0: ਸੈਕਟਰ ਵੀ ਹੈ ਤਾਂ ਸਾਡੀ
1: ਸਰ ਦੇਸ਼ ਵਿਚ ਵੀ ਹਾਂਜੀ
0: ਪ੍ਰਾਈਵੇਟ ਸੈਕਟਰ ਵੀ ਹੈ ਤਾਂ ਅਗਲਿਆਂ ਨੇ ਤਾਂ ਆਪਣੇ ਚੈੱਕ ਦੇਖਣੇ ਨੇ ਨਾ ਉਹਨਾਂ ਨੂੰ ਚਾਹੇ ਜਿੱਥੇ ਮਰਜ਼ੀ ਖੂਹ ਚ ਸਿੱਟੀ ਜਾਓ ਚਾਹੇ ਬਿਜਲੀ ਲੈ ਲੈ ਉਹਨਾਂ ਤੋਂ
1: ਸਰ ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ ਜੀ ਹਰਿਆਣੇ ਚ ਸਰ ਏਦਾਂ ਹੀ ਹੈਗਾ ਆ
0: ਜੀ
1: ਉੱਥੇ ਤੁਹਾਡਾ ਜਿੱਦਾਂ ਤੁਸੀਂ ਮੋਬਾਈਲ ਚਾਰਜ ਕਰਾਇਆ ਏਦਾਂ ਤੁਹਾਡਾ ਮੀਟਰ ਚਾਰਜ ਹੋਣਾ ਤੁਸੀਂ 2000 ਦੀ ਪਵਾ ਲਈ ਹੈਗੀ ਆ ਉਹ ਪਹਿਲਾਂ ਵਾਰਨਿੰਗ ਆ ਜਾਂਦੀ ਜੀ ਵੀ ਹਾਂ ਜੀ 100-150 ਦੀ ਰਹਿ ਗਈ ਹੈਗੀ ਆ ਤੁਸੀਂ ਭਰਾਓ ਜੀ
0: ਜੀ
1: ਫੇਰ ਮੁੜ ਕੇ ਜਿਹੜਾ ਹੈਗਾ ਇਸੇ ਤਰੀਕੇ ਨਾਲ ਉਹਨਾਂ ਦਾ ਚੱਲਦਾ ਜੀ
0: ਬਿਲਕੁਲ
1: ਨਾਲੇ ਤਾਂ ਜਿਹੜਾ ਆ ਨਾ ਉਧਾਰੀ ਆਉਂਦੀ ਸਗੋਂ ਐਡਵਾਂਸ ਅਗਲਿਆਂ ਨੂੰ ਜਾਂਦਾ ਆ ਤੇ ਉਹ ਬੋਰਡ ਜਿਹੜੇ ਹੈਗੇ ਕਿੱਦਾਂ ਨੀ ਪੈਰਾਂ ਤੇ ਹੋਣਗੇ
0: ਹੋਣਗੇ ਜੀ ਹੋਣਗੇ ਬਿਲਕੁਲ ਹੈ ਜੀ
1: ਸਰ ਇੱਥੇ ਜਿਹੜਾ ਹੈਗਾ ਸਬਸਿਡੀਜ਼ ਦਾ ਰੈਸ਼ਨਲਾਈਜੇਸ਼ਨ ਹੋਣਾ ਬਹੁਤ ਜ਼ਰੂਰੀ ਹੈ
0: ਜੀ
1: ਮੋਟਰ ਤੁਸੀਂ ਇੱਕ ਮੋਟਰ ਫ੍ਰੀ ਕਰ ਦਿਓ ਜੀ ਸਾਰਿਆਂ ਨੂੰ ਕਰ ਦਿਓ
0: ਜੀ
1: ਹੁਣ ਜਿਹਨਾਂ ਦੀਆਂ 6-6, 7-7 ਮੋਟਰਾਂ ਹੈਗੀਆਂ ਜੀ 10-10 ਮੋਟਰਾਂ ਹੈਗੀਆਂ ਜੀ ਉਹਨਾਂ ਨੂੰ ਮਤਲਬ ਪੂਰਨ ਸਮਰੱਥ ਹੈਗੇ ਉਹ ਲੋਕ
0: ਹਾਂਜੀ
1: ਕਰੋੜ ਕਰੋੜ ਰੁਪਏ ਦੇ ਤਾਂ ਦਰਖਤ ਵੇਚਦੇ ਉਹ
0: ਬਿਲਕੁਲ ਹੈ ਜੀ
1: ਤੇ ਉਹਨਾਂ ਬੰਦਿਆਂ ਨੂੰ ਤੁਸੀਂ ਜਿਹੜਾ ਹੈਗਾ ਇਹ ਸਬਸਿਡੀ ਜਿਹੜੀ ਹੈਗੀ ਆ ਉਹ ਕਿੱਦਾਂ ਸਬਸਿਡੀ ਦਾ ਵੱਡਾ ਪਾਰਟ ਤਾਂ ਉਹ ਇੰਜੋਏ ਕਰਦੇ ਆ
0: ਜੀ
1: ਜਿਹੜੇ ਜ਼ਰੂਰਤਮੰਦ ਹੈਗੇ ਆ ਉਹਨਾਂ ਨਾ ਜ਼ਰੂਰਤਮੰਦ ਦਾ ਹੁੰਦਾ ਬਾਕੀ ਜਿਹੜਾ ਹੈਗਾ ਆ ਉਹਦਾ ਫਾਇਦਾ ਜਿਹੜੇ ਆ ਦੂਜੇ ਲੈਂਦੇ ਆ ਜੀ
0: ਜੀ ਬਿਲਕੁ�ਲ ਸੈਣੀ ਸਾਹਿਬ ਦੇਖ ਲਓ
1: ਜੇ ਪੰਜਾਬ ਨੂੰ ਪੈਰ
0: ਜੀ ਹਾਂਜੀ
1: ਜੇ ਪੰਜਾਬ ਨੂੰ ਪੈਰਾਂ ਤੇ ਲਿਆਉਣਾ ਜੇ ਪੰਜਾਬ ਨੂੰ ਪੈਰਾਂ ਤੇ ਲਿਆਉਣਾ ਇਹ ਸਾਰੇ ਸੁਧਾਰ ਕਰਨੇ ਪੈਣਗੇ ਆਹ ਜਿਹੜਾ ਕੰਮ ਹੈਗਾ ਚੋਰੀਆਂ ਠੱਗੀਆਂ ਵਾਲਾ ਇਹ ਬੰਦ ਹੋਣਾ ਚਾਹੀਦਾ ਹੈਗਾ ਵੀ ਸੈਂਟਰ ਨੇ ਵਧਾਇਆ 3 ਤੇ ਤੁਸੀਂ 5 ਵਧਾ ਲੈ ਜੀ ਆਰਾਮ ਨਾਲ ਹੋ ਗਿਆ ਤੁਹਾਡੇ ਠੀਕ ਹੈ ਜੀ ਨਾਲ ਸੈਂਟਰ ਨੂੰ ਗਾਲਾਂ ਕੱਢੀ ਗਏ ਤੇ ਨਾਲ ਆਪਣੀ ਜੇਬ ਭਰੀ ਜਾਏ
0: ਭਰੀ ਗਏ ਜੀ ਬਿਲਕੁਲ ਫਿਰ ਦਾਵਾ ਕਰਦੇ ਨੇ ਕਿ ਸਰਪਲਸ ਹੋ ਗਿਆ ਸੁਪਰ ਜੀ
1: ਬਿਲਕੁਲ ਜੀ ਬਿਲਕੁਲ ਬਿਲਕੁਲ ਇੱਕ ਖਬਰ ਸਰ ਹਾਈਕੋਰਟ ਦੀ ਵੀ ਕਰ ਲਵਾਂ ਜੀ
0: ਹਾਂਜੀ
1: ਹਾਈਕੋਰਟ ਨੇ ਜਿਹੜਾ ਹੈਗਾ ਆ ਉਹ ਰਿਜੈਕਟ ਕਰ ਦਿੱਤੀਆਂ ਪਲੀ ਇਹਨਾਂ ਦੀ ਜਿਹੜਾ ਹੈਗਾ ਸੀਗਾ ਇਹ ਓਵਰ ਬ੍ਰਿਜ ਬਣਾ ਕੇ ਤੇ ਟ੍ਰਿਬਿਊਨ ਚੌਂਕ ਤੋਂ ਬਾਹਰ ਕੱਢਣ ਲੱਗੇ
0: ਬਹੁਤ ਵਧੀਆ ਫੈਸਲਾ ਆਇਆ ਸੈਣੀ ਸਾਹਿਬ ਜੇ ਦੇਖਿਆ ਜਾਵੇ ਨਾ ਪੱਥਰਾਂ ਦੇ ਸ਼ਹਿਰ ਬਣੀ ਜਾਂਦੇ ਆ ਚਲੋ ਗ੍ਰੀਨਰੀ ਕਹਿ ਲੋ ਜਾਂ ਇੱਕ ਜਿਹੜੀ ਵਿਰਾਸਤ ਹੈ ਪੁਰਾਣੀ ਕਿਉਂਕਿ ਅੱਗੇ ਜਿਹੜਾ ਸਾਰਾ ਆਪਣਾ ਪਹਾੜੀ ਏਰੀਆ ਸ਼ੁਰੂ ਹੋ ਜਾਂਦਾ ਤਾਂ ਉਹ ਇੱਕ ਵਧੀਆ ਫੈਸਲਾ ਹੈ ਜੀ ਉਹ ਚੀਜ਼ ਚ
1: ਪਰ ਸ਼ਾਹ ਤੁਸੀਂ ਇਸ ਚੀਜ਼ ਨੂੰ ਸੋਚਦੇ ਹੈਗੇ ਆ ਪਰ ਜਿਹੜਾ ਹੈਗਾ ਆ ਨਾ ਜੀ ਇਹ ਜ਼ਰੂਰੀ ਸੀਗਾ ਸਰ
0: ਪਰ ਸੈਣੀ ਸਾਹਿਬ ਦੇਖੋ ਇਹਦੇ ਵਿੱਚ ਜੇ ਮੈਂ ਲੰਡਨ ਦੀ ਇੱਕ ਐਗਜ਼ਾਮਪਲ ਦਿੰਦਾ ਸੈਣੀ ਸਾਹਿਬ ਲੰਡਨ ਦੀ ਇੱਕ ਐਗਜ਼ਾਮਪਲ ਦਿੰਦਾ ਇੰਗਲੈਂਡ ਦੇ ਵਿੱਚ ਨਾ ਜੇ ਤੁਸੀਂ ਲੰਡਨ ਦੇ ਵਿੱਚ ਜਾਣਾ ਮੇਨ ਸੈਂਟਰ ਦੇ ਵਿੱਚ ਤਾਂ ਉੱਥੇ ਤੁਹਾਨੂੰ ਆਉਣਾ ਜਿੰਨੀਆਂ ਗੱਡੀਆਂ ਐਂਟਰ ਕਰਨਗੀਆਂ ਉਹਦਾ ਡਬ ਮਤਲਬ ਕਿ ਟੈਕਸ ਲੱਗਦਾ ਜੀ ਜਦੋਂ ਤੁਸੀਂ ਲੰਡਨ ਚ ਜਾਣਾ ਚਾਹੇ ਅਗਲੇ ਦਿਨ ਵੀ ਜਾਣਾ ਚਾਹੇ ਅੱਜ ਜਾਣਾ ਉਹਦਾ ਇਹ ਨਹੀਂ ਕਿ ਹਰ ਵਾਰੀ ਜਿੱਦਾਂ ਪੇ ਕਰਨਾ ਪੈਣਾ ਜੀ ਤੇ ਉਹ ਲੋਕ ਨਾ ਫਿਰ ਗੱਡੀ ਨੂੰ ਮਤਲਬ ਕਿ ਬਾਹਰ ਹੀ ਲੰਡਨ ਤੋਂ ਖੜੀ ਕਰ ਜਾਂਦੇ ਆ ਜੀ ਤੇ ਆਪਣੀ ਉੱਥੋਂ ਜਿਹੜੀਆਂ ਆਪਣੀ ਟਰਾਂਸਪੋਰਟ ਹੈਗੀ ਆ ਕੋਈ ਨਾ ਕੋਈ ਸਰਕਾਰੀ ਜਾਂ ਪ੍ਰਾਈਵੇਟ ਜਾਂ ਕਿੱਦਾਂ ਵੀ ਆ ਟੈਕਸੀਆਂ ਵਗੈਰਾ ਹੋ ਗਈਆਂ ਤਾਂ ਉਹ ਵਰਤੋਂ ਕਰਦੇ ਆ ਜੀ ਤੇ ਇਹ ਚੀਜ਼ ਜਿਹੜਾ ਫਾਰਮੂਲਾ ਕਿਤੇ ਨਾ ਕਿਤੇ ਚੰਡੀਗੜ੍ਹ ਦੇ ਵਿੱਚ ਵੀ ਤਾਂ ਲਾਗੂ ਹੋ ਸਕਦਾ ਜਿਹੜੀਆਂ ਗੱਡੀਆਂ ਨੇ ਏਡੇ ਵੱਡੇ ਪੱਧਰ ਦੇ ਉੱਤੇ ਉਹ ਘਟਾਈਆਂ ਜਾ ਸਕਦੀਆਂ ਨੇ
1: ਮਹਾਰਾਜ ਸਾਹਿਬ ਤੁਸੀਂ ਰੱਬ ਦੇ ਵਾਸਤੇ ਏਦਾਂ ਦਾ ਆਈਡੀਆ ਨਾ ਦਿਓ ਇਹਨਾਂ ਨੇ ਪੁੱਲ ਦਾ ਨਹੀਂ ਪੱਥਰ ਰੱਖਣਾ ਤੇ ਨਾਲ ਹੀ ਟੈਕਸ ਲਾਉਣਾ ਹੈਂਜੀ ਪੁੱਲ ਬਣਨ ਨੂੰ 10 ਸਾਲ ਲੱਗਣੇ ਹੈਗੇ ਟੈਕਸ ਪਹਿਲਾਂ ਲੱਗ ਜਾਣਾ ਜੀ
0: ਨਹੀਂ ਘੱਟੋ ਘੱਟ ਲੋਕ ਗਰੇਜ਼ ਤਾਂ ਕਰਨਗੇ ਅੰਦਰ ਮਤਲਬ ਕਿ ਗੱਡੀਆਂ ਏਡੇ ਵੱਡੇ ਪੱਧਰ ਦੇ ਉੱਤੇ ਲੈ ਕੇ ਜਾਣ ਨੂੰ
1: ਮਹਾਰਾਜ ਸਾਹਿਬ ਇੱਥੇ ਕਿੱਦਾਂ ਤੁਸੀਂ ਕਰ ਲਓਗੇ ਕਿ ਜਾਂ ਤਾਂ ਤੁਹਾਡਾ ਜਿਹੜਾ ਹੈਗਾ ਆ ਉੱਥੇ ਆਬਾਦੀ ਘੱਟ ਹੈਗੀ ਉੱਥੇ ਚੱਲ ਜਾਂਦਾ ਜੀ ਇੱਥੇ ਸਰ ਇਸ ਚੀਜ਼ ਦਾ ਹੋਣੇਗਾ ਸੀਗਾ ਵੀ ਜਿੱਦਾਂ ਟ੍ਰੈਫਿਕ ਉੱਥੇ ਬਲੋਕੇਜ ਲੱਗਦੀ ਆ ਨਾ ਜੀ ਉਹ ਅੰਡਰ ਪਾਸ ਰਾਹੀਂ ਨਹੀਂ ਸਰ ਸਮਾਹ ਹੋਣਾ ਜੀ ਦੂਜੀ ਗੱਲ ਇਹ ਆ ਕਿ ਜੇ ਤੁਸੀਂ ਚੰਡੀਗੜ੍ਹ ਤੋਂ ਆਉਣਾ ਹੈ ਨਾ ਜੀ ਮਤਲਬ ਜਿਹੜੇ ਮੇਰੇ ਪਿੰਡ ਨੂੰ ਹੀ ਆਉਣਾ ਸਮਝ ਲਓ ਜੀ ਜਿਹੜੇ ਤੁਸੀਂ ਜੇ ਤੁਸੀਂ 4 ਘੰਟੇ ਦਾ ਸਫ਼ਰ ਆ ਨਾ ਜੀ ਉਹਦੇ ਵਿੱਚ 1-1.5 ਘੰਟਾ ਜਿਹੜਾ ਹੈਗਾ ਆ ਤੁਹਾਡਾ ਚੰਡੀਗੜ੍ਹ ਤੋਂ ਮਤਲਬ ਬਾਹਰ ਨਿਕਲਦਿਆਂ ਨੂੰ ਵੇਸਟ ਹੁੰਦਾ ਜੀ ਉਹ ਲਾਈਟਾਂ ਦੇ ਚੌਂਕ ਜਿਹੜੇ ਹੈਗੇ ਆ ਉਹਨਾਂ ਦੇ ਉਹੀ ਉਹਨਾਂ ਦੇ ਲਿੰਕ ਦਿੱਤੇ ਹੁਣ ਭਾਈ ਤੁਸੀਂ ਚੰਡੀਗੜ੍ਹ ਦੇ ਇੰਟੀਰੀਅਰ ਦੇ ਵਿੱਚੋਂ ਆਉਣਾ ਹੈਗਾ ਆ ਤੇ ਤੁਸੀਂ ਜਿਹੜਾ ਆ ਉਸ ਰੋਡ ਤੇ ਚੜ ਕੇ ਤੇ ਉੱਪਰ ਚੜ ਸਕਦੇ ਹੈਗੇ ਆ ਜੀ ਤੇ ਉਹ ਜਿਹੜਾ ਇਹ ਬੰਦਾ ਵਾਰ ਵਾਰ ਨਿਕਲ ਆਉਂਦਾ ਹੈਗਾ ਜੀ ਉੱਥੇ ਪੋਲਿਊਸ਼ਨ ਵੀ ਘੱਟ ਹੁੰਦਾ ਹੈਗਾ ਤੇ ਅਦਰਵਾਈਜ਼ ਉਦਾਂ ਜਿਹੜਾ ਹੈਗਾ ਆ ਤੁਸੀਂ ਦਰਖਤਾਂ ਨੂੰ ਪ੍ਰਜ਼ਰਵ ਕਰਨ ਵਾਸਤੇ ਉਹਨਾਂ ਨੂੰ ਕਹਿ ਦਿਓ ਪਿੱਲਰਾਂ ਰਾਹੀਂ ਜਿਹੜਾ ਹੈਗਾ ਆ ਉੱਪਰ ਵੀ ਲੈ ਜਾਓ ਭਾਵੇਂ ਥੱਲੇ ਦਰਖਤ ਵੀ
0: ਲੱਗੇ
1: ਬਿਲਕੁਲ ਹਾਂਜੀ ਜਾਂ ਫਲਾਈ ਓਵਰ ਇਸ ਤਰੀਕੇ ਦਾ ਬਣਾਓ ਵੀ ਹਾਂ ਜੀ ਇਹਦੇ ਜਿਹੜੇ ਹੈਗੇ ਆ ਵੀ ਦਰਖਤ ਜਿਹੜੇ ਆ ਉਹ ਬਚਾਏ ਜਾ ਸਕਣ ਸਰ ਇਹ ਜ਼ਰੂਰਤ ਲੋੜ ਜਿਹੜੀ ਹੁੰਦੀ ਆ ਨਾ ਜੀ ਉਹਦੇ ਨਾਲ ਜਿਹੜਾ ਉਹ ਸੋਚ ਆਪਾਂ ਹੁਣ ਅੱਜ ਜਿਹੜਾ ਹੈਗਾ ਮੇਰੇ ਪਿੰਡ ਦੇ ਹਾਲਾਤ ਕਿਉਂ ਹੈਗੇ ਆ ਉਹ ਅੱਜ ਤੋਂ 20 ਸਾਲ ਪਹਿਲਾਂ ਨਹੀਂ ਸੀ 30 ਸਾਲ ਪਹਿਲਾਂ
0: ਜਾਂ ਅੰਡਰਗਰਾਊਂਡ ਕਰ ਸਕਦੇ ਨੇ ਬਿਲਕੁਲ ਹੈ ਜੀ ਜੇ ਉੱਪਰ ਦੀ ਨਹੀਂ ਕਰਨਾ ਤਾਂ ਅੰਡਰਗਰਾਊਂਡ ਕਰ ਸਕਦੇ ਆ
1: ਸਰ ਰੋਡ ਕਨੈਕਟੀਵਿਟੀ ਵੀ ਬੇਸਿਕ ਨੈਸੈਸਿਟੀ ਆ ਜੀ
0: ਜੀ ਬਿਲਕੁਲ ਹੈ ਜੀ
1: ਤੁਹਾਡੇ ਤਾਂ ਤੁਸੀਂ ਤਾਂ ਆਪਣਾ ਇਹ ਗੱਲ ਹੈਗੀ ਆ ਨਾ ਜੀ, ਸਾਡੇ ਇੱਥੇ ਕੋਰਟ ਦੇ ਵਿੱਚ ਇੱਕ ਵਾਰੀ ਨਾ ਇੱਕ ਜੱਜ ਸਾਹਿਬ ਸੀਗੇ
0: ਜੀ,
1: ਤੇ ਉਹ ਬੜੇ ਖਿਜੇ ਬੈਠੇ ਵੀ ਵਕੀਲ ਦਾ ਵਾਰ ਵਾਰ ਤਰੀਕ ਲੈ ਲਵੇ ਜੀ ਕਿਸੇ ਬਹਾਨੇ ਨਾ ਫਾਈਨਲ ਬਹਿਸ ਕਰੇ ਨਾ ਜੀ, ਉਹ ਕਹਿੰਦੀ ਕੋਈ ਐਪਲੀਕੇਸ਼ਨ ਲਿਆ ਕੇ ਟਕਾ ਦਿਆ ਕਰੇ ਕੋਈ ਤੇ ਜਾਓ। ਇੱਕ ਦਿਨ ਜੱਜ ਨੇ ਕਿਹਾ ਅੱਜ ਮੈਂ ਬਹਿਸ ਸੁਣਨੀ ਆ, ਮੈਂ ਜਿਹੜੀ ਮਰਜ਼ੀ ਐਪਲੀਕੇਸ਼ਨ ਲੈ ਆਵੇ
0: ਜੀ।
1: ਉਹਨੇ ਜਿੱਦਾਂ ਹੀ ਵਕੀਲ ਦਾ ਉਹੀ ਟੈਸਟ ਸੀਗਾ, ਉਹ ਕਹਿੰਦਾ ਵੀ ਮਤਲਬ ਜਿਹੜਾ ਹੈਗਾ ਆ ਉਹ ਜਿੱਦਾਂ ਹੀ ਕਿਹਾ ਵੀ ਆਰਗੂ ਕਰੋ ਕੇਸ, ਕਹਿੰਦਾ ਜਨਾਬ ਆ ਬੈਂਕ ਨਾ ਐਪਲੀਕੇਸ਼ਨ ਦੇਣੀ ਸੀ, ਉਹਦੇ ਵਕੀਲ ਦੇ ਜੇ ਹੱਥ ਚ ਸੀ, ਕਹਿੰਦਾ ਡਿਸਮਿਸ ਹਾਂਜੀ, ਕਹਿੰਦਾ ਜਨਾਬ ਦੇਖਤਾ ਲਓ ਜੀ, ਕਹਿੰਦਾ ਇਹ ਡਿਸਮਿਸ ਜਿਹੜੀ ਤੇਰੇ ਲਿਫਾਫੇ ਚ ਪਈ ਆ ਉਹ ਵੀ ਡਿਸਮਿਸ, ਜਿਹੜੀ ਤੂੰ ਟਾਈਪ ਕਰਨ ਨੂੰ ਦੇ ਕੇ ਆਇਆ ਉਹ ਵੀ ਡਿਸਮਿਸ, ਜਿਹੜੀ ਤੇਰੇ ਦਿਮਾਗ ਚ ਚੱਲਦੀ ਉਹ ਵੀ ਡਿਸਮਿਸ, ਬਹਿਸ ਕਰ
0: ਜੀ।
1: ਹਾਂਜੀ ਉਹ ਕਹਿੰਦਾ ਬਹਿਸ ਕਰ, ਮੈਂ ਬਹਿਸ ਸੁਣਨੀ ਆ ਜੀ। ਸੋ ਇਸ ਕਰਕੇ ਮਹਾਰਾਜ ਤੁਸੀਂ ਜਿਹੜਾ ਹੈਗਾ ਨਾ ਇੱਦਾਂ ਦਾ ਟ੍ਰੈਫਿਕ ਜਿਹੜਾ ਆ ਨਾ ਚਲਾਓ, ਵੀ ਹਾਂ ਜੀ ਦਿੱਖ ਖਰਾਬ ਹੁੰਦੀ ਆ, ਰੋਡ ਕਨੈਕਟੀਵਿਟੀ ਨੈਸੈਸਿਟੀ ਆ ਜੀ। ਸੋ ਇਸ ਕਰਕੇ ਤੁਹਾਡੀ ਜਿਹੜੀ ਐਪਲੀਕੇਸ਼ਨ ਜਿਹੜੀ ਦਿਮਾਗ ਚ ਚੱਲਦੀ ਆ ਨਾ ਵੀ ਹਾਂ ਜੀ ਟੈਕਸ ਲਾ ਲਓ, ਉਹ ਮੈਂ ਕਿਹਾ ਵੀ ਡਿਸਮਿਸ
0: ਜੀ। ਨਹੀਂ ਟੈਕਸ ਨਾ ਵੀ ਲਓ ਸੈਣੀ ਸਾਹਿਬ, ਚਲੋ ਘੱਟੋ ਘੱਟ ਲੋਕਾਂ ਨੂੰ ਚਾਹੀਦਾ ਮਾੜਾ ਮੋਟਾ ਗਰੇਜ਼ ਕਰਨ।
1: ਤੁਸੀਂ ਆ ਆਈਡੀਆ ਦੇ ਤਾਂ ਸਾਡੇ ਲੀਡਰਾਂ ਨੇ ਤਾਂ ਕੱਲ ਵੀ ਬੈਗ ਤਿਆਰ ਕਰਕੇ ਤੇ ਆਈਡੀਆ ਲੈਣ ਚੱਲ ਜਾਣਾ, ਤੇ ਅਸੀਂ ਲੰਡਨ ਦਾ ਟ੍ਰੈਫਿਕ ਦੇਖਣ ਚੱਲੇ ਹੈਗੇ ਕਿੱਦਾਂ ਕੰਟਰੋਲ ਕੀਤਾ ਹੈ ਜੀ। ਉਸ ਤੋਂ ਬਾਅਦ ਪਹਿਲਾਂ ਇਹ ਖਾਲੀ ਖਰਚੇ ਕਰੀਏ, ਬਾਅਦ ਦੇ ਵਿੱਚ ਉਹਨਾਂ ਨੇ ਦੇਖਣਾ ਵੀ ਗੱਡੀਆਂ ਦਾ ਟੈਕਸ ਲਾਉਂਦੇ ਹੈਗੇ ਆ, ਤੇ ਗੱਡੀਆਂ ਦਾ ਟੈਕਸ ਜਿਹਨੂੰ ਦੇਣਾ ਪੈਣਾ ਸਾਨੂੰ ਜੀ, ਤੇ ਬਾਕੀ ਜਿਹੜੇ ਹੈਗੇ ਲੀਡਰਾਂ ਦੀਆਂ ਬੱਤੀਆਂ ਤਾਂ ਘੂੰ ਘੂੰ ਕਰਦੀਆਂ ਚੱਲ ਜਾਣੀਆਂ ਹੈਗੀਆਂ ਜੀ, ਉਹਦਾ ਟੋਲ ਪਲਾਜ਼ਾ ਨਹੀਂ ਹੈਗਾ ਜੀ, ਫਟਾਫਟ ਉਹਨਾਂ ਨੂੰ ਤਾਂ
0: ਜੀ। ਸੈਣੀ ਸਾਹਿਬ ਅਸਲ ਦੇ ਵਿੱਚ ਨਾ 10-15 ਕਿਲੋਮੀਟਰ ਦਾ ਜਿਹੜਾ ਲੰਡਨ ਤੋਂ ਬਾਹਰਲਾ ਏਰੀਆ ਆ ਨਾ, ਤਾਂ ਉਹਦੇ ਤੋਂ ਹੀ ਤਕਰੀਬਨ ਲੰਡਨ ਨੂੰ ਜਾਣ ਨੂੰ ਤੁਹਾਨੂੰ ਹੋਣਾ ਤਕਰੀਬਨ 20 ਕਿਲੋਮੀਟਰ ਏਰੀਏ ਦੇ ਵਿੱਚ ਪੂਰਾ ਰਿੰਗ ਘੁੰਮਦਾ ਜੀ, ਮਤਲਬ ਕਿ ਲੰਡਨ ਦੇ ਆਲੇ ਦੁਆਲੇ ਸਾਰਾ ਜੀ, ਤੇ ਉਹਦੇ ਵਿਚ ਵੀ ਤੁਹਾਨੂੰ ਘੱਟੋ ਘੱਟ ਨੀ ਜੇ ਤੁਸੀਂ 10-15 ਕਿਲੋਮੀਟਰ ਵੀ ਜਾਣਾ ਕਈ ਵਾਰੀ ਘੰਟਾ ਘੰਟਾ ਲੱਗ ਜਾਂਦਾ ਜੀ ਉੱਥੇ। ਤਾਂ ਮੈਂ ਉਸ ਮੁਲਕ ਦੀ ਜਾਂ ਉਸ ਸ਼ਹਿਰ ਦੀ ਐਗਜ਼ਾਮਪਲ ਦਿੱਤੀ ਸੀ ਕਿ ਉਹਨਾਂ ਨੇ ਕੰਟਰੋਲ ਕਰਦਾ
1: ਕੀਤਾ।
0: ਮੋਹਾਲੀ ਹੋ ਗਿਆ ਜਾਂ ਹੋਰ ਹੋ ਗਿਆ, ਇਧਰ ਵੱਡੀਆਂ ਪਾਰਕਿੰਗਾਂ ਬਣਾਈਆਂ ਜਾਣ, ਇਧਰ ਅੰਡਰਗਰਾਉਂਡ ਜਿਹੜੀਆਂ ਨੇ ਆਪਣੇ ਕੈਪਸੂਲ ਜਿਹੜੇ ਚੱਲਦੇ ਆ, ਟ੍ਰੇਨ ਚੱਲਦੀ ਹੈ ਉਹ ਅੰਡਰਗਰਾਉਂਡ ਬਣਾਈ ਜਾਵੇ, ਜਾਂ ਬ੍ਰਿਜ ਜਿੱਦਾਂ ਦਿੱਲੀ ਦੇ ਉੱਤੇ ਆਪਣੇ ਮੈਟਰੋ ਚੱਲਦੀ ਆ ਉਹ ਕਰ ਦਿੱਤੀ ਜਾਵੇ।
1: ਹਾਂਜੀ ਏਦਾਂ ਦੀਆਂ ਗੱਲਾਂ ਉਹਨਾਂ ਨੇ ਵੀ ਸਿਆਣੀਆਂ ਸਿਆਣੀਆਂ ਕੀਤੀਆਂ ਹੈਗੀਆਂ, ਪਰ ਦੇਖੋ ਕੀ ਨਿਕਲਦਾ ਜੀ।
0: ਲੱਗਦੇ ਜੱਜ ਸਾਹਿਬ ਇਧਰਲਾ ਗੇੜਾ ਲਾ ਗਏ,
1: ਇਹ ਸਾਰੀਆਂ ਸਿਆਣੀਆਂ ਗੱਲਾਂ ਉਹਨਾਂ ਨੇ ਕੀਤੀਆਂ ਹੈਗੀਆਂ, ਪਰ ਸਵਾਲ ਇਹ ਆ ਕਿ ਉੱਥੇ ਟ੍ਰੈਫਿਕ ਜ਼ਿਆਦਾ ਆ ਸਰ, ਨਹੀਂ ਹੋ ਸਕਦਾ ਜੀ ਏਡੀ ਛੇਤੀ।
0: ਹਾਂਜੀ
1: ਉਹਨੂੰ ਵੀ ਟਾਈਮ ਲੱਗਣਾ ਹੈਗਾ, ਉਹਦੇ ਨਾਲ ਜਿਹੜਾ ਜਿਹੜਾ ਜਿਹੜਾ ਵੀ ਤੁਸੀਂ ਪ੍ਰੋਜੈਕਟ ਛੇੜੋਗੇ ਉਹਦੇ ਵਿੱਚ ਵਾਤਾਵਰਨ ਨੂੰ ਖਰਾਬੀ ਤਾਂ ਹੋਏਗੀ, ਓਰਿਜਿਨਲ ਦੇਖ ਚੰਡੀਗੜ੍ਹ ਵੀ ਨਹੀਂ ਰਹੇਗੀ। ਪਰ ਸਵਾਲ ਇਹ ਹੈਗਾ ਜੇ ਤੁਸੀਂ ਇੰਨੇ ਜ਼ਿਆਦਾ ਸੰਜੀਦਾ ਸੀ ਤੇ ਤੁਸੀਂ ਜਿਹੜਾ ਹੈਗਾ ਪਹਿਲਾਂ ਹੀ ਜਿਹੜਾ ਆ ਉਹਦੇ ਤੇ ਪਰਮਿਸ਼ਨਾਂ ਜਿਹੜੀਆਂ ਬੰਦ ਕਰ ਦੇਣੀਆਂ ਸੀ ਵੀ ਇਸ ਸ਼ਹਿਰ ਦੇ ਵਿੱਚ ਹੋਰ ਨਹੀਂ ਪਲਾਟ
0: ਮਿਲੇਗਾ,
1: ਸਾਰੀ ਬੰਦ ਹੋਣੀ ਚਾਹੀਦੀ ਸੀ
0: ਜੀ ਬਿਲਕੁਲ।
1: ਸੋ ਪਹਿਲਾਂ ਤਾਂ ਤੁਸੀਂ ਉਹਨੂੰ ਸਾਰਾ ਇੰਨਾ ਬਿਜ਼ੀਐਸਟ ਸਿਟੀ ਬਣਾਤਾ, ਤੇ ਹੁਣ ਤੁਸੀਂ ਕਹਿੰਦੇ ਹੈਗੇ ਆ ਕਿ ਹਾਂ ਜੀ ਇੱਥੇ ਟ੍ਰੈਫਿਕ ਨਾ ਆਏ, ਟ੍ਰੈਫਿਕ ਤਾਂ ਆਉਣਾ ਹੀ ਆ ਜੀ, ਸਮੇਂ ਦੇ ਲੋੜ ਅਨੁਸਾਰ ਹਰ ਇੱਕ ਬੰਦਾ ਜਿਹੜਾ ਹੈਗਾ ਆ ਉਹ ਆਪਣੇ ਜਿਹੜਾ ਆ ਉਹਦਾ ਸਮਾਂ ਬਹੁਤ ਕੀਮਤੀ ਹੈਗਾ ਆ, ਇਸੇ ਕਰਕੇ ਅਗਲਾ ਪ੍ਰਾਈਵੇਟ ਵਹੀਕਲ ਆਪਣਾ ਰੱਖਦਾ ਆ ਤੇ ਛੇਤੀ ਆਪਣਾ ਕੰਮ
0: ਨਿਕਲਾ। ਅੱਜ ਪਾਣ ਵਾਲੇ ਤਾਂ ਕਹਿ ਗਏ ਤੁਹਾਨੂੰ ਬੁਲਟ ਟ੍ਰੇਨ ਦੀ ਕੀ ਜ਼ਰੂਰਤ,
1: ਉਹ ਠੀਕ ਆ ਜੀ। ਫਿਰ ਗੰਗਾ ਆਰਤੀ ਕਰਦੇ ਆ ਟਾਈਮ ਲੱਗ ਜਾਂਦਾ ਸਾਨੂੰ ਕਈ ਵਾਰੀ, ਏਦਾਂ ਦੀ ਕੋਈ ਗੱਲ ਨਹੀਂ ਹੈਗੀ, ਅਸੀਂ ਜਿਹੜਾ ਕੰਮ ਕਰੀਏ ਬੜਾ ਖੁਭ ਕੇ ਕਰੀਦਾ ਹੈਗਾ ਆ, ਕੋਈ ਗੱਲ ਨਹੀਂ। ਏਦਾਂ ਉਸ ਤੋਂ ਬਾਅਦ ਜਦੋਂ ਆਰਤੀ ਖਤਮ ਹੋ ਜਾਂਦੀ ਉਦੋਂ ਅਸੀਂ ਭੱਜ ਨਾਲ ਵੀ ਸਾਡੇ ਹੀ ਹੁੰਦੀ ਆ ਨਾ ਪ੍ਰਸ਼ਾਦ ਲੈ ਕੇ ਫਟਾਫਟ ਦੌੜੀਏ, ਪ੍ਰਸ਼ਾਦ ਲੈਣ ਦੀ ਕਾਹਲੀ ਵੀ ਸਾਨੂੰ ਹੀ ਹੁੰਦੀ ਆ
0: ਜੀ।
1: ਹਾਂਜੀ
0: ਔਜਲਾ ਸਾਹਿਬ ਜੁੜੇ ਨੇ ਗੱਲਬਾਤ ਕਰਦੇ ਉਹਨਾਂ ਨਾਲ ਥੋੜਾ ਚਿਰ ਜੀ। ਹਾਂਜੀ ਸਤਿ ਸ੍ਰੀ ਅਕਾਲ ਔਜਲਾ ਸਾਹਿਬ,
1: ਮੇਰੀ ਲਾਈਟ ਆ ਗਈ ਆ ਜੀ,
0: ਆ ਗਈ ਲਾਈਟ, ਤੁਸੀਂ ਚਰਨ ਪਾਇਆ ਕਰੋ ਪਹਿਲਾਂ ਜੀ,
1: ਆ ਕੇ ਚਲ ਗਈ ਸਰ ਮੁੜ ਕੇ।
0: ਅੱਛਾ ਜੀ, ਉਹ ਕਹਿੰਦੇ ਤਾਂ ਹੈ ਕਿ
1: ਮਾਰ ਕੇ ਚਲ ਗਈ ਆ,
0: ਨਹੀਂ ਤਾਂ ਉਹ ਤਾਂ ਦਾਵਾ ਕਰਦਾ ਹੀ ਹੈ ਭਈ ਜਾਏਗੀ ਨਹੀਂ ਕਦੇ, ਜੇ ਆਉਗੀ ਤਾਂ ਜਾਊਗੀ ਜੀ।
2: ਸਤਿ ਸ੍ਰੀ ਅਕਾਲ ਜੀ ਦੋਨੋਂ,
0: ਸਤਿ ਸ੍ਰੀ ਅਕਾਲ ਜੀ,
1: ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ।
2: ਪਹਿਲਾਂ ਤਾਂ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਆਮ ਬੰਦਾ ਤਾਂ ਨੱਚਦਾ ਫਿਰਦਾ, ਜਿਨ੍ਹਾਂ ਕੋਲ ਚਾਰ ਆਮਦਨ ਦਾ ਸਾਧਨ ਹੈਗਾ ਉਹ ਰੋਈ ਜਾਂਦੇ ਨੇ, ਮੈਨੂੰ ਤਾਂ ਸਾਡੇ ਮੁਲਕ ਦਾ ਨੀ ਪਤਾ ਲੱਗਦਾ।
0: ਇਹ ਟੈਕਸ ਪੇਅਰ ਨੇ ਨਾ
2: ਜੀ,
1: ਤੁਹਾਨੂੰ ਮਾਫ਼ੀ ਹੈ ਇਸ ਕਰਕੇ।
2: ਹਾਂਜੀ ਰਾਜਨ ਜੀ, ਜਿਹੜੇ ਮਰਜ਼ੀ ਪੂਲ ਬਣਾ ਲੈਣ, ਮੈਂ ਸਾਡੇ ਵੀ ਚਲੋ ਇੱਥੇ ਪੂਲ ਹੈਗੇ ਆ, ਉਹ ਤੁਸੀਂ ਇੱਕ ਤੋਂ ਵੱਧ ਗੱਡੀ ਦੇ ਵਿੱਚ ਇੱਕ ਲਾਈਨ ਬਣਾਈ ਹੁੰਦੀ ਹੈ ਤਾਂ ਤੁਸੀਂ ਉਹ ਚ ਜਾ ਸਕਦੇ ਹੋ, ਤੁਹਾਨੂੰ ਟੋਲ ਵੀ ਘੱਟ ਪਊਗਾ, ਚਾਰ ਬਹਿ ਕੇ ਜਾਓ, ਟ੍ਰੈਫਿਕ ਵੀ ਘਟਾਈ ਹੋਈ ਹੈ ਨਾ
0: ਜੀ।
2: ਸਾਡੇ ਮੁਲਕ ਦੇ ਵਿਚ ਤਾਂ ਜਿਹੜੀਆਂ ਗੱਲਾਂ ਦੀ ਇਹ ਗੱਲ ਕਰਨ ਨੂੰ ਫਿਰਦੇ ਨੇ, ਪਹਿਲਾਂ ਤਾਂ ਘਰਾਂ ਚ ਦੇਖੋ ਜਿਹੜੇ ਘਰਾਂ ਚ ਵਹੀਕਲ ਖੜੇ ਨੇ ਉਹ ਲੋਡ ਹੈਗੀ ਆ ਜਾਂ ਨਹੀਂ।
0: ਬਿਲਕੁਲ,
2: ਬਾਅਦ ਵਾਲੀ ਚੀਜ਼ ਤਾਂ ਬਾਅਦ ਕੰਟਰੋਲ ਹੋਊ ਨਾ
0: ਜੀ।
1: ਜੇ ਗੱਡੀ ਖੜੀ ਨਾ ਹੋਵੇ ਘਰ ਤੇ ਪਤਾ ਕਿੱਦਾਂ ਲੱਗੂਗਾ ਕਿ ਮੁੰਡਾ ਬਾਹਰ ਮਿਸ਼ੀਗਨ ਬੈਠਾ, ਹਾਂਜੀ ਹੱਥ ਹੋ ਗਈ ਆ।
2: ਅਸੀਂ ਤਾਂ ਮੈਂ ਸਾਡੇ ਵਾਲੀ ਤਾਂ ਹੁਣ ਲਿਆਓ, ਤੁਸੀਂ ਲਿਆਓ ਜੀ ਜਾ ਕੇ ਚੱਕ ਲਿਆਓ।
1: ਲੋਕਾਂ ਨੇ ਤਾਂ ਇਹ ਕਹਿਣਾ ਕਿ ਮੀਆਂ ਗੁਮੀਆਂ ਫਸਿਆ ਆ, ਇਹ ਤਾਂ ਨੀ ਹੈਗਾ, ਗੱਡੀ ਰੱਖਣੀ ਪੈਂਦੀ ਹੈਗੀ ਆ, ਉਹ ਤਾਂ ਵੀ ਕੋਈ ਚੱਕ ਨਹੀਂ।
2: ਮੈਂ ਉਹੀ ਗੱਲ ਕਰਦਾ ਨਾ ਵੀ ਦੇਖੋ ਕੰਟਰੋਲ ਕੀ ਹੋਊ ਵੀ ਅਨਸੈਸਰੀ ਸਾਡੇ ਵਹੀਕਲ ਨੇ ਜੀ
0: ਬਗੈਰ ਕੰਟਰੋਲ ਜੀ। ਬਿਲਕੁਲ, ਟ੍ਰੈਫਿਕ ਨੂੰ ਕੰਟਰੋਲ ਕਰਨ
2: ਦਾ ਕਹਿਣ ਦਾ ਮਤਲਬ ਇਹ ਹੈ ਟ੍ਰੈਫਿਕ ਤਾਂ ਇਸ ਹਿਸਾਬ ਨਾਲ ਕਿ ਚਾਹੇ ਉਹ ਕੱਪੜਾ ਪਾ ਕੇ ਕਢਾਈ ਹੋਈ ਆ ਘਰੇ, ਭਾਈ ਕਾਰ ਹੈ, ਗੱਲ ਤਾਂ ਉਹਦੀ ਸਹੀ ਹੈ, ਚਾਹੇ ਅਸੀਂ ਉਹਦੇ ਵਿੱਚ ਅਸੀਂ ਵੀ ਆਉਂਦੇ ਹਾਂ, ਮੈਂ ਇਹ ਨੀ ਕਹਿੰਦਾ।
0: ਬਿਲਕੁਲ ਜੀ,
2: ਪਰ ਅਨਸੈਸਰੀ ਦਾ ਵਹੀਕਲ ਨੇ ਜੀ, ਆ ਜਿਹੜਾ ਇਹ ਚੀਜ਼ ਤੇ ਕੰਟਰੋਲ ਕਿਵੇਂ ਕਰ ਲੇਗੇ ਤੁਸੀਂ? ਉਹ ਕੜਾਹੇ ਤੋਂ ਖੰਨੇ ਤੱਕ ਜਾਣਾ
0: ਜੀ,
2: ਉਹ ਵੀ ਕਾਰ ਚ ਜਾਂਦੇ ਆ ਅਸੀਂ ਜੀ 3 ਕਿਲੋਮੀਟਰ ਤੇ 4 ਤੇ
0: ਜੀ,
2: ਨਹੀਂ ਫਿਰ ਅਗਲਾ ਕਹਿੰਦਾ ਵੀ ਭਾਰ ਚ ਕਹੂਗਾ ਲੈ ਸਿਕੰਦਰ ਵੀ ਬਸ ਤੇ
0: ਸਕੂਟਰ ਤੇ ਜਾ ਰਹੇ ਦੀ ਗੱਲ ਕਰਦਾ, ਪੱਠੇ ਲੈਣ ਨੂੰ ਮੋਟਰ ਦੇ ਉੱਤੇ ਪੱਠੇ ਲੈਣ ਨੂੰ ਗੱਡੀ ਚ ਜਾਂਦੇ ਆ, ਥਾਰਾਂ ਰੱਖੀਆਂ ਨੇ ਦੱਸੋ,
2: ਸਕੂਟਰ ਇਹਦਾ ਬਣਾ ਲਿਆ
0: ਜੀ।
2: ਜਿਹੜਾ ਕੰਮ ਇੱਥੇ ਕਰਨ ਨੂੰ ਫਿਰਦੇ ਉਹ ਕਿਸੇ ਤਰੀਕੇ ਨਾਲ ਨਹੀਂ ਹੋ ਸਕਦਾ। ਪਹਿਲੀ ਗੱਲ ਜਿਹੜਾ ਸਾਰਿਆਂ ਨੂੰ ਵੱਡੀ ਗੱਲ ਕਰਨੀ
0: ਚਾਹੀਦੀ,
2: ਉੱਧਰ ਨੂੰ ਸਾਡਾ ਧਿਆਨ ਨਹੀਂ, ਉੱਧਰ ਨੂੰ ਤਾਂ ਅਸੀਂ ਸਾਡੇ ਜਿੰਨੇ ਧਾਰਮਿਕ ਬੰਦੇ ਨੇ ਕਹਿੰਦੇ ਨੇ ਵੀ ਬੱਚੇ 5-5 ਪੈਦਾ ਕਰੋ, ਵਾਧੀ ਤੇ ਕੰਟਰੋਲ ਕਰਨਾ ਚਾਹੀਦਾ ਸਾਰਿਆਂ ਨੂੰ ਪਹਿਲਾਂ ਤਾਂ ਹੀ।
0: ਬਿਲਕੁਲ,
2: ਜਿਹੜਾ ਮੇਨ ਲੋੜ ਆ ਅੱਜ ਦੀ, ਪਰ ਉਹ ਕਹਿੰਦੇ ਵਾਧੀ ਹੋਰ ਵਧਾਓ, ਉਹ ਤਾਂ ਕਹਿੰਦੇ 4-4 ਪੈਦਾ ਕਰੋ, ਆਪ ਆਪ ਵਿਆਹੇ ਨੀ ਹੋਏ
0: ਜੀ।
1: ਬਿਲਕੁਲ ਠੀਕ ਗੱਲ ਤੁਸੀਂ ਕਹਿ ਰਹੇ, ਬਿਲਕੁਲ ਠੀਕ ਕਹਿ ਰਹੇ ਹੋ ਜੀ। ਹੁਣ ਆਮ ਬੰਦਾ ਤਾਂ ਇੱਕ ਅੱਧਾ ਬੱਚਾ ਜਿਹੜਾ ਹੈਗਾ, ਇੱਕ ਅੱਧੇ ਦੋ ਬੱਚੇ ਅਫੋਰਡ ਕਰਦਾ।
2: ਮੱਤੇਵਾੜਾ ਜਿਹੜਾ ਜੰਗਲ ਜਿਹਦੇ ਪਿੱਛੇ ਮਾਨ ਸਾਹਿਬ ਵਿਚਾਰੇ ਚੱਪਲਾਂ ਪਾਈ ਫਿਰਦੇ ਸੀਗੇ
0: ਜੀ,
2: ਵੀ ਇਹਨੂੰ ਉੱਜੜ ਨੀ ਦੇਵਾਂਗੇ, ਉਹਦੇ ਵਿੱਚੋਂ ਦਰਖਤ ਵੱਢ ਕੇ ਸਤਲੁਜ ਨੂੰ ਰਾਹ ਬਣਾ ਕੇ ਉੱਥੇ ਮਾਈਨਿੰਗ ਹੋ ਰਹੀ ਹੈ, ਜਾਨੀ ਇੱਕ ਰਾਹ ਬਣਾ ਲਿਆ ਦਰਖਤ ਵੱਢ ਤੇ ਉਹਦੇ ਵਿੱਚੋਂ ਇੰਨੇ।
0: ਬਿਲਕੁਲ ਜੀ,
2: ਇਸ ਸਰਕਾਰ ਦੇ ਹੁੰਦੇ ਤੇ ਜਿਹੜੀ ਸਰਕਾਰ ਨੂੰ ਸਾਰਿਆਂ ਨੂੰ ਵੱਧ ਫਿਕਰ ਸੀ
0: ਮੱਤੇਵਾੜੇ ਦੀ, ਬਿਲਕੁਲ
2: ਜੰਗਲ ਹਾਲਾਤ ਤਾਂ ਸਾਡੇ ਇਹ ਨੇ ਜੀ
0: ਜੀ।
2: ਜਿਹੜੀ ਚੀਜ਼ ਘਟਾਉਣੀ ਚਾਹੀਦੀ ਉਹ ਅਸੀਂ ਵਧਾ ਰਹੇ ਹਾਂ, ਜਿਹੜੀ ਸਾਨੂੰ ਵਧਾਉਣੀ ਚਾਹੀਦੀ ਆ ਉਹ ਅਸੀਂ ਵੱਢੀ ਜਾ ਰਹੇ ਹਾਂ ਜੀ, ਬਸ ਆਹ ਕੰਮ ਆ
0: ਜੀ।
2: ਦਰਖਤ ਅਸੀਂ ਵੱਢ ਰਹੇ
1: ਹਾਂ, ਬਹੁਤ ਜਿਆਦਾ ਕੌਂਸਲਿੰਗ ਦੀ ਲੋੜ ਆ ਜੀ, ਵੱਡੀ ਗੱਲ ਤਾਂ ਇਹ ਹੈਗੀ ਆ ਜੀ। ਦੂਜੀ ਗੱਲ ਇਹ ਆ ਕਿ ਸਾਡੇ ਜਿਹੜੇ ਆਹ ਆਪ ਬਣੇ ਲੀਡਰ ਆ, ਇਹਨਾਂ ਦੀਆਂ ਜਿਹੜੀਆਂ ਤਹਿਰੀਆਂ ਜਿਹੜੀਆਂ ਹੈਗੀਆਂ ਉਹ ਸੁਣ ਲਓ ਜੀ। ਤੇ ਸਰ ਵੱਡੀ ਗੱਲ ਇਹ ਆ ਕਿ ਇੱਥੇ ਨਾ ਕੋਈ ਕੰਮ ਕਰਨ ਦੀ ਜਿਹੜੀ ਆ ਸਿਕਸ਼ਾ ਦਿੰਦਾ ਹੀ ਨਹੀਂ
0: ਜੀ।
2: ਬਿਲਕੁਲ,
1: 80% ਜਨਤਾ ਤਾਂ ਇਸੇ ਚੱਕਰ ਦੇ ਵਿੱਚ ਹੈਗੀ ਆ ਕਿ ਮੈਂ ਲੁੱਟ ਕੇ ਖਾਣਾ ਆ ਤੇ ਕਿਹਨੂੰ ਲੁੱਟਣਾ ਆ ਜੀ।
0: ਬਿਲਕੁਲ,
2: ਸਿਕਸ਼ਾ ਵੀ ਇੱਥੇ ਸਿਕਸ਼ਾ ਰਾਜਨ ਜੀ ਦਾਲ ਆਉਣ ਦੀ ਸਿਕਸ਼ਾ ਮਿਲਦੀ ਹੈ ਕਿ ਦਾਹ ਕਿਵੇਂ ਲਾਵੇ।
0: ਬਿਲਕੁਲ,
2: ਹਰ ਬੰਦਾ ਦਾਲ ਲਾਉਣ ਤੇ ਬੈਠਾ ਵੀ ਫਲਾਣੇ ਦਾ ਦਾਹ ਲੱਗਿਆ ਸੀ ਤੇ ਉਹ ਇੱਥੋਂ ਇੱਥੇ ਪਹੁੰਚ ਗਿਆ
0: ਜੀ।
1: ਸਾਰਾ ਹੀ ਹੈ ਜੀ ਵੀਰ ਜੀ, ਇੱਥੇ ਜਿਹੜਾ ਹੈਗਾ ਆ ਸਾਡੇ ਪ੍ਰੋਫੈਸ਼ਨ ਚ ਤੁਸੀਂ ਦੇਖੋ ਵੀ ਅੰਡਰ ਦਾ ਬਲੈਕ ਕੋਟ ਜਿਹੜਾ ਹੈਗਾ ਆ ਉਹ ਸਾਰੇ ਜਿਹੜੇ ਆ ਪ੍ਰੋਪਰਟੀ ਡੀਲਰ ਬਣੇ ਆ, ਸਾਰਾ ਕੁਛ ਜਿਹੜਾ ਆ ਕੋਟ ਜਿਹੜਾ ਕਈਆਂ ਦੇ ਗੁਨਾਹ ਢੱਕ ਲੈਂਦਾ ਹੈਗਾ ਆ ਜੀ, ਫਿਰ ਇਸ ਪੇਸ਼ੇ ਨੂੰ ਇਨਫਲੂਐਂਸ ਕਰਕੇ ਆ ਜਿਹੜਾ ਆ ਉਹ ਪੈਸਾ ਕਮਾਇਆ ਜਾਂਦਾ ਹੈ ਜੀ। ਜੇ ਨਿਰੋਲ ਤੁਸੀਂ ਕਰੋ ਨਾ ਤੇ ਹਾਰਡ ਵਰਕ ਦੇ ਨਾਲ ਜਿਹੜਾ ਹੈਗਾ ਤੇ ਬੰਦਾ ਮਸੀਂ ਇੱਥੇ ਸਰਵਾਈਵ ਕਰਦਾ ਜੀ।
0: ਬਿਲਕੁਲ ਹੈ ਜੀ,
1: ਜੇ ਬੰਦਾ ਅਸੂਲ ਬਣਾਏਗਾ ਤੇ ਬਾਅਦ ਚ ਨਿਆਣਿਆਂ ਤੋਂ ਮੂਰਖ ਕਹਾਏਗਾ ਹਾਂਜੀ, ਵੀ ਇਹ ਦੌੜ ਦੇ ਵਿੱਚ ਜਿਹੜੀ ਹੈਗੀ ਜਿਸ ਦੌੜ ਦੇ ਵਿੱਚ ਦੌੜਦਾ ਸੀ ਸਭ ਕੁਛ ਹੁੰਦੇ ਹੁੰਦੇ ਦਿਮਾਗ ਹੁੰਦੇ ਹੋਏ ਸਾਰਾ ਕੁਛ ਹਾਰਡ ਵਰਕ ਹੁੰਦੇ ਹੋਏ ਕੰਮ ਹੁੰਦੇ ਹੋਏ ਉਸ ਮੁਕਾਮ ਤੇ ਨਹੀਂ ਪਹੁੰਚਿਆ ਜੀ
0: ਜੀ।
1: ਬਟ ਐਟ ਦਾ ਹੋਲ ਕਿ ਕੰਟੈਂਟਮੈਂਟ ਆਫ ਮਾਇੰਡ ਜਿਹੜੀ ਆ ਉਹ ਸਭ ਤੋਂ ਵੱਡੀ ਚੀਜ਼ ਹੁੰਦੀ ਆ, ਉਹ ਬੰਦੇ ਨੂੰ ਹੋਣੀ ਚਾਹੀਦੀ ਆ, ਮੇਰੀ ਤਾਂ ਇਹ ਸੋਚ ਆ ਜੀ।
0: ਬਿਲਕੁਲ ਜੀ, ਬਿਲਕੁਲ
2: ਜੀ। ਦੇਖੋ ਰਾਜੀ ਆ ਚੋਣਾਂ ਹੁਣ ਹੋ ਕੇ ਇੰਡੀਆ ਦੇ ਰਿਜ਼ਲਟ ਕਿਵੇਂ ਅਸੀਂ ਭੰਗੜੇ ਪਾ ਰਹੇ ਹਾਂ, ਕੋਈ ਕਹਿੰਦਾ ਜੀ ਸਾਡੇ ਵਿਕਾਸ ਦੀ ਜਿੱਤ ਆ, ਕੋਈ ਕਹਿੰਦਾ ਸਾਡੇ ਫਲਾਣੇ ਦੀ ਜਿੱਤ ਹੈ
0: ਜੀ,
2: ਤੇ ਜਿਹੜੇ ਕੰਮ ਹੋਏ ਇੰਨੇ ਸਾਲਾਂ ਦੇ MC ਬਣ ਕੇ ਪਹਿਲਾਂ ਹੋ ਗਏ ਉਹ ਕੰਮ ਹੋਏ, ਕੰਮ ਤਾਂ ਅਜੇ ਵੀ ਗਲੀਆਂ ਨਾਲੀਆਂ ਤੇ ਖੜੇ ਨੇ
0: ਖੜੇ ਨੇ ਜੀ। ਬਿਲਕੁਲ,
2: ਤੇ ਕਿਹੜੇ ਵਿਕਾਸ ਦੇ ਨਾਂ ਦੇ ਬੂਟਾਂ ਪੈ ਜਾਂਦੀਆਂ
0: ਜੀ,
1: ਪਤਾ ਨੀ ਜੀ, ਦਾਂ ਦੇ ਮਗਰ ਪੂੰਛ ਲਵਾਉਣ ਵਾਸਤੇ ਜਿਹੜਾ ਹੈਗਾ ਲੋਕੀ ਕਰੋੜਾਂ ਰੁਪਇਆ ਖਰਚਦੇ ਜੀ, ਇੱਕ ਦਾਂ ਦੇ ਮਗਰ ਲੱਗ ਜਾਏ ਜੀ ਕਿ ਹਾਂ ਜੀ MC ਬਣ ਗਏ ਜੀ ਆਪਾਂ
2: ਬਸ। ਮੈਂ ਉਹੀ ਕਹਿਣਾ ਵੀ ਤੁਸੀਂ ਦੇਖੋ ਵੀ ਉਹ ਅਸੀਂ ਜਿੱਤ ਕਹਿ ਰਹੇ ਹਾਂ, ਸਾਡਾ ਸੈਮੀ ਫਾਈਨਲ ਆ ਜੀ, ਮਤਲਬ ਜਗਾੜ ਤਾਂ ਇਹ ਹੈ ਕਿ ਪਹਿਲਾਂ ਮੈਂ ਚੋਣ ਜਿੱਤੀ ਕਿੰਨੇ ਪੈਸੇ ਲਾ ਕੇ ਚੋਣ ਜਿੱਤੀ ਸੀ ਪਹਿਲਾਂ ਉਹ ਸਾਈਡ ਤੇ ਰੱਖਾਂ ਤੇ ਆਉਣ ਵਾਲੀ ਕਿਵੇਂ ਜਿੱਤਣੀ ਉਹਦੇ ਲਈ ਕੰਮ ਕਰਾਂ ਜੀ ਬਸ ਆਹ ਕੰਮ ਰਹਿ ਗਿਆ
0: ਬਿਲਕੁਲ
2: ਤੇ ਵਿਕਾਸ ਥੱਲੇ ਰਹਿ ਗਿਆ ਵੋਟਾਂ ਕਿਵੇਂ ਆਪਦੀਆਂ ਵੋਟਾਂ ਕਿਵੇਂ ਆਪਦੇ ਕੰਨੀ ਨੂੰ ਖਿੱਚਣੀਆਂ ਨੇ ਕਿਹੜੇ ਤਰੀਕੇ ਨਾਲ ਖਿੱਚੀਆਂ ਜਾਣਗੀਆਂ ਕਿਹੜੇ ਲਾਲਚ ਦੇ ਕੇ ਖਿੱਚੀਆਂ ਜਾਣਾ ਕਿਹੜਾ ਫ੍ਰੀ ਵੀ ਦੇ ਕੇ ਖਿੱਚੇ ਜਾਊ ਇੱਥੇ ਗੱਲ ਖੜੀ ਹੈ ਜੀ
0: ਪਰ ਉਹ ਜਿਹੜਾ ਸਾਹਿਬ ਮੈਂ ਕਈ ਵਾਰੀ ਸੋਚਦਾ ਕਿ ਦੇਖੋ ਅਮਰੀਕਾ ਦੇ ਵਿੱਚ ਬੈਲਟ ਪੇਪਰ ਦੇ ਉੱਤੇ ਵੋਟ ਪੈਂਦੀ ਹੈ ਜਾਂ ਈਵੀਐਮ ਦੇ ਵਿੱਚ ਪੈਂਦੀ ਹੈ ਜਿੱਦਾਂ ਵੀ ਪੈਂਦੀ ਹੈ ਇਹਨਾਂ ਮੁਲਕਾਂ ਚ ਵੀ ਉਹੀ ਸਿਸਟਮ ਆ ਕਦੇ ਵੀ ਇੱਥੇ ਚਾਹੇ ਉਹ ਕਹਿ ਲੋ ਕਿ ਮਿਊਨਸੀਪਾਲਿਟੀ ਦੀਆਂ ਹੋਣ ਚਾਹੇ ਉਹ ਪੀਐਮ ਦੀਆਂ ਹੋਣ ਜਿੱਦਾਂ ਵੀ ਹੈ ਜਾਂ ਐਮਐਲਏ ਦੀਆਂ ਹੋਣ ਜਿੱਦਾਂ ਵੀ ਹੈ ਤਾਂ ਕਦੇ ਵੀ ਆਪਾਂ ਇੱਥੇ ਕਦੇ ਇੱਦਾਂ ਦਾ ਰੋਲਾ ਸੁਣਿਆ ਆਮ ਜਨਤਾ ਦੇ ਵਿੱਚ ਜਾਂ ਉਹਨਾਂ ਨੇ ਆਪਣਾ ਕਾਰਜ ਕਰਨਾ ਵੋਟ ਪਾਉਣੀ ਆਉਂਦੀਆਂ ਨੇ ਬਸ ਠੀਕ ਹੈ
2: ਆ ਕਿਹਦੇ ਕਿਵੇਂ ਜਿੱਤ ਗਏ ਜੀ ਕੱਲ ਨੂੰ ਦੂਜੀ ਇਹ ਪਾਰਟੀ ਤੋਂ ਬਿਨਾਂ ਜਿਹੜੀ ਦੂਜੀ ਦੀ ਪਾਰਟੀ ਆ ਗਈ ਜਿਹੜਾ ਤਾਂ ਆਪਦੇ ਆਪ ਜੁਆਇਨ ਕਰ ਗਏ ਉਸ ਪਾਰਟੀ ਨੂੰ ਠੀਕ ਨਹੀਂ ਕੁੱਟ ਕੇ ਕਰਾ ਲੈਣਗੇ ਜੀ
0: ਬਿਲਕੁਲ
2: ਫਿਰ ਦੱਸੋ ਇਹ ਚੋਣਾਂ ਕਰਾਈਆਂ ਦਾ ਕੀ ਫਾਇਦਾ
0: ਕੀ ਫਾਇਦਾ ਬਿਲਕੁਲ ਆ ਜੀ
2: ਤੇ ਜਿਹੜਾ ਨਹੀਂ ਬਣੂਗਾ ਉਹਦੇ ਰਾਹੀਂ ਕੰਮ ਨਹੀਂ ਹੋਣੇ ਤੇ ਉੱਥੇ ਰੁਕ ਕੇ ਰਹਿਣਗੇ ਜੀ
0: ਜੀ
2: ਮਿਊਨਸਪਲ ਕਮੇਟੀ ਦੇ ਪ੍ਰਧਾਨ ਬਣਨ ਦੀ ਕੰਮ ਚੱਲੂਗਾ
0: ਜੀ
2: ਫਿਰ ਚਾਰ ਸਾਲ ਦੀ ਤੂੰ ਬੋਆ ਨਿਗੜ ਚ ਕੀ ਕਰਦੀ ਆ
0: ਬਿਲਕੁਲ
2: ਪੁੱਛਦਾ ਕੋਈ ਪੁੱਛਣ ਵਾਲਾ ਹੈ ਜਿੰਨੀ ਕਿਸੇ ਜ਼ਿਲ੍ਹੇ ਦੀ ਸਟੇਟ ਦੀ ਇਨਪੁਟ ਦੀ ਲੋੜ ਹੈ ਜਾਂ ਫੈਡਰਲ ਰਾਹੀਂ ਆਉਣਾ ਥਰੂ ਸਟੇਟ ਓਨੀ ਇਨਪੁਟ ਉਹਨਾਂ ਕੋਲ ਆਟੋਮੈਟਿਕਲੀ ਪੈਸੇ ਪਹੁੰਚ ਜਾਣੇ ਨੇ ਬਾਕੀ ਪਿੰਡ ਨੇ ਪਾਉਣੇ ਨੇ ਕੰਮ ਹੋ ਜਾਣਾ ਜੀ
0: ਕੰਮ
2: ਉਹ ਇਹ ਥੋੜੋ ਦੇਖਦੇ ਨੇ ਉੱਪਰ ਬੈਠੇ ਵੀ ਥੱਲੇ ਵਾਲੇ ਕਿਹਨੇ ਜਿਤਾਏ ਨੇ ਕੌਣ ਜਿੱਤਿਆ ਹੋਇਆ
0: ਜੀ ਸੈਣੀ ਸਾਹਿਬ ਇੱਕ ਕੁਐਸਚਨ ਮਨ ਚ ਆਉਂਦਾ ਜਿੱਦਾਂ ਕਿ ਘਰਾਂ ਦੇ ਉੱਤੇ ਟੈਕਸ ਆਪਣੇ ਇੰਡੀਆ ਦੇ ਵਿੱਚ ਵੀ ਲੱਗਦਾ ਹੈ ਨਾ ਜੀ ਹੈਗਾ ਨਾ ਜੀ
2: ਅੱਗੇ ਹੁੰਦਾ ਜੀ ਟੈਕਸ ਕਹਿੰਦੇ
0: ਹੁੰਦੇ ਤੇ ਉਹ ਟੈਕਸ ਮਤਲਬ ਕਿ ਕੌਂਸਲਾਂ ਜਾਂ ਪੰਚਾਇਤਾਂ ਲੈਂਦੇ ਆ ਕਿ ਕਿੱਥੇ ਜਾਂਦਾ ਜੀ
2: ਪਿੰਡਾਂ ਚ ਖਤਮ ਹੋ
1: ਗਿਆ ਦੇਖੋ ਉਹ ਪਿੰਡਾਂ ਦੇ ਵਿੱਚ ਤਾਂ ਖਤਮ ਕਰ ਦਿੱਤਾ ਉਹਨਾਂ ਨੇ ਪਰ ਜਿਹੜਾ ਇਹ ਸ਼ਹਿਰਾਂ ਦੇ ਵਿੱਚ ਪ੍ਰੋਪਰਟੀ ਟੈਕਸ ਦੇ ਨਾਂ ਦੇ ਉੱਤੇ ਉਹ ਲਿਆ ਜਾਂਦਾ ਹੈ ਜੀ ਹਾਊਸ ਟੈਕਸ ਉਹਨੂੰ ਕਹਿੰਦੇ ਆ ਕਮੇਟੀ ਦੇ ਵਿੱਚ ਹੀ ਜਾਂਦਾ ਜੀ ਹਾਂਜੀ ਉਹਦੇ ਤੋਂ ਹੀ ਕਮੇਟੀ ਆਪਣੀਆਂ ਜਿਹੜੀ ਹੈਗੀ ਆ ਮੁਲਾਜ਼ਮ ਸਫਾਈ ਵਾਲੇ ਉਹਨਾਂ ਦੀਆਂ ਤਨਖਾਹਾਂ ਦਿੰਦੇ ਆ ਜੀ
2: ਰੇਹੜੀਆਂ ਰੂੜੀਆਂ ਤੋਂ ਪੈਸੇ ਲੈਂਦੇ ਮਹੀਨੇ ਦੇ
0: ਜੀ
1: ਹਾਂਜੀ
0: ਪਰ ਫਿਰ ਇਹਦੇ ਵਿੱਚ ਇਹ ਕਾਹਤੋਂ ਦਾਅਵਾ ਕੀਤਾ ਜਾਂਦਾ ਕਿ ਕੇਂਦਰ ਸਾਨੂੰ ਗ੍ਰਾਂਟਾਂ ਨਹੀਂ ਦਿੰਦੀ ਜਾਂ ਨਹੀਂ ਕਰਦੀ ਫਿਰ ਉਹ ਜਿਹੜਾ ਪੈਸਾ ਆਉਂਦਾ ਹੈ ਉਹਦਾ ਬਜਟ ਬਣਦਾ ਜੋ ਵੀ ਹੈ ਸਾਨੂੰ ਇਨਕਮ ਜਾਂ ਆਊਟਪੁੱਟ ਹੈ ਫਿਰ ਉਹ ਰਿਪੇਅਰਮੈਂਟ ਦੇ ਲਈ ਜਿੱਦਾਂ ਸੜਕਾਂ ਹੋ ਗਈਆਂ ਜਾਂ ਉਹ ਡਿਵੈਲਪਮੈਂਟ ਦੇ ਲਈ ਉਹ ਤਾਂ ਫਿਰ ਕੌਂਸਲ ਦੇ ਫਰਜ਼ ਬਣਦੇ ਆ ਕੌਂਸਲ ਜਿਹੜੇ ਨੈਸ਼ਨਲ ਹਾਈਵੇ ਨੇ ਜਾਂ ਉਹ ਨੇ ਉਹ ਜ਼ਰੂਰ ਕੇਂਦਰ ਦੇ ਅੰਡਰ ਆਉਂਦੇ ਆ
2: ਜਿਹੜੇ ਐਮ ਸੀ ਸਾਈਡ ਪੜਵਾਉਂਦੇ ਨੇ ਕੱਲ ਕਿਸੇ ਪੜਵਾਉਂਦੇ ਨੇ ਫਿਰ
0: ਜੀ
2: ਐਮ ਸੀ ਸਾਈਡ
1: ਐਕਚੁਲੀ ਜਿਹੜਾ ਹੈਗਾ ਸਾਡੇ ਇੱਥੇ ਰਿਵਾਜ ਹੀ ਹੈ ਨਹੀਂ ਗਾ ਕਿ ਅਸੀਂ ਹਿਸਾਬ ਦਈਏ ਮੁੜ ਕੇ ਉਹ ਹੁਣ ਥੈਂਕ ਯੂ ਜੀ ਥੈਂਕ ਯੂ ਇਹ ਸਾਡੇ ਹਿਸਾਬ ਦੇਣ ਦਾ ਰਿਵਾਜ ਹੈ ਨਹੀਂ ਅਗਲਿਆਂ ਨੇ ਜਿੱਦਾਂ ਰੂਰਲ ਡਿਵੈਲਪਮੈਂਟ ਫੰਡ ਦਾ ਸੀਗਾ ਕਹਿੰਦੇ ਸੀ ਹਿਸਾਬ ਦਿਓ ਇਹਨਾਂ ਨੇ ਹਿਸਾਬ ਨਹੀਂ ਦਿੱਤਾ ਉਹਨਾਂ ਨੇ ਫਿਰ ਹੌਲੀ ਹੌਲੀ ਬੰਦ ਕਰ ਦਿੱਤੀਆਂ ਉਹ ਚੀਜ਼ਾਂ ਜਿਹਦਾ ਹਿਸਾਬ ਨਹੀਂ ਦਿੰਦੇ ਕਿਉਂਕਿ ਪੈਸਾ ਕਿਸੇ ਹੈਡ ਥੱਲੇ ਆਉਂਦਾ ਸੀ ਖਰਚਾ ਕਿਤੇ ਜਾਂਦਾ ਸੀਗਾ ਔਰ ਜਿੱਥੇ ਆਪੋਜੀਸ਼ਨ ਪਾਰਟੀ ਦੀਆਂ ਸਰਕਾਰਾਂ ਹੁੰਦੀਆਂ ਆ ਬਟ ਨੈਚੁਰਲ ਆ ਕਿ ਉਹ ਪਾਰਟੀਆਂ ਨਾ ਕਦੀ ਦੱਸਦੀਆਂ ਥੋੜਾ ਵੀ ਸੈਂਟਰ ਦਾ ਪੈਸਾ ਆ ਜੀ ਉਹ ਆਪਣੇ ਆਪਣੀ ਰਾਜਨੀਤੀ ਚ ਮੁਕਾਉਂਦੀਆਂ ਜੀ ਉਹਦੇ ਨਾਂ ਤੇ
0: ਬਿਲਕੁਲ
1: ਉਹ ਹੌਲੀ ਹੌਲੀ ਜਿੱਥੇ ਜਿੱਥੇ ਉਹਨਾਂ ਦਾ ਕੱਟ ਲੱਗਦਾ ਆ ਅਗਲੇ ਲਾਤੇ ਅਗਲੇ ਕਹਿੰਦੇ ਠੀਕ ਗੱਲ ਆ ਤੁਸੀਂ ਰਾਜਨੀਤੀ ਚ ਮੁਕਾਓ ਆਪਣੀ
0: ਜੀ
1: ਸਰ ਹੁਣ ਆਮ ਆਦਮੀ ਕਲੀਨਿਕ ਜਿਹੜਾ ਖੋਲਿਆ ਸੀਗਾ ਜੀ ਉਹ ਜਿੰਨਾ ਡਿਸਪੈਂਸਰੀਆਂ ਦਾ ਪੈਸਾ ਸੀਗਾ ਜਾਂ ਡਿਸਪੈਂਸਰੀਆਂ ਦੇ ਵਿੱਚ ਇਹਨਾਂ ਨੇ ਆਪਣਾ ਖੋਲ ਕੇ ਨਾਲ ਲਾਤੀਆਂ ਫੋਟੋਆਂ ਆਪਣੇ ਨੇਤਾਵਾਂ ਦੀਆਂ ਆਪਣੀਆਂ ਹਾਂਜੀ ਇਹਨੂੰ ਕਹਿੰਦੇ ਪੈਸਾ ਚੜਦਾ ਸੈਂਟਰ ਤੋਂ ਤੇ ਤੁਸੀਂ ਜਿਹੜਾ ਹੈਗਾ ਆਪਣੀਆਂ ਫੋਟੋਆਂ ਲਾਣ ਡੇ ਜਾਂ ਤਾਂ ਇਹ ਸਾਰਾ ਕਲਚਰ ਹੀ ਬੰਦ ਹੋਣਾ ਚਾਹੀਦਾ ਹੈਗਾ ਆ ਵੀ ਲੋਕ ਭਲਾਈ ਦੇ ਕੰਮ ਕਰਨੇ ਹੈਗੇ ਆ ਪੈਸਾ ਕਿੱਥੋਂ ਆਇਆ ਵੀ ਉਸ ਪਾਰਟੀ ਨੂੰ ਸਿੱਧਾ ਵੀ ਭਾਈ ਕਿਸੇ ਦੇ ਭੇਜਦਾ ਆ ਇਹ ਤਾਂ ਟੈਕਸ ਦਾ ਪੈਸਾ ਆ ਜੀ ਜਾਂ ਤਾਂ ਪਾਰਟੀ ਆਪਣੇ ਪੱਲਿਓਂ ਬਣਾਵੇ ਜਿੱਥੇ ਫੋਟੋ ਲਾਉਣੀ ਹੈਗੀ ਆ ਉੱਥੇ ਮੈਂਡੇਟਰੀ ਹੋਣਾ ਚਾਹੀਦਾ ਵੀ ਇਹਦਾ ਪੈਸਾ ਸਾਨੂੰ ਤੁਸੀਂ ਪਾਰਟੀ ਫੰਡ ਕਿਉਂ ਦਿਓਗੇ
0: ਜੀ ਜਾਂ ਫਿਰ ਉਹਦੇ ਨਾਲ ਤਾਂ ਬੈਟਰ ਹੈ ਸੈਣੀ ਸਾਹਿਬ ਕਿ ਜੇ ਸਰਕਾਰੀ ਹਸਪੀਟਲ ਜਾਂ ਸਾਰੀਆਂ ਚੀਜ਼ਾਂ ਜੇ ਕੇਂਦਰ ਦੇ ਅੰਡਾ ਫਿਰ ਰੋਲਾ ਪੋਲਣ ਲੱਗ ਪੈਂਦੇ ਖੁਦ ਮੁਖਤਿਆਰੀ ਦਾ ਹਨਾ
1: ਬਿਲਕੁਲ ਜੀ ਬਿਲਕੁਲ ਬਿਲਕੁਲ ਜਿਹੜਾ ਮਰਜ਼ੀ ਜਿੰਨੇ ਬੰਦੇ ਹੈਗੇ ਉਹਨੀਆਂ ਗੱਲਾਂ ਜੀ ਉਸ ਉੱਤੇ ਸਾਰੇ ਦੇ ਲੀਡਰ ਬਣੇ ਹੈਗੇ ਆ
0: ਜੀ
1: ਫਿਰ ਮੁੜ ਕੇ ਕਹਿ ਦਿੰਦੇ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਆ ਜੀ।
0: ਇਹ ਤਾਂ ਮੈਨੂੰ ਏਦਾਂ ਲੱਗਦਾ ਸੈਣੀ ਸਾਹਿਬ ਕਿ ਨਾ ਜਿਸ ਹਿਸਾਬ ਦੇ ਨਾਲ ਜੋ ਸਿਚੁਏਸ਼ਨ ਹੈ, ਮਤਲਬ ਕਿ ਇਹ ਪੂਰਾ ਇੰਡੀਆ ਢਾ ਕੇ ਬਣਾਉਣਾ ਪਊ ਇੱਕ ਵਾਰੀ।
1: ਹਾਂਜੀ ਲੱਗਦਾ ਤੇ ਏਦਾਂ ਹੀ ਹੈਗਾ ਜੀ ਹੌਲੀ, ਪਰ ਨਹੀਂ ਸਮੇਂ ਦੇ ਨਾਲ ਸੁਧਾਰ ਹੁੰਦੇ ਹੁੰਦੇ ਆ। ਸਾਡੀ ਸੋਚ ਹੀ 50 ਸਾਲ ਪਿੱਛੇ ਆ, ਇਹਨਾਂ ਮੁਲਕਾਂ ਨਾਲੋਂ 50 ਸਾਲ ਸਾਡੀ ਸੋਚ ਪਿੱਛੇ ਆ
0: ਜੀ।
1: ਤੋਂ 50 ਸਾਲ ਬਾਅਦ ਜਿਹੜਾ ਹੈਗਾ ਆ ਜਿਹੜੀ ਸਾਡੀ ਜਨਰੇਸ਼ਨ ਹੋਊਗੀ ਸ਼ਾਇਦ ਇਸ ਤਰੀਕੇ ਨਾਲ ਸੋਚੇ ਜਿੱਦਾਂ ਇੱਥੇ ਸੋਚਿਆ ਜਾਂਦਾ ਆ, ਤੇ ਹੋ ਸਕਦਾ ਉਹਨਾਂ ਨੂੰ ਵੀ ਚੰਗੇ ਲੀਡਰ ਮਿਲ ਜਾਣ ਜਿਹੜੇ ਇਹੋ ਜਿਹੀ ਗੱਲ ਸੋਚਣਗੇ ਕਿ ਭਾਈ ਦੇਸ਼ ਵਾਸਤੇ ਕਰਨਾ ਆ, ਆਪਣੇ ਰਾਜ ਵਾਸਤੇ ਕਰਨਾ ਆ, ਆਪਣੇ ਨਿੱਜ ਵਾਸਤੇ ਕੁਛ ਨੀ ਕਰਨਾ ਜੀ, ਏਦਾਂ ਦਾ ਸੈਕਰੀਫਾਈਸ ਕਰਨ ਵਾਲੇ ਆ ਜਾਣ ਕਿਤੇ ਜੀ।
0: ਬਿਲਕੁਲ ਹੈ ਜੀ ਜੀ
1: ਜੀ ਸਰ,
0: ਥੈਂਕ ਯੂ ਸੈਣੀ ਸਾਹਿਬ, ਬਹੁਤ ਵਧੀਆ ਲੱਗਿਆ ਜੀ ਵਿਚਾਰ ਜੀ। ਦੋਸਤੋ ਇਸ ਸਾਂਝੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸੀ, ਤੇ ਲੋ ਫਿਰ ਆਪਾਂ 15 ਮਿੰਟ ਹੋਰ ਜਿਹੜੀਆਂ ਖ਼ਬਰਾਂ, ਉਸ ਤੋਂ ਬਾਅਦ ਫਿਰ ਆਪਾਂ ਨਾਵਲ ਵੱਲ ਨੂੰ ਵਧਣਾ, ਤੇ ਨਾਵਲ ਦੀ ਗੱਲ ਕਰਨੀ ਹੈ। ਨਾਵਲ ਪੰਜਾਬ ਪੰਨੂ ਜੀ ਦੀ ਕਲਮ ਦੇ ਵਿੱਚੋਂ ਚੱਲ ਰਿਹਾ, ਹਰਪਾਲ ਪੰਨੂ ਜੀ ਦੀ ਪੰਜਾਬੀ ਦੇ ਵਿੱਚ ਅਨੁਵਾਦ, ਤੇ ਮਾਊਂਟਬੈਟਨ ਅੰਗਰੇਜ਼ਾਂ ਤੋਂ ਔਰੰਗਜ਼ੇਬ ਤੋਂ ਸੋਰੀ ਮਾਊਂਟਬੈਟਨ ਤੱਕ ਦਾ ਇਤਿਹਾਸ ਆਪਾਂ ਸਾਂਝਾ ਕਰ ਰਹੇ ਹਾਂ, ਉਹਦਾ ਲੜੀਵਾਰ ਭਾਗ ਜਿਹੜਾ ਚੌਥਾ ਅੱਜ ਤੁਹਾਡੇ ਨਾਲ ਸਾਂਝਾ ਕਰਾਂਗੇ, ਰਾਜਮੋਹਨ ਗਾਂਧੀ ਹੋਣਾ ਦੀ ਲਿਖਤ ਦੇ ਵਿੱਚੋਂ ਹੈ, ਤੇ ਪੰਜਾਬੀ ਦੇ ਵਿੱਚ ਹਰਪਾਲ ਪੰਨੂ ਜੀ ਦਾ ਜਿਹੜਾ ਅਨੁਵਾਦ ਹੈ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ ਜੀ ਦੀ ਸਾਂਝ ਪਾ ਰਿਹਾ ਲਗਾਤਾਰਤਾ ਦੇ ਵਿੱਚ। ਤੇ ਦੋਸਤੋ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ, ਇੰਟਰਨੈਸ਼ਨਲ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ, ਤੇ ਉਸ ਤੋਂ ਬਾਅਦ ਫਿਰ ਆਪਾਂ ਨਾਵਲ ਨੂੰ ਜਿਹੜਾ ਡਿਸਕਸ ਕਰਾਂਗੇ, ਤੇ ਉਹਦੇ ਉੱਤੇ ਉਹਦੇ ਪੰਨੇ ਜਿਹੜੇ ਨੇ ਆਪਾਂ ਖੋਲਾਂਗੇ ਅੱਗੇ ਜਾ ਕੇ। ਤੇ ਇਸੇ ਤਰ੍ਹਾਂ ਖ਼ਬਰਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਆ ਰਹੇ ਨੇ, ਸ਼ੁਕਰੀਆ ਧੰਨਵਾਦ ਹੈ ਜੀ। ਤੇ ਨਾਲ ਦੀ ਨਾਲ ਗੱਲ ਕਰਦੇ ਹਾਂ ਇਜ਼ਰਾਈਲ ਦੀ। ਇਜ਼ਰਾਈਲ ਦਾ ਬਾਬੂ ਕਹਿੰਦਾ ਹੈ ਕਿ ਮੇਰੇ ਸਭ ਤੋਂ ਵੱਧ ਫਾਲੋਅਰਜ਼ ਜਿਹੜੇ ਨੇ ਭਾਰਤ ਤੋਂ ਨੇ, ਭਾਰਤ ਇਜ਼ਰਾਈਲ ਸੰਬੰਧਾਂ ਦੇ ਉੱਤੇ ਬੋਲਿਆ ਹੈ ਨੇਤਨਯਾਹੂ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਜਿਹੜੇ ਨੇ, ਉਨ੍ਹਾਂ ਨੇ ਕਿਹਾ ਹੈ ਕਿ ਭਾਈ ਉਨ੍ਹਾਂ ਨੂੰ ਦੁਨੀਆਂ ਦੇ ਵਿੱਚ ਸਭ ਤੋਂ ਵੱਧ ਪਿਆਰ ਅਤੇ ਫਾਲੋਅਰਜ਼ ਜਿਹੜੇ ਨੇ ਭਾਰਤ ਤੋਂ ਮਿਲਦੇ ਆ। ਪੱਛਮੀ ਏਸ਼ੀਆ ਬਦਲਦੇ ਹਾਲਾਤਾਂ ਦੇ ਵਿਚਕਾਰ ਭਾਰਤ ਅਤੇ ਇਜ਼ਰਾਈਲ ਦੇ ਸੰਬੰਧ ਲਗਾਤਾਰ ਮਜ਼ਬੂਤ ਹੋ ਰਹੇ ਨੇ, ਤੇ ਇਜ਼ਰਾਈਲ ਦੀ ਖੇਤਰੀ ਰਣਨੀਤੀ ਅਤੇ ਤਕਨੀਕੀ ਤਰੱਕੀ ਬਾਰੇ ਗੱਲ ਕਰਦਿਆਂ ਨੇਤਨਯਾਹੂ ਨੇ ਕਿਹਾ ਕਿ ਦੁਨੀਆਂ ਦੇ ਕਈ ਜਿਹੜੇ ਹਿੱਸਿਆਂ ਦੇ ਵਿੱਚ ਇਜ਼ਰਾਈਲ ਦਾ ਵਿਰੋਧ ਹੋ ਰਿਹਾ, ਪਰ ਭਾਰਤ ਦੇ ਵਿੱਚ ਕਹਿੰਦੇ ਅਜਿਹਾ ਬਿਲਕੁਲ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਵਿੱਚ ਇਜ਼ਰਾਈਲ ਦੇ ਲਈ ਬਹੁਤ ਜ਼ਿਆਦਾ ਪਿਆਰ ਹੈ, ਮੈਨੂੰ ਲੱਗਦਾ ਹੈ ਕਿ ਦੁਨੀਆਂ ਦੇ ਵਿੱਚ ਮੇਰੇ ਸਭ ਤੋਂ ਵੱਧ ਫਾਲੋਅਰਜ਼ ਭਾਰਤ ਤੋਂ ਨੇ, ਤੇ ਹਾਲਾਂਕਿ ਉਥੋਂ ਦੀ ਆਬਾਦੀ 1.4 ਅਰਬ ਹੈ। ਨੇਤਨਯਾਹੂ ਨੇ ਭਾਰਤ ਨੂੰ ਇੱਕ ਵੱਡੀ ਤਾਕਤ ਦੱਸਦਿਆਂ ਕਿਹਾ ਕਿ ਨਵੀਂ ਦਿੱਲੀ ਦੇ ਨਾਲ ਉਨ੍ਹਾਂ ਦੇ ਸੰਬੰਧ ਸਿਰਫ ਮਿਡਲ ਈਸਟ ਮੱਧ ਪੂਰਬ ਤੱਕ ਸੀਮਤ ਨਹੀਂ ਨੇ, ਸਗੋਂ ਇੱਕ ਵੱਡੀ ਰਣਨੀਤੀ ਦਾ ਹਿੱਸਾ ਨੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਜਿਹੜੀਆਂ ਹੋਈਆਂ ਆਪਣੀਆਂ ਮੁਲਾਕਾਤਾਂ ਨੂੰ ਵੀ ਯਾਦ ਕੀਤਾ, ਤੇ ਨੇਤਨਯਾਹੂ ਮੁਤਾਬਕ ਇਜ਼ਰਾਈਲ ਦੀ ਫੌਜੀ ਤਾਕਤ, ਨਵੀਂ ਤਕਨਾਲੋਜੀ ਅਤੇ ਆਰਥਿਕ ਮਜ਼ਬੂਤੀ ਕਰਕੇ ਦੁਨੀਆਂ ਦੇ ਕਈ ਦੇਸ਼, ਇੱਥੋਂ ਤੱਕ ਕਿ ਯੂਰਪ ਦੀਆਂ ਵੱਡੀਆਂ ਤਾਕਤਾਂ ਵੀ ਉਨ੍ਹਾਂ ਦੇ ਨਾਲ ਹੱਥ ਮਿਲਾਉਣਾ ਚਾਹੁੰਦੀਆਂ ਨੇ। ਭਾਈ ਤੁਸੀਂ ਦੁਨੀਆਂ ਤੇ ਰਾਜ ਕਰਦੇ ਹੋ। ਉਨ੍ਹਾਂ ਸਾਫ਼ ਕੀਤਾ ਕਿ ਇਜ਼ਰਾਈਲ ਹੁਣ ਸਿਰਫ ਆਪਣੇ ਗੁਆਂਢੀ ਦੇਸ਼ਾਂ ਦੇ ਨਾਲ ਹੀ ਨਹੀਂ, ਸਗੋਂ ਭਾਰਤ, ਮੈਡੀਟੇਰੀਅਨ, ਭੂ ਮੱਧ ਸਾਗਰ, ਖਾੜੀ ਦੇਸ਼ਾਂ ਤੇ ਅਫਰੀਕਾ ਤੱਕ ਆਪਣੇ ਸੰਬੰਧ ਵਧਾ ਰਿਹਾ। ਪਿਛਲੇ ਇੱਕ ਦਹਾਕੇ ਦੇ ਵਿੱਚ ਭਾਰਤ ਅਤੇ ਇਜ਼ਰਾਈਲ ਵਿਚਕਾਰ ਰੱਖਿਆ, ਤਕਨਾਲੋਜੀ, ਖੇਤੀਬਾੜੀ ਤੇ ਸਾਈਬਰ ਸੁਰੱਖਿਆ ਦੇ ਖੇਤਰ ਦੇ ਵਿੱਚ ਸਹਿਯੋਗ ਬਹੁਤ ਵਧਿਆ। ਸਾਲ 2017 ਦੇ ਵਿੱਚ ਨਰਿੰਦਰ ਮੋਦੀ ਇਜ਼ਰਾਈਲ ਜਾਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਬਣੇ ਸਨ, ਤੇ ਇਸ ਤੋਂ ਬਾਅਦ 2018 ਦੇ ਵਿੱਚ ਨੇਤਨਯਾਹੂ ਭਾਰਤ ਆਏ ਸੀ। ਨੇਤਨਯਾਹੂ ਨੇ ਇਜ਼ਰਾਈਲ ਨੂੰ ਤਕਨਾਲੋਜੀ ਦੇ ਦਮ ਦੇ ਉੱਤੇ ਇੱਕ ਛੋਟੀ ਗਲੋਬਲ ਸੁਪਰ ਪਾਵਰ ਦੱਸਿਆ। ਇਹ ਬਿਆਨ ਅਜਿਹੇ ਸਮੇਂ ਦੇ ਵਿੱਚ ਆਇਆ ਜਦੋਂ ਭਾਰਤ ਨੇ ਪੱਛਮੀ ਏਸ਼ੀਆ ਦੇ ਚੱਲ ਰਹੇ ਟਕਰਾਅ ਦੇ ਦਰਮਿਆਨ ਇਜ਼ਰਾਈਲ ਅਤੇ ਅਰਬ ਦੇਸ਼ਾਂ ਦੋਵਾਂ ਦੇ ਨਾਲ ਆਪਣੇ ਸੰਬੰਧਾਂ ਨੂੰ ਬਹੁਤ ਹੀ ਸਮਝਦਾਰੀ ਦੇ ਨਾਲ ਸੰਭਾਲਿਆ ਕਹਿੰਦੇ ਹੋਇਆ। ਦੂਸਰੇ ਪਾਸੇ ਆਸਟ੍ਰੇਲੀਆ ਦੀ ਸਿਆਸਤ ਦੇ ਵਿੱਚ ਮੁੜ ਭੱਖ ਗਿਆ ਹੈ ਨਸਲਵਾਦ ਤੇ ਪ੍ਰਵਾਸ ਦਾ ਮੁੱਦਾ। ਕੇਂਦਰੀ ਚੋਣਾਂ ਦੇ ਵਿੱਚ ਨਸਲਵਾਦ ਮੁੱਦਾ ਬਣਨ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਰਿਪੋਰਟ ਦੇ ਵਿੱਚ ਆਗੂਆਂ ਨੂੰ ਨਸਲਵਾਦ ਦੇ ਖਿਲਾਫ ਡਟਣ ਦੀ ਜਿਹੜੀ ਸਲਾਹ ਦਿੱਤੀ ਗਈ ਹੈ। ਆਸਟ੍ਰੇਲੀਆ ਦੀ ਸਿਆਸਤ ਦੇ ਵਿੱਚ ਪ੍ਰਵਾਸੀਆਂ ਤੇ ਨਸਲਵਾਦ ਦਾ ਮੁੱਦਾ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਹੈ। ਦੀ ਸਿਡਨੀ ਮਾਰਨਿੰਗ ਦੀ ਰਿਪੋਰਟ ਦੱਸਦੀ ਹੈ ਕਿ ਆਉਣ ਵਾਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਵਨ ਨੇਸ਼ਨ ਪਾਰਟੀ ਦੀ ਵੱਧਦੀ ਪ੍ਰਸਿੱਧੀ ਦੇ ਕਾਰਨ ਲਿਬਰਲ ਅਤੇ ਨੈਸ਼ਨਲ ਪਾਰਟੀਆਂ ਉੱਤੇ ਜਿਹੜਾ ਦਬਾਅ ਵੱਧ ਰਿਹਾ। ਆਵਾਸ ਨੂੰ ਆਉਂਦੇ 10 ਸਾਲਾਂ ਦੇ ਲਈ ਰੋਕਣ ਦੀ ਜਿਹੜੀ ਚਰਚਾ ਕੀਤੀ ਜਾ ਰਹੀ ਹੈ। ਵਨ ਨੇਸ਼ਨ ਦੀ ਸਥਾਪਨਾ ਪੋਲਿਨ ਹੈਨਸਨ ਨੇ 1996 ਦੇ ਵਿੱਚ ਕੀਤੀ ਸੀ। ਤੇ ਲੋ ਭਾਈ ਇੱਥੇ ਵੀ ਹੁਣ ਇਹ ਤਾਂ ਥੋੜੀ ਕਹਿ ਸਕਦੇ ਹਾਂ, ਹਰ ਮੁਲਕ ਦੀ ਰਾਜਨੀਤੀ ਇਹੀ ਹੈ, ਵਨ ਨੇਸ਼ਨ ਤੇ ਵਨ ਵਰਲਡ ਦੀ ਗੱਲ ਹੋ ਰਹੀ ਹੈ ਤੇ ਇਹ ਵੀ ਜਿਹੜੇ ਕਹਿੰਦੇ ਹੁਣ ਇਹਨਾਂ ਨੂੰ ਕਿ ਬੀਜੇਪੀ ਦੇ ਨਾਲ ਜੋੜੀਏ ਕਿਹਦੇ ਨਾਲ ਜੋੜੀਏ, ਇਹ ਤਾਂ ਵੱਡੀਆਂ ਤਾਕਤਾਂ ਨੇ ਜਿੱਥੇ ਬੈਠੀਆਂ ਨੇ ਪੂਰੀ ਦੁਨੀਆਂ ਦੇ ਵਿੱਚ ਇਹ ਜਿਹੜਾ ਪ੍ਰੋਪੋਗੰਡਾ ਕਰ ਰਹੀਆਂ ਨੇ। ਵਨ ਨੇਸ਼ਨ ਦੀ ਸਥਾਪਨਾ ਪੋਲਿਨ ਹੈਨਸਨ ਨੇ ਜਿਹੜੀ ਸੀ 1996 ਦੇ ਵਿੱਚ ਕੀਤੀ ਸੀ ਤੇ ਉਹ ਆਪਣੇ ਤਿੱਖੇ ਅਤੇ ਵਿਵਾਦਿਤ ਬਿਆਨਾਂ ਦੇ ਲਈ ਮਜਬੂਰ ਰਹੀ ਹੈ, ਖਾਸ ਕਰਕੇ ਪ੍ਰਵਾਸੀਆਂ ਤੇ ਮੂਲ ਨਿਵਾਸੀ ਲੋਕਾਂ ਦੇ ਬਾਰੇ। ਹੁਣ ਇਹ ਪਾਰਟੀ ਪਿੰਡਾਂ ਅਤੇ ਖੇਤਰੀ ਇਲਾਕਿਆਂ ਦੇ ਵਿੱਚ ਮਜ਼ਬੂਤ ਹੋ ਰਹੀ ਹੈ, ਜਿਸ ਦੇ ਨਾਲ ਵੱਡੀਆਂ ਰਾਜਨੀਤਿਕ ਪਾਰਟੀਆਂ ਚਿੰਤਤ ਨੇ। ਰਿਪੋਰਟ ਦੱਸਦੀ ਹੈ ਕਿ ਵੱਖ ਵੱਖ ਲੋਕਾਂ ਦੇ ਨਾਲ ਗੱਲਬਾਤ ਤੋਂ ਬਾਅਦ ਪਤਾ ਲੱਗਿਆ ਕਿ ਮੁਲਕ ਦੇ ਵਿੱਚ ਨਸਲਵਾਦ ਹਾਵੀ ਹੋ ਰਿਹਾ, ਇਸ ਨੂੰ ਹਵਾ ਦਿੱਤੀ ਜਾ ਰਹੀ ਹੈ। ਕੁਝ ਰਾਜਸੀ ਨੇਤਾ ਵਨ ਨੇਸ਼ਨ ਦੇ ਵੋਟਰਾਂ ਨੂੰ ਆਪਣੇ ਪੱਖ ਦੇ ਵਿੱਚ ਕਰਨ ਜਿਹੜਾ ਉਹਦੇ ਲਈ ਉਸੇ ਤਰ੍ਹਾਂ ਦੀ ਸਖ਼ਤ ਭਾਸ਼ਾ ਜਿਹੜੀ ਹੈ ਤੇ ਨੀਤੀਆਂ ਅਪਣਾਉਣ ਲੱਗ ਪਏ ਨੇ ਤੇ ਇਹ ਬਹੁ ਕੌਮੀ ਭਾਈਚਾਰਿਆਂ ਦੇ ਵਿੱਚ ਵੰਡੀ ਪਾਉਣ ਦੀ ਜਿਹੜੀ ਬੇਤੁਕੀ ਦਿਸ਼ਾ ਹੈ ਤੇ ਇਸ ਦਾ ਸਭ ਤੋਂ ਵੱਡਾ ਅਸਰ ਪ੍ਰਵਾਸੀ ਭਾਈਚਾਰਿਆਂ ਦੇ ਉੱਤੇ ਪੈ ਸਕਦਾ ਹੈ, ਜਿਨ੍ਹਾਂ ਦੇ ਵਿੱਚ ਭਾਰਤੀ, ਪੰਜਾਬੀ ਤੇ ਹੋਰ ਏਸ਼ੀਆਈ ਸਮੂਹ ਜਿਹੜੇ ਨੇ ਸ਼ਾਮਲ ਨੇ। ਆਸਟ੍ਰੇਲੀਆ ਦੇ ਵਿੱਚ ਰਹਿੰਦੇ ਕਈ ਪ੍ਰਵਾਸੀ ਪਹਿਲਾਂ ਹੀ ਜਿਹੜਾ ਮਹਿੰਗਾਈ, ਨੌਕਰੀਆਂ ਤੇ ਵੀਜ਼ਾ ਸੰਬੰਧੀ ਦਬਾਅ ਦਾ ਸਾਹਮਣਾ ਕਰ ਰਹੇ ਨੇ ਤੇ ਅਜਿਹੇ ਸਮੇਂ ਦੇ ਵਿੱਚ ਨਸਲਵਾਦੀ ਰਾਜਨੀਤੀ ਉਨ੍ਹਾਂ ਦੇ ਵਿੱਚ ਅਸੁਰੱਖਿਆ ਅਤੇ ਚਿੰਤਾ ਵਧਾ ਸਕਦੀ ਹੈ ਤੇ ਸੰਦੇਸ਼ ਹੈ ਇਹਦੇ ਵਿੱਚ ਰਿਪੋਰਟ 'ਚ ਕਿ ਸਮਝਦਾਰ ਨੇਤਾਵਾਂ ਨੂੰ ਨਸਲਵਾਦ ਦੇ ਖਿਲਾਫ਼ ਡਟ ਕੇ ਖੜਨਾ ਚਾਹੀਦਾ ਤੇ ਇਸ ਨੂੰ ਰਾਜਨੀਤਿਕ ਦਾ ਹਿੱਸਾ ਨਹੀਂ ਬਣਾਇਆ ਜਾਣਾ ਚਾਹੀਦਾ। ਇੱਕ ਬੜੀ ਦਿਲਚਸਪੀ ਵਾਲੀ ਖ਼ਬਰ ਹੈ ਕਿਸਾਨਾਂ ਦੇ ਬਾਰੇ, ਯੂਰਪੀਅਨ ਉਹਦੀ ਗੱਲ ਕਰਕੇ ਫਿਰ ਮੁਕੱਦਰ ਜੀ ਦੀ ਗੱਲ ਸੁਣਦੇ ਹਾਂ। ਕਿਸਾਨਾਂ ਦੇ ਲਈ ਗੁੱਡ ਨਿਊਜ਼ ਹੈ ਯੂਰਪ ਵਾਲਿਆਂ ਦੇ। ਯੂਰਪ ਸੰਘ ਨੇ ਤਿਆਰ ਕੀਤਾ ਨਵਾਂ ਐਕਸ਼ਨ ਜਿਹੜਾ ਪਲਾਨ ਕੀਤਾ ਹੈ। ਕੀ ਕਹਿੰਦੇ ਉਹ ਗੱਲਬਾਤ ਕਿ ਈਰਾਨ ਨੂੰ ਲੈ ਕੇ ਪੱਛਮੀ ਏਸ਼ੀਆ ਦੇ ਵਿੱਚ ਵੱਧਦੇ ਤਣਾਅ ਦਾ ਜਿਹੜਾ ਮੁੱਦਾ ਅਸਰ ਹੁਣ ਯੂਰਪ ਦੀ ਖੇਤੀ ਅਤੇ ਖੁਰਾਕ ਸੁਰੱਖਿਆ ਦੇ ਉੱਤੇ ਵੀ ਦਿਖਾਈ ਦੇਣ ਲੱਗ ਪਿਆ। ਯੂਰਪੀ ਸੰਘ ਈਯੂ ਦੇ ਵਿੱਚ ਜਿਹੜਾ ਖੇਤੀਬਾੜੀ ਮੰਤਰੀਆਂ ਨੇ ਬ੍ਰਸਲਜ਼ ਦੇ ਵਿੱਚ ਬੈਠਕ ਕਰਕੇ ਖਾਦਾਂ ਦੀ ਜਿਹੜੀ ਆ ਉਪਲਬਧਤਾ ਅਤੇ ਵੱਧਦੀਆਂ ਕੀਮਤਾਂ ਦੇ ਉੱਤੇ ਚਰਚਾ ਕੀਤੀ ਹੈ। ਯੂਰਪ ਦੇ ਵਿੱਚ ਨਾਈਟ੍ਰੋਜਨ ਖਾਦਾਂ ਦੀਆਂ ਕੀਮਤਾਂ ਹੁਣ 2024 ਦੇ ਔਸਤ ਪੱਧਰ ਤੋਂ ਕਰੀਬ 70% ਉੱਪਰ ਪਹੁੰਚ ਚੁੱਕੀਆਂ ਨੇ। ਮਾਹਰਾਂ ਦਾ ਜਿਹੜਾ ਕਹਿਣਾ ਹੈ ਕਿ ਰੂਸ ਯੁਕਰੇਨ ਯੁੱਧ ਤੋਂ ਬਾਅਦ ਪਹਿਲਾਂ ਹੀ ਕਈ ਯੂਰਪੀ ਖਾਦ ਪਲਾਂਟ ਜਿਹੜੇ ਨੇ ਗੈਸ ਦੀਆਂ ਉੱਚੀਆਂ ਕੀਮਤਾਂ ਦੇ ਕਾਰਨ ਬੰਦ ਜਾਂ ਸੀਮਤ ਉਤਪਾਦਨ ਦੇ ਉੱਤੇ ਚੱਲ ਰਹੇ ਹਨ। ਹੁਣ ਈਰਾਨ ਸੰਕਟ ਨੇ ਸਥਿਤੀ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ। ਅਜਿਹੇ ਦੇ ਵਿੱਚ ਯੂਰਪੀ ਕਮਿਸ਼ਨ ਨੇ ਕਿਸਾਨਾਂ ਨੂੰ ਰਾਹਤ ਦੇਣ ਅਤੇ ਖੁਰਾਕ ਸੁਰੱਖਿਆ ਮਜ਼ਬੂਤ ਕਰਨ ਦੇ ਲਈ ਨਵਾਂ ਫਰਟੀਲਾਈਜ਼ਰ ਜਿਹੜਾ ਐਕਸ਼ਨ ਪਲਾਨ ਤਿਆਰ ਕਰ ਲਿਆ। ਯੂਰਪੀ ਕਮਿਸ਼ਨ ਦੇ ਨਵੇਂ ਐਕਸ਼ਨ ਪਲਾਨ ਦੇ ਵਿੱਚ ਕਿਸਾਨਾਂ ਨੂੰ ਐਮਰਜੈਂਸੀ ਵਿੱਤੀ ਸਹਾਇਤਾ ਦੇਣ ਦਾ ਪ੍ਰਸਤਾਵ ਜਿਹੜਾ ਰੱਖਿਆ। ਇਸ ਦੇ ਤਹਿਤ ਖੇਤੀਬਾੜੀ ਬਜਟ ਦੇ ਵਿੱਚੋਂ ਮਦਦ, ਆਸਾਨ ਕਰਜ਼ਾ ਯੋਜਨਾਵਾਂ ਅਤੇ ਕਾਮਨ ਐਗਰੀਕਲਚਰਲ ਪਾਲਿਸੀ ਜਿਹੜੀ ਹੈ ਉਹਦੇ ਤਹਿਤ ਐਡਵਾਂਸ ਪੇਮੈਂਟ ਦੇ ਵਿੱਚ ਰਾਹਤ ਵਰਗੇ ਕਦਮ ਸ਼ਾਮਲ ਨੇ। ਨਾਲ ਹੀ ਜੈਵਿਕ ਅਤੇ ਬਦਲਵੀਆਂ ਖਾਦਾਂ ਨੂੰ ਉਤਸ਼ਾਹਿਤ ਕਰਨ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ। ਯੂਰਪੀ ਸੰਘ ਰੂਸ ਅਤੇ ਬੈਲਾਰੂਸ ਦੇ ਉੱਤੇ ਜਿਹੜਾ ਆਪਣੀ ਨਿਰਭਰਤਾ ਘੱਟ ਕਰਨ ਦੇ ਲਈ ਦੂਜੇ ਦੇਸ਼ਾਂ ਤੋਂ ਖਾਦ ਦੀ ਦਰਾਮਦ ਜਿਹੜੀ ਹੈ ਵਧਾਉਣ ਦੀ ਦਿਸ਼ਾ ਦੇ ਵਿੱਚ ਕੰਮ ਕਰ ਰਿਹਾ। ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਜਿਹੜਾ ਕਿਹਾ ਕਿ ਯੋਜਨਾ ਯੂਰਪ ਦੇ ਵਿੱਚ ਮਜ਼ਬੂਤ ਖਾਦ ਉਦਯੋਗ ਖੜਾ ਕਰਨ, ਕਿਸਾਨਾਂ ਨੂੰ ਰਾਹਤ ਦੇਣ ਅਤੇ ਘਰੇਲੂ ਪੱਧਰ ਦੇ ਉੱਤੇ ਟਿਕਾਊ ਹੱਲ ਵਿਕਸਿਤ ਕਰਨ ਦੀ ਦਿਸ਼ਾ ਦੇ ਵਿੱਚ ਇੱਕ ਅਹਿਮ ਜਿਹੜਾ ਕਦਮ ਹੈ। ਪਹਿਲਾਂ ਤੁਸੀਂ ਇੱਥੇ ਛੋਟੀ ਕਿਸਾਨੀ ਸਾਰਾ ਕੁਝ ਖਤਮ ਕਰ ਦਿੱਤਾ ਤੇ ਹੁਣ ਸਪੋਰਟ ਕਰਨ ਦੀ ਗੱਲ ਕਰਦੇ ਹੋ ਜਦੋਂ ਵੱਡਿਆਂ ਦਾ ਵੀ ਦਮ ਘੁੱਟਣ ਲੱਗ ਗਿਆ ਸਾਰੀਆਂ ਚੀਜ਼ਾਂ ਜਾਂ ਮਹਿੰਗਾਈ ਦੇ ਕਾਰਨ, ਕਿਉਂਕਿ ਕਿਸਾਨ ਦੇ ਪੱਲੇ ਇੱਥੇ ਵੀ ਕੁਝ ਨਹੀਂ ਪਾਉਂਦੇ ਇਹ। ਦੂਸਰੇ ਪਾਸੇ ਯੂਰਪ ਦੇ ਵਿੱਚ ਵਧਿਆ ਸਿਆਸੀ ਮਤਭੇਦ ਹੈ। ਖਾਦ ਸੰਕਟ ਨੂੰ ਲੈ ਕੇ ਯੂਰਪੀ ਦੇਸ਼ਾਂ ਦੇ ਵਿਚਕਾਰ ਮਤਭੇਦ ਦੀ ਜਿਹੜੀ ਵੀ ਉਭਰ ਲੱਗ ਪਿਆ। ਫਰਾਂਸ ਅਤੇ ਇਟਲੀ ਨੇ ਕਾਰਬਨ ਬਾਰਡਰ ਟੈਕਸ ਜਿਹੜਾ ਉਹਦੇ ਵਿੱਚ ਰਾਹਤ ਦੀ ਮੰਗ ਕੀਤੀ ਹੈ, ਜਦੋਂ ਕਿ ਪੋਲੈਂਡ ਅਤੇ ਜਰਮਨੀ ਵਰਗੇ ਦੇਸ਼ ਜਿਹੜੇ ਨੇ ਘਰੇਲੂ ਖਾਦ ਉਦਯੋਗ ਦੀ ਸੁਰੱਖਿਆ ਨੂੰ ਪਹਿਲ ਦੇ ਰਹੇ ਨੇ। ਦੂਜੇ ਪਾਸੇ ਵਾਤਾਵਰਣ ਸੰਗਠਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਨਿਯਮਾਂ ਦੇ ਵਿੱਚ ਢਿੱਲ ਦੇਣ ਦੇ ਨਾਲ ਪ੍ਰਦੂਸ਼ਣ ਅਤੇ ਜਲ ਖੇਤਰਾਂ ਦੇ ਵਿੱਚ ਨਾਈਟ੍ਰੇਟ ਦਾ ਜਿਹੜਾ ਖਤਰਾ ਵੱਧ ਸਕਦਾ ਹੈ। ਮਹਿੰਗਾ ਹੋਵੇਗਾ ਹੋਰ ਖਾਣਾ ਇਹਦੇ ਵਿੱਚ ਜੇ ਇਦਾਂ ਹੁੰਦਾ ਹੈ। ਫਿਲਹਾਲ ਯੂਰਪੀ ਅਧਿਕਾਰੀਆਂ ਨੂੰ ਤੁਰੰਤ ਖੁਰਾਕ ਸੰਕਟ ਦਾ ਡਰ ਨਹੀਂ ਹੈ, ਕਿਉਂਕਿ ਕਈ ਕਿਸਾਨ ਪਹਿਲਾਂ ਤੋਂ ਹੀ ਖਰੀਦੀਆਂ ਖਾਦਾਂ ਦੀ ਵਰਤੋਂ ਕਰ ਰਹੇ ਨੇ ਤੇ ਪਰ ਮਾਹਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਖਾਦ ਦੀਆਂ ਜਿਹੜੀਆਂ ਵੱਧਦੀਆਂ ਕੀਮਤਾਂ ਨੇ ਉਹਦਾ ਅਸਰ ਖੇਤੀ ਉਤਪਾਦਨ ਦੀ ਲਾਗਤ ਦੇ ਉੱਤੇ ਦਿਖਾਈ ਦੇ ਸਕਦਾ ਹੈ। ਆਮ ਤੌਰ ਦੇ ਉੱਤੇ ਖਾਦ ਦੀਆਂ ਜਿਹੜੀਆਂ ਕੀਮਤਾਂ ਦਾ ਅਸਰ ਬਾਜ਼ਾਰ ਦੇ ਵਿੱਚ 4 ਤੋਂ 6 ਮਹੀਨਿਆਂ ਬਾਅਦ ਦਿਖਾਈ ਦਿੰਦਾ ਹੈ। ਦੱਖਣ ਏਸ਼ੀਆ ਦੇ ਅਤੇ ਅਫਰੀਕਾ ਦੇ ਉੱਤੇ ਜ਼ਿਆਦਾ ਖਤਰਾ ਮਾਹਰਾਂ ਦਾ ਕਹਿਣਾ ਹੈ ਕਿ ਯੂਰਪ ਦੀ ਤੁਲਨਾ ਦੇ ਵਿੱਚ ਦੱਖਣ ਏਸ਼ੀਆ ਅਤੇ ਅਫਰੀਕਾ ਦੇਸ਼ਾਂ ਦੇ ਉੱਤੇ ਇਸ ਸੰਕਟ ਦਾ ਅਸਰ ਜ਼ਿਆਦਾ ਗੰਭੀਰ ਹੋ ਸਕਦਾ ਹੈ, ਕਿਉਂਕਿ ਇਹ ਖੇਤਰ ਖਾੜੀ ਦੇਸ਼ਾਂ ਤੋਂ ਆਉਣ ਵਾਲੀ ਖਾਦ ਤੇ ਊਰਜਾ ਸਪਲਾਈ ਦੇ ਉੱਤੇ ਵਧੇਰੇ ਨਿਰਭਰ ਨੇ। ਅਜਿਹੇ ਦੇ ਵਿੱਚ ਗਲੋਬਲ ਖੁਰਾਕ ਸੁਰੱਖਿਆ ਨੂੰ ਲੈ ਕੇ ਚਿੰਤਾ ਲਗਾਤਾਰ ਵੱਧ ਰਹੀ ਹੈ। ਯੂਰਪ ਖਾਦ ਦੀ ਦਰਾਮਦ ਦੇ ਉੱਤੇ ਕਿੰਨਾ ਨਿਰਭਰ ਹੈ? ਅਸਲ ਦੇ ਵਿਚ ਯੂਰਪ ਸੰਘ ਹਰ ਸਾਲ ਵੱਡੀ ਮਾਤਰਾ ਦੇ ਵਿਚ ਖਾਦਾਂ ਦਾ ਦਰਾਮਦ ਜਿਹੜਾ ਕਰਦਾ ਹੈ। 2024 ਦੇ ਵਿਚ ਯੂਰਪ ਨੇ ਕਰੀਬ 20 ਲੱਖ ਟਨ ਅਮੋਨੀਆ ਦਰਾਮਦ ਕੀਤਾ ਸੀ ਤੇ ਯੂਰਪ ਨੇ 58 ਲੱਖ ਟਨ ਯੂਰੀਆ ਦੀ ਵੀ ਜਿਹੜੀ ਦਰਾਮਦ ਕੀਤੀ ਸੀ। ਕਰੀਬ 67 ਲੱਖ ਟਨ ਨਾਈਟ੍ਰੋਜਨ ਖਾਦ ਅਤੇ ਮਿਸ਼ਰਨ ਵੀ ਜਿਹੜਾ ਵਿਦੇਸ਼ਾਂ ਤੋਂ ਮੰਗਵਾਏ ਗਏ ਸਨ। ਸਪਲਾਈ ਸੰਕਟ ਦੇ ਕਾਰਨ ਕਿਸਾਨਾਂ ਤੇ ਖੇਤੀਬਾੜੀ ਉਦਯੋਗ ਦੇ ਉੱਤੇ ਆਰਥਿਕ ਦਬਾਅ ਵੱਧ ਰਿਹਾ। ਕੁਝ ਦੇਸ਼ਾਂ ਨੇ ਪਹਿਲਾਂ ਹੀ ਸ਼ੁਰੂ ਕੀਤੀ ਸੀ ਤਿਆਰੀ ਇਹਦੇ ਵਿਚ ਤੇ ਯੂਰਪ ਦੇ ਸਾਰੇ ਦੇਸ਼ਾਂ ਦੇ ਉੱਤੇ ਖਾਦ ਸੰਕਟ ਦਾ ਅਸਰ ਇਕ ਸਮਾਨ ਨਹੀਂ ਹੈ। ਆਇਰਲੈਂਡ ਨੂੰ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਦੇਸ਼ਾਂ ਦੇ ਵਿਚ ਜਿਹੜਾ ਮੰਨਿਆ ਜਾ ਰਿਹਾ। 2025 ਦੇ ਵਿਚ ਆਇਰਲੈਂਡ ਨੇ ਕਰੀਬ 17 ਲੱਖ ਟਨ ਖਾਦ ਦਰਾਮਦ ਕੀਤੀ ਸੀ। ਫਿਨਲੈਂਡ ਜਿਹੜਾ ਪਹਿਲਾਂ ਹੀ ਆਪਣੀ ਪਲੈਨਿੰਗ ਤੇਜ਼ ਰੱਖਦਾ। ਫਿਨਲੈਂਡ ਅਤੇ ਸਵੀਡਨ ਨੇ ਰਣਨੀਤਿਕ ਭੰਡਾਰਨ ਦੀ ਜਿਹੜੀ ਤਿਆਰੀ ਤੇਜ਼ ਕਰ ਦਿੱਤੀ। ਦੋਵਾਂ ਦੇਸ਼ਾਂ ਨੇ ਖਾਦ ਅਨਾਜ ਅਤੇ ਇੰਧਨ ਦੇ ਸਟਾਕ ਵਧਾਉਣੇ ਸ਼ੁਰੂ ਕਰ ਦਿੱਤੇ। ਸਵੀਡਨ ਨੇ ਨਾਟੋ ਦੇ ਵਿਚ ਸ਼ਾਮਲ ਹੋਣ ਤੋਂ ਬਾਅਦ ਨਵੀਂ ਰਣਨੀਤੀ ਅਪਣਾ ਲਈ। ਟੋਟਲ ਡਿਫੈਂਸ ਨੀਤੀ ਤਹਿਤ ਖਾਦ ਅਤੇ ਬੀਜਾਂ ਦਾ ਭੰਡਾਰਨ ਵਧਾਇਆ ਜਾ ਰਿਹਾ। ਜੀ ਦੋਸਤੋ, ਇਹ ਹੈ ਗੱਲਾਂ ਬਾਤਾਂ ਖੇਤੀ ਦੇ ਸੰਬੰਧ ਦੇ ਵਿਚ ਜੋ ਯੂਰਪੀਅਨ ਮੁਲਕਾਂ ਦੀ ਨੀਤੀ ਹੈ ਤੇ ਉਹਦੇ ਵਿਚ ਸਰਕਾਰਾਂ ਕਿਤੇ ਨਾ ਕਿਤੇ ਸਾਥ ਦੇਣ ਲੱਗੀਆਂ ਨੇ ਕਿਸਾਨਾਂ ਦਾ, ਪਰ ਦੇਖਦੇ ਹਾਂ ਕਿੱਥੇ ਕੁ ਤੱਕ ਅੱਗੇ ਨਾਲ ਚੱਲਦੇ ਆ। ਤੇ ਆਪਣੇ ਨਾਲ ਮੁਕੱਦਰ ਜੀ ਜੁੜੇ ਆ, ਉਨ੍ਹਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਨਾਵਲ ਵੱਲ ਨੂੰ ਚੱਲਦੇ ਹਾਂ ਕੁਝ ਪਲਾਂ ਦੇ ਵਿਚ। ਸਤਿ ਸ੍ਰੀ ਅਕਾਲ ਜੀ ਮੁਕੱਦਰ ਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਜੀ ਆਨੋ ਜੀ।
3: ਹਾਂਜੀ, ਆਵਾਜ਼ ਦਰੁਸਤ ਆ ਬਾਬੇ?
0: ਬਹੁਤ ਵਧੀਆ ਜੀ, ਬਹੁਤ ਵਧੀਆ। ਆਉਣ ਦਿਓ ਜੀ, ਕੀ ਕਹਿਣਾ ਚਾਹੋਗੇ?
3: ਕਹਿਣਾ ਤਾਂ ਮੈਨੂੰ ਤਾਂ ਐ ਲੱਗਦਾ ਵੀ ਆ ਸਿਆਸਤ ਨਾਲੋਂ ਚੰਗਾ ਤਾਂ ਗਾਣਾ ਹੀ ਸੁਣਾ ਦੇ ਕੋਈ ਨਾ ਕੋਈ ਬੰਦਾ, ਉਹੀ ਠੀਕ ਹੈ ਬਾਬੇ। ਇਹ ਰੋਜ਼ ਦਾ ਉਹੀ ਗੱਲ ਹੈ, ਇਹੀ ਇਹੀ ਸਿਆਪਾ ਹੈਗਾ ਸਾਰਾ।
0: ਕਿਸਾਨੀ ਦੀ ਗੱਲ ਕਰ ਰਹੇ ਆਪਾਂ, ਵਧੀਆ ਇੱਥੇ ਚਲੋ।
3: ਤੁਸੀਂ ਕਿਸਾਨੀ ਨੀ ਕਰੋ, ਭਾਵੇਂ ਕਿਸੇ ਦੀ ਕਰੋ
0: ਜੀ,
3: ਕਹਾਣੀ ਤਾਂ ਉੱਥੇ ਹੈ ਬਾਈ ਜੀ, ਜਿੱਥੇ ਮੁੱਕਣੀ ਆ ਵੀ ਉੱਤੇ ਕੌਣ ਬੈਠਾ ਹੈ
0: ਜੀ,
3: ਤੇ ਫੈਸਲੇ ਉਹਨਾਂ ਦੇ ਹਿਸਾਬ ਨਾਲ ਹੋਣੇ ਨੇ।
0: ਬਿਲਕੁਲ,
3: ਮੈਂ ਤਾਂ ਕਈ ਵਾਰੀ ਸਵਾਲ ਮੇਰੇ, ਕਿਉਂਕਿ ਹੁਣ ਦੇਖੋ ਜਦੋਂ ਸਰਕਾਰਾਂ ਗਲਤ ਕਰਦੀਆਂ ਨੇ
0: ਜੀ,
3: ਸੰਵਿਧਾਨ ਦਾ ਜਿਹੜਾ ਕਸਟੋਡੀਅਨ ਹੈਗਾ ਉਹ ਹੈਗਾ ਮੰਨ ਲਓ ਕੋਰਟ, ਸੁਪਰੀਮ ਕੋਰਟ ਹੋ ਗਿਆ, ਲਾ ਲਓ ਹਾਈ ਕੋਰਟ ਹੋ ਗਿਆ, ਉਹਨੇ ਉਹਨੂੰ ਮੰਨ ਲਓ ਉਹ ਕਸਟੋਡੀਅਨ ਹੈਗਾ
0: ਜੀ,
3: ਤੇ ਹੁਣ ਗੱਲਾਂ ਜਦੋਂ ਉੱਥੋਂ ਹੀ ਉਹੀ ਹੁਣ ਸੈਣੀ ਬਾਈ ਜੀ ਕਹਿਣ ਦੇ ਸੀ, ਚਲੋ ਠੀਕ ਹੈ, ਮੈਂ ਕਹਿੰਦਾ ਵੀ ਇਹਨਾਂ ਦੇ ਮੂੰਹ ਚ ਘਿਓ ਸ਼ੱਕਰ, ਕਹਿੰਦੇ ਵੀ ਇਹ ਆਪਣਾ ਦੇਸ਼ 50 ਸਾਲ ਪਿੱਛੇ ਹੈ, ਤੇ ਵੀ ਇਹ ਵੀ ਅੱਗੇ ਕੁਛ ਵਧੀਆ ਹੋਊਗਾ
0: ਜੀ,
3: ਪਰ ਜਦੋਂ ਗੇਅਰ ਆਪਾਂ ਨੂੰ ਰਿਵਰਸ ਲੱਗਿਆ ਦਿਸੇ ਵੀ ਆਪਾਂ ਬੈਕ ਗੇਅਰ ਪਾਇਆ ਹੋਇਆ ਗੱਡੀ ਦਾ ਬਾਈ ਜੀ, ਤੇ ਅਸੀਂ ਰੇਸ ਦੇਈ ਜੀ ਹੈਗਾ ਨੂੰ
0: ਜੀ,
3: ਹੈ ਵੀ ਅਸੀਂ ਅਗਾਂਹ ਨੂੰ ਜਾਂਦੇ ਪਏ ਆ,
0: ਤੇ
3: ਫਿਰ ਵਧੀਆ ਦੀ ਜੇ ਆਪਾਂ ਉਮੀਦ ਕਰਦੇ ਆ ਤਾਂ ਫਿਰ ਉਹੀ ਗੱਲ ਆ ਵੀ ਬਾਬੇ ਹੁਣ ਜੇ ਹੁਣ ਆਪਾਂ ਅੱਗੇ ਆਪਾਂ ਨੂੰ ਰਾਹ ਦਿਸਦਾ ਪਿਆ ਵੀ ਹਾਂ ਵੀ ਆਪਾਂ ਇੱਧਰ ਨੂੰ ਲਿਜਾਣੀ ਹੈ ਗੱਡੀ, ਤੇ ਪਿੱਛੇ ਕੋਲਾ ਕੰਧ ਹੈ, ਹੈ ਤੇ ਗੇਅਰ ਪਾ ਕੇ ਬੈਕ ਤੇ ਰੇਸ ਤੇ ਦਿੱਤਾ ਹੋਇਆ ਪੈਰ ਆਪਾਂ ਵੀ ਅੱਗੇ ਵਧੀਆ ਹੋਣਾ ਸਾਰਾ ਕੁਛ ਹੀ, ਫਿਰ ਹੁਣ ਤੁਹਾਨੂੰ ਪਿੱਛੇ ਪਤਾ ਹੀ ਹੈ ਵੀ ਕੋਲੇ ਚ ਕੀ ਹੋਣਾ ਜਾ ਕੇ, ਉਹੀ ਗੱਲ ਵੀ ਕੀ ਕੁਛ ਹੋਊਗਾ ਤੇ ਕੀ ਨਾ ਹੋਊਗਾ।
0: ਚਲੋ ਸੱਟਾਂ
3: ਨਹੀਂ ਬਾਬੇ, ਜਿਹੜੇ ਪਾਸੇ ਨੂੰ ਇਹ ਸਿਸਟਮ ਚੱਲਿਆ ਹੋਇਆ ਨਾ, ਇਹ ਠੀਕ ਆ, ਅਸੀਂ ਆਸ ਕਰਦੇ ਹਾਂ ਵੀ ਹੋਵੇ, ਆਪਾਂ ਤਾਂ ਆਸ ਇਹੀ ਕਰਦੇ ਹਾਂ। ਆ ਤੁਸੀਂ ਦੇਖਿਆ ਨੀ ਹੁਣ SIR ਤੇ ਆਪਣੇ ਮਾਨਣੀ ਕੋਟ ਸਾਹਿਬ ਨੇ ਕਿੱਡਾ ਵਧੀਆ, ਉਹੀ ਗੱਲ ਤੁਸੀਂ ਦੇਖੋ ਵੀ ਗੱਲ ਉਹ ਕਹੀ ਆ ਉਹਨਾਂ ਨੇ, ਹੈ
0: ਜੀ,
3: ਕਹਿੰਦੇ ਆਪਣਾ ਚੁਣਾਵ ਯੋਗ ਇਸ ਗੱਲ ਤੇ ਮੰਨ ਲਓ ਫੈਸਲਾ ਲੈ ਸਕਦਾ, ਵੋਟ ਕੱਟ ਸਕਦਾ ਵੀ ਇਹ ਭਾਰਤ ਦਾ ਨਾਗਰਿਕ ਹੈਗਾ ਕਿ ਨਹੀਂ ਹੈਗਾ
0: ਜੀ,
3: ਚੁਣਾਵ ਯੋਗ ਇਸ ਗੱਲ ਦੇਖਿਓ ਗੱਲ ਕਿਵੇਂ ਘੁਮਾਈ ਹੈ
0: ਜੀ,
3: ਕਹਿੰਦੇ ਵੀ ਚੁਣਾਵ ਯੋਗ ਇਸ ਗੱਲ ਤੇ ਫੈਸਲਾ ਵੋਟ ਕੱਟ ਸਕਦਾ ਕਿਸੇ ਦੀ ਵੀ ਇਹ ਭਾਰਤ ਦਾ ਨਾਗਰਿਕ ਹੈਗਾ ਕਿ ਨਹੀਂ ਹੈਗਾ
0: ਜੀ,
3: ਪਰ ਚੁਣਾਵ ਯੋਗ ਇਹ ਫੈਸਲਾ ਨਹੀਂ ਕਰ ਸਕਦਾ ਕਿ ਇਹ ਭਾਰਤ ਦਾ ਨਾਗਰਿਕ ਹੈਗਾ ਕਿ ਨਹੀਂ ਹੈਗਾ। ਹੁਣ ਮੈਨੂੰ ਤੁਸੀਂ ਦੋਵਾਂ ਗੱਲਾਂ ਚ ਫਰਕ ਦੱਸੋ, ਤੁਸੀਂ ਇਹਨਾਂ ਚੋਂ ਕੱਢ ਕੇ ਦੱਸੋ ਮੈਨੂੰ,
0: ਹੈ
3: ਜੀ, ਸਾਡੇ ਮਾਨਣੀ ਜਿਨ੍ਹਾਂ ਨੇ ਸਾਡੇ ਸੰਵਿਧਾਨ ਦੇ ਕਸਟੋਡੀਅਨ ਨੇ ਨਾ ਜੀ, ਉਹ ਇਹ ਗੱਲਾਂ ਕਹਿ ਰਹੇ ਨੇ ਵੀ ਚੋਣ ਯੋਗ ਵੋਟ ਕੱਟ ਸਕਦਾ ਤੁਹਾਡੀ ਇਸ ਗੱਲ ਤੇ, ਉਸੇ ਗੱਲ ਨੂੰ ਘੁਮਾ ਕੇ ਦੂਜੇ ਪਾਸੇ ਨੂੰ ਤੋਰਤਾ
0: ਜੀ,
3: ਹੈ ਤੇ ਫਿਰ ਹੁਣ ਇਹ ਮੈਨੂੰ ਦੱਸੋ ਵੀ ਅਸੀਂ ਹੁਣ ਅਸੀਂ ਕਿਹੜੇ ਪਾਸੇ ਨੂੰ ਤੁਰੇ ਹੋਏ ਆ ਬਾਬੇ,
0: ਜਿਹੜੇ
3: ਸਾਡੇ
0: ਤੋਂ
3: ਨਹੀਂ ਨੀ ਬਾਬੇ, ਮੈਂ ਤਾਂ ਕਹਿੰਦਾ ਮੇਰੀ ਤਾਂ ਭਾਵੇਂ 4 ਵਾਰੀ ਕੱਟ ਦੇਣ, ਉਹੀ ਗੱਲ ਆਪਣੇ ਤਾਂ ਚੱਕਰ ਹੀ ਕੋਈ ਨੀ ਹੈਗਾ, ਅਸੀਂ ਜਿਹੜੇ ਪਾਸੇ ਨੂੰ ਬਾਬੇ ਪਏ ਹੋਏ ਆ ਨਾ, ਅਸੀਂ ਇਹ ਕਹਿ ਦਿੰਦੇ ਹਾਂ ਵੀ ਮੇਰਾ ਤਾਂ ਅਸਲ ਚ ਨਾ ਥੋੜਾ ਜਿਹਾ ਰੁਝਾਨ ਘਟਿਆ ਹੋਇਆ ਨਾ ਸਿਆਸੀ ਮਸਲਿਆਂ ਤੇ। ਮੈਂ ਤਾਂ ਜਿਆਦਾ ਹੁਣ ਟਵਾਣਾ ਰੇਡੀਓ ਤੋਂ ਵੀ ਮੈਂ ਇਸੇ ਕਰਕੇ ਮੈਂ ਨਾ ਬਹੁਤ ਘੱਟ ਜੋੜਦਾ ਹੈਗਾ, ਕਿਉਂਕਿ ਬਾਈ ਜੀ ਫਾਇਦਾ ਕੋਈ ਨੀ ਹੈਗਾ ਇੱਥੇ, ਨਾ ਤਾਂ ਜਿਹੜੇ ਵੋਟ ਪਾਉਣ ਵਾਲਿਆਂ ਦੀ ਗਿਣਤੀ ਘੱਟ ਹੈ
0: ਜੀ,
3: ਹੈ ਤੇ ਇਹੀ ਮੈਨੂੰ ਤਾਂ ਕਈ ਵਾਰੀ ਆ ਬਿੱਟੂ ਹਰੀ ਤੁਸੀਂ ਦੇਖੋ ਵੀ ਸਾਰੀ ਉਮਰ ਕਾਂਗਰਸ ਦੇ ਸਿਰ ਤੇ ਰਾਜ ਕਰਕੇ ਤੇ ਮੁੜ ਕੇ ਆ ਕੇ ਹੁਣ ਕਾਂਗਰਸ ਨੂੰ ਹੀ ਗਾਲਾਂ ਕੱਢਦੇ ਪਏ ਨੇ ਤੇ ਢਾਈ ਤਿੰਨ ਲੱਖ ਵੋਟ ਫਿਰ ਚਲੋ ਹਾਰ ਗਿਆ ਭਾਵੇਂ ਬੰਦਾ, ਪਰ ਢਾਈ ਤਿੰਨ ਲੱਖ ਵੋਟਰ ਉਹਦੇ ਕੋਲ ਫਿਰ ਵੀ ਹੈਗੇ ਨੇ ਉਹਨੂੰ ਵੋਟ ਪਾਉਣ ਵਾਲੇ ਹੈ। ਹੁਣ ਦੱਸੋ ਵੀ ਉਹ ਜਿਹੜੇ ਉਹ ਢਾਈ ਤਿੰਨ ਲੱਖ ਵੋਟਰ ਨੇ ਉਹਨੂੰ ਜਦੋਂ ਕਾਂਗਰਸ ਸੀ ਉਹ ਬੀਜੇਪੀ ਨੂੰ ਗਾਲਾਂ ਕੱਢਦਾ ਸੀ ਉਦੋਂ ਸਹੀ ਸਮਝਦੇ ਸੀ, ਜਾਂ ਜਦੋਂ ਹੁਣ ਉਹ ਕਾਂਗਰਸ ਨੂੰ ਗਾਲਾਂ ਕੱਢਦਾ ਪਿਆ ਉਦੋਂ ਸਹੀ ਸਮਝਦੇ ਨੇ।
0: ਕੱਲ ਮੈਂ ਇੱਕ ਖਬਰ ਕੀਤੀ ਸੀ, ਸ਼ਾਇਦ ਪਤਾ ਨੀ ਇੰਡੀਆ ਦੇ ਵਿੱਚ ਉਹਦੀ ਗੱਲ ਹੋਈ ਕਿ ਨਹੀਂ ਹੋਈ, ਮਾਊਂਟਬੈਟਨ ਦੇ ਪਰਿਵਾਰ ਦੇ ਵਿੱਚੋਂ ਸੀਗੀ ਉਹ, ਜਿਹੜੀ ਜਿਹਦਾ ਕਸ਼ਮੀਰ ਦਾ ਮੁੱਦਾ ਸੀ, ਨਹਿਰੂ ਦੇ ਨਾਲ ਮਿਲ ਕੇ ਕਿਤੇ ਨਾ ਕਿਤੇ ਉਹ ਸਾਰਾ ਜਿਹੜਾ UN ਦੇ ਵਿੱਚ ਲੈ ਗਏ, ਕਰਵਾ ਦਿੱਤਾ ਗਿਆ ਵੱਡੀਆਂ ਤਾਕਤਾਂ ਨੇ, ਤਾਂ ਉਹ ਸਾਰੀਆਂ ਚੀਜ਼ਾਂ ਚੱਲਦੀਆਂ। ਇਹ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਰਾਜਨੀਤੀ ਜਿਹੜੀ ਸਾਡੇ ਸਮਝ ਦੇ ਵਿੱਚ ਵੀ ਨਹੀਂ ਆ ਸਕਦੀ ਹੈ, ਵੀ ਕਰਦੇ ਕੀ ਆ ਉੱਥੇ।
3: ਗੱਲ ਉਹੀ ਹੈ ਭਾਰਤ ਬਾਈ ਜੀ, ਆਪਾਂ ਦਾ ਨਾ ਜਾਂ ਤਾਂ ਕਿਸੇ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਨੀ ਹੈਗੇ, ਜੇ ਕਰਦੇ ਆ ਤਾਂ ਚਲੋ ਫਿਰ ਉਹਨੂੰ ਥੋੜਾ ਜਿਹਾ ਡੂੰਘੇ ਪੱਧਰ ਤੇ ਕਰੀਦਾ ਵੀ ਇਹ ਗੱਲ ਦਾ ਮਤਲਬ ਕੀ ਹੈ, ਕਾਰਨ ਕੀ ਹੈ, ਤੇ ਨਿਕਲਦਾ ਕੀ
0: ਹੁੰਦਾ। ਦੇਖੋ ਮੀਡੀਆ ਛੋਟੀ ਤੋਂ ਛੋਟੀ ਹੈ ਨਾ, ਟੁੱਚੂ ਜਿਹੀ ਖਬਰ ਲੈ ਕੇ ਤਾਂ ਉਹਦੇ ਉੱਤੇ ਏਡੀ ਡਿਸਕਸ਼ਨ ਕਰਦੇ ਆ, ਜਿਹੜੇ ਇਹਦੇ ਵਿੱਚੋਂ ਕੁਝ ਨਿਕਲਣਾ ਜਾਂ ਲੋਕਾਂ ਦੇ ਸਮਝ ਦੇ ਵਿੱਚ ਪੈਣਾ ਸਿਸਟਮ ਦੀ ਗੱਲ, ਉਹਦੇ ਉੱਤੇ ਕੋਈ ਗੱਲ ਹੀ ਨਹੀਂ ਹੋ ਰਹੀ,
3: ਕਿਉਂਕਿ ਭਾਰਤ ਬਾਈ ਉਹਦੇ ਚ ਹੈ ਹੀ ਵਿਊ ਨੇ ਸਾਰੇ ਆ। ਜਿਵੇਂ ਹੁਣ ਸਵੇਰੇ ਨਾ ਟਵਾਣਾ ਸਾਹਿਬ ਨੇ ਇੱਕ ਪੋਸਟ ਪਾਈ ਹੋਈ ਸੀ, ਉਹਨਾਂ ਦੇ ਕੋਈ ਨਿਊਜ਼ੀਲੈਂਡ ਤੋਂ ਕੋਈ ਹੋਣੇ ਨੇ ਮਿੱਤਰ, ਉਹਨਾਂ ਨੇ ਮੈਨਸ਼ਨ ਕੀਤਾ ਹੋਇਆ ਸੀ, ਕਹਿੰਦੇ ਵੀ ਅੱਜ ਦੇ ਟਾਈਮ ਦੇ ਵਿੱਚ ਵੀ ਮਸਾਲੇਦਾਰ ਖਬਰਾਂ ਤੋਂ ਵੱਖਰਾ ਵੀ ਕੁਛ ਚੱਲਦਾ ਭਾਰਤ ਦੇ ਵਿੱਚ, ਪਰ ਗੱਲ ਮੈਂ ਤਾਂ ਟਵਾਣਾ ਸਾਹਿਬ ਨੂੰ ਮੈਨਸ਼ਨ ਵੀ ਕੀਤਾ ਸੀ, ਮੈਂ ਵੀ ਠੀਕ ਹੈ ਸਾਡੀ ਜਿੰਨੀ ਗਿਣਤੀ ਹੈਗੀ ਅਸੀਂ ਭੀੜ ਨਹੀਂ ਹੈਗੇ ਜਿੰਨੇ ਕੁ ਹੈਗੇ ਤੁਹਾਡੇ ਨਾਲ, ਪਰ ਗੱਲ ਉਹ ਹੈ ਵੀ ਹੈ ਕਿੰਨੇ ਕੁ ਨੇ, ਤੁਸੀਂ ਦੇਖੋ ਵੋਟਾਂ ਪਾਉਣ ਵਾਲਿਆਂ ਦੀ ਗਿਣਤੀ ਕਿੰਨੀ ਹੈ, ਉਹ ਜਿਹੜੇ ਜੇ ਕੋਈ ਚੱਜ ਦੀ ਗੱਲ ਨਾਲ ਜੁੜਨ ਵਾਲੇ ਦੀ ਕਿੰਨੀ ਕੁ ਹੈ, ਪਰ ਅਸੀਂ ਮੈਨੂੰ ਤਾਂ ਸਭ ਤੋਂ ਵੱਡਾ ਬਾਈ ਹੁਣ ਜਾਵੇ ਤਾਂ ਜਾਵੇ ਬੰਦਾ ਕਿੱਥੇ, ਵੀ ਬੰਦੇ ਨੇ ਮੰਨ ਲਓ ਮੈਂ ਤਾਂ ਕਹਿੰਦਾ ਇਹਨਾਂ ਚੱਕਰਾਂ ਚ ਉਲਝੇ ਹੀ ਨਾ, ਜੇ ਉਲਝ ਗਿਆ ਤੁਸੀਂ ਮੈਨੂੰ ਇੱਥੇ ਨਿਆਂ ਦਵਾ ਕੇ ਵਿਖਾ ਦਿਓ, ਇੱਥੇ ਕੋਈ ਪੁੱਛਣ ਵਾਲਾ ਹੋਵੇ, ਕਈ ਕਈ ਸਾਲ ਪਤਾ ਨੀ ਉਹ ਬੰਦੇ ਕਿੰਨੇ ਕਿੰਨੇ ਸਾਲਾਂ ਬਾਅਦ ਉਹ ਬੇਕਸੂਰ ਉਸੇ ਅਦਾਲਤ ਜਿਹੜੀ ਅਦਾਲਤ ਨੇ ਉਹਨਾਂ ਨੂੰ ਅੰਦਰ ਕੀਤਾ ਹੁੰਦਾ, ਉਹੀ ਅਦਾਲਤ ਉਹਨਾਂ ਨੂੰ 20-20 ਸਾਲਾਂ ਬਾਅਦ ਕਹਿੰਦੀ ਵੀ ਇਹਨਾਂ ਦਾ ਕਸੂਰ ਹੀ ਕੋਈ ਨੀ ਬਾਈ,
0: ਬਿਲਕੁਲ
3: ਵੀਹ ਸਾਲ ਜਿਹੜੇ ਬੰਦੇ ਦੇ ਜੇਲ ਚ ਲੰਘ ਗਏ ਉਹਨਾਂ ਨੂੰ ਉਹੀ ਅਦਾਲਤ ਕਹਿੰਦੀ ਵੀ ਇਹ ਤਾਂ ਬੇਕਸੂਰ ਹੈ ਬਾਈ ਜੀ, ਕੋਈ ਉਹਦੀ ਉਹੀ ਗੱਲ ਕੋਈ ਉਹਦੀ ਭਰਪਾਈ ਨੀ, ਕੋਈ ਲੈਣੀ ਨੀ ਦੇਣੀ ਨੀ ਬਾਈ ਜੀ,
0: ਬਿਲਕੁਲ
3: ਕੀ ਕਰੂਗਾ ਭਾਰਤ ਬਾਈ ਜੀ ਆਮ ਬੰਦਾ, ਮੈਨੂੰ ਤਾਂ ਬੜਾ ਅਫਸੋਸ ਹੁੰਦਾ ਕਈ ਵਾਰੀ ਸੋਚ ਕੇ ਵੀ ਬੰਦਾ ਜਾਵੇ ਤਾਂ ਜਾਵੇ ਕਿੱਥੇ, ਉਹ ਜਿਵੇਂ ਉਹ ਪਾਤਰ ਸਾਹਿਬ ਨੇ ਕਿਹਾ ਸੀ ਨਾ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ,
0: ਬਿਲਕੁਲ
3: ਇਹ ਆਖੋ ਇਹਨਾਂ ਨੂੰ ਜਿਹੜੇ ਘਰੀ ਜਾਣ ਹੁਣ ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ,
0: ਬਿਲਕੁਲ
3: ਤੁਸੀਂ ਦੇਖੋ ਵੀ ਉਹ ਲਾਈਨਾਂ ਕਿੱਥੋਂ ਨਿਕਲੀਆਂ ਹੋਣਗੀਆਂ, ਕਿਹੜੇ ਜਜ਼ਬਾਤਾਂ ਚੋਂ ਨਿਕਲੀਆਂ ਹੋਣਗੀਆਂ,
0: ਬਿਲਕੁਲ
3: ਜਜ਼ਬਾਤ ਸੁਣ ਕੇ ਦੇਖੋ ਭਾਰਤ ਬਾਈ ਤੁਸੀਂ, ਚਲੋ ਤੁਸੀਂ ਵੀ ਬਹੁਤ ਪੜ੍ਹਦੇ ਲਿਖਦੇ ਰਹਿੰਦੇ ਹੋ
0: ਵੀ ਕਿਉਂ ਕਿਹਾ ਗਿਆ, ਪਰਿਵਾਰ ਦੇ ਵਿੱਚ ਵੀ ਜ਼ਮੀਨਾਂ ਦੇ ਹੋਰ ਸਾਰੀਆਂ ਚੀਜ਼ਾਂ ਦੇ ਗੇਚ ਆ, 55-55 ਸਾਲ ਇੱਕ ਜੱਜ ਨੇ ਤਾਂ ਇੱਥੇ 11 ਸਾਲ ਕੇਸ ਚੱਲਦਾ ਰਿਹਾ ਤੇ ਬਾਅਦ ਚੋ ਕਹਿੰਦਾ ਜਿੱਦਾਂ ਫੈਸਲਾ ਆਉਣਾ ਸੀ ਕਹਿੰਦਾ ਇਹ ਤਾਂ ਕੇਸ ਹੀ ਨੀ ਕਹਿੰਦਾ ਬਣਦਾ ਸੀ, ਤਾਂ ਮੈਂ ਕਿਹਾ 11 ਸਾਲ ਤੂੰ ਇਹਨੂੰ ਪੜਿਆ ਹੀ ਨੀ, ਫਿਰ
3: ਬਸ ਉਹੀ ਤਾਂ ਕਹਾਣੀ ਹੈ, ਫਿਰ ਗੱਲ ਉਹੀ ਹੈ ਨਾ ਵੀ ਉਹ ਉੱਜੜ ਕੇ ਆਪਣਾ ਸਾਰਾ ਕੁਝ ਪਿਛਲਾ ਉਜਾੜ ਦਿੰਦਾ ਇਹ ਕੇਸਾਂ ਦੇ ਮਸਲਿਆਂ ਚ, ਤੇ ਫਿਰ ਉਹ ਤਾਂ ਹੀ ਪਾਤਰ ਸਾਹਿਬ ਨੇ ਕਿਹਾ ਸੀ ਵੀ ਇਹਨਾਂ ਨੂੰ ਆਖੋ ਹੁਣ ਉੱਜੜੇ ਘਰੀ ਜਾਣ ਹੁਣ ਤੇ ਕਦੋਂ ਤੀਕ ਇੱਥੇ ਖੜੇ ਰਹਿਣਗੇ, ਹੈ
0: ਬਿਲਕੁਲ ਜੀ ਬਿਲਕੁਲ,
3: ਇਸ ਕਰਕੇ ਬਾਈ ਜੀ ਬੜੇ ਅਫਸੋਸ, ਆਪਾਂ ਤਾਂ ਨਾ ਇੱਕ ਨਿਆਂ ਪਸੰਦ ਬੰਦੇ ਆ, ਮੈਂ ਕਹਿੰਦਾ ਵੀ ਅਦਾਲਤਾਂ ਵੀ ਸਾਡੀਆਂ ਸਰਕਾਰਾਂ ਵੀ ਦੇਣ ਦਿਆਂ, ਆਪਾਂ ਤਾਂ ਇਹੀ ਉਮੀਦ ਕਰਦੇ ਆ, ਪਰ ਬਾਈ ਜੀ ਬਹੁਤ ਦੂਰ ਦੀ ਕੌਡੀ ਹੋ ਗਏ ਬਾਈ, ਬਹੁਤ ਦੂਰ ਦੀ ਕੌਡੀ,
0: ਬਹੁਤ ਬਹੁਤ ਸ਼ੁਕਰੀਆ
3: ਤੁਹਾਡੇ ਨਾਲ ਨਹੀਂ ਔਜਲਾ ਸਾਹਿਬ ਨੀ ਤੁਸੀਂ ਐਂ ਮੁਕੱਦਰ ਕਾ ਸਿਕੰਦਰ ਕਹਿ ਦਿਆ
0: ਕਰੋ,
3: ਨਹੀਂ ਨਹੀਂ ਕੋਈ ਗੱਲ ਨੀ ਬਾਈ ਜੀ, ਲਵ ਯੂ ਹੈ ਕੋਈ ਗੱਲ ਨੀ, ਪਰ ਬਾਈ ਜੀ ਜਿਹੜੀ ਗੱਲ ਕਹਿਣੀ ਹੁੰਦੀ ਨਾ ਆਪਾਂ ਨੂੰ ਐਂ ਹੁੰਦਾ ਵੀ ਕਹਿ ਦੀ ਹੈ ਕੁਛ ਨੀ ਹੁੰਦਾ ਸਾਡਾ ਕੀ, ਉਹੀ ਗੱਲ ਵੀ ਸਾਡਾ ਉਹੀ ਗੱਲ ਵੀ ਅਸੀਂ ਤਾਂ ਉਹੋ ਜਿਹੀ ਹੈਗੇ ਸਾਡਾ ਕੀ, ਕੌਣ ਕੀ ਅਸੀਂ ਨਾ ਕਿਸੇ ਦੇ ਨਾਲ ਜੁੜੇ ਆ,
0: ਬਿਲਕੁਲ
3: ਆਪਣੇ ਜਜ਼ਬਾਤ ਨੇ ਜਿਹੜੇ ਕੋਈ ਰੱਖ ਦੇ ਤੁਹਾਡੇ ਅੱਗੇ,
0: ਬਿਲਕੁਲ
3: ਪਰ ਇਹ ਕਹਾਣੀਆਂ ਇਹ ਜੇ ਆਪਾਂ ਇਹ ਕਹੀਏ ਵੀ ਸੁਧਾਰ ਵਾਲੇ ਇਹ ਢਹਿ ਕੇ ਤਾਂ ਜਿਵੇਂ ਤੁਸੀਂ ਕਿਹਾ ਸੀ ਨਾ ਪਹਿਲਾਂ ਵੀ ਢਹਿ ਕੇ ਬਣਾਉਣਾ ਪਊਗਾ, ਉਹ ਢਹਿ ਕੇ ਬਣਾਉਣ ਵਾਲਾ ਤਾਂ ਕੰਮ ਹੈਗਾ। ਜੇ ਆਪਾਂ ਇਸ ਗੱਲ ਤੇ ਹੋਈਏ ਵੀ ਇਸ ਸਿਸਟਮ ਦੇ ਵਿੱਚ ਅਸੀਂ ਵੀ ਆਉਣ ਵਾਲੇ 50 ਸਾਲਾਂ ਦੇ ਵਿੱਚ ਅਸੀਂ ਹਾਂ ਤਬਦੀਲੀ, ਉਹ ਕਹਾਣੀ ਉਹ ਨਹੀਂ ਹੈਗੀ। ਮੇਰੇ ਵੱਲੋਂ ਤਾਂ ਮੇਰਾ ਓਪੀਨੀਅਨ ਇਹੀ ਹੈਗਾ, ਹੋ ਸਕਦਾ ਮੈਂ ਗਲਤ ਹੋਵਾਂ, ਮੈਨੂੰ 5-7 ਸਾਲਾਂ ਚ ਕੋਈ 10 ਸਾਲਾਂ ਚ ਕੋਈ ਗਲਤ ਕਰਦੇ।
0: ਦੇਖੋ ਚਾਹੇ ਉਹ ਕਿਸੇ ਨੇ ਵੀ ਕਾਨੂੰਨ ਬਣਾਇਆ ਜਿੱਦਾਂ ਮਰਜ਼ੀ ਉਹਦਾ ਦਾਅਵਾ ਕਰੀ ਜਾਂਦੇ, ਪਰ ਉਹਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਜੋ ਵੀ ਆਪਣਾ ਕਹਿ ਲੋ ਹੈਗੀਆਂ ਨੇ ਜੀ, ਅਮਰੀਕਾ ਦਾ ਇੰਗਲੈਂਡ ਦਾ ਸਾਰਾ ਸੰਵਿਧਾਨ ਲਾਗੂ ਕਰ ਦਿੱਤਾ, ਹੋਰ ਸਾਰੀਆਂ ਚੀਜ਼ਾਂ ਨੇ, ਉਹ ਵੀ ਚੀਜ਼ਾਂ ਦੇ ਵਿੱਚ ਤਬਦੀਲੀ ਆਊਗੀ, ਫੇਰ ਹੀ ਸਾਰਾ ਕੁਝ ਸਿਸਟਮ ਚੇਂਜ ਆ। ਜਿੰਨਾ ਚਿਰ ਕੋਈ ਵੀ ਮਹਿਕਮਾ, ਚਾਹੇ ਛੋਟਾ ਮਹਿਕਮਾ ਵੱਡਾ ਮਹਿਕਮਾ ਹੈ, ਪੁਲਿਸ ਮਹਿਕਮਾ ਹੈ, ਸਰਕਾਰੀ ਮਹਿਕਮੇ ਨੇ, ਉਹ ਇੰਡੀਪੈਂਡੈਂਟ ਨਹੀਂ ਹੋਣਗੇ ਨਾ, ਉਨਾ ਚਿਰ ਉਹ ਆਪਣਾ ਕੰਮ ਕਰ ਹੀ ਨਹੀਂ ਸਕਦੇ ਜੀ।
3: ਭਾਰਤ ਭਾਈ ਜੀ, ਇਹ ਨਾ ਕਾਨੂੰਨ ਤਕੜੇ ਬੰਦੇ ਵਾਸਤੇ ਮੋਮ ਦਾ ਨੱਕ ਹੈ
0: ਜੀ।
3: ਤੁਸੀਂ ਪਿਛਲੇ ਦਿਨ ਬਿੱਟੂ ਦਾ ਰੌਲਾ ਪਿਆ ਦੇਖਿਆ ਨਾ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
3: ਕੇਤੀਆ ਕਾਂਡ ਵੀ ਸੁਣਿਆ ਹੀ ਨਾ ਤੁਸੀਂ
0: ਜੀ,
3: ਤੁਸੀਂ ਹੁਣ ਤੁਸੀਂ ਆਪ ਦੱਸ ਦੋ ਮੈਨੂੰ ਵੀ ਕਿਹੜਾ ਨਿਆਂ ਤੇ ਕੀ ਹੈਗਾ ਜੀ ਉੱਥੇ ਭਾਈ,
0: ਬਿਲਕੁਲ
3: ਕਿਹੜੇ ਅਸੀਂ ਉਹੀ ਗੱਲ ਵੀ ਕਿਹੜੇ ਚੀਜ਼ਾਂ ਦੀ ਅਸੀਂ ਉਮੀਦ ਕਰਦੇ ਹਾਂ ਭਾਈ
0: ਜੀ।
3: ਇਸ ਕਰਕੇ ਬਾਈ ਜੀ ਚਲੋ ਆਪਣੀ ਤੇ ਇਹੀ ਆਸ ਹੈ ਵੀ ਹੋਵੇ ਚੰਗਾ ਹੋਵੇ, ਆਪਾਂ ਤਾਂ ਇਹੀ ਦੁਆ ਕਰਦੇ ਹਾਂ,
0: ਬਿਲਕੁਲ
3: ਆਪਣੀ ਤੇ ਇਹੀ ਹੈ ਵੀ ਅਸੀਂ ਗਲਤ ਸਾਬਿਤ ਹੋਈਏ ਹਰ ਇੱਕ ਥਾਂ ਤੇ, ਸਾਡੀ ਤਾਂ ਇੱਕੋ ਹੀ ਦੁਆ ਹੈ
0: ਬਿਲਕੁਲ,
3: ਸਾਨੂੰ ਕੋਈ ਵੀ ਆ ਕੇ ਕਹਿ ਦੇ ਵੀ ਤੂੰ ਇੱਥੇ ਗਲਤ ਹੈ, ਜਿੱਥੇ ਨਿਆਂ ਹੋਵੇ ਵੀ ਤੂੰ ਆਹ ਗਲਤ ਸੋਚਦਾ ਸੀ ਵੀ ਇੱਥੇ, ਤੂੰ ਇਹ ਸੋਚਦਾ ਸੀ ਵੀ ਇੱਥੇ ਨਿਆਂ ਨਹੀਂ ਹੋਣਾ
0: ਜੀ,
3: ਤੇ ਆਹ ਇੱਥੇ ਹੋਇਆ ਨਿਆਂ, ਕੋਈ ਵੀ ਕਹਿ ਦੇ ਕੋਈ ਚੱਕਰ ਨੀ ਹੈਗਾ
0: ਜੀ।
3: ਪਰ ਬਾਈ ਜੀ ਬਹੁਤ ਔਖਾ ਇਹ ਸਿਸਟਮ ਦੇ ਵਿੱਚ ਨਾ,
0: ਬਿਲਕੁਲ
3: ਤੁਸੀਂ ਤਾਂ ਆਪ ਸਮਝ ਸਕਦੇ ਹੋ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਥੈਂਕ ਯੂ ਮੁਕੱਦਰ।
3: ਇਸੇ ਕਰਕੇ ਬਾਈ ਜੀ ਤੁਹਾਡੇ
0: ਸ਼ੁਕਰੀਆ,
3: ਮੈਨੂੰ ਆਇਆ ਸੀ ਵੀ ਚਲੋ ਜਿੰਨੇ ਕੋਈ ਜਜ਼ਬਾਤ ਨੇ ਆਪਣੇ ਪੇਸ਼ ਕਰ ਲਈ,
0: ਬਿਲਕੁਲ ਹੈ ਜੀ,
3: ਤੁਹਾਡੇ ਨਾਲ ਉਹੀ ਗੱਲ
0: ਜੀ
3: ਹੁੰਦਾ ਹੀ ਹੈ, ਭਾਵੇਂ ਖਬਰਾਂ ਦੇ ਰੂਪ ਚ ਹੋ ਜਾਣ, ਭਾਵੇਂ ਜਦੋਂ ਤੁਸੀਂ ਸ਼ਮੀ ਬਾਈ ਨਾਲ ਜੁੜੇ ਹੁੰਦੇ ਉਦੋਂ ਹੋ ਜਾਣ, ਕਿਸੇ ਵੀ ਤਰੀਕੇ ਹੋ ਜਾਣ,
0: ਬਿਲਕੁਲ
3: ਜਜ਼ਬਾਤ ਹੀ ਨੇ ਬਾਈ। ਠੀਕ ਹੈ ਬਾਈ ਜੀ, ਸਤਿ ਸ਼੍ਰੀ ਅਕਾਲ,
0: ਸ਼ੁਕਰੀਆ ਜੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਦੋਸਤੋ ਇਸ ਸਾਂਝੀ ਆਪਣੇ ਨਾਲ ਮੁਕੱਦਰ ਜੀ ਜੁੜੇ ਸੀ, ਗੱਲਬਾਤ ਕਰਕੇ ਗਏ ਨੇ। ਲੋ ਇੱਕ ਦੋ ਖਬਰਾਂ ਹੋਰ ਲੈ ਕੇ ਫਿਰ ਆਪਾਂ ਨਾਵਲ ਵੱਲ ਨੂੰ ਚੱਲਦੇ ਹਾਂ ਜਲਦੀ ਜਲਦੀ। ਅਮਰੀਕਾ ਤੇ ਇਰਾਨ 60 ਦਿਨਾਂ ਦੀ ਜੰਗਬੰਦੀ ਦੇ ਉੱਤੇ ਸਹਿਮਤ ਹੋਇਆ। ਅਮਰੀਕਾ ਮਿਲਟਰੀ ਸਟ੍ਰਾਈਕ ਤੋਂ ਬਾਅਦ ਜਿਹੜਾ ਇਰਾਨ ਨੇ ਅਮਰੀਕੀ ਟਿਕਾਣਿਆਂ ਦੇ ਉੱਤੇ ਜਵਾਬੀ ਹਮਲੇ ਕੀਤੇ ਨੇ, ਤੇ ਇਰਾਨ ਨੇ ਦੱਸਿਆ ਕਿ ਰੈਵੋਲੂਸ਼ਨਰੀ ਗਾਰਡ ਨੇ ਅਮਰੀਕੀ ਏਅਰਬੇਸ ਨੂੰ ਨਿਸ਼ਾਨਾ ਬਣਾਇਆ। ਇਰਾਨੀ ਫੌਜ ਨੇ ਕਿਹਾ ਕਿ ਹਮਲਾ ਪੋਸਟ ਸਿਟੀ ਬੰਦਰਗਾਹ ਸ਼ਹਿਰ ਜਿਹੜਾ ਬੰਦਰ ਬਦਰ ਅਬਾਸ ਨੇੜੇ ਜਿਹੜਾ ਵੀਰਵਾਰ ਤੜਕੇ ਹੋਏ ਸੀ, ਤੇ ਹਮਲੇ ਜਵਾਬ ਦੇ ਵਿਚ ਕੀਤਾ ਗਿਆ, ਤੇ ਕੁਵੈਤ ਦੀ ਫੌਜ ਨੇ ਐਲਾਨ ਕੀਤਾ ਕਿ ਉਸਦਾ ਏਅਰ ਜਿਹੜਾ ਡਿਫੈਂਸ ਸਿਸਟਮ ਦੇਸ਼ ਦੇ ਹਵਾਈ ਖੇਤਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਦੁਸ਼ਮਣ ਦੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਨੂੰ ਨਾਕਾਮ ਕਰਨ ਦੇ ਵਿਚ ਜੁਟਿਆ ਹੋਇਆ। ਹਾਲਾਂਕਿ ਫੌਜ ਨੇ ਇਹ ਦੱਸਣ ਤੋਂ ਜਿਹੜਾ ਗੁਰੇਜ਼ ਕੀਤਾ ਕਿ ਇਹ ਹਮਲੇ ਕਿੱਥੋਂ ਕੀਤੇ ਜਾ ਰਹੇ ਨੇ। ਦੂਜੇ ਪਾਸੇ ਅਮਰੀਕਾ ਨੇ ਇਰਾਨ ਦੇ 15 ਡਰੋਨਾਂ ਨੂੰ ਤਬਾਹ ਕਰ ਦਿੱਤਾ, ਤੇ ਇਸ ਦੇ ਦੌਰਾਨ ਹੀ ਅਮਰੀਕਾ ਤੇ ਇਰਾਨ 60 ਦਿਨਾਂ ਦੇ ਜੰਗਬੰਦੀ ਸਮਝੌਤੇ ਉੱਤੇ ਸਹਿਮਤ ਹੋਏ ਨੇ। ਹੁਣ ਸਿਰਫ ਟਰੰਪ ਦੀ ਅੰਤਮ ਮਨਜ਼ੂਰੀ ਬਾਕੀ ਹੈ। ਦੋਵੇਂ ਦੇਸ਼ਾਂ ਵਿਚਾਲੇ ਮੈਮੋਰੰਡਮ ਆਫ ਜਿਹੜਾ ਅੰਡਰਸਟੈਂਡਿੰਗ MOU ਉੱਤੇ ਜਿਹੜਾ ਸਹਿਮਤੀ ਬਣ ਗਈ ਹੈ। ਇਸ ਦੇ ਨਾਲ ਹੀ ਇਰਾਨ ਨੂੰ 30 ਦਿਨਾਂ ਦੇ ਅੰਦਰ ਅੰਦਰ ਸਮੁੰਦਰੀ ਮਾਈਨਾਂ ਹਟਾਉਣੀਆਂ ਪੈਣਗੀਆਂ, ਤੇ ਜਹਾਜ਼ਾਂ ਤੋਂ ਕੋਈ ਟੋਲ ਨਹੀਂ ਲਿਆ ਜਾਵੇਗਾ। ਇਹ ਗੱਲਬਾਤ ਚੱਲ ਰਹੀ ਹੈ। ਰੂਸ ਦੀ ਧਰਤੀ ਤੋਂ ਗਰਜੇ ਆ ਡੋਵਾਲ ਸਾਹਿਬ, ਅੱਤਵਾਦ ਦੇ ਦੋਹਰੇ ਮਾਪਦੰਡ ਨਹੀਂ ਹੋ ਸਕਦੇ ਨੇ। ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ SSA ਅਜੀਤ ਡੋਵਾਲ ਜਿਹੜੇ ਨੇ ਰੂਸ ਦੀ ਰਾਜਧਾਨੀ ਮਾਸਕੋ ਪਹੁੰਚੇ, ਤੇ ਉਥੇ ਉਨ੍ਹਾਂ ਨੇ ਇਕ ਵੱਡੇ ਅੰਤਰਰਾਸ਼ਟਰੀ ਸੁਰੱਖਿਆ ਸੰਮੇਲਨ ਦੇ ਵਿਚ ਹਿੱਸਾ ਲੈਂਦਿਆਂ ਦੁਨੀਆਂ ਦੇ ਸਾਹਮਣੇ ਭਾਰਤ ਦਾ ਸਪਸ਼ਟ ਸੰਦੇਸ਼ ਰਖਿਆ। ਡੋਵਾਲ ਨੇ ਹੁਣਾਂ ਕਿਹਾ ਕਿ ਅੱਤਵਾਦ ਦੇ ਖਿਲਾਫ ਲੜਾਈ ਦੇ ਵਿਚ ਦੋਹਰਾ ਰਵੱਈਆ ਨਹੀਂ ਚੱਲੇਗਾ, ਤੇ ਜੋ ਦੋਸ਼ ਅੱਤਵਾਦੀਆਂ ਨੂੰ ਪਨਾਹ ਦਿੰਦੇ ਨੇ ਉਨ੍ਹਾਂ ਨੂੰ ਹੁਣ ਇਹ ਤੈਅ ਕਰਨਾ ਹੋਵੇਗਾ ਕਿ ਉਹ ਕਿਸ ਪਾਸੇ ਜਿਹੜੇ ਖੜੇ ਨੇ। ਮਾਸਕੋ ਦੇ ਵਿਚ ਹੋਏ ਇਸ ਵੱਡੇ ਸੰਮੇਲਨ ਦਾ ਨਾਂ ਪਹਿਲਾਂ ਇੰਟਰਨੈਸ਼ਨਲ ਸਿਕਿਉਰਿਟੀ ਫੋਰਮ ਅਤੇ ਸੁਰੱਖਿਆ ਮਾਮਲਿਆਂ ਦੇ ਉੱਚ ਅਧਿਕਾਰੀਆਂ ਦੀ 14ਵੀਂ ਜਿਹੜੀ ਬੈਠਕ ਸੀ। ਇਸ ਬੈਠਕ ਦੀ ਪ੍ਰਧਾਨਗੀ ਰੂਸ ਦੀ ਸੁਰੱਖਿਆ ਪ੍ਰੀਸ਼ਦ ਦੇ ਸਕੱਤਰ ਸਰਗੇਈ ਸ਼ੋਇਗੋ ਨੇ ਕੀਤੀ ਹੈ, ਜਿਸ ਦੇ ਵਿਚ ਦੁਨੀਆਂ ਦੇ ਕਈ ਦੇਸ਼ਾਂ ਦੇ ਵੱਡੇ ਸੁਰੱਖਿਆ ਅਧਿਕਾਰੀ ਸ਼ਾਮਲ ਹੋਏ ਹਨ। ਅਜੀਤ ਡੋਵਾਲ ਹੁਣਾਂ ਨੇ ਇਸ ਸੰਮੇਲਨ ਦੇ ਵਿਚ ਮੁੱਖ ਤੌਰ ਦੇ ਉੱਤੇ ਤਿੰਨ ਵੱਡੀਆਂ ਗੱਲਾਂ ਕਹੀਆਂ ਨੇ। ਪਹਿਲੀ ਗੱਲ ਕਿ ਪਾਕਿਸਤਾਨ ਦਾ ਨਾਂ ਲਏ ਬਿਨਾਂ ਉਨ੍ਹਾਂ ਸਾਫ਼ ਕਿਹਾ ਕਿ ਅੱਤਵਾਦ ਦੇ ਖਿਲਾਫ਼ ਦੋ ਤਰ੍ਹਾਂ ਦੀ ਨੀਤੀ ਨਹੀਂ ਚੱਲ ਸਕਦੀ ਹੈ। ਅੱਤਵਾਦ ਨੂੰ ਸ਼ਹਿ ਦੇਣ ਦੇ ਲਈ ਜੋ ਦੇਸ਼ ਜ਼ਿੰਮੇਵਾਰ ਨੇ ਉਨ੍ਹਾਂ ਨੂੰ ਆਪਣਾ ਰੁੱਖ ਤੈਅ ਕਰਨਾ ਪਵੇਗਾ। ਦੂਜੀ ਗੱਲ ਉਨ੍ਹਾਂ ਜ਼ੋਰ ਦਿੱਤਾ ਕਿ ਬਦਲਦੇ ਦੌਰ ਦੇ ਮੁਤਾਬਕ ਦੁਨੀਆਂ ਦੀਆਂ ਪੁਰਾਣੀਆਂ ਅੰਤਰਰਾਸ਼ਟਰੀ ਸੰਸਥਾਵਾਂ ਦੇ ਵਿਚ ਸੁਧਾਰ ਅਤੇ ਬਦਲਾਅ ਬਹੁਤ ਜ਼ਰੂਰੀ ਹੈ। ਤੀਜਾ ਸੰਦੇਸ਼ ਉਨ੍ਹਾਂ ਦਾ ਸੀ ਕਿ ਗੱਲ ਜਿਹੜੀ ਸਮੁੰਦਰੀ ਰਸਤੇ ਹਮੇਸ਼ਾ ਦੇ ਲਈ ਖੁੱਲੇ ਅਤੇ ਸੁਰੱਖਿਅਤ ਰਹਿਣੇ ਚਾਹੀਦੇ ਨੇ ਤੇ ਡੋਵਾਲ ਹੁਣਾਂ ਨੇ ਵਿਦੇਸ਼ ਜਾਂ ਵਿਸ਼ੇਸ਼ ਤੌਰ ਦੇ ਉੱਤੇ ਹੌਰਮੁਜ਼ ਅਤੇ ਲਾਲ ਸਾਗਰ ਦਾ ਵੀ ਜ਼ਿਕਰ ਕੀਤਾ। ਦੂਸਰੇ ਪਾਸੇ ਜੇ ਹਿਜਬੁੱਲਾ ਨਹੀਂ ਰੁਕਿਆ ਤਾਂ ਅਸੀਂ ਦੁਬਾਰਾ ਲਿਬਨਾਨ ਦੇ ਵਿਚ ਦਾਖਲ ਹੋਵਾਂਗੇ, ਇਜ਼ਰਾਈਲੀ ਫੌਜ ਦੀ ਧਮਕੀ ਦਿੱਤੀ ਹੈ। ਸਰਹੱਦ ਦੇ ਉੱਤੇ ਤਣਾਅ ਦਾ ਮਾਹੌਲ ਲਗਾਤਾਰ ਬਣਿਆ ਹੋਇਆ ਤੇ ਸ਼ਾਂਤੀ ਵਾਰਤਾਵਾਂ ਚੱਲ ਰਹੀਆਂ ਨੇ, ਪਰ ਇਜ਼ਰਾਈਲੀ ਫੌਜੀ ਅਧਿਕਾਰੀਆਂ ਦਾ ਸਾਫ਼ ਕਹਿਣਾ ਕਿ ਹਿਜਬੁੱਲਾ ਵੱਲੋਂ ਇਜ਼ਰਾਈਲੀ ਬੇਗੁਨਾਹ ਨਾਗਰਿਕਾਂ ਦੇ ਉੱਤੇ ਹਮਲੇ ਰੋਕਣ ਦੇ ਉੱਤੇ ਕੋਈ ਵੀ ਸੰਕੇਤ ਨਹੀਂ ਮਿਲ ਰਹੇ ਤੇ ਜੇ ਹਮਲੇ ਜਾਰੀ ਰਹੇ ਤਾਂ ਇਜ਼ਰਾਈਲ ਮੁੜ

0: ਵਨੀਲਾ ਤੋਂ ਬਾਅਦ ਹੁਣ ਪਿਸਤੇ ਨੇ ਜਿਹੜੀ ਹੈ ਜ਼ਿਆਦਾ ਲੈ ਲਈ ਹੈ, ਜਲਵਾ ਦਿਖਾ ਰਿਹਾ। ਯੂਰਪੀਅਨ ਦੇਸ਼ਾਂ ਦੇ ਵਿੱਚ ਆਈਸਕ੍ਰੀਮ ਪ੍ਰਤੀ ਲੋਕਾਂ ਦੀ ਦੀਵਾਨਗੀ ਜਿਹੜੀ ਹੈ ਇੱਕ ਨਵੇਂ ਮੁਕਾਮ ਦੇ ਉੱਤੇ ਪਹੁੰਚ ਗਈ ਹੈ। ਇੱਕ ਹੈਰਾਨੀਜਨਕ ਤੱਤ ਸਾਹਮਣੇ ਆ ਰਿਹਾ ਕਿ ਆਈਸਕ੍ਰੀਮ ਦੀ ਸਭ ਤੋਂ ਵੱਧ ਖਪਤ ਗਰਮ ਜਿਹੜਾ ਇਲਾਕਿਆਂ ਦੇ ਵਿੱਚ ਨਹੀਂ, ਸਗੋਂ ਉੱਤਰੀ ਅਤੇ ਪੂਰਬੀ ਯੂਰਪ ਦੇ ਉਨ੍ਹਾਂ ਦੇਸ਼ਾਂ ਦੇ ਵਿੱਚ ਹੋ ਰਹੀ ਹੈ ਜਿੱਥੇ ਹੱਡ ਚੀਰਮੀ ਠੰਡ ਪੈਂਦੀ ਹੈ, ਕਿਉਂਕਿ ਫਿਨਲੈਂਡ ਦੇ ਵਿੱਚ ਭਾਈ ਠੰਡ ਦੇ ਵਿੱਚ ਵੀ ਬਰ ਇੱਥੇ ਆਈਸਕ੍ਰੀਮ ਵਿਕਦੀ ਹੈ ਅਤੇ ਲੋਕ ਖਾਂਦੇ ਨੇ। ਸਾਡੇ ਵਾਲੇ ਕਹਿੰਦੇ ਆ ਭਾਈ ਜੇ ਨਜ਼ਲਾ ਜ਼ੁਕਾਮ ਹੋ ਗਿਆ ਡਾਕਟਰ ਸਭ ਤੋਂ ਪਹਿਲਾਂ ਠੰਡੀਆਂ ਚੀਜ਼ਾਂ ਗਲਾ ਖਰਾਬ ਆਈਸਕ੍ਰੀਮ ਬੰਦ ਕਰਦਾ ਹੈ, ਪਰ ਸਾਡੇ ਵਾਲੇ ਕਹਿੰਦੇ ਆਈਸਕ੍ਰੀਮ ਖਰਾਬ ਕਿਉਂਕਿ ਨਾੜਾਂ ਜਿਹੜੀਆਂ ਉਹਦੇ ਨਾਲ ਖੁਸ਼ਕ ਹੁੰਦੀਆਂ ਨੇ ਤੇ ਬਲੀਡਿੰਗ ਵਗੈਰਾ ਹੋਰ ਸਾਰਾ ਕੁਝ ਰੋਕਦਾ ਹੈ ਇਸ ਕਰਕੇ। ਤਾਜ਼ਾ ਅੰਕੜਿਆਂ ਦੇ ਅਨੁਸਾਰ ਯੂਰਪੀਅਨ ਦੇਸ਼ ਹਰ ਸਾਲ 3.3 ਅਰਬ ਲੀਟਰ ਤੋਂ ਵੱਧ ਆਈਸਕ੍ਰੀਮ ਦਾ ਉਤਪਾਦਨ ਕਰਦੇ ਨੇ। ਇਸ ਉਤਪਾਦਨ ਦੀ ਦੌੜ ਦੇ ਵਿਚ ਜਰਮਨੀ ਸਭ ਤੋਂ ਵੱਡੇ ਉਤਪਾਦਕ ਦੇ ਵਜੋਂ ਉਭਰਿਆ। ਖਪਤ ਦੇ ਮਾਮਲੇ ਦੇ ਵਿਚ ਪੋਲੈਂਡ ਸਭ ਤੋਂ ਅੱਗੇ ਹੈ ਜਿੱਥੇ ਇਕ ਵਿਅਕਤੀ ਸਾਲਾਨਾ ਔਸਤਨ 16 ਕਿਲੋਗ੍ਰਾਮ ਆਈਸਕ੍ਰੀਮ ਖਾ ਜਾਂਦਾ ਹੈ, ਇਕੋ ਹੀ ਬੰਦਾ। ਸਵੀਡਨ, ਗੁਆਂਢੀ ਮੁਲਕ ਸਾਡਾ ਅਤੇ ਫਿਨਲੈਂਡ ਦੇ ਵਸਨੀਕ ਜਿਹੜੇ ਨੇ ਉਹ ਵੀ ਪਿੱਛੇ ਨਹੀਂ ਨੇ, ਜੋ ਸਾਲਾਨਾ 11 ਤੋਂ 14 ਲੀਟਰ ਜਿਹੜਾ ਹੈ ਉਹਦੇ ਵਿਚਕਾਰ ਆਈਸਕ੍ਰੀਮ ਦਾ ਆਨੰਦ ਲੈਂਦੇ ਨੇ। ਜਰਮਨੀ ਦੇ ਵਿਚ ਇਕ ਔਸਤ ਵਿਅਕਤੀ ਹਰ ਸਾਲ ਲਗਭਗ 8 ਲੀਟਰ ਜਾਣੀ ਕਿ 115 ਤੋਂ 160 ਸਕੂਪ ਆਈਸਕ੍ਰੀਮ ਜਿਹੜਾ ਡਕਾਰ ਜਾਂਦਾ ਹੈ। ਜਰਮਨ ਲੋਕ ਘਰ ਦੇ ਵਿਚ ਆਈਸਕ੍ਰੀਮ ਖਾਣਾ ਜ਼ਿਆਦਾ ਪਸੰਦ ਕਰਦੇ ਨੇ, ਮਹੀਨੇ ਦੇ ਵਿਚ ਔਸਤਨ 5 ਵਾਰ ਅਜਿਹਾ ਕਰਦੇ ਨੇ। ਇਸ ਦੇ ਉਲਟ ਇਟਲੀ ਅਤੇ ਸਪੇਨ ਦੇ ਲੋਕ ਜਿਹੜੇ ਨੇ ਬਾਹਰ ਜਾ ਕੇ ਆਈਸਕ੍ਰੀਮ ਪਾਰਲਰ ਜਿਹੜੇ ਨੇ ਪਾਰਲਰਾਂ ਜੇਲਾਟੇਰੀਆ ਦੇ ਵਿਚ ਜਿਹੜਾ ਬੈਠ ਕੇ ਇਸ ਦਾ ਜਿਹੜਾ ਸਵਾਦ ਲੈਣਾ ਬਿਹਤਰ ਮੰਨਦੇ ਨੇ। ਪਿਸਤਾ ਜਿਹੜਾ ਮਸ਼ਹੂਰ ਹੋਇਆ ਇਸ ਸਮੇਂ ਹਿੱਟ ਚੱਲ ਰਿਹਾ, ਹਿੱਟ ਸਵਾਦ ਹੈ। ਫਲੇਵਰ ਦੀ ਗੱਲ ਕਰੀਏ ਤਾਂ ਵਨੀਲਾ ਅਜੇ ਵੀ ਪੂਰੇ ਯੂਰਪ ਦੇ ਵਿਚ ਨੰਬਰ 1 ਪਸੰਦ ਬਣਿਆ ਹੋਇਆ। ਇਸ ਤੋਂ ਬਾਅਦ ਚਾਕਲੇਟ ਅਤੇ ਸਟਰਾਬਰੀ ਜਿਹੜੀ ਹੈ ਤੇ ਇਟਾਲੀਅਨ ਚਾਕਲੇਟ ਚਿਪ ਦਾ ਜਿਹੜਾ ਨੰਬਰ ਆਉਂਦਾ ਹੈ, ਪਰ ਹੁਣ ਰੁਝਾਨ ਬਦਲ ਰਹੇ ਨੇ ਤੇ ਸੋਸ਼ਲ ਮੀਡੀਆ ਦੇ ਉੱਤੇ ਦੁਬਈ ਚਾਕਲੇਟ ਦੇ ਕਰੇਜ਼ ਦੇ ਕਾਰਨ ਪਿਸਤਾ ਅਤੇ ਹੋਰ ਨਟਸ ਜਿਹੜੇ ਨੇ ਆਧਾਰਿਤ ਫਲੇਵਰਾਂ ਦੀ ਮੰਗ ਦੇ ਵਿਚ ਭਾਰੀ ਉਛਾਲ ਆਇਆ ਤੇ ਇਨ੍ਹਾਂ ਮਹਾਂਦੀਪੀ ਮਨਪਸੰਦਾਂ ਦੇ ਨਾਲ ਵੱਖਰੀਆਂ ਖੇਤਰੀ ਜਿਹੜੀਆਂ ਨੇ ਤਰਜੀਹਾਂ ਕਾਇਮ ਨੇ, ਜਿਵੇਂ ਕਿ ਡੈਨਮਾਰਕ ਦੇ ਵਿਚ ਲਾਈਕਰੁਇਸ ਫਲੇਵਰ ਲੈਕਰੁਇਸ ਚੱਲਦਾ ਆਪਣੇ ਥੋੜਾ ਜਿਹਾ ਉਹ ਸੌਂਫ ਵਰਗਾ ਫਲੇਵਰ ਹੁੰਦਾ ਹੈ, ਤੇ ਆਈਸਲੈਂਡ ਦੇ ਵਿਚ ਜਿਹੜਾ ਕੌਫੀ ਇਨਫਿਊਜ਼ਲ ਆਈਸਕ੍ਰੀਮ ਲੋਕਾਂ ਦੀ ਜਿਹੜੀ ਪਹਿਲੀ ਪਸੰਦ ਮੰਨੀ ਗਈ ਹੈ। ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ, ਤੇ ਹੁਣ ਆਪਾਂ ਚੱਲਦੇ ਹਾਂ ਨਾਵਲ ਵੱਲ ਨੂੰ। ਥੋੜਾ ਜਿਹਾ ਪਿਛੋਕੜ ਦੇ ਵਿਚ ਤੁਹਾਨੂੰ ਲੈ ਚੱਲਦਾ ਨਾਵਲ ਦੇ ਜਿੱਥੇ ਆਪਾਂ ਇਸ ਦੀ ਸਮਾਪਤੀ ਕੀਤੀ ਸੀ। ਪਿਛਲੇ ਦਿਨਾਂ ਦੇ ਵਿਚ ਜਦੋਂ ਗੱਲਬਾਤ ਆਪਾਂ ਕਰ ਰਹੇ ਸੀ ਉਸ ਚੈਪਟਰ ਦੀ ਗੱਲ ਕਰਦਾ ਕਿ ਔਰੰਗਜ਼ੇਬ ਦੀ ਮੌਤ ਤੋਂ ਪਹਿਲਾਂ ਦਾ ਪੰਜਾਬ ਕਿਹੋ ਜਿਹਾ ਸੀ, ਉਹਦੇ ਵਿਚ ਆਪਾਂ ਗੱਲਬਾਤ ਕਰ ਰਹੇ ਹਾਂ ਤੇ ਅਗਲੀ ਗੱਲਬਾਤ ਹੁਣ ਆਪਾਂ ਕਰਨ ਜਾਵਾਂਗੇ 1707 ਤੋਂ 1757 ਦੇ ਵਿਚ ਜਿਹੜਾ ਹਕੂਮਤ ਦਾ ਪਤਨ ਕਿੱਦਾਂ ਹੁੰਦਾ ਹੈ। ਜਦੋਂ ਪਿਛਲੇ ਦਿਨਾਂ ਚ ਆਪਾਂ ਇਸ ਨਾਵਲ ਦੀ ਸਮਾਪਤੀ ਕੀਤੀ ਸੀ, ਤੁਹਾਨੂੰ ਯਾਦ ਹੋਣਾ ਕਿ ਇਨ੍ਹਾਂ ਲੋਕਾਂ ਨੇ ਜਿਹੜਾ ਸੀਗਾ ਅਕਬਰ ਦੇ ਦੁਆਰਾ ਰਾਜਸਥਾਨੀ ਰਾਜਪੂਤ ਹਿੰਦੂ ਕੁੜੀ ਵਿਆਹਣ ਟੋਡਰਮੱਲ ਟੰਡਨ ਨੂੰ ਰਾਜਾ ਥਾਪਣ ਉਪਰ ਨਾਰਾਜ਼ਗੀ ਜ਼ਾਹਰ ਕਰ ਦਿੱਤੀ ਸੀ ਤੇ ਜੈਪੁਰ ਦੇ ਰਾਜਾ ਜਿਹੜੇ ਸਨ ਮਾਨ ਸਿੰਘ ਉਨ੍ਹਾਂ ਨੂੰ ਫੌਜਾਂ ਦਾ ਜਰਨੈਲ ਤੇ ਅਫਗਾਨਿਸਤਾਨ ਦਾ ਸਫੀਰ ਜਿਹੜਾ ਕਿਉਂ ਲਾਇਆ ਇਹਦੇ ਉੱਤੇ ਇਤਰਾਜ਼ ਹੋਇਆ। ਬਦੂਨੀ ਅਤੇ ਸਰਹੰਦੀ ਦੇ ਦਿੱਲੀ ਆਗਰੇ ਦਰਬਾਰ ਦੇ ਵਿਚ ਹੋਰ ਵੀ ਸਮਰਥਕ ਸਨ, ਪਰ ਅਕਬਰ ਦੀ ਜਿਹੜੀ ਸੀ ਨੀਤੀ ਸੀ ਉਹ ਤੋਂ ਪੰਜਾਬ ਦੀ ਪ੍ਰਜਾ ਖੁਸ਼ ਸੀ। ਅਕਬਰ ਦੀ ਮੌਤ ਦੇ ਵੇਲੇ ਇੱਕ ਪਾਦਰੀ ਦਾ ਜਿਹੜਾ ਕਥਨ ਹੈ ਜਿੱਥੇ ਉਹ ਕਹਿੰਦੇ ਨੇ ਕਿ ਉਹ ਸਭ ਦਾ ਮਹਿਬੂਬ ਰਾਜਾ ਸੀ, ਵੱਡਿਆਂ ਦੇ ਨਾਲ ਸਖ਼ਤ ਤੇ ਗਰੀਬਾਂ ਦੇ ਪ੍ਰਤੀ ਹਮਦਰਦੀ ਰੱਖਦਾ ਸੀ, ਉੱਚੇ ਨੀਵੇਂ ਜਾਣਕਾਰ ਜਾਂ ਫਿਰ ਅਣਜਾਣ ਹਰੇਕ ਨੂੰ ਜਿਹੜਾ ਸੀ ਇਨਸਾਫ਼, ਈਸਾਈਆਂ ਮੁਸਲਮਾਨਾਂ ਹਿੰਦੂਆਂ ਸਭ ਨੂੰ ਇਉਂ ਲੱਗਦਾ ਜਿਵੇਂ ਰਾਜਾ ਉਨ੍ਹਾਂ ਦੇ ਵੱਲ ਦਾ ਹੈ। ਦੂਸਰੇ ਪਾਸੇ ਅਕਬਰ ਦੀ ਮੌਤ ਤੋਂ 5 ਸਾਲ ਬਾਅਦ ਫਿਰ ਦੂਰ ਪ੍ਰਦੇਸ਼ ਦੇ ਵਿਚ ਇੰਗਲੈਂਡ ਦੀ ਮਹਾਰਾਣੀ ਅਲੀਜ਼ਾਬੈਥ ਜਿਹੜੀ ਸੀ ਪਹਿਲੀ ਨੇ ਆਪਣੇ ਦਰਬਾਰੀਆਂ ਤੇ ਵਪਾਰੀਆਂ ਦੀ ਈਸਟ ਇੰਡੀਆ ਕੰਪਨੀ ਦਾ ਰਾਇਲ ਚਾਰਟ ਜਿਹੜਾ ਸੀਗਾ ਮਨਜ਼ੂਰ ਕਰਦਿਆਂ ਹਸਤਾਖਰ ਕਰ ਦਿੱਤੇ ਸੀ ਤੇ ਇੱਥੇ ਆਪਾਂ ਸਮਾਪਤੀ ਕੀਤੀ ਸੀ। ਅੱਗੇ ਕੀ ਕੁਝ ਇਸ ਕਿਤਾਬ ਦੇ ਦੌਰਾਨ ਵਾਪਰਦਾ ਹੈ ਉਹਦਾ ਜ਼ਿਕਰ ਕਰਨ ਜਾ ਰਹੇ ਹਾਂ ਤੇ ਇੱਕ ਬਹੁਤ ਹੀ ਅੱਧੇ ਮਿੰਟ ਦਾ ਬ੍ਰੇਕ ਲੈ ਕੇ ਆਪਾਂ ਨਾਲ ਦੀ ਨਾਲ ਇਸ ਕਿਤਾਬ ਦੀ ਸ਼ੁਰੂਆਤ ਕਰਦੇ ਹਾਂ। ਲੜੀਵਾਰ ਭਾਗ ਜਿਹੜਾ ਚੌਥਾ ਤੁਹਾਡੇ ਨਾਲ ਸਾਂਝਾ ਕਰਾਂਗੇ, ਪਰ ਉਸ ਤੋਂ ਪਹਿਲਾਂ ਇੱਕ ਬਹੁਤ ਹੀ ਛੋਟਾ ਜਿਹਾ ਬ੍ਰੇਕ ਲੈਣਾ, ਜ਼ਿਆਦਾ ਵੱਡਾ ਨਹੀਂ, ਤੇ ਫਿਰ ਆਪਾਂ ਵਾਪਸੀ ਕਰਦੇ ਹਾਂ।
1: ਵਾਸ਼ਿੰਗਟਨ ਫਰੇਟ ਸਰਵਿਸ, ਸਿਆਟਲ ਦੇ ਲੋਡ ਡਰਾਈਵਿੰਗ ਜੌਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ, ਕੰਟੈਕਟ ਨੰਬਰ ਪੌਲ ਸੰਧੂ 253-266-6924, ਗੈਰੀ ਧਾਲੀਵਾਲ 206-354-4060।

Office 206-575-6257, 15th South Grady Way, Suite 436, Renton, Washington 98057, WashingtonFreightService.com. ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀ ਨਾਮਾ ਹਾਲ ਦੁਨੀਆ। ਮੈਂ ਤੁਹਾਡਾ ਦੋਸਤ ਭੁਪਿੰਦਰ ਪਰਜ ਤੇ ਦੁਆਬਾ ਰੇਡੀਓ ਦਾ ਮੰਚ ਆਖਰੀ ਪੜਾਅ ਵੱਲ ਨੂੰ ਆਪਾਂ ਵੱਧ ਰਹੇ ਹਾਂ, ਜਿਸ ਦੇ ਵਿੱਚ ਆਪਾਂ ਜ਼ਿਕਰ ਕਰਨ ਜਾ ਰਹੇ ਹਾਂ ਹਰ ਹਫ਼ਤੇ ਦੀ ਤਰ੍ਹਾਂ ਫਰਾਈਡੇ ਵਾਲੇ ਦਿਨ ਨੂੰ ਕਿਤਾਬਾਂ ਦੇ ਅੰਕ ਸੰਗ ਦਾ ਸੈਗਮੈਂਟ ਦੀ ਸ਼ੁਰੂਆਤ ਕਰਦੇ ਹਾਂ, ਜਿਸ ਦੇ ਵਿੱਚ ਲੜੀ ਵਾਰਤਾ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿਤਾਬ ਪੰਜਾਬ। ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਜਿਸ ਨੂੰ ਰਾਜਮੋਹਨ ਗਾਂਧੀ ਜੀ ਨੇ ਲਿਖਿਆ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਹਰਪਾਲ ਸਿੰਘ ਪੰਨੂਹਣਾ ਦਾ ਜੀ ਨੇ ਕੀਤਾ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ ਲੜੀਵਾਰ ਭਾਗ ਚੌਥਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਦੇਖਦੇ ਹਾਂ ਇਸ ਲੜੀ ਦੇ ਵਿੱਚ ਅੱਜ ਸਾਨੂੰ ਕੀ ਕੁਝ ਸਿੱਖਣ ਨੂੰ ਮਿਲਦਾ ਹੈ। ਔਜਲਾ ਸਾਹਿਬ ਕਹਿੰਦੇ ਨੇ ਕਿ ਆਈਸਕ੍ਰੀਮ ਦੇ ਅਣਗਿਣਤ ਫਲੇਵਰ ਹਨ ਜੀ, ਬਿਲਕੁਲ ਜੀ, ਬਹੁਤ ਸਾਰੇ ਨੇ, ਬਿਲਕੁਲ ਸਹਿਮਤ ਹਾਂ ਔਜਲਾ ਸਾਹਿਬ ਤੇ। ਲੋ ਦੋਸਤੋ, ਕਰਦੇ ਹਾਂ ਸ਼ੁਰੂਆਤ ਫਿਰ ਇਸ ਨਾਵਲ ਦੀ।

1574 ਈਸਵੀ ਵਿੱਚ ਪੰਜਾਬ ਨੇ ਇੱਕ ਘਟਨਾ ਦੇਖੀ। ਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਨੂੰ ਅੰਮ੍ਰਿਤਸਰ ਦਰਬਾਰ ਸਾਹਿਬ ਉਸਾਰਨ ਦੇ ਲਈ ਅਕਬਰ ਨੇ ਜ਼ਮੀਨ ਦੇ ਦਿੱਤੀ। ਅਕਬਰ ਦੇ ਜਨਮ ਤੋਂ 3 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੋਤੀ ਜੋਤ ਸਮਾ ਗਏ। ਹੁਣ ਤੱਕ ਸਿੱਖਾਂ ਦੀ ਹੋਂਦ ਦਿਖਾਈ ਦੇਣ ਲੱਗ ਪਈ ਸੀ। ਸਿੱਖ ਗੁਰੂ ਸਾਹਿਬਾਨ ਦਾ ਆਦੰਤ ਮੁਗਲਾਂ ਦੇ ਆਦੰਤ ਦੇ ਇਤਿਹਾਸ ਕਰਮ ਦੇ ਨਾਲ ਬਰਾਬਰ ਚੱਲਦਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਜਿਹੜੇ ਸਨ, ਵਕਤ ਬਾਬਰ ਆਉਂਦਾ ਹੈ, ਗੁਰੂ ਗੋਬਿੰਦ ਸਿੰਘ ਜੀ ਵਕਤ ਔਰੰਗਜ਼ੇਬ ਦੀ ਮੌਤ ਹੁੰਦੀ ਹੈ। 17ਵੀਂ ਸਦੀ ਦੇ ਵਿੱਚ ਸਿੱਖਾਂ ਦਾ ਮੁਗਲਾਂ ਦੇ ਨਾਲ ਟਕਰਾਉਣਾ ਜਾਂ ਟਕਰਾਓ ਸ਼ੁਰੂ ਹੋ ਗਿਆ। ਗੁਰੂ ਨਾਨਕ ਦੇਵ ਜੀ 1539 ਦੇ ਵਿੱਚ ਜੋਤੀ ਜੋਤ ਸਮਾ ਗਏ, ਪਰ 1570 ਤੱਕ ਹਿੰਦੂ ਮੁਸਲਮਾਨ ਦੋਵੇਂ ਉਹਨਾਂ ਨੂੰ ਸਤਿਕਾਰ ਦੇ ਨਾਲ ਯਾਦ ਕਰਦਿਆਂ ਬਾਬਾ ਨਾਨਕ ਆਖਦੇ। ਉਹਨਾਂ ਦੀ ਹਮਦਰਦੀ, ਸਪਸ਼ਟਤਾ, ਕਰਮਕਾਂਡ ਨਾਲੋਂ ਦਿਲ ਦੇ ਵਿੱਚ ਨਿਮਰਤਾ ਨੂੰ ਪਹਿਲ ਆਦਿਕ ਗੱਲਾਂ ਚੰਗੀਆਂ ਲੱਗੀਆਂ। ਉਹਨਾਂ ਦੱਸਿਆ, ਰੱਬ ਅਕਾਲ ਮੂਰਤ ਹੈ, ਸੱਤ ਹੈ, ਨਾਮ ਸਿਮਰਨ ਰਾਹੀਂ ਉਹਨੂੰ ਜਿਹੜਾ ਪਾਇਆ ਜਾ ਸਕਦਾ ਹੈ। ਹਿੰਦੂ ਮੁਸਲਮਾਨ ਸਭ ਉਹਨਾਂ ਨੂੰ ਪਿਆਰ ਕਰਦੇ ਸਨ, ਪਰ ਸਿੱਖਾਂ ਦਾ ਆਪਣਾ ਇੱਕ ਸਮਾਜ ਬਣ ਗਿਆ ਜੋ ਆਖਦਾ ਸੀ, ਅਸੀਂ ਹਿੰਦੂਆਂ ਮੁਸਲਮਾਨਾਂ ਤੋਂ ਵੱਖਰੇ ਹਾਂ ਤੇ ਗੁਰੂ ਨਾਨਕ ਸਾਡਾ ਪ੍ਰਥਮ ਗੁਰੂ ਹੈ। ਜਦੋਂ ਤੀਜੇ ਗੁਰੂ ਜੀ ਦੀ ਬੇਟੀ 1574 ਦੇ ਵਿੱਚ ਹੋਣ ਵਾਲੇ ਗੁਰੂ ਰਾਮਦਾਸ ਜੀ ਦੇ ਨਾਲ ਵਿਆਹੀ ਜਾ ਰਹੀ ਸੀ ਤਾਂ ਬਾਦਸ਼ਾਹ ਨੇ ਬਾਰੀ ਦੁਆਬ ਦੇ ਵਿੱਚ, ਦੁਆਬ ਦਾ ਇਲਾਕਾ ਦੁਆਬੇ ਚ ਬਾਰੀ ਦੁਆਬ ਦੇ ਵਿੱਚ ਸ਼ਗਨ ਦੇ ਵਜੋਂ ਜ਼ਮੀਨ ਦਿੱਤੀ, ਜਿਸਦਾ ਨਾਮ ਉਦੋਂ ਅੰਮ੍ਰਿਤਸਰ ਨਹੀਂ ਪਿਆ ਹੋਇਆ ਸੀ। ਅਸੀਂ ਜ਼ਿਕਰ ਕਰ ਪਹਿਲਾਂ ਹੀ ਆਏ ਹਾਂ ਕਿ ਉਹਨਾਂ ਤੋਂ ਬਹੁਤ ਪਹਿਲਾਂ ਇੱਕ ਹੋਰ ਇੰਨਾ ਹੀ ਸਤਿਕਾਰਯੋਗ ਬਾਬਾ ਪੰਜਾਬ ਦੇ ਵਿੱਚ ਹੋਇਆ, ਜਿਸਦਾ ਨਾਮ ਸ਼ੇਖ ਫਰੀਦ, 1173 ਤੋਂ 1266 ਦਾ ਸਮਾਂ, ਤੇ ਹਿੰਦੂਆਂ ਮੁਸਲਮਾਨਾਂ ਸਭ ਦਾ ਪਿਆਰਾ ਸੀ। ਉਹ ਪੈਗੰਬਰ ਦੇ ਖਲੀਫਾ ਉਮਰ ਦੇ ਬਾਂਸ ਦੇ ਵਿੱਚੋਂ ਸੀ ਤੇ ਰਹੀਸ ਪਰਿਵਾਰ ਦਿੱਲੀ ਦੇ ਸੁਲਤਾਨ ਬਲਬਨ ਦਾ ਜਿਹੜਾ ਜਵਾਈ ਸੀ। ਉਸਦੇ ਵਟੇਰੇ ਗਜ਼ਨੀ ਤੋਂ ਚੱਲ ਕੇ ਮੁਲਤਾਨ ਆ ਵਸੇ ਸਨ। ਉਹਨੇ ਕਿਹਾ, ਬੰਦਗੀ ਦੇ ਰਾਹੀਂ ਅੱਲਾ ਦੀ ਪ੍ਰਾਪਤੀ ਹੋ ਸਕਦੀ ਹੈ। ਉਹ ਤਿਆਗੀ ਫਕੀਰ ਤੇ ਮਿੱਠਾ ਸ਼ਾਇਰ ਸੀ, ਜਿਸ ਨੂੰ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਦਾ ਪੂਰਾ ਪਤਾ ਸੀ। ਜਿਸ ਪੰਜਾਬੀ ਜ਼ਬਾਨ ਦੇ ਵਿੱਚ ਉਹਨਾਂ ਸ਼ਾਇਰੀ ਰਚੀ, ਬਾਅਦ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਅਜਿਹਾ ਹੀ ਕੀਤਾ। ਉਦੋਂ ਇਸ ਬੋਲੀ ਨੂੰ ਮੁਲਤਾਨੀ ਜਾਂ ਲਾਹੌਰੀ ਵੀ ਕਿਹਾ ਜਾਂਦਾ ਸੀ। ਉਹਨਾਂ ਦੇ ਪਿੱਛੋਂ ਗੁਰੂ ਨਾਨਕ ਦੇਵ ਜੀ ਨੇ ਕਿਹਾ, ਹਿੰਦੂ ਮੁਸਲਮਾਨ ਦੋਵੇਂ ਮਨੁੱਖ ਹੋਣ ਦਾ ਇੱਕੋ ਜਿਹਾ ਦਰਦ ਹੰਢਾਉਂਦੇ ਨੇ, ਫਿਰ ਇਹਨਾਂ ਦੇ ਵਿੱਚ ਫਰਕ ਕਿਹਾ। ਪਰੰਪਰਾ ਰਹੀ ਹੈ ਕਿ ਗੁਰੂ ਨਾਨਕ ਦੇਵ ਤੋਂ ਬਾਅਦ ਉਹਨਾਂ ਦੇ 9 ਜਾਨਸ਼ੀਨਾਂ ਦਾ ਜ਼ਿਕਰ ਕੀਤਾ ਜਾਵੇ। ਇਵੇਂ ਹੀ ਬਾਬਾ ਫਰੀਦ ਦੇ ਸਿਲਸਿਲੇ ਦਾ 4 ਫਕੀਰਾਂ ਦਾ। ਬਾਬਾ ਫਰੀਦ ਦਾ ਦੇਹਾਂਤ 1266 ਅਯੋਧਨ ਦੇ ਵਿੱਚ ਹੋਇਆ, ਜਿਸਦਾ ਨਾਮ ਹੁਣ ਪਾਗਪਟਨ ਹੈ। ਮੁਲਤਾਨ ਤੋਂ 100 ਮੀਲ ਸਤਲੁਜ ਦੇ ਪੱਛਮੀ ਕਿਨਾਰੇ ਦੇ ਉੱਤੇ ਸਥਿਤ ਹੈ ਇਹ ਜਗ੍ਹਾ। ਉਹਨਾਂ ਦੇ ਪ੍ਰਸਿੱਧ ਮੁਰਸ਼ਦ ਸਾਈ ਬਖਤਿਆਰ ਕਾਕੀ ਦਾ ਦੇਹਾਂਤ 1276 ਦੇ ਵਿੱਚ ਦਿੱਲੀ ਚ ਹੁੰਦਾ ਹੈ। ਬਾਬਾ ਫਰੀਦ ਦੇ ਮੁਰੀਦ ਨਿਜ਼ਾਮੂਦੀਨ ਦਾ ਦੇਹਾਂਤ 1335 ਦੇ ਵਿੱਚ ਦਿੱਲੀ ਦੇ ਵਿੱਚ ਹੋਇਆ ਤੇ ਕੁਤਬਦੀਨ ਐਬਕ ਦੇ ਮੁਰਸ਼ਦ ਮੈਨੂਦੀਨ ਚਿਸ਼ਤੀ ਦਾ ਦੇਹਾਂਤ 1233 ਨੂੰ ਅਜਮੇਰ ਦੇ ਵਿੱਚ ਹੋਇਆ। ਬਾਬਾ ਫਰੀਦ ਦੇ ਨਾਲ ਗੁਰੂ ਨਾਨਕ ਦੇਵ ਦਾ ਸੰਬੰਧ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਅਕਬਰ ਨੇ ਇਸ ਦੀ ਪਛਾਣ ਕਰ ਲਈ ਸੀ ਤੇ ਸਭ ਨੂੰ ਪਤਾ ਸੀ ਕਿ ਗੁਰੂ ਨਾਨਕ ਦੇਵ ਜੀ ਨੇ ਅਯੋਧਨ ਦੀ ਜਿਹੜੀ ਜ਼ਿਆਰਤ ਕੀਤੀ ਸੀ। ਅਕਬਰ ਕਈ ਵਾਰ ਅਯੋਧਨ ਗਿਆ। ਬਾਬਾ ਫਰੀਦ ਦਾ ਕਲਾਮ ਸਿੱਖ ਬੜੇ ਪਿਆਰ ਦੇ ਨਾਲ ਗਾਉਂਦੇ ਹੈ। ਬਾਅਦ ਦੇ ਵਿੱਚ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੋਈ। ਅਕਬਰ ਦੀ ਮੌਤ ਤੋਂ 1 ਸਾਲ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਅੰਮ੍ਰਿਤਸਰ ਦੇ ਵਿੱਚ ਪ੍ਰਕਾਸ਼ ਹੋਇਆ। ਗੁਰੂ ਰਾਮਦਾਸ ਜੀ ਦੇ ਵੱਲੋਂ ਤਿਆਰ ਕੀਤੇ ਸਰੋਵਰ ਦੇ ਵਿੱਚ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਵਾਸਤੇ ਗੁਰੂ ਅਰਜਨ ਦੇਵ ਜੀ ਦੇ ਸੱਦੇ ਤੇ ਲਾਹੌਰੋਂ ਸੂਫੀ ਸਾਈਂ ਮੀਆਂ ਮੀਰ ਜੀ ਜਿਹੜੇ ਨੇ 1550 ਤੋਂ 1635 ਦੇ ਵਿੱਚ ਆਏ। ਸੂਬਾ ਲਾਹੌਰ ਦੇ ਵਿੱਚ ਅੰਮ੍ਰਿਤਸਰ ਸ਼ਹਿਰ
ਖੁਦ ਮੁਖਤਿਆਰ ਹੋ ਕੇ ਦਿਸਣ ਲੱਗ ਪਿਆ, ਜਿਸ ਦੇ ਪ੍ਰਬੰਧਕ ਗੁਰੂ ਅਰਜਨ ਦੇਵ ਖੁਦ ਸਨ। ਅਕਬਰ ਦੇ ਦੇਹਾਂਤ ਦੇ ਕੇਵਲ ਇੱਕ ਸਾਲ ਬਾਅਦ ਅਕਬਰ ਦੇ ਤਾਮੀਰ ਕੀਤੇ ਹੋਏ ਕਿਲੇ ਦੇ ਵਿੱਚ ਲਾਹੌਰ ਵਿਖੇ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਅਕਬਰ ਦੇ ਬੇਟੇ ਤੇ ਉੱਤਰਾਧਿਕਾਰੀ ਜਹਾਂਗੀਰ ਦੇ ਹੁਕਮ ਦੇ ਨਾਲ ਸ਼ਹਾਦਤ ਹੋਈ। ਜਹਾਂਗੀਰ ਦਾ ਆਪਣਾ ਲਿਖਤੀ ਰਿਕਾਰਡ ਮੌਜੂਦ ਹੈ ਕਿ ਉਹ ਗੁਰੂ ਜੀ ਦੀ ਚੜ੍ਹਤ ਤੋਂ ਖਿੱਝ ਗਿਆ ਸੀ। ਬਾਗੀ ਖੁਸਰੋ ਗੁਰੂ ਜੀ ਨੂੰ ਮਿਲਿਆ ਸੀ ਤੇ ਇਸ ਗੱਲ ਨੇ ਉਸ ਨੂੰ ਪੂਰਾ ਭੜਕਾ ਦਿੱਤਾ। ਫਕੀਰ ਦੇ ਲਿਬਾਸ ਦੇ ਵਿੱਚ ਉਹ ਗੁਰੂ ਅਰਜਨ ਦੇਵ ਸਾਧ ਮੁਰਾਦੇ ਹਿੰਦੂਆਂ, ਜਹਲ ਤੇ ਮੂਰਖ ਮੁਸਲਮਾਨਾਂ ਨੂੰ ਕੁਰਾਹੇ ਪਾ ਰਿਹਾ। ਉਸ ਨੂੰ ਗੁਰੂ ਆਖਦਿਆਂ ਭੀੜ ਉਸਦੀ ਪੂਜਾ ਕਰਦੀ ਹੈ। ਆਖਰ ਜਦੋਂ ਖੁਸਰੋ ਇਧਰੋਂ ਲੰਘਿਆ ਤੇ ਇਹ ਨਾਚੀਜ਼ ਉਸ ਨੂੰ ਅਸੀਸ ਦੇਣ ਬਾਹਰ ਆਇਆ ਤਾਂ ਮੈਂ ਹੁਕਮ ਦੇ ਦਿੱਤਾ ਕਿ ਇਸ ਨੂੰ ਕਤਲ ਕਰ ਦਿਓ। ਬਾਗੀ ਪੁੱਤਰ ਦੀ ਮਦਦ ਕਰਨਾ ਸੰਗੀਨ ਜੁਰਮ ਹੈ। ਮੁਜਰਮ ਹਰਮਨ ਪਿਆਰਾ ਹੋਵੇ ਫਿਰ ਤਾਂ ਹੋਰ ਵੀ ਮੰਦੇ ਭਾਗ ਨੇ। ਖੁਸਰੋ ਦੇ 700 ਮਦਦਗਾਰ ਫੜ ਕੇ ਲਾਹੌਰ ਦੇ ਵਿੱਚ ਕਤਲ ਕੀਤੇ। ਇਹ ਸਾਰੇ ਮੁਸਲਮਾਨ ਸਨ ਤੇ ਜਹਾਂਗੀਰ ਦੇ ਹੁਕਮ ਦੇ ਨਾਲ ਕਤਲ ਹੋਏ ਸੀ। ਜਹਾਂਗੀਰ ਦੀ ਰਾਜਪੂਤ ਰਾਣੀ ਨੇ ਲਾਹੌਰ ਸ਼ਾਹ ਜਹਾਨ ਨੂੰ ਜਿਹੜਾ ਸੀ 1592 ਦੇ ਵਿੱਚ ਜਨਮ ਦਿੱਤਾ, ਜਿੱਥੇ ਜਹਾਂਗੀਰ ਦੀ ਦੂਜੀ ਪਤਨੀ ਨੂਰ ਜਹਾਂ ਤੇ ਦੂਸਰੇ ਭਰਾ ਆਸਿਫ ਖਾਨ ਦਾ ਪੂਰਾ ਸਿਆਸੀ ਦਬਦਬਾ ਸੀ। ਆਸਿਫ ਲਾਹੌਰ ਦਾ ਸੂਬੇਦਾਰ ਸੀ। ਇਨ੍ਹਾਂ ਦੇ ਮਾਪੇ ਕੰਧਾਰ ਸ਼ਹਿਰ ਇਰਾਨ ਦੇ ਸਨ ਤੇ ਉਥੋਂ ਭੱਜ ਕੇ ਅਕਬਰ ਦੀ ਸ਼ਰਨ ਦੇ ਵਿੱਚ ਆ ਗਏ ਸੀ। ਸਾਲ 1612 ਦੇ ਵਿੱਚ ਸ਼ਾਹਜਹਾਨ ਨੇ ਆਪਣੇ ਹੀ ਮਾਮੇ ਆਸਿਫ ਦੀ ਜਿਹੜੀ ਸੋਹਣੀ ਧੀ ਸੀ ਮੁਮਤਾਜ਼ ਦੇ ਨਾਲ ਨਿਕਾਹ ਕਰ ਲਿਆ ਤੇ 1628 ਦੇ ਵਿੱਚ ਕਸ਼ਮੀਰ ਵਿਖੇ ਜਹਾਂਗੀਰ ਦੀ ਮੌਤ ਹੋਈ ਤੇ ਉਹ ਸ਼ਾਹਜਹਾਨ ਨੂੰ ਆਪਣਾ ਵਾਰਸ ਥਾਪ ਕੇ ਨਹੀਂ ਗਿਆ ਸੀ। ਵੱਡਾ ਭਰਾ ਖੁਸਰੋ ਬੇਸ਼ੱਕ ਬਗਾਵਤ ਕਾਰਨ ਕਤਲ ਹੋ ਗਿਆ। ਨੂਰਜਹਾਂ ਆਪਣੇ ਜਵਾਈ ਸ਼ਹਿਰਯਾਰ ਨੂੰ ਜਿਹੜਾ ਸੀ ਤਖ਼ਤ ਦੇਣਾ ਚਾਹੁੰਦਾ ਸੀ। ਜਹਾਂਗੀਰ ਦੇ ਵਿੱਚੋਂ ਉਸਦੇ ਕੋਈ ਸੰਤਾਨ ਨਾ ਹੋਈ। ਪਹਿਲੇ ਵਿਆਹ ਦੇ ਵਿੱਚੋਂ ਇੱਕ ਧੀ ਸੀ। ਇਸ ਧੀ ਦੇ ਪਤੀ ਨੂੰ ਆਪਣੇ ਖਾਵੰਦ ਦੇ ਪਿੱਛੋਂ ਜਿਹੜਾ ਤਾਕਤ ਸੌਂਪਣ ਦੀ ਇੱਛੁਕ ਸੀ, ਪਰ ਨੂਰਜਹਾਂ ਦਾ ਭਰਾ ਆਪਣੇ ਜਵਾਈ ਸ਼ਾਹਜਹਾਂ ਦੇ ਹਿੱਤ ਦੇ ਵਿੱਚ ਸਕੀਮਾਂ ਘੜ ਰਿਹਾ। ਹਾਲਾਂਕਿ ਜਹਾਂਗੀਰ ਨੇ ਜਵਾਈ ਸ਼ਹਿਰ ਯਾਰ ਦੇ ਹੱਕ ਦੇ ਵਿੱਚ ਵਸੀਅਤ ਲਿਖ ਦਿੱਤੀ ਸੀ। ਆਸਫ ਦੀ ਫੌਜ ਜਿਹੜੀ ਸੀ ਉਹਨੇ ਸ਼ਹਿਰ ਯਾਰ ਅਤੇ ਖੁਸਰੋ ਦਾ ਬੇਟਾ ਦਾਵਰ ਬਖਸ਼ ਫੜ ਲਏ ਤੇ ਗਲ ਘੁੱਟ ਕੇ ਉਹ ਮਰਵਾ ਦਿੱਤੇ ਗਏ। ਜਹਾਂਗੀਰ ਦੇ ਬਾਕੀ ਪੋਤੇ ਕਤਲ ਕੀਤੇ ਤੇ ਨੂਰਜਹਾਂ ਕੈਦ ਕਰ ਲਈ। ਸੁਲਤਾਨਾਂ ਤੇ ਮੁਗਲਾਂ ਦੇ ਰਾਜ ਦੇ ਵਿੱਚ ਗੱਦੀ ਹਥਿਆਉਣ ਦੇ ਲਈ ਧੋਖਾ, ਜੰਗ, ਭਰਾਵਾਂ ਦੇ ਕਤਲ, ਨੇੜੇ ਦੇ ਵਿਰੋਧੀ ਰਿਸ਼ਤੇਦਾਰਾਂ ਦੀਆਂ ਅੱਖਾਂ ਕਢਵਾਉਣੀਆਂ ਆਮ ਵਰਤਾਰਾ ਸੀ। ਇੱਕ ਕੰਮ ਕਰਨ ਦੇ ਵਿੱਚ ਨੂਰਜਹਾਂ ਸਫਲ ਹੋਈ। ਤਾਕਤਵਰ ਮਹਾਰਾਣੀ ਦੇ ਵਜੋਂ ਭਾਰਤ ਤੇ ਰਾਜ ਕਰਦਿਆਂ ਉਸਨੇ ਲਾਹੌਰ ਦੇ ਬਾਹਰ ਆਪਣੇ ਪਿਤਾ ਗਿਆਸ ਬੇਗ, ਜਿਸ ਨੂੰ ਇਤਮਾਦ ਉਦ ਦੌਲਾ ਵੀ ਕਹਿੰਦੇ ਸਨ, ਉਹਦਾ ਸ਼ਾਨਦਾਰ ਮਕਬਰਾ ਉਸਾਰਿਆ। ਰਾਵੀ ਪਾਰ ਇਸੇ ਥਾਂ ਜਹਾਂਗੀਰ, ਨੂਰਜਹਾਂ ਤੇ ਆਸਫ ਖਾਨ ਦਫਨਾਏ ਗਏ। ਸ਼ਾਹਜਹਾਂ ਦੀ ਨਿਗਰਾਨੀ ਦੇ ਵਿੱਚ ਉਸਰਿਆ ਇਹ ਮਕਬਰਾ ਲਾਹੌਰ ਸ਼ਹਿਰ ਦੀ ਸ਼ਾਨ ਹੈ। ਸ਼ਾਹਜਹਾਂ ਦੀ ਕਬਰ ਮੁਮਤਾਜ਼ ਦੀ ਕਬਰ ਨਜ਼ਦੀਕ ਤਾਜ ਮਹਿਲ ਦੇ ਬਣਾਈ ਗਈ ਤੇ ਜਿਹੜੀ ਇਸ ਤੋਂ 35 ਸਾਲ ਪਹਿਲਾਂ ਚੱਲ ਵਸੀ ਸੀ। ਲਾਹੌਰ ਦੇ ਨਾਲ ਉਸ ਨੂੰ ਦਿੱਲੀ ਵਧੇਰੇ ਪਸੰਦ ਸੀ, ਜਿਸ ਨੂੰ ਆਗਰੇ ਦੀ ਥਾਂ ਰਾਜਧਾਨੀ ਬਣਾ ਕੇ ਇਸਦਾ ਨਾਮ ਸ਼ਾਹਜਹਾਨਬਾਦ ਰੱਖ ਦਿੱਤਾ ਗਿਆ। ਇੱਥੇ ਉਸਨੇ ਲਾਲ ਕਿਲਾ ਤੇ ਜਾਮਾ ਮਸਜਿਦ ਤਾਮੀਰ ਕਰਵਾਏ। ਇਧਰ ਆਬਾਦੀ ਤੇ ਵਪਾਰ ਦੇ ਵਿੱਚ ਲਾਹੌਰ ਮੁਲਤਾਨ ਨੂੰ ਪਿੱਛੇ ਛੱਡ ਗਿਆ। ਘੱਗਰ ਸੁੱਕ ਗਿਆ, ਸਿੰਧ ਦੇ ਵਿੱਚ ਗਾਰ ਰਹਿ ਗਈ, ਮੁਲਤਾਨ ਦੀਆਂ ਵਪਾਰੀ ਕਿਸ਼ਤੀਆਂ ਰੁਕ ਗਈਆਂ। ਪਹਿਲਾਂ ਮੁਲਤਾਨ ਦਾ, ਫਿਰ 17ਵੀਂ ਸਦੀ ਦੇ ਵਿੱਚ ਲਾਹੌਰ ਦਾ ਵਪਾਰ ਵੀ ਮੰਦਾ ਹੋ ਗਿਆ। ਲਾਹੌਰ ਸ਼ਹਿਰ ਵਾਸਤੇ ਤੇ ਖਾਸ ਕਰ ਜਿਹੜੇ ਉੱਥੇ ਬਾਗ ਲਵਾਏ ਸਨ, ਸ਼ਾਹਜਹਾਨ ਨੇ ਅੱਪਰ ਬਾਰੀ ਦੁਆਬ ਦੇ ਵਿੱਚ ਨਹਿਰ ਖੁਦਵਾਈ, ਜਿਸ ਦੇ ਵਿੱਚ ਕਸ਼ਮੀਰੀ ਪਰਬਤਾਂ ਦਾ ਪਾਣੀ ਆਉਂਦਾ ਸੀ। ਅਕਬਰ ਤੇ ਸ਼ਾਹਜਹਾਨ ਦੀ ਅਮਨ ਪੂਰਵਕ ਹਕੂਮਤ ਦੇ ਦੌਰਾਨ ਸੂਬਾ ਲਾਹੌਰ ਦੇ 28,000 ਪਿੰਡ ਸਨ ਤੇ ਮੁਲਤਾਨ ਦੇ 10,000 ਪਿੰਡ। ਲਾਹੌਰ ਸ਼ਾਹਜਹਾਂ ਦੀ ਜਨਮ ਭੂਮੀ ਹੈ। ਇੱਥੇ ਹੀ ਮੁਮਤਾਜ਼ ਦੇ ਨਾਲ ਉਸਦੀ ਸ਼ਾਦੀ ਹੁੰਦੀ ਹੈ, ਵਿਆਹ ਹੋਇਆ। ਇਸ ਸ਼ਹਿਰ ਦੇ ਨਾਲ ਉਸਦੀ ਗਹਿਰੀ ਸਾਂਝ ਰਹੀ ਹੈ। ਇੱਥੇ ਹਰ
ਇੱਥੇ ਅਤੇ ਕਸ਼ਮੀਰ ਦੇ ਵਿੱਚ ਉਸਨੇ ਸ਼ਾਲੀਮਾਰ ਬਾਗ ਲਵਾਏ, ਬਾਬੇ ਅਕਬਰ ਦੇ ਉਸਾਰੇ ਲਾਹੌਰ ਕਿਲੇ ਦੇ ਅੰਦਰ ਮਹਿਲ ਬਣਾਏ। ਇਨ੍ਹਾਂ ਉਸਾਰੀਆਂ ਵਾਸਤੇ ਸ਼ਾਹਜਹਾਂ ਦਾ ਚੀਫ ਇੰਜੀਨੀਅਰ ਕੁਰਦ ਜਰਨੈਲ ਅਲੀ ਮਰਦਾਨ ਖਾਂ ਸੀ। ਮਰਦਾਨ ਖਾਂ ਨੇ ਕੰਧਾਰ ਜਹਾਂਗੀਰ ਤੋਂ ਖੋਹ ਲਿਆ ਤੇ ਇੱਥੇ ਸੂਬੇਦਾਰ ਹੋ ਗਿਆ, ਪਰ ਸ਼ਾਹਜਹਾਂ ਨੇ ਸੱਤਾ ਸੰਭਾਲੀ ਤਾਂ ਉਹਨੇ ਜਿਹੜਾ ਨਵੇਂ ਬਾਦਸ਼ਾਹ ਦੀ ਤਾਬਿਆਦਾਰੀ ਕਬੂਲ ਕਰ ਲਈ ਤੇ ਮੁਗਲ ਰਾਜ ਦੇ ਵਿੱਚ ਮਿਲਾ ਦਿੱਤਾ। ਚੀਫ ਇੰਜੀਨੀਅਰ ਬੇਸ਼ੱਕ ਵਿਦੇਸ਼ੀ ਸੀ, ਪਰ ਉਹਨੇ ਅਤੇ ਉਸਦੇ ਦੇਸੀ ਸਹਿਯੋਗੀਆਂ ਨੇ ਭਵਨ ਨਿਰਮਾਣ ਕਲਾ ਰਾਹੀਂ ਲਾਹੌਰ ਦੀ ਕਾਇਆ ਹੀ ਕਲਪ ਕਰਕੇ ਰੱਖ ਦਿੱਤੀ। ਕਲਾਸੀਕਲ ਇਮਾਰਤਾਂ ਬਾਗਾਂ ਨੇ ਬਹਾਰਾਂ ਲਿਆ ਦਿੱਤੀਆਂ। ਹੋ ਸਕਦਾ ਹੈ ਕਿ ਲਾਹੌਰ ਦੀ ਇਸੇ ਟੀਮ ਨੇ ਰਾਜ ਮਹਿਲਾਂ ਦੇ ਨੈਣ ਨਕਸ਼ ਜਿਹੜੇ ਘੜੇ ਹੋਣ। ਇਰਾਕੀਆਂ ਦੀ ਮਦਦ ਦੇ ਨਾਲ ਕੰਧਾਰ ਅਤੇ ਕਾਬਲ ਨੇ ਫਿਰ ਮੁਗਲ ਸਰਕਾਰ ਦੇ ਉੱਤੇ ਜ਼ਬਰਦਸਤ ਵਾਰ ਕੀਤਾ। ਦਿੱਲੀ ਸੈਨਾਵਾਂ ਦੇ ਨਾਲ ਹਿੰਦੂ ਰਾਜਪੂਤ ਰਾਜਿਆਂ ਨੇ ਬਗਾਵਤ ਦਬਾਉਣ ਦੇ ਲਈ ਖਤਰਨਾਕ ਮੁਹਿੰਮਾਂ ਵਿੜੇ ਦਿੱਤੀਆਂ, ਪਰ ਪਖਤੂਨ ਦੇਸ਼ ਜਿਹੜਾ ਸੀ, ਜਿਹਨੂੰ ਅੱਜ ਪਖਤੂਨ ਖਵਾ ਕਹਿੰਦੇ ਆ, ਪਖਤੂਨ ਦੇਸ਼ ਦਿੱਲੀ ਦੀ ਗੁਲਾਮੀ ਤੋਂ ਮੁਨਕਰ ਸੀ। ਬਾਦਸ਼ਾਹ ਖੁਦ ਫੌਜਾਂ ਦੀ ਕਮਾਨ ਕਰਨ ਆਇਆ। ਉਸਦਾ ਬੇਟਾ ਔਰੰਗਜ਼ੇਬ ਆਇਆ ਤੇ ਔਰੰਗਜ਼ੇਬ ਦਾ ਵੱਡਾ ਭਰਾ ਦਾਰਾ ਸ਼ਿਕੋਹ ਲਾਹੌਰ ਰਹਿੰਦਾ ਸੀ, ਜੋ ਲਾਹੌਰ ਅਤੇ ਕਾਬਲ ਵਾਸਤੇ ਦਿੱਲੀ ਦੇ ਵੱਲੋਂ ਵਾਇਸ ਰਾਏ ਸੀ। ਸ਼ਾਹਜਹਾਂ ਲੋਕਾਂ ਤੋਂ ਜਿਹੜਾ ਕਰ ਜਿਹੜਾ ਯਾਨੀ ਟੈਕਸ ਵਸੂਲਦਾ ਸੀ, ਕਰ ਵਸੂਲਦਾ ਬੇਦਰਦੀ ਦੇ ਨਾਲ ਅਯਾਸ਼ੀ ਦੇ ਉੱਤੇ ਖਰਚ ਕਰਦਾ। ਬੈਲਜੀਅਮ ਯਾਤਰੂ ਫਰਾਕੂਇਸ ਲਿਖਦਾ ਹੈ, ਜਦੋਂ ਉੱਥੇ ਯਾਤਰਾ ਕਰਨ ਆਉਂਦਾ ਫਰਾਕੂਇਸ, ਉਹ ਲਿਖਦਾ ਹੈ ਕਿ ਤਾਜ ਮਹਿਲ ਬਣਾਉਣ ਵਾਸਤੇ ਹਰ ਰੋਜ਼ 20,000 ਮਜ਼ਦੂਰ ਕੰਮ ਕਰਦੇ ਸਨ ਤੇ ਇਸ ਨੂੰ ਪੂਰਾ ਹੋਣ ਦੇ ਵਿੱਚ 22 ਸਾਲ ਲੱਗ ਗਏ। ਤਿੱਬਤ, ਖੈਬਰ ਤੇ ਕਸ਼ਮੀਰ ਦੀਆਂ ਮੁਹਿੰਮਾਂ ਦੇ ਤਾਂ ਖਰਚ ਹੁੰਦੇ ਹੀ ਸ਼ਾਹਜਹਾਂ ਨੇ ਹੋਰ ਬਥੇਰੇ ਉਸਾਰੀ ਦੇ ਪ੍ਰੋਜੈਕਟ ਆਰੰਭੇ ਹੋਏ ਸਨ। 2 ਲੱਖ ਫੌਜ ਤੇ ਸ਼ਾਨਦਾਰ ਦਰਬਾਰ ਆਪਣੇ ਥਾਂ ਬੜੇ ਵੱਡੇ ਵਿੱਤੀ ਬੋਝ ਸਨ। ਤਾਂ ਵੀ ਜਦੋਂ 30 ਸਾਲ ਦੀ ਹਕੂਮਤ ਦੇ ਪਿੱਛੋਂ ਸ਼ਾਹਜਹਾਂ ਦੀ ਮੌਤ ਹੋਈ ਤਾਂ ਖਜ਼ਾਨੇ ਦੇ ਵਿੱਚ ਬਥੇਰਾ ਸੋਨਾ ਚਾਂਦੀ ਮੋਤੀ ਤੇ ਧਨ ਬਚਿਆ ਪਿਆ ਸੀ। ਅਕਬਰ, ਜਹਾਂਗੀਰ ਅਤੇ ਸ਼ਾਹਜਹਾਂ ਦੀਆਂ ਹਕੂਮਤਾਂ ਵੇਲੇ ਦਾਰਾ ਦੀ ਵਾਇਸਰਾਏ ਦੇ ਵਜੋਂ ਤੈਨਾਤੀ ਦੌਰਾਨ ਪੰਜਾਬ ਮੁਗਲ ਰਾਜ ਦਾ ਮਜ਼ਬੂਤ ਹਿੱਸਾ ਰਿਹਾ। ਬੇਗਾਨੇ ਮੁਗਲਾਂ ਨੇ ਪੰਜਾਬੀਆਂ ਨੂੰ ਆਪਣੀ ਸ਼ਾਨ ਦੇ ਨਾਲ ਪ੍ਰਭਾਵਿਤ ਕੀਤਾ। ਇਸ ਸ਼ਾਨ ਉਪਰੰਤ ਉੱਪਰ ਖਰਚਾ ਪੰਜਾਬੀਆਂ ਦੀ ਜੇਬ ਦੇ ਵਿੱਚੋਂ ਜਾਂਦਾ ਸੀ, ਪਰ ਇਸ ਬਦਲੇ ਸੁਰੱਖਿਆ ਤਾਂ ਮਿਲੀ। ਸ਼ਾਹਜਹਾਂ ਦੇ ਅੰਤ ਵਕਤ ਪੰਜਾਬੀਆਂ ਨੂੰ ਲੱਗਣ ਲੱਗ ਪਿਆ ਕਿ ਮੁਗਲ ਛਤਰੀ ਹੁਣ ਜਿਹੜੀ ਆ ਵਿਦੇਸ਼ੀ ਨਹੀਂ ਰਹੀ। ਬੇਸ਼ੱਕ ਮੁਗਲਾਂ ਨੇ ਪੰਜਾਬੀ ਦੀ ਥਾਂ ਫਾਰਸੀ ਦਰਬਾਰ ਦੀ ਜ਼ਬਾਨ ਰੱਖੀ ਤਾਂ ਵੀ ਕੋਈ ਗੱਲ ਨਹੀਂ। ਚਨਾਹ ਦੇ ਜਿਹੜਾ ਦੱਖਣੀ ਕੰਢੇ ਦੇ ਉੱਤੇ ਲਾਹੌਰ ਤੋਂ 110 ਮੀਲ ਦੂਰ ਵਸੇ ਨਗਰ ਚਨਿਓਟ, ਚਨਿਓਟ ਦੇ ਵਾਸੀ ਹਕੀਮ ਅਲੀ ਮੁਦੀਨ ਦੇ ਰੋਲ ਦੇ ਨਾਲ ਨਵਾਂ ਹੀ ਰਿਸ਼ਤਾ ਸਮਝ ਦੇ ਵਿੱਚ ਆਏਗਾ। ਸ਼ਾਹਜਹਾਂ ਜਦੋਂ ਸ਼ਹਿਜ਼ਾਦਾ ਸੀ, ਜੰਗ ਸੀ ਤੇ ਲਾਹੌਰ ਦੇ ਵਿੱਚ ਉਸਦੀ ਸਿਹਤ ਸੰਭਾਲ ਦੀ ਜ਼ਿੰਮੇਵਾਰੀ ਇਸ ਹਕੀਮ ਦੇ ਕੋਲ ਸੀ। ਜਦੋਂ ਸ਼ਾਹਜਹਾਂ ਹੱਥ ਹਕੂਮਤ ਆ ਗਈ, ਸ਼ਾਹਜਹਾਂ ਦੇ ਹੱਥ ਦੇ ਵਿੱਚ ਹਕੂਮਤ ਆਉਂਦੀ ਹੈ ਤਾਂ ਹਕੀਮ ਨੂੰ ਉਹਨੇ ਲਾਹੌਰ ਦਾ ਸੂਬੇਦਾਰ ਥਾਪ ਦਿੱਤਾ। ਉਸ ਸਮੇਂ ਪਹਿਲੋ ਹਕੀਮ ਆਪਣਾ ਇਲਾਕਾ ਕੇਵਲ ਚਨਿਓਟ ਨੂੰ ਮੰਨਦਾ ਸੀ, ਜਿੱਥੇ ਉਹਨੇ ਇੱਕ ਹਸਪਤਾਲ, ਸਰਾਂ, ਮਸਜਿਦ ਤੇ ਮਦਰੱਸਾ ਉਸਾਰੇ ਸੀ। ਉਸਦਾ ਰਹਿਣ ਸਹਿਣ ਜਿਹੜਾ ਸੀ ਬਿਲਕੁਲ ਸਾਦਾ ਸੀ। ਉਹ ਲਾਹੌਰ ਦਾ ਪਹਿਲਾ ਪੰਜਾਬੀ ਸੂਬੇਦਾਰ ਸੀ, ਬੇਸ਼ੱਕ ਉਸਦੇ ਵਡੇਰੇ ਵੀ ਬਾਹਰੋਂ ਆ ਕੇ ਵਸੇ ਸਨ। ਉਹਦਾ ਨਾਮ ਹੁਣ ਵਜ਼ੀਰ ਖਾਂ ਰੱਖ ਦਿੱਤਾ ਗਿਆ। 1634 ਦੇ ਵਿੱਚ ਉਹਨੇ ਅਜਿਹੀ ਸ਼ਾਨਦਾਰ ਇਮਾਰਤ ਉਸਾਰੀ ਜਿਸ ਨੂੰ ਲਾਹੌਰ ਦਾ ਨਗ ਕਿਹਾ ਗਿਆ। ਉਹਨੇ ਜਿਹੜੀ ਮਸਜਿਦ ਉਸਾਰੀ, ਇਮਾਰਤ ਸਾਜੀ ਦਾ ਅਜੂਬਾ ਸੀ, ਇਸਦਾ ਨਾਮ ਵਜ਼ੀਰ ਖਾਨ ਮਸਜਿਦ ਰੱਖਿਆ ਗਿਆ। ਜ਼ਮੀਨ ਦਾ ਵੱਡਾ ਟੁਕੜਾ ਲਿਆ ਗਿਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਜਿਲਦ ਸਾਜ਼ ਚਿੱਤਰਕਾਰ ਯਾਨੀ ਕਿ ਕਿਤਾਬਾਂ ਬੰਨਣ ਵਾਲੇ, ਜਿਲਦ ਸਾਜ਼ ਚਿੱਤਰਕਾਰ ਤੇ ਲੇਖਕ ਆਪੋ ਆਪਣੇ ਕੰਮ ਕਰ ਸਕਣ। ਮੌਤ ਤੋਂ 8 ਸਾਲ ਪਹਿਲਾਂ ਨਾਮੁਰਾਦ ਬਿਮਾਰੀ ਦੇ ਕਾਰਨ 1657 ਦੇ ਵਿੱਚ ਸ਼ਾਹਜਹਾਂ ਦੀ ਹਕੂਮਤ ਜਾਂਦੀ ਰਹੀ। ਦਾਰੇ ਨੇ ਆਰਜ਼ੀ ਤੌਰ ਦੇ ਉੱਤੇ ਕੰਮ ਜਿਹੜਾ ਸੀ ਚਲਾਉਣਾ ਸ਼ੁਰੂ ਕੀਤਾ, ਕਿਉਂਕਿ ਭਰਾਵਾਂ ਦੇ ਵਿੱਚੋਂ ਸਭ ਤੋਂ ਵੱਡਾ ਸੀ ਪਰ ਮੁਰਾਦ ਦੂਜੀ ਥਾਂ ਤੇ ਸੀ, ਸੁਜ਼ਾ ਤੀਜੀ ਥਾਂ ਦੇ ਉੱਤੇ ਤੇ ਔਰੰਗਜ਼ੇਬ ਚੌਥੇ ਥਾਂ ਸਭ ਤੋਂ ਛੋਟਾ ਸੀ। ਹੱਥ ਦੇ ਉੱਤੇ ਹੱਥ ਧਰੀ ਨਹੀਂ ਬੈਠੇ ਸਨ ਉਹ। ਔਰੰਗਜ਼ੇਬ ਦੇ ਵੱਲੋਂ ਮੁਰਾਦ ਨੂੰ ਲਿਖੇ ਇੱਕ ਖੱਤ ਦੇ ਵਿੱਚ ਸੰਕੇਤ ਹੈ ਕਿ ਉਹ ਤਾਜਪੋਸ਼ੀ ਦੀ ਦੌੜ ਦੇ ਵਿੱਚ ਸ਼ਾਮਲ ਨਹੀਂ ਸੀ।
ਲਿਖਿਆ ਉਹਦੇ ਵਿੱਚ ਕਿ ਇਸ ਧੋਖਾਧੜੀ ਤੇ ਅਸਥਿਰ ਸੰਸਾਰ ਦੇ ਵਿੱਚ ਮੈਂ ਹਕੂਮਤ ਦਾ ਇੱਛੁਕ ਨਹੀਂ ਹਾਂ। ਮਤਲਬ ਕਿ ਧੋਖਾਧੜੀ ਜਾਂ ਸਾਰੀਆਂ ਚੀਜ਼ਾਂ ਅੱਜ ਨਹੀਂ, ਉਸੇ ਸਮੇਂ ਤੋਂ ਚੱਲਦੀਆਂ ਆ ਰਹੀਆਂ, ਸਾਡੇ ਖੂਨ 'ਚ ਹੀ ਹੈ। ਚਾਰ ਭਰਾ ਤੇ ਦੋ ਭੈਣਾਂ ਰੋਸ਼ਨ ਆਰਾ ਤੇ ਜ਼ਹਾ ਆਰਾ, ਉਹਨਾਂ ਦਾ ਨਾਮ ਹੈ ਰੋਸ਼ਨ ਆਰਾ ਤੇ ਜ਼ਹਾ ਆਰਾ, ਮੁਮਤਾਜ਼ ਦੀ ਸੰਤਾਨ ਸਨ। ਮੁਮਤਾਜ਼ ਆਪਣੇ ਪੁੱਤਰਾਂ ਦੀ ਖਾਨਾ ਜੰਗੀ ਨਹੀਂ ਦੇਖ ਸਕੀ। ਸ਼ਾਹਜਹਾਨ ਕੈਦ ਦੇ ਅੰਦਰ ਖਬਰਾਂ ਸੁਣ ਰਿਹਾ ਸੀ ਕਿ ਦਾਰਾ ਸ਼ਿਕੋਹ ਨੂੰ ਕਤਲ ਕਰ ਦਿੱਤਾ। ਸੁਜ਼ਾ ਬੰਗਾਲ ਦੇ ਜੰਗਲਾਂ ਦੇ ਵਿੱਚ ਜਾ ਛੁਪਿਆ, ਕਦੀ ਨਾ ਪਰਤਿਆ ਤੇ ਮੁਰਾਦ ਨੂੰ ਫੜ ਕੇ ਮਾਰ ਦਿੱਤਾ। ਕੈਦ ਦੇ ਵਿੱਚ ਜਾਣ ਤੋਂ ਪਹਿਲਾਂ ਸ਼ਾਹਜਹਾਨ ਤਾੜ ਗਿਆ ਸੀ ਕਿ ਫੌਜ ਤਿੰਨ ਵੱਡੇ ਭਰਾਵਾਂ ਦੇ ਤੇ ਬਾਦਸ਼ਾਹ ਦੇ ਖਿਲਾਫ ਹੋ ਚੁੱਕੀ ਹੈ। ਉਹ ਦਾਰਾ ਵਾਸਤੇ ਸੋਨੇ ਚਾਂਦੀ ਦੇ ਨਾਲ ਲੱਦੇ ਊਂਠ ਭੇਜਦਾ ਰਿਹਾ ਤਾਂ ਕਿ ਸ਼ਹਿਜ਼ਾਦਾ ਨਵੀਂ ਭਰਤੀ ਕਰ ਸਕੇ। ਆਗਰਾ ਤੇ ਦਿੱਲੀ ਦੇ ਫੌਜੀ ਕਮਾਂਡਰਾਂ ਨੇ ਔਰੰਗਜ਼ੇਬ ਦੇ ਹੱਕ ਦੇ ਵਿੱਚ ਐਲਾਨ ਕਰ ਦਿੱਤਾ ਤਾਂ ਦਾਰਾ ਲਾਹੌਰ ਭੱਜ ਗਿਆ। ਉਹਨੇ ਮਹਿਲ ਦੇ ਵਿੱਚ ਰਿਹਾ ਜਿੱਥੇ ਜਨਮ ਹੋਇਆ ਤੇ ਮਾਂ ਮੁਮਤਾਜ਼ ਦੇ ਨਾਲ ਰਹਿੰਦਾ ਹੁੰਦਾ ਸੀ। ਇਹ ਮਹਿਲ ਦਾਰੇ ਦੇ ਨਾਨੇ ਆਸਫ ਨੇ ਬਣਵਾਇਆ ਸੀ ਜੋ ਮਨਸਬਦਾਰ ਸੀ ਤੇ ਆਸਫ ਦੀ ਮੌਤ ਦੇ ਬਾਅਦ ਮਹਿਲ ਸਰਕਾਰ ਦੇ ਕਬਜ਼ੇ ਦੇ ਵਿੱਚ ਚਲਿਆ ਗਿਆ। ਲਾਹੌਰ ਵਿਖੇ ਵਾਇਸ ਰਾਏ ਵਜੋਂ ਦਾਰਾ ਪ੍ਰਜਾ ਦੇ ਵਿੱਚ ਬੜਾ ਹਰਮਨ ਪਿਆਰਾ ਸੀ। ਇੱਥੇ ਉਹਨੇ ਸਤਿਕਾਰਯੋਗ ਸੂਫੀ ਫਕੀਰ ਹਜ਼ਰਤ ਮੀਆਂ ਮੀਰ ਦੀ ਜੀਵਨੀ ਲਿਖੀ ਜਿਸਦਾ ਦੇਹਾਂਤ ਲਾਹੌਰ ਦੇ ਵਿੱਚ 1635 ਦੇ ਵਿੱਚ ਹੋਇਆ। ਮੀਆਂ ਮੀਰ ਦਾ ਵਿਦਿਆਰਥੀ ਮੁੱਲਾ ਸ਼ਾਹ ਦਾਰੇ ਦਾ ਅਧਿਆਪਕ ਸੀ, ਉਸਦੀ ਵੀ ਮੌਤ ਹੋ ਚੁੱਕੀ ਸੀ। ਦਾਰੇ ਨੇ ਆਪਣੇ ਮੁਰਸ਼ਦ ਦਾ ਸ਼ਾਨਦਾਰ ਮਕਬਰਾ ਉਸਾਰਿਆ ਤੇ ਮੀਆਂ ਮੀਰ ਦਾ ਮਕਬਰਾ ਵੀ ਬਹੁਤ ਸੋਹਣਾ ਉਸਾਰਨ ਦੀ ਯੋਜਨਾ ਸੀ। ਦਿੱਲੀ ਦੇ ਵਿੱਚ ਬਹੁਤ ਸਾਰੇ ਮਕਬਰੇ ਬਣੇ ਹੋਏ ਆ, ਇੱਕ ਵਾਰੀ ਜਾ ਕੇ ਦੇਖਣ ਦਾ ਮੌਕਾ ਮਿਲਿਆ। ਆਪਣੇ ਬਾਬਾ ਅਕਬਰ ਵਾਂਗ ਦਾਰਾ ਵੀ ਹਿੰਦੂਆਂ ਦੇ ਵਿੱਚ ਆਪਣੀ ਚੰਗੀ ਸ਼ਾਖ ਬਣਾ ਰਿਹਾ ਸੀ। ਜਿੱਥੇ ਬਾਬਾ ਅਨਪੜ੍ਹ ਸੀ, ਦਾਰਾ ਵਿਦਵਾਨ ਸੀ। ਉਹਨੇ ਇੱਕ ਕਿਤਾਬ ਰਹੱਸਵਾਦ ਉੱਪਰ ਸਿਰ ਰਾਏ ਅਕਬਰ ਜਾਣੀ ਕਿ ਮਹਾਨ ਰਹੱਸ ਲਿਖੀ ਸੀ। ਦੂਜੀ ਮਜਮਾ ਅਲ ਬਹਰਾਇਨ ਜਾਣੀ ਕਿ ਸਾਗਰਾਂ ਦਾ ਸੰਗਮ ਉਹ ਲਿਖੀ। ਇੱਕ ਹਿੰਦੂ ਚਿੰਤਕ ਬਾਬਾ ਲਾਲ ਦੇ ਨਾਲ ਦਾਰੇ ਦੀ ਲੰਮੀ ਗੁਫ਼ਤਗੂ ਚੰਦਰਭਾਨ ਦੀ ਜਿਹੜੀ ਹਵੇਲੀ ਦੇ ਵਿੱਚ ਹੋਈ। ਵਿਸ਼ੇ ਸਨ ਜਾਤਾਂ ਦੇ ਵਿੱਚ, ਸਮਾਜਾਂ ਦੇ ਵਿੱਚ, ਧਰਮਾਂ ਦੇ ਵਿੱਚ ਤੇ ਹਿੰਦੂ ਮਤ ਤੇ ਇਸਲਾਮ ਵਿਚਲੀਆਂ ਵਿੱਥਾਂ ਕਿਵੇਂ ਦੂਰ ਹੋਣ। ਇਹ ਗੁਫ਼ਤਗੂ ਚੰਦਰਭਾਨ ਨੇ ਰਿਕਾਰਡ ਕੀਤੀ। ਸ਼ਹਿਜ਼ਾਦਾ ਪਾਦਰੀ ਫਾਦਰ ਬੂਜੀ ਦਾ ਵੀ ਦੋਸਤ ਸੀ। ਇਸ ਵੱਡੇ ਸ਼ਹਿਰ ਦੇ ਨਾਲ ਦਾਰਾ ਦੀਆਂ ਭਾਵਨਾਵਾਂ ਉਸਦੀ ਇਸ ਕਵਿਤਾ ਦੇ ਵਿੱਚ ਦਰਜ ਨੇ। ਉਹ ਲਿਖਦਾ ਹੈ, ਖੁਦਾ ਪੰਜਾਬ ਨੂੰ ਖੁਸ਼ਹਾਲ ਰੱਖੇ, ਖੁਦਾ ਪੰਜਾਬ ਨੂੰ ਖੁਸ਼ਹਾਲ ਰੱਖੇ, ਇਸ ਫਕੀਰਾਂ ਦੇ ਸ਼ਹਿਰ ਨੂੰ ਸਲਾਮਤ ਰੱਖੇ, ਖੁਦਾ ਪੰਜਾਬ ਨੂੰ ਖੁਸ਼ਹਾਲ ਰੱਖੇ, ਇਸ ਫਕੀਰਾਂ ਦੇ ਸ਼ਹਿਰ ਨੂੰ ਸਲਾਮਤ ਰੱਖੇ, ਮੇਰੇ ਲਾਹੌਰ ਉੱਪਰ ਰਹਿਮਤਾਂ ਦੀ ਬਾਰਿਸ਼ ਹੋਵੇ, ਪਲੇਗ ਅਤੇ ਮੌਤ ਇਸ ਤੋਂ ਹਮੇਸ਼ਾ ਪਰੇ ਰਹਿਣ। ਜਾਣੀ ਕਿ ਉਸ ਸਮਿਆਂ ਦੇ ਵਿੱਚ ਪਲੇਗ ਦੀ ਜਿਹੜੀ ਸੀ ਬਿਮਾਰੀ ਚੱਲ ਰਹੀ ਸੀ। ਲਾਹੌਰ ਵੀ ਦਾਰੇ ਨੂੰ ਪਿਆਰ ਕਰਦਾ ਸੀ। ਅਨੇਕ ਲਾਹੌਰੀ ਦਿਲਾਂ ਦੇ ਵਿੱਚ ਦਾਰਾ ਵਸਿਆ ਹੋਇਆ। ਲੱਗਦਾ ਸੀ ਕਿ ਲਾਹੌਰ ਦਾਰੇ ਨੂੰ ਕੇਵਲ ਪਨਾਹ ਹੀ ਨਹੀਂ ਫੌਜੀ ਮਦਦ ਵੀ ਦੇਵੇਗਾ। ਪਰ ਔਰੰਗਜ਼ੇਬ ਬੇਸ਼ੁਮਾਰ ਫੌਜ ਲੈ ਕੇ ਲਾਹੌਰ ਆ ਧਮਕਿਆ ਤੇ ਖਦੇੜ ਕੇ ਮੁਲਤਾਨ ਸਿੰਧ ਦੇ ਵੱਲ ਨੂੰ ਧੱਕ ਦਿੱਤਾ। ਦਾਰੇ ਨੇ ਸਿੰਧ ਅਤੇ ਗੁਜਰਾਤ ਆਪਣੇ ਹਮਾਇਤੀਆਂ ਤੋਂ ਮਦਦ ਮੰਗੀ। ਔਰੰਗਜ਼ੇਬ ਨੂੰ ਖਬਰ ਮਿਲੀ ਕਿ ਬੰਗਾਲ ਦੇ ਵੱਲੋਂ ਸੁਜ਼ਾ ਨੇ ਦਿੱਲੀ ਦੇ ਵੱਲ ਕੂਚ ਕਰ ਦਿੱਤਾ। ਅਲਾਹਾਬਾਦ ਪੁੱਜ ਕੇ ਔਰੰਗਜ਼ੇਬ ਨੇ ਉਸ ਦੀਆਂ ਫੌਜਾਂ ਵਾਪਸ ਜਿਹੜੀਆਂ ਬੰਗਾਲ ਦੇ ਵੱਲ ਧੱਕ ਦਿੱਤੀਆਂ। ਪੂਰਬੀ ਸਿੰਧ ਦੇ ਜੁਨ ਇਲਾਕੇ ਦੇ ਵਿੱਚ ਦਾਰੇ ਦੀ ਪਤਨੀ ਬਿਮਾਰ ਹੋ ਕੇ ਚੱਲ ਵਸੀ। ਉਸਨੇ ਆਪਣੇ ਸਹਿਯੋਗੀਆਂ ਨੂੰ ਕਿਹਾ ਕਿ ਬੇਗਮ ਨੂੰ ਲਾਹੌਰ ਲਿਜਾ ਕੇ ਦਫ਼ਨ ਕਰ ਆਓ। ਦਾਰੇ ਦੀ ਯੋਜਨਾ ਕੰਧਾਰ ਜਾਣ ਦੀ ਸੀ। ਮਤਲਬ ਕਿ ਉਹ ਕਹਿੰਦਾ ਉਹਨੂੰ ਲੈ ਜਾਓ ਤੇ ਇਹਨੂੰ ਦਫ਼ਨ ਕਰ ਦਿਓ, ਪਰ ਮੈਂ ਨਹੀਂ ਜਾਂਦਾ, ਮੈਂ ਅੱਗੇ ਵਧਾਂਗਾ। ਪਰ ਵੱਡੇ ਇਨਾਮ ਦੇ ਲਾਲਚ ਦੇ ਵੱਸ ਜੁਨ ਦੇ ਸ਼ਾਸਕ ਨੇ ਪਿਓ ਪੁੱਤਰ ਦੋਵਾਂ ਨੂੰ ਫੜ ਕੇ ਔਰੰਗਜ਼ੇਬ ਦੇ ਬੰਦਿਆਂ ਦੇ ਹਵਾਲੇ ਕਰ ਛੱਡਿਆ। ਸੰਗਲਾਂ ਦੇ ਵਿੱਚ ਜਕੜ ਕੇ ਉਸਨੂੰ ਦਿੱਲੀ ਲਿਆਂਦਾ ਗਿਆ। ਬੇਇੱਜ਼ਤ ਕਰਨ ਦੇ ਲਈ ਮਸਖਰਿਆਂ ਦੇ ਲਿਬਾਸ ਦੇ ਵਿੱਚ ਹਾਥੀ ਦੇ ਉੱਤੇ ਬਿਠਾ ਕੇ ਘੁਮਾਇਆ ਗਿਆ। ਮੁਕੱਦਮਾ ਚਲਾ ਕੇ ਇਸ ਫਿਲਾਸਫਰ ਸ਼ਹਿਜ਼ਾਦੇ ਨੂੰ ਕਾਫਰ ਐਲਾਨਿਆ ਗਿਆ, ਕਿਉਂਕਿ ਉਹਨੇ ਲਿਖਿਆ ਸੀ ਹਿੰਦੂ ਵੀ ਇੱਕ ਈਸ਼ਵਰ ਨੂੰ ਮੰਨਦੇ ਨੇ।
ਤੇ ਹਿੰਦੂ ਮਤ ਅਤੇ ਇਸਲਾਮ ਦੇ ਵਿੱਚ ਬਹੁਤਾ ਫਰਕ ਨਹੀਂ। ਫਟਾਫਟ ਫਤਵਾ ਸੁਣਾਇਆ ਗਿਆ। ਸਿਪਾਹੀ ਉਹਨੂੰ ਕਤਲ ਕਰਨ ਦੇ ਲਈ ਅੱਗੇ ਵਧੇ ਤਾਂ ਉਸਨੇ ਚਾਕੂ ਦੇ ਨਾਲ ਹਮਲਾ ਕਰ ਦਿੱਤਾ। ਸਿਪਾਹੀਆਂ ਨੇ ਕਾਬੂ ਕਰਕੇ ਉਸੇ ਥਾਂ ਹੀ ਕਤਲ ਕਰ ਛੱਡਿਆ। ਉਸਦੀ ਦੇਹ ਪ੍ਰਜਾ ਨੂੰ ਦਿਖਾਉਣ ਵਾਸਤੇ ਹਾਥੀ ਉੱਪਰ ਲੱਦ ਕੇ ਘੁਮਾਈ ਗਈ ਤੇ ਸਿਰ ਔਰੰਗਜ਼ੇਬ ਦੇ ਕੋਲ ਸ਼ਨਾਖਤ ਕਰਨ ਦੇ ਵਾਸਤੇ ਭੇਜ ਦਿੱਤਾ ਗਿਆ। ਔਰੰਗਜ਼ੇਬ ਦੀ ਹਾਜ਼ਰੀ ਦੇ ਵਿੱਚ ਉਸਦਾ ਮੂੰਹ ਧੋ ਕੇ ਦਿਖਾਇਆ। ਜਦੋਂ ਸੰਤੁਸ਼ਟ ਹੋ ਗਿਆ ਕਿ ਹਾਂ ਇਹ ਦਾਰੇ ਦਾ ਹੀ ਸਿਰ ਹੈ ਤੇ ਉਹਨੇ ਹੰਝੂ ਵਹਾਏ। ਲੋਕਾਂ ਦੇ ਦਿਲਾਂ ਦੇ ਵਿੱਚੋਂ ਦਾਰੇ ਦੀ ਯਾਦ ਮੱਠੀ ਕਰਨ ਵਾਸਤੇ ਔਰੰਗਜ਼ੇਬ ਨੇ ਆਪਣੇ ਬੇਟੇ ਅਕਬਰ ਦੇ ਵਾਸਤੇ ਦਾਰੇ ਦੀ ਧੀ ਦਾ ਰਿਸ਼ਤਾ ਮੰਗਿਆ। ਰਿਸ਼ਤਾ ਮੰਗਿਆ ਤੇ ਸ਼ਾਹਜਹਾਨ ਨੇ ਇਸ ਵਿਉਂਤ ਦਾ ਡਟ ਕੇ ਵਿਰੋਧ ਕੀਤਾ। ਕੁੜੀ ਨੇ ਕਿਹਾ, ਔਰੰਗਜ਼ੇਬ ਦੀ ਨੂੰਹ ਹੋਣ ਦੇ ਨਾਲੋਂ ਮੈਂ ਖੁਦਕੁਸ਼ੀ ਕਰ ਲਵਾਂਗੀ, ਪਰ ਇਹਨਾਂ ਦੇ ਟੱਬਰ ਦੇ ਵਿੱਚ ਨਾ ਜਾਵਾਂ। ਆਗਰੇ ਦੇ ਕਿਲੇ ਦੇ ਵਿੱਚ ਨਜ਼ਰਬੰਦ ਪਿਤਾ, ਧੀ ਅਤੇ ਪੋਤੀ, ਮੁਮਤਾਜ਼ ਦਾ ਮਕਬਰਾ, ਤਾਜ ਮਹਿਲ ਦੇਖਦੇ, ਜਿਹੜੀ ਕਿ 38 ਸਾਲ ਦੀ ਉਮਰੇ ਪੂਰੀ ਹੋ ਗਈ ਸੀ। ਉੱਥੇ ਹੀ 1666 ਦੇ ਵਿੱਚ 74 ਸਾਲ ਦੇ ਸ਼ਾਹਜਹਾਨ ਨੂੰ ਦਫਨਾਇਆ ਗਿਆ। ਬਹੁਤ ਵੱਡੇ ਕਾਰਵਾਂ ਦੇ ਵਿੱਚ ਉਦਾਸ ਹੰਝੂਆਂ ਭਰੀਆਂ ਅੱਖਾਂ ਦੇ ਨਾਲ ਤੁਰਦਾ ਔਰੰਗਜ਼ੇਬ ਲੋਕਾਂ ਨੇ ਦੇਖਿਆ। ਗੁਰੂ ਨਾਨਕ ਦੇਵ ਦਾ ਜਨਮ, ਜਿਹੜਾ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਦੇ ਵਿੱਚ ਪੰਜਾਬ ਦੇ ਹਿੰਦੂ ਬੇਦੀ ਖੱਤਰੀ ਦੇ ਘਰ ਹੋਇਆ। 70 ਸਾਲ ਪਹਿਲਾਂ ਪੰਜਾਬ ਨੇ ਤੈਮੂਰ ਦੀ ਵੱਢ ਟੁੱਕ ਝੱਲੀ ਸੀ ਤੇ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਜ਼ੁਲਮ ਦੀ ਹਨੇਰੀ ਅੱਖੀ ਦੇਖੀ ਸੀ। ਉਹਨਾਂ ਨੂੰ ਪਾਣੀਪਤ ਦੀ ਖੂਨੀ ਜੰਗ ਦੀ ਜਾਣਕਾਰੀ ਸੀ। ਗੁਰੂ ਨਾਨਕ ਦੇਵ ਜੀ ਨੇ ਲਿਖਿਆ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸ ਨਾ ਦੇਈ ਕਰਤਾ ਜਮ ਕਰੀ ਮੁਗਲ ਚੜਾਇਆ, ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ, ਕਰਤਾ ਤੂੰ ਸਭਨਾ ਕਾ ਸੋਈ ਜੇ ਸਕਤਾ ਸਕਤੇ ਕਹੋ ਮਾਰੇ ਤਾਂ ਮਨ ਰੋਸ ਨਾ ਹੋਈ ਰਹਾਓ, ਸਕਤਾ ਸਹਿ ਮਾਰੇ ਪੈ ਵਗੇ ਖਸਮੇ ਸਾਂ ਪੁਰਸਾਈ, ਰਤਨ ਵਿਗਾੜ ਵਿਗੋਏ ਕੁੱਤੇ ਕੁੱਤੀ ਮੋਇਆ ਸਾਰ ਨਾ ਕਾਈ। ਮਾਫ਼ੀ ਚਾਹਾਂਗਾ ਦੋਸਤੋ ਜੇ ਕੋਈ ਸ਼ਬਦ ਗਲਤ ਪੜਿਆ ਹੋਇਆ ਹੋਵੇ ਤਾਂ। ਗੁਰੂ ਜੀ ਲਈ ਰੱਬ ਮੁਸਲਮਾਨਾਂ ਤੇ ਗੈਰ ਮੁਸਲਮਾਨਾਂ ਸਭ ਦਾ ਸਾਂਝਾ ਹੈ। ਗੁਰੂ ਜੀ ਵਾਸਤੇ ਬਾਬਰ ਕੇਵਲ ਵਿਦੇਸ਼ੀ ਦੁਸ਼ਮਣ ਨਹੀਂ ਵੱਡਾ ਪਾਪੀ ਸੀ ਜਿਹਨੇ ਇੰਨਾ ਕੋਹਰਾਮ ਮਚਾਇਆ। ਅਜਿਹਾ ਲਿਖਿਆ ਵੀ ਮਿਲਦਾ ਹੈ ਕਿ ਗੁਰੂ ਜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰ ਜਦੋਂ ਬਾਬਰ ਨੇ ਉਹਨਾਂ ਦੇ ਦਰਸ਼ਨ ਕੀਤੇ ਤਾਂ ਅਸੀਸ ਮੰਗੀ ਤੇ ਰਿਹਾਈ ਹੋਈ। ਵਿਸਮਾਦ ਦੇ ਵਿੱਚ ਆ ਕੇ ਗੁਰੂ ਜੀ ਨੇ ਜਿਹੜੀ ਪਹਿਲੀ ਪੰਕਤੀ ਉਚਾਰੀ ਉਹ ਸੀ, ਨਾ ਕੋ ਹਿੰਦੂ ਨਾ ਮੁਸਲਮਾਨ। ਹਿੰਦੂ ਮੁਸਲਮਾਨ ਵਿਚਲਾ ਪਾੜਾ ਪੰਜਾਬ ਦੇ ਵਿੱਚ ਪਹਿਲਾਂ ਬਾਬਾ ਫਰੀਦ ਨੇ ਮੇਟਿਆ। ਹੁਣ ਗੁਰੂ ਸਾਹਿਬ ਇਹ ਕਾਰਜ ਕਰਨਗੇ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਰਾਵੀ ਕੰਢੇ ਵਸਾਏ ਨਗਰ ਕਰਤਾਰਪੁਰ ਵਿਖੇ ਤ੍ਰੇਮ ਖੱਤਰੀ ਪਰਿਵਾਰ ਦੇ ਭਾਈ ਲਹਿਣਾ ਨੂੰ ਉੱਤਰਾਧਿਕਾਰੀ ਥਾਪਿਆ ਤੇ ਅੰਗਦ ਨਾਮ ਰੱਖਿਆ। ਸਾਰੇ ਗੁਰੂ ਸਾਹਿਬਾਨ ਵਪਾਰੀ ਜਾਂ ਪ੍ਰਸ਼ਾਸਕ ਖੱਤਰੀ ਪਰਿਵਾਰਾਂ ਦੇ ਵਿੱਚ ਹੋਏ, ਪਰ ਉਹਨਾਂ ਦੇ ਸਿੱਖਾਂ ਦੇ ਵਿੱਚ ਜੱਟ, ਬ੍ਰਾਹਮਣ, ਖੱਤਰੀ, ਅਰੋੜੇ ਤੇ ਹੋਰ ਅਖੋਤੀ ਨੀਵੀਆਂ ਜਾਤਾਂ ਦੇ ਲੋਕ ਸਨ। ਭਾਵੇਂ ਥੋੜੇ ਕੁ ਮੁਸਲਮਾਨ ਵੀ ਸਿੱਖ ਸਨ, ਪਰ ਵੱਡੀ ਗਿਣਤੀ ਹਿੰਦੂਆਂ ਦੇ ਵਿੱਚੋਂ ਸੀ। ਧਰਮਸਾਲ ਦੇ ਵਿੱਚ ਲੰਗਰ ਚੱਲਦਾ, ਜਿੱਥੇ ਸਾਰੇ ਇੱਕ ਕਤਾਰ ਦੇ ਵਿੱਚ ਜਿਹੜਾ ਬੈਠ ਕੇ ਭੋਜਨ ਛਕਦੇ। ਜਾਤ ਦੇ ਕਾਰਨ ਭੇਟ ਦਾ ਵਹਿਮ ਤੋੜ ਕੇ ਬਰਾਬਰੀ ਕਾਇਮ ਕਰ ਦਿੱਤੀ। ਸਿੱਖ ਇੱਕ ਵੱਖਰਾ ਭਾਈਚਾਰਾ ਹੋ ਗਿਆ, ਜਿਸਦੀ ਲਿਪੀ ਵੀ ਵੱਖਰੀ ਗੁਰਮੁਖੀ ਸੀ, ਜੋ ਗੁਰੂ ਅੰਗਦ ਦੇਵ ਜੀ ਨੇ ਪ੍ਰਚਲਿਤ ਕੀਤੀ। ਗੁਰੂ ਜੀ ਨੇ ਹੁਕਮ ਕੀਤਾ ਕਿ ਦੀਵਾਲੀ ਅਤੇ ਵਿਸਾਖੀ ਨੂੰ ਸਾਲ ਦੇ ਵਿੱਚ ਦੋ ਵਾਰ ਸਿੱਖ ਅੰਮ੍ਰਿਤਸਰ ਦੇ ਵਿੱਚ ਇਕੱਠੇ ਹੋਇਆ ਕਰਨਗੇ। ਗੁਰੂਆਂ ਦੇ ਨੁਮਾਇੰਦੇ ਮਸੰਦ ਲੰਗਰ ਵਾਸਤੇ ਰਸਦਾਂ ਇਕੱਠੀਆਂ ਕਰਦੇ। ਗੁਰਮਤ ਦਾ ਹਿੰਦੂ ਮਤ ਅਤੇ ਇਸਲਾਮ ਦੇ ਨਾਲ ਕੀ ਸੰਬੰਧ ਹੈ, ਇਸ ਦੇ ਬਾਰੇ ਵਿਭਿੰਨ ਵਿਚਾਰ ਸਾਹਮਣੇ ਆਏ। ਕੁਝ ਨੇ ਕਿਹਾ ਕਿ ਸਿੱਖੀ ਵੈਦਿਕ ਮਤ ਦੇ ਨੇੜੇ ਹੈ ਤੇ ਕਿਸਨੇ ਇਸਲਾਮ ਤੋਂ ਪ੍ਰਭਾਵਿਤ ਦੱਸਿਆ। ਪੰਜਾਬ ਇਤਿਹਾਸ ਦਾ ਆਧੁਨਿਕ ਇਤਿਹਾਸਕਾਰ ਲਾਫੋਤ ਲਿਖਦਾ ਹੈ, ਇੱਕ ਰੱਬ ਇੱਕ ਕਿਤਾਬ ਇੱਕ ਭਾਈਚਾਰਾ ਪੰਜਾਬ ਦੇ ਵਿੱਚ ਇਸ ਦੇ ਲਈ ਕਾਇਮ ਹੋਇਆ ਕਿਉਂਕਿ ਇਹ 8 ਸਦੀਆਂ ਇਸਲਾਮੀ ਰਾਜ ਦਾ ਅਸਰ ਹੈ, ਜਿਸਨੇ ਪੰਜਾਬ ਦਾ ਕਲਚਰ
ਅਤੇ ਮਾਨਸਿਕਤਾ ਬਦਲ ਕੇ ਰੱਖ ਦਿੱਤੀ। ਗੁਰਿਆਈ ਦੇ ਵਿੱਚ ਤਬਦੀਲੀ ਵਕਤ ਕਦੀ ਹਿੰਸਾ ਨਹੀਂ ਹੋਈ। ਕੁਝ ਸ਼ਰੀਕ ਦਾਅਵੇਦਾਰ ਨਾਰਾਜ਼ ਜ਼ਰੂਰ ਹੁੰਦੇ ਰਹੇ। ਗੁਰੂ ਨਾਨਕ ਦੇਵ ਜੀ ਦੇ ਵੱਡੇ ਬੇਟੇ ਸ਼੍ਰੀ ਚੰਦ ਨੇ ਗੁਰੂ ਅੰਗਦ ਦੀ ਗੁਰਿਆਈ ਨੂੰ ਜਿਹੜਾ ਸੀ ਸਵੀਕਾਰ ਨਹੀਂ ਕੀਤਾ ਸੀ ਤੇ ਫਲਸਰੂਪ ਗੁਰੂ ਜੀ ਕਰਤਾਰਪੁਰ ਛੱਡ ਕੇ ਖਡੂਰ ਚਲੇ ਗਏ ਜੋ ਲਾਹੌਰ ਡਿਵੀਜ਼ਨ ਦੇ ਵਿੱਚ ਪੈਂਦਾ ਸੀ। ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਸਰਕਾਰੀ ਅਫਸਰਾਂ ਦੇ ਨਾਲ ਵਾਹ ਪੈਂਦਾ ਸੀ। ਜਦੋਂ ਗੁਰੂ ਰਾਮਦਾਸ ਨੇ ਆਪਣੇ ਸਭ ਤੋਂ ਛੋਟੇ ਪੁੱਤਰ ਗੁਰੂ ਅਰਜਨ ਨੂੰ ਗੁਰਗੱਦੀ ਸੌਂਪ ਦਿੱਤੀ ਤਾਂ ਵੱਡੇ ਭਰਾ ਪ੍ਰਿਥੀ ਚੰਦ ਨੇ ਮੁਗਲ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਸੀ। ਪ੍ਰਿਥੀ ਚੰਦ ਨੂੰ ਜੱਦੀ ਜਾਇਦਾਦ ਦੇ ਵਿੱਚੋਂ ਹਿੱਸਾ ਮਿਲਿਆ, ਹੋਰ ਕੁਝ ਨਹੀਂ। ਗੁਰੂ ਅਰਜਨ ਦੇਵ ਜੀ ਪਿਤਾ ਦਾ ਸ਼ੁਰੂ ਕੀਤਾ ਕਾਰਜ ਪੂਰਾ ਕਰਨ ਲੱਗ ਪਏ। ਹਰਿਮੰਦਰ ਦੀ ਸਥਾਪਨਾ ਤੇ ਆਦਿ ਗ੍ਰੰਥ ਦੀ ਬੀੜ ਤਿਆਰ ਕਰਨੀ ਸੀ ਨਾ। 1598 ਦੇ ਵਿੱਚ ਅਕਬਰ ਗੁਰੂ ਅਰਜਨ ਦੇਵ ਦੇ ਦਰਸ਼ਨਾਂ ਦੇ ਹਿੱਤ ਗੋਇੰਦਵਾਲ ਆਉਂਦੇ ਹੈ ਤੇ ਵੱਡੀ ਗਿਣਤੀ ਦੇ ਵਿੱਚ ਕਿਸਾਨੀ ਸਿੱਖ ਹੋ ਚੁੱਕੀ ਸੀ। ਗੁਰੂ ਜੀ ਨੇ ਅਕਬਰ ਤੋਂ ਮਾਮਲਾ ਘਟਾਉਣ ਦੀ ਜਿਹੜੀ ਮੰਗ ਕੀਤੀ ਕਿ ਭਾਈ ਇਹਨਾਂ ਤੋਂ ਥੋੜਾ ਜਿਹਾ ਘੱਟ ਲਵੋ ਮਨ ਦੇ ਲਈ, ਉਹਨੇ ਮੰਨ ਲਈ ਗੱਲ ਗੁਰੂ ਸਾਹਿਬ ਦੀ ਕਿ ਜਿਹੜਾ ਜੋ ਕੁਝ ਵੀ ਲੈਂਦੇ ਇਹਨਾਂ ਤੋਂ ਮਾਮਲਾ ਘੱਟ ਲੈ ਲਓ, ਤੇ ਉਹਨੇ ਘੱਟ ਲਿਆ। ਇਹ ਵੀ ਕਿਹਾ ਜਾਂਦਾ ਕਿ ਅਕਬਰ ਦੇ ਬੇਟੇ ਜਹਾਂਗੀਰ ਨੇ ਮੌਤ ਦੀ ਸਜ਼ਾ ਮਾਫ਼ ਕਰਨ ਵਾਸਤੇ ਪੰਜਵੇਂ ਗੁਰੂ ਤੋਂ ਭਾਰੀ ਰਕਮ ਮੰਗੀ ਸੀ ਜੋ ਗੁਰੂ ਜੀ ਦੇ ਨਹੀਂ ਸਕੇ ਜਾਂ ਦੇਣੀ ਚਾਹੁੰਦੇ ਨਹੀਂ ਸਨ। ਤਸੀਹਾਂ ਦੇ ਦੌਰਾਨ ਉਨ੍ਹਾਂ ਦੀ ਸ਼ਹਾਦਤ ਹੋਈ। ਇਹ ਵੀ ਲਿਖਿਆ ਮਿਲਦਾ ਕਿ ਗੁਰੂ ਜੀ ਰਾਵੀ ਦੇ ਵਿੱਚ ਲੋਪ ਹੋ ਗਏ। ਬੇਸ਼ੱਕ ਇਹ ਵੀ ਲਿਖਿਆ ਮਿਲਦਾ ਕਿ ਲਾਹੌਰ ਦਾ ਇੱਕ ਹਿੰਦੂ ਦੀਵਾਨ ਇਸ ਸਭ ਵਾਸਤੇ ਜ਼ਿੰਮੇਵਾਰ ਸੀ, ਪਰ ਸੱਚ ਇਹ ਹੈ ਕਿ ਜਹਾਂਗੀਰ ਦੀ ਨਫ਼ਰਤ ਇਸ ਦਾ ਕਾਰਨ ਬਣੀ। ਇੱਕ ਬੰਦਾ ਜਿਹੜਾ ਅਕਬਰ ਦਾ ਆਲੋਚਕ ਸੀ ਉਸਨੇ ਇਸ ਖ਼ਬਰ ਦਾ ਸਵਾਗਤ ਕੀਤਾ, ਉਹ ਸੀ ਸ਼ੇਖ ਅਹਿਮਦ ਸਰਹਿੰਦੀ। ਗੁਰੂ ਅਰਜਨ ਦੇਵ ਜੀ ਦੇ ਇਕਲੌਤੇ ਬੇਟੇ ਗੁਰੂ ਹਰਗੋਬਿੰਦ ਨੇ 11 ਸਾਲ ਦੀ ਉਮਰੇ ਮੀਰੀ ਪੀਰੀ ਦੋ ਕਿਰਪਾਨਾਂ ਪਹਿਣ ਕੇ ਗੁਰਿਆਈ ਧਾਰਨ ਕੀਤੀ ਤੇ ਉਸਨੇ ਸਿੱਖਾਂ ਨੂੰ ਸ਼ਸਤਰ ਚਲਾਉਣੇ ਸਿੱਖਣ ਲਈ ਹਥਿਆਰਬੰਦ ਹੋਣ ਦੇ ਲਈ ਕਿਹਾ। ਅੰਮ੍ਰਿਤਸਰ ਦੇ ਵਿੱਚ ਲੋਹਗੜ੍ਹ ਕਿਲ੍ਹਾ ਉਸਾਰਿਆ ਤੇ ਦਰਬਾਰ ਸਾਹਿਬ ਸਾਹਮਣੇ ਉੱਚਾ ਥੜਾ ਉਸਾਰ ਕੇ ਸ਼ਿਕਾਇਤਾਂ ਦੇ ਨਿਪਟਾਰੇ ਕਰਨੇ ਸ਼ੁਰੂ ਕਰ ਦਿੱਤੇ। ਦਾਨੀਆਂ ਨੂੰ ਕਿਹਾ ਕਿ ਪੈਸੇ ਜਾਂ ਅਨਾਜ ਦੀ ਥਾਂ ਹਥਿਆਰ ਅਤੇ ਘੋੜੇ ਭੇਂਟ ਕਰਨ। ਫੌਜ ਕਾਇਮ ਕਰਕੇ ਖੁਦ ਕਲਗੀ ਸਜਾਈ ਤੇ ਬਹੁਤੇ ਘੋੜੇ ਕਾਬਲ ਤੋਂ ਖਰੀਦੇ। ਸ਼ਸਤਰਾਂ ਦੇ ਵਿੱਚ ਰੁਚੀ ਕਾਰਨ ਕੁਝ ਸਿੱਖਾਂ ਨੇ ਗੁਰੂ ਜੀ ਦੀ ਆਲੋਚਨਾ ਕੀਤੀ। ਗੁਰੂ ਜੀ ਦੇ ਤਾਏ ਪ੍ਰਿਥੀ ਚੰਦ ਨੇ ਗੁਰਗੱਦੀ ਦੇ ਉੱਤੇ ਅਧਿਕਾਰ ਜਮਾਉਣਾ ਚਾਹਿਆ ਪਰ ਸਫਲ ਨਾ ਹੋਇਆ। ਪਿਤਾ ਦੀ ਮੌਤ ਦੇ ਪਿੱਛੋਂ ਉਸਦਾ ਪੁੱਤਰ ਮਿਹਰਬਾਨ ਦਾਅਵੇਦਾਰ ਬਣ ਗਿਆ। ਬਹੁਤਿਆਂ ਦੀ ਸਹਿਮਤੀ ਸੀ ਕਿ ਸੁਰੱਖਿਆ ਵਾਸਤੇ ਹਥਿਆਰਾਂ ਦੀ ਲੋੜ ਹੈ। ਜਹਾਂਗੀਰ ਨੇ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਕੇ ਆਗਰੇ ਤੋਂ 75 ਮੀਲ ਦੂਰ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਨਜ਼ਰਬੰਦ ਕਰ ਦਿੱਤਾ। ਬਾਅਦ ਦੇ ਵਿੱਚ ਉਨ੍ਹਾਂ ਦੇ ਸੰਬੰਧ ਠੀਕ ਹੋ ਗਏ। ਗੁਰੂ ਜੀ ਨੂੰ ਬਾਦਸ਼ਾਹ ਦੀ ਸ਼ਕਤੀ ਦਾ ਪਤਾ ਸੀ ਤੇ ਬਾਦਸ਼ਾਹ ਜਾਣਦਾ ਸੀ ਕਿ ਪੰਜਾਬ ਦੀ ਪ੍ਰਜਾ ਗੁਰੂ ਜੀ ਨੂੰ ਪਿਆਰ ਕਰਦੀ ਹੈ ਤੇ ਦੋਵੇਂ ਕਈ ਵਾਰ ਇਕੱਠੇ ਸ਼ਿਕਾਰ ਮੁਹਿੰਮਾਂ ਦੇ ਉੱਤੇ ਵੀ ਗਏ। ਇਹ ਸੰਬੰਧ ਸੁਖਾਵੇਂ ਹੋਣ ਪਿੱਛੋਂ ਬਾਦਸ਼ਾਹ ਅੱਗੇ ਮੰਗ ਰੱਖੀ ਗਈ ਕਿ ਲਾਹੌਰ ਦੇ ਦੀਵਾਨ ਚੰਦੂ ਨੂੰ ਸਾਡੇ ਹਵਾਲੇ ਕੀਤਾ ਜਾਵੇ ਜਿਸਨੇ ਪੰਜਵੇਂ ਗੁਰੂ ਜੀ ਨੂੰ ਤਸੀਹੇ ਦਿੱਤੇ ਸਨ। ਚੰਦੂ ਦੇ ਦਿੱਤਾ ਗਿਆ, ਉਸਨੂੰ ਸਿੱਖਾਂ ਨੇ ਤਸੀਹੇ ਦੇ ਕੇ ਮਾਰ ਦਿੱਤਾ। ਜਹਾਂਗੀਰ ਦੀ ਮੌਤ ਪਿੱਛੋਂ ਜਦੋਂ ਸ਼ਾਹਜਹਾਂ ਨੇ ਹਕੂਮਤ ਸੰਭਾਲੀ ਤਾਂ ਉਸਨੇ ਲੋਹਗੜ੍ਹ ਦੇ ਕਿਲ੍ਹੇ ਦੇ ਉੱਤੇ ਹਮਲਾ ਕਰਨ ਦਾ ਹੁਕਮ ਦਿੱਤਾ। ਸਿੱਖਾਂ ਨੇ ਇਹ ਹਮਲਾ ਤਾਂ ਨਕਾਰ ਦਿੱਤਾ ਪਰ ਗੁਰੂ ਜੀ ਨੂੰ ਅਹਿਸਾਸ ਹੋਇਆ ਕਿ ਇੱਥੇ ਰਹਿਣਾ ਠੀਕ ਨਹੀਂ ਹੈ। ਗੁਰੂ ਨਾਨਕ ਦੇਵ ਜੀ ਦੇ ਵਸਾਏ ਨਗਰ ਰਾਵੀ ਕਿਨਾਰੇ ਕਰਤਾਰਪੁਰ ਚਲੇ ਗਏ। ਇੱਥੇ ਵੀ ਹਮਲਾ ਕੀਤਾ ਗਿਆ ਜਿਸ ਦੇ ਵਿੱਚੋਂ 2 ਮੁਗਲ ਕਮਾਂਡਰ ਮਾਰੇ ਗਏ ਤੇ ਗੁਰੂ ਜੀ ਦੀ ਜਿੱਤ ਹੋਈ। ਬੇਸ਼ੱਕ ਵਾਇਸ ਰਾਏ ਦਾਰਾ ਸ਼ਿਕੋਹ ਗੁਰੂ ਜੀ ਦੀ ਪੂਰੀ ਇੱਜ਼ਤ ਕਰਦਾ ਸੀ ਪਰ ਲੱਗਾ ਕਿ ਲਾਹੌਰ ਡਿਵੀਜ਼ਨ ਦੇ ਵਿੱਚ ਰਹਿਣਾ ਠੀਕ ਨਹੀਂ ਹੈ। ਹਿੰਦੂ ਰਾਜਪੂਤ ਦੇ ਪਹਾੜੀ ਇਲਾਕੇ ਨਾਲਾਗੜ੍ਹ ਵਿੱਚ ਕੀਰਤਪੁਰ ਵਿਖੇ ਡੇਰਾ ਲਾਇਆ ਜਿੱਥੇ ਉਨ੍ਹਾਂ ਦੇ ਤਬੇਲੇ ਘੋੜੇ ਅਤੇ ਬੰਦੂਕਧਾਰੀ ਯੋਧੇ 8-9 ਸਾਲ ਰਹੇ ਤੇ ਗੁਰੂ ਜੀ 1644 ਦੇ ਵਿੱਚ ਜੋਤੀ ਜੋਤ ਸਮਾਏ। ਇਸ ਤੋਂ 14 ਸਾਲ ਬਾਅਦ ਔਰੰਗਜ਼ੇਬ ਨੇ ਸ਼ਾਹਜਹਾਂ ਨੂੰ ਗੱਦੀਓਂ ਲਾ ਦਿੱਤਾ।
ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖਾਂ ਦੀ ਗਿਣਤੀ ਬਹੁਤ ਵਧੀ। ਕੇਂਦਰੀ ਤੇ ਪੂਰਬੀ ਭਾਰਤ ਦੇ ਵਿਚ ਤੇ ਪੰਜਾਬ ਦੇ ਦੂਰ ਦੁਰਾਡੇ ਇਲਾਕਿਆਂ ਦੇ ਵਿਚ ਸਿੱਖ ਵਸੋਂ ਸੀ। ਕੀਰਤਪੁਰ ਕਿਆਮ ਦੌਰਾਨ ਹੀ ਖੱਤਰੀਆਂ ਦੇ ਨਾਲੋਂ ਜੱਟ ਸਿੱਖਾਂ ਦੀ ਗਿਣਤੀ ਕਿਤੇ ਵੱਧ ਗਈ। ਮਸੰਦ ਸਾਰੇ ਦੇਸ਼ ਦੇ ਵਿਚ ਘੁੰਮਦੇ ਫਿਰਦੇ ਰਹਿੰਦੇ ਸਨ। ਮੈਦਾਨਾਂ ਦੇ ਵਿਚ ਗੁਰੂ ਜੀ ਦੇ ਵਿਰੋਧੀਆਂ ਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ ਸੀ। ਅੰਮ੍ਰਿਤਸਰ ਉੱਪਰ ਮਿਹਰਬਾਨ ਦਾ ਕਬਜ਼ਾ ਹੋ ਗਿਆ ਤੇ ਉਸਨੇ ਗੁਰੂ ਹੋਣ ਦਾ ਐਲਾਨ ਕਰ ਦਿੱਤਾ। ਉਸਦੀ ਮੌਤ ਦੇ ਪਿੱਛੋਂ ਉਸਦਾ ਪੁੱਤਰ ਹਰਜੀ ਗੱਦੀ ਦੇ ਉੱਤੇ ਬੈਠ ਗਿਆ। 1640 ਦੇ ਸ਼ੁਰੂ ਦੇ ਵਿਚ ਗੁਰੂ ਜੀ ਦੇ ਜੀਂਦੇ ਜੀ ਹੀ ਉਹਨਾਂ ਦਾ ਪੋਤਾ ਧੀਰ ਮੱਲ ਉਹ ਬੀੜ ਪ੍ਰਾਪਤ ਕਰਨ ਦੇ ਵਿਚ ਕਾਮਯਾਬ ਹੋ ਗਿਆ, ਜਿਹੜਾ ਗੁਰੂ ਅਰਜਨ ਦੇਵ ਜੀ ਨੇ ਤਿਆਰ ਕਰਵਾਈ ਸੀ। ਇਹ ਭਾਈ ਗੁਰਦਿੱਤੇ ਦਾ ਬੇਟਾ ਸੀ ਜੋ ਕੀਰਤਪੁਰੋਂ ਚੱਲ ਕੇ ਕਰਤਾਰਪੁਰ ਜਾ ਵਸਿਆ। ਖੁਦ ਨੂੰ ਤਕੜਾ ਕਰਨ ਦੇ ਲਈ ਉਹਨੇ ਸ਼ਾਹਜਹਾਂ ਦੀ ਸ਼ਰਨ ਲੈ ਕੇ ਮਾਮਲਾ ਮੁਕਤ ਇਲਾਕਾ ਕਰਤਾਰਪੁਰ ਮੱਲ ਲਿਆ। ਅੰਮ੍ਰਿਤਸਰ ਦੇ ਵਿਚ ਹਰਜੀ ਤੇ ਕਰਤਾਰਪੁਰ ਦੇ ਵਿਚ ਧੀਰ ਮੱਲ ਦੋ ਵੱਡੇ ਸ਼ਰੀਕ ਪੈਦਾ ਹੋ ਗਏ। ਇਨ੍ਹਾਂ ਦੇ ਇਹ ਲੱਛਣ ਦੇਖ ਕੇ ਛੇਵੇਂ ਗੁਰੂ ਨੇ 14 ਸਾਲ ਦੀ ਉਮਰ ਦੇ ਹਰ ਰਾਏ ਜੀ ਨੂੰ ਗੁਰਾਈ ਸੌਂਪ ਦਿੱਤੀ। ਨਾਲਾਗੜ੍ਹ ਦੇ ਹਿੰਦੂ ਰਾਜੇ ਤੇ ਮੁਗਲ ਕਮਾਂਡਰਾਂ ਦੇ ਵਿਚ ਤਕਰਾਰ ਹੋਣ ਲੱਗ ਪਿਆ, ਜਿਸਦੇ ਕਾਰਨ ਗੁਰੂ ਹਰ ਰਾਏ ਨੂੰ ਕੀਰਤਪੁਰ ਛੱਡ ਕੇ ਨਾਹਨ ਜਾਣਾ ਪਿਆ। ਜਦੋਂ ਔਰੰਗਜ਼ੇਬ ਸੱਤਾ ਉੱਤੇ ਕਾਬਜ਼ ਹੋ ਗਿਆ ਤੇ ਗੁਰੂ ਜੀ 28 ਸਾਲ ਦੀ ਉਮਰੇ ਫਿਰ ਕੀਰਤਪੁਰ ਆ ਗਏ। ਔਰੰਗਜ਼ੇਬ ਨੇ ਗੁਰੂ ਜੀ ਨੂੰ ਦਿੱਲੀ ਸੱਦਿਆ ਤੇ ਗੁਰੂ ਜੀ ਨੇ ਆਪਣੇ ਵੱਡੇ ਬੇਟੇ ਰਾਮ ਰਾਏ ਨੂੰ ਭੇਜ ਦਿੱਤਾ। ਰਾਮ ਰਾਏ ਜੀ ਨੂੰ ਨਜ਼ਰਬੰਦ ਕਰਕੇ ਔਰੰਗਜ਼ੇਬ ਨੇ ਉਸਨੂੰ ਬਾਅਦ ਦੇ ਵਿਚ ਲਾਲਚ ਦੇ ਕੇ ਆਪਣੇ ਵੱਲ ਕਰ ਲਿਆ। ਗੁਰੂ ਹਰ ਰਾਏ ਜੀ ਦਾ ਦੇਹਾਂਤ ਹੋ ਗਿਆ ਪਰ ਉਹ ਆਪਣੇ 5 ਸਾਲ ਦੇ ਸਭ ਤੋਂ ਛੋਟੇ ਬੇਟੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਿਆਈ ਦੇ ਉੱਤੇ ਗਏ ਅੱਗੇ ਗੁਰਿਆਈ ਦੇ ਗਏ। ਔਰੰਗਜ਼ੇਬ ਨੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਸੱਦਿਆ। 8 ਸਾਲ ਦੀ ਉਮਰ ਦੇ ਵਿਚ ਚੇਚਕ ਦੇ ਕਾਰਨ ਗੁਰੂ ਜੀ ਦਾ ਦਿੱਲੀ ਦੇ ਵਿਚ ਦੇਹਾਂਤ ਹੋ ਗਿਆ। ਮੁਗਲਾਂ ਨੇ ਗੰਭੀਰਤਾ ਦੇ ਨਾਲ ਸੋਚਣਾ ਸ਼ੁਰੂ ਕੀਤਾ ਕਿ ਸਿੱਖ ਸੱਤਾ ਦੇ ਤਿੰਨੇ ਕੇਂਦਰਾਂ ਦੇ ਵਿਚੋਂ ਕਿਹੜਾ ਸਭ ਤੋਂ ਵੱਧ ਪ੍ਰਭਾਵਸ਼ਾਲੀ ਹੈ। ਇੱਕ ਤਾਂ ਰਾਮ ਰਾਏ, ਉਹਨਾਂ ਦੀ ਨਜ਼ਰਬੰਦੀ ਦੇ ਵਿਚ ਹੈ। ਦੂਜਾ ਧੀਰ ਮੱਲ ਕਰਤਾਰਪੁਰ ਦੇ ਵਿਚ ਹੈ ਤੇ ਤੀਜਾ ਹਰੀ ਜੀ ਅੰਮ੍ਰਿਤਸਰ ਦੇ ਵਿਚ। ਪਰ ਉਹਨਾਂ ਨੂੰ ਹੈਰਾਨੀ ਹੋਈ ਕਿ ਦੇਹਾਂਤ ਤੋਂ ਪਹਿਲਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਬਾ ਵਿਚ ਬਕਾਲੇ, ਜਿਹਨੂੰ ਬਾਬਾ ਬਕਾਲਾ ਕਹਿ ਦਿੱਤਾ ਜਾਂਦਾ ਹੁੰਦਾ ਹੁਣ ਕਹਿੰਦੇ ਨੇ, ਬਾਬਾ ਵਿਚ ਬਕਾਲੇ ਆਖ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਿਆਈ ਦੇ ਗਏ ਸਨ। ਗੁਰੂ ਤੇਗ ਬਹਾਦਰ ਸਾਹਿਬ ਨੂੰ ਬਕਾਲਾ ਸੁਰੱਖਿਅਤ ਥਾਂ ਨਹੀਂ ਲੱਗਿਆ ਕਿਉਂਕਿ ਸਰਕਾਰ ਦੇ ਨਾਲ ਮਿਲੇ ਸ਼ਰੀਕ ਜਾਂ ਸ਼ਰੀਕਾਂ ਦੇ ਨੇੜੇ ਪੈਂਦਾ ਸੀ। ਉਹ ਇੱਥੋਂ ਕੀਰਤਪੁਰ ਆ ਗਏ। ਧੀਰਮਲ ਦੀਆਂ ਕਰਤੂਤਾਂ ਤੋਂ ਕ੍ਰੋਧਵਾਨ ਹੋ ਕੇ ਮੱਖਣ ਸ਼ਾਹ ਲੁਬਾਣਾ ਨੇ ਉਸਦਾ ਕਰਤਾਰਪੁਰ ਵਿਚਲਾ ਸਭ ਮਾਲ ਅਸਬਾਬ ਲੁੱਟ ਲਿਆ, ਪਰ ਗੁਰੂ ਜੀ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਧੀਰਮਲ ਦਾ ਸਾਰਾ ਸਮਾਨ ਵਾਪਸ ਕਰ ਦਿੱਤਾ ਤੇ ਕਿਹਾ, ਖਿਮਾ ਤੋਂ ਵੱਡਾ ਗੁਣ ਕੋਈ ਨਹੀਂ। ਗੁਰਿਆਈ ਤੋਂ 1 ਸਾਲ ਬਾਅਦ 1665 ਦੇ ਵਿਚ ਉਨ੍ਹਾਂ ਨੇ ਹਿੰਦੁਸਤਾਨ ਦੀ ਲੰਮੀ ਯਾਤਰਾ ਦੀ ਯੋਜਨਾ ਉਲੀਕੀ ਤਾਂ ਕਿ ਦੂਰ ਦੁਰਾਡੇ ਦੀਆਂ ਸੰਗਤਾਂ ਨੂੰ ਇੱਕ ਮਾਲਾ ਦੇ ਵਿਚ ਪਰੋਇਆ ਜਾ ਸਕੇ। ਇਹ ਯਾਤਰਾ 6 ਸਾਲ ਚੱਲੀ। ਆਗਰਾ ਹੁੰਦੇ ਹੋਏ ਅਲਾਹਾਬਾਦ, ਬਨਾਰਸ ਤੇ ਪਟਨਾ ਪੁੱਜੇ, ਜਿੱਥੇ ਮਾਤਾ ਗੁਜਰੀ ਜੀ ਨੂੰ ਸ਼ਰਧਾਲੂ ਸਿੱਖਾਂ ਦੀ ਮੇਜ਼ਬਾਨੀ ਦੇ ਵਿਚ ਛੱਡ ਕੇ ਅੱਗੇ ਚਲੇ ਗਏ। 1666 ਦੇ ਵਿਚ ਇੱਥੇ ਵਿਚ ਜਿਹੜਾ ਬੇਟਾ ਗੋਵਿੰਦ ਰਾਏ ਪੈਦਾ ਹੋਇਆ, ਗੁਰੂ ਜੀ ਢਾਕੇ ਤੱਕ ਗਏ ਜਾਣੀ ਕਿ ਬੰਗਾਲ ਤਾਈ, ਉਥੋਂ ਅਸਾਮ ਦਾ ਰੁੱਖ ਕੀਤਾ ਤੇ ਲੱਖਾਂ ਸਿੱਖ ਸੰਗਤਾਂ ਨੇ ਗੁਰੂ ਜੀ ਦਾ ਸਵਾਗਤ ਕੀਤਾ, ਬੇਟੇ ਦੇ ਜਨਮ ਦੀਆਂ ਵਧਾਈਆਂ ਦਿੱਤੀਆਂ। ਗੁਰੂ ਜੀ ਦੀਆਂ ਇਨ੍ਹਾਂ ਗਤੀਵਿਧੀਆਂ ਨੂੰ ਸਰਕਾਰ ਦੇਖ ਰਹੀ ਸੀ। ਪੂਰਬ ਦੇ ਵੱਲ ਜਾਂਦਿਆਂ ਕੁਝ ਸਮਾਂ ਤਾਂ ਔਰੰਗਜ਼ੇਬ ਦਾ ਇੱਕ ਰਾਜਪੂਤ ਸੈਨਾਪਤੀ ਵੀ ਗੁਰੂ ਜੀ ਦੇ ਨਾਲ ਨਾਲ ਰਿਹਾ। ਹਕੂਮਤ ਇਸ ਗੱਲੋਂ ਜਿਹੜੀ ਬੇਚੈਨ ਸੀ ਕਿ ਥਾਂ ਥਾਂ ਧਰਮਸ਼ਾਲਾਵਾਂ ਉਸਰ ਰਹੀਆਂ ਨੇ ਤੇ ਇਨ੍ਹਾਂ ਧਰਮਸ਼ਾਲਾਵਾਂ ਦੇ ਵਿਚੋਂ ਇਕੱਠਾ ਕੀਤਾ ਧਨ ਮਸੰਦਾਂ ਰਾਹੀਂ ਗੁਰੂ ਜੀ ਦੇ ਕੋਲ ਪੁੱਜ ਰਿਹਾ। ਨਾਰਾਜ਼ ਹੋ ਕੇ ਔਰੰਗਜ਼ੇਬ ਨੇ ਹੁਕਮ ਦਿੱਤਾ ਕਿ ਮਸੰਦ ਕੱਢ ਦਿੱਤੇ ਜਾਣ ਤੇ ਮੰਦਰ ਧਰਮਸ਼ਾਲਾ ਢਾਈਆਂ ਜਾਣ। ਮੰਦਰ ਢਾਏ ਜਾਣ ਦਾ ਹੁਕਮ 1669 ਦੇ ਵਿਚ ਆਇਆ। 1671 ਦੇ ਵਿਚ ਜਦੋਂ ਗੁਰੂ ਜੀ ਮਾਖੇ ਵੱਲ ਪਰਤੇ, ਸਿੱਖ ਘਬਰਾਏ ਹੋਏ ਸਨ। ਗੁਰੂ ਜੀ ਨੇ ਉਨ੍ਹਾਂ ਨੂੰ ਮਜ਼ਬੂਤ ਹੋਣ ਦੇ ਲਈ ਕਿਹਾ, ਭੈ ਕਾਹੂ ਕੋ ਦੇਤ ਨੈ
ਨਾ ਪੈ ਮਾਨਤ ਆਣ। ਗੁਰੂ ਤੇਗ ਬਹਾਦਰ ਸਾਹਿਬ ਨੇ ਪਿਤਾ ਗੁਰੂ ਹਰੀ ਗੋਬਿੰਦ ਸਾਹਿਬ ਦੇ ਵਾਲੀ ਕਿਰਪਾਨ ਪੈਣ ਲਈ ਤੇ ਸਿੱਖ ਉਹਨਾਂ ਨੂੰ ਸੱਚਾ ਪਾਤਸ਼ਾਹ ਕਹਿਣ ਲੱਗ ਪਏ। ਪਹਿਲੋਂ ਗੁਰੂ ਅਰਜਨ ਦੇਵ ਜੀ ਨੂੰ ਵੀ ਸੱਚਾ ਪਾਤਸ਼ਾਹ ਕਿਹਾ ਜਾਂਦਾ ਸੀ। 2 ਸਾਲ ਬਾਅਦ ਗੁਰੂ ਜੀ ਨੇ ਪਹਾੜੀਆਂ ਦੇ ਵਿੱਚ ਟਿਕਣ ਦੀ ਥਾਂ ਸਰਹੰਦ ਤੋਂ ਲੈ ਕੇ ਦਿੱਲੀ ਤੱਕ ਦੇ ਇਲਾਕਿਆਂ ਦੇ ਵਿੱਚ ਥਾਂ ਥਾਂ ਜਾ ਕੇ ਧਰਮ ਪ੍ਰਚਾਰ ਕਰਨ ਦਾ ਫੈਸਲਾ ਲਿਆ। ਔਰੰਗਜ਼ੇਬ ਦੇ ਸੁਭਾਅ ਤੋਂ ਜਿਹੜੇ ਜਾਣੂ ਸਨ ਉਨ੍ਹਾਂ ਦੇ ਵਾਸਤੇ ਅਜਿਹਾ ਕਰਨਾ ਬਹੁਤ ਵੱਡੀ ਦਲੇਰੀ ਸੀ। ਮਈ 1675 ਦੇ ਵਿੱਚ ਉਹ ਫਿਰ ਮਾਖੇਵਾਲ ਆ ਗਏ। ਇੱਥੇ ਹੀ ਕਸ਼ਮੀਰ ਤੋਂ ਬ੍ਰਾਹਮਣਾਂ ਦਾ ਇੱਕ ਜੱਥਾ ਗੁਰੂ ਜੀ ਦੇ ਕੋਲ ਆਇਆ ਤੇ ਦੱਸਿਆ ਕਿ ਮੰਦਰ ਢਾਹ ਦਿੱਤੇ ਨੇ, ਇਸਲਾਮ ਧਾਰਨ ਕਰਨ ਦੇ ਲਈ ਜ਼ਬਰਦਸਤੀ ਕਰ ਰਹੇ ਨੇ। ਇਹ ਖਬਰ ਸੁਣ ਕੇ ਗੁਰੂ ਜੀ ਨੇ ਵੱਡਾ ਫੈਸਲਾ ਲਿਆ। ਆਪਣੇ ਧਰਮ ਦੇ ਵਿੱਚ ਕਾਇਮ ਰਹਿੰਦਿਆਂ ਉਹ ਦਿੱਲੀ ਜਾਣਗੇ ਤੇ ਆਪਣੇ ਧਰਮ ਦਾ ਪ੍ਰਚਾਰ ਕਰਨਗੇ। ਬੇਟੇ ਗੋਬਿੰਦ ਰਾਏ ਨੂੰ ਉੱਤਰਾਧਿਕਾਰੀ ਥਾਪ ਕੇ ਦਿੱਲੀ ਵੱਲ ਚੱਲ ਪਏ। ਗ੍ਰਿਫ਼ਤਾਰ ਕਰਨ ਦੇ ਉਪਰੰਤ ਉਹਨਾਂ ਨੂੰ ਕਿਹਾ, ਸਾਬਤ ਕਰਨ ਦੇ ਲਈ ਕਿ ਤੁਸੀਂ ਰੱਬ ਦੇ ਨਜ਼ਦੀਕ ਹੋ, ਕਰਾਮਾਤ ਦਿਖਾਓ। ਅਜਿਹਾ ਨਹੀਂ ਕਰ ਸਕਦੇ ਤਾਂ ਜਿਉਂਦੇ ਰਹਿਣ ਦੇ ਲਈ ਇਸਲਾਮ ਧਾਰਨ ਕਰੋ। ਦਿਖਾਉਣ ਵਾਸਤੇ ਕਿ ਸਰਕਾਰ ਦਾ ਇਰਾਦਾ ਕੀ ਹੈ, ਗੁਰੂ ਜੀ ਦੇ ਸਾਹਮਣੇ ਪਹਿਲੋਂ ਉਨ੍ਹਾਂ ਦੇ 3 ਸਿੱਖ ਤਸੀਹੇ ਦੇ ਕੇ ਸ਼ਹੀਦ ਕੀਤੇ। ਜਦੋਂ ਗੁਰੂ ਜੀ ਨੇ ਇਸਲਾਮ ਧਾਰਨ ਕਰਨੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਦਾ ਸੀਸ ਕਲਮ ਕਰ ਦਿੱਤਾ ਗਿਆ ਲਾਲ ਕਿਲੇ ਦੇ ਸਾਹਮਣੇ ਚਾਂਦਨੀ ਚੌਂਕ ਦੇ ਵਿੱਚ 11 ਨਵੰਬਰ 1675 ਨੂੰ। ਇਹ ਭਾਣਾ ਵਰਤ ਗਿਆ। ਵਫ਼ਾਦਾਰ ਬਾਲਮੀਕੀ ਸਿੱਖ ਭਾਈ ਜੈਤਾ ਜੀ, ਉਨ੍ਹਾਂ ਨੇ ਮਾਖੋਵਾਲ ਗੁਰੂ ਜੀ ਦਾ ਸੀਸ ਗੁਰੂ ਗੋਬਿੰਦ ਰਾਏ ਪਾਸ ਜਿਹੜਾ ਪਹੁੰਚਾਇਆ। 17ਵੀਂ ਸਦੀ ਦੇ ਮੁਗਲ ਰਾਜ ਵਿੱਚ ਇਸ ਤਰ੍ਹਾਂ ਦੇ ਰੁਝਾਨ ਪੈਦਾ ਹੋਏ ਕਿ ਔਰੰਗਜ਼ੇਬ, ਜਿਸ ਨੇ 1658-1707 ਦਾ ਜਿਹੜਾ ਸਮਾਂ ਹੈ ਵਿਚਕਾਰਲਾ ਤੱਕ ਰਾਜ ਕੀਤਾ, ਸਖਤੀ ਦੇ ਨਾਲ ਸ਼ਰਾਹ ਜਿਹੜੀ ਲਾਗੂ ਕਰਨ ਲੱਗ ਪਿਆ। ਕਾਨੂੰਨ ਜਿਹੜਾ ਨੱਚਣ ਗਾਉਣ ਸੰਗੀਤ ਤੇ ਪਾਬੰਦੀ ਲਾ ਦਿੱਤੀ, ਦੱਸਣ ਲਈ ਕਿ ਸੰਜਮ ਦੇ ਵਿੱਚ ਰਹੋ, ਖੁਦ ਟੋਪੀਆਂ ਸਿਉਂ ਕੇ ਵੇਚਣ ਦੇ ਲਈ ਭੇਜਦਾ ਤੇ ਉਸ ਪੈਸੇ ਨਾਲ ਰੋਟੀ ਖਾਂਦਾ। ਇਹ ਵੀ ਖ਼ਬਰ ਨਸ਼ਰ ਕੀਤੀ ਗਈ ਕਿ ਵਿਹਲੇ ਸਮੇਂ ਦੇ ਵਿੱਚ ਬਾਦਸ਼ਾਹ ਹੱਥ ਦੇ ਨਾਲ ਕੁਰਾਨ ਲਿਖ ਰਿਹਾ। ਉਸਦੀ ਦੱਸੀ ਜਾਂਦੀ ਇੱਕ ਕੁਰਾਨ ਦੀ ਪੋਥੀ ਮੱਕੇ ਸੁਗਾਤ ਦੇ ਵਜੋਂ ਭੇਜੀ ਗਈ। ਮੁਸਲਮਾਨਾਂ ਦੇ ਲਈ ਸ਼ਰਾਬ ਪੀਣ ਦੀ ਮਨਾਹੀ ਸੀ ਤੇ ਗੈਰ ਮੁਸਲਮਾਨਾਂ ਨੂੰ ਕਿਹਾ ਕਿ ਜਜ਼ੀਆ ਦਿਓ। ਇਹ ਟੈਕਸ ਸਦੀ ਪਹਿਲਾਂ ਅਕਬਰ ਨੇ ਖਤਮ ਕੀਤਾ ਸੀ, ਪਹਿਲਾਂ ਕਰ ਦਿੱਤਾ ਸੀ। ਗੈਰ ਮੁਸਲਮਾਨਾਂ ਤੋਂ ਜਿਨ੍ਹਾਂ ਥਾਵਾਂ ਦੇ ਉੱਤੇ ਉਹ ਪੂਜਾ ਪਾਠ ਕਰਦੇ ਸਨ ਉਨ੍ਹਾਂ ਥਾਵਾਂ ਤੋਂ ਜਜ਼ੀਆ ਵਸੂਲ ਕਰਨਾ ਸੀ। ਜਿਵੇਂ ਪਿਛਲੇ ਸਮਿਆਂ ਦੇ ਵਿੱਚ ਜਦੋਂ ਅਕਾਲੀ ਦਲ ਦੀ ਸਰਕਾਰ ਸੀ, ਮੇਰੇ ਖਿਆਲ ਨਾਲ ਬੀਜੇਪੀ ਨੇ ਕੀਤਾ ਸੀ, ਉਸ ਸਮੇਂ ਹਰਿਮੰਦਰ ਸਾਹਿਬ ਦੇ ਉੱਤੇ ਵੀ ਜਿਹੜਾ ਟੈਕਸ ਲਾ ਦਿੱਤਾ ਸੀ ਲੰਗਰ ਦੇ ਉੱਤੇ। ਬਿਨਾਂ ਕਿਸੇ ਉਕਸਾਹਟ ਦੇ ਕੁਝ ਹਿੰਦੂ ਮੰਦਰ ਢਾਹ ਦਿੱਤੇ ਗਏ। ਧਾਰਮਿਕ ਕੱਟੜਤਾ ਦੇ ਨਾਲ ਨਾਲ ਉਹ ਚੰਗਾ ਜੰਗਬਾਜ਼ ਵੀ ਸੀ। ਉਸਦੇ ਰਾਜ ਕਾਲ ਦੇ ਵਿੱਚ ਸਰਹੱਦਾਂ ਦਾ ਵਿਸਤਾਰ ਹੋਇਆ ਤੇ ਕਸ਼ਮੀਰ ਦੇ ਉੱਤਰ ਦੇ ਵੱਲ ਤਿੱਬਤ ਤੇ ਕਬਜ਼ਾ ਕਰ ਲਿਆ, ਪੂਰਬ ਦੇ ਵੱਲ ਢਾਕੇ ਤੋਂ ਪਾਰ ਚਿੱਟਾਗਾਂਗ ਜਿੱਤ ਲਿਆ ਤੇ ਦੱਖਣ ਦੇ ਵਿੱਚ ਮੁਸਲਮਾਨ ਰਿਆਸਤਾਂ ਗੋਲਕੰਡਾ ਤੇ ਬੀਜਾਪੁਰ ਜਿੱਤ ਲਈਆਂ। ਸਟੇਟ ਦੇ ਵਿੱਚ ਬਗਾਵਤ ਸਿਰ ਚੁੱਕਣ ਲੱਗ ਪਈ। ਦਿੱਲੀ ਦੇ ਦੱਖਣ ਦੇ ਵਿੱਚ ਹਜ਼ਾਰਾਂ ਕਿਸਾਨ ਬਗਾਵਤ ਦੇ ਉੱਤੇ ਉੱਤਰ ਆਏ। ਦਿੱਲੀ ਦੁਆਬ ਦੇ ਨਾਰਨੋਲ ਪਰਗਾਣੇ ਦੇ ਵਿੱਚ 97ਵੀਆਂ ਨੇ ਜਿਹੜਾ ਸੀ ਹਥਿਆਰ ਚੁੱਕ ਲਏ। ਸਤਨਾਮੀਆਂ ਨੇ ਹਥਿਆਰ ਚੁੱਕ ਲਏ ਤੇ ਉੱਤਰ ਪੱਛਮ ਦੇ ਵਿੱਚ ਖੁਸ਼ਹਾਲ ਖਾਨ ਖੱਟਕ ਨੇ ਪਖਤੂਨਵਾਦੀ ਦੇ ਵਿੱਚ ਹਨੇਰੀ ਲੈ ਆਉਂਦੀ ਸੀ, ਜਿੱਥੇ ਔਰੰਗਜ਼ੇਬ ਨੂੰ ਖੁਦ ਫੌਜ ਲੈ ਕੇ ਜਾਣਾ ਪੈ ਗਿਆ। ਰਾਜਸਥਾਨ ਦੇ 1 ਸਦੀ ਤੋਂ ਵਫ਼ਾਦਾਰ ਚਲੇ ਆ ਰਹੇ ਰਾਜਪੂਤ ਸਿਰ ਚੁੱਕਣ ਲੱਗੇ। ਦੱਖਣ ਦੇ ਵਿੱਚ ਸ਼ਿਵਾ ਜੀ ਨੇ, ਮਰਾਠਾ ਜੀ ਨੇ ਹਕੂਮਤ ਕਾਇਮ ਕਰ ਦਿੱਤੀ ਤੇ 1680 ਦੇ ਵਿੱਚ ਉਸਦੀ ਮੌਤ ਤੱਕ ਕਾਇਮ ਰਹੀ। ਬੇਸ਼ੱਕ ਸ਼ਿਵਾ ਜੀ ਦੇ ਪੁੱਤਰ ਸ਼ੰਭੂ ਜੀ ਨੂੰ ਗ੍ਰਿਫ਼ਤਾਰ ਕਰਕੇ 1699 ਦੇ ਵਿੱਚ ਕਤਲ ਕਰ ਦਿੱਤਾ, ਪਰ ਮਰਾਠੇ ਝੁਕੇ ਨਾ। ਇਨ੍ਹਾਂ ਤਰੀਕਾਂ ਤੋਂ ਔਰੰਗਜ਼ੇਬ ਦੇ ਰਾਜ ਦੀ ਦਸ਼ਾ ਦਾ ਪਤਾ ਲੱਗ ਜਾਂਦਾ ਹੈ ਕਿ ਸਾਲ 1673 ਦੇ ਵਿੱਚ ਉਹ ਕਾਬਲ ਨੂੰ ਕੂਚ ਕਰਦਾ ਹੈ ਤੇ 1674 ਦੇ ਵਿੱਚ ਸ਼ਿਵਾ ਜੀ ਦੀ ਤਾਜਪੋਸ਼ੀ ਹੁੰਦੀ ਹੈ। 1675 ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੁੰਦੀ ਹੈ। ਜਾਸੂਸੀ ਮਜ਼ਬੂਤ ਕੀਤੀ ਗਈ, ਗੈਰ ਮੁਸਲਮਾਨਾਂ ਦੇ ਨਾਲ ਨਾਲ ਸ਼ੀਆ ਮੁਸਲਮਾਨਾਂ ਉੱਪਰ ਸ਼ਕਤੀ ਜਿਹੜੀ ਸਖਤੀ ਕੀਤੀ। ਬੇਸ਼ੱਕ ਕੁਝ ਹਿੰਦੂ ਮੰਦਰਾਂ ਨੂੰ ਗ੍ਰਾਂਟਾਂ ਮਿਲਦੀਆਂ ਸਨ ਤੇ ਰਾਜ ਭਾਗ ਵਿੱਚ ਹਿੰਦੂਆਂ ਦੀ ਗਿਣਤੀ ਕੁਝ ਵਧੀ, ਪਰ 2 ਵੱਡੇ ਮੰਦਰ, ਇੱਕ ਮਥੁਰਾ ਵਿੱਚ ਦੂਜਾ ਬਨਾਰਸ ਦੇ ਵਿੱਚ ਢਾਹ ਦਿੱਤੇ। ਕਿਹਾ ਜਾਂਦਾ ਹੈ ਕਿ ਕਿਸਾਨਾਂ ਦੀ ਬਗਾਵਤ ਦਾ ਕਾਰਨ ਇਹੀ ਸੀ।
1671 ਤੋਂ 1673 ਤੱਕ ਦੇ ਸਮੇਂ ਦੇ ਵਿੱਚ ਬਣੀ ਲਾਹੌਰ ਦੀ ਬਾਦਸ਼ਾਹੀ ਮਸਜਿਦ ਔਰੰਗਜ਼ੇਬ ਦੀ ਭਵਨ ਨਿਰਮਾਣ ਕਲਾ ਦਾ ਪੂਰਾ ਜਲੌ ਹੈ। ਇਹ ਫਿਦਈ ਖਾਨ ਜਿਹੜੇ ਸਨ ਕੋਕਾ ਔਰੰਗਜ਼ੇਬ ਦੇ ਮਤਰੇ ਭਰਾ ਦੀ ਨਿਗਰਾਨੀ ਦੇ ਵਿੱਚ ਜਿਹੜੀ ਉਸਰੀ ਜੋ ਲਾਹੌਰ ਦਾ ਸੂਬੇਦਾਰ ਸੀ। 300 ਸਾਲ ਤੋਂ ਉਸ ਜਿੱਡੀ ਵੱਡੀ ਮਸਜਿਦ ਹੋਰ ਨਹੀਂ ਬਣੀ। ਉਹ ਪੱਥਰ ਵੀ ਇਸਤੇਮਾਲ ਕੀਤਾ ਗਿਆ ਜਿਹੜਾ ਦਾਰਾ ਸ਼ਿਕੋਹ ਨੇ ਮੀਆਂ ਮੀਰ ਦਾ ਮਕਬਰਾ ਉਸਾਰਨ ਦੇ ਵਾਸਤੇ ਮੰਗਵਾਇਆ ਸੀ। ਲੰਮੇ ਸਮੇਂ ਤੱਕ ਪੰਜਾਬ ਦੇ ਵੱਲ ਔਰੰਗਜ਼ੇਬ ਦਾ ਧਿਆਨ ਨਹੀਂ ਗਿਆ। ਉਸਦੇ ਸਭ ਤੋਂ ਛੋਟੇ ਪੁੱਤਰ ਅਕਬਰ ਨੇ ਪਹਿਲਾਂ ਬਾਗੀ ਰਾਜਪੂਤਾਂ ਦੇ ਨਾਲ ਸੰਧੀ ਕੀਤੀ, ਫਿਰ ਸ਼ਿਵਾਜੀ ਦੇ ਬੇਟੇ ਸ਼ੰਭਾ ਜੀ ਦੇ ਨਾਲ। ਇਸ ਦੇ ਨਾਲ ਔਰੰਗਜ਼ੇਬ ਨੂੰ ਦੱਖਣ ਦੇ ਵਿੱਚ ਬਾਗੀਆਂ ਦੇ ਵਿਰੁੱਧ ਸਿੰਜਣ ਦੇ ਲਈ ਮਜਬੂਰ ਹੋਣਾ ਪਿਆ। ਸ਼ਹਿਜ਼ਾਦਾ ਅਕਬਰ ਈਰਾਨ ਦੇ ਬਾਦਸ਼ਾਹ ਦੀ ਨੇੜਤਾ ਹਾਸਲ ਕਰ ਚੁੱਕਿਆ ਸੀ। ਉਸਨੇ ਸ਼ੀਆ ਮੁਸਲਮਾਨਾਂ ਦੇ ਨਾਲ ਵੀ ਗੰਢ ਧੁੱਪ ਕਰ ਲਈ ਤੇ ਉਹ ਆਪਣੇ ਆਪ ਨੂੰ ਔਰੰਗਜ਼ੇਬ ਦਾ ਉੱਤਰਾਧਿਕਾਰੀ ਸਮਝਦਾ ਸੀ। ਅਕਬਰ ਦੇ ਆਪ ਹੁਦਰੇ ਵਰਤਾਰੇ ਨੂੰ ਰੋਕਣ ਦੇ ਲਈ ਔਰੰਗਜ਼ੇਬ ਦੱਖਣ ਦੇ ਵਿੱਚ ਉਲਝਿਆ ਰਿਹਾ, ਜਿੱਥੇ ਉਸਦੀ ਮੌਤ ਹੋਈ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ ਤੇ ਅਗਲੀਆਂ ਗੱਲਾਂ ਬਾਤਾਂ ਆਪਾਂ ਇੱਥੋਂ ਹੀ ਸ਼ੁਰੂ ਕਰਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਕੀ ਕੁਝ ਵਾਪਰਦਾ ਹੈ ਤੇ ਇਹ ਸੀ ਜੀ ਅੱਜ ਦਾ ਚੈਪਟਰ ਤੁਹਾਡੇ ਨਾਲ ਸਾਂਝਾ ਕੀਤਾ ਹੈ ਔਰੰਗਜ਼ੇਬ ਦੀ ਮੌਤ ਤੋਂ ਪਹਿਲਾਂ ਦਾ ਪੰਜਾਬ ਤੇ ਉਸਦੀ ਮੌਤ ਹੁੰਦੀ ਹੈ ਇਸ ਚੈਪਟਰ ਦੇ ਵਿੱਚ ਤੇ ਉਸ ਤੋਂ ਅੱਗੇ 1707 ਤੇ 1757 ਹਕੂਮਤ ਦਾ ਪਤਨ ਕਿੱਦਾਂ ਹੁੰਦਾ ਹੈ ਉਹਦਾ ਜ਼ਿਕਰ ਨਾਲ ਨਾਲ ਚੱਲੇਗਾ। ਜੀ ਦੋਸਤੋ, ਇਹ ਲਿਖਤ ਹੈ ਜੀ ਆਪਣੀ ਰਾਜਮੋਹਨ ਗਾਂਧੀ ਜੀ ਦੀ ਕਲਮ ਹੈ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ ਕੀਤਾ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਰਾਜ ਤੇ ਦੁਆਬਾ ਰੇਡੀਓ ਦਾ ਮੰਚ ਲੜੀਵਾਰ ਭਾਗ ਚੌਥਾ ਤੇ ਮੈਂ ਇੱਥੇ ਹੀ ਲੈਣਾ ਇਸ ਕਿਤਾਬ ਦੇ ਵਿੱਚੋਂ ਆਗਿਆ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। ਕਾਲ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ ਦੋਸਤੋ ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ ਤੇ ਗੱਲਾਂ ਬਾਤਾਂ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦਾ ਜ਼ਿਕਰ ਕਰ ਲਈਏ ਤੇ ਫਿਰ ਆਪਾਂ ਸਮਾਪਤੀ ਕਰਦੇ ਹਾਂ ਅੱਜ ਇਸ ਪ੍ਰੋਗਰਾਮ ਦੀ ਤੇ ਸੁਰਿੰਦਰ ਕੌਰ ਮਾਲ ਜੀ ਪਸੰਦ ਕਰ ਰਹੇ ਨੇ ਜੀ ਤੇ ਸਤਿ ਸ਼੍ਰੀ ਅਕਾਲ ਜੀ ਸਭ ਪਿਆਰਿਆਂ ਨੂੰ ਕਹਿੰਦੇ ਆ। ਸਤਿ ਸ਼੍ਰੀ ਅਕਾਲ ਜੀ ਸਭ ਦੋਸਤਾਂ ਨੂੰ ਤੇ ਦਵਿੰਦਰ ਭਾਰਤ ਜੀ ਨੇ ਵੀ UAE ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ। ਰਾਜਨ ਸੈਂਟ ਸਾਹਿਬ ਕਹਿੰਦੇ ਲਾਈਕ ਨੰਬਰ 2। ਰਾਜਨ ਸੈਂਟ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਹੈ ਜੀ ਤੇ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਔਜਲਾ ਸਾਹਿਬ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਜੀ ਤੇ ਪਰਮਿੰਦਰ ਬਰਨ ਜੀ ਆਪਣੇ ਫਗਵਾੜੇ ਤੋਂ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਜੀ ਭਾਰਤ ਸਾਹਿਬ ਤੇ ਸਾਰੇ ਸਤਿਕਾਰ ਸੱਜਣਾਂ ਨੂੰ ਕਹਿੰਦੇ ਆ। ਰਜਿੰਦਰ ਜੀਰਾ ਜੀ ਜੁੜੇ ਹੋਏ ਨੇ ਜੀ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਜੀਆਂ ਨੂੰ ਜੀ ਜੀਰਾ ਸਾਹਿਬ ਸਵਾਗਤ ਹੈ ਤੁਹਾਡਾ ਵੀ। ਔਜਲਾ ਸਾਹਿਬ ਕਹਿੰਦੇ ਚੋਣਾਂ ਲੁੱਟੀਆਂ ਜਾਂਦੀਆਂ ਜਿੱਤੀਆਂ ਨਹੀਂ ਤੇ ਔਜਲਾ ਸਾਹਿਬ ਕਹਿੰਦੇ ਲੋਕ ਕੁੱਟ ਕੇ ਲੁੱਟੇ ਜਾਂਦੇ ਨੇ। ਪਰਮਿੰਦਰ ਜੀ ਕਹਿੰਦੇ ਆ ਕਿ ਵੱਡੇ ਵੀਰ ਔਜਲਾ ਸਾਹਿਬ ਕੀ ਕਰੀਏ ਲੋਕ ਵੀ ਟੁੱਟ ਪੈਣੇ ਨੇ। ਔਜਲਾ ਸਾਹਿਬ ਕਹਿੰਦੇ ਬਿਲਕੁਲ ਸਹੀ ਬਾਰਨਵੀਰ ਸਹੀ ਕਿਹਾ ਤੁਸੀਂ। ਔਜਲਾ ਸਾਹਿਬ ਕਹਿੰਦੇ ਆਮ ਆਦਮੀ ਤਾਂ ਰੋਵੇ ਪਰ ਕਹਿੰਦੇ ਜੱਜ ਦੇ ਪਿਓ ਵਕੀਲ ਵੀ ਰੋਂਦੇ ਆ ਜੀ। ਤੇ ਸੁਰਜੀਤ ਭਾਰਤ ਸਾਡੇ ਮਦਰ ਆਸ਼ੀਰਵਾਦ ਦੇ ਰਹੇ ਨੇ, ਸ਼ੁਕਰੀਆ ਧੰਨਵਾਦ ਸਤਿ ਸ੍ਰੀ ਅਕਾਲ ਕਹਿੰਦੇ ਨੇ ਸਭ ਦੋਸਤਾਂ ਨੂੰ। ਔਜਲਾ ਸਾਹਿਬ ਕਹਿੰਦੇ ਆ ਕਿ ਸਾਡੇ ਤਾਂ 5 ਪੈਸੇ ਦੇ ਕੇ 95 ਲੁੱਟੀ ਜਾਂਦੇ ਨੇ ਰਲ ਮਿਲ ਕੇ ਜੀ। ਤੇ ਅੱਗੇ ਕਹਿੰਦੇ ਲੀਡਰ ਪਹਿਲਾਂ ਕਿਹੜਾ ਕਦੇ ਕਿਸੇ ਦੇਸ਼ ਗਏ ਨਹੀਂ। ਬਿਲਕੁਲ ਜੀ, ਇੱਧਰ ਗੇੜਾ ਲਾਈ ਜਾਂਦੇ ਆ। ਮੁਕੱਦਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਪਿਆਰਿਓ ਤੇ ਗੁਲਾਬ ਦੇ ਫੁੱਲ ਭੇਜੇ ਨੇ। ਔਜਲਾ ਸਾਹਿਬ ਕਹਿੰਦੇ ਵਧੀਆ ਸੁਲਝੇ ਵਿਚਾਰ ਰਾਜਨ ਜੀ ਦੇ। ਤੇ ਰਜਿੰਦਰ ਜੀਰਾ ਜੀ ਕਹਿੰਦੇ ਆ ਇਹ ਹਿਸਾਬ ਦੇ ਨਾਲ ਤਾਂ ਸੈਣੀ ਸਾਹਿਬ ਨਾਲ ਧੱਕਾ ਹੋ ਗਿਆ ਜੀ। ਸੈਣੀ ਸਾਹਿਬ ਇਹ ਤਾਂ ਬਹੁਤ ਪੁਰਾਣਾ ਜੁਗਾੜ ਹੈ ਜੀ ਮੀਟਰ ਰੀਡਰਾਂ ਦਾ ਕਹਿੰਦੇ ਜੀ। ਤੇ ਔਜਲਾ ਸਾਹਿਬ ਕਹਿੰਦੇ ਬਿਲਕੁਲ ਸਹੀ ਜੀ ਮੁਕੱਦਰ ਵੀਰੇ, ਸਿਸਟਮ ਉਲਝਿਆ ਬਹੁਤ ਹੈ ਜੀ, ਬਹੁਤ ਉਲਝ ਗਿਆ। ਮੁਕੱਦਰ ਜੀ ਕਹਿੰਦੇ ਜੀ ਔਜਲਾ ਬਾਈ ਜੀ ਲਵ ਯੂ ਪਿਆਰਿਓ। ਤੇ ਜਗਤਾਰ ਭਾਰਤ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਾਏ ਬਾਏ ਕਹਿੰਦੇ ਨੇ। ਤੇ ਇਸੇ ਤਰ੍ਹਾਂ ਹੀ ਔਜਲਾ ਸਾਹਿਬ ਲਿਖਦੇ ਨੇ ਕਿ ਆਈਸਕ੍ਰੀਮ ਦੇ ਅਣਗਿਣਤ ਫਲੇਵਰ ਹਨ ਜੀ। ਬਿਲਕੁਲ ਹੈ ਜੀ, ਥੈਂਕ ਯੂ ਸਭ ਦੋਸਤਾਂ ਦਾ। ਜੇ ਕਿਸੇ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ। ਤੇ ਨਾਲ ਦੀ ਨਾਲ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਧੰਨਵਾਦ ਹੈ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਬਾਈ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ,
सुरेंद्र कौर माल जी, बलबीर सिंह सैनी साहब, मान सिंह सैनी साहब का बहुत बहुत शुक्रिया ते धन्नवाद है। लो दोस्तों, इत्थे मैं लैंदा आ गया, कल मिलन दे वादे दे नाल नहीं, सोमवार नूं आपां मिलांगे, फिर रल मिलके बैठांगे ते गल्लां बातां करांगे, कुछ ना कुछ नवां वेला लैके, ते वध घट बोल गई है, लिखण पढ़न दे विच गुस्ताखी होई होवे ते माफी चाहांगा। ਤੇ ਕੱਲ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਕੱਲ ਨੂੰ ਸਮਰਜੀਤ ਸਿੰਘ ਸ਼ੰਮੀ ਜੀ ਲੈ ਕੇ ਹੋਣਗੇ ਹਾਜ਼ਰ ਪ੍ਰੋਗਰਾਮ ਮਹਿਫਲ ਮਿੱਤਰਾਂ ਦੀ, ਸ਼ਾਮ ਨੂੰ ਭਾਰਤੀ ਸਮੇਂ ਦੇ ਅਨੁਸਾਰ 8 ਵਜੇ ਜੀ। ਤੇ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਜ਼ਿੰਦਗੀ। ਇਸ ਦੇ ਨਾਲ ਹੀ ਆ ਦੋਸਤੋ, ਸਤਿ ਸ੍ਰੀ ਅਕਾਲ ਜੀ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ద్వాపర రేడియో.
1: ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ ਮਾਫ਼ੀ ਚਾਹੁੰਦੇ ਹਾਂ, 15 ਮਿੰਟ ਅੱਜ ਲੇਟ ਹਾਂ ਤੇ ਗੱਲਾਂ ਬਾਤਾਂ ਕਰਨ ਲਈ ਹਾਜ਼ਰ ਹਾਂ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਆਪਾਂ ਕਰਾਂਗੇ, ਰਲ ਮਿਲ ਕੇ ਵਿਰਸੇ ਵਿਰਾਸਤ ਦੀ ਵੀ ਬਾਤ ਪਾਵਾਂਗੇ ਤੇ ਅੱਜ ਕਹਾਣੀ ਸੁਣਾਉਣ ਦੀ ਵੀ ਜਿਹੜੀ ਕੋਸ਼ਿਸ਼ ਨਾਲ ਦੀ ਨਾਲ ਰਹੇਗੀ। ਤੇ +358 44 976 19 ਬਾਰ ਜਿਹੜਾ ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਕਾਲ ਕਰਕੇ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚੋਂ ਤੁਸੀਂ ਜੁੜ ਸਕਦੇ ਹੋ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਜ਼ਰੂਰ ਤੁਸੀਂ ਥੱਲੇ ਕਮੈਂਟ ਕਰਕੇ ਦੱਸ ਸਕਦੇ ਹੋ, ਯੂਟਿਊਬ ਦੇ ਉੱਤੇ ਵੀ, ਐਪ ਦੇ ਉੱਤੇ ਤਾਂ ਕਮੈਂਟ ਨਹੀਂ ਚੱਲਣਗੇ, ਪਰ ਵਟਸਐਪ ਗਰੁੱਪ ਜਿਹੜਾ ਜਾਂ ਵਟਸਐਪ ਦੇ ਵਿੱਚ ਆਪਣਾ ਦੁਆਬਾ ਰੇਡੀਓ ਦਾ ਨੰਬਰ +358 44 976 19 ਬਾਰ ਦੇ ਉੱਤੇ ਵਟਸਐਪ ਕਾਲ ਕਰਕੇ ਜਾਂ ਵਟਸਐਪ ਮੈਸੇਜ ਕਰਕੇ ਵੀ ਜਿਹੜਾ ਦੱਸ ਸਕਦੇ ਹੋ ਤੇ ਨਾਲ ਜੁੜ ਸਕਦੇ ਹੋ। ਤੇ ਦੋਸਤੋ ਲਓ ਫਿਰ ਅੱਜ ਦੇ ਵਿਚਾਰ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਸਮਾਂ ਪਹਿਲਾਂ ਹੀ ਆਪਣਾ ਤਕਰੀਬਨ 15 ਮਿੰਟ ਆਪਾਂ ਲੇਟ ਹਾਂ ਤੇ ਕੋਸ਼ਿਸ਼ ਕਰਦੇ ਹਾਂ ਗੱਡੀ ਲੀਹ ਦੇ ਉੱਤੇ ਪਾਉਣ ਦੀ ਤੇ ਇਸੇ ਤਰ੍ਹਾਂ ਬਾਤਚੀਤ ਦਾ ਸਿਲਸਿਲਾ ਚਲਾਉਂਦੇ ਹਾਂ। ਤੇ ਸਭ ਤੋਂ ਪਹਿਲਾਂ ਗੱਲਬਾਤ ਕਰੀਏ ਤਾਂ ਅੱਜ ਦੇ ਵਿਚਾਰ ਦੀ ਤੇ ਉਹਦੇ ਵੱਲ ਨੂੰ ਆਪਾਂ ਵੱਧਦੇ ਹਾਂ। ਤੇ ਸਭ ਤੋਂ ਪਹਿਲਾਂ ਕੀ ਕਹਿੰਦਾ ਅੱਜ ਦਾ ਵਿਚਾਰ ਤੇ ਅੱਜ ਦੇ ਦਿਹਾੜੇ ਦੀ ਗੱਲ ਕਰਦੇ ਹਾਂ। 28 ਮਈ 2026 ਦਾ ਦਿਹਾੜਾ ਤੇ ਬੁੱਧਵਾਰ ਵੀਰਵਾਰ ਵਾਲਾ ਦਿਨ ਹੈ ਜਿਸ ਦੇ ਵਿੱਚ ਬਾਤ ਪਹੁੰਚਾ ਰਹੇ ਹਾਂ ਆਪਾਂ ਅੱਜ ਦੇ ਵਿਚਾਰ ਦੀ ਤੇ ਗੱਲਬਾਤ ਕਰਦੇ ਹਾਂ। ਕਹਿੰਦੇ ਨੇ ਕਿ ਜਿਵੇਂ ਹਰ ਕਿਸੇ ਦੇ ਵਿੱਚ ਸੱਚ ਬੋਲਣ ਦੀ ਹਿੰਮਤ ਨਹੀਂ ਹੁੰਦੀ, ਉਵੇਂ ਹੀ ਹਰ ਇੱਕ ਦੇ ਵਿੱਚ ਸੱਚ ਸੁਣਨ ਦੀ ਹਿੰਮਤ ਨਹੀਂ ਹੁੰਦੀ ਹੈ। ਸਿਆਣਾ ਆਦਮੀ ਉਹੋ ਹੀ ਹੁੰਦਾ ਹੈ ਜਦ ਦੂਸਰੇ ਬੋਲ ਰਹੇ ਹੋਣ ਤਾਂ ਉਹ ਨਹੀਂ ਬੋਲਦਾ, ਤਾਂ ਦੂਜਾ ਉਹ ਵੀ ਸਿਆਣਾ ਹੁੰਦਾ ਹੈ ਜਦ ਕੋਈ ਵੀ ਨਾ ਬੋਲਦਾ ਹੋਵੇ ਤਾਂ ਉਹ ਚੁੱਪ ਨਾ ਰਹਿੰਦਾ ਹੋਵੇ, ਜਾਣੀ ਕਿ ਗੱਲ ਥੱਲੇ ਨਾ ਪੈਣ ਦੇਵੇ। ਅੱਜ ਦੇ ਦਿਹਾੜੇ ਦੇ ਵਿੱਚ ਜੋ ਕੁਝ ਦੁਨੀਆਦਾਰੀ ਦੇ ਵਿੱਚ ਵਾਪਰਿਆ ਉਧਰ ਨੂੰ ਚੱਲਦੇ ਹਾਂ। 28-5 ਜਾਣੀ ਕਿ ਮਈ ਦਾ ਮਹੀਨਾ 1930 ਦੇ ਵਿੱਚ ਤੁਹਾਨੂੰ ਲੈ ਕੇ ਚੱਲਦੇ ਹਾਂ, ਜਦੋਂ ਕ੍ਰਾਂਤੀਕਾਰੀ ਭਗਵਤੀ ਚਰਨ ਵੋਹਰਾ ਉਹਨਾਂ ਦੀ ਬੰਬ ਦੀ ਪਰਖ ਸਮੇਂ ਬੰਬ ਦੇ ਫਟਣ ਦੇ ਨਾਲ ਸ਼ਹੀਦੀ ਹੋ ਜਾਂਦੀ ਹੈ। 1933 ਦੇ ਵਿੱਚ ਨੌਜਵਾਨ ਭਾਰਤ ਸਭਾ ਦੇ ਮੋਹਿਤ ਮੋਇਤਰਾ ਬਿਹਾਰ ਦੀ ਜਿਹੜੇ ਸਨ ਅਣਮਨੁੱਖੀ ਤਸ਼ੱਦਦ ਵਿਰੁੱਧ ਰੱਖੀ ਭੁੱਖ ਹੜਤਾਲ ਦੇ ਕਾਰਨ ਅੰਡੇਮਾਨ ਨਿਕੋਬਾਰ ਦੇ ਵਿੱਚ ਸ਼ਹੀਦੀ ਦੇ ਜਾਂਦੇ ਹੈ। 1959 ਦੇ ਵਿੱਚ 2 ਅਮਰੀਕੀ ਬਾਂਦਰਾਂ ਨੇ ਪੁਲਾੜ ਦੇ ਵਿੱਚ ਸਫਲ ਜਿਹੜਾ ਯਾਤਰਾ ਕੀਤੀ ਸੀ ਸਭ ਤੋਂ ਪਹਿਲਾਂ ਤੇ 1961 ਦੇ ਵਿੱਚ ਮਨੁੱਖੀ ਅਧਿਕਾਰਾਂ ਦੀਆਂ ਰੱਖਿਆ ਕਰਨ ਵਾਲੀ ਸੰਸਥਾ ਦੀ ਸਥਾਪਨਾ ਹੋਈ। 1964 ਦੇ ਵਿੱਚ PLO ਜਾਣੀ ਕਿ ਫਲਿਸਤੀਨ ਲਿਬਰੇਸ਼ਨ ਆਰਗਨਾਈਜੇਸ਼ਨ ਬਣ ਗਈ। 1965 ਦੇ ਵਿੱਚ ਧੰਨਵਾਦ ਬਿਹਾਰ ਦੇ ਵਿੱਚ ਕੋਲਾ ਖਾਨ ਦੇ ਵਿੱਚ ਖਾਣ ਜਿਹੜੀ ਸੀ ਕੋਲੇ ਦੀ ਉਹਦੇ ਵਿੱਚ ਹੋਏ ਧਮਾਕੇ ਦੇ ਨਾਲ 268 ਲੋਕਾਂ ਦੀ ਮੌਤ ਹੋਈ ਸੀ। 1998 ਦੇ ਵਿੱਚ ਪਾਕਿਸਤਾਨ ਨੇ ਜ਼ਮੀਨ ਥੱਲੇ ਪਹਿਲਾ ਜਿਹੜਾ ਸੀ ਪਰਮਾਣੂ ਪ੍ਰੀਖਣ ਕੀਤਾ ਤੇ 2003 ਦੇ ਵਿੱਚ ਪਹਿਲੀ ਵਾਰ ਕਲੋਨ ਵਿਧੀ ਦੇ ਨਾਲ ਘੋੜੇ ਜਿਹੜੇ ਸਨ ਸਤਨਧਾਰੀ ਜੀਵ ਜਿਹੜੇ ਸਨ ਉਹਨਾਂ ਦਾ ਜਨਮ ਹੋਇਆ ਸੀ। 2008 ਦੇ ਵਿੱਚ ਨੇਪਾਲ ਦੇ ਵਿੱਚ 240 ਸਾਲ ਤੋਂ ਚੱਲੀ ਆ ਰਹੀ ਜਿਹੜੀ ਸੀ ਰਾਜਾਸ਼ਾਹੀ ਖਤਮ ਹੋਈ। ਗੱਲ ਕਰਦਿਆਂ ਇਨਕਲਾਬੀ ਸ਼ਹੀਦ ਪ੍ਰਚਾਰਕ ਜਥੇਬੰਦਕ ਭਗਵਤੀ ਚਰਨ ਵੋਹਰਾ ਹੁਣਾਂ ਦੀ, ਉਹਨਾਂ ਦਾ ਜਨਮ 4 ਜੁਲਾਈ 1904 ਨੂੰ ਲਾਹੌਰ ਦੇ ਵਿੱਚ ਹੁੰਦਾ ਹੈ ਤੇ ਪਾਰਟੀ ਦੇ ਵਿੱਚ ਸਰਗਰਮ ਦੁਰਗਾ ਦੇਵੀ ਭਾਬੀ ਉਹਨਾਂ ਦੀ ਜੀਵਨ ਸਾਥਣ ਤੇ ਬੱਚਾ ਸਚਿੰਦਰ ਵੋਹਰਾ ਸੀ। ਭਗਵਤੀ ਚਰਨ ਵੋਹਰਾ ਇੱਕ ਅਮੀਰ ਘਰ ਦੇ ਵਿੱਚ ਜੰਮ ਕੇ ਵੀ ਆਪਣੀ ਜ਼ਿੰਦਗੀ ਕੀਰਤੀ ਲੋਕਾਂ ਦੇ ਨਾਮ ਲਾਉਣ ਵਾਲੇ ਯੋਧੇ ਸਨ। 1921 ਤੋਂ 1923 ਦੇ ਵਿੱਚ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਭਗਵਤੀ ਚਰਨ ਵੋਹਰਾ ਨੈਸ਼ਨਲ ਲਾਹੌਰ ਕਾਲਜ ਦੇ ਵਿਦਿਆਰਥੀ ਸਨ ਤੇ ਸਾਰੇ ਹੀ ਹੋਸਟਲ ਵਿੱਚ ਰਹਿੰਦੇ। ਵੋਹਰਾ ਆਪਣੀ ਪਤਨੀ ਦੁਰਗਾ ਦੇ ਨਾਲ ਹਵੇਲੀ ਨੁਮਾ ਕੋਠੀ ਦੇ ਵਿੱਚ ਰਹਿੰਦਾ ਸੀ। ਹੌਲੀ ਹੌਲੀ ਵੇਖਦੇ ਵੇਖਦੇ ਉਹ ਕੋਠੀ ਨੌਜਵਾਨਾਂ, ਇਨਕਲਾਬੀਆਂ ਸਾਹਿਤਕਾਰਾਂ ਤੇ ਕਲਾਕਾਰਾਂ ਦਾ ਜਿਹੜਾ ਸੀ ਅੱਠੇ ਪਹਿਰੇ ਖੁੱਲਾ ਮੰਚ ਬਣ ਗਿਆ। ਫਰਾਕ ਦੇ ਲਈ ਜਿਹੜੀ ਸੀ ਭਗਵਤੀ ਉਹਦੀ ਤੇ ਅਣਥੱਕ ਦੁਰਗਾ ਭਾਬੀ ਦੇ ਸਹਿਯੋਗ ਦੇ ਨਾਲ ਲੰਗਰ ਚੱਲਦਾ ਰਹਿੰਦਾ ਤੇ ਉਹਨਾਂ ਦਿਨਾਂ ਦੇ ਵਿੱਚ ਮਹਾਤਮਾ ਗਾਂਧੀ ਦੀ ਰਾਜਸੀ ਖੇਤਰ ਦੇ ਵਿੱਚ ਚੜ੍ਹਤ ਸੀ। ਇਹ ਸਾਰੇ ਕੁਝ ਦੇ ਪਿੱਛੇ ਉਹਨਾਂ ਦੇ ਜਿਹੜੇ ਸਨ ਪੈਰੋਕਾਰ ਸਨ ਜਾਂ ਪਰੋਕਾਰ ਸਨ ਉਹਨਾਂ ਦੇ ਸੱਦੇ ਦੇ ਉੱਤੇ ਹੀ ਰਵਾਇਤੀ ਕਾਲਜ ਤਿਆਗ ਕੇ ਨੈਸ਼ਨਲ ਕਾਲਜ ਲਾਹੌਰ ਦੇ ਵਿੱਚ ਦਾਖਲ ਹੋ ਜਾਂਦੇ ਆ। ਪਰ ਜਦੋਂ 1922 ਦੇ ਵਿੱਚ ਚੋਰਾ ਚੋਰੀ ਯੂਪੀ ਅੰਦੋਲਨ ਦੇ ਵਿੱਚੋਂ ਹੀ ਗਾਂਧੀ ਨੇ ਇੱਕ ਤਰਫਾ ਫੈਸਲਾ ਲੈ ਕੇ ਵਾਪਸ ਲੈ ਲਿਆ ਤਾਂ ਇਹ ਸਾਰੇ ਘੋਰ ਜਿਹੜੇ ਸਨ ਨਿਰਾਸ਼ਾ ਦੇ ਵਿੱਚ ਡੁੱਬ ਜਾਂਦੇ ਆ ਤੇ 2 ਸਾਲ ਬਾਅਦ ਯੂਪੀ ਦੇ ਵਿੱਚ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਬਣੀ ਤਾਂ ਇਹ ਸਾਰੇ ਮੁੜ ਜਿਹੜਾ ਸਰਗਰਮ ਹੁੰਦੇ ਆ। ਜਥੇਬੰਦੀ ਦੇ ਵਿੱਚ ਉਹ ਸਿਆਸੀ ਲੇਖਣ ਵਿਗਿਆਨਕ ਸੂਝ ਦੇ ਮਾਮਲੇ ਦੇ ਵਿੱਚ ਆਗੂ ਕਤਾਰ ਦੇ ਵਿੱਚ ਸਨ ਤੇ ਜਥੇਬੰਦੀ ਦੇ ਅਹਿਮ ਸਿਆਸੀ ਲੇਖਣ ਤੇ ਜਥੇਬੰਦਕ ਕੰਮਾਂ ਦੇ ਵਿੱਚ ਉਹਨਾਂ ਦੀ ਅਹਿਮ ਭੂਮਿਕਾ ਰਹੀ। ਨੌਜਵਾਨ ਭਾਰਤ ਸਭਾ ਦੇ ਐਲਾਨਨਾਮੇ ਦਾ ਮੂਲ ਦਸਤਾਵੇਜ਼ ਭਗਵਤੀ ਚਰਨ ਹੁਣਾਂ ਨੇ ਹੀ ਲਿਖਿਆ ਸੀ। ਵਾਇਸਰਾਏ ਦੀ ਰੇਲ ਤੇ ਬੰਬ ਹਮਲੇ ਤੋਂ ਬਾਅਦ ਗਾਂਧੀ ਵੱਲੋਂ ਇਨਕਲਾਬੀਆਂ ਨੂੰ ਨਿੰਦੇ ਜਾਣ ਦਾ ਜਵਾਬ ਜਿਹੜਾ ਸੀ ਉਹ ਵੀ ਭਗਵਤੀ ਚਰਨ ਹੁਣਾਂ ਨੇ ਹੀ ਬੰਬ ਦਾ ਫਲਸਫਾ ਲਿਖ ਕੇ ਦਿੱਤਾ ਸੀ। ਇਹ ਲਿਖਤ ਜਿਹੜੀ ਹੈ ਉਹ ਵੀ ਸਿਧਾਂਤਕ ਪੱਖ ਤੋਂ ਬਹੁਤ ਅਹਿਮ ਹੈ ਤੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਅਸੈਂਬਲੀ ਬੰਬ ਕਾਂਡ ਦੇ ਵਿੱਚ ਭਗਤ ਸਿੰਘ ਅਤੇ ਬੁਟਕੇਸ਼ਵਰ ਦੱਤ ਦੁਆਰਾ ਇਨਕਲਾਬ ਜਿੰਦਾਬਾਦ ਸਾਮਰਾਜ ਮੁਰਦਾਬਾਦ ਦਾ ਜੋ ਨਾਰਾ ਲਾਇਆ ਗਿਆ ਸੀ ਉਹ ਵੀ ਸਾਥੀ ਭਗਵਤੀ ਚਰਨ ਵੱਲੋਂ ਹੀ ਘੜਿਆ ਗਿਆ ਸੀ। ਇਸੇ ਲਈ ਹੀ ਤਾਂ ਉਹਨਾਂ ਦੇ ਇਨਕਲਾਬੀ ਸਾਥੀ ਸ਼ਿਵ ਵਰਮਾ ਨੇ ਆਪਣੀਆਂ ਯਾਦਾਂ ਦੇ ਵਿੱਚ ਲਿਖਿਆ ਸੀ, ਵਿਗਿਆਨਕ ਨਜ਼ਰੀਏ ਅਤੇ ਸਮਾਜਿਕ ਵਿਗਿਆਨ ਦੀ ਡੂੰਘੀ ਸਮਝ ਦੇ ਮਾਮਲੇ ਦੇ ਵਿੱਚ ਭਗਤ ਸਿੰਘ ਤੇ ਵੋਹਰਾ ਦੀ ਬੌਧਿਕ ਸੂਝ ਇੱਕੋ ਜਿਹੀ ਸੀ। 28 ਮਈ ਅੱਜ ਦੇ ਦਿਹਾੜੇ ਤੇ 1930 ਨੂੰ ਬੰਬ ਪ੍ਰੀਖਣ ਕਰਦੇ ਹੋਏ ਇਨਕਲਾਬ ਦਾ ਇਹ ਜੁਝਾਰੂ ਯੋਧਾ ਰਾਵੀ ਦੇ ਕੰਢੇ ਦੇ ਉੱਤੇ ਲਾਹੌਰ ਦੇ ਵਿੱਚ ਸ਼ਹੀਦ ਹੋ ਗਿਆ ਤੇ ਉਹਨਾਂ ਦੀ 96ਵੀਂ ਬਰਸੀ ਜਿਹੜੀ ਹੈ ਉਹ ਮੌਕੇ ਉਸ ਯੋਧੇ ਨੂੰ ਸਭ ਵੱਲੋਂ ਸਲਾਮ ਹੈ। ਚਲੋ ਦੋਸਤੋ ਅੱਜ ਦੀਆਂ ਵਿਦੇਸ਼ ਦੀਆਂ ਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ ਤੇ ਸਿਲਸਿਲਾ ਚਲਾਉਂਦੇ ਹਾਂ ਖ਼ਬਰਾਂ ਦਾ ਕੀ ਕਹਿੰਦੀਆਂ ਨੇ। ਜੰਗ ਦੀ ਗੱਲ ਹੈ, ਹੋਰ ਸਾਰਾ ਸਿਲਸਿਲਾ ਉਹਦੇ ਵੱਲ ਨੂੰ ਵੱਧਦੇ ਹਾਂ। ਜੰਗ, ਸਿਆਸਤ ਤੇ ਮੌਸਮੀ ਕਹਿਰ ਜਿਹੜਾ ਚੱਲ ਰਿਹਾ, ਰਾਜਿਆਂ ਦੀਆਂ ਨਿੱਜੀ ਜਾਇਦਾਦਾਂ ਦੇ ਉੱਤੇ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈ ਤੇ ਉਹਦਾ ਜਿਹੜਾ ਦੇਖਦੇ ਅੱਗੇ ਜਾ ਕੇ ਕੀ ਕੁਝ ਦਿੱਤਾ ਤੇ ਫਰੀਡਮ ਜਿਹੜਾ ਡੇਂਜਰਸ ਬਲੂਫ ਦੀ ਗੱਲ ਕਰ ਰਹੇ ਨੇ ਆਪਣੇ ਮਾਰਕ ਕਾਰਨੀ ਸਾਹਿਬ ਕੈਨੇਡਾ ਦੇ ਵਿੱਚ ਜਿਹੜਾ ਵਿਰੋਧ ਉੱਠ ਰਿਹਾ ਜਾਂ ਸੂਬਾ ਜਿਹੜਾ ਅਲੱਗ ਚਾਹੁੰਦੇ ਨੇ ਰੈਫਰੈਂਡਮ ਕਰਾਉਣਾ ਚਾਹੁੰਦੇ ਆ ਉਹਦੀ ਗੱਲਬਾਤ ਉੱਠ ਰਹੀ ਹੈ ਤੇ ਕਾਰਨੀ ਹੁਣਾਂ ਨੇ ਬੜੇ ਲੰਮੇ ਸਮੇਂ ਬਾਅਦ ਅੱਜ ਬਿਆਨ ਦਿੱਤਾ ਉਹਦੇ ਉੱਤੇ ਤੇ ਚੇਤਾਵਨੀ ਦਿੱਤੀ ਹੈ। ਦੂਸਰੇ ਪਾਸੇ ਜਿਹੜੀ ਹੈ ਜੰਗ ਹੈ, ਇਰਾਨ ਸਮਝੌਤਾ ਕਰਨਾ ਚਾਹੁੰਦਾ, ਉਹਨੇ ਕੱਲ੍ਹ ਦਾਅਵੇ ਵੀ ਕੀਤੇ ਪਰ ਅਮਰੀਕਾ ਕਹਿੰਦੇ ਹੈ ਸੰਤੁਸ਼ਟ ਨਹੀਂ ਹੈ ਇਹਨਾਂ ਗੱਲਾਂ ਤੋਂ ਤੇ ਦੇਖਦੇ ਹਾਂ ਜਿਹੜੀ ਹੈ ਹੱਲ ਹੁੰਦਾ ਹੈ ਕਿ ਜੰਗ ਦੇ ਵਿੱਚ ਹੋਰ ਜਿਹੜੇ ਨੇ ਭਾਂਬੜ ਬਲਨ ਦੀ ਜਿਹੜੀ ਹੈ ਗੁੰਜਾਇਸ਼ ਜਿਹੜੀ ਨਜ਼ਰ ਵੀ ਆ ਰਹੀ ਹੈ। ਪੰਜਾਬ ਜਿਹੜਾ ਦੇਸ਼ ਅਤੇ ਵਿਦੇਸ਼ ਦੀਆਂ ਅਹਿਮ ਖ਼ਬਰਾਂ ਦੇ ਵਿੱਚ ਗੱਲ ਕਰਦੇ ਹਾਂ ਤੇ ਅੱਜ ਦੀਆਂ ਮੁੱਖ ਖ਼ਬਰਾਂ ਦੇ ਵਿੱਚ ਸੰਯੁਕਤ ਰਾਸ਼ਟਰ ਦੇ ਵੱਲੋਂ ਅਗਲੇ 5 ਸਾਲਾਂ ਦੇ ਵਿੱਚ ਗਰਮੀ ਦੇ ਸਾਰੇ ਰਿਕਾਰਡ ਟੁੱਟਣ ਦੀ ਜਿਹੜੀ ਹੈ ਵੱਡੀ ਚੇਤਾਵਨੀ ਦਿੱਤੀ ਗਈ ਹੈ। ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਦੇ ਵਜੋਂ ਕੇਵਲ ਸਿੰਘ ਢਿੱਲੋਂ ਦੀ ਨਿਯੁਕਤੀ ਦੇ ਉੱਤੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਨਿਸ਼ਾਨੇ ਦੇ ਉੱਤੇ ਲੈ ਰਹੀਆਂ ਨੇ। ਨਗਰ ਕੌਂਸਲ ਚੋਣਾਂ ਦਾ ਰੁਝਾਨ ਜਿਹੜਾ ਉਹਦੇ ਵਿੱਚ ਨਵੇਂ ਅੰਕੜੇ ਜਿਹੜੇ ਸਾਹਮਣੇ ਆਏ ਨੇ। MSP ਸਿਆਸਤ ਦੀ ਜਿਹੜੀ ਹੈ ਭੇਂਟ ਹੀ ਚੜੇਗੀ ਲੱਗਦੀ ਹੈ ਕਿਉਂਕਿ ਢਿੱਲੋਂ ਸਾਹਿਬ ਕਹਿੰਦੇ ਨੇ ਕਿ MSP ਦੇਵਾਂਗੇ ਜਦੋਂ ਸਾਡੀ ਸਰਕਾਰ ਆਈ। ਜੇ ਕਹਿੰਦੇ ਹਰਿਆਣਾ MSP ਦੇ ਸਕਦਾ 21 ਫਸਲਾਂ ਦੇ ਉੱਤੇ ਤੇ ਪੰਜਾਬ ਕਿਉਂ ਨਹੀਂ। CM ਭਗਵੰਤ ਮਾਨ ਦੇ ਤਿੱਖੇ ਜਿਹੜੇ ਟਵਿੱਟ ਵੀ ਜਿਹੜੇ ਉਹਦੇ ਵਿੱਚ ਸ਼ਾਮਲ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਦਾ ਸਾਬਕਾ ਰਾਜ ਘਰਾਨਿਆਂ ਦੀ ਜਿਹੜੀ ਜਾਇਦਾਦ ਹੈ ਉਹਦੇ ਬਾਰੇ ਇਤਿਹਾਸਕ ਫੈਸਲਾ ਆਇਆ ਤੇ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਘਟਦੀ ਗਿਣਤੀ ਉਹ ਵੀ ਜਿਹੜੀ ਹੈ ਕੇਂਦਰ ਨੇ ਨਸ਼ਰ ਕੀਤੀ ਹੈ ਰਿਪੋਰਟ। ਅਮਰੀਕਾ ਇਰਾਨ ਟਕਰਾਅ, ਟਰੰਪ ਦੇ ਬਿਆਨ ਤੇ ਕੈਨੇਡਾ ਜਰਮਨੀ ਨੇ ਜਿਹੜਾ ਸਮਝੌਤਾ ਕੀਤਾ ਹੈ LNG ਜਿਹੜਾ ਗੈਸ ਹੈ ਉਹਦਾ ਤੇ ਅਲਬਰਟਾ ਰੈਫਰੈਂਡਮ ਵਰਗੇ ਕੌਮਾਂਤਰੀ ਮਸਲਿਆਂ ਦੇ ਉੱਤੇ ਗੱਲਬਾਤ ਕਰਨ ਦੀ ਆਪਾਂ ਕੋਸ਼ਿਸ਼ ਕਰਦੇ ਹਾਂ। ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰੀਏ ਤਾਂ ਸਭ ਤੋਂ ਪਹਿਲਾਂ ਪੰਜਾਬ MC ਇਲੈਕਸ਼ਨਸ, ਵੋਟਾਂ ਦਾ ਰੁਝਾਨ ਜਿਹੜਾ ਹੈਗਾ ਨਗਰ ਪੰਚਾਇਤਾਂ ਨੇ ਨਗਰ ਨਿਗਮਾਂ ਨੂੰ ਪਛਾੜ ਦਿੱਤਾ ਹੈ। ਪੰਜਾਬ ਦੇ ਵਿੱਚ ਨਗਰ ਪੰਚਾਇਤਾਂ ਨੇ ਪੋਲਿੰਗ ਦਰ ਦੇ ਵਿੱਚ ਨਗਰ ਨਿਗਮਾਂ ਦੀ ਪਿੱਠ ਲਾ ਦਿੱਤੀ। ਦਾਇਰੇ ਪੱਖੋਂ ਦੇਖਿਆ ਜਾਵੇ ਨਗਰ ਪੰਚਾਇਤਾਂ ਛੋਟੀਆਂ ਨੇ ਪਰ ਉਹਨਾਂ ਦੀ ਪੋਲਿੰਗ ਦਰ ਦਾ ਜਿਹੜਾ ਦਾਇਰਾ ਹੈ ਉਹ ਵੱਡਾ ਹੈ। ਦੂਜੇ ਪਾਸੇ ਨਗਰ ਨਿਗਮ ਕੱਦ ਪੱਖੋਂ ਤਾਂ ਵੱਡੇ ਨੇ ਪਰ ਉਹਨਾਂ ਦੀ ਪੋਲਿੰਗ ਫੀਸਦ ਕਾਫੀ ਘੱਟ ਹੈ। ਜੋ ਕੁਝ ਪੰਜਾਬ ਦੇ ਵਿੱਚ ਚੋਣਾਂ ਹੋਈਆਂ, ਪੰਜਾਬ ਦੇ ਵਿੱਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਤੇ 19 ਨਗਰ ਪੰਚਾਇਤਾਂ ਦੇ ਲਈ ਵੋਟਾਂ ਪਈਆਂ। ਸਭ ਤੋਂ ਜ਼ਿਆਦਾ ਪੋਲਿੰਗ ਦਰ ਜਿਹੜੀ ਹੈ ਨਗਰ ਪੰਚਾਇਤਾਂ ਦੀ 76.18 ਫੀਸਦੀ ਰਹੀ, ਜਦੋਂ ਕਿ ਨਗਰ ਨਿਗਮਾਂ ਦੀ ਪੋਲਿੰਗ ਦਰ ਜਿਹੜੀ ਹੈ 59.91 ਫੀਸਦੀ ਹੈ। ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਅੱਜ ਜਿਹੜਾ ਪੋਲਿੰਗ ਦੇ ਵਿਸਥਾਰਤ ਵੇਰਵੇ ਜਾਰੀ ਕੀਤੇ ਹੈ। ਇਨ੍ਹਾਂ ਦੇ ਅਨੁਸਾਰ ਨਗਰ ਨਿਗਮਾਂ ਦੇ ਵਿੱਚੋਂ ਪਠਾਨਕੋਟ ਨਿਗਮ ਦੇ ਵਿੱਚ ਸਭ ਤੋਂ ਵੱਧ 67.62 ਫੀਸਦ ਪੋਲਿੰਗ ਹੋਈ ਹੈ, ਜਦੋਂ ਕਿ ਸਭ ਤੋਂ ਘੱਟ ਜਿਹੜੀ ਹੈ ਮੁਹਾਲੀ ਨਿਗਮ ਦੇ ਵਿੱਚ 54.62 ਫੀਸਦੀ ਪੋਲਿੰਗ ਦਰਜ ਕੀਤੀ ਹੈ। ਨਗਰ ਕੌਂਸਲਾਂ ਦੀ ਗੱਲ ਕਰੀਏ ਤਾਂ ਪੰਜਾਬ ਭਰ ਦੇ ਵਿੱਚੋਂ ਜ਼ਿਲ੍ਹਾ ਬਠਿੰਡਾ ਦੀਆਂ ਕੌਂਸਲਾਂ ਦੀ ਸਭ ਤੋਂ ਵੱਧ ਪੋਲਿੰਗ ਹੈ, 78.99 ਫੀਸਦੀ ਵੋਟ ਫੀਸਦ ਰਹੀ ਹੈ। ਦੂਜੇ ਨੰਬਰ ਦੇ ਉੱਤੇ ਜ਼ਿਲ੍ਹਾ ਬਰਨਾਲਾ ਦੀਆਂ ਕੌਂਸਲਾਂ ਦੀ 77.99 ਫੀਸਦੀ ਪੋਲਿੰਗ ਰਹੀ। ਮੁਹਾਲੀ ਜ਼ਿਲ੍ਹੇ ਦੀਆਂ ਕੌਂਸਲਾਂ ਦੀ ਪੋਲਿੰਗ ਦਰ ਸਭ ਤੋਂ ਘੱਟ ਹੈ, 55.95 ਫੀਸਦੀ। ਨਗਰ ਪੰਚਾਇਤਾਂ ਦਾ ਖੇਤਰ ਜ਼ਿਆਦਾ ਪੇਂਡੂ ਪਿੱਠ ਭੂਮੀ ਜਿਹੜੀ ਵਾਲਾ ਤੇ ਜਿਸ ਕਰਕੇ ਇਨ੍ਹਾਂ ਦੇ ਵਿੱਚ ਸਭ ਤੋਂ ਵੱਧ ਪੋਲਿੰਗ ਦਰ ਰਹੀ ਹੈ, ਜਦੋਂ ਕਿ ਸ਼ਹਿਰੀ ਵੋਟਰਾਂ ਨੇ ਗਰਮੀ ਦੇ ਵਿੱਚ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕੀਤਾ। ਨਗਰ ਪੰਚਾਇਤਾਂ ਦੇ ਵਿੱਚੋਂ ਜ਼ਿਲ੍ਹਾ ਮਾਨਸਾ ਪਹਿਲੇ ਨੰਬਰ ਦੇ ਉੱਤੇ ਰਿਹਾ, ਜਿੱਥੇ 84.60 ਫੀਸਦੀ ਪੋਲਿੰਗ ਰਹੀ। ਦੂਜੇ ਨੰਬਰ ਦੇ ਉੱਤੇ ਰੂਪਨਗਰ ਜ਼ਿਲ੍ਹੇ ਦੇ ਵਿੱਚ 83.96 ਫੀਸਦੀ ਪੋਲਿੰਗ ਰਹੀ ਹੈ। ਸਭ ਤੋਂ ਘੱਟ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ 53.06 ਫੀਸਦੀ ਰਹੀ ਤੇ ਨਗਰ ਪੰਚਾਇਤ ਜੋਗਾ ਸਭ ਤੋਂ ਮੋਹਰੀ ਰਹੀ ਹੈ, ਜਿੱਥੋਂ ਦੀ ਪੋਲਿੰਗ ਦਰ 85.33 ਫੀਸਦ ਰਹੀ। ਜੋਗਾ ਦੇ ਵਾਰਡ ਨੰਬਰ 4 ਦੇ ਵਿੱਚ ਪੋਲਿੰਗ ਦਰ 91.97 ਫੀਸਦ ਦਰਜ ਕੀਤੀ ਗਈ, ਜਦੋਂ ਕਿ ਵਾਰਡ ਨੰਬਰ 10 ਦੇ ਵਿੱਚ ਪੋਲਿੰਗ ਦਰ 90 ਫੀਸਦੀ ਰਹੀ। ਜੋਗਾ ਦੇ ਕਿਸੇ ਵੀ ਵਾਰਡ ਦੇ ਵਿੱਚ 81 ਫੀਸਦ ਤੋਂ ਘੱਟ ਪੋਲਿੰਗ ਨਹੀਂ ਦਰਜ ਹੋਈ। ਇੱਥੋਂ ਦੇ ਵਾਰਡ ਨੰਬਰ 6 ਅਤੇ 11 ਦੇ ਵਿੱਚ ਤਾਂ ਪੁਰਸ਼ਾਂ ਤੋਂ ਵੱਧ ਵੋਟਾਂ ਜਿਹੜੀਆਂ ਨੇ ਔਰਤਾਂ ਨੇ ਪਾ ਛੱਡੀਆਂ ਨੇ। ਦੂਸਰੇ ਪਾਸੇ ਵਿਸਤਾਰ ਦੇ ਨਾਲ ਖਬਰ ਕਰਦੇ ਹਾਂ ਸਰਕਾਰੀ ਸਕੂਲਾਂ ਦੇ ਹਾਲਾਤਾਂ ਦੀ ਗੱਲ ਕਰਦੇ ਹਾਂ। ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਗਿਣਤੀ 9 ਫੀਸਦੀ ਘੱਟ ਗਈ ਹੈ, ਕੇਂਦਰ ਨੇ ਚਿੰਤਾ ਜਤਾਈ ਹੈ। ਕੇਂਦਰ ਸਰਕਾਰ ਨੇ ਮਿਡ ਡੇ ਮੀਲ ਦੇ ਲਈ ਜਾਰੀ ਕੀਤਾ 352 ਕਰੋੜ ਦਾ ਬਜਟ ਜਿਹੜਾ ਉਹ ਦੱਸਿਆ ਹੈ ਤੇ ਵਿਸਤਾਰ ਦੇ ਨਾਲ ਖਬਰ ਸਾਂਝੀ ਕਰਦੇ ਹਾਂ। ਕੇਂਦਰ ਸਰਕਾਰ ਦੇ ਸਿੱਖਿਆ ਮੰਤਰਾਲੇ ਪ੍ਰੋਗਰਾਮ ਅਪਰੂਵਲ ਬੋਰਡ ਜਿਹੜਾ PAB ਉਹਨੇ ਇੱਕ ਚਿੰਤਾਜਨਕ ਖਬਰ ਸਾਂਝੀ ਕੀਤੀ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਜਿੱਥੇ ਮਿਡ ਡੇ ਮੀਲ ਸਕੀਮ ਚੱਲਦੀ ਹੈ ਉੱਥੇ ਬੱਚਿਆਂ ਦੇ ਦਾਖਲੇ ਜਿਹੜੇ ਨੇ ਉਹਦੇ ਵਿੱਚ 9 ਫੀਸਦੀ ਦੀ ਵੱਡੀ ਗਿਰਾਵਟ ਦਰਜ ਕੀਤੀ ਹੈ ਆਈ ਹੈ। ਜੋ ਦਾਖਲੇ ਦੇ ਅੰਕੜੇ ਦੱਸਦੇ ਆ, ਸਾਲ 2024-25 ਦੇ ਵਿੱਚ ਬੱਚਿਆਂ ਦੀ ਗਿਣਤੀ 19.10 ਲੱਖ ਸੀ, ਜੋ ਕਿ ਸਾਲ 2025-26 ਦੇ ਵਿੱਚ ਘੱਟ ਕੇ 17.34 ਲੱਖ ਰਹਿ ਗਈ। ਰੋਜ਼ਾਨਾ ਖਾਣਾ ਖਾਣ ਵਾਲੇ ਬੱਚੇ ਜਿਹੜੇ ਨੇ ਸਕੂਲ ਦੇ ਵਿੱਚ ਰੋਜ਼ਾਨਾ ਮਿਡ ਡੇ ਮੀਲ ਦਾ ਫਾਇਦਾ ਲੈਣ ਵਾਲੇ ਬੱਚਿਆਂ ਦੀ ਔਸਤ ਗਿਣਤੀ ਵੀ 10 ਫੀਸਦ ਘੱਟ ਕੇ 13.66 ਲੱਖ ਰਹਿ ਗਈ ਹੈ। ਸਭ ਤੋਂ ਵੱਡੀ ਗਿਰਾਵਟ ਜਿਹੜੀ ਹੈ ਉਹਦਾ ਝਟਕਾ ਲੱਗਿਆ ਹੈ ਪ੍ਰੀ ਪ੍ਰਾਇਮਰੀ ਕਲਾਸਾਂ ਦੇ ਵਿੱਚ, ਜਿੱਥੇ ਬੱਚਿਆਂ ਦੀ ਗਿਣਤੀ ਅਤੇ ਖਾਣਾ ਖਾਣ ਵਾਲਿਆਂ ਦੀ ਕਵਰੇਜ 30 ਫੀਸਦੀ ਤੋਂ ਵੀ ਜ਼ਿਆਦਾ ਘੱਟ ਗਈ। ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਜਿਹੜੀ ਕਲਾਸਾਂ ਨੇ ਉਹਦੇ ਵਿੱਚ 7-8 ਫੀਸਦੀ ਦੀ ਗਿਰਾਵਟ ਦੇਖੀ ਗਈ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਤੁਰੰਤ ਇਸ ਗਿਰਾਵਟ ਦੇ ਕਾਰਨਾਂ ਦਾ ਪਤਾ ਲਗਾਉਣ ਤੇ ਇਸ ਨੂੰ ਸੁਧਾਰਨ ਦੇ ਲਈ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹੈ। ਮਿਡ ਡੇ ਮੀਲ ਉਹਦੇ ਲਈ 352 ਕਰੋੜ ਦੇ ਜਿਹੜਾ ਬਜਟ ਨੂੰ ਮਨਜੂਰੀ ਦਿੱਤੀ ਹੈ। ਇਸ ਗਿਰਾਵਟ ਦੇ ਬਾਵਜੂਦ ਬੱਚਿਆਂ ਦੇ ਪੋਸ਼ਣ ਦੇ ਲਈ ਕੇਂਦਰ ਸਰਕਾਰ ਨੇ ਸਾਲ 2026-27 ਦੇ ਵਾਸਤੇ ਪੰਜਾਬ ਦੇ ਲਈ 352.39 ਕਰੋੜ ਦੇ ਸਾਲਾਨਾ ਬਜਟ ਨੂੰ ਜਿਹੜਾ ਮਨਜੂਰੀ ਦਿੱਤੀ। ਇਸ ਬਜਟ ਦੇ ਵਿੱਚ ਕੇਂਦਰ ਦੀ ਜਿਹੜੀ ਹਿੱਸੇਦਾਰੀ ਹੈ ਸਰਕਾਰ ਦੀ 220.49 ਜਿਹੜਾ ਕਰੋੜ ਹੈ ਤੇ ਪੰਜਾਬ ਸਰਕਾਰ ਨੂੰ ਆਪਣੇ ਕੋਲੋਂ ਘੱਟੋ ਘੱਟ 131.90 ਕਰੋੜ ਰੁਪਏ ਪਾਉਣੇ ਪੈਣੇ ਹੈ। ਇਸ ਦੇ ਵਿੱਚ 31 ਮਾਰਚ 2026 ਤੱਕ ਦਾ ਪੁਰਾਣਾ ਬਚਿਆ ਹੋਇਆ 23 ਕਰੋੜ ਦਾ ਬਜਟ ਵੀ ਸ਼ਾਮਲ ਦੱਸਿਆ। ਇਹ ਮਨਜੂਰੀ 16 ਮਈ ਨੂੰ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਸੰਜੇ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਹੈ ਤੇ ਵਰਚੁਅਲ ਮੀਟਿੰਗ ਦੇ ਵਿੱਚ ਦਿੱਤੀ ਗਈ ਸੀ ਇਹ ਜਾਣਕਾਰੀ, ਜਿਸ ਦੇ ਮਿਨਟਸ 25 मई नूं जारी कीते गए। ਇਹ ਪੈਸਾ ਕਿੱਥੇ ਅਤੇ ਕਿਵੇਂ ਖਰਚ ਹੋਵੇਗਾ? ਇਸ ਯੋਜਨਾ ਦੇ ਤਹਿਤ ਪੰਜਾਬ ਦੇ 19,557 ਸਕੂਲਾਂ ਦੇ 14.55 ਲੱਖ ਬੱਚਿਆਂ ਨੂੰ 245 ਵਰਕਿੰਗ ਦਿਨਾਂ ਦੇ ਵਿੱਚ ਡੇ ਦੇ ਵਿੱਚ ਉਹਦੇ ਲਈ ਖਾਣਾ ਦਿੱਤਾ ਜਾਵੇਗਾ। ਬਾਲ ਵਾਟਿਕਾ 86,120 ਬੱਚੇ ਨੇ, ਪ੍ਰਾਇਮਰੀ ਦੇ ਵਿੱਚ 8,52,000 ਬੱਚੇ ਹੈ, ਅਪਰ ਪ੍ਰਾਇਮਰੀ ਦੇ ਵਿੱਚ 5,17,000 ਬੱਚੇ ਨੇ। ਸਕੂਲਾਂ ਦੇ ਵਿੱਚ ਖਾਣਾ ਬਣਾਉਣ ਦੇ ਲਈ 45,200 ਕੁੱਕ ਜਿਹੜੇ ਕੰਮ ਹੈਲਪਰਸ ਜਿਹੜੇ ਨੇ ਉਹਨਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ। ਬਜਟ ਦੀ ਵੰਡ ਜਿਹੜੀ ਹੈ, ਸਮਾਨ ਦਾ ਜਿਹੜਾ ਖਰਚਾ ਮੈਟੀਰੀਅਲ ਕੋਸਟ 284.61 ਕਰੋੜ ਰੁਪਏ ਸਭ ਤੋਂ ਵੱਡਾ ਹਿੱਸਾ ਦੱਸਿਆ। ਕੁੱਕ ਕੰਮ ਹੈਲਪਰਸ ਦਾ ਜਿਹੜਾ ਮਾਣ ਭੱਤਾ ਹੈ 45.20 ਕਰੋੜ ਰੁਪਏ ਹੈ। ਅਨਾਜ ਜਿਹੜਾ ਉਹਦੇ ਵਿੱਚ 10.49 ਕਰੋੜ ਰੁਪਏ ਤੇ 41,977 ਮੀਟ੍ਰਿਕ ਟਨ ਅਨਾਜ ਇਹਦੇ ਲਈ ਲੱਗੇਗਾ। ਤੇ ਟਰਾਂਸਪੋਰਟੇਸ਼ਨ ਸਹਾਇਤਾ ਜਿਹੜੀ ਹੈ 6.30 ਕਰੋੜ ਰੁਪਏ। ਬੋਰਡ ਨੇ ਚਿੰਤਾ ਜਤਾਈ ਕਿ ਪਿਛਲੀ ਵਾਰ ਇਸ ਫੰਡ ਦਾ ਸਿਰਫ 50% ਹੀ ਵਰਤਿਆ ਗਿਆ ਸੀ। ਕਿਆ ਬਾਤ ਹੈ ਜੀ, ਇਸਦੇ ਲਈ ਸਮੇਂ ਸਿਰ ਭੁਗਤਾਨ ਕਰਨ ਦੇ ਲਈ ਕਿਹਾ ਗਿਆ। ਮੈਨੇਜਮੈਂਟ ਅਤੇ ਮੋਨੀਟਰਿੰਗ ਦੇ ਵਿੱਚ 5.80 ਕਰੋੜ ਰੁਪਏ, ਫਲੈਕਸੀ ਫੰਡ ਜਿਹੜਾ ਉਹਦੇ ਵਿੱਚ 17.62 ਕਰੋੜ ਰੁਪਏ। ਇਸ ਪੈਸੇ ਦੇ ਨਾਲ ਬੱਚਿਆਂ ਨੂੰ ਬਾਜਰੇ ਦੀਆਂ ਬਾਰਾਂ ਜਾਂ ਕੇਲੇ ਵਰਗੀ ਵਾਧੂ ਨਿਊਟ੍ਰੀਸ਼ਨ ਦਿੱਤੀ ਜਾਵੇਗੀ ਕਹਿੰਦੇ ਜੀ। ਤੇ ਮੈਨੇਜਮੈਂਟ ਅਤੇ ਮੋਨੀਟਰਿੰਗ ਜਿਹੜੀ ਹੈ 5.80 ਕਰੋੜ ਰੁਪਏ, ਫਲੈਕਸੀ ਫੰਡ ਜਿਹੜਾ 17.62 ਕਰੋੜ ਰੁਪਏ ਹੋਏਗਾ। ਤੇ ਪਿਛਲੇ ਸਾਲ ਦਿਨ ਘਟਣ ਦਾ ਜਿਹੜਾ ਕਾਰਨ ਅਤੇ ਕੇਂਦਰ

ਉਹਦੇ ਕਿਸੇ ਵੀ ਹਾਲਤ ਦੇ ਵਿੱਚ ਬੰਦ ਨਹੀਂ ਹੋਣਾ ਚਾਹੀਦਾ। ਜੇਕਰ ਲੋੜ ਪਵੇ ਤਾਂ ਪੰਜਾਬ ਸਰਕਾਰ ਆਪਣੇ ਕੋਲੋਂ ਵਾਧੂ ਫੰਡ ਲਗਾ ਕੇ ਵੀ ਇਸ ਨੂੰ ਜਾਰੀ ਰੱਖੇ। ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਮੁੱਖ ਆਦੇਸ਼ ਜਿਹੜੇ ਨੇ, ਵਿਦਿਆਰਥੀਆਂ ਦੀ ਵੈਰੀਫਿਕੇਸ਼ਨ, ਵਿਦਿਆਰਥੀ ਦੀ 100% ਪਛਾਣ ਬਾਇਓਮੈਟ੍ਰਿਕ ਜਿਹੜਾ ਮੋਡ ਹੈ ਉਹਦੇ ਰਾਹੀਂ ਪੂਰੀ ਕੀਤੀ ਜਾਵੇ, ਜੋ ਕਿ ਇਸ ਵੇਲੇ ਸਿਰਫ 87% ਹੈ। ਹਰ ਮਹੀਨੇ ਡਾਟਾ ਨੂੰ MIS ਪੋਰਟਲ ਦੇ ਉੱਤੇ ਜਿਹੜਾ ਅਪਡੇਟ ਕੀਤਾ ਜਾਵੇ। ਸਕੂਲ ਨਿਊਟ੍ਰੇਸ਼ਨ ਗਾਰਡਨ, ਸਾਰੇ ਸਕੂਲਾਂ ਦੇ ਵਿੱਚ ਸਬਜ਼ੀਆਂ ਤੇ ਫਲ ਉਗਾਉਣ ਵਾਲੇ ਗਾਰਡਨ ਬਣਾਉਣ ਦੇ ਯਤਨਾਂ ਨੂੰ ਤੇਜ਼ ਕੀਤਾ ਜਾਵੇ। ਤੇ ਤਿੱਥੀ ਭੋਜਨ, ਸਮਾਜਿਕ ਸਹਿਯੋਗ ਨੂੰ ਜਿਹੜਾ ਵਧਾਉਣ ਦੇ ਲਈ ਤਿੱਥੀ ਭੋਜਨ ਨੂੰ ਉਤਸ਼ਾਹਿਤ ਕੀਤਾ ਜਾਵੇ, ਜੋ ਲੋਕ ਖੁਸ਼ੀ ਦੇ ਮੌਕਿਆਂ ਦੇ ਉੱਤੇ ਬੱਚਿਆਂ ਨੂੰ ਵਾਧੂ ਪੋਸ਼ਣ ਵਾਲਾ ਖਾਣਾ ਦੇ ਸਕਣ। ਬੋਰਡ ਨੇ ਇਹ ਵੀ ਜਿਹੜਾ ਨੋਟ ਕੀਤਾ ਚੰਗੀ ਗੱਲ ਕਿ ਪੰਜਾਬ ਦੇ ਵਿੱਚ ਬੱਚਿਆਂ ਦੇ 100% ਹੈਲਥ ਚੈੱਕਅਪ ਜਿਹੜੇ ਨੇ, ਪੇਟ ਦੇ ਕੀੜਿਆਂ ਦੀ ਦਵਾਈ, ਸਕੂਲਾਂ ਦੇ ਵਿੱਚ LPG ਗੈਸ ਸਿਲੰਡਰ ਅਤੇ ਕਿਚਨ ਦੇ ਸਮਾਨ ਦੇ ਵਰਗੇ ਬਾਕੀ ਸਾਰੇ ਇੰਡੀਕੇਟਰਸ ਦਾ ਜਿਹੜਾ ਪ੍ਰਦਰਸ਼ਨ ਤਸੱਲੀ ਬਖਸ਼ ਜਿਹੜੇ ਕਹਿੰਦੇ ਦੱਸਿਆ। ਲੋ ਜੀ, ਪਰ ਜਿਹੜੇ ਹੈ ਬੱਚੇ ਉੱਥੇ ਦਿਖਦੇ ਨਹੀਂ ਹੈ, ਪਰ ਹੋਰ ਸਾਰਾ ਢਾਂਚਾ ਕਹਿੰਦੇ ਠੀਕ ਠਾਕ ਲੱਗਦਾ ਹੈ। ਦੂਸਰੇ ਪਾਸੇ ਪੰਜਾਬ ਦੇ ਵਿੱਚ ਪੈਪਸੀ ਲਿਆਉਣ ਵਾਲੇ ਕੇਵਲ ਸਿੰਘ ਢਿੱਲੋਂ ਦੀ ਪ੍ਰਧਾਨਗੀ ਰਾਹੀਂ ਭਾਜਪਾ ਦੀ ਪੇਂਡੂ ਵੋਟ ਬੈਂਕ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ। BJP ਪੰਜਾਬ ਪ੍ਰੈਜ਼ੀਡੈਂਟ ਕੇਵਲ ਸਿੰਘ ਢਿੱਲੋਂ ਬਣੇ ਨੇ ਤੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਹਾਈਕਮਾਂਡ ਨੇ ਲਾ ਦਿੱਤੀ ਹੈ ਇਹਦੇ ਉੱਤੇ ਮੋਹਰ। ਤੇ ਇਸ ਦੇ ਨਾਲ ਹੀ ਦਿੱਲੀ ਦੇ ਵਿੱਚ ਜਿਹੜੇ ਨੇ BJP ਪ੍ਰੈਜ਼ੀਡੈਂਟ ਉੱਥੇ ਵੀ ਬਦਲੇ ਨੇ। ਹਰਸ਼ ਮਲਹੋਤਰਾ ਦਿੱਲੀ ਭਾਜਪਾ ਇਕਾਈ ਦੇ ਪ੍ਰਧਾਨ ਨਿਯੁਕਤ ਹੋਏ ਨੇ। ਹਰਿਆਣਾ ਗਵਾਂਢੀ ਜਿਹੜਾ ਉਹਦੇ ਵਿੱਚ ਵੀ ਜਿਹੜਾ ਡਾਕਟਰ ਅਰਚਨਾ ਗੁਪਤਾ ਹਰਿਆਣਾ ਭਾਜਪਾ ਦੀ ਨਵੀਂ ਪ੍ਰਧਾਨ ਨਿਯੁਕਤ ਕੀਤੀ ਗਈ ਹੈ। ਇਸੇ ਤਰ੍ਹਾਂ ਭਾਜਪਾ ਸਾਰੀਆਂ ਫਸਲਾਂ ਦੇ ਉੱਤੇ MSP ਯਕੀਨੀ ਬਣਾਏਗੀ। ਜੇ ਕਹਿੰਦੇ ਹਰਿਆਣਾ 21 ਫਸਲਾਂ ਦੇ ਉੱਤੇ MSP ਦੇ ਸਕਦਾ ਹੈ ਤਾਂ ਪੰਜਾਬ ਕਿਉਂ ਨਹੀਂ ਦਿੰਦਾ, ਢਿੱਲੋਂ ਸਾਹਿਬ ਇਹ ਕਹਿੰਦੇ ਨੇ। ਢਿੱਲੋਂ ਹੁਣਾਂ ਨੇ ਕਿਹਾ ਕਿ ਭਾਜਪਾ ਪੰਜਾਬ ਦੇ ਉਨ੍ਹਾਂ ਲੋਕਾਂ ਦੇ ਲਈ ਉਮੀਦ ਦੀ ਨਵੀਂ ਕਿਰਨ ਹੈ ਜੋ ਹੁਣ ਤੱਕ ਸੂਬੇ ਦੇ ਵਿੱਚ ਲਗਾਤਾਰ ਰਹੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਹੁਣ ਆਮ ਆਦਮੀ ਪਾਰਟੀ ਆਪ ਦੀਆਂ ਸਰਕਾਰਾਂ ਤੋਂ ਨਿਰਾਸ਼ ਨੇ। ਭਾਰਤੀ ਜਨਤਾ ਪਾਰਟੀ ਨੇ ਵੀਰਵਾਰ ਨੂੰ ਅੱਜ ਉਦਯੋਗਪਤੀ ਸਿਆਸਤਦਾਨ ਕੇਵਲ ਸਿੰਘ ਢਿੱਲੋਂ, ਜਿਨ੍ਹਾਂ ਨੂੰ ਅੱਤਵਾਦ ਦੇ ਦੌਰ ਦੇ ਵਿੱਚ ਵੀ ਪੰਜਾਬ ਦੇ ਵਿੱਚ ਪੈਪਸੀ ਲਿਆਉਣ ਦਾ ਸਿਹਰਾ ਜਿਹੜਾ ਦਿੱਤਾ ਜਾਂਦਾ ਹੈ, ਉਨ੍ਹਾਂ ਨੂੰ ਆਪਣੀ ਪੰਜਾਬ ਇਕਾਈ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ, ਜਿਸ ਦੇ ਨਾਲ ਜਿਹੜੀ ਸਿਆਸਤ ਵੀ ਭੱਗ ਗਈ ਹੈ। ਮਾਨ ਸਾਹਿਬ ਨੇ ਵੀ ਟਵਿੱਟ ਕੀਤਾ, ਉਹ ਸੁਨੀਲ ਜਾਖੜ ਦੀ ਜਗ੍ਹਾ ਲੈਣਗੇ ਕਿਉਂਕਿ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿੱਖਾਂ ਤੱਕ ਆਪਣੀ ਪਹੁੰਚ ਨੂੰ ਡੂੰਘਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਢਿੱਲੋਂ ਦੀ ਨਿਯੁਕਤੀ ਨੂੰ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਲਈ ਇਕ ਗਣਿਤਕ ਸਿਆਸੀ ਸੰਕੇਤ ਦੇ ਵਜੋਂ ਦੇਖਿਆ ਜਾ ਰਿਹਾ। ਢਿੱਲੋਂ ਨੂੰ ਅਜਿਹੇ ਸਮੇਂ ਚੁਣਿਆ ਗਿਆ ਜਦੋਂ ਭਾਜਪਾ ਮਾਲਵਾ ਦੇ ਪੇਂਡੂ ਖੇਤਰਾਂ ਦੇ ਵਿਚ ਪੈਠ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਰਾਜਨੀਤਿਕ ਤੌਰ ਦੇ ਉਤੇ ਪੰਜਾਬ ਤੇ ਹਾਵੀ ਦੇਖਣ ਨੂੰ ਮਿਲਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਪਾਰਟੀ ਪੰਜਾਬ ਦੇ ਵਿਚ ਮੁੱਖ ਤੌਰ ਦੇ ਉਤੇ ਸ਼ਹਿਰੀ ਹਿੰਦੂ ਵੋਟਰਾਂ ਤੱਕ ਸੀਮਤ ਹੋਣ ਦੀ ਧਾਰਨਾ ਤੋਂ ਉਭਰਨ ਦੇ ਲਈ ਸੰਘਰਸ਼ ਕਰ ਰਹੀ ਹੈ। ਮਾਲਵਾ ਦੇ ਵਿਚ ਜੜਾਂ ਰੱਖਣ ਵਾਲੇ ਅਤੇ ਕਾਂਗਰਸ ਦੇ ਵਿਚ ਲੰਬਾ ਸਿਆਸੀ ਕੈਰੀਅਰ ਰੱਖਣ ਵਾਲੇ ਇਕ ਜੱਟ ਸਿੱਖ ਆਗੂ ਨੂੰ ਨਿਯੁਕਤ ਕਰਕੇ ਭਾਜਪਾ ਰਾਜ ਦੇ ਵਿਚ ਇਕ ਵਿਸ਼ਾਲ ਸਮਾਜਿਕ ਚਿਹਰਾ ਪੇਸ਼ ਕਰਨ ਦੀ ਕੋਸ਼ਿਸ਼ ਚ ਹੈ। ਢਿੱਲੋਂ ਨੂੰ ਵਿਆਪਕ ਤੌਰ ਦੇ ਉਤੇ ਉਸ ਵਿਅਕਤੀ ਦੇ ਵਜੋਂ ਜਾਣਿਆ ਜਾਂਦੈ ਜੋ ਪੰਜਾਬ ਦੇ ਵਿਚ ਪੈਪਸੀ ਲਿਆਉਣ ਦੇ ਨਾਲ ਜੁੜਿਆ ਹੋਇਆ, ਜਦੋਂ ਅੱਤਵਾਦ ਦੇ ਕਾਰਨ ਬਹੁਤ ਘੱਟ ਨਿਵੇਸ਼ਕ ਰਾਜ ਦੇ ਵਿਚ ਦਾਖਲ ਹੋਣ ਦੇ ਲਈ ਤਿਆਰ ਸਨ। ਢਿੱਲੋਂ ਗਰੁੱਪ ਦੇ ਰਾਹੀਂ ਉਨ੍ਹਾਂ ਨੇ ਇਕ ਵੱਡਾ ਪੀਣ ਵਾਲੇ ਪਦਾਰਥਾਂ ਤੇ ਬੋਤਲਿੰਗ ਦਾ ਜਿਹੜਾ ਹੈ ਕਾਰੋਬਾਰ ਬਣਾਇਆ, ਜੋ ਬਾਅਦ ਦੇ ਵਿਚ ਪ੍ਰਾਹੁਣਚਾਰੀ, ਰੀਅਲ ਅਸਟੇਟ ਅਤੇ ਹੋਰ ਖੇਤਰਾਂ ਦੇ ਵਿਚ ਫੈਲਿਆ। ਜਦੋਂ ਕਾਂਗਰਸ ਨੇ ਉਨ੍ਹਾਂ ਨੂੰ 2022 ਦੇ ਵਿਚ ਬਾਹਰ ਕੱਢਿਆ ਸੀ ਤਾਂ ਪਾਰਟੀ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਹੁਣਾਂ ਨੇ ਜਨਤਕ ਤੌਰ ਦੇ ਉਤੇ ਟਿੱਪਣੀ ਕੀਤੀ ਸੀ ਕਿ ਢਿੱਲੋਂ ਨੇ ਪੈਪਸੀਕੋ ਨੂੰ ਪੰਜਾਬ ਦੇ ਵਿਚ ਉਦੋਂ ਲਿਆਂਦਾ ਸੀ ਜਦੋਂ ਅੱਤਵਾਦ ਦੇ ਦੌਰਾਨ ਪੰਜਾਬ ਦੇ ਵਿਚ ਕੋਈ ਵੀ ਨਿਵੇਸ਼ ਕਰਨ ਦੇ ਲਈ ਤਿਆਰ ਨਹੀਂ ਸੀ। ਬਰਨਾਲਾ ਜ਼ਿਲ੍ਹੇ ਦੇ ਟੱਲੇਵਾਲ ਪਿੰਡ ਦੇ ਵਿਚ ਜਨਮੇ ਢਿੱਲੋਂ ਨੇ ਕਾਂਗਰਸ ਦੇ ਰਾਹੀਂ ਰਾਜਨੀਤੀ ਦੇ ਵਿਚ ਪ੍ਰਵੇਸ਼ ਕੀਤਾ ਤੇ ਹੌਲੀ ਹੌਲੀ ਮਾਲਵਾ ਦੇ ਵਿਚ ਪਾਰਟੀ ਦੇ ਪ੍ਰਮੁੱਖ ਜੱਟ ਸਿੱਖ ਆਗੂਆਂ ਦੇ ਵਿਚੋਂ ਇਕ ਦੇ ਵਜੋਂ ਜਿਹੜੇ ਨੇ ਉਹ ਉਭਰੇ ਨੇ। ਇਸ ਦੇ ਮਸਲੇ ਦੇ ਵਿਚ ਹੀ ਸੁਨੀਲ ਜਾਖੜ ਦੇ ਨਾਲ ਹਮਦਰਦੀ, ਬਾਕੀਆਂ ਨੂੰ ਰੱਬ ਹੌਸਲਾ ਦੇਵੇ ਕਹਿੰਦੇ ਨੇ ਆਪਣੇ ਮਾਨ ਸਾਹਿਬ। ਢਿੱਲੋਂ ਦੀ ਨਿਯੁਕਤੀ ਦੇ ਉੱਤੇ CM ਮਾਨ ਦੇ ਟਵਿੱਟ ਨੇ ਪੰਜਾਬ ਦੀ ਸਿਆਸਤ ਦੇ ਵਿਚ ਵੀ ਖਲਬਲੀ ਮਚਾਈ ਹੈ। ਮੁੱਖ ਮੰਤਰੀ ਮਾਨ ਹੁਣਾਂ ਨੇ ਇਕ ਟਵਿੱਟ ਕੀਤਾ ਜਿਸ ਦੀ ਚਰਚਾ ਹਰ ਪਾਸੇ ਹੋਈ। CM ਮਾਨ ਨੇ ਆਪਣੇ ਸੋਸ਼ਲ ਮੀਡੀਆ ਫੇਸਬੁੱਕ ਦੇ ਉੱਤੇ ਅਕਾਊਂਟ ਤੇ ਲਿਖਿਆ ਕਿ 2017 ਤੇ 2019 2024 ਦੇ ਵਿਚ ਬਰਨਾਲਾ ਦੇ ਲੋਕਾਂ ਦੇ ਵੱਲੋਂ ਹਰਾਏ ਹੋਏ ਕਾਂਗਰਸ ਦੇ ਭਾਜਪਾਈ ਨੇਤਾ ਕੇਵਲ ਢਿੱਲੋਂ ਜੀ ਨੂੰ BJP ਦਾ ਪ੍ਰਧਾਨ ਬਣਨ ਦੇ ਉੱਤੇ ਮੁਬਾਰਕਾਂ ਹੋਣ। ਸੁਨੀਲ ਜਾਖੜ ਜੀ

0: ਨਾਲ ਦਿਲੋਂ ਹਮਦਰਦੀ ਹੈ ਤੇ ਪਰਮਾਤਮਾ ਰਵਨੀਤ ਬਿੱਟੂ, ਮਨਪ੍ਰੀਤ ਬਾਦਲ, ਫਤਿਹ ਜੰਗ ਬਾਜਵਾ, ਤਰੁਣ ਚੁੱਗ ਅਤੇ ਅਸ਼ਵਨੀ ਸ਼ਰਮਾ ਵਗੈਰਾ ਨੂੰ ਇਹ ਜਿੱਲਤ ਝੱਲਣ ਦਾ ਕਹਿੰਦੇ ਬਲ ਬਖਸ਼ਣ। ਰੰਧਾਵਾ ਨੇ ਸੁਨੀਲ ਜਾਖੜ ਨੂੰ ਲੰਮੇ ਹੱਥੀ ਲਿਆ। ਉਥੇ ਹੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸੁਨੀਲ ਜਾਖੜ ਨੂੰ ਨਿਸ਼ਾਨੇ ਦੇ ਉੱਤੇ ਲੈਂਦਿਆਂ ਕਿਹਾ ਗਿਆ ਕਿ ਜਦੋਂ ਉਹ ਕਾਂਗਰਸ ਛੱਡ ਕੇ ਭਾਜਪਾ ਦੇ ਵਿਚ ਸ਼ਾਮਲ ਹੋਏ ਸਨ ਤਾਂ ਉਨ੍ਹਾਂ ਦਾ ਮੁੱਖ ਤਰਕ ਜਿਹੜਾ ਸੀ ਇਹ ਸੀ ਕਿ ਕਾਂਗਰਸ ਨੇ ਹਿੰਦੂ ਚਿਹਰਾ ਹੋਣ ਕਰਕੇ ਉਨ੍ਹਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਾਇਆ। ਪਰ ਹੁਣ ਜਦੋਂ ਭਾਜਪਾ ਨੇ ਉਨ੍ਹਾਂ ਦਾ ਪ੍ਰਧਾਨਗੀ ਦਾ ਕਾਰਜਕਾਲ ਵੀ ਪੂਰਾ ਨਹੀਂ ਹੋਣ ਦਿੱਤਾ ਤੇ ਅੱਧ ਵਿਚਾਲੇ ਹੀ ਕਮਾਨ ਬਦਲ ਦਿੱਤੀ ਤੇ ਹੁਣ ਕੀ ਇਹ ਸਮਝਾਈਏ ਕਿ ਸਮਝੀਏ ਕਿ ਭਾਜਪਾ ਵੀ ਹਿੰਦੂ ਵਿਰੋਧੀ ਹੀ ਹੋ ਗਈ। ਤੁਹਾਡਾ ਮਕਸਦ ਸਿਰਫ ਤੇ ਸਿਰਫ ਕਾਂਗਰਸ ਪਾਰਟੀ ਨੂੰ ਬਦਨਾਮ ਕਰਕੇ ਆਪਣੀ ਰਾਜਨੀਤੀ ਚਮਕਾਉਣ ਦਾ ਸੀ ਤੇ ਦੇਖਿਓ ਹੁਣ ਕਹਿੰਦੇ ਕਿਤੇ ਭਾਜਪਾ ਨੂੰ ਹਿੰਦੂ ਵਿਰੋਧੀ ਦਾ ਟੈਗ ਲਗਾ ਕੇ ਛੱਡ ਨਾ ਦਿਓ। ਦੂਸਰੇ ਪਾਸੇ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ ਰਾਜਾ ਸ਼ਾਹੀ ਰਜਵਾੜਾ ਸ਼ਾਹੀ ਦੇ ਉੱਤੇ। ਰੋਇਲ ਫੈਮਿਲੀ ਪ੍ਰਾਪਰਟੀਜ਼ ਜਿਹੜੀ ਹੈ ਸਾਬਕਾ ਰਾਜਿਆਂ ਦੀਆਂ ਨਿੱਜੀ ਜਾਇਦਾਦਾਂ ਦੇ ਉੱਤੇ ਹਿੰਦੂ ਉੱਤਰਾਧਿਕਾਰੀ ਕਾਨੂੰਨ ਲਾਗੂ ਹੋਵੇਗਾ। ਹੁਣ ਜੇਠਾ ਪੁੱਤ ਜਿਹੜਾ ਜੇਠੇ ਪੁੱਤ ਦਾ ਹੱਕ ਨਹੀਂ ਹੋਵੇਗਾ, ਸੁਪਰੀਮ ਕੋਰਟ ਨੇ ਗੱਲ ਕਹਿ ਦਿੱਤੀ ਹੈ। ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਇੱਕ ਇਤਿਹਾਸਕ ਫੈਸਲਾ ਸੁਣਾਉਂਦਿਆਂ ਕਿਹਾ ਕਿ ਕਿਸੇ ਸਾਬਕਾ ਰਿਆਸਤ ਦੇ ਨਾਮ ਧਰੀਕ ਸ਼ਾਸਕ ਰਾਜੇ ਜਾਣੀ ਕਿ ਦੀਆਂ ਨਿੱਜੀ ਜਾਇਦਾਦਾਂ ਉਨ੍ਹਾਂ ਦੇ ਵਾਰਸਾਂ ਨੂੰ ਹਿੰਦੂ ਜਾਂ ਮੁਸਲਿਮ ਨਿੱਜੀ ਕਾਨੂੰਨ ਪਰਸਨਲ ਲਾਅ ਜਿਹੜਾ ਉਹਦੇ ਅਨੁਸਾਰ ਮਿਲਣਗੀਆਂ। ਅਦਾਲਤ ਨੇ ਸਪਸ਼ਟ ਕੀਤਾ ਕਿ ਇਸ ਮਾਮਲੇ ਦੇ ਵਿਚ ਜੇਠੇ ਪੁੱਤ ਦੇ ਅਧਿਕਾਰ ਜਿਹੜੇ ਨੇ ਉਨ੍ਹਾਂ ਦਾ ਰਵਾਇਤੀ ਕਾਨੂੰਨ ਲਾਗੂ ਨਹੀਂ ਹੋਏਗਾ, ਜਿਸ ਦੇ ਤਹਿਤ ਸਾਰੀ ਜਾਇਦਾਦ ਸਿਰਫ਼ ਸਭ ਤੋਂ ਵੱਡੇ ਪੁੱਤਰ ਨੂੰ ਮਿਲਦੀ ਸੀ। ਜਸਟਿਸ ਪੰਕਜ ਮਿੱਥਲ ਅਤੇ ਜਸਟਿਸ ਐਸ ਵੀ ਐਨ ਭੱਟੀ ਉਨ੍ਹਾਂ ਦੀ ਬੈਂਚ ਨੇ ਕਪੂਰਥਲਾ ਦੇ ਸਰਕਾਰ ਦੇ ਵੱਲੋਂ ਮਾਨਤਾ ਪ੍ਰਾਪਤ ਨਾਮ ਧਰੀਕ ਜਾਣੀ ਮਹਾਰਾਜਾ ਬ੍ਰਿਗੇਡੀਅਰ ਸੁਖਜੀਤ ਸਿੰਘ, ਉਨ੍ਹਾਂ ਦੀ ਵੱਖ ਰਹਿ ਰਹੀ ਜਿਹੜੀ ਪਤਨੀ ਹੈ ਗੀਤਾ ਦੇਵੀ ਤੇ ਉਨ੍ਹਾਂ ਦੇ ਬੱਚਿਆਂ ਦੇ ਵਿਚਕਾਰ ਚੱਲ ਰਹੇ ਦੀਵਾਨੀ ਵਿਵਾਦ ਦਾ ਨਿਪਟਾਰਾ ਕਰਦਿਆਂ ਇਹ ਫੈਸਲਾ ਸੁਣਾਇਆ। ਅਦਾਲਤ ਨੇ ਕਿਹਾ ਕਿ ਭਾਵੇਂ ਜੇਠੇ ਪੁੱਤ ਦੇ ਅਧਿਕਾਰ ਦਾ ਨਿਯਮ ਪ੍ਰਤੀਕਾਤਮਕ ਜਿਹੜਾ ਤਖ਼ਤ ਜਾਣੀ ਗੱਦੀ ਦੇ ਉੱਤੇ ਬੈਠਣਾ ਹੁੰਦਾ ਹੈ ਤੇ ਖਿਤਾਬਾਂ ਦੇ ਉੱਤੇ ਲਾਗੂ ਹੋ ਸਕਦਾ ਹੈ, ਪਰ ਇਹ ਰਿਆਸਤਾਂ ਦੇ ਰਲੇਵੇਂ ਸਮੇਂ ਜਿਹੜਾ ਐਲਾਨੀਆਂ ਗਈਆਂ ਨਿੱਜੀ ਜਾਇਦਾਦਾਂ ਦੇ ਉੱਤੇ ਲਾਗੂ ਨਹੀਂ ਹੁੰਦਾ। ਬ੍ਰਿਗੇਡੀਅਰ ਸੁਖਜੀਤ ਸਿੰਘ ਨੇ ਦਾਅਵਾ ਕੀਤਾ ਸੀ ਕਿ ਸਭ ਤੋਂ ਵੱਡਾ ਪੁਰਸ਼ ਵਾਰਸ ਹੋਣ ਦੇ ਨਾਤੇ ਉਹ ਰਵਾਇਤੀ ਕਾਨੂੰਨ ਦੇ ਤਹਿਤ ਪਰਿਵਾਰ ਦੀ ਸਾਰੀ ਜਾਇਦਾਦ ਦੇ ਇੱਕੋ ਇੱਕ ਮਾਲਕ ਨੇ ਤੇ ਉਨ੍ਹਾਂ ਦੀ ਇਸ ਅਣਵੰਡੀ ਜਾਇਦਾਦ ਦੇ ਉੱਤੇ ਜਿਹੜਾ ਹਿੰਦੂ ਉੱਤਰਾਧਿਕਾਰ ਐਕਟ ਜਿਹੜਾ ਲਾਗੂ ਨਹੀਂ ਹੁੰਦਾ। ਅਦਾਲਤ ਨੇ ਕਿਹਾ ਕਿ ਰਿਆਸਤਾਂ ਦੇ ਰਲੇਵੇਂ ਦੇ ਉੱਤੇ ਸਮਝੌਤੇ ਜਿਹੜੇ ਨੇ ਉੱਤੇ ਦਸਖਤ ਕਰਨ ਤੋਂ ਬਾਅਦ ਤਤਕਾਲੀ ਸ਼ਾਸਕ ਇੱਕ ਸੰਪੂਰਨ ਜਿਹੜਾ ਪ੍ਰਭੂ ਸੱਤਾ ਸੰਪੰਨ ਰਾਜਾ ਨਹੀਂ ਰਿਹਾ ਸੀ, ਬਲਕਿ ਉਹ ਭਾਰਤ ਦਾ ਇੱਕ ਆਮ ਨਾਗਰਿਕ ਬਣ ਗਿਆ ਸੀ। ਜਿਵੇਂ ਕਿ ਆ ਕਾਂਗਰਸ ਵਾਲੇ ਵੀ ਕਹਿੰਦੇ ਸੀਗੇ ਵੀ ਭਾਈ ਹੁਣ ਅੱਜ ਤੋਂ ਆਪਣੇ ਆਪ ਨੂੰ ਰਾਜੇ ਕਹਿਣਾ ਨਾਲ ਲਾਉਣਾ ਛੱਡ ਦਿਓ, ਕੈਪਟਨ ਸਾਹਿਬ ਦੇ ਨਾਲ ਵੀ ਜੋ ਕੁਝ ਲੱਗਦਾ ਸਾਰੇ ਕੈਪਟਨ ਅਮਰਿੰਦਰ ਸਿੰਘ ਹੋਣਾ। ਅਦਾਲਤ ਨੇ ਮੰਨਿਆ ਕਿ ਦੇਸ਼ ਦੇ ਵਿਚ ਇੱਕ ਆਮ ਧਾਰਨਾ ਹੈ ਕਿ ਕਿਸੇ ਰਿਆਸਤ ਦੇ ਸ਼ਾਸਕ ਦੀ ਜਾਇਦਾਦ ਰਵਾਇਤ ਅਨੁਸਾਰ ਜੇਠੇ ਪੁੱਤ ਦੇ ਅਧਿਕਾਰ ਦੇ ਨਿਯਮ ਦੇ ਨਾਲ ਚੱਲਦੀ ਹੈ, ਪਰ ਰਲੇਵੇਂ ਦੇ ਉੱਤੇ ਸਮਝੌਤੇ ਅਤੇ ਕੁਝ ਜਾਇਦਾਦਾਂ ਨੂੰ ਮਹਾਰਾਜਾ ਦੀਆਂ ਨਿੱਜੀ ਜਾਇਦਾਦਾਂ ਵਜੋਂ ਨੋਟੀਫਾਈ ਕੀਤੇ ਜਾਣ ਤੋਂ ਬਾਅਦ ਸਿਰਫ਼ ਪ੍ਰਤੀਕਾਤਮਕ ਤਖ਼ਤ ਗੱਦੀ ਹੀ ਇਸ ਨਿਯਮ ਦੇ ਤਹਿਤ ਅੱਗੇ ਜਾਵੇਗੀ, ਨਾ ਕਿ ਰਾਜੇ ਦੀਆਂ ਨਿੱਜੀ ਜਾਇਦਾਦਾਂ। ਬ੍ਰਿਟਿਸ਼ ਸਰਵ ਉੱਚਤਾ ਦੇ ਖਤਮ ਹੋਣ ਅਤੇ ਰਲੇਵੇਂ ਦੇ ਸਮਝੌਤੇ ਦੇ ਉੱਤੇ ਦਸਖਤ ਹੋਣ ਤੋਂ ਬਾਅਦ ਮਹਾਰਾਜਾ ਸਿਰਫ਼ ਗੱਦੀ ਦੇ ਉੱਤੇ ਬੈਠਣ ਤੇ ਉਸਦੇ ਨਾਲ ਜੁੜੇ ਵਿਸ਼ੇਸ਼ ਅਧਿਕਾਰਾਂ ਦਾ ਆਨੰਦ ਲੈਣ ਦੇ ਲਈ ਨਾਮ ਦੇ ਸ਼ਾਸਕ ਰਹਿ ਗਏ ਸਨ। ਜਾਇਦਾਦਾਂ ਦੀ ਵੰਡ ਦਾ ਵੇਰਵਾ ਦਿੱਤਾ ਹੈ। ਬੈਂਚ ਨੇ ਸਪਸ਼ਟ ਕੀਤਾ ਕਿ ਵਿਵਾਦਤ ਚਾਰ ਅਚਲ ਇਮੋਵੇਬਲ ਜਾਇਦਾਦਾਂ ਦੇ ਵਿੱਚੋਂ ਤਿੰਨ ਜਾਇਦਾਦਾਂ ਪਰਿਵਾਰਕ ਮੈਂਬਰਾਂ ਦੇ ਸਾਂਝੇ ਨਾਮ ਦੇ ਉੱਤੇ ਨੇ। ਇਸ ਦੇ ਲਈ ਉਹ ਸਾਂਝੇ ਮਾਲਕਾਂ ਵਿਚਕਾਰ ਜਿਹੜਾ ਵੰਡੀਆਂ ਜਾਣਗੀਆਂ, ਮਲਕੀ ਇੱਕੋ ਜਿਹੀਆਂ ਵੰਡੀਆਂ ਜਾਣਗੀਆਂ। ਬ੍ਰਿਗੇਡੀਅਰ ਦੇ ਲਿਖਤੀ ਬਿਆਨ ਅਤੇ ਦੋਵਾਂ ਧਿਰਾਂ ਦੇ ਵਕੀਲਾਂ ਦੇ ਸਾਂਝੇ ਬਿਆਨ ਦੇ ਆਧਾਰ ਦੇ ਉੱਤੇ ਬ੍ਰਿਗੇਡੀਅਰ ਇਨ੍ਹਾਂ ਜਾਇਦਾਦਾਂ ਦੀ ਵੰਡ ਤੋਂ ਇਨਕਾਰ ਨਹੀਂ ਕਰ ਸਕਦੇ ਹੈ। ਆਖਰੀ ਅਚਲ ਜਾਇਦਾਦ ਜੋ ਕਿ ਮਸੂਰੀ ਦੇ ਵਿੱਚ ਸਥਿਤ ਹੈ, ਕਪੂਰਥਲਾ ਸ਼ੈਤੋਂ ਅਤੇ ਸੇਟ ਹੇਲਨਸ ਮਸੂਰੀ, ਉਹ ਵੀ ਹਿੰਦੂ ਕਾਨੂੰਨ ਦੇ ਤਹਿਤ ਹੀ ਵਾਰਸਾਂ ਨੂੰ ਮਿਲੇਗੀ ਤੇ ਪਰਿਵਾਰਕ ਮੈਂਬਰਾਂ ਦੇ ਵਿੱਚ ਵੰਡੀ ਜਾਊ। ਵਿਦੇਸ਼ੀ ਬੈਂਕਾਂ ਤੇ ਪਏ ਜਿਹੜੇ ਨੇ ਗਹਿਣੇ ਅਤੇ ਸ਼ੇਅਰਾਂ ਦੇ ਉੱਤੇ ਪਰਿਵਾਰ ਦਾ ਹੱਕ ਨਹੀਂ ਹੈ। ਅਦਾਲਤ ਨੇ ਆਪਣੇ ਹੁਕਮ ਦੇ ਵਿਚ ਇਹ ਵੀ ਸਾਫ਼ ਕਰ ਦਿੱਤਾ ਕਿ ਜਿਹੜੀਆਂ ਜਾਇਦਾਦਾਂ ਨੂੰ ਰਲੇਵੇਂ ਸਮੇਂ ਨਿੱਜੀ ਜਾਇਦਾਦ ਵਜੋਂ ਘੋਸ਼ਿਤ ਨਹੀਂ ਕੀਤਾ ਗਿਆ ਸੀ ਉਹ ਪਰਿਵਾਰਕ ਮੈਂਬਰਾਂ ਨੂੰ ਨਹੀਂ ਮਿਲਣਗੀਆਂ। ਅਦਾਲਤ ਦੇ ਮੁਤਾਬਕ ਪੈਰਿਸ ਫਰਾਂਸ ਦੇ ਜਿਹੜੇ ਨੇ ਸੋਸਾਇਟੀ ਜਰਨਲ ਬੁਲੇਵਾਰਡ ਹਾਸਮੈਨ ਬੈਂਕ ਦੇ ਵਿਚ ਪਏ ਜਿਹੜੇ ਨੇ ਗਹਿਣੇ ਅਤੇ ਫਸਟ ਨੈਸ਼ਨਲ ਸਿਟੀ ਬੈਂਕ ਫੋਰਟ ਬੰਬਈ ਦੀ ਜਿਹੜੀ ਹੈ ਸੁਰੱਖਿਅਤ ਕਸਟਡੀ ਦੇ ਵਿਚ ਪਏ ਜੁਆਇੰਟ ਸਟਾਕ ਕੰਪਨੀ ਦੇ ਸ਼ੇਅਰ ਜਿਹੜੇ ਨੇ ਉਹ ਜਾਇਦਾਦਾਂ ਨਹੀਂ ਨੇ, ਉਨ੍ਹਾਂ ਨੂੰ ਸ਼ਾਸਕ ਦੀਆਂ ਨਿੱਜੀ ਜਾਇਦਾਦਾਂ ਐਲਾਨਿਆ ਗਿਆ ਸੀ। ਇਸ ਦੇ ਲਈ ਇਹ ਜਾਇਦਾਦਾਂ ਹਿੰਦੂ ਕਾਨੂੰਨ ਦੇ ਤਹਿਤ ਹੀ ਪਰਿਵਾਰਕ ਮੈਂਬਰਾਂ ਨੂੰ ਜਿਹੜਾ ਨਹੀਂ ਮਿਲਣਗੀਆਂ। ਦੂਸਰੇ ਪਾਸੇ ਕਸ਼ਮੀਰ ਦੀ ਖ਼ਬਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਹਾਂ। ਕਸ਼ਮੀਰ ਮੁੱਦੇ ਦੇ ਉੱਤੇ ਦਿੱਤੇ ਪਾਮੇਲਾ ਹਿਕਸ ਦੇ ਬਿਆਨ ਨੇ ਹਲਚਲ ਮਚਾ ਦਿੱਤੀ ਹੈ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਤੇ ਲਾਰਡ ਮਾਊਂਟਬੈਟਨ ਦੀ ਪਤਨੀ ਐਡਵੀਨਾ ਮਾਊਂਟਬੈਟਨ ਦੇ ਰਿਸ਼ਤੇ ਨੂੰ ਲੈ ਕੇ ਇੱਕ ਵੱਡਾ ਤੇ ਹੈਰਾਨੀਜਨਕ ਖੁਲਾਸਾ ਸਾਹਮਣੇ ਆਇਆ। ਲਾਰਡ ਜਿਹੜੇ ਨੇ ਮਾਊਂਟਬੈਟਨ ਦੀ ਧੀ ਪਾਮੇਲਾ ਹਿਕਸ ਨੇ ਕਬੂਲ ਕੀਤਾ ਕਿ ਉਸਦੀ ਮਾਂ ਨੇ ਨਹਿਰੂ ਤੇ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਕਸ਼ਮੀਰ ਮੁੱਦੇ ਦੇ ਉੱਤੇ ਸਿੱਧੀ ਕਾਰਵਾਈ ਕਰਨ ਦੀ ਬਜਾਏ ਇਸ ਨੂੰ ਸੰਯੁਕਤ ਰਾਸ਼ਟਰ ਯੂਐਨ ਦੇ ਵਿਚ ਲੈ ਕੇ ਜਾਣ ਦੀ ਲਈ ਜਿਹੜਾ ਮਨਾਇਆ ਸੀ। ਪਾਮੇਲਾ ਹਿਕਸ ਐਡਵੀਨਾ ਦੀ ਬੇਟੀ ਅਨੁਸਾਰ ਜਿਸ ਸਮੇਂ ਕਸ਼ਮੀਰ ਦਾ ਮੁੱਦਾ ਭਖਿਆ ਹੋਇਆ ਸੀ ਉਸ ਸਮੇਂ ਭਾਰਤ ਦੇ ਕੋਲ ਫੌਜੀ ਕਾਰਵਾਈ ਦਾ ਵਿਕਲਪ ਮੌਜੂਦ ਸੀ, ਪਰ ਐਡਵੀਨਾ ਨੇ ਨਹਿਰੂ ਦੇ ਨਾਲ ਆਪਣੇ ਨਜ਼ਦੀਕੀ ਸੰਬੰਧਾਂ ਦੀ ਵਰਤੋਂ ਕਰਦਿਆਂ ਉਨ੍ਹਾਂ ਨੂੰ ਇਸ ਗੱਲ ਦੇ ਲਈ ਪ੍ਰੇਰਿਤ ਕਰ ਲਿਆ ਸੀ ਕਿ ਉਹ ਇਸ ਮਾਮਲੇ ਨੂੰ ਸੰਯੁਕਤ ਰਾਸ਼ਟਰ ਦੇ ਵਿਚ ਲੈ ਕੇ ਜਾਣ। ਇਸ ਖੁਲਾਸੇ ਦੇ ਵਿਚ ਇਹ ਵੀ ਦਸਿਆ ਗਿਆ ਕਿ ਲਾਰਡ ਮਾਊਂਟਬੈਟਨ ਨੇ ਆਪਣੀ ਪਤਨੀ ਐਡਵੀਨਾ ਅਤੇ ਨਹਿਰੂ ਦੇ ਸੰਬੰਧਾਂ ਦਾ ਭਰਪੂਰ ਸਿਆਸੀ ਫਾਇਦਾ ਵੀ ਉਠਾਇਆ। ਉਨ੍ਹਾਂ ਨੇ ਐਡਵੀਨਾ ਰਾਹੀਂ ਨਹਿਰੂ ਦੇ ਨਾਲ ਚਲਾਕੀ ਕੀਤੀ ਤਾਂ ਜੋ ਕਸ਼ਮੀਰ ਵਰਗੇ ਸੰਵੇਦਨਸ਼ੀਲ ਮੁੱਦੇ ਦੇ ਉਤੇ ਭਾਰਤ ਦੇ ਫੈਸਲਿਆਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਉਕਤ ਬਿਆਨ ਤੋਂ ਬਾਅਦ ਇਕ ਵਾਰ ਫਿਰ ਇਹ ਚਰਚਾ ਛਿੜ ਗਈ ਕਿ ਭਾਰਤ ਦੇ ਇਤਿਹਾਸਕ ਫੈਸਲੇ ਨਿੱਜੀ ਪ੍ਰਭਾਵਾਂ ਹੇਠ ਲਏ ਗਏ ਸਨ। ਮਾਹਰਾਂ ਦੇ ਅਨੁਸਾਰ ਕਸ਼ਮੀਰ ਮੁੱਦੇ ਨੂੰ ਯੂਐਨ ਦੇ ਵਿਚ ਲਿਜਾਣਾ ਇਕ ਅਜਿਹੀ ਗੁੰਝਲਦਾਰੀ ਬਣ ਗਈ ਕਿ ਜੋ ਦਹਾਕਿਆਂ ਦੇ ਬਾਅਦ ਵੀ ਸੁਲਝ ਨਹੀਂ ਸਕੀ। ਪਾਮੇਲਾ ਹਿਕਸ ਦੇ ਇਸ ਕਬੂਲਨਾਮੇ ਨੇ ਭਾਰਤੀ ਸਿਆਸਤ ਅਤੇ ਇਤਿਹਾਸਕਾਰਾਂ ਦੇ ਵਿਚ ਇਕ ਨਵੀਂ ਬਹਿਸ ਜਿਹੜੀ ਹੈ ਛੇੜ ਕੇ ਰੱਖ ਦਿੱਤੀ ਹੈ। ਇਸੇ ਤਰ੍ਹਾਂ ਜੋ ਦੁਨੀਆਦਾਰੀ ਦੇ ਵਿਚ ਹਾਲਾਤ ਨੇ ਗਰਮੀ ਦੇ ਉਹ ਅੱਗੇ ਜਾ ਕੇ ਗੱਲ ਕਰਦੇ ਹਾਂ ਤੇ 5 ਸਾਲ ਦੇ ਲਈ ਯੂਐਨ ਨੇ ਜਿਹੜੀ ਹੈ ਆਉਣ ਵਾਲੇ ਜਿਹੜੇ 5 ਸਾਲ ਹੈ ਗਰਮੀ ਦੇ ਰਿਕਾਰਡ ਟੁੱਟਣਗੇ ਤੇ ਮਚੇਗੀ ਤਰਾਹੀ ਤਰਾਹੀ ਸੰਯੁਕਤ ਰਾਸ਼ਟਰ ਦੀ ਵੱਡੀ ਚੇਤਾਵਨੀ ਆ ਗਈ ਹੈ। ਤੇ ਉਸ ਤੋਂ ਪਹਿਲਾਂ ਇਹ ਖਬਰ ਲੈਣ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ ਦੋਸਤੋ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਕਾਲ ਤੁਸੀਂ ਵੀ ਕਰ ਸਕਦੇ ਹੋ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਦੁਨੀਆਂ ਦੇ ਕਿਸੇ ਕੋਨੇ ਤੋਂ ਵੀ ਵਟਸਐਪ ਕਾਲ ਦੇ ਰਾਹੀਂ ਤੁਸੀਂ ਜੁੜ ਸਕਦੇ ਹੋ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ ਸਵਾਗਤ ਹੈ ਜੀ।
1: ਭਾਰਾਈ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਸਰ
0: ਜੀ।
1: ਗੱਲ ਏਦਾਂ ਹੈ ਕਿ ਅੱਜ ਤੁਸੀਂ ਆ ਪਾਮੇਲਾ ਹਿਕਸ ਦੀ ਗੱਲ ਕੀਤੀ ਹੈ ਜੀ, ਉਹਨੇ ਸਟੇਟਮੈਂਟ ਦਿੱਤੀ ਆ।
0: ਹਾਂਜੀ,
1: ਚਲੋ ਬੀਜੇਪੀ ਵਾਲੇ ਤਾਂ ਬਾਗੋ ਬਾਗ
0: ਹੋ ਗਏ ਬਿਲਕੁਲ ਹੈ ਜੀ।
1: ਹਾਂਜੀ, ਉਹ ਤਾਂ ਅੱਗੇ ਕਹਿੰਦੇ ਹੈਗੇ ਉਹਨਾਂ ਦੇ ਮੋਬਾਈਲਾਂ ਦੇ ਵਿਚ ਨਾ ਜੀ ਮੈਸੇਜ ਪਤਾ ਕਿੱਦਾਂ ਜਾਂਦੇ ਜੇ ਬੀਜੇਪੀ ਦੇ ਵਰਕਰ ਆ ਉਹਨਾਂ ਦੇ ਮੋਬਾਈਲਾਂ ਦੇ ਵਿਚ, ਇਹ ਸਾਡੇ ਦੇਖੋ ਮੋਦੀ ਜੀ ਮੈਲੋਨੀ ਨੂੰ ਮਿਲੇ ਤੇ ਮੈਲਡੀ ਦੇ ਕੇ ਆ ਗਏ, ਜੇ ਕਿਤੇ ਹੁੰਦਾ ਨਹਿਰੂ ਤੇ ਭਾਵਾਂ ਕਸ਼ਮੀਰ ਹੀ ਦੇ ਆਉਂਦਾ। ਸੋ ਪਰ ਇਹ ਸਭ ਦੇਖੋ ਵੱਡੇ ਬੰਦਿਆਂ ਦੀਆਂ ਮਤਲਬ ਜਿਹੜੀਆਂ ਗਲਤੀਆਂ ਵੀ ਵੱਡੀਆਂ
0: ਹੁੰਦੀਆਂ ਜੀ।
1: ਸੋ ਇਸ ਕਰਕੇ ਜਿਹਨਾਂ ਬੰਦਿਆਂ ਦੇ ਨਾਂ ਦੇ ਨਾਲ ਇਸੇ ਕਰਕੇ ਕਹਿੰਦੇ ਹੈਗੇ ਕਿ ਵੱਡੇ ਬੰਦਿਆਂ ਨੂੰ ਆਪਣੇ ਤੇ ਬਹੁਤ ਜ਼ਿਆਦਾ ਚੈੱਕ ਰੱਖਣਾ ਚਾਹੀਦਾ ਕਿ ਉਹਨਾਂ ਦੇ ਫੈਸਲੇ ਦੇਖੋ ਕਿੰਨੇ ਅੱਜ ਕਿੰਨੇ ਸਾਲਾਂ ਬਾਅਦ ਉਹਨਾਂ ਦੇ ਇਸ ਧਰਤੀ ਤੋਂ ਜਾਣ ਤੋਂ ਬਾਅਦ ਵੀ ਉਹ ਚੀਜ਼ ਵਿਚਾਰੀ ਜਾਂਦੀ ਆ ਉਹਨਾਂ ਦੁਆਰਾ, ਜਿਹੜਾ ਆ ਕਿ ਉਹਦੇ ਨਾਲ ਜਿਹੜਾ ਆ ਸ਼ਰਮਿੰਦਗੀ ਤਾਂ ਹੁੰਦੀ ਆ ਨਾ ਜੀ, ਭਾਵਾਂ ਜਿਹੜੇ ਵੰਸ਼ਜ ਆ ਉਹਨਾਂ ਨੂੰ ਸ਼ਰਮਿੰਦਗੀ ਤਾਂ ਹੁੰਦੀ ਆ ਨਾ ਜੀ,
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਬੰਦੇ ਨੂੰ ਚਾਹੀਦਾ ਆ ਕਿ ਪਹਿਲਾਂ ਹੀ ਸੋਚ ਲੈ ਵੀ ਭਾਈ ਬਾਅਦ ਦੇ ਵਿਚ ਮੇਰਾ ਜਿਹੜਾ ਆ ਨਾਂ ਇਤਿਹਾਸ ਦੇ ਵਿਚ ਤਾਂ ਲਿਖਿਆ ਜਾਣਾ ਆ, ਮੈਨੂੰ ਏਦਾਂ ਦਾ ਰੁਤਬਾ ਮਿਲਿਆ ਆ
0: ਜੀ,
1: ਤੇ ਜੇ ਮੈਂ ਕੋਈ ਇਹੋ ਜਿਹਾ ਕੰਮ ਕਰ ਗਿਆ ਦੇਖੋ ਭੁਗਤਦਾ ਵੀ ਤਾਂ, ਮਤਲਬ ਦੇਖੋ ਅੱਜ ਤੱਕ ਜਿਹੜੀ ਹੈਗੀ ਇਹ ਸਮੱਸਿਆ ਚੱਲੀ ਆ ਰਹੀ ਨਾ ਜੀ, ਇਸੇ ਕਰਕੇ ਚੱਲੀ ਆ ਰਹੀ ਕਿ ਇਹਨੂੰ ਜਿਹੜਾ ਆ ਸਰਦਾਰ ਪਟੇਲ ਨੇ ਜਿੱਦਾਂ ਬਾਕੀ ਜਿਹੜੀਆਂ ਰਿਆਸਤਾਂ ਖਤਮ ਕੀਤੀਆਂ ਸੀ ਓਦਾਂ ਹੀ ਇਹ ਹੋ ਜਾਂਦੀ ਤੇ ਤਾਂ ਵੀ ਠੀਕ ਸੀਗਾ ਜੀ।
0: ਜੀ ਬਿਲਕੁਲ ਹੈ ਜੀ, ਪਰ ਇੱਕ ਗੱਲ ਹੈ ਸੈਂਸ ਸਾਹਿਬ, ਮੈਂ ਕਈ ਵਾਰੀ ਸੋਚਦਾ ਹੁੰਦਾ ਚਲੋ ਇੰਨਾ ਕੁਝ ਹੋਇਆ ਨਾ ਰਾਜਾ ਆਪਣੇ ਸਮਿਆਂ ਦੇ ਵਿੱਚ ਜਦੋਂ ਅੰਗਰੇਜ਼ ਸੀਗੇ ਇੰਡੀਆ ਦੇ ਵਿੱਚ, ਪਰ ਮੈਂ ਕਈ ਵਾਰੀ ਸੋਚਦਾ ਚਲੋ ਮੈਂ ਇਹਦੇ ਉੱਤੇ ਸਟੱਡੀ ਵੀ ਕਰਾਂਗਾ ਜੇ ਤੁਹਾਨੂੰ ਜ਼ਿਆਦਾ ਨੌਲੇਜ ਇਹਦੇ ਬਾਰੇ ਹੋਵੇ, ਕਿ ਨੇਪਾਲ ਜਿਹੜਾ ਉਦੋਂ ਵੀ ਇੱਕ ਵੱਖਰਾ ਹਿੱਸਾ ਰਿਹਾ ਤੇ ਅੱਜ ਵੀ ਦੁਨੀਆਂ ਦਾ ਕੁਝ ਵੀ ਵਾਪਰ ਜਾਵੇ ਪਰ ਨੇਪਾਲ ਨੂੰ ਕੋਈ ਵੀ ਹੱਥ ਨਹੀਂ ਪਾਉਂਦਾ ਜੀ, ਇਹ ਕਾਰਨ ਕੀ ਹੈ ਜੀ? ਜਿਵੇਂ ਕਿ ਆਪਣੇ ਇਜ਼ਰਾਈਲ ਹੋ ਗਿਆ ਤੇ ਉਹ ਦੁਨੀਆਂ ਦਾ ਪਾਸਪੋਰਟ ਜਿੱਥੇ ਮਰਜ਼ੀ ਚਲੇ ਜਾਣ ਜੀ, ਉਹਨੂੰ ਕੋਈ ਪੁੱਛਦੇ ਦੱਸ ਨਹੀਂ ਕੁਛ ਨਹੀਂ ਗਾ। ਤੇ ਏਦਾਂ ਹੀ ਨੇਪਾਲ ਦੇ ਵਿੱਚ ਜਦੋਂ ਮਹਾਰਾਣੀ ਜਿੰਦ ਕੌਰ ਨੂੰ ਸ਼ੈਲਟਰ ਦਿੱਤਾ ਗਿਆ ਉੱਥੇ ਜਾ ਕੇ, ਪਰ ਕਿਸੇ ਦੀ ਹਿੰਮਤ ਨਹੀਂ ਹੋਈ ਕਿ ਨੇਪਾਲ ਦੇ ਵਿੱਚ ਉਹਨਾਂ ਨੂੰ ਗ੍ਰਿਫ਼ਤਾਰ ਕਰਾ ਲਿਆ ਜਾਵੇ ਜਾਂ ਕੀਤਾ ਜਾਵੇ। ਉੱਥੇ ਦੀ ਰਾਜਾਸ਼ਾਹੀ ਵੱਖਰੇ ਤੌਰ ਦੇ ਉੱਤੇ ਹੀ ਆਪਣਾ ਪੂਰਾ ਬੋਲਬਾਲਾ ਲੋਹਾ ਮਨਾਉਂਦੀ ਰਹੀ ਹੈ, ਜਾਂ ਇਹ ਵੀ ਕਿਤੇ ਨਾ ਕਿਤੇ ਕੋਈ ਪਿੱਛੇ ਕੋਈ ਸੀਕਰਟ ਜਿਹੜੀ ਕੋਈ ਜਿਹੜੀ ਕਹਿ ਲਓ ਕਿ ਇਹਨਾਂ ਦੀ ਵਿਰਾਸਤ ਕਹਿ ਲਓ ਜਾਂ ਸੀਕਰਟ ਵੱਡਾ ਕੁਝ ਨਾ ਕੁਝ ਪਿੱਛੇ ਹੈ।
1: ਪਰ ਸਭ ਜੀਓਗ੍ਰਾਫੀ ਜਿਹੜੀ ਹੈ ਨਾ ਉਹ ਬਹੁਤ ਵੱਡਾ ਰੋਲ ਪਲੇ ਕਰਦੀ ਹੈ ਇਹਨਾਂ ਚੀਜ਼ਾਂ ਚ
0: ਜੀ।
1: ਕਿਸੇ ਚੀਜ਼ ਨੂੰ ਸੋਵਰੇਨਿਟੀ ਰੱਖਣ ਵਾਸਤੇ ਉਹਦਾ ਜਿਹੜਾ ਹੈਗਾ ਆ ਸਟਰਕਚਰ, ਉਹਦਾ ਜਿਹੜਾ ਹੈਗਾ ਜੀਓਗ੍ਰਾਫੀਕਲ ਜਿਹੜਾ ਹੈਗਾ ਸਟਰਕਚਰ ਉਹ ਬਹੁਤ ਮੈਟਰ ਕਰਦਾ
0: ਜੀ।
1: ਅੱਜ ਇਰਾਨ ਜਿਹੜਾ ਹੈਗਾ ਆ ਜੇ ਡਟਿਆ ਆ ਤੇ ਆਪਣੇ ਜੀਓਗ੍ਰਾਫੀਕਲ ਸਟਰਕਚਰ ਕਰਕੇ ਅੜਿਆ ਹੈ।
0: ਬਿਲਕੁਲ,
1: ਤੇ ਉਹ ਜੇ ਕੋਈ ਹੋਰ ਦੇਸ਼ ਹੁੰਦਾ ਤੇ ਜਿੰਨਾ ਕਿ ਇਹਨਾਂ ਨੇ ਬੰਬ ਸਿੱਟਿਆ ਸੀ ਜਾਂ ਜਿੰਨਾ ਕੁ ਨੁਕਸਾਨ ਕੀਤਾ ਸੀ ਉਹ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ
0: ਜੀ।
1: ਉਹ ਆਪਣੀ ਜੀਓਗ੍ਰਾਫੀ ਕਰਕੇ ਜਿਹੜਾ ਹੈਗਾ ਆ, ਹੁਣ ਦੇਖੋ ਉਹਨੇ ਜਿਹੜਾ ਆ ਜਿੱਥੇ ਇਹਨਾਂ ਨੂੰ ਲਿਆ ਕੇ ਫਸਾਇਆ ਉੱਥੇ ਵੀ ਜਿਹੜਾ ਆ ਜੀਓਗ੍ਰਾਫੀ ਮਦਦ ਕਰ ਰਹੀ ਆ ਉਹਦੀ
0: ਜੀ।
1: ਕਿਉਂਕਿ ਰਸਤਾ ਅੱਜ ਤੱਕ ਉਹਨੂੰ ਉਹਨਾਂ ਨੇ ਨਹੀਂ ਕਲੇਮ ਕੀਤਾ। ਜਦੋਂ ਹੁਣ ਜਿਹੜਾ ਇੰਟਰਨੈਸ਼ਨਲ ਰੂਲ ਦੇ ਮੁਤਾਬਕ ਜਿਹੜਾ ਆ ਉਹਨਾਂ ਦੇ 19 ਕਿਲੋਮੀਟਰ ਬਣਦੇ ਹੈਗੇ ਆ ਵੀ ਦੋ ਇੱਧਰੋਂ ਇਸ ਕੰਟਰੀ ਦਾ ਉਧਰੋਂ ਉਸ ਕੰਟਰੀ ਦਾ, ਜਦੋਂ ਕਿਲੋਮੀਟਰ ਗਿਣਦੇ ਆ ਤੇ ਉਹਨਾਂ ਦਾ ਆਪਣਾ ਬਣ ਜਾਂਦਾ, ਪਰਸਨਲ ਬਣ ਜਾਂਦਾ ਜੀ
0: ਜੀ।
1: ਸੋ ਇਸ ਕਰਕੇ ਜੀਓਗ੍ਰਾਫੀਕਲ ਉਧਰ ਚਾਈਨਾ ਲੱਗਦਾ ਆ, ਇਧਰ ਪਾਸਿਓਂ ਇੰਡੀਆ ਲੱਗਦਾ ਹੈਗਾ ਆ ਜੀ। ਸੋ ਇਸ ਕਰਕੇ ਉੱਥੇ ਜਿਹੜੀਆਂ ਵੱਡੀਆਂ ਫੋਰਸਿਸ ਵੱਡੇ ਨੇਸ਼ਨ ਜਦੋਂ ਨਾਲ ਲੱਗਦੇ ਹੁਣ ਤੇ ਵਿੱਚ ਜਿਹੜਾ ਹੈਗਾ, ਦੂਜਾ ਇਹ ਹੈ ਕਿ ਏਰੀਆ ਘੱਟ ਹੋਣ ਕਰਕੇ ਉੱਥੇ ਜਿਹੜੀ ਆ ਕਮਾਂਡ ਜਿਹੜੀ ਆ ਉਨੇ ਥਾਂ ਦੇ ਵਿੱਚ ਕੀਤੀ ਜਾ
0: ਸਕਦੀ ਹੈ।
1: ਹਾਂਜੀ ਬਿਲਕੁਲ। ਸੋ ਇਸ ਕਰਕੇ ਜਿਹੜਾ ਹੈਗਾ ਆ, ਬਾਕੀ ਤਾਂ ਕੋਈ ਚੱਕਰ ਨੀ ਏਦਾਂ ਦੀ ਗੱਲ
0: ਜੀ।
1: ਜਦੋਂ ਅਨਰੈਸਟ ਹੁੰਦੀ ਆ ਤੇ ਹੁਣ ਉੱਥੇ ਵੀ ਤਾਂ ਅਨਰੈਸਟ ਹੋਈ ਤੇ ਉਹ ਇੰਨੇ ਕੁ ਦੇ ਨਾਲ ਹੀ ਦੇਖੋ ਉਹਨਾਂ ਨੇ ਸਾਰਾ ਰਾਜਸ਼ਾਹੀ ਖਤਮ ਕਰ ਦਿੱਤੀ, ਚੇਂਜ ਕਰ ਦਿੱਤਾ ਜੀ। ਸੋ ਇਸ ਕਰਕੇ ਜਿਹੜਾ ਇਹ ਆ ਵੀ ਜੇ ਕਈਆਂ ਚੀਜ਼ਾਂ ਦੇ ਫਾਇਦੇ ਵੀ ਹੁੰਦੇ ਆ ਤੇ ਉਹਨਾਂ ਦੇ ਫਿਰ ਬਾਅਦ ਦੇ ਵਿੱਚ ਨੁਕਸਾਨ ਵੀ ਹੁੰਦੇ ਆ, ਪ੍ਰੋਸ ਐਂਡ ਕੌਨਸ ਨਾਲ ਹੀ ਚੱਲਦੇ ਆ ਜੀ
0: ਜੀ।
1: ਸੋ ਇਸ ਕਰਕੇ
0: ਇੱਕ ਗੱਲ ਹੋਰ ਸਮਝਣੀ ਚਾਹਾਂਗਾ, ਪਰ ਦੇਖੋ ਹੁਣ ਚਲੋ ਭਾਰਤ ਦੇ ਟੋਟੇ ਹੋਏ ਜਾਂ ਉਹਨਾਂ ਨੂੰ ਜੋ ਕੁਝ ਵੀ ਕੀਤਾ ਵੰਡਿਆ, ਪਾਕਿਸਤਾਨ ਬੰਗਲਾਦੇਸ਼ ਹੋਰ ਸਾਰਾ ਕਸ਼ਮੀਰ ਦਾ ਜਿਹੜਾ ਰੇੜਕਾ ਉਹ ਅਜੇ ਤੱਕ ਪਿਆ ਹੋਇਆ ਵਿੱਚ ਹੀ ਹੈ, ਪਰ ਇਹ ਕਿਤੇ ਨਾ ਕਿਤੇ ਸਾਰਾ ਪਲੈਨਿੰਗ ਦੇ ਅੰਡਰ ਹੀ ਹੁੰਦਾ ਜਾਂ ਫਿਰ ਜਿਹੜੇ ਵਿਦੇਸ਼ੀ ਏਜੰਸੀਆਂ ਨੇ ਜਾਂ ਵਿਦੇਸ਼ੀ ਜਿਹੜੀਆਂ ਜਿਹਨਾਂ ਲੋਕਾਂ ਦੀ ਨਿਗਾਹ ਉਹਨਾਂ ਚੀਜ਼ਾਂ ਦੇ ਉੱਤੇ ਹੈ। ਚਾਹੇ ਅੱਜ ਪਾਕਿਸਤਾਨ ਵੀ ਵੱਖਰਾ ਕੀਤਾ, ਮੈਂ ਤਾਂ ਕਈ ਵਾਰੀ ਇਹਦਾ ਜ਼ਿਕਰ ਕੀਤਾ ਕਿ ਉੱਥੇ ਤੇਲ ਵਗੈਰਾ ਸਾਰਾ ਕੁਝ ਹੈ ਪਰ ਸਮੇਂ ਦੇ ਉੱਤੇ ਕੱਢਾਂਗੇ। ਅਮਰੀਕਾ ਬੜਾ ਉਸ ਦੇ ਉੱਤੇ ਸਕੰਜਾ ਜਾਂ ਬ੍ਰਿਟੇਨ ਜਿਹੜਾ ਉਹ ਬਹੁਤ ਉਹਨਾਂ ਦੇ ਉੱਤੇ ਨਿਰਭਰ ਹੈ ਸਾਰਾ ਪਾਕਿਸਤਾਨ, ਤਾਂ ਕਿਤੇ ਨਾ ਕਿਤੇ ਹੁਣ ਉਹ ਫੰਡਿੰਗ ਵੀ ਕਰਦੇ ਆ, ਚਾਹੇ ਗ੍ਰੇ ਸੂਚੀ ਚ ਵੀ ਪਾ ਦਿੰਦੇ ਆ, ਸਾਰਾ ਕੁਝ ਚੱਲਦਾ ਹੈ, ਪਰ ਜਿੱਦਣ ਉਹਦੀ ਜ਼ਰੂਰਤ ਖਤਮ ਹੋ ਗਈ ਤਾਂ ਆਪਣਾ ਕਬਜ਼ਾ ਜਿਤਾਉਣਗੇ, ਸਾਰਾ ਕੁਝ ਕਰਨਗੇ ਉਹਦੇ ਉੱਤੇ ਜੀ। ਤਾਂ ਇਹ ਸਾਰਾ ਕੁਝ ਪਹਿਲਾਂ ਹੀ 100-200 ਸਾਲ ਪਹਿਲਾਂ ਦੀ ਹੀ ਸੈਣੀ ਸਾਹਿਬ ਲੱਗਦਾ ਕਿ ਪਲੈਨਿੰਗ ਦੇ ਨਾਲ ਹੀ ਸਾਰਾ ਕੁਝ ਹੁੰਦਾ ਹੈ। ਮੇਰੇ ਵਰਗੇ ਨੂੰ ਥੋੜਾ ਜਿਹਾ ਸਮਾਂ ਲੱਗ ਜਾਂਦਾ ਇਹਨਾਂ ਚੀਜ਼ਾਂ ਨੂੰ ਸਮਝਣ ਦੇ ਲਈ।
1: ਪਰ ਇਹ ਸਭ ਤੁਹਾਨੂੰ ਹੀ ਨਹੀਂ ਸਮਾਂ ਲੱਗਦਾ ਹੈਗਾ, ਸਮਾਂ ਸਾਰਿਆਂ ਨੂੰ ਲੱਗਦਾ ਹੈ ਸਮਝਣ ਨੂੰ। ਇਹ ਦੇਖੋ ਜਿਹੜੇ ਡਿਵੈਲਪਿੰਗ ਕੰਟਰੀ ਹੁੰਦੇ ਆ ਤੇ ਉਹਨਾਂ ਦੀ ਸੋਚ ਵਿੱਚ ਤੇ ਜਿਹੜੇ ਡਿਵੈਲਪਡ ਕੰਟਰੀ ਹੁੰਦੇ ਆ ਉਹਨਾਂ ਦੀ ਸੋਚ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ
0: ਹੈ ਜੀ।
1: ਡਿਵੈਲਪਿੰਗ ਕੰਟਰੀ ਤਾਂ ਲੜਾਈ ਰੋਟੀ ਦੀ ਆ ਜੀ
0: ਜੀ,
1: ਤੇ ਡਿਵੈਲਪਡ ਕੰਟਰੀ ਦੇ ਵਿੱਚ ਕੰਫਰਟ ਦੀ ਆ,
0: ਕੰਫਰਟ ਦੀ
1: ਹਾਂਜੀ। ਉਹਨਾਂ ਦੇ ਹਾਂ ਉਹਨਾਂ ਤਾਂ ਕੰਫਰਟ ਜ਼ੋਨ ਦੇ ਵਿੱਚ ਆ ਗਏ ਹੈਗੇ ਆ ਜੀ, ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਹੀ ਚਲਾਉਣਾ ਹੈਗਾ ਆ। ਉਹਨਾਂ ਨੂੰ ਹੁੰਦਾ ਆ ਕਿ ਸਾਡੀ ਡੋਮੀਨੈਂਸ ਜਿਹੜੀ ਆ ਉਹ ਬਣੀ ਰਹੇ ਜੀ, ਤੇ ਆਪਣੀ ਡੋਮੀਨੈਂਸ ਬਣਾਉਣ ਵਾਸਤੇ ਦੂਜਾ ਸਰ ਜਿਹੜਾ ਮੈਂ ਅਬਜ਼ਰਵ ਕਰਦਾ ਆ
0: ਜੀ
1: ਉਹ ਇਹ ਆ ਕਿ ਮੈਂ ਜੋ ਡ੍ਰੀਮ ਕਰ ਰਿਹਾ ਨਾ ਕਿ ਵਿਦੇਸ਼ ਨੀਤੀ ਕਿੱਦਾਂ ਦੀ ਹੋਣੀ ਚਾਹੀਦੀ ਆ, ਵਿਦੇਸ਼ ਨੀਤੀ ਹੋਣੀ ਚਾਹੀਦੀ ਦੇਸ਼ ਦੀ ਕਿ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਬਹਿ ਕੇ ਤੇ ਇੱਕ ਨੀਤੀ ਤੈਅ ਕੀਤੀ ਜਾਵੇ। ਸਰਕਾਰ ਕੋਈ ਵੀ ਆਵੇ, ਵਿਦੇਸ਼ ਨੀਤੀ ਦੇ ਵਿੱਚ ਜਿਹੜਾ ਹੈਗਾ ਆ ਵੀ ਉਹ ਸਮੇਂ ਅਨੁਸਾਰ ਜੇ ਕੋਈ ਚੇਂਜ ਕਰਨੀ ਆ ਤੇ ਉਹਦੇ ਵਾਸਤੇ ਰਾਸ਼ਟਰੀ ਕੰਸੈਂਸਸ ਬਣਨਾ ਚਾਹੀਦਾ ਹੈਗਾ। ਦੂਜਾ, ਕੋਈ ਵੀ ਜਿਹੜੀ ਹੈਗੀ ਵਿਦੇਸ਼ ਨੀਤੀ ਦੇ ਉੱਤੇ ਜਿਹੜਾ ਹੈਗਾ ਆ ਉਹ ਆਪੋਜੀਸ਼ਨ ਪਾਰਟੀ ਰੂਲਿੰਗ ਪਾਰਟੀ ਤੇ ਕਿੰਤੂ ਨਾ ਕਰੇ, ਕਿਉਂਕਿ ਉਹਦੇ ਵਿੱਚ ਉਹਦੀ ਵੀ ਕੰਸੈਂਟ ਹੁੰਦੀ ਹੋਈ ਹੋਵੇ ਜਦੋਂ, ਤੇ ਫਿਰ ਉਹ ਉੱਤੇ ਕਿੰਤੂ ਨਹੀਂ ਹੋ ਸਕਦਾ ਹੋਵੇ
0: ਜੀ।
1: ਉਹ ਤਾਂ ਕਿ ਕੰਟੀਨਿਊਸ ਜਿਹੜਾ ਹੈਗਾ ਆ ਕਿ ਬਾਹਰ ਵਿਦੇਸ਼ਾਂ ਦੇ ਵਿੱਚ ਤੁਸੀਂ ਜਿੱਦਾਂ ਡੀਲ ਕਰਨਾ ਹੈਗਾ ਆ, ਸਰਕਾਰ ਕੋਈ ਵੀ ਆ ਜਾਏ ਉਹ ਤੁਹਾਨੂੰ ਇੰਟਰਨਲੀ ਤਾਂ ਹੋਏਗਾ, ਪਰ ਵਿਦੇਸ਼ ਨੀਤੀ ਜਿਹੜੀ ਹੈਗੀ ਆ ਉਹ ਉਸੇ ਚੀਜ਼ ਨੂੰ ਕੈਰੀ ਫਾਰਵਰਡ ਕਰੇ ਅੱਗੇ, ਫਿਰ ਇਹੋ ਜਿਹੀਆਂ ਚੀਜ਼ਾਂ ਚੱਲਦੀਆਂ ਜੀ। ਤੁਸੀਂ ਦੇਖੋ ਨਾ ਬਾਕੀ ਦੇ ਕੰਟਰੀਜ਼ ਦੇ ਵਿੱਚ ਜਿਹੜੇ ਹੈਗੇ ਡਿਵੈਲਪਡ ਕੰਟਰੀ ਆ ਉਹਨਾਂ ਦੇ ਵਿੱਚ ਜਿਹੜਾ ਆ ਵਿਦੇਸ਼ ਨੀਤੀ ਦੇ ਉੱਤੇ ਜਿਹੜਾ ਆ ਉਹਨਾਂ ਦਾ ਥੋੜਾ ਬਹੁਤਾ ਫਰਕ ਹੋ ਸਕਦਾ ਹੈਗਾ ਆ, ਬਟ ਜਿਹੜਾ ਆ ਅਲਟੀਮੇਟਲੀ ਉਹਨਾਂ ਦਾ ਗੋਲ ਜਿਹੜਾ ਆ ਉਹ ਸੇਮ ਹੁੰਦਾ ਆ
0: ਜੀ। ਬਿਲਕੁਲ,
1: ਉਹ ਇਹ ਹੁੰਦਾ ਆ ਕਿ ਅਸੀਂ ਆਪਣੇ ਕੰਟਰੀ ਨੂੰ ਜਿਹੜਾ ਹੈਗਾ ਕਿੱਦਾਂ ਸਟਰੈਂਥਨ ਕਰਨਾ ਆ
0: ਜੀ।
1: ਸਾਡੇ ਇੱਥੇ ਪਰਸਨਲ ਰਿਲੇਸ਼ਨ ਜਿਹੜੇ ਆ ਉਹ ਜ਼ਿਆਦਾ ਮੈਟਰ ਕਰਦੇ ਹੈਗੇ ਆ ਜੀ। ਹੁਣ ਵੀ ਆਪਾਂ ਜਿਹੜਾ ਹੈਗਾ ਆ ਚਿਹਰਿਆਂ ਦੀ ਰਾਜਨੀਤੀ ਹੁੰਦੀ ਆ ਜੀ, ਅਸੀਂ ਚਿਹਰੇ ਦੇ ਉੱਤੇ ਜਿਹੜਾ ਹੈਗਾ ਆ ਪਹਿਲਾਂ ਮੋਦੀ ਸਾਹਿਬ ਦਾ ਚਿਹਰਾ ਚਮਕਾਉਣ ਵਾਸਤੇ ਪਤਾ ਨੀ ਕਿੰਨੇ ਕੁ ਪੈਸੇ ਖਰਚੇ ਜੀ, ਕਿੰਨੀਆਂ ਕੁ ਯਾਤਰਾ ਉਹਨਾਂ ਨੂੰ ਕਰਾਈਆਂ ਜੀ।
0: ਬਿਲਕੁਲ,
1: ਅਲਟੀਮੇਟਲੀ ਅੱਜ ਦੀ ਡੇਟ ਦੇ ਵਿੱਚ ਇਹ ਹੈਗਾ ਆ ਜੀ ਕਿ ਦੇਸ਼ ਦਾ ਜਿਹੜਾ ਆਵਾਮ ਆ ਉਹ ਕਿਸੇ ਇੱਕ ਐਂਗਲ ਨਾਲ ਸੋਚਦਾ ਪਿਆ ਆ, ਦੇਸ਼ ਦੀ ਸੱਤਾ ਜਿਹੜੀ ਆ ਉਹ ਦੂਜੇ ਐਂਗਲ ਨਾਲ ਸੋਚਦੀ ਪਈ ਆ ਜੀ।
0: ਜੀ,
1: ਔਰ ਜਾਂ ਤਾਂ ਜੇ ਤੁਸੀਂ ਜਿਹੜਾ ਹੈਗਾ ਆ ਆਪਣੇ ਦੇਸ਼ ਦੇ ਲੋਕਾਂ ਨੂੰ ਤਾਂ ਕੋਨਫੀਡੈਂਸ ਲਓ, ਉਹਨਾਂ ਨੂੰ ਮਾੜਾ ਮੋਟਾ ਜਿਹੜਾ ਦੱਸੋ ਤਾਂ ਸਹੀ ਵੀ ਭਾਈ ਤੁਸੀਂ ਜੋ ਕਰ ਰਹੇ ਹੈਗੇ ਕਿਉਂ ਕਰ ਰਹੇ ਆ ਇਸ ਤਰੀਕੇ ਦੇ ਨਾਲ ਜੀ।
0: ਜੀ,
1: ਇਹਨਾਂ ਦੀ ਇਨਕਲੀਨੇਸ਼ਨ ਜਿਹੜੀ ਹੈਗੀ ਆ ਇਜ਼ਰਾਈਲ ਦੇ ਨਾਲ ਜਾਂ ਮਹਿਸੂਸ ਹੁੰਦੀ ਹੈਗੀ ਆ ਜੀ, ਤੇ ਲੋਕ ਜਿਹੜੇ ਆ ਕਹਿੰਦੇ ਹੈਗੇ ਆ ਭਾਈ ਤੁਹਾਨੂੰ ਇਰਾਨ ਸਭ ਕੁਛ ਦੇ ਰਿਹਾ ਸੀਗਾ, ਤੁਸੀਂ ਚੁੱਪ ਕਰਕੇ ਲਈ ਜਾਂਦੇ, ਤੁਹਾਨੂੰ ਕੀ ਸੀਗਾ ਜੀ, ਤੁਸੀਂ ਕੀ ਲੈਣਾ ਸੀਗਾ ਸੀ ਜੀ ਇਸ ਚੱਕਰ।
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਉਹ ਪ੍ਰੋਬਲਮ ਦੇਖੋ ਅੱਜ ਇੰਨੇ ਸਾਲਾਂ ਬਾਅਦ ਜਿਹੜੀ ਆ ਇਹ ਗੱਲ ਜੇ ਨਿਕਲੀ ਹੈਗੀ ਆ, ਗੱਲ ਤਾਂ ਪਤਾ ਹੀ ਹੁੰਦੀ ਹੈਗੀ ਆ, ਪਰ ਇੱਕ ਫੈਮਿਲੀ ਮੈਂਬਰ ਵੱਲੋਂ ਇਹ ਗੱਲ ਕਹਿਣੀ ਜਿਹੜੀ ਆ ਉਹਦੇ ਨਾਲ ਮੈਟਰ ਕਰਦੀ ਹੈਗੀ ਆ, ਉਹਦੇ ਨਾਲ ਜਿਹੜਾ ਹਾਂਜੀ ਔਰ ਉਹ ਜੋ ਗੱਲ ਕਹਿੰਦੀ ਸੀ ਅੱਜ ਤੱਕ ਬੀਜੇਪੀ ਐਲੀਗੇਸ਼ਨ ਲਾਉਂਦੀ ਸੀ ਉਹ ਪ੍ਰੂਵ ਹੁੰਦੇ ਆ ਜੀ ਇਹਨਾਂ ਚੀਜ਼ਾਂ ਨਾਲ
0: ਜੀ।
1: ਬਟ ਐਨੀ ਹਾਓ ਇਟ ਇਜ਼ ਦੀ ਪਾਸਟ, ਜੋ ਬੀਤ ਗਿਆ ਸੋ ਬੀਤ ਗਿਆ ਜੀ, ਉਹ ਵਾਪਸ ਤਾਂ ਆਉਣਾ ਨਹੀਂ
0: ਆਉਣਾ।
1: ਹੁਣ ਤਾਂ ਇਹ ਹੈਗਾ ਆ ਕਿ ਯੂ ਹੈਵ ਟੂ ਪਲੇ ਦਾ ਗੇਮ ਵਿਦ ਦਾ ਕਾਰਡਸ ਇਨ ਯੂਅਰ ਹੈਂਡ, ਜੋ ਤੁਹਾਡੇ ਹੱਥ ਚ ਪੱਤੇ ਆ ਤੁਸੀਂ ਉਹਨਾਂ ਨਾਲ ਹੀ ਗੇਮ ਖੇਡਣੀ ਆ ਜੀ।
0: ਤੇ
1: ਕਰੰਟ ਸਿਚੁਏਸ਼ਨ ਜੋ ਹੈਗੀ ਆ ਜੀ, 12 ਸਾਲ ਦਾ ਤੁਹਾਨੂੰ ਹੋ ਗਏ ਆ ਜੀ ਬੈਠਿਆਂ ਨੂੰ, ਅੱਜ ਦੇ ਜਿਹੜੇ ਸੱਤਾਧਾਰੀ ਹੈਗੇ ਆ ਤੇ 12 ਸਾਲ ਹੋ ਗਏ ਤੁਹਾਨੂੰ, ਤੇ ਤੁਸੀਂ ਕਿਉਂ ਨੀ ਐਡਰੈਸ ਕਰ ਲਿਆ ਜੀ ਹੁਣ ਤੱਕ?
0: ਬਿਲਕੁਲ ਹੈ ਜੀ
1: ਜੀ, ਬਿਲਕੁਲ ਜੀ, ਤੁਹਾਡੇ ਕੋਲ ਲਿਬਰਟੀ ਹੈਗੀ ਆ ਕਿ ਤੁਸੀਂ ਜੋ ਮਰਜ਼ੀ ਕਰੋ, ਤੁਸੀਂ ਜਿੱਦਾਂ ਮਰਜ਼ੀ ਤੈਅ ਕਰੋ ਹੁਣ।
0: ਬਿਲਕੁਲ,
1: ਹਾਂ ਇਹ ਜ਼ਰੂਰ ਹੈਗਾ ਆ ਕਿ ਇੱਕ ਸਬਕ ਲੈ ਲਿਓ ਕਿ ਤੁਸੀਂ ਵੀ ਕੁਛ ਏਦਾਂ ਦਾ ਫੈਸਲਾ ਨਾ ਕਰਿਓ ਜਿਹੜਾ ਇਤਿਹਾਸ ਦੇ ਵਿੱਚ ਤੁਹਾਨੂੰ ਸ਼ਰਮਿੰਦਗੀ ਮਹਿਸੂਸ ਹੋਵੇ।
0: ਨਹੀਂ ਉਹ ਦੇਖੋ ਉਹਨਾਂ ਦੇ ਉੱਤੇ ਵੀ ਤਾਂ ਦੂਸ਼ਣਬਾਜ਼ੀ ਲੱਗਦੀ ਹੈ, ਇਹ ਵੀ ਕਿਹੜਾ ਸਾਫ ਸੁਥਰੇ ਜਿਹੜੇ ਨੇ ਬਹੁਤ ਵੱਡੇ ਖੁਲਾਸੇ ਹੋ ਚੁੱਕੇ ਆ। ਚਲੋ ਹੁਣ ਸਮੇਂ ਦੇ ਉੱਤੇ ਸਾਰਾ ਕੁਝ ਕਲੀਅਰ ਹੋ ਜਾਣਾ ਜਦੋਂ ਆਪ ਹੀ ਸਟੈਂਪ ਲਾਉਂਦੇ ਆ। ਹੁਣ ਦੇਖੋ ਜਦੋਂ 84 ਹੋਇਆ ਸਾਰਾ ਕੁਝ ਹੋਇਆ, ਇਹਨਾਂ ਦੇ ਵੀ ਤਾਂ ਰਲ ਮਿਲ ਭੁਗਤ ਸਾਰਾ ਕੁਝ ਵਿੱਚ ਹੀ ਸੀਗਾ ਜਦੋਂ ਦਰਜ ਹੋਇਆ ਸਾਰਾ ਕੁਝ।
1: ਬਿਲਕੁਲ ਭਾਰਤ ਸਾਹਿਬ, ਬਟ ਅਥਾਰਟੀ ਜਿਹੜੀ ਹੁੰਦੀ ਆ ਨਾ ਉਹ ਆਪਣੀ ਰਿਸਪੋਂਸਿਬਿਲਟੀ ਤੋਂ ਬਚ ਨਹੀਂ ਸਕਦੀ ਹੁੰਦੀ, ਗੱਲ ਤਾਂ ਇਹ ਆ ਜੀ।
0: ਬਿਲਕੁਲ,
1: ਉਹਨਾਂ ਦਾ ਉਸ ਵੇਲੇ ਹੈਗਾ ਸੀ ਨਹੀਂ ਹੈਗਾ ਸੀ ਦੈਟ ਡਸ ਨਾਟ ਮੈਟਰ, ਗੱਲ ਤਾਂ ਇਹ ਅਥਾਰਟੀ ਜਿਹੜੀ ਆ ਉਹਦੀ ਲਾਇਬਿਲਟੀ ਹੁੰਦੀ ਆ, ਅੱਜ ਇਹਨਾਂ ਦੀ ਲਾਇਬਿਲਟੀ ਆ, ਇਹ ਆਪਣੀ ਦੇਖ ਲੈਣ ਕਿਤੇ ਸਾਡੇ ਕੋਲੋਂ ਨਾ ਕੋਈ ਉਕਾਈ ਹੋ ਜਾਏ ਕਿ ਜਿਹੜਾ ਲਾਇਬਿਲਟੀ ਦੇ ਵਿੱਚ
0: ਸਤਵੰਤ ਸਿੰਘ ਜਾਂ ਬੇਅੰਤ ਸਿੰਘ ਉਹਨਾਂ ਦੀ ਗੱਲ ਹੁੰਦੀ ਆ ਜਿਹੜੇ ਆਪਣੇ ਗਾਰਡ ਸੀਗੇ ਇੰਦਰਾ ਗਾਂਧੀ ਦੇ। ਚਲੋ ਉਹਨਾਂ ਨੇ ਕੀਤਾ ਨਹੀਂ ਕੀਤਾ ਉਹਦੇ ਉੱਤੇ ਅਜੇ ਵੀ ਸ਼ੱਕ ਆ, ਮੈਂ ਉਸ ਦੇ ਵਿੱਚ ਯਕੀਨ ਨਹੀਂ ਕਰਦਾ ਕਿ ਉਹਨਾਂ ਨੇ ਇਹ ਚੀਜ਼ ਕੀਤਾ ਹੋਊਗਾ ਜੀ। ਪਰ ਸਾਡੇ ਵਾਲਿਆਂ ਨੇ ਕਈ ਵਾਰੀ ਨਾ ਭਈ ਹਾਂ ਮੱਲੋ ਮੱਲੇ ਜਿੱਦਾਂ ਹੁਣ ਜਿੰਮੇਵਾਰੀਆਂ ਹੁਣ ਵੀ ਲੈਂਦੇ ਆ ਭਈ ਅਸੀਂ ਕਰਾਇਆ ਜੀ ਆਹ ਕਰਨਾ ਜੀ ਉਹ ਕਰਨਾ, ਉਹ ਬਾਹਰ ਬੈਠੇ ਵੀ ਇੱਕ ਬੋਲੀ ਜਾਂਦਾ ਸਾਰਾ ਕੁਝ ਹੈ, ਪਰ ਇਹ ਕਿਤੇ ਨਾ ਕਿਤੇ ਅਸੀਂ ਆਪਣੇ ਗਲ ਗਲਾਵਾਂ ਆਪ ਹੀ ਨਹੀਂ ਪਵਾ ਲਿਆ? ਮੈਨੂੰ ਅੱਜ ਵੀ ਇਹ ਚੀਜ਼ ਲੱਗਦੀ ਹੈ ਕਿਤੇ ਨਾ ਕਿਤੇ ਜੀ, ਬੱਲੇ ਬੱਲੇ ਦੇ ਵਿੱਚ ਬਸ ਭਈ ਅਸੀਂ ਕੀਤਾ।
1: ਗੱਲ ਏਦਾਂ ਹੈਗੀ ਆ ਰਣਜੀਤ ਸਿੰਘ ਕੁੱਕੀ ਗਿੱਲ ਦੇ ਕਹਿਣ ਵਾਂਗੂ ਸਾਡੇ ਜਿਹੜੇ ਹੈਗੇ ਨਾ ਜੀ ਵੀ ਆਪਣੇ ਆਪ ਸੋ ਕਾਲਡ ਆਪਣੇ ਆਪ ਨੂੰ ਆਪ ਹੀ ਡੋਮੀਨੇਟਡ ਲੀਡਰ ਬਣੇ
0: ਜੀ,
1: ਨਾ ਕਿਸੇ ਕਿਸੇ ਪੰਥ ਨੇ ਆਥੋਰਾਈਜ਼ ਕੀਤਾ ਹੁੰਦਾ ਆ, ਨਾ ਕਿਸੇ ਵੋਟਾਂ ਨਾਲ ਬਣੇ ਹੁੰਦੇ ਆ, ਉਹ ਆਪ ਹੀ ਜਿਹੜਾ ਬੰਦਾ ਜ਼ਿਆਦਾ ਗੱਲਾਂ ਕਰਨ ਲਗਾ ਦਿੰਦਾ ਉਹ ਜਿਹੜਾ ਲੀਡਰ ਬਣ ਜਾਂਦਾ ਜੀ, ਤੇ ਉਹ ਆਪ ਹੀ ਤੈਅ ਕਰਨ ਲੱਗ ਪੈਂਦਾ ਜੀ, ਉਹ ਆਪ ਹੀ ਪੰਥ ਦੇ ਸਿਰ ਦੇ ਉੱਤੇ ਕੌਮ ਦੇ ਸਿਰ ਦੇ ਉੱਤੇ ਜਿਹੜਾ ਹੈਗਾ ਆ ਆਪਣੇ ਫੈਸਲੇ ਜਿਹੜੇ ਆ ਉਹਨੂੰ ਕੌਮ ਦੇ ਫੈਸਲੇ ਦੱਸਣ ਲੱਗ ਪੈਂਦਾ ਜੀ, ਤੇ ਨਾ ਉਹ ਤੇ ਚੈੱਕ ਵੀ ਕੋਈ ਨੀ ਹੈਗਾ ਜੀ। ਸੋ ਇਸ ਕਰਕੇ ਇਸੇ ਕਰਕੇ ਕੌਮ ਕਨਫਿਊਜ਼ਨ ਦੇ ਵਿੱਚ ਰਹਿੰਦੀ ਹੈਗੀ ਹੈ ਜੀ।
0: ਬਿਲਕੁਲ,
1: ਜੇ ਜਾਂ ਤਾਂ ਹੋਵੇ ਨਾ ਕੋਈ ਜਿਸ ਬੰਦੇ ਦੀ ਅਥਾਰਟੀ ਆ ਉਹ ਬੋਲੇ ਤੇ ਉਹਦਾ ਤਾਂ ਕੋਈ ਗੱਲ ਹੁੰਦਾ ਮੁੱਲ ਹੋਵੇ, ਇੱਥੇ ਆਪਣੇ ਆਪ ਹੀ ਸਿਰ ਸਵਾਹ ਪਾ ਕੇ ਚੱਲ ਜਾਂਦੇ ਆ ਜੀ, ਇਹਨਾਂ ਦਾ ਪਤਾ ਹੀ ਨੀ ਲੱਗਦਾ ਜੀ।
0: ਬਿਲਕੁਲ ਹੈ ਜੀ,
1: ਇਹਨਾਂ ਨੂੰ ਪਤਾ ਹੀ ਨੀ ਵੀ ਇਹਦੇ ਕੀ ਕੰਸੀਕੁਐਂਸਿਸ ਹੈਗੇ ਆ ਜੀ,
0: ਉਹ ਚੀਜ਼ ਨੇ ਕਿੰਨਾ ਘਾਣ ਕਰਾ ਦਿੱਤਾ, ਇੰਨੀ ਕਹਿਣ ਦੇ ਉੱਤੇ ਗੱਲ ਪਿਆ ਸੀ ਕੀਤਾ ਭਾਈ, ਦੇਖੋ ਕਿੰਨਾ ਕੁਝ ਕੀਤਾ ਫਿਰ ਅਗਲਿਆਂ ਨੇ, ਤੁਸੀਂ ਇੱਕ ਮਾਰੀ ਅਗਲਿਆਂ ਕਿੰਨੇ ਮਾਰੇ ਫਿਰ।
1: ਕੈਨੇਡਾ ਦੇ ਵਿੱਚ ਅਗਲਿਆਂ ਨੇ ਰੋਡ ਸ਼ੋ ਕੱਢਦੇ ਤੇ ਉਹਦੇ ਵਿੱਚ ਜਿਹੜਾ ਹੈਗਾ ਜਿਹੜੀ ਪਰੇਡ ਕੱਢੀ ਸੀ ਉਹਦੇ ਵਿੱਚ ਲਾਇਆ ਸੀਗਾ ਜੀ, ਗੋਲੀਆਂ ਮਾਰਦੇ ਆਪ ਦਿਖਾਏ ਸੀ ਜੀ, ਕਿ ਕਿੱਡਾ ਮੈਟਰ ਆਫ ਪ੍ਰਾਊਡ ਦੱਸਦੇ ਕਿ ਯੂ ਆਰ ਅੰਗੇਜਡ ਟੂ ਜਿਹੜਾ ਹੈਗਾ ਆ ਸੇਵ ਹਰ ਐਂਡ ਯੂ ਹੈਵ
0: ਜਸਟੀਫਾਈ ਕਰਨਗੇ ਉਹਨਾਂ ਦੇ ਸਾਹਮਣੇ ਜਦੋਂ ਪੁੱਛਣਗੇ ਉਹ।
1: ਭਾਰਤ ਸਾਹਿਬ ਤੁਸੀਂ ਤਾਂ ਚੰਗੇ ਮੁਲਕਾਂ ਚ ਚੱਲ ਗਏ ਹੈਗੇ ਆ, ਕੋਈ ਗੱਲ ਨੀ, ਜਦੋਂ ਤੁਸੀਂ ਇੰਡੀਆ ਆ ਗਏ ਤੁਸੀਂ ਸਭ ਤੋਂ ਪਹਿਲਾਂ ਨਾ ਲਾਇਸੈਂਸ ਭਾਵਾਂ ਘਰ ਰਹਿ ਜਾ, ਬੇਸਬਾਲ ਵੀ ਘਰ ਛੱਡ ਕੇ ਜਾਂਦੇ, ਚੇਤਾ ਨਾ ਕਰੋ।
0: ਨਹੀਂ ਉਹ ਤਾਂ ਫਿਰ ਜਿੱਦਾਂ ਦਾ ਦੇਸ਼ ਉਦਾਂ ਦਾ ਭੇਸ।
1: ਬਸ ਫਿਰ ਬਸ ਹੁਣ ਤੁਸੀਂ ਟਿਕਾਣੇ ਤੇ ਆ ਗਏ, ਹੁਣ ਆ ਜਾਈਏ ਆਪਾਂ ਖਬਰਾਂ ਤੇ। ਸਰ
0: ਤੁਸੀਂ
1: ਮੈਨੂੰ ਖਬਰਾਂ ਤੋਂ ਨਾ ਪਰੇ ਕਰੋ, ਮੈਂ ਖਬਰਾਂ ਤੇ ਆ ਜੀ।
0: ਚਲੋ ਆਪਾਂ ਰਾਜਾ ਸ਼ਾਹੀ ਦੀ ਗੱਲ ਕਰਦੇ, ਮੈਂ ਇੱਥੋਂ ਸ਼ੁਰੂ ਕਰ ਲੈਣਾ ਜਿਹੜਾ।
1: ਹਾਂਜੀ ਰਾਜਾ ਸ਼ਾਹੀ ਦੀ ਆ ਜਾਓ, ਇਹ
0: ਖਤਮ ਤਾਂ ਬਹੁਤ ਸਮੇਂ ਦੀ ਹੋ ਗਈ ਆ, ਪਰ ਅਜੇ ਵੀ ਜਿਹੜੇ ਦਾਅਵੇ ਆ ਰਾਜਾ ਸ਼ਾਹੀ ਦੇ ਵਿੱਚ ਹੀ ਕਰੀ ਜਾਂਦੇ ਆ ਜੀ।
1: ਪਰ ਉਹਨਾਂ ਨੇ ਆਪਣੇ ਕਸਟਮ ਦੇ ਅਨੁਸਾਰ ਆਪਣੀ ਪ੍ਰੋਪਰਟੀ ਡਿਵਾਈਡ ਕਰਨੀ ਚਾਹੀ ਸੀ, ਜਿਹਨੂੰ ਕਿ ਸੁਪਰੀਮ ਕੋਰਟ ਨੇ ਡਿਨਾਈ ਕਰ ਦਿੱਤਾ। ਉਹਨਾਂ ਨੇ ਕਿਹਾ ਵੀ ਲਾਅ ਆਫ ਸਕਸੈਸ਼ਨ ਜਿਹੜਾ ਆ ਉਹ ਹੀ ਪ੍ਰਵੇਲ ਕਰੇਗਾ।
0: ਬਿਲਕੁਲ,
1: ਲਾਅ ਆਫ ਸਕਸੈਸ਼ਨ ਦੇ ਵਿੱਚ ਜਿਹੜਾ ਹੈਗਾ ਆ ਵੀ ਇਕੁਅਲੀ ਡਿਸਟ੍ਰੀਬਿਊਟ ਹੁੰਦੀ ਆ ਪ੍ਰੋਪਰਟੀ ਬਿਟਵੀਨ ਆਲ ਦਾ ਲੀਗਲ ਹੇਅਰ
0: ਜੀ।
1: ਹਾਂਜੀ, ਸੋ ਇਸ ਕਰਕੇ ਜਿਹੜਾ ਹੈਗਾ ਆ ਉਹਨਾਂ ਨੇ ਇਸ ਚੀਜ਼ ਨੂੰ ਸੁਪਰੀਮ ਕੋਰਟ ਨੇ ਕਿਹਾ ਕਿ ਜਦੋਂ ਤੁਹਾਡੇ ਜੋ ਰਿਆਸਤਾਂ ਜਿਹੜੀਆਂ ਹੈਗੀਆਂ ਉਹ ਸਰੈਂਡਰ ਹੋ ਗਈਆਂ ਸੀ, ਤੁਹਾਡੀ ਜਿਹੜੀ ਪਰਸਨਲ ਪ੍ਰੋਪਰਟੀ ਜਿਹੜੀ ਹੈਗੀ ਆ ਡਿਕਲੇਅਰ ਕੀਤੀ ਗਈ ਸੀ, ਉਹ ਪਰਸਨਲ ਪ੍ਰੋਪਰਟੀ ਦੇ ਵਿੱਚ ਜਿਹੜਾ ਆ ਸਿਰਫ ਤੁਹਾਡੇ ਜਿਹੜੇ ਟੈਗ ਸੀ ਜਾਂ ਕੋਈ ਇਨਾਮ ਸੀ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹਦੀ ਇੰਟਾਈਟਲਮੈਂਟ ਉਸ ਬੰਦੇ ਦੀ ਸੀ ਜਿਹੜੇ ਬੰਦੇ ਨੂੰ ਤਾਂ ਤਾਜ ਜਾਣਾ ਸੀ, ਬਾਕੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਤੁਹਾਡੀ ਇਮੂਵੇਬਲ ਪ੍ਰੋਪਰਟੀ ਜਿਹੜੀ ਹੈਗੀ ਆ ਉਹ ਇਮੂਵੇਬਲ ਪ੍ਰੋਪਰਟੀ ਦੈਟ ਵਿਲ ਬੀ ਡਿਵਾਈਡਡ ਅਕੋਰਡਿੰਗ ਟੂ ਲਾਅ ਆਫ ਸਕਸੈਸ਼ਨ। ਹਾਂਜੀ, ਤੇ ਉਹਦੇ ਕਰਕੇ ਜਿਹੜਾ ਆ ਉਹਨਾਂ ਨੇ ਕਹਿ ਤਾ ਹੈਗਾ ਆ ਹੁਣ ਇਕੁਅਲ ਸ਼ੇਅਰ ਮਿਲ ਜਾਣਗੇ ਜੀ ਜਿੱਦਾਂ ਜਿੱਦਾਂ ਸਾਰਿਆਂ ਨੂੰ ਹੈਗੇ ਆ ਜੀ।
0: ਬਿਲਕੁਲ,
1: ਪਰ ਸਵਾਲ ਤਾਂ ਇਹ ਹੈਗਾ ਜੀ ਦੇਸ਼ ਦੇ ਵਿੱਚ ਭੁੱਖ ਨੰਗ ਦੀ ਲੜਾਈ ਆ, ਇਹਨਾਂ ਕੋਲ ਜਿਹਨਾਂ ਕੋਲ ਹੈਗਾ ਆ ਜੀ ਇਹਨਾਂ ਦਾ ਰੱਜ ਨੀ ਆਉਂਦਾ ਹੈਗਾ ਜੀ
0: ਜੀ।
1: ਸੋ ਸਰ ਜੇ ਉਦਾਂ ਵੀ ਵੰਡ ਲੈਣਾ ਇਹਨਾਂ ਤੋਂ ਦੋ ਦੋ ਚਾਰ ਚਾਰ ਸੌ ਕਰੋੜ ਦੀ ਪ੍ਰੋਪਰਟੀ ਆਉਣੀ ਹੈ ਜੀ ਲੀਗਲ ਹੇਅਰ ਨੂੰ,
0: ਤਾਂ
1: ਪਤਾ ਨੀ ਕੀ ਮਤਲਬ ਜਿਹੜਾ ਹੈਗਾ ਆ ਕਿੰਨਾ ਕਿੰਨਾ ਪੈਸਾ ਚਾਹੀਦਾ ਆ ਬੰਦੇ ਨੂੰ ਜ਼ਿੰਦਗੀ ਜਿਉਣ ਵਾਸਤੇ।
0: ਸਾਡੀ ਤਾਂ ਦੇਖੋ ਪੈਰਿਸ ਤੱਕ ਬੈਂਕਾਂ ਦੇ ਵਿੱਚ ਹੀਰੇ ਜਵਾਹਰਾਤ ਸਾਰਾ ਕੁਝ ਬੈਂਕ ਬੈਲੈਂਸ ਪਏ ਨੇ। ਬਿਲਕੁਲ
1: ਹਾਂਜੀ, ਹੁਣ ਜਿਹੜਾ ਹੈਗਾ ਆ ਜਦੋਂ ਲਾਅ ਆਫ ਸਕਸੈਸ਼ਨ ਪ੍ਰਵੇਲ ਕਰਨਾ ਹੈਗਾ ਆ ਉਦੋਂ ਵੀ ਇਹਨਾਂ ਦੀ ਪਾਰਟੀਸ਼ਨ ਦੇ ਕੇਸ ਵੀ ਚੱਲਣੇ ਕਿਉਂਕਿ ਇਹਨਾਂ ਦਾ ਸੈਟੀਸਫਾਈ ਹੋਣਾ ਹੀ ਨਹੀਂ ਜੀ।
0: ਨਾ ਜੀ, ਨਾ ਜੀ
1: ਸਰ, ਇਹ ਇੱਦਾਂ ਦੇ ਜਿਹੜੀਆਂ ਹੈਗੀਆਂ ਸਕਸੈਸ਼ਨ ਇੱਕ ਇੱਦਾਂ ਦੀ ਚੀਜ਼ ਹੈਗੀ ਆ, ਇਹ ਜਦੋਂ ਵੀ ਨਿਬੜਦੀ ਆ ਟੇਬਲ ਤੇ ਨਿਬੜਦੀ ਆ, ਕਚਹਿਰੀਆਂ ਚ ਨਹੀਂ ਨਿਬੜਦੀ।
0: ਬਿਲਕੁਲ,
1: ਨਹੀਂ ਤਾਂ ਸਾਰੀ ਜ਼ਿੰਦਗੀ ਲੜਦੇ ਚੱਲ ਜਾਂਦੇ ਹੈਗੇ ਆ ਜੀ। ਕਿਉਂ ਇੱਕ ਬੰਦਾ ਕਹਿੰਦਾ ਮੈਂ ਆਹ ਪੋਰਸ਼ਨ ਨਹੀਂ ਲੈਣਾ, ਮੈਂ ਆਹ ਲੈਣਾ ਹੈਗਾ, ਦੂਜਾ ਵੀ ਕਹਿੰਦਾ ਮੈਂ ਉਹ ਨਹੀਂ ਲੈਣਾ, ਮੈਂ ਆਹ ਲੈਣਾ ਹੈਗਾ, ਇਹ ਅਲਟੀਮੇਟਲੀ ਜਿਹੜਾ ਹੈਗਾ ਆ ਫੇਰ ਜਦੋਂ ਪੂਰੀ ਤਰ੍ਹਾਂ ਲੜ ਜੁੜ ਕੇ ਥੱਕਦੇ ਆ ਫੇਰ ਟੇਬਲ ਤੇ ਆਉਂਦੇ ਆ
0: ਜੀ।
1: ਹਾਂਜੀ, ਬਾਕੀ ਠੀਕ ਆ ਜੀ, ਵਕੀਲਾਂ ਦੀ ਰੋਟੀ ਆ, ਚੰਗੇ ਭਲੇ ਵਕੀਲ ਰੋਟੀ ਖਾਣਗੇ ਜੀ ਇਹਨਾਂ ਤੋਂ।
0: ਪਿਛਲੇ ਸਮੇਂ ਚ ਜਰੂਰ ਥੋੜਾ ਬਹੁਤਾ ਐਕਟਿਵ ਹੋਏ ਨੇ, ਬਿਆਨਬਾਜ਼ੀ ਆਉਣ ਲੱਗੀ, ਪਰ ਹੁਣ ਜਿਹੜਾ ਆਪਣੇ ਢਿੱਲੋਂ ਸਾਹਿਬ ਨੂੰ ਲਿਆ ਕੇ ਖੜਾ ਕਰ ਦਿੱਤਾ ਮੋਰੇ ਜੀ, ਪਰ ਬਦਲੇ ਪੰਜਾਬ ਦੇ ਵਿਚ ਹੀ ਪ੍ਰਧਾਨ ਨੀ ਬਦਲਿਆ, ਨਾਲ ਹਰਿਆਣੇ ਦੇ ਵਿਚ ਵੀ ਜਾਂ ਦਿੱਲੀ ਦੇ ਵਿਚ ਵੀ ਬਦਲੇ ਆ।
1: ਦੇਖੋ ਵੈਸੇ ਤਾਂ ਮਾਨ ਸਾਹਿਬ ਦੇ ਤੁਸੀਂ ਜਿਹੜਾ ਹੈਗਾ ਆ ਉਹਨਾਂ ਦਾ ਐਕਸ ਜਿਹੜਾ ਆ ਉਹਦੇ ਤੇ ਹੀ ਗੱਲ ਕੀਤੀ ਆ ਵੀ ਉਹਨਾਂ ਨੇ ਐਕਸ ਤੇ ਜਿਹਨੂੰ ਜਿਹਨੂੰ ਟਵਿੱਟਰ ਕਹਿੰਦੇ ਜਾਂ ਟਵੀਟ ਕਹਿੰਦੇ ਆ ਉਹਦੇ ਤੇ ਗੱਲ ਕੀਤੀ ਆ। ਉਹਨਾਂ ਨੂੰ ਏਦਾਂ ਇਹ ਏਦਾਂ ਲਿਖਣਾ ਨਹੀਂ ਸੀ ਚਾਹੀਦਾ
0: ਜੀ।
1: ਉਹਦਾ ਕਾਰਨ ਆ ਕਿ ਇੱਕ ਆਪੋਜਿਟ ਪਾਰਟੀ ਜਿਹੜੀ ਆ ਇਹ ਉਹਦਾ ਪ੍ਰੈਰੋਗੇਟਿਵ ਆ,
0: ਉਹ ਕਿਹਨੂੰ
1: ਬਣਾਉਂਦੀ ਆ ਤੇ ਕਿਹਨੂੰ ਨਹੀਂ ਬਣਾਉਂਦੀ, ਉਹਨਾਂ ਦਾ ਨੇਜ ਆ। ਦੂਜੀ ਗੱਲ ਹੈਗੀ ਆ ਕਿ ਉਹਨਾਂ ਬਾਕੀਆਂ ਨੂੰ ਜਿਲਤ, ਹਾਂਜੀ ਉਹਨਾਂ ਨੂੰ ਕਾਹਦੀ ਜਿਲਤ ਹੈਗੀ ਹੈ ਜੀ, ਬਣਨਾ ਤਾਂ ਇੱਕ ਨਹੀਂ ਸੀ ਨਾ ਜੀ, ਬਣਨਾ ਤਾਂ ਇੱਕ ਨਹੀਂ ਸੀਗਾ ਜੀ, ਹਾਂ ਇੱਕ ਨੂੰ ਬਣਾ ਦਿੰਦੇ ਬਾਕੀਆਂ ਨੂੰ ਤਾਂ ਤੁਸੀਂ ਜਿਲਤ ਹੀ ਲਿਖਣੀ ਸੀ ਜੀ। ਬਾਕੀ ਜਾਖੜ ਸਾਹਿਬ ਦਾ ਕਾਰਜਕਾਲ 6 ਜੁਲਾਈ ਦੇ ਵਿੱਚ ਖਤਮ ਹੋ ਰਿਹਾ ਸੀਗਾ ਜੀ, ਉਹਨਾਂ ਨੂੰ ਤੇ 4 ਜੂਨ ਨੂੰ ਜਿਹੜੀ ਹੈਗੀ ਆ ਰਾਜਸਥਾਨ ਦੇ ਵਿੱਚ ਇੱਕ ਰਾਜ ਸਭਾ ਦੀ ਸੀਟ ਖਾਲੀ ਹੋ ਰਹੀ ਆ, ਅਗਲਿਆਂ ਨੇ ਲੈ ਜਾਣਾ ਜੀ
0: ਉੱਥੇ,
1: ਉੱਥੇ ਜਿਹੜਾ ਹੈਗਾ ਆ ਸੈਂਟਰ ਮਿਨਿਸਟਰ ਬਣਾਉਣਾ ਆ ਉਹਨਾਂ ਨੇ। ਹੁਣ ਇਹ ਚੀਜ਼ ਨੀ ਹੈਗਾ ਕਿ ਹਾਂ ਜੀ ਭਾਜਪਾ ਉਹਨੂੰ ਛੱਡ ਦੇਗੀ, ਇਹ ਤਾਂ ਐਵੇਂ ਮਤਲਬ ਜਿਹੜਾ ਹੈਗਾ ਆ ਵੀ ਥੋੜੇ ਪਾਣੀ ਦੇ ਵਿੱਚ ਛਾਲਾ ਮਾਰਨ ਵਾਲੇ ਹੈਗੇ ਆ ਇੱਕ ਸਟੇਟ ਦੇ ਵਿੱਚ ਇਹਨਾਂ ਦੀ ਸਰਕਾਰ ਆ, ਵੀ ਤੁਸੀਂ ਕੀ ਕਰਨਾ ਜਿਹੜੇ 7 ਰਾਜ ਸਭਾ ਵਾਲੇ ਤੁਹਾਡੇ ਉਹ ਜਾਂਦੇ ਲੱਗੇ ਹਾਂਜੀ 6 ਤਾਂ ਉਹ ਚੋਂ ਨਿਕਲ ਗਏ।
0: ਬਿੱਟੂ ਉਦਾਹਰਣ ਹੈਗਾ ਨੇ ਦੇਖੋ ਕਿੱਥੋਂ ਚੱਕ ਕੇ ਕਿੱਥੇ ਲਾਤੇ,
1: ਹਾਰਿਆ ਆ ਬੰਦਾ ਅਗਲੇ ਲੈ ਗਿਆ ਜੀ
0: ਰੇਲਵੇ ਮਿਨਿਸਟਰ ਬਣਾਤਾ ਚੱਕ ਕੇ
1: ਹਾਂਜੀ। ਤੇ ਬਿੱਟੂ ਦਾ ਜਿਹੜਾ ਇੱਥੇ ਪੰਜਾਬ ਦੇ ਵਿੱਚ ਕਸ਼ਮਾ ਕਸ਼ ਕਰਨਾ ਸੀਗਾ ਸਾਰਾ ਕੁਛ ਹੈਗਾ, ਉਹ ਵੀ ਇਸੇ ਕਰਕੇ ਸੀ ਕਿ ਉਹ ਵੀ ਦੌੜ ਦੇ ਵਿੱਚ ਸ਼ਾਮਲ ਸੀ
0: ਜੀ,
1: ਉਹ ਦੱਸਣਾ ਵੀ ਚਾਹੁੰਦੇ ਸੀ ਵੀ ਮੈਂ ਤੁਹਾਡੇ ਲਈ ਅੱਛਾ ਮਤਲਬ ਸਾਬਤ ਹੋ ਸਕਦਾ, ਪਰ ਉਹਨਾਂ ਨੇ ਇਸ ਚੀਜ਼ ਨੂੰ ਵੀ ਕੱਲ ਨੂੰ ਜਿਹੜਾ ਹੈਗਾ ਅਸੀਂ ਸਾਥ ਦੇ ਤਾਂ ਪਏ ਆ ਵੀ ਸਿੱਖ ਵੋਟ
0: ਜੀ,
1: ਤੇ ਕੱਲ ਨੂੰ ਬਿੱਟੂ ਦੇ ਪਰਿਵਾਰ ਦਾ ਇਤਿਹਾਸ ਏਦਾਂ ਦਾ ਆ ਕਿ ਇਕਦਮ ਆਪੋਜਿਟ ਪਾਰਟੀਆਂ ਨੇ ਸਾਡੇ ਅਗੇਂਸਟ ਵੇਵ ਬਣਾ ਦੇਣੀ ਹੈਗੀ ਆ ਹਾਂਜੀ, ਪੀ ਉਹਨਾਂ ਦੇ ਬੇਅੰਤ ਸਿੰਘ ਹੋਣਾ ਦਾ ਟਾਈਮ ਦਾ ਜਿਹੜਾ ਹੈਗਾ ਆ ਉਹਦੇ ਕਰਕੇ ਜਿਹੜਾ ਆ ਉਹਨਾਂ ਨੇ ਉਹਨੂੰ ਇਗਨੋਰ ਕੀਤਾ ਜੀ, ਤੇ ਅਦਰਵਾਈਜ਼ ਬਿੱਟੂ ਵਾਸ ਦਾ ਰਾਈਟ ਚੋਇਸ, ਤੇ ਉਹ ਸਿਰਫ ਆਹਾ ਉਹਦਾ ਡਰਾਬੈਕ ਸੀ ਜਿਹਦੇ ਕਰਕੇ ਭਾਜਪਾ ਡਰ ਗਈ
0: ਜੀ,
1: ਤੇ ਉਹਨਾਂ ਨੇ ਕੇਵਲ ਢਿੱਲੋਹਣਾ ਤੇ ਗੁਣਾ ਪਾਇਆ ਇਸ ਕਰਕੇ, ਇੱਕ ਤਾਂ ਮਾਲਵੇ ਦੇ ਵਿੱਚ ਜਿਹੜਾ ਹੈਗਾ, ਦੂਜਾ ਇਹ ਆ ਵੀ ਉਹ ਕੈਪਟਨ ਸਾਹਿਬ ਦੇ ਬੰਦੇ ਆ
0: ਜੀ,
1: ਤੇ
0: ਪਰ ਕੈਪਟਨ ਸਾਹਿਬ ਤਾਂ ਕਹਿੰਦੇ ਭਾਈ ਮੇਰੀ ਕੋਈ ਸ਼ਮੂਲੀਅਤ ਤਾਂ ਨਹੀਂ, ਪਿੱਛੇ ਹਟ ਗਏ ਨੇ।
1: ਹਾਂ ਠੀਕ ਗੱਲ ਹੈਗੀ ਆ ਵਿਚਾਰਿਆਂ ਦੇ ਕੀ ਕਰਨ, ਉਹ
0: ਜੀ
1: ਗੱਲ ਕਹਿੰਦੇ ਵੀ ਕੈਪਟਨ ਸਾਹਿਬ ਨੂੰ ਗ੍ਰੇਟਨੈਸ ਦਿਖਾਉਣੀ ਚਾਹੀਦੀ ਹੈਗੀ ਸੀ, ਉਹਦਾ ਕਾਰਨ ਇਹ ਹੈਗਾ ਕਿ ਹੁਣ ਜਿਸ ਨਿਜ਼ਾਮ ਦੇ ਵਿੱਚ ਤੁਸੀਂ ਬੈਠੇ ਹੈਗੇ ਆ ਕਿ ਇਹਨਾਂ ਨੂੰ ਮੰਨ, ਹਾਂਜੀ ਇਹਨਾਂ ਨੂੰ ਮੰਨ ਲੈਣਾ ਚਾਹੀਦਾ ਹੈਗਾ ਆ ਕਿ ਮਾਈ ਗੇਮ ਇਜ ਓਵਰ
0: ਜੀ,
1: ਹਾਂਜੀ ਕਿ ਮੈਂ ਤਾਂ ਗ੍ਰੇਸਫੁਲੀ ਜਿਹੜਾ ਹੈਗਾ ਆ, ਜਿੱਦਾਂ ਕਈ ਬੁੱਢੇ ਹੁੰਦੇ ਆ ਨਾ ਜੀ ਉਹ ਘਰ ਦੇ ਵਿੱਚ ਫੇਰ ਇੰਟਰਫੇਅਰ ਕਰਨ ਨੀ ਹਟਦੇ, ਤੇ ਘਰ ਦੇ ਕਹਿੰਦੇ ਹੈਗੇ ਚੁੱਪ ਕਰਕੇ ਤੈਨੂੰ ਰੋਟੀ ਵਧੀਆ ਮਿਲੀ ਜਾਂਦੀ ਆ, ਰਾਤ ਨੂੰ ਸਬਜ਼ੀ ਦੇ ਵਿੱਚ ਕੱਚਾ ਮਚਾ ਘਿਓ ਦਾ ਵੀ ਪੈ ਜਾਂਦਾ, ਤੇ ਤੂੰ ਚੁੱਪ ਕਰਕੇ ਰੋਟੀ ਖਾਈ ਆ ਤੇ ਦੇਖੀ ਜਾ, ਉਹਨੂੰ ਫੇਰ ਆਦਤ ਹੁੰਦੀ ਹੈ ਤੁਸੀਂ ਤੋਂ ਪੁੱਛ ਕੇ ਕਰੋ।
0: ਪਰ ਦੇਖੋ ਸੈਣੀ ਸਾਹਿਬ ਕਈ ਵਾਰੀ ਇਹ ਨੀ ਮਹਿਸੂਸ ਹੁੰਦਾ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਜੋ ਛਵੀ ਸੀ ਜਾਂ ਜੋ ਉਹਨਾਂ ਦੀ ਪਕੜ ਸੀ ਪੰਜਾਬ ਦੇ ਉੱਤੇ, ਤੇ ਉਹਨਾਂ ਤੋਂ ਵੱਡਾ ਚਿਹਰਾ ਤਾਂ ਨੀ ਕੋਈ ਹੋ ਸਕਦਾ, ਪਰ ਕਿਉਂ ਨੀ ਚੂਜ਼ ਕਰ ਰਹੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ,
1: ਪਰ ਇਹ ਸਭ ਪਤਾ ਨੀ ਵੀ ਮਤਲਬ ਜਿਹੜੇ ਹੈਗੇ ਆ ਕਈ ਵਾਰੀ ਅਸੀਂ ਚੀਜ਼ਾਂ ਇੰਨੀਆਂ ਵੱਡੀਆਂ ਨੀ ਹੁੰਦੀਆਂ, ਬੰਦੇ ਏਡੇ ਵੱਡੇ ਨੀ ਹੁੰਦੇ, ਅਸੀਂ ਵੱਡੇ ਬਣਾਏ
0: ਜੀ
1: ਸਰ ਕੀ ਇਹ ਤਾਂ ਪਿਛਲੇ ਸਾਲ ਜਿਹੜਾ ਹੈਗਾ ਟੈਨਿਓਰ ਦੇ ਵਿੱਚ ਤੁਸੀਂ ਦੇਖੋ ਤਾਂ ਅਸੀਂ ਕੀ ਅਯਾਸ਼ੀ ਕੀਤੀ, ਹੋਰ ਕੀ ਕੀਤਾ ਉਹਨੇ
0: ਜੀ,
1: ਹਾਂਜੀ ਕੋਰੋਨਾ ਦੇ ਵਿੱਚ ਕੋਰੋਨਾ ਦਾ ਬਹਾਨਾ ਬਣਾ ਕੇ ਅੰਦਰ ਬਹਿ ਗਿਆ ਜੀ, ਬਾਕੀ ਪੁਲਿਸ ਨੂੰ ਇੰਨੇ ਅਖਤਿਆਰ ਦੇ ਤੇ ਉਹਨਾਂ ਨੇ, ਪੁਲਿਸ ਨੇ ਦੇਖੋ ਕਿੱਦਾਂ ਕਿੱਦਾਂ ਬੰਦੇ ਕੁੱਟੇ ਜੀ, ਉਦੋਂ ਨਾ ਮੈਂ ਦੇਖਿਆ ਵੀ ਵੀਡੀਓ ਲੇਡੀਜ਼ ਦੀਆਂ ਵੀਡੀਓ ਆਉਂਦੀਆਂ ਸੀ, NRI ਵੀਡੀਓ ਆਉਂਦੀਆਂ ਸੀਗੀਆਂ, ਉਹ NRI ਜਿਹੜੀ ਕਹਿੰਦੀ ਵੀ ਤੁਹਾਨੂੰ ਪੁਲਿਸ ਵਾਲਿਆਂ ਨੂੰ ਕਹਿੰਦੇ ਸੀ ਵੀ ਤੁਹਾਨੂੰ ਸ਼ਰਮ ਹੀ ਹੈ ਨੀ, ਤੇ ਤੁਸੀਂ ਦੇਖੋ ਪਤਾ ਨੀ ਕਿੰਨਿਆਂ ਕੁ ਲੋਕਾਂ ਨੂੰ ਪੁਲਿਸ ਨੇ ਕੁੱਟਿਆ ਜੀ, ਸਿਰਫ ਬਾਹਰ ਨਿਕਲੇ ਤੇ ਹਾਂਜੀ ਉਹ ਕਿੱਦਾਂ ਦਾ, ਔਰ ਇਹਨਾਂ ਦੇ ਮਤਲਬ ਜਿਹੜਾ ਹੈਗਾ ਖੁੱਲੀ ਛੁੱਟੀ ਦਿੱਤੀ ਸੀ ਜੀ, ਪਤਾ ਨੀ ਕਿੱਡੀ ਕੁ ਮਤਲਬ ਜਿਹੜਾ ਹੈਗਾ ਹੋ ਜਾਣਾ ਸੀਗਾ ਜੀ ਇੱਥੇ
0: ਜੀ,
1: ਔਰ ਉਲਟਾ ਜਿਹੜੀ ਅੱਜ ਜਿਹੜਾ ਹੈਗਾ ਆ ਇਹ ਮਹਿਸੂਸ ਕੀਤਾ ਜਾ ਰਿਹਾ ਕਿ ਜਿਹੜਾ ਉਸ ਟਾਈਮ ਦੇ ਉੱਤੇ ਜਿਹੜੇ ਬੰਦਿਆਂ ਨੂੰ ਇੰਜੈਕਸ਼ਨ ਲੱਗੇ ਹੈਗੇ ਆ ਉਹ ਬੰਦੀਆਂ ਜਿਹੜੇ ਆ ਹਾਰਟ ਅਟੈਕ ਦੇ ਨਾਲ ਉਹਨਾਂ ਦੀ ਡੈਥ ਹੋ ਰਹੀ ਹੈ।
0: ਬਿਲਕੁਲ ਅਸੀਂ ਤਾਂ ਉਦੋਂ ਵੀ ਰੋਲਾ ਪਾਉਂਦੇ ਸੀ ਪਰ ਸਾਡੀ ਮੰਨਦਾ ਕੋਈ ਨੀ ਸੀ ਜੀ, ਉਦੋਂ ਕਹਿੰਦੇ ਝੱਲੇ ਆ ਜੀ
1: ਸਾਡੇ ਸਰ, ਹੁਣ ਦੇਖੋ ਭਾਰੇ ਸਾਹਿਬ ਅਸੀਂ ਲਵਾਏ ਠੀਕ ਹੈ ਜੀ, ਅੱਜ ਮਹਿਸੂਸ ਕਰਦੇ ਹੈਗੇ ਆ ਕਿ ਹਾਂਜੀ ਜੀ ਵੀ ਉਹਦੇ ਨਾਲ ਨੁਕਸਾਨ ਹੋਇਆ ਸਰੀਰ ਨੂੰ।
0: ਬਿਲਕੁਲ
1: ਅੱਜ ਹੁਣ ਦੇਖੋ ਉਹਦੇ ਵਿੱਚ ਸਾਨੂੰ ਦੇਖੋ ਕਿੱਡੇ ਮਤਲਬ ਚਲਾਕ ਹੈਗੇ ਆ, ਸੁਪਰੀਮ ਕੋਰਟ ਦੇ ਵਿੱਚ ਸਟੇਟਮੈਂਟ ਦਿੰਦੇ ਹੈਗੇ ਆ ਕਿ ਮੈਂਡੇਟਰੀ ਨਹੀਂ ਸੀਗਾ ਇਹ
0: ਜੀ,
1: ਮੈਂਡੇਟਰੀ ਕਿੱਦਾਂ ਨੀ, ਤੁਸੀਂ ਤਾਂ ਨਾਲ ਲਿਖ ਕੇ ਦਿੱਤਾ ਹੈ ਅਸੀਂ ਵੀ ਜੇ ਕੋਈ ਵਕੀਲ ਹੈਗਾ ਆ ਜੇ ਕੋਰਟ ਚ ਜਾਣਾ ਹੈਗਾ ਆ ਤੇ ਪਹਿਲਾਂ ਇਹ ਦਿਖਾ ਕੇ ਜਾਵੇ ਕਿ ਹਾਂ ਜੀ ਵੀ ਮੇਰੇ ਕੋਰੋਨਾ ਦਾ ਟੀਕਾ ਲੱਗਾ ਹੈ ਤਾਂ ਕੋਰਟ ਚ ਪੇਸ਼ ਹੋ ਸਕੇਗਾ।
0: ਏਅਰਪੋਰਟ ਦੇ ਫਲਾਈਟ ਨਹੀਂ ਚੜ ਸਕਦਾ ਜੀ, ਕਿਤੇ ਟਰੈਵਲ ਨਹੀਂ ਕਰ ਸਕਦਾ, ਫਲਾਈਟ
1: ਚੜ ਸਕਦਾ ਹੈਗਾ ਜੀ ਟਰੈਵਲ ਨਹੀਂ ਕਰ ਸਕਦਾ ਹੈਗਾ,
0: ਦਫ਼ਤਰਾਂ ਦੇ ਵਿੱਚ ਨਹੀਂ ਜਾ ਸਕਦੇ ਸੀ, ਸਰਕਾਰੀ ਕਚਹਿਰੀਆਂ ਚ ਹਾਜ਼ਰ ਨਹੀਂ ਹੋ ਸਕਦੇ ਸੀ,
1: ਸਾਰੇ ਸਰਟੀਫਿਕੇਟ ਤੁਸੀਂ ਦਿਖਾਓ,
0: ਧੱਕਾ ਹੀ ਕੀਤਾ ਤਕਰੀਬਨ ਹਰ ਜਗ੍ਹਾ ਕੀਤਾ ਹਰ ਮੁਲਕ ਚ,
1: ਸਾਰੇ ਡਾਕਟਰਾਂ ਨੇ ਪੈਸੇ ਲੈ ਕੇ ਤੇ ਸਿਰਫ ਕਾਗਜ਼ੀ ਸਰਟੀਫਿਕੇਟ ਵੀ ਕਈਆਂ ਨੂੰ ਜਾਰੀ ਕੀਤੇ।
0: ਬਿਲਕੁਲ
1: ਹਾਂਜੀ ਟੀਕਾ ਨਹੀਂ ਲਾਇਆ ਜਿਹਨਾਂ, ਉਹ ਟੀਕਾ ਅੱਗੇ ਤਾਂ ਟੀਕਾ ਲਵਾਉਣ ਦੇ ਪੈਸੇ ਦਿੰਦੇ ਸੀ, ਟੀਕਾ ਨਾ ਲਵਾਉਣ ਦੇ ਪੈਸੇ ਦਿੱਤੇ ਲੋਕਾਂ ਨੇ।
0: ਏਅਰਪੋਰਟ ਦੇ ਉੱਤੇ ਬਥੇਰਾ ਕੁਝ ਹੁੰਦਾ ਰਿਹਾ ਜੀ, ਤੁਸੀਂ ਬਗੈਰ ਟੀਕੇ ਤੋਂ ਨਿਕਲਣਾ ਇੱਕ ਲਾਈਨ ਦੇ ਵਿੱਚ ਵੱਖਰੀ ਸੀਗੀ, ਉਹਦੇ ਵਿੱਚ ਇੰਨੇ ਪੈਸੇ ਦੇ ਦਿਓ ਗੱਲ ਨੀ, ਬੜੀ ਟੀਕਾ ਲੱਗ ਗਿਆ ਜੀ।
1: ਹਾਂਜੀ ਉਹ ਪਤਾ ਨੀ ਹੈਗਾ, ਅੱਜ ਹੁਣ ਕਹਿੰਦੇ ਹੈਗੇ ਆ ਜੀ ਕਿ ਨਿੰਮ ਦੀਆਂ ਗੋਲੀਆਂ ਖਾਓ ਤਾਂ ਇਹਨੂੰ ਜਿਹੜਾ ਹੈਗਾ ਨਿਊਟਰਲਾਈਜ਼ ਕੀਤਾ ਜਾ ਸਕਦਾ ਹੈਗਾ ਆ, ਕਿ ਨਿੰਮ ਦੇ ਪੱਤੇ ਖਾਓ ਜਾਂ ਹੈਂਜੀ ਤੇ ਤਾਂ ਉਹਦਾ ਇਫੈਕਟ ਜਿਹੜਾ ਨਿਊਟਰਲਾਈਜ਼ ਕੀਤਾ ਜਾ ਸਕਦਾ ਆ, ਇਹ ਖੋਜ ਜਿਹੜੀ ਕੱਢੀ ਹੈਗੀ ਆ ਜੀ, ਤੇ ਭਾਈ ਤੁਸੀਂ ਬਾਹਰਲੇ ਕੰਟਰੀਆਂ ਚ ਤੁਸੀਂ ਸਟੇਟਮੈਂਟ ਵੀ ਦਿੱਤੀ ਹੈਗੀ ਜਾ ਕੇ, ਇਹ ਵਾਕਈ ਇਹਦੇ ਨਾਲ ਜਿਹੜੇ ਹੈਗੇ ਆ ਜਿਹੜੇ ਸਿਮਟਮ ਆਉਂਦੇ ਹੈਗੇ ਆ ਹਾਰਟ ਬੀਟ ਵਧਣ ਦੇ, ਉਹ ਇਹਦਾ ਕਾਰਨ ਹੋ ਸਕਦਾ ਹੈ ਜੀ, ਤੇ ਫਿਰ ਕਿਉਂ ਮਤਲਬ ਜਿਹੜਾ ਲੋਕਾਂ ਨਾਲ ਏਦਾਂ ਧੋਖਾ ਕੀਤਾ ਜੀ।
0: ਉਹ ਤਾਂ ਸੈਣੀ ਸਾਹਿਬ ਫੀਵਰ ਵੀ ਤੁਹਾਨੂੰ ਹੋ ਜਾਵੇ, ਚਲੋ ਆਪਣੇ ਲੋਕ ਇਹਨੂੰ ਏਦਾਂ ਨਹੀਂ ਲੈਂਦੇ, ਚਲੋ ਇਹਨਾਂ ਮੁਲਕਾਂ ਚ ਜਦੋਂ ਦੇਖਦੇ ਆ, ਕਿਉਂਕਿ ਤੁਹਾਡੇ ਮਸਲ ਡੈਮੇਜ ਹੋ ਸਕਦੇ ਆ ਹਾਰਟ ਦੇ, ਹਨਾ ਜੀ, ਉਹ ਫੀਵਰ ਨੂੰ ਆਪਾਂ ਉਸ ਹਿਸਾਬ ਦਾ ਨਹੀਂ ਲੈਂਦੇ, ਪਰ ਉਹ ਆਮ ਫੀਵਰ ਦੇ ਵਿੱਚ ਵੀ ਤੁਹਾਡੇ ਨਾਲ ਹੋ ਸਕਦਾ, ਤਾਂ ਹੀ ਕਹਿੰਦੇ ਕਿ ਆਪਣਾ ਰਿਲੈਕਸ ਰਹੋ, ਭੱਜ ਨੱਠ ਨਾ ਕਰੋ ਜ਼ਿਆਦੇ।
1: ਹਾਂਜੀ ਭਾਰਤ ਸਾਹਿਬ, ਉਹ ਗੱਲ ਤੁਹਾਡੀ ਠੀਕ ਹੈਗੀ ਆ, ਇੱਕ ਚੀਜ਼ ਹੈਗੀ ਆ ਉਹ ਪ੍ਰੂਵਨ ਆ, ਇੱਕ ਜਿਹੜੀ ਮੈਡੀਸਨ ਜਿਹੜੀ ਆ ਉਹ ਪ੍ਰੂਵਨ ਆ,
0: ਬਿਲਕੁਲ।
1: ਇੱਕ ਚੀਜ਼ ਹੈਗੀ ਤੁਸੀਂ ਕਾਹਲੀ ਕਾਹਲੀ ਚ ਤਿਆਰ ਕੀਤੀ, ਤੁਸੀਂ ਉਹਨੂੰ ਜਿਹੜਾ ਹੈਗਾ ਆ ਲਾਗੂ ਕਰ ਦਿੱਤਾ, ਫੇਰ ਲੋਕਾਂ ਨੂੰ ਕਹਿੰਦੇ ਮੈਂਡੇਟਰੀ ਨਹੀਂ ਸੀਗਾ, ਤੇ ਉਸ ਵੇਲੇ ਹਾਲਾਤ ਏਦਾਂ ਦੇ ਬਣਾਏ ਅਗਲੇ ਨੂੰ ਘਰੋਂ ਬਾਹਰ ਨਿਕਲਣਾ ਔਖਾ ਕਰ ਦਿੱਤਾ, ਭਾਈ ਤੇਰੇ ਟੀਕਾ ਲੱਗਾ ਹੋਊ ਤਾਂ ਤੂੰ ਨਿਕਲ ਸਕਦਾ ਜੀ, ਤੂੰ ਰੋਟੀ ਨੀ ਕਮਾ ਸਕਦਾ, ਫੇਰ ਤੁਸੀਂ ਕਿੱਦਾਂ ਕਹਿੰਦੇ ਮੈਂਡੇਟਰੀ ਨਹੀਂ ਸੀਗਾ ਜੀ।
0: ਨਾਲੇ ਦੇਖੋ ਇਹਦੇ ਵਿੱਚ ਕੰਪੀਟੀਸ਼ਨ ਬਹੁਤ ਚੱਲਿਆ, ਜਿਹੜਾ ਆਪਣਾ ਰਸ਼ੀਆ ਦਾ ਸੀ ਨਪੁਸਤਿਕ ਕੀ ਸੀਗਾ ਇਹਦਾ ਨਾਮ, ਮੈਨੂੰ ਚੇਤਾ ਭੁੱਲਿਆ, ਸਪੂਤਨਿਕ, ਤੇ ਉਹ ਆਪਣਾ ਦਾਅਵਾ ਕਰਦੇ ਸੀ ਕਿ 80% 90% ਮਤਲਬ ਕਿ ਸ਼ੋਰ ਹੈਗੇ ਆ, ਇਦਾਂ ਹੀ ਮਤਲਬ ਕਿ ਹੋਰ ਜਿਹੜੀਆਂ ਮੈਡੀਸਿਨ ਸੀ ਕੋਵਿਡ ਦੀਆਂ ਉਹ ਉਹਨਾਂ ਨੇ ਵੀ ਦਾਅਵੇ ਕੀਤੇ ਆ, ਬੜਾ ਵੱਡਾ ਬਿਜ਼ਨਸ ਇਹਦੇ ਵਿੱਚ ਚੱਲਿਆ ਜੀ।
1: ਬਿਲਕੁਲ ਜੀ, ਸਾਡਾ ਤਾਂ ਆਪਣਾ ਜਿਹੜਾ ਹੈਗਾ ਆ ਚਮਕਾਉਣ ਵਾਸਤੇ, ਆਪਣੀ ਜਿਹੜੀ ਹੈਗੀ ਆ ਚਿਹਰਾ ਚਮਕਾਉਣ ਵਾਸਤੇ ਸਾਰੀ ਦੁਨੀਆਂ ਨੂੰ ਮੁਫ਼ਤ ਵੰਡਦਾ ਰਿਹਾ, ਅੱਜ ਪੁੱਛਦਾ ਕੋਈ ਨੀ ਸਾਨੂੰ,
0: ਹਾਂਜੀ
1: ਗੈਸ ਸਿਲੰਡਰ ਸਾਨੂੰ ਅੱਜ ਫੇਰ ਵੀ ਮਿਲਿਆ
0: ਜੀ,
1: ਹਾਂਜੀ ਅਸੀਂ ਕੀ ਕਰਨਾ ਇਹਨੂੰ ਫ੍ਰੀ ਦੇ ਟੀਕੇ ਵੰਡਣ ਨੂੰ ਜੀ।
0: ਬਿਲਕੁਲ ਜੀ, ਤੇ ਸੈਣੀ ਸਾਹਿਬ
1: ਹਾਂਜੀ ਆ ਜੀ ਇੱਕ ਖਬਰ ਤੇ,
0: ਹਾਂਜੀ ਜ਼ਰੂਰ ਇੱਕ ਖਬਰ ਕੰਟੀਨਿਊ ਪਲੀਜ਼।
1: ਹਾਂਜੀ ਭਾਰੇ ਸਾਹਿਬ, ਗੱਲ ਏਦਾਂ ਹੈਗੀ ਆ, ਇਹ ਜਿਹੜਾ ਪ੍ਰਾਇਮਰੀ ਸਕੂਲਾਂ ਦੇ ਵਿੱਚ 1,76,000 ਬੱਚਾ ਘੱਟ ਐਡਮਿਟ ਹੋਇਆ,
0: ਬਿਲਕੁਲ 9% ਘੱਟ ਗਿਆ ਜੀ, ਆਮ ਦੇ ਨਾਲੋਂ ਵੀ
1: 9% ਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਆ ਵੀ ਇਹ ਬਣਦਾ ਜੀ
0: ਜੀ।
1: ਹੁਣ ਸਵਾਲ ਤਾਂ ਇਹ ਆ ਕਿ ਇੱਕ ਤੁਹਾਡੀ ਜਿਹੜੀ ਉਹ ਸਿੱਖਿਆ ਕ੍ਰਾਂਤੀ ਆ ਉਹਦੀ ਫੂਕ ਤਾਂ ਨਿਕਲ ਗਈ ਨਾ
0: ਸੈਣੀ ਸਾਹਿਬ, ਮੈਂ ਇੱਕ ਮਨ ਦੇ ਵਿੱਚ ਹੋਰ ਸਵਾਲ ਆਉਂਦਾ ਜਾਂ ਆਰਟੀਕਲ ਵੀ ਲੱਗਿਆ ਹੋਇਆ ਦੇ ਉੱਤੇ, ਮੈਂ ਜ਼ਰੂਰ ਅੱਗੇ ਜਾ ਕੇ ਪੜਾਂਗਾ ਕਿ ਵਪਾਰ ਬਣਦੀ ਸਿੱਖਿਆ ਤੇ ਕਿੱਥੇ ਜਾਣ ਗਰੀਬ ਤੇ ਮੱਧ ਵਰਗ ਦੇ ਮਾਪੇ। ਹੁਣ ਜਿਹੜੇ ਮੁਲਕ ਦੇ ਵਿੱਚ ਇਹ ਐਜੂਕੇਸ਼ਨ ਦਾ ਸਿਸਟਮ ਦੇਖਣ ਆ ਰਹੇ ਨੇ, ਕਦੇ ਇਹਨਾਂ ਨੇ ਗੱਲ ਕੀਤੀ ਹੈ ਕਿ ਉਹ ਸਾਰੇ ਜਿੰਨੇ ਸਕੂਲ ਨੇ ਉਹ ਮਤਲਬ ਕਿ ਸਰਕਾਰੀ ਹੈ ਜੀ?
1: ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ, ਪਰ ਹੁਣ ਸਵਾਲ ਤਾਂ ਇਹ ਹੈਗਾ ਆ ਸਰਕਾਰੀ ਦੇ ਸਰਕਾਰੀ ਸਕੂਲ ਜੀ, ਤਾਂ ਸਰਕਾਰੀ ਸਕੂਲ ਦਾ ਟੀਚਰ ਆਪਣੇ ਨਿਆਣੇ ਨੀ ਪੜਾਉਂਦਾ
0: ਜੀ? ਜੀ ਬਿਲਕੁਲ,
1: ਹਾਂਜੀ ਜੇ ਮਤਲਬ ਇਹ ਇੰਨੇ ਜ਼ਿਆਦਾ ਹਾਲਾਤ ਸਹੀ ਹੋਣ, ਜਾਂ ਤਾਂ ਸਰਕਾਰੀ ਸਕੂਲ ਵਿੱਚ ਸਰਕਾਰੀ ਟੀਚਰ ਜਿਹੜੇ ਆ ਉਹ ਆਪਣੇ ਬੱਚੇ ਪੜ੍ਹਾਉਂਦੇ ਹੋਣ
0: ਜੀ,
1: ਉੱਥੇ ਤਾਂ ਆਉਂਦਾ ਹੈਗਾ ਆ ਜੀ। ਹੁਣ ਇਸ ਵੇਲੇ ਤੁਸੀਂ ਜਾ ਕੇ ਦੇਖ ਲਓ ਪ੍ਰਵਾਸੀਆਂ ਦੇ ਬੱਚੇ ਹੈਗੇ ਆ ਜਾਂ ਜਿਹੜੇ ਹੈਗੇ ਗਰੀਬ ਬੱਚੇ ਹੈਗੇ ਆ ਜੀ, ਜਿਹੜੇ ਮਾਪੇ ਅਫੋਰਡ ਨਹੀਂ ਕਰ ਸਕਦੇ
0: ਜੀ,
1: ਹਾਂਜੀ ਬਾਕੀ ਜਿਹੜੇ ਟੀਚਰਾਂ ਤਾਂ ਤੁਸੀਂ ਲਾਈ ਰੱਖਦੇ ਹੈਗੇ ਆ ਸਾਰਾ ਦਿਹਾੜੀ ਇਸੇ ਚੱਕਰ ਦੇ ਵਿੱਚ ਵੀ ਰੋਟੀ ਬਣਾ ਤੇ ਰੋਟੀ ਖਿਲਾ,
0: ਹਾਂਜੀ
1: ਮਿਡ ਡੇ ਮੀਲ ਦੇ ਵਿੱਚ ਜਿਹੜੀ ਜੀ ਉਹ ਯੋਜਨਾ ਜਿਹੜੀ ਆ ਉਹ ਕਹਿੰਦੇ ਵੀ ਭਾਈ ਇਸ ਯੋਜਨਾ ਤਹਿਤ ਜਿਹੜਾ ਆ ਨਿਆਣੇ ਭੁੱਖੇ ਨਹੀਂ ਰੱਖਣੇ, ਜਿੱਦਾਂ ਮਰਜ਼ੀ ਭਾਵਾਂ ਸਟੇਟ ਕੋਲੋਂ ਪਾ ਲਾਏ। ਸਟੇਟ ਨੇ ਕਿੱਥੋਂ ਕੋਲੋਂ ਪਾ ਲੈਣ ਜੀ, ਸਟੇਟ ਕੋਲ ਕਿੱਥੇ ਹੈਗੇ ਪੈਸੇ ਜੀ,
0: ਉਹ ਤਾਂ ਆਪ ਭੁੱਖ ਨੰਗ ਨਾਲ ਲੜਦੇ ਫਿਰ ਜੀ,
1: ਉਹ ਤਾਂ ਦੇਖ ਲੈਂਦੇ ਆ ਜੀ, ਮਾਸਟਰ ਵੀ ਕੌਲੀ ਕੌਲੀ ਖਾ ਲੈਂਦੇ ਆਰਾਮ ਨਾਲ ਚੁੱਪ ਕਰਕੇ, ਦਰਜੀਆਂ ਵਧੀਆ ਬਣਿਆ ਹੋਵੇ ਤੇ ਉੱਥੇ, ਹਾਂਜੀ ਤੇ ਫਰੂਟ ਚ ਨਿਆਣਿਆਂ ਲਈ ਆਉਂਦਾ ਹੈ ਤੇ ਮਾਸਟਰਾਂ ਲਈ ਵੀ ਆ ਜਾਂਦਾ ਹੈਗਾ ਜੀ, ਚੱਲੀ ਜਾਂਦਾ ਕੰਮ। ਸਰ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਇਹਨਾਂ ਨੇ ਜਿਹੜਾ ਆ ਕੁਛ ਨੀ ਉੱਥੇ ਜਿਹੜਾ ਆ ਕੀ ਉੱਥੇ ਜਿਹੜਾ ਆ ਟੋਇਲਟ ਦੀਆਂ ਉਦਘਾਟਨ ਕਰਨ ਚ ਲਗਾਏ ਤੁਸੀਂ
0: ਜੀ,
1: ਪਹਿਲਾਂ ਜਿਹੜੇ ਬਣੀਆਂ ਬਿਲਡਿੰਗਾਂ ਜਾਂ ਤਾਂ ਤੁਸੀਂ ਕੋਈ ਕਮਰੇ ਨਵੇਂ ਬਣਾਏ ਹੋਣ ਜੀ, ਉਹਨਾਂ ਨੂੰ ਰੰਗ ਕਰਕੇ ਦਿਖਾ ਜੀ ਤੇ ਨੀਲਾ ਪੀਲਾ ਰੰਗ ਕਰ ਦਿੱਤਾ ਵਾ,
0: ਠੀਕ
1: ਠਾਕ ਆ ਸਿੱਖਿਆ ਕ੍ਰਾਂਤੀ ਆ ਗਈ ਜੀ, ਪਰ ਇਹ ਆ ਕਿ ਤੁਹਾਨੂੰ ਨੈਟ ਰਿਜ਼ਲਟ ਜਿਹੜਾ ਆ ਉਹ ਪਤਾ ਲੱਗ ਗਿਆ ਕਿ 9% ਜਿਹੜੇ ਹੈਗੇ ਆ ਬੱਚੇ ਘੱਟ ਗਏ ਆ।
0: ਬਿਲਕੁਲ ਜੀ, ਜਿਸ ਹਿਸਾਬ ਨਾਲ ਬੱਚਿਆਂ ਦੀ ਜਾਂ ਆਪਣੇ ਪੰਜਾਬ ਦੀ ਆਬਾਦੀ ਉਹਦੇ ਮੁਕਾਬਲੇ ਤਾਂ ਕੁਛ ਵੀ ਨੀ ਗਾ, 14-15 ਲੱਖ ਬੱਚਾ ਜੀ ਸਿਰਫ ਸਰਕਾਰੀ ਸਕੂਲਾਂ ਚ, 14 ਲੱਖ ਵੀ ਹੈ, 13 ਲੱਖ ਤੇ 66,000 ਬੱਚਾ, 14 ਲੱਖ ਬੱਚਾ ਜੀ।
1: ਭਾਰਤ ਸਾਹਿਬ ਬੇਨਤੀ ਇਹ ਆ ਕਿ ਇਹ ਜਿਹੜਾ ਹੈਗਾ ਰਿਜ਼ਲਟ ਆਇਆ ਸੀ ਤੇ ਇਹ ਆਪਣੀ ਪਿੱਠ ਤਪਤ ਪਾਉਂਦੇ ਸੀਗੇ
0: ਜੀ,
1: ਇਹ ਇਸ ਚੀਜ਼ ਦਾ ਨੀ ਕੰਪੈਰੀਜ਼ਨ ਇਹਨਾਂ ਨੇ ਕੀਤਾ ਵੀ ਪਿਛਲੇ ਸਾਲ ਨਾਲੋਂ ਸਾਡਾ ਰਿਜ਼ਲਟ ਘਟਿਆ ਆ, ਪਿਛਲੇ ਸਾਲ ਰਿਜ਼ਲਟ ਸਾਰੇ ਤੋਂ ਵਧੀਆ ਸੀ, ਉਹ ਤੋਂ ਪਿਛਲੇ ਸਾਲ ਇਹ ਤੋਂ ਵੀ ਵਧੀਆ ਸੀ
0: ਜੀ,
1: ਤੂੰ ਲਗਾਤਾਰ ਤਾਂ ਰਿਜ਼ਲਟ ਡਿਕਰੀਜ਼ ਕਰ ਰਿਹਾ ਹੈਗਾ। ਤੁਸੀਂ ਪਿੱਠ ਥਾਪਤ ਪਾਉਂਦੇ ਹੈਗੇ ਸਾਡੇ ਜੀ 94% ਪਾਸ ਹੋ ਗਏ ਜੀ, ਸਾਡੇ ਇੱਦਾਂ ਹੋ ਗਏ ਜੀ। ਸੋ ਇਸ ਕਰਕੇ ਜਿਹੜਾ ਆ, ਬਾਕੀ ਪਤਾ ਨੀ, ਗੋਡ ਨੋਜ਼ ਇੱਕ ਮਤਲਬ ਕਿਥੋਂ ਡਾਟਾ ਲੈਂਦੇ ਹੈਗੇ, ਕਿਹੜੇ ਤਰੀਕੇ ਨਾਲ ਕੰਪੈਰੀਜ਼ਨ ਕਰਦੇ ਆ ਜਿਹਦੇ ਨਾਲ ਆਪਣੇ ਆਪ ਨੂੰ ਜਿਹੜਾ ਆ ਇਹ ਬੂਸਟ ਕਰਦੇ ਇਸ ਚੀਜ਼ ਦੇ ਉੱਤੇ
0: ਜੀ।
1: ਸੋ ਇਸ ਕਰਕੇ ਜਿਹੜੇ ਸਿੱਖਿਆ ਕ੍ਰਾਂਤੀ ਵੀ ਇਹਨਾਂ ਦੀ ਫੇਲ ਹੋ ਗਈ ਜੀ।
0: ਦੇਖੋ ਸਮੇਂ ਸਮੇਂ ਦੇ ਪਿਛਲੇ ਦਿਨਾਂ ਦੇ ਵਿਚ ਹਸਪਤਾਲਾਂ ਦੇ ਵਿਚ ਜਿਹੜੇ ਨੇ ਡਾਕਟਰਾਂ ਦੀ ਗੱਲ ਆਈ, ਉਹਦੇ ਵਿਚ ਹੁਣ ਸਿੱਖਿਆ ਕ੍ਰਾਂਤੀ ਦੀ ਰਿਪੋਰਟ ਆ ਗਈ ਹੈ ਜੀ, ਤੇ ਉਧਰ ਵੀ ਦੇਖ ਲੋ ਕਿੰਨੀਆਂ ਜਿਹੜੀਆਂ ਨੇ ਸਾਮੀਆਂ ਜਿਹੜੀਆਂ ਖਾਲੀ ਪਈਆਂ ਨੇ ਉਹ ਭਰੀਆਂ ਹੀ ਨੀ ਹਜੇ ਤੱਕ, ਮਸ਼ੀਨਾਂ ਹੈ ਨੇ ਜਿਹੜੀਆਂ ਨੇ ਡਾਇਗਨੋਸ ਦੇ ਲਈ, ਹੋਰ ਸਾਰੀਆਂ ਚੀਜ਼ਾਂ
1: ਉਹ ਪਰ ਉਹ ਵੀ ਪਹਿਲਾਂ ਦੇਖੂ ਆਈ ਜਾਂਦਾ ਤੁਹਾਨੂੰ, ਮਤਲਬ ਇੱਕ ਤੋਂ ਬਾਅਦ ਇੱਕ ਜਿਹੜਾ ਆ ਆਈ ਜਾਂਦਾ ਹੈਗਾ ਆ ਜੀ ਕਿ ਹਾਂ ਜੀ ਜਿਹੜੇ ਫੀਲਡ ਦੇ ਉੱਤੇ ਇਹ ਕਹਿੰਦੇ ਸੀ ਸਿੱਖਿਆ ਤੇ ਸਿਹਤ, ਇਹ ਦੋ ਮੋਟੋ ਦੇ ਉੱਤੇ ਇਹ ਸਰਕਾਰ ਆਈ ਜੀ, ਦੋਨਾਂ ਫੀਲਡ ਦੇ ਵਿੱਚ ਜਿਹੜਾ ਆ ਉਹ ਰਿਪੋਰਟਾਂ ਜਿਹੜੀਆਂ ਹੈਗੀਆਂ ਅੱਗੇ ਪਿੱਛੇ ਆ ਗਈਆਂ ਜੀ। ਮਤਲਬ ਇਹ ਆ ਕਿ ਦੋਨੇ ਫੀਲਡ ਦੇ ਉੱਤੇ ਸਰਕਾਰ ਜਿਹੜੀ ਹੈਗੀ ਬਿਦਰੇ ਵਾਲੀ ਫੇਲ ਹੋਈ ਆ ਜੀ, ਤੇ ਇਹਨਾਂ ਨੂੰ ਚਾਹੀਦਾ ਹੈਗਾ ਸੀਗਾ ਜਾਂ ਤਾਂ ਉੱਤੇ ਫੋਕਸਡ ਰਹਿੰਦੇ, ਇਹ ਉਹਦੇ ਨਾਂ ਦੇ ਉੱਤੇ ਰਾਜਨੀਤੀ ਕਰਨ ਲੱਗ ਪਏ ਜੀ, ਵੀ ਆਪਣੀ ਛਾਪ ਛੱਡਣੀ ਆ ਜੀ, ਬਾਕੀ ਕੋਈ ਨੀ ਪ੍ਰਚਾਰ ਦੇ ਨਾਲ ਹੀ ਆ, ਪ੍ਰਚਾਰ ਇੰਨਾ ਕਰੋ ਪ੍ਰਚਾਰ ਇੰਨਾ ਕਰੋ ਕਿ ਆਪਣੇ ਆਪ ਲੋਕੀ ਸਮਝਣ ਲੱਗ ਪੈਣ ਜੀ। ਹੁਣ 1,000 ਰੁਪਇਆ ਜੇ ਦਿੱਤਾ ਹੈ ਨੀ ਜੀ ਕਿਸੇ ਨੂੰ, ਤੇ ਉਹਦਾ ਜਿਹੜਾ ਹੈਗਾ ਪ੍ਰਚਾਰ ਜਿਹੜਾ ਆ 12 ਸਟੇਟਾਂ ਤੱਕ ਕਰ ਦਿੱਤਾ, ਇਸੇ ਤਰੀਕੇ ਨਾਲ ਹੀ ਬਾਕੀ ਚੀਜ਼ਾਂ ਦਾ ਪ੍ਰਚਾਰ ਦੇ ਉੱਤੇ ਹੀ ਹੈਗਾ ਜੀ, ਐਡਵਰਟਾਈਜ਼ਮੈਂਟ ਦੇ ਉੱਤੇ ਚੱਲਦਾ ਕੰਮ।
0: ਬਿਲਕੁਲ,
1: ਤੁਸੀਂ ਇਹ ਦੇਖੋ ਨਾ ਕਿ ਹਾਈ ਕੋਰਟ ਜਿਹੜੀ ਹੈਗੀ ਆ ਉਹਦੇ ਵਿੱਚ ਜਿੰਨੇ ਮੁੱਦੇ ਆਉਂਦੇ ਹੈਗੇ ਆ ਉੱਥੇ ਸਰਕਾਰ ਜਿਹੜੀ ਆ ਸਮਾਂ ਟਪਾਉਣ ਵਾਸਤੇ ਟਾਈਮ ਮੰਗਦੀ ਹੈ ਜੀ ਹਰ ਇੱਕ ਜਗ੍ਹਾ
0: ਜੀ।
1: ਹੁਣ ਤਾਂ ਹਾਈ ਕੋਰਟ ਵੀ ਫੈਡ ਅਪ ਹੋ ਗਈ ਹੈਗੀ ਵੀ ਤੁਹਾਨੂੰ ਕਿੱਥੇ ਕਿੱਥੇ ਸਮਾਂ ਦੇਈ ਚੱਲੀ ਹੈ ਜੀ
0: ਜੀ।
1: ਸੋ ਇਸ ਕਰਕੇ ਹੈਗਾ ਜੀ, ਸੋ ਪਰਸਨਲ ਰੰਜਿਸ਼ ਤੇ ਪਰਸਨਲ ਜਿਹੜੇ ਗੇਮ, ਇਸ ਤੋਂ ਇਲਾਵਾ ਦੋ ਹੀ ਆਹ ਮੋਟੋ ਆ ਜੀ ਬਸ, ਹੋਰ ਤਾਂ ਕੋਈ ਸਰਕਾਰ ਦਾ ਮੋਟੋ ਨੀ, ਇਹ ਹੀ ਸੱਚਾਈ ਹੈ ਜੀ।
0: ਇੱਕ ਖਬਰ ਗੱਲ ਕਰਾਂਗਾ, ਡਿਸਕਸ਼ਨ ਹੀ ਹੈ ਖਬਰ ਕਾਹਦੀ ਹੈ, ਮੈਂ ਸੋਚ ਰਿਹਾ ਸੀ ਇਸ ਦੇ ਉੱਤੇ। ਚਲੋ ਅੱਜ ਸਿੱਧੂ ਮੂਸੇਵਾਲੇ ਦੀ ਬਰਸੀ ਜਿਹੜੀ ਮਨਾਈ ਗਈ ਹੈ, ਸਾਰਾ ਕੁਝ ਹੋਇਆ ਉੱਥੇ, ਉਹਨਾਂ ਦੇ ਪਿਤਾ ਕਹਿੰਦੇ ਨੇ ਕਿ ਕੇਂਦਰ ਤੇ ਪੰਜਾਬ ਜਿਹੜੀ ਹੈ ਸਰਕਾਰਾਂ ਨੇ ਉਹਨਾਂ ਨੇ ਅਜੇ ਤੱਕ ਵੀ ਨਾ ਇਨਸਾਫ਼ ਦਿੱਤਾ ਤਾਂ ਨਾ ਦੇਣ ਸਕਣਗੀਆਂ ਅੱਗੇ, ਉਹਨਾਂ ਨੂੰ ਇਹ ਵੀ ਲੱਗਦਾ। ਉਹ ਕਹਿੰਦੇ ਜੋ ਹਾਲਾਤ ਨੇ ਮੈਨੂੰ ਤਾਂ ਲੱਗਦਾ ਕਿ ਮੈਂ ਕਿਤੇ ਨਾ ਕਿਤੇ ਹੋਰ ਮੁਲਕ ਹੀ ਚਲੇ ਜਾਵਾਂ, ਉੱਥੇ ਘੱਟੋ ਘੱਟ ਸੇਫ ਤਾਂ ਰਵਾਂਗਾ। ਪਰ ਇਹ ਸਾਰੀਆਂ ਜਿਹੜੀਆਂ ਬਿਆਨਬਾਜ਼ੀਆਂ ਨੇ ਜਾਂ ਇੱਕ ਪੋਲੀਟੀਕਲ ਐਂਗਲ ਤੋਂ ਵੀ ਮੈਂ ਦੇਖਦਾ, ਚਲੋ ਉਹ ਵੀ ਸਿਆਸਤ ਦੇ ਨਾਲ ਜੁੜੇ ਹੋਏ ਨੇ ਜਾਂ ਪਰਿਵਾਰ ਸਿਆਸਤ ਦੇ ਨਾਲ ਜੁੜਿਆ ਹੋਇਆ, ਤੇ ਉਹਦੇ ਵਿੱਚ ਮੈਂ ਇਹ ਦੇਖ ਰਿਹਾ ਕਿ ਜਿਹੜਾ ਨਵਾਂ ਸਿੱਧੂ ਹੈ, ਛੋਟਾ ਬੱਚਾ ਹੈ ਜੇ, ਤੇ ਉਹਦੇ ਉੱਤੇ ਜਿਹੜਾ ਇਹ ਸਾਰੀਆਂ ਚੀਜ਼ਾਂ ਦਾ ਅਸਰ ਜਾਂ ਬੋਲ ਜੋ ਬੋਲੇ ਜਾ ਰਹੇ ਹੈ, ਤਾਂ ਉਹਦੇ ਵਿੱਚ ਉਹਦੀ ਜਿਹੜੀ ਪਰਵਰਿਸ਼ ਹੋਵੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣੇ ਆਪ ਦੇ ਵਿੱਚ ਗਿਲਟੀ ਨਹੀਂ ਮਹਿਸੂਸ ਕਰੇਗਾ, ਆਪਣੇ ਆਪ ਨੂੰ ਇੱਕ ਅਲੱਗ ਨਹੀਂ ਕਰਨ ਲੱਗ ਜਾਏਗਾ ਉਸ ਚੀਜ਼ਾਂ ਤੋਂ, ਜਾਂ ਫਿਰ ਮਤਲਬ ਕਿ ਇੱਕ ਤਰ੍ਹਾਂ ਦਾ ਸਿੱਧੇ ਤੌਰ ਦੇ ਉੱਤੇ ਹੀ ਮਤਲਬ ਕਿ ਕਿਤੇ ਨਾ ਕਿਤੇ ਬਦਲਾ ਲਓ ਜਾਂ ਇੱਕ ਤਰ੍ਹਾਂ ਦੀ ਖੁੰਦਕ ਜਿਹੜੀ ਉਹਦੇ ਮਨ ਦੇ ਵਿੱਚ ਪੈਦਾ ਹੋਏਗੀ ਕਿ ਮੇਰੇ ਬ੍ਰਦਰ ਦੇ ਨਾਲ ਆਹ ਚੀਜ਼ ਕੀਤੀ ਗਈ ਸੀ, ਇੱਦਾਂ ਕੀਤੀ ਗਈ ਸੀ, ਤਾਂ ਉਹਦੇ ਵਿੱਚੋਂ ਕੀ ਨਿਕਲੇਗਾ ਜੀ।
1: ਸਵਾਲ ਤੁਹਾਡਾ ਬਹੁਤ ਜ਼ਿਆਦਾ ਸੈਂਸਿਟਿਵ ਆ। ਕੁਛ ਇੱਕ ਚੀਜ਼ਾਂ ਜਿਹੜੀਆਂ ਹੁੰਦੀਆਂ ਚਲੋ ਉਹ ਤਾਂ ਵਕਤ ਤੇ ਛੱਡਣੀਆਂ ਪੈਂਦੀਆਂ ਹੈਗੀਆਂ ਜੀ। ਸਿੱਧੂ ਮੂਸੇ ਵਾਲੇ ਦੀ ਬਰਸੀ ਹੈਗੀ ਹੈ ਜੀ ਕੱਲ
0: ਜੀ,
1: ਉਹ ਕੱਲ ਨੂੰ ਕਿਉਂਕਿ ਕਮੇਟੀ ਦੇ ਜਿਹੜੇ ਹੈਗੇ ਆ ਰਿਜ਼ਲਟ ਆਉਣੇ ਹੈਗੇ ਆ ਜੀ, ਇਸ ਕਰਕੇ ਉਹਨਾਂ ਨੇ ਅੱਜ ਇੱਕ ਦਿਨ ਪਹਿਲਾਂ ਜਿਹੜੀ ਆ ਉਹ
0: ਪੋਸਟਪੋਨ ਕਰਤੀ ਸੀ ਜੀ।
1: ਹਾਂਜੀ ਹਾਂਜੀ, ਪੋਸਟਪੋਨ ਤਾਂ ਹੁੰਦੀ ਅੱਗੇ ਪਾਉਣ ਦਾ ਜਿਹੜਾ ਹੈਗਾ ਜੀ, ਉਹਨਾਂ ਨੇ ਪਹਿਲਾਂ ਜਿਹੜੀ ਹੈਗੀ ਆ ਪ੍ਰੀ ਪੋਨ ਕਰ ਲਓ, ਪ੍ਰੀ ਪੋਨ ਕਰ ਲਈ ਸੀ
0: ਪਲੈਨਿੰਗ ਕਰ ਲਈ
1: ਇੱਕ ਦਿਨ ਪਹਿਲਾਂ ਮਨਾ ਲਈ। ਹਾਂਜੀ ਹਾਂਜੀ
0: ਜੀ,
1: ਤੇ ਉਹ ਉਹਨਾਂ ਨੇ ਅੱਜ ਮਨਾ ਲਈ ਸੀ, ਪਰ ਉਹ ਉਹਨਾਂ ਦਾ ਦਰਦ ਜਿਹੜਾ ਹੈਗਾ ਆ ਉਹ ਜਾਇਜ਼ ਵੀ ਆ, ਪਰ ਐਟ ਦਾ ਸੇਮ ਟਾਈਮ ਇਹ ਇੱਥੇ ਹਰ ਇੱਕ ਬੰਦੇ ਨਾਲ ਹੁੰਦਾ ਜੀ।
0: ਜੀ
1: ਤੁਸੀਂ ਮੈਨੂੰ ਦੱਸ ਦਿਓ ਵੀ ਕੋਈ ਹੋਰ ਬੰਦਾ ਜਿਹੜਾ ਇਕੁਅਲ ਫੁਟਿੰਗ ਤੇ ਖੜਾ ਹੋਵੇ ਉਹਨੂੰ ਇਨਸਾਫ਼ ਮਿਲ ਗਿਆ ਹੋਵੇ
0: ਨਾ ਜੀ।
1: ਭਾਰੇ ਸਾਹਿਬ ਜਦੋਂ ਸਿਸਟਮ ਦੇ ਵਿੱਚ ਹੀ ਨੁਕਸ ਆ ਜੀ, ਤੁਹਾਡੀਆਂ ਇਨਵੈਸਟੀਗੇਸ਼ਨ ਏਜੰਸੀ ਵੀ ਵਿਕੀਆਂ ਹੀ ਆ ਜੀ, ਫਿਰ ਤੁਸੀਂ ਜਿਹੜਾ ਹੈਗਾ ਆ ਵੀ ਆਸ ਕਿੱਥੋਂ ਰੱਖੋਗੇ।
0: ਬਿਲਕੁਲ ਹੈ ਜੀ।
1: ਦੂਜੀ ਗੱਲ ਇਹ ਕਿ ਓਵਰ ਐਂਬੀਸ਼ੀਅਸ ਹੋ ਕੇ ਇਹ ਵੀ ਚੱਲਦੇ ਰਹੇ ਆ ਜੀ, ਜਦੋਂ ਆਪਾਂ ਰਾਜਨੀਤੀ ਨੂੰ ਨਾਲ ਰਲਾ ਲੈਂਦੇ ਹੈਗੇ ਆ ਨਾ ਜੀ ਆਪਣੀਆਂ ਪਰਸਨਲ ਡਿਮਾਂਡ ਤੇ, ਸਾਡੀਆਂ ਜਿਹੜੀਆਂ ਡਿਮਾਂਡ ਹੁੰਦੀਆਂ ਉਹ ਵੀ ਪੋਲੀਟੀਕਲੀ ਡਿਮਾਂਡ ਲੱਗਣ ਲੱਗ
0: ਜਾਂਦੀਆਂ ਜੀ।
1: ਕਦੀ ਤੁਸੀਂ ਜਿਹੜਾ ਹੈਗਾ ਆ ਇੱਕ ਪੋਲੀਟੀਕਲ ਪਾਰਟੀ ਨੂੰ ਜਿਹੜਾ ਹੈਗਾ ਸਪੋਰਟ ਕਰਦੇ ਦਿਸਦੇ ਹੈਗੇ ਆ, ਕਦੀ ਤੁਸੀਂ ਜਿਹੜਾ ਹੈਗਾ ਆ ਉਸ ਉਹ ਚੀਜ਼ਾਂ ਮੈਟਰ ਕਰਦੀਆਂ ਜੀ ਨਾਲ ਉਹਦੇ ਨਾਲ ਜਿਹੜਾ ਹੈਗਾ ਆ ਸਿਆਸਤਦਾਨ ਸੰਜੀਦਾ ਨਹੀਂ ਰਹਿੰਦਾ ਉਹਨੂੰ ਇਹ ਹੁੰਦਾ ਕਿ ਇੱਕ ਕੰਪੀਟੀਟਰ ਆ ਰਿਹਾ ਹੈਗਾ ਆ ਜੀ ਹੋਰ ਕੁਛ ਨਹੀਂ
0: ਜੀ
1: ਬਾਕੀ ਇੱਕ ਨੌਜਵਾਨ ਦੀ ਜਾਨ ਗਈ ਹੈਗੀ ਆ ਜੀ ਉਹ ਵੀ ਇੱਕ ਟੈਲੈਂਟਡ ਬੱਚਾ ਸੀਗਾ ਜੀ ਸਭ ਨੂੰ ਦੁੱਖ ਆ ਜੀ ਉਸ ਚੀਜ਼ ਦਾ ਪਰ ਇੱਕ ਬਾਪ ਵਾਸਤੇ ਤਾਂ ਬਹੁਤ ਵੱਡਾ ਦੁੱਖ ਹੈਗਾ ਆ ਜੀ ਜਿਸ ਜਿਹਨੇ ਆਪਣੇ ਬੱਚੇ ਦੀ ਲਾਸ਼ ਜਿਹੜੀ ਹੈਗੀ ਆ ਉਹ ਇਸ ਤਰੀਕੇ ਦੇ ਨਾਲ ਲੈ ਕੇ ਗਿਆ ਹੋਵੇ ਸੋ ਇਸ ਕਰਕੇ ਇਨਜਸਟਿਸ ਤਾਂ ਹੋਇਆ ਆ ਤੇ ਜਸਟਿਸ ਜਿਹੜਾ ਹੈਗਾ ਆ ਉਹਨੂੰ ਟਾਈਮ ਲੱਗਣਾ ਆ ਜੀ ਤੇ ਬਾਕੀ ਸਾਡੇ ਕੋਈ ਮਤਲਬ ਜਿਹੜਾ ਹੈਗਾ ਆ ਏਦਾਂ ਦਾ ਤਾਂ ਸਾਡੇ ਸਿਸਟਮ ਦੇ ਵਿੱਚ ਹੀ ਹੈ ਨੀ ਇੰਨਾ ਵੀ ਸਪੀਡੀ ਜਸਟਿਸ ਹੋ ਗਿਆ ਵੀ ਹਾਂ ਜੀ ਦੋਵਾਂ ਚੋਂ ਸਾਲਾਂ ਚ ਤੁਸੀਂ ਫਾਂਸੀ ਲੱਗਦੇ ਬੰਦੇ ਦੇਖ ਲਓ ਨੋ ਡਾਊਟ ਵੀ ਉਹਦੇ ਵਿੱਚ ਜਿਹੜਾ ਆ ਦੋ ਬੰਦਿਆਂ ਦਾ ਇਨਕਾਊਂਟਰ ਵੀ ਹੋਇਆ ਜਿਹਨਾਂ ਦਾ ਮਾੜਾ ਮੋਟਾ ਰੋਲ ਸੀ ਪਰ ਕਿਉਂਕਿ ਚੇਨ ਆਫ ਚੇਨ ਜਿਹੜਾ ਹੈਗੀ ਚੇਨ ਲੰਬੀ ਬਹੁਤ ਹੈਗੀ ਆ ਜੀ ਬੰਦਿਆਂ ਦੀ ਸੋ ਇਸ ਕਰਕੇ ਜਿਹੜਾ ਆ ਹੁਣ ਇਹ ਤਾਂ ਹਰ ਇੱਕ ਬੰਦੇ ਨੂੰ ਮਤਲਬ ਆਪਾਂ ਗਿਲਟੀ ਜਿਹੜੀ ਹੈਗੀ ਆ ਸਾਬਤ ਕਰੂਗਾ ਤਾਂ ਕੋਰਟ ਹੀ ਕਰੇਗਾ ਨਾ ਜੀ ਸਾਡੇ ਕਹਿਣ ਨਾਲ ਤਾਂ ਗਿਲਟੀ ਬਣ ਨੀ ਜਾਣਾ ਜੀ ਸੋ ਜੁਰਮ ਜਦ ਤੱਕ ਅਸਟੈਬਲਿਸ਼ ਹੋਊਗਾ ਫੇਰ ਹੀ ਕਿਸੇ ਨੂੰ ਪਨਿਸ਼ ਹੋਊਗਾ ਜੀ ਬਾਕੀ ਉਹਨਾਂ ਦਾ ਜਿਹੜਾ ਹੈਗਾ ਆ ਦਰਦ ਜਾਇਜ਼ ਹੈਗਾ ਮੈਂ ਉਸ ਚੀਜ਼ ਤੋਂ ਡਿਨਾਈ ਨਹੀਂ ਕਰਦਾ ਉਹ ਕਹਿੰਦੇ ਹੈਗੇ ਆ ਜੀ ਭਾਈ ਮੈਂ ਮਤਲਬ ਇਹਨੂੰ ਹੋਰ ਕਿਸੇ ਮੁਲਕ ਦੇ ਵਿੱਚ ਰਹਿ ਲਵਾਂ ਜੀ ਤੇ ਬਹੁਤੇ ਬੰਦੇ ਸਰ ਇਹ ਇਹੋ ਜਿਹੀ ਸੋਚ ਰੱਖ ਕੇ ਵੀ ਵਿਦੇਸ਼ਾਂ ਦੇ ਵਿੱਚ ਜਾ ਕੇ ਬੈਠੇ ਹੀ ਆ ਉਹ ਕਹਿੰਦੇ ਅਸੀਂ ਨਹੀਂ ਇੱਥੇ ਸੇਫ ਮਹਿਸੂਸ ਕਰਦੇ ਤੇ ਪਰ ਗੱਲ ਇਹ ਹੈਗੀ ਆ ਉਹਨਾਂ ਕੋਲ ਸਫੀਸ਼ੈਂਟ ਜਿਹੜਾ ਹੈਗਾ ਆ ਮੀਨਸ ਹੈਗੇ ਆ
0: ਜੀ
1: ਬਾਕੀ ਜਿਹੜਾ ਛੋਟੇ ਬੱਚੇ ਦੀ ਤੁਸੀਂ ਗੱਲ ਕੀਤੀ ਹੈਗੀ ਆ ਜੀ ਉਹ ਪਰ ਉਹ ਤਾਂ ਬਟ ਨੈਚੁਰਲ ਆ ਉਹਨਾਂ ਚੀਜ਼ਾਂ ਤੋਂ ਡਿਨਾਈ ਨਹੀਂ ਕੀਤਾ ਜਾ ਸਕਦਾ ਪਰਵਰਿਸ਼ ਦੇ ਵਿੱਚ ਅਸਰ ਪੈਂਦਾ ਹੀ ਪੈਂਦਾ
0: ਜੀ ਬਿਲਕੁਲ ਜੀ
1: ਬਾਕੀ ਕੁਛ ਇੱਕ ਗੱਲਾਂ ਸਮੇਂ ਤੇ ਛੱਡਣੀਆਂ ਚਾਹੀਦੀਆਂ ਹੈਗੀਆਂ ਜੀ ਤੇ ਸਮਾਂ ਹੀ ਉਹਨਾਂ ਚੀਜ਼ਾਂ ਦਾ ਜਵਾਬ ਦਿੰਦਾ ਆ ਜੀ
0: ਬਿਲਕੁਲ
1: ਤੇ ਆਪਾਂ ਨੂੰ ਵੀ ਸਮੇਂ ਤੇ ਉਡੀਕ ਰਹੂਗੀ ਜੀ ਵੀ ਹਾਂ ਦੇਖਾਂਗੇ ਜੀ ਵੀ ਇਹ ਵੀ ਪਰਿਵਾਰ ਸੈਟਿਸਫਾਈ ਹੋਵੇ ਜੀ ਕਿਸੇ
0: ਬਿਲਕੁਲ ਬਿਲਕੁਲ
1: ਹਾਂਜੀ ਸਰ
0: ਥੈਂਕ ਯੂ
1: ਸਰ
0: ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਕੋਈ ਗੱਲਬਾਤ ਦੇ ਵਿਚ ਹਾਜ਼ਰੀ ਭਰਨਾ ਚਾਹੁੰਦੇ ਹੋ ਤਾਂ ਸਵਾਗਤ ਹੈ ਤਦ ਤੱਕ ਹੋਰ ਜਿਹੜੀਆਂ ਖ਼ਬਰਾਂ ਨੇ ਵਿਦੇਸ਼ੀ ਉਹਨਾਂ ਦੇ ਵੱਲ ਨੂੰ ਵੱਧਦੇ ਆ ਤੇ ਮੌਸਮ ਦੇ ਬਾਰੇ ਜੋ ਗੱਲਾਂ ਬਾਤਾਂ ਚੱਲ ਰਹੀਆਂ ਨੇ ਚੇਤਾਵਨੀਆਂ ਆ ਰਹੀਆਂ ਨੇ ਕੱਲ ਵੀ ਖ਼ਬਰ ਕੀਤੀ ਸੀ ਇੰਗਲੈਂਡ ਦੀ ਤੇ ਆਪਣੀ ਫਰਾਂਸ ਦੀ ਜਿੱਥੇ ਉਹ ਹਾਲਾਤ ਨੇ ਇਸੇ ਤਰ੍ਹਾਂ ਭਾਰਤ ਦੇ ਵਿਚ ਵੀ ਜਿਹੜਾ ਮੋਦੀ ਸਾਹਿਬ ਨੇ ਅਪੀਲ ਕੀਤੀ ਹੈ ਤੇ ਗਰਮੀ ਦਾ ਮਾਹੌਲ ਜਾਂ ਮੌਸਮ ਦੇ ਵਿਚ ਤਬਦੀਲੀਆਂ ਜੋ ਆ ਰਹੀਆਂ ਨੇ ਉਹਨੂੰ ਅੱਗੇ ਆਪਾਂ ਵਧਾਉਂਦੇ ਆ ਤੇ ਗੱਲਬਾਤ ਜਿਹੜੀ ਹੈਗੀ ਆ ਉਹਦੀ ਮੌਸਮ ਦੀ ਕਰਦੇ ਆ ਜੋ ਹਾਲਾਤ ਬਣਦੇ ਨਜ਼ਰ ਆ ਰਹੇ ਨੇ ਤੇ ਉਸ ਤੋਂ ਬਾਅਦ ਜੰਗ ਦੀ ਗੱਲ ਕਰਦੇ ਆ ਤੇ ਨਾਲ ਦੀ ਨਾਲ ਅਗਲੇ 5 ਸਾਲਾਂ ਦੇ ਵਿਚ ਟੁੱਟਣਗੇ ਗਰਮੀ ਦੇ ਸਾਰੇ ਰਿਕਾਰਡ ਮਚੇਗੀ ਤਰਾਹੀ ਹੋਏਗੀ ਤੇ ਸੰਯੁਕਤ ਰਾਸ਼ਟਰ ਦੀ ਜਿਹੜੀ ਹੈ ਵੱਡੀ ਚੇਤਾਵਨੀ ਆਈ ਹੈ ਸੰਯੁਕਤ ਰਾਸ਼ਟਰ UN ਦੀ ਇੱਕ ਤਾਜ਼ਾ ਰਿਪੋਰਟ ਨੇ ਪੂਰੀ ਦੁਨੀਆਂ ਦੇ ਵਿਚ ਖਤਰੇ ਦੀ ਘੰਟੀ ਵਜਾ ਦਿੱਤੀ ਰਿਪੋਰਟ ਦੇ ਵਿਚ ਚੇਤਾਵਨੀ ਦਿੱਤੀ ਗਈ ਕਿ ਅਗਲੇ 5 ਸਾਲਾਂ ਦੇ ਦੌਰਾਨ ਧਰਤੀ ਦਾ ਤਾਪਮਾਨ ਉਸ ਅੰਤਰਰਾਸ਼ਟਰੀ ਸੀਮਾ ਨੂੰ ਪਾਰ ਕਰ ਸਕਦਾ ਹੈ ਜਿਸ ਨੂੰ ਹੁਣ ਤੱਕ ਮਨੁੱਖਤਾ ਦੇ ਲਈ ਸੁਰੱਖਿਅਤ ਮੰਨਿਆ ਜਾਂਦਾ ਸੀ ਵਿਗਿਆਨੀਆਂ ਦੇ ਅਨੁਸਾਰ ਇਸ ਸਮੇਂ ਦੇ ਦੌਰਾਨ ਧਰਤੀ ਦੇ ਸਭ ਤੋਂ ਜੜੇ ਨੇ ਗਰਮ ਸਾਲ ਹੋਣ ਦੇ ਸਾਰੇ ਪੁਰਾਣੇ ਰਿਕਾਰਡ ਕਈ ਵਾਰ ਟੁੱਟ ਸਕਦੇ ਨੇ ਵਿਸ਼ਵ ਮੌਸਮ ਜਿਹੜਾ ਵਿਗਿਆਨ ਹੈ ਸੰਗਠਨ WMO ਤੇ ਬ੍ਰਿਟੇਨ ਦੇ ਮੌਸਮ ਵਿਭਾਗ ਦੀ ਰਿਪੋਰਟ ਦੇ ਮੁਤਾਬਕ 2026 ਤੋਂ 2030 ਦੇ ਵਿਚਕਾਰ ਔਸਤ ਵਿਸ਼ਵ ਤਾਪਮਾਨ ਦੇ 1.5 ਡਿਗਰੀ 1.5 ਡਿਗਰੀ ਸੈਲਸੀਅਸ ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਦੇ ਪੱਧਰ ਦੀ ਤੁਲਨਾ ਦੇ ਵਿਚ ਤੋਂ ਉਪਰ ਰਹਿਣ ਦੀ ਜਿਹੜੀ ਆ 75% ਸੰਭਾਵਨਾ ਦੱਸੀ ਹੈ 2015 ਦੇ ਪੈਰਿਸ ਜਲਵਾਯੂ ਸਮਝੌਤੇ ਦੇ ਵਿਚ ਇਹੀ ਉਹ ਜਿਹੜੀ ਸੀਮਾ ਸੀ ਜਿਸ ਨੂੰ ਸੁਰੱਖਿਅਤ ਮੰਨਿਆ ਗਿਆ ਸੀ ਅਗਲੇ 5 ਸਾਲਾਂ ਦੇ ਵਿਚ ਘੱਟੋ ਘੱਟ 1 ਸਾਲ ਦੇ ਵਿਚ ਇਸ ਸੀਮਾ ਨੂੰ ਪਾਰ ਕਰਨ ਦੀ ਸੰਭਾਵਨਾ 91% ਤੱਕ ਦੱਸੀ ਗਈ ਹੈ ਕੋਲੇ ਤੇਲ ਅਤੇ ਗੈਸ ਦੇ ਲਗਾਤਾਰ ਤਾਲਮੇਲ ਦੇ ਕਾਰਨ ਵੱਧ ਰਹੀ ਗਰਮੀ ਦੇ ਜਿਹੜਾ ਭਿਆਨਕ ਤਬਾਹੀ ਲਿਆ ਸਕਦੀ ਹੈ ਆਰਕਟਿਕ ਖੇਤਰ ਦੇ ਵਿਚ 2030 ਤੱਕ ਇੱਥੋਂ ਦਾ ਤਾਪਮਾਨ 1.66 ਡਿਗਰੀ ਸੈਲਸੀਅਸ ਤੱਕ ਜਿਹੜਾ ਵੱਧ ਸਕਦਾ ਹੈ ਕਿਉਂਕਿ ਗਲੇਸ਼ੀਅਰ ਜਿਹੜੇ ਨੇ ਉਹ ਸਾਰੇ ਪਿਘਲ ਰਹੇ ਨੇ ਐਮਾਜ਼ਨ ਜਿਹੜਾ ਆ ਖੇਤਰ ਹੈ ਜੰਗਲ ਨੇ ਉਹਦੇ ਵਿਚ ਗੰਭੀਰ ਸੋਕੇ ਅਤੇ ਜੰਗਲਾਂ ਦੀ ਅੱਗ ਦਾ ਜਿਹੜਾ ਖਤਰਾ ਵਧੇਗਾ ਕੁਦਰਤੀ ਤਬਾਹੀ ਜਿਵੇਂ ਹੜ੍ਹ ਸੋਕਾ ਤੇ ਅੱਤ ਦੀ ਜਿਹੜੀ ਗਰਮੀ ਵਰਗੀਆਂ ਘਟਨਾਵਾਂ ਹੋਰ ਤੇਜ਼ ਹੋਣਗੀਆਂ। ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਪ੍ਰਸ਼ਾਂਤ ਮਹਾਂਸਾਗਰ ਦੇ ਵਿਚ ਬਣਨ ਵਾਲਾ ਸ਼ਕਤੀਸ਼ਾਲੀ ਅਲ ਨੀਨੋ ਅਗਲੇ ਕੁਝ ਸਾਲਾਂ ਤੱਕ ਵਿਸ਼ਵ ਤਾਪਮਾਨ ਨੂੰ ਵਧਾਉਣ ਦੇ ਵਿਚ ਮੁੱਖ ਭੂਮਿਕਾ ਨਿਭਾਏਗਾ। ਇਸਦਾ ਅਸਰ 2028 ਤੱਕ ਰਹਿ ਸਕਦਾ ਹੈ ਤੇ ਜਿਸਦੇ ਕਾਰਨ 2027 ਦੇ ਵਿਚ ਗਰਮੀ ਦਾ ਨਵਾਂ ਰਿਕਾਰਡ ਬਣਨ ਦੀ ਸੰਭਾਵਨਾ ਹੈ। ਜਲਵਾਯੂ ਮਾਹਰਾਂ ਦੇ ਅਨੁਸਾਰ ਤਾਪਮਾਨ ਦੇ ਵਿਚ ਮਾਮੂਲੀ ਵਾਧਾ ਵੀ ਮੌਤਾਂ, ਜੀਵ ਜੰਤੂਆਂ ਦੀਆਂ ਪ੍ਰਜਾਤੀਆਂ ਦੇ ਨੁਕਸਾਨ ਤੇ ਗਲੇਸ਼ੀਅਰਾਂ ਦੇ ਖਤਮ ਹੋਣ ਦਾ ਕਾਰਨ ਬਣ ਸਕਦਾ ਹੈ। ਸੰਯੁਕਤ ਰਾਸ਼ਟਰ ਦੇ ਜਲਵਾਯੂ ਮੁਖੀ ਸਾਈਮਨ ਸਟੀਲ ਨੇ ਜਿਹੜਾ ਕਿਹਾ ਕਿ ਯੂਰਪ, ਭਾਰਤ ਅਤੇ ਦੁਨੀਆਂ ਦੇ ਹੋਰ ਹਿੱਸਿਆਂ ਦੇ ਵਿਚ ਪੈ ਰਹੀ ਭਿਆਨਕ ਗਰਮੀ ਇਹ ਸਾਬਤ ਕਰ ਰਹੀ ਹੈ ਕਿ ਅਸੀਂ ਅਜੇ ਵੀ ਗਲੋਬਲ ਵਾਰਮਿੰਗ ਨੂੰ ਰੋਕਣ ਦੇ ਯਤਨਾਂ ਦੇ ਵਿਚ ਪਿੱਛੇ ਹਾਂ। ਉਨ੍ਹਾਂ ਕਿਹਾ ਕਿ ਹਰ ਦੇਸ਼ ਨੂੰ ਇਸ ਜਲਵਾਯੂ ਸੰਕਟ ਦੀ ਭਾਰੀ ਮਾਨਵੀ ਅਤੇ ਆਰਥਿਕ ਕੀਮਤ ਜਿਹੜੀ ਹੈ ਚੁਕਾਉਣੀ ਪੈ ਰਹੀ ਹੈ। ਦੂਸਰੇ ਪਾਸੇ US ਇਰਾਨ ਵਾਰ ਭਾਈ ਇਹ ਨਹੀਂ ਗਰਮ ਕਰਦਾ ਕੁਛ ਵੀ ਹਨਾ ਮੌਸਮ ਨੂੰ, ਤੇ ਕੋਲਾ ਹੋ ਗਿਆ, ਹੋਰ ਸਾਰੀਆਂ ਚੀਜ਼ਾਂ ਕਰਦੀਆਂ ਨੇ, ਪਰ ਅੰਨੇਵਾਹ ਜਿਹੜੀਆਂ ਫਲਾਈਟਾਂ ਚੱਲ ਰਹੀਆਂ ਨੇ ਉੱਤੇ ਅਸਮਾਨ ਦੇ ਵਿਚ ਲੱਖਾਂ ਜਿਹੜੀਆਂ ਰੋਜ਼ਾਨਾ ਦੇ ਤੌਰ ਦੇ ਉੱਤੇ ਉੱਡ ਰਹੀਆਂ ਨੇ 24 ਘੰਟੇ 7 ਦਿਨ 365 ਦਿਨ ਸਾਹ ਹੀ ਨਹੀਂ ਲੈਂਦੀਆਂ। ਤੇ ਇਸੇ ਤਰ੍ਹਾਂ ਹੀ ਜਿਹੜਾ ਜਿਹੜੀਆਂ ਜੰਗਾਂ ਨੇ ਜੋ ਕੁਝ ਉੱਥੇ ਬੰਬਾਰੀ ਕੀਤੀ ਜਾਂਦੀ ਹੈ ਉਹਨਾਂ ਦਾ ਕੋਈ ਅਸਰ ਨਹੀਂ ਪੈਂਦਾ ਮੇਰੇ ਖਿਆਲ ਨਾਲ ਫੁੱਲ ਹੋਣਗੇ, ਪਰ ਇਹਨਾਂ ਚੀਜ਼ਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਅਮਰੀਕੀ ਫੌਜ ਦੇ ਵੱਲੋਂ ਇਰਾਨੀ ਮਿਲਟਰੀ ਦੇ ਉੱਤੇ ਜਿਹੜਾ ਟਿਕਾਣਿਆਂ ਤੇ ਹਮਲੇ ਕੀਤੇ ਆ ਫਿਰ ਤੋਂ। ਅਮਰੀਕੀ ਫੌਜ ਨੇ ਬੁੱਧਵਾਰ ਕੱਲ ਬੀਤੇ ਚ ਇਰਾਨ ਦੇ ਇਕ ਫੌਜੀ ਟਿਕਾਣੇ ਦੇ ਉੱਤੇ ਰੱਖਿਆਤਮਕ ਹਮਲੇ ਕੀਤੇ ਆ ਜਿਸ ਦੇ ਵਿਚ 4 ਇਰਾਨੀ ਡਰੋਨ ਡਿੱਗਣ ਤੋਂ ਬਾਅਦ ਬੰਦਰ ਅਬਾਸ ਸਥਿਤ ਇਕ ਜ਼ਮੀਨੀ ਕੰਟਰੋਲ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਕਾਰਵਾਈ ਅਜਿਹੇ ਸਮੇਂ ਹੋਈ ਹੈ ਜਦੋਂ ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਕਿ ਇਰਾਨ ਦੇ ਨਾਲ ਸਮਝੌਤਾ ਨੇੜੇ ਹੈ, ਪਰ ਉਹ ਇਰਾਨ ਦੇ ਪਰਮਾਣੂ ਸਮਰਥਾ ਨੂੰ ਜਿਹੜਾ ਘਟਾ ਕੇ ਇਸ ਟਕਰਾਅ ਨੂੰ ਖਤਮ ਕਰਨਾ ਚਾਹੁੰਦੇ ਨੇ, ਭਾਵੇਂ ਕਿ ਇਸ ਦੇ ਨਾਲ ਰਿਪਬਲਿਕਨਾਂ ਦੇ ਅੰਦਰ ਹੀ ਅਸਹਿਮਤੀ ਜਿਹੜੀ ਪਾਈ ਜਾ ਰਹੀ ਹੈ। ਟਰੰਪ ਨੇ ਨਵੰਬਰ ਦੀਆਂ ਮਿਡ ਟਰਮ ਚੋਣਾਂ ਦਾ ਜਿਹੜਾ ਅਸਰ ਆਪਣੀ ਰਣਨੀਤੀ ਦੇ ਉੱਤੇ ਪੈਣ ਤੋਂ ਇਨਕਾਰ ਕੀਤਾ, ਕਹਿੰਦੇ ਕੋਈ ਫਰਕ ਨਹੀਂ ਪੈਂਦਾ ਮੈਨੂੰ ਇਹਦੇ ਉੱਤੇ, ਪਰ ਇਰਾਨ ਦੇ ਨਾਲ ਸੰਭਾਵਿਤ ਸਮਝੌਤੇ ਨੂੰ ਲੈ ਕੇ ਕਈ ਗੰਭੀਰ ਸਵਾਲ ਬਰਕਰਾਰ ਨੇ, ਜਿਵੇਂ ਕਿ ਇਰਾਨ ਦੇ ਵੱਲੋਂ ਯੂਰੇਨੀਅਮ ਸਟਾਕ ਨੂੰ ਕਿਵੇਂ ਛੱਡਿਆ ਜਾਵੇਗਾ ਤੇ ਕੀ ਸਮਝੌਤਾ ਇਜ਼ਰਾਇਲ ਹਿਜਬੁੱਲਾ ਟਕਰਾਅ ਦੇ ਉੱਤੇ ਵੀ ਲਾਗੂ ਹੋਵੇਗਾ। ਇਸ ਤੋਂ ਇਲਾਵਾ ਟਰੰਪ ਵੱਲੋਂ ਕੁਵੈਤ, ਸਾਊਦੀ ਅਰਬ, ਕਤਰ ਅਤੇ ਪਾਕਿਸਤਾਨ ਨੂੰ ਅਬਰਾਹਮ ਅਕਾਰਡਸ ਵਿਚ ਸ਼ਾਮਲ ਹੋਣ ਦੇ ਲਈ ਜ਼ੋਰ ਪਾਉਣਾ ਵੀ ਕੂਟਨੀਤਿਕ ਚੁਣੌਤੀਆਂ ਭਰਿਆ, ਕਿਉਂਕਿ ਸਾਊਦੀ ਅਰਬ ਸਮੇਤ ਕਈ ਦੇਸ਼ ਫਲਸਤੀਨੀ ਰਾਜ ਦੀ ਸ਼ਰਤ ਦੇ ਉੱਤੇ ਅੜੇ ਹੋਏ ਨੇ। ਮਾਹਰਾਂ ਦਾ ਮੰਨਣਾ ਹੈ ਕਿ ਇਰਾਨ ਪਾਬੰਦੀਆਂ ਤੋਂ ਮਿਲਣ ਵਾਲੀ ਰਾਹਤ ਦੀ ਵਰਤੋਂ ਆਪਣੀ ਫੌਜੀ ਸਮਰਥਾ ਤੇ ਹਿਜਬੁੱਲਾ ਵਰਗੇ ਪ੍ਰੋਕਸੀ ਸਮੂਹਾਂ ਨੂੰ ਮਜ਼ਬੂਤ ਕਰਨ ਦੇ ਲਈ ਕਰ ਸਕਦਾ ਹੈ, ਜਿਸ ਦੇ ਨਾਲ ਖੇਤਰੀ ਅਸਥਿਰਤਾ ਜਿਹੜੀ ਹੈ ਉਹਦਾ ਖਤਰਾ ਬਣਿਆ ਹੋਇਆ ਹੈ। ਇਸੇ ਮੁੱਦੇ ਨੂੰ ਅੱਗੇ ਵਧਾਈਏ ਤੇ ਵੈਸਟ ਏਸ਼ੀਆ ਕਨਫਲਿਕਟ ਜਿਹੜਾ ਹੈ, ਇਰਾਨ ਸਮਝੌਤਾ ਕਰਨਾ ਚਾਹੁੰਦਾ ਹੈ ਪਰ ਅਮਰੀਕਾ ਸੰਤੁਸ਼ਟ ਨਹੀਂ ਹੈ। ਟਰੰਪ ਨੇ ਅੱਜ ਇਹ ਗੱਲ ਕਹੀ ਹੈ ਕਿਉਂਕਿ ਕੱਲ ਉਨ੍ਹਾਂ ਦਾਅਵਾ ਕੀਤਾ ਕਿ ਸੀਗਾ ਕਿ ਅਸੀਂ ਇਸ ਸਮਝੌਤੇ ਦੇ ਲਈ ਤਿਆਰ ਹਾਂ, ਜਾਂ ਮਤਲਬ ਕਿ ਦਾਅਵਾ ਕਰ ਦਿੱਤਾ ਸੀ ਕਿ ਸਮਝੌਤਾ ਹੋਣ ਵਾਲਾ ਹੈ। ਅਮਰੀਕੀ ਟਰੰਪ ਜਿਹੜੇ ਨੇ ਰਾਸ਼ਟਰਪਤੀ, ਉਹਨੇ ਪੱਛਮੀ ਏਸ਼ੀਆ ਦੇ ਵਿਚ ਚੱਲ ਰਹੇ ਤਣਾਅ ਦੇ ਇਕ ਸਖ਼ਤ ਜਿਹੜਾ ਪਰ ਉਮੀਦ ਭਰਿਆ ਰੁੱਖ ਦਿਖਾਉਂਦੇ ਹੋਏ ਦਾਅਵਾ ਕੀਤਾ ਕਿ ਤਹਿਰਾਨ ਇਰਾਨ ਵਾਸ਼ਿੰਗਟਨ ਦੇ ਨਾਲ ਇਕ ਕੂਟਨੀਤਿਕ ਸਮਝੌਤੇ ਦੇ ਲਈ ਗੱਲਬਾਤ ਕਰਨ ਦੇ ਬਹੁਤ ਜ਼ਿਆਦਾ ਦਬਾਅ ਦੇ ਹੇਠ ਹੈ। ਮਤਲਬ ਕਿ ਕਹਿੰਦੇ ਆ ਕਿ ਉਹਨੂੰ ਦਬਾਈ ਜਾਂਦਾ ਵੀ ਉਹ ਸਾਡੇ ਦਬਾਅ ਦੇ ਹੇਠ ਹੈ, ਉਹ ਕਰਨਾ ਚਾਹੁੰਦਾ, ਤੁਸੀਂ ਨਹੀਂ ਕੁਝ ਕਰਨਾ ਚਾਹੁੰਦੇ ਹਨਾ। ਇਕ ਕੈਬਨਿਟ ਮੀਟਿੰਗ ਦੇ ਦੌਰਾਨ ਬੋਲਦਿਆਂ ਅਮਰੀਕੀ ਰਾਸ਼ਟਰਪਤੀ ਨੇ ਦੁਹਰਾਇਆ ਕਿ ਉਹ ਮੰਨਦੇ ਨੇ ਕਿ ਇਰਾਨੀ ਆਗੂ ਇਕ ਸਮਝੌਤਾ ਕਰਨ ਦੇ ਲਈ ਬਹੁਤ ਉਤਸੁਕ ਹਨ। ਟਰੰਪ ਨੇ ਇਹ ਮੰਨਿਆ ਕਿ ਕੂਟਨੀਤਿਕ ਸਫਲਤਾ ਅਜੇ ਹਾਸਲ ਨਹੀਂ ਹੋਈ। ਉਨ੍ਹਾਂ ਨੇ ਕਿਹਾ ਕਿ ਭਾਵੇਂ ਹੁਣ ਤੱਕ ਦੀ ਗੱਲਬਾਤ ਅਧੂਰੀ ਹੈ ਪਰ ਫਿਰ ਵੀ ਉਨ੍ਹਾਂ ਨੂੰ ਇਸ ਦਾ ਇਕ ਵਧੀਆ ਹੱਲ ਨਿਕਲਣ ਦੀ ਪੂਰੀ ਉਮੀਦ ਹੈ। ਟਰੰਪ ਦੇ ਸ਼ਬਦਾਂ ਦੇ ਮੁਤਾਬਕ ਹੁਣ ਤੱਕ ਉਹ ਇਰਾਨ ਉਸ ਮੁਕਾਮ ਦੇ ਉੱਤੇ ਨਹੀਂ ਪਹੁੰਚੇ ਨੇ, ਕਹਿੰਦੇ ਕਿ ਅਸੀਂ ਇਸ ਮੌਜੂਦਾ ਸਥਿਤੀ ਤੋਂ ਸੰਤੁਸ਼ਟ ਨਹੀਂ ਹਾਂ ਪਰ ਅਸੀਂ ਅੱਗੇ ਜਾ ਕੇ ਜ਼ਰੂਰ ਸੰਤੁਸ਼ਟ ਹੋਵਾਂਗੇ, ਅਸੀਂ ਸਫਲ ਹੋਵਾਂਗੇ। ਅਮਰੀਕੀ ਰਾਸ਼ਟਰਪਤੀ ਨੇ ਸਮਝੌਤੇ ਦੀ ਉਮੀਦ ਜਤਾਉਣ ਦੇ ਨਾਲ ਨਾਲ ਇਕ ਸਖ਼ਤ ਚੇਤਾਵਨੀ ਵੀ ਦਿੱਤੀ ਕਿ ਜੇਕਰ ਇਹ ਗੱਲਬਾਤ ਪੂਰੀ ਤਰ੍ਹਾਂ ਸਫਲ ਹੋ ਜਾਂਦੀ ਹੈ ਤਾਂ ਅਮਰੀਕਾ ਆਪਣੇ ਪੱਧਰ ਦੇ ਉੱਤੇ ਅਗਲੀ ਕਾਰਵਾਈ ਕਰੇਗਾ, ਜਾਂ ਤਾਂ ਇਹ ਸਮਝੌਤਾ ਹੋਵੇਗਾ ਨਹੀਂ ਤਾਂ ਫਿਰ ਸਾਨੂੰ ਖੁਦ ਇਹ ਕੰਮ ਖਤਮ ਕਰਨਾ ਪਵੇਗਾ। ਇਰਾਨ ਸਰਕਾਰ ਦੀ ਪੁਰਾਣੀ ਰਣਨੀਤੀ ਦੇ ਬਾਰੇ ਗੱਲ ਕਰਦਿਆਂ ਟਰੰਪ ਨੇ ਦਾਅਵਾ ਕੀਤਾ ਕਿ ਇਰਾਨੀ ਸ਼ਾਸਨ ਪਹਿਲਾਂ ਇਹ ਸੋਚਦਾ ਸੀ ਕਿ ਉਹ ਸਮਝੌਤਾ ਕਰਨ ਦੀ ਬਜਾਏ ਮੇਰੇ ਰਾਸ਼ਟਰਪਤੀ ਦੇ ਅਹੁਦੇ ਤੋਂ ਜਾਣ ਦਾ ਜਿਹੜਾ ਇੰਤਜ਼ਾਰ ਕਰ ਲਵੇਗਾ। ਦੋਵਾਂ ਦੇਸ਼ਾਂ ਵਿਚਕਾਰ ਲੰਮੇ ਸਮੇਂ ਤੋਂ ਚੱਲ ਰਹੇ ਇਸ ਖਿੱਚੋਤਾਣ ਦੇ ਬਾਵਜੂਦ ਅਮਰੀਕਾ ਦਾ ਮੰਨਣਾ ਹੈ ਕਿ ਮਾੜੇ ਆਰਥਿਕ ਹਾਲਾਤਾਂ ਕਰਕੇ ਇਰਾਨੀ ਲੀਡਰਸ਼ਿਪ ਦੇ ਕੋਲ ਹੁਣ ਰਸਤੇ ਬਹੁਤ ਤੇਜ਼ੀ ਦੇ ਨਾਲ ਖਤਮ ਹੋ ਰਹੇ ਨੇ। ਟਰੰਪ ਨੇ ਕਿਹਾ ਕਿ ਹੁਣ ਉਹ ਬਸ ਇਕ ਸਮਝੌਤਾ ਕਰਨਾ ਚਾਹੁੰਦੇ ਨੇ ਤੇ ਮੈਨੂੰ ਨਹੀਂ ਲੱਗਦਾ ਕਿ ਉਨ੍ਹਾਂ ਕੋਲ ਇਸ ਤੋਂ ਇਲਾਵਾ ਕੋਈ ਹੋਰ ਰਾਹ ਵਿਕਲਪ ਜਿਹੜਾ ਬਚਿਆ। ਇਸੇ ਦੌਰਾਨ ਵਾਈਟ ਹਾਊਸ ਨੇ ਇਰਾਨ ਦੇ ਸਰਕਾਰੀ ਟੈਲੀਵਿਜ਼ਨ ਦੇ ਉੱਤੇ ਚੱਲੀ ਉਸ ਖ਼ਬਰ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਜਿਸ ਦੇ ਵਿਚ ਦਾਅਵਾ ਕੀਤਾ ਗਿਆ ਸੀ ਕਿ ਇਰਾਨ ਤੇ ਅਮਰੀਕਾ ਨੇ ਪੱਛਮੀ ਏਸ਼ੀਆ ਦੇ ਵਿਚ ਚੱਲ ਰਹੀ ਦੁਸ਼ਮਣੀ ਨੂੰ ਰੋਕਣ ਦੇ ਲਈ ਇਕ ਸ਼ੁਰੂਆਤੀ ਖਾਕੇ ਉਤੇ ਜਿਹੜਾ ਸਫਲਤਾ ਪੂਰਵਕ ਗੱਲਬਾਤ ਕਰ ਲਈ ਹੈ ਤੇ ਅਮਰੀਕਾ ਨੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਝੂਠਾ ਤੇ ਮਨ ਘੜਤ ਜਿਹੜਾ ਦੱਸ ਦਿੱਤਾ ਹੈ। ਦੂਸਰੇ ਪਾਸੇ ਟਰੰਪ ਦੀ ਪੇਸ਼ਕਸ਼ ਦੇ ਉਤੇ ਭੜਕਿਆ ਲਸ਼ਕਰ ਏ ਤੋਇਬਾ। ਪਾਕਿਸਤਾਨ ਨੂੰ ਦਿੱਤੀ ਸਿੱਧੀ ਧਮਕੀ ਹੈ ਉਨ੍ਹਾਂ ਨੇ, ਕਹਿੰਦੇ ਕਿ ਇਜ਼ਰਾਈਲ ਨੂੰ ਮਾਨਤਾ ਦਿੱਤੀ ਤਾਂ ਖਤਮ ਕਰ ਦਿਆਂਗੇ। ਟਰੰਪ ਨੇ ਅਬਰਾਹਮ ਸਮਝੌਤੇ ਦੇ ਉਤੇ ਤਹਿਤ ਪਾਕਿਸਤਾਨ ਦੇ ਸਮੇਤ ਕਈ ਮੁਸਲਿਮ ਦੇਸ਼ਾਂ ਨੂੰ ਇਜ਼ਰਾਈਲ ਨੂੰ ਮਾਨਤਾ ਦੇਣ ਦੀ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਅੱਤਵਾਦੀ ਸੰਗਠਨ ਲਸ਼ਕਰ ਏ ਤੋਇਬਾ ਨੇ ਪਾਕਿਸਤਾਨ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇਜ਼ਰਾਈਲ ਨੂੰ ਇਕ ਦੇਸ਼ ਦੇ ਵਜੋਂ ਮਾਨਤਾ ਦੇਣ ਦੇ ਬਾਰੇ ਸੋਚਿਆ ਵੀ ਗਿਆ ਤਾਂ ਉਨ੍ਹਾਂ ਨੂੰ ਖਤਮ ਕਰ ਦਿੱਤਾ ਜਾਊ। ਲਸ਼ਕਰ ਏ ਤੋਇਬਾ ਦੇ ਡਿਪਟੀ ਚੀਫ ਸੈਫੁੱਲਾ ਕਸੂਰੀ ਨੇ ਪਾਕਿਸਤਾਨ ਦੀ ਉੱਚ ਲੀਡਰਸ਼ਿਪ ਤੇ ਫੌਜ ਦੇ ਆਲਾ ਅਧਿਕਾਰੀਆਂ ਨੂੰ ਸਿੱਧੇ ਅਤੇ ਜਨਤਕ ਤੌਰ ਦੇ ਉੱਤੇ ਜਾਨੋ ਮਾਰਨ ਦੀ ਧਮਕੀ ਦੇ ਦਿੱਤੀ। ਸੈਫੁੱਲਾ ਨੇ ਇਕ ਜਿਹੜਾ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਪਾਕਿਸਤਾਨ ਸਰਕਾਰ ਇਜ਼ਰਾਈਲ ਨੂੰ ਮਾਨਤਾ ਦਿੰਦੀ ਹੈ ਤਾਂ ਇਸ ਦੇ ਨਾਲ ਦੇਸ਼ ਦਾ ਮਾਹੌਲ ਖਰਾਬ ਹੋ ਸਕਦਾ ਤੇ ਜੇਕਰ ਕੋਈ ਅਜਿਹਾ ਕਰਦਾ ਤਾਂ ਉਸ ਨੂੰ ਮਾਰ ਦਿੱਤਾ ਜਾਏਗਾ, ਤਬਾਹ ਕਰ ਦਿੱਤਾ ਜਾਵੇਗਾ ਤੇ ਬਰਬਾਦ ਕਰ ਦਿੱਤਾ ਜਾਵੇਗਾ। ਲਸ਼ਕਰ ਅੱਤਵਾਦੀ ਸੈਫੁੱਲਾ ਨੇ ਪਾਕਿਸਤਾਨ ਦੇ ਸਰਵਉੱਚ ਸੱਤਾਧਾਰੀਆਂ ਦੇ ਉੱਤੇ ਵੀ ਨਿਸ਼ਾਨਾ ਸਾਧਦਿਆਂ ਚੇਤਾਵਨੀ ਦਿੱਤੀ ਕਿ ਇਜ਼ਰਾਈਲ ਦੇ ਸਬੰਧ ਦੇ ਵਿਚ ਪਾਕਿਸਤਾਨ ਦੀ ਦਹਾਕਿਆਂ ਪੁਰਾਣੀ ਵਿਦੇਸ਼ ਨੀਤੀ ਨੂੰ ਬਦਲਣ ਦੇ ਲਈ ਪਰਦੇ ਦੇ ਪਿੱਛੇ ਤੋਂ ਕੀਤੇ ਗਏ ਕਿਸੇ ਵੀ ਯਤਨ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਦੂਸਰੇ ਪਾਸੇ ਕੈਨੇਡਾ ਦੇ ਵਿਚ ਰੋਲਾ ਰੱਪਾ ਰੈਫਰੈਂਡਮ ਦਾ ਪੈ ਰਿਹਾ। ਕਾਰਨੀ ਨੇ ਅਲਬਰਟਾ ਦੇ ਵੱਖ ਹੋਣ ਵਾਲੇ ਰੈਫਰੈਂਡਮ ਨੂੰ ਦਸਿਆ ਹੈ ਡੇਂਜਰਸ ਬਲੂਫ, ਦਿੱਤੀ ਹੈ ਚੇਤਾਵਨੀ। ਕਹਿੰਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਕਿ ਅਲਬਰਟਾ ਸਰਕਾਰ ਦੁਆਰਾ ਪ੍ਰਸਤਾਵਿਤ ਵੱਖ ਹੋਣ ਦੇ ਰੈਫਰੈਂਡਮ ਲੋਕ ਮਤ ਦੇ ਸੰਬੰਧ ਦੇ ਵਿਚ ਇਕ ਗੰਭੀਰ ਚੇਤਾਵਨੀ ਜਾਰੀ ਕੀਤੀ ਹੈ। ਕਾਰਨੀ ਨੇ ਇਸ ਕਦਮ ਨੂੰ ਇਕ ਖਤਰਨਾਕ ਧੋਖਾ ਕਰਾਰ ਦਿੱਤਾ, ਖਾਸ ਕਰਕੇ ਜੇਕਰ ਕੋਈ ਇਹ ਸੋਚਦਾ ਕਿ ਇਸ ਦੇ ਨਤੀਜਿਆਂ ਨੂੰ ਭਵਿੱਖ ਦੀਆਂ ਗੱਲਾਂ ਬਾਤਾਂ ਦੇ ਵਿਚ ਲਾਭ ਪ੍ਰਾਪਤ ਕਰਨ ਦੇ ਲਈ ਵਰਤਿਆ ਜਾ ਸਕਦਾ ਹੈ। ਕਹਿੰਦੇ ਕਿ ਬ੍ਰੈਗਜ਼ਿਟ ਦੇ ਤਜਰਬੇ ਤੋਂ ਸਿੱਖਣ ਦੀ ਜ਼ਰੂਰਤ ਹੈ, ਉਹਨੂੰ ਦੇਖ ਲਓ। ਪ੍ਰਧਾਨ ਮੰਤਰੀ ਨੇ ਆਪਣੇ ਪੁਰਾਣੇ ਅਨੁਭਵ ਸਾਂਝੇ ਕਰਦਿਆਂ ਦਸਿਆ ਕਿ ਜਦੋਂ ਉਹ ਬੈਂਕ ਆਫ ਇੰਗਲੈਂਡ ਦੇ ਗਵਰਨਰ ਸਨ ਤਾਂ ਉਨ੍ਹਾਂ ਨੇ ਬ੍ਰੈਗਜ਼ਿਟ ਦੇ ਵੋਟ ਤੋਂ ਬਾਅਦ ਹੋਏ ਨੁਕਸਾਨ ਨੂੰ ਨੇੜਿਓਂ ਦੇਖਿਆ ਸੀ। ਮਤਲਬ ਕਿ ਜਿੱਦਾਂ ਯੂਰਪ ਦੇ ਵਿਚ ਉਹ ਅਲੱਗ ਹੋਇਆ ਇੰਗਲੈਂਡ ਤੇ ਉਥੇ ਕਾਫ਼ੀ ਚਿਰ ਜਿਹੜਾ ਕਿੰਨੀਆਂ ਜੋਬਾਂ ਚਲ ਗਈਆਂ, ਯੂਰਪੀਅਨ ਲੋਕ ਵੀ ਉਥੇ ਜਾ ਕੇ ਜੋਬਾਂ ਕਰਦੇ ਸੀ ਜਾਂ ਇੰਗਲੈਂਡ ਦੇ ਲੋਕ ਜਿਹੜੇ ਸਨ ਉਹ ਯੂਰਪ ਦੇ ਵਿਚ ਆ ਕੇ ਜੋਬਾਂ ਕਰਦੇ ਸੀ। ਟਰੱਕਿੰਗ ਲਾਈਨ ਜਾਂ ਹੋਰ ਸਾਰਾ ਕੁਝ ਕਿੰਨਾ ਕੁਝ ਫੇਲੀਅਰ ਹੋਇਆ, ਹੁਣ ਜਾ ਕੇ ਕਿਤੇ ਪੈਰਾਂ ਤੇ ਖੜੇ ਆ ਮਾੜੇ ਮੋਟੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਉਸ ਫੈਸਲੇ ਦੇ ਕਾਰਨ ਹੋਏ ਆਰਥਿਕ ਤੇ ਸਮਾਜਿਕ ਨੁਕਸਾਨ ਨੂੰ ਠੀਕ ਕਰਨ ਦੀਆਂ ਕੋਸ਼ਿਸ਼ਾਂ ਇਕ ਦਹਾਕੇ ਬਾਅਦ ਅੱਜ ਵੀ ਜਾਰੀ ਨੇ। ਰੈਫਰੈਂਡਮ ਦਾ ਜਿਹੜਾ ਪਿਛੋਕੜ ਉਹ ਦੱਸਦੇ ਨੇ ਕਿ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਬੀਤੇ ਹਫ਼ਤੇ ਐਲਾਨ ਕੀਤਾ ਸੀ ਕਿ ਅਕਤੂਬਰ ਦੇ ਵਿਚ ਹੋਣ ਵਾਲੇ ਇਕ ਰੈਫਰੈਂਡਮ ਦੌਰਾਨ ਅਲਬਰਟਾ ਦੇ ਲੋਕਾਂ ਤੋਂ ਪੁੱਛਿਆ ਜਾਵੇਗਾ ਕਿ ਕੀ ਪ੍ਰਾਂਤ ਨੂੰ ਕੈਨੇਡਾ ਦਾ ਹਿੱਸਾ ਰਹਿਣਾ ਚਾਹੀਦੈ ਜਾਂ ਵੱਖ ਹੋਣ ਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ। ਕਾਨੂੰਨੀ ਸਮੀਖਿਆ ਤੇ ਰਾਸ਼ਟਰੀ ਏਕਤਾ ਦੀ ਗੱਲ ਕੀਤੀ ਹੈ। ਕਹਿੰਦੇ ਕਾਰਨੀ ਅਨੁਸਾਰ ਸੰਘੀ ਸਰਕਾਰ ਇਸ ਗੱਲ ਦੀ ਸਮੀਖਿਆ ਕਰ ਰਹੀ ਹੈ ਕਿ ਰੈਫਰੈਂਡਮ ਦਾ ਸਵਾਲ ਕਲੈਰਿਟੀ ਐਕਟ ਸਪਸ਼ਟਤਾ ਕਾਨੂੰਨ ਦੀਆਂ ਸ਼ਰਤਾਂ ਨੂੰ ਪੂਰਾ ਕਰਦਾ ਹੈ। ਇਹ ਕਾਨੂੰਨ 1995 ਦੇ ਕਿਊਬਿਕ ਰੈਫਰੈਂਡਮ ਤੋਂ ਬਾਅਦ ਬਣਾਇਆ ਗਿਆ ਸੀ ਤਾਂ ਜੋ ਕਿਸੇ ਵੀ ਵੱਖ ਹੋਣ ਦੀ ਪ੍ਰਕਿਰਿਆ ਦੇ ਵਿਚ ਸਪਸ਼ਟਤਾ ਰਹੇ। ਪ੍ਰਧਾਨ ਮੰਤਰੀ ਨੇ ਰਾਸ਼ਟਰੀ ਏਕਤਾ ਦੇ ਲਈ ਮੁਹਿੰਮ ਚਲਾਉਣ ਦਾ ਸੰਕਲਪ ਲਿਆ। ਉਨ੍ਹਾਂ ਕਿਹਾ ਕਿ ਉਹ ਸਹਿਯੋਗੀ ਸੰਘਵਾਦ ਦੀ ਮਹੱਤਤਾ ਨੂੰ ਸਾਬਤ ਕਰਨਗੇ ਤੇ ਇਸ ਦੀ ਉਦਾਹਰਣ ਦੇ ਵਜੋਂ ਉਨ੍ਹਾਂ ਨੇ ਅਲਬਰਟਾ ਦੇ ਨਾਲ ਨਵੀਂ ਪਾਈਪਲਾਈਨ ਪ੍ਰੋਜੈਕਟ ਦੇ ਲਈ ਕੀਤੇ ਗਏ ਹਾਲੀਆ ਸਮਝੌਤੇ ਦਾ ਜ਼ਿਕਰ ਵੀ ਕੀਤਾ। ਜਦੋਂ ਕਹਿੰਦੇ ਪ੍ਰਧਾਨ ਮੰਤਰੀ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਪ੍ਰੀਮੀਅਰ ਸਮਿਥ ਨੂੰ ਅਜਿਹਾ ਵਿਵਾਦਤ ਸਵਾਲ ਪੁੱਛਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਨ੍ਹਾਂ ਨੇ ਮੁਸਕਰਾਉਂਦਿਆਂ ਹੋਇਆਂ ਜਵਾਬ ਦਿੱਤਾ ਕਿ ਪ੍ਰੀਮੀਅਰ ਹਮੇਸ਼ਾ ਮੇਰੀ ਸਲਾਹ ਨਹੀਂ ਮੰਨਦੀ ਹੈ। ਜੀ ਦੋਸਤੋ, ਦੇਖਦੇ ਹਾਂ ਅੱਗੇ ਜਾ ਕੇ ਕੀ ਕੁਝ ਵਾਪਰਦਾ ਹੈ। ਰੈਫਰੈਂਡਮ ਹੁੰਦਾ ਹੈ, ਅਲਬਰਟਾ ਅਲੱਗ ਹੁੰਦਾ ਕਿ ਕੈਨੇਡਾ ਦਾ ਹਿੱਸਾ ਹੀ ਰਹਿੰਦਾ ਹੈ, ਐਲਐਨਜੀ ਕੈਨੇਡਾ ਵੱਲੋਂ ਜਰਮਨੀ ਦੇ ਨਾਲ ਗੈਸ ਸਮਝੌਤਾ ਕੀਤਾ ਗਿਆ। ਕੈਨੇਡਾ ਨੇ ਪ੍ਰਸ਼ਾਂਤ ਮਹਾਸਾਗਰ ਦੇ ਸਾਹਿਲ ਤੇ ਤਜਵੀਜ਼ਤ ਟਰਮੀਨਲ ਤੋਂ ਜਰਮਨੀ ਨੂੰ ਤਰਲ ਕੁਦਰਤੀ ਗੈਸ ਜਿਹੜੀ ਹੈ ਬਰਾਮਦ ਕਰਨ ਦੇ ਲਈ ਸਮਝੌਤਾ ਕੀਤਾ ਹੈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਕੈਨੇਡਾ ਆਪਣੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸਾਹਿਲ ਤੇ ਪ੍ਰਸਤਾਵਿਤ KSI ਲਿਸਮਿਸ ਬਰਾਮਦ ਕੇਂਦਰ ਤੋਂ ਜਰਮਨੀ ਦੇ ਸਕਿਓਰਿੰਗ ਐਨਰਜੀ ਫਾਰ ਯੂਰਪ SEFE ਗਰੁੱਪ ਦੇ ਨਾਲ ਇਸ ਸਮਝੌਤੇ ਉਤੇ ਦਸਤਖਤ ਕਰੇਗਾ। ਅਧਿਕਾਰੀਆਂ ਨੇ ਨਾਮ ਨਾ ਜਿਹੜਾ ਛਾਪਣ ਦੀ ਸ਼ਰਤ ਦੇ ਉਤੇ ਦਸਿਆ ਕਿ ਇਸ ਸਮਝੌਤੇ ਤਹਿਤ ਹਰ ਸਾਲ 10 ਲੱਖ ਮੀਟ੍ਰਿਕ ਟਨ 11 ਲੱਖ US ਟਨ ਤੱਕ ਤਰਲ ਕੁਦਰਤੀ ਗੈਸ ਜਿਹੜੀ ਹੈ LNG ਕੁਦਰਤ

0: ਕਹਾਣੀ ਸੁਣਾਉਣ ਦੀ ਵੀ ਕੋਸ਼ਿਸ਼ ਰਹੇਗੀ, ਪਰ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਬ੍ਰੇਕ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਕੁਝ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ।
1: ਐਲਡੀਡੀ ਕਸਟਮ ਕਿਚਨ ਵਰਕ, ਕਸਟਮ ਕਿਚਨ ਕੈਬਿਨੇਟਸ, ਐਂਟਰਟੇਨਮੈਂਟ ਯੂਨਿਟਸ, ਫਾਇਰ ਪਲੇਸਮੈਂਟ, ਵੈਨਿਟੀਜ਼ ਐਂਡ ਪਾਰਟਸ, ਵੀ ਡੂ ਹੋਲ ਰੈਨੋਵੇਸ਼ਨ। ਕੰਟੈਕਟ ਅਸ ਔਨ office.bestwood@gmail.com or call Vic Parach 604-377-1092, British Columbia. Bestwood Kitchen Cabinets LDD.
0: Washington Freight Service, Seattle de load driving job de layi dhyan deo. Washington Freight Service, ਕੰਟੈਕਟ ਨੰਬਰ ਪੌਲ ਸੰਧੂ 253-266-6924, ਗੈਰੀ ਧਾਲੀਵਾਲ 206-354-4060, ਆਫਿਸ 206-575-6257, 15th ਸਾਊਥ ਗ੍ਰੈਡੀਵੇ ਸੁਈਟ 436, ਰੈਂਟੋਨ, ਵਾਸ਼ਿੰਗਟਨ 98057, washingtonfreightservice.com। ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀ ਨਾਮਾ ਹਾਲੇ ਦੁਨੀਆ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇੜੀ ਦਾ ਮੰਚ ਤੇ ਦੋਸਤੋ ਤੁਹਾਡੇ ਸੁਨੇਹੇ ਆਏ ਨੇ, ਉਨ੍ਹਾਂ ਦਾ ਜ਼ਿਕਰ ਵੀ ਨਾਲ ਨਾਲ ਕਰਾਂਗੇ। ਅੱਗੇ ਜਾ ਕੇ ਮੁਕੱਦਰ ਜੀ, ਸਤਨਾਮ ਸਿੰਘ ਜਾਣੀਆਂ ਚਾਲ ਜੀ, ਸਿਕੰਦਰ ਸਿੰਘ ਔਜਲਾ ਸਾਹਿਬ ਮਾਲਵਾ ਨੰਬਰ ਲੈ ਗਿਆ, ਕਹਿੰਦੇ ਜੀ ਠੰਡੀਆਂ ਚੀਜ਼ਾਂ ਛੱਕਦੇ ਨੇ, ਗਰਮੀ ਘੱਟ ਮੰਨਦੇ ਆ ਕਹਿੰਦੇ ਜੀ, ਤੇ ਸਤਿ ਸ੍ਰੀ ਅਕਾਲ ਭੇਜਦੇ ਨੇ ਸਾਰੇ ਦੋਸਤ। ਤੇ ਰਾਜਨ ਸੈਣੀ ਸਾਹਿਬ, ਸੁਰਜੀਤ ਭਾਰਤ ਜੀ, ਆਪਣੇ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ, ਮੁਕੱਦਰ ਜੀ, ਬਲਰਾਜ ਸਿੰਘ ਸੰਧੂ ਅੰਕਲ ਜੀ ਆਸ਼ੀਰਵਾਦ ਭੇਜ ਰਹੇ ਨੇ ਜੀ, ਸਾਨੂੰ ਦੇ ਰਹੇ ਨੇ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਹੈ। ਤੇ ਮਾਲ ਸੁਰਿੰਦਰ ਜੀ ਤੇ ਨਵਦੀਪ ਬਾਈ ਜੀ ਆਪਣੇ ਦਿੱਲੀ ਵਾਲੇ ਜੁੜੇ ਹੋਏ ਨੇ। ਤੇ ਲੋ ਦੋਸਤੋ, ਬਾਤ ਪਾਉਂਦੇ ਆ ਸਭ ਤੋਂ ਪਹਿਲਾਂ, ਜਿਵੇਂ ਕਿ ਖ਼ਬਰ ਵੀ ਕੀਤੀ ਹੈ ਕਿ 9% ਪੰਜਾਬ ਦੇ ਵਿੱਚ ਜਿਹੜੇ ਨੇ ਬੱਚਿਆਂ ਦੀ ਸਰਕਾਰੀ ਸਕੂਲ ਦੇ ਵਿੱਚ ਜਿਹੜੀ ਹੈ ਹਾਜ਼ਰੀ ਘੱਟ ਗਈ ਹੈ, ਜਾਣੀ ਦਾਖਲੇ ਘੱਟ ਗਏ ਨੇ, ਤੇ 9% ਦੀ ਘਾਟ ਜਿਹੜੀ ਹੈ ਮਹਿਸੂਸ ਕੀਤੀ ਗਈ ਹੈ। ਕੇਂਦਰ ਦੇ ਵੱਲੋਂ ਬਜਟ ਦੇ ਵਿੱਚ ਜਿਹੜਾ ਉਹ ਗੱਲਬਾਤ ਤੇ ਰਿਪੋਰਟ ਜਿਹੜੀ ਉਹਨਾਂ ਨੇ ਦਿੱਤੀ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਗਿਣਤੀ 9% ਘੱਟ ਗਈ। ਕੇਂਦਰ ਨੇ ਜਤਾਈ ਹੈ ਦੇ ਉੱਤੇ ਚਿੰਤਾ ਤੇ 352 ਕਰੋੜ ਦਾ ਜਿਹੜਾ ਬਜਟ ਹੈ ਮਿਡ ਡੇ ਮੀਲ ਦੇ ਲਈ ਜਾਰੀ ਕੀਤਾ, ਤੇ ਇਹਦੇ ਵਿੱਚ ਵਰਕਆਊਟ ਕਰਨ ਦੀ ਵੀ ਜਿਹੜੀ ਹੈ ਸੂਬਾ ਸਰਕਾਰ ਨੂੰ ਜਿਹੜੀ ਹੈ ਉਹਨੂੰ ਹਦਾਇਤਾਂ ਕੀਤੀਆਂ ਨੇ। ਇਸੇ ਸੰਬੰਧ ਦੇ ਨਾਲ ਜੁੜੀ ਲੱਗਦੀ ਹੈ ਗੱਲ, ਤੇ ਗੱਲ ਕਰਦੇ ਹਾਂ ਜੋ ਹਾਲਾਤ ਦੁਨੀਆਂ ਦੇ ਉੱਤੇ ਜਾਂ ਸਾਡੇ ਸੰਸਥਾਵਾਂ ਦੇ ਉੱਤੇ ਬਣ ਰਹੇ ਹੈ। ਆਪਣੇ ਪ੍ਰਿੰਸੀਪਲ ਵਿਜੇ ਕੁਮਾਰ ਜੀ ਦੀ ਕਲਮ ਦੇ ਵਿੱਚ ਇੱਕ ਆਰਟੀਕਲ ਹੈ, ਉਹ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ। ਵਪਾਰ ਬਣਦੀ ਸਿੱਖਿਆ, ਕਿੱਥੇ ਜਾਣ ਗਰੀਬ ਤੇ ਮੱਧ ਵਰਗੀ ਮਾਪੇ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇੜੀ ਦਾ ਮੰਚ। ਕਹਿੰਦੇ ਕਿ ਕੋਈ ਸਮਾਂ ਸੀ ਜਦੋਂ ਸਿੱਖਿਆ ਪ੍ਰਾਪਤੀ ਦਾ ਇੱਕੋ ਇੱਕ ਸਾਧਨ ਸਰਕਾਰੀ ਸਕੂਲ ਹੀ ਹੁੰਦੇ ਸਨ। ਬਹੁਤਾਤ ਦੇ ਵਿੱਚ ਲੋਕਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਹੀ ਪੜ੍ਹਦੇ ਸੀ। ਸਹੂਲਤਾਂ ਦੀ ਘਾਟ ਹੋਣ ਦੇ ਬਾਵਜੂਦ ਇਨ੍ਹਾਂ ਸਕੂਲਾਂ ਦੇ ਪੜ੍ਹੇ ਹੋਏ ਬੱਚੇ ਉੱਚੇ ਅਹੁਦਿਆਂ ਦੇ ਉੱਤੇ ਬਿਰਾਜਮਾਨ ਹੁੰਦੇ ਸਨ। ਅਸੀਂ ਵੀ ਅੱਜ ਬੈਠੇ ਹਾਂ ਇੱਥੇ ਆ ਕੇ ਰੋਟੀ ਕਮਾਉਂਦੇ ਹਾਂ, ਬੜਾ ਵਧੀਆ ਆਪਣਾ ਜਿਉਂਦੇ ਹਾਂ। ਸਰਕਾਰੀ ਸਕੂਲਾਂ, ਟਾਟਾਂ ਵਾਲੇ ਸਕੂਲਾਂ ਦੇ ਉੱਤੇ ਪੜ੍ਹੇ ਹਾਂ, ਫਿਰ ਜਾ ਕੇ ਕਿਤੇ 8ਵੀਂ ਦੇ ਵਿੱਚ ਨਸੀਬ ਹੁੰਦਾ ਸੀ ਸਾਨੂੰ ਡੈਸਕਾਂ ਦੇ ਉੱਤੇ ਜਾ ਕੇ ਬੈਠਣਾ, ਤੇ ਪਹਿਲਾਂ ਟਾਟਾਂ ਦੇ ਉੱਤੇ ਬੈਠੇ ਰਹਿਣਾ, ਧੁੱਪ ਹੋਣੀ, ਟਾਟ ਇੱਧਰ ਨੂੰ ਖਿੱਚ ਕੇ ਤੇ ਕਲਾਸ ਉੱਧਰ ਨੂੰ ਲੈ ਜਾਣੀ, ਤੇ ਸਾਰਾ ਕੁਝ ਹੀ ਕੁਰਸੀ ਵੀ ਟੀਚਰ ਦੀ ਨਾਲ ਨਾਲ ਖਿੱਚੀ ਫਿਰਨੀ, ਸਾਰਾ ਕੁਝ ਕਰਦੇ ਰਹੇ ਹਾਂ। ਤੇ ਕਹਿੰਦੇ ਨੇ ਕਿ ਕਿਉਂਕਿ ਉਹਨਾਂ ਸਕੂਲਾਂ ਦੇ ਵਿੱਚ ਪੜ੍ਹਾਈ ਦਾ ਮਿਆਰ ਬਹੁਤ ਉੱਚਾ ਹੁੰਦਾ ਸੀ, ਲੋਕਾਂ ਦਾ ਇਹ ਪੂਰਨ ਵਿਸ਼ਵਾਸ ਸੀ ਕਿ ਪ੍ਰਾਈਵੇਟ ਮਾਡਲ ਸਕੂਲਾਂ ਦੇ ਨਾਲੋਂ ਸਰਕਾਰੀ ਸਕੂਲਾਂ ਦੇ ਵਿੱਚ ਉਹਨਾਂ ਦੇ ਬੱਚਿਆਂ ਦਾ ਭਵਿੱਖ ਵਧੇਰੇ ਸੁਰੱਖਿਅਤ ਹੈ। ਉਦੋਂ ਸਕੂਲਾਂ ਦੇ ਨਾਂ ਵੀ ਜਿਹੜੇ ਸਨ ਇੱਕੋ ਜਿਹੇ ਸਧਾਰਨ ਹੁੰਦੇ ਸਨ, ਤੇ ਅੱਜ ਦੇਖੋ ਜੇ ਮੈਂ ਕਈ ਵਾਰੀ ਜ਼ਿਕਰ ਕਰਦਾ ਹੁੰਦਾ ਜਦੋਂ ਗੱਲ ਹੁੰਦੀ ਹੈ ਪੰਜਾਬ, ਤਾਂ ਦੇਖੋ ਚਾਹੇ +1 +2 ਬਹੁਤ ਘੱਟ ਸਕੂਲ ਨੇ ਅੱਜ ਵੀ, ਜਦੋਂ ਉਹਨਾਂ ਦੇ ਬੋਰਡ ਦੇ ਕਲਾਸਾਂ ਦੇ ਜਿਹੜੇ ਨੇ ਚਾਹੇ 8ਵੀਂ ਦਾ 10ਵੀਂ ਦਾ ਪੇਪਰ ਹੁੰਦਾ ਬੋਰਡ ਦੀਆਂ ਕਲਾਸਾਂ ਦਾ, ਤੇ ਆਖਰ ਜਿਹੜੇ ਜਿੰਨਾ ਵੱਡੇ ਤੋਂ ਵੱਡਾ ਪ੍ਰਾਈਵੇਟ ਸਕੂਲ ਹੈ ਪਰ ਉਹ ਜਿਹੜਾ ਪੰਜਾਬ ਬੋਰਡ ਸਿੱਖਿਆ ਦੇ ਥੱਲੇ ਹੀ ਜਾ ਕੇ ਹੈ ਨਾ, ਜਾਂ ਉਹਨਾਂ ਸਕੂਲਾਂ ਸਰਕਾਰੀ ਸਕੂਲਾਂ ਦੇ ਵਿੱਚ ਜਾ ਕੇ ਹੀ ਫਿਰ ਉੱਥੇ ਹੈ ਨਾ ਇਗਜ਼ਾਮ ਦਿੰਦੇ ਨੇ ਨਾ ਫਾਈਨਲ, ਕਿਉਂਕਿ ਉਹਨਾਂ ਤੋਂ ਮਾਨਤਾ ਹੈ ਨਹੀਂ ਉਸ ਚੀਜ਼ ਦੀ।

0: ਪਰ ਉਹ ਕਿ ਜਾ ਕੇ ਚਾਹੇ ਜਿੰਨਾ ਮਰਜ਼ੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਤੁਸੀਂ ਖਰਚਾ ਕਰ ਰਹੇ ਹੋ, ਪਰ ਜਿਹੜਾ ਜੇ ਮਿਆਰ ਦੇਖਿਆ ਜਾਵੇ ਤਾਂ ਕਿੱਥੇ ਜਾ ਕੇ ਖੜਾ ਹੁੰਦਾ। ਆਖਰ ਦੇ ਵਿੱਚ ਜਾ ਕੇ ਤੁਹਾਨੂੰ ਖੂਹ ਦੇ ਕੋਲ ਹੀ ਜਾ ਕੇ ਪਾਣੀ ਪੀਣਾ ਪੈਣਾ, ਤੇ ਉਹ ਖੂਹ ਜਿਹੜੇ ਨੇ ਸਰਕਾਰੀ ਸਕੂਲ ਹੀ ਹੈ ਐਜੂਕੇਸ਼ਨ ਦੇ। ਸਕੂਲਾਂ ਦੇ ਵਿੱਚ ਦਾਖਲੇ ਦੇ ਲਈ ਨਾ ਕੋਈ ਡੋਨੇਸ਼ਨ ਦੇਣੀ ਪੈਂਦੀ ਸੀ ਤੇ ਨਾ ਹੀ ਕੋਈ ਵਿਕਾਸ ਫੰਡ। ਸੈਂਕੜੇ ਰੁਪਇਆਂ ਦੇ ਪ੍ਰਾਸਪੈਕਟਸ ਦੀ ਬਜਾਏ ਮਹਿਜ਼ 25 ਪੈਸੇ ਦਾ ਦਾਖਲਾ ਫਾਰਮ ਹੁੰਦਾ ਸੀ। ਕੋਈ ਇੱਕ ਸਿਆਣਾ ਜੀ ਪਤਾਸਿਆਂ ਦੇ ਲਿਫਾਫੇ ਦੇ ਨਾਲ ਹੀ ਮੁਹੱਲੇ ਦੇ ਸਾਰੇ ਬੱਚਿਆਂ ਨੂੰ ਸਕੂਲ ਦੇ ਵਿੱਚ ਦਾਖਲ ਕਰਵਾ ਆਉਂਦਾ ਸੀ। ਉਦੋਂ ਟਾਈ, ਬੈਲਟ, ਆਈ ਕਾਰਡ, ਡਾਇਰੀ, ਜਿਹੜੀ ਮਹਿੰਗੀ ਵਰਦੀ ਤੇ ਭਾਰੇ ਬੈਗਾਂ ਦਾ ਕੋਈ ਰਿਵਾਜ ਨਹੀਂ ਸੀ। ਸਾਰੇ ਸਕੂਲਾਂ ਦੇ ਵਿੱਚ ਇੱਕੋ ਜਿਹੀਆਂ ਕਿਤਾਬਾਂ, ਇੱਕੋ ਜਿਹਾ ਸਿਲੇਬਸ ਨਾਲ ਨਾਲ ਚੱਲਦਾ। ਕਿਤਾਬਾਂ ਵੀ ਸਸਤੀਆਂ ਹੁੰਦੀਆਂ, ਜਿਸ ਦੇ ਕਾਰਨ ਮਾਪਿਆਂ ਦੇ ਲਈ ਬੱਚਿਆਂ ਨੂੰ ਪੜ੍ਹਾਉਣਾ ਕੋਈ ਬੋਝ ਨਹੀਂ ਸੀ ਲੱਗਦਾ। ਉਸ ਦੌਰ ਦੇ ਵਿੱਚ ਪ੍ਰਾਈਵੇਟ ਸਕੂਲ ਟਾਵੇਂ ਟਾਵੇਂ ਹੀ ਹੁੰਦੇ ਸਨ, ਜਿਨ੍ਹਾਂ ਦੇ ਵਿੱਚ ਮਹਿਜ਼ ਉੱਚ ਵਰਗ ਦੇ ਬੱਚੇ ਪੜ੍ਹਦੇ। ਪਰ ਸਮੇਂ ਦੇ ਨਾਲ ਸਰਕਾਰੀ ਸਕੂਲਾਂ ਦੀਆਂ ਖਾਮੀਆਂ ਤੇ ਸਿੱਖਿਆ ਦੇ ਵਪਾਰੀਕਰਨ ਨੇ ਹਰ ਸ਼ਹਿਰ, ਕਸਬੇ ਅਤੇ ਪਿੰਡਾਂ ਬਸਤੀਆਂ ਦੇ ਵਿੱਚ ਥਾਂ ਥਾਂ ਪ੍ਰਾਈਵੇਟ ਸਕੂਲਾਂ ਦਾ ਹੜ੍ਹ ਲਿਆ ਦਿੱਤਾ। ਉਹਦੇ ਵਿੱਚ ਫਿਰ ਊਚ ਨੀਚ ਜਾਤ ਪਾਤ ਦਾ ਵੀ ਪਾੜਾ ਪਿਆ। ਉੱਥੇ ਚਾਹੇ ਅਮੀਰ ਸੀ ਚਾਹੇ ਗਰੀਬ ਸੀ, ਕਿਸੇ ਵੀ ਜਾਤ ਦਾ ਬੱਚਾ ਸੀ ਤਾਂ ਉਹ ਇਕੱਠੇ ਬਹਿੰਦੇ ਸੀ, ਇਕੱਠੇ ਉੱਠਦੇ ਸੀ, ਇਕੱਠੇ ਲੜਦੇ ਸੀ, ਇਕੱਠੇ ਰੋਟੀ ਪਾਣੀ ਖਾਂਦੇ ਸੀ, ਇੱਕ ਦੂਸਰੇ ਦੇ ਡੱਬੇ ਚੋਂ ਕੱਢ ਕੇ ਰੋਟੀ ਖਾ ਲੈਣੀ, ਵੰਡ ਕੇ ਖਾ ਲੈਣੀ, ਉਹ ਸਾਰਾ ਸਿਲਸਿਲਾ ਚੱਲਦਾ ਸੀ। ਉਹਦੇ ਨਾਲ ਇੱਕ ਜਿਹੜੀਆਂ ਕਮਿਊਨਿਟੀਆਂ ਸੀ ਆਪਸ ਦੇ ਵਿੱਚ ਰਲਦੀਆਂ ਮਿਲਦੀਆਂ ਘੁਲਦੀਆਂ ਸੀ। ਪਰ ਪ੍ਰਾਈਵੇਟ ਸਕੂਲਾਂ ਨੇ ਇਹ ਵੀ ਜਿਹੜਾ ਪਾੜਾ ਪਾ ਦਿੱਤਾ ਕਿ ਅਮੀਰ ਦਾ ਬੱਚਾ ਉੱਥੇ ਪੜ੍ਹੂ ਤੇ ਗਰੀਬ ਦਾ ਬੱਚਾ ਸਰਕਾਰੀ ਸਕੂਲ 'ਚ ਪੜ੍ਹੂ। ਸਾਨੂੰ ਤਾਂ ਫਕਰ ਹੋਣਾ ਚਾਹੀਦਾ, ਨੌਕਰੀ ਲੈਂਦੇ ਹਾਂ ਸਰਕਾਰੀ ਕਰਨੀ ਹੈ ਉਦੋਂ ਮੰਗਦੇ ਹਾਂ, ਤੇ ਜਦੋਂ ਪੜ੍ਹਾਉਣ ਦੀ ਵਾਰੀ ਹੈ ਤੇ ਉਦੋਂ ਕਹਿੰਦੇ ਆ ਭਾਈ ਪ੍ਰਾਈਵੇਟ ਦੇ ਵਿੱਚ ਪੜ੍ਹਾਵਾਂਗੇ। ਅੱਜ ਸਰਕਾਰੀ ਸਕੂਲ ਕੇਵਲ ਉਹਨਾਂ ਮਾਪਿਆਂ ਦੀ ਮਜਬੂਰੀ ਬਣ ਕੇ ਰਹਿ ਗਏ ਜਿਹੜੇ ਆਰਥਿਕ ਤੰਗੀ ਦੇ ਕਾਰਨ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਮਾਡਲ ਸਕੂਲਾਂ ਦੇ ਵਿੱਚ ਪੜ੍ਹਾਉਣ ਦੇ ਅਸਮਰਥ ਨੇ। ਜੇਕਰ ਇਹ ਕਹਿ ਲਿਆ ਜਾਵੇ ਕਿ ਅੱਜ ਕੱਲ ਬੱਚਿਆਂ ਨੂੰ ਪ੍ਰਾਈਵੇਟ ਮਾਡਲ ਸਕੂਲਾਂ ਦੇ ਵਿੱਚ ਪੜ੍ਹਾਉਣਾ ਇੱਕ ਸਟੇਟਸ ਸਿੰਬਲ ਬਣ ਗਿਆ ਤਾਂ ਇਹ ਕੋਈ ਅਤਕਥਨੀ ਗੱਲ ਨਹੀਂ ਹੋਵੇਗੀ। ਮੌਜੂਦਾ ਸਮੇਂ ਦੇ ਵਿੱਚ ਸਿੱਖਿਆ ਦੇ ਖੇਤਰ ਦੇ ਵਿੱਚ ਤਿੰਨ ਤਰ੍ਹਾਂ ਦੇ ਪ੍ਰਾਈਵੇਟ ਮਾਡਲ ਸਕੂਲ ਕੰਮ ਕਰ ਰਹੇ ਨੇ। ਪਹਿਲੀ ਕਿਸਮ ਦੇ ਵਿੱਚ ਉਹ ਨਾਮੀ ਪ੍ਰਾਈਵੇਟ ਸਕੂਲ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਕੇਵਲ ਕੱਲੇ ਉੱਚ ਵਰਗ ਦੇ ਅਮੀਰ ਮਾਪੇ ਹੀ ਆਪਣੇ ਬੱਚਿਆਂ ਨੂੰ ਪੜ੍ਹਾ ਸਕਦੇ ਹੈ। ਇਨ੍ਹਾਂ ਸਕੂਲਾਂ ਦੇ ਵਿੱਚ ਦਾਖਲੇ ਦੇ ਲਈ ਹਜ਼ਾਰਾਂ ਰੁਪਏ ਦੇ ਪ੍ਰਾਸਪੈਕਟਸ, ਲੱਖਾਂ ਰੁਪਏ ਡੋਨੇਸ਼ਨ ਦੇ ਤੇ ਵਿਕਾਸ ਫੰਡ, ਮੋਟੀਆਂ ਮਹੀਨਾਵਾਰ ਫੀਸਾਂ, ਮਹਿੰਗੀਆਂ ਕਿਤਾਬਾਂ, ਮਹਿੰਗਾ ਬੱਸ ਕਿਰਾਇਆ ਤੇ ਹੋਰ ਕਈ ਤਰ੍ਹਾਂ ਦੇ ਅਣਗਿਣਤ ਖਰਚੇ ਸ਼ਾਮਲ ਹੁੰਦੇ ਹੈ। ਇਨ੍ਹਾਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਦਾਖਲਾ ਮਿਲਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ। ਦਾਖਲੇ ਦੇ ਲਈ ਸਖ਼ਤ ਟੈਸਟ, ਮਾਪਿਆਂ ਦੀ ਇੰਟਰਵਿਊ, ਸਾਲ ਦੋ ਸਾਲ ਪਹਿਲਾਂ ਰਜਿਸਟ੍ਰੇਸ਼ਨ ਤੇ ਹੋਰ ਕਈ ਜੁਗਾੜ ਲਗਾਉਣੇ ਪੈਂਦੇ ਹੈ। ਮਾਪਿਆਂ ਦਾ ਇਹ ਦ੍ਰਿੜ ਵਿਸ਼ਵਾਸ ਹੁੰਦਾ ਹੈ ਕਿ ਇਨ੍ਹਾਂ ਸਕੂਲਾਂ ਦੇ ਵਿੱਚ ਪੜ੍ਹਾਈ ਦਾ ਪੱਧਰ ਸਭ ਤੋਂ ਉੱਤਮ ਹੈ। ਦੂਜੀ ਕਿਸਮ ਦੇ ਪ੍ਰਾਈਵੇਟ ਮਾਡਲ ਸਕੂਲਾਂ ਦੇ ਵਿੱਚ ਵੀ ਪੜ੍ਹਾਈ ਕਾਫ਼ੀ ਮਹਿੰਗੀ ਹੁੰਦੀ ਹੈ, ਪਰ ਇੱਥੇ ਔਖੇ ਸੌਖੇ ਦਾਖਲਾ ਮਿਲ ਜਾਂਦਾ। ਤੀਜੀ ਕਿਸਮ ਇਨ੍ਹਾਂ ਸਕੂਲਾਂ ਦੀ ਹੈ ਵਿੱਚ ਆਉਂਦੀ ਹੈ ਜੋ ਗਲੀਆਂ, ਮੁਹੱਲਿਆਂ, ਚੌਂਕਾਂ, ਬਸਤੀਆਂ ਤੇ ਸੜਕਾਂ ਦੇ ਕਿਨਾਰੇ ਦੁਕਾਨਾਂ ਵਾਂਗ ਖੁੱਲ੍ਹੇ ਹੋਏ ਨੇ। ਇਨ੍ਹਾਂ ਸਕੂਲਾਂ ਦੇ ਵਿੱਚ ਉਹਨਾਂ ਮਾਪਿਆਂ ਦੇ ਬੱਚੇ ਪੜ੍ਹਦੇ ਹੈ ਜਿਹੜੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਤਾਂ ਨਹੀਂ ਭੇਜਣਾ ਚਾਹੁੰਦੇ, ਪਰ ਵੱਡੇ ਤੇ ਮਹਿੰਗੇ ਪ੍ਰਾਈਵੇਟ ਸਕੂਲਾਂ ਦਾ ਖਰਚਾ ਚੁੱਕਣਾ ਵੀ ਉਹਨਾਂ ਦੀ ਆਰਥਿਕ ਪਹੁੰਚ ਤੋਂ ਬਾਹਰ ਹੁੰਦਾ ਹੈ। ਇਨ੍ਹਾਂ ਕਿਸਮਾਂ ਦੇ ਪ੍ਰਾਈਵੇਟ ਸਕੂਲਾਂ ਨੂੰ ਚਲਾਉਣ ਵਾਲੇ ਪ੍ਰਬੰਧਕਾਂ ਦਾ ਮੁੱਖ ਉਦੇਸ਼ ਸਿੱਖਿਆ ਦੇਣਾ ਘੱਟ ਤੇ ਸਕੂਲ ਦੀ ਕਮਾਈ ਵਧਾਉਣ ਲਈ ਵੱਧ ਤੋਂ ਵੱਧ ਬੱਚਿਆਂ ਨੂੰ ਦਾਖਲ ਜਿਹੜਾ ਕਰਾਉਣਾ ਹੁੰਦਾ ਹੈ। ਇਹ ਪ੍ਰਾਈਵੇਟ ਮਾਡਲ ਸਕੂਲ ਬੱਚਿਆਂ ਦਾ ਦਾਖਲਾ ਵਧਾਉਣ ਦੇ ਲਈ ਨਵੰਬਰ ਦਸੰਬਰ ਮਹੀਨੇ ਤੋਂ ਹੀ ਵੱਖ ਵੱਖ ਤਰ੍ਹਾਂ ਦੇ ਹੱਥਕੰਡੇ ਅਪਣਾਉਣੇ ਸ਼ੁਰੂ ਕਰ ਦਿੰਦੇ ਹੈ। ਮਾਪਿਆਂ ਨੂੰ ਪ੍ਰਭਾਵਿਤ ਕਰਨ ਦੇ ਲਈ ਆਪਣੇ ਸਕੂਲਾਂ ਦੀਆਂ ਪ੍ਰਾਪਤੀਆਂ ਦਾ ਗੁਣਗਾਣ ਕਰਨ ਵਾਲੇ ਇਹ ਤੇ ਮਾਸੂਮ ਬੱਚਿਆਂ ਦੀਆਂ ਫੋਟੋਆਂ ਦੇ ਨਾਲ ਲਿਸ਼ਕਦੇ, ਪੁਚਕਦੇ, ਚਮਕਦੇ ਇਸ਼ਤਿਹਾਰ ਅਖਬਾਰਾਂ ਦੇ ਮਾਧਿਅਮ ਦੇ ਰਾਹੀਂ ਲੋਕਾਂ ਤੱਕ ਪਹੁੰਚਾਏ ਜਾਂਦੇ ਹੈ। ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਰਾਹੀਂ ਵੀ ਜ਼ੋਰ ਸ਼ੋਰ ਦੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਜਾਂਦਾ ਹੈ। ਸਕੂਲ ਬੱਸਾਂ, ਕੰਧਾਂ, ਗਲੀਆਂ, ਮੁਹੱਲਿਆਂ ਤੇ ਚੌਂਕਾਂ ਦੇ ਵਿੱਚ ਵੱਡੇ ਵੱਡੇ ਬੈਨਰ ਤੇ ਹੋਰਡਿੰਗ ਟੰਗ ਦਿੱਤੇ ਜਾਂਦੇ ਹੈ। ਇੰਨਾ ਹੀ ਨਹੀਂ, ਇਨ੍ਹਾਂ ਪ੍ਰਾਈਵੇਟ ਮਾਡਲ ਸਕੂਲਾਂ ਦੇ ਵੱਲੋਂ ਆਪਣੇ ਅਧਿਆਪਕਾਂ ਨੂੰ ਬੱਚਿਆਂ ਦੇ ਦਾਖਲੇ ਦੇ ਲਈ ਘਰ ਘਰ ਭੇਜਿਆ ਜਾਂਦਾ ਹੈ। ਇਹ ਅਧਿਆਪਕ ਮਾਪਿਆਂ ਨੂੰ ਆਪਣੇ ਸਕੂਲ ਦੀਆਂ ਉਪਲਬਧੀਆਂ, ਆਧੁਨਿਕ ਸਹੂਲਤਾਂ, ICSE ਜਾਂ CBSE ਸਿਲੇਬਸ, ਉੱਚ ਯੋਗਤਾ ਪ੍ਰਾਪਤ ਜਿਹੜੀ ਹੈ ਫੈਕਲਟੀ ਅਤੇ ਸ਼ਾਨਦਾਰ ਪ੍ਰਬੰਧਾਂ ਦਾ ਹਵਾਲਾ ਦੇ ਕੇ ਆਪਣੇ ਸਕੂਲ ਦੇ ਵਿੱਚ ਦਾਖਲਾ ਜਿਹੜਾ ਕਰਵਾਉਣ ਦੇ ਲਈ ਪ੍ਰੇਰਦੇ ਨੇ ਜਾਂ ਇੱਕ ਤਰ੍ਹਾਂ ਦੇ ਨਾਲ ਮਜਬੂਰ ਕਰਦੇ ਆ। ਅਜਿਹੇ ਭਰਮਾਊ ਮਾਹੌਲ ਦੇ ਵਿੱਚ ਸਧਾਰਨ ਮਾਪਿਆਂ ਦੇ ਲਈ ਇਹ ਫੈਸਲਾ ਲੈਣਾ ਬੇਹੱਦ ਮੁਸ਼ਕਲ ਹੋ ਜਾਂਦਾ ਕਿ ਉਹ ਆਪਣੇ ਬੱਚੇ ਨੂੰ ਕਿਸ ਸਕੂਲ ਦੇ ਵਿੱਚ ਭੇਜਣ। ਦੂਜੇ ਪਾਸੇ ਪ੍ਰਾਈਵੇਟ ਮਾਡਲ ਸਕੂਲਾਂ ਦੇ ਵੱਧ ਰਹੇ ਪ੍ਰਭਾਵ ਤੇ ਸਰਕਾਰੀ ਸਕੂਲਾਂ ਦੇ ਵਿੱਚ ਘਟ ਰਹੀ ਵਿਦਿਆਰਥੀਆਂ ਦੀ ਗਿਣਤੀ ਦੇ ਕਾਰਨ ਹੁਣ ਸਿੱਖਿਆ ਵਿਭਾਗ ਵੀ ਜਾਗਿਆ। ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਵਧਾਉਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ, ਪਰ ਕੌੜੀ ਸੱਚਾਈ ਤਾਂ ਇਹ ਹੈ ਕਿ ਸਿੱਖਿਆ ਦੇ ਇਸ ਵਪਾਰੀਕਰਨ ਤੇ ਸਰਕਾਰਾਂ ਦੀਆਂ ਅਣਗਹਿਲੀ ਭਰੀਆਂ ਨੀਤੀਆਂ ਨੇ ਸਿੱਖਿਆ ਨੂੰ ਮਹਿਜ ਇੱਕ ਮੁਨਾਫਾਖੋਰ ਧੰਦਾ ਬਣਾ ਕੇ ਰੱਖ ਦਿੱਤਾ। ਅਜਿਹੇ ਦੌਰ ਦੇ ਵਿੱਚ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਦੇ ਲਈ ਆਪਣੇ ਬੱਚਿਆਂ ਨੂੰ ਉੱਚੀ ਸਿੱਖਿਆ ਦਿਵਾਉਣਾ, ਉਨ੍ਹਾਂ ਦੇ ਲਈ ਸਹੀ ਸਕੂਲਾਂ ਦੀ ਚੋਣ ਕਰਨਾ ਇੱਕ ਵੱਡੀ ਚੁਣੌਤੀ ਬਣ ਚੁੱਕਿਆ। ਮਾਪਿਆਂ ਨੂੰ ਚਮਕ ਦਮਕ ਦੇ ਪਿੱਛੇ ਭੱਜਣ ਦੀ ਬਜਾਏ ਸਕੂਲਾਂ ਦੀ ਚੋਣ ਕਰਦੇ ਸਮੇਂ ਹੇਠ ਲਿਖਿਆ ਅਹਿਮ ਗੱਲਾਂ ਦਾ ਜਿਹੜਾ ਧਿਆਨ ਰੱਖਣਾ ਜ਼ਰੂਰੀ ਹੈ, ਰੱਖਣਾ ਚਾਹੀਦਾ ਹੈ, ਜਿਵੇਂ ਕਿ ਸਕੂਲ ਬੱਚੇ ਦੇ ਘਰ ਤੋਂ ਬਹੁਤ ਦੂਰ ਨਹੀਂ ਹੋਣਾ ਚਾਹੀਦਾ ਤਾਂ ਜੋ ਬੱਚਾ ਸਫ਼ਰ ਦੇ ਥਕੇਵੇਂ ਤੋਂ ਬਚ ਸਕੇ। ਬੱਚਿਆਂ ਉੱਤੇ ਕਿਤਾਬਾਂ ਅਤੇ ਗੈਰ ਜ਼ਰੂਰੀ ਵਿਸ਼ਿਆਂ ਦਾ ਮਾਨਸਿਕ ਬੋਝ ਨਹੀਂ ਹੋਣਾ ਚਾਹੀਦਾ। ਬੱਚਿਆਂ ਨੂੰ ਪੜ੍ਹਾਉਣ ਵਾਲਾ ਸਟਾਫ ਤਜਰਬੇਕਾਰ, ਮਿਹਨਤੀ ਤੇ ਯੋਗ ਹੋਣਾ ਚਾਹੀਦਾ। ਸਕੂਲ ਦੇ ਵਿੱਚ ਬੱਚੇ ਦੇ ਚਮੁੱਖੀ ਵਿਕਾਸ ਦੇ ਲਈ ਖੇਡਾਂ, ਕਲਾ ਅਤੇ ਹੋਰ ਸਹਿ ਸਰਗਰਮੀਆਂ ਦਾ ਉਚਿਤ ਪ੍ਰਬੰਧ ਹੋਣਾ ਲਾਜ਼ਮੀ ਹੈ। ਸਕੂਲ ਦਾ ਮੁਖੀ, ਪ੍ਰਿੰਸੀਪਲ ਇੱਕ ਚੰਗਾ ਪ੍ਰਬੰਧਕ ਤੇ ਸਿੱਖਿਆ ਸ਼ਾਸਤਰ ਦਾ ਪੂਰਾ ਗਿਆਨ ਰੱਖਣ ਵਾਲਾ ਸੂਝਵਾਨ ਵਿਅਕਤੀ ਹੋਣਾ ਚਾਹੀਦਾ। ਬੋਰਡ ਭਾਵੇਂ ਕੋਈ ਵੀ ਹੋਵੇ, ਚਾਹੇ ਪੰਜਾਬ ਬੋਰਡ ਹੋਵੇ ਜਾਂ ਫਿਰ CBSE ਹੋਵੇ, ਅਸਲ ਮਾਨੇ ਅਧਿਆਪਕਾਂ ਦੀ ਮਿਹਨਤ ਅਤੇ ਲਗਨ ਹੀ ਰੱਖਦੀ ਹੈ। ਅੰਤ ਦੇ ਵਿੱਚ ਦੇਸ਼ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਸਿੱਖਿਆ ਦੇ ਵੱਧ ਰਹੇ ਵਪਾਰੀਕਰਨ ਨੂੰ ਨੱਥ ਪਾਉਣ, ਸਮਾਜ ਦੇ ਹਰ ਵਰਗ ਦੇ ਬੱਚੇ ਦੇ ਲਈ ਸਸਤੀ, ਮਿਆਰੀ, ਗੁਣਾਤਮਕ ਤੇ ਇੱਕੋ ਜਿਹੀ ਸਿੱਖਿਆ ਦਾ ਪ੍ਰਬੰਧ ਕਰਨਾ ਸਮੇਂ ਦੀ ਮੁੱਖ ਮੰਗ ਹੈ, ਤਾਂ ਜੋ ਸਿੱਖਿਆ ਵਪਾਰ ਨਾ ਰਹਿ ਕੇ ਸਹੀ ਮਾਨਿਆਂ ਦੇ ਵਿੱਚ ਲੋਕ ਕਲਿਆਣ ਦਾ ਜ਼ਰੀਆ ਬਣ ਸਕੇ। ਜੀ ਦੋਸਤੋ, ਇਹ ਗੱਲਬਾਤ ਲਿਖੀ ਹੈ ਜੀ ਆਪਣੇ 98726 27136 ਫੋਨ ਦਾ ਸੰਪਰਕ ਹੈ। ਬੜਾ ਵਧੀਆ ਆਰਟੀਕਲ ਤੱਥਾਂ ਦੇ ਨਾਲ ਤੇ ਹਕੀਕਤ ਦੇ ਨਾਲ ਜੁੜਿਆ ਲਿਖਿਆ ਪ੍ਰਿੰਸੀਪਲ ਵਿਜੇ ਕੁਮਾਰ ਜੀ ਦੀ ਕਲਮ ਦੇ ਵਿੱਚੋਂ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ। ਵਪਾਰ ਬਣਦੀ ਸਿੱਖਿਆ, ਕਿੱਥੇ ਜਾਣ ਗਰੀਬ ਤੇ ਮੱਧ ਵਰਗੇ ਮਾਪੇ, ਇਹ ਨੇ ਜੀ ਸਵਾਲ ਜਿਹੜੇ ਨੇ, ਇਹਨਾਂ ਦਾ ਜਵਾਬ ਚਾਹੀਦਾ ਹੈ। ਮਾਪਿਆਂ ਨੂੰ ਵੀ ਦੇਣਾ ਪੈਣਾ, ਜਿਹੜੇ ਆਪਣਾ ਕਹਿ ਲਓ ਕਿ ਸਾਡਾ ਬੱਚਾ ਬਹੁਤ ਹਾਈ ਪ੍ਰੋਫਾਈਲ ਸਕੂਲਾਂ 'ਚ ਜਾਂਦਾ ਹੈ ਅਤੇ ਉਹਨਾਂ ਚੀਜ਼ਾਂ ਤੋਂ ਜੇ ਬਚਣਾ ਹੈ ਅਤੇ ਸਾਧਨ ਸਾਰੀਆਂ ਚੀਜ਼ਾਂ ਦੇਖਣੀਆਂ ਪੈਣੀਆਂ ਅਤੇ ਇਹਨਾਂ ਚੀਜ਼ਾਂ ਨੂੰ ਸਰਕਾਰੀ ਸਕੂਲਾਂ ਨੂੰ ਅਹਿਮੀਅਤ ਹੋ, ਚਾਹੇ ਕੋਈ ਵੀ ਹੈ ਉਹਨੂੰ ਦੇਣੀ ਪੈਣੀ ਹੈ ਅਤੇ ਤਾਂ ਹੀ ਫਿਰ ਇਹਨਾਂ ਚੀਜ਼ਾਂ ਦੇ ਵਿੱਚ ਜਿਹੜੀ ਘਾਟ ਆਵੇਗੀ, ਨਹੀਂ ਤਾਂ ਫਿਰ ਪ੍ਰਫੁੱਲਤ ਤਾਂ ਅੱਗੇ ਤੋਂ ਅੱਗੇ ਹੋ ਹੀ ਜਾਂਦੇ ਨੇ। ਇਹ ਸਿਲਸਿਲਾ ਇਸੇ ਤਰ੍ਹਾਂ ਬਰਕਰਾਰ ਰਹੇਗਾ, ਫਿਰ ਵਪਾਰ ਹੀ ਬਣੇਗਾ ਹਰ ਚੀਜ਼। ਅਤੇ ਲਓ ਦੋਸਤੋ, ਇਹ ਸੀ ਜੀ ਗੱਲਬਾਤ ਵਪਾਰ ਬਣਦੀ ਸਿੱਖਿਆ ਤੇ ਕਿੱਥੇ ਜਾਣ ਗਰੀਬ ਤੇ ਮੱਧ ਵਰਗੀ ਮਾਪੇ। ਤੇ ਦੋਸਤੋ, ਸਮਾਂ ਆਪਣੇ ਕੋਲ ਅਜੇ ਹੈਗਾ 20-25 ਮਿੰਟ ਦਾ ਤੇ ਉਹਦੇ ਵਿੱਚ ਆਪਾਂ ਕਹਾਣੀ ਦੀ ਸ਼ੁਰੂਆਤ ਕਰਦੇ ਹਾਂ, ਤੁਹਾਡੇ ਨਾਲ ਗੱਲ ਕਰਦੇ ਹਾਂ ਕਹਾਣੀ ਬੇਕਾਰ। ਕਹਾਣੀ ਦਾ ਸਰਲੇਖ ਹੈ ਬੇਕਾਰ ਤੇ ਕੀ ਕਹਿੰਦੀ ਹੈ ਕਹਾਣੀ, ਉਹਦੇ ਵੱਲ ਨੂੰ ਅੱਗੇ ਵਧਾਂਗੇ। ਤੇ ਕਾਲ ਜੇ ਕਰਨੀ ਚਾਹੋਗੇ ਤਾਂ ਆਖਰ ਦੇ ਵਿੱਚ ਕਰ ਸਕੋਗੇ ਇਸ ਕਹਾਣੀ ਤੋਂ ਬਾਅਦ। ਤੇ ਉਸ ਤੋਂ ਪਹਿਲਾਂ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦਾ ਜ਼ਿਕਰ ਥੋੜਾ ਜਿਹਾ ਨਾਲ ਕਰ ਲਈਏ। ਮਾਨ ਸਿੰਘ ਸੈਣੀ ਸਾਹਿਬ ਐਲਸਿੰਕੀ ਤੋਂ ਸਤਿ ਸ਼੍ਰੀ ਅਕਾਲ, ਫਿਨਲੈਂਡ ਤੋਂ ਕਹਿੰਦੇ ਨੇ ਨਵਦੀਪ ਬਾਈ ਜੀ। ਨਵਦੀਪ ਸਿੰਘ ਬਾਈ ਜੀ ਆਪਣੇ ਦਿੱਲੀ ਵਾਲੇ ਸਤਿ ਸ਼੍ਰੀ ਅਕਾਲ ਕਹਿੰਦੇ ਆ। ਮਾਲ ਸੁਰਿੰਦਰ ਜੀ ਸਤਿ ਸ਼੍ਰੀ ਅਕਾਲ। ਰਾਜਨ ਸੈਣੀ ਜੀ ਨੇ ਸਤਿ ਸਤਿਕਾਰਯੋਗ ਸੰਧੂ ਅੰਕਲ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ। ਬਲਰਾਜ ਸਿੰਘ ਸੰਧੂ ਅੰਕਲ ਜੀ ਨੇ ਵੀ ਸਭ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ, ਤੇ ਬਾਕੀ ਸੁਨੇਹੇ ਪਹਿਲਾਂ ਵੀ ਸਾਂਝੇ ਕਰ ਦਿੱਤੇ ਸੀ। ਤੇ ਜਾਣੀਆ ਚਾਲ ਜੀ, ਬਾਈ ਜੀ, ਔਜਲਾ ਸਾਹਿਬ, ਸੁਰਜੀਤ ਭਾਰਤ ਜੀ ਸਾਰੇ ਜੁੜੇ ਹੋਏ ਨੇ ਜੀ। ਤੇ ਲੋ ਫਿਰ ਗੱਲ ਕਰਦੇ ਹਾਂ ਤੁਹਾਡੇ ਨਾਲ ਅਗਲੀ ਗੱਲਬਾਤ ਦੇ ਵਿੱਚ, ਚੱਲਦੇ ਹਾਂ ਆਪਾਂ ਕਹਾਣੀ ਕੀ ਕਹਿੰਦੀ ਹੈ ਤੇ ਉਹਨੂੰ ਵਿਚਾਰਦੇ ਹਾਂ। ਇਹ ਕਹਾਣੀ ਹੈ ਦੋਸਤੋ ਇਸਮਤ ਚੁਗਤਾਈ ਹੁਣਾਂ ਦੀ ਕਲਮ ਦੇ ਵਿੱਚੋਂ ਬੇਕਾਰ। ਉਹਨਾਂ ਦਾ ਥੋੜਾ ਜਿਹਾ ਜ਼ਿਕਰ ਕਰਦਾ, ਪਿਛਲੇ ਦਿਨਾਂ 'ਚ ਉਹਨਾਂ ਦੀ ਪਹਿਲੀ ਕਹਾਣੀ ਜਿਹੜੀ ਮੈਂ ਸਾਂਝੀ ਕੀਤੀ ਸੀ ਤੇ ਜੋ ਕਿ ਅਸਲ ਦੇ ਵਿੱਚ ਬੰਬਈ ਦੇ ਵਿੱਚ ਰਹੇ ਨੇ। ਇਸਮਤ ਚੁਗਤਾਈ ਜੋ ਕਿ ਉਹਨਾਂ ਦਾ ਜਿਹੜਾ ਉੱਤਰ ਪ੍ਰਦੇਸ਼ ਦੇ ਨਾਲ ਸੰਬੰਧ ਹੈ ਤੇ ਭਾਰਤ ਦੇ ਵਿੱਚ ਉਹ ਜਿਹੜੇ ਜਨਮੇ ਉਹ ਉਰਦੂ ਦੇ ਕਹਾਣੀਕਾਰ, ਨਾਵਲਕਾਰ ਤੇ ਲੇਖਕਾ ਸਨ। ਉਨ੍ਹਾਂ ਮੁਸਲਿਮ ਲੇਖਕਾਂ ਦੇ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਭਾਰਤ ਦੀ ਵੰਡ ਤੋਂ ਬਾਅਦ ਪਾਕਿਸਤਾਨ ਜਾਣ ਦੀ ਬਜਾਏ ਭਾਰਤ ਦੇ ਵਿੱਚ ਹੀ ਟਿਕੇ ਰਹਿਣ ਨੂੰ ਜਿਹੜਾ ਚੁਣਿਆ ਸੀ। ਉਰਦੂ ਸਾਹਿਤਕ ਜਗਤ ਦੇ ਚਾਰ ਥੰਮਾਂ ਸਾਦਤ ਹਸਨ ਮੰਟੋ, ਕ੍ਰਿਸ਼ਨ ਚੰਦਰ, ਰਜਿੰਦਰ ਸਿੰਘ ਬੇਦੀ ਤੇ ਇਸਮਤ ਚੁਗਤਾਈ, ਇਹ ਔਰਤ ਨੇ ਜੀ, ਉਨ੍ਹਾਂ ਦੇ ਵਿੱਚ ਉਨ੍ਹਾਂ ਦਾ ਨਾਂ ਸ਼ਾਮਲ ਹੈ। ਉਹ ਆਪਣੀ ਦਲੇਰ, ਨਾਰੀਵਾਦੀ ਤੇ ਪ੍ਰਗਤੀਸ਼ੀਲ ਰਚਨਾਵਾਂ ਦੇ ਲਈ ਜਾਣੇ ਜਾਂਦੇ ਹੈ। ਰਸ਼ੀਦ ਜਹਾਨ, ਵਾਜਦਾ ਤਬਾਸੁਮ ਅਤੇ ਕੁਰਤੁਲ ਏਨ ਹੈਦਰ ਦੇ ਨਾਮ ਦੇ ਨਾਲ ਇਸਮਤ ਚੁਗਤਾਈ ਦੀ ਲੇਖਣੀ 20ਵੀਂ ਸਦੀ ਦੇ ਉਰਦੂ ਸਾਹਿਤ ਦੇ ਵਿੱਚ ਇਨਕਲਾਬੀ ਨਾਰੀਵਾਦੀ ਰਾਜਨੀਤੀ ਤੇ ਸੂਝ ਦ੍ਰਿਸ਼ਟੀ ਦੇ ਜਨਮ ਦੀ ਪ੍ਰਤੀਕ ਹੈ। ਉਨ੍ਹਾਂ ਦੀਆਂ ਸਾਹਿਤਕ ਰਚਨਾਵਾਂ ਦੇ ਵਿੱਚ ਕਹਾਣੀ ਸੰਗ੍ਰਹਿ ਚੋਟੇ, ਛੂਈ ਮੋਈ, ਏਕ ਬਾਤ, ਕਲੀਆਂ, ਏਕ ਰਾਤ, ਦੋ ਹਾਥ ਦੋ ਜਖੀ, ਸ਼ੈਤਾਨ ਨਾਵਲ ਜਿਹੜੇ ਨੇ ਉਹਦੇ ਵਿੱਚ, ਟੇਢੀ ਲਕੀਰ, ਜਿੱਦੀ, ਏਕ ਕਤਰਾ ਏ ਖੂਨ, ਦਿਲ ਕੀ ਦੁਨੀਆ, ਮਾਸੂਮਾ, ਬਹਰੂਪ ਨਗਰ, ਸ਼ੈਦਾਈ, ਜੰਗਲੀ, ਕਬੂਤਰ, ਅਜੀਬ ਆਦਮੀ, ਬਾਂਦੀ, ਆਤਮਕਥਾ ਤੇ ਕਾਗਜ਼ੀ ਹੈ ਪੈਰਹਾਨ, ਇਹ ਜਿਹੜੇ ਸ਼ਾਮਲ ਨੇ। ਤੇ ਅੱਜ ਉਹਨਾਂ ਦੀ ਇੱਕ ਲਿਖਤ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ, ਜਿਸਦਾ ਸਿਰਲੇਖ ਹੈ ਬੇਕਾਰ। ਇਹ ਕਹਾਣੀ ਦਾ ਰੂਪ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੇ ਸਮਝਦੇ ਹਾਂ ਕੀ ਕਹਿਣਾ ਚਾਹੁੰਦੇ ਨੇ ਬੇਕਾਰ ਕਹਾਣੀ ਦੇ ਜ਼ਰੀਏ ਇਸਮਤ ਚੁਗਤਾਈ ਜੀ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡ ਦਾ ਮੰਚ, ਕੀ ਕਹਿੰਦੀ ਹੈ ਇਹ ਕਹਾਣੀ। ₹80 ਤਨਖਾਹ, ਮਹਿੰਗਾਈ ਭੱਤਾ, ਇਮਤਿਹਾਨ ਦੀ ਫੀਸ ਰਲਾ ਮਿਲਾ ਕੇ ਗੁਜ਼ਾਰਾ ਹੋ ਰਿਹਾ ਸੀ। ਬਸ ਕੁਝ ਬਚਦਾ ਨਹੀਂ ਸੀ, ਪਰ ਕਰਜ਼ਾ ਇੱਕ ਮਹੀਨੇ ਤੋਂ ਦੂਜੇ ਮਹੀਨੇ ਨੂੰ ਰਿਸਕਦਾ ਜਾਂਦਾ। ਨਸੀਮ ਦੀ ਪੈਦਾਇਸ਼ ਤੇ ਵੀ ਖਿੱਚ ਤੂ ਕੇ ਜਿਹੜਾ ਸੀ ਪੂਰਾ ਪੈ ਜਾਂਦਾ ਸੀ। ਜੇ ਹਜ਼ਾਰਾਂ ਦਾ ਬੁਖਾਰ ਜੀ ਦਾ ਜੰਗਲ, ਜੇ ਹਜ਼ਾਰਾਂ ਦਾ ਬੁਖਾਰ ਜੀ ਦਾ ਜੰਜਾਲ ਨਾ ਬਣ ਗਿਆ ਹੁੰਦਾ ਤਾਂ ਝੁਮਕੀਆਂ ਜਿਹੜੀਆਂ ਸਨ ਵੇਚਣ ਦੀ ਨੌਬਤ ਨਾ ਆਉਂਦੀ। ਕਿੰਨੀ ਰੀਝ ਦੇ ਨਾਲ ਬਣਵਾਈਆਂ ਸਨ ਝੁਮਕੀਆਂ, ਬੜਾ ਦੁੱਖ ਹੋਇਆ। ਖੈਰ ਫਿਰ ਬਣ ਜਾਣਗੀਆਂ, ਫਿਰ ਬਣਾ ਲਾਂਗੇ, ਪਰ ਇਹ ਸਭ ਦਿਲ ਨੂੰ ਸਮਝਾਉਣ ਦੀ ਗੱਲ ਨੇ। ਇੱਕ ਇੱਕ ਕਰਕੇ ਗਈਆਂ ਨੇ ਦਹੇਜ ਦੀਆਂ ਸਾਰੀਆਂ ਚੀਜ਼ਾਂ, ਮੁੜ ਵਾਪਸ ਨਹੀਂ ਆਈਆਂ। ਜੁਗਨੂੰ ਮਹੀਦ ਦੇ ਇਮਤਿਹਾਨ ਦੀ ਫੀਸ ਦੀ ਭੇਂਟ ਚੜ ਗਏ। ਸੋਚਿਆ ਸੀ ਚਲੋ ਨੌਕਰੀ ਤਾਂ ਪੱਕੀ ਹੋ ਜਾਏਗੀ, ਹਜ਼ਾਰਾਂ ਜੁਗਨੂੰ ਬਣ ਜਾਣਗੇ। ਫਿਰ ਹਰ ਮਹੀਨੇ ਜੁਗਨੂਆਂ ਦਾ ਹਿਸਾਬ ਲਾਇਆ ਜਾਂਦਾ। ਸੋਨੇ ਦੀ ਕੀਮਤ ਸੀ ਕਿ ਘਟਣ ਦਾ ਤਾਂ ਨਾਂ ਹੀ ਨਹੀਂ ਸੀ ਲੈਂਦੀ ਪਈ। ਗਜਬ ਖੁਦਾ ਦਾ ਹੈ, 21 ਰੁਪਏ ਤੋਂ 2116 ਤੇ ਪਹੁੰਚ ਗਿਆ ਹੈ, ਤੇ ਅੱਜ ਦੇਖ ਲਓ ਕਿੰਨੇ ਨੂੰ ਆ, 2.5 ਲੱਖ, 2 ਲੱਖ। ਭਲਾ ਕੀ ਜੁਗਨਾ, ਜੁਗਨੂੰ ਬਣਵਾ ਲਓ ਕੋਈ ਇਹਨਾਂ ਦੇ ਵਿੱਚੋਂ, 21 ਰੁਪਏ ਤੋਂ 2116 ਦੇ ਉੱਤੇ ਜਿਹੜਾ ਸੋਨਾ ਪਹੁੰਚ ਗਿਆ, ਭਲਾ ਕੀ ਬਣੂ ਇਹਦੇ ਵਿੱਚੋਂ। ਅੱਲਾ ਮੀਆਂ ਨੇ ਮਾਂ ਦੀਆਂ ਛਾਤੀਆਂ ਦੇ ਵਿੱਚ ਦੁੱਧ ਵੀ ਸ਼ਾਇਦ ਬਾਕਰ ਮੀਆਂ ਵਰਗੇ ਬੰਦਿਆਂ ਦੀ ਤਨਖਾਹ ਦੇ ਹਿਸਾਬ ਦੇ ਨਾਲ ਹੀ ਦਿੱਤਾ ਹੈ। ਮਕਾਨ ਦਾ ਕਿਰਾਇਆ ਨਾ ਹੋਵੇ ਨਾ ਸਹੀ, ਰੁੱਖੀ ਸੁੱਖੀ ਸਭ ਚੱਲ ਜਾਏਗੀ। ਪਰ ਬੱਚੇ ਦੀ ਉਹ ਖੁਰਾਕ ਜਿਹੜੀ ਕੁਦਰਤ ਨੇ ਆਪਣੇ ਹੱਥ ਰੱਖੀ ਹੋਈ ਹੈ, ਮੁੱਕ ਸੁੱਕ ਜਾਏ ਤਾਂ ਫੇਰ ਕੀ ਹੋਵੇ। ਤੇ ਬੁਖਾਰ ਦੇ ਵਿੱਚ ਕੰਬਖਤ ਦੁੱਧ ਵੀ ਸੁੱਕ ਗਿਆ ਸੀ। ਅੰਮਾ ਜੀ ਤਾਂ ਇਹੋ ਹੀ ਕਹਿੰਦੇ ਰਹੇ ਕਿ ਫੈਸ਼ਨ ਆ ਗਿਆ ਬੋਤਲ ਦੇ ਨਾਲ ਦੁੱਧ ਪਿਉਣ ਦਾ। ਸਾਡੇ ਜ਼ਮਾਨੇ ਦੇ ਵਿੱਚ ਤਾਂ 3-3 ਸਾਲ ਪਿਉਂਦੇ, ਤਦ ਵੀ ਨਹੀਂ ਸੀ ਮੁੱਕਦਾ ਸੁੱਕਦਾ ਹੁੰਦਾ ਦੁੱਧ। ਪਰ ਭਲਾ ਉਹਨਾਂ ਨੂੰ ਇਹ ਕੌਣ ਕਹਿੰਦਾ ਕਿ ਬੀਬੀ ਜੀ ਤੁਹਾਡੇ ਜ਼ਮਾਨੇ ਦੇ ਵਿੱਚ ਡਾਲਡਾ ਨਹੀਂ ਸੀ ਹੁੰਦਾ ਨਾ, ਦੇਸੀ ਹੁੰਦਾ ਸੀ, ਛੰਨੇ ਭਰ ਭਰ ਦੁੱਧ ਛੁਹਾਰੇ ਅਡਾਉਂਦੇ ਸੋ, ਫਿਰ 3 ਸਾਲ ਦੁੱਧ ਪਿਆ ਕੇ ਕਿਹੜੀ ਤੋਪ ਚਲਾ ਦਿੰਦੇ ਸੋ। ਪਰ ਬੀਬੀ ਜੀ ਦੇ ਮੂੰਹ ਲੱਗਣਾ ਆਪਣੀ ਮੌਤ ਨੂੰ ਮਾਸੀ ਕਹਿਣਾ ਸੀ। ਇੰਜ ਪੰਜੇ ਝਾੜ ਕੇ ਪਿੱਛੇ ਪੈ ਜਾਂਦੇ ਕਿ ਹੋਸ਼ ਉੱਡ ਜਾਂਦੇ ਸੀ। ਦਿਨ ਦੇ ਵਿੱਚ ਕਈ ਕਈ ਵੇਰ ਬੀਬੀ ਜੀ ਦੇ ਤਾਨੇ ਮਿਹਣੇ ਸੁਣਨੇ ਪੈਂਦੇ। ਚਲੋ ਗੱਲ ਮੁੱਕੀ, ਕਹਿ ਲਿਆ ਸੁਣ ਲਿਆ, ਛੁੱਟੀ ਹੋਈ। ਨਾਲੇ ਬੀਬੀ ਜੀ ਨੂੰ ਹੋਰ ਕੰਮ ਵੀ ਕਿਹੜਾ ਸੀ ਸਿਵਾਏ ਆਪਣੇ ਗੱਠੀਏ ਨੂੰ ਰੋਣ ਦੇ। ਤੇ ਗੱਠੀਏ ਦੇ ਨਾਲ ਜੇ ਕੋਈ ਹੋਰ ਗੱਲ ਹੱਥ ਲੱਗ ਜਾਂਦੀ ਤਾਂ ਨਾਲ ਹੀ ਉਸਨੂੰ ਵੀ ਧੂ ਲੈਂਦੇ। ਜਦੋਂ ਛਾਂਟੀ ਵਾਲੀ ਲਿਸਟ ਦੇ ਵਿੱਚ ਬਾਕਰ ਮੀਆਂ ਦਾ ਨਾਂ ਵੀ ਨਜ਼ਰ ਆਇਆ ਨਾ, ਤਾਂ ਪਹਿਲਾਂ ਤਾਂ ਉਹ ਉਸਨੂੰ ਮਜ਼ਾਕ ਹੀ ਸਮਝਦੇ ਰਹੇ। 9 ਸਾਲ ਨੌਕਰੀ ਕੀਤੀ ਸੀ, ਪੱਕੇ ਨਹੀਂ ਸਨ ਹੋਏ ਤਾਂ ਕੀ ਹੋ ਗਿਆ, ਹੋ ਜਾਣਗੇ, ਆਪਣੀ ਸਰਕਾਰ ਹੈ, ਆਪੂ ਫਿਕਰ ਕਰੇਗੀ। ਖੈਰ ਨੋਟਿਸ ਮਿਲਿਆ ਹੈ ਤਾਂ ਕੀ ਹੋ ਗਿਆ, ਪਹਿਲਾਂ ਵੀ ਕਈ ਵਾਰੀ ਮਿਲ ਚੁੱਕਿਆ। ਜ਼ਰਾ ਜਿੰਨੀ ਭੱਜ ਨੱਠ ਤੋਂ ਬਾਅਦ ਫਿਰ ਕਿਸੇ ਸਕੂਲ ਦੇ ਵਿੱਚ ਲਾ ਦਿੱਤਾ ਜਾਂਦਾ ਸੀ। ਇੱਕ ਵਾਰੀ 6 ਮਹੀਨੇ ਕਿਤੇ ਜਗ੍ਹਾ ਖਾਲੀ ਨਾ ਹੋਈ ਤਾਂ ਰਜਿਸਟਰਾਰ ਦੇ ਦਫ਼ਤਰ ਦੇ ਵਿੱਚ ਲਾ ਦਿੱਤਾ ਗਿਆ ਸੀ। ਮਤਲਬ ਤਾਂ ਤਨਖਾਹ ਤੀਕ ਹੀ ਸੀ, ਜਿੱਥੇ ਮਰਜ਼ੀ ਲਾ ਦਿਓ। ਜਦ ਤੀਕ ਮਿਲਦੀ ਰਹੀ, ਖਿਆਲ ਹੀ ਨਹੀਂ ਆਇਆ ਕਿ ਅਜੇ ਕੱਚੇ ਨੇ ਕਿ ਪੱਕੇ ਨੇ, ਤਨਖਾਹ ਆਈ ਜਾਂਦੀ। ਪਰ ਇਸ ਵਾਰੀ ਅਜਿਹਾ ਪੱਕਾ ਜਵਾਬ ਮਿਲਿਆ ਕਿ 1.5 ਸਾਲ ਦੀ ਭੱਜ ਨੱਠ ਦੇ ਪਿੱਛੋਂ ਹੀ ਪਤਾ ਲੱਗਿਆ ਕਿ ਕਿਸੇ ਦੇ ਵੱਸ ਦੀ ਗੱਲ ਨਹੀਂ ਰਹੀ ਤੇ ਬਹਾਲੀ ਦੀ ਕੋਈ ਗੁੰਜਾਇਸ਼ ਬਾਕੀ ਨਹੀਂ ਰਹੀ। 9 ਸਾਲ ਪੱਕਿਆਂ ਨਾ ਹੋਣ ਦੀ ਹੋਣਾ ਹੀ ਨਿਕੰਮੇਪਨ ਦਾ ਜਿਹੜਾ ਸਬੂਤ ਸੀ। ਵੈਸੇ ਤਾਂ ਉਸਦੇ ਨਾਲ ਉਹ ਪਿੱਛੋਂ ਲੱਗੇ ਦੋਵੇਂ ਹੱਥੀ ਰੋਟੀਆਂ ਮਰੋੜ ਰਹੇ ਸੀ, ਕਿਉਂਕਿ ਉਹਨਾਂ ਪੱਕੇ ਹੋਣ ਦੀ ਖਾਈ ਪਾਰ ਕਰ ਲਈ ਸੀ। ਤੇ ਇਹਨਾਂ ਸੁਸਤੀ ਤੇ ਲਾਪਰਵਾਹੀ ਦੇ ਕਾਰਨ ਇਸਨੂੰ ਕੋਈ ਮਹੱਤਵ ਹੀ ਨਹੀਂ ਸੀ ਦਿੱਤਾ ਕਿ ਪੱਕੇ ਹੋ ਲਈਏ। ਇਹ 1.5 ਸਾਲ ਕਿੰਜ ਬੀਤਿਆ, ਜਾਂ ਹਾਜ਼ਰਾ ਬੀ ਜਾਣਦੀ ਸੀ, ਜਾਂ ਫਿਰ ਬਾਕਰ ਮੀਆਂ, ਜਾਂ ਕੁਝ ਕੁਝ ਅੰਮਾ ਜੀ, ਪਰ ਉਹਨਾਂ ਨੂੰ ਤਾਂ 11 ਰੁਪਏ ਪੈਨਸ਼ਨ ਦੇ ਮਿਲ ਰਹੇ ਸੀ। ਕਦੀ ਖਾਣੇ ਦੇ ਸਿਵਾਏ ਕਿਸੇ ਹੋਰ ਚੀਜ਼ ਦੇ ਲਈ ਹੱਥ ਅੱਡਣ ਦੀ ਲੋੜ ਮਹਿਸੂਸ ਹੀ ਨਹੀਂ ਸੀ ਹੋਈ ਉਹਨਾਂ। ਮਰਨ ਵਾਲੇ ਨੇ ਮਰ ਕੇ ਵੀ ਇੰਨਾ ਸਹਾਰਾ ਤਾਂ ਛੱਡਿਆ ਹੀ ਸੀ ਵੀ 11 ਰੁਪਏ ਪੈਨਸ਼ਨ ਆਉਂਦੀ ਸੀ। ਕਈਆਂ ਝੁਮਕੀਆਂ ਕਿਹਾ ਗੁਲੂਬੰਦ ਇੱਕ ਇੱਕ ਕਰਕੇ ਖੁਰ ਗਏ। ਪਹਿਲਾਂ ਗਹਿਣੇ ਰੱਖੇ ਗਏ, ਫਿਰ ਵਿਕ ਗਏ ਅਫਸਰਾਂ ਦੇ ਘਰਾਂ ਦੀ ਧੂੜ ਫੱਕੀ, ਪਰ ਨੌਕਰੀ ਵਾਪਸ ਨਾ ਮਿਲੀ। ਸਾਲ ਦੇ ਵਿੱਚ 6 ਮਹੀਨੇ 2-1 ਟਿਊਸ਼ਨਾਂ ਮਿਲ ਜਾਂਦੀਆਂ, ਪਰ ਭਰੀ ਕਲਾਸ ਨੂੰ ਪੜ੍ਹਾਉਣ ਦੇ ਆਦੀ ਮੀਆਂ ਜੀ 1-2 ਬੱਚਿਆਂ ਨੂੰ ਪੜ੍ਹਾਉਂਦੇ ਹੋਏ ਖਿੱਝ ਜਾਂਦੇ। ਹਾਜ਼ਰਾ ਬੀ ਨੇ ਪੰਜਾਬ ਤੋਂ ਮੈਟ੍ਰਿਕ ਕਰਕੇ ਆਪਣੇ ਮੁਹੱਲੇ ਦੀਆਂ ਬੀਵੀਆਂ ਦੇ ਵਿੱਚ ਕਾਫ਼ੀ ਕਾਬਲੇ ਇਤਰਾਜ਼ ਹੱਦ ਤੱਕ ਆਜ਼ਾਦ ਹੋਣ ਦਾ ਰੁਤਬਾ ਪ੍ਰਾਪਤ ਕੀਤਾ ਹੋਇਆ ਸੀ। ਜਦੋਂ ਸ਼ਾਦੀ ਵਿਆਹ ਹੋਈ ਤਾਂ ਸਾਰਾ ਪੜਿਆ ਗੁਣਿਆ ਬਾਲ ਬੱਚਿਆਂ ਦੀ ਦੇਖਭਾਲ ਦੇ ਵਿੱਚ ਨਾਸਾਂ ਥਾਈ ਬਾਹਰ ਨਿਕਲ ਗਿਆ। ਵਰਿਆਂ ਤੋਂ ਸਾਲਾਂ ਤੋਂ ਕਿਸੇ ਕਿਤਾਬ ਨੂੰ ਹੱਥ ਨਹੀਂ ਸੀ ਲਾਇਆ। ਕਦੀ ਦਿਲ ਉਦਾਸ ਹੁੰਦਾ ਤਾਂ ਦੁਪਹਿਰੇ ਪੁਰਾਣੀ ਸਹੇਲੀ ਦਾ ਕੋਈ ਪੁਰਾਣਾ ਅੰਕ ਜਿਹੜੇ ਉਹਨੇ ਪੇਕਿਆਂ ਤੋਂ ਨਾਲ ਲਿਆਂਦੇ ਸਨ ਦੁਬਾਰਾ ਪੜ੍ਹ ਲੈਂਦੀ। ਹਾਜ਼ਰਾ ਬੀ ਦੇ ਅੱਬਾ ਨੂੰ ਧੀ ਨੂੰ ਪੜ੍ਹਾਉਣ ਦਾ ਬੜਾ ਸ਼ੌਕ ਸੀ ਕਿ ਧੀ ਨੂੰ ਪੜ੍ਹਾਓ। ਜਨਾਨੇ ਪਰਚੇ ਲਗਾਤਾਰ ਉਸਦੇ ਨਾਂ ਦੇ ਆਉਂਦੇ ਰਹਿੰਦੇ ਸਨ। ਸ਼ਾਦੀ ਦੇ ਪਿੱਛੋਂ ਲਾਪਰਵਾਹੀ ਤੇ ਕੁਝ ਰੁਝੇਵੇਂ ਤੇ ਕੁਝ ਪੈਸੇ ਦੀ ਕਮੀ ਕਰਕੇ ਰਸਾਲੇ ਵਗੈਰਾ ਸਭ ਛੁੱਟ ਗਏ। ਜਦੋਂ ਗੁਆਂਢਣ ਨੇ ਹਾਜ਼ਰਾ ਬੀ ਨੂੰ ਨੇੜੇ ਦੇ ਸਕੂਲ ਦੇ ਵਿੱਚ ਨੌਕਰੀ ਕਰ ਲੈਣ ਦੀ ਰਾਏ ਦੇ ਦਿੱਤੀ ਤਾਂ ਬੀ ਅੰਮਾ ਨੇ ਉਸ ਦੀਆਂ 7 ਪੁਸ਼ਤਾਂ ਦੀਆਂ ਕਬਰਾਂ ਦੇ ਵਿੱਚ ਕੀੜੇ ਪਾ ਤੇ। ਪੜ੍ਹੀਆਂ ਲਿਖੀਆਂ ਔਰਤਾਂ ਦੇ ਚਾਲ ਚੱਲਣ ਦੇ ਬਾਰੇ ਇੰਨੇ ਕਿੱਸੇ ਸੁਣਾਏ ਕਿ ਹਾਜ਼ਰਾ ਨੇ ਕੰਨਾਂ ਦੇ ਉੱਤੇ ਹੱਥ ਧਰ ਲਏ। ਤੋਬਾ ਤੋਬਾ ਤੋਬਾ ਤੋਬਾ ਮੇਰੀ, ਮੈਂ ਕਦੋਂ ਕਰ ਰਹੀ ਹਾਂ ਇਹ ਨੌਕਰੀ। ਇਹ ਸਾਰੀਆਂ ਮੋਈਆਂ ਮਾਸਟਰਨੀਆਂ ਮਾਸਟਰਾਂ ਦੇ ਨਾਲ ਫਸੀਆਂ ਹੁੰਦੀਆਂ। ਸਕੂਲ ਦਾ ਤਾਂ ਬਹਾਨਾ ਹੁੰਦਾ, ਘਰੇ ਕੁੰਡੀ ਨਹੀਂ ਲੱਗਦੀ ਤਾਂ ਸਕੂਲ ਗੁੱਲ ਖਿਉਣ ਜਾ ਵੜੀਆਂ, ਉਹ ਕਹਿੰਦੇ ਹੁੰਦੇ ਸਨ। ਪਰ ਲੋੜ ਬੰਦੇ ਨੂੰ ਥੁੱਕ ਕੇ ਚੱਟਣ ਦੇ ਉੱਤੇ ਮਜਬੂਰ ਕਰ ਦਿੰਦੀ ਹੈ। ਜਦੋਂ ਘਰੋਂ ਕੱਢ ਦਿੱਤੇ ਜਾਣ ਦੀ ਨੌਬਤ ਆ ਗਈ ਤੇ ਸਾਰੇ ਆਂਢ ਗੁਆਂਢ ਨੇ ਤੇ ਉਧਰ ਜਿਹੜਾ ਸੀ ਉਧਾਰ ਦੇਣ ਵਾਲਿਆਂ ਨੇ ਸੱਚਮੁੱਚ ਦਰਵਾਜ਼ੇ ਮੂੰਹ ਉੱਤੇ ਹੀ ਬੰਦ ਕਰ ਦਿੱਤੇ ਤਾਂ ਹਾਜ਼ਰਾ ਨੂੰ ਜਿਹੜਾ ਸੀ ਗੁਆਂਢਣ ਦੀ ਗੱਲ ਦੇ ਉੱਤੇ ਗੌਰ ਕਰਨਾ ਹੀ ਪੈ ਗਿਆ। ਉਹ ਹੋਰ ਕੋਈ ਉੱਲੂ ਕੇ ਪੱਠੇ ਹੋਣਗੇ ਜਿਹੜੇ ਜਨਾਨੀ ਦੀ ਕਮਾਈ ਖਾਂਦੇ ਹੋਣਗੇ। ਪੁੱਛਣ ਦੇ ਉੱਤੇ ਬਾਕਰ ਮੀਆਂ ਨੇ ਕਿਹਾ ਸੀ, ਅਜੇ ਇੰਨਾ ਦਮ ਹੈ ਮੇਰੇ ਚ, ਕਹਿੰਦਾ ਮਰਦ ਜਾਗ ਪਿਆ ਉਹਦਾ, ਜਦ ਮਰ ਜਾਵਾਂਗਾ ਤਦ ਜੋ ਜੀ ਵਿੱਚ ਆਏ ਨਾ ਕਰ ਲਵੀ ਤੂੰ, ਆਪਣੀ ਘਰ ਵਾਲੀ ਨੂੰ ਕਹਿੰਦਾ, ਤੇਰੀ ਕਮਾਈ ਨੀ ਮੈਂ ਖਾਣੀ ਕਹਿੰਦਾ। ਹੁਣ ਤਾਂ ਜੇਵਰ ਵੀ ਕਹਿੰਦਾ ਨਹੀਂ ਰਹੇ, ਤੇ ਭਾਈ ਜੇਵਰ ਵੀ ਤਾਂ ਉਹਦੇ ਵੇਚ ਵੇਚ ਕੇ ਖਾਧੇ ਆ, ਤੈ ਸਾਰੇ ਇੱਕ ਇੱਕ ਕਰਕੇ ਵਿਕ ਗਏ। ਵਿਕ ਗਏ ਤਾਂ ਕੀ ਹੋ ਗਿਆ, ਕਿਹਾ ਤਾਂ ਹੈ ਪੈਸੇ ਆਉਣ ਦੇ ਪਹਿਲਾਂ ਤੇਰੇ ਜੇਵਰ ਬਣਵਾਵਾਂਗਾ। ਮਰੀ ਕਿਉਂ ਜਾਨੀ ਐ ਤੂੰ? ਉਹ ਹਾਂ, ਚੁੱਕਿਆ ਹੁਣ ਪੈਸਿਆ, ਚੁੱਕਿਆ ਹੁਣ ਪੈਸਾ। ਸਾਲ ਦੇ ਵਿੱਚ 300-400 ਦੀ ਕਮਾਈ ਦੇ ਵਿੱਚ ਕਿੰਜ ਗੁਜ਼ਾਰਾ ਹੋ ਸਕਦਾ, ਦੇਖ ਲਈ, ਦੇਖ ਬਈ। ਜੇ ਇੰਜ ਅਵਾਰਾ ਗਰਦੀ ਕਰਨ ਦਾ ਹੀ ਮੂਡ ਹੈ ਨਾ ਤੇਰਾ, ਤਾਂ ਤਲਾਕ ਲੈ ਲੈ ਮੇਰੇ ਤੋਂ ਤੇ ਮੌਜਾਂ ਕਰ। ਮੈਂ ਦੁਨੀਆਂ ਦੀਆਂ ਲਾਹਨਤਾਂ ਨਹੀਂ ਸੁਣ ਸਕਦਾ। ਬਾਕਰ ਮੀਆਂ ਨੇ ਹਿਰਖ ਕੇ ਕਹਿ ਦਿੱਤਾ ਤੇ ਫਿਰ ਹਾਜ਼ਰਾ ਬੀ ਦੀ ਹਿੰਮਤ ਮੁੱਕ ਗਈ ਸੀ। ਇੱਕ ਤਾਂ ਘਰੇ ਤੰਗੀ, ਉਪਰੋਂ ਸਾਰਿਆਂ ਦਾ ਮਿਜਾਜ ਚਿੜਚਿੜਾ। ਅੰਮਾ ਜੀ ਦੀ ਤਾਂ ਸਮਝ ਦੇ ਵਿੱਚ ਹੀ ਨਹੀਂ ਸੀ ਆਉਂਦਾ। ਉਹ ਬਈ ਸਾਡੀ ਤਾਂ ਆਪਣੇ 11 ਰੁਪਏ ਦੇ ਵਿੱਚ ਵਧੀਆ ਸਰੀ ਜਾਂਦਾ, ਬੀਬੀ ਕਹਿੰਦੀ ਹੈ। ਤੇ ਮੈਂ ਪੁੱਛਦੀ ਹਾਂ, ਬਹੂ ਤੂੰ ਕਿਉਂ ਨਹੀਂ ਘਰ ਚੱਲਦਾ? ਤੇਰੇ ਕਿਉਂ ਤੋਂ ਕਹਿੰਦੀ ਕਿ ਤੇਰੇ ਤੋਂ ਕਾਹਤੋਂ ਨਹੀਂ ਘਰ ਚੱਲਦਾ ਫਿਰ? ਮੈਂ ਤਾਂ 11 ਰੁਪਏ ਚ ਚਲਾਈ ਜਾਂਦੀ ਹਾਂ। ਉਹ ਬੁੜਬੁੜਾ ਕਰਦੀ ਤੇ ਹਿਸਾਬ ਸੁਣਨ ਜਾਂ ਸਮਝਣ ਦੀ ਨਾ ਉਹਨਾਂ ਨੂੰ ਲੋੜ ਸੀ ਨਾ ਬਲ ਸੀ। ਪਾਈ ਪਾਈ ਦਾ ਹਿਸਾਬ ਲਿਖਦੀ ਹੈ ਪਰ ਫਿਰ ਵੀ ਇਹੋ ਰੱਟਦੇ ਰਹਿੰਦੇ ਨੇ। ਉਹ ਬਈ ਇੰਨੇ ਰੁਪਈਆਂ ਦੇ ਵਿੱਚ ਤਾਂ ਖਾਨਦਾਨ ਪਲ ਜਾਂਦਾ, ਤੁਹਾਡੇ ਤਾਂ ਬਰਕਤ ਹੀ ਨਹੀਂ ਆ ਘਰੇ। ਬਹੂ ਭਲਾ ਅਸੀਂ ਕਿੰਜ ਗੁਜ਼ਾਰਾ ਕਰ ਲੈਂਦੇ ਹਾਂ? ਤੁਹਾਨੂੰ ਨਾ ਮਕਾਨ ਦਾ ਕਿਰਾਇਆ ਦੇਣਾ ਪੈਂਦਾ, ਨਾ ਖਾਣੇ ਦਾ ਧੇਲਾ, ਨਾ ਭੰਗੀ ਮਾਸ਼ਕੀ ਦਾ ਖਰਚ, ਰਹਿ ਗਈ ਅਫੀਮ ਦੀ ਲੱਤ ਤਾਂ। ਲੱਤ ਸ਼ਬਦ ਜਿਹੜਾ ਸੀ ਸੁਣ ਕੇ ਸਠਿਆਈ ਬੁੱਧ ਵਾਲੀ ਅੰਮਾ ਜੀ ਦਾ ਪਠਾਣੀ ਖੂਨ ਉਬਾਲਾ ਖਾ ਗਿਆ। ਮੇਰਾ ਰਹਿਣਾ ਵੀ ਰੜਕਦਾ ਤੈਨੂੰ? ਹਾਂ, ਕਿਰਾਇਆ ਵੀ ਤਾਂ ਲੈ ਲਿਆ ਕਰ ਇਸ ਚੂਹੇ ਦੀ ਖੱਡ ਦਾ। 2 ਰੋਟੀਆਂ ਖਾਂਦੀਆਂ, ਹਿਸਾਬ ਲਾ ਕੇ ਲੈ ਲਿਆ ਕਰ ਤੂੰ ਉਹਦੀਆਂ ਵੀ, ਆਪਣੇ ਸਾਰੇ ਪੈਸੇ। ਕੀ ਸਮਝਿਆ ਮੈਨੂੰ? ਅਜੇ ਦਮ ਹੈ, ਇੰਨਾ ਕਿਸੇ ਦੇ ਭਾਂਡੇ ਮਾਂਜ ਕੇ ਇੰਨਾ ਤਾਂ ਮਿਲ ਜਾਇਆ ਕਰੂ ਮੈਨੂੰ? ਹੱਡ ਪੈਰ ਰਹਿ ਗਏ ਤਾਂ ਸੜਕ ਦੇ ਸੁੱਟਵਾ ਦਈਏ? ਅੱਲਾ ਦੇ ਨਾਂ ਦੇ 2 ਟੁੱਕੜ ਖਾ ਕੇ ਇਹ ਰੰਡੇਪਾ ਤਾਂ ਕੱਟਿਆ ਹੀ ਜਾਊ। ਵੈਸੇ ਸੁਣ ਲੈ ਤੂੰ ਬਹੂ ਇੱਕ ਗੱਲ, ਮੈਂ ਆਪਣੇ ਮੁੰਡੇ ਦੇ ਘਰ ਰਹਿੰਦੀ ਹਾਂ, ਕਿਸੇ ਮਾਲ ਜਾਦੀ ਦੇ ਘਰ ਰੋਟੀਆਂ ਨਹੀਂ ਤੋੜ ਰਹੀ। ਬੀਬੀ ਹੋ ਗਈ ਸਿੱਧੀ। ਹਾਜ਼ਰਾ ਬੀ ਨੇ ਸਮਝਾਉਣ ਦੀ ਲੱਖ ਕੋਸ਼ਿਸ਼ ਕੀਤੀ ਕਿ ਮੈਂ ਤਾਂ ਹਿਸਾਬ ਦੱਸਿਆ ਬੀਬੀ, ਮੇਰਾ ਖੁਦਾ ਨਾ ਕਰੇ ਮੇਰਾ ਇਹ ਮਤਲਬ ਥੋੜਾ ਹੀ ਸੀ ਕਿ ਤੁਸੀਂ ਸਾਡੇ ਉੱਤੇ ਬੋਝ ਹੋ। ਪਰ ਉਹ ਕਦ ਸੁਣਨ ਵਾਲੀ ਸੀ, ਇੱਕ ਵਾਰੀ ਛਿੜ ਪਈ ਤਾਂ ਰੁਕਣ ਦਾ ਨਾਂ ਨਹੀਂ। ਖੁਦ ਆਪਣੀਆਂ ਆਪਣੇ ਖਾਨਦਾਨ ਦੀਆਂ 7 ਪੁਸ਼ਤਾਂ ਨੂੰ ਯਾਦ ਕਰ ਕਰਕੇ ਰੋਂਦੀ ਪਿੱਟਦੀ ਰਹੀ। ਬਾਕਰ ਮੀਆਂ ਰਾਤ ਨੂੰ ਥੱਕੇ ਹਾਰੇ ਕੋਰਾ ਜਵਾਬ ਲੈ ਕੇ ਜਿਵੇਂ ਹੀ ਘਰ ਵਾਪਸ ਆਏ, ਅੰਮਾ ਜੀ ਦਾ ਰਿਕਾਰਡ ਫਿਰ ਸ਼ੁਰੂ ਹੋ ਗਿਆ। ਅੱਧੀ ਰਾਤ ਤੱਕ ਚੱਕੀ ਚੱਲਦੀ ਰਹੀ। ਹਾਜ਼ਰਾ ਨੇ ਉਹਦੀ ਬਹੂ ਜਿਹੜੀ ਹੈ, ਘਰ ਵਾਲੀ ਜਿਹੜੀ ਹੈ, ਆਪਣੀ ਬਾਕਰ ਦੀ ਘਰ ਵਾਲੀ ਕਹਿੰਦੀ ਹੈ, ਹਾਜ਼ਰਾ ਨੇ ਵੀ ਸੜਦੀ ਭੁੱਜਦੀ ਨੇ ਮੀਆਂ ਨੂੰ ਨਿਖੱਟੂ ਕਹਿ ਦਿੱਤਾ ਬਾਕਰ ਨੂੰ, ਤੇ ਬਾਕਰ ਮੀਆਂ ਨੇ ਹਿਸਾਬ ਕਿਤਾਬ ਲਾ ਕੇ ਹਾਜ਼ਰਾ ਨੂੰ ਮੂਰਖ ਸਿੱਧ ਕਰ ਦਿੱਤਾ ਆਪਣੀ ਘਰ ਵਾਲੀ ਨੂੰ। ਤੇ ਅੰਮਾ ਜੀ ਨੇ ਉਹਨੂੰ ਦੋਵਾਂ ਨੂੰ ਜੋ ਕੁਝ ਬਾਕੀ ਰਹਿੰਦਾ ਸੀ ਉਹ ਵੀ ਕਹਿ ਸੁਣਾਇਆ, ਪਰ ਕਿਸੇ ਦੇ ਕਾਲਜ ਦੇ ਵਿੱਚ ਠੰਡਕ ਨਾ ਪੈ ਸਕੀ। ਹਾਜ਼ਰਾ ਵੀ ਸਾਰੀ ਰਾਤ ਰੋਂਦੀ ਰਹੀ, ਅੰਮਾ ਜੀ ਬੁੜਬੁੜ ਜਿਹੜਾ ਕਰਦੀ ਰਹੀ ਤੇ ਬਾਕਰ ਮੀਆਂ ਠੰਡੇ ਹੌਕੇ ਭਰਦੇ ਛੱਡਦੇ ਰਹੇ। ਵਿੱਚ ਵਿੱਚ ਨਸੀਮ ਡਰਾਵਣੇ ਸੁਪਨੇ ਦੇਖ ਕੇ ਰੋਂਦਾ ਰਿਹਾ, ਉਹਨਾਂ ਦਾ ਪੁੱਤਰ, ਤੇ ਕਈ ਮਹੀਨਿਆਂ ਦੀ ਝਿਕ ਝਿਕ ਦੇ ਪਿੱਛੋਂ ਇਹੋ ਹੀ ਫੈਸਲਾ ਹੋਇਆ ਕਿ ਜੇ ਹਾਜ਼ਰਾ ਵੀ ਕੱਚੇ ਤੌਰ ਦੇ ਉੱਤੇ ਕੰਮ ਕਰਨ ਲੱਗ ਜਾਵੇ ਤਾਂ ਇੰਨਾ ਜ਼ਿਆਦਾ ਹਰਜ ਵੀ ਨਹੀਂ ਹੈ, ਪਰ ਪੱਕੇ ਤੌਰ ਤੇ ਨਹੀਂ। ਕਹਿੰਦਾ ਕਿ ਮੈਂ ਬਾਕਰ ਕਹਿੰਦਾ ਕਿ ਮੈਂ ਆਪਣੀ ਔਰਤ ਦੀ ਕਮਾਈ ਨਹੀਂ ਖਾਣੀ ਤੇ ਲੋਕਾਂ ਤੋਂ ਗੱਲਾਂ ਨਹੀਂ ਸੁਣਨੀਆਂ। ਪਰ ਜਿੱਥੇ ਸਾਰੇ ਦਰਵਾਜ਼ੇ ਉਹਦੇ ਲਈ ਬੰਦ ਹੋ ਗਏ ਤਾਂ ਫਿਰ ਕਹਿੰਦਾ ਕਿ ਚੱਲ ਕੱਚੀ ਕੁ ਤਾਂ ਨੌਕਰੀ ਕਰ ਲੈ, ਉਹਨਾਂ ਕੁ ਤਾਂ ਕਹਿੰਦੇ ਚੱਲ ਜਾਊਗਾ। ਜਿਵੇਂ ਹੀ ਬਾਕਰ ਮੀਆਂ ਨੂੰ ਨੌਕਰੀ ਮਿਲੇਗੀ ਕਹਿੰਦੇ ਉਹ ਨੌਕਰੀ ਛੱਡ ਦੇਗੀ। ਹਾਂ ਬਈ, ਹੁਣ ਮੈਂ ਬੋਰਡ ਦੀ ਮੀਟਿੰਗ ਦੇ ਵਿੱਚ ਅਰਜ਼ੀ ਦੇਣ ਦਾ ਫੈਸਲਾ ਕਰ ਲਿਆ। ਮੈਂ ਖੁਦ ਜਾਵਾਂਗਾ ਸਕੂਲ ਕਮੇਟੀ ਦੇ ਦਫ਼ਤਰ, ਦੇਖਦਾ ਕੀ ਜਵਾਬ ਦਿੰਦੇ ਆ। ਕੋਈ ਮੈਨੂੰ ਸ਼ੌਂਕ ਹੈ ਮਨਹੂਸ ਨੌਕਰੀ ਦਾ, ਤੁਹਾਨੂੰ ਨੌਕਰੀ ਮਿਲ ਜਾਏ ਤਾਂ ਮੈਂ ਕਰਾਂਗੀ ਕਿਉਂ? ਹਾਜ਼ਰਾ ਬੀ ਨੇ ਵਿਸ਼ਵਾਸ ਦਵਾਇਆ। ਉਹ ਬਈ, ਮੈਂ ਕੌਣ ਹੁੰਨੀ ਆ ਰਾਏ ਦੇਣ ਵਾਲੀ ਤੁਹਾਨੂੰ? ਕਿਸਮਤ ਦੇ ਵਿੱਚ ਜੋ ਲਿਖਿਆ ਉਹ ਤਾਂ ਹੋਊਗਾ ਹੀ ਹੋਊਗਾ। ਅੰਮਾ ਜੀ ਨੇ ਵੀ ਰਜ਼ਾਮੰਦੀ ਦੇ ਨਾਲ ਜ਼ਹਿਰ ਜਿਹੜੀ ਸੀ ਰਜ਼ਾਮੰਦੀ ਜ਼ਹਿਰ ਕਰ ਦਿੱਤੀ ਤੇ ਹਾਜ਼ਰਾ ਬੀ ਨੇ ਸਿਰਫ 52 ਰੁਪਏ ਦੇ ਉੱਤੇ, ਉਸ ਸਮੇਂ ਦੇ 52 ਰੁਪਏ ਤੇ ਸਕੂਲ ਦੇ ਵਿੱਚ ਬੱਚਿਆਂ ਦੀ ਪਹਿਲੀ ਕਲਾਸ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਤਜਰਬੇ ਤੋਂ ਪਤਾ ਲੱਗਿਆ ਕਿ ਪੜ੍ਹਾਈ ਦੇ ਇਸ ਸਿਸਟਮ ਦੇ ਵਿੱਚ ਗਿਆਨ ਦੇ ਨਾਲੋਂ ਵੱਧ ਧਮੁੱਕੀਆਂ ਤੇ ਚਪੇੜਾਂ ਦੀ ਜ਼ਰੂਰਤ ਹੈ। ਸਵੇਰ ਤੋਂ ਲੈ ਕੇ ਸ਼ਾਮ ਦੇ 5 ਵਜੇ ਤੀਕ ਗਲਾ ਪਾੜ ਪਾੜ ਕੇ ਬੱਚਿਆਂ ਨੂੰ ਤਾੜਨਾ, ਝਾੜਨਾ, ਉਹਨਾਂ ਦੀ ਮਾਰ ਕੁਟਾਈ, ਉੱਪਰ ਆਪਣੇ ਕੁਟਾਪੇ ਦੀ ਧਾਕ ਜਮਾ ਕੇ ਅਮਨ ਬਹਾਲ ਕਰਨਾ, ਵੱਡੀ ਭੈਣ ਜੀ ਨੂੰ ਖੁਸ਼ ਰੱਖਣ ਦੇ ਲਈ ਹਰ ਵੇਲੇ ਉਹਨਾਂ ਦੇ ਸਾਰੇ ਖਾਨਦਾਨ ਦੇ ਲਈ ਸਾੜੀਆਂ ਬਲਾਊਜ਼ਾਂ ਦੇ ਉੱਤੇ ਕਢਾਈ ਕਰਕੇ ਦੇਣਾ, ਸਵੈਟਰ ਬੁਣਨਾ ਤੇ ਗਦੈਲਿਆਂ ਰਜਾਈਆਂ ਦੇ ਨਗੰਦੇ ਪਾਉਣਾ। ਹਾਜ਼ਰਾ ਬੀ ਦੀ ਕਢਾਈ ਦੀ ਉਹ ਧੁੰਮ ਪੈ ਗਈ ਕਿ ਹਰ ਮਿਹਰਬਾਨ ਨੇ ਇੰਨੀਆਂ ਸਾੜੀਆਂ ਕਢਵਾਈਆਂ ਉਹਦੇ ਕੋਲੋਂ ਕਿ ਅੱਖਾਂ ਅੱਗੇ ਤਾਰੇ ਨੱਚਣ ਲੱਗ ਪਏ। ਪੜ੍ਹਾਉਣਾ ਤਾਂ ਕੀ ਸੀ ਬੱਚਿਆਂ ਨੂੰ? ਹਾਜ਼ਰਾ ਬੀ ਨੂੰ ਆਪਣੇ ਕੰਮ ਦੇ ਉੱਤੇ ਨਾਜ਼ ਸੀ। ਅੱਜ ਉਹੀ ਕੰਮ ਗਲੇ ਦੀ ਰੱਸੀ ਬਣ ਗਿਆ ਸੀ। ਇਨਕਾਰ ਕਰਨ ਦੀ ਹਿੰਮਤ ਨਹੀਂ ਸੀ। ਵੈਸੇ ਆਮਦਨ ਦਾ ਕੋਈ ਪੱਕਾ ਸਾਧਨ ਨਹੀਂ ਸੀ, ਪਰ ਕੁਝ ਨਾ ਕੁਝ ਮਿਲ ਹੀ ਜਾਂਦਾ ਸੀ। ਘੱਟੋ ਘੱਟ ਦੁਪਹਿਰ ਦੀ ਰੋਟੀ ਦਾ ਹੀਲਾ ਤਾਂ ਹੋ ਹੀ ਜਾਂਦਾ। ਕਦੀ ਕਦੀ ਸਾੜੀ ਦੇ ਸ਼ੁਕਰੀਏ ਵਜੋਂ ਮਠਿਆਈ ਜਾਂ ਬਿਸਕੁਟ ਵੀ ਬੱਚਿਆਂ ਦੇ ਲਈ ਆ ਜਾਂਦਾ ਸੀ। ਸਾਰਿਆਂ ਨੂੰ ਹੀ ਹਾਜ਼ਰਾ ਬੀ ਦੇ ਘਰ ਦਾ ਹਾਲ ਪਤਾ ਸੀ ਤੇ ਕੁਝ ਨਾ ਕੁਝ ਦਿੰਦੇ ਦਿਵਾਉਂਦੇ ਹੀ ਰਹਿੰਦੇ। ਪਰ ਇੱਕ ਦਿਨ ਜਦੋਂ ਵੱਡੀ ਭੈਣ ਜੀ ਨੇ ਕੁਝ ਪੁਰਾਣੇ ਕੱਪੜੇ ਬੱਚਿਆਂ ਦੇ ਲਈ ਦਿੱਤੇ ਤਾਂ ਹਾਜ਼ਰਾ ਬੀ ਨੂੰ ਗੁੱਸਾ ਆ ਗਿਆ। ਜੀ ਚਾਇਆ ਕਹਿ ਦੇ, ਮਾਸਟਰ ਨਹੀਂ ਏ, ਆ ਕੋਈ ਮੰਗਤੀ ਨਹੀਂ ਆ। ਪਰ ਕੁਝ ਸੋਚ ਕੇ ਗੁੱਸਾ ਪੀ ਗਈ। ਫਿਰ ਕੀ ਫਾਇਦਾ ਹੈ ਵਿਗਾੜ ਕੇ, ਨੁਕਸਾਨ ਆਪਣਾ ਹੀ ਹੈ। ਮਸਾਂ 2 ਰੋਟੀਆਂ ਦਾ ਸਹਾਰਾ ਹੋਇਆ, ਕਿਤੇ ਉਹ ਵੀ ਹੱਥੋਂ ਨਾ ਨਿਕਲ ਜਾਵੇ। ਪਰ ਘਰ ਆ ਕੇ ਕੱਪੜੇ ਜਮਾਦਾਰਨੀ ਨੂੰ ਦੇ ਦਿੱਤੇ ਤੇ ਅੰਮਾ ਬੀ ਨੇ ਫੌਰਨ ਨੋਟ ਕਰ ਲਿਆ। ਬਾਕਰ ਮੀਆਂ ਨੂੰ ਆਉਣ ਸਾਰ ਦੱਸਿਆ ਉਹਦੇ ਪਤੀ ਨੂੰ, ਚੰਗੇ ਭਲੇ ਕੱਪੜੇ ਜਮਾਦਾਰਨੀ ਨੂੰ ਦੇ ਦਿੱਤੇ ਜਾਂਦੇ ਐ, ਇਸਦੇ ਪਿਓ ਦੇ ਘਰ ਵੀ ਕੀ ਇੰਜ ਹੀ ਲੰਗਰ ਵੰਡਦੀ ਹੈ? ਵੰਡਦਾ ਸੀ ਉਹ, ਇਸੇ ਦੇ ਲਈ ਤਾਂ ਕਹਿੰਦੀ, ਹਾਂ ਬੇਟਾ ਤੇਰੀ ਕਮਾਈ ਦੇ ਵਿੱਚ ਬਰਕਤ ਕਿਉਂ ਨਹੀਂ ਹੁੰਦੀ? ਜਦੋਂ ਦੀ ਪਤਨੀ ਨੂੰ ਨੌਕਰੀ ਮਿਲੀ ਸੀ, ਬਾਕਰ ਮੀਆਂ ਦਾ ਅਜੀਬ ਹਾਲ ਸੀ। ਨਾ ਛੱਡਿਆ ਜਾਂਦਾ ਸੀ ਤੇ ਨਾ ਨਿਕਲਿਆ ਵਸ ਦੇ ਵਿੱਚ ਹੁੰਦਾ ਤੇ ਪਤਨੀ ਨੂੰ ਇੱਕ ਪਲ ਨੌਕਰੀ ਨਾ ਕਰਨ ਦਿੰਦੇ। ਯਾਰ ਦੋਸਤ ਮਜ਼ਾਕ ਮਜ਼ਾਕ ਵਿੱਚ ਮਿਹਣੇ ਮਾਰਦੇ ਸੀ। ਬਾਕਰ ਬਈ, ਐਸ਼ ਨੇ ਤੇਰੇ ਤਾਂ ਘਰ ਵਾਲੀ ਕਮਾ ਕੇ ਲਿਆਉਂਦੀ ਹੈ, ਤੇਰੀ ਕਹਿੰਦੇ ਐਸ਼ ਹੈ? ਬਾਕਰ ਬੀ, ਬਾਈ ਬੈਠ ਕੇ ਆਰਾਮ ਦੇ ਨਾਲ ਖਾਂਦਾ ਹੈ ਤੂੰ, ਇੱਥੇ ਸਾਡੀ ਬੇਗਮ ਦਾ ਉਹ ਨਖਰਾ ਹੈ ਕਿ ਮਾਸ਼ਾ ਅੱਲਾ ਹਿੱਲ ਕੇ ਪਾਣੀ ਨਹੀਂ ਪੀਂਦੀ, ਆਏ ਦਿਨ ਜੇਵਰ ਤੇ ਕੱਪੜੇ ਦੀ ਫਰਮਾਇਸ਼। ਯਾਰ ਸੱਚੀ ਗੱਲ ਤਾਂ ਇਹ ਹੈ ਕਿ ਆਪਾਂ ਨੂੰ ਵੀ ਜਿਹੜਾ ਇਹ ਆਜ਼ਾਦ ਕਿਸਮ ਦੀ ਬੀਵੀ ਨਹੀਂ ਪਸੰਦ। ਯਾਰੋ ਔਰਤਾਂ ਦਾ ਕੰਮ ਤਾਂ ਇਹੀ ਹੈ ਕਿ ਮਰਦ ਦਾ ਦਿਲ ਖੁਸ਼ ਕਰਨ, ਜੇਵਰ ਕੱਪੜੇ ਦੀ ਫਰਮਾਇਸ਼ ਕਰਨਾ ਤਾਂ ਉਹਨਾਂ ਦਾ ਹੱਕ ਹੈ। ਕਹਿੰਦਾ ਸਾਲਾ, ਉਹ ਵੀ ਕੀ ਮਰਦ ਜਿਹੜਾ ਔਰਤ ਨੂੰ ਜੇਵਰ ਕੱਪੜੇ ਲਈ ਤਰਸਾਵੇ? ਦੂਜੇ ਸਾਹਿਬ ਨੇ ਫਰਮਾ ਦਿੱਤਾ, ਉਹਨੇ ਫਰਮਾਇਆ, ਤੇਰਾ ਹੀ ਜਿਗਰਾ ਏ ਜੋ ਬੀਵੀ ਨੂੰ ਤੇਰੇ ਮੇਰੇ ਕੋਲ ਭੇਜ ਦਿੰਦਾ ਏ। ਯਾਰ ਸੌ ਖੁਦਾ ਦੀ, ਮੈਂ ਤਾਂ ਖੁਦਕੁਸ਼ੀ ਕਰ ਲਵਾਂ, ਇੰਜ ਤੀਵੀਂ ਦੇ ਟੁਕੜਿਆਂ ਦੇ ਉੱਤੇ ਮੈਂ ਤਾਂ ਨਹੀਂ ਜਿਉਂਦਾ ਰਹਿ ਸਕਦਾ। ਓਏ ਇਹ ਬੋਰਡ ਦੇ ਮੈਂਬਰ ਹੈ, ਸਾਲੇ ਪਰਲੇ ਦਰਜੇ ਦੇ ਹਰਾਮਜ਼ਾਦੇ ਹੁੰਦੇ ਨੇ, ਇਹ ਸਕੂਲ ਤਾਂ ਨਾਂ ਦੇ ਨੇ, ਸਾਲੇ ਚੱਕਲੇ ਨੇ ਚੱਕਲੇ। ਮਤਲਬ ਕਿ ਉਹਨਾਂ ਦੀ ਸੋਚ ਦੇਖੋ ਕਿੱਥੇ ਤੱਕ ਡਿੱਗੀ ਹੈ। ਬੁਰਾ ਨਾ ਮੰਨੀ, ਤੇਰੀ ਬੀਬੀ ਤਾਂ ਖੈਰ ਸ਼ਰੀਫ ਹੈ। ਇਹ ਕਹਿੰਦਾ ਸਾਲੀਆਂ, ਮਾਫੀ ਚਾਹੁੰਦਾ ਜੀ, ਇਹ ਜੋ ਕੁਝ ਲਿਖਿਆ ਗਿਆ ਇੱਕ ਮਰਦ ਸਮਾਜ ਦੀ ਜਿਹੜੀ ਹੈ ਸੋਚ ਸਾਹਮਣੇ ਦਿੱਤੀ ਹੈ। ਕਹਿੰਦਾ ਕਿ ਇਹ ਤਾਂ ਮਾਸਟਰਨੀਆਂ ਅਵਲ ਨੰਬਰ ਦੀਆਂ ਉਹ ਹੁੰਦੀਆਂ ਨੇ, ਇਹ ਸਾਰੀਆਂ ਮੈਂਬਰਾਂ ਦੇ ਘਰੀ ਤੁਰੀਆਂ ਫਿਰਦੀਆਂ ਨੇ। ਲਾਹੌਲ ਵਾਲਾ ਕੁਵੱਥ, ਓਏ ਯਾਰ ਇਹਨਾਂ ਮਾਸਟਰੀਆਂ ਨੂੰ ਦੇਖ ਕੇ ਤਾਂ ਕਹਿ ਆਉਂਦੀ ਹੈ। ਕਹਿੰਦਾ ਸਾਰੀਆਂ ਕਾਣੀਆਂ ਮੀਣੀਆਂ ਭੈੜੀਆਂ ਸ਼ਕਲਾਂ ਇਹ ਮੈਂਬਰ ਸਹੁਰੇ ਵੀ ਘਾਮੜ ਹੁੰਦੇ ਨੇ, ਇਸ਼ਕ ਵੀ ਲੜਾਉਂਦੇ ਨੇ ਤਾਂ ਕਿ ਥਰਡ ਕਲਾਸ ਮਾਲ ਦੇ ਨਾਲ। ਯਾਰ ਸਾਡੇ ਮੁਹੱਲੇ ਦੇ ਵਿੱਚ ਇੱਕ ਮਾਸਟਰਨੀ ਸੀ, ਜੀ ਭਰ ਕੇ ਬਦਸੂਰਤ, ਬੱਕਰੀ ਵਰਗੀਆਂ ਕਾਲੀਆਂ ਕਾਲੀਆਂ ਲੱਤਾਂ ਬੁਰਕੇ ਦੇ ਵਿੱਚੋਂ ਨਿਕਲੀਆਂ ਹੁੰਦੀਆਂ, ਤੇ ਜਦੋਂ ਮੇਰੇ ਘਰ ਸਾਹਮਣੇ ਉਹ ਲੰਘਦੀ ਮੈਂ ਮੁੰਡਿਆਂ ਨੂੰ ਕਹਿੰਦਾ ਲਾ ਦਿਓ ਓਏ ਇਹਦੇ ਮਗਰ ਕੁੱਤਾ। ਯਾਰ ਬੜਾ ਮਜ਼ਾ ਆਉਂਦਾ ਸੀ, ਲੰਗੜੇ ਕਾਂ ਵਾਂਗਰ ਫੁਦਕ ਫੁਦਕ ਕੇ ਦੌੜਦੀ ਸੀ, ਬੜੀ ਸੱਚੀ ਸੁੱਚੀ ਬਣਦੀ ਸੀ ਤੇ ਕੱਢ ਦਿੱਤੀ ਗਈ ਮੁਹੱਲੇ ਦੇ ਵਿੱਚੋਂ ਜੁੱਤੀਆਂ ਮਾਰ ਮਾਰ ਕੇ। ਤਰਕਸ਼ ਦੇ ਤੀਰ ਬਾਕਰ ਮੀਆਂ ਦੀ ਛਾਤੀ ਵਿੰਨਦੇ ਰਹਿੰਦੇ ਤੇ ਉਹ ਕੱਚਾ ਜਿਹਾ ਹੱਸ ਕੇ ਗੱਲ ਜਿਹੜੀ ਸੀ ਟਾਲਦਾ ਰਹਿੰਦਾ, ਸੁਣੀ ਅਣਸੁਣੀ ਕਰ ਛੱਡਦਾ, ਜਦੋਂ ਬਰਦਾਸ਼ਤ ਕਰਨ ਦੀ ਤਾਕਤ ਨਾ ਰਹਿੰਦੀ ਤਾਂ ਕਿਸੇ ਬਹਾਨੇ ਉੱਠ ਕੇ ਤੁਰ ਆਉਂਦਾ। ਆਉਂਦਿਆਂ ਨੂੰ ਅੰਮਾ ਜੀ ਦੋ ਚਾਰ ਸੁਣਾ ਦਿੰਦੀ ਅੱਗਿਓਂ, ਕਿਉਂਕਿ ਅੰਮਾ ਨੂੰ ਵੀ ਨਹੀਂ ਪਸੰਦ ਸੀ ਕਿ ਉਹਦੀ ਔਰਤ ਜਿਹੜੀ ਹੈ ਬਹੂ ਜਿਹੜੀ ਘਰ ਦੀ ਹੈ ਉਹ ਜੌਬ ਦੇ ਉੱਤੇ ਜਾਂਦੀ ਹੈ। ਅੱਜ ਨਸੀਮ ਨੂੰ ਨਾਸ਼ਤਾ ਵੀ ਨਹੀਂ ਦਿੱਤਾ ਉਹਦੇ ਆਪਣੇ ਪੁੱਤਰ ਨੂੰ ਤੇ ਬੇਗਮ ਸਾਹਿਬਾ ਤੁਰਦੀ ਹੋਈ। ਮੈਂ ਕਹਿੰਦੀ ਹਾਂ ਕਿ ਇੰਨੀ ਸਵੇਰੇ ਸਵੇਰੇ ਸਕੂਲ ਦੇ ਵਿੱਚ ਕੀ ਹੁੰਦਾ ਹੈ? ਮੀਆਂ ਮੈਂ ਬੁੱਢੀ ਠੇਰੀ ਕਬਰ ਦੇ ਵਿੱਚ ਪੈਰ ਲਟਕਾਈ ਬੈਠੀ ਹਾਂ, ਅੱਜ ਮਰੀ ਕੱਲ ਦੂਜਾ ਦਿਨ, ਪਰ ਮੈਨੂੰ ਤਾਂ ਤੇਰੇ ਉੱਤੇ ਤਰਸ ਆਉਂਦਾ ਹੈ, ਕਿੰਜ ਬੀਤੇਗੀ? ਭਾਈ ਆ ਜਿਹੜਾ ਤੁਰਿਆ ਫਿਰਦਾ ਲੋਕਾਂ ਦੇ ਵਿੱਚ ਜਾ ਕੇ ਬਹਿੰਦਾ, ਇਹਨੂੰ ਕਹੋ ਬਈ ਬੱਚਿਆਂ ਨੂੰ ਤੂੰ ਕੰਮ ਨਹੀਂ ਕਰਦਾ, ਜੌਬ ਨਹੀਂ ਕਰਦਾ, ਘਰ ਵਾਲੀ ਤੇਰੀ ਜੌਬ ਕਰ ਰਹੀ ਹੈ, ਤਾਂ ਤੂੰ ਰੋਟੀ ਪਟੋਕ ਕਰ ਲੈ ਘਰ ਦਾ, ਸਾਫ਼ ਸਫਾਈ ਕਰ ਲੈ। ਤੇ ਅੱਗਿਓਂ ਅੰਮਾ ਕਹਿੰਦੀ ਉਹਨੂੰ ਵੀ ਭਾਈ ਕਿੰਜ ਬੀਤੇਗੀ, ਇਹਨਾਂ ਬੱਚਿਆਂ ਤੇ ਕੀ ਅਸਰ ਪਵੇਗਾ? ਕਿ ਮਾਂ ਦਾ ਪੈਰ ਘੜੀ ਭਰ ਦੇ ਲਈ ਵੀ ਘਰੇ ਨਹੀਂ ਟਿਕਦਾ? ਬਾਕਰ ਮੀਆਂ ਦਾ ਖੂਨ ਉਬਾਲੇ ਖਾਣ ਲੱਗਦਾ। ਅੱਜ ਆ ਜਾਏ ਕਹਿੰਦਾ ਕਿ ਗਾਲ ਕੱਢ ਕੇ ਉਹਨੂੰ, ਘਰੇ ਆ ਜਾਵੇ ਕਹਿੰਦਾ ਅੱਜ ਇੱਕ ਵਾਰੀ, ਮਜ਼ਾ ਨਾ ਚਖਾ ਦਿੱਤਾ ਨਾ ਤਾਂ ਗੱਲ ਕਰਨ ਦਾ ਕੋਈ ਲਾਭ ਨਹੀਂ। ਸਕੂਲ ਟੀਮ ਤੋਂ ਬਾਅਦ ਵੱਡੀ ਮਾਸਟਰਾਣੀ ਜੀ ਰਜਿਸਟਰਾਂ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੰਦੀ ਹੈ, ਜਾਂ ਲਾਇਬ੍ਰੇਰੀ ਦੀਆਂ ਕਿਤਾਬਾਂ ਵਾਲਾ ਰਜਿਸਟਰ ਲੈ ਬੈਠਦੀ ਹੈ, ਜਾਂ ਇਮਤਿਹਾਨਾਂ ਦੇ ਪਰਚੇ ਦੀਆਂ ਕਾਪੀਆਂ ਕਰਵਾਉਣ ਲੱਗਦੀ ਹੈ। ਹਾਜ਼ਰਾ ਵੀ ਕੰਮ ਕਰਦੀ ਰਹਿੰਦੀ ਤੇ ਸੋਚਦੀ ਰਹਿੰਦੀ, ਸੱਲੂ ਭੁੱਖਾ ਹੋਏਗਾ, ਅੱਲਾ ਜਾਣੇ ਮਾਂ ਜੀ ਨੇ ਨਾਸ਼ਤਾ ਕਰਵਾਇਆ ਹੋ ਜਾਂ ਨਾ ਕਰਵਾਇਆ ਹੋ, ਕਿਤੇ ਰਾਤ ਵਾਲੀ ਦਾਲ ਨਾ ਦੇ ਦਿੱਤੀ ਹੋਵੇ ਉਹਨੂੰ, ਖੱਟੀ ਹੋ ਗਈ ਲੱਗਦੀ ਸੀ, ਕਹਿਣਾ ਭੁੱਲ ਗਈ ਉਹਨਾਂ ਨੂੰ ਕਿ ਇਹ ਨਾ ਦਿਓ, ਸੁੱਟ ਦਿੰਦੀ ਤਾਂ ਚੰਗਾ ਹੁੰਦਾ, ਕੱਲ ਧੋਬੀ ਕੱਪੜੇ ਦੇ ਗਿਆ ਸੀ, ਮਿਲਾਉਣ ਦਾ ਵਕਤ ਹੀ ਨਹੀਂ ਮਿਲਿਆ, ਮਤਲਬ ਕਿ ਤੈਹਾਂ ਲਾਉਣ ਦਾ ਜਾਂ ਉਹਨਾਂ ਨੂੰ ਇੱਕ ਦੂਜੇ ਨਾਲ ਮਿਲਾਉਣ ਦਾ, ਪਤਾ ਨਹੀਂ ਕੀ ਗਵਾ ਆਇਆ ਹੋਏਗਾ ਉਹ। ਸ਼ਾਮ ਨੂੰ ਸਬਜ਼ੀ ਸਸਤੀ ਮਿਲ ਜਾਂਦੀ ਹੈ, ਅੱਜ ਸੱਲੂ ਦੇ ਲਈ ਬਟਰ ਲੈਂਦੀ ਜਾਵਾਂਗੀ ਘਰੇ, ਦੁੱਧ ਨਿਰਾ ਪਾਣੀ ਪਾਉਂਦਾ ਹੈ ਕੰਬਖਤ ਦੇ ਵਿੱਚ, ਕਿੰਨਾ ਕਮਜ਼ੋਰ ਹੁੰਦਾ ਜਾ ਰਿਹਾ ਮੇਰਾ ਲਾਲ, ਪਤਾ ਨਹੀਂ। ਉਹਨਾਂ ਨੂੰ ਕਮੀਜ਼ ਲੱਭੀ ਹੋਏਗੀ, ਆਪਣੇ ਘਰ ਵਾਲੇ ਨੂੰ ਕਹਿੰਦੀ ਹੈ ਕਿ ਸ਼ਾਇਦ ਉਹਨੂੰ ਕਮੀਜ਼ ਲੱਭੀ ਕਿ ਨਹੀਂ, ਸਾਰੀਆਂ ਕਮੀਜ਼ਾਂ ਫਟ ਗਈਆਂ ਨੇ, ਐਤਕੀ ਤਨਖਾਹ ਮਿਲੀ ਤਾਂ ਮੈਨੂੰ ਦੋ ਕਮੀਜ਼ਾਂ ਦਾ ਕੱਪੜਾ ਲੈ ਲਵਾਂਗੇ ਉਹਨਾਂ ਲਈ, ਹੱਡੀਆਂ ਨਿਕਲ ਆਈਆਂ ਨੇ, ਫਿਕਰਾਂ ਦੇ ਵਿੱਚ ਘੁਲੇ ਜਾ ਰਹੇ ਨੇ। ਤੇ ਉਸਨੂੰ ਉਦੋਂ ਦੇ ਬਾਕਰ ਮੀਆਂ ਯਾਦ ਆ ਗਏ, ਆਪਣੇ ਘਰ ਵਾਲਾ ਯਾਦ ਆ ਗਿਆ ਉਦੋਂ ਸਮੇਂ ਦਾ ਜਦੋਂ ਨਵੀਂ ਨਵੀਂ ਵਿਆਹੀ ਆਈ ਸੀ, ਕੱਪੜਿਆਂ ਦਾ ਕਿੰਨਾ ਸ਼ੌਂਕ ਸੀ, ਸੂਟਾਂ ਦੇ ਨਾਲ ਅਲਮਾਰੀ ਭਰੀ ਪਈ ਸੀ, ਆਦਮੀ ਉੱਤੇ ਬੁਢਾਪਾ ਆਉਂਦਿਆਂ ਸੁਣਿਆ ਹੈ, ਇੱਥੇ ਘਰ ਬਾਰ ਹੀ ਬੁੱਢਾ ਹੋ ਗਿਆ ਹੈ। ਬਾਕਰ ਮੀਆਂ ਤਾਂ ਅਜੇ ਜਵਾਨ ਨੇ, ਮੁਸ਼ਕਲ ਦੇ ਨਾਲ 30 ਸਾਲ ਦੇ ਹੋਣਗੇ। ਹਾਜ਼ਰਾ ਵੀ ਇਹ ਲਿਸਟ ਤਾਂ ਸ਼ੁਰੂ ਤੋਂ ਹੀ ਗਲਤ ਹੈ, ਉਹ ਕਹਿੰਦੀ ਹੈ। ਵੱਡੀ ਮਾਸਟਰਾਣੀ ਜੀ ਨੇ ਸੋਚਾਂ ਦੇ ਵਿੱਚੋਂ ਬਾਹਰ ਖਿੱਚ ਲਿਆਂਦਾ ਉਹਨੂੰ, ਕਹਿੰਦੀ ਜੀ ਹਾਂਜੀ ਜੀ, ਇਹ ਦੇਖੋ ਇਹ ਤਾਂ ਤੀਸਰੀ ਕਲਾਸ ਦੇ ਨੰਬਰ ਨੇ, ਇਹ ਕਿੰਜ ਤੂੰ ਪਹਿਲੀ ਵਿੱਚ ਜਿਹੜਾ ਚੜਾ ਦਿੱਤੇ, ਕੰਮ ਦੇ ਵਿੱਚ ਤੇਰਾ ਧਿਆਨ ਬਿਲਕੁਲ ਨਹੀਂ ਹੈ, ਕੁਝ ਦਿਨਾਂ ਦੀ ਮੈਂ ਦੇਖ ਰਹੀ ਹਾਂ ਤੈਨੂੰ, ਤੇਰੀ ਕਲਾਸ ਦੇ ਵਿੱਚ ਵੀ ਰੌਲਾ ਪੈਂਦਾ ਰਹਿੰਦਾ, ਮੈਂ ਹੁਣੇ ਦੂਜੀ ਲਿਸਟ ਬਣਾ ਦਿੰਦੀ ਹਾਂ ਜੀ। ਹਾਜ਼ਰਾ ਬੀ ਨੇ ਜਿਹੜਾ ਘੜੀ ਵੱਲ ਦੇਖ ਕੇ ਕਿਹਾ ਤੇ ਕਾਗਜ਼ਾਂ ਦੇ ਉੱਤੇ ਝੁੱਕ ਗਈ। ਬੇਕਾਰੀ ਵੀ ਆਦਮੀ ਨੂੰ ਓਨਾ ਹੀ ਨਿਕੰਮਾ ਬਣਾ ਦਿੰਦੀ ਹੈ ਜਿੰਨਾ ਜ਼ਰੂਰਤ ਤੋਂ ਵੱਧ ਵਿਗਾਰ। ਸਾਰੇ ਦਿਨ ਦੇ ਚਿੜੇ ਹੋਏ ਤੇ ਹੀਣਤਾ ਦੇ ਸ਼ਿਕਾਰ ਬਾਕਰ ਮੀਆਂ ਨੇ ਥੱਕੀ ਹਾਰੀ ਹਾਜ਼ਰਾ ਬੀ ਨੂੰ ਦੇਖਿਆ ਤਾਂ ਇੱਕ ਇੱਕ ਕਰਕੇ ਸਾਰੇ ਜ਼ਖਮਾਂ ਦੇ ਮੂੰਹ ਖੁੱਲ ਗਏ। ਕਿੱਥੋਂ ਤਸ਼ਰੀਫ ਲਿਆ ਰਹੇ ਹੋ, ਇੰਨੀ ਦੇਰ ਦੇ ਨਾਲ ਜਹੰਮ ਦੇ ਵਿੱਚੋਂ? ਕਹਿੰਦੀ ਹਾਜ਼ਰਾ ਬੀ ਨੇ ਚਿੜ ਕੇ ਕਹਿ ਦਿੱਤਾ ਆਪਣੇ ਘਰ ਵਾਲੇ ਨੂੰ ਬਾਕਰ ਨੂੰ, ਉਹ ਬਈ ਤੂੰ ਕੌਣ ਹੁੰਦਾ ਏ ਪੁੱਛਣ ਵਾਲਾ? ਕਮਾਊ ਬੀਵੀ ਹੈ, ਕੋਈ ਮਜ਼ਾਕ ਥੋੜਾ ਹੀ ਹੈ, ਪੇਟ ਨੂੰ ਟੁੱਕੜ ਦਿੰਦੀ ਹੈ, ਜਦੋਂ ਜੀ ਕਰੂ ਆਊਂਗੀ। ਮਤਲਬ ਕਿ ਅੱਗੇ ਉਹ ਸ਼ੁਰੂ ਹੋ ਜਾਂਦਾ ਬਾਕਰ ਘਰ ਵਾਲੀ ਨੂੰ ਸੁਣਾਉਣ ਨੂੰ, ਜਦੋਂ ਜੀ ਚਾਹੂਗਾ ਜਾਊਂਗੀ ਆਊਂਗੀ। ਦਿਨ ਭਰ ਮੱਖੀਆਂ ਮਾਰਨ ਪਿੱਛੋਂ ਅੰਮਾ ਜੀ ਨੇ ਵੀ ਮੂੰਹ ਨੂੰ ਜ਼ਰਾ ਹਵਾ ਲਵਾਈ ਸੀ ਤੇ ਅੰਮਾ ਵੀ ਬੋਲ ਪਈ, ਸੋ ਅੱਗ ਉੱਤੇ ਤੇਲ ਛਿੜਕਾ ਦਿੱਤਾ ਉਹਨੇ ਵੀ। ਮੈਂ ਪੁੱਛ ਰਿਹਾ ਕਿੱਥੇ ਲਾਈ ਇੰਨੀ ਦੇਰ ਤੈਂ? ਬਾਕਰ ਮੀਆਂ ਬੜਾ ਸਬਰ ਕਰਕੇ ਬੋਲੇ। ਸਲੀਮ, ਓਏ ਸੱਲੂ ਬੇਟਾ, ਹਾਜ਼ਰਾ ਬੀ ਨੇ ਚਾਹਿਆ ਕੁਝ ਨਾ ਸੁਣੇ, ਕੁਝ ਨਾ ਦੇਖੇ, ਨਹੀਂ ਤਾਂ ਉਸਦੇ ਅੰਦਰੋਂ ਇੱਕ ਬਲਦਾ ਹੋਇਆ ਅੰਗਿਆਰ ਨਿਕਲੇਗਾ ਜਿਹੜਾ ਪੂਰੀ ਕਾਇਨਾਤ ਨੂੰ ਭਸਮ ਕਰ ਦੇਗਾ। ਮੈਂ ਕੀ ਪੁੱਛ ਰਿਹਾ ਤੈਨੂੰ, ਤੇਰੇ ਕੰਨ ਦੇ ਉੱਤੇ ਜੂੰ ਹੀ ਨਹੀਂ ਸਰਕ ਰਹੀ? ਤੇ ਗਾਲ ਕੱਢਦਾ ਉਹਨੂੰ ਹਰਾਮਜ਼ਾਦੀ ਵੀ ਕਹਿੰਦਾ, ਉੱਲੂ ਦੀ ਪੱਟੀ। ਬਾਕਰ ਮੀਆਂ ਨੇ ਹਿਰਖ ਕੇ ਉੱਠਦਿਆਂ ਹੋਇਆ ਸੱਪ ਵਾਂਗ ਫੁੰਕਾਰ ਕੇ ਕਿਹਾ। ਹਾਜ਼ਰਾ ਬੀ ਨੇ ਬਾਕਰ ਦੀਆਂ ਨੀਮ ਪਾਗਲ ਅੱਖਾਂ ਦੇ ਵਿੱਚ ਦੇਖਿਆ ਤੇ ਸਹਿਮ ਉੱਠੀ, ਪਰ ਡਰ ਨੇ ਅੰਦਰ ਹੋਰ ਵੀ ਜ਼ਹਿਰ ਘੋਲ ਦਿੱਤਾ ਉਹਦੇ। ਕਮਾਈ ਕਰਨ ਗਈ ਸੀ, ਹੋਰ ਕਿੱਥੇ ਜਾਂਦੀ? ਕਮਾਈ ਦੀ ਬੱਚੀ, ਇੰਨੀ ਸ਼ਾਮ ਤੱਕ ਕਮਾਈ ਹੋ ਰਹੀ ਸੀ? ਕਹੋ ਤਾਂ ਕੱਲ੍ਹ ਤੋਂ ਨਹੀਂ ਜਾਵਾਂਗੀ ਫਿਰ? ਹਾਜ਼ਰਾ ਬੀ ਨੇ ਚਿੜਾਉਣ ਖਾਤਰ ਮੁਸਕਰਾ ਕੇ ਕਹਿ ਦਿੱਤਾ, ਇੱਜ਼ਤ ਦਾ ਇੰਨਾ ਹੀ ਖਿਆਲ ਹੈ ਤਾਂ ਖੁਦ ਕਿਉਂ ਨਹੀਂ ਕਮਾਉਂਦੇ? ਇਹ ਖੂਬ ਹੈ, ਸਾਰਾ ਦਿਨ ਕੰਮ ਬਖਤ ਦਿਮਾਗ ਖਪਾਉਂਦੇ ਆਓ ਤੇ ਉੱਪਰੋਂ ਗਾਲਾਂ ਸੁਣੋ ਇੱਥੇ ਘਰੇ ਆ ਕੇ ਵੀ। ਘਰੇ ਬੈਠੇ ਆਕੜਦੇ ਹੋ, ਔਰਤ ਹੋ ਕੇ ਮੈਂ ਕਮਾਵਾਂ? ਮਜ਼ੇ ਦੇ ਨਾਲ ਤੁਸੀਂ ਲੈਂਦੇ ਹੋ, ਉੱਪਰੋਂ ਗੁਰਾਉਂਦੇ ਹੋ। ਹਾਜ਼ਰਾ ਵੀ ਜਾਣਦੀ ਸੀ ਕਿ ਸਭ ਝੂਠ ਕਹਿ ਰਹੀ ਹੈ। ਬਾਕਰ ਮੀਆਂ ਨੇ ਕਿੰਨੇ ਹੀ ਦਿਨ ਹੋ ਗਏ ਸਨ ਚਟਖਾਰੇ ਲੈ ਕੇ ਖਾਣਾ ਨਹੀਂ ਸੀ ਖਾਧਾ ਨਾ, ਤੇ ਉਹ ਲੱਖ ਪੁੱਛਦੀ, ਲੂਣ ਮਿਰਚ ਠੀਕ ਹੈ? ਆਂ ਆਂ, ਬਸ ਇੰਨਾ ਕੁ ਜਵਾਬ ਦਿੰਦਾ। ਉਹ ਤਰਬਕ ਕੇ ਕਹਿੰਦੇ, ਹਾਂ ਹਾਂ ਸਭ ਠੀਕ ਹੈ, ਤੇ ਫਿਰ ਆਪਣੀਆਂ ਸੋਚਾਂ ਦੇ ਜਾਲ ਦੇ ਵਿੱਚ ਉਲਝ ਜਾਂਦੇ, ਗਵਾਚ ਜਾਂਦੇ। ਪਰ ਇਸ ਵੇਲੇ ਉਸਦਾ ਦਿਲ ਕਹਿ ਰਿਹਾ ਸੀ ਕਿ ਕੋਈ ਬਾਕਰ ਮੀਆਂ ਦਾ ਕੀਮਾ ਕਰਕੇ ਕੁੱਤਿਆਂ ਨੂੰ ਪਾ ਦੇਵੇ। ਗਾਲਾਂ ਦੁੱਪੜਾ ਜੂਤ ਪਤਾਨ ਹਰ ਰੋਜ਼ ਆਪਣੀ ਪੀਂਘ ਚੜਾਉਂਦੇ ਰਹੇ ਨੇ, ਤੇ ਉੱਤੋਂ ਅੰਮਾ ਜੀ ਦੇ ਤੇਲ ਦਾ ਛੱਟਾ, ਹੋਰ ਕੁਝ ਨਹੀਂ, ਬਸ ਇਹੀ ਹੈ। ਹਾਂ ਬਈ, ਭਲਾ ਮੀਆਂ, ਪੈਰ ਦਾ ਪਹਿਰਾਵਾ ਨੀ, ਅਸੀਂ ਤਾਂ ਕਦੇ ਆਪਣੇ ਖਸਮ ਅੱਗੇ ਮੂੰਹ ਨਹੀਂ ਸੀ ਖੋਲਿਆ। ਹਾਂ ਬਈ, ਨਿਕੰਮਾ ਮੀਆਂ, ਤੇ ਪਾ ਖਾਧਾ ਕੁੱਤਾ ਕਿਸੇ ਨੂੰ ਨੀ ਪਾਉਂਦਾ। ਫਿਰ ਜਿਹੜਾ ਢਿੱਡ ਦੀ ਮੰਗ ਘੜੀ ਦੀ ਘੜੀ ਜ਼ਖਮਾਂ ਦੇ ਉੱਤੇ ਘਰੀੜ ਲਿਆ ਦਿੰਦੀ ਹੈ। ਨਵੀਂ ਪਾਈ ਚੁੱਪ ਚਾਪ ਮੂੰਹ ਚੱਲਦੇ ਰਹਿੰਦੇ, ਦਿਲ ਸੁਲਗਦੇ ਰਹਿੰਦੇ। ਬਾਕਰ ਮੀਆਂ ਖੁਰਦਰੀ ਮੰਜੀ ਦੇ ਉੱਤੇ ਪਏ ਕੁੜਦੇ ਤੇ ਲੰਮੇ ਹੌਕੇ ਭਰਦੇ ਰਹਿੰਦੇ। ਉੱਠੋ, ਬਿਸਤਰਾ ਵਿਛਾ ਦਿਆ, ਉਹ ਨਰਮੀ ਦੇ ਨਾਲ ਕਹਿੰਦੀ ਹੈ। ਰਹਿਣ ਦੇ, ਤੂੰ ਰੁੱਖਾ ਜਿਹਾ ਜਵਾਬ ਮਿਲ ਜਾਂਦਾ। ਹੁਣ ਇਹਨਾਂ ਨਖਰਿਆਂ ਦਾ ਕੀ ਲਾਭ ਹੈ? ਉਹ ਕੋਈ ਨਰਮ ਗੱਲ ਕਹਿਣਾ ਚਾਹੁੰਦੀ, ਪਰ ਨਰਮ ਗੱਲਾਂ ਦਾ ਜਿਵੇਂ ਸੁਪਨਾ ਜਿਹੜਾ ਸੀ ਬਣ ਕੇ ਰਹਿ ਗਈਆਂ ਸੀ। ਇੱਕ ਵਾਰੀ ਕਹਿ ਦਿੱਤਾ ਨਾ, ਰਹਿਣ ਦੇ, ਬਾਕਰ ਮੀਆਂ ਗਰਜਦੇ ਤੇ ਹਾਜ਼ਰਾ ਵੀ ਆਪਣੀ ਪੰਗੂੜੀ ਵਰਗੀ ਮੰਜੀ ਦੇ ਉੱਤੇ ਲੇਟ ਕੇ ਗਈ ਬੀਤੀ ਜ਼ਿੰਦਗੀ ਦੇ ਸੁਹਾਵਣੇ ਸੁਪਨਿਆਂ ਦੇ ਵਿੱਚ ਗਵਾਚ ਜਾਂਦੀ, ਜਿਵੇਂ ਉਹ ਸੁਪਨੇ ਕਿਸੇ ਹੋਰ ਦੇ ਹੋਣ। ਕਿੰਨੇ ਦਿਨ ਹੋ ਗਏ ਸਨ ਉਹ ਦੋਵੇਂ ਇੱਕ ਦੂਜੇ ਦੇ ਨਾਲ ਪਿਆਰ ਦੇ ਨਾਲ ਨਹੀਂ ਸੀ ਬੋਲੇ। ਨੌਕਰੀ ਤੋਂ ਬਾਅਦ ਬਾਕਰ ਮੀਆਂ ਉਸ ਤੋਂ ਦੂਰ ਹੁੰਦੇ ਚਲੇ ਗਏ। ਹੂ ਹਾਂ ਦੇ ਸਿਵਾਏ ਗੱਲਬਾਤ ਦੀ ਬੰਦ ਗੱਲਬਾਤ ਵੀ ਜਿਹੜੀ ਸੀ ਉਹ ਬੰਦ ਹੋ ਗਈ ਸੀ। ਉਹ ਸਮਝਦੀ ਸੀ ਕਿ ਉਸਦੀ ਇਸ ਕੁਰਬਾਨੀ ਨੂੰ ਸਲਾਹਿਆ ਜਾਏਗਾ, ਸੱਸ ਦੇ ਮਿਹਣੇ ਘੱਟ ਹੋ ਜਾਣਗੇ, ਮੀਆਂ ਦਾ ਪਿਆਰ ਤਾਂ ਮਿਲੇਗਾ ਹੀ। ਮੀਆਂ ਕਮਾ ਕੇ ਜਿਹੜਾ ਲਿਆਉਂਦਾ ਹੈ ਤਾਂ ਬੀਵੀ ਉਸਦੇ ਬਦਲੇ ਦੇ ਵਿੱਚ ਆਪਣਾ ਪਿਆਰ ਦਿੰਦੀ ਹੈ। ਜੇ ਬੀਵੀ ਕਮਾਏ ਤਾਂ ਕੀ ਮੀਆਂ ਦਾ ਇਹ ਫਰਜ਼ ਨਹੀਂ ਬਣਦਾ ਕਿ ਉਹ ਘੱਟੋ ਘੱਟ ਉਸਨੂੰ ਆਪਣੇ ਪਿਆਰ ਤੋਂ ਮਹਿਰੂਮ ਤਾਂ ਨਾ ਕਰੇ? ਆਖਰ ਉਸਦਾ ਕਸੂਰ ਕੀ ਹੈ? ਇਹੀ ਨਾ ਕਿ ਉਹ ਸਭ ਨੂੰ ਫਾਕੇ ਜਿਹੜਾ ਕੱਟਣ ਤੋਂ ਬਚਾ ਰਹੀ ਹੈ, ਤਾਂ ਇਹ ਕਸੂਰ ਹੈ? ਬਜਾਏ ਸ਼ਾਬਾਸ਼ੀ ਦੇਣ ਦੇ ਮੁਹੱਲੇ ਦੀਆਂ ਜਨਾਨੀਆਂ ਉਸਨੂੰ ਨਫ਼ਰਤਮਈ ਨਜ਼ਰਾਂ ਦੇ ਨਾਲ ਦੇਖਦੀਆਂ ਨੇ, ਜਿਵੇਂ ਉਹ ਬਾਜ਼ਾਰੀ ਔਰਤ ਹੋਵੇ ਤੇ ਉਹ ਪਵਿੱਤਰ ਸੁਹਾਣੀਆਂ ਹੋਣ। ਕਿ ਉਹ ਆਪਣੇ ਪਰਿਵਾਰ ਨੂੰ ਭੁੱਖਾ ਮਰ ਜਾਣ ਦਿੰਦੀ ਤਾਂ ਪਵਿੱਤਰਤਾ ਵੱਧ ਜਾਂਦੀ। ਮੁਹੱਲੇ ਦੇ ਮਰਦਾਂ ਨੂੰ ਤਾਂ ਉਸਦਾ ਅਹਿਸਾਨਮੰਦ ਹੋਣਾ ਚਾਹੀਦਾ ਸੀ ਕਿ ਉਹ ਉਹਨਾਂ ਦੀ ਨਸਲ ਦੇ ਇੱਕ ਆਦਮੀ ਦੇ ਫਰਜ਼ਾਂ ਨੂੰ ਨਿਭਾ ਰਹੀ ਹੈ। ਇੱਕ ਕਮਾਉਣ ਵਾਲਾ ਮਰਦ ਫਰੂਨ ਤੇ ਕਮਾਉਣ ਵਾਲੀ ਬੀਬੀ ਮੁਜਰਮ। ਖੈਰ ਉਸਨੂੰ ਦੁਨੀਆਂ ਦੇ ਨਾਲ ਨਹੀਂ ਬਾਕਰਮੀਆਂ ਦੇ ਨਾਲ ਸ਼ਿਕਾਇਤ ਸੀ, ਆਪਣੇ ਘਰ ਵਾਲੇ ਦੇ ਨਾਲ, ਕਿ ਉਹ ਵੀ ਉਹਦੇ ਬਾਰੇ ਉਹੀ ਸੋਚਦਾ ਜੋ ਲੋਕ ਸੋਚਦੇ ਨੇ। ਕਿੰਨੇ ਦਿਨ ਹੋ ਗਏ ਸਨ ਉਹਨਾਂ ਨੇ ਉਸਨੂੰ ਪਿਆਰ ਦੇ ਨਾਲ ਛਾਤੀ ਦੇ ਨਾਲ ਨਹੀਂ ਸੀ ਲਾਇਆ। ਉਹਨਾਂ ਦੇ ਮੁਹੱਬਤ ਭਰੇ ਨਿੱਘ ਦੇ ਲਈ ਉਸਦੀ ਥੱਕੀ ਟੁੱਟੀ ਦੇਹ ਤਰਸ ਗਈ ਸੀ। ਅੱਜ ਕੱਲ ਉਹ ਸਾਰਾ ਸਾਰਾ ਦਿਨ ਬੇਕਾਰ ਪਏ ਰਹਿੰਦੇ ਸਨ। ਇੱਕ ਉਹ ਦਿਨ ਹੁੰਦੇ ਸਨ ਜਦੋਂ ਨੌਕਰੀ ਤੋਂ ਤੰਗ ਆਏ ਹੋਏ ਸਨ ਕਿ ਪਿਆਰ ਤੇ ਪਰਿਵਾਰ ਦੇ ਲਈ ਸਮਾਂ ਨਹੀਂ ਮਿਲਦਾ। ਖੁਦ ਉਸਦਾ ਦਿਲ ਚਾਹੁੰਦਾ ਸੀ ਹਰ ਦਿਨ ਐਤਵਾਰ ਹੋਵੇ, ਤੇ ਹੁਣ ਜਦੋਂ ਕਿ ਜ਼ਿੰਦਗੀ ਇੱਕ ਪੱਕਾ ਐਤਵਾਰ ਬਣ ਗਈ ਸੀ, ਉਸਦਾ ਦਮ ਘੁੱਟਦਾ ਜਾ ਰਿਹਾ ਸੀ ਕਿ ਉਹ ਦਿਨ ਕਦੀ ਵਾਪਸ ਨਹੀਂ ਆਉਣਗੇ, ਕਿ ਉਹ ਮੀਆਂ ਦੀ ਜ਼ਿੰਦਗੀ ਦੇ ਵਿੱਚ ਹੀ ਬੇਵਾ ਹੋ ਗਈ। ਖੁਦਾ ਨੇ ਜਿਵੇਂ ਸੁਣ ਲਈ, ਇੱਕ ਪਰਛਾਵਾਂ ਜਿਹਾ ਆਪਣੇ ਉੱਪਰ ਝੁਕਦਾ ਹੋਇਆ ਮਹਿਸੂਸ ਹੋਇਆ। ਬਾਕਰ ਮੀਆਂ ਉਸਨੂੰ ਸੁੱਤੀ ਸਮਝ ਕੇ ਵਾਪਸ ਜਾਣ ਲੱਗੇ। ਤੜਪ ਕੇ ਹਾਜ਼ਰਾਂ ਨੇ ਉਹਨੂੰ ਜਿਹੜਾ ਉਹਦੀ ਬਾਂਹ ਫੜ ਲਈ। ਸਲੀਮ ਵਾਂਗ ਸਿਸਕਦੇ ਹੋਏ ਬਾਕਰ ਮੀਆਂ ਉਸਦੀਆਂ ਬਾਹਾਂ ਦੇ ਵਿੱਚ ਆ ਗਏ। ਸਾਰੀ ਗਰੀਬੀ, ਸਾਰੀ ਕੁਸੈਲ ਦੋ ਪਿਆਰ ਕਰਨ ਵਾਲਿਆਂ ਦੇ ਹੰਝੂਆਂ ਨੇ ਧੋ ਦਿੱਤੀ। ਕਿੰਨੇ ਕਮਜ਼ੋਰ ਹੋ ਗਏ ਸਨ ਬਾਕਰ ਮੀਆਂ, ਉਸਦਾ ਗੱਚ ਭਰ ਆਇਆ। ਉਹਨਾਂ ਦੀਆਂ ਗੱਲਾਂ ਦੀਆਂ ਹੱਡੀਆਂ ਇੰਨੀਆਂ ਨੁਕੇਲੀਆਂ ਤਾਂ ਕਦੇ ਨਹੀਂ ਸੀ ਹੁੰਦੀਆਂ ਜਿਵੇਂ ਸਦੀਆਂ ਬਾਅਦ ਉਹ ਉਹਨਾਂ ਦੇ ਨਾਲ ਮਿਲ ਰਹੀ ਹੋਵੇ। ਕਿੰਨਾ ਹੁਸੈਨ ਸੀ ਇਹ ਜਿਸਮ ਸ਼ਾਦੀ ਵਾਲੀ ਰਾਤ। ਉਹ ਉਸਦੀਆਂ ਬਾਹਾਂ ਦੇ ਵਿੱਚ ਗੂੜੀ ਨੀਂਦ ਸੌਂ ਗਏ ਸਨ ਜਿਵੇਂ ਵਰਿਆਂ ਦੇ ਜਾਗ ਰਹੇ ਹੋਣ। ਹੁਣ ਇਹ ਉਸੇ ਤਰ੍ਹਾਂ ਸਵਿਆ ਕਰਨਗੇ, ਜਾਣੀ ਕਿ ਸੋਇਆ ਕਰਨਗੇ। ਕੱਲ ਤੋਂ ਆਪਣੀ ਖੱਲ ਲਾ ਕੇ ਉਹਨਾਂ ਦੇ ਕਦਮਾਂ ਹੇਠ ਵਿਛਾ ਦੇਵੇਗੀ। ਪਤਾ ਨਹੀਂ ਕਿੰਨੇ ਮਹੀਨਿਆਂ ਦਾ ਸਿਰ ਦੇ ਵਿੱਚ ਤੇਲ ਵੀ ਨਹੀਂ ਲਾਇਆ। ਇਹ ਉਹਨਾਂ ਦੇ ਭਰੇ ਭਰੇ ਹੱਥਾਂ ਨੂੰ ਕੀ ਹੋ ਗਿਆ ਹੈ, ਜਿਵੇਂ ਬਾਂਸ ਦੀਆਂ ਤੀਲੀਆਂ ਹੋਣ। ਚੁੱਪ ਚਾਪ ਉਹ ਉਹਨਾਂ ਦੀ ਇੱਕ ਇੱਕ ਉਂਗਲ ਨੂੰ ਚੁੰਮਦੀ ਰਹੀ, ਹੌਲੀ ਹੌਲੀ, ਕਿ ਕਿਤੇ ਉਹ ਜਾਗ ਨਾ ਪੈਣ। ਉਸਦੀ ਬਾਂਹ ਸੁੰਨ ਹੋ ਗਈ, ਪਰ ਮੀਆਂ ਨੂੰ ਨੌਕਰੀ ਮਿਲ ਗਈ ਹੈ, ਕਹਿੰਦੀ ਹੈ ਕਿ। ਪਰ ਉਹ ਹਿੱਲੀ ਨਹੀਂ ਸੀ। ਬੜੇ ਦਿਨਾਂ ਬਾਅਦ ਸੁੱਤੇ ਸਨ ਬਾਕਰ ਮੀਆਂ। ਉਸਨੇ ਸੁਪਨੇ ਦੇ ਵਿੱਚ ਦੇਖਿਆ ਕਿ ਬਾਕਰ ਮੀਆਂ ਨੂੰ ਨੌਕਰੀ ਮਿਲ ਗਈ, ਉਹ ਸਕੂਲ ਜਾ ਰਹੇ ਨੇ। ਉਸਨੇ ਸੁਪਨੇ ਦੇ ਵਿੱਚ ਹੀ ਗਿਲੋਰੀ ਮੂੰਹ ਦੇ ਵਿੱਚ ਪਾਈ ਤਾਂ ਉਹਨਾਂ ਪੋਲੇ ਜੇ ਉਸਦੀ ਉਂਗਲ ਦੰਦਾਂ ਹੇਠ ਜਿਹੜੀ ਸੀ ਨੱਪ ਲਈ। ਸਾਰੀ ਦੇਹ ਵਿੱਚ ਕੁਤਕਤੀਆਂ ਹੋਣ ਲੱਗ ਪਈਆਂ ਤੇ ਹਜ਼ਾਰਾਂ ਦੀ ਅੱਖ ਖੁੱਲ ਗਈ। ਹਾਜ਼ਰਾ ਦੀ, ਉਹਦੀ ਘਰ ਵਾਲੀ ਜਿਹੜੀ ਸੀ, ਹਾਜ਼ਰਾ ਦੀ ਅੱਖ ਖੁੱਲ ਗਈ ਤੇ ਕੋਈ ਉਸਨੂੰ ਝੰਜੋੜ ਕੇ ਉਠਾ ਰਿਹਾ ਸੀ। ਉੱਠ ਕਰਮਾ ਸੜੀਏ, ਉੱਠ, ਤੇਰਾ ਮੀਆਂ ਪੂਰਾ ਹੋ ਗਿਆ ਏ, ਅੰਮਾ ਬੀ ਸਿਰ ਪਿੱਟਦੀ ਹੋਈ ਕਹਿ ਰਹੀ ਸੀ। ਹਾਏ ਇਹ ਡਾਇਨ ਮੇਰੇ ਲਾਲ ਨੂੰ ਖਾ ਗਈ, ਹਾਏ ਇਹ ਡਾਇਨ ਮੇਰੇ ਲਾਲ ਨੂੰ ਖਾ ਗਈ। ਅਸਲ ਦੇ ਵਿੱਚ ਤਾਂ ਉਹ ਡਾਇਨ ਨਹੀਂ ਖਾ ਕੇ ਗਈ ਸੀ, ਸਮਾਜ ਖਾ ਗਿਆ, ਜਾਂ ਅੰਮਾ ਦੇ ਤਾਨੇ ਮੇਣਿਆਂ ਦੇ ਵਿੱਚ ਫਸਿਆ ਹੋਇਆ ਵਿਚਕਾਰ, ਉਹ ਸਾਰਾ ਕੁਝ ਖਾ ਗਿਆ ਜੋ ਸਮਾਜ ਉਹਨੂੰ ਤਾਨੇ ਦਿੰਦਾ ਸੀ ਕਿ ਉਹਦੀ ਘਰ ਵਾਲੀ ਨੌਕਰੀ ਕਰਦੀ ਹੈ ਤੇ ਆਪ ਉਹ ਘਰੇ ਬੈਠਾ। ਪਰ ਕਿਤੇ ਨਾ ਕਿਤੇ ਉਹ ਵੀ ਉਸ ਸੋਚ ਦਾ ਹੀ ਮਾਲਕ ਸੀ। ਦੋਸਤੋ, ਇਹ ਸੀ ਕਹਾਣੀ। ਮਹਿੰਦਰ ਬੇਦੀ ਜੈਤੋ ਉਹਨਾਂ ਦੀ ਕਲਮ ਨੇ ਇਸ ਨੂੰ ਜਿਹੜਾ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ। ਇਸਮਤ ਚੁਗਤਾਈ ਉਹਨਾਂ ਦੀ ਕਲਮ ਦੇ ਵਿੱਚ ਉਹ ਅਸਲ ਦੇ ਵਿੱਚ ਕਹਾਣੀ ਹੈ। ਕਹਾਣੀ ਦਾ ਨਾਮ ਬੇਕਾਰ, ਇਸਮਤ ਚੁਗਤਾਈ ਉਹਨਾਂ ਦੀ ਕਲਮ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇੜਤਾ ਮੰਚ। ਉਮੀਦ ਕਰਦੇ ਹਾਂ ਬਹੁਤ ਕੁਝ ਇਸ ਕਹਾਣੀ ਦੇ ਵਿੱਚੋਂ ਸਿੱਖਣ ਨੂੰ ਮਿਲਿਆ ਹੋਵੇਗਾ, ਸੋਚ ਤਬਦੀਲ ਹੋਏਗੀ ਕਈਆਂ ਦੀ, ਤੇ ਇੱਕ ਦੂਸਰੇ ਦੇ ਪ੍ਰਤੀ ਰਿਸਪੈਕਟ ਜਿਹੜੀ ਹੈ ਉਹ ਕਰਨੀ ਬਣਦੀ ਹੈ, ਬਦਲਣੀ ਚਾਹੀਦੀ ਹੈ। ਸਾਡੀ ਸੋਚ ਬਦਲਣੀ ਚਾਹੀਦੀ ਹੈ, ਸਮਾਜ ਨੂੰ ਬਦਲਣਾ ਚਾਹੀਦਾ ਹੈ, ਹਾਲਾਤਾਂ ਨੂੰ ਦੇਖਦੇ ਹੋਏ ਊਚ ਨੀਚ ਜਾਂ ਔਰਤ ਮਰਦ ਦਾ ਪਾੜਾ ਜਿਹੜਾ ਉਹ ਘਟਣਾ ਚਾਹੀਦਾ ਹੈ ਇਹਨਾਂ ਚੀਜ਼ਾਂ ਤੋਂ। ਹਾਲੇ ਕਿ ਉਹ ਮਤਲਬ ਕਿ ਮਾਸਟਰ ਸੀਗੇ ਤੇ ਫਿਰ ਵੀ ਇਸ ਤਰ੍ਹਾਂ ਦੀ ਸੋਚ, ਕਿਉਂਕਿ ਸਮਾਜ ਦੇ ਵਿੱਚ ਵਿਚਰਦੇ ਨੇ ਉਸੇ ਸਮਾਜ ਦੇ ਵਿੱਚ। ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਇਸ ਨੂੰ ਕਹਾਣੀ ਨੂੰ ਸੁਣਨ ਦੇ ਲਈ ਤੇ ਸਮਝਣ ਦੇ ਲਈ। ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 976 1976 ਦਾ ਨੰਬਰ ਹੈ, ਤੇ ਆਪਣਾ ਜੇ ਕੋਈ ਇਹਦੇ ਉੱਤੇ ਬਾਤਚੀਤ ਕਰਨੀ ਚਾਹੁੰਦੇ ਹੋ ਤਾਂ ਸਵਾਗਤ ਹੈ ਦੋਸਤੋ। ਇਹ ਸੀ ਕਹਾਣੀ ਬੇਕਾਰ ਇਸਮਤ ਚੁਗਤਾਈ ਹੁਣਾਂ ਦੀ ਕਲਮ। ਤੇ ਲੋ ਦੋਸਤੋ ਜਾਂਦੇ ਜਾਂਦੇ ਕੁਝ ਸੁਨੇਹੇ ਜਿਹੜੇ ਆਏ ਨੇ ਉਹਨਾਂ ਦੀ ਸਵਾਗਤ ਕਰਕੇ ਫਿਰ ਆਗਿਆ ਲੈਣਾ। ਤਦ ਤੱਕ ਤੁਹਾਡੇ ਫੋਨ ਕਾਲ ਦੀ ਵੀ ਉਡੀਕ ਰਹੇਗੀ ਜੇ ਕਾਲ ਕਰਨੀ ਚਾਹੁੰਦੇ ਹੋ ਸਵਾਗਤ ਹੈ। ਨਵਦੀਪ ਜੀ ਤੋਂ ਬਾਅਦ ਮਾਨ ਸਿੰਘ ਸੈਣੀ ਸਾਹਿਬ ਦਾ ਵੀ ਸੁਨੇਹਾ ਪੜ੍ਹ ਦਿੱਤਾ ਸੀ ਤੇ ਪਰਮਿੰਦਰ ਜੀ ਫਗਵਾੜੇ ਤੋਂ ਲਿਖਦੇ ਨੇ ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਦੇ ਸਤਿਕਾਰ ਸਰੋਤਿਆਂ ਨੂੰ ਸੱਜਣਾਂ ਨੂੰ ਜੀਆਂ ਨੂੰ ਜੀ ਪਰਮਿੰਦਰ ਜੀ ਤੇ ਕਹਿੰਦੇ ਭਾਰਤ ਸਾਹਿਬ ਵਧੀਆ ਕਹਾਣੀ ਜੀ ਸ਼ੁਕਰੀਆ ਜੀ ਬਹੁਤ ਬਹੁਤ। ਤੇ ਦੋਸਤੋ ਆਪਣੇ ਨਾਲ ਜੁੜ ਰਹੇ ਨੇ ਸੁਰਿੰਦਰ ਕੌਰ ਮਾਲ ਜੀ ਤੇ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਸਮਾਪਤੀ ਵੱਲ ਨੂੰ ਚੱਲਦੇ ਹਾਂ। ਤੇ ਪਰਮਿੰਦਰ ਜੀ ਕਹਿੰਦੇ ਆ ਭਾਰਤ ਸਾਹਿਬ ਵਧੀਆ ਕਹਾਣੀ ਜੀ ਤੇ ਵਾਹਿਗੁਰੂ ਲਿਖਦੇ ਨੇ ਮਾਲ ਜੀ ਤੇ ਉਸ ਤੋਂ ਬਾਅਦ ਬਹੁਤ ਹੀ ਵਧੀਆ ਕਹਾਣੀ ਕਿਹਾ ਤੇ ਲੋ ਆਪਣੇ ਨਾਲ ਮਾਲ ਜੀ ਜੋੜੀ ਚੁੱਕੇ ਨੇ ਉਹਨਾਂ ਦੀ ਜ਼ੁਬਾਨੀ ਹੀ ਸਾਰਾ ਕੁਝ ਆਪਾਂ ਸੁਣਦੇ ਹਾਂ। ਸਤਿ ਸ੍ਰੀ ਅਕਾਲ ਭੈਣ ਜੀ ਸਵਾਗਤ ਹੈ ਜੀ।
1: ਹਾਂਜੀ ਭਵਿੰਦਰ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਸਭ ਦਾ ਬਹੁਤ
0: ਸਤਿ ਸ੍ਰੀ ਅਕਾਲ ਜੀ ਜੀਆਨੂੰ ਜੀ ਭੈਣ ਜੀ ਕੀ ਹਾਲ ਚਾਲ ਨੇ?
1: ਹਾਂਜੀ ਕਹਾਣੀ ਵਧੀਆ ਲੱਗੀ
0: ਜੀ।
1: ਤੁਸੀਂ ਦੇਖੋ ਭਈ ਇਹ ਮੇਰੇ ਖਿਆਲ ਪਹਿਲਾਂ ਪਹਿਲਾਂ ਏਦਾਂ ਜ਼ਿਆਦਾ ਹੀ ਹੁੰਦਾ ਸੀਗਾ, ਕਰਦੇ ਸੀ ਸੋਚਦੇ
0: ਸੀ
1: ਆਪਾਂ ਨੂੰ, ਮੇਰੇ ਖਿਆਲ ਆਪਣੇ ਲੋਕ ਜੀ ਘੱਟ ਕਰਦੇ ਸੀ, ਪਤਾ ਨੀ ਹੈ।
0: ਹੁਣ
1: ਤੁਸੀਂ ਪਾਕਿਸਤਾਨੀ ਕਹਾਣੀ ਇੱਕ ਸੁਣਾਈ ਹੈ, ਇਹਦੇ ਵਿੱਚ ਉਹ ਕੁਛ ਅਸਲ ਚ ਜ਼ਿਆਦਾ ਇਸ ਕਰਕੇ ਵੀ ਕਰਦੇ ਹੋ ਸਕਦੇ ਕਿਉਂਕਿ ਉਹ ਜ਼ਿਆਦਾ ਹੀ ਪੜਦੇ।
0: ਨਹੀਂ ਭੈਣ ਜੀ, ਇੰਡੀਆ ਦੇ ਹਾਲਾਤ ਨੇ, ਮਤਲਬ ਕਿ ਬੰਬੇ ਜਾਂ ਦਿੱਲੀ ਵਰਗੇ ਸ਼ਹਿਰ ਦੀ ਕਹਾਣੀ ਹੈ ਜੀ। ਹਾਂਜੀ
1: ਹਾਂਜੀ ਹਾਂਜੀ, ਕਿਉਂਕਿ ਇੱਦਾਂ ਉਹ ਔਰਤਾਂ ਜ਼ਿਆਦਾ ਪੜਦੇ ਵਿੱਚ ਰਹੀਆਂ ਹਨਾ, ਆਪਣੇ ਲੋਕ ਫਿਰ ਵੀ ਜਾਂਦੇ ਆ ਕੰਮ ਕਰਦੇ ਆ ਬਾਹਰ, ਪੜ੍ਹਦੀਆਂ ਲਿਖਦੀਆਂ ਆ
0: ਤਾਂ
1: ਫਿਰ ਕਰਕੇ ਜਿੱਦਾਂ ਹੁਣ ਕਈ ਕੰਟਰੀਆਂ ਚ ਮੁਸਲਿਮ ਕੰਟਰੀਆਂ ਚ ਕੁੜੀਆਂ ਨੂੰ ਬੱਚੇ ਪੜ੍ਹਦੇ ਹੀ ਨੀ ਹੈਗੇ, ਉਹਨਾਂ ਨੂੰ ਪੜ੍ਹਨ ਨੀ ਦਿੰਦੇ, ਜਾਸਦੇ ਨੀ ਹੈਗੇ।
0: ਬਿਲਕੁਲ,
1: ਪਰ ਜਿਹੜੇ ਹੁਣ ਉੱਠਦੇ ਆ ਪੜ੍ਹਦੇ ਹੈਗੇ ਆ, ਕੁਛ ਤੇ ਕੁਛ ਹੁਣ ਬਦਲਾਵ ਬਹੁਤ ਆ ਗਿਆ, ਕੁੜੀਆਂ ਕੁਛ ਤੇ ਕੁਛ ਕਰਨੀਆਂ ਚਾਹੁੰਦੀਆਂ, ਵੱਡੇ ਵੱਡੇ ਅਫਸਰ ਹੈਗੇ ਸਭ ਕੁਛ ਕਰਨਾ ਚਾਹੁੰਦੀਆਂ, ਉਹ ਸਾਹਮਣੇ ਖੜੀਆਂ ਹੁੰਦੀਆਂ ਹਾਂ ਮੈਂ ਆ ਕਰਨਾ ਤੇ ਏਦਾਂ ਕਰਨਾ।
0: ਬਿਲਕੁਲ,
1: ਤਾਂ ਮਤਲਬ ਬਦਲਾਵ ਤਾਂ ਆ ਰਿਹਾ।
0: ਦੇਖੋ ਆਪਣੇ ਬਾਹਰਲੇ ਮੁਲਕਾਂ ਦੇ ਵਿੱਚ, ਚਲੋ ਸਾਰਿਆਂ ਦੀ ਸੋਚ ਨਹੀਂ, ਆਪਣੇ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਮਤਲਬ ਕਿ ਉਹ ਜਦੋਂ ਵਿਆਹ ਕਰਾਉਂਦੇ ਨਾ ਜਾਂ ਸ਼ਰਤ ਕਈ ਵਾਰੀ ਰੱਖਦੇ ਆ ਕਿ ਤੇਰੇ ਤੋਂ ਅਸੀਂ ਕੰਮ ਨਹੀਂ ਕਰਾਉਣਾ, ਹਨਾ ਏਦਾਂ ਦੀ ਸ਼ਰਤਾਂ ਵੀ ਨਾਲ ਪਈ, ਜਦੋਂ ਤੈਨੂੰ ਉੱਥੇ ਬੁਲਾ ਲਿਆ ਤੇ ਤੂੰ ਕੰਮ ਨੀ ਕਰਨਾ, ਬਸ ਤੂੰ ਘਰ ਸਾਂਭਣਾ ਜਾਂ ਆਪਣਾ ਘਰੇ ਹੀ ਰਹਿਣਾ ਬਸ, ਹਨਾ। ਪਰ ਉਹ ਕਿੰਨਾ ਕੁ ਚਿਰ ਜਿਹੜੀ ਔਰਤ ਹੈ ਚਾਹੇ ਮਰਦ ਵੀ ਹੈ ਚਾਰ ਦੀਵਾਰੀ ਦੇ ਵਿੱਚ, ਕਿੰਨਾ ਕੁ ਚਿਰ ਜਿਹੜਾ ਉਹ ਡਿਪਰੈਸ਼ਨ ਦੇ ਵਿੱਚ ਜਾਵੇਗੀ, ਰੂਟੀਨ ਜਿਹੜੀ ਰੋਜ਼ ਦੀ ਹੈ ਸਵੇਰੇ ਉੱਠ ਕੇ ਰੋਟੀ ਪਾਣੀ ਪਕਾ ਲਿਆ, ਕਿਸੇ ਸਮਾਜ ਦੇ ਨਾਲ ਕੋਈ ਕੋਈ ਲੈਣਾ ਦੇਣਾ ਨੀ ਗਾ, ਕਿਤੇ ਵਿਚਰਨਾ ਨੀ ਗਾ, ਕੋਈ ਸਹੇਲੀ ਨਹੀਂ ਹੈ, ਉਹ ਫਿਰ ਕਿਤੇ ਨਾ ਕਿਤੇ ਤਾਂ ਉਹ ਮਤਲਬ ਕਿ ਮੌਤ ਵੱਲ ਨੂੰ ਜਾਵੇਗਾ ਜੀ ਬੰਦਾ, ਚਾਹੇ ਉਹ ਔਰਤ ਹੈ ਤੇ ਚਾਹੇ ਉਹ ਆਪਣਾ ਕਹਿ ਲੋ ਕਿ ਮਰਦ ਹੈ ਜੀ।
1: ਹਾਂਜੀ, ਹੁਣ ਤੁਸੀਂ ਦੇਖੋ ਜੋਬ ਕਰਦੀ ਸੀ, ਚੱਲ ਉਹਨੂੰ ਦੇਖਿਆ ਘਰ ਚ ਤੰਗੀ ਬਹੁਤ ਮੁਸ਼ਕਿਲ ਆ, ਫਿਰ ਰੋਟੀ ਦੀ ਵੀ ਔਖੀ ਹੈ ਤਾਂ ਸਭ ਕੁਛ, ਤਾਂ ਹੁਣ ਜੋਬ ਕਰ ਲਈ, ਪਹਿਲਾਂ ਜੋਬ ਕਰਨੇ ਨੀ ਸੀ ਦੇਣ ਚਾਹੁੰਦੇ, ਜੇ ਉਹਨੇ ਤੇ ਉਹਨੇ ਸੋਚਿਆ ਤਾਂ ਚੱਲ ਜੋਬ ਕਰਨ ਵੀ ਲੱਭੇ, ਚੱਲ ਹੁਣ ਜੇ ਉਹਦਾ ਘਰ ਵਾਲਾ ਵੀ ਚੱਲ ਹੋ ਗਿਆ ਕਿ ਚੱਲ ਇਹਨੂੰ ਜੋਬ ਮਿਲਦੀ ਹੈ ਤਾਂ ਕਰ ਲਵੇ, ਪਰ ਤੁਸੀਂ ਦੇਖੋ ਲੋਕ ਹੀ ਬੜੇ ਤਾਨੇ ਦੇਈ ਜਾਊਗੇ, ਕਾਹਤੇ ਕਰਨ ਲੱਗੀ ਲੈ ਤਾਂ ਕਮਾਊ ਨੀ ਹੈ, ਤਾਂ ਕੰਮ ਕਰਨ ਜੋਗਾ ਨੀ ਹੈ, ਆਪਣੀ ਘਰ ਵਾਲੀ ਨੂੰ ਖੜਾ ਨੀ ਸਕਦੇ, ਆਪਣੀ ਮਾਂ ਨੂੰ ਨੀ ਖੜਾ ਸਕਦਾ, ਆਪਣੇ ਨਿਆਣੇ ਨੂੰ ਬਾਕੀ ਲੋਕ ਏਦਾਂ ਕਰਦੇ ਆ, ਘੱਟ ਵੱਧ ਕਹਿੰਦੇ ਆ ਮਾਸਟਰੀਆਂ ਬਾਰੇ ਜਾਂ ਕੁਛ ਵੀ ਆ, ਤੇ ਦੇਖੋ ਕਿੱਦਾਂ ਕਹਿ ਰਹੇ ਹੁਣ ਤੁਸੀਂ, ਕਈ ਗਾਲਾਂ ਵਿੱਚ ਰੱਖ ਲਈਆਂ ਹੋਣੀਆਂ
0: ਚੇਤਾ, ਬਿਲਕੁਲ ਮੈਂ ਯੂਜ਼ ਵੀ ਨਹੀਂ ਕਰ ਸਕਦੇ, ਚਲੋ ਇੱਕ ਮਰਿਆਦਾ ਰੱਖਣ ਦੀ ਕੋਸ਼ਿਸ਼ ਥੋੜਾ ਬਹੁਤ।
1: ਹਾਂਜੀ ਹਾਂਜੀ ਹਾਂਜੀ ਹਾਂਜੀ, ਤੇ ਬਾਕੀ ਜਸਲੇ ਹੁਣ ਉਹ ਦੇਖੋ ਉਹ ਤਾਂ ਸੁਪਨਾ ਲੈ ਰਹੀ, ਉਹਦੇ ਬਾਰੇ ਸੁਪਨੇ ਵਿੱਚ ਉਹਦੇ ਦਿਮਾਗ ਵਿੱਚ ਕਿੰਨੀ ਸੋਹਣੀ ਕਰ ਰਹੀ ਹੈ ਹਨਾ,
0: ਆਪਣੇ ਪੁੱਤ ਦਾ ਵੀ ਸੋਚਦੀ ਹੈ, ਅੰਮਾ ਦਾ ਵੀ ਸੋਚਦੀ ਹੈ ਤੇ ਘਰ ਵਾਲੇ ਦਾ ਵੀ ਸੋਚਦੀ ਹੈ।
1: ਹਾਂਜੀ, ਮੈਂ ਤਾਂ ਉਹਨੂੰ ਸੁਪਨੇ ਨੂੰ ਰਿਐਲਿਟੀ ਜਿਹੀ ਸਮਝ ਰਹੀ, ਪਰ ਉਸੇ ਵੇਲੇ ਤੁਸੀਂ ਜਿਹਲੇ ਉਹ ਉੱਥੇ ਆ ਗਿਆ ਇਸ ਜਗ੍ਹਾ ਤੇ ਪਹੁੰਚ ਕੇ, ਤੇ ਉਹਨੂੰ ਆ ਕੇ ਜਗਾਇਆ ਤੇ ਉੱਠ ਤੂੰ ਸੁੱਤੀ ਪਈ ਆ ਹਨਾ, ਤੇ ਤੂੰ ਆਪਣੇ ਘਰ ਵਾਲੇ ਨੂੰ ਲੈ ਲਿਆ, ਘਰ ਵਾਲੇ ਨੂੰ ਕੌਣ ਲਿਆ, ਤੁਸੀਂ ਦੇਖੋ ਉਹਦੇ ਤਾਂ ਦਿਲ ਚ ਕਿਹੋ ਜਿਹੇ ਜਜ਼ਬਾਤ ਸੀ, ਉਹ ਆਪਣੇ ਘਰ ਵਾਲੇ ਨੂੰ ਸੁਪਨੇ ਵਿੱਚ ਪਿਆਰ ਕਰ ਰਹੀ ਸੀ, ਸਭ ਕੁਛ ਕਰ ਰਹੀ ਸੀ, ਕਿੱਦਾਂ ਉਹਦੇ ਪਰ ਸੋਚਦੀ ਪਈ ਕਿੱਦਾਂ ਕਮਜ਼ੋਰ ਹੋ ਗਿਆ, ਕਿੱਦਾਂ ਹੋ ਗਿਆ, ਫੇਰ ਸੋਚਦੀ
0: ਚੀਜ਼ਾਂ
1: ਲੈ ਕੇ ਜਾਣੀ ਆ ਕਰਨੀਆਂ ਹਨਾ, ਉਹ ਤਾਂ ਸਾਰਾ ਕੁਛ ਸੋਚ ਰਹੀ ਆ, ਪਰ ਫਿਰ ਵੀ ਉਹ ਤੇ ਜਿੱਦਾਂ ਆਮ ਤੌਰ ਤੇ ਅਜੇ ਤੱਕ ਵੀ ਕਈ ਘਰਾਂ ਵਿੱਚ ਭਵਿੰਦਰ ਜੀ ਏਦਾਂ ਹੁੰਦੀ ਹੈ, ਜੇ ਘਰ ਵਿੱਚ ਨਾ ਕਿ ਕੋਈ ਕੁਛ ਆਦਮੀ ਨੂੰ ਹੋ ਜਾਂਦਾ ਤਾਂ ਉਹ ਇਲਜ਼ਾਮ ਜਿਹੜਾ ਸਾਰਾ ਤੀਵੀਂ ਤੇ ਲਾ ਦਿੰਦੇ ਤੇ ਇਹ ਮਾੜੀ ਤੀਵੀ ਆਈ ਹੈ, ਮਾੜੀ ਕਿਸਮਤ ਵਾਲੀ ਆਈ ਹੈ, ਮੇਰਾ ਪੁੱਤ ਲੈ ਲਿਆ ਜਾਂ ਫਲਾਨਾ ਸਾਡਾ ਆ ਹੋ ਗਿਆ ਤਾਂ ਹੋ ਗਿਆ।
0: ਬਿਲਕੁਲ,
1: ਪਰ ਜੋ ਹੋਣਾ ਹੁੰਦਾ ਉਹ ਤਾਂ ਹੋਣਾ ਹੁੰਦਾ, ਜਾਣੀ ਕਿ ਐਵੇਂ ਇੱਕ ਦੂਜੇ ਨੂੰ ਜਿਹੜੇ ਆਪਾਂ ਇਲਜ਼ਾਮ ਦਿੰਨੇ ਉਹ ਗਲਤ ਅਜਿਹੀਆਂ ਗੱਲਾਂ ਆ, ਤੇ ਕਿਸੇ ਦੇ ਆਉਣ ਦੇ ਨਾਲ ਤਾਂ ਇਹ ਹੁੰਦਾ ਨੀ, ਪਰ ਇਹਦਾ ਮਤਲਬ ਕਿ ਉਸ ਇਹ ਰੱਬ ਦਾ ਹੀ ਪਲਾਨ ਹੋਊਗਾ ਵੀ ਕਿਸੇ ਦੇ ਆਏ ਤੇ ਉਸ ਵੇਲੇ ਹੋਣਾ, ਜਿਹੜਾ ਕੀ ਆ ਵਾਹਿਗੁਰੂ ਨੇ ਆਪਣੇ ਸਿਰ ਤੇ ਇਲਜ਼ਾਮ ਲੈਣਾ ਨੀ।
0: ਬਰਕਰਾਰ ਰੱਖਣਾ ਉਹਦੇ ਉੱਤੇ ਮਿਹਨਤ ਦੁੱਗਣੀ ਕਰਨੀ ਪੈਂਦੀ ਹੈ। ਇਹ ਨੀ ਕਿ ਤੁਸੀਂ ਚਲੋ ਇਹ ਪਹਿਲਾਂ ਜੋਬ ਕਰਦੇ ਸੀਗੇ ਸਕੂਲ ਦੇ ਵਿੱਚ ਤਾਂ ਮਤਲਬ ਕਿ ਪੱਕੀ ਨੌਕਰੀ, 9 ਸਾਲ ਤੱਕ ਪੱਕੇ ਹੀ ਨੀ ਹੋਏ, ਮਤਲਬ ਕਿ ਉਧਰ ਕੋਈ ਦਿੱਤਾ ਨੀ, ਚਲੋ ਹਊ ਪਰੇ ਕਰ ਦਿੱਤਾ ਹੋ ਜਾਂਗੇ ਪੱਕੇ। ਜਦੋਂ ਕੋਈ ਬਦਲੀ ਹੁੰਦੀ ਸੀ ਜਾਂ ਕੁਝ ਮਤਲਬ ਕਿ ਨੌਕਰੀ ਤੋਂ ਨੋਟਿਸ ਆ ਜਾਂਦਾ ਸੀ ਤਾਂ ਉਹ ਫਿਰ ਸਿਫਾਰਸ਼ਾਂ ਸਪੂਰਸ਼ਾਂ ਪਵਾ ਕੇ ਕਿਤੇ ਨਾ ਕਿਤੇ ਮਤਲਬ ਕਿ ਲੱਗ ਜਾਂਦੇ ਸੀ ਫਿਰ ਤਾਂ ਉਹ ਜੇ ਉਹਦੇ ਵਿੱਚ ਹੁਣ ਅੱਜ ਆਪਾਂ ਇਹਨਾਂ ਮੁਲਕਾਂ ਚ ਰਹਿੰਦੇ ਚਲੋ ਜਾਂ ਇੰਡੀਆ ਦੇ ਵਿੱਚ ਵੀ ਹੈ, ਉੱਥੇ ਵੀ ਦੇਖੋ ਕੰਮਾਂ ਦੇ ਉੱਤੇ ਦੇਖ ਲੋ ਨਾ, ਜਿਹੜੇ ਤੁਹਾਡੇ ਕੁਲੀਕ ਵੀ ਨੇ ਚਲੋ ਉਹ ਸਾਰੇ ਮਿੱਤਰ ਵੀ ਨੇ ਸਾਰਾ ਕੁਝ ਹੈ, ਪਰ ਕਿਤੇ ਨਾ ਕਿਤੇ ਅੰਦਰ ਖਾਤੇ ਜ਼ਰੂਰ ਹੁੰਦਾ ਹੈ ਕਿ ਮੈਂ ਇਸ ਜੋਬ ਦੇ ਉੱਤੇ ਮਤਲਬ ਕਿ ਲੰਬੀ ਦੌੜ ਦਾ ਘੋੜਾ ਬਣਨਾ, ਸਰਵਾਈਵ ਕਰਨਾ, ਸਰਵਾਈਵਰ ਦੀ ਦੌੜ ਜਿਹੜੀ ਹੈ ਨਾ ਉੱਥੇ ਵੀ ਜਿਹੜਾ ਜੋਬ ਦੇ ਉੱਤੇ ਵੀ ਰਹਿੰਦੀ ਹੈ ਭਈ ਮੈਂ ਇੱਥੇ ਕਿਤੇ ਮੇਰੀ ਛੁੱਟੀ ਨਾ ਹੋ ਜਾਵੇ ਜਿੱਦਾਂ ਵੀ ਆ, ਉਹਨੂੰ ਸਰਵਾਈਵ ਕਰਨਾ ਬਹੁਤ ਅੱਗੇ ਹੋਰ ਵੀ ਕਾਜ ਆ ਜੀ, ਪਰ ਉਹ ਕੁਝ ਲੋਕ ਕਰਦੇ ਨੀ, ਬੇਫਿਕਰੇ ਹੋ ਜਾਂਦੇ ਆ।
1: ਹਾਂਜੀ ਉਹ ਤਾਂ ਉਧਰ ਵੀ ਚੱਲਦਾ ਤਾਂ ਇਧਰ ਵੀ ਚੱਲਦਾ, ਤੁਸੀਂ ਦੇਖੋ ਮੈਂ ਕਹਿੰਦਾ ਉਧਰ ਤਾਂ ਜੇ ਕੁਛ ਲੰਬੀ ਦੇਰ ਤਾਈਂ ਜੋਬਾਂ ਚੱਲਦੀਆਂ, ਭੁਪਿੰਦਰ ਜੀ ਇੱਥੇ ਤਾਂ ਮਤਲਬ ਤੁਹਾਨੂੰ ਪਤਾ ਹੀ ਨੀ ਕਿ ਅੱਜ ਤੁਸੀਂ ਕੰਮ ਤੇ ਗਏ ਆ, ਮੋਹਰੇ ਕਿੱਦਾਂ ਹੋਣੀ, ਤੁਸੀਂ ਅੱਜ ਜੋਬ ਤੇ ਰਹਿ ਜਾਣਾ ਜਾਂ ਕਿੱਦਾਂ। ਕਈ ਵਾਰ ਉੱਥੇ ਇਹ ਨੀ ਪਤਾ ਹੁੰਦਾ ਅਗਲਿਆਂ ਦਾ ਮੋਹਰੇ ਕੀ ਹਿਸਾਬ ਕਿਤਾਬ ਹੁੰਦਾ, ਕਿਸ ਤਰੀਕੇ ਨਾਲ ਤੁਹਾਨੂੰ ਉਹਨੇ ਕੱਢ ਵੀ ਦੇਣਾ ਹੁੰਦਾ, ਕਈ ਵਾਰ ਤਾਂ ਸਮਝੋ ਸਮਝੋ 2 ਸੈਕਿੰਡ ਚ ਗਲਤੀ ਕਿਸ ਤੋਂ ਹੋ ਗਈ, ਤਾਂ ਕਰਕੇ ਉਹਨਾਂ ਨੂੰ ਬਹਾਨਾ ਹੁੰਦਾ। ਭਾਈ ਕਈ ਵਾਰੀ ਉਹਨੇ ਬਹਾਨਾ ਆਪਣੇ ਆਪ ਬਣਾਇਆ ਹੁੰਦਾ ਕਿ ਇਹਨੂੰ ਇਸ ਜਾਲ ਵਿਚ ਫਸਾਣਾ ਤਾਂ ਇਸ ਤਰੀਕੇ ਨਾਲ ਇਹਨੂੰ ਕੱਢਣਾ ਆ। ਕਈ ਕਹਾਣੀਆਂ ਏਦਾਂ ਸੁਣੀ ਦੀਆਂ ਭੀ ਫਲਾਨੇ ਨਾਲ ਏਦਾਂ ਹੋਇਆ, ਕੁਛ ਗੱਲ ਨੀ ਕਰਨਾ ਬਾਹਰ ਦਾ, ਉਹਨੇ ਮਾਹੌਲ ਹੀ ਏਦਾਂ ਦਾ, ਇੱਧਰ ਲੋਕ ਆਪਾਂ ਜੀ ਕਹਿੰਦੇ ਇਹਨਾਂ ਵਿੱਚ ਹੈਗੀ ਚੀਜ਼ ਇਹਨਾਂ ਵਿੱਚ ਵੀ ਹੈਗੀ ਨੇ, ਮਾਹੌਲ ਹੀ ਏਦਾਂ ਦਾ ਪੈਦਾ ਕਰ ਦੇਣਾ ਤੇ ਸਮਝੋ 10 ਜਾਣੇ ਬੈਠੇ ਉਹ ਸਮਝੋ ਕਲਾਸ ਚ ਗਿਆ, ਕਲਾਸ ਰੂਮ ਚ ਗਿਆ ਜਾਂ ਆਪਣੇ ਕੰਮ ਤੇ ਗਿਆ, ਉਹਨੇ ਇੱਕ ਅੱਧੀ ਚੀਜ਼ ਏਦਾਂ ਜਾਣ ਕੇ ਏਦਾਂ ਰੱਖਣੀ ਆ ਵੀ ਜਿਹੜੀ ਮਾੜੇ ਜੇ ਕੋਲੋਂ ਲੰਘੇ ਤਾਂ ਡਿੱਗ ਜਾਓ, ਤਾਂ ਫੇਰ ਉਹ ਜਾਣ ਕੇ ਇਲਜ਼ਾਮ ਉਹ ਤੇ ਲਾ ਦੇਣਾ, ਫੇਰ ਤੈਂ ਤੋੜੀ ਦਿੱਤੀ, ਤੈਂ ਸਾਰਾ ਨੁਕਸਾਨ ਕੀਤਾ। ਤੇ ਜੋਬਾਂ ਤੇ ਕਿਤੇ ਵੀ ਨੀ, ਕੋਈ ਚਾਹੇ ਸਰਕਾਰੀ ਜੋਬਾਂ ਲੈ ਲਓ, ਕਿਸੇ ਚਾਹੇ ਹਸਪਤਾਲਾਂ ਦੀਆਂ ਲੈ ਲਓ, ਕਿਸੇ ਪਾਸੇ ਲੈ ਲਓ। ਭੁਪਿੰਦਰ ਜੀ ਇਹ ਨੀ ਪਤਾ ਹੁੰਦੇ ਪਏ ਕਿੱਦਾਂ ਪਏ ਹੁਣ ਜਿਹੜੇ ਜੋਬ ਕਰਦੇ ਜਿਹਨਾਂ ਦਾ ਗੁਜ਼ਾਰਾ ਹੀ ਜੋਬ ਤੇ ਆ, ਹੈ ਬੜੀ ਮੁਸ਼ਕਿਲ ਆ ਜੇ ਕਿਸੇ ਬੰਦੇ ਨੂੰ ਨਾ ਸਮਝੋ ਮਹੀਨਾ ਤੋਂ ਮਹੀਨੇ ਬੈਠਣਾ ਪੈ ਜਾਵੇ।
0: ਬਿਲਕੁਲ
1: ਬਹੁਤ ਔਖੀ ਆ, ਹੁਣ ਚੱਲ ਅਸੀਂ
0: ਬਹੁਤ
1: ਫਿਰ ਹੁਣ ਤੁਸੀਂ ਦੇਖੋ ਜਿਹੜੇ ਜੋਬਾਂ ਵੀ ਕਰਦੇ, ਜੋਬਾਂ ਕਰਕੇ ਵੀ ਭੁਪਿੰਦਰ ਜੀ ਪੈਸੇ ਜਿਹੜੇ ਆ ਉਹਨੇ ਪੈਸੇ ਜਿਹੜੇ ਮਿਲਦੇ ਆ ਉਹਨਾਂ ਨੂੰ ਗੁਜ਼ਾਰਾ ਕਰਨਾ ਬੜਾ ਮੁਸ਼ਕਿਲ ਆ। ਮੈਨੂੰ ਨੀ ਪਤਾ ਵੀ ਤੁਹਾਡੇ ਵੀ ਗਰੋਸਰੀ ਕਿੱਦਾਂ ਮਹਿੰਗੀ ਹੁੰਦੀ,
0: ਬਹੁਤ ਮਹਿੰਗੀ ਆ ਜੀ, ਸਾਡੇ ਤਾਂ ਉਦਾਂ ਵੀ ਦੁਨੀਆਂ ਦੇ ਵਿੱਚ ਸਭ ਤੋਂ ਮਹਿੰਗੇ ਮੁਲਕਾਂ ਦੇ ਵਿੱਚ ਤਕਰੀਬਨ ਆ ਜਾਂਦੇ ਜੀ, ਪਹਿਲਾਂ ਹੀ ਬਹੁਤ ਮਹਿੰਗਾਈ ਆ ਜੀ ਇੱਥੇ ਤਾਂ। ਬਿਲਕੁਲ
1: ਹੁਣ ਜੇ ਕੋਈ ਮੈਨੂੰ ਸੁਣਦਾ ਹੋ ਤੁਹਾਨੂੰ ਸੁਣਦਾ ਹੋ ਕਹਿੰਦੇ ਹੁਣ ਕਮਾਲ ਦੀ ਗੱਲ ਬਾਹਰ ਬੈਠੇ ਵੀ ਕਹਿੰਦੇ
0: ਬਿਲਕੁਲ ਉਹ ਡਾਲਰ ਚਾਹੇ ਨੇ, ਯੂਰੋ ਚਾਹੇ ਨੇ, ਜੇ ਉਹ ਤਨਖਾਹ ਉਹਨਾਂ ਚ ਆਉਂਦੀ ਹੈ ਭੈਣ ਜੀ ਤਾਂ ਚੱਲਣੇ ਵੀ ਤਾਂ ਇੱਥੇ ਉਹ ਯੂਰੋ ਡਾਲਰ ਚ ਹੀ ਨੇ ਨਾ, ਰੁਪਈਆ ਚ ਨੀ ਨਾ ਚੱਲਣਾ, ਕਨਵਰਟ ਤਾਂ ਉਹ ਇੰਡੀਆ ਜਾ ਕੇ ਹੁੰਦੇ ਆ। ਬਿਲਕੁਲ
1: ਹਾਂਜੀ ਤੁਹਾਨੂੰ ਮੈਂ ਦੱਸਦੀ ਹਾਂ, ਹੁਣ ਇੱਥੇ ਹੁਣ ਗੈਸ ਗੂਸ ਦੇਖੋ ਕਿੰਨੀ ਆ, ਜਦ ਇਹਨਾਂ ਦਾ ਰੌਲਾ ਚੱਲਦਾ ਕਿੰਨੀ ਗੈਸ ਮਹਿੰਗੀ ਹੋਈ। ਅੱਛਾ ਜਿੰਨੀ ਸਾਡੇ ਗੈਸ ਆ ਨਾ ਜੋ ਪ੍ਰਾਈਸ ਹੈਗਾ ਹਨਾ
0: ਜੀ,
1: ਆ ਡਬਲ ਪ੍ਰਾਈਸ ਇਕਬਾਲ ਨੰਦ ਉੱਥੇ ਕੈਲੀਫੋਰਨੀਆ ਚ
0: ਜੀ।
1: ਤੁਸੀਂ ਦੇਖੋ ਜੇ ਸਮਝੋ ਇੱਥੇ 250 ਆ ਚਾਹੇ 275 ਆ ਤਾਂ ਉਹਨਾਂ ਦੇ ਤੁਸੀਂ ਦੇਖੋ $5.5 ਹੋ ਗਿਆ ਜਾਂ $5.25 ਹੋ ਗਿਆ ਤਾਂ ਦੇਖੋ ਕਿੰਨੀ ਮਹਿੰਗੀ ਗਈ,
0: €2.25 ਨੂੰ ਲੀਟਰ ਹੋਇਆ ਜੀ।
1: ਹਾਂਜੀ ਹਾਂਜੀ
0: ਹਾਂਜੀ
1: ਤੇ ਬਹੁਤ ਮਹਿੰਗੀ ਹੈਗੀ। ਜੇ ਹੁਣ ਅਸੀਂ ਇੱਥੋਂ ਇੰਡੀਆ ਜਾਂਦੇ ਆ ਉਹ ਤਾਂ ਕਨਵਰਟ ਹੋ ਕੇ ਪੈਸੇ ਜਰਾ ਜਿਆਦਾ ਬਣ ਜਾਂਦੇ ਤਾਂ ਚੱਲ ਸਾਨੂੰ ਲੱਗਦਾ ਪੇ ਸੌਖੇ ਆ ਤਾਂ ਠੀਕ ਆ, ਪਰ ਉੱਥੇ ਸੌਖੇ ਤਾਂ ਹੀ ਲੱਗਦੇ। ਭੁਪਿੰਦਰ ਜੀ ਪਹਿਲਾਂ ਟਿਕਟਾਂ ਵੀ ਤਾਂ $2,500-3,000 ਦੀਆਂ ਲੱਗ ਗਈ।
0: ਬਿਲਕੁਲ ਜੀ ਬਿਲਕੁਲ,
1: ਜੇ ਕਾਊਂਟ ਕੀਤਾ ਜਾਵੇ ਇੰਨੇ ਪੈਸੇ ਖਰਚ ਕੇ ਵੀ ਜਾਈਦੇ ਆ, ਫਿਰ ਉੱਥੇ ਰਹਿਣਾ ਉਹ ਖਰਚੇ ਤੁਸੀਂ ਦੇਖੋ, ਸਮੇਂ ਇੱਥੇ ਘਰ ਆ ਹੁਣ ਸਾਰੇ ਪਰਿਵਾਰ ਚ ਖਰਚਾ ਹੁੰਦਾ ਹਨਾ,
0: ਬਿਲਕੁਲ
1: ਸਮੇਂ ਤੁਸੀਂ ਉੱਥੇ ਜਿਸਲੇ ਕੱਲਿਆਂ ਨੇ ਆਪਾਂ 2 ਜਣਿਆਂ ਨੇ ਜਾਣਾ, ਹਰ ਚੀਜ਼ ਸੋਹਣੀ ਚਾਹੀਦੀ, ਹਰ ਚੀਜ਼ ਅਰੇਂਜਮੈਂਟ ਕਰਨਾ ਤਾਂ ਉਹ ਖਰਚੇ ਫਾਲਤੂ ਹੀ ਆ ਉੱਥੇ ਲੱਗਦੇ ਸਸਤਾ।
0: ਬਿਲਕੁਲ ਜੀ
1: ਤਾਂ ਕਹਾਣੀ ਬਹੁਤ ਵਧੀਆ ਸੀ, ਮਤਲਬ ਬਦਲਣ ਦੀ ਲੋੜ ਹੈਗੀ ਆ, ਕੋਈ ਵੀ ਇੱਕ ਦੂਜੇ ਨੂੰ ਸਾਨੂੰ ਦੇਖਣਾ ਚਾਹੀਦਾ, ਚਾਹੇ ਤੀਵੀਂ ਕੰਮ ਕਰਦੀ ਜਾਂ ਆਦਮੀ ਕੰਮ ਕਰਦੇ, ਬਾਕੀ ਠੀਕ ਆ। ਕਿਤੇ ਕਿਤੇ ਕੋਈ ਖਰਾਬੀ ਹੁੰਦੀ ਵੀ ਆ, ਪਰ ਸਾਰੇ ਖਰਾਬੀਆਂ ਨੀ ਹੁੰਦੀਆਂ, ਸਾਰੇ ਲੋਕਾਂ ਨੂੰ ਕੰਮ ਨਾਲ ਮਤਲਬ ਹੁੰਦਾ। ਔਰ ਜਿਹੜਾ ਕੰਮ ਕਰਦਾ ਉਹਦੇ ਤੇ ਸਟ੍ਰੈਸ ਕਿੰਨਾ ਹੁੰਦਾ, ਜਿਸਲੇ ਜੋਬ ਤੇ ਹੁੰਦਾ ਨਾ, ਚਾਹੇ ਉਹ ਟੀਚਰ ਆ। ਇਹ ਨੀ ਹੈ ਵੀ ਮਾਸਟਰੀਆਂ ਦਾ ਕੰਮ ਸੌਖਾ ਹੁੰਦਾ ਪੜ੍ਹਾਉਣਾ।

0: ਘੱਟੋ ਘੱਟ ਨੀ ਤੇ ਟੀਚਰ ਜਿਹੜੇ ਨੇ ਉਹਨਾਂ ਨੇ ਮਤਲਬ ਕਿ ਕੋਈ ਸਕੂਲ ਦੇ ਨਾਲ ਲੈਣਾ ਦੇਣਾ ਨਹੀਂ ਹੁੰਦਾ ਉਹਨਾਂ ਦੇ 2 ਮਹੀਨੇ ਮਤਲਬ ਕਿ ਸਾਈਕੋਲੋਜੀ ਪੱਖ ਤੋਂ ਆਪਣੇ ਆਪ ਨੂੰ ਸਟਰੋਂਗ ਕਰਨਾ ਅਗਲੇ ਸਾਲ ਦੇ ਲਈ।
1: ਬਿਲਕੁਲ ਬਿਲਕੁਲ ਬਿਲਕੁਲ ਫਿਰ ਤੁਹਾਨੂੰ ਮੈਂ ਦੱਸਦੀ ਹਾਂ ਫਿਰ ਜਿਸਲੇ ਹੁਣ ਅਸੀਂ ਉਸ ਸਕੂਲ ਛੋੜਦਾ ਸੀ ਜਿਹੜੇ ਸਾਡੇ ਐਡਮਿਨਿਸਟ੍ਰੇਟਰ ਆ ਉਹਨੇ ਵੀ ਤਾਂ ਇਹੀ ਦੇਣਾ ਹੁੰਦਾ ਸੀ ਸਾਰਿਆਂ ਤੋਂ ਬੜਾ ਡਾਇਰੈਕਟਰ ਨੇ ਸਾਰਾ ਕੁਛ ਇਹੀ ਸਮਝਾਉਣਾ ਹੁੰਦਾ ਸੀ ਵੀ ਜਿਸਲੇ ਬੱਚੇ ਹੁਣ ਇਹ ਤੋਂ ਬਾਅਦ ਆਉਣੇ ਨਾ ਸਕੂਲ ਜਾਣ ਕੇ 2-4 ਦਿਨ ਸਾਨੂੰ ਟੀਚਰਾਂ ਨੂੰ ਪਹਿਲਾਂ ਜਾਣਾ ਪੈਂਦਾ
0: ਉਹਨੇ ਕਹਿਣਾ
1: ਤੁਹਾਡਾ ਫਸਟ
0: ਇੰਪ੍ਰੈਸ਼ਨ ਹੈ ਨਾ।
1: ਹਾਂਜੀ
0: ਜੀ
1: ਉਹਨੇ ਕਹਿਣਾ ਵੀ ਜਿਹੜਾ ਫਸਟ ਇੰਪ੍ਰੈਸ਼ਨ ਆ ਉਹੀ ਲਾਸਟ ਤੱਕ ਰਹਿਣਾ ਤੇ ਜਿਹੜਾ ਇੰਪ੍ਰੈਸ਼ਨ ਤੁਹਾਡਾ ਨਾ ਬੱਚਿਆਂ ਦੀ ਕਲਾਸ ਜਿਸਲੇ ਸ਼ੁਰੂ ਹੋਣੀ ਆ ਜਿੱਦਾਂ ਦਾ ਪੈ ਗਿਆ ਨਾ ਉਦਾਂ ਦਾ ਹੀ ਤੁਹਾਡਾ ਪੈ ਰਹਿਣਾ। ਜੇ ਹੁਣ ਸਮਝੋ 2-4 ਬੱਚੇ ਤੁਹਾਡੇ ਤੇ ਭਾਰੂ ਪੈ ਗਏ ਤੁਹਾਨੂੰ ਸਾਰਾ ਸਾਲ ਫਿਰ ਮੁਸ਼ਕਲ ਹੋਣੀ ਤੇ ਉਹ ਕਲਾਸ
0: ਸੰਭਾਲ ਨਾਲੇ ਭੈਣ ਇੱਥੇ ਤਾਂ ਹੋਰ ਵੀ ਔਖਾ ਨਾ ਉੱਥੇ ਚਲੋ ਮਾੜਾ ਮੋਟਾ ਦਬਕਾ ਦੁਬਕਾ ਮਾਰਦੇ ਇੱਥੇ ਤਾਂ ਉਂਗਲ ਕਰਕੇ ਤੁਸੀਂ ਬੱਚੇ ਨਾਲ ਗੱਲ ਨੀ ਕਰ ਸਕਦੇ ਦਬਕੇ ਤੇ
1: ਮੇਰੇ ਖਿਆਲ ਤਾਂ ਭਵਿੰਦਰ ਜੀ ਗੱਲ ਤਾਂ ਠੀਕ ਹੈ ਕੁੱਟਣਾ ਮਾਰਨਾ ਨਹੀਂ ਚਾਹੀਦਾ ਮੈਂ ਵੀ ਸੋਚਦੀ ਅਸੀਂ ਵੀ ਮਾਰਦੇ ਹੁੰਦੇ ਸੀ ਅਸੀਂ ਆਪ ਵੀ ਖਾਧੀਆਂ ਅਸੀਂ ਮਾਰੀਆਂ ਵੀ ਆ ਪਰ ਮਤਲਬ ਮੈਂ ਸੋਚਦੀ ਹਾਂ ਕਾਹਤੇ ਮਾਰੀਆਂ ਪਰ ਉਹ ਤਾਂ ਟਾਈਮ ਨਿਕਲ ਗਿਆ ਜੱਜ ਗਿਆ ਹੁਣ ਹੱਥ ਨਹੀਂ ਆ ਸਕਦਾ ਪਰ ਮਤਲਬ ਜੇ ਬੱਚਿਆਂ ਨੂੰ ਬਿਲਕੁਲ ਨੀ ਨਾ ਚਾਹੇ ਪੇਰੈਂਟਸ ਆ ਚਾਹੇ ਸਕੂਲ ਆ ਜੇ ਬੱਚਿਆਂ ਨੂੰ ਥੋੜਾ ਬਹੁਤ ਝਟਕਾ ਨਹੀਂ ਪੈਂਦਾ ਚਾਹੇ ਘਰੋਂ ਚਾਹੇ ਉੱਥੋਂ ਬੱਚੇ ਟੋਟਲੀ ਡਿਫਰੈਂਟ ਹੋ ਜਾਂਦੇ
0: ਬਿਲਕੁਲ ਜੀ ਬਿਲਕੁਲ ਸਹਿਮਤ ਆ ਜੀ ਉਹ ਦੇਖਦੇ ਆ ਰੋਜ਼ਾਨਾ ਦੇਖਦੇ ਆ ਜੀ ਬੱਚਿਆਂ ਦੇ ਵਿੱਚ ਇਹ ਚੀਜ਼ ਹੈਗੀ ਆ ਜੀ ਬਿਲਕੁਲ
1: ਹਾਂਜੀ
0: ਪਰ ਤਰ ਨਹੀਂ ਸਕਦੇ ਭੈਣ ਜੀ ਉਹ ਹੱਥ ਬੰਨੇ ਇਦਾਂ ਦੇ ਨਾ ਗਵਰਨਮੈਂਟਾਂ ਨੇ ਇੱਥੇ ਵੀ ਹੁਣ ਤੇ ਚਾਹੇ ਮਾੜਾ ਮੋਟਾ ਵੀ ਟੋਕ ਨਹੀਂ ਸਕਦੇ ਮਿੰਟ ਲਾਉਂਦੇ ਨੇ ਬੱਚੇ ਸ਼ਿਕਾਇਤ ਕਰਨ ਨੂੰ
1: ਹਾਂਜੀ ਉਹ ਪਤਾ ਖਤੇ ਕਿਉਂਕਿ ਉਹਨਾਂ ਨੂੰ ਆਪਣੇ ਰਾਈਟ ਦਾ ਹੀ ਪਤਾ
0: ਬਿਲਕੁਲ ਆ ਜੀ ਬਿਲਕੁਲ
1: ਰੌਲਾ ਇਹ ਆ ਉਹਨਾਂ ਨੂੰ ਬੱਚਿਆਂ ਨੂੰ ਇਹ ਪਤਾ ਵੀ ਸਾਨੂੰ ਨਹੀਂ ਕਹਿ ਸਕਦੇ
0: ਜੀ
1: ਤੁਸੀਂ ਦੇਖੋ ਉੱਥੇ ਕਿਹੜੇ ਕਿਹੜੇ ਬੱਚਿਆਂ ਨੂੰ ਚਾਹੇ ਕੁੜੀਆਂ ਚਾਹੇ ਮੁੰਡਿਆਂ ਨੂੰ ਪੇਰੈਂਟਸ ਥੱਪੜ ਲਾ ਦਿੰਦੇ ਸੀ ਹਨਾ ਫਿਰ ਤੁਸੀਂ ਦੇਖੋ ਘਰ ਵਿੱਚ ਵੀ ਭਰਾ ਭਰਾ ਨੂੰ ਵੀ ਜੇ ਕੋਈ ਕੰਮ ਛੋਟਾ ਭਰਾ ਆ ਸਮਝੋ ਤੁਸੀਂ ਆ ਤੁਸੀਂ ਕੰਮ ਚੱਜ ਨਾਲ ਕਰਦੇ ਨੀ ਕਹੀ ਜਾਂਦੇ ਤੇ 4 ਦਿਨ ਹੋ ਗਏ ਲਟਕਾਉਂਦੇ ਨੂੰ ਕਹੀ ਜਾਂਦੇ ਹਾਂ ਕਰਦੇ ਨਾ ਮੈਂ ਕਰਦੇ ਨਾ ਕਰਦੇ ਨਾ ਤਾਂ ਆਪੇ ਤੁਹਾਡੇ ਬੜੇ ਭਰਾ ਨੇ ਜੇ 4 ਲਾਤੀਆਂ ਤਾਂ ਕੋਈ ਗੱਲ ਨੀ ਹੁਣ ਇੱਥੇ ਚਲੋ ਕੋਈ ਲਾ ਦੋ ਇੱਥੇ ਤਾਂ ਜੇ ਲਾਤੀਆਂ ਸਮਝੋ ਬਾਈ ਚਾਂਸ ਕੋਈ ਦੇਖਦਾ ਹੀ ਆ ਸਮਝੋ ਤੁਸੀਂ ਉੱਚੀ ਬੋਲੇ ਉਹ ਗੁਆਂਢੀ ਨੇ ਭੁਪਿੰਦਰ ਜੀ ਤੁਹਾਨੂੰ ਸ਼ਿਕਾਇਤ
0: ਇੱਥੇ ਤਾਂ ਤੁਸੀਂ ਸ਼ੋਪ ਦੇ ਉੱਤੇ ਗਏ ਉਹ ਬੱਚੇ ਨੂੰ ਆਪਣੇ ਦਬਕਾ ਮਾਰ ਦਿੱਤਾ ਤਾਂ ਉਹ ਨਾਲ ਜਿਹੜੇ ਤੁਰੇ ਫਿਰਦੇ ਉਹਨਾਂ ਨੇ ਮਿੰਟ ਲਾਉਣਾ ਜੀ
1: ਹਾਂਜੀ ਉਹ ਤੁਸੀਂ ਉਹੀ ਆ ਮੈਨੂੰ ਚੇਤਾ ਨਹੀਂ ਗਿਆ ਸਾਡੇ ਖੂੰਜੇ ਜਾਣੀ ਕਿ ਅਸੀਂ ਸੀਗੇ ਦੂਜੀ ਫਲੋਰ ਤੇ ਉਹ ਚੀਨਣ ਚ ਤਾਂ ਚੀਨਣ ਦੋ ਜਣੇ ਲੜਦੇ ਸੀਗੇ ਹਨਾ ਉਹ ਗੱਲ ਸੁਣੋ ਇੱਕ ਮਿੰਟ ਚ ਪੁਲਿਸ ਆ ਕੇ ਸ਼ਿਕਾਇਤ ਕਰ ਦਿੱਤੀ ਉਹ ਬੇਚਾਰੀ ਫੇਰ ਜਿੱਦਾਂ ਏਸ਼ੀਅਨ ਲੋਕ ਆਪਣੇ ਹੁੰਦੇ ਸਾਡੀ ਬਹਿਸ ਸਹੀ ਹੁੰਦੀ ਸੀ ਗੱਲ ਗੱਲ ਕੀ ਆ ਕੁਛ ਵੀ ਨੀ ਫਿਰ ਕਹਿੰਦੀ ਇਹ ਪੁਲਿਸ ਕਿਸ ਨੂੰ ਮੰਗਾਈ ਉਹ ਆਪ ਬੇਚਾਰੀ
0: ਪੈਸੇ ਬਿਲਕੁਲ ਤੁਸੀਂ ਕਹਿਣਾ ਜੋ ਮਰਜ਼ੀ ਆਪਣਾ ਕਰੀ ਜਾਓ ਪਰ ਬੱਚੇ ਤੇ ਇਹ ਪ੍ਰਭਾਵ ਨਹੀਂ ਪੈਣਾ ਚਾਹੀਦਾ
1: ਤੁਸੀਂ ਦੇਖੋ ਉੱਥੇ ਤਾਂ ਜਿਹੜੇ ਸੀਗੇ ਇਸ ਕੰਟਰੀ ਚ ਆ ਕੇ ਬੜਾ ਕੁਛ ਸਿੱਖਿਆ ਹੁਣ ਤਾਂ 38-40 ਸਾਲ ਹੋ ਗਏ ਬਸ ਜਾਂਦੇ ਰੋਜ਼ ਅਜੇ ਵੀ ਤਾਂ ਭੁਪਿੰਦਰ ਜੀ ਹੁਣ ਜੋਬ ਜੀ ਛੱਡ ਵੀ ਦਿੱਤੀ ਆ ਬਹੁਤ ਚੀਜ਼ਾਂ ਰੋਜ਼ੇ ਰੋਜ਼ ਨਵੀਆਂ ਸਿੱਖਦੇ
0: ਬਿਲਕੁਲ
1: ਹਾਂਜੀ ਚਲੋ ਬਹੁਤ ਵਧੀਆ ਬਹੁਤ ਵਧੀਆ ਸੀ ਚਲੋ ਠੀਕ ਹੈ ਭੁਪਿੰਦਰ ਜੀ
0: ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਜੀ ਜੀ ਦੋਸਤੋ ਇਹ ਸਨ ਮਾਲ ਭੈਣ ਜੀ ਯੂਐਸ ਤੋਂ ਜੁੜੇ ਸੀ ਜੀ ਆਪਣਾ ਉਹਨਾਂ ਦਾ ਐਕਸਪੀਰੀਅੰਸ ਵੀ ਹੈ ਇਸ ਲਾਈਨ ਦੇ ਵਿੱਚ ਤੇ ਹੁਣ ਰਿਟਾਇਰਮੈਂਟ ਮਾਰ ਰਹੇ ਨੇ ਪਰ ਅਮਰੀਕਾ ਦੇ ਵਿੱਚ ਵੀ ਜੋਬ ਕੀਤੀ ਹੈ ਤੇ ਇੰਡੀਆ ਦੇ ਵਿੱਚ ਵੀ ਜਿਹੜੀ ਹੈ ਸਕੂਲਿੰਗ ਜੋਬ ਕਰਦੇ ਰਹੇ ਨੇ ਤੇ ਆਪਣੇ ਨਾਲ ਫਗਵਾੜੇ ਤੋਂ ਪਰਮਿੰਦਰ ਜੀ ਜੁੜੇ ਨੇ ਸਤਿ ਸ੍ਰੀ ਅਕਾਲ ਪਰਮਿੰਦਰ ਜੀ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਜੀ
2: ਹਾਂਜੀ ਤੇ ਸਤਿਕਾਰ ਸਰੋਤਿਆਂ ਦਾ ਵੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ
2: ਮਤਲਬ ਜਿੱਦਾਂ ਭਾਜੀ ਜਿੱਦਾਂ ਹੁਣ ਮਾਲ ਭੈਣ ਜੀ ਗੱਲ ਕਰਦੇ ਸੀ ਜੀ
0: ਹਾਂਜੀ
2: ਭਾਜੀ ਆਪਣੇ ਜਿਹੜਾ ਪੰਜਾਬੀ ਚ ਕਹਾਵਤ ਹੈ ਨਾ ਹਾਂ ਬਾਅਦ ਚ ਕਰਾ ਰਿਹਾ ਬੈਰੀ ਹੋਣ ਨਾ ਮੈਂ ਤੋਂ ਨਿਆਣਿਆਂ ਤੇ ਢੁਕਦੀ ਹੈ ਜੀ
0: ਢੁਕਦੀ ਹੈ ਜੀ ਬਿਲਕੁਲ ਜੀ
2: ਭਾਜੀ ਮਤਲਬ ਅਸੀਂ ਹੁਣ ਮਤਲਬ ਨਿਆਣੇ ਮੇਰੇ ਖਿਆਲ ਨਾਲ ਭਾਜੀ ਮੈਂ ਕਈ ਵਾਰੀ ਸੋਚਦਾ ਨਾ ਮੈਂ ਕਹਿੰਦਾ ਅਸੀਂ ਮੈਂ ਕਹਿੰਦਾ ਅਖੀਰਲੀ ਪੀੜੀ ਹੋਣੀ ਜੀ
0: ਜੀ
2: ਜਿਹਨੇ ਸਕੂਲੋਂ ਵੀ ਛਤਰ ਖਾਦੇ
0: ਬਿਲਕੁਲ ਤਬਦੀਲੀ ਬਹੁਤ ਤੇਜ਼ੀ ਦੇ ਨਾਲ ਦੇਖੀ ਆ ਬਲੈਕ ਐਂਡ ਵਾਈਟ ਟੀਵੀ ਤੋਂ ਲੈ ਕੇ ਰੰਗੀਨ ਸਕਰੀਨਾਂ ਐਲ ਡੀ ਹੋ ਗਈਆਂ ਜੀ ਰੇਡੀਓ ਆ ਗਿਆ ਇੰਟਰਨੈਟ ਆ ਗਿਆ ਜੀ ਸਾਰਾ ਕੁਝ ਦੇਖ ਲੋ ਆਪਣੇ ਸਮੇਂ ਚ ਆਇਆ ਜੀ
2: ਪਾਜੀ ਦੂਜੀ

0: ਦੂਜੀ ਗੱਲ ਇਹ ਆ ਜੀ, ਹੁਣ ਜਿੱਦਾਂ ਬੱਚੇ ਆ ਜੀ, ਮਤਲਬ ਹੁਣ ਜੇ ਬੱਚਿਆਂ ਨੂੰ ਹੁਣ ਦੂਸਰੇ ਵੀ ਨਹੀਂ ਨਹੀਂ ਤੁਸੀਂ ਬੱਚਿਆਂ ਨੂੰ ਹੁਣ ਪਾਗਲਾ ਹੁਣ ਕਿ ਜੇ ਬੰਦੇ ਨੂੰ ਕੋਈ ਚਲੋ ਅਸੀਂ ਤਾਂ ਨਹੀਂ ਇਸ ਗੱਲ ਦੇ, ਮਤਲਬ ਬੱਚਿਆਂ ਨੂੰ ਝਿੜਕੀ ਦਾ ਸਾਹਮਣੇ ਵੀ ਬੰਦਿਆਂ ਦੇ ਹੋਵੇ, ਚਾਹੇ 10 ਬੰਦੇ ਖੜੇ ਹੋਣ ਬੱਚਿਆਂ ਨੂੰ ਝਿੜਕੀ ਦਾ, ਉਹਨਾਂ ਨੂੰ ਦੱਸੀ ਦਾ ਮਤਲਬ ਜੁੱਤੀ ਵੀ ਲਾ ਲਈ ਦੇ ਜੀ, ਕੋਈ ਗੱਲ ਨੀ ਹੈਗੀ
1: ਜੀ।
0: ਉਹ ਹੁਣ ਜ਼ਿਆਦਾਤਰ ਜਿਹੜੇ ਬੱਚਿਆਂ ਦੇ ਵਿੱਚ ਹੁਣ ਕਈ ਬੰਦੇ ਇੱਥੇ ਉਹ ਨਹੀਂ ਸਾਰਿਆਂ ਸਾਹਮਣੇ ਕਹੀਦਾ ਨੀ, ਜਿਹੜੇ ਬੱਚਿਆਂ ਦੇ ਵਿੱਚ ਜੀ ਸੁਸਾਈਡ ਦੇ ਕੇਸ ਹੁੰਦੇ ਜਾਂ ਏਦਾਂ, ਉਹ ਵੀ ਇਹ ਜਿਹੜਾ ਬੱਚਿਆਂ ਨੂੰ ਹੁਣ ਅਸੀਂ ਆਪਣੀ ਜਿਹੜੀ ਅਸੀਂ ਤਾਂ ਮੈਂ ਤਾਂ ਇਹ ਕਹੀ ਕਹਿੰਦਾ ਨਾ, ਮੈਂ ਕਿਹਾ ਜਿਹੜੀ ਸਾਡੀ ਉਹ ਸਾਡੇ ਤਾਂ ਮੈਂ ਕਿਹਾ ਜੁੱਤੀਆਂ ਪਈ, ਸਾਨੂੰ ਤਾਂ ਬੇਇੱਜ਼ਤੀ ਮਤਲਬ ਅਸੀਂ ਬੇਇੱਜ਼ਤੀ ਪ੍ਰੂਫ ਸੀ
1: ਜੀ,
0: ਸਾਨੂੰ ਮਲੂਮ ਹੀ ਨੀ ਹੁੰਦੀ ਹੁੰਦੀ।
1: ਬਿਲਕੁਲ ਨਹੀਂ, ਕੁਝ ਚੀਜ਼ਾਂ ਦੇ ਉੱਤੇ ਜ਼ਰੂਰ ਪਰਹੇਜ਼ ਕਰਨਾ ਚਾਹੀਦਾ ਆਪਣੇ ਪਰਮਿੰਦਰ ਜੀ, ਜੋ ਚਲੋ ਜਿਹੜੇ ਚਾਹੇ ਉਹ ਕੁੜੀ ਆ ਆਪਣੀ ਸਹੇਲੀਆਂ ਦੇ ਵਿੱਚ, ਚਾਹੇ ਕੋਈ ਆਇਆ ਗਿਆ ਆ, ਤੇ ਉਹ ਆਪਣਾ ਪਰਸਨਲੀ ਜਿੱਦਾਂ ਮਰਜ਼ੀ ਬੱਚਿਆਂ ਨਾਲ ਜਦੋਂ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਉਦੋਂ ਹੋ ਸਕਦਾ, ਜਾਂ ਇੱਥੇ ਤੱਕ ਕਿ ਮਤਲਬ ਕਿ ਜੇ ਵੱਡਾ ਛੋਟਾ ਇਕੱਠੇ ਨੇ ਨਾ, ਤਾਂ ਉਹਨਾਂ ਦੇ ਸਾਹਮਣੇ ਵੀ ਇੱਕ ਦੂਸਰੇ ਨੂੰ ਮਤਲਬ ਕਿ ਇੱਦਾਂ ਡਾਂਟੋ ਨਾ, ਕਿਉਂਕਿ ਉਹ ਅੱਜ ਕੱਲ੍ਹ ਦੇ ਜਿਹੜੇ ਬੱਚੇ ਨੇ ਨਾ, ਉਹ ਇਨਸਲਟ ਫੀਲ ਕਰਦੇ ਆ ਆਪਣੇ ਆ, ਜੇ ਮੇਰੀ ਬੇਇੱਜ਼ਤੀ ਕਰ ਦਿੱਤੀ।
0: ਭਾਜੀ ਮਤਲਬ ਮੈਂ ਭਾਜੀ ਆਹੀ ਗੱਲ ਕਹਿੰਦਾ ਵੀ ਜਦੋਂ ਉਹ ਹੁਣ ਜਦੋਂ ਗੱਲ ਹੁੰਦੀ ਮੈਂ ਹੁਣ ਕਹਿੰਦਾ, ਮੈਂ ਕਿਹਾ ਜਦੋਂ ਅਸੀਂ ਸੀ ਸਾਨੂੰ ਮਤਲਬ ਹੁਣ
1: ਆਪਣੇ ਆਪਣੇ ਸਮੇਂ ਜ਼ਮਾਨੇ ਹੀ ਹੋਰ ਸੀ
0: ਭਾਜੀ ਭਾਜੀ ਮਤਲਬ ਭਾਜੀ ਹੁਣ ਵੀ ਜੀ ਮੈਂ ਮਤਲਬ ਗੱਲ ਕਰਦਾ
1: ਜੀ,
0: ਮੈਂ ਤਾਂ ਕਈ ਵਾਰੀ ਹੱਸਦਾ ਹੁੰਦਾ ਸਾਡੇ ਲੜਕੇ ਮੇਰੇ, ਮੈਂ ਜਦੋਂ ਮਤਲਬ ਹੋਰ ਵੀ ਸਾਡੇ ਉਹ ਰਿਸ਼ਤੇਦਾਰ ਵੀ ਜਦੋਂ ਕਈ ਵਾਰੀ ਇਕੱਠੇ ਹੋਏ ਨੇ, ਉਹ ਮੈਂ ਕਹਿੰਦਾ ਉਹ ਮੈਂ ਜਦੋਂ ਭਾਜੀ ਜਦੋਂ ਮਤਲਬ ਉਹ ਮੈਂ ਮਤਲਬ ਮੇਰੀ ਹੁਣ ਮੈਂ ਬਈ 45-46 ਸਾਲ ਦੀ ਉਮਰ ਹੋ ਗਈ
1: ਜੀ,
0: ਉਹ ਮੇਰੇ ਲੜਕੇ ਵੀ ਹੁਣ ਜਦੋਂ ਸਾਡੇ ਕਿਸੇ ਦੇ ਰਿਸ਼ਤੇਦਾਰ ਚਲੋ ਜ਼ਿਆਦਾਤਰ ਬਾਹਰ ਹੀ ਆ ਜੀ, ਉਹ ਜਦੋਂ ਹੁਣ ਆਏ ਹੁਣ ਸਾਡੇ ਫੁੱਫੜ ਜੀ ਹੁਣ ਕਈ ਵਾਰੀ ਬੈਠੇ ਹੁੰਦੇ ਸਾਡੇ ਬਾਪੂ ਵੀ ਉੱਥੇ, ਉਹ ਮੈਂ ਕਿਹਾ ਹੁਣ ਨਿਆਣਿਆਂ ਨੂੰ ਦੱਸਦਾ, ਉਹ ਮੈਂ ਕਿਹਾ ਹੁਣ ਵੀ ਹੁਣ ਭਾਜੀ ਚਲੋ ਮਤਲਬ ਸਿਆਣਿਆਂ ਦੀ ਉਹਨਾਂ ਦੀ ਸੋਚ ਹੀ ਸੀਗੀ ਜਾਂ ਚਲੋ ਮਤਲਬ ਉਹ ਸਾਡੇ ਬਾਪੂ ਹੁਣ ਵੀ ਆ, ਜੇ ਕੋਈ ਗੱਲਬਾਤ ਹੋਵੇ ਅਸੀਂ ਕਹਿਣਾ ਨਹੀਂ ਇਦਾਂ, ਉਹ ਜੇ ਕੋਈ ਗੱਲ ਨਿਆਣੇ ਮਤਲਬ ਬੱਚੇ ਵੀ ਬੈਠੇ ਹੁਣ ਮਤਲਬ ਇਹ ਕਹਿਣਾ, ਮਤਲਬ ਹੁਣ ਵੀ ਉਹ ਹੁਣ ਜਿਹੜਾ ਟੋਕਾ ਟੋਕਣਾ ਉਹ ਕਹਿੰਦੇ ਉਹਲਾ ਹੁਣ ਇਹ ਉਹਲਾ ਇਹ ਕਹਿਣਾ ਲੈ ਇਹ ਬੁੱਢਾ ਹੋ ਗਿਆ, ਇਹਦੇ ਵਿੱਚ ਕਹਿਣਾ ਨਿਆਣਪਣਾ ਨੀ ਗਿਆ ਜੀ।
1: ਉਹ ਇੱਕ ਬੱਚੇ ਦਾ ਜਿਹੜਾ ਸੈਲਫ ਕੌਨਫੀਡੈਂਸ ਆ ਨਾ, ਉਹ ਵੀ ਉਹਦੇ ਵਿੱਚ ਵੀ ਫਿਰ ਉਹ ਇਨਸਲਟ ਫੀਲ ਕਰਦਾ ਆਪਣੇ ਆਪ ਦੇ ਵਿੱਚ, ਉਹ ਕੋਈ ਚੰਗਾ ਕੰਮ ਵੀ ਕਰਦਾ, ਕਿਉਂਕਿ ਆਪਣੇ ਸਮਾਜ ਦੇ ਵਿੱਚ ਦੇਖੋ ਨਾ ਕਿੰਨਾ ਵਧੀਆ ਤੋਂ ਵਧੀਆ ਕੰਮ ਕੀਤਾ ਹੋਵੇ, ਉਹਨੂੰ ਦੋ ਬੋਲ ਨਹੀਂ ਇਹ ਕਹੇ ਜਾਂਦੇ ਵੀ ਭਾਈ ਬਹੁਤ ਵਧੀਆ ਕੀਤਾ, ਕਿਆ ਬਾਤਾਂ ਨਾ, ਨਜ਼ਾਰਾ ਆ ਗਿਆ, ਤੇ ਉਹਦੇ ਨਾਲ ਬੱਚੇ ਦਾ ਉਹ ਜਿਹੜਾ ਤੁਹਾਡੇ ਲਾਗੇ ਵੀ ਆਉਣਾ ਬੱਚੇ ਨੇ, ਉਹਦਾ ਸੈਲਫ ਕੌਨਫੀਡੈਂਸ ਵੀ ਬਦਲਣਾ ਕਿ ਮੈਨੂੰ ਮੈਂ ਕੁਝ ਚੰਗਾ ਕਰਕੇ ਆਇਆ, ਤੇ ਜੇ ਉਹਨੂੰ ਹਰ ਜੇ ਚੰਗਾ ਕੰਮ ਵੀ ਕੀਤਾ ਤਾਂ ਵੀ ਉਹਨੂੰ ਨਿੰਦੀ ਜਾਣਾ, ਉਹਨੂੰ ਕਹੀ ਜਾਣਾ, ਤਾਂ ਬੱਚੇ ਤਾਂ ਤੁਹਾਡੇ ਕੋਲ ਦੂਰ ਹੀ ਜਾਣਗੇ ਜੀ, ਫਿਰ ਉਹ ਵੀ ਹੈ ਨਾ
0: ਭਾਜੀ। ਭਾਜੀ ਆਪਾਂ ਤਾਂ ਗੱਲ ਤੁਹਾਡੀ ਮੈਂ ਗੱਲ ਨਾਲ ਸਹਿਮਤ ਹਾਂ, ਆਪਾਂ ਇਹ ਗੱਲ ਮੰਨਦੇ ਨਿਆਣੇ ਬੱਚਿਆਂ ਨੂੰ ਕਹਿੰਦੇ, ਮਤਲਬ ਮੈਂ ਉਹਨਾਂ ਨੂੰ ਇਹ ਨਿਆਣਿਆਂ ਨੂੰ ਦੱਸ ਦਿੰਦਾ, ਮੈਂ ਕਿਹਾ ਮਤਲਬ ਜਦੋਂ ਮੈਂ ਕਿਹਾ ਹੁਣ ਤੁਹਾਡੇ ਮਤਲਬ ਅਸੀਂ ਸੀ ਹੁਣ ਵੀ, ਮੈਂ ਕਿਹਾ ਤੁਹਾਡੇ ਸਾਹਮਣੇ ਤੁਹਾਡਾ ਬਾਬਾ ਹੈ, ਤੁਹਾਡਾ ਬਾਬਾ, ਮਤਲਬ ਜਦੋਂ ਅਸੀਂ ਹੁੰਦੇ ਸੀ ਨਾ, ਮਤਲਬ ਜੇ ਅਸੀਂ ਮੈਂ ਕਿਹਾ ਚਲੋ ਜਵਾਨ ਵੀ ਹੋ ਗਿਆ ਜਦੋਂ 25-26 ਸਾਲ ਦੇ 27-28-30 ਤੇ ਵੀ ਜਦੋਂ ਮਤਲਬ
1: ਜੀ
0: ਭਾਜੀ ਜੇ ਮਤਲਬ ਕੋਈ ਗੱਲ ਵੀ ਹੋਣੀ ਉਹਨੇ ਕਹਿਣਾ ਹਾਂ, ਉਹ ਮਤਲਬ ਬਜ਼ੁਰਗ ਮਤਲਬ ਭਾਜੀ ਜਿਹੜੇ ਤੁਸੀਂ ਕੰਟਰੀ ਚ ਰਹੇ ਇੱਥੇ ਬੱਚਿਆਂ ਨੂੰ ਉਹਨਾਂ ਨੂੰ ਜਿਹੜੇ ਜ਼ਿੰਮੇਵਾਰੀਆਂ ਦਿੰਦੇ ਆ ਜੀ, ਉਹ ਸੋਚਦੇ ਹਾਂ ਬੱਚਾ ਹੋ ਗਿਆ ਮਤਲਬ ਹੋ ਗਿਆ 28-30 ਸਾਲ ਦਾ ਹੋ ਗਿਆ, ਇਹ ਆਪਣੀ ਜ਼ਿੰਮੇਵਾਰੀ ਆਪ ਜਾ ਕੇ, ਹੁਣ ਇੱਥੇ ਮੈਂ ਉਹ ਕਈ ਵਾਰੀ ਹੱਸਦਾ ਹੁੰਦਾ, ਮੈਂ ਤਾਂ ਦੇਖ ਲਾ ਉਹ ਹੁਣ ਵੀ ਹੈ ਜੇ ਬਜ਼ੁਰਗਾਂ ਨੂੰ ਕਹਿਣਾ, ਉਹਨੇ ਕਹਿਣਾ ਹਾਂ
1: ਆਪਣੀ ਗੱਲ ਕਰਾਂ ਤਾਂ ਸਾਡੇ ਕਾਰਖਾਨਾ ਅੱਜ ਵੀ ਚੱਲਦਾ ਹੈ, ਤਾਂ ਸ਼ੁਰੂ ਤੋਂ ਹੀ ਜਿੱਦਾਂ ਸਕੂਲੋਂ ਆਉਣਾ ਸਾਡੀ ਪਰਵਰਿਸ਼ ਮੈਂ ਕਹਾਂ ਜਿੱਦਾਂ ਇਹਨਾਂ ਮੁਲਕਾਂ ਚ ਹੁੰਦੀ ਹੈ ਨਾ, ਮੈਨੂੰ ਲੱਗਦਾ ਕਿ ਓਦਾਂ ਹੀ ਹੋਈ ਹੈ। ਚਲੋ ਕਿਤੇ ਗਲਤੀ ਕਰਦੇ ਸੀ ਫਾਦਰ ਹੁਣੀ, ਚਲੋ ਮਾੜਾ ਮੋਟਾ ਕਦੇ ਮਾਰਿਆ ਕੁੱਟਿਆ ਨੀ, ਓਦਾਂ ਝਿੜਕ ਵਗੈਰਾ ਜ਼ਰੂਰ ਮਤਲਬ ਕਿ ਪੈਂਦੀ ਰਹੀ ਹੈ, ਤੇ ਪਰ ਇਹ ਨੀ ਸੀਗਾ ਮਤਲਬ ਕਿ ਓਦਾਂ ਦਾ ਹੀ ਮਾਹੌਲ ਸੀਗਾ, ਕਦੇ ਇਹ ਨੀ ਰੋਕਿਆ ਟੋਕਿਆ ਨੀ ਕਿਸੇ ਚੀਜ਼ ਤੋਂ, ਜਾਂ ਜਿੱਥੇ ਜਾਣਾ ਆਉਣਾ ਉਹਨਾਂ ਨੂੰ ਜ਼ਰੂਰਤ ਹੈ ਤਾਂ ਕਾਰਖਾਨੇ ਜਾ ਕੇ ਬਹਿੰਦੇ ਵੀ ਰਹੇ ਹਾਂ, ਨਾਲ ਕੰਮ ਵੀ ਕਰਾਉਂਦੇ ਰਹੇ ਹਾਂ। ਉਹ ਇੱਕ ਜਿਹੜਾ ਉਹ ਜਿਹੜਾ ਜਿਹੜੇ ਤਾਂ ਨਾ ਕੰਮਾਂ ਕਾਰਾਂ ਵਾਲੇ ਲੋਕ ਨੇ ਜਿਨ੍ਹਾਂ ਦੀਆਂ ਚਲੋ ਸ਼ੋਪਾਂ ਹੈਗੀਆਂ ਜਾਂ ਕੋਈ ਕਾਰਖਾਨੇ ਨੇ, ਚਾਹੇ ਆਪਾਂ ਕਹਿ ਲਓ ਕਿ ਆਪਣੇ ਬਹੁਤ ਸਾਰੇ ਹੱਟੀਆਂ ਵਾਲੇ ਨੇ, ਤਾਂ ਉਹਨਾਂ ਦੇ ਬੱਚੇ ਦੇਖ ਲਓ, ਤੇ ਜਿਹੜੇ ਜਿਹੜੇ ਕੰਮਾਂ ਕਾਰਾਂ ਆਪਣਾ ਪਰਸਨਲ ਕਾਰੋਬਾਰ ਨੀ ਨਾ, ਤਾਂ ਉਹਨਾਂ ਦੇ ਬੱਚਿਆਂ ਦੇ ਵਿੱਚ ਵੀ ਤੁਹਾਨੂੰ ਫਰਕ ਦਿਖੂਗਾ ਜ਼ਰੂਰ ਇਸ ਚੀਜ਼ ਦਾ ਜੀ।
0: ਭਾਜੀ ਸਾਡੇ ਮਤਲਬ ਮੈਂ ਖੇਤੀਬਾੜੀ ਜੇ ਤੁਹਾਨੂੰ ਦੱਸਦਾ,
1: ਹਾਂਜੀ
0: ਮਤਲਬ ਬਜ਼ੁਰਗਾਂ ਨੂੰ ਭਾਜੀ ਫੇਰੀ ਮਤਲਬ ਜਿਹੜੇ ਹੁਣ ਪਹਿਲਾਂ ਬਜ਼ੁਰਗ ਉਹਨਾਂ ਨੂੰ ਇਹੀ ਰਹਿੰਦਾ ਮੰਨ ਲਾ ਇਹ ਨਿਆਣੇ, ਹਾਂ ਇਹ ਨਿਆਣਾ ਹੀ ਆ ਹਜੇ, ਇਹਨੂੰ ਇਹਨੂੰ ਵੀ ਪਤਾ ਏਦਾਂ ਨਹੀਂ ਦਾ,
1: ਕਿਉਂਕਿ ਉਹ ਵਿਸ਼ਵਾਸ ਨੀ ਨਾ, ਉਹ ਜਿਹੜੀ ਜਿੰਮੇਵਾਰੀ ਆਪ ਕਰਦੇ ਰਹੇ ਆ ਉਹ ਸੌਂਪਣੀ ਨੀ ਚਾਹੁੰਦੇ। ਹੁਣ ਦੇਖੋ ਬਹੂ ਘਰ ਆ ਜਾਂਦੀ ਹੈ, ਸੱਸ ਦੀ ਗੱਲ ਆ, ਪਹਿਲਾਂ ਸੱਸ ਉਹਨੂੰ ਚਾਬੀਆਂ ਦਿੰਦੀ ਆ, ਉਹਦੀ ਸੱਸ ਦਿੰਦੀ ਉਹਨੂੰ ਚਾਬੀਆਂ, ਠੀਕ ਆ ਜੀ, ਤੇ ਉਹਨੂੰ ਇਹ ਭਰੋਸਾ ਨੀ ਹੁੰਦਾ ਕਿ ਜਿੰਨਾ ਚਿਰ ਮਤਲਬ ਕਿ ਮੈਂ ਤੁਰ ਫਿਰਨਾ ਬੰਦ ਨੀ ਕਰ ਦਿੰਦੀ ਉਨਾ ਚਿਰ ਉਹ ਚਾਬੀਆਂ ਨੀ ਸੌਂਪਦੀ। ਸਾਡੇ ਬਹੁਤ ਵੱਡੀ ਪ੍ਰੋਬਲਮ ਆ ਸਮਾਜ ਦੇ ਵਿਚ ਕਿ ਕਿਸੇ ਦੇ ਉੱਤੇ ਘਰ ਦੇ ਘਰ ਵਾਲੇ ਦੇ ਉੱਤੇ ਵਿਸ਼ਵਾਸ ਨੀ ਕਰਦੇ ਆਪਾਂ ਤਾਂ ਕਿਸੇ ਦਾ।
0: ਭਾਜੀ ਮੈਂ ਤੁਹਾਨੂੰ ਉਹੀ ਗੱਲ
1: ਜਿੰਮੇਵਾਰੀ ਤਾਂ ਹੀ ਟ੍ਰਾਂਸਫਰ ਹੋਏਗੀ ਨਾ।
0: ਮਤਲਬ ਮੈਂ ਬੱਚਿਆਂ ਨੂੰ ਮੈਂ ਕਿਹੜੀ ਹੱਸਦਾ ਨਾ, ਉਹ ਮੈਂ ਕਿਹਾ ਆਪਣਾ ਜਿਹੜਾ ਨਾ ਸਮਾਜ ਆ, ਮਤਲਬ ਮੈਂ ਕਿਹਾ ਸਾਡੇ ਤਾਂ ਇੱਥੇ ਭਾਜੀ ਅਸੀਂ ਕਈ ਬੰਦੇ ਬੱਚੇ ਦੇਖੇਗਾ, ਉਹ ਕਈ ਗਾਂ ਉਹਨਾਂ ਦੇ ਕਈ ਬੰਦਿਆਂ ਦੇ ਗਾਂ ਬੱਚੇ ਵਿਆਹ ਵੀ ਹੋ ਗਏ ਜੀ, ਉਹਨਾਂ ਦੇ ਗਾਂ ਬੱਚੇ ਵੀ ਹੋ ਗਏ
1: ਬਿਲਕੁਲ,
0: ਉਹ ਮਤਲਬ ਉਹ ਨੀ ਕਹਿਣਾ ਨਾ
1: ਇਹਨਾਂ ਤੈਨੂੰ ਨੀ ਪਤਾ ਮੈਂ
0: ਤੁਹਾਨੂੰ ਇਹ ਚੀਜ਼ ਆ ਜੀ
1: ਬਿਲਕੁਲ
0: ਜੇ ਹੁਣ ਮਤਲਬ ਕਹੀ ਕੋਈ ਗੱਲ ਵੀ ਭਾਜੀ ਕਈ ਵਾਰੀ ਬੱਚਾ ਏ ਕੋਈ ਇਹੋ ਜਿਹੀ ਸਿਆਣੀ ਗੱਲ ਕਰੇ ਸਿਆਣੇ ਨੂੰ ਉਹ ਸਿਆਣੇ ਦੇ ਮਨ ਚ ਵੀ ਨਹੀਂ ਆਉਂਦੀ।
1: ਨਾਲੇ ਦੇਖੋ ਬੱਚੇ ਜਦੋਂ ਹੁਣ ਕੋਈ ਵੀ ਆਪਾਂ ਵੀ ਸੀਗੇ ਆਪਾਂ ਗਲਤੀਆਂ ਤੋਂ ਹੀ ਸਿੱਖੇ ਆ ਨਾ, ਗਲਤੀ ਕਰਾਂਗੇ ਤਾਂ ਹੀ ਉਹਨਾਂ ਨੂੰ ਜਿੰਮੇਵਾਰੀ ਦਾ ਅਹਿਸਾਸ ਹੋਏਗਾ ਨਾ ਵੀ ਚੱਲ ਯਾਰ ਐਤਕੀ ਗਲਤੀ ਹੋ ਗਈ ਤਾਂ ਅਗਲੀ ਵਾਰੀ ਤਾਂ ਇਥੋਂ ਸਿੱਖਿਆ ਹੀ ਆ ਕੁਝ ਨਾ ਕੁਝ। ਬਿਲਕੁਲ ਆ ਜੀ, ਆਪਾਂ ਕਿਹੜਾ ਨਾਲ ਲੈ ਕੇ ਸਾਰਾ ਕੁਝ ਜੰਮੇ ਸੀਗੇ, ਮਤਲਬ ਕਿ ਆਉਂਦਿਆਂ ਨੂੰ ਸਾਰਾ ਕੁਝ ਆ ਗਿਆ ਸੀ।
0: ਭਾਜੀ ਬੰਦਾ ਗਲਤੀ ਨੂੰ ਸਿੱਖਦਾ, ਉਦਾਂ ਮੈਂ ਮਤਲਬ ਗੱਲ ਕਰਦਾ ਬਜ਼ੁਰਗਾਂ ਦਾ ਜ਼ਿਆਦਾ ਮਤਲਬ ਇਹ ਹੁੰਦਾ ਹਾਂ ਮਾਰਾ ਗਾਹਾਂ ਬੱਚਾ ਜਿਹੜਾ ਚਾਹੇ ਉਹ ਗਾਹਾਂ ਜਦੋਂ ਕਹਿੰਦਾ ਨਿਆਣੇ ਵਿਆਹ ਹੋਵੇ ਪੋਤਿਆਂ ਵਾਲੀ ਹੋ ਜੇ ਉਹਨੇ ਇਹੀ ਕਹਿਣਾ ਨਾ ਇਹਨੂੰ ਕੀ ਪਤਾ ਸਾਰੀ ਉਮਰ ਦੇ ਵਿੱਚ ਕਹਿੰਦਾ ਨਿਆਣਪਣਾ ਨੀ ਗਿਆ
1: ਬਸ
0: ਜੁੰਮੇਵਾਰੀ ਉਹਨਾਂ ਨੂੰ ਮਤਲਬ ਉਹਨਾਂ ਨੂੰ ਬਹੁਤ ਆ ਸਾਡੇ ਬਜ਼ੁਰਗਾਂ ਨੂੰ ਇਹੀ ਲੱਗਦਾ ਅਸੀਂ ਪਰਫੈਕਟ ਆ
1: ਪਰਫੈਕਟ
0: ਇਹਨਾਂ ਨੂੰ ਪਤਾ ਕੁਛ ਨਹੀਂ
1: ਕਿਉਂਕਿ ਉਹਨਾਂ ਦਾ ਇੱਕ ਆਪਣਾ ਤਜਰਬਾ ਆ ਹਲੇ ਇੱਕ ਤਜਰਬੇ ਤੋਂ ਬਗੈਰ ਆ ਜੀ ਉਹਦਾ ਫਿਰ ਸਮਾਂ ਤਾਂ ਲੱਗੂਗਾ ਪਰ ਉਹ ਜਿਹੜਾ ਵਿਸ਼ਵਾਸ ਆ ਨਾ ਇੱਕ ਜਿੰਮੇਵਾਰੀ ਉਹਨਾਂ ਚਿਰ ਅਸੀਂ ਨਹੀਂ ਸੌਂਪ ਸਕਦੇ ਉਹਨਾਂ ਨੂੰ ਜਿੰਨਾ ਚਿਰ ਉਹਨਾਂ ਨੂੰ ਅਸੀਂ ਪਹਿਲ ਕਦਮੀ ਕਰਨ ਹੀ ਨਹੀਂ ਦਿੰਦੇ ਜੀ ਬਿਲਕੁਲ ਹੈ।
0: ਭਾਜੀ ਦੂਜੀ ਗੱਲ ਇਹ ਤੁਸੀਂ ਜਿੰਨਾ ਚਿਰ ਆਪਾਂ ਇਹ ਤਾਂ ਹੁਣ ਮੰਨ ਲਓ ਜੀ ਗੱਲ ਤਾਂ ਹੁਣ ਅਸੀਂ ਬਹੁਤ ਘਰਾਂ ਚ ਮੈਂ ਤਾਂ ਇਹ ਨਾ ਜਿੱਦਾਂ ਹਲਦੀ ਕੀਲੀ ਵਾਲਾ ਕੰਮ ਆ ਜੀ, ਇੱਕ ਇੱਕ ਕੀਲੀ ਛੱਡੀ ਇੱਕ ਇੱਕ ਕੀਲੀ ਛੱਡ ਛੱਡ ਕੇ ਨਿਆਣੇ ਤੇ ਬੋਝ ਪਾਈ ਜਾਊਗਾ, ਅਗਰ ਨਿਆਣੇ ਨੂੰ ਪਤਾ ਹੋਊਗਾ ਉਹਨਾਂ ਦੇ ਬੋਝ ਥੋੜਾ ਪਊਗਾ ਤਾਂ ਉਹਨਾਂ ਨੂੰ ਜ਼ਿੰਮੇਵਾਰੀ ਸਮਝ।
1: ਬਿਲਕੁਲ, ਹੁਣ ਦੇਖੋ ਕਦੇ ਮੇਖ ਲਾਉਣਾ ਬਚਪਨ ਦੇ ਵਿੱਚ ਮੇਖ ਲਾਉਂਦੇ ਹੋਣਾ ਥੋੜੀ ਹੱਥ ਦੇ ਵਿੱਚ ਹੋਣੀ ਆ ਤਾਂ ਮੇਖ ਲਾਉਣੀ, ਕਿੰਨੀ ਵਾਰੀ ਉਂਗਲ ਭੰਨੀ ਜੀ ਆਪਾਂ ਆਪਣੀ ਹਨਾ।
0: ਭਾਜੀ ਉਹ ਤਾਂ ਹੈਗਾ ਜੀ, ਦੂਸਰੀ ਗੱਲ ਮੈਂ ਤੁਹਾਨੂੰ ਇਹ ਗੱਲ ਕਰਦਾ ਸਾਡਾ ਆਪਣੇ ਚਲੋ ਦੁਆਬੇ ਦੇ ਵਿੱਚ ਮੈਂ ਭਾਜੀ ਦੇਖਿਆ
1: ਜੀ
0: ਪਹਿਲਾਂ ਬਜ਼ੁਰਗਾਂ ਨੇ ਜੀ ਨਿਆਣਿਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਨੇ
1: ਜੀ,
0: ਦੂਜਾ ਵੀ ਜਦੋਂ ਕਿਤੇ ਬਜ਼ੁਰਗ ਰੱਬ ਨਾ ਕਰੇ ਜੀ ਬਜ਼ੁਰਗ ਚ ਪੜ੍ਹਾਈ ਕਰ ਗਿਆ
1: ਬਿਲਕੁਲ,
0: ਨਿਆਣਿਆਂ ਦੇ ਹੱਥ ਪੈਸਾ ਆ ਗਿਆ, ਜਦੋਂ ਪੈਸਾ ਆਇਆ ਉਹਨੇ ਪਹਿਲਾਂ ਦਬਾ ਕੇ ਜ਼ਿਆਦਾ ਰੱਖੇ ਉਹਦਾ ਮਿਸਯੂਜ਼ ਜ਼ਿਆਦਾ ਹੋਇਆ
1: ਬਿਲਕੁਲ ਜੀ।
0: ਦੂਸਰੀ ਗੱਲ ਭਾਜੀ ਤੁਸੀਂ ਵੀ ਦੇਖਿਆ ਹੋਗਾ, ਮੈਂ ਮੰਨ ਲਓ ਮੈਂ ਆਪਣੇ ਦੇਖਿਆ ਰਿਸ਼ਤੇਦਾਰਾਂ ਦੇ ਵਿੱਚ
1: ਜੀ,
0: ਜਿਹੜਾ ਭਾਜੀ ਸਾਡੇ ਮੈਂ ਦੇਖਿਆ ਰਿਹਾ ਸਾ ਜਿਹੜਾ ਬਾਹਰਲਾ ਨਾ ਪੈਸਾ ਆਉਣ ਲੱਗਾ ਜੀ
1: ਜੀ,
0: ਉਹਨੇ ਸਾਡੇ ਲੋਕ ਬਹੁਤਿਆਂ ਲੋਕਾਂ ਨੇ ਚਲੋ ਸੰਭਾਲਿਆ ਵੇ ਜੀ, ਉਹਨੇ ਬਣਾਇਆ ਵੀ ਆ, ਪਰ ਬਹੁਤਿਆਂ ਲੋਕਾਂ ਨੇ ਜਿਹੜਾ ਇੱਥੇ ਬਾਹਰਲੇ ਪੈਸੇ ਨੇ ਜਦੋਂ ਆਉਣ ਇੱਥੇ ਜਿਹੜਾ ਕੰਮ ਸੀ ਉਹਨੂੰ ਖਰਾਬ ਕੀਤਾ
1: ਹੋ ਛੜਾ ਮਿਹਨਤ ਛੱਡ ਕੇ
0: ਭਾਜੀ ਸੌਖਾ ਪੈਸਾ ਆਉਣ ਲੱਗ ਪਿਆ
1: ਬਿਲਕੁਲ,
0: ਇੱਥੇ ਗਏ ਸੀ ਉਹ ਇੱਥੇ ਇੱਥੋਂ ਜਦੋਂ ਪੈਸਾ ਸੌਖਾ ਨਾ ਉਹਨੇ ਇੱਥੇ ਆਪਣੇ ਸ਼ੌਂਕ ਪਾਲ ਲਿਆ, ਤਕਾਲਾ
1: ਮਤਲਬ
0: ਦਾਰੂ ਪਾਣੀ ਹੋਰ ਜਾਣ ਏਦਾਂ ਦੇ ਕੰਮ ਕਰ
1: ਉਹਨੇ
0: ਘਰ ਦਾ ਜਾਲਾ ਕੀਤਾ ਜੀ
1: ਬਿਲਕੁਲ ਹੈ ਜੀ ਬਿਲਕੁਲ ਹੈ
0: ਜੀ। ਹੁਣ ਮਤਲਬ ਮੇਰੇ ਆਪਣੇ ਭਾਜੀ ਫੈਮਿਲੀ ਚ ਹੋਇਆ, ਸਾਡੇ ਇੱਕ ਮਾਸੀ ਦਾ ਪੁੱਤ ਸੀ ਜਾਂ ਸਾਡੇ ਦਾ ਆਪਣੇ ਸਾਡੇ ਤਾਇਆਂ ਚਾਚਿਆਂ ਦੇ ਪਿਤਾ ਮਤਲਬ ਹੋਏ ਦੋ ਕੇਸ
1: ਜੀ,
0: ਮਤਲਬ ਉਹਨੇ ਜਿਹੜਾ ਉਹਨੇ ਉਹ ਜਦੋਂ ਇੱਥੇ ਉਹ ਪਹਿਲਾਂ ਕੰਮ ਕਰਦੇ ਬੜੇ ਵਧੀਆ, ਜਦੋਂ ਉਹਨਾਂ ਨੂੰ ਕਹਾਂ ਭਰਾ ਬਾਹਰ ਚਲ ਗਿਆ ਉਹ ਪੈਸਾ ਆਉਣ ਲੱਗ ਪਿਆ। ਈਵਨ ਭਾਜੀ ਤੁਸੀਂ ਇਹ ਦੇਖੋ ਉਹਨੇ ਜਿਹੜੀਆਂ ਇੱਥੇ ਜ਼ਮੀਨਾਂ ਨੇ ਜਾਂ ਠੇਕਾ ਵੀ ਉਹ ਬਾਹਰ ਦਿੰਦੇ ਸੀ
1: ਜੀ,
0: ਠੇਕਾ ਉੱਥੇ ਬਾਹਰ ਦਿੰਦੇ ਸੀ, ਇੱਥੇ ਜਿਹੜੇ ਜ਼ਮੀਨਾਂ ਵਾਹੁੰਦੇ ਉਹ ਜ਼ਮੀਨਾਂ ਵਾਹ ਕੇ ਵੀ ਉਹ ਪੈਸੇ ਫੇਰ ਸੈਰ ਕਰਾਈ ਜਾਂਦੇ,
1: ਜੇ
0: ਉਹ ਮਤਲਬ ਜੇ ਉਹਨੀ ਸਾਲ ਦੋ ਸਾਲ ਉਹਨਾਂ ਦਾ 5-7 ਲੱਖ ਰੁਪਇਆ ਹਰੇਕ ਸਾਲ ਦੋ ਸਾਲ ਆਣ ਕੇ ਉਹ ਲਾਉਂਦੇ ਹੁੰਦੇ ਸੀ
1: ਜੀ,
0: ਉਹਨਾਂ ਨੂੰ ਉਹਨਾਂ ਨੂੰ ਭੇਜਦਾ ਜੋ ਗੱਲ ਹੋਈ ਬਾਅਦ ਚ ਮੈਂ ਕਿਹਾ ਉਹ ਮੈਂ ਕਿਹਾ ਤੁਹਾਡੇ ਪੈਸੇ ਨੇ ਇਹਨਾਂ ਨੂੰ ਮਾਰਿਆ ਆ
1: ਜੀ ਬਿਲਕੁਲ,
0: ਮੈਨੂੰ ਕਹਿੰਦਾ ਉਹ ਕਿੱਦਾਂ, ਉਹ ਮੈਂ ਕਿਹਾ ਤੁਸੀਂ 5-7 ਉਹ ਮੈਂ ਕਿਹਾ ਤੁਸੀਂ ਉੱਥੇ ਠੇਕਾ ਜ਼ਮੀਨ ਤਾਂ ਤੁਸੀਂ ਇੱਥੇ ਦੇ ਜਾਣਾ, ਜ਼ਮੀਨਾਂ ਇੱਥੇ ਮਾਉਂਦੇ ਜੇ ਤੁਸੀਂ ਇਹ ਮੁਫ਼ਤ ਜ਼ਮੀਨ ਬਾਅਦ ਵੀ ਇਹ ਕਾਮਯਾਬ ਨਹੀਂ ਹੋਊਗਾ ਤੇ ਕਿੱਦਾਂ
1: ਤੁਸੀਂ ਦੇਖੋ ਜਿੱਦਾਂ ਪਹਿਲਾਂ ਬੁਲਟ ਮੋਟਰਸਾਈਕਲ ਸਾਡੇ ਸਮੇਂ ਦੇ ਵਿੱਚ ਕਾਫੀ ਮਸ਼ਹੂਰ ਹੋਇਆ, ਚਲੋ ਉਹ ਤਾਂ ਸਾਡੇ ਤੋਂ ਪਹਿਲਾਂ ਦਾ ਵੀ ਸੀ ਪਰ ਇੱਕ ਟ੍ਰੈਂਡ ਜਿਹੜਾ ਬਣ ਗਿਆ ਹਨਾ ਤਾਂ ਉਹਦੇ ਵਿੱਚ ਦੇਖੋ ਜਿਹੜਾ ਬਾਹਰੋਂ ਦੁਆਬੇ ਦੇ ਵਿੱਚ ਗੱਲ ਕਰੀਏ ਤੇ ਕੁਝ ਪਰਿਵਾਰ ਇਦਾਂ ਦੇ ਸੀ ਕਿ ਉਹਨਾਂ ਨੇ ਆਉਣਾ ਤੇ ਮਤਲਬ ਕਿ ਚਾਚਾ ਆ ਗਿਆ ਜਾਂ ਤਾਇਆ ਆ ਗਿਆ, ਉਹਨੇ ਮਤਲਬ ਕਿ ਜਵਾਕਾਂ ਨੂੰ ਭਰਾ ਦੇ ਜਵਾਕ ਨੂੰ ਮਤਲਬ ਕਿ ਮੋਟਰਸਾਈਕਲ ਲੈ ਦੇਣਾ, ਉਹਨਾਂ ਨੇ ਬਥੇਰੀ ਨਾਂ ਨੁੱਕਰ ਕਰਨੀ ਭਾਈ ਰਹਿਣ ਦੇ ਤਾਂ ਮਤਲਬ ਕਿ ਪੈਟਰੋਲ ਪੰਪ ਵੀ ਨਾਲ ਚਾਹੀਦਾ, ਪਰ ਉਹਨਾਂ ਨੇ ਇੱਕ ਵਾਰੀ ਚਲੋ 60,000 ਦਾ 50,000 ਦਾ ਉਸ ਸਮੇਂ ਆਉਂਦਾ ਹੋਏਗਾ, ਹੁਣ ਤਾਂ ਤਕਰੀਬਨ 2-2.5 ਲੱਖ ਦਾ ਹੋ ਗਿਆ ਤੇ
0: ਹਾਂਜੀ ਹਾਂਜੀ
1: ਨਵਾਂ, ਤੇ ਮੋਟਰਸਾਈਕਲ ਤਾਂ ਲੈ ਦੇਣਾ ਚਲੋ ਮਹੀਨਾ ਖੰਡ 2 ਮਹੀਨੇ ਜੇ ਉੱਥੇ ਆ ਤਾਂ ਉਹਨਾਂ ਨੇ ਚਲਾ ਚਲੂ ਵੀ ਲੈਣਾ ਤੇ ਨਾਲ ਤੇਲ ਤੂਲ ਵੀ ਪਈ ਜਾਣਾ ਸਾਰਾ ਕੁਝ, ਪਤਾ ਤਾਂ ਉਦੋਂ ਲੱਗਣਾ ਜਦੋਂ ਪੇ ਆਪ ਤੇਲ ਪਵਾਉਣਾ ਪਿਆ ਜੀ।
0: ਭਾਜੀ ਮੈਂ ਤੁਹਾਨੂੰ ਗੱਲ ਦੱਸਾਂ, ਸਾਡੇ ਚਾਚਾ ਜੀ ਦਾ ਲੜਕਾ ਇੰਗਲੈਂਡ ਆ ਜੀ, ਉਹ ਜਿਹੜਾ ਅਸੀਂ ਮੈਂ ਉਹ ਨਾ ਮਾੜਾ ਜਦੋਂ ਆਪਣੇ ਮੋਰਚਾ ਲੱਗਾ ਸੀ
1: ਜੀ,
0: ਉਸਲੇ ਇਦਾਂ ਸੀਗਾ ਆਇਆ ਤਾਂ ਕਹਿੰਦਾ ਮੋਟਰਸਾਈਕਲ ਲੈਣਾ ਬੁਲਟ, ਅਸੀਂ ਹੁਣ ਮੈਂ ਕਿਹਾ ਚੱਲ ਕੋਈ ਨਾ, ਉਸਲੇ ਲੈ ਗਏ ਉਹਨੂੰ, ਸਿਰਫ ਉਹਦੇ ਚਲਾਉਣ ਲੈ ਕਰਕੇ ਖੜਾ ਮੈਂ, ਮਤਲਬ ਮੈਂ ਕਿਹਾ ਸਾਨੂੰ ਤਾਂ ਲੋੜ ਨੀ। ਹੁਣ ਭਾਜੀ ਹੁਣ ਆਇਆ ਉਹਦੀ ਵਾਈਫ ਦੇ ਨਾਲ, ਉਹ ਮੈਨੂੰ ਕਹਿੰਦਾ ਅਸੀਂ ਜੀਪ ਲੈ ਲੈਣੀ ਆ, ਓਪਨ ਜੀਪ ਲਈਏ ਭਾਜੀ, ਮੈਂ ਕਿਹਾ ਉਹ ਕੀ ਕਰਨੀ ਆ, ਉਹ ਮੈਂ ਕਿਹਾ ਨਾਲੇ ਉਹਦੇ ਧੂੜ ਵੀ ਪੈਣੀ, ਉਹਦੇ ਧੁੱਪ ਵੀ ਪੈਣੀ,
1: ਬਿਲਕੁਲ
0: ਮੀਂਹ ਵੀ ਪੈਣਾ। ਦੂਜੀ ਗੱਲ ਮੈਂ ਕਿਹਾ ਕਾਕਾ ਇਹ ਆ, ਤੇਰੀ ਨਾਲ ਮੈਂ ਕਿਹਾ ਤੇਰਾ ਟੱਬਰ ਆ, ਹਰੇਕ ਬੰਦੇ ਨੇ ਮੈਂ ਕਿਹਾ ਬੂਥਾ ਚੱਕ ਕੇ ਬੂਥਾ ਚੱਕ ਕੇ ਮੈਂ ਕਿਹਾ ਉਹਦੇ ਨੂੰ ਦੇਖਣਾ
1: ਜੀ।
0: ਫਿਰ ਕਹਿੰਦਾ ਫਿਰ ਥਾਰ ਲੈ ਲਈ, ਮੈਂ ਕਿਹਾ ਮੇਰੀ ਗੱਲ ਸੁਣ, ਗੱਡੀ i20 ਗੱਡੀ ਖੜੀ, ਮੈਂ ਕਿਹਾ ਥਾਰ ਮੈਨੂੰ ਤਾਂ ਥਾਰ ਦੀ ਲੋੜ ਹੀ, ਤੂੰ ਥਾਰ ਤੁਸੀਂ ਕਰਨੀ ਕੀ ਆ, ਥਾਰ ਮੈਨੂੰ ਵੀ
1: ਜੀ,
0: ਮੈਂ ਕਿਹਾ ਮੇਰੇ ਕੋਲ ਤਾਂ ਬੇਰ ਹੈ ਉਹ, ਮੈਂ ਕਿਹਾ ਉਹ ਮੋਟਰਸਾਈਕਲ ਵੀ ਮੈਂ ਕਿਹਾ ਤੇਰੇ ਸਾਹਮਣੇ ਆ ਮੋਟਰਸਾਈਕਲ ਖੜਾ, ਮੇਰੇ ਕੋਲ ਮੈਂ ਕਿਹਾ 2-2 ਮਹੀਨੇ ਮੋਟਰਸਾਈਕਲ ਨਹੀਂ ਚਲਾ ਹੁੰਦਾ,
1: ਜਿਸ ਗੱਡੀ ਦਾ ਨਾਂ ਹੀ ਰੇਗਿਸਤਾਨ ਹੈ ਜੀ, ਸੋਕਾ ਹੀ ਪੋਣਾ ਮੁੜ ਕੇ।
0: ਨਹੀਂ ਨਹੀਂ ਭਾਜੀ ਭਾਜੀ ਉਹਦਾ ਫਾਇਦਾ ਕੀ ਆ ਜੀ,
1: ਬਿਲਕੁਲ ਹੈ ਜੀ,
0: ਹਨਾ। ਮੈਂ ਕਿਹਾ 20 ਲੱਖ ਰੁਪਇਆ, ਮੈਂ ਉਹਨੂੰ ਇਦਾਂ ਕਹਿੰਦਾ, ਮੈਂ ਕਿਹਾ 20 ਲੱਖ ਰੁਪਇਆ 18-20 ਲੱਖ ਲਾ ਕੇ
1: ਜੀ
0: ਇੱਥੇ, ਮੈਂ ਕਿਹਾ ਤੂੰ ਮੈਂ ਕਿਹਾ ਲਿਆ ਰੁਪਈਏ, ਮੈਂ ਕਿਹਾ 18-20 ਲੱਖ ਮੈਨੂੰ ਦੇ, ਮੈਂ ਕਿਹਾ ਪੈ ਵਿੱਚ ਪਾਉਣਾ,
1: ਬੈਂਕ ਚ ਸਿੱਟੋ 1%, 2% ਵੀ ਉਹਦਾ ਤਾਂ ਆਰਾਮ ਨਾਲ ਤੁਹਾਨੂੰ 20,000 ਰੁਪਇਆ ਮਹੀਨੇ ਦਾ ਉਹ ਬਣੀ ਜਾਣਾ। ਹਾਂਜੀ
0: ਭਾਜੀ 6.5-7% ਆਉਂਦਾ ਜੀ,
1: ਦੱਸੋ ਫਿਰ ਵਿਆਜ ਹੀ ਨੀ ਮੁੱਕਦਾ ਜੀ ਮਹੀਨੇ ਦਾ, ਦੱਸੋ
0: ਨਹੀਂ ਮੰਨ ਲਾ ਮੈਂ ਉਹੀ ਗੱਲ ਦੇ, ਹੁਣ ਮੈਂ ਕਿਹਾ ਤੂੰ ਇੱਦਾਂ ਕਰ ਲਿਆ, ਤੂੰ ਮੈਂ ਕਿਹਾ 20 ਲੱਖ ਮੈਨੂੰ ਦੇ, ਮੈਂ ਕਿਹਾ ਮੈਂ ਵਿੱਚ ਪੈ ਪਾਉਣਾ, ਮੈਂ ਕਿਹਾ ਕਿੱਲਾ ਜ਼ਮੀਨ ਦਾ ਲੈ ਕੇ ਤੇ ਛੱਡ ਦੇਣਾ ਜਾਂ ਕਿਤੇ ਹੋਰ ਥਾਂ ਛੱਡਣਾ, ਉਹ ਵਧਣਾ ਆ,
1: ਉਹ ਵਧਣਾ ਹੈ ਜੀ, ਬਿਲਕੁਲ ਹੈ
0: ਉਹ। ਮੈਂ ਕਿਹਾ ਉਹਨੂੰ ਫਿਰ ਸਮਝਾਇਆ, ਮੈਂ ਕਿਹਾ ਕਾਕਾ ਗੱਲ ਸੁਣ, ਜੇ ਇਸ ਕੰਮ ਆ ਨਾ ਇਹ ਜਿਹੜੀ ਸ਼ੋਅ ਆ, ਸ਼ੋਅ ਆਫ ਦੇ ਵਿੱਚ ਕਿਸੇ ਨੇ ਕੁਛ ਨਹੀਂ ਕੱਢਿਆ,
1: ਜਿੰਨਾ ਤੁਸੀਂ ਪ੍ਰਾਪਰਟੀ ਇਦਾਂ ਦੀ ਚੀਜ਼ ਆ ਜੀ ਸੋਨੇ ਨਾਲੋਂ ਵੀ ਵੱਧ ਕੇ ਆ, ਉਹਦੇ ਵਿੱਚ ਜਿੰਨਾ ਤੁਸੀਂ ਇਨਵੈਸਟਮੈਂਟ ਕਰਦੇ ਹੋ ਉਹ ਵਧਣਾ ਹੀ ਆ ਜੀ, ਵਧਣਾ ਹੀ ਆ, 10 ਸਾਲਾਂ ਤਾਈਂ 5 ਸਾਲਾਂ ਤਾਈਂ ਅੱਗੇ ਵਧਣਾ ਹੀ ਆ ਜੀ।
0: ਉਹਦੀ ਸਾਨੂੰ ਮੈਸੇਜ ਨਹੀਂ ਆਇਆ, ਉਹ ਕਹਿੰਦੀ ਭਾਜੀ ਨੇ ਠੀਕ ਹੈ, ਕਹਿੰਦੀ ਐਵੇਂ ਕਰ, ਉਹ ਮੈਂ ਕਿਹਾ ਉਹਦਾ ਫਾਇਦਾ ਕੀ ਆ, ਮੈਨੂੰ ਇੱਕ ਗੱਲ ਦੱਸੋ, ਬੈਨੀਫਿਟ ਲੋਕਾਂ ਨੂੰ ਦਿਖਾਲਣਾ
1: ਜੀ। 20 ਲੱਖ ਦੀ ਗੱਡੀ ਆ ਜੀ, ਉਹ 2 ਲੱਖ ਤਾਂ ਸਿੱਧਾ ਡਿੱਗ ਜਾਣਾ ਜਦੋਂ ਤੁਸੀਂ ਉਥੋਂ ਗੱਡੀ ਬਾਹਰ ਹੀ ਕੱਢੀ ਆ ਜੀ ਏਜੰਸੀ ਤੋਂ।
0: ਭਾਜੀ ਉਹਨੂੰ ਮੈਂ ਕਹਿੰਦਾ, ਮੈਂ ਉਹਨੂੰ ਦੱਸਿਆ, ਨਹੀਂ ਉਹ ਤਾਂ ਚਲੋ ਵੀ ਛੱਡੋ, ਮੈਂ ਕਹਿੰਦਾ ਲੋਕਾਂ, ਉਹ ਮੈਂ ਕਿਹਾ ਲਿਆ ਇੱਥੇ 50,000 ਰੁਪਇਆ ਫੜਾ, ਮੈਂ ਸਵੇਰ ਨੂੰ ਇੱਥੇ, ਮੈਂ ਕਿਹਾ ਸਵੇਰ ਨੂੰ ਵੰਡ ਕੇ ਦੇਖੇ, ਮੈਂ ਕਿਹਾ ਦਾਦਾ ਦੇ ਲੋਕੀ ਦੇ ਤੁਲੇ ਫੰਦ ਕਰੀ ਉਦੋਂ ਮੈਂ ਜੈਕਾਰ ਕਰਾਉਣਾ,
1: ਬਿਲਕੁਲ ਜੀ ਬਿਲਕੁਲ ਬਿਲਕੁਲ
0: ਹਨਾ ਭਾਜੀ। ਮਤਲਬ ਇਹ ਜੀ ਉਹਨੂੰ ਫਿਰ ਦੱਸਿਆ, ਮੈਂ ਕਿਹਾ ਇਹ ਜਿਹੜਾ ਇਹ ਕੰਮ ਤੂੰ ਕਰ, ਹੁਣ ਮੈਂ ਕਿਹਾ ਮੇਰੀ ਗੱਲ ਇੰਗਲੈਂਡ ਦੇ ਵਿੱਚ, ਮੈਂ ਕਿਹਾ ਤੂੰ ਉੱਥੇ ਕਿੰਨੇ ਕੁ ਇਹ ਕੰਮ ਕਰਨਾ, ਤੇ ਨਹੀਂ ਕਹਿੰਦਾ ਉੱਥੇ, ਮੈਂ ਕਿਹਾ ਤੇਰੇ ਹੁਣ ਮੈਂ ਕਿਹਾ ਇੱਥੇ ਪੈਸੇ ਵਾਧੇ ਕਰਕੇ,
1: ਬਿਲਕੁਲ
0: ਹਨਾ, ਤੂੰ ਤੂੰ ਤਾਂ ਹੀ ਮੈਂ ਕਿਹਾ ਇਹ ਕੰਮ ਕਹਿੰਦਾ ਵੀ ਤੇਰੇ ਇੱਥੇ ਕਿਉਂ, ਤੇਰੇ ਇੱਥੇ ਵਾਧੇ ਆ,
1: ਬਿਲਕੁਲ ਹੈ ਜੀ,
0: ਤੂੰ ਤੂੰ ਤੁਸੀਂ ਮੈਂ ਕਿਹਾ ਉੱਥੇ ਕਮਾਉਂਦੇ, ਉੱਥੇ ਤੁਹਾਡੇ ਜਿਹੜੇ ਪੌਂਡ ਕਮਾਉਂਦੇ, ਉਹ ਪੌਂਡਾਂ 'ਚ ਖਰਚ ਹੋਣੇ
1: ਜੀ,
0: ਇੱਥੇ ਮੈਂ ਕਿਹਾ ਤੁਸੀਂ ਕਰ ਲੈਣਾ, ਉਹਦਾ ਫਾਇਦਾ ਕੀ ਹੋਣਾ
1: ਜੀ, ਬਿਲਕੁਲ
0: ਇੱਥੇ ਤੁਸੀਂ ਮੇਰਾ ਗੇੜਾ ਦੇ ਰਹਿਣਾ ਮੁੜ ਕੇ ਭਾਜੀ, ਇੱਥੇ ਮੈਂ ਕਿਹਾ ਕੀ, ਇੱਥੇ ਮੈਂ ਕਿਹਾ 4 ਬੰਦੇ ਨਾਲ ਹੋਰ ਪੱਟ ਹੋ ਜਾਣੇ, ਕੋਈ
1: ਹਾਂ ਬਿਲਕੁਲ ਹੈ ਜੀ, ਪਤਾ ਨੀ ਕਿਹੜੀ ਫੈਕਟਰੀ ਲਾਈ ਆ
0: ਭਾਜੀ, ਹੁਣ ਵੇਚ ਕੇ ਮੁੜ ਕੇ ਲੈ ਆਉਣੀ ਆ,
1: ਬਿਲਕੁਲ ਹੈ ਜੀ ਬਿਲਕੁਲ,
0: ਇਹ ਕੁਛ ਆ ਜੀ
1: ਜੀ।
0: ਮੈਂ ਤਾਂ ਮੈਂ ਹੈਰਾਨ ਰਹਿ ਗਿਆ, ਚਲੋ ਮੈਂ ਇੱਦਾਂ ਕਰ, ਮੈਂ ਕਿਹਾ ਦੱਸੋ ਤੂੰ, ਮੈਂ ਕਿਹਾ ਗੱਲ ਸੁਣ, ਇੱਥੇ ਆਉਣਾ ਆਰਾਮ ਨਾਲ, ਠੀਕ ਠਾਕ ਆ
1: ਜੀ,
0: ਵੀ ਜੇ ਕੋਈ ਹੋਰ ਪਰੇਸ਼ਾਨੀ ਠੀਕ ਆ, ਕਾਹਦੇ ਵਾਸਤੇ ਮੈਂ ਕਿਹਾ ਤੂੰ ਇਹ ਕੰਮ ਕਰਨਾ,
1: ਬਿਲਕੁਲ ਹਫਤਾ ਘੰਟ ਆਉਣਾ ਆਪਣਾ ਕਿਰਾਏ ਤੇ ਲੈ ਲਓ, ਨਹੀਂ ਸਰਦਾ ਉੱਥੇ ਕੀ ਹੈ, ਬਿਲਕੁਲ ਹੈ ਜੀ, ਹਫਤਾ 2 ਘੰਟੇ 2 ਹਫਤੇ ਵੱਧ ਤੋਂ ਵੱਧ NRI ਕਿੰਨਾ ਕਹਿ ਜੀ ਮਹੀਨਾ ਕੱਢ ਜਾਣਗੇ, ਉਸ ਤੋਂ ਵੱਧ ਤਾਂ ਨੀ ਕੱਢਦੇ,
0: 12-13 ਦਿਨ ਲਈ,
1: 12-13 ਦਿਨ ਹੀ ਬਹੁਤ ਹੈ ਜੀ, ਬਿਲਕੁਲ ਹੈ ਜੀ ਜੀ।
0: ਹਾਂਜੀ ਗੱਡੀ ਆਈ i20 ਹੈਗੀ, ਮੈਂ ਕਿਹਾ ਜਾਣਾ ਆਉਣਾ,
1: ਬਿਲਕੁਲ
0: ਤੈਨੂੰ ਮੈਂ ਕਿਹਾ ਇਹਦੇ ਵਿੱਚ ਪ੍ਰੋਬਲਮ ਕੀ ਹੈ, ਬਸ ਸਿਰਫ ਹੱਥ ਸ਼ੋ ਆਫ ਦਿਖਾ ਲੈਣ ਨੂੰ, ਮੈਂ ਕਿਹਾ ਦਿਖਾ ਲੈਣ ਨੂੰ
1: ਜੀ,
0: ਬੇਸ਼ੱਕ ਤੂੰ ਕਿਸੇ ਡਿਫੈਂਡਰ ਲੈ ਲਾ, ਮੈਂ ਕਿਹਾ ਉਹ ਵੀ ਮਤਲਬ ਜੀ ਉਹਦਾ ਕੋਈ ਫਾਇਦਾ ਬੈਨੀਫਿਟ ਉਹਦਾ ਕੁਛ ਨੀ ਹੋਣਾ,
1: ਬਿਲਕੁਲ
0: ਉਲਟਾ ਉਹਦਾ ਖਰਚਾ
1: ਖਰਚਾ ਹੈ ਜੀ, ਖਰਚਾ ਖੜੀ ਰਹਿਣੀ ਆ ਮੁੜ ਕੇ ਜੀ, ਬਿਲਕੁਲ ਹੈ, ਫਿਰ ਲੋਕਾਂ ਨੇ ਭੰਨਣੀ ਆ ਜੀ, ਉਹੀ ਆ ਜੀ
0: ਲੋਕਾਂ ਨੇ ਭਾਜੀ ਕਾਹਦੀ ਭੰਨਣੀ ਸਾਡੇ ਕੋਲੋਂ, ਮੈਂ ਤਾਂ ਉਹ ਮੈਂ ਕਿਹਾ ਜਦੋਂ ਸਾਨੂੰ ਕਹਿੰਦੇ ਸੱਤ ਤੋਂ ਜਿੱਦਾਂ ਜਿਹੜੀ 5-7 ਕਿਲੋਮੀਟਰ ਐਵਰੇਜ ਆ ਭਾਜੀ, ਅਸੀਂ ਕਿਤੋਂ ਤੇਲ ਪਾਉਣਾ?
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਜੀ,
0: ਅਸੀਂ ਤਾਂ ਟਰੈਕਟਰਾਂ 'ਚ ਤੇਲ ਪਾਉਣੇ, ਮਿਲਦੇ ਪਾਉਣੇ,
1: ਬਿਲਕੁਲ ਸਹਿਮਤ ਹੈ ਜੀ, ਸਹਿਮਤ
0: ਹੈ। ਇਸ ਕਰਕੇ ਮੈਂ ਤਾਂ ਮਨ ਮੈਨੂੰ ਉੱਥੇ ਆਵੇ, ਮੈਂ ਕਿਹਾ ਤੂੰ ਜਿਹੜੇ ਕੰਮ ਕਰਦਾ ਇਸ ਕੰਮ ਦੇ ਵਿੱਚ ਕਿਸੇ ਨੇ ਕੋਈ ਖੱਟਿਆ ਨੀ ਹੈਗਾ, ਸ਼ੋ ਆਫ ਦੇ ਵਿੱਚ ਮੈਂ ਕਿਹਾ ਕੁਛ ਨੀ, ਆਪਣਾ ਮੈਂ ਕਿਹਾ ਤੂੰ ਆਉਣਾ
1: ਬਿਲਕੁਲ
0: ਠੀਕ ਠਾਕ, ਆਪਣਾ ਰਹੋ ਇੰਜੋਏ ਕਰੋ ਤੁਸੀਂ, ਆਪਾਂ ਮੈਂ ਕਿਹਾ ਕਿਸੇ ਨੂੰ ਦਿਖਾ ਦੇਣਾ ਥੋੜਾ, ਤੁਸੀਂ ਆਉਣੇ ਇੰਜੋਏ ਕਰੋ, ਇੰਜੋਏ ਕਰਕੇ ਰਹਿਣਾ ਠੀਕ ਠਾਕ,
1: ਬਿਲਕੁਲ।
0: ਹਾਂ ਇਹ ਚੀਜ਼ ਹੈ ਜੀ, ਇੱਥੇ ਨਿਆਣੇ ਨੂੰ ਆਪਾਂ ਇੱਥੇ ਬਾਹਰਲੇ ਨਿਆਣੇ ਵਿੱਚ ਬਹੁਤ ਕੋਈ ਕੁਛ ਹੈ ਜੀ, ਤਾਂ ਕਰਕੇ ਓਕੇ ਭਾਜੀ ਹੈ ਨਾ,
1: ਓਕੇ ਜੀ, ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਪਰਮਿੰਦਰ ਜੀ,
0: ਥੈਂਕ ਯੂ ਤੁਹਾਡਾ ਸਮਾਂ,
1: ਸਤਿ ਸ੍ਰੀ ਅਕਾਲ ਓਕੇ ਭਾਜੀ ਜੀ। ਦੋਸਤੋ ਇਸ ਤਰ੍ਹਾਂ ਜੀ ਪਰਮਿੰਦਰ ਜੀ ਫਗਵਾੜੇ ਤੋਂ ਗੱਲਬਾਤ ਕਰਕੇ ਗਏ ਨੇ, ਬਹੁਤ ਬਹੁਤ ਸ਼ੁਕਰੀਆ, ਸੱਚਾਈ ਦੇ ਲਾਗੇ ਗੱਲਾਂ ਨੇ ਜੀ, ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ। ਤੇ ਮੁਕੱਦਰ ਬਾਈ ਜੀ ਕਹਿੰਦੇ ਆ ਕਿ ਬੱਚਿਆਂ ਨੂੰ ਆਪਣੇ ਹੱਕ ਦਾ ਪਤਾ ਹੈ, ਪਰ ਸਾਡੇ ਇੱਥੇ ਇਮੋਸ਼ਨਲ ਬਲੈਕਮੇਲ ਕਰਕੇ ਬੱਚਿਆਂ ਨੂੰ ਸਾਰੀ ਉਮਰ ਹੋਣ ਦੇ ਲਈ ਮਜਬੂਰ ਕਰ ਦਿੰਦਾ ਹੈ ਮਾਂ ਪਿਓ, ਤੇ ਮਾਂ ਪਿਓ ਆਪਣੀ ਚੌਧਰ ਦੇ ਲਈ ਜਿਹੜਾ ਤੋਰ ਦਿੰਦਾ ਹੈ, ਪਰ ਇਹ ਨਹੀਂ ਸੋਚਦਾ ਕਿ ਕਿਸੇ ਦੀ ਮਰਜ਼ੀ ਤੋਂ ਬਿਨਾਂ ਰਿਸ਼ਤਾ ਕੀ ਹੈ। ਬਿਲਕੁਲ ਜੀ, ਦਰੁਸਤ ਮੁਕੱਦਰ ਜੀ, ਸ਼ੁਕਰੀਆ ਜੀ ਕਮੈਂਟ ਲਿਖਣ ਦੇ ਲਈ ਵੀ, ਸਾਰੇ ਦੋਸਤਾਂ ਦਾ ਸ਼ੁਕਰੀਆ। ਲਓ ਦੋਸਤੋ ਸਮਾਂ ਬਹੁਤ ਹੋ ਗਿਆ ਅੱਜ, ਤੇ ਅੱਧਾ ਘੰਟਾ ਤਕਰੀਬਨ ਆਪਾਂ ਉੱਪਰ ਲਾ ਦਿੱਤਾ, ਤੇ ਇਸਦੇ ਨਾਲ ਹੀ ਫਿਰ ਮੈਂ ਆਗਿਆ ਲੈਣਾ, ਵੱਧ ਘੱਟ ਬੋਲ ਗਿਆ ਗੁਸਤਾਖੀ, ਮੈਂ ਕੱਲ ਨੂੰ ਮਿਲਣ ਦੇ ਵਾਅਦੇ ਨਾਲ ਹੋਵੇਗੀ ਮੁਲਾਕਾਤ, ਤੇ ਪੰਜਾਬ ਨਾਵਲ ਨਾਵਲ ਕਹਿ ਦਿੰਦਾ ਕਿਤਾਬ, ਪੰਜਾਬ ਕਿਤਾਬ ਦਾ ਆਪਾਂ ਜ਼ਿਕਰ ਕਰਾਂਗੇ ਕੱਲ ਨੂੰ, ਰਾਜਮੋਹਨ ਗਾਂਧੀ ਹੋਣਾ ਦੀ ਕਲਮ ਦੇ ਵਿੱਚੋਂ ਅਗਲਾ ਚੈਪਟਰ ਖੋਲਾਂਗੇ ਉਹਦੇ ਵਿੱਚੋਂ। ਤੇ ਬਹੁਤ ਬਹੁਤ ਸ਼ੁਕਰੀਆ ਦੋਸਤ, ਪਸੰਦ ਕਰ ਰਹੇ ਨੇ ਉਸ ਕਿਤਾਬ ਨੂੰ, ਬਹੁਤ ਵਧੀਆ ਰਿਸਪੋਂਸ ਤੁਸੀਂ ਦੇ ਰਹੇ ਹੋ, ਸ਼ੁਕਰੀਆ, ਧੰਨਵਾਦ ਹੈ। ਤੇ ਲੋ ਦੋਸਤੋ ਮੈਨੂੰ ਦਿਓ ਆਗਿਆ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਨਿੱਘੀ ਸਤਿ ਸ੍ਰੀ ਅਕਾਲ, ਸ਼ੁਕਰੀਆ ਤੇ ਧੰਨਵਾਦ ਜਿਨ੍ਹਾਂ ਪ੍ਰੋਗਰਾਮ ਨੂੰ ਪਸੰਦ ਕੀਤਾ, ਲਾਈਕ ਕੀਤਾ ਤੇ ਸ਼ੇਅਰ ਕੀਤਾ, ਤੇ ਅੱਗੇ ਵੀ ਕਰ ਦਿਓ। ਸਤਿ ਸ੍ਰੀ ਅਕਾਲ ਦੋਸਤੋ, ਇਸ ਦੇ ਨਾਲ ਹੀ ਜੀ।

0: ದ್ವಾಪರ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ ਦੋਸਤੋ। ਤੇ ਅੱਜ ਸਮਾਂ ਤੇ ਸਥਿਤੀ ਫਿਲਹਾਲ ਦੀਆਂ ਘੜੀਆਂ ਦੇ ਉੱਤੇ 7:07 ਦਾ ਸ਼ਾਮ ਦਾ ਸਮਾਂ ਹੈ। ਤੇ ਤਬਾਰੀਖ ਦੀ ਗੱਲ ਕਰੀਏ ਤੇ 27 ਮਈ 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਹੈ, ਜਿਸ ਦੇ ਵਿਚ ਆਪਾਂ ਰਲ ਮਿਲ ਕੇ ਗੱਲਾਂ ਬਾਤਾਂ ਕਰਦੇ ਹਾਂ। ਸਾਡੇ ਸਹਿਯੋਗੀ ਸਾਡੇ ਨਾਲ ਜੁੜਦੇ ਨੇ ਸਮਰਜੀਤ ਸਿੰਘ ਸ਼ਮੀ ਜੀ, ਤੇ ਉਹਨਾਂ ਦੇ ਨਾਲ ਵਾਰਤਾਲਾਪ ਹੁੰਦੀ ਹੈ, ਕੋਈ ਨਾ ਕੋਈ ਵਿਸ਼ਾ ਲੈ ਕੇ ਕੁਝ ਨਾ ਕੁਝ ਵਿਚਾਰ ਚਰਚਾ ਹੁੰਦੀ ਹੈ, ਜਿਸ ਦੇ ਵਿਚ ਤੁਸੀਂ ਵੀ ਆਪਣੀ ਸ਼ਮੂਲੀਅਤ ਕਰਦੇ ਹੋ ਤੇ ਕੁਝ ਵੱਖਰਾ ਰੰਗ ਜਿਹੜਾ ਬੰਨਣ ਦੀ ਕੋਸ਼ਿਸ਼ ਹੁੰਦੀ ਹੈ, ਥੋੜਾ ਜਿਹਾ ਸਿਆਸਤ ਜਾਂ ਹੋਰ ਸਾਰੀਆਂ ਚੀਜ਼ਾਂ ਤੋਂ ਥੋੜਾ ਜਿਹਾ ਰਿਲੈਕਸੇਸ਼ਨ ਦੇ ਲਈ ਵੀ, ਤੇ ਆਪਣੇ ਆਪ ਨੂੰ ਪੜ੍ਹਨ ਦੇ ਲਈ ਜਾਂ ਆਪਣੇ ਦਿਮਾਗ ਨੂੰ, ਬ੍ਰੇਨ ਨੂੰ ਸਮਝਣ ਦੇ ਲਈ ਕੁਝ ਐਸੇ ਵਿਸ਼ੇ ਵੀ ਜ਼ਰੂਰੀ ਨੇ ਨਾਲ ਨਾਲ, ਜੋ ਸਾਨੂੰ ਜਾਗਰੂਕ ਕਰਦੇ ਨੇ ਜਾਂ ਦੁਨੀਆਦਾਰੀ ਦੇ ਜਿਹੜੇ ਆਲੇ ਦੁਆਲੇ ਦੇ ਵਿੱਚ ਝਾਤ ਮਾਰਨ ਦੀ ਇੱਕ ਸਾਨੂੰ ਰਾਸਤਾ ਵੀ ਦਿਖਾਉਂਦੇ ਆ, ਤੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਤੇ ਅੱਜ ਦਾ ਮੁੱਦਾ ਰਹੇਗਾ ਦੋਸਤੋ ਰਸਮਾਂ ਤੇ ਵਿਹਾਰ, ਤੇ ਗੱਲਾਂ ਬਾਤਾਂ ਹੋਣਗੀਆਂ ਤੁਹਾਡੇ ਨਾਲ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਵਾਰ ਸਟੂਡੀਓ ਦਾ ਨੰਬਰ ਹੈ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਕਮੈਂਟ ਕਰਕੇ ਵੀ ਯੂਟਿਊਬ ਦੇ ਉੱਤੇ ਜਾਂ ਦੁਆਬਾ ਰੇਡੀ ਦਾ ਜਿਹੜਾ ਵਟਸਐਪ ਗਰੁੱਪ ਹੈ ਜਾਂ ਵਟਸਐਪ ਦੇ ਵਿੱਚ ਵੀ ਤੁਸੀਂ ਜਿਹੜੀ ਜਾਣਕਾਰੀ ਦੇ ਸਕਦੇ ਹੋ ਤੁਹਾਡੇ ਤੱਕ ਕਿਵੇਂ ਸਾਰਾ ਕੁਝ ਜਿਹੜਾ ਪਹੁੰਚ ਰਿਹਾ ਹੈ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਮਨ ਦੇ ਵਿੱਚ ਕੋਈ ਵਿਚਾਰ, ਕੋਈ ਗੱਲਬਾਤ ਆਉਂਦੀ ਹੈ ਤੇ ਉਹਦੇ ਉੱਤੇ ਤੁਸੀਂ ਚਰਚਾ ਕਰਨ ਦੇ ਲਈ ਲਾਈਨ ਜਿਹੜੀ ਹੈ ਨੰਬਰ ਮਿਲਾ ਸਕਦੇ ਹੋ। +358 44 976 19 ਵਾਟ ਸਟੂਡੀਓ ਦਾ ਨੰਬਰ ਹੈ। 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਤੇ ਕਰਦੇ ਫਿਰ ਸ਼ੁਰੂਆਤ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ, ਫਿਰ ਸ਼ਮੀ ਜੀ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਅੱਜ ਦੇ ਵਿਸ਼ੇ ਦੇ ਉੱਤੇ, ਰਸਮਾਂ ਤੇ ਵਿਹਾਰ ਦੇ ਉੱਤੇ, ਤੇ ਉਸ ਤੋਂ ਬਾਅਦ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਨਾਲ ਸਾਂਝ ਪਾ ਕੇ ਫਿਰ ਤੁਹਾਡੇ ਤੋਂ ਆਗਿਆ ਲੈਣ ਦੀ ਕੋਸ਼ਿਸ਼ ਜਿਹੜੀ ਰਹੇਗੀ। ਭਾਰਤ ਦੇ ਵਿੱਚ ਇਸ ਵਕਤ ਰਾਤ ਦੇ ਘੜੀਆਂ ਦੇ 9:39 ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:09 ਹੋ ਗਏ ਨੇ। ਯੂਕੇ ਦੇ ਵਿੱਚ ਸ਼ਾਮ ਦੇ 5:09 ਤੇ ਇਸੇ ਤਰ੍ਹਾਂ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:09 ਨੇ। ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਸ਼ਾਮ ਦੇ 6:09 ਦਾ ਸਮਾਂ ਜਿਹੜਾ ਘੜੀਆਂ ਦਰਸਾ ਰਹੀਆਂ ਨੇ। ਤੇ ਦੋਸਤੋ ਮਿਲਾਵੋ ਘੜੀਆਂ ਨੂੰ ਨਾਲ ਦੋਸਤਾਂ ਮਿੱਤਰਾਂ ਯਾਰਾਂ ਬੇਲੀਆਂ ਸਹੇਲੀਆਂ ਦੋਸਤਾਂ ਨੂੰ ਲਾ ਦਿਓ ਸੁਨੇਹਾ ਤੇ ਪ੍ਰੋਗਰਾਮ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ। ਜੇ ਚੰਗਾ ਲੱਗਦਾ ਤੇ ਲਾਈਕ ਕਰਦਿਆ ਕਰੋ, ਨਹੀਂ ਚੰਗਾ ਲੱਗਦਾ ਤਾਂ ਵੀ ਜਿਹੜਾ ਅੰਗੂਠੇ ਨੂੰ ਥੱਲੇ ਨੂੰ ਕਰਦਿਆ ਕਰੋ, ਕੁਝ ਨਾ ਕੁਝ ਜ਼ਰੂਰ ਕਰਦਿਆ ਕਰੋ। ਤੇ ਜਿਨ੍ਹਾਂ ਦੋਸਤਾਂ ਨੇ ਅਜੇ ਤਾਈ ਯੂਟਿਊਬ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹਨੂੰ ਕਰ ਲੈਣ, ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦਾ। ਪ੍ਰੋਗਰਾਮ ਦੀ ਯਾਦ ਰਹਿਣ ਦੀ ਜ਼ਰੂਰਤ ਨਹੀਂ ਰਹਿੰਦੀ ਹੈ ਤੇ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ, ਤੇ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜਾਂਦਾ ਜਿਹਦੇ ਉੱਤੇ ਜਾ ਕੇ ਤੁਸੀਂ ਜਿਹੜਾ ਕਲਿੱਕ ਕਰਕੇ ਤੇ ਪ੍ਰੋਗਰਾਮ ਦੇ ਨਾਲ ਲਾਈਵ ਦੇ ਵਿੱਚ ਵੀ ਜੁੜ ਸਕਦੇ ਹੋ। ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ, ਫਿਰ ਆਪਾਂ ਅੱਜ ਦੇ ਵਿਸ਼ੇ ਦੇ ਵੱਲ ਨੂੰ ਚੱਲਾਂਗੇ। ਤੇ ਸ਼ਮੀ ਜੀ ਵੀ ਇੰਤਜ਼ਾਰ ਦੇ ਵਿੱਚ ਨੇ ਤੇ ਉਹਨਾਂ ਦੀ ਵੀ ਗੱਲਬਾਤ ਆਪਾਂ ਨਾਲ ਦੀ ਨਾਲ ਜੋੜਨੀ ਹੈ। ਤੇ ਉਹਨਾਂ ਦੇ ਨਾਲ ਤਕਰੀਬਨ 45-50 ਮਿੰਟ ਦਾ ਸਮਾਂ ਜਿਹੜਾ ਆਪਾਂ ਲਾਉਣ ਦੀ ਕੋਸ਼ਿਸ਼ ਰਹੇਗੀ। 27 ਮਈ 2026 ਦਾ ਦਿਹਾੜਾ ਬੁੱਧਵਾਰ ਵਾਲਾ ਦਿਨ ਹੈ ਤੇ ਉਮੀਦ ਕਰਦੇ ਹਾਂ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਤੇ ਲਓ ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ ਦੇ ਨਾਲ। ਕਹਿੰਦੇ ਜਿਹੜੇ ਲੋਕ ਕਰਨ ਜਾਂ ਮਰਨ ਦੇ ਇਰਾਦੇ ਰੱਖਦੇ ਹੋਣ ਉਹਨਾਂ ਦੀ ਕਦੇ ਹਾਰ ਨਹੀਂ ਹੁੰਦੀ ਹੈ, ਪਰ ਜਿਹੜੇ ਲੋਕ ਉਦਮ ਕਰਨ ਤੋਂ ਪਹਿਲਾਂ ਹੀ ਹੌਸਲਾ ਢਾ ਕੇ ਬੈਠ ਜਾਣ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਜਿੱਤ ਜਿਹੜੀ ਹੈ ਨਸੀਬ ਨਹੀਂ ਹੁੰਦੀ ਹੈ। ਅੱਜ ਦੇ ਦਿਹਾੜੇ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਪੂਰੇ ਪਲੈਨਟ ਦੇ ਉੱਤੇ, ਧਰਤੀ ਦੇ ਉੱਤੇ ਵਾਪਰੀਆਂ ਨੇ ਤੇ ਦੇਸ਼ਾਂ ਦੇ ਵਿੱਚ ਵੱਖਰੇ ਵੱਖਰੇ ਵਾਪਰੀਆਂ ਨੇ, ਖਿੱਤਿਆਂ 'ਚ ਵਾਪਰੀਆਂ ਨੇ। ਤੇ 27 ਮਈ 1703 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ, 2 ਕੁ ਸਦੀਆਂ ਪਿੱਛੇ ਨੂੰ, ਰੂਸ ਦੇ ਜਾਰ ਪੀਟਰ ਦਾ ਜਿਹੜਾ ਸੀ ਗ੍ਰੇਟ ਨੇ, ਸੈਂਟ ਪੀਟਰਸਬਰਗ ਜਿਹੜਾ ਸੀ ਸ਼ਹਿਰ ਦੀ ਜਿਹੜੀ ਨੀਂਹ ਰੱਖੀ ਸੀ। ਬਹੁਤ ਖੂਬਸੂਰਤ ਸਹੀ ਸ਼ਹਿਰ ਹੈ, ਸੋਨੇ ਦੀਆਂ ਜਿਹੜੀਆਂ ਬਿਲਡਿੰਗਾਂ ਬਣੀਆਂ ਹੋਈਆਂ ਨੇ, ਕਾਫੀ ਦੇਖਣ ਯੋਗ ਹੈ, ਟਰੈਵਲਿੰਗ ਦੇ ਯੋਗ ਹੈ, ਪਰ ਹੁਣ ਨਹੀਂ ਜਾ ਸਕਦੇ ਕਿਉਂਕਿ ਜੋ ਵਾਦ ਵਿਵਾਦ ਯੂਰਪ ਦੇ ਨਾਲ ਜੁੜੇ ਹੋਏ ਆ। ਨਹੀਂ ਤਾਂ ਟ੍ਰੇਨ ਇੱਥੋਂ ਹੈਲਸਿੰਕੀ ਤੋਂ ਸਿੱਧੀ ਚੱਲਦੀ ਆ ਜੀ ਉੱਥੇ ਨੂੰ ਪੀਟਰਸਬਰਗ ਨੂੰ। ਤੇ 1710 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਹੁਣਾਂ ਨੇ ਖਾਲਸਾ ਰਾਜ ਦੀ ਨੀਂਹ ਰੱਖੀ ਸੀ ਤੇ 1796 ਦੇ ਵਿੱਚ ਜੇਮਸ ਮੈਕਸਿਮ ਨੇ ਪਿਆਨੋ ਦਾ ਜਿਹੜਾ ਪੇਟੈਂਟ ਜਿਹੜਾ ਕਰਵਾਇਆ ਤੇ 1857 ਦੇ ਵਿੱਚ ਦੇਸ਼ ਭਗਤ ਨਾਨਾ ਸਾਹਿਬ ਦੀ ਕਾਨਪੁਰ ਦੇ ਵਿੱਚ ਗ੍ਰਿਫਤਾਰੀ ਹੁੰਦੀ ਹੈ। 1895 ਦੇ ਵਿੱਚ ਬ੍ਰਿਟਿਸ਼ ਦੇ ਖੋਜੀ ਬਿਟ ਐਕਰਸ ਨੇ ਜਿਹੜਾ ਸੀ ਫਿਲਮੀ ਕੈਮਰੇ ਦੇ ਉੱਤੇ ਕੈਮਰੇ ਨੂੰ ਪੇਂਟਡ ਕਰਵਾ ਲਿਆ। 1942 ਦੇ ਵਿੱਚ ਹਿਟਲਰ ਨੇ 10,000 ਚੈਕੋ ਸਲੋਵਾਕੀਆ ਲੋਕਾਂ ਨੂੰ ਮਾਰਨ ਦਾ ਹੁਕਮ ਦੇ ਦਿੱਤਾ ਸੀ ਤੇ 1957 ਦੇ ਵਿੱਚ ਕਾਪੀਰਾਈਟ ਐਕਟ ਜਿਹੜਾ ਬਣਿਆ ਦੁਨੀਆ ਦੇ ਵਿੱਚ। 1964 ਦੇ ਵਿੱਚ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਦੇਹਾਂਤ ਹੋਇਆ। ਦੇਹਾਂਤ ਦੇ ਉਪਰੰਤ ਆਰਜ਼ੀ ਤੌਰ ਦੇ ਉੱਤੇ ਗੁਲਜ਼ਾਰੀ ਲਾਲ ਨੰਦਾ ਹੁਣਾਂ ਨੂੰ ਪ੍ਰਧਾਨ ਮੰਤਰੀ ਜਿਹੜਾ ਬਣਾਇਆ ਗਿਆ। 1985 ਦੇ ਵਿੱਚ ਇੰਗਲੈਂਡ ਦੇ ਵੱਲੋਂ ਚੀਨ ਨੂੰ 1997 ਦੇ ਵਿੱਚ ਹਾਂਗਕਾਂਗ ਦੇਣ ਦੇ ਸੰਬੰਧੀ ਸਮਝੌਤਾ ਕੀਤਾ ਗਿਆ ਤੇ 1999 ਦੇ ਵਿੱਚ ਸ਼ਰਦ ਪਵਾਰ ਹੁਣਾਂ ਨੇ ਨੈਸ਼ਨਲ ਕਾਂਗਰਸ ਪਾਰਟੀ ਦਾ ਗਠਨ ਕੀਤਾ। 2006 ਦੇ ਵਿੱਚ ਇੰਡੋਨੇਸ਼ੀਆ ਦੇ ਵਿੱਚ ਭਿਆਨਕ ਭੂਚਾਲ ਦੇ ਨਾਲ 6,600 ਲੋਕ ਜਿਹੜੇ ਸੀ ਮਾਰੇ ਗਏ ਸੀ। ਭਾਰਤ ਦੀ ਖੋਜ ਦੀ ਥੋੜੀ ਗੱਲ ਕਰਕੇ ਫਿਰ ਆਪਾਂ ਗੱਲਬਾਤ ਅੱਜ ਵਿਸ਼ੇ ਦੀ ਕਰਦੇ ਹਾਂ ਫਿਰ ਅੱਗੇ। ਭਾਰਤ ਦੀ ਖੋਜ ਕਿੱਦਾਂ ਹੁੰਦੀ ਹੈ? ਯੂਰਪ ਦੇ ਲੋਕ ਪੂਰੀ ਦੁਨੀਆਂ ਦੇ ਵਿੱਚ ਵਪਾਰ ਕਰਨਾ ਚਾਹੁੰਦੇ ਸਨ ਤੇ ਭਾਰਤ ਦੇ ਵਿੱਚ ਵਪਾਰ ਕਰਨ ਦੇ ਲਈ ਉਨ੍ਹਾਂ ਨੂੰ ਆਉਣ ਵਾਲੇ ਸਮੁੰਦਰੀ ਰਸਤਿਆਂ ਦਾ ਪਤਾ ਨਹੀਂ ਸੀ। ਉਸ ਟਾਈਮ ਜਿਹੜਾ ਸੀ ਅਰਬ ਦੇ ਲੋਕ ਹੀ ਜਿਹੜੇ ਖਾੜੀ ਦੇ ਲੋਕ ਸਨ ਅਰਬੀ ਉਹ ਜਿਹੜੇ ਭਾਰਤ ਦੇ ਰਸਤਿਆਂ ਦੇ ਬਾਰੇ ਜਾਣੂ ਸਨ ਪਰ ਉਨ੍ਹਾਂ ਨੇ ਯੂਰਪ ਦੇ ਲੋਕਾਂ ਨੂੰ ਇਸ ਦੇ ਬਾਰੇ ਨਹੀਂ ਦੱਸਿਆ ਸੀ, ਸੀਕਰਟ ਸੀ। ਵਾਸਕੋ ਡੀ ਗਾਮਾ ਪਹਿਲੇ ਜਿਹੜੇ ਵਿਅਕਤੀ ਸਨ ਜਿਨ੍ਹਾਂ ਨੇ ਭਾਰਤ ਦੇ ਸਮੁੰਦਰੀ ਰਸਤਿਆਂ ਦੀ ਖੋਜ ਕੀਤੀ। ਕੋਲੰਬਸ ਵੀ ਭਾਰਤ ਦੀ ਖੋਜ ਦੇ ਲਈ ਨਿਕਲਿਆ ਸੀ ਪਰ ਉਹ ਅਮਰੀਕਾ ਪਹੁੰਚ ਗਿਆ। ਵਾਸਕੋ ਡੀ ਗਾਮਾ ਇੱਕ ਪੁਰਤਗਾਲੀ ਨਾਗਰਿਕ ਸੀ ਜੋ ਪੇਸ਼ੇ ਦੇ ਉੱਤੋਂ ਨਾਵਿਕ ਸੀਗਾ ਤੇ ਉਸਦਾ ਜਿਹੜਾ ਜਨਮ 1460 ਦੇ ਵਿੱਚ ਹੁੰਦਾ ਹੈ ਪੁਰਤਗਾਲ ਦੇ ਸਾਈਨਸ ਦੇ ਵਿੱਚ ਮੰਨਿਆ ਜਾਂਦਾ ਹੈ। ਉਸ ਵੇਲੇ ਅਰਬ ਦੇ ਲੋਕ ਯੂਰਪ ਦੇ ਵਿੱਚੋਂ ਜਾਂ ਯੂਰਪ ਦੇ ਵਿੱਚ ਮਸਾਲੇ ਵੇਚਿਆ ਕਰਦੇ ਸੀ ਜਿਹੜੇ ਉਹ ਭਾਰਤ ਤੋਂ ਲਿਆਉਂਦੇ ਤੇ ਯੂਰਪ ਦੇ ਵਿੱਚ ਇਨ੍ਹਾਂ ਮਸਾਲਿਆਂ ਦੀ ਬਹੁਤ ਜ਼ਿਆਦਾ ਮੰਗ ਹੁੰਦੀ ਸੀ। ਇਸ ਦੇ ਲਈ ਯੂਰਪ ਦੇ ਲੋਕ ਵੀ ਭਾਰਤ ਜਾ ਕੇ ਜਿਹੜਾ ਮਸਾਲੇ ਲਿਆਉਣਾ ਚਾਹੁੰਦੇ ਸਨ ਪਰ ਉਨ੍ਹਾਂ ਦੇ ਲਈ ਭਾਰਤ ਜਾਣ ਵਾਲਾ ਰਸਤਾ ਜਿਹੜਾ ਸੀ ਬਹੁਤ ਹੀ ਮੁਸ਼ਕਲ ਭਰਿਆ ਸੀ। ਉਨ੍ਹਾਂ ਨੂੰ ਭਾਰਤ ਜਾਣ ਦੇ ਲਈ ਈਰਾਨ ਅਫਗਾਨਿਸਤਾਨ ਹੋ ਕੇ ਜਾਣਾ ਪੈਂਦਾ। ਕਾਫ਼ੀ ਜਿਹੜਾ ਖਰਚੀਲਾ ਰਾਹ ਸੀ ਤੇ ਖੱਜਲ ਖੁਆਰੀ ਸੀ ਤੇ ਮੁਸ਼ਕਲਾਂ ਭਰਿਆ ਰਸਤਾ ਸੀ। ਉਨ੍ਹਾਂ ਨੂੰ ਇਹੋ ਜਿਹੇ ਰਸਤੇ ਦੀ ਜ਼ਰੂਰਤ ਸੀ, ਲੋੜ ਸੀ ਜਿਹੜਾ ਭਾਰਤ ਘੱਟ ਸਮੇਂ ਦੇ ਵਿੱਚ ਲੈ ਕੇ ਸਾਨੂੰ ਜਾਵੇ ਤੇ ਇਹੋ ਜਿਹਾ ਰਸਤਾ ਫਿਰ ਸਮੁੰਦਰ ਰਾਹੀਂ ਹੀ ਸੰਭਵ ਹੋ ਸਕਦਾ ਸੀ। ਫਿਰ ਭਾਰਤ ਦੀ ਖੋਜ ਕਰਦਾ ਹੈ ਵਾਸਕੋ ਡੀ ਗਾਮਾ। ਉਹਨੇ ਭਾਰਤ ਦੀ ਖੋਜ ਕਰਨ ਦਾ ਪੱਕਾ ਇਰਾਦਾ ਕਰ ਲਿਆ ਤੇ ਚੱਲ ਪਿਆ ਇਤਿਹਾਸਕ ਸਫ਼ਰ ਜਿਹੜਾ ਆਰੰਭ ਦਿੱਤਾ। 8 ਜੁਲਾਈ 1497 ਦੇ ਵਿੱਚ ਵਾਸਕੋ ਡੀ ਗਾਮਾ ਆਪਣੇ ਸਾਥੀਆਂ ਦੇ ਨਾਲ ਭਾਰਤ ਦੀ ਖੋਜ ਦੇ ਲਈ ਰਵਾਨਾ ਹੋ ਜਾਂਦਾ ਹੈ। ਉਸਦੇ ਜਹਾਜ਼ੀ ਬੇੜੇ ਜਿਹੜੇ ਸਨ ਵਿੱਚ 4 ਜਹਾਜ਼ 170 ਦੇ ਕਰੀਬ ਆਦਮੀਆਂ ਦਾ ਦਲ ਸੀਗਾ ਤੇ ਰੋਟੀ ਪਾਣੀ ਵੀ ਤਾਂ ਪਕਾਉਂਦੇ ਹੋਣੇ ਆ, ਉੱਥੇ ਖਾਂਦੇ ਹੋਣੇ ਦੇਖ ਲਓ ਉਹਨਾਂ ਸਮਿਆਂ ਦੇ ਵਿੱਚ। ਸਭ ਤੋਂ ਵੱਡੇ ਜਹਾਜ਼ ਸੇਠ ਗੈਰਬੀਅਲ ਦੇ ਉੱਤੇ ਉਹ ਖੁਦ ਸਵਾਰ ਸੀਗਾ ਤੇ ਸਭ ਤੋਂ ਪਹਿਲਾਂ ਉਹ ਅਫਰੀਕਾ ਦੇ ਆਖਰੀ ਸਿਰੇ ਕੈਪ ਆਫ ਗੁੱਡ ਹੋਮ ਨਾਮਕ ਸਥਾਨ ਦੇ ਉੱਤੇ ਜਿਹੜਾ ਪਹੁੰਚੇ ਤੇ ਉਸ ਤੋਂ ਬਾਅਦ ਅਫਰੀਕਾ ਦਾ ਹੀ ਇੱਕ ਰਾਜ ਮੋਸੰਬਾ ਆਇਆ ਤੇ ਉੱਥੋਂ ਦੇ ਰਾਜਾ ਨੇ ਉਸਦੀ ਜਿਹੜੀ ਮਦਦ ਕੀਤੀ ਤੇ ਉਸ ਨੂੰ 1 ਅਰਬ ਨਾਵਿਕ ਨਾਲ ਦਿੱਤੇ, ਇੰਨੇ ਜ਼ਿਆਦਾ ਜੀ, ਤੇ ਜਿਹੜਾ ਭਾਰਤ ਦਾ ਰਸਤਾ ਜਾਣਦੇ ਸੀ। ਕਹਿੰਦੇ ਵਾਸਕੋ ਡੀ ਗਾਮਾ ਅਫਰੀਕਾ ਮਹਾਂਦੀਪ ਦਾ ਚੱਕਰ ਲਗਾ ਕੇ ਭਾਰਤ ਦੇ ਕਾਲੀਕਟ ਬੰਦਰਗਾਹ ਕੇਰਲ ਦੇ ਵਿੱਚ ਪਹੁੰਚ ਜਾਂਦਾ ਹੈ। 20 ਮਈ 1498 ਨੂੰ ਵਾਸਕੋ ਡੀ ਗਾਮਾ ਭਾਰਤ ਦੇ ਕਾਲੀਕਟ ਬੰਦਰਗਾਹ ਦੇ ਉੱਤੇ ਪਹੁੰਚਿਆ ਤੇ ਭਾਰਤ ਦੀ ਖੋਜ ਦਾ ਇਹ ਸਫ਼ਰ ਕਰੀਬ 10 ਮਹੀਨੇ ਦੇ ਵਿੱਚ ਪੂਰਾ ਉਹਨੇ ਕੀਤਾ। ਭਾਰਤ ਆ ਕੇ ਵਾਸਕੋ ਡੀ ਗਾਮਾ ਨੇ ਸਥਾਨਕ ਰਾਜ ਦੇ ਰਾਜਾਂ ਦੇ ਨਾਲ ਵਪਾਰ ਦਾ ਸਮਝੌਤਾ ਕੀਤਾ ਤੇ ਉਸਨੇ ਕਈ ਕਿਸਮ ਦੇ ਮਸਾਲੇ ਉੱਥੋਂ ਖਰੀਦੇ ਵੀ। ਭਾਰਤ ਤੋਂ ਪੁਰਤਗਾਲ ਜਾਂਦੇ ਸਮੇਂ ਸਮੁੰਦਰੀ ਤੂਫਾਨ ਦੇ ਨਾਲ ਉਸਦੇ ਜਹਾਜ਼ੀ ਬੇੜੇ ਨੂੰ ਕਾਫ਼ੀ ਨੁਕਸਾਨ ਹੋਇਆ ਤੇ ਉਸਦੇ ਦਲ ਦੇ ਕਈ ਜਿਹੜੇ ਆਦਮੀ ਉੱਥੇ ਮਾਰੇ ਵੀ ਗਏ ਤੇ ਪੁਰਤਗਾਲ ਪਹੁੰਚਣ ਦੇ ਉੱਤੇ ਉਸਦਾ ਭਾਰੀ ਸਵਾਗਤ ਕੀਤਾ ਗਿਆ ਤੇ ਦੂਸਰੀ ਵਾਰ ਭਾਰਤ ਆ ਕੇ ਉਸਨੇ ਕਾਲੀਕਟ ਦੇ ਜਿਹੜਾ ਰਾਜ ਦੇ ਉੱਤੇ ਹਮਲਾ ਕਰ ਦਿੱਤਾ ਤੇ ਕਤਲੇਆਮ ਦੇ ਉੱਤੇ ਤੇ ਲੁੱਟ ਖੋਹਾਂ ਕੀਤੀਆਂ। ਵਾਸਕੋ ਡੀ ਗਾਮਾ ਦੀ ਖੋਜ ਨੇ ਯੂਰਪੀ ਦੇਸ਼ਾਂ ਦੇ ਲਈ ਭਾਰਤ ਦੇ ਵਪਾਰਕ ਰਸਤਿਆਂ ਨੂੰ ਖੋਲ੍ਹ ਦਿੱਤਾ। ਪੁਰਤਗਾਲੀਆਂ ਤੋਂ ਬਾਅਦ ਬ੍ਰਿਟਿਸ਼ ਵੀ ਇਸੇ ਰਸਤੇ ਹੀ ਭਾਰਤ ਦੇ ਵਿੱਚ ਆਏ ਤੇ ਉਹਨਾਂ ਨੇ ਭਾਰਤ ਨੂੰ ਗੁਲਾਮ ਬਣਾ ਲਿਆ। ਵਾਸਕੋ ਡੀ ਗਾਮਾ ਨੇ 3 ਵਾਰ ਭਾਰਤ ਦਾ ਸਫ਼ਰ ਕੀਤਾ। ਤੀਜੇ ਸਫ਼ਰ ਦੇ ਵਿੱਚ 23 ਦਸੰਬਰ 1524 ਨੂੰ ਉਸਦੀ ਜਿਹੜੀ ਆ ਮੌਤ ਹੋ ਜਾਂਦੀ ਹੈ। ਲਓ ਦੋਸਤੋ, ਇਹ ਸੀ ਜੀ ਅੱਜ ਦਾ ਵਿਚਾਰ ਤੇ ਗੱਲਾਂ ਬਾਤਾਂ ਕਰਦੇ ਫਿਰ ਅਗਲੀਆਂ ਅੱਜ ਦੇ ਵਿਸ਼ੇ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਵੱਲ ਨੂੰ ਵੱਧਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਕਾਲ ਤੁਸੀਂ ਕਰ ਸਕਦੇ ਹੋ ਨਾਲ ਜੇ ਗੱਲਬਾਤ ਕਰਨੀ ਚਾਹੋਗੇ ਤੇ ਮੈਂ ਜਦ ਤੱਕ ਸ਼ਮੀ ਜੀ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਰਸਮਾਂ ਤੇ ਵਿਹਾਰ ਦੇ ਉੱਤੇ। ਰਸਮਾਂ ਤੇ ਵਿਹਾਰ ਦੋਸਤੋ ਅੱਜ ਜਿਹੜਾ ਆਪਣਾ ਵਿਸ਼ਾ ਹੈ ਉਹਦੇ ਉੱਤੇ ਆਪਾਂ ਚਰਚਾ ਕਰਨ ਦੇ ਲਈ ਤਿਆਰ ਹਾਂ ਤੇ ਸ਼ਮੀ ਜੀ ਆਪਣੇ ਨਾਲ ਨੇ। ਰਸਮਾਂ ਤੇ ਰੀਤੀ ਰਿਵਾਜ ਸਾਡੀ ਸੱਭਿਆਚਾਰਕ ਵਿਰਾਸਤ ਦਾ ਜਿਹੜਾ ਅਟੁੱਟ ਹਿੱਸਾ ਨੇ ਜੋ ਸਾਨੂੰ ਆਪਣੀਆਂ ਜੜ੍ਹਾਂ ਪਰਿਵਾਰ ਤੇ ਭਾਈਚਾਰੇ ਦੇ ਨਾਲ ਜਿਹੜੀਆਂ ਜੋੜਦੇ ਹੈ। ਜਨਮ ਤੋਂ ਮਰਨ ਤੱਕ ਜ਼ਿੰਦਗੀ ਦੇ ਹਰ ਪੜਾਅ ਦੇ ਵਿੱਚ ਰਸਮਾਂ ਜਿਹੜੀਆਂ ਨੇ ਸਾਂਝ ਪਾਉਂਦੀਆਂ ਨੇ, ਪਿਆਰ ਦੁੱਖ ਤਕਲੀਫਾਂ ਰੂਹਾਨੀਅਤ ਦਾ ਸੰਦੇਸ਼ ਦਿੰਦੀਆਂ। ਪਰ ਆਧੁਨਿਕ ਯੁੱਗ ਦੇ ਵਿੱਚ ਜੋ ਕੁਝ ਵਾਪਰ ਰਿਹਾ, ਟੈਕਨੋਲੋਜੀ ਹੋ ਗਈ, ਦਿਖਾਵੇ ਹੋ ਗਏ, ਇੱਕ ਦੂਸਰੇ ਨੂੰ ਚੜਾਉਣਾ, ਦੰਦ ਦਿਖਾਉਣੇ, ਉਹ ਸਾਰਾ ਕੁਝ ਚੱਲ ਰਿਹਾ ਤੇ ਵਪਾਰੀਕਰਨ ਵੀ ਵੱਧ ਰਿਹਾ। ਪਰੰਪਰਾਵਾਂ ਦੇ ਅਸਲ ਮਾਇਨੇ ਜਿਹੜੇ ਨੇ ਬਦਲ ਗਏ ਨੇ। ਇਸ ਗੱਲਬਾਤ ਦੇ ਵਿੱਚ ਤੁਸੀਂ ਵੀ ਆਪਣੇ ਵਿਚਾਰ ਦੇ ਸਕਦੇ ਹੋ ਤੇ ਅਮੀਰ ਸੱਭਿਆਚਾਰਕ ਜਿਹੜਾ ਸਾਡਾ ਸੱਭਿਆਚਾਰ ਹੈ ਉਹਦਾ ਧਰੋਹ ਨੂੰ ਜਿਹੜਾ ਕਿਵੇਂ ਸਾਂਭ ਸਕਦੇ ਹਾਂ ਜਾਂ ਉਹਨੂੰ ਕਿਵੇਂ ਆਪਾਂ ਉਹਦੀ ਸੁਰੱਖਿਆ ਕਰ ਸਕਦੇ ਹਾਂ, ਕਿਹੜੀਆਂ ਰਸਮਾਂ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਜਾਂ ਕਿਹੜੀਆਂ ਨੂੰ ਨਹੀਂ ਲੈ ਕੇ ਜਾਣਾ ਚਾਹੀਦਾ, ਬਹੁਤ ਸਾਰੀਆਂ ਚੀਜ਼ਾਂ ਅਸੀਂ ਭਾਰ ਹੀ ਚੱਕੀ ਫਿਰਦੇ ਹਾਂ। ਇਸ ਗੰਭੀਰ ਤੇ ਰੋਚਕ ਚਰਚਾ ਦੇ ਵਿੱਚ ਤੁਸੀਂ ਵੀ ਹਿੱਸਾ ਬਣੋ ਤੇ ਆਪਣੇ ਵਿਚਾਰ ਜਿਹੜੇ ਆ ਤੁਸੀਂ ਵੀ ਸਾਂਝੇ ਕਰੋ ਤੇ +358 44 976 19 ਬਾਟ ਸਟੂਡੀਓ ਦਾ ਨੰਬਰ ਹੈ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਤੇ ਗੱਲਬਾਤ ਦੇ ਵਿੱਚ ਤੁਸੀਂ ਵੀ ਹਿੱਸਾ ਲੈ ਸਕਦੇ ਹੋ ਤੇ ਦੋਸਤ ਬਾਅਦ ਦੇ ਵਿੱਚ ਕਈ ਵਾਰੀ ਲੇਟ ਹੋ ਜਾਂਦੇ ਆ ਤੇ ਫਿਰ ਉਹ ਗਿਲਾ ਸ਼ਿਕਵਾ ਵੀ ਕਰਦੇ ਆ ਤੇ ਉਮੀਦ ਕਰਦੇ ਆ ਸਾਰੇ ਦੋਸਤ ਜੁੜ ਜਾਣ ਤੇ ਗੱਲਾਂ ਬਾਤਾਂ ਦੇ ਵਿੱਚ ਹਾਜ਼ਰੀ ਭਰ ਸਕਦੇ ਆ। ਸਤਿ ਸ੍ਰੀ ਅਕਾਲ ਸ਼ਮੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਫਿਰ ਤੋਂ ਇੱਕ ਵਾਰ ਸਮਾਂ ਦੇਣ ਦੇ ਲਈ, ਨਾਲ ਜੁੜਨ ਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀਆਂ ਨੂੰ ਜੀ।
1: ਪਰ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਨਿੱਘਾ ਸਵਾਗਤ ਹੈ ਸਾਰੇ ਦੋਸਤਾਂ ਦਾ।
0: ਸ਼ੁਕਰੀਆ ਜੀ ਸ਼ਮੀ ਜੀ, ਜੀਆਂ ਨੂੰ ਜੀ, ਕੀ ਹਾਲ ਚਾਲ ਨੇ, ਸਿਹਤਾਂ ਕਿਵੇਂ ਨੇ ਜੀ? ਕਹਿੰਦੇ ਗਰਮੀ ਬੜੀ ਪੈ ਰਹੀ ਹੈ।
1: ਬਹੁਤ ਹੀ ਵਧੀਆ ਜੀ। ਹਾਂਜੀ ਬਿਲਕੁਲ ਜੀ, ਅੱਜ ਕਾਫੀ ਕਹਿ ਲੋ ਵੀ ਇਹਨੂੰ ਤੱਤਾ ਦਿਨ ਵੀ ਕਹਿ ਸਕਦੇ ਆ ਕਿਉਂਕਿ 42 ਡਿਗਰੀ ਜੀ ਅੱਜ ਰਿਕਾਰਡ ਹੋਈ
0: ਜੀ।
1: ਤੇ ਚਲੋ ਇਹ ਮੌਸਮ ਦੇ ਜਿਹੜੇ ਰੰਗ ਨੇ, ਰੱਬ ਤੇ ਰੁੱਤਾਂ, ਜਦੋਂ ਕਿਸੇ ਨੇ ਕਹਾਣੀ ਲਿਖੀ ਤੇ ਉਹਦੇ ਵਿੱਚ ਇਹੋ ਹੀ ਜਿਹੜਾ ਰੁੱਤਾਂ ਨੇ ਗਿਲਾ ਸ਼ਿਕਵਾ ਕੀਤਾ ਸੀ ਕਿ ਭਾਈ ਇੱਕ ਅਸੀਂ ਰੱਬ ਜੀ ਤੁਸੀਂ ਤਾਂ ਸਾਨੂੰ ਭੇਜਿਆ ਰੁੱਤਾਂ ਬਣਾ ਕੇ, ਚਲੋ ਆ ਗਰਮੀ ਆ ਗਈ, ਠੰਡ ਆ ਗਈ, ਤੇ ਕਹਿੰਦਾ ਬੰਦਾ ਤੇ ਮੰਨਦਾ ਹੀ ਨੀ, ਉਹ ਉਲਟਾ ਮਤਲਬ ਸਾਨੂੰ ਕਾਊਂਟਰ ਕਰਨ ਦੀ ਕੋਸ਼ਿਸ਼ ਕਰਦਾ। ਤੇ ਬਹੁਤ ਹੀ ਚਲੋ ਇਸ ਵੇਲੇ ਐਕਸਟ੍ਰੀਮ ਵੈਦਰ ਚੱਲ ਰਿਹਾ ਹੈ ਔਰ ਇਹ ਸਾਡੇ ਖਿੱਤੇ ਦੀ ਖੂਬੀ ਵੀ ਆ, ਪੰਜਾਬ ਦੀ ਖੂਬੀ ਵੀ ਆ ਕਿ ਇੱਥੇ ਹਰ ਮੌਸਮ ਜਿਹੜਾ ਉਹ ਪੂਰਾ ਅੱਤ ਦੇ ਉੱਤੇ ਆਉਂਦਾ ਹੈ,
0: ਬਿਲਕੁਲ
1: ਪੂਰੇ ਜੋਬਨ ਤੇ ਹੁੰਦਾ
0: ਜੀ
1: ਜੀ। ਤੇ ਮੈਂ ਅੱਜ ਦਾ ਵਿਚਾਰ ਵੀ ਸੁਣ ਰਿਹਾ ਸੀ ਤੇ ਬਹੁਤ ਹੀ ਖੂਬਸੂਰਤ ਜਾਣਕਾਰੀ ਤੇ ਬਹੁਤ ਹੀ ਪ੍ਰਭਾਵਸ਼ਾਲੀ ਅੰਦਾਜ਼ ਦੇ ਵਿੱਚ ਤੁਸੀਂ ਸਾਂਝੀ ਕੀਤੀ ਏ,
0: ਥੈਂਕ ਯੂ ਜੀ।
1: ਤੇ
0: ਭਾਰਤ ਅੱਜ
1: ਲੱਭ ਲਿਆ ਜੀ, ਲੱਭ ਲਿਆ ਉਹ ਮਸੰਬਾ ਵਾਲਾ ਜਿਹੜਾ ਬਾਈ ਸੀ ਨਾ ਅਫਰੀਕਾ ਵਾਲਾ, ਕੈਪ ਆਫ ਦੀ ਹੋਪ ਵਾਲਾ, ਉਹਨੇ ਇੱਕੋ ਅਰਬੀ ਬੰਦਾ ਦਿੱਤਾ ਉਹਨਾਂ ਨੂੰ ਜਿਹੜਾ, ਕਿਉਂਕਿ ਅਰਬ ਵਾਲਿਆਂ ਨੂੰ ਪਤਾ ਸੀ ਕਿ ਭਾਰਤ ਰੂਟ ਕਿਹੜਾ ਹੈ
0: ਜੀ,
1: ਉਹ ਇੱਕ ਬੰਦਾ ਅਰਬ ਵਾਲਾ ਉਹੀ ਦੇਖ ਲੋ ਨਾਲ ਆਇਆ ਜੋ ਉਹਨਾਂ ਨੇ ਕਾਲੀ ਕੱਟ ਪਹੁੰਚਾ ਤਾ ਕੇਰਲਾ ਚ ਬਾਈ ਨੂੰ ਤੇ ਉੱਥੋਂ ਜਿਹੜਾ ਸਾਰਾ ਦਰਵਾਜ਼ਾ ਖੁੱਲ ਗਿਆ ਪੂਰੇ ਭਾਰਤ ਦਾ, ਪੂਰੇ ਯੂਰਪ ਲਈ।
0: ਦੇਖੋ ਬੜੇ ਵੱਡੇ ਪੱਧਰ ਦੇ ਉੱਤੇ ਫਿਰ ਚਾਹੇ ਭਾਰਤ ਆਜ਼ਾਦ ਵੀ ਹੋ ਗਿਆ, ਸਾਰਾ ਕੁਝ ਹੋ ਗਿਆ ਬ੍ਰਿਟਿਸ਼ ਰਾਜ ਦੇ ਵਿੱਚ, ਪਰ ਪੁਰਤਗਾਲੀਆਂ ਨੇ ਐਂਟਰੀ ਕੀਤੀ ਸੀ ਤੇ ਬਾਅਦ ਗਏ ਵੀ ਸਾਰਿਆਂ ਤੋਂ ਬਾਅਦ ਦੇ ਵਿੱਚ ਗੋਆ ਦੇ ਵਿੱਚ ਕਾਫੀ ਲੰਮਾ ਸਮਾਂ ਉਹਨਾਂ ਨੇ ਫਿਰ ਵੀ ਰਾਜ ਕਰਦੇ ਰਹੇ ਬਾਅਦ ਚੋ ਵੀ।
1: ਬਿਲਕੁਲ ਬਿਲਕੁਲ ਜੀ, ਉਦੋਂ ਦੌੜ ਲੱਗੀ ਹੋਈ ਸੀ ਜਿਹੜੇ ਯੂਰੋਪੀਅਨ ਕੰਟਰੀਜ਼ ਦੇ ਜਿਹੜੇ ਰਾਜੇ ਸੀ ਜਾਂ ਜਿਹੜੇ ਇੰਪਰਰ ਸੀਗੇ ਉਹਨਾਂ ਦੇ ਵਿੱਚ ਇੱਕ ਦੌੜ ਲੱਗੀ ਸੀ, ਕਿਉਂਕਿ ਯੂਰਪ ਆਪਣੇ ਆਪ ਦੇ ਵਿੱਚ ਤੇ ਬਹੁਤ ਵਿਸ਼ਾਲ ਨਹੀਂ ਹੈ
0: ਜੀ,
1: ਪਰ ਇੱਕ ਹੁਣ ਤੁਸੀਂ ਐਂ ਦੇਖ ਲੋ ਵੀ ਇੱਥੇ ਕੋਈ ਸ਼ਹਿਰ ਦੇ ਵਿੱਚ ਕੋਈ ਘਰ ਪਾਉਂਦਾ, ਉਹਨੇ ਪਲਾਟ ਲੈ ਕੇ ਆਪਣਾ ਇੱਕ ਮਾੜਾ ਜਿਹਾ ਘਰ ਵੀ ਪਾ ਲਿਆ, ਵਧੀਆ ਪਾ ਲਿਆ, ਪਰ ਉਹ ਗਲੀ ਮੱਲਣੀ ਨੀ ਭੁੱਲਦਾ ਆਪਣੀ,
0: ਬਿਲਕੁਲ
1: ਕਿ ਇਹਦੇ ਵਿੱਚ ਮਤਲਬ ਮਾੜਾ ਰੈਂਪ ਬਣਾ ਲਈਏ, ਕੁਛ ਕਰ ਲਈਏ ਜਾਂ ਹੋਰ ਕਬਜ਼ਾ ਹੀ ਕਰ ਲਈਏ, ਜਾਲੀ ਲਾ ਕੇ ਹੋਰ ਬੂਟੇ ਲਾ ਦਈਏ, ਗਲੀ ਵੀ ਆਪਣੀ ਹੋ ਜਾਏ ਜਿਹੜਾ ਓਹਨੇ ਜਿਹੜਾ ਓਹਦਾ ਆਪਣਾ ਜਗ੍ਹਾ ਹੈਗੀ ਓਹ ਤਾਂ ਹੈਗੀ ਹੈਗੀ ਆ, ਬਟ ਜਿਹੜਾ ਕਬਜੇ ਦੀ ਭਾਵਨਾ ਨਾ, ਇਹ ਮਨੁੱਖ ਦੀ ਪ੍ਰਵਿਰਤੀ ਆ।
0: ਬਿਲਕੁਲ,
1: ਜੇ ਕੋਈ ਰਾਜਾ ਇਹ ਗੱਲ ਕਰ ਰਿਹਾ ਤਾਂ ਉਹ ਤੇ ਵੱਡੇ ਪੱਧਰ ਤੇ ਸੋਚੂਗਾ ਕਿ ਉਹਨਾਂ 1400 ਦੇ ਵਿਚ ਉਹਨਾਂ ਦਾ ਬਾਈ ਜੀ ਦਾ ਜਨਮ ਹੁੰਦਾ ਜਿਹੜਾ ਵਾਸਕੋ ਡੀ ਗਾਮਾ ਹੈ, ਤੇ ਉਹ ਕਿਵੇਂ ਉੱਥੋਂ ਉਹ ਆਪਣੇ ਜਿਹੜੇ ਆ ਉਹਨਾਂ ਦਿਨਾਂ ਦੇ ਜਿਹੜੇ ਕਾਰੋਬਾਰੀ ਆ। ਦੂਰਅੰਦੇਸ਼ੀ ਸੋਚ ਤਾਂ ਇਹੀ ਆ, ਜੇ ਆਪਾਂ ਬੈਰੀਅਰ ਬ੍ਰੇਕ ਕਰਨੇ ਹੁੰਦੇ ਆ ਤੇ ਨਵੀਆਂ ਚੀਜ਼ਾਂ ਲੱਭਾਂਗੇ ਫੇਰ ਹੀ ਕੋਈ ਜਿਹੜਾ ਉਹ ਹਾਸਲ ਹੁੰਦਾ ਹੈ।
0: ਬਿਲਕੁਲ,
1: ਤੇ ਵਾਸਕੋ ਡੀ ਗਾਮਾ ਕਈ ਵਾਰੀ ਨਿਆਣੇ ਪੁੱਛ ਲੈਂਦੇ ਆ, ਬੱਚੇ ਪੁੱਛ ਲੈਂਦੇ ਆ ਕਿ ਜਨਾਬ ਤੁਸੀਂ ਤਾਂ ਕਹਿੰਦੇ ਹੋ ਵੀ ਭਾਰਤ ਮਤਲਬ ਕਹਿ ਲੋ ਕਰੋੜਾਂ ਸਾਲ ਪੁਰਾਣੀ ਸਾਡੀ ਸਭਿਅਤਾ ਆ ਗਈ ਜੀ, ਤੇ ਇਹ 1400 ਚ ਆ ਗਏ ਨੇ ਕਿਵੇਂ ਲੱਭ ਲੈ ਸਾਨੂੰ, ਇਹ ਕਿਵੇਂ ਖੋਜ ਕਰ ਸਕਦਾ ਸਾਡੀ, ਅਸੀਂ ਤਾਂ ਪਹਿਲੇ ਬੈਠੇ ਸੀ ਇੱਥੇ। ਤੋ ਅਸਲ ਚ ਓਹਨੇ ਯੂਰਪ ਨੂੰ ਕਨੈਕਟ ਕਰਨ ਵਾਲੇ ਰੂਟ ਦੀ ਖੋਜ ਕੀਤੀ ਸੀ, ਲਿੰਕ ਦਿੱਤਾ ਸੀ ਕਿਉਂਕਿ ਪਹਿਲਾਂ ਲੈਂਡ ਦੇ ਰਾਹੀਂ ਹੋ ਰਿਹਾ ਸੀ ਸਾਰਾ, ਤੇ ਉਹਨਾਂ ਨੇ ਵਾਸਕੋ ਡੀ ਗਾਮਾ ਨੇ ਯਾਤਰਾਵਾਂ ਜਦੋਂ ਕੀਤੀਆਂ 4 ਜਹਾਜ਼ ਲੈ ਕੇ, ਤੇ ਉਹ ਇੱਕ ਵਪਾਰਕ ਰੂਟ ਹੈ ਉਹਦੀ ਉਹਨਾਂ ਨੇ ਮਾਰਕਿੰਗ ਕੀਤੀ ਕਿ ਹਾਂ ਇੱਥੋਂ ਇੱਥੋਂ ਆਪਾਂ ਜਾ ਕੇ ਇੱਥੇ ਪਹੁੰਚ ਸਕਦੇ ਹਾਂ, ਤੇ ਇੱਕ ਅੱਗੇ ਖੁੱਲਾ ਵਿਹੜਾ ਤੇ ਕਾਰੋਬਾਰ ਹੋ ਸਕਦਾ ਹੈ। ਹਾਲਾਂਕਿ ਵਾਸਕੋ ਡੀ ਗਾਮਾ ਨੂੰ ਕਾਫੀ ਬਦਨਾਮੀ ਵੀ ਮਿਲੀ ਕਿਉਂਕਿ ਉਹਨੇ ਕਤਲੋਗਾਰਤ ਵੀ ਬਹੁਤ ਕੀਤੀ ਆ, ਔਰ ਕੋਈ ਮਤਲਬ ਇਹਨੂੰ, ਪਰ ਉਹੀ ਗੱਲ ਹੈ ਕਿ ਜਿਹੜੀ ਆਪਾਂ ਦੇਖਦੇ ਹਾਂ ਇਤਿਹਾਸ ਜਦੋਂ ਵੀ ਆਪਾਂ ਫਰੋਲਦੇ ਹਾਂ, ਜਿਹਨੇ ਵੱਧ ਕਤਲੋਗਾਰਤ ਕੀਤੀ ਹੁੰਦੀ ਹੈ ਉਹਦੇ ਨਾਮ ਦੇ ਨਾਲ ਮਹਾਨ ਵੀ ਅਸੀਂ ਆਪ ਹੀ ਲਾ ਦਿੰਦੇ ਕਿ ਇਹ ਬੜਾ ਮਹਾਨ ਬੰਦਾ ਸੀ ਕਿਉਂਕਿ ਇਹਨੇ ਬਹੁਤ ਜ਼ਿਆਦਾ ਬੰਦੇ ਵੱਢੇ ਆ।
0: ਸ਼ਮੀ ਜੀ, ਜਦੋਂ ਇੱਧਰ ਗੱਲ ਕਰਦੇ ਨਾ ਡੈਨਮਾਰਕ ਦੀ ਜਾਂ ਇਹਨਾਂ ਮੁਲਕਾਂ ਦੀ, ਤਾਂ ਜਦੋਂ ਧਰਤੀਆਂ ਜੇ ਲੱਭੀਆਂ ਨਹੀਂ ਗਈਆਂ ਸੀ ਤਾਂ ਇਹ ਮਤਲਬ ਕਿ ਕਿਸ਼ਤੀਆਂ ਬਣਾਉਣ ਦੇ ਵਿੱਚ ਬਹੁਤ ਮਾਹਰ ਲੋਕ ਨੇ ਸੀਗੇ ਪਹਿਲਾਂ, ਹੁਣ ਤਾਂ ਪਤਾ ਨਹੀਂ ਕਿੱਦਾਂ ਆ, ਤੇ ਉਸ ਸਮਿਆਂ ਦੇ ਵਿੱਚ ਕੀ ਕਰਦੇ ਸੀ, ਇਹਨਾਂ ਨੂੰ ਮਤਲਬ ਕਿ ਭੇਜ ਦਿੱਤਾ ਜਾਂਦਾ ਸੀ ਕਿ ਜਾਓ ਧਰਤੀ ਲੱਭੋ ਜਾਂ ਆਬਾਦੀ ਲੱਭੋ ਜਾਂ ਕਬੀਲੇ ਲੱਭੋ ਜਿੱਦਾਂ ਵੀ ਆ ਜਿੱਥੇ ਵੀ ਜਾਓ, ਤੇ ਇਹਨਾਂ ਦੀ ਪਹਿਲ ਹੁੰਦੀ ਸੀ ਉੱਥੇ ਜਦੋਂ ਧਰਤੀ ਦੇ ਉੱਤੇ ਪੈਰ ਰੱਖਦੇ ਹੁੰਦੇ ਸੀ, ਤੇ ਉੱਥੇ ਲੁੱਟ ਖੋਹ ਸਾੜਨਾ, ਸਾਰੇ ਘਰ ਬਾਰ ਬੱਚਿਆਂ ਨੂੰ ਬੰਦਿਆਂ ਨੂੰ ਮਾਰ ਸੁੱਟਣਾ, ਜਨਾਨੀਆਂ ਨੂੰ ਲੈ ਜਾਣਾ ਨਾਲ, ਸਾਰਾ ਕੁਝ ਕਰਦੇ ਰਹੇ ਆ, ਤਾਂ ਉਹਨਾਂ ਦਾ ਖਜ਼ਾਨਾ ਵੀ ਲੁੱਟਣਾ, ਸਾਰਾ ਕੁਝ ਜੋ ਵੀ ਉਹਨਾਂ ਦੇ ਪੱਲੇ ਹੁੰਦਾ ਸੀ ਧੇਲਾ ਕੁਝ ਵੀ। ਤਾਂ ਬਾਅਦ ਦੇ ਵਿੱਚ ਜਦੋਂ ਬ੍ਰਿਟਿਸ਼ ਹੁੰਦੇ ਸੀ, ਜਦੋਂ ਇਹ ਵਾਪਸ ਆਉਂਦੇ ਸੀਗੇ ਤਾਂ ਉਹਨਾਂ ਨੂੰ ਜਾ ਕੇ ਦੱਸਦੇ ਸੀਗੇ ਕਿ ਅਸੀਂ ਆਹ ਜਗ੍ਹਾ ਲੱਭੀ ਆ, ਤੇ ਇਹਨਾਂ ਨੂੰ ਉਹਨਾਂ ਦਾ ਬਣਦਾ ਜਿਹੜਾ ਸੀ ਕਿਰਤ ਕਹਿ ਲੋ ਜਾਂ ਉਹਨਾਂ ਦੀ ਖੂਨ ਪਸੀਨੇ ਦੀ ਕਮਾਈ, ਉਹ ਦੇ ਦਿੰਦੇ ਸੀਗੇ, ਤੇ ਇਹਨਾਂ ਨੂੰ ਪਾਸੇ ਕਰ ਦਿੰਦਾ ਸੀ, ਕਹਿੰਦਾ ਹੋਰ ਰੂਟ ਦੇ ਉੱਤੇ ਤੁਸੀਂ ਚਲੋ ਤੇ ਅਸੀਂ ਇੱਥੇ ਸਾਰਾ ਕਬਜ਼ਾ ਅਸੀਂ ਆਪ ਕਰ ਲੈਣਾ,
1: ਵਾਸਕੋ ਡੀ ਗਾਮਾ ਵਾਲੀ ਵੀ ਨਾਲੋ। ਅੱਜ ਕਿਉਂਕਿ ਰਸਮ ਦੀ ਤੇ ਵਿਹਾਰ ਦੀ ਆਪਾਂ ਗੱਲ ਕਰਦੇ ਆ, ਇਹਦੇ ਨਾਲ ਨਾ ਇੱਕ ਤੀਜਾ ਸ਼ਬਦ ਵੀ ਜੁੜਿਆ ਹੈ, ਰੀਤ।
0: ਰੀਤ
1: ਹੁਣ ਜਿਹੜਾ ਰੀਤ ਕੀ ਆ, ਰੀਤ ਕਸਟਮ ਆ, ਜਿਹੜੇ ਸਦੀਆਂ ਤੋਂ ਚੱਲੀ ਆ ਰਹੀ ਹੁੰਦੀ ਕੋਈ ਪਰੰਪਰਾ ਨਿਯਮ ਆ। ਹੁਣ ਜਿਵੇਂ ਕਹਿ ਲੋ ਵੀ ਵਿਆਹ ਦੀ ਪ੍ਰਥਾ ਜਾਂ ਹੋਰ ਕੋਈ ਜਨਮ ਦੇ ਸਮੇਂ ਕੋਈ ਆਪਾਂ ਕੋਈ ਰੀਤ ਬਣੀ ਹੋਈ ਹੈ, ਵੀ ਰੀਤ ਲਾ ਲੋ ਵੀ ਇੱਕ ਪੱਕਾ ਅਸੂਲ ਹੈ ਕਿ ਵਿਆਹ ਵਿੱਚ ਲਾੜਾ ਜਿਹੜਾ ਘੋੜੀ ਚੜਦਾ, ਇਹ ਇੱਕ ਰੀਤ ਆ
0: ਜੀ।
1: ਤੇ ਰਸਮ ਕੀ ਆ, ਵੀ ਜਿਹੜੀ ਰੀਤ ਆ ਉਹਨੂੰ ਨਿਭਾਉਣ ਵਾਸਤੇ ਛੋਟੇ ਛੋਟੇ ਕੰਮ ਜਿਹੜੇ ਆ ਵਿੱਚ ਜੁੜੇ ਜਾਂਦੇ ਆ, ਵੀ ਘੋੜੀ ਚੜਨ ਤੋਂ ਪਹਿਲਾਂ ਜਿਹੜੀ ਆ ਭੈਣਾਂ ਆ ਉਹਦੀ ਵਾਗ ਫੜਦੀਆਂ ਨੇ, ਵੀ ਸੁਰਮਾ ਪਾਉਂਦਾ ਜੀ, ਉਹ ਸਾਰਾ ਉਹ ਰਸਮਾਂ ਨੇ, ਉਹ ਰਸਮਾਂ ਕੀਤੀਆਂ ਜਾਂਦੀਆਂ। ਤੇ ਵਿਹਾਰ ਇਹ ਆ ਕਿ ਇਹ ਬੰਦੇ ਦਾ ਆਪਣਾ ਇੱਕ ਕਰੈਕਟਰ ਆ, ਨਿੱਜੀ ਬਿਹੇਵੀਅਰ ਆ, ਰਵੱਈਆ, ਕਿ ਜਿਹੜੇ ਚਲੋ ਇਹ ਵਿਆਹ ਰੱਖਿਆ ਹੋਇਆ ਉਹਦੇ ਵਿੱਚ ਰਿਸ਼ਤੇਦਾਰ ਆਏ ਆ, ਉਹਨਾਂ ਨੂੰ ਹੱਸ ਕੇ ਮਿਲੋ, ਉਹਨਾਂ ਦੀ ਇੱਜ਼ਤ ਕਰੋ, ਉਹਨਾਂ ਨਾਲ ਖੁਸ਼ੀ ਸਾਂਝੀ ਕਰਨੀ ਆ, ਇਹ ਵਿਹਾਰ ਆ
0: ਜੀ।
1: ਇਸ ਕਰਕੇ ਜਿਹੜੀ ਰੀਤ ਆ, ਰਸਮ ਆ ਤੇ ਵਿਹਾਰ ਆ, ਇਹ ਕਹਿ ਲੋ ਵੀ ਇੰਟਰਕਨੈਕਟਡ ਹੀ ਆ। ਫਿਰ ਵੀ ਅਸੀਂ ਅੱਜ ਦਾ ਜਿਹੜਾ ਗੱਲਬਾਤ ਦਾ ਜਿਹੜਾ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਕੇਂਦਰ ਆ ਉਹ ਰਸਮਾਂ ਤੇ ਵਿਹਾਰ ਦੇ ਵੱਲ ਥੋੜਾ ਜਿਹਾ ਜ਼ਿਆਦਾ ਕੇਂਦਰਿਤ ਰੱਖੀਏ, ਤੇ ਇਹ ਤਾਂ ਪਰ ਸਭ ਲਾ ਲੋ ਵੀ ਇਤਿਹਾਸ ਦੇ ਵਿੱਚ ਤੇ ਸਾਡੇ ਰੋਜ਼ ਦੀ ਜ਼ਿੰਦਗੀ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਇੰਪੈਕਟ ਜਿਹੜਾ ਉਹ ਆਪਾਂ ਦੇਖਦੇ ਹਾਂ
0: ਜੀ।
1: ਤੇ ਇਸ ਨੂੰ ਜੇ ਹੁਣ ਤੁਸੀਂ ਵੇਖੋ ਜਿਹੜੇ ਦਿਨ ਤਿਉਹਾਰ ਮਨਾਉਣੇ ਸ਼ੁਰੂ ਕਰਦੇ ਆ ਜੀ, ਕਿ ਠੀਕ ਹੈ ਅੱਜ ਆਪਾਂ ਈਵਨ ਵਾਸਕੋ ਡੀ ਗਾਮਾ ਹੋਰਾਂ ਦੀ ਗੱਲ ਕੀਤੀ ਆ, ਉਹ ਬੰਦੇ ਨੂੰ ਮਹਾਨ ਕਿਵੇਂ ਮੰਨਿਆ ਗਿਆ ਤੇ ਕਿਉਂ ਮੰਨਿਆ ਗਿਆ, ਤੇ ਕਿਉਂਕਿ ਉਹਨਾਂ ਨੇ ਕੋਈ ਉਹ ਪਾਇਨੀਅਰ ਬਣਿਆ ਕਿਸੇ ਚੀਜ਼ ਦੇ ਵਿੱਚ, ਪਹਿਲਕਦਮੀ ਕੀਤੀ। ਇੱਕ ਰੀਤ ਜਾਂ ਇੱਕ ਦੌੜ ਵੀ ਹੈਗੀ ਆ ਪੂਰੀ ਮਨੁੱਖਤਾ ਦੇ ਵਿੱਚ ਕਿ ਅਸੀਂ ਅੱਵਲ ਆਉਣਾ ਚਾਹੁੰਦੇ ਹਾਂ, ਫੀਲਡ ਕੋਈ ਵੀ ਹੋਏ, ਅਸੀਂ ਅੱਵਲ ਆ ਕੇ ਇੱਕ ਆਪਣਾ ਜਿਹੜਾ ਨਾ ਉਹ ਅਟੈਂਸ਼ਨ ਲੋਕਾਂ ਦੀ ਸੀਕ ਕਰਦੇ ਕਿ ਸਾਡੇ ਵੱਲ ਲੋਕੀ ਦੇਖਣ ਵੀ ਆਹ ਦੇਖੋ ਵੀ ਆਹ ਮੈਂ ਕਿੰਨਾ ਮਹਾਨ ਕੰਮ ਕਰ ਲਿਆ।
0: ਥੋੜਾ ਜਿਹਾ ਸੌਖਾ ਕਰ ਦਿੰਦਾ ਤੁਹਾਨੂੰ, ਮਤਲਬ ਕਿ ਜਿੱਦਾਂ ਤੁਸੀਂ ਕਿਹਾ ਭਈ ਰੀਤ ਵਿਹਾਰ ਜਾਂ ਰਿਵਾਜ ਕਹਿ ਲਓ, ਪਰ ਉਹ ਬਿਹੇਵੀਅਰ ਲਾ ਲੈਂਦੇ ਆ ਨਾ ਵੀ ਸਾਡਾ ਬਿਹੇਵੀਅਰ ਜਿਹੜਾ ਉਹ ਐਟੀਟਿਊਡ ਜਿਹੜਾ ਉਹ ਬਦਲ ਜਾ ਰਿਹਾ।
1: ਜੀ ਬਿਲਕੁਲ ਜੀ ਬਿਲਕੁਲ, ਕਿਉਂਕਿ ਇੱਕ ਨਾ ਤੁਸੀਂ ਐ ਦੇਖੋ ਵੀ ਕੋਈ ਰੀਤ ਆ ਜਾਂ ਰਸਮ ਆ ਉਹ ਕਹਿ ਲੋ ਵੀ ਉਹ ਤਿੰਨ ਦਿਨ ਦਾ ਕੋਈ ਕੰਮ ਹੋਇਆ ਤੇ ਮਤਲਬ ਤਿੰਨ ਸਾਲ ਦਾ ਕਰਜ਼ਾ ਚਾੜ ਲਿਆ ਸਿਰ ਦੇ ਉੱਤੇ, ਉਹ ਇੰਨਾ ਸਾਡੇ ਉੱਤੇ ਹੈਵੀ ਹੋ ਗਿਆ ਕਿ ਅਸੀਂ ਕਿਉਂ ਸ਼ੁਰੂ ਹੋਈ ਆ, ਕਿਉਂ ਕੀਤੀ ਜਾ ਰਹੀ ਆ, ਕਦੇ ਲਈ ਹੋ ਰਿਹਾ ਜੀ ਸਾਰਾ ਕੁਛ, ਉਹ ਉਹਨੂੰ ਆਪਾਂ ਧਿਆਨ ਨੀ ਦਿੰਦੇ। ਅਸੀਂ ਕਹਿੰਦੇ ਵੀ ਠੀਕ ਆ ਚੱਲੀ ਆ ਰਹੀ ਹੈ ਭਾਈ ਆਪਾਂ ਹੁਣ ਨਿਭਾਵਾਂਗੇ, ਹੈ ਪ੍ਰੀਤ ਜਹਾਂ ਕੀ ਰੀਤ ਸਦਾ, ਉਹ ਕਹਿੰਦੇ ਵੀ ਇਹਦਾ ਆਪਾਂ ਕਰਾਂਗੇ ਕਰਾਂਗੇ, ਇਹਦਾ ਕੋਈ ਰੌਲਾ ਨੀ।
0: ਮੈਂ ਭਾਜੀ ਇੱਕ ਵਾਰ ਪੜ੍ਹ ਰਿਹਾ ਸੀ, ਮਤਲਬ ਕਿ ਆਰਟੀਕਲ ਸੀਗਾ ਸ਼ਾਇਦ ਅੱਜ ਤੋਂ 2-3 ਸਾਲ ਪਹਿਲਾਂ, ਮੈਂ ਸਾਂਝਾ ਵੀ ਕੀਤਾ ਸੀ। ਜਦੋਂ ਰੀਤੀ ਰਿਵਾਜਾਂ ਦੀ ਤੁਸੀਂ ਗੱਲ ਕਰ ਰਹੇ ਹੋ ਤਾਂ ਚਲੋ ਜਨਮ ਹੁੰਦਾ ਬੰਦੇ ਦਾ, ਫਿਰ ਵਿਆਹ ਦੀ ਗੱਲ ਆ ਜਾਂਦੀ ਹੈ, ਤਾਂ ਵਿਆਹ ਤੋਂ ਗੱਲ ਆਪਾਂ ਸ਼ੁਰੂ ਕੀਤੀ ਹੈ ਜਾਂ ਖਰਚਾ ਉਹਦੇ ਉੱਤੇ ਹੀ ਜ਼ਿਆਦਾ ਕੀਤਾ ਜਾਂਦਾ, ਤਾਂ ਉਸ ਸਮੇਂ ਦੇ ਵਿੱਚ ਪੁਰਾਣੇ ਸਮਿਆਂ ਦੀ ਗੱਲ ਕਰ ਲਈਏ ਤਾਂ ਮਤਲਬ ਕਿ ਪਿੰਡਾਂ ਦੇ ਵਿੱਚ ਇੱਕ ਡਾਇਰੀ ਲਾਈ ਹੁੰਦੀ ਸੀ, ਮਤਲਬ ਕਿ ਜੇ 11 ਰੁਪਈਏ ਕਿਸੇ ਨੇ ਦਿੱਤੇ ਹੈ ਤਾਂ ਉਹਨਾਂ ਦੇ ਮਤਲਬ ਕਿ ਦੇਖਦੇ ਹੁੰਦੇ ਸੀ। ਜਿੱਦਾਂ ਤੁਸੀਂ ਕਰਜ਼ੇ ਦੀ ਗੱਲ ਕੀਤੀ ਹੈ ਤਾਂ ਉਹਨੂੰ ਨਾ ਪਤਾ ਨੀ ਪੰਜਾਬੀ ਦੇ ਵਿੱਚ ਕੀ ਕਹਿੰਦੇ ਸੀ ਉਹਨੂੰ, ਕਿ ਇੱਕ ਰਸਮ ਹੀ ਹੁੰਦੀ ਸੀਗੀ। ਤਾਂ ਇੱਕ ਬੰਦਾ ਡਾਇਰੀ ਲੈ ਕੇ ਬਹਿ ਜਾਂਦਾ ਹੁੰਦਾ ਸੀ, ਕਿਸੇ ਨੇ 5 ਰੁਪਈਏ ਦਿੱਤੇ ਹੈ, ਕਿਸੇ ਨੇ 1 ਰੁਪਈਆ ਦਿੱਤਾ ਹੈ, ਕਿਸੇ ਨੇ 11 ਦਿੱਤੇ ਹੈ। ਤਾਂ ਜਦੋਂ ਅਗਲਾ ਵਿਆਹ ਹੁੰਦਾ ਸੀ ਨਾ ਤਾਂ ਜਾਂ ਉਹਨਾਂ ਦੇ ਜਦੋਂ ਓਪੋਜੀਸ਼ਨ ਦੇ ਵਿੱਚ ਕਹਿ ਲਓ ਓਪੋਜਿਟ ਪਰਿਵਾਰਾਂ ਚ ਹੁੰਦਾ ਸੀ ਤਾਂ ਜਿਹਨਾਂ ਨੂੰ ਦਿੱਤਾ ਹੁੰਦਾ ਸੀ ਉਹ ਮਤਲਬ ਕਿ ਡਬਲ ਕਰਕੇ 21 ਦੇ 11 ਤੇ 21 ਦੇ 31 ਪਾਉਣੇ, ਹਨਾ, ਉਹ ਇੱਕ ਰਸਮ ਹੁੰਦੀ ਸੀ। ਪਰ ਉਹ ਅੱਜ ਦੇ ਕਲਚਰ ਦੇ ਵਿੱਚ ਉਹਨੂੰ ਦੇਖਿਆ ਜਾਵੇ ਤਾਂ ਅਸੀਂ ਉਸ ਨੂੰ ਮਤਲਬ ਕਿ ਬਦਲਾਖੋਰੀ ਦਾ ਇੱਕ ਨਾਮ ਕਹਿ ਲਓ ਜਾਂ ਗੈਂਗਸਟਰਵਾਦ ਦੇ ਵਿੱਚ ਉਸ ਨੂੰ ਭਾਈ ਤੂੰ ਤੈਨੂੰ ਮਤਲਬ ਕਿ ਸ਼ਗਨ ਵਧਾ ਕੇ ਪਾਵਾਂਗੇ, ਘੱਟ ਨੀ ਪਾਉਂਦੇ। ਉਹ ਇੱਧਰ ਨੂੰ ਜਿਹੜਾ ਉਲਟ ਪਾਸੇ ਨੂੰ ਚੀਜ਼ ਨੂੰ ਲੈ ਗਿਆ ਜੀ।
1: ਹਾਂਜੀ ਬਿਲਕੁਲ, ਕਿਉਂਕਿ ਦਾਤੀ ਨੂੰ ਇੱਕ ਪਾਸੇ ਦਿੰਦੇ ਆ ਤੇ ਦੁਨੀਆਂ ਨੂੰ ਦੋਨੋਂ ਪਾਸੇ ਆ, ਉਹ ਕੰਮ ਹੈ ਨਾ ਕਿ ਉਹ ਹਰੇਕ ਬੰਦਾ ਜਿਹੜਾ ਆਪਣੇ ਹਿਸਾਬ ਨਾਲ ਉਹਨੂੰ ਢਾਲ ਲੈਂਦਾ, ਕੋਈ ਕਹਾਵਤ ਲੈ ਲਓ ਕੁਛ ਲੈ ਲਓ
0: ਜੀ।
1: ਮਤਲਬ ਜਿਹੜਾ ਜੇ ਮੇਰੇ ਪਾਸਿਓਂ ਕਿਸੇ ਮੈਨੂੰ 6 ਦਿਖ ਰਹੀ ਕੁਛ ਰਕਮ ਲਿਖੀ ਹੋਈ ਫਰਸ਼ ਦੇ ਉੱਤੇ, ਜਿਹੜਾ ਮੇਰੇ ਮੂਹਰੇ ਖੜਾ ਉਹਨੂੰ ਭਾਵੇਂ 9 ਦਿਖ ਰਹੀ ਹੋਵੇ, ਉਹ ਆਪਣਾ ਆਪਣਾ ਨਜ਼ਰੀਆ ਕਿ ਬੰਦਾ ਕਿੱਥੇ ਖੜਾ, ਹਰੇਕ ਦਾ ਆਪਣਾ ਆਪਣਾ ਸੱਚ ਹੈ
0: ਜੀ।
1: ਤੁਸੀਂ ਜਿਹੜੇ ਦਿਲਚਸਪ ਗੱਲ ਮੈਨੂੰ ਇਹ ਲੱਗਦੀ ਆ ਕਿ ਤੁਸੀਂ ਦੇਖੋ ਵੀ ਭਾਰਤ ਦੇ ਖਿੱਤੇ ਚ ਆਪਾਂ ਪੰਜਾਬ ਲਾ ਲੋ, ਪੂਰਾ ਭਾਰਤ ਹੀ ਲਾ ਲੋ, ਇੱਥੇ ਇੱਕ ਬਹੁਤ ਹੀ ਪਿਆਰੀ ਚੀਜ਼ ਆ ਕਿ ਆਪਾਂ ਜਦੋਂ ਇੱਕ ਦੂਜੇ ਨੂੰ ਮਿਲਦੇ ਹਾਂ ਤਾਂ ਨਮਸਤੇ ਸਤਿ ਸ੍ਰੀ ਅਕਾਲ ਹੱਥ ਜੋੜ ਕੇ ਬੁਲਾਉਂਦੇ ਹਾਂ, ਫਤਿਹ ਸਾਂਝੀ ਕਰਦੇ ਹਾਂ। ਹੁਣ ਇਹ ਚੀਜ਼ ਜਦੋਂ ਕੋਵਿਡ ਆਇਆ ਨਾ, ਪੈਂਡਮਿਕ ਹੋ ਗਿਆ, ਉਦੋਂ ਇਹ ਗਲੋਬਲ ਬਣ ਗਈ ਕਿ ਸਾਰੇ ਲੋਕੀ ਕਹਿਣ ਲੱਗੇ ਭਾਈ ਹੱਥ ਹੀ ਜੋੜ ਦੋ, ਹੱਥ ਮਿਲਾਉਣਾ ਠੀਕ ਨੀ
0: ਜੀ।
1: ਇਹਨੂੰ ਆਪਾਂ ਟ੍ਰਾਂਸਫਰਮੇਸ਼ਨ ਹੀ ਕਵਾਂਗੇ ਕਿ ਬਦਲ ਰਹੀ ਹੈ ਚੀਜ਼। ਹੁਣ ਤੁਸੀਂ ਵਿਆਹ ਜਦੋਂ ਹੋ ਰਿਹਾ ਉੱਥੇ ਜਿਹੜੇ ਕਈ ਥਾਵਾਂ ਦੇ ਉੱਤੇ, ਕਈ ਸਟੇਟਸ ਨੇ, ਕਈ ਇਹੋ ਜਿਹੇ ਥਾਵਾਂ ਨੇ ਜਿੱਥੇ ਜਿਹੜੀ ਆ ਲੜਕੀ ਆ ਵਿਦਾ ਹੋ ਰਹੀ ਆ, ਉਹ ਚੌਲ ਜਿਹੜੀ ਆ ਉਹ ਸੁੱਟਦੀ ਆ, ਸਿੰਬਲਾਈਜ਼ ਕਰਦਾ ਕਿ ਭਾਈ ਇਹ ਪ੍ਰੋਸਪੈਰਿਟੀ ਰਹੇਗੀ ਤੇ ਬਹੁਤ ਵਧੀਆ ਰਹੇਗਾ
0: ਜੀ।
1: ਗ੍ਰੀਸ ਵਾਲਿਆਂ ਨੇ ਲਾ ਲਓ ਤੁਸੀਂ ਬਰਥਡੇ ਵਾਲੇ ਦਿਨ ਕੈਂਡਲ ਲਾਉਣ ਦਾ ਰਿਵਾਜ ਸ਼ੁਰੂ ਕਰਤਾ, ਅੱਜ ਛੱਡੀ ਜਾਂਦਾ, ਅੱਜ ਸਾਰੇ ਘਰਾਂ ਚ ਹੋਈ ਜਾਂਦੀ ਆ ਮੋਮਬੱਤੀ ਜਗਦੀ ਉਹਨਾਂ ਦੀ ਗ੍ਰੀਸ ਵਾਲਿਆਂ ਦੀ
0: ਜੀ।
1: ਤੋ ਉਹ ਕਿੱਥੋਂ ਸ਼ੁਰੂ ਹੋਇਆ, ਸਾਨੂੰ ਜਿਆਦਾ ਉਹਦੇ ਚ ਬਹੁਤਾ ਆਪਾਂ ਨੀ ਉਹਦੇ ਵੱਲ ਜਾਂਦੇ ਹੁੰਦੇ ਕਿ ਭਾਈ ਕਿਉਂ ਹੋਇਆ, ਸਾਨੂੰ ਸਾਨੂੰ ਦਿਲ ਨੂੰ ਚੰਗੀ ਲੱਗ ਰਹੀ ਹੈ ਵੀ ਹਾਂ ਯਾਰ ਇਹ ਆਹ ਵਧੀਆ ਚੀਜ਼ ਆ ਚੱਕ ਲੋ। ਹੁਣ ਸਾਡੇ ਜਿਹੜੇ ਫੈਮਿਲੀਜ਼ ਨੇ ਉਹਨਾਂ ਦੇ ਵਿੱਚ ਜਿਹੜੇ ਨਿਆਣੇ ਆ ਉਹ ਵੀ ਜਿਹੜੀਆਂ ਉਹ ਕੋਨ ਵਾਲੀਆਂ ਟੋਪੀਆਂ ਜਿਹਾ ਲਾ ਕੇ ਬਰਥਡੇ ਵਾਲੇ ਦਿਨ ਬੈਠੇ ਹੁੰਦੇ, ਬੜੇ ਵਧੀਆ ਲੱਗਦੇ, ਚਲੋ ਬੱਚੇ ਕਿਉਂਕਿ ਬੱਚੇ ਤੋਂ ਰੱਬ ਦਾ ਰੂਪ ਹੀ ਆ
0: ਜੀ,
1: ਉਹ ਪਰ ਉਹ ਕਿੱਥੋਂ ਤੁਰੀਆਂ ਨੇ ਉਹ ਟੋਪੀਆਂ ਜਿਹੀਆਂ ਤੇ ਕਿਹਨੇ ਸ਼ੁਰੂ ਕਰੀਆਂ ਤੇ ਕਿਵੇਂ ਕੀਤਾ ਤੇ ਕੇਕ ਵਾਲਾ ਮਾਹੌਲ ਕਿੱਦਾਂ ਸ਼ੁਰੂ ਹੋ ਗਿਆ, ਇਹ ਇੱਕ ਬਣ ਗਈ ਨਾ ਰੀਤੀ ਰਿਵਾਜ ਬਣ ਗਿਆ
0: ਜੀ।
1: ਹੁਣ ਇਹਨੂੰ ਆਪਾਂ ਫੋਲੋ ਕਰਨਾ, ਆਪਾਂ ਸਮਝਦੇ ਹਾਂ ਕਿ ਬਰਥਡੇ ਆਇਆ ਤੇ ਕੇਕ ਨੀ ਕੱਟਿਆ ਗਿਆ, ਇਹਦਾ ਮਤਲਬ ਬਰਥਡੇ ਨਹੀਂ ਮਨਾਇਆ ਗਿਆ ਪ੍ਰੋਪਰਲੀ। ਆਪਾਂ ਪੰਜਾਬ ਚ ਕਦੋਂ ਕੇਕ ਕੱਟਦੇ ਹੁੰਦੇ ਸੀ, ਜਦੋਂ ਜਨਮ ਦਿਨ ਆ ਗਿਆ ਤੇ ਉਹ ਜਾ ਕੇ ਗੁਰੂ ਘਰ ਜਾ ਕੇ ਮੱਥਾ ਟੇਕ ਆਉਂਦੇ ਸੀ, ਉੱਥੋਂ ਕੜਾਹ ਪ੍ਰਸ਼ਾਦ ਦੀ ਦੇ ਕਰਾ ਕੇ ਘਰੇ ਆ ਕੇ ਚਲੋ ਠੀਕ ਹੈ ਜੀ ਹੋ ਗਿਆ ਬਰਥਡੇ ਸਾਡਾ, ਨਵੇਂ ਕੱਪੜੇ ਪਾ ਲਏ, ਵੱਧ ਤੋਂ ਵੱਧ ਆ ਹੋ ਗਿਆ ਤੇ ਵਿਆਹ ਸ਼ਾਦੀ ਦੇ ਵਿੱਚ ਵੀ ਹੋਈ ਹੈ।
0: ਭਾਜੀ ਮੈਨੂੰ ਚੇਤੇ ਆਉਂਦਾ ਗੱਲ ਜਿਹੜੀ ਕੀਤੀ ਹੈ ਨਾ, ਖਿੱਤੇ ਦੀ ਗੱਲ ਕਰ ਲੋ ਜਾਂ ਪਹਿਲੇ ਸਮਿਆਂ ਦੇ ਵਿੱਚ ਜਦੋਂ ਨਾ ਮੇਰੇ ਖਿਆਲ ਨਾਲ ਗਾਂਧੀ ਹੁਣੀ ਹੁੰਦੇ ਸੀਗੇ ਜੀ, ਕਈ ਵਾਰੀ ਉਹ ਆਪਣੇ ਏਅਰਪੋਰਟ ਦੇ ਉੱਤੇ ਉਤਰਦੇ ਹੁੰਦੇ ਸੀ ਤੇ ਉੱਥੋਂ ਬਾਏ ਰੋਡ ਜਾਂਦੇ ਹੁੰਦੇ ਸੀ, ਕਿਉਂ ਖੱਦਰ ਭੰਡਾਰ ਬਹੁਤ ਮਸ਼ਹੂਰ ਸੀ, ਬਹੁਤ ਵੱਡਾ ਖੱਦਰ ਭੰਡਾਰ ਆਪਣੇ ਉੱਥੇ ਏਰੀਏ ਦੇ ਵਿੱਚ ਹੈਗਾ, ਹੁਣ ਤਾਂ ਖੰਡਰ ਹੀ ਹੋ ਗਿਆ। ਤਾਂ ਉਹ ਸਮੇਂ ਦੇ ਵਿੱਚ ਨਾ ਇੱਕ ਝੰਡੀਆਂ ਲਾਈਆਂ ਜਾਂਦੀਆਂ ਸੀਗੀਆਂ ਤਿਕੋਣੇ ਰੰਗ ਦੀਆਂ ਨਾ, ਉਹ ਮਤਲਬ ਕਿ ਧਾਗੇ ਦੇ ਉੱਤੇ ਹਨਾ, ਤੇ ਮੈਂ ਕਈ ਵਾਰੀ ਸੋਚਦਾ ਤੁਹਾਡੀ ਗੱਲ ਤੋਂ ਅੱਜ ਚੇਤੇ ਆਇਆ, ਦੇਖੋ ਜਿਹੜੀਆਂ ਝੰਡੀਆਂ ਹਨਾ ਆਪਣੇ ਪਹਾੜੀ ਇਲਾਕੇ ਚ ਜਾਂ ਤਿੱਬਤੀ ਲੋਕ ਜਿਹੜੇ ਲਾਉਂਦੇ ਨੇ ਉਹ ਲੱਗੀਆਂ ਉੱਥੇ ਬਹੁਤ ਸੋਹਣੀਆਂ ਲੱਗਦੀਆਂ, ਜੇ ਉਹ ਚੀਜ਼ ਨੂੰ ਚੱਕ ਕੇ ਅਸੀਂ ਆਪਣੇ ਪੰਜਾਬ ਦੇ ਵਿੱਚ ਜਾਂ ਹੋਰ ਖਿੱਤੇ ਚ ਲਾਵਾਂਗੇ ਮੈਨੂੰ ਨਹੀਂ ਲੱਗਦਾ ਕਿ ਉਹ ਮਤਲਬ ਕਿ ਇੰਨੀ ਉਹ ਮਤਲਬ ਕਿ ਆਪਣੀ ਜਗ੍ਹਾ ਬਣਾ ਸਕਣਗੀਆਂ।
1: ਦੇਖੋ ਸਮਾਂ ਬਦਲਦਾ ਹੈ ਭਾਰਤ ਸਾਹਿਬ
0: ਜੀ,
1: ਇਹ ਜਿਹੜੀ ਨਾ ਇਹਨਾਂ ਦੀ ਰਸਮਾਂ ਦੀ ਜਾਂ ਜਿਹੜੀ ਸਾਡਾ ਆਪਸੀ ਵਿਹਾਰ ਆ
0: ਜੀ,
1: ਉਹ ਕਹਿੰਦੇ ਬਿਹਾਰੀ ਗੱਲ ਕਰੋ ਜੀ, ਆ ਬਿਹਾਰ ਵਾਲੀ ਗੱਲ ਕਰੋ, ਐ ਨਾ ਕਰੋ
0: ਜੀ।
1: ਜਿਵੇਂ ਉਹ ਸ਼ਗਨਾਂ ਦੀ ਗੱਲ ਤੁਸੀਂ ਡੈਰੀ ਵਾਲੀ ਗੱਲ ਕੀਤੀ ਨਾ, ਉਹ ਬੜੀ ਇੰਟਰਸਟਿੰਗ ਆ
0: ਜੀ।
1: ਇੱਥੇ ਰੀਅਲੀ ਵੀ ਮੈਂ ਵੇਖਿਆ, ਕਿਉਂਕਿ ਬਹੁਤ ਕਈ ਵਾਰੀ ਆਪਾਂ ਨੂੰ ਕਿੱਸੇ ਇਹੋ ਜਿਹੇ ਮਿਲਦੇ ਆ ਜਿਹੜੇ ਸਾਡੇ ਆਲੇ ਦੁਆਲੇ ਵਾਪਰ ਜਾਂਦੇ ਆ
0: ਜੀ।
1: ਉਹ ਮੈਂ ਅੱਗੇ ਵੀ ਗੱਲ ਸ਼ੇਅਰ ਕੀਤੀ, ਕਹਿੰਦਾ ਬਾਈ ਜੀ ਉਹ ਕਿਸੇ ਦੀ ਰਿਟਾਇਰਮੈਂਟ ਜਾ ਕੇ ਆਏ ਤੇ ਉੱਥੇ, ਕਿਉਂਕਿ ਹੁਣ ਇਹ ਬਣਿਆ ਹੈ ਕਿ ਸ਼ਗਨ ਦੇਣਾ ਜੀ ਉਹ ਸਾਰਾ
0: ਬਹੁਤ ਸਾਰੇ ਦੋਸਤ ਲਿਖ ਰਹੇ ਨੇ, ਮਾਫੀ ਚਾਹੁੰਦਾ ਤੁਹਾਨੂੰ, ਨਿਉਂਦੇ ਦੀ ਗੱਲ ਕਰ, ਕਹਿੰਦੇ ਨਿਉਂਦਾ ਲਿਖਦੇ ਹੁੰਦੇ ਸੀ ਜੀ, ਜੱਸੀ ਜੀ ਨੇ ਵੀ ਲਿਖਿਆ ਜੀ ਨੇ
1: ਲਿਖਿਆ। ਹਾਂਜੀ ਬਿਲਕੁਲ ਬਿਲਕੁਲ ਜੀ
0: ਜੀ।
1: ਅੱਛਾ ਉਹ ਉਹ ਪ੍ਰੋਗਰਾਮ ਨੂੰ ਅਟੈਂਡ ਕਰਕੇ ਆ ਗਏ
0: ਜੀ,
1: ਆ ਗਏ ਤੇ ਉਹਨਾਂ ਨੂੰ ਆ ਜਿਹੜੀ ਡਾਇਰੀ ਵਾਲੀ ਗੱਲ ਤੋਂ ਮੈਨੂੰ ਯਾਦ ਆਈ ਗੱਲ, ਉਹਨਾਂ ਨੂੰ ਫੋਨ ਆਇਆ
0: ਜੀ
1: ਹੋਸਟ ਦਾ ਜਿਹਦੀ ਰਿਟਾਇਰਮੈਂਟ ਸੀ, ਉਹ ਭਾਈ ਸਾਹਿਬ ਨੇ ਫੋਨ ਕੀਤਾ ਆਪਣੇ ਉਸ ਮਿੱਤਰ ਨੂੰ, ਕਹਿੰਦੇ ਭਾਈ ਸਾਹਿਬ ਤੁਸੀਂ ਪ੍ਰੋਗਰਾਮ ਚ ਆਏ ਸੀ, ਕਿਵੇਂ ਰਿਹਾ? ਕਹਿੰਦੇ ਬਹੁਤ ਵਧੀਆ ਜੀ, ਕਹਿੰਦੇ ਖਾਣੇ ਪਾਣੀ ਨੂੰ ਕਮੀ? ਕਹਿੰਦੇ ਹਾਂਜੀ ਨਹੀਂ ਕੋਈ ਕਮੀ ਨੀ, ਬਹੁਤ ਪਿਆਰਾ ਤੁਸੀਂ ਪ੍ਰੋਗਰਾਮ ਕੀਤਾ। ਇਹਨੂੰ ਸ਼ੱਕ ਹੋਈ ਜੇ ਵੀ ਐਂ ਕਹਿੰਦੇ ਪੁੱਛੀ ਜਾਂਦਾ
0: ਜੀ,
1: ਉਹ ਫਿਰ ਕਰਦੇ ਕਰਾਉਂਦੇ ਕਹਿੰਦੇ ਗੱਲ ਨਿਕਲੇ ਜੀ, ਕਹਿੰਦੇ ਭਾਜੀ ਗੱਲ ਇਹ ਆ ਕਿ ਅਸੀਂ ਨਾ ਉਹ ਡਾਇਰੀ ਚ ਨੋਟ ਕਰਨ ਦੇ ਸੀ ਸ਼ਗਨ ਦੇ ਲਿਫਾਫੇ ਜਦੋਂ ਖੋਲੇ ਤਾਂ ਤੁਹਾਡਾ ਨੀ ਨਿਕਲਿਆ ਵਿੱਚੋਂ, ਤੇ ਲੱਗਦਾ ਤੁਸੀਂ ਭੁੱਲ ਗਏ। ਉਹ ਕਹਿੰਦਾ ਜੀ ਉਹ ਵੀ ਸ਼ਰਮਿੰਦਾ ਬਹੁਤ ਆ, ਕਹਿੰਦਾ ਤੁਹਾਡਾ ਭਲਾ ਜੀ, ਕਹਿੰਦਾ ਹਾਂਜੀ ਉਹ ਅਸਲ ਚ ਨਾ ਕਾਲੀ ਕਾਲੀ ਜੀ ਮੇਰੀ ਜੇਬ ਚ ਮੇਰੇ ਨਾਲ ਹੀ ਕੋਈ ਨੀ, ਮੈਂ ਸਵੇਰੇ ਦਿੰਦਾ ਜੀ ਆ ਕੇ ਉਹਨੂੰ। ਹੁਣ ਤੁਸੀਂ ਇਹ ਕੋਈ ਓਬਲੀਗੇਸ਼ਨ ਹੈ ਇਹਨੂੰ ਆਪਾਂ ਇਹ ਮੰਨ ਕੇ ਚੱਲਾਂਗੇ ਵੀ ਇਹ ਤਾਂ ਕਰਨਾ ਹੀ ਪੈਣਾ ਜੀ, ਤੁਸੀਂ ਜੇ ਆ ਗਏ ਤੇ ਸਬਕ ਕਰਨਾ। ਇਹ ਇਹਨਾਂ ਨੂੰ ਅਸੀਂ ਕੁੱਲ ਮਿਲਾ ਕੇ ਖੋਰੂਪਨ ਵਾਲਾ ਮਾਹੌਲ ਬਣਾਉਣ ਵਾਲਾ ਮਾਹੌਲ ਬਣਾਉਂਦੇ ਹਾਂ
0: ਬਿਲਕੁਲ,
1: ਤੇ ਰਸਮਾਂ ਨੂੰ ਢੋਣ ਵਾਲੀ ਗੱਲ ਹੋ ਜਾਂਦੀ ਹੈ। ਦਾਜ ਕਿੰਨੀ ਵਧੀਆ ਹੋਊਗੀ ਕੋਈ ਸੋਚ ਜਿਹਨੇ ਸ਼ੁਰੂ ਕੀਤਾ ਹੋਊਗਾ ਕਿ ਬੇਟੀ ਚੱਲੀ ਆ ਉਹਨੂੰ ਗਿਫਟ ਦਿੱਤੇ ਜਾ ਰਹੇ ਆ
0: ਤਾਂ
1: ਕਿ ਜਦੋਂ ਆਪਣੇ ਘਰ ਤੇ ਜਾਏ ਤਾਂ ਉਹਨੂੰ ਕੋਈ ਪ੍ਰੋਬਲਮ ਨਾ ਆਏ, ਨਵੀਂ ਗ੍ਰਸਤੀ ਸ਼ੁਰੂ ਹੋ ਰਹੀ ਹੈ, ਪਰ ਉਹ ਚ ਬੁਰਾਈਆਂ ਹੋਣੀਆਂ ਸ਼ੁਰੂ ਹੋ ਗਈਆਂ ਉਹਦੇ ਵਿੱਚ, ਐ ਵੀ ਇਹ ਤਾਂ ਕਰਨਾ ਹੀ ਪਊਗਾ ਇਹਨੂੰ, ਇਹ ਤਾਂ ਕਰਨਾ ਹੀ ਪਊਗਾ
0: ਭਾਜੀ। ਸਾਡੇ ਅੱਜ ਵੀ ਉਹ ਸਿਸਟਮ ਜਿਹੜਾ ਮੈਨੂੰ ਲੱਗਦਾ ਉਹਨੂੰ ਚਲੋ ਦਹੇਜ ਦਾ ਨਾਂ ਦੇ ਦਿੱਤਾ ਆਪਣੇ, ਉਹ ਇੱਕ ਚਲੋ ਫਿਰ ਧੱਕਾ ਵੀ ਹੋਣ ਲੱਗ ਗਿਆ ਵੱਧ ਉਹਦੇ ਵਿੱਚ ਕਿ ਮੰਗਣ ਵੀ ਲੱਗ ਗਿਆ ਸਿੱਧੇ ਤੌਰ ਦੇ ਉੱਤੇ। ਪਰ ਜਦੋਂ ਮੈਂ ਇਹਨਾਂ ਮੁਲਕਾਂ ਚ ਦੇਖਦਾ ਨਾ ਸਾਡੇ ਅਜੇ ਵੀ ਉਸੇ ਤਰ੍ਹਾਂ ਦੀ ਰੀਤੀ ਰਿਵਾਜ ਮਿਲਦਾ ਜੁਲਦਾ ਦਹੇਜ ਵਾਲਾ, ਇੱਥੇ ਜੇ ਦੇਖਿਆ ਜਾਵੇ ਤਾਂ ਮਤਲਬ ਕਿ ਜਦੋਂ ਕੋਈ ਕਪਲ ਨਵਾਂ ਨਾ ਵਿਆਹ ਕਰਾਉਂਦਾ ਤੇ ਉਹ ਆਪਣੀ ਇੱਕ ਲਿਸਟ, ਅੱਜ ਕੱਲ ਤਾਂ ਆਨਲਾਈਨ ਹੀ ਸਾਰਾ ਕੁਝ ਹੈ ਨਾ, ਮਤਲਬ ਕਿ ਉਹ ਇੱਕ ਐਡਰੈਸ ਦੇ ਦਿੰਦੇ ਆ ਵੀ ਇਹਦੇ ਉੱਤੇ ਜਾ ਕੇ ਵੈਬਸਾਈਟ ਦੇ ਉੱਤੇ ਜਾਂ ਬਲੌਗ ਦੇ ਉੱਤੇ ਜਾ ਕੇ ਜਾਂ ਵਟਸਐਪ ਦੇ ਵਿੱਚ ਲਿਸਟ ਦੇ ਦਿੰਦੇ ਆ ਜਿਨ੍ਹਾਂ ਨੂੰ ਮਤਲਬ ਕਿ ਸੱਦਾ ਪੱਤਰ ਆਇਆ ਹੋਇਆ ਤੇ ਜਿਨ੍ਹਾਂ ਨੇ ਸ਼ਮੂਲੀਅਤ ਕਰਨੀ ਹੈ। ਤਾਂ ਉਹਦੇ ਵਿੱਚ ਕਿਸੇ ਲਿਖਿਆ ਹੁੰਦਾ ਵੀ ਸਾਨੂੰ 6 ਚਮਚੇ ਚਾਹੀਦੇ ਆ, 6 ਕਾਂਟੇ ਚਾਹੀਦੇ ਆ, ਹੈ ਮਤਲਬ ਕਿ ਇੰਨੀਆਂ ਪਲੇਟਾਂ ਚਾਹੀਦੀਆਂ ਨੇ, ਏਦਾਂ ਦੇ ਕੱਪ ਚਾਹੀਦੇ ਆ। ਉਹਨਾਂ ਨੇ ਕੰਪਨੀ ਵੀ ਲਿਖੀ ਹੁੰਦੀ ਵੀ ਐਸੇ ਚੀਜ਼ ਦੀ ਚਾਹੀਦੀ ਆ, ਮਤਲਬ ਕਿ ਹੋਰ ਨਾ ਲੈ ਕੇ ਆਓ ਆਪਣੀ ਮਨ ਪਸੰਦ ਦੀ, ਜਿਹੜੀਆਂ ਸਾਨੂੰ ਪਸੰਦ ਹੈ ਕਿਉਂਕਿ ਸਾਡਾ ਦਿਨ ਆ ਅਸੀਂ ਚੂਜ਼ ਕਰਨਾ, ਤੁਸੀਂ ਲੈ ਕੇ ਆਉਣਾ, ਠੀਕ ਆ। ਉਹ ਦੇਖੋ ਕਿ ਉਹਨਾਂ ਨੇ ਜਿਹੜੀਆਂ ਘਰ ਨਵਾਂ ਘਰ ਸ਼ੁਰੂ ਕਰਨਾ ਪਰਿਵਾਰ ਨੇ, ਦੋ ਜੀ ਜੁੜ ਕੇ ਪਰਿਵਾਰ ਬਣਨਾ, ਤਾਂ ਉਹ ਉਹਨਾਂ ਦਾ ਇੱਕ ਸ਼ੁਰੂਆਤ ਜਿਹੜੀ ਆ ਸੌਖੀ ਹੋ ਜਾਂਦੀ ਹੈ। ਦੇਖ ਇਹਦੇ ਜਿਹਨੂੰ ਪੋਜ਼ਿਟਿਵਿਟੀ ਦੇ ਵਿੱਚ ਲਿਆ ਜਾਵੇ, ਇੱਥੇ ਅੱਜ ਵੀ ਚੱਲਦਾ ਜੀ ਉਹ ਚੀਜ਼ ਚੱਲਦੀ ਹੈ।
1: ਉਹੀ ਹੈ ਨਾ ਜੀ, ਇਹ ਸ਼ੁਰੂ ਤਾਂ ਜਦੋਂ ਵੀ ਕੋਈ ਆਪਾਂ ਰਸਮ ਕਰਦੇ ਸ਼ੁਰੂ ਤਾਂ ਉਹਦੇ ਪਿੱਛੇ ਜਿਹੜੀ ਭਾਵਨਾ ਬੜੀ ਪਿਆਰੀ ਹੁੰਦੀ ਆ, ਬੜੀ ਇੱਕ ਸੋਲਿਡ ਜਿਹਾ, ਇੱਕ ਹਿਊਮੈਨਿਟੀ ਵਾਲਾ, ਇੱਕ ਗ੍ਰੈਟੀਚਿਊਡ ਵਾਲਾ, ਇੱਕ ਨਾ ਬੜਾ ਪਿਆਰਾ ਜਿਹਾ ਆਪਾਂ ਕਹਿ ਲਓ ਵੀ ਇੱਕੋ ਸੰਕਲਪ ਲੈ ਕੇ ਚੱਲਦੇ ਆ ਆਪਾਂ ਕਿ ਠੀਕ ਹੈ ਸਾਡਾ ਇਹ ਚ ਪਿਆਰ ਵੀ ਝਲਕਦਾ, ਅਸੀਂ ਆਹ ਚੀਜ਼ ਕੋਈ ਗਿਫਟ ਦੇ ਰਹੇ ਹਾਂ
0: ਜੀ।
1: ਪਰ ਉਹ ਜਦੋਂ ਬੋਝ ਬਣ ਜਾਏ ਨਾ ਕਿ ਬਈ ਨਹੀਂ ਇਹਦਾ ਕਰਨਾ ਹੀ ਪੈਣਾ ਜੀ, ਫਿਰ ਉਹ ਉਹਦੇ ਵਿੱਚ ਉਦੋਂ ਆਪਾਂ ਨੂੰ ਲੱਗਣ ਲੱਗ ਜਾਂਦਾ ਕਿ ਦਾਜ ਜਿਹੜਾ ਦਹੇਜ ਆ, ਜਿਵੇਂ ਆਪਾਂ ਆ ਗੱਲ ਕਰਦੇ ਹਾਂ ਕਿ ਉੱਥੇ ਜਿਹੜੇ ਉਹ ਕਪਲ ਆ ਉਹ ਆਪਣੀ ਉਹ ਵੀ ਲਿਸਟ ਵੀ ਦੇ ਸਕਦੇ ਆ ਕਿ ਹਾਂ ਬਈ ਸਾਨੂੰ ਆਹ ਚੀਜ਼ਾਂ ਤੁਸੀਂ ਕਰ ਸਕਦੇ ਹੋ ਲਿਆ ਸਕਦੇ ਹੋ
0: ਬਿਲਕੁਲ
1: ਉਹ ਫਿਰ ਇੱਕ ਅਲਾਮਤ ਦੇ ਰੂਪ ਦੇ ਵਿੱਚ ਬਣ ਜਾਂਦੀ ਹੈ ਵਿਗਾੜ ਆ ਜਾਂਦਾ ਚਲਦੇ ਚਲਦੇ ਸੋ ਇਹਨਾਂ ਨੂੰ ਫਿਰ ਜਦੋਂ ਵਿਗਾੜ ਆਏਗਾ ਫਿਰ ਉਹਨਾਂ ਚ ਤਬਦੀਲੀਆਂ ਵੀ ਆਉਂਦੀਆਂ ਨੇ ਤੋ ਉਹਨਾਂ ਦਾ ਰੰਗ ਰੂਪ ਜਿਹੜਾ ਉਹ ਵੱਖਰਾ ਹੁੰਦਾ ਜਾਂਦਾ ਹੌਲੀ ਹੌਲੀ ਇਹੀ ਬਹੁਤ ਇੰਟਰਸਟਿੰਗ ਬਣਾਉਂਦਾ ਸਾਰੀਆਂ ਚੀਜ਼ਾਂ ਨੂੰ ਜਦੋਂ ਸਭ ਕੁਛ ਬਦਲ ਜਾਂਦਾ ਹੈ
0: ਨਾਲੇ ਇੱਕ ਚੀਜ਼ ਹੋਰ ਇਹਦੇ ਵਿੱਚ ਹੈਗੀ ਆ ਕਿ ਅਜੇ ਵੀ ਇਹਨਾਂ ਮੁਲਕਾਂ ਦੇ ਜਦੋਂ ਦੇਖਦੇ ਆ ਨਾ ਕੋਈ ਫੰਕਸ਼ਨ ਵੀ ਆ ਜਦੋਂ ਤੁਸੀਂ ਮਹਿੰਗਾਈ ਦੀ ਗੱਲ ਕਰਦੇ ਹੋ ਜਾਂ ਚੱਦਰ ਤੋਂ ਵੱਧ ਪੈਰ ਜਾਂ ਕਰਜ਼ੇ ਦੀ ਗੱਲ ਕਰਦੇ ਆ ਤਾਂ 3 ਦਿਨਾਂ ਦਾ ਫੰਕਸ਼ਨ ਤੇ 3 ਲੱਖ ਕਰਜ਼ਾ ਚੜਾ ਲੈਣਾ ਤੇ ਅੱਜ ਵੀ ਇੱਥੇ ਦੇਖੋ ਕਿ ਉਹਨਾਂ ਲੋਕਾਂ ਨੂੰ ਹੀ ਉਹ ਬੁਲਾਉਂਦੇ ਨੇ ਇਹ ਨਹੀਂ ਕਿ ਮੇਰੀ ਉਹਦੇ ਨਾਲ ਵੀ ਬੋਲਚਾਲ ਆ ਚਾਹੇ ਜਿੰਨਾ ਮਰਜ਼ੀ ਕਲੋਜ਼ ਟੂ ਕਲੋਜ਼ ਫਰੈਂਡ ਹੋਵੇ ਜੇ ਨਹੀਂ ਬੁਲਾਉਣਾ ਤਾਂ ਉਹਨਾਂ ਨੇ ਨਹੀਂ ਬੁਲਾਉਣਾ ਉਹਨਾਂ ਦੀ ਨਿੱਜੀ ਇੱਕ ਲਾਈਫ ਹੈ ਮਤਲਬ ਕਿ ਆਪਾਂ ਇਹਨਾਂ ਨੂੰ ਕੋਰਾ ਵੀ ਕਹਿ ਸਕਦੇ ਆ ਵੀ ਕੋਰੇ ਹੀ ਚੱਲਦੇ ਆ ਨਾ ਵੀ ਸ਼ੈਲਫਿਸ਼ ਹੋ ਗਿਆ ਜਾਂ ਇੱਦਾਂ ਵੀ ਨਾਮ ਦੇ ਸਕਦੇ ਆ ਪਰ ਉਹ ਜਿੰਨੀ ਕੁ ਉਹਨਾਂ ਦੀ ਗੁੰਜਾਇਸ਼ ਆ ਨਾ ਉਹ ਦੇਖਦੇ ਆ ਕਿ ਉਹ ਤਾਂ ਕਈ ਵਾਰੀ ਆਪਣੇ ਰਿਸ਼ਤੇਦਾਰਾਂ ਨੂੰ ਵੀ ਛੱਡ ਜਾਂਦੇ ਆ ਮਤਲਬ ਕਿ 40-50 ਬੰਦੇ ਜਾਂ 25-30 ਬੰਦੇ ਹੀ ਹੋਣਗੇ ਇਹ ਨਹੀਂ ਕਿ 100 ਬੰਦਾ 200 ਬੰਦਾ 400 ਬੰਦਾ ਬਰਾਤੀ ਹੋ ਗਿਆ ਪਲੱਸ 1000 ਬੰਦਾ ਮਤਲਬ ਕਿ ਤੁਰਿਆ ਹੋਇਆ ਤੇ ਉਹ ਫਿਰ ਖਰਚਾ ਤਾਂ ਕੁੜੀ ਵਾਲਾ ਚਾਹੇ ਮੁੰਡੇ ਵਾਲੇ ਆ ਪੈਣਾ ਤਾਂ ਉਹਨਾਂ ਦੇ ਉੱਤੇ ਹੀ ਆ ਨਾ ਤੇ ਉਹਨਾਂ ਨੇ ਬੁਲਾਉਣੇ ਉਹੀ ਲੋਕ ਨੇ ਜਿਹੜੇ ਮਤਲਬ ਕਿ ਬੈਠ ਕੇ ਅਸਲੀ ਭਾਜੀ 100 ਤੁਹਾਨੂੰ 100% ਤੁਹਾਡੇ ਉਸ ਦਿਨ ਨੂੰ ਮਤਲਬ ਕਿ ਟਾਈਮ ਦੇਣ ਇਹ ਨਹੀਂ ਕਿ ਮੈਂ ਯਾਰ ਅਗਲੇ ਵਿਆਹ ਵੀ ਜਾਣਾ ਯਾਰ ਮੈਂ ਉੱਥੇ ਵੀ ਚੱਲਾਂ ਐਨ ਪੂਰਾ ਇੰਜੋਏ ਕਰਨਾ ਹੈ 100% ਉੱਥੇ ਦੇਣਾ ਆ ਇਹ ਨਹੀਂ ਕਿ ਮਤਲਬ ਕਿ ਭਜਨ ਅੱਠ ਲੱਗੀ ਹੋਈ ਆ ਬਸ ਉਹ ਰਸਮਾਂ ਜਾਂ ਰਿਵਾਜ ਜਿਹੜੀ ਤੁਸੀਂ ਗੱਲ ਕਰਦੇ ਨਾ ਇੱਕ ਬਸ ਮੂੰਹ ਦਿਖਾ ਦੇਣਾ ਵੀ ਮੈਂ ਆ ਗਿਆ ਬਸ ਠੀਕ ਆ ਇਹ ਨਾਰਾਜ਼ ਨਾ ਹੋ ਜਾਵੇ ਦਿਖਾਵੇਬਾਜ਼ੀ ਜਿਹੜੀ ਆ ਉਹ ਇਹਨਾਂ ਲੋਕਾਂ ਚ ਨਹੀਂ ਦੇਖਣ ਨੂੰ ਮਿਲਦੀ
1: ਬਹੁਤ ਚੰਗੀ ਗੱਲ ਆ ਜੀ ਦੇਖੋ ਇਹ ਹੋਣੀ ਵੀ ਨਹੀਂ ਚਾਹੀਦੀ
0: ਜੀ
1: ਕਿਉਂਕਿ ਜਦੋਂ ਅਸੀਂ ਕਿਸੇ ਨੂੰ ਸਿਰਫ ਸ਼ੋਅ ਆਫ ਕਰਨ ਲਈ ਜਾਂ ਸਿਰਫ ਐ ਕਰਨ ਲਈ ਵੀ ਹਾਂ ਠੀਕ ਆ ਵੀ ਮੈਂ ਦੇਖ ਲਾ ਵੀ ਤੂੰ ਬੁਲਾਇਆ ਸੀ ਮੈਂ ਆ ਗਿਆ ਜੀ ਤੇ ਮੈਂ ਐਲਾਨ ਕੀਤਾ ਤੇਰੇ ਦੇ ਆ ਗਏ ਮੈਂ ਤਾਂ ਉੱਥੇ ਵੀ ਜਾਣਾ ਸੀ ਇੱਥੇ ਵੀ ਜਾਣਾ ਸੀ ਮੈਂ ਬਿਜ਼ੀ ਬਹੁਤ ਆ ਜਦੋਂ ਆਪਾਂ ਇਹੋ ਜਿਹੀਆਂ ਗੱਲਾਂ ਕਰਾਂਗੇ ਤੇ ਉਹ ਕਹਿ ਲਓ ਵੀ ਉਹ ਜਿਹੜੀ ਨਿਸ਼ਾਨੀ ਜੋ ਦਿੱਤੀ ਤੂੰ ਪਿਆਰ ਦੀ ਉਹ ਨਿਸ਼ਾਨੀ ਦਾ ਮਜ਼ਾ ਜਾਂਦਾ ਰਿਹਾ
0: ਬਿਲਕੁਲ
1: ਉਹ ਫਿਰ ਉਹ ਇਹੋ ਜਿਹੀ ਗਜ਼ਲ ਨਿਕਲਣੀ ਵਿੱਚੋਂ ਨਿਸ਼ਾ ਸਾਹਿਬ ਵਾਲੀ
0: ਇਹਦੇ ਚ
1: ਬਿਲਕੁਲ ਜੀ ਜੀ ਜੀ ਬਿਲਕੁਲ ਬਿਲਕੁਲ ਸਾਹਿਬ ਇਹ ਤੁਸੀਂ ਦੇਖੋ ਪਟਿਆਲੇ ਦੇ ਵਿਚ ਇੱਕ ਬੜੀ ਰਸਮ ਕੀਤੀ ਜਾਂਦੀ ਆ ਬਰਸਾਤ ਦੇ ਵਿਚ ਜੀ ਭਾਈ ਉਹ ਨਦੀ ਦੇ ਹੜ ਲਿਆਉਂਦੀ ਆ ਤੇ ਮਹਾਰਾਜ ਸਾਹਿਬ ਆਉਣਗੇ ਤੇ ਉਹ ਉੱਥੇ ਨੱਥ ਚੂੜਾ ਦੇਣਗੇ ਨਦੀ ਨੂੰ ਤਾਂ ਐ ਕਰਕੇ ਏਦਾਂ ਦੀਆਂ ਅਣਗਿਣਤ ਰਸਮਾਂ ਅਣਗਿਣਤ ਜਿਹੜੀਆਂ ਗੱਲਾਂ ਨੇ ਉਹ ਦੁਨੀਆ ਦੇ ਪੂਰੇ ਕੋਨੇ ਕੋਨੇ ਚ ਹੁੰਦੀਆਂ
0: ਬਿਲਕੁਲ ਦੇਖੋ ਅਫਰੀਕਾ ਦੀ ਗੱਲ ਤੁਸੀਂ ਸ਼ੁਰੂ ਕੀਤੀ ਸੀ ਅਫਰੀਕਾ ਚ ਅੱਜ ਵੀ ਉਹ ਆਪਣਾ ਨਾਚ ਗਾਉਣ ਕਰਦੇ ਆ ਧੂਣੀ ਲਾਉਂਦੇ ਆ ਸਾਰਾ ਕੁਝ ਉਹ ਦੇਖ ਲੋ ਕਿੱਦਾਂ ਧੂੜ ਵੀ ਉਡਾਉਂਦੇ ਆ ਸਾਰਾ ਕੁਝ ਹੀ ਕਰੀ ਜਾਂਦੇ ਅਜੇ ਵੀ 2026 ਚੱਲਦਾ
1: ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਕਿ ਕਿਸੇ ਗੌਰਮੈਂਟ ਨੇ ਸੜਕ ਬਣਾ ਦੀ ਨਹੀਂ ਬਣਾ ਦੀ ਖੋਰੂ ਬੁਰਾ ਪਾਉਣਾ
0: ਕਿਹੜਾ ਪਾਉਣਾ ਜੀ
1: ਮਰੇ ਕੋਈ ਜੀਵੇ ਤੇ ਸੁਥਰਾ ਘੋਲ ਪਤਾਸੇ ਪੀਵੇ
0: ਪਰ ਕੁਝ ਕਲਚਰ ਏਦਾਂ ਦੇ ਆ ਇੱਥੇ ਦੇਖਿਆ ਜਾਵੇ ਨਾ ਜਿਹੜੇ ਅਰਬ ਮੁਲਕ ਨੇ ਚਾਹੇ ਉਹ ਤੁਰਕੀ ਤੱਕ ਆਪਾਂ ਲਾ ਲਈਏ ਯੂਰੋਪੀਅਨ ਕੰਟਰੀਆਂ ਇੱਥੇ ਕੋਸੋਵੋ ਬੋਸਨੀਆ ਇਹ ਥੋੜੇ ਜਿਹੇ ਉਸੇ ਹੀ ਕੈਟਾਗਰੀ ਦੇ ਹੈਗੇ ਨੇ ਵਿੱਚ ਦੋਵੇਂ ਭਾਈਚਾਰੇ ਨੇ ਕ੍ਰਿਸਚਨ ਵੀ ਹੈ ਤੇ ਮੁਸਲਿਮ ਭਾਈਚਾਰਾ ਵੀ ਹੈ ਦੋਵੇਂ ਕੈਟਾਗਰੀ ਦੇ ਨੇ ਇਹਨਾਂ ਨੂੰ ਸ਼ੌਂਕ ਜਿਹੜਾ ਕਹਿ ਲੋ ਨਾ ਇੱਕ ਤਾਂ ਚਲੋ ਅਸਲਾ ਇਹ ਬਹੁਤ ਰੱਖਦੇ ਨੇ ਮਤਲਬ ਕਿ ਉਹ ਚੀਜ਼ਾਂ ਦਾ ਸ਼ੌਂਕ ਹੈ ਸ਼ੁਰੂ ਤੋਂ ਹੀ ਇਹਨਾਂ ਦਾ ਕਹਿ ਲੋ ਜਦੋਂ ਦੇ ਇਹ ਮਤਲਬ ਕਿ ਸਥਾਪਿਤ ਹੋਏ ਆ ਤਾਂ ਦੂਸਰਾ ਇਹਨਾਂ ਨੂੰ ਨਾ ਮਹਿਫਲ ਲਾਉਣ ਦਾ ਗਾਉਣ ਵਜਾਉਣ ਦਾ ਕੋਈ ਨਾ ਕੋਈ ਸਾਜ਼ ਇਹਨਾਂ ਦੇ ਕੋਲ ਹੋਏਗਾ ਤੇ ਉਹ ਮਤਲਬ ਕਿ ਸੰਗੀਤ ਦਾ ਬਹੁਤ ਸ਼ੌਂਕ ਹੈ ਇਹਨਾਂ ਦੇ ਕਿਤੇ ਵੀ ਕੋਈ ਤਿਉਹਾਰ ਆ ਜਾਂ ਨਹੀਂ ਵੀ ਹੈ ਚਾਰ ਬੰਦੇ ਯਾਰ ਮਿੱਤਰ ਵੀ ਬੈਠੇ ਆ ਨਾ ਤਾਂ ਜਿਵੇਂ ਕਿ ਆਪਾਂ ਦੇਖ ਲਓ ਪਾਕਿਸਤਾਨ ਤੱਕ ਲਾ ਲਓ ਅਫਗਾਨਿਸਤਾਨ ਲਾ ਲਓ ਤੇ ਆਮ ਉੱਥੇ ਦੇਖਿਆ ਜਾਵੇ ਤਾਂ ਉਹ ਲੋਕ ਮਤਲਬ ਕਿ ਗਾਉਣ ਵਜਾਉਣ ਦੇ ਬਹੁਤ ਸ਼ੌਕੀਨ ਨੇ ਕਿਤੇ ਵੀ ਉਹ ਟੱਪੇ ਹੋ ਗਏ ਮਾਹੀਏ ਹੋ ਗਏ ਉਹ ਬੈਠ ਕੇ ਚਾਰ ਬੰਦੇ ਵੀ ਲੱਭ ਪੈਂਦੇ ਆ ਜੀ ਉਹ ਇੰਜੋਏ ਕਰਦੇ ਆ ਇੱਦਾਂ ਦੀ ਇਹ ਰੀਤੀ ਰਿਵਾਜ ਦੇਖੋ ਕਿੱਦਾਂ ਬਰਕਰਾਰ ਉਹਨਾਂ ਨੇ ਰੱਖੇ ਹੋਏ ਆ ਜਿੱਦਾਂ ਆਪਣੇ ਔਰਤਾਂ ਜਿਹੜੀਆਂ ਘਰ ਦੀਆਂ ਬਜ਼ੁਰਗ ਹੁੰਦੀਆਂ ਸੀ ਨਾਲੇ ਕਸੀਦੇ ਕੱਢੀ ਜਾਣੇ ਤੇ ਨਾਲੇ ਉਹਨਾਂ ਨੇ ਗੱਲਾਂ ਕਰੀ ਜਾਣੀਆਂ ਤੇ ਨਾਲ ਵਿੱਚੇ ਗਾਉਣ ਵੀ ਲਾਈ ਜਾਣਾ ਜੀ
1: ਕੋਈ ਸ਼ੱਕ ਨਹੀਂ ਜੀ ਬਿਲਕੁਲ ਬਹੁਤ ਹੀ ਇੱਕ ਸਟਲ ਜਿਹਾ ਇੱਕ ਬਹੁਤ ਹੀ ਪਿਆਰਾ ਜਿਹਾ ਅਹਿਸਾਸ ਹੈ ਜੀ ਦੇਖੋ ਜਿਹੜੇ ਚੰਗੇ ਰੀਤੀ ਰਿਵਾਜ ਆ
0: ਜੀ
1: ਹੁਣ ਆਪਾਂ ਨੇ ਰੀਤੀ ਰਿਵਾਜ ਤੋਂ ਪਹਿਲਾਂ ਚੰਗਾ ਜਾਂ ਮਾੜਾ ਸ਼ਬਦ ਜਦੋਂ ਲਾਉਣਾ ਸ਼ੁਰੂ ਕਰ ਦਾਂਗੇ ਜਦੋਂ ਆਪਾਂ ਚੰਗੇ ਦੀ ਗੱਲ ਕਰਾਂਗੇ ਤਾਂ ਸਾਨੂੰ ਆਪਾਂ ਉਹਨਾਂ ਦੀ ਲਿਸਟ ਬਣਾ ਸਕਦੇ ਹਾਂ ਕਿ ਬਈ ਆਹ ਜਿਹੜੇ ਰੀਤੀ ਰਿਵਾਜ ਨੇ

0: ਜਿਹੜਾ ਸਵੇਰਾ ਜਦੋਂ, ਕਿਉਂਕਿ ਰੱਬ ਜਿਹੜਾ ਹੈ ਨਾ ਜੀ, ਕੁਦਰਤ ਜਿਹੜੀ ਹੈ, ਕਦੇ ਵੀ ਸਾਨੂੰ ਇਹ ਨੀ ਅੱਜ ਤੱਕ ਹੋਇਆ ਹੁਣ ਤੱਕ ਦੇ ਇਤਿਹਾਸ ਵਿੱਚ ਕਿ ਵੀ ਪੁਰਾਣਾ ਦਿਨ ਹੀ ਦੁਬਾਰਾ ਆ ਗਿਆ ਹੋਵੇ।
1: ਬਿਲਕੁਲ
0: ਮੋਰਨਿੰਗ ਹੁੰਦੀ ਹੈ, ਦੇਖੋ ਜਦੋਂ ਆਪਾਂ ਸੋਨੇ ਆ ਤਾਂ ਲਗਭਗ ਉਹ ਕਹਿ ਲੋ ਵੀ ਅੱਧੀ ਮੌਤ ਹੀ ਹੈ ਸੋਣਾ। ਸਾਰੇ ਬੰਦੇ ਸਵੇਰੇ ਨੀ ਜਾਗਦੇ, ਕਹਿੰਦੇ ਸੌ ਗਿਆ ਤੇ ਉਹ ਸਦਾ ਦੀ ਨੀਂਦ ਸੌ ਗਿਆ, ਇਹ ਦੋਨਾਂ ਚ ਕਿੰਨਾ ਕੁ ਫਰਕ ਆ? ਬਹੁਤਾ ਫਰਕ ਨਹੀਂ ਹੈ। ਜਦੋਂ ਅਸੀਂ ਸਵੇਰੇ ਜਾਗਦੇ ਹਾਂ, ਉੱਠਦੇ ਹਾਂ, ਇੱਕ ਨਵਾਂ ਦਿਨ ਹੈ, ਨਵਾਂ ਸਵੇਰਾ, ਔਰ ਸਾਡੀ ਜਿਹੜੀ ਫਰੈਸ਼ਨੈਸ ਹੈ ਸੋਚ ਦੀ, ਉਹ ਬਣੀ ਰਹਿਣੀ, ਬਰਕਰਾਰ ਰਹਿਣੀ ਜ਼ਰੂਰੀ ਹੈ। ਤੇ ਇਹਦੇ ਚ ਇਹੋ ਜਿਹੀ ਆਪਾਂ ਫਿਲਟਰ ਆਊਟ ਕਰਾਂਗੇ ਕਿ ਆਹ ਗੁੱਡ ਹੈ ਜੀ, ਆਹ ਬੈਡ ਹੈ, ਸਾਡੀ ਸਮਝ ਮੁਤਾਬਕ ਇਹ ਠੀਕ ਨੀ ਹੈਗਾ, ਇਹ ਇੱਕ ਨੁਇਸੈਂਸ ਹੋ ਚੁੱਕੀ ਹੈ ਗੱਲ, ਇਹਨੂੰ ਆਪਾਂ ਬੰਦ ਕਰੀਏ। ਤੇ ਇੱਕ ਕਿਉਂਕਿ ਜਦੋਂ ਅਸੀਂ ਇਹਨੂੰ ਹਟਾਉਂਦੇ ਜਾਵਾਂਗੇ ਵਿੱਚੋਂ, ਜਿਵੇਂ ਉਹ ਕਹਿੰਦੇ ਨੀ ਉਹ ਨਦੀਨ ਕੱਢੀ ਦਾ ਫਸਲ ਦੇ ਵਿੱਚੋਂ, ਇਹਨੂੰ ਕੱਢੀ ਜਾਓ ਤਾਂ ਜਿਹੜੀ ਫਸਲ ਆ ਉਹ ਵੀ ਭਰਪੂਰ ਹੁੰਦੀ ਹੈ ਤੇ ਇੱਕ ਸਿਹਤਮੰਦ ਮਾਹੌਲ ਜਿਹੜਾ ਉਹ ਸਿਰਜਿਆ ਜਾਂਦਾ ਹੈ।
1: ਚਲੋ ਮੈਂ
0: ਹੁਣ ਸਾਡੇ ਕਿਤੇ
1: ਜੀ
0: ਜੀ ਜੀ ਜੀ
1: ਹਾਂਜੀ ਹਾਂਜੀ ਨਹੀਂ ਕੰਪਲੀਟ ਕਰੋ ਫਿਰ ਮੈਂ ਤੋਰਦਾ ਗੱਲ ਅੱਗੇ। ਹਾਂਜੀ
0: ਔਰ ਜਿਵੇਂ ਸਾਡੇ ਜਿਹੜੇ ਲੋਕ ਨਾਚ ਆ, ਦੇਖੋ ਕਿੰਨੇ ਖੂਬਸੂਰਤ ਲੋਕ ਨਾਚ ਆ, ਔਰ ਦੁਨੀਆਂ ਭਰ ਚ ਸਿੱਕਾ ਉਹਨਾਂ ਦਾ ਮਨਾਇਆ ਜਾਂਦਾ ਹੈ, ਢੋਲ ਦੇ ਡਗਾ ਜਦੋਂ ਚੱਲਦਾ ਹੈ ਪੰਜਾਬ ਦਾ ਤੇ ਉਹ ਪੂਰੀ ਕਹਿ ਲੋ ਤਰਥੱਲੀ ਮੱਚਦੀ ਹੈ, ਦਿਲ ਤੋਂ ਦਿਲ ਤੱਕ ਗੱਲ ਹੁੰਦੀ ਆ। ਉਹ ਹੁਣ ਜਿਹੜਾ ਹੈ ਜੇ ਆਪਾਂ ਰੀਅਲੀ ਦੇਖੀਏ ਸਾਡੇ ਘਰਾਂ ਚ, ਸਾਡੇ ਸ਼ਹਿਰਾਂ ਚ, ਸਾਡੇ ਪਿੰਡਾਂ ਚ ਨਾ ਤਾਂ ਉਹ ਮੇਲੇ ਆ
1: ਜੀ,
0: ਨਾ ਉਹ ਮਾਹੌਲ ਆ ਤੇ ਜਿੱਥੇ ਜਿਹੜੇ ਆ ਨੌਜਵਾਨ ਆ ਉਹ ਭੰਗੜੇ ਪਾ ਰਹੇ, ਗਿੱਧੇ ਪਾ ਰਹੇ, ਹੈ ਹੀ ਨੀ, ਉਹ ਹੋ ਨੀ ਰਿਹਾ। ਉਹ ਸਿਰਫ ਯੂਨੀਵਰਸਿਟੀਜ਼, ਕਾਲਜ, ਸਕੂਲ ਦੀਆਂ ਸਟੇਜਾਂ ਤੱਕ ਜਾਂ ਵਿਆਹ ਸ਼ਾਦੀਆਂ ਦੇ ਵਿੱਚ ਕਹਿ ਲੋ ਵੀ ਉਹ ਜਿਹੜਾ ਸ਼ੋਅ ਆ ਉਹਦੇ ਤੱਕ ਸੀਮਿਤ ਰਹਿ ਗਿਆ, ਜਾਂ ਜਿਹੜੇ ਸਾਡੇ ਕਲਾਕਾਰ ਭਾਈਚਾਰਾ ਉਹਨਾਂ ਵੱਲੋਂ ਕਿਤੇ ਨਾ ਕਿਤੇ ਉਹਨੂੰ ਰੱਖਿਆ ਜਾ ਰਿਹਾ ਨਾਲ ਕਿ ਠੀਕ ਹੈ ਜੀ, ਸਾਡੀ ਜਿਹੜੀ ਪੰਜਾਬੀ ਇੰਡਸਟਰੀ ਆ ਫਿਲਮ ਦੀ ਉਹ ਤੇ ਨਵੇਂ ਵਿਸ਼ੇ ਨੂੰ ਛੇੜਨ ਤੋਂ ਵੀ ਡਰਦੀ ਆ, ਉਹਦੇ ਪੁਰਾਣੇ ਹੀ ਲੈ ਕੇ ਆਉਂਦੀ ਹੈ ਕਿ ਆਹ ਉਦੋਂ ਗੱਡੇ ਚੱਲਦੇ ਸੀ, ਉਦੋਂ ਆਹ ਚੱਲਦਾ ਸੀ, ਆਹ ਕਲਚਰ ਲੈ ਲਓ, ਉਹਨਾਂ ਦਾ ਇੱਕ ਕਹਿ ਲੋ ਵੀ ਰੋਜੀ ਰੋਟੀ ਵਾਲਾ ਮਾਹੌਲ ਵੀ ਬਣਿਆ,
1: ਨਾਲੇ
0: ਰੀਤੀ ਰਿਵਾਜ ਰੋਜੀ ਰੋਟੀ ਵੀ ਪ੍ਰਦਾਨ ਕਰ ਦਿੰਦੇ ਆ,
1: ਉਹ ਵੀ ਹੈ, ਨਾਲੇ ਬਹੁਤ ਸਾਰੀਆਂ ਰਸਮਾਂ, ਚਾਹੇ ਵਿਆਹ ਦੀ ਇੱਕ ਇਗਜ਼ਾਮਪਲ ਲੈ ਲਈਏ ਤਾਂ ਉਹਦੇ ਵਿੱਚ ਜਦੋਂ ਹਨਾ ਜਨੇਤ ਬੇਟੀ ਹੁੰਦੀ ਸੀ ਜੰਜ ਘਰ ਜਾਂ ਕਿੱਦਾਂ ਵੀ, ਤੇ ਜਿੰਨਾ ਚਿਰ ਉਹਨਾਂ ਦਾ ਮਨੋਰੰਜਨ ਕਰਨ ਦੇ ਲਈ ਆਪਣੇ ਭਾਈਚਾਰਾ ਜਿਹੜਾ ਮਾਫੀ ਚਾਹੁੰਦਾ ਬਹੁਤ ਸਤਿਕਾਰਤ ਨੇ, ਵੈਸੇ ਉਹਨਾਂ ਨੂੰ ਭੰਡ ਭਾਈਚਾਰਾ ਕਹਿ ਦਿੰਦੇ ਆ, ਤਾਂ ਉਹਨਾਂ ਦਾ ਦੇਖ ਮਿਰਾਸੀ ਕਹਿ ਲੋ ਜਾਂ ਜੋ ਵੀ ਕਹਿ ਲੋ ਬਹੁਤ ਸਤਿਕਾਰਤ ਨੇ, ਉਹਨਾਂ ਦਾ ਜੋ ਉਹਨਾਂ ਦਾ ਟੈਲੈਂਟ ਆ ਉਹ ਬਰਾਬਰ ਦਾ ਕਿਸੇ ਦੇ ਵੀ ਨਹੀਂ ਹੋ ਸਕਦਾ, ਤਾਂ ਉਹ ਸੰਪਾਨਣ ਹੀ ਚੀਜ਼ਾਂ ਮੰਨੀਆਂ ਜਾਂਦੀਆਂ ਸੀ ਹਨਾ, ਮਤਲਬ ਕਿ ਜੇ ਉਹ ਨਹੀਂ ਆਉਣਗੇ ਤਾਂ ਅਧੂਰਾ ਮੰਨਿਆ ਜਾਂਦਾ ਸੀ ਕੁਝ ਨਾ ਕੁਝ, ਮਤਲਬ ਕਿ ਖੋਟ ਰਹਿ ਗਈ ਜਾਂ ਟੋਟ ਰਹਿ ਗਈ ਕੁਝ ਨਾ ਕੁਝ, ਮਤਲਬ ਕਿ ਕਾਰਜ ਪੂਰਾ ਨਹੀਂ ਹੋਇਆ। ਏਦਾਂ ਦੇਖ ਲੋ ਜਦੋਂ ਪਰਿਵਾਰ ਦੇ ਵਿੱਚ ਵਾਧਾ ਹੁੰਦਾ ਹੈ, ਬੱਚਾ ਜੰਮਦਾ ਹੈ, ਤੇ ਉਸ ਤੋਂ ਬਾਅਦ ਜਦੋਂ ਆਪਣੇ ਆਉਂਦੇ ਨੇ ਖੁਸਰੇ ਆਉਂਦੇ ਨੇ ਤਾਂ ਉਹਨਾਂ ਨੂੰ ਵੀ ਪੂਰਾ ਸਤਿਕਾਰ ਮਾਨ ਦਿੱਤਾ ਜਾਂਦਾ ਸੀਗਾ, ਮਤਲਬ ਕਿ ਬਹੁਤ ਸਾਰੇ ਪਰਿਵਾਰਾਂ ਦੇ ਨਾਲ ਉਹਨਾਂ ਦਾ ਉੱਠਣਾ ਬਹਿਣਾ ਰਾਬਤਾ ਦੁੱਖ ਸੁੱਖ ਜਿਹੜਾ ਸਾਰਾ ਕੁਝ ਸਾਂਝਾ ਚੱਲਦਾ ਸੀ। ਪਰ ਅੱਜ ਉਹ ਵੀ ਕਿਤੇ ਨਾ ਕਿਤੇ ਨਫ਼ਰਤ ਦੇ ਪਾਤਰ ਜਾਂ ਉਹ ਆਪ ਬਣ ਗਏ ਜਾਂ ਉਹਨਾਂ ਦੀ ਵੀ ਅੜੀ ਕਾਫੀ ਹੁੰਦੀ ਹੈ, ਕਈ ਵਾਰੀ ਹੋ ਅੜ ਜਾਂਦੇ ਆ, ਉਹ ਸਾਰੀਆਂ ਚੀਜ਼ਾਂ ਨਾਲ ਹੀ ਚੱਲਦੀਆਂ ਨੇ ਸਮਾਜ ਦੇ, ਤਾਂ ਉਹ ਕਿਤੇ ਨਾ ਕਿਤੇ ਦੂਰੀਆਂ ਬਣਨ ਦਾ ਕਾਰਨ ਉਹ ਵੀ ਹੈ।
0: ਬਿਲਕੁਲ ਜੀ ਭਾਨ ਸਾਹਿਬ, ਇਹ ਜਿਹੜੇ ਆ ਨਾ ਜਦੋਂ ਵਿੱਥ ਪੈਂਦੀ ਆ, ਜਦੋਂ ਇਹ ਬਹੁਤ ਦੂਰ ਤੱਕ ਚਲੀ ਜਾਂਦੀ ਹੈ ਕਹਾਣੀ ਉਹਦੀ, ਮੁੜ ਕੇ ਉਹਦਾ ਟਿਕਾਓ, ਉਹਦਾ ਜਿਹੜਾ ਉਹਨੂੰ ਲਾਈਨ ਨੂੰ ਦੁਬਾਰਾ ਜੋੜਨਾ, ਇਹ ਇਹਦੇ ਕਹਿੰਦੇ ਉਹ ਲਮਹੋ ਨੇ ਖਤਾ ਕੀ ਔਰ ਸਦੀਓ ਨੇ
1: ਜਿਹੜੀ
0: ਸਜ਼ਾ ਪਾਈ, ਉਹ ਮਾਹੌਲ ਬਣਦਾ। ਤੇ ਇਹਦੇ ਨਾ ਬਹੁਤ ਉਦਾਹਰਨਾਂ ਹੋਣਗੀਆਂ ਸਾਡੇ ਕੋਲ। ਇੱਕ ਫਿਲਮ ਇੰਡਸਟਰੀ ਦੇ ਵਿੱਚ ਨਾ ਬਹੁਤ ਹੀ ਕਾਮਯਾਬ ਐਕਟਰ ਹੋ ਗਏ, ਉਹਨਾਂ ਦੀ ਦੋ ਕੁ ਫਿਲਮਾਂ ਆਈਆਂ ਸੀ, ਇੱਕ ਮੋਮ ਕੀ ਗੁੜੀਆ ਫਿਲਮ ਸੀ ਜਿਹਦੇ ਚ ਬੜੇ ਅੱਛੇ ਗੀਤ ਸੀ ਉਹਨਾਂ ਦੇ, ਰਤਨ ਚੋਪੜਾ ਕਰਕੇ ਇਹ ਐਕਟਰ ਆਏ, ਹੀਰੋ ਬਣ ਕੇ ਆਏ
1: ਜੀ,
0: ਇਹ ਬਹੁਤ ਹੀ ਹੋਣਹਾਰ ਸੀ, ਇਹ ਫਿਲਮੀ ਦੁਨੀਆਂ ਚ ਆਉਣਾ ਚਾਹੁੰਦਾ। ਬਟ ਜਿਵੇਂ ਤੁਸੀਂ ਗੱਲ ਕੀਤੀ ਨਾ ਕਿ ਉਦੋਂ ਉਹਨਾਂ ਦਿਨਾਂ ਚ ਸਮਾਜ ਇਹਨੂੰ ਚੰਗਾ ਨੀ ਸਮਝਦਾ ਸੀ, ਉਹ ਕਹਿੰਦੇ ਵੀ ਇਹ ਤਾਂ ਗਲਤ ਗੱਲ ਹੈ ਇਸ ਕਿੱਤੇ ਚ। 1972 ਜਾਂ ਉਹਦੀ ਗੱਲ, ਉਹਨਾਂ ਨੇ ਦੋ ਹੀ ਫਿਲਮਾਂ ਕੀਤੀਆਂ, ਇੱਕ 1972 ਚ ਕਰ ਲਈ ਸਤਰ ਤੇ ਆਈਨਾ ਫਿਲਮ ਕੀਤੀ
1: ਜੀ,
0: ਉਹਨਾਂ ਨੇ ਜਿਹੜੀ ਆ ਫੈਮਿਲੀ ਨੇ ਇੰਨਾ ਕੁ ਪ੍ਰੈਸ਼ਰਾਈਜ਼ ਕਹਿੰਦੇ ਕੀਤਾ ਕਿ ਉਹ ਕਾਕਾ ਵਾਪਸ ਆ, ਨਹੀਂ ਤਾਂ ਐ ਹੋਜੂ, ਬਾਹ ਹੋਜੂ, ਆ ਕਿੱਧਰ ਤੂੰ ਜਾ ਵੜਿਆ, ਉਹਨਾਂ ਨੇ ਉਹ ਛੱਡ

0: ਦਿੱਤਾ, ਭਰਿਆ ਮੇਲਾ ਛੱਡ ਕੇ ਵਾਪਿਸ ਆ ਗਏ
1: ਜੀ।
0: ਕਾਫੀ ਸਕੋਪ ਸੀ ਉਹਨਾਂ ਦੇ ਵਿੱਚ, ਜੇ ਤੁਸੀਂ ਦੇਖੋਗੇ ਮੋਮ ਕੀ ਗੁੜੀਆ ਜਾਂ ਬੜੇ ਉਹਦੇ ਸੁਪਰ ਹਿੱਟ ਫਿਲਮ ਹੋ ਗਈ ਸੀ ਜਾਂ ਗੀਤ ਉਹਦੇ ਬੜੇ ਹਿੱਟ ਹੋ ਗਏ ਸੀ
1: ਜੀ,
0: ਪਰ ਜਿਹੜੇ ਘਰੇਲੂ ਮਾਹੌਲ ਆ ਇਹ ਇੱਕ ਆਪਣੀ ਤਰ੍ਹਾਂ ਦਾ ਉਹ ਜਿਹੜਾ ਖਿੱਚ ਲੈਂਦੇ ਬੰਦੇ ਨੂੰ ਵਾਪਸ ਕੀ ਆ ਜਾ ਭਾਈ ਇਹ ਘੁੰਮਣ ਘੇਰੀ ਚ ਤੂੰ ਬਾਹਰ ਨੀ ਆ ਸਕਦਾ
1: ਜੀ।
0: ਰਾਸ਼ਟਰਪਤੀ ਜਿਹੜੇ APJ ਅਬਦੁਲ ਕਲਾਮ
1: ਜੀ,
0: ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਭਾਈ ਸਾਹਿਬ ਬਹੁਤ ਹੀ ਰਿਸਪੈਕਟਫੁਲੀ ਅਸੀਂ ਜਾਣਨਾ ਚਾਹੁੰਦੇ ਆ ਵੀ ਤੁਸੀਂ ਵਿਆਹ ਕਿਉਂ ਨੀ ਕਰਾਇਆ ਜੀ
1: ਜੀ।
0: ਉਹ ਇਹ ਕਹਿੰਦੇ ਇਹਦੇ ਪਿੱਛੇ ਕੀ ਕਾਰਨ, ਉਹ ਬਹੁਤ ਹੀ ਮਤਲਬ ਪਹਿਲੇ ਕੁਇਕ ਉਹਨਾਂ ਦਾ ਆਂਸਰ ਹੁੰਦਾ ਸੀ ਤੇ ਬੜਾ ਕਮਾਲ ਦਾ ਹੁੰਦਾ ਸੀ। ਉਹ ਕਹਿੰਦੇ ਜੀ ਦੇਖੋ ਮੈਂ ਕਹਿੰਦੇ ਤੁਸੀਂ ਬ੍ਰਹਮਚਾਰੀ ਹੋ ਜਾਂ ਕੀ ਹੋ, ਕਹਿੰਦੇ ਜੀ ਨਹੀਂ ਮੈਂ ਬੈਚਲਰ ਨੀ ਮੈਂ ਬ੍ਰਹਮਚਾਰੀ ਜਿਹੜਾ ਇਹਨੂੰ ਚੁਣਿਆ
1: ਜੀ।
0: ਕਹਿੰਦੇ ਕਿਉਂ ਜੀ ਇਹ ਕਿਉਂ ਚੁਣਿਆ? ਉਹ ਕਹਿੰਦੇ ਯਾਰ ਗੱਲ ਇਹ ਹੈ ਕਿ ਮੇਰੇ ਤੇ ਸ਼ੁਰੂ ਤੋਂ ਹੀ ਕਹਿੰਦੇ ਇਹੋ ਜਿਹੀ ਗੱਲ ਨੀ ਕਿ ਮੈਂ ਆਪਣੇ ਬਾਪ ਦੀ ਸਭ ਤੋਂ ਛੋਟੀ ਸੰਤਾਨ ਆ
1: ਜੀ,
0: ਆਖਰੀ ਬੇਟਾ ਮੈਂ ਹੀ ਆ ਤੇ ਮੇਰੇ ਕਾਫੀ ਭੈਣ ਭਰਾ ਹੈ ਔਰ ਜਿੰਨੇ ਵੀ ਭੈਣ ਭਰਾ ਹੈ ਸਾਰਿਆਂ ਦੇ ਉਹਨਾਂ ਦੇ ਚਿਲਡਰਨ ਆ, ਉਹਨਾਂ ਦੇ ਗ੍ਰੇਟ ਗ੍ਰੈਂਡ ਚਿਲਡਰਨ ਵੀ ਸਭ ਹੈਗੇ ਆ
1: ਜੀ,
0: ਤੇ ਮੈਂ ਇੱਕ ਬੰਦੇ ਨੇ ਨਹੀਂ ਵਿਆਹ ਕਰਾਇਆ ਤਾਂ ਕਿਉਂ ਗਿਆ ਕਹਿੰਦੇ
1: ਜੀ,
0: ਪਰ ਮੇਰੀ ਕਹਿੰਦੇ ਇਹਦੇ ਨਾ ਕਰਨ ਪਿੱਛੇ ਇੱਕ ਵਜ੍ਹਾ ਸੀ ਕਿ ਮੈਂ ਡੈਡੀਕੇਟਡ ਨੀ, ਮੇਰੇ ਕੋਲ ਟਾਈਮ ਹੀ ਨੀ ਵੀ ਮੈਂ ਫੈਮਿਲੀ ਨੂੰ ਟਾਈਮ ਦੇ ਸਕਾਂ
1: ਜੀ,
0: ਮੈਂ ਆਪਣੀ ਜਿਹੜੀ ਆ ਉਸ ਵੇਲੇ ਖੋਜ ਕਰ ਰਿਹਾ ਕੁਛ ਹੋਰ ਕਰ ਰਿਹਾ, ਉਹ ਅਲੱਗ ਹੀ ਦੁਨੀਆਂ ਦੇ ਵਿੱਚ ਰਹਿਣ ਵਾਲੇ ਜਿਹੜੇ ਆ ਇਹੋ ਜਿਹੇ ਜਿਹੜੇ ਮਹਾਨ ਲੋਕ ਆ
1: ਜੀ,
0: ਤੁਸੀਂ ਜੇ ਰੀਤੀ ਰਿਵਾਜ ਥੋਪ ਦੋਗੇ ਬੰਦੇ ਤੇ
1: ਜੀ,
0: ਉਹ ਆਪਣੀ ਇੱਕ ਪਰਸਨਲ ਆਜ਼ਾਦੀ ਹੈ ਕਿ ਠੀਕ ਹੈ ਮੈਂ ਇੱਧਰ ਆਉਣਾ ਕਿ ਨਹੀਂ ਆਉਣਾ, ਡਿਫਰੈਂਟ ਉਹ ਡਿਫਰੈਂਟ ਸੋਚ ਰਹੇ ਆ
1: ਜੀ।
0: ਤੋ ਇਹ ਭਾਈ ਸਾਹਿਬ ਇੱਕ ਰੱਟ ਤੋੜਨ ਵਾਲੀ ਗੱਲ ਆ ਜਿਹੜੀ ਜਿਹੜੀ ਕਹਿੰਦੇ ਲਕੀਰ ਦਾ ਫਕੀਰ ਆ ਉਹ ਚੋਂ ਬਾਹਰ ਆਉਣ ਵਾਲੀ ਗੱਲ ਜਿਹੜੀ ਉਹਨਾਂ ਨੇ ਕੀਤੀ ਕਿ ਠੀਕ ਆ ਕਹਿੰਦੇ ਮੈਂ ਮੈਨੂੰ ਕੋਈ ਇਹੋ ਜਿਹਾ ਕੋਈ ਗਿਲਾ ਸ਼ਿਕਵਾ ਨਹੀਂ ਹੈ
1: ਜੀ।
0: ਇੱਕ ਜਵਾਕ ਕਹਿੰਦਾ ਜੀ ਤੁਸੀਂ ਜਿਹੜੇ ਬਾਲ ਐ ਰੱਖਦੇ ਹੋ
1: ਜੀ
0: ਪਿੱਛੇ ਕਿਹੜੇ ਜੀ ਕਿਹਨੂੰ ਤੁਸੀਂ ਐ ਕਿਹੜਾ ਫੈਸ਼ਨ ਇਹ ਕੱਢਿਆ
1: ਜੀ,
0: ਉਹ ਕਹਿੰਦੇ ਯਾਰ ਵਾਧੀ ਬੜੇ ਗਏ ਸੀ ਮੈਂ ਹੀ ਉਰਾਂ ਪਰਾਂ ਕਰਕੇ ਸੈੱਟ ਕਰ ਲਏ ਕੋਈ ਫੈਸ਼ਨ ਪੂਜਾ ਨੀ ਹੈਗਾ
1: ਜੀ,
0: ਪਰ ਹੁਣ ਤੁਸੀਂ ਇਹਨੂੰ ਦੇ ਕੇ ਫੈਸ਼ਨ ਕਹਿ ਸਕਦੇ ਹੋ ਕਿ ਬਣ ਗਿਆ।
1: ਬਿਲਕੁਲ
0: ਓਦਾਂ ਦਾ ਬੱਚੇ ਉਹਨਾਂ ਨੂੰ ਫੋਲੋ ਕਰਦੇ ਆ ਕਿ ਠੀਕ ਹੈ ਜੀ ਮੈਂ ਹੁਣ ਕਲਾਮ ਸਾਹਿਬ ਵਰਗੀ ਹੇਅਰ ਸਟਾਈਲ ਰੱਖ ਲਾ
1: ਰੱਖ ਲਵਾਂ ਜੀ। ਬਿਲਕੁਲ ਹੈ ਜੀ,
0: ਇਹਨਾਂ ਚੀਜ਼ਾਂ ਦਾ ਅਸਰ ਪੈਂਦਾ ਹੈ ਜਿਹੜੇ ਰੋਲ ਮਾਡਲਸ ਨੇ ਇਹ ਬਣਦੇ ਆ ਤੇ ਇਹ ਸਮਾਜ ਨੂੰ ਦਿਸ਼ਾ ਵੀ ਦਿੰਦੇ ਆ ਤੇ ਸੇਧ ਵੀ ਦਿੰਦੇ ਆ।
1: ਬਿਲਕੁਲ ਹੈ ਜੀ, ਤੇ ਸ਼ਬੀ ਜੀ ਆਪਣੇ ਨਾਲ ਮੁਕੱਦਰ ਬਾਈ ਜੀ ਜੁੜੇ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਵਿਸ਼ੇ ਨੂੰ ਹੋਰ ਅੱਗੇ ਵਧਾਉਂਦੇ ਆ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ ਆਨੂ ਜੀ। ਸਤਿ ਸ੍ਰੀ ਅਕਾਲ ਜੀ, ਸ਼ਾਇਦ ਹੈਡਫੋਨ ਲੱਗੇ ਹੋਏ ਆ, ਦੇਖਿਓ ਮਾੜਾ ਜਿਹਾ ਚੈੱਕ ਕਰਿਓ, ਆਵਾਜ਼ ਘੱਟ ਜਾਂਦੀ ਹੈ ਕਈ ਵਾਰੀ। ਹਾਂਜੀ
2: ਠੀਕ ਹੈ ਬਾਬਿਓ?
1: ਹਾਂਜੀ ਹੁਣ ਕਿਆ ਬਾਤ ਹੈ, ਬੱਲੇ ਬੱਲੇ ਹੋ ਗਏ ਜੀ।
0: ਮਿੱਤਰਾਂ ਦੀ ਆਵਾਜ਼ ਹੁਣ ਟੱਲੀ ਵਾਂਗ ਗੜਕਦੀ ਆ
1: ਜੀ, ਹੁਣ ਤਾਂ ਮਿੱਤਰਾਂ ਦੀ ਖੰਘ ਚ ਖੰਘ ਬੱਲੀ ਆ,
2: ਮਿੱਤਰਾਂ ਦੀ ਆਵਾਜ਼ ਹੋ ਰਹੀ ਹੈ ਖਾਲੀ ਕੰਧਾਂ ਨਾਲ ਆਵਾਜ਼।
1: ਕਿਆ ਬਾਤ ਹੈ
2: ਸ਼ਮੀ ਬਾਈ ਜੀ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ
2: ਜਨਾਬ, ਮੈਂ ਥੋੜਾ ਜਾ ਬਿਜੀ ਸੀ, ਮੈਂ ਨਾ ਤੁਹਾਡੇ ਚਲੋ ਕਿਉਂਕਿ ਤੁਸੀਂ ਆਉਂਦੇ ਹੀ ਘੱਟ, ਉਹੀ ਗੱਲ ਹੁਣ ਤੁਹਾਡੇ ਵਾਂਗੂ ਅਸੀਂ ਬਹਾਨੇ ਲਾ ਨੀ ਸਕਦੇ
1: ਜੀ,
2: ਵੀ ਅਸੀਂ ਇੱਥੇ ਆ ਜਾਂ ਉੱਥੇ ਆ
1: ਜੀ,
2: ਤੁਸੀਂ ਲਾ ਜਾਂਦੇ ਹੋ ਹੈ ਵੀ ਅਸੀਂ ਸ਼ਨੀਵਾਰ ਨੂੰ ਮਿਲਾਂਗੇ ਐਤਵਾਰ ਨੂੰ ਮਿਲਾਂਗੇ ਹੈ
1: ਜੀ।
2: ਮੈਂ ਤਾਂ ਕਈ ਵਾਰੀ ਨਾ ਮੈਨੂੰ ਉਹ ਗਾਣਾ ਵੀ ਯਾਦ ਆਉਂਦਾ ਹੁੰਦਾ ਵੀ ਕਈ ਵਾਰੀ ਹੋ ਸਕਦਾ ਵੀ ਸ਼ਮੀ ਬਾਈ ਜੀ ਕਹਿਣ ਵੀ ਐਤਵਾਰ ਨੂੰ ਅਸੀਂ ਆਉਣਾ ਨੀ, ਪਰ ਭੁਲੇਖਾ ਲੱਗ ਜਾਏ ਸ਼ਮੀ ਬਾਈ ਜੀ ਨੂੰ ਹੈ ਵੀ ਐਤਵਾਰ ਅੱਜ ਐਤਵਾਰ ਨੀ ਅੱਜ ਸੋਮਵਾਰ ਹੈ, ਤੇ ਉਹ ਭੁਲੇਖਾ ਲੱਗ ਜਾਏ ਫਿਰ ਗਾਣਾ ਕੀ ਯਾਦ ਆਏਗਾ। ਤੈਨੂੰ ਮਿਲਣੇ ਨੂੰ ਸੀਗਾ ਕੱਲ ਦਿਲ ਬੇਕਰਾਰ, ਤੇਰਾ ਹੋਣਾ ਨਹੀਂ ਸੀ

0: जी क्या बात है।
1: संदे दा वी रे ना ख्याल हानी मैं पिछले एतवार भी सोचता पिया सी, इस एतवार भी सोचता भी कितने शमी भाई जी भुल के आ जाना है
0: जी।
1: मैं तो आ गया प्रोग्राम च भुल के।
0: पाजी तैयारी कहते कले ने नहीं निकलना, नाल एक, दा, एक दो जाने नाल लैके निकल जे निकल तैयारी उधर उधर ने।
1: बिलकुल
2: बिलकुल क्या पता जी।
1: बड़ा सोने
2: बाबे
0: जी
1: असल च ना मैं किते भी पर चलो थोड़ा गाने दा चल कुछ रलदे मिलदियां जी गल्लां सी
0: जी
1: जिहड़ियां तुसीं रस्मां रिवाजां दीआं गल्लां करदे
0: नहीं सिठणियां दे दो।
1: नहीं असल च ना जिहड़ी शमी बाई जी ने गल कीती ना रस्मां रिवाज ठीक ने होने चाहीदे ने
0: जी
1: पर आपां इन्हां रस्मां रिवाजां दे विच किसे नूं मजबूर ना करिए भी इन्हां दे विच ही तुसीं जरूर भी इसे दे विच ही रहना
0: जी
1: ओ कहानी फिर ओथे ही निबड़दी आ भी आपां कह देने भी इह रस्मां ने साडियां ने जी
0: जी
1: ते हुण कोई मान लो रस्मां नूं चलो मन्नण नूं तैयार हुंदा ही है कई वारी
0: इक ना रस्म मैनूं याद आउंदी मैं कहिंदा चलो तुहाडी तुसीं गल कर रहे सी मेरे मन च गल चल पई मैं कर लवां नाल तुहाडे मुकद्दर जी ते भाजी मतलब कि जदों हुणा घर कोई परौणा आ जावे नवां हना ते पहली वारी आया होवे बीबिया ने ना जा धर के ते मतलब कि कमरे दे विच चल जाना पिछले ते उना ने खुसर फुसर जी कर लै भई की देना इहनूं सूट लाना के पग भी लानी पैनी है, है? ते शगन किन्ना देना ओ भाई हले तक वो आके बैठा जेड़ा ओनू ओ रस्मां तां कर लो पहला तुहानू फिकर लग गया भी जाना भी फिर भाजी ए आ कि चलो ओ समा जिदा भी सीगा ते अज भी चलो हैगा तां ओही फॉर्मैलिटियां जरूर ने उहनां दे नाल ओ समा के ना ही करो तां मैनूं लगदा चंगा ए मेरी अपनी सोच है निजी कि देखो हुण ओह पग भी ओदां दी देणी आ जिहड़ी बंदा बन्न ना सके कदे ना उहने चक के अगे ला देणी हुण के सूट भी
2: कपड़े खरीदन गई बीबियां ते ओह कह रहियां कि भाई कपड़े लेने सी आए गए वास्ते दिखाई माड़े जे
0: आए गए वास्ते दिखाई हांजी
1: ओही गल है ओह फॉर्मैलिटी हो गई ना फिर ओह होर तां की है
2: फॉर्मैलिटी
1: आए गए ते कपड़े रस्मां दे असीं रस्मां रिवाजां जे जिथे असीं फॉर्मैलिटी नहीं करनी जिथे सानू चाहिदा भी आ ए रस्मां दे पिछे मान लो भी कई किसी की जिंदगी खराब ना हो पूरे सीरियस होने
0: बिलकुल
1: आ नहीं करना भावे जो मर्जी हो जी,
0: जी।
1: है भावे अगले नू गल रोल के रख दो तुसी
0: जी
1: ते ओ मैं ना शमी बाई जी मेरे को भी समय की थोड़ी जी दिक्कत ही है ते मैं
2: जी
1: मेनू ऐ सी शमी बाई जी भी हुण कदे कदे जुड़दे ने ते
0: जी
1: असी भी हुण
2: कोशिश है जी बिलकुल कोई गैर हाजरी ना पाई जाए ते लगातार जारी रखने की पूरी एन यतनशीलता चल रही है
0: जी।
1: फिर शमी भाई जी थोड़ी कोशिश सुन के मेरे मेनू गाना याद आ जाता बड़ी कोशिश करके वेख ली तू दिलों भुलाई जांदी नहीं नैना च अथरू बह तुर दे नित पीड़ छुपाई जांदी नहीं
0: चंगे रहोगे पीड़ छुपा लो चंगे रहोगे हले भी कही जाने चंगे रहोगे लुका लो कुछ नहीं बिगड़िया हले
1: नहीं नहीं मैं शमी बाई जी असल ना मेरे को मैं कितने बहार सी थोड़ा जा मेरे को समा भी घट है
0: जी
1: मैं ता ही रिक्वेस्ट भी कमेंट भी की थी मैं ना एक मेनू अपना अपने सजना लाई कोई मैं अमृता प्रीतम नू बड़ा घट सुनिया जिन्ना को भी सुनिया मैं
0: जी
1: ते मेनू ना एक उन्हां दी लिखत आई सी मेरे कोल
0: जी
1: ते मैं अज वाली थोड़ी महफल दे विच एक कुछ कु गल्लां अमृता प्रीतम दी लिखिया हुई सुनाना चाहुंदा
0: जरूर
2: वाह जी वाह क्या
1: मैं इस करके ही मैं थानू गल कीती सी
0: जी
1: ਇਸ ਤੋਂ ਬਾਅਦ ਚਲੋ ਹੋਰ ਕੋਈ ਸੱਜਣ ਲੈਣ ਚ ਹੋਣਗੇ ਤੇ ਉਹਨਾਂ ਨਾਲ ਤੁਸੀਂ ਕਰ ਲਿਓ ਗੱਲ
0: ਜੀ।
1: ਅੱਜ ਤਾਂ ਗਰੁੱਪ ਚ ਵੀ ਨੀ ਜੁੜਿਆ ਗਿਆ ਮੈਨੂੰ, ਉਧਰੋਂ ਵੀ ਉਹੀ ਗੱਲ ਟੱਲੀਆਂ ਤੇ ਟੱਲੀਆਂ ਹੀ ਖੜਕਦੀਆਂ ਰਹੀਆਂ
0: ਜੀ।
1: ਉਹ ਕਹਿੰਦੇ ਵੀ ਅੰਮ੍ਰਿਤਾ ਪ੍ਰੀਤਮ ਦੀ ਲਿਖਣੀ ਇਹ, ਉਹ ਕਹਿੰਦੇ ਮੈਂ ਤੈਨੂੰ ਫੇਰ ਮਿਲਾਂਗੀ।
0: ਵਾਹ ਜੀ।
1: ਕਿੱਥੇ ਕਿਸ ਤਰ੍ਹਾਂ ਪਤਾ ਨਹੀਂ, ਮੈਂ ਤੈਨੂੰ ਫੇਰ ਮਿਲਾਂਗੀ ਕਿੱਥੇ ਕਿਸ ਤਰ੍ਹਾਂ ਪਤਾ ਨਹੀਂ।
0: ਵਾਹ ਜੀ।
1: ਸ਼ਾਇਦ ਤੇਰੇ ਤਖੈਲ ਉਰਦੂ ਦਾ ਸ਼ਬਦ ਹੈ, ਮੈਨੂੰ ਸਮਝ ਤਾਂ ਆਇਆ ਪਰ ਮੇਰੇ ਤੋਂ ਬੋਲਣਾ ਔਖਾ ਹੋ ਗਿਆ ਹੁਣ ਕੁਛ ਤੋਂ। ਉਹ ਤੁਹਾਨੂੰ ਪਤਾ ਵੀ ਅੱਜ ਤਾਂ ਮੰਗ ਵੀ ਉਰਦੂ ਬੋਲਣ ਦੀ ਔਖੀ ਹੈ,
0: ਖੱਖਾ ਫਸਣ ਲੱਗ ਗਿਆ ਹੁਣ,
2: ਪੰਗਾ ਲੈ ਲਿਆ ਜੱਟੀਏ।
0: ਨਹੀਂ ਬਾਜੀ,
1: ਪੰਗਾ ਲੈ ਲਿਆ, ਇਹ ਮੈਨੂੰ ਪਹਿਲਾਂ ਵੀ ਲੱਗ ਗਿਆ, ਮੈਂ ਵੀ ਅੜੇਗਾ ਇਹ ਸ਼ਬਦ, ਇਹ ਕਰੂਗਾ
0: ਖੱਖਾ ਅੜਨ ਲੱਗ ਗਿਆ ਜੀ। ਹੈਗਾ ਵੀ ਘੁੰਮ ਘੁਮਾ ਕੇ ਆ ਨਾ ਬੜਾ,
2: ਕੋਈ ਨੀ ਆਉਣ ਦਿਓ
1: ਜੀ। ਜੇਬ ਬੜੀ ਘੁਮਾਣੀ ਸ਼ਮੀ ਬਾਈ ਜੀ, ਤੁਸੀਂ ਕਿਹੋ ਕੀ ਕਹਿੰਦੇ, ਸ਼ਾਇਦ ਤੇਰੇ
0: ਤਖਲਸ
1: ਤਖਲਸ ਦੀ ਚਿਰਾਗ ਬਣ ਕੇ, ਤੇਰੇ ਕੈਨਵਸ ਤੇ ਉਤਰਾਂਗੀ।
0: ਕੀ ਬਾਤ ਹੈ ਜੀ,
2: ਕੈਨਵਸ
1: ਜਾਂ ਖੋਰੇ ਤੇਰੇ ਕੈਨਵਸ ਦੇ ਉੱਤੇ ਇੱਕ ਰਹੱਸਮਈ ਲਕੀਰ ਬਣ ਕੇ, ਜਾਂ ਖੋਰੇ ਤੇਰੇ ਇੱਕ ਕੈਨਵਸ ਦੇ ਉੱਤੇ ਇੱਕ ਰਹੱਸਮਈ ਲਕੀਰ ਬਣ ਕੇ
0: ਜੀ,
1: ਖਾਮੋਸ਼ ਤੈਨੂੰ ਤੱਕਦੀ ਰਹਾਂਗੀ।
0: ਕੀ ਬਾਤ ਹੈ,
1: ਮੈਂ ਤੈਨੂੰ ਫੇਰ ਮਿਲਾਂਗੀ।
0: ਕੀ ਬਾਤ ਹੈ ਜੀ, ਕੀ ਬਾਤ ਹੈ,
2: ਬਹੁਤ ਖੂਬ।
1: ਜਾਂ ਖੋਰੇ ਸੂਰਜ ਦੀ ਲੋ ਬਣ ਕੇ ਤੇਰੇ ਰੰਗਾਂ ਵਿੱਚ ਘੁਲਾਂਗੀ
0: ਜੀ,
1: ਜਾਂ ਰੰਗਾਂ ਦੀਆਂ ਬਾਹਾਂ ਵਿੱਚ ਬੈਠ ਕੇ ਤੇਰੇ ਕੈਨਵਸ ਨੂੰ, ਜਾਂ ਰੰਗਾਂ ਦੀਆਂ ਬਾਹਾਂ ਵਿੱਚ ਬੈਠ ਕੇ ਤੇਰੇ ਕੈਨਵਸ ਨੂੰ, ਫਿਰ ਹੁਣ ਫਿਰ ਭੁੱਲ ਗਿਆ ਗੱਲ, ਕੈਨਵਸ ਨੂੰ
2: ਜੀ,
1: ਤੇਰੇ ਕੈਨਵਸ ਨੂੰ ਵਲਾਂਗੀ ਕਿਸ ਤਰ੍ਹਾਂ ਕਿੱਥੇ ਪਰ ਤੈਨੂੰ ਜਰੂਰ ਮਿਲਾਂਗੀ।
2: ਜਰੂਰ ਮਿਲਾਂਗੀ,
1: ਜਾਂ ਖੋਰੇ ਇੱਕ ਚਸ਼ਮਾ ਬਣੀ ਹੋਵਾਂਗੀ।
0: ਕੀ ਬਾਤ ਹੈ ਜੀ,
1: ਤੇ ਜਿਵੇਂ ਝਰਨਿਆਂ ਦਾ ਪਾਣੀ ਉੱਡਦਾ ਹੈ, ਮੈਂ ਪਾਣੀ ਦੀਆਂ ਬੂੰਦਾਂ ਤੇਰੇ ਪਿੰਡੇ ਤੇ ਮਲਾਂਗੀ, ਤੇ ਇੱਕ ਠੰਡਕ ਜਿਹੀ ਬਣ ਕੇ ਤੇਰੀ ਛਾਤੀ ਦੇ ਨਾਲ ਲੱਗਾਂਗੀ।
0: ਵਾਹ
2: ਯਾ ਬਤਾ, ਵਾਹ ਜੀ ਵਾਹ,
1: ਮੈਂ ਹੋਰ ਇਹ ਜਨਮ ਮੇਰੇ ਨਾਲ, ਮੈਂ ਹੋਰ ਹੀ ਕੁਛ ਹੋਈ ਜਾਂਦਾ ਪਤਾ ਨੀ ਹੁਣ, ਰਾਜੇ ਬਣੇਗਾ ਕੰਮ ਗਲਤ ਹੋ ਗਿਆ।
0: ਵਟਸਐਪ ਕਰ ਦਿਓ, ਇਧਰੋਂ ਪੜ ਦਿੰਦੇ ਆ ਜੇ ਕੋਈ ਗੱਲ। ਕਹਿੰਦੇ ਹੁਣ ਤਾਂ ਮੁੱਕਣੇ ਤੇ ਜਿੰਦ ਖੜੀ ਹੈ, ਸਾਹ ਬਸ ਬੰਨੇ ਤੇ ਕੰਡੇ ਉੱਤੇ ਜਾਲ ਮਾਵੇ ਕਦੋਂ ਦੀ ਖੜੀ ਹੈ।
2: ਨਹੀਂ ਇਹ ਉਹੀ ਹੈ ਕਿ ਝਰਨਿਆਂ ਦਾ ਪਾਣੀ ਉੱਡਦਾ ਹੈ, ਮੈਂ ਇਹਨਾਂ ਨੀ ਜਾਣ ਦੀ ਵਕਤ ਜੋ ਵੀ ਕਰੇਗਾ ਜਨਮ ਮੇਰੇ ਨਾਲ ਤੁਰੇਗਾ, ਇਹ ਜਿਸਮ ਮੁੱਕਦਾ ਹੈ ਤੇ ਸਭ ਕੁਝ ਮੁੱਕ ਜਾਂਦਾ, ਪਰ ਚੇਤਿਆਂ ਦੇ ਧਾਗੇ ਕਾਇਨਾਤੀ ਕਣਾਂ ਦੇ ਹੁੰਦੇ, ਮੈਂ ਉਹਨਾਂ ਕਣਾਂ ਨੂੰ ਛਿੜਾਂਗੀ,
0: ਧਾਗਿਆਂ
2: ਨੂੰ ਬਲਾਂਗੀ, ਮੈਂ ਤੈਨੂੰ ਮੈਂ ਫੇਰ ਮਿਲਾਂਗੀ।
0: ਲਓ ਜੀ,
2: ਉਹ ਜਿਹੜਾ ਤਖੱਲੂ ਸੀ ਨਾ, ਉਹ ਜਿਹੜਾ ਤਖੱਲੂ ਸੀ ਨਾ, ਉਹ ਤਖੱਲੂ ਸੀ ਨਾ, ਉਹ ਤਖੱਲੂ ਸੀ ਨਾ, ਉਹ ਤਖੱਲੂ ਸੀ ਨਾ, ਉਹ ਤਖੱਲੂ ਸੀ ਨਾ, ਉਹ ਤਖੱਲੂ ਸੀ ਨਾ, ਉਹ ਤਖੱਲੂ ਸੀ ਨਾ, ਉਹ ਤਖੱਲੂ ਸੀ ਨਾ, ਉਹ ਤਖੱਲੂ ਸੀ ਨਾ, ਉਹ ਤਖੱਲੂ ਸੀ ਨਾ, ਉਹ ਤਖੱ
1: ਮੈਂ ਇਸ ਟਾਈਮ ਜਿਵੇਂ ਉਹ ਸੀ ਨਾ ਉਹਦਾ ਜੋਲ ਦਾ ਗਾਣਾ ਸੀ ਬੰਨੀ ਜੋਲ ਦਾ ਧੁੰਦਲੇ ਧੁੰਦਲੇ ਨੈਣ ਤੇਰੇ ਚੇਤੇ ਨੇ ਮੈਨੂੰ ਹੁਣ ਧੁੰਦਲੇ ਧੁੰਦਲੇ ਧੁੰਦਲੇ ਧੁੰਦਲੇ ਅੱਖਰ ਦਿਸੀ ਜਾਂਦੇ ਨੇ ਬਾਬਿਓ ਹੁਣ ਅੱਖਰ ਸਮਝ ਨੀ ਆਉਂਦੇ ਵੀ ਇਹ ਵੀ ਧੁੰਦਲੇ ਧੁੰਦਲੇ ਹੋਏ ਪਏ ਨੇ ਪਿਆਰਿਓ ਉਹ ਮੈਂ ਤਾਂ ਨਾ ਮੈਨੂੰ ਉਹੀ ਗੱਲ ਅੱਜ ਉਹੀ ਗੱਲ ਘੱਲਿਆ ਸੀ ਤੇ ਉਹ ਉਲਟ ਹੋ ਗਿਆ ਕੰਮ ਸਾਰਾ ਹੀ ਵਿੱਚ ਰੁਲ ਗਿਆ ਕਹਾਣੀ ਚਲੋ ਕਈ ਵਾਰੀ ਏਦਾਂ ਵੀ ਹੁੰਦਾ ਕੋਈ ਗੱਲ ਆ ਲੋ ਫਿਰ ਮੇਰੀਆਂ ਹੁਣ ਮੇਰੀਆਂ ਦੋ ਕੁ ਲਾਈਨਾਂ ਹੋਰ ਸੁਣ ਲਓ ਫਿਰ ਚਲੋ ਉਹ ਤਾਂ ਹੋ ਗਿਆ
0: ਅਸੀਂ ਤਾਂ ਸਭ ਭੁੱਲ ਭੁੱਲ ਭੁਲਾ ਬੈਠੇ ਸੀ ਗੱਲ ਕਰਤੇ ਕਰਦੇ
1: ਇਹ ਨੀ ਰੋਲ ਦਿੰਦਾ ਮੇਰੇ ਕੋਲ ਸਮੇਂ ਦੀ ਥੋੜੀ ਥੋੜਾ ਮੈਂ ਤੁਹਾਡਾ ਵੀ ਸਮਾਂ ਖਰਾਬ ਨੀ ਕਰਨਾ
0: ਨਹੀਂ ਨਹੀਂ
2: ਪ੍ਰੀਤ ਜਹਾਂ ਕੀ ਰੀਤ
1: ਹੈ ਪ੍ਰੀਤ ਜਹਾਂ ਕੀ ਰੀਤ ਸਦਾ ਹੈ ਮੈਂ ਗੀਤ ਵਹੀਂ ਕੇ ਗਾਤਾ ਹੂੰ ਭਾਰਤ ਕਾ ਰਹਿਣੇ ਵਾਲਾ ਹੂੰ ਭਾਰਤ ਕੀ ਬਾਤ ਸੁਣਾਤਾ ਹੂੰ
0: ਵਾਹ ਜੀ
1: ਆ ਲੋ ਫਿਰ ਹੁਣ ਆ ਸੁਣ ਲੋ ਇਹਦੇ ਚ ਨੀ ਮੈਂ ਰੁਲਦਾ ਕਿਉਂਕਿ ਇਹ ਰਟਿਆ ਹੋਇਆ ਮੇਰਾ ਪੂਰਾ ਹੀ
0: ਜੀ
1: ਇਹਦੇ ਚ ਨੀ ਅੱਖਰ ਵਾਧਾ ਘੰਟਾ ਹੋ ਸਕਦਾ ਮੈਂ ਕੋਸ਼ਿਸ਼ ਕੀਤੀ ਸੁਣਾਉਣ ਦੀ ਮੈਂ ਚਲ ਸੁਣਾ ਦਈਏ ਗੱਲਾਂ ਤਾਂ ਵਧੀਆ ਹੋਈ ਪਰ ਉਹ ਨਹੀਂ ਸੁਣਾ ਸਕਿਆ ਚਲੋ ਇਹ ਮੇਰੀ ਮੇਰੀ ਮੇਰੀ ਬਦਕਿਸਮਤ ਤੁਸੀਂ ਪੂਰਾ ਕਰਤਾ ਇਹ ਸ਼ਮੀ ਬਾਈ ਜੀ ਇਹ ਤੁਸੀਂ ਜਿਹੜਾ ਪੂਰਾ ਕਰਤਾ ਨਾ ਉਹੀ ਗੱਲ ਵੀ ਚਲੋ ਬਹੁਤ ਵਧੀਆ ਕਰਤਾ ਇਹ ਨਾ ਆ ਲੋ ਸੁਣੋ ਫਿਰ ਮੈਂ ਹੁਣ ਮੇਰਾ ਗੱਲਬਾਤ ਜੀ ਪਰ ਹੁਣ ਇਸ ਤੋਂ ਬਾਅਦ ਹੁਣ ਮੈਂ ਇਜਾਜ਼ਤ ਲੈਣੀ ਆ ਟਾਈਮ ਦੀ ਘਾਟ ਆ ਬਾਕੀ ਤੁਸੀਂ ਵੀ ਚਲੋ ਅੱਗੇ ਗੱਲਬਾਤ ਕਰਨੀ ਆ
0: ਜੀ
1: ਉਹਦਾ ਸੰਗ ਕੇ ਸਹੇਲੀਆਂ ਚੋਂ ਹੱਸਣਾ ਉਹ

ਮਿੱਠੇ ਮਿਸ਼ਰੀ ਤੋਂ ਬੋਲੇ ਉਹਦੇ ਲੱਗਦੇ ਹਾਲੇ ਵੀ ਕੰਨਾਂ ਵਿੱਚ ਗੂੰਜਦੇ ਸਾਡੇ ਦਿਲ ਤੇ ਅਜੇ ਵੀ ਪਰਛਾਵੇਂ ਦੂਰ ਉੱਡੀ ਉਹ ਸਕੂੰਜਦੇ ਮਿੱਠੇ ਮਿਸ਼ਰੀ ਤੋਂ ਬੋਲੇ ਉਹਦੇ ਲੱਗਦੇ ਹਾਲੇ ਵੀ ਕੰਨਾਂ ਵਿੱਚ ਗੂੰਜਦੇ ਸਾਡੇ ਦਿਲ ਤੇ ਅਜੇ ਵੀ ਪਰਛਾਵੇਂ ਦੂਰ ਉੱਡੀ ਉਹ ਸਕੂੰਜਦੇ।

0: ਦੇਕੇ ਇਸ਼ਕੇ ਦੀ ਪੀਂਗ ਨੂੰ ਹੁਲਾਰਾ ਹਵਾ ਦੇ ਬੁੱਲੇ ਵਾਂਗ ਤੁਰ ਗਈ ਬੈਠਾ ਪੱਤਣਾ ਤੇ ਪ੍ਰਗਟ ਰਹਿ ਗਿਆ ਪਾਣੀ ਦੀ ਲਹਿਰ ਵਾਂਗ ਮੁੜ ਗਈ
1: ਆ ਇੱਕ ਹੋਰ ਲੈਣ ਸ਼ਮੀ ਜੀ ਵਾਸਤੇ
0: ਆਕੇ ਨੇੜੇ ਜੀ ਪਰਾਂ ਨੂੰ ਉਹਦਾ ਹਟਣਾ ਦਿਲਾਂ ਨੂੰ ਸਦਾ ਯਾਦ ਹੀ ਰਹੂ ਉਹਦਾ ਸੰਗ

0: वाह जी,
1: जी शमी भाई जी,
0: क्या बात है,
2: क्या बात है जी, जिंदाबाद जिंदाबाद जिंदाबाद जी, बहुत ही खूब,
0: थैंक यू
1: ठीक है बाबा, बहुत बहुत मेरे को भी समय समय की थोड़ी जी दिक्कत सी, पर मैं जी अमृता प्रीतम वाली है ना, मैं तो रुल गया सी परांदे डोरिया, पर तुसी पूरा करता बाबे, थोड़ा बड़ा धन्यवाद हो
0: चल, थैंक यू जी, थैंक यू, थैंक यू,
2: शुक्रिया जी, शुक्रिया बाबे, क्या ही बता,
1: एक मेरा स्पेशल थैंक साडे वालों अपना ओजला बाई जी वास्ते है
0: जी,
2: जी
1: ओही गल है, चलो ठीक है बाबे,
0: थैंक यू, थैंक यू, सत श्री अकाल जी, ठीक है जी, दोस्तों इस जी अपने मुकंदर जी जुड़े से गल्लां बातां करके गए ने, ते छमी पाजी गल्लां बातां आपां करदे सी रीति रिवाज दियां, ते वैसे तो चलो गलबात अगे तोरदे आ, एडवोकेट राजन सैनी साहब जुड़ गए ने नाल, उहनां दी गलबात नाल गलबात नाल दी नाल सुन लैंदे आ, फिर
2: वाह जी वाह,
0: सत श्री अकाल सैनी साहब, स्वागत है जी,
3: मुकद्दर वीर नू बेनती आ के पेपर च भावा ग्रीडी डाओ आया होवे पर तुसी थर्स्टी करो ही लिखा करो, जेडी की चेते होवे ओही सुनानी चाहीदी आ
0: जी,
2: क्या बता
3: जी, वैसे तो कहते ना एक कवाली दे बोलिया, जा मुड़ जा का जे भी घर मुड़ जा, देश के च की रखिया, हां जी, इन्हां नूं बेनती है कि रात नूं एक कवाली कवाली जरूर सुन ले है
0: जी,
2: तुसी लिंक शेयर करो बाकी,
3: हां ओना नूं पता है जी, सारियां कवालियां सुनी आई ने,
0: बिलकुल है जी,
2: वाह जी वाह,
3: आइए तुहाडे आइए तुहाडे विषय ते रस्मां ते विहार, पर सब जिंदगी जेड़ी आ ए रस्मां तो शुरू हुंदी आ ते रस्मां ते ही खत्म हुंदी आ जी,
0: बिलकुल है जी, पहले रोने तो लैके आखरी रोने तक चलती है जी,
2: क्या बात है,
3: नहीं जी जेड़ी
2: बिचकार ता फिर धोने ही रह गए रोने धोने,
3: बिलकुल जी, तुसी देखो ना
2: जी,
3: गुड़ती इन्हां नूं दित्ती परसीनी ने, है जी, ओ पहली रस्म
2: जी
0: जी,
2: बिलकुल,
3: तो अगे फिर रस्मां चलदियां रहिंदियां हैगियां जी जिंदगी दे विच, ते फिर आउंदी हैगी आ जी आखरी रस्म चौथा ते अठाला
0: जी,
3: है जी, ओ नाल ही अजकल कर दिंदे हैगे,
0: नाल
3: ही ते नाल ही अठाला,
0: बिलकुल है जी,
3: जिंदगी दे विच इहदे विच विच आ जांदियां सारियां विआह वालियां रस्मां आ जांदियां हैगियां जी, होर खुशियां दियां रस्मां ते गमियां दियां रस्मां
0: जी,
3: हां जी, ते इस करके लाइफ जेहड़ी हैगी आ इह रस्मां दी कंबीनेशन ही आ जी,
0: जी
3: होर तो कुछ नहीं,
0: बिलकुल है जी, सैनी साहब रिवाज दी नाल नाल
2: पक्की गल है सैनी साहब,
0: साडे समय ते
2: जेहड़ी ना,
0: हां जी हां जी भाजी
2: जी जी, ਜਿਵੇਂ ਹੁਣ ਗੱਲ ਕੀਤੀ ਨਾ ਭਾਜੀ ਨੇ ਕਿ ਇਹ ਰਸਮਾਂ ਜਿਹੜੀਆਂ ਇਹ ਤੁਸੀਂ ਵੇਖੋ ਸੈਣੀ ਸਾਹਿਬ ਭਾਜ ਸਾਹਿਬ ਕਿ ਇੱਕ ਬਿਲੀਅਨ ਡਾਲਰ ਦੀ ਕਹਿ ਲੋ ਵੀ ਇੰਡਸਟਰੀ ਬਣ ਚੁੱਕੀ ਹੈ, ਜਿੰਨੇ ਵੀ ਰੀਤੀ ਰਿਵਾਜ ਸਾਡੇ ਵਿਆਹ ਸ਼ਾਦੀਆਂ ਲਾ ਲੋ, ਅਰਬਾਂ ਖਰਬਾਂ ਦਾ ਕਾਰੋਬਾਰ ਹੈ, ਹੋਰ ਜਿੰਨੀਆਂ ਰੀਤੀ ਰਿਵਾਜ ਰਸਮਾਂ ਨੇ ਉਹਨਾਂ ਦੇ ਉੱਤੇ ਵੱਡੇ ਵੱਡੇ ਕਾਰੋਬਾਰ ਚੱਲ ਰਹੇ ਆ, ਰੱਖੜੀ ਲਾ ਲੋ, ਰੱਖੜੀ ਦੀ ਆਪਣੇ ਉਹ ਰੱਖੜੀ ਸਾਡੇ ਇੱਧਰ ਮਤਲਬ ਇੰਨੀ ਨੀ ਖਪਤ ਨੀ ਪੂਰੀ ਹੁੰਦੀ, ਉਹ ਚੀਨ ਤੋਂ ਆਉਣ ਦੀ ਬਣ ਕੇ, ਜਦਕਿ ਉਹਨਾਂ ਦਾ ਤਿਉਹਾਰ ਵੀ ਇੰਨੀ, ਤੇ ਉਹ ਇਹ ਇੱਕ ਹੋਰ ਦੀਵਾਲੀ ਦੇ ਵਿੱਚ ਕਿੰਨਾ ਵੱਡਾ ਕਾਰੋਬਾਰ ਚੱਲਦਾ ਹੈ, ਤੇ ਉਹ ਇਹਨਾਂ ਦੇ ਨਾਲ ਬਹੁਤ ਵੱਡੀ ਆਰਥਿਕਤਾ ਵੀ ਜੁੜ ਜਾਂਦੀ ਹੈ, ਜਦੋਂ ਇਹਨਾਂ ਦੇ ਹੋਰ ਵੀ ਇੰਪੋਰਟੈਂਟ ਇਹ ਪਹਿਲੂ ਬਣ ਜਾਂਦਾ ਹੈ ਇਹਨਾਂ ਦਾ,
3: ਇਹਦੇ ਵਿੱਚ ਨਾ ਭਾਰਤ ਸਾਹਿਬ ਇਹ ਕੱਲਾ ਸਾਡੇ ਜਿਹੜੀ ਹੈਗਾ ਨਹੀਂ, ਇਹ ਹਰ ਇੱਕ ਜਗ੍ਹਾ ਦੇ ਵਿੱਚ ਹਰ ਇੱਕ ਕਮਿਊਨਿਟੀ ਦੇ ਵਿੱਚ ਇਹ ਚੀਜ਼ਾਂ ਪ੍ਰਵੇਲੈਂਟ ਆ,
0: ਬਿਲਕੁਲ
3: ਹਾਂਜੀ, ਇਥੇ ਤੱਕ ਕਿ ਇੱਕ ਨਾ ਉਹ ਮਤਲਬ ਮਜ਼ਾਰ ਤੇ ਗਏ, ਉਹ ਫਕੀਰਾਂ ਦੀ ਮਨਾਉਂਦੇ ਹੈਗੇ ਸੀ ਜੀ, ਬਰਸੀ ਮਨਾਉਂਦੇ ਸੀਗੇ ਜੀ, ਅਸੀਂ ਬਰਸੀ ਕਹਿ ਦਿੰਦੇ ਹੈਗੇ ਜੀ, ਉਹ ਉੱਥੇ ਉਹ ਉਸ ਟਾਈਮ ਤੇ ਵਿਆਹ ਦੀਆਂ ਰਸਮਾਂ ਕਰਦੇ ਸੀ, ਹੈਂਜੀ, ਮਹਿੰਦੀ ਦੀ ਰਸਮ ਉਹਨਾਂ ਨੇ ਕੀਤੀ, ਗੁਸਲ ਦੀ ਰਸਮ, ਹੈਂਜੀ, ਮੈਂ ਕਿਹਾ ਗੁਸਲ ਦਾ ਕੀ ਮਤਲਬ, ਇਸ਼ਨਾਨ ਕਰਾਉਣ ਨੂੰ ਗੁਸਲ ਕਹਿੰਦੇ ਜੀ,
0: ਬਿਲਕੁਲ
3: ਹੈਂਜੀ, ਗੁਸਲ ਦੀ ਰਸਮ, ਹੈਂਜੀ, ਉਹ ਇਸ ਤਰੀਕੇ ਦੇ ਨਾਲ ਜਿਹੜਾ ਆ ਕਿ ਹਰ ਇੱਕ ਮਤਲਬ ਜਿਹੜਾ ਇਹ ਲਾਈਫ ਦਾ ਸਰਕਲ ਆ ਨਾ, ਵਿਸ਼ੀਅਸ ਸਰਕਲ ਆ ਇਹ, ਮਤਲਬ ਰਸਮਾਂ ਦੇ ਨਾਲ ਹੀ ਘਿਰਿਆ ਆ ਜੀ,
0: ਬਿਲਕੁਲ ਆ ਜੀ, ਆ ਜਦੋਂ ਘਰ ਵਾਲੀ ਆ ਜਾਂਦੀ ਆ ਉਹਦੇ ਨਾਲ ਫਿਰ ਉਹ ਦੁੱਧ ਦੇ ਕੱਚੀ ਲੱਸੀ ਜੀ ਬਣਾ ਕੇ ਉਹਦੇ ਪੈਸਾ ਲੱਭਦੇ ਆ ਜੀ, ਇਹਨਾਂ ਮੁਲਕਾਂ ਦੇ ਵਿੱਚ ਉਹ ਮਤਲਬ ਕਿ ਹੋਰ ਤਰ੍ਹਾਂ ਦੀਆਂ ਰਸਮਾਂ ਵੀ ਹੈਗੀਆਂ ਉਸੇ ਰੀਤੀ ਰਿਵਾਜਾਂ ਦੇ ਵਿੱਚ ਜੀ?
3: ਇੱਥੇ ਯੂਰੋ ਲੱਭਦੇ ਹੋਣੇ ਆ, ਇੱਥੇ ਸਾਡੇ ਪੈਸਾ ਇੱਧਰ ਲੱਭਦੇ ਆ ਜੀ, ਤੁਹਾਡੇ ਤਾਂ ਯੂਰੋ ਹੀ ਲੱਭਣਾ।
2: ਯੂਰੋ ਵਾਲਾ ਪ੍ਰੋਜੈਕਟ
3: ਹੀ ਪੈਸਾ ਹੀ ਲੱਭਣਾ ਹੈਗਾ ਤੇ ਉਹਦਾ ਦੇ ਮੁਲਕਾਂ ਚ ਜਾਣ ਦਾ ਕੀ ਫਾਇਦਾ ਜੇ ਪੈਸਾ ਹੀ ਲੱਭਣਾ ਤੇ? ਉੱਥੇ ਯੂਰੋ ਲੱਭੋ
0: ਜੀ,
3: ਡਾਲਰ ਲੱਭੋ
0: ਜੀ,
3: ਹਾਂਜੀ। ਸੋ ਇਸ ਕਰਕੇ ਹੋ ਸਕਦਾ ਹੈ ਜੀ ਉਹਨਾਂ ਦੀਆਂ ਆਪਣੀਆਂ ਰਸਮਾਂ ਹੋਣ ਜਿਹੜੀਆਂ, ਤੇ ਵਧੀਆ ਜ਼ਿੰਦਗੀ ਜਿਹੜੀ ਹੈਗੀ ਆ ਵਿਹਾਰਾਂ, ਇਹ ਇਹ ਵਿਹਾਰ ਜਿਹੜੇ ਰੀਤੀ ਰਿਵਾਜ ਜਿਹੜੇ ਹੈਗੇ ਕਹਿੰਦੇ ਤੁਸੀਂ, ਉਹ ਵੀ ਜਿਹੜੇ ਆ ਹਰ ਇੱਕ ਫਿਰਕੇ ਦੇ ਆਪਣੇ ਆਪਣੇ ਹੈਗੇ ਆ, ਵੱਖਰੇ ਵੱਖਰੇ ਹੈਗੇ ਜੀ, ਉਹਨਾਂ ਦੀ ਆਪਣੀ ਇੰਪੋਰਟੈਂਸ ਹੈਗੀ ਆ ਜੀ। ਔਰ ਫਿਰ ਇਹ ਰਿਸ਼ਤਿਆਂ ਨੂੰ ਵੀ ਮਹੱਤਤਾ ਦਿੰਦੇ ਹੈਗੇ ਆ। ਕੋਈ ਜਿਹੜਾ ਹੈਗਾ ਚੂੜੇ ਦੀ ਰਸਮ ਕਰਨੀ ਵਿਆਹ ਦੇ ਵਿੱਚ, ਮਾਮਾ ਕਿੱਥੇ ਆ ਜੀ, ਮਾਮਾ ਚੂੜਾ ਚੜਾਏ ਜੀ, ਉਹ ਇਹ ਫਿਰ ਇੱਕ ਰਿਲੇਸ਼ਨਸ਼ਿਪ ਨੂੰ ਬਾਇੰਡ ਕਰਨ ਵਾਸਤੇ, ਉਹਨੂੰ ਸਟਰੈਂਥਨ ਕਰਨ ਵਾਸਤੇ ਵੀ ਇਹ ਰਸਮਾਂ ਜਿਹੜੀਆਂ ਹੈਗੀਆਂ ਉਹ ਰੋਲ ਅਦਾ ਕਰਦੀਆਂ ਜੀ।
0: ਨਾਲੇ ਇੱਕ ਤਰ੍ਹਾਂ ਦਾ ਇਕੱਲਾਪਨ ਵੀ ਹੈ ਨਾ, ਹੁਣ ਚਲੋ ਕਿਸੇ ਨਾ ਕਿਸੇ ਨੂੰ ਤਾਂ ਆਉਣਾ ਹੀ ਪਏਗਾ, ਜਿੱਦਾਂ ਹੁਣ ਗੱਲ ਕਰਦੇ ਆ ਵਿਆਹ ਸ਼ਾਦੀਆਂ ਦੀ, ਚਾਹੇ ਬੱਚੇ ਦੀ ਗੱਲ ਹੈ ਜਾਂ ਕੁਝ ਵੀ, ਕੋਈ ਫੈਸਟੀਵਲ ਆ ਜਾਂ ਕੋਈ ਵੀ ਫੰਕਸ਼ਨ ਹੈਗਾ ਪਰਿਵਾਰ ਦੇ ਵਿੱਚ, ਤਾਂ ਉਹ ਇੱਕ ਜਿਹੜੀ ਗੈਦਰਿੰਗ ਹੁੰਦੀ ਆ ਨਾ, ਉਹ ਕਿਤੇ ਨਾ ਕਿਤੇ ਸਾਡਾ ਸੋਸ਼ਲ ਸਰਕਲ ਜਾਂ ਕਹਿ ਲੋ ਕਿ ਸਾਈਕੋਲੋਜੀ ਪੱਖ ਤੋਂ ਦੇਖਿਆ ਜਾਵੇ ਤਾਂ ਮਨੁੱਖ ਨੂੰ ਜਿਹੜਾ ਸਟਰੋਂਗ ਵੀ ਕਰਦੀ ਹੈ। ਅੱਜ ਇਕੱਲਾਪਨ ਜਿਹੜਾ ਹੋ ਰਿਹਾ ਜੀ, ਉਹਦੇ ਵਿੱਚ ਵੀ ਜੇ ਉਹਨੂੰ ਪੋਜ਼ਿਟਿਵਿਟੀ ਦੇ ਵਿੱਚ ਦੇਖਿਆ ਜਾਵੇ,
3: ਪਰ ਸਭ ਕੱਲਿਆਂ ਜ਼ਿੰਦਗੀ ਨਹੀਂ ਨਿਕਲਦੀ,
0: ਨਹੀਂ ਨਿਕਲਦੀ।
3: ਇਹਦੇ ਵਿੱਚ ਜਿਹੜਾ ਆ ਖੁਸ਼ੀ ਤੇ ਗਮ, ਇਹ ਦੋ ਚੀਜ਼ਾਂ ਏਦਾਂ ਦੀਆਂ ਆ, ਇਹਦੇ ਵਿੱਚ ਜਿਹੜਾ ਆ ਮਨੁੱਖ ਨੂੰ ਮਨੁੱਖ ਦਾ ਸਾਥ ਚਾਹੀਦਾ
0: ਚਾਹੀਦਾ ਚਾਹੀਦਾ ਜੀ, ਬਿਲਕੁਲ ਹੈ ਜੀ।
3: ਉਹ ਕਿਸੇ ਰੂਪ ਦੇ ਵਿੱਚ ਹੋਵੇ, ਯਾਰੀ ਦੋਸਤੀ ਦੇ ਵਿੱਚ ਜਾਂ ਰਿਸ਼ਤੇਦਾਰੀ ਦੇ ਰੂਪ ਦੇ ਵਿੱਚ, ਹਾਂਜੀ, ਇਹ ਸਾਰਾ ਜਿਹੜਾ ਹੈਗਾ ਆ ਸਾਥ ਆਉਂਦਾ ਹੈਗਾ ਆ, ਤੇ ਤਾਂ ਜਿਹੜੀ ਜ਼ਿੰਦਗੀ ਆ ਇਹ ਸਮੂਥ ਨਿਕਲਦੀ ਆ,
0: ਬਿਲਕੁਲ ਹੈ ਜੀ। ਹੁਣ ਦੇਖੋ ਖਬਰ ਲੈਣ ਵਾਲੇ, ਖਬਰ ਲੈਣ ਵਾਲੇ ਨੀ ਸਾਹ ਲੈਂਦੇ ਜੇ ਮਾੜੀ ਮੋਟੀ ਵੀ ਕੋਈ ਹੋ ਜਾਵੇ ਨਾ, ਇਹ ਵੀ ਰੀਤੀ ਰਿਵਾਜਾਂ ਚ ਹੀ ਆਉਂਦਾ ਜੀ ਵੀ ਅਗਲੇ ਨੂੰ ਆਰਾਮ ਤਾਂ ਕਰ ਲੈਂਦਾ ਮਾੜਾ ਮੋਟਾ, ਅਗਲਾ ਤਾਂ ਚੁੱਲ੍ਹੇ ਤੇ ਹੀ ਬੈਠਾ ਰਹਿੰਦਾ ਚਾਹ ਬਣਾਉਣ ਨੂੰ ਮੁੜ ਕੇ।
3: ਉਹ ਤਾਂ ਕਹਿੰਦੇ ਹੈਗੇ ਆ ਬੰਦੇ ਨੇ ਖਾਧੇ ਭਟੂਰੇ ਤੇ ਉਹ ਬਿਮਾਰ ਹੋ ਗਿਆ, ਉਹਨੂੰ ਲੈ ਗਿਆ ਹਸਪਤਾਲ, ਕਹਿੰਦੇ ਫਿਰ ਜਿਹੜੇ ਹਸਪਤਾਲ ਰਿਸ਼ਤੇਦਾਰ ਦੇਖਣ ਜਾਂਦੇ ਹੈਗੇ ਆ ਉਹਦੇ ਲਈ ਜਾਂਦੇ, ਸੇਬ ਲੈ ਜਾਂਦੇ ਹੈਗੇ ਆ, ਉੱਥੇ ਆਪ ਭੁੱਖ ਲੱਗੀ ਆਉਂਦੀ ਆ ਤੇ ਬਾਹਰ ਹਸਪਤਾਲ ਦੇ ਭਟੂਰਿਆਂ ਦੀ ਰੇਹੜੀ ਤੋਂ ਭਟੂਰੇ ਖਾ ਲੈਂਦੇ ਹੈਗੇ ਆ, ਹਾਂਜੀ, ਮੁੜ ਕੇ ਆਪ ਉਹ ਘਰ ਨੂੰ ਚਲ ਜਾਂਦਾ ਤੰਦਰੁਸਤ ਹੋ ਕੇ, ਤੇ ਰਿਸ਼ਤੇਦਾਰ ਹਸਪਤਾਲ ਚ ਪਹੁੰਚ ਜਾਂਦੇ ਆ, ਤੇ ਫਿਰ ਇਹੀ ਸਰਕਲ
0: ਚੱਲਦਾ,
3: ਸੇਬ ਲੈ ਕੇ ਪਹੁੰਚ ਜਾਂਦਾ ਹੈਗਾ ਜੀ ਤੇ ਆਪ ਭਟੂਰੇ ਖਾ ਲੈਂਦਾ ਜੀ, ਬਸ ਇੱਦਾਂ ਚੱਲਦੀਆਂ ਰਹਿੰਦੀਆਂ ਇਹ ਰਸਮਾਂ, ਤੁਰੀਆਂ ਰਹਿੰਦੀਆਂ ਜੀ।
0: ਜੀ ਬਿਲਕੁਲ,
2: ਪੰਡਾ ਭੰਡਾਰੀਆ ਕਿੰਨਾ ਘੁਪਾਰ ਵਾਲਾ ਮਾਹੌਲ ਬਣਿਆ
0: ਜੀ,
3: ਬਿਲਕੁਲ ਜੀ ਬਿਲਕੁਲ। ਇਸ ਕਰਕੇ ਬਾਕੀ ਠੀਕ ਹੈ ਜੀ, ਕੈਰੀ ਆਨ ਸਰ,
0: ਥੈਂਕ ਯੂ
3: ਸਰ, ਸ਼ੁਕਰੀਆ ਜੀ ਸਮਾਂ ਦੇਣ ਲਈ, ਧੰਨਵਾਦ,
0: ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ,
2: ਸ਼ੁਕਰੀਆ ਜੀ।
0: ਜੀ ਸ਼ਮੀ ਜੀ,
2: ਜੀ ਭਾਨ ਸਾਹਿਬ, ਇੱਥੇ ਮੈਨੂੰ ਲੱਗਦਾ ਅਸੀਂ ਇਹਨੂੰ ਨੇੜਦੇ ਹੋਏ ਵਿਰਾਮ ਚਿੰਨ ਲਾਉਂਦੇ ਹੋਏ, ਕਿਉਂਕਿ ਇਹ ਇੱਕ ਕਹਿੰਦੇ ਵੀ ਜਿਵੇਂ ਉਹ ਉਹਨਾਂ ਨੇ ਗੋਪਾਲ ਦਾਸ ਨੀਰਜ ਹੋਰਾਂ ਨੇ ਲਿਖਿਆ ਸੀ ਨਾ, ਉਹ ਗੀਤ ਫਿਲਮ ਚ ਆਇਆ ਸੀ, ਕਿਸੇ ਫਿਲਮ ਚ ਆਇਆ ਸੀ, ਗੈਂਬਲਰ ਸ਼ਾਇਦ ਆਇਆ ਕਿ ਚੂੜੀ ਨਹੀਂ ਜੇ ਮੇਰਾ ਦਿਲ ਹੈ, ਉਹ ਚੋ ਇੱਕ ਗੱਲ ਕਹਿੰਦਾ ਹੈ ਕਿ ਇਹ ਮੇਰਾ ਪਿਆਰ ਹੈ ਚੂੜੀ ਜੈਸਾ, ਇਸ ਕਾਰ ਨਾ ਪਾਰ, ਇਹਦਾ ਔਰ ਨਾ ਛੋਰ, ਇਹਦਾ ਕੋਈ ਕਿਨਾਰਾ ਹੀ ਨਹੀਂ, ਕਿਉਂਕਿ ਗੋਲ ਆ ਇਹ ਵੀ ਲਗਭਗ ਕਹਿ ਲੋ ਵੀ ਜਿਵੇਂ ਧਰਤੀ ਗੋਲ ਆ, ਐਵੇਂ ਰੀਤੀ ਰਿਵਾਜਾਂ ਦਾ ਜਿਹੜਾ ਇੱਕ ਗੁਬਾਰ ਹੈ, ਇੱਕ ਸਾਰਾ ਸਰਕਲ ਹੈ, ਉਹ ਵੀ ਕਹਿ ਲੋ ਵੀ ਬਹੁਤ ਵਿਸ਼ਾਲ ਆ, ਵਸੀਹ ਆ, ਇਹਦੇ ਉੱਤੇ ਚਰਚਾ ਹੋ ਸਕਦੀ ਹੈ। ਪਰ ਮੋਟੇ ਤੌਰ ਤੇ ਜੇ ਆਪਾਂ ਇਹਦੇ ਦੋ ਤਿੰਨ ਪੁਆਇੰਟ ਰੱਖਣੇ ਹੋਣ ਤਾਂ ਇਹੀ ਹੈ ਕਿ ਜਿਹੜੇ ਚੰਗੇ ਰਸਮਾਂ ਨੇ ਉਹਨਾਂ ਨੂੰ ਅਸੀਂ ਜ਼ਰੂਰ ਜਿਹੜਾ ਅੱਗੇ ਸਸਟੇਨ ਕਰੀਏ, ਅੱਗੇ ਰੱਖੀਏ, ਆਪਣੇ ਕੋਲ ਲਗਾਤਾਰ ਉਹਨਾਂ ਦੀ ਬਣਾ ਕੇ ਰੱਖੀਏ। ਜਿਹੜੇ ਭੈੜੇ ਆ, ਜਿਹੜੇ ਬੋਝ ਬਣ ਚੁੱਕੇ ਆ, ਉਹਨਾਂ ਦੇ ਕੋਲੋਂ ਛੁਟਕਾਰਾ ਜਿੰਨੀ ਛੇਤੀ ਹੋਵੇ ਪਹਿਲ ਦੇ ਆਧਾਰ ਤੇ ਪਾ ਲੈਣਾ ਚਾਹੀਦਾ। ਤੇ ਫਜ਼ੂਲ ਖਰਚੀ ਦਾ ਬੋਝ ਸਿਰਫ ਕਿਸੇ ਫੋਕੀ ਰਸਮ ਨੂੰ ਨਿਭਾਉਣ ਲਈ ਜੇ ਕੀਤਾ ਜਾਵੇ ਤਾਂ ਉਹ ਕੋਈ ਵਧੀਆ ਗੱਲ ਨਹੀਂ, ਕੋਈ ਚੰਗੀ ਚੀਜ਼ ਨਹੀਂ। ਉਹੀ ਜਿਵੇਂ ਤੁਸੀਂ ਗੱਲ ਕਰਦੇ ਸੀ ਨਾ ਕਿ ਬਈ ਸੈਣੀ ਸਾਹਿਬ ਵੀ ਗੱਲ ਕਰ ਗਏ ਕਿ ਉਹ ਸੇਬ ਲੈ ਗਏ ਹਾਲ ਚਾਲ ਪੁੱਛਣ ਲਈ ਤੇ ਆਪ ਭਟੂਰੇ ਖਾ ਲਏ, ਉਹ ਕੰਮ ਕਈ ਵਾਰੀ ਇਹ ਵੀ ਇੱਕ ਰਸਮ ਬਣੀ ਹੈ ਕਿ ਚਲੋ ਰਿਸ਼ਤੇਦਾਰ ਦੇ ਘਰ ਜਾ ਰਹੇ ਆ ਤੇ ਉਹ ਫਰੂਟ ਲੈ ਕੇ ਜਾ ਰਹੇ ਆ। ਇੱਕ ਬਾਈ ਮੈਨੂੰ ਕਹਿੰਦਾ ਯਾਰ ਤੁਸੀਂ ਉੱਥੇ ਘੁੰਮਣ ਗਏ ਸੀ ਪਹਾੜਾਂ ਚ, ਤੇ ਤੁਹਾਡਾ ਤਾਂ ਖਰਚਾ ਬੜਾ ਹੋ ਗਿਆ। ਮੈਂ ਤੇ ਕਹਿੰਦਾ ਵੀ ਉਲਟਾ ਉੱਥੋਂ ਮਤਲਬ ਕਮਾ ਕੇ ਲੈ ਕੇ ਆਏ ਪੈਸੇ, ਮੈਂ ਉਹ ਕਿਵੇਂ? ਕਹਿੰਦੇ ਕਹਿੰਦਾ ਉੱਥੇ ਮੇਰੇ ਰਿਸ਼ਤੇਦਾਰ ਬੜੇ ਆ, ਤੇ ਬਸ ਮੇਰਾ ਦੇਖੋ ਤਰੀਕਾ ਰਿਹਾ ਕਿ ਆਹ ਹਿਲ ਸਟੇਸ਼ਨ ਤੇ ਗਿਆ ਤੇ ਉੱਥੇ ਇੱਕ ਦਰਜਨ ਕੇਲੇ ਲੈ ਗਿਆ ਤੇ ਹਫ਼ਤਾ ਰਿਹਾ ਉਹਨਾਂ ਦੇ, ਤੇ ਰਹਿਣ ਦੀ ਕੋਈ ਸਮੱਸਿਆ ਨੀ ਆਈ, ਤੇ ਆਉਣ ਲੱਗੇ ਉਹਨਾਂ ਨੇ ਮੈਨੂੰ ਸ਼ਗਨ ਵੀ ਦਿੱਤਾ।
0: ਸ਼ਗਨ ਤੇ ਦੇਖੋ ਭਾਜੀ ਹੁਣ ਜਦੋਂ ਹਨਾ ਸ਼ਗਨ ਵੀ ਦਿੰਦਾ, ਕੋਈ 500 ਕੱਢ ਕੇ ਦਿੰਦਾ, ਕੋਈ 100 ਦਿੰਦਾ, ਉਹ ਮੁੜ ਕੇ ਉਹਨੇ ਉਹਨੂੰ ਚੱਕ ਕੇ ਉਹਨੂੰ ਵਾਪਸ ਦੇਈ ਜਾਂਦੇ ਦਿੱਤਾ ਲਿਆ ਕੀ
2: ਉਹ ਉਹਦਾ ਦੇਖੋ ਤੁਸੀਂ ਮਤਲਬ ਕੀ ਬਣਦਾ ਇਹਨਾਂ ਚੀਜ਼ਾਂ ਦਾ, ਤੇ ਉਹ ਆਪਾਂ ਨਿਭਾ ਰਹੇ ਬਸ ਇੱਕ ਰੀਤ ਹੈ ਜੀ। ਹਾਂਜੀ ਇਹ ਬਣਿਆ ਜੀ, ਕਹਿੰਦੇ ਵੀ ਮੁੱਢ ਕਦੀਮੋ ਬਣਿਆ
0: ਜੀ,
2: ਠੀਕ ਆ ਵੀ ਉਹਨਾਂ ਨੂੰ ਤੋਹਫਿਆਂ ਦਾ ਆਦਾਨ ਪ੍ਰਦਾਨ ਦਾ, ਜਿਵੇਂ ਸ਼ੁਰੂ ਚ ਆਪਾਂ ਗੱਲ ਕੀਤੀ ਸੀ ਨਾ ਵਾਸਕੋ ਡੇ ਗਾਮੇ ਵਾਲੀ, ਉਹ ਵੀ ਤੋਹਫੇ ਲੈ ਕੇ ਆਈ ਉੱਥੋਂ, ਕਿਉਂਕਿ ਕਿਸੇ ਨੂੰ ਤੋਹਫਾ ਦਿੱਤਾ ਜਾਏ ਤਾਂ ਉਹ ਬੰਦਾ ਖੁਸ਼ ਹੋ ਜਾਂਦਾ ਕਿ ਇਧਰਲੇ ਰਾਜਿਆਂ ਨੂੰ ਬੜੇ ਤੋਹਫੇ ਤਾਫੇ ਦਿੱਤੇ ਉਹਨੇ, ਉਹ ਬੜੇ ਖੁਸ਼ ਹੋ ਗਏ, ਉਹਨੇ ਆਪਣਾ ਜਿਹੜਾ ਬਿਜ਼ਨਸ ਕਰ ਲਿਆ ਉਹਦੇ ਵਿੱਚ ਹੀ ਤੋਹਫਿਆਂ ਨਾਲ ਹੀ। ਤੋ ਇਹੋ ਜਿਹੇ ਤੋਹਫੇ ਹੋਏ ਕਿ ਮੁੜ ਕੇ ਇਹੋ ਹੀ ਇਹਦਾ ਰਸਤਾ ਜਿਹੜਾ ਉਹ ਭਾਰਤ ਦੀ ਗੁਲਾਮੀ ਦਾ ਵੀ ਰਾਹ ਬਣਿਆ ਲੰਬੇ ਸਮੇਂ ਤੱਕ, ਉਹ ਕਿੰਨੇ 100-200-300 ਸਾਲ ਤੱਕ ਚੱਲਿਆ ਕੰਮ ਉਹ, ਕਿ ਬ੍ਰਿਟਿਸ਼ ਆਏ ਤੇ ਹੋਰ ਉਸੇ ਰੂਟ ਚੋਂ ਆਏ ਸਾਰੇ, ਤੇ ਉਹੀ ਜਿਹੜੇ ਕਾਰੋਬਾਰੀ ਰੂਟ ਸੀਗੇ, ਕਾਰੋਬਾਰੀ ਹੱਥਕੰਡੇ ਆ, ਉਹ ਉਹਨਾਂ ਕੰਪਨੀਆਂ ਨੇ ਰੱਖੇ ਤੇ ਦੂਰ ਤੱਕ ਚੱਲੇ ਗਿਆ। ਇਹ ਇੱਕ ਰਸਮ ਜਿਹੜੀ ਆ ਜਦੋਂ ਬਣਦੀ ਹੈ ਨਾ, ਇਹ ਲੰਬੇ ਇਹਦਾ ਕਿਹੜਾ ਦੌਰ ਤੱਕ ਇਹਦਾ ਇੱਕ ਅਸਰ ਰਹਿੰਦਾ ਹੈ, ਦੇਖਣ ਨੂੰ ਮਿਲਦਾ ਹੈ। ਇਹ ਚਾਹੇ ਆਪਾਂ ਪਰਿਵਾਰਕ ਤੌਰ ਤੇ ਦੇਖ ਲਈਏ, ਚਾਹੇ ਆਪਾਂ ਕਿਵੇਂ ਇਹਨੂੰ ਆਪਾਂ ਸਮਾਜ ਦੇ ਤੌਰ ਤੇ ਦੇਖ ਲਈਏ, ਜਾਂ ਦੇਸ਼ਾਂ ਦੇ ਰੂਪ ਚ ਦੇਖਦੇ ਆ, ਇੰਟਰਨੈਸ਼ਨਲੀ ਦੇਖ ਲਓ, ਸਾਰੇ ਪਾਸੇ ਇਹਨਾਂ ਚੀਜ਼ਾਂ ਦਾ ਇੰਪੈਕਟ ਜਿਹੜਾ ਉਹ ਰਹੂਗਾ ਹੀ ਰਹੂਗਾ, ਉਹ ਰਹਿਣਾ ਹੀ ਰਹਿਣਾ। ਸਿਰਫ ਸੋਚਣ ਦੀ ਵਿਚਾਰਨ ਦੀ ਅੱਜ ਦੀ ਚਰਚਾ ਚ ਮੈਨੂੰ ਲੱਗਦਾ ਇਹੋ ਹੀ ਗੱਲ ਜਿਹੜੀ ਉੱਭਰ ਕੇ ਆਉਂਦੀ ਹੈ ਕਿ ਭਾਈ ਸਾਂਝ ਕਰੀ ਜੇ ਗੁਣਾ ਕਰੀ, ਉਹ ਜਿਹੜਾ ਆਉਂਦਾ ਨਾ ਵਾਕ, ਉਹਦੇ ਮੁਤਾਬਕ ਹੀ ਆਪਾਂ ਦੇਖੀਏ ਕਿ ਜਿਹੜੇ ਗੁਣ ਨੇ, ਚੰਗੇ ਗੁਣ ਜਾਂ ਚੰਗੀਆਂ ਚੀਜ਼ਾਂ ਨੇ, ਉਹਨਾਂ ਨੂੰ ਆਪਾਂ ਸਾਂਝ ਰੱਖ ਲਈਏ, ਜਿਹੜੀਆਂ ਬੇਕਾਰ ਹੋ ਚੁੱਕੀਆਂ ਨੇ, ਸਮਾਂ ਵਿਆਹ ਚੁੱਕੀਆਂ ਰਸਮਾਂ, ਉਹਨਾਂ ਨੂੰ ਤਾਂ ਸਾਡਾ ਵਿਹਾਰ ਇਹੀ ਕਹਿੰਦਾ ਕਿ ਭਾਈ ਛੱਡ ਦਈਏ, ਉਹਨਾਂ ਤੋਂ ਖੇੜਾ ਜਿੰਨੀ ਛੇਤੀ ਹੋਈ ਛੱਡਾ ਦੀ
0: ਜੀ, ਤੇ ਤੁਹਾਡਾ ਖੇੜਾ ਹਲੇ ਛੱਡਣਾ ਹੀ ਆਉਂਦਾ ਸਾਹ ਜੁੜੇ ਨੇ ਆਪਣੇ
2: ਨਾਲ। ਵਾਹ ਜੀ ਵਾਹ, ਵਾਹ ਜੀ ਵਾਹ, ਕਿਆ ਬਤਾ ਕਿਆ ਬਤਾ,
0: ਸਤਿ ਸ੍ਰੀ ਅਕਾਲ ਜੀ, ਔਜਲਾ ਸਾਹਿਬ ਸਵਾਗਤ ਹੈ ਜੀ, ਜੀ ਅਨੂ ਜੀ, ਔਜਲਾ ਸਾਹਿਬ ਸਤਿ ਸ੍ਰੀ ਅਕਾਲ ਜੀ, ਅਨੂ ਜੀ ਸਵਾਗਤ ਹੈ ਜੀ, ਮਿਊਟ ਤੇ ਲਾ ਦਿੱਤਾ ਜੀ, ਸ਼ਾਇਦ ਕੋਈ ਨਾ ਕੋਈ ਆ ਗਿਆ ਫਿਰ
2: ਜੀ,
0: ਬਿਲਕੁਲ
2: ਜੀ ਬਿਲਕੁਲ ਬਿਲਕੁਲ ਜੀ, ਮੈਨੂੰ ਲੱਗਦਾ ਰੁਝੇ ਹੋਣਗੇ
0: ਜੀ। ਔਜਲਾ ਸਾਹਿਬ ਸੁਣ ਰਹੇ ਹੋ ਤਾਂ ਜਰੂਰ ਆਜੋ ਜੀ, ਲੰਘ ਆਓ, ਦਰਵਾਜ਼ਾ ਖੁੱਲ ਗਿਆ ਜੀ ਜੀ ਭਾਜੀ ਫਿਰ। ਹਾਂਜੀ ਆ ਗਏ,
4: ਹਾਂਜੀ ਭਾਜੀ ਜੀ, ਇਹ ਪੰਗਾ ਉਹਨੇ ਬਣਾ ਹੁੰਦਾ ਜੇ ਤੁਹਾਨੂੰ ਕਾਲ ਲੱਗੇ
0: ਜੀ, ਇਹਨਾਂ ਨੂੰ ਰੀਤੀ ਰਿਵਾਜ ਪੁੱਛ ਲੋ, ਤੇ ਕੋਈ ਬੰਦਾ ਫੋਨ ਦੇ ਉੱਤੇ ਤਾਂ ਹੋਵੇ ਤਾਂ ਭਾਈ ਤੁਸੀਂ ਡਿਸਟਰਬ ਕਰੀ ਜਾਂਦੇ ਹੋ।
5: ਆਈ ਫਾਲੋ ਦ ਮਸ਼ੀਨ।
4: ਹਾਂਜੀ ਸਤਿ ਸ੍ਰੀ ਅਕਾਲ,
2: ਚੱਕ ਲੋ
4: ਚੱਕ ਲੋ ਚੱਕ ਲੋ ਦੇਖ ਲੋ,
2: ਸਤਿ ਸ੍ਰੀ ਅਕਾਲ ਜੀ।
4: ਆਪਦੇ ਉਹਨੂੰ ਭੇਜਿਆ ਟਿਕਟ ਦੇ ਕੇ, ਉਹਨੇ ਬਾਹਰਲੀ ਮਸ਼ੀਨ ਚ ਸਾਡੇ ਬਾਹਰ ਲੱਗੀ ਹੋਈ ਹੈ, ਪਹਿਲਾਂ ਤੁਸੀਂ ਦੇਖੋ ਜੀ ਕਿੰਨੇ ਜਿੱਤੇ ਹੋਏ ਨੇ, ਉਹਨੇ ਦੇਖਿਆ ਵੀ $20 ਜਿੱਤੇ ਆ
0: ਜੀ,
4: ਉਹਨੇ ਮੈਨੂੰ ਫੜਾਈ ਕਹਿੰਦਾ $20 ਮੈਂ ਦੇਤੀ, ਉਹ ਤੋਂ ਤੁਰ ਨੀ ਹੁੰਦਾ, ਉਹ ਕਹਿੰਦੀ 60 ਸੀਗੇ ਉਹਦੇ ਵਿੱਚ ਜਿੱਤੇ ਹੋਏ, ਤੂੰ ਵੀ ਕਿਵੇਂ ਲੈ ਕੇ ਆ ਗਿਆ ਉਹਦੇ ਤੋਂ, ਆਪ ਤੁਰ ਨੀ ਹੁੰਦਾ, ਉਹ ਹੁਣ ਫੜ ਕੇ ਲੈ ਕੇ ਆਇਆ ਤੇ ਆ ਕੇ ਕਹਿੰਦੀ ਮੈਨੂੰ ਟਿਕਟ ਦੇ ਮੇਰੀ ਵਾਪਸ, ਮੈਂ ਚੱਕ ਇਹ ਜਿਹੜਾ 60 ਨੇ, ਮੈਂ ਕਿਹਾ ਇਹ ਚ ਮਿਲੀਅਨ ਹੋ ਸਕਦਾ, ਮੈਂ ਕੇਅਰ ਨੀ ਕਰਦਾ, ਮੇਰੀ ਮਸ਼ੀਨ ਜਿਹੜਾ ਕੋਈ ਮੈਨੂੰ ਦੱਸੂ ਮੈਨੂੰ ਤਾਂ ਉਹੀ ਮਿਲਣੇ ਨੇ, ਉਹ ਤੈਨੂੰ ਦੇ
2: ਦੇਣਾ। ਬਿਲਕੁਲ ਸਹੀ ਹੈ,
0: ਤੁਹਾਡੇ ਰੀਤੀ ਰਿਵਾਜ ਵੱਖਰੇ ਬਾਈ, ਸਾਡੇ ਆਪਣੇ ਵੱਖਰੇ।
4: ਉਧਰੋਂ ਭਾਰ ਜੀ ਕਹਿੰਦਾ ਔਜਲਾ ਸਾਹਿਬ, ਔਜਲਾ ਸਾਹਿਬ ਤਾਂ ਇੱਧਰ ਟੰਗੇ ਗਏ
0: ਘਾਟਾ ਪੈ ਚੱਲਿਆ ਜੀ, ਦੱਸੋ।
4: ਮੈਂ ਰੀਤੀ ਰਿਵਾਜ ਦੀ ਗੱਲ ਕਰਦੇ ਸੀਗੇ ਪਹਿਲਾਂ
0: ਜੀ,
4: ਪੱਗਾਂ ਲੈਣ ਦੇਣ ਵਾਲਾ।
0: ਹਾਂਜੀ
2: ਮੈਂ
4: ਸਤਾਰਾਂ ਦੀ ਗੱਲ, ਮੈਂ ਕਿਹਾ ਪੱਗਾਂ ਲੈ ਕੇ ਆਈਏ ਪਟਿਆਲਿਓ
0: ਜੀ,
4: ਮਾਤਾ ਕਹਿੰਦੀ ਪੋਤਾ ਲੈਣ ਦੇਣ ਵਾਲਾ ਸਮਾਨ ਬਹੁਤ ਪਿਆ, ਇਹ ਕੱਢ ਕੇ ਦੇ ਦਾ ਕੋਈ, ਇਹ ਚੱਜ ਦੀ
0: ਮੇਰੇ ਨਾਲ ਹੋਈ ਏਦਾਂ ਹੀ ਹੁੰਦਾ ਸੀ।
4: ਪਰ ਕਈ ਰੰਗ ਉਹਦੇ ਵਿੱਚ ਉਹ ਨਿਕਲੇ ਕਿ ਮਤਲਬ ਮੈਂ ਲੈ ਆਈ 4-5 ਕਲਰ, ਉਹ ਮੈਂ ਜਾਬੀ ਬੰਨਦਾ ਕਦੇ, ਮੈਨੂੰ ਕਹਿਣਗੇ ਯਾਰ ਆਹ ਕਲਰ ਨੀ ਕਿਤੋਂ ਮਿਲਿਆ,
0: ਇਹ ਨੈਚੁਰਲ ਕਰਾ ਕੁਦਰਤੀ ਹੋ ਗਿਆ ਜੀ ਪੇਟੀ ਚ ਪਿਆ ਪਿਆ, ਆਮ ਬੰਦੇ ਦੇ ਆਮ ਬੰਦੇ ਤੋਂ ਨੀ ਹੁੰਦਾ ਇਹ ਕਲਰ ਜੀ।
4: ਓ ਹਾਂਜੀ ਬਿਲਕੁਲ ਮੈਂ ਦੋ ਤਿੰਨ ਚਾਰ ਰੰਗ ਨੇ ਮੈਂ ਤੁਹਾਨੂੰ ਬੰਨ ਕੇ ਕਿਸੇ ਦਿਨ ਦਿਖਾਊਂਗਾ ਮੈਂ ਪੱਗਾਂ ਇੰਨੀ ਹੋ ਗਈ ਪਤਾ ਹੀ ਲੱਗਦਾ ਉਹ ਨਾ ਮਤਲਬ ਮੈਂ ਜਦੋਂ ਮੈਂ ਕਿਹਾ ਚੱਲ ਇਹ ਸਿਉਣ ਪਵਾ ਲੈਂਦੇ ਹਾਂ ਉਹ ਮਤਲਬ ਉਹ ਮਿਲਦੇ ਹੈ ਨੀ
0: ਜੇ
4: ਅਸੀਂ ਕਹਿੰਦੇ ਚੱਲ ਇਹਨੂੰ ਕੋਈ ਬੰਦਾ ਨੀ ਦੇ ਦੋ
0: ਜੀ
4: ਹੁਣ ਤਾਂ ਲੈਣ ਦੇਣ ਵਾਲਾ ਲੈਣ ਦੇਣ ਵਾਲੇ ਸੂਟਾਂ ਵਾਲਾ ਕੰਮ ਤਾਂ ਘੱਟ ਗਿਆ ਹੁਣ ਤਾਂ ਸਾਡੇ ਲੀਡਰ ਲੈਣ ਦੇਣ ਵਾਲੇ ਕੱਪੜੇ ਵਾਲੇ ਹੋਏ ਪਏ ਨੇ ਉਧਰੋਂ ਘੁੰਮਦੇ ਘੁਮਾਉਂਦੇ ਉਹ ਘਰ ਚ ਫੇਰ ਆ ਜਾਂਦੇ
0: ਬਿਲਕੁਲ
4: ਕਹਿੰਦੇ ਕਹਾਵਤ ਅੱਛਾ ਇੱਕ ਹੋਰ ਆ ਜੀ ਇਹ ਜਿਹੜੇ ਰੀਤੀ ਰਿਵਾਜ ਜਿਹੜੇ ਮਾਮਾ ਨੇ ਜਿਹੜਾ ਚੀਜ਼ ਇੱਕ ਵਾਰੀ ਲੈਣ ਦੇਣ ਵਾਲਾ ਸਮਾਨ ਪੇਟੀ ਛੱਡਤਾ ਲਾ ਤੁਸੀਂ ਕੱਢ ਕੇ ਦਿਖਾ ਦਿਓ
0: ਮੇਰੇ ਪੇਕਿਆਂ ਨੇ ਦਿੱਤੀ ਇਹਨੂੰ ਤਾਂ ਨਾ ਸਿੱਟੋ
4: ਮਾਤਾ ਮੇਰੀ ਚਲੀ ਗਈ ਆਪਣੇ ਨਹਾਉਣ ਤੇ ਮੈਂ ਪੇਟੀ ਦੀ ਹੱਥ ਲੱਗਿਆ ਸੀ ਮੈਂ ਆਪਣੇ ਜਿਹੜੇ ਮੇਰੇ ਨਾਲ ਹੁੰਦੇ ਨੇ ਮਿੱਤਰ ਦੋਸਤ ਮਖਾ ਆਜ ਹੋਏ ਮੈਂ ਲੱਭੋ ਕਿਹੜੀ ਕਿਹੜੀ ਸ਼ਰਟ ਚਾਹੀਦੀ ਚੱਕ ਦੋ ਮਖਾ ਅੱਜ ਕੰਮ ਮਖਾ ਢੇਡ ਦੋ ਦੋ ਉਹ ਕਹਿੰਦਾ ਵੀਰਿਆ ਕੋਟ ਦਾ ਕੱਪੜਾ ਬਹੁਤ ਵਧੀਆ ਮੈਂ ਚੱਕ ਦੇ ਕੰਮ ਹੁਣ ਕਾਹਨੂੰ ਇਹ ਰੀਤੀ ਰਿਵਾਜ ਮੈਂ ਕਿਹਾ ਨਹੀਂ ਤਾਂ ਬੀਬੀ ਨੇ ਸਾਰੀ ਉਮਰ ਕਿਸੇ ਨੂੰ ਦੇਣਾ ਕੋਈ ਇੱਕ ਵੀ ਬਹੁਤ ਪਤਾ ਨੀ ਇਹ ਮਾਵਾਂ ਨੂੰ ਕੀ ਹੈ ਨਹੀਂ ਦਿੰਦੀਆਂ ਜੀ ਨਹੀਂ
2: ਦਿੰਦੀਆਂ ਬਿਲਕੁਲ ਕੋਈ ਸ਼ੱਕ ਨੀ
4: ਦੇਖੋ ਜਿਵੇਂ ਰਾਜਨ ਜੀ ਦੱਸ ਕੇ ਗਏ ਨੇ ਇਹ ਵੀ ਸਾਡੀ ਟ੍ਰੈਡੀਸ਼ਨ ਹੈ ਦੇਖੋ ਇਹਦੇ ਨਾਲ ਵੀ ਇਹ ਰੀਤੀ ਰਿਵਾਜ ਵੀ ਜਰੂਰੀ ਨੇ ਜੀ ਉਹਦੇ ਨਾਲ ਅਸੀਂ ਸਾਡਾ ਆਉਣ ਜਾਣ ਬਣਿਆ ਹੁਣ ਅੱਜ ਕੱਲ ਤਾਂ ਖਤਮ ਹੀ ਹੋ ਗਈ ਉਹ ਕਹਾਣੀ ਉਹ ਖਤਮ ਆਉਂਦੇ ਨੇ ਚਾਦਰ ਉੱਪਰ ਜੀ ਪਾ ਕੇ ਊ ਜੀ ਕਰਕੇ ਤੁਰ ਜਾਂਦੇ ਨੇ ਹੁਣ ਤੱਕ ਰੀਤੀ ਰਿਵਾਜ ਵੀ ਦਿਖਾਵੇ ਦੇ ਹੀ ਰਹਿ ਗਏ
0: ਮੈਨੂੰ ਚੇਤੇ ਆ ਸਾਡੀ ਭੂਆ ਨੇ ਆਉਣਾ ਇੱਕ ਝੋਲਾ ਨੂੰ ਗੁੜ ਦਾ ਸ਼ੱਕਰ ਪਾ ਦੇਣੀ ਆਟਾ ਆਪਣਾ ਮੱਕੀ ਦਾ ਆਟਾ ਹੋ ਗਿਆ ਨਾ ਆਹ ਵੀ ਲੈ ਜਾ ਉਹ ਵੀ ਲੈ ਜਾ ਸਾਰੇ ਰੀਤੀ ਰਿਵਾਜਾਂ ਦੇ ਸੀ
4: ਇੱਕ ਹੁੰਦਾ ਸੀ ਜਿਹੜੇ ਆਪਣੇ ਇਹ ਜਿਹੇ ਰਿਸ਼ਤੇਦਾਰ ਆਉਂਦੇ ਸੀ ਨਾ ਸ਼ਹਿਰ ਵਾਲੇ
0: ਜੀ
4: ਪਿੰਡਾਂ ਵਾਲੇ ਇਹੀ ਚੀਜ਼ਾਂ ਦਿੰਦੇ ਹੁੰਦੇ ਸੀ ਭਾਈ ਜਿਹੜੀ ਚੀਜ਼ ਉਹ ਇੱਕ ਇਹ ਵੀ ਹੁੰਦਾ ਜਿਹੜੀ ਚੀਜ਼ ਅਗਲੇ ਕੋਲ ਹੁੰਦੀ ਨੀ ਸੀ ਉਹ ਦਿੰਦੇ ਹੁੰਦੇ
0: ਬਿਲਕੁਲ
4: ਜਿਤਾਉਂਦੇ ਵੀ ਨੀ ਸੀ ਹੁੰਦੇ ਉਦੋਂ
0: ਨਾਲੇ ਉਹ ਕੰਮ ਆਉਣ ਵਾਲੀਆਂ ਚੀਜ਼ਾਂ ਸੀ ਨਾ ਅੱਜ ਕੱਲ ਤਾਂ ਜਿਹੜੀਆਂ ਚੀਜ਼ਾਂ ਦੇ ਰਹੇ ਨੇ ਉਹ ਤਾਂ ਕੰਮ ਆਉਂਦੀਆਂ ਹੀ ਨਹੀਂ ਸੀ
4: ਜਿਤਾਉਂਦੇ ਵੀ ਹੈ ਨਹੀਂ ਸੀ ਉਦੋਂ ਕੋਈ ਚੀਜ਼ ਵਗੈਰਾ ਗੁੜ ਸਾਡੇ ਵੈਸੇ ਹੀ ਕੋਈ ਸ਼ਹਿਰ ਵਾਲਾ ਬੰਦਾ ਸਾਡੇ ਚਲੋ ਟੀਚਰ ਹੁੰਦੇ ਸੀ ਸ਼ਹਿਰ ਵਾਲੇ ਉਹਨਾਂ ਨੂੰ ਵੈਸੇ ਹੀ ਆ ਗੁੜ ਸ਼ੱਕਰ ਜਾਂ ਸਾਗ ਵੈਸੇ ਹੀ ਦੇਣ ਦੇ ਸੀ
0: ਬਿਲਕੁਲ
4: ਹੁਣ ਤਾਂ ਪੁੱਛੋ ਨਹੀਂ ਹੁਣ ਤਾਂ ਸਾਗ ਅਸੀਂ ਸ਼ਹਿਰ ਲੈਣ ਜਾਂਦੇ ਹਾਂ ਜੀ ਦੇਣਾ ਕਿਹਨੂੰ
0: ਬਿਲਕੁਲ
4: ਕਹਿੰਦੇ ਪਿੰਡਾਂ ਚ ਵਿਕਣ ਆਉਂਦੇ ਅੱਜ ਕੱਲ ਤੁਹਾਡੀ ਆਹ ਵੀ ਗੱਲ ਮੈਨੂੰ ਵਧੀਆ ਲੱਗੀ ਭਾਰਤ ਵੀਰ ਵੀ ਰਿਸ਼ਤੇਦਾਰ ਨੇ ਆ ਕੇ ਚਾਹ ਪੀਤੀ ਹੁੰਦੀ ਪਹਿਲਾਂ ਸ਼ੁਰੂ ਕਰ ਦਿੰਦੇ ਨੇ
0: ਬਿਲਕੁਲ ਇਕੱਠੀਆਂ ਉਹਨੇ ਉਹ ਬੀਬੀ ਨੂੰ ਪੁੱਛ ਜਾ ਕੇ ਉਹਨੂੰ ਪਤਾ ਰੀਤੀ ਰਿਵਾਜ
4: ਬਿਲਕੁਲ ਇਹ ਰਿਵਾਜਾਂ ਦੇ ਨਾਲ ਸਾਰਾ ਕੁਛ ਹੈ ਔਰ ਮੈਂ ਥੋੜਾ ਜਿਹਾ ਪਹਿਲਾਂ ਰਾਜਨੀਤੀ ਲੱਗਿਆ ਹੋਇਆ ਸੀ
0: ਜੀ
4: ਤੇ ਮਖਾ ਵੀ ਕਹਿੰਦਾ ਮੈਂ ਕੀ ਸੁਣਾ ਬਈ ਹੁਣ ਤਾਂ ਅੰਤਮ ਰਸਮਾਂ ਕੰਨੀ ਨੂੰ ਵੱਧਦੇ ਆ ਮਖਾ ਵੀ ਅੰਤਮ ਰਸਮਾਂ ਕੰਨੀ ਨਾ ਤੁਸੀਂ ਕਿਹਾ ਤੁਸੀਂ ਐਂ ਕਹੋ ਵੀ ਹੁਣ ਤਾਂ ਮੁੰਡਾ ਹੈ ਜੀ ਜਗ੍ਹਾ ਜੋਬ ਕਰਦਾ ਪੂਗਾ ਜੀ ਵੇਟ ਕਰੋ ਪਾਰਲਰ ਨੇ ਛੁੱਟੀ ਹੋਣੀ ਆ ਕੇ ਰਸਮ ਜੀ ਨਿਭਾ ਕੇ ਮੁੜ ਜਾਂਦਾ ਰਸਮ ਹੋ ਗਈ
0: ਬਿਲਕੁਲ
2: ਉਹ ਸਾਰਿਆਂ ਦੀ ਇਹ ਦੇਖੋ ਔਜਲਾ ਸਾਹਿਬ ਜਿਵੇਂ ਜਿਵੇਂ ਸਾਡਾ ਸਮਾਜ ਬਦਲਦਾ ਨਾ ਸਮਾਂ ਨੀ ਹੈਗਾ ਤੇ ਹੋਰ ਉਹ ਨੈਟਵਰਕ ਵੀ ਨੀ ਪਹਿਲਾਂ ਵਾਲਾ ਓਨੀਆਂ ਸਾਂਝਾਂ ਵੀ ਨੀ ਹੈਗੀਆਂ ਤੇ ਉਹ ਇਹਦਾ ਬਦਲ ਹੁਣ ਇਹ ਹੋ ਰਿਹਾ ਕਿ ਜੇ ਬੰਦਾ ਕੱਲਾ ਰਹਿ ਗਿਆ ਚਲੋ ਕੋਈ ਗੱਲ ਨੀ ਕਿਸੇ ਸਮਾਜ ਚ ਕੁਛ ਹੋ ਗਿਆ ਤੇ ਉਹ ਨਾ ਫਰਮਾਂ ਬਣ ਗਈਆਂ ਇਹੋ ਜਿਹੀਆਂ ਦੱਸੋ ਜੀ ਤੁਹਾਨੂੰ ਕਿਹੜੇ ਵਾਸਤੇ ਕਿਹੋ ਜਿਹੀ ਸਰਵਿਸ ਚਾਹੀਦੀ ਹੈ ਆਖਰੀ ਦਸਮਾਂ ਲਈ ਸਾਡੇ ਕੋਲ ਸਾਰਾ ਹੈਗਾ ਜੀ ਇਥੋਂ ਲੈ ਕੇ ਆਹ ਸਾਰਾ ਅਸੀਂ ਕਰ ਜਾਂਗੇ ਆ ਕੇ ਜਾਂ ਕੋਈ ਵਿਆਹ ਸ਼ਾਦੀ ਹੈ ਉਹਦੇ ਲਈ ਵੀ ਪੂਰੀ ਕੈਟਰਿੰਗ ਕੰਪਨੀ ਚੱਲ ਰਹੀ ਹੈ ਜਾਂ ਉਹ ਮੈਨੇਜਮੈਂਟ ਇਵੈਂਟ ਮੈਨੇਜਮੈਂਟ ਕੰਪਨੀਆਂ ਨੇ
0: ਜੀ
2: ਉਹ ਵੱਡਾ ਕਾਰੋਬਾਰ ਦੇਖੋ ਇਹਦੇ ਉੱਤੇ ਪ੍ਰਫੁੱਲਿਤ ਚੱਲ ਰਿਹਾ ਹੋ ਰਿਹਾ
0: ਜਿਹੜੇ ਪਹਿਲਾਂ ਬਜ਼ੁਰਗ ਸੀਗੇ ਨਾ ਜਾਂ ਆਪਣੇ ਵੀ ਜਿਹੜੇ ਬਜ਼ੁਰਗ ਭਾਜੀ ਹੈਗੇ ਹੁਣ ਬਈ ਉਹਨਾਂ ਨੂੰ ਦੇਖੋ ਬ੍ਰੇਨ ਦੇ ਵਿੱਚ ਇੱਕ ਤਰ੍ਹਾਂ ਦਾ ਨਕਸ਼ਾ ਬਣਿਆ ਹੋਇਆ ਅੰਗਲੀਆਂ ਸੰਗਲੀਆਂ ਜਾਂ ਕੁੰਡੀਆਂ ਕਿੱਦਾਂ ਮਤਲਬ ਕਿ ਇੱਥੇ ਨੀ ਭਾਈ ਰਿਸ਼ਤਾ ਕਰਨਾ ਇਹਨਾਂ ਦਾ ਇੱਧਰੋਂ ਇੱਧਰ ਕਰਕੇ ਪੜਦਾਦਾ ਜਾਂ ਇੱਦਾਂ ਕਰਕੇ ਉਹ ਪਤਾ ਨੀ ਕਿੱਥੋਂ ਕਿਹੜੇ ਰਿਸ਼ਤੇ ਕੱਢ ਲੈਂਦੇ ਹੁੰਦੇ ਸੀ ਜੀ
4: ਰਿਸ਼ਤੇ ਵੀ ਕੈਮਰੇ ਰੀਤੀ ਰਿਵਾਜ ਨਹੀਂ ਸੀ ਇਕੱਲੇ ਸਾਡੇ ਰਿਸ਼ਤਿਆਂ ਦੀ ਵੀ ਸਾਂਝ ਹੈ
0: ਬਿਲਕੁਲ
4: ਕੈਮਰੇ
0: ਬਿਲਕੁਲ
4: ਹਨਾ ਵੀ ਕਿਹੜੇ ਨੂੰ ਕੀ ਦੇਣਾ ਜਿਹੜੀ ਜਗ੍ਹਾ ਲੱਗਦੇ ਜਿਹੜੇ ਥੋਂ ਲੱਗਦੇ ਧੀ ਕੁੜੀਆਂ ਭੂਆ ਜਿਹੜੀਆਂ ਕੁੜੀਆਂ ਲੱਗਦੀਆਂ ਉਹਨਾਂ ਨੂੰ ਗਾਹਾਂ ਪਾਉਣਿਆਂ ਨੂੰ ਕੀ ਦੇਣਾ ਤੇ ਨਾਨਕਾਣੇ ਪੱਖ ਤੋਂ ਲੈਣਾ ਹੁੰਦਾ ਸੀ
0: ਬਿਲਕੁਲ
4: ਦੇਣਾ ਘੱਟ ਹੁੰਦਾ ਸੀ ਹਨਾ
0: ਜੀ
4: ਸਰਕਲ ਤਾਂ ਸੀਗਾ ਬਣਿਆ ਹੋਇਆ, ਓਹਦੇ ਨਾਲ ਸਾਨੂੰ ਰਿਸ਼ਤਿਆਂ ਦੇ ਵੀ ਪਤਾ ਲੱਗਦਾ,
0: ਪਤਾ ਲੱਗਦਾ ਬਿਲਕੁਲ ਜੀ।
4: ਹੁਣ ਤਾਂ ਰੀਤੀ
2: ਰਿਵਾਜ
4: ਦੂਜੇ ਦਿਨ
2: ਦੂਆ
4: ਕੰਮ ਚੱਲਦਾ ਹੁੰਦਾ ਸੀ, ਹਿਸਾਬ ਲਾ ਲੋ ਸਿਸਟਮ ਹੋ ਗਿਆ ਸਾਡੇ
0: ਜੀ।
4: ਅੱਗੇ ਘੱਟੋ ਘੱਟ ਵਿਆਹ ਨੂੰ ਵਿਆਹ ਤਾਂ ਸਮਝਦੇ ਸੀ ਨਾ, ਸਾਰੇ ਹੀ ਆਨੰਦ ਕਾਰਜ ਤੇ ਜਾਂਦੇ ਸੀ, ਸਾਰੇ ਰੀਤੀ ਰਿਵਾਜ ਇਕੱਠੇ ਹੁੰਦੇ ਹੁੰਦੇ ਸੀ
0: ਬਿਲਕੁਲ ਜੀ।
4: ਹੁਣ ਤਾਂ 10 ਬੰਦੇ ਆਨੰਦਾ ਇਕੱਠੇ ਕਰਨੇ ਔਖੇ ਹੋ ਗਏ ਸਾਨੂੰ
0: ਬਿਲਕੁਲ ਜੀ।
2: ਉਹ ਜਾਗੋ ਦੇਖੋ ਕੁੜੀਆਂ ਚਿੜੀਆਂ ਦਾ ਪ੍ਰੋਜੈਕਟ ਹੁੰਦਾ ਸੀ, ਉਹਦੇ ਵਿਚ ਹੁਣ ਬੰਦੇ ਵੀ ਉਹ ਚਿੜੇ ਵੀ ਮਤਲਬ ਪੂਰੇ ਪਹੁੰਚਦੇ ਆ,
0: ਪੂਰਾ ਗਿੱਧਾ
2: ਪਾਉਂਦੇ ਆ, ਪੂਰਾ ਗਿੱਧਾ ਚੱਲਦਾ,
4: ਉਹ ਤਾਂ ਮੋਮਬੱਤੀਆਂ ਵੀ ਬੈਟਰੀ
2: ਵਾਲੀ, ਲੇਡੀ ਸੰਗੀਤ ਦੇ ਵਿਚ ਜੈਂਟਸ ਵੀ ਬੈਠੇ ਆ,
4: ਜਿਹੜੀ ਜਾਗੋ ਦੇ ਉੱਪਰ ਬੈਟਰੀਆਂ ਚੱਲਦੀਆਂ ਉਹ ਵੀ ਮੁੱਲ
0: ਰੈਡੀਮੇਡ ਆ ਗਿਆ
4: ਸਾਰਾ। ਤੁਸੀਂ ਅੱਗੇ ਦੇਖੋ
2: ਸੈੱਲ ਵਾਲੀਆਂ ਆ ਗਈਆਂ,
4: ਕਿੰਨਾ ਹੁੰਦਾ ਸੀ ਜੇ ਕਿਸੇ ਨੇ ਸੌਂ ਜਾਣਾ ਜਾਂ ਰਾਤ ਨੂੰ ਕੱਢ ਦਿੰਦੇ ਜਾਗੋ, ਕਿਸੇ ਨੇ ਸੌਂ ਜਾਣਾ ਬੰਦਾ ਮੱਝਾਂ ਮੁੱਧਾ ਮਾਰ ਦਿੰਦੇ ਸੀਗੇ ਜੀ,
0: ਨਹੀਂ
4: ਸਾਡੀ ਸਹਿਣਸ਼ੀਲਤਾ ਸੀ, ਸਾਡਾ ਸਤਿਕਾਰ ਸੀ, ਸਾਡੇ ਅੰਦਰ ਸਬਰ ਵੀ ਸੀ, ਭਾਈ ਭਾਈ ਕੋਈ ਨੀ ਕੁੜੀਆਂ ਨੇ ਇਹਨਾਂ ਦੇ ਦਿਨ ਨੇ, ਇਹਨਾਂ ਦੇ ਹੱਸਣ ਦੇ ਦਿਨ ਨੇ, ਕੋਈ ਗੁੱਸਾ ਨੀ ਸੀ ਕਰਦਾ ਜੀ।
0: ਬਿਲਕੁਲ ਬਿਲਕੁਲ ਦੇਖੋ ਨਾਨਕੇ ਦਾਦਕੇ ਕਿੱਦਾਂ ਐਨ ਪੂਰੇ ਗਾਲੀ ਗਲੋਚ ਤੱਕ ਆ ਜਾਂਦੇ ਹੁੰਦੇ ਸੀਗੇ, ਸਾਰਾ ਕੁਝ ਚੱਲਦਾ, ਸਿੱਠਣੀਆਂ ਹੋ ਗਈਆਂ
4: ਕਹਿੰਦੇ ਨੀ ਉਹ
0: ਇਹਨਾਂ ਨਾਨਕਿਆਂ ਦੀ
4: ਗੜੇ ਭੋਈ ਬੋਲੇ, ਇਹਨਾਂ ਦਾਦਕਿਆਂ ਦੇ ਮੂੰਹ ਬੋਲੇ
0: ਬਿਲਕੁਲ
4: ਬੋਲੇ, ਐ ਹੁੰਦੀ ਸੀ ਬੋਲੀ ਉਹ ਇਹਨਾਂ ਦਾਦਕਿਆਂ ਦੇ
0: ਜੀ,
4: ਐ ਸੀ ਵਧੀਆ ਇੱਧਰ ਆ ਗਏ ਇਹ ਰੀਤੀ ਰਿਵਾਜ, ਇੱਧਰ ਜਾਦੇ ਬਾਹਰਲੇ ਜੋ ਅਸੀਂ ਟੁੱਟੇ ਹੋਏ ਆ, ਇੱਥੇ ਕੈਨੇਡਾ ਤੋਂ ਰੇਡੀਓ ਲਾਈਵ ਬੈਠਾ, ਤੀਜੀ ਚੌਥੀ ਗੇਰੀ ਹੋ ਗਿਆ, ਕੋਈ ਇੱਥੇ ਪੰਜਾਬੀ ਨੂੰ ਸੁਨੇਹਾ ਦਓ ਜੀ, ਇਹਨਾਂ ਨੂੰ ਮੈਂ ਅਰਜ ਕਰਦਾ ਹਾਂ ਬੱਚਿਆਂ ਨੂੰ ਜੜਾਂ ਨਾਲ ਜੋੜੋ ਜੀ, ਇਹਨਾਂ ਨੂੰ ਉੱਥੇ ਲਿਆਇਆ ਕਰੋ, ਸਮਝਾਇਆ ਕਰੋ। ਮੈਂ ਕਹਿੰਦੇ ਅਸੀਂ ਖੜੇ ਨੇ ਕਾਰ ਲਾ ਲਈ, ਮੈਂ ਗੱਲ ਸੁਣੋ ਭਾਈ ਸਾਹਿਬ, ਕਹਿੰਦੇ ਹਾਂਜੀ, ਮੈਂ ਘਰ ਜੋੜਨ ਦੀ ਤੁਹਾਨੂੰ ਲੋੜ ਆ ਕਿ ਸਾਨੂੰ, ਮੈਂ ਅਸੀਂ ਤਾਂ ਕੁਛ ਸਾਂਭੀ ਬੈਠੇ ਇੱਥੇ ਸਾਰਾ ਕੁਝ ਕਰ ਰਹੇ ਹਾਂ, ਉੱਥੇ ਕੁਝ ਹੋ ਵੀ ਨਹੀਂ ਰਿਹਾ, ਉੱਥੇ ਬੋਲਿਆ ਕਰੋ ਆ ਕੇ, ਇੱਥੇ ਗਰਮੀ ਦਾ ਟਾਈਮ ਨਾਲੇ ਮੈਂ ਗਰਮੀਆਂ ਕੱਟ ਜਾਂਦੇ ਨਾਲੇ ਚਾਰ ਪੈਸੇ ਲੈ
0: ਜਾਂਦੇ ਜੀ,
4: ਮੈਂ ਜਿਹੜਾ ਆਉਂਦਾ ਉਹ ਸਾਨੂੰ ਸਮਝਾਉਣ ਲੱਗ ਜਾਂਦਾ, ਟੁੱਟੇ ਤਾਂ ਤੁਸੀਂ ਹੋਏ ਹੋ
0: ਜੀ,
4: ਵਿਆਹਾਂ ਦੇ ਤੁਸੀਂ ਆਨੰਦ ਕਾਲਜ ਦੇ ਕਿੰਨੇ ਕੁ ਬੰਦੇ, ਉੱਥੇ ਸਮਝਾਇਆ ਕਰੋ, ਇੱਥੇ ਤਾਂ ਸਾਰਾ ਕੁਝ ਚੱਲ ਰਿਹਾ।
0: ਬਿਲਕੁਲ
4: ਜਿਹੜਾ ਨਾ ਜਿਹੜੇ ਟੁੱਟੇ ਹੋਏ ਅਸੀਂ ਤਾਂ ਜਿਹੜਾ ਨਾਲ ਜੁੜ ਰਹੇ ਹਾਂ, ਜਿਹੜੇ ਟੁੱਟ ਰਹੇ ਨੇ ਉਹਨਾਂ ਨੂੰ ਜੋੜੋ ਉੱਥੇ ਬੈਠੇ, ਮੈਂ ਆਰਾਮ ਨਾਲ ਵਧੀਆ ਨਾਲੇ ਸਾਨੂੰ ਅਕਲ ਦੇ ਜਾਂਦੇ ਹੋ ਗੱਲਾਂ ਚ, ਨਾਲੇ ਆਪਦਾ ਗਰਮੀਆਂ ਕੱਟ ਜਾਂਦੇ ਹਿਸਾਬ, ਹੁਣ ਦੇਖ ਲੋ ਇੱਥੇ ਕੌਣ ਆ, ਨਾ ਕੋਈ ਬਾਬਾ ਨਾ ਕੋਈ ਕਥਾਵਾਚਕ ਹੈ ਨਾ ਕੋਈ ਸਮਾਜ ਸੇਵੀ ਹੈ ਤੇ ਨਾ ਕੋਈ ਕਬੱਡੀ ਵਾਲੇ ਨੇ ਨਾ ਕੋਈ ਗਾਉਣ ਵਾਲੇ ਨੇ, ਸਭ ਬਾਹਰ ਆਏ ਹੋਏ ਨੇ ਆਰਾਮ ਨਾਲ
0: ਜਾਣਗੇ, ਬਿਲਕੁਲ
4: ਨਾਲੇ ਪੈਸੇ ਇਕੱਠੇ ਕਰਕੇ ਲੈ ਗਏ, ਨਾਲੇ ਸਾਨੂੰ
0: ਮਤ ਦੇ ਜਾਂਦੇ ਨੇ, ਬਿਲਕੁਲ
4: ਨਾਲੇ ਮਤ ਦੇ ਕੇ ਜਾਣਗੇ ਜੀ
0: ਜੀ।
4: ਹੁਣ ਤਾਂ 2 ਮਹੀਨੇ ਬਸ ਇੱਥੇ ਰਹਿੰਦੇ ਨੇ, ਹੁਣ ਤਾਂ ਜਿੱਦਾਂ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਕੰਮ ਚੱਲਿਆ, ਹੁਣ ਤਾਂ 3 ਮਹੀਨੇ ਮੇਰੇ ਹਿਸਾਬ ਨਾਲ ਨਵੰਬਰ ਤੋਂ ਲੈ ਕੇ ਜਨਵਰੀ ਤੱਕ ਰਹਿੰਦੇ,
0: ਉਧਰ ਸਿਆਲ ਸ਼ੁਰੂ ਹੋ ਜਾਂਦਾ ਉਸ ਸਮੇਂ,
4: ਜਾਨੂੰ ਇੱਧਰ ਗਰਮੀਆਂ ਆਸਟ੍ਰੇਲੀਆ ਕਿੰਨੀ ਗਰਮੀਆਂ ਸ਼ੁਰੂ ਹੋ ਜਾਂਦੀਆਂ, ਉਧਰ ਚੱਲ ਪੈਂਦੇ ਨੇ,
0: ਚੱਲ ਪੈਂਦੇ ਨੇ
4: ਤੇ ਹੌਲੀ ਹੌਲੀ ਫਿਰ ਯੂਰਪ ਤੋਂ ਕੈਨੇਡਾ ਅਮਰੀਕਾ
0: ਜੀ,
4: ਚੱਲ ਹੁਣ ਤਾਂ ਵਧੀਆ ਸਰਕਲ ਬਣਿਆ, ਲੋਟ ਹੈ
0: ਬਿਲਕੁਲ ਜੀ,
4: ਠੀਕ ਹੈ ਜੀ,
0: ਥੈਂਕ ਯੂ
4: ਜੀ, ਧੰਨਵਾਦ,
0: ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ, ਸ਼ੁਕਰੀਆ ਜੀ
2: ਜੀ
0: ਜੀ। ਸ਼ਮੀ ਜੀ ਜਾਂਦੇ ਜਾਂਦੇ 2 ਬੋਲ।
2: ਬਿਲਕੁਲ ਜੀ, ਉਹੀ ਜਿਹੜੀ ਆਪਾਂ ਸਮ ਅਪ ਕਰ ਰਹੇ ਸੀਗੇ, ਉਹੀ ਆਪਾਂ ਮੈਨੂੰ ਲੱਗਦਾ ਕਿ ਇੱਕ ਅੱਜ ਦੇ ਆਪਾਂ ਸਿੱਟਾ ਕੱਢ ਸਕਦੇ ਹਾਂ ਕਿ ਭਾਈ ਆਪਾਂ ਨੂੰ ਫਿਲਟਰ ਆਊਟ ਕਰਨਾ ਪੈਣਾ ਤੇ ਚੰਗਾ ਮਾੜਾ ਉਹਦੀ ਜਿਹੜੀ ਆ ਪਰਖ ਕਰਕੇ ਤੇ ਜੋ ਵੀ ਰੀਤੀ ਰਿਵਾਜ ਜੋ ਵੀ ਰਸਮਾਂ ਨੇ ਚੰਗੀਆਂ ਨੇ ਉਹਨਾਂ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਤੇ ਕੰਟੀਨਿਊ ਰੱਖਣਾ ਚਾਹੀਦਾ।
0: ਬਿਲਕੁਲ,
2: ਇਹਦੇ ਨਾਲ ਹੀ ਜ਼ਿੰਦਗੀ ਗੁਲੋ ਗੁਲਜ਼ਾਰ ਤੇ ਮੈਕ ਚੈਕ ਜਿਹੜੀ ਅਟੈਕ ਉਹ ਆਏਗੀ।
0: ਬਿਲਕੁਲ ਜੀ, ਬਿਲਕੁਲ ਸ਼ਮੀ ਜੀ,
2: ਬਹੁਤ
0: ਵਧੀਆ ਲੱਗਿਆ ਜੀ, ਅੱਜ ਤੁਸੀਂ ਜੁੜੇ ਸਮਾਂ ਕੱਢਿਆ, ਵਿਰਸੇ ਵਿਰਾਸਤ ਦੇ ਉੱਤੇ ਗੱਲਬਾਤ ਹੋਈ, ਥੋੜਾ ਜਿਹਾ ਵੱਖਰਾ ਮਾਹੌਲ ਬਣ ਜਾਂਦਾ ਤੇ ਮਜ਼ਾ ਆਉਂਦਾ, ਨਹੀਂ ਤਾਂ ਬਾਕੀ ਤਾਂ ਸਾਰਾ ਕੁਝ ਚੱਲੀ ਜਾਂਦਾ ਜੀ, ਖਿੱਚ ਤਾਣ ਇੱਕ ਦੂਸਰੇ ਦੀ, ਉਹ ਹੁਣ ਮੈਂ ਵੀ ਕਰਨੀ ਆ
2: ਥੋੜੇ ਚਿਰ ਤੋਂ ਸਾਹਿਬ ਤੇ ਇਹ ਬਾਕੀ ਅੱਜ ਦਿਨ ਵੀ ਬੜਾ ਅੱਛਾ ਹੈ ਕਿਉਂਕਿ ਸਵੇਰੇ ਈਦ ਆ ਤੇ ਸਾਰੇ ਮਿੱਤਰਾਂ ਸੱਜਣਾਂ ਨੂੰ ਭਾਈ ਈਦ ਮੁਬਾਰਕ ਵੀ ਅਸੀਂ ਕਹਿੰਦੇ ਹਾਂ, ਬਹੁਤ ਬਹੁਤ ਮੁਬਾਰਕ, ਔਰ ਖੁਸ਼ੀਆਂ ਖੇੜੇ ਜਿਹੜੇ ਬਣੇ ਰਹਿਣ, ਮੁਹੱਬਤ ਜਿਹੜੀ ਹੈ ਉਹਦਾ ਚਿਰਾਗ ਬਲਦਾ ਰਹੇ ਤੇ ਰੋਸ਼ਨੀਆਂ ਜਿਹੜੀਆਂ ਉਹ ਜਿਹੜੀਆਂ ਆਉਂਦੀਆਂ ਰਹਿਣ ਜੀ। ਬਹੁਤ ਬਹੁਤ ਬਹੁਤ ਸ਼ੁਕਰੀਆ ਭਾਰਤ ਸਾਹਿਬ।
0: ਥੈਂਕ ਯੂ ਜੀ ਸ਼ਮੀ ਜੀ, ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਦੇ ਲਈ, ਨਾਲ ਜੁੜਨ ਲਈ, ਵਿਸ਼ੇ ਨੂੰ ਚੁਣਨ ਲਈ ਸ਼ੁਕਰੀਆ ਜੀ। ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ।
0: ਜੀ ਦੋਸਤੋ, ਇਹ ਸਨ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ਮੀ ਜੀ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਤੇ ਗੱਲਬਾਤ ਹੋਈ ਹੈ ਰਸਮਾਂ ਤੇ ਵਿਹਾਰ ਦੇ ਉੱਤੇ। ਰਸਮਾਂ ਤੇ ਵਿਹਾਰ ਕੋਈ ਆਮ ਛੈ ਨਹੀਂ ਹੈ, ਕਿਸੇ ਵੀ ਸਮਾਜ ਦੀ ਰੂਹ ਹੁੰਦੇ ਨੇ ਇਹ। ਇਹ ਸਿਰਫ ਕੁਝ ਦਿਖਾਵੇ ਦੇ ਨਿਯਮ ਨਹੀਂ, ਬਲਕਿ ਸਦੀਆਂ ਤੋਂ ਚੱਲੀ ਆ ਰਹੀ ਉਹ ਜੀਵਨ ਜਾਂਚ ਵੀ ਹੈ ਜੋ ਆਪਾਂ ਗੱਲਾਂ ਬਾਤਾਂ ਕੀਤੀਆਂ ਸਾਨੂੰ ਸਿੱਖਣ ਨੂੰ ਮਿਲਦੀ ਇੱਕ ਦੂਸਰੇ ਤੋਂ। ਤੇ ਚਾਹੇ ਸਾਡਾ ਬਿਹੇਵੀਅਰ ਹੈ ਤੇ ਚਾਹੇ ਵਿਹਾਰ ਨੇ, ਸਾਡੀਆਂ ਜੜਾਂ ਦੇ ਨਾਲ ਜੁੜੀ ਜਿਹੜਾ ਸਾਨੂੰ ਜੋੜੀ ਰੱਖਣ ਦੇ ਲਈ ਵੀ ਜਿਹੜਾ ਹੈ ਕਾਰਗਰ ਹੁੰਦੀਆਂ ਨੇ। ਜਨਮ ਦੇ ਪਹਿਲੇ ਰੋਣੇ ਤੋਂ ਲੈ ਕੇ ਜ਼ਿੰਦਗੀ ਦੇ ਜਿਹੜੇ ਨੇ ਆਖਰੀ ਸਬਰ ਤੱਕ ਹਰ ਮੋੜ ਦੇ ਉੱਤੇ ਕੋਈ ਨਾ ਕੋਈ ਰਸਮ ਹੈ ਸਾਡੇ ਨਾਲ ਤੁਰਦੀ ਆਉਂਦੀ ਹੈ। ਇਹ ਰੀਤੀ ਰਿਵਾਜ ਇਨਸਾਨ ਨੂੰ ਇਕੱਲਤਾ ਤੋਂ ਕੱਢ ਕੇ ਸਮਾਜਿਕ ਤਾਣੇ ਬਾਣੇ ਦੇ ਵਿੱਚ ਵੀ ਭਰਾਉਂਦੇ ਹੈ ਤੇ ਪੰਜਾਬੀ ਸੱਭਿਆਚਾਰ ਦੀ ਤਾਂ ਵਿਲੱਖਣਤਾ ਹੈ ਹੀ ਹੈ। ਪੰਜਾਬੀ ਸੱਭਿਆਚਾਰ ਦੇ ਵਿੱਚ ਰਸਮਾਂ ਰਿਵਾਜਾਂ ਦਾ ਇੱਕ ਬਹੁਤ ਵੱਡਾ ਸਮੁੰਦਰ ਕਹਿ ਲਈਏ, ਜਿੰਨੀ ਚੁੱਭੀ ਮਾਰੀ ਜਾਵੋਗੇ ਉਨੇ ਹੀ ਖਜ਼ਾਨਾ ਕੱਢੀ ਜਾਂਦੇ ਹੋ। ਜਿੱਥੇ ਪੁਰਾਣੇ ਸਮੇਂ ਦੇ ਵਿੱਚ ਰਸਮਾਂ ਆਪਸੀ ਸਾਂਝ, ਸਾਦਗੀ ਤੇ ਭਾਈਚਾਰੇ ਨੂੰ ਵਧਾਉਣ ਦੇ ਲਈ ਹੁੰਦੀਆਂ ਨੇ, ਚੱਲ ਰਹੀਆਂ ਨੇ, ਬਹੁਤ ਸਾਰੀਆਂ ਟੁੱਟ ਭੱਜ ਵੀ ਗਈਆਂ, ਉੱਥੇ ਅੱਜ ਆਧੁਨਿਕਤਾ ਤੇ ਦਿਖਾਵੇ ਦੀ ਦੌੜ ਨੇ ਇਹਨਾਂ ਦੇ ਅਸਲ ਮਾਇਨੇ ਬਦਲ ਕੇ ਰੱਖਤੇ ਹੈ। ਕਈ ਖੂਬਸੂਰਤ ਪੁਰਾਤਨ ਰਸਮਾਂ ਨੇ, ਜਿਵੇਂ ਜ਼ਿਕਰ ਵੀ ਆਪਾਂ ਕੀਤਾ, ਨਾਨਕੀ ਛੱਕ ਹੋ ਗਈ, ਜਾਗੋ ਕੱਢਣਾ ਹੋ ਗਿਆ, ਤ੍ਰਿੰਜਣਾਂ ਦੇ ਵਿਹਾਰ ਤੇ ਹੋਰ ਸਾਰੀਆਂ ਚੀਜ਼ਾਂ, ਸਹੇਲੀਆਂ ਨੇ ਰਲ ਮਿਲ ਬਹਿਣਾ, ਨੱਚਣਾ ਗਾਉਣਾ, ਗਿੱਧਾ ਪਾਉਣਾ, ਇਸੇ ਤਰ੍ਹਾਂ ਦੁਆਬੇ ਦੇ ਵਿੱਚ ਜਿਹੜਾ ਬੰਦਿਆਂ ਦਾ ਵੀ ਇਕੱਠਾ ਹੋਣਾ, ਉਹ ਵੀ ਜਿਹੜੇ ਨੇ ਗਿੱਧਾ ਪਾਉਂਦੇ ਨੇ, ਤੇ ਹੋਰ ਸਾਰੀਆਂ ਚੀਜ਼ਾਂ, ਵੱਖਰੀਆਂ ਵੱਖਰੇ ਖਿੱਤੇ ਦੇ ਕਿੱਤੇ ਦੇ ਸਾਰੇ ਤਰ੍ਹਾਂ ਦੇ ਤਿਉਹਾਰ ਨੇ, ਨਾਲ ਰਸਮਾਂ ਰੀਤੀ ਰਿਵਾਜ ਚੱਲਦੇ ਹੈ। ਦੇਖੋ ਜਦੋਂ ਆਪਣਾ ਵਿਸ਼ਕਰਮਾ ਆਉਂਦਾ ਹੈ ਦੀਵਾਲੀ ਤੋਂ ਬਾਅਦ, ਉਹ ਵੀ ਰੀਤੀ ਰਿਵਾਜਾਂ ਦੇ ਵਿੱਚ ਹੀ ਸਾਰਾ ਕੁਝ ਹੈ। ਜਾਂ ਰੂਹਾਨੀਅਤ ਦੀ ਗੱਲ ਆ ਜਾਂਦੀ ਹੈ ਉਹਦੇ ਵਿੱਚ, ਇੱਕ ਰਿਸਪੈਕਟ ਕਰਨੀ, ਉਸਤਾਦ ਧਾਰਨਾ, ਜਦੋਂ ਉਹਦੇ ਵਿੱਚ ਵੀ ਉਹ ਰਸਮ ਰਿਵਾਜ ਨੇ ਤੇ ਸਾਰਾ ਕੁਝ ਦੇਣਾ ਲੈਣਾ, ਫਿਰ ਉਹਨੂੰ ਜਿਹੜਾ ਸ਼ਗਿਰਦ ਧਾਰਿਆ ਜਾਂਦਾ ਜਾਂ ਲਿਆ ਜਾਂਦਾ, ਉਹਨੂੰ ਅਸੈਪਟ ਕੀਤਾ ਜਾਂਦਾ। ਇਸੇ ਤਰ੍ਹਾਂ ਹੁਣ ਸਿਰਫ ਵੀਡੀਓਜ਼ ਜਾਂ ਫੋਟੋਆਂ ਤੱਕ ਜਿਹੜਾ ਸਾਰਾ ਕੁਝ ਸੀਮਤ ਰਹਿ ਗਿਆ। ਤੇ ਸਾਡਾ ਇਸ ਚਰਚਾ ਦਾ ਦੋਸਤੋ ਮਕਸਦ ਇਹ ਸਮਝਣਾ ਕਿ ਬਦਲਦੇ ਜਿਹੜੇ ਨੇ ਸਮੇਂ ਦੇ ਨਾਲ ਨਾਲ ਅਸੀਂ ਆਪਣੀ ਅਮੀਰ ਜਿਹੜੀ ਵਿਰਾਸਤ ਹੈ ਉਹਨੂੰ ਕਿਵੇਂ ਸੰਭਾਲ ਸਕਦੇ ਹਾਂ। ਸਾਨੂੰ ਇਹ ਦੇਖਣਾ ਹੋਏਗਾ ਕਿ ਕਿਹੜੀਆਂ ਰਸਮਾਂ ਸਾਡੇ ਸਮਾਜ ਨੂੰ ਜੋੜਦੀਆਂ ਨੇ ਤੇ ਕਿਹੜੀਆਂ ਤੋੜਦੀਆਂ ਨੇ, ਜਿਨ੍ਹਾਂ ਨੂੰ ਸਾਨੂੰ ਬਚਾਉਣ ਦੀ ਵੀ ਜ਼ਰੂਰਤ ਹੈ, ਤੇ ਕਿਹੜੇ ਵਹਿਮ ਭਰਮ ਜਾਂ ਕੁਰੀਤੀਆਂ ਨੇ ਉਹਨਾਂ ਦੇ ਵਿੱਚ ਜਿਹੜਾ ਝਾਤ ਮਾਰਨ ਦੀ ਜ਼ਰੂਰਤ ਹੈ, ਜਿਨ੍ਹਾਂ ਨੂੰ ਪਿੱਛੇ ਛੱਡਣਾ ਹੀ ਸਮਝਦਾਰੀ ਹੈ। ਤੇ ਆਪਣੀ ਸੰਸਕ੍ਰਿਤੀ ਦੇ ਇਸ ਜਿਹੜਾ ਖੂਬਸੂਰਤ ਪਹਿਲੂ ਦੇ ਉੱਤੇ ਵਿਚਾਰ ਚਰਚਾ ਆਪਾਂ ਕੀਤੀ ਹੈ ਤੇ ਉਮੀਦ ਕਰਦੇ ਹਾਂ ਤੁਹਾਨੂੰ ਚੰਗੀ ਵੀ ਲੱਗੀ ਹੋਵੇਗੀ। ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਆ ਰਹੇ ਨੇ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਗੱਲ ਕਰਦੇ ਹਾਂ। ਬਹੁਤ ਸਾਰੀਆਂ ਪੋਜ਼ਿਟਿਵ ਖ਼ਬਰਾਂ ਸਾਹਮਣੇ ਆ ਰਹੀਆਂ ਨੇ। ਇਰਾਨ ਦਾ ਤੇ ਅਮਰੀਕਾ ਦਾ ਸਮਝੌਤਾ ਜਿਹੜਾ ਸਿਰੇ ਚੜ੍ਹਨ ਦੀ ਗੱਲ ਆ ਗਈ ਹੈ ਤੇ ਇਰਾਨ ਨੇ ਜਿਹੜਾ ਦਾਅਵਾ ਕੀਤਾ ਇਸ ਦੇ ਵਿੱਚ, ਉਹਦੀ ਗੱਲਬਾਤ ਵੀ ਅੱਗੇ ਜਾ ਕੇ ਸੁਣਾਉਂਦੇ ਹਾਂ। ਪਰ ਉਸ ਤੋਂ ਪਹਿਲਾਂ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦਾ ਜ਼ਿਕਰ ਜ਼ਰੂਰ ਕਰ ਲਈਏ, ਕਿਉਂਕਿ ਜਿਹੜਾ ਵਿਸ਼ਾ ਚੱਲ ਰਿਹਾ ਉਹਦੇ ਸੰਬੰਧ ਦੇ ਵਿੱਚ ਵੀ ਬਹੁਤ ਸਾਰੇ ਦੋਸਤਾਂ ਦੇ ਜਿਹੜੇ ਨੇ ਸੁਨੇਹੇ ਮਿਲੇ ਨੇ ਤੇ ਉਹਨਾਂ ਦੀ ਗੱਲਬਾਤ ਕਰਕੇ ਤੇ ਫਿਰ ਆਪਾਂ ਆਖਰੀ ਪੜਾਅ ਦੇ ਵੱਲ ਨੂੰ ਵੱਧਦੇ ਹਾਂ, ਜਿਹੜੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਸਾਂਝ ਪਾ ਕੇ ਤੇ ਫਿਰ ਆਪਾਂ ਆਗਿਆ ਲਵਾਂਗੇ ਤੁਹਾਡੇ ਤੋਂ। ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44976 1912 ਸਟੂਡੀਓ ਦਾ ਨੰਬਰ ਹੈ ਤੇ ਕਾਲ ਤੁਸੀਂ ਕਰ ਸਕਦੇ ਹੋ ਦੁਨੀਆਂ ਦੇ ਕਿਸੇ ਕੋਨੇ ਤੋਂ ਵੀ ਤੇ ਚਾਹੇ ਚੰਦ ਦੇ ਉੱਤੇ ਹੋ ਉੱਥੋਂ ਵੀ ਕਾਲ ਮਿਲ ਸਕਦੀ ਹੈ। ਸਭ ਤੋਂ ਪਹਿਲੇ ਸੁਨੇਹੇ ਦੀ ਗੱਲ ਕਰੀਏ ਤਾਂ ਦੁਆਬਾ ਰੇਡੀਓ ਟੀਮ ਦੇ ਵੱਲੋਂ ਹੀ ਸਤਿ ਸ੍ਰੀ ਅਕਾਲ ਭੇਜੀ ਗਈ ਹੈ ਤੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹੈ ਟੀਮ ਦਾ ਵੀ। ਸੁਰਿੰਦਰ ਕੌਰ ਮਾਲ ਜੀ ਨੇ US ਤੋਂ ਸਤਿ ਸ੍ਰੀ ਅਕਾਲ ਭੇਜੀ ਹੈ ਤੇ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਫਿਨਲੈਂਡ ਤੋਂ, ਸਾਰੇ ਸੁਣਨ ਵਾਲੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਹੈ। ਤੇ ਨਵਦੀਪ ਜੀ ਦਿੱਲੀ ਤੋਂ ਬਾਈ ਜੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਸਭ ਨੂੰ ਜੀ। ਤੇ ਮੁਕੱਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ, ਸਮੇਂ ਦੀ ਥੋੜੀ ਦਿੱਕਤ ਹੈ, ਮੈਂ ਕਹਿੰਦੇ ਕਰਦਾ ਫੋਨ, 2 ਮਿੰਟ ਦਾ ਸਮਾਂ ਜ਼ਰੂਰ ਦੇ ਦਿਓ ਜੀ ਪਿਆਰਿਓ। ਅਨਿਲ ਕੁਮਾਰ ਬਾਈ ਜੀ ਜੁੜੇ ਆ ਸਤਿ ਸ੍ਰੀ ਅਕਾਲ ਜੀ, ਦੋਨੋਂ ਭਰਾਵਾਂ ਨੂੰ ਕਹਿੰਦੇ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ ਅਨਿਲ ਜੀ। ਤੇ ਜੱਸੀ ਮਹਿਤਾਬ ਜੀ, ਵੈਸੇ ਤਾਂ ਕੋਈ ਸ਼ਗਨਾਂ ਦਾ ਗੀਤ ਹੀ ਸੁਣਾ ਦਿੰਦੇ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਣੀ ਸੀ, ਨਿਉਂਦਾ ਹੁੰਦਾ ਸੀ ਜੀ ਕਹਿੰਦੇ, ਉਹ ਡਾਇਰੀ ਜਿਹੜੀ ਕੱਢ ਕੇ ਬਹਿੰਦੇ ਹੁੰਦੇ ਸੀ ਤੇ ਮੁਕੱਦਰ ਜੀ ਲਿਖਦੇ ਨੇ ਨਿਉਂਦੇ ਦੀ ਰਸਮ ਹੁੰਦੀ ਸੀ ਜੀ, ਸ਼ੁਕਰੀਆ ਧੰਨਵਾਦ ਦੋਸਤਾਂ ਦਾ ਜਾਪ ਕਰਾਉਣ ਦੇ ਲਈ। ਤੇ ਜੱਸੀ ਜੀ ਕਹਿੰਦੇ ਆ ਕਿ ਨਿਉਂਦਾ ਲਿਖਣ ਦੇ ਲਈ ਲਾਲ ਜਿਹੜੀ ਹੈ ਰੰਗ ਦੀ ਵਹੀ ਹੁੰਦੀ ਸੀ, ਬਿਲਕੁਲ ਵਹੀਆਂ ਵੀ ਦੇਖੀਆਂ ਨੇ ਜੀ, ਤੇ ਲਾਈ ਹੁੰਦੀ ਸੀ ਜੀ, ਉਹਦੇ ਉੱਤੇ ਲਿਖਦੇ ਵਹੀ ਖਾਤਾ। ਦਵਿੰਦਰ ਭਾਰਤ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਯੂ ਏਈ ਤੋਂ, ਤੇ ਰਾਜਨ ਸੈਣੀ ਸਾਹਿਬ ਕਹਿੰਦੇ 5 ਨੰਬਰ ਲਾਈਕ ਜੀ, ਤੇ ਰਾਜਨ ਸੈਣੀ ਸਾਹਿਬ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ ਸਾਰੇ ਹੀ ਪਿਆਰੇ ਸਮੂਹਿਕ ਸਰੋਤਿਆਂ ਨੂੰ ਜੀ, ਕਹਿੰਦੇ ਨੇ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਸਤਿ ਸ੍ਰੀ ਅਕਾਲ ਹੈ। ਔਜਲਾ ਸਾਹਿਬ ਯੂ ਐਸ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਸਾਰੇ ਪਿਆਰਿਆਂ ਨੂੰ, ਤੇ ਹੈਡਫੋਨ ਵੀ ਅਮਰੀਕਾ ਵਾਲੇ ਨੇ ਜੀ, ਉਹ ਡਿਸਟਰਬੈਂਸ ਕਰਦੇ ਆ ਜੀ ਕਈ ਵਾਰੀ ਜਦੋਂ ਲਾਉਂਦੇ ਆ ਤੇ ਚੱਕਰ ਪੈ ਜਾਂਦਾ ਉਹਦੇ ਨਾਲ ਕਈ ਵਾਰੀ। ਔਜਲਾ ਸਾਹਿਬ ਕਹਿੰਦੇ ਆ ਕਿ ਅੱਜ ਤਾਂ ਬੁੱਧਵਾਰ ਹੈ ਜੀ, ਕਿੱਥੇ ਖਿਆਲ ਭੁੱਲਣਾ। ਤੇ ਮੁਕੱਦਰ ਜੀ ਕਹਿੰਦੇ ਆ ਸੋਰੀ, ਔਜਲਾ ਸਾਹਿਬ ਨੇ ਲਿਖਿਆ ਕਿ ਅੱਜ ਮੈਚਿੰਗ ਪੂਰੀ ਹੈ ਭਾਰਜ ਵੀਰ, ਵੀਰੇ ਪੱਗ ਵੀ ਗ੍ਰੇਟ ਕਹਿੰਦੇ ਜੀ, ਬਹੁਤ ਬਹੁਤ ਸ਼ੁਕਰੀਆ ਔਜਲਾ ਸਾਹਿਬ ਮਾਨ ਕਰਨ ਦੇ ਲਈ ਜੀ, ਤੇ ਤੁਹਾਡੀ ਇਹ ਹੱਲਾ ਸ਼ੇਰੀ ਹੈ ਇੱਥੇ ਤੱਕ ਲਿਆਉਂਦੀ ਹੈ, ਕੋਈ ਨਾ ਕੋਈ ਦਿਲ ਦੇ ਵਿਚ ਕੁਝ ਨਾ ਕੁਝ ਜਗਾ ਦਿੰਦੀ ਹੈ ਜੀ। ਤੇ ਹੁਣ ਪੱਗ ਬੰਨਣ ਦਾ ਵੀ ਜਿਹੜਾ ਸਭ ਦੇ ਨਾਲ, ਚਲੋ ਕਦੇ ਕਦੇ ਮੈਚਿੰਗ ਪਾ ਲਈਦੀ ਹੈ, ਤੁਸੀਂ ਪਸੰਦ ਕਰਦੇ ਹੋ, ਸ਼ੁਕਰੀਆ ਧੰਨਵਾਦ ਹੈ ਜੀ। ਅਚਨਚੇ ਤੇ ਹੀ ਹੋ ਜਾਂਦਾ ਵੈਸੇ, ਚੂਜ਼ ਕਰਕੇ ਨਹੀਂ ਮੈਂ ਪਾਉਂਦਾ ਹੁੰਦਾ, ਬਹੁਤ ਘੱਟ, ਤੇ ਕਿਤੇ ਹੋ ਜਾਵੇ ਕਮੀਜ਼ ਵਗੈਰਾ ਮਿਲ ਜਾਵੇ ਨਾਲ ਠੀਕ ਹੈ। ਤੇ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ, ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵੇਗਾ, ਬੜੇ ਦਿਨਾਂ ਬਾਅਦ ਸੁਨੇਹਾ ਆਇਆ, ਬਾਈ ਜੀ ਸਭ ਠੀਕ ਠਾਕ ਹੈ ਜ਼ਰੂਰ ਦੱਸਣਾ, ਸਤਿ ਸ੍ਰੀ ਅਕਾਲ ਕਹਿੰਦੇ ਨੇ ਸਾਰਿਆਂ ਨੂੰ। ਤੇ ਔਜਲਾ ਸਾਹਿਬ ਕਹਿੰਦੇ ਜਾਣੀਆਂ ਚੱਲ ਵੀਰ ਜੀ ਠੀਕ ਹੋ, ਤੇ ਰਾਜਨ ਸੈਣੀ ਸਾਹਿਬ ਕਹਿੰਦੇ ਮਤਲਬ ਕੀ ਹੈ ਜੀ, ਕੁਐਸਚਨ ਮਾਰਕ ਕੀਤਾ ਹੈ। ਔਜਲਾ ਸਾਹਿਬ ਕਹਿੰਦੇ ਆ ਕਿੱਧਰ ਗੁੰਮ ਹੋ ਗਏ ਸੀ ਜੀ, ਕਹਿੰਦੇ ਆਪਣੇ ਜਾਣੀਆਂ ਚੱਲ ਸਾਹਿਬ ਨੂੰ ਪੁੱਛਦੇ ਨੇ ਜੀ। ਸਤਨਾਮ ਸਿੰਘ ਜਾਣੀਆਂ ਚੱਲ ਜੀ ਕਹਿੰਦੇ ਚੜ੍ਹਦੀ ਕਲਾ ਔਜਲਾ ਵੀਰ ਜੀ ਸਭ ਠੀਕ ਠਾਕ ਹੈ। ਤੇ ਔਜਲਾ ਸਾਹਿਬ ਕਹਿੰਦੇ ਕਿੱਥੇ ਕਦੋਂ ਕਿੱਥੇ ਮਿਲੇਗੀ, ਕਹਿੰਦੇ ਅੱਛਾ ਜੀ ਮੁਕੱਦਰ ਜੀ ਜੋ ਗੀਤ ਸੁਣਾ ਰਹੇ ਸੀ ਉਦੋਂ ਗੱਲ ਕਰਦੇ ਆ। ਤੇ ਔਜਲਾ ਸਾਹਿਬ ਕਹਿੰਦੇ ਹੁਣ ਤਾਂ ਮੁੱਕਣੇ ਤੇ ਜਿੰਦ ਖੜੀ ਹੈ, ਸਾਹ ਬਸ ਬੰਨੇ ਦੇ ਉੱਤੇ ਨੇ, ਡਰਮੀ ਕੂਲ ਪਾਊਡਰ ਬਣਾਂਗੇ ਕਹਿੰਦੇ ਜੀ, ਰਾਜਨ ਸੈਣੀ ਸਾਹਿਬ ਲਿਖਦੇ ਨੇ। ਤੇ ਔਜਲਾ ਸਾਹਿਬ ਕਹਿੰਦੇ ਆ ਮੁਕੱਦਰ ਦਾ ਨਰਵਸ ਹੋਣਾ ਬਣਦਾ ਅੱਜ ਕਹਿੰਦੇ ਜੀ। ਤੇ ਔਜਲਾ ਸਾਹਿਬ ਲਿਖਦੇ ਨੇ ਕਿ ਮਿਲਣੇ ਤੋਂ ਪਹਿਲਾਂ ਕਿੰਨਾ ਕੁਝ ਯਾਦ ਸੀ, ਤੈਨੂੰ ਮਿਲ ਕੇ ਕੁਝ ਯਾਦ ਹੀ ਨਹੀਂ ਰਿਹਾ, ਚੇਤਿਆਂ ਚੋਂ ਸਭ ਵਿਸਰ ਗਿਆ। ਰਾਜਨ ਸੈਣੀ ਸਾਹਿਬ ਕਹਿੰਦੇ ਵਾਹ ਮੁਕੱਦਰ ਜੀ ਵਾਹ, ਕਹਿੰਦੇ ਬਹੁਤ ਖੂਬ ਜੀ ਗ੍ਰੇਟ। ਔਜਲਾ ਸਾਹਿਬ ਕਹਿੰਦੇ ਵਾਹ ਮੁਕੱਦਰ ਵੀਰੇ ਜੀਓ ਕਮਾਲ, ਕਹਿੰਦੇ ਜੀ ਗ੍ਰੇਟ ਹੈ। ਸੁਰਜੀਤ ਭਾਰਤ ਸਾਡੇ ਮਦਰ ਆਸ਼ੀਰਵਾਦ ਦੇ ਰਹੇ ਨੇ, ਸ਼ੁਕਰੀਆ ਸਤਿ ਸ੍ਰੀ ਅਕਾਲ ਹੈ ਜੀ ਕਹਿੰਦੇ। ਤੇ ਔਜਲਾ ਸਾਹਿਬ ਕਹਿੰਦੇ ਨੇ ਕੀ ਗੱਲ, ਮੁਕੱਦਰ ਦੇ ਵਿਚਾਰ ਰੀਤੀ ਰਿਵਾਜ ਦੇ ਵਿਚ ਨਹੀਂ ਆਉਂਦੇ ਜੀ, ਕਹਿੰਦੇ ਜੀ ਨਹੀਂ ਰੀਤੀ ਰਿਵਾਜ ਹੀ ਹੈ ਜੀ ਉਹ। ਤੇ ਔਜਲਾ ਸਾਹਿਬ ਬਾਈ ਜੀ ਕਹਿੰਦੇ ਲਵ ਜੂ ਜੀ ਮੁਕੱਦਰ ਜੀ, ਤੇ ਸ਼ੁਕਰੀਆ ਸੈਣੀ ਬਾਈ ਜੀ ਕਹਿੰਦੇ ਮੁਕੱਦਰ ਜੀ ਕਹਿੰਦੇ ਆ। ਤੇ ਇਕਬਾਲ ਮਾਂਗਰ ਜੀ ਕਹਿੰਦੇ ਸਤਿ ਸ੍ਰੀ ਅਕਾਲ, ਬੜੇ ਦਿਨਾਂ ਬਾਅਦ ਇਕਬਾਲ ਜੀ ਦਾ ਵੀ ਸੁਨੇਹਾ ਮਿਲਿਆ, ਤੇ ਜੀਆਂ ਨੂੰ ਜੀ ਸਵਾਗਤ ਹੈ ਫਿਰ ਤੋਂ, ਵੈਸੇ ਗੈਰ ਹਾਜ਼ਰੀਆਂ ਕਾਫੀ ਲੱਗੀਆਂ ਨੇ। ਸਤਿ ਸ੍ਰੀ ਅਕਾਲ ਸਾਰੇ ਪਰਿਵਾਰ ਨੂੰ ਕਹਿੰਦੇ ਨੇ ਜੀ ਕੈਲੀਫੋਰਨੀਆ ਤੋਂ। ਤੇ ਇਕਬਾਲ ਜੀ ਕਹਿੰਦੇ ਸਾਡੇ ਕੈਲੀਫੋਰਨੀਆ ਝੋਲਾ ਕਦੇ ਕਹਿੰਦੇ ਸਬਜ਼ੀਆਂ ਦਾ ਕਦੇ ਫਲਾਂ ਦਾ ਆਂਢੀਆਂ ਗਵਾਂਢੀਆਂ ਦੇ ਵੱਲੋਂ ਆਉਂਦਾ ਰਹਿੰਦਾ ਹੈ, ਦੇਣ ਲੈਣ ਦਾ ਕਹਿੰਦੇ ਰੀਤੀ ਰਿਵਾਜ ਤਾਂ ਖਤਮ ਨਹੀਂ ਹੋਣਾ, ਚੱਲਦਾ ਰਹਿਣਾ ਜੀ। ਤੇ ਇਕਬਾਲ ਜੀ ਕਹਿੰਦੇ ਔਜਲਾ ਜੀ ਵਧੀਆ ਸਾਂਝ ਤੁਹਾਡੀ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਚਰਨਜੀਤ ਕੌਰ ਮਾਤਾ ਜੀ ਤਲਵਾੜੇ ਤੋਂ ਸਾਰਿਆਂ ਨੂੰ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਭੇਜਦੇ ਨੇ, ਤੇ ਪ੍ਰੋਗਰਾਮ ਬਹੁਤ ਹੀ ਵਧੀਆ ਚੱਲ ਰਿਹਾ, ਕਹਿੰਦੇ ਬਹੁਤ ਗਿਆਨ ਵਾਲੀਆਂ ਗੱਲਾਂ ਸੁਣਨ ਨੂੰ ਮਿਲੀਆਂ ਨੇ, ਕਿਆ ਬਾਤ ਹੈ ਜੀ, ਸ਼ੁਕਰੀਆ ਜੀ। ਤੇ ਔਜਲਾ ਸਾਹਿਬ ਕਹਿੰਦੇ ਸਰੋਤੇ ਆ ਰਹੇ ਨੇ ਜੀ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ, ਕਹਿੰਦੇ ਜੀ ਅੱਛਾ ਜੀ। ਤੇ ਲਓ ਦੋਸਤੋ ਇਹ ਸਨ ਤੁਹਾਡੇ ਦੋਸਤਾਂ ਦੇ ਸਾਰਿਆਂ ਦੇ ਸੁਨੇਹੇ, ਤੇ ਅੱਗੇ ਵੱਧਦੇ ਹਾਂ ਆਖਰੀ ਪੜਾਅ ਦੇ ਵੱਲ ਨੂੰ ਹੁਣ, ਤੇ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਹਾਂ, ਅੱਜ ਦੀਆਂ ਦੇਸ਼ ਦੇ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ, ਤੇ ਹਾਲਾਤ ਜਿਹੜੇ ਬਣੇ ਨੇ ਉਹਨਾਂ ਦਾ ਜ਼ਿਕਰ ਕਰਦੇ ਹਾਂ ਕਿ ਉਹ ਜਿਹੇ ਹਾਲਾਤ ਨੇ ਦੁਨੀਆਦਾਰੀ ਦੇ। ਜੁਗਤ ਇਹ ਵੀ ਸੌਖੀ ਨਹੀਂ ਉਹ ਜੇਲ ਚੱਲਣੀ, ਭੁੱਲਰ ਸਾਹਿਬ ਦੀ ਕਲਮ ਦੇ ਵਿੱਚੋਂ ਜਿਹੜੀ ਖਬਰ ਹੈ ਉਹਦੀ ਜ਼ਿਕਰ ਕਰਾਂਗੇ ਅੱਗੇ ਜਾ ਕੇ। ਤੇ ਲਓ ਦੋਸਤੋ ਅੱਜ ਦੀਆਂ ਦੇਸ਼ ਭੇ ਦੀਆਂ ਖਬਰਾਂ ਦੇ ਨਾਲ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ। ਅੱਜ 27 ਮਈ 2026 ਦਾ ਦਿਹਾੜਾ, ਤੇ ਗੱਲਾਂ ਬਾਤਾਂ ਦੇਸ਼ਾਂ ਵਿਦੇਸ਼ਾਂ ਦੀਆਂ ਖਬਰਾਂ ਕੀ ਕਹਿੰਦੀਆਂ ਨੇ ਉਹਨਾਂ ਦੇ ਵੱਲ ਨੂੰ ਚੱਲਦੇ ਹਾਂ।

ਬਰਾਮਦ ਕੀਤੀ ਗਈ ਹੈ। ਤੇ ਇਸੇ ਤਰ੍ਹਾਂ ਹੀ ਆਪਣਾ ਈਰਾਨ ਡੀਲ ਜਿਹੜੀ ਫਾਈਨਲ ਹੋ ਚੁੱਕੀ ਹੈ, ਇਹ ਦਾਅਵਾ ਕੀਤਾ ਹੈ ਈਰਾਨ ਨੇ ਅੱਜ ਜਿਹੜਾ ਅਮਰੀਕਾ ਦੇ ਨਾਲ, ਉਹਦੀ ਖਬਰ ਅੱਗੇ ਜਾ ਕੇ ਕਰਦੇ ਹਾਂ। ਤੇ ਟਰੰਪ ਦੇ ਉੱਤੇ ਵੱਡੇ ਦੋਸ਼ ਲੱਗੇ ਨੇ, ਆਪਣੇ ਹੀ ਜਿਹੜਾ ਮੁਲਕ ਦੇ ਵਿੱਚ ਓਪੋਜੀਸ਼ਨ ਨੇ ਜਿਹੜਾ ਉਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕਰ ਲਈ ਹੈ। ਤੇ ਯੂਰਪ ਦੇ ਵਿੱਚ ਹਾਲਾਤ ਜਿਹੜੇ ਨੇ, ਗਰਮ ਵੇਵ ਜਿਹੜੀਆਂ ਚੱਲ ਰਹੀਆਂ ਨੇ, ਹੀਟ ਵੇਵ, ਉਹਨਾਂ ਦੀ ਗੱਲਬਾਤ ਕਰਦੇ ਆ। ਤੇ ਭਾਰਤ ਦੇ ਵਿੱਚ ਵੀ ਗਰਮੀ ਦੇ ਹਾਲਾਤ ਜਿਹੜੇ ਨੇ ਕਾਫੀ ਜਿਹੜੇ ਨੇ ਵੱਧ ਰਹੇ ਨੇ। ਤੇ ਲੋ ਦੋਸਤੋ, ਗੱਲ ਕਰਦੇ ਆ ਸਭ ਤੋਂ ਪਹਿਲਾਂ, ਥੋੜੀ ਵਿਸਤਾਰ ਦੇ ਵਿੱਚ ਜਾਣ ਤੋਂ ਪਹਿਲਾਂ, ਆਸਾਰਾਮ ਮਾਮਲੇ ਦੇ ਵਿੱਚ ਜੋ ਕੁਝ ਵਾਪਰਿਆ ਤੇ ਸੁਪਰੀਮ ਕੋਰਟ ਵੱਲੋਂ ਚੋਣਾਂ ਦੇ ਵਿੱਚ ਪਾਰਦਰਸ਼ਤਾ ਦੇ ਲਈ SIR ਨੂੰ ਜਿਹੜਾ ਜ਼ਰੂਰੀ ਕਰਾਰ ਦੇਣਾ, ਤੇ ਆਸਾਰਾਮ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਬਰਕਰਾਰ ਰਹਿਣ ਅਤੇ ਟਰਾਂਸਜੈਂਡਰ ਕਾਨੂੰਨ ਨਾਲ ਜੁੜੇ ਕੇਸਾਂ ਨੂੰ ਸੁਪਰੀਮ ਕੋਰਟ ਨੇ ਜਿਹੜਾ ਭੇਜਣ ਬਾਰੇ ਚਰਚਾ ਕੀਤੀ ਗਈ ਹੈ। ਤੇ ਪੰਜਾਬ ਦੇ ਵਿੱਚ ਸਕੂਲੀ ਬੱਚਿਆਂ ਦੀ ਸੁਰੱਖਿਆ ਦੇ ਲਈ ਲਿੰਕ ਸੜਕਾਂ ਦੇ ਉੱਤੇ ਟਿੱਪਰਾਂ ਦੇ ਉੱਤੇ ਪਾਬੰਦੀ ਜਿਹੜੀ ਹੈ ਲਾਈ ਗਈ ਹੈ, ਤੇ ਫੈਸਲੇ ਦੀ ਵੀ ਜਾਣਕਾਰੀ ਦਿੱਤੀ ਗਈ ਹੈ। ਦੂਸਰੇ ਪਾਸੇ ਅੰਤਰਰਾਸ਼ਟਰੀ ਖਬਰਾਂ ਦੇ ਵੱਲ ਜਦੋਂ ਝਾਤ ਮਾਰਾਂਗੇ ਤਾਂ ਮੋਰਚੇ ਦੇ ਉੱਤੇ ਭਾਰਤ ਕੈਨੇਡਾ ਸੰਬੰਧਾਂ ਦੇ ਵਿੱਚ ਨਵੀਂ ਸ਼ੁਰੂਆਤ ਹੋਈ ਹੈ, ਚੰਗੇ ਸੰਬੰਧ ਬਣੇ ਨੇ, ਈਰਾਨ ਅਮਰੀਕਾ ਡੀਲ ਦੇ ਦਾਅਵੇ ਹੋ ਰਹੇ ਨੇ, ਇਜ਼ਰਾਈਲ ਲਿਬਨਾਨ ਤਣਾਅ ਜਿਹੜਾ ਵਧਿਆ, ਸਿੰਧ ਜਲ ਸਮਝੌਤੇ ਬਾਰੇ ਪਾਕਿਸਤਾਨ ਦੀ ਅਪੀਲ ਜਿਹੜੀ ਵੀ ਹੈ ਮੁੱਖ ਵਿਸ਼ਾ ਬਣੀ ਹੋਈ ਹੈ, ਤੇ ਉੱਥੇ 8,000 ਰੁਪਏ ਨੂੰ ਜਿਹੜਾ ਟੈਂਕਰ ਪਾਣੀ ਦਾ ਤੇ 10-10, 15-15 ਦਿਨ ਇੰਤਜ਼ਾਰ ਕਰਨਾ ਪੈ ਰਿਹਾ, ਹਾਲਾਤ ਉੱਥੇ ਮਾੜੇ ਨੇ। ਇਸ ਦੇ ਨਾਲ ਹੀ ਯੂਰਪ ਦੇ ਵਿੱਚ ਭਿਆਨਕ ਜਿਹੜਾ ਹੀਟ ਵੇਵ, ਤੇ ਇੰਡੀਆ ਦੇ ਵਿੱਚ ਵੀ ਉਸੇ ਤਰ੍ਹਾਂ ਦੇ ਹਾਲਾਤ ਨੇ, ਫਰਾਂਸ ਦੀ ਸ਼ਰਮਨਾਕ ਘਟਨਾ, ਤੇ ਭਾਰਤ ਦੇ ਵਿੱਚ ਵੱਧ ਰਹੀ ਗਰਮੀ, ਤੇ PM ਮੋਦੀ ਨੇ ਦੇਸ਼ ਵਾਸੀਆਂ ਨੂੰ ਜਿਹੜੀ ਹੈ ਗਰਮੀ ਤੋਂ ਬਚਣ ਦੀ ਅਪੀਲ ਕੀਤੀ ਹੈ। ਤੇ ਸਭ ਤੋਂ ਪਹਿਲਾਂ ਗੱਲ ਕਰਦਿਆਂ ਚੋਣਾਂ ਦੇ ਸੰਬੰਧ ਦੇ ਵਿੱਚ SRI ਜਿਹੜਾ ਮੁੱਦਾ, ਚੋਣਾਂ ਦੀ ਪਾਰਦਰਸ਼ਤਾ ਦੇ ਲਈ SIR ਜ਼ਰੂਰੀ ਹੈ, ਸੁਪਰੀਮ ਕੋਰਟ ਨੇ ਇਹ ਗੱਲ ਕਹਿ ਦਿੱਤੀ ਹੈ। ਸੁਪਰੀਮ ਕੋਰਟ ਨੇ ਅੱਜ ਚੋਣ ਕਮਿਸ਼ਨ ਦੀ ਵੋਟਰ ਸੂਚੀਆਂ ਦੀ SIR ਕਾਰਵਾਈ ਕਰਨ ਦੀ ਜਿਹੜੀ ਸ਼ਕਤੀ ਨੂੰ ਬਰਕਰਾਰ ਰੱਖਿਆ ਤੇ ਕਿਹਾ ਕਿ ਇਹ ਨਿਰਪੱਖ ਅਤੇ ਆਜ਼ਾਦ ਚੋਣਾਂ ਦੀ ਜਿਹੜੀ ਹੈ ਸੰਵਿਧਾਨਕ ਜ਼ਰੂਰਤ ਨੂੰ ਅੱਗੇ ਵਧਾਉਂਦੀ ਹੈ। ਚੀਫ਼ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਟਿੱਪਣੀ ਕੀਤੀ ਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਚੋਣ ਕਮਿਸ਼ਨ ਨੇ SIR ਦੀ ਜਿਹੜੀ ਵਰਤੋਂ ਕਰਕੇ ਕਾਨੂੰਨੀ ਸ਼ਕਤੀਆਂ ਤੋਂ ਬਾਹਰ ਜਾ ਕੇ ਕੰਮ ਕੀਤਾ। ਬੈਂਚ ਨੇ ਕਿਹਾ ਕਿ ਅਸੀਂ ਇਹ ਜਿਹੜਾ ਸਿੱਟਾ ਕੱਢਣ ਦੇ ਵਿੱਚ ਅਸਮਰਥ ਹਾਂ ਕਿ ਵਿਵਾਦਿਤ ਕਾਰਵਾਈ ਸਿਰਫ ਪ੍ਰਸ਼ਾਸਨਿਕ ਸਹੂਲਤ ਦੇ ਲਈ ਕੀਤੀ ਗਈ ਹੈ ਤੇ ਇਸ ਦੇ ਉਲਟ ਅਸੀਂ ਮੰਨਦੇ ਹਾਂ ਕਿ ਚੋਣਾਂ ਦੀ SIR ਨਿਰਪੱਖ ਅਤੇ ਆਜ਼ਾਦ ਚੋਣਾਂ ਦੀ ਸੰਵਿਧਾਨਕ ਜ਼ਰੂਰਤ ਨੂੰ ਅੱਗੇ ਵਧਾਉਂਦੀ ਹੈ। SIR ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਦੇ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਚੋਣ ਕਮਿਸ਼ਨ ਦੇ ਕੋਲ ਸੰਵਿਧਾਨ ਦੀ ਧਾਰਾ 326 ਲੋਕ ਪ੍ਰਤੀਨਿਧਤਾ ਐਕਟ 1950 ਅਤੇ ਇਸ ਦੇ ਤਹਿਤ ਬਣੇ ਨਿਯਮਾਂ ਦੇ ਅਧੀਨ ਜਿਹੜਾ ਵਿਆਪਕ ਰੂਪ ਦੇ ਵਿੱਚ SIR ਕਰਨ ਦੀਆਂ ਜਿਹੜੀਆਂ ਸ਼ਕਤੀਆਂ ਨਹੀਂ ਨੇ। ਦੂਸਰੇ ਪਾਸੇ ਗੁਜਰਾਤ ਕੰਟੇਨਰ ਜਹਾਜ਼ ਦੇ ਵਿੱਚੋਂ 1,150 ਕਰੋੜ ਰੁਪਏ ਦੀ ਹੈ ਕੋਕੇਨ ਮਿਲੀ ਹੈ, ਬਰਾਮਦ ਕੀਤੀ ਹੈ। ਅਧਿਕਾਰੀਆਂ ਨੇ ਅੱਜ ਜਾਣਕਾਰੀ ਦਿੱਤੀ ਬੁੱਧਵਾਰ ਨੂੰ ਕਿ ਦੱਸਿਆ ਕਿ ਭਾਰਤੀ ਕੋਸਟ ਗਾਰਡ ICG ਤੇ ਗੁਜਰਾਤ ਐਂਟੀ ਟੈਰੋਰਿਸਟ ਸੁਕੈਡ ਜਿਹੜਾ ATS ਨੇ ਇੱਕ ਸਾਂਝੇ ਆਪਰੇਸ਼ਨ ਦੇ ਦੌਰਾਨ ਸੂਬੇ ਦੇ ਜਿਹੜਾ ਮੁਦਰਾ ਤੱਟ ਨੇੜੇ ਇੱਕ ਕੰਟੇਨਰ ਜਹਾਜ਼ ਜਿਹੜਾ ਮਾਲਵਾਹਕ ਜਹਾਜ਼ ਹੈ ਉਹਦੇ ਵਿੱਚੋਂ 115 ਕਿਲੋ ਕੋਕੀਨ ਬਰਾਮਦ ਕੀਤੀ ਹੈ, ਜਿਸ ਦੀ ਕੀਮਤ ਤਕਰੀਬਨ 1,150 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇੱਕ ਅਧਿਕਾਰਤ ਬਿਆਨ ਦੇ ਮੁਤਾਬਕ ਇਹ ਕਾਰਵਾਈ 25 ਤੇ 26 ਕੱਲ ਬੀਤੇ ਦੇ ਵਿੱਚ ਜਿਹੜੀ ਹੋਈ ਹੈ, ਦਰਮਿਆਨ ਰਾਤ ਨੂੰ ATS ਗੁਜਰਾਤ ਦੇ ਵੱਲੋਂ ਸਮੁੰਦਰੀ ਰਸਤੇ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਬਾਰੇ ਸਾਂਝੀ ਕੀਤੀ ਗਈ ਇੱਕ ਖਾਸ ਖੁਫੀਆ ਜਾਣਕਾਰੀ ਦੇ ਆਧਾਰ ਦੇ ਉੱਤੇ ਕੀਤੀ ਗਈ ਸੀ। ATS ਕਰਮਚਾਰੀਆਂ ਨੂੰ ਲੈ ਕੇ ਜਾ ਰਹੀਆਂ ICG ਦੀਆਂ ਇੰਟਰਸੈਪਟਰ ਕਿਸ਼ਤੀਆਂ ਨੇ ਮੁਦਰਾ ਐਂਕਰੇਜ ਖੇਤਰ ਦੇ ਵਿੱਚ ਜਿਹੜਾ ਜਿੱਥੇ ਜਹਾਜ਼ ਰੁਕਦੇ ਨੇ, ਜਿੱਥੇ ਐਂਕਰ ਕੀਤੇ ਜਾਂਦੇ ਐ, ਉਹਦੇ ਵਿੱਚ ਇੱਕ ਵੱਡਾ ਸਰਚ ਜਿਹੜਾ ਆਪਰੇਸ਼ਨ ਸ਼ੁਰੂ ਕੀਤਾ। ਉੱਥੇ MV ਯੂਰਪ ਜਿਹੜਾ ਵਜੋਂ ਪਛਾਣੇ ਗਏ ਇੱਕ ਕੰਟੇਨਰ ਜਹਾਜ਼ ਦੇ ਉੱਤੇ ਸ਼ੱਕੀ ਗਤੀਵਿਧੀ ਦੇਖੀ ਗਈ, ਜੋ ਮੁਦਰਾ ਤੱਟ ਤੋਂ ਲਗਭਗ 5 ਸਮੁੰਦਰੀ ਮੀਲ ਦੀ ਜਿਹੜੀ ਦੂਰੀ ਦੇ ਉੱਤੇ ਖੜਿਆ ਹੋਇਆ ਸੀ। ਸਾਂਝੀ ਟੀਮ ਨੇ ਦੇਖਿਆ ਕਿ ਰਾਤ ਦੇ ਹਨੇਰੇ ਦੇ ਵਿੱਚ ਜਹਾਜ਼ ਤੋਂ ਕੁਝ ਬੈਗ ਸਮੁੰਦਰ ਦੇ ਵਿੱਚ ਸੁੱਟੇ ਜਾ ਰਹੇ ਸਨ। ਇਸ ਤੋਂ ਬਾਅਦ ICG ਅਤੇ ATS ਦੇ ਜਵਾਨਾਂ ਨੇ ਤੇਜ਼ੀ ਦੇ ਨਾਲ ਉਸ ਜਗ੍ਹਾ ਦੇ ਵੱਲ ਰੁੱਖ ਕੀਤਾ ਤੇ ਘੱਟ ਵਿਜੀਬਿਲਟੀ ਜਿਹੜੀ ਹੈ ਧੁੰਦਲੇ ਪਾਉਂਦੇ ਹਨੇਰੇ ਦੇ ਵਿੱਚ ਦੇ ਬਾਵਜੂਦ ਸਮੁੰਦਰ ਦੇ ਵਿੱਚੋਂ 5 ਬੈਗ ਬਰਾਮਦ ਕਰ ਲਏ। ਜਾਂਚ ਕਰਨ ਦੇ ਉੱਤੇ ਇਨ੍ਹਾਂ ਬੈਗਾਂ ਦੇ ਵਿੱਚੋਂ ਚਿੱਟੇ ਰੰਗ ਦੇ ਪਾਊਡਰ ਦੇ 115 ਪੈਕਟ ਮਿਲੇ ਹੈ।
ਜਿਨ੍ਹਾਂ ਦੇ ਵਿੱਚੋਂ ਹਰੇਕ ਦਾ ਵਜ਼ਨ

0: ਲਗਭਗ 1 ਕਿਲੋ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁਰੂਆਤੀ ਟੈਸਟਾਂ ਦੇ ਵਿਚ ਇਸ ਪਦਾਰਥ ਦੇ ਕੋਕੀਨ ਹੋਣ ਦੀ ਪੁਸ਼ਟੀ ਹੋਈ ਤੇ ਬਿਆਨ ਦੇ ਵਿਚ ਕਿਹਾ ਗਿਆ ਕਿ ਜ਼ਬਤ ਕੀਤੇ ਗਏ ਕੁੱਲ ਨਸ਼ੀਲੇ ਪਦਾਰਥਾਂ ਦਾ ਵਜ਼ਨ ਲਗਭਗ 115 ਕਿਲੋ ਹੈ ਤੇ ਖੁੱਲੇ ਸਰੋਤਾਂ ਦੇ ਮੁਲਾਂਕਣ ਅਨੁਸਾਰ ਅੰਤਰਰਾਸ਼ਟਰੀ ਬਾਜ਼ਾਰ ਦੇ ਵਿਚ ਇਸ ਦੀ ਅਨੁਮਾਨਿਤ ਕੀਮਤ ਲਗਭਗ 1,150 ਕਰੋੜ ਰੁਪਏ ਦੱਸੀ ਜਾ ਰਹੀ ਹੈ। ਅਧਿਕਾਰੀਆਂ ਨੇ ਦਸਿਆ ਕਿ ਜਹਾਜ਼ ਨੂੰ ਅਗਲੀ ਕਾਰਵਾਈ ਅਤੇ ਜਾਂਚ ਦੇ ਲਈ ਬੰਦਰਗਾਹ ਦੇ ਉਤੇ ਲਿਆਂਦਾ ਗਿਆ ਤੇ ICG, ATS ਗੁਜਰਾਤ ਅਤੇ ਹੋਰ ਏਜੰਸੀਆਂ ਵੱਲੋਂ ਸਾਂਝੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਦਸਿਆ ਕਿ ਪਿਛਲੇ 5 ਸਾਲਾਂ ਦੇ ਵਿਚ ICG ਅਤੇ ATS ਗੁਜਰਾਤ ਵੱਲੋਂ ਸਾਂਝੇ ਤੌਰ ਦੇ ਉਤੇ ਚਲਾਇਆ ਗਿਆ ਇਹ 15ਵਾਂ ਜਿਹੜਾ ਸਫਲ ਐਂਟੀ ਨਾਰਕੋਟਿਕਸ ਨਸ਼ਾ ਵਿਰੋਧੀ ਜਿਹੜਾ ਓਪਰੇਸ਼ਨ ਦਸਿਆ ਗਿਆ ਹੈ। ਦੂਸਰੇ ਪਾਸੇ ਪੰਜਾਬ ਦੇ ਵਿਚ ਜਿਹੜੇ ਸੜਕੀ ਹਾਦਸੇ ਹੁੰਦੇ ਆ ਜਾਂ ਸਕੂਲਿੰਗ ਟਾਈਮ ਦੇ ਵਿਚ ਬੱਚਿਆਂ ਦੇ ਤਾਂ ਉਹਦੇ ਲਈ ਦੇਖਦੇ ਹੋਏ ਮੱਦੇਨਜ਼ਰ ਸਕੂਲ ਲੱਗਣ ਅਤੇ ਛੁੱਟੀ ਵੇਲੇ ਲਿੰਕ ਸੜਕਾਂ ਦੇ ਉੱਤੇ ਟਿੱਪਰਾਂ ਦੇ ਲੰਘਣ ਦੇ ਉੱਤੇ ਪਾਬੰਦੀ ਲਾਈ ਹੈ। ਜ਼ਿਲ੍ਹਾ ਮੈਜਿਸਟਰੇਟ ਜਿਹੜੇ ਨੇ ਉਨ੍ਹਾਂ ਨੇ ਆਰਡਰ ਦਿੱਤਾ ਹੈ ਤੇ ਸਕੂਲੀ ਬੱਚਿਆਂ ਨੂੰ ਸੜਕ ਦੁਰਘਟਨਾ ਤੋਂ ਜਿਹੜਾ ਬਚਾਉਣ ਦੇ ਲਈ ਜਾਰੀ ਕੀਤੇ ਪਾਬੰਦੀ ਦੇ ਆਦੇਸ਼ ਨੇ। ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਦੇ ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ਦੇ ਵਿਚ ਜਿਨ੍ਹਾਂ ਲਿੰਕ ਸੜਕਾਂ ਦੇ ਉਪਰ ਸਕੂਲ ਸਥਿਤ ਨੇ ਉਨ੍ਹਾਂ ਸਕੂਲਾਂ ਦੇ ਸਵੇਰੇ ਲੱਗਣ ਦੇ ਸਮੇਂ ਦੇ ਉੱਤੇ 6 ਵਜੇ ਤੋਂ ਸਵੇਰੇ 9 ਵਜੇ ਤੱਕ ਤੇ ਛੁੱਟੀ ਦੇ ਸਮੇਂ ਦੇ ਵਿਚ ਜਿਹੜਾ ਦੁਪਹਿਰ 1 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਟਿੱਪਰਾਂ ਦੇ ਲੰਘਣ ਦੇ ਉੱਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕਰ ਦਿੱਤੇ ਆ। ਚੰਗਾ ਕਦਮ ਹੈ ਜੀ। ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਦਸਿਆ ਕਿ ਚੇਅਰਮੈਨ ਪੰਜਾਬ ਰਾਜਬਾਲ ਅਧਿਕਾਰ ਰੱਖਿਆ ਕਮਿਸ਼ਨ ਪਾਸੋਂ ਪ੍ਰਾਪਤ ਹੋਈਆਂ ਹਦਾਇਤਾਂ ਅਨੁਸਾਰ ਸਕੂਲਾਂ ਦੀ ਛੁੱਟੀ ਦੇ ਸਮੇਂ ਟਿੱਪਰਾਂ ਦੇ ਨਾਲ ਕਿਸੇ ਅਣਸੁਖਾਵੀ ਘਟਨਾ ਤੋਂ ਬੱਚਿਆਂ ਨੂੰ ਸੁਰੱਖਿਅਤ ਰੱਖਣ ਦੇ ਲਈ ਇਹ ਪਾਬੰਦੀ ਲਗਾਈ ਗਈ ਹੈ। ਇਹ ਹੁਕਮ ਜਿਹੜੇ ਨੇ 26 ਜੁਲਾਈ ਤੱਕ ਲਾਗੂ ਜਿਹੜੇ ਨੇ ਰਹਿਣਗੇ। ਦੂਸਰੇ ਪਾਸੇ ਜੁਗਤ ਇਹ ਵੀ ਹੈ ਕਿ ਸੌਖੀ ਨਹੀਂ ਉਹ ਜੇਲ੍ਹ ਚੱਲਣੀ। ਰਿਸ਼ਵਤ ਕਾਂਡ ਦੇ ਵਿਚ ਫਸੇ ਵਿਕਾਸ ਗੋਇਲ ਹਸਪਤਾਲ ਭਰਤੀ ਹੋਏ ਨੇ ਤੇ ਬਿਲਡਰ ਨੇ ਵੀ ਡਾਕਟਰੀ ਸਹੂਲਤ ਜਿਹੜੀ ਮੰਗ ਲਈ ਹੈ। ਚਰਨਜੀਤ ਭੁੱਲਰ ਹੁਣਾਂ ਦੀ ਰਿਪੋਰਟ ਹੈ। CBI ਦੇ ਕੋਲ ਰਿਸ਼ਵਤ ਕਾਂਡ ਦੇ ਵਿਚ ਫਸੇ ਮਲੋਟ ਦੇ ਵਿਕਾਸ ਗੋਇਲ ਦੀ ਅਚਾਨਕ ਤਬੀਅਤ ਵਿਗੜ ਗਈ ਜਿਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ 32 ਵਿਚਲੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਵਿਚ ਭਰਤੀ ਕਰਵਾਇਆ ਗਿਆ। ਵਿਕਾਸ ਗੋਇਲ ਤੇ ਉਨ੍ਹਾਂ ਦੇ ਲੜਕਾ ਰਾਘਵ ਗੋਇਲ ਤੋਂ ਇਲਾਵਾ ਡਰਾਈਵਰ ਇਸ ਵੇਲੇ ਨਿਆਇਕ ਹਿਰਾਸਤ ਚ ਨੇ। ਵਿਕਾਸ ਗੋਇਲ ਕਈ ਸਰੀਰਕ ਮੁਸ਼ਕਲਾਂ ਤੋਂ ਜਿਹੜਾ ਪੀੜਤ ਦੱਸੇ ਜਾ ਰਹੇ ਨੇ। ਮੁਸ਼ਕਲ ਜਿਹੜੇ ਨੇ ਮੁਲਜ਼ਮ ਵਿਕਾਸ ਗੋਇਲ ਦੀ ਤਬੀਅਤ ਖਰਾਬ ਹੋਣ ਦੇ ਕਾਰਨਾਂ ਦਾ ਤਾਂ ਕਹਿੰਦੇ ਪਤਾ ਨਹੀਂ ਲੱਗ ਸਕਿਆ, ਪਰੰਤੂ ਉਨ੍ਹਾਂ ਨੇ ਲੰਘੇ ਕੱਲ CBI ਅਦਾਲਤ ਦੇ ਵਿਚ ਪੇਸ਼ੀ ਦੇ ਵਿਚ ਵੀ ਹਸਪਤਾਲ ਦੇ ਵਿਚੋਂ ਵਰਚੁਅਲ ਹੀ ਜਿਹੜਾ ਸੀ ਉਥੇ ਹਾਜ਼ਰੀ ਭਰੀ ਹੈ ਤੇ ਜਿਹੜਾ ਸੀ ਇਹ ਮਸਲਾ ਅਸਲ ਦੇ ਵਿਚ CBI ਨੇ 11 ਮਈ ਨੂੰ ਮਲੋਟ ਦੇ ਵਿਕਾਸ ਗੋਇਲ ਅਤੇ ਰਾਘਵ ਗੋਇਲ ਦੇ ਡਰਾਈਵਰ ਅੰਕਿਤ ਵਧਵਾ ਨੂੰ ਮਲੋਟ ਦੇ ਹੀ ਟੈਕਸ ਜਿਹੜਾ ਅਧਿਕਾਰੀ ਤੋਂ 13 ਲੱਖ ਰੁਪਏ ਦੀ ਨਕਦੀ ਅਤੇ ਇਕ ਸੈਮਸੰਗ ਮੋਬਾਈਲ ਰਿਸ਼ਵਤ ਲੈਂਦੇ ਹੋਇਆ ਫੜਿਆ ਗਿਆ ਸੀ। ਦੂਸਰੇ ਪਾਸੇ ਇਸੇ ਮਸਲੇ ਦੇ ਵਿਚ ਪੰਜਾਬ CBI ਰੇਡ ਜਿਹੜੀ ਹੈ ਵਿਜੀਲੈਂਸ ਰੀਡਰ ਨੂੰ ਭੂਗੋੜਾ ਕਰਾਰ ਦੇਣ ਦੀ ਕਾਰਵਾਈ ਵਿੱਢੀ ਹੈ ਤੇ ਅਦਾਲਤ ਨੇ ਮੁੜ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਹੈ। CBI ਦੇ ਵੱਲੋਂ 13 ਲੱਖ ਰੁਪਏ ਰਿਸ਼ਵਤ ਕਾਂਡ ਦੇ ਵਿਚ ਫਰਾਰ ਵਿਜੀਲੈਂਸ ਬਿਊਰੋ ਦੇ ਮੁਖੀ ਦੇ ਜਿਹੜੇ ਨੇ ਰੀਡਰ OP ਰਾਣਾ ਨੂੰ ਭੂਗੋੜਾ ਐਲਾਨੇ ਜਾਣ ਦੀ ਪ੍ਰਕਿਰਿਆ ਵਿੱਢੀ ਹੈ। ਚੰਡੀਗੜ੍ਹ ਦੀ CBI ਜਿਹੜੀ ਅਦਾਲਤ ਨੇ ਫਿਲਹਾਲ ਫਰਾਰ ਰੀਡਰ ਰਾਣਾ ਦੇ ਮੁੜ 6 ਜੂਨ ਤੱਕ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਨੇ। ਰੀਡਰ ਰਾਣਾ ਨੇ CBI ਅਦਾਲਤ ਦੇ ਵਿਚੋਂ ਅਗਾਉਂ ਜ਼ਮਾਨਤ ਦੀ ਅਰਜ਼ੀ ਰੱਦ ਹੋਣ ਮਗਰੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿਚ ਦਾਇਰ ਕੀਤੀ ਹੈ ਤੇ ਹੁਣ 29 ਮਈ ਨੂੰ ਸੁਣਵਾਈ ਉਥੇ ਹੋਣੀ ਹੈ। CBI ਅਦਾਲਤ ਨੇ ਹਾਈਕੋਰਟ ਦੇ ਵਿਚ ਅਗਾਉਂ ਜ਼ਮਾਨਤ ਦੀ ਅਰਜ਼ੀ ਸੁਣਾਈ ਸੁਣਵਾਈ ਦੇ ਅਧੀਨ ਹੋਣ ਕਰਕੇ ਰੀਡਰ ਰਾਣਾ ਨੂੰ ਭੂਗੋੜਾ ਘੋਸ਼ਿਤ ਕਰਨ ਦੀ ਬਜਾਏ ਨਵੇਂ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹੈ ਤੇ ਅਦਾਲਤ ਨੇ ਮੰਨਿਆ ਕਿ ਮੁਲਜ਼ਮ ਦਾ ਵਤੀਰਾ ਪਹਿਲੇ ਨਜ਼ਰੇ ਗ੍ਰਿਫ਼ਤਾਰੀ ਤੋਂ ਬਚਣ ਵਾਲਾ ਹੈ। CBI ਨੇ BNSS ਦੀ ਧਾਰਾ 84 ਦੇ ਤਹਿਤ ਅਰਜ਼ੀ ਦਾਇਰ ਕਰਕੇ ਰੀਡਰ ਰਾਣਾ ਨੂੰ ਭੂਗੋੜਾ ਘੋਸ਼ਿਤ ਕਰਨ ਦੀ ਜਿਹੜੀ ਮੰਗ ਕੀਤੀ ਸੀ। ਦੂਸਰੇ ਪਾਸੇ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ਬਰਕਰਾਰ, ਸਮੂਹਿਕ ਜਬਰ ਜਨਾਹ ਦੇ ਦੋਸ਼ਾਂ ਤੋਂ ਬਰੀ। ਸਾਬਕਾ ਸਵੈ ਘੋਸ਼ਿਤ ਗੋਡਮੈਨ ਧਰਮ ਗੁਰੂ ਆਪਣੇ ਆਪ ਨੂੰ ਕਹਿੰਦਾ। ਆਸਾਰਾਮ ਨੂੰ ਬੁੱਧਵਾਰ ਨੂੰ ਰਾਜਸਥਾਨ ਹਾਈਕੋਰਟ ਤੋਂ ਅੰਸ਼ਕ ਰਾਹਤ ਮਿਲੀ ਹੈ ਜਿਸਦੇ ਵਿਚ ਅਦਾਲਤ ਨੇ ਉਸਨੂੰ IPC ਅਤੇ ਪੋਕਸੋ ਐਕਟ ਦੇ ਤਹਿਤ ਸਮੂਹਿਕ ਜਬਰ ਜਨਾਹ ਅਤੇ ਬੱਚੀ ਦੇ ਨਾਲ ਸਮੂਹਿਕ ਜਿਨਸੀ ਹਮਲੇ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ, ਜਦਕਿ ਨਾਬਾਲਕ ਦੇ ਨਾਲ ਜਬਰ ਜਨਾਹ ਲਈ ਉਸਦੀ ਸਜ਼ਾ ਨੂੰ ਬਰਕਰਾਰ ਰੱਖਿਆ, ਜਿਸ ਦੇ ਕਾਰਨ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ਭੁਗਤਣੀ ਪਵੇਗੀ। ਜਸਟਿਸ ਅਰੁਣ ਮੋਗਾ ਅਤੇ ਜਸਟਿਸ ਯੋਗੇਂਦਰ ਕੁਮਾਰ ਪੁਰੋਹਿਤ ਦੇ ਡਿਵੀਜ਼ਨ ਬੈਂਚ ਨੇ ਆਸਾਰਾਮ ਨੂੰ ਆਈਪੀਸੀ ਦੀ ਧਾਰਾ 376D ਅਤੇ ਪੋਕਸੋ ਐਕਟ ਦੀਆਂ ਧਾਰਾਵਾਂ 5G 6 ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ। ਅਦਾਲਤ ਨੇ ਉਸ ਨੂੰ ਅਪਰਾਧਿਕ ਸਾਜਿਸ਼ ਦੇ ਨਾਲ ਸੰਬੰਧਿਤ ਆਈਪੀਸੀ ਦੀ ਧਾਰਾ 120B ਦੇ ਦੋਸ਼ਾਂ ਤੋਂ ਵੀ ਡਿਸਚਾਰਜ ਕਰ ਦਿੱਤਾ। ਬੈਂਚ ਨੇ ਨਾਬਾਲਗ ਦੇ ਨਾਲ ਜਬਰ ਜਨਾਹ ਦੇ ਨਾਲ ਸੰਬੰਧਿਤ ਆਈਪੀਸੀ ਦੀ ਧਾਰਾ 376(2)F ਦੇ ਤਹਿਤ ਉਸਦੀ ਸਜ਼ਾ ਨੂੰ ਬਰਕਰਾਰ ਰੱਖਿਆ, ਜਿਸ ਦੇ ਨਾਲ ਹੇਠਲੀ ਅਦਾਲਤ ਦੇ ਵੱਲੋਂ ਦਿੱਤੀ ਗਈ ਉਮਰ ਕੈਦ ਦੀ ਸਜ਼ਾ ਬਰਕਰਾਰ ਜਿਹੜੀ ਆ ਰਹੇਗੀ। ਅਦਾਲਤ ਨੇ ਆਸਾਰਾਮ ਨੂੰ ਸਜ਼ਾ ਦੇ ਮੱਦੇਨਜ਼ਰ ਆਤਮ ਸਮਰਪਣ ਕਰਨ ਦੇ ਨਿਰਦੇਸ਼ ਦਿੱਤੇ ਨੇ ਤੇ ਉਹ ਇਸ ਸਮੇਂ ਅਸਥਾਈ ਜ਼ਮਾਨਤ ਦੇ ਉੱਤੇ ਬਾਹਰ ਹੈ, ਜਿਸ ਨੂੰ ਸੋਮਵਾਰ ਨੂੰ 7 ਦਿਨਾਂ ਦੇ ਲਈ ਵਧਾਇਆ ਗਿਆ ਸੀ। ਹਾਈਕੋਰਟ ਨੇ ਆਈਪੀਸੀ ਦੀਆਂ ਜਿਹੜੀਆਂ ਕਈ ਹੋਰ ਧਾਰਾਵਾਂ ਜਿਵੇਂ ਕਿ 342 ਗੈਰ ਕਾਨੂੰਨੀ ਤੌਰ ਦੇ ਉੱਤੇ ਨਜ਼ਰਬੰਦ ਕਰਨਾ, 370(4) ਤਸਕਰੀ, 506 ਅਪਰਾਧਿਕ ਧਮਕੀ, 509 ਔਰਤ ਦੀ ਮਰਿਆਦਾ ਨੂੰ ਠੇਸ ਪਹੁੰਚਾਉਣਾ, 354A ਜਿਨਸੀ ਸ਼ੋਸ਼ਣ ਦੇ ਨਾਲ ਨਾਲ ਪੋਕਸੋ ਐਕਟ ਦੀਆਂ ਧਾਰਾਵਾਂ 7/8 ਤੇ ਜੁਵੇਨਾਈਲ ਜਸਟਿਸ ਐਕਟ ਦੀ ਧਾਰਾ 23 ਦੇ ਤਹਿਤ ਸਜ਼ਾਵਾਂ ਨੂੰ ਵੀ ਬਰਕਰਾਰ ਰੱਖਿਆ। ਬੈਂਚ ਨੇ ਆਈਪੀਸੀ ਦੀ ਧਾਰਾ 376 ਅਤੇ ਪੋਕਸੋ ਐਕਟ ਦੀ ਧਾਰਾ 34 ਤਹਿਤ ਵੀ ਉਸਦੀ ਸਜ਼ਾ ਨੂੰ ਬਰਕਰਾਰ ਰੱਖਿਆ। ਇਸ ਦੇ ਦੌਰਾਨ ਅਦਾਲਤ ਨੇ ਸਹਿ ਮੁਲਜ਼ਮ ਸੰਚਿਤਾ ਗੁਪਤਾ ਉਰਫ ਸ਼ਿਲਪੀ ਅਤੇ ਸ਼ਰਤ ਚੰਦਰ ਨੂੰ ਬਰੀ ਕਰ ਦਿੱਤਾ, ਜਿਨ੍ਹਾਂ ਨੂੰ ਪਹਿਲਾਂ ਕ੍ਰਮਵਾਰ 120B ਦੇ ਨਾਲ ਪੀੜਿਆ ਪੜੀਆਂ ਜਾਣ ਵਾਲੀਆਂ ਧਾਰਾਵਾਂ ਜਿਹੜੀਆਂ ਨੇ 307(4) ਤੇ 370D ਦੇ ਤਹਿਤ ਦੋਸ਼ੀ ਠਹਿਰਾਇਆ ਗਿਆ ਸੀ। ਬੈਂਚ ਨੇ ਆਸਾਰਾਮ ਅਤੇ ਸਹਿ ਮੁਲਜ਼ਮਾਂ ਦੇ ਵੱਲੋਂ ਦਾਇਰ ਅਪੀਲਾਂ ਦੇ ਉੱਤੇ ਸੁਣਵਾਈ ਪੂਰੀ ਕਰਨ ਤੋਂ ਬਾਅਦ 20 ਅਪ੍ਰੈਲ ਨੂੰ ਆਪਣੇ ਫੈਸਲੇ ਰਾਖਵਾਂ ਰੱਖ ਲਿਆ ਸੀ ਤੇ ਫੈਸਲਾ ਸੁਣਾਉਣ ਤੋਂ ਪਹਿਲਾਂ ਅਦਾਲਤ ਨੇ ਕਥਿਤ ਤੌਰ ਦੇ ਉੱਤੇ ਟਿੱਪਣੀ ਕੀਤੀ ਕਿ ਉਸਦੇ ਕੋਲ ਮੁਲਜ਼ਮ ਦੇ ਲਈ ਚੰਗੀ ਅਤੇ ਮਾੜੀ ਖ਼ਬਰ ਦਾ ਜਿਹੜਾ ਮਿਸ਼ਰਤ ਬੈਗ ਹੈ, ਮਤਲਬ ਕਿ ਸਾਰਾ ਕੁਝ ਹੀ ਹੈ, ਇਕੱਠਾ ਹੀ ਹੈ, ਤੇ ਪੁੱਛਿਆ ਕਿ ਉਹ ਪਹਿਲਾਂ ਕਿਹੜਾ ਹਿੱਸਾ ਜਿਹੜਾ ਸੋਨਾ ਚਾਹੁੰਦੇ ਨੇ, ਪੋਜ਼ਿਟਿਵ ਜਾਂ ਨੈਗੇਟਿਵ। ਆਸਾਰਾਮ ਨੂੰ 25 ਅਪ੍ਰੈਲ 2018 ਨੂੰ ਆਪਣੇ ਆਸ਼ਰਮ ਦੇ ਵਿਚ ਇਕ ਨਾਬਾਲਗ ਵਿਦਿਆਰਥਣ ਦੇ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਦੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ ਤੇ ਆਈਪੀਸੀ ਪੋਕਸੋ ਐਕਟ ਦੇ ਅਤੇ ਜੁਵੇ ਨਾਇਲ ਜਸਟਿਸ ਐਕਟ ਦੀਆਂ ਕਈ ਧਾਰਾਵਾਂ ਦੇ ਤਹਿਤ ਉਮਰ ਕੈਦ ਦੀ ਸਜ਼ਾ ਵੀ ਸੁਣਾਈ ਗਈ ਸੀ। ਦੂਸਰੇ ਪਾਸੇ ਟਰਾਂਸਜੈਂਡਰ ਲਾਅ ਹਾਈ ਕੋਰਟਾਂ ਦੇ ਕੇਸ ਜਿਹੜੇ ਨੇ ਸੁਪਰੀਮ ਕੋਰਟ ਭੇਜਣ ਦੇ ਲਈ ਕੇਂਦਰ ਨੇ ਅਰਜੀ ਦਿੱਤੀ ਹੈ। ਕੀ ਕਹਿੰਦੀ ਹੈ ਅਰਜੀ, ਉਹਦੇ ਵੱਲ ਨੂੰ ਵੱਧਦੇ ਹਾਂ। ਕੇਂਦਰ ਸਰਕਾਰ ਨੇ ਬੁੱਧਵਾਰ ਅੱਜ ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਅੱਜ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਸਰਕਾਰ ਨੇ ਮੰਗ ਕੀਤੀ ਹੈ ਕਿ ਟਰਾਂਸਜੈਂਡਰ ਵਿਅਕਤੀ ਅਧਿਕਾਰਾਂ ਦੀ ਸੁਰੱਖਿਆ ਸੋਧ ਐਕਟ 226 ਦੇ ਖਿਲਾਫ਼ ਦੇਸ਼ ਦੀਆਂ ਵੱਖ ਵੱਖ ਹਾਈ ਕੋਰਟਾਂ ਦੇ ਵਿਚ ਚੱਲ ਰਹੀਆਂ ਸਾਰੀਆਂ ਹੀ ਚੁਣੌਤੀਆਂ ਯਾਨੀ ਕਿ ਕੇਸਾਂ ਨੂੰ ਇਕੱਠਾ ਕਰਕੇ ਸਰਵਉੱਚ ਅਦਾਲਤ ਸੁਪਰੀਮ ਕੋਰਟ ਦੇ ਵਿਚ ਤਬਦੀਲ ਟਰਾਂਸਫਰ ਕੀਤਾ ਜਾਵੇ। ਸਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਭਾਰਤ ਦੇ ਮੁੱਖ ਜੱਜ CJI ਸੂਰਿਆ ਕਾਂਤ ਅਤੇ ਜਸਟਿਸ ਜੋਏ ਮਾਲੀਆ ਬਾਗਚੀ ਦੇ ਬੈਂਚ ਅੱਗੇ ਇਸ ਮਾਮਲੇ ਦਾ ਜ਼ਿਕਰ ਕੀਤਾ ਅਤੇ ਸ਼ੁੱਕਰਵਾਰ ਨੂੰ ਇਨ੍ਹਾਂ ਤਬਾਦਲਾ ਪਟੀਸ਼ਨਾਂ ਦੇ ਉਤੇ ਜਲਦੀ ਸੁਣਵਾਈ ਕਰਨ ਦੀ ਮੰਗ ਕੀਤੀ ਹੈ। ਸਲਿਸਟਰ ਜਨਰਲ ਨੇ ਅਦਾਲਤ ਅੱਗੇ ਕਿਹਾ ਕਿ ਅਸੀਂ ਟਰਾਂਸਜੈਂਡਰ ਸੋਧ ਐਕਟ ਖਿਲਾਫ਼ ਮਿਲੀਆਂ ਚੁਣੌਤੀਆਂ ਨੂੰ ਇਸ ਅਦਾਲਤ ਦੇ ਵਿਚ ਲਿਆਉਣ ਦੇ ਲਈ ਤਬਾਦਲਾ ਪਟੀਸ਼ਨਾਂ ਦਾਇਰ ਕੀਤੀਆਂ ਨੇ। ਜੇਕਰ ਇਹ ਪਟੀਸ਼ਨਾਂ ਸ਼ੁੱਕਰਵਾਰ ਨੂੰ ਸੁਣਵਾਈ ਦੇ ਲਈ ਸੂਚੀਬੱਧ ਹੁੰਦੀਆਂ ਨੇ ਤਾਂ ਨੋਟਿਸ ਜਾਰੀ ਕੀਤਾ ਜਾਂਦਾ ਹੈ, ਤਾਂ ਅਸੀਂ ਹਾਈ ਕੋਰਟ ਨੂੰ ਆਪਣੀ ਕਾਰਵਾਈ ਨੂੰ ਅੱਗੇ ਪਾਉਣ ਟਾਲਣ ਦੀ ਬੇਨਤੀ ਕਰ ਸਕਦੇ ਹਾਂ। ਕਾਨੂੰਨ ਅਧਿਕਾਰੀ ਜਿਹੜਾ ਸਲਿਸਟਰ ਜਨਰਲ ਉਹਨੇ ਕਿਹਾ ਹੈ ਕਿ ਕਿਉਂਕਿ ਇਸ ਵੇਲੇ ਕਈ ਹਾਈ ਕੋਰਟਾਂ ਦੇ ਵਿਚ ਇਸ ਮਾਮਲੇ ਦੀ ਸੁਣਵਾਈ ਕਰ ਰਹੀਆਂ ਨੇ, ਇਸ ਦੇ ਲਈ ਕੇਂਦਰੀ ਕਾਨੂੰਨ ਦੀ ਵੈਧਤਾ ਦੇ ਉਤੇ ਵੱਖੋ ਵੱਖਰੇ ਵਿਚਾਰਾਂ ਤੇ ਆਪਸ ਦੇ ਵਿਚ ਵਿਰੋਧੀ ਨਿਆਇਕ ਫੈਸਲੇ ਆਉਣ ਦਾ ਵੱਡਾ ਖਤਰਾ ਹੈ। CJI ਦੀ ਸਹਿਮਤੀ ਜਿਹੜੀ ਹੈ, ਮੁੱਖ ਜੱਜ CJI ਇਸ ਮੰਗ ਦੇ ਉਤੇ ਸਹਿਮਤ ਹੁੰਦੇ ਨਜ਼ਰ ਆਏ ਨੇ ਨਹੀਂ ਆਏ ਨੇ। ਉਨ੍ਹਾਂ ਕਿਹਾ ਕਿ ਸਰਵਉੱਚ ਅਦਾਲਤ ਨੂੰ ਅਕਸਰ ਸੂਬਾਈ ਅਦਾਲਤਾਂ ਹਾਈ ਕੋਰਟਾਂ ਦੇ ਵੱਲੋਂ ਦਿੱਤੇ ਗਏ ਕਾਨੂੰਨੀ ਤਰਕਾਂ ਦਾ ਫਾਇਦਾ ਮਿਲਦਾ ਹੈ। CJI ਨੇ ਕਿਹਾ ਕਿ ਕਈ ਵਾਰ ਸਾਨੂੰ ਹਾਈ ਕੋਰਟ ਦੇ ਵਿਚਾਰਾਂ ਦਾ ਫਾਇਦਾ ਵੀ ਮਿਲ ਸਕਦਾ ਹੈ। ਜਦੋਂ ਕਾਨੂੰਨ ਅਧਿਕਾਰੀ ਨੇ ਆਪਣੀਆਂ ਗੱਲਾਂ ਨੂੰ ਦੁਹਰਾਇਆ ਤਾਂ CJI ਨੇ ਕਿਹਾ ਕਿ ਉਹ ਦੇਖਣਗੇ ਵਿਵਾਦ ਦਾ ਮੁੱਖ ਕਾਰਨ ਇਹਦੇ ਵਿਚ ਹੈ ਕਿ ਟਰਾਂਸਜੈਂਡਰ ਵਿਅਕਤੀ ਜਿਹੜੇ ਨੇ ਅਧਿਕਾਰਾਂ ਦੀ ਸੁਰੱਖਿਆ ਸੋਧ ਐਕਟ 226 ਮਨੁੱਖੀ ਅਧਿਕਾਰ ਜਿਹੜਾ ਕਾਰਕੁਨਾਂ ਅਤੇ LGBTQ+ ਭਾਈਚਾਰੇ ਦੇ ਮੈਂਬਰਾਂ ਦੇ ਵੱਲੋਂ ਸਖ਼ਤ ਕਾਨੂੰਨੀ ਜਾਂਚ ਦੇ ਘੇਰੇ ਦੇ ਵਿਚ ਹੈ। ਵਿਵਾਦ ਦੀ ਮੁੱਖ ਵਜ੍ਹਾ ਜਿਹੜੀ ਲਿੰਗ ਜੈਂਡਰ ਦੀ ਖੁਦ ਪਛਾਣ ਸੈਲਫ ਆਈਡੈਂਟੀਫਿਕੇਸ਼ਨ ਜਿਹੜੀ ਹੈ ਉਹਦੇ ਸੰਕਲਪ ਨੂੰ ਹਟਾਉਣਾ ਹੈ, ਜਿਸ ਅਧਿਕਾਰ ਨੂੰ ਸੁਪਰੀਮ ਕੋਰਟ ਨੇ ਪਹਿਲਾਂ ਆਪਣੇ ਇਤਿਹਾਸਕ ਨਾਲਸਾ ਫੈਸਲੇ ਦੇ ਵਿਚ ਬਹਾਲ ਜਿਹੜਾ ਰੱਖਿਆ ਸੀ। ਪਟੀਸ਼ਨ ਕਰਤਾਵਾਂ ਦੀ ਦਲੀਲ ਹੈ ਕਿ 226 ਦੀ ਇਸ ਸੋਧ ਦੇ ਵਿਚ ਲਿੰਗ ਦੀ ਪਛਾਣ ਦੇ ਲਈ ਡਾਕਟਰੀ ਜਾਂ ਪ੍ਰਸ਼ਾਸਨਿਕ ਦਖਲ ਅੰਦਾਜ਼ੀ ਸਰਟੀਫਿਕੇਟ ਆਦਿ ਨੂੰ ਲਾਜ਼ਮੀ ਬਣਾਇਆ ਗਿਆ ਹੈ। ਪਟੀਸ਼ਨ ਕਰਤਾਵਾਂ ਦੀ ਦਲੀਲ ਹੈ ਕਿ ਇਹ ਜਿਹੜੀ ਸ਼ਰਤ ਹੈ ਵਿਅਕਤੀ ਦੇ ਸਨਮਾਨ, ਨਿੱਜਤਾ, ਪ੍ਰਾਈਵੇਸੀ ਜਿਹੜੀ ਹੈ ਅਤੇ ਸਰੀਰਕ ਖੁਦ ਮੁਖਤਿਆਰੀ ਦੇ ਅਧਿਕਾਰ ਦੀ ਉਲੰਘਣਾ ਕਰਦੀ ਹੈ ਅਤੇ ਇਹਨੂੰ ਜਿਹੜਾ ਰੱਦ ਕੀਤਾ ਜਾਵੇ। ਦੂਸਰੇ ਪਾਸੇ ਇੰਟਰਨੈਸ਼ਨਲ ਖ਼ਬਰਾਂ ਵੱਲ ਨੂੰ ਵਧੀਏ ਤੇ ਮਾਰਕ ਕਾਰਨੀ ਦੀ ਭਾਰਤ ਫੇਰੀ ਦੇ ਨਾਲ ਨਵੀਂ ਸ਼ੁਰੂਆਤ ਹੋ ਗਈ ਹੈ ਤੇ ਪਿਊਸ਼ ਗੋਇਲ ਨੇ ਮੁਲਾਕਾਤ ਕੀਤੀ ਹੈ ਕੈਨੇਡਾ ਦੇ ਵਪਾਰ ਮੰਤਰੀ ਮਨਿੰਦਰ ਸਿੱਧੂ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਨਾਲ ਮੁਲਾਕਾਤ ਹੋਈ ਹੈ। ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਹਾਲੀਆ ਭਾਰਤ ਯਾਤਰਾ ਨੇ ਕੈਨੇਡਾ ਭਾਰਤ ਰਿਸ਼ਤਿਆਂ ਨੂੰ ਪੂਰੀ ਤਰ੍ਹਾਂ ਨਵੇਂ ਸਿਰੇ ਤੋਂ ਸਥਾਪਿਤ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ। ਕੈਨੇਡਾ ਦਾ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਰਜਕਾਲ ਦੇ ਵਿਚ 2023 ਦੇ ਵਿਚ ਖਾਲਿਸਤਾਨੀ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਮਗਰੋਂ ਦੋਵਾਂ ਦੇਸ਼ਾਂ ਦੇ ਸਬੰਧਾਂ ਚ ਤਣਾਅ ਆ ਗਿਆ ਸੀ। ਕੈਨੇਡਾ ਦੀ 3 ਰੋਜ਼ਾ ਫੇਰੀ ਦੇ ਉੱਤੇ ਆਏ ਗੋਇਲ ਹੁਣਾਂ ਨੇ ਉੱਤਰੀ ਅਮਰੀਕਾ ਦੇਸ਼ ਦੇ ਕੌਮਾਂਤਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਹੁਣਾਂ ਦੇ ਨਾਲ ਬੀਤੇ ਦਿਨ ਮੁਲਾਕਾਤ ਦੇ ਦੌਰਾਨ ਇਹ ਟਿੱਪਣੀ ਕੀਤੀ ਹੈ। ਗੋਇਲ ਨੇ ਕਿਹਾ ਕਿ ਇਹ ਅਜਿਹੀ ਭਾਈਵਾਲੀ ਹੈ ਜਿਸ ਨੂੰ ਬਹੁਤ ਤੇਜ਼ੀ ਦੇ ਨਾਲ ਨਵੇਂ ਸਿਰੇ ਤੋਂ ਸਥਾਪਿਤ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਫਰਵਰੀ ਦੇ ਅੰਤ ਦੇ ਵਿਚ ਕਾਰਨੀ ਦੀ ਯਾਤਰਾ ਨੇ ਕੈਨੇਡਾ ਦੇ ਉੱਤੇ ਭਾਰਤ ਦੇ ਇਕ ਦੂਜੇ ਨੂੰ ਦੇਖਣ ਦੇ ਢੰਗ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ। ਇਹ 8 ਸਾਲਾਂ ਦੇ ਵਿਚ ਕੈਨੇਡਾ ਦੇ ਕਿਸੇ ਪ੍ਰਧਾਨ ਮੰਤਰੀ ਦੀ ਪਹਿਲੀ ਭਾਰਤ ਯਾਤਰਾ ਸੀ ਤੇ ਉਨ੍ਹਾਂ ਕਿਹਾ ਕਿ ਇਸੇ ਨੇ ਇਸ ਸਬੰਧ ਦੇ ਵਿਚ ਵੱਡੇ ਪੱਧਰ ਦੇ ਉੱਤੇ ਤਬਦੀਲੀ ਦਾ ਰਾਹ ਪੱਧਰਾ ਕੀਤਾ। ਨਵੇਂ ਏਜੰਡੇ ਦੇ ਉੱਤੇ ਟੀਚੇ ਤੈਅ ਕੀਤੇ ਨੇ। ਭਾਰਤ ਨੇ ਕੈਨੇਡਾ ਦੇ ਦਰਮਿਆਨ 2010 ਤੋਂ ਵਪਾਰ ਵਾਰਤਾ ਜਾਰੀ ਹੈ ਤੇ ਗੋਇਲ ਹੁਣਾਂ ਨੇ ਸ੍ਰੀ ਸਿੱਧੂ ਨਾਲ ਪੱਤਰਕਾਰ ਸੰਮੇਲਨ ਦੇ ਵਿਚ ਕਿਹਾ ਕਿ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਸਾਲ ਦੇ ਅੰਤ ਦੇ ਵਿਚ ਜਾਂ ਉਸ ਤੋਂ ਪਹਿਲਾਂ ਵਪਾਰ ਸਮਝੌਤੇ ਨੇਪਰੇ ਚਾੜਨ ਦਾ ਟੀਚਾ ਤੈਅ ਕੀਤਾ ਤੇ ਸਾਡਾ ਮਕਸਦ 17 ਅਰਬ ਡਾਲਰ ਦੇ ਦੁਵੱਲੇ ਵਪਾਰ ਨੂੰ ਵਧਾ ਕੇ ਸਾਲ 2030 ਤੱਕ 50 ਅਰਬ ਡਾਲਰ ਕਰਨਾ ਵੀ ਹੈ। ਗੋਇਲ ਹੁਣਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਤੇ ਕਾਰਨੀ ਨੇ ਸੋਸ਼ਲ ਮੀਡੀਆ ਪੋਸਟ ਦੇ ਵਿਚ ਕਿਹਾ ਕਿ ਭਾਰਤ ਦੇ ਨਾਲ ਮੁਕਤ ਵਪਾਰ ਸਮਝੌਤੇ ਬਾਰੇ ਗੱਲਬਾਤ ਜਾਰੀ ਹੈ ਤੇ ਇਹ ਕੈਨੇਡਾ ਦੇ ਲਈ ਗੇਮ ਚੇਂਜਰ ਸਾਬਤ ਹੋਵੇਗਾ। ਦੂਸਰੇ ਪਾਸੇ ਅਮਰੀਕਾ ਦੇ ਨਾਲ ਡੀਲ ਫਾਈਨਲ, ਇਰਾਨ ਦਾ ਵੱਡਾ ਦਾਅਵਾ, ਕਿਹਾ ਕਿ ਹੋਰਮੁਜ਼ ਖੁੱਲੇਗਾ, ਸਮਝੌਤੇ ਦਾ ਡਰਾਫਟ ਤਿਆਰ ਹੋ ਗਿਆ। ਇਰਾਨੀ ਸਰਕਾਰੀ ਟੀਵੀ ਨੇ ਰਿਪੋਰਟ ਦਿੱਤੀ ਹੈ ਕਿ ਅਮਰੀਕਾ ਦੇ ਨਾਲ ਚੱਲ ਰਹੇ ਟਕਰਾਅ ਨੂੰ ਖਤਮ ਕਰਨ ਦੇ ਲਈ ਇਕ ਸਮਝੌਤਾ ਪੱਤਰ ਜਿਹੜਾ MOU ਦਾ ਇਕ ਸ਼ੁਰੂਆਤੀ ਗੈਰ ਰਸਮੀ ਖਰੜਾ ਅੰਤਮ ਰੂਪ ਦੇ ਦਿੱਤਾ ਗਿਆ। ਇਸ ਖਰੜੇ ਦੇ ਤਹਿਤ ਇਰਾਨ ਇਕ ਮਹੀਨੇ ਦੇ ਅੰਦਰ ਅੰਦਰ ਹੋਰਮੁਜ਼ ਜਲਡਮਰੂ ਰਾਹੀਂ ਜਿਹੜਾ ਵਪਾਰਕ ਸ਼ਿਪਿੰਗ ਨੂੰ ਯੁੱਧ ਤੋਂ ਪਹਿਲਾਂ ਦੇ ਪੱਧਰ ਦੇ ਉੱਤੇ ਬਹਾਲ ਕਰਨ ਦੇ ਲਈ ਤਿਆਰ ਹੈ। ਖਰੜੇ ਦੇ ਜਿਹੜਾ ਅਨੁਸਾਰ ਅਮਰੀਕਾ ਇਰਾਨ ਦੇ ਆਲੇ ਦੁਆਲੇ ਆਪਣੀਆਂ ਫੌਜੀ ਟੁਕੜੀਆਂ ਨੂੰ ਵਾਪਸ ਬੁਲਾਏਗਾ ਤੇ ਜਲ ਸੈਨਾ ਦੀ ਨਾਕਾਬੰਦੀ ਨੂੰ ਖਤਮ ਕਰੇਗਾ। ਹਾਲਾਂਕਿ ਇਹ ਮੁੱਢਲਾ ਸਮਝੌਤਾ ਫੌਜੀ ਜਹਾਜ਼ਾਂ ਨੂੰ ਕਵਰ ਨਹੀਂ ਕਰਦਾ। ਇਰਾਨ ਹੋਰਮੁਜ਼ ਜਲਡਮਰੂ ਦੇ ਵਿਚ ਜਹਾਜ਼ਾਂ ਦੀ ਆਵਾਜਾਈ ਨੂੰ ਕੰਟਰੋਲ ਕਰਨ ਦੇ ਲਈ ਓਮਾਨ ਦੇ ਨਾਲ ਸਹਿਯੋਗ ਕਰੇਗਾ। ਤਹਿਰਾਨ ਨੇ ਸਪਸ਼ਟ ਕਰ ਦਿੱਤਾ ਕਿ ਉਹ ਠੋਸ ਤਸਦੀਕ ਤੋਂ ਬਿਨਾਂ ਕੋਈ ਕਾਰਵਾਈ ਨਹੀਂ ਕਰੇਗਾ। ਅੰਤਮ ਨਿਪਟਾਰਾ ਜਿਹੜਾ 60 ਦਿਨਾਂ ਦੇ ਅੰਦਰ ਸੰਭਵ ਹੈ। ਇਰਾਨੀ ਮੀਡੀਆ ਦੇ ਅਨੁਸਾਰ ਜੇਕਰ 60 ਦਿਨਾਂ ਦੇ ਅੰਦਰ ਅੰਦਰ ਕੋਈ ਅੰਤਮ ਸਮਝੌਤਾ ਹੋ ਜਾਂਦਾ ਹੈ ਤਾਂ ਇਸ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਇਕ ਬਾਈਡਿੰਗ ਮਤੇ ਦੇ ਵਜੋਂ ਮਨਜੂਰੀ ਦਿੱਤੀ ਜਾ ਸਕਦੀ ਹੈ। ਇਹ ਸਮਝੌਤਾ ਫਰਵਰੀ ਦੇ ਵਿਚ ਇਰਾਨ ਅਮਰੀਕਾ ਰੁਕਾਵਟ ਤੋਂ ਬਾਅਦ ਸ਼ੁਰੂ ਹੋਈ ਅਸਿੱਧੀ ਗੱਲਬਾਤ ਦਾ ਨਤੀਜਾ ਹੈ। ਪਾਕਿਸਤਾਨ ਦੀ ਵਿਚੋਲਗੀ ਦੀ ਭੂਮਿਕਾ ਦੀ ਗੱਲ ਹੋਈ ਹੈ। ਪਾਕਿਸਤਾਨ ਨੇ ਇਰਾਨ ਅਤੇ ਅਮਰੀਕਾ ਵਿਚਕਾਰ ਇਹ ਕੇਂਦਰੀ ਵਿਚੋਲੇ ਦੀ ਭੂਮਿਕਾ ਨਿਭਾਈ ਹੈ ਜੋ ਇਸ ਸਾਲ ਦੇ ਸ਼ੁਰੂ ਦੇ ਵਿਚ ਇਰਾਨ ਅਤੇ ਇਜ਼ਰਾਈਲ ਵਿਚਕਾਰ ਤਣਾਅ ਵਧਣ ਤੋਂ ਬਾਅਦ ਭੜਕਿਆ ਸੀ। ਦੋਵੇਂ ਦੇਸ਼ਾਂ ਨੇ ਇਕ ਦੂਜੇ ਦੇ ਉੱਤੇ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ ਜਿਸ ਦੇ ਨਾਲ ਖਾੜੀ ਖੇਤਰ ਦੇ ਵਿਚ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਨੂੰ ਬੁਰੀ ਤਰ੍ਹਾਂ ਜਿਹੜਾ ਪ੍ਰਭਾਵਿਤ ਕੀਤਾ ਤੇ ਅਮਰੀਕਾ ਨੂੰ ਟਕਰਾਅ ਦੇ ਵਿਚ ਖਿੱਚਿਆ, ਕਹਿੰਦੇ ਗਿਆ ਲੋ ਦੱਸੋ ਜੀ ਅਮਰੀਕਾ ਨੂੰ ਕਹਿੰਦੇ ਖਿੱਚ ਲਿਆ ਗਿਆ, ਆਪ ਮੁਹਾਰੇ ਚਾਹੇ ਹੋ ਗਿਆ। ਦੂਸਰੇ ਪਾਸੇ ਇਜ਼ਰਾਈਲ ਲਿਬਨਾਨ ਵਾਰ ਜਿਹੜੀ ਚੱਲ ਰਹੀ ਹੈ, ਇਜ਼ਰਾਈਲ ਅਤੇ ਲਿਬਨਾਨ ਵਿਚਕਾਰ ਲਿਟਾਨੀ ਦਰਿਆ ਦੇ ਉੱਤੇ ਜਿਹੜਾ ਲਿਟਣ ਲੱਗ ਗਏ ਨੇ, ਝੜਪਾਂ ਜਿਹੜੀਆਂ ਤੇਜ਼ ਹੋ ਗਈਆਂ ਨੇ। ਇਜ਼ਰਾਈਲੀ ਫੌਜ ਅਤੇ ਹਿਜਬੁੱਲਾ ਵਿਚਕਾਰ ਮੰਗਲਵਾਰ ਨੂੰ ਕੱਲ ਬੀਤੇ ਦੇ ਵਿਚ ਦੱਖਣੀ ਲਿਬਨਾਨ ਦੇ ਰਣਨੀਤਿਕ ਲਿਟਾਨੀ ਦਰਿਆ ਦੇ ਨਾਲ ਭਾਰੀ ਝੜਪਾਂ ਹੋਈਆਂ, ਜਿੱਥੇ ਇਜ਼ਰਾਈਲੀ ਸੈਨਿਕਾਂ ਨੇ ਉੱਤਰ ਦੇ ਵੱਲ ਆਪਣੀ ਪਹੁੰਚ ਜਿਹੜੀ ਵਧਾ ਦਿੱਤੀ। ਅਮਰੀਕਾ ਦੀ ਵਿਚੋਲਗੀ ਵਾਲੀ ਜੰਗਬੰਦੀ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਹਾਲਾਤ ਨਾਜ਼ੁਕ ਬਣੇ ਹੋਏ ਨੇ। ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਜਿਹੜੇ ਨੇ ਬੈਂਜਾਮਿਨ, ਉਹਨੇ ਇਜ਼ਰਾਈਲੀ ਵਸਨੀਕਾਂ ਦੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਲਿਬਨਾਨ ਦੇ ਵਿਚ ਫੌਜੀ ਕਾਰਵਾਈਆਂ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕਰ ਦਿੱਤੈ। ਇਸੇ ਦੇ ਦੌਰਾਨ ਰਾਤ ਭਰ ਹੋਏ ਇਜ਼ਰਾਈਲੀ ਹਮਲਿਆਂ ਦੇ ਵਿਚ ਮਸ਼ਗਾਰਾ ਦੇ ਪਿੰਡ ਦੇ ਵਿਚ ਇਕੋ ਪਰਿਵਾਰ ਦੇ ਮੈਂਬਰਾਂ ਦੇ ਸਮੇਤ 12 ਲੋਕਾਂ ਦੀ ਮੌਤ ਹੋਈ ਤੇ ਜਦਕਿ ਇਜ਼ਰਾਈਲੀ ਫੌਜ ਨੇ 100 ਤੋਂ ਵੱਧ ਹਿਜਬੁੱਲਾ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤੈ। ਹਿਜਬੁੱਲਾ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਰਾਕੇਟ ਅਤੇ ਡਰੋਨਾਂ ਰਾਹੀਂ ਇਜ਼ਰਾਈਲੀ ਟੁਕੜੀਆਂ ਦੇ ਉੱਤੇ ਹਮਲੇ ਕੀਤੇ, ਜਿਸ ਦੇ ਕਾਰਨ ਲਿਬਨਾਨ ਦੇ ਵਿਚ 1 ਮਿਲੀਅਨ ਤੋਂ ਵੱਧ ਲੋਕ ਬੇਘਰ ਹੋ ਚੁੱਕੇ ਨੇ ਤੇ ਯੁੱਧ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਘੱਟੋ ਘੱਟ 3,213 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਗਲੀ ਖਬਰ ਵੱਲ ਵਧੀਏ ਤੇ ਅਮਰੀਕਾ ਦੇ ਵਿਚ ਟਰੰਪ ਦੀ ਆਲੋਚਨਾ ਤੇਜ਼ ਹੋ ਗਈ ਹੈ। ਸੈਨੇਟਰ ਵਾਰਨਰ ਨੇ ਲਾਇਆ ਹੈ ਕਿ ਦੋਸ਼ ਲਾਏ ਨੇ ਕਿ ਅਤਹੀਣ ਜੰਗ ਛੇੜਨ ਦਾ ਦੋਸ਼ ਲਾਇਆ ਟਰੰਪ ਦੇ ਉੱਤੇ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਇਰਾਨ ਦੇ ਖਿਲਾਫ ਚੱਲ ਰਹੀ ਫੌਜੀ ਕਾਰਵਾਈ ਕਰਨ ਕਾਰਨ ਜਿਹੜਾ ਦੇਸ਼ ਦੇ ਅੰਦਰ ਹੀ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਅਮਰੀਕੀ ਸੈਨੇਟਰ ਤੇ ਸੈਨੇਟ ਦੀ ਇੰਟੈਲੀਜੈਂਸ ਕਮੇਟੀ ਦੇ ਉਪ ਪ੍ਰਧਾਨ ਮਾਰਕ ਵਾਰਨਰ ਨੇ ਟਰੰਪ ਦੇ ਉੱਤੇ ਨਵੀਂ ਅਤਹੀਣ ਜੰਗ ਫੋਰਐਵਰ ਵਾਰ ਸ਼ੁਰੂ ਕਰਨ ਅਤੇ ਆਪਣੇ ਵਾਅਦੇ ਤੋੜਨ ਦਾ ਦੋਸ਼ ਲਗਾਇਆ। ਵਾਅਦਾ ਖਿਲਾਫੀ ਦੇ ਇਲਜ਼ਾਮ ਨੇ ਸੈਨੇਟਰ ਵਾਰਨਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਪੋਸਟ ਕਰਦਿਆਂ ਕਿਹਾ ਕਿ ਇਕ ਪਾਸੇ ਟਰੰਪ ਜੰਗ ਖਤਮ ਹੋਣ ਦੇ ਦਾਅਵੇ ਕਰ ਰਹੇ ਨੇ ਪਰ ਹਕੀਕਤ ਦੇ ਵਿਚ ਅਮਰੀਕਾ ਅਜੇ ਵੀ ਇਰਾਨ ਦੇ ਉੱਤੇ ਹਮਲੇ ਕਰ ਰਿਹੈ। ਉਨ੍ਹਾਂ ਦੇ ਅਨੁਸਾਰ ਅਜਿਹੀਆਂ ਕਾਰਵਾਈਆਂ ਦੇ ਨਾਲ ਆਮ ਲੋਕਾਂ ਦੇ ਖਰਚੇ ਵੱਧ ਰਹੇ ਨੇ ਤੇ ਦੇਸ਼ ਨੂੰ ਇਕ ਨਵੀਂ ਜੰਗ ਦੇ ਵਿਚ ਝੋਕਿਆ ਜਾ ਰਿਹੈ। ਹੋਰਮੁਜ਼ ਖੇਤਰ ਦੇ ਵਿਚ ਤਣਾਅ ਵਧਿਆ। ਰਿਪੋਰਟ ਦੇ ਅਨੁਸਾਰ ਅਮਰੀਕੀ ਫੌਜ ਨੇ ਹਾਲ ਹੀ ਦੇ ਵਿਚ ਹੋਰਮੁਜ਼ ਜਲਡ ਮਰੂ ਮੱਧ ਜਿਹੜਾ ਹੈ ਉਹਦੇ ਨੇੜੇ ਇਰਾਨੀ ਮਿਜ਼ਾਈਲ ਲਾਂਚ ਜਿਹੜੀ ਸਾਈਟਾਂ ਤੇ ਬਾਰੂਦੀ ਸੁਰੰਗਾਂ ਵਿਛਾਉਣ ਵਾਲੀਆਂ ਕਿਸ਼ਤੀਆਂ ਦੇ ਉੱਤੇ ਹਮਲੇ ਕੀਤੇ, ਜਿੱਥੇ ਅਮਰੀਕਾ ਨੇ ਇਸ ਨੂੰ ਜਿਹੜਾ ਆਤਮ ਰੱਖਿਆ ਦੀ ਕਾਰਵਾਈ ਦੱਸਿਆ ਤੇ ਉੱਥੇ ਹੀ ਇਰਾਨ ਦੀ ਰੈਵੋਲੂਸ਼ਨਰੀ ਗਾਰਡਜ਼ ਨੇ ਜਵਾਬੀ ਕਾਰਵਾਈ ਦੀ ਚੇਤਾਵਨੀ ਦਿੱਤੀ ਸੀ। ਅਮਰੀਕੀ ਜਨਤਾ ਦੇ ਵਿਚ ਵੀ ਇਸ ਫੌਜੀ ਮੁਹਿੰਮ ਨੂੰ ਲੈ ਕੇ ਉਤਸ਼ਾਹ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ। ਇਕ ਤਾਜ਼ਾ ਸਰਵੇਖਣ ਆਇਆ ਉਹਦੇ ਮੁਤਾਬਕ 61% ਲੋਕ ਚਾਹੁੰਦੇ ਨੇ ਕਿ ਫੌਜੀ ਮੁਹਿੰਮ ਇਕ ਸੀਮਤ ਸਮੇਂ ਦੇ ਅੰਦਰ ਅੰਦਰ ਖਤਮ ਕੀਤੀ ਜਾਵੇ। 52% ਲੋਕਾਂ ਦਾ ਮੰਨਣਾ ਹੈ ਕਿ ਜੇਕਰ ਪਰਮਾਣੂ ਪ੍ਰੋਗਰਾਮ ਉੱਤੇ ਕੋਈ ਸਮਝੌਤਾ ਨਹੀਂ ਵੀ ਹੁੰਦਾ ਤਾਂ ਵੀ ਅਮਰੀਕਾ ਨੂੰ ਫੌਜੀ ਕਾਰਵਾਈ ਬੰਦ ਕਰ ਦੇਣੀ ਚਾਹੀਦੀ ਹੈ। ਸਿਰਫ 39% ਲੋਕ ਹੀ ਉਦੋਂ ਤੱਕ ਮੁਹਿੰਮ ਜਾਰੀ ਰੱਖਣ ਦੇ ਪੱਖ ਦੇ ਵਿਚ ਨੇ ਜਦੋਂ ਤੱਕ ਟੀਚੇ ਹਾਸਲ ਨਹੀਂ ਹੋ ਜਾਂਦੇ। ਸ਼ਾਂਤੀ ਗੱਲਬਾਤ ਦਾ ਕਹਿੰਦੇ ਹਾਲਤ ਜਿਹੜੀ ਬਣਨੀ ਚਾਹੀਦੀ ਹੈ। ਅਮਰੀਕਾ ਤੇ ਇਰਾਨ ਵਿਚਕਾਰ ਸ਼ਾਂਤੀ ਸਮਝੌਤੇ ਦੀ ਪ੍ਰਕਿਰਿਆ ਕਾਫੀ ਸੁਸਤ ਹੈ। ਸਮਝੌਤੇ ਦੇ ਖਰੜੇ ਦੇ ਵਿਚ ਪਰਮਾਣੂ ਪ੍ਰੋਗਰਾਮ ਤੇ ਪਾਬੰਦੀਆਂ ਦੀ ਸ਼ਬਦਾਵਲੀ ਨੂੰ ਲੈ ਕੇ ਅਜੇ ਵੀ ਗੰਭੀਰ ਮਤਭੇਦ ਜਿਹੜੇ ਨੇ ਚੱਲ ਰਹੇ ਨੇ ਬਣੇ ਹੋਏ ਨੇ, ਜਿਸ ਦੇ ਕਾਰਨ ਫੈਸਲੇ ਲੈਣ ਦੇ ਵਿਚ ਦੇਰੀ ਕਹਿੰਦੇ ਆ ਹੋ ਰਹੀ ਹੈ। ਇਸੇ ਤਰ੍ਹਾਂ ਹੁਣ ਬ੍ਰਿਟੇਨ ਨੇ ਰੂਸ ਦੀਆਂ ਗਤੀਵਿਧੀਆਂ ਦੇ ਬਾਰੇ ਰਾਸ਼ਟਰ ਨੂੰ ਚੇਤਾਵਨੀ ਦਿੱਤੀ ਹੈ। ਇਕ ਬ੍ਰਿਟਿਸ਼ ਖੁਫੀਆ ਅਧਿਕਾਰੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਵਿਅਕਤੀ ਕੰਪਨੀਆਂ ਤੇ ਸਰਕਾਰਾਂ ਸਾਈਬਰ ਸੁਰੱਖਿਆ ਨੂੰ ਵਧੇਰੇ ਗੰਭੀਰਤਾ ਦੇ ਨਾਲ ਨਹੀਂ ਲੈਂਦੀਆਂ ਤਾਂ ਬ੍ਰਿਟੇਨ ਅਤੇ ਇਸ ਦੇ ਸਹਿਯੋਗੀ ਰੂਸ ਵਰਗੇ ਵਿਰੋਧੀਆਂ ਤੋਂ ਸਾਈਬਰ ਯੁੱਧ ਹਾਰ ਸਕਦੇ ਨੇ। ਬ੍ਰਿਟੇਨ ਦੀ ਜਿਹੜੀ ਹੈ ਸੰਚਾਰ ਖੁਫੀਆ ਏਜੰਸੀ ਹੈ GCHQ ਦੀ ਮੁਖੀ ਹੈ ਐਨੀ ਕੀਸਟ ਬਟਲਰ। ਬੁੱਧਵਾਰ ਨੂੰ ਅੱਜ ਉਹਨੇ ਸਪਸ਼ਟ ਕੀਤਾ ਹੈ ਕਿ ਰੂਸ ਲਗਾਤਾਰ ਬ੍ਰਿਟੇਨ ਅਤੇ ਯੂਰਪ ਦੇ ਮਹੱਤਵਪੂਰਨ ਬੁਨਿਆਦੀ ਢਾਂਚੇ, ਲੋਕਤੰਤਰੀ ਪ੍ਰਕਿਰਿਆਵਾਂ, ਸਪਲਾਈ ਚੇਨਾਂ ਅਤੇ ਜਨਤਕ ਵਿਸ਼ਵਾਸ ਨੂੰ ਨਿਸ਼ਾਨਾ ਬਣਾ ਰਿਹੈ। ਲੰਡਨ ਦੇ ਨੇੜੇ ਦੂਜੇ ਵਿਸ਼ਵ ਯੁੱਧ ਦੇ ਨਾਲ ਸੰਬੰਧਿਤ ਕੇਂਦਰ ਦੇ ਵਿਚ ਇਕ ਭਾਸ਼ਣ ਦੇ ਵਿਚ ਉਹ ਰੂਸ ਤੇ ਤਕਨਾਲੋਜੀ ਚੋਰੀ ਕਰਨ ਤੇ ਗੜਬੜੀ ਦੇ ਉਤੇ ਕਤਲ ਦੀ ਸਾਜਿਸ਼ ਰਚਨ ਦਾ ਦੋਸ਼ ਲਗਾਇਆ ਹੈ। ਬਟਲਰ ਜਿਹੜੀ ਹੈ ਇਹ ਵੀ ਕਹੇਗੀ ਕਿ ਆਰਟੀਫਿਸ਼ਲ ਇੰਟੈਲੀਜੈਂਸ AI ਦੇ ਵਿਚ ਤੇਜ਼ੀ ਦੇ ਨਾਲ ਤਰੱਕੀ ਸਾਡੇ ਪੈਰਾਂ ਹੇਠੋਂ ਜ਼ਮੀਨ ਹਿਲਾ ਰਹੀ ਹੈ ਤੇ ਵਿਗਿਆਨ ਅਤੇ ਤਕਨੀਕ ਦੇ ਮਾਮਲੇ ਦੇ ਵਿਚ ਮਹਾਂਸ਼ਕਤੀ ਬਣ ਚੁੱਕੇ ਚੀਨ ਜਿਹੇ ਦੇਸ਼ਾਂ ਤੋਂ ਅੱਗੇ ਬਣੇ ਰਹਿਣ ਦੇ ਲਈ ਬ੍ਰਿਟੇਨ ਅਤੇ ਸਹਿਯੋਗੀ ਦੇਸ਼ਾਂ ਦੇ ਕੋਲ ਸਮਾਂ ਤੇਜ਼ੀ ਦੇ ਨਾਲ ਖਤਮ ਹੋ ਰਿਹਾ। ਸਰਕਾਰੀ ਸੰਚਾਰ ਹੈੱਡਕੁਆਟਰ GCHQ ਦੇ ਦੁਆਰਾ ਪਹਿਲਾਂ ਹੀ ਜਿਹੜਾ ਜਾਰੀ ਕੀਤੇ ਗਏ ਭਾਸ਼ਣ ਅੰਸ਼ਾਂ ਦੇ ਅਨੁਸਾਰ ਬਟਲਰ ਤੋਂ ਇਹ ਵੀ ਜਿਹੜਾ ਕਹਿਣ ਦੀ ਉਮੀਦ ਕੀਤੀ ਜਾਂਦੀ ਹੈ ਕਿ ਸਾਈਬਰ ਸੁਰੱਖਿਆ ਨੂੰ 10 ਗੁਣਾ ਜ਼ਿਆਦਾ ਗੰਭੀਰਤਾ ਦੇ ਨਾਲ ਲੈਣ ਦੀ ਜ਼ਰੂਰਤ ਹੈ ਤੇ ਇਸ ਦੇ ਲਈ ਹਰ ਪੱਧਰ ਦੇ ਉੱਤੇ ਯਤਨ ਕੀਤੇ ਜਾਣੇ ਚਾਹੀਦੇ ਹੈ। ਦੂਸਰੇ ਪਾਸੇ ਪਰਿਵਾਰ ਸਣੇ ਮਾਰਿਆ ਗਿਆ ਹਮਾਸ ਮਿਲਟਰੀ ਚੀਫ ਮੁਹੰਮਦ ਉਦੈ। ਇਜ਼ਰਾਈਲ ਨੇ ਹਮਾਸ ਵਿਰੁੱਧ ਜਾਰੀ ਜੰਗ ਦੇ ਵਿਚ ਇਕ ਵੱਡੀ ਸਫਲਤਾ ਕਹਿੰਦੇ ਹਾਸਲ ਕੀਤੀ ਹੈ। ਇਜ਼ਰਾਈਲੀ ਰੱਖਿਆ ਮੰਤਰਾਲੇ ਦੇ ਅਨੁਸਾਰ ਇਹ ਗੁਪਤ ਟਾਰਗੇਟਿਡ ਆਪਰੇਸ਼ਨ ਦੇ ਦੌਰਾਨ ਹਮਾਸ ਦੇ ਮਿਲਟਰੀ ਚੀਫ ਮੁਹੰਮਦ ਉਦੈ ਨੂੰ ਗਾਜ਼ਾ ਸ਼ਹਿਰ ਦੇ ਵਿਚ ਮਾਰ ਮੁਕਾਇਆ। ਇਜ਼ਰਾਈਲੀ ਰੱਖਿਆ ਮੰਤਰੀ ਇਜ਼ਰਾਈਲ ਕਾਟਸ ਨੇ ਇਸ ਕਾਰਵਾਈ ਨੂੰ ਅੱਤਵਾਦੀ ਸੰਗਠਨ ਦੇ ਫੌਜੀ ਢਾਂਚੇ ਦੇ ਲਈ ਇਕ ਬਹੁਤ ਵੱਡਾ ਜਿਹੜਾ ਕਦਮ ਝਟਕਾ ਦੱਸਿਆ। ਇਹ ਆਪਰੇਸ਼ਨ ਇਜ਼ਰਾਈਲ ਡਿਫੈਂਸ ਫੋਰਸਿਸ ਅਤੇ ਖੁਫੀਆ ਏਜੰਸੀ ਸ਼ੀਨ ਬੇਟ ਦੁਆਰਾ ਸਾਂਝੇ ਤੌਰ ਦੇ ਉੱਤੇ ਚਲਾਇਆ ਗਿਆ। ਅਧਿਕਾਰੀਆਂ ਅਨੁਸਾਰ ਉਦੈ ਦੀਆਂ ਗਤੀਵਿਧੀਆਂ ਦੇ ਉੱਤੇ ਪਿਛਲੇ ਕਈ ਮਹੀਨਿਆਂ ਤੋਂ ਨਜ਼ਰ ਰੱਖੀ ਜਾ ਰਹੀ ਸੀ ਤੇ ਰਾਤੋ ਰਾਤ ਕੀਤੀ ਗਈ ਇਸ ਬੰਬਾਰੀ ਦੇ ਵਿਚ ਗਾਜ਼ਾ ਸ਼ਹਿਰ ਦੀਆਂ ਉਨ੍ਹਾਂ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਨ੍ਹਾਂ ਨੂੰ ਉਦੈ ਅਤੇ ਉਸਦੇ ਸਾਥੀ ਲੋਕਾਂ ਦੇ ਲਈ ਵਰਤ ਰਹੇ ਸਨ। ਹਮਾਸ ਦੇ ਨਾਲ ਸੰਬੰਧਿਤ ਰਿਪੋਰਟ ਦੇ ਅਨੁਸਾਰ ਇਸ ਹਵਾਈ ਹਮਲੇ ਦੇ ਵਿਚ ਮੁਹੰਮਦ ਉਦੈ ਦੇ ਨਾਲ ਉਸਦੀ ਪਤਨੀ ਤੇ ਪੁੱਤਰਾਂ ਦੀ ਵੀ ਮੌਤ ਹੋਈ ਹੈ। ਰੱਖਿਆ ਮੰਤਰੀ ਕਾਟਸ ਨੇ ਸੋਸ਼ਲ ਮੀਡੀਆ ਪੋਸਟ ਦੇ ਰਾਹੀਂ ਤੰਜ ਕਸਦਿਆਂ ਕਿਹਾ ਕਿ ਹਮਾਸ ਦੇ ਚੌਥੇ ਕਮਾਂਡਰ ਨੂੰ ਖਤਮ ਕਰਕੇ ਨਰਕ ਦੀਆਂ ਡੂੰਘਾਈਆਂ ਦੇ ਵਿਚ ਉਸਦੇ ਸਾਥੀਆਂ ਨੂੰ ਮਿਲਣ ਦੇ ਲਈ ਕਹਿੰਦੇ ਭੇਜ ਦਿੱਤਾ ਗਿਆ। ਸੁਰੱਖਿਆ ਏਜੰਸੀਆਂ ਦਾ ਦੋਸ਼ ਹੈ ਕਿ ਮੁਹੰਮਦ ਉਦੈ ਨੇ 7 ਅਕਤੂਬਰ ਨੂੰ ਇਜ਼ਰਾਈਲ ਦੇ ਉੱਤੇ ਹੋਏ ਭਿਆਨਕ ਹਮਲੇ ਦੀ ਯੋਜਨਾ ਬਣਾਉਣ ਤੇ ਤਾਲਮੇਲ ਕਰਨ ਦੇ ਵਿਚ ਮੁੱਖ ਜਿਹੜੀ ਆ ਭੂਮਿਕਾ ਨਿਭਾਈ ਸੀ। ਇਸ ਦੇ ਨਾਲ ਹੀ ਇੰਦੂਸ ਵਾਟਰ ਜਿਹੜਾ ਸੰਧੀ ਹੈ, ਪਾਕਿਸਤਾਨ ਦੇ ਵੱਲੋਂ ਭਾਰਤ ਨੂੰ ਸਿੰਧ ਜਲ ਸਮਝੌਤੇ ਦਾ ਸਨਮਾਨ ਕਰਨ ਦੀ ਅਪੀਲ ਕਹੀ ਹੈ ਤੇ ਸਮਝੌਤੇ ਨੂੰ ਮੁਅੱਤਲ ਕਰਨ ਦੀ ਕੋਸ਼ਿਸ਼ ਹੇਠਲੇ ਪਾਸੇ ਵਸਦੇ ਦੇਸ਼ਾਂ ਦੇ ਲਈ ਖਤਰਨਾਕ ਮਿਸਾਲ ਬਣੇਗੀ, ਪਾਕਿਸਤਾਨ ਨੇ ਇਹ ਗੱਲ ਕਹੀ ਹੈ। ਪਾਕਿਸਤਾਨ ਨੇ ਅੱਜ ਭਾਰਤ ਨੂੰ ਸਿੰਧ ਜਲ ਸਮਝੌਤਾ ਦਾ ਸਨਮਾਨ ਜਿਹੜਾ ਕਰਨ ਦੀ ਅਪੀਲ ਕੀਤੀ ਹੈ ਤੇ ਪਾਕਿਸਤਾਨ ਨੇ ਕਿਹਾ ਕਿ ਇਸ ਸਮਝੌਤੇ ਨੂੰ ਮੁਅੱਤਲ ਜਾਂ ਰੱਦ ਕਰਨ ਦੀ ਕੋਈ ਵੀ ਕੋਸ਼ਿਸ਼ ਦਰਿਆਵਾਂ ਦੇ ਹੇਠਲੇ ਪਾਸੇ ਵਸਦੇ ਦੇਸ਼ਾਂ ਲਈ ਜਿਹੜਾ ਇਕ ਖਤਰਨਾਕ ਮਿਸਾਲ ਕਾਇਮ ਜਿਹੜੀ ਹੈ ਕਰੇਗੀ। ਪਾਕਿਸਤਾਨ ਦੇ ਮੰਤਰੀ ਨੇ ਭਾਰਤ ਨੂੰ ਇਸ ਇਤਿਹਾਸਕ ਸਮਝੌਤੇ ਦੀ ਪਾਲਣਾ ਕਰਨ ਅਤੇ ਇੰਟਰਨੈਸ਼ਨਲ ਮੈਡੀਟੇਸ਼ਨ ਜਿਹੜਾ ਇਹ ਲਾਅ ਹੈ ਮੈਕਾਨਿਜ਼ਮ ਦਾ ਜਿਹੜਾ ਸਨਮਾਨ ਕਰਨ ਦੇ ਲਈ ਕਿਹਾ ਗਿਆ। ਪਿਛਲੇ ਸਾਲ 22 ਅਪ੍ਰੈਲ ਨੂੰ ਪਹਿਲਗਾਮ ਦੇ ਵਿਚ ਹੋਏ ਦਹਿਸ਼ਤੀ ਹਮਲੇ ਤੋਂ ਇਕ ਦਿਨ ਬਾਅਦ ਭਾਰਤ ਨੇ ਪਾਕਿਸਤਾਨ ਦੇ ਖਿਲਾਫ ਜਿਹੜਾ ਸਖ਼ਤ ਕਦਮ ਚੁੱਕਦਿਆਂ 1960 ਦੇ ਸਿੰਧ ਜਲ ਸਮਝੌਤੇ ਨੂੰ ਮੁਅੱਤਲ ਕਰ ਦਿੱਤਾ ਸੀ ਤੇ ਪਾਕਿਸਤਾਨ ਨੇ ਭਾਰਤ ਦੇ ਇਸ ਫੈਸਲੇ ਨੂੰ ਖਾਰਜ ਕਰਦਿਆਂ ਚੇਤਾਵਨੀ ਦਿੱਤੀ ਸੀ ਕਿ ਸਮਝੌਤੇ ਦੇ ਤਹਿਤ ਪਾਕਿਸਤਾਨ ਦੇ ਹਿੱਸੇ ਦਾ ਪਾਣੀ ਰੋਕਣ ਦੀ ਕਿਸੇ ਵੀ ਕੋਸ਼ਿਸ਼ ਨੂੰ ਜੰਗ ਦੀ ਕਾਰਵਾਈ ਜਿਹੜੀ ਹੈ ਐਕਟ ਆਫ ਵਾਰ ਜਿਹੜਾ ਵਜੋਂ ਦੇਖਿਆ ਜਾਵੇਗਾ। ਇਹ ਸਮਝੌਤਾ ਵਿਸ਼ਵ ਬੈਂਕ ਦੀ ਵਿਚੋਲਗੀ ਦੇ ਨਾਲ 1960 ਦੇ ਵਿਚ ਹੋਇਆ ਸੀ ਜੋ ਦੋਵਾਂ ਦੇਸ਼ਾਂ ਦੇ ਵਿਚਾਲੇ ਸਿੰਧ ਦਰਿਆ ਅਤੇ ਉਸ ਦੀਆਂ ਸਹਾਇਕ ਨਦੀਆਂ ਦੇ ਪਾਣੀ ਦੀ ਵੰਡ ਦੀ ਨਿਗਰਾਨੀ ਕਰਦਾ ਹੈ। ਦੂਸਰੇ ਪਾਸੇ ਮੰਦਭਾਗੀ ਘਟਨਾ ਦੀ ਗੱਲ ਕਰਦੇ ਆ, ਇਹੋ ਜਿਹੇ ਲੋਕ ਵੀ ਦੁਨੀਆਂ ਦੇ ਉੱਤੇ ਵਸਦੇ ਆ। ਫਰਾਂਸ ਦੇ ਵਿਚ ਇਨਸਾਨੀਅਤ ਸ਼ਰਮਸ਼ਾਰ ਹੋਈ ਹੈ। ਸਾਬਕਾ ਪ੍ਰੇਮੀ ਨੇ ਮਹਿਲਾ ਨੂੰ 487 ਤੋਂ ਵੱਧ ਮਰਦਾਂ ਨੂੰ ਵੇਚਿਆ, ਹੋਈ ਸਖ਼ਤ ਸਜ਼ਾ ਇਹਨੂੰ। ਫਰਾਂਸ ਦੇ ਵਿਚ ਇਕ ਅਜਿਹਾ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ। ਇਕ 42 ਸਾਲਾ ਮਹਿਲਾ ਨੇ ਆਪਣੇ ਸਾਬਕਾ ਪ੍ਰੇਮੀ ਤੇ ਉਸ ਨੂੰ 7 ਸਾਲਾਂ ਤੱਕ ਨਰਕ ਭਰੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਕਰਨ ਤੇ ਉਸ ਨੂੰ 487 ਤੋਂ ਵੱਧ ਮਰਦਾਂ ਦੇ ਕੋਲ ਵੇਚਣ ਦੇ ਗੰਭੀਰ ਦੋਸ਼ ਲਗਾਏ ਨੇ। ਅਦਾਲਤ ਨੇ ਇਸ ਘਿਨੌਣੇ ਅਪਰਾਧ ਦੇ ਲਈ ਦੋਸ਼ੀ ਪ੍ਰੇਮੀ ਨੂੰ 25 ਸਾਲ ਦੀ ਜਿਹੜੀ ਹੈ ਕੈਦ ਦੀ ਸਜ਼ਾ ਸੁਣਾਈ ਹੈ। ਪੀੜਤਾ ਨੇ ਦੱਸਿਆ ਕਿ ਦੋਸ਼ੀ ਗੋਇਲੋਮ ਬਕੀ ਨੇ ਜਿਹੜਾ ਉਸ ਦੇ ਉੱਤੇ ਮਨੋਵਿਗਿਆਨਕ ਤਰੀਕੇ ਦੇ ਨਾਲ ਪੂਰੀ ਤਰ੍ਹਾਂ ਜਿਹੜਾ ਕਾਬੂ ਪਾ ਲਿਆ ਸੀ, ਜਾਣੀ ਕਿ ਉਹਨੂੰ ਆਪਣੇ ਹੱਥ ਵਸ ਕਰ ਲਿਆ ਸੀ। ਜੋ ਕਹਿੰਦਾ ਸੀ ਉਦਾਂ ਹੀ ਕਰਦਾ ਸੀ, ਸਾਈਕੋਲੋਜੀ ਪੱਖ ਤੋਂ ਵੀ ਉਹਦੇ ਅੰਡਰ ਸੀ, ਪੂਰੇ ਕੰਟਰੋਲ ਦੇ ਵਿਚ ਸੀ ਕਹਿ ਲਈਏ ਤਾਂ। ਸਾਲ 2015 ਤੋਂ 2022 ਦੇ ਦਰਮਿਆਨ ਉਸਨੇ ਮਹਿਲਾ ਨੂੰ ਆਪਣੇ ਜਾਣੀ ਕਿ ਵਸ ਦੇ ਵਿਚ ਰੱਖਣ ਦੇ ਲਈ ਅਸ਼ਲੀਲ ਖੇਡਾਂ ਅਤੇ ਜਿਨਸੀ ਹਿੰਸਾ ਦਾ ਸਹਾਰਾ ਲਿਆ। ਮਹਿਲਾ ਨੇ ਅਦਾਲਤ ਦੇ ਵਿਚ ਬਿਆਨ ਦਿੱਤਾ ਕਿ ਉਹ ਬਕੀ ਨੂੰ ਛੱਡਣ ਤੋਂ ਇਸ ਦੇ ਲਈ ਡਰਦੀ ਸੀ ਕਿਉਂਕਿ ਉਸਨੇ ਉਸ ਦੀਆਂ ਨਿੱਜੀ ਜਿਹੜੀਆਂ ਵੀਡੀਓਜ਼ ਹੈ ਵਾਇਰਲ ਕਰਨ ਦੀ ਧਮਕੀ ਦਿੱਤੀ ਹੋਈ ਸੀ। ਇਸ ਘਿਨੌਣੇ ਕਾਰੇ ਦੀ ਹੱਦ ਉਦੋਂ ਜਿਹੜੀ ਪਾਰ ਹੋ ਗਈ ਜਦੋਂ ਬਕੀ ਨੇ ਮਹਿਲਾ ਨੂੰ ਵੇਸ਼ਵਾਗਿਰੀ ਦੇ ਲਈ ਮਜਬੂਰ ਕਰਨਾ ਸ਼ੁਰੂ ਕਰ ਦਿੱਤਾ। ਉਸਨੇ ਮੰਨਿਆ ਕਿ ਉਸਨੇ ਮਹਿਲਾ ਨੂੰ ਆਪਣੇ ਦੋਸਤਾਂ, ਸਹਿਕਰਮੀਆਂ ਤੇ ਆਨਲਾਈਨ ਮਿਲੇ ਅਣਜਾਣ ਲੋਕਾਂ ਦੇ ਕੋਲ ਵੀ ਵੇਚਿਆ। ਪੀੜਤ ਹੈ ਜੋ 4 ਬੱਚਿਆਂ ਦੀ ਮਾਂ ਵੀ ਹੈ, ਉਹਨੇ ਅਦਾਲਤ ਦੇ ਵਿਚ ਭਰੇ ਮਨ ਦੇ ਨਾਲ ਕਿਹਾ ਕਿ ਮੈਨੂੰ ਅਜਿਹਾ ਲੱਗਦਾ ਸੀ ਕਿ ਜਿਵੇਂ ਮੈਂ ਅੰਦਰੋਂ ਮਾਰ ਰਹੀ ਹਾਂ। ਮੁਕੱਦਮੇ ਦੇ ਦੌਰਾਨ ਔਰਤ ਨੇ ਕਿਹਾ ਕਿ ਉਸਨੇ 487 ਆਦਮੀਆਂ ਤੋਂ ਬਾਅਦ ਗਿਣਤੀ ਕਰਨੀ ਬੰਦ ਕਰ ਦਿੱਤੀ, ਜਿਨ੍ਹਾਂ ਦੇ ਵਿਚੋਂ ਕੁਝ ਨੂੰ ਉਸਨੇ 10 ਵਾਰ ਤੱਕ ਦੇਖਿਆ ਸੀ। ਦੋਸ਼ੀ ਬਕੀ ਨੇ ਅਦਾਲਤ ਦੇ ਵਿਚ ਕਬੂਲ ਕੀਤਾ ਕਿ ਉਹ ਮਹਿਲਾ ਦਾ ਗਲਾ ਘੁੱਟਦਾ ਸੀ ਤੇ ਉਸਨੂੰ ਸਾੜਦਾ ਸੀ ਤੇ ਉਸਦੇ ਨਾਲ ਪਸ਼ੂਆਂ ਵਰਗਾ ਸਲੂਕ ਕਰਦਾ ਸੀ। ਹਾਲਾਂਕਿ ਉਸਨੇ ਇਨ੍ਹਾਂ ਕਾਰਿਆਂ ਨੂੰ ਸਹਿਮਤੀ ਦੇ ਨਾਲ ਕੀਤੇ ਕੰਮ ਦੱਸ ਕੇ ਬਚਣ ਦੀ ਕੋਸ਼ਿਸ਼ ਕੀਤੀ। ਇਸ ਲਗਾਤਾਰ ਹੋਏ ਸਰੀਰਕ ਤੇ ਮਾਨਸਿਕ ਸ਼ੋਸ਼ਣ ਦੇ ਕਾਰਨ ਮਹਿਲਾ ਹੁਣ ਗੰਭੀਰ ਰੂਪ ਦੇ ਵਿਚ ਅਪਾਹਜ ਹੋ ਚੁੱਕੀ ਹੈ। ਸਰਕਾਰੀ ਵਕੀਲਾਂ ਨੇ ਦੋਸ਼ੀ ਦੇ ਲਈ ਉਮਰ ਕੈਦ ਦੀ ਜਿਹੜੀ ਹੈ ਮੰਗ ਕੀਤੀ ਤਾਂ ਜੋ ਉਹ ਕਿਸੇ ਹੋਰ ਮਹਿਲਾ ਦੇ ਨਾਲ ਅਜਿਹਾ ਅਪਰਾਧ ਨਾ ਕਰ ਸਕੇ ਤੇ ਅਦਾਲਤ ਨੇ ਸਾਰੇ ਤੱਥਾਂ ਨੂੰ ਦੇਖਦੇ ਹੋਏ ਬਕੀ ਨੂੰ 25 ਸਾਲ ਦੀ ਸਜ਼ਾ ਸੁਣਾਈ ਹੈ ਤੇ ਫੈਸਲਾ ਦਿੱਤਾ ਕਿ ਉਹ ਆਪਣੀ ਸਜ਼ਾ ਦਾ ਘੱਟੋ ਘੱਟ 2/3 ਹਿੱਸਾ ਪੂਰਾ ਕਰਨ ਤੋਂ ਬਾਅਦ ਹੀ ਪੈਰੋਲ ਦੇ ਲਈ ਜਿਹੜਾ ਅਪਲਾਈ ਕਰ ਸਕੇਗਾ। ਇਹ ਹਾਲਾਤ ਨੇ ਜੀ ਲੋਕਾਂ ਦੇ, ਇੱਥੇ ਤੱਕ ਲੋਕ ਉਤਰਦੇ ਆ। ਯੂਰਪ ਹੀਟ ਵੇਵ, ਲੂ ਦੀ ਮਾਰ ਹੇਠ ਆਇਆ ਯੂਰਪ ਤੇ 8 ਮੌਤਾਂ ਹੋਈਆਂ ਨੇ ਤੇ ਫਰਾਂਸ ਅਤੇ ਬਰਤਾਨੀਆ ਦੇ ਵਿਚ ਗਰਮੀ ਨੇ ਵੀ ਰਿਕਾਰਡ ਤੋੜਿਆ ਤੇ ਦੂਸਰੇ ਪਾਸੇ ਭਾਰਤ ਦੇ ਵਿਚ ਵੀ ਪੀਐਮ ਮੋਦੀ ਹੁਣਾਂ ਨੇ ਵੀ ਭਾਰਤ ਦੇ ਦੇਸ਼ ਵਾਸੀਆਂ ਨੂੰ ਗਰਮੀ ਤੋਂ ਬਚਣ ਦੇ ਲਈ ਜਿਹੜੀ ਅਪੀਲ ਕੀਤੀ ਹੈ। ਯੂਰਪ ਦੇ ਵਿਚ ਅੱਤ ਦੀ ਗਰਮੀ ਅਤੇ ਲੂ ਚੱਲਣ ਦੇ ਕਾਰਨ ਕਈ ਰਿਕਾਰਡ ਟੁੱਟ ਗਏ ਨੇ। ਗਰਮੀ ਦੇ ਨਾਲ ਸੰਬੰਧਿਤ ਘਟਨਾਵਾਂ ਦੇ ਵਿਚ ਫਰਾਂਸ ਦੇ ਵਿਚ 7 ਅਤੇ ਬਰਤਾਨੀਆ ਦੇ ਵਿਚ 1 ਵਿਅਕਤੀ ਦੀ ਮੌਤ ਹੋਈ ਦੱਸੀ ਹੈ। ਫਰਾਂਸ ਅਤੇ ਬਰਤਾਨੀਆ ਦੇ ਇਤਿਹਾਸ ਦੇ ਵਿਚ ਸੋਮਵਾਰ ਦਾ ਦਿਨ ਸਭ ਤੋਂ ਜ਼ਿਆਦਾ ਗਰਮ ਰਿਹਾ। ਬਰਤਾਨੀਆ ਦੇ ਐਡਿਨਬਰਾ ਦੀ ਜਿਹੜੀ ਹੈ ਇਕ ਪਹਾੜੀ ਦੇ ਉੱਤੇ ਗਰਮੀ ਦੇ ਕਾਰਨ ਅੱਗ ਲੱਗ ਗਈ, ਜਿਸ ਨੂੰ ਅੱਗ ਬੁਝਾਊ ਦਸਤੇ ਫੈਲਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਫਰਾਂਸ ਅਤੇ ਬਰਤਾਨੀਆ ਦੇ ਵਿਚ ਅਗਲੇ 2-3 ਦਿਨ ਹੋਰ ਜਿਹੜਾ ਵੱਧ ਗਰਮੀ ਪੈਣ ਦੀ ਪੇਸ਼ਨਗੋਈ ਕੀਤੀ ਗਈ ਹੈ। ਮੌਸਮ ਵਿਭਾਗ ਨੇ ਦੋਵੇਂ ਮੁਲਕਾਂ ਦੇ ਵਿਚ ਤਾਪਮਾਨ 36 ਡਿਗਰੀ ਸੈਲਸੀਅਸ ਤੱਕ ਜਿਹੜਾ ਪਹੁੰਚਣ ਦੀ ਸੰਭਾਵਨਾ ਜਤਾਈ ਹੈ। ਫਰਾਂਸ ਦੀ ਸਰਕਾਰੀ ਤਰਜਮਾਨ ਮੌਡ ਬਰੇਗਨ ਨੇ ਕਿਹਾ ਕਿ ਗਰਮੀ ਦੇ ਨਾਲ ਸੰਬੰਧਿਤ 7 ਮੌਤਾਂ ਹੋਣ ਦੀਆਂ ਰਿਪੋਰਟਾਂ ਨੇ, ਜਿਨ੍ਹਾਂ ਦੇ ਵਿਚ 5 ਮੌਤਾਂ ਝੀਲਾਂ, ਦਰਿਆਵਾਂ ਜਾਂ ਬੀਚਾਂ ਦੇ ਉਤੇ ਡੁੱਬਣ ਅਤੇ 2 ਮੌਤਾਂ ਖੇਡ ਮੁਕਾਬਲਿਆਂ ਦੇ ਦੌਰਾਨ ਹੋਈਆਂ। ਸਰਕਾਰ ਨੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਨੇ ਕਿ ਉਹ ਖੇਡ ਮੁਕਾਬਲਿਆਂ ਦੇ ਦੌਰਾਨ ਲੋਕਾਂ ਦੀ ਸੁਰੱਖਿਆ ਦੇ ਲਈ ਕਦਮ ਚੁੱਕਣ। ਫਰਾਂਸ ਦੇ ਵਿਚ ਸ਼ਨਿਚਰਵਾਰ ਤੋਂ ਔਸਤ ਨਾਲੋਂ ਵੱਧ ਤਾਪਮਾਨ ਦਰਜ ਕੀਤਾ ਜਾ ਰਿਹਾ। ਬਰਤਾਨੀਆ ਦੇ ਹੈਲੀਫੈਕਸ ਇਲਾਕੇ ਦੇ ਵਿਚ ਡੁੱਬਣ ਦੇ ਕਾਰਨ 13 ਵਰਿਆਂ ਦੇ ਬੱਚੇ ਦੀ ਮੌਤ ਹੋਈ ਤੇ ਸੋਮਵਾਰ ਦਾ ਦਿਨ ਬਰਤਾਨੀਆ ਦੇ ਵਿਚ ਹੁਣ ਤੱਕ ਦਾ ਸਭ ਤੋਂ ਗਰਮ ਮਈ ਦਾ ਦਿਨ ਜਿਹੜਾ ਮੰਨਿਆ ਗਿਆ, ਜਿੱਥੇ ਲੰਡਨ ਦੇ ਕਿਊ ਗਾਰਡਨਸ ਦੇ ਵਿਚ ਤਾਪਮਾਨ 34.8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਇਸ ਨੇ 1922 ਦੇ ਅਤੇ 1944 ਦੇ ਵਿਚ ਬਣੇ 32.8 ਡਿਗਰੀ ਸੈਲਸੀਅਸ ਦੇ ਪਿਛਲੇ ਰਿਕਾਰਡ ਨੂੰ ਜਿਹੜਾ ਤੋੜ ਕੇ ਰੱਖ ਦਿੱਤਾ ਹੈ। ਜੀ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਅੱਜ 27 ਮਈ 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਤੇ ਲੋ ਫਿਰ ਆਪਾਂ ਖਬਰਾਂ ਦੀ ਸਮਾਪਤੀ ਇੱਥੇ ਹੀ ਕਰਦੇ ਹਾਂ ਤੇ ਗੱਲਾਂ ਬਾਤਾਂ ਅੱਗੇ ਨੂੰ ਵਧਾਉਂਦੇ ਹਾਂ। ਤੁਹਾਡੇ ਸੁਨੇਹੇ 1-2 ਆਏ ਨੇ, ਉਹਨਾਂ ਦਾ ਸਵਾਗਤ ਕਰਕੇ ਫਿਰ ਆਪਾਂ ਅੱਗੇ ਲੈਂਦੇ ਹਾਂ। ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 1979 ਬਾਟ ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਦੋਸਤੋ। ਤੇ ਅੱਜ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕੀਤੀ ਹੈ ਰਸਮਾਂ ਤੇ ਵਿਹਾਰ ਦੇ ਉੱਤੇ ਤੇ ਉਸ ਤੋਂ ਬਾਅਦ ਰਿਸ਼ਤੇ ਦੀਆਂ ਖਬਰਾਂ ਤੇ ਕੁਝ ਗੱਲਾਂ ਬਾਤਾਂ ਤੇ ਜਾਂਦੇ ਜਾਂਦੇ ਕੁਝ ਨਵੇਂ ਸੁਨੇਹੇ ਆਏ ਨੇ ਦੋਸਤਾਂ ਦੇ, ਉਹਨਾਂ ਦਾ ਜ਼ਿਕਰ ਕਰਕੇ ਫਿਰ ਆਪਾਂ ਅੱਗੇ ਲੈਂਦੇ। ਇਕਬਾਲ ਜੀ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਸਾਰੇ ਪਰਿਵਾਰ ਨੂੰ, ਹਾਂਜੀ ਸੁਨੇਹਾ ਪੜਿਆ ਸੀਗਾ ਇਹ ਵੀ। ਤੇ ਔਜਲਾ ਸਾਹਿਬ ਕਹਿੰਦੇ ਨੇ ਸਰੋਤੇ ਆ ਰਹੇ ਨੇ ਜੀ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਜੀ। ਤੇ ਅੱਗੇ ਲਿਖਦੇ ਨੇ ਇਕਬਾਲ ਜੀ ਕਿ ਹੁਣ ਵੀ ਏਅਰਪੋਰਟ ਦੇ ਉੱਤੇ ਬੈਠੀ ਸੁਣ ਰਹੀ ਹਾਂ, ਕੈਨੇਡਾ ਜਾ ਰਹੇ ਹਾਂ ਜੀ, ਕਿਆ ਬਾਤ ਹੈ ਜੀ। ਤੇ ਇਸੇ ਤਰ੍ਹਾਂ ਕਹਿੰਦੇ ਨੇ ਇੰਜੋਏ ਯੂਅਰ ਵਕੇਸ਼ਨ ਵਿਦ ਯੂਅਰ ਫੈਮਿਲੀ ਕਹਿੰਦੇ ਨੇ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਕਹਿੰਦੇ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜਦੇ ਆ, ਬਹੁਤ ਬਹੁਤ ਸ਼ੁਕਰੀਆ ਜੀ ਤੇ ਸਤਿ ਸ੍ਰੀ ਅਕਾਲ। ਲੋ ਦੋਸਤੋ, ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਵੇ, ਮਾਫ਼ੀ ਚਾਹੁੰਦਾ ਹੈ ਤੇ ਵੱਧ ਘੱਟ ਬੋਲੇ ਹੋਈਏ, ਲਿਖਣ ਪੜ੍ਹਨ ਦੇ ਵਿਚ ਗੁਸਤਾਖੀ ਹੋਈ ਹੋਵੇ ਤੇ ਮਾਫ਼ੀ ਚਾਹੁੰਦੇ ਹਾਂ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਵੇਗੀ, ਕੁਝ ਨਾ ਕੁਝ ਨਵਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਇਸੇ ਤਰ੍ਹਾਂ ਪ੍ਰੋਗਰਾਮ ਜੇ ਚੰਗਾ ਲੱਗਿਆ ਹੋਵੇ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਰਵਿੰਦਰ ਜੋਲ ਭੈਣ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਬਲਵੀਰ ਸਿੰਘ ਸੈਣੀ ਸਾਹਿਬ, ਮਾਨ ਸਿੰਘ ਸੈਣੀ ਸਾਹਿਬ ਦਾ ਤੇ ਭਾਨ ਸਿੰਘ ਗਰੇਵਾਲ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਲੋ ਦੋਸਤੋ, ਮੈਨੂੰ ਦਿਓ ਆਗਿਆ, ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਾਂ। ਪਿੰਡ ਦਾ ਪਿੰਡ ਛੱਡ ਕੇ ਕਿਹੋ ਜਿਹਾ ਮਹਿਸੂਸ ਹੁੰਦਾ, ਮਨੋਹਰ ਵਾਰਸ ਤੇ ਕਮਲ ਹੀਰ ਉਹਨਾਂ ਦੀ ਆਵਾਜ਼ ਦੇ ਵਿਚ ਗੀਤ ਹੈ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਸ ਦੁਆਬਾ ਰੇਡੀਓ ਦਾ ਮੰਚ ਇੱਥੇ ਤੁਹਾਡੇ ਤੋਂ ਲੈਣਾ ਆ ਗਿਆ। ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਤੁਸੀਂ ਗੀਤ ਸੁਣ ਸਕਦੇ ਹੋ ਤੇ ਇੰਜੋਏ ਕਰ ਸਕਦੇ ਹੋ ਤੇ ਫੇਸਬੁੱਕ ਯੂਟਿਊਬ ਦੇ ਉੱਤੇ ਗੀਤ ਨਹੀਂ ਚੱਲੇਗਾ। ਇਸ ਦੇ ਨਾਲ ਮੈਨੂੰ ਦਿਓ ਆ ਗਿਆ ਸਤਿ ਸ੍ਰੀ ਅਕਾਲ ਦੋਸਤੋ ਸਭ ਦੋਸਤਾਂ ਨੂੰ।
1: ਅੱਜ ਪਿੰਡ ਦੀ ਬਾਹਲੀ ਯਾਦ ਆ ਰਹੀ ਹੈ।

0: ಮತ್ತು ಮಹಾಪವರ್ ರೇಡಿಯೋ.
1: जी दोस्तों सारे दोस्तों का दुआबा रेडियो मंच उत्ते निका स्वागत है। लैके हाजर हाँ फिर तो एक बार तुहाडी कचहरी च नवा नवेला प्रोग्राम जिंदगी नामा हाल दुनिया आप सब नू आदाब सलाम नमस्ते ते प्यार भरी निकी सत श्री अकाल। दोस्तों उम्मीद करदे हां सब सही सलामत ते वधिया इंजॉय कर रहे होंगे। किते दिन जिहड़ा बीत चुके आ ते किते शुरुआत हो रही है ते किते दुपहर है ते किते शाम दा माहौल है। 26 मई 2026 दा दिहाड़ा 26-26 ਹੋਈ ਪਈ ਹੈ ਤੇ 26 ਵੈਸੇ ਪੈਣੀ ਬੜੀ ਔਖਾ ਵੀ ਕਰਦੀ ਹੈ ਧਾਰਾਵਾਂ ਜਦੋਂ ਲੱਗਦੀਆਂ ਨੇ। ਪਰ ਇਹ ਜਿਹੜਾ ਦਿਨ ਤਿਉਹਾਰ ਦੀ ਗੱਲ ਹੈ ਤੇ ਦਿਨ ਦੀ ਗੱਲ ਕਰਦੇ ਹਾਂ ਤਾਰੀਖ ਦੀ ਗੱਲ ਕਰਦੇ ਹਾਂ ਤੇ 26 ਮਈ ਦਾ ਦਿਹਾੜਾ ਮੰਗਲਵਾਰ ਵਾਲਾ ਦਿਨ ਹੈ ਤੇ ਗੱਲਾਂ ਬਾਤਾਂ ਕਰਨ ਦੇ ਲਈ ਹਾਜ਼ਰ ਹਾਂ ਦੇਸ਼ਾਂ ਵਿਦੇਸ਼ਾਂ ਤੋਂ ਜਿੱਥੋਂ ਕਿਤੋਂ ਵੀ ਤੁਸੀਂ ਸਭ ਦੋਸਤ ਸੁਣ ਰਹੇ ਹੋ ਸਭ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ। ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ 7:10 ਦਾ ਸ਼ਾਮ ਦਾ ਸਮਾਂ ਹੈ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:10 ਹੋ ਗਏ ਨੇ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:00 ਘੜੀਆਂ ਦੇ ਉੱਤੇ 10 ਮਿੰਟ ਦਾ ਸਮਾਂ ਹੈ ਤੇ ਯੂਕੇ ਦੇ ਵਿੱਚ ਸ਼ਾਮ ਦੇ 5:10 ਘੜੀਆਂ ਜਿਹੜੀਆਂ ਨੇ ਦਰਸਾ ਰਹੀਆਂ ਨੇ। ਇਸੇ ਤਰ੍ਹਾਂ ਯੂਰਪ ਦੇ ਵਿੱਚ ਸ਼ਾਮ ਦੇ 6:10 ਤੇ ਭਾਰਤ ਦੇ ਵਿੱਚ ਰਾਤ ਦੇ 9:40 ਦਾ ਸਮਾਂ ਹੈ। ਤਾਰੇ ਟਿਮਟਮਾ ਰਹੇ ਨੇ ਤੇ ਗਰਮੀ ਦਾ ਮਾਹੌਲ ਬਰਕਰਾਰ ਹੈ ਤੇ ਲੂ ਜਿਹੜੀ ਹੈ ਚੱਲ ਰਹੀ ਹੈ ਕਹਿੰਦੇ ਕਾਫੀ ਜਿਹੜਾ ਮਾਹੌਲ ਗਰਮਾਇਆ ਹੋਇਆ ਤੇ ਦੂਸਰੇ ਪਾਸੇ ਸਿਆਸੀ ਜਿਹੜੀਆਂ ਨੇ ਜਿਹੜੀਆਂ ਉਹਦੇ ਵਿੱਚ ਵੀ ਗਰਮਾਹਟ ਜਿਹੜੀ ਦੇਖਣ ਨੂੰ ਮਿਲ ਰਹੀ ਹੈ। ਕਾਫੀ ਅੱਜ ਚੋਣਾਂ ਦਾ ਮਾਹੌਲ ਵੀ ਭਖਿਆ ਰਿਹਾ ਤੇ ਉਹਦੇ ਵਿੱਚ ਕਾਫੀ ਜਿਹੜੀ ਹੈ ਡਾਂਗ ਵੀ ਖੜਕੀ ਹੈ ਤੇ ਹੋਰ ਸਾਰਾ ਸਿਲਸਿਲਾ ਚੱਲਿਆ। ਅੱਗੇ ਜਾ ਕੇ ਆਪਾਂ ਵਿਸਤਾਰ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ। ਤੇ ਦੋਸਤੋ ਅੱਜ ਦੇ ਵਿਚਾਰ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਅੱਜ ਦਾ ਵਿਚਾਰ ਕਹਿੰਦਾ ਹੈ ਕੀ ਕਹਿੰਦਾ ਹੈ ਕਿ ਮਹਾਨ ਵਿਅਕਤੀਆਂ ਕੋਲ ਉਦੇਸ਼ ਹੁੰਦੇ ਨੇ, ਮਹਾਨ ਵਿਅਕਤੀਆਂ ਦੇ ਕੋਲ ਉਦੇਸ਼ ਹੁੰਦੇ ਨੇ, ਸਧਾਰਨ ਲੋਕਾਂ ਦੇ ਕੋਲ ਇੱਛਾਵਾਂ ਤੇ ਨੀਵੇਂ ਬੰਦਿਆਂ ਦੇ ਕੋਲ ਸਿਰਫ ਤੇ ਸਿਰਫ ਸ਼ਿਕਾਇਤਾਂ ਹੀ ਜਿਹੜੀਆਂ ਨੇ ਹੁੰਦੀਆਂ ਨੇ। ਤੇ ਲੋ ਦੋਸਤੋ ਇਸ ਦੇ ਨਾਲ ਹੀ ਅੱਜ ਦੇ ਜਿਹੜਾ ਦੀਨ ਦੁਨੀਆਂ ਦੀ ਗੱਲ ਕਰਦੇ ਹਾਂ। 26 ਮਈ 1906 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ ਜਦੋਂ ਭੌਤਿਕ ਵਿਗਿਆਨੀ ਬੀਪੀ ਪਾਲ ਦਾ ਜਨਮ ਹੁੰਦਾ ਹੈ। ਉਹਨਾਂ ਦਾ ਅੱਗੇ ਜਾ ਕੇ ਸੰਖੇਪ ਦੇ ਵਿੱਚ ਜ਼ਿਕਰ ਵੀ ਕਰਾਂਗੇ ਕਿਹੜੀ ਸ਼ਖਸੀਅਤ ਸੀ, ਕਿਹੜੀਆਂ ਖੋਜਾਂ ਉਹਨਾਂ ਨੇ ਕੀਤੀਆਂ ਨੇ। 1917 ਦੇ ਵਿੱਚ ਗਦਰੀ ਬਾਬਾ ਸੁਰਜਨ ਸਿੰਘ ਫਤਿਹਗੜ੍ਹ ਉਹਨਾਂ ਨੂੰ ਫੇਰੋ ਸ਼ਹਿਰ ਦੇ ਸਾਕੇ ਦੇ ਵਿੱਚ ਲਾਹੌਰ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਗਈ ਸੀ ਤੇ 1933 ਦੇ ਵਿੱਚ ਨੌਜਵਾਨ ਭਾਰਤ ਸਭਾ ਦੇ ਕਿਸ਼ੋਰ ਨਾਮ ਦੇ ਬਿਹਾਰ ਦੀ ਅੰਡੇਮਾਨ ਨਿਕੋਬਾਰ ਦੇ ਵਿੱਚ ਅਣਮਨੁੱਖੀ ਤਸ਼ੱਦਦ ਵਿਰੁੱਧ ਰੱਖੀ ਭੁੱਖ ਹੜਤਾਲ ਦੇ ਕਾਰਨ ਸ਼ਹੀਦੀ ਜਿਹੜੀ ਹੋ ਗਈ ਸੀ। 1955 ਦੇ ਵਿੱਚ ਜਿਹੜਾ ਗੋਆ ਦੀ ਆਜ਼ਾਦੀ ਦੇ ਲਈ ਸੰਘਰਸ਼ ਦੇ ਵਿੱਚ ਕੀਤੇ ਮਾਰਚ ਜਿਹੜੇ ਉਹਦੇ ਦੌਰਾਨ ਪੁਰਤਗਾਲੀਆਂ ਦੇ ਵੱਲੋਂ ਚਲਾਈ ਗੋਲੀ ਦੇ ਨਾਲ ਜਿਹੜੇ ਸਨ ਕਰਨੈਲ ਸਿੰਘ ਈਸੜੂ ਲੁਧਿਆਣਾ ਦੀ ਸ਼ਹਾਦਤ ਹੁੰਦੀ ਹੈ ਤੇ ਕੋਸ਼ਿਸ਼ ਕਰਾਂਗੇ ਉਹਨਾਂ ਦਾ ਜ਼ਿਕਰ ਜਿਹੜਾ ਕਰਾਂਗੇ ਤੇ ਅੱਗੇ ਜਾ ਕੇ ਤੇ ਕਾਫੀ ਪਹਿਲਾਂ ਵੀ ਇੱਕ ਦੋ ਵਾਰ ਉਹਨਾਂ ਦਾ ਜ਼ਿਕਰ ਆਪਾਂ ਕੀਤਾ ਹੈ। ਵੈਸੇ ਚਲੋ ਨਵੇਂ ਦੋਸਤ ਨਾਲ ਜੁੜਦੇ ਨੇ ਤੇ ਉਹਨਾਂ ਦਾ ਜ਼ਿਕਰ ਕਰਨਾ ਜਿਹੜਾ ਜ਼ਰੂਰ ਬਣਦਾ ਹੈ ਉਹਨਾਂ ਦੇ ਅੱਜ ਦੇ ਦਿਹਾੜੇ ਦੇ ਉੱਤੇ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 44 976 19 ਸਟੂਡੀਓ ਦਾ ਨੰਬਰ ਹੈ ਤੇ ਉਹਨਾਂ ਦਾ ਆਪਾਂ ਜ਼ਿਕਰ ਅੱਗੇ ਜਾ ਕੇ ਕਰਾਂਗੇ। ਤੇ 2014 ਦੇ ਵਿੱਚ ਨਰਿੰਦਰ ਮੋਦੀ ਜਿਹੜੇ ਸਨ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸੀ ਅੱਜ ਦੇ ਦਿਹਾੜੇ ਦੇ ਉੱਤੇ ਤੇ ਹੁਣ ਤੱਕ ਜਿਹੜੀ ਹੈ ਧੜਥੱਲੀ ਮਚਾਈ ਹੋਈ ਹੈ ਤੇ ਗੈਸ ਤੇਲ ਦੀਆਂ ਕੀਮਤਾਂ ਜਿਹੜੀਆਂ ਨੇ ਅਸਮਾਨੀ ਚੜਾਈਆਂ ਹੋਈਆਂ ਨੇ ਤੇ ਹੋਰ ਚੜਾ ਵੀ ਰਹੇ ਨੇ। ਤੇ ਗੱਲ ਕਰਦੇ ਹਾਂ ਥੋੜੀ ਜਿਹੀ ਵਿਗਿਆਨੀ ਬੀਪੀ ਪਾਲ ਹੁਣਾਂ ਦੀ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ, ਬਾਕੀ ਤੁਸੀਂ ਦਰੁਸਤ ਕਰ ਦਿਓ। ਤੇ ਵਿਗਿਆਨੀ ਬੀਪੀ ਪਾਲ ਉਹਨਾਂ ਦੀ ਗੱਲ ਮੈਂ ਕਰ ਰਿਹਾ ਸੀ ਜਿਨ੍ਹਾਂ ਨੇ ਫੁੱਲਾਂ ਸਬਜ਼ੀਆਂ ਪੌਦਿਆਂ ਦੇ ਸ਼ੌਕੀਨ ਤੇ ਭੌਤਿਕ ਵਿਗਿਆਨੀ ਬੈਜਾਮਿਨ ਪਿਆਰੀ ਪੀਅਰ ਜਿਹੜੇ ਸਨ ਪੀਅਰ ਪਾਲ ਉਹਨਾਂ ਦਾ ਜਨਮ 26 ਤਰੀਕ ਅੱਜ ਦੇ ਮਹੀਨੇ ਮਈ ਦੇ ਵਿੱਚ 1906 ਨੂੰ ਹੁੰਦਾ ਹੈ। ਪੰਜਾਬ ਦੇ ਵਿੱਚ ਬੰਗਾ ਦਾ ਨਾਂ ਬੰਗਾ ਮਾਲਪੁਰ ਬੰਗੇ ਦੇ ਨਾਲ ਮੁਕੰਦਪੁਰ ਵਿਖੇ ਤੇ ਵਿਹਲਾ ਤੇ ਜ਼ਿਆਦਾ ਸਮਾਂ ਉਹ ਆਪਣੇ ਬਾਗਾਂ ਦੇ ਵਿੱਚ ਹੀ ਪੌਦਿਆਂ ਦੇ ਨਾਲ ਬਤੀਤ ਕਰਦੇ ਸੀ। ਉਹਨਾਂ ਦਾ ਮੁੱਢਲਾ ਜੀਵਨ ਜਿਹੜਾ ਸੀ ਬਰਮਾ ਦੇ ਵਿੱਚ ਬੀਤਿਆ। ਨਾ ਜਾਈ ਬਰਮਾ ਨੂੰ ਲੇਖ ਜਾਣਗੇ ਨਾਰੇ ਨਾਲੇ ਨਾਲ ਹੀ ਚਲੇ ਜਾਣੇ ਲੇਖ ਜੇ ਬਰਮਾ ਨੂੰ ਚਲੇ ਗਿਆ ਅੱਗੇ ਵਿਦੇਸ਼ ਨੂੰ ਜਾਣ ਦੀ ਰੋਜ਼ੀ ਰੋਟੀ ਕਮਾਉਂਦੀ ਜਦੋਂ ਗੱਲ ਚੱਲਦੀ ਸੀ ਇਹ ਗੀਤ ਉਸ ਤਰ੍ਹਾਂ ਉਸ ਸਮਿਆਂ ਦੇ ਬਣੇ ਸੀ। ਅਜੇ ਦੇਸ਼ ਦੇ ਵਿੱਚ ਹੀ ਪ੍ਰਵਾਸ ਹੁੰਦਾ ਸੀ ਤੇ ਬਾਹਰਲੇ ਮੁਲਕਾਂ ਦੇ ਵਿੱਚ ਜਿਹੜਾ ਬਲੈਤ ਨੂੰ ਜਾਣ ਦਾ ਸਿਲਸਿਲਾ ਜਿਹੜਾ ਬਾਅਦ ਦੇ ਵਿੱਚ ਸ਼ਾਇਦ ਚੱਲਿਆ ਹੋ ਸਕਦਾ, ਪਰ ਉਦੋਂ ਗੀਤਾ ਦੇ ਵਿੱਚ ਜ਼ਰੂਰ ਕਹਿੰਦੇ ਸੀ ਜਾਂ ਫੌਜ ਜਿਹੜੀ ਸੀ ਉੱਥੇ ਜਾਂਦੀ ਸੀ ਬਰਮਾ ਨੂੰ ਬਾਰਡਰ ਦੇ ਉੱਤੇ ਜਾਂ ਹੋਰ ਸਾਰੀਆਂ ਚੀਜ਼ਾਂ, ਤਾਂ ਉਦੋਂ ਇਹ ਗੱਲਬਾਤ ਆਉਂਦੀ ਹੈ। ਮੁੱਢਲੀ ਪੜ੍ਹਾਈ ਕਰਨ ਤੋਂ ਬਾਅਦ ਉਹ 1928 ਦੇ ਵਿੱਚ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਜਿਹੜਾ ਸਨ ਕਣਕ ਦੇ ਬਾਰੇ ਖੋਜ ਕਰਨ ਚਲੇ ਗਏ। ਉਥੋਂ PhD ਕਰਕੇ ਵਾਪਸ ਜਿਹੜਾ ਬਰਮਾ ਪਰਤ ਪਏ। 1933 ਦੇ ਵਿੱਚ ਦਿੱਲੀ ਵਿਖੇ ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ ਵਿਖੇ ਖੋਜ ਦਾ ਕੰਮ ਕਰਨ ਲੱਗ ਪਏ। ਆਜ਼ਾਦੀ ਤੋਂ ਪਹਿਲਾਂ ਭਾਰਤ ਦੇ ਵਿੱਚ ਖੇਤੀਬਾੜੀ ਦੇ ਬਾਰੇ ਬਹੁਤ ਹੀ ਜਿਹੜਾ ਉਨ੍ਹਾਂ ਨੇ ਬਹੁਤੀ ਖੋਜ ਨਹੀਂ ਸੀ ਹੋਈ ਉਥੇ, ਤੇ ਫਸਲਾਂ ਨੂੰ ਬਿਮਾਰੀਆਂ ਆਮ ਹੀ ਜਿਹੜੀਆਂ ਨਸ਼ਟ ਕਰ ਦਿੰਦੀਆਂ ਸੀ। ਭਾਵੇਂ ਕਣਕ ਦਾ ਵੱਧ ਝਾੜ ਵਾਲੀਆਂ ਕਈ ਕਿਸਮਾਂ ਜਿਹੜੀਆਂ ਨੇ ਲੱਭ ਗਈਆਂ, ਪਰ ਅਜਿਹੀ ਜਿਹੜੀ ਸੀ ਕਿਸਮ ਨਾ ਲੱਭੀ ਜਿਸ ਨੂੰ ਕੁੰਗੀ ਉੱਲੀ ਨਾਂ ਦੀ ਜਿਹੜੀ ਹੈ ਬਿਮਾਰੀ ਨਾ ਲੱਗਦੀ ਹੋਵੇ। ਤੇ 18 ਸਾਲ ਦੀ ਮਿਹਨਤ ਪਿੱਛੋਂ ਕਣਕ ਦੀ NP 809 ਵਨਗੀ ਜਿਹੜੀ ਹੈ ਕਿਸਮ ਵਿਕਸਿਤ ਕੀਤੀ। ਕਣਕ ਦੀ ਇਹ ਵਨਗੀ ਜਿਹੜੀ ਸੀ ਕੁੰਗੀ ਦੀਆਂ ਤਿੰਨੇ ਕਿਸਮਾਂ ਦਾ ਟਾਕਰਾ ਜਿਹੜਾ ਕਰ ਸਕਦੀ ਸੀ, ਤੇ ਇਸ ਸ਼ਾਨਦਾਰ ਪ੍ਰਾਪਤੀ ਦੇ ਕਾਰਨ ਸੰਸਾਰ ਦੇ ਵਿੱਚ ਉਨ੍ਹਾਂ ਦੀ ਵਡਿਆਈ ਹੋਣ ਲੱਗ ਪਈ। 1965 ਦੇ ਵਿੱਚ ਉਸੇ ਸੰਸਥਾ ਜਿੱਥੇ ਕੰਮ ਕਰਦੇ ਸਨ ਉਨ੍ਹਾਂ ਦੇ ਜਿਹੜੇ ਸਨ ਡਾਇਰੈਕਟਰ ਜਨਰਲ ਬਣਾ ਦਿੱਤੇ ਗਏ। ਉਸ ਨੂੰ ਖੋਜਾਂ ਦੇ ਲਈ ਰਫੀ ਅਹਿਮਦ ਕਿਦਵਈ ਇਨਾਮ, ਜਿਹੜਾ ਬੀਰਬਲ ਸਾਨੀ ਮਾਡਲ ਤੇ ਐਸ ਰਾਮਾਨੁੰਜਨ ਮੈਡਲ ਦੇ ਨਾਲ ਸਨਮਾਨਿਆ ਗਿਆ। 1972 ਦੇ ਵਿੱਚ ਰਾਇਲ ਸੋਸਾਇਟੀ ਦਾ ਫੈਲੋ ਚੁਣੇ ਗਏ ਤੇ ਉਨ੍ਹਾਂ ਨੇ ਗੁਲਾਬ ਦੀਆਂ 40 ਤੋਂ ਵੱਧ ਕਿਸਮਾਂ ਵਿਕਸਿਤ ਕੀਤੀਆਂ ਤੇ ਉਸ ਦੀਆਂ ਲਿਖੀਆਂ ਜਿਹੜੀਆਂ ਨੇ ਕਿਤਾਬਾਂ ਦੇ ਵਿੱਚੋਂ ਗੁਲਾਬ ਦੇ ਬਾਰੇ ਦੀ ਰੋਜ਼ ਇਨ ਇੰਡੀਆ ਬਹੁਤ ਪ੍ਰਸਿੱਧ ਜਿਹੜੀ ਹੋਈ ਹੈ ਤੇ ਮੰਨੀ ਵੀ ਜਾਂਦੀ ਹੈ। ਇਹ ਸਨ ਦੋਸਤੋ ਵਿਗਿਆਨੀ BP ਪਾਲ, ਜਿਨ੍ਹਾਂ ਦਾ ਆਪਾਂ ਜ਼ਿਕਰ ਕੀਤਾ ਗੁਲਾਬ ਦੇ ਜਿਹੜਾ ਫੁਲਵਾੜੀ ਦੇ ਰਾਜੇ। ਤੇ ਦੂਸਰੇ ਪਾਸੇ ਲੂ ਤੋਂ ਬਚੋ ਜੋ ਮਾਹੌਲ ਹੈ ਦੁਨੀਆਂ ਦੇ ਵਿੱਚ, ਖਾਸ ਕਰਕੇ ਇੰਡੀਆ ਦੇ ਵਿੱਚ ਲੂ ਦਾ ਬਹੁਤ ਜਿਹੜਾ ਮਾਹੌਲ ਚੱਲ ਰਿਹਾ, ਲੂ ਤੋਂ ਬਚੋ ਕਿਉਂਕਿ ਜੂਨ ਮਹੀਨਾ ਵੀ ਸ਼ੁਰੂ ਹੋਣ ਰਿਹਾ ਤੇ ਤਪਣ ਵਾਲੇ ਦਿਨ ਆ ਗਏ ਨੇ। ਗਰਮੀ ਦੇ ਮੌਸਮ ਦੇ ਵਿੱਚ ਛੋਟੇ ਬੱਚਿਆਂ ਤੇ ਬਜ਼ੁਰਗਾਂ ਨੂੰ ਲੂ ਲੱਗਣ ਦਾ ਵੱਧ ਖਤਰਾ ਹੁੰਦਾ ਕਿਉਂਕਿ ਸਰੀਰਕ ਤਾਪ ਕਰਮ ਨੂੰ ਜਿਹੜਾ ਕਾਬੂ ਕਰਨ ਵਾਲੀ ਉਨ੍ਹਾਂ ਦੀ ਕਿਰਿਆ ਬਹੁਤ ਸਮਰੱਥ ਜਿਹੜੀ ਨਹੀਂ ਹੁੰਦੀ ਹੈ, ਤੇ ਲੂ ਲੱਗਣਾ ਉਹ ਅਵਸਥਾ ਹੈ ਜਦੋਂ ਸਰੀਰ ਦੀ ਤਾਪ ਨਿਰੰਤਰ ਕਿਰਿਆ ਦੇ ਵਿੱਚ ਗੜਬੜ ਹੋ ਜਾਂਦੀ ਹੈ। ਕਈਆਂ ਨੂੰ ਸੂਰਜ ਤੋਂ ਬਹੁਤ ਜਿਹੜੀ ਹੈ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਐਲਰਜੀ, ਸਕਿਨ ਦੀ ਐਲਰਜੀ ਹੈ, ਜਦੋਂ ਤੇਜ਼ ਰੋਸ਼ਨੀ ਪੈਂਦੀ ਹੈ ਤਾਂ ਐਲਰਜੀ ਆ ਜਾਂਦੀ ਹੈ, ਲਾਲ ਹੋ ਜਾਂਦੀ ਹੈ ਬਾਡੀ ਜਾਂ ਉੱਥੋਂ ਉਹ ਤੋਂ ਬਚਣਾ ਚਾਹੀਦਾ। ਗਲਵਸ ਵਗੈਰਾ ਪਾ ਲਓ, ਮੂੰਹ ਵਗੈਰਾ ਢਕੋ, ਖੂਬੀ ਨਾ ਦਿਖਾਓ ਕਿਉਂਕਿ ਜਿਹੜੀ ਅੱਗ ਹੈ ਉਹ ਸਾੜ ਕੇ ਹੀ ਰੱਖਦੀ ਹੈ, ਉਹਦਾ ਕੰਮ ਹੀ ਸਾੜਨਾ ਹੈ ਤੇ ਉਹਦੇ ਵਿੱਚ ਤੁਸੀਂ ਆਪਣੇ ਆਪ ਦੇ ਵਿੱਚ ਸੇਫਟੀ ਵਰਤਣੀ ਹੈ। ਤੇ ਬਾਕੀ ਅੱਜ ਕੱਲ੍ਹ ਲੋਸ਼ਨ ਵਗੈਰਾ ਬਹੁਤ ਸਾਰੇ ਆ ਗਏ ਨੇ, ਮਤਲਬ ਕਿ ਜਦੋਂ ਬਾਹਰ ਨਿਕਲਦੇ ਹੋ ਖਾਸ ਕਰ ਧੁੱਪ ਦੇ ਸਮੇਂ ਦੇ ਵਿੱਚ ਤਾਂ ਜ਼ਰੂਰ ਬੱਚਿਆਂ ਦੇ ਜਿਹੜੀ ਸਕਿਨ ਜਿਹੜੀ ਹੈ ਪਹਿਲਾਂ ਵਾਲੀ ਨਹੀਂ ਹੈ ਤੇ ਉਹ ਲੋਸ਼ਨ ਵਗੈਰਾ ਜ਼ਰੂਰ ਲਾ ਕੇ ਨਿਕਲੋ, ਬਚਾਅ ਦੇ ਵਿੱਚ ਹੀ ਚੰਗਾ ਹੈ, ਨਹੀਂ ਤਾਂ ਫਿਰ ਧੁੱਪ ਦਾ ਸੜਿਆ ਵੀ ਫਿਰ ਰਾਤ ਨੂੰ ਉੱਠ ਉੱਠ ਪੈਂਦਾ ਹੈ। ਆਮ ਜਿਹੜਾ ਵਿਅਕਤੀ ਦਾ ਤਾਪਮਾਨ 37 ਸੈਂਟੀਗ੍ਰੇਡ ਹੁੰਦਾ ਹੈ, ਜਦੋਂ ਗਰਮੀ ਦੇ ਨਾਲ 72 ਤੋਂ ਵੱਧ ਜਾਵੇ ਤਾਂ ਖੂਨ ਗਰਮ ਹੋਣ ਲੱਗ ਪੈਂਦਾ, ਉਬਾਲੇ ਮਾਰਦਾ ਹੈ। ਜਿਨ੍ਹਾਂ ਲੋਕਾਂ ਨੂੰ ਗਰਮੀ ਦੇ ਵਿੱਚ ਰਹਿਣ ਦੀ ਆਦਤ ਨਹੀਂ ਹੁੰਦੀ ਜਾਂ ਸਰੀਰ ਦਾ ਭਾਰ ਜ਼ਿਆਦਾ ਹੁੰਦਾ ਹੈ, ਉਨ੍ਹਾਂ ਨੂੰ ਗਰਮੀ ਦੇ ਵਿੱਚ ਖਾਸ ਕਰਕੇ 12 ਵਜੇ ਦੁਪਹਿਰ ਤੋਂ 3 ਵਜੇ ਤੱਕ ਬਾਹਰ ਘੱਟ ਜਾਣਾ ਚਾਹੀਦਾ। ਲੱਗਦਾ ਇਸ ਵਾਰ ਗਰਮੀ ਬਹੁਤ ਜ਼ਿਆਦਾ ਪਵੇਗੀ, ਖਾਸ ਕਰ ਇੰਡੀਆ ਦੀ ਧਰਤੀ ਤੇ ਜਦੋਂ ਗੱਲ ਆਉਂਦੀ ਹੈ, ਹਰ ਪਾਸੇ ਹੀ ਮਾਹੌਲ ਵੈਸੇ ਤਾਂ ਇਹ ਹੈ। ਮੌਸਮ ਦਾ ਤਾਪਮਾਨ ਪੰਜਾਬ ਤੇ ਹੋਰ ਰਾਜਾਂ ਦੇ ਵਿੱਚ 44 ਸੈਂਟੀਗ੍ਰੇਡ ਤੋਂ ਵੀ ਜਿਹੜਾ ਵੱਧ ਨੋਟ ਕੀਤਾ ਗਿਆ। ਅਸਲ ਦੇ ਵਿੱਚ ਜਦੋਂ ਦੇਖਦੇ ਹਾਂ ਗੜਬੜ ਸਾਡੇ ਸਰੀਰ ਦੇ ਵਿੱਚ ਆਉਂਦੀ ਹੈ, ਇਹਦੇ ਲੱਛਣ ਨੇ ਨਰਵਸ ਸਿਸਟਮ ਦੇ ਵਿੱਚ ਗੜਬੜ, ਮੂਡ ਵਿਗੜਨਾ, ਸਿਰ ਦਰਦ ਹੋਣਾ ਜਿਸ ਦੇ ਨਾਲ ਬੇਹੋਸ਼ੀ ਵੀ ਹੋ ਸਕਦੀ ਹੈ। ਇਸ ਹਾਲਤ ਦੇ ਵਿੱਚ ਮੂੰਹ ਦੇ ਰਾਹੀਂ ਕੋਈ ਤਰਲ ਜਿਹੜਾ ਨਾ ਦਿਓ ਕਿਉਂਕਿ ਸਾਹ ਨਾਲੀ ਦੇ ਵਿੱਚ ਜਾ ਕੇ ਉਹ ਰੁਕਾਵਟ ਜਿਹੜਾ ਬਣ ਸਕਦਾ ਲੂ ਦੇ ਸਮੇਂ ਦੇ ਵਿੱਚ। ਤੇ ਜ਼ਿਆਦਾ ਧੁੱਪ ਦੇ ਉੱਤੇ ਖਾਸ ਕਰਕੇ ਦੁਪਹਿਰ ਸਮੇਂ ਬਾਹਰ ਜਾਣ ਤੋਂ ਪਰਹੇਜ਼ ਕਰੋ। ਜੇ ਜ਼ਿਆਦਾ ਜ਼ਰੂਰੀ ਹੋਵੇ ਕਿਤੇ ਜਾਣਾ ਆਉਣਾ ਤਾਂ ਹੀ ਜਿਹੜਾ ਜਾਵੋ ਭਾਈ, ਉਹ ਵੀ ਸਿਰ ਵਗੈਰਾ ਢੱਕ ਕੇ ਤੇ ਗਿੱਲਾ ਰੁਮਾਲ ਜਾਂ ਛਤਰੀ ਲੈ ਕੇ, ਤੇ ਧੁੱਪ ਵਾਲੀਆਂ ਐਨਕਾਂ ਦੀ ਵਰਤੋਂ ਜ਼ਰੂਰ ਕਰੋ, ਪਰ ਘਰ ਤੋਂ ਜਿਹੜਾ ਬਾਹਰ ਜਾਣ ਤੋਂ ਪਹਿਲਾਂ ਠੰਡਾ ਪਾਣੀ ਜਾਂ ਕੋਈ ਤਰਲ ਪਦਾਰਥ, ਲੱਸੀ, ਸਕੰਜਵੀ, ਦੁੱਧ ਜਾਂ ਕੱਚੀ ਲੱਸੀ ਪਿਓ ਤੇ ਨਾਲ ਠੰਡੇ ਪਾਣੀ ਦੀ ਬੋਤਲ ਲੈ ਕੇ ਜ਼ਰੂਰ ਜਾਓ, ਕਿਤੇ ਵੀ ਜ਼ਰੂਰਤ ਪੈ ਸਕਦੀ ਹੈ ਤੁਹਾਨੂੰ ਵੀ ਤੇ ਵਾਹੀਕਲ ਨੂੰ ਵੀ ਜਿਹਦੇ ਵਿੱਚ ਤੁਸੀਂ ਜਾ ਰਹੇ ਹੋ। ਦੁਪਹਿਰ ਸਮੇਂ, ਕਿਉਂਕਿ ਗੱਡੀਆਂ ਵੀ ਗਰਮ ਹੋ ਜਾਂਦੀਆਂ ਨੇ ਜੀ ਭਾਈ, ਦੁਪਹਿਰ ਸਮੇਂ ਪੈਦਲ ਤੁਰਨ ਤੋਂ ਪਰਹੇਜ਼ ਕੀਤਾ ਜਾਵੇ। ਤਲੇ ਪਦਾਰਥ, ਮਸਾਲੇਦਾਰ ਕਚੋਰੀ, ਸਮੋਸਾ ਆਦਿ ਖਾਣ ਤੋਂ ਪਰਹੇਜ਼ ਕਰੋ। ਸਕੂਲੀ ਬੱਚੇ ਦੁਪਹਿਰ ਸਮੇਂ ਘਰ ਜਾਣ ਤੋਂ ਪਹਿਲਾਂ ਠੰਡਾ ਪਾਣੀ ਪੀਣ। ਬੁਖਾਰ ਤੇਜ਼ ਹੋਣ ਦੇ ਉੱਤੇ ਸਿਰ ਉੱਤੇ ਬਰਫ਼ ਦੀ ਪੱਟੀ, ਲੂ ਲੱਗੇ ਤਾਂ ਵਿਅਕਤੀ ਨੂੰ ਸਿਰ ਦਰਦ, ਉਲਟੀਆਂ, ਦਸਤ, ਤੇਜ਼ ਬੁਖਾਰ ਦੇ ਜਿਹੜਾ ਇਹ ਸਿਸਟਮ ਹੋ ਜਾਂਦੇ ਆ। ਬੇਰਹਿਮੀ ਅਤੇ ਸੁਭਾਅ ਦੇ ਵਿੱਚ ਚਿੜਚਿੜਾਪਨ ਵੀ ਜਿਹੜਾ ਆ ਜਾਂਦਾ ਹੈ ਲੂ ਲੱਗੀ ਦੇ ਉੱਤੇ, ਤੇ ਲੂ ਤੋਂ ਭਾਈ ਬਚੋ, ਫਿਰ ਬੰਦਾ ਹੋਰ ਕਿਸੇ ਨੂੰ ਲੂ ਲਾਉਣ ਲੱਗ ਜਾਂਦਾ ਹੈ। ਤੇ ਇਹ ਨੇ ਦੋਸਤੋ ਗੱਲਾਂ ਬਾਤਾਂ ਅੱਜ ਦੇ ਵਿਚਾਰ ਦੇ ਵਿੱਚ। ਤੇ ਲਓ ਫਿਰ ਆਪਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਅੱਜ ਸ਼ੁਰੂਆਤ ਕਰਦੇ ਹਾਂ। ਤੇ 26 ਮਈ 2026 ਦਾ ਦਿਹਾੜਾ, ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ, ਜੋ ਹਾਲਾਤ ਦੁਨੀਆਦਾਰੀ ਦੇ ਵਿੱਚ ਬਣੇ ਹੋਏ ਆ। ਅਸਲ ਦੇ ਵਿੱਚ ਭਖਿਆ ਪਿਆ ਜੋ ਪੰਜਾਬ ਦਾ ਮਾਹੌਲ ਹੈ, ਅੱਜ ਚੋਣਾਂ ਦਾ ਜਿਹੜਾ ਮਾਹੌਲ ਸਮਾਪਤ ਹੋ ਗਿਆ, ਤੇ ਬਹੁਤ ਸਾਰਿਆਂ ਦੀ ਕਿਸਮਤ ਜਿਹੜੀ ਹੈ ਡੱਬੇ ਦੇ ਵਿੱਚ ਬੰਦ ਹੋ ਚੁੱਕੀ ਹੈ। ਧੱਕਾ ਮੁੱਕੀ ਚੰਗੀ ਚੱਲੀ ਹੈ। ਭਖਿਆ ਸਿਆਸੀ ਵਿਰੋਧ ਤੇ ਨਿਕਲਿਆ ਹੈ ਕ੍ਰੋਧ, ਤੇ 328 ਪਾਵਨ ਸਰੂਪ ਮਾਮਲਾ ਜਿਹੜਾ ਉਹਦੇ ਉੱਤੇ ਸਿੱਟ ਦੀ ਦਖਲ ਅੰਦਾਜ਼ੀ ਦੇ ਉੱਤੇ ਧਾਮੀ ਸਾਹਿਬ ਨੇ ਬਿਆਨ ਦਿੱਤਾ ਹੈ। ਤੇ ਆ ਗਿਆ ਜੀ ਬਾਬਾ 16ਵੀਂ ਪੈਰੋਲ ਦੇ ਉੱਤੇ, ਤੇ ਸਮਝ ਹੀ ਗਏ ਹੋਣਗੇ ਕੌਣ ਆ ਗਿਆ ਜੀ। ਤੇ ਦੂਸਰੇ ਪਾਸੇ ਅੱਜ US ਨੇ ਜਿਹੜਾ ਇਰਾਨ ਦੇ ਸ਼ਿਪ ਦੇ ਉੱਤੇ ਜਿਹੜਾ ਜੋ ਮਾਈਨਿੰਗ ਕਰ ਰਹੇ ਸਨ ਆਪਣੇ ਏਰੀਆ ਦੇ ਵਿੱਚ, ਉਹਦੇ ਉੱਤੇ ਅਟੈਕ ਕੀਤਾ। ਤੇ ਉਹਦੇ ਜਵਾਬ ਦੇ ਵਿੱਚ ਫਿਰ ਇਰਾਨ ਨੇ ਜਵਾਬੀ ਕਾਰਵਾਈ ਕਰਦੇ ਹੋਏ ਉਹਨਾਂ ਦਾ ਜਿਹੜਾ ਖੁਫੀਆ ਆਪਣਾ ਡਰੋਨ ਹੈ $3 ਕਰੋੜ ਦਾ, ਉਹ ਥੱਲੇ ਸਿੱਟ ਲਿਆ। ਤੇ ਇਸ ਤਰ੍ਹਾਂ ਦਾ ਜਿਹੜਾ ਮਾਹੌਲ, ਇੱਕ ਪਾਸੇ ਜਿਹੜੀ ਆ ਚਰਚਾ ਚੱਲ ਰਹੀ ਹੈ ਸਮਝੌਤੇ ਦੀ, ਤੇ ਦੂਸਰੇ ਪਾਸੇ ਕਿਤੇ ਨਾ ਕਿਤੇ ਟਕਰਾਅ ਜਿਹੜਾ ਵਧਣ ਦੀ ਵੀ ਗੱਲ ਜਿਹੜੀ ਨਾਲ ਦੀ ਨਾਲ ਚੱਲ ਰਹੀ ਹੈ। ਤੇ ਇਸ ਦੇ ਨਾਲ ਹੀ ਜਿਹੜਾ ਅਬਰਾਹਮ ਦਾ ਜਿਹੜਾ ਸੀਗਾ ਆਪਣਾ ਸਮਝੌਤਾ ਕਰਨਾ ਹੈ ਖਾੜੀ ਦੇਸ਼ਾਂ ਦੇ ਨਾਲ ਜਾਂ ਪਾਕਿਸਤਾਨ ਦੀ ਵੀ, ਉਹਦੇ ਉੱਤੇ ਹਸਤਾਖਰ ਦੀ ਜ਼ਰੂਰਤ ਪੈਣੀ ਹੈ ਦਸਤਖਤਾਂ ਦੀ, ਉਹਨੇ ਜਿਹੜੀ ਨਾ ਕਰ ਦਿੱਤੀ ਹੈ, ਕਹਿੰਦੇ ਸਾਨੂੰ ਇਹਦੇ ਵਿੱਚ ਨਾ ਘੜੀਸੋ। ਤੇ ਦੂਸਰੇ ਪਾਸੇ ਪੁਤਿਨ ਹੋਣਾ ਨੇ ਵੀ ਜਿਹੜਾ ਚੇਤਾਵਨੀ ਦੇ ਦਿੱਤੀ ਹੈ ਯੂਕਰੇਨ ਦੇ ਉੱਤੇ ਕੀਵ ਨੂੰ, ਭਾਈ ਜਿਹੜੇ ਨੇ ਡਿਪਲੋਮੈਟ ਨੇ ਸਾਡੇ ਜਾਂ ਲੋਕ ਨੇ ਉਹ ਖਾਲੀ ਕਰ ਦਿਓ ਜਲਦੀ ਤੋਂ ਜਲਦੀ, ਕੁਝ ਵੀ ਵੱਡਾ ਕਰਨ ਜਾ ਰਹੇ ਨੇ ਸ਼ਾਇਦ ਉਹ ਉੱਥੇ। ਤੇ ਦੁਨੀਆਦਾਰੀ ਦੀ ਗੱਲ ਕਰਦੇ ਹੋਏ ਅੱਗੇ ਚੱਲਦੇ ਹਾਂ, ਜੋ ਹੋਰ ਵੀ ਵਿਸ਼ੇਸ਼ ਖਬਰਾਂ ਨੇ। ਪੰਜਾਬ ਨਗਰ ਨਿਗਮ ਚੋਣਾਂ ਦੇ ਦੌਰਾਨ ਸਮਾਣਾ, ਲੁਧਿਆਣਾ, ਮਜਿੱਠਾ ਤੇ ਗਿੱਦੜਬਾਹਾ ਦੇ ਵਿੱਚ ਹਿੰਸਾ ਹੋਈ ਹੈ ਤੇ ਸਿਆਸੀ ਮਾਹੌਲ ਨੂੰ ਜਿਹੜਾ ਉਹਨੇ ਗਰਮਾਇਆ। ਰਾਜਾ ਵੜਿੰਗ ਦਾ ਬੈਲ ਗੱਡੀ ਵਾਲਾ ਪ੍ਰਦਰਸ਼ਨ, ਸੀਐਮ ਮਾਨ ਦੀਆਂ ਭਵਿੱਖਬਾਣੀਆਂ, 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਸਿੱਟ ਵਿਵਾਦ ਤੇ ਨਹਿਰੀ ਪਾਣੀ ਦੇ ਉੱਤੇ ਪੰਜਾਬ ਹਰਿਆਣਾ ਦਾ ਫਿਰ ਤੋਂ ਟਕਰਾਅ। ਇਸ ਦੇ ਨਾਲ ਹੀ ED ਦੀ ਰੋਇਲ ਜਿਹੜੀ ਹੈ ਅਸਟੇਟ ਗਰੁੱਪ ਦੇ ਉੱਤੇ ਆਪਣਾ ਛਾਪੇਮਾਰੀ ਹੋਈ ਹੈ। ਰਾਮ ਰਹੀਮ ਨੂੰ ਪੈਰੋਲ ਮਿਲੀ ਹੈ। ਭਾਰਤੀ ਅੰਬਾਂ ਦੀ ਰਿਕਾਰਡ ਐਕਸਪੋਰਟ ਵੀ ਜਿਹੜਾ ਉਹਨੇ ਰਿਕਾਰਡ ਬਣਾ ਦਿੱਤਾ ਹੈ। ਦੁਆਬੇ ਨੂੰ ਤਰਸੇਂਗੀ ਤੇ ਅੰਬੀਆਂ ਜਿਹੜੇ ਛੱਡ ਕੇ ਦੇਸ ਦੁਆਬਾ ਅੰਬੀਆਂ ਨੂੰ ਤਰਸੇਂਗੀ। ਤੇ ਅੰਬ ਜਿਹੜੇ ਨੇ ਇੰਡੀਅਨ ਅੰਬ ਜਿਹੜੇ ਨੇ ਉਹਨਾਂ ਨੇ ਵੱਡੇ ਪੱਧਰ ਦੇ ਉੱਤੇ ਵਪਾਰ ਕੀਤਾ ਹੈ। ਤੇ ਕਣਕ ਝੋਨਾ ਛੱਡ ਹੀ ਦੇਖ ਕੇ ਭਾਈ ਇਹੀ ਕੰਮ ਕਰ ਲਓ, ਫਰੂਟਾਂ ਫਰਾਟਾਂ ਦਾ ਆਰਾਮ ਨਾਲ ਚਾਰ ਪੈਸੇ ਦਾ ਬਣਨਗੇ। ਦੂਸਰੇ ਪਾਸੇ ਜਿਹੜਾ ਅੰਤਰਰਾਸ਼ਟਰੀ ਮੰਚ ਦੇ ਉੱਤੇ ਇਰਾਨ ਅਮਰੀਕਾ ਜਿਹੜਾ ਤਣਾਅ ਵੱਧ ਰਿਹਾ। ਰੂਸ ਦੀ ਕੀਵ ਨੂੰ ਚੇਤਾਵਨੀ, ਕੁਆਡ ਦੀ ਚੀਨ ਖਿਲਾਫ਼ ਰਣਨੀਤੀ ਤੇ ਅਮਰੀਕਾ ਕੈਨੇਡਾ ਬਾਰਡਰ ਦੇ ਉੱਤੇ ਨਵੇਂ ਵੀਜ਼ਾ ਨਿਯਮਾਂ ਦੇ ਉੱਤੇ ਦੁਨੀਆ ਭਰ ਦੇ ਵਿੱਚ ਜਿਹੜਾ ਨਵੇਂ ਨਿਯਮ ਬਣੇ ਨੇ ਤੇ ਉਹਦੇ ਉੱਤੇ ਵੀ ਜਿਹੜੀ ਗੱਲਬਾਤ ਅੱਗੇ ਜਾ ਕੇ ਕਰਦੇ ਹਾਂ। ਪੰਜਾਬ ਦੇ ਨਾਲ ਸ਼ੁਰੂਆਤ ਕਰਦੇ ਹਾਂ। ਪੰਜਾਬ ਦੇ ਵੱਲੋਂ ਕਹਿੰਦੇ 96% ਨਹਿਰੀ ਪਾਣੀ ਦੀ ਵਰਤੋਂ ਦਾ ਦਾਅਵਾ ਕੀਤਾ ਗਿਆ ਤੇ ਝੋਨੇ ਦੀ ਲਵਾਈ ਦਾ ਵੀ ਗੱਲ ਹੋ ਰਹੀ ਹੈ ਕਿ ਭਾਈ ਮਤਲਬ ਕਿ ਪਾਣੀ ਛੱਡ ਕੇ ਨਹੀਂ, ਸੁੱਕਾ ਹੀ ਝੋਨਾ ਲਾਓ। ਤੇ ਗੌਰਮੈਂਟ ਲੱਗੀ ਹੋਈ ਹੈ ਕਹਿੰਦੇ ਵੀ ਇੱਧਰ ਨੂੰ ਚੱਲੋ, ਪਰ ਮੇਰਾ ਖਿਆਲ ਹੈ ਕਿ ਝੋਨਾ ਲਾਉਣਾ ਹੀ ਕਾਹਦੇ ਲਈ ਹੈ ਜੇ ਬਰਬਾਦੀ ਉਹ ਪਾਣੀ ਦੀ ਕਰ ਹੀ ਰਿਹਾ ਤਾਂ। ਪਰ ਦੂਸਰੇ ਪਾਸੇ ਨਹਿਰੀ ਪਾਣੀ ਦਾ ਦਾਅਵਾ ਕੀਤਾ ਗਿਆ। ਗੁਆਂਢੀ ਸੂਬੇ ਨੂੰ ਜ਼ਿਆਦਾ ਵਾਧੂ ਪਾਣੀ ਰੋਕਿਆ। ਪੰਜਾਬ ਨੇ 96% ਤੇ ਹਰਿਆਣੇ ਨੇ 76% ਪਾਣੀ ਜਿਹੜਾ ਕਹਿੰਦੇ ਵਰਤ ਲਿਆ। ਪੰਜਾਬ ਨੇ ਐਤਕੀ ਨਹਿਰੀ ਪਾਣੀ ਦੀ ਵਰਤੋਂ ਦੇ ਵਿੱਚ ਨਵੀਂ ਸਿਖਰ ਛੋਈ ਹੈ ਤੇ ਗੁਆਂਢੀ ਸੂਬੇ ਹਰਿਆਣਾ ਦੇ ਨਾਲੋਂ ਵੱਧ ਪਾਣੀ ਵਰਤਿਆ। ਪੰਜਾਬ ਨੇ ਸਾਲ 2025 ਤੇ 26 ਦੇ ਵਿੱਚ ਹਰਿਆਣਾ ਨੂੰ ਵਾਧੂ ਪਾਣੀ ਵੀ ਨਹੀਂ ਜਾਣ ਦਿੱਤਾ। ਸਿੱਟੇ ਵਜੋਂ ਹਰਿਆਣਾ 76% ਤੇ ਪੰਜਾਬ 96% ਨਹਿਰੀ ਪਾਣੀ ਵਰਤਣ ਦੇ ਵਿੱਚ ਕਹਿੰਦੇ ਸਫਲ ਰਿਹਾ। ਪਹਿਲਾਂ ਹਰਿਆਣਾ ਹਰ ਵਰੇ ਆਪਣੇ ਹਿੱਸੇ ਦੇ ਨਾਲੋਂ ਵੱਧ ਪਾਣੀ ਜਿਹੜਾ ਵਰਤਦਾ ਸੀ। ਮੁੱਖ ਮੰਤਰੀ ਮਾਨ ਹੋਣਾ ਨੇ ਪਿਛਲੇ ਸਾਲ ਹਰਿਆਣਾ ਨੂੰ ਵਾਧੂ ਪਾਣੀ ਨਾ ਦੇਣ ਦਾ ਕਹਿੰਦੇ ਸਟੈਂਡ ਲਿਆ। ਹਰਿਆਣਾ ਨੂੰ ਜਾਂਦਾ ਵਾਧੂ ਪਾਣੀ ਐਤਕੀ ਪੰਜਾਬ ਨੇ ਵਰਤਿਆ। ਪਿਛਲੇ ਸਾਲ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਹਰਿਆਣਾ ਨੂੰ 8500 ਕਿਊਸਿਕ ਵਾਧੂ ਪਾਣੀ ਦੇਣ ਦਾ ਫੈਸਲਾ ਕੀਤਾ ਸੀ, ਜੋ ਪੰਜਾਬ ਦੇ ਵਿਰੋਧ ਕਾਰਨ ਜਿਹੜਾ ਕਹਿੰਦੇ ਹਕੀਕਤ ਨਹੀਂ ਬਣ ਸਕਿਆ। ਤਾਜ਼ਾ ਅੰਕੜਿਆਂ ਦੇ ਮੁਤਾਬਕ ਹਰਿਆਣਾ ਨੇ ਸਾਲ 2025 ਤੇ 26 ਦੇ ਦੌਰਾਨ ਆਪਣੇ ਹਿੱਸੇ ਦੇ ਪਾਣੀ ਦੇ ਵਿੱਚੋਂ 76% ਵਰਤਿਆ ਜਦੋਂ ਕਿ ਸਾਲ 2024 ਤੇ 25 ਦੇ ਦੌਰਾਨ 110% ਪਾਣੀ ਵਰਤਿਆ ਸੀ। ਪੰਜਾਬ ਦੀ ਗੱਲ ਕਰੀਏ ਤੇ ਸਾਲ 2025 ਤੇ 26 ਦੇ ਦੌਰਾਨ 6669 MAF ਪਾਣੀ ਦੀ ਵਰਤੋਂ ਕੀਤੀ ਤੇ ਜੋ ਪਿਛਲੇ 10 ਸਾਲਾਂ ਦੇ ਵਿੱਚ ਸਭ ਤੋਂ ਕਹਿੰਦੇ ਵੱਧ ਹੈ। ਪਿਛਲੇ ਸਾਲ ਇਹ ਵਰਤੋਂ ਜਿਹੜੀ ਸੀ 5845 MAF ਪਾਣੀ ਦੀ ਸੀ ਤੇ ਪੰਜਾਬ ਨੇ ਸਾਲ 2018 ਤੇ 19 ਦੇ ਵਿੱਚ 4841 MAF ਪਾਣੀ ਦੀ ਵਰਤੋਂ ਕੀਤੀ ਸੀ ਜੋ 64% ਬਣਦੀ ਹੈ ਤੇ ਲੰਘੇ ਮਾਲੀ ਸਾਲ ਦੇ ਦੌਰਾਨ 96% ਨਹਿਰੀ ਪਾਣੀ ਦੀ ਵਰਤੋਂ ਕੀਤੀ ਹੈ। ਦੂਜੇ ਪਾਸੇ ਹਰਿਆਣਾ ਨੇ ਸਾਲ 2020-21 ਦੇ ਵਿੱਚ 109% ਪਾਣੀ ਵਰਤਿਆ ਜੋ ਕਿ ਐਤਕੀ ਘੱਟ ਕੇ 76% ਰਹਿ ਗਿਆ। ਹਰਿਆਣਾ ਨੇ ਵਾਧੂ ਪਾਣੀ ਨਾ ਮਿਲਣ ਦੀ ਸੰਭਾਵਨਾ ਦੇ ਮੱਦੇਨਜ਼ਰ ਸੰਜਮ ਦੇ ਵਜੋਂ ਕਹਿੰਦੇ 76% ਪਾਣੀ ਹੀ ਵਰਤਿਆ। ਇਸ ਤਰ੍ਹਾਂ ਸਾਲ 2025-26 ਦੇ ਵਿੱਚ ਪੰਜਾਬ ਦੀ ਹਿੱਸੇਦਾਰੀ 6944 MAF ਦੀ ਜਿਹੜੀ ਬਣਦੀ ਹੈ ਜਿਸ ਤੋਂ ਵਿੱਚੋਂ ਜਿਹੜਾ 6669 MA ਜਿਹੜਾ ਐਫ ਪਾਣੀ ਦੀ ਵਰਤੋਂ ਹੋਈ ਹੈ ਜੋ ਕਿ 96% ਬਣਦੀ ਹੈ। ਦੂਸਰੇ ਪਾਸੇ ਜੋ ਇਲੈਕਸ਼ਨਾਂ ਦਾ ਅੱਜ ਮਾਹੌਲ ਰਿਹਾ ਸੰਖੇਪ ਦੇ ਵਿੱਚ ਖਬਰ ਕਰਦਿਆਂ, ਤੇਲ ਕੀਮਤਾਂ ਦੇ ਵਿਰੋਧ ਦੇ ਵਿੱਚ ਬੈਲ ਗੱਡੀ ਤੇ ਵੋਟ ਪਾਉਣ ਪਤਨੀ ਦੇ ਸਮੇਤ ਜਿਹੜਾ ਪਹੁੰਚੇ ਹੈ ਰਾਜਾ ਵੜਿੰਗ ਹੋਣੀ ਤੇ ਦੂਸਰੇ ਪਾਸੇ ਪੰਜਾਬ ਨਗਰ ਨਿਗਮ ਚੋਣਾਂ ਦੇ ਦੌਰਾਨ ਸਮਾਣਾ, ਗਿੱਦੜਬਾਹਾ ਤੇ ਲੁਧਿਆਣਾ ਦੇ ਵਿੱਚ ਹਿੰਸਾ ਹੋਈ ਹੈ ਤੇ ਆਪ ਅਕਾਲੀ ਤੇ ਬੀਜੇਪੀ ਜਿਹੜੇ ਸਮਰਥਕ ਹੈ ਉਹ ਵੀ ਆਪਸ ਦੇ ਵਿੱਚ ਭਿੜੇ ਹੈ। ਮਜੀਠਾ ਦੇ ਵਿੱਚ ਹੰਗਾਮਾ ਹੋਇਆ, ਆਪ ਤੇ ਅਕਾਲੀ ਵਰਕਰਾਂ ਦੇ ਝਗੜੇ ਦੇ ਵਿੱਚ 2 ਜ਼ਖਮੀ, SSP ਦੇ ਨਾਲ ਬੈਂਸੇ ਨੇ ਮਜੀਠੀਆ ਸਾਹਿਬ ਵੀ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ PPC ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਨਗਰ ਕੌਂਸਲ ਚੋਣਾਂ ਦੇ ਦੌਰਾਨ ਮਹਿੰਗਾਈ ਤੇ ਤੇਲ ਦੀਆਂ ਵਧਦੀਆਂ ਕੀਮਤਾਂ ਦੇ ਖਿਲਾਫ਼ ਅਨੋਖੇ ਢੰਗ ਦੇ ਨਾਲ ਆਪਣਾ ਰੋਸ ਪ੍ਰਗਟ ਕੀਤਾ। ਰਾਜਾ ਵੜਿੰਗ ਆਪਣੀ ਪਤਨੀ ਅਮ੍ਰਿਤਾ ਵੜਿੰਗ ਜਿਹੜੇ ਨੇ ਉਨ੍ਹਾਂ ਦੇ ਨਾਲ ਬੈਲ ਗੱਡੀ ਦੇ ਉੱਤੇ ਸਵਾਰ ਹੋ ਕੇ ਵੋਟ ਪਾਉਣ ਦੇ ਲਈ ਕਹਿੰਦੇ ਪੋਲਿੰਗ ਬੂਥ ਦੇ ਉੱਤੇ ਜਿਹੜੇ ਪਹੁੰਚੇ ਆ। ਇਹ ਅਨੋਖਾ ਨਜ਼ਾਰਾ ਦੇਖਣ ਦੇ ਲਈ ਲੋਕਾਂ ਦੀ ਭਾਰੀ ਭੀੜ ਵੀ ਇਕੱਠੀ ਹੋਈ। ਇਸ ਮੌਕੇ ਦੇ ਉੱਤੇ ਟਵੀਟ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਅੱਜ ਉਹ ਮੋਦੀ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਦੇ ਖਿਲਾਫ਼ ਪ੍ਰਤੀਕਾਤਮਕ ਜਿਹੜਾ ਵਿਰੋਧ ਵਜੋਂ ਬੈਲ ਗੱਡੀ ਦੇ ਉੱਤੇ ਵੋਟ ਪਾਉਣ ਜਾ ਰਹੇ ਨੇ। ਉਨ੍ਹਾਂ ਮੰਗ ਕੀਤੀ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਕੀਤੇ ਗਏ ਲਗਭਗ 7 ਰੁਪਏ ਦੇ ਵਾਧੇ ਨੂੰ ਤੁਰੰਤ ਵਾਪਸ ਲਿਆ ਜਾਵੇ। ਜਦੋਂ ਕਹਿੰਦੇ ਕੱਚੇ ਤੇਲ ਦੀਆਂ ਕੀਮਤਾਂ ਘੱਟ ਸਨ ਉਦੋਂ ਸਰਕਾਰ ਨੇ ਇਸ ਦਾ ਲਾਭ ਆਮ ਲੋਕਾਂ ਤੱਕ ਨਹੀਂ ਪਹੁੰਚਾਇਆ। ਉਨ੍ਹਾਂ ਕਿਹਾ ਕਿ ਅੱਜ ਕੱਚੇ ਤੇਲ ਦੀਆਂ ਕੀਮਤਾਂ 2014 ਦੇ ਨਾਲੋਂ ਵੀ ਘੱਟ ਹੋਣ ਦੇ ਬਾਵਜੂਦ ਦੇਸ਼ ਦੇ ਵਿੱਚ ਤੇਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ। ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕ ਮਹਿੰਗਾਈ, ਵੱਧਦੇ ਆਵਾਜਾਈ ਖਰਚਿਆਂ ਤੇ ਰੋਜ਼ਾਨਾ ਵਰਤੋਂ ਦੀਆਂ ਮਹਿੰਗੀਆਂ ਵਸਤੂਆਂ ਦੇ ਕਾਰਨ ਪੀੜਤ ਨੇ ਤੇ ਲੋਕ ਵਿਰੋਧੀ ਜਿਹੜਾ ਇਹ ਲੁੱਟ ਤੁਰੰਤ ਜਿਹੜੀ ਹੈ ਬੰਦ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਰਾਜਾ ਵੜਿੰਗ ਦਾ ਜਿਹੜਾ ਇੱਕ ਵਿਵਾਦ ਚੱਲਿਆ ਉਹਦੇ ਬਾਰੇ ਅੱਗੇ ਜਾ ਕੇ ਗੱਲ ਕਰਦੇ ਹਾਂ, ਪਰ ਜੋ ਵੋਟਿੰਗ ਹੋਈ ਹੈ ਉਹਦਾ ਜਿਹੜਾ ਲੇਖਾ ਜੋਖਾ ਤੁਹਾਡੇ ਨਾਲ ਜ਼ਰੂਰ ਸਾਂਝਾ ਕਰ ਲਈਏ ਤੇ ਉਹਦੇ ਵਿੱਚ ਜਦੋਂ ਆਪਣੀ ਖਬਰ ਮੈਂ ਰੱਖ ਬੈਠਾ ਕਿਤੇ। ਹਾਂਜੀ, ਪੰਜਾਬ MC ਇਲੈਕਸ਼ਨ ਜਿਹੜੀ ਹੋਈ ਹੈ ਉਹਦੇ ਵਿੱਚ ਸ਼ਾਮ 5 ਵਜੇ ਤੱਕ 61.5% ਵੋਟਿੰਗ ਜਿਹੜੀ ਹੋਈ ਹੈ ਪੂਰੇ ਪੰਜਾਬ ਦੇ ਵਿੱਚੋਂ, ਜਿਸ ਦੇ ਵਿੱਚ ਪੰਜਾਬ ਦੇ ਵਿੱਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਲਈ ਵੋਟਾਂ ਪਈਆਂ ਨੇ। ਵੋਟਾਂ ਪੈਣ ਦਾ ਅਮਲ ਸਵੇਰੇ 8 ਵਜੇ ਸ਼ੁਰੂ ਹੋਇਆ ਤੇ ਸ਼ਾਮ 5 ਵਜੇ ਤੱਕ ਵੋਟਾਂ ਪਈਆਂ। ਇਹ ਪਤਾ ਲੱਗਿਆ ਕਿ ਸੂਬੇ ਦੇ ਵਿੱਚ ਸ਼ਾਮ 5 ਵਜੇ ਤੱਕ 61.5% ਵੋਟਾਂ ਪਈਆਂ, ਪਰ ਇਹ ਅੰਕੜਾ ਫਾਈਨਲ ਨਹੀਂ ਹੈ ਤੇ ਇਸ ਦੇ ਵਿੱਚ ਹੋਰ ਵੋਟਾਂ ਜੁੜਨ ਦੇ ਨਾਲ ਕੁਝ ਬਦਲਾਅ ਜਿਹੜਾ ਹੋ ਸਕਦਾ। ਇਨ੍ਹਾਂ ਚੋਣਾਂ ਦੇ ਨਤੀਜੇ 29 ਮਈ ਨੂੰ ਆਉਣੇ ਆ। ਦੁਪਹਿਰ 2 ਵਜੇ ਤੱਕ ਪੰਜਾਬ ਭਰ ਦੇ ਵਿੱਚ ਕੁੱਲ 45.6% ਵੋਟਿੰਗ ਦਰਜ ਕੀਤੀ ਗਈ ਹੈ। ਇਸ ਦੇ ਦੌਰਾਨ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਅੱਜ ਭਾਰੀ ਪੁਲਿਸ ਫੋਰਸ ਵੱਲੋਂ ਸੜਕ ਦੇ ਉਪਰ ਰੋਕ ਲਿਆ ਗਿਆ ਤੇ ਧੁਰੀ ਜਾਣ ਤੋਂ ਰੋਕੇ ਜਾਣ ਦੀ ਖ਼ਬਰ ਵੀ ਹੈ। ਇਸ ਦੇ ਦੌਰਾਨ ਬਿੱਟੂ ਅਤੇ ਪੁਲਿਸ ਅਧਿਕਾਰੀਆਂ ਵਿਚਕਾਰ ਕਾਫ਼ੀ ਤਕਰਾਰ ਵੀ ਹੋਇਆ। ਰਵਨੀਤ ਸਿੰਘ ਬਿੱਟੂ ਅੱਜ ਪੁਲਿਸ ਦੇ ਵੱਲੋਂ ਧੁਰੀ ਵਿਖੇ ਪਾਰਟੀ ਆਗੂ ਪ੍ਰੋਫੈਸਰ ਓਂਕਾਰ ਸਿੰਘ ਜਿਹੜੇ ਸਿੱਧੂ ਨੂੰ ਜਿਹੜਾ ਹਿਰਾਸਤ ਦੇ ਵਿੱਚ ਲੈਣ ਦੀ ਵੀ ਸੂਚਨਾ ਜਿਹੜੀ ਹੈ। ਇਸੇ ਤਰ੍ਹਾਂ ਹੀ ਚੋਣਾਂ ਦੇ ਲਈ ਜਿਹੜਾ ਕੁੱਲ 7555 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ, ਜਿਨ੍ਹਾਂ ਦੀ ਕਿਸਮਤ ਅੱਜ 35.45 ਲੱਖ ਵੋਟਰਾਂ ਦੇ ਵੱਲੋਂ ਕੀਤੀ ਜਾਵੇਗੀ। 13 ਚੋਣਾਂ ਦੇ ਵਿੱਚ ਸੂਬੇ ਭਰ ਦੇ ਵਿੱਚ 1014 ਪੋਲਿੰਗ ਬੂਥ ਬਣਾਏ ਗਏ ਸਨ ਤੇ 35,000 ਦੇ ਕਰੀਬ ਚੋਣ ਅਮਲਾ ਭਲਕੇ ਜਮਹੂਰੀ ਪ੍ਰਕਿਰਿਆ ਦੇ ਵਿੱਚ ਡਿਊਟੀ ਦੇ ਉੱਤੇ ਤੈਨਾਤ ਕੀਤਾ ਗਿਆ। ਇਸ ਤੋਂ ਇਲਾਵਾ ਚੋਣਾਂ ਦਾ ਅਮਲ ਅਮਨ ਅਮਾਨ ਦੇ ਨਾਲ ਕਹਿੰਦੇ ਨਿਬੇੜੇ ਚੜਿਆ ਉਹ ਤਾਂ ਦਿਖ ਹੀ ਰਿਹਾ ਜੀ ਤੇ 72,000 ਪੁਲਿਸ ਕਰਮਚਾਰੀ ਤੈਨਾਤ ਇਹਦੇ ਵਿੱਚ ਕੀਤੇ ਗਏ ਸਨ। ਤੇ ਲੋ ਦੋਸਤੋ, ਇਹ ਸੀ ਜੀ ਗੱਲਬਾਤ ਚੋਣਾਂ ਦੇ ਸੰਬੰਧ ਦੇ ਵਿੱਚ। ਤੇ ਦੂਸਰੇ ਪਾਸੇ ਰਾਜਾ ਵੜਿੰਗ ਵਿਵਾਦ ਕੋਲਿਆਂਵਾਲੀ ਦੀ ਕਰ ਦਿੱਤੀ ਕਹਿੰਦੇ ਹਰੀ ਸਿੰਘ ਹੁਣਾਂ ਦੇ ਨਾਲ ਨਲੂਵਾਲ ਹੁਣਾਂ ਦੇ ਨਾਲ ਤੁਲਨਾ। ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਜੋਸ਼ੀਲੀ ਬਿਆਨਬਾਜ਼ੀ ਨੇ ਇੱਕ ਵਾਰ ਫਿਰ ਮੁੜ ਕੇ ਕਾਂਗਰਸ ਦੇ ਲਈ ਔਖੀ ਸਥਿਤੀ ਜਿਹੜੀ ਖੜੀ ਕੀਤੀ ਹੈ। ਮਲੋਟ ਨਗਰ ਕੌਂਸਲ ਚੋਣਾਂ ਦੇ ਲਈ ਮਲੋਟ ਦੇ ਵਿੱਚ ਚੋਣ ਪ੍ਰਚਾਰ ਮੌਕੇ ਦੇ ਵਾਇਰਲ ਹੋਏ ਬਿਆਨ ਦੇ ਵਿੱਚ ਬੇਬਾਕ ਸੰਸਦ ਮੈਂਬਰ ਨੇ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਦੀ ਜਿਹੜੀ ਹੈ ਤੁਲਨਾ ਸਿੱਖ ਕੌਮ ਦੇ ਮਹਾਨ ਸੂਰਬੀਰ ਜੋ

ਮੁਸ਼ਕਲਾਂ ਝੱਲਣੀਆਂ ਪਈਆਂ। ਕਾਂਗਰਸ ਪ੍ਰਧਾਨ ਵੱਲੋਂ ਉਸ ਦੀ ਤੁਲਨਾ ਸਿੱਖ ਇਤਿਹਾਸ ਦੇ ਸਭ ਤੋਂ ਮਹਾਨ ਯੋਧੇ ਦੇ ਨਾਲ ਕਰਨਾ ਬੇਹੱਦ ਬੇਤੁਕਾ ਹੈ। ਵਰਕਰਾਂ ਨੇ ਕਿਹਾ ਕਿ ਦੋਹਾਂ ਦੇ ਕਿਰਦਾਰ ਤੇ ਕਾਰਜਗੁਜ਼ਾਰੀ ਦੇ ਵਿਚ ਜ਼ਮੀਨ ਅਸਮਾਨ ਦਾ ਅੰਤਰ ਹੈ। ਇਸ ਬਿਆਨ ਦੇ ਨਾਲ ਉਨ੍ਹਾਂ ਵਰਕਰਾਂ ਨੇ ਮਨੋਬਲ ਅਤੇ ਭਾਵਨਾਵਾਂ ਨੂੰ ਕਹਿੰਦੇ ਡੂੰਘੀ ਸੱਟ ਵੱਜੀ ਹੈ, ਖਾਸ ਕਰਕੇ ਜਿਨ੍ਹਾਂ ਨੂੰ ਉਸ ਦੌਰ ਦੇ ਵਿਚ ਸੱਤਾ ਪੱਖੀ ਜਾਦਤੀਆਂ ਦਾ ਜਿਹੜਾ ਸਾਹਮਣਾ ਕਰਨਾ ਪਿਆ ਤੇ ਵੜਿੰਗ ਦੇ ਲਗਾਤਾਰ ਬੇਤੁੱਕਾ ਬਿਆਨ ਕਾਂਗਰਸ ਦੇ ਲਈ ਮੁਸ਼ਕਲਾਂ ਜਿਹੜੀਆਂ ਖੜੀਆਂ ਕਰ ਰਹੇ ਨੇ ਤੇ ਕੁਝ ਸਮਾਂ ਪਹਿਲਾਂ ਵੜਿੰਗ ਦੇ ਵੱਲੋਂ ਕਾਂਗਰਸ ਪਾਰਟੀ ਦੇ ਥੰਮ ਰਹੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਦੇ ਬਾਰੇ ਵੀ ਟਿੱਪਣੀ ਜਿਹੜੀ ਸੀ ਕਰਕੇ ਐਸੀ ਭਾਈਚਾਰੇ ਦੀ ਨਾਰਾਜ਼ਗੀ ਜਿਹੜੀ ਹੈ ਸਹੇੜ ਲਈ ਗਈ ਸੀ। ਦੂਸਰੇ ਪਾਸੇ ਸੀਐਮ ਮਨਹੂਣਾ ਦੀ ਭਵਿੱਖਬਾਣੀ ਨੇ ਭਖਾ ਦਿੱਤਾ ਸਿਆਸੀ ਮਾਹੌਲ। ਕਾਂਗਰਸ ਨੂੰ ਦੱਸਿਆ ਮੁੱਖ ਵਿਰੋਧੀ, ਕਹਿੰਦੇ ਸਾਡੇ ਨਾਲ ਟੱਕਰ ਹੋ ਸਕਦਾ, ਸਮਝੌਤਾ ਹੋ ਸਕਦਾ, ਤਾਂ ਫਿਰ ਇੱਕ ਅੱਧੀ ਹਾਮੀ ਤਾਂ ਭਰਨੀ ਪੈਂਦੀ ਹੈ, ਮੰਨਣਾ ਵੀ ਪੈਂਦਾ ਹੈ, ਦੂਸਰਿਆਂ ਨੂੰ ਫੇਲ ਕਰਨਾ ਤੇ ਕੋਈ ਨਾ ਕੋਈ ਤਾਂ ਗਲੇ ਲਾਉਣਾ ਹੀ ਪਊਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇੱਕ ਵੱਡੀ ਭਵਿੱਖਬਾਣੀ ਕੀਤੀ ਹੈ ਜਿਹਦੇ ਨਾਲ ਸਿਆਸਤ ਗਰਮਾ ਗਈ। ਮਾਨ ਨੇ ਦਾਅਵਾ ਕੀਤਾ ਕਿ ਚੋਣਾਂ ਦੇ ਵਿਚ ਭਾਜਪਾ ਬੀਜੇਪੀ ਪਠਾਨਕੋਟ ਜ਼ਿਲ੍ਹੇ ਦੇ ਵਿਚ ਸਿਰਫ ਇਕ ਦੋ ਸੀਟਾਂ ਜਿੱਤੇਗੀ, ਕਾਂਗਰਸ ਨੂੰ ਵੱਧ ਤੋਂ ਵੱਧ 9 ਸੀਟਾਂ ਮਿਲਣਗੀਆਂ ਤੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਉਹਦਾ ਖਾਤਾ ਵੀ ਨਹੀਂ ਕਹਿੰਦੇ ਖੁੱਲੇਗਾ। ਮੁੱਖ ਮੰਤਰੀ ਨੇ ਇਕ ਨਿੱਜੀ ਮੀਡੀਆ ਹਾਊਸ ਦੇ ਇੰਟਰਵਿਊ ਦੇ ਦੌਰਾਨ ਇਹ ਗੱਲ ਲਿਖਤੀ ਰੂਪ ਦੇ ਵਿਚ ਵੀ ਕਹੀ ਹੈ। ਇਹ ਬਿਆਨ ਕਿਸੇ ਵਿਗਿਆਨਕ ਅੰਕੜਿਆਂ ਦੇ ਉੱਤੇ ਆਧਾਰਿਤ ਨਹੀਂ ਸੀ, ਬਲਕਿ ਜਿਹੜਾ ਸੀ ਮੰਗਲਵਾਰ ਨੂੰ ਹੋ ਰਹੀਆਂ ਨਗਰ ਨਿਗਮ ਅਤੇ ਸਥਾਨਕ ਚੋਣਾਂ ਜਿਹੜੀਆਂ ਨੇ ਉਸ ਤੋਂ ਠੀਕ ਪਹਿਲਾਂ ਆਮ ਆਦਮੀ ਪਾਰਟੀ ਆਪ ਦੇ ਪੱਖ ਦੇ ਵਿਚ ਮਾਹੌਲ ਬਣਾਉਣ ਦੀ ਇਕ ਕੋਸ਼ਿਸ਼ ਜਿਹੜਾ ਲਗਦਾ ਕਰਦੀ ਹੈ। ਇਨ੍ਹਾਂ ਸਥਾਨਕ ਚੋਣਾਂ ਦੇ ਲਈ ਵੋਟਿੰਗ ਚੱਲ ਰਹੀ ਸੀ ਤੇ ਨਤੀਜੇ ਸ਼ੁੱਕਰਵਾਰ ਨੂੰ ਆਉਣੇ ਹੈ। ਹਾਲਾਂਕਿ ਭਗਵੰਤ ਮਾਨ ਨੇ ਆਪ ਜਿਹੜਾ 1801 ਉਮੀਦਵਾਰਾਂ ਦੇ ਲਈ ਖੁਦ ਪ੍ਰਚਾਰ ਨਹੀਂ ਕੀਤਾ, ਪਰ ਉਨ੍ਹਾਂ ਦੀ ਮਾਤਾ ਨੇ ਕੁਝ ਜਿਹੜਾ ਉਮੀਦਵਾਰਾਂ ਦੇ ਲਈ ਚੋਣ ਪ੍ਰਚਾਰ ਜ਼ਰੂਰ ਕੀਤਾ। ਆਪ ਨੂੰ ਪੰਜਾਬ ਦੀ ਇਕ ਮਾਤਰ ਮਜ਼ਬੂਤ ਸਿਆਸੀ ਤਾਕਤ ਦੇ ਵਜੋਂ ਪੇਸ਼ ਕਰਕੇ ਮੁੱਖ ਮੰਤਰੀ ਨੇ ਆਪਣੇ ਪਾਰਟੀ ਵਰਕਰਾਂ ਦਾ ਹੌਸਲਾ ਵਧਾਉਣ ਦੀ ਕੋਸ਼ਿਸ਼ ਕੀਤੀ। ਇਹ ਹੌਸਲਾ ਇਸ ਦੇ ਲਈ ਜ਼ਰੂਰੀ ਸੀ ਕਿਉਂਕਿ ਕਾਂਗਰਸ ਅਤੇ ਭਾਜਪਾ ਵਰਗੀਆਂ ਵਿਰੋਧੀ ਪਾਰਟੀਆਂ ਸ਼ਹਿਰੀ ਖੇਤਰਾਂ ਦੇ ਵਿਚ ਆਪ ਨੂੰ ਸਖ਼ਤ ਟੱਕਰ ਦੇ ਰਹੀਆਂ ਨੇ। ਵਿਰੋਧੀ ਆਗੂਆਂ ਨੇ ਮਾਨ ਦੀ ਇਸ ਭਵਿੱਖਬਾਣੀ ਨੂੰ ਸਿਰਫ਼ ਇਕ ਹੱਲਾਸ਼ੇਰੀ ਵਰਕਰਾਂ ਨੂੰ ਜੋਸ਼ ਦਿਵਾਉਣ ਦਾ ਤਰੀਕਾ ਜਿਹੜਾ ਦਸਿਆ, ਜਿਸ ਦਾ ਮਕਸਦ ਕਾਨੂੰਨ ਵਿਵਸਥਾ ਤੇ ਸਰਕਾਰ ਦੀਆਂ ਕਮੀਆਂ ਨੂੰ ਲੈ ਕੇ ਜਨਤਾ ਦੀ ਨਾਰਾਜ਼ਗੀ ਨੂੰ ਦਬਾਉਣਾ। ਇਨ੍ਹਾਂ ਸਥਾਨਕ ਚੋਣਾਂ ਨੂੰ ਜਨਤਾ ਦੇ ਮੂਡ ਨੂੰ ਸਮਝਣ ਦਾ ਜਿਹੜਾ ਇਕ ਵੱਡਾ ਜ਼ਰੀਆ ਮੰਨਿਆ ਜਾ ਰਿਹਾ, ਖਾਸ ਕਰਕੇ ਸ਼ਹਿਰੀ ਤੇ ਇਲਾਕਿਆਂ ਦੇ ਵਿਚ ਜਿੱਥੇ ਸਰਕਾਰ ਦੇ ਪ੍ਰਤੀ ਲੋਕਾਂ ਦੀ ਨਾਰਾਜ਼ਗੀ ਪੇਂਡੂ ਖੇਤਰਾਂ ਦੇ ਨਾਲੋਂ ਜ਼ਿਆਦਾ ਦੇਖਣ ਨੂੰ ਜਿਹੜੀ ਹੈ ਮਿਲ ਰਹੀ ਹੈ। ਇਸੇ ਤਰ੍ਹਾਂ ਈਡੀ ਨੇ ਚੰਡੀਗੜ੍ਹ ਤੇ ਪੰਜਾਬ ਦੇ ਵਿਚ ਰੋਇਲ ਅਸਟੇਟ ਜਿਹੜੀ ਹੈ ਰੀਅਲ ਅਸਟੇਟ ਦੇ ਗਰੁੱਪ ਦੇ ਦਫ਼ਤਰਾਂ ਤੇ ਪ੍ਰਮੋਟਰਾਂ ਦੇ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ ਹੈ। ਮਨੀ ਲਾਂਡਰਿੰਗ ਦੇ ਨਾਲ ਕਹਿੰਦੇ ਮਾਮਲਾ ਜੋੜਿਆ ਹੋਇਆ। ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਮੰਗਲਵਾਰ ਨੂੰ ਅੱਜ ਮੈਸਰਜ ਚੰਡੀਗੜ੍ਹ ਰਾਇਲ ਸਿਟੀ ਪ੍ਰਮੋਟਰਜ਼ ਪ੍ਰਾਈਵੇਟ ਲਿਮਟਿਡ ਅਤੇ ਰਾਇਲ ਦੂਸਰਾ ਉਹਨਾਂ ਦਾ ਨਾਮ ਜਿਹੜਾ ਫਰਮ ਦਾ ਰੋਇਲ ਹੈ ਤੇ ਰਾਇਲ ਜਿਹੜੀ ਜਾਣ ਕਿ ਪ੍ਰੋਪਰਟੀ ਡੀਲਰ ਰਾਇਲ ਅਸਟੇਟ ਗਰੁੱਪ ਦੇ ਨਾਲ ਜੁੜੇ ਚੰਡੀਗੜ੍ਹ ਜ਼ੀਰਕਪੁਰ ਅਤੇ ਪੰਜਾਬ ਦੇ ਹੋਰ ਹਿੱਸਿਆਂ ਦੇ ਵਿਚ ਕਈ ਟਿਕਾਣਿਆਂ ਦੇ ਉਤੇ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਜਿਹੜਾ ਦੇ ਤਹਿਤ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ ਜ਼ੀਰਕਪੁਰ ਦੇ ਵਿਚ ਚੰਡੀਗੜ੍ਹ ਦਿੱਲੀ ਹਾਈਵੇ ਦੇ ਉਤੇ ਸਥਿਤ ਗਰੁੱਪ ਦੇ ਮੁੱਖ ਦਫ਼ਤਰ ਅਤੇ ਇਸ ਦੇ ਡਾਇਰੈਕਟਰਾਂ ਦੇ ਸਾਥੀਆਂ ਦੇ ਨਾਲ ਜੁੜੇ ਰਿਹਾਇਸ਼ੀ ਟਿਕਾਣਿਆਂ ਦੇ ਉਤੇ ਹੋਈ ਹੈ। ਈਡੀ ਦਾ ਇਹ ਮਾਮਲਾ ਪੰਜਾਬ ਪੁਲਿਸ ਦੇ ਵੱਲੋਂ 19 ਜੁਲਾਈ 2025 ਨੂੰ SAS ਨਗਰ ਦੇ ਵਿਚ IPC ਦੀਆਂ ਧਾਰਾਵਾਂ 406, 420 ਤੇ 120B ਦੇ ਤਹਿਤ ਦਰਜ ਕੀਤੀਆਂ ਗਈਆਂ ਇਕ FIR ਜਿਹੜੀ ਆ ਉਤੋਂ ਸ਼ੁਰੂ ਹੋਇਆ। ਇਹ ਪੁਲਿਸ ਮਾਮਲਾ ਕਥਿਤ ਧੋਖਾਧੜੀ ਤੇ ਅਪਰਾਧਿਕ ਸਾਜ਼ਿਸ਼ ਦੇ ਨਾਲ ਸੰਬੰਧਿਤ ਹੈ, ਜਿਸ ਦੇ ਵਿਚ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਨੂੰ ਜਾਣਬੁੱਝ ਕੇ ਕਾਨੂੰਨੀ ਬਕਾਏ ਦਾ ਭੁਗਤਾਨ ਨਾ ਕਰਨ ਅਤੇ ਲਗਭਗ 32.67 ਕਰੋੜ ਰੁਪਏ ਦੇ ਬਾਊਂਸ ਜਿਹੜੇ ਚੈੱਕ ਹੈ ਜਮ੍ਹਾਂ ਕਰਵਾਉਣ ਦੇ ਦੋਸ਼ ਸ਼ਾਮਲ ਨੇ। ਇਹ ਰਿਹਾਇਸ਼ੀ ਕਲੋਨੀ ਪ੍ਰੋਜੈਕਟ ਮੁਹਾਲੀ ਦੇ ਕਰਾਲਾ ਪਿੰਡ ਦੇ ਵਿਚ ਸੀ, RCPL ਵੱਲੋਂ ਵਿਕਸਿਤ ਕੀਤਾ ਜਾ ਰਿਹਾ ਸੀ। ਦੂਸਰੇ ਪਾਸੇ 328 ਪਾਵਨ ਸਰੂਪਾਂ ਦੇ ਮਾਮਲੇ ਦੇ ਉਤੇ ਬਣੀ ਸਿੱਟ ਜਿਹੜੀ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਅਧਿਕਾਰਾਂ ਦੇ ਵਿਚ ਜਿਹੜਾ ਦੇ ਰਹੀ ਹੈ ਦਖਲ, ਐਡਵੋਕੇਟ ਧਾਮੀ ਹੁਣਾਂ ਨੇ ਕਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਵੱਲੋਂ 328 ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਸਿੱਟ ਜਿਹੜੀ ਹੈ ਉਹਦੀ ਕਾਰਜਗੁਜ਼ਾਰੀ ਦੇ ਉਤੇ ਗੰਭੀਰ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਸਿੱਟ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਸ਼੍ਰੋਮਣੀ ਕਮੇਟੀ ਦੇ ਅੰਦਰੂਨੀ

0: ਪ੍ਰਬੰਧਕੀ ਮਾਮਲਿਆਂ ਦੇ ਵਿਚ ਗੈਰ ਜ਼ਰੂਰੀ ਦਖਲ ਅੰਦਾਜ਼ੀ ਕਰ ਰਹੀ ਹੈ। ਉਨ੍ਹਾਂ ਸਪਸ਼ਟ ਸ਼ਬਦਾਂ ਦੇ ਵਿਚ ਕਿਹਾ ਕਿ ਜਾਂਚ ਦੇ ਨਾਮ ਹੇਠ ਸਿੱਖਾਂ ਦੀ ਪ੍ਰਮੁੱਖ ਧਾਰਮਿਕ ਸੰਸਥਾ ਦੀ ਸੰਵਿਧਾਨਕ ਹਸਤੀ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਅੱਗੇ ਉਹ ਕਹਿੰਦੇ ਨੇ ਜਿਸ ਨੂੰ ਕਿਸੇ ਵੀ ਸੂਰਤ ਦੇ ਵਿਚ ਸਵੀਕਾਰ ਨਹੀਂ ਕੀਤਾ ਜਾ ਸਕਦਾ। ਐਡਵੋਕੇਟ ਧਾਮੀ ਹੁਣਾ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਸ਼ੁਰੂ ਤੋਂ ਹੀ ਪੂਰੀ ਸੁਹਿਰਦਤਾ ਤੇ ਪਾਰਦਰਸ਼ਤਾ ਦੇ ਨਾਲ ਜਾਂਚ ਟੀਮ ਨੂੰ ਸਹਿਯੋਗ ਦਿੱਤਾ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਨੂੰ ਮੁੱਖ ਰੱਖਦਿਆਂ ਸਿੱਟ ਨੂੰ ਹਰ ਲੋੜੀਂਦੀ ਜਾਣਕਾਰੀ ਤੇ ਸਹਾਇਤਾ ਪ੍ਰਦਾਨ ਕੀਤੀ ਗਈ, ਪਰ ਦੁੱਖ ਦੀ ਗੱਲ ਇਹ ਵੀ ਹੈ ਕਿ ਸਿੱਟ ਨੇ ਇਸ ਸਹਿਯੋਗ ਨੂੰ ਸਮਝਣ ਦੀ ਬਜਾਏ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਅਤੇ ਅੰਦਰੂਨੀ ਮਾਮਲਿਆਂ ਨੂੰ ਆਪਣੇ ਏਜੰਡੇ ਦਾ ਹਿੱਸਾ ਬਣਾ ਲਿਆ। ਉਨ੍ਹਾਂ ਕਿਹਾ ਕਿ ਸਿੱਟ ਦੇ ਵੱਲੋਂ ਲਗਾਤਾਰ ਅਜਿਹੀਆਂ ਜਾਣਕਾਰੀਆਂ ਮੰਗੀਆਂ ਜਾ ਰਹੀਆਂ ਨੇ ਜਿਨ੍ਹਾਂ ਦਾ 328 ਪਾਵਨ ਸਰੂਪਾਂ ਦੇ ਮਾਮਲੇ ਦੇ ਨਾਲ ਦੂਰ ਦੁਰਾਡੇ ਦਾ ਵੀ ਤੱਕ ਕੋਈ ਵੀ ਸੰਬੰਧ ਨਹੀਂ ਬਣਦਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਿਹੜਾ ਇਤਰਾਜ਼ ਜਤਾਉਂਦਿਆਂ ਕਿਹਾ ਕਿ ਸਿੱਟ ਦੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਵਿੱਤੀ ਖਾਤਿਆਂ, ਬੈਂਕ ਲੈਣ ਦੇਣ ਅਤੇ ਸਮੁੱਚੇ ਆਰਥਿਕ ਵੇਰਵਿਆਂ ਦੀ ਮੰਗ ਕਰਨਾ ਉਸ ਦੇ ਅਧਿਕਾਰ ਖੇਤਰ ਦੇ ਵਿਚ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਕਦੇ ਸਿੱਟ ਆਪਣੇ ਨੁਮਾਇੰਦਿਆਂ ਨੂੰ ਬੈਂਕਾਂ ਦੇ ਵਿਚ ਭੇਜ ਕੇ ਖਾਤਿਆਂ ਦੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਕਦੇ ਪੱਤਰਾਂ ਦੇ ਰਾਹੀਂ ਵਿਸਥਾਰ ਪੂਰਵਕ ਵਿੱਤੀ ਵੇਰਵੇ ਮੰਗੇ ਜਾ ਰਹੇ ਨੇ। ਉਨ੍ਹਾਂ ਸਿੱਟ ਦੇ ਵੱਲੋਂ ਨਿੱਜੀ ਚੈਨਲਾਂ ETC ਅਤੇ ਜੀ ਨੈਕਸਟ ਮੀਡੀਆ ਦੇ ਨਾਲ ਬੀਤੇ ਲੰਮੇ ਸਮੇਂ ਦੇ ਦੌਰਾਨ ਗੁਰਬਾਣੀ ਕੀਰਤਨ ਸੰਬੰਧੀ ਸ਼ਾਇਦ PTC ਹੋਣਾ ਇੱਥੇ ETC ਲਿਖ ਦਿੱਤਾ ਇਹਨਾਂ ਨੇ ਗੁਰਬਾਣੀ ਕੀਰਤਨ ਸੰਬੰਧੀ ਕੀਤੇ ਗਏ ਸਮਝੌਤਿਆਂ ਦੇ ਵੇਰਵੇ ਵੀ ਮੰਗੇ ਗਏ ਨੇ ਤੇ ਜਿਨ੍ਹਾਂ ਦਾ 328 ਪਾਵਨ ਸਰੂਪਾਂ ਦੇ ਨਾਲ ਕੋਈ ਸੰਬੰਧ ਨਹੀਂ ਬਣਦਾ। ਇੱਥੋਂ ਤੱਕ ਕਿ ਜਿਹੜੀ ਜਾਣਕਾਰੀ ਪਹਿਲਾਂ ਹੀ ਸਿੱਟ ਨੂੰ ਦਿੱਤੀਆਂ ਜਾ ਚੁੱਕੀਆਂ ਨੇ ਉਨ੍ਹਾਂ ਦੇ ਬਾਰੇ ਬਾਰ ਬਾਰ ਦੁਬਾਰਾ ਪੱਤਰ ਭੇਜ ਕੇ ਫਿਰ ਜਾਣਕਾਰੀ ਮੰਗੀ ਜਾ ਰਹੀ ਹੈ। ਇਹ ਸਭ ਕੁਝ ਜਾਂਚ ਦੇ ਮੂਲ ਮਕਸਦ ਤੋਂ ਜਿਹੜਾ ਬਾਹਰ ਜਾ ਕੇ ਕੀਤਾ ਜਾ ਰਿਹਾ। ਜਾਂਚ ਟੀਮ ਜਿਹੜੀ ਹੈ ਉਹਦੇ ਸਵਾਲ ਅਤੇ ਮਨਮਰਜ਼ੀ ਦੇ ਨਾਲ ਮੰਗੀਆਂ ਜਾ ਰਹੀਆਂ ਜਾਣਕਾਰੀਆਂ ਇਸ ਗੱਲ ਦੇ ਵੱਲ ਇਸ਼ਾਰਾ ਕਰਦੀਆਂ ਨੇ ਕਿ ਉਹ ਅਸਲ ਜਾਂਚ ਤੋਂ ਹਟ ਕੇ ਕਿਸੇ ਹੋਰ ਮਨਸੂਬੇ ਦੇ ਤਹਿਤ ਕੰਮ ਕਰ ਰਹੀ ਹੈ। ਇਸੇ ਤਰ੍ਹਾਂ ਗੁਰਮੀਤ ਰਾਮ ਰਹੀਮ ਡੇਰਾ ਮੁਖੀ ਗੁਰਮੀਤ ਰਾਮ ਰਹੀਮ 30 ਦਿਨਾਂ ਦੀ ਪੈਰੋਲ ਦੇ ਉੱਤੇ ਫਿਰ ਜੇਲ੍ਹ ਤੋਂ ਬਾਹਰ ਆ ਗਿਆ। ਜਬਰ ਜਨਾਹ ਦੇ ਮਾਮਲੇ ਦੇ ਵਿਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਕ ਵਾਰ ਫਿਰ ਪੈਰੋਲ ਮਿਲ ਗਈ ਹੈ। ਉਹ ਮੰਗਲਵਾਰ ਅੱਜ ਸੁਨਾਰੀਆ ਪਿੰਡ ਦੀ ਜੇਲ੍ਹ ਜਿਹੜੀ ਹੈ ਜ਼ਿਲ੍ਹਾ ਜੇਲ੍ਹ ਤੋਂ ਪੈਰੋਲ ਤੇ ਬਾਹਰ ਆਇਆ। ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਦਿੱਤੀ ਹੈ। ਅਗਸਤ 2017 ਦੇ ਵਿਚ ਇਕ ਵਿਸ਼ੇਸ਼ CBI ਅਦਾਲਤ ਦੇ ਵੱਲੋਂ ਜੇਲ੍ਹ ਦੀ ਸਜ਼ਾ ਸੁਣਾਏ ਦੇ ਜਾਣ ਤੋਂ ਬਾਅਦ ਇਹ 16ਵੀਂ ਵਾਰ ਹੈ ਜਦੋਂ ਪੈਰੋਲ ਦਿੱਤੀ ਗਈ ਹੈ। ਉਹ ਜਾਂ ਫਰਲੋ ਦੇ ਉੱਤੇ ਜੇਲ੍ਹ ਤੋਂ ਰਿਹਾਅ ਕੀਤਾ ਗਿਆ। ਵੇਰਵੇ ਅਨੁਸਾਰ ਉਹ ਸਵੇਰੇ 6:35 ਦੇ ਉੱਤੇ ਕਰੀਬ ਜੇਲ੍ਹ ਦੇ ਬਾਹਰ ਸਖ਼ਤ ਪੁਲਿਸ ਸੁਰੱਖਿਆ ਪ੍ਰਬੰਧਾਂ ਵਿਚਕਾਰ ਇਕ SUV ਦੇ ਵਿਚ ਬਾਹਰ ਆਏ ਨੇ। ਇਸ ਤੋਂ ਪਹਿਲਾਂ ਜਨਵਰੀ ਦੇ ਵਿਚ ਵੀ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਜਿਹੜੀ ਸੀ ਦਿੱਤੀ ਗਈ ਸੀ। ਡੇਰਾ ਸੱਚਾ ਸੌਦਾ ਮੁਖੀ ਆਪਣੀਆਂ 2 ਚੇਲੀਆਂ ਦੇ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਚ 20 ਦੀ ਸਜ਼ਾ ਕੱਟ ਰਿਹਾ ਤੇ ਉਸ ਨੂੰ 2017 ਦੇ ਵਿਚ ਪੰਚਕੁਲਾ ਦੀ ਇਕ ਵਿਸ਼ੇਸ਼ CBI ਅਦਾਲਤ ਦੇ ਦੁਆਰਾ ਦੋਸ਼ੀ ਜਿਹੜਾ ਕਰਾਰ ਦਿੱਤਾ ਗਿਆ। ਦੂਸਰੇ ਪਾਸੇ ਭਾਰਤੀ ਅੰਬਾਂ ਦਾ ਦੁਨੀਆ ਭਰ ਦੇ ਵਿਚ ਦਬਦਬਾ ਬਣ ਗਿਆ। ਐਕਸਪੋਰਟ ਤੋਂ ਹੋਈ ਰਿਕਾਰਡ ਕਮਾਈ ਹੈ। ਉਸ ਤੋਂ ਬਾਅਦ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਹਾਂ। ਭਾਰਤੀ ਅੰਬਾਂ ਦੀ ਮਿਠਾਸ ਅਤੇ ਖੁਸ਼ਬੂ ਇਕ ਵਾਰ ਫਿਰ ਜਿਹੜਾ ਵਿਸ਼ਵ ਪੱਧਰ ਦੇ ਉੱਤੇ ਲੋਕਾਂ ਦੇ ਦਿਲ ਦੇ ਉੱਤੇ ਜਿਹੜੀ ਛਾਈ ਹੈ ਤੇ ਦਿਲ ਜਿੱਤ ਰਹੀ ਹੈ। ਖਾੜੀ ਦੇਸ਼ਾਂ ਤੋਂ ਲੈ ਕੇ ਯੂਰਪ, ਅਮਰੀਕਾ ਤੇ ਸਿੰਗਾਪੁਰ ਤੱਕ ਭਾਰਤੀ ਅੰਬਾਂ ਦੀ ਭਾਰੀ ਮੰਗ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ। ਵੈਸੇ ਤਾਂ ਸਾਰੀਆਂ ਨੈਗੇਟਿਵ ਖਬਰਾਂ ਆਉਂਦੀਆਂ ਨੇ, ਚਲੋ ਕੋਈ ਤਾਂ ਚੱਜ ਦੀ ਖਬਰ ਜਿਹੜੀ ਹੈ ਵਿਚ ਵਿਚ ਆਉਂਦੀ ਹੈ। ਬਿਹਤਰ ਲੌਜਿਸਟਿਕਸ ਅਤੇ ਵਿਦੇਸ਼ੀ ਬਾਜ਼ਾਰਾਂ ਦੇ ਵਿਚ ਵਧਦੀ ਲੋਕਪ੍ਰਿਯਤਾ ਦੇ ਕਾਰਨ ਭਾਰਤ ਦੇ ਅੰਬ ਨਿਰਯਾਤ ਜਿਹੜਾ ਐਕਸਪੋਰਟ ਨੇ ਨਵਾਂ ਰਿਕਾਰਡ ਜਿਹੜਾ ਕਾਇਮ ਕਰ ਦਿੱਤਾ। ਐਗਰੀਕਲਚਰਲ ਐਂਡ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟਸ ਡਿਵੈਲਪਮੈਂਟ ਅਥਾਰਟੀ ਜਿਹੜੀ ਹੈ ਉਹਦੇ ਅੰਕੜਿਆਂ ਦੇ ਅਨੁਸਾਰ ਵਿੱਤੀ ਸਾਲ 2024-25 ਦੇ ਵਿਚ ਭਾਰਤ ਨੇ ਲਗਭਗ 29,938 ਮੀਟ੍ਰਿਕ ਟਨ ਤਾਜ਼ੇ ਅੰਬਾਂ ਦਾ ਨਿਰਯਾਤ ਕੀਤਾ। ਇਸ ਦੇ ਨਾਲ ਦੇਸ਼ ਨੂੰ 470 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਪ੍ਰਾਪਤ ਹੋਇਆ। ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਜਿਹੜਾ ਅੰਬ ਉਤਪਾਦਕ ਦੇਸ਼ ਹੈ ਤੇ ਵਿਸ਼ਵ ਉਤਪਾਦਨ ਦੇ ਵਿਚ ਇਸ ਦੀ ਹਿੱਸੇਦਾਰੀ ਲਗਭਗ 50% ਬਣਦੀ ਹੈ। ਸੰਯੁਕਤ ਅਰਬ ਅਮਰਾਤ ਹੈ UAE ਭਾਰਤੀ ਅੰਬਾਂ ਦਾ ਸਭ ਤੋਂ ਵੱਡਾ ਖਰੀਦਦਾਰ ਬਣਿਆ ਹੋਇਆ। ਇਸ ਤੋਂ ਇਲਾਵਾ ਅਮਰੀਕਾ, ਬ੍ਰਿਟੇਨ, ਕਤਰ, ਕੁਵੈਤ ਤੇ ਸਿੰਗਾਪੁਰ ਵਰਗੇ ਦੇਸ਼ਾਂ ਦੇ ਵਿਚ ਵੀ ਭਾਰਤੀ ਅੰਬਾਂ ਦੀ ਮੰਗ ਤੇਜ਼ੀ ਦੇ ਨਾਲ ਵਧੀ ਹੈ ਤੇ ਸਿੰਗਾਪੁਰ ਦੇ ਸੁਪਰ ਮਾਰਕਿਟਾਂ ਦੇ ਵਿਚ ਵੀ ਭਾਰਤੀ ਅੰਬਾਂ ਨੂੰ ਲੈ ਕੇ ਲੋਕਾਂ ਦੇ ਵਿਚ ਭਾਰੀ ਜਿਹੜਾ ਉਤਸ਼ਾਹ ਦੇਖਿਆ ਜਾ ਰਿਹਾ। ਤੇ ਲੋ ਦੋਸਤੋ, ਇਹ ਸਾਂ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਜੋ ਖ਼ਬਰਾਂ ਭਾਰਤ ਦੀਆਂ ਤੇ ਕੇਂਦਰ ਦੀਆਂ ਤੇ ਸੂਬੇ ਦੀਆਂ। ਪੰਜਾਬ ਦੀਆਂ ਤੇ ਅੱਗੇ ਜਾ ਕੇ ਆਪਾਂ ਇੰਟਰਨੈਸ਼ਨਲ ਖਬਰਾਂ ਨੂੰ ਵੀ ਲੈਣੇ ਆ, ਪਰ ਉਸ ਤੋਂ ਪਹਿਲਾਂ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਆਪਣੇ ਮਾਨ ਸਿੰਘ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ ਸੁਰਿੰਦਰ ਕੌਰ ਮਾਲ ਜੀ ਦਾ ਵੀ। ਤੇ ਲੋ ਦੋਸਤੋ, ਕਰਦੇ ਹਾਂ ਸਵਾਗਤ, ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਜੀਆਂ ਨੂੰ ਜੀ। ਸੈਣੀ ਸਾਹਿਬ ਜੀਆਂ ਨੂੰ ਜੀ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਜੀ ਆਨੂ ਜੀ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਜੀ।
0: ਅੰਬ ਪੱਕ ਗਿਆ ਜੀ ਵੈਸੇ ਆਪਣੇ?
1: ਭਾਰਤ ਸਾਹਿਬ ਇੱਥੇ ਜਿਹੜਾ ਹੈਗਾ, ਤੁਸੀਂ ਯਕੀਨ ਕਰਿਓ ਕਿ ਮੈਂ ਸੀਜ਼ਨ ਦੇ ਵਿੱਚ ਅਜੇ ਅੰਬ ਨਹੀਂ ਖਾਧਾ।
0: ਅੱਛਾ ਜੀ।
1: ਉਹ ਇਸ ਕਰਕੇ ਕਿ ਇੱਥੇ ਜਿਹੜਾ ਹੈਗਾ ਨਾ, ਕੱਚਾ ਲੈ ਆਉਂਦੇ ਹੈਗੇ ਵਿੱਚ, ਜਿਹੜਾ ਆ ਉਹ ਬਿਲਡਿੰਗ ਵਾਲਾ ਮਟੀਰੀਅਲ ਹੁੰਦਾ, ਉਹ ਮਸਾਲਾ ਜਿਹਾ ਪਾ ਕੇ ਤੇ ਪਕਾ ਦਿੰਦੇ ਆ ਜੀ।
0: ਮੋਟਰ ਤੇ ਲਾਓ ਦੋ ਚਾਰ ਬੂਟੇ।
1: ਮੈਂ ਅਮਰਪਾਲੀ ਲਾਇਆ ਆ।
0: ਅੱਛਾ।
1: ਉਹ ਬਹੁਤ ਲੇਟ ਪੱਕਦਾ ਜੀ, ਮਤਲਬ ਐਤਕੀ ਥੋੜਾ ਜਿਹਾ ਹੈਗਾ ਸੀਗਾ ਵੀ ਉਹ ਮੈਂ ਬੂਟਾ ਜਿਹੜਾ ਹੈਗਾ ਸੀਗਾ ਉਹ ਮੈਂ ਇਹੋ ਜਿਹੀ ਜਗ੍ਹਾ ਤੇ ਲਾ ਬੈਠਾ ਹੈਗਾ ਕਿ ਮੈਨੂੰ ਉਹ ਬੂਟਾ ਕੱਟਣਾ ਪੈਂਦਾ ਥੋੜਾ ਬਹੁਤਾ।
0: ਅੱਛਾ।
1: ਨਹੀਂ ਤਾਂ ਉਹ ਟ੍ਰਾਂਸਫਾਰਮਰ ਵੱਲ ਨੂੰ ਚੱਲ ਜਾਂਦਾ ਜੀ।
0: ਜੀ ਜੀ ਜੀ।
1: ਤੇ ਉਹ ਇਸ ਕਰਕੇ ਜਿਹੜਾ ਹੈਗਾ ਆ ਉਹਨੂੰ ਨਾਲੇ ਉਹ ਲੇਟ ਬਹੁਤ ਪੱਕਦਾ ਹੈਗਾ ਆ, ਉਹ ਤਾਂ ਜਦੋਂ ਪੱਕੂਗਾ ਪੱਕੂਗਾ। ਮੈਂ ਉਹਦੇ ਵਾਸਤੇ ਫਿਰ ਜਿਹੜਾ ਹੈਗਾ ਜੀ ਅੰਬ ਖਾਣਾ ਹੋਵੇ ਨਾ ਜੀ, ਤੇ ਮੈਂ ਫਿਰ ਆਨਲਾਈਨ ਜਿਹੜਾ ਹੈਗਾ ਅਲਫੈਂਸੋ ਮੰਗਾਨਾ ਹੁੰਦਾ।
0: ਕਿਆ ਬਾਤ ਆ ਜੀ,
1: ਉਹ ਤ੍ਰਿਪਤੀ ਹੋ ਜਾਂਦੀ ਸਰ ਜਦੋਂ ਤੁਸੀਂ ਸੀਜ਼ਨ ਦੇ ਵਿੱਚ ਦੋ ਚਾਰ ਵਾਰੀ। ਬਹੁਤ ਅਲਫਾਂਸੋ ਵਰਗੀ ਕਹਿੰਦੀ ਜੀ ਵਧੀਆ। ਉਹ ਆਨਲਾਈਨ ਜਿਹੜਾ ਜਦੋਂ ਚੀਜ਼ ਆ ਜਾਂਦੀ ਹੈਗੀ ਆ, ਉਹ ਰਿਪਿਊਟਡ ਜਿਹੜੀਆਂ ਕੰਪਨੀਆਂ ਉਹ ਮਾੜਾ ਵੀ ਨਹੀਂ ਭੇਜਦੀਆਂ, ਕਈ ਵਾਰੀ ਰਿਸਕ ਵੀ ਹੁੰਦਾ
0: ਜੀ।
1: ਬਟ ਮੈਂ ਮਤਲਬ ਦੋ ਤਿੰਨ ਵਾਰੀ ਤਜਰਬਾ ਕੀਤਾ ਤੇ ਠੀਕ ਰਿਹਾ ਉਹ ਜੀ।
0: ਜੀ।
1: ਤੇ ਬਾਕੀ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਜੀ, ਇਹ ਇੱਕ ਕਹਾਵਤ ਹੁੰਦੀ ਆ ਕਹਿੰਦੇ ਵੀ 12 ਸਾਲੇ ਹੀ ਰੱਬ ਰੂੜੀ ਦੀ ਵੀ ਸੁਣ ਲੈਂਦਾ, ਇਹਦਾ ਕੀ ਮਤਲਬ ਆ?
0: ਇਹ ਜੀ ਖਾਦ ਬਣ ਜਾਂਦੀ ਹੈ ਵੈਸੇ ਕਹਿੰਦੇ ਨੇ।
1: ਨਹੀਂ ਉਹ ਰੂੜੀ ਤਾਂ ਨਹੀਂ, ਉਹ ਰੂੜੀ ਤਾਂ ਔਰਤ ਦਾ ਨਾਂ ਸੀਗਾ ਜੀ, ਕਹਿੰਦੇ 12 ਸਾਲੀ ਹੈਗਾ ਸੀ
0: ਜੀ
1: ਖਵਾਜਾ ਪਾਕ ਨੇ, ਜਾਂ ਜਿਹੜੇ 11ਵੀਂ ਵਾਲੀ ਸਰਕਾਰ ਕਹਿੰਦੇ ਆ, ਉਹਨਾਂ ਨੇ ਉਹਦਾ ਪੁੱਤ ਜਿਹੜਾ ਉਹਦਾ ਜਿਹੜਾ ਹੈਗਾ ਸੀ ਉਹ ਪਾਗਲ ਹੋ ਗਿਆ, ਉਹ ਡੁੱਬ ਗਿਆ ਸੀ ਜਹਾਜ਼, ਬੇੜਾ ਡੁੱਬ ਗਿਆ ਸੀ ਉਹ ਜਿਹੜਾ ਹੈਗਾ, ਤੁਸੀਂ ਸੀਨਰੀ ਵੀ ਦੇਖੀ ਹੋਣੀ ਵੀ ਬੇੜਾ ਹੀ ਤਾਂ ਨੂੰ ਚੱਕਦਿਆਂ ਦੀ।
0: ਹਾਂਜੀ ਹਾਂਜੀ।
1: ਤੇ ਉਹ ਕਹਿੰਦੇ ਮਤਲਬ 12 ਸਾਲੀ ਬੇੜਾ ਕੱਢ ਦਿੱਤਾ ਸੀ, ਬਾਹਰ ਡੁੱਬਿਆ ਬੇੜਾ ਪਾਰ ਲਾ ਦਿੱਤਾ ਸੀ, ਉਹ ਏਦਾਂ ਦੀ ਹੈਗੀ ਆ ਜੀ।
0: ਜਿਵੇਂ ਕਹਿੰਦੇ ਨੇ ਕਿ ਆਪਣੇ ਬਨਵਾਸ ਕੱਟਣ ਚਲੇ ਗਏ ਸੀਗੇ, ਹਨਾ, 14 ਸਾਲ ਦਾ ਬਨਵਾਸ।
1: ਹਾਂ, ਉਹ ਸੇਵਾ ਕਰਦੀ ਸੀ ਬੀਬੀ, ਉੱਥੇ ਸੇਵਾ ਕਰਦੀ ਰਹੀ, ਉਹ 12 ਸਾਲ ਤੱਕ ਰੋਂਦੀ ਰਹੀ, ਉਹਦੀਆਂ ਅੱਖਾਂ ਵੀ ਚਲ ਗਈਆਂ ਸੀ, ਤੇ ਉਹ ਇਹ ਹੀ ਕਹਿੰਦੀ ਆਸ ਲਾ ਕੇ ਵੀ ਮੈਨੂੰ ਪੀਰ ਨੇ ਕਿਹਾ ਹੈਗਾ ਤੇ ਮੁੰਡਾ ਮੇਰਾ ਜੀਦਾ ਹੀ ਨਿਕਲੂਗਾ। ਹਾਂਜੀ। ਤੇ ਉਹ 12 ਸਾਲ ਬਾਅਦ ਫਿਰ ਕਹਿੰਦੀ ਉਹਦਾ ਮੁੰਡਾ ਜਿਹੜਾ ਆ ਉਹ ਬਾਹਰ ਆ ਗਿਆ ਸੀਗਾ, ਬੇੜਾ ਹੀ ਉਹਨਾਂ ਨੇ ਫਿਰ ਬੇੜਾ ਹੀ ਬਾਹਰ ਕੱਢ ਦਿੱਤਾ ਸੀਗਾ, ਡੁੱਬਿਆ ਬੇੜਾ ਪਾਰ ਲਾ ਸੀਗਾ ਜੀ। ਹਾਂਜੀ। ਤੇ ਇੱਥੇ ਹੁਣ ਜਿਹੜੀ ਹੈਗੀ ਆ ਸਾਡੇ ਵਰਗੀ ਰੂੜੀ ਜਿਹੜੀ ਹੈਗੀ, 12 ਸਾਲ ਹੋ ਗਿਆ ਜੀ ਮੋਦੀ ਸਾਹਿਬ ਨੂੰ ਸਹੁੰ ਚੁੱਕਿਆ ਨੂੰ।
0: ਬਿਲਕੁਲ।
1: 26 ਮਈ 2014 ਨੂੰ ਉਹਨਾਂ ਨੇ ਸਹੁੰ ਚੁੱਕੀ ਸੀ, ਤੇ ਅੱਜ 12 ਸਾਲ ਹੋ ਗਏ ਆ ਜੀ।
0: ਬਿਲਕੁਲ।
1: ਤੇ ਮੈਂ ਸੋਚਦਾ ਸੀ ਸਾਡੇ ਦਾ, ਉਹ ਕਹਿੰਦੇ ਸੀ ਅੱਛੇ ਦਿਨ ਆਉਣੇ ਵਾਲੇ
0: ਜੀ,
1: ਉਧਰੋਂ ਸਿਲੰਡਰ ਸਵੇਰ ਦਾ 3 ਵਾਰੀ ਸਿਲੰਡਰ ਵਾਲੇ ਦੀਆਂ ਮਿੰਨਤਾਂ ਕਰ ਹਟਿਆ ਜੀ, ਤੇ ਪੈਟਰੋਲ ਪੋਲ ਗਿਆ ਸੀ ਉਹ ਕਹਿੰਦਾ ਪੈਟਰੋਲ ਹੈ ਨੀ ਗਾ, ਕੱਲ ਸਵੇਰੇ ਪਤਾ ਕਰਿਓ। ਦੱਸੋ, ਇਸ ਕਰਕੇ ਮੈਂ ਦੇਖ ਰਿਹਾ ਸੀ 12 ਸਾਲ ਬਾਅਦ ਜਿਹੜਾ ਹੈਗਾ ਕੀ ਮਿਲਿਆ ਸਾਨੂੰ।
0: ਬਿਲਕੁਲ।
1: ਇਸ ਕਰਕੇ ਜਿਹੜਾ ਆ, ਬਾਕੀ ਆਈਏ ਤੁਹਾਡੀਆਂ ਇਲੈਕਸ਼ਨ ਦੀਆਂ ਖਬਰਾਂ ਤੇ ਜੀ।
0: ਇਲੈਕਸ਼ਨ
1: ਦੀ ਖਬਰ ਅੱਛਾ, ਤੁਸੀਂ ਇਹ ਦੇਖੋ ਵੀ ਗੱਲ ਨੂੰ ਨਾ ਪੋਜ਼ਿਟਿਵ ਵੇ ਨਾਲ ਲਿਖੋ, ਜੇ ਕਹਿਣਾ ਹੋਵੇ
0: ਜੀ।
1: ਉਹ ਕਿਸੇ ਨਾ ਰਿਪਿਊਟਡ ਚੈਨਲ ਦੇ ਉੱਤੇ ਬੰਦੇ ਨੇ ਗੱਲ ਕੀਤੀ, ਕਹਿੰਦਾ ਜੀ ਦੇਖੋ ਵੀ ਏਦਾਂ ਕਰਕੇ ਵੀ ਬੜਾ ਜਿਹੜਾ ਹੈਗਾ ਆ ਵੀ ਇਲੈਕਸ਼ਨ ਦੇ ਵਿੱਚ ਬਹੁਤ ਏਦਾਂ ਕਰਕੇ ਹੋਇਆ, ਲੋਕੀ ਆਪਸ ਦੇ ਵਿੱਚ ਉਲਝੇ ਜਾ ਏਦਾਂ ਕਰਕੇ। ਇਹ ਤੋਂ ਪਤਾ ਲੱਗਦਾ ਆ ਕਿ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਉਹ ਵੀ ਚੋਣਾਂ ਚ ਦਿਲਚਸਪੀ ਲੈ ਰਹੀਆਂ। ਦੇਖੋ ਸੋਚਣ ਦਾ ਮਤਲਬ ਜਿਹੜਾ ਹੈਗਾ ਨਜ਼ਰੀਆ ਹੀ ਆ ਨਾ ਆਪਣਾ, ਆਪਾਂ ਇਸ ਚੀਜ਼ ਆਪਾਂ ਜਿਹੜਾ ਇਹ ਸਿਰ ਫਟੇ ਆ ਇਹਨੂੰ ਪੋਜ਼ਿਟਿਵ ਵਿਊ ਚ ਵੀ ਲੈ ਸਕਦੇ ਹੈਗੇ ਆ, ਵੀ ਇਹਦਾ ਮਤਲਬ ਇਹ ਵੀ ਲੋਕੀ ਇੰਟਰਸਟ ਲੈ ਰਹੇ ਆ।
0: ਹਾਂਜੀ।
1: ਸਾਡਾ ਬਕਦਰ ਵੀਰ ਕਹਿੰਦਾ ਹੈਗਾ ਮੈਂ ਵੋਟ ਨੀ ਪਾਉਣੀ, ਇੱਥੇ ਲੋਕਾਂ ਦੇ ਸਿਰ ਫਟਣ ਡੇ ਆ ਜੀ।
0: ਮਾਨ ਸਾਹਿਬ ਨੇ ਦੇਖ ਲੋ ਕਾਂਗਰਸ ਨਾਲ ਬਰਾਬਰ ਖੜੀ ਕਰ ਲਈ ਹੈ, ਕਹਿੰਦੇ ਸਾਡੀ ਲੜਾਈ ਤਾਂ ਉਹਨਾਂ ਨਾਲ ਹੀ ਅਸਲ ਦੇ ਵਿੱਚ ਤਾਂ।
1: ਦੇਖੋ ਮਾਨ ਸਾਹਿਬ ਜਿਹੜੀ ਵੀ ਗੱਲ ਕਰਦੇ ਹੈਗੇ ਨਾ ਸਰ
0: ਜੀ,
1: ਉਹ ਤੁਸੀਂ ਸਿੰਘ ਇਜ਼ ਕਿੰਗ ਫਿਲਮ ਦੇਖੀ ਹੋਣੀ ਹੈ ਜੀ, ਉਹਦੇ ਵਿੱਚ ਜਿਹੜਾ ਹੈਗਾ ਨਾ ਜੀ, ਉਹ ਅਖਬਾਰ ਦੇ ਪੰਨੇ ਹੀ ਬਦਲ ਬਦਲ ਕੇ ਉਹਨੂੰ ਲਿਆ ਕੇ ਦਿਖਾਲਦੇ ਰਹਿੰਦੇ ਸੀ ਚੰਗੀਆਂ ਚੰਗੀਆਂ ਖਬਰਾਂ ਜਿਹੜੀਆਂ ਹੈਗੀਆਂ, ਹੋ ਸਕਦਾ ਉਹਨਾਂ ਦੇ ਵੀ ਪੰਨੇ ਪੁੰਨੇ ਬਦਲ ਕੇ ਉਹਨਾਂ ਨੂੰ ਅਖਬਾਰਾਂ ਪੜ੍ਹਾਈਆਂ ਜਾਂਦੀਆਂ ਹੋਣ ਜੀ।
0: ਬਿਲਕੁਲ ਹੈ ਜੀ,
1: ਤੇ ਮਾਨ ਸਾਹਿਬ ਦਾ ਤਾਂ ਮੁਕਾਬਲਾ ਉਹਨਾਂ ਨਾਲ ਹੋ ਸਕਦਾ ਹੈਗਾ ਜੀ, ਕਾਂਗਰਸ ਕਿਸੇ, ਇਹਦਾ ਮਤਲਬ ਇਹ ਹੈਗਾ ਵੀ ਨਾ ਇਹ ਕਿਸੇ ਗਿਣਤੀ ਚ ਆ ਨਾ ਕਾਂਗਰਸ ਕਿਸੇ ਗਿਣਤੀ ਚ ਆ, ਉਹ ਤਾਂ ਵਿਚਾਰੇ ਆਪਣੇ ਆਪ ਨੂੰ ਕਿਸੇ ਬਣਦੇ ਹੀ ਨੀ, ਉਹਨਾਂ ਦਾ ਇੱਕ ਜਿਹੜਾ ਹੈਗਾ ਆ ਪੰਜਾਬ ਦਾ ਪ੍ਰਧਾਨ ਆ, ਉਹ ਕਦੀ ਜਿਹੜਾ ਹੈਗਾ ਆ ਹਾਂਜੀ ਪਹਾੜੇ ਬਦਲ ਦਿੰਦਾ ਆ ਜੀ,
0: ਹਾਂਜੀ ਹਾਂਜੀ
1: ਉਹ ਬਾਰਾਂ ਚੌਕ ਸੱਠ ਕਹਿ ਦਿੰਦਾ ਹੈਗਾ ਹਾਂਜੀ, ਬਾਰਾਂ ਪੰਜ ਅੜਤਾਲੀ
0: ਅੜਤਾਲੀ
1: ਕਹਿ ਦਿੰਦਾ
0: ਜੀ,
1: ਹਾਂਜੀ ਬਾਰਾਂ ਪੰਜ ਅੜਤਾਲੀ ਉਹ ਹੀ ਕਹਿ ਸਕਦਾ ਨਾ
0: ਜੀ, ਮਾਨ ਸਾਹਿਬ ਨੂੰ ਤਾਂ ਭਰੋਸਾ ਉਹਦੇ ਤੇ ਹੀ ਆ ਨਾ ਭਈ ਸੀਟਾਂ ਦਾ ਵੀ ਹੇਰ ਫੇਰ ਏਦਾਂ ਹੀ ਹੋ
1: ਸਕਦਾ, ਬਸ ਆਹੀ ਚੱਕਰ ਆ ਜੀ
0: ਜੀ,
1: ਕਿਉਂਕਿ ਉਹ ਆਪ ਕਾਂਗਰਸ ਦੀ ਤਾਂ ਨਿਰਾਸ਼ਾ ਹੀ ਇੰਨੀ ਜਿਆਦਾ ਲੀਡਰਾਂ ਦੇ ਵਿੱਚ, ਸਰ ਉਹਨਾਂ ਦਾ ਕੋਈ ਲੀਡਰ ਤੁਸੀਂ ਐਕਟਿਵ ਦੇਖੋ ਕੋਈ ਹੈ ਹੀ ਨੀ, ਹੈ ਨੀ ਜੀ ਕੋਈ ਵੀ ਉਹਨਾਂ ਦੇ ਵਿੱਚੋਂ ਐਕਟਿਵ, ਉਹ ਇਸ ਕਰਕੇ ਬੈਠੇ ਹੈਗੇ ਆ ਜਦ ਉਹਨਾਂ ਦੀ ਲੀਡਰਸ਼ਿਪ ਜਿਹੜੀ ਹੈਗੀ ਉੱਪਰ ਵੀ ਉਹ ਦੇਖਦੀ ਨੀ ਪਈ ਵੀ ਭਾਈ ਥੱਲੇ ਹੋ ਕੀ ਰਿਹਾ ਹੈ ਜੀ।
0: ਪਰ ਸੈਣੀ ਸਾਹਿਬ ਜਿਹੜੇ ਅਸਲ ਦੇ ਵਿੱਚ ਟੱਕਰ ਦੇ ਰਹੇ ਨੇ ਅਕਾਲੀ ਦਲ, ਜੇ ਦੇਖਿਆ ਜਾਵੇ, ਚਲੋ ਅਸੀਂ ਕਿਸੇ ਧਿਰ ਦੇ ਨੀ ਹੈ, ਨਾ ਆਮ ਆਦਮੀ ਪਾਰਟੀ, ਨਾ ਬੀਜੇਪੀ ਦੇ, ਨਾ ਕਾਂਗਰਸ ਦੇ, ਨਾ ਕਿਸੇ ਦੇ ਵੀ ਅਕਾਲੀਆਂ ਦੇ, ਪਰ ਦੇਖਿਆ ਜਾਵੇ ਤਾਂ ਅਸਲ ਜੋ ਚੀਜ਼ ਨਜ਼ਰ ਆ ਰਹੀ ਹੈ ਜਾਂ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਾਂ ਜੋ ਮਾਹੌਲ ਹੈ, ਕਾਫੀ ਦਬਦਬਾ ਅਕਾਲੀ ਦਲ ਦਾ ਵੱਡੇ ਪੱਧਰ ਦੇ ਉੱਤੇ ਹੈ ਵੈਸੇ ਕਾਂਗਰਸ ਤੋਂ ਦੇਖਿਆ ਜਾਵੇ, ਤਾਂ ਕਿਵੇਂ ਦੇਖਦੇ ਹੋ ਕਿ ਪਰ ਉਹ ਜਿਹੜਾ ਅਕਾਲੀ ਦਲ ਦਾ ਜ਼ਿਕਰ ਨਾ ਕਰਨਾ ਕੀ ਕਾਰਨ ਕੀ ਹੈ?
1: ਇਹ ਪੋਲਿਟਿਕਸ ਹੈ ਜੀ
0: ਜੀ,
1: ਇਹ ਐਡਮਿਟ ਕਰ ਲਿਆ ਤੇ ਇਹਦਾ ਮਤਲਬ ਇਹ ਹੈਗਾ ਆ ਕਿ ਤੁਸੀਂ ਪਹਿਲਾਂ ਹੀ ਉਹਨੂੰ ਦੁਸ਼ਮਣ ਨੂੰ ਵੱਡਾ ਕਰ ਰਹੇ ਹੋ,
0: ਵੱਡਾ ਕਰ ਦਿੱਤਾ
1: ਹਾਂਜੀ, ਇਸ ਕਰਕੇ ਉਹਨਾਂ ਨੂੰ ਵੱਡਾ ਨਹੀਂ ਕਰਨਾ ਚਾਹੁੰਦੇ ਹੈਗੇ ਆ
0: ਜੀ।
1: ਬਾਕੀ ਤਾਂ ਤੁਸੀਂ ਦੇਖੋ ਉਹਨਾਂ ਦੀ ਲੜਾਈ ਤਾਂ ਤੁਹਾਨੂੰ ਗਰਾਊਂਡ ਦੇ ਉੱਤੇ ਅਕਾਲੀ ਦਲ ਹੀ ਲੜਦਾ ਦਿਸੂਗਾ,
0: ਬਿਲਕੁਲ ਹੈ ਜੀ,
1: ਬੀਜੇਪੀ ਜਿਹੜੀ ਤਰੀਕਾ ਕਰਦੀ ਹੈਗੀ ਆ ਵੀ ਹਾਂ ਜੀ ਚੁੱਪ ਕਰਕੇ ਲੀਡਰ ਹੀ ਚੱਕ ਲਓ ਜੀ, ਬਸ ਠੀਕ ਠਾਕ ਆ, ਵੋਟਰ ਤੱਕ ਪਹੁੰਚ ਕਰਦੇ ਨੇ ਜੀ, ਲੀਡਰ ਨੂੰ ਚੱਕ ਲੈਂਦੇ ਹੈਗੇ ਆ ਵੀ ਲੀਡਰ ਜਿਹੜਾ ਹੈਗਾ ਆਪ ਹੀ ਜਿਹੜੀਆਂ ਆਪਣੀਆਂ ਵੋਟਾਂ ਲਿਆਊਗਾ,
0: ਬਿਲਕੁਲ ਹੈ ਜੀ,
1: ਸੋ ਉਹ ਉਹਨਾਂ ਦਾ ਆਪਣਾ ਹੈਗਾ ਨਜ਼ਰੀਆ, ਉਹਨਾਂ ਦਾ ਆਪਣਾ ਕੰਮ ਕਰਨ ਦਾ, ਪਰ ਪਿੰਡਾਂ ਦੇ ਵਿੱਚ ਸਰ ਬੀਜੇਪੀ ਦਾ ਜਿਹੜਾ ਹੈਗਾ, ਮੈਂ ਤਾਂ ਬੀਜੇਪੀ ਦਾ ਇੱਕ ਲੀਡਰ ਨੂੰ ਵੀ ਇੰਨੀ ਗੱਲ ਕਹੀ, ਮੈਂ ਕਿਹਾ ਕਿ ਐਤਕੀ ਤੁਸੀਂ ਬਹੁਤ ਐਕਟਿਵ ਹੈਗੇ ਆ ਤੁਸੀਂ ਮਤਲਬ ਸਰਕਾਰ ਬਣਾਉਣ ਦੇ, ਤਾਂ ਹਾਂਜੀ ਕਹਿੰਦਾ ਜੀ ਅਸੀਂ ਮਤਲਬ ਜੋ ਸਾਡਾ ਜਿਹੜਾ ਹੈਗਾ ਉੱਪਰੋਂ ਹਾਈ ਕਮਾਂਡ ਕਹਿੰਦੀ ਅਸੀਂ ਉਹ ਕਰਦੇ ਹੈਗੇ ਆ, ਮੈਂ ਕਿਹਾ ਤੁਸੀਂ ਪਿੰਡਾਂ ਵਿੱਚ ਤਾਂ ਪਹੁੰਚ ਨੀ ਕੀਤੀ, ਤੁਸੀਂ ਵੋਟਾਂ ਪਿੰਡਾਂ ਵਾਲਿਆਂ ਤੋਂ ਕਿੱਦਾਂ ਆਸ ਰੱਖਦੇ ਆ? ਕਹਿੰਦਾ ਜੀ ਸਾਡੇ ਨਾਲੋਂ ਵੱਡਾ ਦਿਮਾਗ ਰੱਖਦੇ ਹੈਗੇ ਆ ਸਾਡੇ ਵੱਡੇ ਲੀਡਰ, ਮੈਂ ਕਿਹਾ ਅੱਛਾ ਜੀ, ਮੈਂ ਕਿਹਾ ਫੇਰ ਤਾਂ ਤੁਹਾਡੀ ਗੱਲ ਠੀਕ ਹੈਗੀ ਆ, ਮੈਂ ਕਿਹਾ ਤੁਸੀਂ ਸੋਚੀ ਚਲੋ ਫੇਰ ਕਿੱਦਾਂ ਬਣੂਗੀ ਤੁਹਾਡੀ ਸਰਕਾਰ ਜੀ, ਮੈਂ ਕਿਹਾ ਹਾਂ ਇੱਕ ਗੱਲ ਆ ਤੁਹਾਡੀ ਲੀਡਰਸ਼ਿਪ ਨੂੰ ਇਹ ਨੀ ਪਤਾ ਤੇ ਜੇ ਕਿਤੇ ਵੋਟਾਂ ਵਾਲੇ ਦਿਨ ਧੁੱਪ ਜ਼ਿਆਦਾ ਹੋਈ ਤੇ ਤੁਸੀਂ ਵੀ ਨੀ ਨਿਕਲਣਾ ਬਾਹਰ, ਤੁਸੀਂ ਵੀ ਚੁੱਪ ਕਰਕੇ ਕਹਿਣਾ ਮੇਰੀ ਕੱਲੇ ਦੀ ਵੋਟ ਨਾਲ ਕਿਹੜਾ ਫਰਕ ਪੈਣ ਲੱਗਾ,
0: ਲੂ ਤਾਂ ਕਾਫੀ ਚੱਲ ਰਹੀ ਹੈ ਵੈਸੇ, ਪਰ ਵੋਟਾਂ ਇਹ ਕਰਾਉਂਦੇ ਠੰਡੇ ਮੌਸਮ ਦੇ ਵਿੱਚ ਜਦੋਂ
1: ਨਹੀਂ ਸਰ, ਪੋਲੀਟੀਕਲ ਪਾਰਟੀ ਜਿਹੜੀ ਆ ਉਹ ਅੱਗੇ ਵਾਧੀ ਹੁੰਦੀ ਆ ਜਿਹਦਾ ਵਰਕਰ ਜਨੂਨੀ ਹੋਵੇ,
0: ਬਿਲਕੁਲ ਹੈ ਜੀ,
1: ਜਿਹਦਾ ਵਰਕਰ ਜਨੂਨੀ ਆ ਉਹੀ ਪੋਲੀਟੀਕਲ ਪਾਰਟੀ, ਇਸ ਵੇਲੇ ਤੁਹਾਨੂੰ ਜਿਹੜਾ ਅਕਾਲੀ ਦਲ ਦਾ ਵਰਕਰ ਦਿਸੂਗਾ ਜਾਂ ਆਮ ਆਦਮੀ ਪਾਰਟੀ, ਕਿਉਂਕਿ ਉਹ ਸੱਤਾ ਦੇ ਵਿੱਚ ਆ ਉਹਦੇ ਵਰਕਰ ਨੂੰ ਮੂਵ ਹੋਣਾ ਹੀ ਪੈਣਾ,
0: ਹਾਂਜੀ
1: ਉਹ ਪਾਵਰ ਚ ਆ ਤੇ ਉਹਨਾਂ ਦੇ ਵਰਕਰ ਨੇ ਤਾਂ ਮੂਵ ਕਰਨਾ ਹੀ ਕਰਨਾ ਆ, ਤੇ ਦੂਜਾ ਆਪੋਜੀਸ਼ਨ ਦੇ ਵਿੱਚ ਜਿਹੜਾ ਹੈਗਾ ਆ ਤੇ ਕਾਂਗਰਸ ਦੀ ਇੱਕ ਰਵਾਇਤੀ ਵੋਟ ਆ ਜੀ, ਉਹ ਸਾਇਲੈਂਟ ਰਹਿੰਦੀ ਹੈਗੀ, ਉਹਨਾਂ ਨੇ ਆਪਣੇ ਪੱਕੀ ਵੋਟ ਜਿਹੜੀ ਪੈਣੀ ਪੈਣੀ ਆ ਜੀ ਉਹਨਾਂ ਨੂੰ
0: ਜੀ। ਪਰ ਇੱਕ ਗੱਲ ਸਾਹਿਬ ਬੜੇ ਦਿਨਾਂ ਤੋਂ ਮੈਂ ਸੋਚ ਰਿਹਾ ਇਹਦੇ ਵਿੱਚ, ਚਲੋ ਅੱਜ ਚੋਣਾਂ ਵੀ ਹੋ ਗਈਆਂ ਜੋ ਸਾਰਾ ਸਿੱਟੇ ਸਾਹਮਣੇ ਨਿਕਲੇ ਨੇ, ਵੈਸੇ ਦੇਖਿਆ ਜਾਵੇ ਤਾਂ ਜਿੱਦਾਂ ਹੁਣ ਤੁਸੀਂ ਬੀਜੇਪੀ ਦੀ ਗੱਲ ਕਰਦੇ ਆ, ਮੈਂ ਉਹ ਨੀ ਗੱਲ ਕਰਦਾ ਵੀ ਉਹਨਾਂ ਨੂੰ ਲੈ ਕੇ ਆਓ ਜਾਂ ਕਿਹਨੂੰ ਲੈ ਕੇ ਆਓ, ਕਿਸੇ ਨੂੰ ਵੀ ਲੈ ਕੇ ਆਓ, ਉਹ ਜਿਹੜੇ ਵੀ ਲਿਆਉਣਾ ਲਿਆਉਣਾ ਵੋਟ ਜਿਹੜੇ ਜਿਹਨੂੰ ਪਾਉਣੀਆਂ ਪਾਉਂਦਾ ਹੈ। ਪਰ ਮੈਂ ਸੋਚ ਰਿਹਾ ਸੀ ਮਹਾਰਾਜਾ ਰਣਜੀਤ ਸਿੰਘ ਸਮੇਂ ਦੇਖ ਲਓ, ਉੱਥੋਂ ਲੈ ਕੇ ਮਹਾਰਾਣੀ ਜਿੰਦ ਕੌਰ ਨੇ ਕਿੰਨਾ ਵਾਹ ਵਾਸਤਾ ਜਾਂ ਆਡਾ ਲਾਇਆ, ਚਲੋ ਉਹਨੇ ਜਿਹੜਾ 12-14 ਸਾਲ ਆਪਣੇ ਕੱਢੇ ਜਿਹੜਾ ਹਿੱਕ ਦੇ ਜੋੜ ਦੇ ਉੱਤੇ, ਤੇ ਬਾਕੀਆਂ ਨੇ ਤਾਂ ਕੋਈ ਕਸਰ ਨਹੀਂ ਛੱਡੀ ਸੀ। ਤੇ ਦੂਸਰੇ ਪਾਸੇ ਜਦੋਂ ਆਪਾਂ ਦੇਖਦੇ ਉਹ ਰਾਜ ਜਾਣ ਤੋਂ ਬਾਅਦ ਸਾਰੇ ਕਹਿੰਦੇ ਨੇ ਕਿ ਪੰਜਾਬ ਸੋਨੇ ਦੀ ਚਿੜੀ ਹੁੰਦਾ ਸੀ, ਲੁੱਟ ਲੁੱਟ ਖਾ ਗਏ, ਵੱਡਾ ਖਜ਼ਾਨਾ ਆ, ਮਤਲਬ ਕਿ ਪੂਰੇ ਇੰਡੀਆ ਦੀ ਗੱਲ ਕਰਦੇ ਆ। ਤੇ ਪਰ ਦੇਖਿਆ ਜਾਵੇ ਤਾਂ ਚਾਹੇ ਆਪਣੀ ਗਦਾਰੀ ਸ਼ਬਦ ਨਹੀਂ ਵਰਤਾਂਗਾ, ਪਰ ਜਿਹੜਾ ਧੋਖਾਧੜੀਆਂ ਕੀਤੀਆਂ ਜਾਂ ਲੁੱਟਿਆ ਕਸੁੱਟਿਆ ਜਾਂ ਕੁੱਟਿਆ, ਉਹ ਕੁੱਟਿਆ ਤਾਂ ਆਪਣੇ ਲੋਕਾਂ ਨੇ ਹੀ ਨਾ, ਆਪਣਿਆਂ ਨੂੰ ਹੀ ਕੁੱਟਿਆ ਨਾ, ਇਹਦੇ ਵਿਚ ਨਵੀ ਚੀਜ ਕੀ ਆਈ ਹੈ ਜੀ? ਪਿਛਲੇ ਉਸ ਸਮਿਆਂ ਤੋਂ ਲਾ ਲੋ, ਮਹਾਰਾਜਾ ਰਣਜੀਤ ਸਿੰਘ ਸਮੇਂ ਤੋਂ ਲਾ ਲੋ, ਚਾਹੇ ਜਾਂ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਲਾ ਲੋ, ਕੀ ਤਬਦੀਲੀ ਕੋਈ ਦਿਖਦੀ ਹੈ?
1: ਪਰ ਉਹ ਤਾਂ ਏਦਾਂ ਹੀ ਚੱਲੀ ਆ ਰਿਹਾ ਹੈਗਾ, ਜਿਸ ਤਰੀਕੇ ਨਾਲ ਚੱਲਿਆ ਜਾ ਰਿਹਾ ਆ। ਫੇਰ ਵੀ ਇਹ ਧਰਤੀ ਬਲੈਸਡ ਆ
0: ਜੀ।
1: ਜੇ ਇਹ ਧਰਤੀ ਇੰਨੀ ਬਲੈਸਡ ਨਾ ਹੋਵੇ ਤੇ ਮਿਸ਼ੀਗਨ ਦੇ ਵਿਚ ਬੈਠੇ ਸਰਦਾਰ ਸਿਕੰਦਰ ਸਿੰਘ ਔਜਲਾ ਜਿਹੜੇ ਹੈਗੇ ਆ, ਹਰ ਵੇਲੇ ਇਸ ਧਰਤੀ ਬਾਰੇ ਨਾ ਸੋਚਦੇ
0: ਜੀ।
1: ਚੰਗੇ ਲੋਕ ਵੀ ਹੈਗੇ ਆ ਸਰ, ਮਤਲਬ ਜਿਹੜੇ ਹੈਗੇ ਆ ਉਹ ਪੰਜਾਬ ਨਾਲ ਪਿਆਰ ਕਰਦੇ, ਉਹਨਾਂ ਨੂੰ ਦੁੱਖ ਆਂਦਾ ਇਸ ਚੀਜ਼ ਦਾ
0: ਜੀ।
1: ਫੇਰ ਵੀ ਤੁਸੀਂ ਅੱਜ ਵੀ ਦੇਖ ਲੋ ਸਰ, ਤੁਸੀਂ ਇਤਿਹਾਸ ਕੱਢ ਲੋ, ਜਿੰਨਾ ਕਿਸੇ ਧਰਤੀ ਨੂੰ ਜੇ ਲੁੱਟਿਆ ਗਿਆ ਹੈਗਾ ਆ ਤੇ ਉਹ ਸਭ ਤੋਂ ਵੱਧ ਇਹਨੂੰ ਲੁੱਟਿਆ ਗਿਆ ਆ। ਇੱਥੇ ਫੇਰ ਵੀ ਕੋਈ ਭੁੱਖਾ ਨਹੀਂ ਸੌਂਦਾ
0: ਜੀ,
1: ਕੁਛ ਤਾਂ ਹੈ ਨਾ ਸਰ, ਕੁਛ ਤਾਂ ਬਲੈਸਿੰਗ ਹੈਗੀ ਆ ਨਾ। ਸੋ ਇਸ ਕਰਕੇ ਜਿਹੜਾ ਹੈਗਾ ਭਾਰੇ ਸਾਹਿਬ, ਇੱਥੇ ਜਿਹੜੇ ਇਹ ਲੁਟੇਰੇ ਸਰ, ਫੇਰ ਇਹਨਾਂ ਦਾ ਮਾਲ ਏਦਾਂ ਮਿੱਟੀ ਹੋ ਜਾਂਦਾ ਹੈਗਾ ਬਾਅਦ ਦੇ ਵਿਚ ਜੀ। ਦੇਖਿਆ ਅਸੀਂ ਕਈ, ਮਤਲਬ ਦੂਜੀ ਤੀਜੀ ਪੀੜੀ ਦੇ ਵਿਚ ਤੁਸੀਂ ਚੱਲ ਜਾਓ ਦੇਖ ਲੋ ਤੁਸੀਂ ਜਾ ਕੇ, ਇਹ ਜਿੰਨੇ ਲੁਟੇਰੇ ਹੁੰਦੇ ਆ ਇਹਨਾਂ ਦਾ ਮਾਲ ਫੇਰ ਮਿੱਟੀ ਹੋ ਕੇ ਫੇਰ ਜਨਤਾ ਜੀ ਆ ਜਾਂਦਾ ਹੁੰਦਾ
0: ਜੀ। ਬਿਲਕੁਲ ਹੈ ਜੀ।
1: ਸੋ ਕਦੀ ਪਾਪ ਨਹੀਂ ਫਲਦਾ ਇਹ ਸਾਨੂੰ ਪਤਾ ਆ, ਖਾਸ ਕਰਕੇ ਇਸ ਧਰਤੀ ਤੇ
0: ਜੀ।
1: ਇੱਥੇ ਤਾਂ ਤੁਸੀਂ ਮਿਹਨਤ ਕਰੋਗੇ ਤੁਹਾਡੇ ਭਾਗ ਜਾਗਣਗੇ, ਤੁਸੀਂ ਮਤਲਬ ਜਿਹੜਾ ਆ ਉਹਦੇ ਵਿੱਚ ਬਰਕਤ ਵੀ ਹੋਊਗੀ ਜੀ। ਮੇਰੀ ਤਾਂ ਇਹ ਸੋਚ ਹੈਗੀ ਆ, ਨੋ ਡਾਊਟ ਤੁਹਾਨੂੰ ਟਾਈਮ ਵੀ ਜਿਹੜਾ ਹੈਗਾ ਆ ਵੀ ਜਦੋਂ ਬੰਦਾ ਗੱਲ ਕਰਦਾ ਹੈਗਾ ਆ ਨਾ ਜੀ, ਉਸ ਵੇਲੇ ਤੁਹਾਨੂੰ ਪ੍ਰੈਜੈਂਟ ਦੇ ਵਿੱਚ ਜਿਹੜਾ ਹੈਗਾ ਆ ਵੀ ਇਹ ਚੀਜ਼ਾਂ ਫਲਦੀਆਂ ਦਿਸਦੀਆਂ ਹੋਣ, ਜੇ ਫਲਾਣੇ ਨੇ ਬੜੀ ਤਰੱਕੀ ਕਰ ਲਈ, ਉਹ ਰੇਤਾ ਵੇਚ ਗਿਆ ਜੀ, ਉਹ ਇੰਨਾ ਬਣਾ ਲਿਆ ਮਾਈਨਿੰਗ ਚ, ਉਹਨੇ ਆਹ ਬਣਾ ਲਿਆ ਜੀ, ਬਾਲਾ ਬਣਾ ਲਿਆ। ਤੁਸੀਂ ਅਲਟੀਮੇਟਲੀ ਜਿਹੜਾ ਹੈਗਾ ਆ, ਜੇ ਤੁਹਾਡੇ ਕੋਲ ਅੱਖ ਹੈਗੀ ਆ ਨਾ ਦੇਖਣ ਵਾਲੀ ਤੇ ਤੁਸੀਂ ਦੇਖ ਲਓ ਕਿ ਉਸ ਚੀਜ਼ ਦੇ ਨਾਲ ਉਹਨੂੰ ਸੁੱਖ ਨਹੀਂ ਹੋਊਗਾ ਜੀ।
0: ਜੀ,
1: ਕੰਟੈਂਟਮੈਂਟ ਆਫ ਮਾਇੰਡ ਬਹੁਤ ਵੱਡੀ ਚੀਜ਼ ਆ, ਜਿਹੜੀ ਕਿ ਇਹ ਪੰਜਾਬ ਦੀ ਧਰਤੀ ਜਿਹੜੀ ਆ, ਜੇ ਤੁਸੀਂ ਖੋਜੋ ਤੇ ਇੱਥੇ ਜਿਹੜਾ ਹੈਗਾ ਆ ਇਹ ਚੀਜ਼ ਪਾਓਗੇ
0: ਜੀ।
1: ਸਰ ਸਵੇਰ ਨੂੰ ਉੱਠ ਕੇ ਤੁਹਾਨੂੰ ਜਿਹੜਾ ਹੈਗਾ ਆ ਗੁਰਬਾਣੀ ਦਾ ਪਾਠ ਸੁਣਨ ਨੂੰ ਮਿਲਦਾ ਆ, ਜੇ ਤੁਸੀਂ ਜਿਹੜਾ ਹੈਗਾ ਉਹਨੂੰ ਪੋਜ਼ਿਟਿਵ ਵੇ ਦੇ ਵਿੱਚ ਉਹਨੂੰ ਆਪਣੇ ਜੀਵਨ ਦੇ ਵਿੱਚ ਉਤਾਰਨ ਦੀ ਕੋਸ਼ਿਸ਼
0: ਕਰੋ,
1: ਕੋਸ਼ਿਸ਼ ਕਰਨੀ ਚਾਹੀਦੀ ਹੈਗੀ ਜੀ ਆਪਣੇ ਚ ਸੁਧਾਰ ਕਰਨ ਦੀ। ਦੂਜੀ ਗੱਲ ਆ ਭਾਰਤ ਸਾਹਿਬ, ਵੀ ਇਸ ਚੀਜ਼ ਦਾ ਨਾ ਲੈਕਚਰ ਨਹੀਂ ਦੇਣੇ ਚਾਹੀਦੇ ਇਹਦੇ ਤੇ, ਤਾਂ ਇਹ ਹੈਗਾ ਆ ਕਿ ਜੇ ਮੈਂ ਸਮਾਜ ਨੂੰ ਚੰਗਾ ਬਣਾਉਣਾ ਚਾਹੁੰਦਾ ਹੈਗਾ ਤੇ ਮੈਨੂੰ ਆਪ ਚੰਗਾ ਬਣ ਜਾਣਾ ਚਾਹੀਦਾ।
0: ਬਿਲਕੁਲ ਹੈ ਜੀ,
1: ਆਪਣੇ ਤੇ ਹਰ ਇੱਕ ਬੰਦਾ ਦੂਜੇ ਤੇ ਕੰਮ ਨਾ ਕਰੇ, ਆਪਣੇ ਤੇ ਕੰਮ ਕਰੇ।
0: ਬਿਲਕੁਲ ਹੈ ਜੀ।
1: ਇਸ ਕਰਕੇ ਜਿਹੜਾ ਹੈਗਾ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੀ ਗੱਲ ਕਰਦੇ ਹੈਗੇ ਆ, ਸਾਰਾ ਕੁਛ ਹੈਗਾ ਜੀ, ਉਹ ਇੱਕ ਹਿਸਟਰੀ ਆ ਜੀ। ਅੱਜ ਦੀ ਡੇਟ ਇਹ ਹੈਗੀ ਆ ਜੀ ਕਿ ਅੱਜ ਦੀ ਡੇਟ ਦੇ ਵਿੱਚ ਵੀ ਦੇਖੋ, ਪਤਾ ਨੀ ਦਿੱਲੀ ਅਸੀਂ ਸਾਡਾ ਹੈਗਾ ਗੱਡੀਆਂ ਭਰ ਭਰ ਨੋਟਾਂ ਦੀਆਂ ਲਿਜਾ ਕੇ ਸਿੱਟ ਦਿੱਤੀਆਂ, ਉਹ ਰੱਜੇ ਨਹੀਂ ਤੇ ਅਸੀਂ ਕਦੀ ਭੁੱਖੇ ਨੀ ਰਹੇ ਹਾਂਜੀ। ਸੋ ਇਸ ਕਰਕੇ ਇੱਥੇ ਬਰਕਤ ਹੈਗੀ ਆ, ਇਹ ਗੁਰੂਆਂ ਦੀ ਧਰਤੀ ਹੈਗੀ ਆ ਜੀ, ਇੱਥੇ ਜਿਹੜਾ ਹੈਗਾ ਇਹ ਬਰਕਤ ਰਹਿਣੀ
0: ਹੈ ਜੀ ਭਾਰਤ ਸਾਹਿਬ। ਤੇ ਦੂਸਰਾ ਸਾਹਿਬ ਸਾਹਿਬ, ਜਿਹੜਾ ਮੀਡੀਆ ਦੇ ਵਿਚ ਕਈ ਵਾਰੀ ਨਾ ਨੈਰੇਟਿਵ ਸਿਰਜਿਆ ਜਾਂਦਾ ਕੁਝ ਚੀਜ਼ਾਂ ਦਾ, ਇਹਦੇ ਬਾਰੇ ਵੀ ਵਿਚਾਰ ਜ਼ਰੂਰੀ ਕਰਨਾ ਕਿ ਪੰਜਾਬੀਆਂ ਦੇ ਨਾਂ ਦੇ ਉੱਤੇ ਕਿ BM ਦੀ ਗੱਲ ਕਰ ਲਓ ਜਾਂ ਕੁਝ ਸੰਸਥਾਵਾਂ ਕਹਿ ਲਓ ਜਾਂ ਚੰਡੀਗੜ੍ਹ ਹਰਿਆਣਾ ਦਾ ਜਿਹੜੇ ਆਪਣੇ ਹੱਕ ਨੇ ਪੰਜਾਬ ਦੇ 60-40% ਦਾ ਅੰਕੜਾ ਜੋ ਵੀ ਉਹਦੇ ਵਿਚ ਹੈਗਾ, ਪਰ ਇੱਕ ਚੀਜ਼ ਨੂੰ ਜਿਹੜਾ ਕਾਬਲੀਅਤ ਦੇਖਣ ਦੀ ਜ਼ਰੂਰਤ ਹੈ ਕਿਸੇ ਵੀ ਜੋਬ ਦੇ ਉੱਤੇ ਕਿਸੇ ਨੂੰ ਲਾਉਣਾ ਹੈ ਕਿ ਜਾਂ ਫਿਰ ਉਹਨੂੰ ਅਸੀਂ ਸਿਰਫ ਇੱਕ ਪੰਜਾਬੀ ਹੀ ਦੇਖ ਲਈਏ, ਚਾਹੇ ਉਹ ਆਪਾਂ ਦੇਖਦੇ ਹਾਂ ਜਦੋਂ ਮਨਮੋਹਨ ਸਿੰਘ ਹੋਣੀ ਜਿਹੜੇ ਨੇ ਆਪਣੇ PM ਬਣਦੇ ਆ ਤਾਂ ਉਦੋਂ ਵੀ ਅਸੀਂ ਕਿਹਾ ਕਿ ਪੰਜਾਬੀ ਲੱਗ ਗਏ ਨੇ ਹੁਣ ਤੇ ਹੁਣ ਤਾਂ ਸਾਰਾ ਕੁਝ ਸਾਡਾ ਕੰਮ ਸੌਖਾ ਹੋ ਜਾਏਗਾ। ਕਿ ਇਹ ਸਿਰਫ ਸਾਡੀਆਂ ਭਾਵਨਾਵਾਂ ਜਾਂ ਉਹ ਜੁੜੀਆਂ ਹੋਈਆਂ ਨੇ ਤਾਂ, ਜਾਂ ਫਿਰ ਸੱਚੀ ਹੀ ਅਸੀਂ ਅਗਲੇ ਦੀ ਕਾਬਲੀਅਤ ਦੇਖ ਕੇ ਉਸ ਨੂੰ ਜਿਹੜਾ ਸੀਟ ਦੇ ਉੱਤੇ ਬਿਠਾਇਆ ਜਾਵੇ ਜੀ?
1: ਸਰ ਜਿੱਥੇ ਤੱਕ ਤੁਸੀਂ ਜਿਨ੍ਹਾਂ ਦਾ ਨਾਮ ਲਿਆ ਨਾ ਡਾਕਟਰ ਮਨਮੋਹਨ ਸਿੰਘ
0: ਜੀ,
1: ਹੀ ਵਾਜ਼ ਐਕਸਟਰਾਆਰਡੀਨਰੀ ਪਰਸਨੈਲਿਟੀ।
0: ਬਿਲਕੁਲ ਹੈ ਜੀ।
1: ਉਹਨਾਂ ਨੇ ਜਦੋਂ ਪ੍ਰਧਾਨ ਮੰਤਰੀ ਬਣੇ ਨਾ ਜੀ, ਉਹਨਾਂ ਨੇ ਕਦੀ ਵੀ ਦੇਸ਼ ਦੇ ਦੂਜੇ ਹਿੱਸੇ ਦੇ ਬੰਦਿਆਂ ਨੂੰ ਇਹ ਅਹਿਸਾਸ ਨਹੀਂ ਹੋਣ ਦਿੱਤਾ ਕਿ ਮੈਂ ਪੰਜਾਬ ਦਾ ਹੈਗਾ ਆ ਜਾਂ ਮੈਂ ਬਗਾਨਾ ਆ
0: ਜਾਂ ਮੈਂ ਧਰਮ ਨੂੰ ਬਿਲੋਂਗ ਕਰਦਾ ਸਿੱਖ ਧਰਮ ਨੂੰ, ਇਹ ਵੀ ਨਹੀਂ।
1: ਹਾਂਜੀ ਬਿਲਕੁਲ, ਉਹਨਾਂ ਨੇ ਸਾਰਿਆਂ ਨੂੰ ਇਕੁਅਲ ਟ੍ਰੀਟ ਕੀਤਾ, ਉਹਨਾਂ ਨੇ ਹਰ ਇੱਕ ਧਰਮ ਦੇ ਬੰਦੇ ਨੂੰ ਇਕੁਅਲ ਟ੍ਰੀਟ ਕੀਤਾ ਤੇ ਹਰ ਇੱਕ ਏਰੀਏ ਨੂੰ ਕਿਸੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕੀਤੀ ਜੀ। ਸਵਾਲ ਇਹ ਸੀ ਕਿ ਸਾਡੀ ਸਟੇਟ ਨੇ ਕੋਈ ਫਾਇਦਾ ਲਿਆ ਜੀ, ਸਾਡੀ ਸਟੇਟ ਨੇ ਕੋਈ ਉਹਨਾਂ ਤੋਂ ਬਹੁਤਾ ਵੱਡਾ ਫਾਇਦਾ ਨਹੀਂ ਲੈ ਸਕੀ, ਇਹ ਸਾਡਾ ਅਨਫਾਰਚੂਨੇਟ ਆ। ਔਰ ਇਸ ਚੀਜ਼ ਦਾ ਉਹਨਾਂ ਨੇ ਮਤਲਬ ਜੇ ਨਾ ਜ਼ਿਕਰ ਕੀਤਾ ਹੁੰਦਾ ਤੇ ਸ਼ਾਇਦ ਮੈਂ ਵੀ ਨਾ ਬੋਲਦਾ। ਉਹਨਾਂ ਨੇ ਵੀ ਇਹ ਗੱਲ ਕਹੀ ਸੀ ਵੀ ਇੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁੰਦੇ ਸੀ ਜੀ, ਉਹ ਕਹਿੰਦੇ ਜੀ ਵੀ ਬਾਦਲ ਸਾਹਿਬ ਜਦੋਂ ਵੀ ਮੇਰੇ ਕੋਲ ਆਏ ਆ
0: ਜੀ,
1: ਉਹ ਆਪਣੀ ਨਿੱਜੀ ਸਮੱਸਿਆ ਹੀ ਲੈ ਕੇ ਆਏ ਹੈਗੇ, ਕਦੀ ਪੰਜਾਬ ਬਾਰੇ ਤਾਂ ਕੋਈ ਸਮੱਸਿਆ ਲੈ ਕੇ ਆਏ ਹੀ ਨਹੀਂ, ਤਾਂ ਮੈਂ ਉਹਨਾਂ ਨੂੰ ਕਿਉਂ ਖਾਲੀ ਵੋਟਤਾ ਜੀ। ਔਰ ਬਾਦਲ ਸਾਹਿਬ ਨੇ ਵੀ ਐਡਮਿਟ ਕੀਤਾ ਵੀ ਹਾਂ ਜੀ ਵੀ ਜਦੋਂ ਵੀ ਮੈਂ ਜਿਹੜਾ ਹੈਗਾ ਆ ਡਾਕਟਰ ਮਨਮੋਹਨ ਸਿੰਘ ਕੋਲ ਗਿਆ, ਉਹਨਾਂ ਨੇ ਮੇਰੀ ਗੱਲ ਸੁਣੀ ਵੀ ਆ ਤੇ ਮੇਰਾ ਮਸਲਾ ਹੱਲ ਵੀ ਕੀਤਾ ਜੀ। ਹੁਣ ਕਿਹੜੇ ਆਪਣੇ ਪਰਸਨਲ ਮਸਲੇ ਹੱਲ ਕਰਾਉਂਦੇ ਰਹੇ।
0: ਉਹਦੇ ਵਿੱਚ ਸੈਣੀ ਸਾਹਿਬ ਇਹ ਵੀ ਆ ਨਾ ਕਿ ਚਾਹੇ ਉਹ ਸੂਬੇ ਦਾ ਮੁੱਖ ਮੰਤਰੀ ਹੈ ਤੇ ਚਾਹੇ ਉਹ ਕਿਸੇ ਵੀ ਧਰਮ ਨੂੰ ਜਾਂ ਕਿਸੇ ਵੀ ਮਤਲਬ ਕਿ ਕਮਿਊਨਿਟੀ ਨੂੰ ਬਿਲੋਂਗ ਕਰਦਾ ਹੋਵੇ, ਅਸਲ ਦੇ ਵਿੱਚ ਤਾਂ ਉਹਦੇ ਸਾਹਮਣੇ ਉਹਦੀ ਜੌਬ ਪਈ ਹੈ। ਉਹ ਜਿੰਨਾ ਚਿਰ ਉਹ ਉਸ ਚੀਜ਼ ਦੇ ਵਿੱਚ ਵਿਤਕਰਾ ਨਾ ਕਰੇਗਾ ਤਾਂ ਆਮ ਲੋਕਾਂ ਦੇ ਵਿੱਚ ਵੀ ਉਹ ਸੰਦੇਸ਼ ਨਹੀਂ ਜਾਏਗਾ ਜੀ।
1: ਪਰ ਸਭ ਇਸ ਚੀਜ਼ ਤੇ ਮੈਨੂੰ ਵੀ ਦੁੱਖ ਹੁੰਦਾ ਹੈ ਜਿਹੜੀ ਗੱਲ ਤੁਸੀਂ ਕਹਿੰਦੇ ਨਾ, ਜਿੱਥੇ ਤੁਸੀਂ ਅੰਡਰਲਾਈਨ ਕਰ ਰਹੇ ਹੈਗੇ ਕਿ ਬੀਬੀਐਮਬੀ ਵਾਸਤੇ ਬੰਦਾ ਲਾਇਆ ਜੀ, ਉਹ ਹਿਮਾਚਲ ਦੇ ਕੇਡਰ ਦਾ ਆਇਆ ਜੀ,
0: ਬਿਲਕੁਲ ਹੈ ਜੀ,
1: ਓਨਲੀ ਪੰਜਾਬੀ ਵੀ ਨਹੀਂ ਜਾਣਦਾ ਜੀ, ਪੰਜਾਬੀ ਹੋਣਾ
0: ਚਾਹੀਦਾ ਕਰਕੇ, ਬਿਲਕੁਲ
1: ਸਰ। ਉਹ ਅਗਲੇ ਦੇ ਐਕਟ ਐਂਡ ਐਕਸ਼ਨ ਵਾਚ ਕਰਨੇ ਚਾਹੀਦੇ ਹੈਗੇ ਆ, ਉਹਦੀ ਕੁਆਲੀਫਿਕੇਸ਼ਨ ਜਿਹੜੀ ਹੈਗੀ ਮੈਟਰ ਕਰਨੀ ਚਾਹੀਦੀ ਹੈਗੀ ਆ। ਆਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਇਹਦੇ ਤੇ ਜਿਹੜਾ ਆ, ਕਿਉਂਕਿ ਉਹ ਇੱਕ ਇੰਜੀਨੀਅਰਿੰਗ ਸੈਕਸ਼ਨ ਦੇ ਉੱਤੇ ਗਿਆ ਬੰਦਾ, ਪੋਸਟਡ ਹੋਇਆ ਜੀ, ਉੱਥੇ ਜਿਹੜਾ ਹੈਗਾ ਉਹਦੀ ਇੰਜੀਨੀਅਰਿੰਗ ਜਿਹੜੀ ਹੈਗੀ ਆ ਉਹਦੇ ਤੇ ਦੇਖੋ, ਉੱਥੇ ਕਿੰਤੂ ਪਰੰਤੂ ਕਰੋ, ਉਹਦੀ ਜਿਹੜੀ ਹੈਗੀ ਆ ਟੈਕਨੀਕਲ ਐਜੂਕੇਸ਼ਨ ਉੱਥੇ ਤਾਂ ਤੁਸੀਂ ਕਿੰਤੂ ਕਰੋ, ਬਾਕੀ ਆ ਜਿਹੜੀਆਂ ਛੋਟੀਆਂ ਸੋਚਾਂ ਹੈਗੀਆਂ ਇਹ ਜਿਹੜੀਆਂ ਮੈਂ ਨਹੀਂ,
0: ਬਿਲਕੁਲ ਸਹਿਮਤ ਆ ਤੁਹਾਡੀ,
1: ਹਾਂਜੀ, ਉਹ ਚੀਜ਼ ਜਿਹੜੀ ਹੈਗੀ ਆ ਕਾਹਦੇ ਵਾਸਤੇ ਆਪਾਂ ਇਹ ਗੱਲਾਂ ਕਰ ਰਹੀਆਂ। ਸਭ ਤੋਂ ਵੱਡੇ ਪੰਜਾਬੀ ਦੇ ਮਦਈ ਸੀ ਮਾਨ ਸਾਹਿਬ
0: ਜੀ,
1: ਸਰ ਜਿੱਦਣ ਉਹਨਾਂ ਨੇ ਆਪਣੀ ਬੇਟੀ ਦਾ ਐਡਮਿਸ਼ਨ ਕਰਾਇਆ ਇੰਗਲਿਸ਼ ਸਕੂਲ ਦੇ ਵਿੱਚ, ਉਦੋਂ ਇਹਨਾਂ ਲੋਕਾਂ ਨੂੰ ਨਹੀਂ ਪਤਾ ਲੱਗਾ,
0: ਨਹੀਂ ਲੱਗਾ,
1: ਹਾਂਜੀ। ਹਰ ਇੱਕ ਬੱਚਾ ਜਿਹੜਾ ਹੈਗਾ ਆ, ਹਰ ਇੱਕ ਮਾਂ ਬਾਪ ਜਿਹੜਾ ਚਾਹੁੰਦਾ ਆ ਕਿ ਮੇਰਾ ਬੱਚਾ ਜਿਹੜਾ ਹੈਗਾ ਆ ਉਹ ਇੰਟਰਨੈਸ਼ਨਲੀ ਕੰਪੀਟ ਕਰੇ, ਹਾਂਜੀ, ਉਹ ਏਦਾਂ ਦੀ ਐਜੂਕੇਸ਼ਨ ਲਵੇ ਕਿ ਉਹ ਹਰ ਜਗ੍ਹਾ ਜਿਹੜਾ ਹੈਗਾ ਕੰਪੀਟ ਕਰ ਸਕਦਾ ਹੋਵੇ। ਨੋ ਡਾਊਟ ਮਾਨ ਸਾਹਿਬ ਦੀ ਅਫੈਕਸ਼ਨ ਜਿਹੜੀ ਪੰਜਾਬੀ ਪ੍ਰਤੀ ਹੈਗੀ ਸੀ, ਉਹਤੇ ਜਦੋਂ ਕੁਐਸਚਨ ਹੋਇਆ ਉਹ ਕਹਿੰਦੇ ਮੈਂ ਆਪਣੀ ਬੱਚੀ ਨੂੰ ਪੰਜਾਬੀ ਵੀ ਪੜਾਉਂਗਾ, ਹਾਂਜੀ, ਦੈਟਸ ਗੁੱਡ, ਅੱਛੀ ਗੱਲ ਹੈ ਜੀ, ਜ਼ਰੂਰ ਹੈ ਜੀ। ਬਟ ਉਹਨਾਂ ਨੇ ਜੇ ਤੁਸੀਂ ਇਹ ਸੋਚੋ ਜੀ ਵੀ ਹਾਂ ਜੀ ਹਰ ਇੱਥੇ ਸਰਕਾਰੀ ਸਕੂਲਾਂ ਦੇ ਅਧਿਆਪਕ ਆ ਜੀ, ਉਹਨਾਂ ਨੇ ਆਪਣੇ ਬੱਚੇ ਕਾਨਵੈਂਟ ਸਕੂਲਾਂ ਚ ਪਾਏ ਆ
0: ਜੀ,
1: ਕਿਉਂ? ਹਰ ਇੱਕ ਮਾਂ ਬਾਪ ਚਾਹੁੰਦਾ ਹੈਗਾ ਆ। ਉਸੇ ਤਰੀਕੇ ਨਾਲ ਜੇ ਅਸੀਂ ਆਪਣੀ ਸਟੇਟ ਨੂੰ ਵੀ ਇਸ ਤਰੀਕੇ ਨਾਲ ਟ੍ਰੀਟ ਕੀਤਾ ਜਾਏ ਤੇ ਅਸੀਂ ਵੀ ਕਹਿੰਦੇ ਹੈਗੇ ਆ ਕਿ ਮਤਲਬ ਸੋਚਦੇ ਆ ਕਿ ਉੱਥੇ ਜਿਹੜਾ ਬੰਦਾ ਬੈਠੇ ਉਹ ਬੈਸਟ ਆਫ ਜਿਹੜਾ ਹੈਗਾ ਨੌਲੇਜ ਜਿਹੜੀ ਹੈਗੀ ਆ ਉਹਦੇ ਕੋਲ ਹੋਵੇ, ਉਸ ਪੇਸ਼ੇ ਨੂੰ ਜਸਟੀਫਾਈ ਕਰਨ ਵਾਸਤੇ,
0: ਉਹ ਚਾਹੇ ਉਹ ਸੰਸਥਾ ਹੈ ਤੇ ਚਾਹੇ ਉਹ ਸੂਬਾ ਹੈ ਤੇ ਚਾਹੇ ਉਹ ਦੇਸ਼ ਆ, ਮਤਲਬ ਕਿ ਜੇ ਉਹਦੇ ਨਾਲ ਜਸਟੀਫਾਈ ਕਰ ਰਿਹਾ ਸਾਰੀਆਂ ਚੀਜ਼ਾਂ ਤਾਂ ਉਹਦੇ ਉੱਤੇ ਸ਼ਿਕਵਾ ਕਿਉਂ ਆ ਜੀ? ਬਿਲਕੁਲ ਹੈ ਜੀ,
1: ਬਿਲਕੁਲ ਜੀ, ਬਿਲਕੁਲ। ਮੈਂ ਸਰ ਤੁਸੀਂ ਦੇਖੋ ਨਾ, ਮੈਂ ਕਈ ਵਾਰੀ ਇਸ ਗੱਲ ਦੇ ਉੱਤੇ ਕਿੰਤੂ ਕੀਤਾ ਜੀ ਕਿ ਉਹ ਜਿਹੜਾ ਆ ਇੱਥੇ ਇੱਕ ਬੰਦਾ ਪ੍ਰਧਾਨ ਮੰਤਰੀ ਬਾਜੇ ਕਿ ਉਹਨੇ ਅੰਮ੍ਰਿਤ ਛਕ ਲਿਆ ਤੇ ਉਹਦੀ ਅਗਲੇ ਦਿਨ ਇੰਟਰਵਿਊ ਚਲੀ ਹੈਗੀ, ਬਾਅਦ ਵਿੱਚ ਬੰਦੇ ਨੇ ਇੰਟਰਵਿਊ ਕੀਤੀ, ਉਹਨੂੰ ਪੁੱਛੇ ਵੀ ਹਾਂ ਜੀ ਵੀ ਤੈਨੂੰ ਜਪਜੀ ਸਾਹਿਬ ਦੀਆਂ ਪੌੜੀਆਂ ਦਾ, ਕਹਿੰਦਾ ਪਾਠ ਨੀ ਅਜੇ ਆਇਆ, ਅਸੀਂ ਨਵੇਂ ਨਵੇਂ ਪਏ ਆ ਇਸ ਕੰਮ ਚ, ਹਾਂਜੀ
0: ਜੀ।
1: ਤੁਸੀਂ ਦੇਖੋ ਨਾ ਫਿਰ ਮਤਲਬ ਜਿਹੜਾ ਹੈਗਾ ਉਹਦੇ ਨਾਲੋਂ ਇੱਕ ਬੰਦਾ ਜਿਹੜਾ ਹੈਗਾ ਆ ਉਹ ਗੁਰਬਾਣੀ ਬਾਰੇ ਨੌਲੇਜ ਰੱਖਦਾ ਹੈਗਾ ਜੀ, ਉਹਨੇ ਅਮਰਤ ਨਹੀਂ ਵੀ ਛੱਡਿਆ ਆ, ਤੁਸੀਂ ਉਹਦੀ ਤੁਲਨਾ ਫਿਰ ਉਹਦੇ ਨਾਲ ਕਰੋਗੇ ਜਾਂ ਉਹਦੇ ਨਾਲ ਕਰੋਗੇ ਜੀ?
0: ਨਾਲੇ ਇਹਦੇ ਵਿੱਚ ਇਹ ਵੀ ਹੈ ਨਾ ਸੈਣੀ ਸਾਹਿਬ, ਅਸੀਂ ਆਪਣੇ ਆਪ ਨੂੰ ਇੰਡੀਅਨ ਕਹਿ ਹੀ ਨਹੀਂ ਸਕੇ ਨਾ, ਅਸੀਂ ਆਪਣੇ ਆਪ ਨੂੰ ਸ਼ੁਰੂ ਤੋਂ ਹੀ ਵੱਖਰਾ ਦਿਖਾਉਣਾ ਚਾਹੁੰਦੇ ਆ ਵੀ ਦੇਖੋ ਹੁਣ ਆਪਾਂ ਦਾਅਵਾ ਕਰਦੇ ਹਾਂ ਕਿ ਪੰਜਾਬੀਆਂ ਨੇ ਜਾਂ ਜਿੰਨੇ ਵੀ ਪੰਜਾਬ ਦੇ ਲੋਕ ਨੇ ਉਹਨਾਂ ਦੇ ਵਿੱਚੋਂ ਜੇ 2% ਹੈਗੇ ਆ ਪੂਰੇ ਇੰਡੀਆ ਦੇ ਵਿੱਚੋਂ ਦੇਖਿਆ ਜਾਵੇ ਤਾਂ ਅੰਕੜਿਆਂ ਦੇ ਨਾਲ, ਤਾਂ ਕੁਰਬਾਨੀਆਂ ਉਹਨਾਂ ਦੀਆਂ ਮਤਲਬ ਕਿ ਬਹੁਤ ਵੱਡੇ ਪੱਧਰ ਦੇ ਉੱਤੇ 90% ਤੱਕ ਵੀ ਪਹੁੰਚ ਜਾਂਦੀਆਂ। ਪਰ ਉਹਦੇ ਉੱਤੇ ਸਾਨੂੰ ਦਾਅਵਾ ਤਾਂ ਇਹ ਕਰਨਾ ਚਾਹੀਦਾ ਕਿ ਯਾਰ ਅਸੀਂ ਇੰਡੀਆ ਦੇ ਉੱਤੇ ਦਾਅਵੇਦਾਰੀ ਰੱਖਦੇ ਹਾਂ, ਸਾਡਾ ਇੰਡੀਆ ਹੈ, ਪਰ ਅਸੀਂ ਤਾਂ ਪੰਜਾਬ ਤੱਕ ਸੀਮਤ ਰਹਿਣਾ ਚਾਹੁੰਦੇ ਹਾਂ। ਕਦੇ ਆਪਾਂ ਜੇ ਅਸੀਂ ਸੱਚੇ ਦਿਲੋਂ ਕਹੀਏ ਕਿ ਕਦੇ ਅਸੀਂ ਇੰਡੀਆ ਨੂੰ ਆਪਣਾ ਹਿੱਸਾ ਮੰਨਿਆ, ਕਿਉਂ ਵਿਤਕਰਾ ਅਸੀਂ ਨਹੀਂ ਕਰਦੇ ਉਸ ਚੀਜ਼ ਦੇ ਨਾਲ?
1: ਪਰ ਸਾਹਿਬ ਬੇਨਤੀ ਇਹ ਹੈਗੀ ਆ ਕਿ ਸਾਡੇ ਲੋਕਾਂ ਨੂੰ ਨਾ ਨਰਸਿੰਗ ਨਹੀਂ ਆਉਂਦੀ। ਨਰਸਿੰਗ ਮੀਨਸ ਉੱਥੇ ਹੁੰਦੀ ਜਿੱਦਾਂ ਬਾਗਵਾਨੀ ਕਰਦੇ ਹੈਗੇ ਆ, ਗਾਰਡਨਿੰਗ ਕਰਦੇ ਆ, ਜਾਂ ਇੱਕ ਮਾਲੀ ਦਾ ਪੌਦੇ ਨੂੰ ਤਿਆਰ ਕਰਦਾ, ਇਸੇ ਤਰ੍ਹਾਂ ਨਾਲ ਪਰਵਰਿਸ਼ ਮਾਂ ਬਾਪ ਬੱਚਿਆਂ ਦੀ ਕਰਦਾ ਹੈਗਾ ਜੀ, ਇਸੇ ਤਰੀਕੇ ਇੱਥੋਂ ਹੀ ਨਰਸਿੰਗ ਵਰਲਡ ਜਿਹੜਾ ਆ ਉਹਦਾ ਓਰੀਜਨ ਇੱਥੋਂ ਹੀ ਹੋਇਆ ਜੀ, ਯੂਰਿਸ਼ ਤੋਂ ਹੋਇਆ ਜੀ। ਤੇ ਅਸੀਂ ਜਿਹੜਾ ਹੈਗਾ ਵੀ ਸਾਨੂੰ ਨਰਸਿੰਗ ਨਹੀਂ ਕਰਨੀ ਆਉਂਦੀ, ਅਸੀਂ ਬੱਚੇ ਨੂੰ ਨਾ ਘਰਾਂ ਚ ਸਾਡੇ ਤੁਸੀਂ ਦੇਖ ਲਓ 99% ਘਰਾਂ ਦੇ ਵਿੱਚ ਜਿਹੜਾ ਆ ਜੇ ਗੱਲਬਾਤ ਪੋਲੀਟੀਕਲ ਸੈਕਟਰ ਤੇ ਹੁੰਦੀ ਹੋਊਗੀ ਨਾ ਜੀ, ਕਿ ਅਸੀਂ ਆਪਣੀਆਂ ਡਿਸਕ੍ਰਿਮੀਨੇਸ਼ਨ ਸਾਡੇ ਨਾਲ ਹੋਈ ਜੀ, ਦਿੱਲੀ ਸਾਡੇ ਨਾਲ ਇੱਦਾਂ ਕਰਦੀ ਜੀ, ਇਸ ਤਰੀਕੇ ਦੀਆਂ ਗੱਲਾਂ ਅਸੀਂ ਕਰਦੇ ਹਾਂ, ਉਹ ਬੱਚਿਆਂ ਜਿਹੜਾ ਹੈਗਾ ਆ ਤੁਸੀਂ ਸੋਚਦੇ ਹੈਗੇ ਆ, ਉਹ ਬੱਚਾ ਸਭ ਕੁਛ ਕੈਚ ਕਰਦਾ ਜੀ।
0: ਪਿਛਲੇ ਦਿਨਾਂ ਚ ਨਤੀਜਾ ਸਾਹਮਣੇ ਆਇਆ ਹੀ ਹੈ ਸੈਣੀ ਸਾਹਿਬ, ਤੁਹਾਡੀ ਗੱਲ ਵੱਡੀ ਕਰਾਂ ਤਾਂ ਜੋ ਬਵਾਦ ਹੋਇਆ ਸੀ ਸਕੂਲ ਦੇ ਵਿੱਚ, ਮੁੰਡਾ ਕਹਿੰਦਾ ਕਿ ਉਹਨੇ ਤਾਂ ਸਾਡੇ ਮਤਲਬ ਕਿ ਅਟੈਕ ਕੀਤਾ, ਇੰਦਰਾ ਗਾਂਧੀ ਵਾਲੇ ਕਿੱਥੋਂ ਆਇਆ, ਉਹ ਕਿੱਥੋਂ ਆਇਆ ਜੀ?
1: ਉਹ ਬਿਲਕੁਲ ਜੀ ਘਰਾਂ ਦੇ ਵਿੱਚੋਂ ਗੱਲਾਂ ਹੁੰਦੀਆਂ ਜਾਂ ਜਿੱਦਾਂ ਮਰਜ਼ੀ ਹੈਗਾ ਜੀ, ਉਹ ਚੀਜ਼ ਆ ਉਹਨੂੰ ਬੱਚੇ ਨੂੰ ਦੱਸਣਾ ਕਿਸ ਢੰਗ ਨਾਲ ਗੱਲ ਕਰਨੀ ਹੈਗੀ ਆ, ਭਾਈ ਉੱਥੇ ਜਿਹੜਾ ਹੈਗਾ ਆ ਉਹ ਕਿਹੜੇ ਹਾਲਾਤ ਸੀ, ਕਿਹੜੇ ਹਾਲਾਤਾਂ ਦੇ ਵਿੱਚ ਜਦੋਂ ਬੱਚੇ ਦੀ ਬੁੱਧੀ ਉਸ ਚੀਜ਼ ਨੂੰ ਮਤਲਬ ਅਕਸੈਪਟ ਕਰਨ ਲਈ ਤਿਆਰ ਹੋਵੇ, ਉਹ ਫੈਕਟ ਉਹਦੀ ਨੌਲੇਜ ਉਹਨੂੰ ਆਉਣਾ ਚਾਹੀਦਾ ਜੀ।
0: ਬਿਲਕੁਲ,
1: ਅਸੀਂ ਕੀ ਕਰਦੇ ਹਾਂ ਆਪਣੇ ਗੱਲਾਂ ਕਰਦੇ ਰਹਿੰਦੇ ਹੈਗੇ ਆ, ਅਸੀਂ ਆਪਣੀ ਡਿਸਕ੍ਰਿਮੀਨੇਸ਼ਨ ਹੀ ਡਿਸਕਸ ਕਰਨੀ ਹੁੰਦੀ ਹੈਗੀ ਆ ਜੀ, ਉਹ ਬੱਚਾ ਜਿਹੜਾ ਹੈਗਾ ਸਾਰਾ ਕੁਛ ਕੈਚ ਕਰਦਾ ਜੀ, ਤੇ ਉਸੇ ਕਰਕੇ ਉਹਦਾ ਪ੍ਰਭਾਵ ਪੈਂਦਾ ਜੀ। ਇਸ ਕਰਕੇ ਇਹ ਇੰਡੀਅਨ ਜਿਹੜਾ ਤੁਸੀਂ ਲਫ਼ਜ਼ ਕਿਹਾ ਨਾ ਵੀ ਇੰਡੀਅਨ ਜਿਹੜਾ ਹੈਗਾ ਅਸੀਂ ਕਦੀ ਨੀ ਮੰਨਿਆ ਆਪਣੇ ਆਪ ਨੂੰ, ਕਿਉਂਕਿ ਸਾਨੂੰ ਮਤਲਬ ਸਾਡੀ ਨਰਸਿੰਗ ਜਿਹੜੀ ਹੈਗੀ ਉਹ ਸਹੀ ਨੀ ਹੋਈ ਹੁੰਦੀ ਜੀ।
0: ਬਿਲਕੁਲ,
1: ਜੇ ਨਰਸਿੰਗ ਸਹੀ ਹੋਵੇ ਤੇ ਬੱਚਾ
0: ਜੀ,
1: ਸਾਡੇ ਵੀ ਬੱਚੇ ਹੁਣ ਬਾਹਰ ਦੀਆਂ ਸਟੇਟਾਂ ਦੇ ਵਿੱਚ ਨੌਕਰੀਆਂ
0: ਕਰਦੇ ਆ, ਬਿਲਕੁਲ
1: ਐਟਲੀਸਟ ਤੁਹਾਡਾ ਜਿਹੜਾ ਹੈਗਾ ਆ ਉਹ ਅਸਪੈਕਟ ਤਾਂ ਤੁਹਾਨੂੰ ਜਿਹੜਾ ਆ ਲਿਆਉਣਾ ਪਊਗਾ ਜੀ ਆਪਣੇ ਵਿੱਚ ਹੌਲੀ ਹੌਲੀ ਜਿਹੜਾ ਹੈਗਾ। ਤੁਸੀਂ ਇਹ ਦੇਖੋ ਵੀ ਭਾਈ ਜੇ ਜੇ ਸਾਡੇ ਨਾਲ ਹੋ ਰਹੀ ਹੈ ਤੇ ਕਿਉਂ ਹੋ ਰਹੀ
0: ਹੈ, ਕਾਰਨ ਲੱਭਣੇ ਪੈਣਗੇ। ਹੁਣ ਦੇਖੋ ਇਹੀ ਗੱਲ ਥੋੜੀ ਜਿਹੀ ਹੋਰ ਮੈਂ ਕਰਾਂ, ਇੱਕ ਹੋਰ ਐਂਗਲ ਤੋਂ ਕਰਨੀ ਚਾਹਾਂਗਾ। ਹੁਣ ਦੇਖੋ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕੀਤੀ ਸੀ ਮੈਂ, ਤਾਂ ਉਸ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਦਾ ਜ਼ਿਕਰ ਆਉਂਦਾ, ਠੀਕ ਹੈ ਜੀ। ਅੱਗੇ ਉਹਦੇ ਬੱਚੇ ਆ ਗਏ, ਚਲੋ ਉਹ ਜੋਬ ਸੀਗੇ ਕਰ ਗਏ, ਪਰ ਉਹ ਇੰਗਲੈਂਡ ਦੇ ਵਿੱਚ ਪਲੇ ਵੱਡੇ ਹੋਏ, ਉੱਥੇ ਵਿਚਰੇ ਉਸ ਕਮਿਊਨਿਟੀਆਂ ਦੇ ਵਿੱਚ, ਉਹਨਾਂ ਦਾ ਰਹਿਣ ਸਹਿਣ, ਪਰ ਫਿਰ ਵੀ ਉਹ ਦੁਨੀਆਂ ਦੇ ਉੱਤੇ ਆਪਣਾ ਵੱਖਰਾ ਨਾਮ ਜਿਹੜਾ ਬਣਾ ਗਏ ਨੇ, ਚਾਹੇ ਉਹ ਵੋਟ ਦੇ ਹੱਕ ਦੀ ਗੱਲ ਹੋਵੇ, ਪਹਿਲਾਂ ਦਵਾਇਆ ਜਾਂ ਬਹੁਤ ਸਾਰੀਆਂ ਰੈਵੋਲੂਸ਼ਨ ਚੱਲੀਆਂ ਜਾਂ ਸਾਰਾ ਚੀਜ਼ ਉਹਨਾਂ ਦੇ ਵਿੱਚ ਉਹਨਾਂ ਦਾ ਨਾਮ ਬੋਲਦਾ ਹੈ, ਤੇ ਪਰ ਉਹਨਾਂ ਨੂੰ ਅਸੀਂ ਗਲ ਕਿਉਂ ਨੀ ਲਾ ਪਾਏ ਕਿ ਕਿਉਂ ਇੱਕ ਉਹਨਾਂ ਨੇ ਕ੍ਰਿਸ਼ਨ ਧਰਮ ਜਿਹੜਾ ਸੀ ਅਪਣਾ ਲਿਆ ਸੀ ਜਾਂ ਕਿ, ਪਰ ਜਿਹੜੇ ਉਹਨਾਂ ਨੇ ਜੋ ਕਰ ਦਿਖਾਇਆ ਕਿ ਅਸੀਂ ਪੰਜਾਬੀਆਂ ਨੇ ਉਹ ਕਦੀ ਕੀਤਾ ਹੈ ਉਸ ਚੀਜ਼ ਦੇ ਵਿੱਚ, ਅਸੀਂ ਕਦੇ ਉਹਨਾਂ ਦੇ ਉੱਤੇ ਫਕਰ ਹੀ ਨਹੀਂ ਕੀਤਾ ਕਿ ਇਹ ਵੀ ਸਾਡੇ ਨੇ ਜੀ।
1: ਪਰ ਇਹ ਸਭ ਗੱਲ ਇੱਦਾਂ ਹੈਗੀ ਆ, ਸਾਡੇ ਇੱਥੇ ਲੀਡਰਾਂ ਦੀ ਰੋਟੀ ਚੱਲਦੀ ਆ ਇਹਨਾਂ ਚੀਜ਼ਾਂ ਦੇ ਉੱਤੇ, ਡਿਸਕ੍ਰਿਮੀਨੇਸ਼ਨ ਦੇ ਉੱਤੇ ਜੀ। ਇਸ ਕਰਕੇ ਜਿਹੜਾ ਹੈਗਾ ਆ ਇਹਨਾਂ ਨੂੰ ਜਿੱਥੋਂ ਆਪਣਾ ਪਰਸਨਲ ਗੇਨ ਹੋਣਾ ਆ ਨਾ ਜੀ, ਇਹਨਾਂ ਨੇ ਉਹ ਵੀ ਗੱਲ ਕਰਨੀ ਹੈਗੀ ਤੇ ਉਸੇ ਚੀਜ਼ ਨੂੰ ਜਿਹੜਾ ਆ ਉਹਦੀ ਵਕਾਲਤ ਕਰਨੀ ਹੈ ਜੀ, ਉਹਦੀ ਐਡਵੋਕੇਸੀ ਕਰਨੀ ਹੈ
0: ਜੀ।
1: ਉਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਨਾਂ ਨੂੰ ਪੇ ਨਹੀਂ ਕਰਦੀਆਂ, ਇਸ ਕਰਕੇ ਜਿਹੜਾ ਹੈਗਾ ਆ ਉਹਦੇ ਬਾਰੇ ਕੋਈ ਰੈਕੋਗਨਾਈਜ਼ੇਸ਼ਨ ਦਿੰਦੇ ਵੀ ਨਹੀਂ ਗੇ ਜੀ। ਬਾਕੀ ਇਹ ਸਮਾਂ ਜਸਟਿਸ ਕਰ ਦਿੰਦਾ ਹੁੰਦਾ। ਅੱਜ ਜੇ ਤੁਸੀਂ ਇਸ ਟੋਪਿਕ ਨੂੰ ਜੇ ਡਿਸਕਸ ਕੀਤਾ ਆ ਤੇ ਟਮੀ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਪੜ੍ਹੇ ਲਿਖੇ ਰੋਸ਼ਨ ਦਿਮਾਗ ਬੰਦੇ ਜਿਹੜੇ ਆ ਇਸ ਚੀਜ਼ ਨੂੰ ਗੱਲ ਨੂੰ ਸਮਝਣਗੇ
0: ਜੀ।
1: ਸੋ ਇਸ ਕਰਕੇ ਸਾਨੂੰ ਆਪਣੀਆਂ ਜਿਹੜੀਆਂ ਕਮੀਆਂ ਨਾ ਉਹਦੇ ਵੱਲ ਨੂੰ ਦੇਖਣਾ ਪਏਗਾ, ਨਾ ਕਿ ਅਸੀਂ ਜਿਹੜਾ ਦੂਜੇ ਦੇ ਵੱਲ ਨੂੰ ਉਂਗਲ ਕਰ ਛੱਡੀਏ, ਉਹਦੇ ਤੇ ਥੋੜਾ ਜਿਹਾ ਕੰਮ ਕਰਨਾ ਪਏਗਾ ਜੀ। ਸੁਧਾਰ ਕਰਨ ਦੀ ਗੁੰਜਾਇਸ਼ ਹੈਗੀ ਆ ਸਾਨੂੰ,
0: ਹੈਗੀ ਆ ਜੀ, ਬਿਲਕੁਲ ਹੈ ਜੀ। ਸੋਚ ਸਾਡੀ ਆਪਣੀ ਪਹਿਲਾਂ ਬਦਲਣੀ ਪੈਣੀ ਆਪਾਂ ਨੂੰ ਜੀ, ਬਿਲਕੁਲ
1: ਬਿਲਕੁਲ ਜੀ ਬਿਲਕੁਲ।
0: ਤੇ ਸੈਣੀ ਸਾਹਿਬ ਈਡੀ ਦਾ ਮਾਮਲਾ ਥੋੜਾ ਜਿਹਾ ਕੁਝ, ਹਾਂਜੀ ਪਲੀਜ਼ ਕੰਟੀਨਿਊ।
1: ਇੱਥੇ ਹੀ ਆਉਣ ਲੱਗਾ ਸੀ ਜੀ, ਈਡੀ ਤੇ ਹੀ ਆਉਣ ਲੱਗਾ ਸੀ ਜੀ। ਈਡੀ ਨੇ ਜਿਹੜੇ ਹੈਗੇ ਆ ਛਾਪੇ ਮਾਰੇ ਹੈਗੇ ਆ ਜੀ, ਉਹਨਾਂ ਛਾਪਿਆਂ ਦੇ ਪਰ ਸਭ ਗੱਲ ਇੱਦਾਂ ਹੈਗੀ, ਖਲਾਰਾ ਤਾਣਾ ਪਾਣਾ ਬਹੁਤ ਉਲਝਿਆ ਆ ਜੀ। ਈਡੀ ਛਾਪੇ ਮਾਰੀ ਜਾਂਦੀ ਹੈਗੀ ਆ, ਪਰ ਅਸੀਂ ਤਾਂ ਉਦਣ ਦੇਖਾਂਗੇ ਕਿ ਜਿੱਦਣ ਇਹਨਾਂ ਦਾ ਨੈਟ ਰਿਜ਼ਲਟ ਕੀ ਨਿਕਲਦਾ ਆ, ਕੀ ਇਹ ਛਾਪੇ ਜਿਹੜੇ ਹੈਗੇ ਆ ਪੋਲੀਟੀਕਲੀ ਮੋਟੀਵੇਟਡ ਹੈਗੇ ਆ ਕਿ ਜਾਂ ਇਹਨਾਂ ਨੂੰ ਕਿਸੇ ਨੈਟ ਰਿਜ਼ਲਟ ਤੇ ਪਹੁੰਚਾਉਣਗੇ ਵੀ ਜੀ। ਰੋਜ਼ ਆਹ ਗਮਾਡਾ ਵਾਲਾ ਹੈਗਾ ਸੀ, ਜਿੰਨੇ ਸਰਕਾਰ ਦੇ ਡਿਪਾਰਟਮੈਂਟ ਹੈਗੇ ਸੀ ਪੰਜਾਬ ਸਰਕਾਰ ਦੇ, ਉਹ ਦੇਖੋ ਗੱਲ ਇੱਦਾਂ ਹੈਗੀ ਇਹਨਾਂ ਛਾਪਿਆਂ ਦਾ ਜਿਹੜਾ ਆ, ਫਿਰ ਜੇ ਤਾਂ ਕੋਈ ਨੈਟ ਰਿਜ਼ਲਟ ਕੱਢ ਦੇਣਗੇ ਫਿਰ ਤਾਂ ਅਸੀਂ ਮੰਨ ਲਾਂਗੇ ਕਿ ਹਾਂ ਜੀ ਇਹ ਛਾਪੇ ਜਿਹੜੇ ਪਏ ਸੀ ਇਹ ਜੈਨੂਨ ਪਏ ਸੀ, ਨਹੀਂ ਤਾਂ ਜੋ ਦੋਸ਼ ਲੱਗਦੇ ਹੈਗੇ ਆ ਜੀ ਕਿ ਸਰਕਾਰ ਆਪਣੇ ਪੋਲੀਟੀਕਲ ਸਕੋਰ ਸੈਟਲ ਕਰਨ ਵਾਸਤੇ ਸੈਂਟਰ ਦੀ ਗੌਰਮੈਂਟ ਏਜੰਸੀਜ਼ ਨੂੰ ਯੂਜ਼ ਕਰ ਰਹੇ ਹੈਗੇ ਆ, ਫਿਰ ਤਾਂ ਇਹ ਗੱਲ ਔਨ ਰਿਕਾਰਡ ਹੀ ਪ੍ਰੂਵ ਹੋ ਜਾਣੀ ਹੈ ਜੀ।
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਇਹ ਪ੍ਰੋਸੈਸ ਤਾਂ ਹਰ ਚੱਲਦੀ ਰਹਿਣੀ ਹੈਗੀ, ਕੰਟੀਨਿਊ ਇਨ ਕੰਟੀਨਿਊਸ਼ਨ ਹੀ ਹੋ ਜਾਣੀ ਹੈ ਜੀ, ਕਿਉਂਕਿ ਈਡੀ ਦਾ ਛਾਪਾ ਤਾਂ ਸਾਡੀ ਵਿਜੀਲੈਂਸ ਜਿਹੜੀ ਕਿ ਸਰਕਾਰ ਆਪਣੇ ਹਥਿਆਰ ਦੇ ਤੌਰ ਤੇ ਵਰਤਦੀ ਸੀ ਪੰਜਾਬ ਸਰਕਾਰ, ਉਹਦੇ ਤੇ ਪੈ ਗਿਆ ਜੀ, ਤੇ ਬਾਕੀ ਤਾਂ ਕਿਹੜੀ ਗੱਲ ਰਹਿ ਗਈ ਹੈ
0: ਜੀ। ਪਰ ਸੈਣੀ ਸਾਹਿਬ ਜਦੋਂ ਆਪਾਂ ਦੇਖਦੇ ਅੱਜ ਦੇ ਮਾਹੌਲ ਦੇ ਵਿੱਚ ਜੋ ਕੁਝ ਦੇਖਿਆ, ਵੈਸੇ ਆਮ ਲੋਕਾਂ ਦੇ ਉੱਤੇ ਪਰਚੇ ਹੋ ਜਾਂਦੇ ਆ ਜਦੋਂ ਕੁਝ ਕੜਵਾਹਟ ਜਿਹੜੀ ਆ ਪੁਲਿਸ ਮਹਿਕਮਾ ਜਾਂ ਪ੍ਰਸ਼ਾਸਨ ਦੇ ਨਾਲ ਕੁਝ ਬਣ ਜਾਂਦੀ ਹੈ, ਖਿੱਚੋ ਤੈਣ ਹੋ ਜਾਂਦੀ ਹੈ। ਪਰ ਅੱਜ ਵੱਡੇ ਪੱਧਰ ਦੇ ਉੱਤੇ ਇਹ ਵੀ ਚੀਜ਼ ਨਸ਼ਰ ਹੋਈ ਆ ਜਾਂ ਦੇਖਣ ਨੂੰ ਮਿਲਿਆ, ਜਿਹੜੇ ਵੱਡੇ ਲੀਡਰ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਇੱਕ ਦੂਸਰੇ ਦੇ ਆਮੋ ਸਾਹਮਣੇ ਹੋਏ ਨੇ ਜਾਂ ਇੱਕ ਦੂਸਰੇ ਨੂੰ ਬਾਹਰ ਕੱਢਣ ਦੀ ਗੱਲ ਸਾਰਾ ਸਿਲਸਿਲਾ ਚੱਲਿਆ, ਤੇ ਇਹ ਕਿੰਨਾ ਕੁ ਮਤਲਬ ਕਿ ਇਹ ਆਮ ਲੋਕਾਂ ਦੇ ਉੱਤੇ ਹੀ ਸਾਰਾ ਕਾਨੂੰਨ ਲਾਗੂ ਹੁੰਦਾ ਕਿ ਹੋਰ ਕਿਸਿਆਂ ਦੇ ਉੱਤੇ ਵੀ ਹੁੰਦਾ?
1: ਪਰ ਅੱਛਾ ਪਹਿਲਾਂ ਤਾਂ ਮੈਂ ਇੱਕ ਆਪਣੇ ਥੋੜਾ ਜਿਹਾ ਸੁਧਾਰ ਕਰ ਲਵਾਂ ਪਹਿਲੀ ਜਿਹੜੀ ਗੱਲ ਇਹਦੇ ਵਿੱਚ
0: ਜੀ,
1: ਉਹ ਜਿਹੜਾ ਵਿਜੀਲੈਂਸ ਤੇ ਛਾਪਾ ਪਿਆ ਸੀਗਾ ਉਹ ਜਿਹੜਾ ਹੈਗਾ ਆ ਜੀ ਸੀ ਬੀ ਆਈ ਦਾ ਪਿਆ ਆ ਜੀ,
0: ਸੀ ਬੀ ਆਈ
1: ਮੈਂ ਉਹ ਥੋੜਾ ਜਿਹਾ ਮੈਂ ਹਾਂਜੀ ਦਰੁਸਤ ਕਰ ਲਵਾਂ ਜੀ। ਜਿਥੇ ਤੱਕ ਇਹ ਗੱਲ ਕੀਤੀ ਹੈਗੀ ਸਰ ਤੁਸੀਂ ਲੀਡਰਾਂ ਦੀ ਗੱਲ ਜੀ, ਬੀਬੀ ਮਾਣੂਕੇ ਅੰਦਰ ਬੈਠੇ ਸੀਗੇ ਜੀ ਉੱਥੇ ਪੋਲਿੰਗ ਬੂਥ ਤੇ, ਨੋ ਡਾਊਟ ਇਹ ਚੀਜ਼ਾਂ ਪ੍ਰਭਾਵਿਤ ਕਰਦੀਆਂ ਇਲੈਕਸ਼ਨ ਨੂੰ ਜੀ। ਪਰ ਕਿਉਂਕਿ ਸੱਤਾਧਾਰੀ ਧਿਰ ਜਿਹੜੀ ਹੁੰਦੀ ਆ ਸਰ ਇਹ ਜਿੱਤ ਵੀ ਜਾਂਦੇ ਹੈਗੀ ਆ, ਸੱਤਾਧਾਰੀ ਧਿਰ ਜਿੱਤ ਵੀ ਜਾਂਦੀ ਹੈਗੀ ਆ, ਤੇ ਇਹਨਾਂ ਨੂੰ ਕੋਈ ਕ੍ਰੈਡਿਟ ਨਹੀਂ ਜਾਣਾ ਹੈਗਾ
0: ਜੀ,
1: ਇਹ ਚਾਹੇ ਇਹਨੂੰ ਸੈਮੀ ਫਾਈਨਲ ਦੇ ਰੂਪ ਦੇ ਵਿੱਚ ਹੀ ਲੈਂਦੇ ਹੋਣ, ਕਿਉਂਕਿ ਲੋਕਾਂ ਦਾ ਇਹ ਮੰਨਣਾ ਹੁੰਦਾ ਆ ਕਿ ਇਹ ਜਿਹੜੇ ਇਲੈਕਸ਼ਨ ਹੁੰਦੇ ਹੈਗੇ ਆ ਇਹ ਸਟੇਟ ਜਿਹੜੀ ਹੈਗੀ ਆ ਉਹ ਧੱਕਾ ਕਰਦੀ ਹੁੰਦੀ, ਸਟੇਟ ਮਸ਼ੀਨਰੀ ਜਿਹੜੀ ਆ ਉਹ ਇਸ ਪਾਰਟੀ ਦੇ ਹੱਕ ਦੇ ਵਿੱਚ ਭੁਗਤਦੀ ਹੁੰਦੀ ਹੈਗੀ ਆ, ਤੇ ਇਸ ਕਰਕੇ ਔਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਬਤ ਕਰ ਵੀ ਦਿੰਦੀਆਂ ਹੈਗੀਆਂ ਵੀ ਹਾਂਜੀ ਸਟੇਟ ਦੀ ਮਸ਼ੀਨਰੀ ਜਿਹੜੀ ਆ ਉਹ ਯੂਜ਼ ਹੋ ਰਹੀ ਆ ਜੀ। ਸੋ ਆਮ ਲੋਕਾਂ ਵਾਸਤੇ ਤਾਂ ਜਿਹੜਾ ਹੈਗਾ ਇੱਕ ਪੱਤਰਕਾਰ ਨੇ ਦੇਖੋ ਇਸ ਚੀਜ਼ ਦੇ ਉੱਤੇ ਜਿਹੜੇ ਜੇ ਆਵਾਜ਼ ਉਠਾਈ ਆ ਤੇ ਬੀਬੀ ਮਾਣਕੇ ਨੂੰ ਉੱਠ ਕੇ ਜਾਣਾ ਹੀ ਪਿਆ ਜੀ,
0: ਬਿਲਕੁਲ
1: ਉਹਨੇ ਮੁੜ ਕੇ ਜਿਹੜਾ ਹੈਗਾ ਪੁਲਿਸ ਨੂੰ ਆਦੇਸ਼ ਵੀ ਦਿੱਤੇ ਵੀ ਇਹ ਤੇ ਕਰੋ ਪਰਚਾ ਤੇ ਸਾਰਾ ਕੁਛ ਕਰੋ। ਉਸ ਵੇਲੇ ਉਹ ਬੰਦਾ ਜਦੋਂ ਅੜਿਆ ਤੇ ਫਿਰ ਜਿਹੜਾ ਹੈਗਾ ਆ ਬੀਬੀ ਨੂੰ ਉਸ ਵੇਲੇ ਉਹ ਕਹਿੰਦਾ ਮੇਰਾ ਮਕਸਦ ਹੀ ਇੰਨਾ ਸੀ ਤੁਹਾਨੂੰ ਹੀ ਉਠਾਉਣਾ ਸੀ, ਇੱਥੋਂ ਮੈਂ ਕੀ ਕਰਨਾ
0: ਜੀ,
1: ਉਹ ਪੁਲਿੰਗ ਬੂਥ ਤੋਂ ਬਾਅਦ ਬਾਹਰ ਖੜਾ ਸੀ, ਇਸ ਕਰਕੇ ਉਹਦੇ ਤੇ ਕੋਈ ਜਿਹੜਾ ਲਾ ਇਦਾਂ ਦਾ ਐਪਲੀਕੇਬਲ ਹੁੰਦਾ ਨੀ ਸੀਗਾ
0: ਜੀ। ਬਿਲਕੁਲ ਹੈ ਜੀ, ਤੇ ਸੈਣੀ ਸਾਹਿਬ ਸਿੱਖ ਜਿਹੜੀ ਸਿਆਸਤ ਆ ਉਹਦੇ ਵਿੱਚ ਵੀ ਪਿਛਲੇ ਦਿਨਾਂ ਚੋਂ ਚਲੋ ਬਿੱਲ ਦੀ ਜਿਹੜੀ ਗੱਲ ਆ ਰਹੀ ਹੈ ਲਗਾਤਾਰਤਾ ਦੇ ਵਿੱਚ ਉਹਦਾ ਸਮਾਂ ਵੀ ਲਾਗੇ ਹੋਣ ਵਾਲਾ ਸਮਾਪਤ ਹੋਣ ਵਾਲਾ ਉਹ ਸਿਆਸਤ ਚੱਲ ਰਹੀ ਹੈ, ਤੇ ਦੂਸਰੇ ਪਾਸੇ 328 ਪਾਵਨ ਸਰੂਪਾਂ ਨੂੰ ਲੈ ਕੇ ਜਿਹੜਾ ਪਿਛਲੇ ਦਿਨਾਂ ਚ ਉਹ ਰਾਜਾ ਸਾਹਿਬ ਵਾਲਾ ਜਿਹੜਾ ਸੀ ਮੁੱਦਾ ਵੀ ਚੱਲਿਆ, ਹਕੂਮਤ ਨੇ ਵੀ ਬਿਆਨਬਾਜ਼ੀ ਕਰ ਦਿੱਤੀ, ਸਾਰਾ ਕੁਝ ਕਰ ਲਿਆ, ਬਾਅਦ ਚੋਂ ਪੈਰ ਵੀ ਪਿੱਛੇ ਖਿੱਚਣੇ ਪੈ ਗਏ, ਤੇ 328 ਸਰੂਪਾਂ ਦੇ ਉੱਤੇ ਜਿਹੜਾ ਮਾਮਲਾ ਸੀਗਾ ਉਹਦੇ ਉੱਤੇ ਜਿਹੜੀ ਸਿੱਟ ਵੀ ਜਿਹੜੀ ਕਾਇਮ ਕੀਤੀ ਸੀਗੀ। ਪਰ ਹੁਣ ਧਾਮੀ ਸਾਹਿਬ ਕਹਿੰਦੇ ਕਿ ਇਹਦੇ ਵਿੱਚ ਜਿਹੜਾ ਅੰਦਰ ਖਾਤਿਆਂ ਤੱਕ ਪਹੁੰਚਣ ਦਾ ਮੁੱਦਾ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹਦੇ ਵਿੱਚ ਦਖਲ ਅੰਦਾਜ਼ੀ ਹੋ ਰਹੀ ਹੈ ਜੀ।
1: ਭਾਰੇ ਸਾਹਿਬ ਬੇਨਤੀ ਇਹ ਆ ਕਿ ਮਾਨ ਸਾਹਿਬ ਦੇ ਨਾ NDTV ਨੂੰ ਦਿੱਤੀ ਇੰਟਰਵਿਊ
0: ਜੀ,
1: ਉੱਥੋਂ ਜਿਹੜਾ ਹੈਗਾ ਇਸ ਸਵਾਲ ਦਾ ਜਵਾਬ ਲੱਭਦਾ ਪਿਆ
0: ਜੀ।
1: ਇਸ ਜੇ ਧਾਮੀ ਸਾਹਿਬ ਦਾ ਬੋਲਣਾ ਵੀ ਆ, ਧਾਮੀ ਸਾਹਿਬ ਵੀ ਉਦੋਂ ਹੀ ਬੋਲਦੇ ਹੈਗੇ ਆ ਜਦੋਂ ਮਤਲਬ ਜਿਹੜਾ ਹੈਗਾ ਕੁਛ ਗੱਲ ਏਦਾਂ ਦੀ ਹੋ ਜਾਂਦੀ ਆ ਜਿਹੜੀ
0: ਹੋਣ ਵਾਲੀ ਹੋਵੇ
1: ਜੋ ਅਸੀਂ ਦੇਖ ਰਹੇ ਹਾਂਜੀ। ਐਕਚੁਅਲੀ ਜਿਹੜਾ ਹੈਗਾ ਆ ਮਾਨ ਸਰਕਾਰ ਜਿਹੜੀ ਆ ਸੁਖਬੀਰ ਬਾਦਲ ਨੂੰ ਹੱਥ ਪਾਉਣਾ ਚਾਹੁੰਦੀ ਆ
0: ਜੀ,
1: ਜੋ ਮੇਰੀ ਰੀਡਿੰਗ ਆ ਜੀ, ਕਿਉਂਕਿ NDTV ਨਾਲ ਗੱਲ ਕਰਦੇ ਹੋਏ ਮਾਨ ਸਾਹਿਬ ਨੇ ਮੁੱਦਾ ਚੱਕਿਆ ਵੀ ਉਹ ਜਿਹੜਾ ਗੁਰਬਾਣੀ ਪ੍ਰਸਾਰਣ ਦਾ ਬਿੱਲ ਸੀਗਾ ਜੀ,
0: ਤੇ
1: PTC ਨੂੰ ਜਿਹੜਾ ਹੈਗਾ ਆ ਇਹਨਾਂ ਨੇ ਦਿੱਤੇ ਸੀ ਰਾਈਟਸ ਗੁਰਬਾਣੀ ਪ੍ਰਸਾਰਣ ਦੇ, ਉਹਦੇ ਰਾਹੀਂ ਵਿਦੇਸ਼ਾਂ ਤੋਂ ਪੈਸਾ ਕਮਾਇਆ ਜਾਂਦਾ ਸੀ ਵੀ ਉਹ ਚੈਨਲ ਲੋਕੀ ਲੈਂਦੇ ਸੀਗੇ, ਤੇ ਉੱਥੇ ਪੇਡ ਚੈਨਲ ਵੀ ਹੈਗੇ ਸੀ,
0: ਰੋਇਲਟੀ ਵਗੈਰਾ ਸਾਰਾ ਕੁਝ
1: ਉਹ ਸਾਰਾ ਕੁਛ ਜਿਹੜਾ ਹੈਗਾ ਆ ਵੀ ਇੱਥੇ ਤਾਂ ਫ੍ਰੀ ਕਰਦੇ ਸੀ ਇਸ ਤਰੀਕੇ ਨਾਲ, ਉਹ ਉਸੇ ਦੇ ਇਹਨਾਂ ਦੇ ਅਕਾਊਂਟੈਂਟ ਵੀ ਇਸੇ ਕਰਕੇ ਚੱਕਿਆ ਸੀਗਾ ਜੀ ਉਹਦੇ ਕੋਲੋਂ ਵੀ, ਉਹ ਚਾਹੁੰਦੇ ਹੈਗੇ ਆ ਕਿ ਕਿਤੇ ਜਿਹੜਾ ਹੈਗਾ ਆ ਵੀ ਇਹ ਚੀਜ਼ ਅਸਟੈਬਲਿਸ਼ ਹੋ ਜਾਏ ਕਿ ਗੁਰੂ ਘਰ ਦਾ ਪੈਸਾ ਜਾਂ ਗੁਰੂ ਘਰ ਦੇ ਸਾਧਨਾਂ ਤੋਂ ਕਮਾਇਆ ਹੋਇਆ ਪੈਸਾ ਸੁਖਬੀਰ ਬਾਦਲ ਦੀਆਂ ਕੰਪਨੀਆਂ ਚ ਇਨਵੈਸਟ ਹੋਇਆ ਜਾਂ ਕਿਸੇ ਤਰੀਕੇ ਉੱਥੇ ਤੱਕ ਗਿਆ ਤੇ ਅਖੀਰ ਅਸੀਂ ਸਿੱਧਾ ਹੱਥ ਪਾ ਲਈਏ
0: ਹਾਂਜੀ,
1: ਉਹ ਇਹ ਆ ਇੰਟੈਂਸ਼ਨ ਆ ਜੀ, ਤੇ ਉਹ ਵੀ ਭਾਫ ਗਏ ਆ ਜੀ ਇਹਨਾਂ ਦੀ ਗੱਲ ਨੂੰ, ਇਸੇ ਕਰਕੇ ਵੀ ਉਹ ਜਿਹੜਾ ਉਹਨਾਂ ਨੇ ਬੋਲੇ ਹੈਗੇ ਆ ਜੀ ਵੀ 328 ਸਰੂਪਾਂ ਦੇ ਵਿੱਚ ਵੀ ਜਿਹੜਾ ਇਹ ਬੈਂਕ ਅਕਾਊਂਟ ਦਾ ਕੀ ਮਤਲਬ ਹੈਗਾ ਜੀ।
0: ਪਰ ਸੈਣੀ ਸਾਹਿਬ ਜੇ ਇਸੇ ਕਰਕੇ ਦੇਖਿਆ ਜਾਵੇ ਤਾਂ ਇੱਕ ਨਿੱਜੀ ਚੈਨਲ ਆ, ਉਹਦੇ ਵਿੱਚ ਜੇ ਤੁਸੀਂ ਕੋਈ ਮਾੜਾ ਮੋਟਾ ਰੇਡੀਓ ਵੀ ਜਾਂ TV ਕਰਨਾ ਨਾ ਤਾਂ ਕਰੋੜਾਂ ਰੁਪਈਆ ਚਾਹੀਦਾ ਜੀ ਉਹਦੇ ਵਿੱਚ ਸਾਰੀਆਂ ਚੀਜ਼ਾਂ ਕਰਨ ਨੂੰ। ਪਰ ਉਹ ਜੇ ਦੇਖਿਆ ਜਾਵੇ ਚਲੋ ਜਿਹੜੀ ਰੋਇਲਟੀ ਹੈ ਗੁਰੂ ਘਰ ਦੀ ਬਣਦੀ ਹੈ ਜਾਂ ਸਥਾਨ ਦੀ ਬਣਦੀ ਆ, ਉਹ ਸ਼ਾਇਦ ਉਹਨਾਂ ਨੂੰ ਦੇਣੀ ਵੀ ਚਾਹੀਦੀ ਮੈਂ ਉਸ ਹੱਕ ਦੇ ਵਿੱਚ ਆ ਜੋ ਵੀ ਉਹਨਾਂ ਨੂੰ ਇਨਕਮ ਹੋ ਰਹੀ ਉਹਦੇ ਵਿੱਚੋਂ, ਕਿਉਂਕਿ ਸਟ੍ਰੀਮ ਤਾਂ ਉੱਥੋਂ ਹੀ ਲੈ ਰਹੇ ਨੇ ਨਾ ਜੋ ਵੀ ਉਹਨਾਂ ਦਾ ਕੰਟੈਂਟ ਹੈਗਾ ਆ, ਤੇ ਉਹਨਾਂ ਨੂੰ ਚਲੋ ਬਣਦਾ ਹੱਕ ਉਹਨਾਂ ਦਾ ਆਪਣੀ ਪਰਸੈਂਟੇਜ ਦੇ ਹਿਸਾਬ ਨਾਲ ਦੇਣਾ ਚਾਹੀਦਾ ਹੈ। ਪਰ ਜਿਹੜਾ ਆਪਣੇ ਚੈਨਲਾਂ ਦੇ ਜਿਹੜੇ ਖਰਚੇ ਨੇ ਜੋ ਅਰਬਾਂ ਰੁਪਈਆਂ ਦੇ ਵਿੱਚ ਹੁੰਦੇ ਆ, ਕਿਤੇ ਨਾ ਕਿਤੇ ਉਹਦਾ ਵੀ ਤਾਂ ਦੇਖਣਾ ਪਏਗਾ ਵਿੱਚ ਇਹਦੇ।
1: ਭਾਰਤ ਸਾਹਿਬ ਤੁਸੀਂ ਕਹਿੰਦੇ ਹੈਗੇ ਇਸ ਚੀਜ਼ ਦਾ ਜਵਾਬ ਉਹਨਾਂ ਨੇ ਦਿੱਤਾ ਵੀ ਸੀਗਾ, ਅਸੀਂ ਨਾ ਕੁਛ ਵੀ ਉੱਥੋਂ ਗੁਰੂ ਘਰ ਤੋਂ ਕੁਛ ਨਹੀਂ ਸੀ ਲੈਂਦੇ, ਉਲਟਾ ਗੁਰੂ ਘਰ ਦੇ ਵਿੱਚ ਕੁਛ ਥੋੜੇ ਪੈਸੇ ਉਹ ਦਿੰਦੇ ਵੀ ਸੀਗੇ ਜੀ ਉਹਨਾਂ ਨੇ। ਮਤਲਬ ਹੈਗਾ ਹਜੇ ਤੱਕ ਜਿਹੜਾ ਜੇ ਇਹ ਏਦਾਂ ਸੌਖਾ ਹੁੰਦਾ ਨਾ ਜੀ, ਤੇ ਇਹਨਾਂ ਨੇ ਹੁਣ ਤੱਕ ਹੱਥ ਪਾ ਲੈਣਾ ਸੀ, ਹਜੇ ਉਹਨਾਂ ਨੂੰ ਲੱਭ ਨੀ ਰਿਹਾ ਜੀ ਇਹ
0: ਚੀਜ਼।
1: ਹਾਂਜੀ ਆਇਆ ਜੀ
0: ਜੀ,
1: ਸੋ ਇਸ ਕਰਕੇ ਜਿਹੜਾ ਹੈਗਾ ਨਹੀਂ ਤਾਂ ਹੁਣ ਤੱਕ ਤਾਂ ਉਹਨਾਂ ਨੇ ਜਿਹੜਾ ਹੈਗਾ ਆ ਬਈ ਅੱਗੇ ਮਜੀਠਾ ਸਾਹਿਬ ਨੂੰ ਸੀਗਾ ਤੇ ਹੁਣ ਅੱਗੇ ਸਕੇਟ ਵੀ ਜਿਹੜੀ ਹੈਗੀ ਮਸ਼ੀਨ ਇਧਰ ਨੂੰ ਮੂਵ ਕਰ ਦੇਣੀ ਸੀਗੀ,
0: ਬਿਲਕੁਲ
1: ਇਸ ਕਰਕੇ ਉੱਥੇ ਤੱਕ ਪੈ ਨੀ ਰਿਹਾ ਹੱਥ। ਉਹਦੀ ਕੋਸ਼ਿਸ਼ ਜਾਰੀ ਹੈ ਜੀ, ਉਹਨਾਂ ਦੀ ਉਧਰਲੇ ਪਾਸੇ ਨੂੰ ਤਲਾਸ਼ੀ ਕਰਦੇ ਪਏ ਆ। ਬਾਕੀ ਦੇਖੋ ਹੁਣ ਸਰਕਾਰ ਦਾ ਕਿੰਨਾ ਸਮਾਂ ਰਹਿ ਗਿਆ, ਅਜੇ ਤਾਂ ਇਹਨਾਂ ਨੇ ਕੁੱਤਿਆਂ ਦਾ ਵਾਸਤੇ ਵੀ ਕਰਨਾ ਆ ਸਾਰੇ ਕੰਮ ਕਰਨੇ
0: ਜੀ, ਬਿਲਕੁਲ
1: ਮਾਨ ਸਾਹਿਬ ਦੇ ਮਾਤਾ ਜੀ ਕਹਿੰਦੇ ਮੈਂ ਆਪਣੇ ਮੁੰਡੇ ਨੂੰ ਕਿਹਾ ਸੀਗਾ ਵੀ ਭਾਈ ਏਦਾਂ ਕਰਕੇ ਆ ਵੀ ਮੈਂ ਬੂਟਾ ਮੰਗਣ ਤਾਂ ਜਾਣਾ, ਪਹਿਲਾਂ 1000 ਰੁਪਏ ਵਾਲਾ ਵਾਅਦਾ ਪੂਰਾ ਕਰ। ਮੇਰੇ ਮੁੰਡੇ ਨੇ ਕਹਿੰਦੇ 1000 ਰੁਪਏ ਵਾਅਦਾ ਪੂਰਾ ਕਰਤਾ ਤਾਂ ਮੈਂ ਬੂਟਾ ਮੰਗਣ ਆਈ ਆ। ਸ਼ਰਾਬ ਵੀ ਉਹ ਏਦਾਂ ਹੀ ਛੱਡਦਾ ਆ, ਕਹਿ ਦਿੰਦਾ ਹੈਗਾ ਉਹ ਠੀਕ ਠਾਕ ਆ ਜੀ ਜਿਦਾਂ ਮਰਜ਼ੀ ਆ, ਗੱਲ ਕਹਿਣ ਨਾਲ ਸੈਟੀਸਫਾਈ ਹੋ ਜਾਂਦੇ ਆ ਤੇ ਫੇਰ ਠੀਕ ਠਾਕ ਆ ਜੀ।
0: ਸੈਣੀ ਸਾਹਿਬ ਅੱਜ ਵੈਸੇ ਇੱਕ ਦੇਖਣ ਨੂੰ ਹੈਰਾਨੀ ਵਾਲੀ ਗੱਲ ਦੇਖਣ ਨੂੰ ਮਿਲੀ ਆ, ਪਹਿਲਾਂ ਤਾਂ ਹਰ ਵਾਰੀ ਵਿਰੋਧ ਹੀ ਹੁੰਦਾ ਸੀ ਤਕਰੀਬਨ ਜਦੋਂ ਵੀ ਡੇਰਾ ਮੁਖੀ ਜਿਹੜਾ ਸੀ ਗੁਰਮੀਤ ਰਾਮ ਰਹੀਮ ਪੈਰੋਲ ਦੇ ਉੱਤੇ ਆਉਂਦਾ ਸੀ, ਪਰ ਅੱਜ ਅਖਬਾਰਾਂ ਦੇ ਵਿੱਚ ਕੁਝ ਖਾਸ ਜਿਹੜਾ ਉਨ੍ਹਾਂ ਦਾ ਵਿਰੋਧ ਹੁੰਦਾ ਨਹੀਂ ਦੇਖਿਆ ਕਿ ਸਾਰਾ ਕੁਝ ਮਤਲਬ ਕਿ ਠੰਡਾ ਪੈ ਚੁੱਕਿਆ ਜਾਂ ਇਸ ਤੋਂ ਧਿਆਨ ਹੀ ਜਿਹੜਾ ਪਰੇ ਹੋ ਚੁੱਕਿਆ ਵੀ ਇਹ ਤਾਂ ਚੱਲ ਰੋਜ਼ ਹੀ ਤੁਰਿਆ ਹੀ ਰਹਿੰਦਾ ਕਿਤੇ ਨਾ ਕਿਤੇ।
1: ਮੈਂ ਤਾਂ ਆਪ ਹੈਰਾਨ ਆ, ਤੁਸੀਂ ਵੀ 16ਵੀਂ ਵਾਰੀ ਖਬਰ ਬਣਾ ਲਈ ਆ
0: ਜੀ।
1: ਪਰ ਸਾਹਿਬ ਗੱਲ ਇੱਦਾਂ ਹੈਗੀ ਆ, ਖਬਰ ਹੁੰਦੀ ਆ ਇੱਕ ਵਾਰੀ ਦੋ ਵਾਰੀ ਆ ਜੀ, ਤੀਜੀ ਵਾਰੀ ਤਾਂ ਇਹ ਹੈਗਾ ਇਹ ਤਾਂ ਜਾਣ ਲੱਗਾ ਹੀ ਰਹਿੰਦਾ ਹੈਗਾ, ਇਹ ਤਾਂ ਮੂੰਹ ਜਾ ਕੇ ਬਾਹਰ ਆ ਜਾਂਦਾ, ਮੂੰਹ ਜਾ ਕੇ ਅੰਦਰ ਚੱਲ ਜਾਂਦਾ ਜੀ, ਸਿਸਟਮ ਨੂੰ ਉਹਨੇ ਚੜਾਇਆ। ਸਰ ਬਹੁਤ ਕੁਛ ਕਹਿ ਚੁੱਕੇ ਹੈਗੇ ਆ ਜੀ, ਸਰਕਾਰਾਂ ਵੀ ਦੇਖ ਰਹੀਆਂ ਹੈਗੀਆਂ ਜੀ, ਤੇ ਜਿਹੜਾ ਹਾਈ ਕੋਰਟਾਂ ਦੇ ਵਿੱਚ ਮਾਮਲਾ ਡਿਸਕਸ ਹੋ ਚੁੱਕਾ ਹੈਗਾ ਜੀ, ਉਹ ਕਹਿੰਦੇ ਡਿਸਕ੍ਰਿਪਸ਼ਨ ਆਫ ਦਾ ਗੌਰਮੈਂਟ ਹੈਗੀ ਆ ਤੇ ਬੀਜੇਪੀ ਦੀ ਗੌਰਮੈਂਟ ਹੈਗੀ ਹਰਿਆਣਾ ਦੇ ਵਿੱਚ, ਉਹ ਡਿਸਕ੍ਰਿਪਸ਼ਨ ਸਾਰੀ ਉਹ ਅੱਛਾ ਨਾਗਰਿਕ ਹੈ ਜੀ, ਉਹਨੂੰ ਬਾਹਰ ਆਉਣਾ ਚਾਹੀਦਾ ਹੈਗਾ ਜੀ, ਭਗਤ ਪਤਾ ਕਿੰਨੇ ਤਰਸੇ ਹੁੰਦੇ ਆ।
0: ਬਿਲਕੁਲ ਹੈ ਜੀ ਜੀ,
1: ਹਾਂਜੀ ਬਾਹਰ ਆਣਗੇ ਤੇ ਲੋਕਾਂ ਨੂੰ ਬੇੜਾ ਪਾਰ ਲਾਉਣਗੇ, ਪਤਾ ਉਹਨਾਂ ਨੂੰ ਸਾਸਨ ਸੁਣਾਉਂਦਾ ਹੈਗਾ ਜੀ, ਰੱਬ ਦਾ ਨਾਂ ਜਪਾਉਂਦਾ ਆ
0: ਕਹਿਣੇ ਘਰ ਆ ਜੀ
1: ਤੇ ਕਹਿ ਹਾਂਜੀ, ਤੇ ਸਰਕਾਰ ਦਾ ਵੀ ਜਿਹੜਾ ਆ ਇਹਦਾ ਇਸਤਕਬਾਲ ਬਣਦਾ ਆ ਜੀ।
0: ਹਾਂਜੀ
1: 16ਵੀਂ ਵਾਰੀ ਗੱਲ ਇੱਦਾਂ ਉਹ ਸਰ ਇੱਥੇ ਆਉਂਦਾ ਜੀ, ਵਾਈਟ ਇਜ਼ ਰਾਈਟ ਜਿਹੜਾ ਆ ਅੱਜ ਤੋਂ ਨਹੀਂ, ਇਹ ਸਦੀਆਂ ਤੋਂ ਹੀ ਦੱਸਿਆ ਆ ਜੀ,
0: ਜੀ
1: ਜਿਸਕੀ ਲਾਠੀ ਉਸਕੀ ਬੈਂਸ,
0: ਬਿਲਕੁਲ
1: ਤੋਂ ਇਸ ਕਰਕੇ ਜਿਹੜਾ ਹੈਗਾ ਆ ਇਹ ਉਹ ਉਸੇ ਚੀਜ਼ ਕਰਕੇ ਆ। ਪਰ ਸਭ ਦੋ ਬੰਦੇ ਹੋਏ ਮੈਂ ਦੇਖੇ ਜੀ, ਮੇਰੀ ਆਪਣੀ ਰੀਡਿੰਗ ਆ ਜੀ, ਮੈਂ ਮਤਲਬ ਕਿਸੇ ਦੀ ਕਿਤਾਬੀ ਗੱਲ ਨਹੀਂ ਕਰ ਰਿਹਾ, ਮੈਂ ਦੋ ਬੰਦੇ ਦੇਖੇ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਭੀੜ ਤੰਤਰ ਨੂੰ ਨਾ ਆਪਣੇ ਪਰਸਨਲ ਯੂਜ਼ ਵਾਸਤੇ ਵਰਤਿਆ
0: ਜੀ,
1: ਇੱਕ ਇਹ ਬਾਬਾ ਤੇ ਦੂਜਾ ਕੇਜਰੀਵਾਲ
0: ਜੀ।
1: ਇਹਨਾਂ ਦੋਨਾਂ ਬੰਦਿਆਂ ਦੇ ਜਿਹੜਾ ਹੈਗਾ ਆ ਸਕਸੈਸ ਪਿੱਛੇ ਜਾਂ ਜੋ ਵੀ ਹੈਗਾ ਆ ਜੀ, ਉਹਦੇ ਪਿੱਛੇ ਭੀੜ ਤੰਤਰ ਦਾ ਹੱਥ ਹੈ ਜੀ,
0: ਹੱਥ ਹੈ ਜੀ ਬਿਲਕੁਲ।
1: ਬਾਬੇ ਦੇ ਮਗਰ ਵੀ ਸੰਗਤ ਉਸ ਭੀੜ ਤੰਤਰ ਨੂੰ ਬਾਬਾ ਕੈਸ਼ ਕਰਦਾ ਜੀ, ਏਦਾਂ ਹੀ ਇਹਨੇ ਜਿਹੜਾ ਹੈਗਾ ਆ ਕੇਜਰੀਵਾਲ ਨੇ, ਇਹਨੇ ਵੀ ਭੀੜ ਤੰਤਰ ਨੂੰ ਹੀ ਕੈਸ਼ ਕੀਤਾ ਜੀ।
0: ਨਾਲੇ ਇਹਨਾਂ ਨੇ ਆਈਟੀ ਸੈੱਲ ਜਾਂ ਸੋਸ਼ਲ ਮੀਡੀਆ ਦੀ ਬਹੁਤ ਵਰਤੋਂ ਕੀਤੀ ਹੈ ਨਾ ਉਹਦੇ ਵਿੱਚ, ਦੇਖੋ ਉਹ ਵੀ ਹੈਰਾਨੀ ਕਰਨ ਵਾਲੀ ਹੈ।
1: ਦੇਖੋ ਨਾ ਹੁਣ ਭੀੜ ਤੰਤਰ ਤੋਂ ਇਹਨਾਂ ਦੀ ਪਲਸ ਹੜਤੀ ਜਾਂਦੀ ਸੀਗੀ ਤੇ ਤਾਂ ਕਿੱਥੋਂ ਕਾਕਰੋਚ ਪਾਰਟੀ ਕੱਢ ਲਈ ਜੀ, ਸਮੱਸਿਆਵਾਂ ਤਾਂ ਉਹ ਗਈ ਆ ਲੋਕਾਂ ਦੀਆਂ, ਯੂਥ ਉਦਾਂ ਹੀ ਵਿਚਾਰਾ ਭਿੜਕਦਾ ਪਿਆ ਸੜਕਾਂ ਤੇ ਸਾਰਾ ਕੁਛ ਹੈ ਜੀ, ਉਹਨਾਂ ਨੇ ਸੋਚਿਆ ਪਤਾ ਨੀ ਇਹ ਕਾਕਰੋਚਾਂ ਨੇ ਸਾਨੂੰ ਮਤਲਬ ਤਾਰ ਦੇਣਾ, ਹੁਣ ਆ ਕੇ ਇਹਨਾਂ ਨੇ ਸਮੱਸਿਆਵਾਂ ਹੱਲ ਕਰ ਦੇਣੀਆਂ ਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਉਦਾਂ ਦਾ ਪ੍ਰਚਾਰ ਇਹਨਾਂ ਦਾ ਕੋਲ ਆ ਜਾਂਦਾ ਹੈਗਾ ਆ, ਪਹਿਲਾਂ ਸੀ ਆਮ ਆਦਮੀ ਹੁਣ ਆਮ ਆਦਮੀ ਤੋਂ ਸਿੱਧਾ ਕਾਕਰੋਚ ਬਣਾ ਦਿੱਤਾ ਜੀ, ਕਾਕਰੋਚ ਗੰਦਗੀ ਸਾਫ ਕਰਦਾ ਆ ਜੀ, ਆਮ ਆਦਮੀ ਦਾ ਵੀ ਏਦਾਂ ਹੀ ਚੱਲਦਾ ਸੀ ਪ੍ਰੋਪੋਗੰਡਾ ਜੀ। ਸੋ ਏਦਾਂ ਕਰਕੇ ਹਰ ਇੱਕ ਬੰਦੇ ਦੇ ਸੈਂਟੀਮੈਂਟ ਨਾਲ ਖੇਡਿਆ ਜਾ ਰਿਹਾ ਜੀ, ਇਹ ਵੀ ਪੋਲੀਟਿਕਸ ਹੀ ਹੈ ਸਰ,
0: ਬਿਲਕੁਲ
1: ਹੋਰ ਤਾਂ ਕੁਛ ਨੀ ਜੀ।
0: ਜੀ ਤੇ ਸੈਣੀ ਸਾਹਿਬ ਇੱਕ ਨਾ ਖਬਰ ਚਲੋ ਮੈਂ ਕੀਤੀ ਨੀ ਹੈ, ਵੈਸੇ ਤੁਹਾਡੇ ਨਾਲ ਜਰੂਰ ਡਿਸਕਸ਼ਨ ਕਰਨੀ ਕਰ ਚਾਹਾਂਗਾ ਡਿਸਕਸ਼ਨ, ਕਿ ਜਿਹੜਾ ਡੈਮੋਗ੍ਰਾਫਿਕ ਚੇਂਜ ਜਿਹੜੀ ਆ ਰਹੀ ਹੈ ਸਾਰੀਆਂ, ਜਦੋਂ ਭਾਰਤ ਦੀ ਆਲ ਇੰਡੀਆ ਦੀ ਗੱਲ ਕਰਦੇ ਹਾਂ ਤੇ ਡੈਮੋਗ੍ਰਾਫੀ ਚੇਂਜ ਦੇ ਉੱਤੇ ਹਾਈ ਲੈਵਲ ਦੀ ਕਮੇਟੀ ਜਿਹੜੀ ਅੱਜ ਗਠਨ ਕੀਤੀ ਹੈ, ਜਸਟਿਸ ਨਾਓਲੇਕਰ ਪ੍ਰਧਾਨ ਇਹਦੇ ਹੋਣਗੇ, ਗ੍ਰਹਿ ਮੰਤਰੀ ਨੇ ਇਹਦਾ ਐਲਾਨ ਕਰ ਦਿੱਤਾ ਅੱਜ। ਅਸਲ ਚ ਜਿਹੜਾ ਜਨਸੰਖਿਆ ਦਾ ਮਾਮਲਾ ਜਾਂ ਬਾਹਰੋਂ ਜਿਹੜੇ ਲੋਕ ਆ ਰਹੇ ਨੇ, ਘੁਸਪੈਠ ਹੋ ਰਹੀ ਹੈ, ਉਹਦੇ ਉੱਤੇ ਕਮੇਟੀ ਜਿਹੜੀ ਬਣਾਈ ਗਈ ਹੈ ਜੀ ਉਹਦੇ ਨਾਲ ਨਜਿੱਠਣ ਦੇ ਲਈ।
1: ਪਰ ਸਾਹਿਬ ਇਹਦੇ ਵਿੱਚ ਝੂਠ ਤਾਂ ਕੋਈ ਨੀ ਗਾ ਜੀ, ਡੈਮੋਗ੍ਰਾਫੀ ਤਾਂ ਸਾਡੇ ਪੰਜਾਬ ਦੀ ਵੀ ਚੇਂਜ ਹੋਈ ਸੀ
0: ਜੀ,
1: ਤੁਸੀਂ ਲੁਧਿਆਣੇ ਚਲ ਜਾਓ ਉੱਥੇ ਜਾ ਕੇ ਦੇਖ ਲਓ ਜੀ, ਡੈਮੋਗ੍ਰਾਫੀ ਤੁਹਾਨੂੰ ਆਪਣੇ ਆਪ ਤੁਹਾਨੂੰ ਉਮੀਦ ਹੀ ਨਹੀਂ ਹੈਗਾ ਵੀ ਤੁਸੀਂ ਪੰਜਾਬ ਚ ਘੁੰਮ ਰਹੇ ਹੋ ਜੀ
0: ਜੀ,
1: ਕਿਉਂਕਿ ਸਾਡੇ ਜਿਹੜੇ ਬੰਦਿਆਂ ਦੀ ਪੰਜਾਬੀ ਦੇਖ ਜਿੱਥੋਂ ਪੰਜਾਬੀ ਲੱਭਣੀ ਸੀ ਉਹ ਤਾਂ ਸਾਰੇ ਵਿਦੇਸ਼ਾਂ ਚ ਚੱਲ ਗਏ ਜੀ
0: ਜੀ,
1: ਤੇ ਬਾਹਰ ਇੱਥੇ ਕਿਹੜਾ ਰਹਿ ਗਿਆ ਹੈਗਾ ਜੀ, ਇੱਥੇ ਜਿਹੜਾ ਆ ਫਿਰ ਡੈਮੋਗ੍ਰਾਫੀ ਬਾਹਰ ਦੀਆਂ ਸਟੇਟਾਂ ਵਾਲੇ ਆ ਗਏ ਜੀ, ਹੁਣ ਜਿਹੜਾ ਹੈਗਾ ਆ ਅੱਠ ਅੱਠ ਹਜ਼ਾਰ ਬੰਦਾ ਸਰ ਜਿਹੜਾ ਹੈਗਾ ਆ ਹਰ ਕੰਸਟੀਚੁਐਂਸੀ ਚ ਇੱਦਾਂ ਦਾ ਆਇਆ ਆ ਜੀ, ਜਿਹੜਾ ਕਿ ਮਤਲਬ ਜਿਹਦੇ ਬਾਰੇ ਕੁਛ ਨੀ ਪਤਾ, ਜਿਹਨਾਂ ਦੀਆਂ ਵੋਟਾਂ ਬਣ ਰਹੀਆਂ ਸੀਗੀਆਂ ਜੀ ਪਿਛਲੇ ਟਾਈਮ ਚ ਬਣਾਈਆਂ ਜੀ,
0: ਜੀ
1: ਉਹ ਕਿੱਥੋਂ ਆ ਗਏ, ਕਿੱਥੋਂ ਉਹ ਵਸਨੀਕ ਬਣ ਗਏ ਜੀ, ਥੋੜੀ ਜਿਹੀ ਜਗ੍ਹਾ ਖਰੀਦੀ, ਉਥੇ ਜਗ੍ਹਾ ਦੇ ਵਿੱਚ ਪਹਿਲਾਂ ਦੋ ਬੰਦੇ ਰਹਿੰਦੇ ਸੀ, ਹੁਣ ਉੱਥੇ 20 ਬੰਦੇ ਰਹਿੰਦੇ ਪਏ ਆ, ਉਹ ਕਿੱਥੋਂ ਆ ਰਹੇ ਬੰਦੇ ਜੀ।
0: ਇੱਕ ਚੀਜ਼ ਸੈਣੀ ਸਾਹਿਬ, ਮੈਂ ਪਿਛਲੇ ਜਦੋਂ ਮੈਂ ਪਿਛਲੀ ਵਾਰੀ ਆਇਆ ਸੀ ਨਾ, ਮੈਂ ਉਦੋਂ ਨੋਟ ਕੀਤੀ, ਪਹਿਲਾਂ ਓਡੇ ਪੱਧਰ ਦੇ ਵੱਡੇ ਪੱਧਰ ਦੇ ਉੱਤੇ ਨਾ ਆਪਣੇ, ਚਲੋ ਮੈਂ ਕਿਸੇ ਕਮਿਊਨਿਟੀ ਦੇ ਨਾਲ ਹੇਟ ਨਹੀਂ ਕਰਦਾ, ਪਰ ਉਹ ਕੱਲਾ ਆਪਾਂ ਯੂਪੀ ਦੀ ਜਾਂ ਬਿਹਾਰ ਦੀ ਜ਼ਰੂਰ ਗੱਲ ਕਰ ਲੈਂਦੇ ਹਾਂ, ਪਰ ਇੱਕ ਕਮਿਊਨਿਟੀ ਹੋਰ ਉਹਨੂੰ ਟਾਰਗੇਟ ਕਰਕੇ ਨਹੀਂ, ਪਰ ਚਲੋ ਕਿੱਤੇ ਦੇ ਨਾਲ ਜੁੜੀ, ਮੈਂ ਉਹਦਾ ਥੋੜਾ ਜਿਹਾ ਐਗਜ਼ਾਮਪਲ ਦਿੰਦਾ ਕਿ ਬਿਰਿਆਨੀ ਦਾ ਜ਼ਿਆਦਾ ਕੰਮ ਕਰਦੇ ਆ। ਪਹਿਲਾਂ ਆਪਣੇ ਪੰਜਾਬ ਦੇ ਵਿੱਚ ਕਿਤੇ ਬਹੁਤ ਘੱਟ ਹੋਣਗੇ ਜਿਹੜੇ, ਜਾਂ ਮਲੇਰਕੋਟਲਾ ਜਾਂ ਹੋਰ ਪਾਸੇ ਜ਼ਰੂਰ ਹੈਗੇ ਸੀਗੇ ਸ਼ੁਰੂ ਤੋਂ ਹੀ, ਪਰ ਜਿਹੜਾ ਬਿਰਿਆਨੀ ਵਗੈਰਾ ਦਾ ਕੰਮ ਹੁਣ ਜਗ੍ਹਾ ਜਗ੍ਹਾ ਦੇ ਉੱਤੇ ਦੁਕਾਨਾਂ ਲੈ ਕੇ ਸਾਰਾ ਕੁਝ ਸ਼ੁਰੂ ਹੋਇਆ, ਇਹ ਕਿੱਥੋਂ ਬਿਲੋਂਗ ਕਰਦੇ ਨੇ ਅਸਲ ਦੇ ਵਿੱਚ ਪਿਛੋਕੜ ਚ?
1: ਸਰ ਗੁੱਜਰ ਭਾਈਚਾਰਾ ਜਿਹੜਾ ਹੈਗਾ ਨਾ, ਗੁੱਜਰ ਭਾਈਚਾਰਾ,
0: ਹਾਂਜੀ,
1: ਉਹ ਮਾਈਗ੍ਰੇਟ ਹੋਇਆ ਆ ਜੀ ਐਂਡ ਕੇ ਤੋਂ।
0: ਓਕੇ ਜੀ।
1: ਉਹ ਜੀ ਐਂਡ ਕੇ ਤੋਂ ਮਾਈਗ੍ਰੇਟ ਹੋ ਕੇ ਮੂਵ ਕਰਕੇ ਇਹਨਾਂ ਦਾ ਬੇਸਿਕ ਧੰਦਾ ਦੁੱਧ ਦਾ ਹੀ ਹੁੰਦਾ ਹੈਗਾ ਆ, ਬਟ ਹੁਣ ਜਦੋਂ ਤੁਹਾਡੇ ਕੋਲ ਜਿਹੜਾ ਹੈਗਾ ਡਿਮਾਂਡ ਆ ਗਈ ਆ, ਤੇ ਉਹਦੀ ਸਪਲਾਈ ਵੀ ਤਾਂ ਆਉਣੀ ਆ ਨਾ ਜੀ।
0: ਬਿਲਕੁਲ।
1: ਉਹਨਾਂ ਦੀ ਜਿਹੜੀ ਹੈਗੀ ਖਾਣ ਪੀਣ ਦੀਆਂ ਚੀਜ਼ਾਂ ਦੀ ਫਿਰ ਡਿਮਾਂਡ ਆਈ, ਤੇ ਉਹਦੇ ਨਾਲ ਉਹਦੇ ਮੁਤਾਬਕ ਦੁਕਾਨਾਂ ਖੋਲਣ ਲੱਗ ਪਈਆਂ ਜੀ।
0: ਜੀ।
1: ਸੋ ਇਸ ਕਰਕੇ ਮੈਂ ਵੀ ਉੱਥੇ ਹੀ ਅੰਡਰਲਾਈਨ ਕਰ ਰਿਹਾ ਸੀ ਸਾਨੂੰ ਵੀ, ਮਤਲਬ ਜਿਹੜਾ ਹੈਗਾ ਡੈਮੋਗ੍ਰਾਫੀ ਚੇਂਜ ਹੋ ਰਹੀ ਹੈ, ਇਹਦੇ ਬਾਰੇ ਅਨਾਲਿਸਿਸ ਜ਼ਰੂਰ ਹੋਣਾ ਚਾਹੀਦਾ ਕਿ ਕੌਣ ਕਿੱਥੋਂ ਕਿੱਦਾਂ। ਸਾਨੂੰ ਆਪਣੇ ਪਿੰਡਾਂ ਚ ਨਹੀਂ ਪਤਾ ਲੱਗ ਰਿਹਾ ਹੈਗਾ ਜੀ, ਪਿੰਡਾਂ ਦੇ ਬਾਹਰ ਬਾਹਰ ਜਿਹੜੀ ਕੋਈ ਜਗ੍ਹਾ ਜਿਹੜੀਆਂ ਹੈਗੀਆਂ ਇਹਨਾਂ ਦੀਆਂ ਵਿਕ ਜਾਂਦੀਆਂ ਹੈਗੀਆਂ, ਉੱਥੇ ਕੋਈ ਗੁੱਜਰ ਭਾਈਚਾਰਾ ਆ ਜਾਂਦਾ, ਉੱਥੇ ਜਿਹੜੇ ਹੈਗੇ ਦੋ ਚਾਰ ਬੰਦਿਆਂ ਦੀ ਤਾਂ ਪਛਾਣ ਹੁੰਦੀ ਆ, ਫਿਰ ਜਦੋਂ ਉੱਥੇ 15 ਬੰਦੇ ਰਹਿਣ ਲੱਗ ਪੈਂਦੇ ਪਤਾ ਹੀ ਨੀ ਲੱਗਦਾ ਕੌਣ ਕੀ ਹੈਗਾ ਜੀ, ਕੌਣ ਚੋਣ ਦੇ ਨਾਂ ਦਾ ਪਤਾ ਹੁੰਦੇ ਆ ਜੀ।
0: ਬਿਲਕੁਲ ਹੈ ਜੀ।
1: ਇਸ ਕਰਕੇ ਜੀ ਪਤਾ ਹੀ ਨੀ ਕਿੱਥੋਂ ਮੂਵ ਕਰ ਰਹੇ ਹੈਗੇ ਆ ਜੀ। ਅੱਗੇ ਤਾਂ ਹੁੰਦਾ ਸੀ ਇੱਕ ਪਿੰਡ ਤੋਂ ਦੂਜੇ ਪਿੰਡ ਮੂਵ ਕਰ ਜਾਂਦੇ ਸੀ ਤੇ ਪਤਾ ਸੀ ਉਸ ਪਿੰਡ ਤੇ ਉੱਠ ਕੇ ਆਏ, ਪਤਾ ਹੀ ਨੀ ਕਿੱਥੋਂ ਆ ਰਹੇ ਜੀ।
0: ਜਦੋਂ ਇਹ ਮੂਵ ਕਰਦੇ ਆ ਫਿਰ ਇਹਨਾਂ ਦਾ ਰਜਿਸਟ੍ਰੇਸ਼ਨ ਜਾਂ ਚਿੱਠੀ ਪੱਤਰ ਜਾਂ ਉਹ ਸਾਰਾ ਕੁਝ, ਮਤਲਬ ਕਿ ਫਿਰ ਵੋਟ ਵੀ ਪੰਜਾਬ ਦੀ ਉਹਦੇ ਅੰਡਰ ਹੀ ਬਣੇਗੀ, ਫਿਰ
1: ਬਣਾ ਲਈਆ ਨਾ ਸਰ, ਪਹਿਲਾਂ ਨੀ ਸੀ ਬਣਦੀ,
0: ਪਹਿਲਾਂ
1: ਇਹ ਸਥਾਈ ਨਹੀਂ ਸੀ ਰਹਿੰਦੇ, ਪਹਿਲਾਂ ਸਥਾਈ ਨਹੀਂ ਸੀ ਰਹਿੰਦੇ, ਹੁਣ ਫਿਰ ਲੋਕਾਂ ਇਹਨਾਂ ਨੇ ਜਗ੍ਹਾ ਲੈਣੀ ਸ਼ੁਰੂ ਕੀਤੀ ਜੀ। ਸਾਡੇ ਕੰਢੀ ਦੇ ਵਿੱਚ ਸਰ ਇਹਨਾਂ ਨੇ ਕੀ ਕੀਤਾ, ਕੰਢੀ ਦੇ ਵਿੱਚ ਪੰਚਾਇਤੀ ਜਗ੍ਹਾ ਬਹੁਤ ਹੈਗੀਆਂ ਜੀ, 3,000 ਕਿੱਲਾ ਵੀ ਹੈਗੀ ਪਿੰਡਾਂ ਦੇ ਵਿੱਚ ਜਗ੍ਹਾ, ਹਾਂਜੀ, ਉਹ ਚੜਾਣ ਦੇ ਤੌਰ ਤੇ ਵੀ ਕੰਮ ਆ ਜਾਂਦੀ ਪੰਚਾਇਤੀ ਇਹਨਾਂ ਦੇ, ਤੇ ਦੂਜੀ ਜਿਹੜੀ ਹੈਗੀ ਇਹਨਾਂ ਨੇ ਜਗ੍ਹਾ ਉਹ ਲੈਣੀ ਜਿਹੜੀ ਰੋਡ ਦੇ ਲਾਗੇ ਕਨਾਲ ਕ ਜਗ੍ਹਾ ਜਿਹੜੀ ਉਹ ਲੈ ਲੈਣੀ ਜੀ, ਬਾਕੀ ਜਗ੍ਹਾ ਜਿਹੜੀ ਹੈਗੀ 10-15 ਕਨਾਲ ਜਿਹੜੀ ਉਦਾਂ ਘੇਰ ਲੈਣੀ ਜੀ। ਸੋ ਇਸ ਕਰਕੇ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਜਿਹੜਾ ਇਹਨਾਂ ਦਾ ਵਾਧਾ ਹੋ ਰਿਹਾ ਜੀ, ਇੱਥੇ ਹੋਣਾ ਚਾਹੀਦਾ ਅਨਾਲਿਸਿਸ ਕੋਈ ਡੈਮੋਗ੍ਰਾਫੀ ਬਾਰੇ ਹੋਣਾ ਚਾਹੀਦਾ ਜੀ, ਪਤਾ ਲੱਗਣਾ ਚਾਹੀਦਾ।
0: ਤੇ ਸੈਣੀ ਸਾਹਿਬ ਆਖਰੀ ਗੱਲ ਕਰਕੇ ਤੁਹਾਡੇ ਤੋਂ ਆਗਿਆ ਲੈਣਾ ਕਿ ਜੋ, ਚਲੋ ਵੈਸੇ ਤਾਂ ਇਹਦੇ ਉੱਤੇ ਇਤਰਾਜ਼ ਹੀ ਜਤਾਇਆ ਜਾਂਦਾ, ਪਿਛਲੇ ਦਿਨਾਂ ਚ ਵੀ ਆਪਾਂ ਚਲੋ ਔਜਲਾ ਸਾਹਿਬ ਵੀ ਗੱਲਬਾਤ ਕਰਕੇ ਗਏ ਸੀ, ਜੋ ਚੋਣਾਂ ਦਾ ਮਾਹੌਲ ਆ, ਜਿੰਨਾ ਖੂਨ ਖਰਾਬਾ ਜਾਂ ਇੱਕ ਦੂਸਰੇ ਦੀ ਖਿੱਚ ਧੂ ਹੁੰਦੀ ਹੈ ਉਹਦੇ ਨਾਲ, ਉਹ ਜਿਹੜਾ ਚਲੋ ਮੈਂ ਕਿਸੇ ਪਾਰਟੀ ਫਿਰ ਕਹਿੰਦਾ ਕਿ ਨਹੀਂ ਕਿ ਚਾਹੇ ਉਹ ਇੱਕ ਏਜੰਡੇ ਦੇ ਤੌਰ ਦੇ ਉੱਤੇ ਹੈ, ਚਾਹੇ ਉਹ ਅਮੈਰੀਕਾ ਦੀ ਜਾਂ ਯੂਰੋਪੀਅਨ ਕੰਟਰੀਆਂ ਦੀ ਵੋਟਿੰਗ ਸਿਸਟਮ ਨੂੰ ਦੇਖ ਲਓ, ਤਾਂ ਇੱਕੋ ਵਾਰੀ ਹੀ ਉਹ ਮਤਲਬ ਕਿ ਕਈ ਜਿਹੜੀਆਂ ਚੋਣਾਂ ਨੇ ਉਹਨਾਂ ਦਾ ਖਰਚਾ ਘਟਾਉਣ ਦੇ ਲਈ ਜਾਂ ਮਾਸਟਰਾਂ ਦੀ ਖਿੱਚੋ ਤਾਣ ਘਟਾਉਣ ਦੇ ਲਈ, ਚਲੋ ਆਪਣੇ ਤਾਂ ਹੁਣ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਦੇ ਹਾਲਾਤ ਤਾਂ ਆਪਣੇ ਕਿਸੇ ਤੋਂ ਲੁਕੇ ਨਹੀਂ ਗਏ, ਤਾਂ ਉਹ ਜਿਹੜੇ ਚੀਜ਼ਾਂ ਤੋਂ ਬਚਣ ਦੇ ਲਈ, ਮਤਲਬ ਕਿ ਜੇ ਚੋਣ ਇੱਕੋ ਹੀ ਹੋ ਜਾਵੇ ਤਾਂ ਕਿਵੇਂ ਦੇਖਦੇ ਹੋ ਕਿ, ਮਤਲਬ ਕਿ ਕੁਝ ਲੋਕ ਇਹਦੇ ਖਿਲਾਫ਼ ਵੀ ਨੇ, ਕੁਝ ਉਹਦੇ ਹੱਕ ਦੇ ਵਿੱਚ ਵੀ ਨੇ?
1: ਪਰ ਸਭ ਜੇ ਸੱਤਾਧਾਰੀ ਧਿਰ ਨੇ ਏਦਾਂ ਹੀ ਧੱਕਾ ਕਰਨਾ ਆ ਨਾ ਜੀ, ਤੇ ਫੇਰ ਇਲੈਕਸ਼ਨਾਂ ਹੋਣੀਆਂ ਨੀ ਚਾਹੀਦੀਆਂ, ਇਹ ਨੋਮੀਨੇਟਡ ਬੰਦੇ ਆਉਣੇ ਚਾਹੀਦੇ ਆ ਜੀ, ਜਿਹੜੀ ਸਰਕਾਰ ਬਣਦੀ ਹੈਗੀ ਆਪਣੇ ਬੰਦੇ ਗਾਹ ਨੋਮੀਨੇਟ ਕਰ ਲਏ, ਠੀਕ ਹੈ ਜੀ, ਉਹ 5 ਸਾਲ ਨਾਲ ਵਿਕਾਸ ਕਰਨ ਜਿੱਦਾਂ ਕਰਨਾ ਹੈਗਾ ਆ ਜੀ, ਬਾਅਦ ਵਿੱਚ ਜਦੋਂ ਜਿਹੜੀ ਸਰਕਾਰ ਆ ਜਾਏ ਸਾਰਾ ਜ਼ੋਰ ਆਪਣੀ ਸਰਕਾਰ ਬਣਾਉਣ ਤੇ ਲੱਗ ਜਾਏ, ਤਾਂ ਹੀ ਕੋਈ ਸੋਚੂਗਾ ਕਿ ਮੈਂ MC ਬਣੂੰਗਾ ਜਾਂ ਇਸ ਤਰੀਕੇ ਨਾਲ ਬਣੂੰਗਾ ਜਿਹੜੀ ਪਾਰਟੀ ਦੀ ਹੈਗੀ ਆ ਜੀ।
0: ਨਾਲੇ ਉਹ ਖਿੱਚੋ ਤਾਂ ਸੈਣੀ ਸਾਹਿਬ, ਨਾਲੇ ਉਹ ਖਿੱਚੋ ਤਾਂ ਨਹੀਂ ਹੋਊਗੀ ਜਿੱਦਾਂ ਹੁਣ ਵੀ ਇਲਜ਼ਾਮ ਲਾਉਂਦੇ ਆ ਪੰਜਾਬ ਚ ਆਮ ਆਦਮੀ ਪਾਰਟੀ ਜਾਂ ਅਕਾਲੀਆਂ ਦੀ ਸਰਕਾਰ ਜਾਂ ਕਾਂਗਰਸ ਦੀ ਹੈ, ਦੂ ਕੇਂਦਰ ਦੇ ਵਿੱਚ BJP ਦੀ ਆ, ਤਾਂ ਉਹ ਕਹਿੰਦੇ ਸਾਡੇ ਨਾਲ ਧੱਕਾ ਕਰਦੇ ਆ ਜੀ, ਸਾਡਾ ਆ ਨੀ ਦਿੰਦੇ ਜੀ, ਉਹ ਨੀ ਦਿੰਦੇ,
1: ਪਰ ਉਸ ਚੀਜ਼ ਦਾ ਨੁਕਸਾਨ ਜਿਹੜਾ ਹੈਗਾ ਆ ਹੁੰਦਾ। ਇਸ ਕਰਕੇ ਅੱਜ ਦੇਖੋ ਨਾ ਛੁੱਟੀ ਹੋ ਗਈ ਪੰਜਾਬ ਦੇ ਵਿੱਚ, ਸਾਰੇ ਡਿਪਾਰਟਮੈਂਟ ਬੰਦ ਸੀ, ਸਾਰੇ ਛੁੱਟੀ ਸੀ, ਅਸੀਂ ਪਿੰਡਾਂ ਦੇ ਰਹਿਣ ਵਾਲੇ ਹੈਗੇ ਆ, ਸਾਡੀ ਤਾਂ ਵੋਟ ਵੀ ਹੈ ਨੀ ਸ਼ਹਿਰਾਂ ਚ ਵਿੱਚ, ਨਾ ਅਸੀਂ ਵੋਟ ਪਾਉਣੀ ਸੀ ਨਾ ਕੁਛ ਵੀ, ਤੇ ਅਸੀਂ ਵੀ ਘਰ ਵਿਹਲੇ ਬੈਠੇ ਜੀ।
0: ਜੀ ਸਰ, ਬਿਲਕੁਲ ਹੈ ਜੀ। ਜੀ ਸੈਣੀ ਸਾਹਿਬ ਬਹੁਤ ਬਹੁਤ ਸ਼ੁਕਰੀਆ, ਕੁਝ ਰਹਿ ਗਿਆ ਤਾਂ ਜਰੂਰ ਕੰਪਲੀਟ ਕਰ। ਮੁਕੱਦਰ ਬਾਈ ਜੀ ਜੁੜ ਰਹੇ ਨਾਲ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਅਗਲੀਆਂ ਖਬਰਾਂ ਵੱਲ ਨੂੰ ਵੱਧਦੇ ਹਾਂ। ਤੇ ਲਾਈਨਾਂ ਦੋਸਤੋ ਤੁਹਾਡੇ ਲਈ ਵੀ ਖੁੱਲੀਆਂ ਨੇ, +358 4497619 ਬਸ ਸਟੂਡੀਓ ਦਾ ਨੰਬਰ ਹੈ। ਤੇ ਮੁਕੱਦਰ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਅਨੁਜ ਜੀ ਕੀ ਹਾਲ ਚਾਲ ਨੇ ਜੀ? ਜਨਾਬ
2: ਬਹੁਤ ਵਧੀਆ, ਬਹੁਤ ਵਧੀਆ ਬਾਬੇ, ਤੁਸੀਂ ਆਪਣੇ ਸੁਣਾਓ?
0: ਠੀਕ ਠਾਕ ਜੀ, ਕੀ ਕਹਿਣਾ ਚਾਹੋਗੇ? ਜ਼ਰੂਰੀ ਹੋ ਗਿਆ ਫਿਰ ਜਰੂਰ ਛੁੱਟੀ ਮਾਰਨੀ ਪੈ ਜਾਂਦੀ ਹੈ ਜੀ।
2: ਬਿਲਕੁਲ ਸਰ, ਕੋਈ ਗੱਲ ਨੀ। ਮੈਂ ਤਾਂ ਭਾਰਜ ਬਾਈ ਜੀ ਐ ਕਹਿੰਦਾ ਸੀ
0: ਜੀ,
2: ਮੈਂ ਵੀ ਆਪਣਾ ਕੀ ਨਾ ਇਹਨਾਂ ਦਾ ਸੈਣੀ ਬਾਈ, ਹੁਣ ਵੇਖੋ ਸਾਡੇ ਸਿਰ ਤੇ ਤਾਂ ਥੋਪ ਤੇ ਇਹਨਾਂ ਨੇ ਆ ਇਨਕਲਾਬੀ ਹੈ
0: ਜੀ।
2: ਹੁਣ ਸਾਡਾ ਜੇ ਜੀ ਕਰਦਾ ਕੋਕਰੋਚਾਂ ਨੂੰ ਮੋਟਾ ਪਾਉਣ ਵਾਸਤੇ ਤੇ ਇਹ ਕਹਿੰਦੇ ਨਹੀਂ ਇਹਨਾਂ ਨੂੰ ਨਾ ਪਾਓ, ਇਹ ਗਲਤ
0: ਹੋਣੀ ਉਹ ਤਾਂ ਮਰਜ਼ੀ ਆ, ਜੇ ਇਹਨੂੰ ਪਾਉਣੀ ਪਾਵੋ, ਉਹ ਤਾਂ ਨਹੀਂ ਗੱਲ ਕਰਦੇ ਜੀ।
2: ਮਰਜ਼ੀ ਤਾਂ ਹੈਗੀ ਵੀ, ਹੁਣ ਤੁਸੀਂ ਫਿਰ ਇਹਨਾਂ ਨਾ ਕਹਿਣਾ ਤੁਸੀਂ ਕਹੋ ਵੀ ਅਸੀਂ ਵੀ ਇੱਕ ਵਾਰੀ ਇਨਕਲਾਬ ਨੂੰ ਪਾ ਕੇ ਵੇਖੀ, ਤੁਸੀਂ ਵੀ ਕੋਕਰੋਚਾਂ ਨੂੰ ਪਾ ਕੇ ਵੇਖ ਲਓ, ਕੀ ਪਤਾ ਹੋ ਸਕਦਾ ਵੀ ਠੀਕ ਹੋ ਜਾਵੇ।
0: ਨਹੀਂ ਅਸੀਂ ਤਾਂ ਕਹਿੰਦੇ ਸਾਨੂੰ ਸਾਰੇ ਸੂਬਿਆਂ ਦੇ ਵਿੱਚ ਸਰਕਾਰ ਹੀ ਇੱਕ ਲਿਆ ਦਿਓ, ਗੱਲ ਹੀ ਨਬੇੜੇ ਇੱਕ ਦੂਸਰੇ ਨਾਲ ਖਿੱਚੋ ਤਾਂ ਨੀ ਖਤਮ ਹੋ ਜਾਵੇ ਵੀ ਉਹ ਕਹਿੰਦੇ ਸਾਡਾ ਹੱਕ ਮਾਰਦੇ ਆ, ਜੋ ਕੋਈ ਕਹਿੰਦਾ ਦਿੱਲੀ ਸਾਡੇ ਨਾਲ ਵਿਰੋਧ ਰੱਖਦੀ ਹੈ, ਬੈਰ ਰੱਖਦੀ ਹੈ, ਤੇ ਸ਼ੁਰੂ ਤੋਂ ਹੀ ਬੈਰ ਰਿਹਾ, ਸਾਰਾ ਕੁਝ ਚੱਲੀ ਜਾਂਦਾ, ਪਿਛਲੇ 75-80 ਸਾਲਾਂ ਤੋਂ ਇਹੋ ਕੁਝ ਹੀ ਚੱਲ ਰਿਹਾ।
2: ਮੈਂ ਤਾਂ ਜਿਹੜੀ ਗੱਲ ਕਰ, ਜਦੋਂ ਅਸੀਂ ਕਹਿੰਦੇ ਸੀ ਵੀ ਰਹਿਣ ਦੋ ਬਾਬਿਓ, ਇਨਕਲਾਬੀਆਂ ਨੂੰ ਰਹਿਣ ਦਿਓ, ਟਿਕ ਜੋ, ਉਦੋਂ ਕਹਿੰਦੇ ਨਹੀਂ ਇੱਕ ਵਾਰੀ ਇਨਕਲਾਬ ਲਿਆਉਣਾ ਅਸੀਂ ਭਾਵੇਂ ਜੋ ਮਰਜ਼ੀ, ਹੁਣ ਕਹਿੰਦੇ ਤੁਸੀਂ ਕੋਕਰੋਚਾਂ ਨੂੰ ਨਾ ਲਿਆਓ
0: ਜੀ,
2: ਉਹ ਧੱਕਾ ਨੀ ਫਿਰ ਸਾਡੇ ਨਾਲ ਸ਼ਰਿਆ, ਉਹੀ ਗੱਲ ਵੀ ਹੁਣ ਸਾਨੂੰ ਇਹ ਜਦੋਂ ਐ ਸਲਾਹਾਂ ਦੇ ਦਿਨ ਪੁੱਠੀਆਂ ਸਿੱਧੀਆਂ ਜੀ
0: ਜੀ,
2: ਵੀ ਇੱਕ ਵਾਰੀ ਆਉਣ ਦਿਓ, ਹੁਣ ਜੇ ਉਹ ਦੂਜੇ ਸਾਰੇ ਵੇਖੇ ਹੋਏ ਨੇ, ਵੇਖੇ ਤਾਂ ਸਾਰੇ ਹੀ ਹੋਏ ਨੇ ਭਾਰਜ ਬਾਈ ਜੀ, ਮੈਂ ਤਾਂ ਹੀ ਤਾਂ ਤੁਹਾਨੂੰ ਕਹਿੰਦਾ ਹੁਣ ਵੀ ਵੋਟ ਪਾਈਏ ਤਾਂ ਪਾਈਏ ਕਿਹਨੂੰ, ਹੁਣ ਸਾਡੀ ਜਨਤਾ ਕੋਈ ਕੁਛ ਤਿਆਰ ਹੋਈ ਹੈ ਵੀ ਦੁਬਾਰਾ ਅਸੀਂ ਕਾਂਗਰਸ ਨੂੰ ਪਾਣੀ ਹੈ, ਕੁਛ ਕਹਿੰਦੇ ਅਸੀਂ ਅਕਾਲੀਆਂ ਨੂੰ ਪਾਣੀ ਹੈ। ਮੈਂ ਅੱਜ ਮਿੰਟੂ ਗੁਰਸਰੀਏ ਦਾ ਪ੍ਰੋਗਰਾਮ ਸੁਣਦਾ ਪਿਆ ਸੀ, ਪਤਾ ਤਾਂ ਚਲੋ ਆਪਾਂ ਨੂੰ ਪਹਿਲਾਂ ਹੀ ਹੈਗਾ
0: ਜੀ,
2: ਆ ਜਿੰਨੀ ਜਿੰਨੀ ਮੋਹਾਲੀ ਏਰੀਆ ਡਿਵੈਲਪ ਹੋਇਆ ਹੈ
0: ਜੀ,
2: ਆ ਜਿੰਨੀਆਂ ਜਿੰਨੀਆਂ ਜਿੰਨੀਆਂ ਜ਼ਮੀਨਾਂ ਸੀ
0: ਜੀ,
2: ਇਹ ਲਈਆਂ ਆਮ ਲੋਕਾਂ ਤੋਂ ਸਸਤੇ ਭਾਅ ਕਿਹਨਾਂ ਨੇ ਲਈਆਂ?
0: ਨਹੀਂ ਬਾਈ ਜੀ, ਉਹਦੇ ਵਿੱਚ ਦੇਖੋ ਮੁਕੱਦਰ ਜੀ, ਮੈਂ ਉਹਦੇ ਨਾਲ ਥੋੜਾ ਜਿਹਾ ਵੱਖਰਾ ਵਿਚਾਰ ਰੱਖਾਂਗਾ। ਹੁਣ ਜਿਹਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਨਾ, ਵੇਚਣ ਵਾਲੇ ਦੀ ਵੀ ਤਾਂ ਕਿਤੇ ਨਾ ਕਿਤੇ ਰਜਾ ਦੇ ਨਾਲ ਹੀ ਹੋਇਆ ਹੋਏਗਾ ਨਾ, ਕੱਲਾ ਉਹਨਾਂ ਦੇ। ਹੁਣ ਦੇਖੋ ਪ੍ਰੋਪਰਟੀ ਕਿਸੇ ਵੀ, ਮੇਰੀ ਗੱਲ ਸੁਣਿਓ, ਮੈਂ ਕਹਿਣਾ ਕੀ ਚਾਹੁੰਦਾ, ਨਹੀਂ ਨਹੀਂ ਮੇਰੀ ਗੱਲ
2: ਤੁਸੀਂ ਇਸ ਤੋਂ ਬਾਅਦ ਗੱਲ ਕਰ ਲਿਓ
0: ਹਾਂਜੀ,
2: ਉਹਨਾਂ ਦੇ CLU ਮੰਨ ਲੋ ਸੈਨ ਕਿਸੇ ਦੇ ਨੇ, ਮੋਹਰ ਕਿਸੇ ਦੀ ਹੈ
0: ਜੀ,
2: ਉਹ ਤਾਂ ਅਦਾਲਤਾਂ ਚ
0: ਜੀ, ਬਿਲਕੁਲ ਬਿਲਕੁਲ ਉਹ ਸਹਿਮਤ ਆ। ਪਰ ਦੇਖੋ ਤੁਸੀਂ ਇਹ ਦੇਖੋ, ਜਿਹੜਾ ਕਿਸੇ ਵੀ ਮੁਲਕ ਦੇ ਵਿੱਚ ਚਲੇ ਜਾਓ ਹੁਣ, ਜਿਹੜਾ ਆਪਣਾ ਸਭ ਤੋਂ ਸੇਫ ਜਿਹੜੀ ਖੇਡ ਆ ਨਾ, ਉਹ ਪ੍ਰੋਪਰਟੀ ਦੇ ਵਿੱਚ ਆ। ਪੈਸਾ ਲਾ ਦੋ ਇੱਕ ਵਾਰੀ, ਜੇ ਤੁਸੀਂ ਅੱਜ ਮਤਲਬ ਕਿ 1,00,000 ਰੁਪਇਆ ਲਾਇਆ ਤੇ 10 ਸਾਲਾਂ ਤੱਕ ਉਹੀ ਜਿਹੜਾ ਤੁਹਾਡਾ 10 ਲੱਖ, ਕਿਉਂਕਿ ਪ੍ਰੋਪਰਟੀ ਦੇ ਵਿੱਚ ਕਦੇ ਵੀ ਪੈਸਾ ਘੱਟਦਾ ਨੀ ਗਾ ਜੀ, ਉਹਦੇ ਵਿੱਚ ਵਧਣਾ ਹੀ ਵਧਣਾ ਹੈ।
2: ਨਹੀਂ ਘਟਦਾ ਭਾਰਜ ਬਾਈ ਜੀ, ਘਟਦਾ ਕਿਉਂ ਨੀ, ਘਟਦਾ ਹੈਗਾ, ਪਰ ਇਹ ਜਿਹੜੇ ਲੋਕਾਂ ਨੂੰ ਪਤਾ, ਜਿਹੜੇ ਲੋਕਾਂ ਨੂੰ ਬਾਈ ਜੀ ਅਸਲ ਚ ਨਾ, ਜਿਹੜਾ
0: ਜਿਹੜੇ ਫੁੱਲਾਂ ਵਾਲੇ ਬੈਗ ਸੀਗੇ, ਉਹ ਫਿਰ ਕੜਿਆਂ ਦੇ ਵਿਚ ਵੀ ਤਾਂ ਬਦਲੇ ਹੈ ਨਾ, ਕੜਿਆਂ ਵਾਲੀਆਂ ਗੱਡੀਆਂ ਫਿਰ ਝੂਟੇ ਵੀ ਤਾਂ ਲਏ ਆ ਨਾ, ਉਹ ਨੀ ਅਸੀਂ ਗਿਣਦੇ, ਤੇ ਲੈ ਵੀ ਤਾਂ ਉਹਨਾਂ ਨੇ ਆ ਨਾ ਜਿਹੜਾ ਜ਼ਮੀਨਾਂ ਵੇਚੀਆਂ ਤੇ ਉਹ ਮੁੜ ਕੇ ਸਾਰਾ ਕੁਝ ਉਜਾੜ ਕੇ ਖਾ ਕੇ ਗੱਡੀਆਂ ਲੈ ਕੇ, ਤਾਂ ਫਿਰ ਉਹ ਹੁਣ ਭਾਂਡੇ ਵਜਾਉਂਦੇ ਫਿਰਦੇ ਆ ਖਾਲੀ, ਤਾਂ ਫਿਰ ਹੁਣ ਉਹ ਅਗਲਿਆਂ ਦਾ ਥੋੜੀ ਕਸੂਰ ਆ, ਅਗਲਿਆਂ ਨੇ ਜੋ ਮੁੱਲ ਲਾਇਆ ਅਗਲਿਆਂ ਨੇ ਦੇ ਤਾ, ਗੱਲ ਨੀ ਬਣੀ।
2: ਭਾਰਦਵਾਜ ਜੀ ਇਹ ਨਾ ਅਸਲ ਚ ਨਾ ਇਹ ਏਡੀ ਏਡੀ ਸੌਖੀ ਖੇਡ ਨੀ ਹੈਗੀ ਜਿੱਡੇ ਸੌਖੇ ਤਰੀਕੇ ਨਾਲ ਤੁਸੀਂ ਸਮਝਾ ਦਿੰਦੇ ਹੋ। ਜਿਹੜੀ ਸਰਕਾਰ ਮੰਨ ਲੋ ਜਿਹੜੀ ਸਰਕਾਰ ਹੁੰਦੀ ਹੈ ਉਹਦੇ ਹੁੰਦਿਆਂ ਹੋਇਆ ਉਹਨਾਂ ਨੂੰ ਸਭ ਪਤਾ ਹੁੰਦਾ ਵੀ ਕਿਹੜੀ ਜ਼ਮੀਨ ਡਿਵੈਲਪ ਹੋਣੀ ਹੈ। ਇਹ ਭਾਰਦਵਾਜ ਜੀ ਤੁਸੀਂ ਮੈਂ ਨਾ ਕਈ ਵਾਰੀ ਮੈਂ ਤੁਹਾਡੀ ਗੱਲ ਤੁਸੀਂ ਬੜੇ ਵਧੀਆ ਤਰੀਕੇ ਨਾਲ ਐਕਸਪਲੇਨ ਕਰਦੇ ਹੋ ਆਪਣੇ ਹਿਸਾਬ ਨਾਲ ਤੁਹਾਡੇ ਕਾਨੂੰਨ ਦੇ ਹਿਸਾਬ ਨਾਲ ਬੜੀ ਇਮਾਨਦਾਰੀ ਨਾਲ ਤੁਸੀਂ ਉਹਨੂੰ ਐਕਸਪਲੇਨ ਕਰਦੇ ਹੋ ਹਰ ਇੱਕ ਚੀਜ਼ ਨੂੰ। ਪਰ ਸਾਡੇ ਇੱਥੇ ਭਾਰਦਵਾਜ ਜੀ ਇੱਥੇ ਨਾ ਇਹ ਜਿਹੜੀਆਂ ਸਰਕਾਰਾਂ ਨੇ ਇਹਨਾਂ ਨੂੰ ਸਭ ਪਤਾ ਹੁੰਦਾ ਕਿੱਥੇ ਅਸੀਂ ਡਿਵੈਲਪ ਕਰਨਾ
0: ਜੀ
2: ਤੇ ਕਿੱਥੇ ਅਸੀਂ ਜ਼ਮੀਨ ਲੈਣੀ। ਬਾਈ ਜੀ ਐਵੇਂ ਨੀ ਕਰੋੜਾਪਤੀ ਤੁਸੀਂ ਦੇਖੋ ਵੀ ਜਿਹੜੇ ਘਰਾਂ ਚੋਂ ਆਮ ਘਰਾਂ ਦੇ ਨਿਕਲਣ ਵਾਲੇ ਬੰਦੇ ਨੇ ਅੱਜ ਆਪਾਂ ਆਮ ਆਦਮੀ ਪਾਰਟੀ ਨੂੰ ਕਹੀ ਜਾਈਏ ਇਹ ਜਿਹੜੇ ਪਿਛਲੀਆਂ ਸਰਕਾਰਾਂ ਚ ਸੀ ਇਹ ਵੀ ਤੇ ਆਮ ਘਰਾਂ ਚੋਂ ਨਿਕਲਣ ਵਾਲੇ ਸੀ ਇਹ ਵੀ ਐ ਹੀ ਕਰੋੜਾਪਤੀ ਬਣੇ ਹੋਏ ਨੇ ਬਾਈ ਜੀ। ਇਹ ਕਹਿਣਾ ਬਹੁਤ ਬਹੁਤ ਸੌਖਾ ਆਪਾਂ ਕਹਿ ਦੇ ਇਹਨਾਂ ਨੂੰ ਸਭ ਪਤਾ ਹੁੰਦਾ ਕਿੱਥੇ ਜ਼ਮੀਨ ਡਿਵੈਲਪ ਕਰਨੀ ਹੈ ਕਿੱਥੇ ਕਿਹਨੂੰ ਲੈ ਕੇ ਦੇਣੀ ਹੈ। ਸਭ ਤੋਂ ਵੱਧ ਮੋਹਾਲੀ ਦੇ ਏਰੀਏ ਦੇ ਵਿੱਚ ਸਭ ਤੋਂ ਵੱਧ ਇਹ ਅਕਾਲੀ ਦਲ ਦੇ ਬੰਦਿਆਂ ਕੋਲ ਜ਼ਮੀਨਾਂ ਸੀ ਜਿਹੜੀਆਂ ਇਹਨਾਂ ਨੇ ਕਰੋੜਾਂ ਚ ਵੇਚੀਆਂ ਨੇ ਕੌਡੀਆਂ ਦੇ ਭਾਅ ਲੈ ਕੇ
0: ਜੀ।
2: ਉਹੀ ਕਾਂਗਰਸ ਦੇ ਕੁਛ ਵੀ ਹੋ ਸਕਦੇ ਨੇ ਮੈਂ ਨੀ ਕਹਿੰਦਾ ਵੀ ਕਾਂਗਰਸ ਬੜੀ ਸਾਫ਼ ਹੈ ਜਾਂ ਦੂਜੇ ਬੜੇ ਸਾਫ਼ ਨੇ ਜਿਹਦੇ ਕੋਲ ਪਾਵਰ ਰਹੀ ਹੈ ਇਹ ਭਾਰਦਵਾਜ ਜੀ ਏਡਾ ਏਡਾ ਨਾ ਜਿਵੇਂ ਤੁਸੀਂ ਆਪਣੇ ਦੇਸ਼ ਦੇ ਕਾਨੂੰਨ ਦੇ ਹਿਸਾਬ ਨਾਲ ਗੱਲ ਕਰਦੇ ਹੋ ਉਹ ਤਾਂ ਬੜਾ ਸੌਖਾ ਹੈ।
0: ਨਹੀਂ ਮੈਂ ਗੱਲ ਤਾਂ ਕਰਦਾ ਕਿਉਂਕਿ ਚਲੋ ਮੈਂ ਹਾਲਾਤ ਦੇਖੇ ਇੰਡੀਆ ਦੇ ਵਿੱਚ ਦੁਆਬੇ ਦੇ ਵਿੱਚ ਨਾ ਜ਼ਮੀਨਾਂ ਬਹੁਤ ਘੱਟ ਨੇ ਤੇ ਅਸੀਂ ਕੀ ਕਈ ਵਾਰੀ ਉਸ ਸਮੇਂ ਦੇ ਵਿੱਚ ਸੁਣਦੇ ਹੁੰਦੇ ਸੀ ਇੱਧਰ ਗੜਦੀ ਵਾਲੇ ਵਾਲ ਪਾਸੇ ਚੱਲ ਜਾਈਏ ਥੋੜਾ ਜਿਹਾ ਪਹਾੜੀ ਏਰੀਆ ਜਾਂ ਰੇਤਲਾ ਏਰੀਆ ਸ਼ੁਰੂ ਹੋ ਜਾਂਦਾ ਝੋ ਬਹੁਤ ਪੈਂਦੇ ਨੇ ਉਧਰ ਇਲਾਕੇ ਨੂੰ ਸ਼ੁਰੂ ਹੋ ਜਾਈਏ ਜਲੰਧਰ ਤੋਂ ਉਧਰ ਨੂੰ ਤੁਰ ਪਈਏ ਤਾਂ ਭੀਖੋਵਾਲ ਵਾਲਾ ਪਾਸਾ ਹੋ ਗਿਆ ਤਾਂ ਉਧਰ ਨਾ ਜੇ ਤੁਸੀਂ ਕਹਿ ਲੋ ਕਿ ਪੰਜ ਮਰਲੇ ਜਾਂ ਦਸ ਮਰਲੇ ਦੁਆਬੇ ਦੇ ਜਲੰਧਰ ਹੁਸ਼ਿਆਰਪੁਰ ਏਰੀਏ ਦੇ ਵਿੱਚੋਂ ਜੇ ਵੇਚ ਕੇ ਹੈ ਨਾ ਤਾਂ ਮਤਲਬ ਕਿ ਉਧਰ ਜੇ ਗੜਦੀਵਾਲ ਵਾਲੇ ਪਾਸੇ ਜਾਂ ਹੁਣ ਤਾਂ ਪਤਾ ਨੀ ਅੱਜ ਤੋਂ 20-22 ਸਾਲ ਪਹਿਲਾਂ ਦੀ ਗੱਲ ਕਰਦਾ ਤਾਂ ਉਸ ਸਮੇਂ ਦੇ ਵਿੱਚ ਮਤਲਬ ਕਿ ਤੁਸੀਂ ਕਿੱਲਿਆਂ ਦੇ ਮਾਲਕ ਬਣ ਜਾਂਦੇ ਸੀ ਉਧਰਲੇ ਪਾਸੇ ਜਾ ਕੇ ਮਤਲਬ ਕਿ ਬਹੁਤ ਸਾਰੇ ਲੋਕਾਂ ਨੇ ਦੁਆਬੇ ਦੇ ਵਿੱਚੋਂ ਆਪਣੀ ਕੁਝ ਜਗ੍ਹਾ ਵੇਚ ਕੇ ਤਾਂ ਉਹ ਮਤਲਬ ਕਿ ਉਧਰ ਬਹੁਤ ਵੱਡੀਆਂ ਜ਼ਮੀਨਾਂ ਬਣਾਈਆਂ ਉਹਨਾਂ ਨੇ।
2: ਅਸਲ ਚ ਨਾ ਭਾਰਦਵਾਜ ਜੀ ਇਹਨਾਂ ਬੰਦਿਆਂ ਅਸਲ ਚ ਨਾ ਆਪਾਂ ਇੱਕ ਕਹਾਵਤ ਹੈ ਵੀ ਉਹ ਕਹਿੰਦੇ ਵੀ ਉਹ ਆਪਣੇ ਬੱਚੇ ਨੂੰ ਲੈ ਗਿਆ ਕੋਠੇ ਤੇ ਕੋਈ ਲੀਡਰ
0: ਜੀ
2: ਇਹ ਕਹਿੰਦਾ ਵੀ ਛਾਲ ਮਾਰ ਦੇ
0: ਜੀ
2: ਉਹ ਕਹਿੰਦਾ ਵੀ ਛਾਲ ਮਾਰਾਂਗਾ ਤੇ ਉਹੀ ਗੱਲ ਵੀ ਉਹਦਾ ਜਦੋਂ ਉਹਨੇ ਛਾਲ ਮਾਰਦੀ ਉਹਦੀ ਲੱਕ ਟੁੱਟ ਗਈ ਵੀ ਮੇਰੀ ਮੰਨ ਕੇ ਮਾਰ ਦੇ ਛਾਲ
0: ਜੀ
2: ਉਹ ਗੱਲ ਉਹੀ ਹੈ ਬਾਈ ਜੀ ਇਹ ਸਿਆਸੀ ਲੀਡਰ ਜਿੰਨਾ ਮੈਨੂੰ ਤਾਂ ਇਹ ਲੱਗਦਾ ਵੀ ਜਿੰਨਾ ਇਹ ਟੋਲਾ ਹੈਗਾ ਨਾ ਬਾਈ
0: ਜੀ
2: ਇਹ ਦਿੱਲੀਆਂ ਦਾਵਾ ਇਹ ਹੈ ਵੀ ਅਸੀਂ ਚੰਡੀਗੜ੍ਹ ਲੈਣਾ ਜੀ
0: ਜੀ
2: ਖਿੜਿਆ ਫੁੱਲ ਗੁਲਾਬ ਦਾ ਤੇ
0: ਜੀ
2: ਤੇ ਜਿੰਨੇ ਸਰਕਾਰੀ ਦਫ਼ਤਰ ਸੀ ਉਹ ਸਾਰੇ ਕੱਢ ਕੱਢ ਕੇ ਮੋਹਾਲੀ ਚ ਲੈ ਜਾਂਦੇ
0: ਜੀ
2: ਚੰਡੀਗੜ੍ਹ ਦੇ ਦਾਅਵੇ ਹੁਣ ਤਾਂ ਨਾ ਅਸਲ ਚ ਭਾਰਤ ਬਾਈ ਜੀ ਜਿੰਨੇ ਵੀ ਮੈਂ ਕਹਿੰਦਾ ਵੀ ਇਹ ਜਿੰਨੇ ਵੀ ਲੀਡਰ ਨੇ ਜਿਹੜੇ ਕੋਈ ਦਾਅਵੇ ਮੂਵਮੈਂਟਾਂ ਤਾਂ ਖਤਮ ਹੀ ਹੋ ਗਈਆਂ ਪ੍ਰਦਰਸ਼ਨ ਜਿਹੜੇ ਸੀ ਵਿਰੋਧ ਕਰਦੇ ਸੀ ਜਾਂ ਦਿਲੋਂ ਕਰਦੇ ਉਹ ਤਾਂ ਤੁਸੀਂ ਇਹ ਲੀਡਰਾਂ ਨਾਲ ਤੁਸੀਂ ਛੱਡ ਦੋ ਇਹ ਤਾਂ ਟੈਂਪਰੇਰੀ ਜਾ ਕੇ ਇੱਕ ਉਹ ਬੈਰੀਕੇਡ ਦੇ ਸਾਹਮਣੇ ਖਲੋ ਜਾਂਦੇ ਨੇ ਚਾਰ ਫੁਹਾਰੇ ਇਹਨਾਂ ਦੇ ਉੱਤੇ ਵੱਜ ਜਾਂਦੇ ਨੇ ਉਹ ਐਂ ਲੱਗਦਾ ਵੀ ਹਾਂ ਜੀ ਬੜਾ ਵਿਰੋਧ ਪ੍ਰਦਰਸ਼ਨ ਕੀਤਾ ਹੈਗਾ ਜਿਹੜੀਆਂ ਪਹਿਲਾਂ ਮੂਵਮੈਂਟਾਂ ਚੱਲਦੀਆਂ ਹੁੰਦੀਆਂ ਬਾਕੀ ਲੀਡਰ ਜਿਹੜੇ ਕੋਈ ਦਿਲੋਂ ਲੜਦੇ ਹੁੰਦੇ ਸੀ ਉਹ ਕਹਾਣੀਆਂ ਤਾਂ ਖਤਮ ਹੋ ਗਈਆਂ ਜੀ।
0: ਹੁਣ
2: ਅਕਾਲੀ ਦਲ ਤੁਸੀਂ ਮੈਨੂੰ ਦੱਸੋ ਅਕਾਲੀ ਦਲ ਅੱਜ ਮੰਨ ਲਓ ਕਿੰਨੇ ਸਾਲਾਂ ਤੋਂ ਇਹ ਸੱਤਾ ਚੋਂ ਬਾਹਰ ਹੈ
0: ਜੀ
2: ਤੁਸੀਂ ਕੋਈ ਅਕਾਲੀ ਦਲ ਦਾ ਇੱਕ ਵਿਰੋਧ ਪ੍ਰਦਰਸ਼ਨ ਵਿਖਾ ਦੋ ਵੀ ਜਿੱਥੇ ਬਾਕੀ ਅਕਾਲੀ ਦਲ ਐਂ ਲੜਿਆ ਹੋਵੇ ਵੀ ਯਾਰ ਸਾਡੇ ਨਾਲ ਇਸ ਗੱਲ ਤੇ ਧੱਕਾ ਹੋਈ
0: ਜਾਂ ਬਿਲਕੁਲ ਪਹਿਲਾਂ ਮੋਰਚੇ ਲੱਗਦੇ ਸੀ ਚਾਬੀਆਂ ਦਾ ਮੋਰਚਾ ਲੱਗਿਆ ਹੋਰ ਸਾਰੀਆਂ ਚੀਜ਼ਾਂ ਚੱਲੀਆਂ ਬਿਲਕੁਲ
2: ਇਹਨਾਂ ਨੂੰ ਸਿਰਫ ਇਹ ਹੈ ਵੀ ਲੋਕ ਜਿਵੇਂ ਕਾਂਗਰਸ ਨੂੰ ਇਹ ਹੈ ਵੀ ਲੋਕ ਮੋਦੀ ਹੋਣਾ ਤੋਂ ਮੰਨ ਲਓ ਵੀ ਅੱਕ ਜਾਣਗੇ ਤੇ ਸਾਨੂੰ ਵੋਟਾਂ ਪਾ ਦੇਣ
0: ਜੀ
2: ਉਵੇਂ ਇਹਨਾਂ ਨੂੰ ਇਹ ਹੈ ਲੋਕ ਇਹਨਾਂ ਤੋਂ ਅੱਕ ਜਾਣਗੇ ਤੇ ਸਾਨੂੰ ਵੋਟਾਂ ਪਾ ਦੇਣ
0: ਇਹਨਾਂ ਤੋਂ ਤਾਂ ਦੇਖੋ ਮੁਕੱਦਰ ਜੀ ਕਿਸਾਨੀ ਦਾ ਮਾਮਲਾ ਹੀ ਬਹੁਤ ਇਹਨਾਂ ਦੇ ਸੂਤ ਹੋਣਾ ਮੈਂ ਤਾਂ ਕਈ ਵਾਰੀ ਮੈਂ ਸੋਚਦਾ ਹੁੰਦਾ ਕਿ ਇਹ ਕਰ ਕਿਉਂ ਨਹੀਂ ਰਹੇ ਜਾਂ ਕਾਰਨ ਕੀ ਨੇ ਕਿਉਂਕਿ ਉਹ ਵੱਡੀਆਂ ਚੀਜ਼ਾਂ ਨੇ ਉਹਦੇ ਪਿੱਛੇ ਜੀ ਅਗਲੇ ਨਹੀਂ ਕਰਦੇ ਕਰਨ ਦਿੰਦੇ ਉਹ ਵੀ ਚੀਜ਼ਾਂ ਨੇ।
2: ਭਾਰਦਵਾਜ ਜੀ ਮੈਂ ਇੱਕ ਗੱਲ ਕਹਿਣਾ ਵਾ ਤੁਸੀਂ ਸਿਆਸੀ ਛੱਡ ਦੋ ਸਾਰੇ ਸ਼੍ਰੋਮਣੀ ਕਮੇਟੀ ਉਹ ਤਾਂ ਸਿੱਖਾਂ ਦੀ ਨਿਰੋਲ ਜਥੇਬੰਦੀ ਹੈ ਨਾ
0: ਬਿਲਕੁਲ ਹੈ ਜੀ
2: ਜਥੇਦਾਰ ਸਾਹਿਬ ਉਹ ਤਾਂ ਸਭ ਤੋਂ ਸੁਪਰੀਮ ਉਪਾਧੀ ਹੈ ਨਾ
0: ਜੀ
2: ਅੱਜ ਅੱਜ ਤੋਂ 15 20 ਦਿਨ ਪਹਿਲਾਂ ਜਥੇਦਾਰ ਨੇ ਕਿਹਾ ਸੀ ਵੀ ਜੇ ਸਰਕਾਰ ਇਹ ਕਾਨੂੰਨ ਨਹੀਂ ਬਦਲਦੀ ਹੈਗੀ ਅਸੀਂ ਐ ਕਰਾਂਗੇ ਜੀ, ਅਸੀਂ ਇਕੱਠ ਕਰਾਂਗੇ, ਫਲਾਣ ਕਰਾਂਗੇ,
0: ਬਿਲਕੁਲ ਹੈ ਜੀ।
2: ਤੇ ਅੱਜ ਇਕੱਠ ਕੀਤਾ ਕਿਉਂ ਨੀ ਜੀ?
0: ਨੀ 30 ਦਾ ਸੱਦਿਆ ਹੋਇਆ ਅਮਰੀਕਾ ਨਾਲ ਇਕੱਠ, ਤਾਂ 30 ਦਾ ਸੱਦਿਆ ਇਸ ਮਹੀਨੇ ਦੇ ਅਖੀਰ ਚ ਹੈ
2: ਕੌਮ ਦੀਆਂ ਪਾਧੀਆਂ ਕਹਿੰਦੇ ਆ ਵੀ ਜਥੇਦਾਰ ਹੋਣ ਵੱਡੇ ਵੱਡੇ, ਉਹਨਾਂ ਨੂੰ ਸਰਕਾਰ ਚੈਲੰਜ ਕਰਦੀ ਹੋਵੇ ਸਾਹਮਣੇ ਹੋ ਵੀ ਅਸੀਂ ਨੀ ਬਦਲਣਾ ਜੀ, ਜੋ ਮਰਜ਼ੀ ਕਰ ਲੋ, ਵੀ ਤੁਸੀਂ ਤਾਂ ਬਾਦਲ ਉਹਨੇ ਭਗਵੰਤ ਮਾਨ ਨੇ ਕਿਹਾ, ਕਹਿੰਦਾ ਵੀ ਮੈਂ ਤਾਂ ਕਹਿੰਦਾ ਵੀ ਮੈਂ ਅਕਾਲ ਤਖ਼ਤ ਨਾਲ ਮੱਥਾ ਨਹੀਂ ਲਾ ਸਕਦਾ ਪਰ ਮੇਰਾ ਮੱਥਾ ਅਕਾਲੀ ਦਲ ਨਾਲ ਲੱਗਿਆ ਹੈ। ਤੇ ਇਹ ਜਥੇਦਾਰ ਜਿਹੜੇ ਨੇ ਕਹਿੰਦਾ ਵੀ ਇਹ ਜਥੇਦਾਰ ਜਿਹੜੇ ਨੇ ਜਾਂ ਇਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਇਹ ਅਕਾਲੀ ਦਲ ਦੀ ਜੇਬ ਚੋਂ ਨਿਕਲਦੇ ਨੇ
0: ਜੀ,
2: ਤੁਸੀਂ ਦੇਖੋ ਤਾਂ ਵੀ ਇਹਨਾਂ ਨੇ ਹਾਲ ਕੀ ਬਣਾ ਛੱਡਿਆ ਸਾਰੀ,
0: ਬਿਲਕੁਲ ਸੰਸਥਾਵਾਂ ਬਿਲਕੁਲ ਹੈ ਜੀ, ਬੁਰਾ ਹਾਲ ਕਰਤਾ
2: ਕਿਤੇ ਕਹਿੰਦੇ ਹੁੰਦੇ ਸੀ ਵੀ ਜੇ ਉਹੀ ਗੱਲਾਂ ਸ਼੍ਰੋਮਣੀ

0: ਓਹੀ ਗੱਲ ਉਹ ਆਪਣਾ ਫਿਰੀ ਜੋ ਤੁਸੀਂ ਧੱਕੇ ਖਾਂਦੇ ਫਿਰ ਤੁਹਾਨੂੰ ਕੌਣ ਪੁੱਛਣਾ ਜੇ ਸਾਡੇ ਨਾਲ ਤਾਂ ਜਥੇਦਾਰ ਹੋ ਜੇ ਨਹੀਂ ਤਾਂ ਫਿਰ ਆਪਣਾ ਆਪਣਾ ਤੌਲੀਆ ਕਸ਼ਹਿਰਾ ਤੇ ਪਾਰ ਜਾਓ
1: ਜੀ ਬਿਲਕੁਲ
0: ਐਵੇਂ ਹੀ ਆ ਸਰਕਾਰ ਨੇ ਬਾਈ ਜੀ ਆਪਾਂ ਕਹਿਣ ਨੂੰ ਉਹੀ ਗੱਲ ਕਹਿ ਦਿੰਦੇ ਆ ਆਮ ਆਦਮੀ ਪਾਰਟੀ ਐ ਕਰਦੀ ਹੈ ਜਿੰਨਾ ਕੋਲ ਇਹਨਾਂ ਦਾ ਜ਼ੋਰ ਚੱਲਦਾ ਉਹ ਕਰੀ ਜਾਂਦੇ ਨੇ
1: ਬਿਲਕੁਲ ਹੈ ਜੀ
0: ਕੱਢਣ ਪਾਉਣ ਨੂੰ ਇਹ ਚੁੱਕੋ ਆਮ ਬੰਦੇ ਵਾਸਤੇ ਮੈਂ ਤਾਂ ਇਹ ਕਹਿੰਦਾ ਵੀ ਆਪਣੀ ਅਸੀਂ ਤਾਂ ਵੇਖੋ ਕੰਮ ਕਰਨਾ ਤੇ ਰੋਟੀ ਖਾਣੀ
1: ਜੀ ਬਿਲਕੁਲ
0: ਇਹਨਾਂ ਨੇ ਤੁਸੀਂ ਕੱਲ ਨੂੰ ਹੋਰ 6 ਮਹੀਨੇ ਨੂੰ ਅਕਾਲੀ ਦਲ ਨੂੰ ਚੁਣ ਲਿਆ ਜੀ 6 ਮਹੀਨੇ ਨੂੰ ਕਾਂਗਰਸ ਨੂੰ ਚੁਣ ਲਿਆ ਜੀ 6 ਮਹੀਨੇ ਨੂੰ ਕਿਸੇ ਹੋਰ ਨੂੰ ਚੁਣ ਲਿਆ
1: ਜੀ
0: ਇੱਥੇ ਆਪਣੇ ਹਾਲਾਤ ਤਾਂ ਇਹੀ ਹੋਣੇ ਮੈਂ ਕਹਿੰਦਾ ਵੀ ਇਹਨਾਂ
1: ਜੀ
0: ਅੱਜ ਕਿਉਂ ਇਹ ਹਾਲਾਤ ਨੇ ਵੀ
1: ਜੀ
0: ਉਹ ਵੀ ਜਿਹੜਾ ਅਸੀਂ ਇਹਨਾਂ ਨੂੰ ਸੋਚ ਕੇ ਚੁਣਿਆ ਸੀ ਇਹ ਤਾਂ ਬੜੀ ਵੱਖਰੀ ਪਾਰਟੀ ਸੀ
1: ਜੀ
0: ਤੇ ਫਿਰ ਅੱਜ ਕਿਉਂ ਗਾਲਾਂ ਕੱਢਦੇ ਵੀ ਇਹਨਾਂ ਨੇ ਐਂ ਕੀਤਾ ਉਹ ਕੀਤਾ ਇਹੀ ਕੁਛ ਦੂਜਿਆਂ ਨੇ ਕਰਨਾ ਆ ਕੇ ਆਉਣ ਦਿਓ ਉਹਨਾਂ ਨੂੰ
1: ਬਿਲਕੁਲ ਹੈ ਜੀ
0: ਜੇ ਕਿਤੇ ਰੱਬ ਨਾ ਕਰੇ ਅਸੀਂ ਤਾਂ ਕਹਿੰਦੇ ਵੀ ਇਹ ਸਿਆਸਤ ਅਦਾਲਤ ਇਹ ਹਸਪਤਾਲ ਦੇ ਚੱਕਰ ਚ ਆਮ ਆਦਮੀ ਪਾਰਟੀ ਆਮ ਬੰਦੇ ਨੂੰ ਪਾਵੇ ਉਹ ਗੱਲ ਤੇ ਨਾ ਹੀ ਇਹਨਾਂ ਨੇ ਇਹੋ ਰੱਖਤਾ ਵੀ ਉਹ ਆਮ ਆਦਮੀ ਪਾਰਟੀ ਵੀ ਚੇਤਾ ਆ ਜਾਂਦੀ ਹੈ
1: ਜੀ
0: ਆਮ ਬੰਦੇ ਨੂੰ ਇਸ ਸਿਸਟਮ ਚ ਉਲਝਾਏ ਨਾ
1: ਜੀ
0: ਜੇ ਉਲਝ ਗਿਆ ਆਮ ਬੰਦੇ ਦੇ ਡਾਂਗਾ ਹੀ ਪੈਣੀਆਂ ਭਾਵੇਂ ਜਿੰਨੇ ਆ ਜਾਣ ਉਹ ਸਾਰਿਆਂ ਡਾਂਗਾ ਮਾਰ
1: ਬਿਲਕੁਲ ਹੈ ਜੀ ਬਿਲਕੁਲ
0: ਕਿਸੇ ਨੂੰ ਮਰਜ਼ੀ ਚੋਣ
1: ਬਿਲਕੁਲ ਹੈ ਕੋਈ ਘੱਟ ਮਾਰ ਲੈਂਦਾ ਦੋ ਕੋਈ ਵੱਧ ਮਾਰ ਲੈਂਦਾ ਬਿਲਕੁਲ ਹੈ
0: ਇਹੀ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਨਾ ਕਹਿੰਦਾ ਵੀ ਪਹਿਲਾਂ ਕਹਿੰਦਾ ਬਠਿੰਡੇ ਡਾਂਗਾ ਖਾਣ ਜਾਣਾ ਪੈਂਦਾ ਸੀ ਫਿਰ ਪਟਿਆਲਾ ਹੀ ਖਾਣ ਜਾਣਾ ਪੈਂਦਾ ਹੁਣ ਸਤੌਜ ਹੁਣ ਗੱਲ ਤਾਂ ਫਰਕ ਤਾਂ ਇੰਨਾ ਕੋਈ ਹੈ ਤਾਂ
1: ਬਿਲਕੁਲ ਹੈ ਡਾਂਗ ਹੋ ਗਈ ਜਗ੍ਹਾ ਬਦਲ ਗਈ
0: ਗੱਲ ਡਾਂਗ ਉਹੀ ਹੈ ਜਾਂ ਜਿਹੜਾ ਪਛਵਾੜਾ ਉਹ ਬਦਲ ਗਿਆ ਉਹ ਕੋਈ ਹੋਰ ਮੇਰੀ ਥਾਂ ਤੇ ਸੈਣੀ ਬਾਈ ਵੀ ਹੋ ਸਕਦੇ ਕੋਈ ਹੋਰ ਵੀ ਹੋ ਸਕਦਾ ਜਿਹੜਾ ਇਹ ਸਿਸਟਮ ਦੇ ਸਾਹਮਣੇ ਉਲਝ ਗਿਆ ਇਸ ਕਰਕੇ ਬਾਈ ਜੀ ਬੜਾ ਅਫਸੋਸ ਹੈ ਇਸ ਸਿਸਟਮ ਦੇ ਉੱਤੇ ਜਿੱਥੇ ਤੁਸੀਂ ਇਹ ਦੇਖੋ ਵੀ ਕੁੱਤਿਆਂ ਦੀ ਕਦਰ ਹੈ ਹੀਰੋਇਨਾਂ ਨਿਕਲ ਕੇ ਹੈ
1: ਇਹ
0: ਜਾਨਵਰਾਂ ਤੇ ਜ਼ੁਲਮ ਨੀ ਕਰਨਾ ਚਾਹੀਦਾ ਫਲਾਣਾ ਨੀ ਕਰਨਾ ਚਾਹੀਦਾ ਜੀ ਤੇ ਜਿੱਥੇ ਉਹ ਬੱਚਿਆਂ ਨੂੰ ਨੋਚ ਨੋਚ ਕੇ ਖਾਂਦੇ ਨੇ ਕਦੀ ਇਹਨਾਂ ਦੇ ਕਦੀ ਕੋਈ ਬਿਆਨ ਆਏ
1: ਨੀ
0: ਕਿਉਂਕਿ ਗੱਲ ਉਹੀ ਹੈ ਨਾ ਵੀ ਉੱਥੇ ਕਿਸੇ ਆਮ ਬੰਦਿਆਂ ਦੇ ਜਵਾਕ ਖਾਦੇ
1: ਜਾਂਦੇ ਜਦੋਂ ਇਹਨਾਂ ਦੇ ਉੱਤੇ ਇਲਜ਼ਾਮ ਲੱਗਦੇ ਆ ਕਿ ਇਹ ਲੋਕਾਂ ਨੂੰ ਜੋ ਫਿਲਮਾਂ ਦੇ ਵਿੱਚ ਪਰੋਸ ਪਰੋਸ ਕੇ ਦਿੰਦੇ ਆ ਤੇ ਜੋ ਇਤਰਾਜ਼ ਉੱਠਦੇ ਆ ਉਹਦੇ ਵਿੱਚ ਕਹਿੰਦੇ ਜਦੋਂ ਉਸ ਚੀਜ਼ ਦਾ ਲੋਕ ਵਿਰੋਧ ਕਰਦੇ ਤੇ ਫਿਰ ਕਹਿੰਦੇ ਆ ਜੀ ਲੋਕ ਇਹ ਚੀਜ਼ ਦੇਖਣੀ ਤੇ ਸੁਣਨੀ ਪਸੰਦ ਕਰਦੇ ਆ ਜੀ ਸਾਡਾ ਕੀ ਦੋਸ਼ ਹੈ ਇਹਨਾਂ ਚੀਜ਼ਾਂ ਦੇ ਵਿੱਚ ਦੱਸੋ ਹੈ
0: ਭਾਰਤ ਬਾਈ ਜੀ ਅਸਲ ਦੇ ਨਾ ਤੁਸੀਂ ਨਾ ਬੜੇ ਵਧੀਆ ਸਿਸਟਮ ਚ ਬੈਠੇ ਹੋਏ ਹੋ
1: ਜੀ
0: ਇੱਥੇ ਤਾਂ ਨਾ ਜੇ ਕੋਈ ਆਮ ਬੰਦਾ ਇਸ ਸਿਸਟਮ ਦੇ ਵਿੱਚ ਉਲਝ ਗਿਆ ਜਿਹੜਾ ਤਾਂ ਆਪਣੀ ਰੋਟੀ ਪਾਣੀ ਚਲਾਈ ਜਾਂਦਾ
1: ਜੀ
0: ਆਪਣੀ ਰੋਟੀ ਪਾਣੀ ਖਾਈ ਜਾਂਦਾ ਠੀਕ ਟਾਈਮ ਪਾਸ ਕਰੀ ਹੁੰਦਾ ਉਹਨੂੰ ਕੋਈ ਮਤਲਬ ਨੀ ਹੈਗਾ ਸਰਕਾਰਾਂ ਨਾਲ ਕਾਨੂੰਨ ਨਾਲ
1: ਜੀ
0: ਜੇ ਕੋਈ ਉਲਝ ਗਿਆ ਇਸ ਸਿਸਟਮ ਦੇ ਵਿੱਚ
1: ਜੀ
0: ਪਰ ਉਹਦਾ ਸਾਰਾ ਕੁਝ ਰੋਲ ਦਿੰਦੇ
1: ਰੋਲ ਦਿੰਦੇ ਬਿਲਕੁਲ ਹੈ ਜੀ ਬਿਲਕੁਲ
0: ਉੱਥੇ ਕੋਈ ਕਾਨੂੰਨ ਨੀ ਕੋਈ ਦਲੀਲ ਨੀ ਕੋਈ ਅਪੀਲ ਨੀ ਇਹੀ ਰਾਮ ਰਹੀਮ ਤੁਹਾਡੇ ਸਾਹਮਣੇ ਹੈ ਇੱਕ ਪਾਸੇ ਕਿਸੇ ਨੂੰ ਬਾਹਰ ਆਉਣ ਦਾ ਟਾਈਮ ਨੀ ਇੱਕ ਪਾਸੇ ਉਹ ਪਤਾ ਨੀ ਕਿੰਨੀਆਂ ਪਰੋਲਾਂ ਕੱਢ ਗਿਆ ਉਹਨੇ ਸ਼ਰੇਆਮ ਬਾਹਰ ਆ ਜਾਣਾ ਤੁਸੀਂ ਦੇਖ ਲਿਓ
1: ਬਿਲਕੁਲ ਬਿਲਕੁਲ
0: ਤੇ ਫਿਰ ਕੀ ਕਰੋਗੇ ਤੇ ਕਿਹੜੇ ਸਿਸਟਮ ਅੱਗੇ ਜਾ ਕੇ ਰਹੋਗੇ
1: ਜੀ ਬਿਲਕੁਲ ਹੈ ਜੀ
0: ਇੱਕ ਪਾਸੇ ਸਾਡੇ ਉਹੀ ਗੱਲ ਹੈ ਜਸਟਿਸ ਸਾਹਿਬ ਨੇ ਜਿਹੜੇ ਉਹਨਾਂ ਨੇ ਕੋਕਰ ਚ ਪਾਰਟੀ ਬਣਾ ਤੀ ਹੈ ਕਹਿ ਕੇ ਵੀ ਇਹ ਤਾਂ ਕੋਕਰੋਚ ਨੇ ਜੀ ਬੇਰੋਜ਼ਗਾਰ ਜਿਹੜੇ
1: ਜੀ
0: ਬਾਜੀ ਬਹੁਤ ਬੁਰੇ ਹਾਲਾਤ ਨੇ ਪਰ ਲੋਕ ਧਰਮਾਂ ਮਜ਼ਹਬਾਂ ਦੇ ਚੱਕਰ ਚ ਉਲਝੇ ਹੋਏ ਨੇ ਨਾ ਲੋਕਾਂ ਨੂੰ ਸਮਝ ਆਵੇ ਨਾ ਕਹਾਣੀ ਨਾ ਕੋਈ ਗੱਲ ਹੈ ਨਾ ਬਾਤ
1: ਹੈ
0: ਜਿਹੜੇ ਸਿਸਟਮ ਨਾਲ ਜੁੜਿਆ ਹੋਇਆ ਉਹਨੂੰ ਮੰਨ ਲਓ ਮੈਂ ਜਿਹਦੇ ਨਾਲ ਜੁੜਿਆ ਹਾਂ ਮੈਂ ਉਹਨੂੰ ਜਸਟੀਫਾਈ ਕਰੀ ਜਾਂਦਾ ਕੋਈ ਵੀ ਕਿਸੇ ਦੇ ਨਾਲ ਜੁੜਿਆ ਹੋਇਆ ਉਹ ਜਸਟੀਫਾਈ ਕਰੀ ਜਾਂਦਾ ਪਰ ਇਹ ਸਿਸਟਮ ਜਿਹੜਾ ਨਾ ਇਹ ਜਸਟੀਫਾਈ ਹੈ ਨੀ ਹੈਗਾ ਮੇਰੇ ਕੋਲ ਦੁੱਧ ਦਾ ਕਿੱਥਾ ਹੈ ਠੀਕ ਹੈ ਅਸੀਂ ਜਿੰਨੇ ਕੁ ਜੋ ਕੇ ਹੈਗੇ ਹਾਂ ਆਪਣੇ ਵੱਲੋਂ ਵੀ ਇਮਾਨਦਾਰੀ ਵਰਤਦੇ ਆ ਪਰ ਇਹਦੇ ਵਿੱਚ ਵੀ ਤੁਸੀਂ ਦੇਖ ਲੋ ਵੀ ਜੇ ਇਹ ਦੁੱਧ ਨਕਲੀ ਨਾ ਬਣੇ ਇਹ ਦੁੱਧ 100 ਰੁਪਏ ਕਿਲੋ ਵੀ ਨੀ ਮਿਲਦਾ ਹੈਗਾ ਬਾਈ ਜੀ ਜਿੰਨਾ ਕੁ ਦੁੱਧ ਇੱਥੇ ਸਾਬੂ ਪੀਣਾ ਦੇ ਬਣਦਾ ਹੈਗਾ
1: ਤੇ
0: ਫਿਰ ਆ ਦੁੱਧ ਕਿੱਥੋਂ ਆਉਂਦਾ
1: ਬਿਲਕੁਲ
0: ਅਸੀਂ ਦਾਅਵੇ ਅਸੀਂ ਕਰੀ ਜਾਂਦੇ ਹਾਂ ਆਪਣੇ ਆਪਣੇ ਸਿਸਟਮ ਦੇ ਵੀ ਹਾਂ ਜੀ ਸਾਡਾ ਸਾਰਾ ਸਿਸਟਮ ਠੀਕ ਹੈ ਫਲਾਣਾ ਕਹਿੰਦਾ ਮੇਰਾ ਸਿਸਟਮ ਠੀਕ ਹੈ ਪਰ ਇਹ ਚੱਲਦਾ ਸਾਰਾ ਕਰਪਸ਼ਨ ਦੇ ਸਿਰ ਤੇ

0: ਇਸ ਕਰਕੇ ਭਾਰਤ ਬਾਈ ਜੀ ਤੁਸੀਂ ਤਾਂ ਫਿਨਲੈਂਡ ਬੈਠੇ ਹੋ, ਅਸੀਂ ਤਾਂ ਆਸ ਕਰਦੇ ਵੀ ਜੇ ਸਾਡੇ ਵੀ ਕਿਤੇ ਆਇਆ ਜਾਵੇ ਤੁਹਾਡੇ ਨਾਲ ਬਹਿ ਕੇ ਉਹੀ ਗੱਲ ਪੋਡਕਾਸਟ ਕਰੀਏ ਕਿ ਵਧੀਆ
1: ਇਹ ਵੀ ਲੈਵਾਂਗੇ ਦੇ ਨਾ ਇਦਾਂ ਦੀ ਕਿਹੜੀ ਗੱਲ ਹੈ ਜੀ।
0: ਨਹੀਂ ਨਹੀਂ ਇੱਥੇ ਇੱਥੇ ਬਹਿ ਕੇ ਇੱਥੇ ਬਹਿ ਕੇ ਸੰਭਵ ਨਹੀਂ ਹੈਗਾ ਜਿਹੜੀਆਂ ਅਸੀਂ ਗੱਲਾਂ ਕਰਨੀਆਂ ਬਾਬੇ ਤੁਸੀਂ ਕੁੱਟ ਪਵਾਓਗੇ ਮੈਨੂੰ ਇੱਥੇ ਕਰਕੇ ਫਿਨਲੈਂਡ ਦੇ ਵਿੱਚ ਬਹਿ ਕੇ ਗੱਲਾਂ ਕਰ ਸਕਦੀ
1: ਜੀ।
0: ਇੱਥੇ ਤਾਂ ਬਹੁਤ
1: ਇੰਡੀਆ ਚ ਵੀ ਗਏ ਆ ਇੱਥੇ ਕਿਹੜਾ ਉੱਥੇ ਦਾ ਹੀ ਆ ਬਿਲਕੁਲ ਜੀ
0: ਬਿਲਕੁਲ ਬੜਾ
1: ਵਧੀਆ
0: ਦਿੱਕਤ ਸਿਸਟਮ ਦੀ ਹੈ
1: ਜੀ ਜੀ ਜੀ
0: ਆਪਾਂ ਕਹੀਏ ਨਾ ਕੋਈ ਕਹਿਣਾ ਚਾਹੁੰਦਾ ਕੋਈ ਨਹੀਂ ਕਹਿਣਾ ਚਾਹੁੰਦਾ
1: ਜੀ
0: ਅਸਲ ਤੇ ਸਰਕਾਰਾਂ ਦੇ ਸਾਹਮਣੇ ਸਿਰਫ ਇੱਕ ਲੋਗੋ ਚੇਂਜ ਹੁੰਦਾ ਕਦੀ ਕਾਂਗਰਸ ਆ ਜਾਂਦੀ ਹੈ ਕਦੀ ਝਾੜੂ ਆ ਜਾਂਦਾ ਕਦੀ ਕੋਈ ਆ ਜਾਂਦਾ ਪਰ ਪਿੱਛੇ ਸਿਸਟਮ ਇੱਕੋ ਹੀ ਖੜਾ
1: ਇੱਕੋ ਹੀ ਖੜਾ ਜੀ ਬਿਲਕੁਲ ਹੈ ਜੀ ਬਿਲਕੁਲ ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ
0: ਠੀਕ ਹੈ ਭਾਬੀ
1: ਸ਼ੁਕਰੀਆ ਜੀ ਮੁਕੱਦਰ ਜੀ ਲੋ ਦੋਸਤੋ ਇਸ ਜੀ ਆਪਣੇ ਨਾਲ ਮੁਕੱਦਰ ਜੀ ਜੁੜੇ ਸਨ ਅਗਲੀ ਲਾਈਨ ਦੇ ਉੱਤੇ ਪਰਮਿੰਦਰ ਜੀ ਜੁੜੇ ਆ ਫਗਵਾੜੇ ਤੋਂ ਉਹਨਾਂ ਦੀ ਗੱਲਬਾਤ ਸੁਣਦੇ ਆ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ
2: ਆਪਣੇ ਸਤਿਕਾਰ ਸੋਚਿਆ ਨਾ ਜੀ
1: ਸਤਿ ਅਕਾਲ ਜੀ
2: ਵੀਰ ਜੀ ਆਪਣੇ ਜੀ ਵੀਰ ਜੀ ਮੁਕੱਦਰ ਵੀਰ ਜੀ ਹੋਣੀ ਜਦੋਂ ਇਹਦਾ ਗੱਲ ਕਰਦੇ ਸੀ
1: ਹਾਂਜੀ
2: ਭਾਜੀ ਸਿਆਸਤ ਤਾਂ ਜੇ ਆਪਾਂ ਸੋਚਿਆ ਜਾਵੇ ਜੀ
1: ਜੀ
2: ਆਪਣੇ ਮਨ ਘਰ ਦੇ ਵਿੱਚ ਵੀ ਅਸੀਂ ਤਾਂ ਇੱਥੇ ਦੇਖਿਆ ਜੀ ਜਿੱਦਾਂ ਜਿਨ੍ਹਾਂ ਦੇ ਤਿੰਨ ਤਿੰਨ ਚਾਰ ਚਾਰ ਲੜਕੇ ਸੀ ਜੀ
1: ਹਾਂਜੀ
2: ਵੀਰ ਜੀ ਉਹਨਾਂ ਦਾ ਉਹ ਬਾਪ ਉਹਨਾਂ ਦਾ ਉਹ ਘਰ ਚ ਸਿਆਸਤ ਜਾਣੀ ਮੰਨ ਵਾਲਾ ਕੰਮ ਸੀ ਉਹ ਸਾਰਿਆਂ ਨੂੰ ਸਿਆਸਤ ਨਾ ਉਹ ਬਾਪੂ ਜਿਹੜਾ ਸੀ ਸਾਰਿਆਂ ਨੂੰ ਸਿਆਸਤ ਨਾ ਉਹਨਾਂ ਨੂੰ ਤੁਰੀ ਜਾਂਦਾ ਸੀ
1: ਬਿਲਕੁਲ ਹੈ ਜੀ ਆ ਬਸ ਬਣਦਾ ਜੀ ਬਸ ਕਰਾਉਂਦੇ ਆਪਾਂ ਕੋਈ ਗੱਲ ਨੀ ਰਜਿਸਟਰੀ
2: ਹਾਂਜੀ ਮੰਨ ਲਓ ਜੇ ਉਹ ਜਿੱਦਾਂ ਇੱਕ ਦਾ ਕਰ ਉਹ ਸਾਰਿਆਂ ਦਾ ਸਿਆਸਤ ਨਾ ਉਹ ਸਾਰਿਆਂ ਨੂੰ ਇਕੱਠ ਕੇ ਰੱਖ ਕੇ ਤੁਰੀ ਜਾਂਦਾ ਸੀ ਮੰਨ ਲਓ ਇਹ ਸੀ ਸਿਆਸਤ ਦੂਜੀ ਗੱਲ ਭਾਜੀ ਮੰਨ ਲਓ ਇਹ ਹੈ ਜੀ ਸਾਡੇ ਇੱਥੇ ਜਿਹੜਾ ਹੋਇਆ ਜੀ ਹੁਣ ਜਿਹੜਾ ਅੱਜ ਦੇ ਸਮੇਂ ਚ ਨਿੱਜ ਭਰੂਗਾ ਜੀ
1: ਜੀ ਨਾਲੇ ਪਤਾ ਨਾ ਜੀ ਆ ਚਲੋ ਪਰਿਵਾਰ ਦੇ ਵਿੱਚ ਪਤਾ ਹੈ ਵੀ ਸਾਡੇ ਜਿਹੜੇ ਅਸੀਂ ਜੰਮੇ ਆ ਇਹਨਾਂ ਦੀ ਫਿਤਰਤ ਕੀ ਆ ਇਹਨਾਂ ਨੇ ਤਾਂ ਸਾਨੂੰ ਮੋਹਰੇ ਲਾ ਲੈਣਾ ਜੇ ਇਹਨਾਂ ਦੇ ਸਾਰਾ ਕੁਝ ਇਹਨਾਂ ਦੇ ਵਿੱਚ ਵੰਡੀਆਂ ਪਹਿਲਾਂ ਪਾਤੀਆਂ ਓਨਾ ਚਿਰ ਹੀ ਮੇਰੀ ਬੁੱਕਤ ਆ ਜਿੰਨਾ ਚਿਰ ਮੇਰੇ ਕੋਲ ਆਹ ਚੀਜ਼ਾਂ ਨੇ ਜੀ
2: ਭਾਜੀ ਤੁਸੀਂ ਮੰਨ ਲਓ ਮੈਂ ਤਾਂ ਮਤਲਬ ਤੁਹਾਨੂੰ ਮੈਂ ਹਾਸੇ ਵਾਲੀ ਗੱਲ ਦੱਸਦਾ ਜੀ
1: ਜੀ
2: ਚਲੋ ਹਜੇ ਮੇਰੇ ਲੜਕੇ ਜਿੱਦਾਂ ਚਲੋ ਛੋਟੇ ਆ ਜੀ ਦੋ ਲੜਕੇ ਆ
1: ਜੀ
2: ਤੁਹਾਡੇ ਉਹ ਸਾਡੇ ਚਲੋ ਜਿੱਦਾਂ ਹੁਣ ਮੰਨ ਲਓ ਜ਼ਮੀਨ ਜਿਹੜੀ ਖਰੀਦਿਓ ਉਹ ਵਿੱਚ ਮਾਤਾ ਦੇ ਨਾਂ ਵੀ ਉਹ ਕਈ ਵਾਰੀ ਕਹਿਣ ਲੱਗ ਉਹ ਬਾਜੀ ਉਹ ਹਨਾ ਲੜਕੇ ਕਹਿਣ ਲੱਗਣਾ ਬੀਬੀ ਕਹਿੰਦਾ ਜਿਹੜੀ ਬਾਬੇ ਦੇ ਨਾਂ ਜ਼ਮੀਨ ਆ ਉਹ ਤਾਂ ਕਹਿੰਦਾ ਡੈਡੀ ਨੂੰ ਮਿਲੇ ਜਾਣੀ ਜਿਹੜੀ ਤੇਰੇ ਨਾਲ ਜ਼ਮੀਨ ਆ ਤੂੰ ਸਾਡੇ ਨਾਲ ਕਰਾ ਦੇ
1: ਬਿਲਕੁਲ
2: ਭਾਜੀ ਮਤਲਬ ਹਾਂਜੀ ਨਿਆਣੇ ਵੀ ਇਹ ਸੋਚਣੀ ਹੈ
1: ਸੋਚਣੀ ਹੈ ਜੀ ਬਿਲਕੁਲ
2: ਮਤਲਬ ਇਹ ਚੀਜ਼ ਆ ਜੀ
1: ਕਿਉਂਕਿ ਦੇਖੋ ਆਪਣੇ ਪਰਮਿੰਦਰ ਜੀ ਕਿਉਂਕਿ ਪਰਵਰਿਸ਼ ਹੀ ਓਦਾਂ ਹੋਈ ਆ ਨਾ ਕਿਉਂਕਿ ਕਹੀ ਜਾਂਦੇ ਆ ਉਹਨਾਂ ਨੂੰ ਬੱਚਿਆਂ ਨੂੰ ਯਾਰ ਤੁਹਾਡੇ ਲਈ ਟੁੱਟਦੇ ਮਰਦੇ ਆ ਇੰਨਾ ਕੁਝ ਕਰਦੇ ਆ ਸਾਰਾ ਕੁਝ ਤੁਹਾਨੂੰ ਹੀ ਮਿਲਣਾ ਉਹ ਛੋਟੇ ਹੁੰਦੇ ਉਹਨਾਂ ਨੂੰ ਅਸੀਂ ਆਪਣੀ ਮਤਲਬ ਕਿ ਜਿਤਾਉਣ ਦੇ ਲਈ ਕਿ ਹਾਂ ਅਸੀਂ ਕੰਮ ਕਰ ਰਹੇ ਹਾਂ ਹਾਰਡ ਵਰਕ ਕਰ ਰਹੇ ਹਾਂ ਪਰ ਉਹਦਾ ਕਿਤੇ ਨਾ ਕਿਤੇ ਜਿਤਾਉਣਾ ਵੀ ਹੈ ਨਾ ਉਹ ਫਿਰ ਅਸੀਂ ਆਪਣੀ ਫੈਮਿਲੀ ਜਾਂ ਆਪਣੇ ਬੱਚਿਆਂ ਦੇ ਮੂਹਰੇ ਜਿਤਾਉਂਦੇ ਹਾਂ ਵੀ ਤੁਹਾਡੇ ਲਈ ਕਰ ਰਹੇ ਹਾਂ ਉਹ ਬਲੇਮ ਕਰਨਾ ਹੁੰਦਾ ਕਿਸੇ ਨਾ ਕਿਸੇ ਨੂੰ ਤੇ ਉਹਦਾ ਅਸਰ ਫਿਰ ਇਹਨਾਂ ਚੀਜ਼ਾਂ ਦੇ ਉੱਤੇ ਨਿਕਲਦਾ ਹੈ ਅਸੀਂ ਇਹ ਸਮਾਂ ਕਿ ਅਸੀਂ ਉਹ ਚੀਜ਼ ਕਹਿਣੀ ਚਾਹੀਦੀ ਕਿ ਅਸੀਂ ਆਪਣੇ ਪਰਿਵਾਰ ਦੇ ਲਈ ਜਾਂ ਅਸੀਂ ਆਪਣੇ ਲਈ ਕਰ ਰਹੇ ਹਾਂ ਨਾ
2: ਭਾਜੀ ਹੁਣ ਮੰਨ ਲਓ ਤੁਹਾਨੂੰ ਜਿਹੜਾ ਤੁਸੀਂ ਗੱਲ ਕਰਦੇ ਹੋ ਉਹੀ ਹੈ ਮੇਰੀ ਮੈਸੇਜ ਕਈ ਵਾਰੀ ਕਹੂਗੀ ਕੰਮ ਕਰਦੇ ਮੈਂ ਤਾਂ ਹੁਣ ਜਿਹੜਾ ਮੰਨ ਲਓ ਮੈਂ ਉਹਨਾਂ ਨੂੰ ਮੈਂ ਕਿਹਾ ਜੇ ਮੈਂ ਕੰਮ ਕਰਦਾ ਮੈਂ ਮਤਲਬ ਆਪਣੇ ਲਈ ਕਰ ਰਿਹਾ ਮੈਂ ਆਪਣਾ ਬੁਢਾਪਾ ਸਿਕਿਓਰ ਕਰਦਾ
1: ਬਿਲਕੁਲ
2: ਆਪਣਾ ਬੁਢਾਪਾ ਸਿਕਿਓਰ ਕਰਦਾ
1: ਬਿਲਕੁਲ ਹੈ ਜੀ
2: ਹਨਾ ਇਹ ਬਾਲਕ ਨੂੰ ਜੇ ਮੇਰੇ ਕੋਲ ਹੋਊਗਾ ਤਾਂਹੀਓ ਕੁਛ ਬਈ ਬੱਚੇ ਨੂੰ ਦੂਜੀ ਗੱਲ ਹੁਣ ਜਦੋਂ ਸਾਡੇ ਮਾਂ ਬਾਪ ਕਹਿਣਗੇ ਜਿੱਦਾਂ ਹੁਣ ਉਹਨਾਂ ਨੂੰ ਕਹਿੰਦੇ ਉਹਨਾਂ ਨੂੰ ਹੁਣ ਜੇ ਉਹ ਕਹਿੰਦੇ ਤਾਂ ਉਹ ਸਾਡਾ ਬਾਪੂ ਵੀ ਉਹ ਕਹਿੰਦਾ ਕੋਈ ਨੀ ਉਹ ਕਹਿੰਦਾ ਤੁਹਾਨੂੰ ਹੀ ਦੇਣਾ ਮਤਲਬ ਮੇਰੇ ਤੁਹਾਡਾ ਡੈਡੀ ਆ ਤੁਹਾਡੇ ਬਾਅਦ ਤੁਹਾਨੂੰ ਹੀ ਮਿਲਣਾ
1: ਬਿਲਕੁਲ
2: ਇਹੀ ਚੀਜ਼ ਉਹਨਾਂ ਨੂੰ ਦੱਸਦੇ ਹੁੰਦੇ ਵੀ ਜਿੰਨਾ ਚਿਰ ਜੀਂਦੇ ਜੀ ਉਨਾ ਚਿਰ ਅਸੀਂ ਆ ਜਦੋਂ ਉਹ ਤੋਂ ਬਾਅਦ ਸਾਡੇ ਸਾਡੇ ਤੋਂ ਬਾਅਦ ਤੁਸੀਂ ਮਾਲਕ ਆ
1: ਬਿਲਕੁਲ
2: ਅਸੀਂ ਕਰਦੇ ਤਾਂ ਅਸੀਂ ਕਰਦੇ ਹਾਂ ਅਸੀਂ ਆਪਣੇ ਲਈ ਕਰਦੇ ਹਾਂ ਵੀ ਸਾਡਾ ਜਿਹੜਾ ਭਾਜੀ ਸਾਨੂੰ ਮਤਲਬ ਸਾਨੂੰ ਵੀ ਲਾਲਚ ਆ ਵੀ ਸਾਡੇ ਕੋਲ ਕੁਛ ਕੋਲ ਹੋਊਗਾ ਭੜਕ ਨੂੰ ਸਾਡੀ ਔਲਾਦ ਪੁੱਛੂਗੀ ਜੇ ਸਾਨੂੰ ਪਤਾ ਵੀ ਸਾਡੇ ਕੋਲ ਕੁਛ ਨਾ ਹੋਊਗਾ ਸਾਨੂੰ ਕੀ
1: ਬਿਲਕੁਲ ਧੱਕੇ ਹੀ ਮਾਰਾਂਗੇ ਬਿਲਕੁਲ ਹੈ ਜੀ ਬਿਲਕੁਲ ਹੈ
2: ਇਹੀ ਚੀਜ਼ ਆ ਜੀ ਭਾਜੀ, ਇੱਥੇ ਹੁਣ ਘਰਾਂ ਦੇ ਵਿੱਚ ਆ ਜੀ, ਇੱਥੇ ਹੁਣ ਕਈ ਤਿੰਨ ਤਿੰਨ ਚਾਰ ਚਾਰ ਜਿੱਦਾਂ ਉਹਨਾਂ ਦੇ ਜਵਾਕ ਆ, ਬੱਚੇ ਮੁੰਡੇ ਆ, ਉਹ ਮਾਂ ਮਾਂ ਪੇ ਵਿਚਾਰੇ ਰੋਲਦੇ ਆ। ਹੁਣ ਕਈ ਬੰਦੇ ਕਹਿਣਗੇ ਲੈ ਇਹ ਚੋਂ ਇਹ ਚੋਂ ਚਾਰ ਪੁੱਤਰਾਂ ਦੇ ਆ ਜਾਂ ਤਿੰਨ ਤਿੰਨਾਂ ਪੁੱਤਾਂ ਦੇ। ਉਹ ਫਿਰ ਕਈਆਂ ਦੱਸੀਦਾ ਵੀ ਮੰਨ ਲਓ ਪੁੱਤ ਪੁੱਤ ਰੋਟੀ ਨਹੀਂ ਦਿੰਦੇ, ਬਾਈ ਪੁੱਤ ਰੋਟੀ ਕੀ ਦੇਣੇ, ਪੁੱਤਾਂ ਦਾ ਆਪਣਾ ਵਿਚਾਰਿਆ ਦਾ ਮਸੀਹ ਸਰਦਾ।
1: ਬਿਲਕੁਲ ਜੀ, ਹੁਣ ਦੇਖੋ ਪਰਮਿੰਦਰ ਜੀ, ਜਿਹੜੇ ਪੁਰਾਣੇ ਬਜ਼ੁਰਗ ਸੀ ਜਾਂ ਆਪਣੇ ਜਿਹੜੇ ਬਜ਼ੁਰਗ ਸੀ, ਜੇ ਉਹਨਾਂ ਦੀ ਗੱਲ ਦੇਖੀਏ, ਉਹਨਾਂ ਨੇ ਰਲ ਮਿਲ ਕੇ ਜਿਹੜੀਆਂ, ਚਾਹੇ ਉਹ ਦੁਆਬੇ ਚ ਆ, ਚਾਹੇ ਮਾਝੇ ਚ ਤੇ ਚਾਹੇ ਮਾਲਵੇ ਚ ਆ, ਟੱਬਰ ਇਕੱਠੇ ਹੁੰਦੇ ਸੀ, ਉਹਨਾਂ ਨੇ ਰਲ ਮਿਲ ਕੇ ਮਿਹਨਤਾਂ ਕੀਤੀਆਂ, ਜ਼ਮੀਨਾਂ ਬਣਾਈਆਂ, ਸਾਰਾ ਕੁਝ ਕੀਤਾ, ਤੇ ਜਿਹੜੀਆਂ ਅਗਲੀਆਂ ਦੋ ਤਿੰਨ ਪੀੜ੍ਹੀਆਂ ਆਈਆਂ ਉਹ ਇਸੇ ਕਰਕੇ ਉਹ ਚੀਜ਼ਾਂ ਬਰਬਾਦ ਹੋ ਗਈਆਂ ਕਿ ਮਤਲਬ ਕਿ ਬਥੇਰੀ ਜ਼ਮੀਨ ਹੈ, ਜਾਇਦਾਦ ਹੈ, ਇੱਥੇ ਕਿਹੜਾ ਮਤਲਬ ਕਿ ਸਰੀ ਜਾਣਾ। ਪਰ ਉਹ ਜਿਹੜੇ ਉਹ ਫਿਰ ਵੰਡੀਆਂ ਪੈਣ ਲੱਗ ਗਈਆਂ, ਜੇ 100 ਕਿੱਲਾ ਸੀਗਾ ਤੇ ਉਹ ਜੇ ਚਾਰ ਭਰਾ ਸੀ ਤੇ 25-25 ਕਿੱਲੇ ਰਹਿ ਗਏ ਜਦੋਂ ਵੰਡਾਂ ਪੈ ਗਈਆਂ, ਠੀਕ ਹੈ ਜੀ, ਤੇ ਉਹਨਾਂ ਦੇ ਅੱਗੇ ਦੋ ਦੋ ਜਵਾਕ ਹੋ ਗਏ, ਉਹ 25-25 ਦੋ ਵਿੱਚੋਂ ਵੀ ਅੱਧੀਆਂ ਹੋ ਗਈਆਂ, ਫਿਰ ਉਹ ਹੌਲੀ ਹੌਲੀ ਉਹ ਤਿੰਨਾਂ ਚਾਰਾਂ ਪੀੜ੍ਹੀਆਂ ਦੇ ਵਿੱਚ ਤਾਂ ਜ਼ਮੀਨਾਂ ਖਤਮ ਹੋ ਗਈਆਂ 100-100 ਕਿੱਲਾ ਜੀ। ਤਰੱਕੀ ਅਸੀਂ ਕਿੱਥੋਂ ਕਰ ਲਾਂਗੇ
2: ਭਾਜੀ? ਮਤਲਬ ਮੈਂ ਤੁਹਾਨੂੰ ਉਹੀ ਗੱਲ ਦੱਸਣ ਲੱਗਾ, ਜਿਹੜੇ ਮੇਰਾ ਮੇਰੇ ਸਹੁਰਾ ਸਾਹਿਬ ਹੋਣੀ ਆ ਜੀ, ਉਹ 5 ਭਰਾ ਸੀ ਜੀ।
1: ਹਾਂਜੀ,
2: ਉਹ ਮੇਰੀ ਵਾਈਫ ਦੇ ਬਾਬੇ ਦੇ ਜੀ 85 ਕਿੱਲੇ ਜ਼ਮੀਨ ਦੇ
1: ਜੀ,
2: ਉਹ ਆਪਣੇ ਉਹ ਭਲੱਥਾਂ ਦੇ ਕੋਲ ਦੇ 85 ਕਿੱਲੇ ਜ਼ਮੀਨ ਦੇ ਸੀਗੇ। ਉਹਨਾਂ ਨੂੰ ਮੰਨ ਲਓ ਆਉਂਦੇ ਸੀ, ਉਹਨਾਂ ਨੂੰ 18-18 ਕਿੱਲੇ ਆਉਂਦੇ ਸੀ ਜੀ
1: ਜੀ।
2: ਉਹਨੇ ਮੰਨ ਲਓ ਇਹ ਆ ਜੀ, ਉਹਨੇ ਕੋ ਵਾਧਾ ਨੀ ਜੀ ਗਾਹ ਨੂੰ ਦੇਖਿਆ, ਉਹਨੇ ਮੰਨ ਲਓ ਜਿਦਾਂ ਐਸ਼ ਪ੍ਰਸਤੀ ਵਾਲਾ ਕੰਮ ਕੀਤਾ, ਸਾਰਿਆਂ ਨੇ ਲਾਇਸੈਂਸ ਬਣਾਇਆ ਸੀ
1: ਜੀ,
2: ਸਾਰਿਆਂ ਨੇ ਲਾਇਸੈਂਸ ਬਣਾਇਆ ਸੀ, ਉਹਨਾਂ ਕੋਲ ਸਾਰਿਆਂ ਕੋਲ ਭਰਾਵਾਂ ਕੋਲ ਲਾਇਸੈਂਸ ਬਣਾਇਆ, ਉਹ ਹਥਿਆਰ ਰੱਖੇ ਹੋਆ ਜੀ
1: ਜੀ।
2: ਉਹ ਮੈਂ ਉਹਨਾਂ ਨੂੰ ਹੱਸਦਾ ਹੁੰਦਾ ਜੀ, ਉਹ ਜਿਦਾਂ ਚਲੋ ਅਸੀਂ ਸਾਡੇ ਬਾਪੂ ਨੇ ਮਿਹਨਤ ਬਹੁਤ ਕੀਤੀ, ਹੁਣ ਜੀ 9-10 ਸਾਲ ਉਹ 9-10 ਸਾਲ ਰਿਹਾ ਇੰਗਲੈਂਡ ਚ ਰਿਹਾ ਜੀ, ਉਹ ਅਲੀਗਲ ਸੀ, ਕੱਚਾ ਰਿਹਾ, ਉੱਥੇ ਕੰਮ ਬਹੁਤ ਕੀਤਾ
1: ਜੀ।
2: ਸਾਡੇ ਚਲੋ ਜੀ 5-6 ਕਿੱਲੇ ਆਉਂਦੇ ਸੀ ਸਾਨੂੰ ਜੀ ਪੈਲੀ ਦੇ ਜਿਹੜੇ
1: ਜੀ,
2: ਉਸ ਲਈ ਉਹ ਉੱਥੇ ਰਹੇ, ਮੁੜ ਕੇ 4-5 ਸਾਲ ਮੈਂ ਇੰਗਲੈਂਡ ਰਿਹਾ ਜੀ, ਇੱਥੇ ਕੰਮ ਕੀਤਾ, ਇਸ ਟਾਈਮ ਅਸੀਂ 26-27 ਕਿੱਲੇ ਪੈਲੀ ਦੇ ਬਣਾ ਗਏ।
1: ਬਿਲਕੁਲ ਜੀ,
2: ਉਹ ਭਾਜੀ ਕੰਮ ਇੰਨਾ ਕਰਿਆ, ਸਵੇਰ ਨੂੰ ਤੁਸੀਂ ਯਕੀਨ ਨੀ ਮੰਨਣਾ ਜੀ, ਸਵੇਰ ਨੂੰ ਜਾਣੀ ਪੌਣੇ 4 ਵਜੇ ਸਵੇਰ ਨੂੰ ਮੈਂ ਉੱਠਣਾ ਜੀ, ਮੈਨੂੰ ਮੈਂ ਨੀਂਦ ਆਉਂਦੀ ਆ ਜੀ, ਮੈਂ 4:15 ਉੱਠ ਕੇ ਮੰਜੇ ਤੋਂ ਪੈਰ ਭੁੰਜੇ ਕਰਕੇ ਥੱਲੇ ਬਹਿ ਜਾਣਾ, ਮੈਨੂੰ 5-7 ਮਿੰਟ ਘਲਾਟ ਆਉਣੇ।
1: ਨਾਲੇ ਦੇਖੋ ਜੇ ਤੁਸੀਂ ਉਹ ਚੀਜ਼ ਨੂੰ ਸੋਚ ਲੈਂਦੇ ਕਿ ਚਲੋ ਬਾਪੂ ਹੁਣੀ ਬਾਹਰ ਹੀ ਹੈ, ਆਪਾਂ ਨੂੰ ਕੀ ਲੋੜ ਆ ਕਰਨ ਦੀ, ਹਨਾ, ਆ ਹੀ ਜਾਂਦਾ ਸਾਰਾ ਕੁਝ, ਤੇ ਹੁਣ ਨੂੰ ਇੰਨੇ ਥੋੜੀ ਬਣ ਜਾਣੇ ਸੀਗੇ ਜੀ, ਉਹ ਹੀ ਹੈ ਨਾ
2: ਭਾਜੀ। ਸਾਡੇ ਬੱਚਿਆਂ ਨੂੰ ਲੋਕੀ ਇੱਥੇ ਕਹਿੰਦੇ, ਅਗਲੇ ਕਹਿੰਦੇ ਆ ਬਈ, ਅਗਲੇ ਕਹਿੰਦੇ ਬਥੇਰੀ ਭਾਜੀ। ਮੈਂ ਚਲੋ ਇੱਕ ਤੁਹਾਨੂੰ ਹੋਰ ਇੰਸੀਡੈਂਟ ਦੱਸਦਾ, ਹਜੇ ਮੈਂ 10 ਦਿਨ ਹੋਇਆ, ਆਪਣੇ ਇੱਥੇ ਨੌਕਰ ਜਿਹੜੇ ਰੱਖੇ ਸੀ ਉਹ ਬੰਗਾਲ ਦਾ ਸੀ, ਕਲਕੱਤੇ ਦਾ ਭਾਜੀ, ਉਹ ਅੰਦਰ ਉਹ ਆਪਣੇ ਟੱਬਰ ਨਾਲ ਸੁਸਾਈਡ ਕਰਕੇ ਮਰ ਗਿਆ, ਪਹਾੜ ਕਮਰੇ ਦੇ ਵਿੱਚ, ਹਵੇਲੀ ਆਪਣੇ ਜੀ। ਹਾਲਾਂਕਿ ਵਿੱਚ ਜਿਹੜੇ ਚਲੋ ਬੰਦੇ ਜਿਹੜੇ ਪੰਚਾਇਤ ਵਾਲੇ ਸੀ, ਵਧੀਆ ਬੰਦੇ ਮੇਰੇ, ਚਲੋ ਆਪਣੇ ਮਿੱਤਰ ਸੀ
1: ਜੀ,
2: ਉਹਨਾਂ ਵਿੱਚ ਵੀ ਕੁਛ ਕੁ ਬੰਦੇ ਸੀਗੇ, ਜਿੱਦਾਂ ਜੇ ਕੋਈ ਗੱਲ ਹੁੰਦੀ ਸੀ ਬਈ, ਜਿੱਦਾਂ ਕਹਿੰਦੇ ਅਗਲੇ ਕਹਿੰਦੇ ਯਾਰ ਜੇ ਉਹਦੇ ਟੱਬਰ, ਉਹ ਚੱਲ ਮਰ ਵੀ ਗਿਆ ਕੁਛ ਨੀ, ਜੇ ਉਹਦੇ ਟੱਬਰ ਆ ਜਾਊਗਾ ਤਾਂ ਅਗਲਾ ਕਹਿੰਦਾ ਜੇ ਟੱਬਰ ਨੂੰ ਯਾਰ ਜੇ ਕਹਿੰਦਾ 5-4 ਲੱਖ ਰੁਪਇਆ ਦੇ ਵੀ ਦੇਣਗੇ, ਇਹ ਕਹਿੰਦਾ ਕਿਹੜੇ ਮਰ ਚੱਲੇ ਆ।
1: ਬਿਲਕੁਲ
2: ਬਾਈ ਜੀ, ਜਿਹੜੇ ਬੰਦੇ ਨਾ ਰਹਿੰਦੇ ਉਹਨਾਂ ਦੀ ਇਹ ਬਾਰਡਿੰਗ ਸੀ
1: ਜੀ ਜੀ ਜੀ ਬਿਲਕੁਲ ਹੈ ਜੀ।
2: ਉਹ ਮੰਨ ਲਾ ਇਹ, ਅਗਲੇ ਕਹਿੰਦੇ ਨਾ, ਕਹਿੰਦਾ ਕੋਈ ਨੀ, ਅਗਲੇ ਕਹਿੰਦੇ ਬਥੇਰੀ ਜ਼ਮੀਨ ਆ, ਅਗਲਾ ਕਹਿੰਦਾ ਉਹ ਮੁੜ ਕੇ ਕਹਿੰਦਾ ਯਾਰ 55-60 ਕਿੱਲਿਆਂ ਦੀ ਖੇਤੀ ਕਰਦਾ, ਇੰਨੀ ਕਹਿੰਦਾ ਇਹਦੀ ਖੇਤੀ ਆ, ਤਾਂ ਮੰਨ ਲਾ ਜ਼ਮੀਨ ਬਥੇਰੀ ਕਰਦੀ, ਜੇ ਕਹਿੰਦਾ ਮੰਨ ਲਾ ਜੇ ਦੇ ਵੀ ਕਹਿੰਦਾ 5-4 ਲੱਖ ਰੁਪਇਆ ਦੇ ਵੀ, ਇਹ ਕਿਹੜਾ ਮਰ ਗਿਆ। ਹਾਲਾਂਕਿ ਉਹਦੇ ਵਿੱਚ ਸਾਡੀ ਗਲਤੀ ਕੋਈ ਨੀ, ਸਾਡੀ ਗਲਤੀ ਕੋਈ ਨੀ ਸੀ ਜੀ, ਉਹਦੇ ਟੱਬਰ ਤੇ ਜੀ ਆਏ ਫੇਰ ਵੀ ਨਾ ਨਾ ਕਰਦੇ, ਚਲੋ ਉਹਨਾਂ ਨੂੰ ਵੀ ਪਤਾ ਸੀ, ਉਹਨਾਂ ਨਾਲ ਗੱਲਬਾਤ ਹੋਈ ਆ, ਉਹਨਾਂ ਨਾਲ ਗੱਲ ਕਰਦੇ ਫੋਨ ਦੇ ਉੱਤੇ ਲੜ ਕੇ ਹੀ ਉਹਨੂੰ ਫਾਹਾ ਲਿਆ
1: ਜੀ,
2: ਸਾਰਾ ਪੁਲਿਸ ਵਾਲੇ ਅੰਦਰੋਂ ਉਹਦੀ ਲਾਸ਼ ਕੱਢੀ ਆ, ਇਹ ਵੀ ਨਾ ਨਾ ਕਰਦੇ ਵੀ 1 ਲੱਖ ਰੁਪਇਆ ਭਾਜੀ
1: ਲੱਗ ਗਿਆ ਜੀ। ਬਿਲਕੁਲ ਹੈ ਜੀ, ਬਿਲਕੁਲ ਹੈ।
2: ਜਿਹੜੀ ਇੱਕ ਹਫਤਾ ਬੋਦਰੇਸ਼ਨ ਜਿਹੜੀ ਰਹੀ ਹੈ, ਪਰੇਸ਼ਾਨੀ ਰਹੀ ਆ, ਉਹਦਾ ਕੋਈ ਅੰਤ ਨੀ,
1: ਇੱਕ
2: ਹਫਤਾ ਨੀਂਦ ਨੀ ਭਾਜੀ, ਨੀਂਦ ਨੀ, ਇੱਕ ਹਫਤਾ ਆਈ ਵੀ ਪਤਾ ਨੀ ਕਹਿਣਾ ਕੀ ਹੋਣਾ। ਮੰਨ ਲਾ ਜੇ ਆਣ ਕੇ ਅਗਲਿਆਂ ਦੇ ਘਰਦਿਆਂ ਨੇ ਕਹਿ ਤਾ ਆ ਨੀ ਹੋਣਾ, ਕੌਣ ਮੰਨ ਲਾ, ਇਹ ਨੀ ਪਤਾ ਕਹਿਣਾ 5 ਲੱਖ ਰੁਪਇਆ ਲੱਗਣਾ ਜਾਂ 7 ਲੱਖ ਰੁਪਇਆ ਲੱਗਣਾ,
1: ਬਿਲਕੁਲ
2: ਸਾਡੀ ਛੁੱਟਣੀ ਜੀ।
1: ਬਿਲਕੁਲ
2: ਮੰਨ ਲਓ ਭਾਜੀ, ਵੀ ਜਿਹੜੇ ਲੋਕ ਨਾਲ ਵੀ ਹਨਾ ਵਿੱਚ ਬੰਦੇ ਰਹਿੰਦੇ, ਉਹ ਵੀ ਅਗਲੇ ਕਹਿੰਦੇ, ਅਗਲਾ ਕਹਿੰਦਾ ਯਾਰ ਕੁਛ ਨੀ ਬੋਲ ਯਾਰ, ਫੇਰ ਜਦੋਂ 5-4 ਲੱਖ ਦੇ ਵੀ ਦੂੰਗਾ, ਮੰਨ ਲਾ ਮਨ ਮਨ ਇਹ ਗੱਲ ਉਹ ਅਗਲਾ ਦੱਸੀ ਦਾ ਮੈਂ ਕਿਹਾ ਯਾਰ ਇਹ 5-4 ਲੱਖ ਅਸੀਂ ਕਿਹੜਾ ਇੱਥੇ ਕਿਤੇ ਬਈ ਰੁੱਖਾਂ ਤਰੋੜ ਕੇ ਲਿਆਂਦੇ
1: ਬਿਲਕੁਲ ਉਹ ਦੇਖਦੇ ਨੀ ਨਾ 20-25 ਸਾਲ ਜਾਂ 50 ਸਾਲ ਪਿਛਲੇ ਜਿਹੜਾ ਪਿਛੋਕੜ ਆ ਦੇਖਦੇ ਆ ਬਈ ਉਹਨਾਂ ਨੇ ਮਿਹਨਤਾਂ ਮੁਸ਼ਕਤਾਂ ਕੀਤੀਆਂ ਤਾਂ ਹੀ ਜੁੜੇ ਨੇ ਨਾ ਉਹ
2: ਮੰਜੇ ਤੋਂ ਲੱਤਾਂ ਥੱਲੇ ਕਰਕੇ ਬੈਠ ਗਏ
1: ਉਹ ਨੀਂਦ ਤਾਂ ਆਉਣੀ ਆ ਜੀ ਜਦੋਂ ਹਾਰਡ ਵਰਕ ਕਰਨਾ ਹੈ ਨਾ ਜਿਹੜਾ ਸਰੀਰਕ ਫਿਜ਼ੀਕਲ ਵਰਕ ਕਰਨਾ
2: ਭਾਜੀ ਅਲਾਰਮ ਲੱਗਾ ਆ 4:15 ਅਲਾਰਮ ਵੱਜਣਾ ਅਲਾਰਮ ਜਦੋਂ ਵੱਜਾ ਮੰਜੇ ਤੋਂ ਥੱਲੇ ਰੱਤਾਂ ਕਰਕੇ ਬੈਠ ਜਾਣਾ ਜੇ ਅਲਾਰਮ ਬੰਦ ਕਰਕੇ ਮੰਜੇ ਦੇ ਲੰਮੇ ਪੈ ਗਏ ਜੀ ਹਨਾ
1: ਫੇਰ ਨੀ ਉੱਠੋ
2: ਮੁੜ ਕੇ ਨੀ ਭਾਜੀ ਨੀਂਦ ਆ ਜਾਣੀ ਮੁੜ ਕੇ ਜੀ ਫੇਰ ਕੀ ਕਰਾਂਗੇ
1: 10-5 ਮਿੰਟ ਹੋਰ ਸੋ ਲਈਏ ਕਰ ਲਈਦਾ
2: ਭਾਜੀ ਸਾਰੀ ਸਾਰੀ ਦਿਹਾੜੀ ਕੰਮ ਹੀ ਕਰਨਾ ਨਾਲ
1: ਜੀ ਬਿਲਕੁਲ ਹੈ ਜੀ ਬਿਲਕੁਲ ਹੈ ਦਰੁਸਤ ਹੈ ਜੀ
2: ਬੰਦਾ ਭਾਜੀ ਬੰਦਾ ਹੁਣ ਤੁਸੀਂ ਭਾਜੀ ਇੰਨੀ ਮਿਹਨਤ ਕਰਦੇ
1: ਜੀ
2: ਹੁਣ ਹਾਲਾਂਕਿ ਭਾਜੀ ਮੰਨ ਲਓ ਮੈਂ ਗੁਰਦੁਆਰੇ ਬਹੁਤ ਘੱਟ ਜਾਂਦਾ ਜੀ
1: ਹਾਂਜੀ
2: ਮੈਂ ਸਾਲ ਦੇ ਵਿੱਚ ਇੱਕ ਦੋ ਵਾਰੀ ਗਿਆ ਜਾਂਦਾ ਹੋਊਗਾ ਜੀ ਬਹੁਤ ਹੋਊਗਾ ਜੀ ਮੰਨ ਲਾ ਹੁਣ ਬੰਦੇ ਕਈ ਵਾਰੀ ਅਗਲੇ ਕਹਿੰਦੇ ਹੁਣ ਕਈ ਬੰਦੇ ਕਹਿੰਦੇ ਜਿਹੜਾ ਗੁਰਦੁਆਰੇ ਨੂੰ ਕਈਆਂ ਨੇ ਕਹਿੰਦੇ ਉਹ ਨਹੀਂ ਹੁਣ ਸਾਡੇ ਇੱਥੇ ਗੁਰਦੁਆਰੇ ਵਾਲੇ ਵੀ ਕੋਈ ਆ ਜਾਓ ਗੁਰਦੁਆਰੇ ਪ੍ਰੋਗਰਾਮ ਹੁੰਦਾ ਤੁਸੀਂ ਗੁਰਦੁਆਰੇ ਜਾਏ ਮੈਂ ਮੰਨ ਲਾ ਉਹਨਾਂ ਨੂੰ ਇਹ ਕਹਿੰਦਾ ਬਈ ਸਾਡੀ ਕਿਰਤ ਆ ਸਾਡੀ ਕਿਰਤ ਤੁਹਾਡੇ ਨਾਲ
1: ਭਾਜੀ
2: ਕਿਸੇ ਦਾ ਕਿਸੇ ਦਾ ਮਾੜਾ ਨੀ ਤੱਕਣਾ ਆਪਣੀ ਮਿਹਨਤ ਕਰਦੇ ਗੱਲ ਕਰਦੇ
1: ਕਿਸੇ ਨਾ
2: ਭਾਜੀ ਕਿਸੇ ਨਾ ਭਾਜੀ ਈਰਖਾ ਨੀ ਹੈਗਾ
1: ਬਿਲਕੁਲ
2: ਆਪਣੀ ਮਿਹਨਤ ਕਰਦੇ ਆ ਠੀਕ ਹੈ ਉਹ ਮੰਨ ਲਾ ਹੋਈ ਉਹ ਮੈਂ ਕਿਹਾ ਤੁਹਾਡੇ ਨਾਲ ਸਾਡੇ ਵਿੱਚ ਸ਼ਰਧਾ ਜ਼ਿਆਦਾ ਆ
1: ਜੀ ਬਿਲਕੁਲ ਹੈ ਜੀ ਬਿਲਕੁਲ ਹੈ ਜੀ
2: ਭਾਜੀ ਲੋਕੀ ਗੁਰੂ ਘਰ ਜਾਂਦੇ ਆ ਮੰਨ ਲਓ ਸਵੇਰ ਸ਼ਾਮ ਗੁਰੂ ਘਰ ਜਾਂਦਾ ਉਹਨਾਂ ਚ ਇੰਨਾ ਸਾੜਾ ਤੇ ਇੰਨੀ ਈਰਖਾ ਆ ਤੁਸੀਂ ਗੱਲ ਛੱਡ ਦੇ
1: ਬਿਲਕੁਲ ਹੈ ਜੀ ਉੱਥੇ ਵੀ ਬੈਠੇ ਚੁਗਲੀਆਂ ਕਰੀ ਜਾਂਦੇ ਜੀ ਇੱਕ ਦੂਸਰੇ ਦੀਆਂ ਉੱਥੇ ਵੀ ਤਾਂ ਇਹੀ ਚੱਲਦਾ ਬਿਲਕੁਲ
2: ਕਈ ਵਾਰੀ ਨਾ ਬੰਦਾ ਮਨ ਉਹਨਾਂ ਦਾ ਜਿਹਨੇ ਹਨਾ ਸ਼੍ਰੀ ਸਾਹਿਬ ਪਾਇਓ ਆ ਜੀ
1: ਜੀ
2: ਉਹਨਾਂ ਦਾ ਮਤਲਬ ਦੇਖ ਕੇ ਕਈ ਵਾਰੀ ਮਨ ਕਰਦਾ ਵੀ ਦੱਸ ਤੁਸੀਂ ਇਹਨਾਂ ਜਿਹੜੇ ਸਾਡੇ ਸਿੱਖ ਸੀ ਸਾਡਾ ਇਹਨਾਂ ਦਾ ਆਹ ਕਰਦਾ ਰਿਹਾ
1: ਸਾਡੇ ਬਿਲਕੁਲ ਬਿਲਕੁਲ ਸ਼ੱਕ ਹੋਣ ਲੱਗ ਜਾਂਦਾ ਜੀ ਬਿਲਕੁਲ
2: ਭਾਜੀ ਸ਼੍ਰੀ ਸਾਹਿਬ ਦਾ ਮਤਲਬ ਇੱਕ ਨੀ ਲਾਇਸੈਂਸ ਬਣਾ ਲਿਆ ਜੀ
1: ਜੀ
2: ਜੇ ਸ਼੍ਰੀ ਸਾਹਿਬ ਪਾ ਕੇ ਚਾਹੇ ਠੱਗੀ ਮਾਰੀ ਜਾਵੇ ਚਾਹੇ ਜੋ ਮਰਜ਼ੀ ਕਰੇ ਉਹ ਵਧੀਆ ਆ ਜੇ ਜੇ ਹੁਣ ਤੁਸੀਂ ਆ ਜਾਂ ਮੈਂ ਆ ਜਿਹੜਾ ਮਨ ਜੇ ਦਾੜੀ ਕੱਟੀ ਹੋ ਜਿਹੜਾ ਬੰਦਾ ਕੰਮ ਕਰਦਾ ਜੇ ਕੋਈ ਆਪਾਂ ਗੱਲ ਕਰਦਾ ਉਹ ਕਹਿੰਦੇ ਲੈ ਇਹ ਤਾਂ ਕਹਿੰਦੇ ਐਵੇਂ ਗੱਲਾਂ ਕਰਦਾ
1: ਤੂੰ ਗੱਲ ਨਹੀਂ ਕਰ ਸਕਦਾ ਬਿਲਕੁਲ ਜੀ
2: ਇਹ ਚੀਜ਼ ਆ ਲੋਕੀ ਸਾਡੇ ਜਿਹੜੀ ਕਿਰਤ ਆ ਕਿਰਤ ਨਾਲ ਟੁੱਟ ਗਏ ਜੀ
1: ਜੀ ਬਿਲਕੁਲ
2: ਤੁਸੀਂ ਇੱਥੇ ਅਸੀਂ ਪਿੰਡਾਂ 'ਚ ਭਾਜੀ ਦੇਖਿਆ ਜਿਹੜਾ ਬੰਦਾ ਹਨਾ ਸਵੇਰ ਨੂੰ ਭਾਜੀ ਪੱਲੀ ਲੈ ਕੇ ਹਨਾ ਤਾਂ ਪੱਠੇ ਵੱਢਣ ਜਾਂਦਾ
1: ਜੀ
2: ਉਹਨੂੰ ਲੋਕੀ ਮਾੜਾ ਸਮਝਦੇ ਜਿਹੜਾ ਕੁੱਤਾ ਘੁਮਾਉਣ ਜਾਂਦਾ ਉਹਨੂੰ ਵਧੀਆ ਸਮਝਦੇ
1: ਬਿਲਕੁਲ ਸਟੇਟਸ ਰੱਖ ਲਿਆ ਨਾ ਜੀ ਬਿਲਕੁਲ ਹੈ ਜੀ ਸਟੇਟਸ ਹੋ ਗਿਆ
2: ਭਾਜੀ ਮੈਂ ਉਹੀ ਗੱਲ ਤੁਹਾਨੂੰ ਦੱਸਦਾ ਵੀ ਜਿਹੜਾ ਬੰਦਾ ਸਵੇਰ ਨੂੰ ਕੁੱਤਾ ਘੁਮਾਉਣ ਜਾਂਦਾ ਉਹਨੂੰ ਵਧੀਆ ਸਮਝਦੇ ਆ ਜੀ
1: ਹੁਣ ਦੇਖੋ ਇਹਨਾਂ ਮੁਲਕਾਂ ਦੇ ਵਿੱਚ ਵੱਡੇ ਵੱਡੇ ਆਫਿਸਰ ਨੇ ਵੱਡੀਆਂ ਵੱਡੀਆਂ ਜੋਬਾਂ ਤੇ ਚਾਹੇ ਲੱਗੇ ਆ ਹਰ ਕੋਈ ਆਪਣਾ ਕੰਮ ਆਪ ਕਰਦਾ ਮੈਂ ਕਈ ਵਾਰੀ ਹੈਰਾਨ ਹੁੰਦਾ ਮੈਂ ਚਲੋ ਜਦੋਂ ਸਕੂਲ ਪੜ੍ਹਦਾ ਹੁੰਦਾ ਸੀ ਇੱਥੇ ਤਾਂ ਕਈ ਵਾਰੀ ਮੈਂ ਉਹ ਗੱਲ ਸੁਣਾਈ ਵੀ ਆ ਪ੍ਰਿੰਸੀਪਲ ਜਿਹੜੀ ਸੀ ਨਾ ਉੱਥੇ ਦੀ ਤਾਂ ਉੱਥੇ ਇੱਕ ਬੰਦਾ ਜਿਹੜਾ ਕੰਮ ਦੇ ਉੱਤੇ ਨਹੀਂ ਆਇਆ ਤਾਂ ਮਤਲਬ ਕਿ ਜ਼ਰੂਰਤ ਸੀ ਤਾਂ ਉਹਨੇ ਸਾਡੇ ਨਾਲ ਰਲ ਕੇ ਮਤਲਬ ਕਿ ਅਸੀਂ ਤਾਂ ਚਲੋ ਸਟੂਡੈਂਟ ਸੀਗੇ ਤੇ ਉਹਦੇ ਵਿੱਚ ਕੋਈ ਫਰਕ ਨਹੀਂ ਉਹਨੇ ਆਪਣੀ ਡਰੈਸ ਪਾਈ ਤੇ ਆਪਣਾ ਭਾਂਡੇ ਧੋਣ ਲੱਗ ਗਏ ਜੀ ਡਿਸ਼ਿੰਗ ਕਰਨ ਲੱਗ ਗਈ ਸਾਡੇ ਨਾਲ ਉਹਨੂੰ ਇਹ ਕੋਈ ਨਹੀਂ ਗਾ ਵੀ ਮੈਂ ਪ੍ਰਿੰਸੀਪਲ ਹਾਂ ਇੱਥੇ ਜਾਂ ਮੈਂ ਕੁਛ ਹੈ ਉਹ ਕੋਈ ਉਹਨਾਂ ਦਾ ਉਹ ਇੱਕ ਆਪਣੇ ਆਪ ਨੂੰ ਨੋਰਮਲ ਰੱਖਦੇ ਆ ਵੀ ਸਾਡੇ ਉਹ ਚੀਜ਼ ਭਾਰੂ ਹੋ ਗਈ ਹੈ ਕਿ ਮੈਥੋਂ ਆਹ ਗੱਡੀ ਹੈ ਮੈਂ ਆਹ ਕੁੱਤਾ ਰੱਖਿਆ ਹੋਇਆ ਹੈ ਤੇ ਮੈਥੋਂ ਆਹ ਚੀਜ਼ ਹੈ ਮੈਂ ਪੈਸੇ ਪਿਛੋਕੜ ਸਾਡਾ ਬਹੁਤ ਹੈ ਤੇ ਸਾਰੀਆਂ ਚੀਜ਼ਾਂ ਉਹ ਮਤਲਬ ਕਿ ਇੱਕ ਸ਼ੋਅ ਆਫ ਕਰਦੇ ਆ ਕਿਹਦੇ ਲਈ ਕਰ ਰਹੇ ਹੋ
2: ਭਾਜੀ ਇਹ ਉਹ ਲੋਕ ਸੁਖੀ ਆ ਜੀ ਉਹ ਆਪਣੀ ਜ਼ਿੰਦਗੀ ਜੀਂਦੇ ਆ ਜੀ
1: ਬਿਲਕੁਲ
2: ਸਾਡੇ ਲੋਕੀ ਅਸੀਂ ਲੋਕ
1: ਦਿਖਾਵੇ ਦੇ ਵਿੱਚ ਰੁਲੀ ਜਾਂਦੇ ਆ ਜੀ
2: ਬਿਲਕੁਲ ਮਤਲਬ ਨੱਕ ਆ ਜੀ ਮਤਲਬ ਨੱਕ ਨਹੀਂ ਉਹ ਨਾ ਉਹ ਅਗਲਾ ਇਹ ਨੀ ਦੇਖਦਾ ਮੇਰੇ ਕੋਲ ਸਾਧਨ ਕਿੰਨੇ ਮੇਰੀ ਇਨਕਮ ਦੇ ਸੋਰਸ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
2: ਹਨਾ ਭਾਜੀ ਇਹ ਚੀਜ਼ ਆ ਮੰਨ ਲਓ ਜੇ ਬੰਦਾ ਹੁਣ ਕਿਸੇ ਦੀ ਪਰਵਾਹ ਅਸੀਂ ਆਉਣਾ ਅਸੀਂ ਕਿਸੇ ਦੀ ਪਰਵਾਹ ਨੀ ਕਰੀ ਆਪਣੇ ਆਪ ਮਾਫੀ ਆਰਾਮ ਨਾਲ ਨਜ਼ਾਰੇ ਲੁੱਟੀ ਜਾਈਏ
1: ਹੁਣ ਇੱਥੇ ਦੇਖੋ ਆ ਗਰਮੀਆਂ ਦਾ ਮੌਸਮ ਆ ਸਿਆਲ ਨੂੰ ਚਲੋ ਸਾਈਕਲ ਨਹੀਂ ਚੱਲਦਾ ਇੱਥੇ ਤੇ ਤਰਸਦੇ ਨੇ ਲੋਕ ਮਤਲਬ ਕਿ ਗਰਮੀਆਂ ਆਉਣ ਤਾਂ ਸਾਈਕਲ ਸੂਕਲ ਚਲਾਈਏ ਹਨਾ ਥੋੜਾ ਜਿਹਾ ਮਤਲਬ ਕਿ ਬਾਹਰ ਬੂਹਰ ਨਿਕਲੀਏ ਤਾਂ ਐਕਸਰਸਾਈਜ਼ ਹੁੰਦੀ ਹੈ ਜਾਂ ਹੋਰ ਜਿੰਮਾਂ ਵਗੈਰਾ ਚ ਵੀ ਜਾਂਦੇ ਆ ਪਰ ਆਪਣੇ ਤਾਂ ਮੌਸਮ ਹੀ ਇੰਨਾ ਵਧੀਆ ਹਰ ਵੇਲੇ ਜੋ ਮਰਜ਼ੀ ਕਰੀ ਜਾਓ ਕੋਈ ਫਰਕ ਨਹੀਂ ਪੈਂਦਾ ਤੇ ਸਾਡੇ ਵਾਲੇ ਉੱਥੇ ਗੱਡੀਆਂ ਤੋਂ ਥੱਲੇ ਨੀ ਉਤਰਦੇ ਜੀ
2: ਭਾਜੀ ਤੁਸੀਂ ਯਕੀਨ ਮੰਨਿਓ, ਜਿੱਦਾਂ ਹੁਣ ਮੰਨ ਲਾ ਹੁਣ ਤਾਂ ਚਲੋ ਬੀਜੀ ਹੋ ਜਾਣਾ, ਜਿੱਦਾਂ ਮੰਨ ਲਾ ਵੀ 9ਵੇਂ ਮਹੀਨੇ ਦੇ ਗਰੀਬ ਜਦੋਂ ਝੋਨਾ ਆ ਗਿਆ, ਝੋਨੇ ਨਸਰ ਜਾਂਦੇ ਜੀ ਵੱਢਣ ਤੋਂ ਪਹਿਲਾਂ, ਵੱਢਣ ਤੋਂ ਪਹਿਲਾਂ ਜੀ
1: ਹਾਂਜੀ ਗੱਡੀਆਂ ਜਿਹਦਾ ਪੱਠੇ ਲੈ ਕੇ ਆਉਂਦੇ ਆ, ਮੋਟਰ ਦੇਖ ਲਓ ਸਪੈਸ਼ਲ ਬੁਲੇਟ ਰੱਖੇ ਹੋਏ ਨੇ ਪੱਠੇ ਦੇ ਉਹਨੂੰ ਜੀ।
2: ਮੈਂ ਤੁਹਾਡੇ ਨਹੀਂ ਚਲੋ ਬਾਕੀ ਗੱਲ ਤੁਹਾਨੂੰ ਮੈਂ ਗੱਲ ਰੱਖਿਆ, ਚਲੋ ਬੁਲਟ ਆਪਾਂ ਕੁਝ ਕੰਮ ਕਰਕੇ ਆ, ਸ਼ੌਂਕ ਉਸਲੇ ਜਿਹੜਾ ਦੇਣਾ ਜੀ
1: ਬਿਲਕੁਲ ਹੈ ਜੀ,
2: ਉਹ ਵੀ ਜਦੋਂ ਵਿਹਲੇ ਭਾਜੀ ਉਸਲੇ ਜੇ ਹਨਾ ਉਸਲੇ ਕਈ ਵਾਰੀ ਇਹ ਮੰਨ ਲਓ ਉਸਲੇ ਹੁਣ ਵਿਹਲੇ ਹੋ ਜਾਈਦਾ ਕਹਿੰਦਾ ਕੋਈ ਕੰਮ ਨੀ, ਬਈ ਚਲੋ ਕਹਿੰਦਾ ਨੌਕਰ ਵੀ ਹੈਗੇ ਆ ਕੋਈ ਕੰਮ ਨੀ ਹੈਗਾ ਬੰਦੇ, ਉਸਲੇ ਉਸਲੇ ਭਾਜੀ ਜੇ ਨਾ ਸਾਈਕਲ ਦੇ ਉੱਤੇ ਵੀ ਘੁੰਮ, ਜਿੱਦਾਂ ਮੰਨ ਲਓ ਸਵੇਰ ਨੂੰ ਤੁਰ ਪੈ ਕਹਿੰਦਾ ਸਾਈਕਲ ਦੇ ਉੱਤੇ ਚੱਲ ਗੇੜਾ ਕੱਢਦੇ ਆ, ਬਈ ਮੋਟਰਾਂ ਦੇ ਗੇੜਾ ਘੁੰਮ ਕੇ ਆ ਜਾਣਾ 6-7 ਕਿਲੋਮੀਟਰ ਬਣ ਜਾਂਦਾ ਜੀ।
1: ਹੁਣ ਦੇਖੋ ਕਿੰਨੇ ਕ ਘਰ ਹੋਣਗੇ ਆਪਣੇ ਪਰਮਿੰਦਰ ਜੀ, ਵੀ ਕਿਹੜੇ ਘਰ ਦੇ ਵਿਚ ਕੰਮ ਕਰਨ ਵਾਲੀ ਜਾਂ ਝਾੜੂ ਪੋਚਾ ਕਰਨ ਵਾਲੀ ਨਹੀਂ ਆਉਂਦੀ ਦੇਖ ਲੋ ਹਨਾ, ਇਹ ਤਾਂ ਇੱਕ ਇਹ ਵੀ ਤਾਂ ਇੱਕ ਤਰ੍ਹਾਂ ਦਾ ਅਸੀਂ ਬਣਾ ਹੀ ਲਿਆ ਨਾ, ਭਈ ਅਗਲਿਆਂ ਨੇ ਕੰਮ ਵਾਲੀ ਰੱਖੀ ਆ ਤੇ ਸਾਡੇ ਆਉਂਦੀ ਨੀ ਹਨਾ, ਸਾਨੂੰ ਅਸੀਂ ਵੀ ਰੱਖਣੀ ਆ ਜੀ,
2: ਇਹ ਇੱਕ ਕਿਸਮ ਦਾ ਸਟੇਟਸ ਸਿੰਬਲ ਬਣ ਗਿਆ, ਜੇ ਤੁਹਾਡੇ ਘਰ ਚ ਕੰਮ ਵਾਲੀ ਆਉਂਦੀ ਅਗਲਾ ਕਹਿੰਦੇ ਗਰੀਬ ਆ
1: ਜੀ,
2: ਜੇ ਘਰ ਕੁੱਤਾ ਨੀ ਬੰਨਿਆ ਬੜਾ ਸਾਰਾ ਤਾਂ ਵੀ ਅਗਲੇ ਕਹਿੰਦੇ ਗਰੀਬ ਆ,
1: ਬਿਲਕੁਲ ਆ ਜੀ। ਉਹ ਮੈਂ ਨਾ ਤੁਹਾਡੀ ਗੱਲ ਤੋਂ ਚੇਤਿਆ, ਮੈਂ ਨਾ ਜਦੋਂ ਇੱਥੇ 5 ਸਾਲ ਹੋਏ ਸੀ ਮੈਨੂੰ ਆਏ ਨੂੰ, ਤੇ ਮੈਂ ਵਾਪਸ ਚਲੇ ਗਿਆ ਨਾ ਗੇੜਾ ਲਾਉਣ ਗਿਆ ਇੰਡੀਆ ਨੂੰ, ਤੇ ਕਾਰਖਾਨੇ ਦੇ ਉੱਤੇ ਮੈਂ ਆਪਣਾ ਕੰਮ ਕਰਾਂ, ਤੇ ਭਾਜੀ ਕਹਿੰਦਾ ਮੈਂ ਜਾਣਾ ਮਾੜਾ ਜਿਹਾ, ਤੇ ਮੈਂ ਕਿਹਾ ਇੱਦਾਂ ਕਰ ਤੂੰ ਕਹਾਣੀ ਪਾ ਦੇ ਤੇ ਬੱਤ ਲਾ ਦੇ ਤੇ ਬਾਕੀ ਮੈਂ ਆਪੇ ਹੀ ਸਾਂਭ ਲੂ ਹੋਣਾ, ਤੇ ਉਹ ਮੈਂ ਉਹ ਚਲੇ ਗਿਆ ਜੀ, ਤੇ ਭਾਜੀ ਚਲੇ ਗਿਆ, ਮੈਂ ਕਿਹਾ ਤੂੰ ਕੰਮ ਚ ਆਇਆ ਅੱਧਾ ਘੰਟਾ ਤੈਨੂੰ ਜਿੰਨਾ ਵੀ ਲੱਗਣਾ ਲਾਇਆ, ਮੈਂ ਗਲਾ ਗੁਲਾ ਬਾਅਦ ਚੋ ਆਪੇ ਹੀ ਕੱਢ ਦੂੰਗਾ, ਜੇ ਕਹਾਣੀ ਨਾਲ ਹੋਰ ਆ ਗਈ ਤਾਂ ਮੈਂ ਦੂਸਰੀ ਨਾਲ ਹੀ ਪਾਲੂੰਗਾ ਆਪੇ ਹੀ ਹਨਾ, ਤੇ ਚੱਲੀ ਜਾਊਗਾ ਕੋਲੂ, ਤੇ ਉਹ ਮੇਰਾ ਨਾ ਆੜੀ ਹੈਗਾ ਜੀ ਆਪਣਾ ਬਾਹਮਣਾ ਦਾ ਮੁੰਡਾ, ਸਾਡੇ ਨਾਲ ਹੀ ਪੜਿਆ ਲਿਖਿਆ, ਇਕੱਠੇ ਹੀ ਅਸੀਂ ਹੱਸਦੇ ਖੇਡਦੇ, ਉਹਨੇ ਗੁਆਂਢ ਦੇ ਵਿੱਚ ਹੀ ਸਾਡੇ ਮਤਲਬ ਕਿ ਕੰਧ ਦੇ ਨਾਲ ਕੰਧ ਹੀ ਲੱਗਦੀ ਆ ਕਾਰਖਾਨੇ, ਤਾਂ ਉਹ ਨਾ ਲੱਕ ਦੇ ਉੱਤੇ ਹੱਥ ਰੱਖ ਕੇ ਤੇ ਖੜਾ ਬਾਹਰ ਤੇ ਹੱਸੀ ਜਾਵੇ, ਤੇ ਮੇਰਾ ਧਿਆਨ ਨਾ ਗਿਆ, ਮੈਂ ਆਪਣੇ ਕੰਮ ਦੇ ਵਿੱਚ ਲੱਗਿਆ ਹੋਇਆ ਧਿਆਨ ਨਾਲ ਲਾ ਕੇ ਹਨਾ, ਤੇ ਜਦੋਂ ਮੇਰਾ ਧਿਆਨ ਪਿਆ ਉਹਦੇ ਵੱਲ, ਮੈਂ ਕਿਹਾ ਤੂੰ ਹੱਸੀ ਜਾਂਦਾ ਹੋਵੇ, ਤੇ ਕਹਿੰਦਾ ਲੈ ਦੱਸ, ਕਹਿੰਦਾ ਉਥੋਂ ਆ ਕੇ ਵੀ ਆਹ ਹੀ ਕੁਝ ਕਰਨਾ ਸੀ, ਮੈਂ ਕਿਹਾ ਤਾਂ ਖੂਨ ਦੇ ਵਿੱਚ ਇਹ ਨਿਕਲ ਥੋੜੀ ਜਾਣਾ ਬਾਹਰ, ਹੁਣ ਜਿੰਨਾ ਮਰਜ਼ੀ ਚਾਹੇ।
2: ਮੈਂ ਤੁਹਾਨੂੰ ਉਹੀ ਭਾਜੀ ਦੱਸਦਾ ਵੀ ਮਤਲਬ ਜਦੋਂ 9ਵੇਂ 10ਵੇਂ ਮਹੀਨੇ ਅਸੀਂ 9ਵੇਂ ਮਹੀਨੇ ਜੇ ਮਤਲਬ ਹੁੰਦਾ ਵੀ ਉਹ ਜੇ ਸਾਈਕਲ ਤੇ ਜਾਂਦਾ ਲੋਕੀ ਕਈ ਵਾਰੀ ਟਿਚੜਾਂ ਕਰਨ ਲੱਗ ਪੈਂਦੇ, ਉਹ ਕਹਿੰਦੇ ਕਿੱਦਾਂ ਹੁਣ ਸਰਦਾਰਾਂ ਦਾ ਤੇਲ ਮੌਕ ਗਿਆ ਲੱਗਦਾ
1: ਜੀ, ਬਿਲਕੁਲ
2: ਜੀ, ਜਾਂ ਉਹ ਜਾਂ ਕਹਿਣਗੇ ਉਹ ਕਿੱਦਾਂ ਹੁਣ ਬਾਪੂ ਨੇ ਮੋਟਰਸਾਈਕਲ ਖੜਾ ਕਰਾ ਲਿਆ ਸਾਈਕਲ ਤੇ ਆ ਗਏ,
1: ਬਿਲਕੁਲ
2: ਲੋਕਾਂ ਨੇ ਸੋਚਣੇ, ਇਹ ਨੀ ਸੋਚਦੇ ਵੀ ਚਲੋ ਹੁਣ ਆਪਾਂ ਵਿਹਲੇ, ਕਈ ਵਾਰੀ ਹੁਣ ਕਹਿੰਦਾ ਕਹਿਣਾ ਵਿਹਲੇ ਆ ਜੀ ਘਰ ਆਣ ਕੇ ਕੀ ਕਰਨਾ, ਮੰਜਾ ਤੋਂ ਉਹਨਾਂ ਚੱਲ ਕਹਿਣਾ ਜਾਂਦੇ ਆ ਨਾਲੇ
1: ਨਾਲੇ ਦੇਖੋ ਉਹ ਜਿਹੜਾ ਹੱਥੀ ਕੰਮ ਕੱਢਿਆ ਨਾ ਜਦੋਂ ਉਹਨੂੰ ਦੁਬਾਰਾ ਤੁਸੀਂ ਕਰ ਦੋ ਇੰਨੇ ਸਮੇਂ ਬਾਅਦ, ਉਹਦੇ ਵਿੱਚੋਂ ਇੱਕ ਵੱਖਰਾ ਹੀ ਤੁਹਾਨੂੰ ਮਤਲਬ ਕਿ ਸਵਾਦ ਕਹਿ ਲੋ ਜਾਂ ਇੱਕ ਆਪਣੇ ਆਪ ਦੇ ਵਿੱਚ ਕੌਨਫੀਡੈਂਸ ਕਹਿ ਲੋ ਜਾਂ ਆਪਣੇ ਦੇ ਵਿੱਚ ਇੱਕ ਚੰਗਾ ਫੀਲ ਹੁੰਦਾ ਹੈ ਕਿ ਯਾਰ ਹਾਂ ਮੈਂ ਇਹ ਚੀਜ਼ ਨੂੰ ਕਰਨਾ ਅਜੇ ਵੀ ਨਹੀਂ ਭੁੱਲਿਆ ਨਾ, ਜਾਂ ਜਾਣਦਾ ਇੱਕ ਪ੍ਰਾਊਡ ਫੀਲ ਹੁੰਦਾ ਕਿ ਹਾਂ ਮੈਂ ਕਰਦਾ, ਪਰ ਉਹਦੇ ਲਈ ਉਹ ਸ਼ਰਮ ਦੀ ਗੱਲ ਹੈ ਕਿ ਬਾਹਰੋਂ ਆ ਕੇ ਫਿਰ ਉੱਥੇ ਲੱਗਿਆ ਹੋਇਆ।
2: ਭਾਜੀ ਲੋਕਾਂ ਨੇ ਸਾਡੀ ਸੋਚ ਮਤਲਬ ਮੇਰਾ ਜਿਹੜਾ ਆਂਟੀ ਨਾਲ ਇੱਦਾਂ ਗੱਲ ਕਰ ਰਹੇ, ਉਹ ਮੈਨੂੰ ਕਹਿੰਦਾ ਬਈ ਮੈਨੂੰ ਕਹਿੰਦਾ ਲੜਕੇ ਦਾ ਬੜੇ ਦਾ, ਮੈਨੂੰ ਕਹਿੰਦਾ ਮੈਂ ਕਿਹਾ ਵੀ ਹੋਰ 2 ਸਾਲ ਆ ਇਹਨੂੰ ਹੁਣ ਜਨ ਹੋ ਜਾਣਾ ਬਈ ਇਹਨੂੰ ਦੇਖਦੇ ਨੂੰ ਬਾਹਰ ਭੇਜਣਾ ਹਨਾ, ਮੈਨੂੰ ਕਹਿੰਦਾ ਬਾਹਰ ਕਿੱਥੇ, ਮੈਂ ਕਿਹਾ ਨਾ ਉਹ ਤਾਂ ਯੂਰਪ ਚ ਭੇਜ ਦੇਣਾ
1: ਜੀ
2: ਬਈ ਨਾ ਉਹ ਤਾਂ ਮਾੜਾ, ਉਹ ਮੈਨੂੰ ਕਹਿੰਦਾ ਉੱਥੇ ਕਿੰਨੇ ਕੁ ਪੈਸੇ ਕਮਾਊਗਾ, ਮੈਂ ਕਿਹਾ 1,00,000 ਤਾਂ ਕਮਾਊਗਾ
1: ਜੀ,
2: ਉਹ ਮੈਨੂੰ ਕਹਿੰਦਾ ਭਾਜੀ ਯਾਰ 1,00,000 ਜੇ ਉੱਥੇ 1,00,000 ਇਹ ਮਹੀਨੇ ਦਾ ਕਮਾਊਗਾ, ਉਹ ਤਾਂ ਕਹਿੰਦਾ ਉਹ ਤੁਹਾਡੇ ਹਿਸਾਬ ਨਾਲ, ਇੱਥੇ ਤਾਂ ਕਹਿੰਦਾ ਕੁਛ ਵੀ ਨੀ ਸੀ, ਉਹ ਕਹਿੰਦਾ ਇੱਥੇ ਤੁਸੀਂ ਪੈਸੇ ਕਹਿੰਦਾ ਜ਼ਿਆਦਾ
1: ਉਹੀ ਉੱਥੇ ਜੇ ਲੱਖ ਵੀ ਉਹਦੀ ਸੈਲਰੀ ਹੋਈ ਤਾਂ 25-30 ਤਕਰੀਬਨ 40-45 ਹਜ਼ਾਰ ਰੁਪਇਆ ਤਾਂ 50,000 ਲਾ ਲਓ, ਅੱਧਾ ਹੀ ਲਾ ਲਓ ਕਿਰਾਏ ਜਾਂ ਆਉਣ ਜਾਣ ਜਾਂ ਖਰਚਿਆਂ ਚ ਨਿਕਲ ਜਾਣਾ ਜੀ, ਫਿਰ ਰੋਟੀ ਪਾਣੀ ਹੋ ਗਿਆ ਹੋਰ ਹੋ ਗਿਆ,
2: ਮੰਨ ਲਓ ਉਹ ਕਹਿੰਦਾ ਚਲੋ 1,00,000 ਰੁਪਏ ਵੀ ਉਹਨੂੰ ਬਚੂਗਾ
1: ਜੀ,
2: ਇੱਥੇ ਕਹਿੰਦਾ ਤੁਸੀਂ 2.5-3 ਗੁਣਾ ਵੱਧ ਕਮਾਉਣ ਦੇ ਹੋ,
1: ਬਿਲਕੁਲ
2: ਕਹਿੰਦਾ ਫੇਰ ਉਹਨੂੰ ਕਦੇ ਭੇਜਣਾ, ਮੈਂ ਫਿਰ ਉਹਨੂੰ ਇੱਕ ਗੱਲ ਮੈਂ ਕਿਹਾ ਮੈਂ ਤੁਹਾਨੂੰ ਇਹੀ ਕਿਹਾ, ਮੈਂ ਕਿਹਾ ਭਾਜੀ ਗੱਲ ਸੁਣੋ ਜੇ ਕਹਿੰਦਾ ਪੈਸੇ ਵੀ ਖਰਚਣੇ, ਮੈਂ ਕਿਹਾ ਪੈਸੇ ਸਿਰਫ ਇਹੀ ਖਰਚਣੇ ਆ ਜੀ, ਮੇਰੇ ਨੂੰ ਇਹ ਮੁੜ ਕੇ ਆ ਜਾਵੇ ਕੰਮ ਇੱਥੇ ਕਰੀਏ, ਮੰਨ ਲਓ ਭਾਜੀ ਇਹ ਆ ਇਹਨੂੰ ਜੇ ਹੈ ਨਾ 2-4 ਸਾਲ ਇੱਥੇ ਰਹਿ ਜੂਗਾ, ਇਹਨੂੰ ਧੱਕੇ ਖਾ ਕੇ ਇਹਨੂੰ ਅਕਲ ਆ ਜਾਣੀ ਕੰਮ ਕਿੱਦਾਂ ਕਰੀਦਾ, ਪੈਸਾ ਕਿੱਦਾਂ ਬਣਦਾ, ਪੈਸਾ ਕਿੱਦਾਂ ਬਣਦਾ ਜੀ, ਜਿਹੜਾ ਮੈਂ ਕਿਹਾ ਜੋ ਕੁਛ ਮੈਂ ਕਿਹਾ ਹੁਣ ਆ ਭਾਜੀ ਹੁਣ ਉਹ ਪੈਸੇ ਨੂੰ ਪੈਸਾ ਨੀ ਸਮਝਦੇ ਕਿਉਂ ਸਾਡੇ ਆ
1: ਬਿਲਕੁਲ
2: ਸਾਡੇ ਕਮਾਇਓ ਕਰਕੇ
1: ਜੀ
2: ਹਨਾ ਜਦੋਂ ਮੈਂ ਕਿਹਾ ਇਹਨੇ ਉਹਨਾਂ ਨੂੰ ਹਾਲਾਂਕਿ ਮੈਂ ਉਹਨੂੰ ਦੱਸਦਾ ਹੁੰਦਾ ਵੀ ਜਿੱਦਣ ਤੁਸੀਂ ਕਮਾਏ ਆ ਉਹਨੂੰ ਮੈਂ ਕਹਿੰਦਾ ਨਾ ਕਾਕਾ ਜਿੱਦਣਾ ਤੁਸੀਂ ਕਮਾਉਣ ਲੱਗ ਪੈਣਾ ਤੁਸੀਂ ਪੰਜੀ ਨੀ ਕੱਢਣੀ
1: ਉਹਨੂੰ
2: ਪੈਸਾ ਕਿੱਦਾਂ ਕਮਾਈ ਦਾ ਪੈਸਾ ਸਾਂਭੀ ਦਾ ਕਿੱਦਾਂ ਤਾਂ ਆ ਮੈਂ ਕਿਹਾ ਕਰਕੇ ਮੁੜ ਦੋ ਸਾਲ ਹੀ ਖਰਾਬ ਕਰਕੇ ਵੀ ਦੋ ਸਾਲ ਘਰ ਨੂੰ ਮੁੜ ਕੇ ਆ ਜਾਵੇ ਮੈਂ ਕਿਹਾ ਕੋਈ ਗੱਲ ਨੀ ਮੁੜ ਕੇ ਆਣ ਕੇ ਕੰਮ ਵਧੀਆ ਕਰੂਗਾ ਉਹਨੂੰ ਅਕਲ ਆ ਜਾਣੀ
1: ਬਿਲਕੁਲ ਹੈ ਜੀ ਬਿਲਕੁਲ
2: ਕਿਉਂ ਅਸੀਂ ਤਾਂ ਅਸੀਂ ਭਾਜੀ ਧੱਕੇ ਖਾਧੇ ਆ ਸਾਨੂੰ ਤਾਂ ਪਤਾ ਬਗਾਨੇ ਜਾ ਕੇ ਕੰਮ ਕਰਨਾ ਭਾਜੀ ਬਹੁਤ
1: ਹਾਂਜੀ ਹਾਂਜੀ ਬਿਲਕੁਲ ਹੈ ਬਿਲਕੁਲ ਹੈ ਜੀ
2: ਇਸ ਕਰਕੇ ਤਾਂ ਅਸੀਂ ਮੈਂ ਤਾਂ ਇਹ ਗੱਲ ਕਰ ਨਿਆਣੇ ਨੂੰ ਚਲੋ ਇੱਕ ਵਾਰੀ ਬਾਹਰ ਭੇਜਣਾ ਜਰੂਰ ਚਾਹੀਦਾ ਉਹਨੂੰ ਅਕਲ ਆ ਜਾਂਦੀ ਜੀ
1: ਬਿਲਕੁਲ ਹੈ ਜੀ
2: ਅਕਲ ਉਸ ਲਈ ਆਉਂਦੀ ਜਦੋਂ ਰੋਟੀ ਆਪ ਕਰਕੇ ਚੱਕ
1: ਪੈਣੀ ਹੈ
2: ਕਮਾ ਕੇ ਖਾਣੀ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
2: ਰੋਟੀ
1: ਹੁਣ ਗਰਮੀ
2: ਆ ਰੋਟੀ ਪਾਣੀ ਖਾ ਲਿਆ ਰੋਟੀ ਪਾਣੀ ਖਾ ਲਿਆ ਭਾਜੀ ਮੁੜ ਕੇ ਭਾਂਡੇ ਲਵੇਲੂੜੇ ਸੁੱਟੀ ਜਾਂਦੇ ਸ਼ਿਕੰਜੀ ਬਣਾ ਲਈ ਸ਼ਿਕੰਜੀ ਬਣਾ ਕੇ ਦੋ ਘੰਟੇ ਬਾਅਦ ਭਾਜੀ ਸੱਕਰ ਵਾਲਾ ਪਾਣੀ ਬਣਾ ਲਿਆ
1: ਚਾਹ ਬਣਾ ਦਿਓ
2: ਭਾਜੀ ਮੈਂ ਤੁਹਾਨੂੰ ਮਤਲਬ ਇਹ ਚੀਜ਼ ਹੈ ਜਦੋਂ ਬਾਹਰ ਜਾਂਦਾ ਪਤਾ ਸਹੀ ਲੱਗਦਾ ਜੀ
1: ਖਰਬੂਜੇ ਖਾ ਕੇ ਸ਼ੱਕਰ ਵਾਲਾ ਪਾਣੀ
2: ਭਾਜੀ ਚਲੋ ਪੀਰਾ ਗਰਮੀ ਕਰਕੇ ਅਸੀਂ ਸੱਕਰ ਵਾਲਾ ਪਾਣੀ ਪੀਣਾ ਉਹਨਾਂ ਵੀ ਉਹਦੇ ਕਿਉਂ ਘਰ ਦਾ ਆ ਸੱਕਰ ਘਰ ਦੀ ਆ ਜੀ ਦੁੱਧ ਪਾ ਲੈਣਾ ਵਿੱਚ
1: ਹਾਂਜੀ
2: ਉਹਦੇ ਵਿੱਚ ਕੋਈ ਸੱਕਰ ਭਾਜੀ ਘਰ ਦੀ ਕੋਈ ਕੈਮੀਕਲ ਨਹੀਂ
1: ਬਿਲਕੁਲ ਹੈ ਜੀ
2: ਜਾਂ ਨਿੰਬੂ ਪਾਣੀ ਪੀਣਾ ਬਸ ਜੀ ਸ਼ਿਕੰਜਵੀ ਬਣਾ ਕੇ ਨਿੰਬੂ ਵਾਲੀ ਮਤਲਬ ਹੋਰ ਠੰਡਾ ਠੁੰਡਾ ਆਪਾਂ ਹੁਣ ਗਰਮੀ ਨੂੰ ਕਦੀ ਪੀਤਾ ਨੀ ਕਹਿਣਾ ਲੋੜ ਨੀ ਇਹਨੂੰ ਆਹ ਪਾਣੀ ਪੀ ਜੀ ਚੰਬੀ ਉਹ ਵਧੀਆ ਚੀਜ਼ ਹੈ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
2: ਇਸ ਕਰਕੇ ਚਲੋ ਧੰਨਵਾਦ ਭਾਜੀ
1: ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਬਹੁਤ ਸੋਹਣਾ ਲੱਗਿਆ ਗੱਲਾਂ ਬਾਤਾਂ ਤੁਸੀਂ ਥੈਂਕ ਯੂ ਸਤਿ ਸ੍ਰੀ ਅਕਾਲ
2: ਓਕੇ ਭਾਜੀ ਨਾ ਧੰਨਵਾਦ ਜੀ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਜੀ ਦੋਸਤੋ ਇਹ ਸਾਂਝੀ ਫਗਵਾੜੇ ਤੋਂ ਆਪਣੇ ਨਾਲ ਪਰਮਿੰਦਰ ਜੀ ਤੇ ਬਾ ਕਮਾਲ ਗੱਲਾਂ ਬਾਤਾਂ ਇਹਨਾਂ ਦੀਆਂ ਹੁੰਦੀਆਂ ਨੇ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲਦੀਆਂ ਨੇ ਜਾਂਦੇ ਜਾਂਦੇ ਵਿਦੇਸ਼ੀ ਖਬਰਾਂ ਜਿਹੜੀਆਂ ਨੇ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਆ ਸਮਾਂ ਵੀ ਆਪਣਾ ਸਮਾਪਤੀ ਵੱਲ ਨੂੰ 8-9 ਮਿੰਟ ਰਹਿ ਗਏ ਨੇ ਪੋਪ ਲੀਓ ਨੇ ਜਿਹੜਾ ਬਿਆਨ ਦਿੱਤਾ ਅੱਜ ਵੈਸੇ ਤਾਂ ਉਹਨੇ ਲਿਖਤੀ ਜਿਹੜੀ ਗੱਲਬਾਤ ਲਿਖੀ ਹੈ ਗੁਲਾਮੀ ਕਹਿੰਦੇ ਨੇ ਪ੍ਰਥਾ ਜਾਇਜ਼ ਠਹਿਰਾਉਣ ਦੇ ਲਈ ਮਾਫ਼ੀ ਮੰਗੀ ਹੈ ਉਹਨਾਂ ਨੇ ਕਿਹਾ ਕਿ ਸਦੀਆਂ ਤੱਕ ਨਿੰਦਾ ਨਾ ਕਰਨ ਦੇ ਲਈ ਵੈਟੀਕਨ ਦੀ ਜਿਹੜੀ ਭੂਮਿਕਾ ਹੈ ਉਹਦੇ ਉੱਤੇ ਸਵਾਲ ਉਹਨਾਂ ਨੇ ਆਪ ਹੀ ਖੜੇ ਕੀਤੇ ਹੈ ਪੋਪ ਲੀਓ 14 ਨੇ ਸੋਮਵਾਰ ਕੱਲ੍ਹ ਬੀਤੇ ਦੇ ਵਿੱਚ ਗੁਲਾਮੀ ਪ੍ਰਥਾ ਨੂੰ ਜਾਇਜ਼ ਠਹਿਰਾਉਣ ਅਤੇ ਸਦੀਆਂ ਤੱਕ ਇਸ ਦੀ ਨਿੰਦਾ ਨਾ ਕਰਨ ਦੇ ਵਿੱਚ ਵੈਟੀਕਨ ਦੀ ਭੂਮਿਕਾ ਦੇ ਲਈ ਇਤਿਹਾਸਕ ਮਾਫ਼ੀ ਮੰਗੀ ਹੈ ਤੇ ਪੋਪ ਨੇ ਵੈਟੀਕਨ ਦੇ ਇਸ ਪੁਰਾਣੇ ਰਿਕਾਰਡ ਨੂੰ ਈਸਾਈ ਯਾਦਾਂ ਤੇ ਜ਼ਖਮ ਕਰਾਰ ਜਿਹੜਾ ਦਿੱਤਾ ਹੈ ਹਾਲਾਂਕਿ ਪੁਰਾਣੇ ਪੋਪਾਂ ਨੇ ਜਿਹੜਾ ਸੀ ਉਨ੍ਹਾਂ ਨੇ ਅਟਲਾਂਟਿਕ ਪਾਰ ਦੇ ਗੁਲਾਮਾਂ ਦੇ ਵਪਾਰ ਦੇ ਵਿੱਚ ਈਸਾਈਆਂ ਦੀ ਸ਼ਮੂਲੀਅਤ ਲਈ ਮਾਫ਼ੀ ਮੰਗੀ ਸੀ ਪਰ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਪੋਪ ਨੇ ਯੂਰਪੀਅਨ ਸ਼ਾਸਕਾਂ ਨੂੰ ਗੈਰ ਈਸਾਈਆਂ ਨੂੰ ਗੁਲਾਮ ਬਣਾਉਣ ਦਾ ਜਿਹੜਾ ਸਿੱਧਾ ਅਧਿਕਾਰ ਦੇਣ ਦੇ ਲਈ ਜਨਤਕ ਤੌਰ ਦੇ ਉੱਤੇ ਮਾਫ਼ੀ ਮੰਗੀ ਹੈ ਅਮਰੀਕਾ ਦੇ ਵਿੱਚ ਜਨਮੇ ਪੋਪ ਲੀਓ ਜਿਨ੍ਹਾਂ ਦੇ ਪਰਿਵਾਰਕ ਇਤਿਹਾਸ ਦੇ ਵਿੱਚ ਗੁਲਾਮ ਅਤੇ ਗੁਲਾਮੀ ਰੱਖਣ ਵਾਲੇ ਦੋਵੇਂ ਸ਼ਾਮਲ ਰਹੇ ਨੇ ਉਨ੍ਹਾਂ ਨੇ ਆਪਣੇ ਪਹਿਲੇ ਐਨਸੀ ਕਲੀਕਲ ਧਾਰਮਿਕ ਪੱਤਰ ਜਿਹਨੂੰ ਕਿਹਾ ਜਾਂਦਾ ਹੈ ਮੈਗਨੀਫਿਕਾ ਹਿਊਮੈਨੀਟਾਸ ਜਿਹੜਾ ਸ਼ਾਨਦਾਰ ਮਨੁੱਖਤਾ ਦੇ ਵਿੱਚ ਇਹ ਜਿਹੜਾ ਮਾਫ਼ੀਨਾਮਾ ਜਿਹੜਾ ਜਾਰੀ ਕੀਤਾ ਹੈ ਤੇ ਦੋਸਤੋ ਸਮੇਂ ਸਮੇਂ ਦੇ ਉੱਤੇ ਦੇਖੋ ਜਦੋਂ ਸਮਝ ਆਉਂਦੀ ਹੈ ਆਪਣੇ ਆਪ ਦੇ ਵਿੱਚ ਤਬਦੀਲੀ ਆਉਂਦੀ ਹੈ ਤੇ ਮਹਿਸੂਸ ਹੁੰਦਾ ਜਜ਼ਬਾਤਾਂ ਦੇ ਨਾਲ ਜੋ ਲੋਕ ਖੇਡਦੇ ਨੇ ਜਾਂ ਉਹਨੂੰ ਡਿਸਟਰੋਏ ਕਰਦੇ ਹੈ ਤੇ ਜਦੋਂ ਮਨੁੱਖਤਾ ਦੀ ਗੱਲ ਆਉਂਦੀ ਹੈ ਨਾ ਚਾਹੇ ਚਲੋ ਧਾਰਮਿਕ ਦੇ ਵੱਡੇ ਅਹੁਦੇ ਦੇ ਉੱਤੇ ਬੈਠੇ ਹੈ ਤੇ ਪਰ ਉਹਨਾਂ ਨੂੰ ਵੀ ਇਹ ਚੀਜ਼ਾਂ ਮਹਿਸੂਸ ਹੁੰਦੀਆਂ ਨੇ ਜੇ ਇਨਸਾਨੀਅਤ ਨੂੰ ਸੱਚੀ ਹੀ ਪਿਆਰ ਕਰਦੇ ਆ ਜੇ ਪੋਲੀਟੀਕਲ ਸਿਸਟਮ ਦੇ ਨਾਲ ਇਹ ਸਾਰੀਆਂ ਚੀਜ਼ਾਂ ਵੈਸੇ ਜੁੜੀਆਂ ਉਹਨੂੰ ਆਪਾਂ ਨਹੀਂ ਇਗਨੋਰ ਕਰ ਸਕਦੇ ਪਰ ਕਿਤੇ ਨਾ ਕਿਤੇ ਕਿਸੇ ਦਿਨ ਦੇ ਉੱਤੇ ਤਾਂ ਕੋਈ ਜਵਾਬ ਦੇਣਾ ਪੈਣਾ ਹੀ ਨਾ ਦੂਸਰੇ ਪਾਸੇ ਅਮਰੀਕਾ ਸ਼ੈਤਾਨ ਤੇ ਇਜ਼ਰਾਈਲ ਜਿਹੜਾ ਟ੍ਰੇਨਡ ਜਾਨਵਰ ਹੈ ਇਰਾਨ ਦੇ ਸੁਪਰੀਮ ਲੀਡਰ ਦੀ ਖਾੜੀ ਦੇਸ਼ਾਂ ਨੂੰ ਚੇਤਾਵਨੀ ਹੈ ਬੜੇ ਲੰਮੇ ਸਮੇਂ ਬਾਅਦ ਉਨ੍ਹਾਂ ਨੇ ਕੁਝ ਨਾ ਕੁਝ ਇਸ ਦੇ ਬਾਰੇ ਜਿਹੜੀ ਹੈ ਜੰਗ ਦੇ ਦੌਰਾਨ ਗੱਲ ਕੀਤੀ ਹੈ ਇਰਾਨ ਦੇ ਨਵੇਂ ਸੁਪਰੀਮ ਲੀਡਰ ਮੁਜਤਬਾ ਖਮਨਈ ਨੇ ਅਮਰੀਕਾ ਤੇ ਇਜ਼ਰਾਈਲ ਤੇ ਤਿੱਖਾ ਹਮਲਾ ਕਰਦੇ ਹੋਏ ਖਾੜੀ ਦੇਸ਼ਾਂ ਨੂੰ ਗੰਭੀਰ ਚੇਤਾਵਨੀ ਦਿੱਤੀ ਹੈ ਈਦ ਉਲ ਅਜ਼ਹਾ ਦੇ ਮੌਕੇ ਦੇ ਉੱਤੇ ਆਪਣੇ ਟੈਲੀਗ੍ਰਾਮ ਚੈਨਲ ਦੇ ਰਾਹੀਂ ਜਾਰੀ ਕੀਤੇ ਇਕ ਲਿਖਤੀ ਸੰਦੇਸ਼ ਦੇ ਵਿਚ ਖਮਨਈ ਨੇ ਅਮਰੀਕਾ ਨੂੰ ਮਹਾਨ ਸ਼ੈਤਾਨ ਤੇ ਇਜ਼ਰਾਈਲ ਨੂੰ ਉਸਦਾ ਸਿੱਖਿਅਤ ਜਾਨਵਰ ਜਿਹੜਾ ਕਰਾਰ ਦਿੱਤਾ ਹੈ ਖਾੜੀ ਦੇਸ਼ਾਂ ਨੂੰ ਸਖ਼ਤ ਚੇਤਾਵਨੀ ਦਿੰਦੇ ਕਿਹਾ ਕਿ ਖਮਨਈ ਨੇ ਸਪਸ਼ਟ ਸ਼ਬਦਾਂ ਦੇ ਵਿਚ ਕਿਹਾ ਕਿ ਸਾਊਦੀ ਅਰਬ, ਯੂਏਈ ਤੇ ਕਤਰ ਵਰਗੇ ਗੁਆਂਢੀ ਦੇਸ਼ ਹੁਣ ਅਮਰੀਕੀ ਫੌਜੀ ਅੱਡਿਆਂ ਦੇ ਲਈ ਢਾਲ ਦੇ ਵਜੋਂ ਕੰਮ ਨਹੀਂ ਕਰਨਗੇ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਦੇਸ਼ਾਂ ਨੇ ਆਪਣੀ ਧਰਤੀ ਦੇ ਉੱਤੇ ਮੌਜੂਦ ਅਮਰੀਕੀ ਫੌਜੀ ਅੱਡਿਆਂ ਨੂੰ ਇਰਾਨ ਦੇ ਵਿਰੁੱਧ ਵਰਤਣ ਦੀ ਇਜਾਜ਼ਤ ਦਿੱਤੀ ਤਾਂ ਇਰਾਨ ਉਨ੍ਹਾਂ ਨੂੰ ਵੀ ਨਹੀਂ ਜੜਾ ਫਿਰ ਬਖਸ਼ੇਗਾ। ਉਨ੍ਹਾਂ ਦਾਅਵਾ ਕੀਤਾ ਕਿ ਮੱਧ ਪੂਰਬ ਦੇ ਵਿਚ ਅਮਰੀਕਾ ਦਾ ਪੁਰਾਣਾ ਦਬਦਬਾ ਹਮੇਸ਼ਾ ਦੇ ਲਈ ਖਤਮ ਹੋ ਚੁੱਕਿਆ। ਇਜ਼ਰਾਈਲ ਦੀ ਹੋਂਦ ਦੇ ਉੱਤੇ ਸਵਾਲ ਖੜੇ ਕੀਤੇ ਐ। ਇਰਾਨੀ ਆਗੂ ਨੇ ਆਪਣੇ ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਦੀ ਸ਼ਲਾਘਾ ਕਰਦਿਆਂ ਦਾਅਵਾ ਕੀਤਾ ਕਿ ਇਜ਼ਰਾਈਲ ਅਗਲੇ 25 ਸਾਲਾਂ ਤੱਕ ਹੋਂਦ ਦੇ ਵਿਚ ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ ਸਮੇਂ ਦਾ ਪਹੀਆ ਹੁਣ ਪਿੱਛੇ ਨਹੀਂ ਜਿਹੜਾ ਘੁੰਮੇਗਾ ਤੇ ਇਸ ਖੇਤਰ ਦੇ ਵਿਚ ਅਮਰੀਕਾ ਦੇ ਲਈ ਕੋਈ ਵੀ ਥਾਂ ਸੁਰੱਖਿਅਤ ਨਹੀਂ ਰਹੇਗੀ। ਜੰਗਬੰਦੀ ਦੀਆਂ ਕੋਸ਼ਿਸ਼ਾਂ ਵਿਚਾਲੇ ਜਿਹੜਾ ਤਿੱਖੀ ਬਿਆਨਬਾਜ਼ੀ, ਇਹ ਬਿਆਨ ਅਜਿਹੇ ਸਮੇਂ ਦੇ ਵਿਚ ਆਇਆ ਜਦੋਂ ਕਈ ਦੇਸ਼ ਇਰਾਨ ਅਤੇ ਅਮਰੀਕਾ ਵਿਚਾਲੇ ਜੰਗਬੰਦੀ ਕਰਵਾਉਣ ਦੇ ਲਈ ਕੋਸ਼ਿਸ਼ਾਂ ਕਰ ਰਹੇ ਨੇ। ਰਿਪੋਰਟ ਦੇ ਅਨੁਸਾਰ ਦੋਵਾਂ ਪੱਖਾਂ ਵਿਚਾਲੇ ਇਕ ਸਮਝੌਤਾ MOU ਦੇ ਵੱਲ ਜਿਹੜਾ ਵਧਣ ਦੇ ਉੱਤੇ ਸੰਕੇਤ ਮਿਲੇ ਨੇ ਤੇ ਜਿਸ ਦੇ ਨਾਲ ਜੰਗ ਜਿਹੜੀ ਹੈ ਰੁਕ ਸਕਦੀ ਹੈ ਤੇ ਗੱਲਬਾਤ ਦੇ ਲਈ 60 ਦਿਨਾਂ ਦਾ ਸਮਾਂ ਮਿਲ ਸਕਦਾ ਹੈ। ਤੇ 58 ਸਾਲਾਂ ਸੁਪਰੀਮ ਲੀਡਰ ਖਮਨਈ ਜੰਗ ਸ਼ੁਰੂ ਹੋਣ ਤੋਂ ਬਾਅਦ ਜਨਤਕ ਤੌਰ ਦੇ ਉੱਤੇ ਸਾਹਮਣੇ ਨਹੀਂ ਆਏ ਨੇ ਤੇ ਉਨ੍ਹਾਂ ਦੇ ਬਿਆਨ ਜਿਹੜੇ ਨੇ ਸਿਰਫ ਲਿਖਤੀ ਰੂਪ ਦੇ ਵਿਚ ਹੀ ਜਾਰੀ ਕੀਤੇ ਜਾ ਰਹੇ ਨੇ। ਦੂਸਰੇ ਪਾਸੇ ਟਰੰਪ ਦੀਆਂ ਉਮੀਦਾਂ ਨੂੰ ਪਾਕਿਸਤਾਨ ਦਾ ਜਿਹੜਾ ਦੋ ਟੁੱਕ ਜਵਾਬ ਮਿਲ ਗਿਆ। ਰੱਖਿਆ ਮੰਤਰੀ ਬੋਲੇ ਨੇ, ਕਹਿੰਦੇ ਨੇ ਕਿ ਅਬਰਾਹਮ ਸਮਝੌਤੇ ਨਾਲ ਨਹੀਂ ਜੁੜਾਂਗੇ ਅਸੀਂ। ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕਿਹਾ ਕਿ ਉਹ ਇਜ਼ਰਾਈਲ ਦੇ ਨਾਲ ਸੰਬੰਧਾਂ ਨੂੰ ਆਮ ਬਣਾਉਣ ਦੇ ਲਈ ਇਸਲਾਮਾਬਾਦ ਦੇ ਅਬਰਾਹਮ ਸਮਝੌਤਿਆਂ ਦੇ ਵਿਚ ਸ਼ਾਮਲ ਹੋਣ ਦੇ ਹੱਕ ਦੇ ਵਿਚ ਨਹੀਂ ਨੇ। ਟਰੰਪ ਵੱਲੋਂ ਇਰਾਨ ਦੇ ਨਾਲ ਸ਼ਾਂਤੀ ਵਾਰਤਾ ਦੇ ਵਿਚ ਸ਼ਾਮਲ ਦੇਸ਼ਾਂ ਨੂੰ ਅਬਰਾਹਮ ਸਮਝੌਤਿਆਂ ਦੇ ਉਤੇ ਦਸਤਖਤ ਕਰਨ ਦੀ ਅਪੀਲ ਕਰਨ ਤੋਂ ਬਾਅਦ ਇਹ ਟਿੱਪਣੀ ਆਈ ਹੈ। ਇਹ ਸਮਝੌਤਾ ਇਜ਼ਰਾਈਲ ਅਤੇ ਅਰਬ ਦੇਸ਼ਾਂ ਦੇ ਵਿਚਕਾਰ ਕੂਟਨੀਤਿਕ, ਆਰਥਿਕ ਤੇ ਸੁਰੱਖਿਆ ਸਬੰਧ ਸਥਾਨ ਜਿਹੜੇ ਨੇ ਸਥਾਪਿਤ ਕਰਨ ਦੇ ਉਤੇ ਕੇਂਦਰਿਤ ਹੈ। UAE ਅਤੇ ਬਹਿਰੀਨ ਪਹਿਲਾਂ ਹੀ ਜਿਹੜਾ ਸਮਝੌਤੇ ਦੇ ਉੱਤੇ ਹਸਤਾਖਰ ਕਰ ਚੁੱਕੇ ਐ। ਟਰੰਪ ਨੂੰ ਉਮੀਦ ਹੈ ਕਿ ਸਾਊਦੀ ਅਰਬ, ਕਤਰ ਤੇ ਪਾਕਿਸਤਾਨ, ਤੁਰਕੀ, ਮਿਸਰ ਤੇ ਜਾਰਡਨ ਵੀ ਇਸ ਦੇ ਵਿਚ ਜਿਹੜਾ ਦਸਤਖਤ ਜਿਹੜੇ ਨੇ ਕਰਨਗੇ, ਪਰ ਪਾਕਿਸਤਾਨ ਨੇ ਸਪਸ਼ਟ ਨਾ ਕਰ ਦਿੱਤੀ ਹੈ। ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਆਪਣੇ ਦੇਸ਼ ਦੇ ਲੰਮੇ ਸਮੇਂ ਤੋਂ ਚੱਲੇ ਆ ਰਹੇ ਰੁੱਖ ਨੂੰ ਵੀ ਜਿਹੜਾ ਦੁਹਰਾਇਆ ਕਿ ਉਹ ਇਜ਼ਰਾਈਲ ਨੂੰ ਉਦੋਂ ਤੱਕ ਮਾਨਤਾ ਨਹੀਂ ਦੇਵੇਗਾ ਜਦੋਂ ਤੱਕ ਇਕ ਫਲਸਤੀਨੀ ਰਾਜ ਸਥਾਪਿਤ ਨਹੀਂ ਹੋ ਜਾਂਦਾ। ਪੂਰਬੀ ਯਰੂਸ਼ਲਮ ਨੂੰ ਇਸ ਦੀ ਰਾਜਧਾਨੀ ਦੇ ਵਜੋਂ 1967 ਤੋਂ ਪਹਿਲਾਂ ਦੀਆਂ ਸਰਹੱਦਾਂ ਦੇ ਉੱਤੇ ਆਧਾਰਿਤ। ਉਨ੍ਹਾਂ ਕਿਹਾ ਕਿ ਸਾਡੀ ਸਥਿਤੀ ਬਿਲਕੁਲ ਸਪਸ਼ਟ ਹੈ, ਇਹ ਸਾਡੇ ਲਈ ਅਸਵੀਕਾਰ ਕਰਨ ਯੋਗ ਜਿਹੜੀ ਗੱਲ ਹੈ। ਦੂਸਰੇ ਪਾਸੇ ਇਰਾਨ ਨੇ ਲੈ ਲਿਆ ਬਦਲਾ। ਇਕੋ ਝਟਕੇ ਦੇ ਵਿਚ ਅਮਰੀਕਾ ਨੂੰ $3 ਕਰੋੜ ਦਾ ਜਿਹੜਾ ਨੁਕਸਾਨ ਆਇਆ ਦਿੱਤਾ ਹੈ। ਅਮਰੀਕਾ ਨੇ ਮੰਗਲਵਾਰ ਅੱਜ ਸਵੇਰੇ ਇਰਾਨ ਦੇ ਫੌਜੀ ਟਿਕਾਣਿਆਂ ਦੇ ਉੱਤੇ ਹਮਲਾ ਕਰਨ ਦਾ ਦਾਅਵਾ ਕੀਤਾ ਸੀ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਜਿਹੜਾ ਮੁੜ ਸਿਖਰਾਂ ਦੇ ਉੱਤੇ ਪੁੱਜਿਆ, ਜਿਸ ਮਗਰੋਂ ਇਰਾਨ ਦੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰਪਸ ਨੇ ਮੰਗਲਵਾਰ ਨੂੰ ਜਿਹੜਾ ਦਾਅਵਾ ਕਰ ਦਿੱਤਾ ਅੱਜ ਕਿ ਉਸਦੇ ਏਅਰ ਡਿਫੈਂਸ ਸਿਸਟਮ ਨੇ ਪਰਸ਼ੀਅਨ ਖਾੜੀ ਦੇ ਉੱਪਰ ਉੱਡ ਰਹੇ ਇਕ ਅਮਰੀਕੀ MQ-9 ਰੀਪਰ ਜਿਹੜਾ ਖੁਫੀਆ ਡਰੋਨ ਨੂੰ ਢੇਰ ਕਰ ਦਿੱਤਾ, ਥੱਲੇ ਸੁੱਟ ਲਿਆ। ਇਸ ਡਰੋਨ ਦੀ ਕੀਮਤ $3 ਕਰੋੜ ਅਮਰੀਕਨ ਡਾਲਰ ਦੱਸੀ ਜਾ ਰਹੀ ਹੈ। ਇਰਾਨ ਦੇ ਮੁਤਾਬਕ ਇਹ ਡਰੋਨ ਉਸਦੇ ਏਅਰ ਸਪੇਸ ਵਿਚ ਜਿਹੜਾ ਦਾਖਲ ਹੋਇਆ। ਇਰਾਨੀ ਫੌਜ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਅਮਰੀਕੀ ਫੌਜਾਂ ਦੁਆਰਾ ਜੰਗਬੰਦੀ ਦੀ ਕਿਸੇ ਵੀ ਉਲੰਘਣਾ ਦਾ ਮੂੰਹ ਤੋੜ ਜਵਾਬ ਦੇਵੇਗਾ। ਇਰਾਨੀ ਮੀਡੀਆ ਦੇ ਦੁਆਰਾ ਜਾਰੀ IRGC ਦੇ ਬਿਆਨ ਦੇ ਮੁਤਾਬਕ ਉਨ੍ਹਾਂ ਨੇ ਇਕ ਜਿਹੜਾ ਹੋਰ ਅਮਰੀਕੀ ਨਾਗਰਿਕ ਡਰੋਨ RQ-4 ਅਤੇ ਇਕ F-35 ਜੈੱਟ ਜਿਹੜਾ ਲੜਾਕੂ ਜਹਾਜ਼ ਤੇ ਵੀ ਫਾਇਰਿੰਗ ਕੀਤੀ, ਜਿਸਦੇ ਕਾਰਨ ਦੋਵਾਂ ਜਹਾਜ਼ਾਂ ਨੂੰ ਤੁਰੰਤ ਉਸ ਇਲਾਕੇ ਦੇ ਵਿਚੋਂ ਭੱਜਣਾ ਪਿਆ। ਅਮਰੀਕੀ ਫੌਜ ਵੱਲੋਂ ਹਾਲੇ ਤੱਕ ਇਰਾਨ ਦੇ ਇਸ ਦਾਅਵੇ ਦੇ ਉੱਤੇ ਕੋਈ ਅਧਿਕਾਰਤ ਟਿੱਪਣੀ ਜਿਹੜੀ ਨਹੀਂ ਆਈ ਹੈ। ਇਹ ਘਟਨਾ ਅਮਰੀਕੀ ਸੈਨਾ ਦੇ ਉਸ ਬਿਆਨ ਤੋਂ ਕੁਝ ਘੰਟਿਆਂ ਬਾਅਦ ਸਾਹਮਣੇ ਆਈ, ਜਿਸ ਦੇ ਵਿਚ ਅਮਰੀਕਾ ਨੇ ਦੱਖਣੀ ਇਰਾਨ ਤੇ ਹੌਰਮੁਜ਼ ਦੇ ਨੇੜੇ ਇਰਾਨੀ ਮਿਜ਼ਾਈਲ ਲਾਂਚ ਸਾਈਟਾਂ ਅਤੇ ਫੌਜੀ ਬੇੜਿਆਂ ਦੇ ਉੱਤੇ ਹਵਾਈ ਹਮਲੇ ਕਰਨ ਦਾ ਦਾਅਵਾ ਕੀਤਾ ਸੀ। ਅਮਰੀਕੀ ਸੈਂਟਰਲ ਕਮਾਂਡ ਜਿਹੜੀ ਹੈ ਉਹਦੇ ਬੁਲਾਰੇ ਟਿਮੋਥੀ ਹਾਕਿਸ ਨੇ ਇਕ ਜਿਹੜਾ ਬਿਆਨ ਦੇ ਵਿਚ ਕਿਹਾ ਕਿ ਅਮਰੀਕੀ ਫੌਜਾਂ ਨੇ ਆਪਣੇ ਜਵਾਨਾਂ ਦੀ ਸੁਰੱਖਿਆ ਦੇ ਲਈ ਦੱਖਣੀ ਇਰਾਨ ਦੇ ਵਿਚ ਆਤਮ ਰੱਖਿਆ ਦੇ ਲਈ ਹਮਲੇ ਕੀਤੇ ਨੇ। ਸੈਟਕਾਮ ਮੁਤਾਬਕ ਨਿਸ਼ਾਨਾ ਬਣਾਏ ਗਏ ਇਰਾਨੀ ਬੇੜੇ ਸਮੁੰਦਰ ਦੇ ਵਿਚ ਮਾਈਨਸ ਵਿਛਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤੇ ਉਨ੍ਹਾਂ ਕਿਹਾ ਕਿ ਅਮਰੀਕਾ ਮੌਜੂਦਾ ਜੰਗਬੰਦੀ ਦਾ ਸਨਮਾਨ ਕਰਦਾ ਹੈ ਪਰ ਆਪਣੇ ਜਵਾਨਾਂ ਦੀ ਸੁਰੱਖਿਆ ਦੇ ਲਈ ਵੀ ਵਚਨਬੱਧ ਹੈ। ਦੋਵਾਂ ਦੇਸ਼ਾਂ ਵਿਚਾਲੇ ਹੋਈ ਇਸ ਤਾਜ਼ਾ ਹਿੰਸਕ ਝੜਪ ਅਤੇ ਦਾਅਵਿਆਂ ਨੇ ਪੂਰੇ ਖੇਤਰ ਦੇ ਵਿਚ ਤਣਾਅ ਜਿਹੜਾ ਬਹੁਤ ਜ਼ਿਆਦਾ ਵਧਾ ਦਿੱਤਾ ਹੈ। ਮਾਹਰਾਂ ਦੇ ਮੁਤਾਬਕ ਦੋਵਾਂ ਪਾਸਿਆਂ ਤੋਂ ਸਿਆਸੀ ਪੱਧਰ ਦੇ ਉੱਤੇ ਜੰਗਬੰਦੀ ਨੂੰ ਜਿਹੜਾ ਬਚਾਉਣ ਤੇ ਵੱਡੇ ਖੇਤਰੀ ਯੁੱਧ ਨੂੰ ਰੋਕਣ ਦੇ ਲਈ ਚੱਲ ਰਹੀਆਂ ਡਿਪਲੋਮੈਟਿਕ ਕੋਸ਼ਿਸ਼ਾਂ ਦੇ ਵਿਚਕਾਰ ਇਹ ਹਮਲਾ ਇਕ ਵੱਡਾ ਝਟਕਾ ਜਿਹੜਾ ਸਾਬਤ ਹੋ ਸਕਦਾ ਹੈ। ਦੂਸਰੇ ਪਾਸੇ ਈਰਾਨ ਨੂੰ ਮਿਲਣਗੇ ਫਰੀਜ਼ ਕੀਤੇ $24 ਅਰਬ। ਅਮਰੀਕਾ ਈਰਾਨ ਵਿਚਾਲੇ ਸਮਝੌਤੇ ਦੀ ਉਮੀਦ ਜਿਹੜੀ ਬੱਝੀ ਹੋਈ ਹੈ, ਦੇਖਦਿਆਂ ਅੱਗੇ ਜਾ ਕੇ ਕੀ ਬਣਦਾ ਹੈ ਇਹ ਹਮਲਿਆਂ ਤੋਂ ਬਾਅਦ। ਅਮਰੀਕਾ ਤੇ ਈਰਾਨ ਵਿਚਾਲੇ ਚੱਲ ਰਹੀ ਗੱਲਬਾਤ ਵਿਚਕਾਰ ਇਕ ਵੱਡੀ ਖ਼ਬਰ ਵੀ ਹੈ ਕਿ ਰਿਪੋਰਟਾਂ ਦੱਸਦੀਆਂ ਨੇ ਕਿ ਫਰੀਜ਼ ਕੀਤੇ ਗਏ ਖਾਤਿਆਂ ਦੇ ਵਿਚੋਂ $24 ਅਰਬ ਜਿਹੜਾ ਹੈ ਉਹਦੀ ਰਾਸ਼ੀ ਨੂੰ ਜਾਰੀ ਕਰਨ ਦੇ ਸੰਬੰਧ ਦੇ ਵਿਚ ਇਕ ਸਮਝੌਤਾ ਹੋ ਸਕਦਾ ਹੈ। ਈਰਾਨੀ ਮੀਡੀਆ ਸੰਸਥਾ ਤਸਨੀਮ ਨਿਊਜ਼ ਨੇ ਜਿਹੜਾ ਦਾਅਵਾ ਕੀਤਾ ਕਿ ਇਸ ਸਮਝੌਤੇ ਨੂੰ ਲੈ ਕੇ ਗੰਭੀਰ ਜਿਹੜੀ ਚਰਚਾ ਜਾਰੀ ਹੈ। ਸਮਝੌਤੇ ਦੇ ਪ੍ਰਸਤਾਵ ਅਨੁਸਾਰ ਜਿਵੇਂ ਹੀ ਦੋਵਾਂ ਦੇਸ਼ਾਂ ਵਿਚਾਲੇ ਸਮਝੌਤਾ ਪੱਤਰ MOU ਦਾ ਐਲਾਨ ਹੋਵੇਗਾ, ਈਰਾਨ ਨੂੰ ਇਸ ਰਾਸ਼ੀ ਦਾ ਅੱਧਾ ਹਿੱਸਾ ਜਾਣੀ $12 ਅਰਬ ਤੁਰੰਤ ਜਿਹੜੇ ਨੇ ਮੁਹੱਈਆ ਕਰਵਾਏ ਜਾਣਗੇ। ਬਾਕੀ ਦੀ ਰਕਮ 60 ਦਿਨਾਂ ਦੀ ਗੱਲਬਾਤ ਦੀ ਮਿਆਦ ਦੇ ਦੌਰਾਨ ਕਿਸ਼ਤਾਂ ਦੇ ਵਿਚ ਜਿਹੜੀ ਹੈ ਟਰਾਂਸਫਰ ਕੀਤੀ ਜਾਵੇਗੀ। ਇਸੇ ਤਰ੍ਹਾਂ ਖਾਲੀ ਕਰ ਦਿਓ ਪੂਰਾ ਸ਼ਹਿਰ, ਕਹਿੰਦੇ ਨੇ ਹੋਣ ਜਾ ਰਿਹਾ ਕੁਝ ਨਾ ਕੁਝ ਵੱਡਾ। ਰੂਸ ਨੇ ਕੀਵ ਨੂੰ ਚੇਤਾਵਨੀ ਦਿੱਤੀ ਹੈ। ਰੂਸ ਅਤੇ ਯੁਕਰੇਨ ਵਿਚਾਲੇ ਚੱਲ ਰਹੇ ਜੰਗ ਜਿਹੜੀ ਹੈ ਹੁਣ ਹੋਰ ਵੀ ਭਿਆਨਕ ਮੋੜ ਲੈ ਚੁੱਕੀ ਹੈ। ਰੂਸ ਨੇ ਯੁਕਰੇਨ ਦੀ ਰਾਜਧਾਨੀ ਕੀਵ ਸਥਿਤ ਜਿਹੜਾ ਰੱਖਿਆ ਬੁਨਿਆਦੀ ਢਾਂਚੇ ਅਤੇ ਡਰੋਨ ਨਿਰਮਾਣ ਕੇਂਦਰਾਂ ਦੇ ਉੱਤੇ ਵੱਡੇ ਹਮਲੇ ਕਰਨ ਦੀ ਧਮਕੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਰੂਸ ਨੇ ਕੀਵ ਦੇ ਵਿਚ ਰਹਿ ਰਹੇ ਸਾਰੇ ਵਿਦੇਸ਼ੀ ਨਾਗਰਿਕਾਂ ਅਤੇ ਡਿਪਲੋਮੈਟਾਂ ਨੂੰ ਜਿੰਨੀ ਜਲਦੀ ਹੋ ਸਕੇ ਸ਼ਹਿਰ ਛੱਡਣ ਦੀ ਅਪੀਲ ਕੀਤੀ ਹੈ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਇਹ ਚੇਤਾਵਨੀ ਯੁਕਰੇਨ ਦੇ ਦੁਆਰਾ ਸਟਾਰੋਬਿਲਸਕ ਦੇ ਵਿਚ ਕੀਤੇ ਗਏ ਹੁਣ ਤੱਕ ਦੇ ਸਭ ਤੋਂ ਘਾਤਕ ਡਰੋਨ ਹਮਲੇ ਤੋਂ ਬਾਅਦ ਜਾਰੀ ਕੀਤੀ ਹੈ, ਜਿਸ ਦੇ ਵਿਚ 18 ਲੋਕਾਂ ਦੀ ਮੌਤ ਹੋ ਗਈ ਸੀ ਤੇ 42 ਹੋਰ ਜ਼ਖਮੀ ਹੋ ਗਏ ਸਨ। ਰੂਸ ਨੇ ਦੋਸ਼ ਲਗਾਇਆ ਕਿ ਯੁਕਰੇਨ ਨਾਟੋ ਦੇ ਮਾਹਰਾਂ ਦੀ ਮਦਦ ਦੇ ਨਾਲ ਇਨ੍ਹਾਂ ਡਰੋਨਾਂ ਨੂੰ ਤਿਆਰ ਕਰ ਰਿਹਾ ਤੇ ਰੂਸੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਿਹਾ। ਰੂਸੀ ਵਿਦੇਸ਼ ਮੰਤਰਾਲੇ ਨੇ ਬਿਆਨ ਦੇ ਵਿਚ ਕਿਹਾ ਕਿ ਕੀਵ ਦੇ ਵਿਚ ਮਿਲਟਰੀ ਅਤੇ ਪ੍ਰਸ਼ਾਸਨਿਕ ਇਮਾਰਤਾਂ ਦੇ ਆਲੇ ਦੁਆਲੇ ਰਹਿਣ ਵਾਲੇ ਸਥਾਨਕ ਲੋਕਾਂ ਉਨ੍ਹਾਂ ਇਲਾਕਿਆਂ ਤੋਂ ਦੂਰ ਰਹਿਣ, ਨਾਲ ਹੀ ਅੰਤਰਰਾਸ਼ਟਰੀ ਸੰਗਠਨਾਂ ਦੇ ਸਟਾਫ ਅਤੇ ਵਿਦੇਸ਼ੀ ਦੂਤਾਵਾਸਾਂ ਦੇ ਕਰਮਚਾਰੀ ਤੁਰੰਤ ਕੀਵ ਖਾਲੀ ਕਰ ਦੇਣ। ਰੂਸ ਦੇ ਵਿਦੇਸ਼ ਮੰਤਰੀ ਜਿਹੜੇ ਸਰਗੇਈ ਲਾਵਰੋਵ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੂੰ ਵੀ ਅਧਿਕਾਰਤ ਤੌਰ ਦੇ ਉੱਤੇ ਸੂਚਿਤ ਕੀਤਾ ਦਿੱਲੀ ਦੇ ਵਿਚ ਤੇ ਰੂਸੀ ਸੈਨਾ ਹੁਣ ਕੀਵ ਦੇ ਵਿਚ ਯੁਕਰੇਨੀ ਫੌਜ ਦੇ ਮੁੱਖ ਕੇਂਦਰਾਂ ਨੂੰ ਨਿਸ਼ਾਨਾ ਬਣਾਵੇਗੀ। ਦੂਜੇ ਪਾਸੇ ਰੂਸ ਦੇ ਇਸ ਹਮਲਾਵਰ ਰੁੱਖ ਵਿਚਾਲੇ ਯੁਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਮੰਨਿਆ ਕਿ ਯੁਕਰੇਨ ਦੇ ਕੋਲ ਇਸ ਸਮੇਂ ਹਵਾਈ ਰੱਖਿਆ ਪ੍ਰਣਾਲੀ ਤੇ ਐਂਟੀ ਬਲੈਸਟਿਕ ਸਮਰੱਥਾ ਦੀ ਭਾਰੀ ਕਮੀ ਹੈ। ਜ਼ੇਲੈਂਸਕੀ ਨੇ ਕਿਹਾ ਕਿ ਈਰਾਨ ਦੇ ਨਾਲ ਚੱਲ ਰਹੀ ਜੰਗ ਦੇ ਕਾਰਨ ਵਿਸ਼ਵ ਪੱਧਰ ਦੇ ਉਤੇ ਐਂਟੀ ਬਲੈਸਟਿਕ ਮਿਜ਼ਾਈਲਾਂ ਦੀ ਸਪਲਾਈ ਘਟ ਗਈ ਹੈ ਤੇ ਯੂਰਪੀ ਦੇਸ਼ਾਂ ਦੇ ਨਾਲ ਮਿਲ ਕੇ ਯੂਰਪੀ ਮਹਾਂਦੀਪ ਦੇ ਉਤੇ ਹੀ ਆਪਣੀ ਖੁਦ ਦੀ ਐਂਟੀ ਬਲੈਸਟਿਕ ਪ੍ਰਣਾਲੀ ਦਾ ਉਤਪਾਦਨ ਤੇਜ਼ ਕਰਨ ਦੇ ਲਈ ਕੰਮ ਕਰ ਰਿਹਾ। ਅਮਰੀਕਾ ਤੋਂ ਵੀ ਲਗਾਤਾਰ ਜਿਹੜਾ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਰੂਸ ਦੇ ਦੁਆਰਾ ਯੁਕਰੇਨ ਦੇ ਉੱਤੇ ਕੀਤੇ ਗਏ ਪੂਰਨ ਹਮਲੇ ਨੂੰ 4 ਸਾਲ ਪੂਰੇ ਹੋ ਚੁੱਕੇ ਹੈ ਤੇ ਰੂਸ ਦੀ ਇਸ ਚੇਤਾਵਨੀ ਤੋਂ ਬਾਅਦ ਕੀਵ ਦੇ ਉੱਤੇ ਵੱਡੇ ਹਵਾਈ ਹਮਲਿਆਂ ਦਾ ਖਤਰਾ ਜਿਹੜਾ ਮੰਡਰਾਉਣ ਲੱਗ ਪਿਆ ਹੈ। ਅਮਰੀਕੀ ਮਹਾਂਦੀਪ ਦੇ ਵਿਚ 20 ਦੇਸ਼ਾਂ ਦੀ ਸੰਯੁਕਤ ਕਾਰਵਾਈ ਹੋਈ ਹੈ ਤੇ 3,300 ਹਥਿਆਰ ਤੇ 56 ਟਨ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ। ਕਿਆ ਬਾਤਾਂ ਜੀ, 56 ਟਨ। ਮੱਧ ਅਮਰੀਕਾ, ਦੱਖਣੀ ਅਮਰੀਕਾ ਤੇ ਕੈਰੇਬੀਅਨ ਟਾਪੂਆਂ ਦੇ ਵਿਚ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਤੇ ਸੰਗਠਿਤ ਅਪਰਾਧ ਦੇ ਵਿਰੁੱਧ ਇਕ ਵੱਡੀ ਅੰਤਰਰਾਸ਼ਟਰੀ ਕਾਰਵਾਈ ਕੀਤੀ ਗਈ। ਅਪਰੇਸ਼ਨ ਟ੍ਰਿਗਰ 11 ਨਾਮਕ ਇਸ ਸਾਂਝੇ ਪੁਲਿਸ ਅਭਿਆਨ ਦੇ ਤਹਿਤ 3,308 ਹਥਿਆਰ, 56 ਟਨ ਜਿਹੜਾ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ, 8,700 ਤੋਂ ਵੱਧ ਗ੍ਰਿਫ਼ਤਾਰੀਆਂ ਕੀਤੀਆਂ। ਅਕਤੂਬਰ ਤੇ ਨਵੰਬਰ 2025 ਦੇ ਦੌਰਾਨ ਚਲਾਏ ਗਏ ਇਸ ਅਭਿਆਨ ਦੇ ਵਿਚ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਵਿਚ ਸ਼ਾਮਲ 8,701 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਧਿਕਾਰੀਆਂ ਨੇ ਦਸਿਆ ਕਿ ਇਸ ਕਾਰਵਾਈ ਦੇ ਦੌਰਾਨ ਲਗਭਗ ਜਿਹੜੇ ਨੇ 2,00,000 ਰਾਊਂਡ ਗੋਲਾ ਬਾਰੂਦ, 2,56,025 ਅਮਰੀਕਨ ਡਾਲਰ ਦੀ ਨਗਦੀ, 210 ਵਾਹਨ ਵੀ ਕਬਜ਼ੇ ਦੇ ਵਿਚ ਲਏ ਗਏ। 20 ਦੇਸ਼ਾਂ ਦਾ ਸਾਂਝਾ ਇਹ ਜਿਹੜਾ ਸੀ ਅਭਿਆਨ ਸੀ। ਇਹ ਕਾਰਵਾਈ ਅੰਤਰਰਾਸ਼ਟਰੀ ਅਪਰਾਧਿਕ ਪੁਲਿਸ ਸੰਗਠਨ ਇੰਟਰਪੋਲ ਦੇ ਜਿਹੜਾ ਸਹਿਯੋਗ ਦੇ ਨਾਲ 20 ਦੇਸ਼ਾਂ ਦੇ ਵਿਚ ਚਲਾਈ ਗਈ। ਇਨ੍ਹਾਂ ਦੇਸ਼ਾਂ ਦੇ ਵਿਚ ਅਰਜਨਟਾਈਨਾ, ਬ੍ਰਾਜ਼ਿਲ, ਮੈਕਸੀਕੋ, ਚਿਲੀ, ਕੋਲੰਬੀਆ ਤੇ ਪਨਾਮਾ ਵਰਗੇ ਦੇਸ਼ ਸ਼ਾਮਲ ਸਨ। ਆਰਗਨਾਈਜੇਸ਼ਨ ਆਫ ਅਮਰੀਕਨ ਸਟੇਟਸ ਨੇ ਵੀ ਜਿਹੜਾ ਇਸ ਖੇਤਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੇ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਤਸਕਰੀ ਦੇ ਵਿਰੁੱਧ ਇਸ ਜੰਗ ਦੇ ਵਿਚ ਭਾਰੀ ਮਾਤਰਾ ਦੇ ਵਿਚ ਨਸ਼ੀਲੇ ਪਦਾਰਥ ਫੜੇ ਗਏ, ਜਿਸ ਦੇ ਵਿਚ 6.9 ਟਨ ਕੋਕੀਨ, 38.5 ਟਨ ਜਿਹੜਾ ਮਰਜੀਓਆਨਾ, 6,59,403 ਕੋਕਾ ਦੇ ਪੌਦੇ, ਤੇ ਮੈਥਾ ਮੈਟਾਫਾਈਨ ਵਰਗੇ ਘਾਤਕ ਨਸ਼ੇ ਸ਼ਾਮਲ ਨੇ। ਇੰਟਰਪੋਲ ਦੇ ਸਕੱਤਰ ਜਨਰਲ ਵਾਲਡੇਸੀ ਉਰਕੋਏਜ਼ਾ ਨੇ ਕਿਹਾ ਕਿ ਇਹ ਅਭਿਆਨ ਜਿਹੜਾ ਸੰਗਠਿਤ ਅਪਰਾਧ ਦੇ ਵਿਰੁੱਧ ਲੜਾਈ ਦੇ ਵਿਚ ਇਕ ਅਸਲ ਤਰੱਕੀ ਨੂੰ ਦਰਸਾਉਂਦਾ ਹੈ। ਅਧਿਕਾਰੀਆਂ ਦੇ ਅਨੁਸਾਰ ਇਸ ਖੇਤਰ ਦੇ ਵਿਚ ਹਥਿਆਰਾਂ ਦੀ ਤਸਕਰੀ, ਸਿੱਧੇ ਤੌਰ ਦੇ ਉਤੇ ਮਾਨਵ ਤਸਕਰੀ, ਪ੍ਰਵਾਸੀਆਂ ਦੀ ਗੈਰ ਕਾਨੂੰਨੀ ਘੁਸਪੈਠ ਅਤੇ ਸਾਈਬਰ ਅਪਰਾਧਾਂ ਦੇ ਨਾਲ ਜੁੜੀ ਹੋਈ ਹੈ। ਇਹ ਅਪਰੇਸ਼ਨ ਸਾਬਤ ਕਰਦਾ ਹੈ ਕਿ ਅੰਤਰਰਾਸ਼ਟਰੀ ਸਹਿਯੋਗ ਤੇ ਜਾਣਕਾਰੀ ਸਾਂਝੀ ਕਰਨ ਦੇ ਨਾਲ ਸਮਾਜ ਨੂੰ ਜਿਹੜਾ ਵਧੇਰੇ ਸੁਰੱਖਿਅਤ ਬਣਾਇਆ ਜਾ ਸਕਦਾ ਹੈ, ਚੰਗਾ ਉਪਰਾਲਾ ਹੈ। ਦੂਸਰੇ ਪਾਸੇ ਸਮੁੰਦਰ ਦੇ ਵਿਚ ਚੀਨ ਦੇ ਵਧਦੇ ਪ੍ਰਭਾਵ ਨੂੰ ਰੋਕਣਗੇ ਕੁਆਡ ਜਿਹੜੇ ਦੇਸ਼, ਬੈਠਕ ਦੇ ਵਿਚ ਚਰਚਾ ਕੀਤੀ ਗਈ ਹੈ ਜੋ ਬ੍ਰਿਕਸ ਦੀ ਗੱਲਬਾਤ ਚੱਲ ਰਹੀ ਹੈ। ਹਿੰਦ ਪ੍ਰਸ਼ਾਂਤ ਖੇਤਰ ਦੇ ਵਿਚ ਚੀਨ ਦੀ ਵਧਦੀ ਫੌਜੀ ਸਰਗਰਮੀ ਤੇ ਦਬਦਬੇ ਦੇ ਵਿਚਕਾਰ ਕੁਆਡ ਦੇਸ਼ਾਂ ਨੇ ਸਮੁੰਦਰੀ ਨਿਗਰਾਨੀ ਤੇ ਬੰਦਰਗਾਹਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ ਵੱਡੇ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਚਾਰਾਂ ਦੇਸ਼ਾਂ ਨੇ ਮਹੱਤਵਪੂਰਨ ਖਣਿਜਾਂ ਤੇ ਊਰਜਾ ਦੇ ਖੇਤਰ ਦੇ ਵਿਚ ਵੀ ਆਪਸੀ ਸਹਿਯੋਗ ਨੂੰ ਵਧਾਉਣ ਦਾ ਵੀ ਫੈਸਲਾ ਲਿਆ। ਇਹ ਅਹਿਮ ਫੈਸਲੇ ਮੰਗਲਵਾਰ ਅੱਜ ਨਵੀਂ ਦਿੱਲੀ ਵਿਖੇ ਕੁਆਡ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਹੋਈ ਉੱਚ ਪੱਧਰੀ ਬੈਠਕ ਦੇ ਵਿਚ ਲਏ ਗਏ ਹੈ। ਇਸ ਬੈਠਕ ਦੀ ਪ੍ਰਧਾਨਗੀ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕੀਤੀ ਹੈ, ਜਿਸ ਦੇ ਵਿਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ, ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਗ ਤੇ ਜਪਾਨ ਦੇ ਵਿਦੇਸ਼ ਮੰਤਰੀ ਤੋਸ਼ੀ ਮਿਤਸੂ ਮੋਤੇਗੀ ਵੀ ਜਿਹੜੇ ਸ਼ਾਮਲ ਹੋਏ ਨੇ। ਆਖਰੀ ਖ਼ਬਰ ਵੱਲ ਵਧੀਏ ਤੇ ਅਮਰੀਕਾ ਕੈਨੇਡਾ ਬਾਰਡਰ ਦੇ ਉੱਤੇ ਖ਼ਬਰ ਹੈ ਕਿ ਫੋਨ ਅਸੀਂ ਕੈਰੀ ਕਰਦੇ ਹਾਂ, ਚਾਹੇ ਬਾਰਡਰ ਤੋਂ ਇਧਰ ਲੈ ਕੇ ਆਉਂਦੇ ਹਾਂ, ਬਾਰਡਰ ਤੋਂ ਉਧਰ ਜਦੋਂ ਆਪਾਂ ਜੌਬ ਦੇ ਉੱਤੇ ਵੀ ਹੁੰਦੇ ਹਾਂ ਜਾਂ ਟਰੱਕਿੰਗ ਲਾਈਨ ਦੇ ਵਿਚ ਜਿਹੜੇ ਲੋਕ ਨੇ, ਤਾਂ ਉਨ੍ਹਾਂ ਫੋਨਾਂ ਦੇ ਵਿਚੋਂ ਇਤਰਾਜ਼ਯੋਗ ਸਮੱਗਰੀ ਮਿਲਣ ਦੇ ਉੱਤੇ ਟਰੱਕ ਡਰਾਈਵਰਾਂ ਦੇ ਵੀਜ਼ੇ ਵੀ ਰੱਦ ਹੋ ਸਕਦੇ ਆ। ਨਵੇਂ ਕਾਨੂੰਨ ਬਦਲੇ ਜਾ ਰਹੇ ਨੇ, ਪਹਿਲਾਂ ਵੀ ਸੀਗਾ, ਵੈਸੇ ਕਾਨੂੰਨ ਹੋਰ ਸਖ਼ਤ ਕੀਤਾ ਹੈ। ਅਮਰੀਕਾ ਤੇ ਕੈਨੇਡਾ ਦੀਆਂ ਸਰਹੱਦੀ ਸੁਰੱਖਿਆ ਏਜੰਸੀਆਂ ਨੇ ਅਪਰਾਧ, ਪਰੇਸ਼ਾਨ ਕਰਨ ਵਾਲੇ ਤੇ ਹੋਰ ਅਪਰਾਧਾਂ ਦੀਆਂ ਵਧਦੀਆਂ ਘਟਨਾਵਾਂ ਦੇ ਨਾਲ ਸੰਬੰਧਤ ਚਿੰਤਾਵਾਂ ਨੂੰ ਬਾਅਦ ਨਿਰੀਖਣ ਤੇਜ਼ ਕਰ ਦਿੱਤਾ ਹੈ। ਜਾਂਚ ਦੇ ਦੌਰਾਨ ਅਧਿਕਾਰੀ ਕਥਿਤ ਤੌਰ ਦੇ ਉੱਤੇ ਡਰਾਈਵਰਾਂ ਦੇ ਲੈਪਟਾਪ, ਮੋਬਾਈਲ ਫੋਨਾਂ ਦੀ ਅਸ਼ਲੀਲ ਸਮੱਗਰੀ, ਸ਼ੱਕੀ ਵਟਸਐਪ ਗਰੁੱਪ, ਨਾਬਾਲਕਾਂ ਦੇ ਨਾਲ ਸੰਬੰਧਤ ਗੈਰ ਕਾਨੂੰਨੀ ਸਮੱਗਰੀ, ਅੱਤਵਾਦ ਦੇ ਨਾਲ ਸੰਬੰਧਤ ਜਾਣਕਾਰੀ, ਅੰਤਰਰਾਸ਼ਟਰੀ ਵਿੱਤੀ ਅਪਰਾਧਾਂ ਦੇ ਬਾਰੇ ਜਾਂ ਹਥਿਆਰਾਂ ਦੇ ਨਾਲ ਸੰਬੰਧਤ ਸਮੱਗਰੀ ਦੀ ਜਾਂਚ ਕਰ ਰਹੇ ਹੈ। ਨੋਵਾ ਸਕੋਸ਼ੀਆ ਦੀ ਜਿਹੜੀ ਇਕ ਟਰਾਂਸਪੋਰਟ ਕੰਪਨੀ ਦੇ ਵਿਚ ਕੰਮ ਕਰਨ ਵਾਲੇ ਪੰਜਾਬੀ ਟਰੱਕ ਡਰਾਈਵਰ ਤਰਨਜੀਤ ਸਿੰਘ ਓਪਲ ਨੇ ਇਕ ਵੀਡੀਓ ਸੰਦੇਸ਼ ਦੇ ਰਾਹੀਂ ਇਸ ਗੰਭੀਰ ਸਥਿਤੀ ਦੇ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦਸਿਆ ਕਿ ਬਾਰਡਰ ਦੇ ਉਤੇ ਹੁਣ ਮੋਬਾਈਲ ਫੋਨਾਂ ਦੀ ਰੈਂਡਮ ਜਿਹੜੀ ਹੈ ਚੈਕਿੰਗ ਬਹੁਤ ਵੱਧ ਗਈ ਹੈ। ਕੰਪਨੀਆਂ ਨੇ ਵੀ ਆਪਣੇ ਸਾਰੇ ਡਰਾਈਵਰਾਂ ਨੂੰ ਅਧਿਕਾਰਤ ਈਮੇਲ ਭੇਜ ਕੇ ਵਾਰਨਿੰਗ ਦਿੱਤੀ ਹੈ ਤੇ ਬਾਰਡਰ ਕ੍ਰਾਸ ਕਰਨ ਤੋਂ ਪਹਿਲਾਂ ਆਪਣੇ ਫੋਨ ਪੂਰੀ ਤਰ੍ਹਾਂ ਕਲੀਨ ਰੱਖਣ। ਜੇ ਫੋਨ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਅਸ਼ਲੀਲਤਾ, ਹਥਿਆਰਾਂ ਦੀਆਂ ਫੋਟੋਆਂ, ਗੈਂਗਸਟਰ ਕਲਚਰ ਦੇ ਨਾਲ ਸੰਬੰਧਿਤ ਚੈਟਸ ਜਾਂ ਕੋਈ ਵੀ ਸ਼ੱਕੀ ਵਟਸਐਪ ਗਰੁੱਪ ਮਿਲਦਾ ਹੈ ਤਾਂ ਅਮਰੀਕੀ ਅਧਿਕਾਰੀ ਜਿਹੜੇ ਨੇ ਸਖ਼ਤ ਲੀਗਲ ਐਕਸ਼ਨ ਲੈ ਸਕਦੇ ਹੈ। ਤਰਨਜੀਤ ਸਿੰਘ ਓਪਲ ਨੇ ਪੰਜਾਬੀ ਭਾਈਚਾਰੇ ਨੂੰ ਧਿਆਨ ਦੇਣ ਦੇ ਲਈ ਵੀ ਕਿਹਾ ਹੈ। ਉਨ੍ਹਾਂ ਦਸਿਆ ਕਿ ਪੰਜਾਬ ਜਾਂ ਭਾਰਤ ਦੇ ਵਿਚ ਅਕਸਰ ਰਿਸ਼ਤੇਦਾਰ ਪਰਿਵਾਰ ਦੇ ਵਿਚ ਨਵੇਂ ਜੰਮੇ ਬੱਚਿਆਂ ਜਾਂ ਛੋਟੇ ਬੱਚਿਆਂ ਦੀਆਂ ਬਿਨਾਂ ਕੱਪੜਿਆਂ ਨੰਗਣ ਦੀਆਂ ਜਿਹੜੀਆਂ ਫੋਟੋਆਂ ਭੇਜ ਦਿੰਦੇ ਆ, ਵਟਸਐਪ ਦੇ ਉਤੇ ਸ਼ੇਅਰ ਕਰ ਦਿੰਦੇ ਆ। ਪਰ ਕੈਨੇਡਾ ਅਤੇ ਅਮਰੀਕਾ ਦੇ ਕਾਨੂੰਨ ਦੇ ਮੁਤਾਬਕ ਅਜਿਹੀਆਂ ਫੋਟੋਆਂ ਨੂੰ ਚਾਇਲਡ ਪੋਰਨੋਗ੍ਰਾਫੀ, ਬਾਲ ਅਸ਼ਲੀਲਤਾ ਦੇ ਦਾਇਰੇ ਦੇ ਵਿਚ ਰੱਖਿਆ ਜਾਂਦਾ ਹੈ। ਅਜਿਹਾ ਮਟੀਰੀਅਲ ਫੋਨ ਦੇ ਵਿਚ ਹੋਣ ਦੇ ਉਤੇ ਡਰਾਈਵਰਾਂ ਨੂੰ ਸਿੱਧਾ ਗ੍ਰਿਫ਼ਤਾਰ ਵੀ ਕੀਤਾ ਜਾ ਸਕਦਾ ਹੈ ਤੇ ਅਮਰੀਕੀ ਬਾਰਡਰ ਸਕਿਓਰਿਟੀ ਦੇ ਵੱਲੋਂ ਜਾਰੀ ਕੀਤੇ ਗਏ ਡਾਟਾ ਦੇ ਮੁਤਾਬਕ ਉਨ੍ਹਾਂ ਨੇ ਪਿਛਲੇ ਸਾਲ ਦੇ ਦੌਰਾਨ ਲਗਭਗ 55,000 ਤੇ ਇਸ ਸਾਲ ਤਕਰੀਬਨ 32,349 ਦੇ ਮੋਬਾਈਲ ਫੋਨਾਂ ਦੀ ਫੋਰੈਂਸਿਕ ਜਾਂ ਡਿਜੀਟਲ ਚੈਕਿੰਗ ਜਿਹੜੀ ਕੀਤੀ ਹੈ। ਜੇ ਬਾਰਡਰ ਅਧਿਕਾਰੀ ਨੂੰ ਕਿਸੇ ਡਰਾਈਵਰ ਦੇ ਉਤੇ ਥੋੜਾ ਜਿਹਾ ਵੀ ਸ਼ੱਕ ਹੋ ਜਾਂਦਾ ਹੈ ਤਾਂ ਉਹ ਜਾਂਚ ਦੇ ਲਈ ਫੋਨ ਨੂੰ 3 ਤੋਂ 4 ਘੰਟੇ ਆਪਣੇ ਕੋਲ ਰੱਖ ਸਕਦੇ ਹੈ। ਡਰਾਈਵਰ ਫੋਨ ਦਾ ਪਾਸਵਰਡ ਜਾਂ ਪਿੰਨ ਦੇਣ ਤੋਂ ਇਨਕਾਰ ਨਹੀਂ ਕਰ ਸਕਦਾ। ਜੇ ਕੋਈ ਡਰਾਈਵਰ ਆਪਣਾ ਫੋਨ ਚੈੱਕ ਕਰਵਾਉਣ ਤੋਂ ਮਨਾ ਕਰਦਾ ਹੈ ਤਾਂ ਅਧਿਕਾਰੀਆਂ ਦੇ ਕੋਲ ਉਸ ਨੂੰ US ਦੇ ਵਿਚ ਜਿਹੜਾ ਐਂਟਰੀ ਦੇਣ ਤੋਂ ਰੋਕਣ ਅਤੇ ਉਸਦਾ ਜਿਹੜਾ ਡਿਵਾਈਸ ਜ਼ਬਤ ਕਰਨ ਦਾ ਵੀ ਪੂਰਾ ਅਧਿਕਾਰ ਹੈ। ਜੇ ਫੋਨ ਦੇ ਵਿਚ ਕੋਈ ਗੰਭੀਰ ਡਾਟਾ ਮਿਲਦਾ ਹੈ ਤਾਂ ਫੋਨ ਨੂੰ ਫੋਰੈਂਸਿਕ ਲੈਬ ਭੇਜ ਦਿੱਤਾ ਜਾਂਦਾ ਹੈ ਤੇ ਡਰਾਈਵਰ ਦੇ ਉੱਤੇ 5 ਸਾਲ ਤੋਂ ਲੈ ਕੇ ਉਮਰ ਭਰ ਤੱਕ ਦਾ ਬੈਨ ਲਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਫੋਨ ਦੀਆਂ ਚੈਟਾਂ ਜਾਂ ਈਮੇਲ ਤੋਂ ਇਹ ਪਤਾ ਲੱਗਦਾ ਹੈ ਕਿ ਡਰਾਈਵਰ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਕੇ ਅਮਰੀਕਾ ਦੇ ਵਿਚ ਗੈਰ ਕਾਨੂੰਨੀ ਤੌਰ ਦੇ ਉੱਤੇ ਕੰਮ ਕਰਨ ਜਾਂ ਸੈਟਲ ਹੋਣ ਦੀ ਜਿਹੜੀ ਪਲੈਨਿੰਗ ਕਰ ਰਿਹਾ ਤਾਂ ਵੀ ਵਰਕ ਪਰਮਿਟ ਜਾਂ PR ਹੋਲਡਰਾਂ ਦੇ ਵੀਜ਼ੇ ਤੁਰੰਤ ਰੱਦ ਕਰ ਦਿੱਤੇ ਜਾਂਦੇ ਨੇ। ਨਾਲ ਹੀ ਡਰਾਈਵਰਾਂ ਨੂੰ ਆਪਣੇ ਟਰੱਕ ਦੇ ਵਿੱਚ ਰੱਖੀਆਂ ਮੈਡੀਸਿਨ ਦਵਾਈਆਂ ਦੇ ਲਈ ਡਾਕਟਰ ਦੀ ਜਿਹੜੀ ਪਰਚੀ ਹੈ ਜਾਣੀ ਪ੍ਰਿਸਕ੍ਰਿਪਸ਼ਨ ਜਿਹੜੀ ਹੈ ਕੋਲ ਰੱਖਣਾ ਲਾਜ਼ਮੀ ਕੀਤਾ ਗਿਆ ਹੈ, ਨਹੀਂ ਤਾਂ ਡਰੱਗ ਟ੍ਰੈਫਿਕਿੰਗ ਦੇ ਸ਼ੱਕ ਦੇ ਹੇਠਾਂ ਵੀ ਕਾਰਵਾਈ ਜਿਹੜੀ ਹੈ ਹੋ ਸਕਦੀ ਹੈ। ਵਕੀਲਾਂ ਦਾ ਸਾਫ਼ ਕਹਿਣਾ ਕਿ ਬਾਰਡਰ ਦੇ ਉੱਤੇ ਕਿਸੇ ਵੀ ਵਿਦੇਸ਼ੀ ਨਾਗਰਿਕ ਦੇ ਕੋਲ ਵਕੀਲ ਨੂੰ ਬੁਲਾਉਣ ਦਾ ਕੋਈ ਲੀਗਲ ਅਧਿਕਾਰ ਨਹੀਂ ਹੁੰਦਾ ਹੈ। ਉੱਥੇ ਅਧਿਕਾਰੀਆਂ ਦੇ ਨਾਲ ਬਹਿਸ ਕਰਨ ਜਾਂ ਝੂਠ ਬੋਲਣ ਦੇ ਨਾਲ ਕੇਸ ਹੋਰ ਵੀ ਖਰਾਬ ਹੋ ਸਕਦਾ ਹੈ। ਬਹੁਤੇ ਡਰਾਈਵਰ ਜਿਹੜੇ ਨੇ ਇਹ ਸੋਚ ਕੇ ਲਾਪਰਵਾਹੀ ਵਰਤਦੇ ਨੇ ਕਿ ਉਹ ਕਈ ਵਾਰ ਬਾਰਡਰ ਪਾਰ ਕਰ ਚੁੱਕੇ ਨੇ ਤੇ ਉਹਨਾਂ ਦਾ ਫੋਨ ਕਦੇ ਚੈੱਕ ਹੀ ਨਹੀਂ ਹੋਣਾ। ਪਰ ਅਧਿਕਾਰੀ ਜਿਹੜੇ ਨੇ ਐਡਵਾਂਸਡ ਲਾਇਸੈਂਸ ਪਲੇਟ ਰੀਡਰ ਤੇ ਰੂਟ ਟਰੈਕਰਸ ਦੇ ਜਿਹੜੇ ਨੇ ਡਾਟਾ ਦੇ ਆਧਾਰ ਦੇ ਉੱਤੇ ਰੈਂਡਮ ਚੈਕਿੰਗ ਕਰਦੇ ਨੇ। ਇਸ ਦੇ ਲਈ ਸੁਰੱਖਿਆ ਦੇ ਲਿਹਾਜ਼ ਦੇ ਨਾਲ ਸਾਰੇ ਡਰਾਈਵਰਾਂ ਨੂੰ ਬਾਰਡਰ ਦੇ ਉੱਤੇ ਪਹੁੰਚਣ ਤੋਂ ਪਹਿਲਾਂ ਆਪਣੇ ਫੋਨਾਂ ਦੇ ਵਿੱਚੋਂ ਹਰ ਤਰ੍ਹਾਂ ਦੀਆਂ ਬੇਲੋੜੀਆਂ ਸੰਵੇਦਨਸ਼ੀਲ ਚੈਟਾਂ ਤੇ ਇਤਰਾਜ਼ਯੋਗ ਮੀਡੀਆ ਫਾਈਲਾਂ ਨੂੰ ਪੂਰੀ ਤਰ੍ਹਾਂ ਡਿਲੀਟ ਕਰ ਦੇਣਾ ਚਾਹੀਦਾ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਕੁਝ ਜਿਹੜੀਆਂ ਰਿਪੋਰਟਾਂ ਤੇ ਲੋ ਫਿਰ ਆਪਾਂ ਇੱਥੇ ਹੀ ਲੈਣੇ ਆ ਗਿਆ ਤੁਹਾਡੇ ਸੁਨੇਹੇ ਲੈ ਕੇ ਤੇ ਉਸ ਤੋਂ ਬਾਅਦ ਫਿਰ ਆਪਾਂ ਸਮਾਪਤੀ ਕਰਦੇ ਹਾਂ। ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358449761962 ਸਟੂਡੀਓ ਦਾ ਨੰਬਰ ਹੈ ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਲੈ ਕੇ ਉਹਨਾਂ ਦਾ ਫਿਰ ਆਪਾਂ ਅੱਗੇ ਲੈਂਦੇ ਹਾਂ। ਪ੍ਰੋਗਰਾਮਾਂ ਨੂੰ ਸਪੋਰਟ ਕਰਦੇ ਨੇ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਜਾਂਦੇ ਜਾਂਦੇ ਤੁਹਾਡੇ ਦੋਸਤੋ ਸੁਨੇਹੇ। ਮਾਲ ਸੁਰਿੰਦਰ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਸਭ ਤੋਂ ਪਹਿਲਾਂ ਜੀ ਦੁਆਬਾ ਰੇਡੀਓ ਪਰਿਵਾਰ ਨੂੰ। ਦਵਿੰਦਰ ਭਾਰਤ ਜੀ ਜੁਏ ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 3 ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਮਾਲ ਸੁਰਿੰਦਰ ਜੀ ਕਹਿੰਦੇ ਹੱਸ ਰਹੇ ਨੇ ਹਾ ਹਾ ਹਾ ਤੇ ਔਜਲਾ ਸਾਹਿਬ ਕਹਿੰਦੇ ਜਦੋਂ ਗੱਲ ਸੁਣਾ ਰਹੇ ਸੀ ਆਪਣੇ ਰੂੜੀ ਦੀ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਸਿਕੰਦਰ ਸਿੰਘ ਔਜਲਾ ਸਾਹਿਬ ਯੂ ਐਸ ਤੋਂ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਕਹਿੰਦੇ ਆ। ਹਰਵਿੰਦਰ ਜੌਲ ਭੈਣ ਜੀ ਯੂ ਐਸ ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਨੇ। ਸੁਰਜੀਤ ਭਾਰਤ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ ਇੰਡੀਆ ਤੋਂ ਤੇ ਮੁਕੱਦਰ ਬਾਈ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ ਜੀ ਅਨੂ ਜੀ। ਪਰਮਿੰਦਰ ਬਰਨ ਜੀ ਆਪਣੇ ਫਗਵਾੜੇ ਤੋਂ ਬਾਈ ਜੀ ਗੱਲਬਾਤ ਵੀ ਕਰਕੇ ਗਏ ਆ, ਕਹਿੰਦੇ ਸਤਿ ਸ੍ਰੀ ਅਕਾਲ ਭਾਰਤ ਵੀਰ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰਤ ਸੱਜਣਾਂ ਨੂੰ ਜੀ। ਤੇ ਸੈਣੀ ਸਾਹਿਬ ਕਹਿੰਦੇ ਵੀਰ ਜੀ ਹੁਣ ਮੁਹਾਵਰਾ ਬਦਲ ਗਿਆ ਜੀ, ਹੁਣ ਜਿਸ ਦੀ ਡਾਂਗ ਉਸਦਾ ਡੇਅਰੀ ਫਾਰਮ ਜੀ, ਇਹ ਮੁਹਾਵਰਾ ਹੈ ਜੀ। ਕਿਆ ਬਾਤ ਹੈ ਜੀ। ਤੇ ਰਾਜਨ ਜੀ ਕਹਿੰਦੇ ਬਿਲਕੁਲ ਪਰਮਿੰਦਰ ਵੀਰ ਜੀ ਦਰੁਸਤ ਫਰਮਾਇਆ ਤੇ ਬਿਲਕੁਲ ਤੁਹਾਡੇ ਬਿਆਨ ਸੁਣ ਕੇ ਹੀ ਕਹਿੰਦੇ ਨਵਾਂ ਪਲੇਟਫਾਰਮ ਤੁਹਾਨੂੰ ਦਿੱਤਾ ਮੁਕੱਦਰ ਵੀਰ ਜੀ, ਜ਼ਰੂਰ ਪਾਓ ਵੋਟ ਜੀ ਕਹਿੰਦੇ ਜੀ। ਰਾਜਨ ਸੈਣੀ ਸਾਹਿਬ ਲਿਖਦੇ ਨੇ ਆਪਣੇ ਕੋਕਰੋਚ ਪਾਰਟੀ ਦੇ ਬਾਰੇ ਤੇ ਮੁਕੱਦਰ ਜੀ ਕਹਿੰਦੇ ਬਾਈ ਜੀ ਬਹੁਤ ਸੱਚੀਆਂ ਗੱਲਾਂ ਕੀਤੀਆਂ ਤੁਸੀਂ, ਕਹਿੰਦੇ ਅਸੀਂ ਸਵੇਰੇ 4 ਵਜੇ ਉੱਠ ਕੇ ਸੋਫੇ ਦੇ ਉੱਤੇ ਬਹਿ ਕੇ ਇੱਕ ਵਾਰੀ ਝਪਕੀ ਲੈਣ ਨੂੰ ਜੀ ਕਰਦਾ ਹੈ, 10 ਕੁ ਮਿੰਟ ਹੋਰ ਬਹਿ ਜਾਓ ਯਾਰ, ਕਿਸੇ ਦਾ ਹੱਕ ਖੋ ਨਾ, ਸਭ ਤੋਂ ਵੱਡੀ ਗੱਲ ਇਹੀ ਹੈ ਜੀ। ਤੇ ਇਹ ਮੁਕੱਦਰ ਜੀ ਦਾ ਸੁਣਿਆ ਸੀ। ਆਖਰ ਦੇ ਵਿੱਚ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਲੋ ਦੋਸਤੋ, ਇਹ ਸਨ ਤੁਹਾਡੇ ਸਭ ਦੇ ਦੋਸਤਾਂ ਦੇ ਸੁਨੇਹੇ। ਜੇ ਕਿਸੇ ਦੋਸਤ ਦਾ ਰਹਿ ਗਿਆ ਹੋਵੇ ਸੁਣਿਆ ਤਾਂ ਮਾਫ਼ੀ ਚਾਹਵਾਂਗਾ। ਮਾਨ ਸਿੰਘ ਮਾਨ ਬਾਈ ਜੀ ਆਪਣੇ ਮਨਜੀਤ ਮਾਨ ਬਾਈ ਜੀ ਅਮੈਰੀਕਾ ਤੋਂ ਸਤਿ ਸ੍ਰੀ ਅਕਾਲ ਭੇਜਦੇ ਆ ਪ੍ਰੋਗਰਾਮ ਦੇ ਵਿੱਚ ਤੇ ਹਰ ਰੋਜ਼ ਹੀ ਉਹਨਾਂ ਦੀ ਹੁੰਦੀ ਆ, ਮੈਂ ਮਿਸ ਕਰ ਜਾਂਦਾ ਕਿਉਂਕਿ ਉਹ ਫੇਸਬੁੱਕ ਦੇ ਰਾਹੀਂ ਲਿੰਕ ਨੂੰ ਸੁਣਦੇ ਨੇ ਤੇ ਉਹਨਾਂ ਦਾ ਨਾਂ ਵੀ ਲੈਣਾ ਬਣਦਾ ਸਾਰੇ ਦੋਸਤਾਂ ਦਾ ਫੇਸਬੁੱਕ ਦੇ ਉੱਤੇ ਵੀ ਜਿਹੜੇ ਨਾਲ ਜੁੜਦੇ ਨੇ ਉਹਨਾਂ ਦਾ ਵੀ ਸ਼ੁਕਰੀਆ ਧੰਨਵਾਦ ਹੈ। ਤੇ ਲੋ ਦੋਸਤੋ, ਵੱਧ ਘੱਟ ਬੋਲ ਗਏ, ਗੁਸਤਾਖੀ ਮਾਫ਼, ਕੱਲ੍ਹ ਨੂੰ ਮਿਲਣ ਦੇ ਬਾਅਦ ਦਿਨ ਹੋਵੇਗੀ ਮੁਲਾਕਾਤ ਤੇ ਸਮਰਜੀਤ ਸਿੰਘ ਸ਼ੰਮੀ ਹੁਣਾਂ ਦੇ ਨਾਲ ਕੋਈ ਨਾ ਕੋਈ ਮੁੱਦਾ ਲੈ ਕੇ ਹੋਵਾਂਗੇ ਹਾਜ਼ਰ ਜਿਹਦੇ ਉੱਤੇ ਵਿਚਾਰ ਵਟਾਂਦਰਾ ਚੱਲੇਗਾ ਤੇ ਉਮੀਦ ਕਰਦੇ ਹਾਂ। ਬਾਕੀ ਕੱਲ੍ਹ ਨੂੰ ਮਿਲਦੇ ਹਾਂ ਸਾਰਿਆਂ ਨੂੰ। ਭੁਪਿੰਦਰ ਭਾਰਤ ਜੀ ਲੋ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ ਦੋਸਤੋ, ਸਤਿ ਸ੍ਰੀ ਅਕਾਲ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ, ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਜ਼ਰੂਰ ਸੁਣਿਓ ਤੇ ਵੈਬਸਾਈਟ ਦੇ ਉੱਤੇ ਫੇਸਬੁੱਕ ਯੂਟਿਊਬ ਦੇ ਉੱਤੇ ਗੀਤ ਨਹੀਂ ਚੱਲੇਗਾ, ਉਹਦੇ ਲਈ ਮਾਫ਼ੀ ਤੇ ਸਤਿ ਸ੍ਰੀ ਅਕਾਲ ਸਭ ਦੋਸਤਾਂ ਨੂੰ। ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਫਿਰ ਹੋਵੇਗੀ ਮੁਲਾਕਾਤ।

0: ద్వాపర రేడియో.
1: ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਕਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ ਫਿਰ ਤੋਂ ਇੱਕ ਵਾਰ ਜ਼ਿੰਦਗੀ ਨਾਮਾ ਹਾਲੇ ਦੁਨੀਆ ਆਪ ਸਭ ਨੂੰ ਆਦਾਬ ਸਲਾਮ ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ ਜੀ। ਤੇ ਦੋਸਤੋ ਇਸ ਹਫ਼ਤੇ ਦੀ ਸ਼ੁਰੂਆਤ ਤੁਹਾਡੇ ਨਾਲ ਸੋਮਵਾਰ ਦਾ ਦਿਹਾੜਾ, ਮਾਫ਼ੀ ਚਾਹੁੰਦੇ ਹਾਂ ਥੋੜਾ ਜਿਹਾ ਲੇਟ ਹਾਂ 10-12 ਮਿੰਟ ਤੇ ਗੱਲਾਂ ਬਾਤਾਂ ਕਰਨ ਦੇ ਲਈ ਤੁਹਾਡੇ ਨਾਲ ਹਾਜ਼ਰ ਹਾਂ। 25 ਮਈ 2026 ਦਾ ਦਿਹਾੜਾ ਤੇ ਸੋਮਵਾਰ ਦਾ ਦਿਨ ਹੈ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਜ਼ਰੂਰ ਦਰੁਸਤ ਕਰਾ ਦਿਓ ਜਿੱਥੋਂ ਕਿਤੋਂ ਵੀ ਸੁਣ ਰਹੇ ਹੋ। ਸਾਰੇ ਦੋਸਤਾਂ ਦਾ ਸੱਜਣਾ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਜੀ। ਤੇ ਦੋਸਤੋ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ 2-2.25 ਘੰਟੇ ਕੋਸ਼ਿਸ਼ ਜਾਰੀ ਰਹੇਗੀ। ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਵੱਖਰੇ ਵੱਖਰੇ ਜਿਹੜਾ ਨਜ਼ਰੀਏ ਦੇ ਨਾਲ ਤੇ ਐਂਗਲ ਤੋਂ ਆਪਾਂ ਦੇਖਣ ਦੀ ਤੇ ਕਰਨ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਅੱਜ ਦਾ ਵਿਚਾਰ, ਉਸ ਤੋਂ ਬਾਅਦ ਦੇਸ਼ ਦੀਆਂ ਖਬਰਾਂ ਤੇ ਕੁਝ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਦੇ ਵੱਲ ਨੂੰ ਵੀ ਆਪਾਂ ਨਾਲ ਦੀ ਨਾਲ ਚੱਲਾਂਗੇ। ਤੇ ਲਓ ਦੋਸਤੋ ਗੱਲਬਾਤ ਕਰਦੇ ਹਾਂ, ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ। ਇਸ ਵਕਤ ਸ਼ਾਮ ਦੇ 7:15 ਦਾ ਟਾਈਮ ਜਿਹੜਾ ਹੋ ਚੁੱਕਿਆ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ 12:15 ਹੋ ਚੁੱਕੇ ਨੇ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਇਸ ਵਕਤ ਜਿਹੜਾ ਹੈ ਸਵੇਰ ਦਾ ਸਮਾਂ ਹੈ, ਸਵੇਰ ਦੇ 9:15 ਜਿਹੜੇ ਹੋ ਚੁੱਕੇ ਆ ਤੇ ਇਸੇ ਤਰ੍ਹਾਂ ਯੂਕੇ ਦੇ ਵਿੱਚ ਸ਼ਾਮ ਦੇ 5:15 ਦਾ ਜਿਹੜਾ ਸਮਾਂ ਹੈ ਤੇ ਯੂਰੋਪੀਅਨ ਕੰਟਰੀਆਂ ਦੇ ਮੁਤਾਬਕ ਇਸ ਵਕਤ ਜਿਹੜੇ ਨੇ ਸ਼ਾਮ ਦੇ 6:00 ਘੜੀਆਂ ਦੇ ਉੱਤੇ ਤੇ 15 ਮਿੰਟ ਦਾ ਜਿਹੜਾ ਸਮਾਂ ਹੋ ਚੁੱਕਿਆ ਹੈ। ਤੇ ਲੋ ਮਿਲਾਵੋ ਘੜੀਆਂ ਨੂੰ ਨਾਲ ਦੋਸਤਾਂ ਮਿੱਤਰਾਂ ਸੱਜਣਾ ਬੇਲੀਆਂ ਦੋਸਤਾਂ ਨੂੰ ਲਾਵੋ ਸੁਨੇਹਾ ਤੇ ਕਰਦੇ ਹਾਂ ਫਿਰ ਗੱਲਬਾਤ ਦੀ ਸ਼ੁਰੂਆਤ ਤੁਹਾਡੇ ਨਾਲ। ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਅੱਜ ਦੇ ਵਿਚਾਰ ਦੀ ਤੇ ਉਸ ਤੋਂ ਬਾਅਦ ਫਿਰ ਆਪਾਂ ਨਾਲ ਦੀ ਨਾਲ ਕੈਮਰੇ ਦੇ ਵਿੱਚ ਅੱਜ ਥੋੜੇ ਜਿਹੇ ਖਰਾਬੀ ਕਾਰਨ ਤੇ ਕੈਮਰਾ ਨਹੀਂ ਆਨ ਹੋ ਸਕੇਗਾ ਜੀ ਦੋਸਤੋ। ਇਸੇ ਤਰ੍ਹਾਂ ਆਪਾਂ ਪ੍ਰੋਗਰਾਮ ਦੀ ਗੱਲ ਕਰਦੇ ਹਾਂ ਤੇ ਫੇਸਬੁੱਕ ਯੂਟਿਊਬ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਤੁਹਾਡੇ ਲਈ ਪ੍ਰੋਗਰਾਮ ਇਸ ਵਕਤ ਜਿਹੜਾ ਲਾਈਵ ਚੱਲ ਰਿਹਾ ਤੇ ਵੈਬਸਾਈਟ ਦੇ ਉੱਤੇ ਵੀ 25 ਮਈ ਦਾ ਦਿਹਾੜਾ ਤੇ ਕਹਿੰਦੇ ਨੇ ਕਿ ਅੱਜ ਦੇ ਵਿਚਾਰ ਦੇ ਵਿੱਚ ਜਿਹੜਾ ਕਲਾ ਸਮਾਜ ਦੇ ਹਿੱਤ ਦੇ ਵਿੱਚ ਨਹੀਂ ਉਹ ਕੇਵਲ ਨਿੱਜੀ ਸ਼ੌਂਕ ਦੇ ਉੱਤੇ ਸ਼ੁਗਲ ਦੇ ਲਈ ਹੁੰਦੀ ਹੈ। ਦੂਸਰੇ ਪਾਸੇ 25 ਮਈ 1787 ਦਾ ਜਦੋਂ ਜ਼ਿਕਰ ਕਰਦੇ ਹਾਂ ਯਾਦ ਕਰਦੇ ਹਾਂ, ਅਮਰੀਕਾ ਦੀ ਬਣਾਈ ਹੋਈ ਸੰਵਿਧਾਨ ਕਮੇਟੀ ਵੱਲੋਂ ਬਣਾਇਆ ਸੰਵਿਧਾਨ ਜਿਹੜਾ ਸੀ 1799 ਨੂੰ ਅਮਰੀਕਾ ਦੇ ਵਿੱਚ ਲਾਗੂ ਜਿਹੜਾ ਕੀਤਾ ਗਿਆ ਸੀ। 1886 ਦੇ ਵਿੱਚ ਬੰਗਾਲ ਦੇ ਇਨਕਲਾਬੀ ਰਾਸ ਬਿਹਾਰੀ ਬੋਸ ਉਹਨਾਂ ਦਾ ਜਨਮ ਹੁੰਦਾ ਤੇ 1935 ਦੇ ਵਿੱਚ ਖਿਡਾਰੀ ਜੈਸੀ ਓਵਨਸ ਨੇ ਜਿਹੜਾ ਸੀ ਇੱਕ ਘੰਟੇ ਦੇ ਅੰਦਰ ਅਥਲੈਟਿਕ ਦੇ 4 ਸੋਨੇ ਦੇ ਜਿਹੜੇ ਤਮਗੇ ਜਿੱਤ ਕੇ ਵਰਲਡ ਰਿਕਾਰਡ ਜਿਹੜਾ ਬਣਾ ਦਿੱਤਾ ਸੀ। 1995 ਦੇ ਵਿੱਚ ਅਮਰੀਕਾ ਨੇ ਪਹਿਲੀ ਵਾਰ ਜੀਵ ਦੇ ਜਿਹੜਾ ਸੀ DNA ਨੂੰ ਜਿਹੜਾ ਸੀ ਡੀਕੋਡ ਕੀਤਾ ਸੀ ਤੇ 2007 ਦੇ ਵਿੱਚ ਅਮਰੀਕਾ ਵੱਲੋਂ ਭੇਜਿਆ ਗਿਆ ਰੋਬਟ ਜਿਹੜਾ ਸੀ ਮੰਗਲ ਗ੍ਰਹਿ ਦੇ ਉੱਤੇ ਪੁੱਜਿਆ ਸੀ। ਤੇ ਲੋ ਫਿਰ ਆਪਾਂ ਗੱਲ ਕਰਦੇ ਹਾਂ ਥੋੜੀ ਜਿਹੀ ਅੱਜ ਸਭ ਤੋਂ ਪਹਿਲਾਂ ਇਪਟਾ ਦੀ, ਇੰਡੀਆ ਪੀਪਲਸ ਥੀਏਟਰ ਦੀ ਐਸੋਸੀਏਸ਼ਨ ਨਾਂ ਦੀ ਜਿਹੜੀ ਸੰਸਥਾ ਸੀ 25 ਮਈ 1943 ਨੂੰ ਬਣੀ। ਮੁੰਬਈ ਦੇ ਵਿੱਚ ਲੋਕ ਪੱਖੀ ਸਾਫ਼ ਸੁਥਰੇ ਤੇ ਨਿਰੋਏ ਸੱਭਿਆਚਾਰ ਦੇ ਵਿਕਾਸ ਦੇ ਲਈ, ਪ੍ਰਚਾਰ ਦੇ ਲਈ ਤੇ ਪ੍ਰਸਾਰ ਦੇ ਲਈ ਹੋਂਦ ਦੇ ਵਿੱਚ ਆਉਂਦੀ ਹੈ। ਇਪਟਾ ਨੇ ਉਸ ਸਮੇਂ ਕਿਹਾ ਸੀ ਕਿ ਕਲਾ ਸਿਰਫ਼ ਕਲਾ ਹੀ ਨਹੀਂ ਬਲਕਿ ਲੋਕਾਂ ਦੇ ਲਈ ਹੈ। ਇਸ ਦੇ ਪਹਿਲੇ ਪ੍ਰਧਾਨ HM ਜੋਸ਼ੀ ਸਨ ਤੇ ਮੁੱਢਲੇ ਮੈਂਬਰਾਂ ਦੇ ਵਿੱਚ ਪ੍ਰਿਥਵੀ ਰਾਜ ਕਪੂਰ, ਬਲਰਾਜ ਸਾਹਨੀ, ਖਵਾਜਾ ਅਹਿਮਦ ਅਬਾਸ, ਉਤਪਲ ਦੱਤ, ਪੰਡਿਤ ਰਵੀ ਸ਼ੰਕਰ, ਨਿਰੰਜਨ ਸਿੰਘ ਮਾਨ, ਤੇਰਾ ਸਿੰਘ ਚੰਨ ਆਦਿ ਜਿਹੜੇ ਰਹੇ ਨੇ। 1946 ਦੇ ਵਿੱਚ ਇਪਟਾ ਦੇ ਵੱਲੋਂ ਬਣਾਈ ਗਈ ਜਿਹੜੀ ਹੈ ਪਹਿਲੀ ਫਿਲਮ ਧਰਤੀ ਕੇ ਲਾਲ ਜਿਹੜੀ ਦੱਸੀ ਜਾਂਦੀ ਹੈ, ਜਿਸ ਦਾ ਸੰਬੰਧ 1942 ਨੂੰ ਜਿਹੜਾ ਸੀ ਬੰਗਾਲ ਦੇ ਵਿੱਚ ਪਏ ਕਾਲ ਦੇ ਨਾਲ ਸੀ। ਦੂਜੀ ਜੰਗ ਵੇਲੇ ਅਨਾਜ ਬੰਗਾਲ ਦੇ ਲੋਕਾਂ ਨੂੰ ਦੇਣ ਦੀ ਬਜਾਏ ਜਿਹੜਾ ਫੌਜ ਦੇ ਲਈ ਰੱਖ ਲਿਆ ਗਿਆ ਸੀ। ਮੁਨਾਫੇਖੋਰਾਂ ਨੇ ਜਿਹੜਾ ਸੀ ਹਾਲਾਤ ਉਸ ਸਮੇਂ ਵੀ ਉਦਾਂ ਦੇ ਸਨ ਤੇ ਮੁਨਾਫੇਖੋਰ ਜਿਹੜੇ ਸਨ ਉਹਨਾਂ ਨੇ ਹਾਲਾਤਾਂ ਦਾ ਫਾਇਦਾ ਉਠਾਉਣ ਦੇ ਲਈ ਅਨਾਜ ਦੀ ਜਿਹੜੀ ਸੀ ਜ਼ਖੀਰਾਬਾਜ਼ੀ ਕਰ ਲਈ, ਜਮ੍ਹਾਂ ਕਰ ਲਿਆ ਜਾਣੀ ਤੇ ਲੋਕ ਸੜਕਾਂ ਦੇ ਉੱਤੇ ਆ ਉਤਰੇ। ਇਨ੍ਹਾਂ ਪ੍ਰੋਗਰਾਮਾਂ ਦੇ ਵਿੱਚ ਪੇਸ਼ ਅੰਨਦਾਤਾ ਤੇ ਜ਼ੁਬਾਨ ਬੰਦੀ ਤੇ ਕਹਾਣੀ ਜਿਹੜਾ ਸੀ ਨਥਾਣਾ ਦੇ ਆਧਾਰਿਤ ਦੇ ਉੱਤੇ ਅਹਿਮਦ ਅਬਾਸ ਉਹਨਾਂ ਨੇ ਧਰਤੀ ਕੇ ਲਾਲ ਫਿਲਮ ਜਿਹੜੀ ਸੀ ਉਹਦੀ ਕਹਾਣੀ ਲਿਖੀ ਸੀ। ਇਸ ਫਿਲਮ ਦੇ ਵਿੱਚ ਕਲਾਕਾਰ ਬਲਰਾਜ ਸਾਹਨੀ, ਦਮਿਅੰਤੀ ਸਾਹਨੀ, ਰਸ਼ੀਦ ਅਹਿਮਦ, ਕੇ ਐਨ ਸਿੰਘ, ਜ਼ੋਹਰਾ ਸਹਿਗਲ, ਸ਼ੰਭੂ ਮਿੱਤਰਾ, ਸਨੇਹ ਲਤਾ ਆਦਿ ਜਿਹੜੇ ਸਨ ਗੀਤਕਾਰ ਤੇ ਪ੍ਰੇਮ ਧਵਨ, ਸਰਦਾਰ ਜਾਫਰੀ ਆਦਿ ਦੇ ਜਿਹੜੇ ਗੀਤ ਸੀ। 1961 ਨੂੰ ਤੇਰਾ ਸਿੰਘ ਚੰਨ ਹੁਣਾਂ ਨੇ ਲੋਕ ਗਾਇਕਾ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਜੋਗਿੰਦਰ ਬਾਹਰਲਾ, ਉਰਮਿਲਾ ਆਨੰਦ, ਹਰਨਾਮ ਨਰੂਲਾ, ਅਮਰਜੀਤ ਗੁਰਦਾਸਪੁਰੀ, ਪ੍ਰੀਤ ਮਾਨ, ਕੇ ਐਸ ਸੂਰੀ, ਡਾਕਟਰ ਇਕਬਾਲ ਕੌਰ, ਸ਼ੀਲਾ ਦੀਦੀ ਆਦਿ ਦੇ ਸਹਿਯੋਗ ਦੇ ਨਾਲ ਪੰਜਾਬ ਦੇ ਵਿੱਚ ਇਪਟਾ ਦੀ ਜਿਹੜੀ ਸੀ ਨੀਂਹ ਰੱਖ ਦਿੱਤੀ। ਇਨ੍ਹਾਂ ਨੇ ਨਾਟਕ ਗੀਤਾਂ ਉਪੇਰਿਆ, ਓਪਰਾ ਜਿਹੜਾ ਉਪੇਰਿਆ ਦੀ ਥਾਂ ਨਾਟਕ ਗੀਤ ਗਤੀਵਿਧੀਆਂ ਦੇ ਨਾਲ ਪੰਜਾਬ ਦੇ ਸੱਭਿਆਚਾਰ ਦੇ ਵਿੱਚ ਤਬਦੀਲੀ ਲਿਆਂਦੀ। ਇਪਟਾ ਦਾ ਗੜ੍ਹ ਜਿਹੜਾ ਸੀ ਗੁਰਬਖਸ਼ ਸਿੰਘ ਪ੍ਰੀਤ ਲੜੀ ਉਹਨਾਂ ਦੇ ਵੱਲੋਂ ਵਸਾਇਆ ਪ੍ਰੀਤ ਨਗਰ ਸੀ, ਜਿੱਥੇ ਰਹਿਸਲਾਂ ਹੁੰਦੀਆਂ, ਪੰਜਾਬ ਭਰ ਦੇ ਵਿੱਚ ਲੱਚਰ, ਅਸ਼ਲੀਲ, ਹਿੰਸਕ ਤੇ ਨਸ਼ਿਆਂ ਨੂੰ ਜਿਹੜਾ ਸੀ ਉਤਸ਼ਾਹਤ ਕਰਦੇ ਟੀਵੀ ਚੈਨਲ, ਗੀਤਕਾਰਾਂ, ਗਾਇਕਾਂ ਤੇ ਮਿਊਜ਼ਿਕ ਕੰਪਨੀਆਂ ਖਿਲਾਫ਼ ਜਿਹੜਾ ਸੀ ਭਰਾਤਰੀ ਜਥੇਬੰਦੀਆਂ, ਪੰਜਾਬ ਹਤੈਸ਼ੀ ਜਿਹੜੇ ਸਨ ਲੋਕ ਹਤੈਸ਼ੀਆਂ ਦੇ ਸਹਿਯੋਗ ਦੇ ਨਾਲ ਆਵਾਜ਼ ਬੁਲੰਦ ਕਰ ਦਿੱਤੀ ਗਈ। ਸ਼੍ਰੋਮਣੀ ਨਾਟਕਕਾਰ ਜਿਹੜੇ ਸਨ ਕੇਵਲ ਧਾਲੀਵਾਲ ਵੱਲੋਂ ਯਾਦਾਂ ਇਪਟਾ ਦੀਆਂ ਉਹਦੇ ਉੱਤੇ ਜਿਹੜੀ ਕਿਤਾਬ ਰਿਲੀਜ਼ ਕੀਤੀ ਜਾ ਚੁੱਕੀ ਹੈ। ਇਪਟਾ ਦਾ ਸੰਬੰਧ ਖੱਬੇ ਪੱਖੀ ਵਿਚਾਰਧਾਰਾ ਦੇ ਨਾਲ, ਦੂਜੇ ਰਾਜਾਂ ਵਾਂਗ ਹੀ ਪੰਜਾਬ ਦੇ ਵਿੱਚ ਇਪਟਾ ਦੇ ਸਾਥੀ ਇੰਦਰਜੀਤ ਬਿੱਟੂ, ਰੂਪਵਾਲੀ ਦੇ ਸਮੇਤ ਹੋਰ ਨਾਟਕਕਾਰ ਜਿਹੜੇ ਸਨ ਸਰਗਰਮ ਨੇ। ਦੂਸਰੇ ਪਾਸੇ ਗੱਲ ਆ ਜਾਂਦੀ ਹੈ ਨਕਸਲਬਾੜੀ ਦੀ, ਬਗਾਵਤ ਦੀ ਗੱਲ ਕਰਦੇ ਹਾਂ, ਅਗਲਾ ਜਿਹੜਾ ਪੰਨਾ ਖੋਲਦੇ ਹਾਂ। ਤਿਲਗਾਨਾ ਘੋਲ ਤੋਂ ਬਾਅਦ ਪੱਛਮੀ ਬੰਗਾਲ ਦੇ ਨਕਸਲਬਾੜੀ ਜਿਹੜੀ ਹੈ ਇਲਾਕੇ ਦੇ ਅੰਦਰ ਕਿਸਾਨਾਂ ਦਾ ਜ਼ਮੀਨ ਤੇ ਸੱਤਾ ਦੇ ਲਈ ਅਜਿਹਾ ਸੰਘਰਸ਼ ਚੱਲਿਆ ਜਿਵੇਂ ਕਿ ਪਿਛਲੇ ਆਪਣੇ ਦਿਨਾਂ ਦੇ ਵਿੱਚ ਸਮਾਪਤ ਕੀਤਾ ਜੰਗਲਨਾਮਾ ਸਤਨਾਮ ਹੁਣਾਂ ਦੀ ਕਲਮ ਦੇ ਵਿੱਚ, ਇਸ ਦੇ ਉੱਤੇ ਆਧਾਰਿਤ

ਤੋਂ ਪਹਿਲਾਂ ਵਾਅਦੇ ਕੀਤੇ ਸਨ ਕਿ ਜੇ ਸਾਡੀ ਸਰਕਾਰ ਬਣੀ ਤਾਂ ਜ਼ਮੀਨੀ ਸੁਧਾਰਾਂ ਨੂੰ ਲਾਗੂ ਕੀਤਾ ਜਾਊ। 7 ਮਈ ਨੂੰ ਇਸ ਇਲਾਕੇ ਦੇ ਵਿੱਚ ਵਾਅਦੇ ਪੂਰੇ ਕਰਾਉਣ ਦੇ ਲਈ ਕਿਸਾਨ ਕਾਨਫਰੰਸ ਹੁੰਦੀ ਹੈ। 23 ਮਈ ਨੂੰ ਪੁਲਿਸ ਦੇ ਨਾਲ ਹੋਈ ਝੜਪ ਦੇ ਵਿੱਚ 3 ਪੁਲਿਸ ਮੁਲਾਜ਼ਮ ਮਾਰੇ ਜਾਂਦੇ ਹੈ ਤੇ ਕਈ ਫੱਟੜ ਹੁੰਦੇ ਹੈ। 25 ਮਈ ਨੂੰ ਅੱਜ ਦੇ ਦਿਹਾੜੇ ਦੇ ਉੱਤੇ ਔਰਤਾਂ ਦੇ ਮੁਜ਼ਾਹਰੇ ਉੱਪਰ ਚੱਲੀ ਗੋਲੀ ਜਿਹੜੀ ਸੀ ਉਹਨਾਂ ਦੇ ਨਾਲ 7 ਔਰਤਾਂ ਤੇ 2 ਬੱਚਿਆਂ ਦੇ ਸਮੇਤ 10 ਦੀ ਮੌਤ ਹੋ ਜਾਂਦੀ ਹੈ। ਲੋਕ ਭੜਕ ਉੱਠੇ, ਥਾਂ ਥਾਂ ਜ਼ਮੀਨਾਂ ਤੇ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਤੇ ਇਲਾਕਾ ਜਿਹੜਾ ਸੀ ਕਮੇਟੀਆਂ ਬਣ ਗਈਆਂ, ਸ਼ੁਰੂ ਹੋ ਗਈਆਂ। ਹੌਲੀ ਹੌਲੀ ਇਹ ਸੰਘਰਸ਼ ਸਾਰੇ ਭਾਰਤ ਦੇ ਵਿੱਚ ਫੈਲਦਾ ਗਿਆ। ਇਸ ਨੂੰ ਸੁਚਾਰੂ ਰੂਪ ਦੇ ਵਿੱਚ ਚਲਾਉਣ ਲਈ ਮਾਰਕਸਵਾਦ, ਲੈਨਨਵਾਦ, ਮਾਓ ਵਿਚਾਰਧਾਰਾ ਅਪਣਾ ਕੇ ਪਾਰਲੀਮੈਂਟ ਦੇ ਰਾਹ ਨੂੰ ਜਿਹੜਾ ਰੱਦ ਕਰਦੇ ਹੋਏ ਲੋਕ ਯੁੱਧ ਦਾ ਰਾਹ ਜਿਹੜਾ ਅਪਣਾਉਣ ਦੇ ਲਈ CPM ਜਿਹੜੀ ਸੀ ML ਦਾ ਜਿਹੜਾ ਸੀ 22 ਅਪ੍ਰੈਲ 1969 ਨੂੰ ਗਠਨ ਹੋ ਜਾਂਦਾ ਹੈ। ਕੁਝ ਸਮੇਂ ਬਾਅਦ ਇਸ ਪਾਰਟੀ ਦੇ ਵਿੱਚ ਖਿੰਡਾਂ ਸ਼ੁਰੂ ਹੋ ਗਈਆਂ, ਯਾਨੀ ਕਿ ਖਿਲਰਨ ਲੱਗ ਗਏ। ਕਈ ਗਰੁੱਪ ਹੋਂਦ ਦੇ ਵਿੱਚ ਆ ਗਏ। ਨਕਸਲਵਾੜੀ, ਕਿਸਾਨ ਬਗਾਵਤ ਕੋਈ ਅਚਨਚੇਤ ਤੇ ਆਪ ਮੁਹਾਰੇ ਵਾਪਰੀ ਘਟਨਾ ਨਹੀਂ ਸੀ। ਇਸ ਨੂੰ ਕਮਿਊਨਿਸਟ ਇਨਕਲਾਬੀਆਂ ਦੇ ਇੱਕ ਹਿੱਸੇ ਦੇ ਵੱਲੋਂ ਚੇਤਨ ਤੌਰ ਦੇ ਉੱਤੇ ਚਲਾਇਆ ਤੇ ਲਾਮਬੰਦ ਕੀਤਾ ਗਿਆ ਸੀ। ਕੁਝ ਰਾਜਾਂ ਦੇ ਵਿੱਚ ਵੱਖ ਵੱਖ ਗਰੁੱਪ ਵੱਖਰੀਆਂ ਵੱਖਰੀਆਂ ਵਿਰੋਧਤਾਈਆਂ ਮਿੱਥ ਕੇ ਆਪਣੇ ਆਪਣੇ ਤਰੀਕਿਆਂ ਦੇ ਨਾਲ ਲੜ ਰਹੇ ਸਨ ਤੇ ਦੂਸਰੇ ਪਾਸੇ ਸੰਘਰਸ਼ ਕਰ ਰਹੇ ਸਨ। ਕੁਝ ਰਾਜਾਂ ਦੇ ਵਿੱਚ ਵੱਖ ਗਰੁੱਪ ਸਨ ਤੇ ਵੱਖਰੀਆਂ ਧੜੇਬੰਦੀਆਂ। ਕੋਈ ਚੋਣਾਂ ਦੇ ਵਿੱਚ ਭਾਗ ਲੈਂਦਾ ਤੇ ਕੋਈ ਜਨਤਕ ਜਥੇਬੰਦੀਆਂ ਉਸਾਰ ਕੇ ਕੋਈ ਹਥਿਆਰਬੰਦ ਸੰਘਰਸ਼ ਕਰ ਰਿਹਾ। ਕਮਿਊਨਿਸਟ ਪਾਰਟੀਆਂ ਵੀ ਆਪਣੀ ਲਾਈਨ ਮੁਤਾਬਕ ਲੜ ਰਹੀਆਂ ਨੇ। ਲੋੜ ਹੈ ਖੱਬੀਆਂ ਧਿਰਾਂ ਨੂੰ ਘੱਟੋ ਘੱਟ ਪ੍ਰੋਗਰਾਮ ਦੇ ਉੱਤੇ ਇਕੱਠੇ ਹੋਣ ਦੀ। ਉਦੇਸ਼ ਇੱਕ ਹੀ ਹੈ ਕਿ ਦੇਸੀ ਵਿਦੇਸ਼ੀ ਲੁਟੇਰੇ, ਫਾਸ਼ੀਵਾਦੀ, ਸਰਮਾਏਦਾਰੀ ਤੇ ਜਗੀਰੀਦਾਰੀ ਜਿਹੜਾ ਉਹਨੂੰ ਖਤਮ ਕਰਕੇ ਅਜਿਹਾ ਸਮਾਜ ਸਿਰਜਣਾ ਜਿਸ ਦੇ ਵਿੱਚ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਾ ਹੋਵੇ। ਹਰੇਕ ਜਿਹੜਾ ਉਹਦੇ ਲਈ ਕੁੱਲੀ ਗੁੱਲੀ ਤੇ ਜੁੱਲੀ ਦਾ ਪ੍ਰਬੰਧ ਤੇ ਸਿਹਤ ਤੇ ਸਿੱਖਿਆ ਸੇਵਾਵਾਂ ਮੁਫ਼ਤ ਦੇਣ ਵਾਲਾ ਸਮਾਜਵਾਦੀ ਜਿਹੜਾ ਰਾਜ ਪ੍ਰਬੰਧ ਹੋਵੇ। ਤੇ ਲਓ ਦੋਸਤੋ, ਇਹ ਸੀ ਅੱਜ ਦੇ ਵਿਚਾਰ ਦੇ ਵਿੱਚੋਂ ਕੁਝ ਗੱਲਾਂ ਤੇ ਗੱਲਬਾਤ। ਆਪਾਂ ਵੈਸੇ ਕੋਸ਼ਿਸ਼ ਕਰਾਂਗੇ ਅੱਗੇ ਜਾ ਕੇ, ਕੱਲ ਦਾ ਦਿਹਾੜਾ ਨਿਕਲ ਕੇ ਗਿਆ ਤੇ ਉਹਨਾਂ ਰੂਹਾਂ ਨੂੰ ਵੀ ਯਾਦ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਗਦਰੀ ਲਹਿਰ ਦਾ ਚੁਮੁਖੀਆ ਚਿਰਾਗ ਕਰਤਾਰ ਸਿੰਘ ਸਰਾਭਾ ਉਹਨਾਂ ਦਾ ਜ਼ਿਕਰ ਅੱਜ ਕਰਾਂਗੇ, ਕਿਉਂਕਿ ਕੱਲ ਬੀਤੇ ਦੇ ਵਿੱਚ ਉਹਨਾਂ ਦਾ ਦਿਨ 24 ਮਈ 1896 ਨੂੰ ਸਰਦਾਰ ਮੰਗਲ ਸਿੰਘ ਉਹਨਾਂ ਦੇ ਮਾਤਾ ਸਾਹਿਬ ਕੌਰ ਦੇ ਘਰ ਉਹਨਾਂ ਦਾ ਜਨਮ ਹੁੰਦਾ ਹੈ ਤੇ ਉਹਨਾਂ ਦਾ ਦਿਹਾੜਾ ਸੀ। ਕੱਲ ਉਹਨਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਾਂਗੇ ਅੱਗੇ ਜਾ ਕੇ। ਤੇ ਸਭ ਤੋਂ ਪਹਿਲਾਂ ਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਆਪਾਂ ਚੱਲਦੇ ਹਾਂ, ਅੱਜ ਦੀਆਂ ਖ਼ਬਰਾਂ ਕੀ ਕਹਿੰਦੀਆਂ ਨੇ, ਤੇ ਉਸ ਤੋਂ ਬਾਅਦ ਫਿਰ ਆਪਾਂ ਹੋਰ ਗੱਲਾਂ ਬਾਤਾਂ ਵੀ ਕਰਦੇ ਹਾਂ। ਬੇਅਦਬੀ ਕਾਨੂੰਨ ਜਿਹੜਾ ਕੁਲਤਾਰ ਸੰਧਵਾ ਹੁਣਾਂ ਨੇ ਅਕਾਲ ਤਖ਼ਤ ਸਾਹਿਬ ਨੂੰ ਜਿਹੜਾ ਆਪਣਾ ਲਿਖਤੀ ਜਵਾਬ ਜਿਹੜਾ ਭੇਜਿਆ ਤੇ ਹੁਣ ਜਿਹੜਾ ਪ੍ਰਤਾਪ ਬਾਜਵਾ ਨੂੰ ਜਿਹੜਾ ਜੁਰਮਾਨਾ ਲੱਗ ਗਿਆ, ਜਿਵੇਂ ਕਿ ਪਹਿਲਾਂ ਖਹਿਰਾ ਹੁਣਾਂ ਨੂੰ ਲੱਗਿਆ ਤੇ ਇਸੇ ਤਰ੍ਹਾਂ ਦਾ ਹਾਈ ਕੋਰਟ ਨੇ ਜੁਰਮਾਨਾ ਕੁਝ ਲਾਇਆ, ਉਹਦਾ ਅੱਗੇ ਜਾ ਕੇ ਵਿਸਤਾਰ ਚ ਗੱਲ ਕਰਦੇ ਹਾਂ। ਪੰਜਾਬ ਦੇ ਵਿੱਚ ਦਲ ਬਦਲਾਂ ਦੀ ਜਿਹੜੀ ਹਨੇਰੀ ਚੱਲ ਪਈ ਹੈ, ਅਜੇ 27 ਦੀਆਂ ਚੋਣਾਂ ਦੂਰ ਨੇ, ਪਰ ਕਿਆਸ ਰਾਈਆਂ ਇਹ ਵੀ ਨੇ ਕਿ ਹੋ ਸਕਦਾ ਕਿ ਆਉਣ ਵਾਲੇ ਦਸੰਬਰ ਦੇ ਵਿੱਚ ਹੀ ਇਹ ਚੋਣਾਂ ਜਿਹੜੀਆਂ ਹੋਣ ਦਾ ਕਿਤੇ ਨਾ ਕਿਤੇ ਖਦਸ਼ਾ ਜਿਹੜਾ ਜਤਾਇਆ ਜਾ ਰਿਹਾ। ਜੋ ਖ਼ਬਰਾਂ ਜਾਂ ਆਉਣ ਵਾਲੇ ਸਮੇਂ ਤੋਂ ਪਹਿਲਾਂ ਵੀ ਜਿਹੜੀਆਂ ਚੋਣਾਂ ਜਿਹੜੀਆਂ 2027 ਦੀਆਂ ਕਰਾਉਣ ਦੀਆਂ ਜਿਹੜੀਆਂ ਤਿਆਰੀਆਂ ਆਰੰਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਟਰੰਪ ਤੇ ਈਰਾਨ ਜਿਹੜਾ ਸਮਝੌਤੇ ਦੇ ਵਿੱਚ ਲੱਗੇ ਹੋਏ ਆ, ਕਹਿੰਦੇ ਅਸੀਂ ਜਲਦਬਾਜ਼ੀ ਨਹੀਂ ਕਰਨੀ, ਜਲਦੀ ਤੋਂ ਜਲਦੀ ਅਸੀਂ ਨੇਪਰੇ ਚਾੜਨਾ ਹੈ, ਜਿਹੜਾ ਇਹਨੂੰ ਹੁਣ ਆਪਾਂ ਢਿੱਲਾ ਨਹੀਂ ਪੈਣ ਦੇਣਾ ਤੇ ਜੋ ਹੈਗੀਆਂ ਨੇ ਸ਼ਰਤਾਂ ਉਹ ਮਨਜ਼ੂਰ ਵੀ ਕੁਝ ਕਰਾਂਗੇ ਤੇ ਉਹਨਾਂ ਨੂੰ ਵੀ ਮਜਬੂਰ ਕਰਾਵਾਂਗੇ। ਤੇ ਦੂਸਰੇ ਪਾਸੇ ਕੈਲੀਫੋਰਨੀਆ ਦੇ ਵਿੱਚ ਇੱਕ ਜਿਹੜਾ ਗੈਸ ਦਾ ਟੈਂਕਰ ਹੈ ਉਹਦੇ ਵਿੱਚ ਕਰੈਕ ਹੋਣ ਦੇ ਬਾਵਜੂਦ ਤੇ ਹੁਣ ਵੱਡੇ ਪੱਧਰ ਦੇ ਉੱਤੇ ਐਮਰਜੈਂਸੀ ਜਿਹੜੀ ਕੈਲੀਫੋਰਨੀਆ ਦੇ ਵਿੱਚ ਕਾਫੀ ਜ਼ਹਿਰੀਲੀ ਗੈਸ ਦੀ ਗੱਲ ਹੋ ਰਹੀ ਹੈ, ਉਹਦੀ ਵੀ ਅਪਡੇਟ ਕਰਾਂਗੇ। ਹੋਰ ਸਾਰੀਆਂ ਖ਼ਬਰਾਂ ਨੇ, ਉਹਨਾਂ ਦੇ ਵੱਲ ਨੂੰ ਵੱਧਦੇ ਹਾਂ। ਪੰਜਾਬ ਦੀ ਸਿਆਸਤ ਦੇ ਵਿੱਚ 2027 ਜਿਹੜੀ ਹੈ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਗਰਮਾਈ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ। ਦਲ ਬਦਲ, ਬੇਅਦਬੀ ਕਾਨੂੰਨ, ਮਹਿੰਦਰ ਸਿੰਘ ਮਜੀਠਾ ਦਾ ਅੱਜ ਆਪ ਦੇ ਵਿੱਚ ਸ਼ਾਮਲ ਹੋ ਜਾਣਾ, ਪ੍ਰਤਾਪ ਸਿੰਘ ਬਾਜਵਾ ਮਾਮਲੇ ਦੇ ਵਿੱਚ ਗੱਲ ਕਰਾਂਗੇ ਤੇ ਲਾਲਜੀਤ ਭੁੱਲਰ ਖਿਲਾਫ਼ ਡਿਜੀਟਲ ਸਬੂਤਾਂ ਦੀ ਚਰਚਾ ਜਿਹੜੀ ਹੈ, ਸਿਆਸੀ ਮਾਹੌਲ ਜਿਹੜਾ ਤਿੱਖਾ ਜਿਹੜਾ ਨਜ਼ਰ ਆ ਰਿਹਾ।

0: ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਅਵਾਰਾ ਕੁੱਤਿਆਂ ਦੇ ਲਈ ਨੋ ਗੋ ਜ਼ੋਨ ਯੋਜਨਾ ਜਿਹੜੀ ਹੈ ਉਹਦੀ ਗੱਲ ਕੀਤੀ ਜਾ ਰਹੀ ਹੈ ਤੇ ਸੁਪਰੀਮ ਕੋਰਟ ਨੇ ਜਾਂ ਕੋਰਟ ਸਾਹਿਬਾਨਾਂ ਨੇ ਜਿਹੜੀਆਂ ਪਟੀਸ਼ਨਾਂ ਪਈਆਂ ਨੇ ਇਹਦੇ ਖਿਲਾਫ਼ ਵੀ ਕੁੱਤਿਆਂ ਨੂੰ ਮਾਰਿਆ ਨਾ ਜਾਵੇ ਜਾਂ ਹੋਰ ਸਾਰੀਆਂ ਚੀਜ਼ਾਂ ਉਹਨਾਂ ਨੇ ਰੱਦ ਕਰ ਦਿੱਤੀਆਂ। ਸੁਪਰੀਮ ਕੋਰਟ ਦੀਆਂ ਟਿੱਪਣੀਆਂ ਤੇ ਪਦਮ ਪੁਰਸਕਾਰਾਂ ਦੇ ਨਾਲ ਸਨਮਾਨਿਤ ਅੱਜ ਕੀਤਾ ਗਿਆ, ਉਹਨਾਂ ਦੇ ਵਿੱਚ ਬਹੁਤ ਸਾਰੇ ਪੰਜਾਬੀ ਵੀ ਸ਼ਾਮਲ ਨੇ ਤੇ ਉਹਨਾਂ ਦੀ ਵੀ ਗੱਲ ਸੁਣਾਉਂਦੇ ਹਾਂ। ਅੰਤਰਰਾਸ਼ਟਰੀ ਪੱਧਰ ਦੇ ਉੱਤੇ ਡੋਨਲਡ ਟਰੰਪ ਦੇ ਵੱਲੋਂ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਗਈ ਹੈ। ਇਰਾਨ ਦੇ ਨਾਲ ਸ਼ਾਂਤੀ ਸਮਝੌਤੇ ਉੱਤੇ ਸੰਕੇਤ ਜਿਹੜੇ ਆ ਰਹੇ ਨੇ ਚੰਗੀ ਗੱਲ ਹੈ ਜੇ ਸ਼ਾਂਤੀ ਬਣਦੀ ਹੈ, ਤੇ ਮਹਿੰਗਾਈ ਨੇ ਲੱਕ ਤੋੜਿਆ ਪਿਆ ਤੇ ਤੇਲ ਦਾ ਭਾਅ ਜਿਹੜਾ ਇੰਡੀਆ ਦੇ ਵਿੱਚ ਕਿੱਡੇ ਵੱਡੇ ਪੱਧਰ ਦੇ ਉੱਤੇ ਵੱਧ ਰਿਹਾ ਤੇ ਲੋਕ ਕਹਿੰਦੇ ਭਾਈ ਇਹ ਤਾਂ ਸਰਕਾਰਾਂ ਦੀ ਕੋਈ ਗਲਤੀ ਨਹੀਂ ਹੈ, ਜੰਗਾਂ ਲੱਗੀਆਂ ਹੋਈਆਂ ਨੇ, ਉਹ ਤਾਂ ਉੱਥੋਂ ਫਰਕ ਪੈਂਦਾ ਹੈ। ਦੂਸਰੇ ਪਾਸੇ ਅਫਗਾਨਿਸਤਾਨ ਦੇ ਵਿੱਚ ਅਫੀਮ ਦੀ ਖੇਤੀ ਦੇ ਖਿਲਾਫ਼ ਕਾਰਵਾਈ ਹੋਈ ਹੈ ਤੇ ਕੈਲੀਫੋਰਨੀਆ ਕੈਮੀਕਲ ਜਿਹੜੀ ਐਮਰਜੈਂਸੀ ਐਲਾਨੀ ਗਈ ਹੈ ਤੇ ਪੋਪਲੀਓ ਵੱਲੋਂ AI ਦੇ ਬਾਰੇ ਚੇਤਾਵਨੀ ਜਿਹੜੀ ਹੈ ਜਾਰੀ ਕੀਤੀ ਗਈ ਹੈ, ਜਿਨ੍ਹਾਂ ਦਾ ਵੀ ਬਿਆਨ ਲੱਗਿਆ। ਤੇ ਲੋ ਦੋਸਤੋ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ, ਹਾਕੀ ਕੋਚ ਬਲਦੇਵ ਸਿੰਘ, ਸਾਬਕਾ DIG ਇੰਦਰਜੀਤ ਸਿੱਧੂ ਤੇ ਸੰਤ ਨਿਰੰਜਨ ਦਾਸ ਉਹਨਾਂ ਨੂੰ ਪਦਮ ਪੁਰਸਕਾਰ ਮਿਲਿਆ। ਕੇਂਦਰੀ ਗ੍ਰਹਿ ਮੰਤਰਾਲੇ ਨੇ ਜਨਵਰੀ 2026 ਦੇ ਲਈ 131 ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਸੀ। ਇਨ੍ਹਾਂ ਦੇ ਵਿੱਚ 5 ਪਦਮ ਵਿਭੂਸ਼ਣ, 13 ਪਦਮ ਭੂਸ਼ਣ ਤੇ 113 ਪਦਮ ਸ਼੍ਰੀ ਸ਼ਾਮਲ ਨੇ। ਮਰਹੂਮ ਅਦਾਕਾਰਾ ਜਿਹੜੇ ਨੇ ਧਰਮਿੰਦਰ ਹੁਣਾਂ ਨੂੰ ਵੀ ਪਦਮ ਵਿਭੂਸ਼ਣ, ਜਿਹੜਾ ਜਦਕਿ ਹਰਮਨਪ੍ਰੀਤ ਕੌਰ, ਸੰਤ ਨਿਰੰਜਨ ਦਾਸ, ਕੋਚ ਬਲਦੇਵ ਸਿੰਘ, ਸਾਬਕਾ DIG ਇੰਦਰਜੀਤ ਸਿੰਘ ਸਿੱਧੂ ਨੂੰ ਪਦਮ ਸ਼੍ਰੀ ਦੇ ਨਾਲ ਜਿਹੜਾ ਸਨਮਾਨਿਤ ਕੀਤਾ ਗਿਆ। ਦੂਸਰੇ ਪਾਸੇ ਸਾਬਕਾ ਰਾਜ ਸਭਾ ਮੈਂਬਰ ਮਹਿੰਦਰ ਸਿੰਘ ਮਜੀਠਾ ਅਕਾਲੀ ਦਲ ਦੇ ਵਿੱਚ, ਜਿਹੜਾ ਅਕਾਲੀ ਦਲ ਨੂੰ ਛੱਡ ਕੇ ਆਪ ਦੇ ਵਿੱਚ ਅੱਜ ਸ਼ਾਮਲ ਹੋ ਗਏ ਹੈ। ਪੰਜਾਬ ਦੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਝਟਕਾ ਲੱਗਿਆ। ਅੱਜ ਸਾਬਕਾ ਰਾਜ ਸਭਾ ਮੈਂਬਰ ਜਿਹੜੇ ਨੇ ਸਾਬਕਾ ਵਿਧਾਇਕ ਰਾਜ ਮਹਿੰਦਰ ਸਿੰਘ ਮਜੀਠਾ, ਉਨ੍ਹਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਰਾਜ ਮਹਿੰਦਰ ਸਿੰਘ ਮਜੀਠਾ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੇ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ। ਇਸ ਮੌਕੇ ਸਾਬਕਾ RTI ਕਮਿਸ਼ਨਰ ਹੇਮ ਇੰਦਰ ਸਿੰਘ ਮਜੀਠੀਆ ਜਿਹੜੇ ਨੇ ਤੇ ਸੁਖਦੀਪ ਸਿੰਘ ਮਜੀਠਾ ਨੇ ਵੀ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਵੀ ਜਿਹੜੇ ਉੱਥੇ ਮੌਜੂਦ ਰਹੇ ਨੇ। ਇਸੇ ਤਰ੍ਹਾਂ ਹੀ ਬੇਅਦਬੀ ਕਾਨੂੰਨ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਮੁੱਦਾ ਚੱਲ ਰਿਹਾ, ਬੇਅਦਬੀ ਕਾਨੂੰਨ ਪਾਸ ਤਾਂ ਹੋ ਗਿਆ ਪਰ ਸਪੀਕਰ ਕੁਲਤਾਰ ਸਿੰਘ ਸੰਧਵਾਂ ਜਿਹੜੇ ਨੇ ਜਵਾਬਾਂ ਦੇ ਘੇਰੇ ਚ ਹੈ। ਉਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਨੂੰ ਜਿਹੜਾ ਆਪਣਾ ਜਵਾਬ ਭੇਜਿਆ। ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੋਧ ਕਾਨੂੰਨ ਦੀਆਂ ਇਤਰਾਜ਼ਯੋਗ ਮੱਦਾਂ ਨੂੰ ਲੈ ਕੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਪੰਜਾਬ ਸਰਕਾਰ ਨੂੰ 15 ਦਿਨਾਂ ਦਾ ਦਿੱਤਾ ਗਿਆ ਅਲਟੀਮੇਟਮ ਦਾ ਜਿਹੜਾ ਸਮਾਂ ਖਤਮ ਹੋਣ ਕੰਢੇ ਹੈ ਤੇ ਸਰਕਾਰ ਦੇ ਵੱਲੋਂ ਇਤਰਾਜ਼ਯੋਗ ਮੱਦਾਂ ਦੇ ਵਿੱਚ ਸੋਧ ਸਬੰਧੀ ਕੋਈ ਹੁੰਗਾਰਾ ਨਹੀਂ ਦਿੱਤਾ ਗਿਆ। ਜਾਣਕਾਰੀ ਅਨੁਸਾਰ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਹੋਣਾ ਵੱਲੋਂ ਅਕਾਲ ਤਖ਼ਤ ਦੇ ਉੱਤੇ ਜਵਾਬ ਭੇਜਿਆ ਗਿਆ। ਅੱਜ ਉਨ੍ਹਾਂ ਨੇ ਦਸਿਆ ਕਿ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਭੇਜਿਆ ਗਿਆ ਪੱਤਰ ਜਿਸ ਦੇ ਵਿੱਚ ਇਤਰਾਜ਼ਯੋਗ ਮੱਦਾਂ ਦਾ ਜ਼ਿਕਰ ਕੀਤਾ ਗਿਆ ਸੀ, ਉਨ੍ਹਾਂ ਨੂੰ ਜਿਹੜਾ ਵੱਲੋਂ ਅਗਲੀ ਕਾਰਵਾਈ ਵਾਸਤੇ ਸਰਕਾਰ ਨੂੰ ਭੇਜ ਦਿੱਤਾ ਗਿਆ। ਦੂਸਰੇ ਪਾਸੇ ਯੂਥ ਜਿਹੜੀਆਂ ਚੋਣਾਂ ਦਾ ਮਾਹੌਲ ਬਣਿਆ ਹੋਇਆ ਪੰਜਾਬ ਦੇ ਵਿੱਚ, ਯੂਥ ਕਬਜ਼ੇ ਵਾਲੇ ਬਿਆਨ ਦੇ ਉੱਤੇ ਕਾਰਵਾਈ ਦੀ ਮੰਗ ਹੋਈ ਕਰਨ ਦੇ ਵਾਲੀ ਜਿਹੜੀ ਹੈ ਬਾਜਵਾ ਦੀ ਪਟੀਸ਼ਨ ਹੈ ਉਹਦੇ ਉੱਤੇ ਤੇ ਹਾਈ ਕੋਰਟ ਨੇ ਜਿਹੜਾ ਉਹਦੇ ਵੱਲੋਂ ਜੁਰਮਾਨੇ ਦੇ ਨਾਲ ਖਾਰਜ ਕਰ ਦਿੱਤੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੋਮਵਾਰ ਨੂੰ ਅੱਜ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਪਾਈ ਗਈ ਜਨਹਿਤ ਪਟੀਸ਼ਨ PIL ਨੂੰ ਖਾਰਜ ਕਰ ਦਿੱਤਾ ਤੇ ਉਨ੍ਹਾਂ ਨੂੰ 25,000 ਰੁਪਏ ਜੁਰਮਾਨਾ ਵੀ ਲਗਾਇਆ ਗਿਆ। ਬਾਜਵਾ ਉਨ੍ਹਾਂ ਨੇ ਇਸ ਪਟੀਸ਼ਨ ਰਾਹੀਂ ਸੱਤਾਧਾਰੀ ਪਾਰਟੀ ਦੇ ਇੱਕ ਵਿਧਾਇਕ ਦੇ ਵੱਲੋਂ ਵੋਟਿੰਗ ਬੂਥਾਂ ਦੇ ਉੱਤੇ ਕਬਜ਼ਾ ਕਰਨ ਦੇ ਬਾਰੇ ਜਿਹੜਾ ਦਿੱਤੇ ਗਏ ਕਥਿਤ ਬਿਆਨ ਦੇ ਉੱਤੇ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਇਹ ਫੈਸਲਾ ਉਦੋਂ ਆਇਆ ਜਦੋਂ ਬੈਂਚ ਨੇ ਬਾਜਵਾ ਦੇ ਵੱਲੋਂ ਆਪਣੇ ਖਿਲਾਫ਼ ਚੱਲ ਰਹੀ ਇੱਕ FIR ਜਿਹੜੀ ਹੈ ਉਹਦੀ ਜਾਣਕਾਰੀ ਲੁਕਾਉਣ ਦਾ ਨੋਟਿਸ ਲਿਆ। ਬਾਜਵਾ ਉਨ੍ਹਾਂ ਨੇ ਅਦਾਲਤ ਤੱਕ ਪਹੁੰਚ ਕਰਕੇ ਪੰਜਾਬ ਸਰਕਾਰ ਦੇ ਹੋਰ ਸਰਕਾਰੀ ਅਧਿਕਾਰੀਆਂ ਨੂੰ ਕੁਲਵੰਤ ਸਿੰਘ ਬਾਜੀਗਰ ਦੇ ਖਿਲਾਫ਼ ਇੱਕ ਇਕੱਠ ਨੂੰ ਜਿਹੜਾ ਸੰਬੋਧਨ ਕਰਨ ਦੇ ਦੌਰਾਨ ਦਿੱਤੇ ਗਏ ਕਥਿਤ ਬਿਆਨਾਂ ਦੇ ਲਈ ਸਖ਼ਤ ਜਿਹੜਾ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ। ਪਟੀਸ਼ਨ ਦੇ ਵਿੱਚ ਰਾਜ ਚੋਣ ਕਮਿਸ਼ਨ ਨੂੰ ਇਹ ਨਿਰਦੇਸ਼ ਦੇਣ ਦੀ ਵੀ ਮੰਗ ਕੀਤੀ ਗਈ ਸੀ ਕਿ ਨਗਰ ਨਿਗਮ ਕੌਂਸਲ ਚੋਣਾਂ ਦੇ ਦੌਰਾਨ ਸੱਤਾ ਦੀ ਦੁਰਵਰਤੋਂ, ਜ਼ੋਰ ਜ਼ਬਰਦਸਤੀ ਅਤੇ ਹਿੰਸਾ ਨੂੰ ਰੋਕਣ ਦੇ ਲਈ ਸਾਰੇ ਸੰਵੇਦਨਸ਼ੀਲ ਪੋਲਿੰਗ ਬੂਥਾਂ ਦੇ ਉੱਤੇ ਲੋੜੀਂਦੀ ਪੁਲਿਸ ਫੋਰਸ ਅਤੇ ਸੁਤੰਤਰ ਸੁਪਰਵਾਈਜ਼ਰ ਜਿਹੜੇ ਨੇ ਅਬਜ਼ਰਵਰ ਤਾਇਨਾਤ ਕੀਤੇ ਜਾਣ। ਇਸ ਦੇ ਨਾਲ ਹੀ ਇਹ ਯਕੀਨੀ ਬਣਾਉਣ ਦੇ ਲਈ ਕਦਮ ਚੁੱਕਣ ਦੀ ਮੰਗ ਵੀ ਕੀਤੀ ਗਈ ਸੀ ਕਿ ਵੋਟਿੰਗ ਪ੍ਰਤੀਕਿਰਿਆ ਜਿਹੜੀ ਹੈ ਪ੍ਰਕਿਰਿਆ ਹੈ ਉਹਦੇ ਦੌਰਾਨ ਵੋਟਰਾਂ ਨੂੰ ਕਿਸੇ ਡਰ ਦਬਾਅ ਜਾਂ ਬੂਥ ਕਬਜ਼ੇ ਦਾ ਸਾਹਮਣਾ ਨਾ ਕਰਨਾ ਪਵੇ। ਚੀਫ਼ ਜਸਟਿਸ ਸ਼ੀਰ ਨਾਗੂ ਅਤੇ ਜਸਟਿਸ ਸੰਜੀਵ ਬੇਰੀ ਦੇ ਬੈਂਚ ਨੇ ਇਸ ਪਟੀਸ਼ਨ ਦੇ ਉੱਤੇ ਸੁਣਵਾਈਯੋਗ ਹੋਣ ਤੇ ਸਵਾਲ ਖੜੇ ਕਰ ਦਿੱਤੇ। ਜਦੋਂ ਪੰਜਾਬ ਦੇ ਐਡਵੋਕੇਟ ਜਨਰਲ ਏਜੀ ਜਿਹੜੇ ਨੇ ਮਨਿੰਦਰਜੀਤ ਸਿੰਘ ਬੇਦੀ ਹੁਣਾਂ ਨੇ ਇਤਰਾਜ਼ ਜਤਾਇਆ ਕਿ ਪਟੀਸ਼ਨ ਕਰਤਾ ਨੇ ਜਨਹਿਤ ਪਟੀਸ਼ਨ PIL ਦੇ ਅਧਿਕਾਰ ਖੇਤਰ ਦੀ ਵਰਤੋਂ ਕਰਦੇ ਹੋਏ ਆਪਣੇ ਪਿਛੋਕੜ ਜਿਹੜਾ ਰਿਕਾਰਡ ਹੈ ਉਹਦਾ ਖੁਲਾਸਾ ਨਹੀਂ ਕੀਤਾ। ਬੇਦੀ ਹੁਣਾਂ ਨੇ ਦਲੀਲ ਦਿੱਤੀ ਹੈ ਕਿ ਵੋਟਿੰਗ ਤੋਂ ਠੀਕ ਪਹਿਲਾਂ ਦਾਇਰ ਕੀਤੀ ਗਈ ਇਸ ਪਟੀਸ਼ਨ ਦੇ ਵਿਚ ਬਾਜਵਾ ਦੇ ਖਿਲਾਫ਼ ਚੱਲ ਰਹੀ ਇਕ FIR ਬਾਰੇ ਨਹੀਂ ਦੱਸਿਆ ਗਿਆ, ਜਦਕਿ ਜਨਹਿਤ ਪਟੀਸ਼ਨ ਦੇ ਮਾਮਲਿਆਂ ਦੇ ਵਿਚ ਆਪਣੀ ਪਛਾਣ ਅਤੇ ਪਿਛੋਕੜ ਦਾ ਖੁਲਾਸਾ ਕਰਨਾ ਲਾਜ਼ਮੀ ਹੁੰਦਾ ਹੈ। ਇਨ੍ਹਾਂ ਦਲੀਲਾਂ ਦਾ ਜਵਾਬ ਦਿੰਦਿਆਂ ਬਾਜਵਾ ਦੇ ਵਕੀਲ ਨੇ ਕਿਹਾ ਕਿ ਬੈਂਚ ਦੇ ਸਾਹਮਣੇ ਪੇਸ਼ ਕੀਤੀ ਗਈ ਪਟੀਸ਼ਨ ਜਨਤਕ ਭਲਾਈ ਅਤੇ ਲੋਕਤੰਤਰੀ ਪ੍ਰਕਿਰਿਆਵਾਂ ਦੀ ਰੱਖਿਆ ਨਾਲ ਸੰਬੰਧਿਤ ਹੈ। ਵਿਧਾਇਕ ਦੇ ਕਥਿਤ ਬਿਆਨਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਹ ਸਾਡੇ ਲੋਕਤੰਤਰ ਦਾ ਕਤਲ ਹੈ, ਚੋਣਾਂ ਸਾਡੇ ਲੋਕਤੰਤਰ ਦੀ ਨੀਂਹ ਨੇ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਜਾਣਕਾਰੀ ਜਿਹੜਾ ਛੁੱਟ ਜਾਣ ਦੇ ਕਾਰਨ ਇੱਕ ਸਾਫ਼ ਨੀਅਤ ਜਿਹੜੀ ਹੈ ਵਾਲੀ ਗਲਤੀ ਸੀ ਤੇ ਉਨ੍ਹਾਂ ਨੇ FIR ਦੇ ਮਾਮਲੇ ਨੂੰ ਇੱਕ ਵੱਖਰੀ ਕਾਰਵਾਈ ਦੱਸ ਕੇ ਇਸ ਤੋਂ ਵੱਖਰਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਇਹ ਵੀ ਦਲੀਲ ਦਿੱਤੀ ਹੈ ਕਿ PIL ਦਾਇਰ ਕਰਦੇ ਸਮੇਂ ਚੱਲ ਰਹੀਆਂ ਕਾਰਵਾਈਆਂ ਦਾ ਖੁਲਾਸਾ ਕਰਨਾ ਕੋਈ ਲਾਜ਼ਮੀ ਸ਼ਰਤਾਂ ਨਹੀਂ ਹੈ। ਹਾਲਾਂਕਿ ਅਗਾਊਂ ਜ਼ਮਾਨਤ ਵਰਗੀ ਰਾਹਤ ਮੰਗਣ ਵੇਲੇ ਇਸ ਪ੍ਰਕਿਰਿਆ ਨੂੰ ਛੱਡਿਆ ਨਹੀਂ ਜਾ ਸਕਦਾ। ਹਾਲਾਂਕਿ ਹਾਈਕੋਰਟ ਨੇ ਸਪਸ਼ਟ ਕਰ ਦਿੱਤਾ ਕਿ ਇੱਕ ਜਿਹੜੀ ਹੈ PIL ਦਾਇਰ ਕਰਨ ਵਾਲਾ ਵਿਅਕਤੀ ਖੁਦ ਇਹ ਤੈਅ ਨਹੀਂ ਕਰ ਸਕਦਾ ਕਿ ਕਿਹੜੇ ਤੱਥਾਂ ਦਾ ਖੁਲਾਸਾ ਕੀਤਾ ਜਾਣਾ ਚਾਹੀਦਾ ਤੇ ਕਿਹੜਿਆਂ ਦਾ ਨਹੀਂ ਕੀਤਾ ਜਾਣਾ ਚਾਹੀਦਾ। ਦੂਸਰੇ ਪਾਸੇ ਲਾਲਜੀਤ ਭੁੱਲਰ ਮਾਮਲਾ ਜਿਹੜਾ ਡਿਜੀਟਲ ਸਬੂਤਾਂ ਦੇ ਜਾਲ ਦੇ ਵਿਚ ਫਸੇ ਹੈ ਸਾਬਕਾ ਮੰਤਰੀ ਲਾਲਜੀਤ ਭੁੱਲਰ ਰੰਧਾਵਾ ਦੀ ਮੌਤ ਤੋਂ ਪਹਿਲਾਂ ਦੀ ਵੀਡੀਓ ਤੇ ਮੋਬਾਈਲ ਲੋਕੇਸ਼ਨ ਜਿਹੜੀ ਹੈ ਖੋਲਣਗੇ ਰਾਜ ਹੁਣ। ਪੁਲਿਸ ਦੇ ਵੱਲੋਂ ਅਦਾਲਤ ਦੇ ਵਿਚ 500 ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਹੈ ਤੇ 50 ਤੋਂ ਵੱਧ ਗਵਾਹ ਜਿਹੜੇ ਇਹਦੇ ਵਿਚ ਪੇਸ਼ ਹੋਣਗੇ। ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਡਿਸਟ੍ਰਿਕਟ ਮੈਨੇਜਰ ਜਿਹੜੇ ਨੇ DM ਦਾ ਗਗਨਦੀਪ ਸਿੰਘ ਰੰਧਾਵਾ ਨੂੰ ਖੁਦਕੁਸ਼ੀ ਦੇ ਲਈ ਮਜਬੂਰ ਜਿਹੜਾ ਕਰਨ ਦੇ ਹਾਈ ਪ੍ਰੋਫਾਈਲ ਮਾਮਲੇ ਦੇ ਵਿਚ ਪੰਜਾਬ ਦੇ ਸਾਬਕਾ ਟਰਾਂਸਪੋਰਟਰ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਖਿਲਾਫ਼ ਵਿਗਿਆਨਕ ਅਤੇ ਡਿਜੀਟਲ ਸਬੂਤਾਂ ਦਾ ਇਕ ਅਜਿਹਾ ਜਾਲ ਤਿਆਰ ਹੋ ਚੁੱਕਿਆ ਹੈ ਜੋ ਇਸ ਕੇਸ ਦੇ ਵਿਚ ਸਰਕਾਰੀ ਪੱਖ ਦੀ ਰੀੜ ਦੀ ਕਹਿੰਦੇ ਹੱਡੀ ਬਣੇਗਾ। ਇਹ ਕੇਸ ਹੁਣ ਮਹਿਜ ਜ਼ੁਬਾਨੀ ਬਿਆਨਾਂ ਜਾਂ ਦੋਸ਼ਾਂ ਦੇ ਉੱਤੇ ਨਿਰਭਰ ਨਹੀਂ। ਪੁਲਿਸ ਦੇ ਵੱਲੋਂ ਹਫ਼ਤਿਆਂ ਦੀ ਮੁਸ਼ਕਤ ਤੋਂ ਕਹਿੰਦੇ ਬਾਅਦ ਇਕੱਠੇ ਕੀਤੇ ਗਏ ਇਲੈਕਟ੍ਰਾਨਿਕ ਸਬੂਤ ਡਾਕਟਰ ਰੰਧਾਵਾ ਦੇ ਆਖਰੀ ਦਿਨਾਂ ਦੀ ਹਰ ਹਰਕਤ ਤੇ ਉਨ੍ਹਾਂ ਨੂੰ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਕੀਤੇ ਜਾਣ ਦੀ ਪੂਰੀ ਕਹਾਣੀ ਬਿਆਨ ਕਰ ਰਹੇ ਨੇ। ਪੁਲਿਸ ਨੇ ਮ੍ਰਿਤਕ ਦੇ ਮੋਬਾਈਲ ਤੋਂ ਉਹ ਵਟਸਐਪ ਕਾਲ ਡਿਟੇਲ ਵੀ ਜਿਹੜੀ ਬਰਾਮਦ ਕਰ ਲਈ ਹੈ ਜੋ 13 ਮਾਰਚ ਨੂੰ ਭੁੱਲਰ ਦੇ ਵੱਲੋਂ ਰੰਧਾਵਾ ਨੂੰ ਵਾਰ ਵਾਰ ਕੀਤੀ ਗਈ ਸੀ, ਜਿਸ ਦਿਨ ਉਨ੍ਹਾਂ ਦੀ ਕੁੱਟਮਾਰ ਅਤੇ ਬੇਇੱਜ਼ਤੀ ਕੀਤੀ ਗਈ ਸੀ। ਰਣਜੀਤ ਐਵਨਿਊ ਪੁਲਿਸ ਨੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਜਿਹੜੇ ਨੇ ਸੁਪ੍ਰੀਤ ਕੌਰ ਦੀ ਜਿਹੜੀ ਹੈ ਅਦਾਲਤ ਦੇ ਵਿਚ ਕਰੀਬ 500 ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਹੈ। ਇਸ ਦੇ ਵਿਚ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ, ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਤੇ ਨਿੱਜੀ ਸਹਾਇਕ PA ਉਨ੍ਹਾਂ ਦੇ ਦਿਲਬਾਗ ਸਿੰਘ ਨੂੰ ਨਾਮਜ਼ਦ ਕੀਤਾ ਗਿਆ। ਕੇਸ ਦੇ ਵਿਚ 50 ਤੋਂ ਵੱਧ ਗਵਾਹਾਂ ਦੇ ਬਿਆਨ ਦਰਜ ਕਰਵਾਏ ਜਾਣਗੇ, ਜਿਨ੍ਹਾਂ ਦੇ ਵਿਚ ਪੀੜਤ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਉਹ ਸਹਿਕਰਮੀ ਵੀ ਸ਼ਾਮਲ ਨੇ ਜੋ 13 ਮਾਰਚ ਨੂੰ ਰੰਧਾਵਾ ਦੇ ਨਾਲ ਭੁੱਲਰ ਦੇ ਘਰ ਗਏ ਸਨ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਤਤਕਾਲੀ ਮੰਤਰੀ ਵੱਲੋਂ ਡਾਕਟਰ ਰੰਧਾਵਾ ਤੇ ਨਿਯਮਾਂ ਦੇ ਉੱਤੇ ਉਲਟ ਜਾ ਕੇ ਜਿਹੜਾ ਆਪਣੇ ਪਿਤਾ ਨੂੰ ਵੇਅਰ ਹਾਊਸ ਦਾ ਠੇਕਾ ਦੇਣ ਦੇ ਲਈ ਦਬਾਅ ਪਾਇਆ ਜਾ ਰਿਹਾ ਸੀ ਤੇ ਇਨਕਾਰ ਕਰਨ ਦੇ ਉੱਤੇ ਉਨ੍ਹਾਂ ਨੂੰ ਜਲੀਲ ਤੇ ਡਰਾਇਆ ਵੀ ਧਮਕਾਇਆ ਵੀ ਗਿਆ। 2 ਵੀਡੀਓ ਬਣਨਗੇ ਇਹਦੇ ਟਰਾਇਲ ਦਾ ਜਿਹੜਾ ਮੁੱਖ ਆਧਾਰ ਦੱਸੇ ਜਾ ਰਹੇ ਨੇ। ਇਸ ਕੇਸ ਦੇ ਵਿਚ ਸਭ ਤੋਂ ਅਹਿਮ ਸਬੂਤ 2 ਵੀਡੀਓਜ਼ ਨੇ। ਪਹਿਲੀ 12 ਸੈਕਿੰਡ ਦੀ ਉਹ ਜਿਹੜੀ ਖੌਫਨਾਕ ਵੀਡੀਓ ਹੈ ਜੋ ਡਾਕਟਰ ਰੰਧਾਵਾ ਨੇ ਸਲਫਾਸ ਦੀਆਂ ਗੋਲੀਆਂ ਖਾਣ ਤੋਂ ਬਾਅਦ ਆਪਣੇ ਮੋਬਾਈਲ ਦੇ ਉੱਤੇ ਰਿਕਾਰਡ ਕੀਤੀ ਸੀ। ਦੂਜੀ ਵੀਡੀਓ ਜੋ ਕਿ ਇਸ ਵੇਲੇ ਫੋਰੈਂਸਿਕ ਜਾਂਚ ਦੇ ਅਧੀਨ ਹੈ, ਕਥਿਤ ਤੌਰ ਦੇ ਉੱਤੇ ਲਾਲਜੀਤ ਭੁੱਲਰ ਦੇ ਘਰ ਕੰਮ ਦਫ਼ਤਰ ਦੇ ਵਿਖੇ ਜਿਹੜਾ ਪਿਸਤੌਲ ਦੀ ਨੋਕ ਦੇ ਉੱਤੇ ਬਣਾਈ ਗਈ ਸੀ, ਜਿਸ ਦੇ ਵਿਚ ਡਾਕਟਰ ਰੰਧਾਵਾ ਨੂੰ ਦੂਜੀ ਧਿਰ ਤੋਂ 10 ਲੱਖ ਰੁਪਏ ਰਿਸ਼ਵਤ ਲੈਣ ਦੀ ਗੱਲ ਕਬੂਲਣ ਦੇ ਲਈ ਮਜਬੂਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸਰਹਾਲੀ ਟੋਲ ਪਲਾਜ਼ਾ ਦੀ CCTV ਫੋਟੇਜ ਅਤੇ ਮੋਬਾਈਲ ਟਾਵਰ ਡੰਪ ਲੋਕੇਸ਼ਨ ਤੋਂ ਇਹ ਪੂਰੀ ਤਰ੍ਹਾਂ ਸਿੱਧ ਹੋ ਗਿਆ ਕਿ 13 ਮਾਰਚ ਨੂੰ ਡਾਕਟਰ ਰੰਧਾਵਾ, ਮੰਤਰੀ ਲਾਲਜੀਤ ਭੁੱਲਰ, ਉਨ੍ਹਾਂ ਦੇ ਪਿਤਾ ਪੀਏ ਦਿਲਬਾਗ ਅਤੇ ਇੱਕ ਹੋਰ ਅਧਿਕਾਰੀ ਹਰਪ੍ਰੀਤ ਸਿੰਘ ਸਾਰੇ ਇੱਕੋ ਜਗ੍ਹਾ ਉੱਥੇ ਮੌਜੂਦ ਸਨ। ਦੂਸਰੇ ਪਾਸੇ ਪੰਜਾਬ ਦੇ ਵਿੱਚ ਕੁੱਤਿਆਂ ਦਾ ਮਾਮਲਾ, ਅਵਾਰਾ ਕੁੱਤਿਆਂ ਦੇ ਲਈ ਨੋ ਗੋ ਜ਼ੋਨ ਬਣਾਉਣ ਦੀ ਤਿਆਰੀ ਹੋ ਗਈ ਹੈ। ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗਾਂ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਅਵਾਰਾ ਕੁੱਤਿਆਂ ਦੇ ਲਈ ਨੋ ਗੋ ਜ਼ੋਨ ਜਿਹੜਾ ਜਿੱਥੇ ਉਨ੍ਹਾਂ ਦਾ ਜਾਣਾ ਵਰਜਿਤ ਹੋਵੇਗਾ ਦੀ ਪਛਾਣ ਜਿਹੜੀ ਕਰਨੀ ਸ਼ੁਰੂ ਕਰ ਦਿੱਤੀ ਹੈ। ਅਵਾਰਾ ਪਸ਼ੂਆਂ ਦੇ ਪ੍ਰਬੰਧਨ ਦੇ ਲਈ ਇੱਕ ਜਿਹੜਾ ਵਿਆਪਕ ਰਣਨੀਤਿਕ ਕਾਰਜ ਯੋਜਨਾ ਤਹਿਤ ਸਥਾਨਕ ਸੰਸਥਾਵਾਂ ਨੇ ਰਾਜ ਮਾਰਗਾਂ ਅਤੇ ਪ੍ਰਮੁੱਖ ਜਨਤਕ ਅਧਾਰਿਆਂ ਦੇ ਵਿੱਚ ਅਵਾਰਾ ਪਸ਼ੂਆਂ ਦੇ ਲਈ ਨੋ ਗੋ ਜ਼ੋਨ ਲਾਗੂ ਕਰਨ ਦੇ ਲਈ ਇੱਕ ਖਰੜਾ ਤਿਆਰ ਕੀਤਾ ਹੈ। ਇਨ੍ਹਾਂ ਖੇਤਰਾਂ ਨੂੰ ਨਿਸ਼ਚਿਤ ਅਤੇ ਲਾਗੂ ਕਰਨ ਤੋਂ ਪਹਿਲਾਂ ਸੰਵੇਦਨਸ਼ੀਲ ਅਧਾਰਿਆਂ ਦੀ ਮੈਪਿੰਗ, ਨੋਡਲ ਅਫਸਰਾਂ ਦੀ ਨਿਯੁਕਤੀ ਪੂਰੀ ਕੀਤੀ ਜਾਵੇਗੀ। ਇਹ ਜਾਣਕਾਰੀ ਮਾਮਲੇ ਦੇ ਨਾਲ ਜੁੜੇ ਅਧਿਕਾਰੀਆਂ ਨੇ ਦਿੱਤੀ ਹੈ ਅਤੇ ਬੁਨਿਆਦੀ ਢਾਂਚੇ ਦੀਆਂ ਕਮੀਆਂ ਦਾ ਸਾਹਮਣਾ ਕਰਦੇ ਹੋਏ ਵਿਭਾਗ ਨੇ ਸਾਰੇ 23 ਜ਼ਿਲ੍ਹਿਆਂ ਦੇ ਵਿੱਚ ਐਨੀਮਲ ਬਰਥ ਕੰਟਰੋਲ EBC ਕੇਂਦਰ ਸਥਾਪਿਤ ਕਰਨ ਦਾ ਪ੍ਰਸਤਾਵ ਦਿੱਤਾ ਹੈ। ਮੌਜੂਦਾ ਸਮੇਂ ਦੇ ਵਿੱਚ 18 ABC ਕੇਂਦਰ ਦੱਸੇ ਹਨ ਤੇ ਰਾਜ ਭਰ ਦੇ ਵਿੱਚ ਹਰ ਮਹੀਨੇ ਲਗਭਗ 3500 ਕੁੱਤਿਆਂ ਦੀ ਨਸਬੰਦੀ ਕਹਿੰਦੇ ਕੀਤੀ ਜਾਂਦੀ ਹੈ, ਜਦੋਂ ਕਿ 2025 ਦੇ ਵਿੱਚ ਕੁੱਤੇ ਦੇ ਕੱਟਣ ਦੇ 3.34 ਲੱਖ ਹੈਰਾਨੀਜਨਕ ਮਾਮਲੇ ਸਾਹਮਣੇ ਆਏ ਸਨ। ਚਾਲੂ ਸਾਲ ਦੇ ਪਹਿਲੇ 4 ਮਹੀਨਿਆਂ ਦੇ ਵਿੱਚ ਸੂਬੇ ਦੇ ਵਿੱਚ 1.37 ਲੱਖ, ਕਿਆ ਬਾਤ ਹੈ ਜੀ, 1,37,000 ਮਾਮਲੇ ਦਰਜ ਕੀਤੇ ਗਏ ਨੇ, ਜੋ ਕਿ ਹਰ ਦਿਨ ਤਕਰੀਬਨ 1,000 ਤੋਂ 1,100 ਮਾਮਲਾ ਜਿਹੜਾ ਘਟਨਾਵਾਂ ਵਾਪਰ ਜਾਂਦੀਆਂ ਇੱਕ ਦਿਨ ਦੇ ਵਿੱਚ। ਇਹ ਹਾਲਾਤ ਨੇ ਔਸਤਨ ਤੇ ਥੱਲੇ ਕਹਿੰਦੇ ਆ ਜੀ ਅਸੀਂ ਕਾਬੂ ਕਰ ਰਹੇ ਹਾਂ। ਵਰਤਮਾਨ ਦੇ ਵਿੱਚ ਸੂਬੇ ਦੇ ਵਿੱਚ ਸਿਰਫ ਇੱਕ ਅਵਾਰਾ ਕੁੱਤਿਆਂ ਦੀ ਸੈਂਚੁਰੀ ਹੈ। ਵਿਭਾਗ ਨੇ ਕਾਫੀ ਗਿਣਤੀ ਦੇ ਵਿੱਚ ਕੁੱਤਿਆਂ ਦੇ ਆਸਰਾ ਘਰ ਬਣਾਉਣ ਦਾ ਜਿਹੜਾ ਪ੍ਰਸਤਾਵ ਦਿੱਤਾ, ਜਿੱਥੇ ਇਨ੍ਹਾਂ ਅਵਾਰਾ ਕੁੱਤਿਆਂ ਦੀ ਦੇਖਭਾਲ ਪ੍ਰੀਵੈਂਸ਼ਨ ਆਫ ਕਰੁਐਲਟੀ ਟੂ ਐਨੀਮਲਜ਼ ਐਕਟ ਦੇ ਅਤੇ ABC ਰੂਲਸ ਦੇ ਅਨੁਸਾਰ ਕੀਤੀ ਜਾ ਸਕੇ। ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਇਸ ਹਫ਼ਤੇ ਇੱਕ ਰਸਮੀ ਕਾਰਜ ਯੋਜਨਾ ਜਾਰੀ ਕੀਤੀ ਜਾਏਗੀ ਤੇ ਸਥਾਨਕ ਸਰਕਾਰਾਂ ਦੇ ਬਾਰੇ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਿਸਤ੍ਰਿਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ। ਹਾਈਵੇ ਤੋਂ ਸ਼ੁਰੂ ਕਰਦੇ ਹੋਏ ਸਿਵਲ ਬਾਡੀ ਦੇ ਅਧਿਕਾਰੀ, ਟਰਾਂਸਪੋਰਟ ਵਿਭਾਗ, PWD, ਨੈਸ਼ਨਲ ਹਾਈਵੇ ਅਥਾਰਟੀ ਤੇ ਪੁਲਿਸ ਦੇ ਨਾਲ ਤਾਲਮੇਲ ਕਰਕੇ ਪਸ਼ੂਆਂ ਤੇ ਹੋਰ ਅਵਾਰਾ ਜਾਨਵਰਾਂ ਨੂੰ ਸੜਕਾਂ ਤੋਂ ਹਟਾਉਣ ਦੇ ਲਈ ਕਹਿੰਦੇ ਮੁਹਿੰਮ ਚਲਾਉਣਗੇ। ਚੌਕਸੀ ਤੋਂ ਇਲਾਵਾ ਵਿਭਾਗ ਮੁਸਾਫਰਾਂ ਦੇ ਲਈ ਜਾਨਵਰਾਂ ਦੇ ਰੁਕਾਵਟ ਬਣਨ ਦੀ ਸੂਚਨਾ ਦੇਣ ਲਈ ਐਮਰਜੈਂਸੀ ਹੈਲਪਲਾਈਨ ਨੰਬਰ ਵਾਲੇ ਸਾਈਨ ਬੋਰਡ ਲਗਾਉਣ ਦੀ ਯੋਜਨਾ ਬਣਾ ਰਿਹਾ। ਵਿਦਿਅਕ ਅਧਾਰੇ, ਹਸਪਤਾਲ, ਸਪੋਰਟਸ ਕੰਪਲੈਕਸ, ਬੱਸ ਸਟੈਂਡ, ਰੇਲਵੇ ਸਟੇਸ਼ਨ, ਪਾਰਕ, ਧਾਰਮਿਕ ਸਥਾਨ ਤੇ ਹਵਾਈ ਅੱਡਿਆਂ ਨੂੰ ਤਰਜੀਹੀ ਜ਼ੋਨ ਦੇ ਵਜੋਂ ਕਹਿੰਦੇ ਨਿਸ਼ਾਨਬੰਦ ਕੀਤਾ ਜਾਏਗਾ। ਹਰੇਕ ਵਿਭਾਗ ਦੇ ਵਿੱਚ ਨੋਡਲ ਅਫਸਰ ਜਾਨਵਰਾਂ ਦੇ ਦਾਖਲੇ ਨੂੰ ਜਿਹੜਾ ਰੋਕਣ, 8 ਹਫ਼ਤਿਆਂ ਦੇ ਅੰਦਰ ਉਚਿਤ ਵਾੜ ਗੇਟਾਂ ਦੇ ਨਾਲ ਹੱਦਾਂ ਨੂੰ ਮਜ਼ਬੂਤ ਕਰਨ ਅਤੇ ਕੁੱਤਿਆਂ ਦੇ ਲਈ ਭੋਜਨ ਦੇ ਸਰੋਤਾਂ ਨੂੰ ਖਤਮ ਕਰਨ ਦੇ ਲਈ ਵਿਗਿਆਨਕ ਰਹਿੰਦ ਖੂੰਹਦ ਪ੍ਰਬੰਧਨ ਨੂੰ ਯਕੀਨੀ ਬਣਾਉਣ ਦੇ ਲਈ ਜ਼ਿੰਮੇਵਾਰ ਹੋਣਗੇ। ਤੇ ਲੋਕਾਂ ਨੂੰ ਭਾਈ ਜਿਹੜਾ ਉਹ ਕਾਲਾ ਕੁੱਤਾ ਲੱਭਦੇ ਫਿਰਦੇ ਉਹ ਵੀ ਤਾਂ ਰੋਕਣਾ ਪੈਣਾ ਹੈ। ਵਿਭਾਗ ਇਸ ਯੋਜਨਾ ਨੂੰ ਲਾਗੂ ਕਰਨ ਦੇ ਲਈ ਸਾਰੇ ਡਿਪਟੀ ਕਮਿਸ਼ਨਰਾਂ, ਮਿਊਂਸੀਪਲ ਕਾਰਪੋਰੇਸ਼ਨਾਂ, ਪੰਚਾਇਤ ਰਾਜ ਸੰਸਥਾਵਾਂ ਨੂੰ ਵਿਸਤ੍ਰਿਤ ਨਿਰਦੇਸ਼ ਜਾਰੀ ਕਰੇਗਾ ਤੇ ਸਥਾਨਕ ਜਿਹੜਾ ਸਰਕਾਰਾਂ ਬਾਰੇ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਿਸਤ੍ਰਿਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ। ਇਸੇ ਮਾਮਲੇ ਦੇ ਵਿੱਚ, ਕੁੱਤਿਆਂ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਵੱਲੋਂ ਭਗਵੰਤ ਮਾਨ ਦੇ ਬਿਆਨ ਸੰਬੰਧੀ ਪਟੀਸ਼ਨ ਦੇ ਉੱਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਅੱਜ ਇੱਕ NGO ਦੀ ਪਟੀਸ਼ਨ ਦੇ ਉੱਤੇ ਸੁਣਵਾਈ ਕਰਨ ਤੋਂ ਇਨਕਾਰ ਕੀਤਾ, ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਥਿਤ ਬਿਆਨ ਨੂੰ ਉਜਾਗਰ ਕੀਤਾ ਗਿਆ ਸੀ ਕਿ ਅਦਾਲਤ ਨੇ ਅਵਾਰਾ ਕੁੱਤਿਆਂ ਨੂੰ ਖਤਮ ਕਰਨ ਦੇ ਲਈ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ। ਜਸਟਿਸ ਵਿਕਰਮਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਐਡਵੋਕੇਟ ਅਨਿਲ ਕੁਮਾਰ ਮਿਸ਼ਰਾ ਨੂੰ ਕਿਹਾ ਕਿ ਸਿਰਫ ਇਸ ਦੇ ਲਈ ਕਿ ਇੱਕ ਮੁੱਖ ਮੰਤਰੀ ਬਿਆਨ ਦਿੰਦਾ ਹੈ ਕਿ ਇਸ ਦਾ ਮਤਲਬ ਇਹ ਹੈ ਕਿ ਸਾਨੂੰ ਆਪਣਾ ਹੁਕਮ ਬਦਲਣਾ ਪਵੇਗਾ। ਇਹ ਗੱਲ ਉਨ੍ਹਾਂ ਨੇ ਉਦੋਂ ਕਹੀ ਜਦੋਂ ਵਕੀਲ ਨੇ NGO ਐਨੀਮਲਜ਼ ਆਰ ਪੀਪਲ 2 ਦੀ ਜਿਹੜੀ ਹੈ ਤਰਫੋਂ ਜ਼ਰੂਰੀ ਸੁਣਵਾਈ ਲਈ ਮਾਮਲੇ ਦਾ ਜ਼ਿਕਰ ਕੀਤਾ ਹੈ। ਅਦਾਲਤ ਨੇ ਪਟੀਸ਼ਨਕਰਤਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਜਾਣ ਦੇ ਲਈ ਕਹਿ ਦਿੱਤਾ। ਬੈਂਚ ਨੇ ਮਿਸ਼ਰਾ ਨੂੰ ਕਿਹਾ ਕਿ ਹੁਕਮਾਂ ਦੀ ਸਖ਼ਤੀ ਦੇ ਨਾਲ ਪਾਲਣਾ ਹਾਈਕੋਰਟ ਵੱਲੋਂ ਕੀਤੀ ਜਾਣੀ ਚਾਹੀਦੀ ਹੈ। ਅਸੀਂ ਤੁਹਾਨੂੰ ਦਸਿਆ ਸੀ ਕਿ ਮਾਮਲਾ ਹਾਈਕੋਰਟ ਨੂੰ ਸੌਂਪਿਆ ਗਿਆ, ਜਾਓ ਅਤੇ ਹਾਈਕੋਰਟ ਨੂੰ ਬੇਨਤੀ ਉੱਥੇ ਜਾ ਕੇ ਕਰੋ। ਲਓ ਦੋਸਤੋ, ਇਸੇ ਤਰ੍ਹਾਂ ਦੀਆਂ ਖ਼ਬਰਾਂ ਇੱਕ ਖ਼ਬਰ ਸੰਖੇਪ ਚ ਲੈ ਕੇ ਫਿਰ ਸੈਣੀ ਸਾਹਿਬ ਦੀ ਗੱਲ ਸੁਣਦੇ ਹਾਂ। ਕਾਕਰੋਚ ਜਨਤਾ ਪਾਰਟੀ ਮਾਮਲੇ ਦੇ ਵਿਚ ਸੁਪਰੀਮ ਕੋਰਟ ਦੀ ਅਹਿਮ ਟਿੱਪਣੀ ਆਈ ਹੈ। ਸੀ ਜੀ ਆਈ ਸੂਰਿਆਕਾਂਤ ਬੋਲੇ ਨੇ ਇਹਦੇ ਉੱਤੇ, ਕਹਿੰਦੇ ਇੰਨੇ ਭਾਵੁਕ ਨਾ ਹੋਵੋ ਭਾਈ। ਸੁਪਰੀਮ ਕੋਰਟ ਨੇ ਕਾਕਰੋਚ ਜਨਤਾ ਪਾਰਟੀ ਦੇ ਖਿਲਾਫ਼ ਇਕ ਵਕੀਲ ਦੇ ਵੱਲੋਂ ਦਾਇਰ ਜਨਹਿਤ ਪਟੀਸ਼ਨ ਜਿਹੜੀ ਹੈ ਪੀ ਆਈ ਐਲ ਤੇ ਸੁਣਵਾਈ ਕਰਦਿਆਂ ਅਹਿਮ ਟਿੱਪਣੀ ਕੀਤੀ ਹੈ। ਮੁੱਖ ਜੱਜ ਜਿਹੜੇ ਨੇ ਸੀ ਜੀ ਆਈ ਸੂਰਿਆਕਾਂਤ ਨੇ ਸੋਮਵਾਰ ਨੂੰ ਪਟੀਸ਼ਨ ਕਰਤਾ ਨੂੰ ਸ਼ਾਂਤ ਰਹਿਣ ਦੀ ਸਲਾਹ ਦਿੰਦਿਆਂ ਕਿਹਾ ਕਿ ਇਸ ਨੂੰ ਇੰਨੀ ਭਾਵੁਕਤਾ ਦੇ ਨਾਲ ਕਹਿੰਦੇ ਨਾ ਲਵੋ। ਸੁਪਰੀਮ ਕੋਰਟ ਦੇ ਵਿਚ ਦਾਇਰ ਇਸ ਪਟੀਸ਼ਨ ਦੇ ਵਿਚ ਦੋਸ਼ ਲਗਾਇਆ ਗਿਆ ਸੀ ਕਿ ਮੁੱਖ ਜੱਜ ਦੇ ਵੱਲੋਂ ਉਨ੍ਹਾਂ ਦੇ ਕਾਕਰੋਚ ਵਾਲੇ ਬਿਆਨ ਦੇ ਉਤੇ ਪਹਿਲਾਂ ਹੀ ਸਪਸ਼ਟੀਕਰਨ ਦਿੱਤੇ ਜਾਣ ਦੇ ਬਾਵਜੂਦ ਨਿਆਂਪਾਲਿਕਾ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਗਲਤ ਤੇ ਮੰਦਭਾਗੀ ਨੈਰੇਟਿਵ ਜਿਹੜਾ ਚਲਾਇਆ ਜਾ ਰਿਹਾ। ਮੁੱਖ ਜੱਜ ਸੂਰਿਆਕਾਂਤ ਦੀ ਅਗਵਾਈ ਵਾਲੀ ਬੈਂਚ ਨੇ ਇਸ ਮਾਮਲੇ ਨੂੰ ਦੇਖਣ ਤੋਂ ਬਾਅਦ ਕਿਹਾ ਕਿ ਇਸ ਦੇ ਵਿਚ ਕੋਈ ਅਜਿਹੀ ਗੰਭੀਰ ਐਮਰਜੈਂਸੀ ਨਹੀਂ ਹੈ ਜਿਸ ਦੇ ਲਈ ਤੁਰੰਤ ਹੁਕਮ ਪਾਸ ਕੀਤੇ ਜਾਣ। ਸੁਪਰੀਮ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਉਹ ਆਉਣ ਵਾਲੇ ਸਮੇਂ ਦੇ ਵਿਚ ਇਨ੍ਹਾਂ ਪਟੀਸ਼ਨਾਂ ਦੀ ਵਿਸਤ੍ਰਿਤ ਜਾਂਚ ਕਰੇਗੀ ਤੇ ਅਦਾਲਤ ਦੇ ਵਿਚ ਦਾਇਰ ਪਟੀਸ਼ਨਾਂ ਦੇ ਵਿਚ ਦੋ ਮੁੱਖ ਮੰਗਾਂ ਕੀਤੀਆਂ ਗਈਆਂ ਨੇ। ਪਹਿਲੀ ਪਟੀਸ਼ਨ ਦੇ ਵਿਚ ਕੋਰਟ ਰੂਮ ਦੇ ਅੰਦਰ ਹੋਣ ਵਾਲੀ ਜੱਜਾਂ ਤੇ ਵਕੀਲਾਂ ਦੀ ਬਹਿਸ ਦਾ ਵਪਾਰਕ ਉਦੇਸ਼ਾਂ ਦੇ ਲਈ ਜਿਹੜਾ ਇਸਤੇਮਾਲ ਰੋਕਣ ਦੀ ਮੰਗ ਕੀਤੀ ਗਈ ਹੈ ਤੇ ਨਾਲ ਹੀ ਫਰਜ਼ੀ ਵਕਾਲਤ ਡਿਗਰੀਆਂ ਦੇ ਮਾਮਲੇ ਦੀ ਸੀ ਬੀ ਆਈ ਜਿਹੜੀ ਹੈ ਜਾਂਚ ਦੀ ਮੰਗ ਕੀਤੀ ਗਈ ਹੈ। ਦੂਜੀ ਪਟੀਸ਼ਨ ਦੇ ਵਿਚ ਸਿੱਧੇ ਤੌਰ ਦੇ ਉਤੇ ਕਾਕਰੋਚ ਜਨਤਾ ਪਾਰਟੀ ਨਾਮਕ ਸੋਸ਼ਲ ਮੀਡੀਆ ਮੁਹਿੰਮ ਦੀਆਂ ਗਤੀਵਿਧੀਆਂ ਦੀ ਸੀ ਬੀ ਆਈ ਤੋਂ ਜਾਂਚ ਕਰਵਾਉਣ ਦੀ ਵੀ ਮੰਗ ਕਹਿ ਦਿੱਤੀ ਗਈ ਹੈ। ਲੋ ਦੋਸਤੋ, ਇਹ ਨੇ ਜੀ ਹਾਲਾਤ। ਸਕੰਜਾ ਹੁਣ ਕੱਸੇਗਾ ਜੀ ਚੰਗੀ ਤਰ੍ਹਾਂ, ਪੰਗਾ ਲੈ ਲਿਆ ਗਲਤ ਲੋਕਾਂ ਦੇ ਨਾਲ। ਤੇ ਗੱਲਬਾਤ ਕਰਦੇ ਆ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਆ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀਆਂ ਨੂੰ ਜੀ, ਨਿੱਘਾ ਸਵਾਗਤ ਹੈ ਜੀ ਐਡਵੋਕੇਟ ਸਾਹਿਬ ਜੀਆਂ ਨੂੰ ਜੀ। ਇੱਕ ਮਿੰਟ ਜੀ, ਇੱਕ ਮਿੰਟ ਜੀ, ਆਪਾਂ ਤਾਰਾਂ ਲਾ ਲਈਏ। ਹਾਂਜੀ ਸਤਿ ਸ੍ਰੀ ਅਕਾਲ ਜੀ ਜੀਆਂ ਨੂੰ ਜੀ ਜੀ ਸੈਣੀ ਸਾਹਿਬ ਜੀਆਂ ਨੂੰ ਜੀ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ?
1: ਹਾਲ ਚਾਲ ਠੀਕ ਹੈ ਜੀ
0: ਜੀ।
1: ਆਵਾਜ਼ ਆਉਂਦੀ ਜੇ?
0: ਆਵਾਜ਼ ਬਹੁਤ ਵਧੀਆ ਆਉਂਦੀ ਹੈ ਜੀ, ਏਦਾਂ ਲੱਗਦਾ ਜਿੱਦਾਂ ਤੁਸੀਂ ਕੋਲ ਬੈਠ ਕੇ ਲੱਗੇ ਹੋਏ ਕੰਨ ਮੇਰੇ ਨਾਲ।
1: ਠੀਕ ਹੈ ਜੀ, ਸ਼ੁਕਰੀਆ ਜੀ। ਭਾਰਤ ਸਾਹਿਬ ਅੱਜ ਤਾਂ ਜਿਹੜਾ ਹੈਗਾ ਆ ਪ੍ਰਤਾਪ ਬਾਜਵਾ ਹੋਣਾਂ ਦੀ ਵੀ ਜਿਹੜੀ ਆ ਪੀ ਆਈ ਐਲ ਉਹਨਾਂ ਨੇ ਖਾਰਜ ਕਰ ਦਿੱਤੀ।
0: ਬਿਲਕੁਲ ਹੈ ਜੀ, ਮੈਂ ਪੈਸੇ ਇਕੱਠੇ ਕਰਨ ਤੇ ਲੱਗੇ ਹੋਏ ਆ ਜੀ। ਦੇਖ ਲਓ, ਕਦੀ 2.5 ਲੱਖ ਰੁਪਇਆ, ਹੁਣ 2500 ਕਰ ਦਿੱਤਾ ਜੀ। 25,000 ਸੋਰੀ,
1: 25,000 ਹਾਂਜੀ, 25,000 ਰੁਪਇਆ ਜਿਹੜਾ ਹੈਗਾ
0: ਜੀ।
1: ਦਰਅਸਲ ਪੀ ਆਈ ਐਲ ਸਰ ਜਿਹੜਾ ਹੈਗਾ ਨਾ, ਲੋਕੀ ਰੁਟੀਨ ਦੇ ਵਿਚ ਪਾਉਣ ਵੀ ਬਹੁਤ ਲੱਗ ਪਏ ਸੀ।
0: ਹਾਂਜੀ ਬਿਲਕੁਲ ਹੈ ਜੀ।
1: ਦੇਖੋ ਉਹਦੇ ਵਾਸਤੇ ਜਿਹੜਾ ਹੈਗਾ ਸੀਗਾ, ਉਹ ਕੁਲਵੰਤ ਸਿੰਘ ਬਾਜੀਗਰ ਦੀ ਸਟੇਟਮੈਂਟ ਨੂੰ ਮਤਲਬ ਉਹਨਾਂ ਨੇ ਚੈਲੰਜ ਕੀਤਾ ਸੀ ਸਾਰਾ ਕੁਛ
0: ਜੀ।
1: ਉਹਦਾ ਜਿਹੜਾ ਡਿਊ ਕੋਰਸ ਆਫ ਲਾ ਇਹ ਸੀਗਾ ਸਰ ਕਿ ਸਿੱਧਾ ਪੀ ਆਈ ਆਈ ਲਿਖੀ ਪੈਣੀ ਇਹਦੇ ਵਿਚ
0: ਜੀ।
1: ਇਹਦੇ ਵਿਚ ਪ੍ਰੋਪਰ ਅਥਾਰਟੀ ਹੈਗੀ ਸੀ ਇਲੈਕਸ਼ਨ ਕਮਿਸ਼ਨਰ
0: ਜੀ।
1: ਇਲੈਕਸ਼ਨ ਕਮਿਸ਼ਨਰ ਜਿਹੜਾ ਹੈਗਾ ਆ ਉਹਨੂੰ ਮਤਲਬ ਤੁਸੀਂ ਕੰਪਲੇਂਟ ਦੇਣੀ ਸੀ, ਉਹਦੇ ਤੇ ਕਾਰਵਾਈ ਕਰਦਾ, ਉਹਤੇ ਪਰਚਾ ਕਰਾਉਂਦਾ, ਜੋ ਮਰਜ਼ੀ ਕਰਦਾ। ਉਹ ਕਹਿੰਦੇ ਆਲਰੇਡੀ ਪਰਚਾ ਹੋ ਵੀ ਚੁੱਕਾ ਜੀ।
0: ਬਿਲਕੁਲ।
1: ਸੋ ਪੀ ਆਈ ਐਲ ਤਾਂ ਜਿਹੜਾ ਹੈਗਾ ਆ ਉਦੋਂ ਆ ਜਦੋਂ ਤੁਹਾਡੇ ਕੋਲ ਹੋਰ ਕਿਸੇ ਅਥਾਰਟੀ ਕੋਲ ਨਹੀਂ ਜਾਣ ਨੂੰ ਹੈਗਾ, ਤੇ ਤੁਸੀਂ ਜਿਹੜਾ ਆ ਉਹ ਪਬਲਿਕ ਇੰਟਰਸਟ ਲਿਟੀਗੇਸ਼ਨ ਦੇ ਵਿਚ ਇੱਕ ਬੇਅਰ ਸਟੇਟਮੈਂਟ ਆ, ਨਾ ਕੋਈ ਨੋਟੀਫਿਕੇਸ਼ਨ ਆ, ਕੋਈ ਨਾ ਉਹ ਲਾਫੁਲ ਅਥਾਰਟੀ ਹੈਗੀ ਆ, ਨਾ ਕੋਈ ਉਹਦਾ ਜਿਹੜਾ ਹੈਗਾ ਰਿਟਰਨ ਦੇ ਵਿਚ ਆ ਜੀ
0: ਜੀ।
1: ਤੇ ਉਹ ਆਪਣੇ ਵਰਕਰਾਂ ਨੂੰ ਉਕਸਾਵੇ ਦੇ ਵਿਚ ਆ ਕੇ ਜੋ ਮਰਜ਼ੀ ਕਹੀ ਜਾਂਦਾ ਹੈਗਾ ਜੀ, ਉਹ ਉਹਦਾ ਪ੍ਰਿਵਿਲੇਜ ਆ ਜੀ।
0: ਬਿਲਕੁਲ।
1: ਉਹਦੇ ਨਾਲ ਜਾਂ ਤਾਂ ਉਹ ਪੀ ਆਈ ਐਲ ਤਾਂ ਮੇਨਟੇਨੇਬਲ ਹੋਣੀ ਸੀ ਜਦੋਂ ਉਹ ਇਸ ਗੱਲ ਜਿਹੜੀ ਕਹੀ ਆ ਉਹਨੂੰ ਇਹਨੇ ਐਕਸ਼ਨ ਦੇ ਵਿਚ ਕਿਸੇ ਰੂਪ ਦੇ ਵਿਚ ਪੂਰਤੀ ਕਰਦਾ ਹੁੰਦਾ ਦਿਸਦਾ, ਤੇ ਤਾਂ ਪੀ ਆਈ ਐਲ ਦੀ ਅਥਾਰਟੀ ਬਣਦੀ ਸੀ, ਉਦਾਂ ਨਹੀਂ ਸੀ ਬਣਦੀ
0: ਜੀ।
1: ਤੇ ਮੈਂ ਤਾਂ ਹੈਰਾਨ ਆ ਵੀ ਨੋ ਡਾਊਟ ਬਾਜਵਾ ਸਾਹਿਬ ਨੇ ਵੀ ਵੱਡੇ ਵਕੀਲ ਹੀ ਅੰਗੇਜ ਕੀਤੇ ਹੋਣਗੇ।
0: ਸਲਾਹ ਕੌਣ ਦਿੰਦਾ ਜੀ ਇਹਨਾਂ
1: ਦੀ? ਗੱਲ ਇਹ ਤਾਂ ਹੈਗੀ ਆ ਕਿ ਮੈਂ ਤਾਂ ਟ੍ਰਾਇਲ ਕੋਰਟ ਦੇ ਵਿਚ ਵਕਾਲਤ ਕਰਦਾ ਜੀ, ਤੇ ਮੈਂ ਇਸ ਮਹਿਸੂਸ ਕਰਦਾ ਹੈਗਾ ਜੀ ਕਿ ਦੇਰ ਵਾਜ਼ ਨੂੰ ਐਨੀ ਗਰਾਊਂਡ
0: ਜੀ
1: ਕਿ ਪਹਿਲਾਂ ਜਾਂ ਤਾਂ ਤੁਸੀਂ ਉਹਨੇ ਅਗਲਾ ਬੰਦੇ ਨੇ ਕੋਈ ਗੱਲ ਕਹੀ ਆ ਆਪਸ ਦੇ ਵਿਚ, ਅਗਲਿਆਂ ਨੇ ਗੱਲ ਕੀਤੀ ਆ ਉੱਥੇ ਜਾਂ ਉੱਥੇ ਐਡਰੈਸ ਕਰਦੇ ਹੋਏ ਵੀ ਕਿਹਾ, ਤੇ ਜਾਂ ਤਾਂ ਇਨ ਐਕਸ਼ਨ ਦੇ ਵਿਚ ਜਿਹੜਾ ਹੈਗਾ ਕੁਛ ਕੀਤਾ ਹੁੰਦਾ, ਫਿਰ ਤੁਸੀਂ ਜਿਹੜਾ ਹੈਗਾ ਜਾਂ ਪੀ ਆਈ ਐਲ ਪਾ ਸਕਦੇ ਸੀ। ਚਲੋ ਉਹਨਾਂ ਨੇ ਜਿੱਦਾਂ ਕਹਿੰਦੇ ਸੀ ਕੁੰਡੀ ਲਾ ਕੇ ਤੇ ਵੋਟਾਂ ਪਵਾ ਲਾਂਗੇ ਤੇ ਇਸ ਤਰੀਕੇ ਨਾਲ ਕਰਦੇ, ਜੇ ਏਦਾਂ ਦੀ ਕੋਈ ਗੱਲ ਹੁੰਦੀ ਤੇ ਦੈਨ ਤੁਸੀਂ ਉੱਥੇ ਜਾ ਸਕਦੇ ਸੀ, ਉਹ ਚੋਣ ਹੀ ਰੱਦ ਹੋ ਜਾਂਦੀ ਭਾਵਾਂ।
0: ਬਿਲਕੁਲ ਹੈ ਜੀ।
1: ਤੇ ਕਾਹਲੀ ਜਿਹੜੀ ਹੁੰਦੀ ਆ ਕਈ ਵਾਰੀ ਫਿਰ ਨੁਕਸਾਨ ਕਰ ਜਾਂਦੀ ਹੈਗੀ ਆ, ਇਹਦੇ ਵਿਚ ਕਾਹਲੀ ਨਾਲ ਕੀਤਾ ਗਿਆ ਕੇਸ ਸੀਗਾ ਜੀ। ਤੇ ਓਹਦਾ ਨੁਕਸਾਨ ਹੋਇਆ ਫਿਰ ਜੀ ਇਸੇ ਕਰਕੇ।
0: ਚਲੋ ਅੱਗੇ ਤੋਂ ਫੂਕਾ ਮਾਰ ਮਾਰ ਕੇ ਪੀਣਗੇ ਜੀ ਕਹਿੰਦੇ
1: ਸਰ, ਏਡਾ ਅਮਾਊਂਟ ਜਿਹੜਾ ਹੈਗਾ ਕੋਈ ਇਹਨਾਂ ਵਾਸਤੇ ਮੈਨੇਜ ਥੋੜਾ ਰੱਖਦਾ ਹੈਗਾ ਜੀ,
0: ਬਿਲਕੁਲ
1: ਹਾਂਜੀ, ਕਿਉਂਕਿ ਕਈ ਚੀਜ਼ਾਂ ਪਾਰਟੀ ਫੰਡ ਚੋਂ ਕਰਦੇ ਹੈਗੇ ਆ, ਪਾਰਟੀ ਦਾ ਆਦੇਸ਼ ਲੈ ਕੇ ਕਰਦੇ ਆ ਜੀ
0: ਜੀ,
1: ਤੇ ਉਹ ਇਸ ਕਰਕੇ ਉਹਨਾਂ ਨੇ ਕਿਹੜਾ ਜੇਬ ਤੋਂ ਦੇਣੇ ਹੈਗੇ ਪਾਰਟੀ ਦੇ ਵਿੱਚ ਜਾਣਾ ਜੀ, ਕਿਉਂਕਿ
0: ਬਿਲਕੁਲ ਜੀ
1: ਉਹਨਾਂ ਨੇ ਮਤਲਬ ਬਤੌਰ ਵਿਰੋਧੀ ਧੁਰ ਦੇ ਨੇਤਾ ਉਹਨਾਂ ਨੇ ਇਹ ਫਾਈਲ ਕੀਤੀ ਸੀ
0: ਜੀ,
1: ਤੇ ਉਹ ਉਹਦਾ ਜਿਹੜਾ ਹੈਗਾ ਆ ਉਹਦੇ ਕੋਲੋਂ ਇਹ ਪੈਸੇ ਜਿਹੜੇ ਹੈਗੇ ਆ ਇਹਨਾਂ ਦੀ ਪਾਰਟੀ ਫੰਡ ਚੋਂ ਹੀ ਆਣੇ ਆ ਜੀ, ਉਹ ਕੋਈ ਫਰਕ ਨੀ ਪੈਂਦਾ
0: ਜੀ, ਬਿਲਕੁਲ ਜੀ।
1: ਦੂਜੀ ਖਬਰ ਤੇ ਆਈਏ ਜੀ ਹੁਣ
0: ਜੀ,
1: ਦੂਜੀ ਖਬਰ ਜਿਹੜੀ ਹੈਗੀ ਆ ਵੀ ਜਦੋਂ ਕੁੱਤਿਆਂ ਵਾਲਾ ਜਿਹੜਾ ਫੈਸਲਾ ਆਇਆ ਸੀ ਨਾ ਜੀ
0: ਜੀ,
1: ਤੇ ਬਾਬਾ ਸਾਹਿਬ ਨੇ ਉਹਦਾ ਵੈਲਕਮ ਕਰਕੇ ਤੇ ਫਟਾਫਟ ਜਿਹੜਾ ਹੈਗਾ ਆ ਸਟੇਟਮੈਂਟ ਦੇ ਦਿੱਤੀ ਵੀ ਆਪਾਂ ਜਿਹੜਾ ਹੈਗਾ ਇਹਨਾਂ ਨੂੰ ਲਿਮੀਨੇਟ ਕਰਾਂਗੇ
0: ਜੀ।
1: ਇਹ ਬਾਅਦ ਦੇ ਵਿੱਚ ਜਿਹੜਾ ਹੈਗਾ ਫੈਸਲੇ ਦੇ ਵਿੱਚ ਜੋ ਹੈਗਾ ਕਿਹਾ ਆ ਸੀ ਉਹਦੀ ਲੈਟਰ ਐਂਡ ਸਪਿਰਿਟ ਜਿਹੜੀ ਆ ਉਹਨੂੰ ਵਿਦਆਊਟ ਕੰਸਿਡਰਿੰਗ ਦੈਟ ਉਹਨਾਂ ਨੇ ਬਿਆਨ ਦੇ ਦਿੱਤਾ
0: ਜੀ।
1: ਸੋ ਹੁਣ ਜਿਹੜਾ ਹੈਗਾ ਆ ਬਾਅਦ ਦੇ ਵਿੱਚ ਹੁਣ ਕਹਿੰਦੇ ਹੈਗੇ ਆ ਕਿ ਅਸੀਂ ਸ਼ੈਲਟਰ ਹਾਊਸ ਬਣਾਵਾਂਗੇ ਜੀ ਇਸ ਤਰੀਕੇ ਨਾਲ, ਪਰ ਇਹ ਜਿਹੜਾ ਜੋ ਕੁਛ ਬੋਲ ਰਹੇ ਹੈਗੇ ਨਾ ਜੀ ਇਹ ਸਾਰੀਆਂ ਗੱਲਾਂ ਰਹਿਣਗੀਆਂ, ਮੈਂ ਲਿਖ ਕੇ ਦੇਣ ਨੂੰ ਤਿਆਰ ਆ ਵੀ ਇਹਨਾਂ ਕੋਲ ਕੱਖ ਨੀ ਹੋਣਾ।
0: ਹੋਣਾ ਕੀ ਆ ਸੈਣੀ ਸਾਹਿਬ, ਖਬਰਾਂ ਤਾਂ ਆ ਰਹੀਆਂ ਨੇ ਕਿ ਜੇ ਦਸੰਬਰ ਦੇ ਵਿੱਚ ਵੀ ਇਲੈਕਸ਼ਨ ਹੋ ਸਕਦੀ ਹੈ, ਨਹੀਂ ਤਾਂ ਫਰਵਰੀ ਚ ਹੋਣੀ ਨਾਰਮਲ, ਦੋ ਮਹੀਨੇ ਪਹਿਲਾਂ ਵੀ ਹੋ ਸਕਦੀ ਹੈ,
1: ਨਵੰਬਰ ਤੱਕ 16 ਨਵੰਬਰ ਤੋਂ ਪਹਿਲਾਂ ਬਾਅਦ ਦੇ ਵਿੱਚ ਕਿਸੇ ਵੇਲੇ ਵੀ ਕਹਿੰਦੇ ਕਰਾਈ ਜਾ ਸਕਦੀ ਹੈ
0: ਜੀ। ਫਿਰ ਰਹੇਗਾ ਕਿਹੜਾ ਟਾਈਮ ਰਹੇਗਾ, 4 ਮਹੀਨੇ ਦਾ ਰਹਿ ਗਏ ਸਾਰੇ ਹੋਰ।
1: ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ, ਤੇ ਮੇਰੀ ਗੱਲ ਕਹਿਣ ਦਾ ਕਾਰਨ ਹੋ ਰਿਹਾ ਜੀ, ਮੇਰੀ ਗੱਲ ਕਹਿਣ ਦਾ ਕਾਰਨ ਇਹ ਹੈਗਾ ਆ ਜੀ ਕਿ 2500 ਕਰੋੜ ਰੁਪਈਆ ਦਾ ਕਰਜ਼ਾ ਹੁਣ ਚੱਕ ਕੇ ਹਟਿਆ ਜੀ
0: ਜੀ,
1: ਉਹਦੇ ਬਾਵਜੂਦ ਜਿਹੜਾ ਹੈਗਾ ਆ ਬਹੁਤੇ ਸਾਰੇ ਮੁਲਾਜ਼ਮਾਂ ਨੂੰ ਤਨਖਾਹਾਂ ਨੀ ਮਿਲੀਆਂ ਜੀ, ਕਿਸੇ ਨੂੰ 3 ਮਹੀਨੇ ਦੀ ਨੀ ਮਿਲੀ, ਕਿਸੇ ਨੂੰ 6 ਮਹੀਨੇ ਦੀ ਨੀ ਮਿਲੀ, ਆਹ ਹਾਲਾਤ ਆ ਜੀ।
0: ਦਾਅਵੇ ਦੇਖੋ ਸੈਣੀ ਸਾਹਿਬ ਹੈਰਾਨ ਕਰਦੇ ਆ, ਕਹਿੰਦੇ ਕਿ 3500 ਕੁੱਤਿਆਂ ਦਾ ਰੋਜ਼ ਉਹਨਾਂ ਦਾ ਓਪਰੇਟ ਕਰਦੇ ਆ, ਤਾਂ ਦੇਖਿਆ ਜਾਵੇ ਤਾਂ ਪਿਛਲੇ ਸਾਲ ਦੀ ਜਦੋਂ ਗੱਲ ਆ 25 ਦੀ, 3,34,000 ਜਿਹੜੇ ਨੇ ਇਹ ਮਾਮਲੇ ਸਾਹਮਣੇ ਆਏ ਆ ਬਾਈਟ ਦੇ, ਤੇ ਉਸ ਤੋਂ ਬਾਅਦ ਆਹ ਜਿਹੜਾ ਸਿਆਲ ਸ਼ੁਰੂ ਹੋਇਆ ਹਲੇ 6 ਮਹੀਨੇ ਨਹੀਂ ਹੋਏ, 5ਵਾਂ ਮਹੀਨਾ ਚੱਲਦਾ, ਤੇ 1,37,000 ਜਿਹੜੇ ਨੇ ਇਸ ਪਹਿਲੇ ਚ ਹੀ ਹੋ ਗਿਆ, ਮਤਲਬ ਕਿ ਅੰਕੜਾ 4 ਲੱਖ ਤੱਕ ਪੁੱਜੂਗਾ ਇਸ ਸਾਲ ਵੀ, ਤੇ ਰੋਜ਼ ਦੇ 1100 ਜਿਹੜੇ ਨੇ ਘਟਨਾਵਾਂ ਵਾਪਰਦੀਆਂ ਜੀ ਕੁੱਤਿਆਂ ਦੇ ਵੱਢਣ ਦੀਆਂ।
1: ਮੈਨੂੰ ਲੱਗਦਾ ਕਿਤੇ ਕੁੱਤੇ ਹੀ ਨਾ ਮਹੀਨਾ ਲੈਣ ਲੱਗ ਪੈਣ ਜੀ,
0: ਲੱਗਦਾ ਹੈ ਕਿ ਵੱਡਾ ਕੁੱਤਾ ਮਾਫੀਆ ਚੱਲਦਾ ਹੈ।
1: ਹਾਂਜੀ ਕੁੱਤੇ ਆ ਟੋਲ ਆਪਣਾ ਲਾ ਕੇ ਬਹਿ ਜਾਣ ਜੀ, ਵੀ ਹਾਂ ਜੀ ਤੁਸੀਂ ਏਦਾਂ ਕਰੋ ਵੀ ਟੋਲ ਦੀ ਪਰਚੀ ਕਟਾ ਲਓ, ਨਹੀਂ ਤਾਂ ਭਾਈ ਅਸੀਂ ਤਾਂ ਵੱਢਾਂਗੇ।
0: ਨਹੀਂ ਦੇਖੋ 1100 ਕਿੰਨਾ ਕਾ ਆਪਣਾ ਸੂਬਾ ਪੰਜਾਬ, ਮਤਲਬ ਕਿ 1100 ਘਟਨਾਵਾਂ ਵਾਪਰਦੀਆਂ ਜੀ ਦੇਖ ਲਓ ਰੋਜ਼ ਦੀਆਂ, ਹੱਲੇ ਕਹਿੰਦੇ ਅਸੀਂ ਚੌਕਸ ਆ ਪੂਰੇ। ਹਾਂਜੀ
1: ਪਰ ਸਭ ਗੱਲ ਤਾਂ ਇਹ ਹੈਗੀ ਆ ਨਾ ਕਿ ਲੋਕਾਂ ਦੀ ਸੋਚ ਤੇ ਹੈਰਾਨ ਹੈਗੇ ਜੀ, ਮਤਲਬ ਮੈਂ ਕਦੀ ਵੀ ਇੰਨਾ ਜਿਹੜਾ ਹੈਗਾ ਆ ਕਰੂਗਲ ਸਟੇਟਮੈਂਟ ਦੇਣ ਵਾਲਾ ਬੰਦਾ ਨੀ, ਬੜਾ ਨਾਜ਼ੁਕ ਹਾਰਟਡ ਬੰਦਾ ਆ ਵੈਸੇ
0: ਜੀ,
1: ਬਟ ਮੈਂ ਵੀ ਆਹ ਹਾਲਾਤ ਦੇਖ ਕੇ ਨਾ ਜੀ ਵੀ ਇਹਨਾਂ ਦੇ ਪਿੰਡਾਂ ਦੇ ਵਿੱਚ ਕਿੰਨੀ ਇਹਨਾਂ ਦੀ ਗਿਣਤੀ ਵੱਧ ਗਈ ਆ ਜੀ, ਤੇ ਬੱਚੇ ਜਿਹੜੇ ਆ ਉਹ ਚੱਲਦੇ ਆ ਨਾ ਜਦੋਂ ਤੇ ਡਰ ਲੱਗਾ ਰਹਿੰਦਾ
0: ਜੀ।
1: ਸੋ ਇਸ ਕਰਕੇ ਜਿਹੜਾ ਆ ਉਹ ਹੱਡਾ ਰੇੜੀ ਦੇ ਵਿੱਚ ਬੈਠੇ ਹੁੰਦੇ ਆ ਜਿਹੜੇ ਲੋਕਾਂ ਨੇ ਪੈਟ ਬੁੱਲ ਵਰਗੀਆਂ ਜਿਹੜੀਆਂ ਏਦਾਂ ਦੀਆਂ ਡੇਂਜਰਸ ਜਿਹੜੀਆਂ ਵਰਾਇਟੀਜ਼ ਹੈਗੀ ਸੀ ਉਹਨਾਂ ਨੂੰ ਮਤਲਬ ਘਰਾਂ ਚ ਪਾਲਿਆ, ਜਦੋਂ ਦੇਖਿਆ ਵੀ ਇਹ ਤਾਂ ਕੁੱਤਾ ਬੜਾ ਖੁੰਖਾਰ ਹੈਗਾ, ਇਹ ਤਾਂ ਮਾਲਕ ਨੂੰ ਵੀ ਨੀ ਬਖਸ਼ਦਾ
0: ਬਿਲਕੁਲ।
1: ਮੋਰਓਵਰ ਜਦੋਂ ਉਹ ਬਾਈਟ ਕਰਦਾ ਨਾ ਜੀ ਉਹਦਾ ਜਿਹੜਾ ਆ ਬਾਇਓਲੋਜੀਕਲ ਇਸ ਤਰੀਕੇ ਦਾ ਸਟਰਕਚਰ ਹੈਗਾ ਆ ਉਹਦੇ ਦੰਦਾਂ ਦਾ ਕਿ ਉਹ ਗ੍ਰਿਪ ਜਿਹੜਾ ਹੈਗਾ ਜੀ ਉਹਦਾ ਗ੍ਰਿਪ ਨੀ ਮੁੜ ਕੇ ਟੁੱਟਦਾ ਜੀ, ਉਹ ਜਾਂ ਪੂਰੀ ਤਰ੍ਹਾਂ ਖਾਊਗਾ ਹੀ ਖਾਊਗਾ ਜੀ, ਜੇ ਤੁਸੀਂ ਜ਼ਬਰਦਸਤੀ ਵੀ ਕਰਦੇ ਹੈਗੇ ਆ ਤੇ ਉਹ ਨਾ ਜਿਹੜਾ ਹੈਗਾ ਉਹਦਾ ਗ੍ਰਿਪ ਟਾਈਟ ਹੋਈ ਜਾਊਗਾ ਜੀ।
0: ਨਾਲੇ ਸੈਣੀ ਸਾਹਿਬ ਜਿੱਦਾਂ ਇਹਨਾਂ ਨੇ ਜ਼ਿਕਰ ਕੀਤਾ, ਚਲੋ ਲੋਕਲ ਜਿਹੜੇ ਲਿੰਕ ਰੋਡ ਆ ਉਹ ਤਾਂ ਇਹ ਕਾਬੂ ਕਰ ਲੈਣਗੇ, ਨੈਸ਼ਨਲ ਹਾਈਵੇ ਤਾਂ ਮਤਲਬ ਕਿ ਉਹ ਤਾਂ ਕੇਂਦਰ ਦੇ ਅਧੀਨ ਆ ਨਾ, ਉਹ ਜਿਹੜੀ ਉਹਦੀ ਫੈਂਸਿੰਗ ਕਰਨੀ ਆ ਜਾਂ ਕੁਝ ਵੀ ਕਰਨੀ, ਹੁਣ ਇੱਥੇ ਸਾਡੇ ਮੁਲਕਾਂ ਦੇ ਵਿੱਚ ਜਿਹੜੇ ਹਾਈਵੇਜ਼ ਨੇ ਜੀ ਉਹ ਮਤਲਬ ਕਿ ਉਹਨਾਂ ਦੇ ਆਲੇ ਦੁਆਲੇ ਜਿੱਥੇ ਡੇਂਜਰਸ ਜ਼ੋਨ ਹੈਗਾ ਉੱਥੇ ਜਾਲ ਸ਼ੁਰੂ ਹੋ ਜਾਂਦਾ ਜੀ ਸਾਈਡਾਂ ਦੇ ਉੱਤੇ ਵੀ ਕੋਈ ਵੀ ਐਨੀਮਲ ਆ ਸਕਦਾ, ਜਾਂ ਉੱਥੇ ਬੋਰਡ ਜਿਹੜੇ ਲਿੰਕ ਰੋਡ ਨੇ ਜਾਂ ਸੋਕ ਦੀ ਸਪੀਡ ਦੇ ਉੱਤੇ ਹੈਗੇ ਆ ਉਹਨਾਂ ਦੇ ਉੱਤੇ ਬਕਾਇਦਾ ਬੋਰਡ ਲੱਗਿਆ ਵੀ ਇੰਨੇ ਕਿਲੋਮੀਟਰ ਦੇ ਏਰੀਏ ਦੇ ਵਿੱਚ ਮਤਲਬ ਕਿ ਇੱਥੋਂ ਚੇਤਾਵਨੀ ਆ ਜਾਂਦੀ ਹੈ, ਬੋਰਡ ਦੇ ਉੱਤੇ ਲਿਖਿਆ ਹੁੰਦਾ ਐਨੀਮਲ ਦੀ ਫੋਟੋ ਲੱਗੀ ਹੁੰਦੀ ਹੈ, ਤਾਂ ਮਤਲਬ ਕਿ ਇੱਥੇ ਇਹ ਐਨੀਮਲ ਹੋ ਸਕਦਾ ਵੀ ਆਪਣੀ ਸਪੀਡ ਨੂੰ ਕੰਟਰੋਲ ਚ ਰੱਖੋ। ਤੇ ਇਹ ਉੱਥੇ ਕਿੱਦਾਂ ਕਰਨਗੇ ਜੀ? ਜਿੱਦਾਂ ਇਹ ਕਹਿ ਰਹੇ ਨੇ ਕਿ ਐਨੀਮਲ ਜਿਹੜਾ ਨੋ ਗੋ ਜ਼ੋਨ ਕਰਨਾ ਜੀ, ਅਸੀਂ ਕੁੱਤਿਆਂ ਦੇ ਲਈ ਨੋ ਗੋ ਜ਼ੋਨ ਜੀ, ਕਿੱਦਾਂ ਕਾਬੂ ਕਰਨਗੇ?
1: ਇਹ ਤਾਂ ਹੁਣ ਯੋਜਨਾ ਉਹਨਾਂ ਦੇ ਮਨ ਦੇ ਵਿੱਚ ਆ, ਦੇਖੋ ਸਹੀ
0: ਜੀ,
1: ਇਹ ਕਿਹੜਾ ਪ੍ਰੈਕਟੀਕਲੀ ਉਤਰ ਨਹੀਂ ਹੈਗੀ ਆ ਗਰਾਊਂਡ ਤੇ ਜੀ। ਬਸ ਏਦਾਂ ਕਰਕੇ ਚਾਰ, ਕਿਉਂਕਿ ਜੋ ਸਟੇਟਮੈਂਟਾਂ ਪਹਿਲਾਂ ਦਿੱਤੀਆਂ ਸੀ ਉਹ ਤੋਂ ਬੈਕ ਆਊਟ ਕਰਕੇ ਤੇ ਹੁਣ ਇਸ ਤਰੀਕੇ ਦੀਆਂ ਸਟੇਟਮੈਂਟਾਂ ਦੇਈ ਜਾਣੀਆਂ ਜੀ।
0: ਬਿਲਕੁਲ ਹੈ ਜੀ,
1: ਇਹਨਾਂ ਨੇ ਸਰ ਫੈਸਲਾ ਪੜਿਆ ਹੀ ਨੀ ਸੀਗਾ ਜੀ, ਜਿੱਦਾਂ ਇਹਨਾਂ ਨੇ ਬੇਅਦਬੀ ਵਾਲਾ ਲਾ ਜਿਹੜਾ ਆ ਉਹ ਪੜਿਆ ਹੀ ਨੀਗਾ, ਜੋ ਇਹ ਬੋਲ ਬੋਲ ਕੇ ਭਾਸ਼ਣਾ ਚ ਦੱਸ ਰਹੇ ਉਹ ਐਕਟ ਦੇ ਵਿੱਚ ਹੈ ਕਿਤੇ
0: ਜੀ? ਬਿਲਕੁਲ,
1: ਇਸ ਚੀਜ਼ ਦਾ ਦਾਵਾ ਜਥੇਦਾਰ ਸਾਹਿਬ ਵੀ ਕਰਦੇ ਪਏ ਆ
0: ਜੀ,
1: ਮਾਨ ਸਾਹਿਬ ਨੇ ਪੜਿਆ ਹੀ ਨੀ, ਬਿਨਾਂ ਪੜੇ ਜਿਹੜਾ ਹੈਗਾ ਆ ਉਹ ਐਵੇਂ ਸਟੇਟਮੈਂਟਾਂ ਜਾਰੀ ਕਰੀ ਜਾਂਦੇ ਹੈਗੇ ਆ।
0: ਬਿਲਕੁਲ,
1: ਇਸ ਕਰਕੇ ਉਹਨਾਂ ਨੂੰ ਪੜ੍ਹਨਾ ਚਾਹੀਦਾ ਸੀਗਾ, ਪਹਿਲਾਂ ਪੜ੍ਹ ਕੇ ਫੇਰ ਗੱਲ ਕਰਨੀ ਚਾਹੀਦੀ ਸੀ
0: ਜੀ। ਬਿਲਕੁਲ ਹੈ ਜੀ ਜੀ।
1: ਕੁਲਤਾਰ ਸਿੰਘ ਸੰਧਵਾ ਤਾਂ ਜਿਹੜਾ ਹੈਗਾ ਆ ਇਸ ਚੀਜ਼ ਨੂੰ ਕਹਿ ਦੇਣਗੇ ਵੀ ਮੈਂ ਚਲ ਅਸੀਂ ਕਿਹਾ ਸਰਕਾਰ ਚਲੋ ਤਿਆਰ ਹੈਗੀ ਤੇ ਜਿੱਦਾਂ ਮਰਜ਼ੀ, ਪਰ ਹੁਣ ਤੁਹਾਡੇ ਵਾਲੀ ਗੱਲ ਹੈਗੀ ਆ ਕਿ ਟਾਈਮ ਕਿਹੜਾ ਬਚਿਆ ਹੈ ਜੀ, 4 ਮਹੀਨੇ 5 ਮਹੀਨੇ ਵੱਧ ਤੋਂ ਵੱਧ ਜੀ
0: ਜੀ। ਬਿਲਕੁਲ ਹੈ ਜੀ,
1: ਜਦੋਂ ਚੋਣਾਂ ਕਰਾਉਣੀਆਂ ਹੁੰਦੀਆਂ ਸਰ ਉਹਦੇ ਵਾਸਤੇ ਫਿਰ ਬੜੇ ਫੈਕਟਰ ਜਿਹੜੇ ਹੈਗੇ ਨਾ ਜੀ, 6 ਮਹੀਨੇ ਦੇ ਅੰਦਰ ਅੰਦਰ ਕਰਾ ਲਿਆ ਜਦੋਂ ਹੋ ਜਾਂਦੇ ਜੀ 4.5 ਸਾਲ,
0: ਹਾਂਜੀ,
1: ਉਹ ਤੋਂ ਬਾਅਦ ਕਿਸੇ ਟਾਈਮ ਵੀ ਚੋਣ ਕਮਿਸ਼ਨ ਦੀ ਡਿਸਕ੍ਰਿਪਸ਼ਨ ਹੁੰਦੀ ਹੈ ਜੀ,
0: ਹਾਂਜੀ,
1: ਉਹ ਫਿਰ ਕਿਸੇ ਟਾਈਮ ਵੀ ਕਰਵਾ ਸਕਦਾ ਹੈਗਾ।
0: ਬਿਲਕੁਲ ਹੈ ਜੀ, ਕਿਉਂਕਿ ਅੱਗੇ ਜਾ ਕੇ ਫਿਰ ਮਾਰਚ ਦੇ ਵਿੱਚ ਨਿਆਣੇ ਦੇ ਪੇਪਰ ਪੂਪਰ ਆ ਜਾਂਦੇ, ਰਿਜ਼ਲਟ ਆ ਜਾਂਦੇ ਆ ਜੀ, ਉਹਨੂੰ ਵੀ ਦੇਖਣਾ ਹੁੰਦਾ।
1: ਬਿਲਕੁਲ ਬਿਲਕੁਲ ਜੀ, ਬਿਲਕੁਲ, ਇਸੇ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਨਾ ਉਹਨਾਂ ਨੇ ਜਿੱਦਾਂ ਹੁਣ ਪਈ ਸੀ ਜਿਹੜੀ ਚੋਣਾਂ ਹੋਈਆਂ ਸੀ ਉਦੋਂ 10 ਮਾਰਚ ਨੂੰ ਰਿਜ਼ਲਟ ਆਇਆ ਸੀ ਤੇ 16 ਨੂੰ ਇਹਨਾਂ ਨੇ ਸਹੁੰ ਚੱਕੀ ਸੀ
0: ਜੀ,
1: 16 ਮਾਰਚ ਤੋਂ ਪਹਿਲਾਂ ਤਾਂ ਕਰਵਾ ਕੇ ਤੇ ਫਿਰ ਜਿਹੜਾ ਆ ਉਹ ਸਰਕਾਰ ਦੀ ਟਰਮ ਜਿਹੜੀ ਆ ਨੈਕਸਟ ਸ਼ੁਰੂ ਹੋ ਜਾਊਗੀ ਨਾ ਜੀ, ਤੇ ਉਹ ਤੋਂ ਇਸ ਕਰਕੇ ਜੇ ਪਹਿਲਾਂ ਜਿਹੜਾ ਹੈਗਾ ਆ ਕਿੰਨਾ ਚਿਰ ਪਹਿਲਾਂ ਉਹ ਹੈਗਾ ਆ ਜੀ ਟਾਈਮ ਤੇ 6 ਮਹੀਨੇ ਜਦੋਂ ਹੁੰਦੇ ਆ ਨਾ ਜੀ ਤੇ 4.5 ਸਾਲ ਪੂਰੇ ਹੋ ਜਾਂਦੇ, ਉਸ ਤੋਂ ਬਾਅਦ ਉਹ ਡਿਸਕ੍ਰਿਪਸ਼ਨ ਆ ਜੀ ਉਹਨਾਂ ਨੇ ਸੂਟੇਬਲ ਟਾਈਮ ਜਿਹਦੇ ਵਿੱਚ ਸਿਕਿਉਰਿਟੀ ਮਜ਼ਰ ਦੇਖਣੇ ਹੈਗੇ ਆ ਜੀ, ਤੇ ਵੱਡੀਆਂ ਸਟੇਟਾਂ ਯੂਪੀ ਦੀ ਵੀ ਸਾਡੇ ਨਾਲ ਹੋਣੀ, 5 ਸਟੇਟਾਂ ਦੇ ਹੁੰਦੇ ਉਦੋਂ ਇਲੈਕਸ਼ਨ ਜੀ।
0: ਬਿਲਕੁਲ,
1: ਉਹਨੂੰ ਫਿਰ ਇਲੈਕਸ਼ਨ ਨੂੰ ਮੈਨੇਜ ਕਰਨ ਵਾਸਤੇ ਉਹਦੇ ਹਿਸਾਬ ਨਾਲ ਆਪਣਾ ਪ੍ਰੋਗਰਾਮ ਚੈੱਕ ਆਊਟ ਕਰ ਸਕਦੇ ਆ
0: ਜੀ। ਬਿਲਕੁਲ ਹੈ ਜੀ ਜੀ। ਤੇ ਸੈਣੀ ਸਾਹਿਬ, ਲਾਲਜੀਤ ਭੁੱਲਰ ਹੋਣਾ ਦਾ ਮਾਮਲਾ, 500 ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਆ, 50 ਗਵਾਹ ਕਹਿੰਦੇ ਨੇ ਜੀ ਪੇਸ਼ ਹੋਣਗੇ, ਇੰਨੇ ਪੇਸ਼ ਕਰ ਸਕਣਗੇ, ਕਿੱਧਰ ਨੂੰ ਹਾਲਾਤ ਜਾਂਦੇ ਨਜ਼ਰ ਆਉਂਦੇ? 2 ਵੀਡੀਓ ਕਹਿੰਦੇ ਜੀ ਅਸੀਂ, ਉਹ ਉਹਨਾਂ ਦੀ ਇੱਕ ਦੀ ਬਰੀਫਿੰਗ ਚੱਲਦੀ ਆ, ਜਾਣੀ ਚੈਕਿੰਗ ਚੁਕਿੰਗ ਚੱਲਦੀ ਪਈ ਹੈ ਕਹਿੰਦੇ ਆ, ਤੇ ਦੂਸਰੀ ਤਾਂ ਉਹਨਾਂ ਦੀ ਹੈਗੀ ਆ ਜਿਹੜੀ ਸੋਸ਼ਲ ਮੀਡੀਆ ਦੇ ਸਲਫਾ ਉਹਨਾਂ ਨੇ ਜੋ ਵੀ ਖਾਧਾ ਉਹ ਤੋਂ ਪਹਿਲਾਂ ਜਿਹੜਾ ਜੋ ਵੀਡੀਓ ਬਣਾਈ ਹੈ, ਵੀਡੀਓਗ੍ਰਾਫੀ ਕੀਤੀ ਹੈ, ਕਿਵੇਂ ਦੇਖਦੇ ਹੋ ਜੀ? ਇੰਨੇ ਗਵਾਹ ਭੁਗਤਾਉਣੇ ਸੌਖਾ ਕੰਮ ਆ?
1: ਬਸ ਬੇਲ ਮਿਲਣ ਦੀ ਗੱਲ ਹੈ ਜੀ, ਉਹਦੇ ਬਾਅਦ ਦੇ ਵਿੱਚ ਕੀ ਹੋਣਾ ਜੀ। ਭਾਰਤ ਸਾਹਿਬ ਜਦੋਂ ਕੋਈ ਮਦਦ ਕਰਦੀ ਆ ਨਾ ਏਜੰਸੀ ਦੇ ਮਦਦ ਕਰਨ ਤੇ, ਹੁਣ ਆ 2 ਵੀਡੀਓ ਇਸ ਕਰਕੇ ਇਹਨਾਂ ਨੂੰ, ਇਹ ਇਹਨਾਂ ਦੀ ਮਜਬੂਰੀ ਸੀ ਕਿਉਂਕਿ ਦੋਨੇ ਵੀਡੀਓ ਪਹਿਲਾਂ ਲੋਕਾਂ ਦੇ ਫੋਨਾਂ ਦੇ ਵਿੱਚ ਹੀ ਅਵੇਲੇਬਲ ਸੀਗੇ ਤੇ ਚੱਲ ਚੁੱਕੇ ਸੀ
0: ਜੀ।
1: ਮੰਨ ਲਓ ਇਹਨੂੰ ਇਨਵੈਸਟੀਗੇਸ਼ਨ ਦਾ ਪਾਰਟ ਨਾ ਬਣਾਉਂਦੇ
0: ਜੀ,
1: ਹਾਂਜੀ, ਤੇ ਲੋਕੀ ਉੱਥੇ ਜਿਹੜਾ ਹੈਗਾ ਆ ਜੱਜ ਦੇ ਅੱਗੇ ਵੀਡੀਓ ਰੱਖ ਦੇਣਗੇ, ਜਿਹੜੀ ਆ ਆਪਣੇ ਕੰਪਲੇਨਡ ਪਾਰਟੀ ਹੈਗੀ ਆ ਜੀ, ਉਹਨਾਂ ਦਾ ਕੋਈ ਜਿਹੜਾ ਆ ਆਪਣਾ ਕਿਥ ਐਂਡ ਕਿਨ ਜਾਂ ਕੋਈ ਹੋਰ ਜਿਹੜਾ ਹੈਗਾ ਆ ਸ਼ੁਭ ਚਿੰਤਕ, ਉਹ ਅੱਗੇ ਵੀਡੀਓ ਰੱਖ ਸਕਦਾ ਜੱਜ ਦੇ, ਆਹ ਦੇਖੋ ਜੀ ਇਹਨਾਂ ਨੇ ਤਫਤੀਸ਼ ਦੇ ਵਿੱਚ ਲਿਆ ਹੀ ਨੀ ਜੀ
0: ਜੀ। ਬਿਲਕੁਲ,
1: ਇਹਨਾਂ ਸਬੂਤਾਂ ਤੋਂ ਮੁਲਜ਼ਮ ਨੂੰ ਕਿੱਦਾਂ ਇਨਵੈਸਟੀਗੇਸ਼ਨ ਏਜੰਸੀ ਬਚਾਉਂਦੀਆਂ ਭਾਰਤ ਸਾਹਿਬ
0: ਜੀ,
1: ਉਹ ਲਕੂਨਾ ਛੱਡਦੀਆਂ ਹੁੰਦੀਆਂ ਜੀ, ਜਦੋਂ ਕੋਈ ਵੀ ਡਿਜੀਟਲ ਜਿਹੜੀ ਹੈਗੀ ਸਮੱਗਰੀ ਆਪਾਂ ਪੇਸ਼ ਕਰਦੇ ਨਾ ਜੀ,
0: ਜੀ
1: ਉਹਦਾ ਇੱਕ 65B ਦਾ ਸਰਟੀਫਿਕੇਟ ਉਹਨੂੰ ਕਹਿੰਦੇ ਜੀ, ਐਵੀਡੈਂਸ ਐਕਟ ਦਾ
0: ਜੀ,
1: ਉਹ ਨਾਲ ਲੱਗਦਾ ਬਕਾਇਦਾ ਤੌਰ ਤੇ ਕਿ ਇਟ ਇਜ਼ ਜਿਹੜੀ ਹੈਗੀ ਕਿੱਥੋਂ ਕਿਸ ਨੰਬਰ ਤੋਂ ਜਿਹੜਾ ਹੈਗਾ ਆ ਇਹ ਜਿਹੜੇ ਆ ਇਹਦਾ ਉਹ ਸਪੈਸਿਫਿਕ ਨੰਬਰ ਲੱਗਦਾ ਜੀ ਇੱਕ
0: ਜੀ,
1: ਤੇ ਉਹ ਇਹਦੇ ਵਿੱਚ ਕੋਈ ਟੈਂਪਰਿੰਗ ਨਹੀਂ ਕੀਤੀ ਤੇ ਇਹ ਮਤਲਬ ਬਿਲਕੁਲ ਓਰਿਜਿਨਲ ਆ ਜੀ
0: ਜੀ।
1: ਸੋ ਉਹ ਜਦੋਂ ਉਹ ਤਾਂ ਕੋਰਟ ਦੇ ਵਿੱਚ ਬਤੌਰ ਸ਼ਹਾਦਤ ਪੇਸ਼ ਕੀਤੀ ਜਾਂਦੀ ਹੈ ਜੀ
0: ਜੀ,
1: ਤੇ ਇਹ ਮਤਲਬ ਜਿਹੜਾ ਹੈਗਾ ਆ ਇਹ ਏਜੰਸੀ ਕੀ ਕਰਦੀਆਂ ਹੈਗੀਆਂ ਜੀ, ਵੀਡੀਓ ਨਾਲ ਲਾ ਦਿੰਦੀਆਂ ਜੀ, ਉਹ 65B ਦਾ ਸਰਟੀਫਿਕੇਟ ਨਾਲ ਲਾਇਆ ਹੀ ਨਹੀਂ ਹੁੰਦਾ, ਤੇ ਮੋਸਟ ਪ੍ਰੋਬੇਬਲੀ ਮੈਨੂੰ ਪੂਰਾ ਯਕੀਨ ਆ ਕਿ ਸਾਡੀਆਂ ਇਨਵੈਸਟੀਗੇਸ਼ਨ ਏਜੰਸੀਆਂ ਨੇ ਇਹ ਕੰਮ ਜ਼ਰੂਰ ਕੀਤਾ ਹੋਣਾ ਜੀ
0: ਜੀ।
1: ਜਿੱਥੇ ਤੱਕ 50 ਗਵਾਹ ਹੈਗੇ ਆ ਜੀ, ਇਹਦੇ ਵਿੱਚ ਜਿਹੜੇ ਆ ਰੈਲੇਵੈਂਟ ਗਵਾਹ ਜਿਹੜੇ ਹੈਗੇ ਆ ਉਹ ਥੋੜੇ ਹੀ ਹੁੰਦੇ ਆ ਸਰ, ਉਹ ਹੋਸਟਾਈਲ ਹੋ ਜਾਂਦੇ ਆ ਜੀ
0: ਜੀ,
1: ਉਤੇ ਉਸ ਵੇਲੇ ਫਿਰ ਨੈਟ ਰਿਜ਼ਲਟ 0 ਹੀ ਨਿਕਲਦਾ ਹੁੰਦਾ ਹੈਗਾ ਜੀ, ਤਾਂ ਹੀ ਕਰਕੇ ਏਡਾ ਲੰਬੇ ਗਵਾਹ ਰੱਖ ਲਏ ਜਾਂਦੇ ਹੈਗੇ ਤੇ ਟਾਈਮ ਹੀ ਇੰਨਾ ਲੱਗ ਜਾਏ ਕਿ ਆਪਣੇ ਆਪ ਲੋਕਾਂ ਦੇ ਦਿਮਾਗ ਦੇ ਵਿੱਚੋਂ ਭੁੱਲ ਭਾਲ ਜਾਏ ਵੀ ਕਿਹੜਾ ਕੇਸ ਸੀਗਾ ਜੀ।
0: ਬਿਲਕੁਲ ਹੈ ਜੀ ਬਿਲਕੁਲ, ਬਾਅਦ ਚੋਂ ਕਹਿਣਾ ਕਬਰਾਂ ਚੋਂ ਕੱਢ ਕੇ ਲਿਆਓ ਜੀ।
1: ਤੁਸੀਂ ਦੇਖੋ ਨਾ ਆਪਾਂ ਜਿਹੜਾ ਹੈਗਾ ਆ ਵੀ ਆ ਉੱਥੇ ਯੂਪੀ ਦੇ ਵਿੱਚ ਜਿਹੜਾ ਕਾਂਡ ਹੋਇਆ ਸੀ ਕਿਸਾਨ ਅੰਦੋਲਨ ਦੇ ਟਾਈਮ ਤੇ, ਉਹਦੇ ਵਿੱਚ ਦੇਖੋ ਤਾਂ ਸੁਪਰੀਮ ਕੋਰਟ ਨੇ ਪਿੱਛੇ ਜੇ ਨਾਰਾਜ਼ਗੀ ਜਤਾਈ ਵੀ ਭਾਈ ਇਹਦੇ ਵਿੱਚ ਤੁਸੀਂ ਕਰ ਕੀ ਆਏ ਹੈਗੇ, ਇੰਨੇ ਗਵਾਹ ਹੈਗੇ ਤੇ ਤੁਸੀਂ ਲਗਭਗ 250 ਗਵਾਹ ਹੈਗਾ ਰੱਖਿਆ ਆ ਉਹਨਾਂ ਨੇ
0: ਜੀ।
1: ਸੋ ਇਸ ਕਰਕੇ ਉਹ ਡੈਨੀ ਵਾਲਾ ਕੇਸ ਜਿਹੜਾ ਜੀ
0: ਬਿਲਕੁਲ,
1: ਉਹਦੇ ਵਿੱਚ ਵੀ ਤਾਂ ਜਿਹੜਾ ਇਸੇ ਤਰੀਕੇ ਨਾਲ ਹੀ ਹੈਗਾ ਵੀ ਹਾਂ ਜੀ ਉਹ ਟਾਈਮ ਇੰਨਾ ਨਿਕਲ ਜਾਏ, ਇੰਨਾ ਕੰਜ਼ਿਊਮ ਹੋ ਜਾਏ ਤੇ ਲੋਕਾਂ ਦੇ ਮਨਾਂ ਦੇ ਵਿੱਚੋਂ ਘਟਨਾ ਹੀ ਵਿਸਰ ਜਾਏ ਤੇ ਉਹਦੇ ਤੇ ਜਿਹੜਾ ਹੈਗਾ ਆ ਉਹਦਾ ਬੈਨੀਫਿਟ ਬੋਲ ਜਾ ਉਹਨੂੰ ਦਿੱਤਾ ਜਾ ਸਕੇ ਜੀ।
0: ਬਿਲਕੁਲ ਹੈ ਜੀ।
1: ਬਾਕੀ ਭਾਣੇ ਸਾਹਿਬ ਅੱਜ ਇੱਕ ਨਾ ਜੀ ਹੋਰ ਸਰਕੂਲਰ ਜਿਹਾ ਘੁੰਮਦਾ ਹੈਗਾ ਸੀਗਾ ਜੀ।
0: ਹਾਂਜੀ,
1: ਆਮ ਆਦਮੀ ਪਾਰਟੀ ਨੇ ਨਾ ਕੋਈ ਆਪਣਾ ਇੰਟਰਨਲ ਸਰਵੇ ਕਰਵਾਇਆ ਜੀ।
0: ਅੱਛਾ ਜੀ।
1: ਉਹ ਤੋਂ ਬਾਅਦ ਜਿਹੜਾ ਹੈਗਾ ਆ ਇਹਨਾਂ ਨੇ ਜੋ ਡਿਸਾਈਡ ਕੀਤਾ ਆ ਜੀ ਤੇ ਉਹ ਕਿਤੇ ਰਤਨ ਧਾਲੀਵਾਲ ਹੋਣਾ ਦੇ ਹੱਥ ਜਿਹੜੀ ਹੈਗੀ ਆ ਉਹ ਰਿਪੋਰਟ 21-4 ਦੀ ਜਿਹੜੀ ਰਿਪੋਰਟ ਆ ਉਹ ਉਹਨਾਂ ਕੋਲ ਹੈਗੀ ਜੀ
0: ਜੀ,
1: ਜਿਹਦੇ ਵਿੱਚ ਜਿਹੜਾ ਆ ਭਾਈ ਬਹੁਤੇ ਵਕੀਲ ਆਪਣੇ ਜਿਹੜੇ ਹੈਗੇ ਆ ਉਮੀਦਵਾਰ ਹੈਗੇ ਆ ਉਹਨਾਂ ਦੇ ਨਾਂ ਕਿਹੜੇ ਕਿਹੜੇ ਜਿਹੜੀਆਂ ਸੀਟਾਂ ਕੱਟ ਹੋ ਰਹੀਆਂ ਹੈਗੀਆਂ ਜੀ
0: ਜੀ,
1: ਜਿਹਦੇ ਵਿੱਚ ਚੇਤਨ ਸਿੰਘ ਜੌੜਾ ਮਾਜਰਾ ਵੀ ਸ਼ਾਮਲ ਹੈਗਾ ਆ ਜੀ, ਕਿਉਂਕਿ ਪਹਿਲਾਂ ਹੀ ਉਹਨਾਂ ਨੇ ਕਮਿਟਮੈਂਟ ਤਾਂ ਉਧਰ ਕਰ ਲਈ ਹੈਗੀ ਆ ਜੀ
0: ਜੀ,
1: ਤੇ ਉਹ ਰਖੜਾ ਸਾਹਿਬ ਨਾਲ ਕਮਿਟਮੈਂਟ ਹੈਗੀ ਆ ਤੇ ਇਹਦਾ ਮਤਲਬ ਜੌੜਾ ਮਾਜਰਾ ਦੀ ਸੀਟ ਕੱਟ ਹੋਣੀ ਹੈਗੀ ਜੀ, ਲਾਲਜੀਤ ਸਿੰਘ ਭੁੱਲਰ ਦੀ ਕੱਟ ਹੋਣੀ ਜੀ, ਜਿਹਨਾਂ ਜਿਹਨਾਂ ਨੇ ਅਨਮੋਲ ਗਗਨ ਮਾਨ ਦੀ ਕੱਟ ਹੋਣੀ ਜੀ, ਉਪਰਾਜ ਦੀ ਕੱਟ ਹੋਣੀ ਆ ਜੀ, ਜਿਹਨਾਂ ਨੇ ਮਤਲਬ ਜਿਹੜਾ ਹੈਗਾ ਦੋਨਾਂ ਹੱਥਾਂ ਦੇ ਨਾਲ ਜਿਹੜਾ ਇਹ ਰੋਲੇ ਆ ਨਾ ਪੈਸੇ ਜੀ ਉਹਨਾਂ ਦੀ ਆ ਕੱਟ ਹੋਊਗੀ ਜੀ, ਕਿਉਂਕਿ ਉਹਨਾਂ ਨੂੰ ਜੇ ਦੁਬਾਰਾ ਟਿਕਟ ਦਿੰਦੇ ਹੈਗੇ ਆ ਤੇ ਉਹ ਕਰਪਸ਼ਨ ਦੇ ਨਾਂ ਦੇ ਉੱਤੇ ਜਿਹੜਾ ਹੈਗਾ ਆ ਅਸੀਂ ਤਾਂ ਮੋਹਰ ਲਾਉਣ ਵਾਲੀ ਗੱਲ ਹੋ ਜਾਣੀ ਹੈ ਨਾ ਜੀ, ਬਿਲਕੁਲ ਜੀ ਬਿਲਕੁਲ, ਬੰਦੇ ਬਦਲ ਦੇਣੇ ਜੀ, ਜਿਹਨਾਂ ਤੋਂ ਸ਼ਿਕਾਇਤ ਸੀ ਲੋਕਾਂ ਨੂੰ ਅਸੀਂ ਬੰਦੇ ਬਦਲ ਦਿੱਤੇ,
0: ਮਸ਼ਹੂਰੀ ਦੀ ਮਸ਼ਹੂਰੀ, ਨਾਲੇ ਮਸ਼ਹੂਰੀ ਦੀ ਮਸ਼ਹੂਰੀ, ਅਸੀਂ ਤਾਂ ਸਿਧਾਂਤਾਂ ਦੇ ਖੜੇ ਆ ਜੀ,
1: ਬਿਲਕੁਲ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਤੇ ਉਹ ਮੈਂ ਹੈਰਾਨ ਸੀਗਾ ਸਾਡੇ ਦਸੂਹਾ ਹਲਕੇ ਦੇ ਵਿਧਾਇਕ ਸਾਹਿਬ ਦਾ ਵੀ ਨਾਮ ਵਿੱਚ ਹੈਗਾ ਜਿਹੜਾ ਵੀ ਕੱਟ ਹੋਣੀ ਹੈ ਜੀ
0: ਜੀ,
1: ਤੇ ਉਹ ਉਸੇ ਕਰਕੇ ਉਹ ਅਸੀਂ ਤਾਂ ਸਾਨੂੰ ਹਰ ਕੋਈ ਬੰਦਾ ਸੋਸਾਇਟੀ ਚ ਰਹਿੰਦਾ ਹੈਗਾ ਪਤਾ ਹੀ ਹੁੰਦਾ ਹੈਗਾ ਜੀ ਵੀ ਕੌਣ ਕੀ ਕਰ ਰਿਹਾ ਹੈਗਾ ਜੀ, ਤੇ ਉਹਦੇ ਕਰਕੇ ਇਹਨਾਂ ਦੇ ਵਿੱਚ ਅਨਰੈਸਟ ਵੀ ਕਾਫੀ ਹੈਗੀ, ਇਸੇ ਕਰਕੇ ਅੱਗੇ ਦਾ ਸਾਰੇ ਰਸਤੇ ਬਣਾਉਣ ਲੱਗੇ ਹੈ ਜੀ
0: ਜੀ,
1: ਤੇ ਇਸ ਟਾਈਮ ਦੇ ਉੱਤੇ ਉਸ ਰਿਪੋਰਟ ਦਾ ਬਾਹਰ ਆਉਣਾ ਜੀ ਉਹ ਕੱਲ ਵਾਲੇ ਇਲੈਕਸ਼ਨ ਤੇ ਵੀ ਇਫੈਕਟ ਕਰੇਗਾ ਜੀ
0: ਜੀ,
1: ਕਿਉਂਕਿ ਜਿੰਨੀ ਤਨਦੇੜੀ ਨਾਲ ਅਗਲਿਆਂ ਨੇ ਸੋਚਣਾ ਸੀ ਭਾਈ ਏਦਾਂ ਕਰਕੇ ਅਸੀਂ ਇਹਨਾਂ ਦੀ ਝੋਲੀ ਦੇ ਵਿੱਚ ਸੀਟਾਂ ਪਾਉਂਦੇ ਪਏ ਹੈਗੇ ਆ ਤੇ ਸਾਡੀ ਢਿੱਡ ਘੱਟ ਹੋਣੀ ਹੈਗੀ ਆ ਜੀ
0: ਜੀ,
1: ਸੋ ਕੱਲ ਨੂੰ ਪਤਾ ਨੀ ਕਿਸ ਪਾਰਟੀ ਦੇ ਕੈਂਡੀਡੇਟ ਬਣਨਾ ਪੈ ਜਾਏ ਤੇ ਇਸ ਕਰਕੇ ਥੋੜਾ ਉਹਦਾ ਫਰਕ ਪਏਗਾ ਜੀ,
0: ਬਿਲਕੁਲ ਹੈ ਜੀ।
1: ਬਾਕੀ ਕੱਲ ਨੂੰ ਸਾਡੇ ਇੱਥੇ ਜਿਹੜੀਆਂ ਮਿਊਂਸੀਪਲ ਕਮੇਟੀ ਦੀਆਂ ਚੋਣਾਂ ਆ ਜੀ ਜਿਹਦੇ ਕਰਕੇ ਜਨਤਕ ਛੁੱਟੀ ਹੈ ਜੀ,
0: ਨਹੀਂ ਛੁੱਟੀ ਤਾਂ ਕੈਂਸਲ ਨੀ ਕਰ ਦਿੱਤੀ, ਪਰਸੋਂ ਦੀ ਕਰ ਦਿੱਤੀ ਜੀ ਮੇਰੇ ਕਾ ਵੀਰਵਾਰ, ਬਕਰੀਦ ਦੀ ਹੁੰਦੀ ਆ ਨਾ ਬੁੱਧਵਾਰ, ਵੀਰਵਾਰ ਕਰਤੀ ਉਹ ਮੇਰੇ ਕਹਿੰਦਾ ਕੈਂਸਲ ਕਰ ਦਿੱਤੀ ਇੱਕ ਛੁੱਟੀ,
1: ਉਹ ਸਰ ਬੇਨਤੀ ਹੈ ਉਹ 27 ਦੀ ਕੈਂਸਲ ਕੀਤੀ ਤੇ 27 ਵਾਲੀ ਛੁੱਟੀ ਹੁਣ 28
0: ਨੂੰ ਹੋਣੀ ਆ ਜੀ, ਠੀਕ ਹੈ ਜੀ
1: ਹਾਂਜੀ, ਤੇ ਉਹ ਸਾਡੇ ਮਤਲਬ ਕੋਟਾਂ ਦੇ ਵਿੱਚ ਹੈ ਨਹੀਂ ਛੁੱਟੀ ਜੀ, ਤੇ ਇਹ ਜਿਹੜਾ ਹੈਗਾ ਛੁੱਟੀ ਸਪੈਸ਼ਲ ਡਿਕਲੇਅਰ ਕੀਤੀ ਗਈ ਹੈਗੀ ਹੈ ਜੀ 26 ਤਰੀਕ ਦੀ ਛੁੱਟੀ ਹੈਗੀ ਆ ਡਿਊ ਟੂ ਇਲੈਕਸ਼ਨ ਜਿਹੜਾ ਹੈਗਾ ਆ ਇਹ ਛੁੱਟੀ ਕੀਤੀ ਗਈ ਹੈ
0: ਜੀ, ਬਿਲਕੁਲ ਹੈ ਜੀ
1: ਜੀ। ਭਲਾ ਸਾਹਿਬ ਹੋਰ ਕੋਈ ਖਬਰ ਜੀ,
0: ਖਬਰ ਸੈਣੀ ਸਾਹਿਬ ਦੇਖੋ ਵਿੱਤ ਮੰਤਰੀ ਸਾਹਿਬ ਕੀ ਕਹੀ ਜਾਂਦੇ ਆ, ਨਿਰਮਲਾ ਸੀਤਾਰਮਨ ਹੋਣੀ ਹੈ ਕਹਿੰਦੇ ਭਾਈ ਸ਼ੇਅਰ ਬਾਜ਼ਾਰ ਦੇ ਜਿਹੜੇ ਉਤਰਾਅ ਚੜਾ ਵਿਚਕਾਰ ਜਿਹੜਾ ਵਿੱਤ ਮੰਤਰੀ ਦਾ ਬਿਆਨ ਆਇਆ, ਕਹਿੰਦੇ ਨਿਵੇਸ਼ਕਾਂ ਨੂੰ ਰਾਹਤ ਦੀ ਉਮੀਦ ਦੱਸੀ ਹੈ, ਕਹਿੰਦੇ ਭਾਈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਉਹਨਾਂ ਨੇ ਸੰਕੇਤ ਦਿੱਤਾ ਕਿ ਸਰਕਾਰ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਦੀਆਂ ਚਿੰਤਾਵਾਂ ਸੁਣਨ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ, ਤੇ ਭਾਈ ਆਮ ਲੋਕਾਂ ਦੀਆਂ ਕਹਿਣਾ ਸੁਣਨਾ ਜਿਹੜਾ ਟੈਂਕੀਆਂ ਦੇ ਵਿੱਚ ਤਿਪਕਾ ਤਿਪਕਾ ਤੇਲ ਵੀ ਗਿਣਦੇ ਆ ਤੇ ਇੰਨੇ ਕੁ ਦਾ ਪਾ ਦਿਓ,
1: ਪਰ ਸਾਹਿਬ ਅੱਜ ਪੈਟਰੋਲ ਪੰਪ ਡਰਾਈ ਵੀ ਹੋ ਗਿਆ ਜੀ
0: ਜੀ,
1: ਮੈਂ ਵੀ 2 ਪੰਪਾਂ ਤੇ ਜਾ ਕੇ ਆਇਆ, ਮੈਂ ਜਿਹੜਾ ਮੇਰੀ ਮੈਂ ਕਾਰ ਤਾਂ ਫੁੱਲ ਕਾਰ ਹੀ ਰੱਖਦਾ ਹੈਗਾ ਆ ਜੀ, ਦੂਜੇ ਤੀਜੇ ਦਿਨ ਅੱਜ ਜਿਹੜਾ ਹੈਗਾ ਮੈਂ ਐਕਟਿਵਾ ਸੀ ਮੇਰੇ ਕੋਲ ਤੇ ਮੈਂ ਕਿਹਾ ਇਹਦੇ ਵਿੱਚ ਵੀ ਤੇਲ ਹੈ ਨਹੀਂ ਪਵਾ ਲਿਆ ਜੀ
0: ਜੀ,
1: ਉਹ ਮੁੜ ਕੇ ਸ਼ਾਮ ਦੇ ਟਾਈਮ ਤੇ ਤੇਲ ਹੀ ਨਹੀਂ ਮਿਲਿਆ ਜੀ,
0: ਮੈਂ ਤਾਂ ਹੈਰਾਨ ਆ ਲੋਕ ਕਹੀ ਜਾਂਦੇ ਜੀ, ਮਤਲਬ ਕੀ ਕਹਿ ਲੋ ਕਿ ਦੇਸ਼ ਦੇ ਜਿਹੜੇ ਆਪਣੇ ਰਾਜ ਕਰ ਰਹੇ ਨੇ ਜਾਂ ਦੇਸ਼ ਦੇ ਜਿਹੜੇ ਨੇ ਪਹਿਰੇਦਾਰ ਨੇ ਉਹਨਾਂ ਦਾ ਕੋਈ ਕਸੂਰ ਨਹੀਂ, ਕਹਿੰਦੇ ਕਸੂਰ ਭਾਈ ਜੰਗ ਦਾ ਹੈ ਕਹਿੰਦੇ, ਜੰਗ ਲੱਗੀ ਹੋਈ ਹੈ ਇਹਦੇ ਵਿੱਚ, ਮੋਦੀ ਸਾਹਿਬ ਕੀ ਕਰ ਸਕਦੇ ਹੈ ਕਹਿੰਦੇ। ਜੀ ਸੈਣੀ ਸਾਹਿਬ ਆਵਾਜ਼ ਆ ਰਹੀ ਹੈ ਜੀ?
1: ਹਾਂਜੀ ਸਰ, ਵਿੱਚ ਆਵਾਜ਼ ਟੁੱਟ ਗਈ ਸੀ ਜੀ।
0: ਹਾਂਜੀ ਹਾਂਜੀ ਹਾਂਜੀ,
1: ਇੱਕ ਮਿੰਟ ਜੀ ਮਾੜਾ ਜਿਹਾ। ਹਾਂਜੀ ਸਰ, ਆ ਰਹੀ ਜੀ।
0: ਹਾਂਜੀ ਹਾਂਜੀ, ਆਉਂਦੀ ਪਈ ਆਵਾਜ਼, ਹਾਂਜੀ ਤੁਹਾਡੀ ਆਉਂਦੀ। ਹਾਂਜੀ ਕੰਟੀਨਿਊ ਪਲੀਜ਼।
1: ਹਾਂਜੀ, ਉਹਦੇ ਵਿੱਚ ਸਰ ਇਸ ਤਰੀਕੇ ਦੇ ਨਾਲ ਹੈਗਾ ਨਾ ਜੀ, ਕਿ ਲੋਕਾਂ ਦਾ ਤਾਂ ਇਹ ਹੈਗਾ ਆ ਕਿ ਲੋਕਾਂ ਦਾ ਉਹ ਜਿੱਦਾਂ ਦਾ ਫੀਡਬੈਕ ਕਰ ਦੇਣਾ ਹੈਗਾ ਆ ਜੀ, ਜਿੱਦਾਂ ਦਾ ਭਰ ਦੇਣਾ ਆ, ਲੋਕਾਂ ਨੇ ਉਦਾਂ ਦੀ ਆਵਾਜ਼ ਕੱਢ ਦੇਣੀ ਆ।
0: ਇਹ ਤਾਂ ਉਹ ਹਾਲ ਹੈ ਸੈਣੀ ਸਾਹਿਬ, ਜਿੱਦਾਂ ਅਮਰੀਕਾ ਦੇ ਵਿੱਚ ਨਾ ਜਿਹੜੇ ਉਹ ਆਪਣੇ ਟਰੰਪ ਦੇ ਪੱਖੀ ਨੇ ਨਾ, ਜਿਹੜੇ ਕਿਸਾਨ ਜਾਂ ਹੋਰ ਜਿਹਨਾਂ ਨੇ ਸੋਇਆਬੀਨ ਜਾਂ ਉਹ ਚੱਕ ਬਣੀ ਹੋਇਆ, ਸਾਰਾ ਕੁਝ ਹੋ ਗਿਆ, ਪੱਲਿਓ ਵੀ ਪਾਇਆ ਸਾਰਾ ਕੁਝ, ਉਹ ਕਹਿੰਦੇ ਪਰ ਵੋਟ ਉਹਨੂੰ ਵੀ ਪਾਉਣੀ ਆ, ਅਸੀਂ ਜੋ ਮਰਜ਼ੀ ਹੋ ਜਾਵੇ। ਉਹੀ ਹਾਲਾਤ ਆਪਣੇ ਇੱਥੇ ਵੀ ਹੈ।
1: ਕਾਰਨ ਇਹ ਕਿ ਉਹ ਸਬਸਿਡੀਜ਼ ਬਹੁਤ ਦਿੰਦਾ ਨਾ ਜੀ,
0: ਜੀ
1: ਤੇ ਉਹਨਾਂ ਦਾ ਤਾਂ ਚਲੋ ਕੋਈ ਲੌਜਿਕ ਹੋਊਗਾ, ਸਾਡੇ ਤਾਂ ਵਿਦਆਊਟ ਲੌਜਿਕ ਹੀ ਹੋ ਜਾਂਦੇ ਆ ਜੀ।
0: ਜੀ
1: ਸੋ ਮੈਂ ਤੁਸੀਂ ਕੀ ਕਹਿਣਾ ਹੈਗਾ, ਮੈਂ ਨਾ ਉਹ ਆਪਣੇ ਮੇਰਾ ਦੋਸਤ ਆ, ਉਹ ਬੀਜੇਪੀ ਪਾਰਟੀ ਨੂੰ ਬਿਲੋਂਗ ਕਰਦਾ, ਉਹਨਾਂ ਦੇ ਮੋਬਾਈਲਾਂ ਦੇ ਵਿੱਚ ਜਿਹੜੀ ਸਮੱਗਰੀ ਸਿੱਟੀ ਜਾਂਦੀ ਆ ਨਾ ਜੀ, ਉਹ ਦੇਖਣ ਵਾਲੀ ਹੁੰਦੀ ਆ ਜੀ। ਉਹਦੇ ਮੋਬਾਈਲ ਦੇ ਉੱਤੇ ਆਇਆ ਬਈ ਨਾਲ ਉਹ ਬਣਾ ਕੇ ਆਈ ਘਟਨਾ, ਦੇਖੋ ਮੈਲੋਨੀ ਨੂੰ ਜਿਹੜਾ ਹੈਗਾ ਆ ਮੋਦੀ ਜੀ ਨੇ ਮੈਲੋਡੀ ਦਿੱਤੀ ਹੈ ਜੀ, ਕਿਉਂਕਿ ਉਹ ਸਾਡੀ ਸਵਦੇਸ਼ੀ ਚੀਜ਼ ਸੀਗੀ, ਬਹੁਤ ਬਹੁਤ ਚੀਪ ਸੀਗੀ ਜੀ, ਇਹ ਹੀ ਹੁੰਦਾ ਨਹਿਰੂ ਤੇ ਹੋ ਸਕਦਾ ਕਸ਼ਮੀਰ ਦੇ ਦਿੰਦਾ।
0: ਸੈਣੀ ਸਾਹਿਬ ਅੰਬ ਉਂਬ ਲੈ ਜਾਂਦੇ ਆ, ਅੰਬਾਂ ਦੇ ਬੂਟਿਆਂ ਨੂੰ ਬਹਾਰ ਆਈ, ਸਾਰੇ ਪੱਕ ਗਏ ਆ ਹੁਣ ਤਾਂ, ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੋ ਬਾਬਾ, ਇੱਥੋਂ ਪੇਟੀ ਕੁ ਭੇਜ ਦਿਆ ਕਰੋ ਨਾਲ, ਉਹ ਵੀ ਤਾਂ ਸਾਡੇ ਇਲਾਕੇ ਆਪਣੇ ਇਲਾਕੇ ਦੇ ਹੀ ਆ, ਸਵਦੇਸ਼ੀ ਆ, ਉਹ ਵੀ ਲੋਕ ਤਾਂ ਤਰਸਦੇ ਆ
1: ਸਰ। ਉੱਤੇ ਜਿਹੜਾ ਫਿਰ ਦੋਨਾਂ ਦਾ ਨਾਂ ਆਪਣੇ ਆਪ ਕੁਦਰਤੀ ਕਿੱਦਾਂ ਬਣਨਾ ਸੀਗਾ ਜੀ, ਮੈਲੋਡੀ ਵਰਤ
0: ਮੈਲੋਡੀ ਨਹੀਂ ਨਾ ਬਣਨੀ ਸੀ ਜੀ,
1: ਅਗਲੇ ਸੋਚ ਕੇ ਲੈ ਕੇ ਜਾਂਦੇ ਹੈਗੇ ਆ ਜੀ,
0: ਬਿਲਕੁਲ।
1: ਉਹ ਮੈਂ ਤਾਂ ਇਹ ਕਹਿੰਦਾ ਹੈਗਾ ਜੀ ਕਿ ਤੁਸੀਂ ਦੇਖੋ ਨਾ ਵੀ ਉਹ ਆਪਣੇ ਭਗਤਾਂ ਦੇ ਮਨ ਦੇ ਵਿੱਚ ਜਿਹੜਾ ਹੈਗਾ ਆ ਕਿੱਦਾਂ ਦੀ ਘਟਨਾ ਭਰਦੇ ਆ, ਉਹ ਨਹਿਰੂ ਦੇ ਨਾਲ ਕੰਪੈਰੀਜ਼ਨ ਕਰਨ ਲੱਗ ਪੈਂਦੇ ਹੈਗੇ ਆ।
0: ਨਾਲੇ ਸੈਣੀ ਸਾਹਿਬ ਅੰਬਾਂ ਦਾ ਕਿਹੜਾ ਸ਼ੇਅਰ ਬਾਜ਼ਾਰ ਚੱਲਦਾ ਆ, ਮੈਲੋਡੀ ਵਾਲਿਆਂ ਦਾ ਤਾਂ ਸ਼ੇਅਰ ਬਾਜ਼ਾਰ ਵੀ ਚੱਲਦਾ।
1: ਹਾਂਜੀ ਬਿਲਕੁਲ ਜੀ, ਉਹਨਾਂ ਦੇ ਸ਼ੇਅਰ ਦਾ ਰੇਟ ਵੱਧ ਗਿਆ ਜੀ ਇਕਦਮ
0: ਜੀ, ਬਿਲਕੁਲ ਹੈ ਜੀ।
1: ਸੋ ਇਸ ਕਰਕੇ ਮਹਾਰਾਜ ਇਹ ਜਿਹੜੇ ਹਾਲਾਤ ਬਣੇ ਹੈਗੇ ਉਹ ਇਸੇ ਤਰੀਕੇ ਨਾਲ ਹੀ ਚੱਲਣੇ ਆ ਜੀ।
0: ਤੇ
1: ਸਰ ਕੁਕਿੰਗ ਗੈਸ ਦਾ ਬਹੁਤ ਬੁਰਾ ਹਾਲ ਆ ਜੀ,
0: ਜੀ
1: ਉਹ ਸਿਲੰਡਰ ਤਾਂ ਮਿਲਦਾ ਹੀ ਨਹੀਂ ਜੀ, ਬੜਾ ਔਖਾ ਹੈਗਾ ਆ, ਹੁਣ ਦੇਖਦੇ ਹੈਗੇ ਆ ਅੱਗੇ ਕੀ ਕਿਸ ਭਾਵ ਵਿਖਦੀ ਹੈਗੀ ਆ ਜੀ। ਅਸਲ ਪਰ ਸਭ ਕਹਾਣੀ ਦੂਜੀ ਹੋਰ ਵੀ ਹੈਗੀ ਆ, ਇਹਦੇ ਵਿੱਚ ਕੋਈ ਮਤਲਬ ਦੋ ਰਾਏ ਨੀ ਹੈਗੀ ਕਿ ਪੂਰੀ ਦੁਨੀਆਂ ਦੇ ਵਿੱਚ ਹਰ ਇੱਕ ਨਾਗਰਿਕ ਜਿਹੜਾ ਆ ਇਸ ਵੇਲੇ ਪਰੇਸ਼ਾਨ ਆ, ਤੇ ਦੋ ਬੰਦਿਆਂ ਤੋਂ ਹੀ ਆ ਜੀ,
0: ਬਿਲਕੁਲ
1: ਹਾਂਜੀ ਬਿਲਕੁਲ। ਉਹ ਇੱਕ ਤੁਹਾਡਾ ਟਰੰਪ ਹੈਗਾ ਆ ਜੀ, ਤੇ ਇੱਕ ਤੁਹਾਡਾ ਜਿਹੜਾ ਹੈਗਾ ਆ ਉਹ ਇਜ਼ਰਾਈਲ ਵਾਲਾ ਆ ਜੀ।
0: ਨਹੀਂ ਕਹਿੰਦੇ ਤਾਂ ਸੈਣੀ ਸਾਹਿਬ ਵੀ ਸਮਝੌਤੇ ਤੇ ਗੱਲ ਲਾਗੇ ਪਹੁੰਚ ਚੁੱਕੀ ਹੈ, ਬਾਕੀ ਦੇਖਦੇ ਆ, ਪਤਾ ਨੀ ਲੱਗਦਾ ਇਹਨਾਂ ਦਾ, ਰਾਤ ਨੂੰ ਬਿਆਨ ਕੁਝ ਉੜ ਦੇ ਦਿੰਦੇ, ਸਵੇਰ ਨੂੰ ਹੋਰ ਉੱਠ ਕੇ ਦੇਖੀ ਤਾਂ ਕੁਝ ਹੋਰ ਹੀ ਹੁੰਦਾ ਹੁੰਦਾ।
1: ਸਰ ਦੇਖੋ ਟਰੰਪ ਆਪਣੇ ਜਿਹੜਾ ਹੈਗਾ ਨਾ ਉਹਦੀ ਟਰੰਪ ਨਾਲੋਂ ਵੀ ਵੱਡੀ ਟਰੰਪ ਦੀ ਈਗੋ ਆ
0: ਜੀ,
1: ਉਹ ਈਗੋ ਨੀ ਉਹਨੂੰ ਜੀਣ ਦਿੰਦੀ ਜੀ, ਹੋਰ ਕੁਛ ਨੀ ਹੈ,
0: ਬਿਲਕੁਲ ਹੈ ਜੀ।
1: ਉਧਰ ਉਹਨਾਂ ਦਾ ਵੀ ਜਿਹੜਾ ਹੈਗਾ ਆ, ਉਹਨਾਂ ਨੇ ਦੇਖ ਲਿਆ ਕਿ ਪੂਰਾ ਦੇਸ਼ ਸਾਡੇ ਨਾਲ ਇਸ ਇਸ਼ੂ ਤੇ ਆ ਕੇ ਖੜਾ ਹੋ ਗਿਆ, ਜਿਹੜੀ ਕੋਈ ਰਿਸੈਂਟਮੈਂਟ ਹੈਗੀ ਵੀ ਸੀ ਲੋਕਾਂ ਦੀ ਉਹ ਵੀ ਪਿੱਛੇ ਹਟ ਗਈ, ਉਹ ਨੈਸ਼ਨਲਿਜ਼ਮ ਦਾ ਫੈਕਟਰ ਜਿਹੜਾ ਹੈਗਾ ਇੰਨਾ ਜ਼ਿਆਦਾ ਕੰਮ ਕਰ ਗਿਆ ਕਿ ਸਰਕਾਰ ਦੇ ਹੌਸਲੇ ਬੁਲਾਉਂਦੇ ਹੈਗੇ ਆ ਵੀ ਆ ਜਾਓ ਲੜ ਲਓ,
0: ਬਿਲਕੁਲ ਹੈ ਜੀ।
1: ਇਸ ਕਰਕੇ ਜਿਹੜਾ ਹੈਗਾ ਆ ਕਿਆ ਕੁਛ ਨੀ ਜਾ ਸਕਦਾ, ਇਹ ਤਾਂ ਜਿੱਦਣ ਹੱਲ ਹੋਊਗਾ ਉਦਣ ਹੀ ਜਿਹੜਾ ਆ, ਉਹ ਤੋਂ ਬਾਅਦ ਵੀ ਜਿਹੜਾ ਆ ਕਾਫੀ ਟਾਈਮ ਲੱਗ ਜਾਣਾ ਚੀਜ਼ਾਂ ਨੂੰ ਨਾਰਮਲਾਈਜ਼ ਹੁੰਦੇ, ਪਰ ਹੁਣ ਦੇ ਹਾਲਾਤ ਜਿਹੜੇ ਆ ਉਹ ਬਾੜੇ ਹੈਗੇ ਆ ਜੀ।
0: ਜੀ ਬਿਲਕੁਲ ਹੈ ਜੀ, ਨਾਲੇ ਇਹ ਵੀ ਹੈ ਨਾ ਸੈਣੀ ਸਾਹਿਬ ਕਿ ਉਹ ਇਲਾਕਾ ਵੀ ਬੜਾ ਉਹ ਕਸੂਤਾ ਜਿਹਾ ਨਾ, ਕਿ ਇੱਕ ਪਾਸੇ ਮਤਲਬ ਕਿ ਖੁੱਲਾ ਰਾਹ ਹੈਗਾ, ਦੂਸਰੇ ਪਾਸੇ ਤਾਂ ਤਿੰਨੋ ਪਾਸੇ ਤਾਂ ਉਹ ਪਹਾੜੀਆਂ ਨਾਲ ਜਾਂ ਲੰਬੇ ਰਾਸਤੇ ਨੇ, ਮਤਲਬ ਕਿ ਉੱਥੇ ਬੰਦਾ ਗਵਾਚਾ ਵੀ ਨੀ ਲੱਭੂ, ਤਾਂ ਉਹ ਜਿਹੜਾ ਜੀਓਗ੍ਰਾਫਿਕ ਜਿਹੜਾ ਵੀ ਹੈਗਾ ਨਾ ਹਿਸਾਬ ਕਿਤਾਬ, ਉਹਦੇ ਕਰਕੇ ਵੀ ਬੜਾ ਬਚਾਇਆ ਜੀ ਇਰਾਨ ਦਾ। ਉਹ ਇਕੱਲਾ ਅਮਰੀਕਾ ਦੀ ਨੀ ਗੱਲ ਕਰਦਾ, ਪਹਿਲਾਂ ਵੀ ਜਿੰਨੇ ਵੀ ਹਮਲੇ ਹੋਏ ਨੇ ਇਰਾਨ ਦੇ ਉੱਤੇ ਜਾਂ ਚਾਹੇ ਉਹ ਧਰਤੀ ਦੇ ਉੱਤੇ ਵੀ ਹੁੰਦੇ ਰਹੇ ਨੇ, ਉਹ ਮਤਲਬ ਕਿ ਮਾਤ ਹੀ ਖਾਂਦੇ ਰਹੇ ਨੇ ਲੋਕ ਉੱਥੇ ਜਿਹੜਾ ਵੀ ਗਿਆ ਜੀ।
1: ਸਰ ਗੱਲ ਇੱਦਾਂ ਹੈਗੀ ਆ, ਇਸ ਵੇਲੇ ਤਾਂ ਅਗਲੇ ਚਾਹੁੰਦੇ ਹੈਗੇ ਆ ਇਹ ਕਿ ਅਸੀਂ ਜਹਾਜ਼ ਕੱਢਣ ਨੂੰ ਤਿਆਰ ਹੈਗੇ ਆ, ਦੁਨੀਆਂ ਸਾਰੀ ਜਿਹੜੀ ਹੈਗੀ ਹੈ ਇਹਨਾਂ ਦੇ ਅਮਰੀਕਾ ਦੇ ਵਿਰੋਧ ਦੇ ਵਿੱਚ ਆਵੇ, ਆ ਕੇ ਆਪਣੀਆਂ ਆਪਣੀਆਂ ਨੇਵੀ ਭੇਜਣ ਤੇ ਆਪਣੇ ਆਪਣੇ ਜਹਾਜ਼ ਕੱਢ ਕੇ ਲੈ ਜਾਣ, ਅਸੀਂ ਤਾਂ ਇੱਥੋਂ ਤੋਰ ਦੇਣੀ।
0: ਹਾਂਜੀ ਬਿਲਕੁਲ ਜੀ।
1: ਔਰ ਹੋਰ ਕੀ ਕਰਨਗੇ ਲੋਕੀ ਜੇ ਜਿੱਦਾਂ ਮਰਜ਼ੀ ਹੈਗਾ ਜੀ, ਹੋਰ ਕੋਈ ਹੱਲ ਹੀ ਹੈ ਨੀਗਾ ਦੇਸ਼ਾਂ ਕੋਲ।
0: ਬਿਲਕੁਲ ਫੈਡਰਲ ਢਾਂਚੇ ਨੂੰ ਬਜ ਰਹੀ ਆ ਉਹ, ਤਾਂ ਕਰਕੇ ਨਹੀਂ ਤਾਂ ਹੁਣ ਨੂੰ ਤਾਂ ਇਹਨਾਂ ਨੇ ਬੱਲੇ ਬੱਲੇ ਕਰਾ ਦੇਣੀ ਸੀ, ਜਿੱਦਾਂ ਪਹਿਲਾਂ ਦੇਖੋ ਸੁਦਾਮ ਹੁਸੈਨ ਜਾਂ ਹੋਰ ਸਾਰਿਆਂ ਦਾ ਕੀਤਾ ਹੀ ਆ। ਇਹਨੂੰ ਫਰਕ ਅਸਲ ਦੇ ਵਿਚ ਜਿਹੜਾ ਵੱਡੀ ਲੀਡਰਸ਼ਿਪ ਨੂੰ ਪੈ ਰਿਹਾ ਨਾ, ਉਹ ਜੜਾਂ ਨੂੰ ਹੱਥ ਪਾਇਆ ਹੋਇਆ ਉਹਨਾਂ ਨੇ।
1: ਗੱਲ ਤੁਹਾਡੀ ਠੀਕ ਹੈਗੀ ਪਰ ਸਭ ਗੱਲ ਤਾਂ ਇਹ ਹੈਗੀ ਆ ਕਿ ਆਮ ਲੋਕ ਤਾਂ ਪਰੇਸ਼ਾਨ ਹੋ ਰਹੇ ਆ।
0: ਆਮ ਲੋਕ ਬਿਲਕੁਲ ਆ ਜੀ, ਪਰ ਦੇਖੋ ਜੇ ਇਹ ਚੀਜ਼ ਨਾ ਉਹਨਾਂ ਦੇ ਹੱਥ ਚ ਹੁੰਦੀ ਤਾਂ, ਜੇ ਆ ਹੋਰਮਜ਼ ਨਾ ਹੁੰਦਾ ਤਾਂ ਹੁਣ ਨੂੰ ਇਰਾਨ ਦਾ ਨਾਮੋ ਨਿਸ਼ਾਨ ਨਹੀਂ ਲੱਭਣਾ ਸੀ ਜੀ।
1: ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ, ਕੁਦਰਤ ਵੀ ਬਚਾ ਕਰਦੀ ਆ
0: ਕਿਸੇ ਨਾ ਕਿਸੇ ਨੂੰ। ਬਿਲਕੁਲ ਆ ਜੀ,
1: ਕਿਉਂਕਿ ਇਹਦੇ ਵਿਚ ਜਿਹੜਾ ਹੈਗਾ ਬੰਦੇ ਦੀ ਤਾਂ ਕੋਈ ਸ਼ੇਖੀ ਨੀ, ਉਹ ਤਾਂ ਨੇਚਰ ਦੀ ਆ, ਨੇਚਰ ਨੇ ਏਦਾਂ ਦਾ ਬਣਾਇਆ ਆ, ਉਹਦਾ ਜੋਗ੍ਰਾਫਿਕਲ ਢਾਂਚਾ
0: ਬਿਲਕੁਲ
1: ਜਿੱਦਾਂ ਉਹਨੇ ਹੋ ਗਿਆ ਹੈਗਾ ਆ, ਕਿਹਾ ਵੀ ਮੈਂ ਇੱਕ ਹਰ ਇੱਕ ਪਰਸਨੈਲਿਟੀ ਲੈ ਕੇ ਤੋਰੂੰਗਾ
0: ਜਹਾਜ਼,
1: ਇਹ ਆਈਡੀਆ ਉਹਨੂੰ ਪਹਿਲਾਂ ਨੀ ਆਇਆ। ਇਹ ਵੀ ਤਾਂ ਕੁਦਰਤੀ ਆ ਨਾ, ਜਦੋਂ ਉਸ ਵੇਲੇ ਸਿਰ ਤੇ ਪੈਂਦੀ ਹੈਗੀ ਉਦੋਂ ਬੰਦੇ ਨੂੰ ਦਿਮਾਗ ਦੇ ਵਿਚ ਆਉਂਦਾ ਵੀ ਆਹ ਕੰਮ ਕਰ।
0: ਬਿਲਕੁਲ ਤੇ ਸੈਣੀ ਸਾਹਿਬ, ਪੰਜਾਬ ਪੰਜਾਬ ਦੀ ਸਿਆਸਤ ਚ ਥੋੜਾ ਦੇਖੀਏ, ਚਲੋ 27 ਦੀਆਂ ਚੋਣਾਂ ਲੱਗ ਗਏ, ਆਪਾਂ ਗੱਲ ਪਹਿਲਾਂ ਹੀ ਕਰ ਚੁੱਕੇ ਹਾਂ, ਪਰ ਜਿਹੜਾ ਆਪਣੇ ਸਾਬਕਾ ਰਾਜ ਸਭਾ ਮੈਂਬਰ ਸਨ ਜੀ ਆਪਣੇ ਮਹਿੰਦਰ ਸਿੰਘ ਮਜੀਠਾ, ਉਹ ਆਮ ਆਦਮੀ ਪਾਰਟੀ ਦੀਆਂ ਸਿਫਤਾਂ ਕਰਦੇ ਕਰਦੇ ਉਧਰ ਹੀ ਚਲੇ ਗਏ ਨੇ ਜੀ। ਕੋਈ ਫਰਕ ਫੁਰਕ ਪਾਊ ਇਹਨਾਂ ਨਾਲ ਕਿ ਉਹ ਕਿੰਨੀ ਕੁ ਵੱਡੀ ਲੀਡਰਸ਼ਿਪ ਚ?
1: ਇਸ ਚੀਜ਼ ਤੇ ਤਾਂ ਮੈਂ ਵੀ ਸ਼ੌਕਿੰਗ ਹੈਗਾ ਆ ਜੀ, ਜਦੋਂ ਰਕੜਾ ਸਾਹਿਬ ਗਏ ਸੀ ਉਦਣ ਵੀ ਪੰਥਕ ਸਿਆਸਤ ਕਰਨ ਵਾਲੇ ਬੰਦੇ ਜਿਹੜੇ ਹੈਗੇ ਆ ਉਹ ਆਮ ਆਦਮੀ ਪਾਰਟੀ ਚ ਜਾਣੇ ਆ, ਤੇ ਉਹ ਸਮਝ ਨੀ ਆਉਂਦੀ ਵੀ ਪਾਰਟੀਆਂ ਦੀ ਆਈਡੀਓਲੋਜੀ ਜਾਂ ਇਹ ਕਿਹੜੀ ਆਈਡੀਓਲੋਜੀ ਦੇ ਸਿਰ ਤੇ ਜਿਹੜਾ ਆ ਅਕਾਲੀ ਦਲ ਦੇ ਵਿਚ ਰਹੇ ਆ ਜੀ। ਸੋ ਦੇਖੋ ਨਾ ਤੁਸੀਂ ਨਾਲ ਉਹਨਾਂ ਦੀ ਵੀ ਸਿਆਣਪ ਦੇਖੋ ਕਿੱਡੀ ਹੈਗੀ ਆ, ਕਿ ਉਹ ਇਹੋ ਜਿਹੇ ਬੰਦਿਆਂ ਦੀ ਜੁਆਇਨਿੰਗ ਦੇ ਉੱਤੇ ਜਿਹੜੇ ਹੈਗੇ ਦਿੱਲੀ ਵਾਲੀ ਲੀਡਰਸ਼ਿਪ ਨੂੰ ਪਿੱਛੇ ਰੱਖਦੇ ਆ।
0: ਬਿਲਕੁਲ
1: ਅੱਜ ਦੀ ਡੇਟ ਦੇ ਵਿਚ ਬਾਂਹ ਖੜੀ ਕਰਕੇ ਮਾਨ ਸਾਹਿਬ ਆਪਣੇ ਆਪ ਨੂੰ ਬੜਾ ਵੱਡਾ ਪੰਥਕ ਸਾਬਤ ਕਰਨ ਦੇ ਵਿਚ
0: ਸ਼ੁਰੂ ਹੋਈ ਆ ਨਾ ਸਾਰੀ ਪੰਥਕ ਜਿਹੜੀ ਗੇਮ ਸ਼ੁਰੂ ਹੋਈ ਆ।
1: ਉਹ ਤਾਂ ਜੀ ਜਥੇਦਾਰ ਸਾਹਿਬ ਕਲਪੀ ਜਾਂਦੇ ਹੈਗੇ ਵੀ ਇਹਨੂੰ ਕਹੋ ਪੜ੍ਹ ਲਾ ਹਾਂਜੀ, ਉਹ ਕਹਿੰਦਾ ਪੜ੍ਹ ਮੇਰਾ ਬਿਨਾ ਪੜ੍ਹਿਆ, ਮੈਂ ਬਿਨਾ ਪੜ੍ਹਿਆ ਫਸਟ ਆਉਂਦਾ ਪਿਆ, ਮੈਂ ਕਾਹਦੇ ਵਾਸਤੇ ਜਿਹੜਾ ਹੈਗਾ ਆ ਜੀ ਕਰਨੀ ਤਾਂ ਅਗਲਿਆਂ ਨੇ ਸਿਆਸਤ ਆ ਨਾ ਜੀ।
0: ਬਿਲਕੁਲ ਆ ਜੀ,
1: ਉਹਨਾਂ ਨੇ ਤਾਂ ਨਾ ਪੜਿਆ ਹੋਊਗਾ, ਜਿਹੜੇ ਬੰਦੇ ਉਧਰ ਜਾ ਰਹੇ ਹੈਗੇ ਆ ਇਹਨਾਂ ਨੇ ਵੀ ਨੀ ਪੜਿਆ
0: ਜੀ। ਨਾਲੇ ਦੇਖ ਲੋ ਹੁਣ ਤਾਂ ਉਮਰਾਂ ਤਕਰੀਬਨ ਪੂਰੀਆਂ ਹੀ ਹੋ ਚੁੱਕੀਆਂ ਨੇ, ਭੀ ਜਾਂਦੇ ਜਾਂਦੇ ਆਪਣੀ ਇੱਜ਼ਤ ਜਿਹੜੀ ਕਮਾਈ ਆ ਆਪਣੇ ਹੱਥ ਹੀ ਹੁੰਦੀ ਹੈ ਕਹਿੰਦੇ ਸਿਆਣੇ, ਤਾਂ ਹੁਣ ਹਾਲਾਤ
1: ਨਹੀਂ ਕਹਿ ਸਕਦੇ ਜੀ। ਬਸ ਗੱਲ ਤਾਂ ਇਹ ਹੈਗੀ ਆ ਨਾ ਜੀ, ਨਾ ਲੜਦੇ ਇੱਕ ਇਲੈਕਸ਼ਨ ਤਾਂ ਕੀ ਹੋਊਗਾ।
0: ਬਿਲਕੁਲ ਹੈ ਜੀ ਬਿਲਕੁਲ।
1: ਦੂਜੀ ਗੱਲ ਇਹ ਹੈਗੀ ਆ ਕਿ ਮੈਂ ਤਾਂ ਇਸ ਨਤੀਜੇ ਤੇ ਪਹੁੰਚਿਆ ਆ ਜੀ ਵੀ ਜਿਹੜੇ ਬੰਦੇ ਬਾਣੇ ਦੇ ਵਿਚ ਹੈਗੇ ਆ ਨਾ, ਇਹ ਸਭ ਢਕੋਸਲੇ ਹੈਗੇ ਆ ਕਿ ਉਹਨਾਂ ਨੂੰ ਗੁਰੂ ਦਾ ਸਤਿਕਾਰ ਵੱਧ ਹੁੰਦਾ ਆ। ਰੈਦਰ ਰੈਦਰ ਉਹ ਉਹਨਾਂ ਦਾ ਜਿੱਦਾਂ ਝਾਕਾ ਲੱਸ ਗਿਆ ਹੁੰਦਾ ਜੀ, ਆਮ ਬੰਦਾ ਜਿਹੜਾ ਹੈਗਾ ਆ ਵੀ ਇਸ ਚੀਜ਼ ਤੋਂ ਬਹੁਤ ਡਰਦਾ ਆ ਜੀ। ਹਾਂਜੀ
0: ਬਿਲਕੁਲ ਹੈ ਜੀ।
1: ਸਵੇਰੇ ਉੱਠ ਕੇ ਤੁਸੀਂ ਦੇਖੋ ਨਾ, ਸਵੇਰੇ ਉੱਠ ਕੇ ਲੋਕੀ ਜਿਹੜਾ ਹੈਗਾ ਆ ਫਿਰ ਪਹਿਲਾਂ ਟੀਵੀ ਆਨ ਕਰਦੇ ਆ ਨਾਲ ਦਰਬਾਰ ਸਾਹਿਬ ਨੂੰ, ਏਦਾਂ ਹੱਥ ਜੋੜੀ ਜਾਣਗੇ, ਉਧਰੋਂ ਟੀਵੀ ਦਾ ਚੱਲਦਾ ਹੁੰਦਾ ਉਧਰੋਂ ਹੱਥ ਜੋੜੀ ਜਾਣਗੇ ਜੀ।
0: ਹਾਂਜੀ,
1: ਲੋਕਾਂ ਦੀਆਂ ਤਾਂ ਸ਼ਰਧਾ ਭਾਵਨਾਵਾਂ ਇਸ ਤਰੀਕੇ ਦੀਆਂ ਹੈਗੀਆਂ ਆ, ਇਹਨਾਂ ਦੇ ਲੀਡਰ ਜਿਹੜੇ ਹੈਗੇ ਜਿਹੜੇ ਪੰਥਕ ਸਿਆਸਤ ਕਰਦੇ ਰਹੇ, ਪੰਥ ਦੇ ਨਾਂ ਤੇ ਵੋਟ ਲੈਂਦੇ ਰਹੇ, ਪੰਥ ਦੇ ਨਾਂ ਦੇ ਉੱਤੇ ਜਿਹੜਾ ਹੈਗਾ ਆ ਉਹਨਾਂ ਦੀ ਦੁਕਾਨਦਾਰੀਆਂ ਚੱਲਦੀਆਂ ਰਹੀਆਂ, ਉਹਨਾਂ ਦੇ ਹਾਲਾਤ ਆ ਰਹੇ
0: ਆਖਰ ਚ ਜਿਹੜੇ ਆ ਕਿੱਧਰ ਨੂੰ ਚੱਲਦੇ ਆ। ਬਿਲਕੁਲ,
1: ਬਾਕੀ ਸਾਰਾ ਜਿਹੜਾ ਹੈਗਾ ਜੀ ਹਰ ਇੰਡੀਵਿਜੁਅਲ ਤੇ ਵੇਰੀ ਕਰਦਾ ਹੈਗਾ ਆ ਜੀ, ਤੇ ਜਿਹੜੇ ਬੰਦੇ ਭਾਰਤ ਸਾਹਿਬ ਜਿਹੜੇ ਬੰਦੇ ਤੁਸੀਂ ਨਾ, ਮੈਂ ਮਤਲਬ ਸੋਰੀ ਟੂ ਸੇ ਕਿ ਪੂਰਨ ਜਿਹੜੇ ਹੈਗੇ ਆ ਆਪਣੇ ਬਾਣੇ ਦੇ ਧਾਰਨੀ ਨਹੀਂ ਵੀ ਹੈਗੇ ਜੀ, ਕੋਈ ਦਾੜੀ ਕੱਟਦਾ ਹੈਗਾ ਆ ਕੁਛ, ਹਾਂਜੀ ਤੇ ਕੋਈ ਕੇਸ ਕੱਟ ਲੈਂਦਾ ਹੈਗਾ, ਉਹਨਾਂ ਦੇ ਮਨਾਂ ਦੇ ਵਿਚ ਭਾਉ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈਗਾ। ਇਹ ਹੈਰਾਨਗੀ ਦੀ ਗੱਲ ਇਹ ਹੈਗੀ ਆ, ਉਹਨਾਂ ਦੇ ਮਨਾਂ ਦੇ ਵਿਚ ਗੁਰੂ ਸਾਹਿਬ ਦਾ ਹੀ ਸਤਿਕਾਰ ਵੱਧ ਦੇ ਰਿਹਾ ਹੈ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਹਾਂਜੀ, ਤੇ ਜਿਹਨਾਂ ਨੇ ਉਸ ਡਾਇਓਲੋਜੀ ਨੂੰ ਪੂਰੀ ਤਰ੍ਹਾਂ ਅਡੋਪਟ ਕਰ ਲਿਆ ਹੈਗਾ ਆ, ਉਹਨਾਂ ਦੇ ਕਰੈਕਟਰ ਆ ਲੱਭ ਰਹੇ ਹੈਗੇ ਆ ਜੀ। ਹੋਰ ਇਹ ਤੋਂ ਵੱਡਾ ਗੱਲ ਜੋ ਕੀ ਆਉਣਾ ਜੀ, ਇਹ ਚੀਜ਼ ਹੈ ਜੀ।
0: ਉਹ ਕਰਦਾਰ ਉਹਨਾਂ ਚ ਮੁੱਕਦੇ ਜਾਂਦੇ ਆ ਜੀ। ਬਿਲਕੁਲ ਦਰੁਸਤ ਆ ਜੀ।
1: ਬਿਲਕੁਲ ਸਰ, ਬਿਲਕੁਲ ਜੀ, ਬਿਲਕੁਲ
0: ਜੀ ਸੈਣੀ ਸਰ,
1: ਠੀਕ ਹੈ।
0: ਥੈਂਕ ਯੂ
1: ਜੀ,
0: ਬਹੁਤ ਬਹੁਤ ਸ਼ੁਕਰੀਆ
1: ਜੀ, ਸਮਾਂ ਦੇਣ ਲਈ ਧੰਨਵਾਦ ਜੀ,
0: ਥੈਂਕ ਯੂ ਜੀ, ਗ੍ਰੇਟਫੁਲ, ਸ਼ੁਕਰੀਆ ਜੀ। ਜੀ ਦੋਸਤੋ, ਇਹ ਸਨ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ, ਜੁੜੇ ਸਨ ਤੇ ਕੁਝ ਗੱਲਾਂ ਕਰਕੇ ਗਏ ਨੇ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44976 19 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਵੀ ਕਰਦੇ। ਇੰਟਰਨੈਸ਼ਨਲ ਖਬਰਾਂ ਵੱਲ ਨੂੰ ਚੱਲਦੇ ਹਾਂ ਦੋਸਤੋ, ਜਿਹੜੇ ਇਹਨਾਂ ਚੀਜ਼ਾਂ ਦੇ ਸ਼ੌਕੀਨ ਨੇ, ਥੋੜੀ ਉਹਨਾਂ ਦੀ ਵੀ ਗੱਲ ਕਰ ਲਈਏ। ਪਰ ਅਫਗਾਨਿਸਤਾਨ ਜਾਂ ਚਾਈਨਾ, ਕਦੇ ਉੱਥੇ ਅਫੀਮ ਦੇ ਨਾਲ ਜਿਹੜੀ ਸੀ, ਅਫੀਮ ਦੀ ਜੰਗ ਵੀ ਲੱਗੀ, ਸਾਰਾ ਕੁਝ ਹੋਇਆ, ਤੇ ਅੱਜ ਵੀ ਅਫਗਾਨਿਸਤਾਨ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਇਹ ਜਿਹੜੀਆਂ ਚੀਜ਼ਾਂ ਉੱਥੇ ਪੈਦਾ ਕੀਤੀਆਂ ਜਾਂਦੀਆਂ। ਪਰ ਅਫਗਾਨਿਸਤਾਨ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ, ਤੇ 1000 ਏਕੜ ਦੇ ਵਿੱਚ ਫੈਲੀ ਹੋਈ ਅਫੀਮ ਦੀ ਖੇਤੀ ਜਿਹੜੀ ਹੈ ਕਰਤੀ ਹੈ ਤਬਾਹ ਉਹਨਾਂ ਨੇ। ਅਫਗਾਨਿਸਤਾਨ ਚ ਨਸ਼ਿਆਂ ਦੇ ਮੁਕੰਮਲ ਖਾਤਮੇ ਦੇ ਲਈ ਚਲਾਈ ਜਾ ਰਹੀ ਇੱਕ ਮੁਹਿੰਮ ਹੈ, ਉਹਦੇ ਤਹਿਤ ਸੁਰੱਖਿਆ ਬਲਾਂ ਨੇ ਇੱਕ ਵੱਡੀ ਸਫਲਤਾ ਜਿਹੜੇ ਕਹਿੰਦੇ ਹਾਸਲ ਕਰ ਲਈ। ਉੱਤਰੀ ਅਫਗਾਨਿਸਤਾਨ ਦੇ ਸਮੰਗਨ ਸੂਬੇ ਦੇ ਵਿੱਚ ਪੁਲਿਸ ਨੇ ਪਿਛਲੇ 2 ਦਿਨਾਂ ਦੇ ਦੌਰਾਨ ਲਗਭਗ 1000 ਏਕੜ ਜ਼ਮੀਨ ਦੇ ਉੱਤੇ ਫੈਲੀ ਹੋਈ ਅਫੀਮ ਜਿਹੜਾ ਪੌਪੀ ਦੀ ਖੇਤੀ ਜਿਹੜੀ ਆ ਉਹਨੂੰ ਨਸ਼ਟ ਕਰ ਦਿੱਤਾ ਹੈ। ਇਹ ਕਾਰਵਾਈ ਗੈਰ ਕਾਨੂੰਨੀ ਫਸਲਾਂ ਤੇ ਨਸ਼ੀਲੇ ਪਦਾਰਥਾਂ ਦੇ ਵਿਰੁੱਧ ਸਰਕਾਰ ਦੀ ਸਖ਼ਤ ਨੀਤੀ ਦਾ ਜਿਹੜਾ ਹਿੱਸਾ ਦੱਸਿਆ ਜਾ ਰਿਹਾ। ਸੂਬਾਈ ਪੁਲਿਸ ਦੇ ਬੁਲਾਰੇ ਹਸ਼ਮਤੁੱਲਾ ਰਹਿਮਾਨੀ ਨੇ ਦੱਸਿਆ ਕਿ ਇਹ ਨਸ਼ਾ ਵਿਰੋਧੀ ਆਪਰੇਸ਼ਨ ਦਾਰਾ ਏ ਸੂਫ ਪਾਈਨ ਜ਼ਿਲ੍ਹੇ ਦੇ ਵਿੱਚ ਦੇ ਕਈ ਪਿੰਡਾਂ ਦੇ ਵਿੱਚ ਚਲਾਇਆ ਗਿਆ। ਵੀਕਐਂਡ ਤੋਂ ਸ਼ੁਰੂ ਹੋਈ ਜਿਹੜੀ ਸੀ ਇਸ ਮੁਹਿੰਮ ਦੇ ਵਿੱਚ, ਪੁਲਿਸ ਨੇ 1000 ਏਕੜ ਅਫੀਮ ਦੀ ਫਸਲ ਨੂੰ ਹਲ ਵਾਹ ਕੇ ਜਾਣੀ ਕਿ ਚਲਾ ਕੇ ਤਬਾਹ ਕਰ ਦਿੱਤਾ। ਪ੍ਰਸ਼ਾਸਨ ਨੇ ਸਪਸ਼ਟ ਕੀਤਾ ਹੈ ਕਿ ਨਸ਼ੀਲੇ ਪਦਾਰਥਾਂ ਦੇ ਉਤਪਾਦਨ ਜਾਂ ਤਸਕਰੀ ਵਿੱਚ ਜਿਹੜਾ ਸ਼ਾਮਲ ਕਿਸੇ ਵੀ ਵਿਅਕਤੀ ਦੇ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਿਰਫ ਸਮੰਗਨ ਹੀ ਨਹੀਂ ਹੈ ਸੂਬਾ, ਸਗੋਂ ਪਿਛਲੇ ਕੁਝ ਹਫ਼ਤਿਆਂ ਦੇ ਦੌਰਾਨ ਬਾਗਲਾਨ, ਤਖਾਰ ਤੇ ਬਦਖ ਸ਼ਾਨ ਸੂਬਿਆਂ ਦੇ ਵਿੱਚ ਵੀ 37 ਏਕੜ ਜਿਹੜਾ ਅਫੀਮ ਦੀ ਖੇਤੀ ਨਸ਼ਟ ਕੀਤੀ ਗਈ ਹੈ। 10 ਮਈ ਨੂੰ ਬਾਗਲਾਨ ਸੂਬੇ ਦੇ ਵਿੱਚ ਲਗਭਗ 400 ਏਕੜ ਖੇਤੀ ਤਬਾਹ ਕੀਤੀ ਗਈ ਸੀ। ਨਸ਼ਿਆਂ ਦੇ ਨੈਟਵਰਕ ਨੂੰ ਤੋੜਨ ਦੇ ਲਈ ਦੇਸ਼ ਭਰ ਦੇ ਵਿੱਚ ਛਾਪੇਮਾਰੀ ਜਾਰੀ ਹੈ। ਹਾਲ ਹੀ ਦੇ ਵਿੱਚ ਹੋਈਆਂ ਕਾਰਵਾਈਆਂ ਦੇ ਦੌਰਾਨ ਨਿਮਰੋਜ਼ ਸੂਬੇ ਦੇ ਵਿੱਚ ਵੀ 55 ਕਿਲੋ ਮੈਥਾ ਮਫੇਟਾ ਮਾਈਨ ਜ਼ਬਤ ਕੀਤੀ ਗਈ ਸੀ। ਦੇਸ਼ ਦੇ ਵੱਖ ਵੱਖ ਹਿੱਸਿਆਂ ਦੇ ਵਿੱਚੋਂ 80 ਵਿਅਕਤੀਆਂ ਨੂੰ ਨਸ਼ਾ ਤਸਕਰੀ ਦੇ ਦੋਸ਼ ਦੇ ਵਿੱਚ ਗ੍ਰਿਫ਼ਤਾਰ ਵੀ ਕੀਤਾ ਗਿਆ। ਤਸਕਰਾਂ ਦੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਹਾਸ਼ੀਸ਼, ਹੈਰੋਇਨ ਬਣਾਉਣ ਦਾ ਜਿਹੜਾ ਸਮਾਨ ਤੇ ਨਸ਼ੀਲੀਆਂ ਗੋਲੀਆਂ ਜਿਹੜੀਆਂ ਨੇ ਬਰਾਮਦ ਹੋਈਆਂ। ਪੁਲਿਸ ਨੇ ਨਸ਼ਾ ਤਸਕਰਾਂ ਦੇ ਵਿੱਚ ਖੌਫ਼ ਪੈਦਾ ਕਰਨ ਦੇ ਲਈ ਖੋਸਤ ਸੂਬੇ ਦੇ ਵਿੱਚ 100 ਕਿਲੋ ਤੋਂ ਵੱਧ ਨਸ਼ੀਲੇ ਪਦਾਰਥਾਂ ਨੂੰ ਜਨਤਕ ਤੌਰ ਦੇ ਉੱਤੇ ਅੱਗ ਲਗਾ ਕੇ ਨਸ਼ਟ ਕੀਤਾ। ਇਸ ਦੇ ਵਿੱਚ ਹੈਰੋਇਨ, ਅਫੀਮ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਸ਼ੀਲੀਆਂ ਗੋਲੀਆਂ ਸ਼ਾਮਲ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਦੇਸ਼ ਦੇ ਵਿੱਚ ਨਸ਼ਿਆਂ ਦੇ ਪਸਾਰ ਨੂੰ ਰੋਕਣ ਦੇ ਲਈ ਪੂਰੀ ਤਰ੍ਹਾਂ ਕਹਿੰਦੇ ਵਚਨਬੱਧ ਹੈ। ਲਓ ਜੀ, ਤੇ ਸਾਡੇ ਵਾਲੇ ਕਹਿੰਦੇ ਖੇਤੀ ਕਰਾਓ ਤੇ ਉੱਥੇ ਉਸ ਖੇਤੀ ਫੂਕੀ ਜਾਂਦੇ ਹੈ। ਇਰਾਨ ਦੇ ਨਾਲ ਸਮਝੌਤਾ ਲਗਭਗ ਕਹਿੰਦੇ ਤੈਅ, ਐਲਾਨ ਛੇਤੀ ਹੋ ਸਕਦਾ ਹੈ, ਟਰੰਪ ਸਾਹਿਬ ਕਹਿੰਦੇ ਹੈ। ਬਾਕੀ ਸਵੇਰ ਤੱਕ ਖਬਰ ਹੋਰ ਵੀ ਆ ਸਕਦੀ ਹੈ, ਦਾਅਵਾ ਨਹੀਂ ਕਰਦੇ। ਟਰੰਪ ਨੇ ਦਾਅਵਾ ਕੀਤਾ ਕਿ ਇਰਾਨ ਦੇ ਨਾਲ ਜੰਗ ਖਤਮ ਕਰਨ ਅਤੇ ਹੋਰਮੁਜ਼ ਜਲ ਮਾਰਗ ਦੇ ਮੁੜ ਖੋਲ੍ਹਣ ਸਬੰਧੀ ਵੱਡਾ ਸਮਝੌਤਾ ਲਗਭਗ ਤੈਅ ਹੋ ਚੁੱਕਿਆ। ਉਨ੍ਹਾਂ ਦੱਸਿਆ ਕਿ ਇਜ਼ਰਾਈਲ ਅਤੇ ਖਿੱਤੇ ਦੇ ਹੋਰ ਮੁਲਕਾਂ ਦੇ ਨਾਲ ਜਿਹੜਾ ਗੱਲਬਾਤ ਤੋਂ ਬਾਅਦ ਸਮਝੌਤੇ ਨੂੰ ਅੰਤਮ ਰੂਪ ਦਿੱਤਾ ਜਾ ਰਿਹਾ, ਜਿਸ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਟਰੰਪ ਨੇ ਇਸ ਨੂੰ ਅਮਨ ਦੇ ਨਾਲ ਸਬੰਧਤ MOU ਸਹਿਮਤੀ ਜਿਹੜੀ ਹੈ ਦੱਸਿਆ, ਤੇ ਜਿਸ ਦੇ ਉੱਤੇ ਅਮਰੀਕਾ, ਇਰਾਨ ਅਤੇ ਹੋਰ ਮੁਲਕਾਂ ਦੇ ਦਸਤਖਤ ਜਿਹੜੇ ਹੋਣੇ ਬਾਕੀ ਨੇ। ਇਸ ਸਮਝੌਤੇ ਦੇ ਲਈ ਟਰੰਪ ਨੇ ਸਾਊਦੀ ਅਰਬ, UAE, ਕਤਰ, ਤੁਰਕੀ, ਮਿਸਰ, ਜਾਰਡਨ, ਬਹਿਰੀਨ ਅਤੇ ਪਾਕਿਸਤਾਨ ਦੇ ਆਗੂਆਂ ਦੇ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਨਾਲ ਹੋਈ ਗੱਲਬਾਤ ਨੂੰ ਵੀ ਹਾਂ ਪੱਖੀ ਜਿਹੜਾ ਦੱਸਿਆ। ਦੂਸਰੇ ਪਾਸੇ ਬਰਤਾਨੀਆ ਜਿਹੜਾ ਹੋਰਮੁਜ਼ ਦੇ ਵਿੱਚੋਂ ਬਾਰੂਦੀ ਸੁਰੰਗਾਂ ਹਟਾਏਗਾ। ਅਮਰੀਕਾ ਇਰਾਨ ਜੰਗ ਦੇ ਦਰਮਿਆਨ ਹੋਰਮੁਜ਼ ਜਲ ਮਾਰਗ ਚੋਂ ਬਾਰੂਦੀ ਸੁਰੰਗਾਂ ਹਟਾਉਣ ਦੇ ਲਈ ਬਰਤਾਨਵੀ ਜਲ ਸੈਨਾ ਨੇ ਤਿਆਰੀ ਸ਼ੁਰੂ ਕੀਤੀ ਹੈ। ਜਿਬਰਲਟਰ ਦੇ ਜਿਹੜਾ ਕੰਢੇ ਦੇ ਉੱਤੇ ਖੜੇ ਬਰਤਾਨਵੀ ਜਹਾਜ਼ RFA ਲਾਈਮ ਬੇ ਦੇ ਉੱਤੇ ਸੈਂਕੜੇ ਜਵਾਨ ਜਿਹੜੇ ਨੇ ਹੁਕਮਾਂ ਦੀ ਉਡੀਕ ਜਿਹੜੀ ਹੈ ਕਹਿੰਦੇ ਕਰ ਰਹੇ ਨੇ। ਦੂਸਰੇ ਪਾਸੇ ਅਮਰੀਕਾ ਇਰਾਨ ਸ਼ਾਂਤੀ ਸਮਝੌਤਾ ਜਲਦ ਜਿਹੜਾ ਦੱਸਿਆ ਗਿਆ ਤੇ ਅਮਰੀਕਾ ਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਨੂੰ ਖਤਮ ਕਰਨ ਲਈ ਇੱਕ ਇਤਿਹਾਸਕ ਸ਼ਾਂਤੀ ਸਮਝੌਤੇ ਤੇ ਗੱਲ ਆਖਰੀ ਦੌਰ ਦੇ ਉੱਤੇ ਪਹੁੰਚ ਚੁੱਕੀ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਇਹ ਪੋਸਟ ਪਾਈ ਹੈ। ਕਿ ਸਮਝੌਤੇ ਦਾ ਵੱਡਾ ਹਿੱਸਾ ਹੈ ਜਿਹੜਾ ਹੈ ਉਹ ਤੈਅ ਹੋ ਚੁੱਕਿਆ। ਇਸ ਪ੍ਰਸਤਾਵਿਤ ਸਮਝੌਤੇ ਦੇ ਤਹਿਤ ਹੌਰਮੁਜ਼ ਦੇ ਜਲਟਮਰੂ ਮੱਧ ਨੂੰ ਦੁਬਾਰਾ ਖੋਲ੍ਹਿਆ ਜਾਵੇਗਾ ਅਤੇ ਇਰਾਨ ਤੇ ਲੱਗੀਆਂ ਕੁਝ ਜਿਹੜੀਆਂ ਆਰਥਿਕ ਪਾਬੰਦੀਆਂ ਨੂੰ ਅਸਥਾਈ ਤੌਰ ਦੇ ਉੱਤੇ ਹਟਾਇਆ ਜਾ ਸਕਦਾ ਹੈ, ਜਿਸ ਦੇ ਨਾਲ ਉਹ ਤੇਲ ਵੇਚ ਸਕੇਗਾ। ਦੂਜੇ ਪਾਸੇ ਅਮਰੀਕੀ ਪ੍ਰਸ਼ਾਸਨ ਨੇ ਕਿਹਾ ਕਿ ਉਹ ਜਲਦਬਾਜ਼ੀ ਦੇ ਵਿੱਚ ਕੋਈ ਵੀ ਫੈਸਲਾ ਨਹੀਂ ਲੈਣਗੇ ਤੇ ਪੂਰੀ ਤਸੱਲੀ ਹੋਣ ਦੇ ਉੱਤੇ ਹੀ ਸਮਝੌਤੇ ਉੱਤੇ ਕਹਿੰਦੇ ਆ ਦਸਤਖਤ ਕੀਤੇ ਜਾਣਗੇ। ਇਸੇ ਤਰ੍ਹਾਂ ਟਰੰਪ ਸਾਹਿਬ ਜਿਹੜੇ ਨੇ ਮੋਦੀ ਸਾਹਿਬ ਦੀ ਤਾਰੀਫ਼ ਕਰ ਰਹੇ ਨੇ ਕਿਉਂਕਿ ਉਨ੍ਹਾਂ ਦੇ ਨੁਮਾਇੰਦੇ ਜਿਹੜੇ ਨੇ ਟਰੰਪ ਦੇ ਇੰਡੀਆ ਵਿਚ ਆਏ ਹੋਏ ਨੇ ਬ੍ਰਿਕਸ ਦੇ ਵਿਚ। ਭਾਰਤ ਦੇ ਨਾਲ ਡਟ ਕੇ ਖੜਾ ਹੈ, ਕਹਿੰਦੇ ਅਮਰੀਕਾ ਤੇ ਭਾਰਤ ਮੇਰੇ ਤੇ ਪੂਰਾ ਭਰੋਸਾ ਕਰ ਸਕਦਾ ਹੈ, ਟਰੰਪ ਨੇ ਕਿਹਾ ਹੈ ਜੀ। ਫੋਨ ਦੇ ਉੱਤੇ ਗੱਲਬਾਤ ਹੋਈ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੱਜ ਕੇ ਸ਼ਲਾਘਾ ਕੀਤੀ ਹੈ। ਅਮਰੀਕੀ ਟਰੰਪ ਜਿਹੜੇ ਨੇ ਰਾਸ਼ਟਰਪਤੀ ਭਾਰਤ ਤੇ ਪ੍ਰਧਾਨ ਮੰਤਰੀ ਮੋਦੀ ਦੀ ਖੁੱਲ੍ਹ ਕੇ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਜਦੋਂ ਵੀ ਚਾਹੇਗਾ ਅਮਰੀਕਾ ਅਤੇ ਉਹ ਹਮੇਸ਼ਾ ਉਸਦੀ ਮਦਦ ਲਈ ਤਿਆਰ ਰਹਿਣਗੇ। ਅਮਰੀਕਾ ਦੀ ਆਜ਼ਾਦੀ ਦੇ 250 ਸਾਲ ਪੂਰੇ ਹੋਣ ਮੌਕੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਕਨਵੈਨਸ਼ਨ ਸੈਂਟਰ ਦੇ ਵਿਚ ਐਤਵਾਰ ਕੱਲ ਬੀਤੇ ਚ ਇਕ ਵਿਸ਼ੇਸ਼ ਸਮਾਗਮ ਵੀ ਕਰਵਾਇਆ ਗਿਆ, ਜਿਸ ਨੂੰ ਉਨ੍ਹਾਂ ਨੇ ਫੋਨ ਰਾਹੀਂ ਸੰਬੋਧਨ ਕੀਤਾ। ਪ੍ਰੋਗਰਾਮ ਦੇ ਦੌਰਾਨ ਭਾਰਤ ਦੇ ਵਿਚ ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਜਿਹੜਾ ਡੋਨਲਡ ਟਰੰਪ ਨੂੰ ਫੋਨ ਕਰਦਿਆਂ ਸਪੀਕਰ ਆਨ ਕੀਤਾ ਤੇ ਜਿਸ ਤੋਂ ਬਾਅਦ ਟਰੰਪ ਨੇ ਉਥੇ ਮੌਜੂਦ ਲੋਕਾਂ ਨੂੰ ਸੰਬੋਧਨ ਕੀਤਾ। ਟਰੰਪ ਨੇ ਫੋਨ ਦੇ ਉਤੇ ਗੱਲ ਕਰਦਿਆਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਦੇ ਬਹੁਤ ਵੱਡੇ ਪ੍ਰਸ਼ੰਸਕ ਨੇ ਤੇ ਉਨ੍ਹਾਂ ਭਰੋਸਾ ਦਵਾਇਆ ਕਿ ਭਾਰਤ ਉਨ੍ਹਾਂ ਦੇ ਉਤੇ 100% ਯਕੀਨ ਕਰ ਸਕਦਾ। ਟਰੰਪ ਨੇ ਅੱਗੇ ਕਿਹਾ ਕਿ ਜੇਕਰ ਭਾਰਤ ਨੂੰ ਕਦੇ ਵੀ ਕਿਸੇ ਮਦਦ ਦੀ ਜ਼ਰੂਰਤ ਪੈਂਦੀ ਹੈ, ਲੋੜ ਪੈਂਦੀ ਹੈ, ਤਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕਿੱਥੇ ਫੋਨ ਕਰਨਾ ਹੈ ਤੇ ਉਹ ਸਿੱਧਾ ਇੱਥੇ ਹੀ ਕਹਿੰਦੇ ਫੋਨ ਕਰਦੇ ਨੇ। ਇਸ ਦੇ ਦੱਸੋ ਸ਼ਲਾਘਾ ਕੀਤੀ ਹੈ ਕਿ ਬੇਇੱਜ਼ਤੀ ਕੀਤੀ ਹੈ। ਇਸ ਦੇ ਨਾਲ ਹੀ ਇੰਡੀਆ 'ਚ ਤਾਂ ਪਹਿਲਾਂ ਅਗਲੇ ਕਹਿੰਦੇ ਓਪੋਜੀਸ਼ਨ ਪਾਰਟੀਆਂ ਵਾਲੇ ਕੱਠਪੁਤਲੀ ਬਣੇ ਹੋਏ ਹੋ ਤੁਸੀਂ ਤੇ ਆਪਣੇ ਫੈਸਲੇ ਤੁਸੀਂ ਆਪ ਨਹੀਂ ਕਰਦੇ, ਉੱਥੋਂ ਪੁੱਛ ਕੇ ਕਰਦੇ ਹੋ। ਇਸ ਦੇ ਨਾਲ ਹੀ ਟਰੰਪ ਨੇ ਉੱਥੇ ਮੌਜੂਦ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੂੰ ਵੀ ਖਾਸ ਤੌਰ ਦੇ ਉੱਤੇ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੇ ਵੱਲੋਂ ਸਤਿ ਸ੍ਰੀ ਅਕਾਲ ਕਹਿਣ ਤੇ ਉਨ੍ਹਾਂ ਨੂੰ ਇਹ ਜ਼ਰੂਰ ਜਿਹੜਾ ਕਹਿੰਦੇ ਦੱਸਣ ਕਿ ਉਹ ਉਨ੍ਹਾਂ ਦੇ ਬਹੁਤ ਵੱਡੇ ਪ੍ਰਸ਼ੰਸਕ ਨੇ। ਟਰੰਪ ਨੇ ਆਪਣੇ ਸੰਬੋਧਨ 'ਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਵੀ ਰੱਜ ਕੇ ਤਾਰੀਫ਼ ਕਰਦਿਆਂ ਕਿਹਾ ਕਿ ਮਾਰਕੋ ਸਭ ਤੋਂ ਬਿਹਤਰ ਇਨਸਾਨ ਜਿਹੜਾ ਲੀਡਰ ਹੈ ਤੇ ਉਨ੍ਹਾਂ ਨੂੰ ਅਮਰੀਕਾ ਦੇ ਇਤਿਹਾਸ ਦੇ ਵਿਚ ਸਭ ਤੋਂ ਮਹਾਨ ਵਿਦੇਸ਼ ਮੰਤਰੀ ਦੇ ਵਜੋਂ ਹਮੇਸ਼ਾ ਯਾਦ ਰੱਖਿਆ ਜਾਵੇਗਾ। ਦੂਸਰੇ ਪਾਸੇ ਜਿਹੜਾ ਕੈਲੀਫੋਰਨੀਆ ਤੋਂ ਮੰਦਭਾਗੀਆਂ ਖ਼ਬਰਾਂ ਨੇ, ਕੈਲੀਫੋਰਨੀਆ ਦੇ ਵਿਚ ਕੈਮੀਕਲ ਟੈਂਕ ਜਿਹੜਾ ਉਹਦੇ ਵਿਚ ਦਰਾੜ ਆਈ ਹੈ, ਕਿਸੇ ਵੀ ਸਮੇਂ ਹੋ ਸਕਦਾ ਹੈ ਧਮਾਕਾ ਦੱਸਿਆ ਗਿਆ, ਐਮਰਜੈਂਸੀ ਸਥਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ। ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਵਿਚ ਵੱਡਾ ਰਸਾਇਣਕ ਹਾਦਸਾ ਵਾਪਰਨ ਦਾ ਡਰ ਬਣਿਆ ਹੋਇਆ। ਇਕ ਐਰੋਸਪੇਸ ਹਵਾਈ ਜਹਾਜ਼ ਬਣਾਉਣ ਵਾਲੀ ਜਿਹੜੀ ਫੈਕਟਰੀ ਹੈ, ਇਹਦੇ ਵਿਚ ਕੈਮੀਕਲ ਟੈਂਕਰ ਦੇ ਬਹੁਤ ਜ਼ਿਆਦਾ ਗਰਮ ਹੋਣ ਦੇ ਕਾਰਨ ਧਮਾਕੇ ਅਤੇ ਜ਼ਹਿਰੀਲੀ ਗੈਸ ਲੀਕ ਹੋਣ ਦਾ ਖਤਰਾ ਜਿਹੜਾ ਪੈਦਾ ਹੋਇਆ। ਸਥਿਤੀ ਇੰਨੀ ਗੰਭੀਰ ਹੈ ਕਿ ਪ੍ਰਸ਼ਾਸਨ ਨੇ ਇਲਾਕੇ ਦੇ ਲਗਭਗ 50,000 ਲੋਕਾਂ ਨੂੰ ਤੁਰੰਤ ਘਰ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਹੈ ਤੇ ਖੇਤਰ ਦੇ ਵਿਚ ਐਮਰਜੈਂਸੀ ਦਾ ਐਲਾਨ ਵੀ ਕੀਤਾ। ਸਥਾਨਕ ਅਧਿਕਾਰੀਆਂ ਦੇ ਅਨੁਸਾਰ ਇਸ ਲੀਕੇਜ ਦੇ ਕਾਰਨ ਕਿਸੇ ਵੱਡੇ ਧਮਾਕੇ ਜਾਂ ਜ਼ਹਿਰੀਲੇ ਰਸਾਇਣ ਦੇ ਫੈਲਣ ਦਾ ਗੰਭੀਰ ਜਿਹੜਾ ਖਤਰਾ ਬਣਿਆ ਹੋਇਆ, ਕਿਉਂਕਿ ਦੋਸਤੋ ਗੈਸਾਂ ਬਹੁਤ ਜਿਹੜੀਆਂ ਨੇ ਸਕਿੰਟਾਂ ਦੇ ਵਿਚ ਹੀ ਬੰਦੇ ਨੂੰ ਦਬੋਚ ਲੈਂਦੀਆਂ, ਬਹੁਤ ਖਤਰਨਾਕ ਚੀਜ਼ਾਂ ਨੇ ਤੇ ਉਹ ਜਦੋਂ ਆਪਾਂ ਪੜ੍ਹਦੇ ਹਾਂ, ਦੇਖਦੇ ਹਾਂ, ਸੁਣਦੇ ਹਾਂ ਜਾਂ ਫਸਟ ਏਡ ਦਾ ਜਿਹੜਾ ਕੋਰਸ ਕਰਦੇ ਉਹਦੇ ਵਿਚ ਲਾਜ਼ਮੀ ਦੱਸਿਆ ਜਾਂਦਾ ਹੈ। ਤੇ ਜਾਣਕਾਰੀ ਅਨੁਸਾਰ ਗਾਰਡਨ ਗਰੋਵ ਦੇ ਵਿਚ ਸਥਿਤ GKN ਐਰੋਸਪੇਸ ਪਲਾਂਟ ਦੇ ਇਕ ਟੈਂਕਰ ਦੇ ਵਿਚ ਲਗਭਗ 7,000 ਗੈਲਨ ਮਿਥਾਈਲ ਮੈਥਾ ਕ੍ਰਾਈਲੇਟ ਮੌਜੂਦ ਹੈ। ਇਹ ਇਕ ਬਹੁਤ ਹੀ ਜ਼ਹਿਰੀਲਾ ਤੇ ਜਲਨਸ਼ੀਲ ਜਿਹੜਾ ਰਸਾਇਣ ਹੈ, ਜਿਸ ਦੀ ਵਰਤੋਂ ਪਲਾਸਟਿਕ ਤੇ ਰੈਜ਼ਿਨ ਬਣਾਉਣ ਦੇ ਲਈ ਕੀਤੀ ਜਾਂਦੀ ਹੈ। ਵੀਰਵਾਰ ਤੋਂ ਇਸ ਟੈਂਕਰ ਦਾ ਤਾਪਮਾਨ ਅਚਾਨਕ ਵਧਣਾ ਸ਼ੁਰੂ ਹੋ ਗਿਆ ਸੀ, ਜਿਸ ਦੇ ਕਾਰਨ ਇਹ ਕਿਸੇ ਵੀ ਸਮੇਂ ਇਕ ਵੱਡੇ ਬੰਬ ਵਾਂਗ ਫਟ ਸਕਦਾ ਹੈ। ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਰਾਤ ਵੇਲੇ ਟੈਂਕਰ ਦੇ ਵਿਚ ਇਕ ਤਰੇੜ ਜਿਹੜੀ ਦੇਖੀ ਗਈ ਹੈ ਤੇ ਉਨ੍ਹਾਂ ਦੇ ਅਨੁਸਾਰ ਅਜੀਬ ਸਥਿਤੀ ਦੇ ਵਿਚ ਚੰਗੀ ਖ਼ਬਰ ਹੋ ਸਕਦੀ ਹੈ ਕਿਉਂਕਿ ਇਸ ਤਰੇੜ ਦੇ ਰਾਹੀਂ ਅੰਦਰੂਨੀ ਜਿਹੜਾ ਦਬਾਅ ਹੈ, ਪ੍ਰੈਸ਼ਰ ਜਿਹੜਾ ਉਹ ਘੱਟ ਸਕਦਾ ਹੈ, ਜਿਸ ਦੇ ਨਾਲ ਇਕ ਵੱਡੇ ਧਮਾਕੇ ਦੀ ਸੰਭਾਵਨਾ ਘੱਟ ਜਾਵੇਗੀ। ਹਾਲਾਂਕਿ ਇਸ ਦੇ ਨਾਲ ਕੈਮੀਕਲ ਦੇ ਹੌਲੀ ਹੌਲੀ ਲੀਕ ਹੋਣ ਦਾ ਖਤਰਾ ਬਣਿਆ ਹੋਇਆ। ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਕੈਮੀਕਲ ਲੀਕ ਹੁੰਦਾ ਹੈ ਤਾਂ ਇਸ ਦੇ ਸੰਪਰਕ ਦੇ ਵਿਚ ਆਉਣ ਦੇ ਨਾਲ ਚਮੜੀ ਤੇ ਅੱਖਾਂ ਦੇ ਵਿਚ ਜਲਨ, ਸਾਹ ਲੈਣ ਦੇ ਵਿਚ ਤਕਲੀਫ਼, ਸਿਰ ਦਰਦ ਅਤੇ ਸੁਸਤੀ ਵਰਗੀਆਂ ਗੰਭੀਰ ਸਮੱਸਿਆਵਾਂ ਹੋ ਸਕਦੀਆਂ। ਲੰਮੇ ਸਮੇਂ ਤੱਕ ਇਸ ਦੇ ਪ੍ਰਭਾਵ ਦੇ ਵਿੱਚ ਰਹਿਣ ਦੇ ਨਾਲ ਫੇਫੜਿਆਂ ਤੇ ਹੋਰ ਅੰਗਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਫਾਇਰ ਫਾਈਟਰਸ ਜਿਹੜੇ ਨੇ ਲਗਾਤਾਰ ਟੈਂਕਰ ਦੇ ਉੱਤੇ ਪਾਣੀ ਦਾ ਛਿੜਕਾਅ ਕਰੀ ਜਾ ਰਹੇ ਹੈ ਤੇ ਜੋ ਇਸ ਨੂੰ ਠੰਡਾ ਰੱਖਿਆ ਜਾ ਸਕੇ ਕਿ ਕੈਮੀਕਲ ਨੂੰ ਨਾਲੀਆਂ ਅਤੇ ਜਲ ਸਰੋਤਾਂ ਦੇ ਵਿੱਚ ਜਾਣ ਤੋਂ ਰੋਕਣ ਦੇ ਲਈ ਰੇਤ ਅਤੇ ਹੋਰ ਸਮਾਨ ਦੇ ਨਾਲ ਸੁਰੱਖਿਆ ਕੰਧਾਂ ਬਣਾਈਆਂ ਗਈਆਂ ਨੇ। ਫਿਲਹਾਲ ਹਵਾ ਦੇ ਵਿੱਚ ਕਿਸੇ ਜ਼ਹਿਰੀਲੀ ਗੈਸ ਦੀ

ਫੈਲ ਸਕਦਾ ਹੈ ਤੇ ਦੂਜਾ ਇਹ ਕਿ ਟੈਂਕ ਦੇ ਅੰਦਰੂਨੀ ਤਾਪਮਾਨ ਵਧਣ ਕਾਰਨ ਧਮਾਕਾ ਹੋ ਸਕਦਾ ਜੋ ਨੇੜਲੇ ਹੋਰ ਟੈਂਕਾਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਇੱਕ ਦੋ ਖਬਰਾਂ ਨੇ ਹੋਰ ਦੋਸਤੋ, ਇੰਟਰਨੈਸ਼ਨਲ ਆਖਰੀ ਖਬਰਾਂ ਵੱਲ ਨੂੰ ਵੱਧਦੇ ਹਾਂ। ਪੋਪ ਲਿਓ ਨੇ AI ਦੇ ਉੱਤੇ ਵਿਸ਼ੇਸ਼ ਪੱਤਰ ਮੈਗਨੀਫਿਕਾ ਹਿਊਮੈਨੀਟਾਸ ਜਿਹੜਾ ਜਾਰੀ ਕੀਤਾ ਹੈ ਤੇ ਤਕਨਾਲੋਜੀ ਦੇ ਦੁਆਰਾ ਜੰਗ ਅਤੇ ਮਨੁੱਖਤਾ ਦੇ ਬਦਲਦੇ ਰੂਪ ਦੇ ਬਾਰੇ ਚਿੰਤਾਵਨੀ ਜਿਹੜੀ ਦਿੱਤੀ ਹੈ। ਵਿਸ਼ਵ ਵਿਆਪੀ ਨਿਯਮਾਂ ਦੀ ਮੰਗ ਦੇ ਵਿੱਚ ਗੱਲ ਕਰਦੇ ਸਮੇਂ ਪੋਪ ਲਿਓ 14 ਨੇ ਆਰਟੀਫਿਸ਼ਲ ਇੰਟੈਲੀਜੈਂਸੀ AI ਤੇ ਸਖ਼ਤ ਵਿਸ਼ਵ ਵਿਆਪੀ ਨਿਯਮ ਲਾਗੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ AI ਦੇ ਵਿਕਾਸ ਦੇ ਉੱਤੇ ਨਿਰੰਤਰਣ ਨਾ ਰੱਖਿਆ ਗਿਆ, ਇਸ ਨੂੰ ਕਾਬੂ 'ਚ ਨਾ ਰੱਖਿਆ ਗਿਆ ਤਾਂ ਸਮਾਜਿਕ ਅਸਮਾਨਤਾ ਨੂੰ ਵਧਾ ਸਕਦੈ, ਜੰਗਾਂ ਨੂੰ ਹਵਾ ਦੇ ਸਕਦੈ, ਮਨੁੱਖੀ ਮਾਨ ਸਨਮਾਨ ਦੇ ਉੱਤੇ ਜਿਹੜਾ ਅਸਲ ਅਰਥਾਂ ਨੂੰ ਖਤਰੇ ਦੇ ਵਿੱਚ ਪਾ ਸਕਦੈ। ਮੈਗਨੀਫਿਕਾ ਹਿਊਮੈਨੀਟਾਸ ਜਿਹੜਾ ਸ਼ਾਨਦਾਰ ਮਨੁੱਖਤਾ, ਆਪਣੇ ਪਹਿਲੇ ਵੱਡੇ ਧਾਰਮਿਕ ਦਸਤਾਵੇਜ਼ ਦੇ ਵਿੱਚ ਪੋਪ ਨੇ ਕਿਹਾ ਕਿ AI ਪ੍ਰਣਾਲੀਆਂ ਨੂੰ ਸਿਰਫ਼ ਮੁਨਾਫਾ ਕਮਾਉਣ ਵਾਲੀਆਂ ਸ਼ਕਤੀਸ਼ਾਲੀ ਤਕਨੀਕੀ ਕੰਪਨੀਆਂ ਜਾਂ ਭੂ ਰਾਜਨੀਤਿਕ ਦਬਾਅ ਬਣਾਉਣ ਵਾਲੀਆਂ ਸਰਕਾਰਾਂ ਦੇ ਹੱਥਾਂ ਦੇ ਵਿੱਚ ਨਹੀਂ ਛੱਡਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਤਕਨਾਲੋਜੀ ਨੂੰ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ, ਨਾ ਕਿ ਇਸਦਾ ਪੱਧਰ ਡਿੱਗਣਾ ਚਾਹੀਦਾ। ਜੰਗ ਦੇ ਨਿਯਮਾਂ ਦੇ ਵਿੱਚ ਬਦਲਾਅ ਦੇ ਬਾਰੇ ਬਦਲਦੇ ਹੋਏ ਇਸ ਦਸਤਾਵੇਜ਼ਾਂ ਦੇ ਵਿੱਚ ਪੋਪ ਨੇ ਫੌਜੀ ਖੇਤਰ ਦੇ ਵਿੱਚ AI ਦੀ ਵਰਤੋਂ ਦੇ ਉੱਤੇ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜੰਗ ਦੇ ਦੌਰਾਨ ਕਿਸੇ ਦੀ ਜਾਨ ਲੈਣ ਵਰਗੇ ਅਹਿਮ ਅਤੇ ਨਾ ਬਦਲਣ ਯੋਗ ਫੈਸਲੇ AI ਪ੍ਰਣਾਲੀਆਂ ਮਸ਼ੀਨਾਂ ਦੇ ਉੱਤੇ ਛੱਡਣਾ ਬਿਲਕੁਲ ਨਾ ਮਨਜ਼ੂਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਧੁਨਿਕ ਤਕਨੀਕੀ ਜੰਗ ਦੇ ਇਸ ਦੌਰ ਦੇ ਵਿੱਚ ਰਵਾਇਤੀ ਕੈਥੋਲਿਕ ਨਿਆਂਸੰਗਤ ਜੰਗ ਜਿਹੜੀ ਹੈ ਜਸਟ ਵਾਰ ਦਾ ਜਿਹੜਾ ਸਿਧਾਂਤ ਹੁਣ ਪੁਰਾਣਾ ਹੋ ਚੁੱਕਿਆ ਹੈ ਤੇ ਫੌਜੀ ਤਾਕਤ ਦੀ ਵਰਤੋਂ ਸਿਰਫ਼ ਸਖ਼ਤ ਤੇ ਸਵੈ ਰੱਖਿਆ ਦੇ ਲਈ ਹੀ ਹੋਣੀ ਚਾਹੀਦੀ ਹੈ। ਇਤਿਹਾਸਿਕ ਸੰਦਰਭ ਦੇ ਵਿੱਚ ਪੋਪ ਨੇ AI ਕ੍ਰਾਂਤੀ ਦੀ ਤੁਲਨਾ 1891 ਦੀ ਉਦਯੋਗਿਕ ਕ੍ਰਾਂਤੀ ਦੇ ਨਾਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਸਮਾਜ ਇੱਕ ਵਾਰ ਫਿਰ ਰੋਜ਼ਗਾਰ, ਨਿਆਂ ਅਤੇ ਮਨੁੱਖੀ ਮਾਨ ਸਨਮਾਨ ਦੇ ਨਾਲ ਜੁੜੇ ਗੰਭੀਰ ਸਵਾਲਾਂ ਦੇ ਸਾਹਮਣੇ ਜਿਹੜਾ ਖੜ ਚੁੱਕਿਆ ਹੈ। ਦੂਸਰੇ ਪਾਸੇ ਆਖਰੀ ਖ਼ਬਰ ਵੱਲ ਨੂੰ ਵੱਧਦਿਆਂ ਤੁਰਕੀ ਤੋਂ ਖ਼ਬਰ ਹੈ। ਤੁਰਕੀ ਦੇ ਵਿੱਚ ਪੁਲਿਸ ਨੇ ਵਿਰੋਧੀ ਧਿਰ ਦੇ ਮੁੱਖ ਦਫ਼ਤਰ ਤੋਂ ਧਾਵਾ ਬੋਲਿਆ, ਨੇਤਾਵਾਂ ਨੂੰ ਬਾਹਰ ਕੱਢਿਆ ਤੇ ਹੰਝੂ ਗੈਸ ਦੇ ਗੋਲੇ ਛੱਡੇ ਨੇ। ਸਿਆਸੀ ਮਾਹੌਲ ਤੁਰਕੀ 'ਚ ਵੀ ਗਰਮ ਹੈ। ਤੁਰਕੀ ਦੀ ਰਾਜਧਾਨੀ ਅੰਕਾਰਾ ਦੇ ਵਿੱਚ ਪੁਲਿਸ ਨੇ ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਰਿਪਬਲਿਕਨ ਪੀਪਲਜ਼ ਪਾਰਟੀ CHP ਦੇ ਰਾਸ਼ਟਰੀ ਮੁੱਖ ਦਫ਼ਤਰ ਦੇ ਉੱਤੇ ਜ਼ਬਰਦਸਤੀ ਧਾਵਾ ਬੋਲ ਦਿੱਤਾ। ਇਸ ਦੇ ਦੌਰਾਨ ਭਾਰੀ ਹਿੰਸਾ ਤੇ ਤਣਾਅ ਪੈਦਾ ਹੋਇਆ। ਦੰਗਾ ਰੋਕੂ ਪੁਲਿਸ ਆਈ ਹੈ। ਉਹਨੇ ਪਾਰਟੀ ਦੇ ਦਫ਼ਤਰ ਅੰਦਰ ਵੜ ਕੇ ਉਥੇ ਮੌਜੂਦ ਲੀਡਰਸ਼ਿਪ, ਜਿਸਦੇ ਵਿੱਚ ਪਾਰਟੀ ਦੇ ਮੁਖੀ ਉਜਗੂਰ ਓਜ਼ਲ ਵੀ ਜਿਹੜੇ ਸ਼ਾਮਲ ਸਨ, ਉਨ੍ਹਾਂ ਨੂੰ ਜ਼ਬਰਦਸਤੀ ਉਥੋਂ ਬਾਹਰ ਕੱਢ ਦਿੱਤਾ ਤੇ ਇਸ ਕਾਰਵਾਈ ਦੇ ਦੌਰਾਨ ਪੁਲਿਸ ਦੇ ਵੱਲੋਂ ਪ੍ਰਦਰਸ਼ਨਕਾਰੀਆਂ ਤੇ ਪਾਰਟੀ ਵਰਕਰਾਂ ਨੂੰ ਖਿੰਡਾਉਣ ਦੇ ਲਈ ਹੰਝੂ ਗੈਸ ਅਤੇ ਰਬੜ ਦੀਆਂ ਜਿਹੜੀਆਂ ਗੋਲੀਆਂ ਵੀ ਜਿਹੜੀਆਂ ਵਰਤੋਂ ਕੀਤੀ ਗਈ। ਇਹ ਕਾਰਵਾਈ ਤੁਰਕੀ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੇ ਵੱਡੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦਾ ਹਿੱਸਾ ਦੱਸੀ ਜਾ ਰਹੀ ਹੈ। ਇਹ ਪ੍ਰਦਰਸ਼ਨ 2025 ਦੇ ਵਿੱਚ ਇਸਤਨਬੁਲ ਦੇ ਮੇਅਰ ਇਕਰੇਮ ਇਮਾਮੋਗਲੂ ਅਤੇ ਹੋਰ ਵਿਰੋਧੀ ਨੇਤਾਵਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ੁਰੂ ਹੋਏ ਸਨ, ਜਿਨ੍ਹਾਂ ਨੂੰ ਮੌਜੂਦਾ ਰਾਸ਼ਟਰਪਤੀ ਰਸੇਪ ਜਿਹੜੇ ਇਰਦੋਗਨ ਦਾ ਸਭ ਤੋਂ ਵੱਡਾ ਸਿਆਸੀ ਵਿਰੋਧੀ ਮੰਨਿਆ ਜਾਂਦਾ ਹੈ। ਵਿਰੋਧੀ ਧਿਰ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਸਰਕਾਰ ਦੀ ਇਸ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਰਦੋਗਨ ਸਰਕਾਰ ਸਿਆਸੀ ਬਦਲਾਖੋਰੀ ਤਹਿਤ ਵਿਰੋਧੀ ਧਿਰ ਨੂੰ ਖਤਮ ਕਰਨ ਅਤੇ ਦੇਸ਼ ਦੇ ਵਿਚ ਲੋਕਤੰਤਰ ਨੂੰ ਦਬਾਉਣ ਦੀ ਜਿਹੜੀ ਹੈ ਕੋਸ਼ਿਸ਼ ਕਰ ਰਹੀ ਹੈ। ਲੋ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਗੱਲਾਂ ਬਾਤਾਂ ਕਰਦੇ ਹਾਂ, ਥੋੜੀਆਂ ਜਿਹੀਆਂ ਹੋਰ ਵੀ ਤੇ ਇੱਕ ਖ਼ਬਰ ਜ਼ਰੂਰ ਕੈਨੇਡਾ ਦੀ ਕਰ ਲਈਏ ਕਿਉਂਕਿ ਕੈਨੇਡਾ ਦੇ ਵਿਚ ਤਾਂ ਝੰਡੇ ਸਾਡੇ ਵਾਲੇ ਗੜਦੇ ਹੀ ਰਹਿੰਦੇ ਆ। ਕੈਨੇਡਾ ਦੇ ਵਿਚ ਜਬਰੀ ਵਸੂਲੀ ਵਾਲੇ ਪੰਜਾਬੀ ਗੈਂਗ ਦਾ ਪਰਦਾਫਾਸ਼ ਹੋਇਆ। 17 ਜਣੇ ਗ੍ਰਿਫ਼ਤਾਰ ਕੀਤੇ ਗਏ ਨੇ ਅੱਜ। ਬਰੈਂਪਟਨ ਤੋਂ ਖ਼ਬਰ ਲੱਗੀ ਹੈ, ਪੀਲ ਰੀਜਨਲ ਪੁਲਿਸ ਨੇ ਦੱਖਣੀ ਏਸ਼ੀਆਈ ਭਾਈਚਾਰੇ ਅਤੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਇਕ ਵੱਡੇ ਅੰਤਰਰਾਸ਼ਟਰੀ ਅਪਰਾਧਿਕ ਨੈਟਵਰਕ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ। ਫੋਰ ਬ੍ਰਦਰਜ਼ ਨਾਮਕ ਇਸ ਗਰੋਹ ਦੇ ਵਿਰੁੱਧ ਕੀਤੀ ਗਈ ਕਾਰਵਾਈ ਦੇ ਦੌਰਾਨ 17 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਤੇ ਜਿਨ੍ਹਾਂ ਦੇ ਵਿਰੁੱਧ ਕੁੱਲ 106 ਅਪਰਾਧਿਕ ਮਾਮਲੇ ਦਰਜ ਕੀਤੇ ਗਏ ਨੇ। ਹਿੰਸਾ ਤੇ ਧਮਕੀਆਂ ਦਾ ਸਿਲਸਿਲਾ ਚੱਲਿਆ। ਜਾਂਚਕਰਤਾਵਾਂ ਦੇ ਅਨੁਸਾਰ ਇਹ ਜਿਹੜਾ ਨੈਟਵਰਕ ਹੈ ਓਨਟਾਰੀਓ, ਬਰੈਂਪਟਨ, ਮਿਸੀਸਾਗਾ, ਕਲੇਡਨ, ਬ੍ਰਿਟਿਸ਼ ਕੋਲੰਬੀਆ ਤੇ ਅਮਰੀਕਾ ਦੇ ਕੁਝ ਹਿੱਸਿਆਂ ਦੇ ਵਿਚ ਸਰਗਰਮ ਸੀਗਾ। ਇਹ ਗਰੋਹ

0: ਮੁੱਖ ਤੌਰ ਦੇ ਉੱਤੇ ਰੈਸਟੋਰੈਂਟਾਂ ਤੇ ਟਰੱਕਿੰਗ ਕੰਪਨੀਆਂ ਦੇ ਮਾਲਕਾਂ ਨੂੰ ਨਿਸ਼ਾਨਾ ਬਣਾ ਕੇ ਧਮਕੀਆਂ, ਗੋਲੀਬਾਰੀ ਤੇ ਅਗਜ਼ਨੀ ਰਾਹੀਂ ਪੈਸਿਆਂ ਦੀ ਮੰਗ ਕਰਦਾ ਸੀ। ਪੁਲਿਸ ਨੇ ਦਸਿਆ ਕਿ ਇਸ ਗਰੋਹ ਦੇ ਨਾਲ ਸੰਬੰਧਿਤ 24 ਹਿੰਸਕ ਘਟਨਾਵਾਂ ਸਾਹਮਣੇ ਆਈਆਂ, ਜਿਨ੍ਹਾਂ ਦੇ ਵਿਚ 324 ਗੋਲੀਆਂ ਚਲਾਈਆਂ ਗਈਆਂ। ਤਲਾਸ਼ੀ ਦੇ ਦੌਰਾਨ ਪੁਲਿਸ ਨੇ 6 ਹਥਿਆਰ, ਨਸ਼ੀਲੇ ਪਦਾਰਥ, ਮੋਬਾਈਲ ਫੋਨ ਤੇ ਜਾਲੀ ਦਸਤਾਵੇਜ਼ ਵੀ ਇਨ੍ਹਾਂ ਤੋਂ ਬਰਾਮਦ ਕੀਤੇ ਐ। ਫੜੇ ਗਏ ਜਿਹੜੇ ਲੋਕ ਨੇ ਇਨ੍ਹਾਂ ਦੇ ਵਿਚ ਜ਼ਿਕਰ ਕਰੀਏ ਤਾਂ ਫੜੇ ਗਏ ਵਿਅਕਤੀਆਂ ਦੇ ਵਿਚ ਜ਼ਿਆਦਾਤਰ ਬ੍ਰੈਂਪਟਨ ਦੇ ਰਹਿਣ ਵਾਲੇ ਨੌਜਵਾਨ ਨੇ। ਮੁਲਜ਼ਮਾਂ ਦੇ ਵਿਚ ਬ੍ਰੈਂਪਟਨ ਦੇ 25 ਸਾਲਾਂ ਇਕਬਾਲ ਸਿੰਘ ਭਾਗਰੀਆ, ਨੌਰਵਲ ਦੇ ਜਿਹੜੇ ਨੇ 24 ਸਾਲਾਂ ਆਕਾਸ਼ਦੀਪ ਸਿੰਘ, ਸਰੀ ਬੀ ਸੀ ਦੇ 25 ਸਾਲਾਂ ਰਵਿੰਦਰ ਸਿੰਘ, ਸਰੀ ਬੀ ਸੀ ਦੇ ਹੀ 21 ਸਾਲਾਂ ਜਸ਼ਨਵੀਰ ਸਿੰਘ, ਬ੍ਰੈਂਪਟਨ ਦੇ 26 ਸਾਲਾਂ ਦਿਲਾਵਰ ਪ੍ਰੀਤ ਸਿੰਘ, ਨਾਂ ਦੇਖੋ ਕਿੰਨੇ ਸੋਹਣੇ ਸੋਹਣੇ ਆ, ਬ੍ਰੈਂਪਟਨ ਦੇ 21 ਸਾਲਾਂ ਮਨਦੀਪ ਸਿੰਘ, ਬ੍ਰੈਂਪਟਨ ਦੇ ਹੀ 22 ਸਾਲਾਂ ਪ੍ਰਭਦੀਪ ਸੋਹਲ, ਬ੍ਰੈਂਪਟਨ ਦੇ ਹੀ 22 ਸਾਲਾਂ ਪ੍ਰਤਾਪ ਬੀਰ ਘੁੰਮਣ, ਬ੍ਰੈਂਪਟਨ ਦੇ 29 ਸਾਲਾਂ ਅਜੇਦੀਪ ਸਿੰਘ, ਬ੍ਰੈਂਪਟਨ ਦੇ ਹੀ 24 ਸਾਲਾਂ ਨਵਰੂਪ ਸਿੰਘ, ਬੈਰੀ ਦੇ ਜਿਹੜੇ ਨੇ 28 ਸਾਲਾਂ ਰਾਜਨ ਸਿੰਘ, ਬ੍ਰੈਂਪਟਨ ਦੇ 22 ਸਾਲਾਂ ਅੰਮ੍ਰਿਤਜੋਤ ਸਿੰਘ, ਸਾਰੇ ਦੇਖੋ ਇੱਕੋ ਕੈਟਾ 21-22 ਸਾਲ ਦੇ ਹੈ, ਬ੍ਰੈਂਪਟਨ ਦੇ ਹੀ ਹੈ 22 ਸਾਲਾਂ ਜਸ਼ਨਪ੍ਰੀਤ ਸਿੰਘ ਤੇ 27 ਸਾਲਾਂ ਗੁਨੀਤ, ਬ੍ਰੈਂਪਟਨ ਦੇ 32 ਸਾਲਾਂ ਸੁਖਵਿੰਦਰ ਸਿੰਘ ਤੇ ਬ੍ਰੈਂਪਟਨ ਦੇ 30 ਸਾਲਾਂ ਮਹਿੰਦਰ ਸਿੰਘ, ਗੌਤਮ 22 ਸਾਲ ਤੇ ਮੈਟੇਕਾ ਤੋਂ ਕੈਲੀਫੋਰਨੀਆ ਤੋਂ ਸ਼ਾਮਲ ਜਿਹੜੇ ਦੱਸੇ ਗਏ ਨੇ। ਸਾਂਝੀ ਜਾਂਚ ਦੇ ਆਦੇਸ਼ ਜਿਹੜੇ ਨੇ ਨਿਕਾਲੇ ਦੀ ਕਾਰਵਾਈ ਇਨ੍ਹਾਂ ਦੇ ਉੱਤੇ ਹੋ ਸਕਦੀ ਹੈ। ਇਹ ਜਾਂਚ ਦਸੰਬਰ 2025 ਦੇ ਵਿਚ ਸ਼ੁਰੂ ਹੋਈ, ਜਿਸ ਦੇ ਵਿਚ ਪੀਲ ਪੁਲਿਸ ਓਨਟਾਰੀਓ, ਪ੍ਰੋਵਿਸ਼ੀਅਲ ਪੁਲਿਸ ਓਪੀਪੀ, ਕੈਨੇਡਾ ਬਾਰਡਰ ਸਰਵਿਸ ਏਜੰਸੀ CBSA, FBI ਅਤੇ ਫਿਨਟ੍ਰੈਕ ਜਿਹੜੀ ਹੈ ਸ਼ਾਮਲ ਸਨ। CBSA ਦੇ ਅਨੁਸਾਰ ਇਸ ਨੈਟਵਰਕ ਦੇ ਨਾਲ ਜੁੜੇ ਕਈ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਨਿਕਾਲੇ ਜਿਹੜਾ ਉਹਦਾ ਸਾਹਮਣਾ ਕਰਨਾ ਪੈ ਸਕਦਾ। ਹੁਣ ਤੱਕ 55 ਲੋਕਾਂ ਨੂੰ ਕੈਨੇਡਾ ਤੋਂ ਕੱਢਿਆ ਜਾ ਚੁੱਕਿਆ। ਪੀਲ ਪੁਲਿਸ ਦੇ ਚੀਫ ਨਿਸ਼ਾਨ ਜਿਹੜੇ ਨੇ ਦੁਰਿਆਪਾ ਉਨ੍ਹਾਂ ਨੇ ਕਿਹਾ ਕਿ ਇਹ ਗ੍ਰਿਫਤਾਰੀਆਂ ਭਾਈਚਾਰੇ ਦੇ ਵਿਚ ਫੈਲੇ ਡਰ ਨੂੰ ਖਤਮ ਕਰਨ ਤੇ ਅਪਰਾਧਿਕ ਨੈਟਵਰਕ ਨੂੰ ਤੋੜਨ ਦੇ ਲਈ ਇਕ ਮਹੱਤਵਪੂਰਨ ਕਦਮ ਨੇ ਤੇ ਪੁਲਿਸ ਨੇ ਇਸ ਮਾਮਲੇ ਦੇ ਵਿਚ ਹੋਰ ਗ੍ਰਿਫਤਾਰੀਆਂ ਜਿਹੜੀਆਂ ਨੇ ਉਹਦੀ ਸੰਭਾਵਨਾ ਵੀ ਅੱਗੇ ਦੱਸੀ ਹੋਈ ਹੈ, ਜਤਾਈ ਹੈ। ਲੋ ਦੋਸਤੋ, ਇਹ ਨੇ ਜੀ ਹਾਲਾਤ ਸਾਡੇ ਲੋਕਾਂ ਦੇ। ਕਹਿੰਦੇ ਜਿੱਥੇ ਵੀ ਜਾਂਦੇ ਆ ਤੇ ਝੰਡੇ ਗੱਢ ਕੇ ਆਉਂਦੇ ਆ ਤੇ ਝੰਡੇ ਗੱਡੀ ਜਾਂਦੇ ਨੇ ਤੇ ਕੰਮ ਬੁਰੇ ਕਰੀ ਜਾਂਦੇ ਨੇ, ਕੀ ਕਰੀਏ। ਤੇ ਲੋ ਦੋਸਤੋ, ਗੱਲਾਂ ਬਾਤਾਂ ਕਰਨ ਦੇ ਲਈ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 1962 ਸਟੂਡੀਓ ਦਾ ਨੰਬਰ ਹੈ ਤੇ ਕੱਲ ਬੀਤੇ ਦੇ ਵਿਚ ਦਿਨ ਜਿਹੜਾ ਲੰਘ ਕੇ ਗਿਆ ਉਹਦਾ ਜ਼ਿਕਰ ਤੁਹਾਡੇ ਨਾਲ ਕਰਦੇ ਆ। ਗਦਰੀ ਆਪਣੇ ਜਿਹੜੇ ਹੋਏ ਨੇ, ਗਦਰ ਲਹਿਰ ਦਾ ਚਮੁਖੀਆ ਚਿਰਾਗ ਕਰਤਾਰ ਸਿੰਘ ਸਰਾਭਾ, ਉਹਨਾਂ ਦੇ ਬਾਰੇ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 1962 ਸਟੂਡੀਓ ਦਾ ਨੰਬਰ ਹੈ। ਗਦਰ ਲਹਿਰ ਦਾ ਚਮੁਖੀਆ ਚਿਰਾਗ ਕਰਤਾਰ ਸਿੰਘ ਸਰਾਭਾ, ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜ਼ਿਕਰ ਕਰਦੇ ਆ। ਸਤੀਸ਼ ਕੁਮਾਰ ਸਚਦੇਵਾ ਹੁਣਾਂ ਜੀ ਦੀ ਕਲਮ ਹੈ, ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ ਤੇ ਦੁਆਬਾ ਰੇੜਕਾ ਮੰਚ। ਸ਼ਹੀਦ ਕਰਤਾਰ ਸਿੰਘ ਸਰਾਭਾ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਪ੍ਰਮੁੱਖ ਨਾਇਕਾਂ ਦੇ ਵਿਚੋਂ ਇਕ ਨੇ। ਉਨ੍ਹਾਂ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਦੇ ਵਿਚ 24 ਮਈ 1896 ਨੂੰ ਸਰਦਾਰ ਮੰਗਲ ਸਿੰਘ ਤੇ ਮਾਤਾ ਸਾਹਿਬ ਕੌਰ ਦੇ ਘਰ ਹੁੰਦਾ ਹੈ। ਕਰਤਾਰ ਸਿੰਘ ਸਰਾਭਾ ਇਕ ਚੰਗੇ ਖਾਂਦੇ ਪੀਂਦੇ ਪਰਿਵਾਰ ਤੋਂ ਸੀ। ਛੋਟੀ ਉਮਰ ਦੇ ਵਿਚ ਹੀ ਸਰਾਭਾ ਹੁਣਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਤੇ ਉਸਦਾ ਪਾਲਣ ਪੋਸ਼ਣ ਉਸਦੇ ਬਾਬਾ ਜੀ ਨੇ ਹੀ ਕੀਤਾ। ਕਰਤਾਰ ਸਿੰਘ ਸਰਾਭਾ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੇ 10ਵੀਂ ਤੱਕ ਦੀ ਪੜ੍ਹਾਈ ਮਾਲਵਾ ਖਾਲਸਾ ਹਾਈ ਸਕੂਲ ਲੁਧਿਆਣਾ ਤੋਂ ਕੀਤੀ। ਬਾਬਾ ਜੀ ਦੇ ਯਤਨਾਂ ਸਦਕਾ ਕਰਤਾਰ ਸਿੰਘ ਨੂੰ ਉਚੇਰੀ ਸਿੱਖਿਆ ਦੇ ਲਈ ਅਮਰੀਕਾ ਭੇਜ ਦਿੱਤਾ ਗਿਆ। ਉੱਥੇ ਕਰਤਾਰ ਸਿੰਘ ਸਰਾਭਾ ਨੂੰ ਬਰਕਲੇ ਯੂਨੀਵਰਸਿਟੀ ਦੇ ਰਸਾਇਣ ਵਿਭਾਗ ਦੇ ਵਿਚ ਦਾਖਲਾ ਮਿਲਿਆ। ਉੱਥੇ ਹੀ ਉਸਦਾ ਜਿਹੜਾ ਮੇਲ ਸਰਾਭਾ ਪਿੰਡ ਤੋਂ ਗਏ ਰੁਲੀਆ ਸਿੰਘ ਦੇ ਨਾਲ ਹੁੰਦਾ ਹੈ, ਜੋ ਮਗਰੋਂ ਗੂੜੀ ਮਿੱਤਰਤਾ ਦੇ ਵਿਚ ਜਿਹੜੀ ਤਬਦੀਲ ਹੋ ਗਿਆ। ਅਮਰੀਕਾ ਦੇ ਵਿਚ ਉਸ ਵੇਲੇ ਰਹਿੰਦੇ ਹਿੰਦੁਸਤਾਨੀਆਂ ਨੂੰ ਮਿਲਣ ਵਾਲੀ ਘੱਟ ਉਜਰਤ, ਕੰਮ ਵੇਲੇ ਵਿਤਕਰੇ ਭਰਿਆ ਵਿਹਾਰ, ਗੁਲਾਮ ਦੇਸ਼ ਦੀਆਂ ਮੌਜੂਦਾ ਪ੍ਰਸਥਿਤੀਆਂ ਨੇ ਉਨ੍ਹਾਂ ਦੇ ਮਨਾਂ ਦੇ ਵਿਚ ਦੇਸ਼ ਦੀ ਜਿਹੜੀ ਸੀ ਆਜ਼ਾਦੀ ਦੇ ਲਈ ਸੰਘਰਸ਼ ਦੇ ਵਿਚਾਰ ਨੂੰ ਤਾਕਤ ਦੇ ਦਿੱਤੀ ਸੀ। ਉੱਗੇ ਬੁੱਧੀਜੀਵੀ ਤੇ ਦੇਸ਼ ਭਗਤ ਲਾਲਾ ਹਰਦਿਆਲ ਵੀ ਉਸ ਵੇਲੇ ਅਮਰੀਕਾ ਦੇ ਵਿਚ ਹੀ ਸਨ। ਬਾਬਾ ਸੋਹਣ ਸਿੰਘ ਭਕਨਾ ਤੇ ਲਾਲਾ ਹਰਦਿਆਲ ਹੁਣਾਂ ਨੇ ਅਮਰੀਕਾ ਸਥਿਤ ਹਿੰਦੁਸਤਾਨੀਆਂ ਦੀ ਇੱਕ ਜਥੇਬੰਦੀ ਸਥਾਪਿਤ ਕਰਨ ਦਾ ਫੈਸਲਾ ਕਰ ਲਿਆ। ਬਰਕਲੇ ਯੂਨੀਵਰਸਿਟੀ ਦੇ ਵਿੱਚ ਹਿੰਦੁਸਤਾਨੀ ਵਿਦਿਆਰਥੀਆਂ ਦੀ ਇੱਕ ਮੀਟਿੰਗ ਦੇ ਦੌਰਾਨ ਕਰਤਾਰ ਸਿੰਘ ਸਰਾਭਾ ਦਾ ਮੇਲ ਲਾਲਾ ਹਰਦਿਆਲ ਹੁਣਾਂ ਦੇ ਨਾਲ ਹੋਇਆ। ਉਹ ਲਾਲਾ ਹਰਦਿਆਲ ਦੇ ਭਾਸ਼ਣ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸਨੇ ਪੜ੍ਹਾਈ ਛੱਡ ਕੇ ਆਪਣੇ ਮੁਲਕ ਦੀ ਆਜ਼ਾਦੀ ਦੇ ਲਈ ਬਾਬਾ ਭਕਨਾ ਜੀ ਦੀ ਅਗਵਾਈ ਹੇਠ ਸਥਾਪਿਤ ਗਦਰ ਪਾਰਟੀ ਦੇ ਵਿੱਚ ਸ਼ਾਮਲ ਹੋਣ ਦਾ ਫੈਸਲਾ ਕਰ ਲਿਆ। ਇਸ ਦੇ ਮਗਰੋਂ ਉਨ੍ਹਾਂ ਨੇ ਜਿਹੜਾ ਸੀ ਸਾਨ ਫਰਾਂਸਿਸਕੋ ਦੇ ਵਿਖੇ ਪਾਰਟੀ ਦੇ ਮੁੱਖ ਦਫ਼ਤਰ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਜਦੋਂ ਗਦਰ ਪਾਰਟੀ ਨੇ ਗਦਰ ਨਾਂ ਦਾ ਅਖ਼ਬਾਰ ਸ਼ੁਰੂ ਕਰਨ ਦਾ ਫੈਸਲਾ ਲਿਆ ਤਾਂ ਕਰਤਾਰ ਸਿੰਘ ਸਰਾਭਾ ਨੂੰ ਇਸ ਦੇ ਸੰਪਾਦਕੀ ਜਿਹੜੀ ਸੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਗਿਆ। ਪਰਚਾ ਛਾਪਣ ਦੀ ਮੁੱਖ ਜ਼ਿੰਮੇਵਾਰੀ ਵੀ ਜਿਹੜੀ ਸੀ ਸਰਾਭਾ ਦੇ ਮੋਢਿਆਂ ਦੇ ਉੱਤੇ ਹੀ ਸੀ। ਕਰਤਾਰ ਸਿੰਘ ਸਰਾਭਾ ਹੱਥ ਨਾਲ ਚੱਲਣ ਵਾਲੀ ਪ੍ਰੈਸ ਤੇ ਲਗਾਤਾਰ ਕੰਮ ਕਰਦਾ ਤੇ ਅਕਸਰ ਜੋਸ਼ ਦੇ ਵਿੱਚ ਆਪਣੀ ਲਿਖੀ ਕਵਿਤਾ ਗਾਉਂਦਾ ਰਹਿੰਦਾ। ਸੇਵਾ ਦੇਸ਼ ਦੀ ਜ਼ਿੰਦੜੀ ਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੇ। ਨਵੰਬਰ 1913 ਦੇ ਵਿੱਚ ਛਪੇ ਗਦਰ ਦੇ ਪਹਿਲੇ ਅੰਕ ਦੇ ਵਿੱਚ ਅੰਗਰੇਜ਼ਾਂ ਦੇ ਸਾਮਰਾਜੀ ਰਾਜ ਦਾ ਕੱਚਾ ਚਿੱਠਾ ਛਾਪਿਆ ਤੇ ਦੱਸਿਆ ਗਿਆ ਕਿ ਕਿਵੇਂ ਅੰਗਰੇਜ਼ ਹਰ ਸਾਲ 50 ਕਰੋੜ ਰੁਪਏ ਇੰਗਲੈਂਡ ਲੈ ਕੇ ਜਾ ਰਹੇ ਸਨ ਤੇ ਇਸੇ ਕਰਕੇ ਹਿੰਦੁਸਤਾਨ ਦੇ ਵਿੱਚ ਜਾਨ ਮਾਰ ਕੇ ਜਿਹੜਾ ਸੀ ਦਿਹਾੜੀ ਕਰਨ ਵਾਲਿਆਂ ਨੂੰ ਸਿਰਫ 5 ਪੈਸੇ ਹੀ ਮਿਲਦੇ ਸੀ। 24 ਕਰੋੜ ਵਿਅਕਤੀਆਂ ਦੀ ਸਿੱਖਿਆ ਤੇ 8.25 ਕਰੋੜ ਰੁਪਏ ਤੇ ਸਿਹਤ ਸੰਭਾਲ ਤੇ ਸਿਰਫ 2 ਕਰੋੜ ਰੁਪਏ ਪਰ ਫੌਜ ਤੇ 29 ਕਰੋੜ ਰੁਪਏ ਖਰਚ ਕੀਤੇ ਜਾਂਦੇ ਸਨ ਉਨ੍ਹਾਂ ਸਮਿਆਂ ਚ। ਅੰਗਰੇਜ਼ੀ ਰਾਜ ਦੇ ਵਿੱਚ ਪੈਣ ਵਾਲੇ ਸੋਕੇ ਤੇ ਕਾਲਾਂ ਦੀ ਵੱਧ ਰਹੀ ਜਿਹੜੀ ਗਿਣਤੀ ਤੇ 10 ਸਾਲਾਂ ਦੇ ਵਿੱਚ 2 ਕਰੋੜ ਲੋਕਾਂ ਦੀ ਮੌਤ ਦਾ ਅੰਕੜਾ ਵੀ ਛਾਪਿਆ ਗਿਆ। ਹਿੰਦੁਸਤਾਨ ਦੇ ਪੈਸੇ ਦੇ ਨਾਲ ਤੇ ਇੱਥੋਂ ਦੇ ਬਾਸ਼ਿੰਦਿਆਂ ਦੀਆਂ ਜਾਨਾਂ ਦਾਅ ਦੇ ਉੱਤੇ ਲਾ ਕੇ ਹੋਰਨਾਂ ਮੁਲਕਾਂ ਦੇ ਉੱਤੇ ਚੜ੍ਹਾਈ ਕੀਤੀ ਜਾਂਦੀ ਸੀ, ਹਮਲਾ ਕਰਦੇ ਸੀ। ਹਿੰਦੁਸਤਾਨੀਆਂ ਨੂੰ ਜਾਗਰੂਕ ਕਰਦਾ ਇਹ ਪਰਚਾ ਗੁਪਤ ਰਸਤਿਆਂ ਤੇ ਵਸੀਲਿਆਂ ਦੇ ਰਾਹੀਂ ਹਿੰਦੁਸਤਾਨ ਤੇ ਹੋਰਨਾਂ ਦੇਸ਼ਾਂ ਦੇ ਵਿੱਚ ਭੇਜਿਆ ਜਾਂਦਾ ਰਿਹਾ, ਜੋ ਇੱਕ ਬਹੁਤ ਹੀ ਮੁਸ਼ਕਲ ਕੰਮ ਸੀ ਉਸ ਸਮੇਂ ਦਾ। 1914 ਤੇ 1915 ਦੇ ਵਿੱਚ ਜਦੋਂ ਪਹਿਲੀ ਆਲਮੀ ਜੰਗ ਸ਼ੁਰੂ ਹੋਈ, ਫਸਟ ਵਰਲਡ ਵਾਰ 1, ਤਾਂ ਇਨ੍ਹਾਂ ਦੇਸ਼ ਭਗਤਾਂ ਨੇ ਆਪਣੇ ਦੇਸ਼ ਪਰਤ ਕੇ ਹਥਿਆਰਬੰਦ ਇਨਕਲਾਬ ਦੇ ਰਾਹੀਂ ਅੰਗਰੇਜ਼ਾਂ ਦੀ ਲੋਟੂ ਸਾਮਰਾਜੀ ਹਕੂਮਤ ਦਾ ਖਾਤਮਾ ਕਰਨ ਦਾ ਫੈਸਲਾ ਕਰ ਲਿਆ। ਇਸ ਪ੍ਰੋਗਰਾਮ ਦੇ ਅਧੀਨ ਹੋਰਨਾਂ ਸਾਥੀਆਂ ਦੇ ਨਾਲ ਕਰਤਾਰ ਸਿੰਘ ਸਰਾਭਾ ਸ੍ਰੀਲੰਕਾ ਦੇ ਵਿੱਚੋਂ ਹੁੰਦਾ ਹੋਇਆ ਹਿੰਦੁਸਤਾਨ ਪੁੱਜਿਆ। ਇੱਥੇ ਕਰਤਾਰ ਸਿੰਘ ਸਰਾਭਾ ਨੂੰ ਫੌਜੀ ਛਾਉਣੀਆਂ ਦੇ ਵਿੱਚ ਤਾਲਮੇਲ ਪੈਦਾ ਕਰਕੇ ਫੌਜੀਆਂ ਨੂੰ ਬਗਾਵਤ ਦੇ ਲਈ ਪ੍ਰੇਰਨ ਤੇ ਹਥਿਆਰ ਪ੍ਰਾਪਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਮਤਲਬ ਦੀ ਪੂਰਤੀ ਦੇ ਲਈ ਕਰਤਾਰ ਸਿੰਘ ਸਰਾਭਾ ਲਾਹੌਰ ਦੇ ਵਿੱਚ ਫਿਰੋਜ਼ਪੁਰ ਦੀਆਂ ਛਾਉਣੀਆਂ ਦੇ ਵਿੱਚ ਜਾ ਕੇ ਫੌਜੀਆਂ ਨੂੰ ਮਿਲਦੇ ਰਹੇ ਤੇ ਉਨ੍ਹਾਂ ਨੂੰ ਇਨਕਲਾਬ ਦੇ ਲਈ ਤਿਆਰ ਕਰਦੇ ਰਹੇ। ਇਸ ਮਗਰੋਂ ਬਗਾਵਤ ਤੇ ਹਥਿਆਰਬੰਦ ਹਮਲਿਆਂ ਦੇ ਲਈ 20 ਫਰਵਰੀ 1915 ਦਾ ਦਿਨ ਤੈਅ ਕੀਤਾ ਜਾਂਦਾ। ਪਰ ਕੁਝ ਜਿਹੜੇ ਗਦਾਰ ਸਨ ਉਨ੍ਹਾਂ ਚ ਕੁਝ ਗਦਾਰਾਂ ਦੇ ਵੱਲੋਂ ਖ਼ਬਰ ਬਾਹਰ ਕੱਢ ਦੇਣ ਦੇ ਕਾਰਨ ਵੱਡੀ ਗਿਣਤੀ ਇਨਕਲਾਬੀ ਗ੍ਰਿਫ਼ਤਾਰ ਕਰ ਲਏ ਗਏ ਤੇ ਪ੍ਰੋਗਰਾਮ ਨਾ ਚਾਹੁੰਦੇ ਹੋਏ ਵੀ ਮੁਲਤਵੀ ਕਰਨਾ ਪੈ ਗਿਆ। ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ ਤੇ ਜਗਤਾਰ ਸਿੰਘ ਸੁਰ ਸਿੰਘ ਹਥਿਆਰਾਂ ਦੀ ਪ੍ਰਾਪਤੀ ਦੇ ਲਈ ਜਗਤ ਸਿੰਘ ਦੇ ਇੱਕ ਮਿੱਤਰ ਦੇ ਕੋਲ ਸਰਗੋਧਾ ਗਏ, ਜੋ ਹੁਣ ਪਾਕਿਸਤਾਨ ਚ ਹੈ, ਜਿੱਥੇ ਉਸਨੇ ਜਿਹੜਾ ਸੀ ਮੁੱਖਬਰੀ ਕਰਕੇ ਰਸਾਲਦਾਰ ਗੰਡਾ ਸਿੰਘ ਦੇ ਰਾਹੀਂ ਇਨ੍ਹਾਂ ਤਿੰਨਾਂ ਨੂੰ ਗ੍ਰਿਫ਼ਤਾਰ ਕਰਵਾਇਆ। ਗ੍ਰਿਫ਼ਤਾਰੀ ਉਪਰੰਤ ਇਨ੍ਹਾਂ ਤਿੰਨਾਂ ਨੂੰ ਲਾਹੌਰ ਜੇਲ੍ਹ ਭੇਜ ਦਿੱਤਾ ਗਿਆ। 26 ਅਪ੍ਰੈਲ 1915 ਚ ਇਨ੍ਹਾਂ ਦੇ ਵਿਰੁੱਧ ਜਿਹੜਾ ਸੀ ਲਾਹੌਰ ਸਾਜਿਸ਼ ਕੇਸ 1 ਦੇ ਅਧੀਨ ਮੁਕੱਦਮਾ ਚਲਾਇਆ ਗਿਆ। ਇਸ ਨਿਰਾਧਾਰ ਦੋਸ਼ ਵਾਲੇ ਮੁਕੱਦਮੇ ਤੇ ਮੁਖਬਰਾਂ ਦੀਆਂ ਜਿਹੜੀਆਂ ਝੂਠੀਆਂ ਗਵਾਹੀਆਂ ਦੇ ਆਧਾਰ ਦੇ ਉੱਤੇ ਸਪੈਸ਼ਲ ਅਦਾਲਤ ਨੇ 13 ਸਤੰਬਰ 1915 ਨੂੰ ਆਪਣਾ ਫੈਸਲਾ ਸੁਣਾਉਂਦਿਆਂ 64 ਜਿਹੜੇ ਸਨ ਦੇਸ਼ ਭਗਤਾਂ ਦੇ ਵਿੱਚੋਂ 24 ਨੂੰ ਫਾਂਸੀ ਦੀ ਸਜ਼ਾ ਸੁਣਾਈ ਤੇ ਬਾਕੀਆਂ ਨੂੰ ਉਮਰ ਕੈਦ ਜਾਂ ਕਈ ਕਈ ਸਾਲ ਕੈਦ ਕੱਟਣ ਦਾ ਹੁਕਮ ਦੇ ਦਿੱਤਾ। 24 ਦੇਸ਼ ਭਗਤਾਂ ਨੂੰ ਫਾਂਸੀ ਦੀ ਸਜ਼ਾ ਦੇ ਫੈਸਲੇ ਵਿਰੁੱਧ ਇੰਗਲੈਂਡ ਦੀ ਸੰਸਦ ਦੇ ਵਿੱਚ ਵੀ ਆਵਾਜ਼ ਉੱਠੀ, ਜਿਸ ਮਗਰੋਂ ਉਸ ਵੇਲੇ ਭਾਰਤ ਵਿਚਲੇ ਵਾਇਸ ਰਾਏ ਲਾਰਡ ਹਾਰਡਿੰਗ ਨੂੰ ਖੁਦ ਇਸ ਮਾਮਲੇ ਦੇ ਵਿੱਚ ਦਖਲ ਦੇਣਾ ਪੈ ਗਿਆ। ਸਿੱਟੇ ਵਜੋਂ 17 ਗਦਰੀ ਦੇਸ਼ ਭਗਤਾਂ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤੀ ਗਈ। ਇਸ ਦੇ ਬਾਵਜੂਦ ਕਰਤਾਰ ਸਿੰਘ ਸਰਾਭਾ ਸਣੇ 7 ਇਨਕਲਾਬੀਆਂ ਦੀ ਫਾਂਸੀ ਦੀ ਸਜ਼ਾ ਬਹਾਲ ਰੱਖੀ ਗਈ ਤੇ ਜੱਜ ਨੇ ਕਿਹਾ ਕਿ ਕਰਤਾਰ ਸਿੰਘ ਸਰਾਭਾ ਛੋਟੀ ਉਮਰ ਦਾ ਹੋਣ ਦੇ ਕਾਰਨ ਰਹਿਮ ਦੀ ਅਪੀਲ ਕਰ ਦੇਵੇ। ਜਦੋਂ ਕਰਤਾਰ ਸਿੰਘ ਸਰਾਭਾ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਗੁੱਸੇ ਦੇ ਵਿਚ ਆਏ ਜੱਜ ਨੇ ਕਿਹਾ ਕਿ ਅਕਾਟ ਸਾਜਿਸ਼ਾਂ ਦੇ ਵਿਚ ਇਸ ਦੇ ਕਾਰਨਾਮਿਆਂ ਦੀ ਤਫਸੀਲ ਬੜੀ ਲੰਮੀ ਹੈ। ਅਮਰੀਕਾ ਦੇ ਵਿਚ ਸਮੁੰਦਰੀ ਰਸਤੇ ਤੇ ਹਿੰਦੁਸਤਾਨ ਦੇ ਵਿਚ ਕੋਈ ਵੀ ਖੇਤਰ ਅਜਿਹਾ ਨਹੀਂ ਜਿਸ ਦੇ ਵਿਚ ਬਰਤਾਨਵੀ ਸਰਕਾਰ ਦੇ ਖਿਲਾਫ਼ ਸਾਜਿਸ਼ ਦੇ ਵਿਚ ਕਰਤਾਰ ਸਿੰਘ ਸਰਾਭਾ ਦੀ ਭੂਮਿਕਾ ਉਹਦਾ ਨਾਮ ਨਾ ਹੋਵੇ। ਵਕੀਲਾਂ ਦੇ ਕਾਨੂੰਨੀ ਦ੍ਰਿਸ਼ਟੀਕੋਣ ਤੋਂ ਇਨ੍ਹਾਂ ਇਨਕਲਾਬੀਆਂ ਨੂੰ ਸਜ਼ਾ ਦਿੱਤੀ ਹੀ ਨਹੀਂ ਸੀ ਜਾ ਸਕਦੀ ਕਿਉਂਕਿ ਇਨ੍ਹਾਂ ਦੇ ਖਿਲਾਫ਼ ਬਣਾਏ ਗਏ ਸਾਰੇ ਕੇਸ ਤੇ ਭੁਗਤਾਏ ਗਏ ਗਵਾਹ ਗਲਤ ਤੇ ਝੂਠੇ ਸਨ। ਇਸ ਤਰ੍ਹਾਂ ਅੰਗਰੇਜ਼ੀ ਹਕੂਮਤ ਨੇ 16 ਨਵੰਬਰ 1915 ਨੂੰ 6 ਸਾਥੀਆਂ ਦੇ ਸਮੇਤ ਕਰਤਾਰ ਸਿੰਘ ਸਰਾਭਾ ਹੁਣਾਂ ਨੂੰ ਫਾਹੇ ਲਾ ਦਿੱਤਾ। ਦੁੱਖ ਵਾਲੀ ਗੱਲ ਤਾਂ ਇਹ ਹੈ ਕਿ ਆਜ਼ਾਦੀ ਦੇ 78 ਸਾਲ ਬੀਤ ਜਾਣ ਦੇ ਬਾਅਦ ਵੀ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਨਹੀਂ ਬਣ ਸਕਿਆ। ਸਰਕਾਰਾਂ ਦੀਆਂ ਗਲਤ ਨੀਤੀਆਂ, ਸਰਮਾਏਦਾਰਾਂ ਤੇ ਕਾਰਪੋਰੇਟ ਦੀ ਦਿਨੋ ਦਿਨ ਪੀੜੀ ਹੋ ਰਹੀ ਜਕੜ, ਸਾਡੇ ਕੁਦਰਤੀ ਸੋਮਿਆਂ ਤੇ ਸਾਧਨਾਂ ਦੀ ਲੁੱਟ, ਸਾਮਰਾਜ ਦੇ ਬਦਲੇ ਹੋਏ ਰੂਪ ਤੇ ਅਮਰੀਕੀ ਸਰਕਾਰਾਂ ਦੇ ਉਸਦੀਆਂ ਹੱਥ ਠੋਕਾਂ, ਵਿੱਤੀ ਏਜੰਸੀਆਂ, ਵਿਸ਼ਵ ਬੈਂਕ, ਕੌਮਾਂਤਰੀ ਮੁਦਰਾ ਕੋਸ਼, WTO ਦਾ ਸਾਡੇ ਦੇਸ਼ ਦੇ ਵਿਚ ਮਾਰੂ ਤੇ ਨਾ ਪੱਖੀ ਦਖਲ ਤੇ ਇਸਦੇ ਮਾਰੂ ਪ੍ਰਭਾਵ ਸਭ ਸਾਡੇ ਮਹਾਨ ਇਨਕਲਾਬੀਆਂ ਦੇ ਅਧੂਰੇ ਰਹਿ ਗਏ ਸੁਪਨਿਆਂ ਦੀ ਸ਼ਾਦੀ ਭਰਦੇ ਨੇ। ਭਾਰਤੀ ਜਨਤਕ ਸਫ਼ਾ ਦੀ ਜਿਹੜੀ ਹੈ ਮੁੱਢਲੀ ਲੋੜ ਇਹ ਵੀ ਹੈ ਕਿ ਅਜੋਕੀ ਸਰਮਾਏਦਾਰੀ ਦੀਆਂ ਅਲਾਮਤਾਂ ਤੋਂ ਉੱਪਰ ਉੱਠ ਕੇ ਸ਼ਹੀਦ ਭਗਤ ਸਿੰਘ ਸਰਾਭਾ ਦੇ ਜਿਹੜੇ ਨੇ 130ਵੇਂ ਜਨਮ ਦਿਨ ਦੇ ਮੌਕੇ ਦੇਸ਼ ਭਗਤਾਂ ਦੇ ਅਧੂਰੇ ਕਾਰਜਾਂ ਨੂੰ ਪੂਰੇ ਕਰਨ ਦੇ ਲਈ ਜਿਹੜਾ ਮਿਹਨਤ ਕਸ਼ ਕੀਰਤੀਆਂ ਦੀ ਸਾਂਝ ਮਜ਼ਬੂਤ ਕੀਤੀ ਜਾਵੇ, ਜਿਸ ਸਦਕਾ ਅਸਲ ਮਾਨਿਆਂ ਦੇ ਵਿਚ ਲੋਕ ਪੱਖੀ ਜਿਹੜਾ ਰਾਜ ਜਿਹੜਾ ਕਾਇਮ ਹੋ ਸਕੇ। ਜੀ ਦੋਸਤੋ, ਇਹ ਸੀ ਜੀ ਗੱਲਬਾਤ ਭਗਤ ਸਿੰਘ ਉਹਨਾਂ ਦੀ ਜਾਂ ਉਹਨਾਂ ਦੇ ਸਾਥੀਆਂ ਦੀ ਜਿਨ੍ਹਾਂ ਦਾ ਕੱਲ ਦਿਨ ਸੀ ਜੀ। ਆਪਣਾ ਗਦਰ ਲਹਿਰ ਦਾ ਚਮੁਖੀਆ ਚਿਰਾਗ ਕਰਤਾਰ ਸਿੰਘ ਸਰਾਭਾ। ਸਤੀਸ਼ ਕੁਮਾਰ ਸਚਦੇਵਾ ਜੀ ਦੀ ਕਲਮ ਦੇ ਵਿਚੋਂ ਜਾਣਕਾਰੀ ਬਾਕਮਾਲ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡ ਦਾ ਮੰਚ। ਤੇ ਲੋ ਦੋਸਤੋ, ਇਹ ਗੱਲਾਂ ਬਾਤਾਂ ਤੇ ਨਾਲ ਦੇ ਨਾਲ ਇੱਕ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜ਼ਿੰਦਗੀ ਦੇ ਬਾਰੇ। ਥੋੜੀ ਜੀ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਤੇ ਜ਼ਿੰਦਗੀ ਦੇ ਉੱਤੇ ਬਾਤ ਪਾਉਂਦੇ ਹਾਂ ਤੁਹਾਡੇ ਨਾਲ। ਕਹਿੰਦੇ ਨੇ ਕੀ ਕਹਿੰਦੇ ਨੇ ਤੇ ਕਿਹਨੂੰ ਕਹਿੰਦੇ ਨੇ, ਸਾਡੇ ਆਪਣੇ ਆਪ ਨੂੰ ਕਹਿੰਦੇ ਨੇ, ਸੋਚਣ ਤੇ ਵਿਚਾਰਨ ਵਾਲੀ ਗੱਲ ਹੈ। ਭੁੱਲਣ ਦੀ ਆਦਤ ਪਾ ਸੱਜਣਾ, ਭੁੱਲਣਾ ਕੀ ਹੈ ਦੇਖਦੇ ਹਾਂ। ਹਰਪ੍ਰੀਤ ਕੌਰ ਸੰਧੂ ਹੁਣਾਂ ਦੀ ਕਲਮ ਦੇ ਵਿੱਚੋਂ ਇਹ ਲਿਖਤ ਹੈ ਤੇ ਗੱਲਬਾਤ ਦੀ ਕਰਦੇ ਹਾਂ ਸ਼ੁਰੂਆਤ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡ ਦਾ ਮੰਚ। ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਭੁੱਲਣਾ ਬਹੁਤ ਜ਼ਰੂਰੀ ਹੈ, ਜ਼ਿੰਦਗੀ ਦੇ ਵਿੱਚ ਭੁੱਲਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਹਰ ਗੱਲ ਨੂੰ ਯਾਦ ਰੱਖਦੇ ਹੋ ਤਾਂ ਤੁਹਾਡੀ ਜ਼ਿੰਦਗੀ ਕਦੇ ਸੌਖੀ ਨਹੀਂ ਹੋ ਸਕਦੀ। ਬਹੁਤ ਕੁਝ ਅਜਿਹਾ ਹੁੰਦਾ ਹੈ ਜਿਸ ਨੂੰ ਭੁੱਲ ਜਾਣਾ ਬਿਹਤਰ ਹੁੰਦਾ ਹੈ। ਮਨੁੱਖ ਦੀ ਜ਼ਿੰਦਗੀ ਚੰਗੀਆਂ ਮੰਦੀਆਂ ਤੇ ਔਖੀਆਂ ਸੌਖੀਆਂ ਬਹੁਤ ਸਾਰੀਆਂ ਗੱਲਾਂ ਤੇ ਘਟਨਾਵਾਂ ਦਾ ਮੇਲ ਹੈ। ਕਦੇ ਕਦੇ ਕੁਝ ਅਜਿਹਾ ਵਾਪਰ ਜਾਂਦਾ ਹੈ ਜ਼ਿੰਦਗੀ ਚ, ਕੋਈ ਕੁਝ ਅਜਿਹਾ ਕਹਿੰਦਾ ਹੈ ਜੋ ਜ਼ਿੰਦਗੀ ਦੀ ਸਭ ਤੋਂ ਵੱਡੀ ਪੀੜ ਬਣ ਜਾਂਦਾ, ਬੰਦਾ ਚਾਹੁੰਦੇ ਹੋਏ ਵੀ ਉਸ ਨੂੰ ਭੁੱਲ ਨਹੀਂ ਸਕਦਾ। ਜਦੋਂ ਕਦੇ ਕਿਤੇ ਕੋਈ ਗੱਲ ਚੱਲਦੀ ਹੈ ਤਾਂ ਸਾਰੀ ਘਟਨਾ ਰੀਲ ਫਿਲਮ ਦੇ ਵਾਂਗ ਬੰਦੇ ਦੇ ਮੋਹਰੇ ਘੁੰਮ ਜਾਂਦੀ ਹੈ। ਅਜਿਹੇ ਦੇ ਵਿੱਚ ਜੇ ਉਹ ਚਾਹੇ ਵੀ ਕਿ ਇਸ ਨੂੰ ਭੁੱਲ ਜਾਵੇ ਤਾਂ ਕਿਵੇਂ ਭੁੱਲੇ। ਸਾਨੂੰ ਬਣਾਉਣ ਵਾਲੀ, ਸਾਨੂੰ ਪਾਲਣ ਵਾਲੀ ਇਸ ਕੁਦਰਤ ਦੀ ਸਮਝ ਸਾਡੇ ਨਾਲੋਂ ਕਿਤੇ ਜ਼ਿਆਦਾ। ਜੇਕਰ ਭੁੱਲਣਾ ਬਣਿਆ ਤਾਂ ਜ਼ਰੂਰ ਇਸ ਦਾ ਕੋਈ ਫਾਇਦਾ ਵੀ ਹੋਵੇਗਾ ਨਾ। ਸੋਚੋ ਜੇ ਸਾਨੂੰ ਸਾਰੀਆਂ ਹੀ ਗੱਲਾਂ ਯਾਦ ਰਹਿ ਜਾਣ, ਅਸੀਂ ਕੁਝ ਵੀ ਨਾ ਭੁੱਲੀਏ ਤਾਂ ਕੀ ਅਸੀਂ ਜੀ ਸਕਦੇ ਹਾਂ? ਸੰਭਵ ਹੀ ਨਹੀਂ ਹੈ। ਰਿਸ਼ਤਿਆਂ ਦੇ ਵਿੱਚ, ਦੋਸਤੀ ਦੇ ਵਿੱਚ ਤੇ ਆਪਸੀ ਨੇੜਤਾ ਦੇ ਵਿੱਚ ਅਜਿਹਾ ਬਹੁਤ ਕੁਝ ਹੁੰਦਾ ਹੈ ਜੋ ਮੌਕੇ ਦੇ ਹਿਸਾਬ ਦੇ ਨਾਲ ਨਾਲ ਸੰਵੇਦਨਾ ਦੇ ਵੇਗ ਦੇ ਵਿੱਚ ਕਹਿ ਦਿੱਤਿਆ ਜਾਂਦਾ ਹੈ। ਬਾਅਦ ਦੇ ਵਿੱਚ ਸਾਨੂੰ ਅਕਸਰ ਉਸਦਾ ਜਿਹੜਾ ਪਛਤਾਵਾ ਹੁੰਦਾ ਕਿ ਕਿਉਂ ਕਹਿ ਦਿੱਤਾ, ਕਿਉਂ ਕਰ ਦਿੱਤਾ, ਮੰਦਾ ਚੰਗਾ ਬੋਲ ਕਿਉਂ ਬੋਲਤਾ, ਅਜਿਹੇ ਦੇ ਵਿੱਚ ਜਿਸ ਪਿਆਰੇ ਦੇ ਦਿਲ ਨੂੰ ਠੇਸ ਲੱਗੀ ਉਹ ਤੁਹਾਡਾ ਬੱਚਾ ਵੀ ਹੋ ਸਕਦਾ, ਤੁਹਾਡਾ ਲਾਈਫ ਪਾਰਟਨਰ ਵੀ ਹੋ ਸਕਦਾ, ਤੁਹਾਡੇ ਪੇਰੈਂਟਸ ਵੀ ਹੋ ਸਕਦੇ ਨੇ, ਜਾਂ ਤੁਹਾਡਾ ਭਰਾ ਹੋ ਸਕਦਾ, ਭੈਣ ਹੋ ਸਕਦੀ, ਕਿਸੇ ਵੀ ਆਲੇ ਦੁਆਲੇ ਚ ਕੋਈ ਵੀ ਹੋ ਸਕਦਾ, ਦਾਦੀ ਹੋ ਸਕਦੀ, ਪੜਦਾਦੀ, ਯਾਰ ਦੋਸਤ, ਮਿੱਤਰ, ਕਿਤੇ ਉਹ ਦੂਰੋਂ ਪਰੇ, ਹੋਰ ਵੀ ਹੋ ਸਕਦਾ। ਅਜਿਹੇ ਦੇ ਵਿੱਚ ਜਿਸ ਪਿਆਰੇ ਦੇ ਦਿਲ ਨੂੰ ਠੇਸ ਲੱਗੀ ਹੈ ਜੇ ਉਸ ਨੂੰ ਭੁੱਲੇ ਨਾ ਤਾਂ ਜ਼ਿੰਦਗੀ ਕਿਵੇਂ ਚੱਲੇਗੀ, ਰਿਸ਼ਤਾ ਕਿਵੇਂ ਚੱਲੇਗਾ। ਅਕਸਰ ਅਸੀਂ ਛੋਟੀਆਂ ਛੋਟੀਆਂ ਗੱਲਾਂ ਭੁੱਲ ਜਾਂਦੇ ਹਾਂ ਪਰ ਵੱਡੀਆਂ ਗੱਲਾਂ ਨੂੰ ਯਾਦ ਰੱਖਦੇ ਹਾਂ। ਕਿਸੇ ਦੀ ਕਹੀ ਚੰਗੀ ਗੱਲ ਨੂੰ ਭੁੱਲ ਜਾਂਦੇ ਹਾਂ ਪਰ ਬੁਰੀ ਗੱਲ ਨੂੰ ਜਿਹੜਾ ਨਾ ਉਹ ਹਰ ਮਤਲਬ ਕਿ ਬੁਰੀ ਗੱਲ ਨੂੰ ਯਾਦ ਰੱਖਦੇ ਹਾਂ। ਉਹ ਜੋ ਸਾਨੂੰ ਖੁਸ਼ੀ ਦਿੰਦੀ ਹੈ ਉਹ ਭੁੱਲ ਜਾਂਦੇ ਹਾਂ ਅਤੇ ਉਹ ਪਲ ਜਿਸ ਨੇ ਸਾਨੂੰ ਦੁੱਖ ਦਿੱਤਾ ਹੋਵੇ ਉਹ ਸਾਨੂੰ ਹਮੇਸ਼ਾ ਯਾਦ ਰਹਿੰਦੀ ਹੈ। ਜਿਵੇਂ ਕਿ ਕਹਿ ਲਓ ਐਗਜ਼ਾਮਪਲ ਦੇ ਤੌਰ ਦੇ ਉੱਤੇ ਕਿ 100 ਬੰਦਾ ਤੁਹਾਡੇ ਕੋਲ ਖਾਣਾ ਖਾਣ ਆਇਆ ਅਤੇ 99 ਬੰਦਿਆਂ ਨੇ ਤਾਰੀਫ ਕਰ ਦਿੱਤੀ, ਕਿਆ ਬਾਤਾਂ ਹੈ, ਲਾਜਵਾਬ ਹੈ ਜੀ, ਚੱਕ ਦਿੱਤਾ ਕੰਮ, ਸਵਾਦ ਆ ਗਿਆ, ਨਜ਼ਾਰਾ ਆ ਗਿਆ। ਪਰ ਜੇ ਇੱਕ ਬੰਦੇ ਨੇ ਕਹਿ ਦਿੱਤਾ ਨਾ ਯਾਰ ਆਹ ਕੀ ਬਣਾਇਆ ਸੀ ਯਾਰ, ਨਾ ਲੂਣ, ਨਾ ਮਿਰਚ, ਨਾ ਮਸਾਲਾ, ਉਹ ਸਾਰੀ ਉਮਰ ਤੁਹਾਨੂੰ ਗੱਲ ਯਾਦ ਰਹੇਗੀ ਅਤੇ 99 ਬੰਦਿਆਂ ਦੀ ਉਹ ਗੱਲ ਭੁੱਲ ਜਾਏਗੀ ਅਤੇ ਉਹ ਨੈਗੇਟਿਵਿਟੀ ਵਾਲੀ ਜਿਹੜੀ ਗੱਲ ਆ ਨਾ ਇੱਕੋ ਬੰਦੇ ਦੀ ਉਹ 99 ਬੰਦਿਆਂ ਦੀ ਕੀਤੀ ਕਿਰਾਏ ਦੇ ਉੱਤੇ ਪਾਣੀ ਅਤੇ ਆਪਣੇ ਉੱਤੇ 100ਵਾਂ ਬੰਦਾ ਆਪ ਲਾ ਲਓ, 101 ਲਾ ਲਓ, ਤੋ ਕੀਤੀ ਕਿਰਾਏ ਦੇ ਉੱਤੇ ਪਾਣੀ ਪਾ ਦਿੰਦਾ, ਕਹਿੰਦਾ ਲਾਹਣਤ ਹੀ ਪਾ ਦਿੰਦਾ। ਫਿਰ ਕਹਿੰਦੇ ਨੇ ਕਿ ਮਨੋਵਿਗਿਆਨ ਕਹਿੰਦੀ ਹੈ ਕਿ ਮਨੁੱਖ ਹਰ ਗੱਲ ਨੂੰ ਕੁਝ ਸਮੇਂ ਦੇ ਲਈ ਯਾਦ ਰੱਖਦਾ, ਗੱਲ ਨੂੰ ਮਹਿਸੂਸ ਕਰਨ ਦੀ ਕੁਝ ਪਲ ਬਹੁਤ ਜ਼ਿਆਦਾ ਤਿੱਬਰਤਾ ਹੁੰਦੀ ਹੈ, ਫਿਰ ਥੋੜ੍ਹੀ ਥੋੜ੍ਹੀ ਘੱਟ ਜਾਂਦੀ ਹੈ, ਹੌਲੀ ਹੌਲੀ ਘੱਟ ਹੁੰਦੀ ਜਾਂਦੀ ਹੈ। ਇੱਕ ਸਮਾਂ ਆਉਂਦਾ ਹੈ ਜਦੋਂ ਉਸ ਗੱਲ ਦਾ ਕੋਈ ਬਹੁਤ ਫਰਕ ਨਹੀਂ ਪੈਂਦਾ, ਬਸ ਇਸ ਅਵਸਥਾ ਜਿਹੜੀ ਹੈ ਇਹ ਜਿਹੜਾ ਸਥਾਨ ਹੈ ਅਵਸਥਾ ਹੈ ਜਾਂ ਟਾਈਮਿੰਗ ਹੈ ਅਵਸਥਾ ਤੱਕ ਪਹੁੰਚਣ ਦੇ ਲਈ ਸਮਾਂ ਲੱਗ ਜਾਂਦਾ ਹੈ। ਉਹ ਦੂਰੀ ਜਿਹੜੀ ਤੈਅ ਕਰਨ ਲਈ ਵੀ ਅਸੀਂ ਭੁੱਲ ਜਾਈਏ, ਅਸੀਂ ਗੱਲ ਨੂੰ ਭੁੱਲ ਜਾਂਦੇ ਹਾਂ ਪਰ ਸਾਡਾ ਆਲਾ ਦੁਆਲਾ, ਚਾਰ ਚੁਫੇਰਾ, ਸਮਾਜ, ਸਾਡੇ ਸਾਥੀ, ਅਸੀਂ ਆਪ ਆਪਣੇ ਆਪ ਨੂੰ ਬਾਰ ਬਾਰ ਉਹ ਗੱਲ ਯਾਦ ਕਰਾਉਂਦੇ ਹਾਂ ਜਿਸ ਨੂੰ ਭੁੱਲਣਾ ਜ਼ਰੂਰੀ ਹੈ। ਦੇਖੋ ਕੋਈ ਘਰ ਦਾ ਜੀ ਚਲਿਆ ਜਾਂਦਾ ਜਾਂ ਕੁਝ ਵੀ ਇਸ ਤਰ੍ਹਾਂ ਦੀ ਟ੍ਰੈਜਡੀ ਵਾਪਰ ਜਾਂਦੀ ਹੈ ਤੇ ਹੁਣ ਬੰਦਾ ਜਦੋਂ ਆਪਣੇ ਆਪ ਨੂੰ ਕੰਟਰੋਲ ਕਰਨ ਨੂੰ ਵੀ ਸੋਚਦਾ ਹੈ, ਚਲੋ ਜੋ ਹੋਣਾ ਸੀ ਹੋ ਗਿਆ, ਚਾਹੇ ਉਹ ਆਪਣੇ ਸਮੇਂ ਦੇ ਉੱਤੇ ਗਿਆ ਤੇ ਚਾਹੇ ਨਹੀਂ ਸਮੇਂ ਦੇ ਉੱਤੇ ਗਿਆ, ਚਲੋ ਜਿਹੜਾ ਜਵਾਨ ਹੁੰਦਾ ਉਹਦਾ ਦੁੱਖ ਵੀ ਵੱਧ ਹੁੰਦਾ ਹੈ ਕਿ ਸਮੇਂ ਤੋਂ ਪਹਿਲਾਂ ਚਲੇ ਗਿਆ, ਪਰ ਜਦੋਂ ਸਾਡੇ ਦੇਖੋ ਜਿਹੜਾ ਅਫਸੋਸ ਕਰਨ ਦਾ ਕਲਚਰ ਆ ਜਿਹੜਾ ਸਾਡਾ, ਜੋ ਸਾਡਾ ਵਿਰਾਸਤ ਸਾਡੀ ਵਿਰਸੇ ਦੇ ਵਿੱਚ ਮਿਲਿਆ ਉੱਥੇ ਹੁਣ ਕਿੰਨਾ ਲੰਮਾ ਲੰਮਾ ਸਮਾਂ ਦੇਖੋ, ਸ਼ਾਇਦ ਦੋਸਤ ਸੋਚਦੇ ਹੋਣਗੇ ਵੀ ਇਹ ਤਾਂ ਸ਼ੈਲਫੀ ਜਿਹਾ ਲੱਗਦਾ ਬੰਦਾ ਹਨਾ ਜਿੱਦਾਂ ਦੀਆਂ ਗੱਲਾਂ ਕਰਦਾ, ਪਰ ਉਸ ਘਟਨਾ ਦੇ ਵਿੱਚੋਂ ਆਪਣੇ ਆਪ ਨੂੰ ਜਿੰਨੇ ਤੁਸੀਂ ਜਲਦੀ ਉਸ ਘਟਨਾ ਦੇ ਵਿੱਚੋਂ ਆਪਣੇ ਆਪ ਨੂੰ ਕੱਢ ਪਾਓਗੇ ਨਾ, ਆਪਣੇ ਹੋਸ਼ੋ ਆਵਾਜ਼ ਦੇ ਵਿੱਚ ਆ ਜਾਓਗੇ ਜਾਂ ਉਸ ਸਥਿਤੀ ਨੂੰ ਜਾਂ ਸੱਚ ਨੂੰ ਜਿਹੜਾ ਉਹਨੂੰ ਮੰਨ ਲਓਗੇ ਤਾਂ ਉਨੀ ਹੀ ਜਲਦੀ ਤੁਸੀਂ ਆਪਣੇ ਆਪ ਨੂੰ ਰਿਕਵਰ ਕਰੋਗੇ, ਜਿੱਦਾਂ ਕਿ ਹੁਣ ਸੱਟ ਲੱਗੀ ਤੁਹਾਡੇ ਕਿੱਦਾਂ ਵੀ ਹੈ ਸਰੀਰ ਦੇ ਉੱਤੇ, ਤੇ ਜੇ ਅਸੀਂ ਮੰਨ ਲਈਏ ਯਾਰ ਐਡੀ ਵੱਡੀ ਸੱਟ ਲੱਗ ਗਈ, ਹੁਣ ਦੇਖੋ ਆਪਣਾ ਛੋਟੇ ਹੁੰਦੇ ਸੀ, ਬੱਚੇ ਹੁੰਦੇ ਸੀ ਨਾ, ਤਾਂ ਡਿੱਗ ਜਾਣਾ, ਗੋਡੇ ਗਾਡੇ ਰਗੜ ਹੋ ਜਾਣੇ, ਤਾਂ ਘਰਦਿਆਂ ਨੇ ਜਾਂ ਕੋਈ ਵੀ ਲੱਗ ਗਿਆ ਹੋਣਾ ਗਾ, ਉੱਠ ਜਾ ਉੱਠ ਜਾ ਉੱਠ ਜਾ, ਕੀੜੀ ਮਰ ਗਈ ਕੀੜੀ ਮਰ ਗਈ, ਹੈ ਨਾ, ਉਹ ਨਾਲ ਦੀ ਨਾਲ ਫੇਸ ਦੇ ਉੱਤੇ ਸਮਾਈਲ ਆ ਜਾਂਦੀ ਸੀ, ਜਾਂ ਖੰਡ ਦਾ ਮਾੜਾ ਜਿਹਾ ਮੂੰਹ ਨੂੰ ਲਾ ਦਿੰਦੇ ਹੁੰਦੇ ਸੀ ਤਾਂ ਉਹ ਭੁੱਲ ਜਾਂਦਾ ਸੀ ਵੀ ਹੋਇਆ ਕੀ ਹੈ ਕਿ ਮੈਂ ਡਿੱਗਿਆ ਵੀ ਹਾਂ। ਇਸੇ ਤਰ੍ਹਾਂ ਸਾਡਾ ਮਾਨਸਿਕ ਤੌਰ ਦੇ ਉੱਤੇ, ਸਾਡੇ ਉੱਤੇ, ਸਰੀਰ ਦੇ ਉੱਤੇ, ਦਿਮਾਗ ਦੇ ਉੱਤੇ ਜਿਹੜਾ ਉਹ ਬੋਝ ਪੈਂਦਾ। ਹੁਣ ਜਿੱਦਾਂ ਆਉਂਦੇ ਨੇ ਜੀ ਬਾਰ ਬਾਰ ਉਹੀ ਗੱਲ ਦੁਹਰਾਈ ਜਾਂਦੇ ਆ, ਰਿਪੀਟ ਕਰੀ ਜਾਂਦੇ ਆ, ਰਿਪੀਟ ਕਰੀ ਜਾਂਦੇ, ਉਹ ਸਾਡੇ ਬ੍ਰੇਨ ਦੇ ਵਿੱਚੋਂ ਨਿਕਲਣੀ ਫਿਰ ਉਨੀ ਔਖੀ ਹੋ ਜਾਂਦੀ ਹੈ, ਕਿਉਂਕਿ ਉਹ ਪੂਰੀ ਐਨ ਇੱਟ ਜਿਹੜੀ ਕੱਚੀ ਹੁੰਦੀ ਆ ਉਹ ਪੱਕ ਪੱਕ ਕੇ ਪੱਕ ਪਰ ਕੇ ਭੱਠੀ ਦੇ ਵਿੱਚ ਮਤਲਬ ਕਿ ਉਹ ਪੱਥਰ ਬਣ ਜਾਂਦੀ ਹੈ, ਅਤੇ ਉਹ ਗੱਲ ਵੀ ਫਿਰ ਸਾਡੇ ਦਿਮਾਗ ਦੇ ਵਿੱਚ ਇੱਕ ਤਰ੍ਹਾਂ ਦਾ ਉੱਦਾਂ ਹੀ ਬਣ ਜਾਂਦੀ ਹੈ, ਉਹ ਕੱਢਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਅਤੇ ਉਸ ਚੀਜ਼ ਨੂੰ ਜਿਹੜਾ ਸਿਚੁਏਸ਼ਨ ਨੂੰ ਜਿੰਨੀ ਜਲਦੀ ਹੈਂਡਲ ਕਰੋਗੇ ਉਨੀ ਹੀ ਜਲਦੀ ਉਸ ਦੇ ਵਿੱਚੋਂ ਜਿਹੜੀ ਹੈ ਨਿਰਾਸ਼ਤਾ ਦੇ ਵਿੱਚੋਂ ਜਾਂ ਨੈਗੇਟਿਵਿਟੀ ਦੇ ਵਿੱਚੋਂ ਬਾਹਰ ਆਉਂਗੇ। ਹਰ ਇਨਸਾਨ ਦਿਨ ਦੇ ਵਿੱਚ ਕੁਝ ਸਮਾਂ ਸੰਵੇਦਨਾ ਦੇ ਵੇਗ ਦੇ ਵਿੱਚ ਹੁੰਦਾ, ਅਜਿਹੇ ਦੇ ਵਿੱਚ ਉਹ ਕਈ ਵਾਰ ਉਹ ਵੀ ਕਹਿ ਦਿੰਦਾ ਜੋ ਅਕਸਰ ਉਹ ਮਹਿਸੂਸ ਨਹੀਂ ਕਰਦਾ ਹੁੰਦਾ, ਇਹ ਬਸ ਉਪਰੀ ਜਿਹੀ ਗੱਲ ਹੁੰਦੀ ਹੈ, ਇਸ ਨੂੰ ਅਸੀਂ ਉਹ ਅਰਥ ਦੇ ਦਿੰਦੇ ਹਾਂ ਜੋ ਕਹਿਣ ਵਾਲੇ ਦਾ ਹੁੰਦਾ ਹੀ ਨਹੀਂ ਹੈ। ਬਸ ਇੱਥੇ ਹੀ ਸਮੱਸਿਆ ਜਿਹੜੀ ਸ਼ੁਰੂ ਹੁੰਦੀ ਹੈ, ਕਿਸੇ ਨੇ ਜ਼ਰਾ ਜਿਹੀ ਗੱਲ ਕਹੀ ਅਤੇ ਅਸੀਂ ਆਪਣੇ ਹਿਸਾਬ ਦੇ ਨਾਲ ਉਸਨੂੰ ਇੱਕ ਅਰਥ ਦੇ ਕੇ ਦਿਮਾਗ ਦੇ ਵਿੱਚ ਬਿਠਾ ਲਿਆ, ਭਾਈਓ ਇਦਾਂ ਕਹਿ ਕਿੱਦਾਂ ਗਿਆ ਲੈ ਦੱਸ ਮੈਨੂੰ ਹੈ। ਕੁਝ ਸਮਾਂ ਪਾ ਕੇ ਗੱਲ ਭੁੱਲ ਗਈ ਪਰ ਅਸੀਂ ਫਿਰ ਆਪਣੇ ਆਪ ਨੂੰ ਯਾਦ ਕਰਾਈ ਆਪੇ ਹੀ ਭਈ ਮੈਨੂੰ ਆਹ ਗੱਲ ਕਹਿ ਕੇ ਗਿਆ ਸੀ ਇਹ। ਇਸ ਤਰ੍ਹਾਂ ਕਰਦਿਆਂ ਕਰਦਿਆਂ ਉਹ ਗੱਲ ਇੰਨੀ ਕੁ ਹੀ ਪੱਕ ਜਾਂਦੀ ਹੈ ਕਿ ਰਿਸ਼ਤਾ ਟੁੱਟਣ ਲੱਗ ਜਾਂਦਾ ਹੈ। ਫਿਰ ਅਸੀਂ ਇਹ ਸੋਚਦੇ ਹਾਂ ਕਿ ਜਿਹੜਾ ਚਲਿਆ ਗਿਆ ਉਸ ਨੂੰ ਭੁੱਲ ਜਾਓ। ਚਾਹੀਦਾ ਤਾਂ ਇਹ ਹੈ ਕਿ ਉਸਦੀ ਗੱਲ ਨੂੰ ਭੁੱਲ ਜਾਓ। ਕਿਸੇ ਵੀ ਮਨੁੱਖ ਨੂੰ, ਆਦਮੀ ਨੂੰ, ਵਿਅਕਤੀ ਨੂੰ, ਔਰਤ ਨੂੰ, ਬੱਚੇ ਨੂੰ ਉਸਦੀ ਕਿਸੇ ਇੱਕ ਗੱਲ ਦੇ ਆਧਾਰ ਦੇ ਉੱਤੇ ਪਰਖਣਾ ਸਹੀ ਨਹੀਂ ਹੈ। ਕਦੇ ਉਹ ਵੀ ਮਾਨਸਿਕ ਤਣਾਅ ਦੇ ਵਿੱਚ ਹੋ ਸਕਦਾ ਤਾਂ, ਕਿਉਂਕਿ ਮੂਡ ਅਪ ਡਾਊਨ ਹੁੰਦਾ ਹੈ, ਕਦੇ ਅਪ ਕਦੇ ਡਾਊਨ, ਮਤਲਬ ਕਿ ਇੱਕ ਸਥਿਰਤਾ ਦੇ ਵਿੱਚ ਨਹੀਂ ਚੱਲਦਾ ਹੈ। ਹੁਣ ਆਪਣੇ ਆਪ ਦੇ ਵੀ ਦੇਖ ਲਓ, ਪੰਜੇ ਉਂਗਲਾਂ ਬਰਾਬਰ ਥੋੜੀ ਹੱਥ ਦੀਆਂ। ਇਸੇ ਤਰ੍ਹਾਂ ਸਾਡਾ ਮੂਡ ਵੀ ਹੈ, ਸਵੇਰੇ ਅਸੀਂ ਉੱਠੇ ਕਿੱਦਾਂ ਆ, ਕਿਹਦੇ ਨਾਲ ਮਿਲੇ ਹਾਂ, ਵਰਤੇ ਹਾਂ, ਕਿਹਦੇ ਨਾਲ ਗੱਲ ਕੀਤੀ ਹੈ। ਕੰਮ ਦੇ ਉੱਤੇ ਤੁਹਾਡੇ ਕੁਝ ਗਏ ਹਾਂ ਤਾਂ ਉੱਥੇ ਕੁਝ ਵਾਪਰ ਗਿਆ, ਕਿਸੇ ਨੇ ਮੰਦਾ ਚੰਗਾ ਤੁਸੀਂ ਕਹਿ ਦਿੱਤਾ ਜਾਂ ਉਹਨੇ ਕਹਿ ਦਿੱਤਾ, ਉਹ ਤੁਹਾਡਾ ਮੂਡ ਜਿਹੜਾ ਫਿਰ ਉਹ ਮਤਲਬ ਕਿ ਅਨਬੈਲੈਂਸ ਹੋ ਗਿਆ। ਅਤੇ ਇਸੇ ਤਰ੍ਹਾਂ ਹੀ ਹੈ, ਹਰ ਕਿਸੇ ਦੇ ਲਈ ਵੀ ਹੋ ਸਕਦਾ, ਓਪੋਜੀਸ਼ਨ ਦੇ ਸਾਹਮਣੇ ਵਾਲੇ ਦਾ ਵੀ ਹੋ ਸਕਦਾ ਅਤੇ ਸਾਡਾ ਆਪਣਾ ਵੀ ਹੋ ਸਕਦਾ। ਕਦੇ ਉਹ ਵੀ ਮਾਨਸਿਕ ਤਣਾਅ ਦੇ ਵਿੱਚ ਹੋ ਸਕਦਾ, ਹੋ ਸਕਦਾ ਕਿ ਕਿਸੇ ਵੇਲੇ ਉਹ ਖੁਦ ਹੀ ਇੰਨਾ ਪਰੇਸ਼ਾਨ ਹੋਵੇ ਕਿ ਉਸਨੂੰ ਪਤਾ ਹੀ ਨਾ ਲੱਗੇ ਕਿ ਉਸਨੇ ਕੀ ਕਿਹਾ ਜਾਂ ਕੀ ਕਹਿ ਦਿੱਤਾ। ਅਸੀਂ ਵੀ ਤਾਂ ਬਹੁਤ ਵਾਰ ਇਹ ਗੱਲ ਕਹਿੰਦੇ ਹਾਂ ਕਿ ਮੈਂ ਇਹ ਕਹਿਣਾ ਨਹੀਂ ਸੀ ਚਾਹੁੰਦਾ, ਮੇਰਾ ਇਹ ਮਤਲਬ ਨਹੀਂ ਸੀ। ਜ਼ਰੂਰਤ ਬਸ ਇਸ ਗੱਲ ਨੂੰ ਸਮਝਣ ਦੀ ਹੈ, ਜੋ ਕਿਹਾ ਗਿਆ ਉਹ ਪੱਥਰ ਦੇ ਉੱਤੇ ਲਕੀਰ ਨਹੀਂ ਹੁੰਦੀ, ਜੋ ਕਿਹਾ ਗਿਆ ਉਹ ਹਰ ਵਾਰ ਮਨ ਦੀ ਭਾਵਨਾ ਨਹੀਂ ਹੁੰਦੀ। ਬਹੁਤ ਵਾਰ ਕਿਸੇ ਹੋਰ ਦੀ ਖਿੱਚ ਕਿਤੇ ਹੋਰ ਨਿਕਲ ਜਾਂਦੀ, ਖਿੱਚ ਜਿਹੜੀ ਹੈ ਕਿਸੇ ਦੀ ਖਿੱਚ ਹੋਰ ਕਿਸੇ ਦੇ ਉੱਤੇ ਨਿਕਲ ਜਾਂਦੀ ਹੈ। ਹੁਣ ਜਿਹੜਾ ਮੇਰੇ ਵਰਗਾ ਮਤਲਬ ਕਿ ਅਗਲਾ ਚਪੜਾਸੀ ਦੇ ਉੱਤੇ ਗੜਦਾ ਅਤੇ ਮੇਰਾ ਜਿਹੜਾ ਉੱਪਰ ਬੋਸ ਹੈ ਉਹ ਮੇਰੇ 'ਤੇ ਗੜਦਾ ਅਤੇ ਜਿਹੜਾ ਮੇਰੇ ਤੋਂ ਥੱਲੇ ਵਰਕਰ ਹੈ ਮੈਂ ਉਹਦੇ ਉੱਤੇ ਗੜਦਾ ਅਤੇ ਫਿਰ ਉਹ ਜਿਹੜਾ ਸਾਰਿਆਂ ਤੋਂ ਥੱਲੇ ਹੈ ਉਹ ਘਰ ਆ ਕੇ ਘਰ ਵਾਲੀ 'ਤੇ ਕੱਢਦਾ ਅਤੇ ਘਰ ਵਾਲੀ ਫਿਰ ਆਪਣੇ ਬੱਚਿਆਂ 'ਤੇ ਕੱਢਦੀ ਆ। ਉਹ ਕਿਉਂ ਕਹਿੰਦੇ ਸਾਨੂੰ ਤਾਂ ਪਤਾ ਵੀ ਨਹੀਂ ਹੋਇਆ ਕੀ ਹੈ, ਤੂੰ ਕਾਹਤੋਂ ਸਾਨੂੰ ਦੱਬ ਕੇ ਮਾਰੀ ਜਾਂਦੀ ਹੈ। ਅਤੇ ਕਹਿੰਦੇ ਕਿ ਇਹ ਹਮੇਸ਼ਾ ਯਾਦ ਰੱਖੇ ਕਿ ਬੰਦਾ ਜੇ ਆਪਣਿਆਂ ਨੂੰ ਪਿਆਰ ਕਰਦਾ ਹੈ ਤਾਂ ਗੁੱਸਾ ਵੀ ਆਪਣਿਆਂ ਦੇ ਉੱਤੇ ਹੀ ਦਿਖਾਉਂਦਾ ਹੈ। ਤੇ ਜ਼ਰੂਰਤ ਬਸ ਇਸ ਗੱਲ ਨੂੰ ਸਮਝਣ ਦੀ ਹੈ, ਜੋ ਕਿਹਾ ਗਿਆ ਉਹ ਪੱਥਰ ਦੇ ਉੱਤੇ ਲਕੀਰ ਨਹੀਂ ਹੁੰਦੀ। ਜੇ ਉਹ ਤੁਹਾਨੂੰ ਕਿਤੇ ਕੋਈ ਚੁਭਮੀ ਗੱਲ ਕਹਿ ਵੀ ਦੇਵੇ ਤਾਂ ਉਸਨੂੰ ਨਜ਼ਰ ਅੰਦਾਜ਼ ਕਰਨਾ ਸਿੱਖ ਲਓ। ਇਹ ਜ਼ਰੂਰੀ ਨਹੀਂ ਹੁੰਦਾ ਕਿ ਉਸਦਾ ਮਤਲਬ ਉਹੀ ਹੋਵੇ ਜੋ ਸਾਨੂੰ ਲੱਗ ਰਿਹਾ। ਜਦੋਂ ਕਿਸੇ ਹੁਣ ਦੇਖੋ ਕਿ 10 ਬੰਦੇ ਆਪਣੇ ਲਾਈਨ ਦੇ ਵਿੱਚ ਖੜੇ ਕਰ ਦਿਓ ਤੇ ਸਭ ਤੋਂ ਪਹਿਲੇ ਨੂੰ ਗੱਲ ਦੱਸ ਦਿਓ ਜਾਂ ਸਭ ਤੋਂ ਪਿਛਲੇ ਨੂੰ ਗੱਲ ਦੱਸ ਦਿਓ, 10ਵੇਂ ਨੂੰ ਜਾਂ ਸਭ ਤੋਂ ਪਹਿਲੇ ਨੂੰ, ਤਾਂ ਜਿਹੜੀ ਆ 10ਵੇਂ ਤੋਂ ਸ਼ੁਰੂ ਕੀਤੀ ਗੱਲ ਆ ਪਹਿਲੇ ਤੱਕ ਜਾਏਗੀ ਤਾਂ ਉਹਦਾ ਰੰਗ ਰੂਪ ਹੀ ਬਦਲ ਜਾਣਾ। ਇੱਕੋ ਹੀ ਅੱਖਰ ਕਹਿ ਦਿਓ ਉਹਨੂੰ, ਕੋਈ ਇਸ ਤਰ੍ਹਾਂ ਦਾ ਅੱਖਰ ਜਿਹੜਾ ਯਾਦ ਨਹੀਂ ਰੱਖਿਆ ਜਾ ਸਕੇ ਜਲਦੀ, ਕੋਈ ਉਪਰਾ ਜਿਹਾ ਹੋਵੇ ਚੀਜ਼, ਜਾਂ ਫਿਰ ਪਹਿਲੇ ਬੰਦੇ ਨੂੰ ਕਹਿ ਦਿਓ ਤੇ ਜਿਹੜਾ ਉਹ 10ਵੇਂ ਬੰਦੇ ਤੱਕ ਜਾਂਦੀ ਜਾਂਦੀ ਬਦਲੀ ਜਾਣੀ ਆ, ਉਹ ਮਤਲਬ ਕਿ ਰਾਈ ਦਾ ਪਹਾੜ ਬਣੀ ਜਾਣੀ ਹੈ ਸਿੱਧੇ ਸ਼ਬਦਾਂ 'ਚ ਕਹੀਏ ਤਾਂ। ਤਾਂ ਇਸੇ ਤਰ੍ਹਾਂ ਸਾਡਾ ਉਹ ਜਿਹੜਾ ਬ੍ਰੇਨ ਜਿਹੜਾ ਕੰਮ ਕਰਦਾ ਹੈ। ਇਹ ਜ਼ਰੂਰੀ ਨਹੀਂ ਹੁੰਦਾ ਕਿ ਉਸਦਾ ਮਤਲਬ ਉਹੀ ਹੋਵੇ ਜੋ ਸਾਨੂੰ ਲੱਗ ਰਿਹਾ। ਜਦੋਂ ਕਿਤੇ ਚੰਗੇ ਪਲਾਂ ਦੇ ਵਿੱਚ ਬੈਠੋ ਉਸਦੇ ਨਾਲ ਉਹ ਗੱਲ ਜ਼ਰੂਰ ਕਰੋ ਵੀ ਤੇਰਾ ਕਹਿਣ ਦਾ ਮਤਲਬ ਕੀ ਸੀਗਾ ਜਾਂ ਕਿੱਦਾਂ, ਕਲੀਅਰ ਕਰ ਲਓ। ਮਤਲਬ ਕਿ ਉਹ ਦੋ ਚਿੱਤੀ ਦੇ ਵਿੱਚ ਨਾ ਰਹੋ, ਆਪਣੇ ਆਪ ਨੂੰ ਡਿਸਟਰਬ ਨਾ ਕਰੋ ਉਸ ਗੱਲ ਦੇ ਨਾਲ ਵੀ ਹੋ ਸਕਦਾ ਕਿ ਉਹ ਜੋ ਹੁਣ ਜਿੱਦਾਂ ਕਿਸੇ ਨੇ ਮੈਨੂੰ ਫੋਨ ਕੀਤਾ ਜੀ ਵੀ ਭਾਈ ਇੱਦਾਂ ਕਰਕੇ ਨਾ ਮੈਨੂੰ ਸੈਣੀ ਸਾਹਿਬ ਨੇ ਆਹ ਗੱਲ ਕਹੀ ਹੈ, ਤੁਸੀਂ ਇੱਦਾਂ ਕਹਿੰਦੇ ਸੀਗੇ, ਤਾਂ ਮੈਂ ਫਿਰ ਸੈਣੀ ਸਾਹਿਬ ਨੂੰ ਸਿੱਧਾ ਫੋਨ ਕਰਕੇ ਕਹਾਂਗੇ ਸੈਣੀ ਸਾਹਿਬ ਇੱਦਾਂ ਗੱਲ ਹੋਈ ਹੈ, ਉਹਦੇ ਵਿੱਚੋਂ ਸਾਰਾ ਕੁਝ ਪਤਾ ਲੱਗ ਜਾਣਾ ਕੌਣ ਸੱਚਾ ਕੌਣ ਝੂਠ ਹੈ। ਹੋ ਸਕਦਾ ਕਿ ਤੁਹਾਡੇ ਵਿੱਚ ਜਾਂ ਮੇਰੇ ਵਿੱਚ ਜਾਂ ਸੈਣੀ ਸਾਹਿਬ ਦੇ ਵਿੱਚ ਕੋਈ ਫੁੱਟ ਪਵਾਉਣੀ ਵੀ ਚਾਹੁੰਦਾ ਹੋਵੇ, ਤੇ ਜਿੰਨਾ ਚਿਰ ਉਹ ਸਾਡੇ ਮਨ ਦੇ ਵਿੱਚ ਉਹ ਇੱਕ ਦੂਸਰੇ ਤੋਂ ਦੂਰੀ ਬਣਦੀ ਜਾਂਦੀ ਹੈ ਜੇ ਉਹ ਗੱਲ ਕਲੀਅਰ ਨਾ ਕਰਾਂਗੇ। ਇੱਦਾਂ ਹੀ ਹੁਣ ਮੈਨੂੰ ਮੇਰੇ ਬਾਰੇ ਬਹੁਤ ਸਾਰੇ ਲੋਕ ਬਹੁਤ ਸਾਰੀਆਂ ਚੀਜ਼ਾਂ ਸੋਚਦੇ ਹੋਣਗੇ, ਮੈਂ ਉਹਨਾਂ ਦੇ ਬਾਰੇ ਸੋਚਦਾ, ਪਰ ਉਹਨਾਂ ਚਿਰ ਮੈਂ ਕਲੀਅਰ ਨਹੀਂ ਜਿੰਨਾ ਚਿਰ ਆਹਮੋ ਸਾਹਮਣੇ ਹੋ ਕੇ ਜਾਂ ਉਹਨਾਂ ਤੋਂ ਸਿੱਧੀ ਗੱਲ ਨਾ ਪੁੱਛੀ ਵਿੱਚ ਵਿਚੋਲਾ ਨਾ ਪਾਇਆ ਜਾਵੇ। ਇਸ ਲਈ ਉਹ ਚੀਜ਼ ਨੂੰ ਕਲੀਅਰ ਕਰ ਲੈਣਾ ਚਾਹੀਦਾ। ਉਸਨੂੰ ਦੱਸੋ ਕਿ ਉਹਦੇ ਕਹੇ ਦੇ ਉੱਤੇ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋਇਆ ਸੀ। ਗੱਲ ਨੂੰ ਗੰਢ ਬੰਨਣ ਦੇ ਨਾਲੋਂ ਸਾਹਮਣੇ ਸਾਂਝੀ ਕਰ ਲੈਣੀ ਬਿਹਤਰ ਹੁੰਦੀ ਹੈ। ਜਿਹੜੀ ਗੱਲ ਹੋ ਗਈ ਉਸਨੂੰ ਭੁੱਲ ਜਾਓ। ਕਹਿੰਦੇ ਨੇ ਜੋ ਚਲਿਆ ਗਿਆ ਉਸੇ ਭੂਲ ਜਾ, ਕਹਿੰਦੇ ਨੇ ਕਿ ਜੋ ਚਲਿਆ ਗਿਆ ਉਸੇ ਭੂਲ ਜਾ ਕਿ ਲੋਟ ਕੇ ਵੋ ਨਾ ਆਏਗਾ। ਜਿਹੜਾ ਚਲੇ ਗਿਆ ਉਹਨੂੰ ਭੁੱਲ ਜਾਓ, ਉਹ ਦੁਬਾਰਾ ਵਾਪਸ ਨਹੀਂ ਆਉਣਾ। ਇਸ ਦੇ ਲਈ ਬੀਤੇ ਹੋਏ ਸਮੇਂ ਦੇ ਵੱਲੋਂ ਦਿੱਤੀਆਂ ਹੋਈਆਂ ਗੱਲਾਂ ਨੂੰ ਭੁੱਲ ਜਾਣਾ ਹੀ ਬਿਹਤਰ ਹੁੰਦਾ ਹੈ। ਤੇ ਉਹਦੇ ਵਿੱਚ ਜੇ ਆਪਾਂ ਪਿਛਲਾ ਸਾਰਾ ਜੋ ਕੁਝ ਵਾਪਰ ਚੁੱਕਿਆ ਉਹਨੂੰ ਸੋਚੀ ਜਾਈਏ, ਵਿਚਾਰੀ ਜਾਈਏ, ਤੇ ਜਿਹੜਾ ਸਾਡੇ ਕੋਲ ਹੁਣ ਹੱਥਾਂ ਦੇ ਵਿੱਚ ਟਾਈਮ ਆ, ਜਿਹੜਾ ਆਪਾਂ ਉਹਨੂੰ ਮੈਂ ਗੱਲ ਵੀ ਕਰ ਰਿਹਾ, ਆ ਜਿਹੜੀ ਮੈਂ ਗੱਲ ਕਰ ਰਿਹਾ ਉਹ ਟਾਈਮ ਜਿਹੜਾ ਨਿਕਲ ਗਿਆ ਉਹ ਵਾਪਸ ਨਹੀਂ ਆਉਣਾ, ਅਸੀਂ ਉਹ ਵੀ ਗਵਾ ਲਿਆ ਜਿਹੜਾ ਸਾਡੇ ਕੋਲ ਹੈਗਾ। ਯਾਦ ਰੱਖਣਾ, ਜਿੱਥੇ ਸਹਿਣਸ਼ੀਲਤਾ ਨਾ ਹੋਵੇ ਉੱਥੇ ਪਿਆਰ ਵੀ ਨਹੀਂ ਹੁੰਦਾ। ਜਦੋਂ ਅਸੀਂ ਕਿਸੇ ਨੂੰ ਅਪਣਾਉਂਦੇ ਹਾਂ ਤਾਂ ਉਸਦੇ ਚੰਗੇ ਬੁਰੇ ਹਰ ਤਰ੍ਹਾਂ ਦੇ ਰੂਪ ਨੂੰ ਅਪਣਾਉਂਦੇ ਹਾਂ। ਬੀਤੀ ਗੱਲ ਨੂੰ ਜਿੰਨੀ ਜਲਦੀ ਛੱਡ ਦਿਓਗੇ ਓਨੀ ਹੀ ਚੰਗੇ ਰਹੋਗੇ, ਚੰਗੀ ਰਵੇਗੀ ਜਾਂ ਚੰਗਾ ਰਵੇਗਾ, ਜਾਣੀ ਕਿ ਚੰਗੇ ਹੀ ਰਹੋਗੇ। ਕਿਸੇ ਵੀ ਪਲ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਜ਼ਰੂਰ ਜਿਹੜੀ ਹੈ ਸ਼ੁਰੂ ਕੀਤੀ ਜਾ ਸਕਦੀ ਹੈ। ਹੁਣ ਕੰਮਾਂ ਕਾਰਾਂ ਦੇ ਵਿੱਚ ਉਲਝੇ ਮਨੁੱਖ ਕੋਲ ਇੰਨਾ ਸਮਾਂ ਹੀ ਕਿੱਥੇ ਹੈ ਕਿ ਉਹ ਬੈਠ ਕੇ ਗੱਲਾਂ ਦੇ ਮਤਲਬ ਕੱਢੇ ਤੇ ਪਰੇਸ਼ਾਨ ਹੋਈ ਜਾਵੇ। ਮਾਨਸਿਕ ਪਰੇਸ਼ਾਨੀ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ, ਇਹ ਅਸੀਂ ਆਪ ਸਹੇੜਦੇ ਹਾਂ। ਜੇ ਦੂਜਾ ਭੁੱਲ ਜਾਵੇ ਤਾਂ ਉਸਨੂੰ ਬਾਰ ਬਾਰ ਯਾਦ ਵੀ ਕਰਾਉਂਦੇ ਹਾਂ, ਆਪ ਮਤਲਬ ਕਿ ਉਹਨੂੰ ਟੀਸ ਕਰਦੇ ਹਾਂ ਬਾਰ ਬਾਰ, ਉਹੀ ਗਲਤ ਯਾਦ ਕਰਾ, ਕੋਈ ਗਲਤੀ ਹੋਈ ਹੈ ਤਾਂ ਉਹੀ ਯਾਦ ਕਰਾਈ ਜਾਣਾ। ਆਪਣੇ ਰਿਸ਼ਤਿਆਂ ਨੂੰ ਬਿਹਤਰ ਬਣਾਉਣਾ ਚਾਹੁੰਦੇ ਹੋ ਤਾਂ ਕਦੇ ਨਾ ਕਰੋ ਇਹ ਗੱਲ, ਇਹਨੂੰ ਪੱਲੇ ਬੰਨ ਲਓ। ਆਪਣੇ ਜੇ ਰਿਸ਼ਤਿਆਂ ਨੂੰ ਠੀਕ ਕਰਨਾ ਚਾਹੁੰਦੇ ਹੋ, ਬਿਹਤਰ ਬਣਾਉਣਾ ਚਾਹੁੰਦੇ ਹੋ, ਤੇ ਬਾਰ ਬਾਰ ਉਹ ਗੱਲਾਂ ਰਿਪੀਟ ਨਾ ਕਰੋ। ਜਿਹੜੀ ਗੱਲ ਬੀਤ ਗਈ ਉਸਨੂੰ ਭੁੱਲ ਜਾਓ ਤੇ ਉਸਦਾ ਦੁਬਾਰਾ ਜ਼ਿਕਰ ਵੀ ਨਾ ਕਰੋ, ਜੇ ਇੱਕ ਵਾਰੀ ਕਲੀਅਰ ਹੋ ਗਈ ਤਾਂ। ਜ਼ਿੰਦਗੀ ਨੂੰ ਖੁਸ਼ਗਵਾਰ ਬਣਾਉਣ ਦੇ ਲਈ ਭੁੱਲਣਾ ਬਹੁਤ ਜ਼ਰੂਰੀ ਹੈ। ਖੁਸ਼ ਰਹਿਣਾ ਹੈ ਤਾਂ ਅੱਗੇ ਦਾ ਸੋਚੋ, ਪਿੱਛੇ ਦਾ ਨਹੀਂ। ਖੁਸ਼ ਰਹਿਣਾ ਸਿੱਖਣ ਦਾ ਸਭ ਤੋਂ ਸੌਖਾ ਤਰੀਕਾ ਇਹੀ ਹੈ ਕਿ ਦੁੱਖ ਦੇਣ ਵਾਲੀ ਗੱਲ ਨੂੰ ਭੁੱਲ ਜਾਓ ਤੇ ਇੱਕ ਦੂਜੇ ਦੀ ਚੁੱਭਵੀਂ ਗੱਲ ਨੂੰ ਨਜ਼ਰ ਅੰਦਾਜ਼ ਕਰ ਦਿਓ। ਬਸ ਥੋੜ੍ਹਾ ਜਿਹਾ ਆਪਣੇ ਆਪ ਨੂੰ ਬਦਲ ਲਵੋ, ਫਿਰ ਦੇਖੋ ਜ਼ਿੰਦਗੀ ਕਿੰਨੀ ਖੂਬਸੂਰਤ ਹੈ ਜੀ। ਦੋਸਤੋ, ਬਾਕਮਾਲ ਮਨੋਵਿਗਿਆਨਿਕ ਸਾਈਕੋਲੋਜੀ ਪੱਖ ਤੋਂ ਜਿਹੜਾ ਭੁੱਲਣ ਦੀ ਆਦਤ ਪਾ ਸਜਣਾ, ਬਾਕਮਾਲ ਗੱਲ ਜਿਹੜੀ ਹੈ ਲਿਖੀ ਹੈ ਹਰਪ੍ਰੀਤ ਕੌਰ ਸੰਧੂ ਹੁਣਾਂ ਨੇ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ। ਇੰਨੀ ਪਿਆਰੀ ਅਤੇ ਗੱਲਾਂ ਬਾਤਾਂ ਵਿੱਚੋਂ ਕੁਝ ਮੈਂ ਆਪਣੇ ਕੋਲੋਂ ਵੀ ਬਣਾ ਕੇ ਗੱਲਬਾਤ ਕੀਤੀ ਹੈ, ਅਤੇ ਬਾਕੀ ਉਹਨਾਂ ਦੇ ਕਲਮ ਦਾ ਜ਼ਰੂਰ ਆਪਾਂ ਸਹਾਰਾ ਲਿਆ, ਕਿਉਂਕਿ ਕੋਈ ਗੱਲਬਾਤ ਚੱਲਦੀ ਹੈ ਤਾਂ ਫਿਰ ਉਹਦੇ ਨਾਲ ਦੋ ਗੱਲਾਂ ਲੱਗੇ ਜਾਂਦੀਆਂ ਨੇ। ਅਤੇ ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ, ਜਾਂਦੇ ਜਾਂਦੇ ਤੁਹਾਡੇ ਸੁਨੇਹੇ ਜਿਹੜੇ ਮੇਰੇ ਤੱਕ ਪਹੁੰਚੇ ਆ ਉਹਨਾਂ ਦਾ ਜ਼ਿਕਰ ਕਰਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਜੇ ਗੱਲਬਾਤ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ, ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ। ਅੱਜ ਇੰਨਾ ਕੁ ਸਵੀਕਾਰ ਕਰਿਓ, ਅਤੇ ਕਾਫੀ ਬਿਜ਼ੀ ਸ਼ਡਿਊਲ ਸੀ ਪਰ ਫਿਰ ਵੀ ਤੁਹਾਡੇ ਨਾਲ ਆ ਕੇ ਬੈਠ ਗਏ ਹਾਂ, ਰਲ ਮਿਲ ਕੇ ਗੱਲਾਂ ਬਾਤਾਂ ਕਰ ਲਈਆਂ, ਅਤੇ ਉਮੀਦ ਕਰਦੇ ਹਾਂ ਪਸੰਦ ਆਈਆਂ ਹੋਣਗੀਆਂ। ਅਤੇ ਅੱਜ ਦੇ ਜਿਹੜੇ ਤੁਹਾਡੇ ਸੁਨੇਹੇ ਨੇ ਉਹਨਾਂ ਦਾ ਜ਼ਿਕਰ ਕਰਕੇ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ, ਪਰ ਉਸ ਤੋਂ ਪਹਿਲਾਂ ਆਪਣੇ ਨਾਲ ਮਾਲ ਭੈਣ ਜੀ ਜੁੜੇ ਨੇ। ਸਤਿ ਸ੍ਰੀ ਅਕਾਲ ਭੈਣ ਜੀ, ਸਵਾਗਤ ਹੈ ਜੀ ਆਨੂੰ ਜੀ।
1: ਹਾਂਜੀ ਭੁਪਿੰਦਰ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ।
0: ਸਤਿ ਸ੍ਰੀ ਅਕਾਲ,
1: ਮੈਂ ਹੁਣ ਦੂਜੇ ਐਸੀ ਟੌਪਿਕ ਤੇ ਮੜੀ ਤੇ ਗੱਲ ਕਰਦੇ ਆ, ਬਾਕੀ ਤਾਂ ਆ ਜਿਹੜੀਆਂ ਦੂਜੀਆਂ ਗੱਲਾਂ ਉਹ ਤਾਂ ਸੈਣੀ ਸਾਹਿਬ ਕਰ ਗਏ ਆ, ਤਾਂ ਬਹੁਤ ਵਧੀਆ
0: ਜੀ।
1: ਕੀ ਮੋਦੀ ਕਰ ਰਿਹਾ ਤੇ ਕੀ ਟਰੰਪ ਕਰ ਰਿਹਾ, ਹਨਾ।
0: ਬਿਲਕੁਲ,
1: ਮੈਨੂੰ ਤਾਂ ਏਦਾਂ ਲੱਗਦਾ ਭੀ ਕਿਤੇ ਟਰੰਪ ਨੂੰ ਤਾਂ ਉਦਾਂ ਸਾਡੇ ਨੂੰ ਪੱਕਾ ਹੀ ਇਹ ਲੱਗਦਾ ਹੋਣਾ ਭੀ ਹੁਣ ਮੇਰਾ ਆਖਰੀ ਟਾਈਮ ਹੀ ਹੈ ਸਭ ਕੁਛ ਕਰਨ
0: ਦੀ। ਤਿਆਰੀ ਤਾਂ ਕਰ ਰਿਹਾ, ਬੈਗ ਉਹ ਬਣ ਰਿਹਾ, ਕਹਿੰਦਾ ਇਜ਼ਰਾਈਲ ਜਾ ਕੇ ਪੀਐਮ ਬਣੂਗਾ ਹੁਣ ਰਿਟਾਇਰਮੈਂਟ ਲੈ ਕੇ ਇੱਥੋਂ।
1: ਪਤਾ ਨੀ, ਆਈ ਡੋਂਟ ਨੋ, ਪਰ ਮੈਨੂੰ ਇੱਥੇ ਤਾਂ ਨੀ ਲੱਗਦਾ ਹੁਣ
0: ਜੀ। ਬਿਲਕੁਲ,
1: ਇੱਥੇ ਤਾਂ ਜਿਹੜੀਆਂ ਅਸੀਂ ਪਹਿਲਾਂ ਵੋਟਾਂ ਪਾਤੀਆਂ ਤਾਂ ਠੀਕ ਆ।
0: ਹਾਂਜੀ ਬਿਲਕੁਲ ਜੀ, ਬਿਲਕੁਲ
1: ਹਾਂਜੀ। ਅੱਛਾ, ਭੁੱਲਣ ਦੀ ਗੱਲ ਭੁਪਿੰਦਰ ਜੀ, ਇੱਦਾਂ ਆ ਭੁੱਲਣਾ ਮੇਰੇ ਖਿਆਲ ਰੱਬ ਨੇ ਹੀ ਇੱਦਾਂ ਕੀਤਾ ਆ ਭੀ ਜਿਹੜਾ ਕੁਛ ਵੀ ਹੈਗਾ ਅਸੀਂ ਛੇਤੀ ਭੁੱਲ ਜਾਂਦੇ। ਤੁਸੀਂ ਦੇਖੋ ਬਚਪਨ ਵਿੱਚ ਜੇ ਸਾਨੂੰ ਅਸੀਂ ਚੇਤੇ ਕਰੀਏ ਸਾਨੂੰ ਕੁਛ ਵੀ ਨੀ ਯਾਦ ਬਚਪਨ ਦਾ। ਮੈਂ ਆਪਣੀ ਕਈ ਵਾਰ ਪੋਤੀ ਨੂੰ ਪੁੱਛਦੀ ਹੁੰਦੀ ਹਾਂ, ਰਸਲੀਨ ਤੈਨੂੰ ਆ ਚੇਤੇ, ਤੂੰ ਆ 6-7 ਸਾਲ ਦੇ ਸੀ, ਉਹ ਕਹਿੰਦੀ ਨਹੀਂ ਆਈ ਡੋਂਟ ਹੈਵ ਮੈਮਰੀ ਲਾਈਕ ਦੈਟ ਕਿ ਮੈਨੂੰ ਚੇਤੇ ਆ। ਸਾਡੇ ਤਾਸ਼ ਪਜ ਕਈ ਗੱਲਾਂ ਚੇਤੇ ਹੁੰਦੀਆਂ ਪਿਆ, ਏਦਾਂ ਸੀ ਏਦਾਂ। ਹੁਣ ਕਈ ਬੱਚਿਆਂ ਨੂੰ ਨਹੀਂ ਵੀ ਚੇਤਾ ਰਹਿੰਦਾ ਹਨਾ।
0: ਉਹ ਭੈਣ ਜੀ ਜਦੋਂ ਦੇਖੋ ਆਪਣੇ ਤੁਸੀਂ ਚਲੋ ਤੁਸੀਂ ਵੀ ਇੰਡੀਆ ਰਹੇ ਹੋ, ਬਚਪਨ ਉੱਥੇ, ਮੇਰਾ ਵੀ ਹੈ ਬਚਪਨ ਉੱਥੇ ਦਾ ਹੀ ਹੈ। ਮੈਨੂੰ ਲੱਗਦਾ ਕਿ ਜਿਹੜਾ ਉਹ ਪ੍ਰੈਕਟੀਕਲ ਲਾਈਫ ਜਿਹੜੀ ਹੈ ਨਾ, ਜਿੱਦਾਂ ਆਪਾਂ ਉੱਥੇ ਉਸ ਸਮੇਂ ਦੇ ਵਿੱਚ ਰਹੇ ਹਾਂ ਜਾਂ ਆਪਾਂ ਇਹਨਾਂ ਮੁਲਕਾਂ ਚ ਆ ਗਏ ਹਾਂ, ਇੱਥੇ ਵੀ ਕਈ ਵਾਰੀ ਬੱਚਿਆਂ ਨੂੰ ਪੁੱਛੀਦਾ ਕਿ ਤੁਹਾਨੂੰ ਯਾਦ ਹੈ ਉਹ, ਜਾਂ ਤਾਂ ਕਈ ਵਾਰੀ ਆਉਂਦਾ ਮਨ ਦੇ ਵਿੱਚ ਕਿ ਜਿਹੜੀ ਸਟਰਗਲ ਹੈ ਨਾ ਤੁਹਾਨੂੰ ਉਹ ਗੱਲਾਂ ਯਾਦ ਦਵਾਉਣ ਦੇ ਵਿੱਚ ਜਾਂ ਗੱਲਾਂ ਚੇਤੇ ਰੱਖਣ ਦੇ ਵਿੱਚ ਵੀ ਭੂਮਿਕਾ ਨਿਭਾਉਂਦੀ ਹੈ ਜ਼ਿਆਦਾ।
1: ਹਾਂਜੀ ਹਾਂਜੀ ਹੁਣ ਜਿਹੜਾ ਤੁਸੀਂ ਕੰਮ ਕੀਤੇ ਹੋ ਜਿਹੜੇ ਅਸੀਂ ਹੱਥੀ ਕੰਮ ਕੀਤੇ ਹੋ ਸਾਨੂੰ ਜ਼ਿਆਦਾ ਚਾਹੀਦਾ ਕਿਉਂਕਿ ਅਸੀਂ ਬਾਕੀ ਬਹੁਤ ਕੰਮ ਕੀਤੇ ਹੋ ਆਪਣੇ ਪੇਰੈਂਟਸ ਨੇ ਬਹੁਤ ਕਰਾਏ ਹੋ ਹੁਣ ਇਹਨਾਂ ਬੱਚਿਆਂ ਨੂੰ ਕੀ ਚੇਤਾ ਹੋਣਾ ਇਹਨਾਂ ਦੀ ਜ਼ਿੰਦਗੀ ਵਿੱਚ ਕੋਈ ਚੈਲੰਜ ਨਹੀਂ ਇਹਨਾਂ ਨੂੰ ਮਿਲੇ ਕਿਆ ਕਰਨਾ ਜ਼ਰੂਰ ਆ ਕਰਨਾ ਸਾਨੂੰ ਤਾਂ ਬੜਾ ਕੁਛ ਕਰਨਾ ਪੈਂਦਾ ਸੀ ਅਸੀਂ ਕਰਦੇ ਸੀ ਸਕੂਲ ਜਾਣ ਤੋਂ ਪਹਿਲਾਂ ਦੇਖੋ ਕੁੜੀਆਂ ਕਿੰਨਾ ਕੰਮ ਕਰਦੀਆਂ ਸੀ ਘਰ ਦੇ ਕਿੰਨੇ ਕੰਮ ਸੱਚੇ ਗੋਹੇ ਕੂੜੇ ਕਰਕੇ ਵੀ ਕੰਮ ਕਰਕੇ ਕਰਾ ਕੇ ਜਾਂਦੀਆਂ ਸੀ ਹਨਾ ਖੂਹ ਤੇ ਦਬਾ ਸੱਟ ਉੱਥੇ ਕਹਿਣਾ ਭਾਪੇ ਨੂੰ ਰੋਟੀ ਦਿਆ ਤਾਂ ਜਿੱਦਾਂ ਹੁਣ ਤੁਸੀਂ ਸਕੂਲ ਨੂੰ ਚੱਲੇ ਤਾਂ ਕਹਿਣਾ ਜਾਂ ਉੱਥੇ ਜਾਇਆ ਜਾਂਦਾ ਚੱਕੀ ਤੇ ਤਾਂ ਜਾਇਆ ਫੜਾਇਆ
0: ਮੇਰੀ ਤਾਂ ਪੱਕੀ ਡਿਊਟੀ ਹੁੰਦੀ ਸੀ ਚਲੋ ਮੈਂ ਫਿਰ ਜਿੰਨਾ ਚਿਰ ਉੱਥੇ ਸੀਗਾ ਤਾਂ ਸਕੂਲੋਂ ਆਉਣਾ ਤੇ ਸਾਈਕਲ ਤੇ ਹੁੰਦੇ ਸੀਗੇ ਤੇ ਮਾਤਾ ਨੇ ਰੋਟੀ ਪਾ ਕੇ ਰੱਖੀ ਹੋਣੀ ਤਿੰਨ ਡੱਬੇ ਹੁੰਦੇ ਸੀਗੇ ਉਹ ਟਿਫਨ ਜਿਹੜਾ ਹੁੰਦਾ ਸੀ ਕਹਿਣਾ ਜਾ ਫੜਾ ਕੇ ਆਣਾ ਰੋਟੀ ਪਹਿਲਾਂ ਫੇਰ ਤੈਨੂੰ ਮੈਂ ਦਿੰਦੀ ਆ ਕੇ ਏਦਾਂ ਹੀ ਚੱਲ
1: ਤੇ ਹੁਣ ਇੱਥੇ ਤਾਂ ਬੱਚਿਆਂ ਨੂੰ ਕੁਛ ਨੀ ਤੁਸੀਂ ਦੇਖੋ ਬੱਚੇ ਉੱਠਦੇ ਆ ਨਾਤਾ ਧੋਤਾ ਤਿਆਰ ਹੋਇਆ ਤੁਰ ਪੈਂਦੇ ਆ ਚਲੋ ਜੇ ਘਰ ਮਾਂ ਹੈਗੀ ਮਾਂ ਬ੍ਰੇਕਫਾਸਟ ਕਰ ਬਣਾ ਦਿੰਦੀ ਨਹੀਂ ਤਾਂ ਸਾਰਾ ਕੁਛ ਬਣਿਆ ਬਣਾਇਆ ਰੈਡੀਮੇਡ ਚੀਜ਼ਾਂ ਫਿਰ ਉਹਨਾਂ ਨੂੰ ਕੋਈ ਮੁਸ਼ਕਲ ਨੀ ਤੇ ਕੀ ਖਾਣਾ ਕਿੰਨੇ ਉਹ ਤਾਂ ਰੋਜ਼ ਨਵੀਆਂ ਨਵੀਆਂ ਚੀਜ਼ਾਂ ਖਾਂਦੇ ਵਧੀਆ ਤੋਂ ਵਧੀਆ ਖਾਂਦੇ ਸਾਨੂੰ ਤਾਂ ਉਹੀ ਹੁੰਦਾ ਸੀ ਫਿਰ ਜਿਹੜਾ ਇੱਕ ਪਰੌਂਠਾ ਜਿਹਾ ਵੀ ਬਣਾਤਾ ਉਸ ਪਰੌਂਠੇ ਲਈ ਅਸੀਂ ਕਿੰਨੇ ਖੁਸ਼ ਹੁੰਦੇ ਸੀ ਫਿਰ ਸਾਨੂੰ ਮਿਲੇ ਹੀ
0: ਨਾਲੇ ਉਸ ਸਮੇਂ ਤੇ ਭੈਣ ਜੀ ਇਹ ਵੀ ਆ ਨਾ ਕਿ ਕਿਰਸ ਜ਼ਿਆਦਾ ਹੁੰਦੀ ਸੀ ਨਾ ਵੀ ਘਰ ਦਾ ਜ਼ਿਆਦਾ ਖਾਧਾ ਜਾਵੇ ਹੁਣ ਇੱਥੇ ਦੇਖੋ ਕੰਮਾਂ ਕਾਰਾਂ ਚ ਇੰਨਾ ਵੀ ਲੰਚ ਬਾਹਰੋਂ ਹੀ ਕਰ ਲਿਆ ਜਿੱਥੇ ਕੰਮ ਕਾਰ ਕਰਦੇ ਕਿਤੇ ਲਾਗੇ ਛਾਗੇ ਕੋਈ ਮਿਲ ਗਿਆ ਉੱਥੇ ਕਰ ਲਿਆ ਤਾਂ ਤੁਰੇ ਫਿਰਦੇ ਹੀ ਕਰੀ ਜਾਂਦੇ ਹਨਾ ਪਹਿਲਾਂ ਤਾਂ ਇਹ ਸੀਗਾ ਫਿਰ ਰੋਟੀ ਦਾ ਟਿਫਨ ਨਾਲ ਲੈ ਕੇ ਤੁਰਨਾ ਹੈ ਸਾਰਾ ਕੁਝ ਕਰਨਾ ਹਨਾ
1: ਹਾਂਜੀ ਤੇ ਬਾਕੀ ਭੁੱਲਣਾ ਇਹ ਕੁਦਰਤੀ ਰੱਬ ਨੇ ਬਣਾਇਆ ਹੈ ਜੇ ਮੈਂ ਕਈ ਵਾਰ ਸੋਚਦੀ ਇੱਕ ਮੈਂ ਕਿਸੇ ਦੀ ਇੱਦਾਂ ਵੀਡੀਓ ਸੀਗੀ ਦੇਖੀ ਦੋ ਤਿੰਨ ਸਾਲ ਪਹਿਲਾਂ ਦੇਖੀ ਹੋਗੀ ਉਹ ਫਿਰ ਕਹਿੰਦੇ ਵੀ ਕਿਸੇ ਪਾਇਆ ਵੀ ਤੁਸੀਂ ਆਪਣੇ ਵਾਪਸ ਬਚਪਨ ਚ ਜਾਣਾ ਚਾਹੁੰਦੇ ਜਾਂ ਪਿੱਛੇ ਜਾਣਾ ਚਾਹੁੰਦੇ ਆ ਤਾਂ ਇੱਕ ਨੇ ਕਿਹਾ ਵੀ ਪਿੱਛੇ ਨਹੀਂ ਮੈਂ ਜਾਣਾ ਚਾਹੁੰਦਾ ਕੁਛ ਵੀ ਨੀ ਜਾਣਾ ਚਾਹੁੰਦਾ ਹਨਾ ਕਹਿੰਦੇ ਪਿੱਛੇ ਜਾਂਦੇ ਸਮਝੋ ਕਈ ਵਾਰ ਆਪਾਂ ਕਈ ਗਲਤੀਆਂ ਕੀਤੀਆਂ ਹੁੰਦੀਆਂ ਕਈ ਕੁਛ ਜ਼ਿੰਦਗੀ ਵਿੱਚ ਕਈ ਗਲਤੀਆਂ ਹੋਈਆਂ ਕਿਸੇ ਨੂੰ ਘੱਟ ਵੱਧ ਕਿਹਾ ਹੋ ਗਿਆ ਕਿਸ ਤਰ੍ਹਾਂ ਜਿੱਦਾਂ ਤੁਸੀਂ ਕਿਹਾ ਕੀ ਹਟੇ ਕੋਈ ਗੱਲ ਹੋ ਜਾਂਦੀ ਕਈ ਵਾਰੀ ਜੇ ਉਹ ਸਾਰੀ ਰੀਲ ਨਾ ਜੋ ਕੁਛ ਅਸੀਂ ਜ਼ਿੰਦਗੀ ਵਿੱਚ ਸਮਝੋ ਮੈਂ ਅੱਜ ਤੱਕ 71 ਈਅਰ ਤੱਕ ਕਰ ਲਿਆ ਜੇ ਉਹ ਰੀਲ ਮੇਰੇ ਸਾਹਮਣੇ ਆ ਜਾਵੇ ਪਰਮਾਤਮਾ ਸਾਹਮਣੇ ਲਿਆ ਦੇਵੇ ਹਨਾ ਤੁਸੀਂ ਦੇਖੋ ਤੁਹਾਨੂੰ ਆਪਣੀ ਰੀਲ ਦੇਖ ਕੇ ਬੜੀ ਗਲਤ ਗੱਲ ਲੱਗੂ ਮੈਂ ਆ ਕੀਤਾ ਇੱਥੇ ਨਾ ਗਲਤੀ ਕੀਤਾ ਅਸੀਂ ਖੁਦ ਆਪਣੇ ਦੇਖਣਾ ਚਾਹਾਂਗੇ ਫਿਰ ਤੁਸੀਂ ਦੇਖੋ ਔਖੇ ਸੌਖੇ ਤੁਸੀਂ ਰੱਬ ਨੂੰ ਇਹ ਤਾਂ ਕਹੋਗੇ ਕਿ ਮੈਂ ਇਕੱਲਾ ਦੇਖ ਲੈਣਾ ਤੂੰ ਮੇਰੇ ਬੇਟੇ ਨੂੰ ਜਾਂ ਮੇਰੇ ਫੈਮਿਲੀ ਨੂੰ ਨਾ ਦਿਖਾਈ ਮੇਰੇ ਕਿਸੇ ਦੋਸਤ ਨੂੰ ਨਾ ਦਿਖਾਈ
0: ਦੇਖੋ ਔਜਲਾ ਭਾਜੀ ਕਈ ਵਾਰੀ ਗੱਲ ਕਰਦੇ ਹੁੰਦੇ ਜਿਹੜੇ ਉਸ ਉਮਰ ਦੇ ਵਿੱਚ ਜਾਂ ਉਸ ਪੜਾਅ ਦੇ ਵਿੱਚ ਜਿਹੜੇ ਗੀਤ ਲਿਖੇ ਆ ਜਦੋਂ ਅੱਜ ਕੱਲ ਚੇਤੇ ਆਉਂਦੇ ਆ ਜਾਂ ਪੜ੍ਹਦਾ ਆ ਕਿਤੋਂ ਮਿਲ ਜਾਂਦੇ ਆ ਜਾਂ ਜ਼ਿਹਨ ਦੇ ਵਿੱਚ ਆ ਜਾਂਦੇ ਆ ਕਿਉਂਕਿ ਉਹ ਲਿਖਦੇ ਨੀ ਗੇ ਬਹੁਤ ਮਤਲਬ ਕਿ ਜੋ ਹੈਗਾ ਬ੍ਰੇਨ ਦੇ ਵਿੱਚ ਹੀ ਸਾਰਾ ਕੁਝ ਉਹਨਾਂ ਨੇ ਰਿਕਾਰਡ ਕੀਤਾ ਹੋਇਆ ਤਾਂ ਜਦੋਂ ਉਹ ਚੇਤੇ ਆ ਜਾਣਗੇ ਤੇ ਵੀ ਹਾਸਾ ਆਉਂਦਾ ਵੀ ਏਦਾਂ ਦੇ ਗੀਤ ਵੀ ਲਿਖੇ
1: ਨਹੀਂ ਭੁਪਿੰਦਰ ਜੀ ਗੱਲ ਸੁਣੋ ਤੁਸੀਂ ਦੇਖੋ ਆ ਜਿਹੜੇ ਬਾਕੀ ਹੋਰ ਚੀਜ਼ਾਂ ਆ ਸਾਰਾ ਕੁਛ ਸੋਫਟਵੇਅਰ ਵਿੱਚੋਂ ਡਿਲੀਟ ਹੋ ਜਾਂਦਾ ਹਰ ਚੀਜ਼ ਤਕਰੀਬਨ ਹੋ ਜਾਂਦੀ ਸਭ ਕੁਛ ਤੁਸੀਂ ਦੇਖੋ ਜਿਹੜੀਆਂ ਚੀਜ਼ਾਂ ਸਾਡੇ ਬ੍ਰੇਨ ਵਿੱਚ ਇੱਕ ਵਾਰ ਰਿਕਾਰਡ ਹੋ ਚੁੱਕੀਆਂ ਆ ਉਹ ਨਹੀਂ ਭੁੱਲਦੀਆਂ ਹਨਾ ਉਹਨੂੰ ਮਾੜਾ ਜਿਹਾ ਹੀ ਸਾਨੂੰ ਧਿਆਨ ਦੇਣ ਦੀ ਲੋੜ ਹੈ ਤੁਹਾਨੂੰ ਸਾਰਾ ਕੁਛ ਸਾਹਮਣੇ ਚੇਤੇ ਆ ਜਾਂਦਾ
0: ਉਹ ਸਥਿਤੀ ਆਉਣ ਦੀ ਜ਼ਰੂਰਤ ਹੈ ਸਾਹਮਣੇ ਤੁਹਾਡੇ ਕੋਲ ਇਦਾਂ ਦਾ ਆ ਗਿਆ ਉਹ ਆਪਣੇ ਆਪ ਹੀ ਬੰਦਾ ਉੱਥੇ ਪਹੁੰਚ ਜਾਂਦਾ ਜੀ ਬਿਲਕੁਲ
1: ਹਾਂਜੀ ਹਾਂਜੀ ਤੁਸੀਂ ਦੇਖੋ ਹੁਣ ਕਿੰਨੀ ਦੂਰ ਬੈਠੇ ਆ ਕੱਲ ਦੀ ਗੱਲ ਆ ਮੈਂ ਤੁਹਾਨੂੰ ਦੱਸਦੀ ਆ ਵੀ ਮੈਂ ਦੇਖਾਂ ਵੀ ਭੁਪਿੰਦਰ ਜੀ ਅਜੇ ਜਾਗਦੇ ਹੀ ਆ ਮੇਰੇ ਇੱਥੇ 2 ਵਜੇ ਸੀ ਮੇਰਾ ਜੀ ਕਰੇ ਵੀ ਮੈਂ ਦੇਖਾਂ ਵੀ ਇੰਨਾ ਕੁ ਟਾਈਮ ਹੋਇਆ ਫਿਰ ਜੀ ਕਰੇ ਵੀ ਮੈਂ ਫੋਨ ਕਰ ਰਵਾਂ ਚੱਲ ਗੱਲਬਾਤ ਅੱਜ ਖੁੱਲ ਕੇ ਕਰਦੇ ਆ ਜਰਾ ਹਨਾ ਤਾਂ ਉਹ ਤੋਂ ਬਾਅਦ ਨਸ਼ਾ ਨਹੀਂ ਬੰਦਾ ਕਈ ਵਾਰ ਇਸ ਵੇਲੇ ਹੁਣ ਫੈਮਿਲੀ ਦੇ ਕੋਲ ਹੁੰਦਾ ਬੱਚਿਆਂ ਨੇ ਬੱਚੇ ਆਲੇ ਦੁਆਲੇ ਹੁੰਦੇ ਕਿਉਂਕਿ ਸੰਡੇ ਦਾ ਦਿਨ ਸੀ ਨਾ ਕੱਲ ਵੀ ਕੋਈ ਨਾ ਕੋਈ ਨਿਆਣੇ ਪੁੱਛਦੇ ਡੈਡੀ ਆਹ ਚਾਹੀਦਾ ਐ ਕਰਨਾ ਏਦਾਂ ਕਰਨਾ 100 ਆਪਣੀ ਫੈਮਿਲੀ ਦੀਆਂ ਗੱਲਾਂ ਹੁੰਦੀਆਂ ਹਨਾ ਫਿਰ ਉੱਥੇ ਮੈਂ ਆਪਣੇ ਆਪ ਨੂੰ ਰੋਕ ਲਿਆ ਹਨਾ ਪਰ ਤੁਸੀਂ ਦੇਖੋ ਇੱਕ ਮਿੰਟ ਤਾਂ ਬਈ ਤੁਸੀਂ ਦੇਖੋ ਇੱਕ ਸਿਰ ਮੇਰੇ ਦਿਮਾਗ ਚ ਸੋਚੇ ਆਉਣ ਦੀ ਗੱਲ ਸੀ ਮੈਂ ਤੁਹਾਡੇ ਕੋਲ ਪਹੁੰਚ ਚੁੱਕੀ ਸੀ
0: ਜੀ ਬਿਲਕੁਲ ਹੈ ਜੀ ਬਿਲਕੁਲ ਹੈ ਜੀ
1: ਤੁਸੀਂ ਦੇਖੋ ਹਾਂਜੀ ਤੁਸੀਂ ਦੇਖੋ ਅਸੀਂ ਕਿਤੇ ਦੀ ਕਿਤੇ ਹੈਗੇ ਆ ਕੋਈ ਆ ਦੇਖੋ ਹੱਥ ਚ ਫੋਨ ਨੇ ਨਾ ਕੋਈ ਤਾਰ ਆ ਨਾ ਕੁਛ ਵਾਸਤਾ ਕਿੱਥੇ ਦੇ ਕਿੱਥੇ ਤੁਹਾਡੀਆਂ ਜੁੜ ਜਾਣੀਆਂ ਇਹ ਤਾਂ ਹੁਣ ਫੋਨਾਂ ਕਰਕੇ ਆ ਭੁਪਿੰਦਰ ਜੀ ਅੱਗੇ ਕਹਿੰਦੇ ਨੀ ਬਈ ਤੇ ਮੈਂ ਤੈਨੂੰ ਚੇਤੇ ਹੀ ਕਰਦਾ ਸੀ ਤਾਂ ਏਦਾਂ ਫਿਰ ਜਾ ਤੁਸੀਂ ਦੇਖੋ ਵਾਕਈ
0: ਜਿਹੜੀ ਫ੍ਰੀਕੁਐਂਸੀ ਆ ਨਾ ਜਿਹੜੀ ਕੁਦਰਤ ਨੇ ਜਿਹੜੀ ਇਹ ਖੇਡ ਰਚੀ ਆ ਨਾ ਜਾਂ ਕਹਿ ਲੋ ਜਿਸ ਨੇ ਵੀ ਇਹ ਖੇਡ ਰਚੀ ਆ ਆਪਾਂ ਕਹਿ ਦਿੰਨੇ ਆ ਕਿ ਅਸੀਂ ਇੱਕ ਦੂਜੇ ਨਾਲ ਟੁੱਟੇ ਆ ਟੁੱਟੇ ਨੀ ਗਾ ਮਤਲਬ ਕਿ ਹਰ ਚੀਜ਼ ਚਾਹੇ ਕੋਈ ਕੀੜੀ ਵੀ ਆ ਨਾ ਉਹ ਵੀ ਇੱਕ ਚੀਜ਼ ਹਰ ਚੀਜ਼ ਦੇ ਨਾਲ ਕੁਨੈਕਟਡ ਆ ਜੀ ਕਿਸੇ ਨਾ ਕਿਸੇ ਚੀਜ਼ ਨਾਲ ਕੁਨੈਕਟਡ ਜੀ
1: ਕਿਤੇ ਦੀ ਕਿਤੇ ਅਸੀਂ ਬੈਠੇ ਆ, ਕਿਤੇ ਦੀ ਕਿਤੇ ਹੁੰਦੇ ਆ। ਤੁਸੀਂ ਦੇਖੋ ਹੁਣ ਅਸੀਂ ਆਵਾਜ਼ ਦੇ ਨਾਲ ਹੀ ਜੁੜੇ ਆ, ਇੱਕ ਦੂਜੇ ਨੂੰ ਦੇਖਿਆ ਨੀ, ਪਰ ਫੇਰ ਵੀ ਅਸੀਂ ਆਵਾਜ਼ ਦੇ ਨਾਲ ਰੇਡੀਓ ਤੇ ਕਿੰਨਿਆਂ ਦੇ ਨਾਲ ਸਾਡੀ ਸਾਂਝ ਆ, ਕਿਸੇ ਨਾਲ ਥੋੜੀ ਘੱਟ ਆ, ਕਿਸੇ ਨਾਲ ਜ਼ਿਆਦਾ ਆ, ਕਿਸੇ ਨਾਲ ਬਹੁਤੀ ਆ, ਹਨਾ। ਤੇ ਆਪਾਂ ਚਾਹੇ ਗੱਲ ਵੀ ਨੀ ਕਰਦੇ, ਤਾਂ ਵੀ ਨਾ ਗੱਲ ਕਰਨ ਤੇ ਵੀ ਅਸੀਂ ਦਿਲ ਵਿੱਚ ਇੱਕ ਦੂਜੇ ਨਾਲ ਗੱਲ ਕਰ ਲੈਂਦੇ।
0: ਬਿਲਕੁਲ ਹੈ, ਬਿਲਕੁਲ ਹੈ ਜੀ, ਹਾਂਜੀ।
1: ਇਹ ਕੀ ਰੱਬ ਨੇ ਇਹ ਦੇਖ ਲਓ ਵੀ ਕੀ ਚੀਜ਼ ਬਣਾਈ ਹੋ, ਫੇਰ ਤੁਸੀਂ ਦੇਖੋ ਅੱਖਾਂ ਅੱਖਾਂ ਵੀ ਅੱਖਾਂ ਤੁਸੀਂ ਮੀਟਦੇ
0: ਫੀਲ ਕਰ
1: ਸਕਦੇ ਹੋ, ਜਿਹਦਾ ਨਾਂ ਲਿਆ ਉਹੀ ਚਿਹਰਾ ਤੁਹਾਡੇ ਸਾਹਮਣੇ ਆ ਗਿਆ, ਉਹਦੀ ਤੁਹਾਨੂੰ ਕਿੰਨੀ ਕਹਾਣੀ ਚੇਤੇ ਆ ਜਾਣੀ ਆ। ਅੱਛਾ ਵੀ ਆਹ ਮੈਨੂੰ ਆਹ ਚਿੱਠੀ ਲਿਖੀ ਸੀ, ਜਾਂ ਮੈਨੂੰ ਮੈਸੇਜ ਕੀਤਾ ਸੀ, ਆਹ ਕਿਹਾ ਸੀ, ਜਾਂ ਕਿਸੇ ਨੇ ਚੰਗਾ ਕਿਹਾ ਉਹਦਾ ਚੰਗਾ ਚੇਤੇ ਆ ਜਾਂਦਾ, ਮਾੜਾ ਕਿਹਾ ਤਾਂ ਉਹ ਚੇਤੇ ਆ ਜਾਂਦਾ। ਕਮਾਲ ਦੀ ਗੱਲ ਆ ਭਈ, ਤੁਸੀਂ ਦੇਖੋ ਬੰਦੇ ਪਹੁੰਚ ਜਾਂਦਾ ਇਹ ਜਿਹੜੀਆਂ, ਇਹ ਹੁਣ ਨੀ ਹੈ। ਤੁਸੀਂ ਦੇਖੋ ਭਈ ਪਹਿਲਾਂ ਤੋਂ ਆਪਾਂ ਗ੍ਰੰਥਾਂ ਵਿੱਚ ਵੀ ਕਿਤੇ ਦੀ ਕਿਤੇ ਬੰਦਾ ਹੁੰਦਾ, ਕਿਤੇ ਦੀ ਕਿਤੇ ਪਹੁੰਚ ਜਾਂਦਾ। ਹੁਣ ਸਾਨੂੰ ਨੀ ਪਤਾ ਗੁਰੂ ਨਾਨਕ ਦੇਵ ਜੀ ਦਾ, ਕਹਿੰਦੇ ਉੱਥੇ ਤੱਕ ਪਹੁੰਚੇ, ਉੱਥੇ ਤੱਕ ਪਹੁੰਚੇ, ਉਹ ਕਿੱਦਾਂ ਪਹੁੰਚੇ, ਆਈ ਡੋਂਟ ਨੋ ਵੀ ਸੱਚੀ ਪਹੁੰਚੇ, ਉਹ ਕਿਹੜੇ ਤਰੀਕੇ ਨਾਲ ਜਾਂ ਉਹਨਾਂ ਦੀਆਂ ਰੂਹਾਂ ਹੀ ਪਹੁੰਚਦੀਆਂ ਸੀ, ਕਿੱਦਾਂ
0: ਹੁੰਦੀ। ਨਾਲੇ ਭੈਣ ਜੀ, ਜਿਹੜੀ ਇਮੈਜੀਨੇਸ਼ਨ ਆ ਨਾ, ਉਹ ਹਰ ਵਿਅਕਤੀ ਕੁਝ ਨਾ ਕੁਝ ਤਾਂ ਕਰਦਾ ਹੀ ਹੋਊਗਾ। ਚਲੋ ਮੈਂ ਵੀ ਇੱਥੇ ਜਦੋਂ ਮੂਵ ਹੋਇਆ ਨਾ, ਮੈਂ ਸੋਚਦਾ ਸੀ ਇੱਥੇ ਇੱਦਾਂ ਦਾ ਹੋਊਗਾ, ਉੱਦਾਂ ਦਾ ਹੋਊਗਾ, ਤਾਂ ਜਦੋਂ ਮੈਂ ਇੱਥੇ ਆਇਆ ਨਾ, ਉਹ ਟੋਟਲੀ ਡਿਫਰੈਂਟ ਸੀਗਾ ਨਾ। ਕੋਈ ਨਾ ਕੋਈ ਇਮੈਜੀਨੇਸ਼ਨ ਚੱਲਦੀ ਆ ਨਾ ਬੰਦੇ ਦੇ ਅੰਦਰ, ਮਤਲਬ ਕਿ ਬ੍ਰੇਨ ਦੇ ਵਿੱਚ ਇੱਕ ਤਸਵੀਰ ਖਿੱਚਣ ਦੀ ਕੋਸ਼ਿਸ਼ ਕਰਦਾ ਜੀ।
1: ਤੁਹਾਨੂੰ ਮੈਂ ਦੱਸਦੀ, ਸੱਤਵੀਂ ਅੱਠਵੀਂ ਵਿੱਚ ਏਦਾਂ ਇੱਕ ਗਿਆਨੀ, ਸਾਡਾ ਪੰਜਾਬੀ ਵੇਲੇ ਨੂੰ ਗਿਆਨੀ ਕਹਿੰਦੇ ਹੁੰਦੇ ਸੀ, ਤੇ ਉਹ ਚ ਕੋਈ ਜਾਣੀ ਕਿ ਟੋਪਿਕ ਏਦਾਂ ਦਾ ਸੀ, ਉਹ ਕਹਿੰਦੇ ਬੰਦਾ ਹਰ ਵੇਲੇ ਸੋਚਦਾ। ਤੁਸੀਂ ਦੇਖੋ ਸੁੱਤਾ ਜਾਗਦਾ ਹਰ ਵੇਲੇ ਚੱਲੀ ਜਾਂਦੀ ਹੈ, ਹਨਾ, ਮਤਲਬ ਗੱਲਬਾਤ ਚੱਲੀ ਜਾਂਦੀ ਬ੍ਰੇਨ ਚ ਨਾ। ਤੁਸੀਂ ਦੇਖੋ ਇੱਥੋਂ ਤੱਕ ਆ, ਤੁਸੀਂ ਕਹਿਣ ਨੂੰ ਆਪਣੇ ਬਾਥਰੂਮ ਚ ਗਏ, ਟੋਇਲਟ ਤੇ ਬੈਠੇ ਆ, ਤੁਸੀਂ ਪਤਾ ਨੀ ਕਿੱਥੇ ਕਿੱਥੇ ਪਹੁੰਚੀ ਜਾਂਦੀ, ਤੁਹਾਡਾ ਧਿਆਨ ਸੱਚੀ ਕਿਤੇ ਦੀ ਕਿਤੇ ਸੋਚਾਂ। ਇਹਦਾ ਮਤਲਬ ਜਿਹੜਾ ਇਹ ਬ੍ਰੇਨ ਆ ਹਰ ਵੇਲੇ ਚੱਲੀ ਜਾਂਦਾ, ਕਿਤੇ ਵੀ ਨੀ ਖਤਮ ਹੁੰਦਾ।
0: ਮੈਨੂੰ ਸ਼ਬਦ ਨੀ ਚੇਤੇ ਆਉਂਦਾ ਗੁਰਬਾਣੀ ਦਾ, ਜਿਹੜਾ ਸੋਚਿਆ ਸੋਚੇ ਲੱਖ ਵਾਰੀ, ਕੁਝ ਮਾਫ਼ੀ ਚਾਹਾਂਗਾ ਸ਼ਾਇਦ,
1: ਸੋਚੇ ਸੋਚਣਾ ਹੋਵੇ, ਜੇ ਸੋਚੇ
0: ਲੱਖ ਵਾਰ ਸ਼ਾਇਦ ਉਹ ਇਹੀ ਚੀਜ਼ ਗੱਲ ਮਤਲਬ ਹੋਏਗਾ ਜੀ ਉਸ ਚੀਜ਼ ਦਾ।
1: ਹਾਂਜੀ ਹਾਂਜੀ, ਕਿਤੇ ਵੀ ਕਿਤੇ ਬੰਦਾ ਬੈਠਾ ਹੁੰਦਾ, ਕੁਛ ਨਾ ਕੁਛ ਸੋਚੀ ਜਾਂਦਾ, ਉਹ ਕਦੇ ਫ੍ਰੀ ਨੀ ਹੁੰਦਾ। ਤੁਸੀਂ ਦੇਖੋ ਕਹਿ ਦਿੰਦੇ ਜੀ ਰੱਬ ਦਾ ਨਾਂ ਲੈਣਾ ਚਾਹੀਦਾ, ਉੱਠ ਕੇ ਨਹਾ ਧੋ ਕੇ ਲੈਣਾ ਚਾਹੀਦਾ, ਆਹ ਕਰਨਾ ਚਾਹੀਦਾ, ਪਰ ਜੇ ਅਸੀਂ ਨਹਾ ਧੋ ਕੇ ਜੇ ਪਾਏ ਸਭ ਕੁਛ ਕਰਕੇ ਰੱਬ ਦਾ ਨਾਂ ਲੈਣਾ ਆ, ਤਾਂ ਫਿਰ ਇਹ ਤਾਂ ਮਤਲਬ ਤਾਂ ਸਾਡੇ ਕੋਲ ਟਾਈਮ ਹੀ ਨੀ ਹੋਣਾ ਕਿਸੇ ਵੇਲੇ ਸਾਨੂੰ, ਅਸੀਂ ਕਹਿਣਾ ਆਹ ਕਰਕੇ ਫੇਰ ਲੈਂਦੇ ਹਾਂ, ਹੁਣ ਮੈਂ ਨਹਾਉਣੀ ਜਾਂ ਠਹਿਰ ਕੇ ਨਹਾਉਂਦੇ ਜੇ ਕੁਛ ਹੁੰਦੇ ਆ। ਤੁਸੀਂ ਕਿਤੇ ਤੁਸੀਂ ਟੋਇਲਟ ਤੇ ਬੈਠੇ ਆ, ਜਾਂ ਕਿਸੇ ਸਮਝੋ ਕਿਤੇ ਜਾ ਰਿਹਾ, ਮੂਹਰੇ ਕੁੱਤਾ ਆ ਗਿਆ ਜਾਂ ਸੱਪ ਆ ਗਿਆ, ਉਸੇ ਵੇਲੇ ਤੁਸੀਂ ਰੱਬ ਦਾ ਨਾਮ ਦਵਾ ਲੈਣ ਲੱਗ ਪੈਂਦੇ।
0: ਬਿਲਕੁਲ
1: ਇੱਕ ਸਕਿੰਟ ਲੱਗਦਾ, ਇਹਦਾ ਮਤਲਬ ਰੱਬ ਦਾ ਨਾਂ ਲੈਣ ਲਈ ਕੋਈ ਥਾਂ, ਕੋਈ ਜਗ੍ਹਾ, ਕੋਈ ਟਾਈਮ, ਕੁਛ ਨੀ ਹੁੰਦਾ। ਇਹ ਤੁਸੀਂ ਹਰ ਵੇਲੇ ਲੈ ਸਕਦੇ
0: ਹੋ, ਕਰ ਸਕਦੇ। ਬਿਲਕੁਲ ਜੀ, ਬਿਲਕੁਲ ਜੀ,
1: ਹਾਂਜੀ। ਦਵਾ ਸੱਟ ਤੁਸੀਂ ਦੇਖੋ, ਮੜ ਜੇ ਸੱਟ ਲੱਗੇ, ਕੰਡਾ ਲੱਗਾ, ਮਾਂ ਨੂੰ ਚੇਤੇ ਕਰਦਾ, ਹਾਏ ਮਾਂ ਕਿਉਂ, ਮਾਂ ਰੱਬ ਵਰਗੀ ਆ, ਹਨਾ। ਤੇ ਰੱਬ ਨੂੰ ਤਾਂ ਕਿਸੇ ਨੇ ਦੇਖਿਆ ਨੀ, ਮਾਂ ਤਾਂ ਹਰ ਵੇਲੇ ਮਤਲਬ ਇੱਦਾਂ ਕਰਦੀ, ਉਹਨੇ ਇੱਕ ਸੈਕਿੰਡ ਚ ਕਹਿੰਦੇ ਫਿਰ ਫੂਕ ਜੇ ਮਾਰ ਦੇਣੀ, ਤਾਂ ਕਹਿਣਾ ਲੈ ਠੀਕ ਹੋ ਗਿਆ, ਡਿੱਗਿਆ ਤਾਂ ਠੀਕ ਹੋ ਗਿਆ, ਕਹਿਣਾ ਹੋਇਆ ਕੀ ਤੈਨੂੰ, ਕੁਛ ਵੀ ਨੀ। ਤਾਂ ਹੋਰ ਤਾਂ ਉਹਦਾ ਜੇ ਸੱਟ ਸੁੱਟ ਲੱਗ ਜਾਵੇ ਜਾਂ ਕੋਈ ਡਿੱਗ ਜਾਵੇ ਤਾਂ ਕਿੱਦਾਂ ਕਰਦੇ ਆ, ਆਰਜੂ ਓਕੇ ਬੇਬੀ, ਆਰਜੂ ਫਲਾਨਾ, ਆਰਜੂ ਸਿਮਕੜਾ, ਕਿੰਨਾ ਕੁਛ ਇਹ ਕਰਨੇ।
0: ਆਪਣੇ ਇੰਡੀਆ ਚ ਹੁੰਦਾ ਸੀ, ਬੇਬੇ ਪਹਿਲਾਂ ਚਾਰ ਠੋਕਦੀ ਹੁੰਦੀ ਵੀ ਤੈਨੂੰ ਦੀਦਾ ਨੀ,
1: ਸ਼ਰਾਰਤਾਂ ਕੀਤੀਆਂ, ਹਨਾ, ਕੰਮ ਨੀ ਕੀਤਾ ਕੁਛ, ਉਹ ਤਾਂ ਬਚ ਕੇ ਆਉਣੀ ਹੈ। ਗੁਆਂਢ ਨਿਆਣਿਆਂ ਨੇ ਜਿਹੜੇ ਨਾਲ ਦੇ ਆ, ਉਹਨੇ ਉਹਦੇ ਤੋਂ ਪਹਿਲਾਂ ਘਰ ਦੇ ਵੀਰ ਲਾ ਕੇ ਜਾ ਕੇ ਪਹਿਲਾਂ ਦੱਸ ਦੇਣਾ, ਉਹਦੀ ਖ਼ਬਰ ਪਹਿਲਾਂ ਪਹੁੰਚਣਾ, ਤੇ ਫਿਰ ਮੰਮੀ ਨੇ ਵੀ ਲਾਣੀ ਆ, ਤੂੰ ਇਹ ਫਿਰ ਲੈ ਕੇ ਵੀ ਆਉਣਾ, ਫਿਰ ਭੈਣ ਜੀ ਇਹ ਕਹਿਣਾ ਨੀ ਮੰਨਦਾ, ਇਹਨੂੰ ਜ਼ਰੂਰ ਇਹਦੇ ਜਦੋਂ ਚਾਰ ਛੇਤਰ ਲਾਏ।
0: ਬਿਲਕੁਲ ਬਿਲਕੁਲ,
1: ਹੋਰ ਤੁਸੀਂ ਦੇਖੋ ਬੱਚਿਆਂ ਨੂੰ ਕੁਛ ਕਹਿ ਨੀ ਸਕਦੇ, ਨਾ ਇੱਥੇ ਨਾ ਉੱਥੇ, ਭੁਪਿੰਦਰ ਜੀ ਕਿਤੇ ਨੀ, ਮਤਲਬ ਕੋਈ ਕੋਈ ਆ ਜਾਣੀ ਕਿ ਬਲੈਸਡ ਬੱਚੇ ਜਿਹੜੇ ਹੈਗੇ ਆ, ਹਨਾ, ਪਰਮਾਤਮਾ ਦੀ ਮਿਹਰਬਾਨੀ ਨਾ, ਉਹ ਸਭ ਕੁਛ ਚੰਗਾ ਕਰੀ ਜਾਂਦੇ, ਸਭ ਕੁਛ ਕਰੀ ਜਾਂਦੇ। ਤਾਂ ਨਹੀਂ ਤਾਂ ਇੱਦਾਂ, ਨਾ ਬੱਚਿਆਂ ਨੂੰ ਡਰ ਹੈਗਾ, ਨਾ ਮਾਂ ਬਾਪ ਦਾ ਡਰ। ਮਾਂ ਬਾਪ ਵੀ, ਤੁਹਾਨੂੰ ਮੈਂ ਇੱਕ ਗੱਲ ਦੱਸਦੀ, ਵੈਰੀ ਕਲੀਅਰ ਆ, ਤੇ ਅੱਗੇ ਇੱਦਾਂ ਹੁੰਦਾ ਸੀ, ਦਵਾ ਸੱਟ ਰਜਾਈ ਮਾਵਾਂ ਖਿੱਚਦੀਆਂ ਹੁੰਦੀਆਂ ਸੀ, ਜੋ ਉੱਠਿਆ ਨੀ ਕਿੱਦਾਂ ਝਟਕੇ ਪੈਂਦੇ ਸੀ ਸਾਨੂੰ ਸਾਰਿਆਂ ਨੂੰ ਪਏ ਆ। ਤਾਂ ਮਤਲਬ ਹੁਣ ਤਾਂ ਤੁਸੀਂ ਕਹਿ ਨੀ ਸਕਦੇ, ਉਹਦੀ ਰਜਾਈ ਜੇ ਖਿੱਚੋਗੇ ਹੈ
0: ਆਪਣੇ ਆਪ ਨੂੰ ਫੀਲ ਹੋ ਜਾਂਦਾ ਵੀ ਕਾਤੋਂ ਕਹਿ ਦਿੱਤਾ ਨਾ, ਕਾਤੋਂ ਟੋਕ ਦਿੱਤਾ, ਮਤਲਬ ਕਿ ਉਹ ਆਪਣੀ ਜਗ੍ਹਾ ਸਹੀ ਸੀ।
1: ਹਾਂਜੀ ਹਾਂਜੀ,
0: ਫੀਲ ਹੋਣ ਲੱਗ
1: ਜਾਂਦਾ, ਇਹ ਗੁੱਸਾ ਹੀ ਬੜਾ ਮੰਨਦੇ ਅੱਜ ਕੱਲ ਦੇ ਤਾਂ ਨਿਆਣੇ। ਅੱਗੇ ਕਦ ਹੁੰਦੇ ਸੀ, ਅੱਗੇ ਤਾਂ ਤਾਏ ਚਾਚੇ ਬਾਬੇ ਜਾਂ ਆਂਟੀ ਗੁਆਂਢੀ ਵੀ ਦੋ ਥੱਪੜ ਲਾ ਹੀ ਦਿੰਦੇ ਸੀ ਜਿੰਨੇ ਨਾਲ ਸ਼ਰਾਰਤ ਕਰਦਾ ਸੀ।
0: ਬਿਲਕੁਲ,
1: ਔਰ ਕੋਈ ਗੁੱਸਾ ਹੀ ਨਹੀਂ ਸੀ ਕਰਦਾ, ਹਨਾ।
0: ਬਿਲਕੁਲ ਹੈ ਜੀ, ਭੈਣ ਜੀ ਆਪਣੇ ਨਾਲ ਔਜਲਾ ਸਾਹਿਬ ਜੁੜਨਾ ਚਾਹੁੰਦੇ, ਉਹਨਾਂ ਨੇ ਸ਼ਾਇਦ ਕੋਈ ਗੱਲ ਗੱਲ ਸਾਂਝੀ
1: ਕਰਨੀ। ਠੀਕ ਹੈ ਠੀਕ ਹੈ, ਲੈ ਲੈ, ਬਹੁਤ ਚਿਰ ਹੋ ਗਿਆ ਮਿਲੇ ਹੀ ਨਹੀਂ।
0: ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ ਜੀ ਜੀ।
2: ਸਤਿਕਾਲ ਵੱਡੇ ਭੈਣ ਜੀ ਤੇ ਭਰਜਵੀਰ ਸਿੰਘ ਸਰੋਤਿਆਂ ਜੀ,
0: ਸਤਿ ਸ੍ਰੀ ਅਕਾਲ ਜੀ।
1: ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ, ਕਿਦਾਂ ਕੀ ਹਾਲ ਚਾਲ ਆ? ਮੈਂ ਤਾਂ ਆਪ ਤੋਂ ਯਾਦ ਕਰਦੀ ਸੀ।
2: ਮੈਂ ਨਾ ਭੈਣ ਜੀ
1: ਪਾਚਲ ਸੁਣਦੇ ਰਹਿੰਦਾ,
2: ਇੱਕ ਮਿੰਟ ਨਾ, ਕਿੰਨੇ ਸੈਕਿੰਡ ਮੈਂ ਬਿਹਾਈਂਡ ਚੱਲ ਰਿਹਾ ਸੀ।
0: ਅੱਛਾ ਜੀ।
2: ਤੇ ਮੈਂ ਨਾ ਕਹਿਣ ਲੱਗਿਆ ਸੀ ਵੀ ਭੈਣ ਜੀ ਨੂੰ ਦੇ ਵਿਚਾਰ ਲਵੋ ਤੁਸੀਂ ਇਹਦੇ ਵਿੱਚ ਲਿਖਿਆ ਵੀ ਇਹ, ਮੈਂ ਸਵਾਲ ਵੀ ਤੁਹਾਨੂੰ ਕਰਨਾ ਜੀ, ਨਾ ਜੁੜਦੇ ਤੁਸੀਂ ਹਨਾ।
0: ਹਾਂਜੀ।
2: ਉਹ ਜਦੋਂ ਮੈਂ ਲਾਈਵ ਤੇ ਲੱਭਿਆ ਤੇ ਤੁਸੀਂ ਲੱਗੇ ਜੁੜੇ ਹੋਏ ਸੀਗੇ। ਸਵਾਲ ਜਿਹੜਾ ਭਾਜ ਨੇ ਕਹਾਣੀ ਸੁਣਾਈ ਜੀ।
1: ਹਾਂਜੀ।
2: ਤੁਸੀਂ ਟੀਚਰ ਰਹੇ ਹੋ, ਬਹੁਤ ਜਾਣੀ ਬੱਚਿਆਂ ਨੂੰ ਪੜਾਇਆ ਹੋਣਾ, ਇਹੋ ਜਿਹੀਆਂ ਗੱਲਾਂ ਚ ਵੀ ਲੰਘੀ ਹੋਣੀ ਜਿਹੜੀ ਕਹਾਣੀ, ਕੀ ਜਿਹੜਾ ਬੰਦਾ ਇਹੋ ਜਿਹੀਆਂ ਗੱਲਾਂ ਲਿਖਦਾ ਉਹ ਤੇ ਆਪ ਪੂਰਾ ਉਤਰਦਾ ਜੀ?
0: ਜੀ
1: ਨਾ ਨਾ ਨਾ, ਕਿੱਥੇ ਉਤਰਦੇ ਦੂਜੇ। ਤੁਸੀਂ ਇਹ ਦੇਖੋ, ਤੁਹਾਨੂੰ ਮੈਂ ਦੱਸਦੀ ਆ, ਆ ਗੁਰਦੁਆਰੇ ਦੇ ਗ੍ਰੰਥੀ ਕੁਛ ਵੀ ਆ ਹਨਾ, ਤੁਹਾਨੂੰ ਮੈਂ
2: ਦੱਸਦੀ
1: ਗੱਲੇ ਹੋ ਰਹੇ ਸੀ ਨਾ, ਇਹ ਉਸ ਵੇਲੇ ਗੱਲ ਹੋ ਰਹੀ ਸੀ ਤਾਂ ਉਸ ਵੇਲੇ ਪਹਿਲਾਂ ਮੈਂ ਬੋਲਣ ਲੱਗੀ, ਪਰ ਫਿਰ ਮੈਂ ਪਿੰਡ ਦਾ ਨਾਂ ਨਹੀਂ ਲੈਣਾ ਚਾਹੁੰਦੀ ਸੀ, ਜਾਣੀ ਕਿ ਅਸੀਂ ਉੱਥੇ ਦੂਜੇ ਇੱਥੇ ਨੌਰੇ ਟੀਚਰ ਟ੍ਰੇਨਿੰਗ ਕਰਦੇ ਸੀ, ਪਰ ਮੈਂ ਇੱਕ ਵਾਰ ਪੋਸਟ ਪਾਈ ਸੀ ਅਨਨੋਨ ਜਿਹਾ ਨਾਂ ਲਿਖ ਕੇ ਕਰਕੇ ਹਨਾ। ਤਾਂ ਤੁਸੀਂ ਦੇਖੋ, ਮੈਂ ਕਹਿੰਦੀ ਕਿਹੋ ਜਿਹੇ ਕਹਿਣ ਨੂੰ ਉਹ ਗ੍ਰੰਥੀ ਆ, ਕਹਿਣ ਨੂੰ ਉਹ ਕੁਛ ਆ, ਤੁਸੀਂ ਦੇਖੋ ਕਿਹੋ ਜਿਹੇ ਗੰਦੇ ਬੰਦੇ। ਮੈਂ ਕਹਿੰਦੀ ਇਹ ਸਿਰਫ ਏਦਾਂ ਏਦਾਂ ਹੀ ਆ, ਸੋਹਣੇ ਕੱਪੜੇ ਪਾਇਆ ਤੇ ਉਹ ਵਧੀਆ ਨੀ ਹੋ ਜਾਂਦੇ। ਮੈਂ ਕਹਿੰਦੀ ਉਹਦੇ ਨਾਲੋਂ ਜੇ ਕੱਪੜੇ ਨੀ ਵਧੀਆ ਪਾਏ, ਮਤਲਬ ਆ ਬਾਣੇ ਵਿੱਚ ਨੇ। ਮੈਂ ਕਹਿੰਦੀ ਜੇ ਕੋਈ ਗਲਤੀ ਕਰਦਾ ਬਾਣੇ ਤੋਂ ਬਿਨਾਂ, ਗਲਤੀ ਕਰਦੇ ਤੋਂ ਮਾਫ ਕੀਤਾ ਜਾ ਸਕਦਾ ਵੀ ਹਾਂ ਜੀ ਉਹਦੇ ਕੋਲੋਂ ਗਲਤੀ ਹੋ ਸਕਦੀ ਆ, ਚਲੋ ਹਾਂ, ਪਰ ਜਦ ਤੁਸੀਂ ਇੱਕ ਵਾਰ ਬਾਣੇ ਵਿੱਚ ਆ ਗਏ, ਕੁਛ ਹੋ ਗਿਆ, ਫਿਰ ਵੀ ਤੁਸੀਂ ਗਲਤੀ ਕਰਦੇ ਆ ਤਾਂ ਫਿਰ ਤਾਂ ਉਹ ਮਾਫੀ ਦੇ ਯੋਗ ਨੇ। ਔਰ ਇਹ ਗਲਤੀਆਂ ਤੁਹਾਨੂੰ ਮੈਂ ਦੱਸਦੀ ਆ, ਬਹੁਤ ਦੇਖੀਆਂ, ਬਹੁਤ ਸੁਣੀਆਂ, ਆਂਢ ਗੁਆਂਢ ਵਿੱਚ, ਆਲੇ ਦੁਆਲੇ ਵਿੱਚ, ਉਹ ਫਲਾਣੇ ਨੇ ਏਦਾਂ ਹੋਈ, ਏਦਾਂ ਕੀਤੀ। ਸਾਡੇ ਨਾਲ ਦੇ ਪਿੰਡ ਸੀ, ਉਹ ਕੁੜੀ ਸੀ ਤਾਂ ਉਹ ਦੱਸੀ, ਕਹਿੰਦੀ ਭਾਈ ਮੈਂ ਹਨਾ, ਮੈਨੂੰ ਅਸੀਂ ਇਕੱਠੀਆਂ ਹੀ ਕਰਦੇ ਸੀ, ਕਹਿੰਦੀ ਭਾਈ ਮੈਂ ਸਵੇਰ ਨੂੰ ਤੜਕੇ ਨੂੰ ਜਾ ਰਹੀ ਸੀ, ਮਤਲਬ ਆਪਣੇ ਘਰ ਉੱਥੇ ਜਾਣੀ ਕਿ ਧਾਰ ਚੋਣ ਜਾਂਦੀ ਸੀ ਹਨਾ, ਨੇੜੇ ਕੋਲੇ ਸੀਗਾ। ਤਾਂ ਉਹ ਗੁਰਦੁਆਰੇ ਦੇ ਭਾਈ ਬਾਰੇ ਦੱਸੀ, ਪੀ ਉਹਨੇ ਗੁਰਦੁਆਰੇ ਦੇ ਭਾਈ ਨੇ ਕਹਿੰਦੀ ਆ ਕੇ ਮੈਨੂੰ ਮੋਹਰਿਓ ਫੜ ਲਿਆ। ਤੁਸੀਂ ਦੇਖੋ ਕਿੰਨੀ ਮਾੜੀ ਗੱਲ ਆ, ਕਿੰਨੀ ਗਲਤ ਗੱਲ ਆ। ਕਹਿੰਦੀ ਮੈਂ ਕੱਸ ਕੇ ਥੱਪੜ ਉਹਦੇ ਮਾਰਿਆ ਹਨਾ, ਫਿਰ ਤੈਨੂੰ ਸ਼ਰਮ ਹੈ ਵੀ ਮੈਂ ਤੇਰੇ ਬੱਚਿਆਂ ਵਰਗੀ ਆ ਹਨਾ।
0: ਬਿਲਕੁਲ।
1: ਤੁਸੀਂ ਦੇਖੋ ਇਹ ਭਾਈ ਕੀ ਕਿਹਾ ਜਾ ਸਕਦਾ?
0: ਬਿਲਕੁਲ ਹੈ ਜੀ। ਜੀ ਜੀ ਓਜਲਾ ਸਾਹਿਬ,
1: ਮੈਂ ਕਲਮ ਪੰਜਾਬ ਦੀ ਵਿੱਚ ਪੋਸਟ ਪਾਈ ਸੀ।
0: ਹਾਂਜੀ
1: ਮੈਂ ਕਰ ਲਈ, ਮਤਲਬ ਜਿਹੜੇ ਬਹੁਤੇ ਨਾ ਚਿੱਟੇ ਕੱਪੜਿਆਂ ਵਾਲੇ ਜਾਂ ਕਿਸੇ ਤੇ ਅਸੀਂ ਬਹੁਤਾ ਹੀ ਯਕੀਨ ਕਰਦੇ ਆ, ਹੋਰ ਵੀ ਹੈਗੀਆਂ ਕਹਾਣੀਆਂ ਇੱਕ ਦੋ ਤੇ, ਜਾਣੀ ਕਿ ਮੈਂ ਹੁਣ ਵੀ ਕਿਸੇ ਨਾਲ ਗੱਲ ਅਸੀਂ ਕਰਦੀ, ਉਸ ਬਾਰੇ ਅਸੀਂ ਸੋਚ ਵੀ ਨੀ ਸਕਦੇ ਵੀ ਉਹ ਬੰਦਾ ਏਦਾਂ ਦਾ ਸੀ, ਉਹ ਏਦਾਂ ਦਾ। ਮੈਂ ਆਪਣੇ ਘਰੇ ਕਿਸ ਨਾਲ ਗੱਲ ਕਰਾਂ ਵੀ ਮਤਲਬ ਅਸੀਂ ਉਸ ਬੰਦੇ ਦੀ ਇੰਨੀ ਰਿਸਪੈਕਟ ਕਰਦੇ ਸੀ, ਕੋਈ ਹਿਸਾਬ ਨੀ। ਉਹ ਮਿਲਟਰੀ ਦੂਜਾ ਲੈਫਟੀਨੈਂਟ ਰਿਟਾਇਰ ਹੋਇਆ ਤੇ ਉਹ ਏਦਾਂ ਦਾ ਬੰਦਾ ਸੀ, ਉਹਦੀ ਇੰਨੀ ਰਿਸਪੈਕਟ ਕਰਦੇ ਸੀ, ਫਿਰ ਉਹ ਇੰਨਾ ਗੰਦਾ ਵੀ ਸੀ।
0: ਬਿਲਕੁਲ।
1: ਅਸੀਂ ਕਹਿਣਾ ਅਸੀਂ ਤਾਂ ਫਿਰ ਜੀ ਜੀ ਕਰਕੇ ਬੋਲੀ ਦਾ ਸੀ, ਸਾਡੇ ਨਾਲ ਤਾਂ ਬਹੁਤੇ ਵਧੀਆ ਸੀ, ਪਰ ਇਹ ਤਾਂ ਜਿਸਲੇ ਜਿਹਦੇ ਨਾਲ ਬੀਤੀ ਹੁੰਦੀ ਕੋਈ ਦੱਸਦਾ ਨਾ, ਫਿਰ ਨਾ ਹੋਇਆ ਜਾਂ ਮੈਨੂੰ ਆ ਕਿਹਾ ਤਾਂ ਉਹਨੂੰ ਪਤਾ ਹੁੰਦਾ।
0: ਨਾਲੇ ਭੈਣ ਜੀ ਉਹ ਜਿਹੜਾ ਡਰ ਆ ਨਾ, ਇੱਕ ਤਰ੍ਹਾਂ ਦਾ ਆਪਣੇ ਉਹ ਸਮਾਜ ਦੇ ਵਿੱਚ ਡਰ ਪਾਇਆ ਜਾਂਦਾ, ਚਾਹੇ ਉਹ ਬੱਚੇ ਨੇ ਚਾਹੇ ਕੁਝ ਵੀ ਆ ਨਾ, ਇੱਥੇ ਦੇਖੋ ਹੁਣ ਬੱਚੇ ਜਿਹੜੇ ਨੇ ਅੱਖ ਚ ਅੱਖ ਪਾ ਕੇ ਗੱਲ ਕਰਦੇ ਆ, ਉਹ ਚਾਹੇ ਪੇਰੈਂਟਸ ਹੈਗੇ ਨੇ, ਚਾਹੇ ਉਹਨਾਂ ਦੇ ਟੀਚਰ ਹੈਗੇ ਨੇ, ਚਾਹੇ ਕਿਤੇ ਵੀ ਆ ਨਾ, ਤਾਂ ਉਹ ਛੋਟਾ ਵੱਡਾ ਜਿਹੜਾ ਉਹ ਚਲੋ ਇੱਕ ਰਿਸਪੈਕਟ ਹੈਗੀ ਆ ਹਰ ਕਿਸੇ ਦੀ, ਇੱਥੇ ਉਹ ਨੀ ਕਹਿੰਦੇ ਕਿ ਰਿਸਪੈਕਟ ਨੀ ਗੀ, ਪਰ ਉਹ ਜਿਹੜਾ ਹਰ ਚੀਜ਼ ਦਾ ਦਬਦਬਾ ਹੋਣਾ, ਜਿੱਦਾਂ ਹੁਣ
1: ਇੱਕ ਦੂਜੇ ਨੂੰ ਸਾਫ ਮਿਲਦੇ, ਇਹਨਾਂ ਦੀਆਂ ਰੂਹਾਂ ਸੱਚੀਆਂ, ਇਹ ਇਹਨਾਂ ਨੂੰ ਭੁਪਿੰਦਰ ਜੀ ਇਹ ਛੁਪਾਉਂਦੇ ਨੀ ਆਪਣੇ ਇੰਡੀਆ। ਤੁਹਾਨੂੰ ਮੈਂ ਦੱਸਦੀ ਆ, ਨਿਆਣੇ ਮੈਂ ਦੇਖਦੀ ਆ ਭੀ ਛੋਟੀ ਉਮਰ ਦੇ ਨਿਆਣੇ ਉੱਥੇ ਬਹੁਤ ਹੁਸ਼ਿਆਰ ਆ, ਸ਼ੈਤਾਨ ਆ, ਮਤਲਬ ਇੱਥੇ ਦੇ ਜਿਹੜੇ ਬਾਹਰ ਦੇ ਨਿਆਣੇ ਤੁਸੀਂ ਆਪਣੇ ਬੱਚਿਆਂ ਦੇਖ ਲੋ, ਇੱਥੇ ਦੇ ਬੱਚੇ ਬਹੁਤ ਸਿੱਧੇ ਸਾਦੇ ਆ, ਬਿਲਕੁਲ ਸਿੰਪਲ ਗੱਲ ਕਰਦੇ, ਸੱਚੀ ਗੱਲ ਕਰਦੇ। ਅੱਗੇ ਤਾਂ ਉੱਥੇ ਤਾਂ ਬੁੜੀਆਂ ਕਹਿੰਦੇ ਨੇ ਅੱਛਾ ਆ ਫਲਾਨੀ ਚੀਜ਼ ਹੁਣ ਫਲਾਨੀ ਆਊਗੀ ਗੁਆਂਢ ਨੂੰ, ਉਹਨੂੰ ਦੱਸੀ ਨਾ ਹੈਗੀ, ਇਹ ਤਾਂ ਝੱਟ ਕਹਿੰਦੇ ਹੈਗੀ।
0: ਹਾਂ
1: ਨਹੀਂ ਇਹ ਬਹੁਤ ਜਾਣੀ ਕਿ ਸੱਚੀਆਂ ਰੂਹਾਂ, ਇਹ ਬਹੁਤ ਸਾਫ਼ ਬੋਲਦੇ ਫਿਰ ਇਹਨਾਂ ਨੂੰ, ਕਿਉਂਕਿ ਇੱਕੋ ਹੀ ਲੈਂਗੁਏਜ ਆ, ਅਸੀਂ ਤਾਂ ਅੰਗਰੇਜ਼ੀ ਚ ਗੱਲ ਕਰਦੇ, ਪੰਜਾਬੀ ਚ ਮਾੜਾ ਜਿਹਾ ਕੁਛ ਦੱਸ ਦੇਈਦਾ, ਏਦਾਂ ਕਰਨਾ, ਇਹਨੀ ਉਹੀ ਲੈਂਗੁਏਜ ਬੋਲਣੀ, ਉਹੀ ਸਾਰਿਆਂ ਤੋਂ ਸੁਣਨੀ, ਤਾਂ ਉਹੀ
0: ਜੀ। ਬਿਲਕੁਲ ਹੈ ਜੀ, ਬਿਲਕੁਲ ਹੈ ਜੀ ਜੀ, ਉਹ
1: ਸਾਡੇ ਨਾਲ ਬਹੁਤ ਖਰੇ ਆ।
0: ਬਿਲਕੁਲ ਹੈ ਜੀ।
1: ਹਾਂਜੀ ਆ ਜਾਓ ਜਲਬੀਰ ਜੀ ਤੁਸੀਂ
0: ਜੀ।
1: ਰੱਬ ਦਾ ਨਾਮ ਵੀ ਲਈ ਜਾਓ ਰੋਟੀ ਵੀ ਬਣਾਈ ਜਾਓ ਕਿਚਨ ਵਿਚ ਤਾਂ ਖਰੀ ਗੱਲ ਹੋਰ ਵੀ ਵਧੀਆ ਬਣਦੀ ਆ ਨਾਲ ਗੱਲ ਵੀ ਹੋ ਜਾਂਦੀ ਪੈਸੇ ਵੀ ਆਈ ਜਾਂਦੇ ਆ ਤਾਂ ਫਿਰ ਉਹ ਵਧੀਆ ਪ੍ਰੋਗਰਾਮ ਚੱਲ ਲੱਗਦਾ
0: ਹਾਂਜੀ ਬਿਲਕੁਲ ਹੈ ਜੀ
1: ਨਹੀਂ ਠੀਕ ਹੈ ਵੈਸੇ
0: ਬਿਲਕੁਲ ਹੈ ਜੀ ਨਾਲ ਚੱਲਣਾ ਚਾਹੀਦਾ ਕੰਮ ਕਰ ਵੀ
1: ਬਿਲਕੁਲ ਹਾਂਜੀ ਗੁਰੂਆਂ ਨੇ ਸਾਡਿਆਂ ਨੇ ਇਹੀ ਸਮਝਾਇਆ ਕਿ ਕੰਮ ਕਰੀ ਜਾਓ
0: ਜੀ
2: ਉਹੀ ਭੈਣ ਜੀ ਦੇਖੋ ਆ ਜਿਹੜੀ ਤੁਸੀਂ ਗੱਲ ਕਰਕੇ ਹਟੇ ਹੋ ਨਾ ਭਾਈਆਂ ਜੀ ਤਾਂ ਕਿਸੇ ਨੇ ਬਹੁਤ ਵਧੀਆ ਕਮੈਂਟ ਲਿਖਿਆ ਉਹ ਕਹਿੰਦੇ ਵੀ ਸਾਨੂੰ ਨਾ 2 ਲੱਖ ਰੁਪਇਆ ਇਸੇ ਕੰਮ ਦਾ ਦਿੱਤਾ ਵੀ ਉਹ ਸਾਨੂੰ ਇਹ ਸਮਝਾਈ ਗਏ ਵੀ ਭਾਈ ਜਿਹੜੀ ਮਾਇਆ ਹੈ ਨਾਲ ਨੀ ਜਾਣੀ ਇਸ ਕੰਮ ਇਹ ਗੱਲ ਸੁਣ ਲਈ ਅਸੀਂ ਉਹਨਾਂ ਤੋਂ 2 ਲੱਖ ਰੁਪਇਆ ਲਿਆ ਜਿੰਨਾ ਹੀ ਤੁਸੀਂ ਕਹਾਣੀ ਸੁਣਾ ਕੇ ਹਟੇ ਹੋ ਨਾ ਉਹ ਤਾਂ ਇਹ ਕੰਮ ਆ ਜੀ ਅੱਜ ਕੱਲ ਤਾਂ ਹੀ ਮੈਂ ਤਾਂ ਇਸੇ ਕਰਕੇ ਤੁਹਾਨੂੰ ਸਵਾਲ ਪੁੱਛਣਾ ਸੀ ਵੀ ਤੁਸੀਂ ਪੜਾਇਆ ਵੀ ਇਹਦੇ ਵਿੱਚੋਂ ਲੰਘੇ ਹੋ ਵੀ ਇਹ ਜਿਹੜਾ ਕੋਈ ਬੰਦਾ ਇਹ ਜਿਹੀਆਂ ਗੱਲਾਂ ਲਿਖਦਾ ਨਾ ਕੀ ਉਹਦੇ ਤੇ ਆਪ ਖਰਾ ਉਤਰਦਾ ਅਸੀਂ ਨਾ ਬਹੁਤ ਗੱਲਾਂ ਚ ਮੈਂ ਵੀ ਇਹ ਲਿਖ ਲੈਣਾ ਦੁਨੀਆਦਾਰੀ ਨੂੰ ਦੇਖ ਕੇ
1: ਪਤਾ ਕੀ ਆ ਹਰੇਕ ਬੰਦੇ ਦੀ ਜਾਣੀ ਕਿ 3 ਪਰਸਨੈਲਿਟੀਆਂ ਹੁੰਦੀਆਂ ਇੱਕ ਉਹਦੀ ਇੱਕ ਏਦਾਂ ਆ ਵੀ ਪਬਲਿਕ ਵਿੱਚ ਉਹਦੀ ਕੋਈ ਹੋਰ ਹੁੰਦੀ ਆ ਆਪਣੀ ਫੈਮਿਲੀ ਵਿੱਚ ਹੋਰ ਹੁੰਦੀ ਆ ਜਿਸ ਲਈ ਉਹ ਕੱਲਾ ਹੁੰਦਾ ਸਿਰਫ ਕੱਲਾ ਉਸ ਲਈ ਉਹਦੀ ਹੋਰ
0: ਬਿਲਕੁਲ
1: ਹਾਂਜੀ ਕਿਉਂਕਿ ਪਬਲਿਕ ਵਿੱਚ ਮੈਂ ਹੋਰ ਤਰੀਕੇ ਨਾਲ ਪੇਸ਼ ਹੋਣਾ ਜਿਸ ਲਈ ਮੈਂ ਫੈਮਿਲੀ ਵਿੱਚ ਨੂੰਹ ਧੀ ਦੇ ਸਾਹਮਣੇ ਪੇਸ਼ ਹੋਣਾ ਮੈਂ ਹੋਰ ਤਰੀਕੇ ਨਾਲ ਹੋਣਾ ਜਿਸ ਲਈ ਮੈਂ ਕੱਲੀ ਆ ਤਾਂ ਹੋਰ ਤਰੀਕੇ ਨਾਲ ਹੋ ਸਕਦੇ
0: ਬਿਲਕੁਲ
2: ਮੈਂ ਨਾ ਆਪਣੇ
1: ਬਸ ਹੁਣ ਮੈਨੂੰ ਲੱਗਦਾ ਜਵਾਬ ਮਿਲ ਗਿਆ ਹੋਣਾ ਤੁਹਾਨੂੰ
2: ਹਾਂਜੀ ਅੱਜ ਕੱਲ ਮੈਂ ਹੋਰ ਤੁਹਾਨੂੰ ਦੱਸਦਾ ਜੀ ਹਾਂਜੀ ਅਸੀਂ ਬਾਹਰ ਕੁਛ ਹੋਰ ਹੁੰਦੇ ਅੰਦਰ ਕੁਛ ਹੋਰ ਵੀ ਹੈ ਘਰਾਂ ਚ ਬਹੁਤ ਕੁਛ ਚੱਲਦਾ ਮੈਂ ਉਹਦੀ ਸੁਣੀ ਜੀ ਗੱਲ ਉਹ ਕਹਿੰਦਾ ਮੈਂ ਇੱਕ ਲੇਖਕ ਨੂੰ ਬਹੁਤ ਨੇੜੇ ਜਾਣਦਾ
0: ਜੀ
2: ਉਹ ਨਾ ਕਹਿੰਦਾ ਵੀ ਉਹਨੇ ਮਾਂ ਦੇ ਉੱਪਰ ਲੇਖ ਕਹਾਣੀਆਂ ਵੀ ਬਹੁਤ ਲਿਖੀਆਂ ਤੇ ਗੀਤ ਵੀ ਬਹੁਤ ਲਿਖੇ
0: ਜੀ
1: ਅੱਛਾ
2: ਕਹਿੰਦਾ ਪਰ ਵੀ ਜਦੋਂ ਮੈਂ ਪਰਸਨਲੀ ਉਹਦੇ ਘਰੇ ਗਿਆ ਮੈਨੂੰ ਮੌਕਾ ਮਿਲਿਆ ਜਾਣ ਦਾ
0: ਜੀ
2: ਕਹਿੰਦਾ ਵੀ ਉਹਦੀ ਮਾਂ ਉਹਦੇ ਘਰੇ ਨਰ ਕਰ ਕੇ ਜ਼ਿੰਦਗੀ ਹੰਡਾ ਰਹੀ
0: ਬਿਲਕੁਲ
2: ਸੁਣ ਕੇ ਉਹਦੀਆਂ ਕਹਾਣੀਆਂ ਸੁਣ ਕੇ ਤੁਹਾਨੂੰ ਐ ਲੱਗੋ ਵੀ ਇਹਦੇ ਨਾਲ ਵੱਧ ਮਾਂ ਦਾ ਕੋਈ ਕਰੇ ਨੀ ਸਕਦਾ
0: ਜੀ
1: ਬਿਲਕੁਲ ਬਿਲਕੁਲ
2: ਜਦੋਂ ਭਾਰਤ ਜੀ ਸੁਣਾ ਰਹੇ ਸੀ ਨਾ ਗੱਲਾਂ ਮੈਂ ਇਹੋ ਵੀ ਅਸੀਂ ਜੋ ਕਰਦੇ ਆ ਕਿਰਦਾਰ ਇੱਕ ਅਸੀਂ ਕਿਰਦਾਰ ਨੀ ਨਿਭਾਉਂਦੇ ਜਿੱਦਾਂ ਹੈਨਾ
0: ਜੀ
2: ਉਹ ਇੱਕ ਗੀਤ ਆ ਉਹਦੇ ਵਿੱਚ ਬਹੁਤ ਵਧੀਆ ਲਾਈਨ ਲੱਗਦੀ ਆ ਮੈਨੂੰ ਪੂਰਾ ਨੀ ਯਾਦ ਕਿਸੇ ਦਾ ਲਿਖਿਆ ਬਹੁਤ ਪਿਆਰਾ ਉਹ ਕਹਿੰਦਾ ਤੂੰ ਰੋਣਾ ਵੀ ਜਦੋਂ ਮੈਂ ਮਰ ਗਿਆ ਨਾ ਕਹਿੰਦਾ ਤੂੰ ਰੋਣਾ ਨਹੀਂ ਕਹਿੰਦਾ ਤੂੰ ਰੋਣਾ ਏਦਾਂ ਜਿਵੇਂ ਹੱਸਦਾ ਹੋਵੇ ਪਾਤਰ ਕਿਸੇ ਕਹਾਣੀ ਦਾ
0: ਕਿਆ ਬਾਤ ਹੈ
2: ਤੂੰ ਰੋਣਾ ਏਦਾਂ ਜਿਵੇਂ ਹੱਸਦਾ ਹੋਵੇ ਪਾਤਰ ਕਿਸੇ
0: ਕਹਾਣੀ ਦਾ
2: ਮਤਲਬ ਅਸੀਂ ਜ਼ਿੰਦਗੀ ਕਈ ਤਰ੍ਹਾਂ ਦੀ ਜ਼ਿੰਦਗੀ ਹੰਡਾਉਂਦੇ ਹਾਂ ਜਿਵੇਂ ਤੁਸੀਂ ਹੁਣ ਦੱਸ ਕੇ ਹਟੇ ਹੋ
0: ਜੀ
2: ਹਨਾ ਅੱਜ ਹੀ ਆ ਦੇਖੋ ਤੁਸੀਂ ਇਮੇਜੀਨੇਸ਼ਨ ਦੀ ਗੱਲ ਕਰੀ ਆ ਮੇਰੇ ਦਿਲ ਦੀ ਗੱਲ ਵੀ ਮੈਂ ਚਾਹੁੰਦਾ ਵੀ ਤੁਸੀਂ ਆਵੋ ਨਹੀਂ ਮੈਂ ਤੁਹਾਨੂੰ ਸੱਦ ਲੈਣਾ ਸੀ ਇਹ ਗੱਲਾਂ ਤੁਹਾਡੇ ਪੁੱਛਣ ਵਾਲੀਆਂ ਨੇ ਵੱਡੇ ਹੋ ਤਜਰਬਾ ਭੈਣ ਜੀ ਤਜਰਬਾ ਹੀ ਹੁੰਦਾ ਇੱਕ
0: ਕਿਸਮ ਦਾ ਬਿਲਕੁਲ
2: ਜ਼ਿੰਦਗੀ ਦਾ ਤਜਰਬਾ ਬਹੁਤ ਵੱਡਾ ਹੁਣ ਦੇਖੋ ਤੁਸੀਂ ਤਾਂ ਇੱਕ ਪੜਾਅ ਤੇ ਖੜੇ ਰਹੇ ਸਟੂਡੈਂਟ ਆਉਂਦੇ ਰਹੇ ਜਾਂਦੇ ਰਹੇ
0: ਜਾਂਦੇ ਹਨਾ
1: ਹਾਂਜੀ
2: ਤੇ ਉਹਦੇ ਅੱਛਾ ਸੋਚ ਬਦਲਣ ਵਾਲੇ ਸਟੂਡੈਂਟ ਵੀ ਆਏ ਤੁਹਾਡੇ ਜਦੋਂ ਤੁਸੀਂ ਸ਼ੁਰੂ ਕੀਤੀ ਹੋਣੀ ਪੜ੍ਹਾਈ ਆਪਣਾ ਜਵਾਨਾਂ ਸੀ ਮੈਥੋਂ ਵੱਡੇ ਹੋ ਸ਼ਾਇਦ ਮੈਂ ਹੁੰਦਾ ਤੁਹਾਡੇ ਕੋਲੇ ਪੜ੍ਹਿਆ ਹੁੰਦਾ ਪਰ ਉਹ ਉਦੋਂ ਕਹੇ ਜਿਹੇ ਸਟੂਡੈਂਟ ਸੀ ਜਵਾਨੇ ਚ ਫਿਰ ਤੁਹਾਡੇ ਉੱਥੇ ਰਹਿੰਦੇ ਰਹਿੰਦੇ ਕਿਵੇਂ ਚੇਂਜ ਆਈ ਫਿਰ ਜਦ ਇੱਥੇ ਆਏ ਇੱਥੇ ਤਾਂ ਟੋਟਲੀ ਚੇਂਜ ਸੀ ਨਾ ਕੰਮ
0: ਜੀ
1: ਬਿਲਕੁਲ ਇੱਥੇ ਤਾਂ ਟੋਟਲੀ ਚੇਂਜ ਬਿਲਕੁਲ ਬਹੁਤ ਜ਼ਿਆਦਾ ਚੇਂਜ ਹੈ
2: ਮੈਂ ਉਸ ਕਰਕੇ ਮੈਂ ਤੂੰ ਇਹੀ ਤਜਰਬਾ ਤੋਂ ਲੈਣਾ ਚਾਹੁੰਦਾ ਸੀ ਵੀ ਮਤਲਬ ਅਸੀਂ ਜੋ ਲਿਖਦੇ ਆ ਕਿ ਅਸੀਂ ਆ ਜਿਵੇਂ ਉਹ ਕਹਿੰਦੇ ਨੇ ਵੀ ਉਹ ਗੱਲ ਨੂੰ ਭੁੱਲ ਜਾਓ ਇਹ ਸੋਚਦਾ ਹੈ ਨੀ ਜੀ
0: ਬਿਲਕੁਲ
2: ਉਹਨੇ ਤਾਂ ਲਿਖਦਾ ਵੀ ਉਹਨੂੰ ਜੋ ਲੇਖ ਨੂੰ ਪੁੱਛੇ ਵੀ ਤੂੰ ਕਦੇ ਕੋਈ ਗੱਲ ਛੱਡੀ ਛੱਡਦਾ ਕੌਣ ਆ ਜੀ ਇੱਥੇ ਗੇਟ ਗੇਟ ਲੈ ਕੇ
0: ਕਮਾ ਲਿਆਉਂਦੇ ਆ ਬਿਲਕੁਲ
2: ਗੱਲਾਂ ਕੁਛ ਵੀ ਨੀ ਜੀ ਤੁਸੀਂ ਇੱਕ ਚੀਜ਼ ਦੇਖੋ 80% ਮੈਂ ਇਹ ਗੱਲ ਰਾਜਨ ਜੀ ਨੂੰ ਵੀ ਪੁੱਛੀ ਸੀ
0: ਜੀ
2: ਰਾਜਨ ਦੇ ਮੂਹਰੇ ਮੈਨੂੰ ਕਹਿੰਦਾ ਔਜਲਾ ਤੁਸੀਂ ਤਾਂ ਐਂ ਕਹਿ ਰਹੇ ਹੋ ਵੀ ਅਸੀਂ ਆਪਦਾ ਚੁੱਲ੍ਹਾ ਚਾਲਾ ਰੋਟੀ ਸਾਡੇ ਘਰੇ ਨਾ ਪੱਕੇ ਹੈ ਨਾ ਮੈਂ ਕਹਿੰਦਾ ਮੇਰਾ ਸਵਾਲ ਤਾਂ ਜਿਹੜਾ ਉਹ ਇਹ ਹੈ ਕਿ 80% ਜਿਹੜੇ ਕੇਸ ਸਾਡੇ ਕੋਰਟਾਂ ਚ ਚੱਲਦੇ ਨੇ ਨਾ ਜੀ ਉਹ ਸਾਡੀਆਂ ਪਿੰਡਾਂ ਦੀਆਂ ਮਾੜੀਆਂ ਮਾੜੀਆਂ ਈਗੋ ਕਰਕੇ
0: ਚੱਲਦੇ ਨੇ
2: ਸੌਰੀ ਕਰਕੇ ਮੁੱਕ ਸਕਦੇ ਨੇ ਕੋਰਟ ਚ ਜਾਵੇ ਹੀ ਨਾ ਜੀ
0: ਕਈ ਵਾਰੀ ਕਹਿ ਭਾਜੀ ਸੋਰੀ ਵਾਲਾ ਲਫ਼ਜ਼ ਦਾ ਆਪਣੇ ਜਿਹੜਾ ਸੈਂਟੈਂਸ ਹੈਗਾ ਉਹ ਤਾਂ ਹੈ ਹੀ ਨੀ ਨਾ ਆਪਣੀ ਡਿਕਸ਼ਨਰੀ ਚ ਤਾਂ
2: ਬਿਲਕੁਲ ਬਿਲਕੁਲ ਹੁਣ ਤੁਸੀਂ ਦੇਖੋ ਮੈਂ ਉਧਰ ਰਾਜੀ ਗੱਲ ਕਰਕੇ ਗਏ ਆ ਜਿਹੜੀਆਂ ਵੋਟਾਂ ਵੀ ਨੇ ਮੈਂ ਇਹਦੇ ਵਿੱਚੋਂ ਇਹੀ ਤੱਤ ਕੱਢਿਆ ਕਿ ਵੀ ਜੇ ਵੋਟਾਂ ਇੱਕ ਵਾਰੀ ਕਰਾ ਦੇਣ, ਤੁਸੀਂ ਕਹਿੰਦੇ ਇੱਕ ਵਾਰੀ, ਮੈਂ ਕਿਹਾ ਜੇ ਇੱਕ ਵਾਰੀ ਕਰਾ ਦੇਣ ਤਾਂ ਲੀਡਰਾਂ ਨੂੰ ਭੁੱਲ ਜਾਣਗੇ 5 ਸਾਲ ਚ ਲੋਕ।
0: ਬਿਲਕੁਲ, ਕੌਣ ਯਾਦ ਕਰੂ, ਹੁਣ ਆਪ ਗਲੀਆਂ ਚ ਤੁਰੇ ਫਿਰਦੇ ਆ ਜੋ ਯਾਦ ਦਿਵਾਉਂਦੇ ਆ।
2: ਅੱਜ ਭਾਰਜ ਨੇ ਅਕਾਲੀਆਂ ਨੂੰ ਵੋਟ ਪਾਈ ਤੇ ਮੈਂ ਕਾਂਗਰਸ ਨੂੰ ਪਾਈ ਤੇ ਮੈਂ ਜਿੱਧਰ ਨੂੰ ਭਾਰਜ ਵੋਟ ਪਾਉਂਦਾ ਉਧਰ ਪਾਉਣੀ ਨੀ, ਉਹਨਾਂ ਨੇ ਵੋਟਾਂ ਪੱਕੀਆਂ ਕਰ ਲਈਆਂ ਆਪਦੀਆਂ।
0: ਬਿਲਕੁਲ ਬਿਲਕੁਲ,
2: ਹਰ 8ਵੇਂ ਮਹੀਨੇ ਸਾਡੇ ਇਲੈਕਸ਼ਨ ਹੁੰਦੀ ਆ, ਤੁਸੀਂ ਦੇਖੋ।
0: ਬਿਲਕੁਲ ਹੈ ਜੀ,
2: ਹਰਕਦੀ ਆ ਡਾਂਗ। ਹੁਣ 4 ਮਹੀਨੇ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਦੀ ਕੱਟ ਕੇ ਗੜੀ, ਉਦੋਂ ਪਹਿਲਾਂ ਕਾਰਪੋਰੇਸ਼ਨਾਂ ਦੀ ਖੜਕੇ ਗੜੀ, ਫਿਰ ਸਰਪੰਚੀ ਦੀਆਂ ਖੜਕ ਗੜੀ ਆ, ਹੁਣ MC ਦੀਆਂ ਖੜਕੀ ਜਾਂਦੀਆਂ ਨੇ
0: ਜੀ। ਬਿਲਕੁਲ,
2: ਜਾਂ ਕੋਈ ਉਪ ਚੋਣ ਆ ਜਾਂਦੀ ਆ ਵਿਚਾਲੇ
0: ਜੀ। ਬਿਲਕੁਲ ਹੈ ਜੀ,
1: ਮੇਰੇ ਖਿਆਲ ਕੱਲ ਨੂੰ ਚੋਣਾਂ ਹੋ ਰਹੀਆਂ, ਕੱਲ ਨੂੰ ਚੋਣਾਂ ਹੋ ਰਹੀਆਂ
0: ਹਾਂਜੀ, ਕੱਲ ਨੂੰ ਹਾਂਜੀ MC ਦੀ,
2: ਕੱਲ ਨੂੰ ਜੀ, ਕੱਲ
1: ਹਾਂ, ਕਿਉਂਕਿ ਕੱਲ ਮੇਰੇ ਹਸਬੰਡ ਫੋਨ ਕਰ ਰਹੇ ਸੀ ਮੰਗੇ,
2: ਫਿਰ ਵਿਕਾਸ ਹੋਊਗਾ, MLA ਕਹਿ ਰਿਹਾ ਇਹਨੂੰ MC ਬਣਾਓ, ਤੂੰ ਕੀ ਕਰਨਾ ਫਿਰ 4 ਸਾਲ ਦਾ।
0: ਬਿਲਕੁਲ ਹੈ ਜੀ,
2: ਜੇ ਇਹਦੇ ਬਣੇ ਦੀ ਵਿਕਾਸ ਹੋਣਾ ਹੈ
0: ਜੀ,
2: ਫਿਰ ਤੇਰਾ ਇੱਥੇ ਤੂੰ, ਤੈਨੂੰ ਕਾਹਦੇ ਵਾਸਤੇ ਜੁੜਿਆ,
0: MLA ਕੀ ਕਰਨਾ ਫਿਰ। ਹਾਂਜੀ ਬਿਲਕੁਲ ਹੈ ਜੀ,
2: ਤੁਸੀਂ ਦੇਖੋ ਮਤਲਬ ਸਹੀ ਤਰੀਕੇ ਨਾਲ ਢੰਗ ਬਣਾਏ ਨੇ ਲੁੱਟਣ ਦੇ ਵੀ, ਉਹ
0: ਬਿਲਕੁਲ ਹੈ ਜੀ ਜੀ। ਭੈਣ ਜੀ ਕੁਛ ਕਹਿਣਾ ਚਾਹੁੰਦੇ ਸੀ ਤੁਸੀਂ?
1: ਨਹੀਂ, ਮੈਂ ਤਾਂ ਇਹੀ ਕਹਿਣ ਲੱਗੀ ਸੀ, ਮੈਂ ਕਿਹਾ ਭਾਈ ਕੱਲ ਮੇਰੇ ਹਸਬੈਂਡ ਬੰਗੇ ਗੱਲ ਕਰਦੇ ਸੀ ਤਾਂ ਉੱਥੇ 4-5 ਬੰਦਿਆਂ ਦੀ ਗੱਲ ਉੱਥੇ ਗੁਆਂਢੀਆਂ ਨੇ ਦੱਸੀ ਪਿਆ ਬੰਦੇ ਖੜੇ ਆ। ਹੁਣ ਦੇਖੋ ਮੈਂ ਥੋੜਾ ਹੀ ਪੁੱਛਦੀ ਹਾਂ ਕਿੱਦਾਂ ਤੁਹਾਨੂੰ ਮਤਲਬ, ਕਿਉਂਕਿ ਮੇਰਾ ਇੰਟਰਸਟ ਹੈ ਨੀ ਇਹਨਾਂ ਗੱਲਾਂ ਚਾਹੁੰਦਾ, ਮੈਨੂੰ ਨਹੀਂ ਪਤਾ, ਨੌਲੇਜ ਨੀ ਮੇਰਾ।
0: ਬਿਲਕੁਲ,
1: ਤਾਂ ਦੇਖੋ ਮੇਰੇ ਹਸਬੈਂਡ ਨੂੰ ਉਹ ਸੀਗਾ, ਉਹ ਵੀ ਦੱਸ ਰਹੇ ਸੀ, ਇਹ ਵੀ ਪੁੱਛ ਰਹੇ, ਇਹ ਵੀ ਦੱਸ ਰਹੇ ਸੀ, ਆਹ ਬੰਦਾ ਇੱਦਾਂ ਦਾ, ਆਹ ਬੰਦਾ ਇੱਦਾਂ ਦਾ, ਆਪਸ ਵਿੱਚ ਗੱਲਾਂ ਕਰਦੇ ਆ। ਮੈਂ ਤਾਂ ਦੱਸਦੀ ਫਿਰ, ਹੁਣ ਤੁਸੀਂ ਵੀ ਦੋਨੋਂ ਜਣੇ ਕਰਦੇ, ਮੈਂ ਚੁੱਪ ਸੁਣ ਰਹੀ ਹਾਂ।
0: ਬਿਲਕੁਲ ਹੈ ਜੀ,
2: ਕਹਿਣਗੇ ਜ਼ਿਲ੍ਹਾ ਪ੍ਰੀਸ਼ਦ ਦਾ ਚੋਣ ਲਿਆ ਜੀ, ਹੁਣ ਵਿਕਾਸ ਹੋਊ, ਪੰਚਾਇਤ ਬਲਾਕ ਸਭ ਹੁਣ ਇਹ ਵਿਕਾਸ ਕਰੂਗਾ। ਫਿਰ ਇੰਨੇ ਇੱਕ ਮਹਿਕਮੇ ਦੇ ਵਿੱਚ ਇੰਨੀਆਂ ਮਤਲਬ ਵੰਡੀਆਂ ਪਾਈਆਂ ਹੋਈਆਂ ਨੇ, ਜਦੋਂ ਫੂਡ ਸਪਲਾਈ ਮਿਨਿਸਟਰ ਹੈਗਾ, ਫਿਰ ਸਾਨੂੰ ਫੂਡ ਦਾ ਕਾਰਪੋਰੇਟ ਚੇਅਰਮੈਨ ਬਣਾਉਣ ਦੀ ਕੀ ਲੋੜ ਹੈ ਜੀ?
0: ਬਿਲਕੁਲ,
2: ਫਿਰ ਉਹਦੇ ਮੈਂਬਰ ਕੋਈ ਵੀ ਦੇਖ ਲਓ, ਮੰਡੀਗੜ੍ਹ ਚ ਵੀ ਆਈ ਹੈ, ਜਾਂ ਮੰਡੀ ਖੇਤੀਬਾੜੀ ਮੰਤਰੀ ਹੈ, ਫਿਰ ਮੰਡੀਗੜ੍ਹ ਬੋਰਡ ਦਾ ਚੇਅਰਮੈਨ ਬਣਾਉਣ ਦੀ ਸਾਨੂੰ ਕੀ?
0: ਬਿਲਕੁਲ ਹੈ ਜੀ, ਬਿਲਕੁਲ,
2: ਫਿਰ ਉਹ ਮਹਿਕਮਾ ਕਾਸ ਨੂੰ ਵੰਡੀ ਦਿੱਤਾ ਹੈ ਕਿਸੇ ਨੂੰ ਅਸੀਂ
0: ਜੀ? ਬਿਲਕੁਲ ਹੈ ਜੀ,
2: ਬਸ ਇੱਕ ਸਾਧਨ ਬਣਾਏ ਨੇ ਆਪਦੇ ਬੰਦੇ ਐਡਜਸਟ ਕਰਨ ਦੇ, ਇੱਕ ਦੂਜੇ ਨਾਲ ਤਰੀਕੇ ਨਾਲ ਖਾਣ ਦੇ, ਹੋਰ ਕੁਛ ਨਹੀਂ,
0: ਅਹੁਦੇ ਦੇਣ ਦੇ ਲਈ ਆ ਬਸ, ਹੋਰ ਕੀ ਹੈ ਜੀ। ਬਿਲਕੁਲ ਹੈ ਜੀ ਜੀ, ਭੈਣ ਜੀ ਕੁਝ ਕਹੋਗੇ ਹੋਰ ਜੀ? ਮੈਂ ਭਾਜੀ ਨਾਲ ਕਰ ਲੈਣਾ ਫਿਰ ਗੱਲਬਾਤ।
2: ਪੁਰਾਣੇ ਗੀਤ ਜਦੋਂ ਮੈਨੂੰ ਹੁਣ ਚੇਤੇ ਆਉਂਦੇ, ਜਿਹੜੇ ਮੈਂ 22 ਸਾਲ ਦੀ ਉਮਰ ਚ ਲਿਖੇ ਸੀ, ਉਹ ਉਮਰ ਦਾ ਪੜਾ ਮੈਨੂੰ ਜਾਣੀ, ਕਈ ਵਾਰੀ ਮੇਰੇ ਦਿਮਾਗ ਨੂੰ ਲੈਣ ਆ ਜਾਂਦੇ, ਮੈਨੂੰ ਸ਼ਰਮ ਆਉਂਦੀ ਹੁੰਦੀ ਆਪਣੇ, ਮੈਂ ਸੱਚੀ ਗੱਲ ਦੱਸਾਂ ਨਾ
0: ਜੀ,
2: ਕਿਉਂਕਿ ਕਹਾਣੀ ਦਾ ਇੰਨਾ ਤਬਦੀਲ ਆ ਗਿਆ, ਕਿਤਾਬਾਂ ਕਤੂਬਾਂ ਪੜ੍ਹਨ ਲੱਗ ਗਏ, ਬੁੱਕ ਬਹੁਤ ਪੜ੍ਹੀ ਆ, ਪੜ੍ਹ ਵੀ ਰਹੀ ਆ
0: ਜੀ,
2: ਵੀ ਆਪਦੇ ਤਬਦੀਲੀ ਆ ਗਈ ਬੰਦੇ ਨੂੰ, ਫਿਰ ਉਮਰ ਦਾ ਪੜਾ ਕਿਹੋ ਜਿਹਾ ਹੋ ਜਾਂਦਾ।
0: ਬਿਲਕੁਲ ਹੈ ਜੀ,
2: ਕਿਉਂਕਿ ਇਹ ਪ੍ਰੋਫੈਸ਼ਨਲ ਤਾਂ ਆਪਣਾ ਹੈ ਨੀ, ਜਦ ਪ੍ਰੋਫੈਸ਼ਨਲ ਹੋ ਗਈ ਆ, ਮੈਂ ਤਾਂ ਇਹਦੋ ਰੋਟੀ ਖਾਣੀ ਹੈ, ਮੇਰੀ ਰੋਟੀ ਚੱਲਦੀ, ਫਿਰ ਜਿਹੜਾ ਕੋਈ ਮਰਜ਼ੀ ਲਿਖੀ ਜਾਈਏ
0: ਜੀ।
2: ਆ ਹੁਣ ਆ ਤੁਸੀਂ ਦੇਖ ਲਓ, ਆ ਪਿੱਛੇ ਆ ਕੱਲ ਪਰਸੋਂ ਇੱਕ ਗੀਤ ਆਇਆ, ਉਹ ਮੱਕੜ ਨੇ ਉਹਨੂੰ ਕੁਛ ਕਹਿਤਾ, ਉਹ ਜਿਹੜਾ ਪੱਤਰਕਾਰ ਹੈ ਉਹਨੇ ਉਹਦੇ ਉੱਪਰ ਗੀਤ ਕਰਤਾ, ਤੇ ਪਰਸੋਂ ਚੌਥੇ ਦਾ ਅੱਧਾ ਪੰਜਾਬ ਇਸੇ ਕੰਮ ਚ
0: ਲੱਗਿਆ। ਬਿਲਕੁਲ ਹਾਂਜੀ,
2: ਕੋਈ ਮੱਕੜ ਨੂੰ ਸਹੀ ਕਹੀ ਜਾਂਦਾ ਜੀ, ਕੋਈ ਉਹਨੂੰ ਸਹੀ
0: ਕਹੀ ਜਾਂਦਾ,
2: ਜੇ ਤੇਰ ਦੀ ਲੈ ਤੇਰ ਦੀ
0: ਜੀ,
2: ਇੰਨਾ ਵਿਹਲਾ ਹੋ ਗਿਆ।
1: ਵੈਸੇ ਔਜਲਾ ਵੀਰ ਜੀ, ਤੁਸੀਂ ਔਜਲਾ ਵੀਰ ਜੀ ਤੁਸੀਂ ਠੀਕ ਕਹਿ ਰਹੇ ਆ, ਤੁਹਾਨੂੰ ਮੈਂ ਦੱਸਦੀ ਆ, ਕਈ ਗਾਣੇ ਜਿਹੜੇ ਆਪਾਂ ਸੁਣੀਦੇ ਹੁੰਦੇ ਸੀ, ਹੁਣ ਜੇ ਹਨਾ ਉਹ ਗਾਣਾ ਜੇ ਆ ਜਾਵੇ 1 ਸੈਕਿੰਡ ਚ ਬੰਦ ਕਰੀਦਾ, ਉਹ ਕਿੱਦਾਂ ਬੰਦ ਕਰਦਾ, ਉਹ ਬੁਰਾ ਜਿਹਾ ਲੱਗਦਾ, ਕਮਾਲ ਹੋ ਗਿਆ, ਕੀ ਬਕਵਾਸ ਕਰੀ ਜਾਂਦੇ ਆ। ਇਹ ਤੇ ਇੱਕ ਵਾਰ ਮੇਰੇ ਕੋਲ ਦੂਜਾ ਮੇਰਾ ਪੋਤਾ ਬੈਠਾ, ਉਹ ਗੱਲ ਕਰੇ, ਕਹਿੰਦਾ ਆਹ ਕੀ ਆ, ਆਹ ਤਾਂ ਕਹਿੰਦਾ ਸਿੰਗਰ ਐਵੇਂ ਰੋਈ ਜਾਂਦਾ ਰੋਈ ਜਾਂਦਾ, ਉਹ ਮੈਨੂੰ ਛੱਡ ਕੇ ਚੱਲ ਗਏ, ਮਿਲ
2: ਜਿਹੜੀ ਮਿੱਟੀ ਤੁਸੀਂ ਗਰੋ ਹੋਏ, ਅਸੀਂ ਅਜੇ ਤਾਂ ਖੜਾ ਨੀ ਛੱਡਦੇ, ਜਿਵੇਂ ਤੁਸੀਂ ਅੱਗੇ ਕਿਹਾ ਸੀ ਹੁਣ ਬਸ ਲੈਣ ਦੇ, ਅਸੀਂ ਤਾਂ ਬਸਣ ਨੀ
0: ਦਿੰਦੇ, ਨਾ ਬਸੂਗਾ ਨਾ ਬਸਣ ਦੇਊਗਾ।
1: ਆਪਣੇ ਘਰ ਚ ਖੁਸ਼ ਆ,
2: ਮੈਨੂੰ ਬਸਦੀ ਨੂੰ ਹੁਣ ਤੂੰ ਰੱਖ ਲਾਵੇ ਜਿਵੇਂ ਰਹਿਣਾ ਤੂੰ ਦਿਨ ਕੱਟ
1: ਲਾਵੇ ਜੇ ਹੁਣ ਫਿਰ ਉਹ ਗਾਣੇ ਸੁਣੀ ਜਾਊਗੀ ਫਿਰ ਮੋਹਰੇ ਕਿਤੇ ਆਵਾਜ਼ ਸੁਣ ਲਊਗੀ ਉਹ ਫਿਰ ਉਹਦੀ ਜ਼ਿੰਦਗੀ ਚ ਥੋੜੇ ਜੇ ਚਲੋ ਉਦਾਂ ਨੀ ਉਥਲ ਪੁਥਲ ਆਊਗੀ ਆਪਣੇ ਆਪ ਨੂੰ ਸਾਂਭੋ ਪਰ ਗੱਲ ਤਾਂ ਇਹ ਗਾਣੇ ਸੁਣ ਕੇ ਤਾਂ ਉਹਦੇ ਮਨ ਮਨ ਤਾਂ ਉਥਲ ਪੁਥਲ ਹੋਊਗਾ ਨਾ
0: ਹੋਊਗਾ
1: ਕਿਤੇ ਕਿਤੇ ਗੱਲ ਦੀ ਆਵਾਜ਼ ਸੁਣ ਲਈ
2: ਬਿਲਕੁਲ
0: ਬਿਲਕੁਲ
1: ਹਲੋ ਤਾਂ ਹੁਣ ਮੈਂ ਤੁਹਾਨੂੰ ਏਦਾਂ ਕਹਿਤਾ ਦੱਸ ਦਿੱਤਾ
2: ਹੁਣ ਬੱਚੇ ਨੇ ਜਿਹੜੇ 18-19-20 ਸਾਲ ਦੇ ਜਦੋਂ ਆਪਾਂ ਵੀ ਸੀ ਕੋਈ ਇਹੋ ਜਿਹੀ ਗਲਤੀ ਹੋ ਜਾਵੇ ਤਾਂ ਬਜ਼ੁਰਗ ਇੰਨਾ ਕਹਿ ਕੇ ਟਾਲ ਦਿੰਦੇ ਸਾਰਦੇ ਵੀ ਚਲੋ ਉਮਰ ਦੀ ਗੱਲ ਹੈ ਇਹ ਉਮਰੇ ਤੇ ਉਹੀ ਗਲਤੀ ਮੈਂ ਅੱਜ ਕਰਾਂ ਤੇ ਮੈਨੂੰ ਤੁਸੀਂ ਜਿਹੜੀਆਂ ਤੁਹਾਡੇ ਵਰਗਿਆਂ ਤੋਂ ਲਾਣਤਾਂ ਪੈਣਗੀਆਂ ਵੀ ਉਹ ਸਿਕੰਦਰ ਆ ਜਿਹੜਾ ਮਤਲਬ ਇਹੋ ਜਿਹੀਆਂ ਗੱਲਾਂ ਕਰਦਾ ਇਹ ਆ ਕੇ ਸਮੇਂ ਦੀ ਵੀ ਇੱਕ

0: ਸਟੋਰ ਤੋਂ ਉੱਥੇ ਆ ਕੇ ਤੁਹਾਨੂੰ ਲੈ ਜਾਂਗੇ ਬੀਪੀ ਡਰਿੰਕ ਨਾਲੇ ਘਰ ਵਾਲੀ ਦੂਰ ਨੀ ਮੈਂ ਲਾਇਆ ਜੀ ਉਹ ਲੈ ਕੇ ਮੈਂ ਥੱਲੇ ਤਿਲਕ ਕੇ ਗਿਰ ਗਿਆ ਆਈਸ ਜੰਮੀ ਸੀਗੀ ਨਾ ਉਹਦੇ ਕਰਕੇ ਕਹਿੰਦੇ ਨਾਲੇ ਤਾਂ ਮੇਰੀ ਵਾਈਫ ਸੈਲਰ ਕੱਟੀ ਜਾਵੇ ਘਰੇ ਹਨਾ ਨਾਲੇ ਮੇਰੇ ਕਹਿੰਦੀ ਝਾਕ ਰਹੇ ਸੀ ਦਸ ਮੈਨੂੰ ਰਹੇ ਸੀ ਕਹਿੰਦੀ ਕੋਈ ਫਰਕ ਨੀ ਪੈਣਾ ਐਂ ਥੋੜੂ ਅਗਲੇ ਨੇ ਕਹਿਣਾ ਵੀ ਸਿਕੰਦਰ ਫੜਿਆ ਹੈਗਾ ਇੰਨਾ ਨਾ ਅੱਛੋ ਗੁਰਦੁਆਰਾ ਸੈਕਟਰੀ ਸੀਗਾ ਓਹੋ ਅੱਛਾ ਅੱਛਾ ਫਲਾਨੇ ਟੂਰਨਾਮੈਂਟ ਦੇ ਲੋਕਾਂ ਨੂੰ ਮੱਤਾਂ ਦਿੰਦਾ ਸੀ ਜਿਹੜਾ ਫਲਾਨੇ ਟੂਰਨਾਮੈਂਟ ਲੋਕਾਂ ਨੂੰ ਅੱਛਾ ਉਹ ਸਿਕੰਦਰ ਫੜਿਆ ਗਿਆ ਅੱਛਾ ਕਹਿੰਦੀ ਬੜੀ ਚੜਾਈ ਹੋ ਤੇਰੀ ਉਹ ਮੈਂ ਇੰਨੀ ਗੱਲ ਦਿੱਤੇ ਲੱਗੀ ਭੈਣ ਜੀ ਉਹ ਮੈਂ ਕਿਹਾ ਗੱਲ ਤਾਂ ਪੱਕੀ ਆ ਵੀ ਨਾ ਉਹਨਾਂ ਹੁਣ ਕਿੰਨਾ ਕੁਝ ਜੁੜ ਗਿਆ ਬੜੀ ਚੜਾਈ ਹੋ ਗਈ
1: ਬਿਲਕੁਲ
2: ਬਿਲਕੁਲ ਫਿਰ ਉਹ ਹੀ ਫਿਰ ਜਦੋਂ ਹੁਣ ਤੁਸੀਂ ਆਪਣਾ ਕਾਲਜ ਟਾਈਮ ਯਾਦ ਕਰੋ ਜਾਂ ਕਿੱਦਾਂ ਫਿਰ ਬੰਦਾ ਸੋਚਦਾ ਕਿ ਆਪਾਂ ਏਦਾਂ ਹੁੰਦੇ ਸੀ ਏਦਾਂ ਕਰੀਦੇ ਹੁੰਦੇ ਸੀ ਏਦਾਂ ਹੁੰਦਾ ਸੀ ਹੁੰਦਾ
1: ਓਦੋ ਕੱਲੇ ਸੀਗੇ ਨਾ ਕਿਸੇ ਦਾ ਫਿਕਰ ਨੀ ਸੀ ਹੁਣ ਪਰ ਨਾਲ ਦਿਆਂ ਦਾ ਜਿਆਦਾ ਫਿਕਰ ਹੁੰਦਾ ਨਾ
0: ਸਭ ਦਾ
1: ਬਿਲਕੁਲ ਬਿਲਕੁਲ
0: ਭੈਣ ਜੀ ਨੇ ਇਹ ਕੀ ਸੋਚਣ ਗਏ ਕੱਲ ਕੋਈ ਗੱਲ
1: ਬਿਲਕੁਲ ਬਿਲਕੁਲ
0: ਮੈਂ ਦੱਸਦਾ ਜੀ ਆ ਪਿੱਛੇ ਜੇ ਨਾ ਇੱਕ ਪਿੰਡ ਪੇਜ ਬਣਿਆ ਹੈ ਫੇਸਬੁੱਕ ਤੇ ਮੈਂ ਉਹਨੂੰ ਲਾਈਕ ਕਰ ਲਿਆ ਉਹ ਕਈ ਵਾਰੀ ਵਧੀਆ ਕਹਾਣੀਆਂ ਜੀ ਆਉਂਦੀ ਹੁੰਦੀਆਂ
1: ਜੀ
0: ਉਹ ਚ ਉਹਨਾਂ ਨੇ ਸ਼ੁਰੂ ਕਰਤਾ ਬੰਦ ਕੱਲੇ ਆਖਰੀ ਕਿਸਤ ਆ ਕੇ ਹਟੀ ਉਹਦੀ ਕੁੱਤਿਆਂ ਵਾਲੇ ਸਰਦਾਰ ਨਾਵਲ ਬੂਟਾ ਸਿੰਘ ਸਰਦਾਰ ਮੈਂ ਅੱਗੇ ਜਦੋਂ ਉਮਰ ਸੀ ਉਹ ਦੋ ਗੇਰ ਪੜਿਆ ਬਹੁਤ ਚੰਗਾ ਲੱਗਦਾ ਸੀ ਮੈਨੂੰ ਹੁਣ ਉਹਦੇ ਵਿੱਚ ਜਮੀ ਕੋਈ ਗੱਲ ਚੰਗੀ ਜਿਹੀ ਲੱਗਦੀ ਹੋਣੀ ਸੀ ਖਣੀ ਉਮਰ ਇਹੋ ਜਿਹੀ ਹੋ ਗਈ
1: ਜੀ
0: ਹਾਲਾਂਕਿ ਯਾਦ ਆਈ ਗਿਆ ਜਦੋਂ ਪੜ੍ਹੇ ਉਹ ਜਿਵੇਂ ਤੁਸੀਂ ਕਹਿੰਦੇ ਹੋ ਹਰ ਚੀਜ਼ ਸਮੇਂ ਨਾਲ ਚੰਗੀ ਲੱਗਦੀ
1: ਬਿਲਕੁਲ ਹੈ ਜੀ ਬਿਲਕੁਲ
0: ਜਵਾਨੀ ਦਾ ਚੜ੍ਹਦੀ ਜਵਾਨੀ ਦਾ ਨਾਵਲ ਆ ਜੀ
1: ਬਿਲਕੁਲ ਹੈ ਜੀ ਜੀ
0: ਠੀਕ ਹੈ ਜੀ
2: ਤੁਸੀਂ ਦੇਖੋ ਜਿਹੜੀਆਂ ਗੱਲਾਂ ਕਿਤੇ ਜਿਹੜੀਆਂ ਗੱਲਾਂ ਸਾਡੇ ਭੁਪਿੰਦਰ ਜੀ ਵੱਡੇ ਸਮਝਾਉਂਦੇ ਹੁੰਦੇ ਸੀ ਅਸੀਂ ਸਮਝਾਉਂਦੇ ਹੁੰਦੇ ਜਾਂਦੇ ਜਾਂਦੇ ਨੇ ਕਹਿਣਾ ਅੱਛਾ ਤੂੰ ਆਹ ਕਰ ਲੈ ਤੂੰ ਆਹ ਕਰ ਲੈ ਆਹ ਕਰ ਲੈ ਉਹੀ ਅਸੀਂ ਆਪਣੇ ਬੱਚਿਆਂ ਨਾਲ ਕਰਨ ਲੱਗ ਪਏ ਦੇਖਿਆ ਉਹੀ ਹੁਣ ਸਾਡੇ ਜਿਹੜੇ ਬੱਚੇ ਆ ਉਹ ਜਾਂਦੇ ਜਾਂਦੇ ਆਪਣੇ ਨਿਆਣਿਆਂ ਨੂੰ ਕਹਿਣ ਲੱਗ ਪਏ ਅੱਛਾ ਮੈਂ ਚੱਲੇ ਤੂੰ ਮਗਰੋਂ ਆਹ ਕਰ ਲੈ ਆਹ ਕਰ ਲੈ ਬਸ ਇਹ ਚੱਲੀ ਜਾਂਦਾ ਸਿਲਸਿਲਾ ਜਦੋਂ ਆਪ ਉਸ ਸਟੇਜ ਤੇ ਆਉਂਦੇ ਨਾ ਆਪਣੇ ਆਪ ਇਹ ਹੋ ਜਾਂਦਾ ਚਲੋ ਜੋਬੀ ਜੀ ਸਤਿ ਸ੍ਰੀ ਅਕਾਲ ਜੀ ਚਲੋ ਠੀਕ ਹੈ ਬਹੁਤ ਵਧੀਆ ਗੱਲਬਾਤ ਹੋ ਗਈ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ
1: ਓਕੇ ਓਕੇ ਜੀ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਜੀ ਦੋਸਤੋ ਇਸ ਜੀ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਤੇ ਯੂਐਸ ਤੋਂ ਤੇ ਨਾਲ ਦੀ ਨਾਲ ਔਜਰਾ ਸਾਹਿਬ ਯੂਐਸ ਤੋਂ ਜੁੜੇ ਸਨ ਤੇ ਲੋ ਫਿਰ ਆਪਾਂ ਅੱਗੇ ਵੱਧਦੇ ਹਾਂ ਤੇ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦਾ ਜ਼ਿਕਰ ਕਰਕੇ ਫਿਰ ਮੈਂ ਆਗਿਆ ਲੈਣਾ ਜੀ ਰਾਜਨ ਸੈਣੀ ਸਾਹਿਬ ਨੇ ਲਾਈਕ ਨੰਬਰ ਇੱਕ ਸਭ ਤੋਂ ਪਹਿਲਾਂ ਭੇਜਿਆ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਤੇ ਸੁਰਜੀਤ ਭਾਰਤ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਸਾਡੇ ਮਦਰ ਇੰਡੀਆ ਤੋਂ ਨਵਦੀਪ ਸਿੰਘ ਜੀ ਦਿੱਲੀ ਤੋਂ ਬਾਈ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ ਜੀ ਨੂੰ ਜੀ ਨਵਦੀਪ ਜੀ ਸਵਾਗਤ ਹੈ ਰਾਜਨ ਸੈਣੀ ਸਾਹਿਬ ਕਹਿੰਦੇ ਕੈਰੀ ਆਨ ਸਰ ਜੀ ਤੇ ਦਵਿੰਦਰ ਭਾਰਤ ਜੀ ਯੂ ਆਈ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਔਜਲਾ ਸਾਹਿਬ ਕਹਿੰਦੇ ਨੇ ਯੂ ਐਸ ਤੋਂ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਤੇ ਮਾਲ ਸੁਰਿੰਦਰ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਯੂ ਐਸ ਤੋਂ ਹੀ ਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ ਨੇ ਜੀ ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਕੁਮਾਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀਰਾ ਸਾਹਿਬ ਸਵਾਗਤ ਹੈ ਜੀ ਤੇ ਮੁਕੱਦਰ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਪਿਆਰੋ ਆਪਣੇ ਇੰਡੀਆ ਤੋਂ ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ ਤੇ ਔਜਲਾ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਲੋ ਦੋਸਤੋ ਫਿਰ ਇਹਦੇ ਨਾਲ ਹੀ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ ਤੇ ਉਮੀਦ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਆਖਰ ਤੱਕ ਤੁਹਾਨੂੰ ਵਧੀਆ ਲੱਗਿਆ ਹੋਗਾ ਖਬਰਾਂ ਤੋਂ ਲੈ ਕੇ ਅੱਜ ਦੇ ਵਿਚਾਰ ਤੋਂ ਲੈ ਕੇ ਨਾਲ ਨਾਲ ਹੋਰ ਸਾਰਾ ਸਿਲਸਿਲਾ ਤੇ ਮੁਕੱਦਰ ਬਾਈ ਜੀ ਕਹਿੰਦੇ ਆ ਲੋਕ ਪੈਸੇ ਦੌਲਤ ਸ਼ੋਹਰਤ ਕਰਕੇ ਕਿਸੇ ਨੂੰ ਇਕੱਠੇ ਰਹਿ ਨਹੀਂ ਦਿੰਦੇ ਫੇਰ ਦਿਲਾਸਾ ਦਿੰਦੇ ਸਮੇਂ ਦੇ ਨਾਲ ਸਭ ਠੀਕ ਹੋ ਜਾਵੇਗਾ ਤੇ ਇਸੇ ਤਰ੍ਹਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਜਗਦੇਵ ਸੰਧੂ ਬਾਈ ਜੀ ਨੇ ਸਿਕੰਦਰ ਸਿੰਘ ਔਜਲਾ ਜੀ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਲਵੀਰ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਧੰਨਵਾਦ ਹੈ ਜੀ ਤੇ ਜਿਹੜੇ ਦੋਸਤਾਂ ਨੇ ਅਜੇ ਤੱਕ ਦੁਆਬਾ ਰੇਡੀਓ ਨੂੰ ਸਬਸਕ੍ਰਾਈਬ ਨਹੀਂ ਕੀਤਾ ਯੂਟਿਊਬ ਨੂੰ ਤੇ ਉਹ ਜ਼ਰੂਰ ਕਰ ਲੈਣ ਕੋਈ ਪੈਸਾ ਧੇਲਾ ਨਹੀਂ ਲੱਗਦਾ ਤੁਹਾਡੀ ਸਹੂਲਤ ਲਈ ਅਵੇਲੇਬਲ ਹੈ ਜਦੋਂ ਹੀ ਪ੍ਰੋਗਰਾਮ ਲਾਈਵ ਹੁੰਦਾ ਹੈ ਤੇ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਜਾਂਦਾ ਹੈ ਯਾਦ ਰੱਖਣ ਦੀ ਜ਼ਰੂਰਤ ਨਹੀਂ ਰਹਿੰਦੀ ਤੇ ਲੋ ਦੋਸਤੋ ਇਸ ਦੇ ਨਾਲ ਹੀ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਮਿੱਤਰਾਂ ਦਾ ਜਿਨ੍ਹਾਂ ਨੇ ਚੁੱਪ ਚੁਪੀਤੇ ਸੁਣਿਆ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਫੇਸਬੁੱਕ ਯੂਟਿਊਬ ਜਿੱਥੋਂ ਕਿਤੋਂ ਵੀ ਜੁੜੇ ਹੋਏ ਹੋ ਸਾਰਿਆਂ ਨੂੰ ਪਿਆਰ ਭਰੀ ਤੇ ਨਿੱਕੀ ਸਤਿ ਸ੍ਰੀ ਅਕਾਲ ਹੈ ਤੇ ਧੰਨਵਾਦ ਹੈ 2.25 ਘੰਟੇ ਸਾਥ ਨਿਭਾਉਣ ਦੇ ਲਈ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਮੰਗਲਵਾਰ ਵਾਲਾ ਦਿਨ ਹੈ ਕੁਝ ਨਾ ਕੁਝ ਨਵਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਸਤਿ ਸ੍ਰੀ ਅਕਾਲ ਹੈ ਇਸ ਦੇ ਨਾਲ ਹੀ ਤੇ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਾਂ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਸੁਣ ਸਕਦੇ

0: ਰੇਡੀਓ
1: ਬਾਬਾ ਰੇਡੀਓ ਦੇ ਪਿਆਰੇ ਸਰੋਤੇ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 ਦਸੰਬਰ 2020 ਦਿਨ ਐਤਵਾਰ ਸ਼ਾਮ ਦੇ 5 ਵਜਦੇ ਹਨ ਅਤੇ ਸਾਡਾ 33ਵਾਂ ਕਵੀ ਦਰਬਾਰ ਸ਼ੁਰੂ ਹੋ ਜਾ ਰਿਹਾ ਹੈ ਅਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਇਹ ਕਵੀ ਦਰਬਾਰ ਸੁਣਨ ਦਾ ਸੱਦਾ ਦਿੰਦੇ ਹਾਂ ਅਤੇ ਨਾਲ ਦੀ ਨਾਲ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਅਸੀਂ ਪੰਜਾਬੀ ਦੇ ਨਵੇਂ ਉੱਭਰ ਰਹੇ ਕਵੀ ਪ੍ਰੀਤ ਲੱਦੜ ਜੀ ਨੂੰ ਸੱਦਾ ਦਿੰਦੇ ਹਾਂ। ਉਹ ਆਉਣ ਅਤੇ ਅੱਜ ਦੇ ਕਵੀ ਦਰਬਾਰ ਦਾ ਆਗਾਜ਼ ਕਰਨ। ਇਸ ਕਵੀ ਦਰਬਾਰ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਵੇਲੇ ਜੋ ਭਾਰਤ ਦੇ ਕਿਸਾਨਾਂ ਦਾ ਇੱਕ ਕੋਲ ਚੱਲ ਰਿਹਾ ਹੈ, ਜਿਨ੍ਹਾਂ ਨੇ ਇਸ ਵੇਲੇ ਦਿੱਲੀ ਘਿਰੀ ਹੋਈ ਹੈ, ਉਸ ਕਿਸਾਨੀ ਦੇ ਸੰਕਟ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਸ ਅੱਜ ਦੇ ਕਵੀ ਦਰਬਾਰ ਨੂੰ ਕੋਸ਼ਿਸ਼ ਕੀਤੀ ਹੈ ਕਿ ਉਹ ਕਿਸਾਨ ਕੋਲ ਨਾਲ ਸੰਬੰਧਿਤ ਕਵੀ ਦਰਬਾਰ ਹੋਵੇ ਅਤੇ ਇਸ ਕਵੀ ਦਰਬਾਰ ਦੇ ਆਗਾਜ਼ ਲਈ ਅਸੀਂ ਪ੍ਰੀਤ ਲੱਦੜ ਨੂੰ ਸੱਦਾ ਦੇ ਰਹੇ ਹਾਂ ਅਤੇ ਪ੍ਰੀਤ ਲੱਦੜ ਜੀ ਦੀ ਪਹਿਲੀ ਕਿਤਾਬ ਜਿਹੜੀ ਆ ਕਲਮਨਾਦ ਜਿਹੜੀ ਆ ਪਿਛਲੇ ਦਿਨਾਂ ਦੇ ਵਿੱਚ ਹੀ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪਈ ਹੈ। ਪ੍ਰੀਤ ਲੱਦੜੀ, ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਆਪ ਜੀ ਦਾ ਨਿੱਘਾ ਸਵਾਗਤ ਹੈ।
2: ਬਹੁਤ ਬਹੁਤ ਸ਼ੁਕਰੀਆ ਹਰਬੰਸ ਹਿਉਂ ਸਾਹਿਬ ਆਪ ਦਾ ਅਤੇ ਦੁਆਬਾ ਰੇਡੀਓ ਦਾ, ਜਿਨ੍ਹਾਂ ਨੇ ਮੈਨੂੰ ਆਪਣੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਦੂਜੀ ਵਾਰ ਸ਼ਿਰਕਤ ਕਰਨ ਦਾ ਮੌਕਾ ਦਿੱਤਾ ਜੀ। ਸੋ ਪਹਿਲੀ ਵਾਰ ਜਦੋਂ ਮੈਂ ਆਇਆ ਸੀ ਅਤੇ ਆਪ ਸਭ ਨੂੰ ਮੈਂ ਦੱਸਿਆ ਸੀ, ਹਰਬੰਸ ਹਿਉਂ ਸਾਹਿਬ ਨੇ ਵੀ ਦੱਸਿਆ ਸੀ ਕਿ ਮੇਰੀ ਪਹਿਲੀ ਜੋ ਪਲੇਠੀ ਕਿਤਾਬ ਹੈ ਇੱਕ ਕਾਵਿ ਸੰਗ੍ਰਹਿ ਹੈ ਅਤੇ ਉਸ ਟਾਈਮ ਉਹ ਛਪ ਰਹੀ ਸੀ। ਸੋ ਹੁਣ ਮੈਂ ਆਪ ਸਭ ਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਲੈ ਰਿਹਾ ਕਿ ਮੇਰੀ ਕਿਤਾਬ ਛਪ ਕੇ ਤਿਆਰ ਹੋ ਚੁੱਕੀ ਹੈ, ਜਿਹਦਾ ਨਾਮ ਹੈ ਜੀ ਕਲਮਨਾਦ। ਤੋਂ ਬੜਾ ਪਾਠਕਾਂ ਵੱਲੋਂ ਪਿਆਰ ਦਿੱਤਾ ਜਾ ਰਿਹਾ, ਜਿਹਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਸੋ ਜਿਵੇਂ ਕਿ ਹਿਉਂ ਸਾਹਿਬ ਨੇ ਦੱਸਿਆ ਕਿ ਅੱਜ ਦਾ ਕਵੀ ਦਰਬਾਰ ਸਮਰਪਿਤ ਹੈ ਸਾਡੇ ਕਿਸਾਨ ਸੰਘਰਸ਼ ਨੂੰ। ਲੱਖਾਂ ਕਿਸਾਨ ਦਿੱਲੀ ਜਾ ਕੇ ਅੰਦੋਲਨ ਕਰ ਰਹੇ ਨੇ, ਧਰਨਾ ਦੇ ਰਹੇ ਨੇ ਕਿ ਜੋ ਵੀ ਬਿੱਲ ਲਿਆਂਦੇ ਗਏ ਨੇ, ਖੇਤੀ ਆਰਡੀਨੈਂਸ ਬਿੱਲ ਜੋ ਲਿਆਂਦੇ ਗਏ ਨੇ ਉਹ ਗਲਤ ਨੇ। ਉਹਨਾਂ ਦੇ ਵਿੱਚ ਸ਼ਰੇਆਮ ਸਰਾਸਰ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਅਤੇ ਸਰਕਾਰ ਨੂੰ, ਕੇਂਦਰ ਨੂੰ ਉਹ ਵਾਪਸ ਲੈਣੇ ਚਾਹੀਦੇ ਨੇ ਜੋ ਕਿ ਬਿਲਕੁਲ ਜਾਇਜ਼ ਨੇ, ਉਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ। ਨਿਰਸੰਦੇਹ ਜੋ ਸਰਕਾਰ ਹੈ ਇਹਨਾਂ ਬਿੱਲਾਂ ਰਾਹੀਂ ਧੱਕਾ ਕਰ ਰਹੀ ਹੈ। ਸੋ ਇਸੇ ਸੰਬੰਧ ਦੇ ਵਿੱਚ ਮੈਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ, ਜੋ ਮੇਰੀ ਕਿਤਾਬ ਆਈ ਹੈ ਜੀ ਕਲਮਨਾਦ, ਉਹਦੇ ਵਿੱਚੋਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ। ਇੱਕ ਸਮੇਂ ਦੇ ਹਾਕਮ ਨੂੰ ਇੱਕ ਵੰਗਾਰ ਏ ਨਸੀਹਤ ਏ ਕਿ ਤੂੰ ਜੋ ਵੀ ਕਰ ਰਿਹਾ ਏ ਗਲਤ ਕਰ ਰਿਹਾ ਏ, ਤੈਨੂੰ ਸਮਝਣਾ ਚਾਹੀਦਾ ਏ, ਸੁਧਰਨਾ ਚਾਹੀਦਾ ਏ, ਆਪਣੀਆਂ ਗਲਤੀਆਂ ਤੋਂ ਸਿੱਖਣਾ ਚਾਹੀਦਾ ਏ। ਸੋ ਗੌਰ ਫਰਮਾਉਣਾ ਜੀ, ਗਜ਼ਲ ਦਾ ਟਾਈਟਲ ਹੈ ਜੀ ਨੀਰੋ ਦੀ ਬੰਸੁਰੀ। ਮਤਲਾ ਹਾਜ਼ਰ ਹੈ ਜੀ, ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲਏਗਾ। ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲਏਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੂਰੀ ਬਜਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਅੱਤ ਤੇ ਅੰਤ 'ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਤ ਤੇ ਅੰਤ 'ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਧਕ ਲਾ ਕੇ ਜਦ ਉਹ ਟਿੱਪੀ ਲਾਵੇਗਾ, ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ। ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ। ਕਿੰਨੇ ਚਾਹੇ ਉੱਚੇ ਮਹਿਲ ਬਣਾਵੇਂਗਾ, ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ। ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ। ਟੁੱਟ ਜਾਣੇ ਜਦ ਖੰਭ ਤੂੰ ਫੜ ਫੜਾਵੇਂਗਾ। ਚੇਤੇ ਰੱਖਿਆ ਕਰ ਕਿ ਵਾਂਗ ਸਿਕੰਦਰ ਦੇ, ਚੇਤੇ ਰੱਖਿਆ ਕਰਕੇ ਵਾਂਗ ਸਿਕੰਦਰ ਦੇ, ਖਾਲੀ ਹੱਥ ਹੀ ਇਸ ਜਹਾਨੋਂ ਜਾਵੇਂਗਾ। ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆ, ਆਵਾਜ਼ ਨਹੀਂ ਆਉਣੀ ਪਰ ਡਾਢਾ ਕੁਰਲਾਵੇਂਗਾ। ਮਕਤੇ ਤੇ ਇੱਕ ਵਾਰ ਦੁਬਾਰਾ ਗੌਰ ਫਰਮਾਉਣਾ ਜੀ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆ, ਆਵਾਜ਼ ਨਹੀਂ ਆਉਣੀ ਪਰ ਡਾਢਾ ਕੁਰਲਾਵੇਂਗਾ। ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲੇਂਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੁਰੀ ਵਜਾਵੇਂਗਾ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨਾ ਜੀ, ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ। ਸੋ ਬਹੁਤ ਬਹੁਤ ਸ਼ੁਕਰੀਆ, ਪਰਮਾਤਮਾ ਨੇ ਚਾਹਿਆ ਜਲਦੀ ਫਿਰ ਮਿਲਾਂਗੇ। ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ ਹਰਬੰਸ ਸਿੰਘ ਸਾਹਿਬ ਦਾ ਅਤੇ ਦੁਆਬਾ ਰੇਡੀਓ ਦਾ, ਅਤੇ ਆਪ ਸਭ ਕਵੀ ਸਾਹਿਬਾਨਾਂ ਨੂੰ ਇੱਕ ਵਾਰ ਫਿਰ ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਬਹੁਤ ਬਹੁਤ ਸ਼ੁਕਰਾਨੇ ਜੀਓ।
1: ਤਰਦੜੀਏ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਸਾਡੀ ਸ਼ਾਇਰਾ ਕਮਲਾ ਸ਼ਰਮਾ ਜੀ ਨੂੰ। ਕਮਲਾ ਸ਼ਰਮਾ ਜੀ ਵੀ ਆਪਣੀ ਕਿਸਾਨ ਸੰਘਰਸ਼ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲਾ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
0: ਮੈਂ ਦੁਆਬਾ ਰੇਡੀਓ ਦੀ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਮੈਨੂੰ ਸਾਡੇ ਕਿਸਾਨ ਭਰਾਵਾਂ ਵੱਲੋਂ ਆਪਣੇ ਹੱਕਾਂ ਲਈ ਕਰ ਰਹੇ ਸੰਘਰਸ਼ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ। ਮੈਂ ਆਪਣੀ ਰਚਨਾ ਰਾਹੀਂ ਆਪਣੇ ਮਾਲਕ ਅੱਗੇ ਅਰਜ਼ ਕਰਦੀ ਹਾਂ ਕਿ ਜਿਨ੍ਹਾਂ ਨੂੰ ਤੂੰ ਦੇਸ਼ ਦੀ ਡੋਰ ਸੰਭਾਲੀ ਹੈ, ਉਨ੍ਹਾਂ ਨੂੰ ਆਪਣੀ ਜਨਤਾ ਪ੍ਰਤੀ ਰਵੱਈਆ ਬਦਲਣ ਦੀ ਸੋਚ ਦੇਵੇ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਬੰਦੇ ਨੂੰ ਬੰਦਾ ਸਮਝਣ ਦੀ ਸੋਚ ਵੀ ਦੇ ਦੇ ਮੇਰੇ ਮਾਲਕਾ। ਅੱਜ ਤੋਂ ਨੀ ਸਦੀਆਂ ਤੋਂ ਕਹਿੰਦੇ ਨੇ ਜਿਹਨੂੰ ਅੰਨਦਾਤਾ, ਉਹਨੂੰ ਉਹਦੀ ਉਹੀ ਜਗ੍ਹਾ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਦੇਰ ਹੈ ਪਰ ਅੰਧੇਰ ਨਹੀਂ ਤੇਰੇ ਦਰ ਤੇ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਕਰਨ ਭਾਵੇਂ ਰਾਜਨੀਤੀ ਇਹ ਤਾਂ ਕੰਮ ਉਹਨਾਂ ਦਾ, ਪਰ ਉਸ ਤੋਂ ਉੱਪਰ ਉੱਠ ਕੇ ਨੀਵਿਆਂ ਨੂੰ ਉੱਪਰ ਚੁੱਕਣਾ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਮੰਨਿਆ ਕਿ ਰਾਜਨੀਤੀ ਹੁੰਦੀ ਹੀ ਏਦਾਂ ਏ, ਪਰ ਇੱਕ ਦੂਜੀ ਪਾਰਟੀ ਤੇ ਦੋਸ਼ ਘੱਟ ਲਾਉਣੇ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਦੋਸ਼ਾਂ ਦੋਸ਼ਾਂ ਵਿੱਚ ਹੀ ਪਿਸਦੀ ਹੈ ਜਨਤਾ। ਗੜੇ ਮੁਰਦੇ ਉਖਾੜਨ ਤੋਂ ਬਚਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਮਹਿਲਾਂ ਵਿੱਚ ਰਹਿੰਦਿਆਂ ਨੂੰ ਝੁੱਗੀਆਂ 'ਚ ਰਹਿੰਦੇ ਲੋਕਾਂ ਵੱਲ ਇੱਕ ਨਜ਼ਰ ਤਾਂ ਮਰਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਹੁੰਦੀ ਹੈ ਤੇ ਹੁੰਦੀ ਹੀ ਆਈ ਹੈ ਜਿੱਤ ਹਮੇਸ਼ਾ ਹੀ ਸੱਚਾਈ ਦੀ। ਪੁਰਾਣਾ ਇਤਿਹਾਸ ਤੂੰ ਦੁਹਰਾ ਦੇ ਮੇਰੇ ਮਾਲਕਾ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਸ਼ੁਕਰੀਆ ਜੀ।
1: ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਹਰਪ੍ਰੀਤ ਪੱਤੋ ਜੀ ਨੂੰ ਸਦਾ ਦੇਣਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਕਿਸਾਨ ਸੰਘਰਸ਼ ਨਾਲ ਸੰਬੰਧਿਤ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਹਰਪ੍ਰੀਤ ਪੱਤੋਂ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਹਾਂਜੀ, ਮੈਂ ਹਾਜ਼ਰਾਂ ਜੀ, ਹਰਪ੍ਰੀਤ ਪੱਤੋ। ਮੇਰੇ ਬਹੁਤ ਹੀ ਸਤਿਕਾਰਯੋਗ ਹਰਵੰਸ ਸੀਓ ਜੀ ਅਤੇ ਦੁਆਬਾ ਰੇਡੀਓ ਦੇ ਹੋਰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਆਪ ਜੀ ਦੀ ਕਚਹਿਰੀ ਦੇ ਵਿੱਚ ਇੱਕ ਰਚਨਾ ਲੈ ਕੇ ਹਾਜ਼ਰਾਂ ਜੀ। ਤਿੰਨ ਕਾਲੇ ਕਾਨੂੰਨ ਜੋ ਸਾਡੀ ਸਰਕਾਰ ਨੇ ਬਣਾਏ ਆ, ਉਹਨਾਂ ਬਾਰੇ ਮੈਂ ਰਚਨਾ ਲਿਖੀ ਆ, ਆਪ ਜੀ ਨੂੰ ਸੁਣਾ ਰਿਹਾ, ਆਪ ਜੀ ਦੇ ਸਾਹਮਣੇ ਪੇਸ਼ ਕਰ ਰਿਹਾ ਜੀ। ਬੈਠੇ ਆ ਕਿਸਾਨ ਵੀਰ ਹਿੰਮਤਾਂ ਨਹੀਂ ਹਾਰਦੇ, ਦਿੱਲੀ ਦਿਆਂ ਹਾਕਮਾਂ ਨੂੰ ਤਾਨੇ ਉਹ ਮਾਰਦੇ, ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ ਵਿੱਚ ਸੜਕਾਂ 'ਤੇ ਬੈਠੇ ਆ ਵੰਗਾਰਦੇ, ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ ਵਿੱਚ ਸੜਕਾਂ 'ਤੇ ਬੈਠੇ ਆ ਵੰਗਾਰਦੇ, ਤੁਸੀਂ ਬੰਗਲਿਆਂ 'ਚ ਬੈਠ ਸਾਜਸਾਂ ਬਣਾਉਂਦੇ, ਨਿੱਤ ਅਸੀਂ ਖੇਤਾਂ ਵਿੱਚ ਰੁੱਝੇ ਰਹੀਏ ਨਾਲ ਕੰਮ ਕਰਦੇ, ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ, ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ, ਵੋਟਾਂ ਲੈ ਕੇ ਸਾਥੋਂ ਕਾਹਤੋਂ ਸਾਨੂੰ ਰਹਿੰਦੇ ਚਾਰਦੇ, ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ, ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ, ਸਾਨੂੰ ਨਹੀਂ ਮਨਜ਼ੂਰ ਉਹ ਵਾਪਸ ਹੋਣ ਸਰਕਾਰ ਦੇ। ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਰਸਾਨੀ ਨੂੰ ਮਾਰਦੇ। ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਰਸਾਨੀ ਨੂੰ ਮਾਰਦੇ। ਮੰਡੀ ਕਰਨ ਭੰਗ ਪੈਲੀਆਂ ਦੇ ਹੱਕ ਖੋਹੇ, ਖੁੱਲ੍ਹੀ ਰੱਖ ਮੰਡੀ, ਖੁੱਲ੍ਹੀ ਮੰਡੀ ਰੱਖ, ਸਮਰਥਨ ਮੁੱਲ ਕਿਉਂ ਨਹੀਂ ਤਾਰਦੇ, ਅਜੇ ਵੀ ਵੇਲਾ ਅਸੀਂ ਸੁੱਤਿਆਂ ਨੂੰ ਜਗਾਉਣ ਆਏ, ਘਰ ਬਾਰ ਛੱਡ ਪਹੁੰਚੇ ਵਿੱਚ ਦਿੱਲੀ ਦਰਬਾਰ ਦੇ, ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ, ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ, ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰਦੇ, ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰਦੇ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਲੁਧਿਆਣਾ ਬਸਤੀ ਸਾਡੀ ਸ਼ਹਿਰ ਆ ਮਨਜੀਤ ਮਾਨ ਨੂੰ ਸੱਦਾ ਦਿਆਂਗਾ, ਉਹ ਆਉਣ ਤੇ ਆਪਣੇ ਮਨੋਭਾਵ ਜਿਹੜੇ ਆ ਕਿਸਾਨ ਲਹਿਰ ਨਾਲ ਸੰਬੰਧਿਤ ਕਵਿਤਾ ਰਾਹੀਂ ਸਾਂਝੇ ਕਰਨ। ਮਨਜੀਤ ਮਾਨ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਹਾਂਜੀ, ਬਹੁਤ ਬਹੁਤ ਧੰਨਵਾਦ ਹਰਵੰਸ ਹਿਓ ਜੀ ਦਾ। ਦੁਆਬਾ ਰੇਡੀਓ ਸੁਣਨੇ ਸਾਰੇ ਸਰੋਤਿਆਂ ਨੂੰ ਮਨਜੀਤ ਕੌਰ ਧੀਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਦੀ ਮੇਰੀ ਕਵਿਤਾ ਜਿਹੜੀ ਹੈ ਪੰਜਾਬੀਆਂ ਨੂੰ ਸਮਰਪਿਤ ਹੈ, ਪੰਜਾਬੀ ਕਿਸਾਨ ਸੰਘਰਸ਼ ਨੂੰ ਸਮਰਪਿਤ ਹੈ, ਪੰਜਾਬੀ ਵਿਦੇਸ਼ੀਆਂ ਨੂੰ ਸਮਰਪਿਤ ਹੈ ਜੋ ਵਿਦੇਸ਼ਾਂ ਵਿੱਚ ਰਹਿ ਕੇ ਵੀ ਪੰਜਾਬ ਦੇ ਨਾਲ ਜੁੜੇ ਹੋਏ ਨੇ। ਸੋ ਪੇਸ਼ ਹੈ ਜੀ ਕਵਿਤਾ ਪੰਜਾਬੀ। ਇਹ ਪੰਜਾਬੀ ਸ਼ੇਰ ਨੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਅਮਰ ਸ਼ਹੀਦੀ ਪਾ ਜਾਂਦੇ ਨੇ, ਇਹ ਅਮਰ ਸ਼ਹੀਦੀ ਪਾ ਜਾਂਦੇ ਨੇ ਅਣਖ ਦੀ ਖਾਤਰ ਮਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹਨਾਂ ਦੀ ਇੱਕੋ ਦਹਾੜ ਹੀ, ਇਹਨਾਂ ਦੀ ਇੱਕੋ ਦਹਾੜ ਹੀ ਭਾਜੜ ਪਾ ਦਿੰਦੀ ਹੈ ਹਿਰਨਾਂ ਨੂੰ, ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ, ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ, ਇਹ ਮਰਨੋਂ ਮੂਲ ਨਾ ਡਰਦੇ ਨੇ, ਇਹ ਮਰਨੋਂ ਮੂਲ ਨਾ ਡਰਦੇ ਨੇ, ਰੱਖਦੇ ਸਿਰ ਹਥੇਲੀ ਤੇ ਧਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਵਾਧੂ ਕੁਝ ਵੀ ਲੈਂਦੇ ਨਹੀਂ, ਇਹ ਵਾਧੂ ਕੁਝ ਵੀ ਲੈਂਦੇ ਨਹੀਂ ਪਰ ਹੱਕ ਆਪਣਾ ਵੀ ਛੱਡਦੇ ਨਹੀਂ, ਖੜ ਜਾਂਦੇ ਤਣ ਕੇ ਛਾਤੀਆਂ ਇਹ ਪਿੱਠ ਦਿਖਾ ਕੇ ਭੱਜਦੇ ਨਹੀਂ, ਖੜ ਜਾਂਦੇ ਤਣ ਕੇ ਛਾਤੀਆਂ ਇਹ ਪਿੱਠ ਦਿਖਾ ਕੇ ਭੱਜਦੇ ਨਹੀਂ, ਇਹ ਜੇਤੂ ਕੌਮ ਕਹਾਉਂਦੀ ਏ, ਇਹ ਜੇਤੂ ਕੌਮ ਕਹਾਉਂਦੀ ਹੈ ਨਾ ਵਾਪਸ ਆਉਂਦੇ ਹਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਜਾਣੇ ਜਾਂਦੇ ਦੁਨੀਆਂ ਵਿੱਚ, ਇਹ ਜਾਣੇ ਜਾਂਦੇ ਦੁਨੀਆਂ ਵਿੱਚ ਆਪਣੀ ਬਹਾਦਰੀ ਤੇ ਨੇਕੀ ਲਈ, ਇਹ ਜਿਉਂਦੇ ਮਰਦੇ ਟੌਰ ਨਾਲ, ਕਈ ਜਾਣੇ ਜਾਂਦੇ ਸ਼ੇਖੀ ਲਈ, ਕਈ ਜਾਣੇ ਜਾਂਦੇ ਸ਼ੇਖੀ ਲਈ, ਇਹ ਪੁਲਾਂ ਦੇ ਮੁਹਤਾਜ ਨਹੀਂ, ਇਹ ਪੁਲਾਂ ਦੇ ਮੁਹਤਾਜ ਨਹੀਂ, ਲੰਘ ਜਾਂਦੇ ਦਰਿਆਵਾਂ ਨੂੰ ਤਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਵਸਦੇ ਵਿੱਚ ਪਰਦੇਸੀ ਵੀ ਦਿਲ ਵਿੱਚ ਰੱਖਦੇ ਪੰਜਾਬ ਨੂੰ, ਇਹ ਵਸਦੇ ਵਿੱਚ ਪਰਦੇਸੀ ਵੀ ਦਿਲ ਵਿੱਚ ਰੱਖਦੇ ਪੰਜਾਬ ਨੂੰ, ਇਹ ਮਾਂ ਬੋਲੀ ਨੂੰ ਸਾਂਭ ਦੇ ਜਿਵੇਂ ਸਿਰ ਤੇ ਰੱਖਦੇ ਤਾਜ ਨੂੰ, ਇਹ ਮਾਂ ਬੋਲੀ ਨੂੰ ਸਾਂਭ ਦੇ ਜਿਵੇਂ ਸਿਰ ਤੇ ਰੱਖਦੇ ਤਾਜ ਨੂੰ, ਇਹ ਪਿਆਰ ਮੁਹੱਬਤਾਂ ਰੱਖਦੇ ਨੇ, ਇਹ ਪਿਆਰ ਮੁਹੱਬਤਾਂ ਰੱਖਦੇ ਨੇ ਵਿੱਚ ਗਾਗਰ ਦੇ ਸਾਗਰ ਭਰ ਕੇ, ਵਿੱਚ ਗਾਗਰ ਦੇ ਸਾਗਰ ਭਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਅਮਰ ਸ਼ਹੀਦੀ ਪਾ ਜਾਂਦੇ ਅਣਖ ਦੀ ਖਾਤਰ ਮਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ। ਬਹੁਤ ਬਹੁਤ ਧੰਨਵਾਦ ਜੀ।
1: ਇਤਮਾਨ ਜੀ ਤੋਂ ਬਾਅਦ ਹੁਣ ਮੈਂ ਕਿਸਾਨ ਲਹਿਰ ਦੀ ਹਮਾਇਤ ਦੇ ਵਿੱਚ ਕਵਿਤਾ ਲਿਖਣ ਵਾਲੇ ਸ਼ਾਇਦ ਜੰਮੂ ਕਸ਼ਮੀਰ ਤੋਂ ਸੂਰਜ ਸਿੰਘ ਸੂਰਜ ਜੀ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਕਵਿਤਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਸਾਂਝੀ ਕਰਨ। ਸੂਰਜ ਸਿੰਘ ਸੂਰਜ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
5: ਹਰਬੰਸ ਜੀ, ਤੁਹਾਨੂੰ ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਨੂੰ ਲੱਖ ਲੱਖ ਵਧਾਈਆਂ ਨੇ। ਤੁਸੀਂ ਸਮੇਂ ਦੀ ਰਫ਼ਤਾਰ ਦੇ ਨਾਲ ਹੀ ਅੱਗੇ ਵੱਧ ਰਹੇ ਹੋ ਅਤੇ ਇਸੇ ਤਰ੍ਹਾਂ ਵੱਧਦੇ ਜਾਓ, ਹੋਰ ਅਗੇਰੇ, ਹੋਰ ਅਗੇਰੇ, ਹੋਰ ਅਗੇਰੇ। ਅਤੇ ਮੈਂ ਦੇਸ਼ ਦੇ ਕਿਸਾਨ ਦੀ ਇਹ ਕਵਿਤਾ ਤੁਹਾਨੂੰ ਭੇਜ ਰਿਹਾ ਹਾਂ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਰਾਤ ਦਿਨੇ ਹੈ ਜੂਝਦਾ ਰਹਿੰਦਾ, ਬਾਕੀ ਸਭ ਸੁਰਤ ਭੁਲਾਈ, ਬੰਜਰ ਨੂੰ ਉਪਜਾਊ ਬਣਾ ਕੇ ਮਨ ਦੀ ਅੰਨ ਦੀ ਛੈ ਬਰਲਾਈ। ਬਾਕੀ ਸਭ ਸੁਰਤ ਭੁਲਾਈ, ਬੰਜਰ ਨੂੰ ਉਪਜਾਊ ਬਣਾ ਕੇ ਅੰਨ ਦੀ ਛੈ ਬਰਲਾਈ। ਪਖਦੀ ਦੁਪਹਿਰ ਜਾਂ ਠੰਡ ਦਾ ਮੌਸਮ ਹੋਵੇ ਕਾਲੀ ਬਦਲੀ ਛਾਈ, ਪਖਦੀ ਦੁਪਹਿਰ ਜਾਂ ਠੰਡ ਦਾ ਮੌਸਮ ਹੋਵੇ ਕਾਲੀ ਬਦਲੀ ਛਾਈ, ਖੂਨ ਪਸੀਨਾ ਡੋਲ ਕੇ ਆਪਣਾ ਦੇਸ਼ ਚੋਂ ਭੁੱਖ ਮਿਟਾਈ। ਸਦੀਆਂ ਤੋਂ ਪਰ ਇਸ ਦੀ ਕਿਸਮਤ ਇਸ ਨੂੰ ਰਾਸ ਨਾ ਆਈ, ਸਦੀਆਂ ਤੋਂ ਪਰ ਇਸ ਦੀ ਕਿਸਮਤ ਇਸ ਨੂੰ ਰਾਸ ਨਾ ਆਈ, ਦੁਨੀਆ ਲਈ ਅੰਦਾਤਾ ਬਣਿਆ ਘਰ ਦੀ ਖਬਰ ਨਾ ਲਾਈ ਕਾਈ। ਜੋ ਦੁਨੀਆਂ ਲਈ ਅੰਦਾਤਾ ਬਣਿਆ ਘਰ ਦੀ ਖਬਰ ਨਕਾਈ, ਝੂਠੇ ਵਾਦੇ ਫੋਕੇ ਨਾਰੇ ਇਸ ਨੂੰ ਰਾਸ ਨਾ ਆਏ, ਝੂਠੇ ਵਾਦੇ ਫੋਕੇ ਨਾਰੇ ਇਸ ਨੂੰ ਰਾਸ ਨਾ ਆਏ। ਸੱਤਾ ਧਾਰੀ ਤੇ ਧਨਵਾਨਾਂ ਨਿਤ ਨਵੇਂ ਜਾਲ ਫੈਲਾਏ, ਸੱਤਾ ਧਾਰੀ ਤੇ ਧਨਵਾਨਾਂ ਨਿਤ ਨਵੇਂ ਜਾਲ ਫੈਲਾਏ, ਮਿੱਟੀ ਵਿੱਚ ਮਿੱਟੀ ਹੋ ਕੇ ਕਿਸਾਨਾਂ ਖੇਤੀ ਹੈ ਲਹਿਰਾਈ। ਮਿੱਟੀ ਵਿੱਚ ਮਿੱਟੀ ਹੋ ਕੇ ਕਿਸਾਨਾਂ ਖੇਤੀ ਹੈ ਲਹਿਰਾਈ, ਆਪਣੀ ਜਾਨ ਦੀ ਬਾਜ਼ੀ ਲਾ ਕੇ ਦੇਸ਼ ਦੀ ਪੱਤ ਬਚਾਈ। ਤਰੀਆਂ ਤਰਾਈਆਂ ਨਹਿਰੇ ਚ ਰਹਿ ਜਾਂਦੀਆਂ ਯੋਜਨਾ ਸਭੇ ਬਣਾ ਕੇ ਸਰਕਾਰ ਦੀਆਂ, ਤਰੀਆਂ ਤਰਾਈਆਂ ਨਹਿ ਰਹਿ ਜਾਂਦੀਆਂ ਯੋਜਨਾ ਸਭੇ ਬਣਾ ਕੇ, ਅੰਤ ਨਿਰਾਸ਼ਾ ਪੱਲੇ ਪੈਂਦੀ ਮੰਡੀਆਂ ਦੇ ਵਿੱਚ ਜਾ ਕੇ। ਵਰਤਮਾਨ ਚ ਸਭ ਦਾ ਸਾਥ ਤੇ ਸਭ ਕਾ ਵਿਕਾਸ ਦਾ ਨਾਰਾ, ਵਰਤਮਾਨ ਚ ਸਭ ਕਾ ਸਾਥ ਤੇ ਸਭ ਕਾ ਵਿਕਾਸ ਦਾ ਨਾਰਾ, ਠੋਕਰਾਂ ਵਿੱਚ ਹੀ ਰਿਹਾ ਹੈ ਰੁਲਦਾ ਇਹ ਕਿਸਮਤ ਦਾ ਮਾਰਾ। ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ, ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ। ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗੱਜਿਆ, ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗੱਜਿਆ। ਕਦ ਬਦਲੂਗਾ, ਕਿਸਨੇ ਬਦਲਣਾ ਤੈਨੂੰ ਇਹ ਕਿਸਾਨਾ, ਸੁਣਿਓ ਜ਼ਰਾ, ਕਦ ਬਦਲੂਗਾ ਕਿਸਨੇ ਬਦਲਣਾ ਤੈਨੂੰ ਇਹ ਕਿਸਾਨਾਂ ਆਪਣੇ ਪੈਰਾਂ 'ਤੇ ਖੜਾ ਹੈ ਹੋਣਾ ਆਪੇ ਤੂੰ ਜਵਾਨਾਂ ਕਦ ਬਦਲੂਗਾ ਕਿਸਨੇ ਬਦਲਣਾ ਤੈਨੂੰ ਇਹ ਕਿਸਾਨਾਂ ਆਪਣੇ ਪੈਰਾਂ 'ਤੇ ਖੜਾ ਹੈ ਹੋਣਾ ਆਪੇ ਤੂੰ ਜਵਾਨਾਂ ਹੱਥ ਹੈ ਆਇਆ ਅੱਜ ਜੋ ਵੀਰਾ ਸਮਾਂ ਨਾ ਐਵੇਂ ਗਵਾਈ ਹੱਥ ਹੈ ਆਇਆ ਅੱਜ ਜੋ ਵੀਰਾ ਸਮਾਂ ਨਾ ਐਵੇਂ ਗਵਾਈ ਜ਼ੋਰ ਦਾ ਹੱਲਾ ਬੋਲ ਕੇ ਮਿੱਤਰਾ ਸੰਘਰਸ਼ ਅੱਗੇ ਵਧਾਈ ਜ਼ੋਰ ਦਾ ਹੱਲਾ ਬੋਲ ਕੇ ਵੀਰਾ ਸੰਘਰਸ਼ ਨੂੰ ਅੱਗੇ ਵਧਾਈ ਇਕੱਠੇ ਹੋ ਕੇ ਰਸਤੇ ਦੀਆਂ ਸਭੇ ਠੋਕਰਾਂ ਲਾਹੀ ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ ਰੱਬ ਵੀ ਤੇਰੇ ਨਾਲ ਹੈ ਸੂਰਜ ਰੱਬ ਨੂੰ ਨਾ ਭੁਲਾਈ ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ ਰੱਬ ਵੀ ਤੇਰੇ ਨਾਲ ਹੈ ਸੂਰਜ ਰੱਬ ਨੂੰ ਨਾ ਭੁਲਾਈ ਰੱਬ ਵੀ ਤੇਰੇ ਨਾਲ ਹੈ ਵੀਰਾ ਰੱਬ ਨੂੰ ਨਾ ਭੁਲਾਈ ਉਲਟੀ ਕਿਸਨੇ ਰੀਤ ਹੈ ਬੰਦਿਆ ਜਗ 'ਤੇ ਆਣ ਚਲਾਈ ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ ਹੈ ਗਮ ਉਸਦੀ ਪਰਛਾਈ ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ ਹੈ ਗਮ ਉਸਦੀ ਪਰਛਾਈ ਬਹੁਤ ਬਹੁਤ ਧੰਨਵਾਦ ਜੀ
1: ਅਤੇ ਤੁਸੀਂ ਸਾਰੇ ਇਹ ਬਖੂਬੀ ਜਾਣਦੇ ਹੋ ਵੀ ਦਿੱਲੀ ਦੇ ਵਿੱਚ ਜੋ ਇਸ ਵੇਲੇ ਭਾਰਤ ਪੱਧਰ 'ਤੇ ਕਿਸਾਨਾਂ ਦਾ ਘੋਲ ਚੱਲ ਰਿਹਾ ਇਸ ਘੋਲ ਦੇ ਵਿੱਚ ਜਿਹੜੀ ਬੜਤ ਆ ਜਾਂ ਕਹਿ ਲਈਏ ਸਭ ਤੋਂ ਜ਼ਿਆਦਾ ਵੱਡਾ ਯੋਗਦਾਨ ਉਹ ਪੰਜਾਬੀਆਂ ਦਾ ਪੰਜਾਬੀਆਂ ਦੇ ਵਿੱਚ ਵੀ ਖਾਸ ਤੌਰ 'ਤੇ ਸਾਡੀਆਂ ਪੰਜਾਬੀਆਂ ਦੀਆਂ ਮਾਵਾਂ ਭੈਣਾਂ ਦਾ ਯੋਗਦਾਨ ਵੀ ਹੈਗਾ ਹੈ ਅਤੇ ਇਸ ਜਿਹੜੀਆਂ ਔਰਤਾਂ ਦੇ ਯੋਗਦਾਨ ਸੰਬੰਧੀ ਜਿਹੜਾ ਕੰਗਣਾ ਰਣਦੌਤ ਨੇ ਜਿਹੜੀ ਇੱਕ ਟਵੀਟ ਕੀਤੀ ਹੈ ਜਿਸ ਨੇ ਪੰਜਾਬੀ ਔਰਤਾਂ ਦੇ ਮਾਣ ਸਤਿਕਾਰ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਦੇ ਵਿਰੋਧ ਦੇ ਵਿੱਚ ਸਾਡੀ ਕਵਿਤਰੀ ਕਰਨਜੀਤ ਕੌਰ ਅਤੇ ਉਸਦੀ ਸਾਥਣ ਜਿਹੜੀ ਆ ਇੱਕ ਹਫ਼ਤਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੀ ਹੈ ਕਰਨਜੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਕਰਨਜੀਤ ਕੌਰ ਅਤੇ ਸਾਥ
6: ਬਹੁਤ ਹੀ ਸਤਿਕਾਰਯੋਗ ਹਰਬੰਸ਼ ਜੀ ਅਤੇ ਮੇਰੇ ਸਾਹਿਤਕਾਰ ਸਾਥੀਓ ਸਤਿ ਸ਼੍ਰੀ ਅਕਾਲ ਮੈਂ ਕਰਨਜੀਤ ਕੌਰ ਹਾਜ਼ਰ ਹਾਂ ਲੈ ਕੇ ਆਪਣੀ ਕਵਿਤਾ ਕੰਗਣਾ ਜਿਹੜੀ ਕਿ ਅੱਜ ਦੇ ਕਿਸਾਨੀ ਮਸਲਿਆਂ ਉੱਪਰ ਆਧਾਰਿਤ ਹੈ ਅਤੇ ਕੰਗਣਾ ਦੀ ਬਿਆਨਬਾਜ਼ੀ ਨੂੰ ਦਰਸਾਉਂਦੀ ਹੈ ਸੁਣਿਓ ਜ਼ਰਾ ਧਿਆਨ ਦੇ ਨਾਲ ਕੰਗਣਾ ਕੰਗਣਾ ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ ਕੰਗਣਾ ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ ਬਾਤ ਸੁਣਾਵਾਂ ਮੈਂ ਤੈਨੂੰ ਬਾਤ ਸੁਣਾਵਾਂ ਮੈਂ ਤੈਨੂੰ ਬੁੱਝੀ ਤੂੰ ਆਪੇ ਦੂਜੀ ਗੱਲ ਆਖਾਂ ਸ਼ਕਤੀਮਾਨ ਨੂੰ ਨਿੱਕੇ ਨਿੱਕੇ ਬੱਚਿਆਂ ਦੇ ਭਗਵਾਨ ਨੂੰ ਪੁੱਤਾ ਪੁੱਤਾ ਲੱਗਦਾ ਮੈਨੂੰ ਤੂੰ ਵੀ ਜਾਲੀ ਦਾ ਜਾਲੀ ਰਹਿ ਗਿਆ ਬੇਸਮਝੀ ਵਿੱਚ ਅੰਨਦਾ ਤੈਨੂੰ ਤੂੰ ਕੁੱਤਾ ਕਹਿ ਗਿਆ ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ ਚੰਗਾ ਚੰਗਾ ਤੈਨੂੰ ਸਭ ਕਹਿੰਦੇ ਸੀ ਹੁਣ ਦੱਸ ਕਿਉਂ ਤੂੰ ਛੋਤ ਲੁਹਾਲੀ ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ ਜਦ ਦਫ਼ਤਰ ਤੇਰਾ ਤੋੜਿਆ ਸੀ ਜਦ ਦਫ਼ਤਰ ਤੇਰਾ ਤੋੜਿਆ ਸੀ ਮਹਾਰਾਸ਼ਟਰ ਦੀ ਸਰਕਾਰ ਨੇ ਤੈਨੂੰ ਧੋਣੋਂ ਆਣ ਮਰੋੜਿਆ ਸੀ ਤੇਰਾ ਚਿਹਰਾ ਪੀਲਾ ਪੈ ਗਿਆ ਸੀ ਤੇਰਾ ਚਿਹਰਾ ਪੀਲਾ ਪੈ ਗਿਆ ਸੀ ਮਾੜੀ ਹੋਈ ਨਾਲ ਕੁੜੀ ਦੇ ਹਰ ਕਿਸਾਨ ਤਾਂ ਕਹਿ ਗਿਆ ਸੀ ਦੱਸਾਂ ਆਪਣੇ ਬਾਰੇ ਮੈਂ ਅੰਸ ਗੁਰੂ ਗੋਬਿੰਦ ਦੀ ਦੱਸਾਂ ਆਪਣੇ ਬਾਰੇ ਮੈਂ ਅੰਸ ਗੁਰੂ ਗੋਬਿੰਦ ਦੀ ਮੇਰੇ ਵੱਡਿਆਂ ਬਚਾਈ ਆਬਰੂ ਸੋਹਣੀ ਇਸ ਹਿੰਦ ਦੀ ਮੈਂ ਪੰਜਾਬਣ ਪੰਜਾਬ ਦੀ ਹਾਂ ਯੁੱਧ ਵਿੱਚ ਲੜਦੀ ਜਦੋਂ ਪਏ ਗਰੀਬੀ ਘਰ ਵਿੱਚ ਧੁੱਪਾਂ ਵਿੱਚ ਹਾਂ ਹਾੜੀ ਵੜਦੀ ਕਰਜ਼ੇ ਦੇ ਮਾਰੇ ਪੁੱਤ ਮੇਰੇ ਨਿੱਤ ਖੁਦਕੁਸ਼ੀਆਂ ਕਰਦੇ ਕੰਗਾਲ ਕੀਤਾ ਦੇਸ਼ ਨਿਤਾਵਾਂ ਹਰਜਾਨਾ ਮੇਰੇ ਲਾਲ ਨੇ ਭਰਦੇ ਮੈਂ ਆਪ ਭੁੱਖੀ ਪੈ ਜਾਵਾਂ ਪਰ ਦਰ 'ਤੇ ਆਏ ਨੂੰ ਨਹੀਂ ਮੋੜਦੀ ਇੱਜ਼ਤ ਅਣਖ ਹੈ ਮੇਰੀ ਦੌਲਤ ਕੋਈ ਕੋਠੀ ਨਹੀਂ ਕਰੋੜ ਦੀ, ਕੋਈ ਕੋਠੀ ਨਹੀਂ ਕਰੋੜ ਦੀ। ਹੈਰਾਨ ਹੋਵਾਂ ਤੇਰੀ ਸੋਚ ਤੇ ਸੁਣ ਕੰਗਣਾ, ਹੈਰਾਨ ਹੋਵਾਂ ਤੇਰੀ ਸੋਚ ਤੇ ਸੱਚ ਹੋ ਗਿਆ, ਔਰਤ ਹੀ ਔਰਤ ਦੀ ਵੈਰੀ ਹੈ, ਔਰਤ ਹੀ ਔਰਤ ਦੀ ਵੈਰੀ ਹੈ। ਢਿੱਡ ਭਰਨ ਵਾਲੇ ਨੂੰ ਦੇਸ਼ ਧਰੋਈ, ਕਹਿ ਗਿਆ ਖੰਨਾ ਜ਼ਹਿਰੀ ਹੈ। ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਭਾਵੇਂ ਟਾਇਰ ਗਲਾਂ ਵਿੱਚ ਪਾ ਦਿਓ, ਭਾਵੇਂ ਟਾਇਰ ਗਲਾਂ ਵਿੱਚ ਪਾ ਦਿਓ। ਕਿਰਨਜੀਤ ਅਸੀਂ ਈਣ ਨਹੀਂ ਮੰਨਣੀ ਹਾਕਮਾਂ, ਕਿਰਨਜੀਤ ਅਸੀਂ ਈਣ ਨਹੀਂ ਮੰਨਣੀ ਹਾਕਮਾਂ, ਭਾਵੇਂ ਬੰਬਾਂ ਨਾ ਉਡਵਾ ਦਿਓ, ਭਾਵੇਂ ਬੰਬਾਂ ਨਾ ਉਡਵਾ ਦਿਓ। ਰਚਨਾ ਸੁਣਨ ਦੇ ਲਈ ਬਹੁਤ ਬਹੁਤ ਧੰਨਵਾਦ।
1: ਰਣਜੀਤ ਕੌਰ ਹੁਣਾਂ ਦੀ ਇਹ ਪਿਆਰੀ ਕਵਿਤਾ ਤੋਂ ਬਾਅਦ ਹੁਣ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਦਸੂਆ ਦੇ ਪਿੰਡ ਬੋਦਲਾਂ ਤੋਂ ਗੁਰਪ੍ਰੀਤ ਸਫਰੀ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ। ਉਹ ਵੀ ਆਪਣੀ ਰਚਨਾ ਜਿਹੜੀ ਆ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਲੈ ਕੇ ਆਉਣ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
7: ਸਤਿ ਸ੍ਰੀ ਅਕਾਲ ਦੋਸਤੋ, ਅੱਜ ਫਿਰ ਦੁਆਬਾ ਰੇਡੀਓ ਚੈਨਲ ਦੇ ਮਾਧਿਅਮ ਰਾਹੀਂ ਆਪ ਸਭ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ, ਸੋ ਬਹੁਤ ਬਹੁਤ ਧੰਨਵਾਦ ਸ਼੍ਰੀ ਹਰਬੰਸ ਸੀਓ ਜੀ ਦਾ, ਜੋ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਆ ਸਾਹਿਤਕਾਰਾਂ ਨੂੰ ਇੱਕ ਦੂਸਰੇ ਨਾਲ ਜੋੜਨ ਦਾ। ਇੱਕ ਛੋਟੀ ਜਿਹੀ ਕਵਿਤਾ ਕਿਸਾਨੀ ਨਾਲ ਰਿਲੇਟਡ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਿਲੇ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਿਲੇ। ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ, ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ, ਖਬਰੇ ਕਿਸ ਦਿਸ਼ਾ ਤੁਰ ਗਏ ਸਨ ਕਾਫਲੇ। ਪੈਰ ਲਹੂ ਲੁਹਾਨ ਸਨ, ਹੌਂਸਲੇ ਕਿੰਨੇ ਸਨ ਬੁਲੰਦ, ਪੈਰ ਲਹੂ ਲੁਹਾਨ ਸਨ ਤੇ ਹੌਂਸਲੇ ਕਿੰਨੇ ਸਨ ਬੁਲੰਦ। ਕਦੇ ਇੱਕ ਪੈਰ ਨਹੀਂ ਰੁਕੇ ਜਿਹੜੇ, ਦਿੱਲੀ ਵੱਲ ਚਲੇ ਸਨ ਕਾਫਲੇ। ਅੱਜ ਵੀ ਪੈਰਾਂ ਦੀ ਛਾਪ, ਅੱਜ ਵੀ ਪੈਰਾਂ ਦੀ ਛਾਪ ਸੜਕ ਤੇ ਜਿਉਂ ਦੀ ਤਿਉਂ ਹੈ ਕਾਇਮ, ਅੱਜ ਵੀ ਪੈਰਾਂ ਦੀ ਛਾਪ ਸੜਕ ਤੇ ਜਿਉਂ ਦੀ ਤਿਉਂ ਹੈ ਕਾਇਮ। ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ, ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ। ਉਹ ਰੱਬਾ, ਸੋ ਆਖਰੀ ਬੰਦ ਹੈ, ਉਹ ਰੱਬਾ ਹੁਣ ਤੂੰ ਦੱਸ ਮੁੜ ਇਹ ਘਰ ਕਦ ਆਵਣਗੇ, ਉਹ ਰੱਬਾ ਹੁਣ ਤੂੰ ਦੱਸ ਮੁੜ ਇਹ ਘਰ ਕਦ ਆਵਣਗੇ। ਦਿਨ ਭਰ ਮੁਸ਼ਕਤ ਕਰਨ ਵਾਸਤੇ ਜੋ ਤੁਰੇ ਘਰਾਂ ਚੋਂ ਕਾਫਲੇ, ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਹਾਂ ਵਿੱਚ ਰੁਕੇ ਸਨ ਕਾਫਲੇ, ਨਾ ਰਾਹਾਂ ਵਿੱਚ ਰੁਕੇ ਸਨ ਕਾਫਲੇ। ਸੋ ਦੋਸਤੋ ਧੰਨਵਾਦ।
1: ਸਫਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ ਨੂੰ। ਇੰਦਰਪਾਲ ਕੌਰ ਜੀ ਆਪਣੀ ਜਿਹੜੀ ਹੈ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਇੰਦਰਪਾਲ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
8: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਆਦਤ ਤੋਂ ਮਜਬੂਰ। ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਏ, ਕੋਈ ਮੱਲਮ ਪੱਟੀ ਕਰਦਾ ਏ, ਕੋਈ ਦਰਦ ਵੰਡਾਈ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਮਿੱਠੀ ਬਾਣੀ ਬੋਲ ਬੋਲ ਠੰਡ ਸੀਨੇ ਨੂੰ ਪਾਉਂਦਾ ਏ, ਕੋਈ ਸੂਈ ਵਾਂਗੂ ਚੁੱਭਦਾ ਹੈ, ਕੋਈ ਸੂਈ ਵਾਂਗ ਸੀ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ। ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ। ਕੋਈ ਹੱਸ ਕੇ ਆਪਣਾ ਹਿੱਸਾ ਵੀ ਦੂਜੇ ਦੇ ਨਾਂ ਕਰ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਚਲਦੇ ਨੂੰ ਠੋਕਰ ਮਾਰ ਕੇ ਪੂਰੀ ਤਰ੍ਹਾਂ ਡੇਗ ਜਾਂਦਾ ਏ। ਕੋਈ ਚਲਦੇ ਨੂੰ ਠੋਕਰ ਮਾਰ ਕੇ ਪੂਰੀ ਤਰ੍ਹਾਂ ਡੇਗ ਜਾਂਦਾ ਏ। ਕੋਈ ਡਿੱਗੇ ਹੋਏ ਨੂੰ ਉਠਾ ਕੇ ਵੀ ਕਦਮਾਂ 'ਤੇ ਖੜ੍ਹਾ ਕਰ ਜਾਂਦਾ ਏ। ਉਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਏ, ਕੋਈ ਮੱਲਮ ਪੱਟੀ ਕਰਦਾ ਹੈ, ਕੋਈ ਦਰਦ ਵੰਡਾਈ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਬਹੁਤ ਬਹੁਤ ਸ਼ੁਕਰੀਆ।
1: ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਰਤੇਵਾਲ ਦੇ ਮਾਸਟਰ ਬਨਾਰਸੀ ਦਾਸ ਰਤੇਵਾਲ ਜੀ ਨੂੰ। ਉਹ ਵੀ ਕਿਸਾਨ ਕੋਲ ਦੀ ਹਮਾਇਤ ਦੇ ਵਿੱਚ ਆਪਣੀ ਜਿਹੜੀ ਆ ਹਮਾਇਤ ਲੈ ਕੇ ਕਵਿਤਾ ਰਾਹੀਂ ਹਾਜ਼ਰ ਹੋ ਰਹੇ ਨੇ। ਮਾਸਟਰ ਬਨਾਰਸੀ ਦਾਸ ਰਤੇਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
9: ਕਿਸਾਨ ਦਾ ਪੁੱਤ, ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨੀ ਦੀ ਰਾਖੀ ਲਈ ਜਾਵਰ ਨਾਲ ਲੜਾਂਗਾ। ਖੇਤਾਂ ਵਿੱਚ ਵਸਦੀ ਰੂਹ ਮੇਰੇ ਬਾਪ ਦੀ, ਜਿਹੜੀ ਮੈਨੂੰ ਪਲ ਪਲ ਅੰਗ ਸੰਗ ਜਾਪਦੀ। ਅੱਜ ਭਾਵੇਂ ਬਾਪੂ ਅੱਖੀਆਂ ਤੋਂ ਦੂਰ ਹੈ, ਪਰ ਖੇਤਾਂ ਵਿੱਚ ਡੁੱਲੇ ਉਹਦੇ ਪਸੀਨੇ ਦਾ ਸਰੂਰ ਹੈ। ਖੇਤਾਂ ਦੇ ਬੰਨੇ ਬੰਨੇ ਗੇੜਾ ਜਦ ਮੈਂ ਲਾਉਂਦਾ, ਸੱਚੀ ਮੁੱਚੀ ਬਾਪੂ ਮੈਨੂੰ ਆ ਕੇ ਸਮਝਾਉਂਦਾ। ਕਹਿੰਦਾ, ਮੇਰੇ ਖੇਤਾਂ ਦਾ ਤੂੰ ਰੱਖਣਾ ਧਿਆਨ ਏ, ਇਹਨਾਂ ਨਾਲ ਹੀ ਪੁੱਤਰਾ ਤੇਰੀ ਜੱਗ ਵਿੱਚ ਸ਼ਾਨ ਏ। ਵੇਖੀ ਕਿਤੇ ਇਹਨਾਂ ਉੱਤੇ ਕਾਬਜ਼ ਨਾ ਕੋਈ ਹੋ ਜਾਵੇ, ਬਣੀ ਬਣਾਈ ਇੱਜ਼ਤ ਮਿੱਟੀ ਵਿੱਚ ਖੋ ਜਾਵੇ। ਇਹਨਾਂ ਪਿੱਛੇ ਲੜਦਾ ਰਿਹਾ ਮੈਂ ਸ਼ਰੀਕਾਂ ਨਾਲ, ਕੋਰਟ ਅਤੇ ਕਚਹਿਰੀਆਂ 'ਚ ਪੈਂਦੀਆਂ ਤਰੀਕਾਂ ਨਾਲ। ਕਿਸਾਨ ਦੀ ਕਿਸਾਨੀ ਨਾਲ ਹੁੰਦੀ ਗੂੜੀ ਮੁਹੱਬਤ ਏ, ਇਹਨਾਂ ਵਿੱਚ ਹੀ ਰੱਬ ਤੇਰਾ ਲਿਖਿਆ ਮੁਕੱਦਰ ਏ। ਘਾਟੇ ਨਫ਼ੇ ਸਾਰੇ ਮੈਂ ਜਿੰਦ 'ਤੇ ਸੀ ਕੱਟਦਾ, ਫਿਰ ਵੀ ਨਾ ਪਾਸਾ ਕਦੀ ਇਹਨਾਂ ਵੱਲੋਂ ਵੱਟਦਾ। ਇਹੋ ਤੇਰੀ ਜਿੰਦ ਅਤੇ ਇਹੋ ਤੇਰੀ ਜਾਨ ਏ, ਇਹਨਾਂ ਵਿੱਚ ਹੀ ਵੱਸਦਾ ਤੇਰਾ ਭਗਵਾਨ ਏ। ਥੋੜ੍ਹੇ ਜਿਹੇ ਸ਼ਬਦਾਂ ਵਿੱਚ ਸ਼੍ਰੀ ਬਾਪੂ ਸਮਝਾ ਗਿਆ, ਖੇਤਾਂ ਦੇ ਦਰਦ ਦੀ ਕਹਾਣੀ ਸੁਣਾ ਗਿਆ। ਬਨਾਰਸੀ ਦਾਸ ਖੇਤਾਂ ਵਿੱਚ ਹੱਲ ਸੀ ਚਲਾਉਂਦਾ, ਬਾਪੂ ਨਾਲ ਸੱਚੀ ਮੁੱਚੀ ਹੱਥ ਸੀ ਵਟਾਉਂਦਾ। ਇਹੋ ਮੇਰੇ ਬਚਪਨ ਦੀ ਅਸਲੀ ਕਮਾਈ ਏ, ਨਾਲ ਨਾਲ ਇਸ ਦੇ ਮੈਂ ਕੀਤੀ ਵੀ ਪੜ੍ਹਾਈ ਏ। ਪੜ੍ਹ ਲਿਖ ਜਦ ਫਿਰ ਅਧਿਆਪਕ ਜਾ ਲੱਗੇ ਸੀ, ਖੇਤਾਂ ਵਿੱਚ ਕਦੀ ਕਦੀ ਫਿਰ ਵੀ ਹੱਕ ਲੈਂਦੇ ਢੱਗੇ ਸੀ। ਰਤੇਵਾਲ ਪਿੰਡ ਵਿੱਚ ਆਉਣ ਕੇ ਪੜ੍ਹਾਇਆ ਏ, ਛੁੱਟੀ ਵਾਲੇ ਦਿਨ ਖੂਬ ਹੱਲ ਵੀ ਚਲਾਇਆ ਏ। ਇੰਨ ਵਿੰਨ ਸਾਰੀ ਉਹ ਕਹਾਣੀ ਮੈਂ ਸੁਣਾਈਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ।
1: ਰਤੇਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਸ਼ਹਿਰ ਆ ਸੁਸ਼ਮਾ ਸੱਭਰਵਾਲ ਜੀ ਨੂੰ। ਸੁਸ਼ਮਾ ਸੱਭਰਵਾਲ ਜੀ ਸਾਡੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ ਅਤੇ ਉਹ ਵੀ ਕਿਸਾਨ ਸੰਘਰਸ਼ਾਂ ਨਾਲ ਜੋੜ ਕੇ ਆਪਣੀ ਕਿਸਾਨ ਅੰਦੋਲਨ ਨੂੰ ਹਮਾਇਤ ਦੇਣ ਆਏ ਨੇ ਆਪਣੀ ਕਵਿਤਾ ਰਾਹੀਂ। ਸੁਸ਼ਮਾ ਸੱਭਰਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
10: ਹਾਂਜੀ, ਮੈਂ ਹਰਵੰਤ ਸਿੰਘ ਜੀ ਦੁਆਬਾ ਰੇਡੀਓ ਸਟੇਸ਼ਨ ਦੀ ਜਿਹੜੇ ਚਲਾ ਰਹੇ ਹਾਂ, ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ ਅਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ। ਮੈਂ ਆਪਣੀ ਇੱਕ ਕਵਿਤਾ ਕਿਸਾਨਾਂ 'ਤੇ ਬਣਾਈ ਹੈ, ਲਿਖੀ ਹੈ। ਮੈਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਸਾਰੇ ਲੋਕ ਕਿਸਾਨਾਂ ਦੇ ਨਾਲ ਹੈ, ਸਾਰਾ ਭਾਰਤ ਇੱਕ ਹੈ। ਇੱਥੋਂ ਤੱਕ ਕਿ ਪੜ੍ਹੇ ਲਿਖੇ ਬਾਹਰ ਦੇ ਲੋਕ ਵੀ ਕਿਸਾਨ ਪੱਕੀ ਹੁੰਗਾਰਾ ਭਰ ਰਹੇ ਹੈ। ਇਹ ਬਹੁਤ ਅੱਛੀ ਗੱਲ ਹੈ, ਚੰਗੀ ਗੱਲ ਹੈ ਅਤੇ ਕਿਸਾਨਾਂ ਦੇ ਲਈ ਸਰਕਾਰਾਂ ਨੂੰ ਝੁਕਣਾ ਚਾਹੀਦਾ। ਇਹਦੇ ਬਾਰੇ 'ਚ ਮੈਂ ਆਪਣਾ ਹਮਦਰਦੀ ਭਰਿਆ ਇੱਕ ਨਜ਼ਰਾਨਾ ਭੇਟ ਕਰਨੀ ਹੈ ਕਵਿਤਾ ਵਿੱਚ। ਜਾਗੋ ਕਿਸਾਨ ਜਾਗੋ, ਜਾਗੋ ਕਿਸਾਨ ਜਾਗੋ, ਹੁਣ ਜਾਗਣ ਦਾ ਵੇਲਾ ਆਇਆ, ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ, ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ। ਹਾਕਮ ਹੁਣ ਤੱਕ ਇਹਨਾਂ ਦਾ ਬਣਦਾ ਹੱਕ ਦੇ ਦਿਓ, ਹਾਕਮੋ ਹੁਣ ਹੱਕ ਇਹਨਾਂ ਦਾ ਬਣਦਾ ਇਹਨਾਂ ਨੂੰ ਦੇ ਦਿਓ, ਭੁਲੇਖੇ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ, ਭੁਲੇਖੇ ਵਿੱਚ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ। ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ, ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ, ਖੂਨ ਪਸੀਨਾ ਬਹਾ ਕੇ ਸੰਸਾਰ ਦਾ ਪੇਟ ਪਾਲਦਾ, ਖੂਨ ਪਸੀਨਾ ਬਹਾ ਕੇ ਜੱਗ ਦਾ ਪੇਟ ਪਾਲਦਾ। ਪੋਹ ਦੀ ਰਾਤ ਹੋਵੇ ਜਾਂ ਹਾੜ ਦਾ ਮਹੀਨਾ, ਪੋਹ ਦੀ ਰਾਤ ਹੋਵੇ ਜਾਂ ਹਾੜ ਦਾ ਮਹੀਨਾ, ਜੇਠ ਦੀ ਗਰਮੀ ਤਪਦੀ ਚ ਵੀ ਇਹ ਸੌਂਦਾ ਕਦੇ ਨਾ, ਜੇਠ ਦੀ ਗਰਮੀ ਤਪਦੀ ਚ ਵੀ ਇਹ ਸੌਂਦਾ ਕਦੇ ਨਾ, ਫਿਰ ਵੀ ਇਹ ਕਿਉਂ ਇਕੱਲਾ ਰੋ ਰੋ ਸਮਾਂ ਗੁਜ਼ਾਰਦਾ, ਆਪਣੀ ਮਿਹਨਤ ਦਾ ਫਲ ਇਹ ਕਿਉਂ ਨਹੀਂ ਹੰਢਾਵਦਾ, ਆਪਣੀ ਮਿਹਨਤ ਦਾ ਫਲ ਕਿਉਂ ਨਹੀਂ ਹੈ ਇਹ ਪਾਉਂਦਾ। ਕੁਰਸੀਆਂ ਦੇ ਮਾਲਕੋ ਕੁਝ ਕਿਸਾਨ ਦੀ ਖਬਰ ਸਾਰ ਲਵੋ, ਕੁਰਸੀਆਂ ਦੇ ਮਾਲਕੋ ਕੁਝ ਕਿਸਾਨ ਦੀ ਖਬਰ ਸਾਰ ਲਵੋ, ਇਹ ਜੱਗ ਦਾ ਅੰਨਦਾਤਾ ਹੈ ਇਸਨੂੰ ਨਾ ਇਗਨੋਰ ਕਰੋ, ਇਹ ਜੱਗ ਦਾ ਅੰਨਦਾਤਾ ਹੈ ਇਸਨੂੰ ਨਾ ਇਗਨੋਰ ਕਰੋ। ਮੀਂਹ ਹਨੇਰੀ ਚੱਕੜ ਹਵਾਵਾਂ ਆਪਣੀ ਜਿਗਰੇ 'ਤੇ ਠਾਰਦਾ, ਮੀਂਹ ਹਨੇਰੀ ਚੱਕੜ ਹਵਾਵਾਂ ਆਪਣੀ ਜਿਗਰੇ 'ਤੇ ਠਾਰਦਾ, ਛੱਤ ਚੁੰਦੀ ਪੈਰ ਨੰਗੇ ਹਿਰਦੇ 'ਤੇ ਸਬਰ ਗੁਜ਼ਾਰਦਾ, ਛੱਪਣ ਭੋਜਨ ਸੰਸਾਰ ਨੂੰ ਦਿੰਦਾ ਖੁਦ ਭੁੱਖਾ ਇਹ ਮਰਦਾ, ਛੱਪਣ ਭੋਜਨ ਸੰਸਾਰ ਨੂੰ ਦਿੰਦਾ ਖੁਦ ਭੁੱਖਾ ਇਹ ਮਰਦਾ, ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਬਾਰਡਰ 'ਤੇ ਘੱਲਦਾ, ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਇਹ ਬਾਰਡਰ 'ਤੇ ਘੱਲਦਾ। ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ, ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ, ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ, ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ ਤਦ ਹੌਂਕੇ ਭਰਦਾ, ਕੁਦਰਤ ਦੀ ਮਿਹਰ 'ਤੇ ਕਹਿਰ 'ਤੇ ਨਿਰਭਰ ਆਸ ਲਗਾਉਂਦਾ, ਕੁਦਰਤ ਦੀ ਮਿਹਰ 'ਤੇ ਕਹਿਰ 'ਤੇ ਨਿਰਭਰ ਆਸ ਲਗਾਉਂਦਾ, ਉਮੀਦ ਦੇ ਦੀਵੇ ਬਲਦੇ ਬੁਝਦੇ ਪਾਣੀ ਵਿੱਚ ਗੁਆਉਂਦਾ, ਉਮੀਦ ਦੇ ਦੀਵੇ ਬਲਦੇ ਬੁਝਦੇ ਪਾਣੀ ਵਿੱਚ ਗੁਆਉਂਦਾ। ਸਿਆਸਤਦਾਨੋਂ ਕਦਰ ਕਰੋ, ਸਿਆਸਤਦਾਨੋਂ ਕਦਰ ਕਰੋ, ਕਿਸਾਨਾਂ ਦੇ ਮਸਲੇ ਹੱਲ ਕਰੋ, ਔਰਤਾਂ ਜਾਗ ਪਈਆਂ ਹਨ ਹੁਣ ਬੱਚਾ ਬੱਚਾ ਜਾਗ ਪਿਆ, ਮਸਲੇ ਹੱਲ ਕਰੋ ਹੁਣ ਵਧੀਕੀਆਂ ਨਾ ਸਹਿਣੀਆਂ, ਮਸਲੇ ਹੱਲ ਕਰੋ ਹੁਣ ਵਧੀਕੀਆਂ ਨਾ ਸਹਿਣੀਆਂ, ਸਾਰਾ ਭਾਰਤ ਇੱਕ ਹੈ ਕਿਉਂ ਵੈਰ ਕਮਾਉਂਦੇ ਸਿਆਸਤਦਾਨੋਂ, ਕਿਉਂ ਵੈਰ ਕਮਾਉਂਦੇ ਹੋ ਸਿਆਸਤਦਾਨੋਂ, ਜਗ ਸਾਰਾ ਹੀ ਨਾਲ ਹੈ ਇਨਸਾਫ ਕਰੋ ਸਿਆਸਤਦਾਨੋਂ, ਜਗ ਸਾਰਾ ਵੀ ਨਾਲ ਹੈ ਇਨਸਾਫ ਕਰੋ ਸਿਆਸਤਦਾਨੋਂ। ਦਸ਼ਮੇਸ਼ ਦੇ ਚੇਲੇ ਹੁਣ ਜਾਗ ਪਏ ਨੇ, ਦਸ਼ਮੇਸ਼ ਦੇ ਚੇਲੇ ਹੁਣ ਜਾਗ ਪਏ ਨੇ, ਹੱਕਾਂ ਇਹਨਾਂ ਦੀ ਝੋਲੀ ਭਰਨੇ ਪੈਣੇ, ਹੱਕ ਇਹਨਾਂ ਦੀ ਝੋਲੀ ਭਰਨੇ ਪੈਣੇ। ਜੈ ਜਵਾਨ ਜੈ ਕਿਸਾਨ।
1: ਸ਼ਬਰਵਾਲ ਜੀ ਤੋਂ ਬਾਅਦ ਹੁਣ ਮੈਂ ਫਿਰੋਜ਼ਪੁਰ ਵਾਸਦੇ ਸਾਡੇ ਸ਼ਾਇਰ ਕਮਲਦਾਸ ਜੀ ਨੂੰ ਸੱਦਾ ਦੇਣ ਜਾ ਰਿਹਾ। ਕਮਲਦਾਸ ਜੀ ਜਿਹੜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਉਹਨਾਂ ਦੀ ਕਿਸਾਨ ਘੋਲਣਾ ਹਮੈਤ ਬਾੜੀ 'ਤੇ ਨਹੀਂ ਹੈ, ਪਰ ਫਿਰ ਵੀ ਅਸੀਂ ਉਹਨਾਂ ਦੀ ਰਚਨਾ ਜਿਹੜੀ ਆ ਇਸ ਕਵੀ ਦਰਬਾਰ ਦੇ ਵਿੱਚ ਲਾਉਣ ਦੀ ਗੁਸਤਾਖੀ ਕਰ ਰਹੇ ਹਾਂ। ਕਮਲ ਦਾਸ ਜੀ ਬਹੁਤ ਵਧੀਆ ਆਵਾਜ਼ ਦੇ ਵਿੱਚ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲ ਦਾਸ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
11: ਆਦਮੀ ਤੂੰ ਅਗਰ ਆਦਮੀ ਨਾ ਬਣਾ ਤੋ ਇਹ ਜੀਵਨ ਭਲਾ ਹੈ ਯੇ ਕਿਸ ਕਾਮ ਕਾ, ਤੂੰ ਸਹਾਰਾ ਅਗਰ ਨਾ ਕਿਸੇ ਕਾ ਬਣਾ ਤੋ ਯੇ ਜੀਵਨ ਤੇਰਾ ਹੈ ਯੇ ਬਸ ਨਾਮ ਕਾ। आदमी तू अगर आदमी ना बना तो ये जीवन भला है ये किस काम का।

ये जीवन भला है ये किस काम का, जिंदगी के लिए जैसे जल और पवन,

0: ਦਾਸ ਜੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਫਰੀਦਕੋਟ ਬਸਤੀ ਸਾਡੇ ਸ਼ਹਿਰ ਹੈ ਸੁਖਵਿੰਦਰ ਕੌਰ ਜੀ ਨੂੰ ਸੱਦਾ ਦੇਣ ਜਾ ਰਿਹਾ ਉਹ ਆਉਣ ਅਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਸੁਖਵਿੰਦਰ ਕੌਰ ਜੀ ਇਸ ਵਾਰ ਸਾਡੇ ਕਵੀ ਦਰਬਾਰ ਦੇ ਵਿੱਚ ਜਦੋਂ ਆ ਰਹੇ ਨੇ ਉਹ ਬਠਿੰਡਾ ਦੇ ਸ਼ਾਇਰ ਕੁਲਦੀਪ ਸਿੰਘ ਮੰਗੀ ਜੀ ਦੀ ਇਹ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਸੁਖਵਿੰਦਰ ਕੌਰ ਜੀ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਦੋਸਤੋ, ਮੈਂ ਸੁਖਵਿੰਦਰ ਕੌਰ ਫਰੀਦਕੋਟ, ਆਪ ਜੀ ਦੀ ਨਜ਼ਰ। ਮਾਲਵੇ ਦੀ ਸ਼ਾਨ, ਬਠਿੰਡੇ ਜ਼ਿਲ੍ਹੇ ਦਾ ਮਾਣ। ਕੁਲਦੀਪ ਸਿੰਘ ਬੰਗੀ, ਜੋ ਪੇਸ਼ੇ ਵਜੋਂ ਇੱਕ ਅਧਿਆਪਕ ਨੇ, ਉਹਨਾਂ ਦੀ ਲਿਖੀ ਹੋਈ ਗਜ਼ਲ ਆਪ ਜੀ ਸਾਹਮਣੇ ਪੇਸ਼ ਕਰਨ ਜਾ ਰਹੀ ਹਾਂ। ਇੱਕ ਵਾਰੀ ਜੇ ਝੂਠਾ ਹੀ ਤੂੰ ਦੇ ਜਾਂਦਾ ਤੇਰੇ ਵਾਸ ਕਦੇ

ਏਦਾਂ ਪੀੜ ਜੁਦਾਈ ਦਾ ਫਿਰ ਹੁੰਦਾ ਨਾ ਅਹਿਸਾਸ ਕਦੇ। ਸੁੱਚੀ ਮੋਤੀ ਵਾਰੀ ਗਾਰਿਸ਼ਤਾ ਪਲ ਪਰ ਵਿੱਚ ਹੀ ਤੋੜ ਗਿਆ। ਬਣਦਾ ਸੀ ਹਮਸਾਇਆ ਮੇਰਾ ਕਹਿੰਦਾ ਸੀ ਜੋ ਖਾਸ ਕਦੇ।

बीते पल में याद कराता नहादा विश्वासिक दे।

चार चुफेरे ढूंढे जावा, सुन मेरी हरदास कदे।

ਸਾਗਰ ਦੇ ਵਿੱਚ ਤਾਰੇ ਹਿਲਾਵਾਂ, ਚਾਹੇ ਡੁਬਕੀ ਗੰਗਾ ਦੀ ਜੋ ਮੇਰੇ

0: ਸਕਦੇ। ਥੈਂਕ ਯੂ
1: ਸੁਖਵਿੰਦਰ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜੰਮੂ ਵਸਦੇ ਸਾਡੇ ਸ਼ਾਇਰ ਹਰਭਜਨ ਸਿੰਘ ਅਪਾਸ਼ਿਕ ਜੀ ਨੂੰ। ਹਰਭਜਨ ਸਿੰਘ ਅਪਾਸ਼ਿਕ ਜੀ ਸਾਡੀਆਂ ਕਾਮੇ ਪਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ। ਇਸ ਵਾਰ ਉਹ ਸਾਡੇ ਇਸ ਵਿਸ਼ੇਸ਼ ਸੱਦੇ ਦੇ ਉੱਤੇ ਕਿਸਾਨੀ ਸੰਘਰਸ਼ ਨਾਲ ਜੁੜ ਕੇ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਹਰਭਜਨ ਸਿੰਘ ਅਪਾਸ਼ਿਕ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ।
2: ਸ਼ੁਕਰੀਆ ਯਾਦ ਸਾਹਿਬ, ਮੇਰੀ ਅੱਜ ਦੀ ਕਵਿਤਾ ਦੇਸ਼ ਦੇ ਕਿਸਾਨਾਂ ਨੂੰ ਸਮਰਪਿਤ ਹੈ। ਕਾਰ ਤੇ ਆਗ ਅੰਨਦਾਤਾ ਸੜਕਾਂ ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਨ ਦਾ ਜਾਇਆ ਹੈ। ਕਾਰ ਤੇ ਆਗ ਅੰਨਦਾਤਾ ਸੜਕਾਂ ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਨ ਦਾ ਜਾਇਆ ਹੈ। ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਇਆ ਹੈ, ਮੁਣਕਾ ਬਹਾ ਕੇ ਮਿੱਟੀ 'ਚੋਂ ਸੋਨਾ ਉਗਾਇਆ ਹੈ। ਆਈ ਕ੍ਰਾਂਤੀ ਹਰਾ ਇਨਕਲਾਬ ਲਿਆਇਆ ਹੈ, ਭਰ ਦਿੱਤੇ ਅੰਨ ਭੰਡਾਰ ਆਤਮ ਨਿਰਭਰ ਬਣਾਇਆ ਹੈ। ਕਾਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਨ ਦਾ ਜਾਇਆ ਹੈ। ਅੱਜ ਅੰਨਦਾਤਾ ਲਾਚਾਰ ਹੋ ਗਿਆ ਹੈ, ਕਾਲੇ ਕਾਨੂੰਨਾਂ ਦਾ ਸ਼ਿਕਾਰ ਹੋ ਗਿਆ ਹੈ। ਨਿੰਦਨੀ ਨਿਰਦੇਈ ਸਰਕਾਰੀ ਵਿਵਹਾਰ ਹੋ ਗਿਆ ਹੈ। ਲਾਠੀਆਂ ਬੁਛਾਰਾਂ ਕੁੱਟਮਾਰ ਅਤਿਆਚਾਰ ਹੋ ਗਿਆ ਹੈ। ਪੂੰਜੀਆਂ ਪਤੀਆਂ ਲਈ ਡਾਢਾ ਪਿਆਰ ਹੋ ਗਿਆ ਹੈ। ਨਿਰਾ ਅਹੰਗ ਹੋਂਦ ਖਾਤਰ ਪੇਚਾ ਫਸਾਇਆ ਹੈ। ਘਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਨ ਦਾ ਜਾਇਆ ਹੈ। ਦੇਸ਼ ਦੇ ਕਿਸਾਨਾਂ ਨੂੰ ਇੱਧਰ ਉੱਧਰ ਨਾ ਭਟਕਾਵੋ, ਬਿਨਾਂ ਕਾਰਨ ਬੇਲੋੜੀ ਬੈਠਕਾਂ ਨਾ ਲਮਕਾਵੋ। ਦੇਸ਼ ਭਗਤਾਂ 'ਤੇ ਦੇਸ਼ ਧਰੋਹੀ ਲੇਬਲ ਨਾ ਲਾਵੋ, ਐਵੇਂ ਕਿਸਾਨ ਏਕਤਾ ਨਾ ਅਜ਼ਮਾਵੋ। ਕਿਰਸਾਨੀ ਕਰਦੇ ਕਿਸਾਨਾਂ ਦਾ ਨਾ ਧਿਆਨ ਵਟਾਵੋ, ਦੂਰ ਕਰੋ ਸਭ ਸੰਸੇ ਸ਼ੰਕਿਆਂ 'ਚ ਨਾ ਫਸਾਵੋ।

0: ਨੂੰ ਪਰਾਤਾਂ ਖਿੱਤਿਆਂ 'ਚ ਫੋੜਨ ਦਾ ਸਿਆਣੇ ਕਿਸਾਨਾਂ ਨੇ ਸਤਰਕਤਾ ਸਾਵਧਾਨੀ ਨੂੰ ਅਪਣਾਇਆ ਹੈ। ਕਾਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ। ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ। ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ।
1: ਰੇਡੀਓ ਦੇ ਪਿਆਰੇ ਸਰੋਤਿਓ, ਹਰਭਜਨ ਸਿੰਘ ਅਭਾਸ਼ਿਕ ਜੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਕਵੀ ਦਰਬਾਰ ਦੇ ਅੰਤ ਦੇ ਵਿੱਚ ਸੱਦਾ ਦੇਣ ਜਾ ਰਿਹਾ ਪਟਿਆਲਾ ਵਾਸਤੇ ਸਾਡੇ ਗੀਤਕਾਰ ਸ਼ਾਇਰ ਹਰਦੀਪ ਸਿੰਘ ਦੀਪ ਜੀ ਨੂੰ। ਹਰਦੀਪ ਸਿੰਘ ਦੀਪ ਜੀ ਪੰਜਾਬੀ ਦੇ ਬਹੁਤ ਵਧੀਆ ਗੀਤਕਾਰ ਨੇ, ਜਿਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਪੰਜਾਬੀ ਦੇ ਬਹੁਤ ਸਾਰੇ ਗਾਇਕਾਂ ਨੇ ਗਾਇਆ ਹੋਇਆ ਹੈ। ਉਹ ਆਪਣੀ ਜਿਹੜੀ ਆ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਰਚਨਾ ਲੈ ਕੇ ਅੱਜ ਦੇ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ। ਅਤੇ ਇਸ ਰਚਨਾ ਦੇ ਵਿੱਚ ਜਿੱਥੇ ਉਹ ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਜਾ ਰਹੇ ਨੇ, ਉੱਥੇ ਦਿੱਲੀ ਦੀ ਜਿਹੜੀ ਮੋਦੀ ਦੀ ਹਕੂਮਤ ਹੈ, ਦਿੱਲੀ ਦੀ ਜਿਹੜੀ ਕੇਂਦਰੀ ਸਰਕਾਰ ਹੈ, ਉਸ ਨੂੰ ਜਿਹੜੀ ਹੈ ਚੇਤਾਵਨੀ ਵੀ ਦੇ ਰਹੇ ਨੇ ਕਿ ਉਹ ਕਿਸਾਨ ਘੋਲ ਦੇ ਜਿਹੜੇ ਨਾਲ ਕੋਈ ਵੀ ਦਗਾ ਨਾ ਕਮਾਉਣ ਅਤੇ ਕਿਸਾਨ ਘੋਲ ਨੂੰ ਜਿਹੜਾ ਆ ਉਸ ਦੀਆਂ ਮੰਗਾਂ ਨੂੰ ਮੰਨਣ। ਅਤੇ ਆਸ ਕਰਦੇ ਹਾਂ ਕਿ ਹਰਦੀਪ ਦੀਪ ਜੀ ਦੀ ਰਚਨਾ ਨੂੰ ਤੁਸੀਂ ਪਸੰਦ ਕਰੋਗੇ। ਅਤੇ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਤੁਹਾਡੇ ਸਨਮੁਖ ਪੇਸ਼ ਹੋ ਰਹੇ ਨੇ ਹਰਦੀਪ ਦੀਪ ਜੀ। ਹਰਦੀਪ ਦੀਪ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਦੋਸਤੋ, ਅੱਜ ਦੇ ਕਵੀ ਦਰਬਾਰ 'ਚ ਦੁਆਬਾ ਰੇਡੀਓ 'ਤੇ ਕਿਸਾਨ ਵੀਰਾਂ ਦੀ ਹਮਦਰਦੀ ਲਈ ਔਰ ਦਿੱਲੀ ਦੀ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦੀ ਹੋਈ ਰਚਨਾ ਪੇਸ਼ ਕਰ ਰਿਹਾ। ਦਿੱਲੀ ਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਦਿੱਲੀ ਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਇਹ ਤਾਂ ਗੈਰਾਂ ਲਈ ਮਰਦੇ ਰਹੇ ਨੇ, ਤੂੰ ਵੇਖੀ ਆਪਣਿਆਂ ਲਈ ਵੀ ਹੱਸ ਕੇ ਮਰ ਜਾਣਗੇ। ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਵੇਖੀ ਆਪਣਿਆਂ ਲਈ ਹੱਸ ਹੱਸ ਕੇ ਮਰ ਜਾਣਗੇ। ਪੋਹ ਦੇ ਮਹੀਨੇ ਨਾਲ ਸਾਡੀ ਸਾਂਝ ਹੈ ਪੁਰਾਣੀ, ਨਾ ਸੋਚੀ ਕਿ ਠੰਡਾਂ ਵਿੱਚ ਇਹ ਠਰ ਜਾਣਗੇ, ਸਾਡੇ ਵੱਡੇ ਵਡੇਰੇ ਠੰਡੇ ਬੁਰਜ 'ਚ ਰਹੇ ਨੇ, ਇਹ ਤਾਂ ਪੋਹ 'ਚ ਅੱਤ ਦੀਆਂ ਠੰਡਾਂ ਨੂੰ ਵੀ ਆਪਣੇ ਵੱਲ ਕਰ ਜਾਣਗੇ। ਸਾਡੇ ਵੱਡੇ ਵਡੇਰੇ ਤਾਂ ਠੰਡੇ ਬੁਰਜ 'ਚ ਰਹੇ ਨੇ, ਇਹ ਪੋਹ ਦੀ ਅੱਤ ਦੀ ਠੰਡ ਨੂੰ ਆਪਣੇ ਵੱਲ ਕਰ ਜਾਣਗੇ। ਤੂੰ ਤਾਂ ਜ਼ੁਲਮ ਪਹਿਲਾਂ ਵੀ ਬਥੇਰੇ ਨੇ ਕੀਤੇ, ਦਿੱਲੀਏ ਤੂੰ ਤਾਂ ਜ਼ੁਲਮ ਸਾਡੇ 'ਤੇ ਪਹਿਲਾਂ ਹੀ ਬਥੇਰੇ ਨੇ ਕੀਤੇ, ਹਰ ਵਾਰ ਨਾ ਸੋਚੀ ਕਿ ਇਹ ਜਰ ਜਾਣਗੇ, ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਦਿੱਲੀਏ ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਹੁਣ ਵੀ ਵੇਖੀ ਮਿਸਾਲ ਪੈਦਾ ਕਰ ਜਾਣਗੇ। ਸਾਡੇ ਵੱਡੇ ਵਡੇਰੇ ਹੱਸ ਕੇ ਫਾਂਸੀਆਂ 'ਤੇ ਚੜ੍ਹੇ ਨੇ, ਇਹ ਵੀ ਲੋਕਾਂ ਲਈ ਸੂਲੀ ਚੜ੍ਹ ਜਾਣਗੇ। ਇਹਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹਨਾਂ ਕਿਸਾਨਾਂ ਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹ ਜ਼ੁਲਮਾਂ ਦੇ ਮੂਹਰੇ ਵੇਖੀ ਅੜ ਜਾਣਗੇ, ਇਹ ਦਿੱਲੀ ਜਾਂ ਮੇਲਾ ਵੇਖਣ ਨਹੀਂ ਆਏ, ਦਿੱਲੀਏ ਇਹ ਦਿੱਲੀ ਜਾਂ ਕੋਈ ਮੇਲਾ ਵੇਖਣ ਨਹੀਂ ਆਏ, ਨਾ ਸੋਚੀ ਕਿ ਖਾਲੀ ਮੁੜ ਘਰ ਜਾਣਗੇ, ਤੈਨੂੰ ਦਿੱਲੀਏ ਬਹੁਤ ਵਾਰੀ ਹੈ ਜਿੱਤਿਆ, ਇਸ ਵਾਰ ਵੀ ਤੈਨੂੰ ਇਹ ਕਰ ਸਰ ਜਾਣਗੇ, ਪੁੱਤ ਕਿਸਾਨਾਂ ਦੇ ਸਰਹੱਦਾਂ 'ਤੇ ਨੇ ਮਰਦੇ, ਵੇਖੀ ਦਿੱਲੀਏ ਤੈਨੂੰ ਵੀ ਕਲੰਕੀ ਕਰ ਜਾਣਗੇ, ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਇਹ ਡਰਦੇ ਨਹੀਂ, ਇਹ ਡਰਨਾ ਜਾਣਦੇ ਨਹੀਂ, ਇਹ ਹੱਸ ਹੱਸ ਕੇ ਮਰ ਜਾਣਗੇ, ਇਹ ਮਿੱਟੀ 'ਚ ਮਿੱਟੀ ਹੋਣਾ ਜਾਣਦੇ ਨੇ, ਨਾ ਸੋਚੀ ਕਿ ਠੰਡਾਂ 'ਚ ਠਰ ਜਾਣਗੇ, ਅਸੀਂ ਬੜੇ ਆਸਾਨ ਕੀਤੇ ਨੇ ਹੋਏ ਨੇ ਦਿੱਲੀਏ, ਦਿੱਲੀਏ ਅਸੀਂ ਤੇਰੇ 'ਤੇ ਬੜੇ

0: ਆਣ ਕਿਤੇ ਹੋਏ ਨੇ, ਵੇਖੀ ਇੱਕ ਹੋਰ ਅਹਿਸਾਨ ਇਹ ਕਰ ਜਾਣਗੇ। ਜਬੜ ਦੀ ਮੜੀ 'ਤੇ ਨਹੀਂ ਕਿਸੇ ਦੀਪ ਰੱਖਣਾ, ਪਰ ਐਤਕੀ ਕਿਸਾਨ ਦੀਪ ਇਹ ਧਰ ਜਾਣਗੇ। ਨਾ ਸੋਚੀ ਦਿੱਲੀਏ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਇਹ ਗੈਰਾਂ ਲਈ ਮਰਦੇ ਆਏ ਨੇ, ਵੇਖੀ ਆਪਣੇ ਲਈ ਵੀ ਹੱਸ ਹੱਸ ਕੇ ਮਰ ਜਾਣਗੇ। ਨਾ ਸੋਚੀ ਕਮਲੀਏ ਕਿ ਪੰਜਾਬੀ ਡਰ ਜਾਣਗੇ। ਦੋਸਤੋ, ਸਾਰੀ ਆਡੀਅੰਸ ਦਾ ਔਰ ਦੁਆਬਾ ਰੇਡੀਓ ਦੇ ਮਿਹਰਬਾਨ ਸਾਡੇ ਹਰਬੰਸ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ।
1: ਹਰਦੀਪ ਦੀਪ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਜਿਹੜਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੋਣ ਜਾ ਰਿਹਾ ਹੈ। ਤੇ ਇਸ ਕਵੀ ਦਰਬਾਰ ਦੇ ਵਿੱਚ ਤੁਸੀਂ ਵੱਖ ਵੱਖ ਸ਼ਾਇਰ ਦੋਸਤਾਂ ਤੋਂ ਉਹਨਾਂ ਦੇ ਜਿਹੜੇ ਆ ਮਨੋਭਾਵ ਸੁਣੇ ਨੇ, ਉਹਨਾਂ ਦੀਆਂ ਕਵਿਤਾਵਾਂ ਸੁਣੀਆਂ ਨੇ, ਤੇ ਆਸ ਕਰਦੇ ਹਾਂ ਕਿ ਤੁਸੀਂ ਕਿਸਾਨ ਘੋਲ ਦੀ ਮਹੱਤਤਾ ਨੂੰ ਸਮਝਦੇ ਹੋਏ ਜਿਹੜਾ ਕਿਸਾਨ ਘੋਲ ਦੀ ਹਮਾਇਤ ਕਰੋਗੇ। ਤੇ ਇਹ ਕੱਲੀ ਜਿਹੜੀ ਆ ਕਿਸਾਨ ਘੋਲ ਦੀ ਹਮਾਇਤ ਨਹੀਂ, ਇਹ ਅਸਲ ਵਿੱਚ ਕਿਸਾਨ ਘੋਲ ਜਿਹੜਾ ਇਸ ਵੇਲੇ ਲੋਕ ਘੋਲ ਬਣ ਚੁੱਕਾ ਹੈ, ਤੇ ਉਸ ਦੀ ਹਮਾਇਤ ਹੈ। ਤੇ ਕਹਿ ਲਈਏ ਕਿ ਮਜ਼ਲੂਮਾਂ ਦੀ ਤੇ ਜਿਹੜੀ ਆ ਜ਼ਾਲਮਾਂ ਦੀ ਇਸ ਵੇਲੇ ਟੱਕਰ ਹੈ। ਇਸ ਟੱਕਰ ਦੇ ਵਿੱਚੋਂ ਜਿਹੜੇ ਆ ਮਜ਼ਲੂਮ ਜਿਹੜੇ ਆ ਉਹ ਜੇਤੂ ਹੋ ਕੇ ਨਿਕਲਣ। ਇਸੇ ਆਸ ਦੇ ਨਾਲ ਅਸੀਂ ਅੱਜ ਦਾ ਇਹ ਕਵੀ ਦਰਬਾਰ ਜਿਹੜਾ ਸਮਾਪਤ ਕਰਨ ਜਾ ਰਹੇ ਹਾਂ। ਆਦਾਬ, ਅੰਤ ਦੇ ਵਿੱਚ ਹਰਬੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ।

0: रेडियो
1: जी दोस्तों सारे दोस्तों का दुआबा रेडियो मंच उत्ते निघा स्वागत है जी। लैके हाजिर हाँ हर वार की तरह प्रोग्राम जिंदगी नामा हाले दुनिया आप सब नूं आदाब सलाम नमस्ते ते प्यार भरी निकी सत श्री अकाल। दोस्तों अज फ्राइडे वाले दिन है, इस हफ्ते का आखिरी दिन ते सोमवार तो लैके फ्राइडे वाले दिन तक तुहाडा मेरा राबता इस तरह बरकरार बनता है चार पांच दिन ते गल्लां बातां दे विच तुहाडा साथ ते नाल कुछ अपनियां गल्लां कर जाईदियां सी ते हुण तो लैके तकरीबन दो सवा दो घंटे तुहाडा मेरा राबता इस तरह बरकरार रहेगा ते गल्लां बातां सब तो पहलां दिशते दीआं खबरां अज दे विचार दी गल करांगे ते उस तो बाद अज किताब दी गल करांगे जड़े कि लगातारता दे विच पिछलिया समय तो 35-40 किताबां तुहाडी झोली जिहड़ी आ पा चुके आ ते उसे लड़ी दे तहत किताबां दी दुनिया दे विच किताबां दे अंक संग दे विच अज दा सैगमेंट जिहड़ा हुंदा है आखर दे विच ते उहदे विच 35-40 मिनट 45 मिनट आपां किताब दे कुछ पन्नियां दे विचों जिक्र करदे आ। पिछले दिनां दे विच जिवें आपां किताब पंजाब दी शुरुआत कीती है, बड़ी दिलचस्पी वाली किताब है ते उनु पढ़ के ते सरूर भी आउंदा है ते नाल दी नाल बंदे नु कुछ पता भी लगदा है कि असल दे विच कहानी कित्थे कित्थे की कुछ वापरिया। पंजाब जिहड़ी इह कहानी है कह सकदे कि किताब दे विचों औरंगजेब तो लैके माउंटबैटन तक दा जिहड़ा इतिहास आ उहदे विच पिछोकड़ दे विच जो कुछ वापरिया, चाहे जिन्ने भी सियासी मतभेद होणगे इक दूसरे दे नाल, चाहे उह धर्म दे नाल जुड़े ने, चाहे सियासी मुद्दे जुड़े ने, पर कुछ अपनी गल कहण वाले लोग गल कह जांदे आ। राजमोहन हुणां दी कलम दे विचों गांधी परिवार नूं बुलाउं करदे आ ते उहनां दे इह जिहड़ा नावल रचिया ते उहनूं जिहड़ा आपां पंजाबी दे विच तुहाडे नाल सांझा कर रहे हां, किताब दा किताब पंजाब जिस नूं पंजाबी दे विच अनुवाद कीता है प्रोफेसर हरपाल सिंह पन्नू जी दे द्वारा ते मैं तुहाडा दोस्त भुपिंदर भारज तुहाडे नाल सांझ पा रहा इस किताब दे विचों ते दो चैप्टर तुहाडे नाल सांझे कर दिते आ ते तीसरे चैप्टर दी आपां अज शुरुआत करांगे नाल अगे ले पन्नियां दे विच ते की कुछ अगे जा के वापरदा है असल कहानी दे वल नूं शुरुआत होवेगी। ते लो फिर सब तो पहला समा ते स्थिति फिलण दीआं घड़ियां दे उत्ते इस वक्त शाम दे 7:00 घड़ियां दे उत्ते 8 मिनट दा समा है, न्यूयॉर्क ते टोरंटो दीआं घड़ियां दे उत्ते दुपहर दे 12:00 ते 8 मिनट दा समा हो चुक्किआ है, कैलिफोर्निया ते वैंकूवर दे विच सवेर दे 9:08 मिनट ने, यूके दे विच शाम दे 5:00 ते घड़ियां दे उत्ते 8 मिनट दा समा है, यूरोपियन कंट्रियां दे मुताबक समा शाम दे 6:08 मिनट है ते भारत दे विच रात दे 9:39 मिनट दा समा जिहड़ा हो चुक्किआ है। उम्मीद करदे आं तुहाडे तक आवाज़ ते अंदाज़ जरूर वधिया तरीके दे नाल पहुंच रहा होवेगा, बाकी तुसीं जरूर दुरुस्त करवाउणा ते अज दे विचार दे नाल फिर गल दी लड़ी दी शुरुआत करदे आं ते बाकी सियासी खबरां दे वल नूं वी फिर आपां चलदे आं। 22 मई दा दिहाड़ा अज ते फ्राइडे वाला दिन है 2026। अज दे विचार दे विच कहिंदे आ कि उही हाकम उत्तम है जिहड़ा जनता नूं सुखी रखे ते अपने तो दूर बैठिया अपने प्रति जिहड़ा खिच रखदा होवे, पर खिच तां होर ही पासे पई जांदी है, हालात जिहड़े दिख रहे ने किधर नूं जा रहे ने उह सारा सिलसिला वी अगे जा के विस्तार च गल्लां करांगे ते लाइनां तुहाडे लई खुल्लियां रहिणगियां +358 44 976 1962 है ते जदों आपां किताब दा जिक्र करांगे उस समय मैं तुहाडी कॉल नहीं लै पावांगा, उहदे लई माफ़ी चाहवांगा। उस तों पहलां पहलां आपां एक सवा एक घंटा जिहड़ा गल्लबात दे विच तुसीं अपनी शमूलियत कर सकदे हो ते लो फिर आपां अज दी शुरुआत करदे हां। 22/5/1545 दे विच तुहानूं लै चलदे हां कुछ सदियां पिछे। बादशाह शेर शाह सूरी दा जदों देहांत होया सी अज दे दिहाड़े दे उत्ते ते 1772 दे विच राजा राम मोहन राय ब्रह्म समाज जिहड़े सन दे मोढ़ी होए ने ब्राह्मण ते समाज सुधारक दा जिहड़ा बरदवान बंगाल दे विच उह जन्मे ने। 1892 दे विच इंग्लैंड दे शेफिलंड ने जिहड़ा सी टूथपेस्ट की खोज की सी जिहड़ी आपां अज वी जिहड़ी वरत रहे हां 1892 दे विच इहदी खोज कर ली गई सी ते अपने तां कह लो कि कोले दे नाल वी मांज दे रहे हां ते दातना आ गईयां फिर होर सारियां चीज़ां आ गईयां ते इस तरह हुण इह जदों गोरियां ने शुरुआत की है 1892 दे विच टूथपेस्ट जिहड़ी सी लभ ली गई सी। ਸਤਨਾਮ ਸਿੰਘ ਜਾੜੀਆਂ ਚਾਲ ਬਾਈ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਅਤੇ ਓਕੇ ਆ ਜੀ, ਸਾਰਾ ਕੁਝ ਠੀਕ ਠਾਕ ਚੱਲ ਰਿਹਾ, ਸ਼ੁਕਰੀਆ ਜੀ। ਤੇ ਮਾਲ ਸੁਰਿੰਦਰ ਜੀ ਨੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਭੇਜੀ ਹੈ ਦੁਆਬਾ ਰੇੜੀਓ ਪਰਿਵਾਰ ਨੂੰ। ਪਰਮਿੰਦਰ ਬਰਨ ਜੀ ਜੁੜੇ ਹੋਏ ਨੇ ਫਗਵਾੜੇ ਤੋਂ, ਭਾਰਤ ਸਾਹਿਬ ਆਜੋ ਕਹਿੰਦੇ ਜੀ, ਤੇ ਸਤਿ ਸ੍ਰੀ ਅਕਾਲ ਜੀ ਦੁਆਬਾ ਰੇੜੀਓ ਦੇ ਸਾਰੇ ਸਤਿਕਾਰ ਸੱਜਣਾਂ ਨੂੰ ਕਹਿੰਦੇ ਨੇ ਜੀ ਫਗਵਾੜੇ ਤੋਂ। ਤੇ ਲੋ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਗੱਲ ਕਰਦੇ ਹਾਂ ਥੋੜੀ ਜੀ ਹਾਸ਼ਮਪੁਰਾ, ਤੇ ਉਸ ਤੋਂ ਪਹਿਲਾਂ ਗੱਲ ਆ ਜਾਂਦੀ ਹੈ 1906 ਦੀ ਤੇ 1892 ਦੇ ਵਿੱਚ। 1892 ਦੇ ਵਿੱਚ ਇੰਗਲੈਂਡ ਦੇ ਸ਼ੈਫਿਲਡ ਨੇ ਟੂਥਪੇਸਟ ਦੀ ਖੋਜ ਕਰ ਲਈ ਤੇ 1906 ਦੇ ਵਿੱਚ ਅਮਰੀਕੀ ਭਰਾਵਾਂ ਨੇ ਫਲਾਇੰਗ ਮਸ਼ੀਨ ਜਿਹੜੀ ਸੀ ਪੇਟੈਂਟ ਕਰਾ ਲਈ ਸੀ, ਜਿਸ ਤੋਂ ਹਵਾਈ ਜਹਾਜ਼ ਬਣਨ ਦੀ ਸ਼ੁਰੂਆਤ ਹੁੰਦੀ ਹੈ 1906 ਦੇ ਵਿੱਚ। ਅੱਜ ਦੇਖ ਲਓ ਕਿੰਨੀ 100 ਸਾਲ ਪੂਰਾ ਹੋ ਗਿਆ ਤਕਰੀਬਨ, ਤੇ 100 ਸਾਲ ਤੋਂ ਉੱਤੇ ਹੋ ਗਿਆ ਜੀ। 1987 ਦੇ ਵਿੱਚ ਹਾਸ਼ਮਪੁਰਾ ਮੇਰਠ ਦੇ ਵਿੱਚ ਕਤਲੇਆਮ ਹੁੰਦਾ ਹੈ। 1991 ਦੇ ਵਿੱਚ ਕਮਿਊਨਿਸਟ ਤੇ ਟ੍ਰੇਡ ਯੂਨੀਅਨ ਆਗੂ ਐਸ ਏ ਡਾਂਗੇ ਦਾ ਦੇਹਾਂਤ ਹੋਇਆ। ਤੇ ਲੋ ਫਿਰ ਹੁਣ ਗੱਲ ਕਰਦੇ ਹਾਂ ਸ਼ੇਰ ਸ਼ਾਹ ਸੂਰੀ ਦੀ ਥੋੜੀ। ਸੂਰਵੰਸ਼ ਦੇ ਜਿਹੜੇ ਦੂਰ ਅੰਦੇਸ਼ੀ ਤੇ ਤਿੱਖਣ ਬੁੱਧੀ ਵਾਲੇ ਯੋਧੇ ਦਾ ਜਨਮ ਜਿਹੜਾ ਸੀ ਸਾਂਸਰਾਮ ਰੋਹਤਾਸ ਦੇ ਵਿੱਚ 1472 ਨੂੰ ਹੁੰਦਾ ਹੈ, ਜਦੋਂ ਸਾਹੂਖੇਲ ਕਬੀਲੇ ਦੇ ਸਰਦਾਰ ਬਹਿਲੋਲ ਨੇ ਦਿੱਲੀ ਦੇ ਉੱਤੇ ਕਬਜ਼ਾ ਕੀਤਾ ਸੀ। ਤਾਂ ਉਸਦੇ ਸੱਦੇ ਦੇ ਉੱਤੇ ਅਫਗਾਨਿਸਤਾਨ ਦੇ ਅਨੇਕਾਂ ਪਰਿਵਾਰਾਂ ਜਿਨ੍ਹਾਂ ਦੇ ਵਿੱਚ ਸ਼ੇਰ ਸ਼ਾਹ ਸੂਰੀ ਦਾ ਜਿਹੜਾ ਦਾਦਾ ਸੀ ਅਬਰਾਹਮ, ਉਹ ਵੀ ਆਪਣੇ ਪੁੱਤਰ ਦੇ ਸਮੇਤ ਇੱਥੇ ਆਣ ਕੇ ਰਹਿਣ ਲੱਗ ਪਿਆ ਸੀ। ਅਸਲ ਦੇ ਵਿੱਚ ਇਸਦਾ ਨਾਂ ਜਿਹੜਾ ਸੀ ਫਰੀਦ ਖਾਨ ਸ਼ੇਰ ਸ਼ਾਹ ਸੀ ਅਸਲ ਨਾਂ ਜਿਹੜਾ ਉਹਦਾ, ਪਰ ਉਹਨੂੰ ਸ਼ੇਰ ਸ਼ਾਹ ਸੂਰੀ ਦੇ ਨਾਂ ਦੇ ਨਾਲ ਜਾਣਿਆ ਜਾਂਦਾ, ਪਰ ਅਸਲ 'ਚ ਉਹਦਾ ਨਾਂ ਜਿਹੜਾ ਹੈਗਾ ਫਰੀਦ ਖਾਨ ਸ਼ੇਰ ਸ਼ਾਹ ਸੀ। ਬਚਪਨ ਦੇ ਵਿੱਚ ਸ਼ਿਕਾਰ ਖੇਡਦੇ ਇਕੱਠੇ ਜਾਂ ਇਕੱਲੇ ਨੇ ਸ਼ੇਰ ਨੂੰ ਮਾਰਿਆ ਸੀ, ਉਹਨੇ ਇਕੱਲੇ ਨੇ ਮਾਰਿਆ ਸੀ ਵੈਸੇ ਤਾਂ, ਤੇ ਉਸਨੂੰ ਸ਼ੇਰ ਸ਼ਾਹ ਦਾ ਜਿਹੜਾ ਸੀ ਫਿਰ ਖਿਤਾਬ ਮਿਲਿਆ ਸੀ, ਇਸ ਤੋਂ ਉਹਦਾ ਨਾਂ ਸੀ ਜਿਹੜਾ ਸੀ ਸ਼ੇਰ ਸ਼ਾਹ ਪੈ ਗਿਆ। ਤੇ ਪਾਣੀਪਤ ਦੀ ਲੜਾਈ ਦੇ ਵਿੱਚ ਅਬਰਾਹਮ ਲੋਧੀ ਦੇ ਹਾਰਨ ਤੇ ਮੁਗਲ ਬਾਬਰ ਦਿੱਲੀ ਦਾ ਬਾਦਸ਼ਾਹ ਬਣ ਗਿਆ। ਇਹ ਉਸਦੀ ਜਿਹੜੀ ਫੌਜ ਦੇ ਵਿੱਚ ਭਰਤੀ ਹੋ ਗਿਆ। ਬਾਬਰ ਨੇ ਉਸਦੇ ਕੰਮ ਨੂੰ ਦੇਖਦਿਆਂ ਹੋਇਆਂ ਕਿਹਾ ਸ਼ੇਰ ਸ਼ਾਹ ਸੂਰੀ ਦੇ ਕੰਮਾਂ ਤੇ ਨਜ਼ਰ ਰੱਖੋ ਇਹਦੇ ਉੱਤੇ, ਤੇ ਬਹੁਤ ਚਲਾਕ ਬੰਦਾ ਜਾਪਦਾ ਹੈ। ਉਹਦੇ ਮੱਥੇ ਦੇ ਉੱਤੇ ਰਾਜ ਦੇ ਪ੍ਰਭੂਤਵ ਚਿੰਨ ਨੇ, ਮਤਲਬ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਭ ਨੂੰ ਬਾਣੀ ਪਾਏਗਾ ਤੇ ਰਾਜਗੱਦੀ ਦੇ ਉੱਤੇ ਬੈਠੇਗਾ, ਇਸ ਲਈ ਇਹਦੇ ਉੱਤੇ ਨਜ਼ਰ ਰੱਖੋ। ਬਾਬਰ ਦੇ ਵੱਲੋਂ ਉਸਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਚੱਲੀ ਤਾਂ ਉਹ ਜਿਹੜਾ ਸੀ ਬਿਹਾਰ ਭੱਜ ਜਾਂਦਾ, ਉੱਥੇ ਕਬਜ਼ਾ ਕਰ ਲਿਆ ਤੇ 1533 ਦੇ ਵਿੱਚ ਬੰਗਾਲ ਦੀ ਲੜਾਈ ਦੇ ਵਿੱਚ ਬਹੁਤ ਉਹਨੂੰ ਜਿਹੜਾ ਸੀ ਫਾਇਦਾ ਹੋਇਆ। ਬਾਬਰ ਦੀ ਮੌਤ ਤੋਂ ਬਾਅਦ ਉਸਦੇ ਬਾਦਸ਼ਾਹ ਬਣੇ ਪੁੱਤਰ ਹਮਾਂਜੂ ਨੂੰ ਦਿੱਲੀ ਤੋਂ ਭਜਾ ਕੇ ਜਿਹੜਾ ਸੀ ਰਾਜਪਾਗ ਸੰਭਾਲਿਆ ਗਿਆ। 1540 ਤੋਂ 1545 ਤੱਕ ਦਾ ਜਿਹੜਾ ਸਮਾਂ ਉਹਨੇ ਉਸਦੇ ਜਿਹੜਾ ਸੀ ਉਹਦੇ ਉੱਤੇ ਫਿਰ ਰਾਜ ਦੌਰਾਨ ਉਸਦੇ ਇਤਿਹਾਸਕ ਕੀਤੇ ਹੋਏ ਕੰਮਾਂ ਦੇ ਵਿੱਚ ਮੁੱਖ ਤੌਰ ਦੇ ਉੱਤੇ 2500 ਕਿਲੋਮੀਟਰ ਲੰਮੀ ਸੜਕ ਜਿਹੜੀ ਆ ਪਿਸ਼ਾਵਰ ਤੋਂ ਪਾਕਿਸਤਾਨ ਅੰਮ੍ਰਿਤਸਰ ਜਲੰਧਰ ਅੰਬਾਲਾ ਕਾਨਪੁਰ ਕਲਕੱਤਾ ਹੁੰਦੀ ਹੋਈ ਸੋਨਾਰ ਗਾਓ ਬੰਗਲਾਦੇਸ਼ ਤੱਕ ਜੜੀ ਬਣਵਾਈ, ਜਿਸ ਨੂੰ ਜਿਹੜਾ ਜੀ ਟੀ ਰੋਡ ਜਾਂ ਸ਼ੇਰ ਸ਼ਾਹ ਸੂਰੀ ਮਾਰਗ ਵੀ ਕਿਹਾ ਜਾਂਦਾ ਹੈ, ਅੱਜ ਵੀ ਉਹ ਬਰਕਰਾਰ ਹੈ। ਇਸ ਸੜਕ ਦੇ ਉੱਪਰ 1700 ਜਿਹੜੀਆਂ ਸਰਾਵਾਂ ਬਣਾਈਆਂ ਗਈਆਂ ਸਨ, ਜਿਨ੍ਹਾਂ ਦੇ ਵਿੱਚੋਂ ਅੱਜ ਵੀ ਜੋ ਖਸਤਾ ਹਾਲਤ ਦੇ ਵਿੱਚ ਵੇਖੀਆਂ ਜਾ ਸਕਦੀਆਂ ਉਹਨਾਂ ਸਮਿਆਂ ਦੇ ਵਿੱਚ। ਭਾਰਤੀ ਰੁਪਏ ਨੂੰ ਉਹਨੇ ਜਿਹੜਾ ਸੀ ਸ਼ੁਰੂ ਕੀਤਾ, ਜੋ ਅਜੇ ਵੀ ਕਈ ਦੇਸ਼ਾਂ ਦੇ ਵਿੱਚ ਚੱਲਦਾ ਆ ਰਿਹਾ। ਹਰ ਵੱਡੇ ਨਗਰ ਦੇ ਵਿੱਚ ਨਿਆਂ ਕੇਂਦਰ ਬਣਾਏ ਗਏ, ਘੋੜਿਆਂ ਨੂੰ ਦਾਗਣ ਦੀ ਜਿਹੜੀ ਸੀ ਪ੍ਰਥਾ ਸ਼ੁਰੂ ਕੀਤੀ, ਤਾਂ ਜੋ ਸਰਦਾਰ ਜਾਂ ਜਗੀਰਦਾਰ ਧੋਖੇ ਦੇ ਨਾਲ ਖਜ਼ਾਨੇ ਦੀ ਲੁੱਟ ਰੋਕੀ ਜਾ ਸਕੇ। 22 ਮਈ 1545 ਨੂੰ ਉਸਦੀ ਮੌਤ ਹੁੰਦੀ ਹੈ। ਉਸਦੀ ਮੌਤ ਕਲੰਦਰ ਬੁਦੇਲਖੰਡ ਦੇ ਵਿੱਚ ਹੋਈ ਤੇ ਉੱਥੋਂ ਦੇ ਜਿਹੜੇ ਲਾਲਗੜ੍ਹ ਕਿਲੇ ਦੇ ਵਿੱਚ ਉਹਨੂੰ ਜਿਹੜਾ ਸੀ ਫਿਰ ਦਫਨਾਇਆ ਗਿਆ ਸੀ। ਇਸੇ ਤਰ੍ਹਾਂ ਜ਼ਿਕਰ ਆਉਂਦਾ ਹੈ, ਫਿਰ ਭਾਰਤੀ ਰੇਲਵੇ ਦੀ ਗੱਲ ਕਰਦੇ ਹਾਂ ਥੋੜ੍ਹੀ ਹੈ। ਵਿਸ਼ਵ ਦੇ ਵਿੱਚ ਚੌਥਾ ਸਭ ਤੋਂ ਵੱਡਾ ਰੇਲਵੇ ਨੈਟਵਰਕ ਜਿਹੜਾ ਮੰਨਿਆ ਜਾਂਦਾ ਹੈ ਭਾਰਤ ਦਾ, ਤੇ ਏਸ਼ੀਆ ਦੇ ਵਿੱਚ ਦੂਜਾ ਸਭ ਤੋਂ ਵੱਡਾ ਇਹ ਦਾ ਸਥਾਨ ਹੈ। ਭਾਰਤ ਦੇ ਵਿੱਚ ਕੁੱਲ ਰੇਲਵੇ ਸਟੇਸ਼ਨਾਂ ਦੀ ਗਿਣਤੀ 8000 ਦੇ ਕਰੀਬ ਹੈ। ਹੁਣ ਟ੍ਰੇਨਾਂ ਤੇ ਰੇਲਵੇ ਸਟੇਸ਼ਨ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦਿੱਤਾ ਜਾ ਰਿਹਾ। ਟ੍ਰੇਨਾਂ ਵੀ ਜਿਹੜੀਆਂ ਨੇ ਕਾਰਪੋਰੇਟ ਘਰਾਣਿਆਂ ਦੀਆਂ ਚੱਲਣੀਆਂ ਸ਼ੁਰੂ ਹੋ ਗਈਆਂ, ਪਰ ਫਿਰ ਵੀ ਭਾਰਤ ਦੇ ਵਿੱਚ ਅਜਿਹੀ ਟ੍ਰੇਨ ਵੀ ਹੈ ਜਿਸ ਦੇ ਵਿੱਚ ਲੋਕ ਬਿਨਾਂ ਟਿਕਟ ਸਫ਼ਰ ਕਰਦੇ ਹੈ। ਇਹ ਟ੍ਰੇਨ ਜਿਹੜੀ ਹੈ ਭਾਖੜਾ ਨੰਗਲ ਡੈਮ ਦੇਖਣ ਵਾਲਿਆਂ ਦੇ ਲਈ ਚਲਾਈ ਜਾਂਦੀ ਹੈ। ਇਹ ਜਿਹੜੀ ਰੇਲ ਗੱਡੀ ਚੱਲਦੀ ਹੈ ਟ੍ਰੇਨ ਨੰਗਲ ਅਤੇ ਭਾਖੜਾ ਵਿਚਕਾਰ ਤੇ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੀ ਸਰਹੱਦ ਦੇ ਉੱਤੇ ਚੱਲਦੀ ਹੈ। ਜੋ ਲੋਕ ਭਾਖੜਾ ਨੰਗਲ ਡੈਮ ਦੇਖਣ ਜਾਂਦੇ ਨੇ ਉਹ ਇਸ ਟ੍ਰੇਨ ਦੇ ਰਾਹੀਂ ਮੁਫ਼ਤ ਯਾਤਰਾ ਕਰ ਸਕਦੇ ਹੈ। ਭਾਰਤ ਦੀ ਇਸ ਵਿਸ਼ੇਸ਼ ਰੇਲ ਗੱਡੀ ਦੇ ਵਿੱਚ ਪਹਿਲਾਂ 10 ਕੋਚ ਹੁੰਦੇ ਸਨ ਪਰ ਹੁਣ ਜਿਹੜਾ ਇਸ ਦੇ ਵਿੱਚ ਸਿਰਫ 3 ਡੱਬੇ ਨੇ। ਇਸ ਦੇ ਵਿੱਚ ਇੱਕ ਕੋਚ ਸੈਲਾਨੀਆਂ ਲਈ ਤੇ ਇੱਕ ਕੋਚ ਔਰਤਾਂ ਦੇ ਲਈ ਰਾਖਵਾਂ ਰੱਖਿਆ। ਇਹ ਰੇਲ ਗੱਡੀ ਭਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਦੁਆਰਾ ਚਲਾਈ ਜਾਂਦੀ ਹੈ। ਇਹ ਟ੍ਰੇਨ ਜਿਹੜੀ ਸੀ 1949 ਦੇ ਵਿੱਚ ਸ਼ੁਰੂ ਹੋਈ ਸੀ। ਇਸ ਰੇਲ ਗੱਡੀ ਰਾਹੀਂ ਹਰ ਰੋਜ਼ 25 ਪਿੰਡਾਂ ਦੇ ਕਰੀਬ 300 ਲੋਕ ਮੁਫ਼ਤ ਦੇ ਵਿੱਚ ਸਫ਼ਰ ਕਰਦੇ ਆ। ਇਸ ਟ੍ਰੇਨ ਦਾ ਸਭ ਤੋਂ ਜ਼ਿਆਦਾ ਫਾਇਦਾ ਸਕੂਲ ਕਾਲਜ ਪੜ੍ਹਨ ਜਾ ਰਹੇ ਜਿਹੜੇ ਵਿਦਿਆਰਥੀ ਹੈ ਉਹਨਾਂ ਨੂੰ ਮਿਲਦਾ। ਇਹ ਟ੍ਰੇਨ ਸਵੇਰੇ 7 ਵਜੇ ਚੱਲਦੀ ਹੈ ਤੇ ਦੁਪਹਿਰ 3 ਵਜੇ ਚੱਲਦੀ ਹੈ ਤੇ ਟ੍ਰੇਨ ਦਾ ਸਫ਼ਰ ਜਿਹੜਾ 30 ਮਿੰਟ ਦੇ ਵਿੱਚ ਜਿਹੜਾ ਪੂਰਾ ਹੋ ਜਾਂਦਾ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚੋਂ ਕੁਝ ਗੱਲਾਂ ਬਾਤਾਂ ਤੇ ਨਾਲ ਦੀ ਨਾਲ ਤੁਹਾਡੇ ਸੁਨੇਹੇ ਆ ਰਹੇ ਨੇ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਜਿਮੀ ਕਾਟਰ ਬਾਈ ਜੀ ਜੁੜੇ ਆ, ਸਤਿ ਸ਼੍ਰੀ ਅਕਾਲ ਭੁਪਿੰਦਰ ਜੀ ਕਹਿੰਦੇ ਜੀ, ਵੀਰ ਜੀਓ ਲੱਗੇ ਰਹੋ ਕਹਿੰਦੇ ਜੀ, ਤੇ ਸ਼ੁਕਰੀਆ ਜੀ। ਮਾਲ ਸੁਰਿੰਦਰ ਜੀ ਕਹਿੰਦੇ ਜੀ ਠੀਕ ਹੈ ਜੀ, ਸਾਰਾ ਕੁਝ ਚੱਲ ਰਿਹਾ ਜੀ। ਤੇ ਮਾਨ ਸਿੰਘ ਸੈਣੀ ਸਾਹਿਬ ਜੁੜੇ ਨੇ ਹੈਲਸਿੰਕੀ ਤੋਂ, ਫਿਨਲੈਂਡ ਤੋਂ, ਸਤਿ ਸ਼੍ਰੀ ਅਕਾਲ ਜੀ। ਦੁਆਬਾ ਰੇਡੀਓ ਸੁਣਨ ਵਾਲੇ ਸਭ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਤੇ ਲੋ ਦੋਸਤੋ, ਅੱਜ ਦੀਆਂ ਖਬਰਾਂ ਦੇ ਨਾਲ ਫਿਰ ਆਪਾਂ ਆਗਾਜ਼ ਕਰਦੇ ਹਾਂ ਜੋ ਦੁਨੀਆਦਾਰੀ ਦੇ ਹਾਲਾਤ ਨੇ, ਤੇ ਫਿਰ ਆਪਾਂ ਹੋਰ ਗੱਲਾਂ ਬਾਤਾਂ ਤੁਹਾਡੀਆਂ ਸੁਣਨੀਆਂ ਵੀ ਨੇ, ਕਰਨੀਆਂ ਵੀ ਨੇ, ਤੇ ਫਿਰ ਅੱਜ ਕਿਤਾਬ ਦੇ ਵਿੱਚੋਂ ਅਗਲਾ ਪੰਨਾ ਵੀ ਆਪਣਾ ਫਰੋਲਣਾ ਹੈ, ਕਿਤਾਬ ਪੰਜਾਬ ਦੇ ਵਿੱਚੋਂ। ਦੁਨੀਆਦਾਰੀ ਦੀ ਗੱਲ ਕਰੀਏ ਤੇ ਚੜ ਗਿਆ ਹੈ ਸਿਆਸੀ ਪਾਰਾ, ਤੇ ਕੀ ਕੁਝ ਬਣਦਾ ਹੈ ਅੱਗੇ ਜਾ ਕੇ ਦੇਖਦੇ ਹਾਂ। ਚੜ ਗਿਆ ਸਿਆਸੀ ਪਾਰਾ ਤੇ ਪੈ ਗਿਆ ਹੈ ਰਫੜ, ਆਪਸ ਦੇ ਵਿੱਚ ਵਿਕਦੀਆਂ ਨੇ ਸੀਟਾਂ, ਤੇ ਭੱਜੀ ਦਾ ਸਿਕਸਰ ਜਿਹੜਾ ਉਹਨੇ ਲਾ ਦਿੱਤਾ ਹੈ। ਆਉਣ ਵਾਲੇ ਸਮੇਂ ਤੇ ਦੇਖਦੇ ਹਾਂ ਹੋਰ ਕੀ ਖੋਲ ਕੇ ਰੱਖਦਾ ਹੈ। ਦਲਜੀਤ ਦੋਸਾਂਝ ਜਿਹੜੇ ਅਮਰੀਕਾ ਆਪਣੇ ਕੈਨੇਡਾ ਦੇ ਵਿੱਚ ਜਾਂ ਜੋ ਕੁਝ ਵੀ ਵਾਪਰਿਆ ਪਿਛਲੇ ਦਿਨਾਂ ਦੇ ਵਿੱਚ ਕਾਨਫਰੰਸ ਦੇ ਦੌਰਾਨ, ਉਹਨਾਂ ਦੀ ਜਿਹੜੀ ਸੀ ਆਪਣਾ ਜਿਹੜਾ ਸਟੇਜ ਸ਼ੋਅ ਚੱਲ ਰਿਹਾ ਸੀ ਤੇ ਖਾਲਿਸਤਾਨੀਆਂ ਦੇ ਨਾਲ ਜੋ ਕੁਝ ਵੀ ਉੱਥੇ ਵਾਪਰਿਆ, ਉਸ ਤੋਂ ਬਾਅਦ ਉੱਥੇ ਉਹਨਾਂ ਨੂੰ ਜਿਹੜੇ ਨੇ ਉਹਨਾਂ ਦੇ ਉੱਤੇ ਕੇਸ ਲਾਇਆ ਗਿਆ ਜੀ। ਤੇ ਉਹ ਅੱਜ ਖਬਰਾਂ ਆਈਆਂ ਨੇ ਕਿ ਇਹਨਾਂ ਮਸਲਿਆਂ ਦੇ ਵਿੱਚ, ਵਿਵਾਦ ਦੇ ਵਿੱਚ ਫਸ ਰਹੇ ਨੇ ਤੇ ਸਮਨ ਜਾਰੀ ਹੋਏ ਆ। ਦੂਸਰੇ ਪਾਸੇ ਟਰੰਪ ਲੱਗਿਆ ਮੂੰਹ ਲੁਕਾਉਣ, ਕਹਿੰਦਾ ਵੀ ਭਾਈ ਪ੍ਰੈਸ ਨੂੰ ਸਾਹਮਣੇ ਨਹੀਂ ਆ ਸਕਦਾ ਤੇ ਮੇਰੇ ਹਾਲਾਤ ਬੁਰੇ ਲੱਗ ਰਹੇ ਨੇ। ਇਸੇ ਤਰ੍ਹਾਂ ਨਾਟੋ ਤੇ ਫੌਜਾਂ ਵਾਪਸ ਕਰਾਉਣ ਦੇ ਬਜਾਏ 5,000 ਫੌਜਾਂ ਜਿਹੜੀਆਂ ਨੇ ਪੋਲੈਂਡ ਦੇ ਵਿੱਚ ਜਿਹੜੀਆਂ ਅਮਰੀਕਾ ਦੇ ਦੁਆਰਾ ਫਿਰ ਫਿੱਟ ਕਰ ਦਿੱਤੀਆਂ ਗਈਆਂ ਤੇ ਕਹਿੰਦੇ ਸੀ ਵਾਪਸ ਲੈਣੀ ਹੈ, ਪਰ ਦੇਖਦੇ ਹਾਂ ਆਉਣ ਵਾਲੇ ਦਿਨਾਂ 'ਚ ਕੀ ਕੁਝ ਬਣਦਾ ਹੈ। ਤੇ ਯੂਕਰੇਨ ਨੂੰ ਵੱਡੀ ਜਿਹੜੀ ਹੈ ਡੀਲ ਕੀਤੀ ਹੈ ਉਹਨਾਂ ਦੇ ਨਾਲ ਅਸਲੇ ਦੀ, ਉਹਦਾ ਵੀ ਜ਼ਿਕਰ ਕਰਦੇ ਹਾਂ। ਡੋਨਲਡ ਟਰੰਪ ਜਿਹੜੇ ਨੇ ਤੇ ਉਹਨਾਂ ਦੇ ਬਿਆਨਾਂ ਨੇ ਹਾਲਾਤ ਦੇਖਦੇ ਹਾਂ ਤੇ ਨਾਟੋ ਤੇ ਪੋਲੈਂਡ ਦੇ ਵਿੱਚ ਅਮਰੀਕੀ ਫੌਜੀ ਤੈਨਾਤੀ, ਯੂਕਰੇਨ ਰਸ਼ੀਆ ਜੰਗ ਅਤੇ ਮਾਰਕੋ ਰੂਬੀਓ ਜਿਹੜੇ ਨੇ ਉਹ ਭਾਰਤ ਦੀ ਫੇਰੀ ਦੇ ਉੱਤੇ ਆ ਰਹੇ ਨੇ, ਕਿਉਂਕਿ ਬ੍ਰਿਕਸ ਜਿਹੜਾ ਸੰਮੇਲਨ ਚੱਲ ਰਿਹਾ ਉਹਦੇ ਵਿੱਚ ਵੱਖਰੇ ਵੱਖਰੇ ਲੀਡਰਾਂ ਦੇ ਨਾਲ ਮੁਲਾਕਾਤਾਂ ਵੀ ਕਰਨਗੇ। ਤੇ ਨਾਲ ਕਿਹਾ ਕਿ ਭਾਈ ਤੇਲ ਸਾਡੇ ਤੋਂ ਜਿੰਨਾ ਮਰਜ਼ੀ ਲੈ ਲਓ, ਭਾਰਤ ਸਾਡਾ ਪੂਰਾ ਯਾਰ ਹੈ, ਦੋਸਤੀ ਹੈ ਸਾਡੀ, ਕਾਹਦੀ ਗੱਲ ਹੈ ਕਹਿੰਦੇ ਤੇਲ ਨਹੀਂ ਮੁਕਲਣ ਦਿੰਦੇ ਤੁਹਾਡੇ ਕੋਲ ਕਹਿੰਦੇ। ਤੇ ਦੂਸਰੇ ਪਾਸੇ ਜਿਹੜਾ ਆਰਥਿਕ ਦੁਨੀਆਂ ਦੀ ਜੰਗ ਲੱਗੀ ਹੋਈ ਹੈ ਉਹਦਾ ਸੰਕਟ ਪੂਰੀ ਦੁਨੀਆਂ 'ਚ ਚੱਲ ਰਿਹਾ ਤੇ ਵੱਧ ਵੀ ਰਿਹਾ। ਪੰਜਾਬ ਦੀ ਸਿਆਸਤ ਦੇ ਵਿੱਚ ਹਰਭਜਨ ਸਿੰਘ ਭੱਜੀ ਵੱਲੋਂ ਆਪ ਦੇ ਉੱਤੇ ਰਾਜ ਸਭਾ ਟਿਕਟਾਂ ਵੇਚਣ ਦੇ ਦੋਸ਼ ਲਾਏ ਨੇ ਅੱਜ, ਤੇ ਭਗਵੰਤ ਮਾਨ ਤੇ ਕੇਜਰੀਵਾਲ ਦੇ ਵਿਚਕਾਰ ਜਿਹੜਾ ਰੱਖੜਾ ਪਰਿਵਾਰ ਨੂੰ ਲੈ ਕੇ ਵੀ ਖਿੱਚੋਤਾਣ ਜਿਹੜੀ ਚੱਲ ਰਹੀ ਹੈ। ਮਾਨ ਸਾਹਿਬ ਕਿਤੇ ਨਾ ਕਿਤੇ ਆਪ ਮੁਹਾਰੀ ਇਹ ਡਿਸਾਈਡ ਕਰ ਗਏ ਤੇ ਪਾਰਟੀ ਦੇ ਵਿੱਚ ਉਹਨਾਂ ਨੂੰ ਸ਼ਾਮਲ ਕਰਾ ਲਿਆ ਤੇ ਹੁਣ ਟਿਕਟ ਦਾ ਰੋਲਾ ਉਹਨਾਂ ਦਾ ਵੀ ਪੈ ਰਿਹਾ ਕਿ ਭਾਈ ਉਹ ਤਾਂ ਉੱਥੋਂ ਲੜਾਈਏ ਜਾਂ ਕਿੱਥੋਂ ਲੜਾਈਏ। ਤੇ ਮਾਨ ਸਾਹਿਬ ਅੱਜ ਦਿੱਲੀ ਪਹੁੰਚੇ ਨੇ, ਕੇਜਰੀਵਾਲ ਸਾਹਿਬ ਆਏ ਸੀ ਮਾਮਲਾ ਸੁਲਝਾਉਣ ਪਾਰਟੀ ਦਾ, ਪਰ ਲੱਗਦਾ ਕਿਤੇ ਨਾ ਕਿਤੇ MLA ਦੇ ਨਾਲ ਨਾਲ ਮਾਨ ਸਾਹਿਬ ਵੀ ਜਿਹੜੇ ਨੇ ਤਿੱਖੇ ਸੁਰ ਜਿਹੜੇ ਫੜ ਰਹੇ ਨੇ ਤੇ ਆਪਣੀ ਹੋਂਦ ਜਿਹੜੀ ਆ ਬਰਕਰਾਰ ਦੱਸਣ ਲੱਗ ਗਏ ਨੇ। ਚੋਣਾਂ ਲਾਗੇ ਆ ਚੁੱਕੀਆਂ ਨੇ, ਉਹਨਾਂ ਦੀ ਮਜਬੂਰੀ ਹੈ ਲੀਡਰਾਂ ਦੀ, ਦਿੱਲੀ ਵਾਲਿਆਂ ਦੀ। ਤੇ ਮਾਨ ਸਾਹਿਬ ਕਹਿੰਦੇ ਹੁਣ ਅਸੀਂ ਵੀ 4 ਕੁ ਰੋਟੀਆਂ, ਜਿਹੜਾ ਚੁੱਲ੍ਹਾ ਤਾਂ ਗਰਮ ਹੋਇਆ ਹੀ ਹੈ, ਲਾ ਲੈਂਦੇ ਨਾਲ ਨਾਲ, ਕੁਝ ਕੁ ਅੱਖਾਂ ਅਸੀਂ ਵੀ ਦਿਖਾ ਲਈਏ, ਸਾਡਾ ਵੀ ਹੁਣ ਸਮਾਂ ਆਇਆ ਅੱਖਾਂ ਦਿਖਾਉਣ ਦਾ, ਸਾਡੀ ਵੀ ਕੋਈ ਇੱਜ਼ਤ ਹੈ, ਸਾਡਾ ਵੀ ਕੋਈ ਮਾਨਤਾਨ ਹੋਣਾ ਚਾਹੀਦਾ ਹੈ। ਪਹਿਲਾਂ ਮੀਟਿੰਗਾਂ ਜਿਹੜੀਆਂ ਸੀ ਉਹ ਕੇਜਰੀਵਾਲ ਦੇ ਘਰ ਦੇ ਵਿੱਚ ਹੁੰਦੀਆਂ ਸੀ ਤੇ ਹੁਣ ਜਿਹੜੀ ਹੈ ਕਪੂਰਥਲਾ ਹਾਊਸ ਦੇ ਵਿੱਚ ਮੀਟਿੰਗ ਹੋਏਗੀ ਤੇ ਕੇਜਰੀਵਾਲ ਸਾਹਿਬ ਆਪ ਵੀ ਚੱਲ ਕੇ ਉੱਥੇ ਆਣਗੇ, ਨਹੀਂ ਤਾਂ ਮਾਨ ਸਾਹਿਬ ਚੱਲ ਕੇ ਜਾਂਦੇ ਸੀ। ਔਜਲਾ ਸਾਹਿਬ ਲਿਖਦੇ ਨੇ ਕਿ ਮਰੀ ਹੋਈ ਜ਼ਮੀਰ ਕਦੇ ਜਾਗਦੀ ਨਹੀਂ, ਬਸ ਗੱਲਾਂ ਦੇ ਵਿੱਚ ਹੀ ਰਹਿੰਦੀ ਹੈ। ਸਤਿ ਸ੍ਰੀ ਅਕਾਲ ਭੇਜਦੇ ਨੇ ਸਭ ਦੋਸਤਾਂ ਨੂੰ, ਪਿਆਰਿਆਂ ਨੂੰ। ਤੇ ਲੋ ਦੋਸਤੋ, ਫਿਰ ਪਾਉਂਦੇ ਆ ਬਾਤ ਅੱਜ ਦੀਆਂ ਖਬਰਾਂ ਦੇ ਨਾਲ, ਕਰਦੇ ਆ ਸ਼ੁਰੂਆਤ। ਤੇ ਜੋ ਚੋਣਾਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ, ਉਹਦਾ ਵੀ ਰੌਲਾ ਰੱਪਾ ਪੈ ਰਿਹਾ। ਕੋਰਟ ਦੇ ਵਿੱਚ ਕੱਲ ਵੀ ਖਬਰ ਕੀਤੀ ਸੀ ਕਿ ਭਾਈ ਜਿਹੜੀਆਂ ਮਸ਼ੀਨਾਂ ਨੇ, ਵੋਟਿੰਗ ਮਸ਼ੀਨਾਂ, ਉਹ ਕਹਿੰਦੇ ਰਾਜਸਥਾਨ ਤੋਂ ਚੱਲ ਪਈਆਂ ਨੇ, ਰੋਡ ਰਾਹ ਦੇ ਵਿੱਚ ਨੇ। ਪਰ ਜਿਹੜਾ ਅੱਜ ਹਾਈ ਕੋਰਟ ਦਾ ਫੈਸਲਾ ਜਿਹੜਾ ਆਇਆ, ਉਹਦੇ ਉੱਤੇ ਪੰਜਾਬ ਦੇ ਵਿੱਚ ਬੈਲਟ ਪੇਪਰ ਨਾਲ ਹੀ ਹੋਣਗੀਆਂ ਨਿਗਮ ਤੇ ਕੌਂਸਲਾਂ ਦੀਆਂ ਜਿਹੜੀਆਂ ਚੋਣਾਂ ਨੇ, ਹਾਈ ਕੋਰਟ ਨੇ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਨੇ। ਪੰਜਾਬ 'ਚ ਨਿਗਮ ਅਤੇ ਕੌਂਸਲ ਚੋਣਾਂ ਹੁਣ ਬੈਲਟ ਪੇਪਰ ਜਿਹੜਾ ਨਾਲ ਹੀ ਹੋਣਗੀਆਂ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਤਿੰਨ ਪਟੀਸ਼ਨਾਂ ਨੂੰ ਖਾਰਜ ਕਰਦਿਆਂ ਕੌਂਸਲ ਚੋਣਾਂ ਬੈਲਟ ਪੇਪਰ ਦੇ ਨਾਲ ਕਰਾਏ ਜਾਣ ਲਈ ਰਾਹ ਜਿਹੜਾ ਸਾਫ਼ ਕਰ ਦਿੱਤਾ। ਪੰਜਾਬ ਦੇ ਵਿੱਚ 26 ਮਈ ਨੂੰ ਨਿਗਮ ਅਤੇ ਕੌਂਸਲ ਚੋਣਾਂ ਦੇ ਲਈ ਵੋਟਾਂ ਪੈਣੀਆਂ। ਵਿਰੋਧੀ ਧਿਰਾਂ ਨੇ ਰਾਜ ਚੋਣ ਜਿਹੜੇ ਕਮਿਸ਼ਨ ਨੂੰ ਮਿਲ ਕੇ ਮੰਗ ਕੀਤੀ ਸੀ ਕਿ ਇਹ ਚੋਣਾਂ EVM ਮਸ਼ੀਨਾਂ ਨਾਲ ਕਰਾਈਆਂ ਜਾਣ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਜਿਹੜੀ ਹੈ ਚੋਣਾਂ ਰਾਜ ਚੋਣ ਕਮਿਸ਼ਨ ਦੇ ਵੱਲੋਂ ਬੈਲਟ ਪੇਪਰ ਦੇ ਉੱਤੇ ਨਾਲ ਕਰਵਾਏ ਜਾਣ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ। ਲੰਘੇ ਕੱਲ ਭਾਰਤੀ ਚੋਣ ਕਮਿਸ਼ਨ ਨੇ ਅਦਾਲਤ ਦੇ ਵਿੱਚ ਜਿਹੜਾ ਦੱਸਿਆ ਸੀ ਕਿ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਜਿਹੜੀ ਹੈ EVM ਰਾਜਸਥਾਨ ਤੋਂ ਜਿਹੜੀਆਂ ਨੇ ਪੰਜਾਬ ਦੇ ਲਈ ਰਵਾਨਾ ਹੋ ਚੁੱਕੀਆਂ ਨੇ, ਸ਼ਾਮ ਤੱਕ ਪੰਜਾਬ ਪਹੁੰਚ ਜਾਣਗੀਆਂ। ਅੱਜ ਅਦਾਲਤ ਦੇ ਵਿੱਚ ਚੋਣ ਕਮਿਸ਼ਨ ਨੇ ਦੱਸਿਆ ਕਿ ਰਾਜਸਥਾਨ ਤੋਂ ਕਰੀਬ 6,000 EVM ਮਸ਼ੀਨਾਂ ਅੰਬਾਲਾ ਪੁੱਜ ਚੁੱਕੀਆਂ ਨੇ। ਚੋਣ ਕਮਿਸ਼ਨ ਵੱਲੋਂ ਸਿਰਫ 1-2 ਦਿਨ ਦੇ ਵਿੱਚ ਹੀ EVMs ਜਿਹੜੀਆਂ ਨੇ ਤਿਆਰ ਹੋਣ ਦਾ ਦਾਅਵਾ ਕੀਤਾ ਗਿਆ, ਜਦੋਂ ਕਿ ਰਾਜ ਚੋਣ ਕਮਿਸ਼ਨ ਨੇ ਅਦਾਲਤ ਦੇ ਵਿੱਚ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਮੈਨੂਅਲ ਦੇ ਅਨੁਸਾਰ EVM ਦੀ ਜਿਹੜੀ ਹੈ ਤਿਆਰੀ ਲਈ ਵੱਧ ਦਿਨਾਂ ਦੀ ਗੱਲ ਕਹੀ ਗਈ ਹੈ। ਮੁੱਖ ਜਸਟਿਸ ਸ਼ੀਲ ਨਾਗੂ ਦੀ ਅਗਵਾਈ ਬੈਂਚ ਨੇ ਫੈਸਲੇ ਦੇ ਵਿੱਚ ਕਿਹਾ ਕਿ ਰਾਜ ਚੋਣ ਕਮਿਸ਼ਨ ਵੱਲੋਂ ਸ਼ੈਡਿਊਲ ਜਾਰੀ ਕੀਤਾ ਜਾ ਚੁੱਕਿਆ ਤੇ ਚੋਣਾਂ ਦੀ ਪ੍ਰਕਿਰਿਆ ਚੱਲ ਰਹੀ ਹੈ। ਅਦਾਲਤ ਨੇ ਹੁਣ ਦੇਰੀ ਹੋਣ ਦੀ ਦਲੀਲ ਦੇ ਆਧਾਰ ਦੇ ਉੱਤੇ ਤਿੰਨੋਂ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਨੇ ਤੇ ਹੁਣ ਇਹ ਚੋਣ ਜਿਹੜੀ ਹੈ ਚੋਣਾਂ ਬੈਲਟ ਪੇਪਰ ਦੇ ਨਾਲ ਹੀ ਕਹਿੰਦੇ ਹੋਣਗੀਆਂ। ਦੂਸਰੇ ਪਾਸੇ ਇੱਕ ਜਿਹੜੇ ਮੰਤਰੀ ਨੇ ਇਹਨਾਂ ਚੋਣਾਂ ਦੇ ਦੌਰਾਨ ਬਿਆਨ ਤੇ ਬਿਆਨ ਦਾਗੀ ਜਾ ਰਹੇ ਆ, ਪਹਿਲਾਂ ਵੀ ਵਿਵਾਦਾਂ 'ਚ ਰਹੇ ਆ ਤੇ ਕਹਿੰਦੇ ਭਾਈ ਜਾਂ ਤਾਂ ਮੈਨੂੰ ਜਿਤਾ ਦਿਓ ਤੇ ਜੇ ਨਹੀਂ ਜਿਤਾਉਣਾ ਤਾਂ ਗੇਟ ਲਾ ਕੇ ਅਸੀਂ ਆਪ ਤਾਂ ਕਰ ਹੀ ਲੈਣਾ ਜੋ ਕੁਝ ਕਰਨਾ, ਉਹ ਸ਼ਰੇਆਮ ਹੀ ਕਹਿ ਰਹੇ ਨੇ। ਦੂਸਰੇ ਪਾਸੇ ਉਹ ਤੁਹਾਨੂੰ ਸੁਣਾਉਣ ਦੀ ਮੈਂ ਕੋਸ਼ਿਸ਼ ਕਰਾਂਗਾ, ਜੇ ਮੈਨੂੰ ਜਿਹੜੀ ਹੈ ਵੀਡੀਓ ਜੇ ਲੱਭ ਗਈ ਪ੍ਰੋਗਰਾਮ ਆਪਾਂ ਕਰਦੇ ਦੌਰਾਨ ਖਬਰਾਂ ਦੇ ਦੌਰਾਨ ਹੀ, ਤੇ ਉਹਦਾ ਕਲਿੱਪ ਤੁਹਾਨੂੰ ਚਲੋ ਸੁਣਾ ਹੀ ਦਿੰਦੇ ਹਾਂ ਜੇ ਨਾਲ ਚੱਲ ਪਵੇ ਤਾਂ। ਫਿਰ ਆਪਾਂ ਅਗਲੀਆਂ ਖਬਰਾਂ ਵੱਲ ਨੂੰ ਵੀ ਚੱਲਦੇ ਹਾਂ ਤੇ ਸਟੂਡੀਓ ਦਾ ਨੰਬਰ +358 44 976 1962 ਹੈ। ਲੋ ਜੀ ਦੋਸਤੋ, ਸੁਣੋ ਕੀ ਕਹਿੰਦੇ ਨੇ ਮੰਤਰੀ ਸਾਹਿਬ, ਕੀ ਗੱਲ ਹੋ ਗਈ।
0: ਇਹ ਤਾਂ ਮੈਂ ਪਹਿਲਾਂ ਹੀ ਕੱਢ ਦੇਣੀ ਸੀ, ਆ ਜਿੱਦਾਂ ਹੁਣ 4 ਬੈਠੇ ਨੇ ਨਾ, ਇਹ 5ਵਾਂ ਬੈਠਾ ਹੋਣਾ ਸੀ, ਪ੍ਰੋਗਰਾਮ ਨਹੀਂ ਸੀ ਹੋਣਾ, ਇੱਥੇ ਜਿੱਤ ਦੀ ਪਾਰਟੀ ਹੋਣੀ ਸੀ, ਆ ਮੰਨਿਆ ਹੀ ਨਹੀਂ, ਆ ਤੁਹਾਡਾ ਹੀ ਨਹੀਂ ਮੰਨਿਆ, ਕਹਿੰਦਾ ਨਾ ਬਾਈ ਕਾਗਜ਼ ਨਹੀਂ, ਕਹਿੰਦਾ ਇੱਧਰ ਉੱਧਰ ਕਰਾਉਣੇ, ਆ ਇਲੈਕਸ਼ਨ ਲੜਾਂਗੇ, ਤੁਹਾਨੂੰ ਤਾਂ ਇੱਥੇ ਸ਼ਾਨਦਾਰ ਪਾਰਟੀ ਕਰਨੀ ਸੀ ਆਪਾਂ, ਇਹ ਕਹਿੰਦਾ ਆਪਾਂ ਇਲੈਕਸ਼ਨ ਲੜਾਂਗੇ, ਨਾ ਤਾਂ ਮੈਂ ਜੁੱਤੀਆਂ ਮਾਰਨੀਆਂ ਨਾ ਮਾਰਨੇ ਡੰਡੇ, ਸੀਟ ਕੱਢੂੰਗਾ ਡੰਟੇ ਦੀ ਚੋਟ ਤੇ ਕੱਢੂੰਗਾ, ਜੇ ਤਾਂ ਜਿਤਾ ਦੋਗੇ ਠੀਕ ਹੈ, ਨਹੀਂ ਤਾਂ ਗੇਟ ਬੰਦ ਕਰਕੇ ਕੱਢੂੰਗਾ।
1: ਲੋ ਜੀ ਦੋਸਤੋ, ਸ਼ਰੇਆਮ ਹੀ ਕਹਿੰਦੇ ਜਿਤਾ ਦੋ, ਨਹੀਂ ਤਾਂ ਫਿਰ ਧੱਕੇ ਨਾਲ ਤਾਂ ਅਸੀਂ ਜਿੱਤ ਹੀ ਲੈਣਾ। ਇਹ ਹਾਲਾਤ ਨੇ ਜੀ, ਆਮ ਆਦਮੀ ਪਾਰਟੀ ਦੇ ਕੁਝ ਲੀਡਰ ਜਿਹੜੇ ਨੇ ਚੱਲ ਰਹੇ ਨੇ ਜੀ, ਕੰਮ ਖਿੱਚ ਰਹੇ ਨੇ ਸਿੱਧਾ ਹੀ। ਦੂਸਰੇ ਪਾਸੇ ਜਿਹੜੀ ਆ ਪਾਰਟੀ ਆ, ਉਹ ਤਾਂ ਪਹਿਲਾਂ ਹੀ ਵਿਵਾਦਾਂ ਚੋਂ ਨਿਕਲ ਰਹੀ ਹੈ ਤੇ ਹੋਰ ਨਵੇਂ ਤੇ ਨਵੇਂ ਵਿਵਾਦ ਜਿਹੜੇ ਫਸ ਰਹੇ ਨੇ। ਹਰਭਜਨ ਸਿੰਘ ਦੇ ਵੱਲੋਂ ਅੱਜ ਆਪ ਦੇ ਉੱਤੇ ਰਾਜ ਸਭਾ ਦੀਆਂ ਟਿਕਟਾਂ ਵੇਚਣ ਦੇ ਦੋਸ਼ ਲਾ ਦਿੱਤੇ ਐ। ਰਾਜ ਸਭਾ ਮੈਂਬਰ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਭੱਜੀ ਆਖਰ ਚੁੱਪ ਨੂੰ ਤੋੜਿਆ, ਆਮ ਆਦਮੀ ਪਾਰਟੀ ਤੇ ਰਾਜ ਸਭਾ ਟਿਕਟਾਂ ਵੇਚਣ ਦਾ ਦੋਸ਼ ਲਾਇਆ। ਪਰ ਆਪ ਵੀ ਤਾਂ ਇਨ੍ਹਾਂ ਨੇ ਖਰੀਦੀਆਂ ਤਾਂ ਹੈਗੀਆਂ, ਇਨ੍ਹਾਂ ਨੇ ਵੀ ਤਾਂ ਖਰੀਦੀਆਂ ਹੀ ਹੋਣਗੀਆਂ, ਜਾਂ ਕਿ ਇਹਨੂੰ ਵੇਚੀਆਂ ਨੇ ਤੇ ਵੇਚਣ ਵਾਲੇ ਤੇ ਖਰੀਦਣ ਵਾਲੇ ਦੋਵੇਂ ਦੱਸੋ। ਰਾਜ ਸਭਾ ਮੈਂਬਰ ਭੱਜੀ ਦੇ ਇਸ ਦਾਅਵੇ ਨੂੰ ਨੇ ਜਿਹੜਾ ਸੂਬਾਈ ਸਿਆਸਤ ਦੇ ਵਿੱਚ ਹਲਚਲ ਮਚਾਈ ਹੈ। ਆਪ ਦੇ ਪੰਜਾਬ ਵਿਚਾਲੇ 6 ਰਾਜ ਸਭਾ ਮੈਂਬਰਾਂ ਦੇ ਵਿੱਚ ਹਰਭਜਨ ਸਿੰਘ ਵੀ ਸ਼ਾਮਲ ਨੇ, ਜਿਨ੍ਹਾਂ ਨੇ ਭਾਜਪਾ ਦੇ ਵਿੱਚ ਸ਼ਮੂਲੀਅਤ ਕੀਤੀ। ਆਮ ਆਦਮੀ ਪਾਰਟੀ ਤਰਫੋਂ ਭੱਜੀ ਨੂੰ ਗੱਦਾਰ ਐਲਾਨਿਆ ਗਿਆ ਤੇ ਉਨ੍ਹਾਂ ਦੀ ਜਲੰਧਰ ਵਿਚਲੀ ਜਿਹੜੀ ਰਿਹਾਇਸ਼ ਹੈ ਉਹਦੇ ਬਾਹਰ ਪ੍ਰਦਰਸ਼ਨ ਵੀ ਕੀਤੇ ਗਏ। ਸੋਸ਼ਲ ਮੀਡੀਆ ਦੇ ਉੱਤੇ ਰਾਜ ਸਭਾ ਮੈਂਬਰ ਭੱਜੀ ਦੀ ਟ੍ਰੋਲਿੰਗ ਵੀ ਹੋਈ ਤੇ ਆਪ ਨੇਤਾ ਜਿਹੜੇ ਦਵਿੰਦਰ ਯਾਦਵ ਦੇ ਐਕਸ ਦੇ ਉੱਤੇ ਜਿਹੜਾ ਸੀ ਖਾਤੇ ਦੇ ਵਿੱਚ ਸਾਂਝੀ ਕੀਤੀ ਟਿੱਪਣੀ ਤੋਂ ਰਾਜ ਸਭਾ ਮੈਂਬਰ ਭੱਜੀ ਨੇ ਖਫਾ ਹੋ ਕੇ ਅੱਜ ਆਪਣਾ ਮੂੰਹ ਖੋਲਿਆ। ਯਾਦਵ ਨੇ ਭੱਜੀ ਨੂੰ ਗਦਾਰ ਕਿਹਾ ਤੇ ਹੋਰ ਇਲਜ਼ਾਮ ਵੀ ਲਾਏ। ਸੰਸਦ ਮੈਂਬਰ ਨੇ ਸੋਸ਼ਲ ਮੀਡੀਆ ਦੇ ਉੱਤੇ ਪ੍ਰਤੀਕਿਰਿਆ ਦਿੱਤੀ ਹੈ ਕਿ ਮੈਂ ਗਦਾਰ ਕਹਿਣ ਵਾਲਿਆਂ ਪਹਿਲਾਂ ਆਪਣੇ ਲੋਕਾਂ ਨੂੰ ਪੁੱਛੋ ਤੁਸੀਂ ਕਿ ਪੰਜਾਬ ਦੇ ਵਿੱਚ ਰਾਜ ਸਭਾ ਸੀਟਾਂ ਕਿੰਨੇ ਦੇ ਵਿੱਚ ਵੇਚੀ ਗਈ ਸੀ। ਜੇਕਰ ਉਹ ਤੁਹਾਨੂੰ ਨਹੀਂ ਦੱਸਦੇ ਤਾਂ ਕਹਿੰਦੇ ਮੈਂ ਤੁਹਾਨੂੰ ਦੱਸਾਂਗਾ ਕਿਸ ਨੂੰ ਕਿਸ ਦੇ ਕੋਲੋਂ ਕਿੰਨੀ ਰਿਸ਼ਵਤ ਮਿਲੀ ਹੈ। ਇਸ ਤੋਂ ਪਹਿਲਾਂ ਕਿ ਆਪ ਨੇਤਾ ਦਵਿੰਦਰ ਯਾਦਵ ਨੇ ਟਵੀਟ ਕਰਕੇ ਹਰਭਜਨ ਸਿੰਘ ਨੂੰ ਗਦਾਰ ਆਖ ਕੇ ਮੁਖਾਤਬ ਜਿਹੜਾ ਹੁੰਦਿਆਂ ਸਵਾਲ ਕੀਤਾ ਸੀ ਕਿ ਜਦੋਂ ਪਾਰਟੀ ਦੇ ਨੇਤਾ ਦੇ ਨਾਲ ਦੁਰਵਿਹਾਰ ਹੋਇਆ ਸੀ ਤਾਂ ਉਨ੍ਹਾਂ ਨੇ ਰਾਜ ਸਭਾ ਤੋਂ ਅਸਤੀਫ਼ਾ ਕਿਉਂ ਨਹੀਂ ਦਿੱਤਾ। ਯਾਦਵ ਨੇ ਕਿਹਾ ਕਿ ਤੁਸੀਂ ਉਸ ਵੱਲੋਂ ਦਿੱਤੀ ਗਈ ਰਾਜ ਸਭਾ ਸੀਟ ਤੋਂ ਅਸਤੀਫ਼ਾ ਕਿਉਂ ਨਹੀਂ ਦਿੱਤਾ। ਪੰਜਾਬ ਤੇ 800 ਤੋਂ ਵੱਧ ਕਿਸਾਨਾਂ ਦੀ ਮੌਤ ਹੋਈ ਹੈ ਤੇ ਜ਼ਿੰਮੇਵਾਰ ਭਾਜਪਾ ਦੇ ਵਿਚ ਸ਼ਾਮਲ ਹੋਣ ਦੀ ਕਿਸ ਤਰ੍ਹਾਂ ਦੀ ਕੀ ਮਜਬੂਰੀ ਸੀ? ਤੁਸੀਂ ਆਪਣੀ ਜ਼ਮੀਰ ਦੀ ਕਿੰਨੀ ਕੀਮਤ ਦਿੱਤੀ ਹੈ? ਸੁਣਿਆ ਹੈ ਕਿ ਭਾਜਪਾ ਨੇ ਗਦਾਰਾਂ ਦੇ ਲਈ 25-25 ਕਰੋੜ ਰੁਪਏ ਦੀ ਕਹਿੰਦੇ ਬੋਲੀ ਲਗਾਈ ਹੈ। ਕੀ ਇਹ ਜਿਹੜਾ ਸੱਚ ਹੈ? ਉਹ ਹਰਭਜਨ ਭੱਜੀ ਨੂੰ ਜਿਹੜਾ ਪੁੱਛਦੇ ਹੈ। ਮੁੜਵੇਂ ਜਵਾਬ ਦੇ ਵਿਚ ਸੰਸਦ ਮੈਂਬਰ ਹਰਭਜਨ ਸਿੰਘ ਉਨ੍ਹਾਂ ਕਿਹਾ ਕਿ ਸਮਾਂ ਆਉਣ ਦੇ ਉੱਤੇ ਤੁਹਾਡੇ ਹਰ ਸ਼ਬਦ ਦਾ ਜਵਾਬ ਦਿੱਤਾ ਜਾਓ। ਮੈਂ ਤੁਹਾਡੇ ਕਿਸੇ ਨੇਤਾ ਦਾ ਅਪਮਾਨ ਨਹੀਂ ਕੀਤਾ ਤੇ ਮੈਂ ਆਪਣੀ ਜ਼ੁਬਾਨ ਕਿਉਂ ਗੰਦੀ ਕਰਾਂ? ਜੋ ਲੋਕ ਮੈਨੂੰ ਗਦਾਰ ਕਹਿੰਦੇ ਨੇ ਪਹਿਲਾਂ ਆਪਣੇ ਲੋਕਾਂ ਤੋਂ ਪੁੱਛੋ ਕਿ ਪੰਜਾਬ ਰਾਜ ਸਭਾ ਸੀਟ ਕਿੰਨੇ ਦੇ ਵਿਚ ਵੇਚੀ ਗਈ ਸੀ। ਜੇ ਉਹ ਤੁਹਾਨੂੰ ਨਹੀਂ ਦੱਸਦੇ ਤਾਂ ਮੈਂ ਤੁਹਾਨੂੰ ਦੱਸਾਂਗਾ ਕਿ ਕਿਸ ਨੂੰ ਕਿੰਨੀ ਰਿਸ਼ਵਤ ਮਿਲੀ ਤੇ ਕਿਸ ਪਾਸੋਂ ਮਿਲੀ, ਕਿਵੇਂ ਕਿਸੇ ਨੂੰ ਮੰਤਰੀ ਜਾਂ ਚੌਕੀਦਾਰ ਬਣਾਇਆ ਗਿਆ ਤਾਂ ਜੋ ਪੰਜਾਬ ਨੂੰ ਜਿਹੜਾ ਲੁੱਟ ਸਕੇ। ਦੂਸਰੇ ਪਾਸੇ ਕੁੱਤਿਆਂ ਦੇ ਮਾਮਲੇ ਦੇ ਵਿਚ ਪਿਛਲੇ ਦਿਨਾਂ ਚ ਕੋਰਟ ਨੇ ਚੰਗਾ ਫੈਸਲਾ ਸੁਣਾਇਆ ਪਰ ਅੜਿੱਕੇ ਡਾਉਣ ਵਾਲੇ ਨਹੀਂ ਟਲਦੇ। ਮਾਨ ਸਾਹਿਬ ਨੇ ਵੀ ਕੱਲ ਲਿਖ ਦਿੱਤਾ ਫੇਸਬੁੱਕ ਦੇ ਉੱਤੇ ਤੇ ਮੁਹਿੰਮ ਜਿਹੜੀ ਹੈ ਜੋ ਸਾਨੂੰ ਕਹਿੰਦੇ ਨੇ ਕਿ ਕੋਰਟ ਨੇ ਕਿਹਾ ਹੈ ਕਿ ਉਸੇ ਮੁਤਾਬਕ ਹੀ ਅਸੀਂ ਉਹ ਜਿਹੜੀ ਆਰੰਭਾਂਗੇ ਤੇ ਮੁਹਿੰਮ ਜਿਹੜੀ ਹੈ ਕੁੱਤੇ ਮਾਰਨ ਦੀ ਸਾਰਾ ਕੁਝ ਕਰਾਂਗੇ। ਪਰ ਜਿਹੜੇ ਐਕਟਰ ਨੇ ਜਾਂ ਇਹ ਆਪ ਤਾਂ ਉਹਨਾਂ ਸੂਬਿਆਂ ਦੇ ਵਿੱਚ ਨਹੀਂ ਰਹਿੰਦੇ, ਕੋਈ ਕਿਤੇ ਹੈ ਤੇ ਕੋਈ ਕਿਤੇ ਹੈ, ਨਾਲ ਸਿਕਿਉਰਟੀਆਂ ਨੇ ਹੋਰ ਸਾਰਾ ਕੁਝ ਹੈ, ਗੱਡੀਆਂ 'ਚ ਆਉਂਦੇ ਆ, ਗੱਡੀਆਂ 'ਚ ਜਾਂਦੇ ਆ, ਪਰ ਆਮ ਲੋਕਾਂ ਦਾ ਜਿਹੜਾ ਜੀਣਾ ਮੁਹਾਲ ਹੋਇਆ ਪਿਆ, ਉਹਨਾਂ ਨੂੰ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ, ਉਹਦਾ ਕਿਸੇ ਨੂੰ ਕੋਈ ਲੈਣ ਦੇਣ ਨਹੀਂ। ਪਰ ਇਮੋਸ਼ਨਲ ਜਿਹੜੇ ਨੇ ਲੋਕ ਉਹ ਲੋਕਾਂ ਨੂੰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤੇ ਹੁਣ ਬਿਆਨ ਆ ਗਿਆ ਸੋਨਮ ਬਾਜਵਾ ਦਾ, ਕਹਿੰਦੇ ਨੇ ਕਿ ਬੇਜ਼ੁਬਾਨਾਂ ਨੂੰ ਨਾ ਮਾਰੋ ਭਾਈ। ਸੋਨਮ ਬਾਜਵਾ ਦੇ ਵੱਲੋਂ ਮੁੱਖ ਮੰਤਰੀ ਮਾਨ ਨੂੰ ਅਵਾਰਾ ਕੁੱਤਿਆਂ ਦੇ ਖਿਲਾਫ਼ ਵਿੱਢੀ ਮੁਹਿੰਮ ਦੇ ਉੱਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਹੁਣ ਉੱਥੋਂ ਖਾਰਜ ਕਰ ਦਿੱਤੀ ਕੋਰਟ ਸਾਹਿਬਾਨ ਨੇ ਵੀ ਅਪੀਲਾਂ, ਸਾਰਾ ਕੁਝ ਖਾਰਜ ਕਰ ਦਿੱਤਾ। ਕਿੰਨੀ ਕੁ ਵਾਰੀ ਅਪੀਲਾਂ ਸੁਣਨ? ਉਹ ਵੀ ਜੋ ਲੋਕਾਂ ਦੇ ਬੱਚੇ ਮਰਦੇ ਨੇ ਜਾਂ ਆਪ ਮਰਦੇ ਨੇ ਉਹਨਾਂ ਨੂੰ ਪੁੱਛੋ ਤਾਂ ਸਹੀ, ਪਰਿਵਾਰਾਂ ਦੇ ਵਿੱਚ ਜਾ ਕੇ ਹਾਲਾਤ ਕੀ ਹੈ। ਪੰਜਾਬ ਦੇ ਵਿੱਚ ਦਿਨ ਬਾ ਦਿਨ ਗੰਭੀਰ ਹੁੰਦੀ ਜਾ ਰਹੀ ਅਵਾਰਾ ਕੁੱਤਿਆਂ ਦੀ ਸਮੱਸਿਆ ਤੇ ਕੁੱਤਿਆਂ ਦੇ ਵੱਢਣ ਜਿਹੜਾ ਡੌਗ ਬਾਈਟ ਹੈ ਉਹਦੀਆਂ ਵੱਧਦੀਆਂ ਘਟਨਾਵਾਂ ਨੂੰ ਰੋਕਣ ਲਈ ਸੂਬਾ ਸਰਕਾਰ ਦੇ ਵੱਲੋਂ ਅੱਜ ਤੋਂ ਵਿੱਢੀ ਗਈ ਵੱਡੀ ਮੁਹਿੰਮ ਦੇ ਦਰਮਿਆਨ ਇੱਕ ਨਵੀਂ ਸਿਆਸੀ ਤੇ ਸਮਾਜਿਕ ਬਹਿਸ ਛਿੜ ਗਈ। ਜਨਤਕ ਸੁਰੱਖਿਆ ਤੇ ਜੀਵ ਭਲਾਈ ਦੇ ਇਸ ਨਾਜੁਕ ਮੁੱਦੇ ਦੇ ਉੱਤੇ ਹੁਣ ਮਨੋਰੰਜਨ ਜਗਤ ਦੀਆਂ ਜਿਹੜੀਆਂ ਨੇ ਪ੍ਰਮੁੱਖ ਸ਼ਖਸੀਅਤਾਂ ਵੀ ਸਾਹਮਣੇ ਆਉਣ ਲੱਗ ਪਈਆਂ ਤੇ ਭਾਈ ਜਿਹੜਾ ਮਨੁੱਖੀ ਹੱਕ ਆ ਉਹ ਕਿੱਥੇ ਜਾਣਗੇ। ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੇ ਸਰਕਾਰ ਦੀ ਇਸ ਸਖ਼ਤ ਮੁਹਿੰਮ ਦੇ ਉੱਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਇਸ ਕਾਰਵਾਈ ਨੂੰ ਗੈਰ ਮਨੁੱਖੀ ਨਾ ਬਣਾਇਆ ਜਾਵੇ ਤੇ ਬੇਜ਼ੁਬਾਨਾਂ ਪ੍ਰਤੀ ਨਰਮੀ ਤੇ ਜ਼ਿੰਮੇਵਾਰੀ ਵਾਲਾ ਰਵੱਈਆ ਅਪਣਾਇਆ ਜਾਵੇ। ਅੱਜ ਕੱਲ੍ਹ ਬਹੁਤ ਸਾਰੀਆਂ ਚੀਜ਼ਾਂ ਜੀ ਪਿਆਰ ਦੇ ਨਾਲ ਹੀ ਸੌਂ ਜਾਂਦੇ ਹੈ, ਇੰਜੈਕਸ਼ਨ ਲੱਗ ਜਾਂਦਾ ਹੈ, ਉਹ ਕੁੱਟਣ ਮਾਰਨ ਦੀ ਜ਼ਰੂਰਤ ਹੀ ਨਹੀਂ ਪੈਂਦੀ। ਸੋ ਜਾਂ ਫਿਰ ਇੰਨਾ ਕੁ ਦੁੱਖ ਹੈਗਾ ਤਾਂ ਭਾਈ ਤੁਸੀਂ ਅਡੋਪਟ ਕਰੋ ਕੁੱਤੇ, ਦੱਸੋ ਟਰਾਲੀਆਂ ਭਰ ਭਰ ਕੇ ਪੰਜਾਬੀ ਭੇਜ ਦੇਣਗੇ ਤੁਹਾਨੂੰ। ਸੋਨਮ ਬਾਜਵਾ ਨੇ ਸੋਸ਼ਲ ਮੀਡੀਆ ਰਾਹੀਂ ਮੁੱਖ ਮੰਤਰੀ ਤੇ ਪ੍ਰਸ਼ਾਸਨ ਤੱਕ ਜਿਹੜਾ ਪਹੁੰਚ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਦੇ ਹਾਲੀਆ ਨਿਰਦੇਸ਼ਾਂ ਨੂੰ ਕਈ ਲੋਕਾਂ ਦੇ ਵੱਲੋਂ ਗਲਤ ਤਰੀਕੇ ਦੇ ਨਾਲ ਸਮਝਿਆ ਜਾ ਰਿਹਾ। ਅਦਾਕਾਰਾਂ ਨੇ ਸਪਸ਼ਟ ਕੀਤਾ ਕਿ ਮਾਣਯੋਗ ਅਦਾਲਤ ਨੇ ਸੰਵੇਦਨਸ਼ੀਲ ਜਨਤਕ ਥਾਵਾਂ ਤੋਂ ਕੁੱਤਿਆਂ ਨੂੰ ਨਿਯਮਬੱਧ ਤਰੀਕੇ ਨਾਲ ਹਟਾਉਣ, ਉਨ੍ਹਾਂ ਦੀ ਨਸਬੰਦੀ ਜਿਹੜੀ ਹੈ ਟੀਕਾਕਰਨ ਤੇ ਸ਼ੈਲਟਰ ਹੋਮਜ਼ ਦੇ ਵਿਚ ਰੱਖਣ ਦੀ ਗੱਲ ਕਹੀ ਹੈ। ਤੇ ਭਾਈ ਜਦੋਂ ਲੋਕਾਂ ਦੇ ਕੇਸ ਆਉਂਦੇ ਆ ਉਦੋਂ ਤਾਂ ਤੁਸੀਂ ਇਹ ਬਿਆਨ ਨਹੀਂ ਦਿੰਦੇ ਕਿ ਭਾਈ ਕੁੱਤੇ ਵੱਢ ਰਹੇ ਨੇ, ਉਹਨਾਂ ਦਾ ਕੁਝ ਟ੍ਰੀਟ ਕਰੋ ਉਹਨਾਂ ਨੂੰ, ਤੇ ਹੁਣ ਜਿਹੜਾ ਕੁੱਤਿਆਂ ਦੀ ਹਾਮੀ ਜ਼ਰੂਰ ਭਰਨ ਲੱਗ ਗਏ ਆ, ਨਾ ਕਿ ਉਹਨਾਂ ਨੂੰ ਸੜਕਾਂ ਤੋਂ ਪੂਰੀ ਤਰ੍ਹਾਂ ਮਿਟਾ ਦੇਣ ਜਾਂ ਖਤਮ ਕਰਨ ਦੇਣ ਦਾ ਜਿਹੜਾ ਹੁਕਮ ਦਿੱਤਾ। ਅਦਾਕਾਰਾਂ ਨੇ ਮੌਜੂਦਾ ਸਰਕਾਰੀ ਪ੍ਰਬੰਧਾਂ ਦੇ ਉੱਤੇ ਸਵਾਲ ਖੜੇ ਕਰਦਿਆਂ ਪੁੱਛਿਆ ਕਿ ਸਾਡੇ ਸਿਸਟਮ ਦੇ ਕੋਲ ਇੰਨੀ ਵੱਡੀ ਮੁਹਿੰਮ ਨੂੰ ਜ਼ਿੰਮੇਵਾਰੀ ਦੇ ਨਾਲ ਸੰਭਾਲਣ ਦੀ ਸਮਰੱਥਾ ਹੈ? ਉਨ੍ਹਾਂ ਲਿਖਿਆ ਕਿ ਸਾਡੇ ਕੋਲ ਲੋੜੀਂਦੇ ਐਨੀਮਲ ਸ਼ੈਲਟਰ ਕਿੱਥੇ ਨੇ, ਉਨ੍ਹਾਂ ਦੇ ਮੁੜ ਵਸੇਵੇਂ ਦਾ ਕੀ ਪ੍ਰਬੰਧ ਹੈ? ਇਹ ਕਾਰਵਾਈ ਕਿਸੇ ਵੀ ਕੀਮਤ ਦੇ ਉੱਤੇ ਬੇਜ਼ੁਬਾਨ ਜਾਨਵਰਾਂ ਦੇ ਲਈ ਮੌਤ ਦਾ ਜਿਹੜਾ ਫਰਮਾਨ ਨਹੀਂ ਬਣਨੀ ਚਾਹੀਦੀ। ਮਨੁੱਖੀ ਜਾਨਾਂ ਤੇ ਜਨਤਕ ਸੁਰੱਖਿਆ ਬੇਹੱਦ ਕਹਿੰਦੇ ਅਹਿਮ ਹੈ, ਪਰ ਇੱਕ ਸੱਭਿਅਕ ਸਮਾਜ ਹੋਣ ਦੇ ਨਾਤੇ ਸਾਡੀ ਜੀਵਾਂ ਪ੍ਰਤੀ ਦਇਆ ਅਤੇ ਜ਼ਿੰਮੇਵਾਰੀ ਵੀ ਓਨੀ ਹੀ ਕਹਿੰਦੀ ਮਾਇਨੇ ਰੱਖਦੀ ਹੈ। ਅਸੀਂ ਬੇਜ਼ੁਬਾਨਿਆਂ ਦੇ ਨਾਲ ਕਿਵੇਂ ਪੇਸ਼ ਆਉਂਦੇ ਹਾਂ, ਇਹ ਸਾਡੇ ਸਮਾਜ ਦੇ ਅਸਲ ਅਕਸ ਨੂੰ ਕਹਿੰਦੇ ਦਰਸਾਉਂਦਾ। ਮਤਲਬ ਕਿ ਭਾਈ ਤੁਸੀਂ ਇਹਨਾਂ ਹੁਣ ਕੁੱਤੇ ਜਿੱਦਾਂ ਜਿਉਂਦੇ ਆ ਉਹਨਾਂ ਦੇ ਹਿਸਾਬ ਦੇ ਨਾਲ ਜੀਵੋ, ਐਵੇਂ ਨਾ ਰਸਤਿਆਂ ਦੇ ਉੱਤੇ ਤੁਰ ਫਿਰੋ ਬਗੈਰ ਤੇ ਹੀ, ਤੇ ਕੁੱਤਾ ਰਾਜ ਚੱਲਣ ਦਿਓ ਕਹਿੰਦੇ ਜੀ, ਤੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਨਾ ਕਿ ਮਤਲਬ ਕਿ ਜਿਹੜੀ ਆਬਾਦੀ ਆ ਉਹਨੂੰ ਕੰਟਰੋਲ ਕਰਨ ਦੀ ਜ਼ਰੂਰਤ ਹੈ। ਇਹ ਸੋਨਮ ਬਾਜਵਾ ਜੀ, ਤੁਸੀਂ ਇੱਕ ਵਾਰੀ ਪੰਜਾਬ ਦੀ ਗੇੜੀ ਤਾਂ ਲਾਓ ਗਲੀਆਂ ਦੀ, ਤੇ ਕੱਲੇ ਲਾ ਕੇ ਆਓ, ਪਤਾ ਲੱਗੇ ਤੁਹਾਨੂੰ ਤੇ ਕੁੱਤੇ ਕੀ ਹਾਲ ਬਣਾਉਂਦੇ ਆ। ਸੋਨਮ ਬਾਜਵਾ ਨੇ ਸੁਝਾਅ ਦਿੱਤਾ ਕਿ ਇਸ ਸਮੱਸਿਆ ਦੇ ਸਥਾਈ ਹੱਲ ਦੇ ਲਈ ਨਗਰ ਨਿਗਮਾਂ, ਪਸ਼ੂ ਰੋਗਾਂ ਦੇ ਮਾਹਰਾਂ, ਡਾਕਟਰਾਂ, ਜੀਵ ਭਲਾਈ ਸੰਸਥਾਵਾਂ, ਐਨ ਜੀ ਓਜ਼ ਤੇ ਜਨਤਕ ਸੁਰੱਖਿਆ ਮਾਹਰਾਂ ਨੂੰ ਮਿਲ ਕੇ ਇੱਕ ਸਾਂਝੀ ਯੋਜਨਾ ਤਹਿਤ ਕੰਮ ਕਰਨਾ ਕਹਿੰਦੇ ਚਾਹੀਦਾ। ਉਹ ਭਾਈ ਤਾਂ ਉਹ ਪਹਿਲਾਂ ਹੀ ਕਰੀ ਜਾਂਦੇ ਆ, ਆਪਣਾ ਰੋਟੀ ਪਾਣੀ ਬਣਾਈ ਜਾਂਦੇ ਆ, ਚੰਗੇ ਇੰਜੈਕਸ਼ਨ ਲਾਈ ਜਾਂਦੇ ਆ, ਤੇ ਨਾਲ ਦੀ ਨਾਲ ਨਸਬੰਦੀ ਦੇ ਨਾਂ ਦੇ ਉੱਤੇ ਤੇ ਉਹ ਆਪਣਾ ਸਾਰਾ ਕੁਝ ਰੋਜੀ ਰੋਟੀ ਚਲਾਈ ਜਾਂਦੇ ਆ, ਤੇ ਵੱਡੇ ਵੱਡੇ ਉਹ ਘਪਲੇ ਕਰੀ ਜਾਂਦੇ ਆ। ਤੇ ਨਾਲ ਕਹਿ ਕੇ ਪੰਜਾਬ ਭਰ ਦੇ ਵਿੱਚ ਕੁੱਤਿਆਂ ਦੇ ਵੱਢਣ ਦੀਆਂ ਘਟਨਾਵਾਂ ਦੇ ਵਿੱਚ ਹੋਏ ਭਾਰੀ ਵਾਧੇ ਤੇ ਜਨਤਾ ਦੇ ਵੱਧਦੇ ਦਬਾਅ ਦੇ ਕਾਰਨ ਪੰਜਾਬ ਸਰਕਾਰ ਨੇ 22 ਮਈ ਅੱਜ ਤੋਂ ਜਿਹੜਾ ਰਾਜ ਵਿਆਪੀ ਅਵਾਰਾ ਕੁੱਤਾ ਪ੍ਰਬੰਧਨ ਮੁਹਿੰਮ ਦੀ ਅਧਿਕਾਰਤ ਸ਼ੁਰੂਆਤ ਕੀਤੀ ਹੈ, ਤੇ ਹੁਣ ਦੇਖਣਾ ਹੋਵੇਗਾ ਕਿ ਸੋਨਮ ਬਾਜਵਾ ਦੀ ਇਸ ਭਾਵੁਕ ਅਪੀਲ ਤੋਂ ਬਾਅਦ ਪ੍ਰਸ਼ਾਸਨ ਆਪਣੀ ਕਾਰਵਾਈ ਦੇ ਵਿੱਚ ਕੋਈ ਬਦਲਾਅ ਕਰਦਾ ਹੈ ਜਾਂ ਨਹੀਂ ਕਰਦਾ ਹੈ। ਭਾਈ ਇੱਕ ਜਾਣੇ ਦੇ ਕਹਿਣ ਦੇ ਉੱਤੋਂ ਕਰ ਲਈਏ, ਹਜ਼ਾਰਾਂ ਲੋਕ ਜਿਹੜੇ ਰੋਲਾ ਪਾਉਂਦੇ ਨੇ, ਪਟੀਸ਼ਨਾਂ ਪਾਈਆਂ, ਕਿਤੇ ਜਾ ਕੇ ਫੈਸਲੇ ਆਏ, ਆ ਪਿਛਲੇ 6 ਮਹੀਨਿਆਂ ਤੋਂ ਕੋਰਟ ਜਿਹੜੀ ਹੈ, ਹਾਈ ਕੋਰਟ ਹੈ, ਸੁਪਰੀਮ ਕੋਰਟ ਹੈ, ਉਹ ਰੋਲਾ ਪਾ ਰਹੀ ਇਹਨਾਂ ਤੇ, ਕਾਬੂ ਕਰੋ, ਸੂਬੇ ਜਵਾਬ ਦੇਣ, ਆਪਣੀਆਂ ਰਿਪੋਰਟਾਂ ਦੇਣ, ਤੇ ਉਦੋਂ ਤਾਂ ਇਹਨਾਂ ਦਾ ਕੋਈ ਬਿਆਨ ਨਹੀਂ ਆਇਆ, ਪਰ ਹੁਣ ਜਦੋਂ ਆਹ ਗੱਲ ਆਈ ਹੈ ਤੇ ਹੁਣ ਕਹਿੰਦੇ ਨੇ ਭਾਈ ਕੁਝ ਰਹਿਮ ਕਰੋ ਜੀ। ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਆ। ਸੈਣੀ ਸਾਹਿਬ ਸਵਾਗਤ ਹੈ ਜੀ ਇਹਨੂੰ ਜੀ।
2: ਹਾਂਜੀ ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
2: ਹਾਲ ਚਾਲ ਠੀਕ ਹੈ ਸਰ
1: ਜੀ।
2: ਹਾਂਜੀ ਸਰ, ਜਨਾਬ ਕੁੱਤਿਆਂ ਦੀ ਖਬਰ ਕਰ ਰਹੇ ਆ ਜੀ।
1: ਮੈਂ ਕਿਹਾ ਜੀ ਦਿਆਲੂ ਆ ਜਾਂਦੇ ਵਿੱਚ ਜੀ, ਕਈ ਜੇ ਕੋਰਟ ਫੈਸਲੇ ਸੁਣਾਉਂਦੀ ਹੈ ਜਾਂ ਲੋਕ ਉਸ ਚੀਜ਼ ਨੂੰ ਅਪਣਾਉਣ ਦੀ ਕੋਸ਼ਿਸ਼ ਕਰਦੇ ਆ, ਜਾਂ ਤਾਂ ਉਹ ਦਿੱਲੀ ਬੈਠੀ ਇੱਕ ਜਿਹੜੀ ਹੈ ਮੇਨਕਾ ਗਾਂਧੀ ਰੋਲਾ ਪਾ ਲੈਂਦੀ ਹੈ, ਜੇ ਉਹ ਹੁਣ ਟਲੀ ਹੈ ਤੇ ਆਹ ਸੋਨਮ ਬਾਜਵਾ ਆ ਗਈ ਹੈ ਜੀ।
2: ਗੱਲ ਤਾਂ ਹੈਗੀ ਨਾ ਜੀ, ਗੁਰੂ ਸਾਹਿਬ ਨੇ ਵੀ ਕਿਹਾ ਸੀ ਜਪ ਆਉਣ ਲੱਗ ਗਿਓ ਤਬ ਰਸ ਜਾਗਿਓ
1: ਜੀ।
2: ਹਾਂਜੀ, ਤੇ ਤੁਲਸੀ ਦਾਸ ਜੀ ਇਹਨਾਂ ਰਮਾਇਣ ਲਿਖੇ, ਉਹਨਾਂ ਨੇ ਨਾ ਮਤਲਬ ਜਿਹੜਾ ਆ ਕੁਛ ਇੱਕ ਆਪਣੀਆਂ ਲਿਖਤਾਂ ਲਿਖੀਆਂ
1: ਜੀ,
2: ਉਹ ਕਿਤੇ ਚੂਰਾ ਚੱਕ ਕੇ ਲੈ ਗਿਆ
1: ਜੀ,
2: ਤੇ ਉਹਨਾਂ ਨੇ ਨਾ ਮੁੜ ਕੇ ਜਿਹੜਾ ਹੈਗਾ, ਕਿਉਂਕਿ ਸੰਤ ਰੂਪ ਦੇ ਵਿੱਚ ਸੀ, ਬੜੇ ਦਿਆਲੂ ਹੁੰਦੇ ਹੈਗੇ ਆ
1: ਜੀ,
2: ਉਹਨਾਂ ਨੇ ਬਾਅਦ ਦੇ ਵਿੱਚ ਲਿਖ ਦਿੱਤਾ ਸਭ ਪਰ ਦਇਆ ਮੂਸ ਪਰ ਨਾਹੀ।
1: ਕਿਆ ਬਾਤ ਹੈ ਜੀ,
2: ਇਸ ਕਰਕੇ ਜਿਹੜਾ ਰਾਹ ਪਿਆ ਜਾਣੇ ਜਾਂ ਵਾਹ ਪਿਆ
1: ਜਾਣੇ ਪਿਆ ਜਾਣੇ ਜੀ,
2: ਇਹ ਹੁਣ ਅਵਾਰਾ ਕੁੱਤਿਆਂ ਦੇ ਜਿਹੜਾ ਢਹਿ ਚੜਿਆ ਨਾ ਜੀ, ਇਹ ਤਾਂ ਉਹੀ ਕਹਿ
1: ਸਕਦਾ ਜੀ। ਆ ਪਿਛਲੀ ਵਾਰੀ ਮੈਨੂੰ ਚੇਤਾ ਸੈਣੀ ਸਾਹਿਬ, ਮੈਂ ਨਾ ਗਰਾਊਂਡ ਨੂੰ ਚੱਕਰ ਮਾਰਨ ਚਲੇ ਗਿਆ, ਤੇ ਮੋਟਰਸਾਈਕਲ ਦੇ ਸੀਗੇ, ਮੈਂ ਤੇ ਬ੍ਰਦਰ ਦਾ ਲੜਕਾ ਸੀਗਾ ਵੱਡਾ, ਤੇ ਉਹ ਮੈਂ ਚਲਾਵਾਂ ਤੇ ਉਹ ਪਿੱਛੇ ਬੈਠਾ, ਉਹ ਪਹਿਲਾਂ ਨਾ ਕੁੱਤੇ 5-7 ਉਹ ਮੋੜ ਦੇ ਉੱਤੇ ਬੈਠੇ ਸੀ ਗਰਾਊਂਡ ਵਾਲੀ ਤੇ, ਤੇ ਅਸੀਂ ਜਦੋਂ ਮੋੜ ਮੁੜੇ ਨਾ, ਪਹਿਲਾਂ ਹੀ ਉਹ ਪੂਰੇ ਚੁਕੰਨੇ ਹੋ ਗਏ ਜੀ, ਖੜੇ ਹੋ ਗਏ ਬੈਠੇ ਬੈਠੇ। ਮੈਂ ਕਿਹਾ ਹੁਣ ਪਾਉਣਗੇ ਪੜ ਤੋਂ, ਤੇ ਮੈਂ ਮੋੜ ਕੱਟਿਆ ਨਾਲ ਹੀ ਹਨਾ ਸਪੀਡ ਦੱਬ ਦਿੱਤੀ ਹਨਾ, ਪਿੱਛੇ ਉਹ ਲੱਤਾਂ ਉਹਨੂੰ ਮੈਂ ਕਿਹਾ ਉੱਪਰ ਨੂੰ ਕਰ ਲਾ, ਬਸ ਉਹ ਲੱਤਾਂ ਉੱਪਰ ਨੂੰ ਕਰਕੇ ਤਾਂ ਮਸੀਂ ਅਸੀਂ ਉੱਥੋਂ ਨਿਕਲ ਕੇ ਆਏ ਜੀ। ਘੱਟੋ ਘੱਟ ਉਹ 100-150 ਮੀਟਰ ਸਾਡੇ ਪਿੱਛੇ ਦੌੜਦੇ ਆਏ ਜੀ।
2: ਪਰ ਸਭ ਇਹੀ ਤਾਂ ਗੱਲ ਹੈਗੀ ਆ, ਬੱਚੇ ਨੋਚਣ ਡਏ ਹੈਗੇ ਆ ਉਹ, ਤੇ ਰੋਜ਼ ਦਾ ਜਿਹੜਾ ਵਾਹ ਹੈਗਾ ਲੋਕਾਂ ਦਾ, ਇਹ ਲੋਕ ਮਤਲਬ ਜਿਹੜੇ ਹੈਗੇ ਆ ਵਾਰਾ ਕੁੱਤੇ ਨੁਕਸਾਨ ਕਰ ਰਹੇ ਸੀਗੇ
1: ਜੀ,
2: ਤੇ ਲੋਕੀ ਤਾਂ ਇਸ ਮਤਲਬ ਫੈਸਲੇ ਨੂੰ ਵੈਲਕਮ ਕਰ ਰਹੇ ਸੀਗੇ, ਤੇ ਮਾਨ ਸਾਹਿਬ ਜੀ ਇੰਨੀ ਗੱਲ ਕਹਿੰਦੇ ਹੈਗੇ ਆ, ਤੇ ਜੇ ਏਦਾਂ ਦੀ ਕੋਈ ਸਪਿਰਿਟ ਦਿਖਾਉਂਦੇ ਆ ਨਾ ਜੀ, ਤੇ ਹੀ ਇਜ਼ ਮੋਸਟ ਵੈਲਕਮ
1: ਬਿਲਕੁਲ,
2: ਤੇ ਇਹ ਜਿਹੜਾ ਹੈਗਾ ਇਹ ਕੰਮ ਹੋਣਾ ਚਾਹੀਦਾ ਸਰ। ਹੁਣ ਮਤਲਬ ਪਾਣੀ ਜਿਹੜਾ ਹੈ ਨਾ ਉਹ ਮਤਲਬ
1: ਨੱਕ ਤੋਂ ਉੱਤੇ
2: ਚਲਾ ਗਿਆ,
1: ਬਿਲਕੁਲ
2: ਸਿਰ ਤੋਂ ਟੱਪ ਗਿਆ ਹੈ,
1: ਹਰ ਚੀਜ਼ ਦੀ ਹੱਦ ਹੁੰਦੀ ਹੈ ਸੈਣੀ ਸਾਹਿਬ, ਕੋਈ ਨਾ ਕੋਈ ਹੈ ਨਾ, ਇਹ ਥੋੜੀ ਹੈ ਕਿ ਇੱਥੇ ਹੁਣ ਲੋਕਾਂ ਦੀ ਜਿਹੜੀ ਜਨਤਾ ਹੈ ਮੁਲਕਾਂ ਦੇ ਵਿੱਚ ਜੰਗਾਂ ਲਾ ਰਹੇ ਨੇ, ਉਹ ਮਤਲਬ ਕਿ ਆਬਾਦੀ ਕੰਟਰੋਲ ਹੈ, ਉਹਦੇ ਨਾਲ ਵੀ ਤਾਂ ਆਬਾਦੀ ਕੰਟਰੋਲ ਕਰਦੇ ਨੇ, ਹੋਰ ਕੀ ਕਰਦੇ ਆ ਉਹ।
2: ਪਰ ਸਾਹਿਬ ਬੇਨਤੀ ਇਹ ਹੈਗੀ ਆ ਕਿ ਤੁਸੀਂ ਦੇਖੋ ਕਈ ਬੰਦੇ ਭੋਲੇ ਹੁੰਦੇ ਹੈਗੇ ਆ, ਉਹ ਮੁੜ ਕੇ ਜਿਹੜਾ ਹੈਗਾ ਨਾ ਕਈ ਵਾਰੀ ਜਦੋਂ ਉਹਨਾਂ ਦੀ ਐਕਸਪਲੋਇਟੇਸ਼ਨ ਹੁੰਦੀ ਆ ਨਾ ਤੇ ਉਹ ਵੀ ਰੋਣ ਲੱਗ ਪੈਂਦੇ ਆ। ਉਹ ਕਹਿੰਦੇ ਹੈਗੇ ਨਹੀਂ ਭਾਈ ਮੈਂ ਅੱਜ ਤੋਂ ਬਾਅਦ ਆਪਣੇ ਇਹ ਅਸੂਲ ਛੱਡੇ ਜਾਂ ਦਇਆ ਛੱਡੀ, ਮੈਂ ਮਤਲਬ ਜਿਹੜਾ ਹੈਗਾ ਆ ਇਸ ਚੀਜ਼ ਉੱਤੇ ਸੁਚੇਤ ਰਹੂੰਗਾ।
1: ਬਿਲਕੁਲ।
2: ਸੋ ਇਸ ਕਰਕੇ ਹੁਣ ਇਹਨਾਂ ਇਹ ਜਿਹੜਾ ਹੈਗਾ ਜਦੋਂ ਬੱਚਿਆਂ ਲੋਚ ਲੈਂਦੇ, ਇਨਸਾਨੀਅਤ ਤੋਂ ਉੱਤੇ ਤਾਂ ਕੁਛ ਨੀ ਨਾ ਜੀ।
1: ਬਿਲਕੁਲ।
2: ਸਾਡਾ ਤਾਂ ਫਰਜ਼, ਸਾਡਾ ਫਰਜ਼ ਤਾਂ ਇਹ ਆ ਕਿ ਇਨਸਾਨੀਅਤ ਸੁਪਰੀਮ ਹੋਣੀ ਚਾਹੀਦੀ ਆ
1: ਜੀ।
2: ਉਹਦੇ ਵਾਸਤੇ ਜਿਹੜਾ ਹੈਗਾ ਆ ਜੋ ਵੀ ਉਹਦੀ ਸੇਫ ਗਾਰਡ, ਦੇਖੋ ਹਰ ਇੱਕ ਜਿਹੜੀ ਬਰਾਦਰੀ ਹੈਗੀ ਆ ਉਹ ਆਪਣੀ ਨੈਸ਼ਨੈਲਿਟੀ ਬਚਾਉਂਦੀ ਹੈਗੀ ਆ, ਆਪਣੀ ਜਿਹੜੀ ਹੈਗੀ ਆ ਬਰਾਦਰੀ ਉਹਨੂੰ ਬਚਾਉਂਦੀ ਆ।
1: ਬਿਲਕੁਲ।
2: ਹੁਣ ਜੇ ਕੁੱਤੇ ਆ ਤੇ ਉਹ ਜਿਹੜੇ ਹੈਗੇ ਆ, ਜੇ ਬਾਂਦਰ ਹੈਗੇ ਆ ਉਹ ਤੁਰੇ ਫਿਰਦੇ ਹੈਗੇ ਆ ਜੀ। ਮੈਂ ਤਾਂ ਇਸ ਕਰਕੇ ਜਿਹੜਾ ਹੈਗਾ ਸੁਝਾਅ ਇਹ ਵੀ ਦਿੱਤਾ ਸੀਗਾ ਕਿ ਇਹਦੇ ਵਿੱਚ ਚਾਹੇ ਕੋਈ ਪਾਰਲੀਮੈਂਟੇਰੀਅਨ ਜਿਹੜਾ ਹੈਗਾ ਜਾਂ ਕੋਈ ਬਿੱਲ ਲਿਆਵੇ ਕਿ ਜਿਹੜਾ ਆ ਵੀ ਪ੍ਰੋਟੈਕਸ਼ਨ ਆਫ ਸਿਟੀਜ਼ਨ ਫਰੋਮ ਸਟ੍ਰੇ ਐਨੀਮਲਸ, ਉਹਦੇ ਵਿੱਚ ਸਰ ਬਾਂਦਰ ਵੀ ਕਵਰ ਹੋ ਜਾਣੇ ਆ, ਉਹਦੇ ਵਿੱਚ ਜਿਹੜੇ ਹੈਗੇ ਆ ਜਿਹੜੇ ਭੂਤਰੇ ਸਾਂਹ ਤੁਰੇ ਫਿਰਦੇ ਹੈਗੇ ਆ ਗਾਂ, ਉਹ ਵੀ ਕਵਰ ਹੋ ਜਾਣੇ।
1: ਬਿਲਕੁਲ।
2: ਉਹਦੇ ਤੇ ਕੋਈ ਨਾ ਕੋਈ ਅਥਾਰਟੀ ਕੰਸਟੀਟਿਊਟ ਕੀਤੀ ਜਾਵੇ
1: ਜੀ
2: ਬਕਾਇਦਾ ਤੌਰ ਤੇ, ਉਹਦੀ ਜਿਹੜੀ ਗਿਣਤੀ ਅਸੈਸ ਕਰੇ ਕਿ ਨਾ ਤਾਂ ਇਹ ਜਿਹੜੀ ਹੈਗੀ ਇਹਦੀ ਨਸਲ ਐਲੀਮੀਨੇਟ ਹੋਵੇ
1: ਜੀ,
2: ਹੈਜੀ ਜਿਹੜਾ ਤੁਸੀਂ ਪ੍ਰਜ਼ਰਵ ਦੀ ਗਰਾਊਂਡ ਦੇ ਵਿੱਚ ਰੱਖਦੇ ਹੈਗੇ, ਨਾ ਤਾਂ ਉਹ ਨੌਬਤ ਆਵੇ
1: ਤੇ
2: ਨਾ ਇਹਦਾ ਬੈਲੈਂਸ ਵਿਗੜੇ
1: ਵਿਗੜੇ।
2: ਸਭ ਤੋਂ ਵੱਡੀ ਚੀਜ਼ ਇਹ ਕਿ ਇਨਸਾਨੀਅਤ ਖਤਰਾ ਨਾ ਹੋਵੇ।
1: ਬਿਲਕੁਲ ਹੈ ਜੀ।
2: ਇੰਨੀ ਕੁ ਗਿਣਤੀ ਚਾਹੀਦੀ ਆ ਜੀ, ਚਾਹੇ ਸੂਰ ਹੋਣ ਜੰਗਲੀ ਸੂਰ ਹੋਣ ਜੀ, ਸਰ ਉਹ ਆਬਾਦੀ ਦੇ ਵਿੱਚ ਤੁਸੀਂ ਯਕੀਨ ਕਰਿਓ। ਮੈਂ ਇੱਕ ਦਿਨ ਰਾਤ ਜਿਹੜਾ ਹੈਗਾ ਆ ਮੈਨੂੰ ਨਵਾਂ ਸ਼ਹਿਰ ਆਉਣਾ ਪਿਆ
1: ਜੀ,
2: ਤੇ ਤੁਸੀਂ ਦੇਖੋ ਮੈਂ ਨਵੇਂ ਸ਼ਹਿਰ ਤੋਂ ਆਪਣੇ ਪਿੰਡ ਜਦੋਂ ਵਾਪਸ ਜਾ ਰਿਹਾ ਸੀ ਸੀਗਾ
1: ਜੀ,
2: ਤੇ ਉਸ ਵੇਲੇ ਸੜਕ ਦੇ ਉੱਤੇ ਜੰਗਲੀ ਸੂਰ ਤੁਰੇ ਫਿਰਦੇ ਸੀ
1: ਜੀ,
2: ਉਹ ਵੀ ਆਬਾਦੀ ਏਰੀਏ ਦੇ ਵਿੱਚ।
1: ਬਿਲਕੁਲ
2: ਸਰ, ਕਿੰਨਾ ਮਤਲਬ ਅਵਾਰਾ ਜਿਹੜਾ ਜਾਨਵਰ ਹੋ ਗਿਆ ਆ ਪੰਜਾਬ ਦੇ ਵਿੱਚ। ਸਾਨੂੰ ਤਾਂ ਮਤਲਬ ਜਿਹੜਾ ਹੈਗਾ ਸਾਡੀ ਸਿਚੁਏਸ਼ਨ ਜਿਹੜੀ ਹੈਗੀ ਆ, ਨੋ ਡਾਊਟ ਕਿ ਸੁਪਰੀਮ ਕੋਰਟ ਨੇ ਜਾਂ ਫੈਸਲਾ ਦਿੱਤਾ ਹੈਗਾ ਆ ਉਹ ਫਾਰ ਦਾ ਸੇਕ ਆਫ ਕੰਟਰੀ ਦਿੱਤਾ ਆ, ਬਟ ਸਾਡੀ ਸਿਚੁਏਸ਼ਨ ਪੰਜਾਬ ਦੀ ਜਿਹੜੀ ਆ ਉਹ ਦਿਨੋ ਦਿਨ ਵਰਸ ਹੁੰਦੀ ਜਾ ਰਹੀ ਹੈਗੀ ਆ। ਆ ਕੁੱਤਿਆਂ ਵਾਲੀਆਂ ਤਾਂ ਰੋਜ਼ ਹੀ ਖਬਰਾਂ ਆਉਂਦੀਆਂ ਹੈਗੀਆਂ ਸੀਗੀਆਂ ਜੀ, ਔਰ ਸੱਚੀ ਗੱਲ ਇਹ ਹੈਗੀ ਆ ਕਿ ਜਿਹੜੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਆ ਉਹ ਰੋਜ਼ ਬਿਲਕਦੇ ਸੀ, ਪਰ ਜਿਹੜੇ ਜਾਨਵਰ ਪ੍ਰੇਮੀ ਹੈਗੇ ਆ ਉਹਨਾਂ ਦਾ ਖਰੇ ਇਨਸਾਨੀਅਤ ਨਾਲ ਕੋਈ ਪਿਆਰ ਹੀ ਹੈ ਨੀ ਗੱਲ।
1: ਬਿਲਕੁਲ ਹੈ ਜੀ। ਨਾਲੇ ਦੇਖੋ ਇਹ ਤਾਂ ਚਲੋ ਸਿਕਿਉਰਿਟੀ ਚ ਰਹਿੰਦੇ ਆ ਸੈਣੀ ਸਾਹਿਬ, ਗੱਡੀਆਂ ਚ ਤੁਰੇ ਫਿਰਦੇ ਆ, ਸ਼ੂਟਿੰਗ ਕਰਨੀ ਆ, ਗੱਲ ਨੀ ਬੜੀ ਹਨਾ, ਪਿੰਡਾਂ ਦੀਆਂ ਗਲੀਆਂ ਚ ਜਾਂ ਸ਼ਹਿਰਾਂ ਦੇ ਵਿੱਚ ਵਿਚਰ ਕੇ ਤਾਂ ਦੇਖੋ, ਕੱਲੇ ਤੁਰ ਕੇ ਤਾਂ ਦੇਖੋ ਹਾਲਾਤ ਕੀ ਹੈ, ਨਾ ਬੋਚ ਬੋਚ ਕੇ ਕਦਮ ਪੱਟੇ ਤੁਸੀਂ ਤਾਂ ਕਿਹੋ ਜੀ।
2: ਭਾਰਤ ਸਾਹਿਬ, ਤੁਸੀਂ ਉਹਨਾਂ ਘਰਾਂ ਵੱਲ ਨਿਗਾਹ ਮਾਰ ਕੇ ਦੇਖੋ ਜਿਨ੍ਹਾਂ ਦੇ ਬੱਚੇ ਇਹਨਾਂ ਦੇ ਕੁੱਤਿਆਂ ਨੇ ਨੋਚਿਆ, ਅਵਾਰਾ ਕੁੱਤਿਆਂ ਨੇ ਨੋਚੀ ਆ।
1: ਨਾਲੇ ਦੇਖੋ ਸੈਣੀ ਸਾਹਿਬ,
2: ਇੱਕ ਤਾਂ ਕੋਈ ਦਇਆ ਹੁੰਦੀ ਹੋਊਗੀ
1: ਜੀ, ਨਾਲੇ ਸੈਣੀ ਸਾਹਿਬ ਚਲੋ ਜਿਹੜੇ ਲੋਕ ਤਾਂ ਘਰਾਂ ਦੇ ਵਿੱਚ ਰਹਿੰਦੇ ਆ ਉਹ ਤਾਂ ਕਿਤੇ ਨਾ ਕਿਤੇ ਥੋੜਾ ਬਹੁਤਾ ਆਪਣੀ ਸੇਫਟੀ ਰੱਖਦੇ ਆ, ਬੇਫਿਕਰੇ ਹੋ ਕੇ ਰਾਤ ਨੂੰ ਸੌ ਸਕਦੇ ਆ। ਹੁਣ ਜਿਹੜੇ ਬੇਚਾਰੇ ਝੁੱਗੀਆਂ ਝੌਂਪੜੀਆਂ ਦੇ ਵਿੱਚ ਜਿਨ੍ਹਾਂ ਕੋਲ ਚਾਰ ਦੀਵਾਰੀ ਹੈ ਨਹੀਂ, ਉਹ ਬੇਚਾਰੇ ਮੈਨੂੰ ਤਾਂ ਲੱਗਦਾ ਕਿ ਇੱਕ ਅੱਧੀ ਰਾਤ ਕੱਟ ਕੇ ਇੱਕ ਅੱਧਾ ਬੰਦਾ ਬੈਠਦਾ ਹੋਣਾ, ਪੂਰਾ ਮਤਲਬ ਕਿ ਪਹਿਰਾ ਲਾਉਂਦਾ ਹੋਣਾ ਵੀ ਭਾਈ ਤੁਸੀਂ ਸੋਵੋ ਮੈਂ ਜਾਗਦਾ।
2: ਇਹ ਜਿਹੜੇ ਤੁਸੀਂ ਜਿਹੜਾ ਝੁੱਗੀਆਂ ਝੌਂਪੜੀਆਂ ਵਾਲੇ ਦੱਸਦੇ ਇਹਨਾਂ ਨੇ ਸੱਤ ਸੱਤ ਰੱਖੇ ਆ।
1: ਅੱਛਾ ਜੀ।
2: ਇਹ ਜਾਨਵਰ ਮਾਰ ਕੇ ਲਿਆਉਂਦੇ ਹੈਗੇ ਆ ਜੀ ਇਹਨਾਂ ਕੁੱਤਿਆਂ ਦੇ ਆਸਰੇ ਦੇ ਨਾਲ ਜੀ।
1: ਅੱਛਾ।
2: ਉਹੀ ਉਹਨਾਂ ਦੇ ਕੁੱਤੇ ਜਿਹੜੇ ਹੈਗੇ ਆ ਜੰਗਲੀ ਹੋਏ ਪਏ ਆ ਜੀ, ਤੇ ਉਹ ਉਹਨਾਂ ਦੇ ਮੂੰਹ ਨੂੰ ਖੂਨ ਲੱਗਾ ਆ ਜੀ, ਤੇ ਉਹੀ ਜਿਹੜੇ ਹੈਗੇ ਆ ਬੱਚਿਆਂ ਨੂੰ ਨੋਚਦੇ ਆ।
1: ਬਿਲਕੁਲ ਹੈ ਜੀ ਬਿਲਕੁਲ।
2: ਮਤ ਸੋਚੋ ਕਿ ਮਤਲਬ ਜਿਹੜਾ ਹੈਗਾ ਆ ਵੀ ਹਾਂ ਜੀ ਝੁੱਗੀ ਝੌਂਪੜੀ ਵਾਲਾ ਜਿਹੜਾ ਹੈਗਾ ਆ ਉਹ ਇਸ ਚੀਜ਼ ਦੇ ਉੱਤੇ ਜਿਹੜਾ ਆ ਜ਼ਿਆਦਾ ਅਫੈਕਟਡ ਆ, ਤੇ ਜਾਂ ਜਿਹੜਾ ਮਤਲਬ ਘਰ ਚ ਰਹਿੰਦਾ ਹੈਗਾ ਆ ਉਹ ਘੱਟ ਅਫੈਕਟਡ ਹੈਗਾ, ਸਗੋਂ ਘਰਾਂ ਚ ਰਹਿਣ ਵਾਲੇ ਜ਼ਿਆਦਾ ਅਫੈਕਟਡ ਆ। ਇਹ ਝੁੱਗੀਆਂ ਝੌਂਪੜੀਆਂ ਵਾਲੇ ਹੱਡੀਆਂ ਪਾਉਂਦੇ ਰਹਿੰਦੇ ਹੈਗੇ ਆ ਜੀ,
1: ਨਾਲੇ ਉਹ ਗਿੱਜ ਵੀ ਗਏ ਨਾ। ਬਿਲਕੁਲ ਹੈ ਜੀ।
2: ਸੋ ਇਹ ਉਹ ਤੋਂ ਇਲਾਵਾ ਜਿਹੜਾ ਹੋਰ ਲੋਕਾਂ ਨੇ ਉਹ ਇੱਕ ਜਿਹੜਾ ਹੈਗਾ ਆ ਕੁੱਤਾ ਹੈਗਾ ਸੀ ਪੈਟਬੁਲ,
1: ਪੈਟਬੁਲ ਹਾਂਜੀ,
2: ਉਹ ਲੋਕਾਂ ਨੇ ਵਿੱਚ ਰੱਖ ਲਿਆ
1: ਜੀ।
2: ਮੁੜ ਕੇ ਜਿਹੜਾ ਹੈਗਾ ਜਦੋਂ ਦੇਖਿਆ ਵੀ ਇਹ ਬਹੁਤ ਜ਼ਿਆਦਾ ਡੇਂਜਰਸ ਆ, ਉਹਨੂੰ ਅਵਾਰਾ ਛੱਡ ਦਿੱਤਾ ਜੀ
1: ਜੀ।
2: ਸੋ ਭਾਰਤ ਸਾਹਿਬ ਉਹ ਬੇਨਤੀ ਇਹ ਹੈਗੀ ਆ ਕਿ ਉਹਦੇ ਵਿੱਚ ਬਹੁਤ ਜ਼ਰੂਰੀ ਆ ਕਿ ਇਹੋ ਜਿਹੇ ਕੁੱਤਿਆਂ ਦੀ ਨਿਸ਼ਾਨਦੇਹੀ ਕਰਕੇ ਇਹਨਾਂ ਨੂੰ ਐਲੀਮੀਨੇਟ ਕਰਨਾ ਬਹੁਤ
1: ਜ਼ਰੂਰੀ ਆ ਜੀ। ਬਿਲਕੁਲ ਹੈ ਜੀ।
2: ਸੋ ਇਸ ਕਰਕੇ ਇਹਨੂੰ ਵੈਲਕਮ ਕਰਨਾ ਚਾਹੀਦਾ ਇਸ ਤੋਂ ਪਹਿਲਾਂ ਕਿ ਕੁੱਤਾ ਪ੍ਰੇਮੀ ਜਿਹੜਾ ਹੈਗਾ ਜਾਂ ਕੋਈ ਮੂਵਮੈਂਟ ਛੜੀ ਕਰ ਦੇਣੀ ਜਾਂ ਕੋਈ ਹੋਰ ਕੇਸ ਹੈਗਾ ਆ। ਮੈਨੂੰ ਲੱਗਦਾ ਪੈਰੋਂ ਨਿਕਲਦੀ ਪਈ ਆ, ਅੱਜ ਫੇਰ ਜਿਹੜਾ ਹੈਗਾ ਕਲੈਰੀਫਿਕੇਸ਼ਨ ਵੀ ਦਿੰਦੇ ਪਏ ਸੀ ਪਹਿਲਾਂ ਉਹਨਾਂ ਦੀ ਨਿਸ਼ਾਨਦੇ ਕਰੋ ਜੀ, ਇਸ ਤਰੀਕੇ ਨਾਲ ਮਾਨ ਸਾਹਿਬ ਨੇ ਤਾਂ ਵੈਲਕਮ ਕੀਤਾ
1: ਚੰਗਾ ਕਦਮ ਹੈ ਜੀ, ਕਰ ਰਹੇ ਨੇ ਤਾਂ ਚੰਗਾ ਹੈ ਜੀ ਬਿਲਕੁਲ ਹੈ ਜੀ
2: ਸਰ। ਇਸੇ ਤਰੀਕੇ ਨਾਲ ਅਵਾਰਾ ਡੰਗਰਾਂ ਦਾ ਵੀ
1: ਜੀ ਬਿਲਕੁਲ
2: ਫੈਸਲਾ ਹੋਣਾ ਚਾਹੀਦਾ ਹੈ ਜੀ। ਸਾਡੇ ਲੋਕੀ ਜਿਹੜੇ ਹੈਗੇ ਇਕੱਠੇ ਹੋ ਕੇ ਵਿਧਾਇਕ ਕੋਲ ਜਾਂਦੇ ਹੈਗੇ ਆ ਜੀ ਕਿ ਭਾਈ ਅਵਾਰਾ ਡੰਗਰਾਂ ਨੇ ਸਾਡੀ ਜਿਹੜੀ ਫਸਲ ਉਜਾੜ ਦਿੱਤੀ ਆ, ਉਹ ਕਹਿੰਦੇ ਅਸੀਂ ਕੀ ਕਰੀਏ ਜੀ।
1: ਬਿਲਕੁਲ ਹੈ ਜੀ
2: ਜੀ ਸਰ।
1: ਤੇ ਸੈਣੀ ਸਾਹਿਬ ਪੰਜਾਬ ਦੀ ਥੋੜੀ ਜਿਹੀ ਗੱਲ ਕਰਨੀ ਚਾਹਾਂਗਾ, ਇੱਕ ਦੋ ਮਿੰਟ ਤੁਹਾਡੇ ਹੋਰ ਲਵਾਂਗਾ। ਪੰਜਾਬ ਦੇ ਜੋ ਹਾਲਾਤ ਨੇ, ਪਹਿਲਾਂ ਕੇਜਰੀਵਾਲ ਸਾਹਿਬ ਆਉਂਦੇ ਨੇ, ਮਸਲਾ ਪਾਰਟੀ ਸਿਸੋਦੀਆ ਸਾਹਿਬ ਨੇ ਜੋ ਮਸਲਾ ਵਿਗਾੜਿਆ, ਖਿੱਚੋ ਤਾਣ ਵਾਪਰੀ MLS ਦੇ ਨਾਲ, ਤੇ ਉਸ ਤੋਂ ਬਾਅਦ ਸਿਸੋਦੀਆ ਉਹਨਾਂ ਦੇ ਹੱਥੋਂ ਤਾਂ ਜਿਹੜੀ ਗੇਂਦ ਨਿਕਲ ਗਈ, ਤੇ ਦੂਸਰੇ ਪਾਸੇ ਕੇਜਰੀਵਾਲ ਸਾਹਿਬ ਆਉਂਦੇ ਨੇ ਪੰਜਾਬ ਫਿਰ ਸਮਝੌਤਾ ਕਰਾਉਣ ਜਾਂ ਮਨਾਉਣ। ਪਰ ਜਿਹੜੇ ਰੱਖੜਾ ਪਰਿਵਾਰ ਭਰਤੀ ਹੋਈ ਹੈ ਉਸ ਤੋਂ ਜਿਹੜੀ ਉਹ ਮਾਨ ਸਾਹਿਬ ਨੇ ਅੰਦਰ ਖਾਤੇ ਖਬਰਾਂ ਇਹ ਵੀ ਨੇ ਕਿ ਉਹ ਮਾਨ ਸਾਹਿਬ ਦੀ ਆਪਣੀ ਚੋਇਸ ਸੀਗੀ, ਉਸ ਦੇ ਮੁਤਾਬਕ ਹੋਈ ਹੈ, ਟਿਕਟ ਦਾ ਉਹਨਾਂ ਦਾ ਵੀ ਰੋਲਾ ਪੈਂਦਾ ਹੈ। ਤੇ ਜਿਹੜੀ ਦਿੱਲੀ ਦੀ ਲੀਡਰਸ਼ਿਪ ਆ ਉਹ ਕਹਿੰਦੇ ਕਿ ਅਸੀਂ ਆਪਣਾ ਬੰਦਾ ਲਾਵਾਂਗੇ, ਅਸੀਂ ਚੂਜ਼ ਕਰਾਂਗੇ। ਤੇ ਹੁਣ ਜਿਹੜੀ ਹੈ ਪਹਿਲਾਂ ਮੀਟਿੰਗ ਹੁੰਦੀ ਸੀਗੀ ਕੇਜਰੀਵਾਲ ਸਾਹਿਬ ਦੇ ਘਰ ਜਾ ਕੇ, ਤੇ ਹੁਣ ਕਪੂਰਥਲਾ ਹਾਊਸ ਦੇ ਮੀਟਿੰਗ ਵਿੱਚ ਹੋਏਗੀ, ਤੇ ਮਾਨ ਸਾਹਿਬ ਉੱਥੇ ਬੈਠੇ ਨੇ ਤੇ ਕੇਜਰੀਵਾਲ ਸਾਹਿਬ ਆਪ ਹੋਣਗੇ ਜੀ। ਕਿਵੇਂ ਆ ਜੀ ਮਾਨ ਸਾਹਿਬ ਅੱਖਾਂ ਦਿਖਾਉਣ ਲੱਗੇ ਨੇ?
2: ਮਗਰੋਂ ਕਹਿੰਦੇ ਹੁੰਦੇ ਤੰਬਾ ਫੂਕਿਆ ਦਾ ਕੀ ਫੂਕਿਆ,
1: ਬਿਲਕੁਲ ਹੈ ਜੀ।
2: ਉਹ ਸਮਾਂ ਨਿਕਲ ਗਿਆ ਜੀ
1: ਜੀ,
2: ਹੁਣ ਜਿਹੜਾ ਹੈ ਸਮਾਂ ਕਿਹੜਾ ਪਿੱਛੇ ਬਚਿਆ ਹੈ ਜੀ, ਹੁਣ ਅੱਖਾਂ ਦਿਖਾ ਕੇ ਤਾਂ ਸਿਰਫ ਆਈ ਵਾਸ਼ ਪੰਜਾਬੀ ਹੁੰਦਾ ਆ।
1: ਬਿਲਕੁਲ
2: ਪੰਜਾਬੀ ਇਹ ਤੇ ਖੁਸ਼ ਹੋ ਜਾਣ ਤੇ 20 ਵਾਰੀ ਹੋ ਜਾਣਗੀ, ਬਾਕੀ ਜਿਹੜਾ ਹੈਗਾ ਆ ਅਦਰਵਾਈਜ਼ ਉਹਦੇ ਵਿੱਚ ਪੰਜਾਬ ਨੂੰ ਕੋਈ ਬੈਨੀਫਿਟ ਨਹੀਂ ਹੋਣਾ ਜੀ।
1: ਜੀ ਬਿਲਕੁਲ,
2: ਪੰਜਾਬੀ ਤਾਂ ਇਹ ਕਹਿੰਦੇ ਸੀ ਵੀ ਮਾਨ ਸਾਹਿਬ ਅੱਜ ਤੋਂ ਜਿਹੜਾ ਹੈਗਾ ਆ ਵੀ 3 ਸਾਲ ਪਹਿਲਾਂ ਪੰਜਾਬੀ ਕਹਿੰਦੇ ਸੀ ਵੀ ਮਾਨ, ਚਲੋ ਉਹਨਾਂ ਨੇ ਦੇਖਿਆ ਵੀ ਭਾਈ ਜਿਹੜਾ ਹੈਗਾ ਆ ਦਿੱਲੀ ਵਾਲੇ ਜਿਹੜੇ ਆ ਇੱਥੋਂ ਚੱਕ ਚੱਕ ਕੇ ਆਪਣੀ ਮਰਜ਼ੀ ਕਰੀ ਜਾਂਦੇ ਆ, 7 ਰਾਜ ਸਭਾ ਦੀਆਂ ਸੀਟਾਂ ਜਿਹੜੀਆਂ ਹੈਗੀਆਂ ਸੀ ਆਪਣੀ ਮਰਜ਼ੀ ਨਾਲ ਦੇ ਦਿੱਤੀਆਂ, ਉਹਨੂੰ ਪੰਜਾਬੀਆਂ ਨੇ ਬਿਲਕੁਲ ਰੌਲਾ ਪਾਇਆ, ਸਗੋਂ ਇਲੈਕਸ਼ਨ ਤੋਂ 2 ਮਹੀਨੇ ਬਾਅਦ ਹੀ ਇਹਨਾਂ ਨੂੰ ਸੰਗਰੂਰ ਦੀ ਇਲੈਕਸ਼ਨ ਹਰਾ ਦਿੱਤੀ।
1: ਬਿਲਕੁਲ ਜੀ,
2: ਉਹ ਇਸੇ ਕਰਕੇ ਸੀ ਲੋਕਾਂ ਦਾ ਰਿਸੈਂਟਮੈਂਟ ਸੀਗੀ ਕਿ ਭਾਈ ਤੁਸੀਂ ਪੰਜਾਬ ਨੂੰ ਮਤਲਬ ਹੈਗਾ ਪਾਵਰ ਗੇਨ ਕੀਤੀ ਆ, ਦੈਨ ਥਿੰਕ ਅਬਾਊਟ ਪੰਜਾਬ
1: ਜੀ।
2: ਇਹਨਾਂ ਨੇ ਜਿਹੜਾ ਹੈਗਾ ਇਸ ਚੀਜ਼ ਬਾਰੇ ਬਿਲਕੁਲ ਪਰਵਾਹ ਨਹੀਂ ਕੀਤੀ ਜੀ। ਹੁਣ ਇੱਥੇ ਆ ਕੇ ਜਿਹੜਾ ਪੰਜਾਬ ਦਾ ਹੇਜ ਇਹਨਾਂ ਨੂੰ ਆਇਆ ਹੈਗਾ ਆ ਉਹ ਸਿਰਫ ਲੋਕ ਦਿਖਾਵਾ ਹੋ ਸਕਦਾ ਆ ਸਰ
1: ਜੀ,
2: ਬਾਕੀ ਮਾਨ ਸਾਹਿਬ ਨੇ ਕੀ ਅੱਖਾਂ ਦਿਖਾ ਲੈਣੀਆਂ ਹੈਗੀਆਂ ਜੀ। ਮਾਨ ਸਾਹਿਬ ਤਾਂ ਆਪ ਜਿਹੜਾ ਹੈਗਾ ਆ ਸੇਫ ਜ਼ੋਨ ਦੇ ਵਿੱਚ ਖੇਡਣ ਵਾਲੇ ਆ ਜੀ
1: ਜੀ।
2: ਤੁਸੀਂ ਯਾਦ ਕਰੋ ਉਸ ਦਿਨ ਜਿੱਦਣ ਉਹ ਕਹਿੰਦੇ ਸੀਗੇ ਅਸੀਫਾ ਉਹਨਾਂ ਦੇ ਦਿੱਲੀ ਦਾ ਜਿਹੜਾ ਬੰਦਾ ਇੱਕ ਅਕਿਊਜ਼ ਸੀਗਾ ਹਾਂਜੀ, ਇੱਕ ਰਾਜ ਸਭਾ ਮੈਂਬਰ ਨੂੰ ਕੁੱਟਣ ਦੇ ਵਿੱਚ ਅਕਿਊਜ਼ ਸੀਗਾ, ਉਹਨੂੰ ਲਿਆ ਕੇ ਇੱਥੇ ਮਾਨ ਸਾਹਿਬ ਦਾ ਸਲਾਹਕਾਰ ਲਾਤਾ।
1: ਬਿਲਕੁਲ
2: FIR ਉਸ ਤੇ ਦਰਜ ਹੈਗੀ ਆ ਜੀ। ਤੁਸੀਂ ਇੱਕ PN ਵੀ ਰੱਖਦੇ ਹੈਗੇ ਆ ਤੇ ਦੇਖਦੇ ਹੈਗੇ ਆ ਕਿ ਚੱਲ ਪੁਲਿਸ ਕਲੀਅਰੈਂਸ ਲੈ ਕੇ ਆ ਬਈ ਤੇ ਤੇਰੇ ਖਿਲਾਫ਼ ਕੋਈ ਕ੍ਰਿਮੀਨਲ ਮੁਕੱਦਮਾ ਤਾਂ ਨਹੀਂ ਗਾ
1: ਜੀ,
2: ਔਰ ਉਸ ਬੰਦੇ ਦੇ ਖਿਲਾਫ਼ ਕ੍ਰਿਮੀਨਲ ਮੁਕੱਦਮਾ ਤੂੰ ਮੁੱਖ ਮੰਤਰੀ ਦਾ ਸਲਾਹ
1: ਜੀ
2: ਮੁੜ ਕੇ ਆ ਜਾਂਦਾ ਹੈਗਾ ਜੀ, ਮੈਂ ਉਹਦਾ ਨਾਮ ਹੈ ਜੀ
1: ਜੀ।
2: ਸੋ ਇਸ ਕਰਕੇ ਜਿਹੜਾ ਹੈਗਾ ਆ, ਔਰ ਹੁਣ ਵੀ ਦੌਰੇ ਦੇ ਉੱਤੇ ਉਹ ਨਾਲ ਗਿਆ ਹੈਗਾ ਸੀਗਾ ਮਾਨ ਸਾਹਿਬ ਦੇ ਜੀ
1: ਜੀ।
2: ਸੋ ਮੈਂ ਹੈਗਾ ਆ, ਤੁਸੀਂ ਜਿਹੜੀ ਗੱਲ ਕਹਿੰਦੇ ਹੈਗੇ ਆ ਠੀਕ ਆ, ਹੋ ਸਕਦੀ ਹੈਗੀ ਆ ਕੁਛ ਇੱਕ ਜਿਹੜੇ ਹੈਗੇ ਇਹਨਾਂ ਦਾ, ਪਰ ਇਹ ਪਾਰਟੀ ਦਾ ਇਹ ਇੰਟਰਨਲ ਮਸਲਾ ਹੈਗਾ ਆ, ਪੰਜਾਬ ਨੂੰ ਇਹਦੇ ਵਿੱਚੋਂ ਕੋਈ ਲਾਭ ਹੋ
1: ਜਾਏ
2: ਮੈਂ ਨੀ ਇਸ ਚੀਜ਼ ਨੂੰ ਦਿੰਦਾ ਜੀ,
1: ਬਿਲਕੁਲ
2: ਨੀ ਜੀ। ਹੁਣ ਸਮਾਂ ਕਿਹੜਾ ਰਹਿ ਗਿਆ ਹੈਗਾ ਸੀ ਸਰ, ਨੋਟਾਂ ਦੇ ਬੈਗ ਡਿੱਗਦੇ ਲੋਕਾਂ ਨੇ ਦੇਖ ਲਏ ਹੈਗੇ ਜੀ, ਹੋਰ ਕੀ ਦੇਖਣਾ ਹੈਗਾ ਜੀ। ਹੁਣ ਤੁਸੀਂ ਦਿੱਲੀ ਦੇ ਇਲੈਕਸ਼ਨਾਂ ਦੇ ਵਿੱਚ ਜਿਹੜਾ ਹੈਗਾ ਆ ਗੱਡੀਆਂ ਭਰ ਕੇ ਨੋਟਾਂ ਦੀਆਂ ਇੱਥੋਂ ਪੰਜਾਬ ਚੋਂ ਗਈਆਂ ਸਰ
1: ਜੀ,
2: ਜਿਹੜੇ ਹੈਗੇ ਸੀ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਆ
1: ਜੀ,
2: ਮੁਲਾਜ਼ਮ ਜਿਹੜੇ ਵਿਚਾਰਿਆਂ ਦੀਆਂ ਡਿਊਟੀਆਂ ਲੱਗੀਆਂ ਆ ਸੀ ਜੀ।
1: ਬਿਲਕੁਲ,
2: ਇੱਕ ਤਾਂ ਕੇਸ ਵੀ ਬਣਿਆ ਪਿੱਛੇ ਜਿਹਾ, ਤੁਸੀਂ ਡਿਸਕਸ ਵੀ ਕੀਤਾ ਸੀਗਾ ਕਿ ਹਾਂਜੀ ਜੀ ਉਸ ਬੰਦੇ ਨੂੰ ਉੱਥੇ ਝਾੜ ਫੁੜ ਫੁੜ ਕੇ ਲਾਤਾ ਹੈਗਾ ਜੀ,
1: ਜਿਹੜਾ
2: ਵਿਸ਼ਲ ਬਲੋਅਰ ਸੀਗਾ ਜੀ
1: ਜੀ।
2: ਸੋ ਇਸ ਕਰਕੇ ਜਿਹੜਾ ਹੈਗਾ ਆ ਇਹ ਇਹਨਾਂ ਤੋਂ ਉਮੀਦ ਕਰਨੀ ਜਿਹੜੀ ਹੈਗੀ ਆ ਹੁਣ ਬੇਮਾਇਨੀ ਆ, ਹੁਣ ਜੋ ਵੀ ਇਹ ਕਰ ਰਹੇ ਹੋਣਗੇ ਉਹ ਆਪਣੀ ਐਗਜ਼ਿਸਟੈਂਸ ਵਾਸਤੇ ਕਰ ਰਹੇ ਹੋਣਗੇ, ਪੰਜਾਬ ਵਾਸਤੇ ਜਾਂ ਪੰਜਾਬੀਆਂ ਵਾਸਤੇ ਕੁਛ ਨਹੀਂ ਕਰ ਰਹੇ ਜੀ।
1: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਪਿਛਲੇ ਦਿਨਾਂ ਚ DA ਦਾ ਮਾਮਲਾ ਚੱਲਦਾ ਸੀ, DA ਦੀ ਦੇਣ ਦੀ ਖਿੱਚ ਧੂਚ ਹੋਈ ਹੈ ਕੋਰਟ ਦੇ ਵਿੱਚ ਜੋ ਆਇਆ, ਉਸ ਤੋਂ ਬਾਅਦ ਹੁਣ 8,000 ਸਰਪੰਚਾਂ ਨੂੰ ਮਾਨ ਭੱਤਾ ਦੇਣ ਤੋਂ ਪੱਲਾ ਝਾੜ ਲਿਆ ਜੀ, ਤੇ 5,228 ਨੂੰ ਕਹਿੰਦੇ ਆ ਜਿਨ੍ਹਾਂ ਦੀਆਂ ਪੰਚਾਇਤਾਂ ਦੇ ਕੋਲ ਆਮਦਨ ਦਾ ਕੋਈ ਵਸੀਲਾ ਨਹੀਂ ਹੈ ਉਹਨਾਂ ਨੂੰ ਦਿੱਤਾ ਜਾਊਗਾ ਤੇ 8,000 ਤੋਂ ਹੱਥ ਖਿੱਚ ਲਿਆ ਜੀ।
2: ਬੇਨਤੀ ਇਹ ਹੈ ਭਾਰਤ ਸਾਹਿਬ
1: ਜੀ
2: ਕਿ ਡੀਏ ਅੱਜ ਵੀ ਮੈਂ ਟਵਾਣਾ ਸਾਹਿਬ ਦੇ ਮਤਲਬ ਪਲੇਟਫਾਰਮ ਤੇ ਇਹ ਗੱਲ ਕੀਤੀ ਸੀ
1: ਜੀ।
2: ਉੱਥੇ ਮੇਰਾ ਗੱਲ ਕਰਨ ਦਾ ਮਤਲਬ ਟਵਾਣਾ ਸਾਹਿਬ ਕਵਰ ਕਰ ਰਹੇ ਸੀ ਕਿ ਉਹਨੂੰ ਮੋਲਡ ਕੀਤਾ ਜਾ ਰਿਹਾ ਕਿ ਕਾਂਗਰਸ ਦੇ ਟਾਈਮ ਦੇ ਉੱਤੇ ਜਿਹੜਾ ਹੈਗਾ ਡਿਫਰੈਂਸ ਹੈਗਾ ਸੀਗਾ 16% ਦਾ ਡੀਏ ਦਾ ਉਹ ਅਦਾ ਨਹੀਂ ਹੋਇਆ। ਮੈਂ ਉੱਥੇ ਗੱਲ ਕੀਤੀ ਕਿ ਸਰ ਇਹਨਾਂ ਨੇ ਪੈਨਸ਼ਨਰ ਦਾ ਡੀਏ ਜਿਹੜਾ ਹੈਗਾ ਆ ਮੁਲਾਜ਼ਮਾਂ ਦਾ ਡੀਏ ਐਬਸੋਲੂਟ ਹੀ ਨਹੀਂ ਦਿੱਤਾ।
1: ਨਾਲੇ ਸੈਣੀ ਸਾਹਿਬ ਉਹ ਤਾਂ ਚਲੋ ਠੀਕ ਹੈ, 4 ਸਾਲਾਂ ਦਾ ਜਿਹੜਾ ਤੁਹਾਡਾ ਪਿਆ ਪੁਰਾਣੀਆਂ ਸਰਕਾਰਾਂ ਦਾ ਛੱਡੋ, 4 ਸਾਲ ਦਾ ਤੁਸੀਂ ਸ਼ੋਅ ਕਰੋ ਕੀ ਦਿੱਤਾ ਹੈ।
2: ਬਿਲਕੁਲ ਜੀ, ਤੁਸੀਂ ਤਾਂ ਆਪਣਾ ਕਲੀਅਰੈਂਸ ਰੱਖਦੇ
1: ਜੀ,
2: ਤੁਸੀਂ ਕਿਉਂ ਰੋਕਿਆ
1: ਜੀ?
2: ਪਿਛਲਾ ਜਿਹੜਾ ਬਕਾਇਆ ਉਹਨਾਂ ਦਾ ਬਕਾਇਆ ਰਹਿਣ ਦਿੰਦੇ, ਤੁਸੀਂ ਆਪਣਾ ਅਪ ਟੂ ਡੇਟ ਰੱਖਦੇ।
1: ਬਿਲਕੁਲ ਹੈ।
2: ਮੈਂ ਭਾਰਤ ਸਾਹਿਬ ਤੁਸੀਂ ਦੇਖੋ ਪੁਆਇੰਟ ਆਊਟ ਕੀਤਾ ਸੀਗਾ ਕਿ ਭਾਈ ਜਿਸ ਹੈਡ ਦੇ ਵਿਚ ਸੈਲਰੀ ਦਾ ਹੈਡ ਹੁੰਦਾ ਆ ਜਦੋਂ ਫਾਈਨਾਂਸ ਦਾ ਜਿਹੜਾ ਬਜਟ ਪੇਸ਼ ਕੀਤਾ ਜਾਂਦਾ,
1: ਬਿਲਕੁਲ ਹੈ ਜੀ,
2: ਉਹਦੀ ਮੈਂ ਫਿਗਰ ਕੱਢੀ ਸੀ ਤੇ ਇਹ ਫਿਗਰ ਜਿਹੜੀ ਆ ਪਿਛਲੇ ਸਾਲ ਨਾਲ ਟੈਲੀ ਕਰਦੀ ਆ
1: ਜੀ।
2: ਤੇ ਮਾਨ ਸਾਹਿਬ ਕਹਿੰਦੇ ਮੈਂ ਜਿਹੜਾ ਹੈਗਾ ਆ 40,000 ਇਸ ਸਾਲ ਚ ਰੋਜ਼ਗਾਰ ਦੇ ਤਾ, 65,000 ਟੋਟਲ ਦੇ ਤਾ
1: ਜੀ।
2: ਤੇ ਜੇ ਸੈਲਰੀ ਅਕਾਊਂਟ ਦੇ ਵਿਚ ਪੈਸਾ ਹੀ ਓਨਾ ਜਾ ਰਿਹਾ ਹੈਗਾ ਆ ਤੇ ਨਵੇਂ ਵੱਡੇ ਅਪਲਾਈ ਹੈਗੇ ਉਹ ਕਿੱਥੇ ਹੈਗੇ ਆ ਜੀ? ਉਹਨਾਂ ਦੀ ਸੈਲਰੀ ਉਹ ਅਕਾਊਂਟ ਚ ਪੈਸੇ ਤਾਂ ਵਧਣੇ ਚਾਹੀਦੇ ਸੀ ਜੀ,
1: ਤੇ
2: ਸੈਲਰੀ ਜਿਹੜੀ ਹੈਗੀ ਉਹਨਾਂ ਨੂੰ ਵੀ ਤਾਂ ਦੇਣੀ ਹੈ ਨਾ
1: ਜੀ।
2: ਹੁਣ ਪਤਾ ਨੀ ਲੱਗਦਾ ਹੈਗਾ ਸਰ ਇੱਥੇ ਜਿਹੜਾ ਹੈਗਾ ਆ ਸਭ ਘਾੜਾ ਮਾੜਾ ਆ, ਇਹਨਾਂ ਨੇ ਆਪਣੀ ਐਸ਼ ਪ੍ਰਸਤੀ ਦੇ ਉੱਤੇ ਪੈਸੇ ਖਰਚੇ ਆ ਜੀ, ਆਪਣਾ ਇਹਨਾਂ ਦਾ ਖਰਚੇ ਤੇ ਕੋਈ ਕੰਟਰੋਲ ਨਹੀਂ ਜੀ। ਮੁਲਾਜ਼ਮਾਂ ਦਾ ਜਿਹੜਾ ਹੈਗਾ ਰੁਕਿਆ ਆ ਜੀ, ਹੁਣ ਮੁਲਾਜ਼ਮਾਂ ਦਾ 15,000 ਕਰੋੜ ਰੁਪਇਆ ਬਣ ਗਿਆ ਜੀ।
1: ਬਿਲਕੁਲ ਹੈ ਜੀ,
2: ਹੁਣ ਸੁਪਰੀਮ ਕੋਰਟ ਇਹ ਹਾਈ ਕੋਰਟ ਜਾਂਦੇ ਹੈਗੇ ਆ ਜੀ, ਉੱਥੇ ਉਹ ਕਹਿੰਦੇ ਹੈਗੇ ਆ ਕਿ ਤੁਸੀਂ ਮਤਲਬ ਜਿਹੜਾ ਪਤਾ ਆ ਇਹ ਅਪੀਲ ਡਬਲ ਬੈਂਚ ਤੇ ਕਿਉਂ ਕੀਤੀ ਇਹਨਾਂ ਨੇ, ਕਿ ਸਿਰਫ ਟਾਈਮ ਪਾਸ ਕਰਨ ਵਾਸਤੇ
1: ਜੀ, ਸਟੇ ਲੈਣ ਨੂੰ, ਬਿਲਕੁਲ ਸਟੇ ਮਿਲ ਜਾਊਗਾ ਤਾਂ ਸਾਡੇ ਜਿਹੜੇ 5-7 ਮਹੀਨੇ ਆ ਪਾਰ ਹੋ ਜਾਣਗੇ ਜੀ।
2: ਪਾਰ ਹੋ ਜਾਣਗੇ ਤੇ ਅਸੀਂ ਕਹਿ ਦੇਵਾਂਗੇ ਯਾਰ ਭਈ ਏਦਾਂ ਕਰਕੇ ਹੈਗਾ ਸੀ, ਅਸੀਂ ਤਾਂ
1: ਕੋਈ
2: ਤੁਸੀਂ ਕਲੈਰਟੀ ਵਾਸਤੇ ਕੋਰਟ ਨੇ ਸਟੇ ਕਰ ਦਿੱਤਾ ਆ
1: ਤੇ
2: ਇਸ ਕਰਕੇ ਅਸੀਂ ਮੁਲਾਜ਼ਮਾਂ ਨੂੰ ਨਹੀਂ ਦੇ ਸਕੇ, ਉਹ ਬਹਾਨਾ ਲੱਭਦੇ ਸੀ
1: ਜੀ।
2: ਪਰ ਕੋਰਟ ਨੇ ਜਿਹੜਾ ਜਿਹੜੀ ਗੱਲਬਾਤ ਕੀਤੀ ਹੈਗੀ ਆ ਜੀ, ਉਹਨਾਂ ਨੇ ਕਿਹਾ ਕਿ ਤੁਸੀਂ ਭਾਈ ਇੱਦਾਂ ਆ ਵੀ 30 ਜੂਨ ਤੱਕ ਤਾਂ ਤੁਸੀਂ ਦੇਣਾ ਆ
1: ਜੀ,
2: ਤੁਸੀਂ ਜੇ ਟਾਈਮ ਮੰਗਦੇ ਆ ਤੇ ਤੁਸੀਂ ਜਿਹੜਾ ਹੈਗਾ ਆ ਫਰੇਮਵਰਕ ਲੈ ਕੇ ਆਓ, ਆਪਣਾ ਜਿਹੜਾ ਚਾਰਟਰ ਲੈ ਕੇ ਆਓ
1: ਜੀ
2: ਵੀ ਕਿੱਦਾਂ ਕਿੱਦਾਂ ਤੁਸੀਂ ਦੇ ਸਕਦੇ, ਤੁਹਾਡੇ ਕੋਲ ਕੀ ਰੋਡ ਮੈਪ ਹੈਗਾ ਆ ਅੱਗੇ ਇਸ ਅਦਾਇਗੀ ਵਾਸਤੇ।
1: ਬਿਲਕੁਲ ਜੀ,
2: ਕਹਿੰਦੇ ਜੀ ਸਾਡੇ ਕੋਲ ਪੈਸੇ ਹੈ ਨੀ ਗੇ, ਉਹ ਕਹਿੰਦੇ ਅਦਾਇਗੀ ਵਾਸਤੇ ਤੁਸੀਂ ਜਿਹੜਾ ਲੈ ਕੇ ਆਓ ਜੀ, 2500 ਕਰੋੜ ਰੁਪਇਆ ਕਰਜ਼ਾ ਤੁਸੀਂ ਇੱਕ ਦਿਨ ਦੇ ਵਿੱਚ ਤੋੜ ਲੈ ਲਿਆ ਹੈ ਜੀ।
1: ਬਿਲਕੁਲ ਹੈ ਜੀ ਜੀ,
2: ਕੁਛ ਨਾ ਕੁਛ ਮੁਲਾਜ਼ਮਾਂ ਨੂੰ ਮਿਲਣਾ ਚਾਹੀਦਾ ਨਾ ਜੀ, ਪੈਨਸ਼ਨਾਂ ਨੂੰ ਮਿਲਣਾ ਚਾਹੀਦਾ, ਪਰ ਸਾਹਿਬ
1: ਜੀ
2: ਉਹ ਬੰਦਾ ਬਾਈ ਬੰਦਾ ਨਹੀਂ ਗੁਜ਼ਾਰਾ ਕਰ ਸਕਦਾ ਜੀ, ਕਿਉਂਕਿ ਡੀਏ ਹੀ ਇੱਕ ਏਦਾਂ ਦੀ ਚੀਜ਼ ਆ ਜਿਹੜੀ ਸੈਲਰੀ ਨੂੰ ਹੈਂਡਸਮ ਬਣਾਉਂਦੀ ਆ।
1: ਬਿਲਕੁਲ ਹੈ ਜੀ,
2: ਅਦਰਵਾਈਜ਼ ਜਿਹੜਾ ਹੈਗਾ ਆ ਬੇਸਿਕ ਪੇ ਜਿਹੜੀ ਹੁੰਦੀ ਆ ਉਹਦੇ ਨਾਲ ਬੰਦਾ
1: ਖਰਚੇ ਪੂਰੇ ਨਹੀਂ ਕਰ ਸਕਦਾ। ਬਿਲਕੁਲ ਹੈ ਜੀ,
2: ਕਿਉਂਕਿ ਜਿਸ ਰੁਤਬੇ ਤੇ ਵੀ ਬੰਦਾ ਹੈਗਾ ਆ ਉਸ ਰੁਤਬੇ ਤੇ ਖਰਚੇ ਉਹਦੇ ਰੁਤਬੇ ਦੇ ਮੁਤਾਬਕ ਹੀ ਕਰਨੇ ਪੈਂਦੇ ਆ।
1: ਬਿਲਕੁਲ ਹੈ ਜੀ, ਬਿਲਕੁਲ ਹੈ ਸੈਣੀ ਸਾਹਿਬ। ਸੈਣੀ ਸਾਹਿਬ ਇੱਕ ਖਬਰ ਕਰਕੇ ਛੋਟੇ ਸੰਖੇਪ ਚ ਹੀ ਲਵਾਂਗਾ, ਸ਼ਾਇਦ ਤੁਸੀਂ ਵੀ ਵੀਡੀਓ ਸੁਣੀ ਹੋਣੀ ਆ, ਮੈਂ ਚਲਾਈ ਵੀ ਹੈ ਆਪਣੇ। ਸ਼ਾਇਦ ਉਹ ਕਹਿੰਦੇ ਨੇ ਕਿ ਭਾਈ ਇਹਨਾਂ ਦੇ MLA ਨੇ ਸ਼ਾਇਦ ਕਹਿੰਦੇ ਜਾਂ ਤਾਂ ਜਿਤਾ ਦਿਓ ਜਾਂ ਫਿਰ ਕਹਿੰਦੇ ਨੇ ਧੱਕੇ ਨਾਲ ਤਾਂ ਸਾਨੂੰ ਜਿੱਤਣਾ ਕਹਿੰਦੇ।
2: ਪਰ ਮੈਂ ਆਇਆ ਵੀ ਇਸੇ ਖਬਰ ਨੂੰ ਕਰਨ ਵਾਸਤੇ, ਤੁਸੀਂ ਦੇਖੋ ਸਹੀ ਮਤਲਬ ਮੈਂਟੈਲਿਟੀ ਕੀ ਆ ਔਰ ਸਦੀਅਤ ਬਿਆਨ ਕਰ ਦਿੱਤੀ ਅਗਲੇ
1: ਜੀ।
2: ਸਰ ਬੈਲਟ ਪੇਪਰ ਤੇ ਚੁਣਾਵ ਜਿਹੜਾ ਆ ਮੈਂ ਅੱਜ ਤੱਕ ਹਮੇਸ਼ਾ ਜਿਹੜਾ ਹੈਗਾ ਆ ਬੈਲਟ ਪੇਪਰ ਦਾ ਵਿਰੋਧ ਕੀਤਾ
1: ਜੀ।
2: ਬਗਦਰ ਵੀਰ ਹੁਣ ਜਿਹੜੇ ਹੈਗੇ ਇਸ ਚੀਜ਼ ਦੇ ਉੱਤੇ ਜਿਹੜਾ ਹੈਗਾ ਆ ਉਹ ਕਹਿੰਦੇ ਸੀ ਬੈਲਟ ਪੇਪਰ
1: ਤੇ ਮੈਂ ਇਸ ਚੀਜ਼ ਦਾ
2: ਜਿਹੜਾ ਵਿਰੋਧ ਇਸ ਕਰਕੇ ਕਰਦਾ ਸੀ EVM ਤੇ ਉਹ ਇਤਰਾਜ਼ ਜਤਾਉਂਦੇ ਸੀ, ਮੈਂ ਕਹਿੰਦਾ ਸੀਗਾ ਵੀ EVM ਜਿਹੜੀ ਹੈਗੀ ਆ ਮੋਰ ਦੈਨ ਜਿਹੜਾ ਹੈਗਾ ਆ ਐਕੂਰੇਟ ਹੈਗੀ ਆ ਉਹਦੇ ਨਾਲ
1: ਜੀ,
2: ਕਿਉਂਕਿ ਉਹਦੇ ਵਿੱਚ ਦੇਖੋ ਅਗਲੇ ਨੇ ਸਪਸ਼ਟ ਦੱਸ ਦਿੱਤਾ ਭਾਈ ਜਿੱਤ ਤਾਂ ਤੁਸੀਂ ਜਾਣਾ ਹੀ ਆ, ਜੇ ਜਿਤਾ ਦੇਗਾ ਠੀਕ ਹੈ
1: ਜੀ
2: ਜਿਤਾ ਲਾਂਗੇ ਹਾਂਜੀ। ਇਹ ਤਾਂ ਹੁਣ ਇਲੈਕਸ਼ਨ ਕਮਿਸ਼ਨਰ ਦੇ ਜਿਹੜੀ ਹੈਗੀ ਆ ਰਿਸਪੋਂਸੀਬਿਲਟੀ ਓਨ ਹੋ ਗਈ ਆ
1: ਕਿ
2: ਉਹ ਮਤਲਬ ਦੇਖੋ ਕਿ ਉਹਦੇ ਵਾਸਤੇ ਇੱਕ ਚੈਲੰਜ ਆ ਕਿ ਤੁਸੀਂ ਫੇਰ ਇਲੈਕਸ਼ਨ ਕਿੱਦਾਂ ਕਰਾ ਸਕਦੇ
1: ਕਰਾ ਸਕਦੇ ਹੋ ਜੀ। ਬਿਲਕੁਲ ਹੈ ਜੀ, ਸਵਾਲ ਖੜੇ ਹੋ ਗਏ ਜੀ।
2: ਬਾਕੀ ਇਹ ਕਰਦੇ ਆ ਜੀ, ਕਰਦੇ
1: ਆ ਸਾਰਾ ਕੁਝ ਕਰਦੇ ਹੈਗੇ। ਬਿਲਕੁਲ ਹੈ ਜੀ, ਹੁੰਦਾ ਜੀ।
2: ਬਟ ਇਹ ਹੈਗਾ ਆ ਕਿ ਇਹਨਾਂ ਦੇ ਮੈਂ ਤਾਂ ਔਜਲਾ ਸਾਹਿਬ ਦੀ ਗੱਲ ਦੇ ਨਾਲ ਸਹਿਮਤ ਸੀਗਾ, ਉਹਨਾਂ ਨੇ ਇੱਕ ਦਿਨ ਗੱਲ ਕੀਤੀ ਸੀ ਕਿ ਇਹ ਬਾਰ ਬਾਰ ਚੋਣਾਂ ਜਿਹੜੀਆਂ ਹੈਗੀਆਂ ਸਮਾਜ ਨੂੰ ਪਾੜਨ ਵਾਸਤੇ
1: ਕੀਤੀਆਂ ਜਾਂਦੀਆਂ
2: ਆ, ਹੋਰ ਕੁਛ ਨੀ, ਭਰਾ ਭਰਾ ਨਾ ਫੜਿਆ ਜੀ ਜਿੱਦਾਂ ਮਰਜ਼ੀ ਹੈਗਾ ਆ, ਤਾਂ ਕਿ ਜਿਹੜਾ ਆ ਵੀ ਅਸੀਂ ਆਪਣੀਆਂ ਚੋਣਾਂ ਅਗਲੀਆਂ ਜਿਹੜੀਆਂ ਉਹ ਜਿੱਤ ਸਕੀਏ, ਉਹਦੇ ਕਰਕੇ ਜਿਹੜਾ ਆਪਣੇ ਸੈੱਲ ਕ੍ਰੀਏਟ ਕਰਨ ਵਾਸਤੇ ਜਿਹੜਾ ਆ ਇਹ ਚੋਣਾਂ ਕਰਾਈਆਂ ਜਾਂਦੀਆਂ ਪਰ ਜਾਣ ਬੁੱਝ ਕੇ ਜਿਹੜਾ ਆ ਉਹਦੇ ਵਿੱਚ ਦੇਖੋ ਮਾਈਟ ਇਜ਼ ਰਾਈਟ ਜਿਹੜਾ ਹੈਗਾ ਆ ਇਹ ਤਾਂ ਸ਼ੁਰੂ ਤੋਂ ਚੱਲਿਆ ਆ ਰਿਹਾ
1: ਜੀ,
2: ਪਰ ਮਾਈਟ ਇਜ਼ ਰਾਈਟ ਜਿਹੜਾ ਹੈਗਾ ਆ ਉਹ ਪ੍ਰੋਜੈਕਟ ਵੀ ਹੁੰਦਾ ਹੋਵੇ, ਸਾਹਮਣੇ ਪ੍ਰਗਟ ਵੀ ਹੁੰਦਾ ਹੋਵੇ, ਉਹ ਅੱਜ ਤੁਹਾਨੂੰ ਇੱਕ ਮਿਸਾਲ ਪ੍ਰਗਟ ਹੋ ਗਈ ਆ
1: ਜੀ।
2: ਵੈਸੇ ਇਹ ਵੀਡੀਓ ਜਿਹੜੀ ਹੈਗੀ ਨਾ ਸਰ, ਇਹ ਲੋਕਾਂ ਨੇ ਪ੍ਰਜ਼ਰਵ ਕਰਕੇ ਰੱਖਣੀ ਹੈ ਜੀ,
1: ਬਿਲਕੁਲ
2: ਲੋਕਾਂ ਨੇ ਇਹ ਜਿਹੜੀ ਵੀਡੀਓ ਜਿਹੜੀ ਹੈਗੀ ਆ ਅੱਗੇ, ਔਰ ਤੁਸੀਂ ਦੇਖਿਓ ਸਰ ਜਦੋਂ ਇਹ ਜਦੋਂ ਵੀ ਜਿਹੜਾ ਹੈਗਾ ਈਵੀਐਮ ਤੇ ਪੋਸਟ ਕਰੂਗਾ ਔਰ ਇਹ ਵੀਡੀਓ ਚਲਾਇਆ ਕਰਨਗੇ, ਤੁਸੀਂ ਆਹ ਚਾਹੁੰਦੇ ਹੈਗੀ ਹੈ ਜੀ,
1: ਬਿਲਕੁਲ ਹੈ ਜੀ,
2: ਬਿਲਕੁਲ ਬੰਦ ਕਰਕੇ ਤੇ ਅਸੀਂ ਬਣਾ ਲੈਣੇ ਜੀ,
1: ਇਨਕਲਾਬ ਲੈ ਆ ਰਹੇ
2: ਕਰਕੇ ਜਿਹੜਾ
1: ਜੀ ਨਵਾਂ ਇਨਕਲਾਬ ਜੀ, ਨਵਾਂ
3: ਇਨਕਲਾਬ ਬਿਲਕੁਲ ਦੋਨੋ ਵੀਰਾਂ ਨੂੰ ਤੇ ਸਰਕਾਰ ਸਰੋਤਿਆਂ
1: ਠੀਕ ਠਾਕ ਜੀ, ਜੀ ਆਨੂੰ ਜੀ ਸਤਿ ਸ੍ਰੀ ਅਕਾਲ,
3: ਕਾਨੂੰਨ ਉਹ ਬਣਾਉਂਦੇ ਨੇ ਜਿਨ੍ਹਾਂ ਨੂੰ ਕਿਸੇ ਚੀਜ਼ ਦਾ ਡਰ ਨੀ
1: ਜੀ,
3: ਤੇ ਕਾਨੂੰਨ ਦੇ ਵਿਰੋਧ ਚ ਵੀ ਉਹ ਖੜਦੇ ਨੇ ਤੇ ਜਿਹੜੇ ਕਾਰਾਂ ਵੱਡੀਆਂ ਚ ਜਾਂਦੇ ਨੇ ਤੇ ਕੋਠੀਆਂ ਜਾਂਦੇ ਨੇ ਸਕਿਉਰਿਟੀ ਰੱਖਦੇ ਨੇ
1: ਜੀ।
3: ਆ ਕੁੱਤੇ ਮਾਰਨ ਦੀ ਗੱਲ ਹੋਈ ਆ ਰੁਪਿੰਦਰ ਹਾਂਡਾ ਸਵੇਰ ਦੀ ਪਿੱਟਣ ਲੱਗੀ ਆ ਤੇ ਮੈਂ ਹਰ ਇੱਕ ਕਮੈਂਟ ਲਿਖੇ ਦਿੱਤਾ, ਮੈਂ ਬੀਬਾ ਉਹਨਾਂ ਮਾਪਿਆਂ ਨੂੰ ਜਾ ਕੇ ਮਿਲੀ
1: ਜੀ
3: ਜਿਨ੍ਹਾਂ ਨੇ ਬੱਚੇ ਨੋਚ ਨੋਚ ਕੇ ਖਾ ਗਏ ਕੁੱਤੇ,
1: ਬੱਚੇ ਦੇਖੋ ਔਰਤਾਂ ਬੰਦੇ ਸਾਰਾ ਕੁਝ ਚੱਕ ਦਿੱਤਾ ਜੀ,
3: ਮੈਂ ਜਾਂ ਜਿਹੜੀ ਕਾਲੀ ਐਕਟਾਂ ਤੇ ਚੜ ਕੇ ਗੀਤ ਚਲਾਉਣੀ ਆ ਨਾ
1: ਜੀ,
3: ਕਿਸੇ ਦਿਨ ਉਹ ਕਾਲੀ ਐਕਟਾ ਹੱਡਾ ਕੌੜੀ ਤੋਂ ਲੈ ਕੇ ਲੰਘੀ
1: ਲੰਘੀ
3: ਦੁਪਹਿਰ ਦੇ ਟਾਈਮ
1: ਜੀ,
3: ਫਿਰ ਤੈਨੂੰ ਪਤਾ ਲੱਗੂ ਤੇਰੀ ਕਾਲੀ ਐਕਟਾ ਦਾ ਹੈਂਡਲ ਫੜ ਦਿਆ ਕੀ ਫੜ ਦੇ,
1: ਗਿੱਟੇ ਰਹਿ ਗਏ ਨਾਲ ਤਾਂ ਕਹਿ ਦਿਓ
3: ਬਸ
1: ਜੀ।
3: ਮਤਲਬ ਦੇਖੋ ਮੈਨੂੰ ਤਾਂ ਇਹ ਲੱਗਦਾ ਜਿਹੜੇ ਹਾਲਾਤਾਂ ਚ ਅਸੀਂ ਜਾ ਰਹੇ ਤੇ ਕੱਲ ਨੂੰ ਮੱਛਰ ਦੀ ਸਪਰੇ ਵੀ ਬੰਦ ਕਰ ਦੇਣਗੇ ਭਾਈ, ਉਹ ਵੀ ਨੀ ਰੱਖ ਸਕਦੇ,
1: ਬਿਲਕੁਲ
3: ਬੰਦਾ ਜੋ ਮਰਜ਼ੀ ਮਾਰ ਦੋ
1: ਜੀ,
3: ਕੁੱਤਾ ਨੀ ਤੁਸੀਂ ਮਾਰ ਸਕਦੇ, ਕੋਈ ਚੀਜ਼ ਨੀ ਮਾਰ ਸਕਦੇ, ਬੰਦਾ ਬੰਦੇ ਨੂੰ ਮਾਰ ਦੇਵੇ ਉਹਦੀ ਸਜ਼ਾ ਹੈ
1: ਸਜ਼ਾ,
3: ਤੇ ਆ ਦੇਖ ਲੋ ਬੰਗਾਲ ਦੇ ਵਿੱਚ ਮੰਡੀ ਲਾਈ ਖੜੇ ਨੇ,
1: ਹਾਂ ਬਿਲਕੁਲ ਹੈ ਜੀ ਮੱਝਾਂ ਦੀ, ਬਿਲਕੁਲ ਆਟਵਾਣਾ ਸਾਹਿਬ ਨੇ ਵੀਡੀਓ ਪਾਈ ਇੱਕ ਜੀ,
3: ਉਹ ਸਾਰੀ ਘੁੰਮਦੀ ਹੈ
1: ਜੀ,
3: ਉਹ ਕਹਿੰਦੇ ਵੀ ਸਾਡੇ ਈਦ ਦੇ ਉੱਪਰ ਤੁਸੀਂ ਕੁਰਬਾਨੀ ਨੂੰ ਨਜਾਇਜ਼ ਕਹਿੰਦੇ ਹੋ, ਫਿਰ ਅਸੀਂ ਕਿਉਂ ਥੋੜੀਆਂ ਗਾਵਾਂ ਖਰੀਦੀਏ,
1: ਖਰੀਦੀਏ ਬਿਲਕੁਲ ਹੈ,
3: ਬਿਲਕੁਲ ਚਾਹੀਦਾ ਵੀ ਇੱਕਣੇ
1: ਜੀ,
3: ਤੇ ਤੁਹਾਡਾ ਕੁੱਤਾ ਕੁੱਤਾ ਤੇ ਸਾਡਾ ਕੁੱਤਾ ਟੌਮੀ
1: ਟੌਮੀ ਜੀ, ਬਿਲਕੁਲ ਹੈ।
3: ਦੇਖੋ ਅੱਗੇ ਵੀ ਇਹ ਕੁਛ ਹੁੰਦਾ ਸੀਗਾ, ਆ ਜਿਹੜਾ ਧਾਂਦਲੀਆਂ ਵੋਟਾਂ ਦੇ ਵਿੱਚ ਜਿਹੜਾ ਅੱਜ ਆਹ ਬੋਲਿਆ ਬਾਜੀਗਰ ਉੱਥੇ ਵਾਲਾ
1: ਜੀ
3: ਐਮ ਐਲ ਏ
1: ਹਾਂਜੀ,
3: ਪਰ ਉਹ ਜਿਹੜੇ ਲੀਡਰ ਸੀ ਨਾ ਉਹ ਕਿਸੇ ਅਕਲ ਨਾਲ ਕੰਮ ਕਰਦੇ ਸੀਗੇ
1: ਜੀ,
3: ਉਹ ਜਿਵੇਂ ਕਹਿੰਦੇ ਹੁੰਦੇ ਆ ਵੀ ਅਕਲ ਵੀ ਨਕਲ ਬਿਨਾਂ ਨੀ ਭੱਜਦੀ,
1: ਬਿਲਕੁਲ ਹੈ ਜੀ,
3: ਤੇ ਉਹ ਅਕਲ ਨਾਲ ਕੰਮ ਕਰਦੇ, ਹੁਣ ਚੁਣੇ ਮੇਰੇ ਵਰਗੇ ਹੋ ਗਏ ਜਿਹਨਾਂ ਨੂੰ ਆਪ ਦਾ ਵੋਟ ਨੀ ਸੀ ਕੋਈ ਪਾਉਣ ਦਿੰਦਾ,
1: ਪ੍ਰੈਸ ਦੇ ਸਾਹਮਣੇ ਆਉਣ ਨੀ ਦਿੰਦੇ ਕੁਛ ਹੋਰ ਹੀ ਨਾ ਆਪ ਹੀ ਸੰਭਾਲਦੇ ਆ ਪ੍ਰੈਸ ਪ੍ਰੁਸ ਨੂੰ ਸਾਰਾ ਕੁਛ, ਹਾਂਜੀ
3: ਕਿਸੇ ਚੀਜ਼ ਨੂੰ ਇੰਨਾ ਵੀ ਰੋਕ ਕੇ ਨੀ ਰੱਖਣਾ ਚਾਹੀਦਾ, ਜੇ ਕੱਢੇ ਲਗਾਈ ਪੜਾ ਸਕਦੇ
1: ਬਿਲਕੁਲ
3: ਉਹ ਕੰਮ ਨੀ ਹੁੰਦਾ, ਕਹਿੰਦਾ ਮੁੜਦਾ ਬੋਲੂ ਕੱਪੜ ਪਾੜੂ
1: ਜੀ,
3: ਹੁਣ ਕੱਪੜੇ ਪਾੜਦੇ ਨੇ,
1: ਬਿਲਕੁਲ ਹੈ ਜੀ।
3: ਹਾਂਜੀ ਰਾਜਨ ਜੀ,
2: ਹਾਂਜੀ ਵੀਰ ਜੀ, ਤੁਸੀਂ ਵੀ ਗਲਤ ਬੋਲ ਗਏ ਜੀ, ਨਕਲ ਅਕਲ ਤੋਂ ਬਿਨਾਂ ਨੀ ਵੱਜਦੀ ਜੀ, ਤੁਸੀਂ ਕਹਿਤਾ ਅਕਲ ਨਕਲ ਤੋਂ ਬਿਨਾਂ ਨੀ ਵੱਜਦੀ,
3: ਆਹੋ ਨਕਲ
2: ਨਕਲ
3: ਮੇਰੇ ਵਰਗਾ ਵਿਚਾਰਾ ਕਦੇ ਵੋਟ ਤਾਂ ਬਣ ਨੀ ਦਿੰਦੇ,
1: ਸੈਣੀ ਸਾਹਿਬ ਉਹਨਾਂ ਨੂੰ ਸਮਝ ਹੀ ਨੀ ਆਉਂਦਾ ਕਿ ਅਕਲ ਜਰੂਰੀ ਆ ਕਿ ਨਕਲ ਜਰੂਰੀ ਆ ਨਾ ਜੀ।
3: ਉਧਰ ਦੇਖੋ ਭਾਜ ਕਹਿੰਦੀ ਸਾਨੂੰ ਵੋਟਾਂ ਬਣਾ ਕੇ ਐਕਦੀ ਬਣਾਓ, ਕਹਿੰਦੀ ਸਿੰਗਲਾ ਭਵਾਨੀ ਕੱਢਦੇ ਕੰਮੀ ਨੀ ਹੁਣ ਦੋ ਸਰਕਾਰ ਤੁਹਾਡੀ ਐਮ ਐਲ ਏ ਤੂੰ
1: ਨਹੀਂ, ਉਹਨਾਂ ਦਾ ਕਿਹੜਾ ਰੋਲਾ ਨੀ ਪਿਆ ਸੀ ਟਰੱਕ ਯੂਨੀਅਨ ਦਾ,
3: ਉਹੀ ਤਾਂ ਗੱਲ ਹੈ ਕਹਿੰਦੀ ਸਾਡੇ ਕੰਮ ਰੋਕੀ ਪਏ ਨੇ ਸਰਕਾਰ, ਜੇ ਥੋੜੇ ਹੁਣ ਨੀ ਹੁੰਦੇ ਫਿਰ ਤੁਸੀਂ ਕਦੋਂ ਕਰਾ ਲਈ ਹੋ
1: ਜੀ,
3: ਹੈ ਤੁਸੀਂ ਪੰਜੀ ਤੁਹਾਨੂੰ ਕਦੋਂ ਮਿਲਦੀ ਨੀ
1: ਜੀ,
3: ਲੁੱਟ ਕੇ ਤਾਂ ਖਾ ਗਏ, ਜਿਹੜੇ ਪੈਸੇ ਸੰਗਰੂਰ ਨੂੰ ਆਉਣੇ ਸੀ ਤਾਂ ਦਿੱਲੀ ਨੂੰ ਚਲੇ ਗਏ,
1: ਬਿਲਕੁਲ ਹੈ ਜੀ,
3: ਪੈਸਾ ਤੁਹਾਨੂੰ ਨੀ ਆ ਰਿਹਾ ਤੇ ਲੋਕ ਕੱਢੀ ਦੋਸ਼ ਦਈ ਜਾਂਦੇ ਹੋ ਹੈ
1: ਜੀ।
3: ਬੇਚੀਆਂ
1: ਨੇ ਤਾਂ ਫਿਰ ਖਰੀਦਣ ਵਾਲੇ ਵੀ ਤਾਂ ਉਹ 10-15 ਦੇ ਵਿੱਚ ਤੁਸੀਂ ਹੀ ਹੋ ਨਾ ਜੀ।
3: ਉਦੋਂ ਕਿਉਂ ਨੀ ਕਿਹਾ ਭਾਰਜ ਸਾਹਿਬ ਵੀ ਮੈਂ ਨੀ ਟਿਕਟ ਭਾਈ ਖਰੀਦਣੀ
1: ਜੀ,
3: ਮੈਂ ਨੀ ਬਣਨਾ ਕੁਛ।
1: ਬਿਲਕੁਲ
3: ਫੇਰ ਕਹਿੰਦੇ ਜ਼ਮੀਰ ਹੈਗੀ ਹੈ
1: ਜੀ,
3: ਤੇ ਖੁੱਡੀਆਂ ਸਾਹਿਬ ਦਾ ਕਿਤੇ 4 ਸਾਲ ਦੀ ਕਿਤੇ ਇਹਨਾਂ ਦਾ ਬੋਲੀ ਬਣਾਇਆ ਹੋਇਆ।
1: ਬਿਲਕੁਲ
3: ਉਦੋਂ ਦੇ ਕੋਈ ਨੀ ਬੋਲਦੇ
1: ਜੀ। ਨਹੀਂ ਮੈਨੂੰ ਤਾਂ ਲੱਗਦਾ ਕਿਤੇ ਨਾ ਕਿਤੇ ਇਹ ਗੇਮ ਜਿਹੜੀ ਚਲਾਈ ਆ ਨਾ ਮਾਨ ਸਾਹਿਬ ਦੇ ਇਸ਼ਾਰੇ ਤੇ ਚੱਲਦੀ ਆ, ਜੋ ਹਾਲਾਤ ਬਣ ਰਹੇ ਨੇ ਜੀ।
2: ਪਰ ਸਾਹਿਬ ਬੇਨਤੀ ਇਹ ਹੈਗੀ ਆ, ਮਾਨ ਸਾਹਿਬ ਨੇ ਜੇ ਗੇਮ ਚਲਾਈ ਵੀ ਹੈਗੀ ਆ ਨਾ ਜੀ,
1: ਹਾਂਜੀ,
2: ਤੇ ਜੇ ਚਾਹੇ ਜੋ ਮਰਜ਼ੀ ਹੋ ਜਾਏ ਉਹਦਾ ਫਾਇਦਾ ਕੋਈ ਨੀ ਹੋਣਾ।
1: ਪਰ ਸੈਂਟ ਸਾਹਿਬ ਮੈਨੂੰ ਇਹ ਲੱਗਦਾ ਕਿ ਜਿਹੜੀ ਬੀਜੇਪੀ ਸਰਕਾਰ ਆ ਨਾ ਜਾਂ ਕੇਂਦਰ ਦੀ ਸਰਕਾਰ ਆ, ਕਿਤੇ ਨਾ ਕਿਤੇ ਉਹ ਕੇਜਰੀਵਾਲ ਤੋਂ ਅਲੱਗ ਇਹਨਾਂ ਨੂੰ ਜ਼ੀਰੋ ਕਰਨਾ ਚਾਹੁੰਦੇ ਆ, ਜਿਹੜੀ ਦਿੱਲੀ ਦੀ ਲੀਡਰਸ਼ਿਪ ਹੈ। ਕੀ ਪਤਾ ਕਿ ਇਹਨਾਂ ਨਾਲ, ਮੈਨੂੰ ਲੱਗਦਾ ਕਿ ਇਹ ਭਰੋਸੇ ਚ ਲੈਣਾ ਚਾਹੁੰਦੇ ਆ ਆਪਣੇ ਮਾਨ ਸਰਕਾਰ ਨੂੰ। ਉਹਨਾਂ ਨੂੰ ਪਤਾ ਕਿ ਅਸੀਂ ਜਿੱਤਣਾ ਤਾਂ ਹੈ ਨਹੀਂ, ਪਰ ਕਿਤੇ ਨਾ ਕਿਤੇ ਇਹਨਾਂ ਨੂੰ ਸਪੋਰਟ ਕਰਕੇ ਇਹਨੂੰ ਕੰਟੀਨਿਊ ਕਰਾ ਸਕਦੇ ਆ।
2: ਪਰ ਸਾਹਿਬ ਤੁਸੀਂ ਆਪਣਾ ਤੁਹਾਡਾ ਗੈਸ ਸਹੀ ਵੀ ਹੋ ਸਕਦਾ ਹੈਗਾ ਆ, ਬਟ ਆਪਾਂ ਅੰਡਰ ਐਸਟੀਮੇਟ ਨਾ ਲਈਏ, ਉਹਨਾਂ ਨੇ ਪਤਾ ਨੀ ਕੀ ਕੋਈ ਗੇਮ ਖੇਡ ਜਾਣੀ
1: ਬਿਲਕੁਲ ਹੈ ਜੀ, ਬਿਲਕੁਲ।
2: ਇਸ ਕਰਕੇ ਤੁਸੀਂ ਦੇਖੋ ਨਾ ਸਿੱਖ ਲੀਡਰਸ਼ਿਪ ਉਹਨਾਂ ਨੇ ਕਿੱਦਾਂ ਆਪਣੇ ਨਾਲ ਲਈ ਹੈਗੀ ਆ ਜੀ।
1: ਹੁਣ
2: ਕਰਾਂਗੇ ਕੀ, ਆਪਾਂ ਵੀ ਹੈਵ ਨੋ ਚੋਇਸ, ਅਸੀਂ ਆਖਰ ਤਾਂ ਲੀਡਰ ਇਹੀ ਆ ਨਾ, ਇਹੀ ਬੰਦੇ ਇਲੈਕਸ਼ਨ ਲੜਦੇ ਆ, ਆਮ ਬੰਦਾ ਥੋੜਾ ਖੜਾ ਹੋ ਜਾਂਦਾ ਹੈਗਾ ਜੀ। ਇਹਨਾਂ ਬੰਦਿਆਂ ਦੇ ਵਿੱਚ ਚੂਜ ਕਰਨਾ ਪੈਣਾ ਨਾ
1: ਤੁਹਾਨੂੰ,
2: ਜਦੋਂ ਅਗਲਿਆਂ ਦੇ ਬੰਦਿਆਂ ਜਿਹੜਾ ਹੈਗਾ ਆ ਉਹਨਾਂ ਨੇ ਵੋਟ ਦੀ ਫਰੈਗਮੈਂਟੇਸ਼ਨ ਹੀ ਇੰਨੀ ਜ਼ਿਆਦਾ ਕਰ ਦਿੱਤੀ, ਵਾਲਡੀ ਇੰਨੀ ਜਗ੍ਹਾ ਦਿੱਤੀ
1: ਕਿ
2: ਤੁਹਾਡੇ ਕੋਲ ਹੋਰ ਕੋਈ ਆਪਸ਼ਨ ਹੀ ਨਹੀਂ ਹੈਗੀ ਜੀ।
1: ਬਿਲਕੁਲ
2: ਤੁਸੀਂ ਸੋਚਦੇ ਹੈਗੇ ਯਾਰ ਫਿਰ ਸਾਰਿਆਂ ਨੂੰ ਤਾਂ ਪਰਖ ਲਿਆ ਆ, ਹੁਣ ਇੱਕ ਵਾਰੀ ਇਹਨਾਂ ਨੂੰ
1: ਵੀ
2: ਹੋਰ ਕੀ ਕਰੋਗੇ ਤੁਸੀਂ?
1: ਬਿਲਕੁਲ
2: ਹਾਂਜੀ
1: ਜੀ।
2: ਬਾਕੀ ਇਹਨਾਂ ਨੇ ਤਾਂ ਇੱਕ ਕਾਕਰੋਚ ਪਾਰਟੀ ਕੱਢ ਦਿੱਤੀ ਸੀਗੀ,
1: ਇਹਦੇ
2: ਵਿੱਚ ਹਲਾ ਲਾ ਮਚਾਤਾ ਸੀਗਾ ਜੀ, ਉਹ ਤਾਂ ਟਾਈਮ ਦੇ ਉੱਤੇ ਪਤਾ ਲੱਗ ਗਿਆ ਜੀ। ਦੇਖੋ ਇਹਨਾਂ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਹਿਬ ਜਿਹੜੇ ਹੈਗੇ ਆ ਉਹ ਆਪਣੇ ਆਪ ਦੇ ਉੱਤੇ ਗਿਲਟੀ ਮਹਿਸੂਸ ਕਰ ਰਹੇ ਸੀ, ਤੇ ਮੇਰੀ ਬਾਈ ਸਲਿਪ ਆਫ ਟੰਗ ਜਿਹੜਾ ਆ ਮੈਂ ਇਹੋ ਜਿਹੀ ਗੱਲ ਕਰ ਗਿਆ ਜਿਹੜੀ ਕਿ ਮੈਂ ਸਮਝਾ ਨੀ ਸਕਿਆ ਕਿ ਮੈਂ ਕਹਿਣਾ ਕੀ ਚਾਹੁੰਦਾ ਸੀਗਾ, ਤੇ ਉਹਦੇ ਪਰਸੈਪਸ਼ਨ ਜਿਹੜੀ ਆ ਉਹ ਹੋਰ ਤਰ੍ਹਾਂ ਦੀ ਬਣ ਗਈ ਮੇਰੇ ਪ੍ਰਤੀ ਹੈ ਜੀ ਉਹਨਾਂ ਦੇ। ਪਰ ਇਹਨਾਂ ਦੇ ਆਹ ਜਿਹੜਾ ਕੰਮ ਕੀਤਾ ਨਾ ਜੀ, ਉਹ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਦਾ ਲਿੰਕ ਜੁੜਿਆ ਉਸ ਬੰਦੇ ਦਾ ਆਮ ਆਦਮੀ ਪਾਰਟੀ ਨਾਲ, ਉਹ ਸਾਰਾ ਕੁਛ ਜਿਹੜਾ ਰਿਵੀਲ ਹੋ ਗਿਆ। ਤੁਸੀਂ ਦੇਖੋ ਅੱਜ ਜਿਹੜਾ ਹੈਗਾ ਆ, ਚਾਹੇ ਯੂਥ ਹੈਗੀ, ਯੂਥ ਦੀਆਂ ਐਕਸਪੈਕਟੇਸ਼ਨ ਬਹੁਤ ਹੈਗੀਆਂ ਆ, ਕੋਈ ਵੀ ਬੰਦਾ ਉਹਨਾਂ ਨੂੰ ਸੈਟਿਸਫਾਈ ਨਹੀਂ ਕਰ ਸਕਦਾ
1: ਜੀ।
2: ਜੋ ਕਾਕਰੋਚ ਪਾਰਟੀ ਗੱਲਾਂ ਕਰਦੀ ਸੀ ਯਾਦ ਕਰੋ, ਇਹੀ ਆਮ ਆਦਮੀ ਪਾਰਟੀ ਕਹਿੰਦੀ ਸੀ
1: ਜੀ।
2: ਜਿੱਦਣ ਇਹਨਾਂ ਨੂੰ ਸੱਤਾ ਮਿਲ ਗਈ ਉਹ ਤੋਂ ਬਾਅਦ ਇਹ ਦੂਜੀਆਂ ਪਾਰਟੀਆਂ ਨਾਲੋਂ ਇਹਨਾਂ ਦਾ ਫਰਕ ਰਹਿ ਗਿਆ ਕੋਈ? ਇਹ ਤਾਂ ਇੱਕ ਹੱਥ ਹੋਰ ਅੱਗੇ ਵੱਧ ਕੇ ਗਏ ਹੈਗੇ ਜੀ ਹਰ ਜਗ੍ਹਾ ਤੇ।
1: ਪਰ ਸੈਣੀ ਸਾਹਿਬ ਮੈਂ ਇੱਕ ਚੀਜ਼ ਦੇ ਉੱਤੇ ਹੈਰਾਨ ਆ, ਦੇਖ ਲੋ ਭਈ ਇਹਦੇ ਵਿੱਚ ਦੇਖੋ ਹਾਮੀ ਜਿਹੜੇ ਜੋਗਿੰਦਰ ਯਾਦਵ ਵੀ ਭਰ ਰਹੇ ਨੇ ਇਸ ਚੀਜ਼ ਦੀ ਕਿ ਕਾਕਰੋਚ ਜਨਤਾ ਪਾਰਟੀ ਸਿਰਫ ਮਜ਼ਾਕ ਨਹੀਂ ਹੈ, ਇਹ ਕਿਸੇ ਗੰਭੀਰ ਬਦਲਾਅ ਦੀ ਸ਼ੁਰੂਆਤ ਵੀ ਹੋ ਸਕਦੀ ਹੈ ਕਹਿੰਦੇ ਜੀ।
2: ਬਾਰੇ ਸਾਹਿਬ

0: ਜੀ ਨਾਲੇ ਇਹ ਵੀ ਆਪਣਾ ਸਿਆਸੀ ਰਾਹ ਲੱਭਦੇ ਫਿਰਦੇ ਆ ਨਾ।
1: ਬਿਲਕੁਲ ਜੀ, ਬਾਕੀ ਸਾਰੇ ਬਣ ਗਏ ਵਿਚਾਰੇ। ਇਹ ਤਾਂ ਰਾਜ ਸਭਾ ਦੇ ਵਿਚ ਆਰਾਮ ਨਾਲ ਜਾਣਾ ਸੀ ਜੀ।
0: ਬਿਲਕੁਲ ਹੈ ਜੀ,
1: ਕੇਜਰੀਵਾਲ ਦੀ ਮੁਸੀਬਤ ਸੀ ਜੀ। ਹਾਂ ਜੀ, ਇਹਨਾਂ ਨੂੰ ਉਹਨਾਂ ਨੇ ਕੇਜਰੀਵਾਲ ਜਿਹੜਾ ਹੈਗਾ ਸਰ, ਮੈਂ ਤਾਂ ਦੁਨੀਆਂ ਦਾ ਸਭ ਤੋਂ ਵੱਡਾ ਇੰਟੈਲੀਜੈਂਟ ਬੰਦਾ ਜਿਹੜਾ ਆ ਕੇਜਰੀਵਾਲ ਨੂੰ ਮੰਨੂਗਾ
0: ਜੀ।
1: ਜੇ ਕਿਤੇ ਮੈਂ ਦਿੱਲੀ ਗਿਆ ਤੇ ਉਹਦੇ ਮਾਤਾ ਜੀ ਦੇ ਪੈਰੀ ਹੱਥ ਵੀ ਲਾਊਂਗਾ।
0: ਕਿਵੇਂ ਸਾਈਡ ਲਾਈਨ ਕੀਤੇ ਆ ਸਾਰੇ
1: ਧੰਨ ਲਓ ਤੁਸੀਂ ਹੈ ਜੀ, ਧੰਨ ਲਓ ਤੁਸੀਂ ਜੀ। ਅਸੀਂ ਤਿੰਨ ਤਿੰਨ ਸਾਲ ਪੰਜ ਪੰਜ ਸਾਲ ਦੇ ਕੋਰਸ ਪਾਸ ਕੀਤੇ ਤਾਂ ਝੂਠ ਬੋਲਣਾ ਸਿੱਖੇ। ਤੁਸੀਂ ਐਸਾ ਬੱਚਾ ਪੈਦਾ ਕੀਤਾ ਜਿਹਨੇ ਜਿਹੜਾ ਹੈਗਾ ਆ ਵੀ ਝੂਠ ਏਦਾਂ ਦਾ ਬੋਲਿਆ ਜਿਹੜਾ ਸੱਚ ਨੂੰ ਵੀ ਪਾਰ ਕਰ ਗਿਆ ਜੀ।
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਅਸੀਂ ਇਸ
2: ਚੀਜ਼ ਡਿਨਾਈ ਨਹੀਂ ਕੀਤਾ। ਤੇਰਾ ਮੇਰੇ ਨਾਲ ਵਾਹ ਨਹੀਂ ਪਿਆ
0: ਸੈਣੀ ਸਾਹਿਬ, ਦੇਖ ਲੋ ਤਰਸ ਦੇ ਆਧਾਰ ਦੇ ਉੱਤੇ ਗੱਲ ਕਰ ਰਿਹਾ ਕਿ ਮੈਂ ਲਾਗੇ ਆਇਆ, ਮੈਂ ਹਾਵੀ ਕੰਮ ਨਵੇੜ ਹੀ ਆਵਾਂ ਹੁਣ ਜਾਂਦਾ ਜਾਂਦਾ।
1: ਮੈਂ ਤਾਂ ਸੋਚਿਆ ਸੀ ਵੀਰ ਜੀ ਮੈਨੂੰ ਸੁਚੇਤ ਕਰਤਾ
0: ਜੀ।
2: ਕੇਜਰੀਵਾਲ ਸਾਹਿਬ ਭਗਵੰਤ ਮਾਨ ਨੂੰ ਮਿਲ ਕਪੂਰਥਲਾ ਹਾਊਸ ਗਏ ਨੇ।
0: ਬਿਲਕੁਲ ਹੈ ਜੀ, ਉਹੀ ਗੱਲ ਕਰਦੇ ਸੀ।
2: ਮਾਨ ਸਾਹਿਬ ਉੱਥੇ ਜਾਂਦੇ ਹੁੰਦੇ ਸੀ
0: ਅੱਗੇ, ਉੱਥੇ ਉਹਦੇ ਘਰ ਜਾਂਦੇ ਹੁੰਦੇ ਸੀ ਮੀਟਿੰਗ।
2: ਇਹ ਸਾਰੇ ਸ਼ੋਸ਼ੇਬਾਜ਼ੀ ਹੈ
0: ਜੀ,
2: ਸਭ ਕੁਝ ਸ਼ੋਸ਼ੇਬਾਜ਼ੀ ਚੱਲੂਗੀ ਹੁਣ ਬਹੁਤ ਕੁਝ।
0: ਬਿਲਕੁਲ ਹੈ ਜੀ, ਉਹ ਕਹਿੰਦੇ ਨੇ ਨਾ ਮਾਵੀ ਜੋ ਨਾ ਕਹਿਣ ਲੱਗਿਆ ਜੋ ਕਹਿੰਦੇ ਮਾੜੇ ਸਮੇਂ ਦਾ ਗਧੇ ਨੂੰ ਵੀ ਬਾਪ ਬਣਾਉਣਾ ਪੈਂਦਾ, ਉਹ ਉਦਾਹਰਣ ਹੁਣ ਫਿੱਟ ਹੋ ਰਹੀ ਹੈ।
2: ਮੈਂ ਕਿਹਾ ਜੀ ਇੱਥੇ ਤਾਂ ਮੇਰੇ ਲੱਗਾ ਗੁਰਦੁਆਰਾ ਸੈਕਟਰੀ ਬਣਿਆ ਮਾਨ ਨੀ, ਇਹ ਨਜ਼ਾਰੇ ਲੈ ਕੌਣ ਛੱਡ ਦੂ
0: ਜੀ।
2: ਉੱਥੇ ਤਾਂ ਦੇਣਾ ਪੈਂਦਾ, ਇੱਥੇ ਸਾਰਾ ਕੁਝ ਹੈ।
0: ਬਿਲਕੁਲ ਹੈ ਜੀ,
2: ਸੋ ਇਹ ਬਹੁਤ ਕੁਝ ਹੋਊਗਾ ਜੀ
0: ਜੀ।
1: ਬਿਲਕੁਲ
0: ਜੀ,
1: ਬਿਲਕੁਲ ਬਿਲਕੁਲ। ਹੁਣ ਤਾਂ ਏਦਾਂ ਆ ਵੀ ਧੱਕੇ ਖਾ ਖਾ ਕੇ ਅਸੀਂ ਵੀ ਸਿਆਣੇ ਹੋ ਗਏ, ਸਾਨੂੰ ਵੀ ਪਤਾ ਆ ਜੋ ਸਾਨੂੰ ਦਿਖਾਉਂਦੇ ਆ ਅਸਲੀਅਤ
0: ਅਸਲੀਅਤ
1: ਇਹ ਨਹੀਂ ਹੈਗੀ।
0: ਬਿਲਕੁਲ,
1: ਇਹ ਕੇਜਰੀਵਾਲ ਨੇ ਫੋਨ ਕੀਤਾ ਹੋਣਾ ਵੀ ਆਪ ਮਾਨ ਸਾਹਿਬ ਆਪ ਘਰ ਪਰ ਨਹੀਂ ਜਾਣਾ, ਮੈਂ ਆਪਕੋ ਕਪੂਰਥਲਾ ਹਾਊਸ ਤੋਂ ਮਿਲੂੰਗਾ ਔਰ ਜੋ ਜਾਏਗੀ ਉਸੇ ਐਸਾ ਹੋਗਾ ਹੈ ਜੀ। ਇਹ ਤਾਂ ਇਹ ਲੋਕ ਸਾਡੇ ਜਿਹੜੇ ਹੈਗੇ ਦਿਮਾਗਾਂ ਨਾਲ ਖੇਡਦੇ ਆ,
0: ਖੇਡਦੇ ਆ ਜੀ। ਬਿਲਕੁਲ
2: ਬਿਲਕੁਲ, ਇਹਦਾ ਭਗਵੰਤ ਮਾਨ ਨੇ ਤੁਰ ਲੱਗੇ ਨੇ ਪੁੱਛੇ ਹੋਣਾ ਵੀ ਜਨਾਬ ਕਿੱਥੇ ਹੋ ਤੁਸੀਂ
0: ਜੀ।
2: ਕੇਜਰੀਵਾਲ ਨੇ ਭਗਵੰਤ ਮਾਨ ਨੂੰ ਕਹਿਣਾ ਵੀ ਤੂੰ ਕਿੱਥੇ ਆਉਣਾ, ਉਹਦਾ ਭਗਵੰਤ ਮਾਨ ਨੇ ਉਹਨੂੰ ਪੁੱਛਿਆ ਤੁਸੀਂ ਕਿੱਥੇ ਆਵਾਂ ਜੀ ਮੈਂ।
1: ਹੈਂ ਹੋ ਗਈ, ਪਿਤਾ ਜੀ ਦੀ ਮੀਟਿੰਗ ਕੀਤੀ ਆ ਅਗਲੇ ਨੇ। ਹਾਂਜੀ ਬਾਬਾ ਜੀ ਮੈਂ ਜਿੱਥੇ ਆਵਾਂ ਦੱਸੋ। ਹਾਂਜੀ ਇਹ ਸਾਹਿਬ ਸਾਨੂੰ ਬੇਵਕੂ ਪੰਜਾਬੀਆਂ ਨੂੰ ਬੇਵਕੂ ਬਣਾਉਂਦੇ, ਮੈਂ ਤਾਂ ਨੀ ਵਿਸ਼ਵਾਸ ਕਰਦਾ।
0: ਬਿਲਕੁਲ,
1: ਬਾਕੀ ਜਿਹੜਾ ਹੈਗਾ ਆ ਜੇ ਕੋਈ ਵਿਸ਼ਵਾਸ ਕਰਦਾ ਹੋਵੇ ਕਿ ਹਾਂਜੀ ਜੀ ਮਾਨ ਨੂੰ ਮਿਲਣਾ ਆ ਰਿਹਾ ਜੀ, ਉਹ
2: ਬਾਕੀ ਇਹ ਸਭ ਕੁਝ ਹੋਊਗਾ ਦੇਖਿਓ ਚਾਰ ਮਹੀਨੇ ਕੀ ਕੁਛ ਹੋਊਗਾ।
0: ਉਹ ਇੱਕ ਸੈਣੀ ਜੀ ਔਜਲਾ ਸਾਹਿਬ ਮੁਹਿੰਮ ਬਣਾਈ ਜਾਂਦੀ ਹੈ ਨਾ ਲੋਕਾਂ ਦੀ ਮਾਨਸਿਕਤਾ ਨੂੰ ਤਿਆਰ,
2: ਟਿਕਟ ਨਹੀਂ ਦੇਣੀ ਨਾ ਜਾਂ ਜਿਹਨੂੰ ਟਿਕਟ ਦੇਣੀ ਹੋਈ, ਇੱਕ ਗੱਲ ਯਾਦ ਰੱਖਿਓ ਉਹ ਕਿਸੇ ਸਟੇਜ ਤੇ ਕੇਜਰੀਵਾਲ ਬੈਠੇ ਨੂੰ ਵੀ ਬੋਲੂਗਾ।
0: ਬਿਲਕੁਲ ਹੈ,
2: ਤੁਸੀਂ ਦੇਖਿਓ ਹੋਣਾ ਕੀ ਕੁਛ ਹੈ
0: ਬਿਲਕੁਲ
2: ਡਰਾਮਾ, ਕਿਉਂਕਿ ਡਰਾਮਾ
1: ਮੈਂ ਤਾਂ ਜੀ ਮੈਂ ਤਾਂ ਆਪ ਮੁਹਿੰਮ ਚਲਾਉਣੀ ਹੈਗੀ ਆ ਜੀ ਸੋਸ਼ਲ ਮੀਡੀਆ ਤੇ, ਘੋੜੇ ਹਾਂ ਪਰ ਬੇਵਕੂਫ ਨੇ।
2: ਕਾਕਰਾਜ ਵਾਲੇ ਫੜੇ ਗਏ, ਕਾਕਰਾਜ ਦਾ ਪਾਰਟੀ ਫੜੀ ਗਈ ਵੀ ਕੌਣ ਇਹ ਹੈ ਜੀ।
1: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ, ਘੋੜੇ ਹਾਂ ਬੇਵਕੂਫ ਨੇ, ਸਭ ਕੁਛ ਸਮਝਦੇ ਆ ਤੇ ਸਾਨੂੰ ਨੀ ਸੀ ਪਤਾ ਵੀ ਤੁਸੀਂ ਏਦਾਂ ਮਾਨਸਿਕਤਾ ਨਾਲ ਖੇਡੋਗੇ ਲੋਕਾਂ ਦੀ। ਤੁਸੀਂ ਤਾਂ ਆਏ ਸੀ ਬੜਾ ਜਿਹੜਾ ਹੈਗਾ ਆ ਵੀ ਹਾਂ ਵਿਧਾਨ ਬਦਲਣ ਸਾਰਾ ਕੁਛ ਬਦਲਣ, ਲੋਕਪਾਲ ਬੁਲਾਉਣਾ ਹੈ ਜੀ, ਸਾਰਿਆਂ ਦੀ ਸ਼ਿਕਾਇਤ ਉਹ ਤੁਸੀਂ ਸ਼ੀਸ਼ ਮਹਿਲ ਪਾ ਲਏ। ਇਹਨਾਂ ਨੇ ਉਮੀਦ ਹੀ ਨੀ ਸੀ ਕੀਤੀ ਕਦੀ ਜੀ ਕਿ ਅਸੀਂ ਹਾਰ ਜਾਵਾਂਗੇ ਤੇ ਇਹ ਸਾਨੂੰ ਛੱਡਣੇ ਪੈਣਗੇ ਤੇ ਲੋਕਾਂ ਦੀ ਨਿਗਾਹ ਚ ਆ ਜਾਊਗਾ ਵੀ ਆਹ ਆਇਆ ਸ਼ੀਸ਼ ਮਹਿਲ ਜਿਹੜਾ ਇਹਨੇ ਬਣਾਇਆ ਆਪਣੇ
0: ਲਈ।
1: ਪਰ ਸਾਹਿਬ ਇਹਨਾਂ ਬੰਦਿਆਂ ਨੇ ਨਾ ਜੀ ਮਤਲਬ ਸਾਡੀ ਮਾਨਸਿਕਤਾ ਨੂੰ ਠੱਗਿਆ ਆ
0: ਬਹੁਤ ਬਹੁਤ ਜੀ, ਵਿਸ਼ਵਾਸਘਾਤ ਕਰ ਕੀਤਾ ਜੀ ਤਕਰੀਬਨ।
2: ਜਦੋਂ ਨਾ ਕਿਸੇ ਦੁਖੀ ਬੰਦੇ ਇਨਸਾਨ ਨੂੰ ਕੋਈ ਤੁਹਾਡੇ ਕੋਲ ਕੰਮ ਆਵੇ ਦੁਆਰੇ ਆਵੇ, ਉਸ ਇਨਸਾਨ ਨੂੰ ਜਦੋਂ ਤੁਸੀਂ ਕੈਸ਼ ਕਰਦੇ ਹੋ ਜਾਂ ਉਹਦੀ ਜਲਾਲਤ ਕਰਦੇ ਹੋ ਉਹਦਾ ਜਲੀਲ ਕਰਦੇ ਹੋ ਫਿਰ ਉਹ ਥੱਪੜ ਤਾਂ ਨੀ ਮਾਰਦਾ ਤੁਹਾਡੇ। ਹੁਣ ਪੰਜਾਬ ਦੇ ਲੋਕ ਵੀ ਇਸੇ ਤਰ੍ਹਾਂ ਵਿਚਾਰੇ ਜਲੀਲ ਜਲਾਲਤ ਜੋ ਕਹਿ ਲੋ ਹੋਏ ਹੋਏ ਸੀਗੇ ਵਿਚਾਰੇ।
0: ਬਿਲਕੁਲ ਹੈ ਜੀ,
2: ਠੀਕ ਹੈ ਨਹੀਂ ਇਹਨਾਂ ਲੀਡਰਾਂ ਤੋਂ ਉਹ ਤਾਂ ਇਹਨਾਂ ਨੂੰ ਲੈ ਕੇ ਆਏ ਸੀ।
0: ਨਾਲੇ ਭਾਜੀ ਇਹ ਵੀ ਆ ਨਾ ਕਿ ਇਹਨਾਂ ਨੇ ਤਾਂ ਲੋਕਾਂ ਦੇ ਹਾਲਾਤ ਇਹ ਬਣਾ ਦਿੱਤੇ, ਜਿਨ੍ਹਾਂ ਨੇ ਇਹਨਾਂ ਨੂੰ ਸਪੋਰਟ ਕੀਤਾ ਸੀ ਉਹਨਾਂ ਨੂੰ ਆਪਣੇ ਆਪ ਦੇ ਉੱਤੇ ਸ਼ਰਮ ਆਉਣ ਲੱਗ ਪੈਂਦੀ ਆ ਕੀਤਾ ਗਿਆ।
2: ਦੇਖੋ ਤੁਸੀਂ

0: ਨੂੰ ਇਹਨਾਂ ਨੇ ਐਮਸੀ ਤੱਕ ਨੀ ਬਣਾਇਆ,
1: ਬਿਲਕੁਲ
0: ਤੇ ਜਿਹੜੇ ਦੂਏ ਪਾਰਟੀ ਵਾਲੇ ਰਾਜ ਸੀ ਉਹਨਾਂ ਨੂੰ ਇਹਨਾਂ ਨੇ ਮੰਤਰੀ ਬਣਾਤਾ,
1: ਬਿਲਕੁਲ ਹੈ ਜੀ
2: ਬਿਲਕੁਲ
0: ਹੈ ਜੀ। ਕਾਂਗਰਸ ਚੋਂ ਲਿਆ ਕੇ ਚੱਬੇ ਵਾਲ ਦੇ ਕੋਈ ਹੈ ਹੀ ਨੀ ਸੀ
1: ਜੀ, ਬਿਲਕੁਲ ਹੈ ਜੀ,
0: ਕੋਈ ਤਾਂ ਲੜਿਆ ਹੋਊ ਇਹਨਾਂ ਪਿੱਛੇ ਚੱਬੇ ਵਾਲ ਚ
1: ਜੀ।
2: ਮੈਂ ਤਾਂ ਬੀਜੇਪੀ ਵਾਲਿਆਂ ਨੂੰ ਬੇਨਤੀ ਕਰਦਾ ਹੈਗਾ ਜੀ ਕਿ ਹੁਣ ਤੁਸੀਂ ਈਡੀ ਜਿਹੜੀ ਹੈਗੀ ਆ ਜਿਹੜੇ ਮਾਈਨਿੰਗ ਵਾਲੇ ਹੈਗੇ ਆ ਇਹਨਾਂ ਵੱਲ ਵੀ ਭੇਜੋ, ਇਹਨਾਂ ਦਾ ਵੀ ਪਤਾ ਲੱਗੇ ਵੀ ਕਿਹੜੇ ਕਿਹੜੇ ਪਿੰਡ ਚ ਕਿਹੜਾ ਕਿਹੜਾ ਬੈਠਾ ਆ। ਸਰ ਅਰਬਾਂ ਰੁਪਏ ਦੀ ਪ੍ਰੋਪਰਟੀ ਬਣਾ ਗਏ ਆ ਜੀ,
1: ਬਿਲਕੁਲ ਹੈ ਜੀ,
2: ਇਹਨਾਂ ਦੇ MLA ਦੇ ਥੱਲੇ ਜਿਹੜੇ ਬੰਦੇ ਮਾਈਨਿੰਗ ਦਾ ਕੰਮ ਕਰਦੇ ਆ ਨਾ ਜੀ ਸਾਰੇ ਸਾਡੇ ਉਹ ਦੇਖੋ ਹੁਸ਼ਿਆਰਪੁਰ ਜਿਹੜਾ ਹੈਗਾ ਆ ਜ਼ਿਲ੍ਹਾ ਇਹਦੇ ਵਿੱਚ ਮਾਈਨਿੰਗ ਦਾ ਕੰਮ ਚੱਲਦਾ ਹੀ ਰਹਿੰਦਾ ਜੀ 24 ਘੰਟੇ
1: 24 ਘੰਟੇ
2: ਹੈ ਜੀ। ਉਹਦੇ ਵਿੱਚ ਜਿਹੜਾ ਹੈਗਾ ਆ ਤੁਸੀਂ ਪਿੰਡਾਂ ਦੇ ਵਿੱਚ ਪਤਾ ਕਰੋ ਵੀ ਹਾਂਜੀ ਮਾਈਨਿੰਗ ਦਾ ਕੰਮ ਕਿਹੜਾ ਕਰਦਾ ਆ ਤੇ ਪਿਛਲੇ ਜਿਹੜੇ ਹੈਗੇ ਆ 4 ਸਾਲਾਂ ਦੇ ਵਿੱਚ ਉਹਦੀ ਜਾਇਦਾਦ ਕਿੰਨੀ ਇਨਕਰੀਜ਼ ਹੋਈ ਆ
1: ਜੀ,
2: ਉਹ ਤਾਂ ਬੰਦੇ ਨੂੰ ਬੰਦਾ ਨੀ ਸਮਝਦੇ ਜੀ,
1: ਬਿਲਕੁਲ ਹੈ ਜੀ।
2: ਸੋ ਅੱਛਾ ਥਾਣੇ ਦੇ ਵਿੱਚ ਮੁਨਸ਼ੀ ਲੱਗਦਾ ਆ ਕਿਹਦੇ ਕਹਿਣ ਤੇ, MLA ਦੇ ਕਹਿਣ ਤੇ ਨੀ ਜੀ, MLA ਨੇ ਅੱਗੇ ਜਿਹੜਾ ਮਾਈਨਿੰਗ ਦਾ ਕੰਮ ਕਰਦਾ ਬੰਦਾ ਉਹਦੇ ਕਹਿਣ ਤੇ ਮੁਨਸ਼ੀ ਲੱਗਦਾ
1: ਜੀ, ਕਿਆ ਬਾਤ ਹੈ ਜੀ।
2: ਸੋ ਇਸ ਕਰਕੇ ਜਿਹੜਾ ਹੈਗਾ ਸੜਕਾਂ ਸਾਰੀਆਂ ਸਾਡੀਆਂ ਜਿਹੜੀਆਂ ਹੈਗੀਆਂ ਉਹਨਾਂ ਦਾ ਬੁਰਾ ਹਾਲ ਕਰ ਦਿੱਤਾ ਜੀ
1: ਜੀ।
2: ਸਰ ਹੁੰਦੀ ਸੀ ਕਾਂਗਰਸ ਦੇ ਰਾਜ ਦੇ ਵਿੱਚ ਅਕਾਲੀਆਂ ਦੇ ਰਾਜ ਦੇ ਵਿੱਚ ਥੋੜਾ ਜਿਹਾ ਪੜਦਾ ਹੁੰਦਾ ਸੀਗਾ ਜੀ, ਇਹਨਾਂ ਨੇ ਤਾਂ ਪੜਦੇ ਹੀ ਚੱਕ ਦਿੱਤੇ ਜੀ,
1: ਬਿਲਕੁਲ।
0: ਮੈਂ ਉਹੀ ਗੱਲ ਕਰਦਾ ਧਾਂਦਲੀਆਂ ਅੱਗੇ ਵੀ ਹੁੰਦੀਆਂ ਸੀ, ਬੂਥ ਕੈਪਚਰਿੰਗ ਅੱਗੇ ਵੀ ਹੁੰਦੀ ਸੀ, ਅੰਦਰ ਧੱਕਾ ਅੱਗੇ ਵੀ ਹੁੰਦਾ ਸੀ, ਪਰ ਉਹ ਕਿਸੇ ਤਰੀਕੇ ਨਾਲ ਕਰਦੇ
1: ਜੀ,
0: ਉਹਨਾਂ ਨੂੰ ਕਰਨਾ ਆਉਂਦਾ ਸੀ
1: ਜੀ,
0: ਇਹਨਾਂ ਨੇ ਕਰਨਾ ਕੁਛ ਨੀ ਤੇ ਬੋਲੀ ਜਾਂਦੇ ਨੇ,
1: ਬਿਲਕੁਲ
0: ਜੀ। ਠੀਕ ਹੈ ਜੀ,
1: ਥੈਂਕ ਯੂ,
2: ਕਰਨਾ ਜੋ ਕਰਨਾ ਜੀ,
1: ਬਿਲਕੁਲ ਹੈ ਜੀ, ਸ਼ੁਕਰੀਆ,
2: ਥੈਂਕ ਯੂ। ਭਾਈ ਸਾਹਿਬ ਚੋਰੀ ਹੁੰਦੀ ਤਾਂ ਦੇਖ,
1: ਹਾਂਜੀ ਹਾਂਜੀ,
2: ਚੋਰੀ ਹੁੰਦੀ ਤਾਂ ਦੇਖ, ਚੋਰੀ ਹੁੰਦੀ ਤਾਂ ਜਿਹੜੀ ਹੈਗੀ ਆ ਸੋਹਣੀ ਹੈਗੀ ਸੀ, ਜਦੋਂ ਡਾਕਾ ਪੈ ਜਾਂਦਾ ਨਾ ਜੀ ਉਦੋਂ ਬੰਦੇ ਜਿਹੜੇ ਆ ਸੰਨ ਰਹਿ ਜਾਂਦੇ ਆ,
1: ਬਿਲਕੁਲ।
2: ਇਹ ਹੁਣ ਡਾਕੇ ਪੈਣ ਵਾਲੀ ਗੱਲ ਹੀ ਹੈਗੀ, ਜਿਹੜਾ MLA ਆਪ ਕਹਿਣ ਡਿਆ ਹੈਗਾ ਵੀ ਅਸੀਂ ਦਰਵਾਜ਼ਾ ਬੰਦ ਕਰ ਲੈਣਾ ਜੀ।
1: ਉਹ ਸੈਣੀ ਸਾਹਿਬ ਜਦੋਂ ਛੋਟੇ ਹੁੰਦੇ ਸੀ ਨਾ, ਜਦੋਂ ਕੋਈ ਚੋਰ ਕਹਿੰਦਾ ਹੁੰਦਾ ਸੀ ਨਾ ਤੇ ਉਦੋਂ ਇੰਨਾ ਡਰ ਨੀ ਲੱਗਦਾ ਹੁੰਦਾ ਸੀ, ਤੇ ਜਦੋਂ ਕਹਿੰਦੇ ਹੁਣ ਡਾਕੂ ਪੈ ਗਏ ਜਾਂ ਡਾਕੂ ਆ ਗਏ ਉਦੋਂ ਬਹੁਤ ਡਰ ਲੱਗਦਾ ਹੁੰਦਾ ਵੀ ਕਿਹੜੀ ਸ਼ਹਿ ਪੈ ਗਈ ਹੈ ਨਾ
2: ਜੀ। ਬਸ ਇਹ ਜਿਹੜਾ ਹੈਗਾ ਜੀ ਇਹ ਪੈਦਾ ਜੀ ਪੰਜਾਬ ਨੂੰ,
1: ਬਿਲਕੁਲ।
2: ਤੁਸੀਂ ਦੇਖੋ ਨਾ ਸਰ ਜੋ ਹਾਲਾਤ ਬਣਾ ਕੇ ਚੱਲ ਚੱਲੇ 5 ਲੱਖ ਕਰੋੜ ਤੱਕ ਕਰ, ਉੱਥੇ ਜਿਹੜਾ ਹੈਗਾ ਕਿੱਥੇ ਜਿਹੜੀ ਮਰਜ਼ੀ ਸਰਕਾਰ ਆ ਗਿਆ ਜੀ ਜਿਹਨੂੰ ਮਰਜ਼ੀ ਬਣਾ ਦੇਈ ਹੈ ਜੀ, ਅਲਟੀਮੇਟਲੀ ਜਿਹੜਾ ਇਹ ਪੰਜਾਬੀਆਂ ਨੂੰ ਆਖਰ ਤਾਂ ਜਿਹੜਾ ਹੈਗਾ ਆ ਭੁਗਤਾਨ ਤਾਂ ਪੰਜਾਬੀਆਂ ਨੇ ਕਰਨਾ ਨਾ ਜੀ,
1: ਬਿਲਕੁਲ ਹੈ ਜੀ, ਬਿਲਕੁਲ ਬਿਲਕੁਲ ਹੈ ਜੀ। ਜੰਮਦਾ ਬੱਚਾ
2: ਖਰਾਬ ਕਰ ਦਿੱਤਾ ਜੀ,
1: ਜੰਮਦਾ ਬੱਚਾ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ 2.5-3 ਲੱਖ ਦਾ ਤਾਂ ਕਰਜ਼ਾਈ ਜੰਮੂਗਾ ਜੀ, ਅੱਖਾਂ ਖੋਲਣ ਤੋਂ।
2: ਬਿਲਕੁਲ ਜੀ, ਬਿਲਕੁਲ
1: ਜੀ,
2: ਬਿਲਕੁਲ ਜੀ, ਜੰਮੂ ਇਸੇ ਤਰੀਕੇ ਨਾਲ ਹੈ ਨਾ। ਪਰ ਸਾਹਿਬ ਬੇਨਤੀ ਇਹ ਹੈਗੀ ਆ ਕਿ ਹੁਣ ਦੇਖੋ ਉਹਦਾ ਬੈਨੀਫਿਟ ਕਿਹਨੂੰ ਹੋਇਆ, ਬੈਨੀਫਿਟ ਹੋਇਆ ਇਹਨਾਂ ਨੂੰ,
1: ਇਹਨਾਂ
2: ਦੇ ਵਿਆਹ ਹੋਏ ਜੀ, ਹੈਂਜੀ, ਇਹਨਾਂ ਦੇ ਜਿਹੜੇ ਅਹੁਦੇ ਮਿਲ ਗਏ ਜੀ ਇਹਨਾਂ ਨੂੰ। ਅੱਜ ਵੀ ਇਹ ਚੱਲ ਵੀ ਜਾਣ ਤੇ ਸਟੇਟ ਦੇ ਐਕਸਪੈਕਟ ਦੇ ਉੱਤੇ ਕਿੰਨਾ ਹੋਊਗਾ ਜੀ,
1: 15-20 ਸਾਲ ਦਾ ਤਾਂ ਸੌਦਾ
2: ਮਾਨ ਹੋਣੀ ਹੈ ਜੀ।
1: ਆ ਦੇਖੋ ਜਿਹੜਾ 2500 ਕਰੋੜ ਦਾ 25,000 ਕਰੋੜ ਦਾ ਜਿਹੜਾ ਚੱਕਿਆ ਹੁਣ, ਉਹ 15 ਸਾਲ ਦੇ ਉਹਨਾਂ ਨੇ ਐਗਰੀਮੈਂਟ ਕੀਤਾ ਕਿ 15 ਸਾਲ ਚ ਚੁਕਾਵਾਂਗੇ। ਆਉਣ ਵਾਲੀਆਂ 2 ਸਰਕਾਰਾਂ ਜਾਂ 3 ਸਰਕਾਰਾਂ ਨੂੰ ਭੁਗਤਣਾ ਪਊ ਇਸ ਚੀਜ਼ਾਂ ਦਾ ਹਾਲ। ਤੁਸੀਂ ਉਹ ਪਿਛਲਿਆਂ ਨੂੰ ਤਾਨੇ ਮਿਹਨੇ ਦਿੰਦੇ ਹੋ ਭਈ ਉਹ ਕਰਜ਼ਾ ਛੱਡ ਕੇ ਗਏ ਨੇ, ਤੇ ਅਗਲੇ ਕੀ ਤੁਹਾਡੇ ਉੱਤੇ ਹੀ ਸਿੱਟਣਗੇ ਭਈ ਤੁਸੀਂ 15 ਸਾਲ ਨੂੰ ਸਾਨੂੰ ਡਬੋਤਾ। ਆ ਦੇਖੋ ਜਦੋਂ ਬਿਜਲੀ ਦਾ ਰੋਲਾ ਪੈਂਦਾ ਸੀ ਸਰਪ੍ਰਸਤੀ ਦਾ ਜਾਂ ਸਾਰਾ, ਚਲੋ ਅਕਾਲੀ ਦਲ ਸਰਕਾਰ ਸੀ, ਸੁਖਬੀਰ ਸਿੰਘ ਬਾਦਲ ਹੋਣਾਂ ਨੇ ਜੋ ਵੀ ਉਹਨਾਂ ਦੇ ਨਾਲ ਐਗਰੀਮੈਂਟ ਕੀਤੇ ਸੀ 20-25 ਸਾਲ ਦਾ, ਉਹਦਾ ਕਿੰਨਾ ਸ਼ੁਰੂ ਦੇ ਵਿੱਚ ਰੋਲਾ ਪਿਆ ਭਈ ਅਸੀਂ ਇਹਨਾਂ ਨੂੰ ਐਗਰੀਮੈਂਟਾਂ ਨੂੰ ਮਤਲਬ ਕਿ ਗਲਤ ਕਰਾਰ ਦੇਵਾਂਗੇ ਜਾਂ ਇਹਨਾਂ ਨੂੰ ਰਫਾ ਦਫਾ ਕਰਾਵਾਂਗੇ, ਹਨਾ,
2: ਬਿਲਕੁਲ ਜੀ, ਨਾਲ ਐਂਡ ਬਾਇ ਡਿਕਲੇਅਰ ਕਰਾਂਗੇ
1: ਜੀ,
2: ਬਿਲਕੁਲ ਕਹਿੰਦੇ ਸੀ ਜੀ। ਮੁੜ ਕੇ ਆ ਕੇ ਕਿਤੇ ਛੇੜਿਆ ਕਿਸੇ ਦੇ? ਬਿਲਕੁਲ ਹੀ ਛੇੜਿਆ ਨਾ, ਪ੍ਰੋਡਕਸ਼ਨ ਵਧਾਉਣ ਵਾਸਤੇ ਕੋਈ ਗੱਲਬਾਤ ਕੀਤੀ ਜੀ।
1: ਹੁਣ
2: ਪਿੰਡਾਂ ਦੇ ਵਿੱਚ 5-5 ਘੰਟੇ ਦਾ ਕੱਟ ਲੱਗਦਾ ਜੀ ਰਾਤ ਨੂੰ
1: ਜੀ,
2: ਉਧਰੋਂ ਜਦੋਂ ਗਰਮੀ ਹੋ ਜਾਂਦੀ ਹੈਗੀ ਜਾਂ ਬੇਟੀ ਨਾਲ ਚੱਲ ਪੈਂਦੀ ਹੈਗੀ ਆ ਜਾਂ ਉਹਦਾ ਨੈਚੁਰਲ ਕੱਟ ਲੱਗਣ ਲੱਗ ਪੈਂਦੇ ਹੈਗੇ
1: ਆ, ਬਿਲਕੁਲ ਹੈ ਜੀ,
2: ਤੇ ਲੋਕੀ ਭੁਗਤਦੇ ਪਏ ਆ ਜੀ
1: ਜੀ
2: ਜੀ। ਭਾਰਤ ਸਾਹਿਬ
1: ਥੈਂਕ ਯੂ,
2: ਹੋਰ ਕੋਈ ਸਵਾਲ
1: ਸਰ?
2: ਥੈਂਕ ਯੂ ਸਰ,
1: ਬਹੁਤ ਬਹੁਤ ਸ਼ੁਕਰੀਆ,
2: ਧੰਨਵਾਦ,
1: ਥੈਂਕ ਯੂ ਸਤਿ ਸ੍ਰੀ ਅਕਾਲ, ਸ਼ੁਕਰੀਆ ਜੀ। ਦੋਸਤੋ ਇਸ ਜੀ ਐਡਵੋਕੇਟ ਰਾਜਨ ਸੈਣੀ ਜੀ ਤੇ ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ ਜੁੜੇ ਸਨ। ਤੇ ਲੋ ਦੋਸਤੋ ਹੋਰ ਖਬਰਾਂ ਵੱਲ ਨੂੰ ਵੱਧਦੇ ਆ, ਅੱਜ ਆਪਾਂ ਕਿਤਾਬ ਦੀ ਵੀ ਗੱਲ ਕਰਨੀ ਆ ਤੇ ਮੈਂ ਖਬਰਾਂ ਨੂੰ ਨਿਬੇੜ ਲਵਾਂ ਤੇ ਫਿਰ ਆਪਾਂ ਨਾਵਲ ਸੋਰੀ ਕਿਤਾਬ ਪੰਜਾਬ ਦੀ ਗੱਲ ਕਰਨੀ ਆ। ਤੇ ਮੈਂ ਗੱਲ ਕਰ ਰਿਹਾ ਸੀਗਾ ਕਿ ਜਿਹੜੀ ਹੈ 8000 ਸਰਪੰਚਾਂ ਨੂੰ ਮਾਨ ਭੱਤਾ ਦੇਣ ਤੋਂ ਜਿਹੜਾ ਪੱਲਾ ਝਾੜ ਲਿਆ ਆਪਣੀ ਪੰਜਾਬ ਗੌਰਮੈਂਟ ਨੇ, ਪਰ 5228 ਸਰਪੰਚਾਂ ਨੂੰ ਸਰਕਾਰੀ ਖਜ਼ਾਨੇ ਚੋਂ ਭੱਤਾ ਦੇਣ ਦੀ ਤਿਆਰੀ ਕੀਤੀ ਹੈ। ਪੰਜਾਬ ਸਰਕਾਰ ਨੇ ਸੂਬੇ ਦੇ ਕਰੀਬ 8000 ਸਰਪੰਚਾਂ ਨੂੰ ਜਿਹੜਾ ਮਾਨ ਭੱਤਾ ਦੇਣ ਤੋਂ ਜਿਹੜਾ ਪੱਲਾ ਝਾੜਿਆ। ਤੇ ਉਸ ਤੋਂ ਪਹਿਲਾਂ ਆਪਾਂ ਕਾਲ ਲੈ ਲਈਏ, ਖਬਰ ਪੂਰੀ ਕਰ ਲਈਏ ਪਹਿਲਾਂ। ਮੁਕੱਦਰ ਜੀ ਹੋਲਡ ਰੱਖਣਾ ਬਸ ਇੱਕ ਮਿੰਟ। ਤੇ ਪੱਲਾ ਝਾੜ ਲਿਆ ਤੇ ਕਰੀਬ 5228 ਸਰਪੰਚਾਂ ਨੂੰ ਸਰਕਾਰੀ ਖਜ਼ਾਨੇ ਦੇ ਵਿੱਚੋਂ ਮਾਨ ਭੱਤਾ ਦੇਣ ਦੀ ਤਿਆਰੀ ਖਿੱਚ ਲਈ। ਇਸ ਬਾਰੇ ਜਿਹੜਾ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਲੋੜੀਂਦਾ ਬਜਟ ਆਉਂਦੇ ਦਿਨਾਂ ਦੇ ਵਿੱਚ ਕਹਿੰਦੇ ਮਿਲ ਜਾਵੇਗਾ। ਪੰਚਾਇਤ ਵਿਭਾਗ ਦੇ ਵੱਲੋਂ ਵਿੱਤ ਵਿਭਾਗ ਦੇ ਨਾਲ ਰਸਮੀ ਜਿਹੜਾ ਪੱਤਰ ਵਿਹਾਰ ਕੀਤਾ ਜਾ ਰਿਹਾ ਸੀ ਤੇ ਹੁਣ ਵਿਭਾਗ ਨੇ ਹਾਮੀ ਭਰ ਦਿੱਤੀ ਹੈ ਕਿ ਸੂਬੇ ਦੇ ਵਿੱਚ 5228 ਸਰਪੰਚ ਨੇ ਤੇ ਜਿਨ੍ਹਾਂ ਦੀਆਂ ਪੰਚਾਇਤਾਂ ਕੋਲ ਆਮਦਨ ਦਾ ਕੋਈ ਵਸੀਲਾ ਨਹੀਂ ਹੈ ਉਹਨਾਂ ਨੂੰ ਜਿਹੜਾ ਭੱਤਾ ਮਿਲੂ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰਾਂ ਨੂੰ ਪੱਤਰ ਜਾਰੀ ਕਰਕੇ ਵਸੀਲਾ ਰਹਿਤ ਪੰਚਾਇਤਾਂ ਦਾ ਵੇਰਵਾ ਮੰਗ ਲਿਆ। ਅਜਿਹੀਆਂ ਪੰਚਾਇਤਾਂ ਨੇ ਹੁਣ ਜਿਹੜਾ ਤੱਕ ਸਰਪੰਚਾਂ ਨੂੰ ਕਿੰਨਾ ਮਾਨ ਭੱਤਾ ਦਿੱਤਾ, ਜਿਨ੍ਹਾਂ ਪੰਚਾਇਤਾਂ ਦੇ ਕੋਲ ਆਮਦਨ ਦੇ ਵਸੀਲੇ ਨਹੀਂ ਨੇ ਉਨ੍ਹਾਂ ਦੇ ਸਰਪੰਚਾਂ ਨੂੰ ਭੱਤਾ ਦੇਣ ਦੇ ਲਈ ਕਿੰਨੇ ਬਜਟ ਦੀ ਜ਼ਰੂਰਤ ਹੈ। ਪੱਤਰ ਦੇ ਵਿਚ ਕਿਹਾ ਗਿਆ ਕਿ 5228 ਪੰਚਾਇਤਾਂ ਦੇ ਪਿਛਲੇ ਸਰਪੰਚਾਂ ਨੂੰ 10 ਸਾਲਾਂ ਦਾ ਮਾਨ ਭੱਤਾ ਤੇ ਨਵੇਂ ਚੁਣੇ ਸਰਪੰਚਾਂ ਨੂੰ 31 ਮਾਰਚ 2026 ਤੱਕ ਦਾ ਮਾਨ ਭੱਤਾ ਦਿੱਤਾ ਜਾਣਾ, ਜਿਸ ਦੇ ਲਈ ਬਜਟ ਪ੍ਰਾਪਤ ਹੋ ਰਿਹਾ ਤੇ ਪੰਚਾਇਤ ਵਿਭਾਗ ਨੇ ਹਫ਼ਤੇ ਦੇ ਅੰਦਰ ਸੂਚਨਾ ਇਕੱਤਰ ਕਰਕੇ ਬਜਟ ਅਲਾਟ ਕਰਨ ਦੀ ਹਾਮੀ ਭਰੀ ਹੈ। ਪੰਜਾਬ ਦੇ ਵਿਚ ਇਸ ਵੇਲੇ 13,236 ਪੰਚਾਇਤਾਂ ਨੇ, ਜਿਨ੍ਹਾਂ ਦੇ ਵਿਚੋਂ 8,008 ਪੰਚਾਇਤਾਂ ਦੇ ਕੋਲ ਆਪਣੇ ਆਮਦਨ ਦੇ ਵਸੀਲੇ ਨੇ। ਪੰਜਾਬ ਸਰਕਾਰ ਇਹ ਫੈਸਲਾ ਪਹਿਲਾਂ ਹੀ ਕਰ ਚੁੱਕੀ ਹੈ, ਜਿਨ੍ਹਾਂ ਪੰਚਾਇਤਾਂ ਦੇ ਕੋਲ ਆਮਦਨੀ ਦੇ ਸਰੋਤ ਨੇ ਉਨ੍ਹਾਂ ਦੇ ਪਿੰਡਾਂ ਦੇ ਸਰਪੰਚ ਪੰਚਾਇਤੀ ਆਮਦਨੀ ਦੇ ਵਿਚੋਂ ਹੀ ਮਾਨ ਭੱਤਾ ਵਸੂਲ ਕਰਨਗੇ। ਇਕ ਤਰੀਕੇ ਦੇ ਨਾਲ ਸੂਬਾ ਸਰਕਾਰ 8000 ਸਰਪੰਚਾਂ ਨੂੰ ਮਾਨ ਭੱਤਾ ਦੇਣ ਤੋਂ ਮੁਕਤ ਹੋ ਗਈ ਹੈ ਤੇ ਪੰਜਾਬ ਦੇ ਸਾਬਕਾ ਸਰਪੰਚਾਂ ਨੇ ਮਾਨ ਭੱਤਾ ਲੈਣ ਦੇ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿਚ ਪਟੀਸ਼ਨ ਦਾਇਰ ਕੀਤੀ ਸੀ। ਕਿਆ ਬਾਤ ਆ ਜੀ, ਫਿਰ ਜਾ ਕੇ ਮਿਲਿਆ, ਉਨ੍ਹਾਂ ਨੇ ਵੀ ਲੜਾਈ ਲੜੀ ਹੈ। ਪੰਚਾਇਤ ਵਿਭਾਗ ਦੇ ਅਜੇ ਮਿਲਿਆ ਨਹੀਂ, ਮਤਲਬ ਕਿ ਅਜੇ ਰਿਪੋਰਟਾਂ ਮੰਗੀਆਂ ਨੇ ਕਿ ਇਨ੍ਹਾਂ ਨੂੰ ਜ਼ਰੂਰਤ ਹੈ। ਪੰਚਾਇਤ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ 5228 ਸਰਪੰਚਾਂ ਨੂੰ ਜਲਦ ਮਾਨ ਭੱਤਾ ਮਿਲਣ ਦੀ ਪੁਸ਼ਟੀ ਕੀਤੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਸਾਲ 24 ਅਪ੍ਰੈਲ ਨੂੰ ਪੰਚਾਇਤ ਦਿਵਸ ਮੌਕੇ ਸਰਪੰਚਾਂ ਦਾ ਮਾਨ ਭੱਤਾ 1200 ਰੁਪਏ ਤੋਂ ਵਧਾ ਕੇ 2000 ਰੁਪਏ ਮਾਸਿਕ ਕਰਨ ਦਾ ਐਲਾਨ ਜਿਹੜਾ ਕੀਤਾ ਸੀ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਭਾਗਪੁਰ ਦੇ ਜਿਹੜੇ ਨੇ ਨਵੇਂ ਸਰਪੰਚ ਗਗਨਦੀਪ ਸਿੰਘ ਨੂੰ ਕਰੀਬ 18 ਮਹੀਨੇ ਤੋਂ ਮਾਨ ਭੱਤੇ ਦੀ ਉਡੀਕ ਦੇ ਵਿਚ ਬੈਠੇ ਹੈ। ਉਸ ਨੂੰ ਪਹਿਲੀ ਕਿਸ਼ਤ ਵੀ ਨਹੀਂ ਮਿਲੀ ਹੈ। ਗਗਨਦੀਪ ਸਿੰਘ ਮੁਤਾਬਕ ਸਰਪੰਚਾਂ ਦੇ ਰੋਜ਼ਾਨਾ ਦੇ ਖਰਚਿਆਂ ਦੀ ਪੂਰਤੀ ਦੇ ਲਈ 2000 ਰੁਪਏ ਦਾ ਮਾਨ ਭੱਤਾ ਨਿਗੂਣਾ ਹੈ। ਉਨ੍ਹਾਂ ਨੂੰ ਤਾਂ ਉਨ੍ਹਾਂ ਦਾ ਚਾਹ ਪਾਣੀ ਪਿਲਾਉਣ ਨੂੰ ਲੱਗ ਜਾਂਦਾ ਕਿ ਰੋਜ਼ ਤਾਂ ਕੋਈ ਨਾ ਕੋਈ ਤੁਰਿਆ ਰਹਿੰਦਾ, ਹਲੇ ਤਾਂ ਉੱਠੇ ਵੜੀ ਹੁੰਦੇ ਤੇ ਦਰਵਾਜ਼ਾ ਖੜਕ ਜਾਂਦਾ। ਦਸੰਬਰ 2024 ਤੋਂ ਕਦੇ ਮਿਲਿਆ ਹੀ ਨਹੀਂ ਕਹਿੰਦੇ ਜੀ। ਬਰਨਾਲਾ ਜ਼ਿਲ੍ਹੇ ਦੇ ਪਿੰਡ ਰਾਏਸਰ ਦੇ ਸਰਪੰਚ ਬਚਿੱਤਰ ਸਿੰਘ ਨੇ ਕਿਹਾ ਕਿ ਉਸ ਨੂੰ ਨਾ ਗ੍ਰਾਂਟ ਮਿਲੀ ਹੈ ਤੇ ਨਾ ਹੀ ਮਾਨ ਭੱਤਾ। ਉਸ ਨੇ ਖੁਦ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਦੱਸਿਆ। 2000 ਰੁਪਏ ਮਾਸਿਕ ਮਾਨ ਭੱਤਾ ਦੇਣ ਦੇ ਲਈ ਸਾਲਾਨਾ 31.77 ਕਰੋੜ ਦਾ ਜਿਹੜਾ ਬਜਟ ਹੈ ਉਹ ਲੋੜੀਂਦਾ ਜਿਹੜਾ ਦੱਸਿਆ ਗਿਆ। ਤੇ ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ ਅਨੂ ਜੀ। ਸਤਿ ਸ੍ਰੀ ਅਕਾਲ ਜੀ। ਜੀ ਅਨੂ ਜੀ, ਕੀ ਹਾਲ ਚਾਲ ਨੇ ਜੀ?
3: ਬਹੁਤ ਵਧੀਆ ਜੀ, ਸਾਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ?
3: ਆਵਾਜ਼ ਠੀਕ ਆਉਂਦੀ ਜੇ?
1: ਹਾਂਜੀ ਆਉਂਦੀ ਜੇ ਜੀ, ਆਉਂਦੀ ਜੇ।
3: ਮੈਂ ਤਾਂ ਗੱਲ ਤੁਹਾਡੀ ਸੁਣਦਾ ਪਿਆ ਸੀ, ਇੱਕ ਕੋਕਰੋਚ ਪਾਰਟੀ ਤੇ ਦੂਜੀ ਪਾਰਟੀ।
1: ਹਾਂਜੀ,
3: ਮੈਂ ਉਹਤੇ ਗੱਲ ਧਿਆਨ ਆਈ ਜਾਂਦੀ ਹੈ। ਮੈਂ ਵੀ ਸਾਡੇ ਪੰਜਾਬੀ ਵੇਖ ਲਓ ਕਿੱਡੇ ਪਤਾ ਨੀ ਭੋਲੇ ਨੇ ਜਾਂ ਬੇਸਮਝ ਨੇ। ਹੁਣ ਆਪਾਂ ਇਹਨੂੰ ਦੋਵੇਂ ਪੱਖੀ ਸਮਝ ਸੋਚ ਸਕਦੇ ਹਾਂ
1: ਜੀ।
3: ਜਦੋਂ ਇਹਨੂੰ ਝਾੜੂ ਵਾਲਿਆਂ ਨੂੰ ਪਹਿਲੀ ਵਾਰੀ 4 MP ਬਣਾ ਕੇ ਤੋਰੇ ਇੱਥੋਂ ਪੰਜਾਬ ਤੋਂ
1: ਜੀ,
3: ਬਿਨਾਂ ਕਿਸੇ ਐਫਰਟ ਤੋਂ, ਲੋਕਾਂ ਦਾ ਇੱਕ ਸਿਰਫ ਬਦਲਾਅ ਦਾ ਉਸ ਵੀ ਅਸੀਂ ਬਦਲਾਅ ਕਰਨਾ
1: ਜੀ।
3: ਤੇ ਅਸੀਂ ਉਹਦੇ ਚ ਮੰਨ ਲਓ ਪਹਿਲੀ ਵਾਰੀ ਉਹਦੇ ਚ ਵੋਟ ਪਾਉਣ ਚ ਅਸੀਂ ਵੀ ਸ਼ਾਮਲ ਸੀ ਉਹਦੇ ਚ
1: ਜੀ।
3: ਪਰ ਜਦੋਂ ਉਦੋਂ ਬਾਅਦ ਇਹਦੀ ਪੜਚੋਲ ਕੀਤੀ ਵੀ ਇਹ ਬੰਦਾ ਜਿੱਥੇ ਦਿੱਲੀ ਤੋਂ ਬਾਅਦ 4 MP ਮੰਨ ਲਓ ਦਿੱਤੇ ਹੋਣ
1: ਜੀ
3: ਪੰਜਾਬ ਨੇ, ਇਹ ਬੰਦਾ ਧੰਨਵਾਦ ਕਰਨ ਹੀ ਵੜਿਆ ਪੰਜਾਬ ਦੇ ਵਿੱਚ
1: ਜੀ।
3: ਮੈਂ ਪੰਜਾਬੀਆਂ ਦਾ ਧੰਨਵਾਦ ਹੀ ਕਰਾਂ ਘੱਟੋ ਘੱਟ ਵੀ ਤੁਸੀਂ ਮੈਨੂੰ ਸੀਟਾਂ ਦਿੱਤੀਆਂ।
1: ਨਹੀਂ ਉਹ ਤਾਂ ਹਰਿਆਣੇ ਜਾ ਕੇ ਕੀਤਾ ਸੀ ਮੇਰੇ ਖਿਆਲ ਨਾਲ, ਉਹ ਬਾਬੇ ਦੇ ਕੋਲ ਜਾ ਕੇ ਜੇ ਚੇਤੇ ਆ ਮੈਨੂੰ।
3: ਮੈਂ
1: ਕਿਸੇ ਡੇਰੇ ਜਾ ਕੇ ਆਇਆ ਸੀ ਕੇਜਰੀਵਾਲ ਉਦੋਂ।
3: ਨਹੀਂ ਹਰਿਆਣੇ ਚ ਕੀਤਾ ਹੋ ਤਾਂ ਬਿਆਨ ਬਿਆਨ ਤਾਂ ਦਿੱਲੀ ਚ ਵੀ ਹੋਏਗਾ ਇਹਨੇ ਕੋਈ ਨਾ ਹੋਈ ਸਾਨੂੰ ਪੰਜਾਬ ਵਾਲਿਆਂ ਨੇ ਸੀਟਾਂ
1: ਦਿੱਤੀਆਂ
3: ਪਰ ਉਹ ਗੱਲ ਪੰਜਾਬ ਦੇ ਵਿਚ ਨੀ ਇਹ ਵੜਿਆ ਇਹ ਵੜਿਆ 22 ਦੀਆਂ ਵੋਟਾਂ ਤੋਂ
1: ਬਿਲਕੁਲ
3: ਤੇ ਲੋਕਾਂ ਨੇ ਦੇਖੋ ਸਾਡੇ ਵਾਲੀ ਜਨਤਾ ਨੇ ਧੰਨ ਧੰਨ ਕਰਾਤੀ ਬਾਈ ਜੀ ਵੇਖੋ
1: ਕਿੰਨੇ
3: ਪੂਰੇ
1: ਜੀ
3: ਸੋਚਿਆ ਨੀ
1: ਨਹੀਂ ਕੋਕਰਜ ਪਾਰਟੀ ਦਾ ਮੁਕੰਦਰ ਬਾਈ ਜੀ ਬੀਬੀਆਂ ਤਾਂ ਓਦਾਂ ਹੀ ਬਹੁਤ ਹੇਟ ਕਰਦੀਆਂ ਨੇ ਉਹ ਦੇਖ ਕੇ ਬਰਦਾਸ਼ਤ ਨਹੀਂ ਕਰਦੀਆਂ ਉਹ ਘਰ ਚ ਕਿੱਦਾਂ ਲਿਆ ਵੜਨਗੇ ਉਹ ਲਕਸ਼ਮਣ ਰੇਖਾ ਨੀ ਖਿੱਚ ਦੇਣਗੀਆਂ ਆਉਂਦੀ ਅਜੇ ਵੀ ਆਉਂਦੀ ਆ ਲਕਸ਼ਮਣ ਰੇਖਾ
3: ਨਹੀਂ ਆਉਂਦੀ ਲਕਸ਼ਮਣ ਰੇਖਾ ਵੀ ਆਉਂਦੀ ਆ ਦੂਜੀ ਵੀ ਆਉਂਦੀ ਆ
1: ਹਾਂਜੀ
3: ਆਉਂਦਾ ਤਾਂ ਸਾਰਾ ਕੁਛ ਹੀ ਆ ਹੁਣ ਖਿੱਚਣੀ ਤਾਂ ਆਪਾਂ ਹੈ ਨਾ ਰੌਲਾ ਦਾ ਪੰਗਾ ਇਹ ਵੀ ਉਹ ਖਿੱਚਣੀ ਕਿੰਨੀ
1: ਬਿਲਕੁਲ
3: ਮੈਂ ਨਾ ਅਸਲ ਚ ਮੈਨੂੰ ਬੜਾ ਕਈ ਵਾਰੀ ਹੈਰਾਨੀ ਹੁੰਦੀ ਆ ਬਾਈ ਜੀ ਵੀ ਜਿਵੇਂ ਨਾ ਅਸਲ ਚ ਚਲੋ ਇਹ ਤਾਂ ਆਪਾਂ ਤਾਂ 22 ਤੋਂ ਪਹਿਲਾਂ ਦੀ ਗੱਲ ਕਰਦੇ ਪਏ ਆ ਵੀ ਇਹਨਾਂ ਨੂੰ ਮੰਨ ਲਓ ਵੀ ਚਾਰ ਸੀਟਾਂ ਦਿੱਤੀਆਂ
1: ਜੀ
3: ਪਰ ਇਹ ਤਾਂ ਮੁੱਕਰ ਇਹ ਦਿੱਲੀ ਚ ਹੀ ਗਏ ਸੀ ਬਾਈ ਸਾਰੇ ਇੱਕ ਗੱਲ ਤੋਂ ਆਪਣੀ ਤੋਂ
1: ਬਿਲਕੁਲ ਹੈ ਜੀ ਬਿਲਕੁਲ ਹੈ
3: ਮੰਨ ਲਓ ਆਪਾਂ ਹੁਣ ਵੀ ਮੰਨ ਲਓ ਬੱਚਿਆਂ ਦੀ ਸਹੁੰ ਚੁੱਕੀ ਹੋਵੇ ਵੀ ਅਸੀਂ ਸਿਆਸਤ ਚ ਨੀ ਆਉਣਾ ਜੀ
1: ਜੀ
3: ਹੈ ਬੰਦੇ ਸਿਆਸਤ ਵੀ ਆ ਗਏ
1: ਜੀ
3: ਅਸੀਂ ਕੁਛ ਕੋਈ
1: ਕੋਠੀਆਂ ਨਹੀਂ ਲੈਣੀਆਂ ਕਾਰਾਂ ਨਹੀਂ ਲੈਣੀਆਂ ਸਿਕਿਉਰਟੀ ਨਹੀਂ ਲੈਣੀ
3: ਮੇਰਾ ਇੱਕ ਸਵਾਲ ਇਹ ਸਾਡੇ ਪੰਜਾਬੀਆਂ ਤੇ ਹੈ
1: ਜੀ
3: ਵੀ ਇਹ ਘੱਟ ਗਿਆ ਸੀ ਉਹੀ ਗੱਲ
1: ਦੁਬਾਰਾ ਰਿਪੀਟ ਕਰੋ ਕੱਟ ਹੋ ਗਈ ਆਵਾਜ਼ ਹਾਂਜੀ
3: ਮੈਂ ਇਹੀ ਗੱਲ ਕਹਿੰਦਾ ਵਾ ਆਪਣਾ ਭਾਰਤ ਬਾਈ ਜੀ ਕੋਠੀਆਂ ਕਾਰਾਂ ਵਾਲਾ ਜਿਹੜੇ ਮੋਰਲ ਗਰਾਊਂਡ ਸੀ ਇਹਨਾਂ ਦੇ
1: ਜੀ ਸੂਬੇ ਦੀ ਕਹਿ ਲੋ ਜਾਂ ਕੇਂਦਰ ਦੀ ਜਿਹੜੀ ਜਿੰਮੇਵਾਰੀ ਆ ਉਤੋਂ ਦਾ ਪ੍ਰੋਟੋਕੋਲ ਤੋਂ ਬਾਹਰ ਹੋ ਹੀ ਨੀ ਸਕਦਾ ਕੋਈ ਵੀ ਜੀ ਇਹਨਾਂ ਦੇ ਕਹਿਣ ਨੂੰ ਕੀ ਕਰਨਾ
3: ਨਹੀਂ ਬਾਈ ਨਹੀਂ ਆਪਣਾ ਭਾਰਤ ਬਾਈ ਜੀ ਇਹੀ ਤਾਂ ਫਿਰ ਬਹਾਨਾ
1: ਆਪਾਂ ਤਾਂ ਪਹਿਲਾਂ ਇਹ ਗੱਲ ਕਹਿੰਦੇ ਆ ਰਹੇ ਨਾ ਇਹ ਤਾਂ ਜੋ ਮਰਜ਼ੀ ਕਹੀ ਜਾਣ ਪਰ ਪ੍ਰੋਟੋਕੋਲ ਤਾਂ ਇਹੀ ਹੈ ਨਾ ਪ੍ਰੋਟੋਕੋਲ ਜਿਹੜੇ ਉਹਨਾਂ ਦੀ ਜ਼ਿੰਮੇਵਾਰੀ ਆ ਜ਼ਿੰਮੇਵਾਰੀ ਹੈ ਨਾ ਉਹਨੂੰ ਸੁਰੱਖਿਅਤ ਰੱਖਣਾ ਜਾਂ ਕਿੱਦਾਂ ਕਰ ਸਵਾਲ ਤਾਂ ਉਹਨਾਂ ਤੇ ਕੱਲ ਨੂੰ ਖੜਨੇ ਆ
3: ਬਾਈ ਜੀ ਮੈਂ ਇਹ ਕਹਿੰਦਾ ਵੀ ਜਿਹੜੀ ਗੱਲਾਂ ਦੇ ਉੱਤੇ ਇਹ ਦੂਜੀਆਂ ਪਾਰਟੀਆਂ ਦਾ ਮਜ਼ਾਕ ਉਡਾਉਂਦੇ ਰਹੇ
1: ਬਿਲਕੁਲ ਹੈ ਜੀ
3: ਉਹਨਾਂ ਨੂੰ ਕਿਰਾਂ ਕਰਦੇ ਰਹੇ
1: ਜੀ
3: ਅੱਜ ਇਹ ਪ੍ਰੋਟੋਕੋਲ ਦਾ ਹਵਾਲਾ ਦਿੰਦੇ ਨੇ ਭਗਵੰਤ ਮਾਨ ਵੀ ਦਿੰਦਾ ਕਹਿੰਦਾ ਮੈਨੂੰ ਤਾਂ ਲੋੜ ਨੀ ਹੈਗੀ ਤਾਂ ਮੇਰੇ ਦੁਆਲੇ ਕਹਿੰਦਾ ਵੀ ਉਹ ਵੀ ਉਂਝ ਹੀ ਇਕੱਠੇ ਹੋਏ ਨੇ
1: ਉਦੋਂ ਮਾਨ ਸਾਹਿਬ ਕਹਿੰਦੇ ਸੀ ਗੱਡੀ ਆਉਂਦੀ ਆ ਵਾਜਾ ਕੱਢ ਕਰ ਦੱਸਦਾ ਡੂ ਡੂ ਹੁਣ ਕੀ ਹੁੰਦਾ ਹੈ ਜੀ
3: ਬਾਈ ਜੀ ਕਹਿੰਦੇ ਖੱਡਿਆਂ ਚ ਲਾਉਂਦੇ ਆਉਂਦੇ ਨੇ ਕਹਿੰਦਾ ਬਾਦਲ ਸਾਹਿਬ
1: ਜੀ ਸਾਨੂੰ ਤੇ ਹੁਣ ਪਹਿਲਾਂ ਹੀ ਰੋਕ ਦਿੰਦੇ ਸੜਕਾਂ ਖਾਲੀ ਕਰ ਦਿਓ ਭਾਈ
3: ਬਾਈ ਜੀ ਮੈਂ ਤਾਂ ਨਾ ਇੱਕ ਕਹਾਣੀ ਮੁੱਕਦੀ ਮੈਂ ਅਸਲ ਚ ਨਾ ਇਹ ਗੱਲ ਤਾਂ ਕਰਦਾ ਵਾਰ ਵਾਰ
1: ਜੀ
3: ਵੀ ਤੁਸੀਂ ਇਹਨਾਂ ਨੂੰ ਛੱਡ ਲੋ ਆਪਾਂ ਹੁਣ ਇਹਨਾਂ ਨੂੰ ਛੱਡ ਕੇ ਕੋਕਰੋਚ ਪਾਰਟੀ ਨੂੰ ਚੁਣਨਾ ਹੈ ਜਾਂ ਪਿਛਲਿਆਂ ਨੂੰ ਚੁਣਨਾ ਜਾਂ ਅਗਲਿਆਂ ਨੂੰ ਚੁਣਨਾ
1: ਨਹੀਂ ਹੁਣ ਦੋਹਰਾ ਆ ਗਿਆ ਬੀਜੇਪੀ ਚੁਣਨੀ ਹੈ ਕਿ ਕੋਕਰੋਚ ਚੁਣਨੀ
3: ਹੈ ਕਾਂਗਰਸ ਬੀਜੇਪੀ ਚੁਣ ਲੋ ਕਾਂਗਰਸ ਚੁਣ ਲੋ ਕਾਂਗਰਸ ਚੁਣ ਲੋ ਅਕਾਲੀ ਦਲ ਚੁਣ ਲੋ ਵਾਰਸ ਪੰਜਾਬ ਚੁਣ ਲੋ ਹੋਰ ਵੀ ਜਿਹੜਾ ਕੋਈ ਹੈਗਾ ਉਹਨਾਂ ਦੇ ਵੀ ਨਾਂ ਲੈ ਦੇਣਾ ਮੈਂ ਤੁਸੀਂ ਜਿਹਨੂੰ ਮਰਜ਼ੀ ਚੁਣ ਲੋ
1: ਬਿਲਕੁਲ
3: ਇਹ ਕਹਾਣੀ ਇੱਥੇ ਮੁੱਕਣੀ ਆ ਕੇ ਵੀ ਇੱਥੇ ਇਹ ਬਾਈ ਜੀ ਸਾਰਾ ਸਿਸਟਮ ਦਾ ਰੌਲਾ ਜਿਹੜਾ ਇਹਨਾਂ ਦੇ ਪਿੱਛੇ ਬੈਠਾ ਇਹ ਸਿਰਫ ਸਾਡਾ ਇੱਕ ਨਾ ਸਾਡਾ ਫਾਰਾ ਲਾਉਣ ਵਾਸਤੇ 5 ਕੁ ਸਾਲਾਂ ਬਾਅਦ ਇਹ ਅਸੀਂ ਇਹਦੇ ਤੇ ਸੈਟਿਸਫਾਈ ਹੋ ਜਾਂਦੇ ਆ ਵੀ ਯਾਰ ਅਸੀਂ ਤਾਂ ਹੁਣ ਅਕਾਲੀ ਦਲ ਲੈ
1: ਆਉਂਦਾ ਹਾਂ
3: ਕਹਾਣੀ ਪਿੱਛੇ ਜਿਹੜੀ ਹੈ ਉਹ ਜਿਹੜੀ ਮੈਂ ਸਿੱਧੂ ਮੂਸੇਵਾਲਾ ਦਾ ਗਾਣਾ ਸੀ ਕਹਿੰਦਾ ਉਹੀ ਸਰਕਾਰਾਂ ਕੱਲਾ ਲੋਗੋ ਹੋਇਆ ਚੇਂਜ
1: ਜੀ
3: ਹੈ ਇਹ ਲੋਗੋ ਅਗਲੇ ਪਾਸੇ ਚੇਂਜ ਹੁੰਦਾ 5 ਸਾਲ ਸਾਡੇ ਲੋਕਾਂ ਦੇ ਫਿਰ ਲੰਘ ਜਾਂਦੇ ਨੇ
1: ਵੀ
3: ਬਸ ਬਾਈ ਕੋਈ ਗੱਲ ਨੀ ਚਲੋ ਹੁਣ ਨਵੇਂ ਚੁਣ ਲਏ 2 ਕੁ ਸਾਲ ਉਹਨਾਂ ਦੇ ਇਸ ਇੰਤਜ਼ਾਰ ਚ ਲੰਘ ਜਾਂਦੇ ਨੇ ਵੀ ਕੁਛ ਵਧੀਆ ਕਰਨਗੇ 2 ਕੁ ਸਾਲ
1: ਉਹਨਾਂ ਨੂੰ ਗਾਲਾਂ ਕੱਢਦੇ ਲੰਘ ਜਾਂਦੇ ਨੇ ਮੁਹਿੰਮ ਏਦਾਂ ਚੱਲਣੀ ਚਾਹੀਦੀ ਹੈ ਕਿ ਲੋਕਾਂ ਦੇ ਵਿੱਚ ਇਹ ਜਾਗਰੂਕਤਾ ਆਵੇ ਵੀ ਸਰਕਾਰ ਆਪਾਂ ਲੈ ਕੇ ਆਉਣੀ ਹੈ ਪਰ ਸਰਕਾਰ ਵੋਟ ਵੀ ਆਪਾਂ ਪਾਉਣੀ ਹੈ ਸਾਰਾ ਕੁਝ ਕਰਨਾ ਹੈ ਪਰ ਸਰਕਾਰ ਦੇ ਵਿੱਚ 19-21 ਦਾ ਫਰਕ ਰੱਖਣਾ ਹੈ ਦੋ ਪਾਰਟੀਆਂ ਲੈ ਕੇ ਆਉਣੀਆਂ ਬਰਾਬਰ ਦੀਆਂ ਮੁਹਿੰਮ ਏਦਾਂ ਦੀ ਚੱਲੇ ਭਾਈ ਦੋ ਪਾਰਟੀਆਂ ਲੈ ਕੇ ਆਉਣੀਆਂ ਬਰਾਬਰ ਦੀਆਂ ਤੇ 19-21 ਦਾ ਹੋਵੇ ਫਰਕ।
3: ਅਸਲ ਚ ਨਾ ਭਾਰਤ ਬਾਈ ਜੀ ਜਿਹੜੇ ਇਹਨਾਂ ਦੇ ਮੇਨ ਪਾਰਟੀਆਂ ਦੇ ਪ੍ਰਧਾਨ ਹੁੰਦੇ ਨੇ
1: ਜੀ,
3: ਉਹੀ ਉਹ ਪਾਰਟੀਆਂ ਨਾਲ ਜੁੜੇ ਰਹਿ ਜਾਂਦੇ ਨੇ ਕਿਉਂਕਿ ਉਹ ਮੇਨ ਪਾਰਟੀ ਨਾਲ ਜੁੜੇ ਹੁੰਦੇ ਨੇ
1: ਜੀ।
3: ਬਾਕੀ ਤਾਂ ਸਾਰੇ ਬੰਦੇ ਥੱਲਿਓ ਉੱਤੇ ਥੱਲੇ ਹੋ ਜਾਂਦੇ ਨੇ, ਕੋਈ ਉਸ ਪਾਰਟੀ ਚ ਅੱਪੜ ਜਾਂਦਾ, ਕੋਈ ਉਹਦੇ ਚ ਅੱਪੜ ਜਾਂਦਾ ਹੈ
1: ਜੀ,
3: ਤੇ ਉਹ ਮੁੜ ਕੇ ਲੋਕਾਂ ਨੂੰ ਵਿਖਾਈ ਜਾਂਦੇ ਨੇ ਵੀ ਅਸੀਂ ਫਲਾਣੀ ਪਾਰਟੀ ਚੁਣ ਲਈ, ਅਸੀਂ ਫਲਾਣੀ ਚੁਣ ਲਈ, ਬੰਦੇ ਤਾਂ ਉਹੀ ਨੇ ਸਾਰੇ ਆ।
1: ਕੁਝ ਤਾਂ ਮੁਕੱਦਰ ਬਾਈ ਜੀ ਚੋਣਾਂ ਹੀ ਪਏਗਾ ਨਾ, ਉਹਦੇ ਨਾਲ ਮਤਲਬ ਕਿ ਇੱਕ ਕੰਪੀਟੀਸ਼ਨ ਨੂੰ ਲੈ ਕੇ ਆਓ ਜਿਹਦੇ ਵਿੱਚ ਲੋਕਾਂ ਦਾ ਭਲਾ ਜ਼ਿਆਦਾ ਹੋਊਗਾ ਮੈਨੂੰ ਲੱਗਦਾ, ਨਹੀਂ ਤਾਂ ਫਿਰ ਇੱਕ ਤਾਂ ਆ ਕੇ ਫਿਰ ਆਹ ਕੁਝ ਹੀ ਕਰੂਗੀ, ਉਹ ਤਾਂ ਤੁਹਾਡਾ ਠੀਕ ਹੀ ਕਹਿਣਾ, ਜਿਹੜੀ ਮਰਜ਼ੀ ਲੈ ਆਓ।
3: ਜੇ ਤੁਸੀਂ ਵੋਟਾਂ ਦੇ ਹਿਸਾਬ ਨਾਲ ਸਭ ਤੋਂ ਬੈਟਰ ਆਪਸ਼ਨ ਜੇ ਚੁਣਨਾ ਹੈ ਨਾ
1: ਜੀ,
3: ਕਿਉਂਕਿ ਉਹਦੇ ਤੇ ਫਿਰ ਇਹੀ ਪੰਗਾ ਨਾ, ਉਹਦੇ ਤੇ ਲੋਕਾਂ ਦਾ ਜ਼ੋਰ ਕੋਈ ਨੀ, ਉਹ ਕੁਦਰਤੀ ਚੁਣਿਆ ਜਾਵੇ ਤਾਂ ਚੁਣਿਆ ਜਾਵੇ, ਨਾ ਚੁਣਿਆ ਜਾਵੇ ਨਾ ਚੁਣਿਆ ਜਾਵੇ
1: ਜੀ,
3: ਇਹਨਾਂ ਨੂੰ ਬਹੁਮਤ ਦੀਆਂ ਸੀਟਾਂ ਦੇ ਨੇੜੇ ਰੱਖੋ,
1: ਜਿੱਥੇ ਇਹਨਾਂ ਨੂੰ ਡਰ ਹੋਵੇ ਸਾਡੀ ਸਰਕਾਰ ਡਿੱਗ ਸਕਦੀ, ਬਿਲਕੁਲ ਹੈ ਜੀ, ਡਰ ਹੋਵੇ ਇਹਨਾਂ ਨੂੰ ਆਪਣਾ,
3: ਸਭ ਤੋਂ ਵਧੀਆ ਆਪਸ਼ਨ ਉਹ ਹੈ। ਪਰ ਉਹਦੇ ਚ ਲੋਕਾਂ ਦਾ ਜ਼ੋਰ ਕੋਈ ਨੀ, ਕਿਉਂਕਿ ਲੋਕਾਂ ਦਾ ਫਿਰ ਜਦੋਂ ਵੋਟਾਂ ਪੈਂਦੀਆਂ ਨੇ ਇਹ ਉਹਨਾਂ ਨੇ ਉੱਥੇ ਕੋਈ ਗਿਣਤੀ ਤਾਂ ਹੁੰਦੀ ਨੀ ਫਿਰ ਵੀ
1: ਜੀ,
3: ਇਹ ਤਾਂ ਬਾਈ ਜੀ ਨਜ਼ਾਰੇ ਲੈਂਦੇ ਨੇ ਤੁਸੀਂ, ਮੈਨੂੰ ਤਾਂ ਬੜਾ ਅਫਸੋਸ ਹੁੰਦਾ ਸਾਰੇ ਢਾਂਚੇ ਤੇ ਬਾਈ ਜੀ, ਜੋ ਕੁਛ ਵੀ ਇਹ ਹੈਗਾ ਸਾਡੇ ਸਾਹਮਣੇ
1: ਜੀ,
3: ਜਿਹੜੀਆਂ ਗੱਲਾਂ ਦੇ ਪਿਛੜਾ ਕਰ ਇਹ ਮਾਨ ਸਾਹਿਬ ਦੀਆਂ ਪਿਛਲੀਆਂ ਵੀਡੀਓ ਜਿੰਨੀਆਂ ਨੇ ਵਿਰੋਧੀ ਧਿਰ ਵਾਲੀਆਂ ਉਹ ਇਹਨਾਂ ਸਾਹਮਣੇ ਚਲਾ ਦਿਓ,
1: ਬਿਲਕੁਲ
3: ਐ ਲੱਗਦਾ ਵੀ ਮਾਨ ਸਾਹਿਬ ਆਪਣੀ ਖਿਲਾਫ਼
1: ਨਾ, ਫਿਰ ਪਾਣੀ ਪਾਣੀ ਮੈਂ ਹੋ ਗਏ ਮਿੱਤਰਾਂ ਵਾਲਾ ਦਾ ਮਾਣੋ ਜੀ,
3: ਹਾਂ ਅਕਾਲੀ ਦਲ ਵਾਲੇ ਨੇ ਭਾਵੇਂ ਕਾਂਗਰਸ ਵਾਲੇ ਨੇ ਉਹ ਇਹ ਕਹੀ ਜਾਂਦੇ ਨੇ
1: ਜੀ
3: ਵੀ ਅਸੀਂ ਤਾਂ ਸਾਡਾ ਕੋਈ ਕਸੂਰ ਨੀ
1: ਜੀ,
3: ਬਾਈ ਜੀ ਹਰਾਂ ਨੇ ਵੋਟਾਂ ਪਾ ਕੇ ਗਲਤ ਕੀਤਾ, ਸਾਡਾ ਥੋੜੀ ਕਸੂਰ ਹੈ
1: ਜੀ,
3: ਉਹਦਾ ਕਸੂਰ ਸੈਣੀ ਬਾਈ ਜੀ ਇਹਨਾਂ ਦਾ, ਸਾਡੇ ਵਰਗਿਆਂ ਦਾ ਕੱਢੀ ਹੁੰਦੇ ਨੇ, ਮੈਂ ਵਿੱਚ ਹੀ ਆਪਣੇ ਨੂੰ ਲਾ ਲੈਣਾ
1: ਜੀ,
3: ਇਹ ਨੀ ਕੋਈ ਇਕੱਲੇ ਸੈਣੀ ਬਾਈ ਜੀ, ਉਹ ਆਪਣਾ ਕਸੂਰ ਨੀ ਗਿਣਦੇ ਹੈਗੇ ਵੀ ਇਹਨਾਂ ਨੂੰ ਜੇ ਲੋਕਾਂ ਨੇ ਚੁਣਿਆ ਹੈ ਉਹ ਸਾਡੀ ਗਲਤੀ ਸੀ, ਗਲਤੀ ਹੋਏਗੀ ਕੋਈ ਨਾ ਕੋਈ ਤਾਂ ਚੁਣਿਆ, ਉਹ ਕਹਿੰਦੇ ਵੀ ਨਹੀਂ ਜਿਹੜੇ ਚੁਣਨ ਵਾਲੇ ਨੇ ਉਹ ਕਸੂਰਵਾਰ,
1: ਬਿਲਕੁਲ ਹੈ ਜੀ ਬਿਲਕੁਲ,
3: ਅਸੀਂ ਫੇਰ ਉਹਨਾਂ ਨੂੰ ਵੋਟਾਂ ਪਾਉਣ, ਅਸੀਂ ਕਟਹਿਰੇ ਚ ਵੀ ਜਿਨ੍ਹਾਂ ਨੂੰ ਅਸੀਂ ਚੁਣਨਾ ਉਹਨਾਂ ਨੇ ਸਾਨੂੰ ਕਟਹਿਰੇ ਚ ਖੜਾਇਆ ਹੋਇਆ
1: ਜੀ,
3: ਅਸੀਂ ਫੇਰ ਕਹਿੰਦੇ ਵੀ ਨਹੀਂ ਇਹਨਾਂ ਨਾਲੋਂ ਉਹ ਠੀਕ ਨੇ ਪਿਛਲੇ
1: ਜੀ,
3: ਵੀ ਉਹ ਸਾਡਾ ਵਧੀਆ ਕਰਨ ਗਿਆ,
1: ਬਿਲਕੁਲ
3: ਮੈਂ ਇੱਕ ਗੱਲ ਤੁਹਾਨੂੰ ਕਹਿ ਕੇ ਦੇਣਾ ਭਾਰਤ ਬਾਈ ਜੀ, ਮੇਰੀ ਇਹ ਗੱਲ ਨੋਟ ਕਰ ਲਿਆ ਜੀ
1: ਜੀ,
3: ਜਿਹੜਾ ਅਕਾਲੀ ਦਲ 17-18,000 ਕਰੋੜ ਦਾ ਕਰਜ਼ਾ ਲੈਂਦਾ ਸੀ ਸਾਲ ਦਾ
1: ਜੀ,
3: ਕਾਂਗਰਸ 20,000 ਕਰੋੜ ਦਾ ਲੈਂਦੀ ਸੀ, ਇਹ 35 ਤੇ ਪਹੁੰਚ ਗਏ,
1: 35 ਤੇ ਪਹੁੰਚ ਗਏ,
3: ਏਦੂ ਬਾਅਦ ਜਿਹੜੀ ਵੀ ਸਰਕਾਰ ਆਏਗੀ
1: ਜੀ,
3: ਭਾਵੇਂ ਅਕਾਲੀ ਆ ਜਾਣ ਭਾਵੇਂ ਕਾਂਗਰਸ ਆ ਜਾਣ
1: ਜੀ,
3: ਇਹ ਉਦੋਂ 2-4,000 ਕਰੋੜ ਵੱਧ ਹੀ ਲੈਣਗੇ, ਘੱਟ ਨੀ ਦਿੰਦੇ
1: ਜੀ,
3: ਇਹ ਤੁਹਾਨੂੰ ਮੈਂ ਲਿਖ ਕੇ ਦੇਦਾ
1: ਜੀ,
3: ਕਿਉਂਕਿ ਬਾਈ ਜੀ ਇਹਨਾਂ ਨੇ ਜਿੰਨੇ ਆਮਦਨ ਦੇ ਸਾਧਨ ਨੇ ਉਹਨਾਂ ਦੇ ਕਬਜ਼ੇ ਹੀ ਇਹਨਾਂ ਦਾ,
1: ਬਿਲਕੁਲ
3: ਠੇਕੇ ਰੇਤੇ ਦੀਆਂ ਖੰਭਾਂ ਨੇ ਜਿੰਨੀਆਂ, ਉਹ ਪਹਿਲਾਂ ਕਾਂਗਰਸੀਆਂ ਕੋਲ ਸੀ, ਅਕਾਲੀਆਂ ਸੀ, ਹੁਣ ਇਹਨਾਂ ਕੋਲ
1: ਜੀ,
3: ਆਮਦਨ ਦਾ ਸਾਧਨ ਕੀ ਹੈ ਪੰਜਾਬ ਕੋਲ,
1: ਬਿਲਕੁਲ,
3: ਤੇ ਫਿਰ ਅਸੀਂ ਕਿਹੜੇ ਦਾਅਵਿਆਂ ਨਾਲ ਦੁਬਾਰਾ ਅਸੀਂ ਕਹਿੰਦੇ ਵੀ ਇਹਨਾਂ ਨੂੰ ਚੁਣ ਲਓ, ਇਹਨਾਂ ਨੂੰ ਚੁਣ ਲਓ, ਭਾਵੇਂ ਮੈਂ ਕਹਿੰਦਾ ਵੀ ਉਹਨਾਂ ਨੂੰ ਚੁਣ ਲਓ, ਮੈਂ ਇਹ ਨੀ ਕਹਿੰਦਾ ਇਹ ਜੇ ਇਹ ਵੀ ਰਹਿ ਗਏ ਇਹ ਵੀ ਤੰਗੀ ਕਰਨਗੇ, ਇਹ ਕੋਈ ਤੰਗ ਨੀ ਹੈਗੇ,
1: ਬਿਲਕੁਲ, ਥੈਂਕ ਯੂ ਮੁਕੱਦਰ,
3: ਇਸ ਕਰਕੇ ਉਹ ਕਈ ਵਾਰੀ ਨਾ ਜੀ ਕਰਦਾ ਵੀ ਉਹ ਗਾਣਾ ਮੈਨੂੰ ਯਾਦ ਆ ਜਾਂਦਾ, ਕਹਿੰਦਾ ਬਿਨਾਂ ਖੰਭੋਂ ਉੱਡ ਗਏ ਲਾਈਟ ਚੜ ਕੇ, ਹੈ ਏਡਾ ਵੱਡਾ ਧੋਖਾ ਕੀਤਾ ਸਾਡਾ, ਮੈਂ ਤਾਂ ਐਂ ਕਹਿੰਦਾ ਫਿਨਲੈਂਡ ਆ ਕੇ ਬਹਿ ਜਾਈਏ,
1: ਆਜੋ
3: ਭਾਰਜ ਬਾਈ ਨਾਲ ਗੱਲਾਂ ਕਰੀਏ, ਬਹਿ ਕੇ
1: ਬਿਲਕੁਲ ਹੈ ਜੀ,
3: ਉੱਥੇ ਬਹਿ ਕੇ ਸਿਸਟਮ ਦੀ ਪੜਚੋਲ ਕਰਨ ਤੇ ਉਹੀ ਕਹਿੰਦਾ ਮਜ਼ਾ ਆਏਗਾ, ਇਹ ਚ ਤਾਂ ਬਾਈ ਜੀ ਬਹੁਤ ਔਖਾ ਹੈ ਭਾਰਜ ਬਾਈ ਜੀ, ਇੱਥੇ ਨਾ ਤੇਲ ਦੇ ਪੰਪਾਂ ਤੇ ਪੋਸਟਰ ਲੱਗੇ ਪਏ,
1: ਬਿਲਕੁਲ,
3: ਇਦੂ ਬਾਅਦ ਤੁਹਾਨੂੰ ਤੇਲ ਨੀ
1: ਜੀ, ਬਿਲਕੁਲ,
3: ਦੇਖੋ ਵੀ ਲੋਕਾਂ ਦੇ ਹਾਲਾਤ ਕੀ ਨੇ ਭਾਰਜ ਬਾਈ ਜੀ,
1: ਰੂਬੀਓ ਜੀ ਲੈ ਕੇ ਆ ਰਹੇ ਨੇ ਅਮਰੀਕਾ ਤੋਂ ਤੇਲ, ਕਹਿੰਦੇ ਸਾਡਾ ਯਾਰ ਹੈ ਮੋਦੀ, ਅਸੀਂ ਤਾਂ ਪੂਰਾ ਤੇਲ ਦੇਣ ਨੂੰ ਤਿਆਰ ਆ ਭਾਈ, ਲਵੇ ਤਾਂ ਸਹੀ,
3: ਬੇੜਾ ਬਾਈ ਜੀ ਮੋਦੀ ਤਾਂ ਲੈਣ ਨੂੰ ਤਿਆਰ, ਮੋਦੀ ਉਹੀ ਗੱਲ ਜੇ ਹੁਣ ਟਰੰਪ ਤੋਂ ਹੁਕਮ ਕਰੇਗਾ ਤਾਂ ਹੀ ਲਏਗਾ ਨਾ ਮੋਦੀ
1: ਜੀ, ਬਿਲਕੁਲ ਹੈ,
3: ਉਹ ਕਹਿੰਦਾ ਟਰੰਪ ਕਹਿੰਦਾ ਵੀ ਮੈਂ ਤਾਂ ਮੋਦੀ ਸਾਹਿਬ ਤਾਂ ਕਹਿੰਦਾ ਮੈਨੂੰ ਤਾਂ ਪਿਆਰ ਕਰਦੇ ਨੇ ਵੀ ਜੇ ਮੋਦੀ ਸਾਹਿਬ ਨੂੰ ਇਹ ਪਤਾ ਵੀ ਮੈਂ ਉਹਨਾਂ ਦਾ ਸਾਰਾ ਸਿਆਸੀ ਕੈਰੀਅਰ ਵਿਗਾੜ ਦਿਆਂਗਾ
1: ਜੀ,
3: ਐ ਹੁਣ ਇਹ ਨੀ ਪਤਾ ਵੀ ਕੀ ਰੱਖੀ ਫਿਰਦਾ ਹੋਈ ਗੱਲ ਟਰੰਪ,
1: ਬਿਲਕੁਲ ਹੈ, ਬਿਲਕੁਲ ਹੈ,
3: ਇਸ ਕਰਕੇ ਬੜਾ ਅਫਸੋਸ ਹੈ ਬਾਈ ਭਾਰਜ ਬਾਈ ਜੀ, ਚਲੋ ਹਾਸੇ ਖੇਡੇ ਦੀ ਗੱਲਾਂ ਚੱਲ ਰਹੀਆਂ ਨੇ, ਇਸ ਸਿਸਟਮ
1: ਨਹੀਂ ਚਰਚਾ ਤਾਂ ਚੱਲਣੀ ਚਾਹੀਦੀ ਹੈ ਬਾਈ ਜੀ, ਜੋ ਹਾਲਾਤ ਹੋ ਰਹੇ ਨੇ ਉਹਦੇ ਵਿੱਚ ਸਾਰਾ ਕੁਝ ਆਪਾਂ ਨੂੰ ਘੱਟੋ ਘੱਟ ਆਪਣੇ ਆਪ ਦੇ ਵਿੱਚ ਤਾਂ ਜਾਗਰੂਕ ਰਹੀਏ, ਪਛਾਣ ਕਰੀਏ ਵੀ ਹੋ ਕੀ ਰਿਹਾ, ਬਿਲਕੁਲ ਹੈ,
3: ਬੀਜੇਪੀ ਸਰਕਾਰ ਦੇ ਵਿਚ 99 ਵਾਰੀ ਪੇਪਰ ਲੀਕ ਹੋ ਗਏ ਜੀ, ਇੱਕ ਘੱਟ 90
1: ਵਾਰੀ, ਬਿਲਕੁਲ ਬਿਲਕੁਲ
3: ਜੀ, ਕੀ ਕਰੋਗੇ ਇਹਨਾਂ ਦਾ
1: ਜੀ, ਬਿਲਕੁਲ
3: ਕੋਈ ਕੋਈ ਗੱਲ ਕਿਸੇ ਨੂੰ ਕੋਈ ਸਜ਼ਾ ਨੀ, ਕੋਈ ਲੈਣੀ ਨੀ ਦੇਣੀ ਨੀ, ਓਹੀ ਗੱਲ ਜੀ, ਹਰ ਵਾਰੀ ਓਹੀ ਗੱਲ
1: ਬਿਲਕੁਲ
3: ਹੁੰਦਾ ਹੈ ਬਾਈ ਜੀ।
1: ਚਲੋ ਥੈਂਕ ਯੂ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ,
3: ਸਿਸਟਮ ਜੁੰਮੇਵਾਰ ਹੋਣਗੇ, 6 ਮਹੀਨੇ ਪਿੱਛੇ ਜੁੰਮੇਵਾਰ ਇਹੀ
1: ਹੋਣਗੇ ਜੀ। ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਦੋਸਤੋ ਇਸ ਤਰ੍ਹਾਂ ਜੀ ਮੁਕੱਦਰ ਜੀ ਅਗਲੀ ਲਾਈਨ ਦੇ ਉੱਤੇ, ਜੀਰਾ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਜੀਰਾ ਸਾਹਿਬ, ਸਵਾਗਤ ਹੈ ਜੀ।
4: ਸਤਿ ਸ੍ਰੀ ਅਕਾਲ ਜੀ, ਭਾਰਤ ਜੀ, ਦੁਆਬਾ ਰੇਡੀਓ ਸਾਰੇ ਸਰੋਤਿਆਂ ਨੂੰ
1: ਸਤਿ ਸ੍ਰੀ ਅਕਾਲ ਜੀ। ਜੀਰਾ ਸਾਹਿਬ ਕੀ ਹਾਲ ਚਾਲ ਨੇ ਜੀ, ਸਵਾਗਤ ਹੈ, ਕੀ ਕਹਿਣਾ ਚਾਹੋਗੇ?
4: ਬਹੁਤ ਵਧੀਆ ਜੀ, ਮੈਂ ਜੀ ਇੱਕ ਤਾਂ ਗੱਲ ਕਰਨੀ ਆ, ਜਿਹੜੀ ਤੁਸੀਂ ਸਰਪੰਚਾਂ ਨੂੰ ਪਹਿਲੀ ਗੱਲ ਤਾਂ ਕਹਿ ਕੇ ਗਏ ਨਾ,
1: ਹਾਂਜੀ,
4: ਭੱਤੇ ਦੇਣੇ ਆ
1: ਜੀ
4: ਮਾਨ ਸਰਕਾਰ ਨੇ
1: ਜੀ,
4: ਉਹ ਤਾਂ ਜੀ ਹੁਣ ਜਾਂਦੇ ਜਾਂਦੇ ਉਹ ਵੀ ਰੇਹੜੀ ਇੱਕ ਦੂਜੇ ਤੇ ਰੋੜੀਆਂ ਵਾਲਾ ਢੰਗ ਹੀ ਆ ਜੀ, ਉਹ ਵੀ ਸਹੀ ਮਹੀਨੇ ਚ,
1: ਬਿਲਕੁਲ ਹੈ ਜੀ ਬਿਲਕੁਲ।
4: ਅਗਲਾ ਕਹਿੰਦਾ ਵੋਟਾਂ ਪਵਾਉਣੀਆਂ ਸਰਪੰਚਾਂ ਨੇ, ਹੋਰ ਕਿਸੇ ਨੇ ਪਵਾਉਣੀਆਂ ਨੀ ਹੁੰਦੀਆਂ,
1: ਬਿਲਕੁਲ ਹੈ ਜੀ।
4: ਹੁਣ ਚਾਰ ਸੀਲਰ ਉਹਨਾਂ ਨੂੰ ਦੇ ਦੋ, ਜਿਵੇਂ ਬਾਦਲ ਸਾਹਿਬ ਨੇ ਉਹ ਸੰਗਤ ਦਰਸ਼ਨ ਕਰਦੇ ਹੁੰਦੇ ਸੀਗੇ, ਸਰਪੰਚਾਂ ਨੂੰ ਨੋਟ ਦੇ ਜਿੱਦਾਂ ਜਾਵੇ ਢੱਠੇ ਖੂਹ ਚ,
1: ਪਹਿਲਾਂ ਜਿਹੜਾ ਉਹਨਾਂ ਨੂੰ ਬੱਲੇ ਸੀਗਾ ਉਹ ਸਾਰਾ ਕੁਝ ਵਾਪਸ ਮੰਗਾ ਲਿਆ ਜੀ।
4: ਪਰ ਸਾਹਿਬ ਸਿਸਟਮ ਏਦਾਂ ਦਾ ਨਹੀਂ ਬਣ ਸਕਦਾ ਬਈ, ਕਹਿਣ ਦਾ ਮਤਲਬ ਜੇ ਕੋਈ ਕਾਨੂੰਨ ਏਦਾਂ ਦਾ ਆ ਜਾਵੇ
1: ਜੀ
4: ਬਈ, ਜਿਹੜੀ ਸਰਕਾਰ ਕਰਜ਼ ਲੈਂਦੀ ਆ
1: ਜੀ,
4: ਅਗਲੀ ਸਰਕਾਰ ਕਰਜ਼ ਉਹਦਾ ਨਹੀਂ ਬੜੂਗੀ,
1: ਬਿਲਕੁਲ
4: ਸਿਸਟਮ ਬਣਾ ਕੇ ਜਾਵੇ ਬਈ ਜਿਹੜਾ ਉਹਨਾਂ ਨੇ ਚੱਕਿਆ ਤੇ ਆਪਦਾ ਲਾਗੇ ਵੀ ਜਾਣ,
1: ਜਿਹੜੇ
4: 6 ਮਹੀਨੇ ਨੂੰ ਦਿੱਤੇ ਜਾਣਗੇ ਵੀ ਤੁਸੀਂ ਆਪਦਾ ਕਰਜ਼ ਉਤਾਰੋ ਪਹਿਲਾਂ,
1: ਬਿਲਕੁਲ ਹੈ ਜੀ, ਚਾਹੀਦਾ ਹੈ ਜੀ।
4: ਕਿਉਂਕਿ ਜੇ ਆਪਾਂ ਏਦਾਂ ਹੀ ਸੋਚਦੇ ਰਹੇ ਵੀ ਠੀਕ ਆ ਇੱਕ ਵਾਰੀ ਗੁਲਸ਼ਰੇ ਡਾਈ ਜਾਓ
1: ਤੁਸੀਂ ਦੇਖੋ, ਹੁਣ ਇੱਥੇ ਅਸੀਂ ਬੈਂਕ ਦੇ ਵਿੱਚ ਕੋਈ ਪੈਸਾ ਧੇਲਾ ਲੈਣ ਜਾਂਦੇ ਆ ਜਾਂ ਲੋਨ ਲੈਣਾ, ਉਹ ਦੇਖਦੇ ਆ ਕਿ ਜੇ ਤਾਂ ਕੱਲਾ ਬੰਦਾ ਆ ਉਹਦਾ ਦੇਖਦੇ ਆ ਇਨਪੁੱਟ ਕੀ ਹੈ ਤੇ ਆਊਟਪੁੱਟ ਕੀ ਹੈ, ਇਸੇ ਤਰ੍ਹਾਂ ਜੇ ਮਤਲਬ ਕਿ ਘਰ ਵਾਲੀ ਨਾਲ ਹੈ ਤੇ ਦੋਵਾਂ ਦਾ ਮਿਲਾ ਕੇ ਦੇਖਦੇ ਆ ਕਿ ਭਾਈ ਜੇ 10,000 ਰੁਪਇਆ ਇਹਨਾਂ ਨੇ ਕਰਜ਼ਾ ਲੈਣਾ ਤੇ ਇਹਨਾਂ ਨੂੰ ਘੱਟੋ ਘੱਟ ਆਮਦਨ ਜਿਹੜੀ ਹੈ 2-3,000 ਰੁਪਇਆ ਤਾਂ ਹੋਣੀ ਚਾਹੀਦੀ ਹੈ ਨਾ ਮਹੀਨੇ ਦੀ, ਤਾਂ ਹੀ ਇਹ 200 ਜਾਂ 300 ਕਿਸ਼ਤ ਤੇ ਪਾਉਣਗੇ।
4: ਮੈਂ ਇਹ ਕਹਿ ਰਿਹਾ ਵਾ ਵੀ ਘੱਟੋ ਘੱਟ ਜਿਹੜੀ ਵੀ ਸਰਕਾਰ ਨੂੰ ਕਰਜ਼ਾ ਦੇਣਾ ਚਾਹੀਦਾ ਵਾ
1: ਜੀ,
4: ਉਹਦੀ ਲਿਮਿਟ 15 ਸਾਲ 10 ਸਾਲ ਨਹੀਂ ਹੋਣੀ ਚਾਹੀਦੀ
1: ਜੀ। ਨਹੀਂ ਉਹੀ ਗੱਲ ਜੀਰਾ ਸਾਹਿਬ, ਉਹੀ ਗੱਲ ਕਰਦਾ ਨਾ, ਹੁਣ ਸਰਕਾਰ ਬਜਟ ਪੇਸ਼ ਕਰਦੀ ਹੈ, ਇਹਨਾਂ ਨੂੰ ਪਤਾ ਹੀ ਆ ਵੀ ਇਹਨਾਂ ਦੇ ਖਾਤੇ ਦੇ ਵਿੱਚ ਕੀ ਆਉਂਦਾ ਤੇ ਕੀ ਜਾਂਦਾ ਹੈ, ਸਾਡੇ ਖਰਚੇ ਕਿੰਨੇ ਨੇ ਤੇ ਸਾਡੀ ਆਮਦਨ ਕਿੰਨੀ ਹੈ, ਉਥੋਂ ਹੀ ਬਜਟ ਤਿਆਰ ਹੁੰਦਾ ਨਾ। ਇਹ ਤਾਂ ਹੈ ਨੀ ਕਿ ਜੋ ਮਰਜ਼ੀ ਉਹਦੇ ਉੱਤੇ ਲਿਖ ਦਈਏ, ਆਪਣੀ ਮਨ ਮਰਜ਼ੀ ਦੇ ਨਾਲ ਅੰਕੜੇ ਪਾ ਦਈਏ ਜੀ।
4: ਮੈਂ ਇਹੀ ਗੱਲ ਕਹਿ ਰਿਹਾ ਵਾ ਵੀ ਤੁਸੀਂ ਆਪਦੀਆਂ ਮੌਜਾਂ ਲੈ ਕੇ ਚੱਲ ਜਾਓ ਤੇ ਮਗਰ ਲਿਆ ਕੇ ਉਹਦਾ ਕਿਉਂ ਭੁਗਤਣ,
1: ਬਿਲਕੁਲ
4: ਉਹ ਕਰਨਾ,
1: ਬਿਲਕੁਲ
4: ਵੀ ਕਾਨੂੰਨ ਏਦਾਂ ਦਾ ਚਾਹੀਦਾ ਵਾ ਵੀ ਘੱਟੋ ਘੱਟ ਜਿਹੜੀ ਸਰਕਾਰ ਜਾਣ, ਪਹਿਲੀ ਗੱਲ ਤਾਂ ਜਿਹੜੇ ਇਹਨਾਂ ਨੂੰ ਲੋਨ ਦਿੰਦੇ ਨਾ ਉਹਨਾਂ ਨੂੰ 15 ਸਾਲ ਦੀ ਉਹਨੂੰ ਟਾਈਮ ਦੇਣਾ ਚਾਹੀਦਾ ਹੀ ਨੀਗਾ, ਟਾਈਮ ਹੀ 5 ਸਾਲ ਦਾ ਚਾਹੀਦਾ
1: ਜੀ,
4: ਬਸ
1: ਜੀ
4: ਲੈ ਲਓ ਤੇ ਜਾਣ ਲੱਗੇ ਆਪਦੇ ਲਾ ਜਾਓ ਬਸ,
1: ਬਿਲਕੁਲ ਹੈ ਜੀ।
4: ਸਿਸਟਮ ਏਦਾਂ ਦਾ ਬਣ ਜਾਏ ਕਿ ਪੰਜਾਬ ਬਚ ਜੂਗਾ ਜੀ,
1: ਸਬਸਿਡੀਆਂ ਜਿਹੜੀਆਂ ਨੇ ਹੋਰ ਸਾਰੀਆਂ ਚੀਜ਼ਾਂ ਨੇ ਉਹ ਬੰਦ ਕਰਨੀਆਂ ਪੈਣੀਆਂ ਨੇ, ਆਪਣੇ ਖਰਚੇ ਘਟਾਉਣੇ ਪੈਣੇ ਆ, ਸਰਕਾਰਾਂ ਇੱਥੇ ਦੀਆਂ ਕਰ ਹੀ ਰਹੀਆਂ ਨੇ, ਉਹ ਆਪਣੇ ਖਰਚਿਆਂ ਨੂੰ ਕੰਟਰੋਲ ਕਰ ਰਹੀਆਂ ਨੇ, ਜਿੱਥੇ 4 ਬੰਦੇ ਕੰਮ ਕਰਦੇ ਸੀ ਉੱਥੇ 2 ਕਰ ਦਿੱਤੇ ਆ ਜੀ।
4: ਬਾਕੀ ਭਾਰਤ ਜੀ ਮੈਂ ਗੱਲ ਹੁਣ ਕਹਿ ਨਹੀਂ ਚਾਹੁੰਦਾ ਸੀਗਾ, ਮੇਨ ਜਿਹੜੀ ਗੱਲ
1: ਹੈਗੀ
4: ਪਾਰਟੀ ਤੇ
1: ਜੀ,
4: ਸਾਡੇ ਪੰਜਾਬੀਆਂ ਨੂੰ ਇਹ ਲੱਗ ਗਿਆ ਪਿਆ ਵੀ ਜਿਵੇਂ ਅਸੀਂ ਅੱਗੇ ਧੋਖਾ ਖਾਧਾ
1: ਜੀ,
4: ਬਈ ਇਹ ਵੀ ਉਹਦਾ ਦੂਜਾ ਰੂਪ ਹੀ ਆ।
1: ਹਾਂ ਬਿਲਕੁਲ, ਦੇਖੋ ਉਹਦੇ ਵਿਚ ਦੇਖੋ ਮੈਂ ਹੈਰਾਨ ਹਾਂ, ਜੋਗਿੰਦਰ ਯਾਦਵ ਨੇ ਵੀ ਆਮੀ ਭਰੀ ਹੈ ਇਹਦੇ ਵਿਚ, ਪਰ ਉਹਦੇ ਵਿਚ ਵੀ ਤਾਂ ਕਿਤੇ ਨਾ ਕਿਤੇ ਸਿਆਸੀ ਪੈਂ ਤੜਾ ਨਾ, ਪਹਿਲਾਂ ਕੰਮ ਵੀ ਤਾਂ ਇਹ ਬੰਦਾ ਉਹਨਾਂ ਦੇ ਨਾਲ ਹੀ ਕਰਦਾ ਰਿਹਾ ਨਾ।
4: ਭਾਜੀ ਸੁਣੋ ਨਾ, ਉਸ ਤੋਂ ਆਪਾਂ ਜਦੋਂ ਇੱਕ ਦਿਮਾਗ ਦੇ ਵਿਚ ਆਪਾਂ ਉਹ ਪੱਕੀ ਬਣਾ ਲੈਣੇ ਨਾ ਵੀ ਦਿਮਾਗ ਬਾ ਲੈਣੇ ਆ ਵੀ ਵਾਕਈ ਐ ਹੀ ਹੋਗਾ ਜੀ, ਬੰਦਾ ਗਲਤ ਹੀ ਆ ਜੀ ਜਾ ਕੇ। ਪਹਿਲਾਂ ਮੈਨੂੰ ਇਹ ਗੱਲ ਦੱਸੋ, ਕੋਕਰੇਜ ਨਾ ਜੇ ਆਪਣਾ ਸੁਪਰੀਮ ਕੋਰਟ ਦੇ ਵਕੀਲ ਇੰਨੀ ਗੱਲ ਨਾ ਕਹਿੰਦੇ ਪੈਰਾਸਾਈਟ ਦੇ ਕੋਕਰੇਜ, ਕੀ ਇਹ ਕੋਕਰੇਜ ਨਾ ਕੋਈ ਅੱਜ ਤੱਕ ਪਾਰਟੀ ਨੇ ਕਿਸੇ ਨੇ ਸੋਚਿਆ ਸੀਗਾ ਬਣ ਜੂਗੀ ਪਾਰਟੀ?
1: ਨਹੀਂ ਸੋਚਿਆ ਤਾਂ ਨਹੀਂ ਸੀ ਜੀ।
4: ਠੀਕ ਹੈ ਨਾ, ਜੇ ਹੁਣ ਏਦਾਂ ਦੀ ਨੌਬਤ ਆ ਗਈ ਆ
1: ਜੀ,
4: ਤੇ ਉਹ ਅਭਿਜੀਤ ਨੇ ਆਪਦੇ ਇੰਸਟਾਗ੍ਰਾਮ ਤੇ ਬਾਹਰ ਬੈਠੇ ਨੇ ਬਣਾ ਦਿੱਤੀ ਆ
1: ਜੀ,
4: ਮੈਨੂੰ ਮੇਰੇ ਸੱਜਣ ਕਹਿੰਦੇ ਕਿ ਇਹ ਉਸੇ ਬੰਦੇ ਨੂੰ ਸਸੋਦੀਆ ਸਾਹਿਬ ਦੇ ਨਾਲ ਕਿਸੇ ਵੇਲੇ ਰਲੇ ਸੀ,
1: ਬਿਲਕੁਲ
4: ਭਾਜੀ ਕਿਸੇ ਵੇਲੇ ਰਲੇ ਸੀਗੇ, ਉਦੋਂ ਬਾਅਦ ਤੁਹਾਡੀ ਸੋਚ ਬਦਲ ਵੀ ਸਕਦੀ ਆ,
1: ਉਹ ਸਹਿਮਤ ਹੈ ਤੁਹਾਡੇ ਨਾਲ ਸੋਚ ਬਦਲ ਸਕਦੀ ਹੈ, ਪਰ ਆਪਣੇ ਜੀਰਾ ਸਾਹਿਬ ਸਾਰਾ ਕੁਝ ਪਲੈਨਡ ਹੀ ਹੁੰਦਾ ਹੈ। ਦੇਖੋ ਹੁਣ ਉਹਨੇ ਆਪਣੇ ਜਿਹੜਾ ਜੱਜ ਨੇ ਉਹਨੇ ਮਾਫੀ ਵੀ ਮੰਗੀ ਆ, ਉਹ ਕਹਿੰਦੇ ਮੈਂ ਜੋ ਕਹਿਣਾ ਚਾਹੁੰਦਾ ਸੀ ਉਹਨੂੰ ਉਲਟ ਲੈ ਕੇ
4: ਦੇ। ਭਾਜੀ ਦੇਖੋ ਮੈਂ ਬਹੁਤ ਕਹਿਣ ਦਾ ਮਤਲਬ ਚੈਨਲ ਮੇਰੇ ਹੈਗੇ ਆ ਬੜੇ ਸੱਜਣ ਭੱਦਰ ਪੁਰਸ਼ ਹੈਗੇ ਆਪਣੇ
1: ਜੀ,
4: ਪੱਤਰਕਾਰ ਜਰਨਲਿਸਟ ਬਹੁਤ ਬਹੁਤ ਉਮਰਾਂ ਦੇ
1: ਜੀ,
4: ਮੈਂ ਉਹਨਾਂ ਨੂੰ ਫਾਲੋ ਕਰਦਾ ਜੀ ਡੇਲੀ
1: ਜੀ,
4: ਮੈਂ ਪੰਜਾਬ ਦੇ ਬਹੁਤ ਘੱਟ ਸੁਣਦਾ ਵਾ
1: ਜੀ,
4: ਕਿਉਂਕਿ ਇਹ ਇੱਕ ਅਚਨਚੇਤ ਕਹਾਣੀ ਹੋਈ ਆ
1: ਜੀ,
4: ਇਹ ਕੋਈ ਆਪਾਂ ਕਹਿ ਦਈਏ ਨਾ ਵੀ ਕੋਈ ਐਡਵਾਂਸ ਸਿੱਕੇ ਦੀ ਸੋਚ ਹੈਗੀ ਸੀ ਬਣਾਉਣੀ, ਕਿਉਂਕਿ ਜੋ ਹਾਲਾਤ ਇਸ ਵੇਲੇ ਦੇਸ਼ ਦੇ ਚੱਲਦੇ ਪਏ ਆ ਨਾ
1: ਜੀ,
4: ਜੋ ਹਾਲਾਤ ਚੱਲਦੇ ਪਏ ਆ, ਅਸੀਂ ਤਾਂ ਇਹ ਕਹਿੰਦੇ ਆ ਵੀ ਚਲੋ ਘੱਟੋ ਘੱਟ ਬੀਜੇਪੀ ਨੂੰ ਇਹ ਤਾਂ ਪਤਾ ਲੱਗੂਗਾ ਨਾ
1: ਜੀ
4: ਬਈ ਇੰਡੀਆ ਦੇ ਵਿੱਚ ਲੋਕ ਸਿਰ ਚੱਕ ਸਕਦੇ ਆ
1: ਜੀ,
4: ਉਹਨਾਂ ਨੂੰ ਇੰਨਾ ਤਾਂ ਹੋ ਗਿਆ ਨਾ, ਜਿਵੇਂ ਕੱਲ ਜੈਪੁਰ ਦੇ ਵਿੱਚ 47 degrees ਤਾਪਮਾਨ ਦੇ ਵਿਚ ਇੰਨੇ ਪਾਣੀ ਦੀਆਂ ਬਛਾੜਾਂ ਵੱਜੀਆਂ ਤੇ ਲੋਕੀ ਇੰਨੇ ਕੁ ਇਕੱਠੇ ਹੋਏ ਆ, ਉਹਨਾਂ ਨੇ ਸ਼ਰੇਆਮ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਮੰਗਿਆ
1: ਜੀ, ਬਿਲਕੁਲ ਖਬਰ ਲੱਗੀ ਸੀ ਹਾਂਜੀ, ਗੱਲ ਕੀਤੀ ਸੀ
4: ਰਾਜੀ ਨੇ
1: ਜੀ,
4: ਕਹਿਣ ਦਾ ਮਤਲਬ ਮੈਂ ਉਹੀ ਗੱਲ ਕਹਿਣ ਡਿਆ, ਚਲੋ ਮੈਂ ਕੱਲ ਨਹੀਂ ਆਇਆ ਸੀਗਾ, ਮੈਂ ਇਹੀ ਕਹਿਣ ਡਿਆ ਚਲੋ ਕੋਈ ਬੰਦਾ ਉਹਨਾਂ ਨੂੰ ਸ਼ੀਸ਼ਾ ਵਿਖਾਉਣ ਵਾਲਾ ਇੰਡੀਆ ਚ ਜੰਮਿਆ ਤਾਂ ਸੀ
1: ਜੀ,
4: ਦੂਜੀ ਗੱਲ ਹੁਣ ਜਿਵੇਂ ਆਪਣੇ ਬੰਦੇ ਕਹਿ ਦਿੰਦੇ ਆ, ਦੇਖੋ ਜੇ ਇਹ ਵੀ ਉਹਨਾਂ ਨਾਲ ਕੋਈ ਗਿਰੀ ਮਿੱਥੀ ਚਾਲ ਪਾਰਟੀ ਬਣਾ ਕੇ ਮੰਨ ਲਓ ਆਏ ਆ
1: ਜੀ,
4: ਸਪੋਜ਼ ਕਰ ਲਓ ਠੀਕ ਆ, ਤੇ ਫਿਰ ਇਹਨਾਂ ਬੀਜੇਪੀ ਨੂੰ ਇਹਨਾਂ ਦੇ ਜਿਹੜਾ ਇਹਦਾ ਸੋਸ਼ਲ ਮੀਡੀਆ ਬੈਨ ਐਕਸ ਬੈਨ ਕੀਤਾ ਵਾ
1: ਜੀ,
4: ਉਹ ਫਿਰ ਕੀ ਲੋੜ ਸੀ ਕਰਨ ਦੀ, ਸਿਆਸੀ ਹੱਥਕੰਡਾ
1: ਉਹਦੇ ਨਾਲ, ਦੇਖੋ ਇੱਕ ਇਮੋਸ਼ਨਲ ਸਪੋਰਟ ਮਿਲਦੀ ਆ ਨਾ ਜੀਰਾ ਸਾਹਿਬ ਉਸ ਚੀਜ਼ ਦੇ ਨਾਲ,
4: ਭਾਜੀ
1: ਲੋਕਾਂ ਦੀ ਸਹਿਮਤੀ ਬਣ ਜਾਂਦੀ ਆ ਕਿ ਭਾਈ ਇਹਨਾਂ ਨਾਲ ਧੱਕਾ ਹੋ ਰਿਹਾ, ਉਹ ਉਹੀ ਚੀਜ਼ ਤਾਂ ਉਹ ਕੈਸ਼ ਕਰਨੀ ਚਾਹੁੰਦੇ ਆ ਨਾ ਜੀ,
4: ਪਹਿਲਾਂ ਮੇਰੀ ਸੁਣੋ ਗੱਲ
1: ਹਾਂਜੀ,
4: ਪੰਜਾਬ ਨੂੰ ਛੱਡ ਦਈਏ ਆਪਾਂ
1: ਜੀ, ਨਹੀਂ ਨਹੀਂ ਪੰਜਾਬ ਦੀ ਨੀ, ਮੈਂ ਆਲ ਇੰਡੀਆ ਦੀ ਗੱਲ ਕਰਦਾ ਜੀ, ਪੰਜਾਬ ਦੀ ਨੀ ਇਕੱਲੀ ਗੱਲ ਕਰਨਾ ਜੀ,
4: ਮੈਂ ਤੁਹਾਨੂੰ ਦੱਸਦਾ ਪੰਜਾਬ ਦੇ ਜਿਵੇਂ ਆਪਣੇ ਲੋਕ ਕਹਿੰਦੇ ਆ ਨਾ
1: ਜੀ,
4: ਕਿਉਂਕਿ ਆਪਾਂ ਧੋਖਾ ਖਾਧਾ ਵਾ, ਆਪਾਂ ਨੂੰ ਡਰ ਤਾਂ
1: ਬਿਲਕੁਲ
4: ਇਹ ਵੀ ਓਦਾਂ ਦੇ ਹੋਣਗੇ
1: ਜੀ,
4: ਆਪਾਂ ਧੋਖਾ ਖਾਧਾ ਵਾ
1: ਜੀ,
4: ਇਸ ਕਰਕੇ ਉਹ ਕਹਿੰਦੇ ਉਹ ਲੱਸੀ ਦਾ ਦੁੱਧ ਆ ਸਾਡੇ ਲੱਸੀ ਨੂੰ ਫੂਕਾ ਮਾਰ ਕੇ ਪੀਂਦਾ
1: ਜੀ,
4: ਸਾਡੀ ਪੈਸਲ ਪੋਜੀਸ਼ਨ ਉਹ ਬਣੀ ਹੋਈ ਆ, ਸਾਡੇ ਲੋਕ ਤਾਂ ਡਰਦੇ ਆ
1: ਜੀ ਬਿਲਕੁਲ,
4: ਕਿਉਂਕਿ ਜੇ ਸਪੋਜ਼ ਕਰੋ ਕੱਲ ਨੂੰ ਕੁਕਰੇ ਪਾਰਟੀ ਵਾਲੇ ਪੰਜਾਬ ਨੂੰ ਇਹ ਦਿੰਦੇ ਆ
1: ਜੀ,
4: ਤੁਸੀਂ ਆਪਦੀ ਚਲੋ ਖੜੀ ਕਰੋ, ਤੇ ਫਿਰ ਅਗਲੇ ਇਹ ਵੀ ਕਹਿ ਸਕਦੇ ਆ ਵੀ ਸਾਨੂੰ ਆ ਗਰਗ ਸਰ ਚਾਹੀਦੇ ਆ, ਸਾਨੂੰ ਆ ਰਣਜੀਤ ਗਿੱਲ ਕੋਕੀ ਚਾਹੀਦੇ ਆ, ਸਾਨੂੰ ਹਮੀਰ ਸਿੰਘ ਚਾਹੀਦੇ ਆ ਬੰਦੇ
1: ਜੀ,
4: ਅਸੀਂ ਇਹਨਾਂ ਨੂੰ ਕੱਲ ਵੀ ਅੱਗੇ ਲਾਉਣੇ ਜਿਹੜੇ ਨਵੇਂ ਬਣਾਈ ਫਿਰਦੇ ਆ
1: ਜੀ,
4: ਫਿਰ ਅਗਲੇ ਚੰਗੇ ਬੰਦੇ ਹੀ ਜੁਆਇਨ ਵਿੱਚ ਕਰਨਗੇ ਨਾ ਸ਼ਾਮਲ,
1: ਬਿਲਕੁਲ ਹੈ ਜੀ,
4: ਇਹ ਗੰਦੇ ਹੀ ਕਰਨਗੇ ਫਿਰ
1: ਜੀ, ਇਹੀ ਚੀਜ਼ ਨੂੰ ਦੇਖੋ ਉਦੋਂ ਵੀ ਤਾਂ ਕੈਸ਼ ਕੀਤਾ ਉਹਨੂੰ, ਪੱਤਰਕਾਰ ਜਿਹੜੇ ਸੀਗੇ ਆਪਣੇ ਕਵਰ ਸੰਧੂ ਹੋਣੀ ਗਏ ਸੀ, ਕਿੱਡਾ ਉਹਨਾਂ ਦਾ ਕੈਰੀਅਰ ਆ ਜੀ, ਉਹਨਾਂ ਨੇ ਇਹਨਾਂ ਸਾਰਾ ਕੁਝ ਖਰਾਬ ਕਰਕੇ ਰੱਖ ਦਿੱਤਾ ਉਹਨਾਂ ਦਾ,
4: ਭਾਜੀ ਮੈਂ ਤਾਂ ਹੀ ਕਹਿ ਰਿਹਾ
1: ਹਾਂ, ਬਲਤੇਜ ਪੰਨੂ ਜੀ ਨੇ ਦੇਖੋ ਪਹਿਲਾਂ ਕਿੱਦਾਂ ਧੜੱਲੇ ਦੇ ਨਾਲ ਸਾਰੀਆਂ ਗੱਲਾਂ ਕਰਦੇ ਸੀ ਤੇ ਅੱਜ ਉਹਨਾਂ ਦੀ ਬੋਲੀ ਬੋਲਣ ਲੱਗ ਗਏ ਨੇ,
4: ਹਾਂ ਪਰ ਅੰਦਰੋਂ ਘੁੱਟੇ ਘੁੱਟੇ ਹੈਗੇ, ਮੈਨੂੰ ਇਸ ਗੱਲ ਦਾ ਇਹ ਵੀ ਪਤਾ
1: ਬਿਲਕੁਲ ਹੈ
4: ਬਲਤੇਜ ਪੰਨੂ ਜੀ
1: ਜੀ,
4: ਤੇ ਮੈਂ ਦੂਜੀ ਗੱਲ ਇਹ ਕਹਿ ਰਿਹਾ, ਕੱਲ ਉਹਨਾਂ ਨੇ ਇਹਨਾਂ ਦਾ ਐਕਸ ਅਕਾਊਂਟ ਬੈਨ ਕੀਤਾ, ਉਦੋਂ ਬਾਅਦ ਚ ਇਹਨਾਂ ਨੇ ਇੱਕ ਖੋਲ ਲਿਆ ਕੋਕਰੇਜ ਇਜ਼ ਬੈਕ,
1: ਅੱਛਾ ਜੀ,
4: ਸ਼ਾਇਦ ਕਿਸੇ ਨੂੰ ਨਾ ਪਤਾ ਹੋਊਗਾ,
1: ਨਵਾਂ ਪੇਜ ਖੋਲ ਲਿਆ ਉਹਨਾਂ ਨੇ ਬਿਲਕੁਲ ਜੀ,
4: ਉਹਦੇ ਵਿੱਚ ਵੀ 2 ਘੰਟੇ ਦੇ ਵਿੱਚ 24,000 ਬੰਦਾ ਨਾਲ ਸ਼ਾਮਲ ਹੋ ਗਿਆ ਜੀ ਉਹਦੇ ਵਿੱਚ
1: ਜੀ ਜੀ ਜੀ ਬਿਲਕੁਲ ਹੈ ਜੀ,
4: ਉਦੋਂ ਬਾਅਦ ਚ ਇੱਕ ਹੋਰ ਆਪਣੀ ਕਿਹਨਾਂ ਨੇ ਖੋਲੀ ਆ ਕਿਹੜੀ ਸਟੇਟ, ਉਹਨਾਂ ਨੇ ਖੋਲੀ ਆ ਨੈਸ਼ਨਲ ਪੈਰਾਸਾਈਟਿਕ
1: ਜੀ,
4: ਪੈਰਾਸਾਈਟਿਕ ਫਰੰਟ
1: ਜੀ,
4: ਨੈਸ਼ਨਲ ਪੈਰਾਸਾਈਟ
1: ਫਰੰਟ,
4: ਕਹਿਣ ਦਾ ਮਤਲਬ ਲਹਿਰ ਉੱਠੀ ਆ, ਆਪਾਂ ਇਹ ਨਾ ਕਹੀਏ ਹੌਸਲਾ ਨਾ ਛੱਡਣ,
1: ਨਹੀਂ ਜੇ ਚੰਗਾ ਮੁਲਕ ਦੇ ਲਈ ਜੇ ਤਾਂ ਚੰਗਾ ਹੈ ਜੀ ਉਹ ਤਾਂ ਚੱਲਣਾ ਚਾਹੀਦਾ ਉਹਦੇ ਵਿੱਚ ਦੋ ਰਾਵਾਂ ਨੀ ਗਿਆ ਜੀਰਾ ਸਾਹਿਬ ਉਹ ਖਿਲਾਫ਼ ਨੀ ਉਹ ਚੀਜ਼ਾਂ ਦੇ ਪਰ ਉਹੀ ਗੱਲ ਆ ਨਾ ਜਿੱਦਾਂ ਤੁਸੀਂ ਪੰਜਾਬੀਆਂ ਦੀ ਗੱਲ ਕੀਤੀ ਆਪਾਂ ਵੀ ਹੁਣ ਉਹੀ ਵਿਚਾਰ ਕਰਦੇ ਹਾਂ ਕਿ ਧੱਕਾ ਤਾਂ ਪਹਿਲਾਂ ਜਾਂ ਧੋਖਾ ਸਾਰਾ ਕੁਝ ਹੀ ਹੋਇਆ ਨਾ ਉਹ ਚੀਜ਼ਾਂ ਤਾਂ ਉਹਨਾਂ ਤੋਂ ਹੁਣ ਬੋਝ ਬੋਝ ਕੇ ਪੈਰ ਰੱਖਣ ਦੀ ਮਤਲਬ ਕਿ ਸੋਚ ਵਿਚਾਰ ਕੇ ਹੀ ਲੋਕ ਸੋਚਦੇ ਆ ਕਿ ਕਰੀਏ ਹਨਾ ਜੇ ਕਰਨੀ ਵੀ ਆ ਸਪੋਰਟ ਵੀ ਕਰਨੀ ਆ
0: ਜੇ ਆਪਾਂ ਮੁਕੱਦਰ ਵੀਰ ਜੀ ਵਾਂਗੂ ਕਹੀ ਜਾਵਾਂਗੇ ਨਾ ਹਰ ਵਾਰੀ
1: ਜੀ
0: ਬਈ ਆਪਾਂ ਇਸੇ ਗੱਲ ਵੋਟ ਨਹੀਂ ਪਾਉਂਦੇ ਜਾਂ ਕੀ ਗੱਲ ਨਹੀਂ ਕਰਦੇ
1: ਜੀ
0: ਏਦਾਂ ਦੇ ਪਤਾ ਨੀ ਕਿੰਨੇ ਬੰਦੇ ਸੋਚਣ
1: ਨਹੀਂ ਮੈਂ ਉਸੇ ਕਰਕੇ ਮੈਂ ਉਹਨਾਂ ਨੂੰ ਬਾਰ ਬਾਰ ਕਹਿੰਦਾ ਹੁੰਦਾ ਕਿ ਇਹ ਨਾ ਕਹੋ ਵੀ ਵੋਟ ਨੀ ਪਾਉਣੀ ਵੋਟ ਤਾਂ ਪਾਓ ਹਨਾ
0: ਆਪਾਂ ਤਾਂ ਸ਼ਰੇਆਮ
1: ਬਿਲਕੁਲ
0: ਆਪਾਂ ਤਾਂ ਸ਼ਰੇਆਮ ਉਹਨੂੰ ਬੈਨੀਫਿਟ ਦੇ
1: ਬੈਨੀਫਿਟ ਦੇ ਰਹੇ ਹਾਂ ਨਾ ਉਹ ਤਾਂ ਹੈ ਹੀ ਆ ਜੀ ਬਿਲਕੁਲ ਹੈ ਜੀ
0: ਆਪਾਂ ਸ਼ਰੇਆਮ ਬੈਨੀਫਿਟ ਦੇ ਦਿੰਦੇ ਫਿਰ ਤਾਂ
1: ਬਿਲਕੁਲ
0: ਜੇ ਆਪਾਂ ਨਾ ਪਾਵਾਂਗੇ ਤਾਂ
1: ਜੀ ਉਹ ਤਾਂ ਫਿਰ ਸਰਕਾਰ ਆਪੇ ਹੀ ਬਣਾ ਲੈਣਗੇ ਚੁੱਪ ਚਪੀਤੇ ਰਜਾਮੰਦੀ ਦੇ ਨਾਲ ਸਾਰਾ ਕੁਝ ਹੋ ਜਾਏਗਾ ਬਿਲਕੁਲ ਹੈ ਜੀ
0: ਅਸੀਂ ਸਾਰੇ ਏਦਾਂ ਦੇ ਹੋ ਗਏ ਕੀ ਲੋੜ ਆ ਸਾਡੇ ਕੋਈ ਜੁੱਕੇ ਹੀ ਹੈਗੇ ਆ
1: ਬਿਲਕੁਲ
0: ਰੰਗੀ ਬਦਲਦੇ ਪੱਗਾਂ ਦੇ ਤੇ ਫਿਰ ਤਾਂ ਉਹਨੂੰ ਬੈਨੀਫਿਟ ਮਿਲ ਗਿਆ
1: ਬਿਲਕੁਲ ਉਹਦੇ ਨਾਲ ਉਹੀ ਕਹਿੰਦਾ ਕਿ 19-21 ਦਾ ਫਰਕ ਰੱਖ ਕੇ ਲਿਆਓ ਕੋਈ ਵੀ ਸਰਕਾਰਾਂ ਲਿਆਓ ਭਈ 19-21 ਦਾ ਫਰਕ ਰੱਖੋ ਓਪੋਜੀਸ਼ਨ ਜ਼ਰੂਰ ਨਾਲ ਬਣਾਓ ਨਾ
0: ਕੋਈ ਵੀ ਹੈਗਾ ਵਾ ਤੁਸੀਂ ਓਪੋਜੀਸ਼ਨ ਨੂੰ ਕਾਇਮ ਕਰੋ
1: ਕਾਇਮ ਕਰੋ ਬਿਲਕੁਲ ਇਹ ਸਾਡਾ ਡਿਊਟੀ ਹੋਣੀ ਚਾਹੀਦੀ ਹੈ ਬਿਲਕੁਲ
0: ਹਾਂਜੀ ਸਾਡੇ ਕੋਲ ਵੋਟ ਦਾ ਇੱਕੋ ਅਧਿਕਾਰ ਆ
1: ਬਿਲਕੁਲ ਹੈ ਜੀ ਬਿਲਕੁਲ ਹੈ
0: ਹੋਰ ਤਾਂ ਸਾਡੇ ਕੋਲ ਹੈ ਕੁਛ ਨੀਗਾ
1: ਬਿਲਕੁਲ ਹੈ
0: ਤੇ ਜੇ ਅਸੀਂ ਉਹ ਵੀ ਆਪਦਾ ਹੱਥ ਸਿੱਟ ਕੇ ਬਹਿ ਜੀ ਆਪਦਾ ਨਹੀਂ ਜੀ ਨਾ ਸਾਰੇ ਕੁਝ ਪਾਉਣੀ ਨੀ ਜੀ
1: ਉਹ ਤਾਂ ਕਰਨ ਹੀ ਲੱਗੇ ਆ SIR ਹੋ ਗਿਆ ਹੋਰ ਸਾਰੀਆਂ ਚੀਜ਼ਾਂ ਹੋ ਗਿਆ ਵੋਟਾਂ ਕੱਟੀ ਜਾਂਦੇ ਸਾਰਾ ਕੁਝ ਕਰੀ ਜਾਂਦੇ ਉਹ ਤਾਂ ਬਿਲਕੁਲ ਹੈ ਜੀ
0: ਭਾਜੀ ਜਿੰਨੇ ਉਹ ਬੰਦੇ ਨੂੰ ਮੇਰੇ ਖਿਆਲ ਇਤਿਹਾਸ ਦੇ ਵਿਚ ਜਿੰਨਾ ਚਿਕਰ ਬੰਦਾ ਜੀਊਗਾ ਨਾ
1: ਜੀ
0: ਆਪਣੇ ਸੂਰਿਆ ਕਾਂਤ ਸੁਪਰੀਮ ਕੋਰਟ ਦੇ ਵਕੀਲ ਪਰ ਉਹ ਯਾਦ ਰੱਖਣਗੇ ਵੀ ਮੇਰੇ ਇੱਕ ਪੁਆਇੰਟ ਦੇ ਉੱਪਰ ਇੰਡੀਆ ਦੇ ਵਿੱਚ ਲਹਿਰ ਖੜੀ ਹੋ ਗਈ ਆ
1: ਬਿਲਕੁਲ ਜੀ
0: ਮੈਂ ਤਾਂ ਗੱਲ ਕਹਿਣੀ
1: ਬਿਲਕੁਲ ਹੈ ਜੀ ਥੈਂਕ ਯੂ ਜੀਰਾ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਜੀ ਲੋ ਦੋਸਤੋ ਇਸ ਜੀ ਆਪਣੇ ਨਾਲ ਰਜਿੰਦਰ ਜੀਰਾ ਜੀ ਜੀਰੇ ਤੋਂ ਜੁੜੇ ਸਾਂ ਗੱਲਬਾਤ ਕਰਕੇ ਗਏ ਨੇ ਤੇ ਲੋ ਫਿਰ ਆਪਾਂ ਖਬਰਾਂ ਦੀ ਸਮਾਪਤੀ ਕਰਕੇ ਸਮਾਂ ਬਹੁਤ ਭੱਜ ਗਿਆ ਜੀ ਤੇ ਕਿਤਾਬ ਪੰਜਾਬ ਦੀ ਵੀ ਗੱਲ ਕਰਨੀ ਅੱਜ ਤੇ ਭੱਤਿਆਂ ਤੋਂ ਬਾਅਦ ਗੱਲ ਕਰਦੇ ਆਂ ਦਲਜੀਤ ਦੋਸਾਂਝ ਹੋਣਾ ਦੀ ਅਮਰੀਕਾ ਅਦਾਲਤ ਦੇ ਵੱਲੋਂ ਦਲਜੀਤ ਦੋਸਾਂਝ ਜਿੰਮੀ ਫਾਲੋਨ ਦੇ ਉੱਤੇ ਜਿਹੜਾ ਉਹ ਕੇਸ ਹੋਇਆ ਤਲਬ ਕੀਤੇ ਆ ਤੇ ਫੈਡਰਲ ਅਦਾਲਤ ਨੇ ਪੰਜਾਬੀ ਗਾਇਕ ਤੇ ਅਦਾਕਾਰ ਜਿਹੜੇ ਨੇ ਦਲਜੀਤ ਦੋਸਾਂਝ ਅਮਰੀਕੀ ਟੈਲੀਵਿਜ਼ਨ ਮੇਜ਼ਬਾਨ ਜਿੰਮੀ ਫੈਲਨ NBC ਯੂਨੀਵਰਸਲ ਉੱਤੇ ਜਿਹੜਾ ਲਾਈਵ ਨੇਸ਼ਨ ਐਂਟਰਟੇਨਮੈਂਟ ਕੰਪਨੀਆਂ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਕਤਲੇਆਮ ਦੀ ਗੱਲ ਹੈ ਵੈਸੇ ਦੰਗੇ ਲਿਖਦੇ ਆ ਪੀੜਤ ਵੱਲੋਂ ਦਾਇਰ ਸਿਵਲ ਮੁਕੱਦਮੇ ਦੇ ਤਹਿਤ ਸਮਨ ਜਾਰੀ ਕੀਤੇ ਆ ਇਹ ਮੁਕੱਦਮਾ ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਦੇ ਲਈ ਅਮਰੀਕਾ ਦੀ ਜ਼ਿਲ੍ਹਾ ਅਦਾਲਤ ਦੇ ਵਿਚ ਮਹਿੰਦਰ ਸਿੰਘ ਦੇ ਵੱਲੋਂ ਦਾਇਰ ਕੀਤਾ ਗਿਆ ਸਿੰਘ ਦਾ ਦਾਅਵਾ ਹੈ ਕਿ ਉਹ 1984 ਦੇ ਜਿਹੜਾ ਕਤਲੇਆਮ ਦੇ ਦੌਰਾਨ ਬਚ ਗਿਆ ਸੀ ਪਰ ਉਸਦੇ ਪਿਤਾ ਦੀ ਜਿਹੜੀ ਹੈ ਦਿੱਲੀ ਦੇ ਵਿਚ ਮੌਤ ਹੋ ਗਈ ਸੀ ਸਿੱਖਸ ਫਾਰ ਜਸਟਿਸ SFJ ਜਾਣੀ ਕਿ ਗੁਰਪੰਥ ਪੰਨੂ ਹੋਣੀ ਜਿਹੜੇ ਨੇ ਗੁਰਪਤਵੰਤ ਸਿੰਘ ਪੰਨੂ ਨੇ ਕੇਸ ਦੀ ਜਿਹੜੀ ਹੈ ਪੈਰਵੀ ਦੀ ਜਿਹੜੀ ਮੁਦਾਈ ਦੀ ਜਿਹੜੀ ਹੈ ਮਦਦ ਕਰਨ ਦਾ ਦਾਅਵਾ ਕੀਤਾ ਕਿਹਾ ਬਾਤ ਹੈ ਜੀ ਅਮਰੀਕੀ ਸੰਘੀ ਅਦਾਲਤੀ ਪ੍ਰਕਿਰਿਆ ਤਹਿਤ ਬਚਾਅ ਪੱਖ ਨੂੰ ਜਿਹੜਾ ਸਮਨਾ ਦੀ ਰਸਮੀ ਤਾਮੀਲ ਤੋਂ ਬਾਅਦ 21 ਦਿਨਾਂ ਦੇ ਅੰਦਰ ਅੰਦਰ ਜਿਹੜਾ ਜਵਾਬ ਦੇਣਾ ਪੈਂਦਾ ਹੈ ਸ਼ਿਕਾਇਤ ਮੁਤਾਬਕ ਦੋਸਾਂਝ ਨੇ ਟੈਲੀਵਿਜ਼ਨ ਸ਼ੋਅ ਜਿਹੜਾ ਹੈ ਕੌਣ ਬਣੇਗਾ ਕਰੋੜਪਤੀ ਅਮਿਤਾਬ ਬੱਚਨ ਹੋਣਾ ਦਾ ਜਿਹੜਾ ਚੱਲਦਾ ਹੈ ਉਹਦੇ ਵਿਚ ਬਾਲੀਵੁੱਡ ਅਦਾਕਾਰਾ ਅਮਿਤਾਬ ਬੱਚਨ ਦਾ ਜਨਤਕ ਤੌਰ ਦੇ ਉੱਤੇ ਸਨਮਾਨ ਕਰਕੇ 1984 ਦੇ ਸਿੱਖ ਵਿਰੋਧੀ ਜਿਹੜਾ ਕਤਲੇਆਮ ਦੇ ਪੀੜਤਾਂ ਦੀਆਂ ਜਿਹੜੀਆਂ ਭਾਵਨਾਵਾਂ ਨੂੰ ਕਹਿੰਦੇ ਸੱਟ ਮਾਰੀ ਸੀ ਮੁਕੱਦਮੇ ਦੇ ਵਿਚ ਦੋਸਾਂਝ ਵੱਲੋਂ ਸ਼ਰਧਾ ਦੇ ਉੱਤੇ ਤੇ ਸਨਮਾਨ ਦੇ ਵਜੋਂ ਬੱਚਨ ਦੇ ਪੈਰ ਬੱਚਨ ਦੇ ਜਿਹੜੇ ਸੀ ਪੈਰ ਛੂਹਣ ਦਾ ਵੀ ਹਵਾਲਾ ਦਿੱਤਾ ਗਿਆ ਉਹ ਭਾਈ ਉਹਨਾਂ ਦਾ ਨਿਲਜਾ ਜੋ ਮਰਜ਼ੀ ਕਰਨ ਤੇ ਮੁਕੱਦਮੇ ਦੇ ਵਿਚ ਦੋਸ਼ ਲਾਇਆ ਗਿਆ ਕਿ ਅਮਿਤਾਬ ਬੱਚਨ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ਖੂਨ ਬਦਲੇ ਖੂਨ ਦਾ ਨਾਅਰਾ ਦਿੱਤਾ ਤੇ ਜਿਸ ਨੇ ਨਵੰਬਰ 1984 ਦੇ ਵਿਚ ਸਿੱਖਾਂ ਦੇ ਖਿਲਾਫ਼ ਹਿੰਸਾ ਨੂੰ ਕਥਿਤ ਹਵਾ ਦਿੱਤੀ ਸ਼ਿਕਾਇਤਕਰਤਾਵਾਂ ਨੇ ਦਾਅਵਾ ਕੀਤਾ ਕਿ ਦੋਸਾਂਝ 1984 ਦੀ ਸਿੱਖ ਵਿਰੋਧੀ ਹਿੰਸਾ ਦੇ ਨਾਲ ਜੁੜੇ ਸਦਮੇ ਤੋਂ ਜਾਣੂ ਸੀ ਕਿਉਂਕਿ ਅਦਾਕਾਰ ਨੇ 2022 ਦੇ ਵਿਚ ਜੋਗੀ ਨਾਂ ਦੀ ਇਕ ਫਿਲਮ ਵੀ ਕੀਤੀ ਸੀ ਜਿਸਦੇ ਵਿਚ ਉਸਨੇ ਜਨਤਕ ਤੌਰ ਦੇ ਉਤੇ ਘਟਨਾਵਾਂ ਨੂੰ ਨਸਲਕੁਸ਼ੀ ਦਸਿਆ ਸੀ ਮੁਕੱਦਮੇ ਦੇ ਵਿਚ ਫੈਲਨ ਅਤੇ NBC ਨੂੰ ਜਿਹੜਾ ਦੀ ਟੁਨਾਈਟ ਸ਼ੋ ਸਟਾਰਟਿੰਗ ਜਿੰਮੀ ਫੈਲਨ ਰਾਹੀਂ ਜਿਹੜਾ ਦੋਸਾਂਝ ਨੂੰ ਕਥਿਤ ਮੰਚ ਮੁਹੱਈਆ ਕਰਨ ਤੇ ਪ੍ਰਮੋਸ਼ਨ ਕਰਨ ਦੇ ਲਈ ਜਿਹੜਾ ਨਾਮਜ਼ਦ ਕੀਤਾ ਗਿਆ ਜਦੋਂ ਕਿ ਲਾਈਵ ਨੇਸ਼ਨ ਤੇ ਸਿੱਖ ਕਾਰਕੁਨ ਸਮੂਹਾਂ ਦੇ ਵੱਲੋਂ ਉਠਾਏ ਗਏ ਇਤਰਾਜ਼ਾਂ ਦੇ ਬਾਵਜੂਦ ਦੋਸਾਂਝ ਦੇ ਅਮਰੀਕੀ ਜਿਹੜੇ ਨੇ ਕੰਸਰਟ ਟੂਰ ਨੂੰ ਜਿਹੜਾ ਸੀ ਵਪਾਰਕ ਤੌਰ ਉਤੇ ਪ੍ਰਮੋਟ ਜਿਹੜਾ ਕਰਨ ਦਾ ਦੋਸ਼ ਵੀ ਜਿਹੜਾ ਲਾਇਆ ਗਿਆ ਦੂਸਰੇ ਪਾਸੇ ਗਮਾਂਡਾ ਦਾ ਜਿਹੜਾ ਮੁੱਦਾ ਚੱਲ ਰਿਹਾ, ਸਿਆਸੀ ਪਾਰਾ ਵਧਿਆ। ਈਡੀ ਦੇ ਸਿਕੰਜੇ ਦੇ ਵਿਚ ਗਮਾਂਡਾ ਅਧਿਕਾਰੀਆਂ ਨੂੰ ਆਹਮੋ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਜਿਹੜਾ ਮੁਹਾਲੀ ਦੇ ਬਿਲਡਰਾਂ ਦੀ ਤਿੱਕੜੀ ਨੂੰ ਦਿੱਤੀਆਂ ਪ੍ਰਵਾਨਗੀਆਂ ਦੇ ਮਾਮਲੇ ਦੇ ਵਿਚ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਮਾਂਡਾ ਅਤੇ ਟਾਊਨ ਐਂਡ ਪਲੈਨਿੰਗ ਵਿਭਾਗ ਦੇ ਅਫਸਰਾਂ ਦੇ ਉਤੇ ਸਟਾਫ ਦਾ ਧੂੰਆਂ ਕੱਢ ਰਖਿਆ। ਈਡੀ ਨੇ ਮੁੜ ਅੱਜ ਗਮਾਂਡਾ ਦੇ 5 ਮੈਂਬਰੀ ਸਟਾਫ ਨੂੰ ਤਲਬ ਕੀਤਾ। ਇਸੇ ਤਰ੍ਹਾਂ ਇੰਡੀਅਨ ਕਾਰਪੋਰੇਟਿਵ ਹਾਊਸਿੰਗ ਬਿਲਡਿੰਗ ਸੋਸਾਇਟੀ ਜਿਹੜੀ ਹੈ ਉਹਦੇ ਅਹੁਦੇਦਾਰ ਅਜੇ ਵੀ ਜਿਹੜਾ ਸਹਿਗਲ ਨੂੰ ਵੀ ਅੱਜ ਈਡੀ ਨੇ ਸੱਦਿਆ ਹੋਇਆ ਤੇ ਇਸੇ ਤਰ੍ਹਾਂ ਇਸ ਸਟਾਫ ਦਾ ਆਏ ਦਿਨ ਜਿਹੜਾ ਈਡੀ ਦੇ ਜਲੰਧਰ ਦਫ਼ਤਰ ਦੇ ਵਿਚ ਗੇੜੇ ਤੇ ਗੇੜਾ ਲੱਗ ਰਿਹਾ ਤੇ ਈਡੀ ਨੇ ਗਮਾਂਡਾ ਦੇ ਅਧਿਕਾਰੀਆਂ ਸਭ ਤੋਂ ਪਹਿਲਾਂ 18 ਮਈ ਨੂੰ ਤਲਬ ਕੀਤੇ ਸਨ। ਦੂਸਰੇ ਦਿਨ 19 ਮਈ ਨੂੰ ਮੁੜ ਈਡੀ ਨੇ ਜਿਹੜੀ ਸੀ ਬੁਲਾ ਲਏ ਸੀ। ਇਹ ਹਾਲਾਤ ਜਿਹੜੇ ਬਣੇ ਹੋਏ ਨੇ। ਇਸੇ ਤਰ੍ਹਾਂ ਸੋਸ਼ਲ ਮੀਡੀਆ ਦੇ ਉਤੇ ਸ਼ਾਇਕ ਕੋਕਰ ਜਨਤਾ ਪਾਰਟੀ ਨੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਜਿਹੜੀ ਮੰਗ ਕੀਤੀ ਹੈ, ਜਿਵੇਂ ਜੀਰਾ ਸਾਹਿਬ ਵੀ ਗੱਲ ਕਰਕੇ ਗਏ ਨੇ ਤੇ ਪਹਿਲਾਂ ਸਮੂਹਿਕ ਜਬਰ ਜਨਾਹ ਦਾ ਦੋਸ਼, ਫਿਰ ਸਮਝੌਤੇ ਬਾਅਦ ਕਿਹਾ ਕਿ ਗਲਤ ਫਹਿਮੀ ਹੋ ਗਈ। ਹਾਈ ਕੋਰਟ ਦੇ ਵੱਲੋਂ ਮਹਿਲਾ ਨੂੰ 1 ਲੱਖ ਰੁਪਏ ਦਾ ਜੁਰਮਾਨਾ ਕਰ ਦਿੱਤਾ ਗਿਆ ਤੇ ਜਿਹੜਾ ਗੁੰਮਰਾਹ ਕਰਨ ਦੇ ਸੰਬੰਧ ਦੇ ਵਿਚ ਕਿ ਪਹਿਲਾਂ ਜਬਰ ਜਨਾਹ ਦਾ ਦੋਸ਼ ਲਗਾਉਣਾ ਤੇ ਬਾਅਦ ਦੇ ਵਿਚ ਉਨ੍ਹਾਂ ਨੂੰ ਗਲਤ ਫਹਿਮੀ ਦਾ ਨਾਮ ਦੇਣਾ ਕਾਨੂੰਨ ਦੀ ਪ੍ਰਕਿਰਿਆ ਦੀ ਦੁਰਵਰਤੋਂ ਦੇ ਬਰਾਬਰ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਦੇ ਉਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਜਸਟਿਸ ਆਲੋਕ ਜੈਨ ਵੱਲੋਂ ਇਕ ਸ਼ਿਕਾਇਤਕਰਤਾ ਔਰਤ ਦੇ ਉਤੇ ਉਸਦੀਆਂ ਗਲਤ ਹਰਕਤਾਂ ਲਈ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਤੇ ਜਦੋਂ ਕਿ ਧਿਰਾਂ ਦੇ ਵਿਚਕਾਰ ਸਮਝੌਤਾ ਹੋਣ ਤੋਂ ਬਾਅਦ ਇਸ ਮਾਮਲੇ ਦੇ ਵਿਚ ਦਰਜ FIR ਨੂੰ ਜਿਹੜਾ ਰੱਦ ਕਰ ਦਿੱਤਾ ਗਿਆ। ਨਾਲ ਦੀ ਨਾਲ ਗੱਲ ਕਰੀਏ ਤਾਂ ਅਲਬਰਟਾ ਦੀ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਵੱਧਦਿਆਂ, ਅਲਬਰਟਾ ਨੇ ਵੀ ਖਿੱਚ ਲਈ ਹੈ ਤਿਆਰੀ ਤੇ ਭਵਿੱਖ ਦਾ ਫੈਸਲਾ ਅਕਤੂਬਰ ਚ ਹੋਣਾ ਹੈ। ਕੈਨੇਡਾ ਦੇ ਨਾਲ ਰਹਿਣਾ ਜਾਂ ਨਹੀਂ ਰਹਿਣਾ ਵੱਖ ਹੋਣਾ ਹੈ, ਕੀ ਫੈਸਲਾ ਹੋਵੇਗਾ ਲੋਕ ਦੇਣਗੇ ਜਵਾਬ ਇਹਦੇ ਵਿਚ। ਕੈਨੇਡਾ ਦੇ ਸੂਬੇ ਅਲਬਰਟਾ ਦੇ ਭਵਿੱਖ ਦੇ ਜਿਹੜਾ ਫੈਸਲਾ ਅਕਤੂਬਰ ਦੇ ਵਿਚ ਹੋਣ ਵਾਲੀ ਚੋਣ ਮੌਕੇ ਹੋਵੇਗਾ। ਉਥੋਂ ਦੇ ਲੋਕ ਕੈਨੇਡਾ ਦੇ ਨਾਲ ਰਹਿਣਾ ਚਾਹੁੰਦੇ ਨੇ ਜਾਂ ਵੱਖਰੇ ਹੋਣਾ ਉਨ੍ਹਾਂ ਦੀ ਪਸੰਦ ਹੈ। ਅਲਬਰਟਾ ਦੀ ਮੁੱਖ ਮੰਤਰੀ ਡੈਨੀਅਲ ਸਮਿਥ ਦਾ ਕਹਿਣਾ ਹੈ ਕਿ 19 ਅਕਤੂਬਰ ਨੂੰ ਹੋਣ ਵਾਲੇ ਸੂਬਾਈ ਜਨਮਤ ਰੈਫਰੈਂਡਮ ਜਿਹੜਾ ਹੋਣਾ ਹੈ ਮੌਕੇ, ਉਸ ਵਿਚ ਇਹ ਸਵਾਲ ਜਿਹੜਾ ਜੋੜਿਆ ਜਾਵੇਗਾ ਕਿ ਉਥੋਂ ਦੇ ਨਿਵਾਸੀ ਸਦਾ ਦੇ ਲਈ ਕੈਨੇਡੀਆਈ ਰਹਿਣਾ ਚਾਹੁੰਦੇ ਨੇ ਜਾਂ ਫਿਰ ਅਲਬਰਟਾ ਨੂੰ ਇਕ ਵੱਖਰਾ ਪ੍ਰਭੂ ਸੱਤਾ ਸੰਪੰਨ ਦੇਸ਼ ਬਣਾਉਣ ਦੇ ਹਾਮੀ ਨੇ। ਬੀਤੀ ਸ਼ਾਮ ਟੈਲੀਵਿਜ਼ਨ ਸੰਬੋਧਨ ਦੇ ਵਿਚ ਡੈਨੀਅਲ ਸਮਿਥ ਨੇ ਆਖਿਆ ਕਿ ਬੇਸ਼ੱਕ ਉਹ ਖੁਦ ਅਲਬਰਟਾ ਨੂੰ ਕੈਨੇਡਾ ਦੇ ਸੂਬੇ ਦੇ ਵਜੋਂ ਬਣਾਏ ਰੱਖਣ ਦੀ ਹਾਮੀ ਹੈ, ਪਰ ਇਸ ਦੇ ਨਾਲ ਹੀ ਉਭਰਦੀ ਲੋਕਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਅੱਜ ਉਹ ਲੋਕਾਂ ਦੇ ਬਹੁਮਤ ਦੇ ਨਾਲ ਰਹਿਣਾ ਪਸੰਦ ਕਰੇਗੀ ਤੇ ਉਨ੍ਹਾਂ ਨੇ ਆਪਣੀ ਗੱਲ ਸਪਸ਼ਟ ਕਰਦਿਆਂ ਕਿਹਾ ਕਿ ਕੈਨੇਡਾ ਦਾ ਸੰਵਿਧਾਨ ਬਹੁਤ ਜਿਹੜਾ ਬਹੁਮਤ ਲੋਕਾਂ ਦੀ ਪਸੰਦ ਦੀ ਹਾਮੀ ਭਰਦਾ ਹੈ। ਡੈਨੀਅਲ ਨੇ ਜਨਮਤ ਬਾਰੇ ਮਈ ਦੇ ਸ਼ੁਰੂ ਦੇ ਵਿਚ ਸਟੇਟਰ ਫਰੀ ਅਲਬਰਟਾ ਦੀ ਪਟੀਸ਼ਨ ਨੂੰ ਰੱਦ ਕੀਤੇ ਜਾਣ ਦੇ ਇਕ ਕਹਿ ਰਹੇ ਜੱਜ ਦੇ ਫੈਸਲੇ ਦੇ ਉਤੇ ਟਿੱਪਣੀ ਕਰਦਿਆਂ ਕਿਹਾ ਕਿ ਅਦਾਲਤ ਨੂੰ ਲੋਕਾਂ ਦੇ ਜਮਹੂਰੀ ਹੱਕਾਂ ਦੇ ਵਿਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨੇ ਗੱਲ ਨੂੰ ਹੋਰ ਸਪਸ਼ਟ ਕਰਦਿਆਂ ਕਿਹਾ ਕਿ ਜੇਕਰ ਬਹੁਮਤ ਲੋਕਾਂ ਨੇ ਵੱਖਰੇ ਹੋਣ ਨੂੰ ਆਪਣੀ ਪਸੰਦ ਬਣਾਇਆ ਤਾਂ ਇਸ ਗੱਲ ਨੂੰ ਅੱਗੇ ਤੋਰੇ ਜਾਣ ਅਤੇ ਆਧਾਰ ਬਣ ਜਾਵੇਗਾ, ਨਹੀਂ ਤਾਂ ਇਹ ਮਾਮਲਾ ਠੱਪ ਸਮਝਿਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਨਾ ਹਰੇਕ ਸਰਕਾਰ ਦਾ ਫਰਜ਼ ਹੈ। ਜਨਮਤ ਦੇ ਵਿਚ ਜਿਹੜਾ ਸਵਾਲ ਜੋੜ ਕੇ ਜਿਹੜਾ ਉਸਦੀ ਸਰਕਾਰ ਨੇ ਕੁਝ ਗਲਤ ਨਹੀਂ ਕੀਤਾ। ਡੋਨਲਡ ਟਰੰਪ ਨੂੰ ਕਿਸ ਦਾ ਡਰ ਹੈ? ਅਸਲ ਚ ਕਿਹਾ ਕਿ ਪੁੱਤ ਦੇ ਵਿਆਹ ਦੇ ਉਤੇ ਗਿਆ ਤਾਂ ਮਾਰਿਆ ਜਾਵਾਂਗਾ। ਇਰਾਨ ਦੇ ਨਾਲ ਟਕਰਾਅ ਵਿਚਕਾਰ ਵਧਦੇ ਤਣਾਅ ਦੇ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀਰਵਾਰ ਨੂੰ ਕੱਲ ਬੀਤੇ ਰਾਤ ਕਿਹਾ ਕਿ ਆਪਣੇ ਵੱਡੇ ਪੁੱਤਰ ਡੋਨਲਡ ਟਰੰਪ ਜੂਨੀਅਰ ਦੇ ਵਿਆਹ ਦੇ ਵਿਚ ਸ਼ਾਮਲ ਹੋਣ ਦੇ ਯੋਗ ਨਹੀਂ ਹੋਣਗੇ। ਉਨ੍ਹਾਂ ਨੇ ਮਜ਼ਾਕ ਦੇ ਵਿਚ ਵੀ ਇਹ ਕਿਹਾ ਕਿ ਭਾਵੇਂ ਉਹ ਇਸ ਸਮਾਗਮ ਦੇ ਵਿਚ ਸ਼ਾਮਲ ਹੋਣ ਜਾਂ ਨਾ ਹੋਣ, ਦੋਵਾਂ ਸਥਿਤੀਆਂ ਦੇ ਵਿਚ ਮੀਡੀਆ ਹੱਥੋਂ ਮਾਰੇ ਜਾਣਗੇ। ਓਵਲ ਦਫ਼ਤਰ ਦੇ ਵਿਚ ਗੱਲਬਾਤ ਦੇ ਦੌਰਾਨ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਹੋਏ ਟਰੰਪ ਨੇ ਕਿਹਾ ਕਿ ਉਹ ਵਿਆਹ ਦੇ ਵਿਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਨਗੇ, ਪਰ ਉਨ੍ਹਾਂ ਨੇ ਸੰਕੇਤ ਵੀ ਦਿੱਤਾ ਕਿ ਇਰਾਨ ਦੇ ਨਾਲ ਮੌਜੂਦਾ ਸਥਿਤੀ ਤੇ ਮੀਡੀਆ ਦੇ ਦੁਆਰਾ ਸੰਭਾਵੀ ਆਲੋਚਨਾ ਨੂੰ ਦੇਖਦੇ ਹੋਏ ਸਮਾਂ ਅਨੁਕੂਲ ਨਹੀਂ ਹੈ। ਮੀਡੀਆ ਦੀ ਫੇਕ ਨਿਊਜ਼ ਦੇ ਉਤੇ ਜਿਹੜਾ ਤੰਜ ਕੱਸਿਆ ਟਰੰਪ ਨੇ, ਫਿਰ ਕਹਿੰਦਾ ਕਿ ਮੈਂ ਜਾਣਨਾ ਚਾਹੁੰਦਾ ਕਿ ਪਰ ਇਹ ਮੇਰੇ ਲਈ ਸਮਾਂ ਸਹੀ ਹੈ ਜਾਂ ਨਹੀਂ। ਮੇਰੇ ਸਾਹਮਣੇ ਇਕ ਮੁੱਦਾ ਹੈ ਜਿਸਦਾ ਨਾਮ ਹੈ ਇਰਾਨ, ਜੇ ਮੈਂ ਹਾਜ਼ਰ ਹੋਇਆ ਤਾਂ ਮੈਨੂੰ ਮਾਰ ਦਿੱਤਾ ਜਾਵੇਗਾ, ਜੇ ਮੈਂ ਹਾਜ਼ਰ ਨਾ ਹੋਇਆ ਤਾਂ ਬੇਸ਼ੱਕ ਮੈਨੂੰ ਜਾਅਲੀ ਖ਼ਬਰਾਂ ਦੇ ਦੁਆਰਾ ਮਾਰ ਦਿੱਤਾ ਜਾਵੇਗਾ। ਇਹ ਟਿੱਪਣੀਆਂ ਉਨ੍ਹਾਂ ਰਿਪੋਰਟਾਂ ਦੇ ਵਿਚਕਾਰ ਆਈਆਂ ਨੇ ਜਿਨ੍ਹਾਂ ਦੇ ਵਿਚ ਕਿਹਾ ਗਿਆ ਸੀ ਕਿ 48 ਸਾਲਾ ਡੋਨਲਡ ਟਰੰਪ ਜੂਨੀਅਰ ਇਸ ਹਫ਼ਤੇ ਦੇ ਅੰਤ ਦੇ ਵਿਚ ਬਹਾਮਾਸ ਦੇ ਵਿਚ ਇਕ ਨਿੱਜੀ ਸਮਾਰੋਹ ਦੇ ਵਿਚ ਪਾਮ ਬੀਚ ਸੋਸ਼ਲਾਈਟ ਅਤੇ ਮਾਡਲ ਬੈਟੀਨਾ ਐਂਡਰਸਨ ਨਾਲ ਜਿਹੜਾ ਵਿਆਹ ਕਰਵਾਉਣ ਦੇ ਲਈ ਤਿਆਰ ਨੇ। ਦੂਸਰੇ ਪਾਸੇ ਭਾਰਤ ਸਾਡਾ ਸਭ ਤੋਂ ਵਧੀਆ ਦੋਸਤ ਹੈ, ਜਿੰਨਾ ਤੇਲ ਕਹਿੰਦੇ ਚਾਹੀਦਾ ਸੀ ਸਪਲਾਈ ਕਰਨ ਦੇ ਲਈ ਤਿਆਰ ਆ, ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦਾ ਇਹ ਕਹਿਣਾ ਹੈ। ਤੇ ਭਾਰਤ ਦੀ ਆਪਣੀ ਪਹਿਲੀ ਫੇਰੀ ਦੇ ਬਾਰੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਯਾਤਰਾ ਮਹੱਤਵਪੂਰਨ ਹੋਏਗੀ ਕਿਉਂਕਿ ਇਹ ਉਨ੍ਹਾਂ ਨੂੰ ਕਵਾਡ ਦੇਸ਼ਾਂ ਦੇ ਮੰਤਰੀਆਂ ਦੇ ਨਾਲ ਮੁਲਾਕਾਤ ਕਰਨ ਦਾ ਮੌਕਾ ਜਿਹੜਾ ਪ੍ਰਦਾਨ ਕਰੇਗੀ। ਰੂਬੀਓ 23 ਮਈ ਤੋਂ 26 ਮਈ ਤੱਕ ਭਾਰਤ ਦੇ ਵਿਚ ਰਹਿਣ ਵਾਲੇ ਨੇ ਤੇ ਜਿਸ ਦੇ ਦੌਰਾਨ ਉਹ ਕੋਲਕਾਤਾ, ਆਗਰਾ, ਜੈਪੁਰ ਅਤੇ ਨਵੀਂ ਦਿੱਲੀ ਦਾ ਦੌਰਾ ਕਰਨਗੇ। ਉਹ ਜਿਹੜੇ ਨੇ ਭਾਰਤ ਸਾਡੇ ਸ਼ਾਨਦਾਰ ਸਹਿਯੋਗੀ ਅਤੇ ਭਾਈਵਾਲ ਨੇ ਕਹਿੰਦੇ ਤੇ ਅਸੀਂ ਉਨ੍ਹਾਂ ਦੇ ਨਾਲ ਮਿਲ ਕੇ ਵਧੀਆ ਕੰਮ ਕਰ ਰਹੇ ਹਾਂ, ਇਸ ਦੇ ਲਈ ਇਹ ਇਕ ਮਹੱਤਵਪੂਰਨ ਸਾਡਾ ਦੌਰਾ ਹੋਵੇਗਾ। ਤੇ ਰੂਬੀਓ ਨੇ ਅੱਗੇ ਦਸਿਆ ਕਿ ਵੈਨਜ਼ੂਏਲਾ ਦੇ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡਰੀਗਜ਼ ਦੇ ਵੀ ਅਗਲੇ ਹਫ਼ਤੇ ਭਾਰਤ ਆਉਣ ਦੀ ਉਮੀਦ ਹੈ ਤੇ ਇਸ ਸਮੇਂ ਦੇ ਦੌਰਾਨ ਨਵੀਂ ਦਿੱਲੀ ਦੇ ਨਾਲ ਸਹਿਯੋਗ ਦੇ ਨਾਲ ਕੰਮ ਕਰਨ ਦੇ ਕਈ ਮੌਕੇ ਵੀ ਪੈਦਾ ਹੋਣਗੇ। ਟਰੰਪ ਦਾ ਜਿਹੜਾ ਯੂ ਟਰਨ ਆ ਗਿਆ, ਯੂਰਪ ਦੇ ਸੰਬੰਧ ਦੇ ਵਿਚ ਪੋਲੈਂਡ ਭੇਜੇ ਜਾਣਗੇ 5,000 ਵਾਧੂ ਅਮਰੀਕਨ ਸੈਨਿਕ। ਹੁਣ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਯੂਰਪ ਦੇ ਵਿਚ ਅਮਰੀਕੀ ਫੌਜੀ ਮੌਜੂਦਗੀ ਨੂੰ ਲੈ ਕੇ ਇਕ ਵੱਡਾ ਤੇ ਹੈਰਾਨੀਜਨਕ ਐਲਾਨ ਕੀਤੈ। ਟਰੰਪ ਨੇ ਕਿਹਾ ਕਿ ਅਮਰੀਕਾ ਪੋਲੈਂਡ ਦੇ ਵਿਚ 5,000 ਵਾਧੂ ਸੈਨਿਕ ਹੁਣ ਭੇਜੇਗਾ। ਇਸ ਦੇ ਐਲਾਨ ਨੇ ਉਨ੍ਹਾਂ ਸਾਰੀਆਂ ਅਟਕਲਾਂ ਦੇ ਉੱਤੇ ਵਿਰਾਮ ਲਗਾ ਦਿੱਤਾ ਜਿਨ੍ਹਾਂ ਦੇ ਵਿਚ ਪਿਛਲੇ ਕਈ ਹਫ਼ਤਿਆਂ ਤੋਂ ਯੂਰਪ ਦੇ ਵਿਚ ਅਮਰੀਕੀ ਫੌਜ ਦੀ ਗਿਣਤੀ ਘਟਾਉਣ ਦੀ ਗੱਲ ਕਹੀ ਜਾ ਰਹੀ ਸੀ। ਤੇ ਦੂਸਰੇ ਪਾਸੇ ਅਮਰੀਕਾ ਨੇ ਕੀਤੀ ਹੈ ਯੂਕਰੇਨ ਦੀ ਮਦਦ, $108 ਮਿਲੀਅਨ ਦੇ ਹਾਕ ਸਿਸਟਮ ਉਪਕਰਨ ਵੇਚਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹਦੇ ਵਿਚ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਭਿਆਨਕ ਜੰਗ ਦੇ ਦਰਮਿਆਨ ਅਮਰੀਕਾ ਨੇ ਯੂਕਰੇਨ ਦੀ ਫੌਜੀ ਮਦਦ ਦੇ ਲਈ ਇਕ ਹੋਰ ਵੱਡਾ ਕਦਮ ਚੁੱਕਿਆ ਤੇ ਅਮਰੀਕੀ ਵਿਦੇਸ਼ ਵਿਭਾਗ ਨੇ ਯੂਕਰੇਨ ਨੂੰ ਹਾਕ ਹਵਾਈ ਰੱਖਿਆ ਪ੍ਰਣਾਲੀ ਦੇ ਰੱਖ ਰਖਾਵ ਅਤੇ ਜ਼ਰੂਰੀ ਉਪਕਰਨਾਂ ਦੀ ਸੰਭਾਵੀ ਵਿਕਰੀ ਨੂੰ ਹਰੀ ਝੰਡੀ ਦਿੱਤੀ ਹੈ। ਇਸ ਪੂਰੇ ਸੌਦੇ ਦੀ ਅਨੁਮਾਨਿਤ ਲਾਗਤ ਲਗਭਗ $181 ਲੱਖ ਜਿਹੜੀ ਦੱਸੀ ਜਾ ਰਹੀ ਹੈ। ਆਖਰੀ ਖ਼ਬਰਾਂ ਵੱਲ ਨੂੰ ਵਧੀਏ ਤੇ ਤਾਲੀਬਾਨ ਦਾ ਨਵਾਂ ਫਰਮਾਨ ਆਇਆ, ਕੁੜੀ ਦੀ ਚੁੱਪੀ ਨੂੰ ਵੀ ਕਹਿੰਦੇ ਨੇ ਮੰਨ ਲਿਆ ਜਾਵੇਗਾ ਵਿਆਹ ਦੇ ਲਈ ਹਾਂ ਦਾ ਸੱਦਾ। ਯੂਐਨ ਨੇ ਚੇਤਾਵਨੀ ਦਿੱਤੀ ਹੈ, ਜਤਾਈ ਹੈ ਚਿੰਤਾ। ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਵੱਲੋਂ ਬਣਾਏ ਗਏ ਇਕ ਨਵੇਂ ਕਾਨੂੰਨ ਦੇ ਤਹਿਤ ਸੰਯੁਕਤ ਰਾਸ਼ਟਰ ਯੂਐਨ ਨੇ ਵੀਰਵਾਰ ਨੂੰ ਡੂੰਘੀ ਚਿੰਤਾ ਜਤਾਈ ਹੈ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਇਸ ਕਾਨੂੰਨ ਦੇ ਵਿਚ ਬਾਲ ਵਿਆਹ, ਛੋਟੀ ਉਮਰ ਦੇ ਵਿਚ ਵਿਆਹ ਦੇ ਨਾਲ ਸੰਬੰਧਤ ਨਿਯਮ ਸ਼ਾਮਲ ਕੀਤੇ ਗਏ ਨੇ ਤੇ ਜੋ ਔਰਤਾਂ ਤੇ ਕੁੜੀਆਂ ਦੇ ਨਾਲ ਹੋਣ ਵਾਲੇ ਪੱਖਪਾਤ ਵਿਤਕਰੇ ਨੂੰ ਹੋਰ ਜ਼ਿਆਦਾ ਵਧਾਉਣਗੇ। ਦੂਜੇ ਪਾਸੇ ਤਾਲਿਬਾਨ ਸਰਕਾਰ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਇਹ ਪੂਰੀ ਤਰ੍ਹਾਂ ਇਸਲਾਮੀ ਕਾਨੂੰਨ ਦੇ ਸਿਧਾਂਤਾਂ ਦੇ ਅਨੁਕੂਲ ਹੈ। ਤਾਲਿਬਾਨ ਨੇ ਇਸ ਗੱਲ ਦੇ ਉੱਤੇ ਵੀ ਜ਼ੋਰ ਦਿੱਤਾ ਕਿ ਦੇਸ਼ ਦੇ ਵਿਚ ਲੜਕੀਆਂ ਦੇ ਜਬਰਨ ਵਿਆਹ ਦੇ ਉੱਤੇ ਪਹਿਲਾਂ ਹੀ ਜਿਹੜੀ ਪਾਬੰਦੀ ਲਾਗੂ ਜਿਹੜੀ ਚੱਲ ਰਹੀ ਹੈ। ਜੀ ਦੋਸਤੋ, ਇਹ ਨੇ ਜੀ ਹਾਲਾਤ ਤੇ ਇਹ ਸੀ ਦੇਸ਼ ਵਿਦੇਸ਼ ਦੀਆਂ ਖ਼ਬਰਾਂ। ਤੇ ਲਓ ਦੋਸਤੋ, ਆਪਾਂ ਹੁਣ ਗੱਲ ਕਰਦੇ ਹਾਂ, ਜ਼ਿਆਦਾ ਗੱਲਾਂ ਬਾਤਾਂ ਨਹੀਂ ਕਰ ਸਕਾਂਗਾ ਤੇ ਹੁਣ ਆਪਾਂ ਚੱਲਦੇ ਹਾਂ ਕਿਤਾਬ ਪੰਜਾਬ ਦੇ ਵੱਲ ਨੂੰ। ਤੇ ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਆਖਰ ਦੇ ਵਿਚ ਤੁਹਾਡੀ ਗੱਲਬਾਤ ਸੁਣਾਂਗੇ। ਜੇਕਰ ਕਾਲ ਕਰਨੀ ਚਾਹੋਗੇ ਤੇ ਮੈਂ ਅੱਧਾ ਕੁ ਘੰਟਾ ਕੋਸ਼ਿਸ਼ ਕਰਾਂਗਾ ਅੱਜ ਜਿਹੜੀ ਹੈ ਕਿਤਾਬ ਦੀ ਗੱਲ ਕਰਨ ਦੇ ਲਈ। ਕਿਤਾਬਾਂ ਦਾ ਅੰਕ ਸਿੰਘ ਜਿਹੜਾ ਆਪਣਾ ਸੈਗਮੈਂਟ ਹੈ ਜੀ ਅਗਲਾ, ਤੇ ਉਹਦੇ ਵਿਚੋਂ ਆਪਾਂ ਬਾਤ ਪਾਉਂਦੇ ਹਾਂ ਹੁਣ ਕਿਤਾਬ ਪੰਜਾਬ ਦੀ। ਤੇ ਇੱਕ ਛੋਟਾ ਜਿਹਾ ਬ੍ਰੇਕ, ਬਸ ਅੱਧੇ ਮਿੰਟ ਦਾ ਬ੍ਰੇਕ ਲੈਣਾ, ਜ਼ਿਆਦਾ ਵੱਡਾ ਨਹੀਂ, ਤੇ ਨਾਲ ਦੀ ਨਾਲ ਆਪਾਂ ਕਿਤਾਬ ਦੀ ਬਾਤ ਸ਼ੁਰੂ ਕਰ ਦੇਣੀ ਹੈ ਜੀ। ਇੱਕ ਛੋਟਾ ਜਿਹਾ ਬ੍ਰੇਕ ਦੋਸਤੋ, ਤੇ ਫਿਰ ਬਾਤ ਕਰਦੇ ਹਾਂ ਸ਼ੁਰੂ। ਵਾਸ਼ਿੰਗਟਨ ਫਰੇਟ ਸਰਵਿਸ, ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ, ਕੰਟੈਕਟ ਨੰਬਰ ਪੌਲ ਸੰਧੂ 253-266-6924, ਗੈਰੀ ਧਾਲੀਵਾਲ 206-354-4060, ਆਫਿਸ 206-575-6257, 15th ਸਾਊਥ ਗ੍ਰੈਡੀਵੇ ਸੁਈਟ 436, ਰੈਂਟੋਨ, ਵਾਸ਼ਿੰਗਟਨ 98057, ਵਾਸ਼ਿੰਗਟਨ ਫਰੇਟ ਸਰਵਿਸ .com। ਜੀ ਦੋਸਤੋ, ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ ਫਿਰ ਤੋਂ। ਤੇ ਗੱਲਬਾਤ ਚੱਲ ਰਹੀ ਹੈ ਪਹਿਲਾਂ ਪ੍ਰੋਗਰਾਮ ਦੇ ਦੌਰਾਨ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਹੋਰ ਚਰਚਾ ਕੀਤੀ ਹੈ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਸ਼ਮੂਲੀਅਤ ਕਰਨ ਦੇ ਲਈ। ਤੇ ਲੋ ਹੁਣ ਆਪਾਂ ਚੱਲਦੇ ਹਾਂ, ਅੱਜ ਦਾ ਆਖਰੀ ਸੈਗਮੈਂਟ ਹੁੰਦਾ ਹੈ ਆਪਣਾ ਕਿਤਾਬਾਂ ਦੇ ਅੰਗ ਸੰਗ। ਕਿਤਾਬਾਂ ਦੇ ਅੰਗ ਸੰਗ ਦੇ ਵਿੱਚੋਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਸ਼ੁਰੂਆਤ ਕੀਤੀ ਹੈ ਕਿਤਾਬ ਪੰਜਾਬ, ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਇਤਿਹਾਸ, ਜਿਸ ਨੂੰ ਲੜੀ ਵਾਰਤਾ ਦੇ ਵਿੱਚ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਸਾਂਝ ਪਾ ਰਿਹਾ। ਤੇ ਅੱਜ ਉਸੇ ਕੜੀ ਦੇ ਵਿੱਚ, ਲੜੀ ਦੇ ਵਿੱਚ ਅਗਲਾ ਜਿਹੜਾ ਚੈਪਟਰ ਸ਼ੁਰੂ ਕਰਨ ਜਾ ਰਿਹਾ। ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਜਿਸ ਨੂੰ ਲਿਖਿਆ ਹੈ ਰਾਜਮੋਹਨ ਗਾਂਧੀ ਜੀ ਦੀ ਕਲਮ ਦੇ ਵਿੱਚ ਤੇ ਇਸ ਨੂੰ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਹੈ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਤੇ ਲੜੀਵਾਰ ਭਾਗ ਤੀਸਰਾ ਤੁਹਾਡੇ ਨਾਲ ਸਾਂਝ ਪਹੁੰਚਾ ਰਿਹਾ।

ਔਰੰਗਜ਼ੇਬ ਦੀ ਮੌਤ ਤੋਂ ਪਹਿਲਾਂ ਦਾ ਪੰਜਾਬ ਕਿਹੋ ਜਿਹਾ ਸੀ? ਜਿਸ ਦੌਰ ਦੇ ਬਾਰੇ ਇਸ ਕਿਤਾਬ ਨੇ ਕੇਂਦਰਿਤ ਹੋਣਾ, ਉਸ ਤੋਂ ਪਹਿਲਾਂ ਪੰਜਾਬ ਕਿਹੋ ਜਿਹਾ ਹੋਇਆ ਕਰਦਾ ਸੀ, ਇਹ ਪਿਛੋਕੜ ਜਾਣਨਾ ਲਾਹੇਵੰਦ ਰਹੇਗਾ। ਪੰਜਾਬ ਦੇ ਵਾਵਰੋਲੇ ਤਿੰਨ ਹਿੱਸਿਆਂ ਦੇ ਵਿੱਚ ਵੰਡਾਂਗੇ। ਪਹਿਲਾ ਪੂਰਵ ਮੁਗਲ ਕਾਲ ਦਾ ਪੰਜਾਬ, ਫਿਰ ਮੁਗਲ ਪੰਜਾਬ ਤੇ ਤੀਜਾ ਸਿੱਖ ਗੁਰੂ ਸਾਹਿਬਾਨ ਦਾ ਪੰਜਾਬ। ਪੰਜਾਬ ਪ੍ਰਾਚੀਨ ਹੜੱਪਾ ਸੱਭਿਅਤਾ ਦੀ ਥਾਂ ਸੀ। 6ਵੀਂ ਸਦੀ ਪੂਰਬ ਈਸਾ ਦੇ ਵਿੱਚ ਇੱਥੇ ਈਰਾਨ ਦੀ ਹਕੂਮਤ ਸੀ, ਜਿਸ ਦੀ ਸਰਹੱਦ ਬਿਆਸ ਦਰਿਆ ਸੀ ਤੇ ਸਿਕੰਦਰ ਦੇ ਹੱਲੇ ਦੋ ਸਦੀਆਂ ਬਾਅਦ ਹੋਏ ਨੇ। ਮਕਦੂਨੀਆਂ ਦੇ ਪਿੱਛੋਂ ਪੰਜਾਬ ਦੇ ਵਿੱਚ ਚੰਦਰਗੁਪਤ ਮੋਰੀਆ ਤੇ ਉਸਦੇ ਮੁਰਸ਼ਦ ਜਿਹੜੇ ਸਨ ਕੌਟਲਿਆ ਨੇ ਰਾਜ ਕੀਤਾ। ਫਿਰ ਅਸ਼ੋਕ ਵਕਤ ਪੰਜਾਬ ਦੇ ਵਿੱਚ ਬੋਧ ਮਤ ਦਾ ਪ੍ਰਕਾਸ਼ ਹੋਇਆ। ਜੇਲਮ ਤੇ ਸਿੰਧ ਵਿਚਕਾਰ ਟੈਕਸਲਾ ਨਗਰ ਜਿਹੜਾ ਵਸਿਆ, ਜਿਹੜਾ ਵਿਦਿਆ ਤੇ ਵਪਾਰ ਦਾ ਕੇਂਦਰ ਬਣ ਗਿਆ। ਈਸਵੀ ਦੀ ਸਦੀ ਜਿਹੜੀ ਸ਼ੁਰੂ ਹੋਣ ਵੇਲੇ ਮੀਨਾਦਰ ਜਾਣੀ ਕਿ ਮਲਿਦ ਜਿਹੜਾ ਪਹਿਲਾਂ ਸੀਗਾ, ਉਹਨੇ ਪੱਛਮੀ ਦੁਆਬਿਆਂ ਤੇ ਰਾਜ ਕੀਤਾ। ਸੰਸਕ੍ਰਿਤ ਦੇ ਪਹਿਲੇ ਵਿਆਕਰਨ ਆਚਾਰੀਆ ਪਾਨੀਨੀਆਂ ਨੇ ਚੌਥੀ ਸਦੀ ਦੀ ਜਿਹੜੀ ਸੀ ਪੂਰਵ ਈਸਾ ਦੇ ਵਿੱਚ ਸੀ, ਸਿੰਧ ਦੇ ਪੂਰਬ ਵੱਲ ਅਟਕ ਵਿਖੇ ਜਨਮ ਲਿਆ ਸੀ। ਪਹਿਲੀਆਂ ਤਿੰਨ ਈਸਵੀਆਂ ਸਦੀਆਂ ਦੇ ਦੌਰਾਨ ਕਨਿਸ਼ਕ ਤੇ ਉਸਦੇ ਕੁਸ਼ਾਨ ਜਾਨਸ਼ੀਨਾਂ ਨੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਦੇ ਉੱਪਰ ਕਬਜ਼ੇ ਕਰ ਲਏ। ਇਹ ਬੋਧ ਪੰਜਾਬ ਦਾ ਦੌਰ ਸੀ। ਫਿਰ ਗੁਪਤ ਸਲਤਨਤ ਆ ਗਈ। ਬੋਧ ਦੇਸ਼ ਦੇਖਣ ਵਾਸਤੇ ਚੀਨੀ ਯਾਤਰੂ ਪੰਜਾਬ ਦੇ ਵਿੱਚ ਆ ਉਤਰੇ। 7ਵੀਂ ਸਦੀ ਦੇ ਵਿੱਚ ਹਰਸ਼ ਆ ਗਿਆ। 8ਵੀਂ ਸਦੀ ਦੇ ਆਰੰਭ ਦੇ ਵਿੱਚ ਸਮੁੰਦਰ ਲੰਘ ਕੇ ਅਰਬਾਂ ਨੇ ਹਮਲੇ ਕੀਤੇ ਤੇ ਜਿੱਤਾਂ ਹਾਸਲ ਕੀਤੀਆਂ। ਉਹ ਮੁਲਤਾਨ ਤੱਕ ਪੁੱਜ ਗਏ, ਪਰ ਅਜੇ ਥਿਰ ਰਾਜ ਕਾਇਮ ਨਾ ਹੋ ਸਕਿਆ ਸੀ। ਜੇਲਮ ਨਗਰ ਦੇ ਪੱਛਮ ਦੇ ਵੱਲ 25 ਮੀਲ ਦੂਰ 3200 ਫੁੱਟ ਉੱਚਾ ਗੋਰਖਨਾਥ ਦਾ ਟਿੱਲਾ ਸੀ, ਜੋ ਪੁਰਾਤਨ ਯੋਗ ਮਤ ਦਾ ਆਸ਼ਰਮ ਸੀ। ਗੋਰਖਨਾਥ 10ਵੀਂ ਸਦੀ ਦੇ ਵਿੱਚ ਹੋਇਆ। 11ਵੀਂ ਸਦੀ ਦੇ ਸ਼ੁਰੂ ਦੇ ਵਿੱਚ ਤੁਰਕੀ ਮੂਲ ਦੇ ਮਹਿਮੂਦ ਗਜ਼ਨਵੀ ਨੇ ਪਹਿਲੋਂ ਪੂਰਬੀ ਕੇਂਦਰੀ ਅਫਗਾਨਿਸਤਾਨ ਫਤਿਹ ਕੀਤਾ ਤੇ ਫਿਰ ਹਿੰਦੁਸਤਾਨ ਦੇ ਵੱਲ ਰੁੱਖ ਕਰ ਲਿਆ, ਤਾਂ ਪੰਜਾਬ ਤੇ ਭਾਰਤ ਦੇ ਵਿੱਚ ਵੱਡੀਆਂ ਤਬਦੀਲੀਆਂ ਹੋਈਆਂ। ਪਾਲ ਕਬੀਲੇ ਦੇ ਹਿੰਦੂ ਸ਼ਾਹੀ ਰਾਜਿਆਂ ਨੇ ਮੁਕਾਬਲਾ ਕੀਤਾ ਪਰ ਉਖੜ ਗਏ। ਕੁਝ ਵਿਦਵਾਨ ਉਹਨਾਂ ਨੂੰ ਜੰਜੂਏ ਜਾਣੀ ਕਿ ਟੈਕਸ, ਕੁਝ ਵਿਦਵਾਨ ਉਹਨਾਂ ਨੂੰ ਜੰਜੂਏ ਦੱਸਦੇ ਨੇ ਜੋ ਸਿੰਧ ਅਤੇ ਜੇਲਮ ਵਿਚਕਾਰ ਮਜ਼ਬੂਤ ਧੜੇ ਸਨ। ਖੱਖੜ, ਖੋਖਰ, ਸਿਆਲ ਤੇ ਭੱਟੀ ਵੀ ਬਹਾਦਰਾਂ ਵਾਂਗ ਲੜੇ, ਪਰ ਮਹਿਮੂਦ ਅੱਗੇ ਪੇਸ਼ ਨਾ ਗਈ। ਸਾਲ 1008 ਤੇ 9 ਦੇ ਵਿੱਚ ਬਹੁਤ ਸਾਰੇ ਉੱਤਰੀ ਪੰਜਾਬੀ ਰਾਜਪੂਤ ਰਾਜਿਆਂ ਨੇ ਇੱਕ ਅਣਕਿਆਸੀਆਂ ਗੱਠਜੋੜ ਵੀ ਜਿਹੜਾ ਕਰ ਲਿਆ, ਤਾਂ ਵੀ ਜਿਹੜਾ ਖੈਬਰ ਪਖਤੂਨਖਵਾ ਤੇ ਪੰਜਾਬ ਨਾ ਬਚ ਸਕੇ। ਪਾਲ ਕਬੀਲੇ ਨੇ ਨੰਦਨ ਕਿਲੇ ਦੇ ਵਿੱਚੋਂ ਜੇਲਮ ਕਿਨਾਰੇ ਸਖ਼ਤ ਮੁਕਾਬਲਾ ਕੀਤਾ, ਪਰ ਆਖਰ 1015 ਈਸਵੀ ਦੇ ਵਿੱਚ ਹਾਰ ਗਏ। ਲਾਹੌਰ 1021 ਦੇ ਵਿੱਚ ਹਾਰੇ। ਲਾਹੌਰ ਬੇਸ਼ੱਕ ਵੱਡਾ ਸ਼ਹਿਰ ਸੀ, ਪਰ ਵਪਾਰ ਦੇ ਵਿੱਚ ਮੁਲਤਾਨ ਇਸ ਤੋਂ ਅੱਗੇ ਸੀ। ਮੁਲਤਾਨ ਮਹਿਮੂਦ ਦੇ ਹਮਲਿਆਂ ਦਾ ਪਹਿਲੋਂ ਸ਼ਿਕਾਰ ਹੋਇਆ, ਜਿਵੇਂ ਕਿ ਜਦੋਂ ਗੋਰੇ ਆਏ ਆ ਇੰਡੀਆ ਦੇ ਵਿੱਚ ਤੋਂ, ਬੰਬੇ, ਗੋਆ ਇਹਨਾਂ ਮੁਲਕਾਂ ਨੂੰ, ਇਹਨਾਂ ਸੂਬਿਆਂ ਨੂੰ ਪਹਿਲਾਂ ਅਟੈਕ ਕੀਤਾ। ਇਸੇ ਤਰ੍ਹਾਂ ਹੀ ਮੁਲਤਾਨ ਮਹਿਮੂਦ ਦੇ ਹਮਲਿਆਂ ਦਾ ਪਹਿਲਾ ਸ਼ਿਕਾਰ ਹੋਇਆ ਕਿਉਂਕਿ ਖੈਬਰ ਤੋਂ 200 ਮੀਲ ਦੱਖਣ ਵੱਲ ਗੋਮਲ ਦਰੇ ਰਾਹੀਂ ਗਜ਼ਨੀ ਤੋਂ ਆਉਂਦਾ ਮਹਿਮੂਦ ਮੁਲਤਾਨ ਨੂੰ ਜਿਹੜਾ ਸੀਗਾ ਆਰਾਮਗਾਹ ਵਜੋਂ ਜਿਹੜਾ ਵਰਤਿਆ ਕਰਦਾ ਸੀ। ਮੁਲਤਾਨ ਦੀ ਭੂਗੋਲਿਕ ਸਥਿਤੀ ਬਹੁਤ ਵਧੀਆ ਸੀ। ਮੁਲਤਾਨ ਪੁੱਜਣ ਤੋਂ ਪਹਿਲਾਂ ਹੀ 3 ਦਰਿਆ ਆਪਸ ਦੇ ਵਿੱਚ ਜਿਹੜਾ ਮਿਲ ਕੇ ਸਿੰਧ ਦੇ ਵਿੱਚ ਸ਼ਾਮਲ ਹੋਣ ਲੱਗ ਪੈਂਦੇ ਨੇ। ਮੁਲਤਾਨ ਤੋਂ ਸਿੰਧ ਵੱਲ ਫਿਰ ਅਰਬ ਸਾਗਰ ਤੱਕ ਪਾਣੀ ਰਾਹੀਂ ਵਪਾਰ ਜਿਹੜਾ ਹੁੰਦਾ ਸੀ। ਬਿਨਾਂ ਖਰਚ ਕਿਸ਼ਤੀਆਂ ਉਧਰ ਨੂੰ ਤੈਰੀ ਜਾਂਦੀਆਂ ਤੇ ਸਤਲੁਜ ਵੀ ਮੁਲਤਾਨ ਤੋਂ ਬਹੁਤ ਦੂਰ ਨਹੀਂ ਸੀ
ਤੇ 11ਵੀਂ ਸਦੀ ਦੇ ਵਿੱਚ ਘੱਗਰ ਵੀ ਨੇੜਿਓਂ ਦੀ ਲੰਘਦਾ ਸੀ ਜੋ ਹੁਣ ਲੋਪ ਹੋ ਗਿਆ। ਪਰਸ਼ੀਆ ਜਾਣਕੀ ਈਰਾਨ। ਪਰਸ਼ੀਆ ਕੇਂਦਰੀ ਏਸ਼ੀਆ ਤੇ ਅਰਬਾਂ ਦੇ ਨਾਲ ਜ਼ਮੀਨੀ ਰਸਤਿਆਂ ਥਾਣੀ ਜਿਹੜਾ ਸੀ ਅੰਤਰਰਾਸ਼ਟਰੀ ਵਪਾਰ ਦਾ ਕੇਂਦਰ ਵੀ ਮੁਲਤਾਨ ਹੀ ਸੀ। ਰਾਵੀ ਕਿਨਾਰੇ ਵਸੇ ਲਾਹੌਰ ਨੂੰ ਮਹਿਮੂਦ ਨੇ ਆਪਣੀ ਦੂਜੀ ਰਾਜਧਾਨੀ ਬਣਾ ਕੇ ਸੁਖਪਾਲ ਜਿਹੜਾ ਸੀਗਾ ਨਵਾਜ਼ ਸ਼ਾਹ ਉਹਨੂੰ ਜਿੱਤੇ ਹੋਏ ਇਲਾਕਿਆਂ ਦਾ ਪ੍ਰਬੰਧ ਸੰਭਾਲਣ ਦੇ ਲਈ ਕਿਹਾ। ਕੇਂਦਰ ਏਸ਼ੀਆ ਜਿਹੜਾ ਸੀ ਕੇਂਦਰੀ ਏਸ਼ੀਆ ਦੇ ਵਿੱਚੋਂ ਆਏ ਥੋੜੇ ਕੁ ਬੰਦਿਆਂ ਦੇ ਭਾਗ ਜਾਗ ਪਏ। ਇੱਕ ਸੈਯਦ ਅਲੀ ਹੁਜਵੀਰੀ ਸੀ ਜਿਸ ਨੂੰ ਦਾਤਾ ਗੰਜ ਸ਼ਖਸ ਜਿਹੜਾ ਦਾਤਾ ਗੰਜ ਬਖਸ਼ ਕਿਹਾ ਜਾਂਦਾ ਸੀ ਹੁਣ ਵੀ ਕਹਿੰਦੇ ਨੇ। ਕਸ਼ਫੁਲ ਮਹਿਜੂਬ ਪਰਦਾ ਨਸ਼ੀ ਨੂੰ ਬੇਪਰਦ ਕਰਨਾ ਗ੍ਰੰਥ ਰਚ ਕੇ 10,070 ਈਸਵੀ ਦੇ ਵਿੱਚ ਜਹਾਨੋਂ ਕੂਚ ਕਰ ਗਿਆ। ਫਾਰਸੀ ਦੇ ਵਿੱਚ ਲਿਖੀ ਹੈ ਸੂਫੀ ਮਤ ਦੇ ਸਿਧਾਂਤਾਂ ਦੀ ਕਿਤਾਬ ਹੈ ਉਦੋਂ ਲਿਖੀ 10,070 ਦੇ ਵਿੱਚ। ਉਸਨੂੰ ਇੱਥੋਂ ਦਾ ਮਾਹੌਲ ਪਾਇਆ ਨਹੀਂ ਸੀ। ਲਿਖਦਾ ਹੈ ਕਿ ਮੁਲਤਾਨ ਅਧੀਨ ਹਿੰਦੁਸਤਾਨ ਦੇ ਲਾਹੌਰ ਸ਼ਹਿਰ ਦੇ ਵਿੱਚ ਮੈਂ ਜਹਲ ਲੋਕਾਂ ਦੇ ਵਿੱਚ ਕੈਦੀ ਵਾਂਗ ਰਿਹਾ। ਉਸ ਤੋਂ 2 ਸਦੀਆਂ ਬਾਅਦ ਹੋਏ ਸੂਫੀ ਫਕੀਰ ਮੁਯੋਦੀਨ ਚਿਸ਼ਤੀ ਕੁਤਬੁਦੀਨ ਕਾਕੀ ਬਾਬਾ ਫਰੀਦ ਨਿਜ਼ਾਮੁਦੀਨ ਔਲੀਆ ਨਾਲੋਂ ਜਿਹੜਾ ਸੀਗਾ ਹੁਜਵੀਰੀ ਕੱਟੜ ਮੂਲਵਾਦੀ ਮੁਸਲਿਮ ਸੀ। ਬਾਬਾ ਫਰੀਦ ਮੁਲਤਾਨ ਦੇ ਵਿੱਚ ਤੇ ਨਿਜ਼ਾਮੁਦੀਨ ਦੇ ਮੁਜਾਮੁਦੀਨ ਨੇ ਬੰਦੂਆ ਦੇ ਵਿੱਚ ਜਨਮ ਲਿਆ। ਬੰਦੂਆ ਹੁਣ ਯੂਪੀ ਦੇ ਵਿੱਚ ਗੰਗਾ ਨਜ਼ਦੀਕ ਵਸਿਆ ਹੋਇਆ ਹੈ। ਇਨ੍ਹਾਂ ਚਾਰਾਂ ਵਕਤ ਦਿੱਲੀ ਉੱਪਰ ਸੁਲਤਾਨਾਂ ਦਾ ਰਾਜ ਰਿਹਾ। ਮਹਿਮੂਦ ਦੇ ਜਾਨਸ਼ੀਨ ਮੁਹੰਮਦ ਗੌਰੀ ਨੇ ਇਸ ਹਕੂਮਤ ਦੀ ਨੀਂਹ ਦਿੱਲੀ ਦੇ ਵਿੱਚ ਰੱਖੀ ਤੇ ਗੌਰੀ ਨੂੰ ਮੁਹੰਮਦ ਮਿਊਨੁਦੀਨ ਤੇ ਸ਼ਹਾਬੂਦੀਨ ਵੀ ਲਿਖਿਆ ਮਿਲਦਾ ਹੈ। ਮਹਿਮੂਦ ਵਾਂਗ ਹੀ ਉਹ ਵੀ ਜਿਹੜਾ ਪਿੱਛੋਂ ਤੁਰਕੀ ਦਾ ਸੀ। 1191 ਦਾ ਵਕਤ ਆ ਜਾਂਦਾ। 1191 ਦੇ ਵਿੱਚ ਅਜਮੇਰ ਦਾ ਰਾਏ ਪਿਥੋਰਾ ਜਿਸਦਾ ਨਾਮ ਪ੍ਰਿਥਵੀ ਰਾਜ ਚੌਹਾਨ ਵੀ ਸੀ ਉਹਨੇ ਪੂਰਬੀ ਪੰਜਾਬ ਦੇ ਤਰਾਈ ਇਲਾਕੇ ਦੇ ਵਿੱਚ ਗੌਰੀ ਨੂੰ ਹਰਾ ਛੱਡਿਆ ਸੀ। ਅਗਲੇ ਸਾਲ ਉਸੇ ਥਾਂ ਦੇ ਉੱਤੇ ਹਮਲਾ ਕਰਕੇ ਗੌਰੀ ਨੇ ਚੌਹਾਨ ਨੂੰ ਹਰਾਤਾ। ਇਹ ਬਹੁਤ ਵੱਡੀ ਜਿੱਤ ਸੀ ਕਿਉਂਕਿ ਪ੍ਰਿਥਵੀ ਰਾਜ ਪਾਸ ਬਾਕੀ ਇਲਾਕਿਆਂ ਤੋਂ ਇਲਾਵਾ ਦਿੱਲੀ ਵੀ ਸੀ ਜਿਹੜੀ ਸਦੀਆਂ ਤੱਕ ਹਿੰਦੁਸਤਾਨ ਦੀ ਰਾਜਧਾਨੀ ਰਹੀ। ਪ੍ਰਿਥਵੀ ਰਾਜ ਦੇ ਨਾਲ ਉਸਦਾ ਦਰਬਾਰੀ ਕਵੀ ਚਾਂਦ ਬਰਦਾਈ ਵੀ ਗ੍ਰਿਫ਼ਤਾਰ ਕੀਤਾ ਗਿਆ। ਚਾਂਦ ਲਾਹੌਰ ਦੇ ਵਿੱਚ ਪਲਿਆ। ਉਹਨੇ ਪ੍ਰਿਥਵੀ ਰਾਜ ਰਾਸੋ ਗ੍ਰੰਥ ਰਚਿਆ ਜਿਸਦੇ ਵਿੱਚੋਂ ਪੰਜਾਬੀ ਜ਼ਬਾਨ ਦੀ ਮਹਿਕ ਆਉਂਦੀ ਹੈ। 1000 ਸਦੀ ਦੇ ਵਿੱਚ ਦੀ ਗੱਲ ਹੈ। 1191 ਦਾ ਜ਼ਿਕਰ ਹੋ ਰਿਹਾ ਤੇ ਉਸ ਵੇਲੇ ਦੀ ਗੱਲ ਆਉਂਦੀ ਹੈ। ਮਹਿਮੂਦ ਗਜਨਵੀ ਅਤੇ ਮਹਿਮੂਦ ਗੌਰੀ ਦੇ ਘੋੜੇ ਬੜੇ ਫੁਰਤੀਲੇ ਸਨ, ਜਵਾਨ ਹੁਸ਼ਿਆਰ ਸਨ ਤੇ ਕਮਾਨ ਕਿਵੇਂ ਸੰਭਾਲਣੀ ਹੈ ਜਰਨੈਲ ਕੁਸ਼ਲ ਸਨ। ਤੁਰਕਾਂ ਦੇ ਮੁਕਾਬਲੇ ਰਾਜਪੂਤਾਂ ਦੀ ਗਿਣਤੀ ਵਧੇਕ ਸੀ। ਉਹ ਬਹਾਦਰੀ ਦੇ ਵਿੱਚ ਵੀ ਕਿਸੇ ਤਰ੍ਹਾਂ ਪਿੱਛੇ ਨਹੀਂ ਸਨ। ਲੀਡਰਸ਼ਿਪ ਤੇ ਯੋਗ ਪ੍ਰਬੰਧ ਦੀ ਘਾਟ ਕਾਰਨ ਹਾਰ ਗਏ। ਹਰੇਕ ਰਾਜਪੂਤ ਜਿਹੜਾ ਸੀ ਹਰੇਕ ਰਾਜਪੂਤ ਕਮਾਂਡਰ ਆਪਣੀ ਆਪਣੀ ਨੀਤੀ ਘੜਦਾ ਜਦੋਂ ਕਿ ਸਾਰੇ ਤੁਰਕ ਕਮਾਂਡਰ ਅਨੁਸ਼ਾਸਨ ਤੇ ਵਫ਼ਾਦਾਰੀ ਦੇ ਨਾਲ ਸੁਲਤਾਨ ਦਾ ਹੁਕਮ ਮੰਨਦੇ। ਸਾਡੇ ਵਾਲੇ ਹੁਣ ਵੀ ਦੇਖੋ ਆਪ ਮੁਹਾਰੀ ਤੁਰੇ ਫਿਰਦੇ ਆ ਤੇ ਅਨੁਸ਼ਾਸਨ ਤਾਂ ਕਿਸੇ ਚੀਜ਼ ਦੀ ਗੱਲ ਹੀ ਨਹੀਂ ਹੈ। ਕਿਸੇ ਪਾਸੇ ਵੀ ਝਾਤ ਮਾਰ ਲਓ। ਹਾਲਾਤ ਅੱਜ ਵੀ ਉਹੀ ਹੈ। 226 ਚੱਲ ਰਿਹਾ ਤੇ 1100 ਦੀ ਗੱਲ ਕਰਦਾ 91 ਦੀ ਮੈਂ। ਅਸੀਂ ਸਿੱਖਿਆ ਹੀ ਕੁਝ ਨਹੀਂ ਉਸ ਸਮਿਆਂ ਦਾ। ਤਰਾਈ ਤੋਂ ਵਾਪਸੀ ਵਕਤ ਗੌਰੀ ਨੇ ਲਾਹੌਰ ਦੇ ਵਿੱਚ ਲਾਹੌਰ ਅਤੇ ਮੁਲਤਾਨ ਦੇ ਉਹ ਸਾਰੇ ਪ੍ਰਬੰਧਕ ਹਟਾ ਦਿੱਤੇ ਜਿਹੜੇ ਮਹਿਮੂਦ ਨਿਯੁਕਤ ਕਰ ਗਿਆ ਸੀ। ਉਸਨੇ ਜਿਹੜਾ ਫੈਸਲਾ ਕੀਤਾ ਕਿ ਹਿੰਦੁਸਤਾਨ ਦੇ ਵਿੱਚ ਨਹੀਂ ਰਹੇਗਾ, ਦੂਰੋਂ ਆਪਣੇ ਵਤਨੋਂ ਹਕੂਮਤ ਚਲਾਵੇਗਾ ਉੱਥੇ ਬੈਠ ਕੇ। ਆਪਣੇ ਗੁਲਾਮ ਐਬਕ ਨੂੰ ਉਸਨੇ ਜਿੱਤੇ ਇਲਾਕਿਆਂ ਦਾ ਪ੍ਰਬੰਧਕ ਥਾਪ ਦਿੱਤਾ ਤੇ ਆਪ ਵਾਪਸ ਆ ਗਿਆ। ਥੋੜੇ ਹੀ ਸਮੇਂ ਦੇ ਬਾਅਦ ਐਬਕ ਨੇ ਦਿੱਲੀ ਦੇ ਵਿੱਚ ਆਪਣੇ ਆਪ ਨੂੰ ਸੁਲਤਾਨ ਘੋਸ਼ਿਤ ਕਰ ਦਿੱਤਾ। ਉਸਦਾ ਵਾਰਸ ਅਲਤਮਸ਼ ਰਾਏ ਪਿਥੋਰੇ ਦੇ ਕਿਲੇ ਦੇ ਵਿੱਚ ਰਹਿਣ ਲੱਗ ਪਿਆ। ਇਹ ਹਨ ਪਹਿਲੇ 2 ਬਾਦਸ਼ਾਹ ਜਿਨ੍ਹਾਂ ਨੇ ਸੁਲਤਾਨ ਹਕੂਮਤ ਕਾਇਮ ਕਰਕੇ 3 ਸਦੀਆਂ ਰਾਜ ਕੀਤਾ ਉੱਥੇ।

ਵੀ ਸੁਣਾਈ ਸੀ, ਮੰਗੋਲੀਆ ਦੀ ਵੀ, ਉਹਦਾ ਰਾਜ ਦੇਖ ਲਓ ਇੱਥੋਂ ਫਿਨਲੈਂਡ ਦੀਆਂ ਸਰਹੱਦਾਂ ਤੋਂ ਲੈ ਕੇ ਰਸ਼ੀਆ ਤੇ ਦੂਸਰੇ ਪਾਸੇ ਚੀਨ ਤੱਕ ਸੀਗਾ ਜਾਂਦਾ। ਐਡਾ ਵੱਡੀ ਸਲਤਨਤ ਸੀ ਮੰਗੋਲੀਆ ਦੀ ਕਿ 13ਵੀਂ 14ਵੀਂ ਸਦੀ ਦੇ ਵਿੱਚ ਕੇਂਦਰੀ ਏਸ਼ੀਆ ਦੇ ਮੰਗੋਲ ਪੰਜਾਬ ਉੱਪਰ ਹੱਲੇ ਬੋਲਦੇ ਰਹੇ। ਉਹਨਾਂ ਦੀ ਸੈਨਿਕ ਕੁਸ਼ਲਤਾ ਇੰਨੀ ਗਜ਼ਬ ਦੀ ਸੀ ਕਿ ਥੋੜੇ ਸਮੇਂ ਦੇ ਵਿੱਚ ਹੀ ਉਹਨਾਂ ਯੂਰਪ, ਈਰਾਨ, ਅਰਬ ਅਤੇ ਹਿੰਦੁਸਤਾਨ ਫੁੰਡ ਦਿੱਤੇ, ਖਾਸ ਕਰਕੇ ਪੰਜਾਬ। ਮੰਗੋਲ ਦਿੱਲੀ ਤੱਕ ਤਾਂ ਨਹੀਂ ਗਏ, ਪੰਜਾਬ ਦੀ ਪੂਰੀ ਤਬਾਹੀ ਜ਼ਰੂਰ ਕੀਤੀ ਉਹਨਾਂ ਮੰਗੋਲਾਂ ਨੇ। ਖੈਬਰ ਵਾਲੇ ਪਾਸਿਓਂ ਜਿਹੜੇ ਸੀ ਗੱਖੜ, ਇਹਨਾਂ ਦਾ ਡੱਟ ਕੇ ਮੁਕਾਬਲਾ ਕਰਦੇ, ਜਿਸ ਦੇ ਕਾਰਨ ਮੰਗੋਲ ਜਿਹੜੇ ਸਨ ਮੁਲਤਾਨ ਵਾਲੇ ਪਾਸਿਓਂ ਆਉਂਦੇ। 3 ਸਦੀਆਂ ਤੱਕ ਮੁਲਤਾਨ ਲਗਾਤਾਰ ਲਤਾੜਿਆ ਜਾਂਦਾ ਰਿਹਾ। ਪੰਜਾਬ ਦੇ ਬਾਕੀ ਹਿੱਸੇ ਕਿਹੜੇ ਜਿਹੜਾ ਸੀ ਬਚੇ ਰਹੇ? ਲੰਮਾ ਸਮਾਂ ਮੰਗੋਲਾਂ ਤੇ ਸੁਲਤਾਨਾਂ ਦੀ ਹੱਦ ਬਿਆਸ ਬਣਿਆ ਰਿਹਾ। ਸੋ ਦਰਿਆ ਦੇ ਪੱਛਮ ਦੇ ਵਿੱਚ ਮੰਗੋਲਾਂ ਹੇਠ ਵੱਡਾ ਪੰਜਾਬ ਸੀ। ਹਿੰਦੂ ਪੰਜਾਬੀ ਲੇਖਕ ਸੁਜਾਨ ਰਾਏ ਭੰਡਾਰੀ 1696 ਦੇ ਵਿੱਚ ਲਿਖਦਾ ਹੈ ਕਿ ਹਰ ਸਾਲ ਬਲਖ ਅਤੇ ਬੁਖਾਰੇ ਤੋਂ ਚੱਲ ਕੇ ਮੰਗੋਲਾਂ ਨੇ ਪੰਜਾਬ ਉੱਤੇ ਹਮਲੇ ਕੀਤੇ। ਚਾਰੇ ਪਾਸੇ ਬਰਬਾਦੀ ਹੀ ਬਰਬਾਦੀ ਦਿਸਦੀ ਸੀ। ਦਿੱਲੀ ਦੀ ਫੌਜ ਮਦਦ ਦੇ ਵਾਸਤੇ ਆ ਗਈ ਤਾਂ ਠੀਕ ਹੈ, ਪੰਜਾਬ ਦੀ ਆਪਣੀ ਕੋਈ ਫੌਜ, ਆਪਣਾ ਕੋਈ ਲੀਡਰ ਨਹੀਂ ਸੀ। ਜਾਨ ਬਚਾਉਣ ਦੇ ਲਈ ਗਵਾਂਢੀ ਇਲਾਕਿਆਂ ਦੇ ਵਿੱਚ ਭੱਜ ਜਾਂਦੇ, ਆਬਾਦੀ ਬਹੁਤ ਘੱਟ ਰਹਿ ਗਈ ਸੀ। ਜਾਨ ਬਚਾਉਣ ਦੇ ਵਾਸਤੇ ਪੰਜਾਬੀ ਸੁਲਤਾਨਾਂ ਨੂੰ ਭਾਰੀ ਟੈਕਸ ਜਜ਼ੀਆ ਦਿੰਦੇ, ਜਿਹੜਾ ਉਹਨਾਂ ਦੀ ਆਯਾਸ਼ੀ ਵਾਸਤੇ ਜਮ੍ਹਾਂ ਹੁੰਦਾ। 14ਵੀਂ ਸਦੀ ਦੇ ਵਿੱਚ ਮੋਰਾਕੋ ਤੋਂ ਆਇਆ ਯਾਤਰੂ, ਇੱਕ ਜਿਹੜਾ ਵਿਜ਼ਿਟਰ ਹੈ ਯਾਤਰੂ ਆਉਂਦਾ ਹੈ, ਇਬਨੀ ਬਤੂਤਾ। ਇਬਨੀ ਬਤੂਤਾ ਇਸ ਸਮੇਂ ਦੀ ਤਸਵੀਰ ਦਿਖਾਉਂਦਾ ਹੈ। ਉਸਦੇ ਜੱਥੇ ਦੇ ਵਿੱਚ ਖੁਰਾਸਾਨ, ਬੁਖਾਰਾ, ਸਮਰਕੰਦ ਤੋਂ ਬੁੱਧੀਵਾਨ ਜਿਹੜੇ ਸ਼ਖਸ ਸਨ ਜਿਨ੍ਹਾਂ ਨੂੰ ਸੁਲਤਾਨ ਨੇ ਉੱਚ ਪਦਵੀਆਂ ਦੇ ਉੱਪਰ ਨਿਯੁਕਤ ਕਰਨਾ ਸੀ। ਤੇ ਸਾਲ 1333 ਦੇ ਵਿੱਚ ਮੁਲਤਾਨ ਤੋਂ ਚੱਲ ਕੇ ਅਯੋਧਨ ਜਾਣੀ ਬਾਬਾ ਫਰੀਦ ਦੇ ਮਕਬਰੇ ਦੇ ਵਾਲਾ ਨਗਰ ਜਿਹੜਾ ਹੈ ਉਹਦੇ ਰਾਹੀਂ ਦਿੱਲੀ ਵੱਲ ਗਏ। ਸੁਲਤਾਨ ਦੀ ਸੈਨਿਕ ਟੁਕੜੀ ਹਿਫਾਜ਼ਤ ਵਾਸਤੇ ਨਾਲ ਨਾਲ ਸੀ। ਬਤੂਤਾ ਲਿਖਦਾ ਹੈ ਕਿ ਸੁਲਤਾਨ ਦਾ ਡਾਕ ਵਿਭਾਗ ਕੁਸ਼ਲ ਸੀ ਉਸ ਸਮਿਆਂ ਚ। ਘੋੜੇ ਅਤੇ ਪੈਦਲ ਦੌੜਾਕ ਰਿਲੇ ਰੇਸ ਰਾਹੀਂ ਖੱਤ ਸੁਨੇਹਾ ਪਹੁੰਚਾਉਂਦੇ। ਬਤੂਤਾ ਨੇ ਮੁਲਤਾਨ ਤੋਂ ਸੁਲਤਾਨ ਨੂੰ ਜੋ ਸੁਨੇਹਾ ਭੇਜਿਆ ਉਸਦਾ ਜਵਾਬ ਜਲਦੀ ਮਿਲ ਗਿਆ ਸੀ ਤੇ ਉਹ ਕਹਿੰਦਾ ਜਦੋਂ ਇਹ ਕਾਰਵਾ ਜਿਹੜਾ ਸੀ ਕਿਤੇ ਖਾਣਾ ਖਾਣ ਦੇ ਲਈ ਰੁਕਦਾ, ਚੀਫ, ਬਾਦਸ਼ਾਹ ਤੇ ਮਹਿਲ ਵੱਲ ਮੂੰਹ ਕਰਕੇ ਸਿਰ ਨਵਾ ਕੇ ਸਲਾਮ ਅਰਜ ਕਰਦਾ ਸੀ ਪਹਿਲਾਂ, ਫਿਰ ਖਾਣਾ ਖਾਂਦਾ ਸੀ। ਉਸ ਪਿੱਛੋਂ ਬਾਕੀ ਦੇ ਸਾਰੇ ਇਵੇਂ ਕਰਦੇ ਤੇ ਫਿਰ ਖਾਣਾ ਖਾਣ ਦੇ ਲਈ ਬੈਠਦੇ। ਪੀਣ ਵਾਲੇ ਜੂਸ ਸੋਨੇ, ਚਾਂਦੀ, ਸ਼ੀਸ਼ੇ ਦੇ ਗਲਾਸਾਂ ਦੇ ਵਿੱਚ ਵਰਤਾਏ ਜਾਂਦੇ ਸੀ ਉਸ ਸਮੇਂ। ਉਸ ਸਮੇਂ ਵੀ ਮਤਲਬ ਕਿ ਸ਼ੀਸ਼ੇ ਦੇ ਗਲਾਸ ਸੀ। 1300 ਈਸਵੀ ਦੇ ਵਿੱਚ 1333 ਦੀ ਗੱਲ ਚੱਲ ਰਹੀ ਹੈ। ਫਿਰ ਬੱਕਰੀਆਂ ਦੇ ਰੋਸਟਡ ਮੀਟ ਦੇ ਵੱਡੇ ਵੱਡੇ ਟੁਕੜੇ ਰੱਖ ਦਿੱਤੇ ਜਾਂਦੇ, ਜਾਣੀ ਕਿ ਬਾਰਬੀਕਿਊ ਆ ਗਏ ਜਿਹੜੇ ਅੱਜ ਕੱਲ੍ਹ। ਇੱਕ ਬੱਕਰੇ ਦੇ 4 ਜਾਂ ਹੱਦ 2 ਟੋਟੇ ਕਰਕੇ ਇੱਕ ਜਿਹੜਾ ਵੱਢ ਦਿੱਤਾ ਜਾਂਦਾ, ਸੋਰੀ ਇੱਕ ਵੰਡ ਦਿੱਤਾ ਜਾਂਦਾ। ਪੇਸਟਰੀ, ਹਲਵਾ, ਗੰਢਿਆ, ਅਦਰਕ ਤੇ ਮੱਖਣ ਦੇ ਵਿੱਚ ਤਲਿਆ ਮੀਟ, ਰਾਈਸ ਚਿਕਨ ਨਾਲ ਸਮੋਸੇ, ਮਿਠਾਈਆਂ, ਰੋਟੀਆਂ, ਅਨਾਰ ਦਾ ਜੂਸ, ਪਾਨ ਦੇ ਪੱਤੇ ਤੇ ਖੁਸ਼ਕ ਮੇਵੇ, ਜੋ ਮਰਜ਼ੀ ਖਾਓ ਕਹਿੰਦੇ, ਬੂਫੇ ਲਾ ਦਿੱਤਾ। ਜਿਵੇਂ ਖਾਣਾ ਸ਼ੁਰੂ ਕਰਨ ਤੋਂ ਪਹਿਲਾਂ ਬਾਦਸ਼ਾਹ ਦਾ ਸ਼ੁਕਰਾਨਾ ਕੀਤਾ ਜਾਂਦਾ, ਖਾਤਮੇ ਦੇ ਉੱਤੇ ਵੀ, ਖਾਣਾ ਖਤਮ ਕਰਨ ਸਮੇਂ ਵੀ ਉਵੇਂ ਹੀ ਰਸਮ ਕੀਤੀ ਜਾਂਦੀ ਸੀ ਖਾ ਕੇ। ਇਬਨ ਬਤੂਤਾ ਨੇ ਮੁਹੰਮਦ ਬਿਨ ਤੁਗਲਕ ਦੀ ਸਿਫਤ ਸਲਾਹ ਦੀ ਨਜ਼ਮ ਜਿਹੜੀ ਹੈ ਕਸੀਦਾ ਲਿਖੀ। ਇਸ ਕਸੀਦੇ ਸਦਕਾ ਉਸਨੂੰ 55,000 ਦਿਨਾਰ ਇਨਾਮ ਦੇ ਵਿੱਚ ਮਿਲਿਆ ਸੀ। ਸੁਲਤਾਨ ਦੀ ਜ਼ਿੰਦਗੀ ਦੀ ਨਕਲ, ਸੁਲਤਾਨ ਦੀ ਜਿਹੜੀ ਜ਼ਿੰਦਗੀ ਸੀ ਉਹਦੀ ਨਕਲ ਉਸਦੇ ਸੂਬੇਦਾਰ ਕਰਦੇ ਤੇ ਇਸਦਾ ਬੋਝ ਪ੍ਰਜਾ ਝੱਲਦੀ ਸੀ। ਕਦੀ ਕਦਾਈ ਦਿਆਲੂ ਹੋ ਕੇ ਬਾਦਸ਼ਾਹ ਨਰਮ ਹੋ ਜਾਵੇ ਅਲੱਗ ਗੱਲ ਹੈ, ਨਹੀਂ ਤਾਂ ਕਿਸਾਨਾਂ ਦੇ ਉੱਪਰ ਭਾਰੀ ਕਰ ਠੋਸਿਆ ਹੀ ਜਾਂਦਾ ਸੀ, ਟੈਕਸ ਲੱਗਦਾ ਹੀ ਲੱਗਦਾ ਸੀ। ਹਾਂ, ਹਰਟ ਜਾਣੀ ਕਿ ਟਿੰਡਾ ਵਾਲਾ ਖੂਹ ਦੀ ਆਜ਼ਾਦ ਹੋਣ ਦੇ ਨਾਲ ਸੁਲਤਾਨਾਂ ਵੇਲੇ ਜਿਹੜਾ ਖੇਤੀ ਦੀ ਉਪਜ ਵਧੀ ਹੈ। ਸੁਲਤਾਨਾਂ ਦਾ ਜਦੋਂ ਸਮਾਂ ਸੀ ਉਦੋਂ ਹੀ ਜਿਹੜੇ ਖੂਹ ਬਣੇ ਆ, ਵਪਾਰ ਦੇ ਵਿੱਚ ਵਾਧਾ ਹੋ ਗਿਆ, ਫਸਲ ਨੂੰ ਪਾਣੀ ਮਿਲਣ ਲੱਗ ਗਿਆ, ਕੁਝ ਨਵੇਂ ਨਗਰ

ਭੱਸ ਗਏ। ਇਸ ਦੇ ਦੌਰ ਦੇ ਵਿੱਚ ਵੱਡੀ ਗਿਣਤੀ ਪੰਜਾਬੀਆਂ ਨੇ ਹਿੰਦੂ ਬੁੱਧ ਜਾਂ ਲੋਕਲ ਧਰਮ ਛੱਡ ਕੇ ਇਸਲਾਮ ਅਪਣਾ ਲਿਆ। ਡਰ ਕਰਕੇ ਜਾਂ ਲਾਲਚ ਕਰਕੇ ਅਜਿਹਾ ਹੋਇਆ ਕਿ ਖੁਦ ਇਸਲਾਮ ਤੋਂ ਪ੍ਰਜਾ ਪ੍ਰਭਾਵਿਤ ਹੋ ਗਈ ਤੇ ਇਸ ਗੱਲ ਦਾ ਥੋ ਪਤਾ ਨਹੀਂ ਲੱਗਦਾ। ਕੁਝ ਵਿਦਵਾਨਾਂ ਦਾ ਖਿਆਲ ਹੈ ਕਿ ਸੂਫੀਆਂ ਨੇ ਪ੍ਰਜਾ ਨੂੰ ਪਿਆਰ ਕੀਤਾ, ਉਨ੍ਹਾਂ ਕਰਕੇ ਹੀ ਧਰਮ ਬਦਲੀ ਹੋਈ। ਜਿਨ੍ਹਾਂ ਫਕੀਰਾਂ ਦਾ ਪਿੱਛੇ ਜ਼ਿਕਰ ਆਇਆ, ਪ੍ਰਜਾ ਦੇ ਵਿੱਚ ਉਨ੍ਹਾਂ ਦਾ ਬੜਾ ਆਦਰ ਸਤਿਕਾਰ ਸੀ। ਪਾਣੀਪਤ ਦੇ ਬੂ ਅਲੀ ਕਲੰਦਰ 1209 ਤੋਂ 1324 ਦਾ ਉਹਦਾ ਸਮਾਂ ਹੈ, ਉਹਦਾ ਬਹੁਤ ਰਸੂਖ ਸੀ ਉੱਥੇ ਪਾਣੀਪਤ ਦੇ ਵਿੱਚ। ਬਾਬਾ ਫਰੀਦ ਜੀ ਦੇ ਦੋਸਤ ਮੁਲਤਾਨ ਦੇ ਬਾਹੂਦੀਨ ਜ਼ਕਰੀਆ ਮੁਲਤਾਨ ਦੇ ਦੱਖਣ ਵੱਲ 100 ਮੀਲ ਪਰੇ ਉੱਚ ਬਹਾਵਲਪੁਰ ਦੇ ਜਲਾਲੂਦੀਨ ਬੁਖਾਰੀ ਸਿੰਧ ਦੇ ਲਾਲ ਸ਼ਾਹਬਾਜ ਕਲੰਦਰ ਨੇ ਇਸਲਾਮ ਦਾ ਖੂਬ ਪ੍ਰਚਾਰ ਕੀਤਾ। ਇੱਕ ਪਾਕਿਸਤਾਨੀ ਲਿਖਾਰੀ ਦਾ ਦਾਅਵਾ ਹੈ, ਕਹਿੰਦਾ ਹੈ ਕਿ ਇਨ੍ਹਾਂ ਫਕੀਰਾਂ ਇਨ੍ਹਾਂ ਦੇ ਸਹਾਇਕਾਂ ਤੇ ਮੁਰੀਦਾਂ ਨੇ ਪੰਜਾਬ ਦੇ ਜੱਟ ਰਾਜਪੂਤ ਕਬੀਲਿਆਂ ਨੂੰ ਇਸਲਾਮ ਅੰਦਰ ਲੈ ਆਂਦਾ। 13ਵੀਂ ਸਦੀ ਦੇ ਆਰੰਭ ਦੇ ਵਿੱਚ ਇਹ ਸਿਲਸਿਲਾ ਸ਼ੁਰੂ ਹੋਇਆ ਤੇ 19ਵੀਂ ਸਦੀ ਦੇ ਆਖਰ ਤੱਕ ਇਹ ਫੈਲਿਆ। ਸੂਫੀ ਫਕੀਰ ਧਨ ਮਾਲ ਤੋਂ ਤਿਆਗੀ, ਲੋਕਾਂ ਦੇ ਨਾਲ ਧਰਤੀ ਦੇ ਨਾਲ ਜੁੜੇ ਹੋਏ, ਰੱਬ ਦੇ ਖੌਫ ਦਾ ਨਹੀਂ ਮਿਹਰਬਾਨੀਆਂ ਦਾ ਜ਼ਿਕਰ ਕਰਦੇ ਆ। ਪੰਜਾਬੀ ਦੇ ਵਿੱਚ ਨਜ਼ਮਾਂ ਲਿਖਦੇ ਆ, ਇੱਕ ਤਾਰੇ ਦੇ ਨਾਲ ਗਾਉਂਦੇ ਲੋਕਾਂ ਦੇ ਦਿਲਾਂ ਦੇ ਅੰਦਰ ਵਸ ਜਾਂਦੇ ਆ। ਬਾਬਾ ਫਰੀਦ ਕਿਹਾ ਕਰਦੇ, ਮੈਨੂੰ ਕੱਟਣ ਵਾਲੀ ਕੈਂਚੀ ਨਹੀਂ ਜੋੜਨ ਵਾਲੀ ਸੂਈ ਚਾਹੀਦੀ ਹੈ। ਬਾਬਾ ਫਰੀਦ ਦੀ ਸ਼ਾਇਰੀ ਦੇ ਵਿੱਚ ਪੰਜਾਬ ਦੇ ਫਲਾਂ ਫੁੱਲਾਂ ਕੰਢਿਆਂ ਉੜਦੇ ਪੰਛੀਆਂ ਛੱਪੜਾਂ ਚੀਤੇ ਹੰਸ ਬਾਜ਼ ਕਾਂ ਕੁੱਤੇ ਆਦਿਕ ਦਾ ਜਿਹੜਾ ਜ਼ਿਕਰ ਆਉਂਦਾ। ਇਸ ਗੱਲ ਦੇ ਸਬੂਤ ਮਿਲਦੇ ਨੇ ਕਿ 13ਵੀਂ ਤੇ 14ਵੀਂ ਸਦੀ ਦੇ ਵਿੱਚ ਸੂਫੀਆਂ ਦਾ ਭਰਪੂਰ ਅਸਰ ਪੰਜਾਬ ਦੇ ਉੱਪਰ ਰਿਹਾ। ਹੁਣ ਤੱਕ ਕੁਝ ਪਰਿਵਾਰ ਆਪਣੇ ਜੀਆਂ ਦੇ ਨਾਮ ਦੇ ਨਾਲ ਫਕੀਰ ਦਾ ਨਾਮ ਲਿਖਦੇ ਨੇ, ਜਿਨ੍ਹਾਂ ਦੇ ਵਟੇਰੇ ਉਸ ਫਕੀਰ ਦੇ ਮੁਰੀਦ ਬਣੇ। ਪਰ ਧਰਮ ਤਬਦੀਲੀ ਦਾ ਇਹ ਇੱਕੋ ਇੱਕ ਕਾਰਨ ਨਹੀਂ ਹੋ ਸਕਦਾ। ਹਾਰੀਆਂ ਫੌਜਾਂ ਦੇ ਬੰਦੀ ਜਾਨ ਬਖਸ਼ੀ ਵਾਸਤੇ ਇਸਲਾਮ ਧਾਰਨ ਕਰਦੇ ਹੋਣਗੇ, ਕੁਝ ਜਜ਼ੀਏ ਤੋਂ ਬਚਣ ਦੇ ਲਈ ਵੀ ਉਧਰ ਚਲੇ ਜਾਂਦੇ ਹੋਣਗੇ। ਅੱਜ ਵੀ ਦੇਖੋ ਕਈ ਮਤਲਬ ਕਿ ਬੈਨੀਫਿਟ ਦੇ ਲਈ ਐਸੀ ਭਾਈਚਾਰੇ ਦੇ ਨਾਲ ਜੁੜ ਜਾਂਦੇ ਆ, ਜਾਂ ਕ੍ਰਿਸ਼ਨ ਭਾਈਚਾਰਾ ਜਾਂ ਹੋਰ ਸਾਰੀਆਂ ਚੀਜ਼ਾਂ ਇੱਦਾਂ ਕਰਦੇ ਹੀ ਹੈ। ਬਹੁਤ ਸਾਰੇ ਨੇ ਅੱਜ ਵੀ ਇੱਦਾਂ ਕਰ ਲੈਂਦੇ ਆ ਬੈਨੀਫਿਟ ਦੇ ਲਈ। ਤਾਂ ਵੀ ਡਰ ਜਾਂ ਲਾਲਚ ਸਦਕਾ ਧਰਮ ਤਬਦੀਲੀ ਘੱਟ ਹੋਈ। ਆਪਾਂ ਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੁਸਲਮਾਨ ਫਕੀਰਾਂ ਦੀ ਬਾਣੀ ਦਰਜ ਹੈ, ਉਹ ਬੇਹੱਦ ਸਤਿਕਾਰਯੋਗ ਸਨ, ਤਾਂ ਹੀ ਬਾਣੀ ਸ਼ਾਮਲ ਹੋਈ। ਜਦੋਂ ਗਜ਼ਨੀ ਦੇ ਵਾਰਸ ਲਾਹੌਰ ਦੇ ਉੱਤੇ ਰਾਜ ਕਰ ਰਹੇ ਸਨ, ਉਦੋਂ ਰਾਜਪੂਤਾਂ ਨੇ ਵੱਡੀ ਗਿਣਤੀ ਦੇ ਵਿੱਚ ਇਸਲਾਮ ਧਾਰਨ ਕੀਤਾ। ਇਨ੍ਹਾਂ ਸੂਫੀ ਫਕੀਰਾਂ ਦਾ ਆਦਰ ਮੁਸਲਮਾਨ ਸਿੱਖ ਹਿੰਦੂ ਸਾਰੇ ਕਰਦੇ ਸਨ। ਧਰਮ ਪਰਿਵਰਤਨ ਦੇ ਦੋ ਹੋਰ ਕਾਰਨ ਦੱਸੇ ਗਏ। ਖਾਣਾ ਬਦੋਸ਼ ਕਬੀਲੇ, ਕੁਝ ਜੱਟ ਗੁੱਜਰ ਇਸਲਾਮ ਦੇ ਵਿੱਚ ਚਲੇ ਗਏ ਕਿਉਂਕਿ ਉਨ੍ਹਾਂ ਨੂੰ ਜਾਤ ਪਾਤ ਊਚ ਨੀਚ ਸਹੀ ਨਹੀਂ ਲੱਗੀ। ਅਛੂਤ ਤਾਂ ਇਸਲਾਮਿਕ ਸਾਂਝੀਵਾਲਤਾ ਬਰਾਬਰੀ ਤੋਂ ਦਿਲੋਂ ਕਾਇਲ ਹੋਏ, ਪਰ ਸਾਡੇ ਪਾਸ ਧਰਮ ਪਰਿਵਰਤਨ ਦੇ ਪੂਰੇ ਅੰਕੜੇ ਨਹੀਂ ਨੇ ਕਿ ਕਦੋਂ ਤੇ ਕਿੱਥੇ ਕਿਸ ਕਿਸ ਦਾ ਜਿਹੜਾ ਸਮਾਜਿਕ ਗਰੁੱਪ ਦਾ ਕਿੰਨੀ ਗਿਣਤੀ ਦੇ ਵਿੱਚ ਪਰਿਵਰਤਨ ਹੋ ਗਿਆ। ਸੁਲਤਾਨਾ ਵੇਲੇ ਜਿਹੜੀ ਸੀ ਸਲਤਨਤ ਸੀਗੀ, ਸੁਲਤਾਨਾ ਵੇਲੇ ਪੰਜਾਬ ਦੇ ਵਸਨੀਕ ਕਿਹੜੇ ਲੋਕ ਸਨ? ਮੱਧ ਏਸ਼ੀਆ ਤੋਂ ਆਏ ਚੰਦ ਇੱਕ ਲੋਕਾਂ ਨੂੰ ਛੱਡ ਕੇ ਸਾਰਾ ਪੁਰਾਣਾ ਪੰਜਾਬੀ ਬੋਲਦਾ ਸੀ, ਭਾਵੇਂ ਕਿ ਇੱਥੇ ਵੱਸਦੇ ਪਖਤੂਨ ਬਲੋਚ ਤੇ ਕਸ਼ਮੀਰੀ ਲੋਕ ਆਪਣੀ ਵੱਖ ਬੋਲੀ ਬੋਲਦੇ ਹੋਣਗੇ। ਕਤਾਈ ਬੁਣਾਈ ਚਮੜੇ ਦਾ ਕੰਮ ਲੱਕੜ ਦਾ, ਕੋਲੂ ਲੁਹਾਰ ਸੁਨਿਆਰੇ ਨਾਈ ਸਫਾਈ ਸੇਵਕ ਸੌਦਾਗਰ ਪੁਜਾਰੀ ਆਦਿਕ ਆਪਣੇ ਆਪਣੇ ਕੰਮ ਕਰਦੇ ਸਨ। ਪੰਜਾਬ ਦੇ ਸੁਲਤਾਨੀ ਦੌਰ ਦੇ ਵਿੱਚ ਪ੍ਰਜਾ ਦੇ ਵਿੱਚ ਇਹ ਗਰੁੱਪ ਸਨ, ਜਿਹੜਾ ਕਿ 9 ਗਰੁੱਪਾਂ ਦਾ ਜ਼ਿਕਰ ਕੀਤਾ ਹੈ। ਕਾਸ਼ਤਕਾਰ ਜਾਤਾਂ ਅਰਾਈ ਅਵਾਨ ਜੱਟ ਕੰਬੋਜ ਰਾਜਪੂਤ ਤੇ ਸੈਣੀ। ਫਿਰ ਆਉਂਦੇ ਆ ਦੂਸਰੇ ਨੰਬਰ ਤੇ ਗੁੱਜਰ ਅਤੇ ਰੰਗੜ, ਪਸ਼ੂ ਪਾਲਣ ਦਾ ਕਿੱਤਾ ਕਰਦੇ। ਤੀਸਰੀ ਦੇ ਉੱਤੇ ਆਉਂਦੇ ਆ ਕਿ ਵਪਾਰੀ ਦੁਕਾਨਦਾਰ ਅਰੋੜੇ ਬਾਣੀਏ ਤੇ ਖੱਤਰੀ। ਚੌਥੇ ਦੇ ਵਿੱਚ ਆਉਂਦੇ ਆ ਛੂਤਾਂ ਵਿੱਚ ਜਿਹੜਾ ਮਾਫੀ ਚਾਹੁੰਦਾ ਚਮਾਰ ਭਾਈਚਾਰਾ ਚੂੜੇ ਅਤੇ ਜੁਲਾਹੇ ਹੇਠਲੇ ਕੰਮ ਕਰਦੇ। ਫਿਰ ਆਉਂਦੇ ਆ ਪੰਜਵੇਂ ਨੰਬਰ ਦੇ ਉੱਤੇ ਬ੍ਰਾਹਮਣ, ਛੇਵੇਂ ਤੇ ਇਸਲਾਮ ਪ੍ਰਚਾਰ ਦੇ ਪੜਾਉਂਦੇ ਹੋਏ ਸ਼ੇਖ,
ਸੱਤਵੇਂ ਦੇ ਉੱਤੇ ਆਉਂਦੇ ਆ ਪੈਗੰਬਰ ਦੇ ਖਾਨਦਾਨ ਦੇ ਵਿੱਚੋਂ ਸੈਯਦ। ਅੱਠਵੇਂ ਤੇ ਆਉਂਦੇ ਆ ਅਫਗਾਨ, ਅਰਬ, ਇਰਾਨੀ, ਤੁਰਕ ਆਦਿਕ ਪ੍ਰਵਾਸੀ ਜਿਹੜੇ ਸਨ। ਨੌਵੇਂ ਤੇ ਆਉਂਦੇ ਆ ਬਲੋਚ, ਪਖਤੂਨ ਅਤੇ ਕਸ਼ਮੀਰੀ ਵੱਖ ਵੱਖ ਕੰਮ ਧੰਦੇ। ਇਸ ਸਮੇਂ ਪੰਜਾਬ ਦੇ ਵਿੱਚ ਉੱਪਰਲੀਆਂ ਚਾਰ ਸ਼੍ਰੇਣੀਆਂ ਮਿਲ ਕੇ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਵਸਦੀਆਂ ਸਨ। ਅਛੂਤਾਂ ਜਾਂ ਹੋਰ ਜਿਹੜੇ ਛੋਟੇ ਕੰਮ ਕਰਨ ਵਾਲਿਆਂ ਨੂੰ ਇੱਕ ਸ਼੍ਰੇਣੀ ਦੇ ਵਿੱਚ ਰੱਖ ਲਈਏ ਤਾਂ ਇਨ੍ਹਾਂ ਦਾ ਜੋੜ ਹੋਰ ਹਰੇਕ ਜਿਹੜਾ ਇਕੱਲੀ ਇਕੱਲੀ ਸ਼੍ਰੇਣੀ ਤੋਂ ਵਧੀਕ ਹੈ। ਉੱਪਰਲੀ ਵਰਗ ਵੰਡ ਪੱਕੀ ਨਹੀਂ। ਪੰਜਾਬ ਦੇ ਵਿੱਚ ਜਾਤਾਂ ਗੋਤਾਂ ਦੀ ਗਿਣਤੀ ਉਦੋਂ ਵੀ ਬਹੁਤ ਸੀ ਤੇ ਅੱਜ ਵੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਹੈ। ਜਨਸੰਖਿਆ ਦੀ ਵਰਗ ਵੰਡ ਕਰ ਲਈਏ ਤਾਂ ਪੰਜਾਬ ਦੀ ਕਹਾਣੀ ਸੌਖੀ ਸਮਝ ਦੇ ਵਿੱਚ ਆਉਂਦੀ ਹੈ। ਬੇਸ਼ੱਕ ਇਸ ਗੱਲ ਦਾ ਪਤਾ ਨਹੀਂ ਕਿ ਜ਼ਿਕਰ ਅਧੀਨ ਜਾਤ ਕਦੋਂ ਸ਼ੁਰੂ ਹੋਈ। ਜਿਹੜਾ ਕਿੱਤਾ ਕੋਈ ਕਰ ਰਿਹਾ ਹੈ ਉਹ ਕਦੋਂ ਦਾ ਕਰ ਰਿਹਾ ਹੈ। ਸ਼ੁਰੂ ਦੇ ਵਿੱਚ ਅੰਗਰੇਜ਼ ਅਫਸਰ ਹੀ ਵਿਦਵਾਨਾਂ ਦਾ ਕੰਮ ਕਰਿਆ ਕਰਦੇ ਸਨ। ਉਨ੍ਹਾਂ ਦਾ ਦਾਅਵਾ ਸੀ ਕਿ ਪੰਜਾਬ ਦੇ ਮੁਸਲਮਾਨ ਅਰਾਈ ਅਤੇ ਅਫਗਾਨ ਪੰਜਾਬੀ ਨਹੀਂ ਨੇ। ਇਨ੍ਹਾਂ ਦੇ ਵਡੇਰੇ ਅਰਬ ਜਾਂ ਪੱਛਮੀ ਏਸ਼ੀਆ ਦੇ ਵਿੱਚੋਂ ਆਏ ਸਨ। ਇੱਕੋ ਜਾਤ ਨੂੰ ਕਿਧਰੇ ਜੱਟ ਕਿਹਾ ਜਾਂਦਾ, ਕਿਧਰੇ ਰਾਜਪੂਤ। ਰਾਜਪੂਤਾਂ ਦੇ ਵਿੱਚ ਭੱਟੀ, ਡੋਗਰੇ, ਗੱਖੜ, ਜਜੂਏ, ਟਿਵਾਣੇ ਤੇ ਵੱਟੂ ਹਨ। ਜੱਟਾਂ ਦੇ ਸੈਂਕੜੇ ਗੋਤਾਂ ਦੇ ਵਿੱਚੋਂ ਕੁਝ ਭਿੰਡਰ, ਚਾਹਲ, ਚੀਮੇ, ਢਿੱਲੋ, ਗਿੱਲ, ਮਾਨ, ਸੰਧੂ, ਸਿੱਧੂ, ਸਿਆਲ ਅਤੇ ਵੜੈਚ ਨੇ। ਖੇਤੀ ਤੋਂ ਇਲਾਵਾ ਜੱਟਾਂ ਦਾ ਕਿੱਤਾ ਫੌਜ ਦੇ ਵਿੱਚ ਭਰਤੀ ਹੋਣਾ ਵੀ ਸੀ। ਵਪਾਰੀ, ਖੱਤਰੀ ਅਤੇ ਅਰੋੜੇ ਕਲਰਕਾਂ ਲੇਖਾਕਾਰਾਂ ਵਜੋਂ ਨੌਕਰੀਆਂ ਕਰਦੇ ਸਨ, ਅਕਾਊਂਟਿੰਗ ਦਾ ਕੰਮ ਕਰਦੇ। ਕਈ ਥਾਵਾਂ ਦੇ ਉੱਤੇ ਪੰਜਾਬੀਆਂ ਵਾਸਤੇ ਹਿੰਦੂ, ਸਿੱਖ ਜਾਂ ਮੁਸਲਮਾਨ ਸ਼ਬਦ ਆਉਣਗੇ। ਇਸ ਤਰ੍ਹਾਂ ਦੀ ਵਰਗ ਵੰਡ ਅੰਗਰੇਜ਼ਾਂ ਵੇਲੇ ਸਥਾਪਿਤ ਹੋਈ। ਅੰਗਰੇਜ਼ਾਂ ਤੋਂ ਪਹਿਲਾਂ ਜੇ ਕਿਸੇ ਪੰਜਾਬੀ ਨੂੰ ਪੁੱਛ ਲਓ ਨਾ ਤੂੰ ਕੌਣ ਹੈ, ਧਰਮ ਦੱਸਣ ਦੀ ਥਾਂ ਉਹ ਆਪਣੀ ਜਾਤ ਦੱਸਿਆ ਕਰਦਾ ਸੀ, ਪਿੰਡ ਦਾ ਨਾਮ ਲਿਆ ਕਰਦਾ ਸੀ। ਹਕੂਮਤਾਂ ਅਤੇ ਅਦਾਲਤਾਂ ਧਰਮ ਵੱਲ ਕੇਂਦਰਿਤ ਹੁੰਦੀਆਂ। ਕਦੀ ਕਦੀ ਫੌਜਾਂ ਧਰਮ ਦੇ ਝੰਡੇ ਅਧੀਨ ਯੁੱਧ ਲੜਦੀਆਂ। ਧਰਮ ਬਦਲੀ ਤੋਂ ਬਾਅਦ ਵੀ ਜਿਹੜਾ ਜਾਤ ਨਾ ਬਦਲਦੀ, ਜਾਣੀ ਕਿ ਇੱਥੇ ਇਹ ਮੁਹਾਵਰਾ ਢੁਕਦਾ ਹੈ ਕਿ ਧਰਮ ਦੇ ਨਾਲੋਂ ਧੜਾ ਪਿਆਰਾ। ਸੋ ਮੁੱਕਦੀ ਗੱਲ ਧਰਮ ਬਦਲੀ ਦੇ ਕਾਰਨਾਂ ਦੇ ਵਿੱਚ ਮੁਸਲਮਾਨਾਂ ਵੱਲੋਂ ਯੁੱਧ ਜਿੱਤਣੇ, ਲੰਮੀ ਅਉਧ ਦੀ ਹਕੂਮਤ, ਸੂਫੀ ਪ੍ਰਚਾਰ, ਛੂਆਛੂਤ ਤੇ ਜਜ਼ੀਆ ਅਧਿਕ ਜਿਹੜਾ ਸੀ ਪਾਲਸੀਆਂ, ਸਾਰੇ ਕਾਰਨ ਜਿਹੜਾ ਸ਼ਾਮਲ ਹੋ ਸਕਦੇ ਇਹਦੇ ਵਿੱਚ ਹਨ। ਇਸਲਾਮੀ ਵਿਰੋਧੀ ਮੰਗੋਲ ਹੱਲਿਆਂ ਦੀ ਜਿਹੜੀ ਬਰਬਾਦੀ ਕਾਰਨ ਵੀ ਲੋਕ ਇਸਲਾਮ ਦੇ ਵੱਲ ਤੁਰ ਸਕਦੇ ਸਨ। ਜਦੋਂ ਕੋਈ ਹਿੰਦੂ ਕਬੀਲਾ ਮਹਿਸੂਸ ਕਰਦਾ ਕਿ ਉਨ੍ਹਾਂ ਦਾ ਹਿੰਦੂ ਰਾਜਾ ਮੰਗੋਲਾਂ ਤੋਂ ਉਨ੍ਹਾਂ ਦੀ ਸੁਰੱਖਿਆ ਨਹੀਂ ਕਰ ਸਕਦਾ ਤਾਂ ਉਹ ਇਸਲਾਮ ਅਪਣਾ ਲੈਂਦੇ। ਦਿੱਲੀ ਦਾ ਸੁਲਤਾਨ ਤੇ ਮੁਲਤਾਨ, ਦੀਪਾਲਪੁਰ ਤੇ ਲਾਹੌਰ ਦੇ ਵਿੱਚ ਉਸਦੇ ਸੂਬੇਦਾਰ ਰਾਖੀ ਕਰਦੇ। ਇਤਿਹਾਸਕਾਰ ਮੁਹੰਮਦ ਮੁਜੀਬ ਲਿਖਦਾ ਕਿ ਲਾਹੌਰ, ਮੁਲਤਾਨ ਤੇ ਦੀਪਾਲਪੁਰ ਫੌਜੀ ਅੱਡੇ ਨੇ ਜਿੱਥੋਂ ਕੁਸ਼ਲਤਾ ਦੇ ਨਾਲ ਦੁਸ਼ਮਣ ਨੂੰ ਰੋਕਿਆ ਜਾਂਦਾ। ਉੱਚ ਕੋਟੀ ਦੇ ਜਰਨੈਲ ਸਨ ਜਿਨ੍ਹਾਂ ਦੇ ਵਿੱਚੋਂ ਦੋ ਜਲਾਲੂਦੀਨ ਖਿਲਜੀ ਤੇ ਗਿਆਸੂਦੀਨ ਤੁਗਲਕ ਤਾਂ ਦਿੱਲੀ ਦੇ ਸੁਲਤਾਨ ਦੀ ਪਦਵੀ ਤੱਕ ਪੁੱਜੇ ਨੇ। ਮੰਗੋਲਾਂ ਦੀ ਤਬਾਹੀ ਦੇ ਪਿੱਛੋਂ ਸੂਫੀ ਫਕੀਰ ਲੋਕਾਂ ਦੇ ਵਿੱਚ ਵਿਚਰਦੇ, ਧਰਵਾਸ ਦਿੰਦੇ ਤੇ ਸ਼ਾਂਤੀ ਵਰਤਾਉਂਦੇ। ਲੋਕਾਂ ਨੂੰ ਇਨ੍ਹਾਂ ਦੇ ਨਾਲ ਜਿਹੜਾ ਸੀ ਅਪਣੱਤ ਹੋ ਜਾਂਦੀ। ਹਿੰਦੂ ਮੁਸਲਮਾਨਾਂ ਨੂੰ ਪ੍ਰੇਮ ਦੇ ਨਾਲ, ਸਦਭਾਵਨਾ ਦੇ ਨਾਲ ਇਕੱਠੇ ਰਹਿਣ ਦੇ ਲਈ ਪ੍ਰੇਰਦੇ। ਖਾਨਗਾਹਾਂ ਉੱਪਰ ਹਿੰਦੂ ਮੁਸਲਮਾਨ ਸਾਰੇ ਜਾਂਦੇ। ਉੱਥੇ ਵਿਦੇਸ਼ੋਂ ਆਏ ਮੁਸਲਮਾਨਾਂ ਤੇ ਸਥਾਨਕ ਧਰਮ ਬਦਲੀ ਕਰਕੇ ਹੋਏ ਮੁਸਲਮਾਨਾਂ ਦੇ ਵਿਚਕਾਰਲਾ ਪਾੜਾ ਘਟਦਾ ਸੀ। ਘਾਹ ਵਾਂਗ ਧਰਤੀ ਦੇ ਨਾਲ ਜੁੜੀ ਮਨੁੱਖੀ ਹੋਂਦ ਨੂੰ ਸੂਫੀ ਆਪਣੀ ਫਿਲਾਸਫੀ ਵਹਦਤ ਉਲ ਵਜੂਦ ਦੇ ਨਾਲ ਮਜ਼ਬੂਤ ਕਰਦੇ। ਸੂਫੀਆਂ ਦਾ ਇਹ ਫਲਸਫਾ ਵੈਦਿਕ ਅਦਵੈਤਵਾਦ ਦੇ ਨਾਲ ਬਹੁਤ ਮਿਲਦਾ ਜੁਲਦਾ ਸੀ। ਅਦਵੈਤਵਾਦ ਜਿਹੜਾ ਇੱਕ ਈਸ਼ਵਰਵਾਦ ਵੱਲ ਵੀ ਲਿਜਾਂਦਾ ਸੀ। ਪਰ ਇਸਲਾਮ ਦੇ ਵਿੱਚ ਵੀ ਕਿਹੜੀ ਇੱਕੋ ਧਾਰਾ ਹੈ? ਸ਼ਰਈ ਵਿਦਵਾਨ ਇਸ ਫਲਸਫੇ ਤੋਂ ਜਿਹੜਾ ਪਰੇਸ਼ਾਨ ਹੋਏ। ਉਨ੍ਹਾਂ ਵਾਸਤੇ ਰੱਬ ਹਰ ਥਾਂ ਦੇ ਉੱਤੇ ਹੈ ਤੇ ਹਰੇਕ ਦੇ ਵਿੱਚ ਹੈ। ਦੀ ਥਾਂ ਕਿਤੇ ਕੋਈ ਦੇਵਤਾ ਨਹੀਂ, ਕੇਵਲ ਅੱਲਾ ਹੈ, ਸਹੀ ਵਾਕ ਹੈ। ਜਦੋਂ ਮੁਸਲਮਾਨ ਬਹੁਦੇਵਵਾਦ ਵੱਲ ਨੂੰ ਤੁਰ ਪਏ, ਜਾਣੀ ਕਿ ਜਦੋਂ ਮੁਸਲਮਾਨ ਬਹੁਦੇਵਵਾਦ ਅਤੇ ਮੂਰਤੀ ਪੂਜਾ ਦੇ ਖਿਲਾਫ ਬੋਲਦੇ, ਹਿੰਦੂਆਂ ਨੂੰ ਬੁਰੇ ਲੱਗਦੇ। ਹਿੰਦੂ ਮੁਸਲਮਾਨ ਦੇ ਨਾਲ ਛੂਣਾ ਭਿੱਟ ਸਮਝਦਾ ਸੀ।
ਇਸ ਗੱਲ ਤੋਂ ਮੁਸਲਮਾਨ ਕ੍ਰੋਧਵਾਨ ਹੁੰਦੇ। ਪੰਜਾਬ ਦੀ ਕਿਸਾਨੀ ਵੱਡੀ ਗਿਣਤੀ ਦੇ ਵਿੱਚ ਇਸਲਾਮ ਅੰਦਰ ਆ ਚੁੱਕੀ ਸੀ। ਸਾਲ 1520 ਦੇ ਵਿੱਚ ਜਦੋਂ ਬਾਬਰ ਨੇ ਹਿੰਦੁਸਤਾਨ ਦੇ ਉੱਤੇ ਹਮਲਾ ਕੀਤਾ ਉਦੋਂ ਪੰਜਾਬ ਦੇ ਵਿੱਚ ਮੁਸਲਮਾਨਾਂ ਦੀ ਬਹੁਤ ਗਿਣਤੀ ਸੀ। ਰਾਵੀ ਦੇ ਪੱਛਮ ਦੇ ਵੱਲ ਤਾਂ ਬਹੁਤ ਗਿਣਤੀ ਮੁਸਲਮਾਨਾਂ ਦੀ ਸੀ ਜੋ ਮੁੱਢੋਂ ਹੀ ਪੰਜਾਬੀ ਸਨ। ਇੱਥੇ ਬਾਹਰੋਂ ਆ ਕੇ ਵਸੇ ਮੁਸਲਮਾਨ ਕਿੰਨੇ ਕੁ ਸਨ, ਇਸ ਗਿਣਤੀ ਮਿਣਤੀ ਬਾਰੇ ਇੱਕ ਰਾਏ ਨਹੀਂ ਹੈ। ਪੰਜਾਬੀ ਮੁਸਲਮਾਨਾਂ ਦੀ ਵੱਡੀ ਗਿਣਤੀ ਸੁੰਨੀ ਸੀ। ਸ਼ੀਆ ਧੜੇ ਦੇ ਵਿੱਚ ਇਸ ਜਿਹੜਾ ਸੀ ਇਸਮਾਇਲ ਵੀ ਸਨ ਤੇ 7ਵੀਂ ਸਦੀ ਦੇ ਵਿੱਚ ਜਦੋਂ ਅਰਬਾਂ ਨੇ ਸਿੰਧ ਵੱਲੋਂ ਹਮਲੇ ਕੀਤੇ ਇਹ ਉਦੋਂ ਆਏ ਸਨ, ਪਰ ਇਨ੍ਹਾਂ ਦੀ ਗਿਣਤੀ ਬਹੁਤ ਥੋੜੀ ਰਹੀ। ਭਾਵੇਂ ਇਸਲਾਮ ਦਾ ਅਸਰ ਵੱਧ ਰਿਹਾ ਸੀ ਤਾਂ ਵੀ ਹਿੰਦੂ ਚਾਰ ਵਰਨਾ ਬ੍ਰਾਹਮਣ ਖੱਤਰੀ ਵੈਸ਼ ਅਤੇ ਸ਼ੂਦਰ ਦੇ ਵਿੱਚ ਵੰਡੇ ਹੋਏ ਸਨ। ਪੰਜਾਬ ਦੇ ਉੱਤਰ ਪੂਰਬ ਦੀਆਂ ਪਹਾੜੀਆਂ ਦੇ ਵਿੱਚ ਦਰਜਨ ਕੁ ਹਿੰਦੂ ਰਾਜਿਆਂ ਨੇ ਸੁਲਤਾਨਾਂ ਦੀ ਪ੍ਰਭੂ ਸੱਤਾ ਮੰਨ ਕੇ ਆਪਣੀਆਂ ਆਪਣੀਆਂ ਰਿਆਸਤਾਂ ਬਚਾਈ ਰੱਖੀਆਂ ਸੀ। ਕੁਝ ਹਿੰਦੂਆਂ ਨੇ ਫਾਰਸੀ ਸਿੱਖ ਲਈ ਤੇ ਪੰਜਾਬ ਦੇ ਮੁਸਲਮਾਨਾਂ ਨੂੰ ਫਾਰਸੀ ਸਿਖਾਉਣ ਲੱਗ ਪਏ ਤੇ ਮੁਸਲਿਮ ਬਹੁ ਗਿਣਤੀ ਜਿਹੜੀ ਹੈ ਵਾਲੇ ਪਿੰਡ ਦਾ ਮੁਨੀਮ ਅਕਸਰ ਹਿੰਦੂ ਹੋਇਆ ਕਰਦਾ ਸੀ। ਲੋਧੀ ਸਲਤਨਤ ਦੀ ਅਖੀਰਲੀ ਸਦੀ ਦਾ ਪਿਛਲਾ ਅੱਧ ਪੰਜਾਬ ਵਾਸਤੇ ਅਮਨ ਦਾ ਸਮਾਂ ਸੀ ਤੇ ਇਸ ਸਮੇਂ ਕੁਝ ਹਿੰਦੂ ਦੀਵਾਨ ਮੰਤਰੀ ਜਿਹੜੇ ਸਨ ਤੇ ਸੂਬੇਦਾਰ ਦੇ ਰੁਤਬੇ ਤੱਕ ਵੀ ਜਿਹੜੇ ਪੁੱਜੇ ਸਨ। ਸੁਲਤਾਨ ਦੀ ਕਹਾਣੀ ਬੰਦ ਕਰਕੇ ਮੁਗਲਾਂ ਦਾ ਕਿੱਸਾ ਛੇੜਨ ਤੋਂ ਪਹਿਲਾਂ ਇਸ ਦੌਰ ਦੇ ਦੋ ਸ਼ਖਸਾਂ ਦਾ ਜਿਹੜਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ ਜਿਨ੍ਹਾਂ ਨੇ ਪੰਜਾਬ ਇਤਿਹਾਸ ਉੱਪਰ ਆਪਣੀ ਨਿਸ਼ਾਨੀ ਛੱਡੀ ਹੈ। ਇੱਕ ਅਮੀਰ ਖੁਸਰੋ ਜੋ 1253 ਤੋਂ 1325 ਤੱਕ ਦਾ ਰਾਜ ਰਿਹਾ। ਦੂਜਾ ਅਮੀਰ ਤਿਮੂਰ ਜੋ ਕਿ 1336 ਤੋਂ 1405 ਤੱਕ ਉਹਦਾ ਸਫ਼ਰ ਰਿਹਾ। ਸ਼ਾਇਰ ਸੰਗੀਤਕਾਰ ਬੇਅੰਤ ਗੁਣਵਾਨ ਤੁਰਕ ਖੁਸਰੋ ਸੂਫ਼ੀ ਸ਼ੇਖ ਨਿਜ਼ਾਮੂਦੀਨ ਔਲੀਆ ਦਾ ਸ਼ਾਗਿਰਦ ਸੀ। ਖੁਸਰੋ ਹਿੰਦ ਨੂੰ ਜਿਹੜਾ ਆਪਣਾ ਵਤਨ ਮੰਨਦਾ ਸੀ ਤੇ ਕਹਿੰਦਾ ਸੀ ਹਿੰਦੂ ਬਹੁ ਗਿਣਤੀ ਵਾਲਾ ਇਹ ਦੇਸ਼ ਸਵਰਗ ਹੈ। ਉਸਦਾ ਆਖਣਾ ਸੀ ਕਿ ਹਿੰਦੂਆਂ ਨੂੰ ਬੁੱਤ ਪੂਜ ਆਖ ਕੇ ਦੂਰ ਨਾ ਕਰੋ, ਉਹਨਾਂ ਦੇ ਨਾਲ ਪਿਆਰ ਦੇ ਨਾਲ ਪੇਸ਼ ਆਵੋ। ਭਾਵੇਂ ਖੁਸਰੋ ਲਾਹੌਰ ਅਤੇ ਮੁਲਤਾਨ ਦੇ ਵਿੱਚ ਕਈ ਵਰੇ ਰਿਹਾ, ਲਾਹੌਰ ਦੇ ਬਾਰੇ ਲਿਖਿਆ, ਪਰ ਉਸਨੇ ਪੰਜਾਬੀ ਦੇ ਵਿੱਚ ਗੀਤ ਨਹੀਂ ਰਚੇ। ਉਸਦੀ ਜ਼ੁਬਾਨ ਜਿਹੜੀ ਸੀ ਫਾਰਸੀ ਤੇ ਹਿੰਦਕੀ ਸੀ। ਉਰਦੂ ਨੂੰ ਉਦੋਂ ਹਿੰਦਕੀ ਕਿਹਾ ਜਾਂਦਾ ਸੀ। ਫਾਰਸੀ ਤੇ ਹਿੰਦੀ ਪੰਜਾਬੀ ਦੇ ਮੇਲ ਤੋਂ ਉਰਦੂ ਦਾ ਜਨਮ ਹੁੰਦਾ ਹੈ। ਤਿਮੂਰ ਦੀ ਵਿਰਾਸਤ ਵੱਖਰੀ ਕਿਸਮ ਦੀ ਹੈ। ਤੁਰਕ ਅਤੇ ਮੰਗੋਲ ਖੂਨ ਦਾ ਮਿਸ਼ਰਨ ਤੈਮੂਰ ਮੁਸਲਮਾਨ ਹੋ ਗਿਆ ਤੇ ਉਸਨੇ ਕੇਂਦਰੀ ਏਸ਼ੀਆ ਦੇ ਵਿੱਚ ਤਕੜੀ ਜਿਹੜੀ ਸੀ ਸਲਤਨਤ ਕਾਇਮ ਜਿਹੜੀ ਸੀ ਕਰ ਲਈ ਸੀ। ਉਸਦਾ ਆਪਣਾ ਵਤਨ ਉਜ਼ਬੇਕਿਸਤਾਨ ਹੈ ਜਿੱਥੇ ਅੱਜ ਵੀ ਲੋਕ ਜਾਨ ਦੇ ਵਿੱਚ ਉਹ ਹੀਰੋ ਹੈ। ਉਸਨੇ 1398 ਤੋਂ 99 ਦੇ ਵਿੱਚ ਭਾਰਤ ਉੱਪਰ ਹਮਲਾ ਕਰਕੇ ਤਬਾਹੀ ਅਤੇ ਮੌਤ ਦਾ ਤਾਂਡਵ ਨਾਚ ਕਰਵਾਇਆ ਸੀ। ਦਿੱਲੀ ਵਿਚਲੀ ਸਲਤਨਤ ਤੇ ਹਿੰਦੂ ਪ੍ਰਜਾ ਵਿੱਚ ਉਸਨੇ ਕੁਹਰਾਮ ਜਿਹੜਾ ਮਚਾ ਦਿੱਤਾ। ਪੰਜਾਬ ਦੇ ਵਿੱਚ ਜੋ ਮੰਗੋਲਾਂ ਤੋਂ ਬਚਿਆ ਉਹ ਤੈਮੂਰ ਨੇ ਖਤਮ ਕਰ ਦਿੱਤਾ। ਲੰਮਾ ਤਕੜਾ ਪਰ ਲੰਗੜਾ ਤੈਮੂਰ ਦੱਖਣ ਵੱਲ ਪਾਸਿਓਂ ਕੂਚ ਕਰਦਾ ਹੋਇਆ ਦਿੱਲੀ ਪੁੱਜਿਆ। ਖੂਨ ਦੀਆਂ ਨਦੀਆਂ ਵਹਾ ਕੇ ਉੱਤਰੀ ਪਹਾੜੀਆਂ ਤੋਂ ਲਾਹੌਰ ਦੇ ਵੱਲ ਵਧਦਾ ਹੋਇਆ ਲੁੱਟ ਦਾ ਮਾਲ ਲੈ ਗਿਆ। ਜਿੱਧਰ ਦੀ ਲੰਘਿਆ ਉਸਨੇ ਰਸਤੇ ਦੇ ਵਿੱਚ ਕੁਝ ਨਾ ਛੱਡਿਆ। ਉਸਦੇ ਹਮਲੇ ਪਿੱਛੋਂ ਵੀ ਦਿੱਲੀ ਸਲਤਨਤ 125 ਸਾਲ ਚੱਲਦੀ ਰਹੀ, ਪਰ ਇਸਦੀ ਰੀੜ ਦੀ ਹੱਡੀ ਟੁੱਟ ਗਈ। ਇੱਕ ਬਹਾਦਰ ਪੰਜਾਬੀ ਜਿਸਨੇ ਤੈਮੂਰ ਦੇ ਖਿਲਾਫ਼ ਮੋਰਚਾ ਲਾਇਆ ਜਸਰਥ ਗੱਖੜ ਸੀ। ਉਸਨੂੰ ਜਸਰਥ ਖਾਨ ਗੱਖੜ ਖੋਖਰ ਵੀ ਲਿਖਿਆ ਮਿਲਦਾ ਹੈ। ਚਾਰ ਸਦੀਆਂ ਪਹਿਲਾਂ ਗੱਖੜਾਂ ਨੇ ਇਸੇ ਤਰ੍ਹਾਂ ਮੁਹੰਮਦ ਗੋਰੀ ਵਿਰੁੱਧ ਵੀ ਜੰਗ ਲੜੀ ਸੀ। ਉਹ ਹਿੰਦੂ ਸੀ ਕਿ ਮੁਸਲਮਾਨ ਪੱਕਾ ਪਤਾ ਨਹੀਂ। ਇਹ ਵੀ ਪਤਾ ਨੇ ਕਿ ਪੰਜਾਬ ਦੇ ਗੱਖੜ ਤੇ ਖੋਖਰ ਇੱਕੋ ਨੇ ਕਿ ਵੱਖ ਵੱਖ ਨੇ। ਇੱਕ ਗੱਲ ਪੱਕੀ ਹੈ ਕਿ ਜਦੋਂ ਧਾੜਵੀ ਆਉਂਦੇ ਗੱਖੜ ਰਸਤਿਓਂ ਹਟ ਕੇ ਲਾਂਭੇ ਹੋ ਜਾਂਦੇ। ਤੈਮੂਰ ਨੇ ਜਸਰਥ ਦੇ ਪਿਤਾ ਸ਼ੇਖਾਂ ਨੂੰ ਗ੍ਰਿਫ਼ਤਾਰ ਕੀਤਾ, ਗਦਾਰ ਕਹਿ ਕੇ ਕਤਲ ਕਰਵਾ ਦਿੱਤਾ। ਜਸਰਥ ਤੈਮੂਰ ਦੇ ਵਿਰੁੱਧ ਲੜਿਆ ਪਰ ਹਾਰ ਗਿਆ, ਗ੍ਰਿਫ਼ਤਾਰ ਕੀਤਾ ਗਿਆ, ਕਿਸੇ ਤਰ੍ਹਾਂ ਗ੍ਰਿਫ਼ਤਾਰੀ ਦੇ ਵਿੱਚੋਂ ਵੀ ਭੱਜ ਗਿਆ। ਤੈਮੂਰ ਦੇ ਜਾਣ ਦੇ ਪਿੱਛੋਂ ਉਸਨੇ ਮੁੜ ਪੰਜਾਬ ਦੇ ਕਈ ਹਿੱਸਿਆਂ ਤੇ ਕਸ਼ਮੀਰ ਤੇ ਕਬਜ਼ਾ ਕੀਤਾ। ਸਾਲ 1442 ਦੇ ਵਿੱਚ ਉਸਦੀ ਮੌਤ ਹੋਈ। ਸਿੰਧ ਸਾਗਰ ਦੁਆਬ ਦੇ ਵਿੱਚੋਂ ਪਿੱਛੋਂ ਜਾ ਕੇ ਰਾਵਲਪਿੰਡੀ ਡਿਵੀਜ਼ਨ ਦੇ ਵਿੱਚ ਸ਼ਾਮਲ ਹੋਏ ਉੱਤਰੀ ਪਹਾੜੀਆਂ ਦੇ ਇਲਾਕੇ ਸਨ ਜਿਨ੍ਹਾਂ ਦੇ ਉੱਪਰ ਗੱਖੜਾਂ ਅਤੇ ਜੰਜੂਆਂ
ਦਾ ਜਿਹੜਾ ਸੀਗਾ ਕਬਜ਼ਾ ਸੀ। ਇਹ ਆਪੋ ਦੇ ਵਿੱਚ ਜੱਦੀ ਦੁਸ਼ਮਣ ਰਹੇ, ਕਦੀ ਰਾਜੀਨਾਮਾ ਨਾ ਹੋਇਆ ਇਹਨਾਂ ਦੇ ਵਿੱਚ। ਸ਼ੁਕਰ ਰੱਬ ਦਾ ਕਿ ਤੈਮੂਰ ਪਿੱਛੋਂ ਪੰਜਾਬ ਉੱਪਰ ਹੱਲੇ ਬੰਦ ਹੋਏ, ਜ਼ਿੰਦਗੀ ਪਰਤਣ ਲੱਗ ਪਈ। ਜਿਹੜੇ ਉੱਜੜ ਕੇ ਚਲੇ ਗਏ ਸਨ, ਉਹ ਜਾਂ ਉਹਨਾਂ ਦੇ ਵਾਰਸ ਆਪਣੀਆਂ ਜ਼ਮੀਨਾਂ ਉੱਪਰ ਆ ਗਏ, ਵਪਾਰ ਦੇ ਵਿੱਚ ਵਾਧਾ ਹੋਣ ਲੱਗ ਪਿਆ। ਤੈਮੂਰ ਤੋਂ 125 ਸਾਲ ਬਾਅਦ 1520 ਦੇ ਵਿੱਚ ਤੈਮੂਰ ਦਾ ਜਾਣਸ਼ੀਨ ਤੁਰਕੀ ਫਾਰਸੀ ਦਾ ਸ਼ਾਇਰ ਬਾਬਰ ਖੈਬਰ ਦੇ ਰਸਤੇ ਭਾਰਤ ਦੇ ਵੱਲ ਨੂੰ ਤੁਰ ਪਿਆ। ਉਸਦਾ ਇਰਾਦਾ ਲੁੱਟਮਾਰ ਕਰਕੇ ਵਾਪਸ ਪਰਤਣ ਦਾ ਨਹੀਂ, ਇੱਥੇ ਰਹਿ ਕੇ ਰਾਜ ਕਰਨ ਦਾ ਸੀ। ਰਸਤੇ ਦੇ ਵਿੱਚ ਗੱਖੜਾਂ ਤੇ ਭੱਟੀਆਂ ਨੂੰ ਲਤਾੜਦਾ ਹੋਇਆ ਉਹ ਦਿੱਲੀ ਦੇ ਵੱਲ ਨੂੰ ਵਧਿਆ ਤੇ ਲੋਧੀ ਸਲਤਨਤ ਲੋਧੀ ਸੁਲਤਾਨ ਦੇ ਕੋਲ ਸੁਨੇਹਾ ਭੇਜਿਆ ਕਿ ਮੈਂ ਤੈਮੂਰ ਦਾ ਵਾਰਸ ਹਾਂ, ਦਿੱਲੀ ਹਕੂਮਤ ਦੇ ਉੱਪਰ ਮੇਰਾ ਹੱਕ ਹੈ, ਮੇਰੇ ਹਵਾਲੇ ਕਰ ਦਿਓ। ਲੋਧੀ ਪਾਣੀਪਤ ਦੇ ਕੋਲ ਆਪਣੀਆਂ ਫੌਜਾਂ ਲੈ ਆਇਆ। ਯੁੱਧ ਹੋਇਆ ਹਿੰਦੁਸਤਾਨ ਦੇ ਵਿੱਚ ਪਹਿਲੀ ਵਾਰ, ਤੋਪਖਾਨਾ ਆਇਆ ਸੀ ਜਿਸ ਸਦਕਾ ਲੋਧੀ ਹਾਰ ਗਿਆ ਤੇ ਮਾਰਿਆ ਗਿਆ। ਭਾਰਤ ਦੇ ਵਿੱਚ ਮੁਗਲ ਹਕੂਮਤ ਦੀ ਸ਼ੁਰੂਆਤ ਹੋ ਗਈ। ਬਾਬਰ ਨੇ ਪਹਿਲਾਂ ਕਾਬਲ ਤੇ ਕਬਜ਼ਾ ਕੀਤਾ ਸੀ ਤੇ ਖੁਦ ਲਿਖਦਾ ਹੈ, ਕਾਬਲ ਦੇ ਵਿੱਚ ਵੱਡੀ ਮੰਡੀ ਹੈ ਜਿੱਥੇ 10 ਤੋਂ 20 ਹਜ਼ਾਰ ਭਾਰਤੀ ਉਥੋਂ ਗੁਲਾਮ, ਕੱਪੜਾ, ਖੰਡ, ਖੁਸ਼ਬੂਦਾਰ ਜੜੀਆਂ ਬੂਟੀਆਂ ਆਦਿਕ ਲਿਆ ਕੇ ਸਲਾਨਾ ਵੇਚਦੇ ਨੇ ਤੇ ਇਧਰੋਂ ਉਹ 7 ਤੋਂ 10 ਹਜ਼ਾਰ ਘੋੜੇ ਖਰੀਦ ਕੇ ਲੈ ਜਾਂਦੇ ਆ। ਖੈਬਰ ਦਰੇ ਦੇ ਵਿੱਚੋਂ ਜਿਹੜਾ ਸੀਗਾ ਬਰਸਤਾ ਰਾਵਲ ਪਿੰਡੀ ਲਾਹੌਰ ਕਾਬਲ ਦੇ ਨਾਲ ਜਿਹੜਾ ਵਪਾਰ ਕਰਦਾ ਸੀ। ਮੁਲਤਾਨ ਦਾ ਵਪਾਰ ਕੰਧਾਰ ਦੇ ਨਾਲ ਸੀ। 1526 ਤੱਕ ਕਾਰੋਬਾਰ ਸਿਖਰ ਦੇ ਉੱਤੇ ਸੀ। ਹੁਣ ਲਾਹੌਰ ਤੇ ਮੁਲਤਾਨ ਦਿੱਲੀ ਦਰਬਾਰ ਦੀ ਜਿਹੜੀ ਸੀ ਤਾਬਿਆਦਾਰੀ ਦੇ ਵਿੱਚ ਰਹਿਣਗੇ। 15 ਕੁ ਸਾਲ 1540 ਤੋਂ 1555 ਤੱਕ ਦਾ ਸਮਾਂ ਅਫਗਾਨ ਸ਼ੇਰਸ਼ਾਹ ਸੂਰੀ ਨੇ ਵਿਘਨ ਪਾ ਦਿੱਤਾ, ਨਹੀਂ ਤਾਂ 3 ਸਦੀਆਂ ਮੁਗਲ ਰਾਜ ਹੀ ਰਿਹਾ। ਤੈਮੂਰ ਅਤੇ ਮੰਗੋਲਾਂ ਦੇ ਨਾਲ ਮੁਗਲਾਂ ਦੇ ਰਿਸ਼ਤੇ ਨੇ ਪੰਜਾਬੀਆਂ ਵਾਸਤੇ ਮੁਸ਼ਕਲਾਂ ਖੜੀਆਂ ਕੀਤੀਆਂ। ਅਕਬਰ ਤੇ ਹਮਾਂਚੂ ਪੰਜਾਬੀਆਂ ਦੇ ਦਿਲਾਂ ਦੇ ਉੱਪਰੋਂ ਚੰਗੇਜ਼ ਅਤੇ ਤੈਮੂਰ ਦੇ ਹੱਲਿਆਂ ਵਾਲੇ ਜਿਹੜਾ ਜ਼ਖਮ ਨਹੀਂ ਮਿਟਾ ਸਕੇ। ਜਿਹੜਾ ਸੀਗਾ ਮੰਗੋਲ ਸੀ ਚੰਗੇਜ਼ ਖਾਂ, ਮੁਗਲ ਹਕੂਮਤ ਵਾਸਤੇ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਨਾ ਪਿਆਰ ਸੀ ਤੇ ਨਾ ਹਮਦਰਦੀ ਸੀ। ਪ੍ਰਜਾ ਮੁਗਲਾਂ ਦੀ ਦੁਸ਼ਮਣ ਨਾ ਸਹੀ, ਜਿਹੜਾ ਸੀ ਓਪਰੀ ਜ਼ਰੂਰ ਸੀ। ਬਾਬਰ ਨੇ ਪੰਜਾਬ ਨੂੰ ਲਹੂ ਲੁਹਾਨ ਕੀਤਾ ਸੀ। ਅਕਬਰ ਵੀ ਬਗਾਵਤਾਂ ਦਬਾਉਣ ਵਾਸਤੇ ਪੰਜਾਬ ਦੇ ਵਿੱਚ ਫੌਜਾਂ ਭੇਜਦਾ ਰਿਹਾ। ਆਖਰ ਅਕਬਰ ਨੇ ਸਥਿਰਤਾ ਲਿਆਂਦੀ ਜਿਸਦਾ ਅਸਰ ਪੰਜਾਬ ਦੇ ਉੱਪਰ ਹੋਣਾ ਹੀ ਸੀ। ਮਿਹਨਤੀ ਪੰਜਾਬੀਆਂ ਨੇ ਜਦੋਂ ਦੇਖ ਲਿਆ ਹੁਣ ਧਾੜ ਵੀ ਨਹੀਂ ਆਉਣਗੇ, ਖੂਹਾਂ ਦੇ ਨਾਲ ਸਿੰਝ ਕੇ ਅੰਨ ਪੈਦਾ ਕੀਤਾ, ਬਾਸਮਤੀ, ਕਪਾਹ, ਕਣਕ, ਗੰਨਾ, ਜਵਾਰ ਤੇ ਪੋਸਤ ਦੀ ਖੂਬ ਖੇਤੀ ਕੀਤੀ। ਘੋੜੇ, ਖੱਚਰ, ਊਂਠ, ਮੱਝਾਂ ਸਭ ਪਸ਼ੂ ਪਾਲੇ। ਅੰਗੂਰ, ਖਰਬੂਜੇ, ਅੰਬ, ਆੜੂ, ਅੰਜੀਰ ਤੇ ਸ਼ਹਿਤੂਤ ਉਪਜਾਏ। ਉੱਤਰੀ ਸਿੰਧ ਸਾਗਰ ਦੁਆਬ ਦੇ ਵਿੱਚ ਲੂਣ ਦੇ ਪਹਾੜ ਸਨ। ਕੁਝ ਜੰਗਲ ਰਾਖਵੇਂ ਕਰ ਦਿੱਤੇ ਜਿਨ੍ਹਾਂ ਦੇ ਵਿੱਚ ਸ਼ੇਰ ਚੀਤੇ, ਲੂੰਬੜ, ਰੋਜ਼, ਹਿਰਨ ਸਨ। ਇੱਥੇ ਬਾਦਸ਼ਾਹ ਰਾਜਕੁਮਾਰ ਸ਼ਿਕਾਰ ਖੇਡਿਆ ਕਰਨਗੇ। ਸਤਲੁਜ ਦੇ ਦੋਵੇਂ ਪਾਸੇ ਦੱਖਣੀ ਪੰਜਾਬ ਦੇ ਵਿੱਚ ਸੰਘਣਾ ਲੱਖੀ ਜੰਗਲ ਸੀ। ਵੱਡੇ ਘਰ ਪੱਥਰਾਂ ਦੇ, ਆਮ ਲੋਕਾਂ ਦੇ ਘਰ ਮਿੱਟੀ ਅਤੇ ਲੱਕੜ ਦੇ। ਫਰਸ਼ ਗਾਰੇ ਦੇ ਨਾਲ ਲਿਪਦੇ ਸੀ। ਹਿੰਦੂ ਗਾਉ ਦਾ ਜਿਹੜਾ ਗੋਹਾ ਮਿਲਾ ਕੇ ਲਿਪਦੇ। ਤਿੱਥ ਤਿਉਹਾਰ ਅਤੇ ਅਮੀਰ ਰੇਸ਼ਮ ਤੇ ਸੋਨਾ ਜਿਹੜਾ ਪਹਿਣਦੇ। ਆਮ ਬੰਦੇ ਲੱਕ ਦੇ ਦੁਆਲੇ ਪਰਨਾ ਲਪੇਟ ਲੈਂਦੇ ਤੇ ਬਸ ਕਾਫੀ ਹੁੰਦਾ ਸੀ। ਕਾਲ ਦੇ ਦਿਨਾਂ ਨੂੰ ਦੇਖਿਆ ਜਾਵੇ, ਜਦੋਂ ਕਾਲ ਪਿਆ, ਕਾਲ ਦੇ ਦਿਨਾਂ ਨੂੰ ਛੱਡ ਕੇ ਪੰਜਾਬੀਆਂ ਦੇ ਕੋਲ ਖਾਣ ਪੀਣ ਦੇ ਲਈ ਬਥੇਰਾ ਕੁਝ ਸੀ। ਹਾੜੀ ਤੇ ਸੋਨੀ ਦੋ ਫਸਲਾਂ ਹੁੰਦੀਆਂ। ਅਨਪੜ੍ਹ ਅਕਬਰ ਚੜ੍ਹਦੀ ਉਮਰੇ ਸ਼ੇਰਸ਼ਾਹ ਸੂਰੀ ਜਿਹੜਾ ਵਿਰੁੱਧ ਜੰਗ ਵਿੱਚ ਲੜਿਆ ਸੀ, ਉਸਦੇ ਦਿਲ ਦੇ ਵਿੱਚ ਵੀ ਪੰਜਾਬੀਆਂ ਦੇ ਲਈ ਖਾਸ ਥਾਂ ਬਣ ਗਈ। ਅਕਬਰ ਦੀ ਤਾਜਪੋਸ਼ੀ ਬੈਰਮ ਖਾਂ ਨੇ ਪੰਜਾਬ ਦੇ ਪਿੰਡ ਕਲਾਨੌਰ ਦੇ ਵਿੱਚ 1595 ਦੇ ਵਿੱਚ ਕਰ ਦਿੱਤੀ ਸੀ। ਸਿਕੰਦਰ ਸੂਰੀ ਦੀ ਬਗਾਵਤ ਦਬਾ ਦਿੱਤੀ ਗਈ। ਪੰਜਾਬ ਦੇ ਸ਼ਹਿਰ ਲਾਹੌਰ, ਗੁਜਰਾਤ ਤੇ ਸਿਆਲਕੋਟ ਉੱਤਰ ਦੇ ਵਿੱਚ, ਦੱਖਣ ਪੱਛਮ ਦੇ ਫਿਰੋਜ਼ਪੁਰ, ਪਾਣੀਪਤ, ਧਾਨੇਸਰ, ਸਰਹਿੰਦ, ਸੁਲਤਾਨਪੁਰ ਸੂਤੀ, ਰੇਸ਼ਮੀ ਸੱਟਣ, ਉੱਨ ਦੇ ਕੱਪੜੇ ਤਿਆਰ ਕਰਕੇ ਕਢਾਈ ਬੁਣਾਈ ਦਾ ਕੰਮ ਕਰਦੇ। ਤੀਰ, ਤਲਵਾਰਾਂ, ਨੇਜ਼ੇ, ਛੁਰੇ, ਕੌਲੀਆਂ ਤੇ ਥਾਲ, ਕਾਗਜ਼, ਚਮੜਾ, ਦਰੀਆਂ ਬਣਾਉਂਦੇ। ਗੁੜ, ਤੇਲ, ਇਤਰ ਪੈਦਾ ਕਰਦੇ। ਝਨਾ ਦੇ ਵਿੱਚ ਜਿਹੜਾ ਵਗਦੀਆਂ ਕਿਸ਼ਤੀਆਂ ਵਜ਼ੀਰਾਬਾਦ ਦੇ ਵਿੱਚ ਬਣਦੀਆਂ। ਮੁਲਤਾਨ ਦੇ ਵਿੱਚ ਅਰਬੀ ਘੋੜਿਆਂ ਦੀ ਮੰਡੀ ਲੱਗਦੀ।
ਪੂਰਬੀ ਪੰਜਾਬ ਪਹਾੜੀਆਂ ਦੀਆਂ ਜੜਾਂ ਦੇ ਵਿੱਚ ਜਿਹੜਾ ਸੀਗਾ ਖਿਜ਼ਾਰਾਬਾਦ ਲੱਕੜ ਦਾ ਵੱਡਾ ਵਪਾਰ ਹੁੰਦਾ ਸੀ, ਕਿਉਂਕਿ ਨਦੀਆਂ ਦੇ ਰਾਹੀਂ ਪਾਣੀ ਦੇ ਵਿੱਚ ਦੀ ਫਿਰ ਲੱਕੜ ਸਿੱਟ ਦਿੱਤੀ ਜਾਂਦੀ ਸੀ ਕੱਟ ਵੱਢ ਕੇ ਤੇ ਉੱਥੇ ਪਹੁੰਚ ਜਾਂਦੀ ਸੀ ਤੇ ਇਹ ਫਿਰ ਉੱਥੇ ਮੰਡੀ ਸੀ ਜੜਾਂ ਦੇ ਵਿੱਚ ਪਹਾੜੀਆਂ ਦੀਆਂ ਜੜਾਂ ਚ ਖਿਜ਼ਾਰਾਬਾਦ ਲੱਕੜ ਦਾ ਵੱਡਾ ਵਪਾਰ ਹੁੰਦਾ ਸੀ। ਸੈਨਿਕ ਬੰਦੋਬਸਤ ਪੱਖੋਂ ਖਾਸ ਪੰਜਾਬੀ ਸ਼ਹਿਰ ਰੋਹਤਾਸ ਸੀ ਜੋ ਕਾਬਲ ਤੋਂ ਖੈਬਰ ਰਾਹੀਂ ਲਾਹੌਰ ਦੇ ਰਸਤੇ ਦੇ ਵਿੱਚ ਪੈਂਦਾ ਸੀ। ਇੱਥੇ ਸ਼ੇਰ ਸ਼ਾਹ ਸੂਰੀ ਨੇ ਕਿਲ੍ਹਾ ਉਸਾਰਿਆ ਸੀ ਤੇ ਦਿੱਲੀ ਦੇ ਵੱਲ ਜਾਂਦਿਆਂ ਬਿਸਤ ਦੁਆਬ ਦੇ ਵਿੱਚ ਇਸ ਨੂੰ ਜਲੰਧਰ ਦੁਆਬ ਜਾਂ ਕੇਵਲ ਦੁਆਬ ਹੀ ਜਿਹੜਾ ਕਿਹਾ ਜਾਂਦਾ। ਜਲੰਧਰ ਤੇ ਸਤਲੁਜ ਦੇ ਦੱਖਣ ਦੇ ਵੱਲ ਲੁਧਿਆਣਾ ਹੈ। ਮੁਲਤਾਨ ਤੇ ਲਾਹੌਰ ਵਿਚਕਾਰਲਾ ਜਿਹੜਾ ਦੀਪਾਲਪੁਰ ਸਿੰਧ ਸਾਗਰ ਦੁਆਬ ਦੇ ਵਿੱਚ ਤੇ ਅਜੋਕੇ ਪੂਰਬੀ ਪੰਜਾਬ ਦੇ ਵੱਲ ਸਰਹਿੰਦ ਹੈ। ਪਹਿਲੋ ਸੁਲਤਾਨਾ ਨੇ ਜਿਹੜਾ ਸੀਗਾ ਫਿਰ ਮੁਗਲਾਂ ਨੇ ਉਦਯੋਗ ਅਤੇ ਸ਼ਹਿਰੀਕਰਨ ਨੂੰ ਉਤਸ਼ਾਹਿਤ ਕੀਤਾ। ਅਕਬਰ ਦਾ ਪੰਜਾਬ ਇਸ ਤਰ੍ਹਾਂ ਦਾ ਸੀ। ਪੰਜਾਬ ਦੇ ਕੇਂਦਰ ਦੇ ਵਿੱਚ ਰਾਵੀ ਕਿਨਾਰੇ ਲਾਹੌਰ ਸ਼ਹਿਰ ਸੀ। ਦੂਸਰਾ ਇੰਨਾ ਹੀ ਵਿਸ਼ਾਲ ਸੂਬਾ ਮੁਲਤਾਨ ਸੀ। ਲਾਹੌਰ ਤੋਂ 230 ਮੀਲ ਦੱਖਣ ਦੇ ਪੱਛਮ ਦੇ ਵੱਲ ਅਜੋਕਾ ਸਿੰਧ, ਮੁਲਤਾਨ ਦੇ ਉੱਤਰ ਦੇ ਵਿੱਚ ਜੇਹਲਮ, ਚਨਾਰ ਰਾਵੀ ਦਾ ਸੰਗਮ ਸੀ। ਵੱਡਾ ਪੂਰਬੀ ਹਿੱਸਾ ਜਿਸ ਦੇ ਉੱਤੇ ਕਦੀ ਦਿੱਲੀ ਤੋਂ ਕਦੀ ਸਰਹਿੰਦ ਤੋਂ ਹਕੂਮਤ ਚੱਲਦੀ ਸੀ। ਪਹਿਲੋਂ ਦਿੱਲੀਓਂ ਫਿਰ ਆਗਰੇ ਤੋਂ ਰਾਜ ਕਰਦਿਆਂ ਅਕਬਰ ਵਾਸਤੇ ਲਾਹੌਰ ਤੀਜੀ ਰਾਜਧਾਨੀ ਸੀ, ਜਿੱਥੇ ਉਸਨੇ ਮਜ਼ਬੂਤ ਕਿਲ੍ਹਾ ਉਸਾਰਿਆ। ਕਾਬਲ ਜਾਂ ਕਸ਼ਮੀਰ ਦੇ ਉੱਤੇ ਚੜ੍ਹਾਈ ਕਰਨ ਵਕਤ ਲਾਹੌਰ ਉਤਾਰਾ ਹੁੰਦਾ ਸੀ। ਮਤਰੇ ਭਰਾ ਹਾਕਿਮ ਦੀ ਅੱਖ ਤਖ਼ਤ ਦੇ ਉੱਪਰ ਸੀ ਤੇ ਅਫਗਾਨਿਸਤਾਨ ਦੇ ਵਿੱਚ ਰੂਹ ਪੁਸ਼ ਰਹਿੰਦਾ। ਗਾਹੇ ਬਗਾਹੇ ਹੱਲੇ ਬੋਲਦਾ, ਉਸਦੀ ਬਗਾਵਤ ਦਬਾਉਣ ਦੇ ਲਈ ਆਉਣਾ ਪੈਂਦਾ ਜਾਂ ਫਿਰ ਆਰਾਮ ਕਰਨ ਦੇ ਲਈ ਕਸ਼ਮੀਰ ਵਧੀਆ ਸੀਗਾ। ਮਾਮਾ ਬੈਰਮ ਖਾਂ ਬਾਗੀ ਹੋ ਗਿਆ, ਉਸਦੀ ਬਗਾਵਤ ਜਿਹੜੀ ਸੀ ਦਬਾਈ। ਸ਼ੇਰ ਸ਼ਾਹ ਸੂਰੀ ਨੇ ਜਿਹੜਾ ਸ਼ਾਹਰਾਹ ਜਿਹੜਾ ਸੀ ਬਿਹਾਰ ਤੋਂ ਬਰਾਸਤਾ ਆਗਰਾ ਪੰਜਾਬ ਤੱਕ ਬਣਾਇਆ ਸੀ, ਸ਼ਾਹਰਾਹ ਜਿਹੜਾ ਅਕਬਰ ਨੇ ਉਸਦਾ ਵਿਤਕਰਾ ਕਰਕੇ ਪੱਛਮ ਦੇ ਵਿੱਚ ਪੇਸ਼ਾਵਰ ਅਤੇ ਪੂਰਬ ਦੇ ਵਿੱਚ ਬੰਗਾਲ ਤੱਕ ਕਰ ਦਿੱਤਾ। 1585 ਤੋਂ 1598 ਤੱਕ ਦਾ ਉਸਨੇ ਲਾਹੌਰ ਹੀ ਹਿੰਦੁਸਤਾਨੀ ਹਕੂਮਤ ਚਲਾਈ। 13 ਸਾਲ ਪੁਲਿਸ ਨੇ ਪੰਜਾਬੀਆਂ ਨੂੰ ਸਰਕਾਰ ਤੋਂ ਦੂਰ ਰੱਖਿਆ ਤੇ ਦਰਮਿਆਨੇ ਕੱਦ ਦੇ ਮਜ਼ਬੂਤ ਬਾਦਸ਼ਾਹ ਨੂੰ ਲੋਕ ਕਦੀ ਹੱਥ ਤੇ ਸਵਾਰ, ਜਿਹੜਾ ਹਾਥੀ ਦੇ ਉੱਤੇ ਸਵਾਰ ਕਰਵਾ ਲਈ, ਮਜ਼ਬੂਤ ਬਾਦਸ਼ਾਹ ਨੂੰ ਲੋਕ ਕਦੀ ਹਾਥੀ ਦੇ ਉੱਤੇ ਸਵਾਰ ਕਰਵਾ ਲਈ ਜਾਂਦਾ ਦੇਖਦੇ ਤੇ ਕਦੇ ਦਰਿਆ ਪਾਰ ਕਰਦਾ, ਕਈ ਸ਼ਿਕਾਰ ਖੇਡਦਾ ਦੇਖਦੇ। ਬੇਸ਼ੱਕ ਉਸਦਾ ਦਰਬਾਰ ਪੂਰੀ ਸ਼ਾਨ ਸ਼ੌਕਤ ਵਾਲਾ ਸੀ ਪਰ ਆਪ ਉਹ ਆਯਾਸ਼ ਨਹੀਂ ਸੀ। ਕਿਸਾਨਾਂ ਤੋਂ ਕਰ ਲੈਂਦਾ, ਸਿੱਕੇ ਅਤੇ ਵੱਟੇ ਪਰਖੇ ਜਾਂਦੇ, ਗਜ਼ ਦੀ ਮਿਹਨਤੀ ਹੁੰਦੀ, ਸੋਨੇ ਚਾਂਦੀ ਦੀਆਂ ਜਿਹੜੀਆਂ ਕੀਮਤਾਂ ਨਿਸ਼ਚਿਤ ਕਰਦੇ ਵੀ ਕਿੰਨੇ ਦੀ ਵਿਕਣੀ ਹੈ ਜਾਂ ਲੈਣੀ ਹੈ, ਉਸ ਸਮੇਂ ਦਾ ਸ਼ੇਅਰ ਬਾਜ਼ਾਰ ਕਹਿ ਲਓ, ਕਿਸ ਗੁਨਾਹ ਦੀ ਕਿੰਨੀ ਸਜ਼ਾ ਹੋਵੇਗੀ ਨਿਰਦੇਸ਼ ਮਿਲਦੇ। ਉਸਦੀ ਹਕੂਮਤ ਦੀਆਂ ਨੀਹਾਂ ਦੇ ਵਿੱਚ ਸ਼ੇਰ ਸ਼ਾਹ ਸੂਰੀ, ਹਮਾਂਜੂ, ਬਾਬਰ, ਅਫਗਾਨ ਤੇ ਤੁਰਕ ਰਾਜੇ ਪੁਰਾਣੇ ਹਿੰਦੂ ਸ਼ਾਸਕ ਸਨ। ਮਨਸਬਦਾਰਾਂ ਦੀ ਇੱਕ ਜਿਹੜੀ ਅਲੀਟ ਸ਼੍ਰੇਣੀ ਪੈਂਦੀ ਜਿਹੜੀ ਅਲੀਟ ਸ਼੍ਰੇਣੀ ਪੈਦਾ ਹੋ ਗਈ। ਅਕਬਰ ਖੁਦ ਇਨ੍ਹਾਂ ਨੌਕਰਾਂ ਅਫਸਰਾਂ ਦੀ ਨਿਯੁਕਤੀ ਕਰਦਾ ਸੀ। ਮਨਸਬਦਾਰ ਪ੍ਰਬੰਧ ਜਿਹੜਾ ਸੀ ਚਲਾਉਂਦਾ ਤੇ ਹਰ ਵਕਤ ਫੌਜ ਤਿਆਰ ਰੱਖਦਾ ਸੀ। ਕੁਝ ਮਨਸਬਦਾਰ ਰਾਜਧਾਨੀ ਦੇ ਵਿੱਚ ਹੁੰਦੇ ਤੇ ਬਾਕੀ ਆਪੋ ਆਪਣਿਆਂ ਸੂਬਿਆਂ ਦੇ ਵਿੱਚ। ਉਗਰਾਹੇ ਟੈਕਸ ਦੇ ਵਿੱਚੋਂ, ਜਿਵੇਂ ਕਿ ਅੱਜ ਕੱਲ MLA ਕਹਿ ਲਓ ਜਾਂ ਉਗਰਾਹੇ ਟੈਕਸ ਦੇ ਵਿੱਚੋਂ ਮਨਸਬਦਾਰ ਦਾ ਹਿੱਸਾ ਹੁੰਦਾ ਜਾਂ ਮੁੱਖ ਮੰਤਰੀ ਕਹਿ ਲਓ, ਜਿਸ ਦੇ ਨਾਲ ਇਹ ਧਨੀ ਵੀ ਹੋਏ ਤੇ ਇੱਜ਼ਤ ਵੀ ਬਣੀ। ਮਨਸਬਦਾਰ ਦੀ ਮੌਤ ਪਿੱਛੋਂ ਜਾਇਦਾਦ ਉੱਪਰ ਵਾਰਸਾਂ ਦਾ ਕੋਈ ਹੱਕ ਨਹੀਂ ਸੀ, ਸਭ ਬਾਦਸ਼ਾਹ ਦੀ ਹੋ ਜਾਂਦੀ ਸੀ। ਇਸ ਦੇ ਨਾਲ ਵੱਡੀ ਪੱਧਰ ਦੇ ਉੱਤੇ ਹੋਣ ਵਾਲਾ ਗਬਨ ਰੋਕਦਾ ਸੀ। ਮਨਸਬਦਾਰ ਨੂੰ ਖਜ਼ਾਨਚੀ ਵੀ ਰੱਖਿਆ ਜਾ ਸਕਦਾ ਸੀ ਤੇ ਕਾਬਲ ਫੌਜ ਲੈ ਕੇ ਜਿਹੜਾ ਸੀ ਚੜ੍ਹਾਈ ਕਰਨ ਦਾ ਹੁਕਮ ਵੀ ਮਿਲ ਸਕਦਾ ਸੀ। ਵਪਾਰੀ ਜਾਂ ਸੂਦਖੋਰ ਬੇਸ਼ੱਕ ਹਿੰਦੂ ਹੋਵੇ ਮਨਸਬਦਾਰ ਦੇ ਨਾਲ ਲੈਣ ਦੇਣ ਕਰ ਸਕਦਾ, ਧਨ ਜਮ੍ਹਾਂ ਕਰ ਸਕਦਾ ਜਿਸ ਦੇ ਉੱਪਰ ਵਾਰਸ ਦਾ ਜਾਂ ਵਾਰਿਸਾਂ ਦਾ ਹੱਕ ਹੁੰਦਾ ਜਾਂ ਉਸਦਾ ਹੱਕ ਹੁੰਦਾ ਜਿਸ ਵਾਸਤੇ ਵਸੀਅਤ ਲਿਖੀ ਹੋਈ ਹੋਵੇ। ਜਦੋਂ ਪੂਰੇ ਸੂਬੇ ਦੇ ਵਿੱਚ ਸੂਬੇ ਦਾ ਫੌਜੀ ਕੰਟਰੋਲ ਮਨਸਬਦਾਰ ਦੇ ਕੋਲ ਹੋਵੇ ਉਦੋਂ ਉਸਨੂੰ ਨਾਜ਼ਮ ਕਿਹਾ ਜਾਂਦਾ ਸੀ। ਜੇ ਵਿੱਤੀ ਅਧਿਕਾਰ ਵੀ ਦੇ ਦਿੱਤੇ ਜਾਣ ਤਾਂ ਸੂਬੇਦਾਰ ਹੋ ਜਾਂਦਾ।
ਹਰੇਕ ਸੂਬੇ ਦੇ ਵਿੱਚ ਕਰੀਬ ਦਰਜਨ ਸਰਕਾਰ ਹੁੰਦੇ। ਕਿਆ ਬਾਤ ਹੈ ਜੀ, ਇੱਦਾਂ ਪਦਵੀਆਂ ਬਣਦੀਆਂ ਸੀ। ਚਲੋ ਇਹ ਤਾਂ ਮੈਨੂੰ ਅੱਜ ਹੀ ਪਤਾ ਲੱਗਿਆ ਕਿ ਕਿੱਦਾਂ ਬਣਾਉਂਦੇ ਸੀ। ਪਹਿਲਾਂ ਸੀ ਮਨਸਬਦਾਰ ਹੁੰਦਾ ਸੀ, ਤੇ ਉਸ ਤੋਂ ਬਾਅਦ ਜਦੋਂ ਉਹਨੂੰ ਨਾਜ਼ਮ ਕਿਹਾ ਜਾਂਦਾ ਸੀ, ਫਿਰ ਕੁਝ ਹੋਰ ਜਿਹੜੀਆਂ ਉਹਨੂੰ ਸਹੂਲਤਾਂ ਦੇ ਦਿੱਤੀਆਂ ਜਾਂਦੀਆਂ, ਤੇ ਜਦੋਂ ਫਿਰ ਉਹਨੂੰ ਸਾਰਾ ਮਤਲਬ ਕਿ ਕਮਾਈ ਦਾ ਸਾਧਨ ਜਾਂ ਅੱਜ ਦਾ ਕਹਿ ਲਓ ਆਪਣਾ ਵਿੱਤ ਮੰਤਰੀ ਜਿਹੜਾ ਅਹੁਦਾ ਜਿਹੜਾ ਸੀਗਾ ਮਿਲ ਜਾਂਦਾ ਸੀ, ਜਦੋਂ ਕਰੰਸੀ ਦੀ ਵੀ ਸਾਰਾ ਕੁਝ ਲੈਣ ਦੇਣ ਦਾ ਵੀ ਉਹ ਹਿਸਾਬ ਕਿਤਾਬ ਰੱਖਣ ਜਾਂਦਾ ਸੀ, ਫਿਰ ਉਹ ਸੂਬੇਦਾਰ ਬਣ ਜਾਂਦਾ ਹੁੰਦਾ ਸੀ। ਹਰੇਕ ਸੂਬੇ ਦੇ ਵਿੱਚ ਕਰੀਬ ਦਰਜਨ ਸਰਕਾਰ ਹੁੰਦੇ, ਹਰੇਕ ਦਾ ਚੀਫ ਫੌਜਦਾਰ ਹੁੰਦਾ ਜੋ ਫੌਜੀ ਅਫਸਰ ਹੁੰਦਾ। ਹਰੇਕ ਸਰਕਾਰ ਦੇ ਵਿੱਚ ਕਈ ਪਰਗਣੇ ਜਾਂ ਮਹਿਲ ਹੁੰਦੇ, ਹਰੇਕ ਪਰਗਣੇ ਦੇ ਵਿੱਚ ਕਈ ਕਈ ਪਿੰਡ, ਬਹੁਤੀਆਂ ਸਰਕਾਰਾਂ ਦੇ ਵਿੱਚ ਇੱਕ ਇੱਕ ਨਗਰ ਹੁੰਦਾ ਜਿਸ ਦੇ ਵਿੱਚ ਕੋਤਵਾਲ ਨਿਯੁਕਤ ਹੁੰਦਾ। ਇਸ ਦੀ ਜਿੰਮੇਵਾਰੀ ਸੁਰੱਖਿਆ ਦੇਣੀ ਹੁੰਦੀ ਸੀ। ਮਨਸਬਦਾਰ ਦੂਰ ਦੁਰਾਡੇ ਗਸ਼ਤਾਂ ਦੇ ਉੱਪਰ ਰਹਿੰਦੇ ਸੀ, ਜਿਸ ਦੇ ਨਾਲ ਸਲਤਨਤ ਦਾ ਪਸਾਰ ਹੁੰਦਾ ਤੇ ਮਜ਼ਬੂਤ ਰਹਿੰਦੀ। ਪੰਜਾਬ ਦੇ ਵਿੱਚੋਂ ਪਖਤੂਨ ਅਤੇ ਅਫਗਾਨ ਬਾਗੀਆਂ ਨੂੰ ਦਬਾਉਣ ਦੇ ਲਈ ਫੌਜਾਂ ਨਿਰੰਤਰ ਤੁਰੀਆਂ ਰਹਿੰਦੀਆਂ। ਕੇਂਦਰੀ ਏਸ਼ੀਆ ਦੇ ਉਜ਼ਬੇਕ ਮੁਗਲ, ਉਜ਼ਬੇਕਿਸਤਾਨੀ, ਉਜ਼ਬੇਕ ਮੁਗਲ ਹਕੂਮਤ ਦੇ ਲਈ ਲਗਾਤਾਰ ਖਤਰਾ ਬਣੇ ਰਹਿੰਦੇ। ਉਹਨਾਂ ਨੂੰ ਖਦੇੜਨਾ ਪੈਂਦਾ ਸੀ ਤੇ ਮਨਸਬਦਾਰ ਟੋਡਰਮੱਲ ਅਕਬਰ ਦੇ ਵਿੱਤ ਮੰਤਰੀ ਸਨ ਉਸ ਸਮੇਂ। ਉਨ੍ਹਾਂ ਨੂੰ ਕਈ ਜੰਗੀ ਮੁਹਿੰਮਾਂ ਦੇ ਉੱਤੇ ਭੇਜਿਆ। ਅਕਬਰ ਦਾ ਜਿਗਰੀ ਦੋਸਤ ਰਾਜਾ ਬੀਰਬਲ 1586 ਨੂੰ ਪਖਤੂਨ ਫਰੰਟ ਉੱਪਰ ਹੀ ਲੜਦਿਆਂ ਮਾਰਿਆ ਗਿਆ ਸੀ। ਇਹ ਖਬਰ ਸੁਣ ਕੇ ਕਹਿੰਦੇ ਨੇ ਕਿ ਅਕਬਰ ਨੇ 2 ਦਿਨ ਕੁਝ ਨਹੀਂ ਸੀ ਖਾਧਾ। ਅਕਬਰ ਦੇ ਬਹੁਤੇ ਮਨਸਬਦਾਰ ਸ਼ਾਹੀ ਘਰਾਣੇ ਦੇ ਵਿੱਚੋਂ ਜਾਂ ਕੇਂਦਰੀ ਏਸ਼ੀਆ ਦੇ ਵਿੱਚੋਂ ਭਾਰਤ ਪ੍ਰਵਾਸ ਕਰਕੇ ਆਏ ਲੋਕ ਹੁੰਦੇ। ਥੋੜੇ ਕੁ ਦੇਸੀ ਹਿੰਦੂ ਵੀ ਸਨ, ਪੰਜਾਬੀ ਮੁਸਲਮਾਨ ਜਿਸਨੇ ਦੀਨ ਦੇ ਵਿੱਚ ਪ੍ਰਵੇਸ਼ ਕੀਤਾ ਹੋਏ ਜਾਂ ਉਸਦੀ ਔਲਾਦ ਨੂੰ ਜਿਹੜਾ ਸੀ ਮਨਸਬਦਾਰੀ ਨਹੀਂ ਮਿਲੀ ਸੀ। ਅਕਬਰ ਦੀ ਫੌਜ ਦੇ ਵਿੱਚ ਵੀ ਬਹੁਤੇ ਪੰਜਾਬੀ ਨਹੀਂ ਸਨ। ਧਰਮ ਪਰਿਵਰਤਨ ਕਰਕੇ ਆਏ ਹੋਏ ਮੁਸਲਮਾਨਾਂ ਨੂੰ ਫੌਜ ਦੇ ਵਿੱਚ ਭਰਤੀ ਕਰਨ ਦੀ ਮਨਾਹੀ ਸੀ। ਉਸਨੇ ਉੱਤਰ ਪੱਛਮ ਦੇ ਵਿੱਚ ਇੰਨਾ ਪਸਾਰ ਕਰ ਲਿਆ ਕਿ ਕਾਬਲ ਅਤੇ ਕੰਧਾਰ ਸ਼ਹਿਰ ਹਿੰਦੁਸਤਾਨ ਦੇ 2 ਦਰਵਾਜ਼ੇ ਬਣ ਗਏ। ਸਦੀਆਂ ਤੋਂ ਅਸਥਿਰ ਪੰਜਾਬ ਸ਼ਾਂਤ ਹੋ ਗਿਆ। ਕੁਝ ਵਿਅਕਤੀਗਤ ਬਗਾਵਤਾਂ ਹੋਈਆਂ, ਜਿਵੇਂ ਲੋਕ ਨਾਇਕ ਬਣਿਆ ਦੁੱਲਾ ਭੱਟੀ ਪਿੰਡੀ ਭੱਟੀਆਂ ਦਾ ਮੁਸਲਮਾਨ ਰਾਜਪੂਤ ਲਾਹੌਰੋਂ ਉੱਤਰ ਪੱਛਮ 70 ਮੀਲ ਦੂਰ ਬਗਾਵਤ ਕਰਨ ਕਾਰਨ ਲਾਹੌਰ ਦੇ ਵਿੱਚ ਫਾਹੇ ਲਾਇਆ ਗਿਆ। ਅਕਬਰ ਵੇਲੇ ਪੰਜਾਬ ਦੀ ਵਸੋਂ ਅਤੇ ਧਨ ਦੇ ਵਿੱਚ ਵਾਧਾ ਹੋ ਗਿਆ। ਪੁਰਤਗਾਲੀ ਪਾਦਰੀ ਐਂਟੋਨੀਓ ਲਾਹੌਰ ਆ ਗਿਆ ਤੇ ਲਿਖਦਾ ਹੈ ਕਿ ਆਕਾਰ, ਆਬਾਦੀ ਜਾਂ ਦੌਲਤ ਪੱਖੋਂ ਏਸ਼ੀਆ ਜਾਂ ਯੂਰਪ ਦੇ ਕਿਸੇ ਸ਼ਹਿਰ ਤੋਂ ਘੱਟ ਸੁਹਾਣਾ ਨਹੀਂ ਸੀ, ਕਿਉਂਕਿ ਪੁਰਤਗਾਲੀਆਂ ਨੇ ਗੋਆ ਦੇ ਉੱਤੇ ਬਹੁਤ ਰਾਜ ਕੀਤਾ। ਆਖਰ ਦੇ ਵਿੱਚ ਗੋਆ ਜਿਹੜਾ ਫਿਰ ਆਜ਼ਾਦ ਹੋਇਆ ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਦੇ ਵਿੱਚ। ਕਿਤੇ ਵਪਾਰੀਆਂ ਦੀ ਭੀੜ ਹੈ ਜੋ ਹਰ ਸਾਰੇ ਏਸ਼ੀਆ ਦੇ ਵਿੱਚੋਂ ਹਨ। ਹੈਰਾਨ ਹੋਇਆ ਕਿ ਲਾਹੌਰ ਕਿਲੇ ਦੀ ਦੀਵਾਰ 3 ਮੀਲ ਮੇਰੇ 3 ਮੀਲ ਘੇਰੇ ਤੱਕ ਵਿਸ਼ਾਲ ਹੈ, ਐਡਾ ਕਿਲਾ ਸੀ। ਅਕਬਰ ਦਾ ਦੇਹਾਂਤ ਉਪਰੰਤ ਜਾਨ ਮਿਲਟਨ ਆਪਣੇ ਗ੍ਰੰਥ ਪੈਰਾਡਾਈਜ਼ ਲੋਸਟ ਦੇ ਵਿੱਚ ਜਿੱਥੇ ਪੂਰਬੀ ਲੋਕ ਕਥਾਵਾਂ ਵਿਚਲੇ ਸ਼ਹਿਰਾਂ ਦਾ ਜ਼ਿਕਰ ਕਰਦਾ ਹੈ, ਉਨ੍ਹਾਂ ਦੇ ਵਿੱਚ ਲਾਹੌਰ ਵੀ ਹੈ। ਮੁਸਲਮਾਨਾਂ, ਹਿੰਦੂਆਂ, ਸੁੰਨੀਆਂ, ਸ਼ੀਆ, ਵਿਦੇਸ਼ੀ ਅਫਸਰਸ਼ਾਹੀ, ਤੁਰਕ, ਅਫਗਾਨ, ਇਰਾਨੀ, ਉਜ਼ਬੇਕ ਜਿਸਨੇ ਵੱਡੇ ਦਫ਼ਤਰ ਮੱਲੇ ਹੋਏ ਸਨ, ਦੇਸੀਆਂ ਵਿਦੇਸ਼ੀਆਂ ਦੇ ਬਾਰੇ ਪੰਜਾਬੀਆਂ ਦੇ ਵਿੱਚ ਏਕਤਾ ਤੇ ਸਦਭਾਵਨਾ ਬਣੀ। ਲਾਹੌਰ ਉਸਨੇ ਖੈਰਪੁਰਾ ਇਮਾਰਤ ਉਸਾਰੀ ਜਿਸਦੇ ਵਿੱਚ ਮੁਸਲਮਾਨ, ਈਸਾਈ, ਯਹੂਦੀ ਵਿਦਵਾਨ ਵਿਚਾਰ ਵਟਾਂਦਰਾ ਕਰਦੇ। ਇਸ ਤਰਜ਼ ਦੇ ਉੱਤੇ ਦੂਜੀ ਇਮਾਰਤ ਧਰਮਪੁਰਾ ਉਸਾਰੀ ਜਿਸਦੇ ਵਿੱਚ ਪੰਡਿਤ ਹਿੰਦੂ ਧਰਮ ਦੇ ਬਾਰੇ ਵਿਚਾਰ ਵਟਾਂਦਰਾ ਕਰਦੇ। ਚੇਤੇ ਰਹੇ ਕਿ ਜਦੋਂ ਸੰਵਾਦ ਚੱਲ ਰਿਹਾ ਹੁੰਦਾ ਹਥਿਆਰਬੰਦ ਸਿਪਾਹੀ ਸੁਰੱਖਿਆ ਦੇ ਲਈ ਤੈਨਾਤ ਰਹਿੰਦੇ ਸੀ। ਅਕਬਰ ਦੀ ਸਹਿਣਸ਼ੀਲਤਾ ਦਾ ਅਰਥ ਇਹ ਨਹੀਂ ਕਿ ਸਾਰੇ ਅਫਸਰ ਨਰਮ ਦਿਲ ਦੇ ਸਨ ਜਾਂ ਕਮਜ਼ੋਰ ਪੰਜਾਬੀ ਸੁਰੱਖਿਅਤ ਸਨ। ਮਿਰਜ਼ਾ ਕੁਲੀ ਖਾਨ ਸੂਬੇਦਾਰ ਦੇ ਬੇਟੇ ਮਿਰਜ਼ਾ ਲਾਹੌਰੀ ਨੇ ਆਪਣੇ ਇੱਕ ਨਿਰਦੋਸ਼ ਨੌਕਰ ਨੂੰ ਇਸ ਕਰਕੇ ਜ਼ਮੀਨ ਦੇ ਵਿੱਚ ਦੱਬ ਕੇ ਮਾਰ ਦਿੱਤਾ ਸੀ ਤਾਂ ਕਿ ਦੇਖਿਆ ਜਾਏ ਕਿ ਦੱਬਿਆ ਮੁਰਦਾ ਕਿਹੋ ਜਿਹਾ ਰਹਿੰਦਾ ਹੈ। ਦੂਜੀ ਵਾਰ ਮਿਰਜ਼ਾ ਲਾਹੌਰੀ ਵਿਆਹ ਦੇ ਜਿਹੜਾ ਸੀ ਮੰਟਪ ਵਿੱਚੋਂ ਇੱਕ ਹਿੰਦੂ ਦੁਲਹਨ ਨੂੰ ਚੁੱਕ ਕੇ ਲੈ ਆਇਆ ਸੀ, ਜਿਹੜਾ ਜਦੋਂ ਫੇਰੇ ਵਗੈਰਾ ਲੈ ਰਹੇ ਹੋਣਗੇ। ਜਦੋਂ ਪਰਿਵਾਰ ਨੇ ਸੂਬੇਦਾਰ ਦੇ ਕੋਲ ਸ਼ਿਕਾਇਤ ਕੀਤੀ ਤਾਂ ਉੱਤਰ ਮਿਲਿਆ, ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਤੁਹਾਡੀ ਰਿਸ਼ਤੇਦਾਰੀ ਸੂਬੇ ਦੇ ਨਾਲ ਜੁੜ ਗਈ ਹੈ। ਲਾਹੌਰ ਜਾਂ ਹੋਰ ਕਿਧਰੇ ਈਸਾਈਆਂ ਦੇ ਨਾਲ ਅਕਬਰ ਦੀ ਗੁਫ਼ਤਗੂ ਹੁੰਦੀ ਰਹਿੰਦੀ। ਫਾਦਰ ਜੈਰੋਮ ਅਤੇ ਇੱਕ ਮੁਸਲਮਾਨ ਵਿਦਵਾਨ ਵੱਲੋਂ ਇਕੱਠਿਆਂ ਲਿਖੀ ਕਿਤਾਬ
ਦਾਸਤਾਨੇ ਮਸੀਹ ਛਪਵਾਉਣ ਦੀ ਆਗਿਆ ਮਿਲ ਗਈ। ਇਹ ਕਿਤਾਬ ਯਿਸੂ ਦੀ ਜੀਵਨੀ ਹੈ, ਪਰ ਪਾਦਰੀ ਉਸਨੂੰ ਈਸਾਈ ਧਰਮ ਧਾਰਨ ਕਰਨ ਵਾਸਤੇ ਨਹੀਂ ਜਿਹੜੇ ਸੀ ਮਨਾ ਸਕੇ। ਉਸਦਾ ਫਿਕਰ ਹਕੂਮਤ ਜਿਹੜਾ ਸੀ ਠਹਿਰ ਕਰਨਾ ਸੀ। ਈਸਾਈ ਹੋ ਜਾਂਦਾ ਤਾਂ ਬਗਾਵਤ ਹੋ ਸਕਦੀ ਸੀ। ਸਾਰੇ ਧਰਮਾਂ ਦਾ ਆਦਰ ਕਰਨ ਵਾਲਾ ਅਕਬਰ ਸੁੰਨੀ ਸ਼ੀਆ ਰੱਫੜ ਤੋਂ ਨਾਰਾਜ਼ ਸੀ ਤੇ ਮਈ 1578 ਨੂੰ ਉੱਤਰ ਪੱਛਮੀ ਪੰਜਾਬ ਦੇ ਵਿਚ ਇਕ ਘਟਨਾ ਘਟ ਗਈ। ਜੇਲਮ ਪਾਰ ਕਰਕੇ ਭੇਰਾ ਨਗਰ ਸ਼ਿਕਾਰ ਖੇਡਣ ਪੁੱਜਾ ਤਾਂ ਉਸਨੂੰ ਜ਼ਬਰਦਸਤ ਰਹੱਸਮਈ ਅਨੁਭਵ ਹੋਇਆ। ਸ਼ੰਕਾਵਾਦੀਆਂ ਦੇ ਲਈ ਬੇਹੋਸ਼ ਦਾ ਜਿਹੜਾ ਬੇਹੋਸ਼ੀ ਦਾ ਦੌਰਾ ਪਿਆ ਸੀ, ਪਰ ਉਸਦਾ ਰੋਜ਼ਾਨਾ ਮਚਾ ਲਿਖਣ ਵਾਲਿਆਂ ਦੱਸਿਆ, ਜੋ ਡਾਇਰੀ ਲਿਖਦੇ ਸੀ ਹਰ ਰੋਜ਼ ਕੀ ਕੁਝ ਵਾਪਰਦਾ ਹੈ। ਰੋਜ਼ਾਨਾ ਮਚਾ ਲਿਖਣ ਵਾਲੇ ਦੱਸਦੇ ਨੇ ਕਿ ਫਲਦਾਰ ਦਰਖਤ ਹੇਠ ਖਲੋ ਕੇ ਉਸਨੇ ਆਪਣੇ ਕੇਸ ਕੱਟ ਦਿੱਤੇ, ਗਰੀਬਾਂ ਦੇ ਵਿਚ ਸੋਨਾ ਚਾਂਦੀ ਵੰਡਿਆ ਤੇ ਸ਼ਿਕਾਰ ਪ੍ਰੋਗਰਾਮ ਜਿਹੜਾ ਰੱਦ ਕਰ ਦਿੱਤਾ। ਇਨ੍ਹਾਂ ਧਾਰਮਿਕ ਗੋਸ਼ਟੀਆਂ ਦੇ ਦੌਰਾਨ ਇਕ ਵਾਰ ਸ਼ੀਆ ਵਿਦਵਾਨ ਦਾ ਕਤਲ ਹੋ ਗਿਆ। ਕਾਤਲ ਨੂੰ ਅਕਬਰ ਨੇ ਹਾਥੀ ਦੇ ਪੈਰ ਹੇਠਾਂ ਲਤਾੜ ਕੇ ਮਰਵਾਇਆ। ਆਗਰੇ ਦੇ ਵਿਚ ਅਕਬਰ ਦੀ ਮੌਤ ਪਿੱਛੋਂ ਇਕ ਪ੍ਰਭਾਵਸ਼ਾਲੀ ਇਸਲਾਮਿਕ ਵਿਦਵਾਨ ਸ਼ੇਖ ਅਹਿਮਦ ਸਰਹੱਦੀ 1563 ਤੋਂ 1624 ਨੇ ਅਕਬਰ ਦੇ ਮੁਸਲਮਾਨ ਹੋਣ ਉਪਰ ਸਵਾਲ ਕਰ ਦਿੱਤਾ। ਬੇਸ਼ੱਕ ਦਫਨਾਇਆ ਇਸਲਾਮੀ ਤਰੀਕੇ ਦੇ ਨਾਲ ਗਿਆ, ਹਿੰਦੂਆਂ, ਈਸਾਈਆਂ, ਪਾਰਸੀਆਂ, ਸੂਫੀਆਂ, ਸ਼ੀਆ ਅਤੇ ਹੋਰ ਗੈਰ ਇਸਲਾਮੀ ਫਿਰਕਿਆਂ ਨੂੰ ਦਿੱਤੀ ਆਜ਼ਾਦੀ ਤੋਂ ਚਿੜੇ ਸਰਹੱਦੀ ਨੇ ਸ਼ੁੱਧ ਇਸਲਾਮ ਲਾਗੂ ਕਰਨ ਦਾ ਹੋਕਾ ਦੇ ਦਿੱਤਾ। ਬਾਦਸ਼ਾਹ ਦੇ ਮੁਲਾਜ਼ਮ ਜਿਹੜੇ ਸਨ, ਮੁਲਾਜ਼ਮ ਅਬਦੁਲ ਕਾਦਰ ਬਦਾਯੂਨੀ ਨੇ ਵੀ ਅਕਬਰ ਦੀ ਇਸੇ ਨੁਕਤੇ ਤੋਂ ਸਖ਼ਤ ਆਲੋਚਨਾ ਕੀਤੀ। ਇਨ੍ਹਾਂ ਲੋਕਾਂ ਨੇ ਅਕਬਰ ਦੇ ਦੁਆਰਾ ਰਾਜਧਾਨੀ ਰਾਜਪੂਤ ਹਿੰਦੂ ਕੁੜੀ ਵਿਓਨ ਟੋਡਰਮੱਲ ਟੰਡਨ ਨੂੰ ਜਿਹੜਾ ਸੀ ਰਾਜਾ ਥਾਪਣ ਉਪਰ ਨਾਰਾਜ਼ਗੀ ਜ਼ਾਹਰ ਕਰ ਦਿੱਤੀ। ਜੈਪੁਰ ਦੇ ਰਾਜਾ ਮਾਨ ਸਿੰਘ ਨੂੰ ਫੌਜਾਂ ਦਾ ਜਰਨੈਲ ਤੇ ਅਫਗਾਨਿਸਤਾਨ ਦਾ ਸਫੀਰ ਕਿਉਂ ਲਾਇਆ? ਬਦਾਯੂਨੀ ਅਤੇ ਸਰਹੱਦੀ ਦੇ ਦਿੱਲੀ ਆਗਰੇ ਦਰਬਾਰ ਦੇ ਵਿਚ ਹੋਰ ਵੀ ਸਮਰਥਕ ਸਨ, ਪਰ ਅਕਬਰ ਦੀ ਨੀਤੀ ਤੋਂ ਪੰਜਾਬ ਦੀ ਪ੍ਰਜਾ ਖੁਸ਼ ਸੀ। ਅਕਬਰ ਦੀ ਮੌਤ ਵੇਲੇ ਇਕ ਪਾਦਰੀ ਦਾ ਕਥਨ ਹੈ, ਉਹ ਲਿਖਦਾ ਹੈ ਕਿ ਉਹ ਸਭ ਦਾ ਮਹਿਬੂਬ ਰਾਜਾ ਸੀ, ਵੱਡਿਆ ਕਹਿੰਦੇ ਕਿ ਉਹ ਸਭ ਦਾ ਮਜ਼ਬੂਤ ਰਾਜਾ ਸੀ ਤੇ ਵੱਡਿਆਂ ਦੇ ਨਾਲ ਸਖ਼ਤ, ਗਰੀਬਾਂ ਦੇ ਪ੍ਰਤੀ ਹਮਦਰਦੀ, ਜਾਣੀ ਅਮੀਰਾਂ ਦੇ ਨਾਲ ਸਖ਼ਤੀ ਤੇ ਗਰੀਬਾਂ ਦੇ ਨਾਲ ਹਮਦਰਦੀ ਰੱਖਦਾ ਸੀ। ਉੱਚੇ ਨੀਵੇਂ ਜਾਣਕਾਰ ਜਾਂ ਅਣਜਾਣ ਹਰੇਕ ਨੂੰ ਇਨਸਾਫ਼, ਈਸਾਈਆਂ, ਮੁਸਲਮਾਨਾਂ, ਹਿੰਦੂਆਂ ਸਭ ਨੂੰ ਇਉਂ ਲੱਗਦਾ ਜਿਵੇਂ ਰਾਜਾ ਉਨ੍ਹਾਂ ਦੇ ਵੱਲ ਦਾ ਹੈ। ਅਕਬਰ ਦੀ ਮੌਤ ਤੋਂ 5 ਸਾਲ ਬਾਅਦ ਦੂਰ ਪ੍ਰਦੇਸ਼ ਦੇ ਵਿਚ ਇੰਗਲੈਂਡ ਦੀ ਮਹਾਰਾਣੀ ਅਲਿਜ਼ਾਬੈਥ ਪਹਿਲੀ ਨੇ ਆਪਣੇ ਦਰਬਾਰੀਆਂ ਤੇ ਵਪਾਰੀਆਂ ਦੀ ਈਸਟ ਇੰਡੀਆ ਕੰਪਨੀ ਦਾ ਰਾਇਲ ਚਾਰਟਰ ਜਿਹੜਾ ਸੀ ਮਨਜ਼ੂਰ ਕਰਦਿਆਂ ਹਸਤਾਖਰ ਕਰ ਦਿੱਤੇ ਦੋਸਤੋ। ਇਸੇ ਤਰ੍ਹਾਂ ਤੇ ਅੱਗੇ ਜਾ ਕੇ ਫਿਰ ਆਪਾਂ ਦੇਖਦੇ ਹਾਂ ਇਹਦੇ ਵਿੱਚ ਅੱਗੇ ਕੀ ਕੁਝ ਵਾਪਰਦਾ ਹਸਤਾਖਰ ਹੋਣ ਤੋਂ ਬਾਅਦ, ਤੇ ਇਹ ਲੜੀ ਫਿਰ ਕਿੱਥੇ ਜਾ ਕੇ ਜੁੜਦੀ ਹੈ। 1574 ਤੋਂ ਫਿਰ ਅੱਗੇ ਦਾ ਜਿਹੜਾ ਸਫ਼ਾ ਆਪਾਂ ਸ਼ੁਰੂ ਕਰਾਂਗੇ ਤੇ ਉਮੀਦ ਕਰਦੇ ਹਾਂ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ। ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚੋਂ ਸਿੱਖਣ ਨੂੰ ਮਿਲ ਗਈਆਂ ਮੈਨੂੰ ਵੀ ਤੇ ਤੁਹਾਨੂੰ ਵੀ, ਤੇ ਇੱਕ ਦੂਸਰੇ ਦੇ ਨਾਲ ਆਪਾਂ ਰਲ ਕੇ ਇਸ ਕਿਤਾਬ ਨੂੰ ਪੂਰਾ ਕਰਾਂਗੇ। ਇਹ ਸੀ ਦੋਸਤੋ ਕਿਤਾਬ ਪੰਜਾਬ। ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਜਿਸ ਨੂੰ ਕਲਮਬੰਦ ਕੀਤਾ ਰਾਜਮੋਹਨ ਗਾਂਧੀ ਜੀ ਨੇ ਤੇ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਹਰਪਾਲ ਸਿੰਘ ਪੰਨੂ ਜੀ ਨੇ, ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਦੁਆਬਾ ਰੇਡੀਓ ਦੇ ਮੰਚ ਫਿਲਮ ਸਟੂਡੀਓ ਤੇ ਲੜੀਵਾਰ ਭਾਗ ਤੀਸਰਾ। ਤੇ ਦੋਸਤੋ ਇਸ ਦੇ ਨਾਲ ਹੀ ਫਿਰ ਇਸ ਦੀ ਸਮਾਪਤੀ ਕਰਦੇ ਹਾਂ ਆਪਾਂ, ਤੇ ਤੁਹਾਡੇ ਸੁਨੇਹੇ ਲੈ ਕੇ ਫਿਰ ਆਗਿਆ ਲੈਂਦੇ ਹਾਂ। ਸਮਾਂ ਕਾਫੀ ਹੀ ਹੋ ਚੱਲਿਆ ਜੀ, ਤੇ ਅੱਜ ਆਪਾਂ 15-20 ਮਿੰਟ ਉੱਪਰ ਵੀ ਲਾ ਲਏ। ਚਲੋ ਫਰਾਈਡੇ ਵਾਲਾ ਦਿਨ ਹੈ ਤੇ ਕੋਸ਼ਿਸ਼ ਤਾਂ ਹੁੰਦੀ ਹੈ ਆਪਾਂ ਸਮੇਂ ਸਿਰ ਹੀ ਨਿਬੇੜ ਲਈਏ, ਪਰ ਮਨ ਹੁੰਦਾ ਚਲੋ ਇੱਕ ਤਾਂ ਦਿਨ ਹੁੰਦਾ ਆਪਣਾ ਇਹ, ਤੇ ਕਿਤਾਬਾਂ ਦੇ ਅੰਕ ਸੰਗ ਉਹਦੇ ਵਿੱਚੋਂ ਆਪਾਂ ਕੁਝ ਨਾ ਕੁਝ ਕਿਤਾਬਾਂ ਦੇ ਨਾਲ ਵੀ ਜੁੜੇ ਰਹੀਏ ਤੇ ਗੱਲਾਂ ਬਾਤਾਂ ਸਾਂਝੀਆਂ ਕਰਦੇ ਰਹੀਏ। ਦੁਆਬਾ ਰੇਡੀਓ ਟੀਮ ਕਹਿੰਦੇ ਨੇ ਬਹੁਤ ਖੂਬ ਜੀ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਹੈ ਜੀ ਟੀਮ ਦੇ ਕਿ ਪਸੰਦ ਕਰ ਰਹੇ ਨੇ ਉਹ ਵੀ ਇਸ ਕਿਤਾਬ ਨੂੰ ਜੀ।
ਤੇ ਦੋਸਤੋ ਇਸ ਦੇ ਨਾਲ ਹੀ ਫਿਰ ਤੁਹਾਡੇ ਸੁਨੇਹੇ ਲੈ ਕੇ ਫਿਰ ਆਪਾਂ ਆ ਗਿਆ ਲੈਂਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਮਲਕੀਤ ਕੌਰ ਜੀ ਦਾ ਸੁਨੇਹਾ ਉਹਦੇ ਵਿੱਚ ਮੈਂ ਬਾਅਦ ਚੋਂ ਸੁਣਾਂਗਾ ਜੀ ਤੇ ਔਜਲਾ ਸਾਹਿਬ ਨੇ ਇੱਕ ਸ਼ਾਇਦ ਕੁਝ ਭੇਜਿਆ ਜੀ ਤੇ ਹਾਂਜੀ ਓਕੇ ਜੀ ਮੁਬਾਰਕਬਾਦ ਹੈ ਜੀ ਬੈਸਟ ਅਵਾਰਡ ਮਿਲਿਆ ਔਜਲਾ ਸਾਹਿਬ ਨੂੰ ਸ਼ੋਪ ਦਾ ਜੀ ਬਿਜ਼ਨਸ ਦਾ 226 ਦਾ ਤੇ ਮੁਬਾਰਕਬਾਦ ਹੈ ਬਹੁਤ ਬਹੁਤ ਜੀ ਤੇ ਹਾਂਜੀ ਦੋਸਤੋ ਲਓ ਤੁਹਾਡੇ ਸੁਨੇਹੇ ਲੈ ਲਈਏ ਫਿਰ ਆਗਿਆ ਲੈਂਦੇ ਹਾਂ ਜਲਦੀ ਜਲਦੀ ਤੇ ਕਰ ਲਈਏ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਰਹੇਗਾ ਤੇ ਬਾਤ ਪਾਉਂਦੇ ਹਾਂ ਤੁਹਾਡੇ ਸੁਨੇਹਿਆਂ ਦੀ ਜਾਂਦੇ ਜਾਂਦੇ ਕੀ ਕਹਿੰਦੇ ਨੇ ਇਹ ਸੁਨੇਹੇ ਤੇ ਕੱਲ ਨੂੰ ਮਹਿਫਲ ਮਿੱਤਰਾਂ ਦੀ ਸਮਰਜੀਤ ਸਿੰਘ ਸ਼ੰਮੀ ਜੀ ਲੈ ਕੇ ਹਾਜ਼ਰ ਹੋਣਗੇ ਤੇ ਸੈਟਰਡੇ ਸੰਡੇ ਭਾਰਤੀ ਸਮਾਂ 8 ਵਜੇ ਤੇ ਉਹਦੇ ਨਾਲ ਵੀ ਜੁੜਨਾ ਤੁਸੀਂ। ਮਾਲ ਜੀ ਕਹਿੰਦੇ ਨੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ ਜੀ ਜੀਆਂ ਨੂੰ ਜੀ ਮਾਲ ਜੀ ਸਵਾਗਤ ਹੈ ਜੀ ਤੇ ਪਰਮਿੰਦਰ ਬਾਰਨਾ ਜੀ ਭਾਰਤ ਸਾਹਿਬ ਆਜੋ ਕਹਿੰਦੇ ਜੀ ਸਤਿ ਸ਼੍ਰੀ ਅਕਾਲ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸੱਜਣਾਂ ਨੂੰ ਜੀ ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਨੇ ਜੀਆਂ ਨੂੰ ਜੀ ਕਿਹਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੁਣ ਰਿਹਾ ਕਹਿੰਦੇ ਪ੍ਰੋਗਰਾਮ ਗ੍ਰੇਟ ਜੀ ਤੇ ਓਕੇ ਹੈ ਸਾਰਾ ਕੁਝ ਜੀ। ਜਿਮੀ ਕਾਟਰ ਸਾਹਿਬ ਬਾਈ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਭੁਪਿੰਦਰ ਭਾਰਤ ਜੀ ਵੀਰ ਜੀ ਉਹ ਲੱਗੇ ਰਹੋ ਜੀ ਵੀਰ ਜੀ। ਮਾਲ ਜੀ ਕਹਿੰਦੇ ਨੇ ਜੀ ਠੀਕ ਹੈ ਸਭ ਕੁਝ ਜੀ। ਮਾਨ ਸਿੰਘ ਹੁਸੈਨੀ ਜੀ ਲਿਖਦੇ ਨੇ ਆਪਣੇ ਹੈਲਸਿੰਕੀ ਤੋਂ ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਜੀ। ਔਜਲਾ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਯੂਐਸ ਤੋਂ ਸਾਰਿਆਂ ਨੂੰ ਪਿਆਰ ਭਰੀ ਜੀ ਤੇ ਮੇਰੀ ਹੋਈ ਮਰੀ ਹੋਈ ਜ਼ਮੀਰ ਕਦੇ ਜਾਗਦੀ ਨਹੀਂ ਬਸ ਗੱਲਾਂ ਦੇ ਵਿੱਚ ਹੀ ਰਹਿੰਦੀ ਹੈ ਜੀ ਕਹਿੰਦੇ ਤੇ ਜਦੋਂ ਆਪ ਕੰਮ ਦੇ ਨਹੀਂ ਰਹਿੰਦੇ ਫਿਰ ਕਾਹਦੀ ਕਹਿੰਦੇ ਜਾਗੀ ਹੈ ਜੀ। ਰਾਜਨ ਸੈਣੀ ਸਾਹਿਬ ਦੇ ਲਾਈਕ ਨੰਬਰ 7 ਜੀ ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ ਸਭ ਨੂੰ। ਸੁਰਜੀਤ ਭਾਰਤ ਸਾਡੇ ਮੱਦੇ ਸਤਿ ਸ਼੍ਰੀ ਅਕਾਲ ਭੇਜਦੇ ਨੇ। ਬਲਕਾਰ ਸਿੰਘ ਸੰਧੂ ਅੰਕਲ ਜੀ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਹੈ ਜੀ ਜੀਆਂ ਨੂੰ ਜੀ ਅੰਕਲ ਜੀ ਸ਼ੁਕਰੀਆ ਜੀ ਤੇ ਮਲੂਕ ਸਿੰਘ ਜੀ ਜੁੜੇ ਹੋਏ ਨੇ ਬਾਈ ਜੀ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿਣਾ ਜੀ ਜੀਆਂ ਨੂੰ ਜੀ ਬਾਈ ਜੀ ਸਵਾਗਤ ਹੈ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਹੈ ਜੀ। ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਬਿਲਕੁਲ ਸਹੀ ਕਿਹਾ ਸੈਣੀ ਸਾਹਿਬ ਜੀ ਤੇ ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਰਜਿੰਦਰ ਕੁਮਾਰ ਜੀਰਾ ਜੀ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਜੀਆਂ ਨੂੰ ਜੀ ਜੀਰਾ ਸਾਹਿਬ। ਮੁਕੱਦਰ ਬਾਈ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਪਿਆਰਿਓ ਜੀਆਂ ਨੂੰ ਜੀ ਤੇ ਗੁਲਾਬ ਦੇ ਫੁੱਲ ਭੇਜੇ ਨੇ। ਨਵਦੀਪ ਸਿੰਘ ਜੀ ਦਿੱਲੀ ਤੋਂ ਸਤਿ ਸ਼੍ਰੀ ਅਕਾਲ ਬਾਈ ਜੀ ਭੇਜਦੇ ਆ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਸੰਧੂ ਅੰਕਲ ਜੀ ਤੇ ਸ਼ੁਕਰੀਆ ਜਾਣੀਆਂ ਚਾਲ ਸਾਹਿਬ ਵੀਰ ਜੀ ਕਹਿੰਦੇ ਸੈਣੀ ਸਾਹਿਬ ਤੇ ਇਸੇ ਤਰ੍ਹਾਂ ਹਿੱਟ ਵਰਤ ਅੱਛਾ ਜੀ ਉਹ ਮੈਂ ਲਛਮਣ ਲਕੀਰ ਦੀ ਗੱਲ ਕੀਤੀ ਸੀ ਤੇ ਕੋਕਰੋਚਾਂ ਦੇ ਲਈ ਤੇ ਸੈਣੀ ਸਾਹਿਬ ਨੇ ਲਿਖਿਆ ਕਿ ਹਿੱਟ ਵਰਤਦੇ ਆ ਜੀ ਹੁਣ ਭਾਰਤ ਸਾਹਿਬ ਕਾਕਰੋਚ ਵਾਸਤੇ ਜੀ। ਜੀਰਾ ਜੀ ਕਹਿੰਦੇ ਆ ਬਾਈ ਜੀ ਮੇਰੇ ਹੁਣ ਵੀ 10 ਮਿੰਟ ਪਹਿਲਾਂ ਮੇਰੇ ਹੱਥ ਦੇ ਵਿੱਚ ਲਛਮਣ ਰੇਖਾ ਫੜੀ ਹੋਈ ਸੀ ਕਹਿੰਦੇ ਅੱਜ ਵੀ ਆਉਂਦੀ ਹੈ ਜੀ ਕਿਆ ਬਾਤ ਹੈ ਜੀ। ਤੇ ਰਾਜਨ ਜੀ ਕਹਿੰਦੇ ਆ ਮਤਲਬ ਤੁਸੀਂ ਖਟਮਲ ਰਹਿ ਨਹੀਂ ਦੇਣੇ ਜੀ ਹੁਣ ਕੋਈ ਵੀ। ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ ਤੇ ਇਸੇ ਤਰ੍ਹਾਂ ਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ ਜੀ ਸੈਣੀ ਸਾਹਿਬ ਜੀ ਤੇ ਬਹੁਤ ਖੂਬ ਜੀ ਆਪਣੇ ਟੀਮ ਦੇ ਵੱਲੋਂ ਵੀ ਕਿਹਾ ਕਿਤਾਬ ਨੂੰ ਪਸੰਦ ਕੀਤਾ ਹੈ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਆਖਰੀ ਸੁਣਿਆ ਐਵਰੀਬਾਡੀ ਹੈਵ ਏ ਗ੍ਰੇਟ ਵੀਕਐਂਡ ਜੀ। ਬਹੁਤ ਬਹੁਤ ਸ਼ੁਕਰੀਆ ਔਜਲਾ ਸਾਹਿਬ ਤੁਹਾਨੂੰ ਵੀ ਹੈਵ ਏ ਨਾਈਸ ਵੀਕਐਂਡ ਜੀ ਤੇ ਸਭ ਦੋਸਤਾਂ ਨੂੰ ਹੈਵ ਏ ਨਾਈਸ ਵੀਕਐਂਡ ਇੰਜੋਏ ਕਰੋ ਪਰਿਵਾਰਾਂ ਚ ਬੈਠੋ ਤੇ ਦੁਆਬਾ ਰੇਡੀਓ ਦੇ ਨਾਲ ਪ੍ਰੋਗਰਾਮਾਂ ਦੇ ਵਿੱਚ ਜੁੜਦੇ ਰਹੋ ਹੱਸਦੇ ਖੇਡਦੇ ਰਹੋ ਤੇ ਖੁਸ਼ੀਆਂ ਮਾਣਦੇ ਰਹੋ। ਤੇ ਲਓ ਦੋਸਤੋ ਉਹਨਾਂ ਦੋਸਤਾਂ ਦਾ ਵੀ ਜਾਂਦੇ ਜਾਂਦੇ ਸ਼ੁਕਰੀਆ ਕਰਾਂਗਾ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਜੀ। ਦੋਸਤੋ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਯੂਟਿਊਬ ਨੂੰ ਸਬਸਕ੍ਰਾਈਬ ਨਹੀਂ ਕੀਤਾ ਯੂਟਿਊਬ ਦੇ ਉੱਤੇ ਜਾ ਕੇ ਦੁਆਬਾ ਰੇਡੀਓ ਸਰਚ ਕਰ ਸਕਦੇ ਆ ਤੇ ਉਹਨੂੰ ਸਬਸਕ੍ਰਾਈਬ ਕਰ ਸਕਦੇ ਆ। ਯਾਦ ਰੱਖਣ ਦੀ ਜ਼ਰੂਰਤ ਨਹੀਂ ਰਹਿੰਦੀ ਤੇ ਤੁਹਾਡੇ ਤੱਕ ਸੁਨੇਹਾ ਜਿਹੜਾ ਤੇ ਇਨਵੀਟੇਸ਼ਨ ਜਿਹੜਾ ਜਾਂ ਨੋਟੀਫਿਕੇਸ਼ਨ ਜਿਹੜਾ ਪਹੁੰਚ ਜਾਂਦਾ ਹੈ ਤੇ ਪ੍ਰੋਗਰਾਮ ਦੇ ਨਾਲ ਜੁੜ ਸਕਦੇ ਹੋ। ਤੇ ਲਓ ਦੋਸਤੋ ਇਸ ਦੇ ਨਾਲ ਹੀ ਫਿਰ ਮੈਨੂੰ ਦਿਓ ਆ ਗਿਆ ਕੱਲ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਤੇ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ। ਇਸ ਨੂੰ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਜ਼ਰੂਰ ਇੰਜੋਏ ਕਰਨਾ ਤੇ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਜ਼ਿੰਦਗੀ ਇਸ ਦੇ ਨਾਲ ਹੀ ਹੈ। ਸਤਿ ਸ਼੍ਰੀ ਅਕਾਲ ਦੋਸਤੋ।

0: Guapa Radio.
1: ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਅੱਜ 27 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 6 ਵੱਜਦੇ ਹਨ। ਹੁਣੇ ਤੁਸੀਂ ਸਾਡਾ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਸੁਣ ਕੇ ਹਟੇ ਹੋ। ਹੁਣ ਤੁਹਾਡੇ ਲਈ ਅਸੀਂ ਪ੍ਰੋਗਰਾਮ ਗਾਉਂਦੇ ਸ਼ਾਮ ਲੈ ਕੇ ਹਾਜ਼ਰ ਹੋ ਰਹੇ ਹਾਂ। ਜਿਵੇਂ ਕਿ ਤੁਸੀਂ ਪਹਿਲਾਂ ਹੀ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸ਼ਾਇਰ ਦੋਸਤਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਆਪਣੀਆਂ ਲਿਖੀਆਂ ਹੋਈਆਂ ਰਚਨਾਵਾਂ ਨੂੰ ਤਰੰਨਮ ਦੇ ਵਿੱਚ ਪੇਸ਼ ਕਰਦੇ ਨੇ, ਜਾਂ ਉਹਨਾਂ ਗੀਤਕਾਰਾਂ ਨੂੰ ਜਿਹੜੇ ਗਾ ਕੇ ਆਪਣੇ ਗੀਤ ਪੇਸ਼ ਕਰਦੇ ਨੇ, ਅਤੇ ਜਾਂ ਅਸੀਂ ਉਹਨਾਂ ਸੰਗੀਤਕਾਰਾਂ ਨੂੰ ਅਤੇ ਗਾਇਕਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਕਿਸੇ ਹੋਰ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਨੂੰ ਵੀ ਸੁਰਬੱਧ ਕਰਕੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸਾਡੇ ਸਰੋਤਿਆਂ ਦੇ ਸਨਮੁੱਖ ਪੇਸ਼ ਕਰਦੇ ਨੇ। ਅੱਜ ਦਾ ਜਿਹੜਾ ਸਾਡਾ ਇਹ ਪ੍ਰੋਗਰਾਮ ਹੈ, ਇਸ ਦਾ ਆਗਾਜ਼ ਕਰਨ ਲਈ ਅਸੀਂ ਪਟਿਆਲਾ ਤੋਂ ਸਾਡੀ ਸ਼ਾਇਰ ਅਤੇ ਗਾਇਕ ਦੋਸਤ ਨਿਰਮਲਾ ਗਰਗ ਜੀ ਨੂੰ ਅਸੀਂ ਸੱਦਾ ਦੇਣ ਜਾ ਰਹੇ ਹਾਂ। ਨਿਰਮਲਾ ਗਰਗ ਜੀ ਇਸ ਗਾਉਂਦੀ ਸ਼ਾਮ ਦਾ ਆਗਾਜ਼ ਕਰਨ ਲਈ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਨਿਰਮਲਾ ਗਰਗ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।

0: ਵਾਹਿਗੁਰੂ ਜੀ।
1: ਗੁਰੂ ਜੀ ਨੇ ਜਿਹੜੀ ਰਚਨਾ ਤੁਹਾਡੇ ਨਾਲ ਸਾਂਝੀ ਕੀਤੀ ਹੈ, ਇਸ ਰਚਨਾ ਦੇ ਵਿੱਚ ਉਹਨਾਂ ਨੇ ਦਸਵੇਂ ਪਾਤਸ਼ਾਹ ਜੀ ਦੀਆਂ ਕੁਰਬਾਨੀਆਂ ਅਤੇ ਉਹਨਾਂ ਦੇ ਸਿਰੜ, ਉਹਨਾਂ ਦੇ ਤਿਆਗ ਦਾ ਜਿਹੜਾ ਵਰਣਨ ਕੀਤਾ ਹੈ। ਇਸ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਸਾਡੇ ਸ਼ਾਇਰ ਦੋਸਤ ਗਾਇਕ ਕੁਲਵੰਤ ਸਿੰਘ ਸਹਿਦੋਕੀ ਜੀ ਨੂੰ। ਉਹ ਵੀ ਸਿੱਖ ਇਤਿਹਾਸ ਦੇ ਵਿੱਚੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਸਿੰਘ ਸਹਿਦੋਕੀ ਜੀ ਸਾਡੀ ਗਾਉਂਦੀ ਸ਼ਾਮ ਦੇ ਇੱਕ ਕਹਿ ਲਈਏ ਸਿਤਾਰੇ ਨੇ। ਅਸੀਂ ਉਹਨਾਂ ਨੂੰ ਦੁਆਬਾ ਰੇਡੀਓ ਦੀ ਇਸ ਗਾਉਂਦੀ ਮਹਿਫਲ ਦੇ ਵਿੱਚ, ਗਾਉਂਦੀ ਸ਼ਾਮ ਦੇ ਵਿੱਚ ਜੀ ਆਇਆਂ ਕਹਿਣ ਦੀ ਖੁਸ਼ੀ ਮਹਿਸੂਸ ਕਰਦੇ ਹਾਂ। ਕੁਲਵੰਤ ਸਿੰਘ ਸਹਿਦੋਕੀ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਆਓ ਅਤੇ ਸਾਡੇ ਸਰੋਤਿਆਂ ਦੇ ਨਾਲ ਆਪਣੇ ਮੁਖਾਰਵਿੰਦ ਤੋਂ, ਆਪਣੀ ਸੁਰੀਲੀ ਆਵਾਜ਼ ਤੋਂ ਜਿਹੜੀ ਆ ਰਚਨਾ ਪੇਸ਼ ਕਰੋ। ਕੁਲਵੰਤ ਸਿੰਘ ਸਹਿਦੋਕੀ ਜੀ,
2: ਦਾਸ ਕੁਲਵੰਤ ਸਿੰਘ ਸਹਿਦੋਕੇ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਇੱਕ ਕਵਿਤਾ ਜਿਸ ਨੂੰ ਲਿਖਿਆ ਗੁਰਜੀਤ ਅਜਨਾਲਾ ਭੈਣ ਜੀ ਨੇ, ਪੇਸ਼ ਹੈ ਜੀ। ਬਾਜਾਂ ਵਾਲੇ ਦੇ ਹਾਂ ਫਰਜੰਦ ਵੀਰਿਆ, ਬਾਜਾਂ ਵਾਲੇ ਦੇ ਹਾਂ ਫਰਜੰਦ ਵੀਰਿਆ, ਦਾਦੀ ਸਾਨੂੰ ਆਖੇ ਚੰਦ ਚੰਦ ਵੀਰਿਆ, ਅੱਖੀਆਂ ਤੋਂ ਅਸਾਂ ਨਾ ਬਹਾਉਣਾ ਨੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਨਿੱਕਾ ਭਾਵੇਂ ਮੈਂ ਹਾਂ ਨਾ ਕਦੇ ਵੀ ਡਰਨਾ, ਸੂਬੇ ਦੀ ਕਚਹਿਰੀ ਵਿੱਚ ਪੈਰ ਧਰਨਾ, ਵੇਖੀ ਸੂਬਾ ਬੈਠਾ ਕੋਸੂ ਤੱਕ ਅਧੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਉਹ ਜਾਣਦਾ ਨੀ ਸੂਬਾ ਸਾਡੀਆਂ ਦਲੇਰੀਆਂ, ਜਾਣਦਾ ਨੀ ਸੂਬਾ ਸਾਡੀਆਂ ਦਲੇਰੀਆਂ, ਤਾਂ ਹੀ ਬੈਠਾ ਕਰੀ ਜਾਵੇ ਹੇਰਾ ਫੇਰੀਆਂ, ਹੋਮੇ ਜਾਲ ਉਹਦਾ ਟੁੱਟਣਾ ਅਖੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਲਾਲਚ ਡਰਾਵੇ ਦੇ ਝਕਾਉਣਾ ਲੋਚਦਾ, ਬੱਚੇ ਅਣਜਾਣ ਹਾਂ ਉਹ ਇਹੋ ਸੋਚਦਾ, ਮਾਰਦੇ ਹਾਂ ਲੱਤ ਸੂਬੇ ਦੀ ਜਗੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਵੀਰਾਂ ਤਾਂ ਹੀ ਮਿਲਣੇ ਨੂੰ ਚਿੱਤ ਕਰਦਾ, ਹੋ ਵੀਰਾਂ ਤਾਂ ਹੀ ਮਿਲਣੇ ਨੂੰ ਚਿੱਤ ਕਰਦਾ, ਅਜੀਤ ਤੇ ਜੁਝਾਰ ਬਿਨਾ ਨਹੀਂ ਉਹ ਸਰਦਾ, ਚੇਤੇ ਕਰਾਂ ਪਿਤਾ ਜੀ ਦੀ ਸ਼ਮਸ਼ੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਦਾਦੀ ਮਾਂ ਨੇ ਦਿੱਤੀ ਆਖਰੀ ਇਹ ਸਿੱਖਿਆ, ਮੰਗਣੀ ਨਾ ਕਦੇ ਰਹਿਮ ਵਾਲੀ ਭਿੱਖਿਆ, ਡਾਢੇ ਦੁੱਖ ਦੇਵੇ ਭਾਵੇਂ ਉਹ ਸਰੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਛੋਟਾ ਭਾਵੇਂ ਮੈਂ ਹਾਂ ਤੈਥੋਂ ਪਹਿਲਾਂ ਜਾਵਾਂਗਾ, ਛੋਟਾ ਭਾਵੇਂ ਮੈਂ ਹਾਂ ਤੈਥੋਂ ਪਹਿਲਾਂ ਜਾਵਾਂਗਾ, ਮੌਤ ਚੰਦਰੀ ਨੂੰ ਹੱਸ ਗਲ ਲਾਵਾਂਗਾ, ਉਹ ਮਿਲਣਾ ਹੈ ਦਾਦੇ ਤੇਗ ਧਣੀ ਵੀਰ ਨੂੰ, ਮਿਲਣਾ ਹੈ ਦਾਦੇ ਤੇਗ ਧਣੀ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ।
1: ਕੁਲਵੰਤ ਸਿੰਘ ਸਹਿਦੋਕੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿੱਚ ਵਸਦੀ ਸ਼ਾਇਰਾ ਕਿਰਨ ਸਿੰਗਲਾ ਜੀ ਨੂੰ। ਕਿਰਨ ਸਿੰਗਲਾ ਜੀ ਜਿਹੜੀ ਆ ਚਮਨ ਲਾਲ ਸ਼ੋਗਲ ਜੀ ਦੀ ਰਚਨਾ ਜਿਹੜੀ ਆ ਉਸ ਨੂੰ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜੀ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਹੈ। ਕਿਰਨ ਸਿੰਗਲਾ ਜੀ ਦਾ ਦੁਆਬਾ ਰੇਡੀਓ ਦੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ। ਕਿਰਨ ਸਿੰਗਲਾ ਜੀ, ਜੀ ਆਇਆਂ।
0: ਹੈਲੋ ਹੈਲੋ ਜੀ, ਮੈਂ ਕਿਰਨ ਸਿੰਗਲਾ ਪਟਿਆਲੇ ਤੋਂ ਇੱਕ ਆਪਣੇ ਲਾਲਾਂ ਦੀ ਸ਼ਹੀਦੀ ਬਾਰੇ ਕਵਿਤਾ ਪੇਸ਼ ਕਰ ਰਹੀ ਹਾਂ ਜੀ। ਲਿਖੀ ਹੋਈ ਸ਼ੁਗਲ ਜੀ ਨੇ।

0: ਧੰਨਵਾਦ ਜੀ।
1: ਕਿਰਨ ਸਿੰਗਲਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਪੰਜਾਬ ਦੇ ਰਾਜ ਕਵੀ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੋਦਣਾ ਦੇ ਜੰਪਲ ਚਰਨ ਸਿੰਘ ਸਫਰੀ ਜੀ ਦੇ ਪੋਤਰੇ ਹਰਪ੍ਰੀਤ ਸਿੰਘ ਸਫਰੀ, ਜਿਨ੍ਹਾਂ ਦਾ ਪਰਿਵਾਰ ਮਾਤਾ ਪਿਤਾ ਜੀ ਅੱਜ ਕੱਲ੍ਹ ਹੁਸ਼ਿਆਰਪੁਰ ਵਿਖੇ ਰਹਿ ਰਹੇ ਨੇ।

0: ਹਰਪ੍ਰੀਤ ਸਫਰੀ ਬਹੁਤ ਹੀ ਸੁਰੀਲੀ ਆਵਾਜ਼ ਦਾ ਮਾਲਕ ਏ ਤੇ ਉਸ ਦੇ ਹੱਥਾਂ ਦੇ ਵਿੱਚ ਜਿਹੜਾ ਆ ਬਹੁਤ ਕਹਿ ਲਈਏ ਇੰਨੀ ਸੰਗੀਤ ਏ ਜਿਸ ਚੀਜ਼ ਨੂੰ ਵੀ ਉਹ ਛੂੰਹਦਾ ਏ ਤੇ ਮਤਲਬ ਜਿਹੜਾ ਆ ਉਹ ਸੰਗੀਤ ਸੰਗੀਤ ਹੋ ਜਾਂਦਾ ਏ। ਹਰਪ੍ਰੀਤ ਸਫਰੀ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤਕਰੀਬਨ ਹਰ ਵਾਰ ਆਉਂਦਾ ਰਹਿੰਦਾ ਏ ਤੇ ਸਾਡੀ ਮਹਿਫਲ ਨੂੰ ਸਜਾਉਂਦਾ ਰਹਿੰਦਾ ਏ ਤੇ ਆਸ ਕਰਦੇ ਹਾਂ ਕਿ ਹਰਪ੍ਰੀਤ ਸਫਰੀ ਜਿਵੇਂ ਉਹਨਾਂ ਦੇ ਦਾਦਾ ਜੀ ਨੇ ਸ਼ਾਇਰੀ ਦੇ ਵਿੱਚ ਨਾਂ ਚਮਕਾਇਆ ਏ, ਹਰਪ੍ਰੀਤ ਸਫਰੀ ਜਿਹੜਾ ਆ ਆਪਣੀ ਗਾਇਕੀ ਦੇ ਵਿੱਚ ਨਾਂ ਚਮਕਾਏਗਾ। ਹਰਪ੍ਰੀਤ ਸਫਰੀ ਜੀ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ, ਦੁਆਬਾ ਰੇਡੀਓ ਦੀ ਸਾਡੀ ਟੀਮ ਅਤੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਲੱਭ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਸੋ ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਵਰਗਵਾਸੀ ਸਰਦਾਰ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਧਾਰਮਿਕ ਗੀਤ ਦਸਮ ਪਿਤਾ ਦਿਆਂ ਲਾਲਾਂ ਦਾ ਅੱਜ ਖੂਨ ਨੀਹਾਂ ਵਿੱਚ ਹੋਇਆ ਹੈ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਖੂਬ ਸਾਰਾ ਮਾਣ ਦਿਓਗੇ।

0: هر بيز سفريتهم بعد اونا دا دوست اونا دا هم سفر تے اونا دے دادا جی دیاں رچناواں گون بڑا ضلع ہے شیرپور دے شہر گڑھدی بڑا دا گائک رینکو شاہ دیوانہ رینکو شاہ دیوانہ ਹਰਪ੍ਰੀਤ ਵਾਂਗ ਹੀ ਬਹੁਤ ਹੀ ਸੁਰੀਲੀ ਆਵਾਜ਼ ਦਾ ਮਾਲਕ ਏ ਅਤੇ ਇਸ ਦੇ ਨਾਲ ਦੀ ਨਾਲ ਉਸ ਦੇ ਹੱਥਾਂ ਦੇ ਵਿੱਚ ਵੀ ਸੰਗੀਤ ਏ, ਉਸ ਦੇ ਗਲੇ ਦੇ ਵਿੱਚ ਵੀ ਪੂਰਾ ਸੋਜ ਏ ਅਤੇ ਉਹ ਜਿਨ੍ਹਾਂ ਸ਼ਬਦਾਂ ਨੂੰ ਆਪਣੇ ਗਲੇ ਦੇ ਵਿੱਚ ਉਤਾਰਦਾ ਏ ਤਾਂ ਉੱਥੋਂ ਬਹੁਤ ਹੀ ਸੁਰੀਲੀ ਆਵਾਜ਼ ਨਿਕਲਦੀ ਏ, ਉਸ ਦੇ ਨਾਲ ਉਹ ਸਰੋਤਿਆਂ ਦਾ ਮਨ ਮੋਹ ਲੈਂਦਾ ਏ। ਰਿੰਕੂ ਸ਼ਾਹ ਦੀਵਾਨਾ ਵੀ ਇਸ ਵਾਰ ਚਰਨ ਸਿੰਘ ਸਫਰੀ ਜੀ ਦੀ ਇੱਕ ਧਾਰਮਿਕ ਪਿਆਰੀ ਇਤਿਹਾਸਿਕ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਏ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਹੈਲੋ ਜੀ, ਸਤਿ ਸ੍ਰੀ ਅਕਾਲ ਜਨਾਬ ਚਰਨ ਸਿੰਘ ਸਫਰੀ, ਪੰਜਾਬ ਦੇ ਉੱਘੇ ਸ਼ਾਇਰ ਜਿਨ੍ਹਾਂ ਨੇ ਕਈ ਧਾਰਮਿਕ ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ ਔਰ ਸਿੱਖੀ ਦੀ ਸੇਵਾ ਕੀਤੀ ਆਪਣੀ ਕਲਮ ਰਾਹੀਂ, ਉਹਨਾਂ ਦੀ ਇੱਕ ਰਚਨਾ ਇੱਕ ਗੀਤ ਧਾਰਮਿਕ ਆਪ ਦੀ ਨਜ਼ਰ ਕਰਨ ਲੱਗਾ ਹਾਂ।

0: ਦੀਵਾਨਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜੱਸੋਵਾਲ ਜੀ ਨੂੰ। ਹਰਦੀਪ ਕੌਰ ਜੱਸੋਵਾਲ ਜੀ ਇੱਕ ਪਿਆਰੀ ਰਚਨਾ ਕਹਿ ਲਈਏ ਲੋਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਜੋ ਕਿ ਉੱਤਰ ਪਹਾੜੋਂ ਆਏ ਚਰਖੇ ਦੀ ਕੂਕ ਸੁਣ ਕੇ ਹਰਦੀਪ ਜੱਸੋਵਾਲ ਜੀ ਸਾਡੇ ਕਵੀ ਦਰਬਾਰ ਦੇ ਵਿੱਚ ਕਵਿਤਾਵਾਂ ਸੁਣਾਉਂਦੇ ਹੁੰਦੇ ਸੀ। ਇਸ ਵਾਰ ਉਹ ਪਹਿਲੀ ਵਾਰੀ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਹਾਜ਼ਰ ਹੋ ਰਹੇ ਨੇ ਅਤੇ ਉਹ ਵੀ ਗਾ ਕੇ ਲੋਕ ਗੀਤ ਗਾ ਕੇ ਆਪਣੀ ਹਾਜ਼ਰੀ ਲਾਉਣ ਆ ਰਹੇ ਨੇ। ਹਰਦੀਪ ਕੌਰ ਜੱਸੋਵਾਲ ਜੀ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਉੱਤਰ ਪਹਾੜੋ ਆਇਆ ਜੋ ਕਿ ਉੱਤਰ ਪਹਾੜੋ ਆਇਆ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਜੋ ਕਿ ਉੱਤਰ ਪਹਾੜੋ ਆਇਆ ਜੋ ਕਿ ਉੱਤਰ ਪਹਾੜੋ ਆਇਆ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਉੱਥੇ ਲੈ ਚੱਲ ਚਰਖਾ ਮੇਰਾ ਉੱਥੇ ਲੈ ਚੱਲ ਚਰਖਾ ਮੇਰਾ ਜਿੱਥੇ ਤੇਰੇ ਹੱਲ ਵਗਦੇ ਉਹ ਜਿੱਥੇ ਤੇਰੇ ਹੱਲ ਵਗਦੇ ਉਹ ਜਿੱਥੇ ਤੇਰੇ ਹੱਲ ਵਗਦੇ ਜੋਗੀ ਉੱਤਰ ਪਹਾੜੋ ਆਇਆ ਜੋਗੀ ਉੱਤਰ ਪਹਾੜੋ ਆਇਆ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਮੇਰੀ ਲੌਂਗ ਦਾ ਪਿਆਲੀ ਸ਼ਿਕਾਰਾ ਮੇਰੀ ਲੌਂਗ ਦਾ ਪਿਆਲੀ ਸ਼ਿਕਾਰਾ ਨਿਹਾਲੀਆ ਨਿਹਾਲ ਡੱਕ ਲੇ ਨਿਹਾਲੀਆ ਨਿਹਾਲ ਡੱਕ ਲੇ ਨਿਹਾਲੀਆ ਨਿਹਾਲ ਡੱਕ ਲੇ ਜੋਗੀ ਉੱਤਰ ਪਹਾੜੋ ਆਇਆ ਜੋਗੀ ਉੱਤਰ ਪਹਾੜੋ ਆਇਆ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਵਿਚਰ ਕੇ ਦੀ ਕੂਕ ਸੁਣ ਕੇ ਧੰਨਵਾਦ
0: ਦੇ ਪਿਆਰੇ ਸਰੋਤਿਓ। ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸਾਡੇ ਅਗਲੇ ਜੋ ਗੀਤਕਾਰ ਸੰਗੀਤਕਾਰ ਅਤੇ ਗਾਇਕ ਹਾਜ਼ਰ ਹੋ ਰਹੇ ਨੇ ਉਹ ਹਨ ਜਰਮਨ ਵੱਸਦੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ ਜਿੱਥੇ ਵਧੀਆ ਲਿਖਦੇ ਨੇ ਵਧੀਆ ਗਾਉਂਦੇ ਨੇ ਉੱਥੇ ਉਹ ਵਧੀਆ ਪੜ੍ਹਦੇ ਵੀ ਨੇ ਅਤੇ ਜਿਹੜੀਆਂ ਰਚਨਾਵਾਂ ਉਹਨਾਂ ਨੂੰ ਵਧੀਆ ਲੱਗਦੀਆਂ ਨੇ ਉਹ ਉਹਨਾਂ ਨੂੰ ਸੁਰਵਧ ਕਰਕੇ ਜਿਹੜਾ ਆ ਉਹ ਸਰੋਤਿਆਂ ਦੇ ਸਨਮੁੱਖ ਪੇਸ਼ ਕਰਨ ਦੀ ਖੁਸ਼ੀ ਵੀ ਪ੍ਰਾਪਤ ਕਰਦੇ ਰਹਿੰਦੇ ਨੇ। ਇਸ ਵਾਰ ਉਹ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਪੰਜਾਬੀ ਦੀ ਕਹਾਣੀਕਾਰਾ ਪੰਜਾਬੀ ਦੀ ਸ਼ਾਇਰਾ ਰਣਜੀਤ ਕੌਰ ਸਾਵੀ ਜਿਹੜੇ ਕਿ ਮਲੇਰਕੋਟਲਾ ਨਾਲ ਸੰਬੰਧ ਰੱਖਦੇ ਨੇ ਉਹਨਾਂ ਦੀ ਰਚਨਾ ਤੇਰੀਆਂ ਤੋਂ ਹੀ ਜਾਣੇ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ।

ਪਲਮਲ ਜੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਅਗਲੀ ਗਾਇਕਾ ਹਾਜ਼ਰ ਹੋ ਰਹੀ ਹੈ, ਜਿਹੜੀ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਖਮਾਚੋ ਨਾਲ ਸੰਬੰਧ ਰੱਖਦੀ ਹੈ। ਇੱਥੋਂ ਦੀ ਜੰਪ ਵਾਲੇ ਪਰ ਕਬੀਲਦਾਰੀ ਦੇ ਕਹਿ ਲਈਏ ਜਾਂ ਵਿਆਹਤਾ ਜੀਵਨ ਦੇ ਵਿੱਚ ਉਸ ਦਾ ਜਿਹੜਾ ਸੰਬੰਧ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਸਰਹੰਦ ਦੇ ਨਾਲ ਪਿਆ, ਅਤੇ ਉਸ ਦੀ ਅਸਲ ਵਿੱਚ ਜਿਹੜੀ ਮਾਸਟਰੀ ਹੈ ਉਹ ਲੋਕ ਗੀਤਾਂ ਦੇ ਉੱਤੇ ਹੈ। ਪਰ ਅੱਜ ਉਹ ਸਾਡੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਜਿਹੜਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਹਿੰਦੀ ਦਾ ਗੀਤ ਹੈ। ਆਸ ਕਰਦੇ ਹਾਂ ਕਿ ਸਰੋਤੇ ਰੀਨਾ ਸਿੰਘ ਦੇ ਇਸ ਗੀਤ ਨੂੰ ਵੀ ਪਸੰਦ ਕਰਨਗੇ। ਬਹੁਤ ਬਹੁਤ ਸਵਾਗਤ ਹੈ ਰੀਨਾ ਸਿੰਘ ਜੀ।

0: ਕਿੰਨਾ ਸਿੰਘ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਹਿਊਂ ਵਿਖੇ ਵੱਸਦੇ ਗਾਇਕ ਕ੍ਰਿਸ਼ਨ ਹਿਊਂ ਨੂੰ ਸੱਦਾ ਦੇਣ ਜਾ ਰਿਹਾ। ਉਹ ਵੀ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਇਸ ਗੀਤ ਨੂੰ ਵੀ ਤੁਸੀਂ ਪਸੰਦ ਕਰੋਗੇ। ਇਹ ਮੌਜੂਦਾ ਸਮੇਂ ਨਾਲ ਜੋੜ ਕੇ ਉਹਨਾਂ ਦਾ ਗੀਤ ਹੈ। ਕ੍ਰਿਸ਼ਨ ਹਿਊਂ ਜੀ, ਤੁਸੀਂ ਗਾਉਂਦੇ ਵਧੀਆ ਹੋ ਅਤੇ ਲਗਾਤਾਰ ਜਿਹੜੀ ਆ ਹਾਜ਼ਰੀ ਜਿਹੜੀ ਆ ਉਹ ਰੇਡੀਓ ਨਾਲ ਜੁੜੇ ਰਿਹਾ ਕਰੋ ਅਤੇ ਜਲਦੀ ਜਲਦੀ ਜਿਹੜੇ ਆ ਫਿਰ ਇਹ ਸਾਡੇ ਪ੍ਰੋਗਰਾਮਾਂ ਦੇ ਵਿੱਚ ਪਾਉਂਦੇ ਰਿਹਾ ਕਰੋ। ਜਿਵੇਂ ਦਿਲ ਦੀਆਂ ਗੱਲਾਂ ਪ੍ਰੋਗਰਾਮ ਹੈ, ਫਿਰ ਤੁਸੀਂ ਜਿਹੜਾ ਗਾਉਂਦੀ ਸ਼ਾਮ ਦੇ ਵਿੱਚ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਜਿਹੜੇ ਆ ਉਹ ਗੇੜਾ ਮਾਰਦੇ ਰਿਹਾ ਕਰੋ। ਕ੍ਰਿਸ਼ਨ ਹਿਊਂ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਬੜੇ ਕਮਾਲੇ ਜ਼ੁਲਮ ਤੂੰ ਹੁਣ ਇੱਕ ਨਾ ਸਹਿਣਾ, ਬੱਬਰ ਸ਼ੇਰਾ ਵਾਂਗੂ ਹੁਣ ਇਹਨਾਂ ਟੁੱਟ ਕੇ ਪੈਣਾ। ਬੜੇ ਕਮਾਲੇ ਜ਼ੁਲਮ ਤੂੰ ਹੁਣ ਇੱਕ ਨਾ ਸਹਿਣਾ, ਬੱਬਰ ਸ਼ੇਰਾ ਵਾਂਗੂ ਹੁਣ ਇਹਨਾਂ ਟੁੱਟ ਕੇ ਪੈਣਾ। ਭਾਂਡਾ ਤੇਰੀ ਹੈ ਕੜਵਾਲਾ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਪਤਾ ਨਹੀਂ ਜੇ ਤੈਨੂੰ ਪਰ ਇਤਿਹਾਸ ਪੁਰਾਣੇ ਨੂੰ, ਅਰਬੀ ਮੁਗਲ ਪਠਾਨ ਜਾਂ ਪੁੱਛੀ ਤੂੰ ਜਰਵਾਣੇ ਨੂੰ। ਪਤਾ ਨਹੀਂ ਜੇ ਤੈਨੂੰ ਪਰ ਇਤਿਹਾਸ ਪੁਰਾਣੇ ਨੂੰ, ਅਰਬੀ ਮੁਗਲ ਪਠਾਨ ਜਾਂ ਪੁੱਛੀ ਤੂੰ ਜਰਵਾਣੇ ਨੂੰ। ਉਲਟੇ ਵਗਦੇ ਪਾਣੀਆਂ ਦੇ ਰੁੱਖ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਅਣਖਾਂ ਦੀ ਮਿੱਟੀ ਦੇ ਜਾਏ ਅਣਖੀ ਸੂਰੇ, ਕਹਿਣੀ ਕਰਨੀ ਵਾਲੇ ਇਹ ਬਚਨਾਂ ਦੇ ਪੂਰੇ। ਅਣਖਾਂ ਦੀ ਮਿੱਟੀ ਦੇ ਜਾਏ ਅਣਖੀ ਸੂਰੇ, ਕਹਿਣੀ ਕਰਨੀ ਵਾਲੇ ਇਹ ਬਚਨਾਂ ਦੇ ਪੂਰੇ। ਆਕੜ ਵਾਲੀ ਧੌਣ ਨੂੰ ਫੜ ਮਰੋੜਨ ਆਏ ਹਾਂ, ਉਹ ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਮਿੱਟੀ ਸਾਡੀ ਮਾਤਾ ਪਾਣੀ ਪਿਤਾ ਸਾਡਾ ਹੈ, ਅੰਨਦਾਤਾ ਜੋ ਦੇਸ਼ ਦਾ ਪਰਦਾ ਪੇਟ ਤੁਹਾਡਾ ਹੈ। ਮਿੱਟੀ ਸਾਡੀ ਮਾਤਾ ਪਾਣੀ ਪਿਤਾ ਸਾਡਾ ਹੈ, ਅੰਨਦਾਤਾ ਜੋ ਦੇਸ਼ ਦਾ ਪਰਦਾ ਪੇਟ ਤੁਹਾਡਾ ਹੈ। ਟੁੱਟੇ ਦਿਲਾਂ ਨੂੰ ਬਾਲੀ ਰਲ ਕੇ ਜੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਹਾਂ ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ।
0: ਬਾਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਮੈਂ ਸ਼ਾਇਰ, ਗੀਤਕਾਰ, ਸੰਗੀਤਕਾਰ ਅਤੇ ਗਾਇਕਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡਾ ਅੱਜ ਦੇ ਇਸ ਬਹੁਤ ਘੱਟ ਸਮੇਂ ਵਾਲੇ ਪ੍ਰੋਗਰਾਮ ਦੇ ਵਿੱਚ ਸਾਥ ਦਿੱਤਾ ਅਤੇ ਪ੍ਰੋਗਰਾਮ ਨੂੰ ਨੇਪਰੇ ਚੜ੍ਹਨ ਦੇ ਵਿੱਚ ਸਾਡਾ ਸਹਿਯੋਗ ਕੀਤਾ ਅਤੇ ਅਸੀਂ ਸਰੋਤਿਆਂ ਦੇ ਵੀ ਧੰਨਵਾਦੀ ਹਾਂ ਵੀ ਉਹਨਾਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਜਿਹੜਾ ਆ ਪੂਰਾ ਮਾਣਿਆ ਏ ਅਤੇ ਜੇ ਇਸ ਦੇ ਵਿੱਚ ਕੋਈ ਕਮੀਆਂ ਪੇਸ਼ੀਆਂ ਰਹਿ ਗਈਆਂ ਹੋਣਗੀਆਂ ਅਤੇ ਉਸ ਲਈ ਮੈਂ ਸਾਰਿਆਂ ਤੋਂ ਖਿਮਾ ਮੰਗਦਾ ਅਤੇ ਅੰਤ ਦੇ ਵਿੱਚ ਹਰਬੰਸ ਸਿੰਘ ਵੱਲੋਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਸਾਰੇ ਸਰੋਤਿਆਂ, ਮਹਿਮਾਨਾਂ, ਗਾਇਕਾਂ ਅਤੇ ਗੀਤਕਾਰਾਂ ਨੂੰ ਇੱਕ ਵਾਰ ਫਿਰ ਅਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ, ਫਿਰ ਮਿਲਾਂਗੇ। ਰਫੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਹਾਲੀ ਤੋਂ ਸਾਡੇ ਕੰਚਨ ਜੈਨ ਜੀ, ਜਿਹੜੇ ਕਿ ਬਹੁਤ ਸੁਰੀਲੀ ਆਵਾਜ਼ ਦੇ ਨਾਲ ਗਾਉਂਦੇ ਨੇ। ਕੰਚਨ ਜੈਨ ਜੀ ਇੱਕ ਹਿੰਦੀ ਦਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜਾ ਕਿ ਭਾਵੇਂ ਫਿਲਮੀ ਗੀਤ ਹੈ ਪਰ ਉਹਨਾਂ ਨੇ ਆਪਣੀ ਆਵਾਜ਼ ਦੇ ਵਿੱਚ ਗਾਇਆ ਏ। ਕੰਚਨ ਜੈਨ ਜੀ, ਤੁਹਾਡਾ ਦੁਆਬਾ ਰੈਡੀ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਪਹਿਲੀ ਵਾਰੀ ਆਉਣ ਦੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ।

0: ద్వాపర రేడియో.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇੜੀ ਦੇ ਮੰਚ ਤੇ ਨਿੱਘਾ ਸਵਾਗਤ ਹੈ। ਮਾਫ਼ੀ ਚਾਹੁੰਦੇ ਹਾਂ, 8-10 ਮਿੰਟ ਆਪਾਂ ਲੇਟ ਹੈ, ਪਰ ਗੱਡੀ ਲੀਹ ਦੇ ਉੱਤੇ ਪਾ ਲੈਣੀ ਆਪਾਂ ਤੇ ਗੱਲਾਂ ਬਾਤਾਂ ਨਾਲ ਸ਼ੁਰੂ ਕਰ ਲੈਣੀਆਂ ਨੇ। ਤੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਤੇ ਸਵਾਗਤ ਜਿਹੜਾ ਕੀਤਾ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਸਾਰੇ ਦੋਸਤਾਂ ਦਾ। ਤੇ ਦੋਸਤੋ, ਹੁਣ ਤੋਂ ਲੈ ਕੇ 2-2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਦੇਸ਼ ਦੇ ਦੀਆਂ ਖ਼ਬਰਾਂ ਤੇ ਨਾਲ ਦੀ ਨਾਲ ਝਾਤ ਮਾਰਾਂਗੇ ਤੇ ਅੱਜ ਦੇ ਵਿਚਾਰ ਦੀ ਵੀ ਗੱਲ ਕਰਾਂਗੇ। ਤੇ ਇਸ ਦੇ ਨਾਲ ਹੀ ਜਿਹੜਾ ਕੁਝ ਨਾ ਕੁਝ ਅੱਜ ਕਹਾਣੀ ਸੁਣਾਉਣ ਦਾ ਸਿਲਸਿਲਾ ਵੀ ਜਿਹੜਾ ਚਲਾਵਾਂਗੇ ਨਾਲ। ਤੇ ਉਮੀਦ ਕਰਦੇ ਹਾਂ ਤੁਹਾਡੇ ਨਾਲ ਰਾਬਤਾ ਬਣ ਚੁੱਕਿਆ ਹੈ ਤੇ ਤੁਹਾਡੇ ਤੱਕ ਆਵਾਜ਼ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਜ਼ਰੂਰ ਥੱਲੇ ਕਮੈਂਟ ਕਰਕੇ ਯੂਟਿਊਬ ਦੇ ਉੱਤੇ ਵੀ ਦੱਸ ਸਕਦੇ ਹੋ। ਤੇ ਇਸੇ ਤਰ੍ਹਾਂ ਐਪ ਤੇ ਵੈਬਸਾਈਟ ਦੇ ਵਿੱਚ ਜੋ ਪ੍ਰੋਬਲਮ ਸੀ 2 ਦਿਨਾਂ ਤੋਂ, ਉਹ ਜਿਹੜੀ ਹੈ ਕਲੀਅਰ ਹੋ ਚੁੱਕੀ ਹੈ ਤੇ ਤੁਹਾਡੇ ਕੋਲ ਜਿਹੜੀ ਐਪ ਦੇ ਜ਼ਰੀਏ ਵੀ, ਵੈਬਸਾਈਟ ਦੇ ਜ਼ਰੀਏ ਵੀ, ਰੇਡੀਓ ਗਾਰਡਨ ਦੇ ਜ਼ਰੀਏ ਵੀ ਜਿਹੜੀ ਹੈ ਆਵਾਜ਼ ਪਹੁੰਚ ਰਹੀ ਹੋਵੇਗੀ, ਇਹ ਉਮੀਦ ਕਰਦੇ ਹਾਂ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 1962 ਸਟੂਡੀਓ ਦਾ ਨੰਬਰ ਹੈ। ਕਾਲ ਕਰਕੇ ਕੋਈ ਮਨ ਦਾ ਵਿਚਾਰ ਦੇਣਾ ਚਾਹੁੰਦੇ ਹੋ, ਜੋ ਵੀ ਗੱਲਬਾਤ ਚੱਲੇਗੀ ਉਹਦੇ ਉੱਤੇ ਆਪਣਾ ਕੋਈ ਤਜ਼ਰਬਾ ਸਾਂਝਾ ਕਰਨਾ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। ਇਸੇ ਤਰ੍ਹਾਂ ਪੰਜਾਬ ਤੋਂ ਲੈ ਕੇ ਅਮਰੀਕਾ ਤੱਕ ਸਿਆਸਤ ਦੇ ਵਿੱਚ ਧੜਥੱਲੀ ਮਚੀ ਹੈ ਤੇ ਟਰੰਪ ਸਾਹਿਬ ਦੇ ਅਵੱਲੇ ਬਿਆਨ ਤੇ ਕਹਿੰਦੇ ਨੇ ਕਾਫੀ ਉਥਲ ਪੁਥਲ ਹੋ ਰਹੀ ਹੈ ਜੀ ਅਮਰੀਕਾ ਦੇ ਵਿੱਚ ਵੀ, ਤੇ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਤੇ ਟਰੰਪ ਸਾਹਿਬ ਤੇ ਨੇਤਨਯਾਹੂ ਸਾਹਿਬ ਵੀ ਭਿੜ ਗਏ ਨੇ ਤੇ ਇਸੇ ਤਰ੍ਹਾਂ ਹੀ PM ਬਣਨ ਜਾ ਰਹੇ ਨੇ। PM ਲੱਗਦਾ ਕਿ ਅਮਰੀਕਾ ਦੇ ਵਿੱਚ ਰੋਟੀ ਪਾਣੀ ਜਿਹੜਾ ਦਾਣਾ ਪਾਣੀ ਖਤਮ ਹੁੰਦਾ ਨਜ਼ਰ ਆ ਰਿਹਾ ਹੈ ਟਰੰਪ ਸਾਹਿਬ ਦਾ। ਤੇ ਦੇਖਦੇ ਅੱਗੇ ਜਾ ਕੇ ਕੀ ਕੁਝ ਬਣਦਾ, ਵਿਸਤਾਰ ਦੇ ਵਿੱਚ ਖਬਰਾਂ ਲਵਾਂਗੇ। ਤੇ ਲੋ, ਸਮਾਂ ਖਰਾਬ ਨਾ ਕਰਦੇ ਹੋਏ ਅੱਜ 21 ਮਈ 2026 ਦਾ ਦਿਹਾੜਾ ਤੇ 1581 ਮੈਂ ਐਪੀਸੋਡ ਲੈ ਕੇ ਤੁਹਾਡੇ ਨਾਲ ਲਾਈਵ ਹਾਜ਼ਰ ਹਾਂ। ਆਵਾਜ਼ ਟਨਾ ਟਨ ਹੈ ਆਪਣੇ ਸ਼ੈਲੀ ਭਾਈ ਜੀ ਕਹਿੰਦੇ ਆ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ। ਤੇ ਲਓ ਦੋਸਤੋ, ਫਿਰ ਅੱਜ ਦੇ ਵਿਚਾਰ ਦੇ ਨਾਲ ਗੱਲਬਾਤ ਦੀ ਆਪਾਂ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਸਾਰਾ ਕੁਝ ਦਰੁਸਤ ਹੈ, ਤੁਹਾਡੀ ਹਰੀ ਝੱਡੀ ਹੋ ਚੁੱਕੀ ਹੈ ਤੇ ਹੁਣ ਤੋਂ ਲੈ ਕੇ 2-2.25 ਘੰਟੇ ਤੱਕ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਜਿਹੜਾ ਬਰਕਰਾਰ ਰਹੇਗਾ। ਤੇ ਅੱਤਵਾਦ ਵਿਰੋਧੀ ਦਿਵਸ ਵੀ ਅੱਜ ਤੇ ਉਹਦੀ ਗੱਲਬਾਤ ਵੀ ਕਰਦੇ ਹਾਂ। 21 ਮਈ ਦਾ ਦਿਹਾੜਾ, ਕਹਿੰਦੇ ਚੰਗਾ ਫੈਸਲਾ ਹਮੇਸ਼ਾ ਗਿਆਨ ਦੇ ਆਧਾਰਿਤ ਹੁੰਦਾ ਹੈ, ਨਾ ਕਿ ਗਿਣਤੀ ਦੇ ਆਧਾਰਿਤ ਹੁੰਦਾ। ਪਲੈਟੋ ਉਹਨਾਂ ਦੀ ਜਿਹੜੀ ਲਿਖਤ ਦੇ ਵਿੱਚ ਉਹ ਤੁਹਾਡੇ ਨਾਲ ਗੱਲ ਸਾਂਝੀ ਕਰ ਰਹੇ ਹਾਂ। ਕੁਆਲਿਟੀ ਤੇ ਕੁਆਂਟਿਟੀ ਦੇ ਵਿੱਚ ਜਿਹੜਾ ਫਰਕ ਰੱਖਣ ਦੀ ਜ਼ਰੂਰਤ ਹੈ ਤੇ ਬਾਕੀ ਜਿਹੜੇ ਇਕੱਲੇ ਚੱਲਦੇ ਨੇ ਰਾਹਾਂ ਦੇ ਉੱਤੇ ਉਹਨਾਂ ਨੂੰ ਜਿਹੜਾ ਦੁਨੀਆਂ ਚੇਤਿਆਂ ਦੇ ਵਿੱਚ ਰੱਖਦੀ ਹੈ ਤੇ ਭੀੜ ਜਿਹੜੀ ਹੈ ਉਹ ਭੀੜ ਦੇ ਵਿੱਚ ਆਪਣੇ ਆਪ ਦੇ ਵਿੱਚ ਜਿਹੜੇ ਆਪ ਹੀ ਗੁਆਚ ਜਾਂਦੀ ਹੈ। 21 ਮਈ 427 ਜਦੋਂ ਇਹ ਦੁਨੀਆਂ ਦਾ ਆਗਾਜ਼ ਹੁੰਦਾ ਹੈ, 427 ਨਾ 1926 ਜਾਂ 1930 ਜਾਂ 1875 ਨਾ 1625 ਤੇ ਸਿੱਧਾ ਹੀ ਤੁਹਾਨੂੰ ਲੈ ਚੱਲਦੇ ਹਾਂ 1000 ਸਦੀ ਤੋਂ ਵੀ ਥੱਲੇ 427 ਦੇ ਵਿੱਚ ਅੱਜ ਦੇ ਦਿਹਾੜੇ ਚ। ਯੂਨਾਨ ਦੇ ਜਿਹੜੇ ਸਨ ਫਿਲਾਸਫਰ ਪਲੈਟੋ ਦਾ ਜਨਮ ਹੋਇਆ ਸੀ ਇਸ ਦਿਨ ਦੇ ਉੱਤੇ ਤੇ ਉਹਨੇ ਜਿਹੜੀ ਹੈ ਅੱਜ ਤੱਕ ਵੀ ਦਿਲਾਂ ਦੇ ਉੱਤੇ ਉਹਨੇ ਰਾਜ ਕੀਤਾ ਹੈ, ਜਿਹੜੀ ਉਸਦੇ ਸੋਚ ਦੇ ਕਾਇਲ ਨੇ। ਦੁਨੀਆਂ ਨੂੰ ਇੱਕ ਵੱਖਰਾ ਉਹਨੇ ਅੰਦਾਜ਼ ਦਿੱਤਾ ਜਿਉਣ ਦਾ, ਸੋਚ ਦਿੱਤੀ ਹੈ, ਫਿਲਾਸਫੀ ਦਿੱਤੀ ਹੈ। 1904 ਦੇ ਵਿੱਚ ਪੈਰਿਸ ਦੇ ਵਿੱਚ ਫੁੱਟਬਾਲ ਦੀ ਜਥੇਬੰਦੀ ਫੀਫਾ ਹੋਣ ਦੇ ਵਿੱਚ ਆਈ ਤੇ ਉਹਦੀਆਂ ਧੜੱਲੇਦਾਰ ਫਿਰ ਤੋਂ ਤਿਆਰੀਆਂ ਚੱਲ ਰਹੀਆਂ ਨੇ ਕੈਨੇਡਾ ਦੇ ਵਿੱਚ ਤੇ ਸਟੇਡੀਅਮ ਬਰਕਰਾਰ ਫੁੱਲ ਨੇ, ਤਿਆਰੀਆਂ ਨੇ, ਹੋਟਲ ਰੈਸਟੋਰੈਂਟ ਸਾਰਾ ਕੁਝ। ਤੇ ਇਸ ਗਰਮੀਆਂ ਦੇ ਵਿੱਚ ਜਿਹੜਾ ਜੂਨ ਜੁਲਾਈ ਦੇ ਵਿੱਚ ਲਗਾਤਾਰਤਾ ਦੇ ਵਿੱਚ ਮੈਚਾਂ ਦੀ ਲੜੀ ਸ਼ੁਰੂ ਹੋ ਜਾਣੀ ਹੈ ਤੇ ਫੀਫਾ ਵਰਲਡ ਕੱਪ ਜਿਹੜਾ ਫਿਰ ਆਪਾਂ ਟੀਵੀਆਂ ਦੇ ਉੱਤੇ ਰਲ ਮਿਲ ਕੇ ਬਹਿ ਕੇ ਦੇਖਾਂਗੇ ਤੇ ਗੱਲਾਂ ਬਾਤਾਂ ਵੀ ਉਹਦੀਆਂ ਕਰਾਂਗੇ। 1849 ਦੇ ਵਿੱਚ ਮਹਾਰਾਣੀ ਜਿੰਦਾ ਕਿਲੇ ਦੇ ਵਿੱਚੋਂ ਫਰਾਰ ਹੋ ਕੇ ਨੇਪਾਲ ਪਹੁੰਚੀ ਸੀ, ਜਿਵੇਂ ਆਪਾਂ ਕੱਲ ਜ਼ਿਕਰ ਵੀ ਕੀਤਾ ਸੀ। ਉਹ ਜਿਹੜਾ ਹੀਰਾ ਸੀਗਾ, ਕੋਹੇਨੂਰ ਹੀਰਾ, ਮਹਾਰਾਜਾ ਰਣਜੀਤ ਸਿੰਘ ਦੇ ਕੋਲ ਕਿੱਥੋਂ ਆਉਂਦਾ ਹੈ, ਉਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਤੇ ਦਲੀਪ ਸਿੰਘ ਉਹਨਾਂ ਦਾ ਪੁੱਤਰ, ਉਹਦਾ ਜਦੋਂ ਮੇਲ ਹੁੰਦਾ ਹੈ, ਮਿਲਦੇ ਇੱਕ ਦੂਸਰੇ ਨੂੰ ਤੇ ਉਹ ਤੋਂ ਬਾਅਦ ਫਿਰ ਉਹ ਇੰਗਲੈਂਡ ਆਪਣੇ ਨੇਪਾਲ ਨੂੰ ਚਲੇ ਜਾਂਦੇ ਆ। 1881 ਦੇ ਵਿੱਚ ਅਮਰੀਕੀ ਰੈੱਡ ਕਰਾਸ ਸੰਸਥਾ ਦੀ ਸਥਾਪਨਾ ਹੁੰਦੀ ਹੈ ਤੇ 1914 ਦੇ ਵਿੱਚ ਕੈਨੇਡਾ ਸਰਕਾਰ ਨੇ ਕਾਮਾਗਾਟਾ ਮਾਰੂ ਜਹਾਜ਼ ਨੂੰ ਵਿਕਟੋਰੀਆ ਬੰਦਰਗਾਹ ਦੀ ਜੂਹ ਦੇ ਵਿੱਚ ਦਾਖਲ ਹੋਣ ਤੋਂ ਰੋਕ ਲਿਆ ਸੀ। 1920 ਦੇ ਵਿੱਚ ਰੋਜ਼ਾਨਾ ਅਕਾਲੀ ਪੱਤਰਿਕਾ ਜਿਹੜੀ ਹੈ, ਅਖਬਾਰ ਜਿਹੜੀ ਸ਼ੁਰੂ ਹੁੰਦੀ ਹੈ ਤੇ 1922 ਦੇ ਵਿੱਚ ਫਿਲਮਕਾਰ ਸੱਤਿਆਜੀਤ ਰਾਏ ਦਾ ਜਨਮ ਹੁੰਦਾ ਹੈ। 1935 ਦੇ ਵਿੱਚ ਕੁਆਇਟਾ ਪਾਕਿਸਤਾਨ ਦੇ ਭੂਚਾਲ ਦੇ ਵਿੱਚ 40,000 ਮੌਤਾਂ ਹੁੰਦੀਆਂ ਨੇ ਤੇ ਸਾਡੀ ਮਾਤਾ ਸ਼੍ਰੀ ਜਿਹੜੀ ਹੈ ਇਹ ਕੁਆਇਟਾ ਤੋਂ ਸਨ, ਸ਼ਾਇਦ ਜੇ ਜਿੰਨੀ ਕੁ ਮੈਨੂੰ ਜਾਣਕਾਰੀ ਹੈ। ਪੁੱਛਣ ਦੀ ਕੋਸ਼ਿਸ਼ ਕਰੀ ਦੀ ਹੈ, ਪਰ 1947 ਦੀ ਵੰਡ ਤੋਂ ਬਾਅਦ ਫਿਰ ਇੱਧਰ ਆਉਣਾ ਪੈ ਗਿਆ, ਬੰਬੇ ਦੇ ਵਿੱਚ ਵੀ ਰਹਿਣਾ ਪਿਆ, ਫਿਰ ਜਿਹੜਾ ਪੰਜਾਬ ਦੇ ਵਿੱਚ ਵਾਪਸੀ ਹੁੰਦੀ ਹੈ। 1991 ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਤਾਮਿਲ ਮਨੁੱਖੀ ਬੰਬ ਦੇ ਨਾਲ ਤਾਮਿਲਨਾਡੂ ਨੇੜੇ ਹੱਤਿਆ ਕਰ ਦਿੱਤੀ ਜਾਂਦੀ ਹੈ ਤੇ 2012 ਦੇ ਵਿੱਚ ਜਮਨ ਦੇ ਵਿੱਚ ਆਤਮਘਾਤੀ ਬੰਬ ਦੇ ਵਿੱਚ 120 ਲੋਕ ਜਿਹੜੇ ਨੇ ਮਾਰੇ ਜਾਂਦੇ ਹੈ। ਅੱਤਵਾਦ ਵਿਰੋਧੀ ਦਿਵਸ ਦੁਨੀਆਂ ਦੇ ਵਿੱਚ ਮਨਾਇਆ ਜਾਂਦਾ ਅੱਜ ਦੇ ਦਿਹਾੜੇ ਤੇ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਮੌਤ ਤੋਂ ਬਾਅਦ ਹਰ ਸਾਲ 21 ਮਈ ਨੂੰ ਅੱਤਵਾਦ ਦੇ ਵਿਰੋਧੀ ਦਿਵਸ ਦੇ ਤੌਰ ਦੇ ਉੱਤੇ ਨੂੰ ਮਨਾਉਣਾ ਸ਼ੁਰੂ ਕੀਤਾ ਤੇ ਉਹ ਦੇਸ਼ ਦੇ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਮੰਤਰੀ ਸਨ ਜੋ 40 ਸਾਲ ਦੀ ਉਮਰ ਦੇ ਵਿੱਚ ਪ੍ਰਧਾਨ ਮੰਤਰੀ ਬਣੇ। 21 ਮਈ 1991 ਨੂੰ ਮਦਰਾਸ ਚੇਨਈ ਦੇ ਪਿੰਡ ਪੇਰ ਬਦੂਰ ਵਿੱਚ ਜਿਹੜਾ ਸੀ ਲਿਬਰੇਸ਼ਨ ਟਾਈਗਰ ਆਫ ਤਾਮਿਲ ਈਲਮ ਦੀ ਜਿਹੜੀ ਸੀ ਮਹਿਲਾ ਮੈਂਬਰ ਨੇ ਆਤਮਘਾਤੀ ਬੰਬ ਧਮਾਕੇ ਦੇ ਨਾਲ ਹੱਤਿਆ ਕਰ ਦਿੱਤੀ ਤੇ ਬਾਅਦ ਦੇ ਵਿੱਚ ਵੀਪੀ ਸਿੰਘ ਸਰਕਾਰ ਨੇ ਐਲਾਨ ਕੀਤਾ ਕਿ ਹਰ ਸਾਲ 21 ਮਈ ਨੂੰ ਅੱਤਵਾਦ ਦੇ ਵਿਰੋਧੀ ਦਿਵਸ ਮਨਾਇਆ ਜਾਇਆ ਕਰੇਗਾ। ਦੂਸਰੇ ਪਾਸੇ ਮਹਾਨ ਚਿੰਤਕ ਪਲੈਟੋ ਦੀ ਗੱਲ ਕੀਤੀ ਹੈ, ਆਪਣੇ ਫਿਲੋਸਫਰ ਦੀ, ਉਹਦਾ ਥੋੜਾ ਜਿਹਾ ਜ਼ਿਕਰ ਕਰਕੇ ਫਿਰ ਆਪਾਂ ਅਖਬਾਰੀ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਪੁਰਾਤਨ ਇਤਿਹਾਸ ਦੇ ਵਿੱਚ ਸੁਕਰਾਤ, ਗਲੀਲੀਓ, ਪਲੈਟੋ ਅਜਿਹੇ ਮਹਾਨ ਵਿਅਕਤੀ ਹੋਏ ਨੇ ਜੋ ਆਪਣੇ ਵਿਚਾਰਾਂ ਤੇ ਬੁੱਧੀ ਦੇ ਕਾਰਨ ਆਪਣੇ ਸਮਕਾਲੀਆਂ ਤੋਂ ਹਜ਼ਾਰਾਂ ਸਾਲ ਅੱਗੇ ਸਨ। ਦੇਖੋ ਉਹਨਾਂ ਦਾ ਜਨਮ ਕਦੋਂ ਹੁੰਦਾ, 400 ਤੇ ਸਦੀ 27 ਦੇ ਵਿੱਚ BC ਦੇ ਵਿੱਚ ਤੇ ਅੱਜ 2026 ਚੱਲ ਰਿਹਾ। ਉਹਨਾਂ ਦੇ ਪੇਸ਼ ਕੀਤੇ ਸਿਧਾਂਤ ਅੱਜ ਵੀ ਮਹਾਨ ਪ੍ਰੇਰਣਾ ਸਰੋਤ ਨੇ ਤੇ ਚਾਨਣ ਮੁਨਾਰੇ ਨੇ, ਇੱਕ ਜਿਹੜਾ ਦੀਵੇ ਦੀ ਰੋਸ਼ਨੀ ਵਾਂਗ ਉਹ ਇੱਕ ਦੂਸਰੇ ਨੂੰ ਰੁਸ਼ਨਾਉਂਦੇ ਆ, ਜਿੱਥੇ ਤੱਕ ਉਹਨਾਂ ਦੀ ਗੱਲਬਾਤ ਜਾਂਦੀ ਹੈ ਆਪਸ ਦੇ ਵਿੱਚ ਸਾਂਝੀ ਹੁੰਦੀ ਹੈ, ਚਾਨਣ ਮੁਨਾਰੇ ਵਾਂਗ ਅਗਵਾਈ ਕਰ ਰਹੇ ਨੇ। ਤੇ ਪਲੈਟੋ ਦਾ ਜਨਮ ਜਿਹੜਾ ਸੀ ਅੱਜ ਦੇ ਦਿਹਾੜੇ ਦੇ ਉੱਤੇ 21 ਮਈ 427 BC ਨੂੰ ਯੂਨਾਨ ਦੇ ਸ਼ਹਿਰ ਏਥਨਸ ਦੇ ਵਿੱਚ ਹੁੰਦਾ। ਉਸਦਾ ਦਿਮਾਗ ਤਿੱਖਣ ਬੁੱਧੀ, ਸੰਵੇਦਨਸ਼ੀਲ ਤੇ ਦੂਰ ਅੰਦੇਸ਼ੀ ਸੀ। ਉਹਦਾ ਉਸਤਾਦ ਤੇ ਪ੍ਰੇਰਣਾ ਸਰੋਤ ਸੀ ਵਿਦਵਾਨ ਸੁਕਰਾਤ, ਅਰਸਤੂ ਉਸਦਾ ਸ਼ਗਿਰਦ ਸੀ। ਪਲੈਟੋ ਨੇ ਉਸਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਸੁਕਰਾਤ ਨੇ ਜਿਹੜਾ ਸੀ ਕਪਟੀ ਤੇ ਅਨਿਆਇ ਸਮਾਜ, ਜਿਹੜਾ ਮਤਲਬ ਕਿ ਧੋਖੇ ਵਾਲਾ ਲੋਕ ਸਨ, ਧੋਖਾਧਾੜੀ ਕਰਦੇ ਸਨ, ਕਪਟ ਲੋਕ ਸਨ ਜਿਹੜੇ, ਤੇ ਦੂਸਰੇ ਪਾਸੇ ਜਿਹੜੇ ਸੀ ਆਪਣੇ ਅਨਿਆਇ ਕਰਦੇ ਸੀ ਸਮਾਜ ਦੇ ਨਾਲ, ਉਹਦੇ ਵਿੱਚ ਰਹਿਣ ਦੀ ਥਾਂ ਜ਼ਹਿਰ ਪੀਣ ਨੂੰ ਜਿਹੜੀ ਪਹਿਲ ਦੇ ਦਿੱਤੀ ਸੀ। ਸੁਕਰਾਤ ਦੇ ਵਿਚਾਰਾਂ ਨੂੰ ਲਿਖਤੀ ਰੂਪ ਦੇਣ ਵਾਲਾ ਪਲੈਟੋ ਸੀ, ਜੋ ਸੁਕਰਾਤ ਬੋਲਦਾ ਉਹ ਉਸਨੂੰ ਜਿਹੜਾ ਨੋਟ ਕਰ ਲੈਂਦਾ ਸੀ। ਪਲੈਟੋ ਨੂੰ ਬਹੁਤ ਦੁੱਖ ਲੱਗਿਆ ਕਿ ਐਸਾ ਵਿਅਕਤੀ ਤਾਂ ਦੇਸ਼ ਦਾ ਰਾਜਾ ਹੋਣਾ ਚਾਹੀਦਾ ਸੀ ਜਿਸ ਨੂੰ ਹਾਕਮ ਲੋਕਾਂ ਨੇ ਮਰਨ ਦੇ ਲਈ ਮਜਬੂਰ ਕਰ ਸੁੱਟਿਆ। ਦੁਖੀ ਹੋ ਕੇ ਉਹ ਯੂਨਾਨ ਨੂੰ ਛੱਡ ਕੇ ਇਟਲੀ, ਜਿਹੜਾ ਸਿਸਲੀ ਸ਼ਹਿਰ ਹੈ ਉਹਦੇ ਨਾਂ ਦੇ ਉੱਤੇ ਪੀਜੇ ਵੀ ਹੈ, ਸਿਸਲੀ ਆਦਿ ਜਿਹੜਾ ਦੇਸ਼ਾਂ ਦੇ ਵਿੱਚ ਘੁੰਮਦਾ ਰਿਹਾ ਤੇ ਉਹ ਗਣਿਤ ਵਿਗਿਆਨੀ ਸ਼ਾਸਤਰੀ ਪਾਇਥਾਗੋਰਸ ਨੂੰ ਜਿਹੜਾ ਮਿਲ ਕੇ ਉਸਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਇਆ। 12 ਸਾਲ ਦੇ ਬਾਅਦ ਏਥਨਸ ਵਾਪਸ ਮੁੜਿਆ ਤਾਂ ਦੁਨੀਆਂ ਭਰ ਦੇ ਗਿਆਨ ਤੇ ਜਿਹੜੇ ਸਨ ਗਿਆਨੀ ਤੇ ਗਿਆਨ ਤੇ ਵਿਦਵਤਾ ਦੇ ਨਾਲ ਉਹ ਭਰਪੂਰ ਸੀ, ਲੈਸ ਸੀ ਪੂਰਾ। ਪਲੈਟੋ ਦੇ ਮੁਤਾਬਕ ਦੇਸ਼ ਦਾ ਰਾਜਾ ਪ੍ਰਬੰਧ ਜਿਹੜਾ ਸੀ ਨਿਪੁੰਨ ਬੁੱਧੀਮਾਨ, ਪੜ੍ਹੇ ਲਿਖੇ, ਰੱਜੇ ਪੁੱਜੇ ਲੋਕ, ਉੱਚੇ ਸੁੱਚੇ ਆਚਰਣ ਦੇ ਮਾਲਕ ਹੋਣੇ ਚਾਹੀਦੇ ਨੇ, ਉਹ ਜਿਹੜਾ ਸੀ ਇਹ ਸੋਚਦਾ ਸੀ। ਉਹ ਜਨਤਾ ਨੂੰ ਪਿਆਰ ਕਰਨ ਵਾਲੇ ਤੇ ਇਨਸਾਫ਼ ਪਸੰਦ ਹੋਣੇ ਚਾਹੀਦੇ ਨੇ। ਪਲੈਟੋ ਦੇ ਸਿਧਾਂਤਾਂ ਦੇ ਵਿੱਚ ਜੱਜਾਂ ਵਕੀਲਾਂ ਦੇ ਲਈ ਕੋਈ ਥਾਂ ਨਹੀਂ, ਉਹਨਾਂ ਨੂੰ ਜਿੱਧਰੋਂ ਜ਼ਿਆਦਾ ਪੈਸਾ ਮਿਲਦਾ ਹੈ ਉਹ ਉਸਦੇ ਹੱਕ ਦੇ ਵਿੱਚ ਹੋ ਜਾਂਦੇ ਨੇ। ਮੁਜਰਮਾਂ ਦੀ ਜਿਹੜੀ ਗਿਣਤੀ ਦੇ ਵਿੱਚ ਵਾਧਾ ਹੁੰਦਾ ਹੈ ਤੇ ਉਹਨਾਂ ਨੂੰ ਹੱਲਾਸ਼ੇਰੀ ਮਿਲਦੀ ਹੈ ਤੇ ਅਨਿਆਏ ਵੱਧਦਾ ਜਾਂਦਾ ਹੈ। ਉਚੇਰੀ ਵਿੱਦਿਆ ਦੇ ਚਾਹਵਾਨ ਵਿਗਿਆਨ ਦੇ ਅਧਿਐਨ ਕਰਕੇ ਵਿਗਿਆਨੀ, ਇੰਜੀਨੀਅਰ, ਡਾਕਟਰ, ਮਿਲਟਰੀ ਅਫਸਰ, ਮਕੈਨਿਕ ਬਣ ਸਕਦੇ ਨੇ ਤੇ ਘੱਟ ਰੁਚੀ ਵਾਲੇ ਖੇਤੀਬਾੜੀ, ਵਪਾਰ, ਮਜ਼ਦੂਰੀ ਆਦਿ ਕਾਰੋਬਾਰ ਕਰ ਸਕਦੇ ਹੈ। ਪੜ੍ਹਾਈ ਦਾ ਜਿਹੜਾ ਸੀ, ਪੜ੍ਹਾਈ ਦਾ ਚਿੰਤਨ ਕਰਨ ਦੇ ਲਈ 5 ਸਾਲ ਦਾ ਕੋਰਸ ਦਰਸ਼ਨ ਸ਼ਾਸਤਰ ਦੀ ਪੜ੍ਹਾਈ ਦਾ ਹੋਵੇਗਾ। ਪਲੈਟੋ ਦਾ ਸੰਕਲਪ ਸੀ ਕਿ ਬੱਚੇ ਸਟੇਟ ਦੀ ਜਿਹੜੀ ਆ ਮਲਕੀਅਤ ਹੈ ਉਹਤੇ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਮਤਲਬ ਕਿ ਜਿਹੜੀ ਹੈ ਆਪਣੇ ਪਲੈਟੋ ਦਾ ਸੋਚਣਾ ਸੀ, ਉਹਦਾ ਸੰਕਲਪ ਸੀ ਕਿ ਬੱਚੇ ਜਿਹੜੇ ਨੇ ਸਟੇਟ ਦੀ ਮਲਕੀਅਤ ਹੈ ਤੇ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਮਾਂ ਬਾਪ ਜਨਮ ਦਿੰਦੇ ਨੇ ਤੇ ਬਾਕੀ ਪਾਲਣ ਪੋਸ਼ਣ, ਪੜ੍ਹਾਈ, ਸਿਖਲਾਈ ਆਦਿ ਸਭ ਦੀ ਜ਼ਿੰਮੇਵਾਰੀ ਸਟੇਟ ਦੀ ਹੋਵੇ ਤੇ ਹੈ ਵੀ। ਬੱਚਿਆਂ ਦੀ ਸਿੱਖਿਆ ਖੇਡ ਤੇ ਮਨੋਰੰਜਨ ਤਰੀਕੇ ਦੇ ਨਾਲ ਹੀ ਪੜ੍ਹਾਈ ਜਾਣੀ ਚਾਹੀਦੀ ਹੈ। ਜਿਵੇਂ ਕਿ ਫਿਨਲੈਂਡ ਦੀ ਗੱਲ ਕਰ ਲਈਏ, ਇੱਥੇ ਸਿਧਾਂਤ ਲਾਗੂ ਨੇ। ਕੋਈ ਸਖ਼ਤ ਸਜ਼ਾ ਨਹੀਂ ਹੋਣੀ ਚਾਹੀਦੀ। ਉਹ ਯੁੱਧ ਨੂੰ ਨਫ਼ਰਤ ਕਰਦਾ ਸੀ, ਲੜਾਈ ਝਗੜੇ ਦੇ ਵਿੱਚ ਨਹੀਂ ਪੈਂਦਾ ਸੀ। ਫੌਜ ਜਿਹੜੀ ਹੈ ਦੇਸ਼ ਦੇ ਅੰਦਰ ਗਰੀਬ ਮਜ਼ਲੂਮਾਂ ਦੀ ਰੱਖਿਆ ਕਰੇ, ਅਨਿਆਂ ਤੇ ਬਾਹਰੀ ਹਮਲੇ ਦੇ ਬਚਾਉਣ ਦੇ ਲਈ ਹੋਣੀ ਚਾਹੀਦੀ ਹੈ, ਨਾ ਕਿ ਜੰਗਾਂ ਲਾਉਣ ਦੇ ਲਈ, ਜੋ ਅੱਜ ਦੁਨੀਆਂ ਤੇ ਹਾਲਾਤ ਨੇ। ਉਸਦੇ ਸਿਧਾਂਤਾਂ ਦੇ ਵਿੱਚ ਔਰਤ ਮਰਦ ਬਰਾਬਰ ਹਨ, ਦੋਹਾਂ ਦੇ ਅਧਿਕਾਰ ਨੇ, ਇੱਕੋ ਜਿਹੇ ਕਰਤੱਵ, ਵਿਦਿਆ, ਖੇਡਾਂ, ਨੌਕਰੀ, ਕਾਰੋਬਾਰ ਦੇ ਵਿੱਚ ਕੋਈ ਫਰਕ ਨਹੀਂ ਹੋਵੇਗਾ। ਉਹ ਉਸ ਸਮੇਂ 427 BC ਦੇ ਵਿੱਚ ਸੋਚਦਾ ਸੀ ਇਹ ਗੱਲ, ਕਾਰੋਬਾਰ ਦੇ ਵਿੱਚ ਕੋਈ ਫਰਕ ਨਹੀਂ ਹੋਵੇਗਾ। ਉਸ ਦੇ ਅਨੁਸਾਰ ਜੇ ਹਰ ਮਨੁੱਖ ਸੰਗੀਤ ਦੇ ਲਈ ਸ਼ੌਕ, ਜਿਹੜਾ ਆਪਣਾ ਕੋਈ ਸ਼ੌਕ ਪੈਦਾ ਕਰ ਲਵੇ, ਤਾਂ ਬਹੁਤ ਬੁਰਾਈਆਂ ਤੋਂ ਬਚ ਜਾਂਦਾ। ਸੰਗੀਤ ਮਾਨਸਿਕ ਸੰਤੁਲਨ ਤੇ ਇਕਾਗਰਤਾ ਪੈਦਾ ਕਰਦਾ ਹੈ, ਤੇ ਸਰੀਰ ਦੀ ਸੁੰਦਰਤਾ ਲਈ ਜਿਹੜਾ ਕਸਰਤ ਬਹੁਤ ਜ਼ਰੂਰੀ ਹੈ। ਸਰੀਰ ਦੀ ਵਰਜਿਸ਼, ਖੇਲ ਕੁੱਦ ਸਰੀਰ ਨੂੰ ਤੰਦਰੁਸਤ, ਸੋਹਣਾ ਤੇ ਸੁਖਾਵਾਂ ਬਣਾਉਂਦਾ ਹੈ। ਚੰਗੀ ਖੁਰਾਕ ਤੇ ਸਿਹਤ ਦਾ ਜਿਹੜਾ ਖਿਆਲ ਰੱਖਣਾ ਹਰੇਕ ਨਾਗਰਿਕ ਦਾ ਆਪਣਾ ਫਰਜ਼ ਹੈ। ਧਰਮ ਦੇ ਬਾਰੇ ਦੱਸਦਾ ਹੈ, ਕਹਿੰਦਾ ਹੈ ਕਿ ਧਰਮ ਫਜ਼ੂਲ, ਮਿਥਿਹਾਸਕ ਵਹਿਮਾਂ ਭਰਮਾਂ ਤੋਂ ਮੁਕਤ ਹੋਣਾ ਚਾਹੀਦਾ। ਜੋ ਅਸੂਲ ਜਨਤਾ ਨੂੰ ਸਹੀ ਸੇਧ ਦੇ ਰਹੇ ਨੇ, ਉਹੀ ਧਰਮ ਹੈ। ਧਰਮ ਦਾ ਅਸਲ ਮਤਲਬ ਸੱਚ ਤੇ ਪਹਿਰਾ ਦੇਣਾ। ਉਸ ਵੇਲੇ ਦੇ ਰਾਜੇ ਜਿਹੜੇ ਸਨ, ਡਾਇਨਿਆਸਿਸ ਨੂੰ ਲੱਗਿਆ ਕਿ ਪਲੈਟੋ ਨੇ ਉਸਨੂੰ ਚੈਲੰਜ ਕੀਤਾ, ਸੋ ਉਹਨੇ ਪਲੈਟੋ ਨੂੰ ਮਾਰਨ ਦੀ ਜਿਹੜੀ ਧਮਕੀ ਦਿੱਤੀ। ਉਸਦੀ ਕਦਰ ਜਿਹੜੀ ਸੀ ਕਰਨ ਵਾਲੇ, ਇੱਕ ਮਿੰਟ ਜੀ, ਕਈ ਵਾਰੀ ਉੱਪਰ ਥੱਲੇ ਹੋ ਜਾਂਦਾ। ਬੜਾ ਦਿਲਚਸਪ ਕਿੱਸਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ, ਪਰ ਮਾੜਾ ਮੋਟਾ ਇੱਧਰ ਉੱਧਰ ਹੋ ਗਿਆ। ਕਹਿੰਦੇ ਨੇ ਕਿ ਆਪਣਾ ਧਰਮ ਦਾ ਅਸਲ ਮਤਲਬ ਸੱਚ ਤੇ ਪਹਿਰਾ ਦੇਣਾ। ਉਸ ਵੇਲੇ ਦੇ ਰਾਜੇ ਡਾਇਨਿਆਸਿਸ ਨੂੰ ਲੱਗਿਆ ਕਿ ਪਲੈਟੋ ਨੇ ਉਸਨੂੰ ਚੈਲੰਜ ਕੀਤਾ, ਸੋ ਉਸਨੇ ਜਿਹੜਾ ਸੀ ਪਲੈਟੋ ਨੂੰ ਮਾਰਨ ਦੀ ਧਮਕੀ ਦਿੱਤੀ। ਉਸਦੀ ਕਦਰ ਕਰਨ ਵਾਲੇ ਦੋਸਤਾਂ ਨੇ ਉਸਨੂੰ ਬਚਾ ਲਿਆ। ਉਹ ਆਪਣੇ ਪੈਰੋਕਾਰਾਂ ਦੇ ਵਿੱਚ ਸੱਚੇ ਤੇ ਉੱਚੇ ਵਿਚਾਰਾਂ ਦੀ ਬਹਿਸ ਕਰਦਾ ਰਹਿੰਦਾ ਸੀ। ਉਸਦੀਆਂ ਲਿਖੀਆਂ ਕਿਤਾਬਾਂ ਰਿਪਬਲਿਕ, ਡਾਇਲੋਗ, ਫੈਡੋ ਸ਼੍ਰੇਸ਼ਠ ਮੰਨੀਆਂ ਗਈਆਂ ਨੇ। ਕਿਤਾਬਾਂ ਤੋਂ ਇਲਾਵਾ ਕਈ ਲੇਖ ਵੀ ਲਿਖੇ। 347 BC ਨੂੰ ਇੱਕ ਨੌਜਵਾਨ ਦੀ ਸ਼ਾਦੀ ਦੀ ਪਾਰਟੀ ਦੇ ਵਿੱਚ ਸ਼ੋਰ ਸ਼ਰਾਬੇ ਤੋਂ ਅੱਕ ਕੇ ਵੱਖਰੇ ਕਮਰੇ ਦੇ ਵਿੱਚ ਬੈਠ ਗਿਆ। 1347 ਪਰ ਏਡੀ ਲੰਬੀ ਨਹੀਂ ਹੋ ਸਕਦੀ, 347 ਪਾਰਟੀ ਦੇ ਵਿੱਚ ਸ਼ੋਰ ਸ਼ਰਾਬੇ ਤੋਂ ਅੱਕ ਕੇ ਉਹ ਕਮਰੇ ਦੇ ਵਿੱਚ ਬੈਠ ਜਾਂਦਾ ਹੈ। ਜਦੋਂ ਵਿਆਹਤਾ ਜੋੜਾ ਆਪਣੀ ਪਾਰਟੀ ਤੋਂ ਪਹਿਲਾਂ ਹੋ ਕੇ ਵਿਹਲਾ ਹੋ ਜਾਂਦਾ ਹੈ ਤਾਂ ਉਸਦੇ ਕਮਰੇ ਦੇ ਵਿੱਚ ਆਇਆ ਤਾਂ ਉਸ ਵੇਲੇ ਤੱਕ ਉਹ ਸਦਾ ਦੀ ਜਿਹੜੀ ਸੀ ਗੂੜੀ ਨੀਂਦ ਦੇ ਵਿੱਚ ਸੌਂ ਚੁੱਕਿਆ ਸੀ, ਕਿਉਂਕਿ ਉਹਨੇ ਜ਼ਹਿਰ ਦਾ ਪਿਆਲਾ ਪੀ ਲਿਆ ਸੀ। ਤੇ ਦਿਨਾਂ ਵਾਰਾਂ ਦੇ ਨਾਲ ਜੁੜੇ ਵਹਿਮਾਂ ਭਰਮਾਂ ਦੀ ਥੋੜੀ ਗੱਲ ਕਰਕੇ ਆਪਾਂ ਫਿਰ ਚੱਲਦੇ ਹਾਂ ਜੀ। ਸਮਾਂ ਬਹੁਤ ਹੋ ਚੱਲਿਆ ਤੇ ਜਾਂ ਫਿਰ ਇਹਨੂੰ ਆਪਾਂ ਆਉਣ ਵਾਲੇ ਦਿਨਾਂ ਚ ਕਰ ਲਾਂਗੇ, ਵੈਸੇ ਤਾਂ ਸੰਖੇਪ ਚ ਚਲੋ ਕਰ ਹੀ ਲੈਂਦੇ ਹਾਂ। ਕਹਿੰਦੇ ਨੇ ਕਿ ਦਿਨਾਂ ਵਾਰਾਂ ਦੇ ਨਾਲ ਜੁੜੇ ਵਹਿਮ ਜਿਹੜੇ ਨੇ, ਭਾਰਤ ਦੇ ਵਿੱਚ ਹਫ਼ਤੇ ਦੇ ਸਾਰੇ ਦਿਨਾਂ ਦੇ ਨਾਲ ਵਹਿਮ ਭਰਮ ਜੁੜੇ ਨੇ, ਜਿਨ੍ਹਾਂ ਦੇ ਬਾਰੇ ਪਹਿਲਾਂ ਦੱਸਿਆ ਜਾ ਚੁੱਕਿਆ, ਆਪਾਂ ਕਈ ਵਾਰੀ ਗੱਲ ਵੀ ਕੀਤੀ ਹੈ। ਕਈ ਐਤਵਾਰ ਨੂੰ ਹਫ਼ਤੇ ਦਾ ਪਹਿਲਾ ਦਿਨ ਕਹਿੰਦੇ ਸਨ, ਪਰ ਹੁਣ ਇਸ ਦਿਨ ਨੂੰ ਹਫ਼ਤੇ ਦਾ ਆਖਰੀ ਦਿਨ ਕਹਿਣ ਲੱਗ ਪਏ। ਸੋਮਵਾਰ ਨੂੰ ਹਫ਼ਤੇ ਦਾ ਪਹਿਲਾ ਦਿਨ ਕਿਹਾ ਜਾਂਦਾ ਹੈ ਤੇ ਐਤਵਾਰ ਤੋਂ ਭਾਵ ਆਦਿਤ ਜਾਂ ਅਧਿਆ ਸੂਰਜ ਜਾਣੀ ਕਿ ਸ਼ੁਰੂ ਹੁੰਦਾ ਹੈ। ਐਤਵਾਰ ਜਾਂ ਆਇਤਵਾਰ ਨੂੰ ਜਿਹੜਾ ਸੂਰਜ ਦਾ ਦਿਨ ਕਿਹਾ ਜਾਂਦਾ ਹੈ। ਕੁਝ ਅੰਧ ਵਿਸ਼ਵਾਸੀ ਲੋਕ ਐਤਵਾਰ, ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਨੂੰ ਮਾੜੇ ਦਿਨ ਕਹਿੰਦੇ ਆ। ਮੰਗਲਵਾਰ, ਵੀਰਵਾਰ ਤੇ ਐਤਵਾਰ ਨੂੰ ਕਿਸੇ ਦੇ ਘਰ ਅਫਸੋਸ ਕਰਨ ਨਹੀਂ ਜਾਂਦੇ, ਤੇ ਭਾਈ ਉਹ ਕਿਹੜਾ ਦੱਸ ਕੇ ਆਉਣੀ ਹੈ ਮੌਤ ਜਿਹੜੂ ਆਉਣੀ ਹੈ। ਦੂਜੇ ਪਾਸੇ ਐਤਵਾਰ ਨੂੰ ਗਹਿਣੇ ਪਹਿਨਣਾ ਤੇ ਖਰੀਦਣਾ ਪਸੰਦ ਕਰਦੇ ਨੇ। ਬੁੱਧ, ਸ਼ਨਿਚਰ, ਕੱਪੜੇ, ਗਹਿਣਾ ਐਤਵਾਰ। ਪੁਰਾਣੇ ਸਮੇਂ ਦੇ ਵਿੱਚ ਬਾਣੀਏ ਐਤਵਾਰ ਨੂੰ ਦੁਕਾਨਾਂ ਦੇ ਅੱਗੇ ਬਣੀਆਂ ਥੜੀਆਂ ਦੇ ਉੱਪਰ ਪੋਚਾ ਫੇਰਦੇ ਸੀ ਤੇ ਐਤਵਾਰ ਜਾਣੀਏ ਜੇ ਹੱਟਾਂ ਲਿਪਣ ਬਾਣੀਏ। ਇਹ ਜਿਹੜਾ ਮੁਹਾਵਰਾ ਪੰਜਾਬੀ ਦਾ, ਐਤਵਾਰ ਜਾਣੀਏ, ਮਤਲਬ ਕਿ ਪਤਾ ਲੱਗ ਜਾਂਦਾ ਸੀ ਕਿ ਅੱਜ ਜਿਹੜੀ ਲਿਪਾ ਪੂਚੀ ਕਰ ਰਹੇ ਹੈ, ਤੇ ਐਤਵਾਰ ਜਾਣੀਏ ਅੱਜ ਐਤਵਾਰ ਆ ਗਿਆ ਜੇ ਹੱਟਾਂ ਲਿਪਣ ਬਾਣੀਏ। ਕੁਝ ਲੋਕ ਕਹਿੰਦੇ ਕਿ ਸੂਰਜ ਦਾ ਜਨਮ ਐਤਵਾਰ ਨੂੰ ਹੋਇਆ। ਐਤਵਾਰ ਵਰਤ ਜਿਹੜਾ ਰੱਖਿਆ ਲੰਮੀ ਉਮਰ ਹੁੰਦੀ ਹੈ ਤੇ ਰੋਗਾਂ ਤੋਂ ਕਹਿੰਦੇ ਮੁਕਤੀ ਮਿਲਦੀ ਹੈ। ਐਤਵਾਰ ਦਰਿਆ ਪਾਰ ਕਰਨ ਨੂੰ ਮਾੜਾ ਸਮਝਦੇ ਨੇ। ਐਤਵਾਰ ਨਾ ਲੰਘੀਏ ਪਾਰ, ਜਿੱਤੀ ਬਾਜੀ ਜਾਈਏ ਹਾਰ। ਇਹ ਵੀ ਮੁਹਾਵਰਾ ਪੰਜਾਬੀ ਦਾ ਤੇ ਐਤਵਾਰ ਨਾ ਲੰਘੀਏ ਪਾਰ, ਜਿੱਤੀ ਬਾਜੀ ਜਾਈਏ ਹਾਰ। ਮੀਂਹ ਦੇ ਬਾਰੇ ਵੀਰਵਾਰ ਵਾਂਗ ਕਿਹਾ ਜਾਂਦਾ ਕਿ ਐਤਵਾਰ ਦੀ ਝੜੀ ਕੋਠਾ ਨਾ ਘੜੀ, ਮਤਲਬ ਕਿ ਪਤਾ ਨਹੀਂ ਹੈ ਜਾਂ ਤਾਂ ਕੋਠਾ ਜਾਊਗਾ ਤੇ ਜਾਂ ਫਿਰ ਇਹ ਸਮੇਂ ਦੇ ਉੱਤੇ ਖਤਮ ਨਹੀਂ ਹੋਣਾ, ਲਗਾਤਾਰ ਚੱਲੀ ਜਾਊਗਾ। ਨਾ ਕੋਠਾ ਰਹਿਣਾ ਤੇ ਫਿਰ ਨਾ ਘੜੀ ਦੀ ਦੇਖਣ ਦੀ ਜ਼ਰੂਰਤ ਹੈ। ਕਿਹਾ ਜਾਂਦਾ ਕਿ ਪਰਮਾਤਮਾ ਨੇ 6 ਦਿਨਾਂ ਦੇ ਵਿੱਚ ਦੁਨੀਆ ਸਾਜੀ ਸੀ ਤੇ 7ਵੇਂ ਦਿਨ ਆਰਾਮ ਕੀਤਾ। ਅੱਜ ਕੱਲ ਲੋਕ ਦਿਨ ਵਾਰਾਂ ਦੇ ਚੱਕਰਾਂ ਦੇ ਵਿੱਚੋਂ ਬਾਹਰ ਨਿਕਲ ਰਹੇ ਨੇ। ਐਤਵਾਰ ਦੀ ਛੁੱਟੀ ਦਾ ਲਾਭ ਲੈਣ ਦੇ ਲਈ ਖੁਸ਼ੀ ਗਮੀ ਦੀ ਪ੍ਰੋਗਰਾਮਾਂ ਦੇ ਵਿੱਚ, ਮੀਟਿੰਗਾਂ ਦੇ ਵਿੱਚ, ਸੈਮੀਨਾਰਾਂ ਦੇ ਵਿੱਚ ਐਤਵਾਰ ਰੱਖਦੇ ਐ ਤੇ ਐਤਵਾਰ ਦੀ ਛੁੱਟੀ ਬ੍ਰਿਟਿਸ਼ ਸਰਕਾਰ ਵੱਲੋਂ ਦੇਸ਼ ਦੇ ਵਿੱਚ 1843 ਤੋਂ ਸ਼ੁਰੂ ਕੀਤੀ ਗਈ। ਇਸ ਤੋਂ ਪਹਿਲਾਂ ਮੁਗਲ ਸ਼ਾਸਨ ਦੇ ਦੌਰਾਨ ਜਿਹੜਾ ਸੀਗਾ, ਉਸ ਸਮੇਂ ਦੇ ਦੌਰਾਨ 1530 ਤੋਂ 1707 ਤੱਕ ਸ਼ੁੱਕਰਵਾਰ ਕੀਤੀ ਜਾਂਦੀ ਸੀ ਛੁੱਟੀ ਇਹ। ਤੇ ਦਿਨਾਂ ਦੇ ਵਹਿਮ ਭਰਮ ਛੱਡੋ ਤੇ ਹਰੇਕ ਦਿਨ ਨੂੰ ਵਧੀਆ ਸੋਚੋ ਤੇ ਸੋਚ ਦੇ ਨਾਲ ਜਿਉਣ ਦੀ ਕੋਸ਼ਿਸ਼ ਕਰੋ ਭਾਈ। ਤੇ ਲੋ ਦੋਸਤੋ, ਇਹਨਾਂ ਮੁਲਕਾਂ ਦੇ ਵਿੱਚ ਤਾਂ ਬੰਦਾ ਮਰ ਵੀ ਜਾਵੇ, ਮਹੀਨਾ ਮਹੀਨਾ ਨੂੰ ਰੱਖੀ ਛੱਡਦੇ ਆ, ਕਿਉਂਕਿ ਛੁੱਟੀ ਆਏਗੀ ਤਾਂ ਹੀ ਉਹਨੂੰ ਫਿਰ ਅਲਵਿਦਾ ਕਹੀ ਜਾਵੇਗੀ। ਉਦੋਂ ਇਹ ਨਹੀਂ ਸੋਚਿਆ ਜਾਂਦਾ ਕਿ ਐਤਵਾਰ ਹੈ, ਸੋਮਵਾਰ ਹੈ ਤੇ ਕਿਹੜਾ ਹੈ, ਵੀਕਐਂਡ ਹੀ ਦੇਖਿਆ ਜਾਂਦਾ। ਤੇ ਲੋ ਫਿਰ ਆਪਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਸ਼ੁਰੂਆਤ ਕਰਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਤੇ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਕਰਦੇ ਹਾਂ ਸ਼ੁਰੂਆਤ। ਅੱਜ 21 ਮਈ 2026 ਦਾ ਦਿਹਾੜਾ ਤੇ ਅੱਜ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਘਿਰ ਗਈ ਆਪ ਬੇਅਦਬੀ ਬਿੱਲ ਦੇ ਵਿੱਚ, ਦੇਖਦੇ ਹਾਂ ਘਿਰੀ ਆ ਕਿ ਘੇਰ ਲਿਆ। ਪੈ ਗਿਆ ਹਕੂਮਤ ਨੂੰ ਜੱਬ DA ਮਾਮਲੇ ਦੇ ਵਿੱਚ, ਖਹਿਰੇ ਨੂੰ ਲੱਗਿਆ 6 ਲੱਖ ਦਾ ਜੁਰਮਾਨਾ। ਤੇ ਭਿੜ ਪਏ ਨੇ ਟਰੰਪ ਨੇਤਨਯਾਹੂ ਦੇ ਨਾਲ ਫੋਨ ਦੇ ਉੱਤੇ, ਤੇ ਹੁਣ ਕਹਿੰਦੇ ਭਾਈ ਮੈਂ ਤਾਂ ਬਣੂਗਾ ਇਸਰਾਇਲ ਦਾ PM ਕਿਉਂਕਿ ਮੈਂ ਰਿਟਾਇਰਮੈਂਟ ਲੈ ਲੈਣੀ ਹੈ, ਤੇ ਉਸ ਤੋਂ ਬਾਅਦ ਕਹਿੰਦਾ ਕਿ ਮੈਂ ਇਸਰਾਇਲ ਮੂਵ ਹੋ ਜਾਣਾ ਤੇ ਫਿਰ ਮੈਂ ਉੱਥੇ ਜਾ ਕੇ PM ਬਣਨਾ ਕਿਉਂਕਿ ਇਸਰਾਇਲ ਦੇ 99% ਲੋਕ ਜਿਹੜੇ ਨੇ ਮੈਨੂੰ ਪਸੰਦ ਕਰਦੇ ਆ। ਤੇ ਦੂਸਰੇ ਪਾਸੇ ਜੋ ਜੰਗਾਂ ਦੇ ਹਾਲਾਤ ਨੇ, ਟਰੰਪ ਦੀ ਜਿਹੜੀ ਹੈ ਪਾਵਰ ਕੱਟ ਕੀਤੀ ਹੈ, ਉਹਦੇ ਵਿੱਚ ਮਤਾ ਪਾਸ ਕੀਤਾ, ਉਹ ਵੀ ਖ਼ਬਰ ਦੇ ਵੱਲ ਨੂੰ ਚੱਲਦੇ ਆ ਅੱਗੇ ਜਾ ਕੇ। ਨਾਲ ਦੀ ਨਾਲ ਤੁਹਾਡੇ ਸੁਨੇਹੇ ਵੀ ਆਏ ਨੇ, ਉਹਨਾਂ ਦਾ ਵੀ ਜ਼ਿਕਰ ਕਰਾਂਗੇ। ਤੇ ਗੱਲ ਕਰਦੇ ਹਾਂ, ਕਹਿੰਦੇ ਨੇ ਕਿ ਬੇਅਦਬੀ ਬਿੱਲ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮ ਹੋ ਚੁੱਕੀ ਹੈ। ਰਾਜਪਾਲ ਨਾਲ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜਗ ਤੇ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅੱਜ ਮੁਲਾਕਾਤ ਹੋਈ ਹੈ। ਤੇ ਸੁਖਬੀਰ ਸਿੰਘ ਬਾਦਲ ਦਾ ਲੰਮੇ ਅਰਸੇ ਤੋਂ ਬਾਅਦ ਅੱਜ ਪਹਿਲਾ ਬਿਆਨ ਆਇਆ, ਬੇਅਦਬੀ ਮਸਲੇ ਦੇ ਉੱਤੇ ਖੁੱਲ੍ਹ ਕੇ ਬੋਲੇ ਨੇ। ਤੇ ਇਸਦੇ ਨਾਲ ਹੀ ਸਿਆਸਤ ਦੇ ਵਿੱਚ ਤੇਜ਼ੀ ਆਈ ਹੈ। ਦੂਜੇ ਪਾਸੇ ਆਪ ਸਰਕਾਰ ਜਿਹੜੀ ਹੈ, ED, DA, ਆਰਥਿਕ ਤੰਗੀ, ਪੈਸਾ ਭਰਿਆ ਪਿਆ ਹੈ, ਇਨ੍ਹਾਂ ਮੁੱਦਿਆਂ ਦੇ ਵਿੱਚ ਘੇਰ ਰਹੀ ਹੈ। ਹਾਈਕੋਰਟ ਦਾ ਸਖ਼ਤ ਫੈਸਲਾ ਆਇਆ ਤੇ ਦਬਾਅ ਵਧਦਾ ਨਜ਼ਰ ਆ ਰਿਹਾ। ਅੰਤਰਰਾਸ਼ਟਰੀ ਮੰਚ ਦੇ ਉੱਤੇ ਟਰੰਪ, ਇਰਾਨ, ਇਜ਼ਰਾਈਲ ਤਣਾਅ, ਅਮਰੀਕੀ ਸੈਨੇਟ ਦੀ ਕਾਰਵਾਈ, H-1B ਵੀਜ਼ਾ ਜਿਹੜਾ, ਉਹਦੀਆਂ ਨੀਤੀਆਂ ਦੇ ਵਿੱਚ ਚੇਂਜ ਆ ਰਹੀ ਹੈ ਕਿ 2 ਮਹੀਨੇ ਤੱਕ ਤੁਹਾਨੂੰ ਕੰਮ ਨਾ ਮਿਲਿਆ ਤਾਂ ਅਮਰੀਕਾ ਛੱਡਣਾ ਪਏਗਾ। ਇਸ ਤਰ੍ਹਾਂ ਦੇ ਸਿਲਸਿਲੇ ਜਿਹੜੇ ਨੇ ਚੱਲ ਰਹੇ ਨੇ। ਚੀਨ ਦੇ ਰਾਸ਼ਟਰਪਤੀ ਜਿਨਪਿੰਗ ਦੇ ਬਿਆਨ ਨੇ ਵੀ ਵਿਸ਼ਵ ਸਿਆਸਤ ਜਿਹੜੀ ਆ ਉਹਦੇ ਵਿੱਚ ਨਵਾਂ ਮੋੜ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਕੈਨੇਡਾ ਦੇ ਏਅਰਪੋਰਟ ਦੀ ਬੜੀ ਚਰਚਾ ਹੋ ਰਹੀ ਹੈ, ਸਕੈਮ ਜਿਹੜਾ ਹੋਇਆ ਤੇ ਉਹਦੇ ਵਿੱਚ ਜਿਹੜੇ ਟੈਗ ਸੀਗੇ ਬੈਗਾਂ ਤੋਂ ਵਲਦਰਾਂ ਦੇ ਵਿੱਚ, ਨਿਰਦੋਸ਼ ਬੰਦਿਆਂ ਨੂੰ ਜਿਹੜਾ ਦੋਸ਼ੀ ਬਣਾ ਦਿੱਤਾ ਜਾਂਦਾ ਸੀ ਜੇ ਫੜੇ ਜਾਂਦੇ ਸੀ, ਤੇ ਉਹ ਬੈਗਾਂ ਦੇ ਵਿੱਚ ਸਮਾਨ ਜਿਹੜਾ ਟੈਗ ਬਦਲ ਦਿੱਤੇ ਜਾਂਦੇ ਸੀ। ਤੇ ਡਰੱਗ ਦਾ ਮਾਮਲਾ ਵੱਡੇ ਪੱਧਰ ਦੇ ਉੱਤੇ ਉਹਦਾ ਪਰਦਾਫਾਸ਼ ਕੀਤਾ। ਇਬੋਲਾ ਜਿਹੜਾ ਉਹਦੀ ਬੋਲਬਾਲਾ ਹੋ ਰਿਹਾ ਤੇ ਇੰਡੀਆ ਨੇ ਵੀ ਐਡਵਾਇਜ਼ਰੀ ਜਾਰੀ ਕੀਤੀ ਹੈ। ਤੇ ਬ੍ਰਿਕਸ ਸਮਿਤ ਜਿਹੜਾ ਹੋਣਾ ਹੈ ਉਹਦੇ ਉੱਤੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਲੋ ਫਿਰ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਕਿਸਾਨਾਂ ਦੀ ਖ਼ਬਰ ਲੈਂਦੇ ਹਾਂ, ਕੀ ਕਹਿੰਦੇ ਨੇ ਕਿਸਾਨ। ਪੀੜਤ ਕਿਸਾਨ ਨੂੰ ਕਹਿੰਦੇ ਨੇ ਇਨਸਾਫ਼ ਦਿਵਾਉਣ ਦੇ ਲਈ BKU ਉਗਰਾਹਾਂ ਦੇ ਵੱਲੋਂ ਠੁੱਲੀਵਾਲ ਥਾਣੇ ਅੱਗੇ ਧਰਨਾ ਲਾ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮਹਿਲ ਕਲਾਂ ਦੇ ਵੱਲੋਂ ਪਿੰਡ ਭੱਦਲ ਵੰਡ ਦੇ ਜਿਹੜਾ ਪੀੜਤ ਕਿਸਾਨ ਨਿਰਭੈ ਸਿੰਘ ਹੋਣਾ ਨੂੰ ਇਨਸਾਫ਼ ਦਿਵਾਉਣ ਤੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਥਾਣਾ ਠੁੱਲੀਵਾਲ ਅੱਗੇ ਧਰਨਾ ਦਿੱਤਾ ਗਿਆ। ਤੇ ਕਿਸਾਨਾਂ ਜਿਹੜੇ ਨੇ, ਕਿਸਾਨ ਆਗੂ ਚਮਕੌਰ ਸਿੰਘ ਨੈਣੇਵਾਲ ਤੇ ਹੋਰ ਉਨ੍ਹਾਂ ਦੇ ਸਾਥੀ ਜਰਨੈਲ ਸਿੰਘ ਬਦਰਾ ਤੇ ਜੱਜ ਸਿੰਘ ਗਹਿਲ ਨੇ ਦੱਸਿਆ ਕਿ ਪੀੜਤ ਜਿਹੜੇ ਨੇ ਨਿਰਭੈ ਸਿੰਘ ਕਿਸਾਨ ਕਰੀਬ 2.25 ਏਕੜ ਮੱਕੀ ਅਤੇ ਹਰੇ ਚਾਰੇ ਦੀ ਫਸਲ ਉਸ ਤੇ ਤਾਏ ਦੇ ਵੱਲੋਂ ਕਥਿਤ ਤੌਰ ਦੇ ਉੱਤੇ ਵਾਹ ਦਿੱਤੀ ਗਈ ਸੀ ਤੇ ਸ਼ਿਕਾਇਤ ਕਰਨ ਦੇ ਬਾਵਜੂਦ ਪ੍ਰਸ਼ਾਸਨ ਨੇ ਕਥਿਤ ਸਿਆਸੀ ਦਬਾਅ ਹੇਠ ਸਮੇਂ ਸਿਰ ਕੋਈ ਕਾਰਵਾਈ ਨਾ ਕੀਤੀ। ਜਥੇਬੰਦੀ ਦੇ ਸੰਘਰਸ਼ ਸਦਕਾ ਮਾਮਲਾ ਤਾਂ ਦਰਜ ਹੋਇਆ ਪਰ ਸ਼ੁਰੂ ਦੇ ਵਿੱਚ ਜਿਹੜੇ ਮੁਲਜ਼ਮਾਂ ਦੇ ਬਚਾਅ ਦੇ ਲਈ ਬੇਹੱਦ ਨਰਮ ਧਾਰਾਵਾਂ ਜਿਹੜੀਆਂ ਲਗਾਈਆਂ ਗਈਆਂ, ਜਿਨ੍ਹਾਂ ਨੂੰ ਜਿਹੜੀਆਂ ਆਗੂਆਂ ਦੇ ਦਬਾਅ ਤੋਂ ਬਾਅਦ ਦਰੁਸਤ ਜਿਹੜਾ ਕਰਵਾਇਆ ਗਿਆ। ਇਹ ਹਾਲਾਤ ਨੇ ਪ੍ਰਸ਼ਾਸਨ ਦੀ ਢਿੱਲ ਕਾਰਜਗੁਜ਼ਾਰੀ ਕਾਰਨ ਸ਼ਹਿ ਮਿਲੇ ਮੁਲਜ਼ਮ ਨੇ ਜਿਹੜਾ ਆਪਣੇ ਸਾਥੀਆਂ, ਨੌਕਰਾਂ ਤੇ ਵਾਹਨਾਂ ਸਮੇਤ ਖੇਤ ਦੇ ਵਿੱਚ ਤੂੜੀ ਬਣਾ ਰਹੇ ਨਿਰਭੈ ਸਿੰਘ ਦੇ ਉੱਤੇ ਜਾਨਲੇਵਾ ਹਮਲਾ ਕਹਿੰਦੇ ਕੀਤਾ। ਪੁਲਿਸ ਦੇ ਵੱਲੋਂ ਮੁਲਜ਼ਮਾਂ ਦੀ ਗ੍ਰਿਫਤਾਰੀ ਨਾ ਕੀਤੇ ਜਾਣ ਦੇ ਰੋਸ ਦੇ ਵਜੋਂ ਇਹ ਧਰਨਾ ਜਿਹੜਾ ਲਗਾ ਦਿੱਤਾ ਗਿਆ। ਆਖਿਰਕਾਰ ਪ੍ਰਸ਼ਾਸਨ ਨੇ ਫਿਰ ਕਾਰਵਾਈ ਜਿਹੜੀ ਹੈ ਕੀਤੀ ਹੈ। ਤੇ ਦੂਸਰੇ ਪਾਸੇ ਗੱਲ ਕਰੀਏ ਤੇ ਪੰਜਾਬ ਐਮ ਸੀ ਇਲੈਕਸ਼ਨਸ, ਈਵੀਐਮ ਮਸ਼ੀਨਾਂ ਰਸਤੇ ਦੇ ਵਿਚ ਨੇ ਕਹਿੰਦੇ ਤੇ ਤਿਆਰੀ ਇਕ ਦਿਨ ਦੇ ਵਿਚ ਸੰਭਵ ਹੈ, ਚੋਣ ਕਮਿਸ਼ਨ ਨੇ ਬਿਆਨ ਦਿੱਤਾ। ਪੰਜਾਬ ਦੇ ਵਿਚ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਤੋਂ ਸਿਰਫ 5 ਦਿਨ ਪਹਿਲਾਂ ਭਾਰਤੀ ਚੋਣ ਕਮਿਸ਼ਨ ਜਿਹੜਾ ECI ਨੇ ਵੀਰਵਾਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਦਸਿਆ ਕਿ ਚੋਣਾਂ ਦੇ ਲਈ ਮੰਗੀਆਂ ਗਈਆਂ ਜਿਹੜੀਆਂ ਨੇ ਈਵੀਐਮ ਮਸ਼ੀਨਾਂ ਰਾਜਸਥਾਨ ਤੋਂ ਪੰਜਾਬ ਦੇ ਲਈ ਪਹਿਲਾਂ ਹੀ ਰਸਤੇ ਦੇ ਵਿਚ ਇਨ ਟ੍ਰਾਂਜ਼ਿਟ ਜਿਹੜੀਆਂ ਦਸੀਆਂ ਮਸ਼ੀਨਾਂ ਨੂੰ ਤਿਆਰ ਜਿਹੜਾ ਕਮਿਸ਼ਨਿੰਗ ਕਰਨ ਦੇ ਲਈ ਬਾਕੀ ਪ੍ਰਕਿਰਿਆ ਜਿਹੜੀ ਕਹਿੰਦੇ ਮਹਿਜ ਇਕ ਦਿਨ ਦੇ ਵਿਚ ਪੂਰੀ ਕੀਤੀ ਜਾ ਸਕਦੀ ਹੈ। ਇਹ ਦਾਅਵਾ ਹਾਈਕੋਰਟ ਦੇ ਵੱਲੋਂ ਪੰਜਾਬ ਰਾਜ ਚੋਣ ਕਮਿਸ਼ਨ ਤੋਂ ਬੈਲਟ ਪੇਪਰਾਂ ਦੇ ਰਾਹੀਂ ਚੋਣਾਂ ਕਰਵਾਉਣ ਦੇ ਉਸਦੇ ਫੈਸਲੇ ਦੇ ਉੱਤੇ ਸਪਸ਼ਟੀਕਰਨ ਮੰਗਣ ਦੇ ਇਕ ਦਿਨ ਜਿਹੜਾ ਬਾਅਦ ਸਾਹਮਣੇ ਆਇਆ, ਜਿਸ ਦੇ ਵਿਚ ਦਾਅਵਾ ਕੀਤਾ ਗਿਆ ਸੀ ਕਿ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ 27 ਮਈ ਦੀਆਂ ਚੋਣਾਂ ਤੋਂ ਪਹਿਲਾਂ ਈਵੀਐਮ ਦੀ ਤਾਇਨਾਤੀ ਸੰਭਵ ਨਹੀਂ ਸੀ। ਚੀਫ਼ ਜਸਟਿਸ ਸ਼ੀਲ ਨਾਗੂ ਦੀ ਅਗਵਾਈ ਵਾਲੇ ਬੈਂਚ ਦੇ ਸਾਹਮਣੇ ਪੇਸ਼ ਹੁੰਦੇ ਹੋਏ ਭਾਰਤ

ਇਕੋ ਇਕ ਲੋੜ ਇਹ ਹੈ ਕਿ ਰਾਜ ਚੋਣ ਕਮਿਸ਼ਨ ਡਿਲੀਵਰੀ ਦੀ ਜਗ੍ਹਾ ਨਿਰਧਾਰਿਤ ਕਰੇ ਤੇ ਮਸ਼ੀਨਾਂ ਪ੍ਰਾਪਤ ਕਰਨ ਦੇ ਲਈ ਅਧਿਕਾਰਤ ਅਫਸਰ ਦੀ ਜਿਹੜੀ ਪਛਾਣ ਕਰੇ। ਦੂਸਰੇ ਪਾਸੇ 6 ਲੱਖ ਰੁਪਏ ਜੁਰਮਾਨੇ ਦੇ ਨਾਲ ਸੁਖਪਾਲ ਖਹਿਰਾ ਉਨ੍ਹਾਂ ਦੀ ਜਿਹੜੀ ਹੈ ਮਾਨਹਾਨੀ ਪਟੀਸ਼ਨ ਹੈ ਉਹ ਖਾਰਜ ਕਰਤੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸਖ਼ਤ ਟਿੱਪਣੀ ਆਈ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਾਂਗਰਸ ਆਗੂ ਸੁਖਪਾਲ ਖਹਿਰਾ ਦੀ ਮਾਨਹਾਨੀ ਪਟੀਸ਼ਨ ਨੂੰ ਖਾਰਜ ਕਰਦਿਆਂ ਉਨ੍ਹਾਂ ਤੇ 6 ਲੱਖ ਰੁਪਏ ਦਾ ਜੁਰਮਾਨਾ ਲਗਾਇਆ। ਅਦਾਲਤ ਨੇ ਕਿਹਾ ਕਿ ਪਟੀਸ਼ਨ ਨਿਆਇਕ ਪ੍ਰਕਿਰਿਆ ਦੀ ਦੁਰਵਰਤੋਂ ਦੀ ਇਕ ਮਿਸਾਲ ਹੈ ਤੇ ਇਸ ਨੂੰ ਸਿਆਸੀ ਅਤੇ ਪ੍ਰਸ਼ਾਸਨਿਕ ਵਿਵਾਦ ਨੂੰ ਮਾਨਹਾਨੀ ਦਾ ਰੰਗ ਦੇਣ ਦੇ ਉਦੇਸ਼ ਦੇ ਨਾਲ ਦਾਇਰ ਕੀਤੀ ਗਈ ਸੀ। ਜਸਟਿਸ ਸੁਧੀਪਤੀ ਸ਼ਰਮਾ ਉਨ੍ਹਾਂ ਨੇ ਆਪਣੇ ਵਿਸਤ੍ਰਿਤ ਫੈਸਲੇ ਦੇ ਵਿਚ ਕਿਹਾ ਕਿ ਰਿਕਾਰਡ ਤੋਂ ਮੁੱਢਲੇ ਤੌਰ ਦੇ ਉਤੇ ਸਪਸ਼ਟ ਹੈ ਕਿ ਸੰਬੰਧਤ ਕਾਰਵਾਈ ਗ੍ਰਾਮ ਪੰਚਾਇਤ ਦੀ ਜਨਤਕ ਗਲੀ ਦੇ ਉਤੇ ਰਸਤੇ ਦੇ ਉਤੇ ਹੋਏ ਕਥਿਤ ਕਬਜ਼ੇ ਨੂੰ ਹਟਾਉਣ ਦੇ ਲਈ ਕੀਤੀ ਗਈ ਸੀ। ਅਦਾਲਤ ਨੇ ਮੰਨਿਆ ਕਿ ਸੁਪਰੀਮ ਕੋਰਟ ਦੇ ਵੱਲੋਂ ਨਜਾਇਜ਼ ਢਾਂਚੇ ਢਾਉਣ ਸਬੰਧੀ ਜਾਰੀ ਦਿਸ਼ਾ ਨਿਰਦੇਸ਼ ਜਨਤਕ ਸੜਕ ਗਲੀ ਫੁੱਟਪਾਥ ਤੇ ਜਨਤਕ ਵਰਤੋਂ ਦੀ ਜ਼ਮੀਨ ਦੇ ਉਤੇ ਬਣੇ ਨਜਾਇਜ਼ ਕਬਜ਼ਿਆਂ ਦੇ ਉਤੇ ਲਾਗੂ ਨਹੀਂ ਹੁੰਦੇ ਨੇ। ਪਟੀਸ਼ਨ ਦੇ ਵਿਚ ਦੋਸ਼ ਲਾਇਆ ਗਿਆ ਸੀ ਪ੍ਰਸ਼ਾਸਨ ਨੇ ਖਹਿਰਾ ਦੀ ਜੱਦੀ ਜਾਇਦਾਦ ਦੀ ਕੰਧ ਦੇ ਉਤੇ ਗੇਟ ਦਾ ਹਿੱਸਾ ਜਿਹੜਾ ਬਿਨਾਂ ਨੋਟਿਸ ਦਿੱਤੇ ਤੋੜ ਦਿੱਤਾ, ਜੋ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ। ਦੂਜੇ ਪਾਸੇ ਸੂਬਾ ਸਰਕਾਰ ਵੱਲੋਂ ਕਿਹਾ ਗਿਆ ਕਿ ਹਟਾਇਆ ਗਿਆ ਹਿੱਸਾ ਗ੍ਰਾਮ ਪੰਚਾਇਤ ਰਾਮਗੜ੍ਹ ਦੀ ਜਨਤਕ ਸੜਕ ਦੇ ਉਤੇ ਨਜਾਇਜ਼ ਜਿਹੜਾ ਕਬਜ਼ਾ ਸੀ। ਅਦਾਲਤ ਸਾਹਮਣੇ BDPO ਨਡਾਲਾ ਦੇ ਵੱਲੋਂ ਦਾਇਰ ਹਲਫਨਾਮੇ ਦੇ ਵਿਚ ਦਸਿਆ ਗਿਆ ਕਿ ਪਿੰਡ ਦੇ ਲੋਕਾਂ ਨੇ ਸ਼ਿਕਾਇਤ ਦਿੱਤੀ ਸੀ ਕਿ ਜਨਤਕ ਰਸਤੇ ਦੇ ਉਤੇ ਗੇਟ ਲਗਾ ਕੇ ਆਵਾਜਾਈ ਰੋਕੀ ਗਈ ਹੈ। ਜੂਨੀਅਰ ਇੰਜੀਨੀਅਰ ਦੀ ਜਾਂਚ ਪੰਚਾਇਤ ਦੇ ਰਿਕਾਰਡ ਮਾਪ ਪੁਸਤਕ ਮਾਲਕੀ ਯੋਜਨਾ ਤੇ ਗੂਗਲ ਅਰਥ ਦੀਆਂ ਤਸਵੀਰਾਂ ਤੋਂ ਵੀ ਇਹ ਸਪਸ਼ਟ ਹੋਇਆ ਹੈ ਕਿ ਸੰਬੰਧਤ ਜ਼ਮੀਨ ਜਨਤਕ ਰਸਤਾ ਸੀ। ਹਾਈ ਕੋਰਟ ਨੇ ਟਿੱਪਣੀ ਕੀਤੀ ਹੈ ਕਿ ਪਟੀਸ਼ਨ ਨੂੰ ਚਲਾਕੀ ਭਰਪੂਰ ਡਰਾਫਟਿੰਗ ਰਾਹੀਂ ਇਸ ਤਰ੍ਹਾਂ ਪੇਸ਼ ਕੀਤਾ ਗਿਆ ਕਿ ਜਿਵੇਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੋਈ ਹੋਵੇ, ਜਦੋਂ ਕਿ ਅਸਲ ਵਿਵਾਦ ਪ੍ਰਸ਼ਾਸਨਿਕ ਕਾਰਵਾਈ ਅਤੇ ਕਥਿਤ ਕਬਜ਼ੇ ਦੇ ਨਾਲ ਜੁੜਿਆ ਹੋਇਆ ਸੀ। ਅਦਾਲਤ ਨੇ ਕਿਹਾ ਕਿ ਸਿਆਸੀ ਬਦਲਾਖੋਰੀ FIR ਅਤੇ ਤੰਗ ਪਰੇਸ਼ਾਨ ਕਰਨ ਵਰਗੇ ਦੋਸ਼ਾਂ ਨੂੰ ਜੋੜ ਕੇ ਜਿਹੜਾ ਸੀ ਮਾਨਹਾਨੀ ਅਧਿਕਾਰ ਖੇਤਰ ਦਾ ਦਾਇਰਾ ਬਣਾ ਬਿਨਾਂ ਵਜ੍ਹਾ ਵਧਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ। ਅਦਾਲਤ ਨੇ ਸੁਪਰੀਮ ਕੋਰਟ ਦੇ ਵੱਖ ਵੱਖ ਫੈਸਲਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਨਿਆਇਕ ਮੰਚ ਦੀ ਦੁਰਵਰਤੋਂ ਕਰਕੇ ਬੇਤੁੱਕੇ ਮੁਕੱਦਮੇ ਦਾਇਰ ਕਰਨ ਦੀ ਬਿਰਤੀ ਨਿਆਂ ਪ੍ਰਣਾਲੀ ਦੇ ਬੋਝ ਵਧਾਉਂਦੀ ਹੈ। ਅਜਿਹੇ ਮਾਮਲਿਆਂ ਨੂੰ ਸ਼ੁਰੂਆਤੀ ਪੱਧਰ ਦੇ ਉੱਤੇ ਹੀ ਕਹਿੰਦੇ ਰੋਕਣਾ ਜ਼ਰੂਰੀ ਹੈ। ਅੰਤ ਦੇ ਵਿਚ ਅਦਾਲਤ ਨੇ ਕਿਹਾ ਕਿ ਜੇਕਰ ਅਸਲ ਮਾਨਹਾਨੀ ਦੇ ਮਾਮਲਿਆਂ ਦੇ ਵਿਚ ਅਧਿਕਾਰੀਆਂ ਦੇ ਉੱਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ ਤਾਂ ਨਿਆਇਕ ਪ੍ਰਕਿਰਿਆ ਦੀ ਦੁਰਵਰਤੋਂ ਕਰਨ ਵਾਲੇ ਪਟੀਸ਼ਨ ਕਰਤਾਵਾਂ ਦੇ ਉੱਤੇ ਵੀ ਭਾਰੀ ਜੁਰਮਾਨਾ ਲਗਾਇਆ ਜਾ ਸਕਦਾ ਹੈ ਜਾਣਾ ਚਾਹੀਦਾ ਹੈ। ਇਸੇ ਆਧਾਰ ਦੇ ਉੱਤੇ ਅਦਾਲਤ ਨੇ ਖਹਿਰਾ ਦੀ ਪਟੀਸ਼ਨ ਖਾਰਜ ਕਰਦਿਆਂ 6 ਲੱਖ ਰੁਪਏ ਦਾ ਜੁਰਮਾਨਾ ਵਿਰੋਧੀਆਂ ਨੂੰ ਬਰਾਬਰ ਹਿੱਸਿਆਂ ਦੇ ਵਿਚ ਦੇਣ ਦਾ ਹੁਕਮ ਦੇ ਦਿੱਤਾ ਹੈ। ਦੂਸਰੇ ਪਾਸੇ ਆਪ ਆਗੂ ਨਹੀਂ ਦੇ ਰਿਹਾ ਆਪਣੇ ਮੋਬਾਈਲ ਫੋਨ ਦਾ ਪਾਸਵਰਡ, ED ਜਿਹੜੀ ਇਹ ਗੱਲ ਕਹਿ ਰਹੀ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਜਿਹੜਾ PMLA ਅਦਾਲਤ ਨੂੰ ਦਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਆਪ ਦੇ ਗੋਆ ਇੰਚਾਰਜ ਦੀਪਕ ਸਿੰਗਲਾ ਆਪਣੇ ਜ਼ਬਤ ਕੀਤੇ ਗਏ ਮੋਬਾਈਲ ਫੋਨ ਦਾ ਪਾਸਵਰਡ ਸਾਂਝਾ ਕਰਨ ਤੋਂ ਇਨਕਾਰ ਕਰ ਰਹੇ ਨੇ। ED ਦੇ ਮੁਤਾਬਕ 18 ਮਈ ਨੂੰ ਸਿੰਗਲਾ ਦੇ ਟਿਕਾਣਿਆਂ ਤੋਂ 25 ਲੱਖ ਰੁਪਏ ਦੀ ਬਿਨਾਂ ਹਿਸਾਬ ਕਿਤਾਬ ਵਾਲੀ ਨਕਦੀ ਤੇ ਇਕ ਫੋਨ ਬਰਾਮਦ ਹੋਇਆ ਸੀ। ਵੈਸੇ ਇਹਦੇ ਵਿਚ ਆਪਾਂ ਸੈਣੀ ਸਾਹਿਬ ਤੋਂ ਪੁੱਛਾਂਗੇ ਕਿ ਇੱਦਾਂ ਜਿਹੜੀ ਆ ਪਾਸਵਰਡ ਦੀ ਜ਼ਰੂਰਤ ਹੁੰਦੀ ਹੈ, ਉਹ ਪਾਸਵਰਡ ਦੀ ਜ਼ਰੂਰਤ ਆਪੇ ਹੀ ਉਹ ਖੋਲ ਖੋਲ ਲੈਂਦੇ ਆ। ਅੱਜ ਕੱਲ੍ਹ ਤਾਂ ਸਾਰਾ ਕੁਝ ਹੋ ਜਾਂਦਾ, ਤਕਨੀਕ ਕਹਿੰਦੀ ਹੈ ਕਿ ਇਹਨਾਂ ਦੀ ਇਜਾਜ਼ਤ ਲੈਣੀ ਜ਼ਰੂਰੀ ਹੈ ਜੇ ਕ੍ਰਿਮੀਨਲ ਨੇ ਜਾਂ ਕੁਝ ਵੀ ਹੈ। ਹਲੇ ਚਲੋ ਤਾਂ ਕੋਰਟ ਨੇ ਨਿਰਧਾਰਿਤ ਕਰਨੇ ਆ, ਪਰ ਕਿ ਇਹਨਾਂ ਦੀ ਇਜਾਜ਼ਤ ਲੈਣੀ ਜ਼ਰੂਰੀ, ਕਹਿੰਦੇ ਸਾਡੀ ਨਿੱਜੀ ਜਾਣਕਾਰੀ ਹੈ ਭਾਈ, ਉਹਦੇ ਮਤਲਬ ਕਿ ਹਿਊਮਨ ਰਾਈਟਸ ਦੀ ਗੱਲ ਕਰਨ ਲੱਗ ਜਾਂਦੇ ਆ। ਤੇ ਦੇਖਦੇ ਹਾਂ, ਸੈਣੀ ਸਾਹਿਬ ਤੋਂ ਪੁੱਛਾਂਗੇ ਇਸ ਮਸਲੇ ਤੇ। ਏਜੰਸੀ ਦਾ ਮੰਨਣਾ ਹੈ ਕਿ ਇਸ ਫੋਨ ਦੇ ਵਿਚ ਕਰੋੜਾਂ ਰੁਪਏ ਦੇ ਬੈਂਕ ਘੁਟਾਲੇ ਤੇ ਅਪਰਾਧ ਦੀ ਕਮਾਈ ਦੇ ਲੈਣ ਦੇਣ ਦੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਹੋ ਸਕਦੀ ਹੈ। ਅਦਾਲਤ ਨੇ ਸਿੰਗਲਾ ਨੂੰ 26 ਮਈ ਤੱਕ ਜਿਹੜਾ ED ਦੀ ਹਿਰਾਸਤ ਦੇ ਵਿਚ ਭੇਜ ਦਿੱਤਾ। ਇਹ ਮਾਮਲਾ ਓਰੀਐਂਟਲ ਬੈਂਕ ਆਫ ਕਮਰਸ ਕਰਨਾਲ ਸ਼ਾਖਾ ਜਿਹੜੀ ਹੈ ਅਤੇ ਹੋਰ ਬੈਂਕਾਂ ਦੇ ਨਾਲ ਹੋਈ 239.46 ਕਰੋੜ ਰੁਪਏ ਦੀ ਵੱਡੇ ਪੱਧਰ ਦੀ ਧੋਖਾਧੜੀ ਦੇ ਨਾਲ ਜੁੜਿਆ ਹੋਇਆ, ਜਿਸ ਦੀ ਸ਼ੁਰੂਆਤੀ ਜਾਂਚ CBI ਨੇ ਕੀਤੀ ਸੀ। ED ਦੇ ਅਨੁਸਾਰ ਦੀਪਕ ਸਿੰਗਲਾ ਦੇ ਮਾਮੇ ਅਸ਼ੋਕ ਮਿੱਤਲ ਦੀ ਕੰਪਨੀ ਮੈਸਰਜ ਮਹੇਸ਼ ਟਿੰਬਰ ਨੇ ਬੈਂਕਾਂ ਦੇ ਨਾਲ ਇਹ ਧੋਖਾਧੜੀ ਕੀਤੀ ਤੇ ਲੱਕੜ ਦੇ ਆਯਾਤ ਜਿਹੜਾ ਇੰਪੋਰਟ ਦੇ ਫਰਜ਼ੀ ਤੇ ਜਾਲੀ ਦਸਤਾਵੇਜ਼ ਦਿਖਾ ਕੇ ਸਿੰਗਲਾ ਤੇ ਉਸਦੇ ਭਰਾਵਾਂ ਦੀਆਂ ਫਰਮਾਂ ਰਾਹੀਂ ਪੈਸੇ ਦੀ ਹੇਰਾਫੇਰੀ ਕੀਤੀ ਹੈ। ਦੂਜੇ ਪਾਸੇ ਦੀਪਕ ਸਿੰਗਲਾ ਦੇ ਵਕੀਲ ਨੇ ਅਦਾਲਤ ਦੇ ਵਿਚ ਦਲੀਲ ਦਿੱਤੀ ਹੈ ਕਿ ਉਨ੍ਹਾਂ ਦੇ ਕੋਲ ਨਿੱਜਤਾ ਦਾ ਮੌਲਿਕ ਅਧਿਕਾਰ ਹੈ ਤੇ ਇਸ ਦੇ ਲਈ ਉਨ੍ਹਾਂ ਨੂੰ ਫੋਨ ਦਾ ਪਾਸਵਰਡ ਦੱਸਣ ਦੇ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਇਸ ਨੂੰ ਗ੍ਰਿਫ਼ਤਾਰੀ ਦਾ ਆਧਾਰ ਬਣਾਇਆ ਜਾ ਸਕਦੈ। ਅਦਾਲਤ ਨੇ ਕਿਹਾ ਕਿ ਜਾਂਚ 2021 ਤੋਂ ਚੱਲ ਰਹੀ ਹੈ ਪਰ ਇਸ ਆਧਾਰ ਦੇ ਉਤੇ ਗ੍ਰਿਫ਼ਤਾਰੀ ਨੂੰ ਗੈਰ ਕਾਨੂੰਨੀ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ

0: ਵੀ ਲਗਭਗ 143 ਕਰੋੜ ਰੁਪਏ ਦੀ ਜਿਹੜੀ ਹੈ ਉਹਨਾਂ ਤੋਂ ਮਿਲਣ ਦੀ ਜਿਹੜੀ ਹੈ ਹੋਣ ਦੀ ਬਾਕੀ ਆਸ ਜਿਹੜੀ ਬਚੀ ਹੋਈ ਹੈ। ਦੂਸਰੇ ਪਾਸੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੇ ਹਰਜਿੰਦਰ ਸਿੰਘ ਧਾਮੀ ਉਨ੍ਹਾਂ ਵੱਲੋਂ ਅੱਜ ਰਾਜਪਾਲ ਉਨ੍ਹਾਂ ਦੇ ਨਾਲ ਮੁਲਾਕਾਤ ਕੀਤੀ ਹੈ, ਸਤਿਕਾਰ ਸੋਧ ਐਕਟ ਦੇ ਇਤਰਾਜ਼ਾਂ ਦੇ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਉਨ੍ਹਾਂ ਦੇ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਵਿਚਲੇ ਇਤਰਾਜ਼ਾਂ ਦੇ ਬਾਰੇ ਜਿਹੜਾ ਜਾਣੂ ਕਰਵਾਇਆ। ਇਹ ਜਿਹੜਾ ਮੁਲਾਕਾਤ ਲੁਧਿਆਣਾ ਸਥਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ ਵਿਖੇ ਜਿਹੜੀ ਹੋਈ ਹੈ, ਜਿੱਥੇ ਰਾਜਪਾਲ ਕਟਾਰੀਆ ਅੱਜ ਨਤਮਸਤਕ ਹੋਣ ਦੇ ਲਈ ਪੁੱਜੇ ਸਨ। ਇਸ ਦੇ ਦੌਰਾਨ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 226 ਦੇ ਬਾਰੇ ਵਿਚਾਰ ਚਰਚਾ ਕੀਤੀ ਹੈ। ਇਸ ਦੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਉਨ੍ਹਾਂ ਨੇ ਰਾਜਪਾਲ ਕਟਾਰੀਆ ਦਾ ਸਵਾਗਤ ਕੀਤਾ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਗੁਰਦੁਆਰਾ ਮੈਨੇਜਰ ਦੇ ਦਫ਼ਤਰ ਵਿਖੇ ਰਾਜਪਾਲ ਨੂੰ ਸਰੋਪ ਪਾਓ ਵੀ ਜਿਹੜਾ ਦਿੱਤਾ ਗਿਆ। ਜਥੇਦਾਰ ਗੜਗੱਜ, ਰਾਜਪਾਲ ਕਟਾਰੀਆ ਤੇ ਐਡਵੋਕੇਟ ਧਾਮੀ ਵਿਚਕਾਰ ਤਕਰੀਬਨ 20 ਮਿੰਟ ਜਿਹੜੀ ਹੈ ਸਤਿਕਾਰ ਸੋਧ ਐਕਟ ਦੇ ਬਾਰੇ ਵਿਚਾਰ ਹੋਈ ਹੈ। ਜਥੇਦਾਰ ਗੜਗੱਜ ਅਤੇ ਐਡਵੋਕੇਟ ਧਾਮੀ ਨੇ ਰਾਜਪਾਲ ਪੰਜਾਬ ਨੂੰ ਕਾਨੂੰਨੀ ਸੋਧ ਦੇ ਵਿਚ ਸਰਕਾਰ ਦੇ ਵੱਲੋਂ ਪਾਈਆਂ ਗਈਆਂ ਇਤਰਾਜ਼ਯੋਗ ਮੱਦਾਂ ਦੇ ਬਾਰੇ ਵਿਸਤਾਰ ਦੇ ਵਿਚ ਜਾਣਕਾਰੀ ਦਿੱਤੀ ਹੈ। ਜਥੇਦਾਰ ਗੜਗੱਜ ਵੱਲੋਂ ਰਾਜਪਾਲ ਕਟਾਰੀਆ ਨੂੰ ਇਕ ਪੱਤਰ ਵੀ ਦਿੱਤਾ ਗਿਆ, ਜਿਸ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਪੰਜਾਬ ਸਰਕਾਰ ਨੂੰ ਅਧਿਕਾਰਤ ਰੂਪ ਦੇ ਵਿਚ ਭੇਜੇ ਗਏ ਇਤਰਾਜ਼ਾਂ ਦਾ ਜਿਹੜਾ ਖਰੜਾ ਵੀ ਸ਼ਾਮਲ ਕੀਤਾ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਦੋਵਾਂ ਸਿੱਖ ਆਗੂਆਂ ਨੂੰ ਮਾਮਲੇ ਦਾ ਹੱਲ ਕਰਨ ਦਾ ਭਰੋਸਾ ਦੇ ਦਿੱਤਾ। ਇਸ ਮਾਮਲੇ ਦੇ ਵਿਚ ਜਥੇਦਾਰ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ 8 ਮਈ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਸੱਦਿਆ ਗਿਆ ਸੀ ਤੇ ਉਨ੍ਹਾਂ ਨੂੰ ਇਤਰਾਜ਼ਯੋਗ ਮੱਦਾਂ ਦੇ ਬਾਰੇ ਜਾਣੂ ਵੀ ਕਰਵਾਇਆ ਸੀ। ਇਸ ਸਬੰਧ ਦੇ ਵਿਚ ਇਕ ਵਿਸਤਾਰਿਤ ਪੱਤਰ, ਜਿਸ ਦੇ ਵਿਚ ਇਤਰਾਜ਼ ਦਰਜ ਸਨ, ਉਹ ਵੀ ਉਨ੍ਹਾਂ ਨੂੰ ਭੇਜਿਆ ਗਿਆ ਸੀ। ਉਨ੍ਹਾਂ ਦੇ ਵੱਲੋਂ ਸਰਕਾਰ ਨੂੰ 15 ਦਿਨਾਂ ਦਾ ਅਲਟੀਮੇਟਮ ਦਿੱਤਾ ਗਿਆ ਹੈ ਤੇ 48 ਘੰਟੇ ਸ਼ਾਇਦ ਬਾਕੀ ਨੇ ਤੇ ਇਸ ਦੇ ਦੌਰਾਨ ਹੀ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ ਇਨ੍ਹਾਂ ਇਤਰਾਜ਼ਯੋਗ ਮੱਦਾਂ ਨੂੰ ਠੀਕ ਕੀਤਾ ਜਾਵੇ ਗੱਲ ਕਹੀ ਹੈ। ਇਹ ਅਲਟੀਮੇਟਮ ਅਗਲੇ 2 ਦਿਨਾਂ ਦੇ ਵਿਚ ਖਤਮ ਹੋਣ ਜਾ ਰਿਹਾ ਤੇ ਹੁਣ ਤੱਕ ਸਰਕਾਰ ਦੇ ਵੱਲੋਂ ਇਸ ਸਬੰਧ ਦੇ ਵਿਚ ਕੋਈ ਵੀ ਚਾਰਾਜੋਈ ਨਹੀਂ ਕੀਤੀ ਗਈ ਹੈ। ਦੂਸਰੇ ਪਾਸੇ ਬੜੇ ਸਮੇਂ ਤੇ ਬਾਅਦ ਸਰਕਾਰ ਦਾ ਬੇਅਦਬੀ ਕਾਨੂੰਨ ਅਕਾਲੀ ਦਲ ਨੂੰ ਪ੍ਰਵਾਨ ਨਹੀਂ, ਸੁਖਬੀਰ ਸਿੰਘ ਬਾਦਲ ਹੋਣਾ ਨੇ ਅੱਜ ਖੁੱਲ੍ਹ ਕੇ ਜਿਹੜੀ ਹੈ ਦੇ ਉੱਤੇ ਗੱਲ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਨ੍ਹਾਂ ਨੇ ਇਕ ਵਾਰ ਫਿਰ ਸਪਸ਼ਟ ਕੀਤਾ ਕਿ ਅਕਾਲੀ ਦਲ ਨੂੰ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਬਣਾਇਆ ਗਿਆ ਬੇਅਦਬੀ ਕਾਨੂੰਨ ਪ੍ਰਵਾਨ ਨਹੀਂ। ਸੁਖਬੀਰ ਬਾਦਲ ਦਾ ਕਹਿਣਾ ਸੀ ਕਿ ਕਾਨੂੰਨੀ ਮਾਹਰਾਂ ਦੇ ਮੁਤਾਬਕ ਇਸ ਨਵੇਂ ਕਾਨੂੰਨ ਦੇ ਵਿਚ ਕਈ ਖਾਮੀਆਂ ਨੇ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਗ੍ਰੰਥੀ ਸਿੰਘਾਂ ਨੂੰ ਕਾਨੂੰਨ ਦੇ ਘੇਰੇ ਹੇਠ ਲਿਆ ਕੇ ਕਾਨੂੰਨ ਦੀ ਦੁਰਵਰਤੋਂ ਦਾ ਰਾਹ ਪੱਧਰਾ ਕੀਤਾ ਗਿਆ। ਅੱਜ ਇੱਥੇ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਵਿਖੇ ਮਰਹੂਮ ਅਕਾਲੀ ਆਗੂ ਜਥੇਦਾਰ ਤੋਤਾ ਸਿੰਘ ਦੀ ਮਨਾਈ ਗਈ 4th ਬਰਸੀ ਸਮਾਗਮ ਦੇ ਵਿਚ ਉਚੇਚੇ ਤੌਰ ਦੇ ਉਤੇ ਸ਼ਾਮਲ ਹੋਏ ਸੁਖਬੀਰ ਸਿੰਘ ਬਾਦਲ ਹੋਣਾ ਨੇ ਕਿਹਾ ਕਿ ਬੇਅਦਬੀਆਂ ਸਬੰਧੀ ਸਖ਼ਤ ਕਾਨੂੰਨ ਬਣਾਏ ਜਾਣ ਦੇ ਅਕਾਲੀ ਦਲ ਜਿਹੜਾ ਹੱਕ ਦੇ ਵਿਚ ਹੈ, ਪਰ ਕਾਨੂੰਨ ਦੇ ਨਾਲ ਸਰਕਾਰਾਂ ਦਾ ਨਿੱਜਾ ਮੁਫਾਦ ਸਵਾਰਥ ਜਿਹੜਾ ਜੁੜਿਆ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਾਨੂੰਨ ਬਣਾਉਣ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪ੍ਰਵਾਨਗੀ ਲੈਣੀ ਚਾਹੀਦੀ ਸੀ। ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਹੋਣਾ ਕਿਹਾ ਕਿ ਮਰਹੂਮ ਅਕਾਲੀ ਆਗੂ ਜਥੇਦਾਰ ਤੋਤਾ ਸਿੰਘ ਦੀ ਅਕਾਲੀ ਦਲ ਨੂੰ ਬਹੁਤ ਵੱਡੀ ਦੇਣ ਹੈ। ਉਨ੍ਹਾਂ ਨੇ ਵੱਡੇ ਬਾਦਲ ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਮਿਲ ਕੇ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਅੰਤਮ ਸਮੇਂ ਤੱਕ ਕੰਮ ਕੀਤਾ। ਸੁਖਬੀਰ ਬਾਦਲ ਹੋਣਾ ਸਾਂਝਾ ਕੀਤਾ ਕਿ ਉਨ੍ਹਾਂ ਦਾ ਆਪਣਾ ਸਿਆਸੀ ਸਫ਼ਰ ਵੀ ਮੋਗਾ ਤੋਂ ਜਥੇਦਾਰ ਤੋਤਾ ਸਿੰਘ ਦੀ ਅਗਵਾਈ ਹੇਠ ਹੀ ਸ਼ੁਰੂ ਹੋਇਆ ਸੀ ਤੇ ਉਨ੍ਹਾਂ ਕਿਹਾ ਕਿ ਜਥੇਦਾਰ ਤੋਤਾ ਸਿੰਘ ਦੇ ਸਪੁੱਤਰ ਮੱਖਣ ਬਰਾੜ ਆਪਣੇ ਪਿਤਾ ਦੀ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਅਕਾਲੀ ਦਲ ਦੇ ਲਈ ਦਿਨ ਰਾਤ ਮਿਹਨਤ ਕਰ ਰਹੇ ਨੇ। ਉਨ੍ਹਾਂ ਦਾਅਵਾ ਕੀਤਾ ਕਿ ਆਗਾਮੀ ਵਿਧਾਨ ਸਭਾ 2027 ਦੀਆਂ ਚੋਣਾਂ ਦੇ ਵਿਚ ਅਕਾਲੀ ਦਲ ਮੁੜ ਤੋਂ ਸੱਤਾ ਦੇ ਵਿਚ ਵਾਪਸੀ ਕਰੇਗਾ। ਦੂਸਰੇ ਪਾਸੇ ਇੰਸਟਾਗ੍ਰਾਮ ਦੇ ਉਤੇ ਬੀਜੇਪੀ ਦੇ ਨਾਲ ਵੱਧ ਫਾਲੋਅਰਸ ਹੋਣ ਤੋਂ ਬਾਅਦ ਕੋਕਰੇਚ ਜਨਤਾ ਪਾਰਟੀ ਦਾ ਐਕਸ ਖਾਤਾ ਜਿਹੜਾ ਬਲੌਕ ਕਰ ਦਿੱਤਾ ਗਿਆ। ਵਿਵਾਦਿਤ ਕਾਕਰੋਚ ਜਨਤਾ ਪਾਰਟੀ ਦੇ ਐਕਸ ਦੇ ਉਤੇ ਖਾਤੇ ਜਿਹੜੇ ਨੇ ਉਹਨੂੰ ਭਾਰਤ ਦੇ ਵਿਚ ਰੋਕ ਜਿਹੜਾ ਦਿੱਤੇ ਜਾਣ ਦੀ ਖ਼ਬਰ ਹੈ। ਇਹ ਕਾਰਵਾਈ ਇਸ ਵਿਅੰਗਮਈ ਪੇਜ ਦੇ ਆਨਲਾਈਨ ਬਹੁਤ ਜ਼ਿਆਦਾ ਮਸ਼ਹੂਰ ਹੋਣ ਤੇ ਇਸ ਦੀ ਵੱਧਦੀ ਸੋਸ਼ਲ ਮੀਡੀਆ ਪ੍ਰਸਿੱਧੀ ਦੇ ਕਾਰਨ ਸਿਆਸੀ ਚਰਚਾ ਛਿੜਨ ਤੋਂ ਬਾਅਦ ਜਿਹੜੀ ਹੋਈ ਹੈ। ਪਾਰਟੀ ਦੇ ਬਾਨੀ ਅਭਿਜੀਤ ਦਿਪਕੇ ਉਨ੍ਹਾਂ ਨੇ ਵੀਰਵਾਰ ਨੂੰ ਐਕਸ ਦੇ ਉਤੇ ਪੋਸਟ ਕਰਕੇ ਇਸ ਘਟਨਾਕ੍ਰਮ ਦੇ ਉਤੇ ਪ੍ਰਤੀਕਿਰਿਆ ਦਿੱਤੀ ਹੈ। ਜਿਵੇਂ ਕਿ ਉਮੀਦ ਸੀ ਕਿ ਕਾਕਰੋਚ ਜਨਤਾ ਪਾਰਟੀ ਦਾ ਖਾਤਾ ਭਾਰਤ ਦੇ ਵਿਚ ਰੋਕ ਦਿੱਤਾ ਗਿਆ। ਤੇ ਇਸ ਪਾਬੰਦੀ ਨੇ ਆਨਲਾਈਨ ਜਲਦੀ ਹੀ ਇੱਕ ਵੱਡੀ ਬਹਿਸ ਦਾ ਰੂਪ ਲੈ ਲਿਆ। ਯੂਜ਼ਰਸ ਇਸ ਗੱਲ ਦੇ ਉੱਤੇ ਚਰਚਾ ਕਰ ਰਹੇ ਨੇ ਕਿ ਇਹ ਕਦਮ ਇਸ ਪੇਜ ਦੇ ਮੀਮ ਆਧਾਰਿਤ ਜਿਹੜਾ ਸਿਆਸੀ ਵਿਅੰਗ ਅਤੇ ਵੱਖ ਵੱਖ ਪਲੇਟਫਾਰਮਾਂ ਦੇ ਉੱਤੇ ਇਸ ਦੀ ਅਚਾਨਕ ਹੋਈ ਵਾਇਰਲ ਸਫਲਤਾ ਦੇ ਨਾਲ ਜਿਹੜਾ ਜੁੜਿਆ ਹੋਇਆ। ਤੇ ਲੋ ਦੋਸਤੋ, ਅੱਗੇ ਵੱਧਦੇ ਉਸ ਤੋਂ ਪਹਿਲਾਂ, ਤੇ ਜਿਵੇਂ ਵੀ ਕਿਸਾਨਾਂ ਦੇ ਨਾਲ ਮਾੜੀ ਹਾਲਾਤ ਇੰਡੀਆ ਦੇ ਵਿੱਚ ਵੀ ਨੇ ਜਾਂ ਹੋਰ ਮੁਲਕਾਂ ਚ ਵੀ ਨੇ, ਅਮਰੀਕਾ ਤੋਂ ਵੀ ਸੋਕੇ ਦੀਆਂ ਜਿਹੜੀਆਂ ਖ਼ਬਰਾਂ ਨੇ, ਤੇ ਅਮਰੀਕਾ ਚ ਵੀ ਕਣਕ ਦੀ ਪੈਦਾਵਾਰ ਦੇ ਉੱਤੇ ਸੋਕੇ ਦੀ ਮਾਰ ਜਿਹੜੀ ਪੈਣੀ ਸ਼ੁਰੂ ਹੋ ਗਈ ਹੈ। 1972 ਤੋਂ ਬਾਅਦ ਹਾਲਾਤ ਸਭ ਤੋਂ ਖਰਾਬ ਜਿਹੜੇ ਦੱਸੇ ਜਾ ਰਹੇ ਨੇ ਇਸ ਸਾਲ ਦੇ ਵਿੱਚ, ਉਹਨੂੰ ਅੱਗੇ ਜਾ ਕੇ ਆਪਾਂ ਜ਼ਰੂਰ ਡਿਸਕਸ ਕਰਾਂਗੇ। ਪਰ ਉਸ ਤੋਂ ਪਹਿਲਾਂ ਆਪਣੇ ਨਾਲ ਜੁੜ ਚੁੱਕੇ ਨੇ ਸੈਣੀ ਸਾਹਿਬ ਤੇ ਉਹਨਾਂ ਦੀ ਗੱਲਬਾਤ ਆਪਾਂ ਸੁਣਦੇ ਹਾਂ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਕੋਈ ਗੱਲਬਾਤ ਹੋਵੇ, ਕੋਈ ਸਵਾਲ ਹੋਵੇ ਤਾਂ ਤੁਸੀਂ ਵੀ ਨਾਲ ਜੁੜ ਕੇ ਆਪਣੀ ਜਿਹੜੀ ਗੱਲਬਾਤ ਰੱਖ ਸਕਦੇ ਹੋ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। ਤੇ ਲਓ ਜੀ, ਆਪਾਂ ਦਿੰਦੇ ਹਾਂ ਸੱਦਾ ਸੈਣੀ ਸਾਹਿਬ ਨੂੰ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ, ਲੰਘੇ ਆਓ ਜੀ।
1: ਸਰ ਮੇਰਾ ਪਹਿਲਾ ਸਵਾਲ ਜੀ, ਆਵਾਜ਼ ਆਉਂਦੀ ਜੇ?
0: ਆਵਾਜ਼ ਆਉਂਦੀ ਜੇ ਜੀ, ਪੂਰੀ ਐਨ ਫਿਨਲੈਂਡ ਚ ਧੁੰਮ ਪਾਉਂਦੀ ਜੇ ਜੀ।
1: ਅੱਛਾ ਜੀ, ਮੈਨੂੰ ਏਸੀ ਵੀ ਘੱਟ ਤਾਂ ਨਹੀਂ ਹੈਗੀ ਜੀ, ਮੈਂ ਥੋੜੀ ਜਿਹੀ ਸਾਊਂਡ ਥੋੜੀ ਜਿਹੀ ਘਟਾਈ ਸੀ ਜੀ, ਮੈਂ ਕਿਹਾ ਕੋਈ
0: ਨਹੀਂ, ਬਹੁਤ ਵਧੀਆ ਜੀ, ਬਹੁਤ।
1: ਹਾਂਜੀ, ਪਰ ਇਹ ਸਭ ਬੇਨਤੀ ਇਹ ਹੈਗੀ ਆ ਜੀ
0: ਜੀ,
1: ਜਿਹੜੀ ਤੁਸੀਂ ਆਖਰੀ ਖਬਰ ਕਰਦੇ ਹਟੇ ਆ ਨਾ ਜੀ, ਪਹਿਲਾਂ ਉੱਥੋਂ ਹੀ ਸ਼ੁਰੂ ਕਰਦਾ ਜੀ,
0: ਕਾਕਰੋਚ ਪਾਰਟੀ ਤੋਂ ਜੀ।
1: ਹਾਂਜੀ, ਕਾਕਰੋਚ ਜਨਤਾ ਪਾਰਟੀ
0: ਜੀ।
1: ਪਰ ਇਹ ਸਭ ਇਹ ਦੇਖੋ, ਨੋ ਡਾਊਟ ਕਿ ਸਾਡਾ ਯੂਥ ਇੰਟੈਲੀਜੈਂਟ ਵੀ ਬਹੁਤ ਆ
0: ਜੀ,
1: ਤੇ ਪਰ ਉਹਨੂੰ ਓਨੀਆਂ ਸਹੂਲਤਾਂ ਵੀ ਨਹੀਂ ਮਿਲ ਰਹੀਆਂ ਹੈਗੀਆਂ, ਤੇ ਬੇਰੁਜ਼ਗਾਰ ਘੁੰਮਦਾ ਆ, ਉਹਨਾਂ ਦੀ ਐਨਰਜੀ ਦਾ ਸਹੀ ਯੂਜ਼ ਨਹੀਂ ਕੀਤਾ ਜਾ ਰਿਹਾ
0: ਜੀ।
1: ਇਹਨੂੰ ਕੋਈ ਵੀ ਬੰਦਾ ਟ੍ਰਿਗਰ ਕਰ ਸਕਦਾ
0: ਜੀ,
1: ਸੋ ਹੁਣ ਉਹ ਬੰਦੇ ਨੇ ਟ੍ਰਿਗਰ ਕੀਤਾ ਜਿਹੜਾ ਫਾਊਂਡਰ ਸੀਗਾ ਜੀ
0: ਜੀ,
1: ਤੇ ਉਹ ਇਕਦਮ ਜਿਹੜਾ ਹੈਗਾ ਆ ਭਈ, ਕਾਫੀ ਬੰਦਿਆਂ ਨੇ, ਨੋਨ ਬੰਦਿਆਂ ਨੇ ਉਹਦੇ ਮੈਂਬਰ ਬਣੇ ਜੀ, ਕਿਉਂਕਿ ਉਹ ਡਾਇਰੈਕਟਿਵ ਜਿਹੜੀ ਗੱਲਾਂ ਕਹੀਆਂ ਜੀ
0: ਜੀ।
1: ਹੁਣ ਉਸ ਬੰਦੇ ਦੇ ਸਰ ਪੈਸੇ ਜਿਹੜਾ ਹੈਗਾ ਆ ਵਿੱਚ ਜਿਹੜੇ ਆ ਭੀ, ਉਹ ਫੇਕ ਪਾਰਟੀ ਪਾਰਟਨਰਸ਼ਿਪ ਵੀ ਹੈਗੀ ਆ ਜੀ, ਪਾਰਟਿਸਪੇਸ਼ਨ ਫੇਕ ਵੀ ਹੈਗੀ ਆ ਜੀ,
0: ਉਹ
1: ਕੁਛ ਇੱਕ ਅਕਾਊਂਟਸ ਹਾਂਜੀ ਆਈਡੀਆਂ ਏਦਾਂ ਦੀਆਂ ਲੈਣੀਆਂ ਜੀ
0: ਜੀ।
1: ਉਹ ਬੰਦਾ ਕਿਸੇ ਟਾਈਮ ਤੇ ਆਮ ਆਦਮੀ ਪਾਰਟੀ ਦਾ ਅੰਦੋਲਨ ਦੇ ਟਾਈਮ ਤੇ, ਅੰਨਾ ਅੰਦੋਲਨ ਦੇ ਟਾਈਮ ਤੇ ਉਹਨੂੰ ਮਤਲਬ ਸੋਸ਼ਲ ਮੀਡੀਆ ਨੂੰ ਕਰ ਚੁੱਕਾ ਜੀ ਮੈਨੇਜ,
0: ਹੈਂਡਲ ਕਰਦਾ ਸੀ ਉਸ ਸਮੇਂ ਜੀ।
1: ਹਾਂਜੀ, ਉਹ ਹੈਂਡਲ ਕਰਦਾ ਸੀ, ਹੀ ਵਾਸ ਕਨਵਰਜੈਂਟ ਫਰੋਮ ਦਾ ਪ੍ਰੋਸੀਜਰ
0: ਜੀ,
1: ਤੇ ਇਸ ਕਰਕੇ ਉਹਨੇ ਜਿਹੜਾ ਹੁਣ ਉੱਥੋਂ ਜਿਹੜਾ ਆ ਪਤਾ ਲੱਗ ਜਾਂਦਾ ਜੀ ਵੀ ਵੱਲੋਂ ਕਹਿੰਦੇ ਵੀ ਕਿਸ ਤਰੀਕੇ ਦੇ ਨਾਲ ਵੀ ਕਿਹੜੀਆਂ ਆਈਡੀ ਫਰਜ਼ੀ ਹੈਗੀਆਂ ਤੇ ਕਿੱਦਾਂ ਹੈ ਜੀ
0: ਜੀ, ਪੂਰਾ ਸਪੈਸ਼ਲਿਸਟ
1: ਤੁਸੀਂ ਕੋਈ ਬੰਦਾ ਆ ਉਹਦਾ
0: ਜੀ।
1: ਹਾਂਜੀ, ਉਹ ਜਿਹੜੇ ਦੇਖਦੇ ਹੈਗੇ ਉਹ ਬੰਦਾ ਫਲਾਨਾ ਬੰਦਾ ਜਿਹੜਾ ਹੈਗਾ ਆ ਉਹ ਵੀ ਫੋਲੋ ਕਰ ਰਿਹਾ
0: ਜੀ,
1: ਉਹਦਾ ਅਕਾਊਂਟ ਖੋਲਦੇ ਹੈਗੇ ਆ ਕਿ ਇਹ ਇਹਨੂੰ ਕਿੰਨੇ ਬੰਦੇ ਫੋਲੋ ਕਰਦੇ ਆ, ਉੱਥੇ ਆ ਜਾਂਦਾ ਨਨ
0: ਹਾਂਜੀ,
1: ਇਹ ਹੋਰ ਕਿੰਨਿਆਂ ਨੂੰ ਫੋਲੋ ਕਰਦਾ ਉੱਥੇ ਆ ਜਾਂਦਾ ਨਨ, ਉਹ ਤੋਂ ਪਤਾ ਲੱਗ ਜਾਂਦਾ ਵੀ ਇਹ ਫਰਜ਼ੀ ਅਕਾਊਂਟ ਜਿਹੜਾ ਹੈਗਾ ਆ ਵੀ ਬਣਾਇਆ ਆ
0: ਜੀ।
1: ਸੋ ਇਸ ਕਰਕੇ ਜਿਹੜਾ ਇਹ ਆ ਇਹ ਬਹੁਤ ਕੁਛ ਚੱਲਦਾ ਹੈਗਾ ਜੀ, ਲੋਕਾਂ ਦੇ ਦਿਮਾਗ ਨਾਲ ਖੇਡਿਆ ਜਾਂਦਾ ਹੈਗਾ ਜੀ, ਲੋਕਾਂ ਦੀ ਰਿਸੈਂਟਮੈਂਟ ਹੈ ਉਹਨੂੰ ਕੈਸ਼ ਕੀਤਾ ਜਾਂਦਾ ਜੀ,
0: ਤੇ
1: ਵੈਸੇ ਵੀ ਭਈ ਜੁਡੀਸ਼ਰੀ ਤੋਂ ਡਿਸਅਪੁਆਇੰਟ ਹੋਏ ਆ ਕੇਜਰੀਵਾਲ ਸਾਹਿਬ
0: ਜੀ,
1: ਇਹ ਤੁਹਾਨੂੰ ਪਤਾ ਹੀ ਆ, ਫਿਰ ਉਹ ਬੰਦਾ ਜਿਹੜਾ ਹੈਗਾ ਉਹ ਬਾਹਰ ਬੈਠਾ ਹੈਗਾ USA ਦੱਸਦੇ,
0: ਤੇ
1: ਉਹਨੇ ਟ੍ਰਿਗਰ ਕੀਤਾ ਜੀ ਇੱਥੇ ਦੇ ਯੂਥ ਨੂੰ
0: ਜੀ,
1: ਤੇ ਕਿਤੋਂ ਵੀ ਹੋ ਸਕਦਾ ਹੈਗਾ ਜੀ, ਕਿਤੋਂ ਵੀ ਅੱਗ ਤਾਂ ਕਿਤੋਂ ਵੀ ਲਾਈ ਜਾ
0: ਸਕਦੀ ਹੈ
1: ਅੱਜਕੱਲ ਸੋਸ਼ਲ ਮੀਡੀਆ ਦੇ ਉੱਤੇ,
0: ਠੀਕ ਹੈ
1: ਜੀ। ਬਟ ਇਹ ਹੈਗਾ ਜੀ ਵੀ ਹਾਂ ਜਿਹੜੇ ਮੁੱਦੇ ਸਰ ਇਹਨਾਂ ਨੇ ਤਾਂ ਜਿਹੜਾ ਹੈਗਾ ਤੁਸੀਂ ਇਹ ਦੇਖੋ ਭੀ ਉਹਨੂੰ ਐਪਰੀਸ਼ੀਏਟ ਕੀਤਾ ਜਾ ਰਿਹਾ ਵੀ ਉਹਨੇ ਮੁੱਦੇ ਐ ਚੱਕੇ ਜੀ ਐ ਚੱਕੇ ਜੀ,
0: ਏਦਾਂ
1: ਹੀ ਸਾਡੇ ਨਾਲ ਹੋਈ ਸੀ ਜਦੋਂ ਆਮ ਆਦਮੀ ਪਾਰਟੀ ਆਈ ਸੀ ਇੱਥੇ, ਤੁਸੀਂ ਦੇਖੋ ਨਾ ਸੇਮ ਵੇ ਜਿਸ ਹਿਸਾਬ ਨਾਲ ਉਦੋਂ ਨਿਕਲ ਕੀਤਾ ਸੀ, ਉਦੋਂ ਕਹਿੰਦੇ ਸੀ ਜੀ ਹਾਂ ਬਿਲਕੁਲ ਜੀ ਭੀ ਉਦੋਂ ਕਹਿੰਦੇ ਸੀ ਵੀ ਜਿਹੜੇ ਇਹ ਲੀਡਰ ਹੈਗੇ ਆ ਇਹਨਾਂ ਨੇ ਇਹਨਾਂ ਨੂੰ ਗੱਡੀਆਂ ਕਾਹਦੇ ਵਾਸਤੇ ਮਿਲਦੀਆਂ, ਇਹਨਾਂ ਨੂੰ ਘਰ ਕਾਹਦੇ ਵਾਸਤੇ ਮਿਲਦੇ ਆ, ਇਹਨਾਂ ਨੂੰ ਇੰਨੀ ਸਕਿਉਰਿਟੀ ਕਿਉਂ ਮਿਲਦੀ ਹੈਗੀ ਆ ਜੀ, ਉਹ ਬੰਦੇ ਲੋਕੀ ਸੋਚਦੇ ਭਾਈ ਇਹ ਤਾਂ ਠੀਕ ਗੱਲ ਹੈਗੀ ਆ, ਇਹਦੀਆਂ ਗੱਲਾਂ ਦਾ ਠੀਕ ਆ, ਬਾਅਦ ਵਿੱਚ ਆਪਣੇ ਸੀਸ਼ ਮਹਿਲ ਬਣਾ ਲਏ, ਇਸੇ ਤਰੀਕੇ ਨਾਲ ਇੱਕ ਪੈਰੋਲ ਜਿਹੜਾ ਹੈਗਾ ਆ ਹੋਰ ਢਾਂਚਾ ਖੜਾ ਕੀਤਾ ਜਾ ਰਿਹਾ ਲੋਕਾਂ ਨੂੰ ਲੁੱਟਣ ਵਾਸਤੇ
0: ਜੀ ਨਵਾਂ ਤਰੀਕਾ,
1: ਇਸ ਕਰਕੇ
0: ਪਿੱਤਲ
1: ਨਵਾਂ ਤਰੀਕਾ ਜੀ, ਨਵਾਂ ਤਰੀਕਾ ਲੋਕਾਂ ਨੂੰ ਲੋਕਾਂ ਦੀ ਜਿਹੜੀ ਹੈਗੀ ਲੋਕ ਅੰਦਰ ਭਰੇ ਪਏ
0: ਇਮੋਸ਼ਨਲ ਨੇ ਨਾ, ਸਾਡੇ ਲੋਕ ਹਰ ਚੀਜ਼ ਦੇ ਵਿੱਚ ਲੁੱਟੇ ਜਾਂਦੇ ਆ ਬਿਲਕੁਲ,
1: ਐਕਸਪੈਕਟੇਸ਼ਨ ਪੂਰੀਆਂ ਨਹੀਂ ਹੁੰਦੀਆਂ ਜੀ, ਸਰਕਾਰਾਂ ਜਿਹੜੀਆਂ ਨਕੰਮੀਆਂ ਸਾਬਤ ਹੁੰਦੀਆਂ ਆ, ਲੀਡਰ ਜਿਹੜੇ ਹੈਗੇ ਆ ਉਹਨਾਂ ਨੇ ਲੀਡ ਦਾ ਕੀ ਕਰਨਾ ਹੈਗਾ ਆ, ਉਹ ਆਪ ਫਰਸਟ੍ਰੇਟਡ ਲੱਗਦੇ ਹੈਗੇ ਆ ਜੀ, ਤੇ ਜਨਤਾ ਦੁਖੀ ਆ ਜੀ, ਉਹ ਇਸ ਕਰਕੇ ਉਦੋਂ ਫਿਰ ਕੋਈ ਨਾ ਕੋਈ ਬੰਦਾ ਏਦਾਂ ਦਾ ਟ੍ਰਿਗਰ ਕਰ ਦਿੰਦਾ ਹੈਗਾ ਜੀ, ਇਹਨਾਂ ਨੇ ਤਾਂ ਬੈਨ ਲਾਤਾ ਸੀ ਪੇਸ਼ ਕਰਕੇ ਵੀ ਉਸ ਚੀਜ਼ ਤੋਂ ਇੱਕ ਜੁਡੀਸ਼ਰੀ ਦੀ ਜਿਹੜੀ ਹੈਗੀ ਆ ਡਿਗਨਿਟੀ ਨੂੰ ਹਾਰਮ ਕਰਨ ਵਾਲੀ ਗੱਲ ਹੈਗੀ ਆ, ਕਿਉਂਕਿ ਉਹਨਾਂ ਨੇ ਤਾਂ ਆਪਣੇ ਕਲੈਰੀਫਾਈ ਕਰ ਦਿੱਤਾ ਸੀ ਵੀ ਮੇਰਾ ਸੰਦਰਭ ਜਿਹੜਾ ਹੈਗਾ ਆ ਫੇਕ OLLB ਦੀਆਂ ਡਿਗਰੀਆਂ ਜਿਹੜੀਆਂ ਲੈ ਕੇ ਆਉਂਦੇ ਹੈਗੇ ਤੇ ਉਹਨਾਂ ਦੇ ਮੁਤਲਕ ਸੀਗਾ, ਪਰ ਉਹਨੂੰ ਜਿਹੜਾ ਹੈਗਾ ਆ ਉਹ ਕੈਸ਼ ਕਈ ਤਰ੍ਹਾਂ ਦੇ ਲੋਕਾਂ ਨੇ ਜਿਹੜਾ ਆ ਕੀਤਾ ਜੀ। ਅੱਛਾ ਜੀ, ਕਹਿੰਦੇ ਇਹਦੇ ਮਗਰ ਵੀ ਹੋਰ ਕੋਈ ਬੰਦੇ ਹੈਗੇ ਆ, ਉਹ ਕੀ ਕਰਦੇ ਹੈਗੇ ਆ, ਉਹ ਆਪਣਾ ਚੈਨਲ ਮੋਨੋਟਾਈਜ਼ ਕਰਾ ਲੈਂਦੇ ਆ ਇੱਕਦਮ, ਉਹ ਇੱਕ ਦੋ ਦਿਨਾਂ ਦੇ ਵਿੱਚ ਹੀ ਜਿਹੜਾ ਹੈਗਾ ਆ ਇੰਨੇ ਵਿਊਅਰ ਵੱਧ ਜਾਂਦੇ ਹੈਗੇ ਆ, ਕਿਉਂਕਿ ਜਿਹੜਾ ਉੱਥੇ ਫੋਲੋ ਕਰਦਾ ਉਹ ਇੱਕ ਦੂਜੇ ਨੂੰ ਫੋਲੋ ਕਰਨਗੇ ਨੋਨ ਹੈਗੇ ਆ ਜੀ, ਏਦਾਂ ਕਰਕੇ ਵਿੱਚ ਤੱਤੇ ਤੱਤੇ ਦੋ ਬਿਆਨ ਦਾਗ ਦਿਓ ਜੀ ਇਹੋ ਜਿਹੀ, ਤੇ ਬਹੁਤੇ ਬੰਦੇ ਤੁਹਾਡੇ ਵੱਲ ਨੂੰ ਆ ਜਾਣੇ ਹੈਗੇ ਜੀ,
0: ਕਿਉਂਕਿ ਇਹਦੇ ਵਿੱਚ ਦੋ ਤਿੰਨ ਆਪਸ਼ਨਾਂ ਨੇ ਨਾ ਜਿਹੜੇ ਚੈਨਲ ਵੀ ਚੱਲਦੇ ਆ ਉਹਦੇ ਵਿੱਚ, ਜਾਂ ਤਾਂ 1 ਮਿਲੀਅਨ ਵਿਊ ਹੋ ਜਾਣ ਜਾਂ 5,000 ਘੰਟੇ ਪੂਰੇ ਕਰਨੇ ਆ, ਉਹਨਾਂ ਨੂੰ 6 ਮਹੀਨੇ ਵੀ ਲੱਗ ਸਕਦੇ ਆ, ਸਾਲ ਵੀ ਲੱਗ ਸਕਦਾ ਹੈ, ਹਾਂਜੀ ਇਹ ਓਦਾਂ ਹੀ ਹੋ ਜਾਂਦਾ ਬਿਲਕੁਲ ਜੀ, ਜੇ ਤੁਹਾਡੇ ਕੋਈ
1: 10,000 ਬੰਦਾ ਜਦੋਂ ਤੁਹਾਡਾ ਸਬਸਕ੍ਰਾਈਬਰ ਹੋ ਗਿਆ ਮੋਨੋਟਾਈਜ਼ ਕਰਾ ਲਓ ਤੁਸੀਂ
0: ਬਿਲਕੁਲ,
1: ਉਹ ਤੋਂ ਬਾਅਦ ਤੁਸੀਂ ਜੋ ਮਰਜ਼ੀ ਪਾਈ ਚਲੋ
0: ਬਿਲਕੁਲ,
1: ਜਿੱਦਾਂ ਮਰਜ਼ੀ ਹੈਗਾ ਆ ਉਹਦੇ ਵਿੱਚ ਤੁਹਾਨੂੰ ਪੈਸੇ ਵੀ ਆ ਸਕਦੇ ਹੈਗੇ ਜੇ ਤੋਂ, ਇਹ ਕੁਛ ਇੱਕ ਦਿਨਾਂ ਦੀ ਗੇਮ ਚੱਲਦੀ ਹੈਗੀ ਆ ਜੀ, ਤੇ ਬਾਕੀ ਸਾਡੇ ਵਰਗੇ ਜਿਹੜੇ ਪੇਂਡੂ ਲੋਕ ਹੈਗੇ ਆ ਜਿਹਨਾਂ ਨੂੰ ਉਹ ਇਸੇ ਕਰਕੇ ਖੁਸ਼ ਹੋਈ ਜਾਂਦੇ ਆ, ਅੱਜ ਮੈਂ ਜੀਰਾ ਸਾਹਿਬ ਤਾਂ ਦੇਖਦਾ ਪਿਆ ਸੀ, ਜੀਰਾ ਸਾਹਿਬ ਦੇ ਆਏ ਉੱਥੇ ਹਾਜ਼ਰੀ ਦੇਖੀ ਨੀ ਉਹਨਾਂ ਦੀ, ਉਹ ਉਧਰ ਲੱਗੇ ਹੈਗੇ ਆ ਜੀ ਗਰੁੱਪ ਕਾਲ ਦੇ ਵਿੱਚ, ਤੇ ਉਹ ਉਹਨਾਂ ਨੂੰ ਬੜੀਆਂ ਐਕਸਪੈਕਟੇਸ਼ਨ ਹੈਗੀਆਂ ਭੈਣ ਜੀ ਕਿ ਸਾਡੇ ਜੈਨ ਜੀ ਪਤਾ ਨੀ ਕੀ ਕਰ ਦੇਣਗੇ, ਇਹਨਾਂ ਨੇ ਕੀ ਕਰਨਾ ਜੀ।
0: ਅਸਲ ਦੇ ਵਿੱਚ ਦੇਖੋ ਕੋਟਾਂ ਦਾ ਵਿਰੋਧ ਆ ਜਾਂ ਫਿਰ BJP ਦਾ ਵਿਰੋਧ ਹੈ, ਉਹਦੇ ਵਿੱਚ ਹੋਰ ਤਾਂ ਕੁਛ ਹੈ ਨੀ ਕਦੇ।
1: ਬਿਲਕੁਲ ਜੀ ਬਿਲਕੁਲ ਬਿਲਕੁਲ ਸਰ ਬਿਲਕੁਲ ਜੀ ਸਰ, ਕਿਉਂ ਮਤਲਬ ਇਹ ਚੀਜ਼ਾਂ ਨਿਕਲਦੀਆਂ ਹੈਗੀਆਂ ਕਿ ਜਿੱਥੇ ਇਹ ਚੀਜ਼ ਦਾ ਆਉਂਦੀ ਹੈਗੀ ਵਿਰੋਧ ਦਾ ਸੁਰ ਆਉਂਦੇ ਹੈਗੇ ਆ, ਉਹਨਾਂ ਦਾ ਲਿੰਕ ਜਿਹੜਾ ਹੈਗਾ ਆ ਫੇਰ ਆਪੋਜੀਸ਼ਨ ਪਾਰਟੀਆਂ ਨਾਲ ਕਿਉਂ ਐਸਟੈਬਲਿਸ਼ ਹੋ ਜਾਂਦਾ
0: ਤਰੀਕੇ ਨਾਲ, ਉਹਦੇ ਵਿੱਚ ਹੁਣ ਕੋਈ ਧਿਰ ਤਾਂ ਫਾਇਦਾ ਲਏਗੀ, ਉਹ ਚਾਹੇ ਕਾਂਗਰਸ ਹੈ ਤੇ ਚਾਹੇ ਆਮ ਆਦਮੀ ਪਾਰਟੀ ਆ ਚਾਹੇ ਹੋਰ ਜਿਹੜੀਆਂ ਨੇ।
1: ਪਰ ਹੁਣ ਸਵਾਲ ਇਹ ਹੈਗਾ ਆ ਵੀ ਸਮਾਂ ਬਦਲ ਗਿਆ ਜੀ, ਵਿਰੋਧ ਕਰਨ ਦੇ ਤਰੀਕੇ ਵੀ ਬਦਲ ਗਏ ਹੈਗੇ ਆ, ਕਿਸੇ ਟਾਈਮ ਤੇ ਹੁੰਦੇ ਸੀ ਸੜਕਾਂ ਦੇ ਉੱਤੇ ਏਦਾਂ ਕਰਕੇ ਜਿਹੜਾ ਆ ਪ੍ਰਦਰਸ਼ਨ ਕਰਦੇ ਸੀ ਜੀ ਮਹਿੰਗਾਈ ਦੇ ਵਿਰੁੱਧ, ਹਾਂਜੀ ਉਹ ਹੁਣ ਚੀਜ਼ਾਂ ਰਹੀਆਂ ਨੀ ਹੈਗੀਆਂ, ਹੁਣ ਲੋਕਾਂ ਦੇ ਦਿਮਾਗ ਨਾਲ ਜਿਹੜਾ ਹੈਗਾ ਆ ਇਹ ਸੋਸ਼ਲ ਮੀਡੀਆ ਦੇ ਰਾਹੀਂ ਨਾਲ ਖੇਡ ਲਿਆ ਜਾਂਦਾ ਹੈਗਾ ਆ ਜੀ,
0: ਨਾਲੇ ਦੇਖੋ ਘਰ ਬੈਠੇ ਸਾਰਾ ਕੁਝ ਸੈਟ ਅਪ ਹੋ ਜਾਣਾ ਨਾ, ਕਿ ਇਹ ਥੋੜੀ ਆ ਵੀ ਸੜਕਾਂ ਤੇ ਤੁਰੇ ਫਿਰੋ, ਲੋਕਾਂ ਨੂੰ ਇਕੱਠੇ ਕਰੋ, ਇੰਨਾ ਤੇਲ ਫੂਕੋ, ਸਮਾਂ ਬਰਬਾਦ ਕਰੋ, ਧੁੱਪੇ ਸੜੋ, ਠੰਡ ਚ ਮਰੋ, ਮੀਂਹ ਪੈਂਦਾ ਉਹਦੇ ਵਿੱਚ ਰਹਿਣਾ ਪੈਣਾ
1: ਸਰ ਬਿਲਕੁਲ ਜੀ, ਬਟ ਇੱਕ ਤਾਂ ਇਹ ਉਹਨਾਂ ਦਾ ਮਕਸਦ ਤਾਂ ਪੂਰਾ ਹੋ ਜਾਂਦਾ ਵੀ ਸਰਕਾਰ ਵਿਰੋਧੀ ਲਹਿਰ ਬਣਨ ਵਾਸਤੇ, ਉਹ ਤਾਂ ਬਣ ਜਾਂਦੀ ਨਾ ਜੀ
0: ਬਿਲਕੁਲ,
1: ਸਾਵੇਂ ਤੁਸੀਂ ਇੱਕ ਜਿਹੜੀ ਹੈਗੀ ਆ ਮੂਵ ਕਰਦੇ ਹੈਗੇ ਆ ਧੁੱਪ ਦੇ ਵਿੱਚ ਜਾਣੇ ਹੈਗੇ ਸਾਰਾ ਕੁਛ ਕਰਦੇ ਤੇ ਲੋਕਾਂ ਨੂੰ ਮਹਿਸੂਸ ਹੁੰਦਾ ਵੀ ਹਾਂ ਯਾਰ ਇਹ ਮੁੱਦਾ ਸਹੀ ਕਹਿੰਦੇ ਹੈਗੇ ਅਸੀਂ ਆਪ ਤੰਗ ਆ ਜੀ, ਲੋਕੀ ਫਿਰ ਉਹ ਅੰਦਾਜ਼ੇ ਲਾਉਂਦੇ ਹੁੰਦੇ ਸੀ ਵੀ ਹਾਂਜੀ ਜਿਹੜਾ ਵਿਰੋਧ ਪ੍ਰਦਰਸ਼ਨ ਹੋਇਆ ਉਹ ਚ ਗੈਦਰਿੰਗ ਕਿੰਨੀ ਕੁ ਸੀ,
0: ਹਾਂਜੀ
1: ਉਹ ਤੋਂ ਅੰਦਾਜ਼ੇ ਲੱਗਦੇ ਸੀ, ਹੁਣ ਸੋਸ਼ਲ ਮੀਡੀਆ ਤੋਂ ਲੱਗਦੇ ਆ ਜੀ, ਸੋ ਇਸ ਕਰਕੇ ਸਮਾਂ ਬਦਲ ਗਿਆ ਪਰ ਲੋਕਾਂ ਦਾ ਜਿਹੜਾ ਹੈਗਾ ਆ ਤੇ ਜਾਂ ਆਪੋਜੀਸ਼ਨ ਦਾ ਜਿਹੜਾ ਆ ਗੁੱਸਾ ਕੱਢਣ ਦਾ ਤਰੀਕਾ
0: ਚੇਤੇ ਹੋਣਾ ਸੈਣੀ ਸਾਹਿਬ ਤਾਂ ਚੇਤੇ ਹੋਣਾ, ਚਲੋ ਟਰਾਲੀ ਮੈਗਜ਼ੀਨ ਚੱਲੀ ਸੀ ਨਾ ਉਦੋਂ ਜਦੋਂ ਆਪਣੇ ਦਿੱਲੀ ਮੋਰਚਾ ਲੱਗਿਆ ਸੀ ਨਾ,
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ,
0: ਤੇ ਉਹ ਵੀ ਤਾਂ ਸੋਸ਼ਲ ਮੀਡੀਆ ਦੀ ਇੱਕ ਮੁਹਿੰਮ ਚੱਲੀ ਸੀ ਤਾਂ ਉਹ ਫਿਰ ਲੋਕਾਂ ਦਾ ਚਲੋ ਉਹ ਇੱਕ ਪਾਸੇ ਹੋਰ ਜਿਹਦਾ ਨਜ਼ਰੀਏ ਨਾਲ ਦੇਖਿਆ ਜਾ ਸਕਦਾ, ਇਹ ਉਹ ਪੋਲੀਟੀਕਲ ਏਜੰਡਾ ਨਹੀਂ ਸੀਗਾ, ਉਹ ਮਤਲਬ ਕਿ ਚਲੋ ਲੋਕਾਂ ਦੇ ਹੱਕ ਸੱਚ ਦੀ ਗੱਲ ਸੀ ਜਾਂ ਕਿੱਦਾਂ ਸੀ,
1: ਉਸ ਵੇਲੇ ਜਿਹੜਾ ਹੈਗਾ ਸਰ ਕਰੰਟ ਸਿਚੁਏਸ਼ਨ ਨੂੰ ਦੱਸਣ ਵਾਸਤੇ ਤਾਂ ਠੀਕ ਸੀਗਾ ਜੀ,
0: ਬਿਲਕੁਲ
1: ਬਾਕੀ ਜਿਹੜਾ ਹੈਗਾ ਇਹ ਅੱਗੇ ਦੀ ਅੱਗੇ ਫਿਰ ਜਦੋਂ ਉਹਨਾਂ ਨੂੰ ਪੈਸੇ ਪੂਹੇ ਦਾ ਚੱਕਰ ਪਿਆ
0: ਰੋਲਾ ਉਹਨਾਂ ਚ ਵੀ ਪੈ ਗਿਆ ਸੀ
1: ਤੇ ਉਹਨਾਂ ਨੂੰ ਵੀ ਲੋਕਾਂ ਨੇ ਸਪੋਰਟ ਕੀਤਾ,
0: ਹਾਂਜੀ
1: ਸੋ ਇਸ ਕਰਕੇ ਸਰ ਇਹ ਸਾਰਾ ਕੁਛ ਚੱਲਦਾ ਹੀ ਰਹਿੰਦਾ ਹੈਗਾ ਜੀ। ਹੁਣ ਇੱਕ ਤੁਸੀਂ ਕੀਤੀ ਹੈ ਕਿਸਾਨਾਂ ਵਾਲੀ ਖਬਰ, ਮੈਂ ਸੋਚੀ ਪਿਆ ਸੀ ਤੁਸੀਂ ਵੀ ਹਾਂ ਜੀ ਬੀਕੇ ਜੀ ਉਹ ਰਾਹਾਂ ਨੇ ਧਰਨਾ ਲਾਇਆ ਜੀ ਏਦਾਂ ਕਰਕੇ ਹੈਗਾ ਬੰਦੇ ਦੇ, ਹਾਂਜੀ
0: ਜੀ
1: ਮੈਂ ਤਾਂ ਧਰਨੇ ਵਾਲਿਆਂ ਦਾ ਸੋਚਦਾ ਹੈਗਾ
0: ਜੀ
1: ਵੀ ਭਾਈ ਇਹਦੇ ਵਿਚ ਦੱਸੋ ਓਹਦੇ ਮਤਲਬ ਜਿਹੜੇ ਹੈਗੇ ਕਜ਼ਨ ਨੇ ਵਾਹਤੀ ਫਸਲ ਠੀਕ ਹੈ ਜੀ ਇਹ ਜਿਹੜੀ ਕਿਸਾਨ ਨਾਲ ਧੱਕਾ ਹੋਇਆ ਆ ਇਹ ਕਿਹਨੇ ਕੀਤਾ ਕਿਸਾਨ ਨੇ ਕੀਤਾ ਨਾ
0: ਓਹਦੇ ਪਰਿਵਾਰ ਨੇ ਕੀਤਾ ਪਰਿਵਾਰ ਨੇ ਕੀਤਾ ਨਾ
1: ਪਰਿਵਾਰ ਨੇ ਕੀਤਾ ਚਾਹੇ ਜਾਂ ਦੂਜੇ ਕਿਸਾਨ ਨੇ ਕੀਤਾ
0: ਜੀ
1: ਇਹਦੇ ਵਿਚ ਜਿਹੜਾ ਹੈਗਾ ਆ ਵੀ ਹਾਂ ਜੀ ਇੱਕ ਕਿਸਾਨ ਜਿਹੜਾ ਹੈਗਾ ਆ ਜਿਹਨਾਂ ਦਾ ਧੱਕਾ ਹੋਇਆ ਆ ਉਹ ਉਹਨਾਂ ਦੀ ਸ਼ਰਨ ਚ ਚਲ ਗਿਆ ਕਿਸੇ ਜਥੇਬੰਦੀ ਦੇ
0: ਹੈਜੀ
1: ਤੇ ਉਹ ਓਹਦੇ ਤੇ ਤੁਸੀਂ ਧਰਨਾ ਲਾਨੇ ਹੈਗੇ ਆ ਤੁਸੀਂ ਜਿਹੜਾ ਹੈਗਾ ਠੀਕ ਗੱਲ ਹੈਗੀ ਤੁਸੀਂ ਪ੍ਰਸ਼ਾਸਨ ਨੂੰ ਕਹੋ ਵੀ ਭਾਈ ਪਰ ਜੇ ਸਰ ਲਾ ਐਂਡ ਆਰਡਰ ਜਿਹੜਾ ਹੈਗਾ ਨਾ ਸਾਡਾ ਸਹੀ ਤਰੀਕੇ ਨਾਲ ਕੰਮ ਕਰਦਾ ਪਵੇ ਤੇ ਲੋਕਾਂ ਨੂੰ ਇਹੋ ਜਿਹੇ ਕੰਮ ਕਰਨ ਦੀ ਲੋੜ ਨਾ ਪਵੇ ਜੇ ਓਹਦੇ ਨਾਲ ਧੱਕਾ ਹੋਇਆ ਆ ਤੇ ਲਾ ਨੂੰ ਵੈਸੇ ਹੀ ਓਪਰੇਟ ਕਰਨਾ ਚਾਹੀਦਾ ਹੈਗਾ ਜੀ ਓਹਦੇ ਨਾਲ ਵੈਸੇ ਹੀ ਜਸਟਿਸ ਹੋਣਾ ਚਾਹੀਦਾ ਯਾਰ ਜਿਹਨੇ ਧੱਕਾ ਕੀਤਾ ਹੈਗਾ ਹੁਣ ਮੰਨ ਲਓ ਓਹਦੇ ਮਗਰ ਜੇ ਜਥੇਬੰਦੀ ਨਾ ਹੋਵੇ ਤੇ ਫੇਰ ਤਾਂ ਓਹਦੀ ਐਫ ਆਈ ਆਰ ਵੀ ਨਾ ਦਰਜ ਹੋਵੇ ਗੱਲ ਤਾਂ ਇਹ ਭਾਈ ਲੋਕਾਂ ਨੂੰ ਮਜਬੂਰ ਕਰ ਦਿੰਦੇ ਹੈਗੇ ਭਾਈ ਲੋਕੀ ਇਹੋ ਜਿਹੀਆਂ ਮਤਲਬ ਜਿਹੜਾ ਹੈਗਾ ਆ ਵੀ ਕਿਸੇ ਚੀਜ਼ ਦਾ ਆਸਰਾ ਲੈਣ ਜੀ
0: ਜੀ
1: ਸੋ ਇਸ ਕਰਕੇ ਹੈਗਾ ਆ ਹੁਣ ਦੇਖਿਓ ਸਹੀ ਇਹਦੇ ਵਿਚ ਰਾਜੀਨਾਮਾ ਹੋ ਜਾਣਾ ਆ ਇੱਕ ਪਾਸੇ ਗਰਾਹ ਜਥੇਬੰਦੀ ਆ ਗਈ ਦੂਜਿਆਂ ਨੂੰ ਵੀ ਪਤਾ ਲੱਗ ਜਾਣਾ ਵੀ ਜਥੇਬੰਦੀਆਂ ਦੇ ਧਰਨ ਹਾਂਜੀ 24 ਕੇ ਜੀ ਉਹ ਹੋਰ ਆਜੂਗੀ ਜੀ ਜਥੇਬੰਦੀ ਕੋਈ ਉਧਰ ਦੂਜੇ ਪਾਸਿਓ ਵੀ ਆਜੂਗੀ ਜੀ ਤੇ ਬਹਿ ਕੇ ਰਾਜੀਨਾਮਾ ਕਰਾ ਦੇਣੀ ਜੇ ਹੋਰ ਉੱਥੇ ਕੀ ਆ ਜੀ
0: ਜੀ
1: ਸੋ ਇਸ ਕਰਕੇ ਇੱਥੇ ਇਹ ਇਸ ਮੈਟਰ ਨੂੰ ਤਾਂ ਜਿਹੜਾ ਹੈਗਾ ਇੰਡੀਵਿਜੁਅਲ ਦਾ ਮੈਟਰ ਹੈਗਾ ਆ ਉਹਨੂੰ ਤਾਂ ਬਹੁਤਾ ਜ਼ਿਆਦਾ ਸੀਰੀਅਸਲੀ ਲੈਣ ਦੀ ਲੋੜ ਨਹੀਂ ਹੈਗੀ ਉਹ ਆਪਣੇ ਆਪ ਜਿਹੜਾ ਆ ਪ੍ਰਸ਼ਾਸਨ ਦੀ ਡਿਊਟੀ ਆ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਆ ਜੀ ਨਹੀਂ ਕਰਦੇ ਹੈਗੇ ਤੇ ਇਸੇ ਕਰਕੇ ਲੋਕੀ ਫਿਰ ਜਿਹੜਾ ਆ ਜਥੇਬੰਦੀਆਂ ਵੱਲ ਨੂੰ ਜਾਂਦੇ ਹੈਗੇ
0: ਬਿਲਕੁਲ ਵੈਸੇ ਸੈਣੀ ਸਾਹਿਬ ਕੋਰਟਾਂ ਦੇ ਅੱਜ ਕੱਲ ਫੈਸਲੇ ਜਿਹੜੇ ਆ ਰਹੇ ਨੇ ਸਮੇਂ ਦੀ ਬਰਬਾਦੀ ਨੂੰ ਨਜ਼ਰ ਦੇਖਦੇ ਹੋਏ ਨਜ਼ਰ ਦੇ ਥੱਲੇ ਜਿਵੇਂ ਕਿ ਪਿਛਲੇ ਦਿਨਾਂ ਚ ਵੀ ਇੱਕ ਦੋ ਫੈਸਲੇ ਆਏ ਨੇ ਕਿ ਤੁਸੀਂ ਸਾਡਾ ਸਮਾਂ ਖਰਾਬ ਕਰਦੇ ਹੋ ਇਦਾਂ ਦੇ ਕੇਸ ਨਹੀਂ ਚੱਲਣੇ ਚਾਹੀਦੇ ਹੈ ਅੱਜ ਜਿਹੜਾ ਪੰਜਾਬ ਦੇ ਨਾਲ ਸੰਬੰਧਿਤ ਆਮ ਆਦਮੀ ਪਾਰਟੀ ਤੇ ਸੁਖਪਾਲ ਸਿੰਘ ਖਹਿਰਾ ਦਾ ਉਨ੍ਹਾਂ ਦਾ ਜਿਹੜਾ ਇੱਕ ਵਿਵਾਦ ਹੋਇਆ ਸੀ ਉਨ੍ਹਾਂ ਦੇ ਘਰ ਦੇ ਕੰਧ ਤੇ ਆ ਤੇ ਉਹ ਕਹਿੰਦੇ ਸਾਡੇ ਚਾਚੇ ਤਾਇਆਂ ਦੇ ਜਿਹੜੇ ਪਰਿਵਾਰ ਨੇ ਆਪਣੀ ਸਾਡੀ ਜ਼ਮੀਨ ਹੈ ਪਰ ਜਿਹੜਾ ਕਾਨੂੰਨੀ ਤੌਰ ਦੇ ਉੱਤੇ ਜੋ ਕੁਝ ਵੀ ਸਾਹਮਣੇ ਆਇਆ ਉਹਦੇ ਵਿੱਚ ਜਦੋਂ ਮਾਨਹਾਨੀ ਦਾ ਪਟੀਸ਼ਨ ਖਾਰਜ ਕੀਤੀ ਸੀ ਕਿ ਮੈਨੂੰ ਨੋਟਿਸ ਨਹੀਂ ਦਿੱਤਾ ਗਿਆ ਕੰਧ ਢਾ ਦਿੱਤੀ ਗਈ ਜਾਂ ਕੁਝ ਵੀ ਇਨਫੋਰਮ ਨਹੀਂ ਕੀਤਾ ਗਿਆ ਤੇ 6 ਲੱਖ ਰੁਪਏ ਜੁਰਮਾਨਾ ਲੱਗ ਗਿਆ ਜੀ ਖਹਿਰਾ ਸਾਹਿਬ ਨੂੰ
1: ਮੇਰੀ ਬੇਨਤੀ ਇਹ ਹੈ ਨਾ ਜੀ ਉਹ ਜੁਰਮਾਨਾ ਉਹ ਨਾ ਵੀ ਲਾਉਂਦੇ
0: ਜੀ
1: ਪਰ ਸਰ ਉਹ ਪਟੀਸ਼ਨ ਡਰਾਫਟ ਏਦਾਂ ਕੀਤੀ ਗਈ ਸੀ ਕਿ ਫਾਰ ਟੇਕਿੰਗ ਦੀ ਐਕਸ਼ਨ ਅਗੇਂਸਟ ਦਾ ਕਲਪਰੇਟਸ ਫਾਰ ਵਾਇਓਲੇਟਿੰਗ ਸੁਪਰੀਮ ਕੋਰਟ ਦਾ ਕਿਹੜਾ ਲਾਅ ਵਾਇਓਲੇਟ ਕਰ ਦਿੱਤਾ ਹਾਂਜੀ ਸੁਪਰੀਮ ਕੋਰਟ ਨੇ ਕਿਹਾ ਹੈਗਾ ਜੀ ਵੀ ਹਾਂ ਜੀ ਜਿੱਥੇ ਕਿਸੇ ਦੀ ਪ੍ਰਾਈਵੇਟ ਪ੍ਰੋਪਰਟੀ ਦੇ ਵਿੱਚ ਜਿਹੜਾ ਹੈਗਾ ਤੁਸੀਂ ਦਖਲ ਦੇਣਾ ਆ ਤੇ ਉੱਥੇ ਜਿਹੜਾ ਆ ਨੋਟਿਸ ਦੇਣਾ ਆ ਉਹ ਜਨਰਲ ਗਾਈਡਲਾਈਨ ਵੀ ਹੈਗੀਆਂ ਬਹੁਤ ਕੇਸ ਹੈਗੇ ਆ ਜੀ ਉਹਨਾਂ ਨੂੰ ਨੋਟਿਸ ਦੇ ਕੇ ਬਕਾਇਦਾ ਤੌਰ ਤੇ ਤੇ ਫਿਰ ਤੁਸੀਂ ਉਹਨੂੰ ਢਾਉਣਾ ਆ ਜੀ ਉਹ ਕਹਿੰਦੇ ਵੀ ਮਸਲਾ ਤਾਂ ਕੁਛ ਹੋਰ ਹੈਗਾ ਜੀ ਉਹ ਤਾਂ ਜਿਹੜਾ ਹੈਗਾ ਆ ਭਾਈ ਤੁਹਾਡੇ ਤਾਂ ਰਿਪੋਰਟ ਆਈ ਹੈਗੀ ਆ ਕਿ ਤੁਸੀਂ ਪਬਲਿਕ ਦੀ ਜਗ੍ਹਾ ਇਨਕਰੋਚ ਕੀਤੀ ਹੈਗੀ ਤੇ ਗੇਟ ਲਾਇਆ
0: ਜੀ
1: ਹਾਂਜੀ ਗ੍ਰਾਮ ਪੰਚਾਇਤ ਦੀ ਜਗ੍ਹਾ ਇਨਕਰੋਚ ਕੀਤੀ ਆ ਡਿਮਾਰਕੇਸ਼ਨ ਹੋਈ ਆ ਉਹ ਨਾਲ ਲੱਗੀ ਆ ਉਹਦੇ ਵਿੱਚ ਭਾਈ ਤੁਹਾਡੀਆਂ ਜਿਹੜਾ ਹੈਗਾ ਆ ਤੁਹਾਡੀਆਂ ਦੋ ਪ੍ਰੋਪਰਟੀਆਂ ਦੇ ਵਿੱਚ ਜਿਹੜਾ ਆ ਗ੍ਰਾਮ ਪੰਚਾਇਤ ਦੀ ਜਗ੍ਹਾ ਸੀ ਤੁਸੀਂ ਇੱਦਾਂ ਕੀਤਾ ਵੀ ਪਿੱਛੋਂ ਬੰਦ ਅੱਗਿਓ ਬੰਦ ਕਰਕੇ ਤੇ ਗ੍ਰਾਮ ਪੰਚਾਇਤ ਦੀ ਜਗ੍ਹਾ ਹੀ ਵਿੱਚੋਂ ਇਨਕਰੋਚ ਕਰ ਲਈ ਤੇ ਉੱਥੇ ਆਪਣਾ ਗੇਟ ਲਾ ਦਿੱਤਾ ਵੀ ਨਾ ਇੱਧਰ ਨੂੰ ਕੋਈ ਆਏ ਨਾ ਕੋਈ ਜਾਏ
0: ਜੀ
1: ਉਸ ਕਰਕੇ ਜਿਹੜਾ ਹੈਗਾ ਆ ਉਹਨਾਂ ਨੇ ਕਿਹਾ ਵੀ ਇੱਕ ਤਾਂ ਤੁਸੀਂ ਨਾ ਮਿਸਰੀਪ੍ਰੈਜੈਂਟ ਕਰਨ ਦੀ ਕੋਸ਼ਿਸ਼ ਕੀਤੀ
0: ਜੀ
1: ਸਕਾਈ ਕੋਰਟ ਸੁਪਰੀਮ ਕੋਰਟ ਸਰ ਹੋਰ ਕੁਛ ਬਰਦਾਸ਼ਤ ਕਰ ਲੈਂਦਾ ਹੈਗਾ ਆ ਜਦੋਂ ਉਹਨਾਂ ਨੂੰ ਇਹ ਮਹਿਸੂਸ ਹੋਵੇ ਨਾ ਕਿ ਵਕੀਲ ਸਾਹਮਣੇ ਵਾਲਾ ਸਾਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦਾ
0: ਸਾਡੀ ਛਵੀ ਤੇ ਸਾਡੀ ਹੋਂਦ ਨੂੰ ਹੀ ਫਰਕ ਪਾਉਣਾ
1: ਉਹ ਸਰ ਉਹ ਐਪਰੈਂਟਲੀ ਇਦਾਂ ਹੁੰਦਾ ਸੀ ਨਾ ਪੜ੍ਹਦਿਆਂ ਨਾਲ ਹੀ ਬੰਦਾ ਸ਼ੌਕਡ ਹੁੰਦਾ ਸੀ ਹੈ ਫਾਰ ਵਾਇਓਲੇਟਿੰਗ ਦੀ ਆਰਡਰ ਆਫ ਸੁਪਰੀਮ ਕੋਰਟ ਸੁਪਰੀਮ ਕੋਰਟ ਦਾ ਕਿਹੜਾ ਆਰਡਰ ਆ ਉਹ ਇੱਕ ਜਰਨਲ ਰੂਲ ਨਹੀਂ ਹੈਗੀ ਉਹ ਤਾਂ ਕਹਿੰਦੇ ਹੈਗੇ ਆ ਵੀ ਤੁਹਾਡੀ ਪ੍ਰਾਈਵੇਟ ਡਿਫੇਮੇਸ਼ਨ ਦਾ ਕੇਸ ਹੈਗਾ ਆ ਜੀ ਇਹਦੇ ਵਿੱਚ ਤੁਹਾਡੀ ਡਿਫੇਮੇਸ਼ਨ ਕੀ ਹੋ ਗਈ
0: ਜੀ
1: ਇਹਦੇ ਵਿੱਚ ਤਾਂ ਜਿਹੜਾ ਹੈਗਾ ਆ ਅਗਲਿਆਂ ਨੇ ਇਹ ਲਾਫੁਲ ਅਥਾਰਟੀ ਨੇ ਐਕਸ਼ਨ ਲਿਆ ਤੁਹਾਡੇ ਅਗੇਂਸਟ ਬਿਕੋਜ਼ ਯੂ ਆਰ ਡੂਅਰ ਰੋਂਗ ਡੂਅਰ
0: ਬਿਲਕੁਲ
1: ਹਾਂਜੀ ਤੁਸੀਂ ਗਲਤ ਕੰਮ ਕੀਤਾ ਆ ਅਸੀਂ ਪਬਲਿਕ ਪ੍ਰੋਪਰਟੀ ਦੇ ਉੱਤੇ ਇਨਕਰੋਚਮੈਂਟ ਕੀਤੀ ਸੀ ਅਗਲਿਆਂ ਨੇ ਲਾਫੁਲ ਏਜੰਸੀ ਨੇ ਜਿਹੜਾ ਹੈਗਾ ਆ ਬਕਾਇਦਾ ਤੌਰ ਤੇ ਬੀ ਡੀ ਪੀ ਓ ਗਿਆ ਹੈਗਾ ਡਿਮਾਰਕੇਸ਼ਨ ਹੋਈ ਹੈਗੀ ਉਹਨਾਂ ਨੇ ਆਪਣਾ ਜਿਹੜੀ ਜਗ੍ਹਾ ਢਹਾ ਕੇ ਆਪਣਾ ਕਬਜ਼ਾ ਲੈ ਲਿਆ
0: ਪਰ ਇਹਦੇ ਵਿੱਚ ਦੇਖੋ ਪਰ ਇਹਦੇ ਵਿੱਚ ਦੇਖੋ ਜਿੱਦਾਂ ਬਹੁਤ ਵੈਰ ਵਿਰੋਧ ਚੱਲਦਾ ਆਪਸ ਦੇ ਵਿੱਚ ਮਾਨ ਸਾਹਿਬ ਦਾ ਤੇ ਖਹਿਰਾ ਸਾਹਿਬ ਦਾ, ਪਰ ਮਾਨ ਸਾਹਿਬ ਨੂੰ ਫਿਰ ਮੌਕਾ ਮਿਲ ਗਿਆ ਜੀ, ਲੱਗਦਾ ਹੁਣ ਕੱਲ ਤੋਂ ਕੰਮ ਸ਼ੁਰੂ ਹੋ
1: ਜਾਣਾ। ਕੱਲ ਤੋਂ ਉਹਨਾਂ ਨੇ ਇਹ ਗੱਲ ਛੱਡਣੀ ਨੀ ਕਿਉਂਕਿ ਇਸ ਆਰਡਰ ਦੀ ਅਪੀਲ ਹੈ ਨੀ ਸਰ ਕੋਈ।
0: ਬਿਲਕੁਲ ਹੈ ਜੀ, 27 ਤਾਂ ਹੀ ਚੱਲੋ ਹੁਣ ਇਹ ਮਾਮਲਾ ਜੀ।
1: ਹਾਂ ਉਹ ਕਾਰਨ ਇਸ ਆਰਡਰ ਦੀ ਕੋਈ ਅਪੀਲ ਹੈ ਨੀ ਜੀ, ਜਾਂ ਤਾਂ ਹੋਵੇ ਨਾ ਬੰਦਾ ਅਪੀਲ ਪਾ ਕੇ ਤੇ ਹਾਂ ਜੀ ਆਹ ਜਿਹੜੇ ਹੈਗੇ ਕੱਢ ਦਿਓ ਜੀ, ਉਹ ਉਹਨਾਂ ਨੇ ਡਿਸਮਿਸ ਕਰਕੇ ਤੇ ਨਾਲ ਕੋਸਟ ਪਾ ਕੇ, ਕੋਸਟ ਵੀ ਜਿਹੜੀ ਪਾਈ ਹੈਗੀ ਉਹਨਾਂ ਨੇ ਕੀ ਕੀਤਾ ਵੀ ਜਿੰਨੀਆਂ ਪਾਰਟੀਆਂ ਇਹਨਾਂ ਨੇ ਬਣਾਈਆਂ ਸੀ ਨਾ ਜੀ,
0: ਜੀ
1: ਸਾਰਿਆਂ ਚ ਬਰਾਬਰ ਵੰਡ ਤੇ
0: ਜੀ,
1: ਸਾਰਿਆਂ ਨੂੰ ਜਿਹੜਾ ਹੈਗਾ ਇਹ ਵੀ ਉਹ ਬਰਾਬਰ ਵੰਡ ਦਿੱਤੇ ਜਾਣ ਪੈਸੇ 6 ਲੱਖ ਰੁਪਇਆ, ਉਹ ਸਰਕਾਰ ਦੇ ਖਾਤੇ ਚ ਨਹੀਂ ਗਏ ਹੈਗੇ, ਉਹ ਪਾਰਟੀਆਂ ਜਿਹੜੀਆਂ ਬਣੀਆਂ ਸੀਗੀਆਂ ਉਹਨਾਂ ਦੇ ਖਾਤੇ ਚਲ ਗਏ,
0: ਹਾਂਜੀ
1: ਪੰਜਾਬ ਸਰਕਾਰ ਵੀ ਉਹਦੇ ਵਿੱਚ ਹੈਗੀ ਆ, ਬੀ ਡੀ ਪੀ ਓ ਵੀ ਹੈਗਾ ਆ, ਡੀ ਡੀ ਪੀ ਓ ਵੀ ਹੈਗਾ ਆ, ਇਹਨਾਂ ਨੇ ਆਪਣੇ ਵਾਲੇ ਸਾਰਿਆਂ ਨੂੰ ਚੰਡੀਗੜ੍ਹ ਦਿਖਾਇਆ ਸੀ।
0: ਬਿਲਕੁਲ
1: ਹਾਂਜੀ, ਹਾਂ ਉਹ ਚੰਡੀਗੜ੍ਹ ਤੋਂ ਮਾਲਾ ਮਾਲ ਹੋ ਕੇ ਆ ਗਏ ਆ।
0: ਤੇ ਦੂਸਰੇ ਪਾਸੇ ਸੈਣੀ ਸਾਹਿਬ ਜਿਹੜਾ ਪਿਛਲੇ ਸਮੇਂ ਤੋਂ ਈਡੀ ਦਾ ਇੱਟ ਖੜਕਾ ਚੱਲ ਰਿਹਾ, ਦੂਸਰੇ ਪਾਸੇ ਚਲੋ ਇੱਕ ਦੋ ਸਵਾਲ ਨੇ ਇਕੱਠੇ ਹੀ ਕਰ ਲੈਣਾ ਆਮ ਆਦਮੀ ਪਾਰਟੀ ਦੇ ਸੰਬੰਧ ਚ, ਇੱਕ ਤਾਂ ਈਡੀ ਦੇ ਵਿੱਚ ਘਿਰੀ ਹੋਈ ਹੈ, ਦੂਸਰੀ ਕਹਿ ਲਓ ਕਿ ਕਹਿੰਦੇ ਖਜ਼ਾਨਾ ਬਹੁਤ ਹੈ ਭਰਿਆ ਪਿਆ ਹੈ, ਲੋਕਾਂ ਨੂੰ ਤਾਂ ਕਹਿ ਰਹੇ ਨੇ, ਪਰ ਜਿਹੜਾ ਕੋਰਟ ਦੇ ਵਿੱਚ ਜਾ ਕੇ ਕਹਿੰਦੇ ਖਜ਼ਾਨਾ ਪੀਪਾ ਜਿਹੜਾ ਖਾਲੀ ਹੈ ਜੀ, ਟਨ ਟਨ ਦੀ ਆਵਾਜ਼ ਆਉਂਦੀ ਹੈ, ਤੇ ਦੂਸਰੇ ਪਾਸੇ ਜਿਹੜਾ ਮੁਲਾਜ਼ਮਾਂ ਦਾ ਜਿਹੜਾ ਡੀ ਹੈ ਉਹਦੇ ਵਿੱਚ ਘਿਰਦੇ ਨਜ਼ਰ ਆਉਂਦੇ ਨੇ, ਤੇ ਉਹਦੇ ਵਿੱਚ ਵੀ ਸਖ਼ਤ ਜਿਹੜੇ ਨੇ ਹਦਾਇਤਾਂ ਹੋਈਆਂ ਨੇ, ਜਿਹੜੀ ਹੈ ਡੈਡ ਲਾਈਨ ਵੀ ਦਿੱਤੀ ਹੈ, ਕਿਵੇਂ ਦੇਖਦੇ ਹੋ ਇੰਨਾ ਪੈਸਾ 1000 ਕਰੋੜ ਰੁਪਇਆ ਕਿੱਥੋਂ ਇਕੱਠਾ ਕਰਨਾ ਜੀ?
1: ਭਾਰੇ ਸਾਹਿਬ ਗੱਲ ਏਦਾਂ ਹੈਗੀ ਆ, ਜੇ ਤਾਂ ਇਹ ਨਾਲੋ ਨਾਲ ਦਿੰਦੇ ਰਹਿੰਦੇ, ਪਹਿਲਾਂ ਇਹਨਾਂ ਨੇ ਕੀਤਾ ਮੁਲਾਜ਼ਮਾਂ ਦਾ ਬੰਦ, ਉਹ ਤੋਂ ਬਾਅਦ ਇਹਨਾਂ ਨੇ ਕਰ ਦਿੱਤਾ ਪੈਨਸ਼ਨਰ ਦਾ ਹੀ ਬੰਦ
0: ਜੀ।
1: ਹੁਣ ਸਰ ਡਿਊ ਅਮਾਊਂਟ ਹੈਗੀ ਆ 15,000 ਕਰੋੜ
0: ਰੁਪਇਆ ਜੀ,
1: ਹਾਂਜੀ 15,000 ਕਰੋੜ ਰੁਪਇਆ ਹੈਗਾ ਆ, ਤੇ 30 ਜੂਨ ਪਹਿਲਾਂ ਇਹਨਾਂ ਨੂੰ ਮਤਲਬ ਹਾਈ ਕੋਰਟ ਨੇ ਕਹਿਤਾ ਸੀ ਵੀ 30 ਜੂਨ ਤੱਕ ਮੁਲਾਜ਼ਮਾਂ ਨੂੰ ਤੇ ਪੈਨਸ਼ਨਰ ਨੂੰ ਉਹਨਾਂ ਦਾ ਡੀ ਦਿਓ
0: ਜੀ,
1: ਇਹਨਾਂ ਨੇ ਸੋਚਿਆ ਵੀ ਅਸੀਂ ਅਪੀਲ ਕਰਕੇ ਟਾਈਮ ਲੰਘਾ ਲਾਂਗੇ,
0: ਪਰ ਇਹ ਵੀ ਤਾਂ ਕ੍ਰੋਸ ਕਰਕੇ ਮਤਲਬ ਕਿ ਥੱਲੇ ਬੈਂਚ ਤੋਂ ਉੱਪਰਲੇ ਬੈਂਚ ਤਾਈਂ ਪਹੁੰਚੇ ਨੇ ਨਾ ਕਿ ਸਾਨੂੰ ਸਟੇ ਮਿਲ ਜਾਏਗੀ।
1: ਹਾਂਜੀ ਬਿਲਕੁਲ, ਇਸੇ ਕਰਕੇ ਗਏ ਉਹਨਾਂ ਨੇ, ਸਟੇ ਦਿੱਤਾ ਨੀ ਜੀ ਇਸ ਚੀਜ਼ ਤੇ
0: ਜੀ,
1: ਇਹਨਾਂ ਨੇ ਫਿਰ ਕਿਹਾ ਜੀ ਵੀ 15,000 ਕਰੋੜ ਰੁਪਇਆ ਆ, ਸਰਕਾਰ ਇੰਨਾ ਛੇਤੀ ਮੈਨੇਜ ਨਹੀਂ ਕਰ ਸਕੇਗੀ ਤੇ ਸਾਡੇ ਕੋਲੋਂ ਨਹੀਂ ਹੋਣਾ, ਕੱਲ ਨੂੰ ਕੰਟੈਂਪਟ ਹੋਏਗੀ ਜਾਂ ਇੱਦਾਂ ਕਰਕੇ
0: ਜੀ,
1: ਉਹਨਾਂ ਨੇ ਕਿਹਾ ਕੋਈ ਗੱਲ ਨੀ ਜੇ ਤੁਸੀਂ ਟਾਈਮ ਮੰਗਦੇ ਆ ਨਾ
0: ਜੀ,
1: ਤੇ ਫਿਰ ਸਾਡੇ ਕੋਲ ਜਿਹੜਾ ਹੈਗਾ ਇਹ ਇੱਕ ਸ਼ਡਿਊਲ ਲੈ ਕੇ ਆਓ ਵੀ ਹਾਂਜੀ ਤੁਸੀਂ ਕਿੱਦਾਂ ਦਿਓਗੇ, ਕਦੋਂ ਕਦੋਂ ਕਿੰਨੇ ਕਿੰਨੇ ਪੈਸੇ ਦਿਓਗੇ,
0: ਹਾਂਜੀ
1: ਪਹਿਲਾਂ ਤੁਸੀਂ ਲੈ ਕੇ ਤਾਂ ਹੋਮਵਰਕ ਕਰਕੇ ਆਓ ਤੇ ਤੁਸੀਂ ਦੱਸੋ ਵੀ ਤੁਹਾਡਾ ਕੀ ਅੱਗੇ ਜਿਹੜਾ ਹੈਗਾ ਵੀ ਤੁਸੀਂ ਸਾਡੇ ਕੋਲ ਇੱਦਾਂ ਦਾ ਟਾਈਮ ਲੈ ਜਾਓਗੇ ਤੇ ਉਹਨਾਂ ਹੀ ਟਾਈਮ ਥੋੜਾ ਲੈ ਜਾਣਾ ਹੈਗਾ, ਤੁਸੀਂ ਦੱਸੋ ਵੀ 30 ਜੂਨ ਤੱਕ ਤੁਸੀਂ ਨਹੀਂ ਦੇ ਸਕਦੇ ਤੇ 30 ਜੂਨ ਤੱਕ ਤੁਸੀਂ ਕਿੰਨਾ ਪਰਸੈਂਟ ਦੇ ਸਕਦੇ
0: ਜੀ,
1: ਤੇ ਅੱਗੇ ਕਿੰਨੇ ਪਰਸੈਂਟ ਦਿਓਗੇ ਤੇ ਕਿੱਥੋਂ ਤੁਸੀਂ ਅਰੇਂਜ ਕਰੋਗੇ, ਸਾਰਾ ਕੁਛ ਦੱਸ ਕੇ ਲੈ ਕੇ ਆਓ ਜੀ। ਸੋ ਇਸ ਕਰਕੇ ਇਹਨਾਂ ਨੂੰ ਕੋਈ ਇਹਨਾਂ ਨੂੰ ਸੀਗਾ ਵੀ ਕੋਈ ਸਟੇ ਮਿਲ ਜੂਗੀ, ਸਟੇ ਮਿਲਿਆ ਕੋਈ ਨੀ ਜੀ, ਉਲਟਾ ਉਹਨਾਂ ਨੇ ਤਾਂ ਹੁਣ ਇਹਨਾਂ ਨੂੰ ਇਹ ਪੁੱਛ ਲਿਆ ਵੀ ਦੱਸੋ ਜੀ ਵੀ ਤੁਹਾਡਾ ਜਿਹੜਾ ਹੈਗਾ ਵੀ ਸ਼ਡਿਊਲ ਦਿਓ, ਤੁਸੀਂ ਟਾਈਮਿੰਗ ਦਿਓ ਕਿੱਦਾਂ ਕਿੱਦਾਂ ਤੁਸੀਂ ਦੇਣੇ, ਜੇ ਤੁਸੀਂ 30 ਜੂਨ ਤੱਕ ਨਹੀਂ ਦੇ ਸਕਦੇ ਤੇ ਉਹਦੇ ਵਾਸਤੇ ਜਿਹੜਾ ਆ ਵੀ ਅੱਗੇ ਸਮਾਂ ਚਾਹੁੰਦੇ ਆ ਤੇ ਕਿੰਨਾ ਸਮਾਂ ਚਾਹੁੰਦੇ ਤੇ ਕਿੱਦਣ ਤੱਕ ਸਾਰਾ ਦੇ ਦਿੰਦੇ
0: ਜੀ। ਪਰ ਸੈਣੀ ਸਾਹਿਬ ਜਿਹੜਾ ਇਹ ਬਜਟ ਪੇਸ਼ ਕਰਦੇ ਆ ਹਰ ਸਾਲ ਦਾ ਬਜਟ ਹੁੰਦਾ ਹੈ ਜਾਂ ਸ਼ਾਇਦ ਸਾਲ ਚ 2 ਵਾਰੀ ਕਰਦੇ ਕਿ ਇੱਕ ਵਾਰੀ ਕਰਦੇ ਨਾ,
1: ਹਾਂਜੀ
0: ਤੇ ਉਹਦੇ ਵਿੱਚ ਉਸ ਹਿਸਾਬ ਦੇ ਨਾਲ ਮਤਲਬ ਕਿ ਬਜਟ ਦੇ ਵਿੱਚ ਕੋਈ ਉਹ ਜਿਹੜੀ ਹੈ ਪੇਪਰ ਵਰਕ ਹੁੰਦਾ ਕਿ ਕੋਰਟ ਨੇ ਉਹ ਨਹੀਂ ਮੰਗਿਆ ਕਿ ਤੁਸੀਂ ਇਹਦਾ ਬਜਟ ਕਿੰਨਾ ਰੱਖਿਆ ਜਾਂ ਮਤਲਬ ਕਿ ਇਨਪੁੱਟ ਜਾਂ ਆਊਟਪੁੱਟ ਕੀ ਆ, ਉਹ ਤਾਂ ਸ਼ੋਅ ਕਰ ਹੀ ਸਕਦੇ ਨੇ।
1: ਭਾਰੇ ਸਾਹਿਬ ਇਹ ਤਾਂ ਦੇਖੋ ਸੈਲਰੀ ਅਕਾਊਂਟ ਦੇ ਵਿੱਚ ਜੋ ਸੈਲਰੀ ਬਣੀ ਹੁੰਦੀ ਆ ਉਸ ਅਕਾਊਂਟ ਦੇ ਵਿੱਚ ਉਹਨੇ ਪੈਸੇ ਜਾਣੇ ਹੀ ਹੁੰਦੇ ਆ ਜੀ,
0: ਜਾਣੇ ਬਿਲਕੁਲ।
1: ਸਵਾਲ ਤਾਂ ਇਹ ਹੈਗਾ ਆ ਆਹੀ ਚੀਜ਼ਾਂ ਤਾਂ ਸੈਂਟਰ ਇਹਨਾਂ ਨੂੰ ਕਹਿੰਦਾ ਸੀ ਫੇਰ ਮੁੜ ਕੇ ਕਹਿੰਦੇ ਸਾਨੂੰ ਪੈਸੇ ਨੀ ਦਿੰਦੇ ਜੀ ਉੱਥੋਂ,
0: ਨਾਲੇ ਇਹ ਸੈਲਰੀ
1: ਹੋਰ ਪਾਸੇ ਖਰਚ ਲੈਂਦੇ ਆ।
0: ਸੈਣੀ ਸਾਹਿਬ ਇਹ ਤਾਂ ਪਤਾ ਹੀ ਹੈ ਨਾ ਪੰਜਾਬ ਸਰਕਾਰ ਦੇ ਮੁਲਾਜ਼ਮ ਕਿੰਨੇ ਆ, ਵੱਖਰੇ ਵੱਖਰੇ ਵਿਭਾਗਾਂ ਦੇ ਵਿੱਚ ਉਹਨਾਂ ਦੀ ਸੈਲਰੀ ਜਿਹੜੀ ਆ ਸਾਲ ਦੀ ਕਾਊਂਟ ਕਰਦੇ ਹੀ ਹੋਣਗੇ, ਭਈ ਪਲੱਸ ਉਹਨਾਂ ਨੂੰ ਬੋਨਸ ਜਾਣਾ ਜਿਹੜਾ ਡੀ ਏ ਜਾਣਾ ਜਾਂ ਹੋਰ ਸਾਰੀਆਂ ਚੀਜ਼ਾਂ ਜਾਣੀਆਂ, ਉਹ ਕੀ ਕਾਊਂਟ ਨੀ ਕਰਦੇ ਉਸ ਸਮੇਂ ਦੇ ਵਿੱਚ ਜਦੋਂ ਬਜਟ ਪੇਸ਼ ਕਰਦੇ ਆ?
1: ਪਰ ਇਹ ਸਭ ਤੁਹਾਨੂੰ ਯਾਦ ਹੋਣਾ ਜਦੋਂ ਬਜਟ ਪੇਸ਼ ਕੀਤਾ ਸੀਗਾ ਉਦੋਂ ਮੈਂ ਆ ਕੇ ਤੇ ਬਕਾਇਦਾ ਤੌਰ ਤੇ ਰੇਡੀਓ ਤੇ ਇਹ ਗੱਲ ਕਹੀ ਸੀ
0: ਜੀ,
1: ਤੇ ਟਿਵਾਣਾ ਸਾਹਿਬ ਦੇ ਪ੍ਰੋਗਰਾਮ ਦੇ ਵਿੱਚ ਵੀ ਮੈਂ ਜਾ ਕੇ ਇਹ ਗੱਲ ਕਹੀ ਸੀ
0: ਜੀ
1: ਵੀ ਜਿੰਨਾ ਅਮਾਊਂਟ ਜਿਹੜਾ ਹੈਗਾ ਆ ਇਹਨਾਂ ਨੇ ਪਹਿਲਾਂ ਰੱਖਿਆ ਆਇਆ ਸੀਗਾ ਸੈਲਰੀਡ ਅਕਾਊਂਟ ਵਾਸਤੇ
0: ਜੀ,
1: ਉਹਨਾਂ ਅਮਾਊਂਟ ਜਿਹੜਾ ਹੈਗਾ ਆ ਅਗਲੇ ਸਾਲ ਆ ਰਿਹਾ ਹੈਗਾ ਆ ਜੀ, ਲਿਖਿਆ ਆ ਉੱਥੇ ਜਿਹੜਾ ਹੈਗਾ 1000 ਕਰੋੜ 65,000 ਇਹ ਕਹਿੰਦੇ ਅਸੀਂ ਨੌਕਰੀ ਦੇ ਦਿੱਤੀ ਆ ਤੇ ਉਹ 65,000 ਨੂੰ ਤਨਖਾਹ ਕਿੱਥੋਂ ਦਿੱਤੀ ਆ ਜੀ? ਇਹਦੇ ਵੱਲੋਂ ਤਨਖਾਹ ਦਿੱਤੀ ਕੋਈ ਨੀ ਤੇ ਸਮਥਿੰਗ ਇਜ਼ ਫਿਸ਼ੀ। ਸੋ ਇਸ ਕਰਕੇ ਜਿਹੜਾ ਹੈਗਾ ਭਾਰਤ ਸਾਹਿਬ ਇਹਨਾਂ ਦੀਆਂ ਤੇ ਇਹ ਜਿਹੜਾ ਤੁਸੀਂ ਜਿਹੜੇ ਬਜਟ ਕਹਿੰਦੇ ਹੈਗੇ ਨਾ ਸਭ ਇਹਨਾਂ ਦੀਆਂ ਧਰੀਆਂ ਧਰਾਈਆਂ ਰਹਿ ਜਾਂਦੀਆਂ ਹੈਗੀਆਂ ਜੀ। ਦੇਖੋ ਇਹ ਤਾਂ ਜਿਹੜਾ ਇਹਨੂੰ ਅਨਐਕਸਪੈਕਟਡ ਅਮਾਊਂਟ ਥੋੜਾ ਹੈਗਾ ਹੈ ਜੀ, ਇਹ ਤਾਂ ਤੁਹਾਨੂੰ ਪਤਾ ਹੀ ਆ ਵੀ ਇਹ ਤੁਹਾਨੂੰ ਤੁਸੀਂ ਹਰ ਮਹੀਨੇ ਸੈਲਰੀ ਦੇਣੀ ਦੇਣੀ ਹੈਗੀ ਹੈ ਜੀ, ਅੱਗੇ ਵੱਧ ਕੇ ਆਉਣਾ ਹੈਗਾ ਤੇ ਇੰਨੇ ਪਰਸੈਂਟ ਦੇਣਾ ਹੈਗਾ ਜੀ। ਇਹ ਉਹ ਚੀਜ਼ਾਂ ਦੇ ਉੱਤੇ ਤਾਂ ਤੁਸੀਂ ਕਹੋ ਵੀ ਜਿੱਥੇ ਤੁਹਾਨੂੰ ਅਕਸਮਾਤ ਖਰਚੇ ਕਰਨੇ ਪੈ ਗਏ ਜੀ। ਸੋ ਇਸ ਕਰਕੇ ਇਹਨਾਂ ਦਾ ਤਾਂ ਇਹੋ ਹੀ 12,000-14,000 ਕਰੋੜ ਰੁਪਈਆ ਉਹ ਹੀ ਨੀ ਲੱਭਿਆ ਜਿਹੜਾ ਜੀ ਮੋਦੀ ਸਾਹਿਬ ਕਹਿੰਦੇ ਤੁਹਾਡੇ ਕੋਲ ਪਿਆ ਆ, ਇਹਨਾਂ ਕੋਲ ਜਵਾਬ ਨੀ ਦੇ ਹੋਇਆ ਵੀ ਹਾਂਜੀ ਪਿਆ ਆ। ਹਾਂਜੀ ਉਹ ਕਹਿੰਦੇ ਠੀਕ ਆ ਫਿਰ ਬਾਕੀ ਜਿਹੜਾ ਹੈਗਾ ਦੇਖ
0: ਜੀ। ਪਰ ਸੈਣੀ ਸਾਹਿਬ ਜਿੱਦਾਂ ਜਦੋਂ ਚੋਣਾਂ ਹੋਈਆਂ ਸੀ ਉਸ ਸਮੇਂ ਬਿਆਨ ਦਿੱਤੇ ਕੇਜਰੀਵਾਲ ਸਾਹਿਬ ਨੇ ਕਿ ਰੇਤਾ ਤੋਂ ਇੰਨਾ ਹੋ ਜਾਣਾ ਜੀ, ਬਜਰੀ ਤੋਂ ਇੰਨਾ ਹੋ ਜਾਣਾ ਜੀ, ਤੇ ਕੀ ਉਹ ਜਿਹੜੀਆਂ ਚੀਜ਼ਾਂ ਨੇ ਆਨ ਦਾ ਆਨਲਾਈਨ ਜਿਹੜੀਆਂ ਨੇ ਸਾਰੀਆਂ ਰਿਕਾਰਡਡ ਨੇ ਫਿਲਮਡ ਨੇ ਕਿ ਉਹ ਕੋਰਟ ਦੇ ਵਿਚ ਪੇਸ਼ ਨੀ ਵੀ ਆਹ ਪੈਸਾ ਗਿਆ ਕਿੱਥੇ ਜੇ ਸਾਲ ਦਾ ਤੁਸੀਂ ਇੰਨਾ ਕਹਿੰਦੇ 44,000 ਕਰੋੜ ਰੁਪਇਆ ਤਾਂ ਇੱਥੋਂ ਹੀ ਆ ਜਾਣਾ ਜੀ।
1: ਸਰ ਬਸ ਤੁਸੀਂ ਆ ਜਿਹੜਾ ਇੱਦਾਂ ਕਰਕੇ ਇਹ ਸਾਰੀਆਂ ਗੱਲਾਂ ਉਸ ਵੇਲੇ ਤੁਹਾਨੂੰ ਬਹੁਤ ਚੰਗੀਆਂ ਲੱਗਦੀਆਂ ਸੀ ਜਿੱਦਾਂ ਅੱਜ ਵਾਲੀ ਕੈਦਨ ਜੀ ਨੂੰ ਉਹ ਚੰਗੀਆਂ ਲੱਗਦੀਆਂ ਤੇ ਕਾਕਰੋਚ ਪਾਰਟੀ ਬਹੁਤ ਵਧੀਆ ਗੱਲ ਕਰਦੀ ਆ। ਇਹੀ ਗੱਲਾਂ ਤੇ ਇਹਨਾਂ ਨੇ ਸਾਨੂੰ ਇੱਦਾਂ ਦੇ ਸੁਪਨੇ ਦਿਖਾਏ ਸੀ ਜਿੱਦਾਂ ਦੇ ਅੱਜ ਉਹਨਾਂ ਨੂੰ ਉਹ ਥੋੜਾ ਜਿਹਾ ਫਲੇਵਰ ਜਿਹਾ ਫਰਕ ਪਾ ਕੇ ਉਹੀ ਸ਼ਰਾਬ ਲਿਆਂਦੀ ਹੈਗੀ, ਬੋਤਲਾਂ ਦੀ ਪੈਕਿੰਗ ਵੱਖਰੀ ਹੈ ਜੀ
0: ਤੇ
1: ਉਹ ਹੁਣ ਅਗਲੀ ਜਨਰੇਸ਼ਨ ਨੂੰ ਪਿਲਾਈ ਜਾਊਗੀ। ਹਾਂਜੀ ਉਹ ਅਗਲੀ ਜਨਰੇਸ਼ਨ ਨੂੰ ਪਿਲਾਈ ਜਾਊਗੀ ਤੇ ਉਹ ਉੱਥੇ ਜਿਹੜਾ ਹੈਗਾ ਕੋਈ ਬੈਨੀਫਿਟ ਲੈ ਲਊਗਾ ਜੀ।
0: ਬਿਲਕੁਲ
1: ਹੁਣ ਬਾਰ ਬਾਰ ਅੰਨਾ ਤਾਂ ਲੱਭਣਾ ਨੀ ਹੈਗਾ ਜੀ, ਉਹ ਵਿਚਾਰਾ ਬਹੁਤ ਬੁੱਢਾ ਹੋ ਗਿਆ ਹੈ ਹੁਣ ਜੇ ਉਹਨੇ ਵਰਤ ਰੱਖਿਆ ਤੇ ਉਹਨੇ ਚੜਾਈ ਕਰ ਦੇਣੀ ਹੈ ਤੇ ਇਸ ਕਰਕੇ ਉਹਨੇ ਤਾਂ ਨੀ ਆਉਣਾ ਹੁਣ
0: ਸ਼ਹੀਦਾਂ ਸ਼ਹੀਦਾਂ
1: ਭਾਰੇ ਸਾਹਿਬ ਉਸ ਬੁੱਢੇ ਦੀ ਤਾਂ ਸਾਰੀ ਤਪੱਸਿਆ ਖਾ ਗਏ ਇਹ ਸਰ, ਉਹਨੂੰ ਕੋਈ ਬੰਦਾ ਹੁਣ ਰਿਸਪੈਕਟ ਦੀ ਨਿਗਾਹ ਨਾਲ ਨੀ ਦੇਖਦਾ। ਬਹੁਤ ਲੋਕਾਂ ਦੀ ਸਹਿਮਤੀ ਸੀ ਉਹਦੇ ਨਾਲ ਵੀ ਹਾਂ ਯਾਰ ਇਹ ਦੇਸ਼ ਵਾਸਤੇ ਸੋਚ ਰਿਹਾ ਹੈਗਾ ਜੀ, ਲੋਕਪਾਲ ਆਏਗਾ ਲੋਕਪਾਲ ਆਏਗਾ। ਹਾਂਜੀ ਅੱਜ ਤੱਕ ਸਾਨੂੰ ਲੋਕਪਾਲ ਨੀ ਉਹ ਬੁੱਢੇ ਦੇ ਮਗਰ ਲਾ ਕੇ ਬੁੱਢੇ ਉਹਨੇ ਜਿਹੜਾ ਇਹ ਸਮੁੰਦਰ ਮੰਥਨ ਕੀਤਾ ਉਹਦੇ ਵਿਚੋਂ ਕੱਢਿਆ ਕੇਜਰੀਵਾਲ ਨਦੀਨਾ ਹਾਂਜੀ ਉਹ ਪੈ ਗਿਆ ਪੰਜਾਬ ਦੇ ਗੱਲ ਹੈਗੀ। ਤੁਸੀਂ ਆਹ ਦੇਖ ਲੋ ਵੀ ਪੰਜਾਬ ਵਾਲੇ ਜਿਹੜੇ ਹੈਗੇ ਆ ਕਿੱਦਾਂ ਵੋਟਾਂ ਪਾ ਪਾ ਕੇ ਰੋਂਦੇ ਪਏ ਆ ਜੀ।
0: ਬਿਲਕੁਲ
1: ਭਰਾ ਨਾ ਭਰਾ ਪਾੜ ਦਿੱਤਾ ਹੈ ਜੀ, ਇੱਥੇ ਪਤਾ ਹੀ ਨੀ ਲੱਗਦਾ ਜਿਹੜਾ ਐਮਸੀ ਦੀਆਂ ਟਿਕਟਾਂ ਕਿੱਥੇ ਜਾ ਰਹੀ ਆ
0: ਜੀ। ਤੇ ਸੈਣੀ ਸਾਹਿਬ ਆਪ ਦਾ ਜਿਹੜਾ ਈਡੀ ਦੇ ਨਾਲ ਪੰਗਾ ਪਿਆ ਹੋਇਆ ਉਹਦੇ ਵਿਚ ਵੀ ਕਿਤੇ ਨਾ ਕਿਤੇ ਉਲਝੇ ਹੋਏ ਨੇ ਜੋ ਹਾਲਾਤ ਨੇ। 239.46 ਕਰੋੜ ਰੁਪਏ ਦਾ ਮਾਮਲਾ ਤੇ ਅਜੇ ਵੀ ਜਿਹੜਾ ਈਡੀ ਨੂੰ ਲੱਗਦਾ ਕਿ ਭਾਈ 143 ਕਰੋੜ ਜਿਹੜਾ ਇਹਦੇ ਤੋਂ ਲਿਆ ਜਾ ਸਕਦਾ ਜਾਂ ਲੱਭਿਆ ਜਾ ਸਕਦਾ ਹੈ। ਪਰ ਦੂਸਰੇ ਪਾਸੇ ਕਹਿੰਦੇ ਫੋਨ ਦਾ ਪਾਸਵਰਡ ਨਹੀਂ ਦਿੰਦਾ ਕਿ ਕਾਨੂੰਨ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਕਿ ਜੇ ਕੋਈ ਮੁਲਜ਼ਮ ਹੈਗਾ ਜਾਂ ਉਹਦੀ ਜਿਹੜੀ ਇਨਕੁਆਇਰੀ ਹੋ ਰਹੀ ਹੈ ਕਿ ਉਹਦੀ ਇਜਾਜ਼ਤ ਲੈਣੀ ਜ਼ਰੂਰੀ ਹੈ। ਅੱਜ ਕੱਲ ਤਾਂ ਸਾਰਾ ਕੁਝ ਪਾਸਵਰਡ ਜਾਂ ਸਾਰਾ ਕੁਝ ਹੀ ਖੁੱਲ ਜਾਂਦਾ ਜੇ ਖੁਲਾਉਣਾ ਹੋਵੇ ਤਾਂ।
1: ਪਰ ਗੱਲ ਇੱਦਾਂ ਹੈਗੀ ਆ ਕਾਨੂੰਨ ਦੇ ਵਿਚ ਜਿਹੜਾ ਆ ਉੱਥੇ ਸਪਸ਼ਟ ਆ ਕਿ ਜਿੱਥੇ ਜਿਹੜਾ ਕੋਗਨੀਜੇਬਲ ਅਫੈਂਸ ਹੋ ਰਿਹਾ ਆ ਉੱਥੇ ਪੁਲਿਸ ਆਫਿਸਰ ਵਿਦਆਊਟ ਵਾਰੰਟ ਕਿਸੇ ਦੇ ਘਰ ਦੇ ਅੰਦਰ ਵੀ ਵੜ ਕੇ ਦੇਖ ਸਕਦਾ ਹੈਗਾ ਆ
0: ਜੀ,
1: ਉੱਥੇ ਵੀ ਪ੍ਰਾਈਵੇਸੀ ਹੁੰਦੀ।
0: ਬਿਲਕੁਲ
1: ਘਰ ਤੋਂ ਜ਼ਿਆਦਾ ਜਿਹੜਾ ਹੈਗਾ ਆ ਪ੍ਰਾਈਵੇਸੀ ਦਾ ਇਨਫਰਿੰਜਮੈਂਟ ਕਿੱਥੇ ਹੋ ਸਕਦੀ ਹੈਗੀ ਆ ਜੇ ਕਿਸੇ ਦੇ ਘਰ ਦੇ ਵਿਚ ਤੁਸੀਂ ਬਿਨਾਂ ਪੁੱਛੇ ਵੜ ਜਾਓ।
0: ਬਿਲਕੁਲ
1: ਜੇ ਕਾਨੂੰਨ ਪੁਲਿਸ ਆਫਿਸਰ ਨੂੰ ਇਹ ਸੂਚਨਾ ਮਿਲਦੀ ਆ ਕਿ ਕਿਤੇ ਜਿਹੜਾ ਆ ਇਹੋ ਜਿਹਾ ਕ੍ਰਾਈਮ ਹੋਇਆ ਹੈ ਜਿੱਥੇ ਉਹ ਜਿਹੜਾ ਆ ਸਿੱਧਾ ਡਾਇਰੈਕਟ ਜਿਹੜਾ ਕਿ ਸ਼ਡਿਊਲ ਡਿਫਾਈਨ ਹੁੰਦਾ ਹੈ ਨਾ ਜੀ ਉਹਦੇ ਵਿੱਚ
0: ਕਾਨੂੰਨ ਦੇ ਜੇ
1: ਡਿਫਾਈਨ ਹੁੰਦਾ ਵੀ ਕਿਹੜੇ ਅਫੈਂਸ ਜਿਹੜੇ ਹੈਗੇ ਆ ਕੋਗਨੀਜੇਬਲ ਹੁੰਦੇ ਆ ਤੇ ਉੱਥੇ ਲਿਖਿਆ ਆ ਵੀ ਇਹਨੇ ਕਿਹਾ ਵੀ ਪੁਲਿਸ ਆਫਿਸਰ ਜਿਹੜਾ ਹੈਗਾ ਆ ਸਾਨੂੰ ਮਤਲਬ ਗੱਡੀ ਦੇ ਉੱਤੇ ਹੱਥ ਦੇ ਕੇ ਬਾਕੀ ਸਾਰੀਆਂ ਗੱਡੀਆਂ ਜਾ ਰਹੀਆਂ ਆ ਤੇ ਅਗਲੇ ਨੇ ਸਾਨੂੰ ਗੱਡੀ ਹੱਥ ਦੇ ਕੇ ਗੱਡੀ ਖੜੀ ਕੀਤੀ ਤੇ ਸਾਨੂੰ ਪੁੱਛਿਆ ਅਸੀਂ ਉਹਨੂੰ ਕ੍ਰੋਸ ਕੁਐਸਚਨ ਕਰ ਸਕਦੇ ਆ ਵੀ ਸਰ ਮਤਲਬ ਜਿਹੜਾ ਹੈਗਾ ਆ ਕੀ ਡਾਊਟ ਹੋਇਆ ਹੈਗਾ ਆ ਜਾਂ ਕੋਈ ਮੇਰੇ ਖਿਲਾਫ਼ ਇਨਫਰਮੇਸ਼ਨ ਸੀ। ਜੇ ਅਗਲਾ ਕਹੂਗਾ ਮੈਨੂੰ ਕੋਈ ਇਨਫਰਮੇਸ਼ਨ ਸੀ ਠੀਕ ਠਾਕ ਜਾ ਸਕਦੇ ਹਾਂ ਮਤਲਬ ਇਹ ਆ ਕਿ ਉਹ ਜਾਂਦੇ ਤੁਸੀਂ ਇੰਨੀ ਗੱਲ ਜਰੂਰ ਕਹਿ ਸਕਦੇ ਆ ਕਿ ਤੁਸੀਂ ਜਿਹੜਾ ਇਨਫੋਰਮਰ ਹੈਗਾ ਕਾਇੰਡਲੀ ਉਹਦੇ ਤੇ ਕੋਈ ਐਕਸ਼ਨ ਲਓਗੇ ਉਹਨੇ ਮੇਰੇ ਖਿਲਾਫ਼ ਜਿਹੜਾ ਹੈਗਾ ਤੁਹਾਨੂੰ ਜਿਹੜਾ ਇਨਫੋਰਮੇਸ਼ਨ ਦਿੱਤੀ ਹੈਗੀ ਆ ਤੇ ਉਹ ਜੇ ਅਗਲਾ ਕਹਿੰਦਾ ਠੀਕ ਹੈ ਉਹਦੀ ਮਰਜ਼ੀ ਹੈ ਜੀ ਤੁਹਾਡਾ ਇਨਫੋਰਮਰ ਜਿਹੜਾ ਉਹ ਸਹੀ ਇਨਫੋਰਮੇਸ਼ਨ ਨਹੀਂ ਦਿੰਦਾ ਬਟ ਐਟ ਦ ਸੇਮ ਟਾਈਮ ਪੁਲਿਸ ਆਫਿਸਰ ਨੂੰ ਕੋਈ ਵੀ ਚੀਜ਼ ਜਿਹੜੀ ਹੈ ਇਹਨਾਂ ਚੀਜ਼ਾਂ ਰੋਕਦੀ ਨਹੀਂ ਇਨਵੈਸਟੀਗੇਸ਼ਨ ਦੇ ਵਿੱਚ ਕਿਸੇ ਨੂੰ ਨਹੀਂ ਰੋਕਿਆ ਜਾ ਸਕਦਾ ਜੀ ਇਹ ਤਾਂ ਸਾਡੇ ਜਿਹੜਾ ਹੈਗੇ ਆ ਉਹ ਤੇ ਈਡੀ ਵਾਲੇ ਹੈਗੇ ਆ 15 ਮਿੰਟ ਲਈ ਪੰਜਾਬ ਪੁਲਿਸ ਨੂੰ ਦੇ ਦਿਓ ਪੰਜਾਬ ਪੁਲਿਸ ਵਾਲਿਆਂ ਨੇ ਕਰਨਾ ਕੁਛ ਵੀ ਥਾਣੇ ਲਿਆ ਕੇ ਬਿਠਾ ਲੈਣਾ ਹੀ ਆ ਨਾਲ ਹੀ ਕਰਨਾ ਉਹ ਪਾਸਵਰਡ ਬਸ ਇਹ ਗੱਲ ਉਹ ਕਰਕੇ
0: ਬੋਲਣਾ ਹੈ ਪਾਸਵਰਡ ਜਦੋਂ ਆਪ ਖੋਲ ਕੇ ਦਊਗਾ ਕਹਿੰਦਾ ਧਿਆਨ ਫੋਨ ਦਿਓ ਮੈਨੂੰ ਫੜਾਉਂਦਾ ਸੀ
1: ਫੜਾਉਂਦਾ ਉਹਨੇ ਆਪਣੇ ਘਰ ਦੀ ਦਾ ਵੀ ਪਾਸਵਰਡ ਸਾਰਿਆਂ ਦਾ ਪਾਸਵਰਡ ਲੱਗ ਇਹਦਾ ਵੀ ਇਹਦਾ ਫਲਾਣੇ ਫਲਾਣੇ ਦਾ ਆਇਆ ਜੀ ਫਲਾਣੇ ਦਾ ਆਇਆ
0: ਬਿਲਕੁਲ
1: ਇਹ ਤਾਂ ਇਦਾਂ ਆ ਉੱਥੇ ਉਹ ਜਿਹੜੀਆਂ ਕੋਰਟਾਂ ਹੈਗੀਆਂ ਉਹ ਹੈਗੀਆਂ ਜੈਂਟਲਮੈਨ ਕੋਰਟ
0: ਜੀ
1: ਹਾਂਜੀ ਉੱਥੇ ਉੱਥੇ ਅਮੀਰ ਲੋਕ ਜਾਂਦੇ ਆ ਜੀ
0: ਜੀ
1: ਤੇ ਪਰ ਸਭ ਇਹ ਗੱਲ ਹੈਗੀ ਆ ਤੇ ਮੈਂ ਥੋੜਾ ਜਿਹਾ ਮੁੱਦੇ ਤੋਂ ਹਟ ਕੇ ਲੱਗਾ ਗੱਲ ਕਰਨ
0: ਜੀ
1: ਅੱਜ ਨਾ ਵੀ ਮੈਂ ਮਤਲਬ ਬੈਠਾ ਤੇ ਲਾਈਟ ਚਲ ਗਈ
0: ਅੱਛਾ
1: ਲਾਈਟ ਚਲ ਗਈ ਤੇ ਉਹ ਮੈਂ ਉਸੇ ਕੋਲ ਮੈਂ ਦੇਖਿਆ ਤੇ ਗਰਮੀ ਬਹੁਤ ਜ਼ਿਆਦਾ
0: ਜੀ
1: ਮੈਂ ਸੋਚਿਆ ਵੀ ਅਸੀਂ ਤਾਂ ਚਲੋ ਪੇਂਡੂ ਬੰਦੇ ਹੈਗੇ ਆ ਜੀ ਕੋਈ ਧੁੱਪ ਛਾਂ ਬਰਦਾਸ਼ਤ ਕਰ ਲਈਦੀ ਆ
0: ਜੀ
1: ਤੇ ਰੂੜਾ ਸਾਹਿਬ ਤਾਂ ਕੀ ਬਣਿਆ ਹੋਊਗਾ ਇੰਨੀ ਗਰਮੀਆਂ ਦੇ ਵਿੱਚ ਜਿਹੜਾ ਯਾਰ ਫੜ ਕੇ ਲੈ ਗਏ ਮੈਂ ਉਹ ਤਾਂ ਕਹਿੰਦੇ ਹੋਣੇ ਆ ਵੀ ਭਾਈ ਕੋਈ ਵੀ ਬੰਦਾ ਜਿਹੜਾ ਆ ਇਹੋ ਜਿਹਾ ਕੰਮ ਕਰੇ ਪਰ ਗਰਮੀਆਂ ਚ ਨਾ ਫੜ ਹੋਵੇ
0: ਹਾਂਜੀ
1: ਕਿਉਂਕਿ ਇਹਦਾ ਤਾਂ ਏਸੀ ਤੋਂ ਬਿਨਾਂ ਰਹਿੰਦੇ ਹੀ ਨੀ ਜੀ ਜਿਹੜੇ ਬੰਦੇ
0: ਜੀ
1: ਉੱਥੇ ਜਿਹੜਾ ਹੈਗਾ ਇਹਨਾਂ ਨੂੰ ਕਿਤੇ ਏਸੀ ਥੋੜਾ ਉਹਨਾਂ ਨੇ ਦਿੱਤਾ ਹੋਣਾ ਜੀ ਵੱਧ ਤੋਂ ਵੱਧ ਪੱਖਾ ਦਿੱਤਾ ਹੋਊਗਾ
0: ਬਿਲਕੁਲ ਹੈ ਜੀ
1: ਤੇ ਪੱਖੇ ਇਹਨਾਂ ਦਾ ਪਸੀਨਾ ਵੀ ਸੁੱਕਦਾ ਹੁੰਦਾ
0: ਬਿਲਕੁਲ ਹੈ ਜੀ
1: ਸੋ ਇਸ ਕਰਕੇ ਜਿਹੜਾ ਹੈਗਾ ਇਹ ਈਡੀ ਵਾਲੇ ਜਿਹੜੇ ਆ ਉਹ ਬੜੇ ਸੌਫਟ ਹਾਰਟਡ ਆ ਜੀ ਕਿਤੇ ਪੰਜਾਬ ਪੁਲਿਸ ਤੋਂ ਕੇਸ ਹੁੰਦਾ ਤਾਂ ਉਹਨੇ ਇਹ ਪੁੱਛਣਾ ਸੀਗਾ ਜੀ ਵੀ ਕਿੱਥੇ ਦੇ ਦੇ ਆਪਣਾ ਤੂੰ ਅਗਲੇ ਨੇ ਕੁਛ ਨੀ ਨਾ ਗੱਲ ਹੀ ਬਾਹਰ ਆਉਣ ਦੇਣੀ ਸੀਗੀ
0: ਜੀ
1: ਸੋ ਇਸ ਕਰਕੇ ਹੈਗਾ ਇਹ ਦਖਰੇ ਕਰਦੇ ਹੈਗੇ ਜੀ ਉਹਦੇ ਵਿੱਚ ਕੀ ਪ੍ਰਾਈਵੇਸੀ ਹੈਗੀ ਆ
0: ਬਿਲਕੁਲ
1: ਜੇ ਮਸਲਾ ਕੋਰਟ ਦੇ ਵਿੱਚ ਆ ਕੋਰਟ ਇੰਨੀ ਗੱਲ ਕਹਿ ਸਕਦਾ ਹੈਗਾ ਕਿ ਭਾਈ ਆਈਓ ਨੂੰ ਡਾਇਰੈਕਸ਼ਨਾਂ ਕੀਤੀਆਂ ਜਾ ਸਕਦੀਆਂ ਕਿ ਸੰਬੰਧਿਤ ਜਾਣਕਾਰੀ ਜਿਹੜੀ ਮੁੱਦੇ ਨਾਲ ਰਿਲੇਟਡ ਜਾਣਕਾਰੀ ਉਹ ਤੁਸੀਂ ਕਰ ਸਕਦੇ ਹੈਗੇ ਸਾਰਾ ਕੁਛ ਕਰ ਸਕਦੇ ਹੈਗੇ ਆ ਬਟ ਇਹਦੇ ਮੋਬਾਈਲ ਦੀ ਹੋਰ ਕੋਈ ਜਾਣਕਾਰੀ ਜੇ ਕਿਤੇ ਬਾਹਰ
0: ਲੀਕ ਹੋਈ
1: ਤੇ ਯੂ ਸ਼ੈਲ ਬੀ ਪਰਸਨਲੀ ਰਿਸਪੋਂਸੀਬਲ
0: ਬਸ
1: ਇੰਨੀ ਗੱਲ ਕਹਿ ਕੇ ਤੇ ਤੁਸੀਂ ਉਹ ਦੇ ਦਿਓ ਉਹਨੂੰ ਕਾਪੀ ਤੇ ਦੇ ਤੂੰ ਤੇਰੀ ਪ੍ਰਾਈਵੇਸੀ ਕੋਈ ਲੀਕ ਨੀ ਹੁੰਦੀ ਅਗਲੇ ਮੁੱਦੇ ਤੇ ਗੱਲ ਕਰ ਠੀਕ ਹੈ ਜੀ ਨਹੀਂ ਤਾਂ ਇੱਥੇ ਬੜੇ ਬੜੇ ਜਿਹੜੇ ਹੈਗੇ ਹੈਕਰ ਬੈਠੇ ਹੈਗੇ ਉਹ ਮਿੰਟ ਦੇ ਵਿੱਚ ਅਗਲੇ ਪਾਸਵਰਡ ਜਿਹੜਾ ਹੈਗਾ ਖੋਲ ਲੈਂਦੇ ਅਗਲੇ ਲੋਕ
0: 200-400 ਰੁਪਇਆ ਦਿਓ ਇੱਥੇ ਆਈਫੋਨ ਦਾ ਕੱਢ ਕੇ ਅਗਲੇ ਸਾਰਾ ਕੁਝ ਬਾਹਰ ਰੱਖ ਦਿੰਦੇ ਆ ਜੀ ਤੇ ਇਹ ਤਾਂ ਕਿਹੜੀ ਸ਼ੈ ਆ ਬਿਲਕੁਲ ਹੈ ਜੀ
1: ਬਿਲਕੁਲ ਜੀ ਬਿਲਕੁਲ
0: ਤੇ ਸੈਣੀ ਸਾਹਿਬ
1: ਮੈਂ ਭਾਰੇ ਸਾਹਿਬ
0: ਹਾਂਜੀ
1: ਤੁਹਾਨੂੰ ਵੀ ਕਾਫੀ ਨੌਲੇਜ ਹੈ ਇਸ ਚੀਜ਼ ਦੀ ਪਾਸਵਰਡ ਪੂਸਵਰਡ ਖੋਲਣ ਦੀ ਹੈ
0: ਨਹੀਂ ਟੈਕਨੋਲੋਜੀ ਨਾਲ ਜੁੜੇ ਹੋਏ ਆ ਜੀ ਕੀ ਕਰੀਏ ਸਿੱਖਣਾ ਪੈਂਦਾ
1: ਫਿਨਲੈਂਡ ਤੋਂ ਵੀ ਸੇਵਾਵਾਂ ਲਈਆਂ ਜਾ ਸਕਦੀਆਂ ਮਤਲਬ ਜਿਹੜਾ ਈਜ਼ੀ ਨੇ ਲੈਣੀਆਂ ਹੁਣ ਤੇ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ ਤੇ ਸੈਣੀ ਸਾਹਿਬ ਪਿਛਲੇ ਸਮੇਂ ਤੋਂ ਜਿਹੜਾ ਮੁੱਦਾ ਚੱਲਦਾ ਆ ਰਿਹਾ ਸਿੱਖ ਸਿਆਸਤ ਦੇ ਵਿੱਚ ਜਾਂ ਆਮ ਆਦਮੀ ਪਾਰਟੀ ਸੂਬਾ ਸਰਕਾਰ ਦੇ ਵਿੱਚ ਬੇਅਦਬੀ ਮਾਮਲੇ ਦੇ ਵਿੱਚ ਚਲੋ ਬਿੱਲ ਪਾਸ ਹੋ ਗਿਆ ਸਾਰਾ ਕੁਝ ਹੋ ਗਿਆ ਦਾਅਵੇ ਵੀ ਹੋ ਗਏ ਵਾਅਦੇ ਵੀ ਹੋ ਗਏ ਧੜੱਲੇ ਦੇ ਨਾਲ ਪ੍ਰਚਾਰ ਵੀ ਹੋ ਗਿਆ ਸ਼ੁਕਰਾਨਾ ਵੀ ਹੋ ਗਿਆ ਪਰ ਹੁਣ ਜਿਹੜਾ ਜਦੋਂ ਦੇਖਦੇ ਹਾਂ SGPC ਤੇ ਜਥੇਦਾਰ ਗੜਗੱਜ ਸਾਹਿਬ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਕਾਫੀ ਜਿਹੜਾ ਸਖ਼ਤ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਤੇ ਚੇਤਾਵਨੀਆਂ ਵੀ ਦਿੱਤੀਆਂ ਅਲਟੀਮੇਟਮ ਵੀ ਦਿੱਤਾ 48 ਘੰਟੇ ਤੱਕ ਉਹਦਾ ਸਮਾਂ ਵੀ ਖਤਮ ਹੋ ਰਿਹਾ ਇਸੇ ਤਰ੍ਹਾਂ ਪੰਥਕ ਇਕੱਠ ਵੀ ਸੱਦਿਆ ਗਿਆ ਹੈ ਉਹ ਵੀ ਜਿਹੜਾ ਵੱਡੇ ਪੱਧਰ ਦੇ ਉੱਤੇ ਵੱਖਰੀਆਂ ਵੱਖਰੀਆਂ ਸੰਪਰਦਾਵਾਂ ਜਥੇਬੰਦੀਆਂ ਨੂੰ ਸੱਦਾ ਦਿੱਤਾ ਗਿਆ ਤੇ ਅੱਜ ਉਸ ਤੋਂ ਪਹਿਲਾਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੇ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਸਾਹਿਬ ਰਾਜਪਾਲ ਹੋਣਾ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਉਨ੍ਹਾਂ ਨੇ ਵਿਸ਼ਵਾਸ ਦਿੱਤਾ ਹੈ ਕਿ ਭਾਈ ਅਸੀਂ ਉਸ ਚੀਜ਼ ਨੂੰ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਬਕਾਇਦਾ ਉਨ੍ਹਾਂ ਨੇ ਜਿਹੜੇ ਇਤਰਾਜ਼ ਨੇ ਜਾਂ ਖਰੜੇ ਦੀ ਮੰਗ ਕੀਤੀ ਸੀ ਉਹ ਨਾ ਦੇਣਾ ਉਹ ਸਾਰੀਆਂ ਗੱਲਾਂ ਮੂਹਰੇ ਰੱਖੀਆਂ ਨੇ ਕਿ ਆਪਣੇ ਅਹੁਦੇ ਦੇ ਮੁਤਾਬਕ ਜਾਂ ਆਪਣੇ ਪਾਵਰ ਦੇ ਮੁਤਾਬਕ ਕਿ ਸਰਕਾਰ ਦੇ ਨਾਲ ਇਹਦੇ ਉੱਤੇ ਸਹਿਮਤੀ ਬਣਾ ਕੇ ਕੁਝ ਨਾ ਕੁਝ ਕੀਤਾ ਜਾ ਸਕਦਾ ਹੈ ਹੋਏਗਾ ਜਾਂ ਫਿਰ ਦੂਸਰੇ ਪਾਸੇ ਬੜੇ ਸਮੇਂ ਬਾਅਦ ਉਮੀਦ ਕੀਤੀ ਜਾ ਰਹੀ ਸੀ ਕਿ ਆਪਣੇ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਬਿਆਨ ਨਹੀਂ ਆ ਰਿਹਾ ਸੀ, ਚੁੱਪ ਸੀਗੇ ਕਿਤੇ ਨਾ ਕਿਤੇ। ਚਲੋ ਥੋੜਾ ਜਿਹਾ ਉਹਨਾਂ ਨੇ ਸੂਝ ਬੂਝ ਦੇ ਨਾਲ ਕੰਮ ਲੈ ਰਹੇ ਨੇ ਉਸ ਚੀਜ਼ ਦੇ ਵਿੱਚ ਦੇਖਿਆ ਜਾਵੇ, ਨਹੀਂ ਤਾਂ ਪਹਿਲਾਂ ਬੋਲ ਪੈਂਦੇ ਸੀ, ਗੱਲਬਾਤ ਸ਼ੁਰੂ ਹੋ ਜਾਂਦੀ ਸੀ, ਹਰ ਟਾਰਗੇਟ ਫਿਰ ਉਹਨਾਂ ਦੇ ਵੱਲ ਨੂੰ ਹੋ ਜਾਂਦਾ ਸੀ। ਤੇ ਕਿਵੇਂ ਦੇਖਦੇ ਹੋ ਜੋ ਹੁਣ ਅੱਜ ਜਿਹੜਾ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਵੀ ਬਿਆਨ ਦਿੱਤਾ ਸਾਰੀ ਸਿਚੁਏਸ਼ਨ ਦੇ ਉੱਤੇ ਬਾਅਦ ਦੇ ਵਿੱਚ, ਕਾਹਤੋਂ ਚੁੱਪ ਸੀਗੇ, ਕੀ ਕਾਰਨ ਸੀਗੇ, ਤਾਂ ਕਿਵੇਂ ਦੇਖਦੇ ਹੋ ਇਹ ਮੁਲਾਕਾਤ ਅੱਗੇ ਵੱਧ ਪਾਏਗੀ ਜਾਂ ਕੁਝ ਹੱਲ ਨਿਕਲ ਸਕੇਗਾ ਬੇਅਦਬੀ ਮਾਮਲੇ ਦੇ ਵਿੱਚ, ਬਿੱਲ ਦੇ ਵਿੱਚ?
1: ਭਾਰੀ ਸਾਹਿਬ ਬੇਨਤੀ ਇਹ ਹੈਗੀ ਆ ਕਿ ਮੈਂ ਤਾਂ ਹੈਰਾਨ ਆ ਆਪਣੀ ਇਸ ਕੌਮ ਤੇ
0: ਜੀ,
1: ਕੋਈ ਵੀ ਜਿਹੜਾ ਹੈਗਾ ਰਿਐਕਸ਼ਨ ਦੇਣਾ ਆ ਉਸ ਟਾਈਮ ਤੇ ਨਹੀਂ ਦੇਣਾ ਜਦੋਂ ਲੋੜ ਹੁੰਦੀ ਆ, ਉਹ ਤੋਂ ਬਾਅਦ ਵਿੱਚ ਵਿਚਾਰਦੇ ਆ ਜੀ।
0: ਜੀ
1: ਕਿਤੇ ਮੂਸੇ ਵਾਲੇ ਦਾ ਗਾਣਾ ਠੀਕ ਹੀ ਸੀਗਾ ਜੀ,
0: 95
1: ਹਾਂਜੀ, ਬੰਦਾ ਮਾਰ ਕੇ, ਹਾਂਜੀ ਬੰਦਾ ਮਾਰ ਕੇ ਕਸੂਰ ਪੁੱਛਦੇ, ਹਾਂਜੀ
0: ਜੀ
1: ਓਹੋ ਹੀ ਚੱਕਰ ਆ ਇਹਨਾਂ ਦਾ। ਤੁਸੀਂ ਦੇਖੋ ਨਾ ਹਿਸਟਰੀ ਦੇਖੋ, ਜਦ ਦੀ ਅਸੀਂ ਹੋਸ਼ ਸੰਭਾਲੀ ਆ ਜੀ, ਸਾਡਾ ਇੱਕ ਮੁੱਖ ਮੰਤਰੀ ਜਿਹੜਾ ਹੈਗਾ ਆ ਦੂਜੇ ਉਹ ਨਾਲ ਦੀ ਸਟੇਟ ਦੇ ਮੁੱਖ ਮੰਤਰੀ ਕੋਲੋਂ ਪੈਸੇ ਲੈਂਦਾ ਹੈਗਾ ਆ, ਹਾਂਜੀ ਵੀ ਨਹਿਰ ਕੱਢ ਦੇਣੀ ਤੁਹਾਡੇ ਪਾਣੀ ਵਾਸਤੇ ਜੀ, ਹਾਂਜੀ ਦੂਜਾ ਮੁੱਖ ਮੰਤਰੀ ਆਉਂਦਾ ਚਾਂਦੀ ਦੀ ਕਹੀ ਲੈ ਕੇ ਲਹਾਂਡਾ ਲੈ ਕੇ ਚੱਲ ਜਾਂਦੇ ਹੈਗੇ ਜੀ, ਵੀ ਚਲੋ ਜੀ ਲਾਓ
0: ਟੱਕ, ਹਾਂਜੀ
1: ਪ੍ਰਧਾਨ ਮੰਤਰੀ ਨੂੰ ਸੱਦ ਲੈਂਦੇ ਹੈਗੇ ਆ ਜੀ, ਚਲੋ ਉਹ ਜੀ ਉਹ ਤੋਂ ਬਾਅਦ ਜਿਹੜਾ ਹੈਗਾ ਆ ਫੇਰ ਆਉਂਦੇ ਹੈਗੇ ਆ ਵਿਚਾਰ, ਉਹੀ ਦੋ ਪਰਸਨੈਲਿਟੀ ਆ,
0: ਹਾਂਜੀ
1: ਫੇਰ ਉਹ ਤੋਂ ਬਾਅਦ ਉਹੀ ਦੋ ਪਰਸਨੈਲਿਟੀਆਂ ਜਿਹੜੀਆਂ ਹੈਗੀਆਂ ਇੱਕ ਮੋਰਚਾ ਲਾ ਦਿੰਦੇ ਹੈਗੇ ਆ ਜੀ, ਮੋਰਚਾ ਲਾ ਦਿੰਦੇ ਜੀ, ਪਾਣੀਆਂ ਦਾ ਮੋਰਚਾ ਹੁੰਦਾ, ਹਾਂਜੀ ਉਹ ਪਾਣੀਆਂ ਦਾ ਮੋਰਚਾ ਸੀ ਉਹਨੂੰ ਧਰਮ ਦੇ ਨਾਲ ਰੰਗਿਆ ਜਾਂਦਾ ਆ ਤੇ ਲੈ ਜਾਂਦੇ ਸਾਰਿਆਂ ਨੂੰ ਜੀ, ਚਲੋ ਉੱਥੇ ਬਥੇਰੇ ਇੰਨਾ ਯੂਥ ਮਰਿਆ ਜੀ, ਸਾਰਾ ਕੁਛ ਹੋਇਆ ਜੀ, ਉਹ ਤੋਂ ਬਾਅਦ ਉਹੀ ਜਿਹੜਾ ਚਾਂਦੀ ਦੀ ਕਹੀ ਲੈ ਕੇ ਗਿਆ ਸੀਗਾ ਉਹ ਜਿਹੜਾ ਹੈਗਾ ਆਪਣੇ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕਰ ਦਿੰਦਾ ਸਾਰੇ ਸਮਝੌਤੇ ਰੱਦ ਤੇ ਪਾਣੀਆਂ ਦਾ ਰਾਖਾ ਬਣ ਕੇ ਬਹਿ ਜਾਂਦਾ ਜੀ। ਮੈਨੂੰ ਸਮਝ ਹੀ ਨੀ ਆਈ ਪੀ ਏ ਜਿਹੜਾ ਹੈਗਾ ਆ ਇਹ ਹੋ ਕੀ ਰਿਹਾ ਸਰ, ਜੇ ਤਾਂ ਕੋਈ ਬਾਹਰਲਾ ਰਿਸਰਚ ਕਰੇ ਨਾ ਤੇ ਉਹ ਆਪਣਾ ਸਿਰ ਫੜ ਕੇ ਬਹਿ ਜੂਗਾ ਜੀ, ਇਹ ਕੀ ਹੋ ਕੀ ਰਿਹਾ ਹੈਗਾ ਜੀ ਇੱਥੇ, ਹਾਂਜੀ ਤੇ ਇਹ ਕਿੱਦਾਂ ਦੇ ਲੋਕ ਆ ਇਹਨਾਂ ਲੋਕਾਂ ਨੂੰ ਬੁੱਟਾ ਬਗੋ, ਜਿੰਦਾਬਾਦ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਕਰਕੇ ਚੱਲ ਮੇਰੇ ਭਾਈ, ਅਜੇ ਤੱਕ ਅਸੀਂ ਬੁੱਢੇ ਹੋ ਗਏ ਆ, ਉਹ ਕੰਮ ਕੁਛ ਨੀ ਹੋਇਆ, ਉਹ ਜੋ ਉੱਥੇ ਦਾ ਉੱਥੇ ਹੀ ਆ, ਸਾਰਾ ਕੁਛ ਉੱਥੇ ਦਾ ਉੱਥੇ ਹੀ ਆ, ਏਦਾਂ ਹੀ ਇਹਨਾਂ ਦਾ ਹਾਲ ਆ ਜੀ। ਜਦੋਂ ਬੋਲਣਾ ਚਾਹੀਦਾ ਸੀ ਸਭ ਤੋਂ ਪਹਿਲਾਂ ਤਾਂ ਚੋਰ ਮੋਰੀ ਦਿੱਤੀ ਤੁਸੀਂ ਅਕਾਲੀਆਂ ਨੇ ਜੀ, ਇਹਨਾਂ ਨੇ ਕਿਉਂ ਜਿਹੜਾ ਹੈਗਾ ਆ ਉਹਨੂੰ ਮਤਲਬ ਇੱਕ ਧਰਮ ਦੇ ਮੁੱਦੇ ਨੂੰ ਸਟੇਟ ਸਬਜੈਕਟ ਬਣਾਇਆ ਕਿਉਂ, 2008 ਵਾਲਾ ਪਾਸ ਕੀਤਾ ਹੀ ਕਿਉਂ
0: ਜੀ,
1: ਉਦਣ ਨਹੀਂ ਸੀ ਸਰਕਾਰੀ ਦਖਲ ਅੰਦਾਜ਼ੀ ਜੀ,
0: ਜੀ
1: ਤੁਸੀਂ ਤਾਂ ਇੰਨੀ ਕੁ ਦਿੱਤੀ ਅਗਲਿਆਂ ਨੇ ਪੂਰੀ ਗਰੜੀ ਹੈਗੀ ਲਾ ਲਈ ਫਿਰ, ਠੀਕ ਹੈ ਜੀ ਅਗਲਿਆਂ ਨੇ ਹੁਣ ਇਹਨਾਂ ਦਾ ਹੀ ਬਣਾਇਆ ਆ ਨਾ ਜੀ, ਇਹ ਮਤਲਬ ਤੁਸੀਂ ਕਿਉਂ ਬਣਾਇਆ ਸੀ 2007 ਦੇ ਵਿੱਚ ਭਾਈ।
0: ਪਰ ਸੈਂਟ ਸਾਹਿਬ ਸੋਧ ਦਾ ਮੁੱਦਾ ਹੁਣ ਵੀ ਚੱਕ ਰਿਹਾ, ਪਰ ਇਸ ਜੇ ਇੰਨਾ ਹੀ ਖਤਰਨਾਕ ਚੀਜ਼ਾਂ ਹੈਗੀਆਂ ਨੇ ਜੇ ਦੂਸਰਾ ਪੱਖ ਵੀ ਦੇਖੀਏ ਤਾਂ ਇਹਨੂੰ ਮਤਲਬ ਕਿ ਰੱਦ ਕਰਨ ਦਾ ਕਿਉਂ ਨਹੀਂ ਮੁੱਦਾ ਚੱਕਦੇ ਜੀ?
1: ਸਰ ਦਲ ਖਾਲਸਾ ਇਹੀ ਕਹਿ ਰਿਹਾ, ਉਹ ਵੀ ਗਲਤ ਸੀ ਇਹ ਵੀ ਗਲਤ, ਦੋਨੇ ਚੀਜ਼ਾਂ ਰੱਦ ਹੋਣ, ਸ੍ਰੀ ਅਕਾਲ ਤਖ਼ਤ ਜਿਹੜਾ ਹੈਗਾ ਆ ਉਹ ਆਪੇ ਹੀ ਗਵਰਨ ਕਰੇਗਾ, ਉਹ ਆਪੇ ਹੀ ਬੇਅਦਬੀ ਦੇਖੇਗਾ ਕਿੱਦਾਂ ਕਰਨੀ ਆ ਕੀ ਕਰਨਾ ਹੈਗਾ ਆ ਵੀ ਉਹਦਾ ਕੀ ਹੱਲ ਕਰਨਾ, ਠੀਕ ਹੈ ਜੀ ਤੇ ਆਪੇ ਜਿਹੜਾ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਿੰਟਿੰਗ ਦਾ ਮਾਮਲੇ ਜਿਹੜੇ ਹੈਗੇ ਆ ਉਹ ਸਾਰਾ ਵੀ ਉਹਦਾ ਅਕਾਊਂਟਸ ਰੱਖਣੇ ਹੈਗੇ, ਉਹ ਆਪਣੇ ਆਪ ਧਰਮ ਦਾ ਮੁੱਦਾ ਉਹ ਪੂਰੀ ਤਰ੍ਹਾਂ ਵੱਖ ਹੋਣਾ ਚਾਹੀਦਾ ਹੈਗਾ ਆ, ਤੇ ਇਹ ਚੀਜ਼ ਜਿਹੜੀ ਹੈਗੀ ਪੂਰੀ ਤਰ੍ਹਾਂ ਵੱਖ ਹੋਣੀ ਚਾਹੀਦੀ, ਅਸੀਂ ਆਪਣੇ ਹਿਸਾਬ ਨਾਲ ਗਵਰਨ ਹੋਣਾ ਚਾਹੀਦਾ ਪਹਿਲਾਂ, ਇਸੇ ਕਰਕੇ 2008 ਵਾਲਾ ਮੇਨ ਐਕਟ ਵੀ ਰੱਦ ਹੋਣਾ ਚਾਹੀਦਾ, ਸੋਧ ਕੇ ਜਿਹੜਾ ਬਣਾਇਆ ਇਹ ਵੀ ਰੱਦ ਹੋਣਾ ਚਾਹੀਦਾ ਹੈਗਾ ਜੀ, ਅਗਲੇ ਆਹ ਚੀਜ਼ ਕਹਿੰਦੇ ਹੈਗੇ ਆ। ਔਰ ਮੈਨੂੰ ਉਹਨਾਂ ਦਾ ਸਟੈਂਡ ਜਿਹੜਾ ਦਲ ਖਾਲਸਾ ਜਿਹੜਾ ਹੈਗਾ ਆ ਉਹਨਾਂ ਦੀ ਭਾਵਾਂ ਹੋਰ ਮੈਂ ਕਿਸੇ ਗੱਲ ਨਾਲ ਸਹਿਮਤ ਹੋਵਾਂ ਨਾ ਹੋਵਾਂ, ਪਰ ਇਸ ਜਿਹੜੇ ਹੈਗਾ ਦਲੀਲ ਦੇ ਨਾਲ ਮੈਂ ਸਹਿਮਤ ਆ,
0: ਬਿਲਕੁਲ
1: ਹਾਂਜੀ। ਇਹਨਾਂ ਦਾ ਕੀ ਹੈਗਾ ਆ ਜੀ, ਇਹ ਤਾਂ ਮੁੜ ਕੇ ਫੇਰ ਅਮੈਂਡਮੈਂਟ ਲਿਆਓ ਜੀ, ਇੱਕ ਉਹਦੇ ਵਿੱਚ ਫੇਰ ਅਮੈਂਡ ਕਰ ਲਓ ਜੀ, ਕੀ ਕਮੈਂਡ ਕਰੋਗੇ ਤੁਸੀਂ ਵੀ ਹਾਂ ਜੀ ਆਹ ਵਰਡਿੰਗ ਤੋਂ ਸਾਨੂੰ ਇਤਰਾਜ਼ ਹੈਗੀ ਆ ਜੀ, ਤੇ ਇੱਕ ਜਿਹੜਾ ਹੈਗਾ ਆ ਵੀ ਫਾਲਸ ਇੰਪਲੀਕੇਸ਼ਨ ਜਿਹੜੀ ਆ ਉਹਦੇ ਬਾਰੇ ਕੁਛ ਨਾ ਕੁਛ ਕਰੋ ਜੀ, ਵੀ ਕਿਸੇ ਨਾਲ ਕਿਸੇ ਨੂੰ ਝੂਠਾ ਫਸਾਤਾ ਜਾਂਦਾ ਹੈਗਾ ਤੇ ਉਹਦੇ ਬਾਰੇ ਜਿਹੜਾ ਆ ਕੋਈ ਨਾ ਕੋਈ ਹੱਲ ਕਰੋ ਵੀ ਇਹਦਾ ਮਿਸ ਯੂਜ਼ ਬਹੁਤ ਜ਼ਿਆਦਾ ਹੋ ਸਕਦਾ ਹੈ ਜੀ, ਇਹਨਾਂ ਸੋਧਾਂ ਨਾਲ ਕੰਮ ਨਹੀਂ ਚੱਲਣਾ ਸਰ, ਇਹ ਵਾਕਈ ਜਿਹੜਾ ਹੈਗਾ ਤੁਸੀਂ ਦੇਖੋ। ਹੁਣ ਸਵਾਲ ਇਹ ਹੈਗਾ ਜਿੱਦਾਂ ਦਾ ਇਹ ਐਕਟ ਪਾਸ ਹੋਇਆ ਮੇਰੇ ਖਿਆਲ 3 ਕੁ ਤਾਂ ਕੇਸ ਆ ਗਏ ਬੇਅਦਬੀਆਂ ਦੇ ਜੀ,
0: ਜੀ ਬਿਲਕੁਲ ਆਏ ਨੇ
1: 3 ਕੇਸ ਸਰ, 3 ਇੰਸੀਡੈਂਟ ਇਦਾਂ ਦੇ ਹੋ ਚੁੱਕੇ ਆ ਸਰ ਉਦੋਂ ਦਾ,
0: ਬਿਲਕੁਲ ਹੈ ਜੀ
2: ਸੋ ਇਸ ਕਰਕੇ ਜਿਹੜਾ ਹੈਗਾ ਤਾਂ ਇਹ ਕਾਨੂੰਨਾਂ ਨਾਲ ਬੇਅਦਬੀ ਨਹੀਂ ਰੋਕਦੀ ਜੀ
0: ਜੀ
2: ਆਦਬ ਹਾਂਜੀ ਆਦਬ ਜਿਹੜਾ ਆ ਉਹ ਬੰਦੇ ਦੇ ਮਨ ਦੇ ਅੰਦਰ ਹੁੰਦਾ ਸਤਿਕਾਰ ਬੰਦੇ ਦੇ ਮਨ ਦੇ ਅੰਦਰ ਹੁੰਦਾ ਆ
0: ਬਿਲਕੁਲ ਹੈ ਜੀ
2: ਇਹ ਕੋਈ ਬਾਹਰੀ ਚੀਜ਼ ਨੀ ਬਾਹਰੀ ਦੇਖਣੀ ਜਿਹਨੂੰ ਦਿਖਾ ਲਿਆ ਜਾਵੇ ਜੀ
0: ਜੀ
2: ਬਾਕੀ ਤਾਂ ਜਿਹੜਾ ਹੈਗਾ ਆ ਪੁਜਾਰੀਵਾਦ ਨੇ ਸਾਡੀ ਸੋਚ ਹੀ ਇੰਨੀ ਸੰਕੀਰਨ ਕਰ ਦਿੱਤੀ ਆ ਜੀ
0: ਜੀ
2: ਮੈਂ ਤਾਂ ਹੁਣ ਮੋਬਾਈਲ ਤੇ ਪਾਠ ਲਾਈਏ ਤਾਂ ਵੀ ਮੈਂ ਮੋਬਾਈਲ ਤੇ ਕੱਪੜਾ ਪਾ ਦਿੰਦਾ ਭਾਈ ਵਿਆਸ ਵੀ ਨਾ ਹੋਵੇ
0: ਹਾਂਜੀ
2: ਇੱਥੇ ਕੀ ਪਤਾ ਸੰਕੀਰਨ ਸੋਚ ਕਿੱਥੇ ਤੱਕ ਚੱਲ ਗਈ ਆ ਜੀ ਗਿਰ ਗਈ ਆ ਜੀ
0: ਬਿਲਕੁਲ ਜੀ ਸੈਨੀ
2: ਸੋ ਇਹ ਹੋਣਾ ਚਾਹੀਦਾ ਜੀ ਹੱਲ ਤਾਂ ਜਿੱਦਾਂ ਮਰਜ਼ੀ ਆ ਜੀ
0: ਅੱਜ
2: ਭਾਵੇਂ ਸੁਖਬੀਰ ਸਿੰਘ ਬਾਦਲ ਹੋਣੀ ਵੀ ਚੰਗਾ ਹੋ ਗਿਆ ਸਗੋਂ ਕੁਛ ਗਲਤ ਬੋਲਣ ਨਾਲੋਂ ਲੇਟ ਬੋਲਣਾ ਚੰਗਾ ਅੱਗੇ ਕਾਹਲੀ ਦੇ ਵਿੱਚ ਧਾਮੀ ਸਾਹਿਬ ਬੋਲੇ ਸੀਗੇ ਉਹਨਾਂ ਦਾ ਖਹਿੜਾ ਨਹੀਂ ਛੁੱਟਦਾ ਪਿਆ
0: ਬਿਲਕੁਲ
2: ਥੋੜਾ ਦਿਨ ਸੋਚ ਕੇ ਚਾਹੀਦਾ ਹੈਗਾ ਵੀ ਜਦੋਂ ਤੱਕ ਸਮਝ ਨਾ ਹੋਵੇ ਤੇ ਬਿਨਾਂ ਸਮਝੇ ਬੋਲਣਾ ਹੀ ਨਹੀਂ ਚਾਹੀਦਾ
0: ਜੀ ਬਿਲਕੁਲ ਹੈ ਜੀ
2: ਜੀ ਪਾਰਾ ਜੀ ਸਾਹਿਬ
0: ਤੇ ਸੈਣੀ ਸਾਹਿਬ ਕੀ ਬਾਤਾਂ ਜੀ ਤੇ ਖਬਰਾਂ ਤਕਰੀਬਨ
2: ਥੈਂਕ ਯੂ ਜੀ
0: ਕਰੇ ਲਈ
2: ਸ਼ੁਕਰੀਆ ਜੀ ਸ਼ੁਕਰੀਆ
0: ਜੀ
2: ਹਾਂਜੀ ਹਾਂਜੀ ਸ਼ੁਕਰੀਆ ਜੀ ਸਮਾਂ ਦੇਣ ਲਈ ਧੰਨਵਾਦ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਜੀ ਦੋਸਤੋ ਇਸ ਤਰ੍ਹਾਂ ਜੀ ਆਪਣੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਗੱਲਬਾਤ ਦੇ ਵਿੱਚ ਸਾਂਝ ਪਾ ਕੇ ਗਏ ਨੇ ਤੁਸੀਂ ਵੀ ਆਪਣੇ ਵਿਚਾਰ ਦੇ ਸਕਦੇ ਹੋ ਤੁਸੀਂ ਇਹਨਾਂ ਮੁੱਦਿਆਂ ਉੱਤੇ ਕੀ ਸੋਚਦੇ ਹੋ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ +358 44 976 19 ਬਟ ਸਟੂਡੀਓ ਦਾ ਨੰਬਰ ਹੈ ਤੇ ਲੋ ਫਿਰ ਆਪਾਂ ਅਮਰੀਕਾ ਨੂੰ ਚੱਲਦੇ ਹਾਂ ਤੇ ਖਬਰ ਲੈਂਦੇ ਹਾਂ ਅਮਰੀਕਾ ਦੀ ਟਰੰਪ ਦੀ ਜੋ ਕੀ ਕੁਝ ਉਹ ਵੀ ਕਰ ਰਿਹਾ ਜੀ ਉਹ ਵੀ ਆਪਣਾ ਦੇਸ਼ ਛੱਡਣ ਨੂੰ ਤਿਆਰ ਹੋਇਆ ਪਿਆ ਤੇ ਪਾਵਰ ਪੂਵਰ ਘਟਾ ਦਿੱਤੀ ਹੈ ਉਹਦੀ ਤੇ ਦੇਖਦੇ ਹਾਂ ਅੱਗੇ ਜਾ ਕੇ ਕੀ ਕੁਝ ਵਾਪਰਦਾ ਤੇ ਹੁਣ ਅਚੋਵਾਈ ਵੀ ਲੱਗੀ ਹੋਈ ਹੈ ਕਿ ਜਲਦੀ ਤੋਂ ਜਲਦੀ ਜਿਹੜੀ ਹੈ ਜੰਗ ਖਤਮ ਹੋਵੇ ਕਿਤੇ ਨਾ ਕਿਤੇ ਪੁੱਠਾ ਪੰਗਾ ਲੈ ਲਿਆ ਤੇ ਦੇਖਦੇ ਹਾਂ ਹਾਲਾਤ ਕੀ ਬਣਦੇ ਆ ਦੂਸਰੇ ਪਾਸੇ ਪਹਿਲਾਂ ਅਮੈਰੀਕਨ ਕਿਸਾਨਾਂ ਦੀ ਗੱਲ ਕਰ ਲਈਏ ਅਮੈਰੀਕਾ ਦੇ ਵਿੱਚ ਕਣਕ ਦੀ ਪੈਦਾਵਾਰ ਦੇ ਉੱਤੇ ਸੋਕੇ ਦੀ ਮਾਰ ਸਾਲ 1972 ਤੋਂ ਬਾਅਦ ਹਾਲਾਤ ਸਭ ਤੋਂ ਖਰਾਬ ਦਿਖ ਰਹੇ ਨੇ ਖਾਦਾਂ ਤੇ ਤੇਲ ਦੀਆਂ ਵਧਦੀਆਂ ਕੀਮਤਾਂ ਨੇ ਮੁਸ਼ਕਲਾਂ ਜਿਹੜੀਆਂ ਵਧਾਈਆਂ ਨੇ ਤੇ ਆਪਣੇ ਔਜਲਾ ਸਾਹਿਬ ਨੇ ਵੀ ਇੱਕ ਦੋ ਕਮੈਂਟ ਲਿਖੇ ਸੀ ਭਾਈ ਕਹਿੰਦੇ ਟਰਾਲੀ ਦਾ ਨਾਂ ਨਹੀਂ ਲੈਣਾ ਅਜੇ ਇਸ ਸਾਲ ਦੇ ਵਿੱਚ ਤੇ ਸਿਸੋਦੀਆ ਦਾ PAC ਤੇ ਇਹਨਾਂ ਦਾ ਸੋਸ਼ਲ ਮੀਡੀਆ ਚਲਾਉਂਦਾ ਸੀ ਜੀ ਉਹ ਜਿਹੜਾ ਜਿਹਦੀ ਗੱਲ ਕਰਕੇ ਗਏ ਨੇ ਕੋਕਰਚ ਵਾਲਾ ਤੇ ਉਹਦਾ PAC ਜੀ ਪਹਿਲਾਂ ਉਹ ਹਾਂਜੀ ਕਾਫੀ ਉਹਦੀ ਡਿਟੇਲ ਵੀ ਖਬਰਾਂ ਦੇ ਵਿੱਚ ਸੋਰੀ ਆਪਣੀ ਅਖਬਾਰਾਂ ਦੇ ਵਿੱਚ ਜਾਂ BBC ਦੇ ਉੱਤੇ ਵੀ ਲੱਗੀ ਹੈ ਤੇ ਸੈਣੀ ਸਾਹਿਬ ਜੀ ਮੋਦੀ ਸਾਹਿਬ ਫਿਨਲੈਂਡ ਕੀ ਕਰਨ ਗਏ ਸੀ ਜੀ ਦੱਸਣਾ ਜੀ ਸੌਦੇਬਾਜ਼ੀਆਂ ਕਰਨ ਆਏ ਸੀ ਜੀ ਇੱਥੇ ਬਥੇਰਾ ਭਾਈ ਇਹਨਾਂ ਦਾ ਪਾਣੀ ਭਰਨਾ ਪੈਣਾ ਸ਼ੈਲੀ ਬਾਈ ਜੀ ਕੀ ਕਰੀਏ ਇਹ ਤਾਂ 5-7 ਮੁਲਕ ਨੇ ਜਿਨ੍ਹਾਂ ਦਾ ਦੁਨੀਆਂ ਪਾਣੀ ਭਰਦੀ ਹੈ ਤੇ ਕੱਲ ਤੁਸੀਂ ਕਹਿੰਦੇ ਆਪਣੇ ਸਿਆਸਤ ਚੱਕਰ ਦੇ ਵਿੱਚ ਸਾਡੇ ਸ਼ੰਮੀ ਬਾਈ ਜੀ ਕਿੱਧਰ ਭੇਜ ਦਿੱਤੇ ਜੀ ਉਹ ਕੰਮ ਕਾਜ ਦੇ ਵਿੱਚ ਬੀਜੀ ਸੀ ਜੀ ਤੇ ਅਸੀਂ ਵੀ ਨਹੀਂ ਚਾਹੁੰਦੇ ਵੀ ਹਰ ਵੇਲੇ ਸਿਆਸਤ ਹੀ ਚੱਲੀ ਜਾਵੇ ਵਿਰਾਸਤ ਵੀ ਨਾਲ ਚੱਲਣੀ ਚਾਹੀਦੀ ਹੈ ਪਰ ਥੋੜਾ ਜਿਹਾ ਬੀਜੀ ਹੋਣ ਦੇ ਕਾਰਨ ਨਹੀਂ ਜੁੜ ਪਾਏ ਜੀ ਤੇ ਅਗਲੇ ਹਫ਼ਤੇ ਜ਼ਰੂਰ ਕੋਸ਼ਿਸ਼ ਰਹੇਗੀ ਤੇ ਹੋਰ ਸਾਰੇ ਦੋਸਤਾਂ ਦੇ ਸੁਨੇਹੇ ਨੇ ਸ਼ੈਲੀ ਬਾਈ ਦੇ ਬਹੁਤ ਸਾਰੇ ਸੁਨੇਹੇ ਨੇ ਕੁਝ ਸਵਾਲ ਸੀਗੇ ਮੈਂ ਚਲੋ ਬਾਅਦ ਦੇ ਵਿੱਚ ਜੇ ਸੈਣੀ ਸਾਹਿਬ ਇਸਦਾ ਆਨਸਰ ਕਰਨਾ ਚਾਹੁੰਗੇ ਤਾਂ ਜ਼ਰੂਰ ਦੁਬਾਰਾ ਵੀ ਕਾਲ ਲਾ ਸਕਦੇ ਨੇ ਤੇ ਮੈਸੇਜ ਪੜ੍ਹ ਕੇ ਵੀ ਤੇ ਇਸੇ ਤਰ੍ਹਾਂ ਸ਼ੈਲੀ ਬਾਈ ਜੀ ਕਹਿੰਦੇ ਸੈਣੀ ਸਾਹਿਬ ਜੀ ਅਸੀਂ ਤਾਂ ਇਹੀ ਕਹਿੰਦੇ ਹਾਂ ਇਸ ਤਰ੍ਹਾਂ ਤਾਂ ਮੋਦੀ ਵੀ 5 ਸਾਲ ਮੰਗ ਕੇ ਆਇਆ ਸੀ ਜੀ ਤੇ ਮੁਕੱਦਰ ਜੀ ਹੁਣ ਨਾ ਸੈਣੀ ਸਾਹਿਬ ਕਿਸੇ ਪਾਰਟੀ ਨੂੰ ਵੋਟ ਪਾ ਗਏ ਜੀ ਤੇ ਲਓ ਦੋਸਤੋ ਆਪਾਂ ਅੱਗੇ ਵੱਧਦੇ ਹਾਂ ਹੁਣ ਅਮਰੀਕਾ ਦੀ ਗੱਲ ਕਰਦੇ ਹਾਂ ਅਮਰੀਕਾ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਪੈ ਰਹੇ ਰਿਕਾਰਡ ਤੋੜ ਸੋਕੇ ਤੇ ਬਹੁਤ ਜ਼ਿਆਦਾ ਗਰਮੀ ਦੇ ਕਾਰਨ ਇਸ ਵਾਰ ਕਣਕ ਦੀ ਪੈਦਾਵਾਰ ਵੱਡੇ ਪੱਧਰ ਦੇ ਉੱਤੇ ਪ੍ਰਭਾਵਿਤ ਹੋਈ ਹੈ ਅਮਰੀਕੀ ਖੇਤੀਬਾੜੀ ਮੰਤਰਾਲੇ USDA ਨੇ ਉਹਦੇ ਅਨੁਸਾਰ ਦੇਸ਼ ਦੇ ਵਿੱਚ ਕਣਕ ਦੀ ਪੈਦਾਵਾਰ ਸਾਲ 1972 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਪਹੁੰਚਣ ਦਾ ਖਦਸ਼ਾ ਹੈ ਖਾਸ ਕਰਕੇ ਮੁੱਖ ਉਤਪਾਦਕ ਸੂਬੇ ਕਾਸਾਸ ਦੇ ਵਿੱਚ 58% ਕਣਕ ਦੀ ਫਸਲ ਮਾੜੀ ਜਾਂ ਬਹੁਤ ਮਾੜੀ ਸ਼੍ਰੇਣੀ ਦੇ ਵਿੱਚ ਦਰਜ ਕੀਤੀ ਗਈ ਹੈ ਦੂਜੇ ਪਾਸੇ ਇਰਾਨ ਜੰਗ ਦੇ ਕਾਰਨ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਭਾਰੀ ਉਛਾਲ ਆਇਆ ਤੇ ਖਾਦਾਂ ਦੀਆਂ ਕੀਮਤਾਂ ਦੀ ਦੁੱਗਣੀ ਜਿਹੜੀ ਹੈ ਕੀਮਤ ਚੁਕਾਉਣੀ ਪਈ ਹੈ ਜਿਸਦੇ ਨਾਲ ਖੇਤੀ ਲਾਗਤ ਬਹੁਤ ਵੱਧ ਗਈ ਹੈ ਤੇ ਮੀਂਹ ਨਾ ਪੈਣ ਦੇ ਕਾਰਨ ਫਸਲ ਸਮੇਂ ਤੋਂ ਪਹਿਲਾਂ ਹੀ ਪੱਕ ਰਹੀ ਹੈ ਜਿਸਦੇ ਨਾਲ ਅਨਾਜ ਦੀ ਜਿਹੜੀ ਗੁਣਵੱਤਾ ਡਿੱਗ ਰਹੀ ਹੈ ਇਸ ਸੰਕਟ ਦੇ ਕਾਰਨ ਕਿਸਾਨਾਂ ਨੂੰ ਭਾਰੀ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਉਹ ਫਸਲੀ ਬੀਮੇ ਦੇ ਉੱਤੇ ਨਿਰਭਰ ਹੋ ਰਹੇ ਨੇ ਤੇ ਖੇਤੀਬਾੜੀ ਨੂੰ ਅਗਲੀ ਪੀੜ੍ਹੀ ਤੱਕ ਲਿਜਾਣ ਤੋਂ ਵੀ ਝਿਜਕ ਰਹੇ ਨੇ ਅਮਰੀਕਾ ਦੇ ਹਾਲਾਤ ਨੇ ਖੇਤੀ ਮਾਹਰਾਂ ਦਾ ਕਹਿਣਾ ਹੈ ਕਿ ਪਰ ਬਹੁਤ ਸਾਰੇ ਇਨ੍ਹਾਂ ਲੋਕਾਂ ਨੇ ਟਰੰਪ ਨੂੰ ਵੋਟ ਪਾਈ ਸੀ ਖੇਤੀ ਮਾਹਰਾਂ ਦਾ ਕਹਿਣਾ ਹੈ ਕਿ ਇਸ ਮੰਦਹਾਲੀ ਕਾਰਨ ਆਲਮੀ ਕਣਕ ਮੰਡੀ ਦੇ ਵਿੱਚ ਅਮਰੀਕਾ ਹੁਣ ਰੂਸ ਅਤੇ ਯੂਰਪੀਅਨ ਸੰਘ ਤੋਂ ਪਛੜ ਰਿਹਾ ਇਸਦਾ ਸਿੱਧਾ ਅਸਰ ਆਮ ਖਪਤਕਾਰਾਂ ਦੇ ਉੱਤੇ ਪਵੇਗਾ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਬੇਕਰੀ ਉਤਪਾਦਾਂ ਤੇ ਬ੍ਰੈਡ ਦੀਆਂ ਕੀਮਤਾਂ ਦੇ ਵਿੱਚ ਵੱਡਾ ਜਿਹੜਾ ਵਾਧਾ ਹੋ ਸਕਦੈ ਮੌਸਮੀ ਵਿਗਿਆਨੀਆਂ ਦੇ ਮੁਤਾਬਕ ਅਲ ਨੀਨੋ ਦੇ ਪ੍ਰਭਾਵ ਦੇ ਕਾਰਨ ਗਰਮੀ ਹਾਲੇ ਹੋਰ ਵਧੇਗੀ, ਜਿਸ ਦੇ ਕਾਰਨ ਸੋਕੇ ਤੋਂ ਜਲਦੀ ਹੀ ਰਾਹਤ ਮਿਲਣ ਦੀ ਕੋਈ ਉਮੀਦ ਜਿਹੜੀ ਹੈ ਨਹੀਂ ਦੱਸੀ ਗਈ ਹੈ। ਦੂਸਰੇ ਪਾਸੇ ਕੈਨੇਡਾ ਦੇ ਏਅਰਪੋਰਟ ਦੇ ਉੱਤੇ ਨਸ਼ਾ ਤਸਕਰ ਬਦਲ ਰਹੇ ਸਮਾਨ ਦਾ ਟੈਗ ਸਨ ਤੇ ਬੈਗ ਬੇਗੁਨਾਹ ਜਿਹੜੇ ਮੁਸਾਫਰਾਂ ਨੂੰ ਬਣਾਇਆ ਗਿਆ ਹਥਿਆਰ। ਕੈਨੇਡਾ ਦੇ ਵੱਡੇ ਹਵਾਈ ਅੱਡਿਆਂ ਦੇ ਉੱਤੇ, ਖਾਸ ਕਰਕੇ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉੱਤੇ ਇਕ ਬੇਹੱਦ ਜੜਾ ਖਤਰਨਾਕ ਤੇ ਚਲਾਕੀ ਭਰਪੂਰ ਨਸ਼ਾ ਤਸਕਰੀ ਦਾ ਰੈਕਟ ਬੇਨਕਾਬ ਕੀਤਾ ਹੈ। ਮੀਡੀਆ ਦੀ ਜਾਂਚ ਦੇ ਮੁਤਾਬਕ ਇਕਾਈ IOO5 ਦੀ ਰਿਪੋਰਟ ਦੇ ਮੁਤਾਬਕ ਹਵਾਈ ਅੱਡੇ ਦੇ ਕੁਝ ਭ੍ਰਿਸ਼ਟ ਕਰਮਚਾਰੀ ਆਮ ਅਤੇ ਬੇਗੁਨਾਹ ਯਾਤਰੀਆਂ ਦੇ ਅਸਲੀ ਬੈਗਾਂ ਤੋਂ ਸੁਰੱਖਿਆ ਟੈਗ ਹਟਾ ਕੇ ਉਨ੍ਹਾਂ ਨੂੰ ਜਿਹੜਾ ਨਸ਼ੀਲੇ ਪਦਾਰਥਾਂ ਦੇ ਨਾਲ ਭਰੇ ਸੂਟ ਕੇਸਾਂ ਦੇ ਉੱਤੇ ਲਗਾ ਦਿੰਦੇ ਸਨ। ਇਹ ਜਿਹੜੇ ਸਨ ਨਸ਼ਿਆਂ ਵਾਲੇ ਬੈਗ ਫਿਰ ਵਿਦੇਸ਼ੀ ਮੰਜ਼ਲਾਂ ਦੇ ਵੱਲ ਜਿਹੜਾ ਭੇਜੇ ਜਾਂਦੇ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਟੋਰਾਂਟੋ ਏਅਰਪੋਰਟ ਦੇ ਉੱਤੇ ਕਰੀਬ 3000 CCTV ਕੈਮਰੇ ਲੱਗੇ ਹੋਣ ਦੇ ਬਾਵਜੂਦ ਵੀ ਇਹ ਗੋਰਖ ਧੰਦਾ ਜਿਹੜਾ ਬੇਖੌਫ ਚੱਲ ਰਿਹਾ ਸੀ, ਜਿਸ ਦੇ ਨਾਲ ਕੈਨੇਡੀਅਨ ਹਵਾਈ ਅੱਡਿਆਂ ਦੇ ਵਿੱਚ ਸਰਗਰਮ ਸੰਗਠਿਤ ਅਪਰਾਧਿਕ ਗਰੋਹਾਂ ਦੀ ਪਹੁੰਚ ਬਾਰੇ ਗੰਭੀਰ ਚਿੰਤਾਵਾਂ ਖੜੀਆਂ ਕਰ ਦਿੱਤੀਆਂ ਨੇ। ਇਸ ਗਰੋਹ ਦੇ ਕੰਮ ਦੇ ਕਰਨ ਦਾ ਜਿਹੜਾ ਤਰੀਕਾ ਮਡਿਊਸ ਜਿਹੜਾ ਓਪਰੈਂਡੀ ਬਹੁਤ ਹੀ ਸ਼ਾਤਰਤਾਨਾ ਦੱਸੀ ਜਾ ਰਹੀ ਹੈ। ਹਵਾਈ ਅੱਡੇ ਦੇ ਉੱਤੇ ਤੈਨਾਤ ਇਕ ਭ੍ਰਿਸ਼ਟ ਬੈਗੇਜ ਹੈਂਡਲਰ ਜਾਂ ਰੈਪ ਵਰਕਰ ਜਿਹੜਾ ਕਿਸੇ ਸਧਾਰਨ ਯਾਤਰੀ ਦੇ ਚੈੱਕ ਇਨ ਕੀਤੇ ਬੈਗ ਤੋਂ ਅਸਲੀ ਬਾਰਕੋਡ ਜਿਹੜਾ ਵਾਲਾ ਟੈਗ ਉਤਾਰ ਲੈਂਦਾ ਸੀ ਤੇ ਉਸਨੂੰ ਤਸਕਰੀ ਵਾਲੇ ਨਸ਼ੇ ਦੇ ਬੈਗ ਦੇ ਉੱਤੇ ਚਿਪਕਾ ਦਿੰਦਾ ਸੀ। ਜੇਕਰ ਉਹ ਨਸ਼ੇ ਵਾਲਾ ਬੈਗ ਅਗਲੇ ਦੇਸ਼ ਦੀ ਕਸਟਮ ਜਾਂਚ ਤੋਂ ਬਚ ਕੇ ਨਿਕਲ ਜਾਂਦਾ ਤਾਂ ਉਥੇ ਮੌਜੂਦ ਗਰੋਹ ਜਿਹੜਾ ਸੀ ਜੋ ਉਨ੍ਹਾਂ ਦੀ ਸੰਬੰਧ ਦੇ ਵਿੱਚ ਨਾਲ ਜੁੜੇ ਹੋਏ ਨੇ ਉਹ ਮੈਂਬਰ ਉਸਨੂੰ ਹਾਸਲ ਕਰ ਲੈਂਦੇ ਸਨ। ਪਰ ਜੇਕਰ ਬੈਗ ਫੜਿਆ ਜਾਂਦਾ ਤਾਂ ਫਿਰ ਉਹ ਬੰਦਾ ਠੰਗਿਆ ਜਾਂਦਾ ਜਿਹਦਾ ਬੈਗ ਹੁੰਦਾ ਸੀ ਅਸਲ ਦੇ ਵਿੱਚ, ਤਾਂ ਟੈਗ ਦੇ ਉੱਤੇ ਦਰਜ ਨਾਮ ਕਾਰਨ ਜਿਹੜਾ ਸੀ ਉਹ ਬੇਗੁਨਾਹ ਯਾਤਰੀ ਹੀ ਮੁੱਖ ਦੋਸ਼ੀ ਬਣ ਜਾਂਦਾ ਸੀ। ਇਸ ਸੰਬੰਧੀ ਕਾਰਵਾਈ ਕਰਦਿਆਂ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਜਿਹੜੀ ਆ RCMP ਨੇ ਟੋਰਾਂਟੋ ਪੀਅਰਸਨ ਹਵਾਈ ਅੱਡੇ ਦੇ ਉੱਤੇ 6 ਬੈਗਜ਼ ਅਤੇ ਰੈਪ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕੀਤਾ। ਜਾਂਚ ਏਜੰਸੀਆਂ ਦਾ ਖਦਸ਼ਾ ਹੈ ਕਿ ਇਹ ਰੈਕਟ ਫੜੇ ਗਏ ਮਾਮਲਿਆਂ ਤੋਂ ਕਿਤੇ ਜ਼ਿਆਦਾ ਵੱਡਾ ਹੋ ਸਕਦਾ ਹੈ। ਇਸ ਘਿਨਾਉਣੇ ਜਿਹੜਾ ਰੈਕਟ ਦੇ ਕਾਰਨ ਬੀਤੇ 1 ਸਾਲ ਦੇ ਵਿੱਚ ਘੱਟੋ ਘੱਟ 17 ਬੇਗੁਨਾਹ ਕੈਨੇਡੀਅਨ ਯਾਤਰੀ ਨਸ਼ਾ ਤਸਕਰੀ ਦੇ ਝੂਠੇ ਕੇਸਾਂ ਦੇ ਵਿੱਚ ਫਸ ਚੁੱਕੇ ਹੈ। ਅਜਿਹਾ ਹੀ ਇੱਕ ਮਾਮਲਾ ਟੋਰਾਂਟੋ ਦੀ 35 ਸਾਲਾਂ ਪੈਰਾ ਮੈਡੀਕਲ ਮਹਿਲਾ ਨਿਕੋਲ ਦੇ ਨਾਲ ਵਾਪਰਿਆ, ਜਿਸ ਨੂੰ ਆਕਲੈਂਡ ਉੱਤਰ ਦੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਕਿਉਂਕਿ ਉਸ ਦੇ ਨਾਮ ਦੇ ਵਾਲੇ 2 ਸੂਟ ਕੇਸਾਂ ਦੇ ਵਿੱਚੋਂ 20 ਕਿਲੋਗ੍ਰਾਮ ਮੈਥਾ ਮਫੇਟਾ ਮਾਈਨ ਬਰਾਮਦ ਹੋਈ ਸੀ। ਖੁਸ਼ਕਿਸਮਤੀ ਦੇ ਨਾਲ 7 ਘੰਟੇ ਦੀ ਹਿਰਾਸਤ ਤੋਂ ਬਾਅਦ CCTV ਫੁਟੇਜ ਦੇ ਰਾਹੀਂ ਇਹ ਸਾਬਤ ਹੋ ਗਿਆ ਕਿ ਉਹ ਬੈਗ ਨਿਕੋਲ ਦੇ ਨਹੀਂ ਸਨ ਤੇ ਉਸਦੇ ਅਸਲੀ ਬੈਗ ਬਾਅਦ ਦੇ ਵਿੱਚ ਜਿਹੜਾ ਰਸ਼ ਟੈਗ ਦੇਰੀ ਦੇ ਨਾਲ ਪਹੁੰਚਣ ਵਾਲੇ ਟੈਗ ਦੇ ਨਾਲ ਉੱਥੇ ਪਹੁੰਚੇ ਨੇ। ਇੱਕ ਹੋਰ ਮਾਮਲੇ ਦੇ ਵਿੱਚ ਓਨਟਾਰੀਓ ਦੇ ਇੱਕ ਜੋੜੇ ਸਾਹਿਤ ਤਿੰਨ ਯਾਤਰੀਆਂ ਨੂੰ ਡੋਮਿਨਿਕਨ ਰਿਪਬਲਿਕ ਦੇ ਵਿੱਚ ਕਈ ਮਹੀਨੇ ਹਿਰਾਸਤ ਦੇ ਵਿੱਚ ਕੱਟਣੇ ਪਏ ਨੇ ਕਿਉਂਕਿ ਉਨ੍ਹਾਂ ਦੇ ਟੈਗ 79 ਪੈਕਟ ਮਰੀਜ਼ੁਆਨਾ ਵਾਲੇ ਸੂਟ ਕੇਸਾਂ ਦੇ ਉੱਤੇ ਲੱਗੇ ਹੋਏ ਸਨ। ਇਸ ਸਕੈਮ ਦੀ ਮਾਰ ਹੇਠ ਆਏ ਯਾਤਰੀਆਂ ਤੇ ਤਾਰ ਜਿਹੜੇ ਨੇ ਫਰਾਂਸ, ਜਰਮਨੀ, ਮੋਰਾਕੋ, ਕਿਉਂਕਿ ਭਾਈ ਉਥੋਂ ਏਸ਼ੀਆ ਤੋਂ ਸ਼ੁਰੂ ਹੋ ਕੇ ਫਿਰ ਯੂਰਪ ਆਉਂਦੀ ਹੈ, ਯੂਰਪ ਤੋਂ ਫਿਰ ਹੋਰ ਮੁਲਕਾਂ ਨੂੰ ਜਾਂਦੀ ਹੈ, ਅਮਰੀਕਾ, ਕੈਨੇਡਾ ਜਾਂ ਵੱਖਰੇ ਤੇ ਇਹਨਾਂ ਦਾ ਸਾਰਾ ਤਾਣਾ ਬਾਣਾ ਹੈਗਾ। ਚਲੋ ਕਈ ਵਾਰੀ ਆਪਾਂ ਗੱਲ ਕੀਤੀ ਹੈ ਸੀਰੀਜ਼ ਦੇ ਵਿੱਚ ਇਹ ਚੀਜ਼ਾਂ ਦਿਖਾਉਂਦੇ ਹੈ, ਚਾਹੇ ਉਹ ਕਿਤੇ ਵਿਸਫੋਟਕ ਹੋਣ ਚਾਹੇ ਹੋਰ ਸਾਰੀਆਂ ਚੀਜ਼ਾਂ ਹੋਣ, ਉਹ ਆਮ ਇੱਕੋ ਬੰਦਾ ਨਹੀਂ ਕਰ ਸਕਦਾ ਕਿਉਂਕਿ ਇਹ ਪੂਰਾ ਗਰੋਹ ਚੱਲਦਾ ਜੀ, ਪੂਰੀ ਪਲੈਨਡ ਹੁੰਦੀ ਹੈ ਚੀਜ਼। ਇਹ ਸਕੈਮ ਜਿਹੜਾ ਇਸ ਦੇ ਵਿੱਚ ਹੇਠਾਈ ਯਾਤਰੀਆਂ ਦੇ ਤਾਰ ਜਿਹੜੇ ਨੇ ਫਰਾਂਸ, ਜਰਮਨੀ, ਮੋਰਾਕੋ, ਬਰਮੁੰਡਾ, ਫਿਲੀਪਾਈਨਜ਼ ਅਤੇ ਦੱਖਣੀ ਕੋਰੀਆ ਵਰਗੇ ਦੇਸ਼ਾਂ ਦੇ ਨਾਲ ਜੁੜੇ ਹੋਏ ਨੇ। ਇਹ ਮਾਮਲਾ ਇਸ ਦੇ ਲਈ ਹੋਰ ਵੀ ਗੰਭੀਰ ਅਤੇ ਡਰਾਉਣਾ ਹੋ ਜਾਂਦਾ ਹੈ ਕਿਉਂਕਿ ਇਨ੍ਹਾਂ ਦੇ ਵਿੱਚੋਂ ਕਈ ਅਜਿਹੇ ਦੇਸ਼ ਨੇ ਜਿੱਥੇ ਨਸ਼ਾ ਤਸਕਰੀ ਦੇ ਵਿਰੁੱਧ ਬੇਹੱਦ ਸਖ਼ਤ ਕਾਨੂੰਨ ਨੇ ਤੇ ਦੋਸ਼ੀ ਪਾਏ ਜਾਣ ਦੇ ਉੱਤੇ ਸਿੱਧੀ ਮੌਤ ਦੀ ਸਜ਼ਾ ਦਾ ਪ੍ਰਬੰਧ ਹੈ। ਹਾਲਾਂਕਿ ਹਵਾਈ ਅੱਡਾ ਅਥਾਰਟੀ ਦਾ ਕਹਿਣਾ ਹੈ ਕਿ ਉਹ ਆਪਣੀ ਸੁਰੱਖਿਆ ਪ੍ਰਣਾਲੀ ਤੇ ਪਹੁੰਚ ਨਿਯੰਤਰਣ ਦੀ ਜਿਹੜੀ ਲਗਾਤਾਰ ਸਮੀਖਿਆ ਜਿਹੜੀ ਹੈ ਕਰ ਰਹੇ ਨੇ, ਪਰ ਇਸ ਘਟਨਾ ਨੇ ਅੰਤਰਰਾਸ਼ਟਰੀ ਮੁਸਾਫਰਾਂ ਦੇ ਵਿੱਚ ਡਰ ਦਾ ਮਾਹੌਲ ਜਿਹੜਾ ਜ਼ਰੂਰ ਪੈਦਾ ਕਰ ਦਿੱਤਾ। ਤੇ ਉਨ੍ਹਾਂ ਕਿਹਾ ਕਿ ਭਾਈ ਡਿਜੀਟਲ ਜਿਹੜਾ ਤੁਸੀਂ ਮਾਰਕ ਲਾਓ ਆਪਣਾ ਤਾਂ ਕਿ ਉਹ ਜਿਹੜਾ ਸਕੈਨ ਕੀਤਾ ਜਾ ਸਕੇ ਕਿ ਤੁਹਾਡਾ ਜਿਹੜਾ ਸਮਾਨ ਹੈ ਉਹ ਕਿੱਥੇ ਗਿਆ, ਕਿਹੜੀ ਜਗ੍ਹਾ ਜਾ ਰਿਹਾ ਤੇ ਉਹਨੂੰ ਜਿਹੜਾ ਤੁਸੀਂ ਨਾਲ ਦੀ ਨਾਲ ਦੇਖ ਸਕਦੇ ਹੋ। ਪੱਛਮੀ ਏਸ਼ੀਆ ਦੇ ਵਿੱਚ ਸਭ ਦੁਸ਼ਮਣੀਆਂ ਤੁਰੰਤ ਖਤਮ ਹੋਣ, ਜਿਨਪਿੰਗ ਨੇ ਇਹ ਗੱਲ ਕਹੀ ਹੈ। ਖਾੜੀ ਤੇ ਸਮੁੱਚੇ ਪੱਛਮੀ ਏਸ਼ੀਆ ਦੇ ਵਿੱਚ ਜੰਗ ਤੋਂ ਬਚਣ ਦਾ ਹੋਕਾ ਦਿੱਤਾ ਹੈ। ਚੀਨ ਦੇ ਰਾਸ਼ਟਰਪਤੀ ਜਿਹੜੇ ਨੇ ਸ਼ੀ ਜਿਨਪਿੰਗ ਅੱਜ ਪੱਛਮੀ ਏਸ਼ੀਆ ਦੇ ਵਿਚ ਦੁਸ਼ਮਣੀਆਂ ਨੂੰ ਤੁਰੰਤ ਖਤਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਥਿਤੀ ਬਹੁਤ ਹੀ ਨਾਜ਼ੁਕ ਮੋੜ ਦੇ ਉਤੇ ਪਹੁੰਚ ਗਈ ਹੈ। ਉਨਾਂ ਇਹ ਵੀ ਗੱਲ ਇੱਥੇ ਵਧਦੇ ਖੇਤਰੀ ਤਣਾਅ ਦਰਮਿਆਨ ਜਿਹੜਾ ਆਪਣੇ ਰੂਸੀ ਹਮਰਤਵਾ ਵਲਾਦੀਮੀਰ ਪੁਤਿਨ ਦੇ ਨਾਲ ਗੱਲਬਾਤ ਦੇ ਦੌਰਾਨ ਕਹੀ ਹੈ। ਗ੍ਰੇਟ ਹਾਲ ਆਫ਼ ਦੀ ਪੀਪਲ ਦੇ ਵਿਚ ਰਾਸ਼ਟਰਪਤੀ ਪੁਤਿਨ ਦਾ ਸਵਾਗਤ ਕਰਦੇ ਹੋਏ ਰਾਸ਼ਟਰਪਤੀ ਸ਼ੀ ਨੇ ਕਿਹਾ ਕਿ ਖਾੜੀ ਅਤੇ ਵਿਆਪਕ ਪੱਛਮੀ ਏਸ਼ੀਆ ਦੇ ਵਿਚ ਦੁਬਾਰਾ ਸ਼ੁਰੂ ਹੋਈ ਜੰਗ ਤੋਂ ਬਚਣਾ ਚਾਹੀਦੈ ਤੇ ਉਨ੍ਹਾਂ ਇਸ ਗੱਲ ਦੇ ਉਤੇ ਜ਼ੋਰ ਦਿੱਤਾ ਕਿ ਗੱਲਬਾਤ ਜਾਰੀ ਰਹਿਣੀ ਚਾਹੀਦੀ ਹੈ। ਚੀਨੀ ਰਾਸ਼ਟਰਪਤੀ ਨੇ ਕਿਹਾ ਕਿ ਸੰਘਰਸ਼ ਦੇ ਜਲਦੀ ਖਤਮ ਹੋਣ ਦੇ ਨਾਲ ਊਰਜਾ ਸਪਲਾਈ ਉਦਯੋਗਿਕ ਤੇ ਸਪਲਾਈ ਚੇਨਾਂ ਦੇ ਉਤੇ ਕੌਮਾਂਤਰੀ ਵਪਾਰ ਵਿਵਸਥਾ ਜਿਹੜੀ ਹੈ ਉਹਦੇ ਵਿਚ ਪੈਦਾ ਹੋਣ ਵਾਲੇ ਅੜਿੱਕਿਆਂ ਨੂੰ ਘਟਾਉਣ ਦੇ ਵਿਚ ਮਦਦ ਮਿਲੇਗੀ। 14-15 ਮਈ ਨੂੰ ਚੀਨ ਦੇ ਦੌਰੇ ਦੇ ਉਤੇ ਚੀਨੀ ਨੇਤਾ ਦੇ ਨਾਲ ਇਰਾਨ ਇਜ਼ਰਾਈਲ ਸੰਘਰਸ਼ ਹਰਮੁ ਜਲ ਮਾਰਗ ਅਤੇ ਦੁਵੱਲੇ ਵਪਾਰਕ ਤਣਾਅ ਦੇ ਉਤੇ ਵਿਆਪਕ ਚਰਚਾ ਕਰਨ ਤੋਂ ਕੁਝ ਦਿਨ ਬਾਅਦ ਜਿਹੜਾ ਇਹ ਗੱਲਬਾਤ ਸਾਹਮਣੇ ਆਈ ਹੈ ਕਿਉਂਕਿ ਪੁਤਿਨ ਸਾਹਿਬ ਜਿਹੜੇ ਨੇ ਹੁਣ ਉਥੇ ਗਏ ਹੋਏ ਨੇ। ਨਿਊ ਦਿੱਲੀ ਦੇ ਵਿਚ ਹੋਣ ਵਾਲੇ ਬ੍ਰਿਕਸ ਦੇ ਵਿਚ ਜਿਹੜਾ ਮੀਟਿੰਗ ਦੇ ਵਿਚ ਸ਼ਾਮਲ ਹੋ ਸਕਦੇ ਨੇ ਸ਼ੀ ਵੀ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਲਗਭਗ 7 ਸਾਲਾਂ ਦੇ ਵਿਚ ਪਹਿਲੀ ਵਾਰ ਭਾਰਤ ਦਾ ਦੌਰਾ ਕਰਨ ਦੀ ਉਮੀਦ ਹੈ। ਅਪ੍ਰੈਲ ਮਈ 2020 ਦੇ ਵਿਚ ਪੂਰਬੀ ਲਦਾਖ ਦੇ ਵਿਚ ਅਸਲ ਕੰਟਰੋਲ ਰੇਖਾ ਦੇ ਨਾਲ ਨਾਲ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਲੇ ਹੋਏ ਹਿੰਸਕ ਟਕਰਾਅ ਤੋਂ ਬਾਅਦ ਉਨ੍ਹਾਂ ਦਾ ਇਹ ਪਹਿਲਾ ਭਾਰਤ ਦਾ ਦੌਰਾ ਹੋਏਗਾ। ਸ਼ੀ ਜਿਹੜੇ ਨੇ ਉਨ੍ਹਾਂ ਦੇ 12 ਤੇ 13 ਸਤੰਬਰ ਨੂੰ ਨਵੀਂ ਦਿੱਲੀ ਦੇ ਵਿਚ ਹੋਣ ਵਾਲੇ ਬ੍ਰਿਕਸ ਨੇਤਾਵਾਂ ਦੇ ਸਿਖਰ ਸੰਮੇਲਨ ਦੇ ਵਿਚ ਸ਼ਾਮਲ ਹੋਣ ਦੀ ਉਮੀਦ ਹੈ। ਇਸ ਸਮੂਹ ਦੇ ਪ੍ਰਧਾਨ ਚੇਅਰ ਦੇ ਵਜੋਂ ਭਾਰਤ ਸਤੰਬਰ ਦੇ ਵਿਚ ਬ੍ਰਿਕਸ ਦੇ ਸਾਲਾਨਾ ਸਿਖਰ ਸੰਮੇਲਨ ਦੀ ਮੇਜ਼ਬਾਨੀ ਵੀ ਜਿਹੜਾ ਕਰੇਗਾ। ਦੂਸਰੇ ਪਾਸੇ ਹੁਣ ਪੂਰੀ ਤਰ੍ਹਾਂ ਖਤਮ ਹੋਵੇਗੀ ਜੰਗ, ਅਮਰੀਕਾ ਨੇ ਇਰਾਨ ਨੂੰ ਭੇਜਿਆ ਨਵਾਂ ਪ੍ਰਸਤਾਵ। ਮਿਡਲ ਈਸਟ ਦੇ ਵਿਚ ਚੱਲ ਰਹੀ ਜੰਗ ਨੂੰ ਪੱਕੇ ਤੌਰ ਉਤੇ ਖਤਮ ਕਰਨ ਦੇ ਲਈ ਅਮਰੀਕਾ ਨੇ ਪਾਕਿਸਤਾਨ ਦੇ ਰਾਹੀਂ ਇਰਾਨ ਨੂੰ ਇਕ ਨਵਾਂ ਸ਼ਾਂਤੀ ਸਮਝੌਤਾ ਭੇਜਿਆ। ਡਿਪਲੋਮੈਟਿਕ ਸੂਤਰਾਂ ਮੁਤਾਬਕ ਇਰਾਨ ਫਿਲਹਾਲ ਜਿਹੜਾ ਇਸ ਪ੍ਰਸਤਾਵ ਦੀ ਗੰਭੀਰਤਾ ਦੇ ਨਾਲ ਕਹਿੰਦੇ ਐ ਸਮੀਖਿਆ ਕਰ ਰਿਹਾ, ਪਰ ਅਜੇ ਤੱਕ ਕੋਈ ਵੀ ਅਧਿਕਾਰਤ ਜਵਾਬ ਜਿਹੜਾ ਨਹੀਂ ਦਿੱਤਾ ਗਿਆ। ਅਮਰੀਕੀ ਟਰੰਪ ਜਿਹੜੇ ਰਾਸ਼ਟਰਪਤੀ ਨੇ ਟਰੰਪ ਤੇ ਇਰਾਨੀ ਲੀਡਰਸ਼ਿਪ ਵਿਚਾਲੇ ਮਤਭੇਦਾਂ ਨੂੰ ਘਟਾਉਣ ਦੇ ਲਈ ਵਿਚੋਲੇ ਦੇਸ਼ ਜਿਹੜੇ ਨੇ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ। ਇਸੇ ਵੱਡੀ ਕੂਟਨੀਤਿਕ ਹਲਚਲ ਦੇ ਵਿਚਾਲੇ ਪਾਕਿਸਤਾਨ ਦੇ ਫੌਜੀ ਜਿਹੜੇ ਨੇ ਫੌਜ ਮੁਖੀ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਵੀਰਵਾਰ ਨੂੰ ਇਰਾਨ ਦੀ ਜਿਹੜੀ ਰਾਜਧਾਨੀ ਕੱਲ੍ਹ ਬੀਤੇ ਦੇ ਵਿਚ ਤਹਿਰਾਨ ਚ ਪਹੁੰਚੇ ਐ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਇਕੋ ਹਫ਼ਤੇ ਦੇ ਵਿਚ ਦੂਜੀ ਵਾਰ ਤਹਿਰਾਨ ਦਾ ਦੌਰਾ ਕਰਕੇ ਇਰਾਨ ਦੇ ਰਾਸ਼ਟਰਪਤੀ ਮਸੂਦ ਪਜੇਸ਼ਕਿਅਨ ਅਤੇ ਵਿਦੇਸ਼ੀ ਮੰਤਰੀ ਜਿਹੜੇ ਨੇ ਅਬਾਸ ਅਰਾਗਚੀ ਦੇ ਨਾਲ ਅਹਿਮ ਜਿਹੜੀ ਮੁਲਾਕਾਤ ਕੀਤੀ ਐ। ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਜ਼ਮਾਈਲ ਬਗਾਈ ਨੇ ਜਿਹੜਾ ਸਪਸ਼ਟ ਕੀਤਾ ਕਿ ਇਰਾਨ ਅਮਰੀਕਾ ਦੇ ਉਤੇ ਸ਼ੱਕ ਦੇ ਬਾਵਜੂਦ ਗੱਲਬਾਤ ਨੂੰ ਅੱਗੇ ਵਧਾ ਰਿਹਾ। ਉਨੂਾ ਕਿਹਾ ਕਿ ਇਰਾਨ ਦੀਆਂ ਮੁੱਖ ਮੰਗਾਂ ਦੇ ਵਿਚ ਅਮਰੀਕਾ ਵੱਲੋਂ ਫਰੀਜ਼ ਕੀਤੇ ਗਏ ਇਰਾਨੀ ਫੰਡਾਂ ਨੂੰ ਬਹਾਲ ਕਰਨਾ, ਇਰਾਨੀ ਬੰਦਰਗਾਹਾਂ ਦੇ ਉਤੇ ਲਗਾਈ ਗਈ ਅਮਰੀਕੀ ਸਮੁੰਦਰੀ ਨਾਕਾਬੰਦੀ ਨੂੰ ਖਤਮ ਕਰਨਾ ਸ਼ਾਮਲ ਹੈ। ਇਜ਼ਰਾਈਲੀ ਮੀਡੀਆ ਰਿਪੋਰਟ ਦੇ ਮੁਤਾਬਕ ਪਾਕਿਸਤਾਨ ਇਸ ਸ਼ਾਂਤੀ ਸਮਝੌਤੇ ਨੂੰ ਸਿਰੇ ਚੜਾਉਣ ਦੇ ਲਈ ਬਹੁਤ ਜ਼ਿਆਦਾ ਜ਼ੋਰ ਲਗਾ ਰਿਹਾ ਕਿਉਂਕਿ ਉਹ ਖੁਦ ਵੱਡੇ ਆਰਥਿਕ ਸੰਕਟ ਤੇ ਕਰਜ਼ੇ ਦੇ ਵਿਚ ਡੁੱਬਿਆ ਹੋਇਆ। ਉਥੇ ਤਾਂ ਆਟੇ ਦੀ ਵੀ ਜਿਹੜੀ ਮੁਸ਼ਕਲ ਬਣ ਗਈ ਹੈ। ਇਰਾਨ ਤੇ ਪਾਕਿਸਤਾਨ ਵਿਚਾਲੇ ਸਮਝੌਤਾ ਹੋਇਆ ਕਿ ਜੇਕਰ ਪਾਕਿਸਤਾਨ ਇਕ ਚੰਗੀ ਡੀਲ ਕਰਵਾਉਣ ਦੇ ਵਿਚ ਸਫਲ ਰਹਿੰਦਾ ਤਾਂ ਅਮਰੀਕੀ ਪਾਬੰਦੀਆਂ ਹਟਣ ਤੋਂ ਬਾਅਦ ਇਰਾਨ ਪਾਕਿਸਤਾਨ ਉਸਦਾ ਕਰਜ਼ਾ ਲਾਉਣ ਦੇ ਵਿਚ ਮਦਦ ਕਰੇਗਾ। ਫਿਲਹਾਲ ਪੂਰੇ ਖੇਤਰ ਦੀ ਨਜ਼ਰ ਇਸ ਨਵੇਂ ਪ੍ਰਸਤਾਵ ਅਤੇ ਪਾਕਿਸਤਾਨ ਫੌਜ ਜਿਹੜੀ ਹੈ ਮੁਖੀ ਦੇ ਦੌਰੇ ਦੇ ਉਤੇ ਟਿਕੀ ਹੋਈ ਹੈ। ਦੂਸਰੇ ਪਾਸੇ ਖੜਕ ਗਈ ਹੈ ਇਰਾਨ ਜੰਗ ਤੇ ਟਰੰਪ ਤੇ ਨੇਤੂਨਯਾਹੂ ਦੇ ਵਿਚਾਲੇ ਜਿਹੜੀ ਹੈ ਆਹਮੋ ਸਾਹਮਣੇ ਫੋਨ ਦੇ ਉਤੇ ਗੱਲਬਾਤ ਦੇ ਦੌਰਾਨ ਤਿੱਖੀ ਬਹਿਸਬਾਜ਼ੀ ਹੋਈ ਹੈ। ਜੰਗ ਦੀ ਅਗਲੀ ਰਣਨੀਤੀ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵਿਚਾਲੇ ਫੋਨ ਦੇ ਉਤੇ ਕਰੀਬ ਇਕ ਘੰਟੇ ਤੱਕ ਕਾਫ਼ੀ ਤਿੱਖੀ ਗੱਲਬਾਤ ਹੋਈ ਹੈ। ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਵੱਲੋਂ ਦੁਬਾਰਾ ਫੌਜੀ ਹਮਲਾ ਕਰਨ ਦੀ ਬਜਾਏ ਸ਼ਾਂਤੀ ਸਮਝੌਤੇ ਨੂੰ ਪਹਿਲ ਦੇਣ ਦੇ ਕਾਰਨ ਨੇਤਨਯਾਹੂ ਕਾਫ਼ੀ ਖਫਾ ਨੇ। ਇਜ਼ਰਾਈਲ ਜਿੱਥੇ ਇਰਾਨ ਦੀ ਫੌਜੀ ਤਾਕਤ ਅਤੇ ਬੁਨਿਆਦੀ ਢਾਂਚੇ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਦੇ ਲਈ ਦੁਬਾਰਾ ਹਮਲੇ ਨੂੰ ਸ਼ੁਰੂ ਕਰਨ ਦੇ ਪੱਖ 'ਚ ਹੈ, ਉਥੇ ਹੀ ਟਰੰਪ ਪ੍ਰਸ਼ਾਸਨ ਫਿਲਹਾਲ ਕਤਰ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਦੀ ਵਿਚੋਲਗੀ ਦੇ ਵਿਚ ਤਿਆਰ ਕੀਤੇ ਗਏ ਸ਼ਾਂਤੀ ਸਮਝੌਤੇ ਰਾਹੀਂ ਗੱਲਬਾਤ ਨੂੰ ਇਕ ਮੌਕਾ ਦੇਣਾ ਚਾਹੁੰਦਾ ਹੈ। ਟਰੰਪ ਨੇ ਐਤਵਾਰ ਬੀਤੇ ਦੇ ਵਿਚ ਇਰਾਨ ਤੇ ਹੋਣ ਵਾਲੇ ਹਮਲੇ ਦੀ ਯੋਜਨਾ ਵੀ ਜਿਹੜੀ ਸੀ ਫਿਲਹਾਲ ਟਾਲ ਦਿੱਤੀ ਸੀ। ਟਰੰਪ ਨੇ ਕਿਹਾ ਕਿ ਅਮਰੀਕਾ ਤੇ ਇਰਾਨ ਇਸ ਸਮੇਂ ਸਮਝੌਤੇ ਅਤੇ ਜੰਗ ਦੇ ਵਿਚਕਾਰਲੇ ਮੋੜ ਦੇ ਉਤੇ ਖੜੇ ਹੈ, ਜੇਕਰ ਸਹੀ ਜਵਾਬ ਨਾ ਮਿਲਿਆ ਤਾਂ ਹਾਲਾਤ ਬਹੁਤ ਤੇਜ਼ੀ ਦੇ ਨਾਲ ਬਦਲ ਸਕਦੇ ਹੈ। ਦੂਜੇ ਪਾਸੇ ਇਰਾਨ ਨੇ ਪੁਸ਼ਟੀ ਕੀਤੀ ਹੈ ਕਿ ਉਹ ਪਾਕਿਸਤਾਨ ਦੇ ਗ੍ਰਹਿ ਮੰਤਰੀ ਦੀ ਮੌਜੂਦਗੀ ਦੇ ਵਿਚ ਇਸ ਪ੍ਰਸਤਾਵ ਦੀ ਸਮੀਖਿਆ ਕਰ ਰਹੇ ਹੈ। ਇਸ ਸੰਭਾਵੀ ਸਮਝੌਤੇ ਦਾ ਮਕਸਦ ਜੰਗ ਨੂੰ ਰਸਮੀ ਤੌਰ ਦੇ ਉਤੇ ਖਤਮ ਕਰਕੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਵਰਗੇ ਮੁੱਦਿਆਂ ਤੇ 30 ਦਿਨਾਂ ਦੀ ਗੱਲਬਾਤ ਸ਼ੁਰੂ ਕਰਨਾ ਦਸਿਆ ਗਿਐ। ਇਸ ਦੇ ਨਾਲ ਹੀ ਹੁਣ ਕਹਿੰਦੇ ਇਜ਼ਰਾਈਲ ਦਾ ਪੀਐਮ ਬਣਾਂਗਾ ਮੈਂ, ਟਰੰਪ ਸਾਹਿਬ ਕਹਿੰਦੇ ਨੇ। ਤਣਾਅ ਵਿਚਾਲੇ ਨੇਤਨਯਾਹੂ ਦੇ ਬਾਰੇ ਵੀ ਦਿੱਤਾ ਹੈ ਵੱਡਾ ਬਿਆਨ। ਇਰਾਨ ਦੇ ਨਾਲ ਜੰਗ ਦੇ ਮੁੱਦੇ ਦੇ ਉੱਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਨਾਲ ਹੋਈ ਤਿੱਖੀ ਫੋਨ ਕਾਲ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਹੈਰਾਨੀਜਨਕ ਬਿਆਨ ਦੇ ਦਿੱਤਾ। ਟਰੰਪ ਨੇ ਦਾਅਵਾ ਕੀਤਾ ਕਿ ਨੇਤਨਯਾਹੂ ਇਰਾਨ ਦੇ ਮਾਮਲੇ ਦੇ ਵਿੱਚ ਉਹੀ ਕਰਨਗੇ ਜੋ ਮੈਂ ਚਾਹਾਂਗਾ। ਟਰੰਪ ਨੇ ਨੇਤਨਯਾਹੂ ਦੀ ਤਾਰੀਫ ਕਰਦਿਆਂ ਉਨ੍ਹਾਂ ਨੂੰ ਇੱਕ ਚੰਗਾ ਇਨਸਾਨ ਵੀ ਕਿਹਾ ਤੇ ਜੰਗ ਦੇ ਸਮੇਂ ਦਾ ਮਜ਼ਬੂਤ ਪ੍ਰਧਾਨ ਮੰਤਰੀ ਦੱਸਿਆ, ਪਰ ਨਾਲ ਹੀ ਇਹ ਵੀ ਜੋੜਿਆ ਕਿ ਉਹ ਅਮਰੀਕਾ ਦੇ ਕਹੇ ਮੁਤਾਬਕ ਹੀ ਚੱਲਣਗੇ। ਆਪਣੇ ਅੰਦਾਜ਼ ਦੇ ਵਿੱਚ ਟਿੱਪਣੀ ਕਰਦਿਆਂ ਟਰੰਪ ਨੇ ਇਜ਼ਰਾਈਲ ਦੇ ਵਿੱਚ ਆਪਣੀ ਲੋਕਪ੍ਰਿਯਤਾ ਦਾ ਜਿਹੜਾ ਵੱਡਾ ਦਾਅਵਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਆਏ ਇੱਕ ਸਰਵੇ ਦੇ ਮੁਤਾਬਕ ਇਜ਼ਰਾਈਲ ਦੇ ਵਿੱਚ ਮੇਰੀ ਰੇਟਿੰਗ 99% ਚੱਲ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਵਜੋਂ ਆਪਣਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਕਹਿੰਦਾ ਹੈ, ਹੋ ਸਕਦਾ ਹੈ ਕਿ ਮੈਂ ਇਜ਼ਰਾਈਲ ਚਲਾ ਜਾਵਾਂ ਤੇ ਉੱਥੇ ਜਾ ਕੇ ਕਹਿੰਦੇ ਪ੍ਰਧਾਨ ਮੰਤਰੀ ਦੀ ਚੋਣ ਲੜ ਲਵਾਂ। ਇਸ ਮੁੱਦੇ ਦੇ ਉੱਤੇ ਅੱਗੇ ਵਧੀਏ ਤਾਂ ਇਰਾਨ ਜੰਗ ਦੇ ਵਿੱਚ ਟਰੰਪ ਦੇ

ਵੋਟਾਂ ਪਈਆਂ, ਜਦੋਂ ਕਿ ਵਿਰੋਧ ਦੇ ਵਿਚ 47 ਵੋਟਾਂ ਸੈਨੇਟਰਾਂ ਦੇ ਨੇ ਜਿਹੜਾ ਵੋਟਿੰਗ ਕੀਤੀ ਹੈ। ਹੈਰਾਨੀ ਦੀ ਗੱਲ ਇਹ ਵੀ ਰਹੀ ਕਿ 4 ਰਿਪਬਲਿਕਨ ਸੈਨੇਟਰਾਂ ਨੇ ਵੀ ਵਿਰੋਧੀ ਡੈਮੋਕਰੇਟਿਕ ਪਾਰਟੀ ਦੇ ਸਾਂਸਦਾਂ ਦਾ ਸਾਥ ਦਿੱਤਾ ਤੇ ਮਤੇ ਦੇ ਪੱਖ ਦੇ ਵਿਚ ਵੋਟ ਪਾਈ ਹੈ। ਟਰੰਪ ਦੇ ਖਿਲਾਫ਼ ਵੋਟਿੰਗ ਕਰਨ ਵਾਲੇ ਰਿਪਬਲਿਕਨ ਸੈਨੇਟਰਾਂ ਦੇ ਵਿਚ ਸੁਸਾਨ ਕੋਲੀਨਜ਼, ਲੀਜ਼ਾ ਮੁਰਕੋਵਸਕੀ, ਰੈਡ ਪਾਲ ਅਤੇ ਬਿਲ ਕੈਸੀਡੀ ਸ਼ਾਮਲ ਨੇ। ਡੈਮੋਕਰੇਟ ਦੇ ਵੱਲੋਂ ਲਿਆਂਦਾ ਗਿਆ ਇਹ ਮਤਾ 8ਵੀਂ ਕੋਸ਼ਿਸ਼ ਦੇ ਵਿਚ ਪਾਸ ਹੋਇਆ। ਕਹਿੰਦੇ ਜੰਗ ਜਿੱਤਣੀ ਹੈ ਤਾਂ ਫਿਰ ਕੋਸ਼ਿਸ਼ਾਂ ਜਾਰੀ ਰੱਖਣੀਆਂ ਚਾਹੀਦੀਆਂ ਨੇ। ਡੈਮੋਕਰੇਟਿਕ ਸੈਨੇਟਰ ਟਿਮ ਕੇਨ ਨੇ ਇਸ ਮਤੇ ਨੂੰ ਪੇਸ਼ ਕੀਤਾ ਸੀ ਤੇ ਇਸ ਮਤੇ ਦਾ ਮਕਸਦ ਰਾਸ਼ਟਰਪਤੀ ਦੀਆਂ ਫੌਜੀ ਸ਼ਕਤੀਆਂ ਦੇ ਉਤੇ ਕੰਟਰੋਲ ਰੱਖਣਾ, ਸੰਸਦ ਦੀ ਭੂਮਿਕਾ ਨੂੰ ਯਕੀਨੀ ਬਣਾਉਣਾ ਹੈ। ਮਤਾ ਪਾਸ ਹੋਣ ਦੇ ਉਤੇ ਡੈਮੋਕਰੇਟਿਕ ਸੈਨੇਟਰ ਐਡਮ ਸ਼ਿਫ ਨੇ ਵੀ ਕਿਹਾ ਕਿ ਸੈਨੇਟ ਡੈਮੋਕਰੇਟਸ ਨੇ ਇਕ ਵਾਰ ਫਿਰ ਇਸ ਗੈਰ ਸੰਵਿਧਾਨਕ ਜੰਗ ਨੂੰ ਖਤਮ ਕਰਨ ਦੇ ਲਈ ਵੋਟਿੰਗ ਕਰਨ ਦੇ ਵਾਸਤੇ ਮਜਬੂਰ ਕੀਤਾ। ਰਾਇਟਰਸ ਦੇ ਅਨੁਸਾਰ ਇਹ ਮਤਾ ਭਾਵੇਂ 100 ਮੈਂਬਰੀ ਸੈਨੇਟ ਦੇ ਵਿਚੋਂ ਪਾਸ ਹੋ ਗਿਆ ਪਰ ਇਸ ਨੂੰ ਰਿਪਬਲਿਕਨਾਂ ਦੇ ਕੰਟਰੋਲ ਦੇ ਵਾਲੇ ਹਾਊਸ ਆਫ ਰੀਪ੍ਰਜੈਂਟੇਟਿਵਸ ਪ੍ਰਤੀਨਿਧੀ ਸਭਾ ਜਿਹੜੀ ਹੈ ਉਤੋਂ ਵੀ ਪਾਸ ਕਰਵਾਉਣਾ ਪਵੇਗਾ। ਇੰਨਾ ਹੀ ਨਹੀਂ, ਟਰੰਪ ਦੇ ਸੰਭਾਵਿਤ ਵੀਟੋ ਨੂੰ ਵੀ ਬੇਅਸਰ ਕਰਨ ਦੇ ਲਈ ਇਸ ਨੂੰ ਦੋਵਾਂ ਸਦਨਾਂ ਤੋਂ 2/3 ਬਹੁਮਤ ਦੇ ਨਾਲ ਪਾਸ ਕਰਵਾਉਣਾ ਲਾਜ਼ਮੀ ਜਿਹੜਾ ਹੋਵੇਗਾ। ਹਾਲੇ ਮੁਸ਼ਕਲਾਂ ਨੇ ਪਰ ਉਮੀਦ ਕਰਦੇ ਹਾਂ ਕਿ ਇਹ ਹੋ ਜਾਵੇ ਤੇ ਹੋ ਜਾਵੇ ਤਾਂ ਆਉਣ ਵਾਲੇ ਜਿਹੜੇ ਨੇ ਉਥੇ ਦੇ ਚਾਹੇ ਪ੍ਰਧਾਨ ਮੰਤਰੀ ਨੇ PM ਨੇ ਉਨ੍ਹਾਂ ਲਈ ਵੀ ਥੋੜਾ ਥੋੜਾ ਚੇਤਾਵਨੀ ਹੋਏਗੀ ਭਾਈ ਆਪਣੀਆਂ ਮਨ ਮਰਜ਼ੀਆਂ ਨਹੀਂ ਕਰ ਪਾਉਂਗੇ, ਘੱਟੋ ਘੱਟ ਸਹਿਮਤੀਆਂ ਲੈਣੀਆਂ ਪੈਣਗੀਆਂ ਜੇ ਕਿਤੇ ਵੀ ਕੁਝ ਵੀ ਕਰਨਾ। ਦੂਸਰੇ ਪਾਸੇ 60 ਦਿਨਾਂ ਦੇ ਵਿਚ ਨੌਕਰੀ ਲੱਭੋ ਜਾਂ ਅਮਰੀਕਾ ਛੱਡ ਦਿਓ, H-1B ਵੀਜ਼ਾ ਧਾਰਕ ਭਾਰਤੀ ਟੇਕ ਪੇਸ਼ੇਵਾਰਾਂ ਨੂੰ ਅਲਟੀਮੇਟਮ ਮਿਲ ਗਿਆ। ਅਮਰੀਕੀ ਤਕਨੀਕੀ ਖੇਤਰ ਦੇ ਵਿਚ ਸ਼ਾਂਤੀ ਦੀ ਜਿਹੜੀ ਇਕ ਨਵੀਂ ਲਹਿਰ ਦੇ ਉਥੇ ਰਹਿਣ ਵਾਲੇ ਹਜ਼ਾਰਾਂ ਭਾਰਤੀ ਇੰਜੀਨੀਅਰਾਂ ਤੇ ਸਾਫਟਵੇਅਰ ਡਿਵੈਲਪਰ ਨੇ ਉਨ੍ਹਾਂ ਦੇ ਜੀਵਨ ਨੂੰ ਉਜਾੜ ਦਿੱਤਾ। ਜਿਹੜੇ ਲੋਕ ਸਾਲਾਂ ਤੋਂ ਅਮਰੀਕਾ ਦੇ ਵਿਚ ਕੰਮ ਕਰ ਰਹੇ ਸਨ, ਘਰ ਖਰੀਦੇ ਸਨ ਤੇ ਆਪਣੇ ਪਰਿਵਾਰਾਂ ਦੇ ਨਾਲ ਵਸ ਗਏ, ਉਨ੍ਹਾਂ ਦੀ ਕੰਪਨੀ ਤੋਂ ਸਿਰਫ ਇਕ ਈਮੇਲ ਸਭ ਕੁਝ ਬਦਲ ਰਹੀ ਹੈ। ਅਮਰੀਕਾ ਦੇ ਵਿਚ ਕੰਮ ਕਰਨ ਵਾਲੇ ਜ਼ਿਆਦਾਤਰ ਭਾਰਤੀ ਤਕਨੀਕੀ ਪੇਸ਼ੇਵਰ H-1B ਵੀਜ਼ੇ ਦੇ ਉੱਤੇ ਨੇ ਜੋ ਸਿੱਧੇ ਤੌਰ ਦੇ ਉੱਤੇ ਉਨ੍ਹਾਂ ਦੀ ਕੰਪਨੀ ਦੇ ਨਾਲ ਜੁੜੇ ਹੋਏ ਹੈ। ਨੌਕਰੀ ਗੁਆਉਣ ਤੋਂ ਬਾਅਦ ਉਨ੍ਹਾਂ ਨੂੰ ਸਭ ਤੋਂ ਵੱਡੀ ਚੁਣੌਤੀ ਸਮੇਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਮਰੀਕੀ ਇਮੀਗ੍ਰੇਸ਼ਨ ਨਿਯਮਾਂ ਦੇ ਤਹਿਤ ਉਨ੍ਹਾਂ ਦੇ ਕੋਲ ਆਪਣਾ ਵੀਜ਼ਾ ਟਰਾਂਸਫਰ ਕਰਨ ਦੇ ਲਈ ਦੂਜੀ ਕੰਪਨੀ ਲੱਭਣ ਦੇ ਲਈ ਬਹੁਤ ਘੱਟ ਸਮਾਂ ਹੁੰਦਾ। ਜੇਕਰ ਉਹ ਇਸ ਸਮੇਂ ਦੇ ਮੁਤਾਬਕ ਸੀਮਾ ਦੇ ਵਿਚ ਅੰਦਰ ਇਕ ਨਵਾਂ ਸਪਾਂਸਰ ਲੱਭਣ ਦੇ ਵਿਚ ਅਸਫਲ ਰਹਿੰਦੇ ਨੇ ਤਾਂ ਉਨ੍ਹਾਂ ਨੂੰ ਕਾਨੂੰਨੀ ਤੌਰ ਦੇ ਉਤੇ ਅਮਰੀਕਾ ਛੱਡਣ ਦੀ ਲੋੜ ਹੁੰਦੀ ਹੈ। ਇਹ ਉਨ੍ਹਾਂ ਦੇ ਪੂਰੇ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ ਕਿਉਂਕਿ ਇਸ ਦੇ ਵਿਚ ਨਾ ਸਿਰਫ ਨੌਕਰੀ ਲੱਭਣਾ ਸ਼ਾਮਲ ਹੁੰਦਾ ਹੈ ਸਗੋਂ ਬੱਚਿਆਂ ਦੀ ਪੜ੍ਹਾਈ, ਘਰ ਦੇ ਕਰਜ਼ੇ, ਸਿਹਤ ਸੰਭਾਲ ਅਤੇ ਪਰਿਵਾਰ ਦੇ ਭਵਿੱਖ ਦੇ ਨਾਲ ਸੰਬੰਧਿਤ ਫੈਸਲੇ ਵੀ ਸ਼ਾਮਲ ਨੇ। US ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਦੇ ਨਿਯਮਾਂ ਦੇ ਅਨੁਸਾਰ ਨੌਕਰੀ ਤੋਂ ਕੱਢੇ ਗਏ H-1B ਕਰਮਚਾਰੀਆਂ ਨੂੰ ਆਮ ਤੌਰ ਦੇ ਉਤੇ 60 ਦਿਨਾਂ ਦੀ ਗ੍ਰੇਸ ਪੀਰੀਅਡ ਮਿਲਦੀ ਹੈ ਜਾਂ ਜਿੰਨਾ ਚਿਰ ਉਨ੍ਹਾਂ ਦਾ I-94 ਦਰਜਾ ਵੈਧ ਹੁੰਦਾ ਹੈ ਜੋ ਵੀ ਪਹਿਲਾਂ ਆਵੇ। ਇਹ 60 ਦਿਨਾਂ ਦੀ ਗ੍ਰੇਸ ਪੀਰੀਅਡ ਜਿਹੜੀ ਕਰਮਚਾਰੀਆਂ ਦੇ ਆਖਰੀ ਕੰਮਕਾਜ ਦਿਨ ਤੋਂ ਸ਼ੁਰੂ ਹੁੰਦੀ ਹੈ, ਨਾ ਕਿ ਉਸ ਦਿਨ ਤੋਂ ਜਿਸ ਦਿਨ ਉਨ੍ਹਾਂ ਨੂੰ ਆਪਣੀ ਆਖਰੀ ਤਨਖਾਹ ਜਿਹੜੀ ਮਿਲੀ ਸੀ। ਸਿਰਫ ਅਮਰੀਕਾ ਦੇ ਵਿਚ ਜਨਮੇ ਲੋਕਾਂ ਨੂੰ ਮਿਲਣ ਅਧਿਕਾਰ ਅਮਰੀਕੀ ਸੰਸਦ ਦੇ ਵਿਚ ਇਹ ਵੀ ਮਤਾ ਪੇਸ਼ ਕੀਤਾ ਗਿਆ। ਅਮਰੀਕਾ ਦੇ ਵਿਚ ਜਨਮ ਜਾਤ ਨਾਗਰਿਕਤਾ ਹਾਸਲ ਕਰਨ ਵਾਲੇ ਲੋਕਾਂ ਦੇ ਅਧਿਕਾਰਾਂ ਨੂੰ ਲੈ ਕੇ ਇਕ ਵੱਡੀ ਬਹਿਸ ਛਿੜ ਗਈ। ਰਿਪਬਲਿਕਨ ਸਾਂਸਦ ਨੈਂਸੀ ਮੇਸ ਨੇ ਇਕ ਅਜਿਹਾ ਸੰਵਿਧਾਨਕ ਸੋਧ ਪ੍ਰਸਤਾਵ ਪੇਸ਼ ਕੀਤਾ ਜਿਸ ਦੇ ਨਾਲ ਅਮਰੀਕਾ ਦੇ ਵਿਚ ਬਾਹਰੋਂ ਆ ਕੇ ਵਸੇ ਲੋਕਾਂ, ਖਾਸ ਕਰਕੇ ਭਾਰਤੀ ਮੂਲ ਦੇ ਨੇਤਾਵਾਂ ਦੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ। ਸਾਂਸਦ ਜਿਹੜੇ ਨੇ ਨੈਂਸੀ ਮੇਸ ਨੇ ਮੰਗ ਕੀਤੀ ਕਿ ਜਿਹੜੇ ਲੋਕ ਜਨਮ ਤੋਂ ਅਮਰੀਕੀ ਨਾਗਰਿਕ ਨਹੀਂ ਨੇ ਉਨ੍ਹਾਂ ਨੂੰ ਕਾਂਗਰਸ ਮੈਂਬਰ, ਸਾਂਸਦ, ਸੰਘੀ ਜੱਜ ਅਤੇ ਹੋਰ ਅਹਿਮ ਸਰਕਾਰੀ ਅਹੁਦਿਆਂ ਦੇ ਉਤੇ ਨਿਯੁਕਤ ਹੋਣ ਤੋਂ ਰੋਕਿਆ ਜਾਵੇ। ਮੇਸ ਦਾ ਤਰਕ ਹੈ ਕਿ ਜਿਸ ਤਰ੍ਹਾਂ ਅਮਰੀਕਾ ਦਾ ਰਾਸ਼ਟਰਪਤੀ ਉਪ ਰਾਸ਼ਟਰਪਤੀ ਬਣਨ ਦੇ ਲਈ ਨੈਚੁਰਲ ਬੋਰਨ ਸਿਟੀਜ਼ਨ ਜਿਹੜਾ ਜਨਮ ਤੋਂ ਅਮਰੀਕਨ ਹੋਣਾ ਜ਼ਰੂਰੀ ਹੈ, ਉਹੀ ਨਿਯਮ ਕਾਂਗਰਸ ਅਤੇ ਅਦਾਲਤਾਂ ਤੇ ਵੀ ਲਾਗੂ ਹੋਣਾ ਚਾਹੀਦਾ। ਇਸ ਪ੍ਰਸਤਾਵ ਨੂੰ ਪੇਸ਼ ਕਰਦੇ ਹੋਏ ਨੈਂਸੀ ਮੇਸ ਨੇ ਸੋਸ਼ਲ ਮੀਡੀਆ ਦੇ ਉਤੇ ਭਾਰਤੀ ਮੂਲ ਦੀ ਸਾਂਸਦ ਪਰਮਿਲਾ ਜੈਪਾਲ, ਸ੍ਰੀ ਥਾਣੇਦਾਰ ਅਤੇ ਸੋਮਾਲਿਆਈ ਮੂਲ ਦੀ ਇਲਹਾਨ ਉਮਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਮੇਸ ਨੇ ਸਵਾਲ ਚੁੱਕਿਆ ਕਿ ਅਮਰੀਕਾ ਦੇ ਕਾਨੂੰਨ ਲਿਖਣ ਵਾਲੇ ਲੋਕਾਂ ਦੀ ਵਫ਼ਾਦਾਰੀ ਸਿਰਫ ਅਮਰੀਕਾ ਪ੍ਰਤੀ ਹੋਣੀ ਚਾਹੀਦੀ ਹੈ, ਕਿਸੇ ਹੋਰ ਦੇਸ਼ ਦੇ ਪ੍ਰਤੀ ਨਹੀਂ। ਭਾਰਤੀ ਨੇਤਾਵਾਂ ਦਾ ਤਿੱਖਾ ਪਲਟਵਾਰ ਇਹਦੇ ਉੱਤੇ ਆਇਆ। ਇਸ ਪ੍ਰਸਤਾਵ ਤੋਂ ਬਾਅਦ ਭਾਰਤੀ ਮੂਲ ਦੇ ਸਾਂਸਦਾਂ ਨੇ ਮੇਸ ਵਿਰੁੱਧ ਮੋਰਚਾ

0: ਖੋਲ ਦਿੱਤਾ। ਪ੍ਰਿਮਲਾ ਜੈਪਾਲ ਨੇ ਇਸ ਨੂੰ ਨਸਲਵਾਦੀ ਵਿਦੇਸ਼ੀ ਵਿਰੋਧੀ ਮਾਨਸਿਕਤਾ ਤੇ ਅਮਰੀਕਾ ਦੇ ਇਤਿਹਾਸ ਦਾ ਅਪਮਾਨ ਦੱਸਿਆ। ਸ੍ਰੀ ਥਾਣੇਦਾਰ ਨੇ ਕਿਹਾ ਕਿ ਮਿਹਨਤ ਕਰਕੇ ਅਮਰੀਕਾ ਆਉਣ ਵਾਲੇ ਤੇ ਦੇਸ਼ ਦੀ ਤਰੱਕੀ ਦੇ ਵਿਚ ਯੋਗਦਾਨ ਪਾਉਣ ਵਾਲੇ ਲੋਕਾਂ ਤੇ ਨਿਸ਼ਾਨਾ ਸਾਧਨ ਤੋਂ ਪਹਿਲਾਂ ਮੇਸ ਨੂੰ ਆਪਣਾ ਵਿਹਾਰ ਠੀਕ ਕਰਨਾ ਚਾਹੀਦੈ। ਰਾਜਾ ਕ੍ਰਿਸ਼ਨਾ ਮੂਰਤੀ ਨੇ ਇਸ ਪ੍ਰਸਤਾਵ ਨੂੰ ਨੈਤਿਕ ਤੌਰ ਦੇ ਉਤੇ ਗਲਤ ਦੱਸਦਿਆਂ ਕਿਹਾ ਕਿ ਇਸ ਦੇ ਪਿੱਛੇ ਛਿਪੀ ਨਫ਼ਰਤ ਦੇ ਵਿਰੁੱਧ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦੈ। ਤੇ ਇਸ ਵੇਲੇ ਅਮਰੀਕੀ ਕਾਂਗਰਸ ਦੇ ਵਿਚ 26 ਅਜਿਹੇ ਮੈਂਬਰ ਨੇ ਜੋ ਵਿਦੇਸ਼ਾਂ ਦੇ ਵਿਚ ਜਨਮੇ ਨੇ, ਜਿਨ੍ਹਾਂ ਦੇ ਵਿਚ ਰਿਪਬਲਿਕਨ ਪਾਰਟੀ ਦੇ ਆਪਣੇ ਸਾਂਸਦ ਵੀ ਸ਼ਾਮਲ ਨੇ। ਡੈਮੋਕਰੇਟਿਕ ਪਾਰਟੀ ਅਤੇ ਕਈ ਮਹਿਲਾ ਸੰਗਠਨਾਂ ਨੇ ਇਸ ਕਦਮ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ ਘਿਰਣਾਯੋਗ ਰਾਜਨੀਤੀ ਕਰਾਰ ਦਿੱਤਾ ਹੈ। ਆਖਰੀ ਖ਼ਬਰ ਵੱਲ ਨੂੰ ਵਧਦੇ ਹਾਂ। ਭਾਰਤ ਨੇ ਉੱਚ ਜੋਖਮ ਵਾਲੇ ਅਫਰੀਕੀ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੇ ਲਈ ਇਬੋਲਾ ਐਡਵਾਇਜ਼ਰੀ ਜਾਰੀ ਕੀਤੀ ਹੈ। ਭਾਰਤ ਨੇ ਇਬੋਲਾ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੇ ਜਾਂ ਉਥੋਂ ਲੰਘਣ ਟ੍ਰਾਂਜ਼ਿਟ ਵਾਲੇ ਯਾਤਰੀਆਂ ਦੇ ਲਈ ਇਕ ਸਿਹਤ ਐਡਵਾਇਜ਼ਰੀ ਜਾਰੀ ਕੀਤੀ ਹੈ, ਜਿਹਦੇ ਵਿਚ ਲੱਛਣਾਂ ਜਾਂ ਸੰਪਰਕ ਦੇ ਇਤਿਹਾਸ ਵਾਲੇ ਲੋਕਾਂ ਨੂੰ ਇਮੀਗ੍ਰੇਸ਼ਨ ਕਲੀਅਰੈਂਸ ਤੋਂ ਜਿਹੜਾ ਪਹਿਲਾਂ ਤੁਰੰਤ ਹਵਾਈ ਅੱਡੇ ਦੇ ਉਤੇ ਸਿਹਤ ਅਧਿਕਾਰੀਆਂ ਨੂੰ ਰਿਪੋਰਟ ਕਰਨ ਦੇ ਲਈ ਵੀ ਕਿਹਾ ਗਿਆ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 19 19 ਸਟੂਡੀਓ ਦਾ ਨੰਬਰ ਹੈ ਜੀ, ਤੇ ਨਾਲ ਨਾਲ ਤੁਹਾਡੇ ਸੁਨੇਹੇ ਲੈ ਕੇ ਤੇ ਫਿਰ ਆਪਾਂ ਕਹਾਣੀ ਵੱਲ ਨੂੰ ਅੱਜ ਚੱਲਦੇ ਹਾਂ। ਅੱਜ ਕਹਾਣੀ ਸੁਣਾਉਂਦੇ ਹਾਂ ਤੁਹਾਨੂੰ, ਤੇ 90 ਮਿੰਟ ਦਾ ਪ੍ਰੋਗਰਾਮ ਆਪਣਾ ਬੀਤ ਚੁੱਕਿਆ ਤਕਰੀਬਨ, ਤੇ ਹੋਰ ਆਪਾਂ ਅੱਧਾ ਘੰਟਾ ਲਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਲਾਈਨਾਂ ਖੁੱਲੀਆਂ ਨੇ। ਕੋਈ ਗੱਲਬਾਤ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। ਪ੍ਰੋਗਰਾਮਾਂ ਨੂੰ ਸਪੋਰਟ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਲੋ ਦੋਸਤੋ, ਤੁਹਾਡੇ ਸੁਨੇਹੇ ਲੈਂਦੇ ਹਾਂ ਤੇ ਨਾਲ ਨਾਲ ਫੋਨ ਕਾਲ ਦੀ ਉਡੀਕ ਵੀ ਰਹੇਗੀ। ਪਰਮਿੰਦਰ ਬਰਨੀ ਜੀ ਲਿਖਦੇ ਨੇ ਫਗਵਾੜੇ ਤੋਂ ਭਾਰਤ ਸਾਹਿਬ ਲੰਘ ਆਓ, ਕਹਿੰਦੇ ਸਤਿ ਸ੍ਰੀ ਅਕਾਲ ਜੀ ਭਾਰਤ ਸਾਹਿਬ ਤੇ ਸਾਰੇ ਦੁਆਬਾ ਰੇਡੀਓ ਦੇ ਸਤਿਕਾਰ ਸੱਜਣਾ ਨੂੰ ਜੀ, ਜੀਆ ਨੂੰ ਜੀ, ਪਰਮਿੰਦਰ ਜੀ ਸਵਾਗਤ ਹੈ। ਸ਼ੈਲੀ ਜੀ ਕਹਿੰਦੇ ਆ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਹੈ, ਤੇ ਜੋ ਮਰਜ਼ੀ ਕਹਿ ਲਵੋ ਲੇਕਿਨ ਅੱਜ ਤੋਂ ਪਹਿਲਾਂ ਕਾਕਰੋਚ ਇੰਨਾ ਸੋਹਣਾ ਨਹੀਂ ਲੱਗਿਆ ਕਹਿੰਦੇ ਸੀ। ਮੈਂ ਜਦੋਂ ਇੰਡੀਆ ਹੁੰਦਾ ਸੀ ਨਾ, ਇੱਕ ਕਾਕਰੋਚ ਦੇ ਨਾਂ ਦੇ ਉੱਤੇ ਫਿਲਮ ਆਈ ਸੀ ਆਪਣੀ, ਉਹਦੀ ਆਪਣਾ ਜਿਹੜਾ ਕੈਲੀਫੋਰਨੀਆ ਦਾ ਹੈਗਾ ਜੀ ਗਵਰਨਰ ਆਪਣਾ ਬਾਡੀ ਬਿਲਡਰ ਤੇ ਰੈਸਲਰ ਆ, ਨਾ ਹੀ ਚੇਤਾ ਭੁੱਲ ਗਿਆ ਆਪਣਾ, ਬੜਾ ਮਸ਼ਹੂਰ ਰੈਸਲਰ ਹੈ ਜੀ, ਉਹਦੀਆਂ ਬਹੁਤ ਫਿਲਮਾਂ ਆਈਆਂ ਨੇ। ਤੇ ਇੱਕ ਬੰਦਾ ਹੁੰਦਾ ਗਲੈਕਸੀ ਦੇ ਤੌਰ ਦੇ ਉੱਤੇ, ਉਹ ਮਤਲਬ ਕਿ ਉਹ ਕੋਕਰੋਚ ਬਣ ਜਾਂਦਾ ਤੇ ਲੋਕਾਂ ਨੂੰ ਨਿਗਲਣ ਲੱਗ ਜਾਂਦਾ, ਸਾਰੀਆਂ ਚੀਜ਼ਾਂ ਕਰਨ ਲੱਗ ਜਾਂਦਾ। ਅੱਜ ਤੋਂ 30-25 ਸਾਲ ਪਹਿਲਾਂ ਦੀ ਮੈਂ ਗੱਲ ਕਰ ਰਿਹਾ, ਉਦੋਂ ਫਿਲਮ ਦੇਖੀ ਸੀ ਇੰਡੀਆ ਦੇ ਵਿੱਚ, ਇੰਗਲਿਸ਼ ਫਿਲਮ ਸੀ ਅਮੈਰੀਕਨ ਹਾਲੀਵੁੱਡ ਦੀ। ਤੇ ਆਪਣੇ ਲਿਖਦੇ ਨੇ ਭਾਰਤ ਜੀ ਦੁਆਬਾ ਰੇਡ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਤੇ ਜੋ ਮਰਜ਼ੀ ਕਹਿ ਲਵੋ ਲੇਕਿਨ ਅੱਜ ਤੋਂ ਪਹਿਲਾਂ ਕਾਕਰੋਚ ਇੰਨਾ ਸੋਹਣਾ ਨਹੀਂ ਲੱਗਿਆ ਜੀ, ਤੇ ਜਦੋਂ ਰਸੋਈ ਚੋਂ ਨਿਕਲ ਆਈ ਦੇਖ ਲਓ ਤੁਸੀਂ ਕਿੱਦਾਂ ਕੁੱਟਦੇ ਉਹਨੂੰ ਵਿਚਾਰੇ ਨੂੰ। ਸ਼ੈਲੀ ਬਾਈ ਜੀ ਕਹਿੰਦੇ ਕਾਕਰੋਚ ਪਾਰਟੀ ਦੀਆਂ ਗੱਲਾਂ ਤਾਂ ਸੱਚੀਆਂ ਨੇ, ਕਾਸ਼ ਕਹਿੰਦੇ ਸਾਡੇ ਦੇਸ਼ ਦੇ ਵਿਚ ਵੀ ਅਜਿਹੇ ਲੋਕ ਹੋਣ। ਸ਼ੈਲੀ ਜੀ ਕਹਿੰਦੇ ਮੰਨਣਾ ਪਵੇਗਾ ਕਿ ਯੂਥ ਤਾਂ ਕਹਿੰਦੇ ਯੂਥ ਹੀ ਹੈ। ਨਵਦੀਪ ਸਿੰਘ ਜੀ ਲਿਖਦੇ ਨੇ ਦਿੱਲੀ ਤੋਂ, ਬਾਈ ਜੀ ਸਤਿ ਸ੍ਰੀ ਅਕਾਲ ਟੂ ਆਲ, ਕਹਿੰਦੇ ਜੀਆ ਨੂੰ ਜੀ ਸਵਾਗਤ ਹੈ ਜੀ। ਤੇ ਸ਼ੈਲੀ ਜੀ ਕਹਿੰਦੇ ਸੱਚ ਤਾਂ ਇਹ ਹੈ ਕਿ ਜਨਤਾ ਵਿਚ ਗੁੱਸਾ ਤਾਂ ਹੈ ਇਨ੍ਹਾਂ ਨੇਤਾਵਾਂ ਦੇ ਪ੍ਰਤੀ। ਹਰਵਿੰਦਰ ਜੌਲ ਭੈਣ ਜੀ ਯੂਐਸ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ, ਜੀਆ ਨੂੰ ਜੀ ਭੈਣ ਜੀ ਸਵਾਗਤ ਹੈ। ਸ਼ੈਲੀ ਜੀ ਕਹਿੰਦੇ ਦੇਸ਼ ਨੂੰ ਸੁਧਾਰਨ ਤੋਂ ਪਹਿਲਾਂ ਆਪਣੇ ਆਪ ਨੂੰ ਸੁਧਾਰੋ ਭਾਈ। ਤੇ ਲੋ ਇੱਕ ਕਾਲਰ ਆਪਣੇ ਨਾਲ ਜੁੜੇ ਨੇ, ਉਨ੍ਹਾਂ ਦੀ ਗੱਲ ਸੁਣਦੇ ਆ। ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ, ਆਵਾਜ਼ ਟਣਾ ਟਣ ਹੈ ਸ਼ੈਲੀ ਜੀ ਕਹਿੰਦੇ ਆ। ਤੇ ਸੁਰਜੀਤ ਭਾਰਤ ਜੀ ਸਤਿ ਸ੍ਰੀ ਅਕਾਲ ਲਿਖਦੇ ਨੇ, ਮਾਲ ਸੁਰਿੰਦਰ ਜੀ ਸਤਿ ਸ੍ਰੀ ਅਕਾਲ ਭੇਜੀ ਹੈ, ਐਵੇਂ ਵਹਿਮ ਹੈ ਕਹਿੰਦੇ ਜੀ ਲੋਕਾਂ ਨੂੰ। ਤੇ ਪਰਮਿੰਦਰ ਜੀ ਕਹਿੰਦੇ ਭਾਰਤ ਵੀਰ ਜੀ ਭਾਰਤ ਉਨ੍ਹਾਂ ਦਾ ਦੇਸ਼ ਹੈ ਜੀ, ਇੱਥੇ ਇੱਕ ਤੋਂ ਵੱਧ ਕੇ ਇੱਕ ਬੇਵਕੂਫ ਹਨ ਜੀ, ਬੰਦਾ ਬਸ ਕਹਿੰਦੇ ਬੁੱਧੂ ਬਣਾਉਣ ਵਾਲਾ ਚਾਹੀਦਾ, ਲੋਕ ਲੁੱਟ ਹੋਣ ਦੇ ਲਈ ਕਹਿੰਦੇ ਤਿਆਰ ਬੈਠੇ ਨੇ। ਰਾਜਨ ਸੈਣੀ ਸਾਹਿਬ ਕਹਿੰਦੇ ਲਾਈਕ ਨੰਬਰ 5 ਜੀ, ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਜੀ। ਤੇ ਮਾਲ ਜੀ ਕਹਿੰਦੇ ਨੇ ਸਾਡੇ ਮੀਂਹ ਸ਼ੁਰੂ ਹੋ ਗਿਆ ਜੀ ਤੇ ਹੁਣ ਮੈਂ ਚੱਲੀ ਆ ਅੰਦਰ ਜੀ। ਤੇ ਔਜਲਾ ਸਾਹਿਬ ਲਿਖਦੇ ਨੇ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ। ਤੇ ਕਾਕਰੋਚ ਵਾਲਾ ਵੀ ਕਹਿੰਦੇ ਬਦਲਾਵ ਵਾਲਿਆਂ ਦਾ ਨਿਕਲਿਆ ਜੀ, ਤੇ ਸੋਧੀਆ ਦਾ PAC ਤੇ ਕਹਿੰਦੇ ਇਨ੍ਹਾਂ ਦਾ ਸੋਸ਼ਲ ਮੀਡੀਆ ਚਲਾਉਂਦਾ ਸੀ, ਟਰਾਲੀ ਦਾ ਨਾਂ ਨਹੀਂ ਲੈਣਾ ਕਹਿੰਦੇ ਅਜੇ ਇਸ ਸਾਲ। ਤੇ ਟਮਾਤਰ ਮੰਤਰੀ ਦਾ ਕਹਿਣਾ ਛੱਡੋ, ਕੋਈ ਹੋਰ ਗੱਲ ਕਰੋ ਕਹਿੰਦੇ ਜੀ। ਕਿਆ ਬਾਤ ਹੈ ਜੀ। ਸ਼ੈਲੀ ਜੀ ਕਹਿੰਦੇ ਆ ਕਿ ਸੈਣੀ ਸਾਹਿਬ ਜੀ ਧਰਨਾ ਪਸੰਦ ਨਹੀਂ ਤੇ ਪਲੇਟਫਾਰਮ ਤੇ ਆਵਾਜ਼ ਉਠਾਉਣਾ ਵੀ ਪਸੰਦ ਨਹੀਂ। ਔਜਲਾ ਸਾਹਿਬ ਕਹਿੰਦੇ ਕਿਸਾਨ ਲੀਡਰਾਂ ਦੇ ਨਾਲੋਂ ਦਰਦ ਕੌਣ ਸਮਝਦਾ ਹੋਰ ਜੀ। ਤੇ ਸ਼ੈਲੀ ਜੀ ਕਹਿੰਦੇ ਆ ਸੈਣੀ ਸਾਹਿਬ ਜੀ ਜੇਕਰ ਲੋਕਾਂ ਦੇ ਵਿੱਚੋਂ ਇੰਨਾ ਗੁੱਸਾ ਹੈ ਲੋਕਾਂ ਚ ਤਾਂ ਬੀਜੇਪੀ ਲਗਾਤਾਰ ਕਿਵੇਂ ਜਿੱਤ ਰਹੀ ਹੈ? ਸਭ ਗੋਲਮਾਲ ਹੈ ਬਾਈ, ਸਭ ਗੋਲਮਾਲ ਹੈ। ਮੁਕੱਦਾ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ ਜੀਆਂ ਨੂੰ ਜੀ। ਤੇ ਕਹਿੰਦੇ ਸ਼ਮੀ ਭਾਜੀ ਸਿਆਸਤ ਦੀ ਭੇਂਟ ਚੜਾ ਦਿੱਤੇ ਤੁਸੀਂ ਕੱਲ ਕਹਿੰਦੇ ਜੀ। ਤੇ ਸ਼ੈਲੀ ਜੀ ਕਹਿੰਦੇ ਆ ਕਿ ਸੈਣੀ ਸਾਹਿਬ ਜੀ ਅਸੀਂ ਤਾਂ ਕਹਿੰਦੇ ਇਹੀ ਕਹਿੰਦੇ ਆ ਕਿ ਇਸ ਤਰ੍ਹਾਂ ਤਾਂ ਮੋਦੀ ਵੀ 5 ਸਾਲ ਮੰਗ ਕੇ ਆਇਆ ਸੀ। ਤੇ ਮੁਕੱਦਰ ਜੀ ਹੁਣ ਨਾ ਸੈਣੀ ਸਾਹਿਬ ਕਿਸੇ ਪਾਰਟੀ ਨੂੰ ਵੋਟ ਪਾ ਗਏ ਕਹਿੰਦੇ ਜੀ। ਤੇ ਮੁਕੱਦਰ ਜੀ ਕਹਿੰਦੇ ਸ਼ੈਲੀ ਵੀਰ ਮੈਂ ਬੜਾ ਸੁਚੇਤ ਹਾਂ, ਮੈਂ ਸੈਣੀ ਬਾਈ ਜੀ ਨੂੰ ਇਮੋਸ਼ਨਲ ਹੋ ਕੇ ਵੋਟ ਪਾਉਣ ਨਹੀਂ ਦੇਣੀ ਕਹਿੰਦੇ ਜੀ। ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਮੋਦੀ ਸਾਹਿਬ ਫਿਨਲੈਂਡ ਕੀ ਕਰਨ ਗਏ ਸੀ ਜੀ, ਦੱਸਣਾ ਜੀ। ਕਿਆ ਬਾਤ ਹੈ ਜੀ। ਤੇ ਮੁਕੱਦਰ ਜੀ ਕਹਿੰਦੇ ਆ ਕੱਲ ਤੁਸੀਂ ਆਪਣੀ ਸਿਆਸਤ ਦੇ ਚੱਕਰ ਚ ਸਾਡੇ ਸ਼ਮੀ ਜੀ ਬਾਈ ਜੀ ਕਿੱਧਰ ਭੇਜ ਦਿੱਤੇ। ਸੈਣੀ ਸਾਹਿਬ ਕਹਿੰਦੇ ਨੇ ਕਿ ਮੋਦੀ ਸਾਹਿਬ ਵੀ ਭਾਰਤ ਸਾਹਿਬ ਜੀ ਨੂੰ ਮਿਲਣ ਗਏ ਸੀ ਜੀ। ਤੇ ਨਹੀਂ ਜੀ ਹੁਣ ਕਹਿੰਦੇ ਦੁਬਾਰਾ ਕਾਲ ਨਹੀਂ ਲੱਗਣੀ ਜੀ। ਸ਼ੁਕਰੀਆ ਸੈਣੀ ਸਾਹਿਬ, ਬਹੁਤ ਬਹੁਤ ਧੰਨਵਾਦ। ਤੇ ਸ਼ੈਲੀ ਜੀ ਕਹਿੰਦੇ ਨਾਲੇ ਅਸੀਂ ਕਹਿੰਦੇ ਰਹਿੰਦੇ ਹਾਂ ਕਿ ਜਿਹੜਾ ਸਹੀ ਕਹੇਗਾ ਉਸਨੂੰ ਸਹੀ ਕਹਿੰਦੇ ਹਾਂ, ਜਿਹੜਾ ਗਲਤ ਕਹੇਗਾ ਉਸਨੂੰ ਗਲਤ ਕਹਾਂਗੇ, ਫਿਰ ਕਿਉਂ ਭੁੱਲ ਜਾਂਦੇ ਹਾਂ ਜੀ। ਲਓ ਜੀ ਆਪਣੇ ਨਾਲ ਸ਼ੈਲੀ ਬਾਈ ਜੀ ਜੁੜੇ ਹੀ ਗਏ ਨੇ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਅੱਗੇ ਵੱਧਦੇ ਹਾਂ। ਸਤਿ ਸ੍ਰੀ ਅਕਾਲ ਸ਼ੈਲੀ ਜੀ, ਸਵਾਗਤ ਹੈ ਜੀ।
1: ਜੀ ਭਾਰਤ ਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਸਾਰੇ
0: ਸਰੋਤਿਆਂ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ?
1: ਠੀਕ ਹੈ ਜੀ, ਆਪਣਾ ਟਾਣਾ ਜੀ।
0: ਜੀ ਸਿਹਤਾਂ ਕਿਵੇਂ ਨੇ?
1: ਐਨ ਚੜ੍ਹਦੀ ਕਲਾ ਜੀ, ਬਾਗੋ ਬਾਗ।
0: ਕਿਆ ਬਾਤ ਹੈ ਜੀ, ਪਿੰਗ ਤੇ ਬੈਠੇ ਲੱਗਦੇ ਹੋ
1: ਭਾਰਤ ਜੀ। ਹੈ
0: ਪਿੰਗ ਤੇ ਬੈਠੇ ਲੱਗਦੇ ਹੋ? ਪਾਣੀ ਲਾਓ ਇਹਨੂੰ ਥੋੜਾ ਜਿਹਾ, ਚੀ ਚੀ ਕਰਦੀ ਹੈ, ਗੀਤ ਤਾਂ ਸੀਗਾ ਜੁੱਤੀ ਕਰੇ ਮੁਟਿਆਰ ਦੀ ਚੀਕੂ ਚੀਕੂ, ਪਰ ਤੁਸੀਂ ਤਾਂ ਪੱਖੀ ਦੀ ਚੀ ਚੀ ਕਰਾਈ ਜਾਂਦੇ ਹੋ ਬਈ, ਲੱਗਦਾ ਬੱਤੀ ਨੀ ਆਉਂਦੀ, ਚੀਕਾਂ ਕਢਾਈਆਂ ਪਈਆਂ ਤੁਸੀਂ ਤਾਂ ਪੱਖੀ ਦੀਆਂ।
1: ਹਾਂ ਬੱਤੀ ਹੁਣੇ ਗਈ ਹੈ
0: ਜੀ,
1: ਬਾਹਰ ਪਏ ਸੀ
0: ਜੀ।
1: ਚਲੋ ਪੱਖੀ ਝੱਲ ਮਾਰ ਲੈਂਦੇ ਆ।
0: ਬਿਲਕੁਲ, ਝਾਲਰ ਵਾਲੀ ਹੈ ਕਿ ਦੂਜੀ ਹੈ?
1: ਝਾਲਰ ਵਾਲੀ ਹੈ ਜੀ।
0: ਜੀ
1: ਉਹ ਤਾਂ ਭਾਰਤ ਜੀ ਇਸ ਤਰ੍ਹਾਂ ਗੱਲ ਕਰਦੇ ਸੀ, ਹੋ ਸਕਦਾ ਜਿਹੜੀ ਇਹ ਕਾਂਗਰਸ ਪਾਰਟੀ ਬਣੀ ਆ
0: ਜੀ,
1: ਇਹ ਚਲੋ ਸੋਸ਼ਲ ਮੀਡੀਆ ਤੇ ਖਬਰਾਂ ਲੋਕਾਂ ਦਾ ਇਹ ਗੁਬਾਰੇ ਚ ਪਿੰਨ ਮਾਰ ਕੇ ਗੁੱਸਾ ਹੀ ਕੱਢਿਆ ਹੋਵੇ,
0: ਲੋਕਾਂ ਦਾ ਗੁੱਸਾ ਕਵਰ ਕਰਦੇ ਆ। ਬਿਲਕੁਲ ਜੀ,
1: ਪਰ ਜਿਹੜੀਆਂ ਗੱਲਾਂ ਨੇ, ਗੱਲਾਂ ਤਾਂ ਸਹੀ ਨੇ, ਸਾਰੇ ਲੋਕਾਂ ਦੀ ਮੰਗ ਇਹ ਹੈ।
0: ਗੱਲਾਂ ਤਾਂ ਆਪਣੇ ਦੇਖੋ ਸ਼ੈਲੀ ਬਾਈ ਜੀ, ਆਪਣੇ ਜਿੱਦਾਂ ਸੈਣੀ ਸਾਹਿਬ ਕਹਿ ਕੇ ਗਏ ਨੇ, ਉਹ ਤਾਂ ਗੱਲਾਂ ਤਾਂ ਇਹ ਵੀ ਜਿਹੜੇ ਆਏ ਸੀਗੇ ਇਹ ਵੀ ਇਨਕਲਾਬ ਦੀਆਂ ਕਰਦੇ ਸੀ, ਹੁਣ ਤਾਂ ਲੋਕ ਇਨਕਲਾਬ ਨੀ ਸੁਣ ਕੇ ਰਾਜੀ, ਭਈ ਇਨਕਲਾਬ ਕਹਿ ਨਾ ਦੇਣ ਕਿਤੇ।
1: ਨਹੀਂ ਤੁਸੀਂ ਇਹ ਐਂਗਲ ਤੋਂ ਸੋਚਦੇ, ਮੈਂ ਹੋਰ ਐਂਗਲ ਤੋਂ ਸੋਚਣ ਲੱਗਿਆ
0: ਜੀ।
1: ਮੈਂ ਇਹ ਐਂਗਲ ਤੋਂ ਸੋਚਦਾ ਵੀ ਦੇਖੋ ਭਾਰਤ ਜੀ, ਵੀ ਸਾਰੇ ਲੋਕਾਂ ਦੀ ਡਿਮਾਂਡ ਇਹ ਹੈ ਨਾ ਵੀ ਸਾਨੂੰ ਕਿਹੋ ਜਿਹੇ ਚਾਹੀਦੇ ਨੇ, ਕੀ ਚਾਹੀਦਾ ਨਾ
0: ਜੀ। ਪਰ ਦੇਖੋ ਇਹਦਾ ਜਿੱਥੇ ਲਿੰਕ ਜੁੜ ਰਹੇ ਨੇ ਉਹ ਹੈਰਾਨੀ ਹੈ ਨਾ
1: ਚਾਹੀਦਾ
0: ਆਪਣੇ ਸ਼ੈਲੀ ਬਾਈ ਜੀ, ਜਿੱਥੇ ਲਿੰਕ ਜੁੜ ਰਹੇ ਨਾ ਇਹਨਾਂ ਦੇ, ਉਹ ਹੈਰਾਨੀ ਵਾਲੀ ਆ ਨਾ। ਪਹਿਲਾਂ ਇਹਨਾਂ ਦੇ ਲਈ ਕੰਮ ਕਰ ਚੁੱਕੇ ਆ ਪੂਰਾ, ਅਗਲਾ ਪ੍ਰੋਫੈਸ਼ਨਲ ਬੰਦਾ ਹੈ ਜੀ, ਉਹ ਅਮਰੀਕਾ ਚ ਬੈਠਾ ਆ ਅਗਲਾ।
1: ਨਹੀਂ ਮੈਂ ਭਾਰਤ ਭਾਜੀ ਜਿਹੜਾ ਕੋਈ 35-40 ਸਾਲ ਦਾ ਹੋਊਗਾ, 30 ਸਾਲ ਤੋਂ ਲੈ ਕੇ 40 ਸਾਲ ਦੇ ਵਿਚ ਵਿਚ ਹੋਊਗਾ, ਉਹਦਾ ਜਿੰਦਗੀ ਨਾਲ ਕਿਤੇ ਨਾ ਕਿਤੇ ਕੋਈ ਜੁੜੂਗਾ
0: ਜੀ।
1: ਹੁਣ ਨਿਰਾਪੁਰਾ ਉਹ ਖਾਲੀ ਤਾਂ ਨੀ ਬੈਠੂਗਾ, ਜਿਹਨੇ ਏਡਾ ਲਿਖਿਆ ਲਿਖਣ ਦਾ ਵੀ ਜਜ਼ਬਾ ਕੀਤਾ ਬੰਦੇ ਨੇ, ਕਿਤੇ ਨੇ ਏਦਾਂ ਚੱਲੀ ਆ
0: ਜੀ।
1: ਚਲੋ ਕੋਈ ਪਲਾਨ ਵੀ ਹੋ ਸਕਦੀਆਂ ਨੇ, ਪਰ ਜਿਹੜੀਆਂ ਗੱਲਾਂ ਨੇ ਕਹਿੰਦਾ ਉਹ ਗੱਲਾਂ ਕਰਦਾ, ਸਾਰੀ ਦੁਨੀਆਂ ਇਹ ਚਾਹੁੰਦੀ ਆ ਤਾਂ ਮੋਦੀ ਸਾਹਿਬ ਵੀ ਕਹਿ ਕੇ ਆਏ ਸੀ ਮੈਨੂੰ ਇੱਕ ਵਾਰ 5 ਸਾਲ ਦੇ ਦੋ
0: ਜੀ,
1: 5-5 ਸਾਲ ਲੈ ਦਿੰਦੇ, 15 ਸਾਲ ਹੋ ਗਏ
0: ਜੀ,
1: ਕਿਵੇਂ ਧੁੱਕੀ ਕੱਢੀ ਜਾਂਦੇ, ਕਰਦੇ ਨੀ ਮੀਡੀਆ ਨਾਲ ਗੱਲ, ਕਿਤੇ
0: ਜੀ
1: ਸੁਣਦੇ ਨੀ ਕਿਸੇ ਦੀ
0: ਜੀ।
1: ਇੱਕ ਵਾਰ ਮੌਕਾ ਦੇਤਾ, ਦੂਜੀ ਵਾਰ ਮੌਕਾ ਦੇਤਾ ਲੋਕਾਂ ਨੇ, ਤੀਜੀ ਵਾਰ ਵੀ ਹੋ ਗਿਆ ਜੀ, ਫਿਰ ਆਪਾਂ ਨੂੰ ਅਜੇ ਇਹ ਨੀ ਪਤਾ ਵੀ ਜਿੱਤਦੇ ਕਿਵੇਂ ਨੇ ਇਹ
0: ਜੀ।
1: ਜਦੋਂ ਲੋਕਾਂ ਚ ਇਹ ਗੱਲ ਆ ਇੱਥੇ ਤੱਕ ਆਈ ਖੜੀ ਆ
0: ਜੀ,
1: ਤਾਂ ਜਿੱਤ ਕਿਵੇਂ ਜਾਂਦੇ ਨੇ? ਇਹਦਾ ਮਤਲਬ ਇਹਨਾਂ ਕੋਲ ਸਾਰਾ ਕੁਛ, ਤਾਮ ਝਾਮ ਇਹਨਾਂ ਕੋਲ ਆ ਜੀ, ਚੋਣ ਕਮਿਸ਼ਨ ਇਹਨਾਂ ਕੋਲ ਆ, ਸਾਰੇ ਅਮਲੇ ਫੈਲੇ ਇਹਨਾਂ ਕੋਲ,
0: ਚੋਣ ਕਮਿਸ਼ਨ ਤਾਂ ਆਪ ਅਦਾਲਤਾਂ ਚ ਤੁਰਿਆ ਫਿਰਦਾ ਜੀ। ਆ ਦੇਖੋ ਆ ਚੋਣਾਂ ਜਿਹੜੀਆਂ ਪੰਜਾਬ ਚ ਹੋਣੀਆਂ, ਹੁਣ ਹਰਿਆਣੇ ਚ ਹੋਣੀਆਂ ਜਾਂ ਕਿੱਥੇ ਵੀ ਹੋਣੀਆਂ, ਤੇ ਇਹਨਾਂ ਕੋਲ ਤਾਂ ਉਹ ਮਸ਼ੀਨਾਂ ਨੀ ਹਜੇ ਤਾਂ ਪਹੁੰਚੀਆਂ ਜੀ। ਦੇਖੋ ਕਹਿੰਦੇ ਇੱਕ ਦਿਨ ਚ ਫਿੱਟ ਕਰ ਦੇਣੀਆਂ ਨੇ ਜੀ,
1: ਓਹਨਾ ਨੇ ਵੀ ਜਮੀ ਚੁਣ ਚੁਣ ਕੇ ਨਿਸ਼ਾਨੇ ਮਾਰੇ ਨੇ ਵੀ ਦੇਖੋ ਚੋਣ ਕਮਿਸ਼ਨ ਇਹੋ ਜਿਹਾ ਨੀ ਹੋਣਾ ਜਿਹੜੀ ਓਹਨੇ ਡਿਮਾਂਡ ਰੱਖੀਆਂ ਡਿਮਾਂਡਾਂ ਵੀ ਦੇਖੋ ਕਿਵੇਂ ਰੱਖੀਆਂ ਨੇ ਚੁਣ ਚੁਣ ਕੇ ਆਹ ਨੀ ਹੋਣਾ ਚਾਹੀਦਾ ਉਹ ਨੀ ਹੋਣਾ ਚਾਹੀਦਾ ਓਹੀ ਗੱਲ ਆ ਭਾਰਤ ਜੀ ਅਗਲਾ ਕਹਿੰਦਾ ਵੀ ਭਗਤ ਸਿੰਘ ਜੰਮੇ ਤਾਂ ਸਹੀ ਪਰ ਸਾਡੇ ਨਾ ਗਵਾਂਢੀਆਂ ਦਾ ਜੰਮ
0: ਬਿਲਕੁਲ
1: ਜਿੰਨਾ ਚਿਰ ਆਪਾਂ ਆਪ ਨੀ ਸੁਧਰਦੇ ਨਾ ਦੇਸ਼ ਕਿਤੋਂ ਸੁਧਰ ਜੂ ਪਹਿਲਾਂ ਆਪਣੇ ਆਪ ਨੂੰ ਸੁਧਾਰ ਲਓ
0: ਜੀ
1: ਉਮੀਦਾਂ ਫਿਰ ਆਪਾਂ ਵੱਡੀਆਂ ਕਰ ਲੈਂਦੇ ਦੂਜੇ ਦੇ ਸਿਰ ਤੇ ਛੱਡ ਦਿੰਦੇ ਹਾਂ
0: ਬਿਲਕੁਲ
1: ਪਤਾ ਨੀ ਇਹੀ ਬਦਲੂਗਾ ਹੈਨਾ
0: ਜੀ
1: ਉਸ ਤੋਂ ਪਹਿਲਾਂ ਜੇ ਆਪਾਂ ਆਪ ਬਦਲਾਂਗੇ ਤਾਂ ਸਭ ਕੁਛ ਬਦਲ ਜਾਊ
0: ਬਿਲਕੁਲ
1: ਇੱਕ ਇੱਕ ਕਰਕੇ ਬੂੰਦ ਬੂੰਦ ਕਰਕੇ ਜਿਵੇਂ ਸਮੁੰਦਰ ਭਰਦਾ
0: ਜੀ
1: ਇਸੇ ਤਰ੍ਹਾਂ ਜੇ ਆਪਾਂ ਇੱਕ ਇੱਕ ਕਰਕੇ ਆਪ ਠੀਕ ਹੋਵਾਂਗੇ ਆਪਦੀ ਰਿਸਪੋਂਸੀਬਿਲਿਟੀ ਸਮਝਾਂਗੇ ਨਾ
0: ਜੀ
1: ਉਸ ਦਿਨ ਸਾਰਾ ਕੁਛ ਅੱਛਾ ਹੋ ਜੂਗਾ
0: ਬਿਲਕੁਲ ਹੈ ਜੀ
1: ਜਿੰਨਾ ਚਿਰ ਅਸੀਂ ਇਹੀ ਡਿਮਾਂਡ ਰੱਖਾਂਗੇ ਵੀ ਉਹ ਆ ਕੇ ਨੇ ਆਹ ਗੱਲ ਕਰਤੀ ਪਿੱਛੇ ਲੱਗ ਜਾਓ
0: ਜੀ
1: ਉਹ ਕੁਛ ਨੀ ਬਦਲਦਾ
0: ਬਿਲਕੁਲ ਹੈ ਜੀ
1: ਆਉਂਦੇ ਨੇ ਝਾਂਸਾ ਦੇ ਕੇ ਲੁੱਟ ਕੇ ਲੈ ਜਾਂਦੇ ਨੇ
0: ਜੀ
1: 5 ਸਾਲ ਆਪਾਂ ਫੇਰ ਦੇਖਦੇ ਰਹਿ ਜਾਂਦੇ ਆ
0: ਜੀ
1: ਯਾ ਕੀ ਹੋ ਗਿਆ
0: ਵੈਸੇ
1: ਇੱਕ ਗੱਲ ਆ ਭਾਰਤ ਜੀ ਪਹਿਲਾਂ ਕਾਕਰੋਚ ਤੋਂ ਡਰ ਜਿਹਾ ਲੱਗਦਾ ਸੀ ਜਦੋਂ ਦੇ ਹੁਣ ਬੰਦੇ ਦੇ ਸਰੀਰ ਤੇ
0: ਲਾਇਆ
1: ਹੋਣ ਲੱਗ ਗਿਆ ਕਾਕਰੋਚ
0: ਦੇਖਿਓ ਕਿਤੇ ਪਾਲਣ ਨਾ ਲੱਗ ਗਿਆ ਉਹਦੇ ਘਰੇ ਜੀ ਸਾਡੇ ਨਾ ਇੱਕ ਕੇਰਲਾ ਹੁੰਦਾ ਸੀ ਇੱਥੇ ਉਹ ਜਿਹੜਾ ਆਪਣੇ ਉੱਥੇ ਇੰਡੀਆ ਚ ਸਾਨਾ ਕਹਿੰਦੇ ਆ ਉਹਨੂੰ
1: ਹਾਂ ਲਾਲਗੜ੍ਹ ਦੇ ਨਾਲ
0: ਉਹ ਜਿਹੜਾ ਐਨ ਪੂਰੀ ਡਰੈਗਨ ਹੀ ਆ ਮਤਲਬ ਕਿ ਇੱਕ ਤਰ੍ਹਾਂ ਦਾ ਉਹ ਮਤਲਬ ਕਿ ਜਦੋਂ ਖਿਜਿਆ ਹੁੰਦਾ ਗੁੱਸੇ ਚ ਹੁੰਦਾ ਨਾ ਤੇ ਆਪਣਾ ਉਹ ਗਲੇ ਦੇ ਉੱਤੋਂ ਉਹਨੂੰ ਮਤਲਬ ਕਿ ਦਾੜੀ ਵਾਲਾ ਹੀ ਕਹਿੰਦੇ ਆ ਉਹਨੂੰ ਮਤਲਬ ਕਿ ਸਾਡੀ ਇੱਥੇ ਭਾਸ਼ਾ ਚ ਉਹ ਆਪਣੀ ਜਿਹੜੀ ਉਹ ਗਰਦਨ ਦੇ ਮੂਹਰੇ ਉਹ ਨਾ ਉਹ ਫਲਾ ਕਰ ਲੈਂਦਾ ਤੇ ਉਹ ਕਾਲੀ ਹੋ ਜਾਂਦੀ ਪੂਰੀ ਫਿਰ ਗੁੱਸੇ ਦੇ ਵਿੱਚ ਆ ਪੂਰਾ ਉਹ
1: ਨਾਲੇ ਉਹ ਸਿਰ ਵੀ ਐ ਕਰਦਾ ਡੰਡ ਬੈਠ ਕੇ ਲਾਉਂਦਾ
0: ਹਾਂਜੀ ਤੇ ਉਹ ਨਾ ਮਰਿਆ ਹੋਇਆ ਕੁਝ ਨੀ ਖਾਂਦਾ ਜੀ ਤੇ ਉਹਦੇ ਲਈ ਹਨਾ ਸਾਨੂੰ ਮਤਲਬ ਕਿ ਮੈਨੂੰ ਚੇਤਾ ਅੱਜ ਤੋਂ ਕੋਈ 15 ਕੁ ਸਾਲ ਨਹੀਂ ਜ਼ਿਆਦਾ ਹੋ ਗਏ 15 ਤਾਂ 10 ਕੁ ਸਾਲ ਪਹਿਲਾਂ ਦੀ ਗੱਲ ਹੈ ਤੇ ਉਹ ਅਸੀਂ ਛੋਟਾ ਜਿਹਾ ਲਿਆਂਦਾ ਸੀ ਉਦੋਂ ਤੇ ਸਾਨੂੰ ਉਹਦੇ ਲਈ ਖਾਣ ਪੀਣ ਦੇ ਲਈ ਮਤਲਬ ਕਿ ਬੜਾ ਪਰਿਓਂ ਜਾ ਕੇ 100-150 ਕਿਲੋਮੀਟਰ ਤੋਂ ਖਾਣਾ ਲਿਆਉਣਾ ਪੈਂਦਾ ਸੀ ਫਿਰ ਉਹਨੂੰ ਸੇਫ ਰੱਖਣ ਦੇ ਲਈ ਬਥੇਰਾ ਕੁਝ ਕਰਨਾ ਪੈਂਦਾ ਸੀ ਤੇ ਮੇਰੇ ਵਾਲੀ ਨੇ ਕੀ ਕੀਤਾ ਜੀ ਉਹਨੇ ਹਨਾ ਉਹ ਟਿੱਡੀਆਂ ਪਾਲਣੀਆਂ ਟਿੱਡੀਆਂ ਨਾ ਪਹਿਲਾਂ ਬਣਾਉਣੀਆਂ ਸ਼ੁਰੂ ਕੀਤੀਆਂ ਟਿੱਡੀਆਂ ਪੈਦਾ ਕੀਤੀਆਂ ਉਹ ਉਹਨੂੰ ਖਲਾਉਣੀਆਂ ਫਿਰ ਉਹ ਇੱਕ ਜਿਹੜੀਆਂ ਆਟੇ ਦੇ ਵਿੱਚ ਉਹ ਜਿਹੜੇ ਔਰੇਂਜ ਜਿਹੇ ਰੰਗ ਦੇ ਕੀੜੇ ਸੁੰਡੀਆਂ ਹੋ ਜਾਂਦੀਆਂ ਨਾ ਕਾਫੀ ਸਖ਼ਤ ਹੁੰਦੀਆਂ ਖੋਲ ਜਿਹਾ ਉਹਦਾ ਤੇ ਉਹ ਵੀ ਤਿਆਰ ਕੀਤੀਆਂ ਉਹਦੇ ਖਲਾਉਣ ਨੂੰ ਤੇ ਇੱਦਾਂ ਹੀ ਕੋਕਲਚ ਵੀ ਇੱਕ ਵਾਰੀ ਉਹਨੇ ਇੱਦਾਂ ਹੀ ਤਿਆਰ ਕੀਤੇ ਜੀ ਤੇ ਉਹ ਬੜਾ ਚਾਅ ਦੇ ਨਾਲ ਖਾਵੇ ਜੀ ਚੱਬ ਚੱਬ ਕੇ ਤਕਰੀਬਨ 11 ਸਾਲ ਉਮਰ ਪੂਰੀ ਕਰਕੇ ਜੀ ਗਿਆ ਇਸ ਦੁਨੀਆਂ ਤੋਂ ਤੇ ਹੁਣ ਕੱਛੂ ਕੰਮਾ ਰੱਖਿਆ ਕੱਛੂ ਕੰਮਾ ਹੈਗਾ ਤਕਰੀਬਨ 12 ਕੁ ਸਾਲ ਉਹਨੂੰ ਹੋ ਗਿਆ ਜੀ 14 ਸਾਲ
1: ਨੌ ਨੂੰ ਆ ਜਾਂਦੇ ਨੇ ਖਾ ਜਾਂਦਾ ਜੀ
0: ਹਾਂਜੀ
1: ਨੌ ਆ ਜਾਂਦੇ ਨੇ ਨੌ
0: ਕਿਹਦੇ ਆਪਣੇ ਉਹਦੇ ਕੇਰਲੇ ਦੀ ਗੱਲ ਕਰਦੇ ਹੋ
1: ਨਾ ਕੱਛੂ ਗੁੰਮੇ ਦੇ ਜੀ
0: ਕੱਛੂ ਗੁੰਮੇ ਦੇ ਹਾਂਜੀ ਨੌ ਕਾਫੀ ਵੱਡੇ ਆ ਜੀ ਲੰਬੇ ਆ
1: ਅੱਛਾ ਜੀ
0: ਹਾਂਜੀ
1: ਨਾਲੇ ਕਹਿੰਦੇ ਕਾਫੀ ਮਹਿੰਗਾ ਵਿਕਦਾ ਹੈ
0: ਨਹੀਂ ਆਪਾਂ ਵੇਚਣਾ ਥੋੜੀ ਦੱਸੋ ਅੱਛਾ ਜੀ
1: ਕਹਿੰਦੇ ਨਹੀਂ ਸੁਣਦੇ ਇੱਥੇ ਸੁਣਦੀਆਂ ਗੱਲਾਂ ਹੁੰਦੀਆਂ ਨੇ ਕਹਿੰਦੇ ਜਿਹੜੇ ਕੱਛੂ ਗੁੰਮੇ ਦੇ ਨੌ ਹੁੰਦੇ ਨੇ
0: ਹਾਂਜੀ
1: ਵੀ ਉਹਦੇ ਕਾਫੀ ਮਹਿੰਗਾ ਵਿਕਦਾ ਫਿਰ
0: ਉਹਨੂੰ ਕੀ ਕਰਦੇ ਆ
1: ਦੀਵਾਲੀ ਦੇ ਨੇੜੇ ਨੇੜੇ ਗੱਲਾਂ ਹੁੰਦੀਆਂ ਹੁੰਦੀਆਂ ਨੇ ਜੀ ਇਹ
0: ਉਹ ਜਿੱਦਾਂ ਉੱਲੂ ਦੀ ਅੱਛਾ ਕਰਦੇ ਆ ਬਲੀ ਦਿੰਦੇ ਆ ਉਦਾਂ ਹੀ
1: ਹਾਂ ਹਾਂ ਏਦਾਂ ਇਸ ਤਰ੍ਹਾਂ ਦਾ ਸਿਸਟਮ ਸੀਗਾ
0: ਅੱਛਾ ਜੀ
1: ਉਹ ਕਹਿੰਦੇ ਵੀ ਕੱਛੂ ਕੁਮਾ ਹੁੰਦਾ ਜਿਹੜਾ ਉਹ ਆਪਣੇ ਨੌ ਆਉਣ ਨਹੀਂ ਦਿੰਦਾ ਜੀ ਉਹ
0: ਨਹੀਂ ਨਹੀਂ ਨੌ ਹੈਗੇ ਆ ਕਾਫੀ ਨਹੀਂ ਕਾਫੀ ਲੰਬੇ ਆ ਨੌ ਤਕਰੀਬਨ 2-2-3-3 ਸੈਂਟੀਮੀਟਰ ਨਹੀਂ ਆਪਣੇ ਮਿਲੀਮੀਟਰ ਖਲ ਖਤਮ ਹੋ ਜਾਂਦਾ ਜੀ ਇਹਨੂੰ ਖਾਓ ਜੀ ਇਹ ਹੋ ਜਾਂਦਾ ਉਹ ਹੋ ਜਾਂਦਾ ਏਦਾਂ ਦਾ ਕੁਛ ਨਹੀਂ ਗਾ ਜੀ ਹਾਂਜੀ
1: ਸਹੀ ਗੱਲ ਆ ਜੀ
0: ਕੱਛੂ ਕਹਿ ਲੈਣੇ ਉਹਦੇ ਵਿਚ ਸਮਝ ਬਹੁਤ ਹੈ ਬਾਈ ਜੀ ਜਦੋਂ ਅਸੀਂ ਘਰ ਕੋਈ ਨੀ ਹੁੰਦਾ ਨਾ ਚੁੱਪ ਕਰ ਚੁਪੀ ਤੇ ਉਹ ਸੁੱਤਾ ਰਹਿੰਦਾ ਜੀ ਤੇ ਜਦੋਂ ਘਰ ਆ ਜਾਂਦੇ ਉਹਨੂੰ ਪਤਾ ਖੜਕਾ ਦੜਕਾ ਹੋਣ ਲੱਗ ਗਿਆ ਤਾਂ ਸ਼ੀਸ਼ੇ ਦੇ ਵਿਚ ਆਪਣੇ ਆਪ ਨੂੰ ਮਾਰਨ ਮਤਲਬ ਕਿ ਘੁੰਮ ਘੁੰਮ ਕੇ ਦੌੜ ਦੌੜ ਕੇ ਆਉਂਦਾ ਤੇ ਮੇਰੇ ਵੱਲ ਵੀ ਦੇਖੋ ਜੀ
1: ਅੱਛਾ ਦੱਸੋ
0: ਹਾਂਜੀ
1: ਦੱਸੂਗਾ ਆਪਦੀ
0: ਮੈਂ ਵੀ ਹੈਗਾ
1: ਮੌਜੂਦਗੀ ਉਹ ਦਰਜ ਕਰਾਉਂਦਾ
0: ਜੀ
1: ਨਹੀਂ ਹਾਂ ਜਾਨਵਰ ਤਾਂ ਦੇਖੋ ਜਾਨਵਰ
0: ਬਿਲਕੁਲ ਹੈ ਜੀ
1: ਦੱਸਦੇ ਨੇ ਸਾਰਾ ਕੁਛ, ਬੋਲਦੇ ਨੇ ਜਿੰਨਾ ਪਿਆਰ ਕਰਦੇ ਤੁਹਾਨੂੰ ਉਦੋਂ ਦੁੱਗਣਾ ਪਿਆਰ ਵਾਪਸ ਕਰਦੇ ਨੇ। ਬਿਲਕੁਲ
0: ਬਿਲਕੁਲ, ਬੰਦਾ ਹੀ ਆ ਜਿਹੜਾ ਜੀ।
1: ਕੀ ਕਰਨਾ ਸੀ, ਮੈਂ ਕੁਛ ਹੋਰ ਸੁਣਿਆ ਜੀ।
0: ਹਾਂਜੀ
1: ਮੋਦੀ ਸਾਹਿਬ ਕਹਿੰਦੇ ਤੁਹਾਡੇ ਆਏ ਸੀ ਇੱਥੇ ਫਿਨਲੈਂਡ,
0: ਨਹੀਂ ਐਤਕੀ ਤਾਂ ਨਹੀਂ ਆਏ ਮੇਰੇ ਖਿਆਲ, ਐਤਕੀ ਉਹ ਸੀਗੇ ਨਾਰਵੇ। ਹਾਂਜੀ ਆਪਣੇ ਨਹੀਂ ਨਹੀਂ ਆਪਣੇ ਮਾਨ ਸਾਹਿਬ ਆਏ ਸੀ ਫਿਨਲੈਂਡ ਜਦੋਂ ਡੈਨ ਇੱਧਰ ਆਏ ਨੇ ਨੀਦਰਲੈਂਡ।
1: ਨਹੀਂ ਨਹੀਂ ਨਾਰਵੇ ਆਏ ਸੀ ਮੈਨੂੰ ਲੱਗਦਾ ਮੋਦੀ ਸਾਹਿਬ ਹੁਣ।
0: ਹਾਂਜੀ ਨਾਰਵੇ ਤੇ ਸਵੀਡਨ ਉੱਥੇ ਹੋ ਕੇ ਆਏ ਨੇ, ਫਿਰ ਇਟਲੀ ਆਏ ਨੇ। ਹਾਂਜੀ
1: ਨਾਰਵੇ ਗੱਲ ਸੁਣੀ ਸੀ ਮੈਂ ਨਾਰਵੇ ਦੀ।
0: ਹਾਂਜੀ
1: ਇੱਥੇ ਵੀ ਕਹਿੰਦੇ ਡਾਨੀ ਬਾਨੀ ਦਾ ਕੁਛ ਹੈਗਾ ਜੀ, ਉਹਨਾਂ ਦੇ ਚੱਕਰੇ ਸੀ, ਚੱਕਰ ਚ ਆਏ ਸੀ ਉਰੇ।
0: ਅੱਛਾ ਜੀ, ਨਹੀਂ ਇੰਨਾ ਨੀ ਮੈਨੂੰ ਇਹਦੇ ਬਾਰੇ ਜਾਣਕਾਰੀ, ਕੋਈ ਨੀ ਲੱਭ ਲਾਂਗੇ
1: ਮੈਂ ਕਦੇ ਸੁਣ। ਹਾਂਜੀ ਉਹ ਕਾਫੀ ਵੱਡੀ ਗੱਲ ਆ ਜੀ, ਉਹ ਕਹਿੰਦੇ ਵੀ ਉਹਨਾਂ ਦੇ ਚੱਕਰ ਕਰਕੇ ਆਏ ਨੇ।
0: ਅੱਛਾ
1: ਨਹੀਂ ਆਉਣ ਤੋਂ ਪਹਿਲਾਂ ਇਹ ਦੱਸ ਕੇ ਆਉਂਦੇ ਹੁੰਦੇ ਨੇ ਨਾ ਆਪਣੇ ਅਮਲੇ ਫੈਲੇ ਨੂੰ, ਪਿੱਛੇ ਮੈਂ ਕੀ ਕਰਨ ਚੱਲਿਆ, ਕਿਹੜੇ ਦੇਸ਼ ਚੱਲੇ ਆ, ਇਸ ਵਾਰ ਕੁਛ ਨੀ ਦੱਸ ਕੇ ਗਏ ਕਿਤੇ
0: ਜੀ,
1: ਨਾ ਦੱਸ ਕੇ ਕਦੇ ਜਾਂਦੇ ਨੇ ਮੋਦੀ ਸਾਹਿਬ
0: ਜੀ।
1: ਪਰ ਇੱਥੇ ਵੀ ਡਾਨੀ ਬਾਨੀ ਦਾ ਚੱਕਰ ਆ ਜੀ ਕੋਈ, ਉਹਦੇ ਚੱਕਰ ਕਰਕੇ ਆਏ ਸੀ ਇਹ।
0: ਅੱਛਾ ਜੀ
1: ਇਹ ਮੈਂ ਕਿਤੇ ਖਬਰ ਸੁਣ ਰਿਹਾ ਸੀਗਾ
0: ਜੀ,
1: ਤੇ ਉੱਥੇ ਸ਼ੋਰ ਤੀ ਥੋੜਾ, ਮੈਨੂੰ ਚੰਗੀ ਤਰ੍ਹਾਂ ਸੁਣੀ ਨੀ ਖਬਰ ਉਹ
0: ਜੀ।
1: ਤੁਸੀਂ ਦੇਖਿਓ ਨਿਗਾਹ ਮਾਰਿਓ, ਕੱਲ ਨੂੰ ਦੱਸਿਓ
0: ਜੀ, ਜਰੂਰ ਜਰੂਰ ਲੱਭ ਲਾਂਗੇ।
1: ਜੀ ਠੀਕ ਆ ਭਾਜੀ,
0: ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ, ਥੈਂਕ ਯੂ
1: ਸ਼ੈਲੀ।
0: ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ ਇਸ ਜੀ ਆਪਣੇ ਨਾਲ ਸ਼ੈਲੀ ਬਾਈ ਜੀ ਜੁੜੇ ਸੀ, ਚਰਨਜੀਤ ਸਿੰਘ ਸ਼ੈਲੀ ਜੀ, ਤੇ ਗੱਲਾਂ ਬਾਤਾਂ ਕਰਕੇ ਗਏ ਨੇ। ਤੇ ਲੋ ਫਿਰ ਆਪਾਂ ਕਹਾਣੀ ਵੱਲ ਨੂੰ ਚੱਲਦੇ ਆ ਫਿਰ ਅੱਜ, ਤੇ ਕਹਾਣੀ ਸੁਣਾਉਂਦੇ ਆ ਤੁਹਾਨੂੰ, ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਆ, ਤੇ ਕਹਾਣੀ ਕੀ ਕਹਿੰਦੀ ਆ ਇਹ ਉਹਦੇ ਵੱਲ ਨੂੰ ਚੱਲਦੇ ਆ। ਤੇ ਦੋ ਕੁ ਘੁੱਟ ਪਾਣੀ ਦੇ ਪੀ ਲਈਏ, ਤੇ ਫਿਰ ਕਰਦੇ ਆਪਾਂ ਸ਼ੁਰੂ, ਇੱਕ ਛੋਟਾ ਜਿਹਾ ਬ੍ਰੇਕ ਲੈਣਾ, ਬਹੁਤ ਹੀ ਛੋਟਾ, ਤੇ ਫਿਰ ਕਹਾਣੀ ਸੁਣਾਉਂਦੇ ਆ ਤੁਹਾਨੂੰ ਦੋਸਤੋ। ਵਾਸ਼ਿੰਗਟਨ ਫਰੇਟ ਸਰਵਿਸ, ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ, ਵਾਸ਼ਿੰਗਟਨ ਫਰੇਟ ਸਰਵਿਸ, ਕੰਟੈਕਟ ਨੰਬਰ ਪੌਲ ਸੰਧੂ 253-266-6924, ਗੈਰੀ ਧਾਲੀਵਾਲ 206-354-4060, ਆਫਿਸ 206-575-6257, 15th ਸਾਊਥ ਬ੍ਰੈਡੀਵੇ ਸੁਈਟ 436, ਰੈਂਟੋਨ ਵਾਸ਼ਿੰਗਟਨ 98057, ਵਾਸ਼ਿੰਗਟਨ ਫਰੇਟ ਸਰਵਿਸ .com। ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ, ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀਨਾਮਾ ਹਾਲ ਦੁਨੀਆ, ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ, ਤੇ ਦੁਆਬਾ ਰੇਡੀਓ ਦਾ ਮੰਚ, ਤੇ ਆਖਰੀ ਪੜਾਅ ਦੇ ਵੱਲ ਨੂੰ ਆਪਾਂ ਚੱਲ ਰਹੇ ਹਾਂ, ਤੇ ਗੱਲਬਾਤ ਅੱਜ ਕਰਦੇ ਹਾਂ ਤੁਹਾਡੇ ਨਾਲ ਸਾਂਝੀ ਦੋਸਤੋ। ਇੱਕ ਕਹਾਣੀ ਸੁਣਾਉਂਦੇ ਹਾਂ ਤੁਹਾਨੂੰ, ਇਸਮਤ ਚੁਗਤਾਈ ਦੀ ਲਿਖੀ ਹੋਈ ਕਹਾਣੀ ਹੈ, ਤੇ ਇਹ ਕਹਾਣੀ ਦਾ ਨਾਮ ਹੈ ਅੱਧੀ ਔਰਤ ਅੱਧਾ ਸੁਫਨਾ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ, ਤੇ ਦੁਆਬਾ ਰੇਡੀਓ ਦਾ ਮੰਚ। ਪੜ੍ਹੀ ਮੈਂ ਵੀ ਨਹੀਂ ਹਾਂ ਪਹਿਲਾਂ, ਤੇ ਦੇਖਦੇ ਹਾਂ ਇਹ ਕਹਾਣੀ ਕੀ ਕਹਿੰਦੀ ਹੈ।

0: औरत औरत औरत बुरी चंगी बेवफा बाबफा ऐसी वैसी खुदा जाने कैसी कैसी। हर देश हर जमाने दे विच बड़े बड़े चिंतकां ने औरत दे बारे विच कोई ना कोई राय जरूर कायम कीती है। कोई साहिब इस दे हुसन दे उत्ते जोर दे रहे ने ते कोई इस दी पारसाई ते नेक सीरती दे उत्ते खोश ने। एक साहिब दा ख्याल है कि खुदा दे बाद औरत दी पदवी है, ता दूजे साहब इस नू शैतान दी मासी बनाउन दे उत्ते तुले होए ने। एक साहिब फरमाउंदे ने, दोस्तों मैं माफी चाहना, चलो दोबारा शुरू कर दें क्योंकि रिकॉर्ड करनी होंदी है, कई बारी भुल जाईदा है ते लड़ी टुट गई, माफी चाहना तुहाडी दी। ते शुरुआत कर दें इस कहानी दी। अज दोस्तों तुहानू कहानी सुनाउने आ इसमत चुगताई दी। कहानी दा नां है अद्धी औरत अद्धा सुफना। मैं तुहाडा दोस्त भुपिंदर पारज ते दुआबा रेड़ता मंच। ਇਹ ਕਹਾਣੀ ਕੀ ਕਹਿੰਦੀ ਹੈ ਦੇਖਦੇ ਹਾਂ। ਔਰਤ ਔਰਤ ਔਰਤ ਬੁਰੀ ਚੰਗੀ ਬੇਵਫਾ ਬਾਵਫਾ ਐਸੀ ਵੈਸੀ ਤੇ ਖੁਦਾ ਜਾਣੇ ਕੈਸੀ ਕੈਸੀ। ਹਰ ਦੇਸ਼ ਹਰ ਜ਼ਮਾਨੇ ਦੇ ਵਿੱਚ ਬੜੇ ਬੜੇ ਚਿੰਤਕਾਂ ਨੇ ਔਰਤ ਦੇ ਬਾਰੇ ਵਿੱਚ ਕੋਈ ਨਾ ਕੋਈ ਰਾਏ ਜ਼ਰੂਰ ਕਾਇਮ ਕੀਤੀ ਹੈ। ਕੋਈ ਸਾਹਿਬ ਇਸ ਦੇ ਹੁਸਨ ਦੇ ਉੱਤੇ ਜ਼ੋਰ ਦੇ ਰਹੇ ਤੇ ਕੋਈ ਇਸ ਦੀ ਪਾਰਸਾਈ ਅਤੇ ਨੇਕ ਸੀਰਤੀ ਦੇ ਉੱਤੇ ਖੁਸ਼ ਨੇ। ਇੱਕ ਸਾਹਿਬ ਦਾ ਖਿਆਲ ਹੈ ਕਿ ਖੁਦਾ ਦੇ ਬਾਅਦ ਔਰਤ ਦੀ ਪਦਵੀ ਹੈ, ਤਾਂ ਦੂਜੇ ਸਾਹਿਬ ਇਸ ਨੂੰ ਸ਼ੈਤਾਨ ਦੀ ਮਾਸੀ ਬਣਾਉਣ ਦੇ ਉੱਤੇ ਤੋਲੇ ਹੋਏ ਨੇ। ਇੱਕ ਸਾਹਿਬ ਫਰਮਾਉਂਦੇ ਨੇ, ਇੱਕ ਧੋਖੇਬਾਜ ਮਰਦ ਦੇ ਨਾਲੋਂ ਇੱਕ ਧੋਖੇਬਾਜ ਔਰਤ ਜ਼ਿਆਦਾ ਖਤਰਨਾਕ ਹੁੰਦੀ ਹੈ। ਜਿਵੇਂ ਕਿ ਕੋਈ ਇਹ ਕਹੇ ਕਿ ਇੱਕ ਕਾਲੇ ਮਰਦ ਦੇ ਨਾਲੋਂ ਇੱਕ ਕਾਲੀ ਔਰਤ ਜ਼ਿਆਦਾ ਕਾਲੀ ਹੁੰਦੀ ਹੈ। ਕਿੰਨੀ ਸ਼ਾਨਦਾਰ ਗੱਲ ਕਹੀ ਹੈ ਨਾ ਕਿ ਝੂਮ ਉੱਠਣ ਨੂੰ ਜੀ ਕਹਿੰਦਾ ਕਰਦਾ। ਤਾਂ ਜੇਕਰ ਮੈਂ ਆਪੂ ਔਰਤ ਨਾ ਹੁੰਦੀ ਤਾਂ ਇਹਨਾਂ ਬਿਆਨਾਂ ਨੇ ਮੈਨੂੰ ਬੁਖਲਾ ਨਾ ਦਿੱਤਾ ਹੁੰਦਾ ਤਾਂ ਕਹਿਣ ਵਾਲੇ ਦਾ ਮੂੰਹ ਚੁੰਮ ਲੈਂਦੀ। ਮੁਸੀਬਤ ਤਾਂ ਇਹ ਹੈ ਕਿ ਇੰਨਾ ਨਾਮਾ ਅਕੁਲ ਬਿਆਨਾਂ ਨੇ ਸਿੱਟੀ ਹੀ ਗੁੰਮ ਕੀਤੀ ਹੋਈ ਹੈ। ਤੇ ਮਜ਼ੇ ਦੀ ਗੱਲ ਤਾਂ ਇਹ ਹੈ ਕਿ ਜਿਨ੍ਹਾਂ ਮਰਦਾਂ ਨੇ ਔਰਤਾਂ ਨੂੰ ਸਮਝਣ ਦਾ ਦਾਅਵਾ ਕੀਤਾ ਉਹਨਾਂ ਔਰਤਾਂ ਨੇ ਮਰਦਾਂ ਦੇ ਸੰਬੰਧ ਦੇ ਵਿੱਚ ਕਦੇ ਕੋਈ ਬਿਆਨ ਆਪਣੀ ਅਕਲ ਦੇ ਨਾਲ ਨਹੀਂ ਬਣਾਇਆ। ਮਰਦਾਂ ਨੇ ਕਿਹਾ, ਮਰਦ ਜ਼ਾਲਮ ਹੁੰਦਾ, ਉਹ ਚੁੱਪ ਚਾਪ ਜ਼ੁਲਮ ਸਹਿਣ ਲੱਗੀਆਂ। ਮਰਦਾਂ ਨੇ ਆਖਿਆ, ਔਰਤ ਡਰਪੋਕ ਹੁੰਦੀ ਹੈ, ਉਹ ਚੂਹੀਆਂ ਤੋਂ ਵੀ ਡਰਨ ਲੱਗੀਆਂ। ਫਿਰ ਫੁਰਮਾਇਆ, ਵਕਤ ਪਵੇ ਤਾਂ ਔਰਤ ਜਾਨ ਤੇ ਖੇਡ ਜਾਂਦੀ ਹੈ। ਬਸ ਝੱਟ ਹੀ ਜਾਨ ਤੇ ਖੇਡ ਗਈਆਂ। ਮਾਂ ਦੀ ਮਮਤਾ ਦਾ ਸਾਰੀ ਦੁਨੀਆਂ ਢੋਲ ਪਿੱਟਦੀ ਹੈ। ਬਾਪ ਦੀ ਬਾਪਤਾ ਦਾ ਰੋਣਾ ਕੋਈ ਨਹੀਂ ਰੋਂਦਾ। ਔਰਤ ਦੀ ਇੱਜ਼ਤ ਲੁੱਟ ਸਕਦੀ ਹੈ, ਮਰਦ ਦੀ ਨਹੀਂ ਲੁੱਟੀਦੀ। ਸ਼ਾਇਦ ਮਰਦ ਦੀ ਇੱਜ਼ਤ ਹੁੰਦੀ ਹੀ ਨਹੀਂ ਜਿਹੜੀ ਕਿ ਲੁੱਟੀ ਖਸੁੱਟੀ ਜਾ ਸਕੇ। ਔਰਤ ਦੇ, ਮਾਫੀ ਚਾਹੁੰਦਾ ਜੋ ਸ਼ਬਦ ਨੇ, ਹਰਾਮੀ ਹਲਾਲ ਬੱਚਾ ਹੁੰਦਾ ਹੈ ਤੇ ਮਰਦ ਦੇ ਕੁਝ ਵੀ ਨਹੀਂ ਹੁੰਦਾ। ਸਦੀਆਂ ਤੋਂ ਔਰਤਾਂ ਦੇ ਸਿਰ ਅਜਿਹੇ ਊਟ ਪੁਟਾਂਗ ਦੋਸ਼ ਥੱਪ ਕੇ ਚਿੰਤਕ ਇਸ ਨੂੰ ਬੁਖਲਾਉਣ ਦੀ ਕੋਸ਼ਿਸ਼ ਕਰਦੇ ਆਏ ਨੇ। ਜਾਂ ਤਾਂ ਉਹ ਇਸ ਨੂੰ ਅਸਮਾਨ ਦੇ ਉੱਤੇ ਚੜਾ ਦਿੰਦੇ ਨੇ ਤੇ ਜਾਂ ਚਿੱਕੜ ਦੇ ਵਿੱਚ ਪਟਕ ਦਿੰਦੇ ਨੇ, ਪਰ ਬਰਾਬਰ ਖੜਾ ਕਰਦਿਆਂ ਉਹਨਾਂ ਦਾ ਦਮ ਨਿਕਲਣ ਲੱਗ ਜਾਂਦਾ ਹੈ। ਇਸ ਨੂੰ ਦੈਵੀ ਤੇ ਅਸਮਾਨੀ ਮਖਲੂਕ ਬਣਾ ਦੇਣਗੇ, ਪਰ ਦੋਸਤ ਤੇ ਸਾਥੀ ਕਹਿੰਦਿਆਂ ਸ਼ਰਮਾਉਂਦੇ ਨੇ। ਸਮਝ ਦੇ ਵਿੱਚ ਨਹੀਂ ਆਉਂਦਾ ਕਿ ਇਹ ਘਟੀਆ ਪਾਉਂਦਾ ਅਹਿਸਾਸ ਹੈ ਜਾਂ ਗਲਤ ਫਹਿਮੀ। ਆਖਰ ਇਹਨਾਂ ਨੂੰ ਜਿਹੜਾ ਔਰਤ ਦੀ ਬਰਾਬਰੀ ਤੋਂ ਕਿਉਂ ਡਰ ਲੱਗਦਾ? ਉਹ ਵੀ ਤਾਂ ਇਨਸਾਨ ਹੁੰਦੀਆਂ ਨੇ, ਉਸ ਨੂੰ ਬਰਾਬਰ ਬਿਠਾਉਂਦਿਆਂ ਕਿਉਂ ਘਬਰਾਹਟ ਹੁੰਦੀ ਹੈ? ਕਿ ਮਰਦ ਇੱਕ ਪਲ ਦੇ ਲਈ ਇਹ ਨਹੀਂ ਭੁੱਲ ਸਕਦਾ ਕਿ ਬਰਾਬਰੀ ਦੇ ਲਾਜ਼ਮੀ ਅਰਥ ਘਟੀਆਪਨ ਦੇ ਨਹੀਂ ਨੇ। ਸਭ ਜਾਣਦੇ ਨੇ ਕਿ ਔਰਤ ਮਾਂ, ਧੀ, ਪਤਨੀ ਤੇ ਭੈਣ ਹੀ ਬਣ ਸਕਦੀ ਹੈ, ਪਿਤਾ, ਪੁੱਤਰ, ਪਤੀ ਤੇ ਭਰਾ ਨਹੀਂ ਬਣ ਸਕਦੀ। ਫਿਰ ਕਿਉਂ ਬਾਰ ਬਾਰ ਕਹਿੰਦੇ ਨੇ ਕਿ ਉਹ ਇਸੇ ਲਈ ਪੈਦਾ ਹੋਈ ਹੈ ਕਿ ਔਰਤ ਨੂੰ ਇੰਨਾ ਵੀ ਪਤਾ ਨਹੀਂ ਕਿ ਔਰਤ ਹੈ ਜਿਹੜਾ ਕਿ ਉਸਨੂੰ ਲਗਾਤਾਰ ਦੱਸਿਆ ਜਾ ਰਿਹਾ ਕਿ ਭਾਈ ਤੂੰ ਔਰਤ ਹੈ। ਕਦੇ ਮਰਦ ਨੂੰ ਦੱਸਿਆ ਵੀ ਤੂੰ ਮਰਦ ਹੈ, ਉਹਨੂੰ ਬਾਰ ਬਾਰ ਚਿਤਰਾਇਆ ਜਾਂਦਾ, ਦੱਸਿਆ ਜਾਂਦਾ ਉਹਨੂੰ, ਉਹਦੇ ਨਾਲ ਮਤਲਬ ਕਿ ਉਹਨੂੰ ਸਵਾਲ ਖੜਾ ਕੀਤਾ ਜਾਂਦਾ ਕਿ ਤੂੰ ਔਰਤ ਹੈ ਭਾਈ, ਚੇਤਾ ਰੱਖ। ਜਾਂ ਸ਼ਾਇਦ ਮਰਦ ਜਾਣਦੇ ਨੇ ਕਿ ਮਾਂ ਅਤੇ ਪਤਨੀ ਬਣਨਾ ਲੋਹੇ ਦੇ ਚਣੇ ਚਬਾਉਣਾ ਹੈ। ਇਸ ਦੇ ਲਈ ਔਰਤ ਦੇ ਦਿਮਾਗ ਦੇ ਵਿੱਚ ਠੋਕੀ ਜਾਂਦੇ ਹੈ ਕਿ ਉਹ ਬਣੀ ਹੀ ਜਿਹੜਾ ਇਸੇ ਕਾਰਜ ਦੇ ਲਈ ਹੈ, ਇਹ ਤਾਂ ਮਰਦਾਂ ਦਾ ਕੰਮ ਥੋੜੀ ਹੁੰਦਾ, ਇਹ ਔਰਤ ਦਾ ਕੰਮ ਹੈ। ਉਸਨੂੰ ਇਸ ਤੇ ਫਖਰ ਕਰਨਾ ਚਾਹੀਦਾ ਹੈ। ਇਹ ਜਿਹੜਾ ਮਜ਼ੇ ਦੀ ਪਦਵੀ ਹੈ, ਇਹਨੂੰ ਇਹਨਾਂ ਨੂੰ ਕੋਈ ਸਮਝਾਏ ਭਾਈ ਕਿ ਕਿਸ ਕਮਬਖਤ ਔਰਤ ਨੇ ਕਦੇ ਇਸ ਤੋਂ ਇਨਕਾਰ ਕੀਤਾ ਕਿ ਮੈਂ ਔਰਤ ਨਹੀਂ ਹਾਂ। ਕੌਣ ਕਹਿ ਰਿਹਾ ਕਿ ਮਰਦਾਂ ਨੂੰ ਕਿ ਆਓ ਸਾਹਿਬ ਤੁਸੀਂ ਨਿਆਣੇ ਪੈਦਾ ਕਰੋ ਤੇ ਉਹਨਾਂ ਨੂੰ ਦੁੱਧ ਪਿਲਾਓ, ਫਿਰ ਭਲਾ ਬਾਰ ਬਾਰ ਇੰਜ ਜਤਾਉਣ ਦੀ ਜ਼ਰੂਰਤ ਕਾਹਦੇ ਲਈ ਪੈ ਜਾ ਰਹੀ ਹੈ। ਔਰਤ ਵਿਧਵਾ ਹੋ ਜਾਂਦੀ ਹੈ ਤਾਂ ਇਸ ਦੀਆਂ ਚੂੜੀਆਂ ਭੰਨ ਦਿੰਦੇ ਨੇ, ਮਰਦ ਦੀ ਘੜੀ ਭੰਨੀ ਕਦੇ? ਐਨਕ ਜਾਂ ਹੁੱਕਾ ਭੰਨਣ ਦਾ ਕਦੇ ਕਿਸੇ ਨੂੰ ਖਿਆਲ ਨਹੀਂ ਆਇਆ? ਵਿਧਵਾ ਪਹਿਰਾਵੇ ਦੇ ਵਿੱਚ ਵੀ ਤਬਦੀਲੀ ਕਰਨ ਦੇ ਲਈ ਮਜਬੂਰ ਹੁੰਦੀ ਹੈ। ਰੰਗਿਆ ਦੁਪੱਟਾ ਲੈ ਲਵੇ ਜਾਂ ਹੱਥਾਂ ਦੇ ਵਿੱਚ ਚੂੜੀਆਂ ਪਾ ਲਵੇ ਤਾਂ ਲੋਕਾਂ ਦੇ ਕਲੇਜੇ ਪਾਟ ਜਾਣ। ਮਰਦ ਉਹੀ ਸੂਟ ਬੂਟ, ਅਚਕਨ, ਅੰਗਰਖਾ ਪਾਈ ਘੁੰਮਦਾ ਹੈ, ਕਿਹੋ ਜਿਹੀ ਬੇਰਹਿਮੀ ਹੈ, ਵਿਖਾਵੇ ਦੇ ਲਈ ਵੀ ਸੋਗ ਨਹੀਂ ਮਨਾਉਂਦਾ। ਹਾਲਾਂਕਿ ਔਰਤਾਂ ਨੂੰ ਜਿਵੇਂ ਪਤੀ ਦਾ ਦੁੱਖ ਹੁੰਦਾ ਨਾ, ਬਹੁਤ ਸਾਰੀਆਂ ਔਰਤਾਂ ਤੇ ਮਰਦਾਂ ਨੂੰ ਨਹੀਂ ਹੁੰਦਾ, ਪਰ ਇਸਤਰੀਆਂ ਨੂੰ ਢੋਂਗ ਰਚਾਉਣਾ ਪੈਂਦਾ ਹੈ, ਰਚਦੀਆਂ ਨੇ। ਇੱਕ ਸਾਹਿਬ ਫਰਮਾਉਂਦੇ ਨੇ ਕਿ ਔਰਤ ਦੀ ਸ਼ਾਨ ਹੀ ਇਹੀ ਹੈ ਕਿ ਦੁਨੀਆਂ ਇਸ ਤੋਂ ਨਾ ਵਾਕਫ ਹੀ ਰਹੇ। ਪਤੀ ਦੀ ਮੁਹੱਬਤ ਇਸਦਾ ਬਹੁ ਮੁੱਲਾ ਖਜ਼ਾਨਾ ਹੁੰਦਾ ਹੈ ਤੇ ਇਸਦਾ ਛੋਟਾ ਜਿਹਾ ਪਰਿਵਾਰ ਇਸਦਾ ਸੰਸਾਰ। ਕਿਉਂ ਸਾਹਿਬ, ਜੇਕਰ ਕਿਸੇ ਔਰਤ ਦੀ ਸ਼ੋਹਰਤ ਹੁੰਦੀ ਹੈ ਤਾਂ ਤੁਹਾਡੇ ਹਿੱਸੇ ਦੀ ਇੱਜ਼ਤ ਤਾਂ ਨਹੀਂ ਖੋਹਦੀ? ਅੱਲਾ ਦੀ ਦੇਣ ਹੈ, ਅੱਲਾ ਦੀ। ਇਸ ਦੇ ਵਿੱਚ ਤੁਹਾਨੂੰ ਕਿਉਂ ਤਕਲੀਫ ਹੁੰਦੀ ਹੈ? ਕਿਹੋ ਜਿਹਾ ਕਮੀਨਾ ਪਣ ਹੈ, ਇਸਤਰੀ ਹੋਵੇ ਜਾਂ ਮਰਦ? ਜੇਕਰ ਦੁਨੀਆਂ ਦੇ ਵਿੱਚ ਕੁਝ ਕਰ ਜਾਵੇ ਤਾਂ ਕਿਸੇ ਦੀ ਸ਼ਾਨ ਨੂੰ ਕਿਵੇਂ ਬੱਟਾ ਲੱਗ ਜਾਵੇਗਾ? ਮਰਦ ਦੀ ਸ਼ੋਹਰਤ ਦੇ ਨਾਲ ਜੇਕਰ ਮਰਦ ਦੀ ਇੱਜ਼ਤ ਨਹੀਂ ਘਟਦੀ ਤਾਂ ਔਰਤ ਦੀ ਸ਼ੋਹਰਤ ਦੇ ਨਾਲ ਕਿਉਂ ਇਸਦੀ ਵਡਿਆਈ ਨੂੰ ਘੁਣ ਲੱਗ ਜਾਵੇਗਾ? ਪਤਨੀ ਜਹਲ ਉਜੱਡ ਹੋਵੇ ਤਾਂ ਕੋਈ ਦੁਸ਼ਵਾਰੀ ਨਹੀਂ, ਪਤੀ ਪਤਨੀ ਤੋਂ ਘੱਟ ਪੜ੍ਹਿਆ ਲਿਖਿਆ ਹੋਵੇ ਤਾਂ ਬਸ ਹਨੇਰ ਹੀ ਆ ਜਾਏਗਾ। ਕਿਉਂ ਜੋ ਕਿਸੇ ਵੱਡੇ ਦੇ ਆਖੇ ਨੂੰ ਸੱਟ ਲੱਗ ਜਾਂਦੀ ਹੈ। ਡਾਕਟਰ ਨਾਇਡੋ ਨੂੰ ਜਦੋਂ ਮਿਸਿਜ਼ ਸਰੋਜਨੀ ਨਾਇਡੋ ਦੇ ਪਤੀ ਆਖਿਆ ਜਾਂਦਾ ਸੀ ਨਾ ਤਾਂ ਬਹੁਤ ਸ਼ਰਮਿੰਦਾ ਹੋ ਜਾਂਦੇ ਸਨ। ਦੁਨੀਆਂ ਦੇ ਵਿੱਚ ਕਰੋੜਾਂ ਇਸਤਰੀਆਂ ਆਪਣੇ ਪਤੀਆਂ ਦੀਆਂ ਪਤਨੀਆਂ ਬਣ ਕੇ ਮਜ਼ੇ ਦੇ ਨਾਲ ਰਹਿੰਦੀਆਂ ਨੇ। ਹੁਣ ਦੇਖੋ ਪਿੰਡਾਂ ਦੇ ਵਿੱਚ ਸਰਪੰਚ ਸਰਪੰਚਣੀ ਹੈ ਤਾਂ ਸਰਪੰਚ ਆਪਣੇ ਮੱਲੋ ਮੱਲੀ ਲੱਗ ਜਾਂਦਾ, ਸਰਪੰਚ ਬਣ ਜਾਂਦਾ, ਹਾਲੇ ਕਿ ਉਹ ਅਹੁਦੇ ਤੇ ਨਹੀਂ ਗਾ। ਤੇ ਜੇ ਹੁਣ ਮਤਲਬ ਕਿ ਸਰਪੰਚ ਹੈ, ਕਦੇ ਉਸਦੀ ਘਰ ਵਾਲੀ ਨੂੰ ਕਦੇ ਕਿਸੇ ਨੇ ਸਰਪੰਚ ਨਹੀਂ ਕਿਹਾ, ਇਹਨਾਂ ਨੂੰ ਜਿਹੜਾ ਘਟੀਆਪਨ ਦਾ ਅਹਿਸਾਸ ਨਹੀਂ ਹੁੰਦਾ। ਮਰਦ ਦੇ ਕੰਨ ਦੇ ਵਿੱਚ ਪੈਦਾ ਹੁੰਦਿਆਂ ਹੀ ਫੂਕ ਮਾਰ ਦਿੱਤੀ ਜਾਂਦੀ ਹੈ ਕਿ ਉਹ ਸਰਵ ਉੱਤਮ ਹੈ, ਸਭ ਤੋਂ ਉੱਪਰ, ਤੇ ਉਸਦਾ ਭੋਲਾਪਨ ਵੇਖੋ ਕਿ ਉਹ ਸੱਚਮੁੱਚ ਹੀ ਯਕੀਨ ਕਰ ਲੈਂਦਾ ਹੈ ਕਿ ਸੱਚੀ ਭਾਈ ਮੇਰੇ ਤੋਂ ਤਾਂ ਸਾਰੇ ਥੱਲੇ ਹੀ ਨੇ, ਕਿ ਉਹ ਸੰਸਾਰ ਦੀ ਲਾਇਕ ਤੋਂ ਲਾਇਕ ਔਰਤ ਦੇ ਨਾਲ ਵੀ ਉੱਚਾ ਹੈ, ਸਿਰਫ ਇਸ ਦੇ ਲਈ ਕਿ ਉਹ ਮਰਦ ਹੈ। ਫਿਰ ਜਦੋਂ ਇਸ ਨੂੰ ਆਪਣੇ ਤੋਂ ਵੱਧ ਪੜ੍ਹੀ ਲਿਖੀ ਤੇ ਅਕਲਮੰਦ ਇਸਤਰੀ ਮਿਲਦੀ ਹੈ ਤਾਂ ਉਸਨੂੰ ਨਫ਼ਰਤ ਕਰਦਾ ਹੈ, ਕਿਉਂਕਿ ਉਹ ਸਵਾਲ ਜਵਾਬ ਕਰਦੀ ਅੱਗੇ, ਕਿਉਂਕਿ ਉਸ ਇਸ ਵੇਲੇ ਆਪਣੇ ਆਪ ਨੂੰ ਧੋਖਾ ਨਹੀਂ ਦੇ ਸਕਦਾ ਕਿ ਮੇਰਾ ਰਸੋਈਆ ਕੇਵਲ ਇਸਦੇ ਲਈ ਮੈਡਮ ਕਿਊਰੀ ਤੋਂ ਉੱਤਮ ਹੋ ਸਕਦਾ ਹੈ ਕਿ ਉਹ ਮਰਦ ਦੀ ਨਸਲ ਤੋਂ ਹੈ ਜਿਸ ਨੂੰ ਆਮ ਤੌਰ ਦੇ ਉੱਤੇ ਔਰਤ ਤੋਂ ਉੱਤਮ ਸਮਝਿਆ ਗਿਆ। ਪਰ ਜੇਕਰ ਯਕੀਨ ਨਾ ਆਵੇ ਨਾ ਤਾਂ ਆਪਣੇ ਰਸੋਈਏ ਜਾਂ ਧੋਬੀ ਨੂੰ ਪੁੱਛ ਲੈਣਾ, ਇਹੀ ਕਹੇਗਾ ਕਿ ਔਰਤ ਕਦੇ ਵੀ ਮਰਦ ਦੀ ਬਰਾਬਰੀ ਨਹੀਂ ਕਰ ਸਕਦੀ। ਇੱਕ ਹੋਰ ਸਾਹਿਬ ਫਰਮਾਉਂਦੇ ਨੇ, ਜੇਕਰ ਇਸਤਰੀ ਦੇ ਦਿਲ ਨੂੰ ਚੀਰਿਆ ਜਾਵੇ ਨਾ, ਚੀਰ ਕੇ ਦੇਖਿਆ ਜਾਵੇ ਤਾਂ ਇਸ ਦੇ ਵਿੱਚ ਸਬਰ, ਸਬੂਰੀ, ਬਰਦਾਸ਼ਤ, ਲੁਕਵੀਆਂ ਕੁਰਬਾਨੀਆਂ ਕਰਨ ਦਾ ਮਾਦਾ ਤੇ ਹੋਰ ਨਜ਼ਰ ਨਾ ਆਉਣ ਵਾਲੀਆਂ ਖੂਬੀਆਂ ਤੋਂ ਬਿਨਾਂ ਹੋਰ ਕੁਝ ਨਹੀਂ ਹੋਵੇਗਾ। ਬਈ ਹੱਦ ਹੈ। ਮੈਂ ਇੱਕ ਮਰਦ ਡਾਕਟਰ ਨੂੰ ਪੁੱਛਿਆ ਤਾਂ ਉਹ ਕਹਿੰਦੇ ਨੇ ਸਭ ਬਕਵਾਸ ਹੈ, ਔਰਤ ਤੇ ਮਰਦ ਦੇ ਦਿਲ ਦੀ ਸ਼ਕਲ ਬਿਲਕੁਲ ਇੱਕੋ ਜਿਹੀ ਹੁੰਦੀ ਹੈ, ਇਸ ਦੇ ਵਿੱਚੋਂ ਕੋਈ ਅਵਾ ਤਵਾ ਚੀਜ਼ਾਂ ਨਹੀਂ ਨਿਕਲਦੀਆਂ। ਲਓ ਸੁਣੋ ਭਾਈ, ਉਹੀ ਡਾਕਟਰ ਸਾਹਿਬ ਕਹਿੰਦੇ ਨੇ ਔਰਤ ਮਰਦ ਦੇ ਨਾਲੋਂ ਜ਼ਿਆਦਾ ਸਿਆਣੀ ਨਹੀਂ ਹੁੰਦੀ, ਇਹ ਤਾਂ ਤਰਬੀਅਤ ਉੱਤੇ ਆਧਾਰਿਤ ਹੈ। ਵਿਦਿਆ ਤੇ ਸਿਖਲਾਈ ਮਰਦ ਅਤੇ ਔਰਤ ਦੋਹਾਂ ਉੱਤੇ ਇੱਕੋ ਜਿਹਾ ਅਸਰ ਕਰਦੀ ਹੈ। ਇੱਕ ਹੋਰ ਸਾਹਿਬ ਫਰਮਾਉਂਦੇ ਨੇ, ਜਦੋਂ ਬੱਚਾ ਪਹਿਲੀ ਵਾਰ ਮਾਂ ਦੀ ਛਾਤੀ ਤੋਂ ਦੁੱਧ ਪੀਂਦਾ ਤਾਂ ਉਹ ਆਨੰਦ ਦੇ ਨਾਲ ਲਾਲ ਹੋ ਕੇ ਕੰਬਣ ਲੱਗਦੀ ਹੈ। ਇਸਤਰੀਆਂ ਨੇ ਝੱਟ ਹੀ ਤਾੜ ਲਿਆ ਹੋਵੇਗਾ ਕਿ ਫਰਮਾਉਣ ਵਾਲਾ ਸਾਹਿਬ ਮਰਦ ਹੈ ਭਾਈ। ਜਿੱਦਾਂ ਮੇਰੇ ਵਾਲੀ ਕਹਿ ਦਿੰਦੀ ਹੈ, ਜਦੋਂ ਕੋਈ ਧਰਮ ਦੀ ਗੱਲ ਕਰ ਲਓ ਵੀ ਆਹ ਚੀਜ਼ ਲਿਖੀ ਹੈ, ਉਹ ਕਹਿੰਦੀ ਹੈ ਕਿ ਭਾਈ ਇਹ ਮਰਦ ਨਹੀਂ ਕਿਸੇ ਨੇ ਲਿਖਿਆ ਹੋਣਾ ਹੈ ਜਿਹੜੀ ਸਾਡੇ ਖਿਲਾਫ਼ ਗੱਲ ਲਿਖੀ ਹੋਈ ਹੈ। ਉਸਨੇ ਜੋ ਕੁਝ ਲਿਖਿਆ ਕੇਵਲ ਸੁਣਿਆ ਸੁਣਾਇਆ ਹੀ ਹੋਇਆ। ਪੂਰੇ ਯਕੀਨ ਦੇ ਨਾਲ ਆਖਿਆ ਜਾ ਸਕਦਾ ਹੈ ਕਿ ਉਸਨੇ ਖੁਦ ਕਦੇ ਵੀ ਕਿਸੇ ਬੱਚੇ ਨੂੰ ਆਪਣੀ ਛਾਤੀ ਤੋਂ ਦੁੱਧ ਨਹੀਂ ਪਿਲਾਇਆ। ਉਹ ਨਹੀਂ ਜਾਣਦਾ ਕਿ ਬੱਚਾ ਜਦੋਂ ਪਹਿਲੀ ਵਾਰ ਦੁੱਧ ਪੀਂਦਾ ਤਾਂ ਮਾਂ ਨੂੰ ਕਿੰਨੀ ਤਕਲੀਫ਼ ਹੁੰਦੀ ਹੈ। ਮਾਂ ਜਿਹੜੀ ਲਾਲ ਹੋ ਕੇ ਕੰਬ ਰਹੀ ਹੋਵੇਗੀ ਨਾ, ਬਿਲਕੁਲ ਵੀ ਪਿਆਰ ਜਾਂ ਰਾਹਤ ਕਾਰਨ ਨਹੀਂ ਕੰਬ ਰਹੀ ਹੁੰਦੀ, ਦਰਦ ਦੇ ਕਾਰਨ ਰੰਗ ਬਦਲ ਗਿਆ ਹੋਵੇਗਾ। ਇਹ ਮੈਂ ਇਸ ਦੇ ਲਈ ਕਹਿ ਰਹੀ ਹਾਂ ਕਿ ਮਰਦ ਖਾ ਮਖਾ ਉਲਟੇ ਸਿੱਧੇ ਬਿਆਨ ਠੋਕਦੇ ਰਹਿੰਦੇ ਆ, ਇੰਨਾ ਵੀ ਨਹੀਂ ਸੋਚਦੇ ਕਿ ਹੁਣ ਔਰਤ ਵੀ ਉਹਨਾਂ ਦੇ ਆਖੇ ਅਨੁਸਾਰ ਹੀ ਕੇਵਲ ਔਰਤਾਂ ਨਹੀਂ ਰਹੀਆਂ, ਬਹੁਤ ਸਾਰੀ ਜਾਣਕਾਰੀ ਹਾਸਲ ਜਿਹੜੀ ਕਰਨ ਲੱਗ ਪਈਆਂ ਨੇ। ਹੁਣ ਅਜਿਹੇ ਕਿਸੇ ਪਿੱਟੇ ਵਾਕਾਂ ਦੇ ਨਾਲ ਧੋਖੇ ਦੇ ਵਿੱਚ ਨਹੀਂ ਆਉਣਗੀਆਂ ਤੁਹਾਡੇ। ਸਿੱਧੀ ਸਾਦੀ ਅਕਲ ਦੀ ਗੱਲ ਕਰੋ, ਔਰਤ ਨੂੰ ਔਰਤਾਂ ਦੇ ਨਾਲੋਂ ਜ਼ਿਆਦਾ ਸਮਝਣ ਦਾ ਦਾਵਾ ਨਾ ਕਰੋ ਤਾਂ ਠੀਕ ਰਹੇਗਾ। ਮੁਫ਼ਤ ਦੇ ਵਿੱਚ ਤੁਹਾਡਾ ਪੋਲ ਖੁੱਲ੍ਹ ਜਾਵੇਗਾ। ਵੱਡੇ ਤੇ ਛੋਟੇ ਦੇ ਝਗੜੇ ਦੇ ਵਿੱਚ ਪੈ ਕੇ ਸਮਾਂ ਬਰਬਾਦ ਕਰਨ ਦੀ ਵਿਹਲ ਤੁਹਾਨੂੰ ਕਿੱਥੋਂ ਮਿਲ ਗਈ? ਰੰਗ, ਨਸਲ ਤੇ ਇਸਤਰੀ ਮਰਦ ਦਾ ਭਿੰਨ ਭੇਦ ਬੜੀ ਤੇਜ਼ੀ ਦੇ ਨਾਲ ਮਿਟ ਰਿਹਾ ਹੈ। ਸਨਅਤ ਅਤੇ ਵਿੱਦਿਆ ਦੇ ਖੇਤਰ ਦੇ ਵਿੱਚ ਸੰਸਾਰ ਬੜੀ ਤੇਜ਼ੀ ਦੇ ਨਾਲ ਵੱਧ ਰਿਹਾ ਹੈ। ਹੁਣ ਕੰਮ ਕਰਨ ਵਾਲਿਆਂ ਦੀ ਮੰਗ ਵੱਧ ਰਹੀ ਹੈ। ਹਰ ਖੇਤਰ ਦੇ ਵਿੱਚ ਔਰਤ ਨੂੰ ਮਰਦ ਦਾ ਹੱਥ ਵਟਾਉਣਾ ਪੈ ਰਿਹਾ ਹੈ। ਪੱਛਮੀ ਇਸਤਰੀਆਂ ਹਜ਼ਾਰਾਂ ਕਿਸਮ ਦੀਆਂ ਘਰੇਲੂ ਮਸ਼ੀਨਾਂ ਦੇ ਹੁੰਦਿਆਂ ਸੁਣਦਿਆਂ ਰੋਜ਼ੀ ਕਮਾਉਣ ਦੇ ਲਈ ਮਜਬੂਰ ਨੇ। ਇਸ ਦੇ ਲਈ ਖਾਨਾਦਾਰੀ ਦੇ ਕੰਮਾਂ ਦੇ ਵਿੱਚ ਤੇ ਬੱਚਿਆਂ ਦੇ ਪਾਲਣ ਪੋਸ਼ਣ ਦੇ ਕਰਨ ਦੇ ਵਿੱਚ ਮਰਦਾਂ ਨੂੰ ਬਰਾਬਰ ਸਹਾਇਤਾ ਕਰਨੀ ਪੈਂਦੀ ਹੈ, ਕਿਉਂਕਿ ਦੋਵੇਂ ਕੰਮ ਦੇ ਉੱਤੇ ਜਾਂਦੇ ਨੇ। ਜੇ ਰਾਤ ਨੂੰ ਬੰਦੇ ਨੇ ਕੰਮ ਤੇ ਜਾਣਾ ਜਾਂ ਦਿਨ ਨੂੰ ਜਾਣਾ ਤੇ ਰਾਤ ਨੂੰ ਉਹ ਮਤਲਬ ਕਿ ਰਾਤਾਂ ਕੱਟਦੀ ਹੈ ਜਾ ਕੇ, ਤੇ ਜੇ ਹੁਣ ਔਰਤ ਨੇ ਕੰਮ ਦੇ ਉੱਤੇ ਜਾਣਾ ਬੰਦੇ ਨੂੰ ਛੁੱਟੀ ਹੈ ਤਾਂ ਫਿਰ ਬੰਦਾ ਰਾਤ ਨੂੰ ਰਾਤ ਕੱਟਦਾ ਹੈ ਬੱਚੇ ਦੇ ਨਾਲ। ਬਰਾਬਰ ਤਾਂ ਇੱਥੇ ਹੈ। ਜੇਕਰ ਪਤਨੀ ਰਕਾਬੀਆਂ ਧੋਂਦੀ ਹੈ ਤਾਂ ਪਤੀ ਝਾੜੂ ਦਿੰਦਾ ਹੈ, ਪਤਨੀ ਬਿਸਤਰਾ ਲਗਾਉਂਦੀ ਹੈ ਤਾਂ ਪਤੀ ਬੱਚੇ ਨੂੰ ਦੁੱਧ ਦੀ ਬੋਤਲ ਤਿਆਰ ਕਰਕੇ ਪਿਲਾਉਂਦਾ ਹੈ, ਦੋਵੇਂ ਮਿਲ ਕੇ ਨਾਸ਼ਤਾ ਤੇ ਭੋਜਨ ਬਣਾਉਂਦੇ ਨੇ, ਬੱਚਿਆਂ ਨਾਲ ਖੇਡਦੇ ਨੇ, ਬੱਚਿਆਂ ਨੂੰ ਤਿਆਰ ਕਰਦੇ ਨੇ, ਫਿਰ ਆਪੂ ਕੰਮਾਂ ਦੇ ਉੱਤੇ ਜਾਂਦੇ ਨੇ, ਫਿਰ ਕੰਮਾਂ ਤੋਂ ਬਾਅਦ ਬੱਚਿਆਂ ਨੂੰ ਉੱਥੋਂ ਲੈਂਦੇ ਨੇ, ਘਰ ਲਿਆਉਂਦੇ ਨੇ, ਗੱਲਾਂ ਕਰਦੇ ਨੇ, ਫਿਰ ਉਹਨਾਂ ਨੂੰ ਖਾਣਾ ਖਿਲਾਉਂਦੇ ਨੇ ਬਣਾ ਕੇ। ਇਸ ਤਰ੍ਹਾਂ ਜ਼ਿੰਦਗੀ ਇੱਥੇ ਚੱਲਦੀ ਹੈ। ਜਿਹੜੀ ਇਸਤਰੀ ਕੰਮ ਦੇ ਉੱਤੇ ਨਹੀਂ ਜਾਂਦੀ ਉਹ ਵਿਹਲੀ ਬੈਠ ਕੇ ਗੱਪਾਂ ਨਹੀਂ ਮਾਰਦੀ, ਧੁਲਾਈ ਕਰਦੀ ਹੈ, ਕੱਪੜੇ ਇਸਤਰੀ ਕਰਦੀ ਹੈ, ਘਰ ਦੇ ਲਈ ਸੌਦਾ ਖਰੀਦ ਲਿਆਉਂਦੀ ਹੈ, ਸਮਾਂ ਬਚ ਜਾਂਦਾ ਹੈ ਤਾਂ ਇਸ ਦੇ ਲਈ ਪਾਰਟ ਟਾਈਮ ਜਿਹੜੀ ਹੈ ਜੌਬ ਵੀ ਕਰਦੀ ਹੈ। ਇਸ ਦੇ ਬਾਵਜੂਦ ਇਹ ਹਾਲ ਹੈ ਕਿ ਮੁਸ਼ਕਲ ਦੇ ਨਾਲ ਪੂਰੀ ਪੈਂਦੀ ਹੈ। ਪਰ ਸਾਡੇ ਵਾਲਾ ਜਿਹੜਾ ਮੇਰੇ ਵਰਗਾ ਆ ਕੇ ਕਹਿੰਦਾ ਉਹ ਥੱਕਿਆ ਹੋਇਆ ਬੜਾ ਅੱਜ ਕੰਮ ਕੀਤਾ, ਅੱਜ ਤਾਂ ਬੱਸ ਹੋ ਗਈ, ਬਸ ਸੋਫੇ ਤੇ ਜਾ ਕੇ ਡਿੱਗ ਜਾਂਦਾ ਹੈ। ਆ ਦਿਓ ਰੋਟੀ, ਆ ਦਿਓ ਪਾਣੀ, ਆਹ ਲਿਆਈ, ਉਹ ਲਿਆਈ, ਜਿਉਂ ਹੁਕਮ ਚਾੜਦਾ ਹੈ, ਜਿੱਦਾਂ ਉਹ ਤਾਂ ਸਵੇਰ ਦੀ ਵਿਹਲੀ ਬੈਠੀ ਹੈ ਵੀ ਭਾਈ, ਉਹ ਤਾਂ ਸਵੇਰ ਦੀ ਲੱਗੀ ਹੋਈ ਹੈ, ਕੰਮ ਕਰਦੀ ਹੈ, ਕੱਪੜੇ, ਘਰ ਦੀ ਸਫਾਈ, ਨਿਆਣਿਆਂ ਨੂੰ ਸਾਂਭਣਾ, ਹੋਰ ਸਾਰਾ ਨਿੱਕੜ ਸੁੱਕੜ ਕੰਮ, ਤੇ ਉਹਦੇ ਉੱਤੇ ਰੋਬ ਪਾਉਣ ਦੇ ਲਈ ਕਦੇ ਅਸੀਂ ਫੀਲ ਨਹੀਂ ਕੀਤਾ। ਜਦੋਂ ਫੀਲ ਕਰਾਂਗੇ ਪਤਾ ਲੱਗੇਗਾ ਕਿ ਉਹ ਵੀ ਕੰਮ ਦੇ ਵਿੱਚ ਵਿਅਸਤ ਹੈ। ਪਰ ਸਾਡੇ ਇੱਥੋਂ ਭਾਰਤ ਦੇ ਮਰਦ ਜਿਹੜੇ ਨੇ ਨਾ, ਲੰਮੇ ਲੰਬੇ ਚੌੜੇ ਬਿਆਨਾਂ ਦੀ ਲਾਠੀ ਲੈ ਕੇ ਇਸਤਰੀਆਂ ਨੂੰ ਹੱਕ ਰਹੇ ਨੇ। ਚਾਹੇ ਜਿੰਨੀ ਮਰਜ਼ੀ ਤੰਗੀ ਤੁਰਸੀ ਹੋਵੇ, ਪਤਨੀ ਘਰ ਦੀ ਜ਼ਿੰਨਤ ਬਣੀ ਬੈਠੀ ਰਹੇ, ਪਰ ਚਰਖਾ ਹੋ ਜਾਣਗੇ ਪਰ ਨੱਕ ਸਲਾਮਤ ਰਹੇ। ਪਤਨੀ ਇਸਤਰੀ ਪੰਨ ਦਾ ਪਟਾਰਾ ਸੰਭਾਲੀ ਬੈਠੀ ਰਹੇ, ਭਾਵੇਂ ਬੱਚਿਆਂ ਨੂੰ ਫੀਸ ਨਾ ਲਿਆਉਣ ਦੇ ਉੱਤੇ ਸ਼ਰਮਿੰਦਾ ਹੋਣਾ ਪਵੇ, ਬਾਣੀਆਂ ਕਰਜ਼ ਮੰਗ ਮੰਗ ਕੇ ਭਾਵੇਂ ਪਤੀ ਦੀ ਬੋਲਤੀ ਬੰਦ ਕਰਾ ਦੇਵੇ, ਪਰ ਕਿਉਂਕਿ ਕੋਈ ਵੱਡੇ ਮੀਆਂ ਕਹਿ ਮਰੇ ਹਨ ਕਿ ਔਰਤ ਦੀ ਦੁਨੀਆ ਇਸਦਾ ਘਰ ਹੈ, ਚਾਰ ਦੀਵਾਰੀ, ਤਾਂ ਬਸ ਔਰਤਾਂ ਲਕੀਰ ਦਾ ਫਕੀਰ ਬਣ ਕੇ ਘਰ ਦਾ ਕਰਦੀਆਂ ਰਹਿਣਗੀਆਂ ਆਪਣੇ ਮਤਲਬ ਕਿ ਹਸਬੈਂਡ ਨੂੰ। ਸਭ ਤੋਂ ਵੱਧ ਵੱਡੇ ਵੱਡੇ ਕਥਨ ਔਰਤਾਂ ਦੀ ਪਵਿੱਤਰਤਾ ਤੇ ਨੇਕੀ ਦੇ ਬਾਰੇ ਕਹੇ ਗਏ ਨੇ। ਫਰਮਾਉਂਦੇ ਨੇ ਕਿ ਔਰਤ ਨੂੰ ਕੁਦਰਤ ਨੇ ਕੁਝ ਇਸ ਤਰ੍ਹਾਂ ਬਣਾਇਆ ਕਿ ਉਹ ਕੇਵਲ ਇੱਕ ਨੂੰ ਹੀ ਨਹੀਂ ਪਿਆਰ ਕਰਦੀ, ਉਸੇ ਉੱਤੇ ਕੁਰਬਾਨ ਵੀ ਹੋ ਜਾਂਦੀ ਹੈ, ਤੇ ਮਰਦ ਚਾਹੇ ਜਿੱਥੇ ਮਰਜ਼ੀ ਧੱਕਾ ਖਾਂਦਾ ਫਿਰੇ। ਤੇ ਮਰਦ ਦੀ ਖਸਲਤ ਦੇ ਵਿੱਚ ਅਨੇਕਤਾ ਹੈ, ਉਹ ਹਰ ਵੇਲੇ ਨਵੀਂ ਔਰਤ ਵੱਲ ਖਿੱਚਿਆ ਜਾਂਦਾ ਹੈ। ਕਿਉਂ ਸ਼੍ਰੀਮਾਨ ਜੀ, ਇਹ ਖਬਰ ਤੁਹਾਨੂੰ ਕਿਸਨੇ ਦਿੱਤੀ? ਔਰਤ ਦੀ ਖਸਲਤ ਵੀ ਆਪਣੇ ਮਤਲਬ ਦੇ ਅਨੁਸਾਰ ਢਾਲ ਲਈ ਗਈ ਤਾਂ ਜੋ ਤੁਸੀਂ ਤਸੱਲੀ ਦੇ ਨਾਲ ਖਸਲਤ ਦੇ ਸਿਰ ਦੋਸ਼ ਥੱਪ ਕੇ ਜਿਹੜਾ ਬਾਹਰ ਜੋ ਮਰਜ਼ੀ ਕਰਦੇ ਫਿਰੋ। ਪਤਨੀ ਦੇ ਪੈਰਾਂ ਦੇ ਵਿੱਚ ਇਸਦੀਆਂ ਬੇੜੀਆਂ ਪਾ ਦਿਓ ਕਿ ਉਹ ਕੁਦਰਤ ਦੇ ਵਿਰੁੱਧ ਗੱਲ ਕਰਕੇ ਗਵਾਂਢੀ ਦੇ ਨਾਲ ਦੀਦੇ ਨਾਲ ਲੜਾਉਣ ਲੱਗ ਪਵੇ ਕਿਤੇ। ਹੁਣ ਜਿੱਦਾਂ ਚਲੋ ਬੰਦੇ ਨੂੰ ਜੇ ਕੋਈ ਔਰਤ ਚੰਗੀ ਲੱਗਦੀ ਹੈ, ਇਸੇ ਤਰ੍ਹਾਂ ਔਰਤਾਂ ਨੂੰ ਵੀ ਕੋਈ ਮਰਦ ਵੀ ਚੰਗਾ ਲੱਗ ਸਕਦਾ ਹੈ। ਇਸ ਤਰ੍ਹਾਂ ਇਸਤਰੀ ਤਵ ਨਾ ਗਵਾ ਬੈਠੋ ਭਾਈ, ਹੋਰ ਤਾਂ ਹੋਰ ਕੁਦਰਤ ਨੂੰ ਵੀ ਮਰਦ ਇਸ ਸਾਜਿਸ਼ ਦੇ ਵਿੱਚ ਘਸੀਟ ਲਿਆਵੇ। ਹਾਲਾਂਕਿ ਇਹ ਹਥਿਆਰ ਕਦੇ ਵੀ ਕਾਰਗਰ ਸਾਬਤ ਨਹੀਂ ਹੋਇਆ। ਔਰਤ ਨੇ ਅੱਖਾਂ ਲੜਾਉਣੀਆਂ ਚਾਹੀਆਂ ਤਾਂ ਮਰਦਾਂ ਨੂੰ ਪਤਾ ਵੀ ਨਾ ਚੱਲਿਆ। ਉਹ ਇਹੀ ਸਮਝਦੇ ਰਹੇ ਕਿ ਔਰਤਾਂ ਨੇਕ ਅਤੇ ਪਵਿੱਤਰ ਨੇ, ਇਹ ਇਹਨਾਂ ਦੀ ਖਸਲਤ ਹੈ। ਫਿਰ ਕੀ ਡਰ ਹੈ? ਪਰ ਕੋਈ ਇਹਨਾਂ ਨੂੰ ਪੁੱਛੇ ਕਿ ਤੁਹਾਨੂੰ ਕਿਸੇ ਨੇ ਆਖਿਆ ਕਿ ਔਰਤ ਕੇਵਲ ਇੱਕ ਵਾਰ ਹੀ ਪਿਆਰ ਕਰਦੀ ਹੈ? ਇਹ ਸਭ ਢਕੌਂਸਲੇ ਦੀਆਂ ਗੱਲਾਂ ਨੇ। ਜ਼ਮਾਨਾ ਬਦਲ ਰਿਹਾ, ਅਜਿਹੇ ਬਿਆਨਾਂ ਦੇ ਰੋਕਿਆਂ ਰੁਕਣ ਵਾਲਾ ਨਹੀਂ ਹੈ। ਜ਼ਿੰਦਗੀ ਦੀਆਂ ਕਦਰਾਂ ਚੰਗੇ ਜਾਂ ਮੰਦੇ ਰਾਹ ਬਦਲ ਕੇ ਹੀ ਰਹਿਣਗੀਆਂ। ਭਾਵੇਂ ਅਸੀਂ ਜਿੰਨਾ ਵੀ ਮਾਤਮ ਕਰ ਲਈਏ, ਸਿਰ ਪਿੱਟ ਲਈਏ, ਹਾਲਾਤਾਂ ਇਸਤਰੀ ਨੂੰ ਘਰਾਂ ਦੇ ਵਿੱਚ ਸ਼ਾਂਤੀ ਦੇ ਨਾਲ ਨਹੀਂ ਬੈਠਣ ਦੇਣਗੇ। ਹਾਲਾਤ ਜਿਹੜੇ ਨੇ, ਸਾਨੂੰ ਸੋਚਣਾ ਚਾਹੀਦਾ ਹੈ ਕਿ ਜਦੋਂ ਮਜਬੂਰੀ ਵੱਸ ਅਸੀਂ ਆਪਣੀ ਭੈਣ, ਧੀ, ਮਾਂ ਤੇ ਪਤਨੀ ਨੂੰ ਮਰਦਾਂ ਦੇ ਬਰਾਬਰ ਕੰਮ ਕਰਨ ਦੇ ਲਈ ਭੇਜਣ ਵਾਸਤੇ ਮਜਬੂਰ ਹੋ ਜਾਵਾਂਗੇ, ਤਾਂ ਸਾਨੂੰ ਇਹਨਾਂ ਨੂੰ ਕਿਸ ਤਰ੍ਹਾਂ ਦੀ ਸਿਖਲਾਈ ਦੇਣੀ ਚਾਹੀਦੀ ਹੈ ਕਿ ਅਸੀਂ ਇਹਨਾਂ ਨੂੰ ਪੁਰਾਣੇ ਕੌਲਾਂ ਦੇ ਅਨੁਸਾਰ ਸ਼ਰਮ ਤੇ ਹਿਆ ਨੂੰ ਕਾਇਮ ਰੱਖਣ ਦੇ ਲਈ ਹਰ ਵੇਲੇ ਨਾਰੀ ਹੋਣ ਦੇ ਅਹਿਸਾਸ ਦੇ ਵਿੱਚ ਹੀ ਗਰਕ ਰਹਿਣਾ ਦਾ ਪਾਠ ਸਬਕ ਪੜ੍ਹਾਈ ਜਾਈਏ, ਜਾਂ ਇਹ ਸਮਝਾਈਏ ਕਿ ਜਦੋਂ ਕੰਮ ਦੇ ਉੱਤੇ ਜਾਓ ਤਾਂ ਆਪਣੀ ਨਸਵਾਨੀਅਤ, ਨਾਰੀ ਕੋਮਲਤਾ ਤੇ ਨਾਜ਼ ਨਖਰੇ ਦੇ ਨਾਲ ਨਾ ਲੈ ਕੇ ਜਾਓ। ਉੱਥੇ ਔਰਤ ਹੋਣ ਦੇ ਬਲ ਬੂਤੇ ਦੇ ਉੱਤੇ ਨਹੀਂ, ਸਗੋਂ ਆਪਣੀ ਮਿਹਨਤ ਦੇ ਨਾਲ ਕੰਮ ਕਰੋ। ਪੱਛਮੀ ਔਰਤਾਂ ਮਰਦਾਂ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਬਰਾਬਰ ਕੰਮ ਕਰਦੀਆਂ, ਪਰ ਨਾਲ ਹੀ ਲੋੜੋਂ ਵੱਧ ਆਪਣੇ ਔਰਤ ਹੋਣ ਦਾ ਢੋਲ ਪਿੱਟਦੀਆਂ, ਪਲ ਪਲ ਪਲ ਮਗਰੋਂ ਮੇਕਅਪ ਕਰਦੀਆਂ, ਵਾਲ ਸਵਾਰਦੀਆਂ, ਡੇਟ ਭਾਵ ਸਦਾ ਪੱਤਰ ਹਾਸਲ ਕਰਨ ਦੇ ਲਈ ਉਹ ਸਾਰੇ ਨਾਜ਼ ਨਖਰਾਲੂ ਢੰਗ ਵਰਤਦੀਆਂ ਜਿਹੜੇ ਕਿ ਅਖਬਾਰਾਂ ਤੇ ਰਸਾਲਿਆਂ ਰਾਹੀਂ ਇਹਨਾਂ ਤੱਕ ਪਹੁੰਚਦੇ ਆ। ਉਥੋਂ ਦੇ ਰਸਾਲਿਆਂ ਮੈਗਜ਼ੀਨਾਂ ਦੇ ਵਿੱਚ ਹਜ਼ਾਰਾਂ ਬਨਾਵਟੀ ਵਸਤਾਂ ਤੇ ਖੁਸ਼ਬੂਆਂ ਕੇਵਲ ਬੰਦਿਆਂ ਨੂੰ ਫਸਾਉਣ ਦੇ ਲਈ ਜ਼ਾਹਰ ਕੀਤੀਆਂ ਜਾਂਦੀਆਂ। ਉਥੋਂ ਦੀਆਂ ਔਰਤਾਂ ਦੇ ਦਿਲਾਂ ਦੇ ਵਿੱਚ ਇਹ ਬਿਠਾ ਦਿੱਤਾ ਗਿਆ ਕਿ ਇਹਨਾਂ ਦੀ ਜ਼ਿੰਦਗੀ ਦਾ ਮਕਸਦ ਹੈ ਕਿ ਇਹਨਾਂ ਨੂੰ ਕੋਈ ਚਾਹੇ ਇਹਨਾਂ ਦੇ ਨਾਲ ਵਿਆਹ ਕਰਕੇ ਬੱਚੇ ਬਖਸ਼ੇ। ਪਰ ਕਿੰਨੀਆਂ ਲੜਕੀਆਂ ਨੇ ਜਿਹੜੀਆਂ ਰਸਾਲਿਆਂ ਦੇ ਦੱਸੇ ਹੋਏ ਨੁਸਖਿਆਂ ਨੂੰ ਵਰਤ ਕੇ ਜ਼ਿੰਦਗੀ ਦੇ ਇਹਨਾਂ ਸੁਪਨਿਆਂ ਨੂੰ ਸਾਕਾਰ ਕਰ ਲੈਂਦੀਆਂ ਨੇ? ਜ਼ਿਆਦਾ ਤਾਂ ਅਜਿਹੀਆਂ ਹੁੰਦੀਆਂ ਨੇ ਜਿਹੜੀਆਂ ਮਰਦਾਂ ਨੂੰ ਵਰਗਲਾਉਂਦੀਆਂ ਨੇ ਤੇ ਖੁਦ ਉਹਨਾਂ ਦਾ ਸ਼ਿਕਾਰ ਹੋ ਜਾਂਦੀਆਂ, ਤੇ ਸਾਰੀ ਉਮਰ ਪਰੀਆਂ ਦੇ ਸ਼ਹਿਜ਼ਾਦੇ ਦੀ ਉਡੀਕ ਦੇ ਵਿੱਚ ਗੁਜ਼ਾਰ ਦਿੰਦੀਆਂ। ਜਿਸ ਦੇਸ਼ ਦੀਆਂ ਔਰਤਾਂ ਚਿੱਤ ਭਰਮਾਉਣੇ, ਬਿਖਰੇ ਖਿਆਲਾਂ ਵਾਲੀਆਂ ਤੇ ਨਾ ਮੁਰਾਦ ਹੋਣ, ਉਥੋਂ ਦੇ ਬੱਚੇ ਕਿਉਂ ਨਾ ਟੈਡੀ ਬਣਨਗੇ ਤੇ ਬੱਚੀਆਂ ਕਿਉਂ ਨਾ ਆਪਣੀ ਨਸਵਾਨੀਅਤ ਦਾ ਰੋਹਬ ਜਮਾਉਣਗੀਆਂ। ਮੈਂ ਰੂਸ ਦੇ ਵਿੱਚ ਔਰਤਾਂ ਨੂੰ ਹਰ ਕਿੱਤੇ ਦੇ ਵਿੱਚ ਕੰਮ ਕਰਦਿਆਂ ਵੇਖਿਆ। ਕਿਸੇ ਦੇ ਮੂੰਹ ਦੇ ਉੱਤੇ ਨਾ ਕੋਈ ਮੇਕਅਪ ਸੀ ਤੇ ਨਾ ਹੀ ਉਹਨਾਂ ਦੇ ਵਾਲ ਸਵਾਰੇ ਹੋਏ। ਜ਼ਿਆਦਾ ਨੇ ਤਾਂ ਬਿਲਕੁਲ ਮਰਦਾਂ ਵਾਂਗ ਹੀ ਵਰਦੀਆਂ ਪਾਈਆਂ ਹੋਈਆਂ। ਕੀ ਪਹਿਨਣਾ ਔਖਾ ਸੀ, ਕੀ ਪਹਿਚਾਨਣਾ ਉਹਨਾਂ ਨੂੰ ਔਖਾ ਸੀ ਕਿ ਮਰਦ ਹੈ ਕਿ ਔਰਤ ਹੈ। ਬਿਲਕੁਲ ਮਰਦ ਲੱਗ ਰਹੀਆਂ ਸਨ। ਮੈਨੂੰ ਇਹ ਗੱਲ ਬਹੁਤ ਬੁਰੀ ਲੱਗੀ ਕਿ ਇਸਤਰੀਅਤ ਦਾ ਖੂਨ ਹੋ ਰਿਹਾ। ਮੈਂ ਪੁੱਛਿਆ ਤਾਂ ਸਾਡੀ ਸਾਥਣ ਨੇ ਦੱਸਿਆ ਕਿ ਅਸੀਂ ਨਹੀਂ ਚਾਹੁੰਦੇ ਕਿ ਕੰਮ ਦੇ ਵੇਲੇ ਕੋਈ ਨਸਵਾਨੀਅਤ ਜਾਂ ਮਰਦਾਨਗੀ ਦੀ ਨੁਮਾਇਸ਼ ਕਰੇ ਇੱਥੇ। ਕਿਉਂ, ਤਦ ਤਾਂ ਇਹ ਮਸ਼ੀਨ ਬਣ ਜਾਣਗੀਆਂ। ਇਹ ਤਾਂ ਹੋਰ ਵੀ ਚੰਗਾ। ਤੁਸੀਂ ਕੀ ਮਸ਼ੀਨ ਨੂੰ ਕੋਈ ਘਟੀਆ ਸਮਝਦੇ ਹੋ ਕਿ ਹੱਥਾਂ ਦੀਆਂ ਬਣਾਈਆਂ ਮਸ਼ੀਨਾਂ ਪੱਥਰ ਤੋਂ ਤਰਾਸ਼ੇ ਬੁੱਤ ਦੇ ਨਾਲੋਂ ਕੁਝ ਘੱਟ ਪਵਿੱਤਰ ਨੇ? ਜੇਕਰ ਉਹ ਪੱਥਰ ਸਾਡੀ ਸੁਣਦਾ ਹੈ ਤਾਂ ਇਹ ਮਸ਼ੀਨਾਂ ਵੀ ਸਾਡੀਆਂ ਅੰਨਦਾਤਾ ਨੇ। ਸਾਨੂੰ ਗਾਵਾਂ ਬਲਦਾਂ ਦੇ ਨਾਲ ਜ਼ਿਆਦਾ ਪਿਆਰੀਆਂ ਨੇ, ਕਿਉਂਕਿ ਇਹਨਾਂ ਨੂੰ ਅਸੀਂ ਆਪੂ ਬੜੇ ਪਿਆਰ ਦੇ ਨਾਲ ਬਣਾਇਆ। ਹੁਣ ਜੇਕਰ ਅਸੀਂ ਇਹਨਾਂ ਜਿਹੇ ਹੋ ਜਾਈਏ, ਇੰਨੀ ਹੀ ਸ਼ਰਾਫਤ ਅਤੇ ਇਮਾਨਦਾਰੀ ਦੇ ਨਾਲ ਕੰਮ ਕਰੀਏ ਤਾਂ ਸਾਡੇ ਜੀਵਨ ਦਾ ਮਕਸਦ ਪੂਰਾ ਹੋ ਜਾਊ। ਇਹਨਾਂ ਮਸ਼ੀਨਾਂ ਦੇ ਵਿੱਚ ਨਾ ਔਰਤਾਂ ਨੇ ਤੇ ਨਾ ਹੀ ਮਰਦ। ਇੰਜ ਹੀ ਇਹਨਾਂ ਨੂੰ ਚਲਾਉਣ ਵਾਲਿਆਂ ਦੀ ਵੀ ਕੋਈ ਲੋੜ ਨਹੀਂ। ਸਭ ਮਜ਼ਦੂਰ ਨੇ, ਸਭ ਮਸ਼ੀਨਾਂ ਨੇ। ਇੱਥੇ ਕੋਈ ਔਰਤ ਕੋਈ ਮਰਦ ਨਹੀਂ। ਪਰ ਰਾਤ ਨੂੰ ਅਤਿਥੀ ਭੋਜ ਸਮੇਂ ਮੈਂ ਵੇਖਿਆ ਕਿ ਇਹਨਾਂ ਮਸ਼ੀਨਾਂ ਦੇ ਵਿੱਚ ਜਾਨ ਪੈ ਗਈ ਸੀ। ਜੀਵਨ ਤੇ ਇਨਸਾਨੀਅਤ ਦਾ ਹੱਕ ਭਰਪੂਰ ਤਰੀਕੇ ਦੇ ਨਾਲ ਅਦਾ ਹੋ ਰਿਹਾ ਸੀ। ਕਾਰਖਾਨੇ ਦੇ ਵਿੱਚ ਕਿਤੇ ਲੋਹਾ ਗਾਲਣ ਦੀਆਂ ਮਸ਼ੀਨਾਂ ਸਨ, ਕਿਤੇ ਢਾਲਣ ਦੀਆਂ, ਕਿਤੇ ਮਾਸ਼ਾ ਸੀ ਤੇ ਤਾਂ ਕਿਤੇ ਨਤਾਸ਼ਾ ਸੀ। ਇੱਕ ਪਾਸੇ ਪੁਰਜੇ ਢਾਲਣ ਦੀਆਂ ਮਸ਼ੀਨਾਂ ਸਨ ਤਾਂ ਦੂਜੇ ਪਾਸੇ ਯੂਰੀ ਸੀ ਤੇ ਵੀਰਾ ਸੀ। ਜਦੋਂ ਇਹ ਪਤਾ ਹੈ ਕਿ ਅੱਜ ਨਹੀਂ ਤਾਂ ਕੱਲ ਔਰਤਾਂ ਨੇ ਮਰਦਾਂ ਦੇ ਨਾਲ ਹੀ ਕੰਮ ਕਰਨਾ ਹੈ ਤਾਂ ਸਾਨੂੰ ਇਹ ਕਥਨ ਭੁੱਲ ਕੇ ਨਵੇਂ ਕਥਨ ਕੌਲ ਬਣਾਉਣੇ ਪੈਣਗੇ। ਪਹਿਲਾ ਕਥਨ ਕਿ ਕਾਲਜ ਅਤੇ ਸਕੂਲ ਦੇ ਵਿੱਚ ਤੂੰ ਨਾ ਮਾਂ ਹੈ, ਨਾ ਧੀ ਹੈ, ਨਾ ਹੀ ਪ੍ਰੇਮਿਕਾ, ਕੇਵਲ ਇੱਕ ਵਿਦਿਆਰਥਣ ਹੈ ਤੇ ਬਾਕੀ ਪ੍ਰੋਫੈਸਰ ਅਤੇ ਵਿਦਿਆਰਥੀ ਵਿਦਿਆਰਥਣਾਂ। ਦੂਸਰਾ ਨੁਕਤਾ ਕਿ ਦਫ਼ਤਰ ਦੇ ਵਿੱਚ ਨਾ ਤੂੰ ਮੁਹੱਬਤ ਦੇ ਵਿੱਚ ਬਾਵਫਾ ਹੈ ਤੇ ਨਾ ਹੀ ਬੇਵਫਾ, ਸਿੱਧੀ ਤਰ੍ਹਾਂ ਕੰਮ ਕਰ ਅਤੇ ਨਖਰੇ ਭੁੱਲ ਜਾ। ਆਲੇ ਦੁਆਲੇ ਜਿਹੜੇ ਲੋਕ ਬੈਠੇ ਨੇ ਸਭ ਇਨਸਾਨ ਨੇ। ਤੀਸਰਾ ਕਥਨ, ਨਾ ਮਰਦ ਨੇ ਤੇ ਨਾ ਹੀ ਔਰਤਾਂ, ਅਫਸਰ ਹਨ ਜਾਂ ਕਲਰਕ ਹਨ। ਆਹ ਮੇਜ਼ ਹੈ, ਉਹ ਕੁਰਸੀ ਹੈ ਤੇ ਆਹ ਚਪੜਾ ਸੀ। ਤੁਸੀਂ ਨਾ ਕਮਜ਼ੋਰ ਹੋ, ਨਾ ਸ਼ਕਤੀਸ਼ਾਲੀ, ਨਾ ਕੋਮਲ ਹੋ ਤੇ ਨਾ ਹੀ ਕੁਰਖਤ। ਤੁਹਾਡਾ ਕੰਮ ਉਹੀ ਹੈ ਜਿਸਦੀ ਤੁਸੀਂ ਤਨਖਾਹ ਲੈਂਦੇ ਹੋ। ਜਦੋਂ ਤੱਕ ਤੁਸੀਂ ਕਿੱਤਾ ਨਾ ਬਦਲ ਲਵੋ, ਤੁਹਾਨੂੰ ਕੁਦਰਤ ਨੇ ਇਸੇ ਕੰਮ ਦੇ ਲਈ ਪੈਦਾ ਕੀਤਾ। ਇੱਥੇ ਪਤੀ ਜਾਂ ਪਤਨੀ ਫਸਾਉਣ ਨਹੀਂ, ਕੇਵਲ ਕੰਮ ਕਰਨ ਦੇ ਲਈ ਆਇਓ। ਸਰੀਰਕ ਜਾਂ ਦਿਮਾਗੀ ਤਾਕਤ ਜਾਂ ਕਮਜ਼ੋਰੀ ਤੋਂ ਨਾ ਲਾਭ ਉਠਾਓ ਤੇ ਨਾ ਹੀ ਕਿਸੇ ਦਾ ਨੁਕਸਾਨ ਕਰੋ। ਚੌਥਾ ਨੁਕਤਾ ਹੈ ਕਿ ਕੇਵਲ ਵਿਆਹ ਹੀ ਤੁਹਾਡੀ ਮੰਜ਼ਿਲ ਨਹੀਂ, ਕਿਉਂਕਿ ਵਿਆਹ ਕਰ ਲੈਣਾ ਟੀਚੇ ਦੇ ਉੱਤੇ ਪਹੁੰਚਣਾ ਨਹੀਂ ਹੈ। ਇਸ ਨੂੰ ਨਿਭਾਉਣਾ ਅਸਲ ਦੇ ਵਿੱਚ ਲੰਬੀ ਇੱਕ ਸੜਕ ਹੈ। ਪਰ ਗੁਰਦੇਵ ਕਹਿੰਦੇ ਨੇ, ਐ ਔਰਤ, ਤੂੰ ਅੱਧੀ ਔਰਤ ਹੈ ਅਤੇ ਅੱਧਾ ਸੁਪਨਾ ਹੈ। ਕਿਸੇ ਨੇ ਇਹਨਾਂ ਦੀ ਪਤਨੀ ਤੋਂ ਰਾਏ ਜਾਣੀ ਕਿ ਸਲਾਹ ਲਈ ਹੁੰਦੀ ਤਾਂ ਸ਼ਾਇਦ ਇਹ ਕਹਿੰਦੀ ਕਿ ਗੁਰਦੇਵ ਤਾਂ ਆਪੂ ਪੂਰੇ ਦੇ ਪੂਰਾ ਸੁਪਨਾ ਸਨ ਤੇ ਸੁਪਨੇ ਦੀ ਸੁੰਦਰ ਵਿਆਖਿਆ ਵੀ। ਪਰ ਔਰਤਾਂ ਪੈਗੰਬਰ ਨਹੀਂ ਹੁੰਦੀਆਂ, ਔਰਤਾਂ ਨਬੀ ਨਹੀਂ ਹੁੰਦੀਆਂ, ਔਰਤਾਂ ਪਾਗਲ ਨਹੀਂ ਹੁੰਦੀਆਂ। ਤਾਂ ਫਿਰ ਕੋਈ ਉੱਠ ਕੇ ਕਹਿ ਕਿਉਂ ਨਹੀਂ ਦਿੰਦਾ ਕਿ ਔਰਤ ਔਰਤ ਨਹੀਂ ਹੁੰਦੀ, ਔਰਤ ਔਰਤ ਨਹੀਂ ਹੁੰਦੀ। ਜੀ ਦੋਸਤੋ, ਇਹ ਸੀ ਜੀ ਕਹਾਣੀ, ਬਾਕਮਾਲ ਕਹਾਣੀ, ਅੱਧੀ ਔਰਤ ਅੱਧਾ ਸੁਪਨਾ, ਇਸਮਤ ਚੁਗਤਾਈ ਹੁਣਾਂ ਦੀ ਕਲਮ ਦੇ ਵਿੱਚੋਂ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਕੀਤਾ ਹੈ ਜੀ ਡਾਕਟਰ ਗੁਰਦਿਆਲ ਸਿੰਘ ਰਾਏ ਹੁਣਾਂ ਨੇ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇੜਤਾ ਮੰਚ। ਤੇ ਦੋਸਤੋ, ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਕਾਲ ਤੁਸੀਂ ਕਰ ਸਕਦੇ ਹੋ। ਕਿਉਂਕਿ ਕੰਮਾਂ ਕਾਰਾਂ ਦੇ ਉੱਤੇ ਦੇਖੋ ਕਈ ਵਾਰੀ ਇੱਕ ਦੂਸਰੇ ਦੇ ਪ੍ਰਤੀ ਸੋਚ ਵਿਚਾਰ ਸ਼ੁਰੂ ਹੋ ਜਾਂਦੇ ਆ ਤੇ ਪਰ ਇਹਨਾਂ ਚੀਜ਼ਾਂ ਦੇ ਵਿੱਚ ਅਸੀਂ ਉੱਥੇ ਜਦੋਂ ਅਸੀਂ ਕੰਮ ਕਰ ਰਹੇ ਹੁੰਦੇ ਹਾਂ, ਅਸੀਂ ਇੱਕ ਕੰਮ ਹੀ ਹੁੰਦੇ ਹਾਂ ਉਹਦੇ ਵਿੱਚ, ਚਲੋ ਇਹਨਾਂ ਚੀਜ਼ਾਂ ਨੂੰ ਨਹੀਂ ਅਸੀਂ ਦੇਖਦੇ। ਨਾ ਹੀ ਕਦੇ ਮਨ 'ਚ ਇੱਦਾਂ ਦੀਆਂ ਚੀਜ਼ਾਂ ਆਉਂਦੀਆਂ ਨੇ। ਪਤਾ ਨਹੀਂ ਸ਼ਾਇਦ ਇੱਥੇ ਦੀ ਸੋਸਾਇਟੀ, ਇੱਥੇ ਦਾ ਕੰਮ ਕਾਜ ਹੀ ਇੱਦਾਂ ਦਾ ਹੈ, ਜਾਂ ਸਾਨੂੰ ਹੀ ਇਹਨਾਂ ਨੇ ਇੱਦਾਂ ਦੇ ਕਰ ਲਿਆ, ਕਿਉਂਕਿ ਇਹਨਾਂ ਲੋਕਾਂ 'ਚ ਰਹਿੰਦੇ ਹਾਂ, ਵਿਚਰਦੇ ਹਾਂ। ਕੁਝ ਨਾ ਕੁਝ ਤਾਂ ਸਾਨੂੰ ਕਹਿੰਦੇ ਖਰਬੂਜਾ, ਖਰਬੂਜੇ ਨੂੰ ਦੇਖ ਕੇ ਰੰਗ ਬਦਲਦਾ। ਹੋ ਸਕਦਾ ਹੈ ਕੁਝ ਨਾ ਕੁਝ, ਜਾਂ ਹਰ ਕਿਸੇ ਦੀ ਬਾਕੀ ਆਪਣੀ ਸੋਚ ਦੇ ਮੁਤਾਬਕ ਹੈ ਜੀ, ਕੀ ਸੋਚਦੇ ਹੋ ਤੁਸੀਂ ਇੱਕ ਦੂਸਰੇ ਦੇ ਪ੍ਰਤੀ। ਪਰ ਇਹ ਕਹਾਣੀ ਬਾਕਮਾਲ ਹੈ ਜੀ, ਕਿ ਜੇ ਤੁਸੀਂ ਪੜ੍ਹ ਰਹੇ ਹੋ, ਜਿਵੇਂ ਕਿ ਇੱਥੇ ਬੱਚਿਆਂ ਨੂੰ ਵੀ ਕਿਹਾ ਜਾਂਦਾ ਹੈ ਕਿ ਪਹਿਲਾਂ ਤੂੰ ਪੜ੍ਹ ਲੈ, ਤੇਰੀ ਉਮਰ ਪੜ੍ਹਨ ਦੀ ਹੈ, ਗਰਲਫ੍ਰੈਂਡ ਜਾਂ ਬੋਏਫ੍ਰੈਂਡ ਲੱਭਣ ਦੀ ਨਹੀਂ, ਜਦੋਂ ਉਮਰ ਹੋ ਗਈ ਤੂੰ ਆਪੇ ਹੀ, ਕਿਸੇ ਨੇ ਰੋਕਣਾ ਟੋਕਣਾ ਨਹੀਂ ਹੈ, ਆਪੇ ਹੀ ਤੂੰ ਆਪਣੇ ਲਈ ਲੱਭ ਲਾ ਤੇ ਲੱਭ ਲੈਣੀ ਹੈ, ਜਾਂ ਲੱਭ ਲਏਗਾ, ਜਾਂ ਕੁੜੀ ਨੇ ਮੁੰਡਾ ਲੱਭ ਲੈਣਾ। ਉਹ ਸਾਰਾ ਸਿਲਸਿਲਾ ਜਿਹੜਾ ਕੁਦਰਤ ਦੇ ਵੱਲੋਂ ਹੀ ਜਿਹੜਾ ਤਿਆਰ ਹੈ, ਪਰ ਆਪਣੇ ਫਰਜ਼ ਜਿਹੜੇ ਨੇ, ਸਾਡੀ ਜਿਹੜੀ ਜੌਬ ਹੈ, ਉਹਨੂੰ ਪਹਿਲਾਂ ਪਛਾਣਨ ਦੀ ਜ਼ਰੂਰਤ ਹੈ। ਤੇ ਲਓ ਦੋਸਤੋ, ਲਾਈਨਾਂ ਖੁੱਲੀਆਂ ਨੇ, +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਕਰ ਸਕਦੇ ਹੋ, ਕਾਲ ਕਰਨੀ ਚਾਹੁੰਦੇ ਹੋ ਤਾਂ। ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ ਜੀ। ਤੇ ਜੋਲ ਭੈਣ ਜੀ ਦੇ ਕੁਝ ਸੁਨੇਹੇ ਨੇ, ਹੋਰ ਦੋਸਤਾਂ ਦੇ ਸੁਨੇਹੇ ਨੇ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਮਾਲ ਭੈਣ ਜੀ ਕਹਿੰਦੇ ਨੇ ਕਿ ਉਸ ਤੋਂ ਪਹਿਲਾਂ ਸੁਨੇਹਾ ਆਇਆ ਸੀ ਆਪਣੇ ਸਤਪਾਲ ਗੋਸਵਾਮੀ ਸਾਹਿਬ ਦਾ, ਉਹਨਾਂ ਨੇ ਸਾਦਰ ਪ੍ਰਣਾਮ ਵੀਰ ਜੀ ਕਹਿੰਦੇ ਨੇ। ਤੇ ਔਜਲਾ ਸਾਹਿਬ ਕਹਿੰਦੇ, ਲੋਕ ਕਹਿੰਦੇ ਪਹਿਲਾਂ ਇਹ ਸੁਧਰਨ ਫਿਰ ਅਸੀਂ ਜੀ ਕਹਿੰਦੇ, ਤੇ ਕਹਿੰਦੇ ਇਹ ਕਹਿੰਦੇ ਪਹਿਲਾਂ ਲੋਕ ਸੁਧਰਨ ਔਖਾ ਹੈ ਜੀ ਕਹਿੰਦੇ। ਰਾਜਵੀਰ ਕੁਮਾਰ ਬਾਈ ਜੀ ਲਿਖਦੇ ਹੈ, ਸੋਰੀ ਰਾਜਵੀਰ ਕਹਿ ਦਿੰਦਾ ਮੈਂ, ਗਲਤ ਕਹਿ ਦਿੰਦਾ, ਰਾਜੀਵ ਜੀ ਲਿਖਦੇ ਨੇ। ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ, ਜੀਆਂ ਨੂੰ ਜੀ ਭਾਈ ਜੀ ਸਵਾਗਤ ਹੈ। ਔਜਲਾ ਸਾਹਿਬ ਕਹਿੰਦੇ ਕਹਾਣੀ ਕਾਹਦੀ, ਆ ਬੰਦੇ ਦੀ ਗੁਲਾਮੀ ਦੀ ਗੱਲ ਹੈ ਜੀ। ਤੇ ਆਦਮੀ ਤਕਰੀਬਨ ਸਭ ਸੋਫੇ ਤੇ ਬੈਠ ਜਾਂਦੇ ਨੇ, ਭਾਵੇਂ ਦੋਨੋਂ ਕਹਿੰਦੇ ਇਕੱਠੇ ਹੀ ਕੰਮ ਤੋਂ ਆਏ ਹੋਣ। ਕਿਆ ਬਾਤ ਹੈ ਜੀ, ਆਪਣੇ ਮਾਲ ਭੈਣ ਜੀ ਨੇ ਲਿਖਿਆ। ਲਓ ਦੋਸਤੋ, ਆਪਣੇ ਨਾਲ ਔਜਲਾ ਸਾਹਿਬ ਜੁੜੇ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਅੱਗੇ ਲੈਂਦੇ ਹਾਂ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
1: ਸਤਿ ਸ੍ਰੀ ਅਕਾਲ ਭਾਜੀ, ਉਹਨਾਂ ਦਾ ਕਮੈਂਟ ਕਰਨ ਲੱਗੇ, ਫਿਨਿਸ਼ ਫਿਲਣ ਦੇ ਕਿਹੜੇ ਬੰਦੇ ਨੇ ਲਿਖਿਆ ਜੀ ਕਹਾਣੀ?
0: ਇਹਨੇ ਜੀ ਰਸ਼ੀਅਨ ਹੈ ਜੀ।
1: ਅੱਛਾ
0: ਹਾਂਜੀ,
1: ਬੜਾ ਬੰਦਾ, ਮਾੜਾ ਖਰਾਬ ਬੰਦਾ ਹੈ ਜੀ, ਕਹਾਣੀ ਲਿਖੀ ਹੈ?
0: ਨਹੀਂ, ਔਰਤ ਹੈ ਜੀ ਵੈਸੇ ਤਾਂ, ਇਸਮਤ ਚੁਗਤਾਈ।
1: ਨਹੀਂ ਬਹੁਤ, ਦੇਖੋ ਇਹ ਮੁਲਕਾਂ ਨੇ ਤਰੱਕੀ ਵੀ ਤਾਂ ਹੀ ਕੀਤੀ ਹੈ,
0: ਤਾਂ ਹੀ ਕੀਤੀ ਹੈ
1: ਜੀ। ਸਾਡੇ ਤਾਂ ਅੱਧਾ ਕੰਮ ਤਾਂ ਹੁਣ ਤੱਕ ਗਈਏ ਨੇ ਬੰਦੇ ਦੇ ਕਰਨ ਵਾਲਾ, ਜਨਾਨੀ ਦੇ ਕਰਨ ਵਾਲੀ ਹੈ ਜੀ।
0: ਬਿਲਕੁਲ
1: ਹੈ ਜੀ, ਇਹ ਕੰਮ ਜਨਾਨੀ ਦੇ ਕਰਨ ਵਾਲੇ, ਬੰਦੇ ਦੇ ਕਰਨ ਵਾਲਾ ਹੈ ਨੀ।
0: ਹੁਣ
1: ਇੱਥੇ ਹਰ ਚੀਜ਼ ਦੇ ਵਿੱਚ ਮੂਹਰੇ ਨੇ, ਪੈਪ ਟਰੱਕ ਵੀ ਚਲਾਉਂਦੀਆਂ, ਚਲੋ ਪਾਇਲਟ ਤਾਂ ਇੰਡੀਆ ਚ ਵੀ ਬਣ ਗਏ ਆਪਣੇ ਵੀ, ਚਲੋ ਜੇ ਸਾਰਾ ਕੁਝ ਬਾਹਰ ਕੱਢਾਂਗੇ ਤਾਂ ਹੀ ਨਿਡਰਤਾ ਆਊਗੀ, ਤਾਂ ਹੀ ਕਿਸੇ ਨਾਲ ਗੱਲ ਕਰ,
0: ਬਰਾਬਰਤਾ ਤਾਂ ਫਿਰ ਹੀ ਆਏਗੀ ਨਾ। ਬਿਲਕੁਲ ਹੈ ਜੀ,
1: ਫਿਰ ਹੀ ਆ ਗਈ, ਤਰੱਕੀ ਵੀ ਇਹਦੇ ਵਿੱਚ ਹੈ ਜੀ,
0: ਵਿੱਚ ਹੀ ਹੈ ਜੀ।
1: ਆਪਣੇ ਕੋਲ ਮਿਸਾਲ ਹੈ ਮਾਲ ਭੈਣ ਜੀ, ਜੇ ਉਦੋਂ ਪੜ੍ਹੇ, ਦੇਖੋ ਮਤਲਬ ਕਿੰਨੀ ਅਖਿਆਈ ਹੋ, ਸੋਚ ਕੇ ਦੇਖੋ ਵੀ ਕਦੋਂ ਕਿਵੇਂ ਪੜ੍ਹਨ ਜਾਂਦੇ ਹੋਣੇ ਉਹ ਸਮਿਆਂ ਦੇ ਵਿੱਚ।
0: ਬਿਲਕੁਲ,
1: ਕਿਹੜਾ ਨੇੜੇ ਤੇੜੇ ਸਕੂਲ ਆ, ਪਰ ਫਿਰ ਵੀ ਇਹ ਦਾਦੇ ਹੁੰਦੇ ਮੈਂ ਫਸਟ ਆਉਂਦੇ ਰਹੇ, ਇਹ ਪੜ੍ਹੇ, ਪੜ੍ਹ ਕੇ ਟੀਚਰ ਲੱਗੇ, ਇੱਥੇ ਟੀਚਰ ਲੱਗੇ, ਫਿਰ ਗਾਹਾਂ ਬੱਚੇ ਪੜ੍ਹੇ।
0: ਬਿਲਕੁਲ ਹੈ ਜੀ,
1: ਤੇ ਇਹ ਵੀ ਆਪਦੇ ਇਹਨਾਂ ਦੇ ਮਾਂ ਪਿਓ ਵੀ ਇਹਨਾਂ ਨੂੰ ਅੰਦਰ ਰੱਖ ਸਕਦੇ ਸੀ, ਵਿਆਹਣਾ ਹੀ ਸੀ।
0: ਬਿਲਕੁਲ,
1: ਜੇ ਅਸੀਂ ਤਾਂ ਉਸ ਸਮੇਂ ਤਾਂ ਹੀ ਸੋਚਦੇ ਵੀ ਕੁੜੀ ਹੈਗੀ ਵੀ ਚਲੋ ਮਾੜਾ ਮੋਟਾ ਕੱਪੜਾ ਸਿਉਣ ਸਿੱਖ ਲਵੇ,
0: ਉੱਥੇ ਤਾਂ ਕਹਿ ਹੀ ਦਿੰਦੇ ਆ, ਅੱਜ ਤੱਕ ਵੀ ਕਹਿ ਦਿੰਦੇ ਆ ਤੂੰ ਕਿਹੜਾ
1: ਸਿੱਖ ਲਵੇ,
0: ਅੱਜ ਤੱਕ ਵੀ ਕਹਿ ਹੀ ਦਿੰਦੇ ਆ ਕਿ ਤੂੰ ਕਿਹੜਾ ਪੜ੍ਹ ਕੇ ਡੀਸੀ ਲੱਗਣਾ।
1: ਹਾਂਜੀ
0: ਜੀ,
1: ਨਹੀਂ ਜੇ ਆਈ ਸੋਚ ਹੁੰਦੀ ਸੀ ਨਾ, ਮਤਲਬ ਸਿਲਾਈ ਕਢਾਈ ਘਰ ਦਾ ਕੰਮ ਚੁੱਲਿਆ ਚੌਂਕਾ,
0: ਬਿਲਕੁਲ
1: ਇਹ ਆਉਣਾ ਚਾਹੀਦਾ
0: ਜੀ।
1: ਮੈਂ ਅੱਜ ਅੱਜ ਦੇਖਦਾ ਸੀ ਇੱਕ, ਤੇ ਉਹ ਬਹੁਤ ਸੋਹਣੀ ਪਾਈ ਹੋਈ ਆ ਜਿਹੜੀ ਕੁੜੀ ਧਾਲੀ ਵਾਲਾ, ਫਿਲਮਾਂ ਚ ਵੀ ਕੰਮ ਕਰਦੀ, ਮਤਲਬ ਅਮਨ ਧਾਲੀ ਕੀ ਆ, ਵਧੀਆ ਰੋਲ ਕਰਦੀ ਆ ਉਹ। ਉਹ ਕਹਿੰਦੇ ਵੀ ਛੋਟੇ ਹੁੰਦੇ ਸਾਨੂੰ ਕਹੀ ਗਏ ਆਹ ਕਰ ਲੋ, ਪੜ੍ਹ ਲੋ ਮਾੜਾ ਜਿਹਾ, ਆਹ ਕਰ ਲੋ, ਗਾਹਾਂ ਅਕਲ ਆਜੂ, ਬਾਜੇਂਗੇ ਹੋ ਗਏ, ਉਹ ਆਜੇਂਗੇ ਉਹ। ਉਦੋਂ ਬਾਅਦ ਜਾਣੀ ਦਿਖਾਉਂਦੇ ਵਿਆਹ ਹੋ ਜਾਂਦਾ, ਉਹ ਸਹੁਰੇ ਜਾ ਕੇ ਸਾਰਾ ਕੰਮ ਘਰਦਿਆਂ ਦਾ, ਸਹੁਰੇ ਮੂਹਰੇ ਰੋਟੀ ਜਾਂਦੇ, ਕਹਿੰਦੀ ਜੀ ਆਹੀ ਕੋ ਕਰਨਾ ਸੀ, ਫਿਰ ਇੰਨਾ ਪੜ੍ਹਾਉਣ ਦੀ ਕੀ ਲੋੜ ਹੋਈ, ਆ ਕੇ ਤਾਂ ਰੋਟੀ ਗੁਲਾਮੀ ਨੇ ਸਹੁਰੇ ਦੀ ਕਰਨੀ ਸੀ ਗਾਹਾਂ ਆ ਕੇ। ਉਹ ਮਤਲਬ ਦਿਖਾਈ ਆ ਵੀ ਥੋੜੀ ਛੋਟੀ ਰੀਲ ਬਣਾਈ ਹੈ ਵੀ ਟਿਕਟ ਦਾ ਸਹੁਰੇ ਵੀ ਦਿੰਦੇ, ਕੋਈ ਕਹਿੰਦਾ ਪਾਣੀ ਧਰ ਦੀ, ਕੋਈ ਕਹਿੰਦਾ ਚਾਹ ਲਿਆ ਦੀ,
0: ਸਹੀ।
1: ਉਹ ਕਹਿੰਦੀ ਵੀ ਫਿਰ ਆਹ ਕੁਛ ਆ ਕੇ ਆਹ ਸੀ ਫਿਊਚਰ, ਇਹ ਫਿਊਚਰ ਲਈ ਸਾਨੂੰ ਤਿਆਰ ਕਰ ਰਹੇ ਸੀ ਤੁਸੀਂ।
0: ਦੇਖੋ ਮੈਂ ਕਈ ਵਾਰੀ ਭਾਜੀ ਸੋਚਦਾ ਹੁੰਦਾ, ਚਲੋ ਗੱਲ ਹੈ ਥੋੜੀ ਜਿਹੀ ਹੋਰ ਪਾਸੇ ਦੀ ਆ, ਪਰ ਮੈਂ ਕਈ ਵਾਰੀ ਸੋਚਦਾ ਹੁੰਦਾ ਸਾਡੇ ਮਤਲਬ ਕਿ ਫੇਲੀਅਰ ਹੋਣ ਦਾ ਕੰਮ, ਜਾਂ ਹੁਣ ਦੇਖ ਲੋ ਇਹ ਥੋੜੀ ਪਤਾ ਕਿ ਮੌਤ ਨੇ ਕਦੋਂ ਆ
1: ਜਾਣਾ,
0: ਮੌਤ ਨੇ ਕਦੋਂ ਆ ਜਾਣਾ ਪਤਾ ਥੋੜੀ ਹੈ। ਹੁਣ ਸਭ ਤੋਂ ਵੱਧ
1: ਸਾਡੇ ਭਾਜੀ ਇੱਕ ਮਿੰਟ ਪੌਜ਼ ਕਰਿਓ, ਸਾਡੇ ਫੇਲੀਅਰ ਹੋਣ ਦਾ ਇੱਕ ਕਾਰਨ ਤਾਂ ਹੈ ਹੀ ਨਹੀਂ।
0: ਬਿਲਕੁਲ ਹੈ ਜੀ,
1: ਸਾਡੇ ਫੇਲੀਅਰ ਹੋਣ ਦੇ ਕਿੰਨੇ ਕਾਰਨ ਨੇ, ਕਿ ਜੇ ਇੱਕ ਬਾਪੂ ਇਕੱਲਾ ਖੇਤੀ ਕਰਦਾ ਤੇ ਬਾਕੀ ਹੋਰ ਕੋਈ ਧੰਦੇ ਬਣਾਉਣ ਚਾਹੇ ਕੋਈ ਇੱਕ ਇੱਕ ਮੁੰਡਾ ਮਤਲਬ ਤਿੰਨ ਬੱਚੇ ਨੇ, ਇੱਕ ਮੱਝ ਰੱਖ ਲਵੇ,
0: ਬਿਲਕੁਲ
1: ਮੱਝਾਂ ਰੱਖ ਲਵੇ ਤੇ ਇੱਕ ਕੋਈ ਟਰੈਕਟਰ
0: ਟਰਾਲੀ ਕਰੇ ਲਵੇ ਮਾੜਾ ਮੋਟਾ, ਕੋਈ
1: 6 ਮਹੀਨੇ ਟਰੈਕਟਰ ਟਰਾਲੀ ਖੜਾ ਹੁੰਦਾ ਉਹ ਤੇ ਕੋਈ ਕੰਮ ਕਰ ਲਵੇ, ਕੋਈ ਹੱਟੀ ਪਾ ਲਵੇ, ਕੋਈ ਜੋਬ ਕਰਨ ਲੱਗ ਜਾਵੇ ਤੇ ਉਹ ਫਿਰ ਤਿੰਨ ਜਵਾਕ ਨੇ ਆਮਦਨ ਉਹੀ ਹੈ ਤੇ ਉਹਦੇ ਖਰਚੇ ਤਿੰਨਾਂ ਦੇ ਵੱਧ ਗਏ ਤੇ ਆਮਦਨ ਇੱਕ ਘਟਣੀ ਹੈ, ਫਿਰ ਉਹ ਆਮਦਨ ਦੇ ਵਿੱਚੋਂ ਖਰਚੇ ਵੱਧ ਗਏ।
0: ਹੁਣ ਦੇਖੋ ਮੈਂ ਕਈ ਵਾਰੀ
1: ਇਨਪੁੱਟ ਕਿਉਂ ਨੀ ਪਾਇਆ ਉਹਦੇ ਵਿੱਚ,
0: ਕਈ ਵਾਰੀ ਭਾਜੀ ਸੋਚਦਾ ਹੁੰਦਾ ਦੇਖੋ ਹੁਣ ਸਭ ਤੋਂ ਦੁਖਾਂਤ ਜਦੋਂ ਗੱਲ ਆ ਜਦੋਂ ਘਰ ਦੇ ਵਿੱਚ ਕੋਈ ਮਰਦ ਖਤਮ ਹੋ ਜਾਂਦਾ ਜਿਹੜਾ ਆਪਣਾ ਸੱਭਿਆਚਾਰ ਆ, ਤੇ ਸਭ ਤੋਂ ਵੱਧ ਜਿਹੜਾ ਰੋਣਾ ਪਿੱਟਣਾ ਔਰਤਾਂ ਉਸ ਵੇਲੇ ਪਾ ਰਹੀਆਂ ਹੁੰਦੀਆਂ ਕਿ ਹਾਏ ਮਰ ਗਏ ਲੁੱਟ ਗਏ, ਚਲੋ ਦੁੱਖ ਹੁੰਦਾ ਹੈ ਪੱਟੇ ਗਏ, ਉਹ ਗੱਲ ਤਾਂ ਇਹ ਹੁੰਦੀ ਹੈ ਵੀ ਸਾਡਾ ਕਮਾਉਣ ਵਾਲਾ ਹੀ ਚਲਿਆ ਗਿਆ ਹੁਣ ਸਾਨੂੰ ਕਰਨਾ ਪੈਣਾ ਜੀ, ਤੇ ਪਹਿਲਾਂ ਕਰ ਲੈਂਦੇ ਨਾਲ ਗੱਲ ਕੇ ਹਨ
1: ਆਪਣੇ ਤਾਂ ਇੰਡੀਪੈਂਡੈਂਟ ਹੋ ਗਏ ਰਹੇ ਨੇ ਕਿ ਵਿਚਾਰੀ ਲੇਡੀ ਕਿਸੇ ਨਾਲ ਪਹਿਲਾਂ ਗੱਲੇ ਨਹੀਂ ਕਰ ਸਕਦੀ, ਫਿਰ ਜਦੋਂ ਕਰਨੀ ਪੈਂਦੀ ਫਿਰ ਉਹਦੇ ਤੇ ਉਂਗਲਾਂ ਉੱਠਦੀਆਂ ਨੇ ਜੀ
0: ਜੀ,
1: ਸਾਡੀ ਤਾਂ ਇਹ ਸੋਚ ਇੱਥੋਂ ਹੀ ਨਹੀਂ ਨਿਕਲੀ
0: ਨਿਕਲੀ ਨੀ ਜੀ।
1: ਬਹੁਤ ਵਧੀਆ ਕਹਾਣੀ ਸੀ ਬਹੁਤ ਜ਼ਿਆਦੇ, ਮਤਲਬ ਇੱਥੇ ਹਰ ਕੰਮ ਦੇਖ ਲੋ ਕੰਸਟਰਕਸ਼ਨ ਦਾ ਕੰਮ
0: ਬਰਾਬਰ ਹੋਈ ਜਾਵੇ,
1: ਤੁਸੀਂ ਆਹ ਗੱਲ ਬਹੁਤ ਵਧੀਆ ਲੱਗੀ ਵੀ ਜਦੋਂ ਡਰੈਸ ਪਾਈ ਖੜੀ ਹੁੰਦੀ ਉਹਨੂੰ ਪਤਾ ਲੱਗਦਾ ਹੁੰਦਾ ਜਾਂ ਉੱਪਰ ਟੋਪਾ ਲਿਆ ਹੁੰਦਾ ਸੇਫਟੀ ਵਾਲਾ ਵੀ ਬੰਦਾ ਖੜਾ ਕੇ ਜਨਾਨੀ,
0: ਬਿਲਕੁਲ ਪਤਾ ਨਹੀਂ ਲੱਗਦਾ ਜੀ ਬਕਾਇਦਾ ਫਰਕ ਨਹੀਂ ਆਏਗਾ ਜੀ ਔਰਤ ਹੈ ਕਿ ਬਿਲਕੁਲ। ਇੱਥੇ ਹੁਣ ਗੱਡੀਆਂ ਠੀਕ
1: ਕਰਦੀਆਂ ਇਸ ਤਰ੍ਹਾਂ ਬਣਾਈਆਂ ਹੋਈਆਂ ਨਾ, ਮਤਲਬ ਗੱਲ ਤਾਂ ਅਸੀਂ ਕਿੰਨਾ ਸਟਰੋਂਗ ਆ ਕਿੰਨਾ ਕਮਜ਼ੋਰ ਹੈ ਸਾਡੇ ਮਾਨਸਿਕਤਾ ਦੇ ਵਿੱਚ ਦਿਮਾਗ ਇੱਥੇ ਹੈ
0: ਜੀ। ਹੁਣ ਦੇਖੋ ਕਿੰਨਾ ਵਿਵਾਦ ਹੋਇਆ ਉਹਦੇ ਵਿਚ ਆ ਜਿਹੜਾ ਜਗਰਾਜ ਸਿੰਘ ਹੈਗਾ ਕ੍ਰਿਕਟਰ ਜਾਂ ਉਹਨਾਂ ਦੇ ਫਾਦਰ ਜਿਹੜੇ ਨੇ, ਕਿੰਨਾ ਵਿਵਾਦ ਦੇਖੋ ਚੀਜ਼ਾਂ ਸੋਚ ਹੀ ਆ ਨਾ ਸਾਡੀ ਉਹਦੇ ਉੱਤੇ ਖੜੀ ਆ ਵੀ ਅਸੀਂ ਕੀ
1: ਸੋਚਦੇ। ਮਲਕੀਤ ਰੌਣੀ ਆ ਵਧੀਆ, ਮੈਂ ਇਹਨੂੰ ਐਕਟਰ ਕਹਿੰਦਾ ਸੀ, ਮੈਂ ਕੱਲ ਕਮੈਂਟ ਕਰਨ ਲੱਗੇ ਉਹਦੇ ਥੱਲੇ
0: ਜੀ,
1: ਉਹ ਕਹਿੰਦਾ ਜੀ ਇਹ ਡਾਇਰੈਕਟਰ ਤੇ ਨਿਰਭਰ ਕਰਦਾ, ਫਿਰ ਤੁਹਾਡੇ ਲਈ ਸਾਰਾ ਕੋਈ ਪੈਸਾ ਹੀ ਰਹਿ ਗਿਆ ਡਾਇਰੈਕਟਰ ਤੇ ਨਿਰਭਰ ਕਰਦਾ, ਡਾਇਰੈਕਟਰ
0: ਤੁਹਾਡੀ ਆਪਣੀ ਵੀ ਚੋਇਸ ਹੈਗੀ ਹੈ ਨਾ ਕਿ ਤੁਸੀਂ ਸਮਾਜ ਨੂੰ ਕੀ ਦੇਣਾ, ਤੁਹਾਡੀ ਵੀ ਕੋਈ ਜ਼ਿੰਮੇਵਾਰੀ ਹੈ। ਮੈਂ ਲੱਗਿਆ
1: ਸੀ ਭਾਰ ਜਵੀਰ ਥੱਲੇ ਵੀ ਕੱਲ ਨੂੰ ਡਾਇਰੈਕਟਰ ਤੇਰੀ ਭੈਣ ਬਾਰੇ ਤੈਨੂੰ ਕੋਈ ਤੂੰ ਬੋਲ ਕੋਲ ਤੇ ਆ ਗੱਲ ਖਾ ਇੱਥੇ ਤੂੰ ਖਾ ਦੇਗਾ,
0: ਬਿਲਕੁਲ ਹੈ ਜੀ
1: ਇਹ ਕੋਈ ਜਵਾਬ ਥੋੜਾ ਤੁਸੀਂ ਜਵਾਬ ਵੀ ਦੇ ਸਕਦੇ ਹੋ,
0: ਬਿਲਕੁਲ ਕੋਈ ਜ਼ਿੰਮੇਵਾਰੀ ਵੀ ਹੁੰਦੀ ਹੈ ਆਪਣੀ,
1: ਪਹਿਲਾਂ ਸੀ ਇਹ ਗੱਲ ਚਾਹੇ ਉਹਦੇ ਅੰਮ੍ਰਿਤ ਛਕਣ ਤੋਂ ਪਹਿਲਾਂ ਸੀ ਚਾਹੇ ਉਹਦੇ ਅੰਮ੍ਰਿਤ ਛਕਣ ਤੋਂ ਬਾਅਦ ਸੀ
0: ਜੀ,
1: ਗੱਲ ਤਾਂ ਇੱਕ ਇੱਜ਼ਤ ਦੀ ਹੈ
0: ਜੀ
1: ਸਨਮਾਨ ਦੀ ਹੈ ਸੋਚਦੀ ਹੈ ਤੁਸੀਂ ਫਿਰ ਇੰਨਾ ਕਰ ਜਾਏਗਾ ਮੈਂ ਤੁਹਾਨੂੰ ਡਾਇਰੈਕਟਰ ਜੋ ਮਰਜ਼ੀ ਕਰਵਾ ਲਵੇ।
0: ਹੁਣ ਦੇਖੋ ਇਹ ਤਾਂ ਫਿਲਮਾਂ ਚ ਹੀ ਥੋੜੀ ਆ, ਆਪਣੀ ਵਾਈਫ ਨੂੰ ਕੀ ਕੁਝ ਕਹਿੰਦਾ ਰਿਹਾ ਹੈ ਮਤਲਬ ਕਿ ਫੇਸਬੁੱਕ ਦੇ ਉੱਤੇ ਜਾਂ ਹੋਰ ਸਾਰਾ ਕਿੰਨਾ ਕੀ ਕੁਝ ਕਰਦਾ ਰਿਹਾ ਹੈ, ਇਹ ਅੱਜ ਦੀ ਸੋਚ ਥੋੜੀ ਆ ਉਹਦੀ,
1: ਉਹਦੇ ਪਿੱਛੇ ਜਿਹੜੇ ਚਲੋ ਉਹਦਾ ਪਤਾ ਹੀ ਹੈ ਕਿਹੜਾ ਕਿਰਦਾਰ ਆ ਕੀ ਚੀਜ਼ ਆ ਉਹ ਕਿਹੜੀ ਨਸਲ ਹੈ ਉਹਦੀ ਨੀ ਮੈਂ ਗੱਲ ਕਰ ਰਿਹਾ, ਮੈਂ ਜਿਹੜੇ ਬਾਕੀ ਉੱਪਰ ਦੀ ਸਫਾਈਆਂ ਦੇਣ ਲੱਗੇ ਨੇ ਇੱਕ ਜਿਨ੍ਹਾਂ ਦਾ ਆਪਦਾ ਇੱਕ ਮਾੜਾ ਮੋਟਾ ਵਧੀਆ ਕਿਰਦਾਰ ਸੀ ਮਲਕੀਤ ਰੌਣੀ ਦਾੜੀ
0: ਐਕਟਰ
1: ਆ ਉਹ ਸਫਾਈ ਦੇ ਰਿਹਾ ਜੀ, ਦੇਖੋ
0: ਸਾਡਾ
1: ਸਾਈਨ ਕਰੇ ਹੁੰਦੇ ਨੇ, ਸਾਈਨ ਤੁਹਾਡੇ ਤੁਹਾਡੇ ਕੰਮ ਲਈ ਕੀਤੇ ਹੁੰਦੇ ਨੇ ਕਿ ਤੁਹਾਨੂੰ ਆ ਇਹੋ ਜਿਹਾ ਕੁਝ ਗੰਦ ਬੋਲਣ ਲਈ ਕੀਤੇ ਹੁੰਦੇ
0: ਨੇ, ਤੁਹਾਡੇ ਹੱਥ ਬੰਨੇ ਆ ਬਿਲਕੁਲ ਹੈ ਜੀ ਤੁਸੀਂ ਭੱਜ ਕੇ ਨਾ ਜਾਓਗੇ,
1: ਉਹਦੇ ਇਹ ਲਿਖਿਆ ਹੁੰਦਾ ਭਾਈ ਅਸੀਂ ਤੇ ਗਾਲਾਂ ਕਢਾਵਾਂਗੇ ਤੇਰੀ ਭੈਣ ਨੂੰ,
0: ਬਿਲਕੁਲ
1: ਅਸੀਂ ਗਾਲਾਂ ਕਢਾਵਾਂਗੇ ਤੇਰੀ ਮਾਂ ਨੂੰ ਵਿੱਚ ਲਿਖਿਆ ਹੁੰਦਾ ਕੰਟਰੈਕਟ
0: ਦੇ ਵਿੱਚ। ਮੈਂ ਤਾਂ ਹੈਰਾਨ ਹੋ ਗਿਆ ਉੱਥੇ ਕਿਹਾ ਵੀ ਕੋਰਟ ਦੇ ਵਿੱਚ ਮਤਲਬ ਕਿ ਇਹਨਾਂ ਦੀ ਜਿਹੜੀ ਉਹ ਵੌਇਸ ਹੈ ਕਹਿੰਦੇ ਮਤਲਬ ਕਿ ਉਹ ਮੈਚ ਨਹੀਂ ਮੈਚ ਕਰਨੀ ਹੈ ਤਾਂ ਭਾਈ ਉਹਦੀ ਆਵਾਜ਼ ਯਾਰ ਉਹਦੀ ਆਵਾਜ਼ ਆ ਸਰੇਆਮ ਪਤਾ ਲੱਗਦਾ ਕਿ ਉਹਦੀ ਆਵਾਜ਼ ਆ ਉਹਦਾ ਬੋਲ ਚਾਲ ਸਾਰਾ ਕੁਝ
1: ਮੁੜ ਕੇ ਆਈ ਆ ਫਲਾਨਾ ਧੌਕਾ ਉਹ ਚ ਇੱਕ ਨਹੀਂ ਹੈ ਉਹ ਹੁਣ ਵੀ ਕਈ ਸੀਨ ਹੋਰ ਆਏ ਨੇ ਉਹ ਚ ਹੋਰ ਬਿਲਕੁਲ ਸਰੇਆਮ ਗਾਲਾਂ ਕੱਢੀ ਹੋਈਆਂ ਨੇ,
0: ਹਾਂ ਬਿਲਕੁਲ
1: ਇਹਦਾ ਹੱਥ ਆ ਨਾ ਚੀਜ਼ ਦੀ ਜਿਹੜੀ ਆਮ ਗੱਲਾਂ ਮਤਲਬ ਗਾਲਾਂ ਇਹੀ ਜਿਹਾ ਕੱਢੀ
0: ਬਿਲਕੁਲ ਬਿਲਕੁਲ ਸ਼ਰਮ ਆਉਂਦੀ
1: ਬਹਿ ਕੇ ਕਿਵੇਂ ਦਮਾਲਾ ਸਜਾ ਕੇ ਕਿਵੇਂ ਤੂੰ ਆਪਦੇ ਆਪ ਨੂੰ ਮੈਂ ਬਾਬਾ ਦੀਪ ਸਿੰਘ ਦਾ ਪੁੱਤਰ ਹੈ
0: ਜੀ
1: ਹਾਂਜੀ ਤੂੰ ਹੀ ਜੰਮਿਆ ਬਾਬੇ ਦੀਪ ਸਿੰਘ ਹੋਰ ਨੀ ਕੋਈ ਜੰਮਿਆ ਉਸ ਤੋਂ ਬਾਅਦ
0: ਉਹਨਾਂ ਦੀ ਕੁਰਬਾਨੀ ਵੀ ਰੋਲਦੇ ਆ ਸਾਰਾ ਕੁਝ
1: ਉਹੀ ਤੇ ਗੱਲ ਆਈ ਸਾਡੇ ਬਸ ਅਸੀਂ ਗੱਲਾਂ ਚ ਸਰਦਾਰ ਆ ਕਿਰਦਾਰ ਸਾਡੇ ਆਹ ਨੇ
0: ਬਿਲਕੁਲ ਜੀ ਬਿਲਕੁਲ
1: ਹੋਰ ਸਾਡੇ ਪੱਲੇ ਕੁਛ ਨੀ ਹੈ ਜੀ
0: ਜੀ
1: ਗੱਲਾਂ ਦੇ ਸਰਦਾਰ ਆ ਸਰਦਾਰ ਵੀ ਨੀ ਸਰਦਾਰ ਆ ਜੀ
0: ਸਿਰਦਾਰ
1: ਸਰਦਾਰ ਤਾਂ ਕਾਹਨੂੰ ਕਹਿਣਾ ਜੀ
0: ਬਿਲਕੁਲ
1: ਕਿਰਦਾਰ ਕਰਦੇ ਅਸੀਂ ਕੀ ਆ ਇਹ ਆ ਕਰੈਕਟਰ ਨੇ ਸਾਡੇ
0: ਬਿਲਕੁਲ ਜੀ
1: ਮਾਂ ਵੀ ਤੇਰੇ ਹੋਊਗੀ ਤੇਰੇ ਭੈਣ ਵੀ ਹੋ ਧੀ ਆ ਤੇਰੇ
0: ਬਿਲਕੁਲ
1: ਚਾਹੇ ਬਾਅਦ ਛਕਿਆ ਗੱਲ ਇਹ ਨੀ ਹੈਗੀ ਗੱਲ ਇਹ ਵੀ ਉਹਨੇ ਕਿਹਾ ਕੀ ਹੈ
0: ਕਿਹਾ ਕੀ ਹੈ
1: ਗੱਲ ਤਾਂ ਇਹ ਹੈ
0: ਉਹਦੀ ਚੋਇਸ ਕੀ ਹੈ ਬਿਲਕੁਲ ਪ੍ਰੈਜ਼ੈਂਟ ਕੀ ਕਰ ਰਿਹਾ ਬਿਲਕੁਲ
1: ਚਲੋ ਠੀਕ ਹੈ ਜੀ
0: ਥੈਂਕ ਯੂ
1: ਕੁੜੀ ਵੀ ਪੰਜਾਬੀ ਹੈ ਜਿਹੜੀ ਕੋਲ ਖੜੀ ਐਕਟਿੰਗ ਕਰਦੀ ਉਹ ਪੰਜਾਬੀ ਹੈ ਕੁੜੀ
0: ਹਾਂਜੀ ਉਹ ਵੀ ਪੰਜਾਬੀ ਹੈ ਉਹਦਾ ਨਾਂ ਦੇਖੋ ਉਹ ਲਿਖੇ ਸੁਖਮਣੀ ਕੇ ਕੀ ਹੈਗਾ
1: ਸੁਖਮਣੀ ਨਹੀਂ ਕੁਛ
0: ਕੁਛ ਹੋਰ ਹੈ ਜੀ ਗੁਰਬਾਣੀ ਦੇ ਨਾਲ ਗੁਰਬਾਣੀ ਕੁਛ ਏਦਾਂ ਨਹੀਂ
1: ਖਬਰ ਚੱਲ ਰਹੀ ਹੈ ਆਸਟ੍ਰੇਲੀਆ ਚ ਗੁਰਦਾਰੇ ਕੋਈ ਲੜਾਈ ਹੋ ਗਈ ਹੋਣੀ ਹੈ
0: ਹਾਂਜੀ
1: ਤੇ ਉਹ ਕੁੜੀ ਨੇ ਪੁਲਿਸ ਵਾਲਿਆਂ ਨੂੰ ਰੋਕ ਗਿਆ ਉਹਨਾਂ ਨੂੰ ਉਹ ਅੰਦਰ ਜੁੱਤੀਆਂ ਪਾ ਕੇ ਚਲੇ ਗਏ ਉਹਨਾਂ ਨੂੰ ਰੋਕਿਆ ਵੀ ਤੁਸੀਂ ਜੁੱਤੀ ਪਾ ਕੇ ਨੀ ਅੰਦਰ ਆ ਸਕਦੇ ਉਹ ਕਹਿੰਦੇ ਵੀ ਦੇਖੋ ਇੱਕ ਸਿੱਖ ਲੜਕੀ ਨੇ ਜੀ ਪੁਲਿਸ ਵਾਲਿਆਂ ਨੂੰ ਕਿਹਾ ਤੁਸੀਂ ਉਹ ਪੁਲਿਸ ਅੰਦਰ ਆਈ ਕਿਉਂ ਜੁੱਤੀਆਂ ਪਾ ਕੇ ਉਹ ਕੀ ਕਾਰਨ ਸੀ
0: ਕਾਰਨ ਕੀ ਸੀ ਉਹਨਾਂ ਨੂੰ ਆਉਣਾ ਕਾਤੋਂ ਪੈ ਗਿਆ ਬਿਲਕੁਲ
1: ਉਹੇ ਗੁਰਦਾਰੇ ਪੁਲਿਸ ਤੁਰੀ ਫਿਰਦੀ ਹੈ
0: ਜੀ
1: ਇੱਥੇ ਸਾਡੀ ਸੋਚ ਉਹਨੂੰ ਪਤਾ ਨੀ ਕੀ ਮਾਈ ਭਾਗੋ ਬਣਾਉਣ ਲੱਗੇ ਹੋਏ ਨੇ
0: ਉਹ ਇਹੀ ਹੈ ਜੀ ਸਾਡੇ ਲੋਕ
1: ਉਹ ਤਾਂ ਚਾਹੇ ਤੁਹਾਡੇ ਬੱਚੇ ਹੋਣ ਚਾਹੇ ਮੇਰੇ ਬੱਚੇ ਹੋਣ ਜੇ ਪੁਲਿਸ ਆਊ ਉਹਨਾਂ ਨੂੰ ਕਹਿ ਸਕਦੀ ਹੈ ਪਲੀਜ਼ ਸਾਡੇ ਆਹ ਰਿਸਪੈਕਟ ਹੈ ਮਤਲਬ
0: ਜੀ
1: ਪਰ ਉਹ ਹਟਦੇ ਨੀ ਕਦੇ ਜੁੱਤੀ ਦਾ ਲਾਸ਼ ਲਾਉਂਦੇ ਨੀ ਪੁਲਿਸ ਵਾਲੇ ਕਦੇ ਉਹਨਾਂ ਦੀ ਆਪਦੀ ਡਿਊਟੀ
0: ਉਹ ਤਾਂ ਡਿਊਟੀ ਦੇ ਉੱਤੇ ਆ ਨਾ ਉਹਨਾਂ ਨੂੰ ਧਰਮ ਦੇ ਨਾਲ ਜਾਂ ਕਿਸੇ ਚੀਜ਼ ਦੇ ਨਾਲ ਲੈਣ ਦੇਣ ਨਹੀਂ
1: ਬਿਲਕੁਲ ਜੀ ਨਹੀਂ ਉਹਨਾਂ ਦੇ ਕੋਡ ਆਫ ਕੰਡਕਟ ਆ ਉਹਨਾਂ ਨੂੰ ਫੋਲੋ ਕਰਨੇ ਪੈਂਦੇ
0: ਹੋ ਮੋਰੇ ਉਹ ਅੱਗੇ ਉਹ ਗੋਲੀ ਚੱਲਦੀ ਹੋਵੇ ਜਾਂ ਐਮਰਜੈਂਸੀ ਹੋਵੇ ਤਾਂ ਉਹ ਜੁੱਤੀ ਲਾਉਣਗੇ ਜੀ
1: ਬਾਦਲ ਜੀ ਉਹਨੇ ਸਮਝਾਇਆ ਉਹਨਾਂ ਨੂੰ ਉਹ ਇਹ ਸਿੱਖਾਂ ਦੇ ਘਰੇ ਪੈਦਾ ਹੋਈ ਹੋਈ ਹੈ ਜੀ ਇਹ ਆਇਆ
0: ਜੀ
1: ਉਹ ਮੈਂ ਲਿਖਿਆ ਮੈਂ ਕਾਹਨੂੰ ਇੱਥੇ ਭੇਡ ਚਾਲ ਕੁੱਤੇ ਲੋਕ ਬਹੁਤ ਨੇ ਮੈਂ ਪਹਿਲਾਂ ਥੱਲੇ ਲਿਖਣ ਲੱਗਿਆ ਵੀ ਪਹਿਲਾਂ ਕਾਰਨ ਪੁੱਛੋ ਲੋ ਇਹਨੂੰ ਪੁੱਛੋ ਵੀ ਪੁਲਿਸ ਆ ਜਿਹੜੇ ਅੰਦਰ ਪ੍ਰਧਾਨ ਸੈਕਟਰੀ ਕੋਈ ਗੁਰਦਾਰੇ ਪਰ ਉਹਨਾਂ ਨੂੰ ਪੁੱਛੋ ਪੁਲਿਸ ਆਈ ਕਿਉਂ ਇੱਥੇ
0: ਬਿਲਕੁਲ ਹੈ ਜੀ
1: ਜੇ ਥੋੜੀਆਂ ਕਰਤੂਤਾਂ ਹੀ ਤਾਂ ਹੀ ਪੁਲਿਸ ਇੱਥੇ ਆਈ
0: ਬਿਲਕੁਲ ਹੈ ਜੀ ਬਿਲਕੁਲ
1: ਕਰਤੂਤਾਂ ਕਰਕੇ ਵੜਦੀ ਹੈ
0: ਜੀ
1: ਆ ਸਾਡੇ 16 ਸਾਲ ਹੋ ਗਏ ਗੁਰੂ ਘਰ ਕਦੇ ਮਤਲਬ ਪੁਲਿਸ ਆਈ ਹੋਵੇ ਇੱਥੇ
0: ਤੁਸੀਂ ਗੁਰੂ ਘਰ ਦੀ ਗੱਲ
1: ਕਰਾਂਗੇ ਤਾਂ ਹੀ ਪੁਲਿਸ ਅੰਦਰ ਆਊ
0: ਮੈਂ ਅੱਜ ਆਪਣੀ ਗੱਲ ਕਰਾਂ ਤਾਂ ਸਾਡੇ ਘਰ ਨਹੀਂ ਆਈ ਜੀ ਕਦੇ ਅਜੇ ਤਾਂ 22-20 ਸਾਲ ਹੋ ਗਏ
1: ਨਹੀਂ ਚਲੋ ਘਰ ਦੀ ਵੱਖਰੀ ਗੱਲ ਲਾ ਲੈਂਦੇ ਹਾਂ ਵੀ ਮਤਲਬ

0: ਯਾਦਾਂ ਦੇ ਵਿੱਚ ਰਹਿੰਦੇ ਆ, ਕਦੇ ਉਹਨਾਂ ਦੀ ਗੱਲ ਕੀਤੀ ਆ?
1: ਨਾ ਨਾ ਨਾ ਉਹ ਨੀ ਕਰਨੀ।
0: ਕਦੇ ਉਹਨਾਂ ਨੇ ਬੇਅਦਬੀ ਕੀਤੀ ਦੇਖੀ ਆ ਜਾਂ ਸੁਣੀ ਆ?
1: ਬਸ ਉਹਨੂੰ ਮਾਈ ਭਾਗੋ ਕੱਲ ਪਰਸੋਂ ਨੇ ਬਣਾਉਣ ਲੱਗੇ ਹੋਏ
0: ਜੀ,
1: ਉਹਨੇ ਰੋਕਤੇ ਜੀ ਵੀ ਜੁੱਤੀ ਪਾ ਕੇ ਨੀ ਆ ਸਕਦੇ, ਇੱਥੇ ਤਾਂ ਅਸੀਂ ਖੜੇ ਆ ਜੀ।
0: ਉਹ ਜਿਹੜਾ ਬੋਲ ਪਏ ਜੀ, ਦੋ ਅੱਖਰ ਬੋਲ ਦਿੰਦਾ ਬਸ ਠੀਕ ਹੈ, ਚੱਕ ਲੋ ਚੱਕ ਲੋ।
1: ਚਲੋ ਠੀਕ ਹੈ, ਬੱਚਾ ਹੋ ਕੋਈ ਉਹਨੇ ਸਮਝਾਤਾ ਭਾਈ ਇੰਨੀ ਗੱਲ ਕਹਿਣਾ ਤੇ ਤੁਸੀਂ ਕਿੱਡੀ ਕੀ ਗੱਲ ਕਰ ਲਈ, ਤੁਸੀਂ ਕਰਤੂਤ ਕੀ ਕੀਤੀ ਹੈ ਜੀ, ਇਹਦੇ ਕਰਕੇ ਮੁੜ ਸੋਚਿਆ ਜੀ। ਉਹਨੂੰ ਵੀ ਸੋਚਣ ਦੀ ਗੱਲ ਕਰੋ ਨਾ ਕਦੇ
0: ਜੀ,
1: ਕਰ ਅਸੀਂ ਕੀ ਰਹੇ ਹਾਂ।
0: ਗੱਲ ਤਾਂ ਇਹ ਹੈ ਔਜਲਾ ਸਾਹਿਬ, ਸਾਨੂੰ ਹਰ ਵਾਰ ਦੱਸਣ ਦੀ ਕਿਉਂ ਜ਼ਰੂਰਤ ਪਵੇ? ਇਹ ਤਾਂ ਸਮਾਂ ਕਿ ਤੁਸੀਂ ਇੰਨਾ ਕੁ ਪ੍ਰਚਾਰ ਕਰ ਦਿਓ ਕਿ ਸਿੱਖਾਂ ਦਾ ਜਿਹੜਾ ਅਦਬ ਕਰਨਾ ਹੈ ਗੁਰੂ ਸਾਹਿਬ ਦਾ ਜਾਂ ਜੋ ਵੀ ਹੈ, ਜਿੱਥੇ ਚਲੋ ਬਾਹਰ ਜਿੱਦਾਂ ਮਰਜ਼ੀ ਹੋਈ ਜਾਵੇ, ਤਾਂ ਅੰਦਰ ਜਿਹੜਾ ਆਉਣਾ ਹੈ ਪੂਰੇ ਉਸ ਹਿਸਾਬ ਦੇ ਨਾਲ ਉਹ ਚੀਜ਼ਾਂ ਦਾ ਸਾਰਾ ਕੁਝ ਤੁਸੀਂ
1: ਜਦ ਤੋਂ ਵਿਸਾਖੀ ਚੱਲਦੀ ਹੈ ਪਰੇਡਾਂ ਰਹੀ ਪ੍ਰਚਾਰ ਇਹ ਕਰਦੇ ਆ ਖਾ ਕੇ ਗੋਲ ਗੱਪੇ।
0: ਕੈਨੇਡਾ ਦੇ ਵਿੱਚ ਕਿੰਨੇ ਮਿਲੀਅਨ ਦਾ ਮੇਲਾ ਲੱਗਦਾ ਹੈ, ਕਦੇ ਅਸੀਂ ਇਸ ਬਾਰੀਆਂ ਚੀਜ਼ਾਂ ਦੇ ਉੱਤੇ ਸਪੈਂਡ ਕੀਤਾ ਕਿ ਆ ਦੱਸੀਏ ਲੋਕਾਂ ਨੂੰ, ਪਬਲਿਕ ਦੇ ਵਿੱਚ ਦੱਸੀਏ ਕਿ ਸਾਡੇ ਸਥਾਨ ਦੇ ਉੱਤੇ ਤੁਸੀਂ ਕਿੱਦਾਂ ਆਉਣਾ?
1: ਦੋ ਵੈਨਕੂਵਰ ਪਰੇਡਾਂ ਨਿਕਲਦੀਆਂ, ਦੋ ਸਰੀ ਨਿਕਲਦੀਆਂ, ਦੋ ਐਕਸਪੋਰਟ ਨਿਕਲਦੀਆਂ ਨੇ
0: ਜੀ,
1: ਚਾਰ ਪੰਜ ਟੋਰਾਂਟੋ ਨਿਕਲਦੀਆਂ ਨੇ। ਹੁਣ ਤਾਂ ਸਿੱਖੜੇ ਪਰੇਡਾਂ ਹੀ ਚੱਲਣੀ ਨਾ, ਇਹ ਪ੍ਰਚਾਰ ਹੀ ਕਰ ਰਹੇ ਹਾਂ ਅਸੀਂ, ਕਰਕੇ ਪ੍ਰਚਾਰ ਵੀ ਆਪਦਾ ਹੀ ਖਾ ਕੇ ਮੁੜੇ ਆਉਂਦੇ ਆ, ਜਿਹੜਾ ਰੋਜ਼ ਘਰੇ ਖਾਂਦੇ ਉਹ ਉੱਥੇ ਖਾ ਕੇ ਮੁੜੇ ਆਉਂਦੇ ਆ। ਬਸ ਆਹ ਹੈ
0: ਜਿਹੜੀ ਨਫ਼ਰਤ ਫੈਲ ਰਹੀ ਹੈ ਕਮਿਊਨਿਟੀਆਂ ਵੱਖਰੀਆਂ ਦੇ ਵਿੱਚ, ਉਹ ਸਾਨੂੰ ਨਜ਼ਰ ਨਹੀਂ ਆਉਂਦੀ। ਕੋਈ ਖਾਲਿਸਤਾਨ ਦਾ ਰੋਲਾ ਪਾ ਕੇ ਬੈਠਾ,
1: ਇਹੋ ਜੀ ਰਸਮਲਾਈ ਦੀ ਐਗ ਦੀ ਦੇਖੀ ਰੈਸਪੀ ਪੁੱਛਣੀ ਭੁੱਲ ਗਈ ਮੈਂ
0: ਜੀ,
1: ਹੈ ਜੀ ਉੱਥੇ ਚੌਲ ਬਹੁਤ ਵਧੀਆ ਬਣਾਇਆ ਸੀ, ਉਹ ਕਦੇ ਖਾ ਕੇ ਦੇਖੇ, ਉਹਨੂੰ ਰੈਸਪੀ ਪੁੱਛਣੀ ਭੁੱਲ ਗਈ ਮੈਂ। ਆ ਗੋਲ ਗੱਪੇ ਬਹੁਤ ਵਧੀਆ ਸੀ ਉੱਥੇ, ਆਹ ਚੀਜ਼ ਤਾਂ ਅਸੀਂ ਆ ਕੇ ਆਹ ਸਿੱਖ ਕੇ ਆਉਣੇ ਸੀ ਉੱਥੇ,
0: ਬਿਲਕੁਲ
1: ਜਾ ਕੇ
0: ਬਿਲਕੁਲ ਹੈ ਜੀ।
1: ਭਾਈ ਆਇਆ ਸੀ ਇੱਥੇ ਕੱਲੇ ਕੱਲੇ ਰਹਿਣੇ, ਅੱਜ ਤੱਕ ਤਾਂ ਦੇਖਿਆ ਨੀ ਕਦੇ ਵੀ ਭਾਈ ਕੱਲੇ ਦਾ ਰਸ ਕਿੰਨੀਆਂ ਦਾ ਪੀਤਾ ਹੋਇਆ।
0: ਵੈਸੇ ਇਸ ਚੀਜ਼ ਦੇ ਸਿੱਧ ਕਰ ਦਿੱਤਾ ਔਜਲਾ ਸਾਹਿਬ,
1: ਲੈਣਾ ਜਲਾ ਕੇ ਫੇਰ ਕੱਲੇ ਰਸ ਖਰੀਦਦੇ ਫਸਦੇ ਨੇ, ਇੱਥੇ ਤਾਂ ਸਿੱਖੀ ਕਿਹੜੀ ਹਟੀ।
0: ਵੈਸੇ ਇਸ ਚੀਜ਼
1: ਪ੍ਰਚਾਰ ਆ ਪ੍ਰਸਾਰ ਕਰਦੇ ਆ ਜੀ,
0: ਵੈਸੇ ਇਸ ਚੀਜ਼ ਨੇ ਸਿੱਧ ਕਰ ਦਿੱਤਾ, ਜਿਦਾਂ ਪਹਿਲਾਂ ਬਜ਼ੁਰਗਾਂ ਤੋਂ ਸੁਣਦੇ ਨੀ ਹੁੰਦੇ ਸੀ, ਮੇਲੇ ਲੱਗਦੇ ਹੁੰਦੇ ਸੀ, ਕਿਹੜਾ ਰੋਜ਼ ਰਿਸ਼ਤੇਦਾਰੀਆਂ ਚ ਤੁਰਿਆ ਫਿਰਦਾ ਹੁੰਦਾ ਸੀ, ਇੰਨੀ ਬਾਟ ਹੁੰਦੀ ਸੀ, ਕਿਹਨੇ ਕਰਨੀ ਸੀ, ਜਦੋਂ ਮੇਲਾ ਮੁਲਾ ਲੱਗਣਾ ਸਾਰੇ ਮੇਲੇ ਤੇ ਮੇਲ ਮੁਲ ਪੈਂਦੇ ਸੀ, ਉਹ ਚੀਜ਼ ਆਪਣੇ ਇੱਥੇ ਹੋ ਗਈ ਹੈ ਜੀ ਹੁਣ।
1: ਆਹੀ ਕੁਛ
0: ਬਿਲਕੁਲ
1: ਇਹ ਪ੍ਰਸਾਰ ਤੁਸੀਂ ਕਹਿੰਦੇ ਪ੍ਰਸਾਰ ਰਹੇ ਹੁੰਦੇ, ਪ੍ਰਸਾਰ ਰਹੇ ਆ ਜਿਹੜਾ ਕਰ ਰਹੇ ਅਸੀਂ, ਹੋਰ ਕੀ ਕਰ ਰਹੇ।
0: ਬਿਲਕੁਲ
1: ਜਿਹੋ ਜੇ ਅਸੀਂ ਲਾਹੌਰ ਆ ਹੋਈਏ, ਪਿਸ਼ੌਰ ਆ ਹੋਈਏ, ਅਮਰੀਕਾ ਕੈਨੇਡਾ,
0: ਬਿਲਕੁਲ
1: ਆਹੀ ਕੁਛ ਆ, ਉੱਥੇ ਬੰਦੇ ਆ ਕੇ ਲੰਗਰ ਇੱਥੇ ਲੰਗਰ ਖਾਈ ਜਾਂਦੇ ਆ ਕੇ
0: ਜੀ। ਬਿਲਕੁਲ ਹੈ ਜੀ,
1: ਠੀਕ ਹੈ ਜੀ,
0: ਥੈਂਕ ਯੂ, ਥੈਂਕ ਯੂ, ਸ਼ੁਕਰੀਆ ਜੀ। ਲੋ ਦੋਸਤੋ, ਇਹ ਸਨ ਜੀ ਸਿਕੰਦਰ ਸਿੰਘ ਔਜਲਾ ਸਾਹਿਬ, ਸਪੋਰਟ ਵੀ ਕਰਦੇ ਆ ਤੇ ਗੱਲਬਾਤ ਕਰਕੇ ਗਏ ਨੇ, ਕਹਾਣੀ ਨੂੰ ਪਸੰਦ ਕੀਤਾ, ਸ਼ੁਕਰੀਆ। ਹਾਂਜੀ, ਜੋਲ ਭੈਣ ਜੀ ਨੇ ਲਿਖਿਆ ਨਾਮ ਉਹਨਾਂ ਦਾ, ਹਾਂਜੀ ਗੁਰਬਾਣੀ ਨਾਂ ਸੀ ਉਹ ਕੁੜੀ ਦਾ, ਹਾਂਜੀ ਹੈਗਾ ਕਹਿੰਦੇ ਤੇ ਆਦਮੀ ਤਕਰੀਬਨ ਸਭ ਸੋਫੇ ਦੇ ਉੱਤੇ ਬੈਠ ਜਾਂਦੇ ਨੇ ਭਾਵੇਂ ਦੋਨੋਂ ਇਕੱਠੇ ਹੀ ਕਹਿੰਦੇ ਕੰਮ ਤੋਂ ਆਏ ਹੋਣ। ਬਿਲਕੁਲ ਜੀ, ਇਹ ਦਰੁਸਤ ਹੈ ਜੀ। ਤੇ ਲੋ ਦੋਸਤੋ, ਆਪਾਂ ਫਿਰ ਇੱਥੇ ਹੀ ਲੈਣੇ ਆ ਗਿਆ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਕੱਲ ਨੂੰ ਫਿਰ ਆਪਾਂ ਨਾਵਲ ਪੰਜਾਬ, ਸੋਰੀ ਨਾਵਲ ਕਹਿ ਦਿੰਦਾ ਮੈਂ ਮੂੰਹ ਤੇ ਚੜਿਆ, ਕਿਤਾਬ ਪੰਜਾਬ ਦੀ ਸੋਹਣੀ ਸਾਂਝ ਕਹਿੰਦੇ ਨੇ ਵੀਰ ਜੀ ਦੀ, ਤੇ ਕਾਲ ਕਰ ਸਕਦੇ ਹੋ ਜੇ ਕਰਨੀ ਚਾਹੁੰਦੇ ਹੋ, ਧਮਾਲ ਜੀ ਲਾਈਨਾਂ ਖੁੱਲੀਆਂ ਨੇ, ਦੋ ਕੁ ਮਿੰਟ ਗੱਲਬਾਤ ਕਰ ਸਕਦੇ ਹਾਂ ਆਪਾਂ ਜੇ ਕਰਨੀ ਹੈ ਤਾਂ, ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ ਫਿਰ ਜੇ ਕਾਲ ਆ ਜਾਂਦੀ ਹੈ ਉਹਨਾਂ ਦੀ। ਤਦ ਤੱਕ ਮੈਂ ਕੁਝ ਜਿਹੜੇ ਕਮੈਂਟ ਨੇ ਤੇ ਕੁਝ ਜਿਹੜੇ ਤੁਹਾਡੇ ਸੁਨੇਹੇ ਨੇ ਉਹਨਾਂ ਦੀ ਸਾਂਝ ਪਾ ਲੈਣਾ। ਤੇ ਦੋਸਤੋ, ਹਾਂਜੀ ਸੁਨੇਹੇ ਸੀਗੇ ਆਪਣੇ ਰਾਜੀਵ ਕੁਮਾਰ ਬਾਈ ਜੀ ਲਿਖਦੇ ਆ, ਸਤਿ ਸ਼੍ਰੀ ਅਕਾਲ ਸਰੋਤਿਆਂ ਨੂੰ, ਤੇ ਇਸੇ ਤਰ੍ਹਾਂ ਲੋ ਆਪਣੇ ਨਾਲ ਜੁੜ ਗਏ ਨੇ ਜੀ ਆਪਣੇ ਸੁਰਿੰਦਰ ਕੌਰ ਮਾਲ ਜੀ, ਸਵਾਗਤ ਹੈ ਜੀ ਜੀ ਆਨੋ ਜੀ, ਬੜੇ ਦਿਨਾਂ ਬਾਅਦ।
2: ਹਾਂਜੀ ਭਵਿੰਦਰ ਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਸਤਿ ਸ਼੍ਰੀ ਅਕਾਲ
0: ਜੀ ਆਨੋ।
2: ਮੈਂ ਸੁਣ ਰਹੀ ਸੀ, ਕੰਮ ਘਰ ਕਰਦੀ ਵੀ ਸੁਣ ਰਹੀ ਸੀ, ਪਰ ਅੱਜ ਕੱਲ ਪਤਾ ਨੀ ਕਿੱਦਾਂ ਮੈਂ ਪੇਸ਼ ਹੀ ਨੀ ਹੁੰਦੀ
0: ਜੀ,
2: ਕਈ ਵਾਰ ਏਦਾਂ ਹੁੰਦਾ ਭਈ ਕਿਤੇ ਨਾ ਕਿਤੇ ਇੱਧਰ ਉੱਧਰ ਨੂੰ ਮਾੜਾ ਜਿਹਾ ਭੱਜਣਾ ਪੈ ਜਾਂਦਾ
0: ਹਨਾ,
2: ਕਰਦਿਆਂ ਕਰਦਿਆਂ ਨੇ ਚੱਲ ਕੰਨ ਨਾਲ ਸੁਣਦਾ ਤਰਨ ਦਾ ਬੰਦਾ ਤੇ ਚੰਗੀ ਗੱਲ ਆ।
0: ਬਿਲਕੁਲ ਹੈ ਜੀ,
2: ਮੈਂ ਕਿਹਾ ਦੂਜੇ ਵੀਰ ਜੀ ਕਰਨ ਲੱਗ ਪਿਆ, ਉਸਲਾ ਵੀਰ ਜੀ ਤੇ ਸੁਰਿੰਦਰ ਮਾਲ ਵੀ ਭੈਣ ਜੀ ਹੁਣੇ, ਦੇਖੋ ਸੱਚੀ ਨੀ ਕਿ ਮੈਂ ਸੋਚਦੀ ਹਾਂ ਦੇਖੋ ਭਵਿੰਦਰ ਜੀ, ਉਹ ਏਦਾਂ ਵੀ ਸੀਗੇ ਕਈ ਵਾਰ ਕੁੜੀਆਂ ਨੂੰ ਮਾਰ ਵੀ ਦਿੰਦੇ ਸੀ, ਉੱਦਾਂ ਅਬੋਰਸ਼ਨ ਕਰਾ ਦਿੰਦੇ ਸੀ ਜੇ ਕੁੜੀ ਹੋ ਜਾਂਦੇ, ਮੈਂ ਕਹਿੰਦੀ ਵੀ ਚੰਗਾ ਕੀਤਾ ਕਿਸੇ ਨੇ ਮਾਰਿਆ ਨੀ, ਕੁਛ ਵਧੀਆ ਰਹੇ ਆ। ਫਿਰ ਪੜ੍ਹਨ ਲਿਖਣ ਲੱਗੇ ਆ ਤਾਂ ਕਿਸੇ ਨੇ ਕੁਛ ਵੀ ਕਿਹਾ, ਫਿਰ ਜੇ ਸੋਰੀ ਪੜ੍ਹੀ ਆ ਤਾਂ ਕਿਸੇ ਨੇ ਕੁਛ ਵੀ ਕਿਹਾ, ਜੇ ਇੱਥੇ ਆ ਕੇ ਪੜ੍ਹੀ ਆ ਤੁਹਾਨੂੰ ਮੈਂ ਦੱਸਦੀ ਹਾਂ, ਨਿਊਯਾਰਕ ਵੀ ਮੈਂ 7th ਸਮੈਸਟਰ ਲਾਈ ਕਾਲਜ ਦੇ, ਕਿਸੇ ਨੇ ਨੀ ਮੈਨੂੰ ਕਿਹਾ, ਮੈਨੂੰ ਕਦੇ ਕਿਸੇ ਨੇ ਰੋਕਿਆ ਨੀ। ਫਿਰ ਮਤਲਬ ਇਹ ਵੀ ਜੇ ਤਾਂ ਮੈਂ ਮਤਲਬ ਸਿਰਫ ਪੜ੍ਹਦੀ ਹੋਵਾਂ ਤਾਂ ਮੈਂ ਘਰ ਦਾ ਨਾ ਕੰਮ ਕਰਾਂ, ਮੈਂ ਘਰ ਦੇ ਵੀ ਤਾਂ ਕੰਮ, ਉਹਨਾਂ ਦੇ ਵੀ, ਬਾਕੀ ਸਾਰਿਆਂ ਦੇ ਵੀ ਤਾਂ ਕੰਮ ਕਰਦੀ ਹਾਂ, ਜਾਂ ਸਾਰਾ ਕੁਛ ਬਾਕੀਆਂ ਨੂੰ ਰੋਟੀ ਪਾਣੀ ਹਰ ਕੱਪੜਾ ਲੀੜਾ ਤੋਤਾ ਪ੍ਰੈਸ ਕੀਤਾ ਦੇਣਾ ਤਾਂ ਫਿਰ ਮੈਨੂੰ ਕਿਸੇ ਨੇ ਕਹਿਣਾ ਵੀ

0: ਹੈ ਹਨਾ
1: ਜੀ ਇਹ ਸਾਰੇ ਹੈਗਾ ਹੀ ਆ ਕਲਚਰ ਜਿਦਾਂ ਹੁਣ ਦੇਖੋ ਅਸੀਂ ਵੀ ਇੱਥੇ ਮੈਂ ਸੀਗਾ ਤੇ ਮੇਰੀ ਵਾਈਫ ਸੀਗੀ ਤੇ ਨਾ ਤਾਂ ਮੇਰੀ ਮਾਂ ਤੇ ਉਹ ਸੱਸ ਸੀਗੀ ਜਰੂਰ ਹੈਗੀ ਆ ਪਰ ਉਹ ਆਪਣੇ ਕੰਮਾਂ ਕਾਰਾਂ ਦੇ ਉੱਤੇ ਉਹਨਾਂ ਨੇ ਵੀ ਜਾਣਾ ਅਸੀਂ ਵੀ ਜਾਣਾ ਤੇ ਇੱਥੇ ਬੱਚੇ ਜਿਹੜੇ ਪਾਲੇ ਆ ਰਲ ਮਿਲ ਕੇ ਪਾਲੇ ਆ ਜੀ ਉਹ ਮਤਲਬ ਇਹ ਥੋੜੀ ਆ ਕਿਸੇ ਕੋ ਛੱਡ ਦਈਏ ਜਾਂ ਕਹਿ ਦਈਏ ਨਾ ਭਈ
0: ਵੈਸੇ ਵੈਸੇ ਤਾਂ ਖਰੀ ਗੱਲ ਆ ਪਤਾ ਕੀ ਇਹ ਜਿਹੜੀਆਂ ਅੱਜ ਕੱਲ ਕੁੜੀਆਂ ਮੁੰਡੇ ਆ ਨਾ ਤੁਸੀਂ ਤੁਸੀਂ ਇੱਕ ਦੂਜੇ ਦਾ ਸਾਥ ਦਿੰਦੇ ਭੁਪਿੰਦਰ ਜੀ ਸਾਨੂੰ ਕਦ ਇੱਦਾਂ ਦੇ ਸਾਥ ਮਿਲੇ ਸੀ
1: ਬਿਲਕੁਲ ਹਾਂ ਬਿਲਕੁਲ ਉਹ ਚਲੋ ਉਸ ਸਮੇਂ ਦੀਆਂ ਭੈਣ ਜੀ ਮਜਬੂਰੀਆਂ ਸੀ ਨਾ ਉਹ ਪਰਿਵਾਰ ਬਣੀ ਇੱਦਾਂ ਕਰਨ ਦਿੰਦੇ ਸੀ ਨਾ ਉਹ ਪ੍ਰੈਸ਼ਰ ਬਹੁਤ ਸੀ ਉਸ ਚੀਜ਼ ਦਾ ਅੱਜ ਵੀ ਦੇਖੋ ਬੈਕਵਰਡ ਬਹੁਤ ਸਾਰੀ ਸੋਚ ਅਜੇ ਵੀ ਬਹੁਤ ਸਾਰੀਆਂ ਬੀਬੀਆਂ ਬੈਕਵਰਡ ਹੈਗੀਆਂ ਨੇ ਉਹਨਾਂ ਦੀ ਸੋਚ ਹੀ ਨੀ ਬਦਲੀ ਹੈ ਨਾ ਬੰਦੇ ਵੀ ਹੈਗੇ ਆ ਬੀਬੀਆਂ ਵੀ ਹੈਗੀਆਂ ਨੇ
0: ਹਾਂਜੀ ਹਾਂਜੀ ਅਜੇ ਵੀ ਪਤਾ ਤੁਹਾਨੂੰ ਮੈਂ ਦੱਸਦੀ ਵੀ ਅੱਜ ਵੀ ਮੈਂ ਇਕਬਾਲ ਨਾਲ ਗੱਲ ਕਰਦੀ ਸੀ
1: ਜੀ
0: ਤੇ ਮੈਂ ਕਿਹਾ ਵੀ ਅਜੇ ਤੱਕ ਵੀ ਇੱਦਾਂ ਗੱਲ ਹੈਗੀ ਆ ਫੇਰ ਜਿੱਦਾਂ ਹੁਣ ਸਮਝੋ ਮੇਰਾ ਬੇਟਾ ਆ ਗਿਆ ਅਚਾਨਕ ਹੈ ਨਾ
1: ਜੀ
0: ਉਹ ਕਹੂਗਾ ਮੰਮੀ ਕੀ ਬਣਾਇਆ ਕੀ ਹੈਗਾ ਫਿਰ ਮੈਂ ਇੱਕ ਮਿੰਟ ਲਾਉਣੀ ਯਾਨੀ ਕਿ ਭੁਪਿੰਦਰ ਜੀ ਜੇ ਸਮਝੋ ਮੈਨੂੰ ਕਹਿਤਾ ਨਾ ਉਹਨੂੰ ਭੁੱਖ ਲੱਗੀ ਆ ਮੈਂ ਇੱਕ ਡੇਢ ਮਿੰਟ ਦੇ ਵਿੱਚ ਵਿੱਚ ਮੈਂ ਕਿਚਨ ਵਿੱਚ ਖੜੀ ਹੁੰਦੀ ਆ ਮੈਂ ਉਹਨੂੰ ਕਹਿੰਦੀ ਹੁੰਦੀ ਆ ਬਸ ਚਾਰ ਪੰਜ ਮਿੰਟ ਵਿੱਚ ਮੈਂ ਤੈਨੂੰ ਬਣਾ ਕੇ ਦੇ ਦਿੰਦੀ ਹਾਂ
1: ਬਿਲਕੁਲ
0: ਅੱਜ ਕੱਲ ਦੀਆਂ ਕੁੜੀਆਂ ਭੁਪਿੰਦਰ ਜੀ ਨੋ ਡਾਊਟ ਅੱਜ ਕੱਲ ਦੀਆਂ ਕੁੜੀਆਂ ਜਾਂ ਵੋਟੀਆਂ ਕੋਈ ਇੰਨੀ ਛੇਤੀ ਕਰਨ ਨੂੰ ਤਿਆਰ ਨਹੀਂ ਹੁੰਦੀਆਂ ਭਾਈ ਮੈਨੂੰ ਕਿਹਾ ਤਾਂ ਮੈਂ ਇੰਨੀ ਛੇਤੀ ਕਰਾਂ ਹੁਣ ਮੇਰਾ ਪੋਤਾ ਆ ਜਾਵੇ ਪੋਤੀ ਜਾਂ ਕੋਈ ਵੀ ਜਾਣੀ ਕਿ ਘਰ ਦਾ ਆ ਜਾਵੇ ਮੇਰੇ ਹਸਬੈਂਡ ਕੋਈ ਵੀ ਕਹਿੰਦਾ ਨਾ ਵੀ ਭੁੱਖ ਲੱਗੀ ਆ ਮੈਂ ਉਸੇ ਵੇਲੇ ਇੱਕ ਮਿੰਟ ਦੇ ਵਿੱਚ ਕਿਸੇ ਚ ਹੁੰਦੀ ਆ ਔਰ ਬਣਾਉਣ ਲੱਗ ਪੈਂਦੀ
1: ਜੀ ਬਿਲਕੁਲ ਹੈ ਜੀ
0: ਮੈਂ ਹੈਰਾਨ ਹੁੰਦੀ ਆ ਭੀ ਅੱਜ ਕੱਲ ਗਾਹਾਂ ਗਾਹਾਂ ਬੱਚੇ ਇੱਦਾਂ ਚਾਹੇ ਆਪਣੀਆਂ ਕੁੜੀਆਂ ਚਾਹੇ ਵੋਟੀਆਂ ਉਹ ਇੰਨਾ ਕੰਮ ਨਹੀਂ ਕਰਦੀਆਂ ਉਹ ਤਾਂ ਬਸ ਦੇਖੋਗੀਆਂ ਭਾਈ ਹੌਲੀ ਹੌਲੀ ਬਸ ਕਹਿ ਲੈਣੇ ਕਿਹਾ ਕਿਹਾ ਉਹ ਜਰੂਰੀ ਥੋੜੋ ਭੀ ਇੰਨੀ ਛੇਤੀ ਕਹਿਣਾ ਮੰਨ ਕੇ ਉੱਠਣਾ ਹੀ ਆ ਛੇਤੀ ਉਹ ਹੌਲੀ ਹੌਲੀ ਮੈਂ ਕਹਿੰਦੀ ਅਸੀਂ ਸਾਨੂੰ ਯਾਦ ਪੈ
1: ਚੁੱਕੀ
0: ਆਹੋ ਤੇ ਬਾਕੀ ਰਹੀ ਇੱਦਾਂ ਜੇ ਹੁਣ ਸਮਝੋ ਮੈਨੂੰ ਵੀ ਕੋਈ ਤਕਲੀਫ ਹੈ ਜਾਂ ਕਿੱਦਾਂ ਹੁਣ ਤੁਹਾਡੇ ਅੰਕਲ ਆ ਪੇ ਉਹਨਾਂ ਨੇ ਇੱਦਾਂ ਕਰਨਾ ਪੇ ਜੇ ਸਮਝੋ ਮੈਨੂੰ ਕਿਸੇ ਵੇਲੇ ਮੇਰੀ ਸਿਹਤ ਨਹੀਂ ਠੀਕ ਹੈ ਕਿ ਮੈਂ ਇੰਡੀਆ ਆਇਆ ਚਾਹੇ ਇੱਥੇ ਆ ਘਰ ਹੈ ਨੀ ਕੋਈ ਹੋਰ ਤਾਂ ਉਹਨੇ ਮੈਨੂੰ ਚਾਹ ਵੀ ਬਣਕ ਲਿਆ ਦੇਣੀ ਜੇ ਹੋਰ ਉਹਨਾਂ ਤੋਂ ਕੁਛ ਨੀ ਕਹਿਣਾ ਚੱਲ ਮੈਂ ਤੈਨੂੰ ਆਮਲੇਟ ਜਿਹਾ ਬਣਾ ਦਵਾਂ ਜਾਂ ਫਿਰ ਕਹਿਣਾ ਅੱਛਾ ਮੈਂ ਤੂੰ ਬ੍ਰੈਡ ਟੋਸਟ ਲੈ ਲਾ ਜਾਂ ਆਹ ਫਲਾਨੀ ਚੀਜ਼ ਲੈ ਲਾ ਮੈਂ ਤੈਨੂੰ ਦੇ ਦਿੰਦਾ ਤੂੰ ਖਾ ਲਾ
1: ਰਿਸ਼ਤੇਦਾਰੀ ਚ ਵੀ ਜਾਣਾ ਨਾ ਪਹਿਲਾਂ ਪ੍ਰੋਬਲਮ ਇਹ ਹੁੰਦੀ ਸਾਡੇ ਚਲੋ ਇੱਥੇ ਪ੍ਰੋਬਲਮ ਇਹ ਹੈ ਕਿ ਮਾਫ਼ੀ ਚਾਹੁੰਦਾ ਜਿਹੜੀ ਮੈਂ ਗੱਲ ਕਰਨ ਲੱਗਿਆ ਕਿਸੇ ਨੂੰ ਦੁੱਖ ਪਹੁੰਚਾਉਂਦੀ ਨਹੀਂ ਹੈ ਜੇ ਕਿਤੇ ਅਸੀਂ ਪਰਿਵਾਰ ਨੇ ਜਾਂ ਮੈਂ ਅਸੀਂ ਦੋਵਾਂ ਨੇ ਕਿਤੇ ਜਾਣਾ ਸਾਡੀ ਪ੍ਰੋਬਲਮ ਹੁੰਦੀ ਹੈ ਚਲੋ ਜੇ ਤਾਂ ਬੱਚੇ ਘਰ ਹੈ ਫਿਰ ਡੋਗ ਨੂੰ ਘਰ ਛੱਡ ਜਾਈਦਾ ਪਰ ਜੇ ਚਾਰਾਂ ਨਹੀਂ ਜਾਣਾ ਤਾਂ ਫਿਰ ਡੋਗ ਦੀ ਮਜਬੂਰੀ ਬਣ ਜਾਂਦੀ ਹੈ ਪਈ ਇਹਨੂੰ ਕਿੱਥੇ ਛੱਡੀਏ ਜੀ ਹਨਾ
0: ਫੇਰ ਉਹਨੂੰ ਕਿਸੇ ਕਿਸੇ ਮਿੱਤਰ ਦੋਸਤ ਦੇ ਛੱਡਣਾ
1: ਤੇ ਮੈਂ ਕਈ ਵਾਰੀ ਉਹ ਚੀਜ਼ ਨੂੰ ਸੋਚਦਾ ਹੁੰਦਾ ਕਿ ਜੇ ਹੁਣ ਆਪਾਂ ਜਿਹੜੇ ਸਾਡੇ ਪੁਰਾਣੇ ਪਰਿਵਾਰ ਨੇ ਹਨਾ ਉਹਨਾਂ ਦੇ ਵਿੱਚ ਝਾਤ ਮਾਰੀਏ ਤੇ ਬਹੁਤ ਸਾਰੀਆਂ ਔਰਤਾਂ ਇਸੇ ਕਰਕੇ ਕਿਤੇ ਰਿਸ਼ਤੇਦਾਰੀ ਦੇ ਵਿੱਚ ਆਉਂਦੀਆਂ ਜਾਂਦੀਆਂ ਨਹੀਂ ਸੀ ਕਿ ਇਹ ਰੋਟੀ ਕਿੱਦਾਂ ਖਾਊਗਾ ਭਾਈ ਮਤਲਬ ਕਿ ਜੇ ਮੈਂ ਚੱਲ ਗਈ ਤਾਂ
0: ਉਹਨਾਂ ਦੇ ਹੱਥ ਮੱਝ ਪੁਆਈ ਹੁੰਦੀ ਸੀ
1: ਹਾਂਜੀ ਮੱਝ ਬਿਲਕੁਲ ਆ ਜੀ ਮੱਝ ਚੋਣੀਆਂ ਬਿਲਕੁਲ ਆ ਜੀ
0: ਉਹਨਾਂ ਨੇ ਕੀ ਕਰਨਾ ਉਹਨਾਂ ਨੂੰ ਇਹ ਪਤਾ ਹੁੰਦਾ ਸੀ ਉਹ ਕਿਤੇ ਵਿਚਾਰੀਆਂ ਜੇ ਚਾਹੁੰਦੀਆਂ ਵੀ ਨਾ ਕਿਸੇ ਭੂਆ ਮਾਸੀ ਦੇ ਚਾਹੇ ਉਹ ਰਹਿ ਨੀ ਸਕਦੀਆਂ ਮੱਝ ਪਈਏ ਹੁੰਦੇ ਸੀ ਹੱਥ ਤਾਂ ਇਹ ਹੁੰਦਾ ਸੀ ਤੂੰ ਮੁੜਿਆ ਘਰਦਿਆਂ ਨੇ ਮੋਰਲਿਆਂ ਨੇ ਵੀ ਕਹਿਣਾ ਤਾਂ ਉਹਨੂੰ ਵੀ ਕਹਿਣਾ ਤੇ ਨਹੀਂ ਮੈਨੂੰ ਜਾਣਾ ਪੈਣਾ ਮੈਂ ਰਹਿ ਨੀ ਸਕਦੀ ਮੇਰੇ ਮੱਝ ਮੈਂ ਜਾ ਕੇ ਚੋਣ
1: ਬਿਲਕੁਲ ਹੈ ਜੀ
0: ਮੈਂ ਕਿਹਾ ਨੀ ਜਾਣ ਕੇ ਪਵਾ ਦਿੰਦੇ ਸੀ
1: ਬਿਲਕੁਲ
0: ਬਦਲਵਾਂ ਹੋਰ ਵੀ ਕਿਸੇ ਨੂੰ ਦੋ ਬੰਦੇ ਵੀ ਤਾਂ ਹੋ ਸਕਦੇ
1: ਭੈਣ ਜੀ ਮਰਦ ਸਮਾਜ ਦੀ ਚਾਲ ਸੀ
0: ਨਹੀਂ ਉਹੀ ਮੈਂ ਕਹਿੰਦੀ ਹਾਂ ਭਾਈ ਚਾਹੇ ਮਰਦ ਸਮਾਜ ਦੀ ਜਾਂ ਸੱਸ ਦੀ ਜਾਂ ਕਿਸੇ ਦੀ ਚਾਲ ਹੀ ਸੀ ਤੇ ਨਹੀਂ ਤਾਂ ਉਹ ਇੱਦਾਂ ਜਾਂ ਇਹ ਉਹ ਕਿਸੇ ਵੇਲੇ ਉਹ ਕਹੇ ਵੀ ਚੱਲ ਠੀਕ ਹੈ ਤੂੰ ਰਹਿ ਪੁੱਤ ਮੈਂ ਚੋਲੂੰਗੀ ਮੈਂ ਚਾਹ ਫੇਰ ਇਹਦਾ ਮਤਲਬ ਇਹੀ ਥੋੜਾ ਇਹਦਾ ਮਤਲਬ ਉਹ ਉਹਨਾਂ ਦਾ ਇੱਦਾਂ ਹੁੰਦਾ ਤਾਂ ਸੀ ਉਹ ਕਿਹਾ ਤਾਂ ਉਹ ਖਤ ਕਰਦੀਆਂ ਸੀ
1: ਹਨਾ
0: ਹੁਣ ਥੋੜੋ ਇੱਦਾਂ
1: ਕਰਦੇ
0: ਹੁਣ ਤਾਂ ਤੁਸੀਂ ਦੇਖੋ ਆਪਣੀਆਂ ਚਾਹੇ ਬੱਚੇ ਆ ਵੋਟੀਆਂ ਚਾਹੇ ਨੂੰਹਾਂ ਆ ਜੇ ਵੋਟੀਆਂ ਜਾਂ ਕੁੜੀਆਂ ਜੇ ਹੁਣ ਜਿਆਦਾ ਹੀ ਉਹ ਥੱਕੀਆਂ ਹੁਣ ਕਿਸੇ ਵੇਲੇ ਉਹ ਆਉਂਦੇ ਆਉਂਦੇ ਵੀ ਰਸਤੇ ਚ ਚੁੱਕ ਲੈਣੀਆਂ ਫੂਟ ਲੈ ਆਉਗੇ ਤੇ ਚੱਲੇ ਆਨੇ ਹਨਾ ਤਾਂ ਤੁਹਾਨੂੰ ਮੈਂ ਦੱਸਦੀ ਮੈਂ ਕਈ ਵਾਰ ਆਪਣੀ ਬੇਟੀ ਨਾਲ ਗੱਲ ਕਰਦੀ ਹੁੰਦੀ ਤੇ ਮੈਂ ਜੋਬ ਵੀ ਕਰਦੀ ਹੁੰਦੀ ਸੀ ਮੈਂ ਪੰਜ ਦਿਨ ਜੋਬ ਕਰਦੀ ਹੁੰਦੀ ਦੋ ਦਿਨ ਆਪਣੇ ਹਸਬੈਂਡ ਅਸੀਂ ਗੈਸ ਸਟੇਸ਼ਨ ਗਏ ਸੀ ਤਾਂ ਉੱਥੇ ਮੈਂ ਜੋਬ ਕਰਨੀ ਹੁੰਦੀ ਸੀ ਇੱਕ ਦਿਨ ਤਾਂ ਭੁਪਿੰਦਰ ਜੀ ਮੇਰੀ ਜੋਬ ਇੱਦਾਂ ਦੀ ਹੁੰਦੀ ਸੀ ਤੁਸੀਂ ਦੇਖੋ ਪਹਿਲਾਂ ਤਾਂ ਮੈਂ ਪੰਜ ਦਿਨ ਉੱਥੇ ਕਰਕੇ ਆਈ ਆ ਫਿਰ ਰਾਤ ਨੂੰ ਜਿਸਲੇ ਆਈ ਆ ਮੈਂ ਕੰਮ ਕੀਤਾ ਡੱਬਦਾ ਰੋਟੀ ਪਾਣੀ ਬਣਾਇਆ ਫਿਰ ਰਾਤ ਨੂੰ ਮੈਂ ਜਾਣਾ ਰਾਤ ਨੂੰ ਪੂਰੀ ਰਾਤ ਮੈਂ ਕੱਲੀ ਤੇ ਹੁੰਦੀ ਸੀ ਗੈਸ ਸਟੇਸ਼ਨ ਤੇ ਤੁਸੀਂ ਦੇਖੋ ਇੱਕ ਬੰਦੇ ਨੇ ਟੀਮੀ ਨੇ ਕੱਲੀ ਨੇ ਕੰਮ ਕਰਨਾ ਡਰ ਲੱਗਦਾ ਕਿ ਨਹੀਂ ਹਨਾ
1: ਬਿਲਕੁਲ
0: ਮੈਨੂੰ ਕਈਆਂ ਨੇ ਕਹਿਣਾ ਤੈਨੂੰ ਡਰ ਨੀ ਲੱਗਦਾ ਤੇ ਤੇਰੇ ਕੋਲ ਪੈਸੇ ਹੁੰਦੇ ਕੁਛ ਮੈਂ ਕਿਹਾ ਉਹ ਜਿਸਲੇ ਆਉਣੀ ਉਸਲੇ ਘਰ ਤਾਂ ਬੈਠਿਆ ਤੇ ਵੀ ਆ ਜਾਣੀ ਜੇ ਕਿੱਦਾਂ ਵੀ ਆ ਜਾਣੀ ਤੇ ਮੈਂ ਜੋ ਘਰ ਤੇ ਕੰਮ ਆ ਕਰਦੀ ਮੈਂ ਕਰਦੀ ਮੈਨੂੰ ਅੱਛਾ ਫਿਰ ਮੈਂ ਉਹ ਸਾਰੀ ਰਾਤ ਮੈਂ ਕਰਨਾ ਜਾਣੀ ਕਿ 2 ਵਜੇ ਤੋਂ ਬਾਅਦ ਚੱਲ ਘੱਟ ਆਉਂਦੇ ਗੈਸ ਪਵਾਉਣ ਲਈ 2 ਘੰਟੇ ਸੋਣਾ ਤੇ 4 ਵਜੇ ਫਿਰ ਸ਼ੁਰੂ ਹੋ ਜਾਣਾ ਉਹ ਤੋਂ ਬਾਅਦ ਮੇਰੇ ਹਸਬੈਂਡ ਨੇ 8 ਵਜੇ ਆਉਣਾ ਫਿਰ ਉਹਨੇ 4 ਵਜੇ ਤਕਾਲਾਂ ਜਾਣਾ ਮੈਂ 4 ਵਜੇ ਨਾਲ ਜਾਣਾ ਤੁਸੀਂ ਦੇਖ ਲੋ ਮੇਰੇ 32-33 ਘੰਟੇ ਹੋ ਜਾਂਦੇ ਸੀ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
0: ਫਿਰ ਹੁਣ ਦੇਖੋ ਮੈਨੂੰ ਕਹੇ ਜੀ ਇਹ ਮਾਲ ਭੈਣ ਜੀ ਮੋਚਾਂ ਚਾਹੀਏ
1: ਹੁਣ ਦੇਖੋ ਅੱਜ ਵੀ ਜੇ ਇੰਡੀਆ ਦੀ ਗੱਲ ਕਰ ਲਈਏ ਭੈਣ ਜੀ ਦੇਖੋ ਇੰਡੀਆ ਚ ਤੇ ਅੱਜ ਵੀ ਪਰਿਵਾਰਾਂ ਦੀ ਗੱਲ ਹੈ ਲੈ ਵਿਹਲੀਆਂ ਬੈਠੀਆਂ ਕੁਝ ਬਣਾਇਆ ਨੀ ਸਵੇਰ ਦੀਆਂ ਓਦਾਂ ਹੀ ਤੁਸੀਂ
0: ਹਾਂਜੀ ਅੱਛਾ ਮੈਂ ਸਕੂਲੇ ਵੀ ਜਦ ਪੜ੍ਹਦੀ ਹੁੰਦੀ ਸੀ ਭੁਪਿੰਦਰ ਜੀ ਮੈਂ ਸਕੂਲ ਦੀ ਵੀ ਗੱਲ ਦੱਸਦੀ ਇੰਡੀਆ ਦੀ ਵੀ ਤੁਸੀਂ ਦੇਖੋ ਵੀ ਮੈਂ ਉੱਥੇ ਪੜ੍ਹਦੀ ਹੁੰਦੀ ਸੀ ਮੇਰੀ ਮੰਮੀ ਸਟਿਚਿੰਗ ਦਾ ਕੰਮ ਕਰਦੇ ਸੀ ਫਿਰ ਮੈਨੂੰ ਵੀ ਆ ਗਿਆ ਕਰਨਾ ਮੈਨੂੰ ਮਤਲਬ ਘਰੋਂ ਮੈਂ ਸਿੱਖ ਲਿਆ ਹਨਾ ਉਹ ਤੋਂ ਬਾਅਦ ਸਕੂਲੇ ਜਿਵੇਂ ਕੁੜੀਆਂ ਮੇਰੀਆਂ ਚੁੰਨੀਆਂ ਨੂੰ ਪੀਕੋ ਪੀਕੋ ਕੀਤੀਆਂ ਹੁੰਦੀਆਂ ਤੁਹਾਨੂੰ ਪੀਕੋ ਤਾਂ ਪਤਾ ਹੀ ਹੋਣਾ
1: ਚਾਰੇ
0: ਪਾਸੇ ਕੀਤੀਆਂ ਹੁੰਦੀਆਂ ਤਾਂ ਉਹ ਕੁੜੀਆਂ ਨੇ ਦੇਖਣੀ ਬਹੁਤ ਸੋਹਣੀ ਪੀਕੋ ਤਰ੍ਹਾਂ ਤਰ੍ਹਾਂ ਦੇ ਰੰਗਾਂ ਦੀ ਮੇਰੀਆਂ ਚੁੰਨੀਆਂ ਨੂੰ ਹੋਣੀ ਤਾਂ ਉਹਨੇ ਕਹਿਣਾ ਸਾਨੂੰ ਵੀ ਕਰਦੇ ਉਹਨੇ ਮੈਨੂੰ ਪੈਸੇ ਦੇ ਦੇਣੇ ਭੁਪਿੰਦਰ ਜੀ ਤਾਂ ਮੈਂ ਚੁੰਨੀਆਂ ਨੂੰ ਪੀਕੋ ਵੀ ਕਰਦੇ
1: ਬਿਲਕੁਲ
0: ਮਤਲਬ ਮੈਂ ਸੋਚਦੀ ਹਾਂ ਮਤਲਬ ਮੈਨੂੰ ਤਾਂ ਪਹਿਲਾਂ ਤੋਂ ਆਦਤਾਂ ਪਈਆਂ ਕੰਮ ਕਰਨ ਦੀ
1: ਬਿਲਕੁਲ
0: ਹਾਂਜੀ ਹਾਂਜੀ ਫੇਰ ਰਹੀ ਗੱਲ ਕੱਢਣ ਦੀ ਪਰਾਉਣ ਦੀ ਸਾਰਾ ਕੁਛ ਹੀ ਕੰਮ ਸਿੱਖੇ ਹੁੰਦੇ ਸੀ ਕੀਤੇ ਮੈਂ ਕਹਿੰਦੀ ਦਰੀਆਂ ਮੇਰੇ ਚੱਲ ਕੋਈ ਹਿਸਾਬ ਨੀ 35-40 ਤਾਂ ਮੈਂ ਦਰੀਆਂ ਵੀ ਬੁਣੀਆਂ ਮੇਰੇ ਬਾਰੇ ਕੋਈ ਸੋਚ ਲਊਗਾ ਫਿਰ ਮੈਂ ਦਰੀਆਂ ਦੁਨੀਆਂ ਵੀ ਹਾਂਜੀ ਕੱਤ ਦੇ ਵੀ ਰਹੇ ਆ ਮੈਂ ਤਾਂ ਮੇਰੀ ਨਨਾਣ ਦੋਨੋਂ ਤੁਹਾਨੂੰ ਦੱਸਦੀ ਆ ਸਾਨੂੰ ਬੀਜੀ ਨੇ ਮੇਰੀ ਸੱਸ ਨੇ ਸਾਨੂੰ ਦੋਨਾਂ ਨੂੰ ਨਾ ਇੱਕ ਸੇਰ ਪੱਕਾ ਸਵੇਰ ਨੂੰ ਉਹ ਦੇ ਦੇਣਾ ਮਤਲਬ ਪੂਣੀਆਂ ਦੇ ਦੇਣੀਆਂ ਅਸੀਂ ਦੋਨਾਂ ਜਣਿਆਂ ਨੇ ਕਰਨੇ ਕਦੋਂ ਉੱਠੀ ਦਾ ਅਸੀਂ ਦੁਪਹਿਰ ਨੂੰ ਲੰਚ ਲਏ ਸਵੇਰ ਨੂੰ ਚਾਹ ਚੂ ਪਰੌਂਠੇ ਜਾਸਤੀ ਖਾ ਖੂ ਕੇ ਜਾਂ ਮੱਕੀ ਦੀ ਰੋਟੀ ਮੇਥੇ ਵਾਲੀ ਖਾ ਖੂ ਕੇ ਕੰਮ ਕਰਨ ਲੱਭਣਾ ਉਹ ਤੋਂ ਬਾਅਦ ਫਿਰ ਦੁਪਹਿਰ ਨੂੰ ਉੱਠਣਾ ਤੁਸੀਂ ਦੇਖੋ ਅਸੀਂ ਤਕਾਲਾਂ ਤੱਕ ਦੋਨਾਂ ਜਣੀਆਂ ਸੀਰ ਪੱਕਾ ਕੱਤ ਲੈਂਦੇ ਹਾਂ
1: ਬਿਲਕੁਲ ਕਿਆ ਬਾਤ ਹੈ ਜੀ
0: ਕੋਈ ਸੋਚ ਨੀ ਮੇਰੇ ਬਾਰੇ ਸੋਚਦਾ ਸਕਦਾ ਫਿਰ ਮੈਂ ਇਹ ਸਾਰੇ ਕੰਮ ਕੀਤੇ ਉਹ ਸਾਰੇ ਗੋ ਥਰੂ ਹੋਈ ਉਹ
1: ਜੀ ਬਿਲਕੁਲ ਹੈ ਜੀ
0: ਪਰ ਕੀਤੇ ਹੋ ਆ ਤਾਂ ਹੁਣ ਭੁਪਿੰਦਰ ਜੀ ਨੌਕਰੀ ਵੀ ਕੀਤੀ ਕੰਮ ਵੀ ਕੀਤਾ ਸਭ ਕੁਛ ਚੱਲ ਜੀ ਹੁਣ ਆਪਣੀਆਂ ਮੌਜਾਂ ਵੀ ਕਰਦੇ ਆ ਤਾਂ ਕਿਸੇ ਨੂੰ ਫਿਕਰ ਨਹੀਂ ਸਕਦਾ ਹੈਗਾ
1: ਬਿਲਕੁਲ
0: ਚਲੋ ਹੁਣ ਮੈਂ ਤਾਂ ਆਪਣੀ ਕਹਾਣੀ ਜਿਹੀ ਆਪਣੀਆਂ ਗੱਲਾਂ ਕਰ ਗਈ ਮਤਲਬ ਕੰਮ ਤਾਂ ਹੈਗਾ ਹੀ ਆ ਜੀ ਕਰਨਾ ਆ ਇੱਥੇ ਵੀ ਕਰਦੇ ਆ ਉੱਥੇ ਵੀ ਇੰਡੀਆ ਵੀ ਕਰਦੇ ਇਹ ਮੇਰੀ ਖੈਰ ਬਚਪਨ ਜਹੇ ਤੋਂ ਹੀ ਆਦਤਾਂ ਪੈ ਜਾਂਦੀਆਂ ਹੁਣ ਜਿੱਦਾਂ ਤੁਸੀਂ ਆਪਣੇ ਘਰੇ ਦੇਖ ਕੇ ਸਿੱਖ ਗਏ
1: ਹੁਣ ਜੇ ਬੱਚਿਆਂ ਨੂੰ ਤੁਸੀਂ ਸ਼ੁਰੂ ਤੋਂ ਲਾਵਾਂਗੇ ਉਹਦੇ ਵਿੱਚ ਫਰਕ ਤਾਂ ਆਪਾਂ ਇੰਡੀਆ ਚ ਪਹਿਲਾਂ ਹੀ ਕਰ ਦਿੰਦੇ ਨਾ ਭਈ ਰਸੋਈ ਚ ਜੇ ਮੁੰਡਾ ਵੀ ਕੋਈ ਕੰਮ ਕਰ ਲੈ ਤੂੰ ਹੀ ਤੇਰੀ ਕਰਦਾ ਬਾਹਰ ਨਿਕਲ ਹਨਾ
0: ਹਾਂਜੀ
1: ਤੇ ਉਹ ਇੱਥੇ ਹੁਣ ਹੈਗਾ ਕਿ ਚਾਹੇ ਮੁੰਡੇ ਨੇ ਚਾਹੇ ਕੁੜੀ ਆ ਉਹਨਾਂ ਨੂੰ ਉਹਨਾਂ ਦੀ ਡਿਊਟੀ ਲਾਈ ਹੋਈ ਆ ਭਾਈ ਭਈ ਆ ਤੁਸੀਂ ਆਹ ਕਰਨਾ ਉਹ ਕਰਨਾ ਜੀ ਵੀਕਐਂਡ ਦੇ ਉੱਤੇ ਸਾਫ਼ ਸਫਾਈ ਕਰਨੀ ਆ ਸਾਰਾ ਕੁਝ ਰਲ ਮਿਲ ਕੇ ਕਰ
0: ਹੁਣ ਤੁਹਾਨੂੰ ਮੈਂ ਆਪਣੇ ਘਰ ਦੀ ਗੱਲ ਦੱਸਦੀ ਆ ਮੈਂ ਆਪਣੇ ਹਸਬੈਂਡ ਦੇ ਤਾਂ ਮੇਰੇ ਆਪਣੇ ਦੋਹਾਂ ਦੇ ਕੱਪੜੇ ਧੋਣੀ ਹਨਾ
1: ਜੀ
0: ਮੇਰੀ ਨੂੰ ਆਪਣੇ ਆਪਣੇ ਤਾਂ ਮੇਰੇ ਪੁੱਤ ਦੇ ਕੱਪੜੇ ਧੋਂਦੀ ਆ ਮੇਰੀ ਪੋਤੀ ਨੇ ਆਪਣੇ ਧੋਣੇ ਮੇਰੇ ਪੋਤੇ ਨੇ ਆਪਣੇ ਧੋਣੇ
1: ਬਿਲਕੁਲ
0: ਮਤਲਬ ਕੀ ਉਹਨੇ ਆਪਣੇ ਆਪਣੇ ਧੋਣੇ ਅਸੀਂ ਅਸੀਂ ਰਾਣਾ ਰਣ ਕੇ ਆਪਣੇ ਆਪਣੇ ਧੋ ਲੈਣੇ ਮਤਲਬ ਇੱਕ ਦੂਜੇ ਨੂੰ ਕੋਈ ਕਹਿੰਦਾ ਇਹ ਕਰਨਾ
1: ਹਾਂ ਬਿਲਕੁਲ ਨਾਲੇ ਇੱਕ ਕਿਸੇ ਦੇ ਉੱਤੇ ਬੋਝ ਨੀ ਗਾ ਜੀ ਮਤਲਬ ਕਿ ਡਿਪੈਂਡ ਨਹੀਂ ਗਾ ਨਾ ਇੱਕ ਦੂਜੇ ਤੇ ਬਿਲਕੁਲ ਜੀ
0: ਹਾਂਜੀ ਫਿਰ ਉਹ ਜੇ ਕਾਲਜ ਜਾਂਦੀ ਆ ਉਹਨੇ ਨਾ ਆਪਣੀ ਮੰਮੀ ਨੂੰ ਠਾਲਣਾ ਨਾ ਉਹਨੇ ਮੈਨੂੰ ਠਾਲਣਾ ਕੁਛ ਨੀ ਹੁਣ ਰਾਤ ਨੂੰ ਆਪਣਾ ਫੂਡ ਜਿਹੜਾ ਜੇ ਕੋਈ ਪਾਸਤਾ ਜਾਂ ਕਿਸੇ ਵੀ ਤਰ੍ਹਾਂ ਦਾ ਅਮਰੀਕਨ ਕਿਸ ਤਰ੍ਹਾਂ ਦਾ ਬਣਾਉਣਾ ਖਾਣਾ ਚਾਹੁੰਦੀ ਉਹਨੂੰ ਬਣਾ ਕੇ ਰਾਤ ਨੂੰ ਪੈਕ ਕਰਕੇ ਰੱਖ ਲੈਣਾ ਸਵੇਰ ਨੂੰ ਉੱਠਣਾ ਸਮੂਦੀ ਬਣਾਉਣੀ ਉਹ ਲੈ ਕੇ ਬਸ ਚੱਲ ਜਾਣਾ ਉਹਨੀ ਕਿਸੇ ਨੂੰ ਆਪਣੀ ਮਾਤਾ ਨੂੰ ਨੀ ਠੱਲਣਾ ਤਾਂ ਆਪਣੀ ਦਾਦੀ ਮਾਂ ਨੂੰ ਨੀ ਠੱਲਣਾ ਕਿਸੇ ਨੂੰ ਨੀ ਠੱਲਣਾ
1: ਦੇਖੋ ਠੀਕ ਆ ਉਹ ਦੇਖੋ ਹੁਣ ਆਪਣੇ ਇੱਥੇ ਕਈ ਟੱਬਰ ਹੈਗੇ ਚਾਹੇ ਉਹ ਕੈਨੇਡਾ ਦੇ ਵਿੱਚ ਨੇ ਚਾਹੇ ਟਰੱਕਿੰਗ ਲਾਈਨ ਦੇ ਵਿੱਚ ਨੇ ਉਹਨਾਂ ਨੂੰ ਇਹ ਹੁੰਦਾ ਹੈ ਸ਼ਿਕਵਾ ਕਿ ਮੈਂ ਸਵੇਰ ਨੂੰ ਜਲਦੀ 4 ਵਜੇ ਕੰਮ ਤੇ ਜਾਣਾ ਇਹ ਉੱਠੀ ਨੀ ਹਜੇ ਤਾਈ ਮੇਰੇ ਨਾਲ ਰੋਟੀ ਨੀ ਪਕਾਈ ਤੇ ਤੂੰ ਰਾਤ ਨੂੰ ਉਹਨੂੰ ਪੈਕ ਕਰਕੇ ਰੱਖ ਲਾ ਸਾਰਾ ਕੁਝ ਕਰ ਲਾ ਹਨਾ ਕਾਹਤੋਂ ਅਗਲੀ ਦੀ ਨੀਂਦ ਕਾਹਤੋਂ ਖਰਾਬ ਕਰਦਾ ਤੂੰ ਤਾਂ ਜਾਣਾ ਹੀ ਜਾਣਾ ਤੂੰ ਤਾਂ ਉੱਠਣਾ ਹੀ ਆ
0: ਅੱਛਾ ਭੁਪਿੰਦਰ ਜੀ ਮੈਂ ਵੀ ਪਹਿਲਾਂ ਪਹਿਲਾਂ ਏਦਾਂ ਕਰਦੇ ਹੁੰਦੀ ਸੀ ਰੋਜ਼ ਸਵੇਰ ਨੂੰ ਉੱਠ ਕੇ 2 ਫੁਲਕੇ ਲਾਉਣੇ ਤਾਂ ਸਬਜ਼ੀ ਪਾਉਣੀ ਤਾਂ ਮੈਂ ਸਕੂਲ ਦਿਨ ਜਾਣਾ ਜੋਬ ਤੇ ਹਨਾ ਫੇਰ ਮੈਂ ਇੱਕ ਵਾਰ ਕਿਸੇ ਦੇ ਘਰ ਪਰਾਉਣੀ ਗਈ ਇੱਥੇ ਨਿਊਯਾਰਕ ਦੀ ਗੱਲ ਆ ਹਨਾ ਤਾਂ ਉੱਥੇ ਉਹ ਮੈਂ ਕਿਹਾ ਤੁਸੀਂ ਆ ਕੀ ਕਰਨ ਲੱਗੇ ਕਹਿੰਦੀ ਦੂਜੀ ਆਂਟੀ ਮੈਂ ਤਾਂ ਏਦਾਂ ਕਰ ਲੈਣੀ ਹੁੰਦੀ ਰਾਤ ਨੂੰ ਆਹ ਸਬਜ਼ੀ ਡੱਬੀ ਚ ਪਾ ਕੇ ਤਾਂ ਰੋਟੀ ਬਣਾ ਕੇ ਪੈਕ ਕਰਕੇ ਰੱਖ ਲੈਣੀ ਤੇ ਸਵੇਰ ਨੂੰ ਉੱਠਣਾ ਚੁੱਕ ਕੇ ਤੁਰ ਪੈਣਾ ਹਨਾ ਬਸ ਤਿਆਰ
1: ਹੋ ਕੇ ਬਿਲਕੁਲ ਕਿਤੇ ਬੰਦਾ
0: ਮੈਂ ਕਿਹਾ ਅੱਛਾ ਰਾਤ ਨੂੰ ਵੀ ਬਣਾ ਲੈਣੀ ਉਹ ਕਹਿੰਦੇ ਗੱਲ ਸੁਣੋ, ਜੇ ਤੁਸੀਂ ਸਵੇਰ ਨੂੰ ਵੀ, ਮੈਂ ਕਿਹਾ ਮੈਂ ਸਵੇਰ ਨੂੰ ਬਣਾਉਣੀ, ਕਹਿੰਦੀ ਜੇ ਤੁਸੀਂ ਸਵੇਰ ਨੂੰ ਬਣਾਈ ਉਹ ਵੀ ਜੇ ਤੁਸੀਂ 2 ਵਜੇ ਖਾਣੀ ਉਹ ਬੇਹੀ ਹੋਣੀ ਆ, ਫਿਰ ਰਾਤ ਦੀ ਖਾ ਲਈ ਤਾਂ ਵੀ ਕੀ ਆ, ਕਹਿੰਦੀ ਉਹਨਾਂ ਤੁਹਾਡਾ ਟਾਈਮ ਕਿੰਨਾ ਬਚਦਾ।
1: ਬਿਲਕੁਲ
0: ਆਪਾਂ ਗੱਲਾਂ ਇੱਕ ਦੂਜੇ ਤੋਂ ਭਵਿੰਦਰ ਜੀ ਬਹੁਤ
1: ਸਿੱਖਦੇ
0: ਆ, ਸੌਖਾ ਕੰਮ ਹੈ।
1: ਬਿਲਕੁਲ ਹੈ ਜੀ,
0: ਹਾਂਜੀ ਹਾਂਜੀ, ਚਲੋ ਬਹੁਤ ਵਧੀਆ ਸਾਰਾ ਪ੍ਰੋਗਰਾਮ, ਬਹੁਤ ਸੋਹਣਾ ਸੀਗਾ, ਕਹਾਣੀ ਵੀ ਬਹੁਤ ਵਧੀਆ ਸੀ ਵਾਕਿਆ। ਇੱਥੇ ਜਿਸਲੇ ਹੁਣ ਮੁੰਡਾ ਕੁੜੀ ਤੁਹਾਨੂੰ ਮੈਂ ਦੱਸਦੀ ਆ ਨਾ, ਕੰਮ ਕਰਦੇ ਆ ਏਦਾਂ ਸੱਚੀ ਨੀ ਪਤਾ ਲੱਗਦਾ, ਉਹਦੇ ਸ਼ਕਲ ਦੇਖ ਕੇ ਪਤਾ ਲੱਗਦਾ, ਜੇ ਮੋਰਲਾ ਪਾਸੇ ਦੇਖਦੇ ਉਹਨਾਂ ਨੂੰ ਮੁੰਡਾ ਕੁੜੀ ਤਾਂ ਪਤਾ ਲੱਗਦਾ, ਵਾਕਿਆ ਨੀ ਕਈਆਂ ਤਾਂ ਪਤਾ ਲੱਗਦਾ ਵੀ ਮੁੰਡਾ ਹੈ ਤਾਂ ਕੁੜੀ ਹੈ, ਜਦ ਸਾਨੂੰ ਪਤਾ ਨੀ ਲੱਗਦਾ,
1: ਨਹੀਂ ਲੱਗਦਾ, ਵੱਡੀ ਗੱਲ ਹੈ ਕਿ ਕੋਈ ਜੱਜ ਵੀ ਨੀ ਨਾ ਕਰਦਾ ਵੀ ਇਹ ਯਾਰ ਇਹ ਕੀ ਕਰੀ ਜਾਂਦੇ, ਹਨਾ ਏਦਾਂ ਏਦਾਂ ਵੀ ਨੀ ਕੋਈ।
0: ਨਾ ਨਾ ਨਾ, ਇਹ ਤੁਹਾਨੂੰ ਮੈਂ ਦੱਸਦੀ, ਸਾਡੇ ਘਰ ਇੱਥੇ ਦੂਜਾ ਕੀਤਾ ਉਹਨਾਂ ਨੇ, ਅਸੀਂ ਫਰਸ਼ ਪਟਾ ਕੇ ਤਾਂ ਦੂਜਾ ਲੱਕੜੀ ਦਾ ਪਵਾਇਆ ਸੀ, ਤਾਂ ਤੁਸੀਂ ਦੇਖੋ ਜਾਣੀ ਕਿ ਕੁੜੀ ਕੰਮ ਸਾਰੇ ਕਰਦੀ ਸੀ, ਸਪੈਨਿਸ਼ ਮੁੰਡਾ ਤਾਂ ਸਪੈਨਿਸ਼ ਕੁੜੀ, ਉਹ ਕੁੜੀ ਜ਼ਿਆਦਾ ਕੰਮ ਕਰਦੀ ਸੀ।
1: ਬਿਲਕੁਲ ਜੀ, ਬਿਲਕੁਲ,
0: ਤਾਂ ਇੱਥੇ ਸਾਰੇ ਕੰਮ ਕਰਦੀਆਂ ਕੁੜੀਆਂ ਮੁੰਡੇ, ਕੋਈ ਫਰਕ ਨਹੀਂ ਹੈ,
1: ਫਰਕ ਨਹੀਂ ਹੈ। ਬਿਲਕੁਲ,
0: ਚਲੋ ਭੁਪਿੰਦਰ ਜੀ ਪ੍ਰੋਗਰਾਮ ਸੱਚੀ ਬਹੁਤ ਸੋਹਣਾ ਸੀ,
1: ਤਾਂ
0: ਹਾਂਜੀ ਚਲੋ ਗੱਲਬਾਤ ਹੋ ਗਈ, ਫਿਰ ਮੈਂ ਤਾਂ ਕਈ ਵਾਰ ਸੋਚਦੀ ਹੁੰਦੀ ਹੁਣ ਮਾੜੇ ਦਾ ਪੇਸ਼ ਹੋਵਾਂ ਜਦ ਨੂੰ, ਫਿਰ ਇੱਦਾਂ ਹੁੰਦਾ ਫਿਰ ਨਹੀਂ ਹੋ ਹੁੰਦਾ, ਪਰ ਸੁਣਦੀ ਰਹਿੰਦੀ,
1: ਮਜਬੂਰੀਆਂ ਵੀ ਨੇ।
0: ਹਾਂਜੀ, ਸਤਿ ਸ੍ਰੀ ਅਕਾਲ,
1: ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਜੀ ਆਪਣੇ ਨਾਲ ਮਾਲ ਸੁਰਿੰਦਰ ਜੀ ਜੁੜੇ ਸਨ ਤੇ ਗੱਲਬਾਤ ਕਰਕੇ ਗਏ ਨੇ ਅਮਰੀਕਾ ਤੋਂ। ਲੋ ਦੋਸਤੋ, ਸਮਾਂ ਬਹੁਤ ਹੋ ਗਿਆ ਤੇ ਮੈਂ ਇੱਥੇ ਤੁਹਾਡੇ ਤੋਂ ਲੈਣਾ ਆ ਗਿਆ, ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ, ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਸੁਣ ਸਕਦੇ ਹੋ ਤੇ ਯੂਟਿਊਬ ਫੇਸਬੁੱਕ ਦੇ ਉੱਤੇ ਗੀਤ ਨਹੀਂ ਚੱਲੇਗਾ। ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ, ਜਾਂਦੇ ਜਾਂਦੇ ਇੱਕ ਨਾਮ ਜ਼ਰੂਰ ਸਾਂਝਾ ਕਰ ਦਵਾਂ, ਸਤਪਾਲ ਗਿਰੀ ਗੋਸਵਾਮੀ ਸਾਹਿਬ ਨੇ ਸਾਦਰ ਪ੍ਰਣਾਮ ਵੀਰ ਜੀ ਕਹਿੰਦੇ ਨੇ ਗੁਜਰਾਤ ਦੀ ਧਰਤੀ ਤੋਂ, ਬਾਕੀ ਸੁਨੇਹੇ ਆਪਾਂ ਸਾਂਝੇ ਕਰ ਹੀ ਦਿੱਤੇ ਆ। ਸੋਹਣੀ ਸਾਂਝ ਵੀਰ ਜੀ ਦੀ ਗੱਲ ਕੀਤੀ ਆਪਣੇ ਸੁਰਿੰਦਰ ਕੌਰ ਮਾਲ ਜੀ ਨੇ, ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਲੋ ਦੋਸਤੋ, ਮੈਨੂੰ ਦਿਓ ਆਗਿਆ ਸਾਰਿਆਂ ਨੂੰ ਪਿਆਰ ਭਰੀ ਤਨਿੱਗੀ ਸਤਿ ਸ਼੍ਰੀ ਅਕਾਲ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਹੁਣ ਮੁਲਾਕਾਤ ਜੀ, ਸਤਿ ਸ਼੍ਰੀ ਅਕਾਲ ਜੀ।

0: ದ್ವಾಪ ರೇಡಿಯೋ.
1: ਦੁਆਬ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 18 ਅਕਤੂਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਅਸੀਂ ਆਪਣਾ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ। ਇਹ ਸਾਡਾ 26ਵਾਂ ਕਵੀ ਦਰਬਾਰ ਹੈ। ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਬਠਿੰਡਾ ਤੋਂ ਸੁਰਿੰਦਰ ਕੌਰ ਮੱਗੋ ਜੀ ਨੂੰ ਸੱਦਾ ਦੇਣ ਜਾ ਰਿਹਾ ਹਾਂ। ਸੁਰਿੰਦਰ ਮੱਗੋ ਜੀ ਸਾਡੇ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ। ਉਹਨਾਂ ਨੇ ਪੰਜਾਬੀ ਅਤੇ ਹਿੰਦੀ ਭਾਸ਼ਾ ਦੇ ਵਿੱਚ ਜਿਹੜੀ ਆ ਐਮ ਏ ਕੀਤੀ ਹੋਈ ਹੈ, ਤੇ ਅੱਜ ਕੱਲ ਆਪਣੇ ਘਰ ਦੇ ਵਿੱਚ ਹੀ ਜਿਹੜਾ ਕੋਚਿੰਗ ਸੈਂਟਰ ਚਲਾ ਰਹੇ ਨੇ, ਤੇ ਉਹ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਰੇਡੀਓ ਤੇ। ਸਾਡੇ ਤੇ ਪਹਿਲੀ ਵਾਰੀ ਆ ਰਹੇ ਨੇ, ਇਸ ਕਰਕੇ ਉਹਨਾਂ ਦਾ ਬਹੁਤ ਬਹੁਤ ਨਿੱਘਾ ਸਵਾਗਤ। ਸੁਰਿੰਦਰ ਕੌਰ ਮੱਗੋ ਜੀ, ਜੀ ਆਇਆਂ ਨੂੰ
2: ਜਿੰਦ

ਵੇਖਦੀ ਰਹਾ ਮੈਂ ਤੇਰੀ ਦਿੱਤੀ ਹੋਈ ਸੁਗਾਤ ਨੂੰ, ਦਿੱਤੀ ਹੋਈ ਸੁਗਾਤ ਨੂੰ। ਬਸ ਇੱਕ ਵਾਰੀ ਦਰਸ਼ ਵਿਖਾ, ਹਾਏ ਇੱਕ ਵਾਰੀ ਮਿਲ ਸੱਜਣਾ, ਹਾਏ ਇੱਕ ਵਾਰੀ ਮਿਲ ਸੱਜਣਾ।

0: ਸੁਰਿੰਦਰ ਮੱਗੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਤੋਂ ਦਿਲਸ਼ਾਦ ਅਲੀ ਜੀ ਨੂੰ। ਦਿਲਸ਼ਾਦ ਅਲੀ ਜੀ ਸਾਡੇ ਕਾਮਹਿਫਲ ਦੇ ਵਿੱਚ ਪਹਿਲਾਂ ਵੀ ਇੱਕ ਵਾਰ ਰੌਣਕ ਲਾ ਕੇ ਜਾ ਚੁੱਕੇ ਨੇ, ਇਸ ਵਾਰ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਸਾਡੇ ਸੱਦੇ ਨੂੰ ਖੁਸ਼ੀ ਖੁਸ਼ੀ ਪ੍ਰਵਾਨਿਆ ਤੇ ਅੱਜ ਫਿਰ ਉਹ ਇੱਕ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਦਿਲਸ਼ਾਦ ਅਲੀ ਜੀ ਤੁਹਾਡਾ ਨਿੱਘਾ ਸਵਾਗਤ ਹੈ।
1: ਦੋਸਤੋ, ਦੁਆਬਾ ਰੇਡੀਓ ਦੇ ਇਸ ਖਾਸ ਪ੍ਰੋਗਰਾਮ ਕਾਵ ਦਰਬਾਰ ਦੇ ਵਿੱਚ ਸ਼ਮੂਲੀਅਤ ਕਰਨ ਵਾਲੇ ਮੇਰੇ ਸਾਰੇ ਸ਼ਾਇਰ ਦੋਸਤ ਭੈਣ ਭਰਾਵਾਂ ਦਾ ਮੈਂ ਤਹਿ ਦਿਲ ਤੋਂ ਸ਼ੁਕਰੀਆ ਔਰ ਸਵਾਗਤ ਕਰਦਾ ਜੀ। ਦਿਲਸ਼ਾਦ ਅਲੀ, ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਪਿਆਰ ਭਰੀ ਆਦਾਬ, ਸਲਾਮ, ਸਤਿ ਸ੍ਰੀ ਅਕਾਲ, ਨਮਸਤੇ। ਤੇ ਦੋਸਤੋ, ਮੈਂ ਇਸ ਗੁਲਦਸਤੇ ਦੇ ਵਿੱਚ, ਇਸ ਪ੍ਰੋਗਰਾਮ ਦੇ ਵਿੱਚ ਇੱਕ ਸਭ ਤੋਂ ਪਹਿਲਾਂ ਹਰਿਊ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ, ਹਰਬੰਸ ਹਰਿਊ ਸਾਹਿਬ ਦਾ, ਔਰ ਜਿਨ੍ਹਾਂ ਨੇ ਮੈਨੂੰ ਇਸ ਮਹਿਫਿਲ ਦੇ ਵਿੱਚ ਸ਼ਾਮਿਲ ਹੋਣ ਦਾ ਸੁਭਾਗ ਬਖਸ਼ਿਆ, ਔਰ ਮੈਡਮ ਸੁਰਿੰਦਰ ਭੋਗਲ ਜੀ, ਉਹਨਾਂ ਦਾ ਮੈਂ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿਉਂਕਿ ਉਹਨਾਂ ਨੇ ਹਰਬੰਸ ਹਰਿਊ ਸਾਹਿਬ ਔਰ ਮੇਰੀ ਮੁਲਾਕਾਤ ਕਰਵਾਈ। ਸ਼ੁਰੂਆਤ ਦੇ ਵਿੱਚ ਹੀ ਮੈਂ ਉਹਨਾਂ ਦਾ ਸਾਰੇ ਦੋਸਤ ਭੈਣ ਭਰਾਵਾਂ ਦਾ ਸ਼ੁਕਰੀਆ ਅਦਾ ਕਰਦਾ। ਤੇ ਇਸ ਮਹਿਫਲ ਦੇ ਵਿੱਚ ਇੱਕ ਗਜ਼ਲ ਦੇ ਕੁਝ ਸ਼ੇਰ ਤੁਹਾਡੇ ਸਾਹਮਣੇ ਮੈਂ ਚਾਹਾਂਗਾ ਕਿ ਮੈਂ ਨਜ਼ਰ ਕਰਾਂ ਤੁਹਾਡੇ। ਦੋਸਤੋ, ਏਦਾਂ ਲਿਖਿਆ ਕਿ ਤਿੜਕ ਜੇ ਰਿਸ਼ਤਾ ਕੱਚ ਵਾਂਗਰਾਂ ਸਾਹਾਂ ਨਾਲੋਂ ਨੇੜੇ ਆ ਕੇ, ਤਿੜਕ ਜੇ ਰਿਸ਼ਤਾ ਕੱਚ ਵਾਂਗਰਾਂ ਸਾਹਾਂ ਨਾਲੋਂ ਨੇੜੇ ਆ ਕੇ, ਗੀਤ ਜੁਦਾਈਆਂ ਦੇਗਾ ਲੈਣਾ ਦੂਰ ਰਹਿ ਕੇ ਇਹ ਚੰਗਾ ਹੈ। ਤਿੜਕ ਜੇ ਰਿਸ਼ਤਾ ਕੱਚ ਵਾਂਗਰਾਂ ਸਾਹਾਂ ਨਾਲੋਂ ਨੇੜੇ ਆ ਕੇ, ਗੀਤ ਜੁਦਾਈਆਂ ਦੇਗਾ ਲੈਣਾ ਦੂਰ ਰਹਿ ਕੇ ਇਹ ਚੰਗਾ ਹੈ। ਕਰਨਾ ਉੱਲੂ ਸਿੱਧਾ ਧਰਮ ਦਾ ਨਾਂ ਲੈ ਕੇ, ਕਰਨਾ ਉੱਲੂ ਸਿੱਧਾ ਧਰਮ ਦਾ ਨਾਂ ਲੈ ਕੇ, ਓਏ ਵੱਡਿਆ ਸਿਆਸਤਦਾਨਾ ਅਧਰਮੀ ਤੇਰੇ ਨਾਲੋਂ ਚੰਗਾ ਹੈ। ਕਰਨਾ ਉੱਲੂ ਸਿੱਧਾ ਧਰਮ ਦਾ ਨਾਂ ਲੈ ਕੇ, ਵੱਡਿਆ ਸਿਆਸਤਦਾਨਾ ਅਧਰਮੀ ਤੇਰੇ ਨਾਲੋਂ ਚੰਗਾ ਹੈ। ਅੱਗੇ ਲਿਖਿਆ ਦੋਸਤੋ ਕਿ ਵਿੱਚ ਵਿਦੇਸ਼ਾਂ ਪਾਉਣ ਤੇ ਡਾਲਰ ਗਿਣਨ ਨਾਲੋਂ, ਵਿੱਚ ਵਿਦੇਸ਼ਾਂ ਪਾਉਣ ਤੇ ਡਾਲਰ ਗਿਣਨ ਨਾਲੋਂ ਆਪਣੇ ਦੇਸ਼ ਚ ਰਹਿ ਕੇ ਇਹ ਠੋਲੂ ਗਿਣਨੇ ਚੰਗਾ ਹੈ। ਵਿੱਚ ਵਿਦੇਸ਼ਾਂ ਪਾਉਣ ਤੇ ਡਾਲਰ ਗਿਣਨ ਨਾਲੋਂ ਆਪਣੇ ਦੇਸ਼ ਚ ਰਹਿ ਕੇ ਇਹ ਠੋਲੂ ਗਿਣਨੇ ਚੰਗਾ ਹੈ। ਇੱਕ ਹੋਰ ਸ਼ੇਰ ਦੋਸਤੋ ਮੈਂ ਪੇਸ਼ ਕਰਦਾ ਤੁਹਾਡੀ ਪੇਸ਼ ਨਜ਼ਰ ਕਿ ਰਫਲ ਚਲਾਉਣੀ ਕਿਸੇ ਦੇ ਮੋਢੇ ਤੇ ਧਰ ਕੇ, ਰਫਲ ਚਲਾਉਣੀ ਕਿਸੇ ਦੇ ਮੋਢੇ ਤੇ ਧਰ ਕੇ, ਐਸੀ ਸੂਰਮ ਗਤੀ ਦੇ ਨਾਲੋਂ ਡੁੱਬ ਕੇ ਮਰਨਾ ਚੰਗਾ ਹੈ। ਜੇ ਰਫਲ ਚਲਾਉਣੀ ਕਿਸੇ ਦੇ ਮੋਢੇ ਤੇ ਧਰ ਕੇ, ਐਸੀ ਸੂਰਮ ਗਤੀ ਨਾਲੋਂ ਫਿਰ ਡੁੱਬ ਕੇ ਮਰਨਾ ਚੰਗਾ ਹੈ। ਇੱਕ ਆਖਰੀ ਸ਼ੇਰ ਦੋਸਤੋ ਗਜ਼ਲ ਦਾ, ਕਹਿੰਦਾ ਰੱਜ ਕੇ ਵੀ ਦਿਲਸ਼ਾਦ ਨੀਤ ਰੱਖੇ ਭੁੱਖਿਆਂ ਵਾਲੀ, ਰੱਜ ਕੇ ਵੀ ਦਿਲਸ਼ਾਦ ਨੀਤ ਰੱਖੇ ਭੁੱਖਿਆਂ ਵਾਲੀ, ਫਿਰ ਤੇਰੇ ਨਾਲੋਂ ਤਾਂ ਕੁੱਤਾ ਯਾਰਾ ਚੰਗਾ ਹੈ। ਰੱਜ ਕੇ ਵੀ ਜੇ ਦਿਲਸ਼ਾਦ ਨੀਤ ਰੱਖੇ ਭੁੱਖਿਆਂ ਵਾਲੀ, ਫਿਰ ਤੇਰੇ ਨਾਲੋਂ ਤਾਂ ਕੁੱਤਾ ਯਾਰਾ ਚੰਗਾ ਹੈ। ਤਿੜਕ ਜੇ ਰਿਸ਼ਤਾ ਕੱਚ ਵਾਂਗਰਾਂ ਸਾਹਾਂ ਨਾਲੋਂ ਨੇੜੇ ਆ ਕੇ, ਗੀਤ ਜੁਦਾਈਆਂ ਦੇ ਗਾ ਲੈਣਾ ਦੂਰ ਰਹਿ ਕੇ ਇਹ ਚੰਗਾ ਹੈ। ਬਹੁਤ ਬਹੁਤ ਸ਼ੁਕਰੀਆ ਦੋਸਤੋ, ਬਾ ਉਮੀਦ ਕਿ ਤੁਹਾਨੂੰ ਇਹ ਸ਼ੇਰ ਪਸੰਦ ਆਏ ਹੋਣਗੇ। ਮੈਂ ਇੱਕ ਵਾਰੀ ਫਿਰ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਜੀ, ਧੰਨਵਾਦ, ਥੈਂਕ ਯੂ ਵੈਰੀ ਮੱਚ।
0: ਦਿਲਸ਼ਾਦ ਅਲੀ ਜੀ ਤੋਂ ਬਾਅਦ ਹੁਣ ਮੈਂ ਤਲਵਾੜਾ ਤੋਂ ਪੱਤਰਕਾਰਾ, ਸ਼ਾਇਰਾ, ਕਹਾਣੀਕਾਰਾ ਹੁਣ ਰਾਧਾ ਕਾਫਰ ਨੂੰ ਸੱਦਾ ਦਿੰਦਾ, ਉਹ ਆਣ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਹੁਣ ਰਾਧਾ ਕਾਫਰ ਜੀ ਸਾਡੀ ਕਾਮਹਿਫਲਾਂ ਦੇ ਵਿੱਚ ਪਹਿਲਾਂ ਆਉਂਦੇ ਰਹਿੰਦੇ ਨੇ ਤੇ ਅੱਜ ਫਿਰ ਉਹ ਸਾਡੀ ਕਾਮਹਿਫਲ ਦੇ ਵਿੱਚ ਆਏ ਨੇ ਤੇ ਸਾਡੀ ਕਾਮਹਿਫਲ ਨੂੰ ਚਾਰ ਚੰਨ ਲਾ ਰਹੇ ਨੇ। ਹੁਣ ਰਾਧਾ ਕਾਫਰ ਜੀ ਤੁਹਾਡਾ ਸਵਾਗਤ ਹੈ।
2: ਨਮਸਕਾਰ ਸਾਰੇ ਸਰੋਤਿਆਂ ਨੂੰ, ਜੈ ਹਿੰਦ। ਮੇਰੀ ਅੱਜ ਦੀ ਕਵਿਤਾ ਦਾ ਨਾਮ ਹੈ ਹਾ ਦਾ ਨਾਰਾ। ਹਾ ਦਾ ਨਾਰਾ। ਹਾਕਮਾਂ ਤੂੰ ਅੰਨਦਾਤੇ ਨਾਲ ਜਬਰ ਕੀਤਾ, ਹਾਕਮਾਂ ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਦੱਸ ਤੂੰ ਜ਼ੁਲਮ ਕਰਨ ਵੇਲੇ ਰੱਤਾ ਵੀ ਕਿਉਂ ਨਾ ਵਿਚਾਰਿਆ ਹੈ। ਦੱਸ ਤੂੰ ਜ਼ੁਲਮ ਕਰਨ ਵੇਲੇ ਰੱਤਾ ਵੀ ਕਿਉਂ ਨਾ ਵਿਚਾਰਿਆ ਹੈ। ਦੱਸ ਦੇ ਉਹ ਬੁਝ ਦਿਲਾ, ਦੱਸ ਦੇ ਉਹ ਬੁਝ ਦਿਲਾ, ਤੇਰਾ ਕਦੋਂ ਕਿੱਥੇ ਨਾ ਸਰਿਆ ਵੇ। ਦੱਸ ਦੇ ਉਹ ਬੁਝ ਦਿਲਾ, ਤੇਰਾ ਕਦੋਂ ਕਿੱਥੇ ਨਾ ਸਾਰਿਆ ਹੈ। ਚਾਹੇ ਹੋਵੇ 47 ਜਾਂ 84, ਚਾਹੇ ਹੋਵੇ 47 84 ਜਾਂ ਨਿੱਤ ਸਰਹੱਦਾਂ ਦੇ ਵੈਰ ਵੇ, ਅਸੀਂ ਜੱਦੋ ਜਹਿਦ ਬੰਜਰਾ ਨਾਲ ਰਹੇ ਕਰਦੇ, ਤੇਰੇ ਨਾ ਚੁੱਕੇ ਪੈਰ ਵੇ। ਦੱਸ ਦੇ ਉਹ ਬੁਝ ਦਿਲਾ, ਤੇਰਾ ਕਦੋਂ ਕਿੱਥੇ ਨਾ ਸਾਰਿਆ ਹੈ। ਚਾਹੇ ਹੋਵੇ 47 84 ਜਾਂ ਨਿੱਤ ਸਰਹੱਦਾਂ ਦੇ ਵੈਰ ਵੇ, ਅਸੀਂ ਜੱਦੋ ਜਹਿਦ ਬੰਜਰਾ ਨਾਲ ਕਰਦੇ ਰਹੇ, ਤੇਰੇ ਨਾ ਚੁੱਕੇ ਪੈਰ ਵੇ। ਆਪਣੇ ਜਵਾਨਾਂ ਨੂੰ ਕਿਸਾਨਾਂ ਨੂੰ ਹਰ ਮੌਕੇ 'ਤੇ ਸੰਭਾਲਿਆ ਹੈ ਹਾਕਮਾਂ, ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਅਸੀਂ ਰਾਤਾਂ ਨੂੰ ਨਾ ਸੋਏ ਵੇ, ਅਸੀਂ ਰਾਤਾਂ ਨੂੰ ਨਾ ਸੋਏ ਵੇ, ਬੱਟਾਂ ਉੱਤੇ ਗਾਲੇ ਜਿਸਮ ਨਰੋਏ ਵੇ। ਅਸੀਂ ਰਾਤਾਂ ਨੂੰ ਨਾ ਸੋਏ ਵੇ, ਬੱਟਾਂ ਉੱਤੇ ਗਾਲੇ ਜਿਸਮ ਨਰੋਏ ਵੇ, ਜਿੱਥੇ ਸਾਡੀ ਲੋੜ ਪਈ ਅਸੀਂ ਉੱਥੇ ਹੀ ਅੰਨ ਢੋਏ ਵੇ, ਜਿੱਥੇ ਸਾਡੀ ਲੋੜ ਪਈ ਅਸੀਂ ਉੱਥੇ ਹੀ ਅੰਨ ਢੋਏ ਵੇ। ਆਪਣਾ ਪੇਟ ਕੱਟ ਚਾਹ ਮਲਾਰ ਛੱਡ, ਆਪਣਾ ਪੇਟ ਕੱਟ ਚਾਹ ਮਲਾਰ ਛੱਡ, ਮੁਲਕ ਨੂੰ ਸੰਭਾਲਿਆ ਹੈ ਹਾਕਮਾਂ, ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਹਾਕਮਾਂ, ਤੂੰ ਅੰਨਦਾਤੇ ਨਾਲ ਜ਼ੁਲਮ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਪਤਾ ਲੱਗੇ ਜੇ ਭੁੱਖਾ ਰਹੇ 4 ਦਿਨ ਰਾਤ ਵੇ, ਪਤਾ ਲੱਗੇ ਜੇ ਭੁੱਖਾ ਰਹੇ 4 ਦਿਨ ਰਾਤ ਵੇ, ਭੁੱਖੇ ਦੀ ਫਿਰ ਕੋਈ ਰੱਜਿਆ ਕਦੇ ਨਾ ਪੁੱਛਦਾ ਜਾਤ ਵੇ, ਭੁੱਖੇ ਦੀ ਫਿਰ ਕੋਈ ਰੱਜਿਆ ਹੋਇਆ ਕਦੇ ਨਾ ਪੁੱਛਦਾ ਜਾਤ ਵੇ। ਧਰਤੀ ਦੇ ਰਾਜੇ ਨਾਲ ਪੁੱਠ ਕਰ ਬੈਠਾ, ਧਰਤੀ ਦੇ ਰਾਜੇ ਨਾਲ ਪੁੱਠ ਕਰ ਬੈਠਾ, ਤੈਨੂੰ ਭੁੱਲੀ ਹੋਈ ਏ ਔਕਾਤ ਵੇ। ਧਰਤੀ ਦੇ ਰਾਜੇ ਨਾਲ ਪੁੱਠ ਕਰ ਬੈਠਾ, ਤੈਨੂੰ ਭੁੱਲੀ ਹੋਈ ਏ ਔਕਾਤ ਵੇ। ਆਪਣਿਆਂ ਨੂੰ ਧਰਨਿਆਂ 'ਤੇ ਬਿਠਾ, ਆਪਣਿਆਂ ਨੂੰ ਧਰਨਿਆਂ 'ਤੇ ਬਿਠਾ, ਦੱਸ ਕਿਹੜਾ ਮੰਤਵ ਸਾਰਿਆ ਏ ਹਾਕਮਾਂ, ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਯਾਦ ਰੱਖੀ ਸੰਦ ਹਥਿਆਰ ਵੀ ਬਣ ਜਾਂਦੇ ਨੇ, ਯਾਦ ਰੱਖੀ ਸੰਦ ਹਥਿਆਰ ਵੀ ਬਣ ਜਾਂਦੇ ਨੇ, ਯਾਦ ਰੱਖੀ ਕਹੀ ਕਲਮ ਵਾਲੇ ਤਲਵਾਰ ਵੀ ਚਲਾਉਂਦੇ ਨੇ, ਯਾਦ ਰੱਖੀ ਸੰਦ ਹਥਿਆਰ ਵੀ ਬਣ ਜਾਂਦੇ ਨੇ, ਯਾਦ ਰੱਖੀ ਕਹੀ ਕਲਮ ਵਾਲੇ ਹਥਿਆਰ ਵੀ ਚਲਾਉਂਦੇ ਨੇ, ਯਾਦ ਰੱਖੀ ਲੋੜ ਵੇਲੇ ਆਪਣੇ ਤੇ ਸਿਰਫ ਆਪਣੇ ਹੀ ਕੰਮ ਆਉਂਦੇ ਨੇ, ਯਾਦ ਰੱਖੀ ਲੋੜ ਵੇਲੇ ਆਪਣੇ ਤੇ ਸਿਰਫ ਆਪਣੇ ਹੀ ਕੰਮ ਆਉਂਦੇ ਨੇ। ਤਰੱਕੀ ਦੇ ਨਾਂ ਉੱਤੇ ਦੱਸ ਕਿਹੜਾ ਜ਼ਹਿਰ ਖੰਡਾਰਿਆ ਹੈ, ਤਰੱਕੀ ਦੇ ਨਾਂ ਉੱਤੇ ਦੱਸ ਕਿਹੜਾ ਜ਼ਹਿਰ ਖਿਲਾਰਿਆ ਹੈ ਹਾਕਮਾਂ, ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਦੱਸ ਤੂੰ ਜ਼ੁਲਮ ਕਮਾਉਣ ਵੇਲੇ, ਦੱਸ ਤੂੰ ਜ਼ੁਲਮ ਕਰਨ ਵੇਲੇ ਰੱਤਾਂ ਕਿਉਂ ਨਾ ਵਿਚਾਰਿਆ ਹੈ ਹਾਕਮਾਂ, ਤੂੰ ਅੰਨਦਾਤੇ ਨਾਲ ਜਬਰ ਕੀਤਾ, ਅਸੀਂ ਹਾ ਦਾ ਨਾਰਾ ਮਾਰਿਆ ਹੈ, ਅਸੀਂ ਹਾ ਦਾ ਨਾਰਾ ਮਾਰਿਆ ਹੈ। ਧੰਨਵਾਦ ਅਨੁਰਾਧਾ ਕਾਫਿਰ।
0: ਹੁਣ ਰਾਧਾ ਕਾਫਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਨਾਭਾ ਸ਼ਹਿਰ ਤੋਂ ਹਰਦੀਪ ਦੀਪ ਜੀ ਨੂੰ, ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਨੇ ਤੇ ਉਹਨਾਂ ਦੇ ਲਿਖੇ ਹੋਏ ਗੀਤ ਜਿਹੜੇ ਆ ਵੱਖ ਵੱਖ ਗਾਇਕਾਂ ਨੇ ਗਾਏ ਹੋਏ ਨੇ। ਉਹ ਆਪ ਪੰਜਾਬ ਰਾਜ ਬਿਜਲੀ ਬੋਰਡ ਦੇ ਵਿੱਚ ਜੇਈ ਸਨ ਤੇ ਉਸ ਤੋਂ ਸੇਵਾ ਮੁਕਤ ਹੋ ਚੁੱਕੇ ਨੇ ਤੇ ਲਗਾਤਾਰ ਪੰਜਾਬੀ ਸਾਹਿਤ ਦੇ ਵਿੱਚ ਪੰਜਾਬੀ ਸੱਭਿਆਚਾਰ ਲਈ ਜਿਹੜਾ ਉਹ ਗੀਤ ਲਿਖ ਰਹੇ ਨੇ ਤੇ ਦੁਆਬਾ ਰੇਡੀਓ ਤੇ ਪਹਿਲੀ ਵਾਰੀ ਆ ਰਹੇ ਨੇ। ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਤੇ ਆਸ ਕਰਦੇ ਹਾਂ ਹਰਦੀਪ ਜੀ ਤੁਸੀਂ ਜਿਹੜਾ ਆ ਸਾਡੀਆਂ ਕਾਲ ਮਹਿਫਲਾਂ ਦਾ ਸ਼ਿੰਗਾਰ ਬਣਦੇ ਰਹੋਗੇ, ਤੁਹਾਡਾ ਸਵਾਗਤ ਹੈ ਜੀ।
3: ਹਾਜ਼ਰੀਨ, ਅੱਜ ਦੇ ਵਿਸ਼ੇਸ਼ ਮੁਸ਼ਾਇਰੇ 'ਚ ਕਵੀ ਦਰਬਾਰ ਜੋ ਦੁਆਬੇ ਦੀ ਸ਼ਾਨਦਾਰ ਧਰਤੀ 'ਤੇ ਹੋ ਰਿਹਾ। ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ। ਮੈਂ ਵਿਸ਼ੇਸ਼ ਤੌਰ 'ਤੇ ਧੰਨਵਾਦੀ ਹਾਂ ਸਾਡੇ ਬਹੁਤ ਹੀ ਸਨਮਾਨਯੋਗ ਸ਼ਖਸੀਅਤ ਹਰਬੰਸ ਹਿਊ ਜੀ, ਜਿਨ੍ਹਾਂ ਦੀ ਵਿਸ਼ੇਸ਼ ਕਿਰਪਾ ਦਾ ਸਦਕਾ ਮੇਰੇ ਬੋਲਾਂ ਦੀ ਸਾਂਝ ਰੱਬ ਵਰਗੇ ਸਰੋਤਿਆਂ ਨਾਲ ਪਈ। ਸੋ ਦੋਸਤੋ, ਸਮਾਜਿਕ ਤਾਣੇ ਬਾਣੇ ਨੂੰ ਦਰਸਾਉਂਦਾ ਜੋ ਸਾਡੇ ਘਰ ਘਰ ਦੀ ਗੱਲ ਹੈ ਤੁਹਾਡੇ ਨਾਲ ਸਾਂਝੀ ਕਰ ਰਿਹਾ। ਸੋ ਲੋ ਪੇਸ਼ ਹੈ, ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਉੱਪਰੋਂ ਤਾਂ ਬੋਲਦੇ ਨੇ ਹੱਸਦੇ ਨੇ ਪਰ ਮਨਾਂ ਤੋਂ ਉਦਾਸ ਨੇ, ਕਿਹਦੀ ਕਿਹਦੀ ਗੱਲ ਕਰਾਂ ਯਾਰੋ ਸਾਰੇ ਮੇਰੇ ਖਾਸ ਨੇ। ਹੱਸਦਿਆਂ ਦੇ ਸੁਣੇ ਕਹਿੰਦੇ ਨੇ ਘਰ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਅਗਲਾ ਸ਼ੇਰ ਹੈ ਜੀ, ਪੱਥਰਾਂ 'ਚ ਰਹਿ ਕੇ ਸਾਡੇ ਵਾਂਗ ਪੱਥਰ ਹੋ ਗਏ ਜੇਰੇ, ਤੇਰ ਮੇਰ ਨੇ ਨਾਲ ਨਹੀਂ ਜਾਣਾ ਹੋ ਗਏ ਖੁਆਰ ਬਥੇਰੇ। ਪੱਥਰਾਂ 'ਚ ਰਹਿ ਕੇ ਸਾਡੇ ਵਾਂਗ ਪੱਥਰ ਹੋ ਗਏ ਜੇਰੇ, ਤੇਰ ਮੇਰ ਨੇ ਨਾਲ ਨਹੀਂ ਜਾਣਾ ਅਸੀਂ ਹੋ ਗਏ ਖੁਆਰ ਬਥੇਰੇ। ਮਾਪਿਆਂ ਨੂੰ ਸਤਾਉਣ ਵਾਲੇ ਵੇਖਿਆ ਬਹੁਤੀ ਦੇਰ ਨਹੀਂ ਉਹ ਹੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਅਗਲਾ ਸ਼ੇਰ ਹੈ ਜੀ, ਵੱਡਿਆਂ ਘਰਾਂ ਦੀ ਤਾਂ ਦੀਪ ਹਾਸੀ ਵੀ ਉਦਾਸ ਹੈ, ਵੱਡਿਆਂ ਘਰਾਂ ਦੀ ਤਾਂ ਦੀਪ ਹਾਸੀ ਵੀ ਉਦਾਸ ਹੈ, ਬੇਸ਼ਰਮੀ ਦੀ ਚੁੱਪ ਵਾਂਗੂ ਗੱਲ ਕੋਈ ਖਾਸ ਹੈ। ਅਸੀਂ ਮੁੱਕ ਚੱਲੇ ਪਰ ਮੁੱਕੇ ਨਾ ਕਲੇਸ਼ ਨੂੰ ਸੱਸ ਦੇ, ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਆਖਰੀ ਲਾਈਨਾਂ ਨੇ ਜੀ, ਪੱਥਰਾਂ ਦੀ ਹੁੰਦੀ ਹੈ ਆਪਣੀ ਹੀ ਕਹਾਣੀ, ਕਦੇ ਸੁਣ ਕੇ ਤਾਂ ਵੇਖੀ ਤੇਥੋਂ ਸੁਣੀ ਨਹੀਂ ਉਹ ਜਾਣੀ। ਪੱਥਰਾਂ ਦੀ ਵੀ ਹੁੰਦੀ ਹੈ ਦੀਪ ਆਪਣੀ ਹੀ ਕਹਾਣੀ, ਕਦੇ ਸੁਣ ਕੇ ਤਾਂ ਵੇਖੀ ਤੇਥੋਂ ਸੁਣੀ ਨਹੀਂ ਉਹ ਜਾਣੀ। ਇਹ ਵੀ ਸਾਡੇ ਵਾਂਗੂ ਠੋਕਰਾਂ ਨੇ ਖਾਂਦੇ ਤਾਂ ਹੀ ਉਹਨੇ ਘੱਸਦੇ, ਵੱਡਿਆਂ ਘਰਾਂ 'ਚ ਸਾਰੇ ਸੁਖੀ ਨਹੀਂ ਉਹ ਵੱਸਦੇ, ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਲੋਕੀ ਦੁਖੀ ਨੇ ਬਥੇਰੇ ਪਰ ਬੋਲ ਕੇ ਨਹੀਂ ਦੱਸਦੇ। ਬਹੁਤ ਬਹੁਤ ਧੰਨਵਾਦ, ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ। ਫਿਰ ਆਪਣੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਹਰਬੰਸ ਹਿਊ ਜੀ ਦਾ ਦਿਲੋਂ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ।
0: ਹੁਣੇ ਸਾਡੀ ਕੰਮ ਮਹਿਫਲ ਦੇ ਵਿੱਚ ਹੋ ਕੇ ਗਏ ਨੇ ਨਾਭਾ ਤੋਂ ਹਰਦੀਪ ਜੀ। ਇਹਨਾਂ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਲੰਧਰ ਸ਼ਹਿਰ ਦੇ ਵਿੱਚ ਵਸੀ ਮਨਜੀਤ ਜਲੰਧਰੀ ਜੀ। ਮਨਜੀਤ ਜਲੰਧਰੀ ਜੀ ਵੈਸੇ ਤੇ ਉਹਨਾਂ ਦਾ ਪਿੰਡ ਨਕੋਦਰ ਦੇ ਨੇੜੇ ਬੀਰ ਪਿੰਡ ਹੈ, ਤੇ ਉਹ ਜਿਹੜਾ ਰਿਹਾਇਸ਼ ਜਿਹੜੀ ਆ ਅੱਜ ਕੱਲ ਉਹਨਾਂ ਦੀ ਨਕੋਦਰ ਰੋਡ ਤੇ ਜਲੰਧਰ ਵਿਖੇ ਹੈ। ਤੇ ਪੇਂਡੂ ਰਹਿਤਲ ਦੇ ਗੀਤ ਲਿਖਦੇ ਨੇ ਤੇ ਆਸ ਕਰਦੇ ਆ ਕਿ ਤੁਸੀਂ ਉਹਨਾਂ ਨੂੰ ਪਸੰਦ ਕਰੋਗੇ। ਪਹਿਲਾਂ ਵੀ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਅੱਜ ਫੇਰ ਉਹ ਆਏ ਨੇ, ਉਹਨਾਂ ਦਾ ਸਵਾਗਤ ਹੈ ਜੀ।
4: ਸਰ ਜੀ, ਆਪ ਜੀ ਨੂੰ ਤੇ ਦੁਆਬਾ ਰੇਡੀਓ ਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਨਿੱਕੀ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਇਹ ਕਵਿਤਾ ਮੈਂ ਪਰਦੇਸੀ ਪੁੱਤ ਆਪਣੀ ਮਾਂ ਨੂੰ ਕਿਵੇਂ ਯਾਦ ਕਰਦਾ ਏ ਪੇਸ਼ ਕਰਨ ਲੱਗੀ ਹਾਂ। ਬੋੜਾਂ ਦੀ ਠੰਡੀ ਠੰਡੀ ਛਾਂ ਚੇਤੇ ਆਉਂਦੀ ਆ, ਬੋੜਾਂ ਦੀ ਠੰਡੀ ਠੰਡੀ ਛਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ। ਮਾੜਾ ਜਿਹਾ ਲੇਟ ਜੇ ਹੋਣਾ ਦਿਲ ਨੂੰ ਫੜ ਬਹਿੰਦੀ ਸੀ, ਮਾੜਾ ਜਿਹਾ ਲੇਟ ਜੇ ਹੋਣਾ ਦਿਲ ਨੂੰ ਫੜ ਬਹਿੰਦੀ ਸੀ, ਝਿੜਕਾ ਜਿਹਾ ਮਾਰ ਕੇ ਛੇਤੀ ਆਉਣ ਲਈ ਕਹਿੰਦੀ ਸੀ, ਝਿੜਕਾ ਜਿਹਾ ਮਾਰ ਕੇ ਛੇਤੀ ਆਉਣ ਲਈ ਕਹਿੰਦੀ ਸੀ, ਬੂਹੇ ਵਿੱਚ ਖੜ ਕੇ ਤੱਕਦੀ, ਬੂਹੇ ਵਿੱਚ ਖੜ ਕੇ ਤੱਕਦੀ, ਰਾਹ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ। ਚੁੰਮ ਚੁੰਮ ਕੇ ਮੱਥਾ ਮੇਰਾ ਗਲਵਕੜੀ ਪਾਉਂਦੀ ਸੀ, ਚੁੰਮ ਚੁੰਮ ਕੇ ਮੱਥਾ ਮੇਰਾ ਗਲਵਕੜੀ ਪਾਉਂਦੀ ਸੀ, ਮਿਰਚਾਂ ਸੁਹਾ ਕੇ ਮੈਨੂੰ ਨਜ਼ਰੋਂ ਬਚਾਉਂਦੀ ਸੀ, ਸੀਨੇ ਨਾਲ ਲਾ ਕੇ, ਸੀਨੇ ਨਾਲ ਲਾ ਕੇ ਲੈਂਦੀ, ਸਾਹ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਜਾ ਕੇ ਪਰਦੇਸੀ ਲੋਕੋ। ਇੱਕ ਪਲ ਵੀ ਅੱਖੀਆਂ ਤੋਂ ਉਹ ਕਰਦੀ ਨਾ ਦੂਰ ਸੀ, ਇੱਕ ਪਲ ਵੀ ਅੱਖੀਆਂ ਤੋਂ ਉਹ ਕਰਦੀ ਨਾ ਦੂਰ ਸੀ, ਪੁੱਤਰ ਕਰ ਜਾਣ ਤਰੱਕੀਆਂ ਡਾਢੀ ਮਜਬੂਰ ਸੀ। ਚੱਲਦੀ ਕਿਵੇਂ ਹੋਊ ਵਿਛੋੜੇ, ਚੱਲਦੀ ਕਿਵੇਂ ਹੋਊ ਵਿਛੋੜੇ, ਯਾਦ ਤੜਪਾਉਂਦੀ ਆ, ਜਾ ਕੇ ਪਰਦੇਸੀ ਲੋਕੋ ਮਾਂ ਚੇਤੇ ਆਉਂਦੀ ਆ, ਬੋੜਾਂ ਦੀ ਠੰਡੀ ਠੰਡੀ ਛਾਂ ਚੇਤੇ
0: ਆਉਂਦੀ। ਮਨਜੀਤ ਜਲੰਧਰੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਨਵਾਂ ਸ਼ਹਿਰ ਤੋਂ ਪਰਮਵੀਰ ਰਾਹੀ ਨੂੰ। ਪਰਮਵੀਰ ਰਾਹੀ ਜਿਹੜਾ ਕਾਲਜ ਦਾ ਸਟੂਡੈਂਟ ਹੈ ਤੇ ਉਸ ਨੂੰ ਪੜ੍ਹਨ ਲਿਖਣ ਦਾ ਸ਼ੌਕ ਜਿਹੜਾ ਆ ਆਪਣੇ ਬਾਬੇ ਮੋਹਨ ਰਾਹੀ ਜੀ ਤੋਂ ਲੱਗਾ। ਮੋਹਨ ਰਾਹੀ ਜੀ ਜਿਹੜੇ ਕਿ ਅੱਜ ਕੱਲ ਖਰੜ ਵਿਖੇ ਰਹਿੰਦੇ ਨੇ ਤੇ ਉਹਨਾਂ ਨੇ ਲੰਬਾ ਸਮਾਂ ਚੰਡੀਗੜ੍ਹ ਦੇ ਸਕੂਲਾਂ ਦੇ ਵਿੱਚ ਪੰਜਾਬੀ ਅਧਿਆਪਕ ਵਜੋਂ ਜਿਹੜੀ ਆ ਸਿੱਖਿਆ ਦਿੱਤੀ ਹੈ ਤੇ ਇਸ ਦੇ ਨਾਲ ਦੀ ਨਾਲ ਸਭ ਤੋਂ ਵੱਡੀ ਖੁਸ਼ੀ ਵਾਲੀ ਮੇਰੇ ਲਈ ਇਹ ਆ ਕਿ ਮੋਹਨ ਰਾਹੀ ਜੀ ਤੇ ਪਰਮਵੀਰ ਰਾਹੀ ਦਾ ਜਿਹੜਾ ਜੜ ਜਿਹੜੀ ਆ ਉਹ ਮੇਰੇ ਪਿੰਡ ਨਾਲ ਜੁੜੀ ਹੋਈ ਹੈ, ਉਹ ਮੇਰੇ ਪਿੰਡ ਦੇ ਬਛਿੰਦੇ ਹਨ ਤੇ ਇਸ ਲਈ ਮੈਂ ਇਸ ਨੌਜਵਾਨ ਮੁੰਡੇ ਨੂੰ ਪਰਮਵੀਰ ਰਾਹੀ ਨੂੰ ਆਪਣੀ ਕੰਮ ਮਹਿਫਲ ਦੇ ਵਿੱਚ ਆਉਣ ਦਾ ਨਿੱਘਾ ਸੱਦਾ ਦਿੰਦਾ। ਪਰਮਵੀਰ ਰਾਹੀ ਜੀ ਤੁਹਾਡਾ ਸਵਾਗਤ ਹੈ।
5: ਫੁੱਲਾਂ ਨੂੰ ਕੰਬਣੀ ਛਿੜ ਗਈ, ਚੱਲ ਪਈ ਹੈ ਵਾਹ ਕੁੜੇ, ਵਿਹੜਾ ਵੀ ਉੱਠਿਆ ਮਹਿਕ ਵਿੱਚ, ਰਲ ਗਏ ਤੇਰੇ ਸਾਹ ਕੁੜੇ, ਇਸ਼ਕੇ ਦੇ ਘਰ ਨੂੰ ਲਾਤਾ ਉਮਰਾਂ ਦਾ ਜਿੰਦਾ ਨੀ, ਨਰਮੇ ਦਿਆਂ ਫੁੱਲਾਂ ਵਰਗਾ ਸੱਜਣਾ ਤੇਰਾ ਪਿੰਡਾ ਨੀ, ਨਾਮ ਦਿਆਂ ਹਰਫਾਂ ਦੇ ਵਿੱਚ ਡੂੰਘੇ ਨੇ ਭੇਤ ਕੁੜੇ, ਨੈਣਾਂ ਦੇ ਚੂੜੇ ਤੇਰੇ ਖਸ ਖਸ ਦੇ ਖੇਤ ਕੁੜੇ, ਜਿਸ ਦੀ ਕੋਈ ਦਾਰੂ ਹੈ ਨੀ, ਰੋਗ ਇਕੱਲਾ ਬੈਠੇ ਸੱਜਣ ਨੂੰ ਸੁਣ ਕੇ ਸੱਜਣਾ ਗੀਤ ਇੱਕ ਗਾ ਬੈਠੇ, ਦਿਲ ਦੇ ਵਿੱਚ ਇਸ਼ਕ ਦਾ ਮੰਦਰ ਇਸ਼ਕੇ ਦੀਆਂ ਡੱਲਾਂ ਵੇ, ਆ ਜਾ ਬਹਿ ਛਾਵੇਂ ਕਰੀਏ ਇਸ਼ਕੇ ਦੀਆਂ ਗੱਲਾਂ ਵੇ। ਵਰੇ ਬੀਤ ਗਏ ਸਮਝ ਨਾ ਆਈ ਬਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਨਾ ਕੋਈ ਮਜ਼ਹਬ ਨਾ ਹੁੰਦੀ ਹੈ ਜਾਤ ਮੁਹੱਬਤ ਦੀ, ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਕੀਮਤ ਤੋਂ ਜ਼ਿਆਦਾ ਹੁੰਦੀ ਹੈ ਔਕਾਤ ਮੁਹੱਬਤ ਦੀ, ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਵੇ ਆ ਜਾ ਦੋਵੇਂ ਕਰੀਏ ਕੋਈ ਗੱਲ ਬਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਅੱਲਾ ਲਿਖਦਾ ਲੇਖਾਂ ਵਿੱਚ ਰਹੀਆ ਦਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ, ਕਿ ਕਦ ਜ਼ਿੰਦਗੀ ਵਿੱਚ ਆਵੇਗੀ ਇੱਕ ਰਾਤ ਮੁਹੱਬਤ ਦੀ।
0: ਪਰਮਵੀਰ ਤੋਂ ਬਾਅਦ ਮੈਂ ਹੁਣ ਸੱਦਾ ਦੇਣ ਜਾ ਰਿਹਾ ਮੰਗਾ ਬਸਤੀ ਸ਼ਾਇਰਾ ਗੁਰਲੀਨ ਕੌਰ ਨੂੰ। ਗੁਰਲੀਨ ਕੌਰ ਇਸ ਵਾਰ ਸਾਡੀ ਕਾਮ ਮਹਿਫਲ ਦੇ ਵਿੱਚ ਚੰਡੀਗੜ੍ਹ ਵਸਦੇ ਸ਼ਾਇਰ ਹਰਵਿੰਦਰ ਸਿੰਘ ਦੀ ਇੱਕ ਬਹੁਤ ਪਿਆਰੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਹਰਵਿੰਦਰ ਜੀ ਸਾਡੇ ਬਹੁਤ ਹੀ ਪ੍ਰਸਿੱਧ ਸ਼ਾਇਰ ਨੇ, ਬਹੁਤ ਵਧੀਆ ਰਚਨਾਵਾਂ ਲਿਖਦੇ ਨੇ। ਉਹਨਾਂ ਨੇ ਲੋਕਡਾਊਨ ਸਮੇਂ ਦੇ ਨਾਲ ਇੱਕ ਕਵਿਤਾ ਲਿਖੀ ਹੈ, ਉਸ ਨੂੰ ਲੈ ਕੇ ਹਾਜ਼ਰ ਹੋ ਰਹੀ ਹੈ ਗੁਰਲੀਨ ਕੌਰ। ਗੁਰਲੀਨ ਕੌਰ ਜੀ, ਤੁਹਾਡਾ ਸਵਾਗਤ ਹੈ।
6: ਮੈਂ ਅੱਜ ਤੁਹਾਡੇ ਸਾਰਿਆਂ ਦੇ ਸਾਹਮਣੇ ਹਰਵਿੰਦਰ ਸਿੰਘ, ਜੋ ਕਿ ਚੰਡੀਗੜ੍ਹ ਦੇ ਨਿਵਾਸੀ ਹਨ, ਦੀ ਨਜ਼ਮ ਧਰਤੀ ਮੁੜ ਪਰਤੀ ਹੈ, ਜੋ ਲੋਕਡਾਊਨ ਦੇ ਸਮੇਂ ਦੌਰਾਨ ਲਿਖੀ ਪੇਸ਼ ਕਰਨ ਜਾ ਰਹੀ ਹਾਂ। ਲੋਕ ਕਿੰਨਾ ਵੱਡਾ ਕਾਰਜ ਕਰ ਰਹੇ ਨੇ, ਕੁਝ ਵੀ ਨਾ ਕਰਕੇ ਅੰਦਰ ਵੜ ਕੇ। ਹਵਾ ਨੂੰ ਸਾਹ ਆਉਣ ਲੱਗਾ ਹੈ, ਪਾਣੀ ਦੀ ਕਾਇਆ ਕਲਪ ਹੋਣ ਲੱਗੀ ਹੈ, ਚੁਫੇਰੇ ਚੁੱਪ ਦੀ ਆਵਾਜ਼ ਦਾ ਸਾਜ਼ ਸੁਣਾਈ ਦੇਣ ਲੱਗਾ ਹੈ। ਗਗਨ ਦਾ ਨੀਲਾ ਚੰਦੋਵਾ ਧੋਤਾ ਗਿਆ ਹੈ, ਚੰਨ ਨੇ ਚਿਰਾਂ ਬਾਅਦ ਐਸੀ ਸਮੁੰਦਰਤਾ ਨੂੰ ਤੱਕਿਆ ਹੈ। ਆਕਾਸ਼ ਗੰਗਾ ਕਹਿਕਸ਼ਾਂ ਸਿਤਾਰੇ ਝਿਲਮਿਲ ਝਿਲਮਿਲ ਕਰਨ ਲੱਗੇ ਹਨ। ਮੈਦਾਨਾਂ ਦੇ ਪੀਪਲ ਬਰੋਟੇ ਪਹਾੜਾਂ ਦੀਆਂ ਚੋਟੀਆਂ ਤੇ ਬਿਖਰੀ ਨਿਖਰੀ ਬਰਫੀਲੀ ਚਾਂਦੀ ਵੇਖ ਖਿਵੇਂ ਹੋਏ ਹਨ। ਲੋਕ ਅੰਦਰ ਵੜੇ ਹਨ ਤਾਂ ਕਿਤੇ ਚਰਿੰਦੇ ਪਰਿੰਦੇ ਬਾਹਰ ਆਏ ਹਨ। ਮੋਰ ਵਿਹੜਿਆਂ ਬਨੇਰਿਆਂ ਤੇ ਆ ਰੁਣ ਝੁਣ ਲਾਉਣ ਪਹਿਲਾਂ ਪਾਉਣ ਲੱਗੇ ਹਨ। ਹਿਰਨਾਂ ਦੇ ਝੁੰਡ ਬਸਤੀਆਂ ਵਿੱਚ ਟਪੂਸੀਆਂ ਮਾਰਨ ਲੱਗੇ ਹਨ। ਗੁਰਧਾਮਾਂ ਦੇ ਗੁੰਬਦਾਂ ਤੇ ਬੈਠੀਆਂ ਲਾਪਤਾ ਚਿੜੀਆਂ ਅਰਦਾਸਾਂ ਕਰ ਰਹੀਆਂ ਹਨ। ਲੋਕ ਕਿੰਨਾ ਵੱਡਾ ਕਾਰਜ ਕਰ ਰਹੇ ਨੇ, ਕੁਝ ਵੀ ਨਾ ਕਰਕੇ ਅੰਦਰ ਵੜ ਕੇ। ਕ੍ਰਿਸ਼ਮਾ ਹੀ ਕਰ ਰਹੇ ਨੇ ਲੋਕ ਕਿ ਸੁਹਾਵੀ ਧਰਤੀ ਆਪਣੇ ਜੀ ਜਾਨ ਸੰਗ ਮੁੜ ਪਰਤੀ ਹੈ ਆਪਣੇ ਆਪ ਕੋਲ।
0: ਗੁਰਲੀਨ ਕੌਰ ਤੋਂ ਬਾਅਦ ਬੰਗਾ ਤੋਂ ਹੀ ਸ਼ਾਇਰ ਸੇਵਾ ਸਿੰਘ ਨੂਰਪੁਰੀ ਜੀ ਹਾਜ਼ਰ ਹੋ ਰਹੇ ਨੇ। ਸੇਵਾ ਸਿੰਘ ਨੂਰਪੁਰੀ ਜੀ ਜਿਹੜੇ ਕਿ ਅਮਰੀਕਾ ਵਸਦੇ ਨੇ ਤੇ ਲੋਕਡਾਊਨ ਦੇ ਕਾਰਨ ਭਾਰਤ ਦੇ ਵਿੱਚ ਰਹਿ ਗਏ ਤੇ ਅਜੇ ਤੱਕ ਉਹ ਵਾਪਸ ਅਮਰੀਕਾ ਨਹੀਂ ਗਏ ਤੇ ਉਹ ਇਸ ਵਾਰ ਸਾਡੀ ਕਾਮੇਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ। ਸੇਵਾ ਸਿੰਘ ਨੂਰਪੁਰੀ ਜੀ, ਤੁਹਾਡਾ ਸਵਾਗਤ ਹੈ।
7: ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਦਾ ਤੇ ਉਹਨਾਂ ਦੀ ਪ੍ਰਬੰਧਕੀ ਬੋਰਡ ਦਾ ਬਹੁਤ ਧੰਨਵਾਦੀ ਹਾਂ, ਖਾਸ ਕਰਕੇ ਹਰਵੰਸ ਸਿਓ ਜੀ ਦਾ, ਜਿਨ੍ਹਾਂ ਨੇ ਮੈਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਿਲ ਕੀਤਾ ਹੈ। ਮੈਂ ਆਪਣੀ ਇੱਕ ਨਵੀਂ ਛਾਪ ਰਹੀ ਕਿਤਾਬ ਦੇ ਵਿੱਚੋਂ ਨਵੀਂ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ। ਕਿਤਾਬ ਦਾ ਨਾਂ ਹੈ ਜਾਲ ਵਸੇਂਦੇ ਸੱਜਣ ਅਤੇ ਕਵਿਤਾ ਦਾ ਨਾਂ ਹੈ ਸੋਚਦਾ ਹਾਂ। ਅੱਜ ਸੋਚਦਾ ਹਾਂ ਕੀ ਲਿਖਾਂ, ਦੁੱਖ ਲਿਖਾਂ ਕਿ ਸੁੱਖ ਲਿਖਾਂ, ਜ਼ਿੰਦਗੀ ਦੀ ਕਿਤਾਬ ਲਿਖਾਂ, ਬੀਤਿਆ ਬੇਹਿਸਾਬ ਲਿਖਾਂ, ਕੁੜਤ ਬੇਹਿਸਾਬ ਲਿਖਾਂ, ਰਿਸ਼ਤੇ ਨਿਆਬ ਲਿਖਾਂ, ਜੱਗ ਨੂੰ ਨੇੜਾ ਕੱਚ ਲਿਖਾਂ, ਕਾਦਰ ਦੇ ਰੰਗ ਬੱਖ ਲਿਖਾਂ, ਜਾਂ ਮਾਂ ਜਾਦੀ ਦੁੱਖ ਲਿਖਾਂ, ਬੱਚੇ ਨੂੰ ਦਿੰਦੀ ਸੁੱਖ ਲਿਖਾਂ, ਅੰਮ੍ਰਿਤ ਮਿੱਠਾ ਦੁੱਧ ਲਿਖਾਂ, ਦਿੰਦੀ ਚੰਗੀ ਬੁੱਧ ਲਿਖਾਂ, ਰੱਬ ਤੋਂ ਮੰਗਦੀ ਸੁੱਖ ਲਿਖਾਂ, ਠੰਡ 'ਚ ਨਿੱਘੀ ਧੁੱਪ ਲਿਖਾਂ, ਤਪਦੇ ਹਾੜ ਦੀ ਛਾਂ ਲਿਖਾਂ, ਸਵਰਗ ਜਿਹੀ ਥਾਂ ਲਿਖਾਂ, ਬਾਪੂ ਛਤਰੀ ਬੋਲ ਲਿਖਾਂ, ਰੱਖਦਾ ਨਾਂ ਥੋੜ ਲਿਖਾਂ, ਹੱਲਾ ਸ਼ੇਰੀ ਅਕਾਬ ਲਿਖਾਂ, ਨਵੇਂ ਜਗਾਏ ਖਾਬ ਲਿਖਾਂ, ਚਿੰਤਾ ਭਜਾਏ ਦੂਰ ਲਿਖਾਂ, ਜਾਂ ਗਮ ਚੱਕਣਾ ਚੂਰ ਲਿਖਾਂ, ਜਾਂ ਸੰਤ ਮਹਾਤਮਾ ਲਿਖਾਂ, ਜਾਂ ਰੂਪ ਪਰਮਾਤਮਾ ਲਿਖਾਂ, ਅਦਭੁਤ ਕਾ ਨਾਤ ਲਿਖਾਂ, ਜਾਂ ਕਾਦਰ ਦੀ ਬਾਤ ਲਿਖਾਂ, ਜਲ 'ਚ ਵਿਚਰਦਾ ਲਿਖਾਂ, ਥਲ 'ਚ ਪਸਰਦਾ ਲਿਖਾਂ, ਖੰਡ ਮੰਡ ਬ੍ਰਹਿਮੰਡ ਲਿਖਾਂ, ਕਰਦਾ ਨਹੀਂ ਪਖੰਡ ਲਿਖਾਂ, ਸੱਚ ਦਾ ਚਿਰਾਗ ਲਿਖਾਂ, ਅਣਭਿੱਜ ਬੈਰਾਗ ਲਿਖਾਂ। ਇਹ ਮੇਰੀ ਕਵਿਤਾ ਸੀ ਜੀ। ਇੱਕ ਹੋਰ ਰਚਨਾ ਮੈਂ ਆਪਣਾ ਸਾਂਝੀ ਕਰਾਂਗਾ। ਮੇਰੀ ਦੂਸਰੀ ਰਚਨਾ ਹੈ ਜੀ ਧਰਤੀ ਦੇ ਬਾਰਸ। ਦੂਰ ਕਿਤੇ ਜੰਗਲਾਂ ਦੇ ਵਿਚਕਾਰ, ਵਿੰਗੇ ਟੇਢੇ ਜੰਗਲੀ ਰੁੱਖਾਂ ਵਿੱਚ, ਪੱਤਿਆਂ ਦੀ ਛੱਤ ਵਾਲੇ ਢਾਰੇ, ਛੱਤਾਂ ਦੇ ਮਗੋਰਿਆਂ 'ਚੋਂ ਹਨੇਰ ਕੋਠੜੀਆਂ 'ਚ ਝਾਤੀਆਂ ਮਾਰਦਾ ਸੂਰਜ, ਅੰਦਰ ਦਰੱਖਤਾਂ ਦੇ ਪੱਤਿਆਂ ਨਾਲ ਅੱਧ ਕੱਜੇ ਸਰੀਰ, ਭੁੱਖੇ ਢਿੱਡ ਨੂੰ ਚੁਰਕਾ ਪਾਉਂਦੇ ਕੁਝ ਜੰਗਲੀ ਫਲ ਫੁੱਲ, ਅੱਧ ਪੱਕਿਆ ਭੁੰਨਿਆ ਸ਼ਿਕਾਰ, ਸ਼ਹਿਰ ਦੇ ਜੰਗਲ ਵਾਸੀ, ਮਨੁੱਖੀ ਤਰੱਕੀ ਤੋਂ ਬੇਖਬਰ, ਰੱਖਦੇ ਬਹੁਤ ਸਬਰ, ਧਰਤ ਦੇ ਅਸਲੀ ਵਾਰਸ ਬੰਦੇ ਤੋਂ ਡਰਦੇ ਲੁਕ ਜਾਂਦੇ ਕਿ ਇਹ ਫੜ ਲਵੇਗਾ ਅਤੇ ਮਾਲਕ ਬਣ ਬੈਠੇਗਾ। ਮਹਾਂਦੀਪ ਦੱਖਣੀ ਅਮਰੀਕਾ, ਦੂਰ ਦੁਰਾਡੇ ਅਫਰੀਕਾ, ਐਮਾਜ਼ੋਨ ਦੇ ਜੰਗਲਾਂ ਵਿੱਚ, ਦੱਖਣੀ ਭਾਰਤ ਅੱਧ ਗੋਲੇ ਵਿੱਚ, ਭਾਰਤ ਉਪ ਮਹਾਂਦੀਪ ਪਹਾੜਾਂ ਅਤੇ ਦੀਰਘ ਜੰਗਲਾਂ ਵਿੱਚ ਅੱਜ ਵੀ ਮਿਲਦੇ ਹਨ ਬਨਵਾਸੀ। ਯਾਦ ਆਉਂਦੇ ਨੇ ਉਹ ਕਿੱਸੇ, ਅਫਰੀਕਾ ਦੇ ਨੀਗਰੋ ਜਹਾਜ਼ਾਂ ਨੂੜ ਕੇ ਲੱਦੇ, ਚਮੜੀ ਦੇੜ ਦੇ ਛੈਂਟੇ ਪੈਂਦੇ, ਜਾਨਵਰਾਂ ਵਾਂਗੂ ਕੰਮ ਨੂੰ ਜੋੜੇ, ਜ਼ੁਲਮਾਂ ਦੀ ਚੱਕੀ 'ਚ ਪਿਸਦੇ, ਅਮਰੀਕਾ ਦੀ ਤਰੱਕੀ ਕਰਦੇ। ਕਿਤੇ ਚਾਤਰ ਚਲਾਕ ਮਨੁੱਖਾਂ ਹੈਵਾਨ ਬਣ ਨਿਚੋੜਿਆ ਖੂਨ, ਪਲ ਅਤੇ ਪਸ਼ੂਆਂ ਦੀ ਜੂਨ, ਗਿਆਨ ਤੋਂ ਬਹੁਣੇ ਖੇਡੀ ਚਾਲ, ਕੰਨਾਂ ਵਿੱਚ ਸਿੱਕੇ ਟਾਲ, ਰੱਜਿਆਂ ਨੇ ਭੁੱਖਿਆਂ ਦਾ ਜੀਣਾ ਕੀਤਾ ਬਿਹਾਲ, ਅਜਾਰੇਦਾਰ ਬਣ ਕੇ। ਹਜੇ ਦਾਸਤਾਂ ਮੁੱਕੀ ਨਹੀਂ, ਪੁਨਰਜੀਵਤ ਹੋ ਰਹੀ ਹੈ ਫਿਰ ਧਰਤੀ ਨੂੰ ਜਗਣ ਲਈ, ਬੇਕਸਾਂ ਦੇ ਹੱਕ ਖੋਣ ਲਈ ਫਿਰ ਖੰਭ ਤੋਲ ਰਹੀ ਹੈ, ਉੱਚੀ ਉੱਚੀ ਬੋਲ ਰਹੀ ਹੈ, ਆਓ ਰਲ ਕੇ ਲੱਭੋ ਪਾ, ਰੋਕੀਏ ਹਿੰਮਤਾਂ ਦਾ ਡੱਕਾ ਲਾ। ਇਹ ਮੇਰੀ ਦੂਜੀ ਕਵਿਤਾ ਸੀ ਜੀ, ਇਹਦੇ ਨਾਲ ਮੈਂ ਖਤਮ ਕਰਨਾ। ਥੈਂਕ ਯੂ ਵੈਰੀ ਮੱਚ, ਧੰਨਵਾਦ ਜੀ।
0: ਹੁਣ ਅਸੀਂ ਤੁਹਾਨੂੰ ਅੰਬਾਲਾ ਵਿਖੇ ਲੈ ਕੇ ਚੱਲਦੇ ਹਾਂ। ਅੰਬਾਲਾ ਵਿਖੇ ਸਾਡੀ ਸ਼ਾਇਰਾ ਰਹਿੰਦੀ ਹੈ ਦੀਆ ਸ਼ਰਮਾ। ਦੀਆ ਸ਼ਰਮਾ ਜੀ ਸਾਡੀਆਂ ਕਾਮੇਟਰਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਅਤੇ ਉਹ ਆਪਣੀਆਂ ਰੂਹਦੀਆਂ ਗੱਲਾਂ ਜਿਹੜੀਆਂ ਕਵਿਤਾਵਾਂ ਦੇ ਵਿੱਚ ਕਰਦੇ ਨੇ, ਅੱਜ ਫਿਰ ਉਹ ਸਾਡੀ ਕਾਮਹਿਫਲ ਦੇ ਵਿੱਚ ਆਪਣੀਆਂ ਦਿਲ ਦੀਆਂ ਗੱਲਾਂ ਕਰਨ ਲਈ ਹਾਜ਼ਰ ਹੋ ਰਹੇ ਨੇ। ਦੀਆ ਸ਼ਰਮਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ।
8: ਸਭੀ ਸ਼ਰੋਤਾਓਂ ਕੋ ਮੇਰਾ ਪਿਆਰ ਭਰਾ ਨਮਸਕਾਰ। ਦੁਆਬਾ ਰੇਡੀਓ ਕੇ ਕਵੀ ਦਰਬਾਰ ਮੇਂ ਮੈਂ ਰਮਨੀਕ ਸ਼ਰਮਾ ਅੰਬਾਲਾ ਸ਼ਹਿਰ ਸੇ ਕਵਿਤਾ ਪ੍ਰਸਤੁਤੀ ਕੇ ਲਿਏ ਉਪਸਥਿਤ ਹੂੰ। ਦੁਆਬਾ ਰੇਡੀਓ ਕੀ ਪੂਰੀ ਟੀਮ ਕਾ ਬਹੁਤ ਬਹੁਤ ਧੰਨਵਾਦ, ਜਿਨ੍ਹੋਂ ਨੇ ਮੁਝੇ ਕਵਿਤਾ ਪ੍ਰਸਤੁਤੀ ਕਾ ਸੁਅਵਸਰ ਪ੍ਰਦਾਨ ਕੀਆ। ਮਾਨਨੀਏ ਹਰਬੰਸ ਹਿਊ ਜੀ ਕੋ ਅਨੇਕਾਨੇਕ ਸ਼ੁਭਕਾਮਨਾਏ ਪਰ ਧੰਨਵਾਦ। ਆਸ ਪਾਸ ਘਟਿਤ ਹੋਤੀ ਘਟਨਾਓਂ ਸੇ ਮਨ ਆਹਤ ਹੋਤਾ ਹੈ, ਲੇਖਨੀ ਉੱਠਤੀ ਹੈ ਤੋ ਮਨ ਕਾ ਸਾਰਾ ਦਰਦ ਕਾਗਜ਼ ਪਰ ਉਂਡੇਲ ਦੇਤੀ ਹੈ। ਐਸੇ ਹੀ ਭਾਵੋਂ ਕੋ ਲੇਕਰ ਪ੍ਰਸਤੁਤ ਹੈ ਮੇਰੀ ਕਵਿਤਾ ਮਾਂ ਕੀ ਵੇਦਨਾ। ਤੋ ਮੇਰੀ ਕਵਿਤਾ ਆਪਕੇ ਸਾਹਮਣੇ, ਕਵਿਤਾ ਕਾ ਸ਼ੀਰਸ਼ਕ ਮਾਂ ਕੀ ਵੇਦਨਾ। ਦਰਦ ਮੇ ਛਟਪਟਾਹਟ ਔਰ ਆਕਰੋਸ਼ ਸੇ ਭਰਾ ਯੇ ਮਨ, ਆਖਿਰ ਨਾਰੀ ਹੋਣਾ ਜੋ ਕਭੀ ਮੇਰਾ ਅਭਿਮਾਨ ਰਹਾ ਥਾ, ਸਮਾਜਿਕ ਵਿਸ਼ਮਤਾਓਂ ਕੋ ਸਹਿ ਜਾਣੇ ਕੀ ਕਿਆ ਮਜਬੂਰੀ ਹੈ ਜਿਸਕੋ ਸਹਿਨ ਕਰਤਾ ਹੈ, ਜਿਸਕੇ ਚਲਤੇ ਕਾਮੀ ਲੋਭੀ ਲੰਪਟ ਸਮਾਜ ਮੇ ਗਾਲ ਬਜਾਤੇ ਫਿਰਤੇ ਹੈ, ਆਖਿਰ ਕਬ ਤੱਕ ਚਲੇਗਾ ਯੇ ਸਭ। ਛਾਨ ਮਾਰੇ ਪੁਰਾਤਨ ਗ੍ਰੰਥ, ਖੂਬ ਢੂੰਡੇ ਸਭ ਪ੍ਰਸ਼ਨੋ ਕੇ ਉੱਤਰ, ਪਰ ਪਾਇਆ ਕਿਆ। ਤਬ ਤੋ ਮੈਤ੍ਰੇਈ ਗਾਰਗੀ ਅਨੇਕੋ ਨਾਰੀਓਂ ਕੋ ਥੀ ਸਮਾਨਿਤ ਵ ਬਰਾਬਰੀ ਕਾ ਦਰਜਾ ਹਾਸਿਲ, ਸਮੇ ਕੀ ਧੂਲ ਪੜਤੇ ਪੜਤੇ ਕਹਾਂ ਗਈ ਵਹਿ ਬਰਾਬਰੀ, ਕਹਾਂ ਗਿਆ ਵਹਿ ਸਮਾਨ, ਕਹਾਂ ਗਈ ਵਹਿ ਇੱਜ਼ਤ ਗਰਿਮਾ ਮਾਨ ਸਮਾਨ, ਕਬ ਪੂਜਿਆ ਸੇ ਭੋਗਿਆ ਬਨ ਗਈ ਪਤਾ ਹੀ ਨਹੀਂ ਚਲਾ, ਔਰ ਅਬ ਫੈਸ਼ਨ ਕੀ ਗੁੜੀਆ ਬਣਾ ਕਰ ਰੱਖ ਦਿਆ, ਐਸਾ ਚਰਿੱਤਰ ਬਣਾ ਕਰ ਪਰੋਸਾ ਬਾਜ਼ਾਰ ਕੀ ਆਧੁਨਿਕਤਾ ਮੇ ਇਨ ਵਿਗਿਆਪਨੋ ਫਿਲਮੀ ਪਤ੍ਰਿਕਾਓਂ ਨੇ, ਕਿਤਨਾ ਦਿਖਾਓ ਔਰ ਬਦਨ ਉਘਾੜੂ ਹੋ ਸਕੇ ਉਤਨਾ ਬਣਾ ਦਿਆ ਜਾਏ, ਛੀ ਘਿਨ ਆਤੀ ਹੈ ਐਸੀ ਕੁਤਸਿਤ ਸੋਚ ਸੇ ਭੀ, ਸੰਸਕ੍ਰਿਤੀ ਮਾਨ ਮਰਿਆਦਾ ਤੋ ਕਬ ਕੇ ਪੀਛੇ ਛੂਟ ਗਏ ਇਸ ਆਧੁਨਿਕਤਾ ਕੇ ਬਾਜ਼ਾਰ ਮੇ, ਸੋਚ ਸੇ ਪਰੇ ਹੋ ਗਿਆ ਕਿ ਉਥਾਨ ਹੈ ਯਾ ਪਤਨ, ਸਮਾਨਤਾ ਕਾ ਜਾਮਾ ਪਹਿਨਾ ਕਰ ਸ਼ੋਸ਼ਣ ਦੋਹਰਾ ਚਰਿੱਤਰ ਹੈ ਸਮਾਜ ਕਾ, ਬੇਟੀਓਂ ਕੋ ਜਲੀਲ ਹੋਤੇ ਉਨਕੀ ਅਸਮਿਤਾ ਪਰ ਘਾਤ ਹੋਤੇ ਦੇਖ ਮਨ ਨਹੀਂ ਤੜਪ ਜਾਤਾ ਤੁਮਹਾਰਾ, ਮਾਂ ਹੂੰ ਸੋਚਤੀ ਹੂੰ ਕਹਾਂ ਛੁਪਾ ਲੂੰ ਇਨ ਨੰਨੀ ਬੇਟੀਓਂ ਕੋ ਕਿ ਇਨ ਦਰਿੰਦੋ ਕਾਮੀ ਲੋਭੀ ਲੰਪਟੋਂ ਕੀ ਬੁਰੀ ਨਜ਼ਰ ਨਾ ਪੜੇ, ਮਨ ਭਰ ਆਇਆ ਖੂਬ ਸੋਚਾ ਔਰ ਦੇਖੋ ਸ਼ਾਮ ਤੁਮ ਯਾਦ ਆਏ, ਸ਼ਾਮ ਤੁਮ ਯਾਦ ਆਏ, ਤੁਮੀ ਕਰੋ ਕੁਛ ਕਾਨਹਾ ਸਭ ਕੁਛ ਵੈਸਾ ਦਿਖੇ ਜੈਸਾ ਪੁਰਾਤਨ ਕਾਲ ਮੇ ਥਾ, ਔਰ ਦੇਖੋ ਸੁਝਾਇਆ ਰਾਸਤਾ ਉਸੀ ਪਰਮ ਪਿਤਾ ਨੇ ਔਰ ਕਹਾ तेरे सामने छोड़े सभी विकल्प मेरी बच्ची। मैं चुप। पहेलियां मत बुझाएं सर्वशक्तिमान, मैं परेशान हूं। वो बोले, क्या नहीं दिया मैंने तुम सबको, तुम सब नारियों को? मेधा दी, शक्ति दी, भक्ति दी, बल दिया, विद्या दी। तुम बनो ऐसी कि बुद्धि से पछाड़ दो सबको। तुम बनो ऐसी पहलवान कि देकर धोबी पछाड़, कर दो चारों खाने चित पशुत्व के गुणों वाले नराधमों को। बुद्धि पर पड़े पर्दे छटने लगे, बुद्धि पर पड़े पर्दे छटने लगे। हाँ हाँ, शक्ति है हम में, रण हो तो रणचंडी बनकर, गृह हो तो गृह स्वामिनी बनकर। अरे देखो, स्वामिनी हूं मैं, स्वामिनी है हम। अपने कर्म के मार्ग को थोड़ा और प्रशस्त करती हूं, अपना सोया ज्ञान शक्ति पहचान कर पूरी शक्ति से जुट जाती हूं प्राप्य को समेटने में। हां, मैं ध्वस्त आत्मविश्वास को पुनः जगाकर समाज को, उनकी ललनाओं को, नाइंसाफियों का डटकर सामना करना, कुसंस्कारों से लड़ना, पूरी शक्ति से जूझना और बुराई पर ना झुकना, कलम पकड़ना, कलम पकड़ने के साथ साथ मजबूती से कलाई को कठोर बनाना सब सिखाऊंगी। निर्बलता छोड़ो मेरी बच्चियों, निर्बलता छोड़ो। नारी हूं, मां हूं ना, दो नहीं चार चार हाथों से आत्मसम्मान व अस्मिता को संभालना सिखाऊंगी। पर फिर भी दर्द से तड़पती हूं, फरेबी नरपिशाचों दुशासनों के अन्याय और घृणित कुकृत्यों पर मैं रुकूंगी नहीं। सब सब सब सिखाऊंगी मैं कि दुर्गा बनकर कैसे अपनी रक्षा की जाती है, अन्नपूर्णा बनकर कैसे भंडारी बना जाता है, कल्पना चावला बनकर कैसे पंख फैलाया जाता है और असीमित अंतरिक्ष को नापा जाता है। सब सब सब कुछ सिखाऊंगी मैं अपनी बच्चियों को, सब कुछ सिखाऊंगी मैं अपनी बच्चियों को।
0: अम्बाला तों बाद हुण असीं तुहानूं फिरोजपुर लेके जांदे आं। फिरोजपुर दे विच साडे शायर रहिंदे ने कमलदास जी। कमलदास जी बड़ी धीमी सुर दे विच रह के अपनी रचना पेश करदे ने, श्रोते उहनां नूं प्यार भी दिंदे ने, ते इस वार फिर वो साडे सद्दे दे उत्ते हाजिर हो रहे ने। आस करदे आं पहलां वांग ही उहनां नूं श्रोते साडे प्यार देणगे। कमलदास शर्मा जी, थोड़ा दुआबा रेडियो दे मंच ते निघा स्वागत है जी।
9: लिखे है मन ने बड़े यतन से तेरी महिमा में कुछ नगमे, लिखे है मन ने बड़े यतन से तेरी महिमा में कुछ नगमे।

नजर आता नहीं मुझको, मगर फिर भी नजर में तू तू ही तू है। जिधर देखूं

पहाड़ों से निकल कर जल नदी कहती मेरे संग चल चल।

0: जब थिरकते पांव धरती पर, लिखे जो मन ने बड़े यतन से, तेरी महिमा में कुछ नगमे, सुने तुमने भी इस मन से, जो तुमने ही लिखाए हैं, लिखे जो मन ने।
1: ਕਮਲਦਾਸ ਜੀ ਤੋਂ ਬਾਅਦ ਹੁਣ ਅਸੀਂ ਤੁਹਾਨੂੰ ਪਟਿਆਲਾ ਵਿਖੇ ਡਾਕਟਰ ਦੇਵਿੰਦਰ ਕੌਰ ਜੀ ਨਾਲ ਮਿਲਵਾਉਣ ਜਾ ਰਹੇ ਹਾਂ। ਦੇਵਿੰਦਰ ਕੌਰ ਜੀ ਜਿਹੜੇ ਕਿ ਸੰਗੀਤ ਦੇ ਅਧਿਆਪਕ ਵਜੋਂ ਸੇਵਾ ਮੁਕਤ ਹੋ ਚੁੱਕੇ ਨੇ ਤੇ ਸਾਡੀਆਂ ਮਹਿਫਲਾਂ ਦੇ ਵਿੱਚ ਆਉਂਦੇ ਨੇ ਤੇ ਸਾਡੇ ਸਰੋਤਿਆਂ ਦਾ ਮਨ ਪਰਚਾਉਂਦੇ ਨੇ। ਕੱਲਾ ਮਨ ਹੀ ਨਹੀਂ ਪਰਚਾਉਂਦੇ, ਉਹਨਾਂ ਦੇ ਦਿਲੋ ਦਿਮਾਗ ਤੇ ਉਹਨਾਂ ਦੀਆਂ ਕਵਿਤਾਵਾਂ ਜਿਹੜੀਆਂ ਉਹ ਛਾ ਜਾਂਦੀਆਂ ਨੇ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹ ਸਾਡੀ ਕਾਮਹਿਫਲ ਦੇ ਵਿੱਚ ਆਪਣੀ ਇੱਕ ਨਵੀਂ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਦੇਵਿੰਦਰ ਕੌਰ ਜੀ ਤੁਹਾਡਾ ਸਵਾਗਤ ਹੈ।
2: ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਦੇਵਿੰਦਰ ਕੌਰ ਅੱਜ ਜੋ ਕਵਿਤਾ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੀ ਹਾਂ ਉਸਦਾ ਸਿਰਲੇਖ ਹੈ ਕਿਸਾਨ ਦੀ ਖੁਦਕੁਸ਼ੀ। ਕਿਸਾਨ ਦੀ ਖੁਦਕੁਸ਼ੀ। ਅੱਜ ਫਿਰ ਹਲੂਣ ਗਈ ਖਬਰ ਮੇਰੇ ਦਿਲ ਨੂੰ, ਅੱਜ ਫਿਰ ਹਲੂਣ ਗਈ ਖਬਰ ਮੇਰੇ ਦਿਲ ਨੂੰ, ਅੱਜ ਫਿਰ ਕਤਲ ਹੋਈਆਂ ਆਸਾਂ ਹਜ਼ਾਰਾਂ। ਅੱਜ ਫਿਰ ਹਲੂਣ ਗਈ ਖਬਰ ਮੇਰੇ ਦਿਲ ਨੂੰ, ਅੱਜ ਫਿਰ ਕਤਲ ਹੋਈਆਂ ਆਸਾਂ ਹਜ਼ਾਰਾਂ। ਅੱਜ ਫਿਰ ਕਿਉਂ ਔਖਾ ਹੋਇਆ ਜਿਉਣਾ, ਅੱਜ ਫਿਰ ਕਿਉਂ ਸੌਖਾ ਹੋਇਆ ਮਰਨਾ। ਬੋਝ ਬਣ ਗਿਆ ਸਾਡੇ ਦਿਲਾਂ 'ਤੇ ਸਵਾਲੀਆ ਨਿਸ਼ਾਨ ਸ਼ਾਸਨ ਦੀ ਹਿੱਕ 'ਤੇ। ਕਿੰਨਾ ਦਰਦ ਸਿਹਾ ਹੋਣਾ ਉਸਨੇ, ਕਿੰਨਾ ਦਿਲ 'ਚ ਰੋਇਆ ਹੋਣਾ ਉਸਨੇ। ਕਿੰਨੇ ਦਿਨ ਦਹਿਸ਼ਤ ਵਿੱਚ ਕੱਟੇ, ਕਿੰਨੇ ਦਿਨ ਦੁਵਿਧਾ ਦੀ ਭੇਟੇ। ਸੌਖਾ ਹੁੰਦਾ ਕਦੇ ਕੋਈ ਮਰਨਾ, ਸੋਚਿਆ ਕਦੇ ਉਸਦੇ ਤਣਾਅ ਦਾ। ਦਿਨ ਰਾਤ ਉਹ ਸਹਿਮ ਗਿਆ ਹੋਣਾ, ਮਾਂ ਪਿਓ ਅੱਗੇ ਟਹਿ ਗਿਆ ਹੋਣਾ, ਧੀ ਪੁੱਤਾਂ ਦੇ ਫਰਜ਼ ਕਰਕੇ ਚੇਤੇ, ਪਤਨੀ ਦਾ ਸੋਚ ਦਿਲ ਦਹਿਲ ਗਿਆ ਹੋਣਾ। ਸਾਡੇ ਲਈ ਇੱਕ ਖਬਰ ਜੋ ਬਣ ਗਈ, ਸਾਡੇ ਲਈ ਇੱਕ ਖਬਰ ਜੋ ਬਣ ਗਈ, ਕਮਰ ਉਸਦੇ ਟੱਬਰ ਦੀ ਭੰਨ ਗਈ। ਕਿੰਨੇ ਵੈਣ ਪਏ ਹੋਣਗੇ, ਕਿੰਨੇ ਵੈਣ ਪਏ ਹੋਣਗੇ, ਮਾਂ ਬਾਪੂ ਬੱਚੇ ਕੁਰਲਾਏ ਹੋਣਗੇ। ਉਸਦੀ ਜਦੋਂ ਕਹਾਣੀ ਖਤਮ ਹੋਈ ਹੈ, ਉਸਦੀ ਜਦੋਂ ਕਹਾਣੀ ਖਤਮ ਹੋਈ ਹੈ, ਟੱਬਰ ਦੇ ਦੁੱਖਾਂ ਦੀ ਕਹਾਣੀ ਸ਼ੁਰੂ ਹੋਈ ਹੈ। ਅੰਨਦਾਤਾ ਆਪਣੀ ਜਾਨ ਦੇ ਗਿਆ, ਅੰਨਦਾਤਾ ਆਪਣੀ ਜਾਨ ਦੇ ਗਿਆ, ਮੁਲਕ ਦੀ ਹਿੱਕ 'ਤੇ ਸਵਾਲ ਛੱਡ ਗਿਆ। ਅੰਨਦਾਤਾ ਆਪਣੀ ਜਾਨ ਦੇ ਗਿਆ, ਮੁਲਕ ਦੀ ਹਿੱਕ 'ਤੇ ਸਵਾਲ ਛੱਡ ਗਿਆ। ਮੁੱਕ ਗਈ ਕਿਸਾਨੀ ਜੇ ਕਿਸੇ ਮੁਲਕ ਉੱਤੇ, ਮੁੱਕ ਗਈ ਕਿਸਾਨੀ ਜੇ ਕਿਸੇ ਮੁਲਕ ਉੱਤੇ, ਸਮਝੋ ਉਸ ਮੁਲਕ ਦੇ ਭਾਗ ਫਿਰ ਸੁੱਤੇ, ਸਮਝੋ ਉਸ ਮੁਲਕ ਦੇ ਭਾਗ ਫਿਰ ਸੁੱਤੇ। ਸ਼ੁਕਰੀਆ, ਧੰਨਵਾਦ ਬਹੁਤ ਬਹੁਤ ਤੁਹਾਡੇ ਸਾਰਿਆਂ ਦਾ।
1: ਦੇਵਿੰਦਰ ਕੌਰ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਦਸੂਹਾ ਵਿਖੇ ਵਸਦੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਨੂੰ। ਗੁਰਪ੍ਰੀਤ ਸਫਰੀ ਜੀ ਜਿੱਥੇ ਅਧਿਆਪਕ ਨੇ, ਨਾਲ ਦੇ ਨਾਲ

0: ਉਹ ਕਵਿਤਾਵਾਂ ਵੀ ਲਿਖਦੇ ਨੇ ਅਤੇ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਇਹ ਕਿ ਉਹਨਾਂ ਦੇ ਬਾਬਾ ਚਰਨ ਸਿੰਘ ਸਫਰੀ ਜੀ ਦੀ ਵਿਰਾਸਤ ਨੂੰ ਉਹ ਅਗਾਂਹ ਲੈ ਕੇ ਜਾ ਰਹੇ ਨੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ।
1: ਸਤਿ ਸ਼੍ਰੀ ਅਕਾਲ ਦੋਸਤੋ, ਖੁਸ਼ੀ ਮਹਿਸੂਸ ਹੋ ਰਹੀ ਹੈ ਅੱਜ ਫਿਰ ਆਪ ਜੀ ਦੇ ਸਾਹਮਣੇ ਹਾਜ਼ਰੀ ਲਗਾਉਣ ਦਾ ਮੌਕਾ ਮਿਲ ਰਿਹਾ। ਸੋ ਮੈਂ ਦੁਆਬਾ ਰੇਡੀਓ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਕਾਰਨ ਹਰ ਹਫ਼ਤੇ ਆਪ ਜੀ ਦੇ ਸਾਹਮਣੇ ਪੇਸ਼ ਹੋਣ ਦਾ ਮੌਕਾ ਮਿਲਦਾ। ਇੱਕ ਛੋਟੀ ਜਿਹੀ ਕਵਿਤਾ ਪੇਸ਼ ਕਰਾਂਗਾ, ਉਮੀਦ ਕਰਦਾ ਆਪ ਪਸੰਦ ਕਰੋਗੇ। ਚੋਗੇ ਦੀ ਭਾਲ ਵਿੱਚ, ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ ਚੋਂ ਉੜੇ ਸਨ ਪਰਿੰਦੇ, ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ ਚੋਂ ਉੜੇ ਸਨ ਪਰਿੰਦੇ, ਇੱਕ ਵਾਰ ਫਿਰ ਤੂਫਾਨ ਉਹਨਾਂ ਦੇ ਪਰਾਂ ਨੂੰ ਸਨ ਪਰਖਣ ਲੱਗੇ। ਫਿਰ ਅੱਖਾਂ ਅੱਗੇ ਹਨੇਰ ਸੀ, ਫਿਰ ਅੱਖਾਂ ਅੱਗੇ ਹਨੇਰ ਸੀ ਤੇ ਕਿਤੇ ਦੂਰ ਰਹਿ ਗਏ ਸਨ ਘਰ ਉਹਨਾਂ ਦੇ। ਫਿਰ ਤੋਂ ਜਿਸਮ ਸੁੰਨ ਹੋ ਗਏ ਅਤੇ ਦਿਲ ਮੋਮ ਸਨ ਧੜਕਣ ਲੱਗੇ। ਫਿਰ ਅੱਖਾਂ ਅੱਗੇ ਹਨੇਰ ਸੀ ਤੇ ਕਿਤੇ ਦੂਰ ਰਹਿ ਗਏ ਸਨ ਘਰ ਉਹਨਾਂ ਦੇ। ਫਿਰ ਤੋਂ ਜਿਸਮ ਸੁੰਨ ਹੋ ਗਏ ਅਤੇ ਦਿਲ ਮੋਮ ਸਨ ਧੜਕਣ ਲੱਗੇ। ਲੇਕਿਨ ਮੈਂ ਹੈਰਾਨ ਹਾਂ ਵੇਖ ਕੇ ਸਾਹਸ, ਲੇਕਿਨ ਮੈਂ ਹੈਰਾਨ ਹਾਂ ਵੇਖ ਕੇ ਸਾਹਸ ਇਹਨਾਂ ਨਿੱਕੇ ਜਿਹੇ ਪੰਖਨੂਆਂ ਦਾ, ਕਿਵੇਂ ਠੋਸ ਇਰਾਦਿਆਂ ਅੱਗੇ ਪਰਬਤ ਵੀ ਜਗ੍ਹਾ ਤੋਂ ਸੜਕਣ ਲੱਗੇ। ਲਗਾ ਕੇ ਆਪਣਾ ਜ਼ੋਰ ਉਹ ਸਾਰਾ, ਲਗਾ ਕੇ ਆਪਣਾ ਜ਼ੋਰ ਉਹ ਸਾਰਾ, ਹਵਾਵਾਂ ਥੱਕ ਹਾਰ ਬੈਠ ਗਈਆਂ। ਲਗਾ ਕੇ ਆਪਣਾ ਜ਼ੋਰ ਉਹ ਸਾਰਾ, ਹਵਾਵਾਂ ਥੱਕ ਹਾਰ ਬੈਠ ਗਈਆਂ। ਹਟ ਗਏ ਸਨ ਗੁਬਾਰ ਸੂਰਜ ਦੇ ਅੱਗਿਓਂ, ਰੋਸ਼ਨੀਆਂ ਦੇ ਪੰਧ ਜਦੋਂ ਝਲਕਣ ਲੱਗੇ। ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ ਚੋਂ ਉੜੇ ਸਨ ਪਰਿੰਦੇ, ਇੱਕ ਵਾਰ ਫਿਰ ਤੂਫਾਨ ਉਹਨਾਂ ਦੇ ਪਰਾਂ ਨੂੰ ਸਨ ਪਰਖਣ ਲੱਗੇ। ਸੋ ਆਖਰੀ ਬੰਦ ਹੈ, ਲੜਦਿਆਂ ਲੜਦਿਆਂ ਜ਼ਿੰਦਗੀ ਦੇ ਯੁੱਧਾਂ ਵਿੱਚ, ਲੜਦਿਆਂ ਲੜਦਿਆਂ ਜ਼ਿੰਦਗੀ ਦੇ ਯੁੱਧਾਂ ਵਿੱਚ ਜਦੋਂ ਅੰਤਿਮ ਪਹਿਰ ਸੀ ਆ ਗਿਆ। ਲੜਦਿਆਂ ਲੜਦਿਆਂ ਜ਼ਿੰਦਗੀ ਦੇ ਯੁੱਧਾਂ ਵਿੱਚ ਜਦੋਂ ਅੰਤਿਮ ਪਹਿਰ ਸੀ ਆ ਗਿਆ, ਕੀ ਦੋਸਤ ਦੁਸ਼ਮਣ ਅਤੇ ਮਹਾਰਥੀ ਸਭ ਖਾਲੀ ਹੱਥ ਘਰਾਂ ਨੂੰ ਪਰਤਣ ਲੱਗੇ। ਚੋਗੇ ਦੀ ਭਾਲ ਵਿੱਚ ਜਦੋਂ ਵੀ ਆਲ੍ਹਣਿਆਂ ਚੋਂ ਉੜੇ ਸਨ ਪਰਿੰਦੇ, ਇੱਕ ਵਾਰ ਫਿਰ ਤੂਫਾਨ ਉਹਨਾਂ ਦੇ ਪਰਾਂ ਨੂੰ ਸਨ ਪਰਖਣ ਲੱਗੇ। ਸੋ ਦੋਸਤੋ ਧੰਨਵਾਦ।
0: ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਮਨਮੋਹਨ ਕੌਰ ਜੀ। ਮਨਮੋਹਨ ਕੌਰ ਜੀ ਦੀਆਂ ਰਚਨਾਵਾਂ ਜਿਹੜੀਆਂ ਅਕਸਰ ਪੰਜਾਬੀ ਦੀਆਂ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਛਪਦੀਆਂ ਰਹਿੰਦੀਆਂ ਨੇ ਅਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਉਹ ਛਾਏ ਰਹਿੰਦੇ ਨੇ ਅਤੇ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਆ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ। ਉਹ ਸਾਡੀ ਅੱਜ ਦੀ ਕਾਮੇ ਫਲ ਲਈ, ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਆਪਣੀ ਖਾਸ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
2: ਸਾਨੂੰ ਜ਼ਖਮਾਂ ਦਾ ਚਾਹ ਸਜਣਾ,

सर्टे अंग अंग पुंग रे ने खार चिंदुआ सर्टे।

తెను పుకన వారచిందు తేరే హాస్ ప్యారీ జిందడీ లగతే.

0: ਪੱਟੀਆਂ ਸਾਡੀ ਚੋਲੀ ਪਾਸ ਚੁਣਾ ਹੋ ਸਾਡੀ ਚੋਲੀ ਪਾਸ ਚੁਣਾ ਸਾਡੀ ਚੋਲੀ ਪਾਸ ਚੁਣਾ ਹੋ।
1: ਕਵੀ ਦਰਬਾਰ ਦੇ ਅਖੀਰ ਦੇ ਉੱਤੇ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਦਵਿੰਦਰ ਕੌਰ ਮੋਹਾਲੀ ਜੀ ਨੂੰ, ਜਿਹੜੇ ਕਿ ਪਿਛਲੇ ਸਮੇਂ ਆਪਣੇ ਬੱਚਿਆਂ ਨੂੰ ਮਿਲਣ ਲਈ ਨਿਊਜ਼ੀਲੈਂਡ ਗਏ ਸੀ। ਲੋਕਡਾਊਨ ਦੇ ਕਾਰਨ ਉਹ ਉੱਥੇ ਹੀ ਫਸ ਗਏ ਅਤੇ ਅਜੇ ਵੀ ਉੱਥੇ ਹੀ ਰਹਿ ਰਹੇ ਨੇ ਅਤੇ ਉਹ ਸਾਡੇ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ ਅਤੇ ਅਸੀਂ ਉਹਨਾਂ ਨੂੰ ਦੁਆਬਾ ਰੇਡੀਓ ਦੇ ਮੰਚ 'ਤੇ ਆਉਣ 'ਤੇ ਨਿੱਘਾ ਸੱਦਾ ਦਿੰਦੇ ਹਾਂ ਅਤੇ ਆਸ ਕਰਦੇ ਹਾਂ ਕਿ ਸਰੋਤੇ ਉਹਨਾਂ ਨੂੰ ਜਿਹੜਾ ਆ ਮਾਣ ਬਖਸ਼ਣਗੇ। ਦਵਿੰਦਰ ਕੌਰ ਮੋਹਾਲੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਮੈਂ ਤੁਹਾਡੇ ਸਾਹਮਣੇ ਬੁੱਲੇ ਸ਼ਾਹ ਜੀ ਦੀ ਕਾਫੀ ਪੇਸ਼ ਕਰ ਰਹੀ ਹਾਂ, ਉਮੀਦ ਹੈ ਤੁਹਾਨੂੰ ਪਸੰਦ ਆਏਗੀ।
3: ਪੜੀ ਨਵਾਜ਼ ਤੇ ਨਿਆਜ਼ ਨਾ ਸੁਖਿਆ, ਤੀਆਂ ਕਿਸ ਕੰਮ ਪੜੀਆਂ ਨਵਾਜ਼ਾਂ।

ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ, ਉੱਥੇ ਅਮਲਾਂ

ਦਾ ਨਾ ਉਸ ਤੋਂ ਕੋਈ ਪਰਦਾ। ਉੱਥੇ ਅਮਲਾ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ, ਕਿਸੇ ਰੋਂਦੇ ਨੂੰ ਹਸਾਇਆ ਏ ਤੇ ਦਸ ਖਾਂ, ਕਿਸੇ ਭੁੱਖੇ ਨੂੰ ਰਜਾਇਆ ਏ ਤੇ ਦਸ ਖਾਂ, ਰਾਜ ਰੋੜੇ ਨੂੰ ਹਟਾਇਆ ਏ ਤੇ ਦਸ ਖਾਂ, ਕਦੇ ਜ਼ਖਮੀ ਕਿਸੇ ਦਾ ਫਟ ਨਹੀਂ ਉਹ ਸੀਤਾ, ਐਵੇਂ ਫੇਰੀ ਤਸਵੀ।

ਚਾਰ ਦਿਨਾਂ ਦਾ ਮੇਲਾ ਸੱਜਣਾ, ਬਹੁਤੀ ਦੇਰ ਨੀ ਰਹਿਣਾ, ਜੋ ਬੀਜੇਗਾ ਕਮਲੇ ਬੰਦਿਆ। ਜੋ ਬੀਜੇਗਾ ਕਮਲੇ ਬੰਦਿਆ ਓਏ ਓਏ ਵੱਢਣਾ ਪੈਣਾ। ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ, ਉੱਥੇ ਅਮਲਾਂ

0: ਝੂਠੇ ਸਭ ਛੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ, ਕਿਸੇ ਨਾ ਤੇਰੀ ਜਾਤ ਪੁੱਛਣੀ, ਕਿਸੇ ਨਾ ਤੇਰੀ ਜਾਤ ਪੁੱਛਣੀ।
1: ਦਵਿੰਦਰ ਕੌਰ ਜੀ ਦੀ ਰਚਨਾ ਦੇ ਨਾਲ ਹੀ ਅਸੀਂ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿ ਤੁਸੀਂ ਸਾਡੇ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ। ਬਹੁਤ ਸਾਰੇ ਸ਼ਾਇਰ ਜਿਨ੍ਹਾਂ ਨੂੰ ਮੈਂ ਅੱਜ ਟਾਈਮ ਨਹੀਂ ਦੇ ਸਕਿਆ, ਮੈਂ ਉਹਨਾਂ ਤੋਂ ਮਾਫ਼ੀ ਮੰਗਦਾ। ਜਿਵੇਂ ਕਿ ਨਿਰਮਲਾ ਗਰਗ ਜੀ, ਰਾਮ ਪ੍ਰਕਾਸ਼ ਟੋਨੀ ਜੀ, ਸੁਰਿੰਦਰ ਪੋਗਲ ਜੀ, ਮਨਦੀਪ ਕੌਰ ਪੰਡਾਲ ਜੀ, ਕੁਲਦੀਪ ਦਰਾਜਕੇ ਜੀ, ਕੁਲਵੰਤ ਕੌਰ ਚੰਨ ਜੀ ਅਤੇ ਜਸਵੀਰ ਸ਼ਰਮਾ ਜੀ, ਮੈਂ ਇਹਨਾਂ ਤੋਂ ਮਾਫ਼ੀ ਮੰਗਦਾ ਅਤੇ ਇਹਨਾਂ ਨਾਲ ਵਾਅਦਾ ਕਰਦਾ ਕਿ ਅਗਲੇ ਕਵੀ ਦਰਬਾਰ ਦੇ ਵਿੱਚ ਇਹਨਾਂ ਨੂੰ ਜ਼ਰੂਰ ਟਾਈਮ ਦਿੱਤਾ ਜਾਏਗਾ। ਬਹੁਤ ਬਹੁਤ ਮਿਹਰਬਾਨੀ। ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਸਾਰੇ ਸਰੋਤਿਆਂ ਨੂੰ ਅਤੇ ਸ਼ਾਇਰਾਂ ਨੂੰ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ, ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ। ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਅਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ।
0: ਬਹੁਤ ਅੱਛਾ ਲਵੀਸ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ ਅਤੇ ਜਿੱਥੇ ਇੱਕ ਪਾਸੇ ਸਾਡੇ ਕਨਸੈਪਟ ਕਲੀਅਰ ਹੋ ਜਾਂਦੇ ਸੀ ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਟਿਊਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ ਹੈ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ। ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਆਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
0: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
1: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਗ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਹੈ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ ਹੈ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਹੈ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ। ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
0: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ?
1: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਟਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਟਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ ਨਾ ਤਾਂ ਉਸਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਮਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤੇ ਸ਼ੈਤਾਨੀ ਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਕਿਤਾਬਾਂ ਨਾਲ ਭਰੀਆਂ ਪਈਆਂ ਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ ਦੇਖਣਾ, ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ ਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
0: ਸ਼ਾਲਾ ਲਵੀਰ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋੜ ਤੋਂ ਦੂਰ ਹੋਵੇ ਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ਼ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
1: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਅਤੇ ਕੀ ਪੜ੍ਹਨਾ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ, ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਉਲਝਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ, ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸ ਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸ ਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਹੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ ਹੈ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਨ ਦੇ ਕੇ ਦੱਸਾਂ ਬਲਰਾਜ ਜੀ, ਮੈਂ ਬੀਐਡ ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ MA ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ ਔਰ 3 ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦਿਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
0: ਬਹੁਤ ਅੱਛਾ ਲਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
1: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ। ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ ਹੈ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਤੇ ਅਹਿਮੀਅਤ ਦੇਣਾ ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ ਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸ ਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ, ਉਹਦੇ ਲਈ ਪ੍ਰੇਰਣਾ ਪੁੰਜ ਬਣਦਾ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
0: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਤ ਨਹੀਂ ਹੈ ਬਲਕਿ ਇਸ ਤੋਂ ਕਿਤੇ ਵੱਧ ਕੇ ਹੈ, ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
1: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਹੀਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਤਪਹੀਏ ਵਾਹਨ ਵਾਂਗੂ ਹੈ, ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ, ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ ਅਤੇ ਉਸ ਤੋਂ ਬਾਅਦ ਅਸੀਂ ਸ਼ੋਰਟਲਿਸਟ ਹੋਏ, ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ ਪ੍ਰੀਤ ਇੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ, ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ। ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉਹ 'ਤੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ +1 ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ, ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ ਅਤੇ ਪ੍ਰੀਤਿੰਦਰ ਕਈ ਦੱਸਦੇ ਹੈ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ MSc ਕਮਿਸਟਰੀ, MA ਇੰਗਲਿਸ਼ ਕਰ ਚੁੱਕੇ ਹੈ ਅਤੇ ਇਹਦੇ ਨਾਲ ਨਾਲ ਉਹਨਾਂ ਨੇ PPSC ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ, ਹੋਰ ਬੜੇ ਸਾਰੇ ਹੋਣਗੇ, ਪਰ ਉਹਨਾਂ ਨੇ ਕੋਈ ਕੋਚਿੰਗ, ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ, ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀ ਲਾਇਬ੍ਰੇਰੀਆਂ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕੋਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
0: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੇ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
0: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।
2: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ ਔਰ ਕਿਵੇਂ ਆਪਾਂ ਉਹਨੂੰ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
3: ਥੈਂਕ ਯੂ ਹਮੀ।
2: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਦੀ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਥਾ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
3: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀਜ਼ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਹਾਂ, ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਐਜ਼ ਅ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ। ਤੇ ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਹਨਾਂ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ।
2: ਜੀ ਜੀ ਜੀ, ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਹੈ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
3: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ ਜਾਂ ਇੰਜੀਨੀਅਰ ਬਣਨਾ ਚਾਹੁੰਦਾ ਸੀ ਪਰ ਮੈਂ ਬਣ ਨਹੀਂ ਸਕਿਆ। ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ ਦਸਵੀਂ ਤੱਕ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ। ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ। ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ, ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th, 9th, 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਇਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ, ਉਹਦੇ ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ, ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ 8ਵੀਂ 9ਵੀਂ ਤੱਕ, ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਣੀਆਂ। ਇਟ ਵਿਲ ਟੇਕ ਟਾਈਮ, ਉਹ ਤੁਸੀਂ ਆਫਟਰ 10 or 12 ਇਅਰਸ ਤੁਸੀਂ ਉਸ ਤੇ ਕਰ ਸਕਦੇ ਹੋ।
2: ਮਤਲਬ ਲਾਲ ਕਿਲਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ, ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੇ।
3: ਬਿਲਕੁਲ।
2: ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਕਿਆ ਬਣਦਾ ਕੁਛ ਨਹੀਂ। ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋਅ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਤੇ ਟੀਚਰ ਹੈ, ਬੱਚਾ ਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ, ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ। ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ 9ਵੀਂ 10ਵੀਂ 'ਚ, ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
3: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਅਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਛ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ ਮਾਇੰਡ ਵੀ ਉਹ ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਹੈ 8ਵੀਂ 9ਵੀਂ 10ਵੀਂ ਦੀ, ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲਓਗੇ, ਹੁਣ ਮਿਹਨਤ ਕਰ ਲਓਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ। ਜੇ ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ ਪੈਣੀ ਹੈ, ਫਿਰ ਪਛਤਾਵਾ ਰਹਿਣਾ। ਅਸੀਂ ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ ਆ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਆ,
2: ਬਿਲਕੁਲ ਸਹੀ।
3: ਫਿਰ ਜਦੋਂ 11ਵੀਂ 'ਚ ਹੁੰਦੇ ਆ, ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਹਾਂ, ਕੋਈ ਬੱਚਾ ਕਰ ਲੈਂਦਾ ਮਿਹਨਤ ਕਰ ਲੈਂਦਾ, ਕੋਈ ਡਾਕਟਰ ਬਣ ਜਾਂਦਾ 12ਵੀਂ ਤੋਂ, ਇੰਜੀਨੀਅਰਿੰਗ ਲਾਈਨ 'ਚ ਲੈ ਜਾਂਦਾ, ਕੋਈ ਸਰਵਿਸਿਸ ਵਗੈਰਾ ਕਿਤੇ ਚਲਾ ਜਾਂਦਾ, ਉਸ ਤੋਂ ਬਾਅਦ ਫਿਰ ਇੱਕ ਵਾਰੀ ਡਾਕਟਰ ਬਣ ਹੀ ਗਿਆ ਫਿਰ ਤਾਂ ਮਿਹਨਤ ਕਰਨੀ
2: ਪੈਂਦੀ,
3: ਫਿਰ ਤਾਂ ਆ ਗਈ। ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕੇ।
2: ਬਿਲਕੁਲ ਸਹੀ ਜੀ, ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ, ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ, ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਲਿਆ ਉਹ ਕਿਵੇਂ ਜ਼ਿੰਦਗੀ 'ਚ ਆਇਆ?
3: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ, ਉਹ ਐਕਚੁਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ 'ਚ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆਇਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਉਂਦਾ, ਸਾਡੇ ਟਾਈਮ 'ਚ 8ਵੀਂ ਬੋਰਡ ਦੀ ਹੁੰਦੀ ਸੀ, ਕਹਿੰਦੇ ਜੀ ਬੋਰਡ ਦਾ ਪੇਪਰ ਹੈ ਤੇ ਇਹਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ। 8ਵੀਂ 'ਚ ਮਿਹਨਤ ਕੀਤੀ, ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਾਓ। 9ਵੀਂ ਅੱਛਾ, ਇੱਕ ਆਦਤ ਸ਼ੁਰੂ ਤੋਂ ਪਵਾਈ ਕਿ ਪੇਪਰ ਰੀਡਿੰਗ ਨਹੀਂ, ਨਿਊਜ਼ ਪੇਪਰ ਤੁਸੀਂ ਸ਼ੁਰੂ ਤੋਂ ਪੜ੍ਹਦੇ ਰਹੋ, ਬੁੱਕਸ ਵਗੈਰਾ, GK ਦੀ ਬੁੱਕਸ ਹੈਗੀਆਂ ਜਾਂ ਹੋਰ ਕੋਈ ਕੰਪੀਟੀਸ਼ਨ ਦੀ ਬੁੱਕਸ ਹੈਗੀਆਂ, ਇਹ ਹਮੇਸ਼ਾ ਆਦਤ ਸਾਡੇ ਘਰ 'ਚ ਸੀਗੀ ਕਿ ਮੰਥਲੀ ਇੱਕ ਮੈਗਜ਼ੀਨ ਸਾਡੇ ਕੋਲ ਆਉਂਦੀ ਸੀ, ਪੇਪਰ ਸਾਡੇ ਕੋਲ 3 ਲੈਂਗੁਏਜ ਦੇ ਆਉਂਦੇ ਆਉਂਦੇ ਸੀ। ਇਹ ਪਲੱਸ ਪੁਆਇੰਟ, ਇਹ ਗਰੂਮਿੰਗ ਦੀ ਜਿਹੜੀ ਮੈਂ ਗੱਲ ਆ ਰਿਹਾ ਸੀ ਕਿ ਤਿੰਨੇ ਲੈਂਗੁਏਜ ਦੇ ਪੇਪਰ ਸਾਡੇ ਘਰ 'ਚ ਆਉਂਦੇ ਸੀਗੇ, ਹਿੰਦੀ, ਪੰਜਾਬੀ, ਇੰਗਲਿਸ਼, ਤਿੰਨੇ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਪੜ੍ਹਦੇ ਸੀ। ਤੇ ਫਿਰ 9th 10th ਹੋਇਆ ਤਾਂ ਬਾਇਓ 'ਚ ਇੰਟਰਸਟ ਚਲਾ ਗਿਆ ਕਿ ਚਲੋ ਠੀਕ ਹੈ ਬਾਇਓ ਪੜ੍ਹ ਕੇ ਵੇਖ ਲੈਂਦੇ ਹਾਂ। 10th ਦੇ ਵਿੱਚ ਜਦੋਂ ਕਲੀਅਰ ਹੋਇਆ ਤੇ ਆਈ ਹੈਡ ਪ੍ਰਿਪੇਅਰਡ ਮਾਈ ਮਾਈਂਡ ਕਿ ਬਾਇਓ ਲੈਣੀ ਹੈਗੀ, ਡਾਕਟਰ ਜਿਹੜਾ ਹੈ ਬਣਨਾ, ਕਿਸੇ ਨੇ ਥੋਪਿਆ ਨਹੀਂ।
2: ਅੱਛਾ ਸਰ,
3: ਸਪਨਾ
2: ਠੀਕ ਹੈ ਠੀਕ
3: ਪੇਰੈਂਟਸ ਦਾ ਸੀਗਾ, ਬਟ ਉਦੋਂ ਥੋਪਿਆ ਨਹੀਂ ਗਿਆ ਕਿ ਤੁਸੀਂ ਬਣਨਾ ਹੈਗਾ, ਉਦੋਂ ਤੱਕ ਮਾਈਂਡ
2: ਆਪ ਹੀ ਤੁਸੀਂ ਸੋਚ ਆਪਣਾ ਇਹਨੂੰ ਆਪਣਾ ਸੁਪਨਾ ਬਣਾ ਲਿਆ।
3: ਬਿਲਕੁਲ ਕਿ ਬਣਨਾ ਹੈਗਾ, ਮੈਡੀਕਲ ਲੈ ਲਈ, ਨਾਲ ਥੋੜ੍ਹਾ ਮੈਥ ਇੰਟਰਸਟ ਸੀ ਤੇ ਨੋਨ ਮੈਡੀਕਲ ਵਿੱਚ ਸੀ, ਆਪਸ਼ਨਲ ਰੱਖ ਲਈ।
2: ਕਿਆ ਬੰਦਾ, ਮਤਲਬ ਤੁਸੀਂ ਟਰੈਕ ਛੱਡਿਆ ਕੋਈ ਨਹੀਂ, ਉਹਨੂੰ ਵੀ ਨਾਲ ਹੀ ਰੱਖਿਆ।
3: ਉਹਨਾਂ ਦਿਨਾਂ 'ਚ ਜਿਹੜੇ ਮੇਰੇ ਫਰੈਂਡ ਸੀਗੇ ਉਹ NDA ਦਾ ਪੇਪਰ ਦੇਣ ਜਾ ਰਹੇ ਸੀਗੇ, ਮੈਂ ਕਿਹਾ ਕਿ ਚਲੋ ਪਤਾ ਨਹੀਂ ਡਾਕਟਰ ਬਣਾਂਗੇ ਨਹੀਂ ਬਣਾਂਗੇ, ਪੇਪਰ ਦੇ ਚੁੱਕੇ ਸੀਗੇ, NDA ਦਾ ਪੇਪਰ ਵੀ ਦੇਣ ਚਲੇ ਗਏ। ਰੱਬ ਦੀ ਮਿਹਰ ਸੀ, ਦੋਵੇਂ ਜਿਹੜੇ ਹੈ ਉਹਦਾ ਪ੍ਰੀਲਿਮਸ ਕਲੀਅਰ ਹੋ ਗਿਆ, ਉਹਦਾ ਡਾਕਟਰੀ ਦਾ ਕਲੀਅਰ ਹੋ ਗਿਆ। ਉਸ ਵੇਲੇ ਮਤਲਬ ਚੀਜ਼ਾਂ ਉਹੀ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਦੋਵੇਂ ਇੱਕ ਸਾਥ ਟੇਕ
2: ਅਪ ਕਰੋ,
3: ਬਟ ਤੁਸੀਂ ਜਿਹੜਾ ਬੱਚਾ ਉਸ ਸਟੇਜ 'ਤੇ ਹੁੰਦਾ 11ਵੀਂ 12ਵੀਂ ਦੀ, ਉਹਦੇ ਸਾਹਮਣੇ ਇਹ ਆਪਸ਼ਨਸ ਹੁੰਦੀਆਂ ਨੇ ਬੈਂਕਿੰਗ ਦੇ ਵਿੱਚ। ਜਿਸ ਕਿਸ ਨੂੰ ਲੱਗਦਾ ਕਿ ਬੈਂਕਿੰਗ 'ਚ ਜਾਣਾ ਉਹ ਕਮਰਸ ਦੇ ਥਰੂ ਆਪਣੀ ਤਿਆਰੀ ਉਸ ਤਰ੍ਹਾਂ ਦੀ ਕਰ ਸਕਦਾ, ਕਿਸ ਨੂੰ ਲੱਗਦਾ CA ਬਣਨਾ ਹੈਗਾ, ਮੈਂ ਕਿਸ ਨੂੰ ਲੱਗਦਾ ਇੰਜੀਨੀਅਰਿੰਗ ਕਰਨਾ। ਦੈਟ ਇਜ਼ ਦਾ ਸਟੇਜ ਜਦੋਂ 9th 10th ਦੇ ਵਿੱਚ ਤੁਸੀਂ ਉਹਦੇ ਲਈ ਆਪਣਾ ਇੱਕ ਪਲੈਟਫਾਰਮ ਤਿਆਰ ਕਰਦੇ ਹੋ ਅਤੇ +1 ਦੇ ਵਿੱਚ ਤੁਸੀਂ ਟੇਕ ਆਫ ਕਰਦੇ ਹੋ। ਉਸ ਤੋਂ ਬਾਅਦ ਭਾਵੇਂ ਤੁਸੀਂ CA ਬਣੋ, ਇੰਜੀਨੀਅਰ ਬਣੋ, ਟੀਚਰ ਬਣੋ, ਆਪਣੇ ਡਾਕਟਰ ਬਣੋ, ਆਰਮੀ 'ਚ ਜਾਓ, ਪੁਲਿਸ 'ਚ ਜਾਓ, ਉਹ ਤੁਹਾਡੀ ਜਿਹੜੀ ਹੈ ਉਸ ਵੇਲੇ ਤੁਹਾਡਾ ਡਿਸੀਜਨ ਲੈਣਾ ਜ਼ਰੂਰੀ ਹੁੰਦਾ। ਅਤੇ ਦੋਨੋਂ ਜਦੋਂ ਮੇਰੇ ਕਲੀਅਰ ਹੋ ਗਏ ਅਤੇ ਬੈਟਰ ਵਾਸ ਕਿ ਚਲੋ ਠੀਕ ਸੁਪਨਾ ਉਹਦੇ ਵਿੱਚ ਜਾਣਾ ਸੀਗਾ ਮੈਡੀਕਲ ਦੇ ਵਿੱਚ, ਅਤੇ ਮੈਡੀਕਲ ਸਬਜੈਕਟ ਲੈ ਲਿਆ ਪਹਿਲੇ ਅਟੈਂਪਟ ਦੇ ਵਿੱਚ। ਔਰ ਸਿਵਲ ਸਰਵਿਸ ਇਸ ਕਰਕੇ ਬਣਿਆ ਕਿਉਂਕਿ ਜਿਵੇਂ ਮੈਂ ਦੱਸਿਆ ਸੀ ਕਿ GK ਸ਼ੁਰੂ ਤੋਂ ਅੱਛੀ ਸੀਗੀ, ਪੇਪਰ ਰੀਡਿੰਗ ਬਹੁਤ ਚੰਗੀ ਇੱਕ ਆਦਤ ਜੇ ਬੱਚੇ 'ਚ ਪੈ ਸਕਦੀ ਹੋਵੇ।
2: ਹਾਂਜੀ,
3: ਔਰ ਮੈਂ ਆਪਣਾ ਜਿਹੜੀ ਸਿਵਲ ਸਰਵਿਸ ਦਾ ਕਰੀਅਰ, ਮੈਂ ਟੋਟਲੀ ਮੈਂ ਬਿਲਕੁਲ ਨਹੀਂ ਕਹਾਂਗਾ ਕਿ ਮੈਂ ਆਫਟਰ ਗ੍ਰੈਜੂਏਸ਼ਨ ਮੈਂ ਸਿਵਲ ਸਰਵਿਸ ਦੀ ਤਿਆਰੀ ਕੀਤੀ, ਉਹਦਾ ਜਿਹੜਾ ਬੇਸ ਸੀਗਾ ਥਰੂ ਨਿਊਜ਼ ਪੇਪਰ ਰੀਡਿੰਗ ਮੇਰਾ ਬਚਪਨ ਤੋਂ ਹੀ ਤਿਆਰ ਹੋ ਚੁੱਕਿਆ ਸੀਗਾ। ਐਂਡ ਉਸ ਆਦਤ ਦੇ ਕਾਰਨ ਜਿਹੜਾ ਸੀ ਸਿਵਲ ਸਰਵਿਸ 'ਚ ਆਉਣ ਦਾ ਡਿਸੀਜਨ ਹੋਇਆ ਕਿ ਚਲੋ ਟਰਾਈ ਕਰ ਸਕਦੇ ਹਾਂ, ਕਿਉਂਕਿ ਬੇਸ ਚੰਗਾ ਬਣਿਆ ਹੋਇਆ ਸੀਗਾ। ਅਤੇ ਕਿਸੇ ਬੱਚੇ ਨੂੰ ਅੱਗੇ ਸਿਵਲ ਸਰਵਿਸ ਦੀ ਤਿਆਰੀ ਕਰਨੀ ਹੈ ਤਾਂ ਇੱਕ ਬਹੁਤ ਹੀ ਬੇਸਿਕ ਸਟੈਪ ਜਿਹੜਾ ਪ੍ਰੀਲਿਮਨਰੀ ਸਟੈਪ ਮੈਂ ਆਖਾਂਗਾ ਕਿ ਪੇਪਰ ਰੀਡਿੰਗ ਦੀ ਆਦਤ ਜੇ ਬਾਅਦ 'ਚ ਵੀ ਬਣ ਜਾਵੇ, ਈਵਨ ਵੈਨ ਯੂ ਆਰ ਇਨ ਕਾਲਜ ਉਦੋਂ ਵੀ ਬਣ ਜਾਵੇ, ਤਾਂ ਇਹ ਬਹੁਤ ਹੀ ਚੰਗੀ ਆਦਤ ਹੈ। ਤੁਸੀਂ ਆਸ ਪਾਸ ਦੀ ਆਪਣੀ ਸਰਾਊਂਡਿੰਗਸ ਨਾਲ, ਦੇਸ਼ ਦੁਨੀਆ ਦੀ ਖਬਰਾਂ ਤੋਂ ਵੀ ਤੁਸੀਂ ਰਹਿੰਦੇ ਹੋ, ਅਪਡੇਟਡ ਰਹਿੰਦੇ ਹੋ, ਤੁਸੀਂ ਆਪਣੇ ਸ਼ਹਿਰ ਦੀ ਖਬਰਾਂ ਤੋਂ ਵੀ ਅਪਡੇਟਡ ਰਹਿੰਦੇ ਹੋ, ਤੁਹਾਡੇ ਸ਼ਹਿਰ 'ਚ ਕੀ ਹੋ ਰਿਹਾ, ਤੁਹਾਡੀ ਕੰਟਰੀ 'ਚ ਕੀ ਹੋ ਰਿਹਾ, ਦੁਨੀਆ 'ਚ ਕੀ ਹੋ ਰਿਹਾ, ਐਂਡ ਸਿਵਲ ਸਰਵਿਸ ਜਾਓ ਜਾਂ ਨਾ ਜਾਓ, ਬਟ ਇੱਕ ਇਨਫੋਰਮਡ ਸਿਟੀਜ਼ਨ ਜਿਹੜਾ ਤੁਸੀਂ ਉਹਦੇ ਵਿੱਚ ਬਣ ਸਕਦੇ ਹੋ।
2: ਬਿਲਕੁਲ ਬਿਲਕੁਲ, ਹਾਂਜੀ, ਉਹ ਪਹਿਲੀ ਸ਼ਰਤ ਹੈ, ਉਹ ਤਾਂ ਚਾਹੀਦਾ ਹੀ ਚਾਹੀਦਾ।
3: ਬਿਲਕੁਲ ਬਿਲਕੁਲ,
2: ਤੁਸੀਂ ਉੱਧਰ ਸਿਵਲ ਸਰਵਿਸ ਦੇ ਵਿੱਚ ਵੀ ਐਨ ਵਧੀਆ ਸ਼ਾਈਨਿੰਗ ਕਲਰਸ ਦੇ ਨਾਲ ਉੱਧਰ ਅਪੀਅਰ ਹੋਏ, ਅਤੇ ਮੁੜ ਕੇ ਹੁਣ ਤੁਸੀਂ ਬਤੌਰ ਸਬ ਡਿਵੀਜ਼ਨਲ ਮੈਜਿਸਟਰੇਟ ਸੇਵਾਵਾਂ ਦਸੂਹਾ ਦੇ ਵਿੱਚ ਨਿਭਾ ਰਹੇ ਹੋ, ਅਤੇ ਇਹ ਇਸੇ ਇਹ ਕਰੀਅਰ ਤੋਂ ਡਾ ਕੇ ਬਹੁਤ ਦੂਰ ਤੱਕ ਜਾਣ ਵਾਲਾ ਹੈ, ਅਤੇ ਇਹ ਜਿਹੜੇ ਬੱਚੇ ਆ ਸਾਡੇ ਭਵਿੱਖ ਆ ਦੇਸ਼ ਦਾ, ਤੁਸੀਂ ਇੱਕ ਉਹਨਾਂ ਦੇ ਲਈ ਰੋਲ ਮਾਡਲ ਹੋ, ਜਦੋਂ ਤੁਹਾਨੂੰ ਮਿਲਦੇ ਆ ਬੱਚੇ ਵੀ ਤੁਹਾਨੂੰ ਮਿਲਦੇ ਹੋਣਗੇ ਸਕੂਲਾਂ 'ਚ ਤੁਸੀਂ ਜਾਂਦੇ ਹੋ ਜਾਂ ਕਈ ਵਾਰੀ ਬੱਚੇ ਤੁਹਾਡੇ ਕੋਲ ਆਉਂਦੇ ਨੇ, ਕਿਸ ਤਰ੍ਹਾਂ ਦਾ ਤੁਹਾਨੂੰ ਓਵਰਆਲ ਇੱਕ ਉਹਨਾਂ ਦਾ ਪ੍ਰਭਾਵ ਤੁਹਾਡੇ ਉੱਤੇ ਪੈਂਦਾ ਹੈ ਕਿ ਇਹ ਜਿਹੜੀ ਪੀੜ੍ਹੀ ਆ ਇਹ ਕਿੰਨੀ ਕੁ ਜਾਗਰੂਕ ਆ, ਕਿੰਨੇ ਕੁ ਬੱਚਾ ਜਿਹੜਾ ਹੈ ਕਿਸ ਲੈਵਲ 'ਤੇ ਖੜ੍ਹਾ ਹੈ, ਲੱਗ ਜਾਂਦਾ ਪਤਾ ਕਿ ਇਹ ਜਿਹੜੇ ਮੋਸਟਲੀ ਕਾਲਜ ਗੋਇੰਗ ਬੱਚੇ ਆ, ਸਕੂਲ ਗੋਇੰਗ ਬੱਚੇ ਆ, ਇਹਨਾਂ ਦਾ ਕੈਲੀਬਰ ਕਿੱਥੇ ਕੁ ਖੜ੍ਹਾ ਹੈ ਅੱਜ ਦੇ ਦੇਖਿਆ ਜਾਵੇ ਜੀ ਓਵਰਆਲ ਸਿਨੇਰੀਓ ਜਨਰਲ?
3: ਮੈਨੂੰ ਨਹੀਂ ਪਤਾ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇੰਡੀਆ ਦੇ ਜੀਨਸ 'ਚ ਕੁਛ ਇਸ ਤਰ੍ਹਾਂ ਦੀ ਗੱਲ ਹੈ, ਜੈਨੇਟਿਕ ਮਟੀਰੀਅਲ ਆਪਣੇ ਦੇਸ਼ ਦਾ ਇਸ ਤਰ੍ਹਾਂ ਦਾ ਹੈਗਾ ਕਿ ਬੱਚੇ ਜਿਹੜੇ ਹੈਗੇ ਇੰਨੇ ਜ਼ਿਆਦਾ ਟੈਲੈਂਟਡ ਨੇ, ਨਵੀਂ ਜਿਹੜੀ ਪਨੀਰੀ ਆਪਾਂ ਕਹਿੰਦੇ ਹਾਂ, ਨਵੀਂ ਜਨਰੇਸ਼ਨ ਨਾਲ ਜਿਹੜੀ ਆ ਰਹੀ ਹੈ ਉਹ ਇੰਨੀ ਜ਼ਿਆਦਾ ਟੈਲੈਂਟਡ ਹੈ, ਉਹਨਾਂ ਨੂੰ ਦੇਖ ਕੇ ਸਾਨੂੰ ਲੱਗਦਾ ਕਿ ਉਸ ਉਮਰ 'ਚ ਅਸੀਂ ਕੁਛ ਵੀ ਨਹੀਂ ਸੀਗੇ ਇਹਨਾਂ ਦੇ ਸਾਹਮਣੇ, ਜੇ ਅਸੀਂ ਇਫ ਯੂ ਕੈਨ ਟਰੈਵਲ ਬੈਕ ਇਨ ਟਾਈਮ ਤੇ ਉਹਨਾਂ ਦੇ ਨਾਲ ਕੰਪੈਰੀਜ਼ਨ ਕਰੀਏ ਅਸੀਂ ਕਿਤੇ ਵੀ ਸਟੈਂਡ ਨਹੀਂ ਕਰਾਂਗੇ। ਬੇਸਿਕਲੀ ਅਗੇਨ ਸਾਰੀ ਗੱਲ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਕਿ ਜੇ ਇਹਨਾਂ ਬੱਚਿਆਂ ਨੂੰ ਪ੍ਰੋਪਰ ਅਸੀਂ ਗਾਈਡੈਂਸ ਦਈਏ, ਉਹਨਾਂ ਨੂੰ ਪ੍ਰੋਪਰ ਗਰੂਮ ਕਰੀਏ, ਇਹ ਬੱਚੇ ਕੁਛ ਵੀ ਕਰ ਸਕਦੇ ਨੇ। ਆਪਣਾ ਭਾਰਤ ਦੇਸ਼ ਸਭ ਤੋਂ ਦੁਨੀਆ ਦਾ ਨੰਬਰ 1 ਦੇਸ਼ ਬਣ ਸਕਦਾ ਜੇ ਬੱਚੇ ਆਪਣੇ ਟੈਲੈਂਟ ਦਾ ਸਹੀ ਤਰ੍ਹਾਂ ਨਾਲ ਯੂਜ਼ ਕਰ ਲੈਣ। ਮੈਂ ਬੱਚਿਆਂ ਨੂੰ ਮਿਲਦਾ, ਸਕੂਲਾਂ 'ਚ ਵੀ ਮਿਲਦਾ, ਕਾਲਜ 'ਚ ਵੀ ਮਿਲਦਾ, ਬੜੇ ਹਾਸੇ ਵਾਲੀ ਗੱਲ ਆ, ਉਹ ਕਹਿਣਗੇ ਜੀ ਅਸੀਂ ਤਾਂ ਤੁਹਾਡੇ ਵਾਂਗ ਬਣਨਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ, ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ ਇਹ ਗੱਲ ਹੁੰਦੀ ਸੀ ਕਿ DC ਬਣਾਂਗੇ ਜੀ, ਅਸੀਂ ਸਿਵਲਸ ਕਰਕੇ DC ਬਣਾਂਗੇ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ DC ਬਣਨਾ, ਤਾਂ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ, ਤੂੰ ਪੜ੍ਹ ਲੈ, ਗਰੂਮ ਅਪ ਕਰ ਲੈ, ਡੀਸੈਂਟ ਚਾਈਲਡ ਬਣ ਜਾ,
2: DC ਤੋਂ
3: ਡੀਸੈਂਟ ਬਣ ਜਾਏਗਾ। ਕੋਈ ਵੱਡਾ ਬੱਚਾ ਕੋਈ ਆਉਂਦਾ ਕਾਲਜ ਦਾ, ਉਹ ਕਹਿੰਦਾ ਜੀ ਅਸੀਂ DC ਬਣਨਾ, ਮੈਂ ਕਿਹਾ ਤੂੰ ਬੇਟਾ ਚੰਗੀ ਪੜ੍ਹਾਈ ਕਰ ਲੈ, ਚੰਗੇ ਆਪਣੇ ਸਾਰੇ ਸੋਸਾਇਟੀ ਨਾਲ ਜੁੜ, ਡੀਸੈਂਟ ਸਿਟੀਜ਼ਨ ਬਣ ਜਾ,
2: ਹਾਂ ਦੈਟਸ ਗ੍ਰੇਟ,
3: ਡੀਸੀ ਆਪੇ ਬਣ ਜਾਣਾ। ਸੋ ਬੇਸਿਕਲੀ ਡੀਸੀ ਬਣਨਾ ਜਾਂ ਸਿਵਲ ਸਰਵਿਸ ਜਾਣਾ ਇੱਕ ਇੱਕ ਬਹੁਤ ਹੀ ਇੱਕ ਮਲਟੀ ਪ੍ਰੋਂਗ ਚੀਜ਼ ਦਾ ਇੱਕ ਪ੍ਰੋਂਗ ਹੈ।

0: ਤੁਸੀਂ ਕਿਤੇ ਦੀ ਕਿਤੇ ਪਹੁੰਚ ਸਕਦੇ ਹੋ ਕਿਸੇ ਵੀ ਲਾਈਨ ਦੇ ਵਿੱਚ।
1: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਸਟੇ ਟਿਊਨਡ, ਖੁਸ਼ ਰਹੋ, ਚਿਹਰੇ ਤੇ ਇੱਕ ਮੁਸਕਾਨ ਬਣਾ ਕੇ ਰੱਖੋ ਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
2: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਸਥਿਤ ਦਸ਼ਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆ, ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ BA, BCA, BCOM, BBA, BSc ਨੋਨ ਮੈਡੀਕਲ, BSc ਫੈਸ਼ਨ ਡਿਜ਼ਾਈਨਿੰਗ, BA, BEd ਇੰਟਰਗ੍ਰੇਟਿਡ ਕੋਰਸ 4 ਸਾਲਾ, ਇਸ ਤੋਂ ਇਲਾਵਾ MA ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, MCOM ਅਤੇ PGDCA ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਓਲੋਜੀ, AC ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ, ਵਜ਼ੀਫੇ ਅਤੇ ਇਨਾਮ ਅਤੇ ਅਨਾਥ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੋਜੀਸ਼ਨਾਂ ਹਾਸਲ ਕਰ ਰਹੀਆਂ ਨੇ। ਜ਼ੋਨਲ, ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ ਬਣਾਈ।
1: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ SDM ਦਸੂਹਾ ਵਿੱਚ ਤੈਨਾਤ ਨੇ, ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾ ਦੇਖੀ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਵਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ, ਉੱਧਰ ਚੱਲ ਜਾਂਦੇ ਆ। ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਪੈ ਸਕਦਾ ਉਹਨਾਂ 'ਤੇ?
0: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ ਬੱਚਿਆਂ ਦੇ, ਕਿ ਕਈ ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਪੇਰੈਂਟਸ ਔਰ ਟੀਚਰਸ, ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। ਬਟ ਇਹ ਅਲਟੀਮੇਟ ਡਿਸੀਜਨ ਜਦੋਂ 11ਵੀਂ 'ਚ ਹੁੰਦਾ ਬੱਚਾ, 16-17 ਸਾਲ ਦਾ ਹੁੰਦਾ, ਆਪਾਂ ਟੈਲੈਂਟ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ,
1: ਹਾਂਜੀ ਹਾਂਜੀ,
0: ਅਲਟੀਮੇਟ ਡਿਸੀਜਨ ਇਹ ਬੱਚੇ ਦਾ ਹੈ, ਉਹ 16 ਜਾਂ 17 ਸਾਲ ਦੇ ਬੱਚੇ ਦਾ ਹੈ, ਮੁੰਡੇ ਜਾਂ ਕੁੜੀ ਦਾ ਹੈ, ਕਿ ਕੀ ਉਹ ਉਸ ਫੀਲਡ ਨੂੰ ਇੱਕ ਕਹਿੰਦੇ ਇਨਸਾਫ ਦੇ ਪਾਊਗਾ, ਜਿਹੜੀ ਜਿਹੜੀ ਰਾਹ ਉਹ ਤੁਰ ਪਿਆ ਹੈਗਾ।
1: ਬਿਲਕੁਲ,
0: ਜੇ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਜਾਂ ਮੈਂ ਇਹਨੂੰ ਇਨਸਾਫ ਦੇ ਸਕਦਾ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ, ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਕਰ ਸਕਦਾ ਹੈਗਾ। ਜੇ ਉਹਨੂੰ ਲੱਗ ਰਿਹਾ ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ ਰਿਹਾ, ਉਸ ਵੇਲੇ ਦੇਖੋ ਅਕੇਲਾ ਡਿਸੀਜਨ ਲੈਣਾ, ਕਈ ਕਈ ਬੱਚੇ ਲੈ ਵੀ ਲੈਂਦੇ ਨੇ, ਬਟ ਉਸ ਵੇਲੇ ਅਗੇਨ ਜੇ ਉਹਨੂੰ ਕੋਈ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਿੱਧੇ ਰਾਹ ਪਾਉਣਾ, ਪੇਰੈਂਟ ਟੀਚਰ ਨੂੰ ਕਹਿ ਦੇ ਕਿ ਬਈ ਦਿਸ ਇਜ਼ ਯੋਰ ਕੈਲੀਬਰ, ਕੈਲੀਬਰ ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ ਵੇਲੇ ਉਹਨੂੰ ਕਲੀਅਰ ਕਲੈਰਿਟੀ ਆਫ ਮਾਇੰਡ ਹੋ ਜਾਵੇ ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ। ਇਹਦੇ ਵਿੱਚ ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ, ਉਹ ਇੰਨਾ ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ। ਆਪਣੇ ਜਿਹੜੇ ਵਿਦਿਆਰਥੀ ਹੈਗੇ, ਆਪਣਾ ਜਿਵੇਂ ਆਪਦਾ ਬੱਚਾ ਹੋਵੇ, ਉਹ ਸਮਝ ਕੇ ਜੇ ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ ਰਹਿੰਦਾ, ਵਰਦਾਨ ਸਾਬਤ ਹੋ ਸਕਦਾ।
1: ਬਿਲਕੁਲ ਬਿਲਕੁਲ ਸਰ, ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ। ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ, ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ, ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਆ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ, ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ, ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ, ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
0: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ, ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ।

0: ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ
1: ਉਹਨਾਂ
0: ਹੈਗਾ।
1: ਦੀ ਟ੍ਰੇਨਿੰਗ ਹੋਏਗੀ।
0: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ
1: ਹਾਂਜੀ
0: ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ
1: ਹਾਂਜੀ
0: ਫਿਰ ਮੈਂ
1: ਹਾਂਜੀ
0: ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ
1: ਬਹੁਤ ਗੇਰੇ
0: ਪਰਸਨ, ਕਿੰਨੀ ਵਧੀਆ ਸ਼ਖਸੀਅਤ
1: ਜੀ
0: ਜਿਹੜੇ
1: ਜੀ
0: ਨੇ
1: ਜੀ
0: ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ
1: ਔਰ
0: ਕਰ ਰਹੇ ਹਾਂ
1: ਇਹ ਨਹੀਂ ਹੈ ਤਾਂ ਵੀ ਉਹ ਹੈਗੇ ਆ
0: ਤਾਂ ਵੀ ਦੇ ਐਗਜ਼ਿਸਟ। ਸੋ
1: ਐਗਜ਼ਿਸਟ
0: ਬੇਸਿਕਲੀ
1: ਹਾਂ
0: ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ
1: ਬਿਲਕੁਲ
0: ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਝ
1: ਤੇ
0: ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ ਤੋਂ ਆਈਆਂ ਨੇ ਬਿਨਾਂ ਇਸ ਸਿਸਟਮ
1: ਉਸ
0: ਦੇ
1: ਤੋਂ ਬਾਅਦ ਹੈ ਕਿ ਹਸਤੀ ਮਿਟਦੀ ਨਹੀਂ
0: ਮਿੱਟੀ
1: ਹਮਾਰੀ,
0: ਨਹੀਂ ਹਮਾਰੀ।
1: ਇਹ ਗੱਲ ਤੇ ਹੈਗੀ ਹੈ ਜੀ।
0: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
1: ਜੀ ਜੀ ਜੀ
0: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ
1: ਜੀ
0: ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
1: ਬਿਲਕੁਲ ਬਿਲਕੁਲ
0: ਕੁਝ ਬੱਚੇ ਹੁੰਦੇ ਹੈ ਸਟਰੀਟ ਲਾਈਟ ਦੇ ਵਿੱਚ ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS
1: ਜੀ
0: ਬੈਚ ਦੇ ਵਿੱਚ ਮੇਰੇ
1: ਅੱਛਾ
0: ਨਾਲ
1: ਜੀ
0: ਕਈ ਇਸ ਤਰ੍ਹਾਂ ਦੇ ਬੱਚੇ ਸੀਗੇ ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ,
1: ਅੱਛਾ ਜੀ
0: ਉਹ ਕਿਤੇ ਜੌਬ ਕਰ ਰਹੇ ਸੀਗੇ,
1: ਜੀ
0: ਕੋਈ
1: ਜੀ
0: ਕਿਸੇ
1: ਜੀ
0: ਕਿਸੇ ਦੁਕਾਨ ਤੇ ਲੱਗਿਆ ਹੋਇਆ ਸੀਗਾ। ਬਟ
1: ਓ
0: ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ
1: ਕਿਆ
0: ਤੇ
1: ਬਾਤ
0: ਉਹਦੇ
1: ਹੈ ਕਿਆ ਬਾਤ ਹੈ।
0: ਉੱਥੋਂ ਪੜ੍ਹਾਈ ਕਰ ਕਰਕੇ ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ,
1: ਜੀ
0: ਤੁਹਾਨੂੰ
1: ਜੀ ਜੀ
0: ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਝ ਵੀ ਅਚੀਵ ਕਰ ਸਕਦੇ ਹੋ।
1: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ ਵੀ
0: ਬਿਲਕੁਲ
1: ਹੈ, ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੇ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ
0: ਬਿਲਕੁਲ,
1: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
0: ਆਪਣੇ ਆਪ ਜੁਟਾ ਲੈਂਦਾ,
1: ਸਾਧਨ ਜੁਟਾ ਲੈਂਦਾ ਬਿਲਕੁਲ। ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹੜਾ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ ਉਹਦੇ ਲਈ, ਚਾਹੇ ਉਹਨਾਂ ਨੇ ਰੱਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ ਉਹਨਾਂ, ਔਰ ਉਹ ਸਕਸੈਸਫੁਲ ਵੀ ਹੋਏ।
0: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਇੱਕ ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
1: ਜੀ ਜੀ ਜੀ ਜੀ
0: ਲਹਿਰੋਂ ਕੋ ਸ਼ਾਨ ਦੇਖ ਕਰ
1: ਜੀ
0: ਯੇ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ,
1: ਆਹਾ
0: ਹਮ ਜਬ
1: ਬਿਲਕੁਲ
0: ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
1: ਕਿਆ ਬਤਾ ਕਿਆ ਬਤਾ, ਵਾਹ ਜੀ
0: ਉਹ
1: ਵਾਹ।
0: ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ
1: ਹਾਂ
0: ਮੈਨੇ
1: ਬਿਲਕੁਲ
0: ਯੇ ਅਚੀਵ ਕਰਨਾ ਹੈ,
1: ਜੀ ਜੀ
0: ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ। ਇੱਕ ਵਾਰ ਠਾਣਨ ਦੀ ਲੋੜ ਹੈ ਤਾਂ ਮਨ
1: ਮਤਲਬ ਜੇ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
0: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
1: ਜੀ ਜੀ ਜੀ ਜੀ
0: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ
1: ਹਾਂਜੀ
0: ਕਹਿੰਦਾ ਕਿ ਉਹ ਵਰਦਾਨ ਹੁੰਦਾ,
1: ਜੀ
0: ਠੀਕ ਹੈ,
1: ਜੀ ਜੀ ਜੀ
0: ਕਿਉਂਕਿ
1: ਜੀ
0: ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ
1: ਹਾਂ
0: ਮੈਂ ਇਹ ਫੇਲ ਆਇਆ ਸੀ ਇਸ ਕਾਰਨ ਤੋਂ ਫੇਲ ਹੋਇਆ ਸੀਗਾ,
1: ਕੋਸ਼ੀਅਸ ਹੋ ਜਾਂਦੇ,
0: ਕੋਸ਼ੀਅਸ ਹੋ ਜਾਂਦੇ ਬਿਲਕੁਲ। ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ ਉਹ ਬਹੁਤ ਤੁਹਾਡਾ
1: ਉਹ
0: ਲਾਈਫ 'ਚ
1: ਜ਼ਰੂਰੀ ਹੈ ਜੀ।
0: ਉਹ ਸਟੈਪ ਜੇ ਤੁਹਾਡਾ ਚੰਗਾ ਚਲਾ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਜੇ ਤੁਸੀਂ ਫੇਲ ਹੋ ਗਏ, ਬਹਿ ਜਾਓਗੇ, ਕ੍ਰਿਪ ਕਰਨ ਲੱਗ ਜਾਓਗੇ ਕਿ
1: ਹਾਂ
0: ਮੈਂ ਤਾਂ ਫੇਲ ਹੋ ਗਿਆ
1: ਨਹੀਂ,
0: ਜੀ ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ, ਮੈਨੂੰ ਕੁਛ ਹੋਰ
1: ਰੱਬ
0: ਦੇਖਣਾ,
1: ਨੇ ਠੀਕ ਨਹੀਂ ਕੀਤਾ,
0: ਰੱਬ ਨੂੰ ਦੋਸ਼ ਦੇਤਾ, ਗੁਆਂਢੀਆਂ ਨੂੰ ਦੋਸ਼ ਦੇਤਾ, ਇਸ ਤਰ੍ਹਾਂ ਕਰ ਲਿਆ, ਫਿਰ ਉੱਥੇ ਹੀ ਤੁਹਾਡਾ ਜਿਹੜਾ ਸਾਰਾ ਖਰਾਬ ਹੋ ਜਾਣਾ ਫੋਕਸ। ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ ਫਿਰ ਤਾਂ ਤੁਹਾਨੂੰ ਕੋਈ ਰੋਕ ਹੀ ਨਹੀਂ ਸਕਦਾ।
1: ਬਿਲਕੁਲ ਉਹ ਜ਼ਰੂਰੀ ਹੈ ਜੀ, ਗਿਰਤੇ ਹੈ ਸ਼ਾਹ ਸਵਾਰੀ ਮੈਦਾਨੇ ਜੰਗ ਮੇ,
0: ਬਿਲਕੁਲ
1: ਉਹ ਤੁਮ
0: ਬਿਲਕੁਲ
1: ਕਿਆ
0: ਬਿਲਕੁਲ।
1: ਗਿਰੇਗੇ, ਐਸਾ ਜ਼ਰੂਰੀ ਹੈ ਕਿ ਬੰਦਾ ਘੱਟੋ ਘੱਟ ਤੁਰੇ ਤਾਂ ਸਹੀ, ਉਹ ਕੋਈ ਹਿੰਮਤ ਤਾਂ ਰੱਖੇ ਕਿ ਕਲਪਨਾ ਚਾਵਲਾ ਨੇ ਉਹਨੇ ਲਿਖਿਆ ਕਿ ਫੋਲੋ ਯੂਅਰ ਡ੍ਰੀਮਸ, ਆਪਣੀ ਕੰਧ 'ਤੇ ਲਿਖ ਕੇ ਲਾ ਲਿਆ ਅਤੇ ਵਾਕਈ ਉਹਨੇ ਡ੍ਰੀਮ ਫੋਲੋ ਕੀਤਾ ਅਤੇ ਸਟਾਰ ਦੀ ਯਾਤਰਾ ਕੀਤੀ, ਅਤੇ ਇਹ ਜ਼ਰੂਰੀ ਹੈ। ਜਿਹੜਾ ਕੋਚਿੰਗ, ਇੱਕ ਇੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੋਚਿੰਗ ਦੀ ਉਹ ਵੀ ਬਹੁਤ ਇੰਪੋਰਟੈਂਟ ਨਹੀਂ ਹੈ, ਬੰਦੇ ਨੂੰ ਮੈਨ ਟੂ ਮੈਨ ਉਹ ਵੇਰੀ ਕਰਦੀ ਹੈ, ਕਿਸੇ ਨੂੰ ਲੋੜ ਹੈ ਕਿਸੇ ਨੂੰ ਨਹੀਂ ਲੋੜ ਹੈ, ਫਿਰ ਵੀ ਜਿਹੜੇ ਕੋਚਿੰਗ ਸੈਂਟਰਸ ਹੈ ਇਹ ਤਾਂ ਮਸ਼ਰੂਮਿੰਗ ਇਹਨਾਂ ਦੀ ਇੰਨੀ ਜ਼ਿਆਦਾ ਹੋ ਰਹੀ ਹੈ, ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ?
0: ਕੋਚਿੰਗ ਇੱਕ ਭੇਡ ਚਾਲ ਬਣ ਚੁੱਕੀ ਹੈ ਅੱਜ ਦੇ
1: ਜੀ
0: ਜ਼ਮਾਨੇ ਦੇ ਵਿੱਚ।
1: ਜੀ ਜੀ ਜੀ
0: ਕੋਚਿੰਗ ਮੈਂ ਕਹਿੰਦਾ ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਦੀ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾਂ ਕੋਚਿੰਗ ਦੇ ਅਸੀਂ ਪੜ੍ਹ ਨਹੀਂ
1: ओ जी बिल्कुल
0: ठीक है। तो ये चीज नू आपां 100 दी अचीवमेंट नू देखते हैं कि 100 बच्चा कोटा ने निकालता या दिल्ली ने
1: निकालता। हाँ
0: निकालता या कोई पर्टिकुलर शहर इस तरह का जिहड़ा 100 बच्चे हर साल निकालता है, बट उत्ते परसेंटेज भी देखी जाए कि कहड़े बच्चे नहीं निकालते वो अगे की करते पए ने।
1: बिल्कुल
0: मेरा
1: सही।
0: कंसर्न नहीं है कि वो बच्चे फेल हो रहे हैं, मेरा कंसर्न ये है कि फेल होने तो बाद उन्हां दी उत्ते कोई काउंसलिंग उत्ते हो रही है
1: हाँ जी हाँ
0: कि
1: जी
0: वो बच्चे जड़े कि किसी कारणवश नहीं निकलते पे,
1: नहीं
0: अपने
1: निकल।
0: करियर च नहीं निकलते पे,
1: हाँ जी हाँ
0: कि
1: जी
0: वो फेल होने तो बाद अगे होर मेहनत करते ने, अगे होर ट्राई करते ने, अगे कितने कोई डाइवर्स फील्ड दे विच चले जाते हैं,
1: जी
0: डिस्पर्स हो
1: जी जी
0: जाते हैं, कि
1: हाँ
0: वो उत्थे स्टक रह जाते हैं अपने करियर के, अपने लाइफ के पॉइंट पे कि जी मैं तो हूँ निकलना ही है 6 7 साल 8 साल अपने भावे मैं खराब कर लवा।
1: जी
0: सो इस तरह के जो कोचिंग सेंटर ने उदो पेरेंट्स का अगेन फ्रेंड्स का पीयर ग्रुप का इवन
1: प्रेशर।
0: वो इवन कोचिंग सेंटर्स का रोल बन जाता है कि बच्चों को ढंग ना गाइड करन, 3 4 साल हो गए नहीं निकलता पाया, एंड अगे
1: जी
0: लाइफ से
1: जी
0: या तो उन्होंने कहो कि एक टाइम लिमिट दे दो कि भाई इन्ना टाइम तू ट्राई कर ले
1: हाँ
0: निकलता, उस बाद अपना प्लान बी ते आ जाओ। एक प्लान बी होना लाइफ से हर चीज से और
1: जरूरी
0: बहुत
1: है,
0: जरूरी है,
1: एक बैकअप
0: एक
1: प्लान
0: बैकअप
1: जरूरी है।
0: जिवें
1: हाँ जी हाँ
0: तुहाडे
1: जी
0: स्टूडियो च बैकअप प्लान तुहाडे हर चीज का हुंदा हैगा,
1: बैकअप
0: और बैकअप प्लान लाइफ च होना भी बहुत जरूरी है कि
1: प्लान
0: कितने कोई
1: बिल्कुल
0: स्टक करके तो तुसीं प्लान बी ते आ जाओ। तो मेरा
1: जी जी
0: कंसर्न यही है कि जो कोचिंग सेंटर से तुसीं जा रहे हो, कोचिंग के बावजूद भी कुछ परसेंटेज 99% तुसीं सक्सेसफुल नहीं रहोगे,
1: हाँ
0: 1%
1: जी
0: ही तुहाडा सक्सेस चांसेस हैगे।
1: जी जी
0: उस
1: जी
0: तो बाद अपना जिहड़ा प्लान बी जरूर अपने नाल रखना चाहिए है, या तो पढ़ाई के नाल नाल तुसीं कोई जॉब ज्वाइन कर लो, या तुसीं अपना कोई नाल साइड बिजनेस शुरू कर सकते हो। अजकल मेक इन इंडिया, स्टार्टअप इंडिया, इस तरह के काफ़ी
1: सारे आ
0: जिहड़े
1: रहे
0: प्रोग्राम
1: हैं,
0: बनते पए
1: बड़े
0: ने,
1: अच्छे
0: तुसीं
1: प्रोग्राम हैं।
0: एंटरप्रेन्योरशिप में जाके काफ़ी चंगा इन्वेस्टमेंट दे अजकल साधन बन गए ने,
1: जी
0: तुसीं नाल
1: जी
0: नाल कर सकते हो, नाल नाल अपने ड्रीम नू अचीव करन दा वी जिहड़ा है अटैम्प्ट कर सकते हो।
1: बिल्कुल
0: बट
1: बिल्कुल।
0: फेल हो गए, फेल होने तो बाद तुसीं ना उठे, फिर उत्थे तुहाडा करियर जिहड़ा है खत्म
1: क्योंकि
0: है।
1: जिहड़ा फेल हो के फेल पास होना दे जिंदगी दा एक वो
0: बिल्कुल
1: यही जिंदगी है, लेकिन
0: बिल्कुल
1: इतने प्रेशर इन्ना होंदा है उत्थे। जदों आपां कोटे दी गल करिए जां इवन जिहड़े साडे सराउंडिंग होर शहरां दे विच भी कोचिंग सेंटर चलते आ, जदों पेरेंट्स उत्थे भेजदे आ बच्चे नूं, वो इहनूं एक ग्रंटड मान लैंदे आ कि हुण उत्थे चल गया, दैट इज बस ये हो गया, बन गया है जो आप बनाउणा चाहुंदे हो। उस उत्तों बच्चे दे जिहड़ी स्ट्रेस लैवल कितने ज़्यादा बढ़ जाता है,
0: बिल्कुल
1: ते आपां ये भी देखते हैं बड़ी दुखदाई खबरां आउंदियां कि उत्थे आत्महत्या कर ली किसी बच्चे ने,
0: बिल्कुल
1: कुछ घट गया वध गया नंबर, कुछ ऐसा हो गया है। ये एक माड़ा असर जिहड़ा आपां समझते हैं कि पैंदा है बच्चों का। तो प्रेशर है जिहड़ा है उहनूं घट, मैनेजमेंट है जिहड़ी स्ट्रेस मैनेजमेंट है, ये बच्चा किवें उहनूं कर सकदा है उत्थे जिहड़ा बंदा उत्थे है।
0: एक हैरानी वाली गल जिहड़ी सामने आ रही है, स्ट्रेस जिहड़ी मैनेजमेंट है फेलियर ते नहीं है, सक्सेस ते भी अजकल स्ट्रेस हो रहा है।
1: अच्छा
0: बच्चे
1: जी
0: जिहड़े फेल मतलब फेल मैं कहूंगा नाकामयाब हो जाते हैं किसी कंपिटेटिव एग्जाम च, उन्हां दी खबरां आंदियां
1: हाँ जी
0: ने
1: हाँ जी
0: कोई किसी फील्ड च चला जाता, मान लो डॉक्टरी कर लैंदा है या कितने
1: जी जी
0: इंजीनियरिंग कर लैंदा है, उत्थे कोई इस तरह की घटना हो जाती है, हंसी मजाक हो जाता है, या फिर उत्थे तुहानू प्रॉपर तुसी अपने करियर च आगे नहीं बढ़ पा रहे, तो तुसी पढ़ोगे अजकल कॉलेजेस दे विच भी सुसाइड दे जिहड़े केसेस ने काफ़ी
1: आ
0: जिहड़े है
1: रहे
0: बाहर सुनन नू आ रहे
1: आ
0: ने।
1: रहे। हाँ जी हाँ जी
0: स्ट्रेस मैनेजमेंट कोई कोई टेक्निक नहीं है, स्ट्रेस मैनेजमेंट ये नहीं है कि तुसी कोई टेक्निक तुसी उदी स्टडी कर लो तो उस बाद स्ट्रेस नू जिहड़ा मैनेज कर सकते हो। स्ट्रेस तुसी अपने ही तुहानू ही काबू करना बेसिकली,
1: जी। सेल्फ काउंसलिंग ही
0: सेल्फ
1: करनी है। हाँ
0: काउंसलिंग तुसी कुछ अपने आप नू इस तरह किसी चीज़ से रुझा लो, जिवें आप कहते हैं खेड खेडनी बहुत जरूरी होती है,
1: जी हाँ जी
0: खेड खेडना एक स्ट्रेस बस्टर का काम करता है। ताड़ा
1: बिल्कुल
0: कोई लाइफ से इंटरेस्ट है, तुहानू डांसिंग का शौक है, तुहानू सिंगिंग का शौक है,
1: वो भी बिल्कुल
0: तुहानू
1: सही, बिल्कुल
0: जॉगिंग का शौक है,
1: सही है।
0: अद्धा पौना घंटा लाइफ के विच अपने आफ्टर ड्यूटी आवर्स या आफ्टर तुहाडे जिहड़े स्टडी आवर्स हैं तुसी अद्धा पौना घंटा अपने इंटरेस्ट नू जरूर परस्यू करो।
1: बिल्कुल बिल्कुल हाँ जी
0: तुसी
1: हाँ
0: कितने
1: जी
0: खेडन जाओ, तुसी डांस करो, बंद कमरे च नचो, बंद
1: बिल्कुल
0: कमरे च गाने गाओ,
1: जी।
0: सारे जिहड़े तुहाडे स्ट्रेस है तुसी देखोगे अद्धे पौने घंटे अपने आप ही सारे डिजोल्व हो जाएंगे, एंड तुसी अपने अगले दिन की तैयारी करनी जिहड़ी है
1: बिल्कुल
0: शुरू कर
1: बिल्कुल
0: दोगे,
1: बिल्कुल
0: पुराना दिन भुल के नवे दिन की तैयारी करोगे। सो बेसिकली जदों भी कोई बच्चे नूं स्ट्रेस आंदा है या कोई उन्हें लगता है कि मैं कुछ अपने नाल गलत करने बारे सोचता है, एक बार जरूर अपने पेरेंट्स का, अपने भैन भरावों का, अपने
1: बिल्कुल
0: परिवार का ध्यान जरूर करे कि उन्होंने इन्नी मेहनत बाद 15 20 साल ला के मैनू इतने तक
1: ये किता है
0: पहुंचाया
1: सारा
0: है,
1: होया
0: तो
1: है
0: मैं
1: उनके।
0: अपनी
1: हाँ
0: एक
1: जी
0: सेकंड की जिहड़ी भूल नाल वो सारा कुछ मिटावा ना, उन्होंने वाइट वॉश ना करा।
1: बड़ी
0: जे इस
1: बड़ी
0: तरह
1: बात
0: अपने
1: बिल्कुल
0: पेरेंट्स का ध्यान, पेरेंट्स नाल प्यार होगा, अपनी फैमिली नाल प्यार होगा, कदे भी इस तरह का स्टेप जिहड़ा नहीं ले सकते।
1: नहीं नहीं लेना चाहिए जी, बिल्कुल जी, ये तो पॉजिटिविटी होनी चाहिए आ। और ये मैनू लगता है कि स्कूल के विचों शुरू तो ही पेरेंट्स नू भी ते एक माहौल दे विच होनी चाहिए है, ताकि वो बंदा जिहड़ा, कई तो बंदे काफ़ी नैगेटिव चल जाते हैं नॉर्मली, जिहड़ा ओवरऑल एक चलो बैलेंस्ड लोग बनाने कामयाब हो जाते हैं। एक बायस, जेंडर बायस जिहड़ा है, वो आप जो गल करिए तो आप उन्होंने पहले ही कहता जाता है कि हाँ यू आर गर्ल, तुसी सिर्फ आडे वास्ते है स्पैसीफिक, तुसी इस तो इलावा नहीं सोचना। ये एक रुझान जिहड़ा ये तुहानू कदे लग्या कि किस किस तरह का रुझान है?
0: शमी जी, आप ना हम पुरानी गल्ला कर रहे हैं
1: जी जी
0: अजकल का, क्योंकि वही पुरानी गल्ला अपने ना माइंड से हजे भी इनहेरिट है
1: कि
0: कि गर्ल्स नू मौका नहीं मिलता या गर्ल्स आगे नहीं आंदियां। मैं पहला भी क्या सी तुहानू ओलंपिक्स की आप गल
1: हाँ जी
0: करिए,
1: हाँ जी
0: इस बारी
1: बिल्कुल
0: ओलंपिक्स के विच पीवी सिंधु, साक्षी
1: हाँ
0: मलिक, दीपा
1: बिल्कुल बिल्कुल
0: कर्माकर, मैं तुहानू एक गल दसदा, शायद इन्नी प्रेज इन्नी रिकॉग्निशन किसी मेल एथलीट नू ना मिलती जिन्नी प्रेज जिन्नी
1: उन्होंने
0: रिकॉग्निशन
1: मिलती,
0: इन्ना फीमेल एथलीट्स नू मिलिया।
1: बिल्कुल बिल्कुल बिल्कुल
0: लोकी बोलते बहुत कुछ होंगे, बहुत कोई पुरानी मेंटेलिटी दी कुछ बयान आते होंगे, बट मैनू ऐसा लग रहा है कि अपना देश जरा बदल रहा है हूँ,
1: चेंजेस आ रहे हैं
0: चेंजेस
1: अपने,
0: बिल्कुल पॉजिटिव चेंजेस आ रही ने।
1: बिल्कुल
0: हुण कोई सक्सेस जे किसी कुड़ी नू मिलता हैगा, आई गेस सारे ही लोगों नू उन्नी ही खुशी होंगी है जिवें
1: वेलकम
0: उन्हों की
1: करते हैं,
0: कोई,
1: बिल्कुल
0: उन्हों की भैन, उन्हों की कोई घर की परिवार की मैंबर ने कि जिवें वो खुश हुई। मैं आप मैच वेख्या से पीवी सिंधु वाला,
1: हाँ जी हाँ जी बिल्कुल
0: तुसी
1: जी ठीक
0: साडे घर चो कोई बैडमिंटन नहीं वेखता, कोई खेडता नहीं हैगा,
1: है जी
0: सारे परिवार ने उत्थे घट्टो घट 20-25 जन ने टीवी दे अगे रह के मैच वेख्या, ते जदों उन्हें सेमीफाइनल जितया तुसी की नहीं मनोगे, इन्ना असी नचे, मेरी
1: सही है, सही
0: आई
1: गल
0: एस सी सिलेक्शन होने दे इन्ना नहीं लोकी नचे होंगे जिन्ना उत्थे नचे,
1: क्या
0: ते
1: पता,
0: पूरे
1: वाकई
0: पूरे
1: वो
0: बाजार दे
1: बिल्कुल
0: जिस
1: सही
0: तरह
1: सुन
0: दा
1: रहे हैं,
0: माहौल सीगा।
1: सही गल है जी
0: ते कहण दा भाव ओही है कि अजकल दा जिहड़ा साडा सोसाइटी है वो बदल रही है, होपफुली अगे होर पॉजिटिव चेंजेस आनियां,
1: बिल्कुल बिल्कुल जी
0: बट जे किसी कुड़ी नू रिकॉग्निशन मिलती है अपनी मेहनत नाल, उन्हें रिकॉग्निशन हासिल की है, साक्षी मलिक हरियाणा तो
1: हाँ
0: आपां
1: जी हाँ
0: कहिंदे
1: जी
0: लोएस्ट
1: बिल्कुल
0: लोएस्ट
1: बिल्कुल
0: एक्सरेशो हैगी हरियाणा
1: हाँ
0: दे
1: जी हाँ
0: विच,
1: जी
0: हरियाणा एंड नॉर्दर्न इंडिया दे विच, बट स्टिल देखो किन्नी उन्हां नू रिकॉग्निशन
1: यानी
0: मिली।
1: एवरी क्लाउड हैज सिल्वर लाइनिंग, आप
0: एब्सोल्युटली
1: कही ये सिल्वर लाइनिंग भी हूँ जी है, धुप्प च तब्दील होती जा रही है, तो क्लाउड जोड़े है उन्होंने लगभग बस्ट कर ही लिया, आप क्लाउड बस्टर हो चुके हैं,
0: इन्हें अब
1: उजाला आ
0: तुसी
1: रहा है।
0: सिविल सर्विसेज वेख लो, कोई तुसी मेडिकल दे कोई एंट्रेंस टेस्ट का रिजल्ट आंदा, सब चो कुड़ियां अगे आ रही ने, अब हुणे
1: जी
0: बोर्ड दे रिजल्ट आए उदों कुड़ियां सब तो अगे सीगियां,
1: जी जी जी
0: कुड़ियां
1: जी
0: रिकॉग्निशन हासिल कर रही ने, मेहनत कर रही ने, असी जस्ट जिवें अपने बच्चे वांग आप कुड़ी मुंडे लिए ना, आप बच्चे ना ना
1: हाँ जी हाँ
0: लिए,
1: जी
0: जिवें
1: बिल्कुल
0: बच्चा नू इको इको वर्गा आप सपोर्ट देना, इको वर्गी
1: हाँ,
0: ग्रूमिंग देनी है,
1: फिर गल ही खत्म हो जाती है,
0: सारी मैं कह रहा सारी गल्लां दा अपना सार यही है
1: यही है
0: कि
1: बिल्कुल
0: जदों बच्चा वध रहा उग रहे हैं, पौधा उगता हूँ बच्चा
1: बिल्कुल
0: उग रहा
1: हाँ
0: हैगा,
1: जी हाँ
0: उदों
1: जी
0: आप उन्होंने प्रॉपर खाद देती, पानी लाता,
1: बिल्कुल
0: ओदा
1: बिल्कुल जी
0: ध्यान
1: बिल्कुल
0: लाता, ट्री गार्ड लाता, वो
1: बिल्कुल
0: बच्चे ने अपने आप ही एक वधिया जड़ा बूटा है वो बन जाना हैगा, उस तो
1: अगे
0: बाद उन्हें आप ही अपनी केयर कर लेनी।
1: बिल्कुल सही जी, बहुत वधिया सर। आखिर विच जाते जाते तुसी कोई पेरेंट्स नू, बच्चों नू, साडे सुनने वाले दोस्त जिहड़े ने उन्हां नू कोई मैसेज देना चाहो?
0: मेरा मैसेज बस यही है कि पेरेंट्स जिहड़े साडा टाइम भी मैं इस तरह ज़्यादा उम्र नहीं हैगी मेरी, और
1: जी
0: 15-20 साल पहला जिहड़ा सिस्टम सीगा कि बच्चे बहुत ज़्यादा अटैच होंदे सीगे पेरेंट्स नाल, मोबाइल इंटरनेट फेसबुक ये सब चीज़ां नहीं हुंदियां
1: जी
0: सीगियां,
1: जी जी
0: असी आ के स्कूल तो बाद पेरेंट्स नाल गल्लां करदे सीगे, उन्हां नूं दसदे हुंदे सी कि मम्मी अज साडे नाल स्कूल दे विच ये होया, साडे फ्रेंड्स ने ये
1: जी
0: कीता, साडे टीचर्स ने ये कीता, वो जिहड़ी एक प्रथा हैगी साडे देश की वो खत्म नहीं होनी चाहिए। हुण बच्चे
1: बिल्कुल
0: अजकल आंदे ने या तो वीडियो गेम तो लग जाएंगे, फेसबुक सारे दे फेसबुक दे विच अकाउंट हैगे, मोबाइल दे गेम्स
1: ओ एक
0: मोबाइल्स
1: हाँ बिल्कुल जी
0: तो लग जाएंगे, पेरेंट्स नूं चाहिदा है कि अपने बच्चों नूं घट्टो घट 1 या 1.5 घंटा रोज़ देन, उन्हां नूं पुछन कि तेरा दिन अज किवें लंघिया, कि
1: जी जी
0: स्कूल
1: जी
0: दे
1: जी
0: विच की होया, भावें
1: बिल्कुल
0: तुहानूं नॉलेज है या नहीं है। मैं मेडिकल च सी,
1: हाँ
0: मेरी
1: जी
0: मम्मी मैनूं पुछदे हुंदे सीगे कि अज तेरा मेडिकल कॉलेज च की गया, की कीता, की चीरा फाड़ी
1: ठीक
0: कीती,
1: हाँ जी हाँ जी
0: ये भी
1: ठीक
0: मैं
1: है,
0: उन्होंने
1: क्या
0: दसदा हुंदा सीगा। ते इस
1: बात
0: तरह का जो तुहाडा कनेक्ट एस्टैब्लिश हो जाना है, टेक माई वर्ड, तुहानूं पूरी लाइफ पूरे करियर अपने बच्चे की चिंता करने की लोड़ नहीं है, और
1: जी
0: जो
1: जी
0: वड्डा भी हो जाऊगा तुहानूं दसूगा कि मम्मी मैं अज ये किया, दसो तुहाडा क्या, तुहाडा कनेक्ट भी बना रहेगा, तुहाडा प्यार भी बना रहेगा, तो बच्चा भी तुहाडा जिहड़ा है वह बहुत अगे वह करियर शेप होगा।
1: बिल्कुल जी बिल्कुल डॉक्टर साहब, बहुत मज़ा आया अज सारियां गल्लां करके। बहुत ही वधिया जिहड़े विचार ने दोस्तां नाल सांझे कीते, बहुत खुशी हुई। तो
0: थैंक यू शमी जी, थैंक यू।
1: दोस्तों अज आपां ने गल्लां कीतियां, तुसीं सुन रहे सी डॉक्टर हिमांशु अग्रवाल जी, IAS SDM दसूहा जी दे विचार आपां सुने अज। ते बहुत बहुत शुक्रिया सर एक बार फिर दुआबा रेडियो वालों। ते इस तरह ही आपां दुआवां करांगे, साडे दोस्त इस तरह सुनते रहन। ते प्लीज़ शेयर इट, लाइक इट, ते बहुत जल्दी आपां फिर हाजिर होवांगे एक नवे प्रोग्राम के नाल, नवी शख्सियत के नाल। धन्यवाद बहुत बहुत, ते मुस्कुराते रहो, खुश रहो, रब रखा। ओके 1 2 3। हाँ जी, सत श्री अकाल दोस्तों। प्रोग्राम सिक्ख्या ते रुजगार लैके मैं समरजीत सिंह शमी तुहाडी सेवा च हाजिर हाँ। तुसी सुन रहे हो दुआबा रेडियो, तुहाडी अपनी आवाज़। दोस्तों सिक्ख्या ते रुजगार दे विच तुहानू पता है कि असी वक्-वक् जो मुद्दे ने जुड़े हुए विषय दे नाल, चाहे वह काउंसलिंग होए, चाहे वह रुजगार नाल जुड़ी हुई कोई गल होवे, उहदे उत्ते आपां चर्चा करदे हाँ, सिक्ख्या नाल जुड़ियां गल्लां करदे हाँ, एजुकेशन दे उत्ते गल करदे हाँ। तो इस सारे प्रक्रिया दे विच एक बहुत ही महत्वपूर्ण जिहड़ा विषय है वो आंदा है पेरेंटिंग, जाने कि बच्चे का पालन पोषण। सो अज इस महत्वपूर्ण विषय के उत्ते गलबात करन लई साडे नाल जुड़े ने पैनलिस्ट डॉक्टर भावना गुप्ता जी। बहुत बहुत स्वागत है डॉक्टर साहब तुहाडा।
2: थैंक यू।
1: तो दोस्तों डॉक्टर भावना गुप्ता जी को चेयर परसन हन टर्न अराउंड एजुकेशनल एंड कंसल्टेंसी सर्विसिज जलंधर। ते इस तो इलावा वो बतौर डॉक्टर भी प्रैक्टिस करते हैं, ते काउंसलिंग दे विच बहुत सरगर्म ने, ते इंडस्ट्रियल ट्रेनिंग वो दे रहे ने, ते स्टूडेंट्स नू करियर गाइडेंस दे विच उन्हां दा बहुत वड्डा जिहड़ा समां जिहड़ा लगता है, बहुत योगदान है उन्हां दा। ते विशेष तौर ते पेरेंटिंग वर्कशॉप्स वो ऑर्गेनाइज करते ने, ते उहदे विच मापिआं नू किवें जिहड़ा गाइड करते ने, इह अज आपां जाणांगे उन्हां कोलों। तो डॉक्टर साहब, सब तो पहला तो जो सवाल ये आता है मन दे विच कि ये पेरेंटिंग की है, पालन पोषण की है, इन आप किवें डिफाइन करते हैं?
2: जी, पेरेंटिंग सब तो पहला सानू ये समझना चाहिए है कि सब तो कॉम्प्लिकेटेड जॉब और फुल टाइम जॉब है पेरेंटिंग।
1: जी।
2: यदा कोई निर्धारित समा नहीं है, जब तक
1: जी
2: तुसी पेरेंट्स हो पेरेंटिंग चलती रहती है।
1: जी जी
2: एक बच्चे नू पैदा करना, उस दियां जरूरतां पूरियां करना, और जिस तरह आपां कहने हैं कि सारे इदां ही पलदे है,
1: जी जी
2: ये पेरेंटिंग नहीं है। पेरेंटिंग इस तो वध के है कुछ।
1: जी
2: तुसी एक बच्चे नू वो बनाना जो तुसी बनाना चाहते हो, उसनू टाइम देना पैंदा है,
1: बिल्कुल बिल्कुल जी।
2: उहदे लई जो एफर्ट्स लगदियां है वो सब इस पेरेंटिंग दे विच आ जांदा है।
1: जी जी जी जी तो ये अपने आप दे विच ही उम्र भर चलण वाला
2: हाँ
1: मापिया लई
2: जी,
1: जिहड़ा काम है,
2: बिल्कुल बिल्कुल।
1: ते एक दिन वाला काम नहीं हैगा
2: हाँ
1: जी,
2: जी हाँ
1: अज
2: जी
1: इहदे उत्ते गल हो गई ते खत्म हो गई
2: हाँ जी
1: ये तो जी। पर ये मतलब कि ये लिए तो फिर किमें आप इन्होंने डिफाइन करेंगे? हर बंदे का अपना सुभाअ है,
2: हाँ जी
1: तो आपो अपने रूल, आपो अपने जड़े तरीके अपने बच्चों को पालन पोषण उन्होंने करते हैं,
2: हाँ जी।
1: तो कि चीज़ा जड़िया ने वो सब उभर के आदि ने, किस तरह आप कहने टाइप्स ये आ
2: हाँ जी
1: जाते
2: हाँ
1: हैं?
2: जी वैसे तो थोड़े बहुत फर्क दे नाल हर एक दा स्टाइल डिफरेंट है,
1: जी
2: पर मुख्य तौर पर चार पेरेंटिंग स्टाइल्स गिने गए हैं,
1: जी।
2: जिन्हां विचों सब तो पहला जो अपने इत्थे आम चलता है जिसनों असीं कहने हैं अथॉरिटेरियन स्टाइल।
1: जी।
2: अथॉरिटेरियन स्टाइल वो है जिस दे विच असीं बच्चियां नू अपना हुक्म मनन दी ही तालीम दिंदे हैं,
1: जी
2: मैं तेनू जो क्या बस,
1: ओके है
2: हाँ
1: वो होना
2: ओ
1: चाहिए,
2: ओके है।
1: वो ही होना
2: जे
1: चाहिए।
2: बच्चा क्वेश्चन करता है
1: जी
2: तो सानू लगता है कि वो अगे बोल रहा है, वो
1: जी
2: साड़ी इज्जत नहीं कर रहा,
1: जी जी जी जी
2: ये अथॉरिटेरियन स्टाइल है। साडे असीं उहदे नाल रीजनिंग नहीं करदे, असीं उहनूं लॉजिकली एक्सप्लेन नहीं करदे,
1: जी जी जी
2: और सानूं ये लगता है कि ये बच्चा साडे कहने च नहीं है जे वो बार बार क्वेश्चन करता है या साडे डिसीजन नूं चैलेंज करता है।
1: जी जी जी
2: साडे कोले उहदे हर जवाब दा इक्को ही, उहदे हर सवाल दा इक्को ही जवाब हुंदा है, क्योंकि मैं क्या।
1: जी जी जी बिल्कुल बिल्कुल
2: ये अपने आम चलता है,
1: ये सब तो ज्यादा पॉपुलर है,
2: सब तो ज्यादा
1: लगता
2: पॉपुलर है। ठीक है
1: बिल्कुल
2: तुहानू सुन के किदां लग रहा है?
1: जी
2: तुहानू आपे ही चल पता चल जाएगा कि ये किन्ना क होना चाहिए है।
1: जी जी
2: ठीक है
1: बिल्कुल।
2: दूसरा है जिदे विच असी इहनू कहने अथॉरिटेटिव स्टाइल, ये पहले जिदी मैं गल की थी अथॉरिटेरियन है।
1: जी
2: सेकंड है अथॉरिटेटिव,
1: जी
2: जेड़ा
1: जी
2: ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ
1: ਜੀ ਜੀ ਜੀ,
2: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵਸ ਦੇ ਬਾਰੇ ਗੱਲ ਕਰਦੇ ਹਾਂ, ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ
1: ਤੋਂ ਹੋ ਜਾਂਦਾ ਜੀ ਜੀ ਜੀ,
2: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ
1: ਜੀ ਜੀ, ਟੂ ਵੇ ਕਮਿਊਨੀਕੇਸ਼ਨ
2: ਦਾ ਹੈ, ਟੂ ਵੇ ਕਮਿਊਨੀਕੇਸ਼ਨ ਹੈ, ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤਾਂ ਸੁਣਦੇ ਹੀ ਨਹੀਂ
1: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ,
2: ਹੈ ਨਾ
1: ਜੀ,
2: ਕਈ ਵਾਰੀ ਇਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮਨਵਾ ਲੈਂਦੇ ਹੋ ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ,
1: ਬਿਲਕੁਲ ਠੀਕ ਹੈ,
2: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ ਹੈ
1: ਜੀ ਜੀ ਜੀ,
2: ਦੈਟ ਇਜ਼ ਅਥੋਰੀਟੇਟਿਵ, ਠੀਕ ਹੈ
1: ਜੀ ਜੀ,
2: ਇੱਕ ਹੈ ਥਰਡ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ, ਉਹ ਹੈ ਪਰਮਿਸਿਵ ਪੇਰੈਂਟਿੰਗ,
1: ਪਰਮਿਸਿਵ
2: ਪਰਮਿਸਿਵ ਪਰਮਿਸਿਵ ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ,
1: ਖੁੱਲਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ,
2: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ
1: ਜੀ,
2: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ
1: ਜੀ ਜੀ ਜੀ,
2: ਠੀਕ ਹੈ, ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ, ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ, ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ, ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਜੋ ਆਮ ਤੌਰ ਤੇ ਦੇਖਿਆ ਜਾਂਦਾ, ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ, ਕਿਸ ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ,
1: ਜੋ ਉਹਨੇ ਮੂੰਹ ਕੱਢਿਆ
2: ਉਹਨੂੰ ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ, ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ
1: ਜੀ ਜੀ ਜੀ ਜੀ ਜੀ, ਬਿਲਕੁਲ
2: ਉਹ ਇਸ ਤਰ੍ਹਾਂ ਸਿੱਖਦਾ, ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਕਮੂਲੇਟਿਵ ਬਣਦੇ ਆ, ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ,
1: ਬਸ ਉਹਨਾਂ ਨੇ ਜਮਾ ਕਰੀ ਜਾਣਾ ਸਭ ਕੁਝ,
2: ਠੀਕ ਹੈ
1: ਬਿਲਕੁਲ,
2: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ, ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ,
1: ਕੁਝ ਵੀ ਨਹੀਂ ਕਰ ਰਹੇ ਉਹ, ਤੇ ਉਹਨਾਂ ਦੀ
2: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ, ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ
1: ਜੀ ਜੀ ਜੀ ਬਿਲਕੁਲ, ਪਰ ਉਹ ਉੱਥੇ ਹੈ ਨਹੀਂ,
2: ਉੱਥੇ ਨਹੀਂ ਹੈ ਨਾ, ਉਹ ਟਾਈਮ ਦੇ ਰਹੇ ਹੈ, ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ
1: ਜੀ ਜੀ,
2: ਬੱਚੇ ਲਈ ਨਹੀਂ ਹੈ
1: ਬਿਲਕੁਲ ਬਿਲਕੁਲ,
2: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ, ਉਹਨਾਂ ਨੂੰ ਲੱਗਦਾ ਹੈ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ,
1: ਉਹਨਾਂ ਦਾ ਹੋਰ ਕੋਈ ਰੋਲ ਨਹੀਂ,
2: ਉਹ ਜੁੜਾਵ ਨਹੀਂ ਆਉਂਦਾ, ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ,
1: ਉਹ ਨਹੀਂ ਬਣਦਾ,
2: ਉਹ ਨਹੀਂ ਬਣਦਾ
1: ਬਿਲਕੁਲ ਬਿਲਕੁਲ ਬਿਲਕੁਲ ਜੀ,
2: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ, ਬੱਚੇ ਦੀ ਗੱਲ ਸੁਣਨਾ, ਅੱਜ ਸਕੂਲ 'ਚ ਕੀ ਹੋਇਆ, ਉਹਦਾ ਹੋਮਵਰਕ ਦੇਖਣਾ, ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ, ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ
1: ਜੀ ਜੀ ਜੀ,
2: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ,
1: ਦੋਨਾਂ ਦੀ ਗੱਲ ਹੋ ਰਹੀ ਹੈ,
2: ਹਾਂਜੀ
1: ਦੋਨੋਂ ਤੇਰਾ
2: ਉਸਦੇ, ਹਾਂਜੀ ਉੱਥੇ ਕਨੈਕਟ ਜੁੜਦਾ ਹੈ, ਬੱਚੇ ਜੁੜਦੇ ਹੈ
1: ਜੀ ਜੀ,
2: ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ
1: ਜੀ ਜੀ,
2: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ, ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ
1: ਜੀ ਜੀ,
2: ਮੇਰੇ ਪਰਸਨਲ ਵਿਊ ਹੋਇਆ ਕਿ ਇਹ ਜ਼ਿਆਦਾ ਅੱਛਾ ਹੈ,
1: ਬਿਲਕੁਲ ਬਿਲਕੁਲ ਜੀ, ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ, ਜੇ ਇਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ
2: ਬਿਲਕੁਲ,
1: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ, ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ ਸਭ ਤੋਂ ਜਿਹੜੀ
2: ਪਾਪੂਲਰ ਆਮ ਲੋਕ ਕਰਦੇ ਆ
1: ਜੀ ਜੀ ਜੀ,
2: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ ਜੋ ਅਸੀਂ ਜਦੋਂ ਬੱਚੇ ਸੀਗੇ
1: ਜੀ ਜੀ,
2: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ 'ਚੋਂ ਪੱਲੇ ਹੈ, ਅਥੋਰੀਟੇਰੀਅਨ ਸਟਾਈਲ ਹੀ ਰਿਹਾ, ਔਰ ਅੱਜ ਤੱਕ ਵੀ ਪਤਾ ਨਹੀਂ ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ
1: ਜੀ ਜੀ,
2: ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ,
1: ਇਹ ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ 'ਚ,
2: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ
1: ਜੀ ਜੀ ਜੀ,
2: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ, ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ,
1: ਕੋਈ ਦਰ ਪੀੜੀ ਚੱਲ ਰਿਹਾ,
2: ਪੀੜੀ ਦਰ ਪੀੜੀ ਚੱਲ ਰਿਹਾ
1: ਜੀ ਜੀ,
2: ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ
1: ਜੀ ਜੀ,
2: ਬੱਚੇ ਦਾ ਐਕਸਪੋਜ਼ਰ ਕੁਝ ਹੋਰ ਹੈ
1: ਬਿਲਕੁਲ,
2: ਠੀਕ ਹੈ ਨਾ, ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸ ਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
1: ਹੁਕਮ ਜਿਹੜਾ ਉਹ ਅਟਲ ਹੈ, ਬਿਲਕੁਲ ਬਿਲਕੁਲ ਜੀ, ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ,
2: ਇਹ ਡਿਪੈਂਡ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ
1: ਜੀ ਜੀ ਬਿਲਕੁਲ,
2: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
1: ਇਹ ਸਹੀ ਨਹੀਂ ਹੋ ਰਿਹਾ,
2: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ, ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ ਹੈ
1: बिल्कुल बिल्कुल जी, बिल्कुल
2: ठीक है।
1: जी
2: जिस बच्चे दी ट्यूनिंग हो गई कि ए ही ओबीडियंस है, ये ट्यूनिंग है, फाइन ट्यूनिंग, हौली हौली हौली हौली इनू तुसी संस्कार को जो भी को,
1: बिल्कुल
2: ठीक है ना, जिस दी ट्यूनिंग हो जाती है वो ए ही सीख जाएगा
1: जी। बिल्कुल ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਹੈ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ।
2: ਬਿਲਕੁਲ
1: ਇਹ ਤਾਂ ਵਾਕਈ ਸਹੀ ਗੱਲ ਹੈ ਜੀ। ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ।
2: ਬਿਲਕੁਲ
1: ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਇਹ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
2: ਦੇਖੋ ਬਹੁਤ ਜ਼ਿਆਦਾ ਮਾਰ ਤੇ ਬਹੁਤ ਜ਼ਿਆਦਾ ਪਿਆਰ ਦੋਨਾਂ ਦੀ ਗੱਲ ਕਰਾਂਗੇ
1: ਜੀ।
2: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀਰ ਹੈ,
1: ਬਿਲਕੁਲ
2: ਹੈ ਨਾ,
1: ਬਿਲਕੁਲ ਹਾਂ ਜੀ।
2: ਦੇਖੋ ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
1: ਜੀ,
2: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
1: ਜੀ ਜੀ। ਬਿਲਕੁਲ
2: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ।
1: ਬਿਲਕੁਲ ਠੀਕ ਹੈ,
2: ਹੈ ਨਾ,
1: ਬਿਲਕੁਲ
2: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਇੱਦਾਂ ਹੀ ਹੁੰਦਾ, ਇੱਦਾਂ ਹੀ ਚੱਲੂਗਾ
1: ਜੀ ਜੀ ਜੀ,
2: ਇਹ ਠੀਕ ਨਹੀਂ ਹੈ।
1: ਬਿਲਕੁਲ
2: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ ਹੈ। ਠੀਕ ਹੈ, ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
1: ਜੀ ਜੀ,
2: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ। ਔਰ ਬੀਟਿੰਗ ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ ਜਿਹੜੇ ਬੱਚਿਆਂ ਨੂੰ। ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ, ਕਿਉਂਕਿ ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ ਇਸ ਤੋਂ ਵੱਧ, ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
1: ਕੰਡੀਸ਼ਨਿੰਗ ਹੋ ਗਈ,
2: ਕੰਡੀਸ਼ਨਿੰਗ ਹੋ ਗਈ। ਠੀਕ ਹੈ
1: ਜੀ ਜੀ।
2: ਔਰ ਦੂਸਰੀ ਗੱਲ ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
1: ਜੀ ਜੀ ਜੀ,
2: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਚਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ।
1: ਬਿਲਕੁਲ ਬਿਲਕੁਲ ਬਿਲਕੁਲ ਹਾਂ, ਉਹਨਾਂ ਨੂੰ ਇਹ ਘਰ ਕਰ ਜਾਂਦੇ।
2: ਹਾਂਜੀ, ਉਹ ਇਹ ਚੀਜ਼ ਸਿੱਖ ਜਾਂਦੇ ਆ।
1: ਬਿਲਕੁਲ ਬਿਲਕੁਲ
2: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ, ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ। ਮੈਂ ਇਹ ਕਹਿਣਾ ਚਾਹੁੰਦੀ ਹਾਂ ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ, ਬੱਚਿਆਂ ਨੂੰ ਵਿਗਾੜਦੀ ਹੈ ਲੀਨੀਐਂਸੀ, ਛੂਟ।
1: ਜੀ ਜੀ ਜੀ ਬਿਲਕੁਲ,
2: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ।
1: ਬਿਲਕੁਲ,
2: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ। ਉੱਥੇ ਤੁਸੀਂ ਕਨਫਿਊਜ਼ਡ ਹੋ,
1: ਬੱਚੇ ਦਾ ਇਹ ਚ ਕੋਈ
2: ਬੋਧ ਬੱਚੇ ਦਾ ਕੋਈ ਕਸੂਰ ਨਹੀਂ ਹੈ।
1: ਬਿਲਕੁਲ,
2: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ। ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ।
1: ਜੀ ਜੀ ਜੀ ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ।
2: ਬਿਲਕੁਲ।
1: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
2: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਿਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ
1: ਜੀ।
2: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
1: ਜੀ,
2: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
1: ਜੀ ਜੀ,
2: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
1: ਜੀ,
2: ਪਤਾ ਨਹੀਂ ਕੀ ਬਣ ਜਾਏ। ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ।
1: ਬਿਲਕੁਲ,
2: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
1: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
2: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ।
1: ਬਿਲਕੁਲ ਬਿਲਕੁਲ ਬਿਲਕੁਲ ਹਾਂਜੀ,
2: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ ਹੈ,
1: ਕਿੱਥੇ ਸਟੈਂਡ ਕਰ ਰਿਹਾ ਹੈ,
2: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ।
1: ਬਿਲਕੁਲ ਬਿਲਕੁਲ,
2: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜੇਗਾ,
1: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
2: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
1: ਜੀ, ਬ੍ਰੇਨ ਵਾਸ਼ ਹੋ ਰਿਹਾ
2: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ
1: ਜੀ,
2: ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
1: ਬਿਲਕੁਲ
2: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
1: ਬਿਲਕੁਲ
2: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ
1: ਜੀ। ਜੀ ਜੀ ਬਿਲਕੁਲ ਠੀਕ ਹੈ।
2: ਜਦੋਂ ਉਹ ਬੱਚਾ ਸਾਡੇ ਨਾਲ ਗੱਲ ਕਰਦਾ
1: ਜੀ ਜੀ,
2: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ, ਉਹ ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ 10ਵੀਂ ਕਿਸੇ ਤਰੀਕੇ ਨਾਲ ਕਰ ਲਿਆ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ
1: ਜੀ।
2: ਸਾਡਾ ਸਿਸਟਮ ਇਦਾਂ ਦਾ ਹੈ ਕਿ 10ਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਆ, ਪੜ੍ਹਨੇ ਪੈਣੇ ਆ
1: ਬਿਲਕੁਲ,
2: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ, ਠੀਕ ਹੈ। ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਘਰ ਜਾਂਦਾ, ਉਹਨੂੰ ਫਿਰ ਉਹੀ
1: ਫਿਰ ਲੈਕਚਰ ਸ਼ੁਰੂ ਹੋ ਜਾਂਦਾ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ। ਬਿਲਕੁਲ ਬਿਲਕੁਲ ਜੀ। ਤੋ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ, ਜਿਹੜਾ ਆਪਣੇ
2: ਹਾਂਜੀ
1: ਥੋਪਿਆ ਜਾਂਦਾ, ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ, ਬਣਨਾ ਚਾਹੁੰਦੇ ਸੀ ਉਹ ਚਾਹੁੰਦੇ ਬੱਚਾ ਬਣੇ ਉਹ,
2: ਬਿਲਕੁਲ
1: ਘੱਟੋ ਘੱਟ ਉਹ ਤਾਂ ਬਣੇ,
2: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਆ ਅਸੀਂ ਬੱਚਿਆਂ ਤੇ।
1: ਹਾਂਜੀ ਹਾਂਜੀ,
2: ਬੱਚੇ ਇੱਕ ਇੰਡੀਵਿਜੁਅਲ ਐਂਟਾਇਟੀ ਹੈ
1: ਜੀ ਜੀ,
2: ਤੁਹਾਨੂੰ ਇਹ ਮੰਨਣਾ ਪਏਗਾ, ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ,
1: ਬਿਲਕੁਲ,
2: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
1: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ, ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ।
2: ਹਾਂਜੀ,
1: ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਹਾਂ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
2: ਹਾਂਜੀ, ਕੰਪੈਰੀਜ਼ਨ
1: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
2: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
1: ਬਿਲਕੁਲ ਬਿਲਕੁਲ,
2: ਠੀਕ ਹੈ। ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ
1: ਜੀ, ਜੀ ਬਿਲਕੁਲ,
2: ਠੀਕ ਹੈ। ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਹੈ ਨਾ, ਤੁਹਾਨੂੰ ਉਸ ਤੋਂ ਚਿੜਾਉਣ ਲੱਗ ਜਾਂਦੀ ਹੈ ਕਿ ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ।
1: ਬਿਲਕੁਲ ਬਿਲਕੁਲ,
2: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
1: ਬਿਲਕੁਲ,
2: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
1: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ, ਨੈਗੇਟਿਵਿਟੀ ਜਿਹੜੀ ਹੈ।
2: ਹਾਂਜੀ,
1: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
2: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
1: ਬਿਲਕੁਲ ਬਿਲਕੁਲ ਜੀ,
2: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ
1: ਜੀ ਜੀ, ਬਿਲਕੁਲ।
2: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ ਹੈ। ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ ਹੈ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਹੈ।
1: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
2: ਬਿਲਕੁਲ ਉਤਰਦਾ, ਮੈਂ ਹੁਣ ਤੁਹਾਨੂੰ ਜਿਹੜੀ ਐਗਜ਼ਾਮਪਲ
1: ਦਿੱਤੀ ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ।
2: ਬਿਲਕੁਲ ਹੋ ਰਿਹਾ,
1: ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ, ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ, ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰ ਵਿਹਾਰ ਕਰਦੇ ਸੀਗੇ, ਇਹ ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
2: ਬਹੁਤ ਫਰਕ ਹੈ। ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਝ ਹੈ, ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
1: ਉਹ ਇੱਕ ਇਹਦਾ ਵਾਧਾ ਹੈਗਾ,
2: ਹਾਂ ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ। ਲੇਕਿਨ ਅਗਰ ਤੁਸੀਂ ਪਿੰਗ ਹੋਏ ਨਾਲ ਦੀ ਨਾਲ, ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਕਿ ਇਹ ਟਾਈਮ ਹੈ ਮੇਰਾ, ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ 1 ਘੰਟਾ ਮੈਂ ਇੱਥੇ ਲਗਾ ਸਕਦੀ ਹਾਂ। ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ।
1: ਹਾਂ ਬਿਲਕੁਲ ਬਿਲਕੁਲ,
2: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣ ਇਹ ਆਏ ਆ, ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
1: ਜੀ ਜੀ ਬਿਲਕੁਲ,
2: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਟੀ ਹੈ,
1: ਉਹ ਸਕਿਪਿੰਗ ਕਰੇਗਾ ਨਹੀਂ ਤੇ।
2: ਹਾਂ
1: ਉਹ ਕਹੇਗਾ ਛੱਡੋ ਪਰੇ,
2: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ।
1: ਹਾਂਜੀ ਹਾਂ ਬਿਲਕੁਲ,
2: ਉਹ ਇਹ ਸਿੱਖ ਜਾਏਗਾ। ਕਿ ਰਿਸ਼ਤੇਦਾਰਾਂ ਦੇ ਆਉਣ 'ਤੇ ਛੁੱਟੀ ਲਈਦੀ ਹੈ।
1: ਹਾਂ ਬਿਲਕੁਲ ਬਿਲਕੁਲ ਬਿਲਕੁਲ ਜੀ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
2: ਹਾਂਜੀ,
1: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ ਹੈ।
2: ਬਿਲਕੁਲ।
1: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਅਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
2: ਹਾਂਜੀ,
1: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ 'ਤੇ ਲੱਗੇ ਹੋਏ ਆ, ਅਤੇ ਉਹ ਵੀ ਉਹ 'ਤੇ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
2: ਬਿਲਕੁਲ ਹੁੰਦਾ ਇਗਨੋਰ, ਬਿਲਕੁਲ।
1: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
2: ਇਹ ਬਹੁਤ ਗੰਭੀਰ ਗੱਲ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
1: ਜੀ ਜੀ ਬਿਲਕੁਲ ਬਿਲਕੁਲ,
2: ਠੀਕ ਹੈ,
1: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ।
2: ਇੱਕੋ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ,
1: ਬਿਲਕੁਲ ਸਗੋਂ ਉਹਦੇ ਕੋਲ ਖੋਲਿਆ ਕੁਝ।
2: ਹਾਂ, ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਆ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
1: ਜੀ ਜੀ ਬਿਲਕੁਲ ਬਿਲਕੁਲ,
2: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ,
1: ਬਿਲਕੁਲ,
2: ਦਿਸ ਇਜ਼ ਨਾਟ ਕੁਆਲਿਟੀ ਟਾਈਮ।
1: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ ਹੈ।
2: ਹਾਂਜੀ
1: ਬਿਲਕੁਲ ਬਿਲਕੁਲ ਜੀ,
2: ਠੀਕ ਹੈ। ਔਰ ਬਾਕੀ ਫਿਰ ਉਹੀ ਹੈ, ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ, ਵਟਸਐਪ ਕਰਦੇ ਹੋ, ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ 'ਤੇ ਘੱਟ ਟਾਈਮ, ਟਾਈਮ ਤਾਂ ਉਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ,
1: ਬਿਲਕੁਲ ਬਿਲਕੁਲ,
2: ਪ੍ਰਾਇੋਰਟੀਜ਼ ਸੈੱਟ ਕਰਨੀਆਂ ਪੈਣਗੀਆਂ,
1: ਉਹ ਤਾਂ ਜ਼ਰੂਰੀ ਹੈ ਜੀ।
2: ਹਾਂਜੀ,
1: ਅਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ, ਇੱਕ ਤਾਂ ਟਾਈਮ, ਕੁਆਲਿਟੀ ਟਾਈਮ,
2: ਹਾਂਜੀ,
1: ਕੁਆਲਿਟੀ ਟਾਈਮ ਦਾ ਹੋਣਾ ਤਾਂ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
2: ਸਭ ਤੋਂ ਪਹਿਲੀ ਸ਼ਰਤ ਹੈ।
1: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਇਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ
2: ਬਿਲਕੁਲ
1: ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ,
2: ਹਾਂਜੀ,
1: ਇਹ ਕਿਵੇਂ ਹੁੰਦਾ ਹੈ, ਬੈਡ ਕੰਪਨੀ 'ਚ ਚਲਾ ਗਿਆ ਬੱਚਾ ਅਤੇ ਫਿਰ ਉਹ ਵਾਪਸ ਕੈਸੇ ਆਏਗਾ?
2: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
1: ਜੀ ਜੀ ਜੀ, ਠੀਕ ਹੈ।
2: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ,
1: ਜੀ ਜੀ ਬਿਲਕੁਲ,
2: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
1: ਜੀ ਜੀ,
2: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
1: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ।
2: ਹਾਂਜੀ,
1: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ,
2: ਬਿਲਕੁਲ,
1: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ ਜ਼ਿੰਦਗੀ ਵਿੱਚ, ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਅਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਅਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
2: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਤੁਹਾਡੀ ਗੱਲਬਾਤ ਸਮਝਦਾ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ।
1: ਬਿਲਕੁਲ ਬਿਲਕੁਲ ਬਿਲਕੁਲ,
2: ਇਹ ਸੱਚਾਈ ਹੈ।
1: ਹਾਂਜੀ,
2: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜ੍ਹਾ ਜਿਹਾ,
1: ਬਿਲਕੁਲ
2: ਕਰਦਾ ਹੈ, ਕੁਛ ਮਹੀਨਿਆਂ ਦਾ ਬੱਚਾ ਵੀ, ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
1: ਉਹ ਸ਼ੁਰੂ ਹੋ ਚੁੱਕੀ,
2: ਸ਼ੁਰੂ ਹੋ ਚੁੱਕੀ।
1: ਜੀ ਜੀ ਬਿਲਕੁਲ,
2: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
1: ਜੀ ਜੀ,
2: ਉਹ ਬੱਚਾ ਉਹੀ ਗੱਲਾਂ ਸਿੱਖਦਾ। कई मदर्स होंदियां ओह करी जांदियां गल्लां कुछ मेरा बच्चा खाएगा ना आएगा सोएगा लाइक दैट ना
3: बिल्कुल बिल्कुल
2: ओह सीख रहा है ओह ऑब्जर्व कर रहा है
3: जी जी
2: मदर खुश है बच्चा
3: जी.
2: जो भी कर रहा है ओदे विच ओह खिज नहीं रही है
3: जी जी जी बिल्कुल
2: ठीक है ओह इन्वॉल्व हो रही है कोई गल नहीं कह के कर रही है
3: जी,
2: बच्चा ठीक है
3: बिल्कुल बिल्कुल बिल्कुल
2: एक है कि एक मदर हैगी वो खिज रही है हुन इन्हें फिर सुसु करता हुन इन्हें उल्टी कर देती हुन इन्हें
3: 50 त्योड़ियां पालियां हैं ते ओनु
2: कुड़ी
3: जाना है
2: हुन मेनू ए करना पड़ेगा हुन मेनू ओ करना पड़ेगा मेरी ते जान ही औखी हो गई ओ ए ही बन जाएगा एक रूटीन
3: जी जी जी
2: फिर मैं कहूंगी फिर प्रॉब्लम किथे आई पेरेंटिंग च आई ना
3: उथे आई बिल्कुल बच्चा ते कोरिस लेट सी
2: बच्चा कोरिस लेट सी
3: जी जी बिल्कुल
2: जदों तुसी उस दी एक्टिविटीज च इन्वॉल्व होए जो जो ने कीता उस च खुशी महसूस कीती कि चलो साडे घर भी ये एक्टिविटी होई
3: हां
2: कोई खलारा पिया कोई बच्चा है ता खलारा पएगा
3: बिल्कुल बिल्कुल
2: है ना एक तुसी बहुत दुखी होगे कि जदों देखो खलारा ही पिया रहंदा है ओही सिचुएशन है कोई किस तरह रिएक्ट कर रहा है कोई किस तरह
3: बिल्कुल बिल्कुल
2: बच्चा उसे हिसाब नाल बन रहा
3: तो ये तो बहुत ही अलर्ट होना पैना है उन्होंने पेरेंट्स नू मिलने लगता जागरण की लोड़ है चेतना की लोड़ है कि क्योंकि इस बारे कोई भी स्कूलों में भी नहीं दसया जाता कोई यहोजा स्टडी का साडा पार्ट भी नहीं है जो पालन पोषण वाला जो कही कि उन्होंने पता हो कि हाँ ये सानू थोड़ा जा संभल के काम करना चाहिए संभल के बच्चों डील करना चाहिए तो दोस्तों आप गल्लां कर रहे हैं बच्चों के पालन पोषण बारे डॉक्टर भावना गुप्ता जी के नाल तो डॉक्टर साहब ने बहुत ही कमाल दी गल्लां जिहड़ियां सांझियां कीतियां गल्लां हैगियां साडे कोल पहलां ही लेकिन जिवें इन्हां नूं इलैबोरेट किया जिवें फोकस करते हैं आप ये वाह कमाल सी डॉक्टर साहब तुसीं जिहड़े साडे दोस्त सुन रहे ने जिहड़े मापे ने ईवन बच्चे भी सुन रहे ने तो उन्हां नूं की सुनेहा देना चाहोगे
2: मैं यही सुनेहा देना चाहवांगी कि ਤੁਸੀਂ ਪੇਰੈਂਟਸ ਹੋ ਠੀਕ ਹੈ ਪਰ ਬੱਚਿਆਂ ਦੇ ਦੋਸਤ ਵੀ ਬਣੋ
3: ਜੀ ਜੀ ਜੀ ਜੀ ਜੀ
2: ਬਹੁਤ ਜ਼ਰੂਰੀ ਹੈ ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ
3: ਜੀ ਜੀ ਬਿਲਕੁਲ
2: ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡਾਪਟ ਕਰੋ ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ
3: ਉਹਦੇ ਵਿੱਚ ਵੀ ਆਪਾਂ ਕਹਿੰਦੇ ਆ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ
2: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ
3: ਨਫ਼ਰਤ ਨਹੀਂ ਹੋ ਰਹੀ ਇਹ ਤਾਂ ਹੈਗੀ ਹੈ
2: ਠੀਕ ਹੈ ਨਾ ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ
3: ਜੀ ਜੀ ਬਿਲਕੁਲ
2: ਜੇ ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ
3: ਜੀ ਜੀ ਜੀ
2: ਤੁਸੀਂ ਉਸ ਨੂੰ ਵਧਾਓ ਨਹੀਂ ਤੁਸੀਂ ਉਸ ਨੂੰ ਪਾਰ ਕਰਨਾ ਹੈ
3: ਬਿਲਕੁਲ
2: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ ਹੌਲੀ ਹੌਲੀ ਆਪਣੇ ਆਪ 'ਚ ਡਿਵੈਲਪ ਕਰੋ
3: ਜੀ ਜੀ ਜੀ ਜੀ
2: ਠੀਕ ਹੈ ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ
3: ਆ ਕੇ ਕਿਸੇ ਹੋਰ ਦੇ ਘਰ ਹੀ ਆ ਗਏ ਪਤਾ ਨਹੀਂ
2: ਹੈ ਨਾ ਠੀਕ ਹੈ ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ ਜਿਹੜਾ ਸਹਿਜ ਸੁਭਾਅ ਲੱਗੇ
3: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ ਹਾਂਜੀ
2: ਤੇ ਦੋਨਾਂ ਲਈ ਅੱਛਾ ਹੈ ਘਰ ਦਾ ਮਾਹੌਲ ਵੀ ਅੱਛਾ ਹੋਏਗਾ
3: ਬਿਲਕੁਲ ਬਿਲਕੁਲ ਜੀ ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ ਮੋਟੀਵੇਸ਼ਨਲ ਵੀਡੀਓ ਜਾਂ ਕੁਝ ਇਹੋ ਜਿਹੇ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ
2: ਬਿਲਕੁਲ ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ ਅੱਜ ਕੱਲ ਤਾਂ YouTube ਤੋਂ ਜੋ ਮਰਜ਼ੀ ਦੇਖੋ ਹਾਂਜੀ
3: ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ ਜੇ ਉਹਨੂੰ ਪਤਾ ਹੋਵੇ ਕਿ ਲੱਭਣਾ ਕੀ ਹੈ
2: ਮੈਂ ਫਿਰ ਕਹਾਂਗੀ ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ ਤੁਸੀਂ ਸਾਰਾ ਦਿਨ ਉਸ ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ
3: ਜੀ ਜੀ
2: ਤੁਸੀਂ ਉਸ ਤੇ ਕੁਝ ਅੱਛਾ ਵੀ ਦੇਖ ਸਕਦੇ ਹੋ ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ ਹੁਣ ਤੁਹਾਨੂੰ ਸਾਰਾ ਕੁਝ ਘਰੇ ਹੀ ਅਵੇਲੇਬਲ ਹੈ
3: ਸਾਰਾ ਕੁਝ ਹੋ ਗਿਆ ਜੀ
2: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ ਕੁਝ ਅੱਛਾ ਸਿੱਖਣਾ
3: ਬਿਲਕੁਲ ਬਿਲਕੁਲ ਬਿਲਕੁਲ ਸੋ ਦੋਸਤੋ ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ ਹੈ ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ ਦਾ ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵਿਆਂ 'ਚੋਂ ਸਮਾਂ ਕੱਢਿਆ ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ ਬਹੁਤ
2: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ ਕਿਉਂਕਿ ਮੈਨੂੰ ਇਹ ਲੱਗਦਾ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
3: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ।

0: ద్వాప రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਰਬੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਾ ਦਿਨ ਐਤਵਾਰ ਹੈ, ਸ਼ਾਮ ਦੇ 6 ਵਜਦੇ ਹਨ ਤੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਸਾਰੇ ਸ਼ਾਇਰ ਦੋਸਤਾਂ ਦਾ, ਗਾਇਕਾਂ ਦਾ ਤੇ ਸਰੋਤਿਆਂ ਦਾ ਬਹੁਤ ਬਹੁਤ ਨਿੱਘਾ ਸਵਾਗਤ ਹੈ. ਜਿਵੇਂ ਤੁਸੀਂ ਇਹ ਬਖੂਬੀ ਜਾਣਦੇ ਹੋ ਵੀ ਇਸ ਪ੍ਰੋਗਰਾਮ ਦੇ ਵਿਚ ਅਸੀਂ ਉਨ੍ਹਾਂ ਸ਼ਾਇਰਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਆਪਣੀਆਂ ਰਚਨਾਵਾਂ ਨੂੰ ਤਰੰਨਮ ਦੇ ਵਿਚ ਪੇਸ਼ ਕਰਦੇ ਨੇ, ਉਨ੍ਹਾਂ ਗਾਇਕਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਖੁਦ ਲਿਖਦੇ ਨੇ ਤੇ ਖੁਦ ਹੀ ਗਾਉਂਦੇ ਨੇ, ਤੇ ਉਨ੍ਹਾਂ ਜਿਹੜੇ ਗਾਇਕਾਂ ਨੂੰ ਵੀ ਸੱਦਾ ਦਿੰਦੇ ਹਾਂ ਜਿਹੜੇ ਦੂਸਰਿਆਂ ਸ਼ਾਇਰਾਂ ਦੀਆਂ ਰਚਨਾਵਾਂ ਗਾਉਂਦੇ ਨੇ. ਤੇ ਸਾਡੀ ਅੱਜ ਦੀ ਜਿਹੜੀ ਇਹ ਗਾਉਂਦੀ ਸ਼ਾਮ ਆ, ਇਸ ਦੇ ਵਿਚ ਅਸੀਂ ਜਿਹੜੀ ਆ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸੀਵੀਆ ਤੋਂ ਬਲਵੀਰ ਕੌਰ ਸੀਵੀਆ ਜੀ ਨੂੰ ਸੱਦਾ ਦੇਵਾਂਗੇ ਕਿ ਸਭ ਤੋਂ ਪਹਿਲਾਂ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ. ਤੇ ਬਲਵੀਰ ਕੌਰ ਸੀਵੀਆ ਜੀ ਇਸ ਪ੍ਰੋਗਰਾਮ ਦੇ ਵਿਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਹਾ ਦਾ ਨਾਰਾ. ਬਲਵੀਰ ਕੌਰ ਸੀਵੀਆ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਮੈਂ ਅੱਜ ਤੁਹਾਡੇ ਸਾਹਮਣੇ ਆਪਣੀ ਪਹਿਲੀ ਪ੍ਰਵਾਸ ਕਿਤਾਬ ਦੇ ਵਿਚੋਂ ਇੱਕ ਰਚਨਾ ਸਾਂਝੀ ਕਰਨ ਜਾ ਰਹੀ ਹਾਂ, ਜਿਸ ਦਾ ਵਿਸ਼ਾ ਹੈ ਜੀ ਹਾ ਦਾ ਨਾਰਾ ਮਾਰਨਾ. ਝੂਠਾ ਫਤ

0: ਕਹਿੰਦਾ ਇਹੋ ਜਿਹੀ ਸਜ਼ਾ ਦੱਸੇ ਨਾ ਕੁਰਾਨ ਜੀ, ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਸੂਬਾ ਸਰਹੰਦ ਦੇ ਅੱਗੇ ਖੜ ਗਿਆ, ਸੁੱਚੇ ਮੁਸਲਮਾਨ ਨੂੰ ਗੁੱਸਾ ਚੜ ਗਿਆ, ਸੱਚ ਕਹਿਣ ਉੱਤੇ ਸੂਰਮਾ ਸੀ ਅੜ ਗਿਆ, ਕਹਿੰਦਾ ਸ਼ਰ ਸਰ ਝੂਠਾ ਤੁਹਾਡਾ ਫੁਰਮਾਨ ਜੀ, ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਕਹਿੰਦਾ ਬੱਚਿਆਂ ਤੋਂ ਹੋਇਆ ਕੀ ਕਸੂਰ ਹੈ, ਸਜ਼ਾ ਮੌਤ ਵਾਲੀ ਜਿੰਦੇ ਕਿਉਂ ਹਜ਼ੂਰ ਹੈ, ਮੈਨੂੰ ਤੁਹਾਡੀ ਨੌਕਰੀ ਨਾ ਮਨਜ਼ੂਰ ਹੈ, ਫਿੱਟ ਲਾਣ ਤਾਂ ਦਿਓਗਾ ਤੁਸਾਨੂੰ ਜਹਾਨ ਜੀ, ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਤੁਹਾਡਾ ਵੈਰ ਹੈ ਗੋਬਿੰਦ ਸਿੰਘ ਨਾਲ ਜੀ, ਉਹਦੇ ਨਾਲ ਲੜੋ ਬਣ ਕੇ ਮਿਸਾਲ ਜੀ, ਮਾਰੋ ਉਹਨੂੰ ਭਾਵੇਂ ਕਰਕੇ ਹਲਾਲ ਜੀ, ਇਹਨਾਂ ਨਿਰਦੋਸ਼ੀਆਂ ਦੀ ਕਾਤੋਂ ਲੈਂਦੇ ਜਾਨ ਜੀ, ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਕਹਿੰਦਾ ਤੁਹਾਡੀ ਨੌਕਰੀ ਨੂੰ ਮਾਰੀ ਲੱਤ ਹੈ, ਮੇਰੇ ਵਿੱਚ ਇਸਲਾਮੀ ਇੱਕ ਸੱਤ ਹੈ, ਬਲਵੀਰ ਕੌਰ ਲਿਖ ਦਿੱਤਾ ਸੱਚ ਹੈ, ਰਾਮਗੜ ਸੀਵੀਆਂ ਵੀ ਹੈ ਕਦਰਦਾਨ ਜੀ, ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵੀਰ ਕੌਰ ਸੀਵੀਆ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਵਾਸੀ ਸਾਡੀ ਸ਼ਾਇਰਾ ਗਾਇਕਾ ਨਿਰਮਲਾ ਗਰਗ ਜੀ ਨੂੰ ਸੱਦਾ ਦਿਆਂਗਾ। ਉਹ ਆਪਣੀ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ। ਉਹ ਕਹਿ ਰਹੇ ਨੇ ਬੜਾ ਹੀ ਔਖਾ ਹੁੰਦਾ ਹੈ, ਦੇਸ਼ ਤੋਂ ਕੌਮ ਤੋਂ ਸਰਬੰਸ ਵਾਰਨਾ ਬਹੁਤ ਔਖਾ ਹੁੰਦਾ ਹੈ, ਤੇ ਇਤਿਹਾਸ ਸਿਰਜਣਾ ਉਸ ਨੂੰ ਵੀ ਵੱਡਾ ਕੰਮ ਹੁੰਦਾ ਹੈ। ਤੇ ਨਿਰਮਲਾ ਗਰਗ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਛਾਂ ਦੇ ਵਿਚ ਨਿੱਘਾ ਸਵਾਗਤ ਹੈ।
2: ਮਖਮਲ ਛੱਡ ਕੇ ਕੰਡਿਆਂ ਤੇ ਸੋਣਾ ਬੜਾ ਹੀ ਔਖਾ ਏ, ਸਰਬੰਸ ਵਾਰ ਕੇ ਧਰਮ ਨਿਭਾਉਣਾ ਬੜਾ ਹੀ ਔਖਾ ਏ, ਸਰਬੰਸ ਵਾਰ ਕੇ ਧਰਮ ਨਿਭਾਉਣਾ ਬੜਾ ਹੀ ਔਖਾ ਏ।

0: ਵਾਹਿਗੁਰੂ ਜੀ।
1: ਬਾਬਾ ਰੇਡੀਓ ਦੇ ਪਿਆਰੇ ਸਰੋਤਿਓ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿਰਮਲਾ ਗਰਗ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਕਵੈਤ ਵਾਸਤੇ ਸਾਡੇ ਸ਼ਾਇਰ ਦੋਸਤ ਲਸ਼ਕਰੀ ਰਾਮ ਜੱਖੂ ਜੀ ਨੂੰ। ਲਸ਼ਕਰੀ ਰਾਮ ਜੱਖੂ ਜੀ ਇਸ ਵਾਰ ਸਾਡੇ ਪ੍ਰੋਗਰਾਮ ਦੇ ਵਿਚ ਦਸਵੇਂ ਪਾਤਸ਼ਾਹ ਬਾਜਾਂ ਵਾਲੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨਾਲ, ਉਨ੍ਹਾਂ ਦੇ ਇਤਿਹਾਸ ਨਾਲ, ਉਨ੍ਹਾਂ ਦੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਰਚਨਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੇ ਨੇ। ਲਸ਼ਕਰੀ ਰਾਮ ਜੱਖੂ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
2: ਬਾਜਾਂ ਵਾਲਿਆ ਦਿਲੋਂ ਆਵਾਜ਼ ਮੇਰੀ,

ਗੁੜਤੀ ਦਿੱਤੀ ਜੋ ਖੰਡੇ ਦੀ ਤਾਰ ਵਿੱਚੋਂ, ਜੀ ਕਰਦਾ ਕਰੀ ਬਿਆਨ ਜਾਵਾਂ, ਕੋਈ ਮੁੱਲ ਨਹੀਂ।

ਜਾਣ ਜਾਵਾਂ ਤੇਰੀ ਸੋਚ ਨੂੰ ਸਿਜਦਾ ਕਰੇ ਦੁਨੀਆ ਤੇਰੀ ਸੋਚ ਨੂੰ ਸਿਜਦਾ ਕਰੇ ਦੁਨੀਆ ਤੇ ਜੱਖੂ ਸੋਚਦਾ ਤਰੀ ਧਿਆਨ ਜਾਵਾਂ ਤੇ ਜੱਖੂ ਸੋਚਦਾ ਤਰੀ ਧਿਆਨ ਜਾਵਾਂ। ਪਿਆਰੀ ਸਤਸੰਗ ਜੀਓ, ਮੈਂ ਲਸ਼ਕਰੀ ਰਾਮ ਜੱਖੂ ਲੱਧਣਾ ਵਾਲਾ ਕਵੈਤ ਤੋਂ ਬੋਲ ਰਿਹਾ ਹਾਂ। ਸੋ ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜੇ ਸਾਨੂੰ ਵੱਖ ਵੱਖ ਮੌਕਿਆਂ ਤੇ ਯਾਦ ਕਰਦੇ ਰਹਿੰਦੇ ਹਨ। ਸੋ ਇਹ ਪੋਹ ਦੇ ਮਹੀਨੇ ਤੇ ਕੁਛ ਮੈਂ ਆਪਣਾ ਸਾਂਝ ਪੈਦਾ ਕਰਨੀ ਚਾਹੁੰਦੀ ਹਾਂ ਕਿ ਉਹਨਾਂ ਨੇ ਬੋਲਿਆ ਸੀ ਕਿ ਪੋਹ ਦੇ ਮਹੀਨੇ ਤੋਂ ਕੁਛ ਨਾ ਕੁਛ ਬੋਲਿਆ ਜਾਵੇ। ਇਹ ਜੋ ਪੋਹ ਦਾ ਮਹੀਨਾ ਆ, ਇਹ ਸਾਡਾ ਸ਼ਹੀਦੀ ਮਹੀਨਾ ਇਤਿਹਾਸ ਵਿੱਚ ਮਨਾਇਆ ਜਾ ਰਿਹਾ ਹੈ। ਹਰ ਸਾਲ ਹੀ ਇਹਦੇ ਸਾਨੂੰ ਪੋਹ ਦੀ ਯਾਦ ਆਉਂਦੀ ਹੈ ਤੇ ਖਾਸ ਕਰਕੇ ਮੈਂ ਇੱਥੇ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਇੱਥੇ ਦੇ ਦਸ਼ਮੇਸ਼ ਪਿਤਾ, ਉਹਨਾਂ ਨੇ ਆਪਣਾ ਸਾਰਾ ਹੀ ਪਰਿਵਾਰ ਸਾਡੇ ਦੇਸ਼ ਕੌਮ ਤੋਂ ਨਿਸ਼ਾਵਰ ਕਰ ਦਿੱਤਾ।

ਜਿਹੜੇ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਇਹ ਪੋਹ ਦਾ ਮਹੀਨਾ ਆ ਉਹ ਮੈਂ ਥੋੜ੍ਹਾ ਜਿਹਾ ਜਜ਼ਬਾਤੀ ਤੌਰ 'ਤੇ ਜੋ ਮੇਰੇ ਆਪਣੇ ਬੋਲ ਦਿਲੋਂ ਹਨ ਉਹ ਮੈਂ ਸੰਗਤ ਦੇ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ। ਪੋਹ ਦੇ ਮਹੀਨੇ 'ਤੇ ਕੁਛ ਮੇਰੇ ਮਾੜੀ ਮੋਟੀ ਨਿਮਾਣੀ ਜਿਹੀ ਰਚਨਾ ਹੈ, ਉਹ ਉਮੀਦ ਹੈ ਕਿ ਤੁਹਾਨੂੰ ਜਿੱਦਾਂ ਦੀ ਵੀ ਲੱਗੂਗੀ, ਅਤੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਹੰਗਾਰਾ ਚੰਗਾ ਦਿਓਗੇ। ਪੋਹ ਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ, ਹਾਏ ਪੋਹ ਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ। ਜੱਗ ਜਾਣ ਦਾ ਜੋ ਜਰਿਆ, ਜੱਗ ਜਾਣ ਦਾ ਜੋ ਜਰਿਆ ਤਨ ਉਹ ਮਾਵਾਂ, ਜੱਗ ਜਾਣ ਦਾ ਜੋ ਜਰਿਆ

ਸੁਣਾਵਾਂ। ਦੋ ਚਿਣੇ ਨੀਹਾਂ ਚ ਦੋ ਜੰਗ ਚ ਸ਼ਹੀਦ ਹੋਏ, ਦੋ ਚਿਣੇ ਨੀਹਾਂ ਚ ਦੋ ਜੰਗ ਚ ਸ਼ਹੀਦ ਹੋਏ। ਇਸ ਇਤਿਹਾਸ ਤੋਂ ਮੈਂ, ਇਸ ਇਤਿਹਾਸ ਤੋਂ ਮੈਂ

ਜਾਵਾਂ ਧਰਤੀ ਤੇ ਖੂਨ ਡੁੱਲਾ ਜਿੱਥੇ ਸੂਰ ਵੀਰਾਂ ਦਾ ਹਾਏ ਧਰਤੀ ਤੇ ਖੂਨ ਡੁੱਲਾ ਜਿੱਥੇ ਸੂਰ ਵੀਰਾਂ ਦਾ ਪੂਜਣ ਨੀ ਬਣ ਗਈਆਂ ਹਾਏ ਪੂਜਣ ਨੀ ਬਣ ਗਈਆਂ ਲੋਕੋ ਇਹੋ ਥਾਵਾਂ ਪੂਜਣ ਨੀ ਬਣ ਗਈਆਂ

ਦੀ ਮੈਂ ਗੱਲ ਸੁਣਾਵਾਂ। ਇਹ ਅੱਜ ਦੇ ਮਾਹੌਲ ਤੇ ਆ ਜੀ ਸ਼ੇਰ। ਅੱਜ ਵੀ ਲੜਾਈ ਚੱਲੀ ਸੱਚ ਅਤੇ ਹੱਕ ਦੀ, ਅੱਜ ਵੀ ਲੜਾਈ ਚੱਲੀ ਸੱਚ ਅਤੇ ਹੱਕ ਦੀ, ਪੋਹ ਦੇ ਵਿੱਚ ਫੜ ਲਈਆਂ, ਪੋਹ ਦੇ ਵਿੱਚ ਫੜ ਲਈਆਂ,

ਵਾ ਸਿੱਖ ਲਵੋ ਯਾਰੋ ਕੁਝ ਤੁਸੀਂ ਤਵਾਰੀਖ ਤੋਂ ਸਿੱਖ ਲਵੋ ਯਾਰੋ ਤੁਝ ਕੁਸੀ ਤੁਸੀਂ ਤਵਾਰੀਖ ਤੋਂ ਸਿੱਖ ਲਵੋ ਯਾਰੋ ਕੁਝ ਤੁਸੀਂ ਤਵਾਰੀਖ ਤੋਂ ਹੱਥ ਜੋੜ ਜਾਲ ਮਾਨੂੰ ਹਾਏ ਹੱਥ ਜੋੜ ਜਾਲ ਮਾਨੂੰ ਵਾਸਤੇ ਮੈਂ ਪਾਵਾਂ ਹੱਥ ਜੋੜ ਜਾਲ ਮਾਨੂੰ ਵਾਸ

ਮੈਂ ਗੱਲ ਸੁਣਾਵਾਂ। ਆਖਰੀ ਮਕਤਾ ਜੀ ਇਸ ਰਚਨਾ ਦਾ। ਜੱਗ ਤੇ ਅਮਰ ਹੋਇਆ ਪੋ ਦਾ ਮਹੀਨਾ ਏ, ਹਾਏ ਜੱਗ ਤੇ ਅਮਰ ਹੋਇਆ ਪੋ ਦਾ ਮਹੀਨਾ ਏ, ਪਰੇ ਦਿਲ ਨਾਲ ਜੱਖੂ, ਹਾਏ ਪਰੇ ਦਿਲ ਨਾਲ ਜੱਖੂ, ਪਰੇ ਦਿਲ ਨਾਲ ਜੱਖੂ, ਇਸ ਨੂੰ ਮੈਂ ਗਾਵਾਂ, ਪਰੇ ਦਿਲ ਨਾਲ ਜੱਖੂ ਇਸ

0: ਸੋ ਪਿਆਰੀ ਸਾਧ ਸੰਗਤ ਜੀ ਸਾਡੇ ਇੱਥੇ ਪੰਜਾਬੀ ਸਤ ਕਵੈਤ ਤੇ ਸਤਿਗੁਰ ਰਵਿਦਾਸ ਵੈਲਫੇਅਰ ਸੁਸਾਇਟੀ ਕਵੈਤ ਤੇ ਸਮੂਹ ਸੰਗਤ ਜੋ ਸਾਡੀ ਕਵੈਤ ਦੀ ਅੱਜ ਦੇ ਜੋ ਇਹ ਸ਼ਹੀਦੀ ਮਹੀਨਾ ਹੈ ਜੋ ਸਾਰੇ ਜੱਗ ਤੇ ਸਾਡੇ ਸਿੱਖ ਸਮਾਜ ਵੱਲੋਂ ਸਿੱਖ ਭਾਈਚਾਰੇ ਵੱਲੋਂ ਜੋ ਮਨਾਇਆ ਜਾ ਰਿਹਾ ਹੈ ਤੇ ਉਹਦੀ ਸਾਡੀ ਹਾਜ਼ਰੀ ਲਗਾਉਣੀ ਜੀ ਤੋਂ ਕੋਈ ਵੱਧ ਘੱਟ ਸ਼ਬਦ ਬੋਲਿਆ ਗਿਆ ਉਹ ਤਾਂ ਖਿਮਾ ਦਾ ਜਾਚਕ ਹਾਂ ਸਵੰਤ ਤੇ ਦਾਸ ਨੂੰ ਆਗਿਆ ਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
1: ਸ੍ਰੀ ਰਾਮ ਜੱਖੂ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਵਸਦੇ ਸਾਡੇ ਸ਼ਾਇਰ ਤੇ ਗੀਤਕਾਰ ਤੇ ਗਾਇਕ ਕੁਲਵੰਤ ਸਿੰਘ ਸਹਿਦੋਕੀ ਜੀ ਨੂੰ ਸੱਦਾ ਦਿਆਂਗਾ। ਕੁਲਵੰਤ ਸਿੰਘ ਜੀ ਜਿਹੜੇ ਕਿ ਪੋਸਟ ਆਫਿਸ ਦੇ ਵਿੱਚ ਵੱਡੇ ਅਫਸਰ ਨੇ ਤੇ ਉਹ ਇਸ ਵਾਰ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਦਸਵੇਂ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਆਪਣੀ ਕਵਿਤਾ ਜਿਹੜੀ ਹੈ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਸਿੰਘ ਸਹਿਦੋਕੀ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਦਾਸ ਕੁਲਵੰਤ ਸਿੰਘ ਸਹਿਦੋਕੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਮੈਂ ਇਸ ਪ੍ਰੋਗਰਾਮ ਦੇ ਪ੍ਰਬੰਧਕੀ ਟੀਮ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇੰਨਾ ਮਾਣ ਸਤਿਕਾਰ ਤੇ ਪਿਆਰ ਬਖਸ਼ਿਆ। ਅੱਜ ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਨੂੰ ਦੀ ਅਦੁੱਤੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਇੱਕ ਕਵਿਤਾ ਜੋ ਦਾਸ ਵੱਲੋਂ ਕੋਰੜਾ ਛੰਦ ਵਿੱਚ ਲਿਖੀ ਗਈ ਹੈ ਸੋ ਪੇਸ਼ ਹੈ। ਉਮੀਦ ਹੈ ਕਿ ਤੁਹਾਡੇ ਵੱਲੋਂ ਖੂਬ ਪਿਆਰ ਸਤਿਕਾਰ ਮਿਲੇਗਾ ਜੀ। ਜਿਸ ਵੇਲੇ ਮੁਗਲ ਫੌਜਾਂ ਨੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾ ਲਿਆ ਤੇ ਝੂਠੀਆਂ ਕਸਮਾਂ ਚੁੱਕ ਕੇ ਕਿਲਾ ਖਾਲੀ ਕਰ ਜਾਣ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਚਿੱਠੀ ਭੇਜੀ ਤਾਂ ਸਾਹਿਬ ਕਮਾਲ ਨੇ ਸਿੰਘਾਂ ਨਾਲ ਰਹਿ ਮਸ਼ਵਰਾ ਕਰਕੇ ਕਿਲਾ ਖਾਲੀ ਕਰ ਦਿੱਤਾ ਤੇ ਫੌਜਾਂ ਨੇ ਸਰਸਾ ਨਦੀ ਵੱਲ ਨੂੰ ਚਾਲੇ ਪਾ ਦਿੱਤੇ ਤੇ ਪਿੱਛੋਂ ਦੀ ਝੂਠੀਆਂ ਕਸਮਾਂ ਤੋੜ ਕੇ ਮੁਗਲ ਫੌਜਾਂ ਦਾ ਟਿੱਡੀ ਦਲ ਬੜਾ ਵੱਡਾ ਹਮਲਾ ਕਰਦਾ ਹੈ ਤੋ ਉਸ ਸਮੇਂ ਸਿੰਘਾਂ ਦਾ ਜਥਾ ਸਰਸਾ ਨਦੀ ਨੂੰ ਪਾਰ ਕਰਦਾ ਹੋਇਆ ਚਮਕੌਰ ਦੀ ਗੜੀ ਦੇ ਵਿੱਚ ਪਹੁੰਚਦਾ ਤੇ ਚਮਕੌਰ ਦੀ ਗੜੀ ਦੇ ਵਿੱਚ ਇਨ੍ਹਾਂ ਨੇ ਬੜੇ ਮਜ਼ਬੂਤ ਮੋਰਚੇ ਬਣਾ ਲਏ ਨੇ। ਗੁਰੂ ਸਾਹਿਬ ਆਪ ਉੱਚੇ ਮੋਰਚੇ ਤੇ ਖੜ ਕੇ ਦੁਸ਼ਮਣ ਦਾ ਮੁਕਾਬਲਾ ਕਰਦੇ ਨੇ, ਦੁਸ਼ਮਣ ਨੂੰ ਤੀਰਾਂ ਦੀ ਬੁਛਾੜ ਨਾਲ ਢਹਿ ਢੇਰੀ ਕਰ ਦਿੰਦੇ ਨੇ। ਉਸ ਸਮੇਂ ਦਾ ਸਾਰਾ ਸੀਨ ਸਾਰਾ ਬਿਰਤਾਂਤ ਇਸ ਕੋਰਲਾ ਛੰਦ ਰਾਹੀਂ ਹੈ ਇੰਜ ਬਿਆਨ ਕੀਤਾ ਜਾ ਰਿਹਾ ਜੀ। ਅੱਤ ਹੁੰਦੀ ਜਦ ਜ਼ੁਲਮ ਦੀ ਠੱਲ ਦੇਵੇ ਸ਼ਮਸ਼ੀਰ ਬਾਜੀ ਸਿਰ ਤੜ ਲਾਮ ਦੇ ਸਿੰਘ ਸੂਰਮੇ ਵੀਰ ਅਨੰਦਪੁਰ ਕਿਲੇ ਨੂੰ ਸੀ ਘੇਰਾ ਪੈ ਗਿਆ ਫੌਜਾਂ ਕੋਲ ਕੁਛ ਖਾਣ ਨੂੰ ਨਾ ਰਹਿ ਗਿਆ ਅਨੰਦਪੁਰ ਕਿਲੇ ਨੂੰ ਸੀ ਘੇਰਾ ਪੈ ਗਿਆ ਫੌਜਾਂ ਕੋਲ ਕੁਛ ਖਾਣ ਨੂੰ ਨਾ ਰਹਿ ਗਿਆ ਉਹ ਚੜਤ ਦੇਖ ਗੁਰਾਂ ਦੀ ਸੀ ਬੈਰੀ ਸੜਿਆ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਕਿਲਾ ਛੱਡ ਗੁਰੂ ਸਰਸਾ ਤੇ ਆ ਗਏ ਘੱਤ ਕੇ ਵਹੀਰਾਂ ਬੈਰੀ ਪਿੱਛੇ ਆ ਗਏ ਸੋਹਾਂ ਤੋੜ ਟਿੱਡੀ ਦਲ ਆਵੇ ਚੜਿਆ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਜੀ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਉਹ ਸਰਸਾ ਨਦੀ ਜਾਂ ਬਗੇ ਠੱਠਾ ਮਾਰਦੀ ਸਰਸਾ

0: ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। 40 ਸਿੰਘ ਪਹੁੰਚੇ ਨਦੀ ਤੋਂ ਪਾਰ ਸੀ, ਕੁਝ ਰੁੜ ਗਏ ਨਦੀ ਵਿੱਚ ਕਾਰ ਸੀ। ਜਥਾ ਚਮਕੌਰ ਗੜੀ ਆ ਕੇ ਵੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਜੀ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਚਾਰੇ ਪਾਸੇ ਸਿੰਘਾਂ ਮੋਰਚੇ ਬਣਾ ਲਏ, ਚਾਰੇ ਪਾਸੇ ਸਿੰਘਾਂ ਮੋਰਚੇ ਬਣਾ ਲਏ, ਟਿੱਡੀ ਦਲ ਤੇ ਨਿਸ਼ਾਨੇ ਸੀ ਟਕਾ ਲਏ। ਖੁਦ ਗੁਰੂ ਉੱਚੇ ਮੋਰਚੇ ਤੇ ਖੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਬੈਰੀ ਜਦੋਂ ਅੱਗੇ ਨੂੰ ਆਉਣ ਲੱਗਿਆ, ਗੁਰਾਂ ਨੇ ਨਿਸ਼ਾਨੇ ਝੱਟ ਤੀਰ ਛੱਡਿਆ, ਉਹ ਵੱਜਾ ਤੀਰ ਬੈਰੀ ਬੇਰ ਵਾਂਗੂ ਚੜਿਆ। ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਦੁਸ਼ਮਣ ਸਾਰਾ ਇਕੱਠਾ ਟੁੱਟ ਪੈ ਗਿਆ, ਖਾਲਸਾ ਬਾਹਰ ਆ ਕੇ ਲੜਨ ਡਹਿ ਗਿਆ। ਗੁਰਾਂ ਨੇ ਸੰਗਤ ਸਿਰ ਤਾਜ ਜੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਪੰਜ ਪੰਜ ਸੂਰਮੇ ਬਾਹਰ ਆਏ ਸੀ, ਬੈਰੀ ਦੀਆਂ ਲਾਸਾਂ ਦੇ ਅੰਬਾਰ ਸਾਏ ਸੀ। ਉਹ ਪਤਾ ਲੱਗੂ ਪੀਤਾ ਕਿਹਨੇ ਦੁੱਧ ਕੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਸਾਹਿਬਜ਼ਾਦਾ ਅਜੀਤ ਸਿੰਘ ਸ਼ੇਰ ਸੀ, ਜੰਗ ਵਿੱਚ ਲੋਥਾਂ ਦੇ ਲਾਉਂਦਾ ਢੇਰ ਸੀ। ਉਹ ਚੰਡੀ ਚੱਲੇ ਮੂਹਰੇ ਕੋਈ ਨਹੀਂ ਅੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਆ ਗਈ ਸੀ ਬਾਰੀ ਸਾਹਿਬ ਜੁਝਾਰ ਦੀ, ਉਹ ਤੇਗ ਉਹਦੀ ਨਾਗ ਜਿਉਂ ਫੁੰਕਾਰੇ ਮਾਰਦੀ। ਪਿਤਾ ਕੋਲੋਂ ਆਗਿਆ ਲੈ ਸੂਰਾ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਜੋ ਵੀ ਅੱਗੇ ਆਏ ਜਾਨ ਨਹੀਂ ਬਚਦੀ, ਜੋ ਵੀ ਅੱਗੇ ਆਏ ਜਾਨ ਨਹੀਂ ਬਚਦੀ, ਅਣਖਾਂ ਦੇ ਖੂਨ ਦੀ ਆ ਭੱਠੀ ਮੱਚਦੀ। ਉਹ ਬਾਰ ਲੱਗਾ ਜਿਸ ਛੱਲੀ ਵਾਂਗੂ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਲਾਲ ਗੁਰੂ ਦੇ ਸ਼ਹੀਦੀਆਂ ਸੀ ਪਾ ਗਏ, ਜਿੰਦ ਜਾਨ ਦੇਸ਼ ਕੌਮ ਲੇਖੇ ਲਾ ਗਏ। ਉਹ ਜੱਗ ਉੱਤੇ ਨਵਾਂ ਇਤਿਹਾਸ ਘੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਨੀਵਾਂ ਹੋ ਕੇ ਸਿੱਧੋ ਕੇ ਪ੍ਰਣਾਮ ਕਰਦਾ, ਉਹ ਨੀਵਾਂ ਹੋ ਕੇ ਸਿੱਧੋ ਕੇ ਪ੍ਰਣਾਮ ਕਰਦਾ, ਸਿਜਦਾ ਸ਼ਹੀਦਾਂ ਨੂੰ ਸੁਬਾ ਸ਼ਾਮ ਕਰਦਾ। ਇੱਕੋ ਸੱਚੇ ਪਾਤਸ਼ਾਹ ਦਾ ਪੱਲਾ ਫੜਿਆ, ਉਹ ਇੱਕੋ ਸੱਚੇ ਪਾਤਸ਼ਾਹ ਦਾ ਪੱਲਾ ਫੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
1: ਕੁਲਵੰਤ ਸਿੰਘ ਸਹਿਦੋਗੀ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਬੂਹਾ ਤੋਂ ਗੀਤਕਾਰ ਅਤੇ ਗਾਇਕ ਦੇਬੀ ਬੂਹਾ ਜੀ ਨੂੰ, ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਵਿਚ ਉਹ ਧੀਆਂ ਦੇ ਦੁੱਖ ਨੂੰ ਪ੍ਰਗਟ ਕਰਦੇ ਨੇ, ਧੀਆਂ ਦੇ ਦੁੱਖ ਦੇ ਨਾਲ ਆਪਣੀ ਸਾਂਝ ਪਾਉਂਦੇ ਨੇ। ਦੇਬੀ ਬੂਹਾ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।

ਹੱਥੋਂ ਜੰਮੀ ਕਲਣੀ ਸਾਰੇ ਮੂੰਹੋਂ ਕਹਿੰਦੇ ਨੇ ਕਿਉਂ ਇੰਨਾ ਮੰਦ ਪਾਗਾ ਜੰਮਣਾ ਕਿਸਮਤ ਰੂੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ।

0: ਪਿਓ ਦਾਦੇ ਦੀ ਸਰਦਾਰੀ ਤੇ ਮਾਣੀ ਨੇ ਮਾਵਾਂ ਦਾ ਕਈਆਂ ਕੁੱਖਾਂ ਦੇ ਵਿੱਚ ਕਤਲ ਕਰਾਤਾ ਠੰਡੀਆਂ ਸ਼ਾਮਾਂ ਦਾ ਹੁੰਦਾ ਨਾ ਕਸੂਰ ਕੋਈ ਵੀ ਹਾਏ ਹੁੰਦਾ ਨਾ ਕਸੂਰ ਕੋਈ ਕਿਸਮਤ ਤੋਂ ਥੋੜੀਆਂ ਦਾ ਪਰ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓਏ ਲੋਕੋ ਦੇਣਾ ਕੁੜੀਆਂ ਦਾ ਇਤਿਹਾਸ ਬੋਲਦਾ ਅੱਜ ਵੀ ਇਸ ਅਜਬ ਕਹਾਣੀ ਨੂੰ ਕੌਣ ਭਲਾ ਦੋ ਚੇਤੇ ਵੇਈ ਝਾਂਸੀ ਦੀ ਰਾਣੀ ਨੂੰ ਮਾਈ ਭਾਗੋ ਦੇ ਵਾਂਗੂ ਇਹਨਾਂ ਡਟ ਕੇ ਲੜੀਆਂ ਦਾ ਮਾਈ ਭਾਗੋ ਦੇ ਵਾਂਗੂ ਇਹਨਾਂ ਡਟ ਕੇ ਲੜੀਆਂ ਦਾ ਪਰ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓਏ ਲੋਕੋ ਦੇਣਾ ਕੁੜੀਆਂ ਦਾ ਧੀਆਂ ਨਾਲ ਹੀ ਵਸਦੀ ਦੁਨੀਆ ਵਸਦੇ ਖੇੜੇ ਨੇ ਧੀਆਂ ਨਾਲ ਹੀ ਵਸਦੇ ਮੱਖਣਾ ਸੱਖਣੇ ਵੇੜੇ ਨੇ ਧੀਆਂ ਮਾਰ ਕੇ ਫੜਦੇ ਵੇਖੇ ਧੀਆਂ ਮਾਰ ਕੇ ਫੜਦੇ ਦੇਖੇ ਮੈਂ ਪੱਲਾ ਮੜੀਆਂ ਦਾ ਪਰ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓ ਲੋਕੋ ਦੇਣਾ ਕੁੜੀਆਂ ਦਾ ਵੇ ਲੋਕੋ ਦੇਣਾ ਕੁੜੀਆਂ ਦਾ
1: ਦੇਵੀ ਬੂਹਾ ਜੀ ਤੋਂ ਬਾਅਦ ਹੁਣ ਮੈਂ ਸੰਗਰੂਰ ਜ਼ਿਲ੍ਹੇ ਦੇ ਸ਼ਾਇਰ ਗੀਤਕਾਰ ਤੇ ਸੰਗੀਤਕਾਰ ਜਸਵੀਰ ਸ਼ਰਮਾ ਦੱਦਾ ਹੋਰ ਜੀ ਨੂੰ ਸੱਦਾ ਦੇਣ ਜਾ ਰਿਹਾ ਉਹ ਆਣ ਤੇ ਦਸਵੇਂ ਪਾਤਸ਼ਾਹ ਜੀ ਦੇ ਪਰਿਵਾਰ ਨਾਲ ਸੰਬੰਧਿਤ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਬੜੀ ਰਚਨਾ ਲੈ ਕੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਸਰੋਤਿਆਂ ਦੇ ਸਨਮੁਖ ਪੇਸ਼ ਹੋਣ ਜਸਵੀਰ ਦੱਦਾ ਹੋਰ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ
2: ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਸਾਰਾ ਪਰਿਵਾਰ ਕੌਮ ਦੇ ਲੇਖੇ ਲਾਇਆ ਕੌਮ ਤੋਂ ਵਾਰਿਆ ਦਸੰਬਰ ਮਹੀਨੇ ਦੇ ਵਿੱਚ ਦਸੰਬਰ ਮਹੀਨਾ ਸ਼ਹੀਦੀਆਂ ਦਾ ਮਹੀਨਾ ਦੇ ਤੌਰ ਤੇ ਆਪਾਂ ਸਾਰੇ ਹੀ ਉਹਨਾਂ ਨੂੰ ਨਮਨ ਕਰ ਰਹੇ ਹਾਂ ਉਸੇ ਪ੍ਰਤੀ ਇੱਕ ਰਚਨਾ

ਨਾਮ ਚਮਕਦਾ ਰਹੂ ਹਮੇਸ਼ਾ ਜਦ ਤੱਕ ਚੰਨ ਤੇ ਤਾਰੇ, ਨਾਮ ਚਮਕਦਾ ਰਹੂ ਹਮੇਸ਼ਾ ਜਦ ਤੱਕ ਚੰਨ ਤੇ ਤਾਰੇ। ਮਜ਼ਲੂਮ

ਵਾਧਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਗੁਰ ਪਿਆਰੇ ਪੋਹ ਮਾਗ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ।

0: ਵਾਦਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਗੁਰ ਪਿਆਰੇ ਪੋ ਮਾਗ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ ਯੁਗੋ ਯੁਗ ਸਰਹੰਦ ਦੀਆਂ ਕੰਨਾਂ ਭਰਨ ਗਈਆਂ ਗਵਾਹੀ ਪੰਥ ਖਾਲਸਾ ਸਾਜ ਕੇ ਸਤਗੁਰ ਲੀ ਨਵੇਕਲੀ ਪਾਈ ਹੋਂਦ ਸਿੱਖੀ ਦੀ ਕੈਮ ਰੱਖਣ ਲਈ ਝੱਲੇ ਦੁਖੜੇ ਭਾਰੇ ਵਾਦਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਗੁਰ ਪਿਆਰੇ ਪੋ ਮਾਗ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ ਠੰਡੇ ਬੁਰਜ ਚ ਮਾਂ ਗੁਜ਼ਰੀ ਨੇ ਸਵਾਸ ਆਖਰੀ ਤਿਆਗੇ ਕੁਰਬਾਨੀ ਗੁਰੂਆਂ ਦੀ ਭੁਲਾ ਕੇ ਬਣਦੇ ਜਾਈਏ ਅਪਾਗੇ ਹੈ ਸੋਚਣ ਦਾ ਵੇਲਾ ਸਿੰਘੋ ਸੋਚੀਏ ਰਲ ਮਿਲ ਸਾਰੇ ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਗੁਰ ਪਿਆਰੇ ਪੋ ਮਾਗ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ ਵਿੱਚ ਮੈਦਾਨੇ ਮੁਗਲਾਂ ਨੂੰ ਸੀ ਐਸਾ ਸਬਕ ਸਿਖਾਇਆ ਸਵਾ ਲੱਖ ਨਾਲ ਇੱਕ ਹੈ ਲੜਦਾ ਐਸਾ ਪੰਥ ਸਜਾਇਆ ਭਾਜੜ ਪਾਈ ਦੁਸ਼ਮਣ ਨੂੰ ਸੀ ਦਿਨੇ ਵਿਖਾਏ ਤਾਰੇ ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਗੁਰ ਪਿਆਰੇ ਪੋ ਮਾਗ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ ਮੈਂ ਦੱਦਾ ਹੂਰੀਆ ਸ਼ਰਮਾ ਸਿੰਘੋ ਇਹੋ ਹੀ ਅਰਜ ਗੁਜ਼ਾਰਾ ਕਿਉਂ ਰਾਹੋਂ ਪਏ ਕਰਾਹੇ ਸਿੱਖੋ ਕਰੀਏ ਸੋਚ ਵਿਚਾਰਾਂ ਸਿਜਦਾ ਕਰੀਏ ਉਹ ਸਤਿਗੁਰ ਨੂੰ ਸਦਾ ਜਾਈਏ ਬਲਿਹਾਰੇ ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਗੁਰ ਪਿਆਰੇ ਪੋ ਮਾਗ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਗੁਰ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸ਼ਰਮਾ ਦਾਦਾ ਹੋਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਪ੍ਰੀਤ ਸਫਰੀ ਜੀ ਨੂੰ ਹਰਪ੍ਰੀਤ ਸਫਰੀ ਜੀ ਨੂੰ ਪਹਿਲਾਂ ਤੁਸੀਂ ਸਾਡੀਆਂ ਕਾਮ ਮਹਿਫਲਾਂ ਜਿਹੜੀਆਂ ਹਫ਼ਤਾਵਾਰੀ ਕਵੀ ਦਰਬਾਰ ਦੇ ਵਿਚ ਲਗਾਤਾਰ ਸੁਣਦੇ ਰਹੇ ਹੋ ਜਦੋਂ ਤੋਂ ਅਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਸ਼ੁਰੂ ਕੀਤਾ ਹੈ ਉਹ ਤੋਂ ਹਰ ਵਾਰ ਹਰਪ੍ਰੀਤ ਸਫਰੀ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੁੰਦੇ ਨੇ ਇਸ ਵਾਰ ਵੀ ਉਹ ਆਪਣੇ ਦਾਦਾ ਜੀ ਦੀ ਲਿਖੀ ਹੋਈ ਰਚਨਾ ਜਿਹੜੀ ਆ ਆਪਣੀ ਬੁਲੰਦ ਆਵਾਜ਼ ਦੇ ਨਾਲ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਸਰਸਾ ਨਦੀ ਦੇ ਖੂਨੀ ਪਾਣੀਆਂ ਨਾਲ ਸੰਬੰਧਿਤ ਸਰਸਾ ਨਦੀ ਦਾ ਸਿੱਖ ਇਤਿਹਾਸ ਦੇ ਪੰਜਾਬੀ ਇਤਿਹਾਸ ਦੇ ਵਿਚ ਇਕ ਬਹੁਤ ਵੱਡਾ ਜਿਹੜਾ ਨਾਂ ਏ ਤੇ ਬਹੁਤ ਵੱਖਰਾ ਇਸ ਦਾ ਇਕ ਵਿਲੱਖਣ ਯੋਗਦਾਨ ਦਿਆ ਏ ਉਸ ਸਰਸਾ ਨਦੀ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਦੇ ਵਿਚ ਵਿਛੋੜਾ ਪਾ ਦਿੱਤਾ ਸੀ ਉਸ ਸਰਸਾ ਨਦੀ ਦੇ ਖੂਨੀ ਪਾਣੀਆਂ ਨੂੰ ਸਮਰਪਿਤ ਰਚਨਾ ਲੈ ਕੇ ਹਾਜ਼ਰੇ ਹਰਪ੍ਰੀਤ ਸਫਰੀ ਜੀ ਤੁਹਾਡਾ ਨਿੱਘਾ ਸਵਾਗਤ ਹੈ
2: ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ ਸੋ ਦੋਸਤੋ ਦੁਆਬਾ ਰੇਡੀਓ ਦੀ ਸਾਰੀ ਟੀਮ ਤੇ ਸਤਿਕਾਰਯੋਗ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪ ਰੱਬ ਵਰਗੇ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ ਸੋ ਦੋਸਤੋ ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਵਰਗ ਵਾਸੀ ਸਰਦਾਰ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਧਾਰਮਿਕ ਗੀਤ ਸਰਸਾ ਨਦੀ ਦੇ ਖੂਨੀ ਪਾਣੀਆਂ ਪੇਸ਼ ਕਰਨ ਜਾ ਰਿਹਾ ਹਾਂ ਉਮੀਦ ਕਰਦਾ ਹਾਂ ਆਪ ਖੂਬ ਪਸੰਦ ਕਰੋਗੇ।

ਗੀਤ ਸਫਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਰਮਨ ਵਸਦੇ ਸਾਡੇ ਸ਼ਾਇਰ ਗੀਤਕਾਰ ਤੇ ਸੰਗੀਤਕਾਰ ਜੋਗਿੰਦਰਪਾਲ ਮੱਲ ਜੀ ਨੂੰ। ਜੋਗਿੰਦਰਪਾਲ ਮੱਲ ਜੀ ਆਪਣੇ ਗਰਾਈ ਤੇ ਸ਼ਾਇਰ ਦਵਿੰਦਰ ਚਿੱਕਾ ਜੀ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਦਵਿੰਦਰ ਚਿੱਕਾ ਜੀ ਜਿਹੜੇ ਆ ਮਾਤਾ ਗੁਜਰੀ ਜੀ ਜਿਹੜੇ ਕਿ ਲਾਲਾਂ ਨੂੰ ਸਿੱਖਿਆ ਦੇ ਰਹੇ ਨੇ, ਛੋਟੇ ਸਾਹਿਬਜ਼ਾਦਿਆਂ ਨੂੰ ਸਿੱਖਿਆ ਦੇ ਰਹੇ ਨੇ, ਉਸ ਘਟਨਾ ਨਾਲ ਜੋੜ ਕੇ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।

0: ਸਤਪਾਲ ਮੱਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗੜ੍ਹਦੀਵਾਲਾ ਦੇ ਵਿਚ ਵਸਦੇ ਸਾਡੇ ਗਾਇਕ ਰਿੰਕੂ ਸ਼ਾਹ ਦੀਵਾਨਾ ਜੀ ਨੂੰ। ਰਿੰਕੂ ਸ਼ਾਹ ਦੀਵਾਨਾ ਜੀ ਇਸ ਵਾਰ ਚਰਨ ਸਿੰਘ ਸਫਰੀ ਜੀ ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਹੋਏ ਨੇ, ਸ਼ਾਇਰ ਹੋਏ ਨੇ, ਉਨ੍ਹਾਂ ਦੀ ਰਚਨਾ ਲੈ ਕੇ ਇਹ ਰਚਨਾ ਵੀ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨਾਲ ਸਮਰਪਿਤ ਏ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗੌਧੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਜਨਾਬ ਚਰਨ ਸਿੰਘ ਸਫਰੀ, ਪੰਜਾਬ ਦੇ ਉੱਘੇ ਸ਼ਾਇਰ, ਜਿਨ੍ਹਾਂ ਨੇ ਸਿੱਖੀ ਬਾਰੇ ਬਹੁਤ ਕੁਝ ਬਹੁਤ ਅੱਛੀਆਂ ਰਚਨਾਵਾਂ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ, ਇੱਕ ਸਫਰੀ ਸਾਹਿਬ ਦੀ ਕਲਮ ਤੋਂ ਲਿਖੀ ਧਾਰਮਿਕ ਰਚਨਾ, ਜੋ ਅੱਜ ਕੱਲ ਦੌਰ ਚੱਲ ਰਿਹਾ ਹੈ ਸ਼ਹਾਦਤ ਦਾ ਦੌਰ, ਛੋਟੇ ਸਾਹਿਬਜ਼ਾਦਿਆਂ ਨੂੰ ਔਰ ਮਾਤਾ ਗੁਜਰੀ ਨੂੰ ਜੋ ਤਸ਼ੱਦਤ ਮੁਗਲਾਂ ਵੱਲੋਂ ਦਿੱਤੇ ਗਏ ਨੇ, ਉਹਨਾਂ ਦਾ ਜ਼ਿਕਰ ਸਫਰੀ ਸਾਹਿਬ ਨੇ ਕੀਤਾ ਹੈ। ਆਪ ਦੀ ਕਚਹਿਰੀ ਵਿੱਚ ਲੈ ਕੇ ਪੇਸ਼ ਹਾਂ ਜੀ।

ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਅੰਤ ਦੇ ਵਿਚ ਹੁਣ ਮੈਂ ਸਦਾ ਦੇਣ ਜਾ ਰਿਹਾ ਸਿੰਮੀ ਸੋਤਰਾ ਜੀ ਨੂੰ। ਸਿੰਮੀ ਸੋਤਰਾ ਜੀ ਵੀ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਉਨ੍ਹਾਂ ਦੀ ਸ਼ਹੀਦੀ ਨੂੰ ਸਮਰਪਿਤ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਇਹ ਰਚਨਾ ਲਿਖੀ ਹੋਈ ਹੈ ਹੀਰਾ ਮੇਗੋ ਵਾਲੀਆ ਜੀ ਤੇ ਇਸ ਬੇਟੀ ਨੂੰ ਉਨ੍ਹਾਂ ਦੇ ਪਿਤਾ ਮਲਕੀਤ ਬੁੱਲੇਵਾਲ ਜੀ ਜਿਹੜੇ ਆ ਬਹੁਤ ਬਖੂਬੀ ਜਿਹੜਾ ਪੂਰੀ ਮਿਹਨਤ ਦੇ ਨਾਲ ਤਿਆਰੀ ਕਰਵਾ ਰਹੇ ਨੇ। ਅਸੀਂ ਮਲਕੀਤ ਜੀ ਦੇ ਵੀ ਬਹੁਤ ਬਹੁਤ ਧੰਨਵਾਦੀ ਆ ਤੇ ਸਿੰਮੀ ਸੋਤਲਾ ਜੀ ਨੂੰ ਜਿਹੜਾ ਆ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਜੀ ਆਇਆ ਕਹਿੰਦੇ ਹਾਂ। ਸਿੰਮੀ ਜੀ ਤੁਹਾਡਾ ਸਵਾਗਤ ਹੈ।

ਆਪਾਂ ਰੈਡੀ ਹੋ ਗਏ ਪਿਆਰੇ ਸਰੋਤਿਓ ਸਿੰਮੀ ਸੋਤਰਾ ਜੀ ਦੀ ਇਸ ਗੀਤ ਦੇ ਨਾਲ ਹੀ ਸਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਇੱਥੇ ਸਮਾਪਤ ਹੁੰਦਾ ਏ ਤੇ ਸਮਾਪਤੀ ਤੋਂ ਪਹਿਲਾਂ ਮੈਂ ਸਾਰੇ ਸਰੋਤਿਆਂ ਦਾ ਸ਼ਾਇਰਾਂ ਦਾ ਗੀਤਕਾਰਾਂ ਦਾ ਗਾਇਕਾਂ ਦਾ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਜਿਹੜਾ ਚਲਾਉਣ ਦੇ ਵਿਚ ਸਾਡਾ ਸਹਿਯੋਗ ਕੀਤਾ ਏ ਤੇ ਅੰਤ ਵਿਚ ਹਰਵੰਸ ਸਿੰਘ ਵੱਲੋਂ ਸਾਰਿਆਂ ਨੂੰ ਆਦਾਬ ਨਮਸਕਾਰ ਸਤਿ ਸ੍ਰੀ ਅਕਾਲ ਕੁਦਰਤ ਖੈਰ ਕਰੇ ਅਗਲੇ ਹਫਤੇ ਫਿਰ ਮਿਲਦੇ ਆਂ ਤਦ ਤੱਕ ਲਈ ਦਿਓ ਆਗਿਆ ਅਲਵਿਦਾ ਆਮੀਨ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ